0: ਇੰਨਾ ਆਪਣੇ ਆਪ ਨਾਲ ਹੀ ਇੰਨਾ ਬਿਜ਼ੀ ਹੋਇਆ ਹੋਇਆ। ਸੋ ਇਹ ਜੋ ਹਲੀਮੀਆਂ, ਹਮਦਰਦੀਆਂ ਅਤੇ ਮੁਹੱਬਤਾਂ ਦੀ ਲਹਿਰ ਹੈ ਹੁਣ ਕੈਨੇਡਾ ਵਿੱਚ ਆ ਰਹੀ ਹੈ, ਖਾਸ ਤੌਰ 'ਤੇ ਮਿਸਾਗਾ, ਖਾਸ ਤੌਰ ਬਰੈਂਪਟਨ ਟੋਰਾਂਟੋ ਵਾਲਿਆਂ ਲਈ ਇਹ ਜੋ ਕਾਨਫਰੰਸ ਹੈ ਕਰਵਾਈ ਜਾ ਰਹੀ ਹੈ। ਅਤੇ ਸਾਡੇ ਨਾਲ ਅਵਨੀਤ ਕੌਰ ਜਸਵਾਲ ਜੀ ਇੰਡੀਆ ਤੋਂ ਜੁੜੇ ਨੇ ਅਤੇ ਹਰਮੀਤ ਸਿੰਘ ਜੀ ਕੈਲੀਫੋਰਨੀਆ ਤੋਂ ਜੁੜੇ ਨੇ। ਸੋ ਪਹਿਲਾਂ ਵੈਲਕਮ ਕਰਦੇ ਅਵਨੀਤ ਜੀ ਅਤੇ ਹਰਮੀਤ ਜੀ, ਤੁਹਾਡਾ ਦੋਨਾਂ ਦਾ ਬਹੁਤ ਬਹੁਤ ਪੰਜਾਬੀ ਦਰਾਂ ਦੇ ਵਿੱਚ ਸਵਾਗਤ ਹੈ।
1: ਧੰਨਵਾਦ ਜੀ, ਬਹੁਤ ਬਹੁਤ ਹੈ। ਅਸੀਂ ਕੈਲੀਫੋਰਨੀਆ ਵਾਲੇ ਪਰ ਤੁਹਾਡੇ ਪਿੰਡ ਆਏ ਹੋਏ ਅਸੀਂ
0: ਟੋਰਾਂਟੋ। ਹਾਂ, ਬਾਕੀ ਸਾਡਾ ਨਾ ਟੋਰਾਂਟੋ ਪਿੰਡ ਹੀ ਬਣ ਚੁੱਕਿਆ ਕਿ ਨਹੀਂ,
1: ਮਤਲਬ ਅਸੀਂ ਤਿਆਰ ਨਾ ਕਹਿੰਦੇ। ਵੈਸੇ ਤਾਂ ਬਹੁਤ ਸੋਹਣਾ ਸ਼ਹਿਰ ਆ ਸਾਡਾ, ਪਿੰਡ ਦਾ ਕਹਿਣ ਵਾਲਾ ਦਿਲੋਂ ਕਿ ਵੀ ਆਪਣਾਤ ਮਹਿਸੂਸ ਹੁੰਦੀ, ਸੋ ਬਹੁਤ ਚੰਗਾ ਲੱਗ ਰਿਹਾ।
0: ਬਿਲਕੁਲ ਨਹੀਂ, ਤੁਹਾਡਾ ਵੈਲਕਮ ਸਰ। ਤੁਸੀਂ ਕੈਲੀਫੋਰਨੀਆ ਤੋਂ ਚੱਲ ਕੇ ਆਏ ਹੋ ਐਂਡ ਇਟ ਮੀਨਸ ਅ ਲੋਟ। ਤੇ ਤੁਸੀਂ ਖਾਸ ਤੌਰ ਤੇ ਸੈਟਰਡੇ ਨੂੰ ਸਭ ਨੂੰ ਮਿਲਣ ਦੇ ਲਈ ਪਹੁੰਚ ਰਹੇ ਹੋ। ਸੋ ਮੈਂ ਨਾ ਕੱਲ ਵੀ ਤੇ ਅੱਜ ਵੀ ਸਵੇਰੇ ਸੋਚ ਰਿਹਾ ਸੀ, ਮੈਂ ਕਿਹਾ ਮੈਂ ਪੁੱਛਾਂਗਾ ਜ਼ਰੂਰ ਕਿ ਇਹ ਆਪਣੀ ਜਿਹੜੀ ਕਾਨਫਰੰਸ ਹੈ ਬੜੇ ਵੱਡੇ ਲੈਵਲ ਤੇ ਬੜੇ ਵੱਡੇ ਪੱਧਰ ਤੇ ਹੋ ਰਹੀ ਹੈ, ਤੇ ਸਿਰਫ ਇਹ ਨਹੀਂ ਕਿ ਆਪਣੀ ਕਮਿਊਨਿਟੀ ਬਟ ਵੱਖਰੀਆਂ ਵੱਖਰੀਆਂ ਕਮਿਊਨਿਟੀਜ਼, ਬਹੁਤ ਸਾਰੀਆਂ ਕੰਟਰੀਜ਼ ਤੋਂ ਲੋਕ ਪਹੁੰਚਦੇ ਨੇ। ਆਪਣਾ ਮੇਨ ਗੋਲ ਕੀ ਹੁੰਦਾ ਇਹ ਕਾਨਫਰੰਸ ਨੂੰ ਲੈ ਕੇ?
1: ਹਾਂਜੀ, ਸੋ ਨਵਜੀ, ਜਿਹੜਾ ਕਾਨਫਰੰਸ ਦਾ ਗੋਲ ਸਮਝਣ ਲਈ ਥੋੜਾ ਜਿਹਾ ਬਰੀਫਲੀ ਜਿੱਦਾਂ ਮੈਂ ਦੱਸਣਾ ਚਾਹੁੰਦਾ ਵੀ HKL ਹਿਊਮਿਲਿਟੀ ਕਾਇੰਡਨੈਸ ਐਂਡ ਲਵ ਜਿਹੜੀ ਗਲੋਬਲ ਮੂਵਮੈਂਟ ਹੈ ਇਹਦਾ ਟੀਚਾ ਕੀ ਹੈ, ਹੈ ਨਾ, ਇਹਦਾ ਗੋਲ ਕੀ ਹੈ? ਸੋ ਇਹ ਜਿਹੜੀ ਗਲੋਬਲ ਮੂਵਮੈਂਟ ਹੈ ਇਹ ਜਿਸ ਤਰ੍ਹਾਂ ਇਹ ਹਰਿਮੰਦਰ ਸਾਹਿਬ ਤੋਂ ਐਕਚੁਲੀ ਸ਼ੁਰੂ ਹੋਈ ਸੀ ਨਵੰਬਰ 2024 ਦੇ ਵਿੱਚ ਪੰਜਾਬ ਵਿੱਚੋਂ, ਤੇ ਬਹੁਤ ਹੀ ਡਾਇਵਰਸ ਗਰੁੱਪ ਆਫ ਜਿੱਦਾਂ ਸਕਾਲਰਸ, ਸੰਤ ਜਨ, ਭਗਤ ਜਨ, ਜਿੱਦਾਂ ਫਰੋਮ ਆਲ ਕਮਿਊਨਿਟੀਜ਼ ਨੇ ਇਕੱਠੇ ਹੋ ਕੇ ਜਿਵੇਂ ਇਹ ਚੀਜ਼ ਸ਼ੁਰੂ ਕੀਤੀ ਉਦੋਂ, ਤੇ ਇਹਦਾ ਪਰਪਸ ਬੜਾ ਸਿੰਪਲ ਹੈ ਪਰ ਬਹੁਤ ਹੀ ਅਮੇਜ਼ਿੰਗ ਤੇ ਉੱਚਾ, ਜੋ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤੱਤ। ਸੋ ਗੁਰਬਾਣੀ ਵਿੱਚ ਮਹਾਰਾਜ ਜੀ ਨੇ, ਯੂ ਨੋ, ਗੁਰਬਾਣੀ ਐਜ਼ ਯੂ ਨੋ, ਲਾਈਕ ਗੁਰਬਾਣੀ ਹੈ ਸਾਨੂੰ ਜੀਵਨ ਜਾਚ ਸਿਖਾਉਂਦੀ ਹੈ, ਟੀਚਸ ਅਸ ਹਾਊ ਟੂ ਲਿਵ ਲਾਈਫ। ਐਂਡ ਐਂਡ ਵੈਨ ਮਹਾਰਾਜ ਜੀ ਸੇਜ਼ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤੱਤ, ਉਹਨਾਂ ਨੇ ਤੱਤ ਕੱਢ ਕੇ ਦੇਤਾ ਬੇਸਿਕਲੀ ਐਸੈਂਸ ਆਫ ਆਲ ਵਰਚੂਜ਼। ਹੀ ਸੇਜ਼ ਇਸ ਨੀਵੇਂ ਹੋ ਕੇ ਚੱਲ, ਬੀ ਹੰਬਲ
0: ਜੀ,
1: ਐਂਡ ਮਿੱਠਾ ਬੋਲ, ਇਹ ਐਸੈਂਸ ਹੈ ਹਰ ਚੀਜ਼ ਦਾ, ਇੱਥੋਂ ਨਿਕਲਣਾ ਹੈ। ਹੁਣ ਉਹ ਚੀਜ਼ ਨੂੰ ਗੱਲ ਹੁੰਦੀ ਹੈ ਕਮਾਈ ਕਰਨ ਦੀ, ਐਜ਼ ਵੀ ਨੋ, ਜਸਟ ਰੀਡਿੰਗ ਸਮਥਿੰਗ ਔਰ ਪੜ੍ਹ ਕੇ ਅੱਗੇ ਚੱਲ ਜਾਣਾ, ਉਹਦੇ ਨਾਲ ਟ੍ਰਾਂਸਫਰਮੇਸ਼ਨ ਨਹੀਂ ਹੁੰਦੀ। ਸੋ ਜਿਹੜੀ HKL ਗਲੋਬਲ ਮੂਵਮੈਂਟ ਹੈ, ਇਟ ਇਜ਼ ਟੇਕਿੰਗ ਦੈਟ ਐਂਡ ਇਟ ਇੱਕ ਦਾ ਕੋਈ ਸਿਰਫ ਕੋਈ ਇੱਕ ਰਿਲੀਜਨ ਜਾਂ ਧਰਮ ਤੱਕ ਸੰਬੰਧ ਨਹੀਂ, ਇਹ ਸਾਰੀ ਹਿਊਮੈਨਿਟੀ ਲਈ ਹੈ ਇਹਦਾ। It's not an interfaith movement. It's not. It is a humanitarian. It's at that level where it is meant for every heart on this planet, on this globe. Okay, this is how to live life. But now, just talking alone is not going to do it. So the next question is, how do I do that? The ਉਹਦੇ ਲਈ practical, simple ways ਜਿਹੜੀ ਇਹ movement ਦੇ through ਜਿਹੜੇ every weekly jitna practices share hundiyan hain, these conferences are a wonderful way to concentrate that, like actually jitna apan hor vi professional conferences we attend karde hain, ki hunda hai, we go there, we get a boost, we get like
0: hi main na main mera agla sawal sunu ehi si ki hun eh conferences you know hun 8th ya sorry apni 7th conference eh ho rahi hai, ਜਿਹੜੇ ਲੋਕ ਆਉਂਦੇ ਨੇ, ਮੇ ਬੀ ਕਈ ਵਾਰ ਹੁੰਦਾ ਕਿ ਕਾਨਫਰੰਸ ਤੋਂ ਸਾਨੂੰ ਕੁਝ ਸਿੱਖਣ ਨੂੰ ਮਿਲੇਗਾ, ਲਾਈਫ ਦੇ ਵਿੱਚ ਅਸੀਂ ਅਪਲਾਈ ਕੀ ਕਰ ਸਕਾਂਗੇ ਕੀ ਨਹੀਂ, ਜੋ ਲੋਕ ਆਉਂਦੇ ਆ ਉਹਨਾਂ ਦਾ ਫੀਡਬੈਕ ਕੀ ਤੁਹਾਨੂੰ ਮਿਲਦਾ ਬਾਅਦ ਦੇ ਵਿੱਚ ਆਫਟਰ ਦਾ ਕਾਨਫਰੰਸ?
1: ਹਾਂਜੀ, ਅਵਨੀਤ ਕੌਰ ਜੀ ਤੁਸੀਂ ਪਲੀਜ਼ ਗੋ ਅਹੈਡ।
2: ਪਹਿਲਾਂ ਤਾਂ ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਤੁਸੀਂ ਸਾਨੂੰ ਇਨਵਾਈਟ ਕੀਤਾ, ਸਾਡੇ ਨਾਲ ਗੱਲਬਾਤ ਕਰ ਰਹੇ ਹੋ
0: ਜੀ।
2: ਸਾਡਾ ਜਿਹੜਾ ਐਕਸਪੀਰੀਅੰਸ, ਜਿਹੜਾ ਪਿਛਲੀਆਂ 6 ਕਾਨਫਰੰਸਸ, ਖਾਸ ਕਰਕੇ ਮੈਂ ਇੰਡੀਆ ਤੋਂ ਆ ਰਹੀ ਹਾਂ ਟੂ ਅਟੈਂਡ ਦਿਸ, ਮੈਂ ਪਿਛਲੀਆਂ ਸਾਰੀਆਂ 6 ਕਾਨਫਰੰਸਸ ਅਟੈਂਡ ਕੀਤੀਆਂ ਖੁਦ
0: ਜੀ,
2: ਤੇ ਜਦੋਂ ਅਸੀਂ ਉੱਥੇ ਵਿਚਰਦੇ ਆ, ਸਾਰਿਆਂ ਨੂੰ ਪੁੱਛਦੇ ਆ ਕਿ ਉਹਨਾਂ ਨੂੰ ਕਿੱਦਾਂ ਦਾ ਲੱਗਾ, ਸਾਰਿਆਂ ਦੇ ਇਮੋਸ਼ਨਸ ਤੁਹਾਨੂੰ ਅਸੀਂ ਬਿਆਨ ਨਹੀਂ ਕਰ ਸਕਦੇ ਆ। ਅ ਲੋਟ ਆਫ ਪੀਪਲ ਉੱਥੋਂ ਆਉਂਦੇ ਆ ਜਿਹੜੇ ਰੋਂਦੇ ਹੁੰਦੇ ਆ, ਬਿਕਾਜ਼ ਉਹਨਾਂ ਨੇ ਕਦੀ ਵੇਖਿਆ ਨਹੀਂ ਹੁੰਦਾ ਜੋ ਮਾਹੌਲ ਉੱਥੇ ਕ੍ਰੀਏਟ ਹੁੰਦਾ, ਸਾਰੀ ਐਨਰਜੀ ਜਿਹੜੀ ਸਾਰੇ ਜਣੇ ਲੈ ਕੇ ਆਉਂਦੇ ਆ, ਇਟ ਸਮਥਿੰਗ ਟੂ ਐਕਸਪੀਰੀਅੰਸ, ਹਨਾ, ਉਹ ਆਪਾਂ ਨਾ ਸ਼ਬਦਾਂ ਵਿੱਚ ਦੱਸ ਸਕਦੇ ਆ, ਬਟ ਅਸੀਂ ਬਹੁਤ ਇੱਕ ਨਵਾਂ ਦਿਸ਼ਾ ਜਿਹਾ ਸਾਨੂੰ ਮਿਲਦਾ, ਸਾਰੀ ਜਿਹੜਾ ਵੀ ਉੱਥੇ ਆਵੇ ਨਾ ਕੁਝ ਸਿੱਖਣ ਵਾਸਤੇ, ਤਾਂ ਉਹਨਾਂ ਨੂੰ ਇੱਕ ਜ਼ਿੰਦਗੀ ਦਾ ਨਵਾਂ ਦਿਸ਼ਾ

0: I think they get to experience ke acha ji zindagi de vich aa vi cheez hegi aa is tarike na vi apa zindagi jee sakde aa
1: ਤੇ ਤੁਹਾਨੂੰ ਕਿਉਂ ਲੱਗਦਾ ਕਿ ਅੱਜ ਕੱਲ ਇੰਨੀ ਡਿਵੀਜ਼ਨ ਹੈ, ਇੰਨੀ ਸਟ੍ਰੈਸ ਹੈ, ਇੰਨੀ ਨੈਗੇਟਿਵਿਟੀ ਹੈ? ਦੇਖੋ ਜੋ ਇਹ ਚੀਜ਼ਾਂ ਨੇ ਬੜੀਆਂ ਸਿੰਪਲ ਚੀਜ਼ਾਂ ਨੇ, ਐਂਡ ਜ਼ਿੰਦਗੀ ਜੀਣੀ ਇੱਦਾਂ ਚਾਹੀਦੀ ਹੈ ਵਿਥ ਹਿਊਮਿਲਿਟੀ, ਵਿਥ ਕਾਈਂਡਨੈਸ, ਵਿਥ ਲਵ। ਵਾਈ ਡੂ ਯੂ ਥਿੰਕ ਕਿ ਆਪਾਂ ਇਹਨਾਂ ਚੀਜ਼ਾਂ ਤੋਂ ਇੰਨੇ ਦੂਰ ਕਿਉਂ ਹੋ ਰਹੇ ਹਾਂ?
0: ਬਿਕੋਜ਼ ਅਸੀਂ ਨਾ, ਸੋਰੀ ਮੈਂ ਛੋਟੇ ਜਿਹੇ ਜਵਾਬ ਦੇਣਾ ਚਾਹੁੰਦੀ ਹਾਂ। ਮੈਂ ਆਪਣੇ ਐਕਸਪੀਰੀਅੰਸ ਵਿੱਚ ਇਹ ਜਾਣਿਆ ਵਾ ਕਿ ਅਸੀਂ ਹੋਰਾਂ ਨੂੰ ਬਦਲਣ ਦੇ ਵਿੱਚ ਲੱਗੇ ਹੋਏ ਆ, ਤੇ ਜੋ HKL ਗਲੋਬਲ ਮੂਵਮੈਂਟ ਦਾ ਮਕਸਦ ਇਹ ਆ ਕਿ ਹਰ ਇੱਕ ਜਣਾ ਜੇ ਅੰਦਰ ਝਾਤੀ ਮਾਰੇ ਨਾ ਆਪਣੇ ਅੰਦਰ, ਜੇ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰੇ, ਆਈ ਥਿੰਕ ਅਸੀਂ ਆਪਣੇ ਆਪ ਤੋਂ ਬਹੁਤ ਦੂਰ ਹੋ ਚੁੱਕੇ ਹਾਂ
1: ਜੀ।
0: ਤੇ ਤਾਂ ਕਰਕੇ ਬਾਹਰ ਸਾਨੂੰ ਸਾਰਿਆਂ ਵਿੱਚ ਨੁਕਸ ਦਿਸ ਰਹੇ ਆ, ਐਂਡ ਆ ਸਾਰੇ ਡਿਵੀਜ਼ਨ, ਸਾਰੇ ਹੇਟਰਡ, ਸਾਰੀ ਇਹੋ ਜਿਹੇ ਨੈਗੇਟਿਵਿਟੀ ਦਾ ਇਹੀ ਕਾਰਨ ਆ ਕਿ ਅਸੀਂ ਉਹ ਜਿਹੜੇ ਗੁਣ ਸਾਨੂੰ ਮਹਾਰਾਜ ਜੀ ਨੇ ਅੰਦਰ ਬਖਸ਼ੇ ਸਨ
1: ਜੀ,
0: ਉਹਨਾਂ ਤੋਂ ਅਸੀਂ ਟੁੱਟ ਚੁੱਕੇ ਆ।
1: ਮੈਂ ਨਾ ਅੱਜ ਪ੍ਰੋਗਰਾਮ ਦੀ ਅੱਜ ਸ਼ੁਰੂਆਤ ਕੀਤੀ, ਮੈਂ ਇਹੀ ਗੱਲ ਕਰ ਰਿਹਾ ਸੀ। ਮੈਂ ਕਿਹਾ ਦੇਖੋ ਲਾਈਫ ਦੇ ਵਿੱਚ ਨਾ ਆਪਾਂ ਬਹੁਤ ਥੋੜ੍ਹਾ ਲੋੜ ਤੋਂ ਵੱਧ ਹੀ ਇੰਡੀਪੈਂਡੈਂਟ ਹੋ ਗਏ, ਨਾ ਕੋਈ ਸੋਸ਼ਲਾਈਜੇਸ਼ਨ ਹੈ, ਬਸ ਹਰੇਕ ਦੇ ਨਾਲ ਨਫ਼ਰਤ, ਹਰੇਕ ਦੇ ਨਾਲ ਕੰਪੀਟੀਸ਼ਨ, ਕਦੇ ਆਪਾਂ ਸ਼ੁਕਰਾਨਾ ਨਹੀਂ ਕਰਦੇ, ਹਮੇਸ਼ਾ ਆਪਣੀ ਜਿਹੜੀ ਨੀਡਸ ਨੇ ਉਹ ਵੱਧ ਰਹੀਆਂ ਨੇ। ਹਰੇਕ ਨੂੰ ਕੋਈ ਫੈਮਿਲੀ ਦੀ ਟੈਨਸ਼ਨ ਹੈ, ਕਿਸੇ ਨੂੰ ਕੋਈ ਯੂ ਨੋ ਐਕਸ ਵਾਈ ਜ਼ੈਡ ਟੈਨਸ਼ਨ ਹੈ, ਬਟ ਥੋੜ੍ਹਾ ਜਿਹਾ ਜੇ ਆਪਾਂ ਹੰਬਲ ਹੋ ਕੇ ਯੂ ਨੋ ਸੈਲਫ ਸੈਂਟਰ ਨਾ ਹੋਈਏ ਤਾਂ ਲਾਈਫ ਇਜ਼ ਵੈਰੀ ਬਿਊਟੀਫੁਲ। ਬਟ ਆਪਾਂ ਨੂੰ ਇਹਨਾਂ ਚੀਜ਼ਾਂ ਦੀ ਉਹੀ ਗੱਲ ਹੈ ਕਿ ਅਵੇਅਰਨੈਸ ਨਹੀਂ ਰਹਿੰਦੀ, ਕਿਉਂਕਿ ਜੋ ਡਿਸਟ੍ਰੈਕਸ਼ਨਸ ਨੇ ਉਹ ਬਹੁਤ ਜ਼ਿਆਦਾ ਨੇ
0: ਜੀ। ਬਿਲਕੁਲ
2: ਹਾਂ ਨਵੀ ਜੀ, ਬਹੁਤ ਜ਼ਰੂਰੀ ਪੁਆਇੰਟ ਜਿਹੜਾ ਤੁਸੀਂ ਲਿੱਤਾ। ਹੁਣ ਗੱਲ ਇੱਕ ਚੀਜ਼ ਹੈ, ਧਿਆਨ ਨਾਲ ਆਪਾਂ ਦੇਖਣਾ, ਜਿਵੇਂ ਆਪਾਂ ਈਵਨ ਆਪਣੇ ਆਪ ਨੂੰ ਕਹਿੰਦੇ ਹਾਂ ਟੂ ਬਿਕਮ ਹੰਬਲ ਔਰ ਐਕਟ ਕਾਇੰਡ, ਇਸ ਮੂਵਮੈਂਟ ਦੀ ਇੱਕ ਸਭ ਤੋਂ ਵੱਡੀ ਜਿਹੜੀ ਵਿਲੱਖਣਤਾ ਔਰ ਇਹਦੀ ਜਿਹੜੀ ਵਿਸ਼ਾਲਤਾ ਆ, ਇਟਸ ਐਕਚੁਅਲੀ ਨਥਿੰਗ ਲਾਈਕ ਦਿਸ ਹੈਜ਼ ਐਵਰ ਹੈਪਨਡ ਬਿਫੋਰ, ਐਂਡ ਆਈ ਸੇ ਦਿਸ ਹੰਬਲੀ, ਬਟ ਜਸਟ ਟੂ ਅੰਡਰਸਕੋਰ ਦਾ ਪਾਵਰ ਆਫ ਦਿਸ, ਕਿ ਉਹ ਜਿਹੜੀ ਚੀਜ਼ ਹੈ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤੱਤ, ਉਹਦੇ ਚ ਕੀ ਦੱਸਿਆ ਜਾ ਰਿਹਾ ਕਿ ਆਪਣਾ ਜਿਹੜਾ ਅਸਲੀ ਸਰੂਪ ਹੈ, ਟਰੂਲੀ ਡੀਪ ਵਿਦ ਇਨ ਆਵਰ ਬੀਂਗ, ਜੇ ਅੰਦਰ ਜਿੱਦਾਂ ਅਵਨੀਤ ਕੌਰ ਜੀ ਨੇ ਕਿਹਾ ਝਾਤੀ ਮਾਰੀ, ਆਪਣਾ ਅਸਲੀ ਆਪਾਂ ਸਾਰਿਆਂ ਦਾ, ਤੁਹਾਡਾ ਮੇਰਾ ਹਰ ਕੋਈ ਜੋ ਇਸ ਟਾਈਮ ਸੁਣ ਰਿਹਾ ਇਸ ਆਵਾਜ਼ ਨੂੰ, ਉਹਦਾ ਅੰਦਰ ਹੈ ਹੀ, ਉਹ ਦੱਸ ਰਿਹਾ ਕਿ ਤੂੰ ਹੈ ਹੀ ਇਹ ਹੰਬਲ, ਹਿਊਮਿਲਿਟੀ, ਯੂ ਆਰ ਕਾਇੰਡਨੈਸ, ਯੂ ਆਰ ਲਵ, ਤੂੰ ਹੈ ਹੀ ਇਸ ਤਰ੍ਹਾਂ, ਤੇਰਾ ਸੁਭਾਅ ਅਸਲ ਚ ਐਕਚੁਅਲੀ ਇਹ ਆ। ਪਰ ਸਾਡੀ ਪ੍ਰੋਗਰਾਮਿੰਗ ਜਿਹੜੀ ਦੁਨੀਆਂ ਚ ਹੋ ਚੁੱਕੀ ਹੈ, ਬੱਚਾ ਛੋਟੇ ਹੁੰਦੇ ਤੋਂ ਇਸ ਤਰ੍ਹਾਂ, ਸਾਰੇ ਬੱਚੇ ਬੜੇ ਇਨੋਸੈਂਟ, ਹਰ ਕੋਈ ਆਉਂਦਾ, ਪਰ ਹੌਲੀ ਹੌਲੀ ਦੁਨੀਆਂ ਪ੍ਰੋਗਰਾਮ ਕਰ ਦਿੰਦੀ ਹੈ ਵੀ ਤੂੰ ਅੱਗੇ ਨਿਕਲਣਾ, ਸਭ ਤੋਂ ਅੱਗੇ ਵਧਣਾ, ਯੂ ਹੈਵ ਟੂ ਸਟੈਪ ਔਨ ਅਦਰ ਸਟੋਰਸ ਟੂ ਗੈਟ ਅਪ, ਹੈਨਾ, ਤੇ ਤੂੰ ਵੱਡੇ ਕੋਠੀਆਂ ਇਕੱਠੀਆਂ ਕਰਨੀਆਂ। ਇਹ ਨਹੀਂ ਕਿ ਆਪਾਂ ਉਹ ਕੰਮ ਨਹੀਂ ਕਰਨੇ, ਸਕਸੈਸਫੁਲ ਨਹੀਂ ਹੋਣਾ, ਸਭ ਕੁਛ ਕਰਨਾ ਆ, ਪਰ ਆਪਣੇ ਉਹ ਅਸਲੀ ਜੜਾਂ ਦੇ ਨਾਲ, ਆਪਣੇ ਸਰੂਪ ਦੇ ਨਾਲ, ਆਪਣੇ ਇਨਸਾਈਡ ਦੇ ਨਾਲ ਜੇ ਜੁੜੇ ਰਹਾਂਗੇ, ਤੇ ਉਹਦੇ ਚ ਫਰਕ ਕੀ ਐਚ ਕੇ ਐਲ ਚ, ਕਿ ਇਟ ਹੈਲਪਸ ਅਸ ਗੈਟ ਇਨ ਟੱਚ ਵਿਦ ਆਰ ਟਰੂ ਸੈਲਫ, ਸੋ ਇਟਸ ਨਾਟ ਅਬਾਊਟ ਐਕਸਟਰਨਲ ਐਕਟਸ ਆਫ ਕਾਇੰਡਨੈਸ, ਇਟਸ ਨਾਟ ਅਬਾਊਟ ਐਕਟਿੰਗ, ਐਕਟਿੰਗ ਨਹੀਂ ਅਸੀਂ ਕਰਨੀ ਕਾਇੰਡ ਹੋਣ ਦੀ, ਐਕਟਿੰਗ ਨਹੀਂ ਕਰਨੀ ਹੰਬਲ ਹੋਣ ਦੀ, ਅਸੀਂ ਹੈ ਹੀ ਹਾਂ, ਤੇ ਉਹਨੂੰ ਅਵੇਕਨ ਕਰਨਾ ਆਪਣੇ ਆਪ ਚ, ਉਹ ਚੀਜ਼ ਨੂੰ ਜਗਾਉਣੀ ਹੈ ਕਿ ਆਪਣੇ ਅੰਦਰ ਜਿਹੜੀ ਚੀਜ਼ ਸੁੱਤੀ ਪਈ ਹੈ। ਸਾਨੂੰ ਬੜਾ ਈਜ਼ੀ ਤਰੀਕਾ ਦੱਸਿਆ ਜਿੱਦਾਂ ਵੀ ਗੁਰਬਾਣੀ ਚ ਵੀ ਔਰ ਇਨ ਜਨਰਲ, ਕਿ ਹਾਊ ਟੂ ਗੋ ਵਿਦ ਇਨ, ਦੈਟਸ ਵਾਟ ਇਟ ਇਜ਼ ਅਬਾਊਟ, ਲੈਟਸ ਲਰਨ ਹਾਊ ਟੂ ਗੋ ਵਿਦ ਇਨ। HKL ਆਫਰ ਸਿੰਪਲ ਪ੍ਰੈਕਟਿਸਿਸ, ਇਟਸ ਅ ਸਪੋਰਟਿਵ ਕਮਿਊਨਿਟੀ ਆਲ ਅਕ੍ਰੋਸ ਦ ਵਰਲਡ, ਮੋਰ ਦੈਨ 90 ਕੰਟਰੀਜ਼ ਜਿਹੜੀਆਂ ਉਹਦੇ ਚ ਲੋਕ ਜਿਹੜੇ ਆ ਪ੍ਰਾਣੀ ਇਹਦੇ ਨਾਲ ਜੁੜ ਚੁੱਕੇ ਆ, ਸੋ ਕਲੀਅਰਲੀ ਦੇਰ ਇਜ਼ ਸਮਥਿੰਗ, ਜਿੱਦਾਂ ਅਵਨੀਤ ਕੌਰ ਜੀ ਕਿਹਾ, ਇਟਸ ਲਾਈਫ ਟ੍ਰਾਂਸਫਾਰਮਿੰਗ, ਜ਼ਿੰਦਗੀ ਦੀ ਦਿਸ਼ਾ ਬਦਲ ਜਾਂਦੀ ਆ, ਆਪਾਂ ਨੂੰ ਲੈਂਸ ਦੇਖਦਾ ਇੱਕ ਟੋਟਲੀ ਡਿਫਰੈਂਟ ਹੈ, ਉਹੀ ਚੀਜ਼ ਆ
1: ਜੀ,
2: ਹੁਣ ਉਹੀ ਬੰਦਾ ਆ ਉਹ ਜਿਹੜਾ ਸਾਨੂੰ ਲੱਗਦਾ ਸੀਗਾ ਵੀ ਕੱਲ ਮੈਨੂੰ ਕੁਛ ਉਹ ਕਹਿ ਰਿਹਾ, ਹੁਣ ਉਹਦੇ ਚ ਆਪਾਂ ਨੂੰ ਕੁਛ ਪਿਆਰ ਦਿਸਣਾ ਸ਼ੁਰੂ ਹੋ ਜਾਂਦਾ ਵੀ ਇਹ ਤੇ ਮੇਰੇ ਭਲੇ ਦੀ ਗੱਲ ਕਰਦਾ ਸੀਗਾ, ਸੋ ਦੈਟਸ ਦ ਟ੍ਰਾਂਸਫਾਰਮੇਸ਼ਨ, ਇਟਸ ਅਬਾਊਟ ਟ੍ਰਾਂਸਫਾਰਮੇਸ਼ਨ।
1: ਸੋ ਇਸ ਵੀਕਐਂਡ ਯਾਨੀ ਕਿ 8 ਤਾਰੀਖ ਨੂੰ ਇਹ ਜੋ ਕਾਨਫਰੰਸ ਹੈ ਬੜੇ ਵੱਡੇ ਲੈਵਲ ਤੇ ਹੋ ਰਹੀ ਹੈ, ਪੇਰਾਮਾਉਂਟ ਫਾਈਨ ਫੂਡ ਸੈਂਟਰ 5500 ਰੋਜ਼ ਚੇਰੀ ਪਲੇਸ ਮਿਸਾਗਾ, ਸਵੇਰੇ 9 ਵਜੇ ਰਜਿਸਟ੍ਰੇਸ਼ਨ ਹੈ ਅਤੇ ਫਿਰ 10 ਵਜੇ ਤੋਂ ਲੈ ਕੇ 5 ਵਜੇ ਤੱਕ ਕਾਨਫਰੰਸ ਹੈ, ਬੜੇ ਵੱਖਰੀ ਵੱਖਰੀ ਡਿਸਕਸ਼ਨਸ ਹੋਣਗੀਆਂ, ਬੜੇ ਵੱਡੇ ਲੈਵਲ ਦੇ ਸਪੀਕਰਸ ਤੁਹਾਡੇ ਨਾਲ ਸ਼ਾਮਿਲ ਹੋਣਗੇ ਅਤੇ ਮੈਡੀਟੇਸ਼ਨ ਵੀ ਹੋਵੇਗੀ। ਸੋ HKL ਦੀ ਇਹ 7ਵੀਂ ਇੰਟਰਨੈਸ਼ਨਲ ਕਾਨਫਰੰਸ ਇਸ ਸੈਟਰਡੇ 8 ਤਰੀਕ ਸੁਬਹਾ 10 ਤੋਂ 5 ਇਨ ਮਿਸਾਗਾ ਪੇਰਾਮਾਉਂਟ ਫਾਈਨ ਫੂਡ ਸੈਂਟਰ। ਕੋਈ ਵੀ ਜਾਣਕਾਰੀ ਲਈ 4374342959 ਜਾਂ 6478607713 'ਤੇ ਤੁਸੀਂ ਜ਼ਰੂਰ ਸੰਪਰਕ ਕਰ ਸਕਦੇ ਹੋ। ਅਤੇ ਅਵਨੀ ਜੀ ਅਤੇ ਹਰਮੀ ਜੀ ਵੰਸ ਅਗੇਨ ਤੁਹਾਡਾ ਬਹੁਤ ਸ਼ੁਕਰੀਆ ਅਤੇ ਬੈਸਟ ਵਿਸ਼ਸ।
3: Thank you so much, Navi ji.
1: Thank you.
3: Main bhi mention karna chahunga, this is free entry.
1: Ji.
3: Free entry, free food, free entertainment.
1: Bilkul.
3: Very inclusive program, variety of speakers, panel discussions and entertainment, songs, geet bhi honge.
1: Very good.
3: So, har ek liye kuch na kuch hoega, tarike naal ke aapan bas dil khol ke pahunchi assi tuhadi bahut ਸਬਰੀ ਨਾਲ ਉਡੀਕ ਕਰਾਂਗੇ।
1: ਥੈਂਕ ਯੂ ਸਰ,
3: ਪਲੀਜ਼ ਤੁਸੀਂ ਸਾਰਿਆਂ ਨੇ ਆਉਣਾ।
1: ਥੈਂਕ ਯੂ। ਫਰੀ ਹੈ, ਫਰੀ ਫੂਡ ਹੈ, ਇੰਟਰਟੇਨਮੈਂਟ ਹੈ, ਸੋ ਵੰਸ ਅਗੇਨ ਇਹ ਜ਼ਰੂਰ ਦੱਸਣਾ ਜ਼ਰੂਰੀ ਹੈ ਕਿ ਇਟ ਇਜ਼ ਬਿਲਕੁਲ ਫਰੀ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ।
0: ਥੈਂਕ ਯੂ।
1: ਸੋ ਇਹ ਗੀਤ ਵੀ ਲਾਉਂਦੇ ਹਾਂ, ਸੁਣੋ ਥੋੜ੍ਹਾ ਜਿਹਾ ਅਤੇ ਵਿਲ ਬੀ ਬੈਕ।

0: ਵਾਹ ਵਾਹ ਵਾਹ 4318 ਹੈਲੋ
1: ਹੈਲੋ ਸਤਿ ਸ਼੍ਰੀ ਅਕਾਲ ਨਵੀਂ
0: ਸਤਿ ਸ਼੍ਰੀ ਅਕਾਲ ਜੀ
1: ਮੈਂ ਨਾ ਇੱਕ ਨੰਬਰ ਲੈਣਾ ਸੀ ਤੁਸੀਂ ਥੋੜੀ ਦੇਰ ਪਹਿਲਾਂ ਬੋਲ ਕੇ ਹਟੇ ਹੋ ਟੋਰਬਰਮ ਤੇ ਕੋਈ ਸਲੋਨ ਆ
0: ਹਾਂਜੀ ਉਹ ਸੇਲ ਤੇ ਹੈ ਬਿਲਕੁਲ
1: ਹਾਂਜੀ ਉਹਦੇ ਬਾਰੇ ਦੱਸ ਸਕਦੇ ਹੋ
0: ਹਾਂਜੀ ਹਾਂਜੀ ਨੰਬਰ ਹੈ ਜੀ 647
1: ਹਾਂਜੀ
0: 998
1: ਜੀ
0: 5152
1: 5152
0: ਹਾਂਜੀ
1: ਜੀ ਥੈਂਕ ਯੂ ਸੋ ਮਚ
0: ਕਹਿ ਦਿਓ ਕਿ ਨਵੀਂ ਤੋਂ ਪੰਜਾਬੀ ਲਹਿਰ ਤੋਂ ਮਿਲਿਆ ਸੀ ਨੰਬਰ
2: ਤੇਰੀ
0: ਵੰਗ ਦਾ ਲੈਲਾ ਨਾਪ ਹੈ ਤੁਸੀਂ ਕਦੇ ਵੰਗ ਵੁੰਗ ਲੈ ਕੇ ਵੀ ਦਿੱਤੀ ਹੈ ਘਰ ਵਾਲੀ ਨੂੰ
2: ਹਾਂਜੀ ਬਾਈ
0: ਕੋ ਵੰਗਾਂ ਬਥੇਰੀਆਂ ਲੱਗਦੀ ਦੇਖੋ ਵੰਗਾਂ ਨੀ ਮੁੱਕਦੀਆਂ
2: ਹਾਂਜੀ ਹਾਂਜੀ ਉਹ ਕੱਚ ਦੀ
0: ਵੰਗ ਲੱਗ ਦਿੱਤੀ ਆ
2: ਹਾਂਜੀ
0: ਓ ਵੈਰੀ ਗੁੱਡ ਓਕੇ ਸੋ ਤੁਸੀਂ ਐਮੀ ਵਿਰਕ ਦੇ ਸ਼ੋਅ ਦੀਆਂ ਟਿਕਟਾਂ ਲੈ ਲਓ
2: ਹਾਂਜੀ ਬਾਈ
0: ਠੀਕ ਹੈ ਸ਼ੋਅ 30 ਅਗਸਤ ਨੂੰ ਆ
2: ਓਕੇ ਓਕੇ ਜੀ
0: ਚਲੋ ਥੈਂਕ ਯੂ ਸਰ ticketmaster.ca ਐਮੀ ਵਿਰਕ 30 ਅਗਸਤ ਨੂੰ ਇੱਥੇ ਵੁੱਡਬਾਈਨ ਥੀਏਟਰ ਦੇ ਵਿੱਚ ਸ਼ੋਅ ਹੋਣ ਜਾ ਰਿਹਾ ਸੋ ਜ਼ਰੂਰ ਜ਼ਰੂਰ ਜ਼ਰੂਰ ਆਪਣੀ ਆਪਣੀ ਟਿਕਟਾਂ ਤੁਸੀਂ ਲੈ ਲਿਓ ਸੋ ਪ੍ਰੋਗਰਾਮ ਹੈ ਪੰਜਾਬੀ ਰਾਣਾ 905-673-3337 ਨੰਬਰ ਹੈ ਆਪਣਾ ਤੁਸੀਂ ਗਿੱਲ ਫਾਰਮ 'ਤੇ ਗੇੜਾ ਮਾਰੋ ਬਹੁਤ ਹੀ ਕਮਾਲ ਦਾ ਫਾਰਮ ਹੈ ਇੱਥੇ ਹਰ ਰੋਜ਼ ਸਬਜ਼ੀਆਂ ਫਰੈਸ਼ ਤੋੜਦੇ ਨੇ ਗਿੱਲ ਫਾਰਮ ਤੁਸੀਂ ਚੱਪਣ ਕੱਦੂ ਗ੍ਰੀਨ ਕੱਦੂ ਬੈਂਗਣ ਜ਼ੁਕੀਨੀ ਖੀਰੇ ਸਾਗ ਪਾਲਕ ਧਨੀਆ ਕੋਰਨ ਇਹਨਾਂ ਦੀ ਪੱਥਰ ਦੀ ਚੱਕੀ ਦੇ ਨਾਲ ਪੀਸਿਆ ਆਟਾ ਹੋਲ ਵੀਟ ਮੱਕੀ ਬੇਸਣ ਬਾਜਰਾ ਰਾਗੀ ਸੋ ਤੁਸੀਂ ਇੱਕ ਵਾਰ ਜਾਓ ਡਿਕਸੀ ਐਂਡ ਕਿੰਗ ਗਿੱਲ ਫਾਰਮ 14085 ਡਿਕਸੀ ਰੋਡ ਫਰੈਸ਼ ਫਾਰਮ ਦੇ ਦੇਸੀ ਆਂਡੇ ਫਾਰਮ ਦਾ ਫਰੈਸ਼ ਸ਼ਹਿਦ 905-925-2300 ਅਤੇ ਕਿਚਨ ਤਿਆਰ ਕਰਾਓ ਆਪਣੇ ਮਨਪਸੰਦ ਦੀ ਯਾਰ ਐਸੀ ਕਿਚਨ ਰੈਡੀ ਹੋਊਗੀ ਕਿ ਜਿਹੜਾ ਬੰਦਾ ਤੁਹਾਡੇ ਘਰ ਆਊਗਾ ਹਰੇਕ ਪੁੱਛੂਗਾ ਕਿਹਨੇ ਰੈਡੀ ਕੀਤੀ ਹੈ ਕਿਚਨ ਸਾਨੂੰ ਵੀ ਦਿਓ ਨੰਬਰ ਸੋ ਨਿਊ ਹਾਈਟਸ ਕਿਚਨ ਦੇ ਸਾਡੇ ਜਸਪਾਲ ਰਾਏ ਭਾਅ ਜੀ ਨੇ 416-859-1920 'ਤੇ ਤੁਸੀਂ ਕਾਲ ਕਰੋ ਅਤੇ ਤੁਹਾਡੇ ਲਈ ਹਾਜ਼ਰ ਜਸਪਾਲ ਜੀ ਫਰੀ ਐਸਟੀਮੇਟ ਕਾਲ ਕਰ ਲਓ ਜੇ ਤੁਹਾਡੇ ਅਪਲਾਇੰਸਿਸ ਰਿਪੇਅਰ ਹੋਣ ਵਾਲੇ ਆ ਦੇਖੋ ਅਪਲਾਇੰਸ ਕੋਈ ਖਰਾਬ ਹੋ ਜਾਵੇ ਨਾ ਬੰਦੇ ਨੂੰ ਟੈਨਸ਼ਨ ਪੈ ਜਾਂਦੀ ਹੈ ਕਿ ਯਾਰ ਨਵਾਂ ਨਾ ਲੈਣਾ ਪੈ ਜਾਵੇ ਪ੍ਰਦੀਪ ਭਾਅ ਜੀ ਨੂੰ ਫੋਨ ਕਰੋ ਤੁਹਾਡੇ ਪੁਰਾਣੇ ਅਪਲਾਇੰਸ ਨੂੰ ਵੀ ਭੱਜਣ ਲਾ ਦੇਣਗੇ ਸੋ ਪ੍ਰਦੀਪ ਜੀ 647-622-3203 647-622-3203 ਸ਼ਾਮ ਹੈ ਨਹੀਂ ਜੀ ਕਰਦਾ ਕੁਕਿੰਗ ਕਰਨ ਨੂੰ ਕੋਈ ਨਾ ਤੁਹਾਨੂੰ ਡੀਲ ਦਿੰਦੇ ਹਾਂ ਅਸੀਂ ਮਿਸਟਰ ਸਿੰਘ ਪੀਜ਼ਾ 100% ਪਿਓਰ ਵੈਜ ਦੋ ਲਾਰਜ ਪੀਜ਼ੇ ਚਾਰ ਟੋਪਿੰਗ ਚਾਰ ਫਰੀ ਡਿਪਿੰਗ ਸੌਸ 2 ਲੀਟਰ ਕੋਕ ਦੀ ਬੋਤਲ ਫਰੀ $40 'ਚ ਮਿਸਟਰ ਸਿੰਘ ਪੀਜ਼ਾ ਇਹਨਾਂ ਦੀ ਹਰ ਇੱਕ ਕਹਿ ਲਓ ਕਿ ਹਰ ਇੱਕ ਕੋਨੇ 'ਚ ਲੋਕੇਸ਼ਨ ਹੈ ਹਰ ਇੱਕ ਸ਼ਹਿਰ 'ਚ ਲੋਕੇਸ਼ਨ ਹੈ 905-504-1000 905-504-1000 905-504-1000 905-504-1000 ਮਿਸਟਰ ਸਿੰਘ ਪੀਜ਼ਾ ਅਤੇ ਤੁਸੀਂ ਇੱਕ ਵਾਰ ਮਾਰੋ ਫਿਰ ਗੇੜਾ ਅਤੇ ਵਧੀਆ ਟੋਪ ਦੀਆਂ ਡੀਲਾਂ ਜ਼ਰੂਰ ਲਓ

ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ, ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਅਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ, ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 6477169876 6477169876 1987। ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ, 6477167 1987 ਨੰਬਰ ਹੈ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ, ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597।

0: रॉय थानी स्वीट्स एंड रेस्टोरेंट के प्योर वेजिटेरियन लजीज खाने, जिसके स्वाद के सभी हैं दीवाने। फैमिली और फ्रेंड्स के साथ आकर खाइए या फिर केटरिंग करवाइए, मिठाइयाँ ऐसी की मजा आ जाए।
1: ये है राजधानी राजधानी राजधानी।
0: मल्टीपल लोकेशंस इन GTA। फॉर मोर इन्फॉर्मेशन विजिट rajdhanisweets.ca।
2: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੁਆਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984। ਵੈਰੀ ਗੁੱਡ। ਸੋ ਪ੍ਰੋਗਰਾਮ ਹੈ ਪੰਜਾਬੀ ਦੇ ਨਾਲ ਤੇ ਨੰਬਰ ਹੈ ਆਪਣਾ 905-673-3337-905-673-3337। ਸੋ ਲਾਈਏ ਫਿਰ ਇੱਕ ਹੋਰ ਖੜਕ ਮਜਿਆ ਗੀਤ। ਅੱਜ ਯਾਰ ਮੈਂ ਗਾਣਾ ਸੁਣ ਰਿਹਾ ਸੀ, ਕਿਹੜਾ ਸੀਗਾ, ਹਾਂ ਤੁਹਾਨੂੰ ਮੈਂ ਸੁਣਾਉਣਾ, ਮੈਨੂੰ ਇੱਕ ਦੋ ਮਿੰਟ ਦਿਓ। ਮੈਂ ਤੁਹਾਨੂੰ ਫਿਲਹਾਲ ਇੱਕ ਤਾਂ GTA ਕ੍ਰੈਡਿਟ ਦਾ ਨੰਬਰ ਦੇਣਾ ਚਾਹੁੰਦਾ। ਸਿਰ ਕਰਜ਼ਾ ਚੜ ਗਿਆ, ਜ਼ਿਆਦਾ ਟੈਨਸ਼ਨ ਨਹੀਂ ਲੈਣੀ। GTA ਕ੍ਰੈਡਿਟ ਦੇ ਰੇਖਾ ਅਤੇ ਨਦੀਮ ਜੀ ਨੂੰ ਫੋਨ ਘੁਮਾ ਲਓ। ਰੇਖੇ ਅਤੇ ਨਦੀਮ ਤੁਹਾਡੇ ਲਈ ਹਾਜ਼ਰ ਨੇ, ਪਿਛਲੇ 30 ਸਾਲਾਂ ਤੋਂ ਤਕਰੀਬਨ ਇਹ ਕਰਜ਼ਾ ਮਾਫ ਕਰਵਾ ਰਹੇ ਨੇ। ਸੋ GTA ਕ੍ਰੈਡਿਟ 416-650-1100 ਨੰਬਰ ਹੈ, 416-650-1100। ਕਿਸੇ ਵੀ ਕਿਸਮ ਦਾ ਕਰਜ਼ਾ ਮਾਫ ਕਰਵਾਓ GTA ਕ੍ਰੈਡਿਟ। ਬੜੇ ਲੋਕ ਕਹਿੰਦੇ ਆ ਨਵੀ ਯਾਰ ਅੱਜ ਕੱਲ੍ਹ ਤਾਂ ਪਰਫਿਊਮ ਹੀ ਬਹੁਤ ਮਹਿੰਗੇ ਆ। ਪਰਫਿਊਮ ਮੈਨੂੰ ਪਤਾ ਯਾਰ, ਲੋੜ ਤੋਂ ਵੱਧ ਮਹਿੰਗੇ। ਹੁਣ $500 ਦਾ ਪਰਫਿਊਮ ਕੀ ਕਰਨਾ, ਜਿਹੜਾ $500 ਵਾਲਾ ਪਰਫਿਊਮ ਹੈ ਉਹੀ ਫਰੈਗਰੈਂਸ ਮੈਂ ਤੁਹਾਨੂੰ ਦਵਾ ਰਿਹਾ $50 ਚ। ਉਹ ਵੀ ਦੋ ਪਰਫਿਊਮ ਖਰੀਦੋ, ਇੱਕ ਫਰੀ, ਦੋ ਪਰਫਿਊਮ ਸਿਰਫ $100 ਦੇ ਵਿੱਚ, ਹਜ਼ਾਰ ਨਹੀਂ ਖਰਚਣਾ, ਸਿਰਫ $100। ਸੋ ਰੋਇਲ ਪਰਫਿਊਮ ਵਾਲਿਆ ਜਾ ਕੇ ਤੁਸੀਂ ਇਹਨਾਂ ਦੇ ਪਰਫਿਊਮ ਟੈਸਟ ਕਰ ਲਿਓ, ਤੁਸੀਂ ਆਪ ਕਹੋਗੇ ਨਵੀਂ ਯਾਰ ਕਿਆ ਖੁਸ਼ਬੂ ਹੈ। ਰੀਗਨ ਰੋਡ ਗੁਰੂ ਘਰ ਦੇ ਬਿਲਕੁਲ ਨਾਲ, royalperfumes.co, ਰੋਇਲ ਪਰਫਿਊਮਸ 1 ਰੀਗਨ ਰੋਡ, 437-315-0701, 437-315-0701, 437-315-0701। ਅਤੇ ਡਿਲੀਵਰੀ ਵੀ ਕਰਦੇ ਆ ਬਰੈਂਪਟਨ, ਸੋਰੀ ਆਪਣੇ ਪੂਰੇ ਕੈਨੇਡਾ ਅਤੇ US ਦੇ ਵਿੱਚ। ਸੋ royalperfumes.co ਇਹਨਾਂ ਦੀ ਵੈਬਸਾਈਟ ਹੈ, ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਵਿਜ਼ਿਟ ਕਰ ਸਕਦੇ ਹੋ। ਸੋ ਲਾਉਂਦੇ ਹਾਂ ਤੁਹਾਡੇ ਲਈ ਵਧੀਆ ਜਿਹਾ ਗੀਤ, ਲੋਕ ਬੋਲ ਸੁਣੋ, ਆਨੰਦ ਲਓ ਜ਼ਿੰਦਗੀ ਦੇ ਵਿੱਚ। ਇਹ ਟਾਈਮ ਜਿਹਾ ਹੋਵੇ ਨਾ ਸ਼ਾਮ ਵਾਲਾ ਅਤੇ ਗਾਣੇ ਗੁਣੇ ਚੱਲ ਰਹੇ ਹੋਣ ਤਾਂ ਕਹਿੰਦੇ ਨਹੀਂ ਹੁੰਦੇ ਕਿ ਜੀ ਜਿਹਾ ਲੱਗ ਜਾਂਦਾ। ਸੋ ਤੁਹਾਨੂੰ ਸੁਣਾਉਣੇ ਆ, ਮੈਨੂੰ ਤੁਸੀਂ ਦਿਓ ਅੱਧੇ ਮਿੰਟ ਤੋਂ ਵੀ ਘੱਟ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504-1557, 647-504-1557। ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 905-673-3337-905-673-3337। ਮੈਂ ਕਿਹਾ ਥੋੜ੍ਹਾ ਜਿਹਾ ਮੌਸਮ ਵੀ ਖੂਬਸੂਰਤ ਜਿਹਾ, ਸੋ ਤੁਹਾਨੂੰ ਉਸ ਹਿਸਾਬ ਦਾ ਗਾਣਾ ਸੁਣਾਉਂਦੇ ਹਾਂ। ਇੱਕ ਮਿੰਟ।

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 647-504-1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ
1: ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਈਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 ਤੋਂ 8। 905-204-1313 905-204-1313
0: SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984 4-37-655-1984।

0: राजधानी स्वीट्स एंड रेस्टोरेंट के प्योर वेजिटेरियन लजीज खाने जिसके स्वाद के सभी है दीवाने। फैमिली और फ्रेंड्स के साथ आकर खाइए या फिर केटरिंग करवाइए, मिठाइयाँ ऐसी की मजा आ जाए। मल्टीपल लोकेशन इन GTA। फॉर मोर इन्फॉर्मेशन विजिट rajdhanisweets.ca।
1: ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ 416-902-9293 ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕੂਰਾ। ਏਰਨ ਮਿਲਸ ਐਕੂਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕੂਰਾ 905-828-5800 ਤੇ ਕਾਲ ਕਰੋ। ਕੋਈ ਵੀ ਕਾਰ, ਵੈਨ, ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ। ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ, ਕੋਈ ਵੀ ਰਿਪੇਅਰ, ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਊਬਰ, ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ। ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-798-1478-905-799-1478-1478. ਰੋਇਲ ਆਟੋ ਸੈਂਟਰ।
2: ਯਾਰ ਕਮਾਲ ਆਉਂਦਾ ਨੀ ਤੂੰ,
3: 2 ਮਿੰਟ ਬਸ,
4: ਤੂੰ ਜਾ
2: ਇੱਧਰ, ਗਾਹਕ ਤੇ ਗਾਹਕ ਚੜਿਆ ਪਿਆ ਸਾਹਮਣੇ ਇਹਨਾਂ ਨੂੰ।
3: ਕੋਈ ਨੀ, ਲਿਆ ਮੁੰਡਿਆ।

ਜੀ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਜੁੜ ਚੁੱਕੇ ਹੋ ਪੰਜਾਬੀ ਲਹਿਰ ਦੇ ਵਿੱਚ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਕੀ ਹਾਲ ਚਾਲ ਸਾਰੇ ਠੀਕ ਠਾਕ ਹੋਗੇ ਉਮੀਦ ਕਰਦੇ ਹਾਂ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਹੋਗੇ ਅੱਜ ਦੀ ਖੂਬਸੂਰਤ ਸ਼ਾਮ ਨੂੰ ਤੁਸੀਂ ਇੰਜੋਏ ਕਰ ਰਹੇ ਹੋਗੇ ਗੱਲ ਦਾ ਹੀ ਸਾਰਾ ਰੌਲਾ ਆ ਗੱਲ ਦਿਲ ਦੇ ਵਿੱਚ ਲਹਿ ਵੀ ਜਾਂਦੀ ਹੈ ਅਤੇ ਦਿਲ 'ਤੇ ਵੱਜ ਵੀ ਜਾਂਦੀ ਹੈ ਗੱਲ ਨੂੰ ਕਰਦੇ ਕਿਸ ਤਰ੍ਹਾਂ ਤੁਸੀਂ 905-673-3337 ਜੁੜਿਓ ਪੰਜਾਬੀ ਲਹਿਰਾਂ ਦੇ ਨਾਲ

0: 905-673-3337 ਇੱਕ ਖੂਬਸੂਰਤ ਸ਼ਾਮ ਦੇ ਵਿੱਚ ਫਿਰ ਤੁਹਾਡਾ ਸਾਡਾ ਸਾਥ ਬਣ ਚੁੱਕਿਆ ਔਰ ਖੂਬਸੂਰਤ ਗੱਲਾਂ ਬਾਤਾਂ ਕਰਾਂਗੇ ਹੁਣ ਤੋਂ ਲੈ ਕੇ 10 ਵਜੇ ਤੱਕ ਤੁਹਾਡਾ ਸਾਡਾ ਸਾਥ ਬਣਿਆ ਰਹਿਣਾ ਸੋ ਅੱਜ ਬਹੁਤ ਹੀ ਖੂਬਸੂਰਤ ਚਿਹਰੇ ਤੁਹਾਨੂੰ ਰੂਬਰੂ ਕਰਾਉਣੇ ਆ ਬੜੀਆਂ ਖੂਬਸੂਰਤ ਗੱਲਾਂ ਬਾਤਾਂ ਕਰਨੀਆਂ ਤੁਹਾਡੇ ਨਾਲ ਸੋ 905-673-3337 9 ਤੋਂ 10 ਰੇਡੀਓ ਪ੍ਰੋਗਰਾਮ ਉਡਾਨ ਦੇ ਵਿੱਚ ਹਾਜ਼ਰੀ ਭਰਾਂਗੇ ਹੁਣ ਤੁਸੀਂ ਇੰਜੋਏ ਕਰ ਰਹੇ ਹੋ ਪੰਜਾਬੀ ਲਹਿਰਾਂ ਅੱਛਾ ਆਰਨੀਤ ਨੂੰ ਮੈਂ 2-3 ਦਿਨ ਹੋ ਕੇ ਸੁਣ ਰਿਹਾ ਜਿੱਦਾਂ ਕੱਲ੍ਹ ਨਵੀਂ ਵੀਰੇ ਨਾਲ ਵੀ ਗੱਲਬਾਤ ਹੋ ਰਹੀ ਸੀ ਬੜੇ ਖੂਬਸੂਰਤ ਟਰੈਕ ਆ ਯਾਰ ਮੁੰਡੇ ਦੇ ਤੁਸੀਂ ਮੋਸਟਲੀ ਬਹੁਤ ਸਾਰੇ ਆਰਟਿਸਟ ਨੂੰ ਸੁਣਦੇ ਹੋ ਅੱਜ ਕੱਲ੍ਹ ਅਸੀਂ ਪਹਿਲਾਂ ਆਫ ਟੂ ਆਫ ਦਾ ਔਨ ਦਾ ਏਅਰ ਅਸੀਂ ਗੱਲਬਾਤ ਕਰ ਰਹੇ ਸੀ ਮਾਫ਼ ਕਰਨਾ ਆਫ ਦਾ ਏਅਰ ਅਸੀਂ ਗੱਲਬਾਤ ਕਰ ਰਹੇ ਸੀਗੇ ਕਿ ਸਾਡੀ ਚਾਂਦੀ ਆ ਵੈਸੇ GTA ਵਾਲਿਆਂ ਦੀ ਹਰ ਅੱਗੇ ਤਾਂ ਹੁੰਦਾ ਸੀ ਵੀਕਐਂਡ 'ਤੇ ਕੰਸਰਟਸ ਹੁੰਦੇ ਸੀਗੇ ਮੇਲੇ ਹੁੰਦੇ ਸੀਗੇ ਹੁਣ ਤਾਂ ਫਰਾਈਡੇ ਵੀ ਐਡ ਹੋ ਗਿਆ ਸੋ ਕਿਤੇ ਹੌਲੀ ਹੌਲੀ ਜਿਵੇਂ ਕਹਿ ਰਿਹਾ ਕਿ 4 ਦਿਨਾਂ ਦਾ ਇੱਕ ਵੀਕ ਬਣਾਉਣਾ ਆ ਵੀਰਵਾਰ ਦੀ ਵੀ ਛੁੱਟੀ ਕਰ ਦੇਣੀ ਆ ਪਿੱਛੇ ਜੇ ਇੱਕ ਮਤਾ ਪਿਆ ਸੀਗਾ ਜੇ ਉਹ ਹੋ ਗਿਆ ਤਾਂ ਵੀਰਵਾਰ ਨੂੰ ਵੀ ਸ਼ੋਅ ਹੋਣੇ ਸ਼ੁਰੂ ਹੋ ਜਾਣੇ ਆ ਸੋ ਇੰਨੇ ਸ਼ੋਅ ਇੰਨੇ ਕੰਸਰਟ ਅਸੀਂ ਪਹਿਲਾਂ ਕਦੇ ਵੇਖੇ ਨਹੀਂ ਸੀਗੇ ਸੋ ਦੇਖੋ ਕਰੋ ਇੰਜੋਏ ਫਿਰ ਇਸ ਵੀਕਐਂਡ ਰੰਗਲੇ ਸਰਦਾਰ 7 ਅਗਸਤ ਨੂੰ ਫਰਾਈਡੇ ਦੀ ਸ਼ਾਮ ਨੂੰ ਰੌਣਕ ਲਾ ਰਹੇ ਨੇ ਫਿਰ CA ਸੈਂਟਰ ਦੇ ਓਪਨ ਗਰਾਊਂਡ ਦੇ ਵਿੱਚ ਜੈਸਮਨ ਸੈਂਡਲਸ ਆ ਰਹੇ ਨੇ ਔਰ 9 ਤਰੀਕ ਨੂੰ ਫਿਰ ਪੰਜਾਬੀ ਵਿਰਸਾ ਤੁਸੀਂ ਇੰਜੋਏ ਕਰਨਾ ਤੁਸੀਂ ਜਾ ਕਿੱਧਰ ਰਹੇ ਹੋ ਤੁਸੀਂ ਕਿੱਧਰ ਵੇਖਣ ਜਾ ਰਹੇ ਹੋ ਕਿਹੜਾ ਆਰਟਿਸਟ ਤੁਹਾਡਾ ਫੇਵਰਟ ਆ ਕਿ ਤਿੰਨਾਂ ਵਾਲੀ ਗੇੜਾ ਮਾਰ ਕੇ ਆਉਣਾ ਸੋ ਦੱਸਿਓ 905-673-3337 905-673-3337 ਜਦੋਂ ਜ਼ਿਆਦਾ ਚੁਆਇਸਿਸ ਹੋ ਜਾਣ ਨਾ ਉਦੋਂ ਫਿਰ ਕਈ ਵਾਰੀ ਤੁਹਾਨੂੰ ਲੱਗਦਾ ਹੁੰਦਾ ਕਿ ਬਈ ਹੁਣ ਜਾਈਏ ਕਿੱਧਰ ਸੋ ਚੁਆਇਸ ਤੁਸੀਂ ਕਿਵੇਂ ਕਰਦੇ ਹੋ 905-673-3337 ਜੁੜੇ ਹੋ ਪੰਜਾਬੀ ਲਹਿਰਾਂ ਦੇ ਨਾਲ ਸੋ 8:45 'ਤੇ 2 ਮਿੰਟ ਰਹਿ ਕੇ ਸਮਾਂ ਤਾਂ ਦੇਖੇ ਨਹੀਂ ਵੀ ਸਮਾਂ ਤਾਂ ਉੱਡਦਾ ਜਾਂਦਾ ਆ ਜਿਹਨੂੰ ਕਹਿੰਦੇ ਸਮਾਂ ਤਾਂ ਹਨੇਰੀਆਂ ਠਾਈ ਆਉਂਦਾ ਆ ਸੋ 2 ਮਿੰਟ ਰਹਿ ਗਏ ਉਸ ਤੋਂ ਬਾਅਦ ਫਿਰ ਖਬਰਾਂ ਦੇ ਵੱਲ ਚੱਲਾਂਗੇ ਪੰਜਾਬ ਦੀ ਧਰਤੀ ਤੋਂ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਨਾਲ ਖਬਰਾਂ ਦੀ ਸਾਂਝ ਪਾਵਾਂਗੇ ਦੇਸ਼ ਦੁਨੀਆਂ ਦੀਆਂ ਖਬਰਾਂ ਅਤੇ ਫਿਰ ਰੇਡੀਓ ਪ੍ਰੋਗਰਾਮ ਉਡਾਨ ਦੇ ਵਿੱਚ ਹਾਜ਼ਰੀ ਭਰਾਂਗੇ ਸੋ 905-673-3337 905-673-3337 ਪੰਜਾਬੀ ਲਹਿਰਾਂ
1: ਚਾਹੁੰਦੇ ਹੋ ਫਸਟ ਸੈਕਿੰਡ ਥਰਡ ਮੋਰਗੇਜ ਦੀ ਭਾਲ ਵਿੱਚ ਹੋ ਤੁਹਾਨੂੰ ਐਕੁਇਟੀ ਲਾਈਨ ਆਫ ਕ੍ਰੈਡਿਟ ਰੀਫਾਈਨਾਂਸਿੰਗ ਐਕਸਪਰਟ ਸਲਾਹ ਛੇਤੀ ਬਣੂ ਕੰਮ ਕਾਲ ਮੁਨੀਸ਼ ਤੇਜੀ ਐਟ 416-317-3487 ਟੂਡੇ ਯੋਰ ਜੌਬ ਇਜ਼ ਡਨ ਮੁਨੀਸ਼ ਤੇਜੀ 416-317-3487 ਬ੍ਰੋਕਰੇਜ ਲਾਇਸੈਂਸ 10039
2: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ
3: ਓਏ ਕੱਲਾ ਮੈਂ ਨਹੀਂ ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ
2: ਵਾਹ ਯਾਰ ਨੰਬਰ ਤਾਂ ਦਈ ਮੋਨਾ ਜੀ ਦਾ
3: ਹਾਂਜੀ ਤੁਸੀਂ ਵੀ ਨੋਟ ਕਰੋ ਇੰਸ਼ੋਰੈਂਸ ਕੋਈ ਵੀ ਹੋਵੇ
4: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ
3: ਜਿਹੜੇ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ ਹੁਣੇ ਕਾਲ ਕਰੋ 416-509-1509 ਤੇ
4: ਯਾਦ ਰੱਖੋ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ
3: 416-509-1509
4: ਔਰ ਵਿਜ਼ਿਟ insuranceforyou.ca
5: ਹਰ ਤਰ੍ਹਾਂ ਦੀ ਫਸਟ ਸੈਕੰਡ ਜਾਂ ਥਰਡ ਮਾਰਗੇਜ ਲਈ ਜਾਂ ਕਿਸੇ ਵੀ ਤਰ੍ਹਾਂ ਦਾ ਲੋਨ ਲੈਣ ਲਈ ਮਨੀਸ਼ ਨੂੰ ਕਾਲ ਕਰੋ 416-317-3487 ਬੈਸਟ ਰੇਟਸ ਝਟਪਟ ਸਰਵਿਸ ਲਈ ਮਨੀਸ਼ 416-317-3487
6: ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ ਲੀਗਲ ਬੇਸਮੈਂਟ ਬੇਸਮੈਂਟ ਫਿਨਿਸ਼ਿੰਗ ਕੰਕਰੀਟ ਡਰਾਈਵਵੇ ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ ਨਾਨਕ ਰੈਨੋਵੇਸ਼ਨ ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ ਬਹੁਤ ਹੀ ਰੀਜ਼ਨੇਬਲ ਰੇਟ ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ 416-902-9293 416-902-9293 ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ

0: ਸੋ 905-673-3950-6733-3337 ਸਾਡੀ ਕਾਲ ਲੱਗ ਚੁੱਕੀ ਹੈ ਜੀ ਪੰਜਾਬ ਦੀ ਧਰਤੀ ਤੋਂ ਪ੍ਰੋਫੈਸਰ ਸੁਦੀਪ ਸਿੰਘ ਢਿਲੋਹਣਾ ਨਾਲ ਦੇਸ਼ ਦੁਨੀਆ ਦੀ ਖਬਰਾਂ ਸੁਣਾਂਗੇ ਉਸ ਤੋਂ ਬਾਅਦ ਰੇਡੀਓ ਪ੍ਰੋਗਰਾਮ ਉਡਾਣ ਲੈ ਕੇ ਹਾਜ਼ਰ ਹੋਵਾਂਗੇ 9 ਤੋਂ 10 ਸੋ ਚੱਲਦੇ ਹਾਂ ਜੀ ਪੰਜਾਬ ਪ੍ਰੋਫੈਸਰ ਸੁਦੀਪ ਸਿੰਘ ਢਿਲੋਂ
1: ਸਤਿ ਸ਼੍ਰੀ ਅਕਾਲ ਜੀ ਖਬਰਾਂ ਦਾ ਤਾਜ਼ਾ ਤਰੀਨ ਬੁਲੇਟਿਨ ਪੰਜਾਬੀ ਲਹਿਰਾਂ ਰਾਹੀਂ ਜਲੰਧਰ ਤੋਂ ਲਾਈਵ ਤੁਹਾਨੂੰ ਸੁਣਾ ਰਹੇ ਹਾਂ। ਪੰਜਾਬ ਵਿਧਾਨ ਸਭਾ ਵਿੱਚ ਕਾਰਵਾਈ ਦੇ ਯਾਨੀ ਕਿ ਮੌਨਸੂਨ ਇਜਲਾਸ ਦੇ ਤੀਜੇ ਦਿਨ ਕਾਫ਼ੀ ਹੰਗਾਮਾ ਹੋਇਆ ਅਤੇ ਪ੍ਰਮੁੱਖ ਤੌਰ 'ਤੇ ਬੇਅਦਬੀ ਖਿਲਾਫ਼ ਐਕਟ ਉੱਤੇ ਵਿਧਾਨ ਸਭਾ ਵਿੱਚ ਕਾਫ਼ੀ ਰੌਲਾ ਪਿਆ। ਸ਼੍ਰੋਮਣੀ ਅਕਾਲੀ ਦਲ ਦੀ ਵਿਧਾਇਕਾ ਗਨੀਵ ਕੌਰ ਮਜੀਠੀਆ ਨੇ ਵਿਧਾਨ ਸਭਾ ਦੇ ਸਿਫ਼ਰ ਕਾਲ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਮੁਤਾਬਕ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਵਿੱਚ ਸੋਧ ਦਾ ਮੁੱਦਾ ਚੁੱਕਿਆ। ਗਨੀਵ ਕੌਰ ਮਜੀਠੀਆ ਵੱਲੋਂ ਚੁੱਕੇ ਗਏ ਇਸ ਮੁੱਦੇ ਉੱਤੇ ਸਦਨ ਵਿੱਚ ਜ਼ਬਰਦਸਤ ਹੰਗਾਮਾ ਹੋਇਆ। ਇਹ ਪਹਿਲੀ ਵਾਰ ਹੈ ਕਿ ਗਨੀਵ ਮਜੀਠੀਆ ਨੇ ਸਰਕਾਰ ਨੂੰ ਜ਼ਬਰਦਸਤ ਢੰਗ ਨਾਲ ਘੇਰਿਆ ਅਤੇ ਪਹੁੰਚੇ ਕਾਂਗਰਸੀ ਵਿਧਾਇਕਾਂ ਅਤੇ ਮਨਪ੍ਰੀਤ ਸਿੰਘ ਇਆਲੀ ਨੇ ਬੀਬੀ ਮਜੀਠੀਆ ਦਾ ਸਮਰਥਨ ਕੀਤਾ। ਸਮੁੱਚੀ ਵਿਰੋਧੀ ਧਿਰ ਦੇ ਇਕੱਠੇ ਹੋਣ ਉਪਰੰਤ ਹੁਕਮਰਾਨ ਧਿਰ ਦੇ ਵਿਧਾਇਕ ਵੀ ਆਪਣੀਆਂ ਸੀਟਾਂ ਛੱਡ ਕੇ ਅੱਗੇ ਆ ਗਏ। ਦੋਵਾਂ ਧਿਰਾਂ ਨੇ ਇੱਕ ਦੂਜੇ ਖਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਦੋਵਾਂ ਹੀ ਧਿਰਾਂ ਨੇ ਇੱਕ ਦੂਜੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੁਣੌਤੀ ਦੇਣ ਦਾ ਦੋਸ਼ ਵੀ ਲਾਇਆ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਧਾਨ ਸਭਾ ਦੀ ਕਾਰਵਾਈ ਮੁਲਤਵੀ ਕਰਨ ਤੋਂ ਪਹਿਲਾਂ ਕਿਹਾ ਕਿ ਗਨੀਵ ਮਜੀਠੀਆ ਵੱਲੋਂ ਕੀਤੇ ਗਏ ਸਾਰੇ ਰਿਮਾਰਕਸ ਐਕਸਪੰਜ ਕਰਵਾ ਦਿੱਤੇ ਗਏ ਨੇ। ਸਦਨ ਦੇ ਬਾਹਰ ਗੱਲਬਾਤ ਕਰਦਿਆਂ ਗਨੀਵ ਮਜੀਠੀਆ ਨੇ ਕਿਹਾ ਕਿ ਸਦਨ ਵਿੱਚ ਬੈਠੇ ਸਮੂਹ ਸਿੱਖ ਵਿਧਾਇਕ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਥੇਦਾਰ ਦੇ ਸਾਹਮਣੇ ਪੇਸ਼ ਹੋ ਕੇ ਜੈਕਾਰੇ ਲਾ ਕੇ ਐਕਟ ਵਿੱਚ ਸੋਧ ਕਰਨ ਦੀ ਗੱਲ ਮੰਨ ਕੇ ਆਏ ਸਨ, ਪਰ ਹੁਣ ਸਰਕਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਗਈ ਕਮੇਟੀ ਨਾਲ ਤਾਲਮੇਲ ਕਰਨ ਤੋਂ ਗੁਰੇਜ਼ ਕਰ ਰਹੀ ਹੈ। ਪੰਜਾਬ ਸਰਕਾਰ ਦੇ ਕੈਬਨਿਟ ਦੀ ਇੱਕ ਅਹਿਮ ਮੀਟਿੰਗ ਲੰਘੇ ਕੱਲ ਹੋਈ ਹੈ ਜਿਸ ਵਿੱਚ ਕਈ ਅਹਿਮ ਫੈਸਲੇ ਲਏ ਗਏ ਨੇ। ਪ੍ਰਮੁੱਖ ਤੌਰ ਤੇ ਸੂਬੇ ਅੰਦਰ ਸਕੂਲਾਂ ਵਿੱਚ ਖਾਸ ਕਰ ਪ੍ਰਾਈਵੇਟ ਸਕੂਲਾਂ ਦੀ ਮਨਮਰਜ਼ੀ ਰੋਕਣ ਲਈ ਪੰਜਾਬ ਕੈਬਨਿਟ ਵੱਲੋਂ ਉਸ ਯੋਜਨਾ ਨੂੰ ਅਮਲੀ ਜਾਮਾ ਪਵਾਇਆ ਗਿਆ ਜਿਸ ਵਿੱਚ ਸਕੂਲ 5% ਤੋਂ ਵੱਧ ਸਾਲਾਨਾ ਪੱਧਰ ਤੇ ਫੀਸ ਨਹੀਂ ਵਧਾ ਸਕਣਗੇ। ਪੰਜਾਬ ਸਟੇਟ ਆਊਟਸੋਰਸਡ ਟ੍ਰਾਂਜੀਸ਼ਨ ਟੂ ਕੰਟਰੈਕਚੁਅਲ ਇੰਗੇਜਮੈਂਟ ਬਿੱਲ ਨੂੰ ਵੀ ਮਨਜ਼ੂਰ ਕਰ ਲਿਆ ਗਿਆ ਅਤੇ ਸੂਬੇ ਅੰਦਰ 3 ਨਵੀਆਂ ਡਿਜੀਟਲ ਯੂਨੀਵਰਸਿਟੀ ਬਣਾਉਣ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਇੱਕ ਹੋਰ ਅਹਿਮ ਫੈਸਲਾ ਇਹ ਵੀ ਲਿਆ ਕਿ ਸੂਬੇ ਅੰਦਰ ਦਰਖਤਾਂ ਦੀ ਕਟਾਈ ਰੋਕਣ ਲਈ ਬਹੁਤ ਪ੍ਰਮੁੱਖ ਤੌਰ ਤੇ ਕਿਹਾ ਗਿਆ ਕਿ 1 ਰੁੱਖ ਜੇਕਰ ਕੋਈ ਕੱਟਦਾ ਹੈ ਤਾਂ ਉਸਨੂੰ ਇਸ ਦੀ ਥਾਂ ਉੱਤੇ 10 ਰੁੱਖ ਲਾਉਣ ਲਈ ਮਜਬੂਰ ਕੀਤਾ ਜਾਵੇਗਾ। ਇਹ ਬਿੱਲ ਸ਼ਹਿਰੀ ਅਤੇ ਹੋਰ ਗੈਰ ਜੰਗਲਾਤ ਖੇਤਰਾਂ ਵਿੱਚ ਰੁੱਖਾਂ ਨੂੰ ਕੱਟਣ, ਹਟਾਉਣ ਅਤੇ ਤਬਦੀਲ ਕਰਨ ਨੂੰ ਨਿਯਮਿਤ ਕਰਨ ਲਈ ਕਾਨੂੰਨੀ ਢਾਂਚੇ ਦਾ ਰਾਹ ਪੱਧਰਾ ਕਰਦਾ ਹੈ। ਇਸ ਨੂੰ ਇੱਕ ਬਿੱਲ ਦੇ ਰੂਪ ਵਿੱਚ ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਮੌਨਸੂਨ ਇਜਲਾਸ ਦੌਰਾਨ ਵੀ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। ਵਿਧਾਨ ਸਭਾ ਦੇ ਸਦਨ ਵਿੱਚ ਤੀਜੇ ਦਿਨ ਦੀ ਕਾਰਵਾਈ ਦੌਰਾਨ ਰੁਜ਼ਗਾਰ ਅਤੇ ਉਦਯੋਗਿਕ ਨਿਵੇਸ਼ ਲਈ ਲਿਆਂਦਾ ਗਿਆ ਧੰਨਵਾਦੀ ਮਤਾ ਵੀ ਪੇਸ਼ ਕੀਤਾ ਗਿਆ ਅਤੇ ਵਿਧਾਨ ਸਭਾ ਦੇ ਸਰਕਾਰ ਦੀਆਂ ਰੁਜ਼ਗਾਰ ਨੀਤੀਆਂ ਪਾਰਦਰਸ਼ੀ ਭਰਤੀ ਪ੍ਰਕਿਰਿਆ ਅਤੇ ਸੂਬੇ ਵਿੱਚ ਆਏ ਵੱਡੇ ਉਦਯੋਗਿਕ ਨਿਵੇਸ਼ ਦੀ ਸ਼ਲਾਘਾ ਕੀਤੀ। ਕਾਂਗਰਸ ਦੇ ਪੰਜਾਬ ਮਾਮਲੇ ਦੇ ਇੰਚਾਰਜ ਭੁਪੇਸ਼ ਬਘੇਲ ਅਤੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਵੱਖ ਵੱਖ ਜ਼ਿਲ੍ਹਿਆਂ ਵਿੱਚ ਚੋਣਾਂ ਦੇ ਮੱਦੇਨਜ਼ਰ ਕੀਤੀਆਂ ਜਾ ਰਹੀਆਂ ਮੀਟਿੰਗਾਂ ਰੈਲੀਆਂ ਦੌਰਾਨ ਲਗਾਤਾਰ ਧੜੇਬਾਜ਼ੀ ਅਤੇ ਨਾਅਰੇਬਾਜ਼ੀ ਹੋ ਰਹੀ ਹੈ ਜਿਸ ਉੱਤੇ ਹੁਣ ਕਾਂਗਰਸ ਹਾਈ ਕਮਾਂਡ ਨੇ ਸਖ਼ਤ ਰੁੱਖ ਤਿਆਰ ਕਰ ਲਿਆ। ਇਸ ਸਿਲਸਿਲੇ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦਿੱਲੀ ਵਿੱਚ ਕਾਂਗਰਸ ਦੇ ਜਨਰਲ ਸਕੱਤਰ KC ਵੇਣੁਗੋਪਾਲ ਨਾਲ ਮੁਲਾਕਾਤ ਕੀਤੀ ਹੈ। ਇਸ ਤੋਂ ਇਲਾਵਾ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਸੁਖਵਿੰਦਰ ਸਿੰਘ ਸੁੱਖ ਸਰਕਾਰੀਆ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਹੋਰ ਆਗੂ ਵੀ ਦਿੱਲੀ ਜਾ ਕੇ KC ਵੇਣੁਗੋਪਾਲ ਨੂੰ ਮਿਲੇ ਨੇ। ਸੱਤਾ ਦੇ ਗਲਿਆਰਿਆਂ ਵਿੱਚ ਚਰਚਾ ਇਹ ਚੱਲ ਰਹੀ ਹੈ ਕਿ ਪੰਜਾਬ ਕਾਂਗਰਸ ਵਿੱਚ ਪੋਸਟਰ ਜੰਗ ਤੋਂ ਖਫਾ ਹਾਈ ਕਮਾਂਡ ਨੇ ਚੰਨੀ ਨੂੰ ਤਲਬ ਕੀਤਾ ਸੀ। ਹਾਲਾਂਕਿ ਵੇਣੁਗੋਪਾਲ ਨਾਲ ਮੁਲਾਕਾਤ ਕਰਨ ਵਾਲੇ ਸੀਨੀਅਰ ਆਗੂ ਨੇ ਕਿਹਾ ਕਿ ਇਹ ਅਕਸਰ ਆਮ ਗੱਲਬਾਤ ਹੁੰਦੀ ਰਹਿੰਦੀ ਹੈ ਅਤੇ ਉਸੇ ਲੜੀ ਤਹਿਤ ਹੀ ਇਹ ਮੀਟਿੰਗ ਹੋਈ ਹੈ। ਪੰਜਾਬ ਕਾਂਗਰਸ ਅੰਦਰ ਜਿੱਥੇ ਧੜੇਬੰਦੀ ਸਾਫ਼ ਨਜ਼ਰ ਆ ਰਹੀ ਹੈ, ਚਰਨਜੀਤ ਸਿੰਘ ਚੰਨੀ ਅਤੇ ਰਾਜਾ ਵੜਿੰਗ ਦਾ ਧੜਾ ਆਪਣੇ ਪੱਧਰ ਉੱਤੇ ਸਮਾਗਮ ਵੀ ਕਰ ਰਹੇ ਨੇ, ਉੱਥੇ ਹੀ ਦੋਵਾਂ ਦੇ ਸਮਾਗਮਾਂ ਵਿੱਚ ਨਾਅਰੇਬਾਜ਼ੀ ਵੀ ਹੋ ਰਹੀ ਹੈ। ਖਾਸਕਰ ਚੰਨੀ ਦੇ ਹੱਕ ਵਿੱਚ ਲਗਾਤਾਰ ਨਾਅਰੇਬਾਜ਼ੀ ਵੀ ਹੋ ਰਹੀ ਹੈ ਤੇ ਪੋਸਟਰ ਵੀ ਲੱਗ ਰਹੇ ਨੇ। ਕਈ ਥਾਵਾਂ ਉੱਤੇ ਚੰਨੀ ਦੀ ਆਲੋਚਨਾ ਕਰਦੇ ਪੋਸਟਰ ਵੀ ਲੱਗੇ ਨੇ, ਪਰ ਬਹੁਤੀਆਂ ਥਾਵਾਂ ਤੇ ਰਾਜਾ ਵੜਿੰਗ ਅਤੇ ਭੁਪੇਸ਼ ਬਘੇਲ ਦੇ ਖਿਲਾਫ ਪੋਸਟਰਬਾਜ਼ੀ ਤੇ ਟਿੱਪਣੀਆਂ ਦੀ ਇੱਕ ਮੁਹਿੰਮ ਚੱਲ ਰਹੀ ਲੱਗਦੀ ਹੈ। ਇਸ ਦਰਮਿਆਨ ਪੰਜਾਬ ਕਾਂਗਰਸ ਮਾਮਲੇ ਦੇ ਇੰਚਾਰਜ ਭੁਪੇਸ਼ ਬਘੇਲ ਦਾ ਹਾਲੇ ਵੀ ਇਹੀ ਕਹਿਣਾ ਕਿ ਪੰਜਾਬ ਸੰਬੰਧੀ ਜੋ ਵੀ ਸਥਿਤੀ ਹੈ ਉਸ ਬਾਰੇ ਅੰਤਿਮ ਫੈਸਲਾ ਕਾਂਗਰਸ ਹਾਈਕਮਾਨ ਵੱਲੋਂ ਹੀ ਲਿਆ ਜਾਵੇਗਾ। ਚੰਡੀਗੜ੍ਹ ਅਤੇ ਮੋਹਾਲੀ ਦੀ ਸਾਂਝੀ ਹੱਦ ਤੇ ਚੱਲ ਰਹੇ ਕੌਮੀ ਇਨਸਾਫ਼ ਮੋਰਚਾ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ 15 ਅਗਸਤ ਨੂੰ ਪੰਜਾਬ ਦੇ ਰਾਜਪਾਲ ਦੀ ਰਿਹਾਇਸ਼ ਵੱਲ ਰੋਸ ਪ੍ਰਦਰਸ਼ਨ ਕਰਨ ਦੇ ਐਲਾਨ ਮਗਰੋਂ ਚੰਡੀਗੜ੍ਹ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਕੌਮੀ ਇਨਸਾਫ਼ ਮੋਰਚਾ ਦੇ ਆਗੂਆਂ ਦੀ ਮੀਟਿੰਗ ਕਰਵਾਈ ਗਈ ਹੈ। ਇਹ ਮੀਟਿੰਗ ਚੰਡੀਗੜ੍ਹ ਦੇ ਸਕੱਤਰੇਤ ਵਿਖੇ ਕੀਤੀ ਗਈ। ਮੀਟਿੰਗ ਵਿੱਚ ਕੌਮੀ ਇਨਸਾਫ਼ ਮੋਰਚੇ ਦੀ ਤਰਫੋਂ ਜਸਟਿਸ ਸੇਵਾ ਮੁਕਤ ਰਣਜੀਤ ਸਿੰਘ ਵੱਲੋਂ ਸਾਰਾ ਕਾਨੂੰਨੀ ਪੱਖ ਰੱਖਦਿਆਂ ਪੰਜਾਬ ਅਤੇ ਭਾਰਤ ਸਰਕਾਰ ਵੱਲੋਂ ਬੰਦੀ ਸਿੰਘਾਂ ਦੇ ਮਨੁੱਖੀ ਅਧਿਕਾਰਾਂ ਦੇ ਕੀਤੇ ਜਾ ਰਹੇ ਕਾਂਡ ਦਾ ਪੱਖ ਬਾਖੂਬੀ ਰੱਖਿਆ ਗਿਆ। ਉਹਨਾਂ ਇਹ ਵੀ ਕਿਹਾ ਕਿ ਜਸਵੰਤ ਸਿੰਘ ਖਾਲੜਾ ਦੇ ਕਾਤਲਾਂ ਦਾ ਅਦਾਲਤੀ ਸਜ਼ਾ ਦੇ ਬਾਵਜੂਦ ਸਰਕਾਰ ਦੀ ਮਿਲੀ ਭੁਗਤ ਨਾਲ ਜੇਲ੍ਹ ਤੋਂ ਬਾਹਰ ਹੋਣਾ ਅਤੇ ਬੰਦੀ ਸਿੰਘਾਂ ਨੂੰ 31 ਸਾਲ ਬਾਅਦ ਵੀ ਸਜ਼ਾਵਾਂ ਪੂਰੀਆਂ ਹੋਣ ਉਪਰੰਤ ਵੀ ਪੈਰੋਲ ਨਾ ਮਿਲਣਾ ਨਿਆਂ ਪ੍ਰਣਾਲੀ ਉੱਤੇ ਇੱਕ ਵੱਡਾ ਸਵਾਲ ਹੈ। 1.5 ਘੰਟਾ ਚੱਲੀ ਮੀਟਿੰਗ ਦੌਰਾਨ ਸਜ਼ਾ ਪੂਰੀ ਕਰ ਚੁੱਕੇ ਇੱਕ ਇੱਕ ਬੰਦੀ ਸਿੰਘ ਬਾਰੇ ਗੱਲਬਾਤ ਕੀਤੀ ਗਈ। ਜਾਣਕਾਰੀ ਮਿਲੀ ਹੈ ਕਿ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਮੋਰਚੇ ਦੀਆਂ ਸਾਰੀਆਂ ਗੱਲਾਂ ਸੁਣਨ ਮਗਰੋਂ ਕਿਹਾ ਕਿ ਜਗਤਾਰ ਸਿੰਘ ਹਵਾਰਾ, ਜਗਤਾਰ ਸਿੰਘ ਤਾਰਾ ਤੇ ਭਾਈ ਪਰਮਜੀਤ ਸਿੰਘ ਭਿਓਰਾ ਦੀ ਪੈਰੋਲ ਉੱਤੇ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੈ। ਰਾਜਪਾਲ ਨੇ ਇਹਨਾਂ ਦੀ ਪੈਰੋਲ ਬਾਰੇ SSP ਚੰਡੀਗੜ੍ਹ ਅਤੇ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਲਈ SSP ਫਤਿਹਗੜ੍ਹ ਸਾਹਿਬ ਨਾਲ ਗੱਲਬਾਤ ਕੀਤੀ ਅਤੇ ਪ੍ਰਵਾਨਗੀ ਲਈ ਪੱਤਰ ਵੀ ਲਿਖਿਆ। ਉਹਨਾਂ ਕਿਹਾ ਕਿ ਉਹ ਜਗਤਾਰ ਸਿੰਘ ਹਵਾਰਾ, ਪਰਮਜੀਤ ਸਿੰਘ ਭਿਓਰਾ ਅਤੇ ਜਗਤਾਰ ਸਿੰਘ ਤਾਰਾ ਦੀ ਪੈਰੋਲ ਸੰਬੰਧੀ ਮੁੱਖ ਮੰਤਰੀ ਪੰਜਾਬ ਨੂੰ ਸੱਦ ਕੇ ਵੀ ਗੱਲਬਾਤ ਕਰਨਗੇ। ਰਾਜਪਾਲ ਨੇ ਵੀ ਕਿਹਾ ਕਿ ਬਾਕੀ ਬੰਦੀ ਸਿੰਘਾਂ ਦੀ ਜ਼ਮਾਨਤ ਬਾਰੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਜੇਕਰ ਲੋੜ ਪਈ ਤਾਂ ਪ੍ਰਧਾਨ ਮੰਤਰੀ ਨਾਲ ਵੀ ਉਹ ਮੁਲਾਕਾਤ ਅਤੇ ਗੱਲਬਾਤ ਕਰਨਗੇ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੰਜਾਬ ਅਤੇ ਦੇਸ਼ ਅੰਦਰ ਸਬਜ਼ੀਆਂ ਦੀਆਂ ਕੀਮਤਾਂ ਅਸਮਾਨ ਛੂਹਣ ਲੱਗ ਪਈਆਂ ਨੇ। ਪਿਛਲੇ ਦਿਨਾਂ ਦੇ ਮੁਕਾਬਲੇ ਲਗਭਗ ਸਾਰੀਆਂ ਸਬਜ਼ੀਆਂ ਦੇ ਰੇਟ ਦੁੱਗਣੇ ਹੋ ਚੁੱਕੇ ਨੇ। ਇਸ ਕਾਰਨ ਸੁਆਣੀਆਂ ਦਾ ਰਸੋਈ ਬਜਟ ਵੀ ਵਿਗੜ ਚੁੱਕਾ ਹੈ। ਬੀਤੇ ਕੁਝ ਸਮੇਂ ਤੋਂ ਚੱਲ ਰਹੇ ਖੁਸ਼ਕ ਮੌਸਮ ਕਾਰਨ ਸਬਜ਼ੀਆਂ ਦੀ ਆਮਦ ਵਿੱਚ ਭਾਰੀ ਕਮੀ ਆਈ ਹੈ। ਸਬਜ਼ੀ ਮੰਡੀ ਦੇ ਵਪਾਰੀਆਂ ਨੇ ਦੱਸਿਆ ਕਿ ਇਸ ਮਹੀਨੇ ਆਲੂਆਂ ਦੀਆਂ ਜ਼ਮੀਨਾਂ ਵਿੱਚ ਬੀਜੀ ਜਾਣ ਵਾਲੀ ਸਬਜ਼ੀ ਖਤਮ ਹੋ ਜਾਂਦੀ ਹੈ। ਕਿਸਾਨ ਆਪਣੀਆਂ ਸਬਜ਼ੀਆਂ ਨੂੰ ਵਾਹ ਕੇ ਜ਼ੀਰੀ ਲਾ ਦਿੰਦੇ ਨੇ, ਜਿਸ ਕਾਰਨ ਨਵੀਂ ਸਬਜ਼ੀ ਤਿਆਰ ਹੋਣ 'ਚ ਸਮਾਂ ਲੱਗਦਾ ਹੈ। ਇਸ ਵਾਰ ਮੀਂਹ ਘੱਟ ਪੈਣ ਕਾਰਨ ਜ਼ਿਆਦਾਤਰ ਸਬਜ਼ੀਆਂ ਗਰਮੀ ਕਾਰਨ ਸੜ ਵੀ ਗਈਆਂ ਨੇ ਅਤੇ ਸਬਜ਼ੀਆਂ ਦੀ ਆਮਦ ਵੀ ਮਾਰਕੀਟ ਵਿੱਚ ਘੱਟ ਹੋਈ ਹੈ। ਉਧਰ ਕਿਸਾਨਾਂ ਨੇ ਦੱਸਿਆ ਕਿ ਮੀਂਹ ਘੱਟ ਪੈਣ ਨਾਲ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਹੈ ਅਤੇ ਕੱਦੂ, ਤੋਰੀ, ਕਰੇਲਾ ਆਦਿ ਦੀਆਂ ਬੱਲਾਂ ਵੀ ਵੱਡੀ ਗਿਣਤੀ ਵਿੱਚ ਸੜ ਚੁੱਕੀਆਂ ਨੇ। ਹੁਣ ਮੀਂਹ ਪੈਣ ਨਾਲ ਸਬਜ਼ੀਆਂ ਦੀ ਪੈਦਾਵਾਰ ਵੱਧ ਸਕਦੀ ਹੈ ਤੇ ਕੀਮਤਾਂ ਕੁਝ ਘੱਟ ਜਾਣਗੀਆਂ। ਘਰੇਲੂ ਔਰਤਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਰਸੋਈ ਬਜਟ ਵੀ ਪਹਿਲਾਂ ਨਾਲੋਂ ਕਾਫੀ ਵੱਧ ਗਿਆ, ਜਿਸ ਕਾਰਨ ਉਹਨਾਂ ਨੂੰ ਸਬਜ਼ੀ ਖਰੀਦਦੇ ਸਮੇਂ ਕਾਫੀ ਸੋਚਣਾ ਪੈ ਰਿਹਾ ਹੈ। ਰਿਟੇਲ ਮਾਰਕੀਟ ਵਿੱਚ ਪਹਿਲਾਂ 40 ਦੇ ਭਾਅ ਵਿਕਣ ਵਾਲਾ ਕੱਦੂ ਹੁਣ 80 ਰੁਪਏ, ਤੋਰੀ, ਗੋਭੀ, ਭਿੰਡੀ ਸਾਰੇ 100 ਰੁਪਏ ਦੇ ਨੇੜੇ ਵਿਕ ਰਹੇ ਨੇ। ਇਸੇ ਤਰ੍ਹਾਂ ਬੈਂਗਣ ਵੀ 60 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ, ਜੋ ਕਿ ਆਮ ਨਾਲੋਂ ਕਾਫੀ ਜ਼ਿਆਦਾ ਕੀਮਤ ਹੈ। ਵਿਧਾਨ ਸਭਾ ਦੇ ਹਲਕਾ ਰਾਜਾ ਸੰਸੀ ਦੇ ਪਿੰਡ ਬੋਪਾ ਰਾਏ ਕਲਾਂ ਵਿਖੇ ਪਿੰਡ ਦੀਆਂ ਸਦੀਆਂ ਪੁਰਾਣੀਆਂ ਮਾਨਤਾਵਾਂ ਅਤੇ ਭਾਈਚਾਰਕ ਸਾਂਝ ਨੂੰ ਬਣਾਈ ਰੱਖਣ ਲਈ ਪਿੰਡ ਦੀ ਪੰਚਾਇਤ ਵੱਲੋਂ ਇੱਕ ਵੱਡਾ ਅਤੇ ਅਹਿਮ ਫੈਸਲਾ ਲਿਆ ਗਿਆ। ਬੋਪਾ ਰਾਏ ਕਲਾਂ ਦੇ ਸਰਪੰਚ ਨੇ ਸਪਸ਼ਟ ਕੀਤਾ ਕਿ ਜੇਕਰ ਪਿੰਡ ਦਾ ਕੋਈ ਵੀ ਲੜਕਾ ਲੜਕੀ ਆਪਸ ਵਿੱਚ ਵਿਆਹ ਕਰਵਾਉਂਦੇ ਨੇ ਤਾਂ ਉਹਨਾਂ ਨੂੰ ਪਿੰਡ ਵਿੱਚ ਰਹਿਣ ਦੀ ਇਜਾਜ਼ਤ ਬਿਲਕੁਲ ਨਹੀਂ ਦਿੱਤੀ ਜਾਵੇਗੀ। ਇਸ ਪਿੰਡ ਦੇ ਸਰਪੰਚ ਨੇ ਅੱਗੇ ਕਿਹਾ ਕਿ ਇੱਕ ਪਿੰਡ ਦੇ ਧੀਆਂ ਪੁੱਤਾਂ ਨੂੰ ਭੈਣ ਭਰਾ ਦਾ ਦਰਜਾ ਦਿੱਤਾ ਜਾਂਦਾ ਹੈ, ਅਤੇ ਇੱਕ ਹੀ ਪਿੰਡ ਵਿੱਚ ਵਿਆਹ ਕਰਾਉਣਾ ਪਿੰਡ ਦੀ ਸਾਂਝ ਤੇ ਸਮਾਜਿਕ ਬਣਤਰ ਦੇ ਖਿਲਾਫ ਮੰਨਿਆ ਜਾਂਦਾ ਹੈ। ਅਜਿਹੀਆਂ ਘਟਨਾਵਾਂ ਨਾਲ ਪਿੰਡ ਦਾ ਮਾਹੌਲ ਵੀ ਖਰਾਬ ਹੁੰਦਾ ਤੇ ਪਰਿਵਾਰਾਂ ਵਿੱਚ ਤਣਾਅ ਵੀ ਵੱਧਦਾ। ਸਰਪੰਚ ਦਾ ਕਹਿਣਾ ਕਿ ਪਿੰਡ ਦੀ ਭਾਈਚਾਰਕ ਏਕਤਾ ਨੂੰ ਕਾਇਮ ਰੱਖਣ ਲਈ ਹੀ ਇਹ ਫੈਸਲਾ ਲਿਆ ਗਿਆ। ਪਿੰਡ ਬੋਪਾ ਰਾਏ ਕਲਾਂ ਦੀ ਪੰਚਾਇਤ ਦਾ ਇਹ ਮੰਨਣਾ ਹੈ ਕਿ ਇਸ ਫੈਸਲੇ ਨਾਲ ਨੌਜਵਾਨ ਪੀੜ੍ਹੀ ਨੂੰ ਪਿੰਡ ਦੀਆਂ ਨੈਤਿਕ ਕਦਰਾਂ ਕੀਮਤਾਂ ਤੇ ਪੰਜਾਬ ਦੀਆਂ ਰਵਾਇਤਾਂ ਦੀ ਸੰਭਾਲ ਕਰਨ ਦੀ ਵੀ ਪ੍ਰੇਰਨਾ ਮਿਲੇਗੀ। ਅਤੇ ਉਹਨਾਂ ਦਾ ਕਹਿਣਾ ਹੈ ਕਿ ਇਸ ਫੈਸਲੇ ਨੂੰ ਵੇਖ ਕੇ ਹੋਰ ਪਿੰਡਾਂ ਦੀਆਂ ਪੰਚਾਇਤਾਂ ਵੀ ਇਸੇ ਤਰ੍ਹਾਂ ਅੱਗੇ ਆਉਣ ਅਤੇ ਉਪਰਾਲਾ ਕਰਨ। ਫਿਲਹਾਲ ਬੋਪਾ ਰਾਏ ਕਲਾਂ ਪਿੰਡ ਦੀ ਪੰਚਾਇਤ ਦੇ ਇਸ ਫੈਸਲੇ ਦੀ ਕਾਫੀ ਥਾਈ ਖਾਸ ਕਰ ਸੋਸ਼ਲ ਮੀਡੀਆ ਉੱਤੇ ਕਾਫੀ ਚਰਚਾ ਹੋ ਰਹੀ ਹੈ। ਖਬਰਾਂ ਦੇ ਬੁਲੇਟਿਨ ਵਿੱਚ ਹੁਣ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਵਟਸਐਪ ਅਤੇ ਇੰਸਟਾਗ੍ਰਾਮ ਵਰਗੇ ਇੰਟਰਨੈਟ ਮੀਡੀਆ ਪਲੇਟਫਾਰਮਾਂ ਉੱਤੇ ਵੀਡੀਓ ਦਾ ਪੂਰਾ ਨਿਯੰਤਰਣ ਰੱਖਣ ਵਾਲੀ ਮੈਟਾ ਦੇ ਮੁਖੀ ਮਾਰਕ ਜ਼ੁਕਰਬਰਗ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੋਸਟ ਹਟਾਉਣ ਲਈ ਮਾਫ਼ੀ ਮੰਗੀ ਹੈ ਤੇ ਇਸ ਉੱਪਰ ਖੇਦ ਪ੍ਰਗਟਾਇਆ ਹੈ। ਕੇਂਦਰ ਸਰਕਾਰ ਨੇ ਵਿਦਿਅਕ ਅਦਾਰਿਆਂ ਸਿੱਖਿਆ ਸੰਸਥਾਵਾਂ ਦੇ ਆਲੇ ਦੁਆਲੇ 500 ਮੀਟਰ ਦੇ ਘੇਰੇ ਨੂੰ ਨਸ਼ਾ ਮੁਕਤ ਖੇਤਰ ਐਲਾਨਣ ਦਾ ਪ੍ਰਸਤਾਵ ਰੱਖਿਆ, ਜਿਸ ਵਿੱਚ ਕੋਈ ਵੀ ਇਤਰਾਜ਼ਯੋਗ ਚੀਜ਼ ਨਹੀਂ ਵੇਚੀ ਜਾ ਸਕੇਗੀ। ਬੀਤੀ 24 ਜੁਲਾਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋਇਆ ਮੀਰੀ ਪੀਰੀ ਖਾਲਸਾ ਮਾਰਚ ਮਾਝਾ ਤੇ ਮਾਲਵਾ ਖੇਤਰ ਵਿੱਚ ਸਿੱਖੀ ਪ੍ਰਚਾਰ ਪ੍ਰਸਾਰ ਕਰਦਿਆਂ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਸੰਪੂਰਨ ਹੋਇਆ। ਅਤੇ ਇਹ ਵੀ ਦੱਸਿਆ ਗਿਆ ਕਿ ਮੀਰੀ ਪੀਰੀ ਖਾਲਸਾ ਮਾਰਚ ਦਾ ਦੂਜਾ ਪੜਾਅ 23 ਅਗਸਤ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਸ਼ੁਰੂ ਹੋਵੇਗਾ। ਪਿੰਡ ਸੰਧਵਾਂ ਵਿਖੇ ਵਿਧਾਨ ਸਭਾ ਦੇ ਸਪੀਕਰ ਗੁਰਦਾਸ ਸਿੰਘ ਸੰਧਵਾਂ ਦੇ ਘਰ ਅੱਗੇ ਕਿਸਾਨਾਂ ਦਾ ਪੱਕਾ ਮੋਰਚਾ ਸ਼ੁਰੂ ਹੋ ਗਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਮੰਗਾਂ ਪੂਰੀਆਂ ਹੋਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਪੰਜਾਬ ਦੇ ਸਿਹਤ ਖੇਤਰ ਵਿੱਚ ਲਾਪਰਵਾਹੀ ਦਾ ਵੱਡਾ ਮਾਮਲਾ ਸਾਹਮਣੇ ਆਇਆ, ਜਿੱਥੇ ਮਲੋਟ ਦੇ ਆਮ ਆਦਮੀ ਕਲੀਨਿਕ ਵਿੱਚ ਇੱਕ ਔਰਤ ਰਾਤ ਭਰ ਬਾਥਰੂਮ ਵਿੱਚ ਬੰਦ ਰਹੀ ਜਦਕਿ ਸਟਾਫ ਬਾਹਰੋਂ ਤਾਲੇ ਲਾ ਕੇ ਚਲਾ ਗਿਆ ਸੀ। ਸਵੇਰ ਵੇਲੇ ਮਾਮਲਾ ਸਾਹਮਣੇ ਆਉਣ ਤੇ ਸਿਹਤ ਵਿਭਾਗ ਵੱਲੋਂ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਗਏ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਚੁਣੇ ਆਪਣੀ ਧਿਰ ਦੇ 37 ਰਾਜ ਸਭਾ ਮੈਂਬਰਾਂ ਨਾਲ ਮੁਲਾਕਾਤ ਕੀਤੀ ਹੈ, ਨਾਸ਼ਤੇ ਤੇ ਉਹਨਾਂ ਨਾਲ ਚਰਚਾ ਕੀਤੀ। ਇਸ ਵਿੱਚ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਜੋ ਰਾਜ ਸਭਾ ਮੈਂਬਰ ਭਾਜਪਾ ਵਿੱਚ ਸ਼ਾਮਲ ਹੋਏ ਨੇ ਉਹ ਵੀ ਇਸ ਮੀਟਿੰਗ ਵਿੱਚ ਸ਼ਾਮਲ ਸਨ। ਇਹ ਸੀ ਅੱਜ ਦਾ ਤਾਜ਼ਾ ਤਰੀਨ ਖਬਰਾਂ ਦਾ ਬੁਲੇਟਿਨ। ਇਜਾਜ਼ਤ ਦਿਓ, ਸਤਿ ਸ਼੍ਰੀ ਅਕਾਲ, ਧੰਨਵਾਦ, ਥੈਂਕ ਯੂ ਸੋ ਮਚ।
2: The Must Societe clearance sale is on August 6th to 10th. Save up to 70% on furniture and decor from Must Societe and Jardin de Ville. 5 days only, 1270 Caledonia Road in North York, while supplies last. This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਆਪਣੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ, ਫਿਟਨੈਸ ਅਤੇ ਆਤਮ ਵਿਸ਼ਵਾਸ ਨਾਲ ਜੋੜਨਾ ਚਾਹੁੰਦੇ ਹੋ ਜਾਂ ਤੁਸੀਂ ਖੁਦ ਭੰਗੜਾ ਅਤੇ ਗਿੱਧਾ ਸਿੱਖਣ ਦਾ ਸ਼ੌਕ ਰੱਖਦੇ ਹੋ ਤਾਂ ਆਓ G9 ਭੰਗੜਾ ਐਂਡ ਗਿੱਧਾ ਅਕੈਡਮੀ ਵਿੱਚ। ਅੱਜ G9 ਅਕੈਡਮੀ ਦੀਆਂ ਕਲਾਸਾਂ ਕਿਚਨਰ, ਕੇਮਬ੍ਰਿਜ, ਗੁਐਲਫ, ਵੁੱਡਸਟਾਕ, ਮਿਲਟਨ, ਲੰਡਨ, ਓਟਵਾ, ਮੌਂਟਰੀਅਲ ਅਤੇ ਹੋਰ 10 ਸ਼ਹਿਰਾਂ ਵਿੱਚ ਚੱਲ ਰਹੀਆਂ ਹਨ। ਭਾਵੇਂ ਤੁਸੀਂ ਬਿਗਨਰ ਹੋ ਜਾਂ ਐਕਸਪੀਰੀਅੰਸਡ, ਬੱਚੇ ਹੋ ਜਾਂ ਅਡਲਟ, ਸਾਡੇ ਤਜਰਬੇਕਾਰ ਕੋਚਿਸ ਤੁਹਾਡੀ ਫਿਟਨੈਸ, ਕੌਨਫੀਡੈਂਸ, ਸਟੇਜ ਪਰਫਾਰਮੈਂਸ ਅਤੇ ਪੰਜਾਬੀ ਕਲਚਰ ਨਾਲ ਜੁੜਾਅ ਨੂੰ ਨਵੀਆਂ ਉਚਾਈਆਂ ਤੱਕ ਲੈ ਕੇ ਜਾਣਗੇ। ਹਰ ਸਾਲ ਸਾਡੇ ਵਿਦਿਆਰਥੀਆਂ ਨੂੰ ਵੱਡੇ ਸਟੇਜਾਂ, ਸੱਭਿਆਚਾਰਕ ਸਮਾਗਮਾਂ ਅਤੇ ਸਾਲਾਨਾ ਭੰਗੜਾ ਐਂਡ ਗਿੱਧਾ ਕੰਪੀਟੀਸ਼ਨਸ ਵਿੱਚ ਆਪਣਾ ਹੁਨਰ ਦਿਖਾਉਣ ਦੇ ਮੌਕੇ ਮਿਲਦੇ ਹਨ। ਅੱਜ ਹੀ ਆਪਣੀ ਫ੍ਰੀ ਡੈਮੋ ਕਲਾਸ ਬੁੱਕ ਕਰੋ। ਕਾਲ ਹੋਰ ਜਾਣਕਾਰੀ ਲਈ ਸੰਪਰਕ ਕਰੋ 2264841007 ਜਾਂ ਸੋਸ਼ਲ ਮੀਡੀਆ ਤੇ G9 ਭੰਗੜਾ ਐਂਡ ਗਿੱਧਾ ਅਕੈਡਮੀ ਨੂੰ ਫੋਲੋ ਕਰੋ। G9 ਭੰਗੜਾ ਐਂਡ ਗਿੱਧਾ ਅਕੈਡਮੀ, ਪੰਜਾਬੀ ਵਿਰਸੇ, ਫਿਟਨੈਸ ਅਤੇ ਪਰਫਾਰਮੈਂਸ ਦਾ ਮਾਣ।
1: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ IQ। ਫੈਸ਼ਨ IQ ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
0: ਲੇਡੀ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
1: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਸ ਫੈਸ਼ਨ,
0: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟੌਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ IQ, ਫੈਸ਼ਨ IQ, ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ IQ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।
2: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 4168115385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
3: ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ। ਗੱਲਾਂ, ਗੀਤ ਤੇ ਕਿੱਸੇ, ਕਹਾਣੀਆਂ ਦੀ ਉਡਾਨ ਰੇਡੀਓ ਉਡਾਨ। ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਜਾਣ ਰੇਡੀਓ ਉਡਾਨ। ਆਜੋ ਰਲ ਮਿਲ ਮਹਿਫਲ ਲਾਈਏ, ਇੱਕ ਦੂਜੇ ਦਾ ਪੁੱਛੀਏ।

0: ਜੀਜ ਹੈ ਤੇਰਾ, ਆਪਣਿਆਂ ਤੋਂ ਗਹਿਰਾਂ ਤੱਕ ਪੁੱਛਦੀ ਸੀ ਉਹ ਮੇਰਾ ਰੁਤਬਾ, ਮੈਂ ਕਿਹਾ ਤੇਰੇ ਪੈਰਾਂ ਤੱਕ, ਮੈਂ ਕਿਹਾ ਤੇਰੇ ਪੈਰਾਂ ਤੱਕ।
1: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ। ਫੈਸ਼ਨ ਆਈਕਿਊ, ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
2: ਲੇਡੀਜ਼ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
1: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਜ਼ ਫੈਸ਼ਨ,
2: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ ਆਈਕਿਊ, ਫੈਸ਼ਨ ਆਈਕਿਊ, ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।
3: ਸੱਚ ਕਿਹੋ ਜਿਹਾ ਹੁੰਦਾ?
4: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
5: ਮਿੱਟੀ ਚੁਗਦੀ ਫਸਲ ਸੱਚ ਹੈ,
4: ਖੁਰੋ ਦੀ ਪਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ।

ਸਤਿਗੁਰ ਹੋਏ ਦਿਆਲ ਤਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬਹੂੰ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇਹ ਖੂਬਸੂਰਤ ਸ਼ਾਮ, ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਨ ਲੈ ਕੇ ਜ਼ਿੰਦਗੀ ਜ਼ਿੰਦਾਬਾਦ ਅਤੇ ਚੜ੍ਹਦੀ ਕਲਾ ਦੀ ਪਹਿਚਾਣ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ।

ਸੁਣ ਰਹੇ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ, ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ, ਸਤਿ ਸ੍ਰੀ ਅਕਾਲ ਅਤੇ ਨਮਸਕਾਰ।

ਸਤਿ ਸ਼੍ਰੀ ਅਕਾਲ ਅਦਾਬ, ਨਮਸਕਾਰ। ਜੁੜ ਚੁੱਕੇ ਰੇਡੀਓ ਪ੍ਰੋਗਰਾਮ ਉਡਾਣ ਦੇ ਨਾਲ AM 530 ਤੋਂ ਪ੍ਰਭ ਸੰਧੂ ਦੇ ਨਾਲ। ਅਤੇ ਕੀ ਹਾਲ ਚਾਲ ਆ ਦੋਸਤੋ, ਉਮੀਦ ਕਰਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਅੱਜ ਦੀ ਖੂਬਸੂਰਤ ਸ਼ਾਮ ਨੂੰ ਤੁਸੀਂ ਇੰਜੋਏ ਕਰ ਰਹੇ ਹੋਵੋਗੇ। ਸੋ ਤੁਹਾਡਾ ਸਾਡਾ ਸਾਥ ਹੁਣ ਤੋਂ ਲੈ ਕੇ 10 ਵਜੇ ਤੱਕ ਬਣਿਆ ਰਹਿਣਾ। ਸਟੂਡੀਓ ਦੇ ਘੜੀਆਂ ਦੇ ਮੁਤਾਬਕ 9:07 ਹੋ ਚੁੱਕੇ ਆ। ਸੋ ਗੱਲਾਂ ਬਾਤਾਂ ਕਰਾਂਗੇ। ਅੱਜ ਤਾਂ ਬਹੁਤ ਹੀ ਖੂਬਸੂਰਤ ਚਿਹਰੇ ਸਾਡੇ ਸਟੂਡੀਓ 'ਚ ਪਹੁੰਚੇ ਹੋਏ ਨੇ, ਅੱਗੇ ਜਾ ਕੇ ਰੂਬਰੂ ਕਰਵਾਵਾਂਗੇ। ਅਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਬੜੀਆਂ ਖੂਬਸੂਰਤ 2 ਸਤਰਾਂ ਤੋਂ। ਕਹਿੰਦੇ ਕਿ ਇੰਜ ਭਰੇ ਨੇ ਬਕਸੇ ਕੁੰਡੇ ਵੱਜਦੇ ਨਹੀਂ, ਇੰਜ ਭਰੇ ਨੇ ਬਕਸੇ ਕੁੰਡੇ ਵੱਜਦੇ ਨਹੀਂ, ਅਤੇ ਫਿਰ ਵੀ ਸ਼ਹਿਰ ਦੇ ਲੋਕ ਸਿਰ ਨੂੰ ਕੱਜਦੇ ਨਹੀਂ। ਸੋ 905-673-3337 'ਤੇ ਕਹਿੰਦੇ ਲਿਬੜੇ ਵੀ ਕਈ ਚਿਹਰੇ ਚੰਗੇ ਲੱਗਦੇ ਨੇ, ਲਿਬੜੇ ਵੀ ਕਈ ਚਿਹਰੇ ਚੰਗੇ ਲੱਗਦੇ ਨੇ, ਅਤੇ ਕਈਆਂ ਨੂੰ ਲਿਸ਼ਕਾਈਏ ਫਿਰ ਵੀ ਫੱਬਦੇ ਨਹੀਂ, ਕਈਆਂ ਨੂੰ ਲਿਸ਼ਕਾਈਏ ਫਿਰ ਵੀ ਫੱਬਦੇ ਨਹੀਂ। ਸੋ 905-673-3337 ਜੁੜ ਚੁੱਕੇ ਜੀ ਰੇਡੀਓ ਪ੍ਰੋਗਰਾਮ ਉਡਾਣ ਦੇ ਨਾਲ। ਅਤੇ ਸਾਰਿਆਂ ਦਾ ਸਵਾਗਤ ਇੱਕ ਵਾਰ ਫਿਰ, ਅਤੇ ਗੱਲਾਂ ਬਾਤਾਂ ਕਰਾਂਗੇ। ਸਟੂਡੀਓ ਦਾ ਇੱਕੋ ਇੱਕ ਨੰਬਰ 905-673-3337 9056733337।

ਸਾਡੇ ਨਾਲ ਅੱਜ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਨੇ WOW ਵਾਓ ਇਜ਼ ਰੋਜ਼। ਤੁਹਾਨੂੰ ਸੁਨੇਹਾ ਦਈਦਾ ਕਿ ਇੱਕ ਵੈਜੀਟੇਰੀਅਨ ਮੋਮੋਜ਼। ਅੱਛਾ ਦੇਖੀ, ਵੈਸੇ ਦਿੱਲੀ ਦੇ ਵਿੱਚ ਜਾਂ ਵੱਡੇ ਸ਼ਹਿਰਾਂ ਦੇ ਵਿੱਚ, ਪੰਜਾਬ ਦੇ ਵਿੱਚ ਅੱਜ ਕੱਲ੍ਹ ਤਾਂ ਬਈ ਮੋਮੋਜ਼ ਨੂੰ ਸ਼ਾਮ ਨੂੰ ਤੁਸੀਂ ਸ਼ਾਮ ਦੀ ਜਿਹੜੀ ਉਹ ਇੱਕ ਖੂਬਸੂਰਤ ਜਿਹੜੀ ਜੁਟਲੀ ਹੁੰਦੀ ਨਾ ਯਾਰਾਂ ਦੀ, ਜਦੋਂ ਬਾਹਰ ਨਿਕਲਦੀ ਤਾਂ ਫਿਰ ਇੱਕੋ ਇੱਕ ਹੁੰਦੀ ਹੈ ਕਿ ਯਾਰ ਮੋਮੋ ਖਾ ਕੇ ਆਈਏ। ਸੋ ਮੋਮੋਜ਼ ਪੰਜਾਬ ਨਾਲੋਂ ਵੀ ਸਸਤੇ ਅਤੇ ਦਿੱਲੀ ਨਾਲੋਂ ਵੀ ਸਸਤੇ, ਫਾਸਟ ਫੂਡ ਦੀ ਦੁਨੀਆ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਆ, ਅਤੇ ਸਾਰਾ ਹੀ ਇਹਨਾਂ ਦਾ ਮੈਨਿਊ ਮੈਨੂੰ ਲੱਗਦਾ ਕਿ 12-15 ਡਾਲਰ ਤੋਂ ਘੱਟ ਆ, ਅਤੇ ਪਿਓਰ ਵੈਜੀਟੇਰੀਅਨ।

0: ਸਾਡੇ ਵੈਜੀਟੇਰੀਅਨ ਲੋਕਾਂ ਦੀ ਕੰਨ ਖੜੀ ਹੋ ਜਾਂਦੀ ਹੈ। ਰੋਜ਼ ਤੁਹਾਨੂੰ ਅਸੀਂ ਮੈਸੇਜ ਦਿੰਦੇ ਹਾਂ ਕਿ ਵਾਓ ਇੱਕ ਤੁਸੀਂ ਮੋਮੋਸ ਖਾ ਕੇ ਆਉਣੇ, ਇੱਕ ਵਾਰ ਤੁਸੀਂ ਸਾਡੇ ਕਹਿਣ 'ਤੇ ਜਾਣਾ ਅਤੇ ਦੂਜੀ ਵਾਰ ਤੁਸੀਂ ਆਪਣੇ ਆਪ ਹੀ ਚਲੇ ਜਾਣਾ, ਕਿਉਂਕਿ ਵਾਓ ਇਸ ਦੇ ਮੋਮੋ ਹੈ ਇਸ ਤਰ੍ਹਾਂ ਦੇ ਸਵਾਦ ਅਤੇ ਨਸ਼ੀਲੇ ਆ। ਕੁਛ ਪਾਇਆ ਨਾ ਹੋਵੇ ਭਾਅ ਜੀ, ਉਹਨਾਂ ਤੋਂ ਪੁੱਛਦੇ ਹਾਂ, ਸਾਡੇ ਨਾਲ ਹਰ ਸਿਮਰਨ ਜੀ ਜੁੜ ਚੁੱਕੇ ਨੇ ਵਾਓ ਇਸ ਤੋਂ। ਹੈ ਸਿਮਰਨ ਭਾਅ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
1: ਜਿਹੜੀ ਪ੍ਰੋਗਰਾਮ ਲਾਂਚ, ਕੀ ਹਾਲ ਚਾਲ ਤੁਹਾਡਾ?
2: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਬਹੁਤ ਬਹੁਤ ਵਧੀਆ ਜੀ, ਤੁਸੀਂ ਸੁਣਾਓ ਜੀ।
1: ਚੜ੍ਹਦੀ ਕਲਾ, ਸੋ ਉਮੀਦ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋਵੋਗੇ। ਗੱਲਾਂ ਬਾਤਾਂ ਮੇਰੀਆਂ ਤੁਹਾਡੇ ਤੱਕ ਪਹੁੰਚ ਗਈਆਂ, ਮੈਨੂੰ ਇਹ ਲੱਗਦਾ ਕਿ ਮੇਰਾ ਮਾਈਕ ਤਾਂ ਨਹੀਂ ਬੰਦ ਰਹਿ ਗਿਆ ਸੀ ਕਿਤੇ ਗੱਲਾਂ ਬਾਤਾਂ 'ਚ। ਸੋ 9056733337 ਮੈਨੂੰ ਕਾਲ ਕਰਕੇ ਦੱਸਿਓ ਕਿ ਮੇਰੀ ਆਵਾਜ਼ ਆ ਰਹੀ ਆ, ਕਿਉਂਕਿ ਮੈਨੂੰ ਲੱਗਦਾ ਮੈਂ ਗੱਲਾਂ ਕਰੀ ਗਈਆਂ ਇਕੱਲਾ ਹੀ ਅਤੇ ਮੇਰੀ ਆਵਾਜ਼ ਪਹੁੰਚੀ ਨਹੀਂ। ਸੋ 905-673-3337 9056733337 ਕਈ ਵਾਰ ਟੈਕਨੀਕਲ ਇਸ਼ੂਜ਼ ਹੋ ਜਾਂਦੇ ਆ। ਸੋ ਕਾਲ ਕਰਕੇ ਦੱਸਿਓ ਕਿ ਮੇਰੀ ਆਵਾਜ਼ ਤੁਹਾਡੇ ਤੀਕਰ ਪਹੁੰਚ ਰਹੀ ਆ, 9056733337। ਸੋ ਮੋਮੋਜ਼ ਦੀ ਗੱਲਬਾਤ ਕਰ ਰਹੇ ਸੀ, ਹਰ ਸਿਮਰਨ ਜੀ ਪਹੁੰਚੇ ਹੋਏ ਨੇ ਵਾਓ ਈਟਸ ਤੋਂ। ਮੋਮੋ ਅਸੀਂ ਬਹੁਤ ਖਾਧੇ ਪੰਜਾਬ ਇੰਡੀਆ ਦੇ ਵਿੱਚ, ਅਤੇ ਉਸ ਤੋਂ ਵੀ ਬਿਹਤਰ ਟੇਸਟ ਵੈਜੀਟੇਰੀਅਨ ਮੋਮੋਜ਼ ਦੀ ਤੋਂ ਗੱਲਬਾਤ ਕਰਦੇ ਹਾਂ। ਅਤੇ ਵਾਓ ਈਟਸ ਡੇਅਰੀ ਐਂਡ ਏਅਰਪੋਰਟ ਵਾਲੇ ਇੰਟਰਸੈਕਸ਼ਨ 'ਤੇ ਖੁੱਲ੍ਹ ਗਿਆ। ਵੈਸੇ ਤਾਂ ਤੁਸੀਂ ਆਲਮੋਸਟ ਆਪਾਂ 2 ਮਹੀਨੇ ਤੋਂ ਮੈਸੇਜ ਦਿੰਦੇ ਆ ਰਹੇ ਹਾਂ, ਅਤੇ ਵਾਓ ਈਟਸ ਇੱਕ ਐਸੀ ਜਗ੍ਹਾ ਆ, ਤੁਸੀਂ ਇੱਕ ਵਾਰੀ ਸਾਡੇ ਕਹਿਣ 'ਤੇ ਜਾਣਾ ਆ, ਦੂਜੀ ਵਾਰ ਤੁਸੀਂ ਆਪਣੇ ਆਪ ਗੱਡੀਆਂ ਮੋੜ ਲੈਣੀਆਂ। ਹਰਸਿਮਰਨ ਬਾਈ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ?
2: ਸਤਿ ਸ਼੍ਰੀ ਅਕਾਲ ਜੀ,
1: ਠੀਕ ਠਾਕ ਹੋ?
2: ਬਸ ਜੀ ਬਸ, ਛੱਡਦੀ ਗੱਲ, ਤੁਸੀਂ ਸੁਣਾਓ।
1: ਬਸ ਵਧੀਆ, ਮੋਮੋਜ਼ ਤਾਂ ਵੈਸੇ ਅੱਜ ਕੱਲ੍ਹ ਹਰ ਜਗ੍ਹਾ 'ਤੇ ਵਿਖ ਰਹੇ ਜੀ, ਵਾਓ ਈਟਸ 'ਚ ਕੀ ਐਸਾ ਸਪੈਸ਼ਲ ਆ ਕਿ ਵਾਓ ਈਟਸ 'ਤੇ ਅਸੀਂ ਕਿਉਂ ਜਾਈਏ?
2: ਇਸ ਤਰ੍ਹਾਂ ਜੀ, ਇੱਕ ਤਾਂ ਪਿਓਰ ਵੈਜੀਟੇਰੀਅਨ ਸਪੋਟ ਹੈ, ਅਸੀਂ ਇਨ ਹਾਊਸ ਬਣਾਉਂਦੇ ਹਾਂ, ਅਤੇ ਆਈ ਡੋਂਟ ਥਿੰਕ ਕਿ ਪੂਰੇ ਜੀ ਟੀ ਏ 'ਚ ਕੋਈ ਇਹੋ ਜਿਹੀ ਜਗ੍ਹਾ ਹੈਗੀ ਕਿ ਜਿਹੜੀ ਪਿਓਰ ਵੈਜੀਟੇਰੀਅਨ ਮੋਮੋਜ਼ ਬਣਾਉਂਦੇ ਹੋਣ। ਮੋਸਟਲੀ ਤੁਹਾਨੂੰ ਨੋਨ ਵੈਜ ਨਾਲ ਮਿਲਣਗੇ, ਸਾਡੇ 'ਤੇ ਨੋਨ ਵੈਜ ਨਾਮ ਦੀ ਕੋਈ ਚੀਜ਼ ਹੀ ਨਹੀਂ, ਅਤੇ ਫਰੈਸ਼ ਬਣਦੇ ਨੇ ਔਨ ਡੇਲੀ ਬੇਸਿਸ
1: ਜੀ,
2: ਔਰ ਉਹ ਵੀ ਬਿਲਕੁਲ ਟੇਸਟ ਔਰ ਹਾਈਜੀਨਿਕ ਦੇ ਅਕੋਰਡਿੰਗ।
1: ਕਿਆ ਬਾਤ ਹੈ! ਸੋ ਇੱਕ ਮੈਂ ਮੈਨੂ ਦੇਖ ਰਿਹਾ, ਤੁਹਾਡਾ ਮੈਨਿਊ ਥੋੜ੍ਹਾ ਸਾਰਾ ਹੀ ਅੰਡਰ $10 ਹੈ ਜੀ।
2: ਹਾਂ, ਇਹ ਆਫਰਸ ਲੱਗੇ ਹੋਏ ਨੇ ਜੀ, ਸਪੈਸ਼ਲ ਆਫਰਸ ਨੇ।
1: ਅੱਛਾ, ਇਹ ਸਪੈਸ਼ਲ ਆਫਰਸ ਆ
2: ਜੀ, ਫੋਰ ਦਾ ਮੰਥ ਆਫ ਅਗਸਤ।
1: ਸੋ ਹੁਣ ਤੁਸੀਂ, ਮੈਂ ਆਫਰ ਦੇਖ ਰਿਹਾ ਤੁਹਾਡੇ ਕੋਲ, ਵੈਜ ਕੀਮਾ ਮੋਮੋ, ਵੈਜ ਬਟਰ ਮੋਮੋ, ਵੈਜ ਬਟਰ ਚਾਪ ਕੇ, ਅਤੇ 3 ਤਵਾ ਰੋਟੀ ਦੇ ਨਾਲ 7 ਪੀਸ ਕੁਰਕਰੇ ਮੋਮੋ ਤੁਹਾਡੇ ਬਹੁਤ ਫੇਮਸ ਆ। ਮੈਂ ਉਸ ਦਿਨ ਮਾਸਟਰ ਸਲੀਮ ਜੀ ਉਹਨਾਂ ਨੂੰ ਖੁਆਏ, ਅਤੇ ਪੰਜਾਬ ਰੰਗਲੇ ਸਰਦਾਰਾਂ ਨੂੰ ਵੀ ਖੁਆਏ ਮੈਂ, ਅਤੇ ਉਹ ਕਹਿੰਦੇ ਕਿ ਵਾਹ ਬਈ, ਵਾਕਈ ਨਵੀਂ ਚੀਜ਼ ਕੋਈ ਸੁਣਨ ਨੂੰ ਮਿਲੀ ਹੈ ਕਿ ਕੁਰਕਰੇ ਮੋਮੋ। ਸੋ ਉਹ ਬੜਾ ਪਸੰਦ ਉਹਨਾਂ ਨੂੰ ਆਇਆ। ਅੱਜ ਕੋਈ ਸਪੈਸ਼ਲ ਡੀਲ ਦੇ ਕੇ ਜਾਓ ਰੇਡੀਓ ਉਡਾਨ ਦੇ ਸੁਣਨ ਵਾਲਿਆਂ ਨੂੰ, ਕਿਉਂਕਿ ਸਾਡੇ ਸਰੋਤਿਆਂ ਨੂੰ ਕੋਈ ਐਸੀ ਡੀਲ ਦਿਓ, ਕਿਉਂਕਿ ਮੈਂ ਦੇਖ ਰਿਹਾ 4996997998 ਡੀਲਾਂ ਦੇ ਦਿਓ 2 ਇਸ ਵੀਕ ਲਈ ਅਤੇ ਵੀਕਐਂਡ ਤੱਕ, ਤਾਂ ਕਿ ਸਾਡੇ ਸੁਣਨ ਵਾਲੇ ਸਰੋਤੇ ਪਹੁੰਚ ਜਾਣ ਵਾਓ ਈਟਸ 'ਤੇ ਅਤੇ ਇੰਜੋਏ ਕਰ ਸਕਣ ਇਹ ਜਿਹੜੀਆਂ ਖੂਬਸੂਰਤ ਵਾਓ ਈਟਸ ਦੀਆਂ ਮੋਮੋਜ਼ ਆ।
2: ਜੀ ਜੀ ਬਿਲਕੁਲ, ਵੈਸੇ ਤਾਂ ਡੀਲਸ ਬਹੁਤ ਵਧੀਆ, ਪੋਕਟ ਫਰੈਂਡਲੀ ਡੀਲਸ ਨੇ, ਬਟ ਤਾਂ ਵੀ ਤੁਹਾਡੇ ਸਰੋਤਿਆਂ ਲਈ, ਤੁਹਾਡੀ ਆਡੀਅੰਸ ਲਈ ਸਪੈਸ਼ਲ ਡੀਲ ਹੈ ਜੀ, ਵੈਜ ਕੁਰਕੁਰੇ 7 ਪੀਸਿਸ ਜਸਟ ਫੋਰ $5
1: $8 ਦੇ ਆਪਾਂ ਨੂੰ ਡੀਲ ਮਿਲ ਗਈ ਆ 499 ਦੀ, ਤੇ ਚੱਕ ਲਓ ਫਿਰ ਡੇਅਰੀ ਐਂਡ ਟੋਮਕਨ ਵਾਲੇ ਇੰਟਰਸੈਕਸ਼ਨ ਤੇ। ਬਾਈ ਜੀ ਨੰਬਰ ਅਨਾਊਂਸ ਕਰ ਦਿਓ
2: ਜੀ, 9056770090। ਤੁਸੀਂ ਸਾਡੀ ਵੈਬਸਾਈਟ ਤੋਂ ਵੀ ਆਰਡਰ ਪਲੇਸ ਕਰ ਸਕਦੇ ਹੋ wowits.ca, ਬਟ ਸਪੈਸ਼ਲ ਪ੍ਰਾਈਜ਼ ਲਈ ਤੁਹਾਨੂੰ ਵਾਕਿਨ ਆਉਣਾ ਪੈਣਾ ਜੀ, ਕਿਉਂਕਿ ਇਹ ਰੈਗੂਲਰ ਪ੍ਰਾਈਜ਼ ਨਹੀਂ ਹੈ, ਇਹ ਸਿਰਫ ਰੇਡੀਓ ਵਾਲਿਆਂ ਦੀ ਆਡੀਅੰਸ ਲਈ।
1: ਸੋ ਬਿਲਕੁਲ, ਤੁਸੀਂ ਜੇ ਔਨਲਾਈਨ ਆਰਡਰ ਕਰੋਗੇ ਸਕਿੱਪ ਤੋਂ, ਊਬਰ ਤੋਂ, ਉਹ ਭਾਈ ਤੁਹਾਨੂੰ ਰੈਗੂਲਰ $8 ਦੇ ਪੈਣੇ ਆ। ਜੇ ਤੁਸੀਂ ਸਪੈਸ਼ਲ ਵਾਕਿਨ ਕਰੋਗੇ, ਰੇਡੀਓ ਉਡਾਨ ਦਾ ਰੈਫਰੈਂਸ ਦਿਓਗੇ, ਤਾਂ ਹੀ ਤੁਹਾਨੂੰ 499 ਦੇ ਮਿਲਣੇ ਆ। ਹਰਸਿਮਰਨ ਭਾਅ ਜੀ, ਐਂ ਨਹੀਂ ਗੱਲ ਬਣਨੀ, ਕਿਸੇ ਨੇ ਘਰੇ 2 ਤਰ੍ਹਾਂ ਦੇ ਮੋਮੋ, ਇੱਕ ਹੋਰ ਡੀਲ ਆਉਂਦੇ ਹੋ,
2: ਇੱਕ ਹੋਰ ਆਉਂਦੇ ਨੇ ਜੀ,
1: ਆਉਂਦੇ ਹੋ
2: ਵੈਜ ਕੀਮਾ ਜਿਹੜੇ ਕਿ ਸੋਇਆਬੀਨ ਦੇ ਸ਼ੌਕੀਨ ਨੇ
1: ਜੀ,
2: ਉਹ ਜੈਸੇ ਹੈਗੇ ਨੇ 499 ਦੇ, ਤੁਹਾਡੇ ਆਡੀਅੰਸ ਲਈ 399 ਦੇ।
1: ਲਓ ਜੀ $3.99 ਦਿੱਲੀ ਤੋਂ ਵੀ ਸਸਤੇ ਅਤੇ ਪੰਜਾਬ ਤੋਂ ਵੀ ਸਸਤੇ ਮੋਮੋ, ਔਰ ਵੈਜ ਪਿਓਰ ਵੈਜੀਟੇਰੀਅਨ ਵਾਸਤੇ ਤਾਂ ਖੁਸ਼ਖਬਰੀ ਆ ਕਿ ਤੁਸੀਂ ਪਿਓਰ ਵੈਜ ਮੋਮੋ ਖਾਣੇ ਆ $3.99 ਦੇ। ਇਹ 2 ਕੀ ਮੋਮੋ ਹੋਣੇ ਚ?
2: ਨਾ ਜੀ ਨਾ, 7 ਪੀਸਿਸ ਮਿਲਣਗੇ, ਪੂਰਾ ਡੇਢ ਭਰੇਗਾ ਬਿਲਕੁਲ ਜੀ, 35-35 ਗ੍ਰਾਮ ਦੇ ਪੀਸ ਨੇ
1: ਭਾਜੀ, ਵੇਖ ਲਓ।
2: ਨਾ ਜੀ ਨਾ, ਪੱਕਾ ਬੋਲਤਾ, ਕਮਿਟਮੈਂਟ ਹੋ ਗਈ,
1: 7 ਪੀਸ $3.99 ਦੇ,
2: ਬਿਲਕੁਲ ਜੀ।
1: ਲਓ ਇਹ ਤਾਂ ਗੱਲ ਬਣ ਗਈ, ਇਹ ਤਾਂ ਮੈਂ $2.5 ਦਾ ਇੱਕ ਮੋਮੋ ਖਾ ਗਿਆ ਕੱਲ੍ਹ। ਸੋ $3.99 ਦੇ ਵਿੱਚ ਤੁਸੀਂ 7 ਪੀਸ ਬਾਈ ਫਿਰ ਦੁਬਾਰਾ ਅਸ਼ੋਰ ਕਰ ਦਾਂ
2: ਜੀ ਜੀ ਨਾਲ ਸੌਸ ਵੀ ਮਿਲੇਗੀ ਜੀ ਐਗਲੈਸ ਮੇਓ ਤੇ ਨਾਲ ਰੈਡ ਚਿੱਲੀ ਆਪਣੀ ਇਨ ਹਾਊਸ ਬਣਦੀ ਹੈ ਜਿਹੜੀ
1: ਉਹ
2: ਨਾਲ ਮਿਲੇਗੀ
1: ਸੋ ਇਨ ਹਾਊਸ ਇਹਨਾਂ ਦੀ ਜਿਹੜੀ ਸੌਸ ਤਿਆਰ ਕੀਤੀ ਹੋਈ ਆ ਸੋ ਵਾਓ ਈਟਸ ਡੇਅਰੀ ਐਂਡ ਏਅਰਪੋਰਟ ਵਾਲੀ ਇੰਟਰਸੈਕਸ਼ਨ ਤੇ ਇਹ ਡੀਲਰ ਸਿਰਫ ਵਾਕ ਇਨ ਵਾਸਤੇ ਆ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਆ ਵਾਓ ਈਟਸ ਨੰਬਰ ਭਾਜੀ ਇੱਕ ਵਾਰ ਹੋਰ ਦੇ ਦਿਓ
2: 905-677-0090
1: ਵਾਓ ਈਟਸ 905 ਕਰੀਏ ਗੱਲਾਂ ਬਾਤਾਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ ਤੇ ਫਿਰ ਅੱਜ ਗੱਲਾਂ ਬਾਤਾਂ ਖੂਬਸੂਰਤ ਕਰਾਂ ਕਿਉਂਕਿ ਖੂਬਸੂਰਤ ਚਿਹਰੇ ਸਾਡੇ ਵਿਚਕਾਰ ਆਏ ਹੋਏ ਆ ਉਹਨਾਂ ਨੂੰ ਵੀ ਰੂਬਰੂ ਕਰਦੇ ਹਾਂ ਪਰ ਉਸ ਤੋਂ ਪਹਿਲਾਂ ਆਰਨੇਤ ਨੂੰ ਸੁਣ ਲਈਏ ਯਾਰ

0: 905-673-33 ਨੇ। ਅੱਛਾ ਕੰਮ ਦੀ ਗੱਲ ਤਾਂ ਰਹੀ ਗਈ, ਮੈਂ ਇਹੀ ਪੁੱਛਣਾ ਸੀ ਕਿ ਜਿਹੜੀਆਂ ਚਾਪਸ ਆ ਭਾਅ ਜੀ, ਮਾਫ਼ ਕਰਨਾ ਮੋਮੋਜ਼ ਆ, ਇਹ ਤਾਂ ਹਰ ਗਰੋਸਰੀ ਸਟੋਰ ਤੋਂ ਅੱਜ ਕੱਲ੍ਹ ਫਰੋਜਨ ਮਿਲੀ ਜਾਂਦੀਆਂ, ਸੋ ਤੁਹਾਡੀਆਂ ਮੋਮੋਜ਼ ਦੇ ਵਿੱਚ ਕੀ ਖਾਸ ਗੱਲ ਆ? ਤੁਹਾਡੀ ਮੋਮੋਜ਼ ਕਿਉਂ ਖਾਣ ਜਾਂਦੇ ਤੁਸੀਂ? ਕਿਹਾ ਵੈਜੀਟੇਰੀਅਨ ਆ ਮੰਨ ਗਏ, ਪਰ ਮੋਮੋ ਤਾਂ ਅੱਜ ਕੱਲ੍ਹ ਤੁਸੀਂ ਕਿਸੇ ਵੀ ਗਰੋਸਰੀ ਸਟੋਰ ਦੇ ਫਰਿੱਜ 'ਚ ਹੱਥ ਮਾਰੋ, ਉਹਦੇ ਥੈਲੇ ਭਰੇ ਪਏ ਆ। ਆਪਣੀ ਮੋਮੋ 'ਚ ਕੀ ਖਾਸ ਗੱਲ ਆ?
1: ਦੇਖੋ ਜੀ, ਤੁਹਾਨੂੰ ਜਿੱਦਾਂ ਪਤਾ ਹੈ ਕਿ 90% ਜਿਹੜੇ ਰੈਸਟੋਰੈਂਟਸ ਨੇ ਉਹ ਤੁਹਾਨੂੰ ਫਰੋਜ਼ਨ ਮੋਮੋਸ ਖਵਾ ਰਹੇ ਨੇ
0: ਜੀ।
1: ਉਹ ਮਜ਼ੇ ਦੀ ਗੱਲ ਹੈ, 90% ਦੇ ਵਿੱਚੋਂ ਅਰਾਊਂਡ 80% ਇੰਡੀਆ ਤੋਂ ਆ ਰਹੇ ਨੇ
0: ਜੀ,
1: ਜਿਹਨਾਂ ਨੂੰ ਆਉਣ 'ਚ 3 ਮਹੀਨੇ ਲੱਗਦੇ ਨੇ, ਤੇ ਬਣਨ 'ਚ ਤੇ ਵੇਚਣ 'ਚ ਕਿੰਨੇ ਪੁਰਾਣੇ ਤੁਹਾਨੂੰ ਦੇ ਰਹੇ ਨੇ, ਨੋ ਵਨ ਨੋਸ।
0: ਬਿਲਕੁਲ,
1: ਸਾਡੇ ਬਣਨਗੇ ਜੀ ਫਰੈਸ਼, ਸਵੇਰੇ ਬਣਨਗੇ, ਸ਼ਾਮੇ ਵੇਖਣਗੇ, ਇੰਨੇ ਫਰੈਸ਼ ਕਿ ਫਰਿੱਜ 'ਚ ਵੀ ਰੱਖਣ ਦਾ ਮੌਕਾ ਨਹੀਂ ਮਿਲਦਾ। ਤੇ ਜੇ ਫਰੈਸ਼ ਚੀਜ਼ ਖਾਓਗੇ ਤਾਂ ਹੀ ਹਜ਼ਮਾ ਠੀਕ ਰਹੇਗਾ, ਨਹੀਂ ਤਾਂ ਤੁਹਾਨੂੰ ਪਤਾ ਫਰੋਜ਼ਨ ਦੇ ਦੁਨੀਆ ਦਾ ਕੀ ਹਾਲ ਹੈ।
0: ਸੋ 905-673-33-37 ਸਟੂਡੀਓ ਕਿਉਂਕਿ ਨੰਬਰ, ਤੇ ਵਾਓ ਈਟਸ ਬਾਈ ਜੀ, ਆਹ ਦਿਖਾਓ ਚਾਪ, ਦਿਖਾਓ ਮਾਫ਼ ਕਰਨਾ ਮੋਮੋਜ਼ ਦਿਖਾਓ ਤੁਸੀਂ। ਮੈਂ ਚਾਪਾਂ ਕਹਿਗਾ ਚਾਪਾਂ ਜ਼ਿਆਦੀਆਂ ਮਿਲਦੀਆਂ ਬਾਕਸਾਂ 'ਚ, ਆਹ ਮੋਮੋਜ਼ ਤੁਹਾਡੀ ਸਪੈਸ਼ਲ ਪੈਕਿੰਗ ਚਾਪਸ ਆ। ਸੋ ਇਹ ਆ ਜੀ ਵਾਓ ਈਟਸ ਦੀ ਚਾਪ, ਤੁਸੀਂ ਸਪੈਸ਼ਲ। ਅੱਛਾ ਚਾਪਾਂ ਤੇ ਵੀ ਕੋਈ ਡੀਲ ਦੇਣੀ ਸੋਚਦੇ
1: ਭਾਜੀ? ਚਾਪਾਂ ਤੇ ਹੈਗੀ ਹੈ ਨਾ ਜੀ, ਵੈਜ ਬਟਰ ਚਿਕਨ ਚਾਪ ਜਿਹਨੂੰ ਅਸੀਂ ਬੋਲੀਦਾ, ਆਲਦੋ ਹੈ ਪਿਓਰ ਵੈਜ, ਇਹ ਪਲਾਂਟ ਬੇਸ ਚਿਕਨ ਪੈਂਦਾ ਤੇ ਸੋਇਆਬੀਨ ਦਾ। ਇਹਦੀ ਖਾਸੀਅਤ ਕੀ ਹੈ? ਸਾਡੀ ਇਨ ਹਾਊਸ ਬਣਦੀ ਹੈ, ਇੰਡੀਆ ਤੋਂ ਆਣਦੀ ਹੈ ਚਾਪ, ਆਪਣੀ ਪੈਕਿੰਗ ਦੀ। ਇਹਦੀ ਖਾਸੀਅਤ ਹੈ ਵੈਜ, ਇਹਦੇ 'ਚ ਮੈਦਾ ਨਹੀਂ ਹੈ।
0: ਅੱਛਾ ਜੀ,
1: ਹਾਂਜੀ, ਇਹਦੇ 'ਚ ਆਟਾ ਐਂਡ ਸੋਇਆ, 60% ਸੋਇਆ ਐਂਡ 40% ਆਟਾ।
0: ਲਓ ਜੀ,
1: ਫਿਰ ਜਿਹੜੀ ਤੁਹਾਨੂੰ ਮਿਲੇਗੀ ਉਹ ਮਿਲੇਗੀ ਜੀ 100% ਮੈਦਾ।
0: ਸੋ ਵਾਓ ਈਟਸ 905-677-0090 ਡੀਲ ਸਰੋਤਿਆਂ ਦੇ ਮੂੰਹ ਚ ਵੀ ਆ ਜਾਣਾ ਪਾਣੀ। ਗ੍ਰੇਵੀ ਵਾਲੀ ਚਾਪ ਹੋਣੀ ਆ, ਨਾਲ 3 ਰੋਟੀਆਂ ਹੋਣੀਆਂ, ਇੱਕ ਡਰਿੰਕ ਐਡ ਕਰ ਦੋ ਸਾਡੇ ਵੱਲੋਂ ਜਿਹੜੇ ਰੇਡੀਓ ਡਾਂਸ ਸੁਣ ਕੇ ਜਾਣਗੇ।
1: ਨੋ ਪ੍ਰੋਬਲਮ, ਉਹਨਾਂ ਨੂੰ ਮਿਲੇਗੀ ਇੱਕ ਕੋਕ ਫ੍ਰੀ।
0: ਬਿਲਕੁਲ, ਲਓ ਜੀ ਚੱਕ ਲਓ, ਹੁਣ ਤੁਸੀਂ ਗੱਡੀਆਂ ਕਮਾਓ, $7 ਦੇ ਵਿੱਚ ਤੁਸੀਂ ਆਪਣਾ ਡਿਨਰ ਕਰ ਲਓ ਅੱਜ ਵਾਓ ਈਟਸ ਤੋਂ। ਨੰਬਰ ਇੱਕ ਵਾਰੀ ਫਿਰ ਦੇ ਦਿੰਦੇ ਹਾਂ, ਏਅਰਪੋਰਟ ਅਤੇ ਡੇਅਰੀ ਵਾਲੀ ਇੰਟਰਸੈਕਸ਼ਨ 'ਤੇ 905-677-0090 ਵਾਓ ਈਟਸ। ਸਾਰਾ ਹੀ ਮੈਨੂੰ ਮੈਨੂੰ ਲੱਗਦਾ ਇਹਨਾਂ ਦਾ ਅੰਡਰ $10 ਆ, ਅਤੇ ਰੇਡੀਓ ਉਡਾਣ ਦਾ ਰੈਫਰੈਂਸ ਦੇ ਦਿਓ ਭਾਅ ਜੀ, ਕੁਛ ਨਾ ਕੁਛ ਤਾਂ ਤੁਹਾਨੂੰ ਜ਼ਰੂਰ ਰੇਡੀਓ ਉਡਾਣ ਵੱਲੋਂ ਦੇਣਗੇ। ਭਾਅ ਜੀ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-33-37 9563333

0: 9573333 ਯਾਰ ਕਾਲਸ ਹੁਣ ਕਰ ਲਓ, ਮਾਫ਼ ਕਰਨਾ ਪਹਿਲਾਂ ਕਾਲਸ ਸਾਰੀਆਂ ਹੀ, ਆਈ ਥਿੰਕ ਥੋੜ੍ਹੀ ਜਿਹੀ ਟੈਕਨੀਕਲ ਇਸ਼ੂ ਆ ਗਿਆ ਸੀਗਾ, ਸੋ ਇਸ ਕਰਕੇ ਕਾਲ ਥੋੜ੍ਹੀਆਂ ਨਹੀਂ ਆ ਰਹੀਆਂ ਸੀਗੀਆਂ। ਮੈਨੂੰ ਮੈਸੇਜ ਆ ਰਿਹਾ ਕਹਿੰਦੇ ਕਾਲ ਤਾਂ ਥੋੜ੍ਹੀਆਂ ਲੱਗ ਹੀ ਨਹੀਂ ਰਹੀਆਂ, ਸੋ ਹੁਣ ਤੁਸੀਂ ਕਾਲ ਟਰਾਈ ਕਰ ਸਕਦੇ ਹੋ। ਸੋ 905-673-3333 9056733333 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ, ਰੇਡੀਓ ਪ੍ਰੋਗਰਾਮ ਉਡਾਨ ਦੇ ਵਿੱਚ ਤੁਸੀਂ ਜੁੜੇ ਹੋਏ ਹੋ। ਸੋ ਅੱਜ ਦੇ ਪ੍ਰੋਗਰਾਮ ਨੂੰ ਫੈਸ਼ਨ ਆਈ ਕਿਊ ਤੁਹਾਡੇ ਤੱਕ ਲੈ ਕੇ ਆ ਰਹੇ ਨੇ। ਫੈਸ਼ਨ ਆਈ ਕਿਊ ਪੰਜਾਬੀ ਭਾਈਚਾਰਾ, ਏਸ਼ੀਅਨ ਭਾਈਚਾਰੇ ਦਾ, ਕਮਿਊਨਿਟੀ ਦਾ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈ ਕਿਊ। ਇੱਕੋ ਛੱਤ ਥੱਲੇ ਤੁਸੀਂ ਸਾਰੇ ਵਿਆਹ ਦੀ ਸ਼ੋਪਿੰਗ ਕਰ ਸਕਦੇ ਹੋ। ਇਨ ਹਾਊਸ ਟੇਲਰ ਟੀਮ ਇਹਨਾਂ ਕੋਲ ਅਵੇਲੇਬਲ ਆ। ਨਾਲ ਦੀ ਨਾਲ ਤੁਸੀਂ ਬੈਗੇਜ ਲੈਣੇ ਆ, ਟਰੈਵਲ ਕਰਨ ਜਾ ਰਹੇ ਹੋ ਤਾਂ ਤੁਸੀਂ ਟਰੈਵਲ ਦੇ ਵਿੱਚ ਵੱਡੀ ਕਲੈਕਸ਼ਨ ਇਹਨਾਂ ਕੋਲ ਹੈਗੀ ਆ ਬੈਗੇਜ ਦੇ ਵਿੱਚ। ਨਾਲ ਦੀ ਨਾਲ ਬੈਡਿੰਗ ਦੇ ਵਿੱਚ ਇਹਨਾਂ ਕੋਲ ਬੜੀ ਵੱਡੀ ਸਿਲੈਕਸ਼ਨ ਆ। ਇਨ ਹਾਊਸ ਟੇਲਰ ਟੀਮ ਇਹਨਾਂ ਕੋਲ ਅਵੇਲੇਬਲ ਆ। ਤੁਸੀਂ ਪੰਜਾਬੀ ਕਿਸੇ ਵੀ ਤਰ੍ਹਾਂ ਦੇ ਪਹਿਰਾਵੇ ਖਰੀਦਣ ਜਾ ਰਹੇ ਹੋ, ਕੁੜਤੇ ਪਜਾਮੇ, ਪੱਗਾਂ, ਸ਼ੇਰਵਾਨੀਆਂ, ਲਹਿੰਗੇ, ਗਰਾਰੇ, ਸ਼ਰਾਰੇ, ਨਾਲ ਦੀ ਨਾਲ ਕੋਟ ਪੈਂਟ, ਸੂਟ, ਬਲੇਜ਼ਰ, ਤਾਂ ਫੈਸ਼ਨ ਆਈ ਕਿਊ 905-453-2225 9054532225 ਫੈਸ਼ਨ ਆਈ ਕਿਊ। ਜੀ ਸਤਿ ਸ਼੍ਰੀ ਅਕਾਲ ਗਰੇਵਾਲ ਸਾਹਿਬ, ਤੁਸੀਂ ਆਨਰ ਹੋ ਜੀ।
1: ਹਾਂਜੀ ਬਾਬਾ ਸੰਦਰ ਜੀ, ਸਤਿ ਸ਼੍ਰੀ ਅਕਾਲ ਬੇਟਾ।
0: ਸਤਿ ਸ਼੍ਰੀ ਅਕਾਲ ਸਰ, ਕੀ ਹਾਲ
1: ਚਾਲ? ਫੋਨ ਕਰਦੇ, ਤੁਹਾਡੀ ਆਵਾਜ਼ ਬਹੁਤ ਵਧੀਆ ਆਉਂਦੀ ਹੈ, ਤੁਹਾਡਾ ਪ੍ਰੋਗਰਾਮ ਸੁਣੀ ਦਾ ਰੋ ਜੀ। ਤੇ ਲੇਕਿਨ ਮੈਨੂੰ ਇੱਕ ਮੈਂ ਕੁਐਸਚਨ ਆ ਮੇਰਾ
0: ਜੀ ਸਰ,
1: ਇਹ ਮੋਮੋ ਜੰਮੇ ਕਿੱਥੇ ਸੀ, ਕਦੋਂ ਆਏ ਸੀ ਤੇ
0: ਕਿਹੜੇ? ਇਹ ਮੈਂ ਵੀ ਇਹ ਕਿਉਰਿਓਸਿਟੀ ਮੇਰੀ ਤੁਸੀਂ ਪੈਦਾ ਕਰਤੀ,
1: ਕਿਉਂਕਿ ਮੈਂ ਇੱਥੇ ਤਾਂ ਮੈਨੂੰ ਆ ਕੇ 57 ਸਾਲ ਇੱਥੇ ਆਏ ਨੂੰ
0: ਜੀ।
1: ਸਾਡੇ ਪਿੰਡ ਤਾਂ ਮੋਮੋ ਹੁੰਦੇ ਸੀ ਇੰਡੀਆ 'ਚ
0: ਜੀ,
1: ਸਮੋਸੇ ਇੱਥੇ ਸੀਗੇ, ਸਮੋਸੇ ਡਾਲੂ ਦੇ ਪਹਿਲਾਂ 5 ਹੁੰਦੇ ਸੀ, ਫਿਰ ਇਹਨਾਂ ਨੇ 3 ਕਰਤੇ, ਹੁਣ ਖਾਲੀ 1 ਹੀ ਦਿੰਦੇ ਨੇ। ਮੈਂ ਹੁਣ ਇੰਡੀਆ ਤੋਂ ਆਇਆ, 2 ਮਹੀਨੇ ਹੋ ਗਏ
0: ਜੀ।
1: ਛੋਲੇ ਭਟੂਰੇ ਇੱਥੇ ਨਾ $99, $299, ਇੱਕ ਦਾ ਇੱਕ ਫ੍ਰੀ। ਤੇ ਜੀ ਆਹ ਨਾ ਥੋੜੇ ਚਿਰ ਜਾਂਦੇ ਆ ਸਟੂਡੈਂਟ ਆਏ ਨੇ, ਛੋਲੇ ਭਟੂਰੇ ਇੱਥੇ ਪਹਿਲਾਂ $11, $12, $13, $15 ਤੱਕ ਜੀ ਛੋਲੇ ਭਟੂਰੇ। ਤੇ ਮੈਂ ਇੰਡੀਆ ਤੋਂ ਮੁੜ ਕੇ ਆ, ਉੱਥੇ ਸਾਰੇ 60 ਰੁਪਏ, 50 ਤੇ 60 ਰੁਪਏ ਦੇ
0: ਜੀ। ਤਿੰਨ ਚਾਰ ਸਾਲ ਹੋ ਗਏ ਆ। ਬਾਕੀ ਸਾਡੇ ਨਾਲ ਅੱਜ ਬਹੁਤ ਖਾਸ ਸ਼ਖਸੀਅਤਾਂ ਆਈਆਂ ਹੋਈਆਂ ਸਟੂਡੀਓ 'ਚ, ਉਹਨਾਂ ਨੂੰ ਉਹਨਾਂ ਤੋਂ ਵੀ ਪੁੱਛਾਂਗੇ ਕਿ ਮੋਮੋ ਦਾ ਜਨਮ ਕਦੋਂ ਹੋਇਆ।
1: ਮੈਂ ਹੈਰਾਨ ਇਸ ਚੀਜ਼ ਤੋਂ। ਦੇਖੋ ਜਦੋਂ ਅਸੀਂ ਜਿੱਥੇ ਆ ਗਏ ਸੀ, ਸਾਡੇ ਤਾਂ ਹੁੰਦਾ ਸੀ ਸਮੋਸੇ ਲੈ ਲਓ, ਪਕੌੜੇ ਲੈ ਲਓ, ਚਾਹ ਪੀ ਲਓ।
0: ਹਾਂ, ਪਰ ਅੱਜ ਕੱਲ੍ਹ ਦੇ ਬੱਚਿਆਂ ਦੇ, ਜਿਹੜੀ ਅੱਜ ਕੱਲ੍ਹ ਨਵੀਂ ਜਨਰੇਸ਼ਨ ਆ, ਜੈਨਜ਼ੀਜ਼ ਆ, ਉਹਨਾਂ ਦੇ ਇਹ ਪਕੌੜੇ ਹੀ ਆ, ਚਾਪਾਂ ਹੋ ਗਈਆਂ, ਇਹ ਉਹਨਾਂ ਦੇ ਪਕੌੜੇ ਆ।
1: ਜਦੋਂ ਮੈਂ ਬੇਟਾ ਕਾਲਜ ਲੱਗਾ ਸੀ ਨਾ ਪੜ੍ਹਨ, ਕਾਟ ਦੇ ਵਿੱਚ
0: ਜੀ,
1: ਸਾਡੇ 4 ਆਨੇ ਦੀ ਚਾਹ ਬਣ ਜਾਂਦੀ ਕੇਟਲੀ ਵਿੱਚ ਪਾ ਕੇ, 4 ਕੱਪ ਚਾਈਨਾ ਦੇ।
0: ਤੁਹਾਡੇ ਕੋਲੇ ਬਹੁਤ ਗੱਲਾਂ ਬਾਤਾਂ, ਤੁਹਾਡੇ ਕੋਲੇ ਤਾਂ ਮੈਂ ਤੁਹਾਡੇ ਨਾਲ ਨਾ ਪੰਜਾਬੀਆਂ ਇੱਕ ਪ੍ਰੋਗਰਾਮ ਮੈਂ ਉਲੀਕਿਆ, ਤੇ ਮੈਨੂੰ ਤੁਹਾਨੂੰ ਕਿਸੇ ਦਿਨ ਗੈਸਟ ਬੁਲਾਉਣਾ ਪੈਣਾ, ਕਿਉਂਕਿ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਨੀਆਂ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ। ਸੋ 905-673-3333 ਬਹੁਤ ਸਾਰੀਆਂ ਕਾਲ ਸੀ ਬਈ, ਤੁਸੀਂ ਕਾਲ ਡਰੋਪ ਹੋ ਗਈਆਂ, ਮਾਫ਼ ਕਰਨਾ, ਥੋੜ੍ਹਾ ਜਿਹਾ ਵੇਟ ਕਰ ਲਿਆ ਕਰੋ। 9056733337 ਓਕੇ, ਗੱਲਬਾਤ ਆਪਾਂ ਅੱਜ ਇਹ ਕਰਨੀ ਸੀ ਕਿ ਯਾਰ ਨਾ ਆਪਾਂ ਜਦੋਂ ਬਚਪਨ ਦੇ ਵਿੱਚ ਸ਼ਰਾਰਤਾਂ ਕਰਦੇ ਹੁੰਦੇ ਸੀਗੇ, ਅਤੇ ਘਰੋਂ ਮੋਸਟਲੀ ਸਾਰਿਆਂ ਨੂੰ ਹੀ ਛਿੱਤਰ ਪਰੇਡ ਹੁੰਦੀ ਹੁੰਦੀ ਸੀਗੀ। ਮੈਨੂੰ ਲੱਗਦਾ ਕਿ ਅੱਜ ਕੱਲ੍ਹ ਇੱਥੇ ਤਾਂ ਆਪਾਂ ਇਹ ਗੱਲ ਵੀ ਨਹੀਂ ਕਰ ਸਕਦੇ ਕਿ ਅੱਜ ਕੱਲ੍ਹ ਦੇ ਨਿਆਣੇ ਤਾਂ ਨਹੀਂ ਇਸ ਚੀਜ਼ ਵੱਲ ਜ਼ਿਆਦਾ, ਉਹ ਤਾਂ ਕਹਿੰਦੇ ਵੀ ਡੋਂਟ ਟੱਚ ਮੀ, ਆਈ ਵਿਲ ਕਾਲ 911। ਅਤੇ ਸਾਡੇ ਮਾਂ ਬਾਪ ਨੂੰ ਤਾਂ ਉਨ੍ਹਾਂ ਚਿਰ ਹੌਸਲਾ ਨਹੀਂ ਹੁੰਦਾ ਸੀ ਜਿੰਨਾ ਚਿਰ 3-4 ਖੜਕੈਂਤੀ ਨਹੀਂ ਲੱਗਦੀ ਸੀਗੀ। ਪਰ ਮੈਂ ਇਹ ਜਾਣਨਾ ਚਾਹੁੰਦਾ ਕਿ ਖੜਕੈਂਤੀ ਤੁਹਾਡੇ ਬਾਪੂ ਬੇਬੇ ਕਰਦੇ ਹੁੰਦੇ ਸੀ ਕਿ ਪੋਲਾਈਟ ਹੀ ਸੀ? ਅੱਛਾ, ਇੱਕ ਮੇਰੀ ਹੋਰ ਬੜੀ ਵੱਡੀ ਕਿਉਰਿਓਸਿਟੀ ਹੈ ਕਿ ਸਾਡੀ ਪਿੰਡ ਵਾਲਿਆਂ ਦੀ ਤਾਂ ਖੜਕੈਤੀ ਸਵੇਰੇ ਸ਼ਾਮ ਦੁਪਹਿਰੇ 3 ਪੱਕੀ ਹੋ ਸੀ, ਪਰ ਜਿਹੜੇ ਸ਼ਹਿਰਾਂ ਵਾਲੇ ਸਾਡੇ ਸੱਜਣ ਵੀਰ ਆ, ਹੁਣ ਇੰਨੇ ਕੁ ਸਾਨੂੰ ਸਾਡੇ ਸੱਜਣ ਵੀਰ ਸੁਣਦੇ ਆ ਸ਼ਹਿਰਾਂ ਵਾਲੇ, ਉਹ ਕਿ ਜਿਹੜੇ ਸ਼ਹਿਰਾਂ ਵਾਲੇ ਬੇਬੇ ਬਾਪੂ ਹੁੰਦੇ ਆ, ਉਹ ਵੀ ਖੜਕੈਂਤੀ ਕਰਦੇ ਆ, ਉਹ ਵੀ ਅੜਬ ਹੁੰਦੇ ਆ? ਜੇ ਮੈਂ ਤਾਂ ਸੋਚਿਆ ਸੀ ਕਿ ਬੰਦੇ ਨਰਮੀ ਹੁੰਦੇ ਸ਼ਹਿਰਾਂ ਵਾਲੇ, ਪੋਲਾਈਟ ਜਿਹੇ ਹੁੰਦੇ ਆ, ਉਹ ਵੀ ਖੜਕੈਂਤੀ ਕਰਦੇ ਹੁੰਦੇ ਸੀ ਕਿ ਨਹੀਂ? 905-673-3333 ਇਹ ਵੈਸੇ ਹੀ ਫੁਰਨਾ ਹੀ ਫੁਰਿਆ ਮੇਰੇ ਦਿਮਾਗ 'ਚ ਕਿ ਮੈਂ ਕਦੇ ਆਪਣੇ ਕਲਾਸਮੇਟਾਂ ਨੂੰ ਪੁੱਛਿਆ ਨਹੀਂ ਕਿ ਵੀ ਤੁਹਾਡੇ ਬਾਬੇ ਬਾਪੂ ਵੀ ਖੜਕੈਂਤੀ ਕਰਦੇ ਆ, ਕਿਉਂਕਿ ਸ਼ਹਿਰਾਂ ਵਾਲੇ ਤਾਂ ਯਾਰ ਬੜੇ ਪੋਲਾਈਟ ਜਿਹੇ ਹੁੰਦੇ ਆ ਅਤੇ ਜੈਂਟਲ ਜਿਹੇ ਹੁੰਦੇ ਆ, ਅਤੇ ਚਲੋ ਪਿੰਡਾਂ ਵਾਲੇ ਸਾਡੇ ਬਾਪੂ ਥੋੜ੍ਹੇ ਜਿਹੇ ਅੜਬ ਹੁੰਦੇ ਆ, ਖੇਤਾਂ 'ਚੋਂ ਕੰਮ ਧੰਦੇ ਤੋਂ ਥੱਕੇ ਟੁੱਟੇ ਆਉਂਦੇ ਆ, ਅਤੇ ਉਹ ਕਈ ਵਾਰੀ ਨਿਆਣਿਆਂ 'ਤੇ ਗੁੱਸਾ ਲਾ ਦਿੰਦੇ ਸਾਰਾ, ਪਰ ਸ਼ਹਿਰਾਂ ਵਾਲੇ ਬਾਰੇ ਸੁਣਦੇ ਹਾਂ ਕਿ ਜਿਹੜੇ ਸ਼ਹਿਰਾਂ ਵਾਲੇ ਬੀਬੇ ਜੇ ਲੋਕ ਹੁੰਦੇ ਆ ਉਹ ਵੀ ਨਿਆਣਿਆਂ ਦੀ ਖੜਕੈਂਤੀ ਲਾਉਂਦੇ ਕਿ ਨਹੀਂ ਚਿੰਟੂ ਮਿੰਟੂ ਆ ਜਾ ਬੇਟਾ ਬਹਿ ਜਾ ਬੇਟਾ ਬਸ ਆਹੀ ਕੰਮ ਆ ਸੋ 905-673-3337 ਸ਼ਹਿਰਾਂ ਵਾਲੇ ਬੱਚੇ ਹੋਰ ਬੈਠੇ ਸਾਡੇ ਕੋਲ ਉਹਨਾਂ ਨੂੰ ਵੀ ਪੁੱਛਾਂਗੇ 905-673-3337 ਸ਼ਹਿਰਾਂ ਵਾਲਾ ਇੱਕ ਬੱਚਾ ਸਾਡੇ ਨਾਲ ਜੁੜ ਚੁੱਕਿਆ ਨਾਗਪਾਲ ਸਰ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਬਾਈ ਜੀ
2: ਸਤਿ ਸ਼੍ਰੀ ਅਕਾਲ ਜੀ ਵਧੀਆ ਜੀ ਤੁਸੀਂ ਦੱਸੋ ਜੀ
0: ਚੜ੍ਹਦੀ ਕਲਾ ਨਾਗਪਾਲ ਸਰ ਖੜਕੈਂਤੀ ਹੁੰਦੀ ਸੀ ਤੁਹਾਡੀ ਖੜਕੈਂਤੀ ਜਿਹੜੇ ਸ਼ਹਿਰਾਂ ਵਾਲੇ ਬੇਬੇ ਬਾਪੂ ਹੁੰਦੇ ਆ ਕਿ ਉਹ ਵੀ ਆਪਣੇ ਨਿਆਣਿਆਂ ਨੂੰ ਛਿੱਤਰਪੇੜ ਕਰਦੇ ਉਹਦੀ ਕਿ ਨਹੀਂ ਬਾਪੂ ਸੇਮ ਹੀ ਹੁੰਦੇ ਆ ਜਿੱਥੋਂ ਜਿੱਥੋਂ ਦੇ ਮਰਜ਼ੀ ਹੁਣ ਸ਼ਹਿਰੀ ਹੋਣ ਪੇਂਡੂ ਹੋਣ ਇੱਕ ਸੈਕਿੰਡ ਹੋਲਡ ਰੱਖਿਓ ਨਾ ਕਾਲ ਬਹੁਤ ਸਾਰੀਆਂ ਆ ਮੈਂ ਇੱਕ ਹੀ ਲਊਂਗਾ ਬਾਕੀ ਨੂੰ ਕਹੂੰਗਾ ਮੈਂ ਹੋਲਡ ਰੱਖੋ ਕਿਉਂਕਿ ਨਾਗਪਾਲ ਸਰ ਨਾਲ ਗੱਲ ਪਹਿਲਾਂ ਕਰਾਂਗੇ ਆਪਾਂ 04-18 ਬਾਈ ਜੀ ਤੁਸੀਂ ਆ ਜਾਓ ਬਾਕੀਆਂ ਨੂੰ ਆਪਾਂ ਬਾਅਦ ਚ ਗੱਲ ਕਰਾਂਗੇ
1: ਹਾਂਜੀ ਪਤਾ ਕੀ ਆ ਜਿਹੜੇ ਸ਼ਹਿਰੀ ਮਾਂ ਬਾਪ ਨੇ ਹੁਣ ਉਹਨਾਂ ਦੇ ਨਾੜਾਂ ਚ ਵੀ ਖੂਨ ਹੀ ਦੌੜਦਾ ਉਹਨਾਂ ਦੇ ਦੌੜਦਾ
0: ਪਰ ਆਪਾਂ ਜਦੋਂ ਦੇਖੋ ਅਸੀਂ ਹਾਂ ਪਿੰਡਾਂ ਵਾਲੇ ਸੋ ਅਸੀਂ ਜਦੋਂ ਸ਼ਹਿਰ ਜਾਣਾ ਸਾਡੇ ਆੜ੍ਹਤੀ ਹੁੰਦੇ ਸੀਗੇ ਸਾਡੇ ਜਿਹੜੇ ਜਿਹਨਾਂ ਤੋਂ ਅਸੀਂ ਰਾਸ਼ਨ ਪਾਣੀ ਲੈ ਕੇ ਆਉਣਾ ਸੌਦੇ ਵਾਲੇ ਹੁੰਦੇ ਸੀਗੇ ਉਹ ਤਾਂ ਯਾਰ ਬਾਹਲੇ ਜੈਂਟਲ ਸੀ ਉਹਦਾ ਬੇਟਾ ਬਹਿ ਜਾਓ ਬੇਟਾ ਪਾਣੀ ਪੀਓਗੇ ਬੇਟਾ ਜੂਸ ਪੀਓਗੇ ਅਤੇ ਸਾਨੂੰ ਤਾਂ ਇਹ ਲੱਗਦਾ ਕਿ ਘਰੇ ਵੀ ਨਿਆਣਿਆਂ ਨੂੰ ਵੀ ਐਂ ਕਹਿੰਦੇ ਹੋਣੇ ਬੇਟੋ ਆ ਜਾਓ ਅਤੇ ਕਿ ਉਹ ਵੀ ਖੜਕੈਂਤੀ ਲਾਉਂਦੇ ਹੋਣਗੇ ਉਹ ਲੱਗਦਾ ਨਹੀਂ ਕਿ ਉਹ ਇਸ ਤਰ੍ਹਾਂ ਦੇ ਗਰਮ ਹੁੰਦੇ ਹੋਣਗੇ ਚਲੋ 905-673-3337 ਸੋ ਫਿਰ ਆਪਾਂ ਨਾਗਪਾਲ ਸਰ ਵੱਲ ਚੱਲਦੇ ਹਾਂ ਨਾਗਪਾਲ ਸਰ ਠੀਕ ਠਾਕ ਹੋ ਵਧੀਆ ਆਵਾਜ਼ ਤੁਹਾਡੀ ਢਿੱਲੀ ਆ ਰਹੀ ਆ ਸੋ ਅੱਜ ਕੰਮ ਕਾਰ ਤੋਂ ਜ਼ਿਆਦਾ ਥੱਕ ਗਏ ਹੋ ਲੱਗਦਾ ਨਾਗਪਾਲ ਸਰ ਤੁਸੀਂ ਕੱਲ ਕਹਿ ਰਹੇ ਸੀ ਕਿ ਲੋਨ ਦੀ ਜਿਹੜੀ ਅਮਾਊਂਟ ਆ ਡਬਲ ਹੋ ਗਈ ਆ
2: ਬਿਲਕੁਲ ਜੀ
0: ਉਹਦੇ ਬਾਰੇ ਦੱਸੋ
2: ਹਾਂਜੀ ਸੋ ਲਾਈਕ ਅਬ ਮਾਨ ਕੇ ਚੱਲੇ ਕਿ ਅਬ ਜੋ ਲੋਨ ਕੀ ਰੇਂਜ ਹੈ ਉਹ ਹੈ 50,000 ਸੇ 170,000 ਡਾਲਰ ਤੱਕ ਅਗਰ ਫੈਮਿਲੀ ਸਾਈਜ਼ ਜ਼ਿਆਦਾ ਹੈ ਆਪਕੇ ਬੱਚੇ ਜ਼ਿਆਦਾ ਹੈ ਤੋ ਇਸ ਲਈ ਫੰਡਿੰਗ ਆਪਕੋ ਜ਼ਿਆਦਾ ਹੀ ਆਏਗੀ ਰੂਲਸ ਇਸ ਮਾਮਲੇ ਮੇਂ ਸੇਮ ਹੈ ਆਪ ਪੀ ਆਰ ਹੈ ਸਿਟੀਜ਼ਨ ਹੈ ਪ੍ਰੋਟੈਕਟਿਡ ਪਰਸਨ ਹੈ ਸਕਿੱਲ ਡਿਵੈਲਪ ਕਰੇ ਫੰਡਿੰਗ ਆਪਣੇ ਕੋਲ ਮੇਂ ਹਾਸਿਲ ਕਰੇ ਔਰ ਲਾਈਕ ਅਭੀ ਵੀ ਬਹੁਤ ਅੱਛਾ ਟਾਈਮ ਹੈ ਐਨਰੋਲ ਕਰਨੇ ਕੇ ਲੀਏ
0: ਜੀ ਔਰ ਨਾਲ ਦੀ ਨਾਲ ਨਾਗਪਾਲ ਸਰ ਐਲੀਜੀਬਿਲਟੀ ਦੱਸੋ ਐਲੀਜੀਬਿਲਟੀਆਂ ਚੇਂਜ ਹੋਈਆਂ ਜਾਂ ਉਹ ਹੀ ਰਹਿਣਗੀਆਂ ਐਲੀਜੀਬਿਲਟੀ ਬਾਰੇ ਵੀ ਦੱਸ ਦਿਓ ਕਿ ਜੇ ਦੋਸਤਾਂ ਨੇ ਕਾਲ ਕਰਨੀ ਹੈ ਲੋਨ ਦੀ ਐਲੀਜੀਬਿਲਟੀ ਕੀ ਹੋਊਗੀ ਅਤੇ ਕਿਸ ਤਰ੍ਹਾਂ ਲੋਕ ਤੁਹਾਨੂੰ ਅਪਰੋਚ ਕਰਨ
2: ਹਾਂਜੀ ਸੋ ਇਸ ਮੈਂ ਆਪ ਪੀ ਆਰ ਹੈ ਸਿਟੀਜ਼ਨ ਹੈ ਪ੍ਰੋਟੈਕਟਿਡ ਪਰਸਨ ਹੈ ਗਵਰਨਮੈਂਟ ਆਪਕੋ ਫੰਡਿੰਗ ਦੇਤੀ ਹੈ ਲੋਨ ਕੇ ਲਾਈਕ ਰੂਪ ਮੈਂ ਜਿਸ ਆਪ ਕਹੀਂ ਵੀ ਇਸ ਪੈਸੇ ਕੋ ਖਰਚ ਕਰ ਸਕਤੇ ਹੈ ਜਹਾਂ ਪੇ ਆਪ ਚਾਹੇ ਕੋਈ ਰੈਸਟ੍ਰਿਕਸ਼ਨ ਨਹੀਂ ਹੈ ਉਸਕੇ ਉੱਪਰ ਔਰ ਪਹਿਲੇ ਹਮ ਕਹਿੰਦੇ ਕਿ ਆਪਕੀ ਫੈਮਿਲੀ ਇਨਕਮ ਲੈਸ ਦੈਨ 70,000 ਡਾਲਰ ਹੋਣੀ ਚਾਹੀਏ ਨੋਟਿਸ ਔਫ ਅਸੈਸਮੈਂਟ 2024 ਪੇ ਆਪ ਐਸਾ ਨਹੀਂ ਨਹੀਂ ਨਹੀਂ ਹੈ ਆਪ 25-95 ਮੈਂ ਆਪਕੀ ਇਨਕਮ ਚਾਹੇ 1.5 ਲੱਖ ਵੀ ਹੈ ਆਪਕੋ ਉਤਨਾ ਹੀ ਲੋਨ ਆਏਗਾ ਜਿਤਨਾ ਲਾਈਕ ਲੋ ਇਨਕਮ ਫੈਮਿਲੀਜ਼ ਕੋ ਆ ਰਹਾ ਹੈ ਤੋ ਇਹ ਇੱਕ ਅੱਛਾ ਐਡਵਾਂਟੇਜ ਹੈ ਔਰ ਜੈਸਾ ਮੈਨੇ ਕਿਹਾ ਲੋਨ ਕਾ ਅਮਾਊਂਟ ਡਬਲ ਹੋ ਗਿਆ ਹੈ ਔਰ 0% ਪੇ ਹੈ ਬਿਨਾਂ ਕ੍ਰੈਡਿਟ ਚੈੱਕ ਕੇ ਹੈ ਔਰ ਲਾਈਕ ਬਹੁਤ ਟਾਈਮ ਬਾਅਦ ਲੁਟਾਉਣਾ ਸਟਾਰਟ ਕਰਨਾ ਹੁੰਦਾ ਆਪ ਲੋਕਾਂ ਨੇ
0: ਸੋ ਬਿਲਕੁਲ ਜੀ ਨਾਲ ਦੀ ਨਾਲ ਆਪਾਂ ਨੰਬਰ ਵੀ ਦੇਈ ਜਾਈਏ 467-264-3175 ਅੱਛਾ ਤੁਸੀਂ ਦੱਸ ਸਕਦੇ ਹੋ ਨਾਗਪਾਲ ਸਰ ਜੇ ਫੈਮਿਲੀ ਆਫ 4 ਆ ਤੇ ਕਿੰਨੀ ਕੁ ਫੰਡਿੰਗ ਬਣ ਜੂਗੀ ਜੇ ਜਿਨ੍ਹਾਂ ਦੇ ਬੱਚੇ ਦੋ ਬੱਚੇ ਆ ਤੇ ਹਸਬੈਂਡ ਵਾਈਫ
2: ਹਾਂਜੀ ਫੈਮਿਲੀ ਆਫ 4 ਕੋ ਫੰਡਿੰਗ ਬਣ ਜਾਏਗੀ ਆਪ ਮੰਨ ਕੇ ਚੱਲੇ 168,000 ਡਾਲਰ 2 ਸਾਲ ਕੇ ਕੋਰਸ ਕੇ ਦੌਰਾਨ ਹਸਬੈਂਡ ਵਾਈਫ ਕੋ ਦੋਨੋ ਸਕਿੱਲ ਡਿਵੈਲਪ ਕਰ ਰਹੇ ਹਾਂ ਆਸਾਨ ਸੇ ਫੁਲੀ ਆਨਲਾਈਨ ਕੋਰਸ ਕਰ ਰਹੇ ਹਾਂ ਔਰ 3 ਘੰਟੇ ਲਗਾ ਰਹੇ ਹਾਂ ਮੰਡੇ ਟੂ ਫਰਾਈਡੇ ਤੋ ਉਨਕੋ ਇਤਨੀ ਫੰਡਿੰਗ ਆਤੀ ਹੈ 168,000 ਡਾਲਰ ਅਬ ਇਸ ਮੇਂ ਸੇ ਜੋ ਕਾਲਜ ਦੀ ਫੀਸ ਕਟੇਗੀ ਅਬ ਉਹ ਕਿਤਨੀ ਕਟੇਗੀ ਉਹ ਡਿਪੈਂਡ ਕਰੇਗਾ ਆਪਕੇ ਬੱਚੋਂ ਕੀ ਏਜ ਪੇ ਅਗਰ ਆਪਕੇ ਬੱਚੋਂ ਕੀ ਏਜ ਲੈਸ ਦੈਨ 11 ਈਅਰਸ ਹੈ ਤੋ ਗਵਰਨਮੈਂਟ ਆਪਕੇ ਕਾਲਜ ਕੀ ਫੀਸ ਕਾ ਅੱਛਾ ਖਾਸਾ ਪੋਰਸ਼ਨ ਕਵਰ ਕਰ ਦੇਗੀ ਤੋ ਮਤਲਬ ਆਪਕੋ 168 ਆਇਆ
0: ਜੀ
2: ਉਤਨਾ ਆਪਕੇ ਖਾਤੇ
0: ਜੀ ਨਾਲ ਦੀ ਨਾਲ ਨਾਗਪਾਲ ਸਰ ਜੀ ਨਾਲ ਦੀ ਨਾਲ ਇਹ ਦੱਸੋ ਕਿ ਕਿਹੜੇ ਕਿਹੜੇ ਕਈ ਵਾਰੀ ਕੀ ਹੁੰਦਾ ਕਿ ਜਦੋਂ ਤੁਸੀਂ ਲੋਨਸ ਦੀ ਗੱਲ ਕੀਤੀ ਆ ਫੰਡਿੰਗ ਦੀ ਗੱਲ ਕੀਤੀ ਆ ਤੇ ਸਾਨੂੰ ਸਾਡੇ ਦਿਮਾਗ 'ਚ ਆਉਂਦਾ ਕਿ ਜੇ ਛੋਟਾ ਜਿਹਾ ਲੋਨ ਵੀ ਲੈਣਾ ਹੋਵੇ ਨਾ ਤੇ ਬਹੁਤ ਸਾਰੇ ਡਾਕੂਮੈਂਟ ਲੱਗਦੇ ਆ ਸੋ ਡਾਕੂਮੈਂਟ ਕਿਹੜੇ ਕਿਹੜੇ ਦੋਸਤਾਂ ਨੂੰ ਰੈਡੀ ਰੱਖਣ ਤੇ ਕਿਹੜੇ ਕਿਹੜੇ ਡਾਕੂਮੈਂਟ ਤੁਹਾਡੇ ਕੋਲ ਲੈ ਕੇ ਆਉਣ
2: ਇਹ ਬਾਤ ਤੋਂ ਆਪਣੇ ਠੀਕ ਕਹੀ ਹੈ ਮੇਰਾ ਪਰਸਨਲ ਐਗਜ਼ਾਮਪਲ ਹੈ ਅਭੀ ਮੈਂ 70,000 ਡਾਲਰ ਕੀ ਲਾਈਨ ਆਫ ਕ੍ਰੈਡਿਟ ਬਣਾਉਣੇ ਗਿਆ ਥਾ ਟੀਡੀ ਬੈਂਕ ਮੈਂ ਤੋ ਕੰਪਨੀ ਕੇ ਬਿਜ਼ਨਸ ਕੀ ਤੋ ਉਹਨਾਂ ਨੇ ਮੇਰੇ ਸੇ ਥੱਪੇ ਸਾਰੇ ਡਾਕੂਮੈਂਟਸ ਮੰਗੇ ਨੰਬਰ 2 ਪਰਸਨਲ ਗਾਰੰਟੀ ਸਾਈਨ ਕਰਾਈ
0: ਜੀ
2: ਅਗਰ ਨਹੀਂ ਦੇ ਪਾਓਗੇ ਤੁਹਾਡਾ ਘਰ ਖਾ ਜਾਏਗੇ ਤੋ ਮਤਲਬ ਇਹ ਔਰ ਯਹਾਂ ਪੇ ਗਵਰਨਮੈਂਟ ਆਪਕੋ ਫੰਡਿੰਗ ਦੇ ਰਹੀ ਹੈ ਬੈਂਕ ਨਹੀਂ ਦੇ ਰਹਾ तो कोई क्रेडिट चेक नहीं है, कोई कोलैटरल नहीं है, कोई गारंटी नहीं है। और अगर आप मान के चले आपका डॉक्यूमेंट क्या लगता है, बच्चों के बर्थ सर्टिफिकेट, आपका मैरिज सर्टिफिकेट, आपका एनओए, ना कि आपके एम्प्लॉयमेंट के डॉक्यूमेंट्स। तो इसलिए फर्जीवाड़ा है ही नहीं, कोई सेटिंग अप्रोच कमीशन कारीगरी है ही नहीं। हमें लोग आके पूछते हैं, जब काम हो जाता है, जब लोगों का फंडिंग खाते में आ जाती है, जब क्लाइंट्स की फंडिंग आ जाती है, कहते हैं सर और भी कुछ करा दो, ये करा दो, बिजनेस वाली करा दो, हम कहते हैं हाथ हैंड्स अप, हाथ खड़े नहीं कराएंगे, हमें आता भी ना सीखना, हमने गलत काम हम करते नहीं है। तो इसलिए हमारी फीस कितनी है, 199, कब काम होने के बाद वन टाइम फीस है। अगर दो साल का प्रोग्राम है तो 199 दो बार देना होता है, क्योंकि फाइलिंग दो बार होती है उस केस में, और काम होने के बाद ही फीस है। नंबर आप हमारा नोट करें, 218 बुलेवर्ड पे हमारा ऑफिस है, 8 साल से आपकी सेवा में है, 7 बंदों का स्टाफ आपके लिए काम कर रहे हैं। नंबर नोट करें, 437-234-3175 437-264-3175। तुम कॉल होने भी करो, व्हाट्सएप करो, 437-234-3175।
0: नंबर एक बार फिर सर,
2: नंबर जी अगेन है 437-264-3175, 437-234-3175। स्किल डेवलप करो, फंडिंग हासिल करो, और हमारा ऑफिस कल भी ओपन है, 218 एक्सपोर्ट बुलेवर्ड मिसिसागा, हर एंटारियो डेरी पे आप आ सकते हैं।
0: 437-264-3175। लोन दी अमाउंट डबल हो चुकी है, यूनी ग्लोबल एडवाइजरी नाल राबता कर लो, 437-264-3175। सर एक बार नंबर तुसी भी दे दो।
2: बिल्कुल जी, नंबर है 437-234-3175। सो थोड़ा सा मेंशन करूंगा, लोन 0% पे है, दो साल का कोर्स है, लोन 0% पे है, इंस्टॉलमेंट कब स्टार्ट है, अगर दो साल का कोर्स है तो 2.5 साल बाद पहली किस्त स्टार्ट है, कब तक दे सकते हैं, 14.5 साल में दे सकते हैं आप उसको, 2.5% साल का ब्याज है, महीने का नहीं है, साल का है। 437-234-3175, 50 से $170,000 हासिल करें, कितने क्लाइंट्स कर चुके हैं, 437-234-3175, 437-264-3175। थैंक यू जी, बहुत
0: बहुत शुक्रिया, थैंक यू सो मच नागपाल सर।
3: बेस्ट पिज्जा इन द टाउन, पिज्जा टू गो, तंदूरी पनीर पिज्जा, बटर चिकन पिज्जा, चाट पिज्जा, मखनी पनीर पिज्जा, शाही पनीर पिज्जा, कल्ले पिज्जे नहीं, जिथे तुसी फिश पकौड़ा, बेस्ट सोया चाप, मलाई विंग्स, क्रंची मोमो, मलाई मोमो, सुन के आया ना मुंह विच पानी। सो अज अपने यारां दोस्तां ते परिवार दे नाल कुछ वधिया ते क्वालिटी वाला खाण नूं दिल कर रहा ना, तां इको एक नाम याद रखो, पिज्जा टू गो, बेस्ट पिज्जा इन द टाउन। तुसी पहुंचो मैकलॉगन सैंडलवुड वाली लोकेशन ते, या तुसी पहुंच सकदे हो टू काउंटी कोर्ट ब्रैम्पटन नियर शेडन कॉलेज वाली लोकेशन ते, या तुसी चिंगूजी एंड क्वीन वाली लोकेशन ते पहुंच सकदे हो, यो नो फ्रिल वाले प्लाजे दे विचों। इको एक नाम याद रखना, पिज्जा टू गो, स्वाद ला ते क्वालिटी वाला पिज्जा, पिज्जा टू गो। 905-840-9696 905-840-9696।
0: सो 905-673-3337 जुड़े रेडियो प्रोग्राम उड़ान दे नाल, एम 530 तो प्रभ संधू दे नाल। ते कहंदे ने कि इश्क दी बाजी जित्तण नालों हर जाइए तां चंगा है, इश्क दी बाजी जित्तण नालों हर जाइए तां चंगा है, भज्जण नालों विच मैदाने मर जाइए तां चंगा है। सो जिंदगी दे विच तुसीं किड्डा भी वड्डा काम, किड्डी भी वड्डी अपनी मंजिल नूं हाथ पाउणा होवे ना, ते तुहानूं दृढ़ रहना, निश्चय रहना बहुत लाजमी हो जांदा। सो 905-673-3337 ऐसा निश्चय, ऐसा दृढ़ करन वाले इंसान साडे स्टूडियो दे विच मौजूद ने। सो रेडियो टेंगी दे फाउंडर पवन, बहुत नाम ने बाई जी दे। सो मैं चाहूँगा कि तुसीं इंट्रोड्यूस अपने आप नूं खुद ही करो, और सब तो पहला मैं जिहड़ा सवाल पहला पाया सी उहदा भी जवाब तुहाडे तों जानना चाहूँगा। स्वागत है तुहाडा पवन बाई जी।
4: ਭਾਜੀ ਕੀ ਹਾਲ ਚਾਲ? ਸਭ ਤੋਂ ਪਹਿਲਾਂ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਅੱਜ ਸਟੂਡੀਓ ਵਿੱਚ ਲੈ ਕੇ ਆਉਣ ਲਈ, ਅਤੇ ਤੁਹਾਡੀ ਆਵਾਜ਼ ਬਹੁਤ ਸੋਹਣੀ ਭਾਜੀ, ਤੁਸੀਂ ਇੰਸਟਾਗ੍ਰਾਮ 'ਤੇ ਵੀ ਬਹੁਤ ਸੋਹਣਾ ਕੰਮ ਕਰ ਰਹੇ ਹੋ, ਅੱਜ ਸਾਨੂੰ ਮੌਕਾ ਮਿਲਿਆ ਵੀ ਤੁਹਾਨੂੰ ਸਟੂਡੀਓ ਵਿੱਚ ਬੈਠ ਕੇ ਤੁਹਾਨੂੰ ਗੱਲਾਂ ਬਾਤਾਂ ਕਰਨ ਦਾ।
0: ਬਹੁਤ ਸ਼ੁਕਰੀਆ,
4: ਥੈਂਕ ਯੂ ਸੋ ਮਚ।
0: ਸਾਨੂੰ ਇਹ ਲੱਗਦਾ ਕਿ ਤੁਹਾਡੀਆਂ ਆਵਾਜ਼ਾਂ ਬਹੁਤ ਸੋਹਣੀਆਂ, ਅਸੀਂ ਤੁਹਾਨੂੰ ਕਾਪੀ
4: ਦੇਖੋ ਭਾਜੀ ਆਪਾਂ ਕਿੰਨਾ ਚੰਗਾ, ਦੇਖੋ ਆਪਾਂ ਕਿੱਦਾਂ ਸੋਹਣਾ ਬੋਲਦੇ ਪਏ, ਤੁਸੀਂ ਮੇਰੀ ਤਾਰੀਫ ਕਰਦੇ ਪਏ, ਮੈਂ ਤੁਹਾਡੀ ਤਾਰੀਫ ਕਰਦਾ।
0: ਬਿਲਕੁਲ,
4: ਆਪਾਂ ਇੱਦਾਂ ਹੀ ਕਰੀ ਜਾਣਾ ਭਾਜੀ,
0: ਇੱਕ ਦੂਜੇ ਤਾਰੀਫ, ਹੋਰ ਕੋਈ ਕਰੇ ਨਾ ਕਰੇ, ਇੱਕ ਦੂਜੇ ਜ਼ਰੂਰ
4: ਕਰੇ। ਤੁਸੀਂ ਅੱਜ ਟੋਪਿਕ ਵੀ ਬਹੁਤ ਸੋਹਣਾ ਚੱਕਿਆ ਭਾਜੀ।
0: ਅੱਛਾ ਹਾਂ, ਟੋਪਿਕ 'ਤੇ ਆਈਏ, ਇੱਕ ਕਾਲ ਲੈ ਲਈਏ, ਫਿਰ ਆਪਾਂ ਆਉਣੇ ਕਾਲਾਂ ਬਹੁਤ ਸਾਰੀਆਂ ਨੇ ਜੀ। ਸਤਿ ਸ਼੍ਰੀ ਅਕਾਲ ਕੁਲਦੀਪ ਜੀ, ਤੁਸੀਂ ਆਉਣੇ ਰਹੋ।
5: ਹਾਂਜੀ, ਸਤਿ ਸ਼੍ਰੀ ਅਕਾਲ ਪੁੱਤਰ ਜੀ।
0: ਸਤਿ ਸ਼੍ਰੀ ਅਕਾਲ ਜੀ
5: ਸੰਧੂ ਸਾਹਿਬ। ਅੱਛਾ, ਤੁਸੀਂ ਬੜਾ ਚੰਗਾ ਕਹਿ ਰਹੇ ਸੀਗੇ ਕਿ ਜਿਹੜੇ ਸ਼ਹਿਰੀ ਲੋਕ ਆ ਬੜਾ ਬੱਚਿਆਂ ਨੂੰ ਕਹਿੰਦੇ ਬਹੁਤ ਪਿਆਰ ਨਾਲ, ਤੇ ਪੇਂਡੂ ਹੁੰਦੇ ਆ ਕੁੱਟਣੇ ਲੱਗ ਪੈਂਦੇ ਆ ਬਾਹਰ ਪੋਸਣ ਅਨੁਸਾਰ। ਸੁਣਾਉਣ, ਉਹ ਮਾਵਾਂ ਇੱਦਾਂ ਕਰਨਗੇ, ਮਾਵਾਂ ਕਹੋ ਗੁਗਲੂ ਮੁਗਲੂ, ਉਹ ਕਹੋਗੇ ਆ ਮੇਰਾ ਲਾਲ ਲਾਡਲਾ, ਆ ਮੇਰਾ ਸੋਹਣਾ, ਇਹ ਤਾਂ ਸ਼ਹਿਰੀਆਂ ਦੀ ਬੋਲੀ ਆ। ਤੇ ਸਕੂਲੋਂ ਆਇਆਂ ਨੂੰ ਪੁੱਛਣਗੇ ਤੇਰਾ ਕਿੱਦਾਂ ਹਾਲ, ਪਰ ਸਾਡੇ ਨੇ ਕਹਿੰਦੇ ਬਹਿਰ ਚੁੱਪ ਕਰਕੇ।
0: ਅੱਛਾ ਨਹੀਂ, ਆਪਾਂ ਨੂੰ ਬਹੁਤ ਸਾਰੇ ਸ਼ਹਿਰੀ ਸਾਡੇ ਬਹੁਤ ਸਾਰੇ ਬਜ਼ੁਰਗ, ਬਹੁਤ ਸਾਰੇ ਵੀਰ, ਬੜੇ ਦੋਸਤ ਸਾਨੂੰ, ਸਟੂਡੈਂਟਸ ਬੜੇ ਵੀਰ ਸੁਣਦੇ ਆ, ਬੜੀ ਯੰਗ ਜਨਰੇਸ਼ਨ ਮੈਨੂੰ ਇੰਸਟਾਗ੍ਰਾਮ 'ਤੇ ਬਹੁਤ ਸਾਰੇ ਆਪਣੇ ਯੰਗ ਜਨਰੇਸ਼ਨ ਮੇਰੇ ਨਾਲ ਜੁੜੀ ਹੋਈ ਆ, ਉਹਨਾਂ ਤੋਂ ਵੀ ਪੁੱਛਣਾ ਚਾਹੂੰਗੀ। ਵੈਸੇ ਕਾਲ ਬਹੁਤ ਸਾਰੀ ਸੀ, ਮਾਫ਼ ਕਰਨਾ ਮੈਂ ਲੈ ਨਹੀਂ ਪਾਇਆ ਕਿਉਂਕਿ ਸਾਡੀ ਜਦੋਂ ਸਪੋਂਸਰ ਸਾਹਿਬਾਨ ਨਾਲ ਲੰਬੀ ਗੱਲ। ਬਹੁਤ ਸ਼ੁਕਰੀਆ ਕੁਲਦੀਪ ਜੀ, ਥੈਂਕ ਯੂ ਸੋ ਮਚ।
5: ਜੀ ਹਾਂ,
0: ਅੱਜ ਕੱਲ੍ਹ ਤਾਂ ਜਵਾਕ ਤੁਸੀਂ ਹੱਥ ਕੁੱਟ ਹੀ ਨਹੀਂ ਸਕਦੇ, ਅੱਜ ਕੱਲ੍ਹ ਤਾਂ ਇੰਡੀਅਨ ਹੀ ਕੁੱਟ ਖਾਂਦੇ। ਸਾਡੇ ਤਾਂ ਪੇਰੈਂਟਸ ਜਾਂਦੇ ਹੁੰਦੇ ਸੀ ਟੀਚਰ ਨੂੰ ਕਹਿਣ ਕਿ ਭਾਈ ਇਹਦੀ ਖੜਕੈਂਤੀ ਲਾ, ਆਪ ਤਾਂ ਕੁੱਟਣਾ ਹੀ ਕੁੱਟਣਾ, ਟੀਚਰ ਨੂੰ ਵੀ ਕਹਿ ਕੇ ਆਉਣਾ ਭਾਈ ਇਹਨੂੰ ਡੋਡਾ ਫਿਰ ਚੰਗੀ ਤਰ੍ਹਾਂ, ਇਹ ਪੇ ਨਹੀਂ ਪੜਦਾ। ਵੀ ਦੇਖੋ ਐਡਾ ਜ਼ੁਲਮ ਸਾਡੇ ਪੇਰੈਂਟਸ ਨੇ ਕਮਾਇਆ, ਆਪ ਵੀ ਖੜਕੈਂਤੀ ਲਾਉਣੀ, ਗਾਂ ਬੇਬੇ ਬਾਪੂ ਹੁਣ ਤੋਂ ਲਾਉਣ ਤੋਂ ਬਾਅਦ ਜਿਹੜੀ ਰਹਿੰਦੀ ਕਸਰ ਮਾਸਟਰਾਂ ਤੋਂ ਕਢਾ ਦੇਣੀ, ਮਾਸਟਰ ਨੇ ਵੀ ਸਾਰਾ ਗੁੱਸਾ ਆ ਕੇ ਨਿਆਣੇ ਦੇ ਕੱਢ ਦੇਣਾ। ਅਰੇ ਅੱਜ ਕੱਲ੍ਹ ਤੁਸੀਂ ਨਿਆਣੇ ਦੇ ਚਪੇੜ ਮਾਰ ਦਿਓ ਸਹੀ ਤਾਂ ਮਾਸਟਰ 'ਤੇ ਕੇਸ ਪਾ ਦਿੰਦੇ ਅਗਲੇ ਵੀ ਸਾਡੇ ਨਿਆਣੇ ਨੂੰ ਹੱਥ ਕਿੱਦਾਂ ਲਾਇਆ। ਇਹ ਸਾਡੇ ਬੇਬੇ ਬਾਪੂ ਤਾਂ ਬਹੁਤ ਜ਼ਾਲਮ ਸੀ, ਸਾਡੇ ਵਾਲਾ ਤਾਂ ਮਰੇਸ਼ਪੁਰੀ ਸੀ ਜਮਾਂ, ਸਾਨੂੰ ਤਾਂ ਤਿੰਨ ਟਾਈਮ ਜਿਵੇਂ ਗੋਲੀ ਨਹੀਂ ਹੁੰਦੀ, ਦੁਪਹਿਰੇ ਸ਼ਾਮ ਨੂੰ ਡਾਕਟਰ ਕਹਿੰਦਾ ਤਿੰਨ ਟਾਈਮ ਖਾਣੀ ਆ, ਹੁਣ ਹੋਮਿਓਪੈਥਿਕ
4: ਆਪਣੀ ਪੈਰਾਸੀਟਾਮੋਲ ਚਪੇੜ ਸੀ,
0: ਹੋਮਿਓਪੈਥਿਕ ਸੀ ਤਿੰਨ ਟਾਈਮ ਵਾਲੀ। ਸੋ ਸਵਾਗਤ ਹੈ ਬਾਈ ਜੀ ਤੁਹਾਡਾ, ਤੁਹਾਨੂੰ ਮਿਲਦੀ ਸੀ ਡੋਜ਼
4: ਭਾਜੀ? ਮੈਨੂੰ ਜਿਦਨ ਮੈਂ ਕੈਨੇਡਾ ਆਇਆ ਨਾ, ਮੈਨੂੰ ਉਦਣ ਹੀ ਮਿਲ ਗਈ ਸੀ ਭਾਜੀ।
0: ਅੱਛਾ ਉਦਣ ਹੀ ਮਿਲ
4: ਗਈ, ਮਿਲ ਗਈ
0: ਉਦਣ ਵੀ ਨਹੀਂ ਬਖਸ਼ਿਆ,
4: ਉਦਣ ਵੀ ਨਹੀਂ ਬਖਸ਼ਿਆ। ਭਾਜੀ ਗਲਤੀ ਦੇਖੋ ਇਹ ਹੋ ਗਈ, ਮੈਥੋਂ ਮੈਂ ਫਗਵਾੜੇ ਦਾ ਰਹਿਣਾ ਲਵਾਂ
0: ਜੀ,
4: ਭਾਈ ਲੁਧਿਆਣੇ ਆ ਕੇ ਮੈਨੂੰ ਯਾਦ ਆਇਆ ਯਾਰ ਮੈਂ ਪਾਸਪੋਰਟ ਭੁੱਲ ਗਿਆ ਆਪਣਾ। ਫਿਰ ਭਾਜੀ ਫਿਰ ਤੁਹਾਨੂੰ ਪਤਾ ਹੀ ਆ, ਫਿਰ ਖੜਕੈਂਤੀ ਪੂਰੀ,
0: ਟਿਕਟ ਮਿਸ ਹੋ ਗਈ ਫਿਰ।
4: ਨਹੀਂ ਨਹੀਂ ਨਹੀਂ ਭਾਜੀ, ਮੈਂ ਅਸੀਂ ਨਾ ਤੁਹਾਨੂੰ ਪਤਾ ਤਾਂ ਆਪਣੇ ਪੰਜਾਬ ਜਿੱਦਾਂ ਵਾ ਵੀ 5 ਘੰਟੇ ਪਹਿਲਾਂ ਹੀ ਚੱਲ ਪਈਦਾ ਭਾਜੀ।
0: ਓਕੇ,
4: ਜੇ ਆਪਾਂ ਨੂੰ ਏਅਰਪੋਰਟ 'ਤੇ ਹੋਣਾ ਨਾ ਕਿ 3 ਘੰਟੇ ਪਹਿਲਾਂ, ਅਤੇ ਆਪਣੇ ਘਰਦਿਆਂ ਨੂੰ ਤਾਂ ਉੱਥੇ ਆ ਕੇ ਵੇਟ ਕਰ ਲਈਓ ਵੀ ਪਹਿਲਾਂ ਹੀ ਪਹੁੰਚੋ।
0: ਅੱਛਾ, ਸਿਚੁਏਸ਼ਨ ਬੜੀ ਖਤਰਨਾਕ ਆ
4: ਭਾਜੀ,
0: ਪਰ ਬੰਦੇ ਦਾ ਸਾਹ ਸੁੱਕਦਾ ਰਹਿੰਦਾ
4: ਭਾਜੀ, ਔਖਾ ਬੜਾ ਲੱਗਦਾ।
0: ਔਰ ਸਾਡੇ ਨਾਲ ਇੱਕ ਬੜੀ ਜ਼ਬਰਦਸਤ ਆਵਾਜ਼, ਮੇਰੀ ਫੇਵਰੇਟ, ਅਤੇ ਰਾਘਵ
4: ਭਾਜੀ ਤੁਹਾਡੀ ਨਹੀਂ ਸਾਰੀ ਜੀਟ,
0: ਸਾਰੇ ਜੀਟ ਦੀ ਬਿਲਕੁਲ ਮੇਰੀ ਤਾਂ ਕਿਹਾ ਕਿ ਮੈਂ ਆਪਣੇ ਆਪ ਨੂੰ ਪ੍ਰੈਫਰੈਂਸ ਮੰਨਦਾ। ਰਾਘਵ
6: ਬਹੁਤ ਧੰਨਵਾਦ ਭਾਜੀ, ਥੈਂਕ ਯੂ
0: ਉਹ ਕੀ ਬਾਤ ਹੈ, ਬਹੁਤ ਬਹੁਤ ਅਮੇਜ਼ਿੰਗ। ਰਾਘਵ ਏਦਾਂ ਹੁਣ ਤੇਰੀ ਮਹੇਸ਼ਪੁਰੀ ਵਰਗੀ ਆਵਾਜ਼ ਆ, ਤੇ
6: ਏਦਾਂ ਕਿ ਨਹੀਂ ਮਿਲੇ ਪਰ ਉਹ ਬਹੁਤ ਕੋਸ਼ਿਸ਼ ਕੀਤੀ।
0: ਅੱਛਾ, ਕਿੱਦਾਂ ਘਰੇ, ਤੁਸੀਂ ਵੀ ਸ਼ਹਿਰੀ ਹੋ, ਸ਼ਹਿਰ ਚ ਬਚਪਨ ਬੀਤਿਆ, ਪਿੰਡ ਵਾਲੇ ਨਾਲ ਥੋੜਾ ਵਿਵਾਹ ਵਾਸਤਾ ਤੁਸੀਂ ਰੋਜ਼ ਪ੍ਰੋਗਰਾਮ ਕਰਦੇ ਹੋ, ਬਹੁਤ ਪਰਿਵਾਰਾਂ ਨਾਲ ਰਿਲੇਟ ਕਰਦੇ ਹੋ, ਕੀ ਪਰਿਵਾਰ ਸ਼ਹਿਰਾਂ ਵਾਲੇ ਪਰਿਵਾਰ ਵੀ ਉਦਾਂ ਦੇ ਹੁੰਦੇ ਆ, ਬਾਪੂ ਬੇਬੇ ਗਰਮੀ ਹੁੰਦੇ ਕਿ ਨਰਮ ਹੁੰਦੇ?
6: ਤੁਹਾਡੇ ਕਾਲਰ ਨੇ ਕਿਹਾ ਸੀ ਨਾ, ਉਹ ਵੀ ਸੇਮ ਘੁੱਟ, ਸਾਨੂੰ ਵੀ ਬਹੁਤ ਪਈ,
0: ਬਹੁਤ ਪੈਂਦੀ ਆ,
6: ਬਹੁਤ ਪਈ ਆ, ਹੁਣ ਵੀ ਪੈਂਦੀ ਆ, ਹੁਣ ਵੀ ਜਦੋਂ ਵੀ ਜਾਈਦਾ।
0: ਪਰ ਸਾਡੇ ਬੇਬੇ ਬਾਪੂ ਤਾਂ ਸ਼ਹਿਰਾਂ ਦੇ ਠੁੱਕੇ ਟੁੱਟੇ ਆਉਂਦੇ ਸੀ, ਸਾਡੇ ਤਾਂ ਯਾਰ ਬੈਠੇ ਉੱਥੇ ਕੁਲਚੇ ਛੋਲੇ ਖਾਈ ਜਾਂਦੇ, ਬਾਪੂ ਨੂੰ ਟੈਨਸ਼ਨ ਤਾਂ ਹੁੰਦੀ ਨਹੀਂ ਦੁਕਾਨਾਂ 'ਤੇ ਬੈਠਿਆਂ ਨੂੰ,
6: ਨਹੀਂ ਉਹਦੇ 'ਤੇ ਵੀ ਪੈ ਜਾਂਦੀ ਸੀ,
0: ਪੈ ਜਾਂਦੀ
6: ਨਹੀਂ ਖਾ ਰਿਹਾ ਪੂਰੀ ਰੋਟੀ ਖਾ,
0: ਅੱਛਾ ਪੂਰੀ ਨਹੀਂ ਖਾਂਦੇ।
4: ਅਰੇ ਮੈਨੂੰ ਲੱਗਦਾ ਕਿ ਸਾਰੀਆਂ ਕਮਿਊਨਿਟੀਆਂ ਚਾਹੇ ਉਹ ਸਪੈਨਿਸ਼ ਆ, ਸਾਰਿਆਂ ਦੇ ਪਿਓ ਇੱਦਾਂ ਹੀ ਹੋਣੇ,
0: ਇੱਦਾਂ ਹੀ ਹੁੰਦੇ,
4: ਇੱਦਾਂ ਹੀ ਹੋਣੇ ਬਾਈ,
0: ਹਾਂ
4: ਉਹ ਆਪਣੀ ਭਾਸ਼ਾ 'ਚ ਗੁੱਟਦੇ ਹੋਣੇ
0: ਯਾ, ਕਿਉਂਕਿ ਮੈਨੂੰ ਇਹ ਲੱਗਦਾ ਕਿ ਜਿਹੜਾ ਪਿਓ ਆ ਨਾ, ਉਹਦੀ ਮਾਰ ਦੇ ਵਿੱਚ ਜਿਵੇਂ ਸੂਰਜ ਦੀ ਗਰਮੀ ਦੇ ਵਿੱਚ ਬੜੀ ਬਰਕਤ, ਸੂਰਜ ਨਾ ਹੋਵੇ ਤੇ ਆਪਾਂ ਨੂੰ ਬੜੇ ਸਾਰੇ ਵਿਟਾਮਿਨ ਨਾ ਮਿਲਣ, ਆਪਾਂ ਤਾਂ ਸਲਾਬ 'ਚ ਮਰ ਜਾਈਏ, ਅਤੇ ਜੇ ਬਾਪੂ ਬਿਨਾਂ ਤਾਂ ਜਿਵੇਂ ਸੂਰਜ ਦੀ ਜਿਹੜੀ ਰੋਸ਼ਨੀ ਆ ਉਹ ਸਾਨੂੰ ਜ਼ਿੰਦਗੀ ਦੇ ਵਿੱਚ ਚਾਨਣ ਦਿੰਦੀ ਆ ਆਮ, ਅਤੇ ਜਿਹੜੀ ਬਾਪੂ ਆ, ਬਾਪੂ ਜੇ ਸਾਡੀ ਜ਼ਿੰਦਗੀ ਨਾ ਹੋਵੇ ਤਾਂ ਫਿਰ ਸੂਰਜ ਵਾਂਗੂ ਹਨੇਰਾ ਹੋ ਜੇ, ਬਾਪੂ ਸਾਡੇ ਜੀਵਨ 'ਚ ਉਹ ਚਾਨਣ ਆ ਜਿਹੜਾ ਸਾਨੂੰ ਬੁੱਢੇ ਹੋਣ ਤੱਕ ਵੀ ਉਹਦਾ ਅਹਿਸਾਸ ਰਹਿੰਦਾ।
4: ਭਾਜੀ ਤੁਸੀਂ ਬਹੁਤ ਵੱਡੀ ਗੱਲ ਕਰਤੀ ਇਹ, ਕਿਉਂਕਿ ਪਿਓ ਸੱਚੀ ਕਹਿੰਦੇ ਨਾ ਕਿ ਜਦੋਂ ਸਾਡੇ ਹੁਣ ਪਿੱਛੇ ਇੱਕ ਸਾਡੇ ਫਰੈਂਡ ਨਾਲ ਹਾਦਸਾ ਹੋਇਆ
0: ਜੀ,
4: ਬਈ ਉਹਦਾ ਨਾ ਫਾਦਰ ਆਈ ਥਿੰਕ 7 ਸਾਲ ਤੋਂ ਬੈੱਡ ਰਿਡਨ ਸੀਗਾ
0: ਜੀ,
4: ਤੇ 7 ਸਾਲ ਤੋਂ ਬੈੱਡ ਤੇ ਹੀ ਸੀਗਾ, ਕੋਈ ਕੰਮ ਨਹੀਂ ਕਰਦਾ ਸੀਗਾ ਨਾ, ਪਰ 7 ਸਾਲ ਬਾਅਦ ਉਹਨਾਂ ਦੀ ਹੁਣ ਆਈ ਥਿੰਕ 2 ਕੁ ਮਹੀਨੇ ਪਹਿਲਾਂ ਹੀ ਪਾਸ ਜਾਵੇ, ਤੇ ਉਦਣ ਮੈਨੂੰ ਉਹਨੇ ਗੱਲ ਕਹੀ, ਕਹਿੰਦਾ ਯਾਰ ਬਈ ਅੱਜ ਮੈਨੂੰ ਇੱਕ ਗੱਲ ਪਤਾ ਲੱਗੀ ਆ ਕਿ ਪਿਓ ਦਾ ਨਾ ਬੈੱਡ ਤੇ ਪਿਆਂ ਦਾ ਵੀ ਆਸਰਾ,
0: ਬਹੁਤ ਆਸਰਾ। ਅਸੀਂ ਕੱਲ੍ਹ ਗੱਲਬਾਤ ਕਰ ਰਹੇ ਸੀ ਕਿ ਤੁਸੀਂ ਜਦੋਂ ਐਂਗਜ਼ਾਇਟੀ 'ਚੋਂ, ਡਿਪਰੈਸ਼ਨ 'ਚੋਂ ਜਦੋਂ ਤੁਸੀਂ ਇੱਕ ਡਾਰਕ ਫੇਸ 'ਚ ਚਲੇ ਜਾਂਦੇ ਹੋ, ਇਸ ਕੰਟਰੀ ਦੀ ਇੱਕ ਨਾ ਇਹ ਨੈਗੇਟਿਵ ਪੁਆਇੰਟ ਆ ਕਿ ਜੇ ਤੁਸੀਂ ਇਕੱਲੇ ਹੁੰਦੇ ਹੋ
4: ਹਾਂਜੀ,
0: ਉਦੋਂ ਸੋਸ਼ਲ ਲਾਈਫ ਬਹੁਤ ਘੱਟ ਹੋਣ ਕਰਕੇ ਅਸੀਂ ਕਦੇ ਨਾ ਕਦੇ ਉਸ ਫੇਸ ਦੇ ਵਿੱਚ ਜਾਂਦੇ ਹਾਂ
4: ਜੀ।
0: ਮੈਂ ਕੱਲ੍ਹ ਗੱਲਬਾਤ ਕਰ ਰਿਹਾ ਸੀ ਅਤੇ ਬਹੁਤ ਸਾਰੇ ਕਾਲਰਸ ਨੇ ਕਿਹਾ ਕਿ ਪਿਓ ਇੱਕ ਇਹੋ ਜਿਹੀ ਚੀਜ਼ ਆ, ਉਹ ਇੱਕ ਕਾਲ ਕਰਕੇ ਕਹਿੰਦੇ ਕਿ ਪੁੱਤਰਾ ਘਬਰਾਈ ਨਾ, ਕਹਿੰਦੇ ਡਿਪਰੈਸ਼ਨ ਤਾਂ 7-8 ਕਿਲੋਮੀਟਰ ਦੂਰ ਦੀ ਲੰਘ ਜਾਂਦਾ,
6: ਬਿਲਕੁਲ
4: ਵੱਡੇ ਤੋਂ ਵੱਡੇ ਡਾਕਟਰ ਫੇਲ।
0: ਹਾਂ, ਅਤੇ ਬਹੁਤ ਅਹਿਮੀਅਤ ਆ ਪਿਓ ਦੀ, ਪਿਓ ਬਾਰੇ ਲਿਖਿਆ ਪੜ੍ਹਿਆ ਬੋਲਿਆ ਘੱਟ ਗਿਆ, ਕਿਉਂਕਿ ਮਾਂ ਬਾਰੇ ਬਹੁਤ ਲਿਖਿਆ ਗਿਆ, ਮਾਂ ਬਾਰੇ ਬੜਾ ਬੋਲਿਆ ਗਿਆ, ਪਿਓ ਬਾਰੇ ਲਿਖਿਆ ਬੋਲਿਆ ਘੱਟ ਗਿਆ, ਪਰ ਪਿਓ ਦੀ ਅਹਿਮੀਅਤ ਬਹੁਤ ਆ
4: ਭਾਜੀ। ਮਾਂ ਇੱਦਾਂ ਵਾ ਕਿ ਮਾਂ ਤਾਂ ਜਦੋਂ ਦਿਨ ਸ਼ੁਰੂ ਹੁੰਦਾ ਨਾ ਉਦੋਂ ਤੋਂ ਆਪਣੇ ਰੋਲ ਨਿਭਾਉਣਾ ਸ਼ੁਰੂ ਹੋ ਜਾਂਦੀ ਆ। ਸਭ ਤੋਂ ਪਹਿਲਾਂ ਜਦੋਂ ਬੱਚਾ ਉੱਠਦਾ ਨੀ ਉਦੋਂ ਮਾਂ ਅਲਾਰਮ ਦਾ ਰੋਲ ਨਿਭਾਉਂਦੀ ਆ, ਹਨਾ ਵੀ ਪੁੱਤ ਉੱਠ, ਹਨਾ ਵੀ ਜਦੋਂ ਵੀ ਕਿ ਉਹ ਸਕੂਲ ਜਾਣ ਲੱਗੇ ਬਹਾਨਾ ਮਾਰਦਾ ਵੀ ਮੈਂ ਸਕੂਲ ਨੀ ਜਾਣਾ। ਫਿਰ ਜਿਹੜੀ ਮਾਂ ਆ ਉਹ ਡਾਕਟਰ ਦਾ ਰੋਲ ਨਿਭਾਉਂਦੀ ਆ ਵੀ ਉਹਨੂੰ ਦਵਾਈ ਦਿੰਦੀ ਆ ਵੀ ਚੱਲ ਤੂੰ ਜਾ ਤੂੰ ਕੇ ਨਿਕਲ, ਤੇ ਜਦੋਂ ਪਿਓ ਦੀ ਸਿਫਾਰਿਸ਼ ਚਾਹੀਦੀ ਹੁੰਦੀ ਆ ਉਦੋਂ ਮਾਂ ਵਕੀਲ ਦਾ ਰੋਲ ਨਿਭਾਉਂਦੀ ਆ। ਉਹਨਾਂ ਨੇ ਜਦੋਂ ਕੀ ਯਾਰ ਮੋਟਰਸਾਈਕਲ ਲੈਣਾ ਪਤਾ ਪਿਓ ਨੇ ਤਾਂ ਮੰਨਣਾ ਨੀ, ਫਿਰ ਮਾਂ ਦੀ ਸਿਫਾਰਿਸ਼ ਪਈ ਹੈ, ਫਿਰ ਮਾਂ ਸਮਝਾਉਂਦੀ ਆ ਕਿ ਚੱਲ ਲੈ ਦੋ ਕੋਈ ਗੱਲ ਨੀ।
0: ਬਿਲਕੁਲ, ਸੋ ਪਿਓ ਦੀ ਅਹਿਮੀਅਤ, ਮੈਂ ਅੰਮ੍ਰਿਤ ਮਾਨ ਦਾ ਇੱਕ ਦਿਨ ਗਾਣਾ ਸੁਣ ਰਿਹਾ ਸੀਗਾ ਅਤੇ ਬਹੁਤ ਇਮੋਸ਼ਨਲ ਆ ਪਿਓ ਦੇ ਬਾਰੇ, ਜਿੰਨਾ ਆਪਾਂ ਆਪਾਂ ਪਿਓ ਨੂੰ ਕਈ ਵਾਰ ਜਿਤਾ ਨਹੀਂ ਪਾਉਂਦੇ ਕਿ ਅਸੀਂ ਕਿੰਨੀ ਮੁਹੱਬਤ ਕਰਦੇ ਹਾਂ। ਸਾਡਾ ਪਿਓ ਪੁੱਤ ਦਾ ਰਿਸ਼ਤਾ ਇੱਕ ਐਸਾ ਹੁੰਦਾ ਕਈ ਵਾਰ ਅਸੀਂ ਕਹਿ ਹੀ ਨਹੀਂ ਪਾਉਂਦੇ, ਅੱਜ ਕੱਲ੍ਹ ਤਾਂ ਖੈਰ ਨਿਆਣੇ ਕਹਿ ਦਿੰਦੇ ਆ, ਅੱਜ ਕੱਲ੍ਹ ਤਾਂ ਬਰੋ ਵੀ ਕਹਿ ਦਿੰਦੇ ਪਿਓ ਨੂੰ, ਪਰ ਉਹ ਜਿਹੜੀ ਆਪਣੇ ਵਾਲੀ ਮੁਹੱਬਤ ਆ ਨਾ ਜਿਹੜੀ 90s 2000 ਤੋਂ ਪਹਿਲਾਂ ਵਾਲੇ ਬੱਚਿਆਂ ਦੀ ਆ, ਉਹ ਬਾਉਂਡਿੰਗ ਅੱਜ ਦੇ ਬੱਚਿਆਂ 'ਚ ਨਹੀਂ ਆ। ਅੱਜ ਦੇ ਬੱਚੇ ਲਵ ਯੂ ਕਹਿ ਦਿੰਦੇ ਆ ਪਰ ਬਾਉਂਡਿੰਗ ਨਹੀਂ ਆ, ਅਸੀਂ ਲਵ ਯੂ ਕਹਿੰਦੇ ਵੀ ਨਹੀਂ ਸੀ, ਬਾਉਂਡਿੰਗ ਸਾਡੀ ਬੜੀ ਪੱਕੀ ਸੀ।
4: ਲਵ ਯੂ ਤਾਂ ਭਾਜੀ ਆਪਣੇ ਟਾਈਮ 'ਚ ਤਾਂ ਐਂਡ 'ਚ ਜਾ ਕੇ ਆਉਂਦਾ ਹੁੰਦਾ ਸੀ, ਲਵ ਯੂ
0: ਬਹੁਤ ਘੱਟ,
4: ਬਹੁਤ ਘੱਟ
6: ਲੱਗਦਾ। ਪਿਆਰ ਚਾਹੇ ਹੋਵੇ ਵੀ ਰਿਸਪੈਕਟ ਤੇ ਉਹ ਜੋ ਡਰ ਹੁੰਦਾ ਉਹ ਥੋੜਾ ਝਾਕਾ ਜਿਹੜਾ ਹੁੰਦਾ ਉਹ ਥੋੜਾ ਖੁੱਲ ਗਿਆ ਹੋਇਆ, ਉਹ ਇੰਨਾ ਨਹੀਂ ਰਿਹਾ, ਉਹ ਥੋੜਾ ਜਿਹਾ ਹੋਣਾ ਚਾਹੀਦਾ।
0: ਕਈ ਵਾਰੀ ਬਾਪੂ ਨੇ ਗੁੱਸੇ ਹੋਣਾ, ਝਿੜਕਣਾ, ਪੰਜਾਬੀ 'ਚ ਕਹਿੰਦੇ ਝਾਂਬਾ ਵੀ ਲਾ ਦੇਣਾ, ਇਹ ਸ਼ਬਦ ਬੜੇ ਮੈਂ ਕਈ ਵਾਰੀ ਬੋਲਦਾ ਹੁੰਦਾ ਆਪਾਂ ਭੁੱਲਦੇ ਜਾਂਦੇ ਹਾਂ, ਝਾਂਬਾ ਲਾਉਣਾ। ਅਤੇ ਫਿਰ ਜਦੋਂ ਰੋਟੀ ਪੁੱਛਣਾ ਵੀ ਪਿਓ ਨੇ ਮਾਂ ਨੂੰ ਜਾ ਕੇ ਕਿ ਭਾਈ ਰੋਟੀ ਖਾਧੀ ਉਹਨੇ, ਪਿਓ ਨੂੰ ਕੇਅਰ ਵੀ ਬਹੁਤ ਹੁੰਦੀ ਹੈ ਪਰ ਉਹ ਜਿਤਾਉਂਦਾ ਨਹੀਂ, ਉਹਨੂੰ ਜਿਤਾਉਣਾ ਨਹੀਂ ਆਉਂਦਾ। ਮੇ ਬੀ ਇਹ ਵੀ ਹੁੰਦਾ ਕਿ ਸਾਨੂੰ ਵੀ ਜਿੱਦਣ ਤੁਹਾਡੇ ਬੱਚੇ ਵੱਡੇ ਹੋਣਗੇ ਬੜੇ ਜਣੇ ਰਿਲੇਟ ਕਰਨਗੇ, ਪਿਓ ਨੂੰ ਪਿਆਰ ਜਿਤਾਉਣਾ ਨਹੀਂ ਆਉਂਦਾ। ਮੇ ਬੀ ਸਾਡੇ ਬਾਪੂ ਨੇ ਸਾਡੇ ਨਾਲ ਪਿਆਰ ਜਿਤਾਇਆ ਨਹੀਂ, ਅੱਜ ਕੱਲ੍ਹ ਦੇ ਮਾਡਰਨ ਪਿਓ ਤਾਂ ਬਥੇਰਾ ਕੁਛ ਕਰ ਲੈਂਦੇ ਆ।
4: ਉਹ ਤਾਂ ਭਾਜੀ ਬੱਚਿਆਂ ਨੂੰ ਕੁੱਟਦੇ ਇਸ ਗੱਲ ਕਰਕੇ ਆ ਕਿ ਤੇਰੇ ਨੰਬਰ ਕਿਉਂ ਘੱਟ ਆ,
0: ਵੀ ਬੰਦਾ ਕਿਤੇ ਸਾਡਾ ਬੱਚਾ ਮੇਰਾ ਪੁੱਤਰ ਪਿੱਛੇ ਨਾ ਰਹਿ ਜਾਵੇ,
4: 97% ਆਏ ਹੋਗੇ ਬੱਚੇ ਨੇ ਤਾਂ ਵੀ ਗੱਲ ਕੱਢੀ ਦੇਣੀ ਆ।
0: ਬਿਲਕੁਲ ਜੀ, 905-673-33-37 ਬਹੁਤ ਹੀ ਖੂਬਸੂਰਤ ਗੱਲਾਂ ਬਾਤਾਂ ਹੋ ਰਹੀਆਂ ਨੇ, ਉਮੀਦ ਕਰਦੇ ਹਾਂ ਤੁਸੀਂ ਇੰਜੋਏ ਕਰ ਰਹੇ ਹੋਗੇ। ਅੱਜ ਖੂਬਸੂਰਤ ਸ਼ਾਮ ਆ ਬਾਹਰ, ਔਰ ਖੂਬਸੂਰਤ ਸ਼ਾਮ ਦੇ ਵਿੱਚ ਰੇਡੀਓ ਪ੍ਰੋਗਰਾਮ ਉਡਾਣ ਹੋਵੇ ਅਤੇ ਫਿਰ ਉੱਤੋਂ ਰਾਘਵ ਸਾਡੇ ਨਾਲ ਹੋਵੇ ਅਤੇ ਬਾਵਾ ਸਰਪਾਲ, ਅੱਜ ਬਹੁਤ ਹੀ ਖੂਬਸੂਰਤ ਹਸਤੀਆਂ ਸਾਡੇ ਨਾਲ ਜੁੜੀਆਂ ਹੋਈਆਂ ਅਤੇ ਰੇਡੀਓ ਟੈਂਗੀ ਦੀ ਗੱਲਬਾਤ ਕਰਾਂਗੇ। ਬਾਈ ਜੀ ਇਹਦੇ ਬਾਰੇ ਥੋੜ੍ਹਾ ਜਿਹਾ ਦੱਸੋ ਕਿ ਰੇਡੀਓ ਟੈਂਗੀ ਕਿਵੇਂ ਤੁਹਾਡੇ ਜ਼ਿਹਨ ਦੇ ਵਿੱਚ ਆਇਆ ਅਤੇ ਇਹ ਸਾਰਾ ਕੰਸੈਪਟ ਹੈ ਕੀ?
4: ਭਾਜੀ ਜ਼ਿਹਨ ਦੇ ਵਿੱਚ ਤਾਂ ਬਹੁਤ ਸਾਲਾਂ ਦਾ ਆ ਗਿਆ ਸੀ ਪਰ ਬਾਹਰ ਨਿਕਲਦੇ ਨਿਕਲਦੇ ਜਿਹੜਾ ਸਮਾਂ ਲੱਗ ਗਿਆ। ਦੇਖੋ ਤੁਸੀਂ ਭਾਜੀ ਆਪਾਂ ਅੱਜ ਕੱਲ੍ਹ ਆਡੀਓ ਵੈਬ ਸੀਰੀਜ਼ ਆ ਨਾ, ਜਿੱਦਾਂ ਹੁਣ ਵੈਬ ਸੀਰੀਜ਼ ਆਪਾਂ ਦੇਖਦੇ ਸੀ ਪਹਿਲਾਂ ਆਪਾਂ, ਵੀ ਨੈੱਟਫਲਿਕਸ ਹੋ ਗਿਆ, ਵੀ ਬਹੁਤ ਸਾਰੇ OTT ਪਲੇਟਫਾਰਮਸ ਆ ਵੀ ਜਿੱਥੇ ਆਪਾਂ ਦੇਖਦੇ ਹਾਂ, ਪਰ ਭਾਜੀ ਆਪਾਂ ਸੁਣਨਾ ਭੁੱਲ ਹੀ ਗਏ ਹਾਂ, ਆਮ ਜ਼ਿੰਦਗੀ 'ਚ ਵੀ ਸੁਣਨਾ ਭੁੱਲ ਗਏ ਹਾਂ ਅਤੇ ਚੰਗੀਆਂ ਚੀਜ਼ਾਂ ਵੀ ਸੁਣਨੀਆਂ ਭੁੱਲ ਗਏ ਹਾਂ।
0: ਬਿਲਕੁਲ,
4: ਹੈਨਾ ਹੁਣ ਤੁਸੀਂ, ਮੈਂ ਇੱਥੇ ਕੈਨੇਡਾ ਵਿੱਚ ਆਇਆ, ਮੈਂ ਜਦ ਆਇਆ ਮੈਂ ਦੇਖਦਾ ਕਿ ਜਿਹੜੇ ਪੇਰੈਂਟਸ ਆ ਉਹਨਾਂ ਦੀ ਸਭ ਤੋਂ ਵੱਡੀ ਪ੍ਰੋਬਲਮ ਕੀ ਆ, ਵੀ ਉਹਨਾਂ ਦੇ ਬੱਚੇ ਭਾਜੀ ਫੋਨ ਛੱਡਦੇ ਹੀ ਨਹੀਂ,
0: ਛੱਡਦੇ
4: ਉਹ ਇੰਨੇ ਜ਼ਿਆਦਾ ਸਕਰੀਨ 'ਚ ਮਤਲਬ ਖੁੱਬ ਚੁੱਕੇ ਆ, ਉਹਨਾਂ ਨੂੰ ਪਤਾ ਹੀ ਨਹੀਂ ਕਿ ਯਾਰ ਮੇਰੇ ਪੇਰੈਂਟਸ ਕੀ ਕਹਿ ਰਹੇ ਆ, ਮੇਰੇ ਤੋਂ ਕੋਈ ਘਰ ਰੈਲੇਟਿਵ ਆਉਂਦਾ ਵਾ, ਉਹਨਾਂ ਨੂੰ ਕੋਈ ਲੈਣਾ ਦੇਣਾ,
0: ਅਲਟਰਨੇਟਿਵ ਆਪਸ਼ਨ ਵੀ ਨਹੀਂ ਨਾ ਹੈਗੀ।
4: ਅਤੇ ਭਾਜੀ ਇਸੇ ਲਈ ਭਾਜੀ ਇਹ ਚੀਜ਼ ਮੇਰੇ ਜ਼ਿਹਨ 'ਚ ਆਈ ਸੀ ਕਿ ਯਾਰ ਆਪਾਂ ਰੇਡੀਓ ਟੈਂਗੀ ਸ਼ੁਰੂਆਤ ਕੀਤੀ ਜਾਵੇ। ਰੇਡੀਓ ਟੈਂਗੀ ਭਾਜੀ ਲਾਈਕ ਕੰਨਾਂ ਦਾ ਸਿਨੇਮਾ, ਸਿਨੇਮਾ ਅਫੇਅਰਸ, ਕਾਨੂੰ ਕਾ ਸਿਨੇਮਾ, ਰਾਈਟ? ਕਿ ਤੁਸੀਂ ਬੈਠੇ ਆ, ਦੇਖੋ ਹੁਣ ਭਾਈ ਜਦੋਂ ਛੋਟੇ ਹੁੰਦੇ ਸੀ ਆਪਾਂ ਆਪਣੀਆਂ ਦਾਦੀਆਂ ਦੀਆਂ ਨਾਨੀਆਂ ਦੀਆਂ ਸਟੋਰੀਆਂ ਸੁਣ ਸੁਣ ਕੇ ਸੌਂਦੇ ਸੀਗੇ।
0: ਇਹ ਤਾਂ ਬਹੁਤ ਵੱਡੀ ਗੱਲ ਤੁਸੀਂ ਕਹਿਤੀ ਹੈ, ਕਿਉਂਕਿ ਹਰ ਪੇਰੈਂਟਸ, ਹਰ ਇਹ ਨਹੀਂ ਕਹਿੰਦੇ ਹਰ ਦੂਜਾ ਪੇਰੈਂਟ, ਹਰ ਪੇਰੈਂਟ ਚਾਹੁੰਦਾ ਕਿ ਉਹਦਾ ਬੱਚਾ ਘੱਟ ਤੋਂ ਘੱਟ ਸਕਰੀਨ ਟਾਈਮ, ਈਵਨ ਕਿ ਪਿਓ ਉਹ ਤਾਂ ਆਪ ਚਾਹੁੰਦੇ ਸਾਡਾ ਸਕਰੀਨ ਟਾਈਮ ਘਟੇ, ਬੱਚਿਆਂ ਦਾ ਘਟਾ ਨਾ ਘਟਾਉਣਾ। ਇਹ ਤਾਂ ਬਹੁਤ ਵਧੀਆ ਚੀਜ਼ ਹੈ, ਤੁਹਾਡਾ ਕੰਸੈਪਟ ਬਹੁਤ ਵਧੀਆ ਲੱਗਿਆ ਮੈਨੂੰ, ਕਿਉਂਕਿ ਬੱਚਿਆਂ ਨੂੰ ਸੁਣਨ ਵਾਲੇ ਪਾਸੇ ਲਾ ਦਿਓ, ਸਕਰੀਨ ਘਟਾ ਦਿਓ, ਇੰਟਰਸਟ ਉੱਧਰ ਹੋ ਜਾਊਗਾ।
4: ਕਿਉਂਕਿ ਭਾਜੀ ਦੇਖੋ ਨਾ, ਇਕੱਲੇ ਪੇਰੈਂਟਸ ਨਹੀਂ, ਵੀ ਕਿ ਇੱਕ ਹੋਰ ਸਭ ਤੋਂ ਵੱਡੀ ਪ੍ਰੋਬਲਮ ਆ ਵੀ ਇਕੱਲਾ ਟੀਵੀ ਸਕਰੀਨ ਨਹੀਂ ਹੈਗੇ ਭਾਜੀ, ਆਪਣੇ ਜਿਹੜੇ ਇੱਥੇ ਬੱਚੇ ਆ ਉਹ ਭਾਜੀ ਭੁੱਲ ਚੁੱਕੇ ਪਿਛੋਕੜ, ਮੇਰਾ ਪਿਓ ਕਿੱਦਾਂ ਕੁੱਟ ਖਾਂਦਾ ਰਿਹਾ, ਵੀ ਮੇਰਾ ਪਿਓ ਕਿੱਦਾਂ ਗ੍ਰਿਓ ਨਾ ਹੋਇਆ ਛੋਟੇ ਹੁੰਦੇ, ਉਹਦਾ ਚਾਈਲਡਹੁੱਡ ਕਿੱਦਾਂ ਦਾ ਸੀਗਾ। ਸੋ ਇਸੇ ਲਈ ਭਾਜੀ ਆਪਾਂ ਇੱਕ ਰੇਡੀਓ ਟੈਂਗੀ ਲੈ ਕੇ ਆਏ ਹਾਂ, ਪਲੇਟਫਾਰਮ ਵੀ ਜਿਹਦੇ ਵਿੱਚ ਤੁਹਾਨੂੰ ਹਰ ਇੱਕ ਚੀਜ਼ ਸ਼ੁਰੂ ਤੋਂ ਲੈ ਕੇ ਬੱਚਿਆਂ ਨੂੰ ਇਨਫੈਕਟ ਪੈਰੀਂ ਹੱਥ ਕਿਉਂ ਲਗਾਇਆ ਜਾਂਦਾ।
0: ਅੱਛਾ, ਇੱਦਾਂ ਦੀ ਵੀ ਸਟੋਰੀਆਂ ਹੋਣੀਆਂ,
4: ਇੱਦਾਂ ਦੀਆਂ ਸਟੋਰੀਆਂ, ਛੋਟੀਆਂ ਤੋਂ ਨਿੱਕੀਆਂ ਤੋਂ ਨਿੱਕੀਆਂ ਜਿਹੜੀਆਂ ਚੀਜ਼ਾਂ ਆ, ਵੀ ਕਿ ਮੰਦਿਰ ਵਿੱਚ ਘੰਟੀ ਕਿਉਂ ਵਜਾਈ ਜਾਂਦੀ ਆ,
0: ਇਹ ਪਤਾ ਨਹੀਂ ਹੋਣਾ ਕਿਸੇ,
4: ਵੀ ਕਿ ਮੰਦਿਰ 'ਚ ਲਾਈਨ ਕਿਉਂ ਲੱਗਦੀ ਆ,
0: ਹੁਣ ਮੈਨੂੰ ਨਾ ਪੁੱਛ ਲਓ ਤੁਸੀਂ।
4: ਤੇ ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਜਿਹੜੀਆਂ ਵਾ ਆਪਾਂ ਬੱਚਿਆਂ ਨੂੰ ਇਹਨਾਂ ਦੀ ਲੈਂਗੁਏਜ 'ਚ ਲੈ ਕੇ ਆਏ ਹਾਂ ਆਪਾਂ, ਇੰਗਲਿਸ਼ ਵਿੱਚ, ਅਤੇ ਸਾਡੀ ਜਿਹੜੀ ਆਈ ਓ ਐਸ ਅਤੇ ਐਂਡਰੋਇਡ ਦੀ ਐਪ ਆ ਬਹੁਤ ਜਲਦੀ ਲਾਂਚ ਹੋਣ ਜਾ ਰਹੀ ਹੈ, ਤੁਸੀਂ www.radiotangi.ca ਤੇ ਜਾਓ ਵੀ ਆਪਣੇ ਆਪ ਨੂੰ ਸਾਈਨ ਅਪ ਕਰੋ
0: ਜੀ,
4: ਤੁਹਾਨੂੰ ਹਰ ਇੱਕ ਸਟੋਰੀ ਮਿਲਣ ਨੂੰ ਮਿਲੇਗੀ, ਬਹੁਤ ਸਾਰੀਆਂ ਚੀਜ਼ਾਂ ਫਰੀ 'ਚ ਨੇ ਵੀ ਤੁਸੀਂ ਸੁਣ ਸਕਦੇ ਹੋ ਵੀ। ਇਸ ਤੋਂ ਇਲਾਵਾ ਹਿੰਦੂ ਹਿਸਟਰੀ, ਕੈਨੇਡੀਅਨ ਹਿਸਟਰੀ, ਸਾਡੇ ਡਰਾਮਾ ਸੈਕਸ਼ਨ ਔਰ ਸਾਰੀਆਂ ਫਿਲਮਾਂ ਭਾਜੀ ਅੱਧੇ ਘੰਟੇ ਦੇ ਅੰਦਰ ਅੰਦਰ ਖਤਮ ਆ।
0: ਸੋ ਐਂਟਰਟੇਨਮੈਂਟ ਦੇ ਨਾਲ ਨਾਲ
4: ਐਜੂਕੇਸ਼ਨ ਇਨਫੋਟੇਨਮੈਂਟ ਵੀ ਆ, ਹੈ ਨਾ। ਅਤੇ ਦੇਖੋ ਉਹੀ ਚੀਜ਼ ਹੋ ਗਈ ਕਿ ਯਾਰ ਰਾਤ ਨੂੰ ਜਿੱਦਾਂ ਹੁਣ ਸਟੋਰੀਆਂ ਦਾਦੀਆਂ ਨਾਨੀਆਂ ਸੁਣਦੀਆਂ ਸੀ ਵੀ ਬੱਚੇ ਸੁਣਦੇ ਸੀਗੇ ਔਰ ਬੜੇ ਇੰਟਰਸਟ ਲੈ ਕੇ ਸੁਣਦੇ ਸੀ
0: ਜੀ
4: ਵੀ ਇਹ ਸਾਡੀ ਦਾਦੀ ਨੇ ਆਹ ਸਟੋਰੀ ਸੁਣਾਈ ਹੈ। ਸੋ ਅਸੀਂ ਇਹੀ ਸਾਰਾ ਕੌਨਸੈਪਟ ਆਪਾਂ ਡਿਜੀਟਲਾਈਜ਼ ਕਰਤਾ ਵਾ, ਕਿਉਂਕਿ ਹੁਣ ਅੱਜ ਦੇ ਟਾਈਮ 'ਤੇ ਤਾਂ ਮਾਵਾਂ ਕੋਈ ਨਾ ਟਾਈਮ ਹੈ ਨਹੀਂ ਗਾ।
0: ਪਰ ਮੈਨੂੰ ਥੋੜ੍ਹੀ ਇੱਕ ਗੱਲ ਹੋਰ ਬੜੀ ਵਧੀਆ ਲੱਗੀ ਕਿ ਇਹਦੇ ਨਾਲ ਆਪਣੇ ਬੱਚੇ ਆਪਣੀ ਭਾਸ਼ਾ ਨਾਲ ਵੀ ਜੁੜਨਗੇ।
4: ਬਿਲਕੁਲ
0: ਬਿਲਕੁਲ, ਅਦਰਵਾਈਜ਼ ਹੁਣ ਤੱਕ ਪੇਰੈਂਟਸ ਵੀ ਘਰੇ ਹਿੰਦੀ ਬੋਲਦੇ ਨਹੀਂ ਆ,
4: ਬਿਲਕੁਲ
0: ਆਪਣੀ ਲੈਂਗੁਏਜ ਨੂੰ ਭੁੱਲਦੀ ਜਾਂਦੇ ਆ।
4: ਹਾਂਜੀ,
0: ਇੰਨੇ ਬਹਾਨੇ ਬੱਚੇ ਉਸ ਲੈਂਗੁਏਜ ਨਾਲ ਵੀ ਇੰਟਰਸਟ ਵਿਖਾਉਣਗੇ।
4: ਹਾਂਜੀ, ਔਰ ਭਾਜੀ ਹੁਣ ਅਸੀਂ ਇੱਕ ਨਵਾਂ ਸੈਗਮੈਂਟ ਇੰਟਰੋਡਿਊਸ ਕਰਨ ਜਾ ਰਹੇ ਹਾਂ, ਸਾਡੀ ਐਪ ਲਾਂਚ ਹੋਣ ਜਾ ਰਹੀ ਹੈ, ਅਸੀਂ ਉਹ ਐਪ ਦੇ ਨਾਲ ਲਾਂਚ ਕਰਾਂਗੇ ਬਿੰਦਾਸ ਬੋਲ। ਇਹ ਕੋਈ ਪੋਡਕਾਸਟ ਨਹੀਂ ਹੋਏਗਾ ਜਿਹੜੇ, ਕਿਉਂਕਿ ਪੋਡਕਾਸਟ ਵਿੱਚ ਇੱਦਾਂ ਕਿ ਜਿਹੜਾ ਕੁਐਸਚਨ ਪੁੱਛੂਗੇ ਆਪਾਂ ਉਹਦਾ ਆਨਸਰ ਦੇਵਾਂਗੇ ਆਪਾਂ, ਇਹਦੇ ਵਿੱਚ ਤੁਸੀਂ ਹੀ ਹੋ, ਜੋ ਤੁਹਾਡੇ ਦਿਲ ਵਿੱਚ ਆ ਬੋਲੋ, ਬਿੰਦਾਸ ਬੋਲ, ਬਿੰਦਾਸ ਬੋਲੋ,
0: ਆਪਣੀ ਸਟੋਰੀ,
4: ਆਪਣੀ ਸਟੋਰੀ, ਚਾਹੇ ਤੁਹਾਡੀ ਕੋਈ ਮੋਟੀਵੇਸ਼ਨਲ ਸਟੋਰੀ ਹੈ, ਤੁਹਾਡੀ ਕੋਈ ਇਮੀਗ੍ਰੇਸ਼ਨ ਸਟੋਰੀ ਹੈ, ਤੁਹਾਡੀ ਕੋਈ ਫਨੀ ਸਟੋਰੀ ਹੈ, ਤੁਹਾਡੀ ਆਪਣੀ ਲਿਖੀ ਸਟੋਰੀ ਆ,
0: ਜੇ ਈਵਨ ਕਿ ਤੁਸੀਂ ਆਪਣੀ ਰੀਅਲ ਸਟੋਰੀ ਵੀ,
4: ਤੁਹਾਡੀ ਰੀਅਲ ਸਟੋਰੀ ਵੀ ਆ,
0: ਕੋਈ ਤਜਰਬਾ ਜ਼ਿੰਦਗੀ ਦਾ ਸ਼ੇਅਰ ਕਰੋ,
4: ਕੋਈ ਤਜਰਬਾ ਸ਼ੇਅਰ ਕਰੋ, ਔਰ ਇੱਕ ਹਰ ਇੱਕ ਲੈਂਗੁਏਜ, ਤੁਸੀਂ ਪੰਜਾਬੀ ਬੋਲਣ ਵਿੱਚ ਪਰਫੈਕਟ ਹੋ, ਤੁਸੀਂ ਪੰਜਾਬੀ 'ਚ ਕਰੋ, ਹਿੰਦੀ 'ਚ, ਇੰਗਲਿਸ਼ 'ਚ, ਅਸੀਂ ਵੈਲ ਪ੍ਰੋਡਕਸ਼ਨ ਕਰਾਂਗੇ ਆਪਾਂ ਵੀ ਕਿ ਤੁਹਾਡਾ ਨਾਮ ਆਏਗਾ ਪ੍ਰੋਪਰ ਵੀ, ਅਸੀਂ ਬਹੁਤ ਸਾਰੇ ਗਿਫਟ ਵੀ ਦੇਵਾਂਗੇ ਆਪਾਂ। ਸੋ ਮੈਂ ਇਹੀ ਗੁਜ਼ਾਰਿਸ਼ ਕਰਦਾ ਵਾਂ ਕਿ ਸਾਰੇ ਆਪਣੇ ਵੀ ਜੋ ਸਾਨੂੰ ਸੁਣਦੇ ਪਏ ਆ ਵੀ ਕਿ ਤੁਸੀਂ ਪਾਰਟੀਸਪੇਟ ਕਰੋ, ਤਾਂ ਕਿ ਸਾਨੂੰ ਸਪੋਰਟ ਕਰੋ, ਤਾਂ ਕਿ ਅਸੀਂ ਇਸ ਚੀਜ਼ ਨੂੰ ਕਮਿਊਨਿਟੀ ਦੇ ਵਿੱਚ ਲੈ ਕੇ ਆਈਏ। ਇਨਫੈਕਟ ਇਕੱਲਾ ਹਿੰਦੀ ਨਹੀਂ, ਪੰਜਾਬੀ, ਸਾਰੀਆਂ ਭਾਸ਼ਾਵਾਂ ਵਿੱਚ ਆਪਾਂ ਇਸ ਐਪ ਨੂੰ ਲਾਂਚ ਕਰੀਏ।
0: ਵੈਰੀ ਗੁੱਡ। ਸੋ ਵੈਬਸਾਈਟ ਦਾ ਨਾਮ ਦੱਸਿਓ ਤਾਂ ਕਿ ਸਰੋਤੇ ਜਾ ਕੇ ਇੱਕ ਵਾਰੀ ਬਰਾਊਜ਼ ਕਰ ਸਕਣ, ਅਤੇ ਐਪ ਜਦੋਂ ਆਊਗਾ ਅਸੀਂ ਰੋਜ਼ ਕੰਟੀਨਿਊ ਦੱਸਦੇ ਰਹਾਂਗੇ, ਤਾਂ ਕਿ ਆਪਾਂ ਵੱਧ ਤੋਂ ਵੱਧ ਪਰਿਵਾਰਾਂ ਨੂੰ ਇਸ ਤਰ੍ਹਾਂ ਜੋੜੀਏ, ਬੱਚਿਆਂ ਨੂੰ ਜ਼ਰੂਰ, ਪੇਰੈਂਟਸ ਨੂੰ ਸਪੈਸ਼ਲ ਆਪਾਂ ਰਿਕੁਐਸਟ ਕਰਾਂਗੇ ਕਿ ਬੱਚਿਆਂ ਦਾ ਸਕਰੀਨ ਟਾਈਮ ਘਟਾਉਣਾ, ਅਤੇ ਨਾਲ ਦੀ ਨਾਲ ਤੁਸੀਂ ਕਲਚਰ ਨਾਲ ਜੋੜਨਾ, ਲੈਂਗੁਏਜ ਦੇ ਨਾਲ ਜੋੜਨਾ, ਉਹਦੇ ਵਾਸਤੇ ਰੇਡੀਓ ਟੈਂਗੀ ਵੱਡਾ ਕੰਮ ਕਰੂਗਾ।
4: ਇਨਫੈਕਟ ਮੈਂ ਇਹ ਵੀ ਕਹਿਣਾ ਕਿ ਜਿੰਨੇ ਵੀ ਪੇਰੈਂਟਸ ਹੁੰਦੇ ਪਏ ਆ ਸਾਨੂੰ, ਉਹ ਇੱਕ ਵਾਰ www.radiotangi.com ਤੇ ਜਾਣ, ਬਾਕੀ ਲਰਨ ਵਿਦ ਟੈਂਗੀ ਸੈਕਸ਼ਨ ਆ, ਔਰ ਸਭ ਤੋਂ ਵੱਡੀ ਗੱਲ ਇੰਗਲਿਸ਼ 'ਚ ਆਪਾਂ ਕੀਤਾ ਹੋਇਆ ਇੰਟਰੋਡਿਊਸ, ਤਾਂ ਕਿ ਬੱਚੇ ਇਹ ਨਾ ਕਹਿਣ ਕਿ ਯਾਰ ਮੈਂ ਨਹੀਂ, ਕਿਉਂਕਿ ਉਹਨਾਂ ਨੂੰ ਹੌਲੀ ਹੌਲੀ ਫਿਰ ਆਪਾਂ ਵੀ ਹਿੰਦੀ ਭਾਸ਼ਾ
0: ਇੱਧਰ ਲੈ ਕੇ ਆਵਾਂਗੇ,
4: ਆਪਾਂ ਸਭ ਤੋਂ ਪਹਿਲੀ ਗੱਲ ਆ ਭਾਜੀ ਨੇਚਰ ਚੇਂਜ ਕਰਨੀ, ਆਦਤ ਪਾਉਣੀ ਬੱਚੇ ਨੂੰ, ਕਿਉਂਕਿ ਇਸ ਟਾਈਮ ਤੇ ਬੱਚਾ ਇਸ ਟਾਈਮ ਤੇ ਵੀ ਕਿ ਉਹ ਇੰਨਾ ਕੁ ਗੇਮਸ ਵਿੱਚ, ਕਾਰਟੂਨਸ ਵਿੱਚ ਖੁੱਭਿਆ ਹੋਇਆ ਵਾ, ਉਹਦਾ ਰੀਜ਼ਨ ਆ ਕਿ ਵੱਡੇ ਹੋ ਕੇ ਉਹ ਡਿਜੀਟਲ ਸਕੈਮ ਵਿੱਚ ਫਸਦੇ ਪਏ ਆ। ਤੁਸੀਂ ਦੇਖਦੇ ਪਏ ਹੋ ਕਿੰਨੇ ਸਕੈਮਸ ਹੋ ਰਹੇ ਆ ਡਿਜੀਟਲੀ। ਆਪਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਕਵਰ ਅਪ ਕਰਾਂਗੇ ਵੀ, ਆਪਾਂ ਰੇਡੀਓ ਟੈਂਗੀ ਦਾ ਪੂਰੀ ਕੋਸ਼ਿਸ਼ ਆ ਵੀ ਅਸੀਂ ਬੱਚਿਆਂ ਨੂੰ, ਪੇਰੈਂਟਸ ਨੂੰ, ਬਜ਼ੁਰਗਾਂ ਨੂੰ, ਸਾਰਿਆਂ ਨੂੰ ਜੋੜੀਏ, ਤਾਂ ਕਿ ਹਰ ਇੱਕ ਬੰਦੇ ਨੂੰ ਆਪਾਂ ਰੇਡੀਓ ਟੈਂਗੀ ਐਪ 'ਤੇ ਲੈ ਕੇ ਆਈਏ।
0: ਸੋ ਬਿਲਕੁਲ ਜੀ, ਸੋ ਰੇਡੀਓ ਟੈਂਗੀ ਇੱਕ ਬਹੁਤ ਵਧੀਆ ਕਨਸੈਪਟ ਆ, ਸੋ ਅੱਗੇ ਜਾ ਕੇ ਅਸੀਂ ਦੱਸਦੇ ਵੀ ਰਹਾਂਗੇ ਰੋਜ਼ ਆਪਾਂ।
4: ਔਰ ਭਾਜੀ ਹੋਰ ਜ਼ਿਆਦਾ ਜੇ ਤੁਸੀਂ ਜਾਣਨਾ ਚਾਹੁੰਦੇ ਹੋ ਰੇਡੀਓ ਟੈਂਗੀ ਬਾਰੇ ਵੀ ਕਿਹੜੀਆਂ ਕਿਹੜੀਆਂ ਲੇਟੈਸਟ ਐਕਟੀਵਿਟੀਜ਼ ਆਪਾਂ ਕਰਾਂਗੇ, ਕਿਹੜੇ ਕਿਹੜੇ ਕੰਟੈਸਟ ਆਪਾਂ ਖੇਡਾਂਗੇ ਆਪਾਂ, ਤੁਸੀਂ ਸਾਡੇ ਇੰਸਟਾਗ੍ਰਾਮ ਪੇਜ ਤੇ ਯੂਟਿਊਬ ਪੇਜ ਤੇ ਵੀ ਜਾ ਸਕਦੇ।
0: ਰੇਡੀਓ ਟੈਂਗੀ,
4: ਰੇਡੀਓ ਟੈਂਗੀ ਦੇ ਨਾਮ ਤੇ ਹਰ ਜਗ੍ਹਾ ਤੇ ਰੇਡੀਓ ਟੈਂਗੀ ਦੇ ਨਾਮ ਤੇ
0: ਰੇਡੀਓ ਟੈਂਗੀ ਅਫੀਸ਼ੀਅਲ
4: ਅਫੀਸ਼ੀਅਲ ਹਾਂਜੀ, ਰੇਡੀਓ ਟੈਂਗੀ ਅਫੀਸ਼ੀਅਲ ਚੱਲ ਜਾਓ ਵੀ ਤੁਸੀਂ ਰੇਡੀਓ ਟੈਂਗੀ ਭਰੋਗੇ ਭਾਜੀ, ਸਾਡਾ ਸਭ ਤੋਂ ਪਹਿਲਾਂ ਸਾਡਾ ਆ ਜਾਊ।
0: ਸੋ ਮੈਂ ਕਹਿੰਦਾ ਕਿ ਪਹਿਲਾਂ ਤੁਸੀਂ ਸਭ ਤੋਂ ਈਜ਼ੀ ਆ ਕਿ ਇੰਸਟਾਗ੍ਰਾਮ ਸਭ ਦੇ ਹੱਥ ਦੇ ਵਿੱਚ ਆ।
4: ਹਾਂਜੀ,
0: ਤੁਸੀਂ ਰੇਡੀਓ ਟੈਂਗੀ ਇੰਸਟਾਗ੍ਰਾਮ ਤੇ ਜਾਓ ਤੇ ਤੁਹਾਨੂੰ ਉੱਥੇ ਉਹਦੀ ਸਾਰੀ ਹਿਸਟਰੀ ਮਿਲ ਜਾਣੀ ਹੈ ਵੀ ਕੀ ਐਕਚੁਅਲੀ ਕਨਸੈਪਟ ਕੀ ਆ।
4: ਹਾਂਜੀ, ਔਰ ਜੇ ਕੋਈ ਬੰਦਾ ਚਾਹੁੰਦਾ ਵਾ ਕਿ ਅਸੀਂ ਆਪਣਾ ਨਾਮ ਨਹੀਂ ਦੇਣਾ, ਕੋਈ ਸਟੋਰੀ ਇਦਾਂ ਦੀ ਹੈ ਕਿ ਯਾਰ ਮੈਂ ਆਪਣਾ ਨਾਮ, ਮੈਂ ਬੋਲਣਾ ਚਾਹੁੰਦਾ, ਮੇਰੇ ਦਿਲ ਦੇ ਵਿੱਚ ਗੱਲ ਫਸੀ ਹੋਈ ਆ ਪਰ ਮੈਂ ਦੱਸਣੀ ਚਾਹੁੰਦਾ,
0: ਬਿਲਕੁਲ,
4: ਹਨਾ, ਤੇ ਉਹ ਵੀ ਰੇਡੀਓ ਉਡਾਨ ਤੋਂ ਪ੍ਰਭ ਸੰਧੂ ਭਾਜੀ ਨੂੰ ਦੱਸ ਸਕਦੇ ਹੋ ਜਾਂ ਰੇਡੀਓ ਟੈਂਗੀ ਦੇ ਪੇਜ ਤੇ ਆ ਕੇ ਸਾਨੂੰ ਮੈਸੇਜ ਕਰੋ ਵੀ ਅਸੀਂ ਤੁਹਾਡੀ ਸਟੋਰੀ ਸੁਣਾਂਗੇ। ਜੇ ਤੁਸੀਂ ਆਪਣਾ ਨਾਮ ਨਹੀਂ ਦੇਣਾ ਚਾਹੁੰਦੇ, ਤੁਹਾਡਾ ਨਾਮ ਅਸੀਂ ਨਹੀਂ ਦੇਵਾਂਗੇ, ਪਰ ਤੁਹਾਡੀ ਗੱਲ ਜਿਹੜੀ ਬਾਹਰ ਆਣੀ ਜ਼ਰੂਰੀ ਆ,
0: ਜ਼ਰੂਰੀ
4: ਵੀ ਆਪਣੀ ਦਿਲ ਦੀ ਗੱਲ,
0: ਅੰਦਰ ਦੀ ਗੱਲ
4: ਬਿੰਦਾਸ ਹੋ ਕੇ ਬੋਲੋ।
0: ਹਾਂ, ਅੰਦਰ ਦੀਆਂ ਗੱਲਾਂ ਇੱਥੇ ਤਾਂ ਬਹੁਤ ਲੋਕਾਂ 'ਚ ਭਰੀਆਂ ਪਈਆਂ, ਪੂਰਾ ਕੈਨੇਡਾ ਅੰਦਰ ਗੱਲਾਂ ਰੱਖੀ ਬੈਠਾ।
4: ਹਾਂਜੀ, ਕਿਉਂਕਿ ਦਿਲ ਦੀ ਗੱਲ ਕੱਢੂਗੇ ਨਾ, ਸ਼ਾਇਦ ਤੁਹਾਡੀ ਗੱਲ ਦਾ ਕੋਈ ਸੋਲੂਸ਼ਨ ਨਿਕਲੂਗਾ।
0: ਸੋ ਬਿੰਦਾਸ ਬੋਲ,
4: ਬਿੰਦਾਸ ਬੋਲ। ਸੋ
0: ਇਹ ਗੱਲਾਂ ਮੈਨੂੰ ਲੱਗਦਾ ਕਿ ਇੱਕ ਪ੍ਰੋਗਰਾਮ 'ਚ ਪੂਰੀਆਂ ਨਹੀਂ ਹੋਣੀਆਂ। ਇੰਟਰਸਟਿੰਗ, ਬਹੁਤ ਇੰਟਰਸਟਿੰਗ ਆ। 905-673-3337 ਰਸ਼ਮੀਤ ਜੀ ਸਾਡੇ ਨਾਲ ਜੁੜੇ ਹੋਏ ਨੇ, ਉਸ ਤੋਂ ਬਾਅਦ ਫਿਰ ਆਪਾਂ ਬਿੰਦਸ ਬੋਲ ਵੱਲ ਚੱਲਾਂਗੇ। ਰਸ਼ਮੀਤ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਅਕਾਲ ਮੋਰਗੇ ਦੇ ਪ੍ਰਿੰਸੀਪਲ ਬ੍ਰੋਕਰ ਰਸ਼ਮੀਤ ਜੀ, ਮੋਰਗੇ ਦੇ ਬਾਬਤ ਕੋਈ ਵੀ ਸਵਾਲ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ ਤੁਹਾਡੀ, ਤੁਸੀਂ ਫਸਟ ਇਹ ਤੁਸੀਂ ਸ਼ੇਅਰ ਕਰਨੀ ਜਾ ਕੇ ਉੱਥੇ ਬਿੰਦਸ ਬੋਲਦੇ
7: ਮੋਰਗੇਜ ਰਿਲੇਟਡ ਕੋਈ ਵੀ ਇਸ਼ੂ ਹੈਗਾ ਕੋਈ ਵੀ ਕੁਐਸਚਨ ਹੈਗਾ ਆਲਵੇਜ਼ ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ 6475394499 ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ ਗੱਲਬਾਤ ਕਰਾਂਗੇ ਜੀ ਸਿਕਿਓਰਡ ਲਾਈਨ ਆਫ ਕ੍ਰੈਡਿਟ ਬਾਰੇ ਇਹਨੂੰ ਅਸੀਂ ਹੀਲੋਕ ਵੀ ਕਹਿ ਦਿੰਦੇ ਹਾਂ ਹੀਲੋਕ ਮਤਲਬ ਹੋਮ ਐਕੁਇਟੀ ਲਾਈਨ ਆਫ ਕ੍ਰੈਡਿਟ ਸੋ ਜੇ ਸਾਡੇ ਕੋਲ ਘਰ ਹੈਗਾ ਘਰ ਵਿੱਚ ਐਕੁਇਟੀ ਹੈ ਅਸੀਂ ਲਾਈਨ ਆਫ ਕ੍ਰੈਡਿਟ ਜਿਹੜੀ ਹੈ ਬਣਾ ਕੇ ਰੱਖ ਸਕਦੇ ਹਾਂ ਪ੍ਰੋਡਕਟ ਕੀ ਹੈਗਾ ਕਿ ਇੱਕ ਲਿਮਿਟ ਬਣ ਜਾਂਦੀ ਹੈਗੀ ਹੈ ਸੇ ਸਪੋਜ਼ 2 ਲੱਖ ਦੀ ਲਿਮਿਟ ਬਣ ਗਈ ਬਟ ਜਿੰਨੀ ਅਸੀਂ ਵਰਤਾਂਗੇ ਓਨੇ ਤੇ ਕਿਸ਼ਤ ਪਏਗੀ ਸੋ ਇੱਕ ਰਿਵੋਲਵਿੰਗ ਅਕਾਊਂਟ ਹੈ ਇੱਕ ਤਰ੍ਹਾਂ ਦਾ ਕਹਿ ਲਓ ਕ੍ਰੈਡਿਟ ਕਾਰਡ ਹੈਗਾ ਪਰ ਅਸੀਂ ਆਪਣੇ ਘਰ ਦੀ ਐਕੁਇਟੀ ਯੂਜ਼ ਕਰ ਰਹੇ ਹਾਂ ਸਿੰਸ ਘਰ ਦੇ ਅਗੇਂਸਟ ਹੈਗੀ ਹੈ ਸਿਕਿਓਰਡ ਹੈਗੀ ਹੈ ਉਸ ਕਰਕੇ ਸਸਤੇ ਰੇਟ ਤੇ ਹੁੰਦੀ ਹੈਗੀ ਹੈ ਐਜ਼ ਕੰਪੇਅਰ ਟੂ ਕ੍ਰੈਡਿਟ ਕਾਰਡ ਤੇ ਹਮੇਸ਼ਾ ਉਹਦੀ ਜਿਹੜੀ ਪੇਮੈਂਟ ਹੈਗੀ ਹੈ ਤੁਸੀਂ ਸਿਰਫ ਵਿਆਜ ਪੇ ਕਰ ਸਕਦੇ ਹੋ ਜਿੰਨਾ ਐਕਸਟਰਾ ਪਾਉਂਦੇ ਹੋ ਪ੍ਰਿੰਸੀਪਲ ਵੱਲ ਜਾਂਦਾ ਹੈਗਾ ਕਈ ਵਾਰ ਕੀ ਹੁੰਦਾ ਕਿ ਲੋਕੀ ਕਹਿੰਦੇ ਕਿ ਬਈ ਬੈਂਕ ਪੁੱਛੇਗਾ ਵੀ ਕਾਹਦੇ ਵਾਸਤੇ ਅਸੀਂ ਪੈਸੇ ਵਰਤਣ ਲੱਗੇ ਹਾਂ ਸੋ ਜਦੋਂ ਅਸੀਂ ਇੱਕ ਵਾਰ ਲਾਈਨ ਬਣਾ ਲਈ ਪਹਿਲੀ ਵਾਰ ਅਸੀਂ ਬੈਂਕ ਨੂੰ ਦੱਸਣਾ ਕਿ ਕਿਸ ਰੀਜ਼ਨ ਲਈ ਸਾਨੂੰ ਪੈਸੇ ਚਾਹੀਦੇ ਨੇ ਬਟ ਲੇਟਰ ਔਨ ਜਦੋਂ ਲਿਮਿਟ ਬਣ ਗਈ ਫਿਰ ਤੁਸੀਂ ਜਿੱਥੇ ਮਰਜ਼ੀ ਆਪਣੇ ਪੈਸੇ ਯੂਜ਼ ਕਰ ਸਕਦੇ ਹੋ ਪੇ ਕਰ ਸਕਦੇ ਹੈਗੇ ਹੋ ਕਾਫੀ ਵਾਰ ਕਲਾਇੰਟਸ ਕਹਿੰਦੇ ਵੀ ਉਹ ਐਕੁਇਟੀ ਹੀ ਯੂਜ਼ ਕਰਕੇ ਬੇਸਮੈਂਟ ਬਣਾ ਦਿੰਦੇ ਆ ਬੇਸਮੈਂਟ ਬਣਾ ਕੇ ਐਡੀਸ਼ਨਲ ਇਨਕਮ ਆਣੀ ਸ਼ੁਰੂ ਹੋਈ ਉਹੀ ਇਨਕਮ ਵਾਪਿਸ ਜਿਹੜੀ ਹੈ ਲਾਈਨ ਆਫ ਕ੍ਰੈਡਿਟ ਦਾ ਤੁਸੀਂ ਕਰਜ਼ਾ ਜਿਹੜਾ ਉਤਾਰ ਸਕਦੇ ਹੋ ਸੋ ਬੇਸਿਕਲੀ ਘਰ ਦੀ ਐਕੁਇਟੀ ਜਿਹੜੀ ਹੈ ਯੂਜ਼ ਕਰਕੇ ਕਿਸੇ ਵੀ ਪਰਪਸ ਵਾਸਤੇ ਤੁਹਾਨੂੰ ਪੈਸੇ ਚਾਹੀਦੇ ਨੇ ਤੁਸੀਂ ਇਹ ਲਾਈਨ ਆਫ ਕ੍ਰੈਡਿਟ ਜਿਹੜੀ ਹੈ ਵਰਤ ਸਕਦੇ ਹੋ ਹਮੇਸ਼ਾ ਐਮਫਸਾਈਜ਼ ਕਰਦੀ ਹਾਂ ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੁੰਦੀ ਹੈ ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜਸ 6475394499 647 549 4999
0: ਧੰਨਵਾਦ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਰਸ਼ਮੀ ਜੀ

0: 7 ਅਗਸਤ ਨੂੰ ਰੋਜ਼ ਥੀਏਟਰ ਦੇ ਵਿੱਚ ਪਰਫਾਰਮ ਕਰਨ ਜਾ ਰਹੇ ਆ। ਬਹੁਤ ਸੋਹਣੀ ਗਾਇਕੀ, ਸੁਚੱਜੀ ਗਾਇਕੀ, ਸਾਫ਼ ਸੁਥਰੀ ਗਾਇਕੀ ਨੂੰ ਤੁਸੀਂ ਮੰਨਣਾ। ਟਿਕਟਸ ਵੈਸੇ ਸੋਲਡ ਆਊਟ ਆ, ਮੇਰੇ ਕੋਲ 7-8 ਟਿਕਟਸ ਪਈਆਂ। ਜੇ ਕੋਈ ਲੱਕੀ ਹੈ ਮੈਨੂੰ ਕਾਲ ਕਰ ਲਿਓ ਅਤੇ ਤੁਹਾਨੂੰ ਵਾਜਬ ਜੀ ਕੀਮਤ 'ਚ ਦੇ ਦੇਣੀ, ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਉਹ 7 ਸੀਟਾਂ ਖਾਲੀ ਰਹਿਣ। ਵੈਸੇ ਤਾਂ ਮੇਰੇ ਸੱਜਣ ਮਿੱਤਰ ਤਿਆਰ ਹੋ ਜਾਣੇ ਆ, ਪਰ ਮੈਂ ਰੇਡੀਓ ਉਡਾਨ ਸੁਣਨ ਵਾਲਿਆਂ ਨੂੰ ਮੈਂ ਮੌਕਾ ਦੇਊਂਗਾ। 7 ਹੀ ਟਿਕਟ ਆ, ਕਾਲ ਕਰ ਲਿਓ 437-0001-437-8700-0001 ਜਾਂ ਮੈਨੂੰ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ DM ਕਰ ਲਿਓ ਅਤੇ ਸੁਣਦੇ ਹਾਂ ਰੰਗਲੇ ਸਰਦਾਰਾਂ ਦੀ ਖੂਬਸੂਰਤ ਗਾਇਕੀ। ਸੋ 905-673-3333 ਗੁਰਜੀਤ ਕੌਰ ਸੂਰੀ ਸਰ ਨਾਲ ਜੁੜ ਚੁੱਕੇ ਨੇ ਆਲ ਕਾਇੰਡ ਇੰਸ਼ੋਰੈਂਸ ਤੋਂ। ਸੋ ਉਹਨਾਂ ਦਾ ਮੈਸੇਜ ਵੀ ਲੈ ਲਈਏ, ਕਿਉਂਕਿ ਇੰਸ਼ੋਰੈਂਸ ਬਹੁਤ ਜ਼ਰੂਰੀ ਕੰਸੈਪਟ ਆ ਸਾਡਾ, ਮੈਨੂੰ ਲੱਗਦਾ ਕਿ ਅਵੇਅਰਨੈਸ ਦਾ ਸਭ ਤੋਂ ਜ਼ਰੂਰੀ ਵਿਸ਼ਾ। ਮੈਂ ਕਈ ਵਾਰੀ ਕਹਿੰਦਾ ਹੁੰਦਾ ਕਿ ਗੁਰਜੀਤ ਜੀ, ਜਦੋਂ ਅਸੀਂ ਇਸ ਧਰਤੀ 'ਤੇ ਲੈਂਡ ਕਰਦੇ ਹਾਂ ਨਾ, ਅਤੇ ਕੋਈ ਐਸਾ ਸਿਸਟਮ ਹੋਣਾ ਚਾਹੀਦਾ ਉੱਥੇ, ਸਾਨੂੰ ਆਫਿਸਰ ਕਹੇ ਕਿ ਪਹਿਲਾਂ ਇੰਸ਼ੋਰੈਂਸ ਦਿਖਾਓ ਅਤੇ ਫਿਰ ਅੱਗੇ ਜਾਓ, ਤਾਂ ਕਿ ਤੁਸੀਂ ਇਕਾਨਮੀ 'ਤੇ ਬੋਝ ਨਾ ਬਣੋ।
1: ਜੀ ਇਹ ਹੈਗਾ ਕਿ ਦੇਖ ਲਓ ਇਹ ਤੁਹਾਡੀ ਵੈਸੇ ਮੁਰਾਦ ਆਲਰੇਡੀ ਕਹਿ ਲਓ ਪੂਰੀ ਹੋ ਗਈ ਹੈ।
0: ਅੱਛਾ ਹੋ ਗਈ ਜੀ।
1: ਸੁਪਰ ਨਹੀਂ ਮਤਲਬ ਹੁਣ ਇਹ ਹੈਗਾ ਕਿ ਨਹੀਂ ਕਿ ਜਿਹੜੇ ਪੇਰੈਂਟ ਸੁਪਰ ਵੀਜ਼ਾ ਤੇ ਆ ਰਹੇ ਆ ਕਿ PR ਦਾ ਤਾਂ ਇੱਕ ਤਰ੍ਹਾਂ ਨਾਲ ਇਹਨਾਂ ਨੇ ਰਾਹ ਹੀ ਬੰਦ ਕਰ ਦਿੱਤਾ। ਹੁਣ ਕਿਸੇ ਨੇ ਵੀ ਆਪਣੇ ਪੇਰੈਂਟਸ ਨੂੰ ਸੱਦਣਾ, ਵਿਜ਼ਟਰ ਵੀਜ਼ਾ, ਸੁਪਰ ਵੀਜ਼ਾ ਦੋ ਹੀ ਆਪਸ਼ਨ ਹੈਗੀਆਂ। ਤੇ ਉੱਥੇ ਸੁਪਰ ਵੀਜ਼ਾ ਤੇ ਮੈਂਡੇਟੋਰੀ ਹੈਗਾ ਕਿ ਇੰਸ਼ੋਰੈਂਸ ਲੈਣੀ ਹੀ ਪੈਣੀ ਹੈਗੀ ਹੈ। ਜਦੋਂ ਤੁਸੀਂ ਈਵਨ ਐਪਲੀਕੇਸ਼ਨ ਕਰਨੀ ਹੈਗੀ, ਤੁਹਾਡੀ ਐਪਲੀਕੇਸ਼ਨ ਤਾਂ ਹੀ ਹੋਣੀ ਆ ਕਿ ਅਗਰ ਤੁਸੀਂ ਉਹਦੇ ਨਾਲ ਸੁਪਰ ਵੀਜ਼ਾ ਦੀ ਕਵਰੇਜ ਲਾ ਰਹੇ ਹੋ। ਮਿਨੀਮਮ 1,00,000 ਦੀ ਕਵਰੇਜ ਚਾਹੀਦੀ ਆ, 1 ਸਾਲ ਦੀ ਵੈਲਿਡ ਪਾਲਿਸੀ ਚਾਹੀਦੀ ਆ। ਤੇ ਸੁਪਰ ਵੀਜ਼ਾ ਦੇ ਤੁਹਾਡੇ ਪੇਰੈਂਟਸ ਕੰਟੀਨਿਊਸਲੀ ਜਿਹੜਾ ਹੈਗਾ ਕਿ 7 ਸਾਲ ਤੱਕ ਇੱਥੇ ਰਹਿ ਸਕਦੇ ਹੈਗੇ ਆ। ਹਾਂ, ਵਿਜ਼ਟਰ ਦੇ ਸਿਨੈਰੀਓ ਦੇ ਵਿੱਚ ਤੁਹਾਡੀ ਆਪਣੀ ਚੋਇਸ ਹੋ ਜਾਂਦੀ ਆ, ਬਟ ਸਟਰੋਂਗਲੀ ਰਿਕਮੈਂਡਡ ਕਰੂੰਗੀ ਕਿ ਤੁਹਾਡੇ ਘਰ ਚਾਹੇ ਸੁਪਰ ਵੀਜ਼ਾ ਤੇ ਆ ਰਿਹਾ, 1 ਸਾਲ 2 ਸਾਲ 3 ਸਾਲ ਹੋ ਗਏ ਆ, ਮੇਕ ਸ਼ੋਰ ਕਰੋ ਕਿ ਉਹਨਾਂ ਦੀ ਕਵਰੇਜ ਜ਼ਰੂਰ ਲੈ ਕੇ ਰੱਖੋ। ਤੇ ਜਿੰਨੇ ਵੀ ਸਾਡੇ ਲਿਸਨਰ ਜਿਨ੍ਹਾਂ ਦੇ ਕੋਲ ਹੈਲਥ ਕਾਰਡ ਨਹੀਂ ਹੈਗਾ, ਚਾਹੇ ਉਹ ਵਰਕ ਪਰਮਿਟ ਦੀ ਹੈਗੀ ਹੈ, ਕਿਉਂਕਿ ਹੈਲਥ ਇੰਸ਼ੋਰੈਂਸ ਬਹੁਤ ਜ਼ਰੂਰੀ ਹੈਗੀ ਹੈ ਕਿ ਜਿਹਦੇ ਵਿੱਚ ਕਿਤੇ ਕੋਈ ਬੰਦਾ ਸਿੱਕ ਹੋ ਗਿਆ, ਡਾਕਟਰ ਦੇ ਜਾਣਾ ਪੈ ਗਿਆ, ਡਾਕਟਰ ਦੀ ਫੀਸ ਆ, ਡਾਕਟਰ ਕੋਈ ਮੈਡੀਸਨ ਲੈ ਕੇ ਦਿੰਦਾ, ਕੋਈ ਬਲੱਡ ਵਰਕ, ਐਕਸਰੇ, ਸਰਜਰੀ, ਸਾਰੇ ਐਕਸਪੈਂਸ ਉਹਦੇ ਚ ਕਵਰ ਹੁੰਦੇ ਆ। ਰੱਬ ਜੀ ਪਰਮਾਤਮਾ ਨਾ ਕਰੇ ਕਦੀ ਕਿਸੇ ਪਰਸਨ ਦੀ ਡੈਥ ਹੁੰਦੀ ਆ, ਫਿਊਨਰਲ ਕੋਸਟ ਜਾਂ ਬੋਡੀ ਬੈਗ ਹੋਮ ਭੇਜਣੀ ਹੈਗੀ ਆ, ਰੀਪੈਟਰੇਸ਼ਨ, ਉਹ ਐਕਸਪੈਂਸ ਵੀ ਕਵਰ ਕੀਤੇ ਜਾਂਦੇ ਹੈਗੇ ਆ। ਕੋਈ ਵੀ ਸਾਡੇ ਲਿਸਨਰ ਸੁਪਰ ਵੀਜ਼ਾ ਵਿਜ਼ਟਰ ਇੰਸ਼ੋਰੈਂਸ ਦੇ ਬੈਸਟ ਰੇਟ ਲੈਣਾ ਚਾਹੁੰਦੇ ਆ, ਜਾਂ ਆਪਣੇ ਲਈ ਕੋਈ ਲਾਈਫ ਕ੍ਰਿਟੀਕਲ ਡਿਸਬਿਲਟੀ ਦਾ ਕੋਂਬੋ ਪਲਾਨ ਲੈਣਾ, ਜਿੰਨੇ ਵੀ ਸਾਡੇ ਵੀ US ਨੂੰ ਡਰਾਈਵ ਕਰਦੇ ਆ, ਡਿਸਬਿਲਟੀ ਦੇ ਨਾਲ ਪ੍ਰੋਪਰ ਟਰੈਵਲ ਇੰਸ਼ੋਰੈਂਸ ਦੀ ਕਵਰੇਜ ਲੈਣੀ ਹੈ, ਬੱਚਿਆਂ ਦੇ ਲਈ RESP ਦਾ ਅਕਾਊਂਟ ਓਪਨ ਕਰਨਾ, ਜਾਂ ਟੈਕਸ ਸੇਵ ਕਰਨਾ ਚਾਹੁੰਦੇ ਹੋ ਆਉਣ ਵਾਲੇ ਦਿਨਾਂ ਦੇ ਵਿੱਚ, ਘਰ ਬਾਰ ਲੈਣਾ, ਉਹਦੇ ਲਈ ਪਲੈਨਿੰਗ ਕਰਨੀ ਹੈ, ਕੋਈ ਮੋਰਗੇਜ ਇੰਸ਼ੋਰੈਂਸ ਨੂੰ ਲੈ ਕੇ ਕੁਐਸਚਨ ਹੈਗਾ। ਤੇ ਨੰਬਰ ਜੀ 416-627-3111, 416-627-3111। ਪ੍ਰਭ ਜੀ ਟਾਈਮ ਦੇਣ ਲਈ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਜੀ,
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਇੱਕ ਵਾਰ ਫਿਰ ਨੰਬਰ ਦੇ ਦਿਆ ਸੀ ਗੁਰਜੀਤ ਸੂਰੀ ਹੋਣਾ ਦਾ, 416-627-3111, 416-627-3111, ਗੁਰਜੀਤ ਕੌਰ ਸੂਰੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਗੁਰਜੀਤ ਜੀ,
1: ਥੈਂਕ ਯੂ।
0: ਬਾਪੂ ਦੀ ਗੱਲਬਾਤ ਕਰ ਰਹੇ ਸੀ, ਅਤੇ ਬਾਪੂ ਦੀ ਗੱਲਬਾਤ ਹੋਵੇ ਅਤੇ ਅਮਰਤ ਮਾਨ ਹੋਣਾ ਦਾ ਬਾਪੂ ਗਾਣਾ ਨਾ ਹੋਵੇ, ਇਹ ਹੋ ਨਹੀਂ ਸਕਦਾ।

0: ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ, ਇੱਕ ਵਧੀਆ ਪੇਂਟਿੰਗ ਸਰਵਿਸ। BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ, ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ, ਨਵੇਂ ਰੰਗਾਂ ਨਾਲ ਚਮਕਾਉਣ ਲਈ। ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼, ਚਾਹੇ ਹੋਵੇ ਸਪਰੇ ਪੇਂਟਿੰਗ, ਕਿਚਨ ਕੈਬਿਨੇਟ ਰੀਫਿਨਿਸ਼ਿੰਗ, ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ, ਡੈਕ ਤੇ ਫੈਂਸ ਪੇਂਟਿੰਗ, ਫਿਨਿਸ਼ਡ ਬੇਸਮੈਂਟ, ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ। ਘਰ, ਕਮਰਸ਼ੀਅਲ ਜਾਂ ਇੰਡਸਟਰੀਅਲ, ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ। ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 9059656311।
1: ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ, ਜੇ ਤੁਸੀਂ ਘਰ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਸ ਲੱਭ ਰਹੇ ਸੀ, ਰੈਫਰੀਜਰੇਟਰ, ਡਿਸ਼ਵਾਸ਼ਰ, ਸਟੋਵ, ਟੀਵੀ, ਬਿਲਟਨ ਅਪਲਾਈਂਸਸ, ਤੁਸੀਂ ਡ੍ਰੀਮ ਹੋਮ ਅਪਲਾਈਂਸਸ ਨੂੰ ਯਾਦ ਰੱਖੋ, 905-805-3000। ਡ੍ਰੀਮ ਹੋਮ ਅਪਲਾਈਂਸਸ।
2: ਬਿਲਕੁਲ ਜੀ, ਡ੍ਰੀਮ ਹੋਮ ਅਪਲਾਈਂਸਸ 905-805-3000। ਨਾਲ ਦੀ ਨਾਲ ਪੀਜ਼ਾ ਟੂ ਗੋ ਨੂੰ ਤੁਸੀਂ ਯਾਦ ਰੱਖਣਾ, ਬੈਸਟ ਪੀਜ਼ਾ ਇਨ ਦਾ ਟਾਊਨ। ਸੋ ਰੇਡੀਓ ਉਡਾਨ ਦਾ ਰੈਫਰੈਂਸ ਜਦੋਂ ਵੀ ਤੁਸੀਂ ਦੇਣਾ, ਕੁਛ ਵੀ ਬਾਏ ਕਰਨਾ, ਮੇਰੇ ਵੱਲੋਂ ਇੱਕ ਡਰਿੰਕ ਪੀਜ਼ਾ ਟੂ ਗੋ ਤੇ ਬਿਲਕੁਲ ਫ੍ਰੀ। ਪੀਜ਼ਾ ਟੂ ਗੋ 905-804-9696-905-840-9696। ਇੱਕ ਵਾਰ ਫਿਰ ਅਸੀਂ ਚੱਲਦੇ ਹਾਂ ਪਵਨ ਸਰਪਾਲ, ਬਾਵਾ ਬਾਵਾ ਸਰਪਾਲ ਔਰ ਰਾਘਵ ਸਾਡੇ ਨਾਲ ਜੁੜੇ ਹੋਏ ਨੇ ਰੇਡੀਓ ਟੈਂਗੀ ਤੋਂ। ਆਪਾਂ ਰੈਪ ਅਪ ਕਰਨਾ, ਦੋਸਤ ਸਾਡਾ ਰੇਡੀਓ ਟੈਂਗੀ ਤੇ ਜਾਣ ਤੇ ਉਹ ਕੀ ਸੋਚ ਕੇ ਜਾਣ ਕਿ ਸਾਨੂੰ ਉੱਥੋਂ ਕੀ ਮਿਲੂਗਾ।
3: ਵੈਸੇ ਆਈ ਥਿੰਕ ਪਵਨ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਦੱਸਤਾ ਕਿ ਐਗਜੈਕਟਲੀ ਹੈ ਕਿ, ਪ੍ਰਭਾ ਜੀ ਤੁਸੀਂ ਵੀ ਦੱਸਦਾ ਹੋਇਆ। ਮੈਂ ਬਸ ਕੁਇਕਲੀ ਦੱਸਦਾ ਕਿ ਇਹ ਪਲੈਟਫਾਰਮ, ਵੈਸੇ ਜਿੱਦਾਂ ਅਸੀਂ ਰੇਡੀਓ ਸੁਣਦੇ ਹਾਂ, ਅਸੀਂ ਆਮ ਤੌਰ 'ਤੇ ਗੱਡੀ 'ਚ ਚੱਲਦੇ ਹੋਏ ਸੁਣਦੇ ਹਾਂ, ਘਰ ਬਹਿ ਕੇ ਵੀ ਅਸੀਂ ਰੇਡੀਓ ਲਾ ਕੇ ਸੁਣਦੇ ਹਾਂ, ਬਟ ਕਈ ਵਾਰੀ ਹੁੰਦਾ ਹੈ ਕਿ ਬੱਚਿਆਂ ਲਈ ਕੋਈ ਸਪੈਸੀਫਿਕ ਚੀਜ਼ ਅਸੀਂ ਪਲੇ ਕਰਨਾ ਚਾਹੁੰਦੇ ਹਾਂ ਤਾਂ ਅਸੀਂ ਯੂਟਿਊਬ 'ਤੇ ਵੀਡੀਓ ਲਾ ਦਿੰਦੇ ਹਾਂ ਜਿੱਥੇ ਕਾਰਟੂਨ ਨੱਚਦੇ ਹੋਏ, ਅਤੇ ਉਹ ਤੋਂ ਬੱਚਾ ਜ਼ਿਆਦਾ ਸਿੱਖਦਾ ਨਹੀਂ ਹੈ। ਬੱਚਾ ਖੁਸ਼ ਰਹਿੰਦਾ, ਰੋਟੀ ਖਾ ਲੈਂਦਾ, ਜਦੋਂ ਦੇਖ ਦੇਖ ਕੇ ਹੱਸ ਲੈਂਦਾ, ਲੇਕਿਨ ਸਿੱਖਦਾ ਕੁਛ ਨਹੀਂ ਹੈ। ਸੋ ਰੇਡੀਓ ਟੈਂਗੀ 'ਤੇ ਜਿੱਦਾਂ ਪਵਨ ਜੀ ਨੇ ਜੋ ਪਲੈਟਫਾਰਮ ਬਣਾਇਆ, ਇੱਥੇ ਬੱਚਾ ਖੁਸ਼ ਵੀ ਰਹੇਗਾ, ਹੱਸੇਗਾ ਵੀ, ਬਟ ਨਾਲ ਦੇ ਨਾਲ ਸਿੱਖੇਗਾ ਕਿ ਵੱਡਿਆਂ ਦੀ ਗੱਲ, ਜਿੱਦਾਂ ਉਹਨਾਂ ਨੇ ਕਿਹਾ, ਦਾਦੀਆਂ ਨਾਨੀਆਂ ਦੀ ਕਹਾਣੀਆਂ ਉਹ ਫਨ ਤਰੀਕੇ ਦੇ ਨਾਲ ਦੱਸੀਆਂ ਹੋਈਆਂ ਇਸ ਪਲੈਟਫਾਰਮ 'ਤੇ। ਕੋਈ ਸਾਡੇ ਜੋ ਰਾਜੇ ਮਹਾਰਾਜੇ ਰਹੇ ਹੋਏ ਆ ਉਹਨਾਂ ਦੀ ਕਹਾਣੀਆਂ, ਜਾਂ ਫਿਰ ਸਾਡੇ ਜਿੰਨੇ ਵੀ ਕੋਈ ਧਾਰਮਿਕ ਜਿਹੜੀਆਂ ਵੀ ਕਹਾਣੀਆਂ ਨੇ ਉਹਨਾਂ ਨੂੰ ਦੱਸਿਆ ਹੋਇਆ ਇਸ ਪਲੈਟਫਾਰਮ 'ਤੇ, ਉਹ ਜ਼ਰੂਰ ਤੁਸੀਂ ਖਾਸ ਤੌਰ 'ਤੇ ਬੱਚਿਆਂ ਲਈ ਜ਼ਰੂਰ ਦਿਖਾਓ। ਤੁਹਾਡੇ ਲਈ ਵੀ ਬਹੁਤ ਸਾਰੀ ਕਹਾਣੀਆਂ ਨੇ, ਤੁਸੀਂ ਉਹਨਾਂ ਨੂੰ ਵੀ ਇੰਜੋਏ ਕਰ ਸਕਦੇ ਹੋ। ਐਂਡ ਲਾਸਟ ਦੇ ਵਿੱਚ ਜਿਹੜਾ ਬਿੰਦਾਸ ਬੋਲ ਹੈ ਉਹ ਇੱਕ ਵਧੀਆ ਆਪਸ਼ਨ ਹੈ ਜੇ ਤੁਹਾਡੀ ਕੋਈ ਵੀ ਆਪ ਬੀਤੀ ਹੈ, ਤੁਹਾਡੇ ਲਾਈਫ 'ਚ ਤੁਸੀਂ ਕੋਈ ਸਟਰਗਲ ਕੀਤਾ, ਕੋਈ ਇੱਦਾਂ ਦੀ ਗੱਲ ਹੈ ਜੋ ਤੁਹਾਡੇ ਦਿਲ 'ਚ ਦੱਬੀ ਹੋਈ ਹੈ, ਤੁਸੀਂ ਲੇਕਿਨ ਕਹਿਣਾ ਚਾਹੁੰਦੇ ਹੋ ਲੇਕਿਨ ਤੁਹਾਨੂੰ ਪਤਾ ਨਹੀਂ ਹੈ ਕਿ ਦੁਨੀਆਂ ਨੂੰ ਕਿੱਦਾਂ ਦੱਸਾਂ ਮੈਂ ਆ ਕੇ, ਤੇ ਇਹ ਪਲੈਟਫਾਰਮ ਹੈ ਤੁਹਾਡੇ ਲਈ। ਤੁਸੀਂ ਆਪਣੀ ਸਟੋਰੀ ਸਾਨੂੰ ਭੇਜੋ ਤੇ ਪਵਨ ਜੀ ਉਹ ਦੇਖ ਕੇ ਉਹਨੂੰ ਸਿਲੈਕਟ ਕਰਕੇ ਤੁਹਾਨੂੰ ਦੱਸਣਗੇ ਕਿੱਦਾਂ ਤੁਸੀਂ ਇਹਨੂੰ ਪੂਰਾ ਕਰ ਸਕਦੇ ਹੋ। ਐਂਡ ਉਹ ਪੂਰੀ ਹੈਲਪ ਕਰਨਗੇ, ਸਟੋਰੀ ਪੂਰੀ ਬਣਾਉਣਗੇ, ਛੱਕ ਕੇ ਤੁਹਾਡਾ ਨਾਮ ਜੇ ਤੁਸੀਂ ਚਾਹੁੰਦੇ ਹੋ ਤਾਂ ਨਾਮ ਵੀ ਆਏਗਾ, ਜੇ ਨਹੀਂ ਚਾਹੁੰਦੇ ਤਾਂ ਬਗੈਰ ਨਾਮ ਦੇ, ਲੇਕਿਨ ਤੁਹਾਡੀ ਕਹਾਣੀ, ਤੁਹਾਡੀ ਆਪ ਬੀਤੀ ਸਾਰੀ ਦੁਨੀਆ ਸਾਹਮਣੇ ਜ਼ਰੂਰ ਆਏਗੀ।
1: ਸੋ ਕਿਆ ਬਾਤ ਹੈ ਜੀ, ਰੇਡੀਓ ਟੈਂਗੀ, ਤੁਸੀਂ ਰੇਡੀਓ ਟੈਂਗੀ ਦੇ ਇੰਸਟਾਗ੍ਰਾਮ ਪੇਜ 'ਤੇ ਜਾਓ। ਸੋ ਬਾਕੀ ਆਪਾਂ ਕੱਲ੍ਹ ਨੂੰ ਗੱਲਾਂ ਬਾਤਾਂ ਜ਼ਰੂਰ ਕਰਦੇ ਹਾਂ ਰੇਡੀਓ ਟੈਂਗੀ ਬਾਰੇ। ਸੋ ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੌਸ਼ਨ ਦਾ ਲੈ ਸਵੇਰਾ, ਫਿਰ ਮਿਲਾਂਗੇ, ਯਾਦ ਰੱਖਿਓ। ਕੱਲ੍ਹ ਨੂੰ ਮਿਲਦੇ ਹਾਂ ਇਸੇ ਟਾਈਮ, ਇਸੇ ਵੇਲੇ, ਇਸੇ ਘੜੀ, ਇਸੇ ਪਲ ਰੇਡੀਓ ਪ੍ਰੋਗਰਾਮ ਉਡਾਨ ਲੈ ਕੇ ਹਾਜ਼ਰ ਹੋਵਾਂਗੇ। ਸਵੇਰੇ 7-8 ਫਿਰ ਗੱਲਬਾਤ ਕਰਾਂਗੇ, ਸ਼ਾਮ ਨੂੰ 9-10। ਸਤਿ ਸ਼੍ਰੀ ਅਕਾਲ, ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ, ਗੁੱਡ ਨਾਈਟ ਤੇ ਸ਼ੁਭ ਰਾਤਰੀ।
4: The Must Societe clearance sale is on August 6th to 10th. Save up to 70% on furniture and decor from Must Societe and Jardin de Ville. 5 days only, 1270 Caledonia Road in North York, while supplies last.

ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ। ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਇਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂ ਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ। ਐਂਡ ਮਾਈਂਡ ਬਲੋਇੰਗ ਵੈਰਾਇਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ, 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਨਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਸ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ, ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ।

ਆਲਪੁਨੇ ਦੇ ਚਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ, ਖੁੱਲੀਆਂ ਡੁੱਲੀਆਂ ਥਾਵਾਂ ਵਰਗੀ, ਮੇਰੇ ਪਿੰਡ ਨੂੰ ਜਾਂਦੇ ਰਾਹਾਂ ਵਰਗੀ। ਆਓ ਇਸ ਦੀ ਸ਼ਾਨ ਵਧਾਈਏ, ਇਹਦੇ ਸੋਹਲੇ ਰਲ ਮਿਲ ਗਾਈਏ, ਕਿਉਂਕਿ ਬੋਲੀ ਨਾ ਰਹੀ ਤਾਂ ਕਵਿਤਾਵਾਂ ਰੁਲ ਜਾਣੀਆਂ, ਮਾਵਾਂ ਦੀਆਂ ਲੋਰੀਆਂ ਦਵਾਵਾਂ ਰੁਲ ਜਾਣੀਆਂ। ਐਡੇ ਮਹਿੰਗੇ ਮੁੱਲ ਵਾਲੀ ਚੀਜ਼ ਨਾ ਗਵਾ ਦਿਓ, ਵੇਖਿਓ ਪੰਜਾਬੀ ਉਹ ਪੰਜਾਬੀ ਨਾ ਭੁਲਾ ਦਿਓ, ਵੇਖਿਓ।

ਤੇ ਅਸੀਂ ਟਾਈਮ ਟੂ ਟਾਈਮ ਉਸ ਦੇ ਉੱਪਰ ਅਪਲੋਡ ਕਰਦੇ ਰਹਿੰਦੇ, ਤੁਸੀਂ ਦੇਖ ਸਕਦੇ ਹੋ। ਵਿਸ਼ਵ ਪੰਜਾਬੀ ਭਵਨ ਬ੍ਰਹਮਟਨ ਦੇ ਵਿੱਚ ਪੰਜਾਬੀ ਭੈਣ ਭਰਾਵਾਂ ਦੇ ਲਈ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਇੱਕੋ ਇੱਕ ਐਸਾ ਆਡੀਟੋਰੀਅਮ ਹੈ ਜਿਸ ਨੂੰ ਤੁਸੀਂ ਦੇਖੋਗੇ ਤੇ ਦੇਖਦੇ ਰਹਿ ਜਾਓਗੇ। ਸੋ ਹਰ ਵੀਕਐਂਡ ਦੇ ਉੱਪਰ ਤਕਰੀਬਨ ਕੋਈ ਨਾ ਕੋਈ ਗਤੀਵਿਧੀ ਉੱਥੇ ਆਰਗੇਨਾਈਜ਼ ਕੀਤੀ ਜਾਂਦੀ ਹੈ। ਜਿਸ ਤਰ੍ਹਾਂ ਕੱਲ੍ਹ ਵੀ ਬਹੁਤ ਖੂਬਸੂਰਤ ਪ੍ਰੋਗਰਾਮ ਅਸੀਂ ਕਰਕੇ ਹਟੇ ਹਾਂ, ਉਹਦੀ ਡਿਟੇਲ ਮੈਂ ਤੁਹਾਡੇ ਨਾਲ ਕੱਲ੍ਹ ਸ਼ੇਅਰ ਕੀਤੀ ਸੀ। ਹੁਣ 9 ਅਗਸਤ ਨੂੰ ਬਹੁਤ ਵਧੀਆ ਦੋ ਪ੍ਰੋਗਰਾਮ ਹੋ ਰਹੇ ਨੇ। ਦੇਖੋ 9 ਤਰੀਕ ਨੂੰ ਦੋ ਪ੍ਰੋਗਰਾਮ ਉੱਥੇ ਸਵੇਰ ਤੋਂ ਲੈ ਕੇ, ਇੱਕ ਪ੍ਰੋਗਰਾਮ ਸਵੇਰੇ 11 ਵਜੇ ਤੋਂ ਲੈ ਕੇ 3 ਵਜੇ ਤੱਕ ਹੈ। ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਦੇਣੀ ਹੈ। ਸ਼ਹੀਦ ਊਧਮ ਸਿੰਘ ਜੀ ਦੀ ਸ਼ਹੀਦੀ ਦਿਨ ਜਿਹੜਾ ਨਾ, ਜਿਹੜਾ 31 ਜੁਲਾਈ ਨੂੰ ਸੀ, ਸੋ ਪੰਜਾਬ ਸੱਭਿਆਚਾਰਕ ਮੰਚ ਵੱਲੋਂ ਜਿਹੜਾ ਉੱਥੇ ਮਨਾਇਆ ਜਾਣਾ, ਉਸ ਨੂੰ ਟ੍ਰਿਬਿਊਟ ਦਿੱਤੀ ਜਾਣੀ, ਜਿਹਦੇ ਵਿੱਚ ਬਹੁਤ ਸਾਰੇ ਸਕਾਲਰ ਜਿਹੜੇ ਪਹੁੰਚਣਗੇ ਔਰ ਆਪਣੀ ਆਪਣੀ ਜੋ ਵਿਚਾਰਧਾਰਾ ਹੈ, ਜੋ ਊਧਮ ਸਿੰਘ ਦੇ ਬਾਰੇ ਜੋ ਉਹਨਾਂ ਨੇ ਪੜ੍ਹਿਆ ਹੈ, ਉਸ ਦੇ ਜੀਵਨ ਦੇ ਬਾਰੇ ਔਰ ਉਸ ਦੀ ਸ਼ਹਾਦਤ ਦੇ ਬਾਰੇ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਇਸ ਪ੍ਰੋਗਰਾਮ ਦੇ ਬਾਰੇ ਕੋਈ ਕਿਸੇ ਨੇ ਜਾਣਕਾਰੀ ਪ੍ਰਾਪਤ ਕਰਨੀ ਹੋਵੇ ਤਾਂ ਤੁਸੀਂ 647-233-1527 647-233-1527 ਜਾਂ 365-998-9801 365-998-9801 ਦੇ ਉੱਪਰ ਸੰਪਰਕ ਕਰਕੇ ਕੋਈ ਜਾਣਕਾਰੀ ਲੈਣੀ ਹੋਵੇ ਇਸ ਪ੍ਰੋਗਰਾਮ ਦੇ ਬਾਰੇ ਤੁਸੀਂ ਲੈ ਸਕਦੇ ਹੋ। ਦੂਸਰਾ ਪ੍ਰੋਗਰਾਮ 9 ਅਗਸਤ ਨੂੰ ਹੀ ਸ਼ਾਮ ਨੂੰ 6 ਵਜੇ ਦੇ ਕਰੀਬ ਇੰਡੀਅਨ ਕੌਂਸਲ ਆਫ ਆਰਟਸ ਔਰ ਵਿਸ਼ਵ ਪੰਜਾਬੀ ਸਭਾ ਦੀ ਕੋਲੈਬੋਰੇਸ਼ਨ ਦੇ ਨਾਲ ਕਰਵਾਇਆ ਜਾ ਰਿਹਾ ਸ਼ਾਮ ਨੂੰ 6 ਵਜੇ। ਦੋਸਤ ਮਿੱਤਰ ਭੈਣ ਭਰਾ ਜਿਹੜੇ ਕਲਾਸੀਕਲ ਮਿਊਜ਼ਿਕ ਦੇ ਵਿੱਚ, ਅਸਲੀ ਮਿਊਜ਼ਿਕ ਜਿਹੜਾ ਹੁੰਦਾ ਨਾ, ਰੂਹ ਦੀ ਖੁਰਾਕ ਜਿਹਨੂੰ ਅਸੀਂ ਕਹਿੰਦੇ ਹਾਂ, ਇੱਕ ਤਾਂ ਹੁੰਦਾ ਨਾ ਦਗੜ ਦਗੜ ਦਗੜ ਗਾਣੇ ਵਜਾਣਿਆਂ ਵਾਲਾ, ਇੱਕ ਹੁੰਦਾ ਕਲਾਸੀਕਲ ਮਿਊਜ਼ਿਕ ਜਿਹਦੇ ਵਿੱਚ ਗਜ਼ਲ ਔਰ ਕਲਾਸੀਕਲ ਮਿਊਜ਼ਿਕ ਵੀ ਤੁਸੀਂ ਸੁਣਦੇ ਹੋ। ਅਗਰ ਐਸਾ ਸ਼ੌਕ, ਐਸਾ ਟੇਸਟ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਕਿਸੇ ਦਾ ਹੈ ਉਸ ਵਧੀਆ ਮਿਊਜ਼ਿਕ ਨੂੰ ਸੁਣਨ ਦਾ, ਗਜ਼ਲ ਦੀ ਸ਼ਾਮ ਨੂੰ ਇੰਜੋਏ ਕਰਨ ਦਾ, ਤਾਂ ਤੁਸੀਂ 9 ਅਗਸਤ ਨੂੰ ਸ਼ਾਮ ਨੂੰ 6 ਵਜੇ ਵਿਸ਼ਵ ਪੰਜਾਬੀ ਭਵਨ ਦੇ ਵਿੱਚ ਆ ਸਕਦੇ ਹੋ, ਜਿੱਥੇ ਪਾਕਿਸਤਾਨ ਦੇ ਬਹੁਤ ਹੀ ਬਾ ਕਮਾਲ ਗਜ਼ਲ ਗਾਇਕ ਸਲਾਮਤ ਅਲੀ ਖਾਨ, ਬੜਾ ਵੱਡਾ ਨਾਮ ਹੈ ਸੰਗੀਤ ਜਗਤ ਦੇ ਵਿੱਚ, ਉਹਨਾਂ ਦੀ ਇੱਥੇ ਆਮਦ ਹੋਏਗੀ ਵਿਸ਼ਵ ਪੰਜਾਬੀ ਭਵਨ ਦੇ ਵਿੱਚ। ਔਰ ਇਸ ਪ੍ਰੋਗਰਾਮ ਦੇ ਬਾਰੇ ਤੁਸੀਂ ਕੋਈ ਜਾਣਕਾਰੀ ਲੈਣੀ ਹੋਏ, 437-226-86-38 437-226-86-38 ਜਾਂ ਕਥੂਰੀਆ ਸਾਹਿਬ ਦਾ ਨੰਬਰ ਹੈ 416-791-4167-0090-00 ਤੇ ਕੋਈ ਇਸ ਪ੍ਰੋਗਰਾਮ ਦੇ ਬਾਰੇ ਜਾਣਕਾਰੀ ਲੈਣੀ ਹੋਏ ਲੈ ਸਕਦੇ ਹੋ। ਆਓ ਆਪਣੀ ਰੂਹ ਨੂੰ ਸਰਸ਼ਾਰ ਕਰੋ ਬਹੁਤ ਵਧੀਆ ਮਿਊਜ਼ਿਕ ਦੇ ਨਾਲ। ਸਵੇਰੇ ਉਸ ਦੇਸ਼ ਭਗਤ ਨੂੰ ਜਿਹੜੀ ਸ਼ਰਧਾਂਜਲੀ ਦਿੱਤੀ ਜਾਣੀ ਹੈ ਉਹਦੇ ਨਾਲ ਤੁਸੀਂ ਜੁੜ ਸਕਦੇ ਹੋ 11 ਵਜੇ ਤੋਂ ਲੈ ਕੇ 3 ਵਜੇ ਤੱਕ, ਔਰ ਸ਼ਾਮ ਨੂੰ 6 ਵਜੇ ਤੁਸੀਂ ਆਪਣੇ ਮਿਊਜ਼ਿਕ ਨੂੰ ਇੰਜੋਏ ਕਰ ਸਕਦੇ ਹੋ। ਇਹ ਚੁਆਇਸ ਤੁਹਾਡੀ ਹੈ, ਜਿਸ ਤਰ੍ਹਾਂ ਦਾ ਤੁਹਾਡਾ ਟੇਸਟ ਹੈ, ਜਿਹੜਾ ਅਸੀਂ ਤਾਂ ਵਿਸ਼ਵ ਪੰਜਾਬੀ ਭਵਨ ਦੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਉੱਥੇ ਪਹੁੰਚਣ ਦੇ ਲਈ ਖੁੱਲ੍ਹਾ ਸੱਦਾ ਹੈ। ਪਲੈਨ ਤੁਸੀਂ ਆਪ ਕਰਨਾ ਕਿ ਕਿਹੜੇ ਪ੍ਰੋਗਰਾਮ ਨੂੰ ਤੁਸੀਂ ਅਟੈਂਡ ਕਰਨਾ, ਕਿੰਨੀ ਦੇਰ ਵਾਸਤੇ ਅਟੈਂਡ ਕਰਨਾ। ਸੋ 647-367-5353 ਸਾਡੇ ਸਟੂਡੀਓ ਦਾ ਨੰਬਰ ਹੈ, 647-367-5353 ਤੇ ਪ੍ਰੋਗਰਾਮ ਨੂੰ ਅਸੀਂ ਅੱਗੇ ਥੋੜ੍ਹਾ ਜਿਹਾ ਤੋਰਦੇ ਹਾਂ। ਇਸ ਤੋਂ ਪਹਿਲੇ ਕਿ ਹੁਸਨੈਨ ਜੀ ਵੀ ਮੇਰੇ ਨਾਲ ਜੁਆਇਨ ਕਰਨਗੇ, ਬਸ ਉਹ ਥੋੜ੍ਹਾ ਜਿਹਾ ਚੇਂਜ ਚੂੰਜ ਕਰ ਰਹੇ ਨੇ ਅਤੇ ਬਸ ਪਹੁੰਚਣਗੇ 2-4 ਮਿੰਟ ਦੇ ਵਿੱਚ। ਉਨੀ ਦੇਰ ਤੱਕ ਇੱਕ ਮੈਂ ਮੈਸੇਜ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗਾ। ਸਾਡੇ ਰੇਡੀਓ ਪ੍ਰੋਗਰਾਮ ਸਭ ਰੰਗ ਨੂੰ ਸਪੋਂਸਰ ਕਰਨ ਵਾਲੇ ਰੀਮੈਕਸ ਗੋਲਡ ਦੇ ਨਾਲ ਕੰਮ ਕਰਨ ਵਾਲੇ, ਰੀਅਲ ਅਸਟੇਟ ਦੇ ਵਿੱਚ ਬਹੁਤ ਲੰਬਾ ਤਜਰਬਾ ਰੱਖਣ ਵਾਲੇ ਇੰਦਰ ਅਰੋੜਾ ਜੀ, ਫੋਨ ਨੰਬਰ ਉਹਨਾਂ ਦਾ ਹੈ 416-525-7400 416-525-7400।

0: ਰਹੇ ਹੋ ਜਾਂ ਕੋਈ ਟਰੱਕ ਯਾਰਡ ਤੁਹਾਨੂੰ ਚਾਹੀਦਾ ਤੇ ਤੁਸੀਂ ਇੰਦਰ ਅਰੋੜਾ ਦੇ ਨਾਲ ਸੰਪਰਕ ਕਰ ਸਕਦੇ ਹੋ 416-525-7400 416-525-7400। ਇੱਕ ਮਕਾਨ ਇਹਨਾਂ ਨੇ ਲਿਸਟ ਕੀਤਾ ਹੋਇਆ ਬਹੁਤ ਖੂਬਸੂਰਤ 3100 ਸਕੇਅਰ ਫੁੱਟ ਤੋਂ ਪਲੱਸ ਜਗ੍ਹਾ ਹੈ, ਬੇਸਮੈਂਟ ਲੀਗਲ ਬਣੀ ਹੋਈ ਹੈ। ਤੁਸੀਂ ਇਸ ਦੇ ਬਾਰੇ ਕੋਈ ਜਾਣਕਾਰੀ ਲੈਣੀ ਹੋਵੇ, ਇਸ ਨੂੰ ਵਿਜ਼ਿਟ ਕਰਨਾ ਹੋਵੇ, ਜੋ ਵੀ ਜਾਣਕਾਰੀ ਲੈਣੀ ਹੋਏ ਇੰਦਰ ਅਰੋੜਾ ਤੋਂ ਪ੍ਰਾਪਤ ਕਰ ਸਕਦੇ ਹੋ 416-525-7400 416-525-7400। ਹੋਰ ਜਾਣਕਾਰੀ, 9 ਅਗਸਤ ਨੂੰ ਇੱਕ ਪ੍ਰੋਗਰਾਮ ਜਿਹੜਾ ਹੋ ਰਿਹਾ ਹੈ ਮਨਮੋਹਨ ਵਾਰਸ ਜੀ ਦਾ, ਉਹਨਾਂ ਤਿੰਨਾਂ ਭਰਾਵਾਂ ਦਾ ਸੰਗਤਾਰ ਔਰ ਕਮਲਹੀਰ ਜਿਹੜਾ 25 ਜੁਲਾਈ ਨੂੰ ਹੋਣਾ ਸੀ, ਕਿਸੇ ਕਾਰਨ ਉਹ ਪ੍ਰੋਗਰਾਮ ਪੋਸਟਪੋਨ ਕਰਨਾ ਪਿਆ। 9 ਜੁਲਾਈ ਨੂੰ ਸੇਮ ਵੈਨਿਊ, ਸੇਮ ਟਿਕਟਾਂ, ਸੇਮ ਟਾਈਮ ਤੁਸੀਂ ਉਸ ਪ੍ਰੋਗਰਾਮ ਨੂੰ ਇੰਜੋਏ ਕਰ ਸਕਦੇ ਹੋ। ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਜਾਓ, ticketmaster.ca ਦੇ ਉੱਪਰ ਤੁਸੀਂ ਅਗਰ ਕੋਈ ਟਿਕਟ ਲੈਣ ਤੋਂ ਅਗਰ ਵਾਂਝਾ ਰਹਿ ਗਿਆ ਔਰ ਮਨ ਹੈ ਟਿਕਟ ਲੈਣ ਦਾ ਤਾਂ ਤੁਸੀਂ ਲੈ ਸਕਦੇ ਹੋ। ਇਹ 647-468 ਬਾਰ ਹਰਜਿੰਦਰ ਗਿੱਲ ਉਹਨਾਂ ਦਾ ਨੰਬਰ ਹੈ 6474006862, ਇਹਦੇ 'ਤੇ ਸੰਪਰਕ ਕਰਕੇ ਤੁਸੀਂ ਹੋਰ ਜਾਣਕਾਰੀ ਲੈਣੀ ਹੋਏ ਇਸ ਪ੍ਰੋਗਰਾਮ ਦੇ ਬਾਰੇ ਵੀ ਲੈ ਸਕਦੇ ਹੋ। ਸੋ ਤੁਹਾਡੀ ਗੱਡੀ ਨੂੰ, ਤੁਹਾਡੀ ਕਾਰ ਨੂੰ ਕੋਈ ਪ੍ਰੋਬਲਮ ਆ ਗਈ, ਕੋਈ ਸਮੱਸਿਆ ਆ ਗਈ ਹੈ, ਤਾਂ ਚਾਹੇ ਕੋਈ ਚੈਸੀ ਦੀ ਪ੍ਰੋਬਲਮ ਹੈ, ਚਾਹੇ ਕੋਈ ਟਾਇਰਾਂ ਦੀ ਪ੍ਰੋਬਲਮ ਹੈ, ਚਾਹੇ ਕੋਈ ਇੰਜਨ ਦੀ ਪ੍ਰੋਬਲਮ ਹੈ, ਕਿਸੇ ਵੀ ਕਿਸਮ ਦੀ, ਚਾਹੇ ਤੁਸੀਂ ਓਵਰਹਾਲਿੰਗ ਕਰਵਾਉਣੀ ਹੈ, ਤਾਂ ਬੜਾ ਭਰੋਸੇਯੋਗ ਨਾਮ ਅਬਾਸ ਜੀ ਨੈਸ਼ਨਲ ਆਟੋ ਸਰਵਿਸ 905-450-3300 905-450-3300 99 ਕੈਨੇਡੀ ਰੋਡ ਸਾਊਥ ਦੇ ਉੱਪਰ ਵਰਕਸ਼ਾਪ, ਬਹੁਤ ਖੁੱਲੀ ਡੁੱਲੀ ਵਰਕਸ਼ਾਪ ਹੈ, ਬੜਾ ਕਾਬਲ ਇਹਨਾਂ ਦੇ ਕੋਲ ਸਟਾਫ ਹੈ ਔਰ ਬੜੀ ਵੱਡੀ ਗਿਣਤੀ ਦੇ ਵਿੱਚ ਸਟਾਫ ਹੈ, ਤੁਹਾਨੂੰ ਜ਼ਿਆਦਾ ਵੇਟਿੰਗ ਵੀ ਕਰਨੀ ਨਹੀਂ ਪਏਗੀ। ਸੋ ਨੰਬਰ ਯਾਦ ਰੱਖੋ 905-450-3300 905-450-3300 ਨੈਸ਼ਨਲ ਆਟੋ ਸਰਵਿਸ 99 ਕੈਨੇਡੀ ਰੋਡ ਸਾਊਥ ਦਿਆ। ਸੋ ਹੁਸਨੈਨ ਜੀ ਮੇਰੇ ਨਾਲ ਜੁੜ ਗਏ ਨੇ, ਹੁਸਨੈਨ ਜੀ ਕੀ ਹਾਲ ਚਾਲ ਹੈ, ਤਬੀਅਤ ਕੈਸੀ ਹੈ ਤੁਹਾਡੀ?
1: ਜੀ ਅੱਲਾਹ ਪਾਕ ਦਾ ਕਰਮ, ਫਸਟ ਕਲਾਸ।
0: ਕੈਸਾ ਦਿਨ ਬੀਤੇ ਅੱਜ ਦਾ ਤੁਹਾਡਾ ਫਿਰ?
1: ਹਾਂਜੀ ਬਹੁਤ ਵਧੀਆ ਜੀ, ਤੁਸੀਂ ਵੀ ਮੇਰੇ ਨਾਲ ਹੀ ਸੀ ਅੱਜ।
0: ਅੱਛਾ ਅੱਛਾ ਅੱਛਾ ਅੱਛਾ, ਸੋ ਮੈਂ ਤਾਂ ਕਿਹਾ ਵੀ ਗੱਲਬਾਤ ਤੁਹਾਡੇ ਤੋਂ ਸੁਣਾਂਗੇ ਉਸ ਪ੍ਰੋਗਰਾਮ ਦੀ। ਅੱਜ ਪ੍ਰੋਗਰਾਮ ਬਹੁਤ ਵਧੀਆ ਸੀ, ਅਸੀਂ ਇੱਕ ਪ੍ਰੋਗਰਾਮ ਐਕਚੁਲੀ ਦੋਨਾਂ ਨੇ ਅਟੈਂਡ ਕੀਤਾ ਜੀ, ਮਿਸੀ ਸਾਗਾ ਦੇ ਵਿੱਚ ਸੀ ਇੱਕ ਤੀਆਂ ਦਾ, ਉੱਥੇ ਉਹਨਾਂ ਨੇ ਮੇਲਾ ਜਿਹੜਾ ਸੈਲੀਬ੍ਰੇਟ ਕੀਤਾ ਜਾਂਦਾ ਸੀ ਸਾਡੇ ਵਿਸ਼ਵ ਪੰਜਾਬੀ ਸਭਾ ਦੇ ਨਾਲ, ਉਹ ਮੈਡਮ ਜੁੜੀ ਹੋਈ ਹੈ, ਮੈਡਮ ਰੂਪ ਕਾਲੋਂ ਸੀਨੀਅਰ ਕਲੱਬ ਉਹਨਾਂ ਨੇ ਬਣਾਇਆ ਹੋਇਆ, ਅਤੇ ਬੜੀ ਅੱਛੀ ਗੈਦਰਿੰਗ ਸੀ, 150-200 ਦੇ ਕਰੀਬ ਉੱਥੇ ਸਾਰੇ ਸੀਨੀਅਰਸ, ਦੋਸਤ ਮਿੱਤਰ ਭੈਣ ਭਰਾ ਇਕੱਠੇ ਹੋਏ ਸਨ, ਅਤੇ ਬੜਾ ਖੂਬਸੂਰਤ ਉਹਨਾਂ ਦਾ ਖਾਣ ਪੀਣ ਦਾ ਇੰਤਜ਼ਾਮ ਸੀ, ਅਤੇ ਹੁਸਨੈਨ ਜੀ ਨੇ ਵੀ ਉੱਥੇ ਖੂਬ ਰੌਣਕ ਲਾਈ, ਅਤੇ ਮੇਰੇ ਵੀ ਉਹਨਾਂ ਨੇ ਜੋ ਡਿਊਟੀ ਲਾਈ ਸੀ ਉਸ ਸਾਰੇ ਪ੍ਰੋਗਰਾਮ ਨੂੰ ਐਂਕਰ ਕਰਨ ਦੀ, ਅਸੀਂ ਵੀ ਆਪਣੀ ਸਮਰੱਥਾ ਦੇ ਮੁਤਾਬਕ ਜੋ ਤਿਲ ਫੁੱਲ ਹਿੱਸਾ ਪਾ ਸਕਦੇ ਸੀ ਉਹਨਾਂ ਦੇ ਪ੍ਰੋਗਰਾਮ ਦੀ ਕਾਮਯਾਬੀ ਦੇ ਵਿੱਚ ਪਾਇਆ ਹੈ। ਸੋ ਅੱਜ ਦੇ ਪ੍ਰੋਗਰਾਮ ਹੁਸਨੈਨ ਜੀ, ਅੱਜ ਸਾਡਾ ਪ੍ਰੋਗਰਾਮ ਹੈ ਨਾ, ਕੱਲ੍ਹ ਆਪਾਂ ਗੱਲਬਾਤ ਕੀਤੀ ਸੀ ਕਿ ਚਰਖਾ ਜਿਹੜਾ ਇੱਕ ਸਾਡੇ ਸਮਾਜ ਦੇ ਵਿੱਚ ਬੜਾ ਮਹੱਤਵਪੂਰਨ ਸਥਾਨ ਹੈ ਚਰਖੇ ਦਾ।
1: ਜੀ ਜੀ,
0: ਮਹੱਤਵਪੂਰਨ ਸਥਾਨ ਹੀ ਨਹੀਂ ਹੈ, ਦੇਖੋ ਮਨੋਰੰਜਨ ਦੇ ਮਨੋਰੰਜਨ ਨਾਲ ਵੀ ਇਸ ਦਾ ਸੰਬੰਧ ਹੈ, ਔਰ ਸਾਡੇ ਪੁਰਾਣੇ ਸਮਾਜ ਦੇ ਵਿੱਚ ਕਿਰਤ ਦੇ ਨਾਲ ਵੀ ਇਸ ਦਾ ਸੰਬੰਧ ਹੈ ਕਿ ਬਹੁਤ ਸਾਰੇ ਲੋਕਾਂ ਨੇ, ਬੜੇ ਸਾਰੇ ਦੋਸਤਾਂ ਮਿੱਤਰਾਂ ਨੇ ਚਰਖੇ ਦੇ ਉੱਪਰ ਸੂਤ ਕੱਤ ਕੇ ਇਸ ਨੂੰ ਆਪਣਾ ਕਿਰਤ ਦਾ ਸਾਧਨ ਵੀ ਬਣਾਇਆ ਸੀ, ਔਰ ਸਭ ਤੋਂ ਵੱਡਾ ਭਾਈਚਾਰਕ ਸਾਂਝ ਦਾ ਇਹ ਬੜਾ ਵੱਡਾ ਪ੍ਰਤੀਕ ਹੈ ਕਿ 53 ਦੇ ਵਿੱਚ ਜਦੋਂ ਬੀਬੀਆਂ ਭੈਣਾਂ 40-40, 50-50 ਦੇ ਕਰੀਬ ਇਕੱਠੀਆਂ ਬੈਠ ਕੇ ਚਰਖਾ ਕੱਤਦੀਆਂ ਸਨ, ਤੇ ਚਰਖਾ ਕੱਤਣ ਦੇ ਨਾਲ ਨਾਲ ਉਹ ਆਪਣੇ ਮਨ ਦੇ ਹਾਵ ਭਾਵ ਆਪਣੇ ਸੱਸਾਂ ਦੀਆਂ, ਆਪਣੇ ਸਹੁਰਿਆਂ ਦੀਆਂ ਚੁਗਲੀਆਂ, ਗੱਲਾਂ ਬਾਤਾਂ, ਉਹ ਗੱਲਾਂ ਬਾਤਾਂ ਜਿਹੜੀਆਂ ਘਰ ਦੇ ਵਿੱਚ ਉਹਨਾਂ ਨੂੰ ਕਰਨ ਦੀ ਇਜਾਜ਼ਤ ਨਹੀਂ ਹੁੰਦੀ ਸੀ, ਤੇ 53 ਦੇ ਵਿੱਚ ਬੈਠ ਕੇ ਨਾ ਉਹ ਗੱਲਾਂ ਬਾਤਾਂ ਵੀ ਉਹ ਸ਼ੇਅਰ ਕਰਿਆ ਕਰਦੀਆਂ ਸਨ। ਔਰ ਪੁਰਾਣੇ ਸਮਾਜ ਦੇ ਵਿੱਚ ਇੱਕ ਕਹਿ ਵੀ ਸੀ ਕਿ ਕੁੜੀਆਂ ਦੇ ਲਈ ਨਾ ਖਾਸ ਤੌਰ ਤੇ ਚਰਖੇ ਦੇ ਉੱਪਰ ਸੂਤ ਕੱਤਣਾ ਨਾ ਇਹ ਉਹਨਾਂ ਦੇ ਲਈ ਇੱਕ ਕੁਆਲਿਟੀ ਗਿਣੀ ਜਾਂਦੀ ਸੀ, ਕਿ ਜਿਵੇਂ ਮਰਦਾਂ ਦੇ ਲਈ ਦਾਤੀ ਚਲਾਉਣੀ, ਕਹੀ ਦਾ ਕੰਮ ਕਰਨਾ ਜਾਂ ਹਲ ਚਲਾਉਣਾ ਉਹ ਇੱਕ ਲੜਕੇ ਦੀ ਜਾਂ ਘਰ ਦੇ ਵਿੱਚ ਮਰਦ ਦੀ ਕਾਮਯਾਬੀ ਦਾ ਸਬੂਤ ਮੰਨਿਆ ਜਾਂਦਾ ਸੀ ਕਿ ਇਸ ਨੂੰ ਇਹ ਕੰਮ ਆਉਂਦੇ ਨੇ, ਇਹਦਾ ਮਤਲਬ ਇਹ ਕਾਮਯਾਬ ਇਨਸਾਨ ਹੈ। ਇਸੇ ਤਰ੍ਹਾਂ ਔਰਤਾਂ ਦੇ ਲਈ ਵੀ ਕੰਮ ਨਿਸ਼ਚਿਤ ਹੁੰਦੇ ਸੀ ਕਿ ਮੱਝਾਂ ਚੋਣੀਆਂ, ਮੱਝਾਂ ਦੀ ਧਾਰ ਕੱਢਣੀ, ਕਿਉਂਕਿ ਮੱਝ ਹਰ ਬੰਦਾ ਨਹੀਂ ਚੋ ਸਕਦਾ।
1: ਹਾਂਜੀ,
0: ਉਹ ਬੜਾ ਇੱਕ ਟੈਕਨੀਕ ਹੈ ਕਿ ਉਸ ਥਣ ਨੂੰ ਪਕੜਨਾ ਕਿਸ ਤਰ੍ਹਾਂ ਤੇ ਉਸ ਨੂੰ ਦਬਾਉਣਾ ਕਿੱਦਾਂ, ਤੇ ਫੇਰ ਹੀ ਅਦਰਵਾਈਜ਼ ਝੂਟੀ ਜਾਓ, ਉਹਦੇ ਵਿੱਚ ਦੁੱਧ ਨਹੀਂ ਨਿਕਲਦਾ ਸੀ। ਮੱਝਾਂ ਦੀ ਧਾਰ ਚੋਣੀ, ਫਿਰ ਰੋਟੀ ਟੁੱਕਰ ਕਰਨਾ, ਰੋਟੀ ਪਕਾਉਣੀ, ਦਾਲ ਬਣਾਉਣੀ, ਇਹ ਵੀ ਔਰਤਾਂ ਦਾ ਇੱਕ ਗਹਿਣਾ ਸਮਝਿਆ ਜਾਂਦਾ ਸੀ। ਜਿਸ ਔਰਤ ਨੂੰ ਨਹੀਂ ਨਾ ਆਉਂਦਾ ਸੀ ਉਸ ਨੂੰ ਸਮਝਿਆ ਜਾਂਦਾ ਸੀ ਕਿ ਇਸ ਨੂੰ ਨਹੀਂ ਆਉਂਦਾ ਇਸ ਚੀਜ਼। ਇਹਦੇ ਇਲਾਵਾ ਚਰਖਾ ਕੱਤਣਾ ਵੀ ਇੱਕ ਔਰਤ ਦਾ ਗਹਿਣਾ ਸਮਝਿਆ ਜਾਂਦਾ ਸੀ।
1: ਕਿਆ ਬਾਤ ਹੈ।
0: ਸੋ ਇਹ ਇਸ ਤੋਂ ਇਲਾਵਾ ਪੰਜਾਬੀ ਜਨ ਜੀਵਨ ਦਾ ਜਿਹੜਾ ਬੜਾ ਅਨਿੱਖੜਵਾਂ ਅੰਗ ਹੈ, ਇਸ ਕਰਕੇ ਕਿ ਉਦੋਂ ਕੱਪੜਾ ਜਿਹੜਾ ਨਾ ਉਹ ਕਪਾਹ ਤੋਂ ਸੂਤ ਕੱਤਿਆ ਜਾਂਦਾ ਸੀ, ਉਸ ਤੋਂ ਬਾਅਦ ਕੱਪੜਾ ਜਿਹੜਾ ਘਰੇ ਹੀ ਖੱਡੀਆਂ ਦੇ ਉੱਪਰ ਤਿਆਰ ਕੀਤਾ ਜਾਂਦਾ ਸੀ ਕਿ ਕੱਪੜੇ ਦਾ ਜਿਹੜਾ ਸੰਬੰਧ ਹੈ ਉਹ ਸਾਡੇ ਜੀਵਨ ਦੇ ਵਿੱਚ ਇੰਨਾ ਕਿ ਜ਼ਿੰਦਗੀ ਜਦੋਂ ਬੱਚੇ ਦਾ ਜਨਮ ਹੁੰਦਾ ਨਾ, ਜਦੋਂ ਬੱਚੇ ਨੂੰ ਪੋਤੜਿਆਂ ਦੇ ਵਿੱਚ ਲਪੇਟਿਆ ਜਾਂਦਾ ਉਦੋਂ ਤੋਂ ਲੈ ਕੇ ਉਸਦੇ ਕਫਨ ਤੱਕ ਕੱਪੜੇ ਦਾ ਸੰਬੰਧ ਮਨੁੱਖੀ ਜੀਵਨ ਦੇ ਨਾਲ ਹੈ। ਤੇ ਉਹ ਕੱਪੜਾ ਤਿਆਰ ਹੁੰਦਾ ਸੀ, ਕਪਾਹ ਨੂੰ ਜਦੋਂ ਪਿੰਜ ਸਵਾਰ ਕੇ ਜਦੋਂ ਉਸ ਨੂੰ ਕੱਤਿਆ ਜਾਂਦਾ ਸੀ ਤੇ ਉਸ ਤੋਂ ਬਾਅਦ ਕੱਪੜਾ ਤਿਆਰ ਕੀਤਾ ਜਾਂਦਾ। ਸਤਿ ਸ੍ਰੀ ਅਕਾਲ ਜੀ, ਬੀਬੀ ਕੁਲਦੀਪ ਗੋਸਲ ਜੀ ਨੇ ਜੀ ਆਇਆਂ ਨੂੰ ਜੀ।
2: ਸਤਿ ਸ੍ਰੀ ਅਕਾਲ
0: ਕੁਲਦੀਪ ਗੋਸਲ ਜੀ, ਇਹ ਬਹੁਤ ਵਧੀਆ ਪੰਜਾਬੀ ਨੇ, ਬੜੀ ਵਧੀਆ ਪੰਜਾਬੀ ਬੋਲਦੇ ਆ, ਤੇ ਤੁਸੀਂ ਸਲਾਮਾ ਅਲੈਕਮ ਕਹਿਣ ਦੀ ਕੀ ਜ਼ਰੂਰਤ ਆ? ਤੁਸੀਂ ਸਤਿ ਸ੍ਰੀ ਅਕਾਲ ਕਿਹਾ ਕਰੋ ਇਹਨਾਂ ਨੂੰ ਵੀ ਬਿਲਕੁਲ।
2: ਬਾਕੀ ਜੇ ਤੁਸੀਂ ਚਰਖਾ ਹੋਰ ਵੀ ਮੱਝ ਵੀ ਮੈਂ ਚੋਰੀ ਹੈ, ਮੇਰੇ ਮੱਝ ਹੱਥ ਪੈ ਗਏ ਉਧਰ, ਮੈਂ ਗ੍ਰੈਂਡ ਹੋਣ ਵਿਆਹ ਹੋਣਾ ਸੀਗਾ ਤੇ ਮੱਝ ਮੇਰੇ ਹੱਥ ਪੈ ਗਈ, ਮੈਂ ਉਹ ਨਹੀਂ ਚੋ ਸਕਦੀ ਸੀ, ਉਹਨੂੰ ਹੋਰ ਕੋਈ ਕਿਸੇ ਨੂੰ ਮਿਲਦੀ ਨੀ ਸੀ, ਸਾਰਿਆਂ ਨੇ ਕੰਮ ਕੀਤੇ, ਮੈਨੂੰ ਬਹੁਤ ਏਦਾਂ ਦੇ ਕੰਮਾਂ ਚ
0: ਪੜ੍ਹਨਾ ਲਿਖਣਾ ਤੇ ਚਲੋ ਕੋਈ ਗੱਲ ਨੀ, ਇੱਕ ਵੱਖਰੀ ਆਸਪੈਕਟ ਆ ਜਾਂਦਾ ਲਾਈਫ ਦਾ। ਚਲੋ ਬਹੁਤ ਬਹੁਤ ਸ਼ੁਕਰੀਆ ਭੈਣ ਜੀ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ ਮਿਹਰਬਾਨੀ ਮਿਹਰਬਾਨੀ। ਸੋ ਦੋਸਤੋ, ਅੱਜ ਗੱਲਾਂ ਬਾਤਾਂ ਆਪਾਂ ਇਹੀ ਕਰ ਰਹੇ ਹਾਂ ਕਿ ਚਰਖੇ ਦਾ ਸਾਡੇ ਸੱਭਿਆਚਾਰ ਦੇ ਵਿੱਚ ਕੀ ਸਥਾਨ ਹੈ, ਤੇ ਅੱਜ ਆਪਾਂ ਗੱਲ ਕਰਾਂਗੇ ਕਿ ਚਰਖੇ ਦੇ ਜਿਹੜੇ ਜਿਹੜੇ ਅੰਗ ਹੁੰਦੇ ਨੇ ਨਾ, ਜਿਹੜਾ ਦੋਸਤ ਮਿੱਤਰ ਸਾਡੇ ਨਾਲ ਸ਼ੇਅਰ ਕਰੂਗਾ ਨਾ ਕਿ ਚਰਖੇ ਦੇ ਕਿਹੜੇ ਕਿਹੜੇ ਅੰਗ ਹੁੰਦੇ ਨੇ, ਚਰਮਖ, ਤਕਲਾ, ਹੱਥੀ ਔਰ ਬਹੁਤ ਸਾਰੇ, ਇਹਨਾਂ ਦੀ ਗਿਣਤੀ ਬਹੁਤ ਜ਼ਿਆਦਾ, ਘੱਟੋ ਘੱਟ 12-14 ਦੇ ਕਰੀਬ ਚਰਖੇ ਦੇ ਅੰਗ ਨੇ, ਚਰਖੇ ਦੇ ਪਾਰਟ ਜਿਹੜੇ ਹੁੰਦੇ ਨੇ ਉਹਨਾਂ ਦਾ ਵੱਖਰਾ ਵੱਖਰਾ ਨਾਮ ਹੈ। ਤੇ ਜਿਹੜਾ ਦੋਸਤ ਮਿੱਤਰ ਵੱਧ ਤੋਂ ਵੱਧ ਸਾਡੇ ਨਾਲ ਭੈਣ ਭਾਈ ਸਾਡਾ ਸ਼ੇਅਰ ਕਰੂਗਾ ਨਾ, ਤੇ ਉਹਨੂੰ ਵਿਲੇਜ ਆਫ ਇੰਡੀਆ ਦਾ ਇੱਕ ਕੂਪਨ ਜਿਹੜਾ ਨਾ ਅਸੀਂ ਉਸਨੂੰ ਦੇ ਸਕਦੇ ਹਾਂ, ਚਾਹੇ ਉੱਥੋਂ ਲੰਚ ਕਰ ਲਏ, ਚਾਹੇ ਉੱਥੋਂ ਡਿਨਰ ਕਰ ਲਏ, ਤੇ ਚਾਹੇ ਉੱਥੋਂ ਬ੍ਰੇਕਫਾਸਟ ਕਰ ਲਏ। ਚਰਖੇ ਦੇ ਅੰਗਾਂ ਦੀ ਗਿਣਤੀ ਸਾਡੇ ਨਾਲ ਸ਼ੇਅਰ ਕਰੋ ਕਿ ਕਿਹੜੇ ਕਿਹੜੇ ਅੰਗ ਹੁੰਦੇ ਨੇ, ਤੇ ਜਿਹੜਾ ਵੱਧ ਤੋਂ ਵੱਧ ਨਾਮ ਲੈ ਦੂਗਾ ਨਾ ਉਹਨਾਂ ਦੇ, ਉਹ ਆਪਾਂ ਗੱਲਬਾਤ ਉਹਨਾਂ ਨਾਲ ਜ਼ਰੂਰ ਕਰਾਂਗੇ, ਉਹਨਾਂ ਨੂੰ ਕੂਪਨ ਵੀ ਜ਼ਰੂਰ ਦੇਵਾਂਗੇ। ਸਾਡੇ ਡਾਕਟਰ ਜਸਬੀਰ ਚੌਹਾਨ ਜੀ, ਸਤਿ ਸ੍ਰੀ ਅਕਾਲ ਡਾਕਟਰ ਸਾਹਿਬ, ਕੀ ਹਾਲ ਚਾਲ ਨੇ?
3: ਸਤਿ ਸ੍ਰੀ ਅਕਾਲ ਜੀ।
0: ਡਾਕਟਰ ਸਾਹਿਬ, ਫਿਰ ਅੱਜ ਮੇਰੇ ਮੂੰਹ ਚੋਂ ਨਿਕਲ ਗਿਆ, ਡਾਕਟਰ ਸਾਹਿਬ ਤੁਹਾਡਾ ਕੀ ਹਾਲ ਚਾਲ ਹੈ? ਡਾਕਟਰ ਦੇ ਹਾਲ ਚਾਲ ਪੁੱਛਣੇ ਨਹੀਂ ਚਾਹੀਦੇ, ਡਾਕਟਰ ਨੂੰ ਤਾਂ ਵੈਸੇ ਹੀ ਕਹਿਣਾ ਚਾਹੀਦਾ ਕਿ ਡਾਕਟਰ ਸਾਹਿਬ ਨੰਬਰ 9
3: ਤੁਸੀਂ ਸਾਡੇ, ਅਸੀਂ ਤੁਹਾਡੇ ਵਾਸਤੇ ਡਾਕਟਰ ਨਹੀਂ ਹੈਗੇ, ਤੁਸੀਂ ਸਾਡੇ ਭਰਾ ਹੈਗੇ।
0: ਨਹੀਂ, ਉਹ ਇੱਕ ਵੱਖਰਾ ਐਸਪੈਕਟ ਹੈ ਭਰਾ, ਆਪਾਂ ਸਾਰੇ ਹੀ ਭਰਾ, ਲੇਕਿਨ ਬਾਈ ਪ੍ਰੋਫੈਸ਼ਨ ਤੇ ਤੁਸੀਂ ਡਾਕਟਰ ਹੋ ਹੀ ਨਾ। ਚਲੋ ਇੱਕ ਮਿੰਟ ਹੋਲਡ ਕਰੋ ਡਾਕਟਰ ਸਾਹਿਬ, ਢੀਂਡਸਾ ਸਾਹਿਬ ਆ ਗਏ, ਉਹਨਾਂ ਨਾਲ ਗੱਲ ਕਰਦੇ ਹਾਂ, ਤੇ ਤੁਸੀਂ ਵੀ ਲਾਈਨ ਤੇ ਰਹੋ ਤੁਸੀਂ ਵੀ। ਹਾਂਜੀ ਜੀ ਜੀ ਜੀ, ਢੀਂਡਸਾ ਸਾਹਿਬ ਸਤਿ ਸ੍ਰੀ ਅਕਾਲ ਜੀ।
4: ਹੈਲੋ।
0: ਹਾਂਜੀ ਹਾਂਜੀ, ਢੀਂਡਸਾ ਸਾਹਿਬ ਜੀ ਆਇਆਂ ਨੂੰ
4: ਸਤਿ ਸ੍ਰੀ ਅਕਾਲ ਜੀ, ਡਾਕਟਰ ਦਰਸ਼ਨਦੀਪ ਤੇ ਸਲਾਮ ਅਲੈਕਮ ਆਪਣੇ
0: ਹੁਸਨੈਨ ਹੁਸਨੈਨ ਅਕਬਰ ਜੀ।
1: ਜੀ ਵਾਲੇਕੁਮ ਸਲਾਮ ਜਨਾਬ
0: ਜੀ ਜੀ।
4: ਤੇ ਮੈਂ ਤੁਹਾਨੂੰ ਪਹਿਲੀ ਗੱਲ ਤੇ ਚਲੋ ਚਰਖੇ ਵਾਲਾ ਦੱਸ ਦੇਵਾਂ
0: ਜੀ,
4: ਤੇ ਫਿਰ ਇੱਕ ਛੋਟੀ ਜਿਹੀ ਗੱਲ ਦੱਸੂਗਾ ਛੋਟੇ ਸਕਿੰਟਾਂ ਚ ਬਸ।
0: ਜੀ ਜੀ ਜੀ।
4: ਤੇ ਚਰਖੇ ਵਾਲਾ ਮੈਨੂੰ ਕਿਸੇ ਤੋਂ ਪੁੱਛ ਕੇ ਦੱਸ ਦੋ ਵੀ ਮਝੇਰੂ ਕੀ ਹੁੰਦਾ? ਮਝੇਰੂ
0: ਮਝੇਰੂ ਤੁਹਾਡੇ ਮੂੰਹੋਂ ਸੁਣ ਰਿਹਾ, ਮੈਂ ਇਹ ਵਰਡ ਹੀ ਨੀ ਸੁਣਿਆ ਮਝੇਰੂ ਚਰਖੇ ਦੇ ਪਾਠ ਦੇ ਵਿੱਚ, ਹੋਰ ਬੜੇ ਮੈਨੂੰ ਨਾਮ ਯਾਦ ਹੈ। ਤੇ ਚਲੋ ਦੋਸਤੋ ਮਿੱਤਰੋ, ਜਰੂਰ ਸ਼ੇਅਰ ਕਰੋ ਮਝੇਰੂ ਮਝੇਰੂ ਸ਼ਬਦ, ਦੁਬਾਰਾ ਬੋਲੋ ਜਰਾ, ਮਝੇਰੂ
4: ਮਝੇਰੂ
0: ਮਝੇਰੂ ਮਝੇਰੂ ਚਰਖੇ ਦਾ ਪਾਰਟ ਹੈ।
4: ਹਾਂਜੀ ਹਾਂਜੀ। ਤੇ ਚਲੋ ਅਗਲੀ ਗੱਲ ਸੀ ਵੀ ਕੱਲ ਨਾ ਸਾਡੇ ਦੋਸਤ ਸਾਡੇ ਬਹੁਤ ਕਰੀਬੀ ਮਿੱਤਰ ਡਾਕਟਰ ਮੁਹੰਮਦ ਦਿਲਸ਼ਾਦ
0: ਜੀ ਜੀ ਜੀ
4: ਸਾਡੇ ਉੱਥੇ ਹੋਸਪਿਟਲ ਉਹਨਾਂ ਦਾ ਜਿਵੇਂ ਆਪਣੇ ਮਲੇਰਕੋਟਲੇ ਤੁਹਾਨੂੰ ਪਤਾ ਵੀ
0: ਜੀ ਜੀ ਜੀ
4: ਆਹ ਹੱਡੀਆਂ ਦਾ ਟੁੱਟੀਆਂ ਉਤਰੀਆਂ
0: ਹੱਡੀਆਂ ਮਸ਼ਹੂਰ ਹੈ ਮਲੇਰਕੋਟਲਾ ਇਸ ਪਰਪਸ ਵਾਸਤੇ
4: ਇਹ ਸਾਡੇ ਪਿੰਡ ਚ ਮਤਲਬ 35-40 ਸਾਲ ਤੋਂ
0: ਕੰਮ
4: ਮਤਲਬ ਕਰ ਰਹੇ ਨੇ ਹੋਸਪਿਟਲ ਉਹਨਾਂ ਦਾ ਪ੍ਰੈਕਟਿਸ ਹੈ ਹੋਸਪਿਟਲ ਹੈ
0: ਜੀ
4: ਤੇ ਉਹ ਆਪਦੀ ਬੇਟੀ ਨੂੰ ਮਿਲਣ ਆਏ ਸੀ ਉਹ ਕੱਲ ਮੈਨੂੰ ਮਿਲੇ ਤੇ ਮੈਂ ਉਹਨਾਂ ਨੂੰ ਉੱਥੇ ਖੇਤ ਲੈ ਕੇ ਗਿਆ ਆਪਣੇ ਜਿੱਥੇ ਤੁਹਾਨੂੰ ਮੈਂ ਵਾਰ ਵਾਰ ਕਹਿੰਦਾ ਰਹਿਣਾ
0: ਜੀ ਜੀ
4: ਹੁਸਨੈਨ ਸਾਹਿਬ ਨੂੰ ਲੈ ਕੇ ਆਓ ਪਰ ਹੁਸਨੈਨ ਸਾਹਿਬ ਵੀ ਹੁਣ ਜਾਣ ਵਾਲੇ ਨੂੰ ਤੁਸੀਂ ਟਾਈਮ ਹੀ ਨੀ ਦਿੱਤਾ
0: ਕੋਈ ਨੀ ਕੋਈ
4: ਤੇ ਉਹ ਡਾਕਟਰ ਸਾਹਿਬ ਵੀ 2-3 ਦਿਨ ਰਹਿ ਗਏ ਉਹਨਾਂ ਦੇ
0: ਅੱਛਾ ਜੀ
4: ਤੇ ਉੱਥੇ ਆਹ ਬਹੁਤ ਸਾਰੀਆਂ ਗੱਲਾਂ ਹੋਈਆਂ ਤੇ ਤੁਹਾਡਾ ਵੀ ਜ਼ਿਕਰ ਹੋਇਆ ਅਸੀਂ ਰੇਡੀਓ ਦਾ ਵੀ ਜ਼ਿਕਰ ਕੀਤਾ
0: ਜੀ ਜੀ ਜੀ
4: ਤੇ ਚਲੋ ਜੇ ਕੋਈ ਦਿਨ ਚ ਵੀ ਮੁਲਾਕਾਤ ਹੋਏ ਤਾਂ ਵੀ ਵਧੀਆ ਜੇ ਨਾ ਹੋਈ ਤਾਂ ਵੀ ਵਧੀਆ
0: ਤੇ
4: ਚਲੋ ਆਹ ਚਰਖੇ ਵਾਲਾ ਮੈਨੂੰ ਪੁੱਛ ਕੇ ਦੱਸੋ ਵੀ
0: ਜ਼ਰੂਰ ਜ਼ਰੂਰ ਜ਼ਰੂਰ ਹੁਣੇ ਪੁੱਛਦੇ ਜੀ ਹੁਣੇ ਪੁੱਛਦੇ ਬਹੁਤ ਬਹੁਤ ਸ਼ੁਕਰੀਆ
4: ਬਹੁਤ ਬਹੁਤ ਸ਼ੁਕਰੀਆ
0: ਹਾਂਜੀ ਡਾਕਟਰ ਸਾਹਿਬ ਆ ਜਾਓ ਜੀ ਵਾਪਸ
5: ਹੈਲੋ
0: ਹਾਂਜੀ ਹਾਂਜੀ ਡਾਕਟਰ ਸਾਹਿਬ ਕੀ ਹਾਲ ਚਾਲ ਨੇ
5: ਵਧੀਆ ਜੀ ਵਧੀਆ ਜੀ
0: ਕੀ ਗੱਲਬਾਤ ਸਾਡੇ ਨਾਲ ਸ਼ੇਅਰ ਕਰਨਾ ਚਾਹੋਗੇ ਤੁਸੀਂ ਅੱਜ ਚਰਖੇ ਦੇ ਬਾਰੇ ਕੋਈ ਜਾਣਕਾਰੀ ਰੱਖਦੇ ਹੋ ਕਿ ਤੁਸੀਂ ਮਰੀਜ਼ ਦੀਆਂ ਬਿਮਾਰੀਆਂ ਦੇ ਬਾਰੇ ਜਾਣਕਾਰੀ ਰੱਖਦੇ
1: ਹੋ ਜੀਰੂ ਦੱਸੋ
5: ਨਹੀਂ ਨਹੀਂ ਚਰਖੇ ਬਾਰੇ ਵੀ ਦੱਸ ਦਿੰਦੇ ਹਾਂ ਤੇ ਬਾਕੀ ਤੁਸੀਂ ਮੱਝਾਂ ਦੀ ਗੱਲ ਕੀਤੀ
0: ਹਾਂਜੀ
5: ਤੇ ਸਾਡੇ ਕੋਲ ਸਾਡੀ ਫੈਮਿਲੀ ਦੇ ਵਿੱਚ 70 ਮੱਝਾਂ ਹੁੰਦੀਆਂ ਸੀ
0: ਅੱਛਾ
5: ਤੇ 30 ਗਾਈਆਂ ਹੁੰਦੀਆਂ ਸੀ
0: ਇੱਕ ਫੈਮਿਲੀ ਦੇ ਕੋਲ
5: ਹਾਂਜੀ ਸਾਡੇ ਆਪਣੇ ਕੋਲ
0: ਅੱਛਾ ਅੱਛਾ
5: ਤੇ ਦੇਖ ਲੋ ਕਿ 30 ਮੱਝਾਂ ਮੇਰੇ ਆਉਂਦੀਆਂ ਸੀ ਜਿਨ੍ਹਾਂ ਦੀ ਮੈਂ ਚੁਆਈ ਕਰਦਾ ਸੀ
0: ਤੁਸੀਂ ਧਾਰ ਕੱਢਦੇ ਰਹੋ 30 ਮੱਝਾਂ ਦੀ ਤੇ ਇਹਦਾ ਮਤਲਬ ਤੁਹਾਨੂੰ ਤਾਂ ਫਿਰ ਤੁਹਾਡੀ ਤਾਂ ਬਹੁਤ ਮਿਹਨਤ ਲੱਗਦੀ ਹੋਣੀ ਕਿੰਨਾ ਟਾਈਮ ਲੱਗਦਾ ਸੀ ਭਲਾ ਡਾਕਟਰ ਸਾਹਿਬ 30 ਮੱਝਾਂ ਨੂੰ ਚੋਣ ਤੇ
5: ਕਰੀਬ 2 ਘੰਟੇ
0: 2 ਘੰਟੇ ਵੀ ਮੇਰਾ ਖਿਆਲ ਹੈ ਕਿ ਮੱਝਾਂ ਜਿਹੜੀਆਂ ਸੱਜਰ ਸੂਈਆਂ ਹੋਣ ਚੰਗੀਆਂ ਹਵਾਨਾ ਹੁਣਾ ਹੋਏ ਤੇ ਉਹ ਤਾਂ ਮੇਰੇ ਖਿਆਲ 7-8 ਕਿਲੋ ਤਾਂ ਆਪਣੇ ਜਿਹੜੀਆਂ ਮੱਝਾਂ ਆਮ ਵੀ ਦੇ ਹੀ ਦਿੰਦੀਆਂ ਸੀ ਨਾ ਦੇਸੀ ਜਿਹੜੀਆਂ ਆਪਣੇ
5: ਬਿਲਕੁਲ
0: ਤੁਸੀਂ 30 ਮੱਝਾਂ ਇੰਨਾ ਦੁੱਧ ਵੈਸੇ ਬੜੀ ਮਿਹਨਤ ਹੈ ਤੁਹਾਡੀ ਬੜੀ ਕਮਾਲ ਦੀਆਂ ਤੁਸੀਂ ਕੋਈ ਕੁਛ ਤੇ ਬਦਾਮ ਖਾਧੇ ਲੱਗਦੇ ਉਸ ਸਮੇਂ ਦੇ ਜਿਹੜੇ ਇੰਨਾ ਇੰਨਾ ਦੁੱਧ ਚੋ ਲੈਂਦੇ ਸੀ
5: ਬਿਲਕੁਲ
0: ਦੁੱਧ ਚੋਂਦੇ ਚੋਂਦੇ ਰਿਵਾਜ ਵੀ ਹੁੰਦਾ ਸੀ ਧਾਰਾਂ ਲੈਣ ਦਾ ਉਸ ਵੇਲੇ
5: ਬਿਲਕੁਲ ਉਹ ਵੀ ਕੰਮ ਕਰੀਦਾ
1: ਬਲਕਿ ਸਾਡੇ ਵੱਡੇ ਸਨ ਕਿ ਜਿਹੜਾ ਬੰਦਾ ਦੁੱਧ ਚੋ ਕੇ ਧਾਰ ਨਾ ਲਵੇ ਤੇ ਮੱਝ ਉਹਨੂੰ ਬਦਦੁਆਵਾਂ ਦਿੰਦੀ
0: ਹੈ ਡਾਕਟਰ ਸਾਹਿਬ ਕਿੱਡਾ ਖੂਬਸੂਰਤ ਸਮਾਂ ਸੀ ਉਸ ਵੇਲੇ ਕਿੱਡਾ ਸੁਹਾਵਣਾ ਟਾਈਮ ਸੀ ਤੇ ਲੇਕਿਨ ਸਾਡੇ ਵਹਿੰਦੇ ਵਹਿੰਦੇ ਇਹ ਵੀ ਮੈਂ ਸਾਡੇ ਪਿੰਡ ਦੇ ਵਿੱਚ ਦੇਖਿਆ ਬਹੁਤ ਸਾਰੇ ਘਰਾਂ ਦੇ ਵਿੱਚ ਕਿ ਉਹਨਾਂ ਨੇ ਪੁੜੇ ਦੇ ਵਿੱਚ ਪਹਿਲਾਂ ਮੱਝ ਦੇ ਟੀਕਾ ਲਾਉਣਾ ਤੇ ਫਿਰ ਉਸ ਮੱਝ ਨੂੰ ਚੋਣਾ ਦੇਖੋ ਕਿੱਡਾ ਇਹ ਅਨਿਆਏ ਜਿਹੜਾ ਨਾ ਕਿੰਨਾ ਇਨਜਸਟਿਸ ਹੈ ਉਹ ਬੇਜਾਨ ਜਾਨਵਰ ਦੇ ਨਾਲ ਦੇਖੋ ਤੁਸੀਂ
5: ਸਾਰਾ ਕੁਝ ਕਰਨਾ ਪੈਂਦਾ ਜੀ ਉੱਥੇ ਸਾਰਾ ਕੁਝ ਕਰਨਾ ਪੈਂਦਾ ਹਾਂਜੀ ਤੇ ਉੱਥੇ ਤੁਸੀਂ ਦੇਖੋ ਕਿ ਮੇਰੀ ਅੱਧੀ ਜ਼ਿੰਦਗੀ ਉਹ ਡੰਗਰਾਂ ਦੇ ਵਿੱਚ ਗੁਜ਼ਰੀ ਹੈ
0: ਤੁਸੀਂ ਦੇਖੋ ਪਰ ਇਹ ਸਾਰਾ ਕੁਝ ਕਰਨਾ ਪੈਂਦਾ ਪਰ ਇਸ ਕੰਮ ਦਾ ਜਿਹੜੀ ਆਊਟਪੁੱਟ ਹੈ ਇਹਦਾ ਜਿਹੜਾ ਸਾਡੇ ਸਮਾਜ ਦੇ ਉੱਪਰ ਜਿਹੜਾ ਅਸਰ ਪਿਆ ਉਹ ਪਤਾ ਕਿਸੇ ਦਿਨ ਆਪਾਂ ਡਿਟੇਲ ਸ਼ੇਅਰ ਕਰਾਂਗੇ ਜਿਹੜੇ ਮੱਝਾਂ ਨੂੰ ਟੀਕੇ ਲਾਉਣ ਦਾ ਨਾ ਇਹਦਾ ਸਾਈਡ ਇਫੈਕਟ ਕਿੰਨੇ ਹੈ ਦੁੱਧ ਪੀਣ ਵਾਲਿਆਂ ਦੇ ਉੱਪਰ ਔਰ ਫੇਰ ਉਹ ਕਹਿੰਦੇ ਕਿ ਮੱਝ ਦੇ ਵਿੱਚ ਇੰਨੀ ਇਨਫੈਕਸ਼ਨ ਹੋ ਜਾਂਦੀ ਹੈ ਕਿ ਮੱਝ ਜਦੋਂ ਬਾਈ ਚਾਂਸ ਮਰ ਜਾਂਦੀ ਨਾ ਤੇ ਉਹਦਾ ਮੁਰਦਾਰ ਜਿਹੜਾ ਗਿਰਜਾਂ ਵਗੈਰਾ ਖਾਂਦੀਆਂ ਉਹ ਵੀ ਅੱਜ ਕੱਲ ਕਿਉਂ ਗਿਰਜਾਂ ਕਦੇ ਦੇਸੀ ਆਪਣੇ ਪੰਜਾਬ ਦੇ ਵਿੱਚ ਕਦੇ ਕੋਈ ਗਿਰਜ ਇਹ ਬੜਾ ਲੰਬਾ ਚੌੜਾ ਵਿਸ਼ਾ ਹੈ ਜੀ ਕਿ ਜਿਹੜਾ ਮੱਝਾਂ ਨੂੰ ਟੀਕੇ ਲਾਉਣਾ ਨਾ ਤੇ ਇਨਸਾਨ ਦੇ ਲਈ ਵੀ ਬੜਾ ਘਾਤਕ ਹੈ ਬੜੇ ਸਾਈਡ ਇਫੈਕਟ ਹੁੰਦੇ ਨੇ ਉਸ ਦੁੱਧ ਨੂੰ ਪੀਣ ਵਾਲਿਆਂ ਦੇ ਉੱਪਰ ਤੇ ਜਿਹੜਾ ਐਟਮੋਸਫੀਅਰ ਦੇ ਵਿੱਚ ਵਾਤਾਵਰਨ ਦੇ ਵਿੱਚ ਤੇ ਜਿਹੜਾ ਸਾਡੇ ਚਿੜੀਆਂ ਜਨੌਰਾਂ ਨੂੰ ਜਿਹੜਾ ਇਸ ਚੀਜ਼ ਦਾ ਫਰਕ ਹੁੰਦਾ ਜਿਹੜੀ ਸਪਰੇ ਖੇਤਾਂ ਦੇ ਵਿੱਚ ਕਰਦੇ ਚਿੜੀਆਂ ਕਦੇ ਦੇਖੀਆਂ ਕਾਂ ਕਦੇ ਦੇਖੇ ਪਿੰਡਾਂ ਦੇ ਵਿੱਚ ਕੋਈ ਵਿਰਲਾ ਵਿਰਲਾ ਹੀ ਕਿਤੇ ਨਜ਼ਰ ਆਉਂਦਾ ਜਿਹੜਾ ਇਹ ਸਾਡੇ ਇੱਕ ਲੇਖਕ ਹੈ ਸੁਰਿੰਦਰ ਮੰਡ ਉਹਨੇ ਨਾ ਇੱਕ ਲੇਖ ਲਿਖਿਆ ਕਿ ਇਨਸਾਨ ਜਿਹੜਾ ਨਾ ਕੁਦਰਤ ਦਾ ਸਭ ਤੋਂ ਵੱਡਾ ਦੁਸ਼ਮਣ ਜਿਹੜਾ ਨਾ ਉਹ ਇਨਸਾਨ ਹੈ ਨੇਚਰ ਦੇ ਅਗੇਂਸਟ ਜਿਹੜਾ ਕੰਮ ਕਰਦਾ ਚਲੋ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਡਾਕਟਰ ਜਸਵੀਰ ਚੌਹਾਨ ਜੀ ਸਾਡੇ ਨਾਲ ਅਕਸਰ ਜੁੜਦੇ ਰਹਿੰਦੇ ਨੇ ਬੜੇ ਹੱਥ ਦੇ ਵਿੱਚ ਇਹਨਾਂ ਦੇ ਸ਼ਫਾ ਤੇ ਬਹੁਤ ਹੋਮਿਓਪੈਥੀ ਦੇ ਵਿੱਚ ਐਕਸਪਰਟ ਨੇ 30-35 ਸਾਲ ਦਾ ਇਹਨਾਂ ਦਾ ਐਕਸਪੀਰੀਅੰਸ ਹੈ ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ ਇਹਨਾਂ ਦਾ ਫੋਨ ਨੰਬਰ ਹੈ ਜੀ 6479394 6479394 ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਮਿਹਰਬਾਨੀ ਥੈਂਕ ਯੂ
5: ਚਲੋ ਠੀਕ ਹੈ ਜੀ ਥੈਂਕ ਯੂ ਜੀ ਥੈਂਕ ਯੂ
0: ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਜੀ
6: ਹਾਂਜੀ ਬੇਟੇ ਸਤਿ ਸ੍ਰੀ ਅਕਾਲ
1: ਹੁਸੈਨ
6: ਅਕਬਰ ਬੇਟੇ ਨੂੰ ਸਲਾਮਾਂ ਲੇਕਮ
1: ਜੀ ਵਾਲੇਕੁਮ ਸਲਾਮ
6: ਸ਼ੁਕਰੀਆ ਜੀ ਤੇ ਚਰਖੇ ਦੇ ਤਾਂ ਬਹੁਤ ਕੁਛ ਹੈ
0: ਜੀ ਜੀ ਜੀ
6: ਤੇ ਉਹ ਕਹਿੰਦਾ ਮਾਂ ਮੇਰੀ ਨੇ ਚਰਖਾ ਦਿੱਤਾ ਭਾਬੋ ਨੇ ਫੁਲਕਾਰੀ ਜੁਗ ਜੁਗ ਜੀ ਭਾਬੋ ਲੱਗੇ ਜਾਣ ਤੋਂ ਪਿਆਰੀ
0: ਬਿਲਕੁਲ ਬਿਲਕੁਲ ਜੀ ਜੀ
6: ਤੇ ਚਰਖੀ ਰੰਗੀਲੀ ਦਾਸ ਜੀ ਮੇਰੇ ਵੀਰ ਨੇ ਵੱਲੇ ਤੋਂ
0: ਇੱਕ ਭੈਣ ਜੀ ਇਹ ਵੀ ਬੋਲਦੇ ਆ ਨਾ ਕਿ ਮਾਂ ਮੇਰੀ ਨੇ ਚਰਖਾ ਦਿੱਤਾ ਪੀੜੀ ਲੈ ਦੇ ਤੂੰ ਵੇ ਸਾਰੀ ਰਾਤ ਕੱਤਿਆ ਕਰੂੰ ਕੱਤਿਆ ਕਰੂੰ ਤੇਰੀ ਰੂਹ
6: ਕੱਤਿਆ ਕਰੂੰ ਤੇਰੀ ਰੂਹ
0: ਕਿੱਡੇ ਬਾ ਕਮਾਲ ਗਾਣੇ ਸਾਡੇ ਸੱਭਿਆਚਾਰ ਦੇ ਵਿੱਚ ਚਰਖੇ ਨੂੰ ਰਿਪ੍ਰੈਜ਼ੈਂਟ ਕਰਦੇ ਔਰ ਇਹ ਚਰਖਾ ਇੱਕ ਐਸਾ ਸਾਡੇ ਸੱਭਿਆਚਾਰ ਦੀ ਨਿਸ਼ਾਨੀ ਹੈ ਇਹਨੂੰ ਤੁਸੀਂ ਸਾਡੇ ਦੁਨਿਆਵੀ ਜੀਵਨ ਵੱਲ ਲੈ ਜਾਓ ਸਾਡੇ ਅਧਿਆਤਮਕ ਜੀਵਨ ਵੱਲ ਲੈ ਜਾਓ ਗੁਰਬਾਣੀ ਦੇ ਵਿੱਚ ਸੂਫੀ ਕਵੀਆਂ ਨੇ ਚਰਖੇ ਦਾ ਸਿੰਬਲ ਵੱਧ ਤੋਂ ਵੱਧ ਵਰਤਿਆ ਆਪਣੀ ਰਚਨਾ ਦੇ ਵਿੱਚ
6: ਹਾਂਜੀ ਹੁਣ ਸਰੀਰ ਨੂੰ ਵੀ ਤਾਂ ਕਹਿੰਦੇ ਨਾ ਵੀ ਇੱਕ ਚਰਖਾ ਇੱਕ ਤਰ੍ਹਾਂ ਦਾ ਚਰਖਾ
0: ਬਿਲਕੁਲ ਬਿਲਕੁਲ
1: ਸੁਣ ਚਰਖੇ ਦੀ ਮਿੱਠੀ ਮਿੱਠੀ
0: ਕੂਕ ਜੀ ਜੀ
6: ਜੀ ਜੀ ਜੀ ਜੀ ਖੇਸ ਦੋਹਰਾ ਤੇ ਕਈਆਂ ਦਰੀਆਂ ਸਭ ਕੁਛ
0: ਜਿਹੜੇ
6: ਕੱਪੜੇ ਖੱਦਰ ਦੇ ਅੱਗੇ ਲੋਕ ਪਾਉਂਦੇ ਸੀ ਆਪਾਂ
0: ਬਿਲਕੁਲ
6: ਮਹਾਤਮਾ ਗਾਂਧੀ ਜੀ ਨੇ ਖੱਦਰ ਸ਼ੁਰੂ ਕੀਤਾ ਸੀ ਤੇ ਬਾਕੀ
0: ਜ਼ਿਕਰ ਕਰ ਰਿਹਾ ਕਿ ਚਰਖੇ ਦਾ ਸਾਡੀ ਜ਼ਿੰਦਗੀ ਦੇ ਵਿੱਚ ਇੰਨਾ ਸਥਾਨ ਹੈ ਕਿ ਜਨਮ ਦੇ ਸਮੇਂ ਜਿਹੜੇ ਬੱਚੇ ਨੂੰ ਪੋਤੜਿਆਂ ਚ ਲਪੇਟਿਆ ਜਾਂਦਾ ਉੱਥੋਂ ਸ਼ੁਰੂ ਕਰਕੇ ਮੌਤ ਉਪਰੰਤ ਜਿਹੜਾ ਕਫਨ ਪਾਉਂਦੇ ਆ ਨਾ ਉੱਤੇ ਉੱਥੋਂ ਤੱਕ ਉਹ ਚਰਖੇ ਤੋਂ ਹੀ ਉਦੋਂ ਬਣਦੀਆਂ ਸੀ ਸਾਰੀਆਂ ਚੀਜ਼ਾਂ
6: ਹਾਂਜੀ ਦੇਖ ਲੋ ਕੱਪੜਾ ਜਦੋਂ ਬੱਚੇ ਨੂੰ ਜਨਮ ਦੇ ਵਿੱਚ ਪਾਉਂਦੇ ਉਹ ਵੀ ਸੀਤਾ ਹੋਇਆ ਨਹੀਂ ਪਾਉਂਦੇ ਸਿੱਧਾ ਕੱਪੜਾ ਡਾਕਟਰ ਦਿੰਦੇ ਆ ਤੇ ਜਦੋਂ ਬੰਦਾ ਜਾਂਦਾ ਉਦੋਂ ਵੀ ਅਣਸੀਤਾ ਕੱਪੜ ਪਾਉਣਾ ਪੈਂਦਾ
0: ਹਨਾ ਇੱਕ ਹੋਰ ਚੀਜ਼ ਤੁਸੀਂ ਮੈਨੂੰ ਦੱਸਿਓ ਤੁਹਾਡਾ ਤਜਰਬਾ ਹੋਣਾ ਸਾਡੇ ਕਮਿਊਨਿਟੀ ਦੇ ਵਿੱਚ ਕਹਿੰਦੇ ਬੱਚੇ ਦਾ ਜਦੋਂ ਜਨਮ ਹੁੰਦਾ ਨਾ ਉਹਨੂੰ ਨਵਾਂ ਕੱਪੜਾ ਨਹੀਂ ਪਹਿਨਾਉਂਦੇ ਉਹਨੂੰ ਆਪਣੇ ਘਰ ਦੇ ਵਿੱਚ ਪੁਰਾਣਾ ਕੱਪੜਾ ਕੋਈ ਪਾਉਂਦੇ ਇਹ ਕੋਈ ਹੈ ਏਦਾਂ ਦਾ ਕੋਈ ਇਹਦੇ ਪਿੱਛੇ ਕੋਈ ਲੌਜਿਕ
6: ਹਾਂਜੀ ਬੇਟੇ ਸਾਡੇ ਵੀ ਪੁਰਾਣਾ ਕੱਪੜਾ ਹੀ ਪਾਇਆ ਸੀਗਾ ਨਵਾਂ ਨੀ ਪਾਉਂਦੇ ਪਰ ਹਸਪੀਟਲ ਤਾਂ ਹੁਣ ਵੈਸੇ ਤੋਂ ਉਹ ਵੀ ਧੋਤਾ ਹੋਇਆ ਹੁੰਦਾ ਜਿਹੜਾ ਤੌਲੀਆ ਜਿਹਾ ਲਪੇਟਦੇ ਆ ਨਾ
0: ਕਹਿੰਦੇ ਪਿੱਛੇ ਕਹਿੰਦੇ ਲੌਜਿਕ ਇਹ ਹੈ ਵੀ ਜਿਹੜਾ ਨਵਾਂ ਕੱਪੜਾ ਨਾ ਉਹ ਥੋੜਾ ਜਿਹਾ ਹਾਰਡ ਹੁੰਦਾ ਤੇ ਪੁਰਾਣਾ ਕੱਪੜਾ ਸੋਫਟ ਹੁੰਦਾ ਕੋਸ਼ਿਸ਼ ਇਹ ਕਰਦੇ ਕਿ ਬੱਚੇ ਦੇ ਜਿਹੜਾ ਹੁੰਦਾ ਨਾ ਉਹਦੇ ਦਾਦੇ ਦੇ ਕੱਪੜੇ ਦੇ ਵਿੱਚੋਂ ਕਮੀਜ਼ ਦੇ ਵਿੱਚੋਂ ਕੋਈ ਬਣਾਇਆ ਹੋਵੇ ਤੇ ਉਹਨੂੰ ਕਹਿੰਦੇ ਬਹੁਤ ਵਧੀਆ ਉਹਨੂੰ ਸ਼ੁਭ ਮੰਨਿਆ ਜਾਂਦਾ ਉਹਨੂੰ
6: ਕਸਿਆ ਹੋਇਆ ਹੋਵੇ ਚਲੋ ਚਰਖੇ ਦੇ ਹੈਗੇ ਮਾਲ ਹੁੰਦੀ ਹੈ ਲੱਠ ਤਕਲਾਕ ਚਰਮਕ ਹੁੰਦੀ ਹੈ ਜਿਹੜੀ ਚਮੜੇ ਦੀ ਹੁੰਦੀ ਨਾ
0: ਜੀ ਜੀ ਜੀ ਇੱਕ ਮਜੇਰੂ ਪੁੱਛਿਆ ਸੀ ਤੁਹਾਡੇ ਦਿਮਾਗ ਦੇ ਵਿੱਚ ਹੈ ਕਿ ਮਜੇਰੂ ਕੀ ਹੁੰਦਾ ਭਲਾ
6: ਮੈਂ ਤਾਂ ਵੈਸੇ ਨਹੀਂ ਸੁਣਿਆ ਮਜੇਰੂ ਕੋਈ
0: ਚਲੋ ਕੋਈ ਨੀ ਢਿੰਡਸਾ ਸਾਹਿਬ ਕੋਈ ਪੁੱਛਾਂਗੇ ਮੈਂ ਤੇ ਆਪ ਵਰਡ ਪਹਿਲੀ ਵਾਰੀ ਸੁਣਿਆ ਹੋ ਸਕਦਾ ਹੈ ਕਿ ਕਿਸੇ ਹੋਰ ਚਰਖੇ ਦੇ ਪਾਰਟ ਦਾ ਨਾਮ ਉਹਨਾਂ ਦੇ ਇਲਾਕੇ ਵਿੱਚ ਮਜੇਰੂ ਕਿਹਾ ਜਾਂਦਾ ਹੋਵੇ ਜਿਵੇਂ ਇੱਧਰ ਬਾਇਡ ਹੈ ਬੀੜ ਹੈ ਦਮਕੜਾ ਹੈ ਹੋ ਸਕਦਾ ਕਿਸੇ ਚੀਜ਼ ਨੂੰ ਦੋ ਨਾਵਾਂ ਦੇ ਨਾਲ ਜਾਣਿਆ ਜਾਂਦਾ ਹੋਵੇ
6: ਮਜੇਰੂ ਪਸ਼ੂਆਂ ਦੇ ਵਿੱਚ ਤਾਂ ਸੁਣੀਦਾ ਸੀ ਮਜੇਰੂ ਮੱਝਾਂ ਦੇ ਜਿਹੜੇ ਹੁੰਦੇ ਸੀਗੇ ਨਾ ਤੇ ਬਾਕੀ ਪੂਣੀਆਂ ਬੋਈਆਂ ਟੇਰਨ ਤੇ ਇਹ ਚੀਜ਼ਾਂ ਰੱਖਦੇ ਸੀ ਪੂਣੀਆਂ ਹਨਾ ਤੇ ਛੱਲੀਆਂ ਪਾਸ ਤੇ ਰੱਖਦੇ ਹੁੰਦੇ ਚਿੱਕੂ ਰੱਖਦੇ ਸੀ ਇਹ ਚੀਜ਼ਾਂ ਹੁੰਦੀਆਂ
0: ਚਲੋ ਬਹੁਤ ਬਹੁਤ ਸ਼ੁਕਰੀਆ ਭੈਣ ਜੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਥੈਂਕ ਯੂ ਸਤਿ ਸ੍ਰੀ ਅਕਾਲ ਜੀ ਬੀਬੀ ਗੋਸਲ ਜੀ ਸਤਿ ਸ੍ਰੀ ਅਕਾਲ
6: ਹਾਂਜੀ ਸਤਿ ਸ੍ਰੀ ਅਕਾਲ ਮੈਂ ਚਰਖੇ ਕਹਿਣਾ ਸੀ ਮਾਂ ਮੇਰੀ ਨੇ ਚਰਖਾ ਦਿੱਤਾ ਵਿੱਚੋਂ ਨੇ ਨੀ ਵੇਖਾ ਜਦ ਚਰਖੇ ਵੱਲ ਯਾਦ ਕਰਾਂ
0: ਮੈਂ ਤੈਨੂੰ ਯਾਦ ਕਰਾਂ ਨਿਤ ਚਰਖੇ ਵੱਲ ਦੇਖਾਂ
6: ਚਰਖਾ ਮੇਰਾ ਰੰਗਲਾ ਵਿੱਚ ਉਹਨੇ ਨੀ ਵੇਖਾਂ ਮੈਂ ਤੈਨੂੰ ਯਾਦ ਕਰਾਂ ਜਾਂ
0: ਚਰਖੇ ਨੂੰ ਵੇਖਾਂ
6: ਚਰਖੇ ਦਾ ਬਹੁਤ ਚਰਖਾ ਦਾ ਬਹੁਤ ਇੱਕ ਉਹ ਚਿਤਰਾ ਸਿੰਘ ਨੇ ਵੀ ਗਾਇਆ ਮੈਂ ਉਹਦੇ ਉੱਤੇ ਡਾਂਸ ਵੀ ਕਰਦੀ
0: ਜੀ ਡਾਂਸ ਤੁਸੀਂ ਭੈਣ ਜੀ ਕਦੇ ਕਿਤੇ ਇਨਵਾਈਟ ਕੀਤਾ ਨੀ ਕਿਸੇ ਕਲੱਬ ਕਲੁਬ ਦੇ ਵਿੱਚ ਕਿਸੇ ਉੱਥੇ ਤੁਹਾਡਾ ਦੇਖਣਾ ਸੀ ਜਦੋਂ ਤੁਸੀਂ ਉਹ ਇੱਕ ਪ੍ਰੋਗਰਾਮ ਕੈਰਾ ਬ੍ਰਹਮ ਦਾ ਹੋਇਆ ਉੱਥੇ ਤੁਸੀਂ ਆਏ ਨੀ ਉਸ ਦਿਨ ਸ਼ੇਅਰ ਕਰਨਾ ਚਰਖੇ ਦੇ ਬਾਰੇ ਅਸੀਂ ਸ਼ੁਰੂ ਕੀਤਾ ਸੀ ਤੇ ਉਸ ਤੋਂ ਬਾਅਦ ਹੁਸਨੈਣ ਜੀ ਵੀ ਦੇਖੋ ਇਹ ਤਾਂ ਬੜੀ ਕੁਇਕ ਇਹਨਾਂ ਦਾ ਅੱਗੋਂ ਰਿਸਪੋਂਸ ਹੁੰਦਾ ਇਹ ਮੈਨੂੰ ਲੱਗਦਾ ਕਿ ਚਰਖੇ ਦੇ ਬਾਰੇ ਵੀ ਕੁਝ ਨਾ ਕੁਝ ਕੱਢ ਕੇ ਬੈਠੇ ਹੋਏ ਆ ਲੇਕਿਨ ਇੱਕ ਛੋਟਾ ਜਿਹਾ ਗੀਤ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਚਰਖੇ ਦਾ ਪਹਿਲਾਂ ਉਸ ਤੋਂ ਬਾਅਦ ਗੱਲ ਆਪਾਂ ਚਲਾਉਂਦੇ ਅੱਗੇ

0: ਚਰਖਾ ਕਤਕੁੜੀ ਹੈ ਹੁਸਨੈਨ ਜੀ, ਟਾਈਮ ਟਾਈਮ ਦਾ ਫਰਕ ਦੇਖੋ ਕਿੱਦਾਂ ਪੈਂਦਾ ਹੈ। ਅੱਜ ਕੱਲ ਜਦੋਂ ਕੋਈ ਲੜਕੇ ਵਾਲੇ ਲੜਕੀ ਨੂੰ ਦੇਖਣ ਜਾਂਦੇ ਇਹਨਾਂ ਨੂੰ, ਤੇ ਉਹਨਾਂ ਦੀ ਪਹਿਲੀ ਜਿਹੜੀ ਪਸੰਦ ਹੁੰਦੀ ਨਾ, ਉਹ ਦੇਖਦੇ ਵੀ ਲੜਕੀ ਭਾਈ ਕੁਆਲੀਫਾਈਡ ਕਿੰਨੀ ਹੈ ਤੇ ਕਿਹੜੀ ਜੌਬ ਦੇ ਲਈ ਐਲੀਜੀਬਲ ਬਣ ਜਾਂਦੀ ਹੈ। ਕੋਈ ਨੀ ਇਹ ਦੇਖਦਾ ਕਿ ਲੜਕੀ ਨੂੰ ਰੋਟੀ ਪਕਾਉਣੀ ਆਉਂਦੀ ਹੈ, ਲੜਕੀ ਨੂੰ ਕੋਈ ਕੱਪੜਾ ਸੀਣਾ ਆਉਂਦਾ, ਲੜਕੀ ਨੂੰ ਕੋਈ ਕੱਪੜਾ ਪ੍ਰੈਸ ਕਰਨਾ ਆਉਂਦਾ, ਜਾਂ ਲੜਕੀ ਨੂੰ ਘਰ ਦੇ ਹੋਰ ਕੰਮਾਂ ਕਾਰਾਂ ਦੇ ਵਿੱਚ ਕਿੰਨੀ ਕੁ ਨਿਪੁੰਨਾ, ਇਹ ਕਦੇ ਕਿਸੇ ਨੇ ਨਹੀਂ ਪੁੱਛਿਆ। ਇਹ ਦੇਖਦੇ ਕਿ ਲੜਕੀ ਕੁਆਲੀਫਾਈਡ ਕਿੰਨੀ ਹੈ, ਕਿਹੜੀ ਜੌਬ ਵਾਸਤੇ ਉਹ ਫਿੱਟ ਬੈਠਦੀ ਹੈ, ਜਾਂ ਕਿਹੜੀ ਜੌਬ ਉਹ ਲੱਗੀ ਹੋਈ ਹੈ ਤੇ ਉਹਦੀ ਕਮਾਈ ਕਿੰਨੀ। ਲੇਕਿਨ ਇੱਕ ਪੁਰਾਣਾ ਸਮਾਂ ਸੀ ਜਦੋਂ ਇਹ ਤਾਂ ਰਿਵਾਜ ਹੀ ਨਹੀਂ ਸੀ ਲੜਕੀਆਂ ਦੇ ਕਿ ਲੜਕੀਆਂ ਕੰਮ ਕਰ ਕਰਨ, ਜੌਬ ਕਰਨ, ਉਦੋਂ ਇਹ ਕੁਆਲਿਟੀ ਦੇਖੀ ਜਾਂਦੀ ਸੀ ਲੜਕੀਆਂ ਦੇ ਜਾ ਕੇ ਕਿ ਭਾਈ ਲੜਕੀ ਘਰ ਦੇ ਕੰਮਾਂ ਦੇ ਵਿੱਚ ਕਿੰਨੀ ਨਿਪੁੰਨ ਹੈ। ਉਸ ਦੀ ਸੁੰਦਰਤਾ ਦੇ ਨਾਲੋਂ ਵੀ ਨਾ ਪਹਿਲਾਂ ਉਸ ਦੇ ਗੁਣਾਂ ਨੂੰ ਜਾ ਕੇ ਦੇਖਿਆ ਜਾਂਦਾ ਸੀ ਕਿ ਉਸ ਪਰਿਵਾਰ ਦੇ ਸੰਸਕਾਰ ਦੇਖੇ ਜਾਂਦੇ ਸੀ ਕਿ ਉਸ ਪਰਿਵਾਰ ਦੇ ਸੰਸਕਾਰ ਕਿੰਨੇ, ਉਹਨਾਂ ਨੇ ਆਪਣੇ ਬੱਚਿਆਂ ਨੂੰ ਸੰਸਕਾਰ ਕਿਹੜੇ ਕਿਹੜੇ ਦਿੱਤੇ ਹੈ। ਲੜਕੀ ਘਰ ਦੇ ਕੰਮ ਕਾਰ ਦੇ ਵਿੱਚ ਨਿਪੁੰਨ ਹੈ, ਲੜਕੀ ਨੂੰ ਹੋਰ ਜੋ ਰੋਜ਼ਮਰਾ ਦੇ ਕੰਮ ਹੁੰਦੇ ਨੇ ਔਰਤਾਂ ਦੇ ਘਰ ਦੇ ਵਿੱਚ ਕਰਨ ਵਾਲੇ, ਉਹ ਸਾਰੇ ਕੰਮਾਂ ਦੇ ਵਿੱਚ ਨਿਪੁੰਨ ਹੈ ਜਾਂ ਨਹੀਂ ਹੈ। ਸੋ ਕਿੰਨਾ ਜ਼ਮਾਨੇ ਦਾ ਫਰਕ ਪੈ ਗਿਆ। ਦੇਖੋ ਪੈਣਾ ਚਾਹੀਦਾ, ਮੈਂ ਕਹਿੰਦਾ ਹੁੰਦਾ ਕਿ ਸਮੇਂ ਦੇ ਨਾਲ ਇਨਸਾਨ ਨੂੰ ਬਦਲਣਾ ਚਾਹੀਦਾ, ਪਰ ਇੰਨਾ ਵੀ ਨਾ ਬਦਲੋ ਕਿ ਅਸੀਂ ਆਪਣੇ ਪੁਰਾਣਾ ਸਮਾਂ, ਸਾਡਾ ਜਿਹੜਾ ਅਤੀਤ ਜਿਹੜਾ ਹੈਗਾ ਨਾ, ਜਿਹੜਾ ਐਡਾ ਖੂਬਸੂਰਤ ਜਿਹੜਾ ਸਾਡਾ ਸੱਭਿਆਚਾਰ ਹੈ, ਜਿਹੜਾ ਸਾਡਾ ਵਿਰਸਾ ਹੈ, ਉਹਨੂੰ ਅਸੀਂ ਇੰਨਾ ਵੀ ਭੁੱਲ ਜਾਈਏ ਕਿ ਹੌਲੀ ਹੌਲੀ ਸਾਡੇ ਅਗਲੇ ਬੱਚਿਆਂ ਨੂੰ ਨਾਮ ਵੀ ਜਿਹੜੇ ਨਾ ਉਹ ਡਿਕਸ਼ਨਰੀਆਂ ਲੱਭ ਕੇ ਪੁੱਛਣੇ ਪਿਆ ਕਰਨੇ, ਭਾਈ ਚਰਖਾ ਹੁੰਦਾ ਕੀ ਸੀ, ਦੱਸੋ ਕਿਹੜੀ ਬਲਾ ਦਾ ਨਾਮ ਸੀ, ਉਹ ਜਾ ਕੇ ਅਜਾਇਬ ਘਰਾਂ ਦੇ ਵਿੱਚ ਜਾ ਕੇ ਚੀਜ਼ਾਂ ਜਿਹੜੀਆਂ ਨਾ ਦੇਖਣੀਆਂ ਪੈਣਗੀਆਂ। ਸੋ ਜ਼ਰੂਰੀ ਨਹੀਂ ਆਪਾਂ ਕਹਿ ਰਹੇ ਕਿ ਚਰਖੇ ਦੇ ਉੱਪਰ ਸੂਤ ਕੱਤਣਾ ਸ਼ੁਰੂ ਕਰ ਦਿਓ ਜਾਂ ਬੱਚਿਆਂ ਨੂੰ ਉੱਥੇ ਪੜ੍ਹਾਉਣਾ ਸ਼ੁਰੂ ਕਰ ਦਿਓ, ਥੋੜ੍ਹਾ ਥੋੜ੍ਹਾ ਉਹਨਾਂ ਚੀਜ਼ਾਂ ਦੇ ਨਾਲ ਬੱਚਿਆਂ ਨੂੰ ਥੋੜ੍ਹਾ ਜਿਹਾ ਜਾਣ ਪਹਿਚਾਣ ਤਾਂ ਕਰਵਾ ਦਿਆ ਕਰੋ ਵੀ ਇਹ ਵੀ ਚੀਜ਼ਾਂ ਸੀ ਜਿਹੜੇ ਸਾਡੇ ਵੱਡੇ ਵਡੇਰੇ ਇਸਤੇਮਾਲ ਕਰਦੇ ਰਹੇ। ਅਸੀਂ ਤਾਂ ਦੇਖੋ ਛੋਟੇ ਛੋਟੇ ਹੁੰਦੇ ਆਪਣੀਆਂ ਮਾਵਾਂ, ਮੈਂ ਦੇਖਿਆ ਸਾਡੀ ਮਦਰ ਨੂੰ, ਸਾਡੀ ਦਾਦੀ ਨੂੰ ਖਾਸ ਤੌਰ ਤੇ ਮੈਂ ਦੇਖਿਆ ਚਰਖਾ ਕਾਦੀ ਨੂੰ, ਮਦਰ ਸਾਡੀ ਨੇ ਨਹੀਂ ਕੱਤਿਆ, ਦਾਦੀ ਨੂੰ ਦੇਖਿਆ, ਮਦਰ ਨੂੰ ਮੈਂ ਦੇਖਿਆ ਮੱਝਾਂ ਦੀਆਂ ਧਾਰਾਂ ਕੱਢਦਿਆਂ, ਮਦਰ ਨੂੰ ਮੈਂ ਆਪ ਦੇਖਿਆ। ਸੋ ਅਸੀਂ ਆਪ ਛੋਟੇ ਹੁੰਦੇ ਅਸੀਂ ਬਹੁਤ ਧਾਰਾਂ ਲਈਆਂ ਮੱਝਾਂ ਦੇ ਥੱਲੇ ਬੈਠ ਬੈਠ ਕੇ। ਸੋ ਉਹ ਨਾ ਬੜਾ ਇੱਕ ਸਾਫ ਸਵੱਛ ਜਿਹਾ ਜਿਹੜਾ ਜੀਵਨ ਹੁੰਦਾ ਸੀ ਨਾ, ਉਸ ਨੂੰ ਜਿਉਣ ਦਾ ਇੱਕ ਵੱਖਰਾ ਹੀ ਆਨੰਦ ਹੁੰਦਾ ਸੀ, ਕੋਈ ਬੋਝ ਨਹੀਂ, ਕੋਈ ਟੈਨਸ਼ਨ ਨਹੀਂ ਕੋਈ ਮਨ ਦੇ ਉੱਪਰ। ਸੋ ਇੱਕ ਆਪਾਂ ਛੋਟਾ ਜਿਹਾ ਮੈਸੇਜ ਲੈ ਲਈਏ, ਫਿਰ ਤੁਸੀਂ ਆਪਣੀ ਤਿਆਰੀ ਕਰਕੇ ਰੱਖੋ, ਉਸ ਤੋਂ ਅੱਗੇ ਚੱਲਾਂਗੇ, ਤੁਹਾਡੇ ਚਰਖੇ ਦੇ ਨਾਲ ਸੰਬੰਧਿਤ ਤੁਹਾਡਾ ਕੋਈ ਗੀਤ ਜ਼ਰੂਰ ਸੁਣਾਂਗੇ। ਸੋ ਸਾਡੇ ਰੇਡੀਓ ਪ੍ਰੋਗਰਾਮ ਸਬਰੰਗ ਦੇ ਜਿਹੜੇ ਪ੍ਰਾਊਡ ਸਪੋਂਸਰ ਨੇ, ਉਹਨੇ ਜੀ ਬ੍ਰੈਂਪਟਨ ਕੈਸ਼ ਐਂਡ ਕੈਰੀ, ਪੂਰੇ ਕੈਨੇਡਾ ਦੇ ਵਿੱਚ 9 ਵੱਖਰੀਆਂ ਵੱਖਰੀਆਂ ਲੋਕੇਸ਼ਨਸ ਦੇ ਉੱਪਰ ਆਪਣੀਆਂ ਸੇਵਾਵਾਂ ਦੇ ਰਹੇ ਨੇ। ਤੁਸੀਂ ਲੈਣੀ ਹੋਏ ਆਪਣੇ ਘਰ ਦੀ ਕਿਚਨ ਦੇ ਲਈ ਕੋਈ ਗਰੋਸਰੀ, ਜਾਂ ਆਪਣੇ ਰੈਸਟੋਰੈਂਟ ਦੇ ਲਈ ਕੋਈ ਗਰੋਸਰੀ ਲੈਣੀ ਹੋਏ, ਬਰਤਨ ਚਾਹੇ ਘਰ ਦੀ ਕਿਚਨ ਦੇ ਲਈ, ਜਾਂ ਰੈਸਟੋਰੈਂਟ ਦੀ ਕਿਚਨ ਦੇ ਲਈ ਕੋਈ ਵੱਡਾ ਬਰਤਨ ਵੱਜੀ ਕਪੈਸਿਟੀ ਦਾ ਤੁਹਾਨੂੰ ਚਾਹੀਦਾ ਹੋਏ, ਡਿਸਪੋਜ਼ੇਬਲ ਸਮਾਨ ਘਰ ਲਈ ਚਾਹੀਦਾ ਹੈ, ਰੈਸਟੋਰੈਂਟ ਚ ਲਈ ਚਾਹੀਦਾ ਹੈ, ਕੋਈ ਬਹੁਤ ਵੱਡਾ ਫੰਕਸ਼ਨ, ਕੋਈ ਗੈਟ ਟੂਗੈਦਰ ਕਰਦੇ ਕਰ ਰਹੇ ਹੋ, ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਜਿੰਨੀ ਮਰਜ਼ੀ ਕੁਆਂਟਿਟੀ ਦੇ ਵਿੱਚ ਤੁਹਾਨੂੰ ਡਿਸਪੋਜ਼ੇਬਲ ਸਮਾਨ ਚਾਹੀਦਾ ਨਾ, ਬ੍ਰੈਂਪਟਨ ਕੈਸ਼ ਐਂਡ ਕੈਰੀ ਤੋਂ ਮਿਲ ਸਕਦਾ। ਕੋਈ ਛੋਟੀ ਮੋਟੀ ਦਵਾਈ ਚਾਹੀਦੀ ਹੈ ਘਰ ਦੇ ਵਿੱਚ, ਜਿਹੜੀਆਂ ਅਕਸਰ ਅਸੀਂ ਫਸਟ ਏਡ ਦੇ ਤੌਰ ਤੇ ਰੱਖਦੇ ਹੁੰਦੇ ਸੀ, ਤਾਂ ਛੋਟੀਆਂ ਮੋਟੀਆਂ ਉਹ ਸਾਰੀਆਂ ਦਵਾਈਆਂ ਜਿਹੜੀਆਂ ਪੰਜਾਬ ਦੇ ਵਿੱਚ ਅਸੀਂ ਘਰਾਂ 'ਚ ਰੱਖਦੇ ਸੀ, ਤੁਹਾਨੂੰ ਬ੍ਰੈਂਪਟਨ ਕੈਸ਼ ਐਂਡ ਕੈਰੀ ਤੋਂ ਮਿਲ ਸਕਦੀਆਂ ਨੇ। ਘਰ ਦੇ ਬੈਕਯਾਰਡ ਦੇ ਵਿੱਚ ਜਾਂ ਫਰੰਟ ਦੇ ਉੱਪਰ ਕੋਈ ਵੀ ਛੋਟਾ ਮੋਟਾ ਘਰ ਦੇ ਵਿੱਚ ਰਿਪੇਅਰ ਦਾ ਕੰਮ ਕਰਨਾ ਹੋਵੇ, ਕੋਈ ਬਾਗਬਾਨੀ ਕਰਨੀ ਹੋਵੇ, ਕੋਈ ਵੀ ਔਜ਼ਾਰ ਤੁਹਾਨੂੰ ਚਾਹੀਦਾ ਹੋਵੇ, ਬ੍ਰੈਂਪਟਨ ਕੈਸ਼ ਐਂਡ ਕੈਰੀ ਤੋਂ ਮਿਲ ਸਕਦਾ। ਘਰ ਦੇ ਵਿੱਚ ਕੋਈ ਫੰਕਸ਼ਨ ਹੈ, ਕੋਈ ਪੰਜਾਬੀ ਥੀਮ ਡਿਵੈਲਪ ਕਰਨਾ ਚਾਹੁੰਦੇ ਹੋ ਪੰਜਾਬ ਦਾ, ਪੰਜਾਬੀ ਸੱਭਿਆਚਾਰ ਦਾ, ਤਾਂ ਤੁਹਾਨੂੰ ਸੱਭਿਆਚਾਰ ਦੇ ਨਾਲ ਰਿਲੇਟਡ ਕੋਈ ਵੀ ਚੀਜ਼ ਚਾਹੀਦੀ ਹੋਏ ਉਹ ਬ੍ਰੈਂਪਟਨ ਕੈਸ਼ ਐਂਡ ਕੈਰੀ ਤੋਂ ਤੁਹਾਨੂੰ ਮਿਲ ਸਕਦੀ ਹੈ। ਗੁਰੂ ਸਾਹਿਬਾਨ ਦੀ ਕੋਈ ਫੋਟੋਗ੍ਰਾਫ ਚਾਹੀਦੀ ਹੋਏ, ਹਿੰਦੂ ਧਰਮ ਨਾਲ ਸੰਬੰਧਿਤ ਕਿਸੇ ਦੇਵੀ ਦੇਵਤੇ ਦੀ ਕੋਈ ਮੂਰਤੀ ਚਾਹੀਦੀ ਹੋਏ, ਕੋਈ ਪੂਜਾ ਸਮੱਗਰੀ ਚਾਹੀਦੀ ਹੋਏ, ਬ੍ਰੈਂਪਟਨ ਕੈਸ਼ ਐਂਡ ਕੈਰੀ ਤੋਂ ਤੁਹਾਨੂੰ ਮਿਲ ਸਕਦੀ ਹੈ। ਪੰਜਾਬੀਆਂ ਦੇ ਕੋਸਕੋ ਦੇ ਨਾਮ ਨਾਲ ਜਾਣਿਆ ਜਾਂਦਾ 60,000 ਸਕੁਅਰ ਫੁੱਟ ਦੇ ਵਿੱਚ ਫੈਲਿਆ ਹੋਇਆ ਵਿਸ਼ਾਲ ਗਰੋਸਰੀ ਸਟੋਰ ਬ੍ਰੈਂਪਟਨ ਕੈਸ਼ ਐਂਡ ਕੈਰੀ, 100 ਕੈਨੇਡੀ ਰੋਡ, 905-230-4800 ਨੰਬਰ ਹੈ। ਵਿਲੇਜ ਆਫ ਇੰਡੀਆ ਸ਼ੁੱਧ ਸ਼ਾਕਾਹਾਰੀ ਭੋਜਨ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਪਿਛਲੇ 3 ਦਹਾਕਿਆਂ ਤੋਂ। ਤੁਸੀਂ ਵਫੇ ਇੱਕ ਵਾਰ ਜ਼ਰੂਰ ਇਹਨਾਂ ਦਾ ਟਰਾਈ ਕਰੋ, ਅਗਰ ਨਹੀਂ ਕੀਤਾ ਤਾਂ ਸਾਡੀ ਰਿਕਮੈਂਡੇਸ਼ਨ ਤੇ ਜ਼ਰੂਰ ਇੱਕ ਵਾਰ ਟਰਾਈ ਕਰੋ, ਤੁਹਾਨੂੰ ਜ਼ਾਇਕਾ ਆਏਗਾ ਪੂਰੇ ਪੰਜਾਬੀ ਮਾਹੌਲ ਦਾ, ਪੰਜਾਬੀ ਖੁਸ਼ਬੂ ਦਾ ਔਰ ਪੰਜਾਬੀ ਟੇਸਟ ਦਾ। ਤਰ੍ਹਾਂ ਤਰ੍ਹਾਂ ਦੀਆਂ ਕਲਾਸੀਕਲ ਸੀਜ਼ਨਲ ਸਬਜ਼ੀਆਂ, ਸੈਲਡ, ਸਵੀਟ ਡਿਸ਼ਿਜ਼ ਦਾ ਤੁਸੀਂ ਇੰਜੋਏ ਕਰੋਗੇ। ਟਿਫਨ ਲਗਵਾਉਣਾ ਹੈ 7 ਦਿਨ ਲਈ, 6 ਦਿਨ ਲਈ, 5 ਦਿਨ ਲਈ, ਜੋ ਮੈਨਿਊ ਡਿਸਾਈਡ ਕਰੋਗੇ, ਜੋ ਉਸਦੀ ਕੀਮਤ ਹੋਏਗੀ, ਸਾਰੀ ਜਾਣਕਾਰੀ ਤੁਸੀਂ ਪ੍ਰਾਪਤ ਕਰ ਸਕਦੇ ਹੋ। ਘਰ ਦੇ ਵਿੱਚ ਕੋਈ ਫੰਕਸ਼ਨ ਆਰਗੇਨਾਈਜ਼ ਕਰ ਰਹੇ ਹੋ, ਲਾਈਵ ਕੇਟਰਿੰਗ ਕਰਵਾਉਣੀ ਹੈ, ਤੁਸੀਂ ਟਰੱਕ ਇਹਨਾਂ ਦਾ ਹਾਇਰ ਕਰ ਸਕਦੇ ਹੋ। ਜੋ ਮੈਨਿਊ ਡਿਸਾਈਡ ਕਰੋਗੇ, ਗਰਮਾ ਗਰਮ ਹਰ ਚੀਜ਼ ਤੁਹਾਡੇ ਘਰ ਦੇ ਦਰਵਾਜ਼ੇ ਦੇ ਉੱਪਰ ਤੁਹਾਨੂੰ ਪਹੁੰਚਦੀ ਕਰਨਗੇ। ਕੋਈ ਫੰਕਸ਼ਨ ਕਰਵਾਉਣਾ 100 ਤੋਂ 125 ਆਦਮੀਆਂ ਦੇ ਲਈ, ਇਹਨਾਂ ਦਾ ਹਾਲ ਬੁੱਕ ਕਰਵਾਉਣਾ, ਉਹ ਸਰਵਿਸ ਵੀ ਤੁਹਾਨੂੰ ਪ੍ਰੋਵਾਈਡ ਕਰ ਦੇਣਗੇ। ਲਾਈਟ, ਸਾਊਂਡ, ਡੀਜੇ ਵਗੈਰਾ ਦਾ ਫੁੱਲ ਇੰਤਜ਼ਾਮ ਹੈ, ਔਰ 100 ਤੋਂ 125 ਗੱਡੀਆਂ ਦੀ ਖੁੱਲੀ ਡੁੱਲੀ ਪਾਰਕਿੰਗ ਹੈ। ਸਟਰੀਟ ਫੂਡ ਇਹਨਾਂ ਦਾ ਇੰਜੋਏ ਕਰੋ। ਵਿਲੇਜ ਆਫ ਇੰਡੀਆ ਦੀ ਬੈਕ ਸਾਈਡ ਤੇ ਵਾਨ ਦੇ ਮੰਜਿਆਂ ਦੇ ਉੱਪਰ ਬੈਠ ਕੇ ਸਟੈਂਡਿੰਗ ਟੇਬਲ ਲੱਗੇ ਹੋਏ, ਲਾਈਵ ਮਿਊਜ਼ਿਕ ਚੱਲਦਾ, ਤੁਸੀਂ ਸੁਣੋ, ਆਪ ਵੀ ਗੁਣਗੁਣਾਉਣਾ ਤਾਂ ਤੁਸੀਂ ਗੁਣਗੁਣਾ ਸਕਦੇ ਹੋ। ਫੋਨ ਨੰਬਰ ਯਾਦ ਰੱਖੋ, 114 ਕੈਨੇਡੀ ਰੋਡ, 905-450-3333, ਔਰ 6430 ਐਰਨ ਮਿਲ ਪਾਰਕਵੇ ਮਿਸੀ ਸਾਗਾ ਦਾ ਨੰਬਰ ਹੈ 905-542-1333। ਲੰਡਨ, ਹੈਲੀਫੈਕਸ ਔਰ ਵਿੰਡਸਰ ਦੇ ਵਿੱਚ ਵੀ ਬ੍ਰਾਂਚ ਹੈ ਵਿਲੇਜ ਆਫ ਇੰਡੀਆ ਦੀ। ਸਾਡੀ ਗੱਲਬਾਤ ਚੱਲ ਰਹੀ ਸੀ ਕਿ ਚਰਖੇ ਦਾ ਸਾਡੇ ਸੱਭਿਆਚਾਰ ਦੇ ਵਿੱਚ ਕੀ ਸਥਾਨ ਹੈ। ਚਰਖਾ ਸਾਡੇ ਪੁਰਾਣੇ ਜੀਵਨ ਦੇ ਵਿੱਚ ਉਸਦਾ ਕੀ ਯੋਗਦਾਨ ਸੀ। ਇੱਕ ਮੁਹਾਵਰਾ ਕੀ ਹੈ ਕਿ ਤੱਕਲੇ ਵਾਂਗੂੰ ਸਿੱਧਾ ਕਰਨਾ। ਦੇਖੋ, ਤੱਕਲੇ ਦਾ ਸਿੱਧਾ ਹੋਣਾ ਨਾ, ਜਿਹੜਾ ਬਹੁਤ ਇਹਦੀ ਮਹੱਤਵਪੂਰਨ ਜਿਹੜੀ ਇੰਪੋਰਟੈਂਸ ਹੈ ਕਿ ਤੱਕਲਾ ਚਰਖੇ ਦਾ ਜੇ ਸਿੱਧਾ ਨਹੀਂ ਨਾ ਹੁੰਦਾ ਸੀ ਤੇ ਤੁਸੀਂ ਉਹਦੇ ਤੇ ਸੂਤ ਜਿਹੜਾ ਕੱਤ ਨਹੀਂ ਸਕਦੇ, ਤੁਹਾਡਾ ਤੰਦ ਜਿਹੜਾ ਨਾ ਟੁੱਟ ਜਾਣਾ ਸੀ। ਸੋ ਇਨਸਾਨੀ ਸਵਾਸਾਂ ਦੀ ਜਿਹੜੀ ਲੜੀ ਹੈ ਨਾ, ਉਹ ਵੀ ਚਰਖੇ ਦੇ ਚੱਲਣ ਦੇ ਸਮਾਨ ਹੀ ਹੈ। ਉਸ ਨੈਣ ਜੀ ਉਹ ਕਹਿੰਦੇ ਜਿਵੇਂ ਚਰਖੇ ਦਾ ਸੂਤ ਕੱਤਦਿਆਂ ਟੁੱਟ ਜਾਂਦਾ ਨਾ, ਇਵੇਂ ਹੀ ਚਲਦਿਆਂ ਚਲਦਿਆਂ ਇਨਸਾਨੀ ਸਵਾਸਾਂ ਦੀ ਲੜੀ ਵੀ ਜਿਹੜੀ ਹੈ ਨਾ, ਉਹ ਸੂਤ ਦੀ ਵਾਂਗੂ ਜਦੋਂ ਟੁੱਟ ਜਾਂਦੀ ਹੈ ਨਾ, ਤੇ ਉਸ ਨੂੰ ਜੋੜਨਾ ਫਿਰ ਅਸੰਭਵ ਹੋ ਜਾਂਦਾ। ਇਹਦੇ ਲਈ ਤੱਕਲੇ ਨੂੰ ਬਿਲਕੁਲ ਸਿੱਧਾ ਰੱਖਣਾ ਬਹੁਤ ਜ਼ਰੂਰੀ ਹੈ। ਤੱਕਲਾ ਸਿੱਧਾ ਕਰਨਾ, ਫਿਰ ਮਾਲ ਨੂੰ ਚੜਾਉਣਾ ਉਸ ਚਰਖੇ ਦੇ ਉੱਪਰ, ਇਹ ਵੀ ਇੱਕ ਕਲਾਕਾਰੀ ਹੁੰਦੀ ਸੀ, ਇਹ ਵੀ ਇੱਕ ਕਾਰੀਗਰੀ ਸੀ। ਹਰ ਇਨਸਾਨ ਐਸਾ ਕੁਝ ਨਹੀਂ ਕਰ ਸਕਦਾ ਸੀਗਾ। ਸੋ ਸਾਡੇ ਇੱਕ ਕਾਲਰ ਨੇ ਇਹਨਾਂ ਦੀ ਵੀ ਰਾਏ ਪੁੱਛਦੇ ਆ, 5630। ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ। ਦੋ ਦੇਖੋ, ਦੋ ਫੱਟੇ ਹੁੰਦੇ, ਇੱਕ ਖੱਬੇ ਸੱਜੇ, ਜਿਨ੍ਹਾਂ ਨੂੰ ਉਹ ਧਾਗੇ ਦੇ ਨਾਲ ਬੀੜਿਆ ਜਾਂਦਾ, ਬੰਨਿਆ ਜਾਂਦਾ,
1: ਉਹ ਕੱਸਣ ਕਹਿੰਦੇ, ਜਿਹੜਾ
0: ਉਹ ਕੱਸਣ ਕਹਿ ਦਿੰਦੇ ਆ। ਤੇ ਮਜੇਰੂ ਤੁਸੀਂ ਇੱਕ ਵਾਰੀ ਦੁਬਾਰਾ ਦੱਸੋ।
1: ਮਜੇਰੂ ਜਿਹੜਾ ਫੱਟਿਆਂ ਦੇ ਖੱਬੇ ਗੋਲ ਜਿਹਾ, ਜਿਹੜਾ
2: ਜਿਹੜੀ ਚਰਖੇ ਦੀ ਲੱਠ ਹੁੰਦੀ ਹੈ ਨਾ,
1: ਉਹਦੇ ਉੱਤੇ ਹੁੰਦਾ
2: ਜੀ। ਇੱਕ ਮਿੰਟ ਪਲੀਜ਼, ਮੈਂ ਤਰ੍ਹਾਂ ਲੈਣਾ ਚਾਹੁੰਦਾ ਜੀ। ਜਿਹੜੀ ਚਰਖੇ ਦੀ ਲੱਠ ਹੈ ਨਾ, ਤੇ ਉਹਦੇ ਉੱਤੇ ਇੱਕ ਵੱਡਾ ਚੱਕਰ ਹੈ
0: ਜੀ ਜੀ ਜੀ।
2: ਚੱਕਰ ਨੂੰ, ਦੋਵਾਂ ਚੱਕਰਾਂ ਨੂੰ ਆਪਸ ਚ ਜੋੜਨ ਵਾਸਤੇ ਉਹ ਜਿਹੜੀ ਲੱਕੜ ਲਾਈ ਜਾਂਦੀ ਨਾ ਵਿੱਚ
0: ਜੀ ਜੀ ਜੀ,
2: ਉਹਨੂੰ ਯਾ ਮਗੇਰੂ ਕਹਿੰਦੇ ਨੇ, ਕਈਆਂ ਇਲਾਕਿਆਂ ਚ ਉਹਨੂੰ ਢੋਲ ਵੀ ਆਂਦੇ ਨੇ,
0: ਢੋਲ ਵੀ ਕਹਿੰਦੇ ਆ। ਚਲੋ, ਢੀਂਡਸਾ ਸਾਹਿਬ ਸਾਡੇ ਨਾਲ ਜਰੂਰ ਸ਼ੇਅਰ ਕਰਨਗੇ ਕਿ ਤੁਹਾਡਾ ਦੱਸਿਆ ਇਹ ਬਿਲਕੁਲ ਸ਼ਬਦ ਸਹੀ ਹੈ, ਤੁਸੀਂ ਵੀ ਉਹੀ ਦੱਸ ਰਹੇ ਹੋ ਜੀ ਜੀ। ਹਾਂ, ਤੱਕਲੇ ਦੇ ਨਾਲ ਉਹ ਗੋਲ ਚਮੜੇ ਦੀ ਹੁੰਦੀ ਮੇਰਾ ਖਿਆਲ ਹੈ ਨਾ।
2: ਹਾਂਜੀ, ਬੀੜਾ
0: ਹਾਂ, ਲੱਕੜੀ ਦੀ ਹੁੰਦੀ
2: ਹੈ। ਮੁਖਤਲਫ ਇਲਾਕਿਆਂ ਚ ਹੁੰਦਾ ਹੈ,
0: ਜੀ ਜੀ ਜੀ ਜੀ ਜੀ ਜੀ ਜੀ
1: ਗਬਲੀ ਨੂੰ ਗੁੱਡੀ ਦੇਣਾ, ਜਿਹਦੇ ਵਿੱਚ ਦੀ ਗਲੀ ਹੁੰਦੀ, ਜਿਹਦੇ ਵਿੱਚ ਮਾਨ ਲੰਘਦੀ।
0: ਇੱਕ ਹੋਰ ਸ਼ਬਦ ਤੁਹਾਡੇ ਸ਼ਾਇਦ ਦਿਮਾਗ ਚ ਹੋਵੇ, ਇੱਕ ਗਾਣਾ ਚੱਲਦਾ ਹੁੰਦਾ ਨੀ, ਮੈਂ ਕੱਤਾਂ ਪ੍ਰੀਤਾਂ ਨਾਲ ਚਰਖਾ ਚੰਨਣ ਦਾ। ਇਹ ਚਰਖਾ ਚੰਨਣ ਤੋਂ ਮੇਰੇ ਨੀ ਦਿਮਾਗ ਦੇ ਵਿੱਚ ਆਈ ਕੀ ਹੈ, ਚੰਦਨ ਜਾਂ ਚੰਦਨ ਲੱਕੜ ਤੋਂ ਗਿਆ ਹੈ ਕੀ? ਚੰਨਣ ਸ਼ਬਦ ਬੋਲਦੇ ਹੋ,
1: ਲੱਕੜ ਚੰਨਣ ਦੀ ਲੱਕੜ ਜੀ।
0: ਨਹੀਂ, ਇੱਕ ਤਾਂ ਲੱਕੜ ਉਹ ਚੰਨਣ ਨੀ ਹੁੰਦਾ, ਉਹ ਤਾਂ ਚੰਦਨ ਹੁੰਦੀ ਹੈ ਨਾ ਲੱਕੜ।
1: ਹਾਂਜੀ,
0: ਇਹ ਚੰਨਣ ਸ਼ਬਦ ਬੋਲਦੀ ਹੈ, ਕੱਤਾਂ ਪ੍ਰੀਤਾਂ ਨਾਲ ਚਰਖਾ ਚੰਨਣ ਦਾ, ਜਾਂ ਫਿਰ ਉਹ ਚੰਦਨ ਨੂੰ ਹੀ ਚੰਨਣ ਬੋਲੀ ਜਾਂਦੀ, ਜਾਂ ਤਾਂ ਫਿਰ ਇਹ ਗੱਲ ਹੋ ਸਕਦੀ ਹੈ। ਚਲੋ ਕੋਈ ਨੀ, ਦੋਸਤਾਂ ਮਿੱਤਰਾਂ ਨੂੰ ਆਪਾਂ ਫਰਮਾਇਸ਼ੀ। ਸਾਡੇ ਇੱਕ ਕਾਲਰ ਹੋਰ ਆ ਗਏ ਜੀ, ਇਹਨਾਂ ਤੋਂ ਪੁੱਛਦੇ ਹਾਂ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਥੈਂਕ ਯੂ ਥੈਂਕ ਯੂ ਥੈਂਕ ਯੂ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ, 9420 ਜੀ ਆਇਆਂ ਨੂੰ ਜੀ। ਹਾਂ, ਚਮੜੇ ਦੀਆਂ ਚਰਮਖਾਂ ਦੇ ਵਿੱਚ ਪਾਈ ਜਾਂਦੀ। ਇੱਕ ਗੋਲ ਚਮੜੇ ਦੀ ਜਿਹੜੀ, ਜਿੱਥੇ ਗਲੋਟਾ ਬੰਦਾ ਹੈ ਉਹਦੇ ਨਾਲ ਵੀ ਇੱਕ ਗੋਲ ਚਮੜੇ ਦੀ ਜਿਹੜੀ ਹੁੰਦੀ ਹੈ ਉਹਨੂੰ ਸ਼ਬਦ ਕੀ ਉਹਦੇ ਵਾਸਤੇ ਇੱਕ ਦਮਕੜਾ ਸ਼ਬਦ ਹੁੰਦਾ ਉਹਦੇ ਵਾਸਤੇ ਜਾਂ ਕਿਸੇ ਹੋਰ ਵਾਸਤੇ ਉਹ ਵੀ
3: ਦਮਕੜਾ
0: ਹਾਂ ਦਮਕੜਾ ਹੁੰਦਾ ਹੈ ਕਿ ਜਿੱਥੇ ਗਲੋਟਾ ਬਣਦਾ ਹੈ ਪੂਰਾ ਚਰਖੇ ਨੇ ਚੱਲਣਾ ਹੀ ਨੀ ਉਹ ਤਾਂ ਉਹਨੇ ਉੱਤੇ ਥੱਲੇ ਹੀ ਹੋ ਜਾਣਾ ਉਹਨੇ ਤਕਲੇ ਨੇ
3: ਜਿੱਥੇ ਆਪਾਂ ਉਹ ਗੇਟ ਦੇ ਉਂਗਲ ਦੇ ਨਾਲ
0: ਹੱਥੀ ਹੱਥੀ ਜਿਹੜੀ ਠੀਕ ਹੈ ਜੀ ਨੋਟ ਕੀਤੇ ਕਈ ਅੰਗ ਜੇ ਪਰ ਗੁੱਜ ਮੇਰੇ ਵੀ ਧਿਆਨ ਚ ਨੀ ਆਇਆ ਇਹਦਾ ਕੀ ਕੰਮ ਹੁੰਦਾ ਭੈਣ ਜੀ ਇਹਦਾ ਭਲਾ
3: ਗੁੱਜੇ ਹੁੰਦੀ ਆ ਦੋ ਫਲਾਂ ਨੂੰ ਜੋੜਦੀ ਆ ਜੀ ਉੱਥੇ ਮਾਂ ਚੱਲਦੀ ਆ
0: ਔਰ ਇੱਕ ਜਿਹਦੇ ਵਿੱਚ ਤਕਲਾ ਕੱਸਿਆ ਹੁੰਦਾ ਉਹ ਸਾਈਡ ਤੇ ਜਿਹੜੀਆਂ ਛੋਟੀਆਂ ਲੱਕੜਾਂ ਉਹਨੂੰ ਮੁੰਨੀਆਂ ਕਹਿ ਦਿੰਦੇ ਕਹਿੰਦੇ ਹਨ ਜਿਹਦੇ ਵਿੱਚ ਉਹ ਚੱਕਰ ਹੁੰਦਾ ਵੱਡੇ ਵੱਡੇ ਉਹਨਾਂ ਨੂੰ ਮੁੰਨੇ ਕਹਿ ਦਿੰਦੇ ਆ ਚਲੋ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਮਿਹਰਬਾਨੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭੈਣ ਜੀ ਚਰਖੇ ਤੋਂ ਪ੍ਰੋਸੈਸ ਜਦੋਂ ਨਿਕਲ ਜਾਂਦਾ ਉਸ ਤੋਂ ਬਾਅਦ ਨੀ ਉਹਨਾਂ ਦਾ ਕੰਮ ਆਉਂਦਾ ਨੜਿਆਂ ਦਾ ਚਰਖੇ ਚ ਆਉਂਦਾ
4: ਚਰਖੇ ਦੇ ਉੱਤੇ ਹੁੰਦਾ ਨਾ ਉਹ ਚੜਾਉਂਦੇ ਆ ਹਨਾ
0: ਜੀ ਜੀ ਜੀ ਜੀ ਜੀ ਜੀ
4: ਛੱਲੀ ਜਿਹੜੀ ਹੁੰਦੀ ਛੱਲੀ ਕਾਨਾਂ ਹੁੰਦੇ ਜਿਹੜੇ ਕਾਨੇ ਹੋਲ ਵਾਲਾ ਕਾਨਾ ਨੀ ਹੁੰਦਾ ਤਾਂ ਹੀ ਉਹਦੇ ਉੱਤੇ
0: ਜੀ ਜੀ ਜੀ ਜੀ
4: ਕੱਪੜੇ ਦੇ ਵਿੱਚ ਜਾਂਦਾ ਨਾ ਉਹ ਦੇਖੋ ਜਿਹੜੇ ਨਾ ਉਹ ਸਾਰਾ ਦਿਨ ਕੰਮ ਨੀ ਕਰਦੀ ਮੇਰੇ ਵਰਗੀ ਬੀਬੀ ਖਾਂਦੀ ਪੀਂਦੀ ਆਂਢ ਗੁਆਂਢ ਕਰਦੀ ਹੈ ਜਦੋਂ ਫਿਰ ਬੰਦਾ ਆਉਂਦਾ ਨਾ ਤਾਂ ਕਹਿੰਦਾ ਵੀ ਕੋਈ
0: ਠੀਕ ਹੈ ਜੀ ਭੈਣ ਜੀ ਬਹੁਤ ਬਹੁਤ ਸ਼ੁਕਰੀਆ ਢੀਂਡਸਾ ਸਾਹਿਬ ਆਏ ਉਹਨਾਂ ਨੂੰ ਪੁੱਛਦੇ ਆ ਉਹਨਾਂ ਦੀ ਕਲੈਰਿਟੀ ਹੋ ਗਈ ਹਾਂਜੀ ਢੀਂਡਸਾ ਸਾਹਿਬ ਕੋਈ ਲੱਗਾ ਤੁਹਾਨੂੰ ਠੀਕ ਹੈ ਜੋ ਮੀਨਿੰਗ ਦੱਸਿਆ
5: ਹਾਂਜੀ ਡਾਕਟਰ ਸਾਹਿਬ ਪਹਿਲਾਂ ਤਾਂ ਮੈਨੂੰ ਆਹ ਦੱਸਦੇ ਜਿਹੜਾ ਨੜੇ ਹੁੰਦੇ ਨਾ ਇਹਦੇ ਨਾਲ ਸੰਬੰਧ ਨੀ ਹੁੰਦਾ ਮੂਰੇ ਨਾਲ ਸੰਬੰਧ ਹੁੰਦਾ
0: ਮੇਰਾ ਖਿਆਲ ਹੈ ਚਰਖੇ ਤੋਂ ਜਦੋਂ ਸੂਤ ਕੱਤਿਆ ਜਾਂਦਾ ਨਾ ਉਸ ਤੋਂ ਬਾਅਦ
5: ਨਵੀਂ ਚੀਜ਼ ਸ਼ੁਰੂ ਹੋ ਜੂਗੀ ਇਹ ਊਰੇ ਨਾਲ ਸੰਬੰਧ ਹੁੰਦਾ ਨੜਾ ਇਹ ਨੀ ਹੁੰਦਾ ਜਿਹੜਾ ਹੁਣ ਦੱਸਿਆ ਚਲੋ ਮੈਂ
0: ਮਜੇਰੂ
5: ਜਿਹੜਾ ਉਹਨਾਂ ਨੇ ਦੱਸਿਆ ਸੀ ਵੀਰ ਜੀ ਨੇ ਉਹ ਵਿਚਕਾਰ ਹੁੰਦਾ ਸਹੀ ਗੱਲ ਆ ਦੋਨਾਂ ਦੋ ਗੋਲ ਜਿਹੜੇ ਵੱਡੇ ਚੱਕਰ ਹੁੰਦੇ ਨਾ ਵਿਚਾਲੇ ਹੁੰਦਾ ਅਸਲ ਚ ਕੀ ਹੁੰਦਾ ਹੈ
0: ਜੀ
5: ਇਹ ਚਰਖੇ ਦੀ ਗਰਦਨ ਹੁੰਦੀ ਹੈ
0: ਅੱਛਾ ਅੱਛਾ ਅੱਛਾ ਕਿਆ ਬਾਤ
5: ਜਿਵੇਂ ਬੰਦੇ ਦੀ ਗਰਦਨ ਹੈ ਨਾ ਇਹ ਵਿਚਕਾਰ ਇੱਕ ਨਾ ਗੋਲ ਗਰਦਨ ਵਾਂਗੂ ਜਿਵੇਂ ਆਪਣੇ ਸਿਰ ਤੇ ਧੜ ਦੇ ਵਿਚਾਲੇ ਗਰਦਨ ਨੀ ਹੈਗੀ
0: ਬਿਲਕੁਲ ਸਹੀ
5: ਇਸ ਤਰ੍ਹਾਂ ਦਾ ਇੱਕ ਗੋਲ ਹੁੰਦਾ ਉਹਨੂੰ ਮਝੇਰੂ ਬੋਲਦੇ ਜਿਵੇਂ ਉਹਨਾਂ ਨੇ ਦੱਸਿਆ ਉਹਨਾਂ ਨੇ ਬਿਲਕੁਲ ਸਹੀ ਦੱਸਿਆ ਪਰ ਥੋੜਾ ਜਿਹਾ ਮੈਂ ਹੋਰ ਕਲੀਅਰ ਕਰ ਦਿੰਦਾ ਵੀ ਇਹਨੂੰ ਗਰਦਨ ਜਮਾ ਮਤਲਬ ਇਹਦੇ ਬਿਨਾ ਕੱਖ ਹੀ ਨੀ ਹੈ
0: ਬਿਲਕੁਲ ਬਿਲਕੁਲ ਬਿਲਕੁਲ
5: ਤੇ ਬਾਕੀ ਬਹੁਤ ਸਾਰੀਆਂ ਚੀਜ਼ਾਂ ਨੇ ਇੱਕ ਹੋਰ ਵੀ ਹੈ ਚਰਖੇ ਨਾਲ ਸੰਬੰਧਿਤ ਵੀ ਜਦੋਂ ਕੜਾ ਜਦੋਂ ਜਿਹੜਾ ਤਕੜਾ ਨਾ ਇਹ ਬੀਬੀਆਂ ਤੋਂ ਕਿਤੇ ਬਿੰਗਾ ਹੋ ਜੇ
0: ਜੀ
5: ਤੇ ਤੰਦ ਤੰਦ ਟੁੱਟਣ ਲੱਗ ਜਾਂਦੀ ਹੈ
0: ਬਿਲਕੁਲ
5: ਫਿਰ ਉਹਨੂੰ ਸਿੱਧਾ ਕਰਨ ਦਾ ਦੇਸੀ ਤਰੀਕਾ ਵੀ ਹੈਗਾ ਉਹ ਮੈਂ ਦੱਸ ਹੀ ਦਿੰਦਾ ਚਲੋ ਹੁਣ ਆਪਾਂ ਕਾਹਨੂੰ ਸਵਾਲ ਪਾਉਣੇ
2: ਵਾਲੇ ਨੂੰ ਸਿੱਧਾ ਹੋਵੇ ਨਾ ਬਾਜ ਹਠੋਲੀਏ ਨੀ
0: ਬਿਲਕੁਲ
5: ਕਿਆ ਬਾਤ ਆ ਉਹ ਛਿੱਤਰ ਨਾਲ ਸਿੱਧਾ ਕਰਨਾ
0: ਛਿੱਤਰ ਨਾਲ
5: ਕਿਆ ਬਾਤ ਆ
2: ਚੱਕਰ ਹੁੰਦੇ ਨੇ ਨਾ ਚਰਖੇ ਦੇ ਜਿਹੜੇ ਵੱਡੇ ਚੱਕਰ ਨੇ ਦੋ ਜੋੜ ਕੇ ਜਿਹੜੇ ਉਹਨਾਂ ਨੂੰ ਫਿਰ ਨਾਲ ਜੋੜੇ ਜਾਂਦਾ ਹੈ ਉਹਨਾਂ ਚੱਕਰਾਂ ਜਿਹੜਾ ਨਾ ਉਹ ਮਧਾਣੀ ਟੈਪ ਦੇ ਉਹਦੇ ਉੱਤੇ ਬਣੇ ਹੁੰਦੇ ਨੇ ਦੋ ਲੱਕੜਾਂ ਲੱਗ ਕੇ ਤੇ ਫਿਰ ਕੱਟਾਂ ਜਿਹੀਆਂ ਲੱਗੀਆਂ ਹੁੰਦੀਆਂ ਉਹਨਾਂ ਦੇ ਕੀ ਨਾਂ ਨੇ
0: ਡਿਜ਼ਾਈਨ ਬਣਾਇਆ ਹੁੰਦਾ ਜਿਹੜਾ ਬਾਹਰ
5: ਫਰ ਹੁੰਦੇ
0: ਉਹ ਕਈ ਵਾਰੀ ਵੈਸੇ ਨਾ ਵੱਖਰੇ ਵੱਖਰੇ ਇਲਾਕੇ ਦੇ ਵਿੱਚ ਨਾਮ ਨਾਲ
5: ਮਝੇਰੂ ਦਾ ਨਾ ਮਝੇਰੂ ਹੋਰ ਕਿਸੇ ਚੀਜ਼ ਦਾ ਨਾਮ ਨੀ ਕੋਈ ਵੱਖਰੇ ਇਲਾਕੇ ਚ ਨਾਮ ਨੀ ਮਝੇਰੂ ਇੱਕੋ ਹੀ ਹੁੰਦਾ ਔਰ ਇੱਕ ਫਿਰ ਗਾਣਾ ਲਾ ਦਿਓ ਮਾਮਾ ਸਦੀਕ ਦਾ
0: ਕਿਹੜਾ ਅੱਜ ਚਰਖੇ ਵਾਲੇ ਅਸੀਂ ਲਾਏ ਗਾਣੇ ਤੇ ਦੋ ਚਾਰ ਕੁ ਮਾਮਾ ਸਦੀਕ ਦਾ ਤੁਸੀਂ ਸੁਣ
5: ਚਰਖੇ ਚਰਖੀ ਚਰਖੀ ਰੰਗੀਨ ਦਰਵਾਜੇ ਵਿੱਚ ਡਾ ਕੇ ਲੰਮੇ ਲੰਮੇ ਪਾਵੇ ਵੱਲੋਂ ਤੰਦ ਨੀ
0: ਚਰਖੀ ਰੰਗੀਨ ਚਰਖੀ ਰੰਗੀਨ ਨਾਲ ਆ ਜਾਊਗਾ
5: ਆਜੂਗਾ ਜੀ ਪੱਕਾ ਮਹਾਂਮੰਤਰੀ।
0: ਚਲੋ ਹੁਣੇ ਆਪਾਂ ਦੇਖਦੇ ਹਾਂ। ਥੈਂਕ ਯੂ ਥੈਂਕ ਯੂ ਥੈਂਕ ਯੂ।
5: ਠੀਕ ਹੈ ਓਕੇ।
0: ਲਓ ਜੀ ਹੁਸਨੈਨ ਜੀ, ਪਹਿਲਾਂ ਤੁਸੀਂ ਕੁਝ ਚਰਖੇ ਦੇ ਬਾਰੇ ਕੋਈ ਦੋ ਚਾਰ ਲਾਈਨਾਂ ਸਾਡੇ ਸਰੋਤਿਆਂ ਦੇ ਨਾਲ ਸ਼ੇਅਰ ਕਰਨਾ ਚਾਹੋ
2: ਤੇ। ਮੇਰਾ ਆਪਣਾ ਲਿਖਿਆ ਕਲਾਮ ਹੈ, ਕਾਫੀ ਲੰਬਾ।
0: ਆਉਂਦੇ ਆਉਂਦੇ ਫਿਰ ਟਾਈਮ ਸਾਡੇ ਕੋਲੇ
2: ਉਹਦਾ ਨਾ, ਫਿਰ ਮੈਂ ਦੋ ਸ਼ੇਅਰ ਸੁਣਾਵਾਂਗਾ
0: ਜਾਵੇ ਕਿਤੇ। ਹੈ
2: ਕੱਚੀ ਤੰਦ ਹਾਂ ਪੱਕੀ ਆਪ ਬਣਾ ਸਾਈਆਂ, ਕੱਚੀ ਤੰਦ ਹਾਂ ਪੱਕੀ ਆਪ ਬਣਾ ਸਾਈਆਂ।

0: ਟੁੱਟਣਾ ਮੈਂ ਜਾਵਾਂ ਕਰਮ ਕਮਾ ਸਾਈਆਂ।
1: ਵਾਹ ਵਾਹ ਵਾਹ ਵਾਹ ਹੁਸਨੈਣ ਜੀ, ਵਾਹ ਕਮਾਲ, ਤੁਸੀਂ ਤੇ ਕਮਾਲ ਕਰ ਦਿੰਦੇ ਹੋ। ਤੁਸੀਂ ਜਿਹੜਾ ਵੀ ਵਿਸ਼ਾ ਹੋਏ ਉਹਦਾ ਨਾਂ ਕੋਈ ਕੱਢ ਲੈਂਦੇ ਹੋ, ਤੁਹਾਡਾ ਵੀ ਕਿੱਡਾ ਕੁ ਗ੍ਰੰਥ ਤੁਹਾਡੇ ਕੋਲ ਭਰਿਆ ਹੋਇਆ, ਸਾਰੀਆਂ ਚੀਜ਼ਾਂ ਤੁਸੀਂ ਲੱਭ ਲੈਂਦੇ ਹੋ। ਸੋ ਇੱਕ ਇਹ ਵੀ ਚੀਜ਼ ਮੈਂ ਪੁੱਛਿਆ ਸੀ ਕਿ ਜਿਹੜਾ ਨਿਮਕਤਾਂ ਪ੍ਰੀਤਾਂ ਨਾਲ ਚਰਖਾ, ਚੰਨਣ ਦਾ ਗਾਣੇ ਦੇ ਵਿੱਚ ਉਹ ਚੰਨਣ ਦਾ ਬੋਲਦੀ ਹੈ, ਤੇ ਲੇਕਿਨ ਇਹ ਚੰਨਣ ਹੈ ਕਿ ਚੰਦਨ ਲੱਕੜ ਹੈ, ਇਹ ਮੇਰੇ ਦਿਮਾਗ ਦੇ ਵਿੱਚ ਆਈ ਨਹੀਂ। ਮੈਂ ਕੋਈ ਧਿਆਨ ਸੁਣਿਆ ਤਾਂ ਧਿਆਨ ਨਾਲ ਸੀ, ਚੰਨਣ ਸ਼ਬਦ ਹੀ ਬੋਲਦਾ ਸੀ।
0: ਕਿਤੇ ਚੰਨਣ ਇਹ ਨਾ ਕਿਹਾ ਗਿਆ ਹੋਵੇ ਕਿ ਜਿਹਨੇ ਚਰਖਾ ਦਿੱਤਾ ਉਹਨੂੰ ਕਿਤੇ
1: ਉਹਦਾ ਨਾਂ ਚੰਨਣ ਹੋਵੇ ਕਿਤੇ,
0: ਚੰਨਣ ਨਾਲ ਤਸ਼ਬੀਹ ਦਿੱਤੀ ਗਈ ਹੋਵੇ।
1: ਯਾਰ ਉਹ ਕੋਈ ਕੱਲਾ ਚੰਨਣ ਥੋੜਾ ਚਰਖਾ ਦੇਣ ਵਾਲਾ ਹੁੰਦਾ, ਹੋਰ ਵੀ ਬੜੇ ਦੋਸਤ ਮਿੱਤਰ ਵੱਖਰੇ ਵੱਖਰੇ ਨਾਵਾਂ ਵਾਲੇ ਹੋ ਜਾਂਦੇ ਆ। ਕਿ ਚਲੋ ਇੱਕ ਨਾ ਗਾਣਾ ਤੁਹਾਨੂੰ, ਗਾਣਾ ਮੇਰੇ ਖਿਆਲ ਲਾਸਟ ਤੇ ਹੀ ਸੁਣਾਵਾਂਗੇ, ਗੱਲਾਂ ਬਾਤਾਂ ਦਾ ਆਪਾਂ ਹੀ ਸਿਲਸਿਲਾ ਰੱਖਦੇ ਹਾਂ, ਤੇ ਇੱਕ ਥੋੜਾ ਜਿਹਾ ਹੋਰ ਮੈਸੇਜ ਅਸੀਂ ਦੇ ਲਈਏ, ਤੇ ਉਸ ਤੋਂ ਬਾਅਦ ਫਿਰ ਪ੍ਰੋਗਰਾਮ ਨੂੰ ਅੱਗੇ ਲੈ ਕੇ ਚੱਲਾਂਗੇ। ਸੋ ਸਾਡੇ ਇੱਕ ਹੈ ਜੀ ਅਮਾਇਰਾ ਅਕੈਡਮੀ ਬਿਊਟੀ ਦੀ ਦੁਨੀਆ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਆ ਬੀਬੀਆਂ ਭੈਣਾਂ ਨੇ, ਕੋਈ ਟ੍ਰੀਟਮੈਂਟ ਲੈਣਾ ਹੋ ਹੇਅਰ ਦਾ ਜਾਂ ਕੋਈ ਹੋਰ ਬਿਊਟੀ ਦਾ ਟ੍ਰੀਟਮੈਂਟ ਲੈਣਾ ਹੋਵੇ ਤਾਂ ਨਾਮ ਯਾਦ ਰੱਖੋ ਅਮਾਇਰਾ ਅਕੈਡਮੀ ਹੇਅਰ ਐਂਡ ਅਸਥੈਟਿਕਸ। ਫੋਨ ਨੰਬਰ 905-399-1810। ਤੁਸੀਂ ਕੋਈ ਡਿਪਲੋਮਾ ਕਰਨਾ ਹੋਵੇ, ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਅਸਥੈਟਿਕ ਡਿਪਲੋਮਾ, ਤੁਸੀਂ ਇਹਨਾਂ ਤੋਂ ਕੋਈ ਜਾਣਕਾਰੀ ਲੈਣੀ ਹੋਵੇ, ਅਮਾਇਰਾ ਅਕੈਡਮੀ ਹੇਅਰ ਐਂਡ ਅਸਥੈਟਿਕਸ 905-399-1810 ਨੰਬਰ ਹੈ। ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਇੰਦਰ ਅਰੋੜਾ, ਰੀਅਲ ਅਸਟੇਟ ਦੇ ਵਿੱਚ ਬਹੁਤ ਲੰਬਾ ਤਜਰਬਾ ਰੱਖਣ ਵਾਲੇ, ਤੁਸੀਂ ਕੋਈ ਵੀ ਪ੍ਰੋਪਰਟੀ ਦੀ ਤਲਾਸ਼ ਦੇ ਵਿੱਚ ਹੋ, ਚਾਹੇ ਉਹ ਗੈਸ ਸਟੇਸ਼ਨ ਹੈ, ਚਾਹੇ ਉਹ ਗਰੋਸਰੀ ਸਟੋਰ ਹੈ, ਚਾਹੇ ਕੋਈ ਪੀਜ਼ਾ ਸਟੋਰ ਹੈ, ਚਾਹੇ ਕੋਈ ਆਫਿਸ ਚਾਹੀਦਾ ਤੁਹਾਨੂੰ ਕਿਸੇ ਪਲਾਜ਼ਾ ਦੇ ਵਿੱਚ, ਕੋਈ ਟਰੱਕ ਯਾਰਡ ਦੀ ਜ਼ਰੂਰਤ ਹੈ, ਤਾਂ ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ। ਕੋਈ ਮਕਾਨ ਇੱਕ ਇਹਨਾਂ ਨੇ ਲਿਸਟ ਕੀਤਾ ਹੋਇਆ ਬੜਾ ਖੂਬਸੂਰਤ, ਹੋਰ ਵੀ ਬਹੁਤ ਪ੍ਰੋਪਰਟੀਆਂ ਨੇ, ਲੇਕਿਨ ਮੇਰੇ ਮੁਤਾਬਕ ਇਹ ਬਹੁਤ ਇੱਕ ਅੱਛੀ ਪ੍ਰੋਪਰਟੀ ਮੌਕੇ ਤੇ ਹੈ, ਕੁਈਨ ਐਂਡ ਗੋਰਵੇ ਦੀ ਇੰਟਰਸੈਕਸ਼ਨ ਦੇ ਉੱਪਰ, 1.3 ਬਿਲੀਅਨ ਦੇ ਆਸ ਪਾਸ ਤੁਹਾਡਾ ਹੋ ਸਕਦਾ ਹੈ, 3100 ਸਕੇਅਰ ਫੁੱਟ ਤੋਂ ਪਲੱਸ ਜਗ੍ਹਾ ਇਸਦੀ, ਬੇਸਮੈਂਟ ਲੀਗਲ ਕੰਪਲੀਟ ਬਣੀ ਹੋਈ ਹੈ। ਕੋਈ ਜਾਣਕਾਰੀ ਲੈਣੀ ਹੋਏ, ਵਿਜ਼ਿਟ ਕਰਨਾ ਹੋਏ, ਇਹਦੇ ਬਾਰੇ ਕੋਈ ਇਨਫੋਰਮੇਸ਼ਨ ਲੈਣੀ ਹੋਏ, ਇੰਦਰ ਅਰੋੜਾ ਨੂੰ ਸੰਪਰਕ ਕਰ ਸਕਦੇ ਹੋ 416-525-7400 4165-25740 ਦੇ ਉੱਪਰ ਤੁਸੀਂ ਗੱਲ ਕਰ ਸਕਦੇ
0: ਹੋ। ਅਰੋੜਾ ਸਾਹਿਬ, ਮੁਖਤਲਫ ਇਲਾਕਿਆਂ ਚ ਨਾ ਮੈਂ ਸੁਣਿਆ ਚੰਦਨ ਦੀ ਲੱਕੜ ਨੂੰ ਚੰਨਣ ਦੀ ਲੱਕੜ ਵੀ ਬਾਅਦ ਲੋਕ ਆਉਂਦੇ ਨੇ, ਮੇਰਾ ਖਿਆਲ
1: ਇਹ ਬਿਲਕੁਲ ਸਹੀ ਗੱਲ ਤੁਹਾਡੀ, ਇਹ ਹੀ ਹੋ ਸਕਦਾ ਹੈ ਕਿ ਚੰਦਨ ਦੀ ਲੱਕੜ ਨੂੰ, ਕਿਉਂਕਿ ਪੁਰਾਣੇ ਪਿੰਡਾਂ ਦੇ ਵਿੱਚ ਲੋਕ, ਫਿਰ ਦੂਸਰੀ ਗੱਲ ਕਿ ਜੋ ਲੋਕਾਂ ਦੀ ਜ਼ੁਬਾਨ ਤੇ ਜਿਹੜਾ ਲਫ਼ਜ਼ ਚੜ ਜਾਏ ਨਾ ਉਹਦੇ ਵਿੱਚ ਤੁਸੀਂ ਤਬਦੀਲੀ ਨਹੀਂ ਕਰ ਸਕਦੇ।
0: ਮੈਂ ਕਈਆਂ ਦੋਸਤਾਂ ਕੋਲ ਸੁਣਿਆ ਚੰਨਨ ਦੀ ਲੱਕੜ
1: ਨਹੀਂ, ਇੱਕ ਚੀਜ਼ ਜਿਹੜਾ ਲੋਕਾਂ ਦੀ ਜ਼ੁਬਾਨ ਹੈ ਨਾ, ਇਹ ਜਿਹੜੀ ਕਸਵੱਟੀ ਹੈ ਨਾ ਐਡੀ ਵੱਡੀ, ਇਹਦੇ ਉੱਪਰ ਜਿਹੜੀ ਚੀਜ਼ ਜਿਹੜਾ ਲਫ਼ਜ਼ ਚੜ ਗਿਆ ਨਾ ਉਹਨੂੰ ਤੁਸੀਂ ਉਤਾਰ ਨਹੀਂ ਸਕਦੇ, ਚਾਹੇ ਉਹ ਗ੍ਰਾਮੈਟੀਕਲੀ ਬੋਲਣ ਦੇ ਵਿੱਚ ਗਲਤ ਹੋਵੇ, ਠੀਕ ਹੋਵੇ। ਇੱਕ ਮੈਂ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦਿੰਨਾ ਕਿ ਸਕੂਲ ਸ਼ਬਦ ਹੈ ਸਾਡੇ ਕੋਲ, ਸਕੂਲ ਸ਼ਬਦ ਹੈ ਅੰਗਰੇਜ਼ੀ ਦਾ, ਪੰਜਾਬੀ ਦੇ ਵਿੱਚ ਇਹਦੀ ਕੋਈ ਟ੍ਰਾਂਸਲੇਸ਼ਨ ਹੀ ਨਹੀਂ ਹੈਗੀ। ਕਿਸੇ ਦੋਸਤ ਮਿੱਤਰ ਨੂੰ ਜੇ ਪਤਾ ਹੋਵੇ ਪੰਜਾਬੀ ਦੇ ਵਿੱਚ ਸਕੂਲ ਨੂੰ ਕੀ ਕਹਿੰਦੇ ਹੈ, ਤੇ ਮੈਨੂੰ ਬੜੀ ਖੁਸ਼ੀ ਹੋ ਸੁਣ ਕੇ। ਔਰ ਹੈ ਕਿ ਸਹੀ ਹੈ ਕਿ ਪੰਜਾਬੀ ਚ ਸਕੂਲ ਵਾਸਤੇ ਕੋਈ ਲਫ਼ਜ਼ ਹੀ ਨਹੀਂ ਹੈਗਾ। ਸਕੂਲ ਸ਼ਬਦ ਜਿਹੜਾ ਨਾ ਉਹ ਅੰਗਰੇਜ਼ੀ ਦਾ ਨਹੀਂ ਲੱਗਦਾ, ਹੁਣ ਸਾਨੂੰ ਪੰਜਾਬੀ ਦਾ ਸ਼ਬਦ ਲੱਗਦਾ। ਸੋ ਕਿਉਂ? ਕਿਉਂਕਿ ਲੋਕਾਂ ਦੀ ਜ਼ੁਬਾਨ ਨੇ ਉਹਨੂੰ ਐਕਸੈਪਟ ਇਹ ਸਾਥ ਤੱਕ ਕਰ ਲਿਆ ਕਿ ਉਹ ਜਿਹੜਾ ਨਾ ਉਹ ਅੰਗਰੇਜ਼ੀ ਦਾ ਸ਼ਬਦ ਲੱਗਦਾ ਹੀ ਨਹੀਂ। ਔਰ ਇਹ ਦੂਸਰੀਆਂ ਭਾਸ਼ਾਵਾਂ ਦੇ ਸ਼ਬਦਾਂ ਨੂੰ ਲੈ ਕੇ ਆਪਣੇ ਵਿੱਚ ਜਜ਼ਬ ਕਰ ਲੈਣਾ, ਇਹ ਕਿਸੇ ਭਾਸ਼ਾ ਦੀ ਕੁਆਲਿਟੀ ਹੁੰਦੀ ਹੈ, ਗੁਣ ਹੁੰਦਾ ਉਹਦਾ। ਉਹਦਾ ਔਗਣ ਨਹੀਂ ਹੁੰਦਾ ਕਿ ਦੂਸਰੀਆਂ ਭਾਸ਼ਾਵਾਂ ਦੇ ਸ਼ਬਦਾਂ ਨੂੰ ਲੈ ਕੇ ਤੁਸੀਂ ਉਹਨਾਂ ਨੂੰ ਸਮਝੋ ਕਿ ਦੂਸਰੀਆਂ ਭਾਸ਼ਾਵਾਂ ਦੇ ਅਸੀਂ ਬੋਲਣੇ ਨਹੀਂ ਹੈ। ਇਹ ਬਹੁਤ ਵਧੀਆ ਚੀਜ਼ ਹੈ ਕਿ ਹੋਰ ਵੀ ਬਹੁਤ ਸਾਰੇ ਸਾਡੇ ਪੰਜਾਬੀ 'ਚ ਐਸੇ ਸ਼ਬਦ ਨੇ ਜਿਹੜੀਆਂ ਦੂਸਰੀਆਂ ਭਾਸ਼ਾਵਾਂ ਦੇ ਨੇ, ਲੇਕਿਨ ਅਸੀਂ ਉਹਨਾਂ ਨੂੰ ਜ਼ਰੂਰਤ ਹੀ ਨਹੀਂ ਸਮਝੀ ਉਹਨਾਂ ਦਾ ਕੋਈ ਮੀਨਿੰਗ ਲੈਣ ਦੀ। ਸਾਡੇ ਭੈਣ ਜੀ ਦੁਬਾਰਾ ਗਾਏ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ।
2: ਹਾਂਜੀ ਬੇਟੇ, ਪਾਠਸ਼ਾਲਾ ਹੁੰਦੀ ਇੱਕ,
1: ਪਾਠਸ਼ਾਲਾ ਹਿੰਦੀ ਦਾ ਲਫ਼ਜ਼ ਹੈ ਜੀ।
2: ਹਾਂਜੀ, ਹਿੰਦੀ ਦਾ, ਤੇ ਮਦਰਸਾ,
1: ਮਦਰਸਾ ਉਰਦੂ ਦਾ ਹੈ,
2: ਉਰਦੂ ਦਾ। ਹਾਂਜੀ
1: ਜੀ, ਪੰਜਾਬੀ ਦੇ ਵਿੱਚ ਸਕੂਲ ਹੀ ਬੋਲਦੇ ਹਾਂ ਅਸੀਂ, ਵਿਦਿਆਲਿਆ ਵੀ ਜਿਹੜਾ ਹਿੰਦੀ ਦਾ,
2: ਵਿਦਿਆਲਿਆ ਵੀ ਹਿੰਦੀ ਦਾ।
1: ਜੀ ਜੀ ਜੀ,
2: ਤੇ ਵਿਦਿਆ ਕੇਂਦਰ ਕਹਿੰਦੇ ਹੁੰਦੇ ਆ।
1: ਵਿਦਿਆ ਕੇਂਦਰ, ਚਲੋ ਕੋਈ ਸਕੂਲ ਦਾ ਨਾਮ ਹੈ ਤੇ ਵਿਦਿਆ ਕੇਂਦਰ ਤਾਂ ਹੁਣ ਡੀਓ ਆਫਿਸ ਵੀ ਹੋ ਗਿਆ ਜਾਂ ਕੋਈ ਸੀਓ ਆਫਿਸ ਵੀ ਹੋ ਗਿਆ, ਉਹ ਵੀ ਜਿਹੜੇ ਵੱਖਰੇ ਵੱਖਰੇ ਹੋ ਜਾਣਗੇ ਕੋਈ। ਹਾਂ, ਪਾਠਸ਼ਾਲਾ ਹਿੰਦੀ ਦਾ ਲਫ਼ਜ਼ ਹੈ ਜੀ, ਪਾਠਸ਼ਾਲਾ ਹਿੰਦੀ ਚ ਵਰਤਦੇ ਅਸੀਂ। ਚਲੋ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਪਾਠਸ਼ਾਲਾ ਕਹਿਣ ਲੱਗੀ ਸੀ। ਹਾਂ, ਨਹੀਂ, ਪਾਠਸ਼ਾਲਾ ਵੀ ਪੰਜਾਬੀ ਦਾ ਲਫ਼ਜ਼ ਨਹੀਂ ਹੈ। ਤੇ ਚਲੋ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਥੈਂਕ ਯੂ ਥੈਂਕ ਯੂ ਥੈਂਕ ਯੂ। ਸੋ ਦੋਸਤੋ ਸਾਡੇ ਪ੍ਰੋਗਰਾਮ ਦਾ ਟਾਈਮ ਜਿਹੜਾ 3-4 ਮਿੰਟ ਬਾਕੀ ਹੈ, ਤੁਸੀਂ ਕੋਈ ਗੱਲਬਾਤ ਕਰਨੀ ਹੋਵੇ ਤਾਂ ਜ਼ਰੂਰ ਸਾਡੇ ਨਾਲ ਸ਼ੇਅਰ ਕਰੋ। ਤੇ ਹੁਸਨੈਨ ਜੀ ਤੁਸੀਂ ਕੁਝ ਕਹਿਣਾ ਚਾਹੋਗੇ ਕਿ ਨੀ ਮੈਂ ਕੱਤਾਂ ਪ੍ਰੀਤਾਂ ਨਾਲ ਚਰਖਾ ਚੰਨਣ ਦਾ, ਜਿੱਥੇ ਤੇਰਾ ਹਲ ਵਗਦਾ ਉੱਥੇ ਲੈ ਚੱਲ ਚਰਖਾ ਮੇਰਾ। ਇਹ ਵੀ ਇੱਕ ਗਾਣਾ ਬੜਾ ਚੱਲਦਾ ਹੁੰਦਾ ਸੀ, ਜਿੱਥੇ ਤੇਰਾ ਹਲ ਵਗਦਾ ਉੱਥੇ ਲੈ ਚੱਲ ਚਰਖਾ ਮੇਰਾ, ਕਿਉਂਕਿ ਉਸ ਵੇਲੇ ਪਤੀਆਂ ਦੀ ਇੰਤਜ਼ਾਰ ਹੁੰਦੀ ਸੀ, ਪਤਨੀਆਂ ਨੂੰ ਉਹ ਘਰਾਂ ਦੇ ਵਿੱਚ ਰੁੱਝੀਆਂ ਰਹਿੰਦੀਆਂ ਸੀ, ਤੇ ਉਹ ਉਹਨੂੰ ਤਾਨਾ ਮਿਹਣਾ ਮਾਰਦੀ ਹੈ ਕਿ ਭਾਈ ਜਿੱਥੇ ਤੇਰਾ ਹਲ ਚੱਲਦਾ ਨਾ ਉੱਥੇ ਲੈ ਚੱਲ ਚਰਖਾ ਮੇਰਾ। ਢੀਂਡਸਾ ਸਾਹਿਬ ਆਏ ਨੇ ਦੁਬਾਰਾ, ਹਾਂਜੀ
3: ਬਸ ਸਾਹਿਬ ਜੇ ਪੂਰਾ ਗਾਣਾ ਸੁਣਾਂਗੇ ਨਾ ਇਹ ਚ ਪਤਾ ਲੱਗ ਜਾਂਦਾ, ਉਹ ਕਦੇ ਕਹਿੰਦੀ ਆ ਮਾਂ ਮੇਰੀ ਨੇ ਚਰਖਾ ਦਿੱਤਾ ਨਾ ਤਾਂ ਕਿਸੇ ਚੰਨੂ ਨੇ ਦਿੱਤਾ ਉਹਨੂੰ, ਕਿਸੇ ਲੁਹਾਰ ਦਾ ਜ਼ਿਕਰ ਵੀ ਕਰਦੀ ਆ ਉਹ ਚ, ਤੇ ਆਪਾਂ ਗਾਣਾ ਸੁਣਾਂਗੇ ਤੇ ਐਕਚੁਅਲੀ ਉਹਨੇ ਚੰਦਨ ਨੂੰ ਹੀ ਕਿਹਾ ਗਿਆ।
1: ਹਾਂ ਚੰਦਨ ਨੂੰ ਮਤਲਬ ਚੰਦਨ ਸ਼ਬਦ ਬੋਲਿਆ ਹੋਇਆ ਮੇਰਾ ਖਿਆਲ ਹੈ।
3: ਮਹਿਕ ਆਉਂਦੀ ਹੈ, ਉਹ ਕਹਿੰਦੀ ਹੈ ਨਾ ਮਾਂ ਮੇਰੀ ਨੇ ਚਰਖਾ ਦਿੱਤਾ
1: ਸਟੇਜ ਵਾਲਾ, ਸਟੇਜ ਵਾਲੇ ਗਾਣੇ ਦੀ ਜਿਹੜੀ ਨਾ ਕੁਆਲਿਟੀ ਇੱਥੇ ਵਧੀਆ ਨਹੀਂ ਆ ਰਹੀ, ਮੈਂ ਚੈੱਕ ਕੀਤੀ ਹੈ।
3: ਕੋਈ ਗੱਲ ਨੀ ਜੀ, ਕੋਈ ਹੋਰ ਲਾ ਦੇ ਜਿਹੜਾ।
1: ਸੋ ਦੋਸਤੋ ਪ੍ਰੋਗਰਾਮ ਦੇ ਰਹਿ ਗਏ ਜੀ ਸਾਡੇ 2 ਮਿੰਟ ਬਾਕੀ, ਤੇ ਤੁਹਾਡੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਹੁਣ ਅਸੀਂ ਮੇਰਾ ਖਿਆਲ ਖਤਮ ਹੋਏਗਾ। ਤੇ ਮਾਸਟਰ ਸਲੀਮ ਦਾ ਇੱਕ ਬਹੁਤ ਖੂਬਸੂਰਤ ਗਾਣਾ ਹੈ ਹੁਸਨੈਨ ਜੀ, ਤੁਸੀਂ ਵੀ ਇੰਜੋਏ ਕਰੋਗੇ, ਕਲਾਸੀਕਲ ਵੀ ਹੈ ਉਹ, ਲਾਈਟ ਵੀ ਗਾਉਂਦਾ ਤੇ ਬਹੁਤ ਬਾਕਮਾਲ ਸਿੰਗਰ ਹੈ, ਪਿੱਛੇ ਜੇ ਇੱਥੇ ਗਾ ਕੇ ਵੀ ਗਿਆ। ਤੇ ਹੁਣ ਆਪਾਂ ਮਿਲਾਂਗੇ ਦੋਸਤਾਂ ਮਿੱਤਰਾਂ ਦੇ ਨਾਲ ਕੱਲ ਨੂੰ, ਕੱਲ ਫਿਰ ਮੇਰਾ ਖਿਆਲ ਹੈ ਵੀਰਵਾਰ ਦਾ ਦਿਨ ਹੋ ਜਾਣਾ, ਕਿਸੇ ਹੋਰ ਵਿਸ਼ੇ ਤੇ ਗੱਲਬਾਤ ਕਰਾਂਗੇ ਤੇ ਨਵੇਂ ਵਿਸ਼ੇ ਤੇ ਕਰਾਂਗੇ, ਤੇ ਦੋਸਤ ਮਿੱਤਰ ਸਾਨੂੰ ਬਹੁਤ ਰਿਸਪੋਂਡ ਕਰਦੇ। ਤੇ ਤਦ ਤੱਕ ਦੇ ਲਈ ਖੁਸ਼ ਰਹੋ, ਆਬਾਦ ਰਹੋ ਤੇ ਜ਼ਿੰਦਾਬਾਦ ਰਹੋ, ਤੇ ਜਾਂਦੇ ਜਾਂਦੇ ਸੁਣੋ ਇਹ ਖੂਬਸੂਰਤ ਜਿਹੜਾ ਗਾਣਾ।

0: 530 CHLO AM, serving Brampton, Mississauga, Toronto, the GTA, and the world at am530.ca.
1: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
2: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
2: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
2: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
2: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ.
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ. ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ. ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ. ਕੰਟੈਕਟ ਅਸ ਐਟ bridgemohan.com.
5: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ. ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ. ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ. ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ. ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ. ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ. ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ. ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ. ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ. ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ. ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumea.io, 289-982-9597, 289-982-9597. SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ. ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ. ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ. ਅੱਜ ਹੀ ਕਾਲ ਕਰੋ 437-655-1984, 437-655-1984. ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557.
6: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ. ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ.
7: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ. ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000.
5: ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ. ਟੈਕ ਸਪਿਰਿਟ 905-621-4100. ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ. ਟੈਕ ਸਪਿਰਿਟ 905-621-4100, 905-621-4100, 901-4100 ਤੇ ਫੋਨ ਜ਼ਰੂਰ ਕਰੋ.

0: ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ, ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ ਸੱਤੇ ਦੇ ਦਿਨ ਖੁੱਲੇ ਨੇ 11 to 8, 905-204-1313, 905-204-1313। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ।
1: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਵਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333, 1098 ਪਿੱਟ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ, 905-799-0333।
2: Get ready! GTA

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045015 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040 416-477-2040

ਕੀ ਹਾਲ ਚਾਲ ਨੇ ਸਭ ਦੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ, ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ, ਮੁਲਾਕਾਤ, ਇੱਕ ਪਿਆਰੀ ਪਿਆਰੀ ਪਿਆਰੀ ਸ਼ਾਮ ਨੂੰ ਇੰਜੋਏ ਕਰਦੇ ਹਾਂ। ਖੂਬ ਗਰਮੀ ਹੈ, ਵਧੀਆ ਯਾਰ, ਮੈਂ ਤਾਂ ਕਹਿੰਦਾ ਇੱਦਾਂ ਦਾ ਹੀ ਮੌਸਮ ਰਹੇ। ਵਿੰਟਰ ਜਿੰਨਾ ਕਹਿ ਲਓ ਕਿ ਆਪਾਂ ਡਿਲੇ ਕਰ ਸਕਦੇ ਹਾਂ ਕਰੀਏ, ਇੰਜੋਏ ਕਰੋ ਸਮਰ ਦੀ ਧੁੱਪ। ਬਾਹਰ ਨਿਕਲੋ, ਪਿਕਨਿਕ ਤੇ ਜਾਓ, ਵਾਕ ਲਈ ਜਾਓ, ਬਾਈਕਿੰਗ ਕਰਨ ਜਾਓ, ਰਨ ਲਈ ਜਾਓ, ਮੈਂ ਕਹਿੰਦਾ ਖੁੱਲ੍ਹ ਕੇ ਇੰਜੋਏ ਕਰੋ ਕਿ ਨਹੀਂ। ਸੋ ਪ੍ਰੋਗਰਾਮ ਮੈਂ ਪੰਜਾਬੀ ਦਾ ਨਾ, ਅਤੇ ਸਟੂਡੀਓ ਦਾ ਆਪਣਾ ਨੰਬਰ ਹੈ 905-673-33-37।

ਬਸ ਮਿਡ ਵੀਕ ਆ ਗਿਆ ਤੇ ਮਿਡ ਵੀਕ ਬਹੁਤ ਖੂਬਸੂਰਤ ਦਿਨ ਹੁੰਦਾ ਥੋੜੇ ਜਿਹਾ ਇੰਨਾ ਕਹਿ ਕੇ ਦੋ ਦਿਨ ਲੰਘ ਗਏ ਤੇ ਫਿਰ ਅਰਜ਼ਾ ਦਿਨ ਤੇ ਫਿਰ ਕੱਲ ਪਰਸੋਂ ਤੇ ਦੈਟਸ ਇਟ ਵੀਕ ਵਰਕ ਵੀਕ ਦੀ ਇੱਕ ਬਸ ਸਮਾਪਤੀ ਹੋ ਜਾਣੀ ਹੈ ਸੋ ਕਿਵੇਂ ਹੋ ਸਾਰੇ ਠੀਕ ਠਾਕ ਹੋ ਬੱਲੇ ਬੱਲੇ ਇੰਜੋਏ ਕਰ ਰਹੇ ਹੋ ਚੜ੍ਹਦੀ ਕਲਾ ਚੋਂ ਮੇਨ ਗੱਲ ਤਾਂ ਯਾਰ ਇਹ ਹੁੰਦੀ ਹੈ ਚੜ੍ਹਦੀ ਕਲਾ 'ਚ ਰਹੋ ਖੁਸ਼ ਰਹੋ ਹੱਸਦੇ ਰਹੋ ਬਸ ਲਾਈਫ ਲਿਵ ਕਰੋ ਟੂ ਦਾ ਫੁਲੈਸਟ ਪਤਾ ਨਹੀਂ ਰੱਬ ਕਿਹੜਿਆ ਰੰਗਾਂ ਵਿੱਚ ਰਾਜ਼ੀ ਹੈ ਸੋ ਨੈਵਰ ਨੋ ਕਦੋਂ ਕੀ ਹੋ ਜਾਣਾ ਕਿਸ ਵੇਲੇ ਕਿਸ ਮੋੜ ਤੇ ਕਿਹਦੇ ਨਾਲ ਹੋਣਾ ਅੱਜ ਕੱਲ੍ਹ ਤਾਂ ਇਹ ਨਹੀਂ ਪਤਾ ਯਾਰ ਕਿ ਅਗਲੇ ਮਿੰਟ ਸਕਿੰਟ ਦੇ ਵਿੱਚ ਜ਼ਿੰਦਗੀ ਦਾ ਕੀ ਇੱਕ ਮੋੜ ਆਪਾਂ ਮੁੜਨਾ ਸੋ ਇੰਜੋਏ ਕਰੋ ਐਂਡ ਹੈਵ ਅ ਗੁੱਡ ਟਾਈਮ ਅਸੀਂ ਇਸ ਗੁੱਡ ਟਾਈਮ ਨੂੰ ਥੋੜ੍ਹਾ ਹੋਰ ਗੁੱਡ ਬਣਾਉਣ ਦੇ ਲਈ ਥੋੜ੍ਹਾ ਨਾਲ ਜੁੜ ਜਾਂਦੇ ਹਾਂ ਹਮੇਸ਼ਾ ਤੁਹਾਨੂੰ ਪਤਾ ਹੀ ਹੈ ਕਿ ਸਾਡੀ ਤਾਂ ਯਾਰ ਪ੍ਰੋਗਰਾਮ ਦੀ ਇਹੀ ਇੱਕ ਕੋਸ਼ਿਸ਼ ਰਹਿੰਦੀ ਹੈ ਕਿ ਤੁਸੀਂ ਸੁਣੋ ਅਤੇ ਸੁਣ ਕੇ ਸਾਰੇ ਕਹੋ ਕਿ ਵਾਹ ਯਾਰ ਰਵੀ ਤੁਹਾਨੂੰ ਸੁਣ ਕੇ ਸਾਰੀਆਂ ਦਿਨ ਦੀਆਂ ਟੈਨਸ਼ਨਾਂ ਕੰਮ ਦੀਆਂ ਟੈਨਸ਼ਨਾਂ ਫੈਮਿਲੀ ਦੇ ਸਟ੍ਰੈਸਿਸ ਜੋ ਵੀ ਹੈ ਸਾਰਾ ਕੁਛ ਹੈ ਤੁਸੀਂ ਦੂਰ ਕਰ ਦਿੰਦੇ ਹੋ ਸੋ ਇਹੀ ਸਾਡੀ ਟਰਾਈ ਰਹਿੰਦੀ ਹੈ ਕਿਉਂਕਿ ਪਤਾ ਕੀ ਹੈ ਪਤਾ ਨਹੀਂ ਪਹਿਲਾਂ ਨਹੀਂ ਸੀ ਇੰਨਾ ਜ਼ਿਆਦਾ ਇਹ ਪੰਗਾ ਬਟ ਹੁਣ ਫੈਮਿਲੀ ਸਟ੍ਰੈਸਿਸ ਬਹੁਤ ਨੇ ਕਈ ਦੋਸਤਾਂ ਦੀਆਂ ਪ੍ਰੋਬਲਮਸ ਬਹੁਤ ਜ਼ਿਆਦਾ ਨੇ ਸਪੈਲਸਿਸ ਦੀਆਂ ਯਾਨੀ ਕਿ ਹਸਬੈਂਡ ਵਾਈਫ ਦੇ ਰਿਸ਼ਤੇ ਦੇ ਵਿੱਚ ਬਹੁਤ ਸਾਰੇ ਇਸ਼ੂਜ਼ ਨੇ ਥਾਂ ਥਾਂ 'ਤੇ ਜਿਹੜੀ ਵੀ ਤੁਸੀਂ ਚਾਹੇ ਕੋਵਰਕਰਸ ਦੀ ਗੱਲ ਕਰੋ ਕਿਸੇ ਨਾਲ ਕੰਮ 'ਤੇ ਤੁਹਾਡੀ ਕੋਈ ਬਹਿਸ ਹੋ ਗਈ ਤਾਂ ਪੰਗਾ ਐਂਡ ਬਿੱਲ ਬੱਤੀਆਂ ਯੇ ਵੋ ਅੱਜ ਕੱਲ੍ਹ ਖੱਬੇ ਸੱਜੇ ਅੱਗੇ ਪਿੱਛੇ ਟੈਨਸ਼ਨਾਂ ਹੀ ਟੈਨਸ਼ਨਾਂ ਨੇ ਸੋ ਕੋਈ ਨਾ ਯਾਰ ਲਾਈਫ ਹੈ ਅਤੇ ਜ਼ਿੰਦਗੀ 'ਚ ਜਿੰਨਾ ਛੇਤੀ ਨਾ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਅੱਜ ਜਿੰਨਾ ਛੇਤੀ ਤੁਸੀਂ ਰਿਕਵਰ ਕਰ ਸਕਦੇ ਹੋ ਉਨਾ ਹੀ ਤੁਸੀਂ ਜ਼ਿਆਦਾ ਖੁਸ਼ ਰਹੋਗੇ ਠੀਕ ਹੈ ਨਾ ਗੱਲ ਜਿੰਨਾ ਹੁਣ ਦੇਖੋ ਕੋਈ ਵੀ ਤੁਹਾਡੀ ਲਾਈਫ 'ਚ ਕੋਈ ਇਸ਼ੂ ਆਇਆ ਜਿੰਨਾ ਛੇਤੀ ਤੁਸੀਂ ਰੀਸੈਟ ਵਾਲਾ ਬਟਨ ਦੱਬੋਗੇ ਰਿਕਵਰ ਕਰੋਗੇ ਕਹੋਗੇ ਕੋਈ ਨਾ ਯਾਰ ਇਹ ਤਾਂ ਹੋ ਗਿਆ ਹੁਣ ਲੈਟਸ ਮੂਵ ਆਨ ਉਨਾ ਹੀ ਤੁਸੀਂ ਖੁਸ਼ ਰਹੋਗੇ ਹੁਣ ਕਈ ਲੋਕ ਬਸ ਬੈਠੇ ਰਹਿੰਦੇ ਆ ਦੁਖੀ ਹੋਏ ਰਹਿੰਦੇ ਆ ਕਿ ਮੇਰੇ ਨਾਲ ਆਹ ਕਿਉਂ ਹੋ ਗਿਆ ਉਹ ਕਿਉਂ ਹੋ ਗਿਆ ਨਿੱਕੀ ਜਿਹੀ ਗੱਲ ਹੈ ਉਹਨੂੰ ਪਤਾ ਨਹੀਂ ਹਫ਼ਤਾ ਹਫ਼ਤਾ ਮਹੀਨਾ ਮਹੀਨਾ ਲਮਕਾ ਲੈਂਦੇ ਆ ਉਹ ਚੀਜ਼ ਨਹੀਂ ਆਪਾਂ ਕਰਨੀ ਠੀਕ ਹੈ ਸੋ ਪ੍ਰੋਗਰਾਮ ਹੈ ਪੰਜਾਬੀ ਦਾ ਜੀ 2587 ਹੈਲੋ 2587 ਹੈਲੋ ਜੀ ਓਕੇ ਇੱਕ ਸੈਕਿੰਡ ਦਿਓ ਤੁਹਾਡੀ ਆਵਾਜ਼ ਨਹੀਂ ਆ ਰਹੀ ਆਮ ਨੋਟ ਸ਼ੋਰ ਵਾਈ ਮੈਨੂੰ ਬਸ ਅੱਧੇ ਕੁ ਮਿੰਟ ਦਾ ਸਮਾਂ ਦਿਓ ਅਤੇ ਤੁਹਾਡੀ ਆਵਾਜ਼ ਐਨ ਪੂਰੀ ਟੱਲੀ ਅੰਗ ਟਣਕੂਗੀ ਟੈਨਸ਼ਨ ਨਹੀਂ ਲੈਣੀ ਤੁਸੀਂ

ਹੰਬਲ ਹੈ ਤੇ ਇੱਦਾਂ ਦਾ ਮਿਊਜ਼ਿਕ ਬੰਦਾ ਸੁਣ ਲੈਂਦਾ ਤਾਂ ਵੈਸੇ ਯਾਰ ਜੋ ਵੀ ਜ਼ਿੰਦਗੀ ਦੀਆਂ ਸਟ੍ਰੈਸਿਸ ਨੇ ਉਹ ਬੰਦਾ ਭੁੱਲ ਜਾਂਦਾ। ਸੋ ਸਟੂਡੀਓ 'ਚ 9056733337 'ਤੇ ਗੱਲਬਾਤ ਹੋ ਰਹੀ ਹੈ। ਅੱਜ ਤੁਹਾਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਜ਼ਰੂਰ ਦੁਆਬਾ ਟਰੈਵਲ ਦਾ। ਦੁਆਬਾ ਦੁਆਬਾ ਦੁਆਬਾ ਟਰੈਵਲ ਦੀ ਟੀਮ ਦੇ ਨਾਲ ਤੁਸੀਂ ਸੰਪਰਕ ਕਰ ਲਓ। $1,585 ਦੇ ਵਿੱਚ ਟੋਰਾਂਟੋ ਟੂ ਲੁਧਿਆਣਾ ਰਾਊਂਡ ਟ੍ਰਿਪ, ਟੋਰਾਂਟੋ ਟੂ ਲੁਧਿਆਣਾ ਅਤੇ ਰਾਊਂਡ ਟ੍ਰਿਪ ਟਿਕਟ ਹੈ $1,585 ਦੀ। ਦੁਆਬਾ ਟਰੈਵਲ ਨੂੰ ਫੋਨ ਕਰ ਲਓ 9057967800, 9057968800 'ਤੇ ਤੁਸੀਂ ਫੋਨ ਕਰੋ ਅਤੇ ਦੇਖੋ ਪ੍ਰਾਈਸਿਸ ਕਾਫੀ ਤੁਹਾਨੂੰ ਥਾਂ ਥਾਂ 'ਤੇ ਹਾਈ ਮਿਲਣਗੀਆਂ। ਤੁਸੀਂ ਦੁਆਬਾ ਟਰੈਵਲ ਦੇ ਅਮਨ ਅਤੇ ਸੌਰਵ ਨੂੰ ਕਾਲ ਕਰੋਗੇ, ਲੋਵੈਸਟ ਪ੍ਰਾਈਸ ਅਤੇ ਨੰਬਰ ਵਨ ਸਰਵਿਸ, ਸਰਵਿਸ ਇਹਨਾਂ ਦੀ ਕੋਈ ਨਹੀਂ ਬੀਟ ਕਰੇਗਾ ਸਿੱਧੀ ਜੀ ਗੱਲ। ਅਤੇ ਦਿਵਾਲੀ ਦੇ ਮੌਕੇ 'ਤੇ ਵਨ ਵੇ ਫੇਅਰ ਬਹੁਤ ਸਕਦੇ ਆ। ਸੋ ਕੋਈ ਵੀ ਬਜ਼ੁਰਗ ਨੇ ਜਾਂ ਤੁਸੀਂ ਕਹਿੰਦੇ ਕਿ ਦਿਵਾਲੀ 'ਤੇ ਜਾਵਾਂਗੇ ਅਤੇ ਫਿਰ ਰਿਟਰਨ ਟਿਕਟ ਉਦੋਂ ਹੀ ਦੇਖਾਂਗੇ ਜਦੋਂ ਮੁੰਡਾ ਹੋਊਗਾ। ਸੋ ਤੁਸੀਂ ਵਨ ਵੇ ਲੈਣਾ ਦਿਵਾਲੀ ਦੇ ਟਾਈਮ ਦੇ ਉੱਤੇ, ਉਹਦੇ ਲਈ ਵੀ ਬਹੁਤ ਵਧੀਆ ਵਧੀਆ ਰੇਟ ਨੇ। 9057967800, ਦੁਆਬਾ ਟਰੈਵਲ 9057967800 'ਤੇ ਫੋਨ ਕਰ ਲਓ 9057967800, 9057967800। ਐਂਡ ਡਕਟ ਕਲੀਨਿੰਗ ਜਿਨ੍ਹਾਂ ਜਿਨ੍ਹਾਂ ਨੇ ਨਹੀਂ ਕਰਾਈ ਹਜੇ, ਇੰਨੀ ਨਾ ਡਿਲੇ ਕਰਿਆ ਕਰੋ ਯਾਰ। ਡਕਟ ਕਲੀਨ ਟਾਈਮ ਸਿਰ ਕਰਾਉਣੇ ਬਹੁਤ ਜ਼ਰੂਰੀ ਨੇ, ਨਹੀਂ ਤਾਂ ਤੁਹਾਡੇ ਘਰ ਦੇ ਵਿੱਚ ਬਹੁਤ ਸਾਰੀ ਡਸਟ ਮਿੱਟੀ ਘੱਟਾ ਅਤੇ ਤੁਸੀਂ ਫਿਰ ਕਹੋਗੇ ਨਵੀਂ ਯਾਰ ਯੂਨੋ ਬੱਚਿਆਂ ਨੂੰ ਵੀ ਔਖਾ ਸਾਹ ਲੈਣਾ, ਬਜ਼ੁਰਗਾਂ ਨੂੰ ਵੀ ਔਖਾ। ਸੋ ਪਲੀਜ਼ ਆਪਣੀ ਤੁਸੀਂ ਡਕਟ ਕਲੀਨਿੰਗ ਟਾਈਮ ਸਿਰ ਕਰਵਾ ਲਵੋ, ਚੰਗੇ ਰਹੋਗੇ, ਇੰਨਾ ਡਿਲੇ ਨਾ ਕਰਿਆ ਕਰੋ। ਉਹਦੇ ਲਈ 5 Rivers ਡਕਟ ਕਲੀਨਿੰਗ ਵਾਲੇ ਤੁਹਾਡੇ ਲਈ ਹਾਜ਼ਰ ਨੇ। ਨੰਬਰ ਹੈ 4376887750 'ਤੇ ਕਾਲ ਕਰੋ, 4376887750 ਫੋਨ ਨੰਬਰ ਹੈ, 4376887750। 5 Rivers ਡਕਟ ਕਲੀਨਿੰਗ ਦੀ ਟੀਮ ਤੁਹਾਡੇ ਲਈ ਆਲਵੇਜ਼ ਆਲਵੇਜ਼ ਆਲਵੇਜ਼ ਅਵੇਲੇਬਲ।

0: ਅਭੀ ਵਾਰ ਨਹੀਂ ਰੀਸਾਂ ਯਾਰ, ਇਹ ਜਿੰਨੀ ਵਾਰ ਮਰਜ਼ੀ ਸੁਣ ਲਓ ਗਾਣਾ, ਹਰ ਵਾਰ ਨਵਾਂ ਹੀ ਲੱਗਦਾ। ਤੁਹਾਡੀਆਂ ਕੁਝ ਕਾਲਸ ਆ ਰਹੀਆਂ ਸੀ, ਸੋਰੀ ਲੈ ਨਹੀਂ ਪਾਏ, ਹੁਣ ਕਰ ਲਓ ਫੋਨ ਤੇ ਜ਼ਰੂਰ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ। 905-600-7333 ਤੇ 905-673-3337 ਆਪਣਾ ਇੱਕੋ ਇੱਕ ਨੰਬਰ ਹੈ। ਏਰਨ ਮਿਲਸ ਐਕਿਰਾ ਨੂੰ ਸਾਰੇ ਯਾਦ ਰੱਖੋ ਬਈ, ਜੇ ਕਿਸੇ ਨੇ ਵੀ ਗੱਡੀ ਲੈਣੀ ਆ ਏਰਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਤੇ ਕਰਨ ਸ਼ਰਮਾ ਬਾਈ ਜੀ ਨੂੰ ਫੋਨ ਕਰ ਲਓ ਫਟਾਫਟ। ਬੜੀ ਵਧੀਆ ਟੀਮ ਹੈ, ਦੋਨੋਂ ਵੀਰ ਸਾਡੇ ਮੈਨੇਜਰ ਨੇ ਬੜੀ ਕਮਾਲ ਦੀ ਡੀਲਰਸ਼ਿਪ ਤੇ। ਨੰਬਰ ਹੈ 905-828-5800 905-828-5800 ਤੇ ਤੁਸੀਂ ਏਰਨ ਮਿਲਸ ਐਕਿਰਾ ਦੀ ਟੀਮ ਨਾਲ ਸੰਪਰਕ ਕਰ ਲਓ। ਜੇ ਤੁਹਾਡੇ ਕੋਈ ਵੀ ਗੱਡੀ ਦਾ ਕੰਮ ਹੋਣ ਵਾਲਾ, ਊਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ, ਤੁਹਾਡੇ ਇੰਜਨ ਟ੍ਰਾਂਸਮਿਸ਼ਨ ਦਾ ਕੋਈ ਵੀ ਇਸ਼ੂ ਹੈ, ਬ੍ਰੇਕਾਂ ਨਵੀਆਂ ਪੈਣ ਵਾਲੀਆਂ, ਗੱਲ ਕੀ ਗੱਡੀ ਦਾ ਕੋਈ ਵੀ ਪੰਗਾ ਪਿਆ, ਤਾਂ ਰੋਇਲ ਆਟੋ ਸੈਂਟਰ ਅਫੋਰਡੇਬਲ ਰਿਲਾਇਬਲ ਤੇ ਬੜੀ ਓਨੈਸਟ ਸਰਵਿਸ ਸਟੀਲਸ ਅਤੇ ਮੈਲਨੀ ਦੇ ਕੋਰਨਰ ਤੇ 905-799-1478 ਜੀ 4791 ਹੈਲੋ
1: ਪੰਜਾਬੀ
0: ਲਹਿਰਾਂ ਦੀ ਇੱਕ ਤਾਕਤ, ਤੁਹਾਨੂੰ ਆਪਣੇ ਵਿਛੜੇ ਯਾਰਾਂ ਨਾਲ ਅਸੀਂ ਮਿਲਾ ਦੇਈਦਾ। ਸਿਰਫ ਤੁਸੀਂ ਨੀ, ਮੈਨੂੰ ਨਾ ਭਾਜੀ ਬਹੁਤ ਵਾਰ ਕਾਲ ਆਉਂਦੀ ਕਿ ਭਾਜੀ ਸਾਨੂੰ ਫੋਨ ਆਇਆ ਕਿਸੇ ਯਾਰ ਦੋਸਤ ਦਾ, ਕਿਸੇ ਰਿਸ਼ਤੇਦਾਰ ਦਾ, ਕਿ ਅੱਛਾ ਯਾਰ ਤੈਨੂੰ ਨਵੀਂ ਦੇ ਪ੍ਰੋਗਰਾਮ ਤੇ ਅਸੀਂ ਬੋਲਿਆ ਸੀ ਨਾ, ਸੁਣਿਆ ਸੀਗਾ ਸੁਣਿਆ ਕਿਹਾ ਦੇਖਿਆ ਵਧੀਆ, ਤੁਹਾਡੀ ਨਾਲੇ ਮਸ਼ਹੂਰੀ ਹੋ ਗਈ ਹੈ। ਖਬਰਾਂ ਉਸ ਬੰਦੇ ਨੇ ਮੇ ਬੀ ਤੁਹਾਨੂੰ ਫੋਨ ਹੀ ਨੀ ਸੀ ਕਰਨਾ, ਪਤਾ ਨੀ ਕਿੰਨੇ ਕਿੰਨੇ ਸਾਲ ਚ ਨਹੀਂ ਸੁਣਦਾ ਤੁਹਾਡੀ ਆਵਾਜ਼। ਠੀਕ ਹੈ ਠੀਕ ਹੈ, ਅੱਜ ਕੱਲ ਖਾਸ ਖੁਸ ਦਾ ਕੁਛ ਨੀ ਪਤਾ ਲੱਗਦਾ। ਹੋਰ ਸੁਣਾ,
1: ਬਸ ਵਧੀਆ ਵਧੀਆ ਵਧੀਆ ਭਾਜੀ, ਮੈਂ ਕਿਹਾ ਚਲੋ ਬੁਲਾਈਏ, ਪਤਾ ਬੁਲਾਈਏ ਤੁਹਾਨੂੰ।
0: ਸਵੇਰੇ ਕੀ ਗੱਲ ਕਰ ਰਹੇ ਸੀ ਆਪਾਂ?
1: ਸਵੇਰੇ ਭਾਜੀ ਮੇਰੇ ਖਿਆਲ ਜਿੱਦਾਂ ਉਹ ਕਰ ਰਹੇ ਸੀਗੇ ਨਾ ਆਪਣਾ ਪਾਰਕਿੰਗ ਵਾਲੀ ਗੱਲ,
0: ਉਹ ਟਿਕਟ ਦੀ। ਯੈਸ ਯੈਸ ਯੈਸ, ਤੇ ਤੁਹਾਡਾ ਕੀ ਸੀਗਾ ਉਹਦੇ ਉੱਤੇ ਵਿਚਾਰ?
1: ਮੈਂ ਤੇ ਇਹੀ ਕਿਹਾ ਸੀਗਾ ਭਾਜੀ ਵੀ ਮਤਲਬ ਕਿ ਦੇਖੋ $250 ਤੇ ਥੋੜੇ ਜ਼ਿਆਦਾ ਆ, ਬਟ ਯਾ ਵੀ ਗਲਤੀ ਤੇ ਹੈ ਹੀ ਆ
0: ਗਰਾਜ ਨੂੰ ਸਟੋਰੇਜ ਬਣਾਇਆ ਹੋਇਆ ਤੇ ਫਿਰ ਗੱਡੀ ਪਾਰਕ ਨੀ ਹੁੰਦੀ ਹੈ ਉੱਥੇ। ਚਲੋ ਆਪਾਂ ਦੇਖੋ, ਪੰਗਾ ਨਾ ਆਪਣੇ ਲੋਕਾਂ ਦਾ ਇਹ ਹੈ ਕਿ ਆਪਣਾ ਤਾਂ ਸਮਾਨ ਹੀ ਨੀ ਮੁੱਕਦਾ ਯਾਰ, ਚਾਹੇ 5 ਗਰਾਜ ਹੋਣ ਆਪਾਂ ਤਾਂ 5 ਹੀ ਭਰ ਲਾਂਗੇ
1: ਯਾਰ, ਮਤਲਬ ਸਾਰਿਆਂ ਨਾਲ ਹੀ ਆ, ਚਾਹੇ ਅਸੀਂ ਵੀ ਆ ਯਾਰ, ਸਾਡਾ ਵੀ ਗਰਾਜ ਭਰਿਆ ਹੀ ਹੋਇਆ ਹੈ।
0: ਜੋ ਆਪਾਂ ਨਾ ਪਤਾ ਨੀ ਆਪਾਂ ਹਰੇਕ ਚੀਜ਼ ਨੂੰ ਬਹੁਤ ਓਵਰ ਕਰਦੇ ਆ। ਹੁਣ ਮੈਂ ਤੈਨੂੰ ਹਾਸੇ ਵਾਲੀ ਇੱਕ ਗੱਲ ਦੱਸਦਾ, ਅਸੀਂ ਨਾ ਇਸ ਵੀਕਐਂਡ ਤੇ ਅਸੀਂ ਵੈਨਕੂਵਰ ਕਿਸੇ ਵਿਆਹ ਤੇ ਗਏ ਤੇ ਮੈਂ ਦੇਖਿਆ ਮੇਰੇ ਮੋਮ ਪੈਕ ਕਰ ਰਹੇ ਸੀ ਤੇ ਉਹਨਾਂ ਨੇ 2 ਟੈਚੀ ਵੱਡੇ ਭਰ ਲਏ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਮੋਮ ਆਪਾਂ 5 ਦਿਨਾਂ ਲਈ ਚੱਲੇ ਹਾਂ, ਤੁਸੀਂ ਇੰਨਾ ਸਮਾਨ ਕੀ ਕਰਨਾ? ਉਹ ਕਹਿੰਦੇ ਨੇ ਵੀ ਤੈਨੂੰ ਨੀ ਪਤਾ ਸਮਾਨ ਹੋ ਜਾਂਦਾ। ਮੈਂ ਕਿਹਾ ਚਲੋ ਠੀਕ ਹੈ, ਹੁਣ ਆਪਣੇ ਵਰਗੇ ਆਪਾਂ ਨੂੰ ਤਾਂ ਛੋਟਾ ਜਿਹਾ ਕੇਰੀ ਆਨ ਚਾਹੀਦਾ, ਉਹ 'ਚ ਜਿੰਨਾ ਸਮਾਨ ਚਾਹੀਦਾ ਉਨਾ ਪਾਈਦਾ, ਵੱਧ ਕਦੇ ਪਾਈਦਾ ਹੀ ਨਹੀਂ। ਸੋ ਆਪਣੇ ਪੇਰੈਂਟਸ ਹੈ ਜਾਂ ਵੱਡੇ ਨੇ, ਉਹ ਚਾਹੇ ਉਹੀ ਗੱਲ ਮੈਂ ਕੀਤੀ ਕਿ ਘਰਾਂ ਦੇ ਘਰ ਆਪਾਂ ਭਰ ਲਾਂਗੇ, ਜਿੰਨਾ ਬਸ ਜਗ੍ਹਾ ਚਾਹੀਦੀ ਹੁੰਦੀ ਆਪਾਂ ਨੂੰ। ਇੱਕ ਦਿਨ ਲਈ 10-30 ਕਿਲੋ ਕੀ ਕਰਨਾ? ਸੋ ਚਲੋ ਠੀਕ ਹੈ, ਥੈਂਕ ਯੂ ਵੀਰੇ, ਬਹੁਤ ਤੁਹਾਡਾ ਧੰਨਵਾਦ, ਸ਼ੁਕਰੀਆ ਤੁਹਾਡੀ ਕਾਲ ਲਈ। ਪਤਾ ਕੀ, ਆਈ ਡੋਂਟ ਅੰਡਰਸਟੈਂਡ, ਹੁਣ ਮੈਂ ਕਈਆਂ ਨੂੰ ਜਾਣਦਾ, ਉਹ ਯੂਰਪ ਜਾਂਦੇ ਆ 2 ਮਹੀਨੇ ਲਈ, ਤੁਹਾਨੂੰ ਪਤਾ ਕੀ ਲੈ ਕੇ ਜਾਂਦੇ ਆ? ਇੱਕ ਬੈਕਪੈਕ, ਬਸ ਬੈਕਪੈਕ। ਚਲੋ ਉਹ ਹੁੰਦੇ ਵੱਡੇ ਆ, ਪਰ ਉਹਨਾਂ ਚ ਸਮਾਨ ਕੰਡੈਂਸ ਛੋਟਾ ਕਰ ਕਰਕੇ ਪਾਉਂਦੇ ਨੇ, ਆਪਾਂ 23 ਕਿਲੋ ਦੇ ਚੇ ਚਾਹੇ ਆਪਾਂ ਨੂੰ 32-32 ਕਿਲੋ ਵੀ ਮਿਲ ਜਾਵੇ ਉਹਦੇ ਵੀ ਆਪਾਂ ਦੋ ਟੈਚੀ ਨਹੀਂ ਤਿੰਨ ਤਿੰਨ ਭਰਦੇ ਹਾਂ, ਆਈ ਡੋਨਟ ਨੋ ਪਾਉਣਾ ਕੀ ਹੁੰਦਾ। ਤੁਸੀਂ ਪੀ ਐਂਡ ਜੇ ਰੈਨੋਵੇਸ਼ਨ ਦੇ ਪ੍ਰਸ਼ਾਂਤ ਨੂੰ ਫੋਨ ਕਰ ਲਓ, ਤੇ ਤੁਸੀਂ ਅਗਰ ਘਰ ਦੀ ਕੋਈ ਵੀ ਰਿਪੇਅਰ ਹੈ ਨਿੱਕੀ ਮੋਟੀ ਨੋ ਪ੍ਰੋਬਲਮ, ਵਧੀਆ ਕੰਮ ਕਰਦੇ ਨੇ, ਜਾਂ ਤੁਸੀਂ ਕੋਈ ਫਲੋਰਿੰਗ ਟਾਇਲ ਇੰਸਟਾਲ ਕਰਾਉਣੀ ਹੈ, ਬੇਸਮੈਂਟ ਲੀਗਲ ਤਿਆਰ ਕਰਾਉਣੀ ਹੈ, ਵਾਸ਼ਰੂਮ ਰੈਨੋਵੇਟ ਕਰਾਉਣੇ ਆ, ਸੋਲਿਡ ਕੰਮ ਹੈ ਇਹਨਾਂ ਦਾ, ਕੋਈ ਸ਼ੋਰਟਕੱਟ ਨਹੀਂ, ਵਧੀਆ ਕੰਮ ਕਰਦੇ ਆ। ਨੰਬਰ ਹੈ 437-318-0400, ਪ੍ਰਸ਼ਾਂਤ ਪੀ ਐਂਡ ਜੇ ਰੈਨੋਵੇਸ਼ਨ, 437-318-0400, 437-318-0400, ਪੀ ਐਂਡ ਜੇ ਰੈਨੋਵੇਸ਼ਨ ਜੀ। 5511 ਹੈਲੋ 5511 ਜੀ ਜੀ,
2: ਮੈਨੂੰ ਨਾ ਫੋਨ ਚਾਹੀਦਾ ਡੈਕ ਕਲੀਨਰ ਵਾਲਿਆਂ ਦਾ, ਜਿਹੜਾ ਹੌਲੀ ਹੌਲੀ ਬੋਲੂਗੇ।
0: ਹੌਲੀ ਹੌਲੀ ਕੇ ਪੰਜਾਬੀ ਚ ਬੋਲੀਏ ਜਾਂ ਇੰਗਲਿਸ਼ ਦੇ ਵਿੱਚ ਬੋਲੀਏ?
2: ਹਾਂਜੀ ਪੰਜਾਬੀ ਚ ਬੋਲ ਲਓ, ਕੋਈ ਨਹੀਂ।
0: ਠੀਕ ਹੈ, 437
2: 437
0: 688
2: 688 50 50 0 50 0। ਥੈਂਕ ਯੂ ਜੀ,
0: ਇਹਨਾਂ ਨੂੰ ਕਹਿ ਦਿਓ ਕਿ ਨਵੀਂ ਤੋਂ ਨੰਬਰ ਮਿਲਿਆ। ਠੀਕ ਆ,
2: ਹਾਂਜੀ ਹਾਂਜੀ,
0: ਸ਼ੁਕਰੀਆ ਜੀ, ਧੰਨਵਾਦ, ਥੈਂਕ ਯੂ। 2587 ਹੈਲੋ
3: ਨਵੀਂ, ਸਤਿ ਸ਼੍ਰੀ ਅਕਾਲ ਭਾਈ।
0: ਹਾਂਜੀ ਸਤਿ ਸ਼੍ਰੀ ਅਕਾਲ,
3: ਮੇਰਾ 5 ਵਾਰੀ ਫੋਨ ਕੱਟ ਰਿਹਾ, ਪਤਾ ਨਹੀਂ ਟੈਕਨੀਕਲ ਪ੍ਰੋਬਲਮ ਜੀ।
0: ਹਾਂਜੀ ਹਾਂਜੀ,
3: ਤੇਰਾ ਪ੍ਰੋਗਰਾਮ ਬਹੁਤ ਵਧੀਆ, ਮੈਂ ਤੁਹਾਡਾ ਡਾਇਰੈਕਟ ਕਰ ਰਿਹਾ, ਬੰਦਾ ਸ਼ਰਾਬ ਨਹੀਂ ਪੀਣਾ, ਉਵੇਂ ਹੋ ਗਿਆ ਮੈਂ।
0: ਅੱਛਾ, ਬੰਦਾ ਸ਼ਰਾਬ ਪੀ, ਅੱਛਾ ਠੀਕ ਹੈ, ਤੁਹਾਨੂੰ ਐਡਿਕਸ਼ਨ ਹੋ ਗਈ ਹੈ?
3: ਪ੍ਰੋਗਰਾਮ ਦੀ ਪਹਿਲਾਂ ਮੈਂ ਸੁਣਦਾ ਨਹੀਂ ਹੁੰਦਾ ਜੀ।
0: ਚਲੋ ਕੋਈ ਗੱਲ ਨੀ,
3: ਇੱਕ ਗਾਣਾ ਲਾਈ ਤੁਹਾਡੇ ਪਿੰਡ ਦੇ, ਇਹਦੇ ਮੂਹਰੇ ਕੇ ਡੀ ਡੀ ਐਚ ਈ ਲੱਗਦਾ ਪਿੰਡ,
0: ਸਾਡੇ ਪਿੰਡ ਦੇ,
3: ਸਾਡੇ ਨੀ ਉਹਦੇ ਮੂਹਰੇ ਕੇ ਲੱਗਦਾ, ਏ ਡੀ ਡੀ ਐਚ ਈ ਪਿੰਡ ਦੇ, ਮੁਹੱਬਤ ਬਰਾੜ ਦੇ ਗੁਰਲੇਜ ਅਖਤਰ ਦਾ,
0: ਗੁਰਲੇਜ ਅਖਤਰ ਤੇ ਮੁਹੱਬਤ ਬਰਾੜ, ਅੱਛਾ ਠੀਕ ਹੈ, ਅੱਡੇ ਪਿੰਡ ਦੇ, ਠੀਕ ਹੈ, ਕੋਈ ਨਾ ਕੋਈ ਨਾ, ਬਹੁਤ ਸ਼ੁਕਰੀਆ, ਧੰਨਵਾਦ ਤੁਹਾਡਾ। ਸੋ 905-673-3337 ਆਪਣਾ ਨੰਬਰ ਹੈ, ਤੇ ਮੁਹੱਬਤ ਬਰਾੜ ਲਾ ਦਿੰਦੇ ਹਾਂ ਜੀ, ਨੋ ਪ੍ਰੋਬਲਮ, ਚੱਕ ਦਿਆਂਗੇ ਫੱਟੇ। ਸੋ ਇੱਕ ਮੈਂ ਤੁਹਾਨੂੰ ਨਾਲ ਦੀ ਨਾਲ ਮੈਸੇਜ ਦੇਵਾਂ ਰਾਜਵੰਤ ਕੌਰ ਦਾ, ਤੁਹਾਡੇ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਨਹੀਂ ਹੋ ਰਹੀ, ਤੁਹਾਨੂੰ ਟੈਨਸ਼ਨ ਹੈ, ਟੈਨਸ਼ਨ ਨਾ ਲਓ, ਠੀਕ ਹੈ, ਰਾਜਵੰਤ ਨੂੰ ਫੋਨ ਘੁਮਾ ਲਓ, ਇਹ 25 ਤੋਂ ਵੱਧ ਕੰਪਨੀਆਂ ਨਾਲ ਡੀਲ ਕਰਦੇ ਆ, ਤੇ ਤੁਹਾਨੂੰ 30% 30% ਤੱਕ ਦਾ ਡਿਸਕਾਊਂਟ ਲੈ ਕੇ ਦੇਣਗੇ, ਜਦੋਂ ਏਡਾ ਵੱਡਾ ਡਿਸਕਾਊਂਟ ਮਿਲ ਰਿਹਾ ਆਪਾਂ ਨੂੰ ਹੋਰ ਕੀ ਚਾਹੀਦਾ। ਸੋ ਰਾਜਵੰਤ ਕੌਰ ਆਟੋ ਹੋਮ ਕਮਰਸ਼ੀਅਲ ਕੋਈ ਵੀ ਇੰਸ਼ੋਰੈਂਸ, 647-674-4735 2865 ਹਾਂਜੀ ਬਾਈ ਜੀ, ਵਧੀਆ ਜੀ, ਕਿੱਦਾਂ
4: ਬਿਲਕੁਲ ਹਾਂਜੀ, ਇਹ ਨੀ ਆਪਾਂ ਕਹਿੰਦੇ ਵੀ ਹੁਣ ਕਈ ਉਹ ਬਾਈ ਮੈਂ ਗੱਲ ਸੁਣਦਾ ਸੀ, ਕਹਿੰਦੇ ਮਾਮਾ, ਉਹ ਫਿਰ ਮਾਮੇ ਨੇ ਕਹਿੰਦੇ ਪੁਲਿਸ ਅਫਸਰ ਕਹਿਣਾ ਚਾਹੀਦਾ ਸੀ, ਪੁਲਿਸ ਮੈਨ ਹੈ ਨਾ ਜੀ, ਟਿਕਟ ਤਾਂ ਚਲੋ ਜੋ ਗਲਤੀ ਦਿੰਦੇ ਆ, ਪਰ ਫਿਰ ਵੀ ਪੁਲਿਸ ਮੈਨ ਬਹੁਤ ਚੰਗੇ ਆਪਣੇ ਜੀ
0: ਹੁਣ। ਪਰ ਕਈਆਂ ਨੂੰ ਲੱਗਦਾ ਕਿ ਟਿਕਟਾਂ ਚਲੋ ਠੀਕ ਹੈ, ਪਰ ਉਹ ਜ਼ਿਆਦਾ ਪੈਸੇ ਮੰਗਣ ਲੱਗ ਗਏ ਹੁਣ ਆਪਣੇ ਤੋਂ, ਚਲੋ ਕਹਿੰਦੇ ਕਿ $40-50 ਠੀਕ ਹੈ, ਹੁਣ $250-$250 ਜ਼ਿਆਦਾ ਹੈ।
4: ਨਹੀਂ ਜੇ ਹੁਣ ਬਾਈ ਜੇ ਹੁਣ 100 ਦੀ ਟਿਕਟ ਨਹੀਂ ਲਾ ਕੇ ਤੇ ਫਿਰ ਜੀ ਵੱਧ ਗਲਤੀਆਂ ਕਰਾਂਗੇ, 100 ਤਾਂ ਪੇ ਕਰੀ ਜੀ ਨਾ, ਡਾਕਟਰੀ ਕਰ ਲਓ ਫਿਰ ਪਿੱਛੇ ਹਟੂਗਾ ਕੋਈ ਬੰਦਾ ਨਾ
0: ਜੀ ਜੀ ਜੀ
4: ਤੁਹਾਡਾ।
0: 7021 ਹੈਲੋ ਸਤਿ ਸ੍ਰੀ ਅਕਾਲ ਜੀ,
5: ਇੱਕੋ ਵਾਰ ਤੁਸੀਂ ਦੱਸਿਆ ਤੇ ਇੱਕੋ ਵਾਰ ਉਹਨਾਂ ਨੇ ਪੁੱਛਿਆ ਤੇ ਦੁਬਾਰਾ ਨੀ ਉਹਨਾਂ ਨੇ ਪੁੱਛਿਆ, ਨਾ ਦੁਬਾਰਾ ਦੱਸਣ ਦੀ ਲੋੜ ਪਈ। ਮੇਰੀ ਬੈਂਕ ਜੇ ਅੱਗੇ ਨੂੰ ਕੋਈ ਵੀ ਪੁੱਛਿਆ ਇਸ ਤਰ੍ਹਾਂ ਹੀ ਦੱਸਿਆ ਕਰੋ, ਦੋ ਤਿੰਨ ਵਾਰ ਦੱਸਣ ਚ ਵੀ ਉਨਾ ਹੀ ਟਾਈਮ ਲੱਗਦਾ।
0: ਪਤਾ ਕੀ ਹੈ, ਜਿਹੜਾ ਹੁਣ ਬੰਦਾ ਦੱਸ ਰਿਹਾ ਉਹਨੂੰ ਸਮਝ ਹੋਣੀ ਚਾਹੀਦੀ, ਹੁਣ ਮੈਨੂੰ ਪਤਾ ਲੱਗ ਗਿਆ ਵੀ ਉਹ ਕਿਵੇਂ ਸਮਝਣਗੇ ਨੰਬਰ, ਫਿਰ ਮੈਂ ਦੱਸਿਆ ਹੀ ਉਦਾਂ।
5: ਪਰ ਮੈਂ ਇੱਕ ਗੱਲ ਐਪਰੀਸ਼ੀਏਟ ਕਰਦਾ ਵੀ ਅੱਜ ਇੱਕ ਵਾਰ ਦਿਖਾ ਕੇ, ਅੱਗੇ ਤਿੰਨ ਤਿੰਨ ਵਾਰ ਬੋਲਣਾ ਪੈਂਦਾ ਇਹ ਵੀ ਦੇਖੋ।
0: ਉਹ ਫਿਰ ਮੈਂ ਹੁਣ ਮੈਨੂੰ ਪਤਾ ਲੱਗ ਗਿਆ ਵੀ ਉਹ ਕਿਵੇਂ ਸਮਝਣਗੇ, ਫਿਰ ਮੈਂ ਉਸ ਹਿਸਾਬ ਨਾਲ ਦੱਸ ਦਿੱਤਾ। ਚਲੋ ਸ਼ੁਕਰੀਆ ਤੁਹਾਡਾ,
5: ਵੈਰੀ ਗੁੱਡ ਹੋ ਗਿਆ, ਮਤਲਬ ਟੈਕਨੀਕਲ ਵੀ ਦੇਖੋ ਨਾ, ਤਿੰਨ ਵਾਰੀ ਬੋਲਣ ਦੀ ਬਜਾਏ ਇੱਕ ਵਾਰੀ ਛੱਡ ਗਿਆ।
0: ਚਲੋ ਵੈਰੀ ਗੁੱਡ, ਥੈਂਕ ਯੂ। ਚਲੋ ਠੀਕ ਹੈ ਜੀ, ਕੋਈ ਗੱਲ ਨੀ, ਬਹੁਤ ਧੰਨਵਾਦ। ਦੇਖੋ ਪਤਾ ਕੀ ਹੈ, ਜੇ ਦੋ ਦੋ ਤਿੰਨ ਵਾਰ ਵੀ ਦੱਸਣਾ ਪੈ ਜਾਵੇ ਤਾਂ ਕੋਈ ਮਾਇੰਡ ਨੀ, ਕਿਉਂਕਿ ਜਿਹੜੇ ਬਾਕੀ ਦੇ ਵੀ ਸੁਣਦੇ ਆ ਉਹ ਵੀ ਫਿਰ ਲਿਖ ਲੈਣਗੇ। ਸੋ ਨੰਬਰ ਤੁਸੀਂ ਲੈਣੇ ਆ ਨਾ ਕੋਈ, ਸਾਡੇ ਤੋਂ ਲਿਆ ਕਰੋ, ਖੱਬੇ ਸੱਜੇ ਕਿਤੋਂ ਲੈਣ ਦੀ ਲੋੜ ਨਹੀਂ। ਸਿੱਧੀ ਗੱਲ ਹੈ, ਤੁਸੀਂ ਕਿਸੇ ਵੀ ਚੀਜ਼ ਲਈ, ਕੋਈ ਡਕਟ ਕਲੀਨਿੰਗ ਦਾ ਨੰਬਰ ਲੈਣਾ, ਕੋਈ ਵਧੀਆ ਜੁਐਲਰੀ ਸ਼ਾਪ ਦਾ ਨੰਬਰ ਲੈਣਾ, ਕੋਈ ਤੁਸੀਂ ਟੈਂਟ ਸਰਵਿਸ ਦਾ ਨੰਬਰ ਲੈਣਾ, ਹਮੇਸ਼ਾ ਪੰਜਾਬੀ ਲਹਿਰ ਤੋਂ ਲਿਆ ਕਰੋ। ਅਸੀਂ ਤੁਹਾਡਾ ਗੂਗਲ ਆ, ਅਸੀਂ ਤੁਹਾਡਾ ਟਿਕਟੋਕ ਆ, ਅਸੀਂ ਤੁਹਾਡਾ ਇੰਸਟਾਗ੍ਰਾਮ ਆ, ਤੁਹਾਨੂੰ ਕਿਤੇ ਹੋਰ ਕਾਲ ਕਰਨ ਦੀ ਲੋੜ ਨਹੀਂ। ਜੇ ਤੁਸੀਂ ਸਾਡਾ ਪ੍ਰੋਗਰਾਮ ਸੁਣ ਰਹੇ ਹੋ ਤਾਂ ਸਾਡੇ 'ਤੇ ਟਰੱਸਟ ਕਰਕੇ ਕੋਈ ਵੀ ਨੰਬਰ ਚਾਹੀਦਾ, ਆਰਾਮ ਨਾਲ ਸਾਡੇ ਤੋਂ ਲੈ ਲਿਆ ਕਰੋ। ਪਹਿਲਾਂ ਹੁੰਦੀ ਸੀ ਨਾ ਯੈਲੋ ਪੇਜਿਸ, ਜਿਹੜੇ ਇੱਥੇ ਲੋਕ ਰਹਿ ਰਹੇ ਆ ਬੜੇ ਲੰਬੇ ਸਮੇਂ ਤੋਂ, ਤੁਹਾਨੂੰ ਪਤਾ ਯੈਲੋ ਪੇਜਿਸ ਜਿਹੜੀ ਬੁੱਕ ਹੈ ਉਹ ਕਿੰਨੀ ਮਸ਼ਹੂਰ ਰਹੀ ਹੈ। ਅਤੇ ਉਸ ਤੋਂ ਬਾਅਦ ਅਸੀਂ ਸ਼ੁਰੂ ਕੀਤੀ ਸੀ ਪੰਜਾਬੀ ਲਹਿਰਾਂ ਬਾਇਰ ਗਾਈਡ, ਉਹ ਇੱਕ ਪੰਜਾਬੀ ਜਾਂ ਪੰਜਾਬੀਆਂ ਦੀ ਯੈਲੋ ਪੇਜਿਸ ਹੀ ਸੀ। ਉਹਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬਿਜ਼ਨੈਸਿਸ ਹੁੰਦੇ ਸੀਗੇ, ਅਤੇ ਉਹਨਾਂ ਫਿਰ ਬਿਜ਼ਨੈਸਿਸ ਨੇ ਆਪਣੀ ਮਸ਼ਹੂਰੀ ਉਸ ਬੁੱਕ ਦੇ ਵਿੱਚ ਪਾਉਣੀ। ਮੈਂ ਕਹਿੰਦਾ ਕਿਆ ਉਹ ਹਰ ਇੱਕ ਘਰ ਦੇ ਵਿੱਚ ਪਈ ਹੋਣੀ, ਹੁਣ ਵੀ ਪਈ ਹੋਣੀ ਹੈ ਕਈ ਘਰਾਂ ਦੇ ਵਿੱਚ। ਸੋ ਉਵੇਂ ਤੁਸੀਂ ਸਾਨੂੰ ਹੁਣ ਕਾਲ ਕਰ ਲਿਆ ਕਰੋ, ਕੋਈ ਵੀ ਨੰਬਰ ਚਾਹੀਦੇ ਨੇ, ਹਾਜ਼ਰ ਹਾਂ ਤੁਹਾਡੇ ਲਈ। ਪੈਸ਼ਨ ਰੂਫਿੰਗ, ਜੇ ਨਵੀਂ ਰੂਫ ਲੱਗਣ ਵਾਲੀ ਹੈ, ਰੂਫ ਦੀ ਕੋਈ ਰਿਪੇਅਰ ਹੋਣ ਵਾਲੀ ਹੈ, ਪੈਸ਼ਨ ਰੂਫਿੰਗ ਦੇ ਗੁਰਲਾਲ ਭਾਜੀ ਨੂੰ ਫੋਨ ਕਰੋ। ਗੁਰਲਾਲ ਬਾਈ ਜੀ ਇਜ਼ ਨੰਬਰ ਵਨ। ਨਵੀਂ ਰੂਫ, ਰੂਫ ਦੀ ਰਿਪੇਅਰ, ਫਲੈਟ ਰੂਫ, ਸ਼ਿੰਗਲ, ਕੋਈ ਵੀ ਚਾਹੇ ਮੈਟਲ ਰੂਫ ਦੀ ਵੀ ਗੱਲ ਹੈ, 647-919-9413 ਫੁੱਲੀ ਇੰਸ਼ੋਰਡ ਕੰਪਨੀ ਪੈਸ਼ਨ ਰੂਫਿੰਗ, 647-919-9413 647-919-9413 647-919-9413 ਪੈਸ਼ਨ ਰੂਫਿੰਗ ਦੀ ਟੀਮ ਨਾਲ ਸੰਪਰਕ ਕਰੋ। 0072 ਹਾਂਜੀ
5: ਮਿਲ
0: ਗਈਆਂ ਕਈ ਲੋਕ ਨਾ ਭਾਜੀ ਟਿਕਟ ਮਿਲ ਜਾਂਦੀ ਹੈ, ਪੁਲਿਸ ਨੂੰ ਗਾਲਾਂ ਕੱਢੀ ਜਾਣਗੇ, ਗਲਤੀ ਆਪਦੀ ਹੁੰਦੀ ਹੈ, ਸਪੀਡ 20-25-30 ਕਿਲੋਮੀਟਰ ਜ਼ਿਆਦਾ ਹੁੰਦੀ ਹੈ, ਬਟ ਕਹਿਣਗੇ ਪੁਲਿਸ ਵਾਲਾ ਇੱਦਾਂ ਦਾ ਸੀਗਾ, ਪੁਲਿਸ ਵਾਲਾ ਉਦਾਂ ਦਾ ਸੀਗਾ। ਮੈਂ ਕਿਹਾ ਗਲਤੀ ਨਾ ਕਰੋ, ਟਿਕਟ ਨਹੀਂ ਮਿਲਣੀ ਤੁਹਾਨੂੰ। ਟੋਰਾਂਟੋ ਚ ਵੈਸੇ ਪੰਗਾ ਬਹੁਤ ਹੈ, ਜੇ ਕੋਈ ਉਬਰ ਡਿਲੀਵਰੀ ਕੋਈ ਵੀ ਉੱਥੇ ਕਰਦਾ ਤਾਂ ਉੱਥੇ ਤੁਸੀਂ ਮਾੜਾ ਜਿਹਾ ਵੀ ਕਿਸੇ ਦੇ ਅਪਾਰਟਮੈਂਟ ਦੀ ਲੋਬੀ ਚ ਵੀ ਚਲ ਜਾਓ, ਝੱਟ ਟਿਕਟ ਮਿਲ ਜਾਂਦੀ ਹੈ। ਪਰ ਜਿਹੜਾ ਬੰਦਾ ਡਿਲੀਵਰੀ ਕਰ ਰਿਹਾ ਉਹ ਕਰੇ ਕੀ ਫਿਰ? ਜਾਂ ਦੂਰ ਬਹੁਤ ਹੁੰਦੀ ਆ ਉਦੋਂ ਨੂੰ ਬੰਦਾ ਹੋਰ 2-4 ਰਾਈਡਾਂ ਲੈ ਲੈਂਦਾ। ਸਹੀ ਗੱਲ ਆ ਤੁਹਾਡੀ। ਚਲੋ ਠੀਕ ਹੈ, 3800 ਹੁਣ ਕੀ ਕਰ ਸਕਦੇ ਆ।
6: ਕੋਈ ਦਿੱਕਤ ਨਾ ਵੀਰ, ਸੋਚ ਲਈਦਾ ਕੋਈ ਨੀ ਕਿਤੇ ਵੱਡੇ ਚੀਜ਼ ਤੋਂ ਮਾਲਕ ਨੇ ਬਚਾ ਲਿਆ, ਕੋਈ ਦਿੱਕਤ
0: ਨਹੀਂ। ਥੈਂਕ ਯੂ ਵੀਰ, ਧੰਨਵਾਦ ਤੁਹਾਡਾ। ਓਕੇ, ਬਹੁਤ ਸ਼ੁਕਰੀਆ। ਸੋ ਕੋਈ ਨਾ, ਟਿਕਟਾਂ ਦੀ ਵੀ ਬਾਅਦ ਚੋਂ ਗੱਲ ਕਰਦੇ ਹਾਂ। ਉਸ ਤੋਂ ਪਹਿਲਾਂ ਤੁਹਾਨੂੰ ਇੱਕ ਅਸੀਂ ਸਬਜ਼ੀ ਮਾਰਕੀਟ ਦੀ ਜਾਣਕਾਰੀ ਦੇ ਦਈਏ। ਸਬਜ਼ੀ ਮਾਰਕੀਟ ਨਾਲੇ ਰੈਸਟੋਰੈਂਟ ਹੈ, ਸਬਜ਼ੀ ਮਾਰਕੀਟ ਨਾਲੇ ਗਰੋਸਰੀ ਸਟੋਰ ਹੈ। 24 ਘੰਟੇ 7 ਦਿਨ ਸਬਜ਼ੀ ਮਾਰਕੀਟ ਤੁਹਾਡੇ ਲਈ ਖੁੱਲ੍ਹਾ। 10 ਲੋਰਮੈਲ ਗੇਟ ਸੈਂਡਲਵੁੱਡ ਐਂਡ ਮਕਲੋਗਲਿਨ, ਜਾਂ 10,970 ਬ੍ਰੈਮਲੀ ਰੋਡ, ਬ੍ਰੈਮਲੀ ਐਂਡ ਕੰਟਰੀ ਸਾਈਡ। ਸਬਜ਼ੀ ਮਾਰਕੀਟ ਨੂੰ ਤੁਸੀਂ ਯਾਦ ਰੱਖੋ, 24/7 ਰੈਸਟੋਰੈਂਟ ਵੀ ਹੈ, ਗਰੋਸਰੀ ਸਟੋਰ ਵੀ ਹੈ। ਹਰ ਤਰ੍ਹਾਂ ਦੀਆਂ ਹਰੀਆਂ ਤਾਜ਼ੀਆਂ ਸਬਜ਼ੀਆਂ, ਗੋਲ ਕੱਦੂ, ਚੱਪਣ ਕੱਦੂ, ਸਾਗ, ਬਾਥੂ ਆਦਿ ਇੱਥੋਂ ਤੁਹਾਨੂੰ ਮਿਲ ਰਿਹਾ। ਉਸ ਤੋਂ ਇਲਾਵਾ ਇਹਨਾਂ ਦੇ ਰੈਸਟੋਰੈਂਟ ਤੋਂ ਚਿਕਨ ਲੈਗ, ਬਿਰਿਆਨੀ, ਫਿਸ਼ ਪਕੌੜਾ 1 ਕਿਲੋ, ਦੂਜਾ ਫ੍ਰੀ। ਸਬਜ਼ੀ ਮਾਰਕੀਟ 24/7। ਸਾਡੇ ਨਾਲ ਜੁੜ ਚੁੱਕੇ ਨੇ ਹਰਪ੍ਰੀਤ ਸੈਣੀ ਜੀ, ਟੋਪ ਟੋਪ ਟੋਪ ਚੋਇਸ ਇੰਸ਼ੋਰੈਂਸ ਏਜੰਸੀ ਤੋਂ। ਹਰਪ੍ਰੀਤ, ਕਿਵੇਂ ਹੋ?
7: ਥੈਂਕ ਯੂ ਸੋ ਮਚ ਨਵੀ, ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਵੈਲਕਮ, ਕੀ ਹਾਲ ਚਾਲ?
7: ਠੀਕ ਠਾਕ ਨਵੀ, ਬਹੁਤ ਵਧੀਆ।
0: ਮੈਂ ਨਾ ਹੱਸ ਰਿਹਾ ਸੀ, ਮੈਂ ਕਿਹਾ ਵੀ ਕਈ ਵਾਰ ਇੱਦਾਂ ਲੱਗਦਾ ਹੁੰਦਾ ਕਿ ਪੰਜਾਬੀ ਲਹਿਰਾਂ ਜਾਂ ਮੈਂ ਆਪਣੇ ਲੋਕਾਂ ਲਈ ਗੂਗਲ ਬਣ ਚੁੱਕਿਆ, ਜਿਹੜੇ ਹਿਸਾਬ ਨਾਲ ਬਸ ਰੋਜ਼ ਮੈਸੇਜ ਆਉਂਦੇ ਰਹਿੰਦੇ ਆ, ਪਰ ਆਹ ਨੰਬਰ ਦੇ ਦਿਓ, ਉਹ ਨੰਬਰ ਦੇ ਦਿਓ। ਤੁਹਾਨੂੰ ਵੀ ਆਈ ਐਮ ਸ਼ੋਰ ਕਿ ਰੈਂਡਮਲੀ ਕੋਈ ਨਾ ਕੋਈ ਕਾਲ ਆਉਂਦੀ ਹੋਊਗੀ, ਭਾਵੇਂ ਇੰਟਰਵਿਊ ਤੁਸੀਂ ਨਹੀਂ ਵੀ ਕੀਤੀ ਤਾਂ ਵੀ।
7: ਹਾਂਜੀ, ਕਈ ਵਾਰ ਇੱਦਾਂ ਹੁੰਦਾ ਕਿ ਆਲੇ ਦੁਆਲੇ ਦੀ ਐਡ ਵੀ ਵਿੱਚ ਗਿਣੀ ਜਾਂਦੀ।
0: ਸੋ ਨਹੀਂ, ਦੇਖੋ ਇਹੀ ਤਾਂ ਫਿਰ ਗੱਲਾਂ ਨੇ, ਜਦੋਂ ਟਰੱਸਟ ਤੁਸੀਂ ਲੋਕਾਂ ਦਾ ਕਮਾ ਲੈਂਦੇ ਹੋ, ਆਈ ਥਿੰਕ ਉਹ ਸਭ ਤੋਂ ਵੱਡੀ ਚੀਜ਼ ਹੈ। ਐਂਡ ਅਸੀਂ ਥੈਂਕਫੁਲ ਹਾਂ ਕਿ ਸਾਡੇ ਜਿਹੜੇ ਲਿਸਨਰਸ ਨੇ ਉਹ ਵੈਸੇ ਹੀ ਮੈਸੇਜ ਕਾਲ ਕਰਕੇ ਪੁੱਛਦੇ ਰਹਿੰਦੇ, ਭਾਅ ਜੀ ਆਹ ਕਿਰੋ ਨਾ ਨੰਬਰ ਦਿਓ। ਸੋ ਉਵੇਂ ਹਰਪ੍ਰੀਤ ਹੈ, ਜੇ ਤੁਸੀਂ ਇੱਕ ਵਾਰ ਹਰਪ੍ਰੀਤ ਕੋਲ ਚਲੇ ਗਏ ਤਾਂ ਤੁਸੀਂ ਆਪਣੇ ਫਰੈਂਡਸ, ਫੈਮਿਲੀ ਸਭ ਨੂੰ ਦੱਸੋਗੇ ਕਿ ਬਈ ਇੰਸ਼ੋਰੈਂਸ ਕਰਾਉਣੀ ਹੈ ਕਿਸੇ ਵੀ ਕਿਸਮ ਦੀ, ਤਾਂ ਜ਼ਰੂਰ ਤੁਸੀਂ ਟੌਪ ਚੋਇਸ ਇੰਸ਼ੋਰੈਂਸ ਏਜੰਸੀ ਕੋਲ ਜਾਓ, 416-816-6500। ਹਰਪ੍ਰੀਤ, ਅੱਜ ਕੀ ਜਾਣਕਾਰੀ ਆਪਾਂ ਦੇ ਰਹੇ ਹਾਂ ਫਿਰ?
7: ਬਿਲਕੁਲ ਨਵੀ, ਸੋ ਇੰਸ਼ੋਰੈਂਸ ਦੇ ਬਾਰੇ ਅਪਡੇਟ ਦਿੰਦੇ ਰਹਿੰਦੇ ਹਾਂ ਆਪਾਂ, ਡਿਫਰੈਂਟ ਡਿਫਰੈਂਟ ਪਲਾਨਸ ਦੀ ਗੱਲ ਕਰਦੇ ਹਾਂ, ਕਿਉਂਕਿ ਲਾਈਫ ਦੇ ਬਹੁਤ ਸਾਰੇ ਇੱਦਾਂ ਦੇ ਇਵੈਂਟਸ ਹੁੰਦੇ ਆ ਜਿੱਥੇ ਸਾਨੂੰ ਇੰਸ਼ੋਰੈਂਸ ਕਵਰੇਜ ਚਾਹੀਦੀ ਹੁੰਦੀ ਆ। ਵਿਜ਼ਿਟਰਸ ਤੋਂ ਲੈ ਕੇ ਆਪਣੀ ਲਾਈਫ ਇੰਸ਼ੋਰੈਂਸ ਦੀ ਕਵਰੇਜ ਤੋਂ ਲੈ ਕੇ ਲਿਵਿੰਗ ਬੈਨੀਫਿਟਸ, ਕੋਈ ਹੈਲਥ ਐਂਡ ਡੈਂਟਲ ਪਲਾਨ, ਬਹੁਤ ਤਰ੍ਹਾਂ ਦੀਆਂ ਕਵਰੇਜਿਸ ਹੈਗੀਆਂ। ਔਰ ਆਪਾਂ ਅਗਰ ਇਹ ਕਹੀਏ ਕਿ ਹਰੇਕ ਬੰਦੇ ਨੂੰ ਹਰੇਕ ਕਵਰੇਜ ਚਾਹੀਦੀ ਹੈਗੀ ਆ, ਕੁੱਟ ਪੋਸੀਬਲ ਇੱਦਾਂ ਦੀ ਸਿਚੁਏਸ਼ਨ ਦੀ ਲੋੜ ਨਹੀਂ ਹੈਗੀ, ਕਿਉਂਕਿ ਕਈ ਵਾਰ ਕੁਛ ਕਵਰੇਜ ਸਾਡੇ ਕੋਲ ਕੰਮ ਵੱਲੋਂ ਹੁੰਦੀਆਂ, ਕੁਛ ਕਵਰੇਜ ਸਾਡੇ ਕੋਲ EI ਬੈਨੀਫਿਟਸ ਦੇ ਵਿੱਚ ਹੁੰਦੀਆਂ। ਬਟ ਸਾਡੀ ਰਿਕੁਆਇਰਮੈਂਟ ਕਿਹੜੀ ਹੈਗੀ ਆ ਜਾਂ ਸਾਨੂੰ ਕਿਹੜੀ ਕਵਰੇਜ ਦੀ ਜ਼ਿਆਦਾ ਜ਼ਰੂਰਤ ਹੈਗੀ ਆ, ਇਹ ਵਾਲੀਆਂ ਚੀਜ਼ਾਂ ਦੇ ਲਈ ਆਪਾਂ ਤੁਹਾਨੂੰ ਸੁਜੈਸ਼ਨਸ ਦੇ ਸਕਦੇ ਹਾਂ ਕਿ ਹਾਂ ਕਿ ਤੁਹਾਡੀ ਜਿਹੜੀ ਜੋਬ ਹੈਗੀ ਆ, ਤੁਹਾਡੀ ਜਿੰਨੀ ਇਨਕਮ ਹੈਗੀ ਆ, ਜਿੰਨੀਆਂ ਤੁਹਾਡੀਆਂ ਲਾਇਬਿਲਟੀਜ਼ ਹੈਗੀਆਂ, ਜੋ ਤੁਹਾਡਾ ਇੱਥੇ ਇਮੀਗ੍ਰੇਸ਼ਨ ਦਾ ਸਟੇਟਸ ਹੈਗਾ ਆ, ਉਹਦੇ ਅਕੋਰਡਿੰਗਲੀ ਤੁਹਾਨੂੰ ਕਿਹੜੀ ਕਵਰੇਜ ਚਾਹੀਦੀ ਆ, ਔਰ ਕਿੰਨੇ ਕੁ ਅਮਾਊਂਟ ਦੀ ਇੰਸ਼ੋਰੈਂਸ ਪਾਲਿਸੀ ਦੀ ਲੋੜ ਹੈਗੀ ਆ। ਸੋ ਜ਼ਰੂਰ ਤੁਸੀਂ ਇਹ ਸਾਰੀਆਂ ਚੀਜ਼ਾਂ ਸਾਡੇ ਨਾਲ ਡਿਸਕਸ ਕਰ ਸਕਦੇ ਹਾਂ। ਜਿੱਥੇ ਆਪਾਂ ਇੰਸ਼ੋਰੈਂਸ ਦੀ ਪਲੈਨਿੰਗ ਦੀ ਹਮੇਸ਼ਾ ਗੱਲ ਕਰਦੇ ਹਾਂ, ਉੱਥੇ ਮੈਂ ਹਮੇਸ਼ਾ ਇਸ ਚੀਜ਼ ਦੇ ਉੱਪਰ ਜ਼ਿਆਦਾ ਜ਼ੋਰ ਦਿੰਦੀ ਹੈਗੀ ਹਾਂ ਕਿ ਇੰਸ਼ੋਰੈਂਸ ਦੇ ਨਾਲ ਨਾਲ ਤੁਹਾਡੀਆਂ ਇਨਵੈਸਟਮੈਂਟ ਜਿਹੜੀਆਂ ਹੈਗੀਆਂ ਉਹ ਅਪ ਟੂ ਡੇਟ ਹੋਣੀਆਂ ਚਾਹੀਦੀਆਂ, ਕਿਉਂਕਿ ਇਨਵੈਸਟਮੈਂਟ ਹੀ ਜਿਹੜੀਆਂ ਅੱਜ ਦੇ ਡੇਟ ਦੇ ਵਿੱਚ ਜਿੱਥੇ ਵਰਲਡ ਦੇ ਵਿੱਚ ਬਹੁਤ ਸਾਰਾ ਅਪ ਐਂਡ ਡਾਊਨ ਆ, ਵਾਰ ਦੀ ਸਿਚੁਏਸ਼ਨ ਸੀਗੀ ਇਰਾਨ ਦੇ ਨਾਲ, ਸਟਿਲ ਮਾਰਕੀਟ ਬਹੁਤ ਵਧੀਆ ਪਰਫਾਰਮ ਕਰਦੀ ਪਈ ਆ। ਮਾਰਕੀਟ ਦੇ ਵਿੱਚ ਜਿਹੜੇ ਫੰਡਸ ਹੈਗੇ ਆ, ਜਿਨ੍ਹਾਂ ਦੀਆਂ ਅਸੀਂ TFSs ਕੀਤੇ ਹੋਏ ਆ, ਜਿਨ੍ਹਾਂ ਦੇ ਫਸਟ ਟਾਈਮ ਹੋਮ ਸੇਵਿੰਗ ਅਕਾਊਂਟ ਕੀਤੇ ਹੋਏ ਆ, ਬਹੁਤ ਵਧੀਆ ਗਰੋਥ ਆ ਰਹੀ ਆ। ਤੇ ਇੱਕ ਵਾਰ ਜ਼ਰੂਰ ਤੁਸੀਂ ਸਾਡੇ ਨਾਲ ਡਿਸਕਸ ਕਰ ਸਕਦੇ ਆ ਕਿ ਅਗਰ ਤੁਸੀਂ ਡਿਸਿਪਲਿਨਡ ਵੇ ਦੇ ਨਾਲ ਵੀਕਲੀ, ਵਾਈ ਵੀਕਲੀ, ਮੰਥਲੀ ਕੰਟਰੀਬਿਊਸ਼ਨ ਕਰਨ ਦੇ ਨਾਲ ਪਲਾਨ ਨੂੰ ਸ਼ੁਰੂ ਕਰਨਾ ਚਾਹੁੰਦੇ ਆ, ਤੁਸੀਂ ਆਪਣਾ TFSA ਦਾ ਅਕਾਊਂਟ ਓਪਨ ਕਰਨਾ ਚਾਹੁੰਦੇ ਆ, ਜਾਂ ਜਿਨ੍ਹਾਂ ਨੇ ਪਹਿਲੀ ਵਾਰੀ ਘਰ ਲੈਣਾ ਉਹਨਾਂ ਨੇ ਫਸਟ ਟਾਈਮ ਹੋਮ ਸੇਵਿੰਗ ਅਕਾਊਂਟ ਦੇ ਬੈਨੀਫਿਟ ਲੈਣੇ ਆ, ਜਾਂ ਜਿਨ੍ਹਾਂ ਦੀ ਸਿਚੁਏਸ਼ਨ ਇਹ ਹੈਗੀ ਆ ਕਿ ਉਹਨਾਂ ਨੂੰ ਸਾਲ ਦੇ ਐਂਡ ਦੇ ਵਿੱਚ ਜ਼ਿਆਦਾ ਟੈਕਸਿਸ ਭਰਨੇ ਪੈਂਦੇ ਆ, ਉਹ RRSP ਦੇ ਵਿੱਚ ਕੰਟਰੀਬਿਊਸ਼ਨ ਕਰਨਾ ਚਾਹੁੰਦੇ ਆ, ਰੈਦਰ ਦੈਨ ਉਸ ਵੇਲੇ ਆਪਾਂ ਜਾ ਕੇ ਆਪਾਂ ਇੱਕ ਲੰਬਸਮ ਕੰਟਰੀਬਿਊਸ਼ਨ ਕਰੀਏ, ਆਪਾਂ ਹੁਣ ਤੋਂ ਹੀ ਮੰਥਲੀ ਵੀਕਲੀ ਕੰਟਰੀਬਿਊਸ਼ਨ ਦੇ ਨਾਲ ਸਟਾਰਟ ਕਰ ਸਕਦੇ ਹਾਂ। ਹਰੇਕ ਦੀ ਸਿਚੁਏਸ਼ਨ ਦੇ ਹਿਸਾਬ ਦੇ ਨਾਲ ਕਿਹੜਾ ਪਲਾਨ ਵਧੀਆ ਹੋ ਸਕਦਾ ਆ, ਕਿੰਨੀ ਤੁਸੀਂ ਕੰਟਰੀਬਿਊਸ਼ਨ ਕਰੋਗੇ, ਕਿਹੜੇ ਫੰਡਸ ਦੇ ਵਿੱਚ ਪੈਸੇ ਇਨਵੈਸਟ ਕਰਨੇ ਆ, ਤੁਹਾਡਾ ਰਿਸਕ ਪ੍ਰੋਫਾਈਲ ਕਿੱਦਾਂ ਦਾ ਹੈਗਾ ਆ, ਉਹਦੇ ਅਕੋਰਡਿੰਗਲੀ ਤੁਹਾਨੂੰ ਆਪਾਂ ਗਾਈਡ ਕਰ ਸਕਦੇ ਹਾਂ ਕਿ ਕਿੱਥੇ ਤੁਸੀਂ ਆਪਾਂ ਪੈਸੇ ਨੂੰ ਇਨਵੈਸਟ ਕਰੀਏ ਤੇ ਤੁਹਾਡੇ ਲਈ ਵਧੀਆ ਗਰੋਥ ਲੈ ਸਕੀਏ। ਐਂਡ ਇਸ ਤੋਂ ਇਲਾਵਾ ਜਿਹੜਾ ਮੇਨ ਜ਼ਰੂਰੀ ਪਾਰਟ ਹੈਗਾ ਆ, ਜਿਨ੍ਹਾਂ ਫੈਮਿਲੀਜ਼ ਦੇ ਵਿੱਚ ਕੋਈ ਵੀ ਡਿਸੇਬਲ ਪਰਸਨ ਆ, ਆਈ ਨੋ ਕਿਉਂਕਿ ਉਹਨਾਂ ਫੈਮਿਲੀਜ਼ ਦੇ ਵਿੱਚ ਬਹੁਤ ਸਾਰੀਆਂ ਸਿਚੁਏਸ਼ਨ ਰੈਗੂਲਰ ਫੈਮਿਲੀ ਨਾਲੋਂ ਥੋੜੀ ਜਿਹੀ ਡਿਫਰੈਂਟ ਹੋ ਜਾਂਦੀਆਂ, ਕਿਉਂਕਿ ਉਹਨਾਂ ਨੂੰ ਇਹ ਵੀ ਹੁੰਦਾ ਹੈ ਕਿ ਜਿਹੜਾ ਬੱਚਾ ਆ ਉਸ ਸਿਚੁਏਸ਼ਨ ਦੇ ਵਿੱਚ ਹੈਗਾ ਆ, ਜਿਹਨੂੰ ਕੋਈ ਨਾ ਕੋਈ ਡਿਸੇਬਿਲਿਟੀ ਆ, ਉਹਦੇ ਲਈ ਅਸੀਂ ਫਿਊਚਰ ਦੀ ਇਨਵੈਸਟਮੈਂਟ ਕਰ ਲਈਏ, ਉਹਦੇ ਲਈ ਉਹਦਾ ਫਿਊਚਰ ਸੇਵ ਕਰ ਲਈਏ, ਕੱਲ ਨੂੰ ਕੋਈ ਇੱਦਾਂ ਦੀ ਗੱਲਬਾਤ ਹੋ ਜਾਵੇ ਪੇਰੈਂਟਸ ਨੂੰ ਤਾਂ ਉਹਦੀ ਸਿਕਿਉਰਿਟੀ ਹੋ ਸਕੇ। ਸੋ ਉਹਨਾਂ ਸਾਰੀਆਂ ਚੀਜ਼ਾਂ ਦੇ ਲਈ ਜਿਹੜਾ ਗਵਰਨਮੈਂਟ ਦਾ ਸਪੋਂਸਰਡ ਪਲਾਨ ਹੈਗਾ RDSP ਦਾ, ਰਜਿਸਟਰਡ ਡਿਸੇਬਿਲਟੀ ਸੇਵਿੰਗ ਪਲਾਨ, ਉਹਦੇ ਵਿੱਚ ਅਸੀਂ ਕੰਟਰੀਬਿਊਸ਼ਨ ਕਰ ਸਕਦੇ ਹਾਂ। ਐਂਡ ਸਭ ਤੋਂ ਵੱਡੀ ਗੱਲ ਇਹ ਹੈਗੀ ਆ ਕਿ ਇਸ ਪਲਾਨ ਦੇ ਵਿੱਚ $90,000 ਤੱਕ ਦੀ ਗ੍ਰਾਂਟ ਮਿਲਦੀ ਆ। ਕੋਈ ਵੀ ਇੱਦਾਂ ਦਾ ਪਲਾਨ ਨਹੀਂ ਬਣਿਆ ਹੋਇਆ CRA ਦਾ ਜਿਹਦੇ ਵਿੱਚ ਇੰਨੀ ਜ਼ਿਆਦਾ ਗ੍ਰਾਂਟ ਮਿਲਦੀ ਹੋਵੇ, ਬਟ ਇਹਦੇ ਵਿੱਚ ਜਿਹੜੇ ਅਪਰੂਵਡ ਪਰਸਨ ਹੈਗੇ ਆ ਉਹਨਾਂ ਦੀ ਏਜ 49 ਤੋਂ ਥੱਲੇ ਹੋਣੀ ਚਾਹੀਦੀ ਆ, ਤੇ ਉਹ ਡਿਸੇਬਿਲਟੀ ਟੈਕਸ ਕ੍ਰੈਡਿਟ ਦੇ ਲਈ ਅਪਰੂਵਡ ਹੋਣੇ ਚਾਹੀਦੇ ਆ CRA ਤੋਂ। ਸੋ ਅਗਰ ਤੁਹਾਨੂੰ ਲੱਗ ਰਿਹਾ ਕਿ ਹਾਂ ਤੁਹਾਡੀ ਫੈਮਿਲੀ ਦੇ ਵਿੱਚ ਕੋਈ ਮੈਂਬਰ ਹੈਗਾ ਜਾਂ ਆਲੇ ਦੁਆਲੇ ਰਿਸ਼ਤੇਦਾਰਾਂ ਦੇ ਵਿੱਚ ਕੋਈ ਇੱਦਾਂ ਦਾ ਪਰਸਨ ਹੈਗਾ ਜਿਹਨੂੰ ਡਿਸੇਬਿਲਟੀ ਹੈਗੀ ਆ ਤੇ ਉਹਨਾਂ ਨੇ ਹਾਲੇ ਤੱਕ DTC ਦੀ ਅਪਰੂਵਲ ਨਹੀਂ ਲਈ, ਜ਼ਰੂਰ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਆ। ਮੈਂ ਤੁਹਾਨੂੰ ਫਾਰਮ ਭੇਜ ਸਕਦੀ ਹਾਂ, DTC ਦੀ ਅਪਰੂਵਲ ਦੇ ਲਈ ਪੂਰਾ ਪ੍ਰੋਸੈਸ ਦੱਸ ਸਕਦੀ ਹਾਂ। ਜੇ ਆਲਰੇਡੀ ਤੁਹਾਨੂੰ ਅਪਰੂਵਲ ਮਿਲੀ ਹੋਈ ਆ ਤੇ ਤੁਸੀਂ RDSP ਦੇ ਬੈਨੀਫਿਟ ਲੈ ਸਕਦੇ ਆ। ਉਹਨਾਂ ਫੈਮਿਲੀ ਮੈਂਬਰਸ ਦੇ ਲਈ ਸੇਵਿੰਗ ਅਕਾਊਂਟ ਜ਼ਰੂਰ ਸ਼ੁਰੂ ਕਰੋ ਤਾਂ ਕਿ ਇਨਕੇਸ ਇਨ ਫਿਊਚਰ ਉਹਨਾਂ ਨੂੰ ਕੋਈ ਫਾਈਨੈਂਸ਼ੀਅਲੀ ਜਿਹੜੀ ਜ਼ਰੂਰਤ ਪਵੇ ਤਾਂ ਆਪਣਾ ਇਹ ਪਲਾਨ ਜਿਹੜਾ ਹੈਗਾ ਉਹ ਯੂਜ਼ ਕਰ ਸਕਣ। ਸੋ ਇਹਦੇ ਵਿੱਚ $90,000 ਦੀ ਗ੍ਰਾਂਟ ਲੈਣ ਲਈ ਤੁਸੀਂ ਕਿੱਦਾਂ ਕੁਆਲੀਫਾਈ ਕਰ ਸਕਦੇ ਆ, ਜਾਂ ਤੁਸੀਂ ਪਹਿਲਾਂ ਤੋਂ DTC ਲਈ ਅਪਰੂਵ ਸੀਗੇ ਤਾਂ ਪੁਰਾਣੀਆਂ ਗ੍ਰਾਂਟਸ ਆਪਾਂ ਕਿੱਦਾਂ ਲੈ ਸਕਦੇ ਹਾਂ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਸਾਡੇ ਨਾਲ ਡਿਸਕਸ ਕੀਤੀਆਂ ਜਾ ਸਕਦੀਆਂ। ਆਫਿਸ ਸਾਡਾ ਲੋਕੇਟਡ ਹੈਗਾ ਮੈਕਵੀਨ ਐਂਡ ਮੇਫੀਲਡ ਡਰਾਈਵ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟਾਪ ਚੋਇਸ ਇੰਸ਼ੋਰੈਂਸ ਦਾ ਆਫਿਸ। ਤੇ ਨੰਬਰ ਮੇਰਾ ਹੈਗਾ ਜੀ 416-817-6500-416-817-6500।
0: 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500,

0: ਕਾਹਨੂੰ ਖੋਲਣੇ ਯਾਰ, ਅਗਲੇ ਨੂੰ ਜੀ ਲੈਣ ਦੋ ਹੈ। ਸੋ ਖੈਰ ਪ੍ਰੋਗਰਾਮ ਪੰਜਾਬੀ ਦਾ 905-673-3337 ਆਪਣਾ ਫੋਨ ਨੰਬਰ ਹੈ ਤੇ ਗੱਲਾਂ ਬਾਤਾਂ ਤੁਹਾਡੇ ਨਾਲ ਹੋ ਰਹੀਆਂ ਨੇ। ਸੋ ਪ੍ਰੋਗਰਾਮ ਪੰਜਾਬੀ ਦਾ ਰਾਜ ਕੋਈ ਨਾ, ਮੈਂ ਇੱਕ ਹੋਰ ਗਾਣਾ ਵੀ ਤੁਹਾਡੇ ਲਈ ਲਾਉਣਾ, ਇਹ ਵੀ ਚਲੋ ਵਧੀਆ, ਹਰ ਇੱਕ ਗਾਣਾ ਵਧੀਆ ਹੁੰਦਾ ਯਾਰ। ਕਹਿੰਦੇ ਹੁੰਦੇ ਨਾ ਕਿ ਹਰ ਇੱਕ ਚੀਜ਼ ਦੇ ਗਾਹਕ ਬਿਲਕੁਲ ਹੁੰਦੇ ਨੇ। ਹੁਣ ਕਈ ਕਹਿੰਦੇ ਆ ਨਵੀਂ ਅਸੀਂ ਵੈਜੀ ਖਾਣਾ, ਕੋਈ ਕਹਿੰਦਾ ਨਵੀਂ ਅਸੀਂ ਮੀਟ ਖਾਣਾ, ਕੋਈ ਕਹਿੰਦਾ ਨਵੀਂ ਲੈਮ ਖਾਣੀ, ਕੋਈ ਕਹਿੰਦਾ ਨਵੀਂ ਅਸੀਂ ਚਿਕਨ ਦੇ ਸ਼ੌਕੀਨ ਹੈ। ਸੋ ਦੁਨੀਆ 'ਤੇ ਦੇਰ ਇਜ਼ ਬਾਇਰਸ ਹਰ ਇੱਕ ਚੀਜ਼ ਲਈ। ਇੱਕ ਮੈਂ ਤੁਹਾਨੂੰ ਮੈਸੇਜ ਜ਼ਰੂਰ ਦੇਣਾ ਚਾਹੁੰਦਾ ਕਿ ਜਿਹੜੇ ਵੀ ਸਾਡੇ ਸੱਜਣ ਮਿੱਤਰ ਕਹਿੰਦੇ ਆ ਕਿ ਨਵੀਂ ਯਾਰ ਕੋਈ ਨਾ ਕੋਈ ਨੰਬਰ ਦਿਓ, ਵੀ ਅਸੀਂ ਏ ਸੀ ਤੋਂ ਬਿਨਾਂ ਬੈਠੇ ਹਾਂ ਅਤੇ ਬਸ ਪਸੀਨਾ ਹੀ ਪਸੀਨਾ ਚੋਈ ਜਾਂਦਾ, ਟੈਨਸ਼ਨ ਨਾ ਲਓ। ਏ ਸੀ ਦੀ ਰਿਪੇਅਰ ਕਰਾਉਣੀ ਆ, ਨਵਾਂ ਏ ਸੀ ਲਗਵਾਉਣਾ ਜਾਂ ਫਰਨਿਸ ਰਿਪੇਅਰ, ਨਵੀਂ ਫਰਨਿਸ ਚਾਹੀਦੀ ਹੈ। ਗਲੋਬਲ ਕੰਫਰਟ ਏਅਰ ਦੇ ਤੇਜਪਾਲ ਭਾਜੀ ਨੇ, ਬੰਦੇ ਬਹੁਤ ਕਮਾਲ ਦੇ ਨੇ ਅਤੇ ਲੈਨਿਕਸ ਦੇ ਆਥੋਰਾਈਜ਼ ਡੀਲਰ ਨੇ। ਲੈਨਿਕਸ ਜਿਹੜੀ ਕੰਪਨੀ ਉਹ ਕਿਸੇ ਆਮ ਬੰਦੇ ਨੂੰ ਨਹੀਂ ਆਥੋਰਾਈਜ਼ ਡੀਲਰ ਬਣਾਉਂਦੇ, ਜਿਨ੍ਹਾਂ ਦੀ ਵਾਕਈ ਇੱਕ ਯੂ ਨੋ ਐਕਸਪਰਟੀਜ਼ ਹੈ, ਪ੍ਰੋਫੈਸ਼ਨਲ ਬਿਜ਼ਨਸ ਹੈ, ਉਹਨਾਂ ਨੂੰ ਹੀ ਉਹ ਆਥੋਰਾਈਜ਼ ਡੀਲਰ ਬਣਾਉਂਦੇ ਨੇ। ਸੋ ਤੁਸੀਂ ਕਾਲ ਕਰ ਲਓ ਗਲੋਬਲ ਕੰਫਰਟ ਏਅਰ, ਜੇ ਬ੍ਰੈਂਡ ਨਿਊ ਏ ਸੀ ਬ੍ਰੈਂਡ ਨਿਊ ਫਰਨੈਸ ਲਗਵਾਉਣਾ ਤਾਂ ਤੁਹਾਨੂੰ$1800 ਦਾ ਰੀਬੇਟ, $1800 ਵਾਪਸ ਤੁਹਾਡੀ ਜੇਬ 'ਚ ਦੇਣਗੇ। ਸੋ ਨੰਬਰ ਇੱਕ ਵਾਰ ਫਿਰ, ਗਲੋਬਲ ਕੰਫਰਟ ਏਅਰ 905-790-9080, 905-790-9080, 905-790-9080, 905-790-9080 ਦੇ ਉੱਤੇ ਤੁਸੀਂ ਕਾਲ ਜ਼ਰੂਰ ਜ਼ਰੂਰ ਜ਼ਰੂਰ ਕਰੋ ਗਲੋਬਲ ਕੰਫਰਟ ਏਅਰ ਨੂੰ। ਓਕੇ, ਬੜੇ ਲੋਕਾਂ ਦੀਆਂ ਕਾਲਾਂ ਆਉਣ ਲੱਗ ਗਈਆਂ ਟਿਕਟਾਂ ਬਾਰੇ। ਉਹ ਕਿਉਂ ਆ ਰਹੀਆਂ ਨੇ? ਕਿਉਂਕਿ ਅਸੀਂ ਅੱਜ ਸਵੇਰੇ ਇੱਕ ਡਿਸਕਸ਼ਨ ਕਰ ਰਹੇ ਸੀ। ਮੈਨੂੰ ਨਾ ਕੱਲ੍ਹ ਪ੍ਰੋਗਰਾਮ ਤੋਂ ਪਹਿਲਾਂ ਇੱਕ ਮੇਰੀ ਕਿਸੇ ਨਾਲ ਗੱਲ ਹੋਈ ਇੱਕ ਲਿਸਨਰ ਨਾਲ, ਅਤੇ ਉਹ ਕੰਪਲੇਨ ਕਰ ਰਹੇ ਸੀ, ਕਹਿੰਦੇ ਕਿ ਨਵੀਂ ਸਿਟੀ ਬਿਨਾਂ ਕਿਸੇ ਕੋਲੋਂ ਟਿਕਟਾਂ ਦੇ ਰਹੀ ਹੈ। ਮੈਂ ਕਿ ਕੀ ਹੋਇਆ? ਅਤੇ ਕਹਿੰਦੇ ਮੇਰੀ ਗੱਡੀ ਦਾ ਇੱਕ ਟਾਇਰ ਘਾਹ ਦੇ ਉੱਤੇ ਸੀ ਅਤੇ ਆ ਕੇ ਮੈਨੂੰ $250 ਦੀ ਟਿਕਟ ਦੇ ਗਏ। ਮੈਂ ਕਿਹਾ ਓਕੇ। ਅਤੇ ਕਹਿੰਦੇ ਟਿਕਟ ਬਾਹਲੀ ਮਹਿੰਗੀ ਹੈ ਬਿਨਾਂ ਕਿਸੇ ਗੱਲੋਂ, ਕਹਿੰਦੇ ਇਨਸਾਨ ਆਪਾਂ ਅਤੇ ਐਕਸੀਡੈਂਟ ਹੋ ਜਾਂਦਾ, ਐਡੀ ਕਿਹੜੀ ਗੱਲ ਆ ਵੀ $250 ਦੀ ਟਿਕਟ ਦੇਣੀ ਆ, ਐਕਸੀਡੈਂਟ ਹਰੇਕ ਤੋਂ ਹੋ ਜਾਂਦਾ। ਅਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿ ਗਲਤੀ ਤੁਸੀਂ ਕੀਤੀ ਹੈ? ਕਹਿੰਦੇ ਹਾਂ ਬਿਲਕੁਲ ਕੀਤੀ ਆ, ਪਰ ਕਹਿੰਦੇ ਇਹ ਠੀਕ ਨਹੀਂ ਹੈ ਕਿ $250 ਦੀ ਚੱਕ ਕੇ ਦੇਤੀ। ਚਲੋ $50 ਦੀ ਹੋਵੇ ਤਾਂ ਮੰਨ ਲਿਆ, ਬਟ $250 ਇਜ਼ ਟੂ ਮੱਚ। ਅਤੇ ਮੈਂ ਸਵੇਰੇ ਪੁੱਛ ਰਿਹਾ ਸੀ ਸਭ ਨੂੰ ਕਿ ਤੁਹਾਡਾ ਕੀ ਖਿਆਲ ਹੈ, ਜੇ ਟਿਕਟ $250 ਦੀ ਦਿੱਤੀ ਜਾ ਰਹੀ ਹੈ, ਗਲਤੀ ਸੀਗੀ ਉਹਨਾਂ ਦੀ? ਤੁਹਾਨੂੰ ਲੱਗਦਾ ਕਿ ਲੋੜ ਤੋਂ ਜ਼ਿਆਦਾ ਮਹਿੰਗੀ ਹੈ ਟਿਕਟ? ਜਾਂ ਇੱਕ ਬਾਈ ਜੀ ਦਾ ਫੋਨ ਹੈ, ਕਹਿੰਦੇ ਨਹੀਂ ਨਵੀਂ, ਜੇ ਹੁਣ ਗਲਤੀ ਕੀਤੀ ਹੈ $250 ਦੀ ਹੋਵੇ ਤਾਂ ਠੀਕ ਹੈ, ਮਿਲਣੀ ਚਾਹੀਦੀ ਹੈ ਟਿਕਟ। ਬਾਈ ਜੀ ਕਹਿੰਦੇ ਜੇ ਸਸਤੀ ਟਿਕਟ ਹੁੰਦੀ ਤਾਂ ਫਿਰ ਪੰਗੇ ਲੋਕਾਂ ਨੇ ਜ਼ਿਆਦਾ ਲੈਣੇ ਸੀਗੇ, ਗਲਤੀਆਂ ਕਰਨੀਆਂ ਸੀਗੀਆਂ। ਹੁਣ $250 ਦੀ ਇੱਕ ਵਾਰ ਮਿਲ ਗਈ ਅਤੇ ਮੈਨੂੰ ਨਹੀਂ ਲੱਗਦਾ ਕਿ ਉਹ ਦੁਬਾਰ ਤੋਂ ਉਹ ਗਲਤੀ ਕਰਨਗੇ। ਤੁਹਾਡਾ ਕੀ ਖਿਆਲ ਹੈ ਸਭ ਦਾ, ਵੀ ਇਜ਼ ਇਟ ਟੂ ਮੱਚ ਇਸ ਸਿਚੁਏਸ਼ਨ ਦੇ ਵਿੱਚ? ਕੀ ਇਹ ਲੇਡੀ ਜੇ ਕੰਪਲੇਨ ਕਰ ਰਹੇ ਹੈ, ਤੁਸੀਂ ਇਹਨਾਂ ਨਾਲ ਸਹਿਮਤ ਹੋ ਕਿ ਹਾਂ ਬਈ ਇਹਨਾਂ ਨਾਲ ਗਲਤ ਹੋਇਆ? ਇਹ ਨਹੀਂ ਹੋਣਾ ਚਾਹੀਦਾ, ਜੇ ਗਲਤੀ ਹੋ ਗਈ ਵਾਰਨਿੰਗ ਦੇ ਦਿਉ ਜਾਂ ਸਸਤੀ ਟਿਕਟ ਦੇ ਦਿਉ, ਵੀ ਤੁਸੀਂ ਹੁਣ ਚੱਕ ਕੇ $250 ਦੀ ਦੇ ਰਹੇ ਹੋ ਜਸਟ ਇੱਕ ਟਾਇਰ ਕਰਕੇ ਵੀ ਉਹ ਘਾਹ ਦੇ ਉੱਤੇ ਆ। ਸੋ ਤੁਹਾਡਾ ਕੀ ਖਿਆਲ ਹੈ? ਨੰਬਰ ਆਪਣਾ 905-673-3337, 905-673-3337 ਆਪਣਾ ਨੰਬਰ ਹੈ। 905-673-3337, 905-673-3337, 905-673-3337 'ਤੇ ਗੱਲਬਾਤ ਤੁਹਾਡੀ ਸਾਡੀ ਹੋ ਸਕਦੀ ਹੈ। ਅਤੇ ਤੁਹਾਡਾ ਸਭ ਦਾ ਕੀ ਓਪੀਨੀਅਨ ਹੈ ਜ਼ਰੂਰ ਤੁਹਾਡੇ ਤੋਂ ਪਤਾ ਕਰਦੇ ਹਾਂ ਅਤੇ ਸ਼ੇਅਰ ਕਰੋ। 905-673-3337 ਆਪਣਾ ਇੱਕੋ ਇੱਕ ਫੋਨ ਨੰਬਰ ਹੈ। ਉਸੇ ਨਾਲ ਨਾਲ ਹਮੇਸ਼ਾ ਦੀ ਤਰ੍ਹਾਂ ਤੁਸੀਂ ਆਸ ਦੀ ਕਿਰਨ ਨੂੰ ਯਾਦ ਰੱਖੋ। ਆਸ ਦੀ ਕਿਰਨ ਰੇ ਆਫ ਹੋਪ, ਪੰਜਾਬ ਸਰਕਾਰ ਅਪਰੂਵਡ ਨਸ਼ਾ ਛਡਾਓ ਕੇਂਦਰ ਹੈ। ਕਿਸੇ ਨੂੰ ਵੀ ਨਸ਼ੇ ਦੀ ਐਡਿਕਸ਼ਨ ਹੋ ਚੁੱਕੀ ਆ, ਪਿਛਲੇ ਬੜੇ ਲੰਬੇ ਸਮੇਂ ਤੋਂ ਹਜ਼ਾਰਾਂ ਲੋਕਾਂ ਦਾ ਨਸ਼ਾ ਇਹਨੇ ਛਡਾਇਆ। ਆਸ ਦੀ ਕਿਰਨ 99-154-54-548 ਨੰਬਰ ਹੈ। 9915154548 99-154-54-548 'ਤੇ ਕਾਲ ਤੁਸੀਂ ਜ਼ਰੂਰ ਕਰੋ। 5600 ਹੈਲੋ ਹੈਲੋ ਜੀ 5600 ਨੰਬਰ, ਹਾਂਜੀ ਤੁਸੀਂ ਆਪਣਾ ਰੇਡੀਓ ਦਾ ਵਾਲਿਊਮ ਪਲੀਜ਼ ਡਾਊਨ ਕਰ ਲਓ। ਹੈਲੋ ਜੀ 2161 ਹੈਲੋ
1: ਹੈਲੋ ਸਤਿ ਸ਼੍ਰੀ ਅਕਾਲ ਬਾਈ ਜੀ।
0: ਸਤਿ ਸ਼੍ਰੀ ਅਕਾਲ
1: ਬਾਈ ਜੀ। ਮੇਰਾ ਖਿਆਲ ਹੈ ਬਹੁਤ ਜ਼ਿਆਦਾ ਟਿਕਟ ਹੈ 250 ਦੀ। ਮੈਂ ਪਿਕਨਿਕ ਰਹਿੰਦਾ ਹਾਂ, ਮੇਰੇ ਕੋਲ ਵੀ ਗਲਤੀ ਹੋਈ। ਮੈਨੂੰ $35 ਦਾ ਟਿਕਟ ਲਾਇਆ ਉਹਨਾਂ ਨੇ, ਉਹਨਾਂ ਨੇ ਕਿਹਾ 7 ਦਿਨ ਦੇ ਅੰਦਰ ਪੇ ਕਰ ਦੋ ਤੇ 35 ਹੈ, ਜੇ 7 ਦਿਨ ਤੋਂ ਬਾਅਦ ਪੇ ਕਰੋਗੇ ਤੇ 50 ਹੋਊਗਾ। ਤੇ ਮੈਂ ਦੂਜੇ ਦਿਨ ਜਾ ਕੇ ਪੇ ਕਰਤੀ, ਜੋ ਆਨਲਾਈਨ ਪੇ ਕਰਨ ਦੀ $1.5 $2 ਫੀ ਹੁੰਦੀ, ਬਸ ਉਹ ਅਪਲਾਈ ਹੋਈ ਤੇ $35 ਤੇ 250 ਭਾਜੀ ਬਾਲਾ ਫਰਕ ਇਹਦੇ ਵਿੱਚ ਬਹੁਤ ਜ਼ਿਆਦਾ ਮੇਰੇ ਖਿਆਲ ਨਾਲ।
0: 200-250 ਜ਼ਿਆਦਾ ਹੈ,
1: ਬਹੁਤ ਜ਼ਿਆਦਾ ਭਾਜੀ।
0: ਪਰ ਜੇ ਜੇ ਹੁਣ ਗਲਤੀ ਹੋਈ ਹੈ, ਡਸ ਇਟ ਮੈਟਰ ਕਰਦਾ ਕਿ ਮਹਿੰਗੀ ਹੋਵੇ ਸਸਤੀ ਹੋਵੇ?
1: ਬਸ ਇਹ ਹੁਣ ਡਿਪੈਂਡ ਕਰਦਾ ਨਾ ਹਰ ਬੰਦੇ ਤੇ ਆਪਣੇ ਨੇ। ਹੁਣ ਮੈਂ ਮੇਰੇ ਕੋਲ ਗਲਤੀ ਹੋਈ, ਹੁਣ ਮੈਂ ਮੇਕ ਸ਼ੋਰ ਕਰਾਂਗਾ ਕਿ ਮੈਨੂੰ 35 ਦੀ ਨਾ ਲੱਗੇ। ਲੇਕਿਨ ਜਿਸਨੇ ਗਲਤੀ ਕਰਨੀ ਭਾਜੀ, ਉਹਨੇ ਗਲਤੀ ਕਰਨੀ ਦੁਬਾਰਾ ਫਿਰ। ਅਗਰ ਕਈ ਲੋਕੀ ਹੁੰਦੇ ਨੇ ਉਹ ਲਾਪਰਵਾਹ ਜੇ ਹੁੰਦੇ, ਕੇਅਰਲੈਸ ਜੇ, ਉਹਨਾਂ ਨੂੰ ਕੋਈ ਫਰਕ ਨੀ ਪੈਂਦਾ। ਉਹਨਾਂ ਨੂੰ ਪਤਾ ਹੀ ਹੁੰਦਾ ਯਾਰ ਇੱਥੋਂ ਕਿਲ ਹੋ ਜੂਗਾ, ਕੋਈ ਨੀ ਪਤਾ। ਲੇਕਿਨ ਬਹੁਤ ਲੋਕੀ ਹੁੰਦੇ ਜਿਨ੍ਹਾਂ ਨੂੰ ਬੇਚਾਰਿਆਂ ਨੂੰ ਪਤਾ ਨੀ ਹੁੰਦਾ, ਔਰ ਵੈਸੇ ਹੀ ਮਾਰੇ ਜਾਂਦੇ।
0: ਪਰ ਤੁਹਾਨੂੰ ਲੱਗਦਾ ਨੀ ਭਾਜੀ ਕਿ ਜੇ ਬੰਦੇ ਨੇ ਨੂੰ ਮਿਲ ਗਈ 250 ਦੀ ਤਾਂ ਉਹ ਬੰਦਾ ਹੁਣ ਥੋੜੇ ਆ ਸਮਝੂਗਾ, ਪਰ ਜੇ 35 ਦੀ ਮਿਲੀ ਤਾਂ ਬੰਦਾ ਕਹੂਗਾ ਕੋਈ ਨਾ 35 ਦੀ ਟਿਕਟ ਆ, ਫਿਰ ਕੀ ਹੋ ਗਿਆ?
1: ਮੈਨੂੰ ਤੇ ਭਾਜੀ 35 ਦੀ ਵੀ ਮਿਲੇ, ਮੈਂ ਤੇ ਮੇਕ ਸ਼ੋਰ ਕਰਾਂਗਾ ਮੈਨੂੰ 35 ਦੀ ਵੀ ਨਾ ਦੁਬਾਰਾ ਮਿਲੇ।
0: ਅੱਛਾ, ਤੁਸੀਂ ਮੇਕ ਸ਼ੋਰ ਕਰੋਗੇ, ਠੀਕ ਹੈ, ਚਲੋ ਠੀਕ ਹੈ, ਠੀਕ ਹੈ। ਸੋ 35 ਨਾਲ ਵੀ ਕਹਿੰਦੇ ਕਿ ਉਹੀ ਅਸਰ ਹੈ ਤੇ 250 ਨਾਲ ਵੀ ਉਹੀ ਅਸਰ ਹੈ, ਬਟ ਜ਼ਿਆਦਾ ਪੈਸਾ ਲੱਗਦਾ ਤਾਂ ਆਈ ਥਿੰਕ ਬੰਦਾ ਥੋੜ੍ਹੇ ਜਿਹਾ ਯਾਰ ਸੀਰੀਅਸ ਹੋ ਜਾਂਦਾ। ਖੈਰ ਦੇਖਦੇ ਹਾਂ। ਇੱਕ ਨਾ ਤੁਸੀਂ ਜ਼ਰੂਰ ਰੋਇਲ ਪਰਫਿਊਮਸ ਵਾਲਿਆਂ ਨੂੰ ਯਾਦ ਰੱਖੋ, ਰੋਇਲ ਪਰਫਿਊਮਸ ਦੀ ਟੀਮ ਕਮਾਲ ਦੀ ਹੈ। ਜਿਹੜੇ ਮਾਰਕੀਟ 'ਚ $400-500 ਦੇ ਪਰਫਿਊਮ ਮਿਲਦੇ ਆ, ਉਹੀ ਫਰੈਗਰੈਂਸ ਉਹੀ ਖੁਸ਼ਬੂ ਸਿਰਫ $50 ਦੇ ਵਿੱਚ ਉਹਨੂੰ ਦਵਾ ਰਹੇ ਆ। $50 ਦੇ ਵਿੱਚ 500 ਨਾ ਖਰਚੋ ਯਾਰ, ਵਧੀਆ ਤੁਹਾਨੂੰ 50 ਦੇ ਵਿੱਚ ਉਹੀ ਅਸਰ ਮਿਲ ਰਿਹਾ। ਨਾਲੇ ਦੋ ਪਰਫਿਊਮ ਖਰੀਦੋ, ਇੱਕ ਬਿਲਕੁਲ ਫਰੀ। ਕਿਆ ਬਾਤ ਹੈ, ਦੋ ਲਓ ਇੱਕ ਫਰੀ ਪਰਫਿਊਮ ਹੈ। ਸੋ ਤੁਸੀਂ ਰੋਇਲ ਪਰਫਿਊਮਸ 1 Regan Road, ਸਿੱਖ ਸੰਗਤ ਰੀਗਨ ਰੋਡ ਗੁਰੂ ਘਰ ਦੇ ਬਿਲਕੁਲ ਨਾਲ, ਬਵੇੜ ਮਕਲੋਗਲਿਨ ਤੇ ਪਹੁੰਚੋ। royalperfumes.co ਵੈਬਸਾਈਟ ਹੈ, royalperfumes.co। ਨੰਬਰ ਹੈ 437-315-0701, 4373150701 G6070। ਹੈਲੋ
2: ਹੈਲੋ ਨਵੀ ਜੀ, ਕੀ ਹਾਲ ਹੈ?
0: ਬਹੁਤ ਵਧੀਆ ਜੀ, ਕਿਵੇਂ ਹੋ?
2: ਬਸ ਬਹੁਤ ਵਧੀਆ ਸਰ। ਤੁਸੀਂ ਹੁਣ ਇੱਕ $250 ਦੀ ਟਿਕਟ ਦੀ ਗੱਲ ਕੀਤੀ, ਮੈਨੂੰ ਇੰਸੀਡੈਂਟ ਸਮਝ ਨਹੀਂ ਆਇਆ। ਤੁਸੀਂ ਇਹ ਕਿਹਾ ਜੀ ਗੱਡੀ ਘਾਹ ਤੇ, ਇੱਕ ਟਾਇਰ ਦਾ ਘਾਹ ਤੇ ਖੜਾ ਸੀ, ਫਿਰ ਤੁਸੀਂ ਕਿਹਾ ਸ਼ਾਇਦ ਐਕਸੀਡੈਂਟ ਵੀ ਤੁਸੀਂ ਕੁਝ ਕਿਹਾ।
0: ਐਕਸੀਡੈਂਟ ਦਾ ਮਤਲਬ ਨੀ ਸਮਝੇ, ਮੈਂ ਫਿਜ਼ੀਕਲ ਐਕਸੀਡੈਂਟ ਦੀ ਗੱਲ ਨੀ ਕਰ ਰਿਹਾ। ਐਕਸੀਡੈਂਟ ਜਦੋਂ ਆਪਣੇ ਤੋਂ ਆਪਾਂ ਜਾਣ ਬੁੱਝ ਕੇ ਨੀ ਕੋਈ ਗਲਤੀ ਕਰਦੇ, ਉਹ ਗਲਤੀ ਮੱਲੋ ਮੱਲੀ ਹੋ ਜਾਂਦੀ ਆ, ਉਹਨੂੰ ਐਕਸੀਡੈਂਟ ਮੈਂ ਕਹਿ ਰਿਹਾ।
2: ਓਕੇ ਓਕੇ, ਤੇ ਇਹ ਜਿਹੜਾ ਇੱਕ ਟਾਇਰ ਆਇਆ, ਇਹ ਆਪਣੇ ਘਰ ਦੀ ਪਾਰਕਿੰਗ ਦੇ ਉੱਪਰ ਡਰਾਈਵੇ ਦੇ ਉੱਪਰ ਇੱਕ ਟਾਇਰ ਚਲਾ ਗਿਆ ਘਾਹ ਦੇ ਉੱਪਰ? ਵੇਖੋ
0: ਹਾਂਜੀ, ਘਾਹ ਦੇ ਉੱਤੇ।
2: ਅੱਛਾ ਅੱਛਾ ਅੱਛਾ, ਚਲੋ ਨਹੀਂ ਹੈ
0: ਹਾਂਜੀ,
2: ਨਹੀਂ ਚਾਹੀਦੀ ਇਹਦੇ ਵਾਸਤੇ ਤਾਂ ਟਿਕਟ ਮਿਲਣੀ ਨੀ ਚਾਹੀਦੀ। ਮੇਰਾ ਡਰਾਈਵ ਇਹ ਹੈਗਾ, ਮੇਰਾ ਘਾਹ ਵੀ ਮੇਰਾ ਹੀ ਹੈਗਾ।
0: ਨਹੀਂ ਪਰ ਤੁਸੀਂ ਘਾਹ ਤੇ ਥੋੜਾ, ਹੁਣ ਮੈਂ ਚੱਕ ਕੇ ਆਪਣੇ ਲੋਨ ਦੇ ਉੱਤੇ ਘਾਹ ਦੇ ਉੱਤੇ ਗੱਡੀ ਲਾ ਦਵਾਂ, ਉਹ ਤੁਸੀਂ ਕਰ ਨਹੀਂ ਨਾ ਸਕਦੇ?
2: ਨਹੀਂ ਵੀਰ ਜੀ, ਗੱਡੀ ਲਗਾਉਣਾ ਹੋਰ ਗੱਲ ਹੈ, ਚਾਰ ਟਾਇਰਾਂ ਵਿੱਚੋਂ ਅਗਰ ਇੱਕ ਟਾਇਰ ਆ ਗਿਆ ਤੇ ਠੀਕ ਹੈ, ਆਪਣਾ ਆਪਣਾ ਵਿਊ ਹੈ, ਅਕੋਰਡਿੰਗ ਟੂ ਮੀ ਇਟ ਇਜ਼ ਨਾਟ ਐਨੀ ਫਾਲਟ। ਦੇ ਸ਼ੁੱਡ ਹੈਵ ਵਾਰਨ,
0: ਠੀਕ ਹੈ,
2: ਦੇ ਸ਼ੁੱਡ ਹੈਵ ਵਾਰਨ ਹਿਮ, ਮੇਕ ਸ਼ੋਰ ਨੈਕਸਟ ਟਾਈਮ ਯੂ ਸ਼ੁੱਡ ਨਾਟ।
0: ਠੀਕ ਹੈ, ਵਾਰਨਿੰਗ ਮਿਲਣੀ ਚਾਹੀਦੀ, ਟਿਕਟ ਨਹੀਂ ਮਿਲਣੀ ਚਾਹੀਦੀ। ਓਕੇ, 6368479056600 ਹੋਲਡ ਕਰੋ। ਮਨਜੀਤ ਸਾਡੇ ਨਾਲ ਨੇ ਅਪਲਾਇੰਸ ਜੰਕਸ਼ਨ ਤੋਂ। ਜੀ ਮਨਜੀਤ,
3: ਥੈਂਕ ਯੂ ਸੋ ਮਚ ਨਵੀ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਇਸ ਵੀਕ ਦੀਆਂ ਸਪੈਸ਼ਲ ਡੀਲਸ ਨੇ। ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਨਵੇਂ ਘਰ ਦੇ ਵਿੱਚ ਮੂਵ ਹੋ ਰਹੇ ਨੇ ਤੇ ਤੁਸੀਂ 5 ਪੀਸ ਦਾ ਸਟੇਨਲੈਸ ਸਟੀਲ ਦੇ ਅਪਲਾਈਸਿਸ ਦਾ ਕੋਂਬੋ ਦੇਖ ਰਹੇ ਹੋ, ਇਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ, ਟਾਲ ਟੱਬ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ, ਵਿਦ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, $6500 ਦੀ ਵੈਲਿਊ ਦੇ 5 ਪ੍ਰੀਮੀਅਮ ਸਟੇਨਲੈਸ ਸਟੀਲ ਦੇ ਅਪਲਾਈਸਿਸ ਦਾ ਬੰਡਲ ਹੈ ਜਿਹੜਾ ਕਿ ਸਿਰਫ $4,299 ਚ ਇਸ ਵੀਕ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਆਪਣਾ ਕਸਟਮ ਘਰ ਬਣਾ ਰਹੇ ਹੋ ਤੇ ਪ੍ਰੀਮੀਅਮ ਬ੍ਰਾਂਡ ਜੈਨੀਅਰ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਇਸ ਟਾਈਮ ਜੈਨੀਅਰ ਦੇ ਉੱਪਰ ਅਪ ਟੂ 20% ਡਿਸਕਾਊਂਟ ਪ੍ਰੀਮੀਅਮ ਬਿਲਟ ਇਨ ਅਪਲਾਈਸਿਸ ਦੇ ਉੱਪਰ ਤੁਸੀਂ ਲਗਾ ਸਕਦੇ ਆ। ਸਟੋਰ ਤੇ ਵਿਜ਼ਿਟ ਕਰੋ, ਸਾਡੇ ਟ੍ਰੇਨ ਸਟਾਫ ਦੀ ਟੀਮ ਨੂੰ ਮਿਲੋ ਤੇ ਅਸੀਂ ਆਪਣਾ 10-15% ਡਿਸਕਾਊਂਟ ਐਡ ਆਨ ਕਰਵਾਵਾਂਗੇ ਜੈਨੀਅਰ ਦੇ 20% ਡਿਸਕਾਊਂਟ ਦੇ ਵਿੱਚ। ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਡੀਲ ਦੇਖ ਰਹੇ ਨੇ, ਵਾਸ਼ਰ ਤੇ ਡਰਾਇਰ ਦੇ ਵਿੱਚ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਅਲਟਰਾ ਲਾਰਜ ਕਪੈਸਿਟੀ ਦਾ ਵਾਈਫਾਈ ਕਨੈਕਟੀਵਿਟੀ ਵਾਲਾ ਵਾਸ਼ਰ ਐਂਡ ਡਰਾਇਰ ਦਾ ਸੈੱਟ ਹੈ, ਜਿਹੜਾ ਕਿ $2200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $1499 ਚ ਇਸ ਵੀਕ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਆ। 6 ਮੰਥ ਚ ਪੇਮੈਂਟ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ। 2 ਲੋਕੇਸ਼ਨਾਂ ਤੁਸੀਂ ਸਰਵ ਕਰਦੇ ਆ, ਬ੍ਰੈਂਪਟਨ ਵੈਸਟ ਮਿਸੀਸਾਗਾ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054, 905-450-0054। ਅਪਲਾਈਸ ਜੰਕਸ਼ਨ, ਥੈਂਕ ਯੂ ਸੋ ਮਚ ਫਾਰ ਦਾ ਟਾਈਮ ਨਵੀ।
0: ਥੈਂਕ ਯੂ ਮਜੀਦ। 905-450-0054 G5600 ਹੈਲੋ
4: ਹੈਲੋ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ।
4: ਹਾਂਜੀ ਸੋਰੀ ਨਵੀ, ਉਹ ਪਹਿਲਾਂ ਪਤਾ ਨੀ ਕੀ ਚੱਕਰ ਹੋ ਗਿਆ, ਮੈਂ ਤੇ ਕਰਿਆ ਨੀ ਹੋਇਆ ਜੀ। ਸਰ ਦੇਖੋ ਗੱਲ ਇਸ ਤਰ੍ਹਾਂ ਆ, ਇਹ ਬਹੁਤ ਜ਼ਿਆਦਾ ਮਤਲਬ ਟਿਕਟ ਦੀ ਪ੍ਰਾਈਸ ਬਹੁਤ ਜ਼ਿਆਦਾ ਆ। ਇੱਕ ਟਾਇਰ ਚੜ ਗਿਆ ਤੇ ਮਤਲਬ ਵਾਰਨਿੰਗ ਦਿੱਤੀ ਜਾ ਸਕਦੀ ਆ, ਤੇ ਬੰਦੇ ਨੇ ਪੂਰੀ ਪੂਰੀ ਗੱਡੀ ਚਲਾਈ ਤੋਂ ਪੀਤਾ ਉਹਨੂੰ $250, ਇਹ ਤਾਂ ਬਣਦਾ ਹੈਗਾ ਸੀ ਗੱਲ ਪੁੱਛੇਗਾ ਬੇਟਾ, ਚਾਹੇ ਜਿਹੜੇ ਮਰਜ਼ੀ ਭਾਵੇਂ ਟਰੱਕ ਵਾਲੇ ਤੋਂ ਪੁੱਛ ਲਓ ਤੁਸੀਂ ਕੀ ਬਣਦਾ ਉਹਨਾਂ ਨੂੰ। ਔਰ ਸਿਟੀ ਦੇ ਵਿੱਚ ਤੁਹਾਡੇ ਜਿੰਨੇ ਵੀ ਸੌਦੇ ਆ ਆਪਾਂ ਦੇਖ ਰਹੇ ਹਾਂ, $250 ਦੀਆਂ ਟਿਕਟਾਂ ਹੋ ਗਈਆਂ। ਪਹਿਲਾਂ ਕੈਮਰੇ ਲਾਏ ਉੱਥੇ ਟਿਕਟਾਂ ਹੋ ਗਈਆਂ, ਕੈਮਰੇ ਲੈ ਗਏ, ਫਿਰ ਪਿੱਛੇ ਬਿਲਡਿੰਗ ਦਾ ਰੌਲਾ ਚੱਲ ਰਿਹਾ, ਪ੍ਰੋਪਰਟੀ ਟੈਕਸ ਕਿੱਥੇ ਪਹੁੰਚ ਗਿਆ ਸਾਡਾ, ਠੀਕ ਆ। ਇਸ ਵਾਰ ਚੇਂਜ ਕਰ ਲਓ ਇਹਨਾਂ ਬੰਦਿਆਂ ਨੂੰ, ਦੇ ਹੈਵ ਨਿਊ ਪੀਪਲ ਆਲਰੇਡੀ, ਉਹ ਆਪਣੀ ਕੈਂਪੇਨ ਕਰ ਰਹੇ ਨੇ, ਤੁਹਾਡੀ ਡੋਰ ਨੋ ਕਰ ਰਹੇ, ਉਹਨਾਂ ਲੋਕਾਂ ਨੂੰ ਜਿਤਾਓ। ਦਿਸ ਪੀਪਲ ਇਜ਼ ਨਾਟ ਅ ਗੁੱਡ, ਚੇਸੀ ਚਾਹੇ ਬਲੈਡੀ ਜਿਹੜੇ ਵੀ ਨੇ, ਦੇ ਆਲ ਨਾਟ ਗੁੱਡ। ਬਾਕੀ ਤੁਸੀਂ ਖੁਸ਼ ਆ ਰਹੇ ਹੋ, ਪੈਸੇ ਕਮਾ ਕਮਾ ਕੇ ਇਹਨਾਂ ਨੂੰ ਇਹਨਾਂ ਨੂੰ ਦੁਬਾਰਾ ਲੈ ਆਓ। ਡਿਡ ਯੂ ਗਾਈਜ਼ ਵਾਂਟ ਟੂ ਬੀ ਚੇਂਜ ਦਿਸ ਟਾਈਮ, ਸੋ ਲੈਟਸ ਮੇਕ ਇਟ ਚੇਂਜ। ਬੜੇ ਵਧੀਆ ਬੰਦੇ ਖੜੇ ਨੇ ਸਾਰੇ ਤੁਹਾਡੇ ਲਈ, ਮੇਅਰ ਨੇ ਵੀ ਔਰ ਕੌਂਸਲਰ ਨੇ ਵੀ ਔਰ ਜਿਹੜਾ ਕੌਂਸਲ ਨੇ ਵੀ, ਥੈਂਕ ਯੂ।
0: ਠੀਕ ਹੈ ਸਰ, ਸ਼ੁਕਰੀਆ ਤੁਹਾਡਾ। ਸੋ ਭਾਜੀ ਵੀ ਕਹਿੰਦੇ ਆ ਕਿ 250 ਟੂ ਮੱਚ ਹੈ, ਤੇ ਆਈ ਥਿੰਕ ਪਹਿਲਾਂ ਫਾਈਨ ਜਾਂ ਪੈਨਲਟੀ $75 ਦੀ ਹੁੰਦੀ ਸੀ, ਹੈ ਨਾ। ਹੁਣ 250 ਪਹਿਲੀ ਵਾਰ, 500 ਦੂਜੀ ਵਾਰ, ਰਾਈਟ, ਕੁਛ ਇੱਦਾਂ ਦਾ ਆਈ ਥਿੰਕ ਚੇਂਜ ਕੀਤਾ ਗਿਆ ਵੀ ਤੁਹਾਡੇ। ਬਟ ਜਿਹੜੇ ਲੋਕ ਨਾ ਹੁਣ ਜਿਵੇਂ ਭਾਜੀ ਕਹਿ ਗਏ ਕਿ ਇਟਸ ਟੂ ਮੱਚ, ਹੋਰ ਵੀ ਕਾਲਰਸ ਕਹਿ ਕੇ ਗਏ ਇਟਸ ਟੂ ਮੱਚ, ਕੁਝ ਕੁ ਲੋਕ ਹੱਕ 'ਚ ਨੇ ਵੀ ਯਾਰ, ਲੋਕ ਗੱਡੀਆਂ ਲਾ ਰਹੇ ਆ ਮੂਰਖਾਂ ਵਾਂਗੂ, ਵੀ ਟਿਕਟਾਂ ਸਖ਼ਤ ਜ਼ਿਆਦਾ ਹੋਣੀਆਂ ਚਾਹੀਦੀਆਂ ਨੇ, ਪ੍ਰਾਈਸ ਜ਼ਿਆਦਾ ਹੋਣਾ ਚਾਹੀਦਾ। ਹੁਣ ਕਈ ਵਾਰ ਮੈਂ ਦੇਖਿਆ ਕਿ ਪੂਰੀ ਐਨ ਤੁਹਾਡੇ ਜਿਹੜਾ ਫਰੰਟ ਡੋਰ ਹੈ ਉਹਦੇ ਮੂਹਰੇ ਜਾ ਕੇ ਗੱਡੀ ਲਾਈ ਜਾ ਰਹੀ ਹੈ। ਸੋ ਕੁਝ ਕੁ ਲੋਕ ਇਸ ਦੇ ਹੱਕ ਦੇ ਵਿੱਚ ਨੇ ਕਿ ਜਿੰਨੀ ਮਹਿੰਗੀ ਟਿਕਟ ਹੋਊਗੀ ਉਨਾ ਬੰਦਾ ਸੋਚ ਸਮਝ ਕੇ ਫਿਰ ਆਪਣੀ ਗੱਡੀ ਲਾਵੇਗਾ। ਖੈਰ ਲੱਸੀ, ਤੇ ਜੀ ਟੀ ਏ ਕ੍ਰੈਡਿਟ ਰੇਖਾ ਅਤੇ ਨਦੀਮ ਜੀ ਨੂੰ ਫੋਨ ਕਰੋ। ਜੇ ਸਿਰ ਕਰਜ਼ਾ ਚੜ ਗਿਆ ਜ਼ਿਆਦਾ, ਟੈਨਸ਼ਨ ਤੁਹਾਨੂੰ ਹੋਣੀ ਹੈ ਯਾਰ ਨੈਚੁਰਲੀ, ਤਾਂ ਟੈਨਸ਼ਨ ਨਾ ਲਓ, ਜੀ ਟੀ ਏ ਕ੍ਰੈਡਿਟ ਦੇ ਰੇਖਾ ਅਤੇ ਨਦੀਮ ਜੀ ਨੂੰ ਫੋਨ ਕਰੋ। ਕਰਜ਼ਾ ਮਾਫ਼ ਕਰਵਾਉਣ ਦੇ ਵਿੱਚ ਪੂਰੀ ਤੁਹਾਡੀ ਮਦਦ ਕਰਦੇ ਆ। ਇਹਨਾਂ ਨੂੰ 25 ਸਾਲ ਹੋ ਗਏ, ਕੋਈ ਵੀ ਲਾਈਨ ਆਫ ਕ੍ਰੈਡਿਟ ਨੇ, ਕੋਈ ਵੀ ਤੁਹਾਡੇ ਆਪਣੇ ਸਟੂਡੈਂਟ ਲੋਨ ਆਦਿ ਨੇ, ਤਾਂ 416-650-1100 ਨੰਬਰ, 416-650-1100 ਤੇ ਕਾਲ ਕਰ ਲਓ। 6368 ਹੈਲੋ।
5: ਹਾਂਜੀ ਨਵੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ,
5: ਕੀ ਹਾਲ ਚਾਲ ਨਵੀ?
0: ਵਧੀਆ ਜੀ, ਤੁਸੀਂ ਸੁਣਾਓ।
5: ਸਟੋਰੀ ਰੀਅਲ ਆ ਕਿ ਫੇਕ ਹੈਗੀ ਆ?
0: ਨਹੀਂ, ਮੈਨੂੰ ਫੋਨ ਆਇਆ ਸੀਗਾ ਕੱਲ, ਹੁਣ ਫੇਕ ਤਾਂ ਕਿੱਥੇ ਹੋਣੀ ਹੈ।
5: ਨਹੀਂ, ਮੈਂ ਕਿਹਾ ਵੀ ਸ਼ਾਇਦ ਉਹਦੀ ਫੇਕ ਕਰਕੇ 250 ਦੀ ਟਿਕਟ ਮਿਲ ਗਈ ਆ ਤੇ। ਅੱਛਾ, ਵੈਸੇ ਤਾਂ ਨਵੀਂ ਦੇਖੋ, ਹੋਰ ਬੜਾ ਕੁਛ ਵੀ ਗਲਤ ਹੋ ਰਿਹਾ ਵਾ। ਬੜੀ ਪੁਰਾਣੀ ਗੱਲ ਹੈ, ਸਾਡਾ ਮਿੱਤਰ ਹੁੰਦਾ ਸੀ ਤੇ ਉਹਨੂੰ ਉਹ ਬੈਲਟ ਨਹੀਂ ਸੀ ਲਾਉਂਦਾ ਹੁੰਦਾ, ਤੇ ਉਹਨੂੰ ਇੰਨੀਆਂ ਟਿਕਟਾਂ ਮਿਲੀਆਂ ਹੋਣੀਆਂ, ਮੇਰਾ ਖਿਆਲ ਵੀ ਸੈਕਿੰਡ ਦੇ ਹਿਸਾਬ ਨਾਲ ਉਹ ਪੇ ਕਰ ਦਿੰਦਾ ਸੀ, ਟਿਕਟ ਲੈ ਲੈਂਦਾ ਸੀ, ਪੇ ਕਰ ਦਿੰਦਾ।
0: ਉਹ ਕੀ ਨਹੀਂ ਸੀ ਲਾਉਂਦਾ? ਬੈਲਟ ਨਹੀਂ ਸੀ ਲਾਉਂਦਾ? ਅੱਛਾ,
5: ਸੀਟ ਬੈਲਟ। ਤੇ ਦੇਖੋ ਉਹ ਕਿੱਡਾ ਵੱਡੀ, ਮਤਲਬ ਹੈ ਪੜ੍ਹਿਆ ਲਿਖਿਆ ਬੰਦਾ ਵੀ ਸੀਗਾ, ਲੇਕਿਨ ਉਹਨਾਂ ਨੇ ਉਹਦੀ ਹੈਬਿਟ ਬਣ ਗਈ ਸੀ, ਉਹ ਨਹੀਂ ਲਾਉਣੀ ਬੈਲਟ ਉਹਨੇ, ਤੇ ਉਹਨੂੰ ਟਿਕਟ ਮਿਲਦੀ ਰਹਿੰਦੀ ਸੀ ਉਹਨੂੰ ਜਦੋਂ ਵੀ ਉਹ ਦੇਖਦਾ ਸੀ ਪੁਲਿਸ ਵਾਲਾ। ਤੋ ਇਹ ਕਈ ਵਾਰੀ ਇਹ ਵੀ ਹੁੰਦਾ। ਬਾਕੀ ਦੇਖੋ ਹੋਰ ਬੜੀਆਂ ਮਿਸਟੇਕਾਂ, ਲੋਕੀ ਸਟੋਪ ਸਾਈਨ ਮਿਸ ਕਰ ਰਹੇ ਆ, ਲੋਕੀ ਲੈਫਟ ਖੜੇ ਹੁੰਦੇ ਆ, ਮੁੜਕੇ ਓਵਰਟੇਕ ਓਵਰਲੈਪ ਕਰਕੇ ਦੂਜੇ ਬੰਦੇ ਦੀ ਗੱਡੀ ਕੱਢ ਕੇ ਲੈ ਜਾਂਦੇ, ਤੇ ਉਹ ਵੀ ਮਿਸਟੇਕਾਂ ਹੀ ਆ ਦੇਖ ਲਓ। ਤੇ ਟਿਕਟ ਤਾਂ ਇਹ ਜ਼ਰੂਰੀ ਨਹੀਂ ਹੈਗੀ ਵੀ ਥੋੜੀ ਹੋਵੇ, ਤੇ ਫਾਈਨ ਤਾਂ ਹੋਣਾ ਚਾਹੀਦਾ, ਤਾਂ ਕਿ ਉਹ ਜੇ ਰੀਅਲ ਹੈਗੀ ਤਾਂ ਬੰਦਾ ਮੁੜ ਕੇ ਕਰੂਗਾ ਨਹੀਂ, ਜੋ 250 ਦੀ ਟਿਕਟ ਉਹਨੂੰ ਮਿਲ ਗਈ ਆ।
0: ਨਹੀਂ ਨਹੀਂ ਰੀਅਲ ਹੀ ਹੈ, ਨਕਲੀ ਥੋੜਾ, ਇੱਕ ਜਿਹੜਾ ਕੋਈ ਫੇਕ ਸਟੋਰੀ ਥੋੜਾ
5: ਦੇਖੋ ਜਿਹੜਾ ਜਿਹੜੀ ਜਿਹੜਾ ਫਾਈਨ ਆ ਤੇ ਜਿਹੜੀ ਸਜ਼ਾ ਹੈਗੀ ਉਹ ਮਿਲਣੀ ਚਾਹੀਦੀ, ਚਾਹੇ ਕੋਈ ਬੰਦਾ ਕਿੱਦਾਂ ਦੀ ਵੀ ਕੋਈ।
0: ਸੋ ਤੁਹਾਨੂੰ ਨੀ ਲੱਗਦਾ ਕਿ ਲੋੜ ਤੋਂ ਜ਼ਿਆਦਾ ਮਹਿੰਗੀ ਆ?
5: ਦੇਖੋ ਜੇ ਜਿੱਦਾਂ ਕਿ ਭਾਈ ਸਾਹਿਬ ਗੱਲ ਕਰਕੇ ਗਏ ਵੀ ਜੇ 50-60 ਦੀ ਹੁੰਦੀ ਤਾਂ ਉਹਨੇ ਪੇ ਕਰਨੀ, ਚਲੋ ਕੋਈ ਗੱਲ ਨੀ।
0: ਚਲੋ
5: ਮੈਂ ਪੇ ਨੀ ਕਰ ਸਕਦਾ ਹੈਗਾ, ਜੱਜ ਨੇ ਕਹਿਣਾ ਚਲੋ ਤੁਸੀਂ 150 ਦੇ ਦਿਓ, ਹੋ ਜਾਂਦਾ ਹੁੰਦਾ।
0: ਠੀਕ ਹੈ, ਪਰ ਤੁਹਾਨੂੰ ਲੱਗਦਾ ਫਾਈਨ ਜ਼ਿਆਦਾ ਹੈ, ਬੰਦਾ ਫਿਰ ਗਲਤੀ ਦੁਬਾਰਾ ਤੋਂ ਨਹੀਂ ਕਰੂਗਾ?
5: ਹਾਂ ਬਿਲਕੁਲ ਬਿਲਕੁਲ।
0: ਠੀਕ ਹੈ, ਥੈਂਕ ਯੂ ਸਰ, ਬਹੁਤ ਸ਼ੁਕਰੀਆ ਤੁਹਾਡਾ। ਤੇ 905-673-3337 ਆਪਣਾ ਫੋਨ ਨੰਬਰ ਹੈ, ਇਹਦੇ ਲਈ ਤੁਹਾਨੂੰ ਸਕਰੀਨਿੰਗ ਰਿਵਿਊ ਰਿਕੁਐਸਟ ਕਰਨੀ ਪੈਂਦੀ ਹੈ ਤੇ ਫਿਰ ਜਾ ਕੇ ਕਿਤੇ ਨਾ ਕਿਤੇ ਮੇ ਬੀ ਕੁਛ ਨਾ ਕੁਛ ਬਣ ਸਕਦਾ। ਸੋ ਆਈ ਡੋਂਟ ਥਿੰਕ ਤੁਸੀਂ ਬਿਫੋਰ ਅ ਜੱਜ ਜਾਂਦੇ ਹੋ ਇਹ ਜੋ ਮਿਊਨਿਸਪਲ ਪਾਰਕਿੰਗ ਦੀ ਟਿਕਟਸ ਨੇ ਉਹਦੇ ਲਈ। ਇੱਕ ਮੈਂ ਤੁਹਾਨੂੰ ਬਿਯੋਂਡ ਆਈਵੇਅਰ ਦਾ ਵੀ ਮੈਸੇਜ ਦੇ ਦੇਵਾਂ, ਜੇ ਕਿਸੇ ਨੂੰ ਵੀ ਐਨਕਾਂ ਚਾਹੀਦੀਆਂ ਹੰਬਰ ਵੈਸਟ ਤੇ ਗੋਰ।
6: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: 530. CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: पंजाब ते अमीर विरसे दी पुक्कल चो यादां ते संतूरी सफर दा हम सफर सांझा विरसा
2: गीत संगीत देश दुनिया दियां ताजा तरीन जानकारियां नाल लबरेज महकां दी सौगात वंडदा सांझा विरसा
1: सोमवार तो शुक्रवार 5:30 AM ते सवेरे 4 बजे तो 5 बजे तक
0: बिजनेस दे प्रचार ते प्रसार लई संपर्क करो
2: सांझा विरसा दी टीम नू 647-835-5294
3: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿਤ ਇੱਕ ਵਧੇਂਦੀ ਆਰਜੂ ਦੂਜਾ ਸਾਹਿਬਾ ਵਿੱਚ ਚਿੱਤ ਦੇ ਮਹਾਂਵਾਕਾਂ ਅਨੁਸਾਰ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਅੰਮ੍ਰਿਤ ਵੇਲਾ ਹੋ ਗਿਆ 4 ਵਜ ਗਏ ਉੱਠੋ ਇਸ਼ਨਾਨ ਪਾਣੀ ਕਰੋ ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Entertainment. 647-400-6862-416-303-4444. ਕੀ ਤੁਸੀਂ ਇਸ ਸ਼ੋਅ ਨੂੰ ਮਿਸ ਕਰਨਾ ਚਾਹੋਗੇ?

0: 7997 8877 sofastudio.ca. Thank you.
1: ਸਾ ਮੀਡੀਆ ਲੈ ਆਏ ਨੇ ਸੈਕੰਡ ਐਨੂਅਲ ਪਿਕਨਿਕ
2: ਸੰਡੇ 23rd ਅਗਸਤ 11 AM ਟੂ 4 PM ਐਟ ਬੱਲੇ ਬੱਲੇ ਫਾਰਮ
1: ਅਨਲਿਮਿਟਿਡ ਫਨ ਮਸਤੀ ਤੇ ਆਪਣਿਆਂ ਦਾ ਹੋਏਗਾ ਸਾਥ ਭੰਗੜਾ ਗਿੱਧਾ ਗੇਮਸ ਫੂਡ ਸਟਾਲ ਮਹਿੰਦੀ ਸਭ ਕੁਝ ਰੀਜਨੇਬਲ ਰੇਟਸ ਤੇ
2: ਤੁਸੀਂ ਆਪਣੀਆਂ ਡਿਸ਼ਿਜ਼ ਵੀ ਬਣਾ ਕੇ ਲਿਆ ਸਕਦੇ ਹੋ ਪੂਰਾ ਪਿਕਨਿਕ ਵਾਲਾ ਮਾਹੌਲ ਪੰਜਾਬ ਵਾਲੀਆਂ ਵਾਈਬਸ ਆ ਜਾਓ ਫਿਰ 23rd ਅਗਸਤ ਦਿਨ ਐਤਵਾਰ ਸਵੇਰੇ 11 AM ਐਟ ਬੱਲੇ ਬੱਲੇ ਫਾਰਮ 13219 ਚਿੰਕੂਸੀ ਰੋਡ ਕੈਲੇਡਨ
1: ਵਧੇਰੇ ਜਾਣਕਾਰੀ ਜਾਂ ਸਪੋਂਸਰਸ਼ਿਪ ਲਈ ਹਰਜੀਤ ਜੰਜੂਆ ਨੂੰ ਕਾਲ ਕਰੋ 647-835-5994
3: ਭਾਜੀ ਅੱਜ ਘਰੇ ਤੰਦੂਰੀ ਬਣਾਓ ਪਰ ਜੋ ਸਵਾਦ ਤੰਦੂਰੀ ਬੁਆਇਜ਼ ਦੇ ਆਉਣਾ ਉਹ ਘਰੇ ਨਹੀਂ ਬਣ ਪਾਉਣਾ
4: ਹਾਈ ਗਾਇਜ਼ ਇੰਜੋਏ ਕਰੋ ਤੰਦੂਰੀ ਬੁਆਇਜ਼ ਵੈਜ ਨਾਨ ਵੈਜ ਸਵਾਦਲੇ ਤੰਦੂਰੀ ਖਾਣੇ ਲਈ ਪਹੁੰਚੋ ਤੰਦੂਰੀ ਬੁਆਇਜ਼
5: ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ ਪਾਠ ਜਾਗੋ ਅਤੇ ਵੈਡਿੰਗ ਲਈ ਅੱਜ ਹੀ ਕੇਟਰਿੰਗ ਬੁੱਕ ਕਰੋ 9059562111 9054519200

0: शर्मा।
1: रेजिडेंशियल, कमर्शियल, रीफाइनेंसिंग, डेट कंसोलिडेशन, सेकंड थर्ड मॉर्गेजेस, प्राइवेट फंड्स,
0: सब ले याद रखो गिरीश शर्मा। प्री अप्रूवल ही नहीं, क्लोजिंग तक देंगे पूरा साथ। डीलिंग विद ऑल बैंक।
1: कॉल 6476068110
0: और विजिट sharmamortgages.com।
2: ट्रक एक्सीडेंट ते रब ने हाथ दे के बचा लिया
3: ते कार दे खर्चिया नु हरजीत जंजुआ दी डिसेबिलिटी इंश्योरेंस ने संभालिया। अपने भविष्य नु सुरक्षा करन ते प्रेजेंट दे पीस ऑफ माइंड ली आज ही संपर्क करो हरजीत सिंह जंजुआ।
2: हर तरह दी वधिया इंश्योरेंस पॉलिसी ले याद रखो इंश्योरेंस स्पेशलिस्ट हरजीत जंजुआ दा नाम। लाइफ इंश्योरेंस, डिसेबिलिटी, क्रिटिकल इंश्योरेंस, सुपर वीजा इंश्योरेंस, विजिटर इंश्योरेंस, हेल्थ इंश्योरेंस, किड्स प्लान, RRSP, RESP, TFSA। कॉल करो
3: 6475-5294-647-835-5294।
4: ਵੱਡੇ ਵੀਰੇ ਚੰਗਾ ਟਰੱਕ ਤੇ ਵਧੀਆ ਜੌਬ ਲੈਣ ਲਈ ਕਿੱਥੇ ਜਾਵਾਂ?
5: ਤਾਂ ਫਿਰ ਤੂੰ ਕੁਆਲਟੀ ਲੌਜਿਸਟਿਕ ਕੁਆਲਟੀ ਟਰੱਕ ਸੇਲ ਵਾਲਿਆਂ ਕੋਲ ਜਾ। 12 ਮਹੀਨੇ ਕੰਮ ਪਾਓ ਤੇ ਨਾਲੇ ਚੰਗੇ ਡਾਲਰ ਕਮਾਓ।
3: ਕੁਆਲਟੀ ਲੌਜਿਸਟਿਕ ਇੰਕ, ਜਿਨ੍ਹਾਂ ਨੂੰ ਪਾਲ ਹੈ ਕਾਬਲ ਤੇ ਇਮਾਨਦਾਰ ਟਰੱਕ ਡਰਾਈਵਰਸ, ਟਰਾਲਾ ਡਰਾਈਵਰਸ ਤੇ ਓਨਰ ਆਪਰੇਟਰਸ ਦੀ। ਵਧੇਰੇ ਜਾਣਕਾਰੀ ਲਈ ਕੁਆਲਟੀ ਲੌਜਿਸਟਿਕ ਇੰਕ ਦੇ ਜਸਵੀਰ ਹੋਰਾਂ ਨੂੰ ਕਾਲ ਕਰੋ
5: 416-717-2929
3: 416-717-2929। ਕੁਆਲਟੀ ਲੌਜਿਸਟਿਕ ਇੰਕ, 14 ਸਟੇਨਵੇ ਬੁਲੇਵਰਡ, ਯੂਨਿਟ 4, ਇਟੋਬੀਕੋ।
6: ਨਾਲੇ ਚੋਪੜੀਆਂ, ਨਾਲੇ ਦੋ ਦੋ।
7: ਆਹੋ ਜੀ, ਮੈਨੂੰ ਵੀ ਪਤਾ, ਨਾਲੇ ਗਰੋਸਰੀ, ਨਾਲੇ ਵਧੀਆ ਖਾਣਾ, ਯਾਨੀ ਦਾਣਾ ਮੰਡੀ। ਦਾਣਾ ਮੰਡੀ ਜਿੱਥੇ ਹਰ ਤਰ੍ਹਾਂ ਦੀ ਇੰਡੀਅਨ ਗਰੋਸਰੀ, ਦਾਲਾਂ, ਮਸਾਲੇ, ਪਿਕਲਸ, ਚੌਲ, ਚਾਹ ਪੱਤੀ, ਫਰੈਸ਼ ਫਰੂਟਸ ਐਂਡ ਵੈਜੀਟੇਬਲਸ,
8: ਡੇਰੀ ਪ੍ਰੋਡਕਟਸ, ਸਨੈਕਸ, ਫਰੈਸ਼ ਚਿਕਨ, ਬੀਫ, ਗੋਟ ਮੀਟ, ਸਭ ਕੁਝ ਮਿਲੂਗਾ। ਇਹਨਾਂ ਦੇ ਰੈਸਟੋਰੈਂਟ ਵਿੱਚ ਤੁਸੀਂ ਪਰੌਂਠੇ, ਚਨਾ ਭਟੂਰਾ, ਵੈਜ ਥਾਲੀ, ਵੈਜ ਬਿਰਿਆਨੀ, ਬਟਰ ਚਿਕਨ ਵਿਦ ਨਾਨ ਦਾ ਸਵਾਦ ਲਓ।
7: ਇੱਕ ਵਾਰ ਆਉਂਗੇ ਤੇ ਬਾਰ ਬਾਰ ਆਉਂਗੇ।
8: ਅਨਬੀਟੇਬਲ ਪ੍ਰਾਈਸਿਸ, ਸੇਲ ਆਲ ਟਾਈਮ। ਦਾਣਾ ਮੰਡੀ, 1729 Queen Street, East Brampton, Major Intersection, Queen and Bramley.
0: Call Gagan or Gurinder at 905-286-9257.
9: स्टीफन फर्नीचर की धमाकेदार फेस्टिवल सीजन सेल। इस साल फेस्टिवल सीजन में अपने घर को भी जरूर सजाइए। अपने मनपसंद बेस्ट क्वालिटी हाई एंड ब्रांडेड फर्नीचर पे कोई भी रीजनेबल ऑफर एक्सेप्टेबल होगा, तो फिर आज ही स्टीफन फर्नीचर आए और अपने घर को स्टीफन फर्नीचर के बड़े बड़े ब्रांडेड फर्नीचर पे बड़ी बड़ी डील्स का फायदा जरूर उठाएं। सर्विंग सिंस 1992, फाइनेंसिंग ऑप्शन अवेलेबल, टू लोकेशंस टू सर्व यू, 2575 स्टील एवेन्यू ईस्ट, ब्रैम्पटन, 905-790-0560, 6 Marconi Court, Bolton, 905-951-9394. Stephen Furniture ki dhamakedar festival season se.
10: ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ।
11: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
10: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ
11: 647-706-6640-647-706-6840।
12: ਓਏ ਟਰੱਕ ਕਾਲਾ ਲਿਆ, ਜਦੋਂ ਵੇਖੋ ਇਹਦੀਆਂ ਕਮਾਨੀਆਂ ਢਲੀਆਂ ਰਹਿੰਦੀਆਂ, ਕੀ ਕਰਾਂ?
13: ਮੈਂ ਸੁਣਿਆ ਜੀ, ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ, PNJ ਸਪ੍ਰਿੰਗ ਵੀਲ ਅਲਾਈਨਮੈਂਟ।
14: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ, ਮਿਸੀਸਾਗਾ, ਮੇਨ ਇੰਟਰਸੈਕਸ਼ਨ, ਡਿਕਸੀ ਐਂਡ ਮੈਥਸਨ।
15: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ, 4 ਵੀਲਰਸ ਅਤੇ 18 ਵੀਲਰਸ ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ। ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ,
13: ਕਾਲ ਕਰੋ JN ਗੈਰੀ ਨੂੰ
15: 905-459-5533,
13: 905-459-5533 ਤੇ।
15: PNJ ਸਪਰਿੰਗ ਵੀਲ ਅਲਾਈਨਮੈਂਟ।
16: ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ, ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 647-534-5294 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ।

ਪੈ ਰਿਹਾ ਹੈ ਸ਼ਹਿਰ ਵਿੱਚ ਪੂਰਾ ਸਿਆਸੀ ਗੰਧ। ਕਹਿੰਦਾ ਪੈ ਰਿਹਾ ਹੈ ਸ਼ਹਿਰ ਵਿੱਚ ਪੂਰਾ ਸਿਆਸੀ ਗੰਧ, ਸਤਿਕਾਰ ਕਹਿ ਕੇ ਮੂੰਹ ਕਰ ਦਿੱਤੇ ਸਭ ਦੇ ਬੰਦ।

0: ਕਰਦਾ ਨਹੀਂ ਗੱਲ ਕੋਈ ਰੁਜ਼ਗਾਰਾਂ ਦੀ, ਉਹ ਪਰਦੇ ਪਿੱਛੋਂ ਰੋਜ਼ ਸੁਣਾਉਂਦਾ ਆ ਕੇ ਪੱਕੇ ਛੰਦ। ਕਹਿੰਦਾ ਗੁਣ ਗੁਣਾਉਂਦੇ ਉਹ ਪ੍ਰਾਪਤੀਆਂ ਆਪਣੇ ਬਾਪ ਦੀਆਂ, ਰਾਜ ਕਰਨ ਨੂੰ ਫਿਰਦਾ ਜਿਹੜਾ ਬੁੱਧੀ ਤੋਂ ਹੈ ਮੰਦ। ਆਮ ਬੰਦੇ ਨੂੰ ਪੁੱਛਦਾ ਨਹੀਂ ਦਫ਼ਤਰਾਂ 'ਚ ਕੋਈ, ਹਰ ਸਰਕਾਰ ਦੇ ਮੂਹਰੇ ਉਹੀ ਹੁੰਦੇ ਉਹੀ ਬੰਦੇ ਚੰਦ। ਬੇੜਾ ਗਰਕ ਕਰਕੇ ਉਹਨਾਂ ਦੱਸ ਦਿੱਤਾ ਲੋਕਾਂ ਨੂੰ, ਹੋਰ ਹੁੰਦੇ ਨੇ ਹਾਥੀ ਦੇ ਤਾਂ ਖਾਣ ਵਾਲੇ ਦੰਦ। ਕਹਿੰਦਾ ਸਮਝ ਲਓ ਹੁਣ ਵੀ ਮੇਰੀ ਕੌਮ ਦੇ ਪਹਿਰੇਦਾਰੋ, ਉਹਨਾਂ ਤਾਂ ਚਲੇ ਜਾਣਾ ਉਲਝਾ ਪਿਆਰ ਦੀ ਤੰਦ, ਅਸਮਾਨ ਤੋਂ ਤਾਰੇ ਵੀ ਜੇ ਤੋੜ ਲਿਆਉਣੇ ਝੂਠੇ, ਜੀਂਦੇ ਜੀ ਮਦਹੋਸ਼ ਨਹੀਂ ਹੁੰਦੇ ਕਦੇ ਰਜਾਮੰਦ। ਕਹਿੰਦਾ ਕਿਸੇ ਨੂੰ ਕੀ ਸਮਝਾਉਣਾ ਭੂਮ ਸੀ, ਖੁਦ ਨੂੰ ਹੀ ਸਮਝਾ ਲਿਆ ਕਰ, ਕਿਸੇ ਨੂੰ ਕੀ ਸਮਝਾਉਣਾ ਭੂਮ ਸੀ, ਖੁਦ ਨੂੰ ਹੀ ਸਮਝਾ ਲਿਆ ਕਰ, ਜੇ ਖੁਸ਼ੀਆਂ ਵੱਟੇ ਗਮ ਕੋਈ ਦਿੰਦਾ, ਹੱਸ ਕੇ ਤੂੰ ਅਪਣਾ ਲਿਆ ਕਰ। ਕਹਿੰਦਾ ਖੁਸ਼ੀਆਂ ਤੇਰੇ ਦਰ 'ਤੇ ਆਉਣਾ, ਇਹੋ ਹੀ ਸਦਾ ਤੂੰ ਆਸ ਰੱਖੀਂ, ਤੇਰੀ ਅਹਿਮੀਅਤ ਤੂੰ ਹੀ ਜਾਣੇ, ਬਸ ਖੁਦ ਨੂੰ ਸਦਾ ਹੀ ਖਾਸ ਰੱਖੀਂ, ਬਸ ਖੁਦ ਨੂੰ ਹੀ ਸਦਾ ਹੀ ਖਾਸ ਰੱਖੀਂ। ਇਸ ਤਰ੍ਹਾਂ ਤੁਸੀਂ ਸੁਣ ਰਹੇ ਪ੍ਰੋਗਰਾਮ ਸਾਂਝਾ ਵਿਰਸਾ, ਮੈਂ ਤੁਹਾਡਾ ਹੋਸਟ ਦੋਸਤ ਹਰਜੀਤ ਸਿੰਘ ਨੇ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਵੀਰਵਾਰ, ਜੂਨੀਅਰ ਫਰਾਈਡੇ, 6 ਅਗਸਤ 2026 ਦੀ ਸਵੇਰ ਦਾ ਪ੍ਰੋਗਰਾਮ ਸਾਂਝਾ ਵਿਰਸਾ ਲੈ ਕੇ ਹਾਜ਼ਰ ਹਾਂ ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 530 AM ਦੀ ਫ੍ਰੀਕੁਐਂਸੀ ਤੁਸੀਂ ਪ੍ਰੋਗਰਾਮ ਸਾਂਝਾ ਵਿਰਸਾ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਇਹਦਾ ਪ੍ਰੋਗਰਾਮ ਪਸੰਦ ਆਵੇਗਾ। ਇਹਦੇ ਟੈਂਪਰੇਚਰ ਦੀ ਜੇ ਗੱਲਬਾਤ ਕਰੀਏ, ਇਸ ਵਕਤ 19 ਟੈਂਪਰੇਚਰ ਆ ਮਿਸਿਸ ਆਗਾ ਜੀ ਮਾਲਟਨ 'ਚ, ਟੋਰਾਂਟੋ ਪੀਅਰਸਨ ਏਅਰਪੋਰਟ ਦੇ ਬਿਲਕੁਲ ਨੇੜੇ ਤੇੜੇ, ਅਤੇ ਫੀਲ ਲਾਈਕ ਵੀ 19 ਕਰਦੇ ਹਾਂ ਬਾਈ। ਹਾਂ ਠੀਕ ਆ, ਚੱਲਦਾ ਕੰਮ। ਦੁਪਹਿਰ ਨੂੰ ਹੈਗਾ 27 ਅਤੇ ਸ਼ਾਮ ਨੂੰ 28 ਅਤੇ ਰਾਤ ਨੂੰ 24 ਟੈਂਪਰੇਚਰ। 6:13 ਦੇ ਸੂਰਜ ਸਾਹਿਬ ਜੀ ਦੇਣਗੇ ਦਰਸ਼ਨ, 8:35 ਦੇ ਸ਼ਾਮ ਨੂੰ ਅਲੋਪ ਹੋ ਜਾਣਗੇ। ਅਤੇ ਸਟੂਡੀਓ ਦੇ ਵਿੱਚ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ, 905-673-3337, 905-673-3337। ਅੱਜ ਇੱਕ ਮੇਰੀ ਜੇ ਸਾਰੇ ਜਣੇ ਬੇਨਤੀ ਸੁਣ ਲਓ, ਜੇ ਸੁਣ ਲਓ, ਬਾਕੀ ਤੁਹਾਡੀ ਮਰਜ਼ੀ ਆ, ਕੋਈ ਉਹ ਨਹੀਂ, ਰੋਕ ਟੋਕ ਕੋਈ ਨਹੀਂ ਹੈਗੀ। ਜੇ ਬੇਨਤੀ ਸੁਣੋ ਵੀ ਅੱਜ ਭੈਣਾਂ ਨੂੰ ਜਾਂ ਆਂਟੀਆਂ ਨੂੰ ਮੌਕਾ ਦੇ ਕੇ ਦੇਖੀ ਕਾਲਾਂ ਦਾ, ਕਿਉਂਕਿ ਜਿੱਦਣ ਦੇ ਆਪਾਂ ਪਿਕਨਿਕਾਂ ਦੀਆਂ ਗੱਲਾਂ ਕਰਨ ਲੱਗੇ, ਕਿਸੇ ਨੇ ਹੰਗਾਰਾ ਨਹੀਂ ਭਰਿਆ, ਸੱਚੀ ਕਿਸੇ ਵੱਲੋਂ ਨਹੀਂ ਕਿਹਾ ਗਿਆ ਇੱਕ ਦੋ ਆਂਟੀਆਂ ਨੂੰ ਛੱਡ ਕੇ ਵੀ ਅਸੀਂ ਆਵਾਂਗੇ, ਹੈ ਨਾ। ਅਤੇ ਇੰਨੀਆਂ ਜਣੀਆਂ ਆਪਾਂ ਨੂੰ ਕਾਲ ਕਰਦੀਆਂ ਹੁੰਦੀਆਂ ਜਾਂ ਸੁਣਦੀਆਂ ਪ੍ਰੋਗਰਾਮ ਨੂੰ, ਹੈ ਨਾ, ਅਤੇ ਕੋਈ ਤਾਂ ਕਹੇ ਆ ਕੇ ਵੀ ਮੈਂ ਅਸੀਂ ਆਉਣਾ ਭਾਈ, ਇਕੱਲੀ ਆਵਾਂਗੇ ਜਾਂ ਆਪਣੇ ਹਸਬੈਂਡ ਨਾਲ ਆਵਾਂਗੇ ਜਾਂ ਫੈਮਿਲੀ ਨਾਲ ਆਵਾਂਗੇ ਜਾਂ ਕਿਸੇ ਨਾਲ ਵੀ ਆਵਾਂਗੇ, ਹੈ ਨਾ। ਅਤੇ ਅੱਜ ਮੌਕਾ ਦੇ ਕੇ ਦੇਖੀਏ ਭਰਾਵੋ, ਅੰਕਲੋ ਚਾਚਿਓ ਤਾਇਓ, ਮਾੜਾ ਸੰਭਲ ਜਿਹਾ ਅੱਜ, ਮਤਲਬ ਸੰਭਲ ਨਹੀਂ ਅੱਜ ਮਾੜਾ ਜਿਹਾ ਤੁਸੀਂ ਗੁਰੇਜ਼ ਜੀ ਕਰ ਲਓ। ਅਤੇ ਅੱਜ ਚਲੋ ਮੌਕਾ ਦੇ ਕੇ ਦੇਖਦੇ ਹਾਂ ਵੀ, ਦੇਖਦੇ ਹਾਂ ਕਿੰਨੀਆਂ ਕੁ ਜਾਣੀਆਂ ਆਪਾਂ ਨੂੰ ਸੁਣਦੀਆਂ ਪ੍ਰੋਗਰਾਮ ਨੂੰ। ਆਂਟੀ ਵੀ ਹੋ ਸਕਦੀ ਆ, ਮੇਰੀ ਮਾਂ ਬਰਾਬਰ ਵੀ ਹੋ ਸਕਦੀ ਆ, ਮੇਰੀ ਭਾਬੀ ਵੀ ਹੋ ਸਕਦੀ ਆ, ਮੇਰੀ ਭੈਣ ਵੀ ਹੋ ਸਕਦੀ ਆ, ਨਾ, ਅਤੇ ਰਿਸ਼ਤਾ ਕੋਈ ਵੀ ਹੋ ਸਕਦਾ। ਅਤੇ ਆ ਜਾਓ ਫਿਰ, ਅੱਜ ਦੇਖਦੇ ਹਾਂ ਕਿੰਨੀਆਂ ਕੁ ਜਾਣੀਆਂ ਸੁਣਦੀਆਂ ਪ੍ਰੋਗਰਾਮ। ਕੱਢ ਲਓ ਰਜਾਈਆਂ ਜੰਮੂ, ਚੱਕ ਲਓ ਫੋਨ, ਦੇਖੀ ਜਾਓ, ਅੱਜ ਤੁਹਾਡਾ ਦਿਨ ਆ, ਤੁਹਾਡਾ ਮੌਕਾ। 905-673-3337, 905-673-3337। ਅਤੇ ਜੇ ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ, 416-477-2040, 416-477-2040। ਅਤੇ ਜੇ ਤੁਸੀਂ ਪ੍ਰੋਗਰਾਮ ਮੈਸੇਜ ਪਾਉਣਾ ਮੈਨੂੰ ਵਟਸਐਪ ਕਰਨਾ, ਫਿਰ 647-835-5594, 6478355294, 647-835-5594 'ਤੇ ਆਪਣੀ ਮੈਸੇਜਾਂ ਦੇ ਜ਼ਰੀਏ ਜਾਂ ਵਟਸਐਪ ਦੇ ਜ਼ਰੀਏ ਗੱਲਬਾਤ ਹੋ ਸਕਦੀ ਆ। ਜੇ ਤੁਸੀਂ ਇੱਧਰ 8 'ਤੇ ਨਹੀਂ ਆਉਣਾ ਚਾਹੁੰਦੀਆਂ ਤਾਂ ਵੀ ਤੁਸੀਂ ਮੈਸੇਜ ਵੀ ਪਾ ਸਕਦੇ ਹੋ ਵੀ ਅਸੀਂ ਆਉਣਾ, ਅਤੇ ਫਿਰ ਥੋੜ੍ਹਾ ਜਿਹਾ ਮੈਨੂੰ ਵੀ ਇੱਕ ਅੰਦਾਜ਼ਾ ਜਿਹਾ ਹੋਜੂ, ਗੈਸ ਜਿਹਾ ਹੋ ਜਾਂਦਾ, ਹੈ ਨਾ। ਜੇ ਹੁਣ ਆਪਾਂ ਕਿਸੇ ਨੂੰ ਸਪੋਂਸਰਸ਼ਿਪ ਲਈ ਕਹਿੰਦੇ ਹਾਂ ਜਾਂ ਕਹਿੰਦੇ ਹਾਂ ਵੀ ਹਾਂ ਭਾਈ ਤੁਸੀਂ ਆਇਓ ਸਾਡੇ ਉੱਤੇ, ਅਗਲਾ ਕਹਿੰਦਾ ਕਿੰਨੇ ਕੁ ਜਾਣਿਆਂ ਨੇ ਆਉਣਾ, ਮੈਂ ਫਿਰ ਕਹਿੰਦਾ ਨਾ ਵੀ ਹੈਗਾ 800-1000 ਬੰਦਾ, ਜਿਹਦੇ 'ਚ ਐਤਕੀ ਕਲਾਕਾਰ ਬਹੁਤ ਲਾ ਰਹੇ ਹਾਂ ਆਪਾਂ, ਉੱਥੇ ਗੀਤ ਸੰਗੀਤ ਪੂਰਾ ਹੋਊਗਾ, ਜਾਣੀ ਮੇਲੇ ਵਰਗਾ ਮਾਹੌਲ ਹੋਊਗਾ। ਕੋਈ ਉਹਦੀ ਟਿਕਟ ਨਹੀਂ, ਕੋਈ ਪਾਰਕਿੰਗ ਨਹੀਂ, ਕੋਈ ਫੀਸ ਨਹੀਂ, ਫਰੀ ਆ, ਟੋਟਲੀ ਫਰੀ। ਹਾਂ ਤੁਸੀਂ ਖਾਣਾ ਚਾਹੁੰਦੇ ਹੋ ਉਹ ਜ਼ਰੂਰ ਤੁਸੀਂ ਉੱਥੋਂ ਸਟਾਲਾਂ ਤੋਂ ਲੈ ਸਕਦੇ ਹੋ, ਜਿੰਨੀਆਂ ਵੀ ਹੋਣਗੀਆਂ, ਇੱਕ ਹੁੰਦੀ ਆ, ਦੋ ਹੁੰਦੀਆਂ, ਪੰਜ ਹੁੰਦੀਆਂ, ਚਾਰ ਹੁੰਦੀਆਂ, ਅੰਦਰ ਰੈਸਟੋਰੈਂਟ ਹੈਗਾ ਉੱਥੇ। ਅਤੇ ਜਾਂ ਫਿਰ ਤੁਸੀਂ ਆਪਣੇ ਘਰੋਂ ਵੀ ਲੈ ਕੇ ਆ ਸਕਦੇ ਹੋ ਬਣਾ ਕੇ, ਤੁਸੀਂ ਕੁਰਸੀਆਂ ਜ਼ਰੂਰ ਲੈ ਕੇ ਆ ਸਕਦੇ ਹੋ, ਤੁਸੀਂ ਕੋਈ ਚਾਦਰਾਂ, ਕੋਈ ਉਹ ਮੈਟ ਜੇ ਕੀ ਕਹਿੰਦੇ ਉਹਨੂੰ, ਮੈਂ ਭੁੱਲਦਾ ਉਹਦਾ ਨਾਮ, ਉਹ ਲੱਕੜੀ ਦੇ ਕੁਛ ਹੁੰਦੇ ਆ, ਅਤੇ ਉਹ ਵੀ ਤੁਸੀਂ ਲਿਆ ਸਕਦੇ ਹੋ, ਹੈ ਨਾ। ਮੂੜਾ ਟਾਈਪ ਨਹੀਂ, ਮੂੜੇ ਜਿਹੇ ਹੋਰ ਹੁੰਦੇ ਆ, ਅਤੇ ਉਹ ਜਿਹੜੇ ਵਿਛਾਉਂਦੇ ਜੇ ਹੁੰਦੇ ਆ, ਰੋਟੀ ਰਾਟੀ ਖਾਣ ਨੂੰ ਆਪਾਂ ਕਈ ਵਾਰ ਵਿਛਾ ਨਹੀਂ ਲੈਂਦੇ, ਮੈਨੂੰ ਹੁਣ ਚੇਤਾ ਭੁੱਲਦਾ ਉਹਨੂੰ ਕੀ ਕਹਿੰਦੇ, ਦਰੀਆਂ ਨਹੀਂ, ਦਰੀ ਨਹੀਂ ਹੁੰਦੀ, ਕੁਛ ਹੋਰ ਹੁੰਦਾ। ਚਲੋ ਕੋਈ ਨਹੀਂ, ਸਮਝ ਗਿਆ ਤੁਸੀਂ, ਬਸ ਇੰਨਾ ਹੀ ਬਹੁਤ ਆ। ਅਤੇ ਆ ਜਾਓ ਫਿਰ ਆਪਾਂ 23 ਤਰੀਕ ਨੂੰ ਸਾਰਿਆਂ ਨੇ ਮਿਲਣਾ। ਅਤੇ ਅੱਜ ਕਿੰਨੀਆਂ ਕੁ ਜਣੀਆਂ ਕਾਲ ਕਰਦੀਆਂ, ਮੇਰਾ ਮਾਣ ਰੱਖ ਲਿਓ, ਨਹੀਂ ਇਹਨਾਂ ਨੇ ਮਜ਼ਾਕ ਉਡਾਉਣਾ ਸ਼ਾਮ ਤੱਕ ਮੇਰਾ, ਫਿਰ ਸਾਰਿਆਂ ਨੇ ਵਿਲਾ ਹੱਕਾਂ ਸਾਨੂੰ ਗਰੇਜ ਕਰਤਾ, ਹੱਕਾਂ ਮਾਰਦਾ ਸੀ ਕੋਈ ਨਹੀਂ ਆਈ। ਹੁਣ ਫਿਰ ਮੈਂ ਤਾਂ ਇਹੀ ਕਹਿ ਸਕਦਾ ਹਾਂ ਨਾ, ਫਿਰ ਮੈਂ ਭਾਈ ਸੋਰੀ ਮੰਗ ਲੂੰ ਵੀ ਚਲੋ ਕੋਈ ਗੱਲ ਨਹੀਂ। 905-673-33 ਅਤੇ ਇੱਧਰੋਂ ਜੇ ਆਪਾਂ ਗੱਲਬਾਤ ਕਰੀਏ ਤਾਂ ਮੈਸੇਜ ਕਾਫੀ ਸਾਰੇ ਹੈਗੇ ਨੇ ਆਪਣੇ ਕੋਲ। ਲੈ ਬਣ ਗਈ ਗੱਲ। ਕੁਮਾਰੀ ਆਂਟੀ ਜੀ ਸਤਿ ਸ਼੍ਰੀ ਅਕਾਲ, ਤੁਹਾਨੂੰ ਵੀ ਪਿਆਰ ਭਰੀ ਗੁੱਡ ਮਾਰਨਿੰਗ। ਕਹਿੰਦੇ ਜੇ ਨਹੀਂ ਸੁਬਾਹ ਆਪਕੇ ਲੀਏ ਨਹੀਂ ਖੁਸ਼ੀਆਂ ਲੈਕਰ ਆਏਗੀ, ਜੇ ਨਹੀਂ ਸੁਬਾਹ, ਕਿਆ ਬਾਤ ਆ, ਥੈਂਕ ਯੂ। ਅਤੇ ਇੱਧਰੋਂ ਆ ਜਾਓ ਜੀ, ਸੰਧੂ ਸਾਹਿਬ ਵੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਭੇਜਦੇ ਸੰਧੂ ਸਾਹਿਬ, ਥੈਂਕ ਯੂ ਸੋ ਮੱਚ। ਅਤੇ ਇੰਡੀਆ ਤੋਂ ਮੈਸੇਜ ਇੱਕ ਆਇਆ ਹੋਇਆ, ਬਾਅਦ 'ਚ ਸੁਣਦੇ ਹਾਂ ਕੀ ਕਹਿੰਦੇ ਆ। 8520 ਤੋਂ ਵੀ ਗੁੱਡ ਮਾਰਨਿੰਗ ਦਾ ਮੈਸੇਜ ਆ ਰੇਸ਼ਮ ਭਾਅ ਜੀ ਦਾ, ਰੇਸ਼ਮ ਭਾਅ ਜੀ ਥੈਂਕ ਯੂ ਸੋ ਮੱਚ। 7172 ਤੋਂ ਰਾਜ ਭਾਅ ਜੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਪਿਆਰ ਭਾਅ ਜੀ ਤੁਹਾਨੂੰ ਵੀ। ਅਤੇ ਨਾਲ ਦੀ ਨਾਲ ਹਰਮਨ ਭਾਅ ਜੀ ਦੇ ਮੈਸੇਜ ਅਤੇ ਭੇਜੇ ਹੋਏ ਉਹਨਾਂ ਦੇ ਆਪਾਂ ਰੋਜ਼ ਪੜ੍ਹਦੇ ਹਾਂ, ਅਤੇ ਉਹਨਾਂ ਦਾ ਵੀ ਥੈਂਕ ਯੂ ਡਬਲ ਡਬਲ ਟ੍ਰਿਪਲ ਟ੍ਰਿਪਲ। ਲਖਵਿੰਦਰ ਮੁਲਤਾਨੀ ਹੁਣੇ ਨਹੀਂ ਕਹੀ ਦਿੰਦੇ ਹਾਜ਼ਰੀ ਲਾ ਰਹੇ, ਅੱਗੇ ਤਾਂ ਗੁੱਡ ਮਾਰਨਿੰਗ 3 ਵਜੇ ਭੇਜ ਦਿੰਦੇ ਆ, ਹੁਣ ਠੀਕ ਹੋਣ ਤਾਂ ਵੀ ਆ, ਮੇਰੀ ਗੱਲ ਵੀ ਨਹੀਂ ਹੋਈ। ਜੇ ਕਿਸੇ ਨਾਲ ਹੋਈ ਹੋਵੇ ਤਾਂ ਮਾੜਾ ਜਿਹਾ ਅਪਡੇਟ ਕਰ ਦਿਓ, ਸੁੱਖ ਸ਼ਾਂਤੀ ਆ, ਠੀਕ ਆ, ਤੰਦਰੁਸਤ ਆ, ਨਹੀਂ ਤਾਂ ਉਹਨਾਂ ਦਾ ਮੈਸੇਜ ਵੀ 3 ਵਜੇ ਆਇਆ ਹੁੰਦਾ। ਅਤੇ ਚਲੋ ਮੈਂ ਜਦ ਤੱਕ, ਚਲੋ ਤੁਸੀਂ ਸਾਨੂੰ ਫਰੈਸ਼ ਜੀਆਂ ਹੋਇਓ, ਕੀ ਕਹਿੰਦੇ ਹੁੰਦੇ ਆ, ਮਾੜਾ ਜਿਹਾ ਨੀਂਦ ਨੂੰਦ ਲਾ ਲਓ, ਦੇ ਦਿੰਦੇ 5-4 ਮਿੰਟ ਹੋਰ, ਤੁਸੀਂ ਕਰ ਲਿਓ ਕਾਲ, ਕੋਈ ਗੱਲ ਨਹੀਂ, ਖੁੱਲ੍ਹਾ ਹੀ ਆ ਟਾਈਮ ਆਪਣੇ ਕੋਲ। ਪਿਓਰ ਪੰਜਾਬੀ ਸਵੀਟ ਐਂਡ ਰੈਸਟੋਰੈਂਟ, 10178 ਹੋਰ ਅੰਟਾਰੀਓ ਸਟਰੀਟ ਬ੍ਰੈਂਪਟਨ 'ਚ, 905-840-6006 'ਤੇ, ਜਾਣੇ 6 ਤੋਂ ਬਾਅਦ 2 0 ਲਾ ਕੇ 6 ਨੰਬਰ ਦੱਬ ਲਿਓ, ਕਰ ਲਿਓ ਫਿਰ ਔਡਰ, ਵਧੀਆ ਖਾਣਾ ਟੋਪ ਦਾ ਖਾਣਾ ਚਾਹੁੰਦੇ ਹੋ। ਨਾਵੇਰ ਕੌਂਪਟ ਤੋਂ ਸੰਧੂ ਸਾਹਿਬ, ਏਸੀ ਫਰਨਸ ਟੈਂਕਲੈਸ ਵਾਟਰ ਹੀਟਰ ਲਗਾਉਣਾ ਚਾਹੁੰਦੇ ਹੋ, ਗੈਸ ਪਾਈਪਲਾਈਨ ਪਾਉਣੀ ਚਾਹੁੰਦੇ ਹੋ, ਅਤੇ ਜਾਂ ਤੁਸੀਂ ਫਿਰ ਭਾਈ ਕੋਈ ਫਰਨਸ ਦੀ ਟਿਊਨਅਪ ਕਰਵਾਉਣੀ ਚਾਹੁੰਦੇ ਹੋ ਭਾਈ, ਸੰਧੂ ਸਾਹਿਬ ਸੱਚ ਮੈਨੂੰ ਕੱਲ੍ਹ ਕਹਿੰਦੇ ਸੀ ਵੀ ਮਾੜਾ ਜਿਹਾ ਕਹਿ ਦੇ ਵੀ ਜੇ ਕਿਸੇ ਨੇ ਫਰਨਸ ਦੀ ਹੁਣ ਟਿਊਨਅਪ ਕਰਵਾਉਣੀ ਹੈ ਨਾ, ਤੇਲ ਤੂਲ ਉਹਨੂੰ ਦਵਾਉਣਾ ਚਾਹੁੰਦੇ ਹੋ, ਅਤੇ ਜ਼ਰੂਰ ਜ਼ਰੂਰ ਜ਼ਰੂਰ ਤੁਸੀਂ ਸੰਪਰਕ ਕਰ ਲਿਓ। 905-647-7646 ਸਟੂਡੀਓ 'ਤੇ ਕਾਲ ਲੱਗਦੀ ਨਹੀਂ ਗੀ, ਕੀ ਚੱਕਰ ਕੀ ਹੈ ਜਿਹੜੀ ਹੁਣ ਤੱਕ ਕਾਲ ਨਹੀਂ ਆਈ, ਇੱਦਾਂ ਕਿੱਦਾਂ ਹੋ ਸਕਦਾ, ਇੱਦਾਂ ਤਾਂ ਹੋ ਹੀ ਨਹੀਂ ਸਕਦਾ। ਚਲੋ ਕੁਮਾਰੀ ਆਂਟੀ ਜੀ ਮੇਰੇ ਸੈੱਲਫੋਨ 'ਤੇ ਕਰਦੇ ਆ ਕਾਲ, ਅਤੇ ਦੇਖੀਏ ਫਿਰ ਇੱਧਰੋਂ ਲੈ ਕੇ ਕਾਲ। ਚਲੋ ਆਂਟੀ ਸਤਿ ਸ਼੍ਰੀ ਅਕਾਲ ਜੀ, ਜੀਆਂ ਨੂੰ
1: ਸਤਿ ਸ਼੍ਰੀ ਅਕਾਲ ਹਰਜੀਤ, ਕੀ ਹਾਲ ਆ?
0: ਵਧੀਆ ਵਧੀਆ, ਤੁਸੀਂ ਸੁਣਾਓ ਕਿੱਦਾਂ ਸਿਹਤਾਂ ਜੀ? ਅੱਛਾ, ਬਿਲਕੁਲ ਬਿਲਕੁਲ ਬਿਲਕੁਲ, ਜ਼ਰੂਰ ਜ਼ਰੂਰ, ਸਾਰੇ ਫੈਮਿਲੀ ਨੂੰ ਲੈ ਕੇ ਆਇਓ, ਜਿੰਨੇ ਜਾਣੇ ਵੀ, ਚਾਹੇ ਆਂਢੀ ਗੁਆਂਢੀ ਵੀ ਬਿਠਾ ਲਿਓ ਜੇ ਜਗ੍ਹਾ ਹੋ ਗਈ। ਸਹੀ ਗੱਲ ਆ, ਠੀਕ ਆ, ਥੈਂਕ ਯੂ ਸੋ ਮਚ, ਥੈਂਕ ਯੂ, ਥੈਂਕ ਯੂ। ਇੱਕ ਆ ਲੇਡੀਜ਼ ਆਈ ਆ, ਦੇਖਦੇ ਇਹਨਾਂ ਦਾ ਕੀ ਨਾਮ ਆ। ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ ਜੀ, ਹੈਲੋ, ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ ਜੀ,
2: ਮੈਂ ਕਿਹਾ ਮੈਂ ਭੈਣ ਜੀ ਆ।
0: ਅੱਛਾ, ਮੈਂ ਤਾਂ ਕਿਹਾ ਸੀ ਅੱਜ ਭੈਣ ਜੀ ਨੂੰ ਮੌਕਾ ਦੇ ਦਿੰਦੇ ਆ।
2: ਨਹੀਂ, ਤੁਸੀਂ ਤਾਂ ਕਿਹਾ ਸੀ ਨਾ ਵੀ ਕਾਲ ਨਹੀਂ ਕੋਈ ਆਈ ਵੀ ਕੀ ਪਤਾ।
0: ਅੱਛਾ ਅੱਛਾ ਅੱਛਾ, ਮੈਂ ਤਾਂ ਕਿਹਾ ਅੱਜ ਭੈਣ ਜੀ ਬਣ ਕੇ ਆ ਗਏ ਸ਼ਾਇਦ। ਬਿਲਕੁਲ। ਤੇ ਪ੍ਰੇਮ ਗਿੱਲ ਭਾਜੀ ਦਾ ਮੈਸੇਜ ਆਇਆ, ਵੀਰ ਗੁੱਡ ਮਾਰਨਿੰਗ ਬ੍ਰਦਰ, ਥੈਂਕ ਯੂ ਬਾਈ, ਥੈਂਕ ਯੂ ਸੋ ਮਚ। ਗਿੱਲ ਸਾਹਿਬ ਕਿਵੇਂ ਹੋ? ਅਤੇ ਹਾਂਜੀ ਸੰਧੂ ਸਾਹਿਬ ਕਹਿੰਦੇ ਚਟਾਈ, ਚਟਾਈ ਕਹਿੰਦੇ ਉਹਨੂੰ, ਬਿਲਕੁਲ ਬਿਲਕੁਲ। ਅਤੇ ਚਟਾਈਆਂ ਚਟੋਈਆਂ ਚੱਕ ਲਿਆਇਓ ਭਾਈ, ਫਿਰ ਵਧੀਆ ਲੱਗਦਾ। ਅਤੇ ਕੁਲਦੀਪ ਭਾਅ ਜੀ ਦਾ ਵੀ ਗੁੱਡ ਮਾਰਨਿੰਗ ਦਾ ਮੈਸੇਜ ਆ ਗਿਆ, ਕਹਿੰਦੇ ਚਟਾਈ ਕਹਿੰਦੇ ਆ। ਹਾਂ ਬਿਲਕੁਲ, ਥੈਂਕ ਯੂ ਕੁਲਦੀਪ ਭਾਅ ਜੀ, ਥੈਂਕ ਯੂ ਸੋ ਮਚ। 905-673-33-37 905-673-33-37 'ਤੇ ਕਰ ਲਓ ਗੱਲਬਾਤ। ਡਾਕਟਰ ਰਜਿੰਦਰ ਗੁਰਾਇਆ ਸਾਹਿਬ ਨਾਲ ਗਿੱਟੇ ਮੋਢੇ ਗੋਡੇ 'ਚ ਕਿਤੇ ਦਰਦ ਆ, ਕੋਈ ਸ਼ੋਲਡਰ ਪੇਨ ਆ ਭਾਈ, ਅਤੇ ਗੋਡੇ ਗਾਡੇ ਦੁਖਦੇ ਆ, ਤਾਂ 416-884-5486 416-884-5486 'ਤੇ ਉੱਪਰ ਸੰਪਰਕ ਕੀਤਾ ਜਾ ਸਕਦਾ। ਤੇ ਤੁਸੀਂ ਕੋਈ ਇੰਸ਼ੋਰੈਂਸ ਦਾ ਕੋਈ ਕੁਐਸਚਨ ਆ ਤੁਹਾਡਾ, 200 ਬਿਲਕਨਸਨ ਰੋਡ ਯੂਨਿਟ ਨੰਬਰ 7 ਬ੍ਰੈਂਪਟਨ ਦੇ ਵਿੱਚ ਨੇ, 647-237-3131 'ਤੇ ਹੋਰਨਵਿਲ ਇੰਸ਼ੋਰੈਂਸ ਤੋਂ ਰਮਨਦੀਪ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਮੈਂ ਲੈ ਕੇ ਆਵਾਂ ਫਿਰ ਪਰਮਿੰਦਰ ਨੂੰ ਲੱਭ ਕੇ, ਕਿੱਥੇ ਕੁ ਫਿਰਦੇ ਆ ਉਹ, ਨਾਲੇ ਗੱਲਾਂ ਬਾਤਾਂ ਹੋ ਜਾਣਗੀਆਂ ਬਹਾਨੇ ਨਾਲ। ਕਹਿੰਦਾ ਕੈਨੇਡਾ ਵਾਲਿਆਂ ਦੀ ਕਮਾਈ ਤਾਂ ਵਧੀਆ ਪਰ ਹੱਥ ਹੁਣ ਵੀ ਤੰਗ ਆ। ਆ ਕਮਾਈ ਕਿਹਦੀ ਕਿਹਦੀ ਵਧੀਆ, ਮਾੜਾ ਜਿਹਾ ਕਿਸੇ ਨੂੰ ਲੱਗਦਾ ਵੀ ਕਿਸੇ ਹਫ਼ਤੇ ਦੇ ਚੱਕ ਜਾਂ ਦੋ ਹਫ਼ਤੇ ਦੇ ਚੱਕ 'ਚ 100-50, 200-500 ਦਾ ਵਾਧਾ ਹੋਇਆ ਹੋਵੇ, ਅਤੇ ਲੱਗਦਾ ਕਿਸੇ ਨੂੰ ਸੱਚੀ ਸੱਚੋ ਸੱਚੇ ਦੱਸਿਓ ਦਿਲੋਂ, ਖੁੱਲ੍ਹ ਗਈਆਂ ਕੌਲਾਂ, ਚਲੋ ਆ ਜਾਓ ਯਾਰ ਕੋਈ ਗੱਲ ਨਹੀਂ, ਹੁਣ ਆਂਟੀਆਂ ਨੇ ਤਾਂ ਆਉਣਾ ਨਹੀਂ, ਭੈਣਾਂ ਨੇ ਤਾਂ ਆਉਣਾ ਨਹੀਂ, ਆਪਾਂ ਹੀ ਸਹੀ ਗੱਪਾਂ ਗੱਪਾਂ ਤਾਂ ਮਾਰੀਏ ਵੀ ਕਿਸੇ ਦਾ। ਚਲੋ ਹੱਥ ਤੰਗ ਤਾਂ ਸਾਰਿਆਂ ਦੀ ਆ, ਇਹ 'ਚ ਕੋਈ ਸ਼ੱਕ ਨਹੀਂ ਗਾ ਨਾ, ਵੀ ਕਮਾਈ ਵਧੀ ਹੋਵੇ, ਕਿਸੇ ਦਾ ਕੰਮ ਚੱਲਿਆ ਹੋਵੇ ਸੁੱਖ ਨਾਲ, ਵੀ ਚਲੋ ਵਧੀਆ ਵੀ ਘੰਟੇ ਵੱਧ ਲੱਗਦੇ ਆ, ਜਾਂ ਮੈਂ ਦੁਕਾਨ ਆਪਣੀ ਚਲਾਉਣਾ ਭਾਈ ਉੱਥੇ ਮੇਰੇ ਗਾਹਕ ਵੱਧ ਆਉਂਦੇ ਆ, ਹੈ ਨਾ, ਅਤੇ ਫਿਰ ਦੱਸਿਓ ਕਾਲ ਕਰਕੇ, ਨਹੀਂ ਤਾਂ ਅਖਬਾਰ ਲਿਖਦਾ ਕਹਿੰਦਾ ਕੈਨੇਡਾ ਵਾਲਿਆਂ ਦੀ ਕਮਾਈ ਤਾਂ ਵੱਧ ਗਈ ਪਰ ਹੱਥ ਹਲੇ ਵੀ ਤੰਗ ਆ। ਟੋਰਾਂਟੋ ਦੀ ਖਬਰ ਆ, ਅਤੇ ਕੈਨੇਡਾ ਦੀਆਂ ਗੈਸ ਕੀਮਤਾਂ 'ਚ ਅੱਜ ਘੱਟਾ ਹੋਏ ਗਿਆ ਥੋੜ੍ਹਾ ਜਿਹਾ, 9-10 ਪੈਸੇ, ਚਲੋ ਵਧੀਆ ਗੱਲ ਆ। ਵਾਈਲਡ ਫਾਇਰ ਨਾਲ ਫਿਰ ਨਾਲ 230 ਘਰ ਤਬਾਹ ਹੋ ਗਏ ਜੀ। ਪੱਛਮੀ ਕੈਨੇਡਾ ਜੰਗਲ ਦੀ ਅੱਗ ਨੂੰ ਆਦਿਵਾਸੀ ਭਾਈਚਾਰੇ ਦੇ ਲਗਭਗ 230 ਘਰ ਤਬਾਹ ਕਰ ਦਿੱਤੇ, ਮਾੜੀ ਖਬਰ ਆ। ਕਹਿੰਦੇ ਬੈਸਟ ਜੱਟ ਦੀਆਂ ਸੈਂਕੜੇ ਫਲਾਈਟਾਂ ਰੱਦ, ਮੁਸਾਫਰ ਖੱਜਲ ਖੁਆਰ ਹੋ ਗਏ ਨੇ। ਅਤੇ ਇੱਧਰੋਂ ਮਾਰਕ ਕਾਰਨੀ ਸਾਹਿਬ ਅੱਜ ਆਪਣੇ ਆ ਰਹੇ ਨੇ ਭਾਈ, ਸਸਤੀਆਂ ਰਿਹਾਇਸ਼ਾਂ ਪਾਵਾਂ ਅਤੇ ਅੱਜ ਐਲਾਨ ਕਰਨਗੇ। ਕਹਿੰਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ 5 ਅਗਸਤ 2026 ਟੋਰਾਂਟੋ ਦੇ ਨਵੇਂ ਸਸਤੇ ਰਿਹਾਇਸ਼ੀ ਉਪਵਾਵਾਂ ਅਫੋਰਡੇਬਲ ਹਾਊਸਿੰਗ ਮਿਸਰ ਦਾ ਐਲਾਨ ਕਰਨਗੇ। ਉਹਨਾਂ ਨਾਲ ਟੋਰਾਂਟੋ ਦੇ ਮੇਅਰ ਓਲੀਵੀਆ ਚਾਓ ਵੀ ਹੋਣਗੀਆਂ। ਮੀਡੀਆ ਐਡਵਾਈਜ਼ਰੀ ਅਨੁਸਾਰ ਸਮਾਂ 2:30 ਵਜੇ, ਮੈਨੂੰ ਲੱਗਦਾ ਕੱਲ੍ਹ ਦੀ ਖਬਰ ਹੈ, 5 ਤਰੀਕ ਕੱਲ੍ਹ ਸੀ ਨਾ, ਅੱਜ ਤਾਂ 6 ਆ, ਕੱਲ੍ਹ ਸੀ 5 ਤਰੀਕ। ਚਲੋ ਮੈਂ ਲੈ ਕੇ ਆਉਣਾ ਪਰਮਿੰਦਰ ਲੱਭ ਕੇ, ਜਦ ਤੱਕ ਤੁਸੀਂ ਬਿਜਲੀ ਦੀਆਂ ਗੱਲਾਂ ਬਾਤਾਂ ਕਰੋ ਵੀ ਭਗਵੰਤ ਮਾਨ ਸਾਹਿਬ ਨੇ ਕਿੰਨੀਆਂ ਕੁ ਯੂਨਿਟਾਂ ਹੋਰ ਕਿਹਨੂੰ ਕਿਹਨੂੰ ਮਾਫ਼ ਕਰਤੀਆਂ, ਆਹ ਚੱਕਿਓ ਮਾੜਾ ਜਿਹਾ।
1: ਚੱਲ ਪਿਆ ਸਰਪੰਚ ਵੱਲ ਚੱਲੀਏ, ਮੀਟਰ ਨਹੀਂ ਲਵਾ ਕੇ ਦੇਣ ਗਿਆ।

0: ਜੀ ਪ੍ਰਬੰਧਕ ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ, ਲੰਘਿਆ ਹੋ, ਸਵਾਗਤ ਆ
1: ਜੀ। ਹਰਜੀਤ ਜੀ, ਸਾਂਝਾ ਵਰਸਾ ਦੀ ਸਾਰੀ ਟੀਮ, ਸਾਰੇ ਸੁਣਨ ਵਾਲੇ ਭੈਣਾਂ ਭਰਾਵਾਂ ਨੂੰ ਸਤਿਕਾਰ ਭਰੀ ਸਤਿ ਸ੍ਰੀ ਅਕਾਲ।
0: ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ। ਤੇ ਕਹਿੰਦੇ ਮੀਟਰ ਕੱਲੋਂ ਲੱਗ ਜੂਗਾ, ਉਧਰ ਮੀਟਰ ਪੱਟੀ ਪੁੱਟੀ ਜਾਂਦੇ ਆ। ਕਹਿੰਦੇ ਅੱਗੇ 300 ਯੂਨਿਟ 600 ਹੁੰਦੇ ਸੀ, ਤੇ ਹੁਣ ਖੇਤਾਂ ਦੀ ਵੀ ਪਹਿਲਾਂ ਮਾਫ ਸੀ, ਚਲੋ ਬਲ ਸਾਹਿਬ ਕਰਕੇ ਗਏ ਸੀ, ਇੰਡਸਟਰੀ ਨੂੰ ਵੀ ਘੱਟ ਰੇਟ ਤੇ ਆ, ਤੇ ਅੱਜ ਕਹਿੰਦੇ ਕੱਲ ਗਊਆਂ ਨੂੰ ਵੀ, ਗਊਸ਼ਾਲਾ ਕੀ ਹੁੰਦੀਆਂ ਆਪਣੇ, ਉਹਨਾਂ ਨੂੰ ਵੀ ਮਾਫ ਮੂਫ ਕਰਤੀ। ਪਹਿਲਾਂ ਵੀ ਕੁਛ ਨੂੰ ਹੈਗੀ, ਕੁਛ ਹੋਰ ਚੱਕ ਤੇ ਫੱਟੇ, ਹੁਣ ਕਹਿੰਦੇ ਸਾਰੀ ਦੱਬਤੀ ਕਿੱਲੀ
1: ਜੀ, ਫੱਟੇ ਤਾਂ ਚੱਕੀ ਜਾਂਦੇ ਹਰਜੀਤ ਜੀ, ਪਰ ਮੀਟਰ ਦੇ ਨਾਲੋਂ ਐਤਕੀ ਕਿਸੇ ਹੋਰ ਕਿਸਮ ਦਾ ਜਿਹੜਾ ਆਪਾਂ ਬਲਬੂਸਾ ਪਿਆ ਹੋਇਆ ਉਹ ਸੁਣ ਲਓ ਕੀ ਪਿਆ। ਪਿਛਲੇ 4 ਮਹੀਨਿਆਂ ਤੋਂ ਪੰਜਾਬ ਦੀ ਬਿਜਲੀ ਬੋਰਡ ਦੇ ਜਿਹੜੇ ਕੱਚੇ ਮੀਟਰ ਰੀਡਰ ਰੱਖੇ ਹੋਏ ਨੇ, ਕੱਚੇ ਰੱਖਦੇ, ਪੱਕੇ ਤਾਂ ਰੱਖਦੇ ਨੀ, ਸੋ ਉਹ ਚੱਲ ਰਹੇ ਨੇ ਲਗਾਤਾਰ ਹੜਤਾਲ ਤੇ। ਪੰਜਾਬ ਦੇ ਕਿਸੇ ਵੀ ਘਰ ਦੀ ਮੀਟਰ ਰੀਡਿੰਗ ਨਹੀਂ ਲਈ ਗਈ, ਨਾ ਪਿਛਲੇ 4 ਮਹੀਨੇ ਤੋਂ ਕਿਸੇ ਘਰ ਦੇ ਵਿੱਚ ਬਿੱਲ ਆਇਆ। ਸੋ ਉਹ ਜਿਹੜਾ ਧੜਕੂ ਹੈ ਨਾ, ਇੱਕ ਤਾਂ ਵੈਸੇ ਹੀ ਹੁੰਮ ਹੋਇਆ ਹੁੰਦਾ, ਗਰਮੀ ਹੋਈ ਹੁੰਦੀ ਆ, ਤੇ ਉੱਪਰੋਂ ਤੇ ਧੜਕੂ ਲੱਗਿਆ ਹੋਵੇ, ਪਤਾ ਨੀ 600 ਯੂਨਿਟ ਫੁੱਗ ਗਏ ਆ, ਪਤਾ ਨੀ ਕਿੰਨੇ ਫੁੱਗ ਗਏ ਆ, ਕਿੰਨਾ ਬਿੱਲ ਆ ਜਾਣਾ। ਸੋ ਮੈਨੂੰ ਲੱਗਦਾ ਇਹ ਮੀਟਰ ਨਾਲੋਂ ਵੀ ਵੱਧ ਝਟਕੇ ਮਿਲ ਰਹੇ ਨੇ ਪੰਜਾਬ ਦੇ ਲੋਕਾਂ ਨੂੰ। ਜਿਹੜੀ ਤੁਸੀਂ ਗਊਸ਼ਾਲਾਵਾਂ ਦੀ ਗੱਲ ਕੀਤੀ ਹੈ, ਬਿਲਕੁਲ ਉਹਨਾਂ ਨੂੰ ਉਹਨਾਂ ਦੇ ਜਿਹੜੇ ਬਿੱਲ ਮਾਫ਼ ਕੀਤੇ ਗਏ ਨੇ, ਪਰ ਮਾਫ਼ ਕੀਤਾ ਵੀ ਘੱਟੋ ਘੱਟ ਕੋਈ ਕਾਗਜ਼ੀ ਪੱਤਰੀ ਪਤਾ ਤਾਂ ਲੱਗੇ। ਇਸ ਵੇਲੇ ਬਿਜਲੀ ਬੋਰਡ ਦੀ ਇਹ ਹਾਲਤ ਆ ਕਿ ਪੰਜਾਬ ਦੇ ਕਿਸੇ ਵੀ ਘਰ ਨੂੰ ਮੈਨੂੰ ਲੱਗਦਾ ਇਹ ਨਹੀਂ ਪਤਾ ਕਿ ਸਾਡਾ ਹੁਣ ਜਿਹੜਾ ਬਿੱਲ ਮਾਫ਼ ਹੋਣਾ ਕਿ ਸਾਡਾ ਬਿੱਲ 10,000 ਰੁਪਈਆ ਆਣਾ, ਕਿਸੇ ਨੂੰ ਕੁਝ ਨੀ ਪਤਾ। ਸੋ ਹਾਲ ਦੀ ਘੜੀ ਹਵਾ ਚ ਖੇਡ ਰਹੇ ਨੇ, ਸੋ ਦੇਖਦੇ ਆ ਕਿ ਹੁਣ ਪਟਾਕੇ ਕਿੰਨੇ ਕਿੰਨੇ ਪੈਂਦੇ ਨੇ ਜੀ।
0: ਸਹੀ ਗੱਲ ਹੈ। ਚਲੋ ਸੰਧੂ ਸਾਹਿਬ, ਸਤਿ ਸ੍ਰੀ ਅਕਾਲ, ਲੰਘਿਓ ਜੀ ਆਨੋ।
2: ਸਰ ਦੇਖੋ, ਕਾਰਨ ਜਿਹੜੇ ਕਹਿ ਰਹੇ ਇਹ ਤਾਂ ਠੀਕ ਹੈ, ਪਰ ਅਸਲ ਚ ਜਨਰਲ ਸਾਹਿਬ ਆਪਣਾ ਪ੍ਰਬੰਧ ਜੀ, ਕਾਰਨ ਕਈ ਹੋਰ ਆ। ਇਲੈਕਟ੍ਰੀਕਲ, ਮੈਂ ਇਲੈਕਟ੍ਰੀਕਲ ਦਾ ਵੀ ਸਰਟੀਫਿਕੇਸ਼ਨ ਕੀਤੀ ਇੱਥੋਂ ਕੈਨੇਡਾ ਤੋਂ। ਉੱਥੇ ਜਿਹੜੀ ਵੇਸਟੇਜ ਹੈ ਨਾ ਜੀ, ਉਹ ਹੈਗੀ ਆ ਕਿ ਕੁਆਲਿਟੀ ਨੀ ਹੈਗੀ, ਕਿ ਤੁਹਾਡੀ ਜਿਹੜੀ ਤਾਰ ਆ ਉਹ ਘਰ ਤੱਕ ਕਿੱਥੇ ਪਹੁੰਚਦੀ ਆ, ਕਿੰਨੀ ਲੰਬੀ ਆ। ਮੈਂ ਅੱਜ ਵੀ ਦਾਅਵਾ ਕਰ ਰਿਹਾ ਕਿ ਸਾਡੇ ਘਰ ਦਾ ਇੱਕ ਖੰਭਾ ਆ, ਉਹਨੀਆਂ ਪਹਾੜਾਂ ਨੰਗਲ ਤੋਂ ਤਾਰਾਂ ਨਿਕਲਦੀਆਂ, ਉਸ ਖੰਭੇ ਤੋਂ ਨਿਕਲਦੀਆਂ ਇਕੱਲੇ। ਇਸ ਕਰਕੇ ਉਹ ਵੇਸਟੇਜ ਬਹੁਤ ਜ਼ਿਆਦਾ ਵਾ, ਉੱਥੇ ਕੁਆਲਿਟੀ ਨੀ ਹੈਗੀ, ਕੰਟਰੋਲ ਨੀ ਹੈਗਾ, ਕੋਡ ਨੀ ਹੈਗੇ ਕਿ ਤੁਹਾਡੀ ਜਿਹੜੀ ਤਾਰ ਆ ਉਹਦਾ ਇੱਥੇ ਕਲਰ ਕੋਡ ਆ ਵੀ ਕਿਹੜੀ ਤਾਰ ਕਿੱਥੇ ਲੱਗਣੀ, ਜੇ ਮਤਲਬ ਨਿਊਟਰਲ ਆ ਜਾਂ ਉਹ ਫੇਸ ਆ ਜਾਂ ਉਹ ਅਰਥਿੰਗ ਆ, ਉਹਦੇ ਕੋਡ ਆ ਕਹਿੰਦਾ। ਇੱਥੇ ਉੱਥੇ ਜਿਹੜਾ ਐਕਸ਼ਨ ਲੈਵਲ ਦਾ ਕੰਮ ਆ ਲੈਂਡਮੈਨ ਕਰਨ ਡਿਆ, ਜਿਹੜਾ ਐਸਯੂ ਦਾ ਲੈਵਲ ਦਾ ਕੰਮ ਹੈ ਉਹ ਇੱਕ ਆਮਪੀਓਨ ਕਰਨ ਡਿਆ, ਕਿਉਂਕਿ ਐਸਯੂ ਨੇ ਥੋੜਾ ਜਿਹਾ ਕੋਈ ਪਲਾਂਟ ਸਮਝਦੇ ਚਾਹਨਾ, ਐਕਸ਼ਨ ਦਾ ਆਹ ਕੰਮ ਕਿ ਉਹਨੇ ਆ ਕੇ ਦੇਖਣਾ, ਪਰ ਉੱਥੇ ਕੋਈ ਬੰਦਾ ਫੇਲ ਚ ਨੀ ਜਾਂਦਾ। ਬਹੁਤ ਬੁਰੀ ਹਾਲਤ ਆ ਇਨਫਰਾਸਟ੍ਰਕਚਰ ਦੀ, ਬਾਕੀ ਤੁਹਾਡੇ ਵਿਚਾਰ ਸੁਣਨਾ ਜੀ।
0: ਕੈਨੇਡਾ ਦੇ ਮਸ਼ਹੂਰ ਬ੍ਰੌਡਕਾਸਟਰ ਲਾਇਡ ਰਾਫਸਟਨ ਦੀ ਸ਼ਾਮ ਦੀ 4 ਅਗਸਤ 2026 ਨੂੰ ਮੰਗਲਵਾਰ ਸ਼ਾਮ ਨੂੰ 92 ਸਾਲ ਦੀ ਉਮਰ 'ਚ ਮੌਤ ਹੋ ਗਈ। ਉਹਨਾਂ ਦੇ ਪਰਿਵਾਰ CTV ਨਿਊਜ਼ ਨੂੰ ਇਸ ਦੀ ਪੁਸ਼ਟੀ ਕੀਤੀ ਗਈ। ਚਲੋ ਮਾੜੀ ਖਬਰ ਆ ਜੀ, 92 ਸਾਲ ਤੋਂ ਉਮਰ ਬਹੁਤ ਸੀ। ਪੰਜਾਬ ਦੀ ਧੀ ਨੇ ਜਿੱਤਿਆ ਮਿਸਿਜ਼ ਕੈਨੇਡਾ ਵਰਲਡ 2026 ਦਾ ਤਾਜ। ਵਿਨੀਪੈਗ ਵਿੱਚ ਅਮਰੀਕੀ ਕੌਂਸਲੇਟ ਹੋਵੇਗਾ ਬੰਦ, ਟਰੰਪ ਪ੍ਰਸ਼ਾਸਨ ਦੇ ਫੈਸਲੇ ਨਾਲ ਵਪਾਰਕ ਹਲਕਿਆਂ ਵਿੱਚ ਚਿੰਤਾ ਵੱਧ ਗਈ ਆ, ਅਤੇ ਡੋਨਾਲਡ ਟਰੰਪ ਦੀ ਸੁਰੱਖਿਆ ਵਿੱਚ ਵੱਡੀ ਢਿੱਲ ਹੋ ਗਈ ਹੈ। ਜੈੱਟ ਜਹਾਜ਼ ਨਾਲ ਟਕਰਾਉਣ ਤੋਂ ਬਾਲ ਬਾਲ ਬਚਿਆ ਅਮਰੀਕੀ ਰਾਸ਼ਟਰਪਤੀ ਦਾ ਹੈਲੀਕਾਪਟਰ। ਚਲੋ ਵਧੀਆ ਗੱਲ। ਹਾਂਜੀ ਪਰਮਿੰਦਰ ਸਾਹਿਬ, ਆ ਜਾਓ, ਲੰਘਿਓ ਜੀ ਆਣ।
3: ਸਤਿ ਸ਼੍ਰੀ ਅਕਾਲ ਜੀ, ਪਰਮਿੰਦਰ ਜੀ ਨੂੰ ਵੀ ਸਤਿ ਸ਼੍ਰੀ ਅਕਾਲ। ਆ ਸੰਧੂ ਸਾਹਿਬ ਕਹਿੰਦੇ ਸੀ, ਕਹਿੰਦੇ ਤਾਰਾਂ ਤੋਂ ਨਾ ਬੜੀ ਕਹਿੰਦੇ ਵੇਸਟੇਜ ਹੁੰਦੀ ਆ, ਉਹ ਸਾਰੇ ਪੰਜਾਬ ਤਾਂ ਅੰਡਰਗਰਾਊਂਡ ਕਰਤੀ ਭਗਵੰਤ ਮਾਨ ਸਰਕਾਰ ਨੇ, ਵੇਸਟੇਜ ਕਿੱਥੇ ਹੋਣੀ ਆ ਸਰ, ਸਾਰੇ ਪੰਜਾਬ ਅੰਡਰਗਰਾਊਂਡ ਹੋ ਗਈ ਹੁਣ, ਹੁਣ ਨੀ ਵੇਸਟ ਹੁੰਦੀ। ਥੈਂਕ ਯੂ ਜੀ।
0: ਮਿਸਟਰ ਸਾਹਿਬ,
3: ਹਾਂਜੀ,
0: ਤੁਸੀਂ ਚਲੋ ਬਿਜਲੀ ਬੋਰਡ ਚ ਰਹੇ ਹੋ,
3: ਹਾਂਜੀ,
0: ਇੱਕ ਚੀਜ਼ ਮੈਂ ਨੋਟ ਕੀਤੀ ਆ, ਜਿਵੇਂ ਉੱਥੇ ਹੁਣ ਮੈਨੂੰ ਪਤਾ ਨਹੀਂ ਤੁਸੀਂ ਫੀਲਡ ਚ ਸੀ ਜਾਂ ਦਫ਼ਤਰ ਚ ਸੀ,
3: ਦਫ਼ਤਰ ਚ ਸੀ, ਹੈੱਡ ਆਫਿਸ,
0: ਤੇ ਜਿਹੜੇ ਖੇਤਾਂ ਚ ਜਾਂ ਪਿੰਡਾਂ ਨੂੰ ਬਿਜਲੀਆਂ ਜਾਂਦੀਆਂ ਹਨਾ,
3: ਹਾਂਜੀ,
0: ਲਾਈਟਾਂ ਤਾਰਾਂ ਜਾਂਦੀਆਂ, ਮਤਲਬ ਉਹ ਕਿੱਲੇ ਕਿੱਲੇ ਦੀ ਬਾੜ ਤੇ ਲਾਉਂਦੇ ਆ ਖੰਭੇ, ਇੱਕ ਬਟ ਤੇ ਦੂਜੀ ਬਟ ਤੱਕ ਹਨਾ, ਤੇ ਚਾਹੇ ਬਾਹਰੋਂ ਵੀ ਕਿਤੋਂ ਜਾਣੀ ਆ, ਮਤਲਬ ਕਿੱਲਿਆਂ ਵੀ ਨਹੀਂ ਰਸਤੇ ਤੇ ਜਾਣੀ ਆ, ਉਹ ਲੰਬਾ ਲੈਂਥ ਉਹਦੀ ਇੰਨੀ ਲੰਬੀ ਹੋ ਜਾਂਦੀ, ਤਾਰਾਂ ਝੋਲ ਮਾਰਦੀਆਂ, ਨੀਵੀਆਂ ਹੋ ਜਾਂਦੇ, ਗੱਬੇ ਹੋ ਜਾਂਦੇ ਹਨਾ। ਤੁਸੀਂ ਇੱਥੇ ਦੇਖੇ ਕਦੇ ਖੰਭੇ? 100-100 ਮੀਟਰ ਤੇ ਲੱਗਿਆ ਹੁੰਦਾ ਉਰੇ ਖੰਭਾ, ਵੱਧੋ ਵੱਧ 150 ਤੇ ਹੋਊ।
3: ਤੁਹਾਨੂੰ ਦੱਸਾਂ ਮੈਂ, ਜਿਹੜੇ ਉੱਥੇ ਅਫਸਰ ਆ ਨਾ, ਜੇ ਅਫਸਰ ਨਾ ਖਾਣ, ਮੇਰੇ ਤਾਇਆ ਜੀ ਉੱਥੇ ਚੀਫ ਇੰਜੀਨੀਅਰ ਰਿਟਾਇਰ ਹੋਏ ਨੇ ਬਿਜਲੀ ਬੋਰਡ ਚ, ਸਭ ਨੂੰ ਪਤਾ ਜੀ, ਸਰਦਾਰ ਰਾਮ ਸਿੰਘ ਜਿਹਨੂੰ ਮਰਜ਼ੀ ਪੁੱਛ ਲਿਓ ਵੀ ਕਿੰਨੇ ਇਮਾਨਦਾਰ ਸੀਗੇ। ਤੇ ਨਾ ਉੱਥੇ ਨਾ ਆਹ ਸਪਾਰਕ ਜਿਹਾ ਹੁੰਦਾ ਸੀ, ਕਿਤੇ ਸਪਾਰਕ ਹੁੰਦਾ ਸੀ, ਅੱਗੇ ਬਿਜਲੀ ਜਾਂਦੀ ਨੀ ਸੀ। ਰਾਤ ਨੂੰ 12 ਵਜੇ 11 ਵਜੇ ਤਾਂ ਉਹ ਲੈ ਗਏ ਤਾਇਆ ਜੀ ਰਾਤ ਨੂੰ ਉੱਠ ਕੇ, ਕਹਿੰਦੇ ਚਲੋ ਨਾਲ ਸਾਰੇ ਐਕਸ਼ਨ ਐਸਪੀਆਂ ਨੂੰ, ਸਾਰੀ ਰਾਤ ਪਿੰਡਾਂ ਚ ਜ਼ਮੀਨਾਂ ਚ ਫਿਰਦੇ ਰਹੇ ਵੀ ਇੱਥੋਂ ਕਹਿੰਦੇ ਸਪਾਰਕ ਹੁੰਦਾ 5 ਕਿਲੋਮੀਟਰ ਜਾ ਕੇ ਲੱਭੇ।
0: ਆਪਣੇ ਕਦੇ ਤਾਰਾਂ ਟੁੱਟੀਆਂ ਲੱਗ ਗਈਆਂ ਕਦੇ ਵੀ ਕੋਈ ਖੰਭੇ ਡਿੱਗੇ ਟੁੱਟੇ
3: ਨਹੀਂ? ਉਹੀ ਤਾਂ ਕਹਿੰਦਾ ਅਫਸਰਾਂ ਤੇ ਡਿਪੈਂਡ ਆ, ਜਦ ਖੰਭੇ ਜਿੱਥੇ 10 ਆਰਡਰ ਆ ਉੱਥੇ 5 ਦੇ ਪੈਸੇ ਖਾ
0: ਲੈਣੇ ਝੋਲੇ ਮਾਰ। ਅਮਨਦੀਪ ਕੌਰ ਨਾਲ ਸੰਪਰਕ ਕਰ ਲਿਓ ਜੇ ਤੁਸੀਂ ਕਾਰਾਂ ਦੀ ਤੇ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਚਾਹੁੰਦੇ ਹੋ। 416-618-2761 416-618-2761 ਦੇ ਉੱਪਰ ਸੰਪਰਕ ਕਰ ਲਿਓ। ਪੰਜਾਬੀ ਵਿਰਸਾ 9 ਅਗਸਤ ਕਿਹਦੇ ਨਾਲ, ਪਰਸੋਂ ਚੌਥੇ ਨੂੰ ਐਤਵਾਰ ਨੂੰ ਮਨਮੋਹਨ ਵਾਰਸ ਸੰਗਤਾਰ ਭਾਜੀ ਹੋਣੀ ਅਤੇ ਆਪਣੇ ਕਮਲ ਹੀਰ ਉਹਨਾਂ ਦਾ ਸ਼ੋਅ ਦੇਖਾਂਗੇ, ਗਾਣੇ ਗੁਣੇ ਸੁਣਾਂਗੇ ਪੂਰੇ। 647-400-6868 416-300-3444 'ਤੇ ਸੰਪਰਕ ਕੀਤਾ ਜਾ ਸਕਦਾ। ਦਾਣਾ ਮੰਡੀ ਸੁਪਰ ਮਾਰਕੀਟ, ਵਧੀਆ ਖਾਣਾ ਖਾਣਾ ਚਾਹੁੰਦੇ ਤੁਸੀਂ ਉੱਥੇ ਬੈਠ ਕੇ, ਜਾਂ ਗਰੋਸਰੀ ਕਿਸੇ ਪ੍ਰਕਾਰ ਦੀ ਵੀ ਕੋਈ ਕਰਨੀ ਆ, ਆਟੇ ਲੈਣੇ ਆ ਤੁਸੀਂ, ਦਾਲਾਂ ਲੈਣੀਆਂ, ਗੰਢੇ ਲੈਣੇ ਆ, ਆਲੂ ਲੈਣੇ ਆ, ਮਿਰਚਾਂ ਲੈਣੀਆਂ, ਟਿੰਡੋ ਲੈਣੇ ਆ, ਲੈ ਕੱਲ ਮੰਗਾਓ ਗਰੋਸਰੀ ਕੁਛ ਲੈ ਲਓ ਯਾਰ। 1729 ਕਿਊਨ ਸਟਰੀਟ ਈਸਟ ਬਰੈਂਪਟਨ 905-286-9957 905-286-9957 ਦੇ ਉੱਪਰ ਸੰਪਰਕ ਕਰ ਲਿਓ। ਬ੍ਰੈਮਲੀ ਐਂਡ ਕੁਇਨ ਦਾ ਏਰੀਆ ਅਤੇ ਕਰ ਲਿਓ ਸੰਪਰਕ ਤੁਸੀਂ ਦਾਣਾ ਮੰਡੀ ਵਾਲਿਆਂ ਦਾ 905-286-9957। ਜਿਵੇਂ ਪਿਛਲੇ ਕਈ ਦਿਨਾਂ ਤੋਂ ਆਪਾਂ ਦੱਸਦੀ ਆ ਰਹੇ ਹਾਂ ਵੀ 23 ਤਰੀਕ ਨੂੰ ਆਉਣ ਵਾਲੀ 23, 2 ਕੁ ਹਫ਼ਤੇ ਰਹਿ ਗਏ, ਐਤਵਾਰ ਦਾ ਦਿਨ ਬਣਦਾ ਪਿਕਨਿਕ ਆਪਾਂ ਕਰ ਰਹੇ ਬੱਲੇ ਬੱਲੇ ਹੈਰੀਟੇਜ ਫਾਰਮ 13219 ਚੰਗੂਜੀ ਰੋਡ 'ਤੇ ਕੈਲਡਨ ਦੇ ਵਿੱਚ ਆਉਣਾ ਸਾਰਿਆਂ ਨੇ। ਹੁਣ ਇਹ ਨਾ ਕਹਿੰਦੇ ਵੀ ਅਸੀਂ ਪ੍ਰੋਗਰਾਮ ਸੁਣਦੇ, ਜਿਵੇਂ ਪਰਸੋਂ ਮੈਨੂੰ ਅਸ਼ਵਾ ਉੱਥੋਂ ਭਾਜੀ ਦਾ ਸੋਦੀ ਅਸ਼ਵਾ ਕਹਿਤਾ, ਕੁਲਵਿੰਦਰ ਸੀ ਸ਼ਾਇਦ ਉਹਨਾਂ ਦਾ ਨਾਮ, ਜਿਵੇਂ ਰਹੋ ਨਾਮ, ਅਤੇ ਕਹਿੰਦੇ ਸੁਣਦੇ ਰੋਜ਼ ਆ ਸੀ ਪ੍ਰੋਗਰਾਮ, ਹੁਣ ਵੀ ਸੁਣਦੇ ਹੋਣੇ ਉਹ ਕਹਿੰਦੇ, ਪਰ ਕਾਲ ਨਹੀਂ ਯਾਰ ਕਦੇ ਕਰੀ। ਡਾਕਟਰ ਸਾਹਿਬ ਦਾ ਨੰਬਰ ਲੈਣਾ ਸੀ ਉਹਨਾਂ ਨੇ, ਡਾਕਟਰ ਰਜਿੰਦਰ ਗਰਾਇਆ ਸਾਹਿਬ ਦਾ, ਅਤੇ ਫਿਰ ਉਹ ਕਹਿੰਦੇ ਵੀ ਅਸੀਂ ਆਵਾਂਗੇ, ਅਤੇ ਮੈਂ ਕਿਹਾ ਯਾਰ ਫਿਰ ਕਾਲ ਕੂਲ ਵੀ ਕਰ ਲਿਆ ਕਰੋ, ਕਦੇ ਮੈਸੇਜ ਪਾ ਲਿਆ ਕਰੋ। ਬਸ ਕਹਿੰਦੇ ਜਗ ਜੇ ਜਾਈਦਾ, ਜਗਣਾ ਕੀ ਤੁਹਾਨੂੰ ਦੱਸੋ, ਆਪਾਂ ਹੀ ਆ, ਆਪਾਂ ਹੀ ਗੱਲਾਂ ਕਰਦੇ ਹਾਂ। ਪਰਮਿੰਦਰ ਅਤੇ ਮੈਂ ਤਾਂ ਜਗਦੇ ਨਹੀਂ ਗੇ। ਪਰਮਿੰਦਰ ਜੀ ਜਗਦੇ ਹੋ ਤੁਸੀਂ, ਸੰਗ ਸੰਗ ਲੱਗਦੀ ਤੁਹਾਨੂੰ?
1: ਨਹੀਂ ਜਗਣਾ ਕਰ ਲਈ ਆ ਜੀ ਆਪਾਂ, ਜਿੱਦਾਂ ਹੁਣ ਆਪਣਾ ਤਾਂ ਪ੍ਰੋਗਰਾਮ ਹੀ ਇੱਕ ਪਰਿਵਾਰਕ ਮਿਲਣੀ ਵਾਂਗ ਹੁੰਦਾ, ਜਾਂ ਜਿੱਦਾਂ ਸੱਥ ਤੇ ਬੈਠੇ ਹੁੰਦੇ ਆ ਆਪਾਂ, ਹੱਟੀਆਂ ਭੱਠੀਆਂ ਤੇ ਬੈਠਣ ਵਾਲੇ ਲੋਕ ਆ, ਸੋ ਇੱਕ ਦੂਜੇ ਨਾਲ ਭਾਈ ਇਹ ਤਾਂ ਜੱਕ ਖੋਲਣ ਵਾਲੀ ਗੱਲ ਆ, ਜਕਣ ਵਾਲੀ ਥੋੜੋ ਗੱਲ ਹੈ,
0: ਸੱਚੀ ਗੱਲ ਆ। ਤੇ ਉੱਧਰ ਚੌਥਾ ਦਿਨ ਸੀ ਕਹਿੰਦੇ ਅੱਜ ਵਿਧਾਨ ਸਭਾ ਦਾ, ਕੀ ਹੋ ਗਿਆ? ਕਹਿੰਦੇ ਫਰੌਤੀਆਂ ਫਰੂਤੀਆਂ ਵੀ ਦਾ ਮਸਲਾ ਵੀ ਚੁੱਕਿਆ, FBI ਵੱਲੋਂ ਵਾਂਟਡ ਟਾਂਡਾ ਦੇ ਸਾਬਕਾ SHO ਗੁਰਿੰਦਰ ਜੀ ਨਾਗਰਾ ਦਾ ਵੀ ਜ਼ਿਕਰ ਹੋ ਗਿਆ, ਉਧਰ ਅਮਨ ਅਰੋੜਾ ਵੀ ਖਾਸਾ ਭੱਜ ਭੱਜ ਪੈਂਦਾ ਸੀ ਬਾਕੀਆਂ ਨੂੰ, ਕੀ ਹੋ ਗਿਆ?
1: ਬਿਲਕੁਲ ਜੀ, ਅੱਜ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਚੱਲ ਰਿਹਾ ਪੰਜਾਬ ਦਾ ਮਾਨਸੂਨ ਸੈਸ਼ਨ, ਉਹਦਾ ਚੌਥਾ ਦਿਨ ਸੀ। ਪ੍ਰਤਾਪ ਬਾਜਵਾ ਨੇ ਇੱਕ ਮਸਲਾ ਪੰਜਾਬ ਦੇ ਵਿੱਚ ਫਰੌਤੀਆਂ ਦਾ ਚੱਕਿਆ ਕਿ ਪੰਜਾਬ ਦੇ ਵਿੱਚ ਫਰੌਤੀਆਂ ਜਿਹੜੀਆਂ ਚਾਰੀਆਂ ਨੇ, ਸਰਕਾਰ ਫੇਲ ਆ, 4 ਸਾਲ ਲੰਘ ਗਏ ਨੇ। ਔਰ ਪ੍ਰਤਾਪ ਬਾਜਵਾ ਨੇ ਇਹ ਵੀ ਇਲਜ਼ਾਮ ਲਾਇਆ ਕਿ ਇਕੱਲੇ ਗੈਂਗਸਟਰ ਜ਼ਿੰਮੇਵਾਰ ਨਹੀਂ ਆ, ਹੁਣ ਤਾਂ ਗੈਂਗਸਟਰ ਨਾਲ ਸਾਡੀ ਜਿਹੜੀ ਪੰਜਾਬ ਦੀ ਪੁਲਿਸ ਵੀ ਰਲ ਗਈ ਆ, ਸਰਕਾਰ ਇਸ ਮਾਮਲੇ 'ਤੇ ਵੀ ਕੰਟਰੋਲ ਕਰਨ ਦੇ ਵਿੱਚ ਜਿਹੜੀ ਆ ਕੋਈ ਧਿਆਨ ਨਹੀਂ ਦੇ ਰਹੀ। ਉਹਨਾਂ ਨੇ ਹਵਾਲਾ ਦਿੱਤਾ ਹੁਸ਼ਿਆਰਪੁਰ ਦੇ ਟਾਂਡਾ ਦੇ ਵਿੱਚ ਜਿਹੜੇ ਗੁਰਿੰਦਰਜੀਤ ਸਿੰਘ ਨਾਗਰਾ, ਜਿਹਨਾਂ ਦਾ FBI ਦੀ ਵਾਂਟਡ ਲਿਸਟ ਦੇ ਵਿੱਚ ਨਾਂ ਆਇਆ ਸੀ, ਅੱਜ ਕੱਲ੍ਹ ਗ੍ਰਿਫਤਾਰ ਨੇ, ਉਹ ਕਹਿੰਦੇ ਤੁਹਾਡੇ ਤਾਂ SHO ਰਲੇ ਹੋਏ ਨੇ ਜੱਗੂ ਭਗਵਾਨਪੁਰੀਏ ਵਰਗੇ ਜਿਹੜੇ ਗੈਂਗਸਟਰਾਂ ਦੇ ਨਾਲ। ਔਰ ਇਸ ਗੱਲ ਨੂੰ ਮੁੱਦਾ ਬਣਾ ਕੇ ਅਮਨ ਅਰੋੜਾ ਨੇ, ਜਿਵੇਂ ਤੁਸੀਂ ਕਿਹਾ ਕਿ ਪਲਟਵਾਰ ਕੀਤਾ, ਉਹ ਕਹਿੰਦੇ ਜੱਗੂ ਭਗਵਾਨਪੁਰੀਏ ਦਾ ਨਾਂ ਲੈਂਦੇ ਨੇ ਪ੍ਰਤਾਪ ਬਾਜਵਾ, ਉਹ ਕਹਿੰਦੇ 2021 ਦੀ ਵਿਧਾਨ ਸਭਾ ਦੀ ਆਪਾਂ ਕਾਰਵਾਈ ਕਢਵਾ ਲੈਂਦੇ ਹਾਂ, ਅਮਨ ਅਰੋੜਾ ਨੇ ਕਿਹਾ। ਉਸ ਮੌਕੇ ਜਿਹੜਾ ਜਿਹੜੀ ਪੰਜਾਬ ਦੇ ਵਿੱਚ ਸਰਕਾਰ ਸੀ ਜਾਂ ਵਿਰੋਧੀ ਧਿਰ, ਸਾਰੇ ਇੱਕ ਦੂਜੇ ਨੂੰ ਕਹਿੰਦੇ ਸੀ ਕਿ ਜੱਗੂ ਭਗਵਾਨਪੁਰੀਆ 13, ਜੱਗੂ ਭਗਵਾਨਪੁਰੀਆ 13, ਉਹ ਕਹਿੰਦੇ ਤੁਸੀਂ ਤਾਂ 13-13 ਕਰਦੇ ਸੀ, ਹੁਣ ਵੀ ਤੁਸੀਂ ਨਾਲ ਹੀ ਰੱਖ ਲਓ, ਤੁਹਾਡਾ ਹੀ ਆ, ਕਹਿੰਦੇ ਤੁਹਾਡੇ ਕੰਡੇ ਬੀਜੇ ਹੋਏ ਨੇ। ਸੋ ਕਾਫੀ ਉਹਨਾਂ ਦਾ ਪ੍ਰਭਾਵਸ਼ਾਲੀ ਰਿਐਕਟ ਰਿਹਾ। ਨਾਲ ਦੀ ਨਾਲ 2-3 ਹੋਰ ਮਸਲੇ ਗੂੰਜੇ ਨੇ। ਪਹਿਲਾ ਅਗਲਾ ਮਸਲਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਨੇ ਸਾਂਝੇ ਤੌਰ ਤੇ ਹਰਜੀਤ ਜੇਠਾ ਆ, ਉਹ ਮਸਲਾ ਇਹ ਸੀ ਕਿ ਜਿਵੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਜਿਹੜਾ ਪੰਥ ਸੋਕੀ ਦਾ ਫਤਵਾ ਦਿੱਤਾ ਸੀ ਐਮ ਭਗਵੰਤ ਮਾਨ ਨੂੰ, ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਵਿਧਾਨ ਸਭਾ ਦੇ ਜਿਹੜੇ ਸਿੱਖ ਐਮ ਐਲ ਏ ਨੇ ਵਿਧਾਇਕ ਨੇ ਉਹ ਲਾਗਾ ਦੇ ਕਾ ਨਾ ਰੱਖਣ ਸਰਕਾਰ ਦੇ ਨਾਲ ਸੀ ਐਮ ਭਗਵੰਤ ਮਾਨ ਦੇ। ਇਹ ਮਸਲਾ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਨੇ ਵੀ ਉਠਾਇਆ, ਔਰ ਇਹਦੇ ਵਿੱਚ ਡਿਫੈਂਡ ਕਰਨ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੀ ਆ ਕਿ ਜਥੇਦਾਰ ਸਾਹਿਬ ਨੇ ਤਾਂ ਇਹ ਕਿਹਾ ਸੀ ਕਿ ਜਦੋਂ ਤੱਕ ਬੇਅਦਬੀ ਵਾਲਾ ਮਾਮਲਾ ਹੱਲ ਨਹੀਂ ਹੁੰਦਾ ਤੁਸੀਂ ਕਿਤੇ ਚਰਚਾ ਹੀ ਨਹੀਂ ਕਰ ਸਕਦੇ। ਸੋ ਇਸ ਗੱਲ ਨੂੰ ਆਧਾਰ ਬਣਾ ਕੇ ਵਿਧਾਨ ਸਭਾ ਦੀ ਕਾਰਵਾਈ ਦੇ ਵਿੱਚੋਂ ਸ੍ਰੀ ਅਕਾਲ ਤਖ਼ਤ ਸਾਹਿਬ ਜਾਂ ਬੇਅਦਬੀ ਵਾਲੇ ਮਾਮਲੇ ਦਾ ਸਾਰੀ ਜਿਹੜੇ ਸ਼ਬਦ ਨੇ ਉਹ ਕੱਢ ਦਿੱਤੇ ਗਏ, ਔਰ ਇਹ ਮਾਮਲਾ ਵੀ ਗੂੰਜਿਆ। ਨਾਲ ਦੀ ਨਾਲ ਅਸ਼ਵਨੀ ਸ਼ਰਮਾ ਜਿਹੜੇ ਭਾਜਪਾ ਦੇ ਵਿਧਾਇਕ ਨੇ ਉਹਨਾਂ ਨੇ ਨਵਾਂ ਹੀ ਝੱਜੂ ਪਾ ਦਿੱਤਾ, ਉਹ ਆਪਣੀਆਂ ਗੱਲਾਂ ਕਰਦੇ ਕਰਦੇ ਇਹ ਕਹਿ ਬੈਠੇ ਕਿ ਪੰਜਾਬ ਦੇ ਵਿੱਚ ਜੇ ਮੁੰਡਾ ਜੰਪ ਪਵੇ ਤਾਂ ਠੀਕ ਆ, ਜੇ ਕੁੜੀ ਜੰਪ ਪਵੇ ਤਾਂ ਸਿੱਧਾ ਹੀ ਦੋਸ਼ ਪੀ ਐਮ ਮੋਦੀ ਜਾਂ ਪੀ ਐਮ ਮੋਦੀ ਦੀ ਸਰਕਾਰ ਨੂੰ ਜਾਂਦਾ। ਔਰ ਇਸ ਗੱਲ ਨੂੰ ਲੈ ਕੇ ਵਿਰੋਧੀ ਪਾਰਟੀਆਂ ਔਰ ਮਤਲਬ ਜਿਹੜੀ ਸੱਤਾਧਾਰੀ ਆਮ ਆਦਮੀ ਪਾਰਟੀ ਉਹਨੇ ਵੀ ਜਿਹੜਾ ਮਸਲਾ ਬਣਾ ਲਿਆ, ਕਿਉਂਕਿ ਭਾਜਪਾ ਦੇ ਖਿਲਾਫ਼ ਤਾਂ ਮਸਲੇ ਚਾਹੀਦੇ ਨੇ। ਸੋ ਉਹਨਾਂ ਨੇ ਕਿਹਾ ਕਿ ਦੇਖੋ ਭਾਜਪਾ ਦਾ ਸਾਰਾ ਸਾਰਾ ਸੱਚ ਸਾਹਮਣੇ ਆ ਗਿਆ ਕਿ ਕੁੜੀ ਮੁੰਡੇ ਦੇ ਵਿੱਚ ਕਿਵੇਂ ਭੇਦ ਕਰਦੇ ਨੇ। ਕੁੱਲ ਮਿਲਾ ਕੇ ਇਹ ਸਾਰਾ ਪ੍ਰਕਰਨ ਜਿਹੜਾ ਮੈਨੂੰ ਲੱਗਦਾ ਕਿ ਵਿਧਾਨ ਸਭਾ ਘੱਟ ਲੱਗਦੀ ਆ, ਮੱਛੀ ਮਾਰਕੀਟ ਜ਼ਿਆਦਾ ਲੱਗਦੀ ਆ। ਕੋਈ ਵੀ ਕੰਕਰੀਟਲੀ ਕੰਮ ਸੂਬੇ ਦੇ ਲੋਕਾਂ ਦਾ ਕੋਈ ਵੀ ਮਸਲਾ ਨਾ ਕਰਨ ਦੀ ਬਜਾਏ ਇੱਕ ਦੂਜੇ ਦੇ ਚਿੱਕੜ ਉਛਾਲੀ ਜਿਹੜੀ ਹੋ ਰਹੀ ਆ। ਔਰ ਮੈਨੂੰ ਲੱਗਦਾ ਕਿ ਇਸ ਸੈਸ਼ਨ ਦੇ ਵਿੱਚ ਇੱਕ ਦੋ ਬਿੱਲਾਂ ਤੋਂ ਬਿਨਾਂ ਪੰਜਾਬ ਦੇ ਲੋਕਾਂ ਦਾ ਕੁਝ ਨਹੀਂ ਸਵਾਰਨਾ, ਇੱਕ ਦੂਜੇ ਦੇ ਚਿੱਕੜ ਸਾਲੀ ਕਰਨੀ ਆ, ਸੁਰਖੀਆਂ 'ਚ ਰਹਿਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ।
0: ਜਿਹੜਾ ਬੀਬੀ ਗਨੀਬ ਕੌਰ ਨੇ ਉਹ ਕਰਿਆ ਵੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਨਹੀਂ ਮੰਨਿਆ ਜਾਂ ਉਹਨਾਂ ਦੇ ਜਾਇਦਾਦ ਸਾਹਿਬ ਦਾ, ਉਹ ਵੀ ਇੱਕ ਮੁੱਦਾ ਸੀ। ਅਤੇ ਉੱਧਰ ਸਪੀਕਰ ਸਾਹਿਬ ਨੇ ਵੀ ਕਹਿੰਦੇ ਖਾਸਾ ਗਲਤ ਜਿਹਾ ਬੋਲਿਆ ਵੀ ਪਤਾ ਨਹੀਂ ਦਾੜੀ ਨੂੰ ਕੁਛ ਲੈ ਕੇ ਸਮਥਿੰਗ ਵੀ ਖੁਸਰੇ ਦੀ ਅੱਡੀਆਂ ਵਰਗਾ ਕੁਛ ਏਦਾਂ ਕੀ ਸੀ ਸਮਝਿੰਗ ਗੱਲ।
1: ਹਾਂਜੀ ਬਿਲਕੁਲ, ਉਹਨਾਂ ਦਾ ਵੀ ਇੱਕ ਜਿਹੜਾ ਇੱਕ ਕਿਸਮ ਦੀ ਇਹ ਵੀ ਵਿਵਾਦ ਆਇਆ ਕਿ ਖੁਸਰੇ ਦੀ ਅੱਡੀਆਂ ਵਾਲੇ ਜਿਹੜੇ ਉਹ ਚੱਕੀ ਫਿਰਦੇ ਨੇ ਜਿਹੜੇ ਪੰਥ ਦੇ ਮਸਲੇ। ਸੋ ਕਾਫੀ ਮੈਂ ਪਹਿਲਾਂ ਕਹਿ ਕੇ ਹਟਿਆ ਕਿ ਇਹ ਵਿਧਾਨ ਸਭਾ ਨਹੀਂ ਲੱਗਦੀ, ਇਹਨੂੰ ਮੱਛੀ ਮਾਰਕੀਟ ਲੱਗ ਰਹੀ ਆ। ਉਹ ਜਿਹੜੇ ਆਪਾਂ ਗੱਲ ਕਰਕੇ ਹਟੇ ਆ ਕਿ ਜਗਯੋਗ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 226 ਨੂੰ ਲੈ ਕੇ ਜਿਹੜਾ ਜਥੇਦਾਰ ਸਾਹਿਬ ਇੱਕ ਹੁਕਮਨਾਮਾ ਦਿੱਤਾ ਸੀ ਉਹ ਪੂਰੀ ਤਰ੍ਹਾਂ ਦਰਕਿਨਾਰ ਕਰ ਦਿੱਤਾ ਗਿਆ। ਦੇਖਦੇ ਹਾਂ ਕਿ ਹੁਣ ਜਥੇਦਾਰ ਸਾਹਿਬ ਉਹਨਾਂ ਐਮ ਐਲ ਏ ਜਿਹੜੇ ਉਹ ਪਹਿਲਾਂ ਇੱਕ ਵਾਰੀ ਪੇਸ਼ੀ ਭੁੱਗ ਚੁੱਕੇ ਨੇ ਜਾਂ ਸੀ ਐਮ ਭਗਵੰਤ ਮਾਨ ਨੂੰ ਦੁਬਾਰਾ ਅਕਾਲ ਤਖ਼ਤ ਤੇ ਸੱਦਦੇ ਨੇ, ਕਿਉਂਕਿ ਹੁਣ ਬੱਬਾ ਜਿਹੜੀ ਗੇਂਦ ਆ ਜਥੇਦਾਰ ਸਾਹਿਬ ਦੇ ਕੋਰਟ 'ਚ ਪਹੁੰਚ ਚੁੱਕੀ ਹੈ ਜੀ।
0: ਬਸੀ ਸਾਹਿਬ ਨੰਗਿਆ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ
4: ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਸਰੋਤਿਆਂ ਨੂੰ, ਤੁਹਾਨੂੰ ਤੇ ਜਿਵੇਂ ਹੋਰ ਸੁਣਨ ਵਾਲੇ ਬੰਦਿਆਂ ਨੂੰ
0: ਜੀ।
4: ਇੱਕ ਬਹੁਤ ਜ਼ਰੂਰੀ ਮਸਲਾ ਤੁਹਾਡੇ ਸਾਹਮਣੇ, ਤੁਸੀਂ ਬਹੁਤ ਲੋਕਾਂ ਨੂੰ ਜਗਾਉਂਦੇ ਤੇ ਬੱਲੇ ਬੱਲੇ ਕਰਦੇ, ਬੱਲੇ ਬੱਲੇ ਫਾਰਮ ਜਾਂਦੇ ਤੇ ਭੰਗੜੇ ਪਾਉਂਦੇ ਹੈ। ਸਵਾਲ ਇਹ ਹੈ ਵੀ ਸਭ ਤੋਂ ਵੱਧ ਇਹ ਦੱਸੋ ਤੁਸੀਂ ਵੀ ਜਿੰਨੇ ਟਰੈਕਟਰ ਹੈ, ਜਿੰਨੇ ਕਾਰਾਂ ਸਕੂਟਰ ਹੈ ਪੰਜਾਬ 'ਚ ਕਿੰਨੀ ਗਿਣਤੀ ਹੈ? ਤੇ ਨੰਬਰ 2 ਸਭ ਤੋਂ ਵੱਧ ਜਿਹੜਾ ਚਾਵਲ ਹੈ ਤੇ ਕਣਕ ਹੈ, ਸਾਰੀਆਂ ਸਟੇਟਾਂ 'ਚ ਸਭ ਤੋਂ ਵੱਧ ਕਿੱਥੇ ਪੈਦਾ ਹੁੰਦੀ ਹੈ? ਜਿਹੜੀ ਨਾ T20 ਲਾ ਗਿਆ ਸਾਰੀ ਆਪਣਾ ਚਾਵਲ ਦੀ ਫਸਲ ਪਹਿਲਾਂ ਹੀ ਖਤਮ ਕਰਦੇ ਤੁਲੇ ਹੋਈ ਹੈ ਸਰਕਾਰ, ਤੇ ਉਹ ਸਰਕਾਰ ਇੱਧਰ ਨੂੰ ਸੋਚਦੀ ਨਹੀਂ ਹੈਗੀ ਵੀ ਜੇ ਇੱਥੇ ਚੌਲ ਨਾ ਮਰਿਆ ਸਾਰਾ ਦੱਖਣ ਭੁੱਖਾ ਮਰੂਗਾ। ਨੰਬਰ 2 ਜੇ ਉਹਨਾਂ ਲੋਕਾਂ ਦੀ ਨਾ ਸਾਰ ਲਈ ਤੁਸੀਂ ਜੇ ਏਦਾਂ ਹੀ ਗੱਡੀਆਂ ਖਤਮ ਕਰਤੀਆਂ, ਇਹਨਾਂ ਨੇ ਲਿਆਂਦਾ ਜਿਹੜਾ ਤੋਹਫਾ ਅਮੈਰੀਕਾ ਤੋਂ T20 ਪਤਾ T21 ਬਣ ਗਿਆ ਹੈ, ਤੇ ਕਿੰਨਾ ਉਹ ਜਿਹੜੇ ਗੁਜਰਾਤ ਹੋਏ ਆ ਆਪਣਾ ਰੇਹ ਵਗੈਰਾ ਫਰਟੀਲਾਈਜ਼ਰ ਉਹ ਕਿੰਨਾ ਨੁਕਸਾਨ ਕਰ ਰਹੇ ਹੈ? ਇਹ ਦੋ ਚੀਜ਼ਾਂ ਵਾਲਾ ਚਾਨਣਾ ਪਾ ਦਿਓ ਕਿ ਪੰਜਾਬ ਦੀ ਖੇਤੀ ਨੂੰ ਜਮਾਂ ਹੀ ਖਤਮ ਕਰਨ ਨੂੰ ਫਿਰਦੇ ਹੈ, ਪੰਜਾਬ ਦੇ ਕਿਸਾਨਾਂ ਨੂੰ ਭੁੱਖੇ ਮਾਰਦਾ ਹੀ ਹੈ, ਤੁਸੀਂ ਉਹ ਕਰ ਸਕਦੇ ਹੋ, ਤੁਸੀਂ ਲੋਕਾਂ ਨੂੰ ਜਗਾਉਂਦੇ। ਥੈਂਕ ਯੂ ਵੈਰੀ ਮਚ।
0: ਥੈਂਕ ਯੂ। ਕੀ ਅਪਡੇਟ ਹੈ?
1: ਬਿਲਕੁਲ ਸਾਹਿਬ ਨੇ ਸਹੀ ਮਸਲਾ ਉਠਾਇਆ, ਜਿਹੜਾ E20 ਐਥੋਨੋਲ ਆ, ਐਥੋਨੋਲ ਕੀ ਆ ਜੀ, ਜਿਹਨੂੰ ਆਪਾਂ ਹਰਜੀਤ ਜੀ ਆਪਾਂ ਜੇ ਸਿੱਧੇ ਪੰਜਾਬੀ 'ਚ ਕਹਿ ਦਈਏ, ਉਹ ਲਾਹਣ ਜਿਹੀ ਨਹੀਂ ਨਿਕਲਦੀ ਹੁੰਦੀ, ਜਿਹੜੀ ਗੰਨਿਆਂ 'ਚੋਂ ਨਿਕਲ ਸਕਦੀ ਆ, ਮੱਕੀ 'ਚੋਂ ਨਿਕਲ ਸਕਦੀ ਆ। ਸੋ ਉਹ ਜਿਹੜੀ ਲਾਹਣ ਕਿਸਮ ਦਾ ਜਾਂ ਇੱਕ ਐਥੋਨੋਲ ਨਾਂ ਦਾ ਪਦਾਰਥ ਆ, ਉਹ ਪੈਟਰੋਲ 'ਚ ਵਰਤਿਆ ਜਾਂਦਾ, 20% ਹੁਣ ਪੈਟਰੋਲ ਦੇ ਵਿੱਚ ਵਰਤਿਆ ਜਾ ਰਿਹਾ। ਹੁਣ ਅਸੀਂ ਪੰਜਾਬ ਪੱਧਰ 'ਤੇ ਜੇ ਆਪਾਂ ਇਸ ਮਾਮਲੇ ਦੀ ਅਸਰ ਦੀ ਗੱਲ ਕਰਦੇ ਹਾਂ, ਬਿਲਕੁਲ ਭਾਰਤ ਅਮਰੀਕਾ ਦੇ ਵਿੱਚ ਜਿਹੜਾ ਵਪਾਰ ਸਮਝੌਤਾ ਹੋਇਆ ਉਹਦੇ ਵਿੱਚ $1 ਮਿਲੀਅਨ ਦਾ ਜਿਹੜਾ ਇੱਥੋਂ ਦਾ ਨਾ ਅਮਰੀਕਾ ਤੋਂ ਇੱਥੇ ਆਉਣਾ ਔਰ ਆਉਣਾ ਸ਼ੁਰੂ ਹੋ ਗਿਆ ਉਹ ਪੈਟਰੋਲ 'ਚ ਮਿਲਾਇਆ ਜਾਂਦਾ ਔਰ ਉਹਦਾ ਮਤਲਬ ਇਹ ਹੈ ਕਿ ਪੰਜਾਬ ਦੀ ਜਿਹੜੀ ਕਮਾਦ ਆ ਜਾਂ ਮੱਕੀ ਆ ਜਾਂ ਹੋਰ ਫਸਲਾਂ ਜਿਹੜੀਆਂ ਐਥੋਨੋਲ 'ਚ ਵਰਤੀਆਂ ਜਾ ਸਕਦੀਆਂ ਜਿਹਨਾਂ ਲਈ ਕਿਸਾਨਾਂ ਨੂੰ ਵੱਧ ਮੁੱਲ ਮਿਲ ਸਕਦਾ ਉਹ ਬੇਕਾਰ ਹੋ ਜਾਣਗੀਆਂ ਉਹਨਾਂ ਦਾ ਕੋਈ ਖਰੀਦਦਾਰ ਨਹੀਂ ਹੋਊਗਾ ਸੋ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਇੱਕ ਦੇਖਿਆ ਜਾ ਰਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਇੱਕ ਵੱਡੀ ਸੈਟਬੈਕ ਹੁੰਦੀ ਆ ਔਰ ਹਾਲ ਦੀ ਘੜੀ ਸਿਰਫ T20 ਐਥੋਨੋਲ ਦਾ ਮਸਲਾ ਨਹੀਂ ਹੈ ਅਮਰੀਕਾ ਦੇ ਵਿੱਚੋਂ ਜਿਹੜੇ ਡੇਅਰੀ ਪ੍ਰੋਡਕਟ ਆਉਣੇ ਨੇ ਜਾਂ ਜਿਹੜੀਆਂ ਹੋਰ ਚੀਜ਼ਾਂ ਆਉਣੀਆਂ ਨੇ ਈਵਨ ਕਿ ਹਰਾ ਚਾਰਾ ਜਿਹੜਾ ਆਉਣਾ ਉਹ ਆਪਣੇ ਆਪ ਦੇ ਵਿੱਚ ਮੈਨੂੰ ਲੱਗਦਾ ਕਿ ਪੂਰੇ ਡੇਅਰੀ ਸੰਕਟ ਜਾਂ ਡੇਅਰੀ ਉਦਯੋਗ ਆ ਜਾਂ ਹੋਰ ਸਾਰੇ ਉਦਯੋਗ ਨੇ ਉਹਨਾਂ ਲਈ ਇੱਕ ਵੱਡੇ ਖਤਰੇ ਵਜੋਂ ਸਾਹਮਣੇ ਆ ਰਿਹਾ ਜੀ
0: ਕੋਈ ਸ਼ੱਕ ਨਹੀਂ ਹਾਂਜੀ ਸੰਧੂ ਸਾਹਿਬ ਜੀ ਇਹਨੂੰ
2: ਜਵਾਬ ਜ਼ਰੂਰ ਦਿਆ ਕਰੋ ਥੋੜਾ ਜਿਹਾ ਬੰਦਾ ਨਾ ਮਾਈਂਡ ਕਰ ਦਿੰਦਾ ਮੇਰਾ ਪਰਮੇ ਜੀ ਤੁਹਾਨੂੰ ਕੁਸ਼ਚਨ ਆ ਕਿ ਪੰਜਾਬ ਚ ਇਹੋ ਜਿਹੇ ਕਈ ਕੰਮ ਨੇ ਜਿਹੜੇ ਬਿਨਾਂ ਪੈਸਿਆਂ ਤੋਂ ਕੀਤੇ ਜਾ ਸਕਦੇ ਜਿਹਨਾਂ ਚ ਇੱਕ ਰੁਪਈਆ ਨੀ ਲੱਗਦਾ ਮੈਂ ਤੁਹਾਨੂੰ ਉਹਦੀ ਦੱਸ ਦਿੰਦਾ ਕੀ ਕੀਤਾ ਜਾ ਸਕਦਾ ਪੰਜਾਬ ਦੀ ਜਿੰਨੀ ਵੀ ਟ੍ਰੈਫਿਕ ਆ ਉੱਥੇ ਕੋਈ ਪੈਸਾ ਲੱਗਦਾ ਜਸਟ ਸੁਧਾਰ ਕਰਨ ਦੀ ਲੋੜ ਆ ਮੈਨੂੰ ਇਹ ਦੱਸੋ ਕਿ ਪੰਜਾਬ ਚ ਕਿਹੜੀ ਇਹੋ ਜਿਹੀ ਅਥਾਰਟੀ ਆ ਜਿਹੜੀ ਕੰਟਰੋਲ ਕਰ ਜਿਹੜਾ ਮੈਂ ਇੱਥੇ ਕੰਮ ਕਰਦਾ ਅਸੀਂ ਇੱਕ 2 ਟਨ ਦਾ ਏਸੀ ਲਾਉਂਦੇ ਜੇ ਸਾਨੂੰ ਕਸਟਮਰ ਕੋਈ 2.5 ਟਨ ਦਾ ਏਸੀ ਲਾਉਣੇ ਨਹੀਂ ਲੱਗਦਾ ਕਿਉਂ ਵਾਇਰ ਤੁਹਾਡੀ ਉਸ ਕੈਪੇਬਲ ਨਹੀਂ ਹੈਗੀ ਬ੍ਰੇਕਰ ਚੇਂਜ ਕਰਨਾ ਪਊਗਾ ਕਿਉਂਕਿ ਸਾਨੂੰ ਇੱਥੇ ਬਾਡੀ ਜਿਹੜੀ ਆ ਈਐਸਏ ਇਲੈਕਟ੍ਰੀਕਲ ਸੇਫਟੀ ਅਥਾਰਟੀ ਇੱਥੇ ਸਾਡੀ TSSA ਬਾਡੀ ਜਿਹੜੀ ਹਰ 3 ਸਾਲ ਬਾਅਦ ਸਾਡਾ ਆਡਿਟ ਕਰਦੀ ਟੈਕਨੀਕਲ ਸੇਫਟੀ ਅਥਾਰਟੀ ਸਾਡੇ ਉੱਤੇ ਇੱਕ ਰੈਗੂਲੇਸ਼ਨ ਬਾਡੀ ਬੈਠੇ ਕਿ ਵੱਟ ਯੂ ਕੈਨ ਡੂ ਐਂਡ ਵੱਟ ਯੂ ਕੈਨ ਡੂ ਮੈਂ ਪੰਜਾਬ 'ਚ ਦਾਅਵਾ ਕਰਦਾ ਕਿ ਕਈ ਇਹੋ ਜਿਹੇ ਕੰਮ ਆ ਜੇ ਸਾਡੇ ਮੰਤਰੀ ਜੇ ਸਾਡੇ ਜਿਹੜੇ ਉੱਥੋਂ ਦੇ ਸਵੇਰ ਦੇ ਲੀਡਰ ਆ ਜਾਂ ਅਫਸਰ ਆ ਜੇ ਚੋਣ ਤਾਂ ਬਿਨਾਂ ਪੈਸਿਆਂ ਤੋਂ ਪੰਜਾਬ ਦਾ ਸੁਧਾਰ ਕੀਤਾ ਜਾਂਦਾ ਮੈਨੂੰ ਇਹਦੇ ਬਾਰੇ ਜ਼ਰੂਰ ਦੱਸੋ ਮੈਂ ਤੁਹਾਡੇ ਵਿਚਾਰ ਲੈਣੇ ਚਾਹੁੰਦਾ ਥੈਂਕ ਯੂ ਵੈਰੀ
0: ਕੀ ਕਹਿਣਾ ਚਾਹੁੰਦਾ ਜੀ
1: ਹੁਣ ਤਾਂ ਬਹੁਤ ਕੁਛ ਹੋ ਸਕਦਾ ਪੰਜਾਬ ਚ ਜਿੰਨੀ ਜੇ ਲੋਕ ਆਪਣੇ ਆਪ ਸਮਝਣ ਸਮਝਦਾਰ ਹੋ ਜਾਣ ਟ੍ਰੈਫਿਕ ਪੁਲਿਸ ਦੀ ਕੀ ਲੋੜ ਆ ਜਿਹੜੇ ਹਰਜੀਤ ਜੀ ਆਪਾਂ ਦੇਖਦੇ ਹਾਂ ਕਿ ਰੇਲਵੇ ਫਾਟਕਾਂ ਤੇ ਜਿਹੜੇ ਫਾਟਕ ਲਾਉਣ ਵਾਲਾ ਕਿੱਡਾ ਉਹ ਸਿਸਟਮ ਹੁੰਦਾ ਆ ਕਿੰਨੇ ਉਹ ਚ 5-4 ਬੰਦੇ ਰੇਲਵੇ ਹਰ ਫਾਟਕ ਦੇ ਆ ਪਰ ਲੋਕੀ ਖੜਦੇ ਨੇ ਉਹ ਫਾਟਕ ਦੇ ਥੱਲਿਓਂ ਟੇਢਾ ਮੇਢਾ ਕਰਕੇ ਉਹ ਕਿਵੇਂ ਕੱਢਦੇ ਨੇ ਸੋ ਇਹ ਗੱਲ ਲੋਕਾਂ ਦੀ ਸਮਝ ਤੇ ਡਿਪੈਂਡ ਆ ਹੁਣ ਨੂੰ ਤਾਂ ਬਹੁਤ ਕੁਛ ਹੋ ਸਕਦਾ ਸੋ ਔਰ ਈਵਨ ਕਿ ਆਪਾਂ ਇੱਕ ਉਦਾਹਰਣ ਵਜੋਂ ਦੇਖ ਸਕਦੇ ਹਾਂ ਕਿ ਹੋ ਸਕਦਾ ਕੈਨੇਡਾ ਚ ਵੀ ਹੋਵੇ ਜਾਂ ਯੂਰਪ ਦੇ ਬਹੁਤ ਸਾਰੇ ਕੰਟਰੀਆਂ ਦੇ ਵਿੱਚ ਸੜਕ ਦੇ ਉੱਪਰ ਫੱਟੇ ਲੱਗੇ ਹੁੰਦੇ ਨੇ ਉੱਤੇ ਫਲ ਫਰੂਟ ਜਾਂ ਸਬਜ਼ੀਆਂ ਰੱਖੀਆਂ ਹੁੰਦੀਆਂ ਨੇ ਇੱਕ ਕੰਡਾ ਰੱਖਿਆ ਹੁੰਦਾ ਉੱਥੋਂ ਲੋਕ ਤੋਲਦੇ ਨੇ ਤੇ ਉਸ ਜਿਹੜਾ ਕੰਡੇ ਤੇ ਤੋਲ ਕੇ ਉੱਥੇ ਗੱਲਾਂ ਹੁੰਦਾ ਉਹਦੇ ਵਿੱਚ ਪੈਸੇ ਪਾ ਕੇ ਚਲ ਜਾਂਦੇ ਨੇ ਬੰਦੇ ਦੀ ਲੋੜ ਹੀ ਹੈ ਨੀ ਪਰ ਇਹ ਕੀ ਇਹ ਗੱਲਾਂ ਪੰਜਾਬ ਦੇ ਵਿੱਚ ਜਾਂ ਭਾਰਤ ਚ ਸੰਭਵ ਨੇ ਇੱਥੇ ਤਾਂ ਗੁਰੂ ਘਰ ਦੀ ਚੱਪਲਾਂ ਨਹੀਂ ਛੱਡਦੇ ਲੋਕ
0: ਬ੍ਰੈਂਪਟਨ ਚ ਸੰਭਵ
1: ਨਹੀਂ ਪੀਣ ਲੈ ਵਾਟਰ ਕਰਦੇ
0: ਇਹ ਤਾਂ ਚੀਜ਼ ਬ੍ਰੈਂਪਟਨ ਚ ਵੀ ਨਹੀਂ ਸੰਭਵ
1: ਫਿਰ ਮਤਲਬ
0: ਸਾਗਰ ਦੇ ਗੁਰਦੁਆਰਿਆਂ ਚ ਵੀ ਸੰਭਵ ਨਹੀਂ ਬਹੁਤ ਕੰਪਨੀ ਚ ਦੇਖਿਆ
1: ਗੱਲ ਲੋਕਾਂ ਦੀ ਮੈਂਟੈਲਿਟੀ ਦੇ ਉੱਪਰ ਆ ਕਿ ਅਸੀਂ ਕਿੰਨੇ ਕਿਸਮ ਅਫਸਰਸ਼ਾਹੀ ਵੀ ਕੀ ਕੁਛ ਕਰ ਸਕਦੀ ਆ ਅਫਸਰਸ਼ਾਹੀ ਲੋਕਾਂ ਦੇ ਵਿੱਚੋਂ ਅਫਸਰ ਬਣਦੇ ਨੇ ਸੋ ਇੱਥੇ ਤਾਂ ਹੁਣ ਬੱਲੇ ਬੱਲੇ ਹੋਈ ਪਈ ਹੈ ਜੀ
0: ਕੋਈ ਸ਼ੱਕ ਨਹੀਂ ਚਲੋ ਆਪਣੇ ਆਪਣੇ ਆਪਣੇ ਆਪਣੇ ਤੁਸੀਂ ਹੁਣ ਭਾਈ ਜਾ ਕੇ ਆਉਣਾ ਕਿੱਥੇ ਆ PNG ਸਪਰਿੰਗ ਵਾਲਿਆਂ ਦੇ ਟਰੱਕਾਂ ਦਾ ਟ੍ਰੇਲਰਾਂ ਦਾ ਕਮਾਣੀਆਂ ਦਾ ਕੋਈ ਕੰਮ ਕਰਾਉਣਾ ਚਾਹੁੰਦੇ ਅਲਾਈਨਮੈਂਟ ਦਾ ਕੋਈ ਕੰਮ ਆ ਕਿੰਗ ਪਿੰਨਾਂ ਦਾ ਕੰਮ ਆ ਆਪਣੀ ਅਪਾਰਟਮੈਂਟ ਬਣਾ ਲਓ ਅਤੇ ਸੰਪਰਕ ਕਰ ਲਿਓ ਤੁਸੀਂ JNਗਰੀ ਭਾਜੀ ਨਾਲ 905-459-55 'ਤੇ ਡਿਕਸੀ ਐਂਡ ਮੈਥੇਸਨ ਦਾ ਏਰੀਆ 5330 ਬ੍ਰੈਡਕੋ ਬੁਲੇਵਰਡ ਮਿਸਿਸ ਸਾਗਰ ਡਿਕਸੀ ਐਂਡ ਮੈਥੇਸਨ ਦਾ ਏਰੀਆ ਜਾਂ ਫਿਰ ਟੋਮਕਨ ਐਂਡ ਮੈਥੇਸਨ ਦਾ ਏਰੀਆ 905-459-55-33 'ਤੇ ਸੰਪਰਕ ਕੀਤਾ ਜਾ ਸਕਦਾ ਅਤੇ 50 ਮੈਥੇਸਨ ਡਰਾਈਵ ਆ ਕਿਹੜੀ ਆ ਉਹ ਕਿਹੜੀ ਵੱਜਦੀ ਆ ਅਤੇ ਉਹਦੇ 'ਤੇ ਮੈਥੇਸਨ ਬੁਲੇਵਰਡ ਹੈ ਨਾ ਨਹੀਂ ਮੈਥੇਸਨ ਬੁਲੇਵਰਡ ਤਾਂ ਹੋਰ ਆ ਚਲੋ ਕੱਲ੍ਹ ਮੰਗਾਓ ਜੀ ਆਪਣੇ 22 ਤਰੀਕ ਨੂੰ ਮੇਲਾ ਵੀ ਆ ਰਿਹਾ ਉੱਥੇ ਜਸਵਿੰਦਰ ਸਿੰਘ ਖੋਸਾ ਭਾਜੀ ਜਾਂ ਪੁਸ਼ਪਿੰਦਰ ਸੰਧੂ ਸਾਹਿਬ ਕਰਾ ਰਹੇ ਆ ਨਾ ਅਤੇ ਉੱਥੇ ਬਹੁਤ ਸਾਰੇ ਕਲਾਕਾਰ ਆਉਣੇ ਆ ਅਤੇ ਆਪਣੀ ਪਿਕਨਿਕ ਦੇ ਵੀ ਬਹੁਤ ਕਲਾਕਾਰ ਆਉਣੇ ਆ ਨਾਮਵਾਰ ਨੇ ਉੱਦਾਂ ਨਹੀਂ ਹੈਗੇ ਮੇਰੇ ਵਰਗੇ ਹਾਂ ਆਪਾਂ ਤਾਂ ਬਿਨਾਂ ਤੋਂ ਸਾਜੀਆਂ ਵਾਲੇ ਹਾਂ ਕੋਈ ਗੱਲ ਨਹੀਂ 905-459-55-33 'ਤੇ ਸੰਪਰਕ ਕਰ ਲਿਓ JNਗਰੀ ਭਾਜੀ ਨਾਲ ਅਤੇ ਨਾਲ ਦੀ ਨਾਲ ਤੁਸੀਂ ਸੰਪਰਕ ਕਰ ਲਿਓ ਕਿਹਨਾਂ ਨਾਲ ਕਰਨਾ ਸੋਫਾ ਸਟੂਡੀਓ ਤੋਂ ਸ਼ਗਨਦੀਪ ਢਿੱਲੋਂ ਨਾਲ 8550 ਟੋਰ ਬ੍ਰਹਮ ਰੋਡ ਯੂਨਿਟ ਨੰਬਰ 1 ਬ੍ਰੈਂਪਟਨ 'ਚ 905-799-7877 ਹੋਲਡ ਰੱਖਿਓ ਸਰ ਜੀ ਇੱਕ ਮਿੰਟ 93-45 ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ
5: ਨੂੰ ਸਤਿ ਸ਼੍ਰੀ ਅਕਾਲ ਗੁੱਡ ਮੋਰਨਿੰਗ
0: ਜੀ ਆਇਆਂ
5: ਨੂੰ ਭਾਜੀ ਬੇਫਿਕਰ ਹੁੰਦੀ ਐਨ ਲਾਰਾਂ ਬੰਨ੍ਹ ਕੇ ਲੱਗਣੀਆਂ ਆਉਣਾ ਲੋਕਾਂ ਨੇ ਉੱਥੇ
0: ਤੁਸੀਂ ਆਉਣਾ
5: ਬਿਲਕੁਲ ਭਾਜੀ, ਮੈਂ ਕਹਿੰਦਾ ਅਸੀਂ ਦਸ ਕੇ ਜਾਣੇ ਤਾਂ ਅਸੀਂ ਰੋਜ਼ ਫੋਨ ਤੇ ਹੁੰਦੇ, ਉਹ ਪੱਕੇ ਹੀ ਆ, ਤੇ ਬਾਕੀ ਫੈਮਲੀਆਂ ਫੁਲਮੇ ਕਿੰਨੇ ਕਿੰਨੇ ਕੁ ਤਾਂ ਹੋਣੀ ਅਸੀਂ।
0: ਨਹੀਂ ਨਹੀਂ ਆਪਣੀਆਂ ਫੈਮਲੀਆਂ ਵੀ ਲਿਆਇਓ।
5: ਵੈਸੇ ਅਸੀਂ ਹਾਂਜੀ ਹਾਂ ਬਿਲਕੁਲ ਆਉਣਗੇ, ਅਸੀਂ ਤੁਹਾਡੇ ਮੈਂ ਦਰਸ਼ਨ ਕਰ ਲਏ, ਪਰ ਤੁਸੀਂ ਮੇਰੇ ਨਹੀਂ ਕੀਤੇ, ਤੁਸੀਂ ਉੱਥੇ ਕਰਿਓ।
0: ਹਾਂ ਚੱਕ, ਕੀ ਸ਼ਬਦ ਨਾਮ ਤੁਹਾਡਾ?
5: ਬਲਦੇਵ ਬਰਾੜ ਜੀ।
0: ਓ ਠੀਕ ਆ, ਹਾਂ ਉਦੋਂ ਹੋਈ ਬਿਲਕੁਲ ਫੋਨ ਤੇ ਗੱਲ ਹੋਈ।
5: ਨਹੀਂ ਅੱਜ ਤੁਸੀਂ, ਅੱਜ ਤੁਸੀਂ ਵੀਡੀਓ ਪਾਈ ਨਾ ਖੜ ਕੇ, ਲਾਲ ਟੀ ਸ਼ਰਟ ਪਾ ਕੇ, ਮੈਂ
0: ਉਹ ਤੁਹਾਡੀ
5: ਅੱਜ ਅੱਜ ਮੈਂ ਕਿਹਾ ਦਰਸ਼ਨ ਹੋ ਗਏ।
0: ਹਾਂ ਚੱਕ,
5: ਨਹੀਂ ਕੋਈ ਚੱਕਰ ਨੀ ਬਾਈ, ਐਨ
0: ਨਹੀਂ ਆਉਣਾ, ਆਉਣਾ ਸੱਚੀ ਆਉਣਾ ਉੱਥੇ ਸਾਰਿਆਂ ਨੇ।
5: ਮੈਂ ਕਹਿੰਦਾ ਬਾਈ ਜੀ ਆਉਣਾ ਤੇ ਅਸੀਂ ਤੁਹਾਨੂੰ ਫੋਨ ਕਰਾਂਗੇ, 5 ਮਿੰਟ ਸਾਡੇ ਲਈ ਕੱਢ ਲਓ ਬਸ।
0: ਲੈ ਮੈਂ ਕਿਹਾ ਜੀ ਆਪਾਂ ਦੱਸ ਲਾਵਾਂਗੇ।
5: ਠੀਕ ਹੈ, ਬਸ ਠੀਕ ਹੈ, ਉੱਥੇ ਉੱਥੇ ਦੱਸਾਂਗੇ ਤੈਨੂੰ ਵੀ ਅਸੀਂ ਕੀ ਚੀਜ਼
0: ਹੈ। ਹਾਂ ਚੱਕ, ਠੀਕ ਹੈ, ਥੈਂਕ ਯੂ ਭਾਜੀ, ਲਵ ਜੀ,
5: ਥੈਂਕ ਯੂ ਭਾਈ,
0: ਥੈਂਕ ਯੂ, ਥੈਂਕ ਯੂ। ਰਵਿੰਦਰ ਭਾਜੀ ਤੁਹਾਡੀ ਟਿਕਟ ਟੁਕਟ ਕਰਾ ਦਈਏ ਕਿ ਗੱਡੀ ਜਾਓਗੇ? ਕਾਫੀ ਸਾਰੇ ਨੇ ਜਿਹੜੇ ਤੁਹਾਨੂੰ ਵੀ ਮਿਲਣਾ ਚਾਹੁੰਦੇ ਆ।
6: ਗੱਲਾਂ ਕਰਦੀਆਂ ਪੈਸੇ ਪੈ ਗਏ ਆ, ਬਾਲਾ ਹੀ ਚੰਗਾ ਭੈਣ, ਗੁਰਦੁਆਰੇ ਵਾਲੇ ਐਵੇਂ ਉਹਨੂੰ ਬੁਲਾਈ ਜਾਂਦੇ ਆ, ਵਿਚਾਰੇ ਨੇ ਕੀਤਾ ਕੀ ਆ,
0: ਉਹਨੇ ਬਾੜਾ ਕਰਤਾ ਵਿਚਾਰੇ ਨੇ, ਹੈ
6: ਕੀ ਬਾੜਾ ਕਰਦਾ ਦੇਖੋ ਭੈਣ, ਕਿੱਦਾਂ ਰਾਤੀ ਦੋ ਦੋ ਹੋ ਗਈ, ਬੜਾ ਸਵਾਦਾ ਵਾ ਨਾ।
0: ਬੀਬੀਆਂ ਵੀ ਜਗ੍ਹਾ ਹੀ ਹੈ ਨੀ, ਕਹਿੰਦੇ ਬੰਦੇ ਨੇ ਵੜਨ
6: ਵਾਸਤੇ ਵਾਰੀ ਕੱਢੀਆਂ ਬੀਬੀਆਂ ਹੀ ਆ, ਕਹਿੰਦੇ ਆਹੀ ਗੱਲਾਂ ਹੁੰਦੀਆਂ ਬਸ, ਚੁਗਲੀਆਂ ਬਾਜਾ ਕਿੱਦਾਂ, ਗੁਰਦੁਆਰਾ ਵਾਲਿਆਂ ਨੂੰ ਪਤਾ ਹੀ ਨੀ ਭਗਵੰਤ ਮਾਨ ਕਿੰਨੀ ਵਧੀਆ ਬੰਦਾ ਵਾ ਭੈਣ,
0: ਸੱਚੀ ਗੁਰਦੁਆਰਾ ਨੂੰ ਪੈਸੇ ਇੰਨਾ ਦਿੰਦਾ ਉਹ।
6: ਪਰਮਿੰਦਰ ਭਾਜੀ ਇੱਕ ਸਮਾਜ ਸੇਵੀ ਆ ਜੀ, ਉਹਨੇ ਇੱਕ ਵੀਡੀਓ ਪਾਈ ਸੀਗੀ ਆਪਣੇ ਕਿਸੇ ਗਰੀਬ ਘਰ ਦੀ ਕੁੜੀ ਸੀ ਉਹਦੇ ਵਿਆਹ ਵਾਸਤੇ, ਹੈ ਨਾ, ਤੇ ਅਰਜੀਤ ਭਾਜੀ ਸਭ ਤੋਂ ਵੱਡੇ ਮੈਂ ਬੇਕੂਫ ਉਹ ਬੰਦੇ ਜਿਹੜੇ ਦੇ ਕੇ ਧੱਕਾ ਪੈਸੇ ਇਕੱਠੇ ਭੇਜੀ ਜਾਂਦੇ, ਮੈਂ ਜਾ ਕੇ ਰੁਪਇਆ ਨੀ ਦਊਗਾ। ਅਰਜੀਤ ਭਾਜੀ 64 ਲੱਖ ਰੁਪਇਆ ਇਕੱਠਾ ਹੋ ਗਿਆ ਉਹ ਸਮਾਜ ਸੇਵੀ ਨੂੰ
0: ਫੁੱਲ
6: ਇੱਕ ਵੀਡੀਓ ਦਾ, ਵਿਆਹ ਦੇ ਉੱਪਰ ਖਰਚਾ ਆਉਣਾ ਸੀ 70,000 ਦਾ। ਮੈਂ ਤੁਹਾਨੂੰ ਭੇਜ ਦੂੰਗਾ ਵੀਡੀਓ, ਮੇਰੇ ਸੋਸ਼ਲ ਮੀਡੀਆ ਤੇ ਮੈਂ ਕੱਢ ਕੇ ਟਿਕਟੋਕ ਤੇ
0: ਬੋਲੇ
6: ਆਪਣੇ ਇੱਕ ਪੈਰਕਾ ਦਾ ਵਾ ਬਘੇਲਾ, ਉਹ ਅੰਮ੍ਰਿਤਪਾਲ ਦੇ ਨਾਲ ਹੁੰਦਾ ਸੀਗਾ ਬਘੇਲ ਚਾਚਾ ਕਹਿੰਦੇ ਉਹਨੂੰ, ਉਹਨੇ ਉਹਨਾਂ ਗੱਲਬਾਤ ਕੀਤੀ ਆ, ਉਹ ਕਹਿੰਦਾ ਇੱਕ ਵੀਡੀਓ ਪਾਈ 1 ਮਿੰਟ ਦੀ, 25 ਲੱਖ ਰੁਪਇਆ ਇਕੱਠਾ ਹੋਇਆ ਭਾਜੀ ਜਿਹੜੇ ਘਰ ਵਾਲੇ ਉਹਨਾਂ ਨੂੰ, 39 ਲੱਖ ਰੁਪਇਆ ਉਹਦੇ ਕੋਲ ਜੇ ਆਇਆ ਵਾ ਇੱਕ ਵੀਡੀਓ ਨਾਲ, 1 ਮਿੰਟ ਦੀ ਵੀਡੀਓ ਨਾਲ।
0: 5-7 ਹੋਰ ਪਾ ਦੂ ਉਹਦੀ ਬਾਰੇ ਨੇ ਜ਼ਿੰਦਗੀ ਪਾਰ
6: ਭਾਜੀ, ਇਹ ਤਾਂ ਪਤਾ ਨੀ ਸਮਾਜ ਸੇਵੀ ਕਿੰਨੇ ਕਰੋੜਾਂ ਰੁਪਈਏ ਕਮਾਉਂਦੇ ਆ। ਮੈਂ ਕਹਿੰਦਾ 1 ਰੁਪਈਏ ਦਾ ਦਿਓ ਕਿਸੇ ਨੂੰ, ਬੇਵਕੂਫ ਬੰਦਾ 1 ਰੁਪਈਏ ਨੂੰ ਭੇਜਦਾ ਵਾ।
0: ਸੱਚੀ ਗੱਲ,
6: ਓਕੇ ਭਾਈ ਜੀ, ਸਤਿ ਸ੍ਰੀ ਅਕਾਲ ਜੀ,
0: ਬਹੁਤ ਵਧੀਆ, ਥੈਂਕ ਯੂ। ਦੇਸੀ ਸੈਨਾ ਫਿਲਮਾਂ ਦਾ ਜਗਦੀਸ਼ ਭਾਈ ਨਾਲ ਸੰਪਰਕ ਕਰ ਲਓ, 416-930-1251। ਵੀਡੀਓ ਫੋਟੋਗ੍ਰਾਫੀ ਡੀਜੀ ਦੀਆਂ ਕੋਈ ਸੇਵਾਵਾਂ ਲੈਣੀਆਂ, ਪ੍ਰੀ ਵੈਡਿੰਗ ਈਵੈਂਟ ਐਨਵਰਸਰੀ ਬਰਥਡੇ ਪਾਰਟੀ ਈ ਸ਼ੂਟ ਕਰਾਉਣਾ ਚਾਹੁੰਦੇ ਹੋ ਤਾਂ ਟੈਂਟ ਦੀਆਂ ਸਾਰੀਆਂ ਸੇਵਾਵਾਂ ਇਹਨਾਂ ਦੇ ਗੱਲ ਨੇ, ਇਹਨਾਂ ਦੀ ਜ਼ਿੰਮੇਵਾਰੀ ਗੱਲ ਨਹੀਂ, ਜ਼ਿੰਮੇਵਾਰੀ ਆ ਇਹਨਾਂ ਦੀ, ਜ਼ਿੰਮੇਵਾਰੀ ਆ ਇਹਨਾਂ ਨੇ ਲਾਉਣੀ ਆ ਭਾਈ। 416-930-1251 ਇਹਨਾਂ ਦੇ ਗੱਲ ਦਿਆਂ ਹੋਏ ਵੀ ਗੱਲ ਸਹੀ ਹੈ ਵੀ ਇਹਨਾਂ ਨੇ ਲਾਉਣਾ ਕਰਨਾ ਫਿੱਟ ਕਰਨਾ। 416-930-1251 ਦੇ ਸੰਪਰਕ ਕਰੋ। ਤੰਦੂਰੀ ਬੋਇਜ਼ ਇਹ ਵੀ ਆਪਣਾ ਉੱਥੇ ਟਰੱਕ ਲਿਜਾ ਕੇ ਲੈ ਕੇ ਜਾ ਰਹੇ ਆ। 905-956-1111 71-71 ਟੋਰਬਰਮ ਰੋਡ ਯੂਨਿਟ ਨੰਬਰ 5 905-956-1111 ਕੁਆਲਿਟੀ ਲੋਜਿਸਟਿਕਿੰਗ ਵਾਲੇ ਵੀ ਕਾਫੀ ਆਪਣੇ ਤਕੜੇ ਸਪੋਂਸਰ ਬਣੇ ਆ। 416-717-2939 ਜਸਵੀਰ ਭਾਈ ਨਾਲ ਸੰਪਰਕ ਕਰ ਲਿਓ, ਅਤੇ ਜਾਂ ਫਿਰ ਤੁਸੀਂ ਜਗਤਾਰ ਸਿੰਘ ਚੱਠਾ ਸਾਹਿਬ 416-455-9993-11 'ਤੇ ਸੰਪਰਕ ਕਰ ਲਿਓ। ਤੁਸੀਂ ਡਰਾਈਵਰੀ ਕਰਨੀ ਚਾਹੁੰਦੇ ਹੋ ਅਤੇ ਜਾਂ ਤੁਸੀਂ ਓਨਰ ਆਪਰੇਟਰੋਂ ਟਰੱਕ ਪਾਉਣਾ ਚਾਹੁੰਦੇ ਹੋ, ਕੁਆਲਿਟੀ ਲੋਜਿਸਟਿਕਿੰਗ ਵਾਲਿਆਂ ਨਾਲ ਕਰ ਲਿਓ ਗੱਲਬਾਤ। ਗੁਰਬਖਸ਼ ਭਾਈ ਹੋਣੀ ਆਉਣਗੇ ਉੱਥੇ, ਅਤੇ 1497 ਬੁੱਲੇਵਾਰਡ ਯੂਨਿਟ ਨੰਬਰ 4 ਈਟੋ ਵਿਕੋ ਦੇ ਵਿੱਚ ਨੇ, ਕਰ ਲਿਓ ਗੱਲਬਾਤ। ਪ੍ਰੇਮ ਭਾਜੀ ਸਿੱਧਾ ਹੀ ਆ ਜਾਓ ਜੀ, ਆਇਆਂ ਨੂੰ ਲੰਘਿਓ।
7: ਹਾਂਜੀ ਸਤਿ ਸ਼੍ਰੀ ਅਕਾਲ
0: ਜੀ, ਆਇਆਂ ਨੂੰ
7: ਥੈਂਕ ਯੂ, ਧੰਨਵਾਦ ਜੀ। ਜੀ ਇਹ ਪ੍ਰੋਗਰਾਮ ਦਾ ਨਾਮ ਹੈ ਸਾਂਝਾ ਵਿਰਸਾ ਬਾਈ,
0: ਸਾਂਝਾ ਵਿਰਸਾ,
7: ਤੇ ਸਾਂਝਾ ਵਿਰਸਾ ਫਿਰ ਆਪਣੀ ਪਿਕਨਿਕ ਹੈ ਨਾ, ਸਾਂਝਾ ਸਾਂਝੀਆਂ ਗੱਲਾਂ ਕਰਾਂਗੇ।
0: ਮਤਲਬ ਕੋਈ ਆਪਣੇ ਰਿਸ਼ਤੇਦਾਰਾਂ ਦੀ ਪਿਕਨਿਕ ਜੀ ਕਰ ਲੈਂਦਾ, 10-20 ਜਾਣੇ ਚਲੇ ਜਾਣੇ ਇਕੱਠੇ ਹੋ ਕੇ ਚਲ ਜਾਂਦੇ ਆ ਹਨਾ, ਇੱਥੇ ਦੇਖੋ ਕੋਈ ਵੀ ਆ ਸਕਦਾ, ਹਿੰਦੂ ਧਰਮ ਵੀ ਆ ਸਕਦਾ, ਮੁਸਲਮਾਨ, ਸਿੱਖ, ਈਸਾਈ, ਕੋਈ ਵੀ ਬੰਦਾ ਆ ਜਾਵੇ, ਇੱਕ ਸਾਂਝਾ ਹੀ ਆ, ਚਾਹੇ ਪਾਕਿਸਤਾਨੀ ਹੋਵੇ, ਚਾਹੇ ਬੰਗਲਾਦੇਸ਼ੀ ਹੋਵੇ, ਜਿਹੜੇ ਆਪਾਂ ਨੂੰ ਸੁਣਦੇ ਆ ਹੈ ਨਾ, ਕੋਈ ਆਪਾਂ ਜਿਵੇਂ ਹੁਣ ਸੋਸ਼ਲ ਮੀਡੀਆ 'ਤੇ ਵੀ ਆਪਾਂ ਵੀਡੀਓ ਵਾਇਰਲ ਕਰ ਰਹੇ ਹਾਂ, ਪਾ ਰਹੇ ਹਾਂ, ਰਿਕਾਰਡਿੰਗਾਂ ਵੀ ਬਣਾਈਆਂ, ਅਤੇ ਇੱਥੇ ਤਾਂ ਫਿਰ ਪਤਾ ਹੀ ਨਹੀਂ ਕੌਣ ਕੌਣ ਆ, ਅਤੇ ਇੱਕ ਬਸ ਮਾਹੌਲ ਬਣਾਉਣਾ ਆਪਾਂ ਉੱਥੇ ਵਧੀਆ।
7: ਇਹ ਨਾ ਤੁਸੀਂ ਵਿਲੱਖਣ ਕੰਮ ਕੀਤਾ ਹੈ ਨਾ, ਜਿਹੜੀ ਪਿਛਲੇ ਸਾਲ ਜਿਹੜੀ ਰੀਤ ਤੋੜ ਦਿੱਤੀ ਨਾ,
0: ਇਹ ਮੈਂ ਤਾਂ ਇਹ ਸੁਣਿਆ ਇੱਕ ਦੋ ਰੇਡੀਓ ਵਾਲੇ ਹੋਰ ਵੀ ਆ, ਕਹਿੰਦੇ ਉਹ ਕਹਿੰਦੇ ਅਸੀਂ ਵੀ ਸਲਾਹਾਂ ਜੀਆਂ ਕਰਦੇ ਫਿਰਦੇ ਹਾਂ। ਮੈਂ ਕਿਹਾ ਚੰਗੀ ਗੱਲ ਆ, ਸਾਰਿਆਂ ਨੂੰ ਰਲ ਕੇ ਕਰਨਾ ਚਾਹੀਦਾ।
7: ਉਹ ਉਹ ਉਹ ਤਾਂ ਚਲੋ ਵੱਖਰੀ ਗੱਲ ਹੈ, ਪਰ ਜਿਹੜਾ ਤੁਸੀਂ ਸ਼ੁਰੂਆਤ ਕਰਤੀ ਨਾ, ਨਾਲੇ ਫਿਰ ਇਹ ਇਹਦੀ ਰੀਸ ਨੀ ਕੋਈ ਹੈਗੀ, ਮੈਨੂੰ ਨੀ ਲੱਗਦਾ ਕੋਈ ਰੀਸ ਕਰਨੀ ਬਣਦੀ ਆ।
0: ਸਾਰੇ
7: ਸਾਂਝਾ ਸਾਂਝਾ ਪ੍ਰੋਗਰਾਮ ਆ
0: ਬਿਲਕੁਲ,
7: ਤੇ ਸਾਰੇ ਜਿੰਨੇ ਵੀ ਆਪਣੇ ਸੁਣਨ ਵਾਲੇ ਰੱਬ ਵਾਲੇ ਉੱਥੇ ਪਲੀਜ਼ ਆਪਾਂ ਪਹੁੰਚੀਏ।
0: ਬਿਲਕੁਲ, ਰੋਜ਼ ਕੰਮੇ ਕਰਦੇ ਹਾਂ, ਇੱਕ ਦਿਨ ਟੈਕਸੀਆਂ ਖੜਾ ਦਿਓ, ਬੰਦ ਕਰ ਦਿਓ, ਉੱਧਰ ਨੂੰ ਲੈ ਆਇਓ ਸਮਾਂ, ਅਤੇ ਪਾਰਕਿੰਗ ਉੱਥੇ ਬਹੁਤ ਆ, ਜੇ ਭਾਈ ਬੱਸਾਂ ਬੁੱਸਾਂ ਚਲਾਉਂਦੇ ਹੋ ਤੁਸੀਂ ਤਾਂ ਵੀ ਆ ਜਾਓ, ਜੇ ਟਰੱਕ ਚਲਾਉਂਦੇ ਹੋ ਤਾਂ ਵੀ ਆ ਜਾਓ।
7: ਬਿਲਕੁਲ,
0: ਅੱਜ ਟਰੱਕਾਂ ਭਰਾਵਾਂ ਲਈ ਮੈਂ ਸ਼ਾਮ ਨੂੰ ਵੀਡੀਓ ਬਣਾ ਕੇ ਪਾਊਂਗਾ ਇੱਕ,
7: ਬਹੁਤ ਵਧੀਆ
0: ਬੈਸਟ ਜੀ ਪਾ।
7: ਅੱਛਾ ਮੈਂ ਭਾਈ ਉਹਨਾਂ ਨੂੰ ਪੁੱਛਣਾ ਕਿ ਅਮਿਤ ਸ਼ਾਹ ਉਹ ਕੀ ਕਹਿੰਦੇ ਆ ਪਾਰਲੀਮੈਂਟ 'ਚ ਨਹੀਂ ਜਾ ਰਹੇ, ਉਹਦਾ ਅਸਤੀਫਾ ਮੰਗ ਰਹੇ,
0: ਉਹਦਾ ਗੋਡਾ ਦੁਖਦਾ, ਉਹ ਡਾਕਟਰ ਰਜਿੰਦਰ ਗਰਾਇਆ ਸਭ ਕੋਲ ਭੇਜਣਾ ਉਹਨਾਂ ਨੂੰ ਮਾੜਾ ਜਿਹਾ। ਥੈਂਕ ਯੂ ਰਜਿੰਦਰ ਜੀ, ਡਾਕਟਰ ਰਜਿੰਦਰ ਗਰਾਇਆ ਸਾਹਿਬ ਕੋਲ ਭੇਜੋ ਅਮਿਤ ਸ਼ਾਹ ਜੀ ਨੂੰ।
1: ਬਿਲਕੁਲ, ਜਾਂ ਅਰਜਿੰਦਰ ਗੁਰਾਇਆ ਸਾਹਿਬ ਕੋਲ ਭੇਜ ਦੋ, ਨਹੀਂ ਤਾਂ ਫਿਰ ਪਾਰਲੀਮੈਂਟ ਤਾਂ ਅੱਜ ਕੱਲ ਬਲੀ ਦਾ ਬੁੱਥਾ ਬਣੀ ਹੋਈ ਆ, ਉੱਥੇ ਗ੍ਰਹਿ ਮੰਤਰੀ ਨੇ ਕੀ ਜਾਣਾ, ਉੱਥੇ ਤਾਂ ਪ੍ਰਧਾਨ ਮੰਤਰੀ ਨੀ ਜਾ ਰਹੇ, ਜਿਸ ਕਿਸਮ ਦੀ ਉੱਥੇ ਹਾਲਾਤ ਬਣੇ ਹੋਏ ਨੇ ਉੱਥੇ ਜਾ ਰਹੇ ਨੇ, ਤੇ ਸਿਰਫ ਰਾਹੁਲ ਗਾਂਧੀ ਜਾ ਰਹੇ ਨੇ। ਸੋ ਦੇਖਦੇ ਆ ਕਿ ਇਹ ਮਸਲਾ ਕਿਵੇਂ ਬਣਦਾ। ਔਰ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਅਗਲੀ ਗੱਲ ਜਿਹੜੀ ਪਿਕਨਿਕ ਦੀ ਆ, ਬਿਲਕੁਲ ਅਗੇ ਤਾਂ ਆਪਾਂ ਲੈ ਗਏ ਹਾਂ ਜੀ, ਜਿਹੜਾ 23 ਆਪਾਂ ਅਗਸਤ ਨੂੰ ਜਿਹੜਾ ਕਰ ਰਹੇ ਹਾਂ ਪ੍ਰੋਗਰਾਮ, ਬਿਲਕੁਲ ਅਸੀਂ ਆ ਤਾਂ ਸਕਦੇ ਨੀ, ਪਰ ਸਾਡੇ ਵੱਲੋਂ ਵੀ ਇਹ ਆਪਣੇ ਲਿਸਨਰ ਨੂੰ ਹੈ ਕਿ ਹੁੰਮ ਹੁਆ ਕੇ ਪਹੁੰਚੋ,
0: ਤੁਹਾਨੂੰ ਵੀਡੀਓ ਕਾਲ ਲਾ ਲਾਂਗੇ ਤੁਹਾਨੂੰ
1: ਆਪਣੇ ਜੀ ਬਿਲਕੁਲ, ਔਰ ਨਾਲ ਦੀ ਨਾਲ ਆਪਣੀ ਫੈਮਿਲੀ ਨੂੰ ਲੈ ਕੇ ਜਾਓ, ਬੱਚਿਆਂ ਨੂੰ ਲੈ ਕੇ ਜਾਓ, ਕਿਉਂਕਿ ਜਿਹੜੀ ਆਪਾਂ ਇੱਕ ਸਮਾਜਿਕ ਸਾਂਝ ਜਿਹੜੀ ਆ ਉਹ ਬਰਕਰਾਰ ਰੱਖਣੀ, ਉਹਦੇ ਲਈ ਸ਼ੁਰੂਆਤ ਤਾਂ ਕਰਨੀ ਪਊਗੀ। ਮੈਨੂੰ ਲੱਗਦਾ ਹਰਜੀਤ ਜੀ, ਜੇ ਸ਼ੁਰੂਆਤ ਬੰਦਾ ਆਪਣੇ ਆਪ ਤੇ ਆਪਣੇ ਆਪ ਤੋਂ ਕਰੋ ਤਾਂ ਉਹਦੇ ਨਾਲ ਦੀ ਰੀਸ ਨਹੀਂ ਹੁੰਦੀ।
0: ਸੱਚੀ ਗੱਲ, ਅਮਿਸ਼ਨ ਕਰਾਉਣਾ ਚਾਹੁੰਦੇ ਟਰੱਕਾਂ ਦਾ, ਤੇ ਸਰਟੀਫਾਈਡ ਮਿਸ਼ਨ ਇੰਸਪੈਕਟਰ ਨੇ ਸ਼ਿਵ ਸਿੱਧੂ ਸਾਹਿਬ, 647-919-9146 ਤੋਂ ਉੱਪਰ ਸੰਪਰਕ ਕਰ ਲਿਓ, 647-919-9146 ਪੰਜਾਬੀ ਟਿਫਨ ਸਰਵਿਸ ਐਂਡ ਕੇਟਰਿੰਗ ਤੋਂ ਸੰਪਰਕ ਕਰ ਲਿਓ ਪਰਮਜੀਤ ਹੋਣਾ ਨਾਲ, 437-430-1063 ਦੇ ਉੱਪਰ ਸੰਪਰਕ ਕੀਤਾ ਜਾ ਸਕਦਾ। ਸਨੀ ਬਾਈ ਨਾਲ ਸੰਪਰਕ ਕਰ ਲਿਓ, ਗਰਾਜ ਡੋਰ ਦਾ ਰਿਪੇਅਰ ਦਾ ਕੋਈ ਕੰਮ ਕਰਾਉਣਾ ਚਾਹੁੰਦੇ ਹੋ, ਰਿਪੇਅਰ ਕਰਾਉਣੀ ਚਾਹੁੰਦੇ ਹੋ, 647-470-1245। ਪਰਮਿੰਦਰ ਜੀ ਕਹਿੰਦੇ ਰਾਜਾ ਬੜਿੰਗ ਡਰ ਗਿਆ ਸੁਖਬੀਰ ਬਾਦਲ ਤੋਂ ਇਲੈਕਸ਼ਨ ਨਾਲ ਖਿਲਾਫ ਲੜਨ ਤੋਂ, ਕਹਿੰਦਾ ਮੈਂ ਨਹੀਂ ਜਾਣਾ ਉਹਦੇ ਨਾਲ, ਕੀ ਹਿਸਾਬ ਕਿਤਾਬ ਜੇ?
1: ਸੁਖਬੀਰ ਬਾਦਲ ਤੋਂ ਡਰ ਗਿਆ ਜਾਂ ਹਰਜੀਤ ਜੀ ਉਹਨੇ ਕਹਿਤਾ ਕਿ ਮੇਰੇ ਮੁਕਾਬਲੇ ਦਾ ਉਮੀਦਵਾਰ ਹੀ ਹੈ ਨੀ? ਸੋ ਇੱਕ ਅਜੀਬ ਕਿਸਮ ਦਾ ਕੱਲ ਦਾ ਇੱਕ ਵਰਤਾਰਾ ਚੱਲ ਰਿਹਾ ਜਿਹੜਾ ਕੁਲਵੀਰ ਜੀਰਾ ਨੇ ਛੇੜਿਆ ਸੀ ਕਿ ਭਾਈ ਹੁਣ ਦਿੱਗਜਾਂ ਨੂੰ ਦਿੱਗੜ ਧਾਕੜਾਂ ਨੂੰ ਧਾਕੜ ਟਕਰਾ ਦਿਓ, ਔਰ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਪੰਜਾਬ ਕਾਂਗਰਸ ਦੇ ਚਰਨਜੀਤ ਚੰਨੀ ਹੁਣ, ਪ੍ਰਤਾਪ ਬਾਜਵਾ ਹੁਣ, ਸੁਖਜਿੰਦਰ ਰੰਧਾਵਾ ਹੁਣ, ਰਾਜਾ ਬੜਿੰਗ ਹੁਣ ਇੱਕ ਦੂਜੇ ਨਾਲ ਇਹਨਾਂ ਦਾ ਮੁਕਾਬਲਾ ਕਰਨ ਹਾਈਕੋਰਟ ਕੋਲੋਂ ਮੰਗ ਕੀਤੀ ਸੀ, ਪਰ ਹੁਣ ਜਿਹੜਾ ਮੈਚ ਰਾਜਾ ਬੜਿੰਗ ਦੇ ਨਾਲ ਕੁਲਵੀਰ ਜੀਰਾ ਨੇ ਸੁਖਬੀਰ ਬਾਦਲ ਦਾ ਪਾਇਆ ਸੀ, ਰਾਜਾ ਬੜਿੰਗ ਕਹਿੰਦੇ ਸੁਖਬੀਰ ਬਾਦਲ ਤਾਂ ਮੇਰੇ ਮੁਕਾਬਲੇ ਹੈ ਨੀ, ਜੇ ਮੈਨੂੰ ਲੜਾਉਣਾ ਤਾਂ ਸੀਐਮ ਭਗਵੰਤ ਮਾਨ ਦੇ ਨਾਲ ਲੜਾਓ। ਵੈਸੇ ਅਰਜੀਤ ਜੀ ਤੁਹਾਨੂੰ ਲੱਗਦਾ ਕਿ ਰਾਜਾ ਬੜਿੰਗ ਨੂੰ ਟਿਕਟ ਵੀ ਮਿਲ ਜੂਗੀ? ਮੈਨੂੰ ਤਾਂ ਲੱਗਦਾ ਨੀ, ਜੋ ਉਹਨਾਂ ਦਾ ਕੰਮ ਚੱਲ ਰਿਹਾ ਦੇ ਵਿੱਚ ਜੋ ਕੁਛ ਹੋਇਆ,
0: ਥਰਾਈਵ ਆਟੋ ਕਲੀਜ਼ਰ ਵਾਲਿਆਂ ਨਾਲ ਸੰਪਰਕ ਕਰ ਲਿਓ, ਤੁਹਾਡੀ ਗੱਡੀ ਗੁੱਡੀ ਕੋਈ ਰੱਬ ਨਾ ਕਰੇ ਕਿਤੇ ਕੋਈ ਐਕਸੀਡੈਂਟ ਹੋ ਗਿਆ, ਝਰੀਟਾਂ ਝਰੂਟਾਂ ਪੈ ਗਈਆਂ, ਤਾਂ ਥਰਾਈਵ ਆਟੋ ਕਲੀਜ਼ਰ ਵਾਲਿਆਂ ਨਾਲ ਸੰਪਰਕ ਕਰ ਲਿਓ, 1221 ਮੈਥੇਸਨ ਬੁਲੇਵਰਡ ਈਸਟ ਮਿਸਿਸ ਆਗਾ ਦੇ ਵਿੱਚ ਨੇ, ਅਤੇ ਤੁਸੀਂ ਉੱਥੇ ਸੰਦੀਪ ਭਾਜੀ ਨਾਲ ਸੰਪਰਕ ਕਰਨਾ, 299-544-5119 299-544-5119। ਜੇ ਤੁਸੀਂ ਪਿਕਨਿਕ ਲਈ ਕੋਈ ਸਪੋਂਸਰਸ਼ਿਪ ਕਰਨੀ ਚਾਹੁੰਦੇ ਹੋ, ਤੁਹਾਡਾ ਬਿਜ਼ਨਸ ਆ ਆਪਣਾ ਕੋਈ, ਅਤੇ ਉਹਦੇ ਲਈ ਥੋੜ੍ਹੇ ਜਿਹੇ ਪੈਸੇ ਰੱਖੇ ਆ, ਜੇ ਤੁਹਾਡਾ ਫੂਡ ਸਟਾਲ ਤੁਸੀਂ ਕੋਈ ਲਾਉਣਾ ਚਾਹੁੰਦੇ ਹੋ, ਜੇ ਨਹੀਂ ਵੀ ਤੁਹਾਡਾ ਰੈਸਟੋਰੈਂਟ, ਮੰਨ ਲਓ ਘਰ ਮਨ 'ਚ ਆ ਗਿਆ ਵੀ ਯਾਰ ਆਪਾਂ ਕੋਈ ਫੂਡ ਸਟਾਲ ਲਾਉਂਦੇ ਹਾਂ, ਚਲੋ ਵੀ ਨਾਲੇ ਤਾਂ 100-200-500 ਇਨਕਮ ਹੋਜੂ, ਅਤੇ ਨਾਲੇ ਇੱਕ ਸ਼ੁਗਲ ਮੇਲਾ ਹੋਜੂ, ਤਾਂ ਵੀ ਤੁਸੀਂ ਮੈਨੂੰ ਸੰਪਰਕ ਕਰ ਲਿਓ, ਕੋਈ ਪੈਸਾ ਨਹੀਂ, ਫੂਡ ਵਾਲਿਆਂ ਦਾ ਕੋਈ ਪੈਸਾ ਨਹੀਂ ਆਪਾਂ ਚਾਰਜ ਕਰ ਰਹੇ। ਜੇ ਕਿਸੇ ਨੇ ਕੋਈ ਹੋਰ ਸਟਾਲ ਲਾਉਣਾ, ਤੁਸੀਂ ਕੋਈ ਬੂਥ ਲਾਉਣਾ ਚਾਹੁੰਦੇ ਹੋ, ਤਾਂ ਥੋੜ੍ਹੀ ਜਿਹੀ ਫੀਸ ਰੱਖੀ ਆ, ਕਰ ਲਿਓ ਸੰਪਰਕ ਸਪੋਂਸਰਸ਼ਿਪ ਜੇ ਕਰਨੀ ਚਾਹੁੰਦੇ ਹੋ। ਜੇ ਤੁਸੀਂ ਕੋਈ ਗੀਤ ਸੰਗੀਤ ਉੱਥੇ ਗਾਉਣਾ, ਕੋਈ ਚੁਟਕਲੇ ਗਾਣਾ, ਥੋੜ੍ਹਾ ਜਿਹਾ ਮੈਨੂੰ ਅਰਲੀ ਲਿਖਾ ਦਿਉ ਤਾਂ ਬਾਲਾ ਵਧੀਆ ਜੋ, ਫਿਰ ਮੇਰਾ ਸਕੈਜੂਅਲ 'ਚ ਪੈ ਜੂ ਕੰਮ, ਹੈ ਨਾ। ਜਦ ਖੜ੍ਹੇ ਪਰ ਉੱਥੇ ਬੰਦਾ ਆਉਂਦਾ ਫਿਰ ਥੋੜ੍ਹਾ ਜਿਹਾ ਹਾਰਡ ਹੋ ਜਾਂਦਾ। ਇੱਕ ਕਾਲ ਲਾਸਟ 30 ਸਕਿੰਟ, 8809 ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ
8: ਸਤਿ ਸ਼੍ਰੀ ਅਕਾਲ ਜੰਜੀਰ ਸਾਹਿਬ, ਕੀ ਹਾਲ ਹੈ ਜੀ?
0: ਕਿਰਪਾ ਕਿਰਪਾ ਹੁਣ ਆ ਰਹੇ ਹੋ ਤੇ ਇਹਨੂੰ?
8: ਹਾਂਜੀ ਮਹਾਰਾਜ ਪੱਕਾ ਜੀ, ਗੱਲ ਸੁਣੋ ਜੀ, ਪੈਸੇ ਦੀ ਭਾਜੀ ਨੇ ਗੱਲ ਕੀਤੀ ਸੀ ਨਾ, ਸਟੈਂਡ ਨਾਲ ਇਕੱਠਾ ਕਰ ਲਿਆ।
0: ਹਾਂ
8: ਮਹਾਰਾਜ ਪੈਸੇ ਦਾ ਯਕੀਨ ਨਾ ਕਰੋ, ਮੈਂ ਆਪਣੀ ਘਰ ਵਾਲੀ ਨਾਲ ਬੈਠਾ ਮਜ਼ਾਕ ਕਰਦਾ ਸੀ ਪਰਸੋਂ, ਮੈਂ ਕਿਹਾ ਭਾਗਵਾਨ ਨੇ ਜੇ ਕਹਿੰਦੂ ਮੈਨੂੰ ਉਨੀ ਕੀ ਹੋ ਗਏ ਜਦੋਂ ਮੈਂ ਮਰਨਾ, ਥੋੜੇ ਜਿਹੇ ਪੈਸੇ ਨਾ ਰੱਖ ਰਹੀ। ਉਹ ਜਨਾਨੀਆਂ ਦੇਖੋ ਕਿੰਨੀਆਂ ਤੇਜ਼ ਆ, ਕਹਿੰਦੀ ਜੀ ਅੱਜ ਕੱਲ੍ਹ ਚੋਰੀਆਂ ਬਹੁਤ ਹੁੰਦੀਆਂ, ਜਦ ਪਹੁੰਚ ਜੋਗੇ ਦੱਸ ਦੇਗਾ ਮੈਂ ਈ ਟ੍ਰਾਂਸਫਰ ਕਰ ਦੂੰਗੀ।
0: ਆ ਚੱਕ ਨਹੀਂ, ਗੋ ਫੰਡ ਮੀ ਤੇ ਚਲ ਜਾਣਗੇ, ਕੋਈ ਗੱਲ ਨੀ।
8: ਨਹੀਂ ਉਹ ਘਰ ਵਾਲੀ ਬੜੀ ਤੇਜ਼ ਆ ਜੀ, ਕਹਿੰਦੀ ਨਹੀਂ ਈ ਟ੍ਰਾਂਸਫਰ ਕਰ ਦੂੰ।
9: ਸਾਂਝਾ ਆਪਣਾ ਪ੍ਰੋਗਰਾਮ ਹੈਗਾ, ਇਹ ਨਾ ਸੋਚੋ ਸਾਡਾ ਕੋਈ ਬਿਜ਼ਨਸ ਨੀ ਹੈਗਾ, ਅਸੀਂ ਕੀ ਸਪੋਂਸਰ ਕਰਨਾ, ਹੈ ਨਾ।
0: ਬਿਲਕੁਲ,
9: ਸਾਰੇ ਜਣੇ ਰੌਣਕ ਆਓ, ਆਓ ਪਹੁੰਚੋ, ਠੀਕ ਹੈ।
0: ਬਿਲਕੁਲ ਪਰਵਿੰਦਰ ਜੀ, 10 ਕੁ ਸਕਿੰਟੇ ਆ ਹੈਡਲਾਈਨ ਕਰਨ ਲਈ, ਨਿਬੇੜ ਦੋ ਕੰਮ
9: ਜੀ। ਬਿਲਕੁਲ ਹੈਡਲਾਈਨ, ਪੰਜਾਬ ਕਾਂਗਰਸ ਚ ਆਗੂਆਂ ਦਾ ਕਸ਼ਮਕਸ਼ ਸਿਖਰਾਂ ਉੱਤੇ, ਜ਼ਬਾਨੀ ਜੰਗ ਹੋਰ ਤੇਜ਼, ਲੁਧਿਆਣਾ ਚ ਰਾਜਾ ਪਟਿੰਗ ਦੇ ਸਾਹਮਣੇ ਚਰਨਜੀਤ ਚੰਨੀ ਤੇ ਭਾਰਤ ਭੂਸ਼ਣ ਆਸ਼ੂ ਦੇ ਹੱਕ ਚ ਨਾਅਰੇਬਾਜ਼ੀ, ਪ੍ਰਤਾਪ ਬਾਜਵਾ ਦੇ ਮੂੰਹ ਤੇ ਆਈ ਗੁੱਝੀ ਗੱਲ, ਆਖੇ ਮੈਨੂੰ ਅਜੇ ਵੀ ਮੁੱਖ ਮੰਤਰੀ ਬਣਨ ਤੋਂ ਪਰਹੇਜ਼ ਨਹੀਂ। ਸੰਗਰੂਰ ਕੋਰਟ ਦੇ ਨੋਟਿਸ ਖਿਲਾਫ ਪੰਜਾਬ ਹਰਿਆਣਾ ਹਾਈਕੋਰਟ ਪੁੱਜੇ ਪੰਜਾਬ ਕਾਂਗਰਸ ਦੇ ਕੌਮੀ ਪ੍ਰਧਾਨ ਮਲਕਾ ਅਰਜੁਨ ਖੜਗੇ ਜੀ।
0: ਥੈਂਕ ਯੂ ਸੋ ਮਚ, ਜੁੜਦੇ ਕੱਲ ਦੇ ਪ੍ਰੋਗਰਾਮ, ਬਹੁਤ ਵਧੀਆ। ਬਿਲਕੁਲ ਜੀ, ਇਹ ਸੀ ਆਪਣਾ ਅੱਜ ਦਾ ਪ੍ਰੋਗਰਾਮ, ਵੱਧਾ ਘੱਟਾ ਬੋਲਿਆ ਗਿਆ, ਕਰ ਦਿਓ ਮਾਫ ਤੁਹਾਡੇ ਵਿਚਾਰਾਂ ਨਾਲ ਸਾਡੇ ਵਿਚਾਰਾਂ ਨਾਲ, 530 ਦਾ ਜਾਂ ਸਾਂਝਾ ਵਿਰਸਾ ਦਾ ਕਿਸੇ ਦਾ ਸਹਿਮਤ ਹੋਣਾ ਅਸਹਿਮਤ ਹੋਣਾ ਜ਼ਰੂਰੀ ਨਹੀਂ। ਬੁਲਾਈਏ ਫਤਿਹ, ਆਪਣੇ ਤੋਂ ਬਾਅਦ ਸ਼ੰਮੀ ਪਠਾਣੋ ਨੂੰ ਲੈ ਕੇ ਪ੍ਰੋਗਰਾਮ ਹਾਜ਼ਰ, 2 ਵਜੇ ਕੱਲ੍ਹ ਤੱਕ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
10: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ? ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ। ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
11: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ higherlicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।

0: ਟੀਕਾ ਟਿੱਪਣੀ ਹੋਵੇਗੀ, ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ, ਕੈਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਚਹਿਬਰ ਲੱਗੇਗੀ, ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ, ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ।
0: ਸੁਣਨਾ ਜ਼ਰੂਰ ਲਾਈਵ ਸ਼ੋਅ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ।
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7063 ਤੇ 416-917-7763।

0: ਦੇ ਵੀਜ਼ੇ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਲੈਣੀ ਹੈ ਤੇ ਬੰਟੀ ਬੱਬਲੀ ਦਾ ਵਿਜ਼ਟਰ ਵੀਜ਼ਾ ਵੀ ਲਗਵਾਉਣਾ ਹੈ। ਮੇਰਾ ਤੇ ਖਰਚਾ ਹੀ ਬੜਾ ਹੋ ਜਾਣਾ ਹੈ।
1: ਸ਼ਮੀ ਪਠਲ ਹੋਰਾਂ ਨੇ ਤੁਹਾਡਾ ਖਰਚਾ ਛੋਟੀਆਂ ਇੰਸਟਾਲਮੈਂਟਾਂ ਚ ਬਦਲ ਦੇਣਾ ਹੈ।
0: ਵਧੀਆ ਬੈਨੀਫਿਟ ਵਾਲੀ ਇੰਸ਼ੋਰੈਂਸ ਪਾਲਿਸੀ ਵਾਜਿਬ ਕੀਮਤ ਤੇ ਲੈ ਕੇ ਦਿੰਦੇ ਨੇ ਸ਼ਮੀ ਪਠਲ।
2: ਸੁਪਰ ਵੀਜ਼ਾ ਤੇ ਵਿਜ਼ਟਰ ਇੰਸ਼ੋਰੈਂਸ ਦੀਆਂ ਬੈਸਟ ਡੀਲ ਲਈ ਯਾਦ ਰੱਖੋ ਇੰਸ਼ੋਰੈਂਸ ਐਡਵਾਈਜ਼ਰ ਸ਼ਮੀ ਪਠਲ ਜੀ ਦਾ ਨਾਮ
0: 416-917-7763 416-917-7763 Life Insurance, Visitor Insurance, Super Visa Insurance, Critical Illness, Disability Insurance, RESP, Travel Insurance, Convert Expensive Mortgage Insurance to Term Insurance.

0: Entertainment 647-400-6862-416-303-4444. ਕੀ ਤੁਸੀਂ ਇਸ ਸ਼ੋਅ ਨੂੰ ਮਿਸ ਕਰਨਾ ਚਾਹੋਗੇ?
1: ਥੈਂਕ ਯੂ ਗਾਇਸ।

ਪਛਾਣਿਆ ਨਾਮ ਸ਼ਮੀ ਭੱਟਲ। ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ। ਰੀਅਲ ਇਸਟੇਟ ਬ੍ਰੋਕਰ ਸ਼ਮੀ ਭੱਟਲ, ਅੱਜ ਹੀ ਕਾਲ ਕਰੋ 416-917-7763।

ਕਿਆ ਬਾਤ ਹੈ, ਵੈਰੀ ਗੁੱਡ ਮਾਰਨਿੰਗ ਜੀ, ਹੈਪੀ ਥਰਸਡੇ। ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿੱਚ ਸ਼ੰਮੀ ਪੱਠਲ ਲੈ ਕੇ ਮੈਂ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹਾਂ। 7 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ, ਜਿਹਦੇ ਵਿੱਚ ਖਬਰਸਾਰ ਦੇ ਨਾਲ ਦੀ ਨਾਲ ਸੰਗੀਤਕ ਤੜਕਾ ਵੀ ਹੈ ਜਿਹੜਾ ਉਹ ਲੱਗਦਾ ਰਹੇਗਾ। ਸੋ ਤੁਸੀਂ ਸਟੂਡੀਓ ਦੇ ਵਿੱਚ ਸਾਂਝ ਪਾ ਸਕਦੇ ਹੋ, ਤੁਸੀਂ ਕੋਈ ਖਬਰਸਾਰ ਤੁਹਾਡੇ ਤੱਕ ਹੈ, ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋ, ਜਾਂ ਫਿਰ ਟ੍ਰੈਫਿਕ ਬਾਬਤ ਕੋਈ ਵੀ ਜਾਣਕਾਰੀ ਹੈ। ਕਈ ਵਾਰ ਹਾਈਵੇ ਕਿਤੇ ਬਲੌਗ ਹੁੰਦਾ, ਕਿਸੇ ਵਜ੍ਹਾ ਕਰਕੇ ਤੁਸੀਂ ਅਪਡੇਟ ਕਰ ਦਿੰਦੇ ਹੋ ਬਾਕੀ ਸਾਰਿਆਂ ਨੂੰ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਟੂਡੀਓ ਦੇ ਵਿੱਚ ਤੁਸੀਂ ਕਾਲ ਕਰ ਸਕਦੇ ਹੋ, ਸਾਂਝ ਪਾ ਸਕਦੇ ਹੋ। ਸਟੂਡੀਓ ਦਾ ਨੰਬਰ 905-673-3337 9056733337 ਤੇ ਹੈ, ਜਿਹੜਾ ਤੁਸੀਂ ਸਾਡੇ ਨਾਲ ਸਟੂਡੀਓ ਦੇ ਵਿੱਚ ਸਾਂਝ ਪਾ ਸਕਦੇ ਹੋ। ਬਾਕੀ ਡਾਇਲ ਟੂ ਲਿਸਨ ਕਰਕੇ ਵੀ ਪ੍ਰੋਗਰਾਮ ਨੂੰ ਸੁਣਿਆ ਜਾ ਸਕਦਾ। ਕਈ ਵਾਰ ਗੱਡੀਆਂ ਦੇ ਵਿੱਚ ਲੱਗਾ ਹੋਇਆ ਰੇਡੀਓ ਸੈੱਟ ਹੈ ਜਿਹੜਾ ਛਾਂ ਜਾਂ ਡਿਸਟਰਬੈਂਸ ਆ ਰਹੀ ਹੈ, ਜਾਂ ਤੁਹਾਨੂੰ ਲੱਗਦਾ ਕਵਰੇਜ ਖੇਤਰ ਤੋਂ ਬਾਹਰ ਜਾ ਰਹੇ ਹੋ, ਤਾਂ ਤੁਸੀਂ ਡਾਇਲ ਟੂ ਲਿਸਨ ਕਰਕੇ ਕੈਨੇਡਾ ਵਾਈਡ ਤੁਸੀਂ ਸਾਨੂੰ ਸੁਣ ਸਕਦੇ ਹੋ। 416-416-7720-40 416-477-2040। ਤੇ ਜਿਹੜੇ ਸਾਡੇ ਅੰਤਰਰਾਸ਼ਟਰੀ ਟਰੈਵਲਰ ਨੇ, US ਨੂੰ ਜਾਂਦੇ ਨੇ ਜਿਹੜੇ, ਉਹਨਾਂ ਵਾਸਤੇ ਐਪ ਹੈਗੀ ਹੈ। ਜੇ ਤੁਹਾਡੇ ਕੋਲ ਉੱਥੇ ਦਾ ਤੁਸੀਂ ਉੱਧਰਲਾ ਕੋਈ ਕੈਰੀਅਰ ਲਿੱਤਾ ਹੋਇਆ ਫੋਨ ਵਾਲਾ, ਤਾਂ ਵੀ ਤੁਸੀਂ ਇਸੇ ਨੰਬਰ 'ਤੇ ਡਾਇਲ ਕਰਕੇ ਸੁਣ ਸਕਦੇ ਹੋ, ਜਾਂ ਫਿਰ ਤੁਸੀਂ ਸਿੰਪਲ ਰੇਡੀਓ ਦੀ ਉੱਥੇ AM 530 ਮਲਟੀਕਲਚਰਲ ਹੈ ਜਿਹੜਾ ਸਿੰਪਲ ਰੇਡੀਓ 'ਤੇ ਐਪ ਹੈ ਜਿਹੜੀ ਉੱਥੇ ਲੱਭ ਸਕਦੇ ਹੋ, ਜਾਂ ਫਿਰ ਪੰਜਾਬੀ ਲਹਿਰਾਂ ਦੀ ਐਪ ਹੈ ਜਿਹੜੀ ਉਹਨੂੰ ਵੀ ਡਾਊਨਲੋਡ ਕਰਕੇ ਤੁਸੀਂ ਸਾਨੂੰ ਲਾਈਵ ਸਟ੍ਰੀਮ ਕਰ ਸਕਦੇ ਹੋ। ਇਸ ਟਾਈਮ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਾਨੂੰ ਸੁਣਿਆ ਜਾ ਰਿਹਾ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੁਹਾਡੇ ਜਿਹੜੇ ਮੈਸੇਜਸ ਆਉਂਦੇ ਨੇ, ਇਹ ਇੱਕ ਮੇਰੇ ਲਈ ਗਲੂਕੋਜ਼ ਦਾ ਕੰਮ ਕਰਦੇ ਨੇ, ਤੁਹਾਡੀਆਂ ਕਾਲਸ ਆਉਂਦੀਆਂ ਨੇ, ਇਹ ਮੇਰੀ ਹੌਸਲਾ ਅਫਜਾਈ ਦਾ ਕੰਮ ਕਰਦੇ ਆ, ਮੈਂ ਤੁਹਾਡਾ ਸਭ ਦਾ ਬੜਾ ਬੜਾ ਧੰਨਵਾਦੀ ਹੈ। ਸੋ ਇਸ ਵਕਤ ਜਿਹੜਾ ਤਾਪਮਾਨ ਪੀਅਰਸਨ ਏਅਰਪੋਰਟ 'ਤੇ 19°C ਦਰਜ ਕੀਤਾ ਗਿਆ, ਅਤੇ ਅੱਜ ਦੁਪਹਿਰ ਬਾਅਦ ਤਾਪਮਾਨ 28°C ਅਤੇ ਫੀਲ ਲਾਈਕ 36° ਹੋਵੇਗਾ। ਦੁਪਹਿਰ ਤੋਂ ਬਾਅਦ ਕਿਤੇ ਕਿਤੇ ਹੋ ਵੀ ਸਕਦੀ ਜਾਂ ਨਹੀਂ ਵੀ ਹੋ ਸਕਦੀ, 3 ਮਿੰਟ ਦੀ ਭਵਿੱਖਬਾਣੀ ਕੀਤੀ ਗਈ ਹੈ, ਪਰ ਬੜੀ ਘੱਟ ਕੀਤੀ ਗਈ ਹੈ, 1 mm ਦੇ ਕਰੀਬ। ਸੋ ਹੋ ਵੀ ਸਕਦੀ ਹੈ ਵਰਖਾ ਜਾਂ ਨਹੀਂ ਵੀ ਹੋ ਸਕਦੀ ਹੈ, ਇਹ ਅਨਸਰਟੈਨਿਟੀ ਹੈ ਜਿੱਦਾਂ ਟਰੇਡ ਵਾਰ ਨੂੰ ਲੈ ਕੇ ਬਣੀ ਹੈ, ਉਸੇ ਤਰ੍ਹਾਂ ਮੀਂਹ ਨੂੰ ਲੈ ਕੇ ਵੀ

0: ਬਣੀ ਹੋਈ ਹੈ। ਸੋ ਆਓ ਕੁਝ ਕੁ ਖੂਬਸੂਰਤ ਵਿਚਾਰਾਂ ਦੇ ਨਾਲ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਅੱਜ 6 ਅਗਸਤ ਹੈ, ਅੱਜ ਦਾ ਦਿਨ ਆਪਣੇ ਇਤਿਹਾਸ ਦੇ ਵਿੱਚ ਕੀ ਕੁਛ ਸੰਭਾਲੀ ਬੈਠਾ, ਆਪਣੀ ਬੁੱਕਲ ਦੇ ਵਿੱਚ ਕੀ ਕੁਛ ਸਾਂਭੀ ਬੈਠਾ, ਆਓ ਦੇਖੀਏ। 6 ਅਗਸਤ 1806 ਨੂੰ ਆਸਟਰੀਆ ਦੇ ਫਰਾਂਸਿਸ ਦੂਜੇ ਨੇ ਰੋਮਨ ਸਮਰਾਟ ਦਾ ਖਿਤਾਬ ਤਿਆਗ ਦਿੱਤਾ ਸੀ। ਇਸ ਨਾਲ ਲਗਭਗ 1000 ਸਾਲ ਪੁਰਾਣੇ ਰੋਮਨ ਸਾਮਰਾਜ ਦਾ ਅੰਤ ਹੋ ਗਿਆ ਸੀਗਾ। ਰੋਮਨ ਸਾਮਰਾਜ ਬਾਰੇ ਆ ਜਿਹੜਾ, ਰੋਮਨ ਇੰਪਾਇਰ ਬਾਰੇ ਆ ਜਿਹੜਾ, ਅਸੀਂ ਆਪਣੀ ਹਿਸਟਰੀ ਦੀਆਂ ਕਿਤਾਬਾਂ ਦੇ ਵਿੱਚ ਬਹੁਤ ਪੜ੍ਹਿਆ, ਅਤੇ ਮੈਂ ਵੀ ਸ਼ੋਰ ਹਾਂ ਵੀ ਤੁਸੀਂ ਵੀ ਆ ਜਿਹੜਾ ਕਿਤੇ ਨਾ ਕਿਤੇ ਇਹ ਵਰਡ ਆ ਜਿਹੜਾ ਸੁਣਿਆ ਹੋਵੇਗਾ। ਪਰ ਅੱਜ ਦੇ ਦਿਨ 6 ਅਗਸਤ ਨੂੰ ਰੋਮਨ ਸਾਮਰਾਜ ਦਾ ਜਿਹੜਾ ਅੰਤ ਹੋ ਗਿਆ ਸੀ। 6 ਅਗਸਤ 1881 ਨੂੰ ਪੈਨਸਲਿਨ ਦੇ ਖੋਜੀ ਡਾਕਟਰ ਸਰ ਅਲੈਗਜ਼ੈਂਡਰ ਫਲੈਮਿੰਗ ਦਾ ਜਨਮ ਸਕਾਟਲੈਂਡ ਦੇ ਵਿੱਚ ਹੋਇਆ ਸੀ। ਮੈਂ ਪਤਾ ਨਹੀਂ, ਮੈਂ ਕਦੇ ਤੁਹਾਡੇ ਨਾਲ ਇਹਨਾਂ ਦੇ ਸਰ ਅਲੈਗਜ਼ੈਂਡਰ ਹੈ ਉਹਨਾਂ ਦੇ ਨਾਲ ਆਧਾਰਿਤ ਆ ਜਿਹੜਾ ਕਿੱਸਾ ਸ਼ੇਅਰ ਕੀਤਾ ਜਾਂ ਨਹੀਂ ਕੀਤਾ, ਪਰ ਅੱਜ ਜ਼ਰੂਰ ਕਰ ਦਿੰਦਾ, ਇੱਕ ਛੋਟਾ ਜਿਹਾ ਕਿੱਸਾ ਹੀ ਹੈ। ਅਤੇ ਦੋਸਤੋ, ਅੱਜ ਦੇ ਦਿਨ 6 ਅਗਸਤ 1945 ਨੂੰ ਅਮਰੀਕਾ ਨੇ ਜਪਾਨ ਦੇ ਹੀਰੋਸ਼ਿਮਾ ਸ਼ਹਿਰ ਉੱਤੇ ਲਿਟਲ ਬੋਏ ਨਾਮ ਦਾ ਜਿਹੜਾ ਪਰਮਾਣੂ ਬੰਬ ਹੈ ਜਿਹੜਾ ਸੁੱਟਿਆ ਸੀਗਾ। ਅਗਸਤ 1945 ਨੂੰ ਹੀਰੋਸ਼ਿਮਾ ਉੱਤੇ ਸੁੱਟਿਆ ਗਿਆ ਸੀਗਾ ਲਿਟਲ ਬੋਏ ਪਰਮਾਣੂ ਬੰਬ। ਦੂਜੇ ਵਿਸ਼ਵ ਯੁੱਧ ਦੌਰਾਨ ਸ਼ਹਿਰ ਉੱਤੇ ਵਰਤਿਆ ਗਿਆ ਪਹਿਲਾ ਪਰਮਾਣੂ ਹਥਿਆਰ ਸੀਗਾ। ਹਮਲੇ ਤੋਂ ਪਹਿਲਾਂ 1945 ਦੇ ਵਿੱਚ ਵਰਲਡ ਵਾਰ 2 ਆਪਣੇ ਅੰਤਲੇ ਪੜਾਅ ਦੇ ਵਿੱਚ ਸੀਗਾ। ਜਰਮਨੀ 1945 ਦੇ ਵਿੱਚ ਆਤਮ ਸਮਰਪਣ ਜਿਹੜਾ ਕਰ ਚੁੱਕਾ ਸੀ, ਪਰ ਜਪਾਨ ਅਜੇ ਵੀ ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਦੇ ਨਾਲ ਜੰਗ ਕਰ ਰਿਹਾ ਸੀ। ਅਮਰੀਕਾ ਨੇ ਬਹੁਤ ਗੁਪਤ ਇੱਕ ਮੈਨਹੈਟਨ ਪ੍ਰੋਜੈਕਟ ਰਾਹੀਂ ਇਹ ਪਰਮਾਣੂ ਬੰਬ ਹੈ ਜਿਹੜਾ ਵਿਕਸਿਤ ਕੀਤਾ ਸੀਗਾ। ਇਸ ਪ੍ਰੋਜੈਕਟ ਦੇ ਵਿੱਚ ਲਗਭਗ 6 ਲੱਖ ਲੋਕ ਸਿੱਧੇ ਜਾਂ ਅਸਿੱਧੇ ਤਰੀਕੇ ਦੇ ਨਾਲ ਸ਼ਾਮਲ ਹੋਏ ਸੀਗੇ, ਅਤੇ ਇਸ ਦੇ ਮੁੱਖ ਕੇਂਦਰ ਓਕਰੇਜ, ਟੈਨਸੀ, ਲੋਸ ਐਲਾਮੋਸ, ਨਿਊ ਮੈਕਸੀਕੋ, ਹੈਨਫੋਰਡ, ਵਾਸ਼ਿੰਗਟਨ ਸਨ। ਸਮੋ ਤਾਂ ਉੱਥੇ ਉੱਥੇ ਆ ਜਿਹੜੇ ਇਹਦੇ ਪੁਰਜੇ ਆ ਜਿਹੜੇ ਪਰਮਾਣੂ ਬੰਬ ਦੇ ਬਣਾਏ ਗਏ। ਹੀਰੋਸ਼ਿਮਾ ਉੱਤੇ ਸੁੱਟੇ ਗਏ ਬੰਬ ਦਾ ਜਿਹੜਾ ਕੋਡ ਨਾਮ ਸੀਗਾ ਜਾਂ ਕੋਡ ਨੇਮ ਸੀਗਾ, ਉਹ ਲਿਟਲ ਬੋਏ ਕਰਕੇ ਸੀਗਾ। ਇਸ ਵਿੱਚ ਯੂਰੇਨੀਅਮ U-235 ਵਰਤਿਆ ਗਿਆ ਸੀਗਾ। ਓਕ ਰਿਜ ਵਿੱਚ ਯੂਰੇਨੀਅਮ 235 ਨੂੰ ਕੁਦਰਤੀ ਯੂਰੇਨੀਅਮ ਵਿੱਚੋਂ ਵੱਖ ਕਰਨ ਲਈ ਇੱਕ ਵਿਸ਼ੇਸ਼ ਤਕਨੀਕਾਂ ਜਿਹੜੀਆਂ ਦੀ ਉਹਨਾਂ ਦਾ ਸਹਾਰਾ ਲਿਆ ਗਿਆ। ਬੰਬ ਨੂੰ ਹੀਰੋਸ਼ਿਮਾ ਉੱਪਰ ਡਿੱਗਣ ਵਾਸਤੇ ਇਨੋਲਾ ਗੇ ਨਾਮਕ ਜਹਾਜ਼ ਦੀ ਵਰਤੋਂ ਕੀਤੀ ਗਈ, ਅਤੇ ਇਸ ਜਹਾਜ਼ ਦਾ ਜਿਹੜਾ ਪਾਇਲਟ ਸੀਗਾ ਕਰਨਲ ਪੌਲ ਟਿਬਿਟਸ, ਉਹ ਜਿਹੜਾ ਸੀਗਾ ਉਹ ਜਹਾਜ਼ ਨੂੰ ਹੈ ਜਿਹੜਾ ਉਸਨੇ ਉੱਥੇ ਇੱਕ ਆਈਲੈਂਡ ਸੀ ਉੱਥੋਂ ਉਡਾਇਆ ਸੀਗਾ ਜੋ ਉਸ ਸਮੇਂ ਉਹ ਅਮਰੀਕੀ ਕਬਜ਼ੇ ਹੇਠ ਸੀਗਾ। ਉਸ ਸਮੇਂ ਹੀਰੋਸ਼ਿਮਾ ਇੱਕ ਮਹੱਤਵਪੂਰਨ ਫੌਜੀ, ਇੰਡਸਟਰੀਅਲ ਅਤੇ ਸੰਚਾਰ ਕੇਂਦਰ ਸੀਗਾ, ਅਤੇ ਸ਼ਹਿਰ ਦੇ ਵਿੱਚ ਲਗਭਗ 3 ਲੱਖ ਲੋਕ ਰਹਿੰਦੇ ਸੀ। ਕਹਿੰਦੇ ਲਗਭਗ ਸਵੇਰੇ 8:15 ਹੀਰੋਸ਼ਿਮਾ ਦੇ ਸਥਾਨਕ ਸਮੇਂ ਅਨੁਸਾਰ ਬੰਬ ਛੱਡਿਆ ਗਿਆ, ਅਤੇ ਬੰਬ ਲਗਭਗ 45 ਸਕਿੰਟ ਬਾਅਦ ਧਮਾਕੇ ਨਾਲ ਫਟਿਆ ਅਤੇ ਸ਼ਹਿਰ ਤੋਂ ਲਗਭਗ 1900 ਫੁੱਟ ਉੱਪਰ ਹਵਾ ਦੇ ਵਿੱਚ ਬਹੁਤ ਧਮਾਕੇਦਾਰ ਜ਼ੋਰਦਾਰ ਵਿਸਫੋਟ ਹੋਇਆ। ਧਮਾਕੇ ਨੇ ਇੱਕ ਬਹੁਤ ਤੀਬਰ ਫਲੈਸ਼ ਆਫ ਲਾਈਟ, ਭਿਆਨਕ ਗਰਮੀ ਅਤੇ ਇੱਕ ਬਲਾਸਟ ਜਿਹੜੀ ਆ ਵੇਵ ਦੀ ਆ ਜਿਹੜੀ ਉਹ ਛੱਡੀ, ਅਤੇ ਫਿਰ ਅੱਗ ਦਾ ਤੂਫਾਨ ਆ ਜਿਹੜਾ ਪੈਦਾ ਕਰ ਦਿੱਤਾ। ਇਨੋਲਾ ਗੇ ਧਮਾਕੇ ਤੋਂ ਬਾਅਦ ਜਿਹੜੀਆਂ ਸ਼ੌਕ ਵੇਵਸ ਸੀਗੀਆਂ ਉਸ ਬੰਬ ਦੇ ਕਰਕੇ, ਇਹ ਜਿਹੜਾ ਜਹਾਜ਼ ਆ ਜਿਹੜਾ ਇਨੋਲਾ ਗੇ, ਇਹ ਪੂਰੀ ਤਰ੍ਹਾਂ ਹਿੱਲ ਗਿਆ ਸੀ। ਜਹਾਜ਼ ਦੇ ਪਾਇਲਟ ਨੇ ਤੁਰੰਤ ਤੇਜ਼ੀ ਨਾਲ ਇਸ ਨੂੰ ਮੋੜ ਕੇ ਦੂਰ ਜਾਣ ਦੀ ਆ ਜਿਹੜੀ ਕੋਸ਼ਿਸ਼ ਕੀਤੀ। ਧਮਾਕੇ ਦਾ ਕੇਂਦਰੀ ਇਲਾਕਾ ਲਗਭਗ ਪੂਰੀ ਤਰ੍ਹਾਂ ਕਹਿੰਦੇ ਤਬਾਹ ਹੋ ਗਿਆ ਸੀਗਾ, ਜਿੱਥੇ ਮਤਲਬ ਟਾਰਗੇਟ ਕੀਤਾ ਗਿਆ ਸੀਗਾ, ਅਤੇ ਹਜ਼ਾਰਾਂ ਹੀ ਇਮਾਰਤਾਂ ਢਹਿ ਗਈਆਂ ਜਾਂ ਸੜ ਗਈਆਂ, ਅਤੇ ਸ਼ਹਿਰ ਦੇ ਵੱਡੇ ਹਿੱਸੇ ਦੇ ਵਿੱਚ ਦੋਸਤੋ ਅੱਗ ਲੱਗ ਗਈ ਸੀ। ਅਤੇ 5 ਵਰਗ ਮੀਲ ਖੇਤਰ ਦੇ ਵਿੱਚ ਜਿਹੜੀ ਸਭ ਤੋਂ ਵੱਧ ਜਿਹੜੀ ਤਬਾਹੀ ਹੋਈ ਸੀਗੀ। ਸੋ ਇਸ ਬੰਬ ਹਮਲੇ ਦੇ ਵਿੱਚ ਲਗਭਗ 1.5 ਲੱਖ ਤੋਂ ਵੱਧ ਲੋਕ ਹੈ ਜਿਹੜੇ ਮਾਰੇ ਗਏ ਸੀਗੇ। ਅਤੇ 6 ਅਗਸਤ 1926 ਨੂੰ ਅਮਰੀਕੀ ਤੈਰਾਕ ਗਟਰਟਰੂਡ ਐਡਰਲੇ ਨੇ ਫਰਾਂਸ ਤੋਂ ਇੰਗਲੈਂਡ ਤੱਕ ਇੰਗਲਿਸ਼ ਚੈਨਲ ਨੂੰ 15 ਘੰਟੇ 45 ਮਿੰਟ ਤੈਰ ਕੇ ਪਾਰ ਕਰਨ ਵਾਲੀ ਆ ਜਿਹੜੀ ਹੈ ਪਹਿਲੀ ਔਰਤ ਆ ਜਿਹੜੀ ਬਣੀ ਸੀਗੀ। ਸੋ ਕਿਆ ਬਾਤ ਹੈ। ਸੋ 6 ਅਗਸਤ ਦਾ ਇਤਿਹਾਸ ਆਪਣੇ ਵਿੱਚ ਬਹੁਤ ਕੁਝ ਆ ਜਿਹੜਾ ਸਮੋਈ ਬੈਠਾ, ਕਈ ਤਰਾਸ ਦੀਆਂ ਅਤੇ ਕਈ ਉਪਲਬਧੀਆਂ। ਸੋ ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿੱਚ ਸ਼ੰਮੀ ਭੱਠਲ ਦੇ ਨਾਲ ਜੁੜੇ ਹੋਏ ਹੋ। ਤੁਹਾਡੇ ਕੁਛ ਕੁ ਟੈਕਸਟ ਮੈਸੇਜ, ਵਟਸਐਪ ਮੈਸੇਜ ਵੀ ਮੇਰੇ ਤੱਕ ਪਹੁੰਚੇ ਨੇ, ਉਹ ਵੀ ਮੈਂ ਅੱਗੇ ਜਾ ਕੇ ਸ਼ੇਅਰ ਕਰਦਾ। ਕਹਿੰਦੇ ਹਮੇਸ਼ਾ ਯਾਦ ਰੱਖੋ, ਜ਼ਰੂਰਤ ਤੋਂ ਜ਼ਿਆਦਾ ਗੱਲਬਾਤ, ਜ਼ਰੂਰਤ ਤੋਂ ਜ਼ਿਆਦਾ ਲਗਾ, ਜ਼ਰੂਰਤ ਤੋਂ ਜ਼ਿਆਦਾ ਪਿਆਰ, ਜ਼ਰੂਰਤ ਤੋਂ ਜ਼ਿਆਦਾ ਉਮੀਦ ਅਤੇ ਜ਼ਰੂਰਤ ਤੋਂ ਜ਼ਿਆਦਾ ਭਰੋਸਾ। ਅੰਤ ਦੇ ਵਿੱਚ ਜ਼ਰੂਰਤ ਤੋਂ ਜ਼ਿਆਦਾ ਜਿਹੜੀ ਹਰ ਕੋਈ ਚੀਜ਼ ਹੈ ਦੁੱਖ ਹੀ ਦਿੰਦੀ ਹੈ। ਕਹਿੰਦੇ ਨੇ ਸਿਆਣੇ, ਕੀ ਕਹਿੰਦੇ ਨੇ ਭਾਈ, ਕੋਈ ਤੁਹਾਡਾ ਬੁਰਾ ਕਰਨਾ ਚਾਹੁੰਦਾ ਹੈ, ਇਹ ਉਸਦੇ ਕਰਮਾਂ ਦੇ ਵਿੱਚ ਲਿਖਿਆ ਜਾਵੇਗਾ। ਤੁਸੀਂ ਕਿਉਂ ਕਿਸੇ ਦੇ ਬਾਰੇ ਵਿੱਚ ਬੁਰਾ ਸੋਚ ਕੇ ਆਪਣਾ ਵਕਤ ਅਤੇ ਆਪਣਾ ਕਰਮ ਹੈ ਜਿਹੜਾ ਉਹ ਖਰਾਬ ਕਰ ਰਹੇ ਹੋ। ਦੋਸਤੋ, ਕੀ ਤੁਸੀਂ ਕਰਮ ਦੇ ਵਿੱਚ ਹੈ ਜਿਹੜਾ ਵਿਸ਼ਵਾਸ ਕਰਦੇ ਹੋ? ਕਈ ਆਪਾਂ ਵੀਡੀਓਜ਼ ਵੀ ਦੇਖਦੇ ਹਾਂ, ਕਰਮਾਂ ਇੰਸਟੈਂਟ ਕਰਮਾਂ, ਇੱਕਦਮ ਹੀ ਹੈ ਜਿਹੜਾ ਉਹਨੂੰ ਆਪਣੇ ਕਰਮ ਦਾ ਫਲ ਮਿਲ ਗਿਆ। ਕਰਮ ਹੈ ਜਿਹੜੇ ਇਹ ਮੁੜ ਕੇ ਆਉਂਦੇ ਨੇ, ਚੰਗੇ ਕਰਮ ਕਰਦੇ ਹੋ ਅਤੇ ਦੂਣੇ ਤਿਗਣੇ ਹੋ ਕੇ ਵਾਪਸ ਆਉਂਦੇ ਨੇ। ਸੋ ਇਹ ਗੱਲਾਂ ਆਪਾਂ ਆਮ ਸੁਣਦੇ ਹਾਂ। ਕੀ ਤੁਸੀਂ ਹੈ ਜਿਹੜਾ ਇਹਨਾਂ ਕਰਮਾਂ ਦੇ ਵਿੱਚ ਵਿਸ਼ਵਾਸ ਕਰਦੇ ਹੋ? ਜਿਹੜਾ ਵਿਸ਼ਵਾਸ ਕਰਦਾ ਉਹ, ਮੈਨੂੰ ਯਕੀਨ ਹੈ ਉਹ ਪਰਮਾਤਮਾ 'ਤੇ ਵੀ ਵਿਸ਼ਵਾਸ ਕਰਦਾ ਹੋਵੇਗਾ। ਜਿਹੜਾ ਨਹੀਂ ਯਕੀਨ ਕਰਦਾ ਉਹ ਸ਼ਾਇਦ ਹੈ ਜਿਹੜਾ ਨਾਸਤਿਕ ਹੋ ਸਕਦਾ। ਮੈਂ ਉੱਦਾਂ ਕਹਿ ਰਿਹਾ ਪਰ ਮੇਰੇ ਪਰਸਨਲ ਵਿਊ ਲੈ, ਪਰ ਤੁਸੀਂ ਹੈ ਜਿਹੜਾ ਕਰਮ ਦੇ ਉੱਤੇ ਹੈ ਜਿਹੜਾ ਵਿਸ਼ਵਾਸ ਕਰਦੇ ਹੋ, ਤੁਸੀਂ ਉਹ ਸਮਝਦੇ ਹੋ ਜੇ ਅਸੀਂ ਕਿਸੇ ਦਾ ਬੁਰਾ ਕੀਤਾ ਤਾਂ ਕਿਸੇ ਨਾ ਦਿਨ ਜਾਂ ਕਿਸੇ ਰੂਪ ਦੇ ਵਿੱਚ ਸਾਡੇ ਨਾਲ ਵੀ ਹੈ ਜਿਹੜਾ ਉਸ ਤਰ੍ਹਾਂ ਦਾ ਵਰਤਾਅ ਜਾਂ ਉਸ ਤਰ੍ਹਾਂ ਦਾ ਬੁਰਾ ਹਾਲ ਹੈ ਜਿਹੜਾ ਹੋ ਸਕਦਾ ਹੈ। ਕੀ ਤੁਸੀਂ ਇਸ ਚੀਜ਼ 'ਤੇ ਵਿਸ਼ਵਾਸ ਕਰਦੇ ਹੋ? ਤੁਸੀਂ ਹੈ ਜਿਹੜਾ ਇਹਦੇ 'ਤੇ ਜ਼ਰੂਰ ਆਪਣੀ ਹੈ ਜਿਹੜੀ ਜਾਂ ਤੁਹਾਡੇ ਨਾਲ ਕੋਈ ਪਰਸਨਲ ਤਜਰਬਾ ਹੋਇਆ ਹੋਵੇ, ਕਈ ਵਾਰ ਹੱਡ ਬੀਤੀ ਹੋਈ ਹੁੰਦੀ ਹੈ, ਅਤੇ ਸਾਡੇ ਨਾਲ ਸਾਂਝ ਪਾ ਸਕਦੇ ਹੋ 905-673-3337 9056733337 'ਤੇ ਕਾਲ ਕਰਕੇ। ਤੁਸੀਂ ਹੈ ਜਿਹੜਾ ਇਹ ਚੀਜ਼ ਇਹਦੇ ਬਾਬਤ ਹੈ ਜਿਹੜੀ ਸਾਡੇ ਨਾਲ ਆਪਣਾ ਪਰਸਨਲ ਤਜਰਬਾ ਸਾਂਝਾ ਕਰ ਸਕਦੇ ਹੋ। ਕੀ ਕਰਮਾਂ ਦੇ ਵਿੱਚ ਤੁਸੀਂ ਵਿਸ਼ਵਾਸ ਰੱਖਦੇ ਹੋ? ਤੁਹਾਨੂੰ ਲੱਗਦਾ ਜਿਹੜੇ ਕਰਮ ਹੈ ਜਿਹੜੇ ਇਹ ਘੁੰਮ ਕੇ ਆਉਂਦੇ ਨੇ? ਲੋ, ਇੱਕ ਤੁਹਾਨੂੰ ਕਿੱਸਾ ਸੁਣਾ ਦਿੰਦਾ। ਇੱਕ ਸਧਾਰਨ ਕਿਸਾਨ ਹੈ ਜਿਹੜਾ ਆਪਣੇ ਖੇਤਾਂ ਦੇ ਵਿੱਚ ਕੰਮ ਕਰ ਰਿਹਾ ਸੀਗਾ, ਉਹਨੂੰ ਅਚਾਨਕ ਇੱਕ ਬੱਚੇ ਦੀਆਂ ਚੀਕਾਂ ਜਿਹੜੀਆਂ ਆ ਉਹ ਸੁਣਾਈ ਦਿੱਤੀਆਂ। ਕਿਸਾਨ ਹੈ ਜਿਹੜਾ ਦੌੜ ਕੇ ਗਿਆ ਅਤੇ ਉਹਨੇ ਦੇਖਿਆ ਵੀ ਇੱਕ ਬੱਚਾ ਜਿਹੜਾ ਆ ਉਹ ਦਲਦਲ ਦੇ ਵਿੱਚ ਫਸਿਆ ਹੋਇਆ ਅਤੇ ਧੱਸਦਾ ਜਾ ਰਿਹਾ ਸੀ। ਕਿਸਾਨ ਨੇ ਜਿਹੜਾ ਉਸ ਬੱਚੇ ਨੂੰ ਬੁਲਾ ਲਿਆ, ਬਚਾ ਲਿਆ। ਇੰਨੇ ਨੂੰ ਇੱਕ ਅਮੀਰ ਬੱਗੀ ਦੇ ਵਿੱਚ ਅਮੀਰ ਜੋੜਾ ਜਿਹੜਾ ਉੱਥੇ ਆਉਂਦਾ ਅਤੇ ਉਹ ਆ ਜਿਹੜਾ ਉਸ ਕਿਸਾਨ ਦਾ ਧੰਨਵਾਦ ਕਰਦੇ ਆ ਵੀ ਉਹਨਾਂ ਨੇ ਉਹਨਾਂ ਦੀ ਔਲਾਦ ਨੂੰ ਆ ਜਿਹੜਾ ਦਲਦਲ ਦੇ ਵਿੱਚੋਂ ਆ ਜਿਹੜਾ ਸੇਫਲੀ ਕੱਢ ਲਿਆ। ਅਤੇ ਉਹਨਾਂ ਨੇ ਫਿਰ ਉਸ ਕਿਸਾਨ ਨੂੰ ਕਈ ਕੁਛ ਭੇਟਾਂ ਦੇਣ ਦੀ ਆ ਜਿਹੜੀ ਆਪਣੀ ਇੱਛਾ ਜ਼ਾਹਿਰ ਕੀਤੀ, ਪਰ ਕਿਸਾਨ ਨੇ ਕਿਹਾ ਵੀ ਮੈਂ ਇਹ ਕੰਮ ਹੈ ਜਿਹੜਾ ਪੈਸਿਆਂ ਦੇ ਵੱਟੇ ਨਹੀਂ ਕੀਤਾ। ਇੰਨੇ ਨੂੰ ਇਸ ਕਿਸਾਨ ਦਾ ਜਿਹੜਾ ਪੁੱਤਰ ਹੈ ਉਹ ਬੱਗੀ ਨੂੰ ਦੇਖਣ ਵਾਸਤੇ ਉਸ ਉਕਸੁਕਤਾ ਦੇ ਵਿੱਚ ਉੱਥੇ ਆ ਗਿਆ ਅਤੇ ਬੱਗੀ ਨੂੰ ਨਿਹਾਰਨ ਲੱਗ ਪਿਆ। ਅਤੇ ਇੰਨੇ ਨੂੰ ਜਿਹੜਾ ਅਮੀਰ ਜੋੜਾ ਸੀਗਾ ਉਹਨਾਂ ਨੇ ਕਿਹਾ ਵੀ ਮੈਂ ਤੁਹਾਡੇ ਇਸ ਪੁੱਤਰ ਦੀ ਵਿੱਦਿਆ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਆ ਜਿਹੜੀ ਉਹ ਲੈਣਾ ਚਾਹੁੰਦਾ ਹਾਂ ਅਤੇ ਇਹਦੀ ਸਾਰੀ ਪੜ੍ਹਾਈ ਆ ਜਿਹੜੀ ਉਹ ਮੇਰੇ ਖਰਚੇ 'ਤੇ ਹੋਵੇਗੀ। ਅਤੇ ਉਸ ਕਿਸਾਨ ਦਾ ਉਹ ਪੁੱਤਰ ਦੋਸਤੋ ਵੱਡਾ ਹੋ ਕੇ ਸੰਸਾਰ ਦਾ ਪ੍ਰਸਿੱਧ ਡਾਕਟਰ ਸਰ ਅਲੈਗਜ਼ੈਂਡਰ ਫਲੈਮਿੰਗ ਬਣਿਆ, ਜਿਸ ਨੇ ਪੈਨਸਲੀਨ ਦੀ ਕਾਢ ਕੱਢੀ। ਪੈਨਸਲੀਨ ਨੇ ਪਿਛਲੀ ਇੱਕ ਸਦੀ ਦੇ ਦੌਰਾਨ ਕਈ ਕਰੋੜਾਂ ਲੋਕਾਂ ਦੀ ਇਹ ਦੋਸਤੋ ਜਾਨ ਬਚਾਈ। ਅਤੇ ਇਤਫਾਕ ਦੀ ਗੱਲ ਇਹ ਹੈ ਵੀ ਜਿਹੜਾ ਉਹ ਧੰਨਵਾਨ ਵਿਅਕਤੀ ਸੀਗਾ ਅਤੇ ਉਸ ਦੇ ਪੁੱਤਰ ਨੂੰ ਆ ਜਿਹੜਾ 40 ਸਾਲ ਬਾਅਦ ਮਗਰੋਂ ਨਮੋਨੀਆ ਹੋ ਗਿਆ ਤਾਂ ਜਿਹੜਾ ਫਲੈਮਿੰਗ ਦੀ ਪੈਨਸਲੀਨ ਨਾਲ ਹੈ ਜਿਹੜਾ ਠੀਕ ਹੋਇਆ ਸੀ। ਦੇਖ ਲਓ ਕਰਮ ਕਿੱਦਾਂ ਆਉਂਦੇ ਨੇ, ਕਰਮ ਦੀ ਗੱਲ ਕਰਦੇ ਸੀ, ਦੇਖ ਲਓ ਕਿੱਦਾਂ ਮੁੜ ਕੇ ਕਰਮ ਆਉਂਦੇ ਨੇ। ਹੋਰ ਸੁਣੋ, ਅਤੇ ਜਿਹੜਾ ਉਹ ਧੰਨਵਾਨ ਜਿਹੜਾ ਵਿਅਕਤੀ ਸੀਗਾ ਨਾ ਉਹ ਲਾਰਡ ਰੈਡਕਲਿਫ ਚਰਚਿਲ ਸੀਗਾ ਅਤੇ ਚਿੱਕੜ ਦੇ ਵਿੱਚ ਫਸਣ ਵਾਲਾ ਅਤੇ ਨਮੋਨੀਆ ਹੋਣ ਵਾਲੇ ਉਸ ਦੇ ਪੁੱਤਰ ਦਾ ਨਾਂ ਜਿਹੜਾ ਸੀਗਾ ਉਹ ਵਿੰਸਟਨ ਚਰਚਿਲ ਸੀਗਾ, ਜਿਹੜਾ ਦੂਸਰੇ ਜਾਂ ਵਰਲਡ ਵਾਰ 2 ਸਮੇਂ ਬ੍ਰਿਟਾਨੀਆ ਦਾ ਪ੍ਰਧਾਨ ਮੰਤਰੀ ਸੀ ਅਤੇ ਜਿਸ ਦੇ ਹੌਸਲੇ, ਸਿੱਧਕ ਅਤੇ ਦ੍ਰਿੜਤਾ ਦੀ ਸਾਰਾ ਸੰਸਾਰ, ਸਾਰੀ ਦੁਨੀਆ ਅੱਜ ਵੀ ਆ ਜਿਹੜੀ ਦਾਦ ਦਿੰਦੀ ਹੈ। ਸੋ ਕਿਆ ਬਾਤ ਹੈ ਜੀ। ਸੋ ਆਓ ਅੱਗੇ ਪ੍ਰੋਗਰਾਮ ਨੂੰ ਵਧਾਉਂਦੇ ਹਾਂ। ਕੁਛ ਕੁ ਜਿਹੜੇ ਤੁਹਾਡੇ ਮੈਸੇਜ ਆਏ ਨੇ, ਹਰਮਨ ਜੀ ਬਹੁਤ ਬਹੁਤ ਧੰਨਵਾਦ, ਸਭ ਤੋਂ ਪਹਿਲਾਂ ਅੱਜ ਮੈਸੇਜ ਤੁਹਾਡਾ ਹੈ, ਬਹੁਤ ਬਹੁਤ ਧੰਨਵਾਦ ਸਰ। ਸੋ ਹਰਮਨ ਜੀ ਹੁਣਾਂ ਨੇ ਲਿਖਿਆ, ਕਹਿੰਦੇ ਸਾਡੀ ਵੀ ਜ਼ਿੰਦਗੀ ਦਾ ਤਜਰਬਾ ਬਣ ਗਿਆ ਹੈ ਜਨਾਬ ਕਿ ਚੁੱਪ ਰਹਿਣਾ ਹਮੇਸ਼ਾ ਮਜਬੂਰੀ ਨਹੀਂ, ਬੰਦੇ ਦੀ ਸਮਝਦਾਰੀ ਦਾ ਵੀ ਸਬੂਤ ਹੁੰਦਾ ਹੈ। ਜ਼ਹਿਰ ਦੇ ਬਦਲੇ ਪਤਾਸੇ ਨਹੀਂ ਮਿਲਦੇ, ਰਵਾ ਕੇ ਕਿਸੇ ਨੂੰ ਦਿਲਾਸੇ ਨਹੀਂ ਮਿਲਦੇ, ਜੈਸੀ ਕਰਨੀ ਵੈਸੀ ਹੀ ਭਰਨੀ, ਪੀੜਾ ਦੇ ਕੇ ਕਦੇ ਹਾਸੇ ਨਹੀਂ ਮਿਲਦੇ। ਕਿਆ ਬਾਤ ਹੈ। ਇਸ ਦੁਨੀਆਂ ਦੇ ਵਿੱਚ ਸਭ ਤੋਂ ਵੱਧ ਚੁੱਪ ਚਾਪ ਪਿਆਰਾ ਰਿਸ਼ਤਾ ਹੈ ਜਿਹੜਾ ਉਹ ਇੱਕ ਪੁੱਤਰ ਅਤੇ ਇੱਕ ਪਿਤਾ ਦਾ ਹੈ। ਕਿਆ ਬਾਤ ਹੈ, ਜੋ ਇੱਕ ਦੂਜੇ ਨੂੰ ਸਾਰੀ ਉਮਰ ਇਹ ਨਹੀਂ ਦੱਸ ਸਕਦੇ ਕਿ ਉਹ ਇੱਕ ਦੂਜੇ ਨੂੰ ਕਿੰਨਾ ਪਿਆਰ ਹੈ ਜਿਹੜਾ ਕਰਦੇ ਨੇ। ਸਾਡੇ ਤੋਂ ਸੜਨ ਵਾਲੇ ਵੀ ਕਮਾਲ ਦਾ ਹੁਨਰ ਰੱਖਦੇ ਨੇ, ਸਾਨੂੰ ਦੇਖਣਾ ਵੀ ਨਹੀਂ ਚਾਹੁੰਦੇ ਅਤੇ ਨਿਗਾਹ ਵੀ ਸਾਡੇ ਤੋਂ ਰੱਖਦੇ ਨੇ। ਕਿਆ ਬਾਤ ਹੈ ਕਪਿਲ ਜੀ, ਸਵਾਗਤ ਹੈ ਜੀ। ਗੁੱਡ ਮਾਰਨਿੰਗ ਸਰ।
1: ਗੁੱਡ ਮਾਰਨਿੰਗ ਸ਼ਰਮੀ ਜੀ, ਕੀ ਹਾਲ ਚਾਲ ਹੈ?
0: ਬਸ ਵਧੀਆ ਭਾਜੀ, ਵਧੀਆ, ਤੁਸੀਂ ਸੁਣਾਓ ਜੀ।
1: ਨਹੀਂ, ਤੁਹਾਡੀ ਗੱਲ ਜਿਹੜੀ ਮੈਂ ਬਿਲਕੁਲ 100% ਸਹਿਮਤ ਹੈ, ਕਰਮਾਂ ਦੀ ਸਟੋਰੀ ਇੱਥੇ ਜਨਮ ਚ ਤੁਹਾਨੂੰ ਭੁਗਤਣੀ ਪੈਣੀ ਹੈ। ਅਸੀਂ ਖੁਦ, ਮੈਂ ਖੁਦ ਪਰਸਨਲ ਆਪਣੇ ਕਈ ਰਿਸ਼ਤੇਦਾਰਾਂ ਨੂੰ ਦੇਖਿਆ ਜਿਨ੍ਹਾਂ ਨੇ ਬੁਰੇ ਕਰਮ ਕੀਤੇ ਸੀ, ਉਹਨਾਂ ਨੂੰ ਉਹਦੀ ਪ੍ਰਾਈਸ ਪੇ ਕਰਨੀ ਪੈ ਗਈ। ਇਸ ਕਰਕੇ ਟਰਾਈ ਕਰੋ ਕਿ ਨਾ ਹੀ ਕਿਸੇ ਦਾ ਬੁਰਾ ਕਰੋ, ਨਾ ਹੀ ਤੁਸੀਂ ਆਪਣੇ ਵੱਲੋਂ ਚੰਗਾ ਕਰੋ ਸਭ ਦਾ, ਬਾਕੀ ਰੱਬ ਦੇ ਛੱਡੋ, ਪਰ ਬੁਰਾ ਨਾ ਕਰੋ ਕਿਸੇ ਦਾ, ਉਹਦਾ ਤੁਹਾਨੂੰ ਫਲ ਭੁਗਤਣਾ ਪਏਗਾ।
0: ਸਹੀ ਗੱਲ ਹੈ, ਸਹੀ ਗੱਲ ਹੈ, ਬਹੁਤ ਖੂਬ ਭਾਜੀ, ਬਹੁਤ ਖੂਬ ਕਿਹਾ ਤੁਸੀਂ, ਸਹੀ ਗੱਲ ਹੈ ਜੀ।
1: ਥੈਂਕ ਯੂ, ਤੁਹਾਡਾ ਪ੍ਰੋਗਰਾਮ ਜਿੱਦਾਂ ਤੁਹਾਨੂੰ ਦੱਸਿਆ ਬਹੁਤ ਵਧੀਆ ਰਹਿੰਦਾ, ਏਦਾਂ ਹੀ ਚੜ੍ਹਦੀ ਕਲਾ ਚ ਰਹੋ
0: ਜੀ। ਥੈਂਕ ਯੂ ਕਪਿਲ ਭਾਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਸੋ ਬਾਕੀ ਹੈ ਜਿਹੜੀ ਗੱਲ ਸਹੀ ਹੈ, ਕਈ ਵਾਰ ਹੁੰਦਾ ਨਾ, ਕਈ ਵਾਰ ਆਪਾਂ ਸੁਣਦੇ ਵੀ ਭਾਈ ਸਾਡੇ ਪੈਸੇ ਮਾਰ ਲਏ, ਹਾਂਜੀ ਉਹ ਇੰਨਾ ਕੰਮ ਕੀਤਾ ਵੀ ਸਾਡੇ ਪੈਸੇ ਨਹੀਂ ਦਿੱਤੇ, ਫਿਰ ਬਾਅਦ ਦੇ ਵਿੱਚ ਜਿਹੜੀਆਂ ਉਹ ਕੰਪਨੀਆਂ ਜਾਂ ਉਹ ਅਦਾਰੇ ਆ ਜਿਹੜੇ ਉਹ ਡੁੱਬਦੇ ਵੀ ਆ ਜਿਹੜੇ ਆਪਾਂ ਦੇਖੇ ਆ, ਹਾਂਜੀ। ਸੋ ਇਸ ਤਰ੍ਹਾਂ ਕਰਮ ਘੁੰਮ ਕੇ ਆਉਂਦੇ ਨੇ, ਕਿਸੇ ਦੀ ਵਾਧੂਆ ਨਾ ਲਓ, ਮਾੜਾ ਨਹੀਂ ਸੋਚ ਸਕਦੇ, ਜਾਂ ਚੰਗਾ ਨਹੀਂ ਸੋਚ ਸਕਦੇ ਤਾਂ ਮਾੜਾ ਵੀ ਨਾ ਸੋਚੋ, ਜੇ ਮਾੜਾ ਨਹੀਂ ਸੋਚ ਸਕਦੇ ਤਾਂ ਸੋਚੋ ਹੀ ਨਾ ਕਿਸੇ ਬਾਰੇ, ਆਪਣਾ ਕੰਮ ਕਰੋ, ਮੈਂ ਤਾਂ ਇਹੀ ਇਸ ਚੀਜ਼ 'ਤੇ ਬਿਲੀਵ ਕਰਦਾ। 3622 ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਭਾਜੀ,
2: ਜਿਹੜੀ ਤੁਸੀਂ ਸਟੋਰੀ ਸੁਣਾਈ ਆ, ਸਟੋਰੀ ਗੱਲ ਬਹੁਤ ਬਹੁਤ ਵਧੀਆ ਸੀਗੀ
0: ਜੀ।
2: ਜਿੱਥੇ ਸਟੋਰੀ ਵਧੀਆ ਸੀ, ਉੱਥੇ ਤੁਹਾਡਾ ਸੁਣਾਉਣ ਦਾ ਢੰਗ ਉਦੋਂ ਵਧੀਆ ਸੀ। ਤੇ ਦੂਜੇ ਭਾਜੀ ਜਿਹੜੇ ਆਏ ਸੀ, ਕਮਲ ਜੀ ਦੱਸ ਰਹੀ ਆ ਹੁਣ ਕੱਲ,
0: ਹਾਂਜੀ ਹਾਂਜੀ, ਸਾਰਿਆਂ ਦਾ ਇੰਨਾ ਪਿਆਰ, ਇੰਨਾ ਹੌਸਲਾ ਅਫਜਾਈ ਕਰਦੇ ਹੋ, ਧੰਨਵਾਦ। ਰੇਸ਼ਮ ਭਾਜੀ ਸਤਿ ਸ੍ਰੀ ਅਕਾਲ ਜੀ, ਇਹਨੂੰ
3: ਸਤਿ
0: ਸ੍ਰੀ ਅਕਾਲ ਜੀ,
3: ਚੜ੍ਹਦੀ ਕਲਾ ਜੀ, ਸੋਚਣ ਸਤਿ ਸ੍ਰੀ ਅਕਾਲ
0: ਜੀ, ਸਤਿ ਸ੍ਰੀ ਅਕਾਲ ਭਾਜੀ
3: ਭਾਈ, ਸਤਰਾਂ ਪੜ੍ਹਦੇ ਬਹੁਤ ਵਧੀਆ ਲੱਗ ਰਿਹਾ ਬਾਈ ਜੀ
0: ਜੀ, ਧੰਨਵਾਦ ਸਰ,
3: ਲਿਖਣ ਵਾਲੀ ਵੀ ਹੋਟ ਕੱਢੀ ਆ ਤੁਸੀਂ, ਬਹੁਤ ਵਧੀਆ ਦੱਸਿਆ। ਹਾਂਜੀ,
0: ਮੈਂ ਤਾਂ ਇੱਕ ਮੈਸੇਂਜਰ ਹੈ।
3: ਨਹੀਂ ਜੀ, ਸੋਤੇ ਹੋਏ ਨਾਲ ਜੁੜੇ ਹੋਏ ਡੇ 1 ਤੋਂ
0: ਜੀ ਜੀ ਜੀ,
3: ਤੇ ਬਾਕੀ ਬਾਈ ਜੀ ਨੇ ਗੱਲ ਵਧੀਆ ਕੀਤੀ ਆ ਵੀ ਇੱਥੇ ਭੁਗਤਦਾ ਮਤਲਬ ਕੋਈ ਵੀ ਆ, ਆਪਾਂ ਕਿਸੇ ਦਾ ਮਾੜਾ ਸੋਚਦੇ ਹਾਂ, ਮਾੜਾ ਕਰਦੇ ਹਾਂ ਆਪਾਂ,
0: ਪਾਣੀ ਹੋ ਗਿਆ ਸੱਤ ਸਮੁੰਦਰੋਂ ਪਾਰ ਆ ਕੇ, ਏਦਾਂ ਕਿਉਂ ਏਦਾਂ ਕਿਹਾ ਜਾਂਦਾ ਜਾਂ ਸੁਣਿਆ ਜਾਂਦਾ ਏਦਾਂ?
3: ਉਹ ਪਤਾ ਕੀ ਚੱਕਰ ਆ ਬਾਈ, ਕਹਿ ਦੂ ਅਸੀਂ ਸਭ ਮਜਬੂਰੀਆਂ ਬਾਈ, ਆਪਾਂ ਕਹਿ ਦਿੰਦੇ ਹਾਂ ਸਭ, ਤੁਹਾਨੂੰ ਪਤਾ ਹੈ ਨਾ ਜੀ, ਕੋਈ ਵੀ ਆ ਤੇ, ਪਰ ਹੁਣ ਕਈ ਬੰਦੇ ਹੁਣ ਜਿਹੜਾ ਗੁਣ ਕਿਸੇ ਦਾ ਕਰਦੇ ਉਹ ਨਹੀਂ ਭੁੱਲਦੇ, ਹੁਣ ਸਾਰੇ ਹੁਣ ਜਿਹੜੇ ਹੁਣ 10-15 ਸਾਲ ਭੁੱਲ ਭੁੱਲ ਜਾਂਦੇ ਆ, 20 ਸਾਲ ਵਾਲੇ ਆ, ਜਿਹੜੇ 35-40 ਸਾਲ ਵਾਲੇ ਆ, ਉਹ ਕਹਿੰਦਾ ਬਾਈ ਜੀ ਗੁਣ ਨੀ ਭੁੱਲਦੇ ਗੇ, ਇਹ ਵੀ ਸਚਾਈ ਆ।
0: ਤੇ
3: ਬਾਅਦ ਜਿਹੜਾ ਮਾੜੇ ਕਰਮ ਕਰਦਾ ਬੰਦਾ, ਉਹ ਬਾਈ ਦੀ ਵਧੀਆ ਗੱਲ ਲੱਗੀ ਆ ਬਾਈ, ਸਭ ਕੁਛ ਇੱਥੇ ਹੀ ਆ ਬਾਈ, ਬਿਲਕੁਲ ਇੱਥੇ ਹੀ ਆ
0: ਜੀ, ਸਹੀ ਗੱਲ,
3: ਬਸ ਉਹ ਤੁਹਾਨੂੰ ਦੁੱਖ ਭੁੱਕਣੇ ਪੈਂਦੇ ਆ, ਜਿਹੜਾ ਮਾੜਾ ਨਾ ਕਰੋ ਕਿਹੜਾ
0: ਕੋਈ ਨਾ ਕੋਈ ਬਾਹ ਫੜਨ ਵਾਲਾ ਆਉਂਦਾ ਹੁੰਦਾ ਆ, ਕੋਈ ਨਾ ਕੋਈ ਆ ਜਿਹੜਾ ਤੁਹਾਨੂੰ ਰਾਹ ਦਿਖਾਉਣ ਵਾਲਾ ਹੁੰਦਾ ਆ, ਜਾਂ ਕਿਸੇ ਫੀਲਡ ਦੇ ਵਿੱਚ ਕੋਈ ਇਹੋ ਜਿਹਾ ਹੁੰਦਾ ਵੀ ਯਾਰ ਤੂੰ ਇੱਥੇ ਕਿੱਥੇ ਫਸਿਆ ਪਿਆ, ਤੂੰ ਹਿੰਮਤ ਕਰ, ਤੇਰੇ 'ਚ ਕਾਬਲੀਅਤ ਹੈ, ਤੇਰੇ 'ਚ ਸਕਿੱਲ ਹੈ, ਤੂੰ ਆਹ ਚੀਜ਼ ਕਰ ਸਕਦਾ, ਇੱਕ ਵਾਰ ਹੈ ਜਿਹੜਾ ਕਰਕੇ ਦੇਖ, ਜੇ ਹਾਰ ਗਿਆ ਬਾਅਦ ਦੀ ਗੱਲ ਹੈ, ਇੱਕ ਵਾਰ ਟਰਾਈ ਕਰਕੇ ਦੇਖ। ਇੱਦਾਂ ਦੇ ਕਈ ਸਾਡੀ ਜ਼ਿੰਦਗੀ ਦੇ ਵਿੱਚ ਅਹਿਮ ਸ਼ਖਸੀਅਤਾਂ ਆਈਆਂ ਜਿਨ੍ਹਾਂ ਨੂੰ ਤਾਂ ਉਮਰ ਹੈ ਜਿਹੜਾ ਤੁਸੀਂ ਨਹੀਂ ਭੁੱਲ ਸਕਦੇ, ਉਹਨਾਂ ਦੇ ਤੁਸੀਂ ਦੇਣਦਾਰ ਰਹਿੰਦੇ ਹੋ, ਭਾਵੇਂ ਆ ਜਿਹੜੀ ਤੁਹਾਡੀ 'ਚ ਬੋਲਚਾਲ ਨਾ ਵੀ ਹੋਵੇ, ਪਰ ਕਿਤੇ ਨਾ ਕਿਤੇ ਦਿਲ ਦੇ ਕੋਨੇ ਦੇ ਵਿੱਚ ਆ ਜਿਹੜਾ ਉਹਨਾਂ ਦਾ ਸ਼ੁਕਰਾਨਾ ਜਿਹੜਾ ਆ ਹਮੇਸ਼ਾ ਨਿਕਲਦਾ ਵੀ ਉਸ ਬੰਦੇ ਨੇ ਆ ਜਿਹੜਾ ਸ਼ੁਰੂਆਤ ਦੇ ਵਿੱਚ ਮੇਰੀ ਬਾਂਹ ਫੜੀ ਸੀ, ਜਾਂ ਔਖੇ ਵੇਲੇ ਆ ਜਿਹੜਾ ਮੇਰੀ ਹੈਲਪ ਕੀਤੀ ਸੀ, ਜਾਂ ਫਿਰ ਮੈਨੂੰ ਸਹੀ ਰਸਤਾ ਜਿਹੜਾ ਉਹ ਦਿਖਾਇਆ ਸੀਗਾ। ਤੁਸੀਂ ਗੱਲ ਸੱਚ ਮੰਨਿਓ, ਅੰਮ੍ਰਿਤ ਵੇਲਾ ਕਿਤੇ ਨਾ ਕਿਤੇ ਉਸ ਸ਼ਖਸੀਅਤ ਵਾਸਤੇ ਆ ਜਿਹੜਾ ਸ਼ੁਕਰਾਨਾ ਤੁਹਾਡਾ ਜ਼ਰੂਰ ਕਦੇ ਨਾ ਕਦੇ ਨਿਕਲਦਾ, ਭਾਵੇਂ ਬੋਲਚਾਲ ਖਤਮ ਹੋ ਗਈ ਹੋਵੇ, ਪਰ ਕਿਸੇ ਨੇ ਜੇ ਚੰਗਾ ਕੀਤਾ ਤਾਂ ਉਹਦੇ ਬਾਰੇ ਤੁਸੀਂ ਆ ਜਿਹੜਾ ਹਮੇਸ਼ਾ ਹੀ ਚੰਗਾ ਸੋਚਦੇ ਹੋ। ਸੋ ਦੋਸਤੋ, ਸਟੂਡੀਓ ਦਾ ਨੰਬਰ 905-673-3337 'ਤੇ ਜਿਹੜਾ ਤੁਸੀਂ ਸਾਡੇ ਨਾਲ ਸੰਪਰਕ ਹੈ ਜਿਹੜਾ ਕਰ ਸਕਦੇ ਹੋ। ਮੁਲਤਾਨੀ ਭਾਅ ਜੀ ਸਤਿ ਸ਼੍ਰੀ ਅਕਾਲ, ਭਾਅ ਜੀ ਅਮਰਜੀਤ ਮੁਲਤਾਨੀ, ਲਖਵਿੰਦਰ ਭਾਅ ਜੀ ਗੁੱਡ ਮਾਰਨਿੰਗ, ਗੁੱਡ ਮਾਰਨਿੰਗ ਭਾਅ ਜੀ, ਗੁੱਡ ਮਾਰਨਿੰਗ। ਕੱਲ੍ਹ ਤੁਸੀਂ ਆ ਜਿਹੜੇ ਮੈਨੂੰ ਉਹ ਭੇਜੀ ਸੀ ਆਪਣੀ ਡਾਇਟ ਦਾ, ਤੇ ਮੇਰੇ ਕੋਲ ਕੁਛ ਸਰੋਤਿਆਂ ਨੇ ਉਹਦਾ ਮੰਗਿਆ ਸੀ ਮੇਰੇ ਤੋਂ, ਸੋਰੀ ਸ਼ੇਅਰ ਹੀ ਨਹੀਂ ਹੋ ਪਾਇਆ ਕੱਲ੍ਹ, ਮੈਂ ਅੱਜ ਕਰਾਂਗਾ, ਸੋਰੀ, ਮੈਂ ਸੋਰੀ ਮੰਗਦਾ ਉਹਦੀ, ਮੈਂ ਅੱਜ ਕਰਾਂਗਾ। ਅਤੇ ਰੇਸ਼ਮ ਭਾਅ ਜੀ ਕਹਿੰਦੇ ਨੇ ਗੁੱਡ ਮਾਰਨਿੰਗ, ਮੇ ਦਿਸ ਥਰਸਡੇ ਬੀ ਅ ਵੰਡਰਫੁਲ ਡੇ ਫਿਲਡ ਵਿਦ ਗੋਡਸ ਡਿਵਾਈਨ ਬਲੈਸਿੰਗਸ ਫੋਰ ਯੂ ਐਂਡ ਯੂਅਰ ਲਵਡ ਵਨਸ, ਹੈਵ ਏ ਬਲੈਸਡ ਥਰਸਡੇ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਅਗਲੀ ਕਾਲ 'ਤੇ ਚੱਲਦਾ, 8418 ਜੀ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ ਭਾਅ ਜੀ।
4: ਸਤਿ ਸ਼੍ਰੀ ਅਕਾਲ ਵੀਰ ਜੀ।
0: ਹਾਂਜੀ, ਕਿੱਦਾਂ ਹਾਲ ਚਾਲ ਭਾਅ ਜੀ? ਬਹੁਤ ਵਧੀਆ, ਬਹੁਤ ਵਧੀਆ ਭਾਅ ਜੀ, ਬਹੁਤ ਵਧੀਆ।
4: ਅੱਛਾ, ਮੈਨੂੰ ਭਾਜੀ ਪਤਾ ਨੀ ਸੀ ਕੋਈ ਅੱਜ ਮੁੱਦਾ ਹੋਰ ਤਾਂ ਨੀ ਕੋਈ ਛੇੜਿਆ, ਮੈਂ ਤਾਂ ਰੇਡੀਓ ਨੀ ਮੇਰਾ ਚੱਲਦਾ।
0: ਅੱਛਾ ਅੱਛਾ,
4: ਮੈਂ ਉਦਾਂ ਤੁਹਾਨੂੰ ਕਾਲ ਕਰਕੇ ਉਦਾਂ ਹੋਰ ਗੱਲ ਕਰਨੀ ਸੀ।
0: ਹਾਂਜੀ ਦੱਸੋ। ਮੈਨੂੰ ਨੀ ਮੁੱਦਾ ਨੀ ਹਜੇ ਛੇੜਿਆ ਮੈਂ।
4: ਅੱਛਾ ਅੱਛਾ ਜੀ, ਮੈਂ ਕਿਹਾ ਜਿੱਦਾਂ ਚਲੋ ਆਪਾਂ ਨਾਂ ਨੀ ਹੁਣ ਲੈਣਾ, ਇੱਕ ਦੋ ਮੀਡੀਆ ਵਾਲੇ ਜਿੱਦਾਂ ਆਪਣੇ ਦਲਜੀਤ ਦੋਸਾਂਝ ਨੂੰ ਭੰਡਦੇ ਰਹਿੰਦੇ ਆ 24 ਘੰਟੇ ਭਾਜੀ, ਸਟੇਟ ਦੇ ਵਿਰੁੱਧ ਇੱਕ ਸ਼ਬਦ ਬੋਲਣਾ ਹੀ ਲੱਤਾਂ ਜਾਣ ਚਾਹੀਦੀ ਆ, ਸਟੇਟ ਦੇ ਵਿਰੁੱਧ ਬੋਲਣ ਨੂੰ ਲੱਤਾਂ ਜਾਣ ਚਾਹੀਦੀ ਆ।
0: ਬਿਲਕੁਲ,
4: ਉਹ ਬੰਦੇ ਨੇ ਹੁਣ ਤੱਕ 2-3 ਮੂਵੀਆਂ ਦੇ ਦਿੱਤੀਆਂ ਸਟੇਟ ਦੇ ਵਿਰੁੱਧ, ਤੇ ਆਪਾਂ ਨੂੰ ਉਹਦਾ ਕਿਸਾਨ ਨੀ ਭੁੱਲਣਾ ਚਾਹੀਦਾ, ਤੇ ਉਹ ਬੰਦੇ ਨੇ ਆਪਣਾ ਫਿਊਚਰ ਦਾ ਤੇ ਲਾ ਦਿੱਤਾ। ਹੁਣ ਤੁਹਾਨੂੰ ਪਤਾ ਵਾ ਇੰਡੀਆ ਮੇਰਾ ਖਿਆਲ ਜਾਊਗਾ ਨੀ ਪਹਿਲੀ ਗੱਲ, ਜੇ ਜਾਊਗਾ ਤਾਂ ਉਹਨੇ ਉਹਦੇ ਸ਼ੋਅ ਨੀ ਪਾਪੂਲਰ ਹੋਣਗੇ। ਹੁਣ ਆਪਣੇ ਜਾਣੀ ਕਿ ਫਿਊਚਰ ਨੂੰ ਦਾ ਤੇ ਲਾ ਕੇ ਇੱਕ ਖਾਲੜਾ ਸਾਹਿਬ ਵੀ ਚਲੋ ਫੋਟੋਆਂ ਲੱਗੀਆਂ ਆਪਾਂ ਗੁਰਦੁਆਰਾ ਸਾਹਿਬ ਦੇਖਦੇ ਸੀ, ਪਰ ਬੱਚੇ ਨੂੰ ਨੀ ਸੀ ਪਤਾ ਖਾਲੜਾ ਸਾਹਿਬ ਦਾ। ਚਲੋ ਅਸੀਂ ਸਾਡਾ ਚਲੋ ਉਹ ਦੌਰ ਅਸੀਂ ਦੇਖਿਆ, ਅਸੀਂ ਵੀ ਸੁਣਦੇ ਹੁੰਦੇ ਸੀ, ਸਾਨੂੰ ਪੂਰੀ ਕਹਾਣੀ ਦਾ ਨੀ ਸੀ ਪਤਾ ਕੀ ਹੋਈ ਸੀ, ਇਸ ਕਰਕੇ ਹੁਣ ਬੱਚੇ ਦੀ ਜਵਾਨ ਤੇ ਖਾਲੜਾ ਸਾਹਿਬ ਦਾ ਨਾਂ ਆਉਂਦਾ ਆ। ਇਹ ਸਾਰੀ ਦਲਜੀਤ ਦੋਸਾਂਝ ਦੀ ਦੇਣ ਆ, ਪਰ ਮੈਂ ਉਹਨਾਂ ਮੀਡੀਆ ਵਾਲਿਆਂ ਨੂੰ ਕਹਿਣਾ ਚਾਹੁੰਦਾ ਵਾ, ਜੇ ਤੁਸੀਂ ਚੰਗਾ ਨੀ ਕਹਿ ਸਕਦੇ ਮਾੜਾ ਬਣਾ ਖਾਓ।
0: ਸਹੀ ਗੱਲ ਹੈ ਜੀ, ਬਿਲਕੁਲ ਬਿਲਕੁਲ ਭਾਜੀ, ਬਿਲਕੁਲ। ਸਸਤੀ ਸ਼ੋਹਰਤ ਵਾਸਤੇ ਕਿਸੇ ਨੂੰ ਭੰਡਣਾ ਜ਼ਰੂਰੀ ਨਹੀਂ। ਇੱਥੇ ਆ ਜਿਹੜਾ ਫ੍ਰੀ ਦੇ ਵਿੱਚ ਆ ਜਿਹੜਾ ਕੋਈ ਤੁਹਾਡੀ ਜਿਹੜੀ ਹੈਲਪ ਨਹੀਂ ਕਰਦਾ, ਹਾਂਜੀ, ਕਿਸੇ ਨੂੰ ਇਹ ਨਾ ਹੋਵੇ ਵੀ ਹਾਂ ਵੀ ਮੇਰਾ ਇਹਦੇ 'ਚ ਫਾਇਦਾ ਕੀ ਹੈ, ਕੋਈ ਹੈਲਪ ਨਹੀਂ ਕਰਦਾ, ਪਰ ਅਗਲੇ ਬੰਦੇ ਨੇ ਕਹਿੰਦੇ 1 ਰੁਪਈਆ ਨਹੀਂ ਲਿੱਤਾ, ਅਤੇ ਫ੍ਰੀ ਦੀ ਆ ਜਿਹੜੀ ਫਿਲਮ ਹੈ, ਜਿਹੜੀ ਫ੍ਰੀ ਦੀ ਮੂਵੀ ਆ ਜਿਹੜੀ, ਉਹਦੇ ਵਿੱਚ ਆਪਣਾ ਕਿਰਦਾਰ ਨਿਭਾਇਆ, ਹਾਂਜੀ। ਸੋ ਕਿੱਥੇ ਕਿੱਥੇ ਆ ਜਿਹੜਾ ਪਗੜੀ ਦਾ ਮਾਣ ਵੀ ਵਧਾਇਆ। ਸੋ ਅਸੀਂ ਇਹ ਦਲਜੀਤ ਭਾਈ ਹੋਣਾਂ ਦੇ ਬੜੇ ਕਦਰਦਾਨ ਹੈ। ਕਈ ਵਾਰ ਬੰਦਾ ਇਨਸਾਨ ਹੈ ਜਿਹੜਾ ਨਾ, ਉਹ ਗਲਤੀਆਂ ਦਾ ਪੁਤਲਾ, ਜੇ ਗਲਤੀ ਨਾ ਕੋਈ ਕਰੇ ਤਾਂ ਫਿਰ ਉਹ ਰੱਬ ਨਾ ਬਣ ਜਾਵੇ, ਮਾੜੀ ਮੋਟੀ ਕਈ ਵਾਰ ਹੋ ਜਾਂਦੀ ਹੈ ਕਿਸੇ ਤੋਂ, ਪਰ ਮਾਫ਼ ਕਰ ਦੇਣਾ ਚਾਹੀਦਾ। ਪਰ ਦਲਜੀਤ ਭਾਈ ਮੈਨੂੰ ਇੱਦਾਂ ਲੱਗਦਾ ਵੀ ਉਹਨਾਂ ਨੇ ਜਿੰਨਾ ਵੀ ਹਜੇ ਤੱਕ ਕੰਮ ਕੀਤਾ ਨਿੱਠ ਕੇ ਕੀਤਾ, ਹਾਂਜੀ। ਕਈਆਂ ਨੇ ਬਹੁਤ ਭੰਡਿਆ ਵੀ, ਸਟੇਜਾਂ 'ਤੇ ਜਾ ਕੇ ਵੀ ਭੰਡਿਆ, ਪਰ ਜਦੋਂ ਆਹ ਮੂਵੀ ਬਾਬਤ ਅਸਲੀਅਤ ਸਾਹਮਣੇ ਆਈ ਵੀ 2-3 ਸਾਲਾਂ ਤੋਂ ਮੂਵੀ ਫਸੀ ਰਹੀ, ਅਤੇ ਉਸ ਬੰਦੇ ਨੇ ਆ ਜਿਹੜਾ ਇੱਕ ਵੀ ਪੈਸਾ ਜਿਹੜਾ ਉਹਦਾ ਚਾਰਜ ਨਹੀਂ ਕੀਤਾ, ਅਤੇ ਆਪ ਮੁਹਾਰੇ ਹੀ ਆ ਜਿਹੜਾ ਉਹਦੇ ਜਿਹੜੇ ਆ ਸੋਲੇ ਆ ਜਿਹੜੇ ਉਹ ਗਾਣੇ ਸ਼ੁਰੂ ਕਰ ਦਿੱਤੇ ਸਾਰਿਆਂ ਨੇ। 8757 ਜੀ ਸਵਾਗਤ ਹੈ ਜੀ।
5: ਹਾਂਜੀ ਭਾਜੀ, ਸਤਿ
0: ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ,
5: ਭਾਜੀ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਭਾਜੀ
0: ਜੀ। ਥੈਂਕ ਯੂ ਸਰ, ਥੈਂਕ ਯੂ, ਧੰਨਵਾਦ ਭਾਜੀ।
5: ਭਾਜੀ ਮੈਂ ਗੱਲ ਤੁਹਾਡਾ ਕਰਨੀ ਸੀ, ਜਿੱਦਾਂ ਮੈਂ ਕਿਹਾ ਮੈਂ 1997 ਮੈਂ ਕੈਨੇਡਾ ਆਇਆ ਜੀ।
0: ਅੱਛਾ ਜੀ,
5: ਤੇ ਜਿੱਦਾਂ ਮੈਨੂੰ ਜਿਸ ਬੰਦੇ ਨੇ ਕੰਮ ਤੇ ਰਖਵਾਇਆ ਨਾ ਜੀ, ਮੈਨੂੰ 30 ਸਾਲ ਹੋ ਗਏ ਉਸ ਕੰਪਨੀ ਕੰਮ ਕਰ ਰਹੇ ਨੇ।
0: ਅੱਛਾ ਜੀ, ਕਿਆ ਬਾਤ ਹੈ।
5: ਤੇ ਮੈਂ ਜਿੱਦਾਂ 2009 ਸਮਝ ਲਓ ਹੋਇਆ, ਮਤਲਬ ਸਪਟੰਬਰ ਚ ਮੈਂ 2009 ਹੋ ਜਾਣੇ ਆ,
0: ਠੀਕ ਹੈ ਜੀ।
5: ਤੇ ਉਹ ਮੈਂ ਜਦੋਂ ਉਸ ਕੰਪਨੀ ਮੈਂ ਸ਼ੁਰੂ ਕੀਤਾ ਕੰਮ, ਤਾਂ ਮੈਨੂੰ ਇੱਕ ਬੰਦਾ ਸੀ ਸਾਡੇ ਇਲਾਕੇ ਦਾ ਹੀ ਸੀਗਾ ਉਹ।
0: ਅੱਛਾ ਜੀ,
5: ਉਹ ਕਹਿੰਦਾ ਵੀ ਤੂੰ ਕਿੱਥੇ ਫਸ ਗਿਆ, ਟਰੱਕ ਚਲਾ, ਯੇ ਕਰ ਵੋ ਕਰ। ਉਹ ਮੇਰੇ ਤੋਂ 10 ਸਾਲ ਪਹਿਲਾਂ ਉਸ ਕੰਪਨੀ ਚ ਕੰਮ ਕਰਦਾ ਸ਼ੁਰੂ ਕੀਤਾ ਸੀ ਉਹਨੇ ਨਾ, ਜਿੱਦਾਂ ਤੇ ਮੈਨੂੰ ਜਾਣੀ ਫੋਰਸ ਕਰ ਰਿਹਾ ਸੀ, ਮੰਨ ਲਓ ਮੈਂ ਕੰਮ ਛੱਡ ਮੈਂ ਨਾ ਕਰਾਇਆ ਸੀਗਾ ਉਹਨੂੰ, ਪਰ ਮੈਂ ਭਾਜੀ ਦਿਨ ਤੱਕ ਕੰਮ ਕੀਤਾ। ਮੈਂ ਭਾਜੀ ਬੜੇ ਭਾਜੀ ਪੈਸਾ ਚੜ੍ਹਦੀ ਗੱਲਾਂ 'ਚ ਭਾਜੀ, ਉੱਥੇ 29 ਯੀਅਰ ਹੋ ਗਏ, ਬੜੀ ਰਿਸਪੈਕਟ ਆ ਉਸ ਕੰਪਨੀ 'ਚ ਭਾਜੀ। ਮੈਂ ਉਸ ਬੰਦੇ ਉਹਨਾਂ ਬੰਦਿਆਂ ਦਾ ਦੇਣਾ ਨੀ ਦੇ ਸਕਦਾ ਸਾਰੀ ਜ਼ਿੰਦਗੀ ਭਾਜੀ। ਉਹ 3 ਬ੍ਰਦਰ ਸੀਗੇ ਜੀ ਭਾਜੀ, ਹੁਣ 3 ਜਦੋਂ ਰਿਟਾਇਰ ਹੋ ਗਏ ਉਸ ਕੰਪਨੀ 'ਚੋਂ।
0: ਅੱਛਾ ਜੀ,
5: ਪਰ ਮੈਂ ਕੰਪਨੀ 'ਚ ਗਈ ਹਾਂ ਭਾਜੀ, ਉਹ ਮੈਂ ਉਹਨਾਂ ਤੋਂ ਦੇਣਾ ਫਿਰ ਦੇ ਨੀ ਸਕਦਾ ਭਾਜੀ। ਇਸ ਕਰਕੇ ਭਾਜੀ ਜਿਹੜਾ ਬੰਦਾ ਤੁਹਾਨੂੰ ਇਸ ਕੰਪਨੀ 'ਚ ਰਜਿਸਟਰ ਪਾਉਂਦਾ ਨਾ, ਉਹਦਾ ਅਹਿਸਾਨ ਕਦੀ ਭੁੱਲਣਾ ਨੀ ਚਾਹੀਦਾ ਭਾਜੀ।
0: ਸਹੀ ਗੱਲ ਹੈ, ਸਹੀ ਗੱਲ ਹੈ, ਕਿਆ ਬਾਤ ਹੈ, ਬਹੁਤ ਖੂਬ ਜੀ। ਥੈਂਕ ਯੂ ਭਾਜੀ, ਥੈਂਕ ਯੂ, ਬਹੁਤ ਸੋਹਣੀ ਗੱਲ ਕੀਤੀ ਹੈ, ਬਹੁਤ ਸੋਹਣੀ ਗੱਲ ਕੀਤੀ ਹੈ। ਮੁਲਤਾਨੀ ਸਾਹਿਬ ਜੀ ਆਏ ਨੂੰ, ਸਤਿ ਸ਼੍ਰੀ ਅਕਾਲ। ਮੁਲਤਾਨੀ ਸਾਹਿਬ ਤੁਸੀਂ ਆਉਂਦੀ ਏਰੋ, ਅਮਰਜੀਤ ਭਾਜੀ ਤੁਸੀਂ ਆਉਂਦੀ ਏਰੋ, ਓਕੇ ਭਾਜੀ। ਉਹਨਾਂ ਦੀ ਆਵਾਜ਼ ਨਹੀਂ ਆ ਰਹੀ, ਮੇਰੇ ਖਿਆਲ ਮਿਊਟ ਨਾ ਨੱਪਿਆ ਹੋਵੇ। ਭਾਜੀ ਦੁਬਾਰਾ ਕਾਲ ਕਰ ਲਿਓ, ਤੁਹਾਡੀ ਆਵਾਜ਼ ਨਹੀਂ ਜਾ ਰਹੀ, ਅਗਲੀ ਕਾਲ 'ਤੇ ਚੱਲਦਾ ਮੈਂ। ਸੰਧੂ ਸਾਹਿਬ ਜੀ ਆਏ ਨੂੰ, ਸਤਿ ਸ਼੍ਰੀ ਅਕਾਲ ਭਾਜੀ।
6: ਸਤਿ ਸ਼੍ਰੀ ਅਕਾਲ। ਕਹਿੰਦਾ ਨਿੱਕੀ ਕਰ ਖੂਹ ਹੈ ਮੈਡਮ,
0: ਹਾਂ ਸਹੀ ਗੱਲ।
6: ਕਹਿੰਦਾ ਹਰ ਬੰਦਾ ਆਪਣੀ ਨੀਅਤ ਦੀ ਕਹਾਣੀ ਰੱਖਦਾ, ਕੋਈ ਪੰਛੀਆਂ ਦੀ ਬੰਦੂਕ ਚ ਕੋਈ ਪਾਣੀ ਰੱਖਦਾ।
0: ਕਿਆ ਬਾਤ ਹੈ, ਸਹੀ ਗੱਲ।
6: ਕਹਿੰਦੇ ਜਦੋਂ ਮੈਂ ਇਸ ਕੰਟਰੀ 'ਚ ਆਇਆ ਨਾ, ਮੈਨੂੰ ਜਿਹੜੀ ਇੱਕ ਚੀਜ਼ ਮਹਿਸੂਸ ਹੋਈ
0: ਜੀ,
6: ਇੱਥੇ ਨਾ ਤੁਹਾਨੂੰ ਸਟੇਟ ਹੈਲਪ ਨਹੀਂ ਮਿਲਦੀ। ਮੈਂ ਆਪਣੇ ਤੁਹਾਨੂੰ ਪਤਾ ਹੀਟਿੰਗ ਕੂਲਿੰਗ ਦਾ ਕੰਮ ਕਰਦਾ ਮੈਂ ਓਨਰ ਕਹਿੰਦਾ ਮੈਂ ਜਦੋਂ ਇਸ ਬਿਜ਼ਨਸ ਚ ਆਇਆ ਮੈਂ ਬਹੁਤ ਸਾਰੇ ਦੋਸਤ ਜਿਹੜੇ ਕਈ ਕਈ ਸਾਲਾਂ ਤੋਂ ਟ੍ਰੈਕਿੰਗ ਕਰਦੇ ਸੀ ਕਈ ਕਈ ਮਹੀਨੇ ਘਰ ਨਹੀਂ ਮੁੜਦੇ ਮੈਂ ਓਨਰ ਕਹਿੰਦਾ ਕਿ ਮੈਂ ਘੱਟੋ ਘੱਟ 150-200 ਬੰਦਾ ਆਪਣੀ ਲਾਈਨ ਚ ਲੈ ਕੇ ਆਇਆ ਅੱਛੇ ਕੰਮ ਸਿਖਾਇਆ ਔਰ ਵਾਜਾ ਮਾਰ ਕੇ ਵੀ ਆਵਾਜ਼ ਮਾਰ ਕਿਉਂਕਿ ਇਸ ਕੰਟਰੀ ਵਿਚ ਇਮੋਸ਼ਨ ਨਹੀਂ ਹੈਗੇ ਇਹ ਕੰਟਰੀ ਦਿਮਾਗ ਤੋਂ ਕੰਮ ਕਰ ਇਸ ਕਰਕੇ ਮਤਲਬ ਸਾਨੂੰ ਜੇ ਤੁਹਾਡੇ ਕੋਲ ਗੁਣ ਹੈਗਾ ਜੇ ਤੁਸੀਂ ਕਿਸੇ ਨੂੰ ਜ਼ਿੰਦਗੀ ਦੇਖੋ ਸਭ ਤੋਂ ਵੱਡਾ ਭਲੇ ਦਾ ਕੰਮ ਹੈ ਕਿ ਰੁਜ਼ਗਾਰ ਤੇ ਲੋ
0: ਬਿਲਕੁਲ
6: ਰਾਹ ਦੱਸਣਾ ਔਰ ਇਸ ਕੰਟਰੀ ਤੋਂ ਚੀਜ਼ ਨਹੀਂ ਮਿਲਦੀ ਮੈਂ ਉਸ ਨੂੰ ਮਹਿਸੂਸ ਕੀਤਾ ਮੈਂ ਓਨਰ ਕਹਿੰਦਾ ਕੋਈ ਵੀ ਸੋਚਦਾ ਕਹਿੰਦੇ ਕਿ ਮੈਂ ਕੰਮ ਨਹੀਂ ਕਰਦਾ ਅੱਜ ਮੈਂ ਬਿਜ਼ਨਸ ਕਰਦਾ ਤਾਂ ਵੀ ਹੈਲਪ ਕਰਦਾ ਵਾ ਜੇ ਸਿੰਘ ਮੇਰਾ ਬਿਜ਼ਨਸ ਆ ਮੈਂ ਬਿਜ਼ਨਸ ਮੈਨ ਆ ਪਰ ਮੈਨੂੰ ਅੰਦਰੋਂ ਇਮੋਸ਼ਨ ਮੇਰੇ ਹੈਗੇ ਕਿ ਮੈਂ ਯਾਰ ਕਿਤੇ ਨਾ ਕਿਸੇ ਦੇ ਕੰਮ ਆਵਾ ਮੈਂ ਦੇਖੋ ਦਾਵਾ ਕਰਦਾ ਬਹੁਤ ਸਾਰੇ ਖੂਬਸੂਰਤ ਇਨਸਾਨ ਨੇ ਔਰ ਬਹੁਤ ਸਾਰੀ ਹੈਲਪ ਕਰਦੇ ਆ ਕਈ ਬੰਦੇ ਚਲੋ ਸਾਡੇ ਅੱਗੇ ਆ ਕੇ ਬੋਲ ਦਿੰਦੇ ਸਸਤੀ ਸੋਰਸ ਲੈਣ ਦੇ ਖਾਤਰ ਪਰ ਕਈ ਲੋਕ ਸਾਡੇ ਤੋਂ ਵੀ ਅੱਗੇ ਨੇ ਬਹੁਤ ਹੈਲਪ ਕਰਦੇ
0: ਰਹਿ
6: ਕੇ
0: ਬਿਲਕੁਲ
6: ਸਭ ਨੂੰ ਸਲੂਟ ਆ ਤੁਹਾਡਾ ਪ੍ਰੋਗਰਾਮ ਸੁਣਦੇ ਆ ਬਹੁਤ ਸਾਰੇ ਸੁਰਤੇ ਆਪਣੇ ਵਿਚਾਰ ਨੇ ਮੈਂ ਸਭ ਨੂੰ ਕਹੂੰਗਾ ਹਮੇਸ਼ਾ ਨਿਯੁਕਤ ਰਹਿ ਕੇ ਕੰਟਰੋਵਰਸੀ ਕ੍ਰੀਏਟ ਨਾ ਕਰੋ ਹਰ ਦੀ ਭਾਵੇਂ ਦੇਖੋ ਮੈਂ ਤੁਹਾਨੂੰ ਕਹਿੰਦਾ ਮੈਨੂੰ ਟੈਲੈਂਟ ਮਿਲੇ ਪਿੱਛੇ ਜੇ ਕੌਂਸਲ ਸੀ ਸਾਰੇ ਅਸੀਂ ਇਕੱਠੇ ਸੀ ਮੈਂ ਕਿਹਾ ਦੇਖੋ ਪਹਿਲਾਂ ਮੈਂ ਤੁਹਾਨੂੰ ਇਹ ਅਗਾਹ ਕਰਦਾ ਕਿ ਕਦੇ ਵੀ ਆਪਣੇ ਵਿਰੋਧੀ ਦਾ ਕਿਤੇ ਵੀ ਤੁਸੀਂ ਤਵਾ ਨਹੀਂ ਲਾਉਣਾ ਉਹਦੀ ਬੈਕ ਬਾਈਟ ਜਿਹਨੂੰ ਕਹਿੰਦੇ ਉਹ ਨੀ ਕਰਨੀ ਜਿੱਥੇ ਮਿਲਦਾ ਸਤਿਕਾਰ ਦੋ ਜੇ ਇਲੈਕਸ਼ਨ ਲੜੋ ਨਾਟ ਬੈਡ ਨਾਟ ਬਲੋ ਦਾ ਬੈਲਟ ਉਹਨੇ ਜਾ ਕੇ ਗੱਲ ਨੀ ਕਰਦੀ ਸੁਣਦਾ ਤੁਹਾਡੇ ਵਿਚਾਰ ਜੀ ਬਹੁਤ ਸੋਹਣੇ ਸੋਤੇ ਤੁਹਾਡੀਆਂ ਗੱਲਾਂ ਕਰਦੇ ਆ ਤਾਂ ਆਪਾਂ ਸਾਰੇ ਪੋਸਟ ਰਹੀਏ ਆਪਣਾ ਬ੍ਰਹਮਪੁਰ ਜਿੱਥੇ ਵੀ ਵਸਦੇ ਆ ਇਹਨੂੰ ਸੁਧਾਰੀਏ ਯੋਗਦਾਨ ਪਾਈਏ ਸਾਡਾ ਦੇਹੀ ਹੈ ਜੀ ਸੁਦੇਸ਼ਾ
0: ਦਿਲ ਤੇ ਹੈ ਹਰਦੀਪ ਭਾਜੀ ਤੁਹਾਡੀ ਆਵਾਜ਼ ਏਦਾਂ ਦੀ ਹੈ
7: ਪਹਿਲੀ ਗੱਲ ਜੇ ਦੇਖਿਆ ਜਾਵੇ ਨਾ ਸਾਰੇ ਤੁਸੀਂ ਪ੍ਰੋਗਰਾਮ ਸੁਣ ਲਓ ਮੈਂ ਦੁਪਹਿਰ ਕਿਤੇ ਸੁਣਦਾ ਹੁੰਦਾ ਕੋਈ ਖਬਰਾਂ ਵੀ ਆ ਜਾਂਦੀਆਂ ਸਭ ਕੁਝ ਆ ਜਾਂਦਾ ਫਿਰ ਆਪਣੇ ਰੁਝੇਵਿਆਂ ਚ ਘਰਦਿਆਂ ਚ ਰੋਜੇ ਦਾ ਤੇ ਬੱਚਿਆਂ ਬੱਚਿਆਂ ਦਾ ਹੁਣ ਤਾਂ ਰਿਟਾਇਰ ਹੋਏ ਹੋ ਅੱਛਾ ਜੀ ਛਮੀ ਜੀ ਪ੍ਰੋਗਰਾਮ ਇਹਦੇ ਵਿੱਚ ਕੋਈ ਦੋ ਰਾਵਾਂ ਨੀ ਬਹੁਤ ਵਧੀਆ ਤੁਸੀਂ ਜਿਸ ਤਰ੍ਹਾਂ ਤਰੀਕੇ ਨਾਲ ਪੇਸ਼ ਕਰਦੇ ਆ ਜਿਸ ਤਰ੍ਹਾਂ ਤੁਹਾਡਾ ਸਾਰੇ ਲੋਕਾਂ ਦੇ ਨਾਲ ਵਿਹਾਰ ਵਾ ਕਿਸੇ ਨੂੰ ਨਾਰਾਜ਼ ਨੀ ਕਰਦੇ ਕੋਈ ਤੁਹਾਨੂੰ ਨੀ ਕਰਦਾ ਇੱਕ ਹੋਰ ਵੀ ਗੱਲਾਂ ਹੋਰ ਵੀ ਦੇਖਣ ਵਾਲੀ ਆ ਤੁਹਾਡੇ ਨਾਲ ਵੀ ਸਾਰੇ ਪ੍ਰੇਮ ਨਾਲ ਬੋਲਦੇ ਆ
0: ਬਿਲਕੁਲ
7: ਤੇ ਬਾਕੀ ਨੇ ਛਮੀ ਜਿਹੜੀ ਤੁਸੀਂ ਗੱਲ ਕਹਿੰਦੇ ਇਹਦੇ ਵਿੱਚ ਕੋਈ ਸ਼ੱਕ ਨੀ ਵੀ ਤੁਸੀਂ ਕਿਸੇ ਨਾਲ ਜੇ ਚੰਗਾ ਕਰਦੇ ਆ ਤਾਂ ਤੁਹਾਡੇ ਨਾਲ ਵੀ ਚੰਗਾ ਹੀ ਕਰਦਾ ਕੋਈ ਮੈਨੂੰ ਯਾਦ ਆ ਜੀ 72 ਚ ਮੈਂ ਆਇਆ ਸੀ ਜਦ ਆਇਆ ਸੀ ਮੈਂ ਨਿਊਯਾਰਕ ਉਤਰ ਗਿਆ ਹੈ ਜੀ ਏਅਰ ਫਰਾਂਸ ਦੇ ਵਿੱਚ ਆਏ ਸੀ ਉਸ ਵੇਲੇ ਬੀਜੇ ਦੀ ਤਾਂ ਲੋੜ ਹੀ ਨੀ ਸੀ ਉਦਾਂ ਉੱਥੋਂ ਚੜਿਆ ਕੋਈ ਬੀਜੇ ਦੀ ਲੋੜ ਨੀ ਹੁੰਦੀ ਸੀ ਤਾਂ ਉਸ ਵੇਲੇ ਨਿਊਯਾਰਕ ਚ ਵੀ ਤੁਹਾਨੂੰ ਬਾਹਰ ਅਸੀਂ ਉੱਥੋਂ ਜੇ ਪਲੇਨ ਬਦਲਣਾ ਸੀ ਤੁਹਾਨੂੰ ਬਾਹਰ ਕੱਢ ਦਿੰਦੇ ਸੀ
0: ਠੀਕ ਹੈ ਜੀ
7: ਉੱਥੇ ਇੱਦਾਂ ਨੀ ਅੰਦਰ ਤੁਹਾਨੂੰ ਬਾਹਰ ਤੁਸੀਂ ਬਾਹਰ ਕੱਢ ਗਿਆ
0: ਏਅਰਪੋਰਟ ਤੋਂ ਬਾਹਰ ਕੱਢ ਦਿੰਦੇ ਸੀ
7: ਬਾਹਰ ਕੱਢ ਦਿੰਦੇ
0: ਅੱਛਾ ਏਅਰਪੋਰਟ ਤੋਂ ਬਾਹਰ ਕੱਢ ਓਕੇ
7: ਉੱਥੋਂ ਮੈਂ ਬਾਹਰ ਖੜਾ ਇੱਥੇ ਮੇਰੇ ਤਾਏ ਦਾ ਮੁੰਡਾ ਰਹਿੰਦਾ ਸੀ ਤੇ ਮੇਰੀ ਜਿਹੜੀ ਸ਼ਿਕਾਗੋ ਮੇਰੀ ਭੂਆ ਦਾ ਮੁੰਡਾ ਰਹਿੰਦਾ ਸੀ
0: ਅੱਛਾ ਜੀ
7: ਅੱਛਾ ਉਹ ਇੱਥੇ ਉਹ ਮੈਨੂੰ ਦੱਸਿਆ ਸੀ ਕਹਿੰਦਾ ਤੂੰ ਏਦਾਂ ਕਰਨੀ ਆ ਫੋਨ ਤੇ ਬਾਹਰ ਜੀਰੋ ਘੁਮਾ ਕੇ ਕਹਿਣਾ ਆਈ ਵਾਂਟ ਕਲੈਕਟ ਕਾਲ ਆ ਮੈਂ ਇਹਨੂੰ ਮਿਲਣਾ ਤਾਂ ਉਹ ਮੈਨੂੰ ਪਤਾ ਨਾ ਲੱਗੇ ਤਾਂ ਉਹ ਦੋਵੇਂ ਮੇਰੇ ਕੋਲ ਫੋਨ ਏਦਾਂ ਮੈਂ ਏਦਾਂ ਮੈਂ ਖੜਾ ਮੈਂ ਪੈਸਿਆਂ ਦਾ ਵੀ ਕਿੱਦਾਂ ਹੁਣ ਸਾਨੂੰ ਕੀ ਪਤਾ ਉੱਥੇ ਇੰਡੀਆ ਤਾਂ ਫੋਨ ਹੀ ਨੀ ਹੁੰਦਾ ਸੀ ਨਾ ਘਰ ਹੁੰਦਾ ਸੀ ਨਾ ਹੋਰ ਬਾਹਰ ਹੁੰਦਾ ਸੀ ਮੈਂ ਏਦਾਂ ਖੜਾ ਕੁਦਰਤੀ ਜੇ ਤੁਸੀਂ ਚੰਗੇ ਇਹਨਾਂ ਨਾ ਕੋਈ ਹੈਲਪ ਤੁਹਾਡੇ ਕੋਲ ਕਰਨ ਆ ਹੀ ਜਾਂਦਾ ਇੱਕ ਗੋਰਾ ਆਇਆ ਉਹਨੂੰ ਮੈਂ ਏਦਾਂ ਪੇਪਰ ਫੜਾਇਆ ਮੈਂ ਕਿਹਾ ਦੋ ਫੋਨ ਕਰਨੇ ਆ ਹੈ ਹੁਣ ਕੀ ਕੀਤਾ ਆਪਣੇ ਕੋਲੋਂ ਜੀ ਪੈਸੇ ਪਾ ਕੇ ਨਾ ਦੋਵੇਂ ਘੁਮਾ ਤੇ ਪਹਿਲਾਂ ਮੇਰੀ ਭੂਆ ਦੇ ਮੁੰਡੇ ਨੂੰ ਕਰ ਦਿੱਤਾ ਫੇਰ ਮੇਰੇ ਇਹਨੂੰ ਕਰ ਦਿੱਤਾ ਇਹਨੂੰ ਮੇਰੇ ਜਿਹੜਾ ਤਾਏ ਦਾ ਮੁੰਡਾ ਇੱਥੇ ਰਹਿੰਦਾ ਸੀ ਉਹ ਮੇਰੇ ਭੂਆ ਦਾ ਮੁੰਡਾ ਕਹਿੰਦਾ ਤੂੰ ਚੁੱਪ ਕਰਕੇ ਇਹ ਤੋਂ ਬੱਸ ਲੈ ਕੇ ਇੱਥੇ ਨੂੰ ਆ ਜਾ ਪਰ ਮੈਂ ਉੱਥੋਂ ਟੋਰਾਂਟੋ ਨੂੰ ਤੁਰਿਆ ਸੀ ਇੰਡੀਆ ਤੋਂ ਤੇ ਜਦ ਮੈਂ ਆਪਣੇ ਤਾਏ ਦੇ ਮੁੰਡੇ ਨੂੰ ਘੁਮਾਇਆ ਉਹ ਕਹਿੰਦਾ ਮੈਂ ਤਾਂ ਦੋ ਤਿੰਨ ਬੰਦੇ ਲੈ ਕੇ ਬੈਠਾ ਇੱਥੇ ਇੱਥੇ ਹੁੰਦਾ ਪੰਜਾਬੀ ਵਿਲੇਜ ਉਹਨਾਂ ਦਾ ਹੁੰਦਾ ਸੀ ਔਰ ਉਹ ਬਹੁਤ ਉਹਦੇ ਦੋਸਤ ਸੀ ਕਹਿੰਦਾ ਮੈਂ ਤਾਂ ਏਅਰਪੋਰਟ ਤੇ ਨੀ ਚੱਲਿਆ ਫਿਰ ਮੈਂ ਉੱਥੋਂ ਬਾਹਰੋਂ ਫੇਰ ਅੰਦਰ ਜਾ ਕੇ ਫਲਾਈਟ ਲੈ ਕੇ ਫਿਰ ਟੋਰਾਂਟੋ ਨੂੰ ਆਇਆ ਜਦ ਤੁਸੀਂ ਜੇ ਚੰਗੇ ਆ ਨਾ ਜੀ ਤੁਹਾਨੂੰ ਮੂਹਰੋਂ ਮੱਲੋ ਮੱਲੀ ਰਾਹ ਜਿਹੜਾ ਚੰਗਾ ਮਿਲ ਜਾਂਦਾ ਤਾਂ ਉਹ ਮੇਰੇ ਤਾਏ ਦਾ ਮੁੰਡਾ ਹੁਣ ਉਹ ਵਿਆਹ ਬਾਅਦ ਚ ਹੋ ਗਿਆ ਉਹ ਮੇਰਾ ਵੀ ਹੋ ਗਿਆ ਉਹਦਾ ਗਿਆ ਉਹਨੂੰ ਵਾਈਫ ਏਦਾਂ ਦੀ ਉਹ ਜਾਣੀ ਉਹ ਵਾਈਫ ਨੇ ਆਪਣੀ ਨੌਂ ਨਾ ਵੀ ਨੀ ਬਣਾਈ ਹੋਰ ਵੀ ਕਿਸੇ ਨਾ ਫਲਾਨਾ ਤੇ ਕਰਦਾ, ਮੇਰੇ ਨਾਲ ਵੀ ਏਦਾਂ ਜਿਹੋ ਜਿਹੀ, ਪਰ ਫਿਰ ਵੀ ਮੈਂ ਨਾ ਪਮਾ ਉਹ ਲੜਿਆ ਪਮਾ ਉਹ ਖੁਸ਼ ਹੋਇਆ, ਕੋਈ ਨੀ ਉਹਦੇ, ਉਹ ਇੰਨਾ ਚੰਗਾ ਮੇਰੇ ਲਈ, ਮੈਂ ਉਹਦੇ ਲਈ ਬਹੁਤ ਚੰਗਾ। ਜੇ ਤੁਸੀਂ ਚੰਗੇ ਆ ਨਾ ਤੁਹਾਡੇ ਲਈ ਸਾਰੇ ਚੰਗੇ ਆ, ਵੀ ਕਦੇ ਵੀ ਆਪਣੇ ਹਰ, ਮੇਰਾ ਸਾਕਾ ਭਰਾ ਉਹ ਲਾਸ ਏਂਜਲਸ ਰਹਿੰਦਾ, ਉਹ ਠੀਕ ਹੋਇਆ ਜੀ ਜਿੱਦਾਂ ਬਣ ਜਾਂਦੇ ਨਾ, ਉਹ ਮੈਂ ਕਦੇ ਨੀ ਕਿਸੇ ਨਾਲ, ਇੱਥੇ ਮੈਂ ਕੰਮ ਵੀ ਕੀਤਾ ਦੇਖ ਲਓ, ਮੈਂ 54 ਸਾਲ 50 ਸਾਲ ਮੈਂ ਫੈਕਟਰੀ ਚ ਕੰਮ ਕੀਤਾ ਜੀ,
0: ਸੁਪਰਵਾਈਜ਼ਰ
7: ਵੀ ਰਿਹਾ
0: ਜੀ,
7: ਪਲਾਸਟਿਕ ਦੀ ਫੈਕਟਰੀ ਸੀ, ਸਾਰਿਆਂ ਨੇ ਚੰਗਾ ਵਰਤਿਆ, ਸਾਰਿਆਂ ਨੇ, ਕਿਸੇ ਨਾਲ ਨੀ। ਅੱਜ ਤੇ ਮੇਰੇ ਫਾਦਰ ਨੇ ਵੀ ਮੇਰੇ ਨਾਲ ਕੰਮ ਕੀਤਾ, ਉਹ ਉਸ ਫੈਕਟਰੀ ਚ 10 ਸਾਲ ਮੇਰੇ ਫਾਦਰ ਨੇ ਲਾਏ ਜੀ, ਮੇਰੇ ਫਾਦਰ ਨੇ ਕੀਤਾ, 65 ਦਾ ਈਅਰ ਓਲਡ ਸੀ, 65 ਤੋਂ 75 ਤਾਈ ਹੁਣ ਕੰਮ ਕੀਤਾ ਜੀ ਫੈਕਟਰੀ ਚ, ਇੰਨੀ ਕਦਰ ਸੀ, ਇੰਨੀ ਸਾਰਾ ਕੁਛ ਸੀ। ਮੇਰਾ ਮਤਲਬ ਇਹ, ਜੇ ਤੁਸੀਂ ਚੰਗੇ ਆ ਸਾਰੀ ਦੁਨੀਆਂ ਚੰਗੀ ਆ। ਬਾਕੀ ਸ਼ਮੀ ਜੀ, ਮੈਂ ਕੱਲ ਇੱਕ ਮੂਵੀ ਡੇਵਿਡ ਪਾਬੰਦੀ ਦੇਖਦਾ ਸੀ, ਨਵੀਂ ਆਈ ਆ ਕੋਈ, ਉਹਦੇ ਵਿੱਚ ਉਹ ਕਹਿੰਦਾ ਆਹ ਕੌਣ ਕੁੜੀ, ਕਹਿੰਦੀ ਉਹ ਕਹਿੰਦਾ ਇਹ ਸ਼ਾਮਾ, ਉਹ ਕਹਿੰਦਾ ਇਹਦਾ ਤਾਂ ਸ਼ਮੀ ਨਾ ਫੇਰ ਚੱਲਦਾ, ਉਹ ਫੇਰ ਉਹ ਮੈਨੂੰ ਯਾਦ ਆ ਕੇ ਦੇਖਿਆ, ਉਹ ਕਹਿੰਦਾ ਸ਼ਮੀ ਨਾ ਚੱਲਣਾ, ਸ਼ਾਮਾ ਦਾ ਹੋਰ ਕਹਿੰਦਾ ਚੱਲਣਾ,
0: ਘਰੋਂ ਕਢਾਉਂਗੇ ਤੁਸੀਂ ਮੈਨੂੰ ਫਿਰ? ਕੋਈ ਵੀ ਐਮਿਸ਼ਨ ਟੈਸਟ, ਤੁਸੀਂ ਆਇਲ ਚੇਂਜ, ਇੰਜਨ ਰਿਪੇਅਰ ਕਰਾਉਣੀ ਹੈ ਜਾਂ ਫਿਰ DPF ਸਿਸਟਮ ਰਿਪੇਅਰ ਕਰਾਉਣਾ, ਟਰਾਂਸਮਿਸ਼ਨ ਜਾਂ ਡੈਫ ਰੀਬਿਲਟ ਕਰਾਉਣਾ ਚਾਹੁੰਦੇ ਹੋ ਤਾਂ Pro-1 ਟਰੱਕ ਰਿਪੇਅਰ ਐਂਡ ਟਾਇਰਸ, ਬੜੇ ਹੀ ਮਿੱਠ ਬੋਲੜੇ ਤੇ ਬੜੀ ਹੀ ਟਰਾਂਸਪੇਰੈਂਟ ਤੇ ਬਜਟ ਫਰੈਂਡਲੀ, ਜਿੰਨਾ ਕੁ ਜਾਇਜ਼ ਪੈਸਾ ਆ ਮੁਰੰਮਤ ਦਾ ਉਨਾ ਹੀ ਆ ਜਿਹੜਾ ਮੰਗਦੇ ਨੇ, ਕਿਉਂਕਿ ਤੁਹਾਡੇ ਸਾਹਮਣੇ ਆ ਜਿਹੜਾ ਫੀਡਬੈਕ ਆ, ਜਿਹੜੇ ਜਿੰਨੇ ਵੀ ਸਾਡੇ ਸਪੋਂਸਰ ਆ ਏਅਰ ਤੇ ਆਪ ਆਉਂਦੀਆਂ ਨੇ। ਮੇਰਾ ਇਹ ਅੱਜ ਤੱਕ ਮੈਂ ਇੱਥੇ ਰੇਸ ਤੇ ਬੈਠਾ, ਕਿਸੇ ਨੂੰ ਮੈਂ ਇਹ ਨਹੀਂ ਕਹਿੰਦਾ ਵੀ ਹਾਂਜੀ ਵੀ ਤੁਸੀਂ ਉੱਥੇ, ਮੈਂ ਕਿਹਾ ਸ਼ੋਪ ਅਰਾਊਂਡ ਕਰੋ ਫਿਰ ਤੁਸੀਂ ਆ ਜਿਹੜਾ ਉੱਥੇ ਵੀ ਆ ਜਿਹੜਾ ਇੱਕ ਵਾਰ ਤੁਸੀਂ ਕਾਲ ਕਰਕੇ ਦੇਖੋ। ਸੋ Pro-1 ਟਰੱਕ ਰਿਪੇਅਰ ਐਂਡ ਟਾਇਰ ਲਗਾਤਾਰ ਕੰਜ਼ਿਊਮਰ ਚੋਇਸ ਅਵਾਰਡ ਜਿੱਤਦੇ ਆ ਰਹੇ ਨੇ, ਸੋ ਕਾਲ ਕਰ ਲਿਓ ਸਰਦਾਰ ਗੁਰਪ੍ਰੀਤ ਸਿੰਘ ਜੀ ਹੋਣਾ ਨੂੰ, 519 490 ਕਾਰਡ 519-400-9061 ਤੇ Pro-1 ਟਰੱਕ ਰਿਪੇਅਰ ਐਂਡ ਟਾਇਰ ਦੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ, ਜਾਂ ਫਿਰ 14 ਮੈਂਸਵੁੱਡ ਕੋਰਟ ਮਿਲਟਨ ਵਿਖੇ ਆ ਜਿਹੜਾ ਦੋਸਤੋ ਤੁਸੀਂ ਜਾ ਸਕਦੇ ਹੋ। ਭੁਪਿੰਦਰ ਭਾਜੀ ਸਤਿ ਸ੍ਰੀ ਅਕਾਲ।
8: ਸਤਿ ਸ੍ਰੀ ਅਕਾਲ ਪੱਠੂ ਸਾਹਿਬ। ਇਹ ਜ਼ਰੂਰੀ ਨਹੀਂ ਹੈਗਾ ਵੀ ਚੰਗੇ ਬੰਦੇ ਦੇ ਨਾਲ ਹਮੇਸ਼ਾ ਚੰਗਾ ਹੀ ਹੋਵੇ,
0: ਬਿਲਕੁਲ
8: ਇਤਫਾਕਨ ਹੋ ਵੀ ਸਕਦਾ ਨਹੀਂ ਵੀ, ਪਰ ਤੁਸੀਂ ਦੇਖੋ ਜਿਹੜਾ ਕੋਈ ਸਟ੍ਰੈਂਜਰ ਹੈ ਉਹ ਸਟ੍ਰੈਂਜਰ ਦੀ ਮਦਦ ਤਾਂ ਹਮੇਸ਼ਾ ਹੀ ਕਰ ਦਿੰਦਾ
0: ਜੀ,
8: 99% ਹੋ ਹੀ ਜਾਂਦੀ ਹੈ, ਇਹਦਾ ਮਤਲਬ ਉਹ ਨੀ ਕੋਈ ਬੰਦਾ ਚੰਗਾ ਹੁੰਦਾ। ਚੰਗਾ ਤਾਂ ਜਿਹਨਾਂ ਤੁਸੀਂ ਜਾਣਦੇ ਹੋ ਉਹਨਾਂ ਨਾਲ ਤੁਸੀਂ ਚੰਗਾਈ ਕਰਦੇ ਹੋ, ਫਿਰ ਤੁਹਾਨੂੰ ਧੋਖਾ ਕਿਉਂ ਦਿੰਦੇ ਨੇ? ਅੱਧੀ ਦੁਨੀਆਂ ਤਾਂ ਧੋਖਿਆਂ ਨਾਲ ਭਰੀ ਪਈ ਆ, ਤੇ ਫਿਰ ਚੰਗੇ ਥੋੜੀ ਹੁੰਦੇ ਨੇ।
0: ਅੱਛਾ, ਚੰਗੇ ਆ ਜਿਹੜੇ ਉਹ ਦੁੱਖ ਵੀ ਜ਼ਿਆਦਾ ਝੱਲਦੇ ਨੇ, ਇਹ ਆਮ ਸੁਣਿਆ ਜਾਂਦਾ ਹਾਂਜੀ, ਕਿਉਂਕਿ ਉਹ ਚੰਗਾ, ਕਿਉਂਕਿ ਅਗਲੇ ਨੂੰ ਵੀ ਉਹ ਆਪਣੇ ਹਿਸਾਬ ਦਾ ਜਿਹੜਾ ਆ ਸਮਝ ਲੈਂਦਾ।
8: ਹਾਂਜੀ, ਸਾਵਧਾਨ ਰਹਿਣਾ ਚਾਹੀਦਾ, ਤੁਸੀਂ ਆਪਣੇ ਕਿਸੇ ਨੇੜਲੇ ਦਾ ਕਿੰਨਾ ਕਰਕੇ ਦੇਖ ਲਓ, ਤੁਹਾਨੂੰ ਮੋੜਵਾਂ ਜਵਾਬ ਨਹੀਂ ਦਿੰਦਾ। ਤੁਸੀਂ ਉਹ ਕਿਸੇ ਨੂੰ ਇੱਥੇ ਡਾਲਰ ਉਧਾਰੇ ਦੇ ਕੇ ਦੇਖ ਲਓ, 5-7-10 ਹਜ਼ਾਰ ਜੀ ਉਹ ਮੁੜ ਜਾਵੇ ਟਾਈਮ ਨਾਲ ਤਾਂ ਕਹਿ ਦਿਓ।
0: ਨਹੀਂ ਉਹ ਤਾਂ ਫਿਰ ਲੜਾਈ ਪੈ ਜਾਂਦੀ ਨਾ ਭਾਈ, ਉਹ ਤਾਂ ਲੜਾਈ ਜੇ ਕਿਸੇ ਨਾਲ ਪਾਣੀ ਆ ਕਹਿੰਦੇ ਉਹਨੂੰ 4 ਕੁ ਪੈਸੇ ਦੇ ਦਿਓ, ਆਪਣੇ ਆਪ ਲੜਾਈ ਸ਼ੁਰੂ ਹੋ ਜਾਂਦੀ ਹੈ।
8: ਹਾਂ ਤੇ ਫਿਰ ਚੰਗੇ ਨਾਲ ਚੰਗਾ ਕਿਵੇਂ ਹੋਇਆ? ਉਹਨੇ ਤਾਂ ਉਹਨਾਂ ਚੰਗਿਆਈ ਕੀਤੀ, ਉਹਨੂੰ ਬਿਨਾਂ ਵਿਆਜ ਤੋਂ ਦੀ ਮਦਦ ਕੀਤੀ, ਉਹ ਮੋੜਵਾਂ ਉਹਨੂੰ ਉਹਦੇ ਨਾਲ ਉਹਦੇ ਉਹ ਬਾਅਦ ਚੋਂ ਵੈਰੀ ਬਣ ਜਾਂਦੇ।
0: ਜੀ ਜੀ,
8: ਇਹ ਦੁਨੀਆਂ ਚੰਗੀ ਨਹੀਂ ਹੈਗੀ, ਸ਼ੁਰੂ ਤੋਂ ਹੀ ਨੀ ਚੰਗੀ ਰਹੀ, ਨਾ ਹੀ ਰਹਿਣੀ ਆ। ਜੇ ਤੁਸੀਂ ਐਡੀ ਵੱਡੀ ਦੁਨੀਆਂ ਚ ਚੰਗੇ ਬਣੋਗੇ ਧੋਖਾ ਖਾਓਗੇ, ਕਿਉਂਕਿ 90% ਦੁਨੀਆਂ ਚੰਗੀ ਹੈ ਨੀ, 10% ਕੀ ਕਰ ਲੈਣਗੇ ਚੰਗੇ।
0: ਜੀ ਜੀ, ਬਹੁਤ ਬਹੁਤ ਧੰਨਵਾਦ ਭੁਪਿੰਦਰ ਭਾਜੀ ਦੇ, ਜਿਹੜੇ ਵਿਚਾਰ ਥੋੜੇ ਤੱਤੇ ਹੁੰਦੇ ਆ ਉਦਾਂ, ਚਲੋ ਪਰ ਹਰ ਇੱਕ ਦੇ, ਪਰ ਮੈਨੂੰ ਇਹ ਲੱਗਦਾ ਵੀ ਜੇ ਆਪਾਂ ਚੰਗੇ ਰਹਾਂਗੇ ਕਿਤੇ ਨਾ ਕਿਤੇ ਜਿਹੜਾ ਆਪਣਾ ਪ੍ਰਭਾਵ ਹੈ ਜਿਹੜਾ ਜ਼ਰੂਰ ਛੱਡ ਦੇਵਾਂਗੇ। ਸਿਆਣੇ ਨੇ ਕਿਹਾ ਵੀ ਇੱਕ ਜਿਹੜੀ ਜੀਭ ਹੈ ਨਾ, ਜੀਭ ਦਾ ਰਸ ਹੈ ਜਿਹੜਾ, ਉਹ ਕਈ ਵਾਰ ਬਣੀ ਬਣਾਈ ਗੱਲ ਨੂੰ ਆ ਜਿਹੜਾ ਵਿਗਾੜ ਵੀ ਸਕਦੀ ਹੈ, ਅਤੇ ਕਈ ਵਾਰ ਜਿਹੜੀ ਉਲਝੀ ਤਾਣੀ ਹੈ ਉਹਨੂੰ ਸੁਲਝਾ ਵੀ ਸਕਦੀ ਹੈ। ਇਹ ਸਿਰਫ ਅਤੇ ਸਿਰਫ ਤੁਹਾਡਾ ਜੀਵ ਦਾ ਰਸ ਹੀ ਹੁੰਦਾ ਹੈ। ਹਾਂਜੀ, ਸੋ ਦੋਸਤੋ, ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿਦ ਸ਼ਮੀ ਭੱਠਲ, ਜਲਦੀ ਹੀ ਬਲਵੀਰ ਕੌਰ ਜੀ ਆ ਜਿਹੜੇ ਸਾਡੇ ਨਾਲ ਸਮਾਈਲਸ ਔਨ ਵੀਲਸ ਤੋਂ ਆ ਜਿਹੜੇ ਜੁੜ ਚੁੱਕੇ ਆ, ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ। ਬਹੁਤ ਸਾਰੇ ਅਹਿਮ ਨੁਕਤੇ ਆ ਜਿਹੜੇ ਉਹ ਤੁਹਾਡੇ ਨਾਲ ਸਾਂਝੇ ਕਰਦੇ ਨੇ, ਅਤੇ ਖਬਰਸਾਰ ਆ ਜਿਹੜਾ ਉਹ ਆਪਾਂ ਅਗਲੇ ਜਿੱਦਾਂ 1 ਆਵਰ ਦੇ ਵਿੱਚ ਆ ਜਿਹੜਾ ਤੁਹਾਡੇ ਨਾਲ ਉਹ ਸ਼ੇਅਰ ਕਰਾਂਗੇ। ਕੁਛ ਕੁ ਜਿਹੜੀਆਂ ਅਹਿਮ ਅੱਜ ਸਟੋਰੀਜ਼ ਨੇ ਜੋ ਮੈਂ ਕਵਰ ਕਰਨ ਜਾ ਰਿਹਾ, ਅਤੇ ਉਹਨਾਂ ਹੈਗਾ ਤੇ ਫਿਰ ਮੈਂ ਚਾਹੁੰਦਾ ਵੀ ਤੁਸੀਂ ਆਪਣੇ ਵਿਚਾਰ ਵੀ ਦਿਓ। ਬਾਕੀ ਰੀਅਲ ਸਟੇਟ ਬਾਬਤ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ, ਤੁਹਾਡਾ ਆਪਣਾ ਮਲਟੀ ਅਵਾਰਡ ਵਿਨਰ ਬ੍ਰੋਕਰ ਸ਼ੰਮੀ ਭੱਠਲ। ਤੁਸੀਂ 4 bedroom ਤੇ ਸੈਕਿੰਡ ਫਲੋਰ ਤੇ 4 bedroom ਨੇ, 3 bath ਨੇ, ਹਾਂਜੀ। ਡਬਲ ਡੋਰ ਐਂਟਰੀ ਆ, 38x90, 2008 ਦਾ ਬਿਲਟ ਘਰ ਆ, 2600 square feet ਹੈ, ਮੋਟੀਵੇਟਡ ਸੈਲਰਸ ਨੇ। ਸੋ ਡਬਲ ਗਰਾਜ ਡਿਟੈਚ ਕਰ 9.5 lakh ਦੇ ਵਿੱਚ ਜੇ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਮੇਰੇ ਨਾਲ ਸੰਪਰਕ ਕਰ ਲਿਓ। ਉਸੇ ਤਰ੍ਹਾਂ ਸੈਮੀ ਡਿਟੈਚ ਹੈ, ਇਹ 4 closure ਪ੍ਰੋਪਰਟੀ ਹੈ, ਇਹ 1800 square feet ਹੈ, 2018 ਦੀ ਬਿਲਟ ਹੈ, ਵਾਕਆਊਟ ਬੇਸਮੈਂਟ ਦੇ ਨਾਲ ਹੈ, 2 bedroom ਦੀ ਬੇਸਮੈਂਟ ਹੈ ਜਿਹੜੀ ਉਹ ਬਣੀ ਹੋਈ ਹੈ, ਅਤੇ 4 bedroom ਦਾ ਇਹ ਘਰ ਹੈ ਜੀ। ਅਤੇ ਇਹਦੇ ਬਾਬਤ ਵੀ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ, ਇਹ 8 lakh ਦੇ ਵਿੱਚ ਹੈ, ਤੁਸੀਂ ਲੈ ਸਕਦੇ ਹੋ ਸੈਮੀ ਡਿਟੈਚ ਘਰ। ਅਤੇ ਉੱਥੇ ਹੀ ਐਵਨਡੇਲ ਏਰੀਏ 'ਤੇ ਮੈਨੂੰ ਕਈ ਕਹਿ ਲਓ ਵੀ ਆਉਂਦੀਆਂ ਨੇ ਕਾਲਸ, ਭਾਜੀ ਉੱਥੇ ਜੇ ਘਰ ਆਇਆ ਤਾਂ ਜ਼ਰੂਰ ਦੱਸਿਓ ਉੱਥੇ ਆ ਜਿਹੜਾ ਅਸੀਂ ਚਾਹੁੰਦੇ ਹਾਂ। ਇਹ ਬੰਗਲੋ ਆ ਜੀ, ਵੈੱਲ ਮੇਨਟੇਨਡ ਲੈ ਕੇ ਆਇਆ, ਉੱਦਾਂ ਤਾਂ 1350 square feet ਦੇ ਕਰੀਬ ਬੰਗਲੋ ਬਹੁਤ ਘੱਟ ਮਿਲਦੇ ਆ। ਇਹ ਰੇਅਰ ਬੰਗਲੋ ਇਸ ਕਰਕੇ ਹੈ, ਇੱਕ ਤਾਂ ਟ੍ਰੈਡੀਸ਼ਨਲ ਬੰਗਲੋ ਹੈ, ਲਾਰਡ ਸਾਈਜ਼ 60x110 ਦਾ ਆ, ਹੋਰ ਤਾਂ ਹੋਰ ਮੇਨ ਫਲੋਰ 'ਤੇ 2 washroom ਨੇ, ਬਹੁਤ ਘੱਟ ਬੰਗਲੋ ਹੈ ਜਿਹਦੇ 'ਚ 2 washroom ਆਉਂਦੇ, ਦਿਸ ਇਜ਼ 1 of them। ਅਤੇ ਡਬਲ ਕਾਰ ਗਰਾਜ ਹੈ, 6 ਗੱਡੀਆਂ ਡਰਾਈਵੇ ਦੇ ਵਿੱਚ ਲੱਗ ਜਾਂਦੀਆਂ ਨੇ, ਅਤੇ 1 bedroom ਅਤੇ 1 washroom ਦੀ ਹੈ ਜਿਹੜੀ ਬੇਸਮੈਂਟ ਹੈ ਜਿਹੜੀ ਉਹ ਫਿਨਿਸ਼ਡ ਹੈ, ਅਤੇ ਉਹ ਤੁਹਾਡੇ ਜਿੱਦਾਂ ਇਨਲਾ ਸੂਈਟ ਹੋ ਗਿਆ ਜਾਂ ਫਿਰ ਗਰੋਇੰਗ ਫੈਮਿਲੀ ਲਈ ਹੈ, ਬੜਾ ਹੀ ਵਧੀਆ। ਸੋ ਇੱਦਾਂ ਦਾ ਜੇ ਤੁਸੀਂ ਘਰ ਹੈ ਜਿਹੜਾ ਐਵਨਡੇਲ ਏਰੀਏ ਦੇ ਵਿੱਚ ਲੈਣਾ ਚਾਹੁੰਦੇ ਹੋ ਫਸਟ ਟਾਈਮ ਹੋਮ ਬਾਇਰ ਵਾਸਤੇ, ਬਹੁਤ ਆਈਡੀਅਲ ਹੈ, ਲੋਕੇਸ਼ਨ ਵੀ ਆਈਡੀਅਲ ਹੈ, ਸਾਰੀਆਂ ਅਮੈਨਿਟੀਜ਼ ਹੈ ਜਿਹੜੀਆਂ ਲਾਗੇ ਨੇ, ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-917-63 4169177763। ਹਾਂਜੀ ਗੋਸਲ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਇਹਨੂੰ ਭਾਅ ਜੀ
9: ਭਾਅ ਜੀ ਸਤਿ ਸ਼੍ਰੀ ਅਕਾਲ
0: ਜੀ।
9: ਭਾਜੀ ਭਵਿੰਦਰ ਗੱਲ ਦੀ, ਭਾਜੀ ਦੀ ਗੱਲ ਸਹੀ ਆ ਜੀ। ਹਾਂਜੀ, ਕਿਉਂਕਿ ਇੱਥੇ ਆਪਾਂ ਬਹੁਤਾ ਵਿਸ਼ਵਾਸ ਨੀ ਕਰ ਸਕਦੇ, ਜਿਹੜੀ ਭਾਜੀ ਨਾ ਗੱਲ ਕਰਦੇ ਮੀਡੀਆ 2-4 ਦੀ ਹੈ ਨਾ
0: ਜੀ, ਨਾਮ ਨੀ ਲੈਣਾ ਭਾਈ।
9: ਹਾਂਜੀ, ਇਹਨਾਂ ਨੂੰ
0: ਪਤਾ ਹੀ ਆ ਸਾਰਿਆਂ
9: ਨੂੰ, ਸੁਣੋ ਨਾ, ਮੈਂ ਤਾਂ ਇਹਨਾਂ ਨੂੰ ਕਹਿੰਦਾ ਸੁਣੋ ਨਾ ਇਹਨਾਂ ਨੂੰ, ਹਨਾ। ਮੈਨੂੰ ਅੱਗੇ ਵੀ ਇੱਕ ਦਿਨ ਮੇਰੇ ਫਰੈਂਡ ਦੀ ਕਾਲ ਆਈ ਸੀ, ਉਹ ਪਾਕਿਸਤਾਨ ਤੋਂ ਹੈ ਨਾ
0: ਜੀ,
9: ਉਹਦੀ ਮੈਨੂੰ ਕਾਲ ਆਈ, ਕਹਿੰਦਾ ਉਹ ਏਦਾਂ ਏਦਾਂ ਮੀਡੀਆ ਵਾਲਾ ਕਰਦਾ ਏਦਾਂ ਏਦਾਂ। ਮੈਂ ਕਿਹਾ ਤੁਸੀਂ ਨਾ ਸੁਣੋ, ਪਹਿਲਾਂ ਉਹਨੇ ਲੋਕਾਂ ਨੂੰ ਮੈਂ ਕਿਹਾ ਬਹੁਤ ਬੁਰਾ ਹਾਲ ਕੀਤਾ, ਕਿਸੇ ਨੇ ਗੰਡੋ ਲਈ ਸੀ ਉਹ ਮੀਡੀਆ ਵਾਲੇ ਤੋਂ, ਮੁੜ ਕੇ ਉਹਦੀ ਵਾਈਫ ਨੇ ਉਹਦਾ ਫੋਨ ਹੀ ਨੀ ਚੱਕਿਆ ਬੰਦੇ ਦਾ, ਉਹਦੀ ਕਲੋਜੀ ਵੀ ਵਿੱਚੇ ਫਸੀ ਹੋ ਆ, ਉਹ ਫੋਨ ਹੀ ਨੀ ਚੱਕਦੇ ਮੁੜ ਕੇ।
0: ਵੈਰੀ ਸੈਡ, ਵੈਰੀ ਸੈਡ, ਇਹ ਚੀਜ਼ ਨਹੀਂ।
9: ਹੁਣ ਤੁਸੀਂ ਵੀ ਬਿਜ਼ਨਸ ਕਰਦੇ ਹੀ ਆ, ਇਮਾਨਦਾਰੀ ਨਾਲ ਕਰੀ ਜਾ, ਰੱਬ ਨੇ ਹੱਥ ਪੈਰ ਦਿੱਤੇ ਹੋ ਆ,
0: ਬਿਲਕੁਲ
9: ਲਾਓ ਇਹਨਾਂ ਨੂੰ। ਜੇ ਨਹੀਂ, ਆ ਮੁੰਡਾ ਆਇਆ ਮੇਰੇ ਕੋਲ ਭਾਜੀ, ਇੱਥੇ ਕੰਮ ਲਿਆ ਨਾ, ਕਹਿੰਦਾ ਭਾਜੀ ਮੈਂ ਰੀਅਲ ਸਟੇਟ ਕਰਦਾ ਸੀ ਯਾਰ, ਮੇਰੇ ਕੋਲ ਟਰੱਕ ਦਾ ਲਾਇਸੈਂਸ ਹੈਗਾ, ਮੈਂ 2 ਸਾਲ ਟਰੱਕ ਚਲਾਇਆ ਨਾ, ਫਿਰ ਮੈਨੂੰ ਜੋਬ ਦਵਾ ਦੇ। ਮੈਂ ਕਿਹਾ ਭਾਜੀ ਕੰਮ ਹੈਗਾ ਪਰ ਹਾਰਡ ਵਰਕ ਆ, ਪੈਸਾ ਬਣਦਾ ਆ, ਤੂੰ ਡਾਲਰ 8000 ਬਣਾਈ ਜਾਣਾ ਮਹੀਨੇ ਦਾ, ਪਰ ਹਾਰਡ ਵਰਕ ਕਰਨਾ ਪੈਣਾ ਤੈਨੂੰ, ਹਨਾ, ਕਿਸੇ ਓਨਰ ਪੇਟਰ ਦਾ ਟਰੱਕ ਆ, ਕੰਪਨੀ ਦਾ ਨੀ ਹੈਗਾ। ਕਹਿੰਦਾ ਠੀਕ ਆ ਭਾਜੀ, ਉਹ 3 ਕੁ ਮਹੀਨੇ ਨੂੰ ਔਖਾ ਲੱਗਾ। ਹੁਣ ਮੈਂ ਪੁੱਛਿਆ ਮੈਂ ਕਿੱਦਾਂ, ਕਹਿੰਦਾ ਭਾਜੀ ਮੈਂ ਹੈਪੀ ਆ ਪੂਰਾ, ਕਹਿੰਦਾ ਵਧੀਆ ਕੰਮ ਚੱਲ ਪਿਆ ਯਾਰ, ਕਹਿੰਦਾ ਥੈਂਕ ਯੂ।
0: ਕਿਆ ਬਾਤ ਹੈ, ਕਿਆ ਬਾਤ ਹੈ,
9: ਇਹੀ ਹੁੰਦਾ ਨਾ ਭਾਜੀ, ਇਮਾਨਦਾਰੀ ਨਾਲ ਕਰੀ ਜਾਓ ਨਾ, ਰੱਬ ਦੇਖਦਾ ਹੀ ਆ।
0: ਸਹੀ ਗੱਲ ਹੈ,
9: ਰੱਬ ਨੇ ਹੱਥ ਪੈਰ ਦੇ ਤੇ, ਹੁਣ ਹੋਰ ਰੱਬ ਕੀ ਦੇ ਦੇਵੇ ਤੁਹਾਨੂੰ, ਹਨਾ।
0: ਬਿਲਕੁਲ ਬਿਲਕੁਲ, ਬਹੁਤ ਸੋਹਣੀ ਗੱਲ ਕੀਤੀ, ਥੈਂਕ ਯੂ ਗੋਸਲ ਸਾਹਿਬ, ਬਹੁਤ ਬਹੁਤ ਧੰਨਵਾਦ ਭਾਜੀ, ਬਹੁਤ ਬਹੁਤ ਧੰਨਵਾਦ। ਇੱਦੀ ਆ ਜਿਹੜਾ ਚੰਗੇ ਕਰਮ ਕਰਦੇ ਜੋ ਆਪ ਹੀ ਆ ਜਿਹੜਾ ਕਰਮਾਂ ਦਾ ਲੇਖਾ ਜਿਹੜਾ ਹੈ ਕਿਤੇ ਨਾ ਕਿਤੇ ਮਿਲਦਾ ਹੀ ਜ਼ਰੂਰ ਹੈ। ਸੋ ਦੋਸਤੋ, ਇਹੀ ਚੀਜ਼ ਨਾਲ ਆਪਾਂ ਰੈਪ ਅਪ ਕਰਦੇ ਹਾਂ। ਸੋ ਦੇਖੋ ਗੱਲ ਕਿੱਥੋਂ ਤੁਰੀ ਸੀ, ਸੋ ਕਿੰਨੇ ਸੋਹਣੇ ਵਿਚਾਰ ਆਏ। ਮੈਂ ਕਹਿੰਦਾ ਵੀ ਇੰਨੀ ਪੋਜ਼ਿਟਿਵ ਜਿਹੜੀ ਸਟਾਰਟ ਹੈ ਜਿਹੜੀ ਦਿਨ ਦੀ ਹੋ ਜਾਵੇ, ਇਸ ਤੋਂ ਵਧੀਆ ਹੋ ਨਹੀਂ ਸਕਦਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਥੈਂਕਸ। ਅਤੇ ਪ੍ਰੋਗਰਾਮ ਤੋਂ ਬਾਅਦ ਤੁਸੀਂ ਮੇਰੇ ਨਾਲ ਵੀ ਸੰਪਰਕ ਕਰ ਸਕਦੇ ਹੋ, ਮੇਰਾ ਨੰਬਰ 416-917-63-4169177763। ਅਤੇ ਬਲਵੀਰ ਕੌਰ ਜੀ ਸਾਡੇ ਨਾਲ ਜੁੜ ਚੁੱਕੇ ਨੇ, ਸਮਾਈਲਸ ਔਨ ਵੀਲਸ ਮੋਬਾਈਲ ਡੈਂਟਲ ਹਾਈਜੀਨ ਕੇਅਰ। ਮੈਂ ਹਮੇਸ਼ਾ ਕਹਿੰਦਾ ਕਈ ਵਾਰ ਜਿਹੜਾ ਜ਼ਿਆਦਾਤਰ ਆਪਾਂ ਡਰਾਈਵ ਕਰਦੇ ਹੁੰਦੇ, ਇਸ ਵਕਤ ਨੰਬਰ ਨੋਟ ਨਹੀਂ ਹੁੰਦਾ, ਆਫਟਰ ਦਾ ਪ੍ਰੋਗਰਾਮ ਤੁਸੀਂ ਮੇਰੇ ਕੋਲੋਂ ਨੰਬਰ ਲੈ ਸਕਦੇ ਹੋ, ਜਾਂ ਫਿਰ ਤੁਸੀਂ ਆ ਜਿਹੜਾ ਗੂਗਲ ਕਰਕੇ ਵੀ, ਸਮਾਈਲਸ ਔਨ ਵੀਲਸ ਕਰਕੇ ਵੀ ਆ ਜਿਹੜਾ ਨੰਬਰ ਆ ਜਿਹੜਾ ਗੂਗਲ ਤੋਂ ਲੱਭ ਸਕਦੇ ਹੋ। ਬਲਵੀਰ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਗੁੱਡ ਮਾਰਨਿੰਗ ਜੀ। ਥੋੜਾ ਜਿਹਾ ਵਿੱਚ ਤੁਸੀਂ ਵੀ ਤੁਹਾਡਾ ਟਾਈਟ ਸਕੇਜੂਲ ਚੱਲ ਰਿਹਾ ਸੀਗਾ ਗੱਲਬਾਤ ਨਹੀਂ ਹੋਈ ਪਰ ਤੁਹਾਨੂੰ ਜਿਹੜੇ ਸਰੋਤੇ ਮਿਸ ਕਰ ਰਹੇ ਸੀਗੇ ਕਹਿੰਦੇ ਵੀ ਇਹੋ ਹੈ ਜੇ ਟਿਪਸ ਦਿੰਦੇ ਅਸੀਂ ਜ਼ਿੰਦਗੀ ਦੇ ਵਿੱਚ ਅਜ਼ਮਾਇਆ ਤੇ ਅਸੀਂ ਡਿਫਰੈਂਸ ਹ
10: ਸਪਲਿੰਟਰ ਦੇ ਵਿੱਚ ਬਣਾਇਆ ਗਿਆ, ਉਹਨੂੰ ਕਨਵਰਟ ਕੀਤਾ ਗਿਆ ਹੈਗਾ ਤਾਂ ਜੋ ਅਸੀਂ ਲੋਕਾਂ ਤੱਕ ਪਹੁੰਚ ਸਕੀਏ। ਕਈ ਵਾਰੀ ਕੀ ਹੁੰਦਾ ਕਿ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਅਸੀਂ ਬੜਾ ਕੁਛ ਕਰਦੇ ਹਾਂ, ਇੰਨੀ ਮਿਹਨਤ ਕਰਦੇ ਹਾਂ ਤੇ ਅਸੀਂ ਆਪਣੇ ਆਪ ਤੇ ਧਿਆਨ ਨਹੀਂ ਦੇ ਪਾਉਂਦੇ। ਜਾਂ ਕਈ ਵਾਰੀ ਜਿਸ ਤਰ੍ਹਾਂ ਹੁਣੇ ਗੱਲ ਚੱਲ ਰਹੀ ਸੀਗੀ ਕਿ ਸਰੋਤੇ ਗੱਲ ਕਰ ਰਹੇ ਸੀ ਡਰੱਗਿੰਗ ਇੰਡਸਟਰੀ ਦੇ ਵਿੱਚ, ਜਾਂ ਕਈ ਏਦਾਂ ਦੀਆਂ ਜੋਬਸ ਨੇ ਜਿੱਥੇ 12-12 ਘੰਟੇ ਦਾ ਸ਼ਿਫਟ ਵਰਕ ਹੁੰਦਾ ਹੈਗਾ। ਸੋ ਉਹਦੇ ਵਿੱਚ ਅਸੀਂ ਆਪਣੇ ਪਹਿਲਾਂ ਤਾਂ ਕੰਮਾਂ ਤੇ ਹੁੰਦੇ ਹਾਂ ਤੇ ਫਿਰ ਕਈ ਵਾਰੀ ਇਹ ਨੀ ਪਤਾ ਹੁੰਦਾ ਕੰਮ ਕਦੋਂ ਖਤਮ ਹੋਣਾ ਹੈਗਾ ਤੇ ਨਾਲ ਹੀ ਫਿਰ ਫੈਮਿਲੀ ਦੇ ਰੁਝੇਵੇਂ ਵੀ ਹੁੰਦੇ ਨੇ। ਸੋ ਇਹਦੇ ਵਿੱਚ ਇਹ ਹੈ ਕਿ ਤੁਹਾਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ ਹੈ। ਤੁਹਾਡੇ ਡਰਾਈਵੇ ਦੇ ਵਿੱਚ ਆਪਾਂ ਟਰੱਕ ਲੈ ਕੇ ਆਉਂਦੇ ਹਾਂ, ਉਹਦੇ ਅੰਦਰ ਹੀ ਡੈਂਟਲ ਕਲੀਨਿਕ, ਡੈਂਟਲ ਹਾਈਜੀਨ ਕਲੀਨਿਕ ਬਣਿਆ ਹੋਇਆ ਹੈਗਾ। ਸੋ ਤੁਸੀਂ ਉਹਦੇ ਅੰਦਰ ਆਉਂਦੇ ਹੋ ਤੇ ਉੱਥੇ ਹੀ ਤੁਹਾਡੇ ਜਿਹੜੇ ਨੇ ਦੰਦ ਸਾਫ਼ ਕੀਤੇ ਜਾਂਦੇ ਨੇ, ਚੈੱਕਅਪ ਕੀਤੀ ਜਾਂਦੀ ਹੈਗੀ ਹੈ ਜਾਂ ਜੋ ਵੀ ਤੁਹਾਡੀ ਅਸੈਸਮੈਂਟ ਕੀਤੀ ਜਾਂਦੀ ਹੈ, ਤੇ ਉਸ ਤੋਂ ਬਾਅਦ ਤੁਹਾਡੀ ਜਿਹੜੀ ਵੀ ਕੋਈ ਇੰਸ਼ੋਰੈਂਸ ਕੰਪਨੀ ਹੈਗੀ ਹੈ ਉਹਨਾਂ ਨੂੰ ਡਾਇਰੈਕਟ ਬਿੱਲ ਕੀਤਾ ਜਾਂਦਾ ਹੈਗਾ। ਅਸੀਂ ਸਾਰੀਆਂ ਇੰਸ਼ੋਰੈਂਸ ਕੰਪਨੀ ਦੇ ਨਾਲ ਰਜਿਸਟਰਡ ਹੈਗੀਆਂ ਤੇ ਐਕਸਪੀਰੀਅੰਸਡ ਡੈਂਟਲ ਹਾਈਜੈਨਿਸਟ ਨੇ ਜਿਹੜੇ ਉਹ ਤੁਹਾਡੇ ਤੱਕ ਆਉਂਦੇ ਨੇ। ਮੋਰ ਦੈਨ 20 ਈਅਰਸ ਆਫ ਐਕਸਪੀਰੀਅੰਸ ਹੈ ਜੀ। ਔਨ ਟਾਪ ਆਫ ਦੈਟ ਅਗਰ ਕਿਸੇ ਦੇ ਪੇਰੈਂਟਸ ਨੇ ਜਾਂ ਕੋਈ ਐਕਸੀਡੈਂਟ ਕਰਕੇ ਕੋਈ ਘਰੇ ਬੈੱਡ ਦੇ ਉੱਤੇ ਹੈ ਜਾਂ ਕੋਈ ਕੋਈ ਵੀ ਕਿਸੇ ਵੀ ਪ੍ਰੋਬਲਮ ਕਰਕੇ, ਕਈ ਵਾਰੀ ਬੱਚੇ ਹੁੰਦੇ ਨੇ ਡਾਊਨ ਸਿੰਡਰਮ ਹੈ, ਆਰਟਿਸਟਿਕ ਨੇ, ਜਿਨ੍ਹਾਂ ਨੂੰ ਲਿਜਾਣਾ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੁੰਦਾ, ਉਹਨਾਂ ਨੂੰ ਅਸੀਂ ਘਰ ਦੇ ਅੰਦਰ ਜਾ ਕੇ ਵੀ ਚੈੱਕਅਪ ਵਗੈਰਾ ਉਹਨਾਂ ਦੀ ਟ੍ਰੀਟਮੈਂਟ ਵਗੈਰਾ ਕਰਦੇ ਹੈਗੇ ਆ। ਸੋ ਅਗਰ ਕੋਈ ਨਹੀਂ ਜਾ ਸਕਦਾ ਫੋਰ ਵਟ ਐਵਰ ਦ ਰੀਜ਼ਨ ਜਾਂ ਮੋਬਿਲਿਟੀ ਇਸ਼ੂਸ ਹੈਗੇ ਨੇ, ਉਹਨਾਂ ਦੇ ਆਪਾਂ ਘਰ ਦੇ ਅੰਦਰ ਜਾ ਕੇ ਕਰਦੇ ਹਾਂ। ਅਦਰਵਾਈਜ਼ ਜਿਹੜਾ ਗੱਡੀ ਦੇ ਅੰਦਰ ਬਣਿਆ ਹੋਇਆ ਹੈਗਾ ਉਹਦੇ ਅੰਦਰ ਤੁਸੀਂ ਆ ਜਾਂਦੇ ਹੈਗੇ ਹੋ, ਉੱਥੇ ਫੁੱਲੀ ਫਲੈਸ਼ਡ ਐਵਰੀਥਿੰਗ ਜਿੱਦਾਂ ਮਾਡਰਨ ਹੈਗਾ ਉਹ ਕਰਦੇ ਆ, ਤੇ ਨਾਲ ਹੀ ਤੁਹਾਡੀਆਂ ਇੰਸ਼ੋਰੈਂਸ ਕੰਪਨੀਆਂ ਜਿਹੜੀਆਂ ਵੀ ਹੈਗੀਆਂ ਨੇ ਉਹਨਾਂ ਦੇ ਨਾਲ, ਅਸੀਂ ਜਿੱਦਾਂ CDCP ਹੈਗੀ ਆ ਉਹਦੇ ਨਾਲ ਵੀ ਡਾਇਰੈਕਟਲੀ ਡੀਲ ਕਰਦੇ ਹੈਗੇ।
0: ਅੱਛਾ, ਇਹ ਆਪਾਂ ਗੱਲ ਕਰਦੇ ਹਾਂ ਵੀ ਜਿਹੜੀ ਓਰਲ ਹੈਲਥ ਹੈ ਬਹੁਤ ਜ਼ਰੂਰੀ ਹੈ, ਇਹ ਸਾਡੀ ਬੈਡ ਬ੍ਰੈਥ ਹੋ ਗਿਆ ਜਾਂ ਫਿਰ ਸਰੀਰ ਨੂੰ ਹੋਰ ਲੱਗਣ ਵਾਲੀਆਂ ਬਿਮਾਰੀਆਂ ਬਾਬਤ ਹੈ ਜਿਹੜਾ ਸਾਨੂੰ ਆਪਣੇ ਮੂੰਹ ਤੋਂ ਹੀ ਹੈ ਜਿਹੜਾ ਪਹਿਲੀ ਪਤਾ ਚੱਲ ਜਾਂਦਾ। ਸੋ ਇਹਦੇ ਬਾਰੇ ਜ਼ਰੂਰ ਦੱਸਿਓ ਵੀ ਓਰਲ ਹੈਲਥ ਦੀ ਇੰਨੀ ਆਪਾਂ ਇੰਪੋਰਟੈਂਸ ਕਿਉਂ ਜਾਂ ਮਹੱਤਤਾ ਇੰਨੀ ਇਹਦੀ ਗੱਲ ਦੀ ਕਿਉਂ ਕਰਦੇ ਹਾਂ ਵੀ ਓਰਲ ਹੈਲਥ ਹੈ ਜਿਹੜਾ ਸਭ ਤੋਂ ਜ਼ਿਆਦਾ ਇੰਪੋਰਟੈਂਟ ਕਿਉਂ ਹੈ?
10: ਜਿਹੜੀ ਓਰਲ ਹੈਲਥ ਹੈ ਆਪਾਂ ਕਈ ਵਾਰੀ ਉਹਨੂੰ ਆਪਣੀ ਬਾਡੀ ਦੇ ਨਾਲ ਕਨੈਕਟ ਨਹੀਂ ਕਰਦੇ। ਸੋ ਓਰਲ ਹੈਲਥ ਡਾਇਰੈਕਟਲੀ ਕਨੈਕਟਡ ਹੈਗੀ ਆ ਓਵਰਆਲ ਹੈਲਥ ਦੇ ਨਾਲ। ਆਲਮੋਸਟ 60+ ਡਿਜ਼ੀਜ਼ਸ ਨੇ ਜਿਨ੍ਹਾਂ ਦੇ ਨਾਲ ਇਹਨਾਂ ਦਾ ਸਿੱਧੇ ਜਾਂ ਅਸਿੱਧੇ ਤੌਰ ਦੇ ਉੱਤੇ ਡਾਇਰੈਕਟ ਕਨੈਕਸ਼ਨ ਹੈ। ਸੋ ਇਸ ਕਰਕੇ ਬਹੁਤ ਜ਼ਿਆਦਾ ਜ਼ਰੂਰੀ ਹੈ। ਮੈਨੂੰ ਵੀ ਐਕਚੁਲੀ ਦਿਸ ਇਜ਼ ਵਾਈ ਆਈ ਸਟਾਰਟਡ ਮਾਈ ਕਰੀਅਰ ਇਨ ਦਿਸ, ਜਦੋਂ ਮੈਨੂੰ ਪਤਾ ਲੱਗਿਆ ਸੀਗਾ ਇਹਦੇ ਬਾਰੇ। ਬਿਕੋਜ਼ ਇੰਡੀਆ ਦੇ ਵਿੱਚ ਅਸੀਂ ਜਦੋਂ ਕੁਛ ਦੁਖਦਾ ਜਾਂ ਕੋਈ ਪੇਨ ਹੁੰਦੀ ਹੈ ਅਸੀਂ ਉਦੋਂ ਡੈਂਟਿਸਟ ਦੇ ਜਾਂਦੇ ਹਾਂ, ਤੇ ਮੋਸਟਲੀ ਅਸੀਂ ਦੰਦ ਨੂੰ ਉਦੋਂ ਕਢਵਾ ਦਿੰਦੇ ਹਾਂ ਕਿਉਂਕਿ ਉਦੋਂ ਤੱਕ ਬਹੁਤ ਅੱਗੇ ਤੱਕ ਇਹ ਜਿਹੜੀ ਪ੍ਰੋਬਲਮ ਆ ਵੱਧ ਚੁੱਕੀ ਹੁੰਦੀ ਹੈ। ਕਿਉਂਕਿ ਜਦੋਂ ਦੰਦ ਦੇ ਵਿੱਚ ਕੈਵਿਟੀ ਹੁੰਦੀ ਹੈ ਜਾਂ ਮਸੂੜਿਆਂ ਦੇ ਵਿੱਚ ਥੋੜਾ ਬਹੁਤਾ ਖੂਨ ਨਿਕਲਣਾ ਸ਼ੁਰੂ ਹੁੰਦਾ ਅਸੀਂ ਉਹਨੂੰ ਇਗਨੋਰ ਕਰੀ ਜਾਂਦੇ ਹਾਂ। ਕੈਵਿਟੀ ਜਦੋਂ ਸਟਾਰਟਿੰਗ ਹੁੰਦੀ ਹੈ ਉਦੋਂ ਪੇਨ ਵੀ ਨਹੀਂ ਹੁੰਦੀ। ਸੋ ਅਸੀਂ ਉਹ ਪੇਨ ਉਦੋਂ ਹੁੰਦੀ ਹੈ ਜਦੋਂ ਜਿਹੜੀ ਉਹਦੀ ਇੰਟਰਨਲ ਲੇਅਰ ਹੈ ਉਹਦੇ ਤੱਕ ਜਿਹੜੀ ਇਨਫੈਕਸ਼ਨ ਹੈ ਉਹ ਪਹੁੰਚ ਜਾਂਦੀ ਹੈ। ਫਿਰ ਉਦੋਂ ਤੱਕ ਕਈ ਵਾਰੀ ਕੀ ਹੁੰਦਾ ਜਾਂ ਰੂਟ ਕਨਾਲ ਕਰਾਉਣੀ ਪੈਂਦੀ ਹੈ ਜਾਂ ਉਹ ਕੈਵਿਟੀ ਇਨਫੈਕਸ਼ਨ ਇੰਨੀ ਜ਼ਿਆਦਾ ਵੱਧ ਚੁੱਕੀ ਹੁੰਦੀ ਹੈ ਸਾਨੂੰ ਉਹ ਦੰਦ ਕਢਾਉਣਾ ਪੈਂਦਾ। ਸੋ ਜਿਹੜੀ ਰੈਗੂਲਰ ਮੇਨਟੇਨੈਂਸ ਹੈ, ਪ੍ਰੀਵੈਂਟਿਵ ਕੇਅਰ ਕਹਿ ਦਈਏ ਆਪਾਂ ਉਹਨੂੰ, ਹਨਾ, ਉਹਦੇ ਵੱਲ ਅਸੀਂ ਧਿਆਨ ਨਹੀਂ ਦਿੰਦੇ। ਸਾਨੂੰ ਲੱਗਦਾ ਹੈ ਕਿ ਕੋਈ ਦੁਖਦਾ ਨਹੀਂ ਹੈ, ਕੁਛ ਨਹੀਂ ਹੈ, ਆਪਾਂ ਨੂੰ ਕਰਾਉਣ ਦੀ ਜ਼ਰੂਰਤ ਨਹੀਂ ਹੈ। ਅਗਰ ਆਪਾਂ ਇਹਨਾਂ ਨੂੰ ਛੇੜਿਆ ਤੇ ਸ਼ਾਇਦ ਠੰਡਾ ਰੱਤਾ ਲੱਗਣ ਲੱਗ ਜਾਏਗਾ ਜਾਂ ਕੋਈ ਹੋਰ ਪ੍ਰੋਬਲਮ ਕ੍ਰੀਏਟ ਹੋ ਜਾਏਗੀ, 2-3 ਦਿਨ ਸਾਡੇ ਤੋਂ ਖਾਣਾ ਨਹੀਂ ਖਾਧਾ ਜਾਣਾ। ਸੋ ਅਸੀਂ ਜਿਹੜਾ ਰੈਗੂਲਰ ਟਾਈਮ ਦੇ ਉੱਤੇ ਆਪਾਂ ਉਹਦਾ ਕੰਮ ਨਹੀਂ ਕਰਾਉਂਦੇ। ਜਿੱਦਾਂ ਮੈਂ ਅੱਗੇ ਵੀ ਐਗਜ਼ਾਮਪਲ ਦਿੱਤੀ ਹੈ ਕਿ ਅਗਰ ਤੁਸੀਂ ਗੱਡੀ ਦਾ ਓਇਲ ਚੇਂਜ ਰੈਗੂਲਰ ਟਾਈਮ ਦੇ ਉੱਤੇ ਕਰਾਈ ਜਾਵੋ ਤੇ ਉਹ ਗੱਡੀ ਹੈ ਜਿਹੜੀ ਉਹ ਮੇਨਟੇਨ ਰਹਿੰਦੀ ਹੈਗੀ ਹੈ, ਕਿਉਂਕਿ ਸਾਨੂੰ ਪਤਾ ਹੈ ਕਿ ਜੇ ਅਸੀਂ ਨਾ ਕਰਵਾਇਆ ਤੇ ਪ੍ਰੋਬਲਮ ਆਏਗੀ। ਇਸੇ ਤਰ੍ਹਾਂ ਜਿਹੜੀ ਰੈਗੂਲਰ ਮੇਨਟੇਨੈਂਸ ਹੈਗੀ ਹੈ ਇਹ ਐਵਰੀ 6 ਮੰਥ ਜਾਂ ਐਵਰੀ 9 ਮੰਥ ਅਕੋਰਡਿੰਗ ਟੂ ਐਵਰੀ ਪਰਸਨ ਗਮਸ, ਅਸੀਂ ਗਮਸ ਮੈਜ਼ਰ ਕਰਦੇ ਹਾਂ ਉਹਦੇ ਅਕੋਰਡਿੰਗ ਹੀ ਕਰਵਾਉਣੀ ਪੈਂਦੀ ਹੈ। ਸੋ ਗਮਸ ਨੇ ਜਿਹੜੇ ਜਦੋਂ ਵੀ ਕੋਈ ਬਾਈ ਚਾਂਸ ਡਾਇਬਟੀਜ਼ ਦੀ ਪ੍ਰੋਬਲਮ ਆਉਂਦੀ ਹੈ ਜਾਂ ਕੋਈ ਵੀ ਹਾਰਮੋਨਲ ਚੀਜ਼ ਜਿਹੜੀ ਸ਼ੁਰੂ ਹੁੰਦੀ ਹੈ ਉਹ ਕਈ ਵਾਰੀ ਗਮਸ ਤੋਂ ਪਹਿਲਾਂ ਹੀ ਪਤਾ ਲੱਗ ਜਾਂਦੀ ਹੈ। ਮਸੂੜਿਆਂ ਤੋਂ ਤੁਹਾਡੇ ਜਿੱਦਾਂ ਕੋਈ ਸ਼ੂਗਰ ਦੀ ਬਿਮਾਰੀ ਹੈ ਫੋਰ ਐਗਜ਼ਾਮਪਲ, ਉਹ ਤੁਹਾਡੇ ਮਸੂੜੇ ਕਿੱਦਾਂ ਦੇ ਚੇਂਜ ਹੋ ਜਾਂਦੇ ਨੇ, ਉਹਨਾਂ ਚੋਂ ਬਲੱਡ ਨਿਕਲਣ ਲੱਗ ਜਾਂਦਾ ਜਾਂ ਮਸੂੜੇ ਫੁੱਲ ਜਾਂਦੇ ਨੇ, ਉਹਨਾਂ ਨੂੰ ਦੇਖ ਕੇ ਜਿਹੜੇ ਐਕਸਪੀਰੀਅੰਸਡ ਡੈਂਟਲ ਪ੍ਰੋਫੈਸ਼ਨਲਸ ਨੇ ਉਹ ਬਹੁਤ ਵਾਰੀ ਪਹਿਲਾਂ ਹੀ ਦੱਸ ਦਿੰਦੇ ਨੇ ਕਿ ਇਹ ਨੋਰਮਲ ਨਹੀਂ ਹੈ, ਇਹ ਕੋਈ ਸਿਸਟੈਮਿਕ ਡਿਜ਼ੀਜ਼ ਹੈ, ਦੰਦਾਂ ਦੀ ਬਿਮਾਰੀ ਨਹੀਂ ਹੈ। ਸੋ ਬਹੁਤ ਚੀਜ਼ਾਂ ਨੇ ਜਿਹੜੀਆਂ ਤੁਹਾਡੇ ਮੂੰਹ ਤੋਂ ਪਤਾ ਲੱਗ ਜਾਂਦੀਆਂ ਨੇ ਜਿਹਨਾਂ ਨੂੰ ਤੁਸੀਂ ਅਰਲੀ ਓਵਰਆਲ ਹੈਲਥ ਦੀ ਮੇਨਟੇਨੈਂਸ ਲਈ ਵੀ ਕੈਚ ਕਰ ਸਕਦੇ ਹੋ। ਸੋ ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੀ ਓਵਰਆਲ ਹੈਲਥ ਵੱਲ ਧਿਆਨ ਦੇਈਏ। ਔਰ ਸੈਕੰਡਲੀ ਜੇ ਅਸੀਂ ਦੇਖਦੇ ਹੈਗੇ ਹਾਂ ਕਿ ਤੁਹਾਡੀ ਬੋਡੀ ਦੇ ਵਿੱਚ ਹਰ ਚੀਜ਼ ਤੁਹਾਡੇ ਮੂੰਹ ਤੋਂ ਜਾ ਰਹੀ ਹੈਗੀ, ਜਦੋਂ ਤੁਸੀਂ ਸਾਹ ਵੀ ਲੈਂਦੇ ਹੋ, ਜੇ ਤੁਸੀਂ ਮੂੰਹ ਤੇ ਹੀ ਸਾਹ ਲੈਂਦੇ ਹੋ ਤੇ ਮੂੰਹ ਦੇ ਵਿੱਚ ਬਹੁਤ ਹੀ ਜ਼ਿਆਦਾ ਮੈਂ ਕਹਾਂਗੀ ਕਿ ਬੈਕਟੀਰੀਆ ਹੈਗਾ, ਤੁਸੀਂ ਕਦੇ ਸਾਫ਼ ਨੀ ਕਰਾਇਆ, ਮੂੰਹ ਚੋਂ ਬੈਡ ਬ੍ਰੈਥ ਆਉਂਦੀ ਹੈਗੀ ਆ, ਕਰੇੜਾ ਬਹੁਤ ਜ਼ਿਆਦਾ ਲੱਗਿਆ ਹੋਇਆ, ਮਸੂੜਿਆਂ ਚੋਂ ਬਲੀਡਿੰਗ ਹੋਈ ਜਾਂਦੀ ਹੈਗੀ ਆ, ਤੁਸੀਂ ਸਾਹ ਲੈ ਰਹੇ ਹੋਏ ਹੋਗੇ ਹੋ ਕਿਸੇ ਨਾ ਕਿਸੇ ਕਾਰਨ ਕਰਕੇ, ਅਗਰ ਇਮਿਊਨਿਟੀ ਲੋਅ ਹੋ ਗਈ ਆ ਸਪੈਸ਼ਲੀ ਸੀਨੀਅਰਸ ਦੇ ਵਿੱਚ, ਜਦ ਤੁਸੀਂ ਸਾਹ ਲੈਂਦੇ ਹੋ ਬੈਕਟੀਰੀਆ ਤੁਹਾਡੇ ਲੰਗਸ ਦੇ ਵਿੱਚ ਜਾਂਦਾ ਤੇ ਲੰਗਸ ਦੇ ਵਿੱਚ ਜਾ ਕੇ ਇਨਫੈਕਸ਼ਨ ਹੁੰਦੀ ਹੈ। ਕਿੰਨੀ ਵਾਰੀ ਅਸੀਂ ਦੇਖਦੇ ਹਾਂ ਕਿ ਬਹੁਤ ਹੀ ਓਲਡ ਏਜ ਦੇ ਵਿੱਚ ਜਾ ਕੇ ਅਸੀਂ ਕਹਿੰਦੇ ਹਾਂ ਕਿ ਲੰਗਸ ਦੇ ਵਿੱਚ ਪਾਣੀ ਭਰ ਗਿਆ ਜਾਂ ਲੰਗਸ ਦੀ ਇਨਫੈਕਸ਼ਨ ਹੋ ਗਈ, ਨਿਮੋਨੀਆ ਹੋ ਗਿਆ। ਕਈ ਵਾਰੀ ਇਹ ਦੇਖਣ ਚ ਆਇਆ ਕਿ ਸਾਹ ਦੇ ਨਾਲ ਜਿਹੜੇ ਮੂੰਹ ਵਾਲੇ ਬੈਕਟੀਰੀਆ ਨੇ ਉਹ ਅੰਦਰ ਜਾ ਕੇ ਉਹ ਪ੍ਰੋਬਲਮ ਕ੍ਰੀਏਟ ਕਰਦੇ ਨੇ। ਈਵਨ ਡਿਮੈਂਸ਼ੀਆ ਦੇ ਵਿੱਚ, ਅਲਜ਼ਾਈਮਰ ਡਿਮੈਂਸ਼ੀਆ ਦੀ ਅਸੀਂ ਗੱਲ ਕਰੀਏ, ਉਹਦੇ ਵਿੱਚ ਵੀ ਬ੍ਰੇਨ ਦੇ ਵਿੱਚ ਜਿਹੜੇ ਮੂੰਹ ਵਾਲੇ ਬੈਕਟੀਰੀਆ ਨੇ ਉਹ ਪਾਏ ਗਏ ਨੇ। ਹਾਰਟ ਅਟੈਕਸ ਦੇ ਵਿੱਚ ਵੀ ਕਈ ਥਾਵਾਂ ਦੇ ਉੱਤੇ ਜਿਹੜੇ ਮੂੰਹ ਵਾਲੇ ਬੈਕਟੀਰੀਆ ਨੇ ਉਹ ਹਾਰਟ ਦੇ ਵਿੱਚ ਜਾ ਕੇ ਜਦੋਂ ਉੱਥੇ ਇੱਕ ਥਾਂ ਦੇ ਉੱਤੇ ਜਾ ਕੇ ਉਹ ਵਧੀ ਜਾਂਦੇ ਨੇ, ਉੱਥੇ ਜਾ ਕੇ ਉਹ ਬਲੋਕੇਜ ਕ੍ਰੀਏਟ ਕਰ ਸਕਦੇ ਨੇ। ਸੋ ਬਹੁਤ ਚੀਜ਼ਾਂ ਨੇ ਜਿਹੜੀਆਂ, ਮੈਂ ਜਿੱਦਾਂ ਪਹਿਲਾਂ ਕਿਹਾ ਕਿ 60+ ਡਿਜ਼ੀਜ਼ ਨੇ ਜਿਹੜੀਆਂ ਇਹ ਇੰਟਰਕਨੈਕਟ ਕਰਦੀਆਂ ਹੈਗੀਆਂ ਨੇ। ਸੋ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਤੁਸੀਂ ਬੈਡ ਬ੍ਰੈਥ ਦੀ ਗੱਲ ਕੀਤੀ ਹੈ, ਅਸੀਂ ਕੀ ਕਰਦੇ ਹਾਂ ਕਿ ਕਈ ਵਾਰੀ ਰਾਤ ਨੂੰ ਚੰਗੀ ਤਰ੍ਹਾਂ ਬਰੱਸ਼ ਨਹੀਂ ਕਰਦੇ, ਫਲੋਸ ਨਹੀਂ ਕਰਦੇ ਤੇ ਸਵੇਰੇ ਉੱਠਦੇ ਹਾਂ ਤੇ ਸਾਨੂੰ ਲੱਗਦਾ ਹੈ ਕਿ ਮੂੰਹ ਚੋਂ ਸਮੈਲ ਆ ਰਹੀ ਹੈ। ਅਸੀਂ ਪਹਿਲਾ ਕੰਮ ਕੀ ਕਰਦੇ ਹਾਂ ਕਿ ਅਸੀਂ ਬਹੁਤ ਹੀ ਜ਼ਿਆਦਾ ਜ਼ੋਰ ਜ਼ੋਰ ਕੇ ਬਰੱਸ਼ ਕਰਦੇ ਹੈ, ਉਹਦੇ ਨਾਲ ਕੀ ਹੁੰਦਾ ਕਿ ਇੱਕ ਤਾਂ ਦੰਦ ਘਸਾ ਲੈਂਦੇ ਹਾਂ, ਦੰਦ ਹੋਰ ਪੀਲੇ ਹੋਣ ਲੱਗ ਜਾਂਦੇ ਨੇ ਕਿਉਂਕਿ ਉਹਦੀ ਜਿਹੜੀ ਆਊਟਰ ਲੇਅਰ ਹੈ ਦੰਦਾਂ ਦੀ ਉਹ ਕਸਣ ਲੱਗ ਜਾਂਦੀ ਹੈਗੀ ਹੈ, ਦੰਦਾਂ ਦੇ ਵਿੱਚ ਨੋਚਿਸ ਬਣ ਜਾਂਦੀਆਂ ਨੇ, ਅਸੀਂ ਇੰਨੀ ਬੁਰੀ ਤਰ੍ਹਾਂ ਨਾਲ ਰਗੜ ਦਿੰਦੇ ਹਾਂ ਉਹਨਾਂ ਨੂੰ ਕਿ ਮਸੂੜੇ ਨੇ ਜਿਹੜੇ ਉਹ ਇਰੀਟੇਟ ਹੋ ਕੇ ਨੀਚੇ ਨੂੰ ਹੋ ਜਾਂਦੇ ਨੇ, ਦੰਦਾਂ ਨੂੰ ਛੱਡ ਜਾਂਦੇ ਨੇ, ਜੜਾਂ ਨੰਗੀਆਂ ਹੋਣ ਲੱਗ ਜਾਂਦੀਆਂ ਨੇ, ਠੰਡਾ ਪੱਤਾ ਲੱਗਣਾ ਸ਼ੁਰੂ ਹੋ ਜਾਂਦਾ। ਸੋ ਜਿਹੜਾ ਬਰਸ਼ਿੰਗ ਹੈ ਉਹ ਸਵੇਰੇ ਬ੍ਰੇਕਫਾਸਟ ਤੋਂ ਬਾਅਦ ਕਰਨੀ ਹੈ, ਉਹ ਇਸ ਕਰਕੇ ਕਿ ਖਾਣਾ ਖਾਣ ਤੋਂ ਬਾਅਦ ਹੀ ਅਸੀਂ ਜਿਹੜਾ ਹੈਗਾ ਆਪਣੇ ਮੂੰਹ ਨੂੰ ਕਲੀਨ ਕਰਨਾ ਹੈਗਾ, ਨਾ ਕਿ ਖਾਣਾ ਖਾਣ ਤੋਂ ਪਹਿਲਾਂ। ਉਹਨਾਂ ਨੂੰ ਅਸੀਂ ਸੋਚ ਸਕਦੇ ਹਾਂ ਕਿ ਮੂੰਹ ਦੇ ਭਾਂਡੇ ਨੇ ਇਹ। ਸੋ ਬੈਡ ਬ੍ਰੈਥ ਇਜ਼ ਨੋਟ ਅ ਨੋਰਮਲ ਥਿੰਗ, ਜੇ ਤੁਹਾਨੂੰ ਸਵੇਰੇ ਉੱਠਦੇ ਆ ਬੈਡ ਬ੍ਰੈਥ, ਦੈਟ ਮੀਨਸ ਦੇਰ ਇਜ਼ ਸਮ ਇਸ਼ੂਜ਼। ਜੇ ਤੁਹਾਡੇ ਮੂੰਹ ਦੇ ਵਿੱਚੋਂ ਬਲੱਡ ਨਿਕਲ ਰਿਹਾ ਹੈਗਾ, ਤੁਸੀਂ ਬਰੱਸ਼ ਕੀਤਾ, ਤੁਸੀਂ ਥੁੱਕਿਆ ਤੇ ਉਹਦੇ ਚੋਂ ਬਲੱਡ ਨਿਕਲਿਆ, ਉਹ ਵੀ ਨੋਰਮਲ ਨਹੀਂ ਹੈ, ਦੈਟ ਮੀਨਸ ਤੁਹਾਡੇ ਗੰਮਸ ਨੂੰ ਇਨਫੈਕਸ਼ਨ ਹੋਈ ਹੋਈ ਹੈਗੀ ਹੈ, ਤੁਹਾਡੇ ਠੰਡਾ ਦਿੱਤਾ ਲੱਗ ਰਿਹਾ ਹੈਗਾ, ਜਾਂ ਤੁਹਾਡੇ ਕਿਤੇ ਵੀ ਬਹੁਤ ਹੀ ਮਾਮੂਲੀ ਜਿਹੀ ਪੇਨ ਹੋ ਰਹੀ ਹੈਗੀ ਆ, ਕਿਤੇ ਕੋਈ ਤੁਹਾਡੀ ਕੈਵਿਟੀ ਸ਼ੁਰੂ ਹੋ ਰਹੀ ਹੈ। ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਹ ਸਾਇਨਸ ਐਂਡ ਸਿੰਪਟਮਸ ਹੁੰਦੇ ਨੇ, ਉਹਨਾਂ ਨੂੰ ਅਸੀਂ ਪਹਿਲਾਂ ਹੀ ਨਜ਼ਰ ਅੰਦਾਜ਼ ਨਾ ਕਰੀਏ, ਉਹਨਾਂ ਨੂੰ ਅਸੀਂ ਪਹਿਲਾਂ ਹੀ ਦੇਖੀਏ ਤੇ ਦੇਖ ਕੇ ਫਿਰ ਉਸ ਤੋਂ ਬਾਅਦ ਆਪਣੀ ਜਿਹੜੀ ਰੈਗੂਲਰ ਮੇਨਟੇਨੈਂਸ ਦੀ ਅਪੋਇੰਟਮੈਂਟ ਹੈ ਉਹਨੂੰ ਜ਼ਰੂਰ ਬਣਾਈਏ। ਇਹ ਜ਼ਰੂਰੀ ਨਹੀਂ ਕਿ ਜੇ ਸਾਡੇ ਬਜ਼ੁਰਗ ਨੇ ਜਿਹੜੇ ਉਹ ਇੰਡੀਆ ਦੇ ਵਿੱਚ ਏਦਾਂ ਦੀ ਕੋਈ ਚੀਜ਼ ਹੁੰਦੀ ਨਹੀਂ ਸੀਗੀ ਤੇ ਇਹ ਕਰਾਉਣ ਦੀ ਲੋੜ ਨਹੀਂ ਹੈ। ਦੇਖੋ ਬਿਲੀਅਨਸ ਆਫ ਡਾਲਰ ਗਵਰਨਮੈਂਟ ਖਰਚ ਰਹੀ ਹੈਗੀ ਆ, ਤੁਹਾਨੂੰ ਫ੍ਰੀ ਦੇ ਵਿੱਚ ਡੈਂਟਲ ਕੇਅਰ ਪ੍ਰੋਵਾਈਡ ਕੀਤਾ ਉਹਨਾਂ ਨੇ, ਉਹਦਾ ਕਾਰਨ ਹੈ ਕਿਉਂਕਿ ਜੇ ਤੁਸੀਂ ਡੈਂਟਲ ਕੇਅਰ ਆਪਦੀ ਮੇਨਟੇਨ ਕਰਦੇ ਹੋ ਤਾਂ ਮਲਟੀ ਬਿਲੀਅਨ ਡਾਲਰ ਗਵਰਨਮੈਂਟ ਦੇ ਬਾਕੀ ਦੀ ਹੈਲਥ ਕੇਅਰ ਤੇ ਬਚਦੇ ਹੈਗੇ ਨੇ। ਇਸ ਕਰਕੇ ਉਹਨਾਂ ਨੇ ਓਰਲ ਹੈਲਥ ਦੇ ਉੱਤੇ ਇੰਨਾ ਜ਼ਿਆਦਾ ਉਹਨਾਂ ਨੇ ਪੈਸਾ ਖਰਚਿਆ ਹੈਗਾ, ਬਿਕਾਜ਼ ਉਹਦੇ ਨਾਲ ਉਹਨਾਂ ਨੂੰ ਬਾਕੀ ਦੀਆਂ ਬਿਮਾਰੀਆਂ ਨੇ ਜਿਹੜੀਆਂ ਉਹਨਾਂ ਦੇ ਉੱਤੇ ਉਹਨਾਂ ਦਾ ਪੈਸਾ ਬਚਦਾ ਹੈਗਾ। ਸੋ ਉਹ ਅਗਰ ਇੰਨੀ ਹੀ ਮਾੜੀ ਚੀਜ਼ ਹੋਵੇ ਤੇ ਇਹ ਨਹੀਂ ਹੋ ਸਕਦਾ ਕਿ ਜਿਹੜੇ ਇੰਨੇ ਕੰਟਰੀਜ਼ ਦੇ ਵਿੱਚ ਇੰਨੀਆਂ ਥਾਵਾਂ ਦੇ ਉੱਤੇ ਇਹਦੇ ਬਾਰੇ ਇੰਨੀ ਜ਼ਿਆਦਾ ਗੱਲ ਕੀਤੀ ਜਾਂਦੀ ਹੈ। ਸੋ ਇੰਡੀਆ ਦੇ ਵਿੱਚ ਹਾਲੇ ਤੱਕ ਡੈਂਟਲ ਹਾਈਜੀਨ ਦੇ ਕਾਲਜਸ ਵੀ ਨਹੀਂ ਖੁੱਲੇ ਹੈਗੇ ਨੇ, ਉੱਥੇ ਸਟਿਲ ਮੈਂ ਕਹਾਂਗੀ ਕਿ ਇੰਨਾ ਜ਼ਿਆਦਾ ਐਮਫੇਸਿਸ ਪ੍ਰੀਵੈਂਟਿਵ ਕੇਅਰ ਤੇ ਹੈ ਨਹੀਂ ਗਾ। ਦਿਸ ਇਜ਼ ਵੈਰੀ ਇੰਪੋਰਟੈਂਟ। ਸਮਾਈਲਸ ਔਨ ਵੀਲਸ ਇੱਕ ਹੈਸਲ ਖਤਮ ਕੀਤੀ ਹੈ ਤੁਹਾਡੇ ਲਈ, ਤੁਹਾਡੇ ਤੱਕ ਆ ਸਕਦੇ ਹਾਂ ਅਸੀਂ, ਤੁਹਾਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ ਹੈ। ਕਿਸੇ ਵੀ ਏਜ ਗਰੁੱਪ ਨੂੰ ਪ੍ਰੋਬਲਮ ਹੈਗੀ ਹੈ ਜਾਂ ਉਹਨਾਂ ਨੇ ਡੈਂਟਲ ਕੇਅਰ ਲੈਣੀ ਹੈਗੀ ਹੈ ਉਹ ਕਾਲ ਕਰ ਸਕਦੇ ਨੇ। ਹਰੇਕ ਇੰਸ਼ੋਰੈਂਸ ਕੰਪਨੀ ਨਾਲ ਡਾਇਰੈਕਟਲੀ ਡੀਲ ਕੀਤਾ ਜਾਂਦਾ, ਸੋ ਹੈਸਲ ਫਰੀ ਡੈਂਟਲ ਕੇਅਰ ਤੁਹਾਡੇ ਡਰਾਈਵੇ ਦੇ ਵਿੱਚ ਥਰੂ ਸਮਾਈਲਸ ਔਨ ਵੀਲਸ।
0: ਸੋ ਦੋਸਤੋ ਨੰਬਰ ਹੈ ਜੀ 6479690008 9690008 ਤੇ ਸਮਾਈਲਸ ਔਨ ਵੀਲਸ ਦੇ ਬਲਬੀਰ ਕੌਰ ਜੀ ਹੋਣਾ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਨੰਬਰ ਹੈ, ਤੁਸੀਂ ਮੇਰੇ ਤੋਂ ਆਫਟਰ ਦਾ ਪ੍ਰੋਗਰਾਮ ਵੀ ਤੁਸੀਂ ਲੈ ਸਕਦੇ ਹੋ। ਜੇ ਹੈਲਥ ਦੀ ਗੱਲ ਤੁਰੀ ਹੈ ਤੇ ਮੈਂ ਹਮੇਸ਼ਾ ਕਹਿੰਦਾ ਆਪਣੇ ਬੱਚਿਆਂ ਨੂੰ ਸੱਭਿਆਚਾਰ ਵਿਰਸੇ ਦੇ ਨਾਲ ਜੋੜੋ। ਦਾ ਭੰਗੜਾ ਅਕੈਡਮੀ ਦੇ ਹਰਜੋਤ ਹੋਣਾ ਦੇ ਨਾਲ ਤੁਸੀਂ ਗੱਲ ਕਰ ਸਕਦੇ ਹੋ। ਤੁਸੀਂ ਆਪ ਇਨਰੋਲ ਕਰਨਾ ਚਾਹੁੰਦੇ ਹੋ, ਹਫ਼ਤੇ 'ਚ ਇੱਕ ਵਾਰ ਹੈ ਜਿਹੜਾ ਸਰੀਰ ਦੇ ਵਿੱਚੋਂ ਅੰਦਰਲਾ ਜਿਹੜਾ ਜੰਮਿਆ ਘਿਓ ਕੱਢ ਲਓ, ਹਾਂਜੀ, ਅਤੇ ਉਹ ਜ਼ਿਆਦਾ ਨਿਕਲ ਸਕਦਾ ਭੰਗੜੇ ਦੇ ਨਾਲ, ਨਾਲੇ ਇੱਕ ਇੰਟਰਟੇਨਮੈਂਟ ਅਤੇ ਨਾਲੇ ਤੁਹਾਡੀ ਕਸਰਤ। ਹਰਜੋਤ ਉਹਨਾਂ ਦਾ ਨੰਬਰ 647-5776-7472 ਤੇ ਹੈ ਜਿਹੜਾ ਸੰਪਰਕ ਕਰ ਸਕਦੇ ਹੋ। ਉੱਥੇ PNJ ਸਪਰਿੰਗ ਵੀਲ ਅਲਾਈਨਮੈਂਟ ਟਰੱਕਾਂ ਟਰੇਲਾਂ ਦਾ ਕੋਈ ਵੀ ਤੁਸੀਂ ਕੰਮ ਕਰਾਉਣਾ ਚਾਹੁੰਦੇ ਹੋ, ਫਰੰਟ ਐਂਡ ਸਸਪੈਂਸ਼ਨ ਐਕਸਪਰਟ ਨੇ ਜੈ ਅਤੇ ਗੈਰੀ ਭਾਜੀ ਹੋਣੀ, 5303 ਬ੍ਰੈਡਕੋ ਬੁਲੇਵਰਡ, ਤੁਸੀਂ ਉੱਥੇ ਵਿਜ਼ਿਟ ਕਰ ਸਕਦੇ ਹੋ। ਪ੍ਰੋਗਰਾਮ ਦਾ ਹਵਾਲਾ ਦੇ ਦਿਓ, 15% ਦਾ ਡਿਸਕਾਊਂਟ ਮਿਲੇਗਾ। ਹੋਮ ਆਟੋ ਇੰਸ਼ੋਰੈਂਸ ਵਾਸਤੇ ਮਨਵੀਰ ਸਿੰਘ ਹੋਣਾ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਸੋ ਮਨਵੀਰ ਜੀ ਹੋਣਾ ਦਾ ਨੰਬਰ 647-247-2192870 ਤੇ ਮਨਵੀਰ ਸਿੰਘ ਹੋਣਾ ਦੇ ਨਾਲ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਹੋਮ ਆਟੋ ਇੰਸ਼ੋਰੈਂਸ ਦੇ ਕੋਟ ਲੈਣ ਵਾਸਤੇ। ਹਮੇਸ਼ਾ ਮੈਂ ਕਹਿੰਦਾ ਸ਼ੋਪ ਅਰਾਊਂਡ ਕਰੋ, ਇੱਕ ਵਾਰ ਮਨਵੀਰ ਹੋਣਾ ਦੇ ਨਾਲ ਵੀ ਹੈ ਜਿਹੜੀ ਗੱਲਬਾਤ ਕਰੋ। ਅਤੇ ਬਾਕੀ ਹੈ ਮੋਰਗੇਜ ਬਾਬਤ, ਤੁਸੀਂ ਜਿਹੜਾ ਰਸ਼ਮੀਤ ਕੌਰ ਜੀ ਅਕਾਲ ਮੋਰਗੇਜ ਦੇ ਪ੍ਰਿੰਸੀਪਲ ਬ੍ਰੋਕਰ ਨੇ, 647-539-4499 ਰੁਦਰਾ IPTV ਬਾਕਸ, ਘਰ ਦੇ ਵਿੱਚ ਬਾਕਸ ਲਵਾਉਣਾ, ਆਲਰੇਡੀ ਸਰਵਿਸ ਹੈ, ਖੁਸ਼ ਨਹੀਂ ਹੋ ਤਾਂ ਫਿਰ ਇੱਕ ਵਾਰ ਇਹਨਾਂ ਨਾਲ ਸੰਪਰਕ ਕਰ ਲਿਓ। ਸਿਰਫ ਸਾਲ ਦੇ $75 ਦੇ ਵਿੱਚ ਸਰਵਿਸ ਵਿੱਚ ਕਰ ਦਿੰਦੇ ਨੇ। 437-236-4700 437-236-4700 ਤੇ ਹੈ ਜਿਹੜਾ ਸੰਪਰਕ ਕੀਤਾ ਜਾ ਸਕਦਾ ਰੁਦਰਾ IPTV। ਤੇ ਮੇਰੇ ਨਾਲ ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ ਕਰਾਉਣੀ ਹੈ ਜਾਂ ਫਿਰ ਰੀਅਲ ਸਟੇਟ ਬਾਬਤ, 416-917-7363 416-917-7763।

0: ਕਿੱਦਾਂ ਨਫ਼ਰਤ ਭਰੇ ਦਿਲਾਂ ਵਿੱਚ ਵੀ ਪਿਆਰ ਨਾਲ ਵਸ ਲਈਦਾ, ਕਿੱਦਾਂ ਪੰਜੇ ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ,
1: ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ, ਕਿੱਦਾਂ ਸਵੈ ਮਾਨ ਲਈ ਹਨੇਰੀ ਬਣ ਵਗੀਦਾ, ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
0: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ ਕੁਝ ਸਾਡੀਆਂ।

0: ਹਰ ਤਰ੍ਹਾਂ ਦੇ ਟੇਸਟੀ ਇੰਡੀਅਨ ਫੂਡ ਅਤੇ ਸਵੀਟਸ ਲਈ ਯਾਦ ਰੱਖੋ ਦੁਆਬਾ ਸਵੀਟ ਐਂਡ ਰੈਸਟੋਰੈਂਟ।
1: ਚਾਰ ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ 100% ਪਿਓਰ ਵੈਜੀਟੇਰੀਅਨ ਤੇ ਫਰੈਸ਼ ਫੂਡ ਐਂਡ ਸਵੀਟਸ ਲਈ ਦੁਆਬਾ ਸਵੀਟਸ ਐਂਡ ਰੈਸਟੋਰੈਂਟ। ਕਰੋ ਡਾਈਨ ਇਨ, ਟੇਕ ਆਊਟ, ਟਿਫਨ ਸਰਵਿਸ ਦੇ ਨਾਲ ਨਾਲ ਕੇਟਰਿੰਗ ਅਕ੍ਰੋਸ GTA। ਬਲਕ ਆਰਡਰ ਲਈ ਸਾਡੀ ਫੈਕਟਰੀ ਵਿਜ਼ਿਟ ਕਰੋ। Stargate Logistics, North America di one of the fastest growing company. Hire kar rahe ne AZ drivers. Jekar tuhanu vi hai kam di pal, ta aaj hi sampark karo Stargate Logistics de naal. Work locally ya cross border. Serve karde ne GTA, Midwest, Montreal te North America de vich. Stargate Logistics, aaj hi call karo 905-564-9292 905-564-9292। GTA ਦੀ ਬੈਸਟ ਟ੍ਰਾਂਸਪੋਰਟੇਸ਼ਨ ਕੰਪਨੀਆਂ ਨਾਲ ਮੌਕਾ ਮਿਲ ਰਿਹਾ ਹੈ ਵਧੀਆ ਡਾਲਰ ਕਮਾਉਣ ਦਾ ਤੇ ਗੱਡੀ ਚਲਾਉਣ ਦਾ।
0: ਅਲਫਾ ਟ੍ਰਾਂਸ ਨੂੰ ਚਾਹੀਦੇ ਨੇ AZ ਡਰਾਈਵਰਸ, ਟੀਮ ਡਰਾਈਵਰ ਅਤੇ ਓਨਰ ਆਪਰੇਟਰ। ਵਧੀਆ ਪੇ ਪੈਕੇਜ ਅਤੇ 12 ਮਹੀਨੇ ਕੰਮ ਤੇ ਮਾਣ ਸਤਕਾਰ ਵੀ ਪੂਰਾ ਕਰਦੇ ਨੇ।
1: ਅੱਜ ਹੀ ਸੰਪਰਕ ਕਰੋ ਲੱਖੀ ਸੈਣੀ ਨੂੰ 905-799-1525 905-799-1525 ਜਾਂ ਵਿਜ਼ਿਟ ਕਰੋ 105 ਈਸਟ ਡਰਾਈਵ ਬ੍ਰੈਂਟਨ।
2: CWC Immigration is one of the largest immigration companies. ਇਹਨਾਂ ਦੇ 4 ਆਫਿਸ ਕੈਨੇਡਾ 'ਚ ਨੇ ਅਤੇ 12 ਇੰਡੀਆ 'ਚ। ਮੈਂ ਮਿਸਟਰ ਖੇਰਾ ਨੂੰ ਪਰਸਨਲੀ ਜਾਣਦਾ, ਮੈਂ ਉਹਨਾਂ ਦੇ ਆਫਿਸ ਵੀ ਗਿਆ ਅਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ। ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਿਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦੇ ਕਲਾਇੰਟਸ।
3: ਸਿਤਾਰਿਆਂ ਦੀ ਪਸੰਦ ਤੁਹਾਡੀ ਸਾਰਿਆਂ ਦੀ ਪਸੰਦ CWC Immigration, ਐਕਸਪ੍ਰੈਸ ਐਂਟਰੀ, ਵਰਕ ਪਰਮਿਟ, ਫੈਮਿਲੀ ਸਪੌਂਸਰਸ਼ਿਪ, ਇਮੀਗ੍ਰੇਸ਼ਨ ਅਪੀਲਸ, ਇਮੀਗ੍ਰੇਸ਼ਨ ਦੇ ਹਰ ਮਸਲੇ ਦਾ ਹੱਲ CWC Immigration 905-670-4444।
4: Indian Punjabi Bazaar, 115 Father Tobin Road, Brampton Witch, Party Grocery da Pandar, Indian Punjabi Bazaar, jithe taze phal te sabziyan, daala masale te aata, gal ki thwadi grocery diyan saariyan lodaan pooriyan kitiyan jandiyan ne. Tusi unhan di meat shop ton machhi, chicken te goat meat vi khareed sakde ho. Inna hi nahi, mithaiyan te take out bhojan da vi prabandh hai. Party Grocery, meat ate mithaiyan lista da ik na yaad rakho, Indian Punjabi Bazaar.

ਕਿਆ ਬਾਤ ਹੈ ਜੀ, ਵੈਰੀ ਗੁੱਡ ਮਾਰਨਿੰਗ ਜੀ। ਰੇਡੀਓ ਵਿਰਾਸਤ ਦੇ ਵਿੱਚ ਤੁਹਾਡਾ ਆਪਣਾ ਸ਼ੰਮੀ ਭੱਠਲ, ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਕਰਦਾ। ਤੰਬੜ ਸਾਹਿਬ ਦੀ ਗੈਰ ਹਾਜ਼ਰੀ ਦੇ ਵਿੱਚ ਮੇਰੀ ਜ਼ਿੰਮੇਵਾਰੀ ਲੱਗੀ ਹੈ, ਸੋ 7 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ। ਇਹਦੇ ਵਿੱਚ ਖੂਬ ਜੋ ਖਬਰਸਾਰ ਹੈ ਉਹਦੇ 'ਤੇ ਗੱਲਬਾਤ ਕਰਾਂਗੇ। 2 ਸਟੋਰੀਜ਼ ਹੈ ਜਿਹੜੀਆਂ ਉਹ ਮੈਂ ਕਵਰ ਕਰਨ ਜਾ ਰਿਹਾ, ਅਤੇ ਮੈਨੂੰ ਆਸ ਹੈ ਉਹਦੇ ਵਿੱਚ ਤੁਸੀਂ ਆਪੋ ਆਪਣੀ ਸ਼ਮੂਲੀਅਤ ਕਰੋਗੇ, ਕਿਉਂਕਿ ਸਾਡੇ ਆਲੇ ਦੁਆਲੇ ਕੀ ਹੋ ਰਿਹਾ, ਕਿਹੜੇ ਮੁੱਦੇ ਮਸਲੇ ਨੇ, ਉਹਨਾਂ 'ਤੇ ਗੱਲ ਕਰਨੀ ਹੈ ਜਿਹੜੀ ਬੜੀ ਜ਼ਰੂਰੀ ਹੈ। ਕੁਛ ਕੁ ਖੂਬਸੂਰਤ ਵਿਚਾਰਾਂ ਦੇ ਨਾਲ ਰੇਡੀਓ ਵਿਰਾਸਤ ਦੀ ਸ਼ੁਰੂਆਤ ਕਰਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣਾ ਚਾਹੁੰਦੇ ਹੋ, ਕੋਈ ਟ੍ਰੈਫਿਕ ਬਾਬਤ ਜਾਂ ਕੋਈ ਨਿਊਜ਼ ਵਿਊ ਸਾਂਝੀ ਕਰਨਾ ਚਾਹੁੰਦੇ ਹੋ, ਤਾਂ ਨੰਬਰ 905-673-3333 9056733337 'ਤੇ ਦੋਸਤੋ ਤੁਸੀਂ ਸਾਡੇ ਨਾਲ ਜਿਹੜਾ ਸਟੂਡੀਓ ਦੇ ਵਿੱਚ ਸੰਪਰਕ ਕਰ ਸਕਦੇ ਹੋ। ਬਾਕੀ ਹੈ ਡਾਇਲ ਟੂ ਲਿਸਨ ਕਰਨ ਵਾਸਤੇ ਨੰਬਰ 416-477-2040-416-477-2040 'ਤੇ ਡਾਇਲ ਟੂ ਲਿਸਨ ਕਰਕੇ ਸੁਣਿਆ ਜਾ ਸਕਦਾ, ਜਾਂ ਫਿਰ ਪੰਜਾਬੀ ਲਹਿਰਾਂ ਦੀ ਐਪ ਜਾਂ ਫਿਰ ਸਿੰਪਲ ਰੇਡੀਓ 'ਤੇ AM 530 ਮਲਟੀ ਕਲਚਰਲ ਹੈ ਜਿਹੜਾ, ਉੱਥੋਂ ਵੀ ਤੁਸੀਂ ਸਾਨੂੰ ਲਾਈਵ ਸਟ੍ਰੀਮ ਕਰ ਸਕਦੇ ਹੋ। ਜਿੰਨਾ ਭਰੋਸਾ ਪਰਮਾਤਮਾ 'ਤੇ ਵੱਧਦਾ ਹੈ, ਉਨਾ ਹੀ ਡਰ ਹੈ ਜਿਹੜਾ ਤੁਹਾਡਾ ਘਟਦਾ ਜਾਂਦਾ ਹੈ। ਪਰਮਾਤਮਾ ਦਾ ਨਾਮ ਹਰ ਔਖੇ ਵੇਲੇ ਦਾ ਸਭ ਤੋਂ ਵੱਡਾ ਸਹਾਰਾ ਹੈ। ਰੱਬ ਦੀ ਮਿਹਰ ਨਾਲ ਸੁੱਕੇ ਰਾਹ ਵੀ ਫੁੱਲਾਂ ਨਾਲ ਭਰ ਜਾਂਦੇ ਨੇ। ਜੋ ਹਰ ਹਾਲ ਵਿੱਚ ਰੱਬ ਦਾ ਸ਼ੁਕਰ ਕਰਦਾ ਹੈ, ਉਹੀ ਅਸਲ ਅਮੀਰ ਹੁੰਦਾ ਹੈ। ਜਦੋਂ ਲੋਕ ਤੁਹਾਡੀ ਬੁਰਾਈ ਕਰਦੇ ਹਨ ਤਾਂ ਬਿਲਕੁਲ ਪਰੇਸ਼ਾਨ ਨਾ ਹੋਵੋ। ਅਸਲ ਦੇ ਵਿੱਚ ਇਹ ਉਹ ਲੋਕ ਹੁੰਦੇ ਨੇ ਜੋ ਤੁਹਾਨੂੰ ਮਹੱਤਵ ਦੇਣ ਦਾ ਕੋਈ ਹੋਰ ਤਰੀਕਾ ਜਾਣਦੇ ਹੀ ਨਹੀਂ। ਜਿਹੜਾ ਬੰਦਾ ਦਿਲ ਸਾਫ਼ ਰੱਖਦਾ, ਰੱਬ ਦੇ ਰੰਗਾਂ 'ਤੇ ਵਿਸ਼ਵਾਸ ਰੱਖਦਾ ਅਤੇ ਕਿਸੇ ਹੋਰ 'ਤੇ ਨਾ ਆਸ ਰੱਖਦਾ, ਇਹੋ ਜਿਹੀਆਂ ਰੂਹਾਂ ਦਾ ਰੱਬ ਮਾਂ ਵਾਂਗ ਧਿਆਨ ਰੱਖਦਾ ਹੈ। ਕਿਆ ਬਾਤ ਹੈ! ਕਿਸੇ ਤੋਂ ਉਮੀਦ ਨਾ ਕਰੋ ਕਿ ਉਹ ਤੁਹਾਡੇ ਲਈ ਕੁਝ ਕਰ ਸਕਣ ਲਈ ਤਿਆਰ ਹੋਵੇਗਾ। ਹਰੇਕ ਦਾ ਦਿਲ ਤੁਹਾਡੇ ਦਿਲ ਵਰਗਾ ਹੋਵੇ ਜ਼ਰੂਰੀ ਨਹੀਂ ਹੈ। ਕਿਸੇ ਦੇ ਅਹਿਸਾਸ ਅਤੇ ਵਿਚਾਰ ਤੁਹਾਡੇ ਨਾਲੋਂ ਵੱਖਰੇ ਵੀ ਹੋ ਸਕਦੇ ਨੇ। ਜਦੋਂ ਕੋਈ ਸੰਸਾਰ ਦੇ ਵਿੱਚ ਧਨ ਜਾਂ ਗਿਆਨ ਇਕੱਠਾ ਕਰਕੇ ਥੱਕ ਜਾਏ ਤਾਂ ਅੰਦਰੋਂ ਅਰਦਾਸ ਨਿਕਲੇ, ਹੇ ਪਰਮਾਤਮਾ, ਮੇਰੇ ਕੀਤਿਆਂ ਕੁਝ ਨਹੀਂ ਹੋਇਆ, ਤੂੰ ਕਿਰਪਾ ਕਰ, ਮੇਰੇ ਵੱਸ ਕੁਝ ਨਹੀਂ ਹੈ। ਫਿਰ ਕਿਰਪਾ ਹੁੰਦੀ ਹੈ। ਜਿਤਨੀ ਗਹਿਰਾਈ ਤੋਂ ਅਰਦਾਸ ਨਿਕਲੇਗੀ, ਉਤਨੀ ਜਲਦੀ ਹੀ ਸੁਣੀ ਜਾਏਗੀ। ਸੰਤ ਮਸਕੀਨ ਜੀ ਕਹਿੰਦੇ ਹੁੰਦੇ ਸਨ ਇਹ। ਜਦੋਂ ਤੱਕ ਅਸੀਂ ਮਰਜ਼ੀ ਨੂੰ ਉੱਪਰ ਰੱਖਦੇ ਹਾਂ, ਅਸੀਂ ਮਾਨਸਿਕ ਤਣਾਅ ਅਤੇ ਦੁੱਖ ਵਿੱਚ ਰਹਿੰਦੇ ਹਾਂ। ਪਰ ਜਿਵੇਂ ਹੀ ਅਸੀਂ ਉਸ ਦੀ ਰਜ਼ਾ ਨੂੰ ਮੰਨ ਲੈਂਦੇ ਹਾਂ, ਮਨ ਨੂੰ ਅਥਾਹ ਸ਼ਾਂਤੀ ਦੋਸਤੋ ਮਿਲਦੀ ਹੈ। ਜਿਸ ਦਿਨ ਮੇਰੀ ਕੋਈ ਦੁਆ ਕਬੂਲ ਨਹੀਂ ਹੋਈ, ਮੈਂ ਸਮਝ ਗਿਆ ਕਿ ਅੱਜ ਉਹ

ਓਕੇ ਸੋ ਆਪਾਂ ਇਸ ਤੋਂ ਸਟਾਰਟ ਕਰਦੇ ਹਾਂ। ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਤਿੰਨ ਜਿਹੜੀਆਂ ਵਿਧਾਨ ਸਭਾ ਹਲਕੇ ਜਾਂ ਬਾਈ ਇਲੈਕਸ਼ਨਸ ਆ ਜਿਹੜੀਆਂ ਹੋਣੀਆਂ ਨੇ, ਸਕਾਰਬਰੋ ਸਾਊਥ ਵੈਸਟ, ਯਾਰਕ ਸਿਮਕੋ ਅਤੇ ਹੈਮਿਲਟਨ ਈਸਟ ਸਟੋਨੀ ਕ੍ਰੀਕ ਵਿੱਚ ਬਾਈ ਇਲੈਕਸ਼ਨਸ ਆ ਜਿਹੜਾ ਕਰਾਉਣ ਦਾ ਕੱਲ੍ਹ ਐਲਾਨ ਕਰ ਦਿੱਤਾ। ਜਿਹੜੀ ਵੋਟਿੰਗ ਆ ਉਹ 3 ਸਪਟੰਬਰ ਨੂੰ ਹੋਵੇਗੀ, ਪਰ ਐਡਵਾਂਸ ਪੋਲਿੰਗ ਆ ਜਿਹੜੀ 26 ਤੋਂ 28 ਅਗਸਤ ਤੱਕ ਚੱਲੇਗੀ। ਸਕਾਰਬਰੋ ਸਾਊਥ ਵੈਸਟ ਦੀ ਜੇ ਸੀਟ ਪਹਿਲਾਂ ਜਿਹੜੀ ਆ ਐਨ ਡੀ ਪੀ ਦੇ ਕੋਲ ਸੀਗੀ, ਅਤੇ ਹੁਣ ਦੇਖਦੇ ਹਾਂ ਵੀ ਉਸ 'ਤੇ ਪੀ ਸੀ ਪਾਰਟੀ ਹੈ ਜਿਹੜੀ ਕਾਬਜ਼ ਹੋ ਸਕਦੀ ਹੈ ਜਾਂ ਨਹੀਂ ਹੋ ਸਕਦੀ। ਉੱਥੋਂ ਐਨ ਡੀ ਪੀ ਦੀ ਫਾਤਿਮਾ, ਲਿਬਰਲ ਉਮੀਦਵਾਰ ਹੈ ਜਿਹੜੇ ਹਫੀਜ਼, ਅਤੇ ਪੀ ਸੀ ਪਾਰਟੀ ਦੇ ਡਾਕਟਰ ਨੂਰ ਅਤੇ ਗ੍ਰੀਨ ਪਾਰਟੀ ਦੇ ਮਾਰਕ ਹੈ ਜਿਹੜੇ ਚੋਣ ਮੈਦਾਨ ਦੇ ਵਿੱਚ ਹਨ। ਉਸੇ ਤਰ੍ਹਾਂ ਹੈਮਿਲਟਨ ਈਸਟ ਅਤੇ ਸਟੋਨੀ ਕ੍ਰੀਕ ਅਤੇ ਯਾਰਕ ਸਿਮਕੋ ਦੀਆਂ ਜਿਹੜੀਆਂ ਸੀਟਾਂ ਆ ਇਹ ਪਹਿਲਾਂ ਪੀ ਸੀ ਕੋਲ ਸੀ, ਅਤੇ ਹੁਣ ਜਿਹੜਾ ਦੇਖਣਾ ਪਵੇਗਾ ਕਿ ਇਹ ਪੀ ਸੀ ਪਾਰਟੀ ਹੈ ਜਿਹੜੀ ਇਹ ਸੀਟਾਂ ਆਪਣੀਆਂ ਹੋਲਡ ਕਰਕੇ ਰੱਖਦੀ ਹੈ। ਹੈਮਿਲਟਨ ਦੇ ਵਿੱਚ ਐਨ ਡੀ ਪੀ ਨੇ ਸਾਬਕਾ ਐਮ ਪੀ ਪੀ ਟੇਲਰ ਨੂੰ ਮੈਦਾਨ ਦੇ ਵਿੱਚ ਉਤਾਰਿਆ, ਜਦਕਿ ਯਾਰਕ ਸਿਮਕੋ ਨੂੰ ਪੀ ਸੀ ਪਾਰਟੀ ਦਾ ਮਜ਼ਬੂਤ ਹੈ ਜਿਹੜਾ ਗੜ ਮੰਨਿਆ ਜਾ ਰਿਹਾ। ਸੋ ਲਗਾਤਾਰ ਹੈ ਜਿਹੜੇ ਕਹਿ ਲਈਏ ਵੀ ਯਾਰਕ ਸਿਮਕੋ ਤੋਂ ਪੀ ਸੀ ਪਾਰਟੀ ਦੇ ਉਮੀਦਵਾਰ ਹੈ ਜਿਹੜੇ ਲੰਬੇ ਸਮੇਂ ਤੋਂ ਜਿੱਤਦੇ ਆ ਰਹੇ ਨੇ। ਸੋ ਇਸ ਕਰਕੇ ਹੈ ਜਿਹੜਾ ਇਹਨੂੰ ਪੀ ਸੀ ਪਾਰਟੀ ਦਾ ਗੜ ਮੰਨਿਆ ਜਾ ਰਿਹਾ। ਹੁਣ ਸਵਾਲ ਇਹ ਹੈ ਕਿ ਇਹ ਫੋਰਡ ਸਰਕਾਰ ਦਾ ਟੈਸਟ ਹੈ, ਕਿਉਂਕਿ ਰਿਪੋਰਟ ਮੁਤਾਬਕ ਪਿਛਲੇ ਸਾਲ ਦੌਰਾਨ ਸਰਕਾਰ ਦੀ ਜਿਹੜੀ ਲੋਕਪ੍ਰਿਯਤਾ ਉਹਦੇ ਵਿੱਚ ਕਮੀ ਆਈ ਹੈ। ਜੂਨ ਦੇ ਇੱਕ ਸਰਵੇਖਣ ਦੇ ਵਿੱਚ ਡਗ ਫੋਰਡ ਸਾਹਿਬ ਦੀ ਜਿਹੜੀ ਅਪਰੂਵਲ ਰੇਟਿੰਗ ਹੈ ਉਹ 2018 ਤੋਂ ਬਾਅਦ ਸਭ ਤੋਂ ਹੇਠਲੇ ਪੱਧਰ 'ਤੇ ਦੱਸੀ ਗਈ ਹੈ। ਇੱਕ ਸਰਵੇਖਣ ਵਿੱਚ ਤਾਂ ਲਿਬਰਲ ਪਾਰਟੀ ਨੂੰ ਕੰਜ਼ਰਵੇਟਿਵਾਂ ਤੋਂ ਥੋੜ੍ਹੀ ਬੜਤ ਜਿਹੜੀ ਹੈ ਉਹ ਦਿਖਾਈ ਗਈ ਸੀਗੀ। ਕਿ ਇਹ ਤਿੰਨ ਹਲਕਿਆਂ ਦੇ ਨਤੀਜੇ ਆ ਜਿਹੜੇ ਇਹ ਪੂਰੇ ਓਨਟਾਰੀਓ ਦੇ ਫੈਸਲੇ ਮੰਨੇ ਜਾਣਗੇ। ਹੁਣ ਸਵਾਲ ਇਹ ਹੈ ਕਿ ਇਹ ਤਿੰਨਾਂ ਜਿਹੜੀਆਂ ਬਾਈ ਇਲੈਕਸ਼ਨਸ ਡਗ ਫੋਰਡ ਸਰਕਾਰ ਦੇ ਕੰਮ ਕਾਜ ਉੱਤੇ ਲੋਕਾਂ ਦਾ ਰੈਫਰੈਂਡਮ ਹੋਣਗੀਆਂ। ਕੀ ਤੁਸੀਂ ਇਹ ਸਮਝਦੇ ਹੋ ਵੀ ਇੱਕ ਤਰ੍ਹਾਂ ਟੈਸਟ ਹੋਵੇਗਾ, ਕਿਉਂਕਿ ਆਪਾਂ ਪਿਛਲੇ ਕੁਝ ਕੁ ਮਹੀਨਿਆਂ ਦੇ ਵਿੱਚ ਦੇਖਿਆ ਵੀ ਡਗ ਫੋਰਡ ਸਰਕਾਰ ਦੇ ਉੱਤੇ ਜੋ ਵੱਖ ਵੱਖ ਸਰਵੇਖਣ ਆਏ ਨੇ, ਇਹਨਾਂ ਦਾ ਗ੍ਰਾਫ ਹੈ ਜਿਹੜਾ ਥੱਲੇ ਆਇਆ, ਵੱਖ ਵੱਖ ਸਕੈਂਡਲਸ ਨੂੰ ਲੈ ਕੇ ਜਾਂ ਫਿਰ ਐਮ ਪੀ ਪੀ ਵੱਲੋਂ ਜਿਹੜੇ ਟੈਕਸ ਪੇਅਰ ਪੈਸਿਆਂ ਦੀ ਦੁਰਵਰਤੋਂ ਕੀਤੀ ਗਈ ਹੈ। ਕੀ ਤੁਸੀਂ ਮੰਨਦੇ ਹੋ ਵੀ ਇਹ ਜਿਹੜੀਆਂ 3 ਬਾਈ ਇਲੈਕਸ਼ਨਸ ਨੇ ਇਹ ਸਰਕਾਰ ਦੇ ਕੰਮ ਕਾਜ ਉੱਤੇ ਲੋਕਾਂ ਦਾ ਰੈਫਰੈਂਡਮ ਹੋਣਗਾ? ਕੀ ਮਹਿੰਗਾਈ, ਸਿਹਤ ਸੇਵਾਵਾਂ, ਹਾਊਸਿੰਗ ਅਤੇ ਸਿੱਖਿਆ ਦੇ ਮੁੱਦੇ ਵੋਟਰਾਂ ਦਾ ਜਿਹੜਾ ਫੈਸਲਾ ਆ ਜਿਹੜਾ ਉਹ ਬਦਲ ਸਕਣਗੇ? ਕਿ ਲਿਬਰਲ ਜਾਂ ਫਿਰ ਐਨ ਡੀ ਪੀ ਪਾਰਟੀ ਫੋਰਡ ਸਰਕਾਰ ਦੀ ਘੱਟ ਰਹੀ ਲੋਕਪ੍ਰਿਯਤਾ ਦਾ ਫਾਇਦਾ ਉਠਾ ਸਕਣਗੇ? ਜੇ ਪੀ ਸੀ ਪਾਰਟੀ ਹੈ ਜਿਹੜੀ ਆਪਣੀ ਰਵਾਇਤੀ ਸੀਟ ਹੈ ਜਿਹੜੀ ਗਵਾ ਦਿੰਦੀ ਹੈ, ਤਾਂ ਕੀ ਤੁਹਾਨੂੰ ਲੱਗਦਾ ਵੀ ਸਰਕਾਰ ਨੂੰ ਆਪਣੀਆਂ ਨੀਤੀਆਂ ਬਦਲਣੀਆਂ ਚਾਹੀਦੀਆਂ ਨੇ? ਸੋ ਸਵਾਲ ਫਿਲਹਾਲ ਇਹ ਹੈ ਵੀ ਕੀ ਤੁਹਾਨੂੰ ਲੱਗਦਾ ਆ ਵੀ ਇਹ ਜਿਹੜੇ ਬਾਈ ਇਲੈਕਸ਼ਨਸ 3 ਸੀਟਾਂ 'ਤੇ ਹੋਣ ਜਾ ਰਹੇ ਨੇ ਉਹ ਪ੍ਰੋਵਿੰਸ਼ੀਅਲ ਸਰਕਾਰ ਦੇ ਉੱਤੇ ਲੋਕਾਂ ਦਾ ਰੈਫਰੈਂਡਮ ਹੋਣਗੇ, ਜਾਂ ਫਿਰ ਤੁਸੀਂ ਇਹ ਕਹਿ ਲਓ ਵੀ ਕਈ ਵਾਰ ਜਿਹੜਾ ਲੋਕ ਪਾਰਟੀ ਨੂੰ ਨਹੀਂ ਦੇਖ ਕੇ ਉੱਥੋਂ ਦੇ ਜਿਹੜੇ ਉਮੀਦਵਾਰ ਖੜ੍ਹੇ ਹੁੰਦੇ ਆ ਉਹਨਾਂ ਦੇ ਕੱਦ ਬਾਤ ਜਾਂ ਉਹਨਾਂ ਦੀ ਪੋਲਿਸੀ ਜਾਂ ਉਹਨਾਂ ਦੀ ਜੋ ਕਹਿ ਲਓ ਵੀ ਅਤੀਤ ਦਾ ਜੋ ਉਹਨਾਂ ਨੇ ਕੰਮ ਕੀਤਾ ਉਹਨੂੰ ਦੇਖ ਕੇ ਵੋਟ ਪਾਉਂਦੇ ਨੇ? ਕੀ ਪਰ ਤੁਹਾਨੂੰ ਲੱਗਦਾ ਵੀ ਇਹ ਜਿਹੜੇ ਬਾਈ ਇਲੈਕਸ਼ਨਸ ਹੈ ਡਗ ਫੋਰਡ ਸਰਕਾਰ ਲਈ ਹੈ ਜਿਹੜਾ ਇਹ ਇੱਕ ਰੈਫਰੈਂਡਮ ਦਾ ਕੰਮ ਕਰਨਗੇ? ਇਹਦੇ 'ਤੇ ਤੁਸੀਂ ਆਪਣੇ ਜਿਹੜੇ ਵਿਚਾਰ ਹੈ ਦੋਸਤੋ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਕਨੇਡਾ ਅਤੇ ਅਮਰੀਕਾ ਵਿਚਕਾਰ ਜਿਹੜਾ ਵਸਤੂਆਂ ਅਤੇ ਸੇਵਾਵਾਂ ਦਾ ਕੁੱਲ ਵਪਾਰ ਹੈ ਉਹ ਇਸ ਕੁਆਟਰ ਦੇ ਵਿੱਚ ਤਕਰੀਬਨ 2 ਬਿਲੀਅਨ ਹੈ ਜਿਹੜਾ ਘੱਟ ਗਿਆ। ਇਹ ਮੈਂ ਕੱਲ੍ਹ ਵੀ ਖਬਰ ਸਾਂਝੀ ਕਰਨਾ ਚਾਹੁੰਦਾ ਸੀਗਾ, ਭੁੱਲ ਗਿਆ। ਅਤੇ ਉੱਥੇ ਹੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਸਾਹਿਬ ਨੇ ਕਿਹਾ ਵੀ ਅਮਰੀਕਾ ਨਾਲ ਚੱਲ ਰਹੀਆਂ ਸਾਡੀਆਂ ਵਪਾਰਕ ਗੱਲਾਂ ਬਾਤਾਂ ਵਿੱਚ ਕਨੇਡਾ ਦਾ ਰੁੱਖ ਪਹਿਲਾਂ ਹੀ ਕਾਫੀ ਸਖ਼ਤ ਹੈ ਅਤੇ ਇਸ ਨੂੰ ਹੋਰ ਤਿੱਖਾ ਕਰਨ ਦੀ ਲੋੜ ਨਹੀਂ ਹੈ। ਉਹਨਾਂ ਮੁਤਾਬਕ ਦੋਵੇਂ ਦੇਸ਼ ਹੈ ਜਿਹੜੇ ਕਈ ਮਹੱਤਵਪੂਰਨ ਮੁੱਦਿਆਂ 'ਤੇ ਗੰਭੀਰ ਅਤੇ ਰਚਨਾਤਮਕ ਗੱਲਬਾਤ ਕਰ ਰਹੇ ਹਨ ਅਤੇ ਸਮਝੌਤੇ ਤੱਕ ਪਹੁੰਚਣ ਲਈ ਹਜੇ ਸਮਾਂ ਜਿਹੜਾ ਆ ਮੌਜੂਦ ਹੈ। ਕਾਰਨੀ ਨੇ ਇਹ ਸੰਕੇਤ ਵੀ ਦਿੱਤਾ ਕਿ ਕੈਨੇਡਾ ਅਮਰੀਕੀ ਦਬਾਅ ਅੱਗੇ ਝੁਕਣ ਦੀ ਬਜਾਏ ਆਪਣੇ ਇੰਡਸਟਰੀ ਕਰਮਚਾਰੀਆਂ ਅਤੇ ਰਾਸ਼ਟਰੀ ਹਿੱਤਾਂ ਦੀ ਰੱਖਿਆ ਕਰਨਗੇ। ਹਾਲ ਹੀ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕੈਨੇਡੀਅਨ ਸਮਾਨ ਦੇ ਉੱਤੇ 50% ਤੱਕ ਟੈਰਿਫ ਲਗਾਉਣ ਦੀ ਜਿਹੜੀ ਧਮਕੀ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਜਿਹੜਾ ਆ ਉਹ ਵਧਿਆ ਹੋਇਆ। ਇਹਨਾਂ ਟੈਰਿਫਾਂ ਦੇ ਨਾਲ ਹੈ ਜਿਹੜੀ ਡੈਰੀ, ਸ਼ਰਾਬ, ਫਰਨੀਚਰ ਅਤੇ ਕੱਪੜਿਆਂ ਵਰਗੇ ਕਈ ਜਿਹੜੇ ਕੈਨੇਡੀਅਨ ਉਤਪਾਦ ਹੈ ਉਹ ਪ੍ਰਭਾਵਿਤ ਹੈ ਜਿਹੜੇ ਹੋ ਸਕਦੇ ਨੇ। ਕਾਰਨੀ ਸਰਕਾਰ ਦਾ ਕਹਿਣਾ ਹੈ ਕਿ ਉਹ ਗੱਲਬਾਤ ਜਾਰੀ ਰੱਖੇਗੀ ਪਰ ਕੈਨੇਡਾ ਲਈ ਕੋਈ ਵੀ
ਸਮਝੌਤਾ ਜਿਹੜਾ ਸੰਤੁਲਿਤ ਅਤੇ ਲਾਭਕਾਰੀ ਹੈ ਜਿਹੜਾ ਹੋਣਾ ਚਾਹੀਦਾ ਹੈ, ਤਾਂ ਹੀ ਉਹ ਕਿਸੇ ਸਮਝੌਤੇ ਨੂੰ ਅਸੈਪਟ ਕਰਨਗੇ। ਅਤੇ ਨਾਲ ਹੀ ਸਰਕਾਰ ਅਮਰੀਕਾ ਦੇ ਆਰਥਿਕ ਨਿਰਭਰਤਾ ਘਟਾਉਣ ਅਤੇ ਹੋਰ ਅੰਤਰਰਾਸ਼ਟਰੀ ਜਿਹੜੇ ਬਾਜ਼ਾਰ ਹੈ ਉਹਨਾਂ ਦੇ ਨਾਲ ਵਪਾਰ

0: ਵਧਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਨਾਲ ਹੀ ਕਿਹਾ ਵੀ ਉਹਨਾਂ ਨੂੰ ਫੀਫਾ ਦੇ ਜਿਹੜੇ ਪ੍ਰਧਾਨ ਨੇ ਇਸ ਵਕਤ ਜਿਆਨੀ ਇਨਫੈਂਟੀਨੋ ਦੀ ਲੀਡਰਸ਼ਿਪ ਦੇ ਉੱਤੇ ਆ ਜਿਹੜਾ ਭਰੋਸਾ ਨਹੀਂ ਰਿਹਾ। ਦੋਸਤੋ, ਇੱਕ ਸਰਵੇ ਆਇਆ ਅਤੇ ਉਹ ਜਿਹੜਾ ਸਰਵੇ ਹੈ ਮੈਂ ਤੁਹਾਡੇ ਨਾਲ ਅੱਗੇ ਜਾ ਕੇ ਆ ਜਿਹੜਾ ਉਹਦੇ 'ਤੇ ਗੱਲ ਕਰਾਂਗਾ। ਪਰ ਜਿਹੜੀ ਅੱਜ ਇੱਕ ਗੱਲ ਮੈਂ ਹੋਰ ਸਟੋਰੀ ਹੈ ਜਿਹੜੀ ਤੁਹਾਡੇ ਨਾਲ ਕਵਰ ਕਰਨਾ ਚਾਹੁੰਦਾ, ਇੱਕ ਤਾਂ ਜਿਹੜੀ ਆ ਬੈਟਰੀਜ਼ ਨੂੰ ਲੈ ਕੇ, ਜਿਹੜੀਆਂ ਲਿਥੀਅਮ ਬੈਟਰੀਜ਼ ਜਿਹੜੀਆਂ ਘਰਾਂ ਦੇ ਵਿੱਚ ਜਿਹੜੀਆਂ ਆਪਾਂ ਕਈ ਵਾਰ ਯੂਜ਼ ਕਰਦੇ ਹਾਂ, ਉਹਨਾਂ ਕਰਕੇ ਫਾਇਰ ਦੀਆਂ ਜਿਹੜੀਆਂ ਘਟਨਾਵਾਂ ਜਿਹੜੀਆਂ ਇਹ ਬਹੁਤ ਵਧੀਆ ਨੇ। ਸੋ ਇਸ ਕਰਕੇ ਪਲੀਜ਼ ਸਾਵਧਾਨ ਰਹੋ, ਜੇ ਕੋਈ ਇਹੋ ਜਿਹੀਆਂ ਬੈਟਰੀ ਆ ਤਾਂ ਉਹਨਾਂ ਨੂੰ ਸਹੀ ਤਰ੍ਹਾਂ ਡਿਸਪੋਜ਼ ਕਰੋ ਤਾਂ ਕਿ ਉਹਨਾਂ ਦੇ ਨਾਲ ਕੋਈ ਆ ਜਿਹੜਾ ਹੋਰ ਨੁਕਸਾਨ ਹੈ ਜਿਹੜਾ ਉਹ ਨਾ ਹੋਵੇ। ਇੱਕ ਕਾਲ ਲੈਣਾ, ਉਸ ਤੋਂ ਬਾਅਦ ਜਿਹੜੀ ਅਗਲੀਆਂ ਖਬਰਾਂ ਵੱਲ ਚੱਲਦਾ। 3056 ਜੀ, ਸਵਾਗਤ ਹੈ ਜੀ।
1: ਸੰਮੀ ਭਾਜੀ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਵੀਰ ਜੀ?
0: ਬਹੁਤ ਵਧੀਆ ਭਾਜੀ, ਬਹੁਤ ਵਧੀਆ, ਤੁਸੀਂ ਸੁਣਾਓ ਭਾਜੀ?
1: ਚੜ੍ਹਦੀ ਕਲਾ ਵੀਰ ਜੀ, ਚੜ੍ਹਦੀ ਕਲਾ, ਗੁੱਡ ਮਾਰਨਿੰਗ ਹੋਈ ਪਈ ਆ ਜੀ। ਗੁੱਡ ਮਾਰਨਿੰਗ, ਬਹੁਤ ਵਧੀਆ ਸਵੇਰ ਕਹਿੰਦੀ ਆ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ।
0: ਕੀ ਬਾਤ ਹੈ ਜੀ।
1: ਤੇ ਭਾਜੀ, ਤੁਸੀਂ ਖਬਰ ਦੱਸੀ ਹੋਣੀ ਵੀ ਡੰਗ ਫੂਡ ਸਾਹਿਬ ਦਾ ਜਿਹੜਾ ਗ੍ਰਾਫ ਬਹੁਤ ਥੱਲੇ ਆ ਰਿਹਾ। ਗ੍ਰਾਫ ਤਾਂ ਹੁਣ ਥੱਲੇ ਆਉਣਾ ਹੀ ਆ ਭਾਜੀ। ਕੀਤਾ ਕੀ ਉਹਨੇ? ਅੱਗੇ ਝੂਠ ਬੋਲ ਕੇ ਵੋਟਾਂ ਲੈ ਲਈਆਂ, ਮੈਂ ਟਰੰਪ ਨਾਲ ਲੜੂੰਗਾ, ਮੈਂ ਬਿਜਲੀ ਬੰਦ ਕਰ ਦੂੰਗਾ, ਮੈਂ 413 ਬਣਾ ਦੂੰਗਾ, ਮੈਂ ਆਹ ਕਰ ਦੂੰਗਾ, ਮੈਂ ਹੋਸਪਿਟਲ ਬਣਾ ਦੂੰਗਾ। ਉਹ ਸਾਰੇ ਹੁਣ ਜਿਹੜੇ ਉਹਦੇ ਨਾਲ ਦੇ ਸੰਤਰੀ ਮੰਤਰੀ ਸੀ ਉਹ ਵੀ ਨੀ ਹੁਣ ਲੜਕਦੇ ਕਿੱਥੇ ਆ? ਤੇ ਗ੍ਰਾਫ ਤਾਂ ਹੁਣ ਥੱਲੇ ਆਪੇ ਆਉਣਾ। ਤੁਸੀਂ ਦੱਸੋ ਵੀ ਇਹਨੇ ਕੀਤਾ ਕੀ ਆ?
0: ਫਿਰ ਤੁਹਾਨੂੰ ਲੱਗਦਾ ਵੀ ਇਹ ਜਿਹੜਾ ਬਾਈ ਇਲੈਕਸ਼ਨ ਜਿਹੜੀਆਂ 3 ਸੀਟਾਂ ਤੇ ਹੋਊਗਾ, ਇੱਕ ਲੋਕਾਂ ਦਾ ਰੈਫਰੈਂਡਮ ਦੇ ਤੌਰ ਤੇ ਵੀ ਇਹਨੂੰ ਦੇਖਿਆ ਜਾ ਸਕਦਾ?
1: ਭਾਜੀ ਤੁਸੀਂ ਦੇਖਿਓ, ਲਿਬਰਲ ਨੇ ਦੁਬਾਰਾ, ਜੇ ਲਿਬਰਲ ਜਾਂ ਐਨਡੀਪੀ ਨੇ ਦੋਨੋਂ ਇੱਕ ਪਾਰਟੀ ਆਉਣੀ ਹੀ ਆਉਣੀ, ਕਿਉਂਕਿ ਫੋਰਡ ਨੇ ਝੂਠ ਬੋਲ ਕੇ ਬਹੁਤ ਵੋਟਾਂ ਲੋਕਾਂ ਨੂੰ ਲਈਆਂ ਨੇ, ਕੀਤਾ ਕੁਛ ਨੀਗਾ, ਤੇ ਇਹਦਾ ਗ੍ਰਾਫ ਤਾਂ ਆਟੋਮੈਟਿਕਲੀ ਥੱਲੇ ਜਾਣਾ। ਔਰ ਜਿਹੜੇ ਇਹ ਕੰਮ ਕਰ ਰਿਹਾ ਨਾ, ਹੁਣ ਤੁਸੀਂ ਇਹ ਦੇਖ ਲਓ ਕੀਤਾ ਕਿ ਇਹਨੇ ਠੇਕਾਂ ਦੇ ਵਿੱਚ ਆਪਣੇ ਪੰਪਾਂ ਦੇ ਉੱਤੇ 20 ਪਹੁੰਚਾ ਤੀ ਆ, ਘਰ ਦੇ ਘਰ ਘਰ ਦੇ ਵਿੱਚ ਲਿਕੜ ਪਹੁੰਚਾ ਤੀ, ਹੋਰ ਕੁਛ ਨੀ ਇਹਨੇ ਕੰਮ ਨੀ ਕੀਤਾ ਹਨਾ। ਇਹ ਕੰਮ ਕਰਨ ਵਾਲੇ ਪੁੱਛਣਾ ਹੋਵੇ ਹੁਣ ਬ੍ਰਾਂਪਟਨ ਦੇ, ਤੁਸੀਂ ਆਪਾਂ ਬ੍ਰਾਂਪਟਨ ਤੇ ਹੀ ਨਿਗਾਹ ਮਾਰ ਲਈਏ ਇਕੱਲੇ ਆਪਾਂ, ਚਲੋ ਬ੍ਰਾਂਪਟਨ ਨੂੰ ਫੋਕਸ ਨੀ ਕਰਦੇ, ਪੂਰੇ ਅੰਟਾਰੀਓ ਦਾ ਆਇਆ ਸਰਪੰਚ ਆਪਣਾ, ਉਹ ਅੰਟਾਰੀਓ ਨੂੰ ਫੋਲੋ ਕਰ ਰਿਹਾ, ਪਰ ਉਹਨੇ ਬ੍ਰਾਂਪਟਨ ਦੇ ਨਾਲ ਦਾ ਮਦਰਈ ਵਾਲਾ ਵਿਹਾਰ ਕਰ ਰਿਹਾ ਉਹ
0: ਕੀ
1: ਹਨਾ।
0: ਕਾਹਤੋਂ ਤੁਹਾਨੂੰ ਲੱਗਦਾ ਵੀ ਉਹਨਾਂ ਨੇ ਬ੍ਰਾਂਪਟਨ ਦੇ ਨਾਲ ਮਤਰਈ ਮਾਂ ਵਰਗਾ ਸਲੂਕ ਕੀਤਾ?
1: ਭਾਜੀ ਸ਼ੁਰੂ ਤੋਂ ਹੀ ਪੈਟਰਨ ਪਾਉਣ ਦੇ ਨਾਲ ਦੀ ਬਣਦੀ ਨੀਗੀ, ਤੁਹਾਨੂੰ ਵੀ ਪਤਾ ਆ
0: ਜੀ,
1: ਕਿਉਂਕਿ ਪੈਟਰਨ ਬਣਾਉਣ ਦੇ ਨਾਲ ਤਾਂ ਸ਼ੁਰੂ ਤੋਂ ਨੀ ਬਣਦੀ, ਜੇ ਪੈਟਰਨ ਬਣਾਉਣ ਸੱਜੇ ਨੀ ਜਾਂਦਾ ਉਹ ਖੱਬੇ ਨੀ ਜਾਂਦਾ ਹਨਾ
0: ਜੀ।
1: ਇੱਕ ਲੋਕ ਵਿਖਾਵੇ ਸਾਡੇ ਮੂੰਹ ਪੁੰਝਣ ਲਈ ਬਹਿ ਕੇ ਟੇਬਲ ਗੋਲ ਟੇਬਲ ਮੀਟਿੰਗ ਕਰ ਲੈਂਦੇ ਆ, ਆਸ ਵਿੱਚ ਇਹਨਾਂ ਦਾ ਕੋਈ ਲੈਣ ਦੇਣ ਨੀਗਾ, ਕੋਈ ਤਾਲਮੇਲ ਨੀਗਾ। ਉਹ ਮਸ਼ੀਨਾਂ ਦਾ ਪਤਾ ਨੀ ਕਿੰਨਾ ਕਰੰਟ ਪੈਗਾ, ਚੱਕ ਕੇ ਉਹ ਵੀ ਲੈ ਗਏ ਹੁਣ ਜੇ ਤੁਸੀਂ ਉਹ ਲੋਕੀ ਤਾਂ ਹੁਣ ਸੰਭੜ ਵੀਰ ਆ ਕੇ ਤਾਂ ਗਰਾਊਂਡ ਦੇ ਲੰਮੇ ਪੈ ਪੈ ਕੇ ਦੇਖਦੇ, ਫਿਰ ਅੰਡਰਗਰਾਊਂਡ ਕਿਤੇ ਹੋਸਪਿਟਲ ਬਣਦਾ ਹੋਵੇ
0: ਜੀ ਜੀ ਜੀ। ਥੈਂਕ ਯੂ ਭਾਈ,
1: ਬਹੁਤ ਭਾਜੀ ਬੇੜਾ ਗਰਕ ਕਰਦਾ ਨੀ ਬ੍ਰਾਂਪਟਨ ਦਾ, ਪਤਾ ਨੀ ਕੀ ਹੋਣਾ ਹੁਣ। ਉਹ ਸਾਡੇ ਮੰਤਰੀ ਸੰਤਰੀ ਜਿਹੜਾ ਨਾ ਪਹਿਲਾਂ ਰੈਡੀਓ ਤੇ ਆਣ ਕੇ ਚੀਕਾਂ ਮਾਰਦੇ ਸੀ, ਅਸੀਂ ਆਹ ਕਰ ਦਾਂਗੇ ਆਹ ਕਰ ਦਾਂਗੇ, ਹੁਣ ਉਹ ਲੱਭ ਨੀ ਰਿਹਾ, ਪਤਾ ਨੀ ਕਿੱਥੇ ਆ, ਬਸ ਮੋਟਰਾਂ ਦੇ ਖਰਚੇ ਪੈ ਰਹੇ, ਹੋਰ ਕੁਝ ਨੀ ਪੈ ਰਿਹਾ ਜੀ। ਧੰਨਵਾਦ
0: ਜੀ, ਬਹੁਤ ਬਹੁਤ ਧੰਨਵਾਦ ਭਾਜੀ, ਬਹੁਤ ਬਹੁਤ ਧੰਨਵਾਦ। ਇਸ ਦੇ ਨਾਲ ਹੀ ਮੈਂ ਇੱਕ ਖਬਰ, ਉਸ ਤੋਂ ਬਾਅਦ ਤੁਹਾਡੀਆਂ ਜਿਹੜੀਆਂ ਕਾਲਸ ਨਾਲ ਹੀ ਲੈਣਾ। ਨੈਨੋਜ਼ ਵੱਲੋਂ ਆ ਜਿਹੜਾ ਇੱਕ ਸਰਵੇਖਣ ਕਰਾਇਆ ਗਿਆ, ਤਾਜ਼ਾ ਸਰਵੇਖਣ ਹੈ, ਕੱਲ੍ਹ ਹੀ ਆ ਜਿਹੜੀ ਇਹਦੀ ਸ਼ਾਮੀ ਰਿਪੋਰਟ ਆਈ ਹੈ। ਇਹਦੇ ਵਿੱਚ ਕਹਿੰਦੇ ਵੀ ਜੇ ਅਮਰੀਕੀ ਸ਼ਰਾਬ ਹੈ ਜਿਹੜੀ ਮੁੜ ਕੈਨੇਡੀਅਨ ਸਟੋਰਾਂ ਦੀ ਸ਼ੈਲਫਾਂ ਦੇ ਆ ਵੀ ਜਾਵੇ ਤਾਂ ਲਗਭਗ ਹਰ 4 ਦੇ ਵਿੱਚੋਂ 3 ਕੈਨੇਡੀਅਨਸ ਹੈ ਜਿਹੜੇ ਇਸ ਨੂੰ ਖਰੀਦਣ ਲਈ ਤਿਆਰ ਨਹੀਂ ਨੇ। ਇਹ ਤਕਰੀਬਨ 1100 ਤੋਂ ਵੱਧ ਕੈਨੇਡੀਅਨ ਦੇ ਉੱਤੇ ਸਰਵੇਖਣ ਕੀਤਾ ਗਿਆ ਅਤੇ 69% ਨੇ ਇਹ ਕਿਹਾ ਵੀ ਉਹ ਅਮਰੀਕੀ ਸ਼ਰਾਬ ਹੈ ਜਿਹੜੀ ਖਰੀਦਣ ਦੀ ਸੰਭਾਵਨਾ ਨਹੀਂ ਰੱਖਦੇ, ਜਦਕਿ ਜਿਹੜੇ 5% ਹੈ ਉਹਨਾਂ ਨੇ ਕਿਹਾ ਵੀ ਬਿਲਕੁਲ ਹੀ ਨਹੀਂ ਅਸੀਂ ਖਰੀਦਣੀ। ਤੇ ਕੈਨੇਡਾ ਅਮਰੀਕਾ ਵਪਾਰ ਤਣਾਅ ਅਤੇ ਅਮਰੀਕੀ ਟੈਰਿਫਾਂ ਦੇ ਵਿਰੋਧ ਦੇ ਵਿੱਚ ਅੰਟਾਰੀਓ ਸਮੇਤ ਕਈ ਸੂਬਿਆਂ ਨੇ ਅਮਰੀਕੀ ਸ਼ਰਾਬ ਦੀ ਜਿਹੜੀ ਵਿਕਰੀ ਆ ਉਹ ਰੋਕ ਦਿੱਤੀ ਹੈ, ਜੋ ਆਪਾਂ ਨੂੰ ਪਤਾ। ਤੇ ਇਸ ਤੋਂ ਬਾਅਦ ਹੁਣ ਕੈਨੇਡੀਅਨ ਉਤਪਾਦ ਖਰੀਦਣ ਅਤੇ ਸਥਾਨਕ ਜਿਹੜੇ ਡੋਮੈਸਟਿਕ ਸਾਡੇ ਉਦਯੋਗ ਨੇ, ਇੰਡਸਟਰੀ ਹੈ, ਉਹਨਾਂ ਨੂੰ ਸਮਰਥਨ ਦੇਣ ਦੀ ਜਿਹੜੀ ਭਾਵਨਾ ਆ ਜਿਹੜੀ ਪਿੱਛੇ ਜਿਹੇ ਉਹ ਵਧੀ ਹੈ। ਸੋ ਇਹ ਸਰਵੇਖਣ ਦਰਸਾਉਂਦੇ ਨੇ ਵੀ ਅਮਰੀਕੀ ਉਤਪਾਦਾਂ ਦਾ ਜਿਹੜਾ ਬਾਈਕਾਟ ਹੈ ਹੁਣ ਸਿਰਫ ਇੱਕ ਸਰਕਾਰੀ ਫੈਸਲਾ ਨਹੀਂ ਰਿਹਾ, ਸਗੋਂ ਬਹੁਤ ਸਾਰੇ ਜਿਹੜੇ ਕੈਨੇਡੀਅਨਾਂ ਦੀ ਜਿਹੜੀ ਖਰੀਦਦਾਰੀ ਦੀ ਆਦਤ ਹੈ ਉਹ ਵੀ ਚੇਂਜ ਹੋਈ ਹੈ, ਭਾਵੇਂ ਉਹ ਰਾਸ਼ਟਰੀ ਭਾਵਨਾ ਦਾ ਹਿੱਸਾ ਬਣ ਚੁੱਕੀ ਹੈ। ਪਰ ਇਹਦੇ 'ਤੇ ਆ ਜਿਹੜਾ ਹੁਣ ਮੇਰੇ ਸਵਾਲ ਇਹ ਹੈ, ਚਲੋ ਇਹ ਸ਼ਰਾਬ ਦੇ ਨਾਲ ਇਹਨੂੰ ਰਿਲੇਟ ਕੀਤਾ ਕਿਉਂਕਿ ਆਪਾਂ ਪਿੱਛੇ ਜੇ ਆ ਜਿਹੜਾ ਚਲੋ ਆਪਾਂ ਜੀ ਹੁਣੀ ਵੀ ਕਹਿ ਕੇ ਗਏ ਵੀ ਸ਼ਰਾਬ ਹੈ ਜਿਹੜੀ ਲੋਕਲ ਸਟੋਰਾਂ ਤੱਕ ਪਹੁੰਚ ਗਈ, ਪਰ ਕੀ ਤੁਸੀਂ ਅਮਰੀਕੀ ਸ਼ਰਾਬ ਹੈ ਜਿਹੜੀ ਮੋੜ ਸਟੋਰਾਂ ਦੇ ਵਿੱਚ ਆਉਣ ਤੇ ਖਰੀਦੋਗੇ ਜਾਂ ਫਿਰ ਕੈਨੇਡੀਅਨ ਬ੍ਰਾਂਡਾਂ ਨੂੰ ਹੀ ਤਰਜੀਹ ਦਿੰਦੇ ਹੋ? ਇਹਦੇ ਨਾਲ ਮੈਂ ਹੋਰ ਜੋੜ ਲੈਣਾ, ਆਪਾਂ ਜਦੋਂ ਗਰੋਸਰੀ ਕਰਦੇ ਹੋ ਕੀ ਤੁਸੀਂ ਇਹ ਧਿਆਨ ਦਿੰਦੇ ਹੋ ਵੀ ਭਾਈ ਇਹ ਕੈਨੇਡੀਅਨ ਮੇਡ ਪ੍ਰੋਡਕਟਸ ਨੇ ਜਾਂ ਫਿਰ ਅਮੈਰੀਕਨ ਮੇਡ ਪ੍ਰੋਡਕਟਸ ਨੇ? ਜਿਹੜੇ ਯੂਰਪ ਤੋਂ ਆ ਰਹੇ, ਏਸ਼ੀਆ ਤੋਂ ਆ ਰਹੇ, ਉਹ ਅੱਡ ਗੱਲ ਹੈ, ਕਿਉਂਕਿ ਇਸ ਟਾਈਮ ਜਿਹੜੀ ਟੈਰਿਫ ਦੀ ਜੰਗ ਹੈ ਜਿਹੜੀ ਉਹ ਅਮਰੀਕਾ ਦੇ ਨਾਲ ਚੱਲ ਰਹੀ ਹੈ। ਕੀ ਤੁਸੀਂ ਇਸ ਚੀਜ਼ ਵੱਲ ਜਿਹੜਾ ਧਿਆਨ ਦਿੰਦੇ ਹੋ ਵੀ ਤੁਸੀਂ ਜਿਹੜਾ ਸਮਾਨ ਖਰੀਦਦੇ ਹੋ ਵੀ ਉਹ ਕੈਨੇਡੀਅਨ ਹੈ ਜਾਂ ਫਿਰ ਅਮੈਰੀਕਨ ਹੈ ਜਾਂ USA ਦਾ ਮੇਡ ਹੈ? ਕੀ ਵਪਾਰਕ ਅਤੇ ਰਾਜਨੀਤਿਕ ਵਿਵਾਦਾਂ ਦਾ ਜਿਹੜਾ ਅਸਰ ਹੈ ਆਮ ਲੋਕਾਂ ਦੀ ਖਰੀਦਦਾਰੀ ਤੇ ਪੈ ਰਿਹਾ ਹੈ? ਇਸ ਦਾ ਅਸਰ ਹੈ ਜਿਹੜਾ ਤੁਸੀਂ ਹੈ ਜਿਹੜਾ ਆਪਣੀ ਸ਼ੋਪਿੰਗ ਦੇ ਉੱਤੇ ਦੇਖਿਆ ਇਹ ਪੈ ਰਿਹਾ ਹੈ। ਸੋ ਇਹਦੇ ਉੱਤੇ ਹੈ ਜਿਹੜਾ ਜ਼ਰੂਰ ਆਪਣੇ ਵਿਚਾਰ ਦਈਓ ਕਿ ਅਮਰੀਕੀ ਉਤਪਾਦਾਂ ਦੇ ਬਾਈਕਾਟ ਦੇ ਨਾਲ ਕੈਨੇਡੀਅਨ ਕੰਪਨੀ ਜਾਂ ਫਿਰ ਇੱਥੇ ਰੋਜ਼ਗਾਰ ਦੇ ਹੋਰ ਮੌਕੇ ਹੈ ਜਿਹੜੇ ਉਹ ਪੈਦਾ ਹੋ ਸਕਦੇ ਨੇ। ਸੋ ਇਹਦੇ 'ਤੇ ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ। ਸਟੂਡੀਓ ਦਾ ਨੰਬਰ 905-600-3337 9056733337 'ਤੇ ਤੁਸੀਂ ਕਾਲ ਕਰਕੇ ਵਿਚਾਰ ਦੇ ਸਕਦੇ ਹੋ। ਪਰਨੇਸਰ ਸਾਹਿਬ ਜੀ, ਆਇਆਂ ਨੂੰ ਜੀ
1: ਪੈਸਾ ਬਰਬਾਦ ਸਾਡਾ ਹੋ ਰਿਹਾ। 10-20 ਕਿਲੋਮੀਟਰ ਤੇ ਘਰਾਂ ਤੇ 27,000 ਦਾ ਲੋਨ ਦੇ ਰਹੇ ਨੇ, 27,000 ਦਾ ਹੋਟਲਾਂ ਦਾ
0: ਖਰਚਾ ਦੇ ਰਹੇ। ਹਾਂਜੀ ਹਾਂਜੀ
1: ਹਾਂਜੀ। ਅੱਛਾ, ਫੇਰ ਆਪਣੇ ਰਿਸ਼ਤੇਦਾਰ ਨੂੰ ਜਿਹਦਾ ਉਹ ਹੈਗਾ ਵੀ ਨੀ, ਅਖਬਾਰ ਚੱਲਦਾ ਵੀ ਨੀ, ਉਹਨੂੰ ਐਡਾਂ ਦੇ ਰਹੇ ਨੇ। ਇਹਨਾਂ ਦਾ ਕੰਮ ਕੀ ਫੜਿਆ? ਲੁੱਟਣ ਤੇ ਵੀ ਲੁੱਟੀ ਜਾਓ, ਤੇ ਹੁਣ ਲੋਕਾਂ ਦੀਆਂ ਅੱਖਾਂ ਖੁੱਲ ਗਈਆਂ ਸਾਰਿਆਂ ਦੀਆਂ। ਹੁਣ ਲੋਕੀ ਨਾ ਇਹਨਾਂ ਨੂੰ ਐਤਕੀ ਦੇਣਗੇ। ਦੇਖੋ, ਸ਼ਰਾਬ ਵੀ ਵੇਚਦੇ ਆਪਣੇ ਕਿਸੇ ਜਾਣ ਪਛਾਣ ਵਾਲੇ ਨੂੰ ਨਾ, ਉਹ ਉਹਨੂੰ $1 million ਦਾ ਫਾਇਦਾ ਕਰਾ ਰਿਹਾ, ਕਿਉਂਕਿ ਸ਼ਰਾਬ ਉਹਦੇ ਉੱਥੇ ਰੱਖੀ ਹੋਈ ਆ, ਉਹਨੂੰ ਕਿਰਾਇਆ ਦੇ ਰਿਹਾ $1 million ਦਾ। ਤੂੰ ਵੇਚਦੇ ਸ਼ਰਾਬ ਤੋਂ ਤੈ ਕੀ ਕਰਾਉਣਾ ਰੱਖੇ?
0: ਪਰ ਭਾਜੀ, ਤੁਹਾਨੂੰ ਇਹ ਲੱਗਦਾ ਪਨੇਸਰ ਸਾਹਿਬ ਏਦੀ ਦੱਸੇ, ਤੁਹਾਨੂੰ ਲੱਗਦਾ ਵੀ ਜੇ ਚਲੋ ਇਹ ਅਮਰੀਕਨ ਸ਼ਰਾਬ ਦੀ ਜਿਹੜੀ ਵਿਕਰੀ ਹੈ ਸ਼ੁਰੂ ਕਰ ਦਿੰਦੇ ਆ, ਕੀ ਤੁਹਾਨੂੰ ਲੱਗਦਾ ਵੀ ਕੈਨੇਡੀਅਨਸ ਹੈ ਜਿਹੜੇ ਉਹ ਸ਼ਰਾਬ ਖਰੀਦਣਗੇ? ਕਿਉਂਕਿ ਆ ਜਿਹੜਾ ਸਰਵੇਖਣ ਹੈ, ਮੈਂ ਤੁਹਾਡੇ ਨਾਲ ਉਹ ਅੰਕੜੇ ਸਾਂਝੇ ਕੀਤੇ ਹੁਣੇ।
1: ਨਹੀਂ ਖਰੀਦਣਗੇ ਜੀ, ਬੇਚਦੇ ਕੇ ਪਰੇ ਕਰੇ, ਕਿਉਂ ਐਵੇਂ ਆਪਣੇ ਰੱਖਿਆ ਨਾ, ਉਸ ਤੋਂ ਬਾਅਦ ਨਾ ਖਰੀਦੋ।
0: ਠੀਕ ਹੈ,
1: ਹੈ ਨਾ? ਇਹ ਕਿਉਂ ਤੁਸੀਂ ਆਪਣੇ ਗੱਲ ਪਾਇਆ $1 million ਤੁਸੀਂ ਉਹਦਾ ਰੈਂਟ ਦੇ ਰਹੇ ਹੋ?
2: ਟੈਕਸ ਫੇਰ ਦੀ ਮਨੀ ਦੇ, ਸਿੱਧਾ ਉਹਦਾ ਪਰਿਵਾਰ ਆ, ਉਹਦੇ ਪਾਪਾ ਜੀ ਲੱਗਦੇ ਆ ਨਾ। ਤੇ ਭਾਜੀ ਦੇਖੋ, ਇਹਨੇ ਹੈਲਥ ਤੇ ਕੱਟ ਲਾਇਆ, ਹੈਨਾ? ਸਕੂਲਾਂ ਦੇ ਬੋਰਡ ਟੀਚਰ ਬਹੁਤ ਦੁਖੀ ਆ, ਉੱਥੇ ਕੱਟ ਲਾਇਆ, ਹੈਨਾ? ਇਹ ਹੁਣ ਭਾਜੀ ਉਹ ਤਿੰਨੇ ਹਲਕੇ, ਚਾਰ ਜਗ੍ਹਾ ਇਲੈਕਸ਼ਨ ਦੀ ਦੱਸੀ ਆ,
0: ਤਿੰਨ ਜਗ੍ਹਾ
2: ਜਿਹੜੀ, ਹਾਂਜੀ, ਉਹ ਫੈਡਰਲ ਦੀ ਵੀ 3 ਜਗ੍ਹਾ, ਹੈਨਾ
0: ਜੀ?
2: ਹੁਣ ਇਹ ਤਿੰਨੇ ਜਗ੍ਹਾ ਭਾਜੀ ਗੋਰਿਆਂ ਦੇ ਇਲਾਕੇ ਆ, ਇੱਥੇ ਨਾ ਗੋਰੇ ਹੀ ਆ ਸਾਰੇ, ਜਾਂ ਚੀਨੇ ਆ, ਗੋਰੇ ਆ, ਹੋਰ ਕਮਿਊਨਿਟੀਆਂ ਆ, ਆਪਣੇ ਤਾਂ ਉੱਥੇ ਹੈਨੇ ਹੋਣੇ ਨੀ
0: ਮੈਨੂੰ
2: ਲੱਗਦਾ ਇਹਨਾਂ ਹਲਕਿਆਂ ਚ, ਹੈਨਾ? ਹੋਊਗੇ 2-4 ਜੇ
0: ਹੋਊਗੇ ਪੁਰਾਣੇ।
2: ਹਾਂਜੀ, ਹੁਣ ਇਹ ਦੇਖਣ ਵਾਲਾ, ਅੱਗੇ ਤਾਂ ਕਹਿ ਦਿੰਦੇ ਜੀ ਬ੍ਰੈਮਟਨ ਇਲੈਕਸ਼ਨ ਹੋਈ ਆ ਜੀ, ਪੰਜਾਬੀਆਂ ਨੇ ਉੱਧਰ ਵੋਟ ਪਾਤੀ ਫਲਾਨਾ, ਹੁਣ ਇਹ ਦੇਖਣਾ ਪੈਣਾ ਵੀ ਇੱਥੇ ਕੀ ਨਿਕਲਦਾ,
0: ਹੈਨਾ? ਕਿੰਨੇ ਕੁ ਜਾਗਰੂਕ ਨੇ ਲੋਕ, ਹੁਣ ਇਹ ਪਤਾ ਚੱਲੂਗਾ ਇਹਨਾਂ 3 ਬਾਈ-ਇਲੈਕਸ਼ਨ।
2: ਕਿਉਂਕਿ ਇਹ ਭਾਜੀ ਮੈਨੂੰ ਏਦਾਂ ਲੱਗਦਾ ਲਿਬਰਲ ਨੇ ਤਾਂ NDP ਨੇ ਕੱਢ ਜਾਣੀ, ਇੱਕ NDP ਤੇ 2 ਲਿਬਰਲ ਕੱਢੂਗੇ ਪੱਕੀਆਂ, ਕਿਉਂ ਲਿਬਰਲ ਦਾ ਗ੍ਰਾਫ ਬਹੁਤ ਉੱਪਰ ਚਲ ਗਿਆ।
0: ਸੋ ਤੁਹਾਨੂੰ ਇਹ ਲੱਗਦਾ
2: ਚੱਕ ਕੇ ਦੇਖੋ, ਹਾਂਜੀ, ਉਹਨਾਂ ਨੇ ਅਗਲੀ ਸਰਕਾਰ ਭਾਜੀ ਇਹਨਾਂ ਦੀ ਆਉਣੀ ਲਿਬਰਲ ਦੀ ਅੰਟਾਰੀਓ ਚ।
0: ਅੱਛਾ, ਸਭ ਤੋਂ ਵੱਧ ਨਜ਼ਰ ਹੈ ਜਿਹੜੀ ਉਹ ਭਾਜੀ ਜਿਹੜੀ ਸੀਟ ਤੇ ਹੋਣੀ ਹੈ ਨਾ ਜੀ, ਉਹ ਹੋਣੀ ਹੈ ਯਾਰਕ ਤੇ ਸਿਮਕੋ, ਕਿਉਂਕਿ ਉਹ ਗੜ ਮੰਨਿਆ ਗਿਆ ਪੀਸੀ ਪਾਰਟੀ ਦਾ, ਉਹ ਗੜ ਮੰਨੀ ਗਈ ਹੈ ਸੀਟ। ਲਗਾਤਾਰ ਜਿਹੜੇ ਵੀ ਉਮੀਦਵਾਰ ਉੱਥੋਂ ਖੜੇ ਨੇ ਉਹ ਲਗਾਤਾਰ ਜਿੱਤਦੇ ਆਏ ਨੇ, ਮਤਲਬ ਇੰਨੀ ਜ਼ਿਆਦਾ ਉੱਥੇ ਮਤਲਬ ਪੀਸੀ ਪਾਰਟੀ ਪ੍ਰਤੀ ਪਿਆਰ ਹੈ। ਸੋ ਇਹ ਪਤਾ ਚੱਲੇਗਾ ਹੁਣ ਇਹਨਾਂ ਬਾਈ ਇਲੈਕਸ਼ਨ 'ਚ, ਅਤੇ ਜੇ ਉਮੀਦਵਾਰ ਬਾਈ ਚਾਂਸ ਉੱਥੋਂ ਜਿੱਤ ਗਿਆ ਤਾਂ ਕਿੰਨੀ ਕੁ ਪਰਸੈਂਟੇਜ ਦੇ ਨਾਲ ਹੈ ਜਿਹੜਾ ਜਿੱਤਦਾ ਪਿਆ? ਇੱਕ ਤਰ੍ਹਾਂ ਦੇ ਰੈਫਰੈਂਡਮ ਦੇ ਤੌਰ 'ਤੇ ਵੀ ਮੈਨੂੰ ਲੱਗਦਾ ਇਹ ਬਾਈ ਇਲੈਕਸ਼ਨ ਨੂੰ ਦੇਖਿਆ ਜਾ ਰਿਹਾ।
2: ਜਿਹੜਾ ਭਾਜੀ ਇਹ ਸਵਾਲ ਪੁੱਛਿਆ ਨਾ ਸ਼ਰਾਬ ਦਾ ਤੁਸੀਂ, ਮੈਂ ਡਿਊਟੀ ਫਰੀ 'ਤੇ ਰੁਕਿਆ ਸੀ, ਮੈਂ ਉੱਥੇ ਦੇਖਿਆ ਨਾ, ਉੱਥੋਂ ਤਾਂ ਆਪਣੇ ਟਰੱਕਾਂ ਵਾਲੇ ਵੀ ਇੱਥੇ ਦੇਖੇ ਲਿਆਉਂਦੇ ਮੈਂ, ਹੈਨਾ? ਮੁੰਡੇ ਲਿਫਾਫਾ ਹਰੇਕ ਦੇ ਹੱਥ ਹੀ ਪਤਾ ਲੱਗ ਜਾਂਦਾ ਅੰਦਰੋਂ ਕੀ ਲਿਆਏ, ਹੈਨਾ? ਤੇ ਆਪਣੇ ਜਿਹੜੇ ਗੋਲੇ ਉੱਥੇ ਰੋਕਦੇ ਆ ਯੂ ਐਸ ਏ ਵਾਲੀ ਸਾਈਡ ਤੋਂ ਇੱਧਰ ਆਉਂਦੇ ਉਹ ਵੀ ਉਹ ਡਿਊਟੀ ਫ੍ਰੀ ਤੋਂ ਤਾਂ ਚੱਕੀ ਲਿਆਉਂਦੇ ਆ ਸਾਰੇ ਲੋਕੀ ਸਸਤੀ ਦੇਖ ਕੇ ਆ
0: ਹਨਾ
2: ਇਹ ਰੱਖ ਕੇ ਕੀ ਕਰੂਗਾ ਇੱਥੇ ਅਮ੍ਰਿਤਸਰ ਸਾਹਿਬ ਦੀ ਗੱਲ ਸਹੀ ਆ ਇਹ ਦੇ ਦੇਵੇ ਇੱਥੇ 50% ਡਿਸਕਾਊਂਟ ਲਾ ਦੇਵੇ ਪੀਣੇ ਵਾਲੇ ਚਾਰ ਦਿਨ ਬਿਲਣ $2 million ਉੱਤੇ ਖਰਚਾ ਕਰਤਾ
0: ਆ ਕੁਛ ਨਾ ਕੁਛ ਤਾਂ ਵਾਪਸ ਆਊਗਾ ਰਿਟਰਨ ਦੇ ਵਿੱਚ
2: ਹਾਂਜੀ ਨਹੀਂ ਉਹਨਾਂ ਨੇ ਕੀਤਾ ਮੈਨੀਟੋਬਾ ਵਾਲਿਆਂ ਨੇ ਉਹਨੇ ਫੂਡ ਬੈਂਕ ਨੂੰ ਪੈਸਾ ਦੇ ਦਿੱਤਾ ਸਾਰਾ
0: ਸ਼ਰਾਬ ਦੇ ਬਿਲਕੁਲ ਬਿਲਕੁਲ
2: ਇਹ ਚੀਜ਼ ਚਾਹੀਦੀ ਆ ਇਹ ਦੇ ਦੇਣ ਫੂਡ ਬੈਂਕਾਂ ਨੂੰ ਦੇ ਦੇਣ ਪੈਸਾ ਫੂਡ ਬੈਂਕ ਵਿਚਾਰੇ ਤੜ ਲਈ ਕੱਢਦੇ ਆ ਉਹ
0: ਬਿਲਕੁਲ ਨਾਲੇ ਕਿਸੇ ਦੀ ਸੇਵਾ ਹੋ ਜੂਗੀ ਇਸ ਬਹਾਨੇ
2: ਜਿਹੜਾ ਉਹਦੀ ਦੇਖਭਾਲ ਤੇ $2 million ਲਾਤਾ ਉਹ ਤਾਂ ਬਚੂਗਾ ਹਨਾ
0: ਬਿਲਕੁਲ ਬਿਲਕੁਲ
2: ਇਹ ਹਰਨੇ ਆ ਭਾਜੀ ਐਤਕੀ ਪੱਕਾ
0: ਜਾਏ ਲੈਟਸ ਸੀ ਭਾਜੀ ਲੈਟਸ ਸੀ ਥੈਂਕ ਯੂ ਜੀ ਥੈਂਕ ਯੂ ਗੋਸਰ ਸਾਹਿਬ ਬਹੁਤ ਬਹੁਤ ਧੰਨਵਾਦ ਦੋਸਤੋ ਰੇਡੀਓ ਵਿਰਾਸਤ ਪ੍ਰੋਗਰਾਮ ਦੇ ਹਿੱਸੇ ਨੂੰ ਸਪੋਂਸਰ ਆ ਜਿਹੜਾ ਕੀਤਾ ਜਾ ਰਿਹਾ ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ 1136 ਮੈਥਿਸਨ ਬੁਲੇਵਰਡ ਈਸਟ ਮਿਸੀਸਾਗਾ ਵਿਖੇ ਵਾਕਿਆ ਨੇ ਤੁਸੀਂ ਡਰਾਈਵ ਥਰੂ ਆਇਲ ਚੇਂਜ ਕਰਾਉਣਾ ਬ੍ਰੇਕ ਰਿਪੇਅਰ ਕਰਾਉਣੀ ਸਰਵਿਸ ਕਰਾਉਣਾ ਚਾਹੁੰਦੇ ਹੋ ਏਸੀ ਰਿਪੇਅਰ ਕਰਾਉਣਾ ਚਾਹੁੰਦੇ ਹੋ ਇੰਜਨ ਐਗਜ਼ੌਸਟ ਹੈ ਜਿਹੜਾ ਇਹਨਾਂ ਦਾ ਕੋਈ ਕੰਮ ਕਰਾਉਣਾ ਤਾਂ ਤੁਸੀਂ ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਦੇ ਨਾਲ ਸੰਪਰਕ ਕਰ ਸਕਦੇ ਹੋ ਸੋ ਬਲਕਾਰ ਜੀ ਜਾਂ ਸੁਰਜੀਤ ਜੀ ਇਹਨਾਂ ਦਾ ਨੰਬਰ ਹੈ ਜੀ 905-212-9900 9052-12-9200 'ਤੇ ਸੰਪਰਕ ਕੀਤਾ ਜਾ ਸਕਦਾ ਬਾਕੀ ਟੈਕਸ ਸਰਵਿਸਿਜ਼ ਵਾਸਤੇ ਬੀ ਕੇ ਟੈਕਸ ਐਂਡ ਅਕਾਊਂਟਿੰਗ ਸਰਵਿਸਿਜ਼ ਪੇ ਰੋਲ ਮੈਨੇਜਮੈਂਟ ਕਰਦੇ ਨੇ ਕਾਰਪੋਰੇਟ ਟੈਕਸ ਰਿਟਰਨ ਕਰਨਾ ਜਾਂ ਫਾਈਲ ਕਰਨਾ ਪਰਸਨਲ ਟੈਕਸ ਹੈ ਜਿਹੜਾ ਕੋਈ ਪ੍ਰਿਪੇਅਰ ਕਰਨਾ ਜਾਂ ਕੋਈ ਟੈਕਸ ਬਾਬਤ ਹੈ ਜਿਹੜੀ ਪਲੈਨਿੰਗ ਕਰਨੀ ਹੈ ਤਾਂ ਬੀ ਕੇ ਟੈਕਸ ਐਂਡ ਅਕਾਊਂਟਿੰਗ ਸਰਵਿਸਿਜ਼ ਦੇ ਨਾਲ ਸੰਪਰਕ ਕੀਤਾ ਜਾ ਸਕਦਾ 205 ਐਡਵਾਂਸ ਬੁਲੇਵਰਡ ਬਰੈਂਪਟਨ ਵਿਖੇ ਮਾਂਗੜ ਸਾਹਿਬ ਹੁਣਾਂ ਦਾ ਨੰਬਰ 905-451-1414 905-451-1414 'ਤੇ ਹੈ ਜਿਹੜਾ ਸੰਪਰਕ ਕੀਤਾ ਜਾ ਸਕਦਾ ਹੈ ਉੱਥੇ ਹੀ ਹੈ ਤੁਹਾਡੇ ਨਾਲ ਮੈਂ ਇੱਕ ਸਟੋਰੀ ਹੋਰ ਹੈ ਇਹ ਸਾਡੇ ਨਾਲ ਹੈ ਜਿਹੜਾ ਸਿੱਧਾ ਇਹਦਾ ਵਾਹ ਵਾਸਤਾ ਆ ਇਹ ਕਹਿ ਲਓ ਜਾਂ ਇੱਕ ਦੁੱਖ ਦੀ ਰੱਗ ਵੀ ਹੈਗੀ ਹੈ ਇਹ ਜਿਹੜੀ ਸਟੋਰੀ ਹੈ ਜਿਹੜੀ ਮੈਂ ਅਗਲੀ ਸ਼ੇਅਰ ਕਰਨ ਲੱਗਾ ਅਤੇ ਇਹਦੇ 'ਤੇ ਹੈ ਜਿਹੜਾ ਮੈਂ ਦੇਖਦਾ ਵੀ ਤੁਹਾਡਾ ਜਿਹੜਾ ਵਿਜ਼ਨ ਹੈ ਜਿਹੜਾ ਉਹ ਕੀ ਕਹਿੰਦਾ ਆ ਰੇਸ਼ਮ ਭਾਅ ਜੀ ਸਤਿ ਸ਼੍ਰੀ ਅਕਾਲ ਬਿਲਕੁਲ ਬਿਲਕੁਲ
2: ਜੀ ਸੁਣਦੇ
0: ਜੀ ਥੈਂਕ ਯੂ ਰੇਸ਼ਮ ਭਾਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਸਰ ਇੱਕ ਲਾਈਨ ਨਾਲ ਡ੍ਰੌਪ ਹੋ ਗਈ ਪਲੀਜ਼ ਦੁਬਾਰਾ ਕਾਲ ਕਰ ਲਿਓ ਸਰਵਜੀਤ ਜੀ ਸਵਾਗਤ ਹੈ ਜੀ
3: ਹਾਂਜੀ ਭਾਈ ਸਤਿ
0: ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਜੀ
3: ਭਾਜੀ ਜਿਹੜੇ ਲੇਬਰ ਦੀ ਇਸ ਵੇਲੇ ਹੈਗੀ ਆ ਚੱਲ ਰਹੀ ਆ ਹੁਣ ਸੈਂਟਰ ਦੇ ਵਿੱਚ ਲੇਬਰ ਕਰਦੀ ਰਹੀ ਆ ਇਹ ਚੀਜ਼ ਤੇ ਤਾਂ ਇਹਨਾਂ ਨੇ ਹੁਣ ਮਦਦ ਕਰੀ ਜਾਂਦੇ ਆ ਕਿ ਇਹਨੂੰ ਦੇ ਦੋ ਪੈਸੇ ਇਹਨੂੰ ਦੇ ਦੋ ਪੈਸੇ ਇਹਨੂੰ ਦੇ ਦੋ ਤੇ ਜਿਹੜੇ ਲੋਕ ਆ ਇੱਥੇ ਦੇ ਉਹਨਾਂ ਦੀ ਧੜੋ ਧੜ ਜੋਪਾਂ ਜਾ ਰਹੀਆਂ ਉਹਨਾਂ ਦੇ ਉੱਤੇ ਤਾਂ ਬਹੁਤੀ ਕੁਛ ਉਹ ਗੱਲਬਾਤ ਨੀ ਕਰ ਰਹੇ ਹਨਾ ਤੇ ਜਿਹੜੇ ਹੁਣ ਲਿਬਰਾਂ ਨੇ ਅੱਗੇ ਕਿਹੜਾ ਕੁਛ ਮਤਲਬ ਕੀਤਾ ਆ ਲਿਬਰਾਂ ਦੇ ਅੱਗੇ ਵੀ ਮੈਂ ਕਹਿੰਦਾ ਇੱਕ ਵਾਰੀ ਆਪਾਂ ਐਨਡੀਪੀ ਦੇਖਦੇ ਆ ਕਿ ਐਨਡੀਪੀ ਕਰਦੀ ਆ ਨਾ ਕਿ ਉਹ ਲੈ ਕੇ ਰਿਜ਼ਲਟ ਉਹ ਵੀ ਟੱਪਣ ਦੇ ਗਿਆ ਕਿ ਮਤਲਬ ਮੈਨੂੰ ਲੈ ਕੇ ਆਓ ਮੈਂ ਆਹ ਕਰ ਦੂੰਗਾ ਆਹ ਕਰ ਦੂ ਤੇ ਦੇਖੋ ਤੇ ਤੀਜੀ ਗੱਲ ਇਹ ਮੈਂ ਭਾਜੀ ਪੁੱਛਣਾ ਚਾਹੁੰਦਾ ਮੈਂ ਕਈ ਵਾਰੀ ਸੁਣਦਾ ਹੁੰਦਾ ਤੇ ਬਾਅਦ ਵਿੱਚ ਬੋਲ ਦਿੰਦੇ ਆ ਕਿ ਮਤਲਬ ਇਹ ਸਰੋਤਿਆਂ ਨੇ ਕਿਹਾ ਆ ਇਹਦੇ ਵਿੱਚ
0: ਸਾਨੂੰ ਕਹਿਣਾ ਹੀ ਪੈਂਦਾ ਜੀ ਨਹੀਂ ਆਪਾਂ ਇਹ ਥੋੜਾ ਨੀ ਕਹਿੰਦੇ ਕਾਲਾਂ ਲੈਣ ਦਾ ਇੱਕ ਮਿੰਟ ਸਰਬਜੀਤ ਭਾਜੀ ਇੱਕ ਮਿੰਟ ਪਹਿਲਾਂ ਗੱਲ ਸਮਝਿਓ ਕੌਲਾ ਲੈਣ ਦਾ ਮਤਲਬ ਹੈ ਆਪਾਂ ਇੱਕ ਕੰਸਟਰਕਟਿਵ ਹੈ ਜਿਹੜੀ ਡਿਬੇਟ ਕਰਦੇ ਹਾਂ ਇੱਥੇ ਇਹ ਨਹੀਂ ਹੈ ਵੀ ਕੌਲਾ ਲੈਣ ਦਾ ਮਤਲਬ ਬਹੁਤ ਹੈ ਪਤਾ ਨਹੀਂ ਤੁਹਾਡੀ ਜਿਹੜੀ ਆਵਾਜ਼ ਹੈ ਕਿੱਥੇ ਤੱਕ ਜਾ ਰਹੀ ਹੈ ਸਿਰਫ ਇਹਦਾ ਇਹ ਹੁੰਦਾ ਡਿਸਕਲੇਮਰ ਦਾ ਵੀ ਰੇਡੀਓ ਫ੍ਰੀਕੁਐਂਸੀ ਦਾ ਤੁਹਾਡੀ ਗੱਲ ਦੇ ਨਾਲ ਸਹਿਮਤ ਜਾਂ ਨਾ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ ਵੀ ਹਰ ਇੱਕ ਦੇ ਦੇਖੋ ਪਰਸਨਲ ਓਪੀਨੀਅਨ ਹੋ ਹੁੰਦੇ ਆ ਹੁਣ ਤੁਹਾਡੇ ਆ ਜਿਹੜੇ ਓਪੀਨੀਅਨ ਵੱਖਰੇ ਹੋ ਸਕਦੇ ਆ ਹੁਣ ਲੈਟਸ ਸੇ ਮੈਂ ਜਿਹੜਾ ਆਹ ਟੌਪਿਕ ਸ਼ੁਰੂ ਕੀਤਾ ਹੁਣ ਇਹਦੇ ਪੱਖ ਦੇ ਵਿੱਚ ਵੀ ਹੈ ਇਹਦੇ ਵਿਰੋਧ ਦੇ ਵਿੱਚ ਵੀ ਹੈ ਸੋ ਇਹ ਹੁੰਦਾ ਡਿਸਕਲੇਮਰ ਭਾਜੀ ਹੋਰ ਕੁਛ ਨਹੀਂ ਹੁੰਦਾ
3: ਹੁਣ ਉਹੀ ਹੈ ਨਾ ਹੁਣ ਜੇਕਰ ਆਪਾਂ ਕੋਈ ਗੱਲਬਾਤ ਕਰੀਏ ਜਾਂ ਫਿਰ ਕੋਈ ਲਿਬਰਲ ਬਣੇ ਜਾਂ ਐਨਡੀ ਬਣੇ ਜਾਂ ਕੰਜ਼ਰਵੇਟਿਵ ਬਣੇ ਦੀ ਕੋਈ ਗੱਲ ਕਰੀਏ ਨਾ, ਕੰਜ਼ਰਵੇਟਿਵ ਬਣੇ ਦੇ ਵਿਚ ਵੀ ਕੋਈ ਬੰਦੇ ਹੈ ਨੀ ਗੇ ਪਾਏਦਾਰ ਕੀ ਹਾਂ ਵੀ ਹੁਣ ਕਹਿੰਦੇ ਹੁੰਦੇ ਸੀਗੇ ਕਿ ਇੱਥੇ ਦੇ ਜਿਹੜੇ ਜਨਰੇਸ਼ਨ ਆ ਇਹਨਾਂ ਨੂੰ ਜਿਤਾਓ ਜੀ, ਇਹਨਾਂ ਨੂੰ ਲੈ ਕੇ
0: ਜੈਨ ਜੀ, ਜੈਨ ਜੀ, ਹਾਂਜੀ ਹਾਂਜੀ
3: ਜਿਤਾਓ ਜੀ, ਇਹਨਾਂ ਨੂੰ ਲੈ ਕੇ ਆਓ, ਲੈ ਕੇ ਉਹ ਆਪਣੇ ਹੀ ਬਾਪੂ ਨੂੰ ਚੈੱਕ ਕੱਟ ਕੱਟ ਕੇ ਦੇਈ ਜਾਂਦਾ ਆ
0: ਜੀ, ਸਾਰੇ ਸਰੋਤੇ ਜਿਹੜੇ ਸਮਝ ਵੀ ਗਏ ਗੱਲ, ਬਿਲਕੁਲ ਤੁਸੀਂ ਕਹਿ ਦਿੱਤੀ ਹੁਣ, ਥੈਂਕ ਯੂ ਸਰਬਜੀਤ ਭਾਜੀ, ਥੈਂਕ ਯੂ ਸੋ ਨਾਈਸ ਆਫ ਯੂ ਤੁਹਾਡੇ ਵਿਚਾਰਾਂ ਦਾ। ਤੇ ਜਿਹੜੀ ਗੱਲ ਕੀਤੀ, ਦੇਖੋ ਅਸੀਂ ਜਿਹੜੇ ਕੰਮ ਤੇ ਆਉਣਾ ਮੂੰਹ ਹਨੇਰਾ ਜਿੰਨਾ ਮਰਜ਼ੀ ਹੈ, ਜਿਹੜੇ ਭਾਵੇਂ ਟਰੱਕਿੰਗ ਇੰਡਸਟਰੀ ਲੋਜਿਸਟਿਕ ਦੇ ਵਿੱਚ ਜਾਂ ਫਿਰ ਕਿਤੇ ਹੋਰ ਕੰਮ ਕਰ ਰਹੇ ਹੋ, ਅਸੀਂ ਕਿਸੇ ਤਰ੍ਹਾਂ ਮੱਥਾ ਲਾ ਕੇ ਪਹੁੰਚਣਾ ਆ ਕੰਮ 'ਤੇ, ਸਾਨੂੰ ਪਤਾ ਵੀ ਕੰਮ 'ਤੇ ਪਹੁੰਚਣਾ ਹੀ ਹੈ, ਅਤੇ ਜਿਹੜੇ ਸਾਡੇ ਨੁਮਾਇੰਦੇ ਹੈ ਇਹਨਾਂ ਨੇ ਕਿਹੜਾ ਸਾਲ 'ਚ ਜਿਹੜਾ ਮਤਲਬ ਹਰ ਰੋਜ਼ ਹੀ ਹੈ ਜਿਹੜਾ ਉੱਥੇ ਜਾਣਾ ਹੁੰਦਾ, ਉਹ ਜਿਹੜਾ ਉੱਥੇ ਪਾਰਲੀਮੈਂਟ ਜਾਂ ਫਿਰ ਜਿਹੜੀ ਆਪਣੇ ਕੁਈਨਸ ਪਾਰਕ ਦੇ ਵਿੱਚ ਜਿਹੜੀ ਵਿਧਾਨ ਸਭਾ ਲੱਗਦੀ ਹੈ ਉਹਦਾ ਇੱਕ ਟਾਈਮ ਹੁੰਦਾ, ਉਹਨੇ ਟਾਈਮ 'ਤੇ ਵੀ ਹੈ ਜਿਹੜਾ ਤੁਸੀਂ ਜਾਣ ਵਾਸਤੇ ਜਿਹੜਾ ਟੈਕਸਪੇਅਰ ਦਾ ਪੈਸਾ ਜਿਹੜਾ ਹੈ ਉਹਦੀ ਦੁਰਵਰਤੋਂ ਹੋ ਰਹੀ ਹੈ, ਸੋ ਦਿਸ ਇਜ਼ ਨੋਟ ਗੁੱਡ। ਅਤੇ ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਹੈ ਜਿਹੜਾ ਇਸ ਦਾ ਜਵਾਬ ਹੈ ਜਿਹੜਾ ਜ਼ਰੂਰ ਦੇਣਗੇ। ਇੱਕ ਮੈਂ ਸਟੋਰੀ ਹੋਰ ਕਵਰ ਕਰਨਾ ਚਾਹੁੰਦਾ ਪਰ ਤੁਹਾਡੀਆਂ ਲਾਈਨਸ ਹੈ ਜਿਹੜੀਆਂ ਨਾਲ ਦੀ ਨਾਲ ਹੈ, ਚਲੋ ਮੈਂ ਕਾਲ ਹੈ ਜਿਹੜੀ ਤੁਹਾਡੇ ਲੈਣਾ, ਨਾਲ ਮੈਂ ਇੱਕ ਸਟੋਰੀ ਉਹ ਕਵਰ ਕੇਅਰ ਲੈਣਾ। ਮੋਰਗੇਜ ਬਾਬਤ ਤੁਸੀਂ ਭੁੱਲਰ ਸਾਹਿਬ ਦੇ ਨਾਲ ਸੰਪਰਕ ਕਰ ਸਕਦੇ ਹੋ, ਜਸ ਭੁੱਲਰ ਜੀ, ਬਹੁਤ ਲੰਬਾ ਤਜਰਬਾ ਆ, ਬੜੀ ਆਲੇ ਦੁਆਲੇ ਜੋ ਕੁਛ ਵਾਪਰ ਰਿਹਾ ਉਹਦੇ 'ਤੇ ਇੱਕ ਬਾਜ ਅੱਖ ਵੀ ਰੱਖਦੇ ਨੇ, ਸੋ ਤੁਸੀਂ ਜਸ ਭੁੱਲਰ ਹੋਣਾ ਦੇ ਨਾਲ ਐਮ ਟੀ ਜੀ ਮੋਰਗੇਜ ਦੇ ਨਾਲ ਸੰਪਰਕ ਕਰ ਸਕਦੇ ਹੋ 416-732-2611 4167322611 'ਤੇ ਸੰਪਰਕ ਕੀਤਾ ਜਾ ਸਕਦਾ। ਅਤੇ ਉੱਥੇ ਹੀ ਇੰਡੀਆ ਬਾਜ਼ਾਰ ਬਰੈਂਪਟਨ ਅਤੇ ਈਟੋਬੀਕੋ ਤੋਂ ਤੁਹਾਨੂੰ ਸਰਵ ਕਰ ਰਹੇ ਨੇ ਫਰੈਸ਼ ਫਰੂਟਸ, ਵੈਜੀਟੇਬਲਸ ਲੈਣਾ ਚਾਹੁੰਦੇ ਹੋ, ਟਿਫਨ ਸਰਵਿਸ ਲਵਾਉਣੀ ਹੈ, ਡਾਈਨ ਇਨ ਟੇਕ ਆਊਟ ਕਰਨਾ ਚਾਹੁੰਦੇ ਹੋ ਜਾਂ ਕੇਟਰਿੰਗ, ਤੁਹਾਡੀਆਂ ਸਾਰੀਆਂ ਗਰੋਸਰੀਜ਼ ਦੀ ਨੀਡਸ ਜਾਂ ਫਿਰ ਕਈ ਵਾਰ ਆਪਾਂ ਇੰਡੀਆ ਦੀ ਸਬਜ਼ੀ ਮਸਾਲੇ ਲੈਣੇ ਹੁੰਦੇ ਆ ਤਾਂ ਫਿਰ ਤੁਸੀਂ ਇੰਡੀਆ ਬਾਜ਼ਾਰ ਪਹੁੰਚ ਸਕਦੇ ਹੋ। ਅਤੇ ਸੁਰਿੰਦਰ ਜੀ, ਜੀ ਆਇਆਂ ਨੂੰ ਵੈਲਕਮ ਭਾਜੀ।
4: ਹਾਂਜੀ ਸਤਿ ਸ੍ਰੀ ਅਕਾਲ ਜੀ, ਮੈਨੂੰ ਜੀ ਹੈਰਾਨਗੀ ਹੁੰਦੀ ਆ, ਪਤਾ ਨੀ ਉਹ ਪੰਜਾਂ ਛੇਆਂ ਮੈਂਬਰਾਂ ਨੇ ਇੰਨੇ ਪੈਸੇ ਨੀ ਲਏ ਹੋਣੇ, ਆ ਜਿਹੜੇ ਅਖਬਾਰਾਂ ਅਖਬਾਰਾਂ ਚ ਐਡਾ ਆ ਗਿਆ
0: ਜੀ,
4: ਇਹ ਕੋਈ ਨਵੀਂ ਗੱਲ ਨੀ ਭਾਜੀ, ਇਹ ਸ਼ੁਰੂ ਤੋਂ ਆ, ਮੈਂ ਵੀ ਇੱਕ ਅਖਬਾਰ ਨੂੰ ਮੋਨਸੀਲ ਤੇ ਰਿਪੋਰਟਾਂ ਭੇਜਦਾ ਰਿਹਾ, ਅਗਲੇ ਉਹ ਲਵਾਉਂਦੇ ਆ ਨਵੇਂ ਸਾਲ ਵਿਸਾਖੀ ਦਿਵਾਲੀ ਦੁਸਹਿਰਾ ਉਹਨਾਂ ਦੀ ਜਿਹੜੀ ਐਨੁਅਲ ਬਾਰਬੇਕਿਊ ਪਾਰਟੀ ਹੁੰਦੀ ਹੈ ਉਹ ਸਾਰੀਆਂ ਉਹਦੀਆਂ ਐਡਾ ਪੇਡ ਹੁੰਦੀਆਂ ਹਨਾ। ਅੱਛਾ ਗੱਲ ਇਹ ਆ, ਮੈਂ ਟਰੱਕ ਚਲਾਉਣਾ, ਹੋਰ ਵੀ ਸਾਡੇ ਕਿੰਨੇ ਵੀਰ ਬੋਲ ਕੇ ਗਏ ਆ ਡਿਊਟੀ ਫ੍ਰੀ ਸ਼ੋਪ ਤੇ ਜਿਹੜੇ ਸ਼ਰਾਬ ਚੁੱਕਦੇ ਆ
0: ਜੀ ਜੀ।
4: ਗੱਲ ਇਹ ਭਾਜੀ, ਡੀਜ਼ਲ ਤੇ ਕਿਉਂ ਨੀ ਬੋਲਦਾ ਕੋਈ, ਜਿਹੜਾ ਅਸੀਂ ਰੋਜ਼ 300-400 ਲੀਟਰ ਫੂਕ ਦਿੰਦੇ ਆ, ਮੈਂ ਅੱਗੇ ਕਈ ਵਾਰੀ ਕਈ ਥਾਂ ਤੇ ਆਵਾਜ਼ ਉਠਾਈ ਆ ਪਰ ਕਿਸੇ ਤੇ ਕੋਈ ਅਸਰ ਹੀ ਨੀ ਹੁੰਦਾ, ਉਹ ਤੁਸੀਂ ਨਿੱਕੀ ਮੋਟੀ ਗੱਲ ਨੂੰ ਪਈ ਜਾਂਦੇ ਆ, ਜਿਹੜੀ ਤੁਹਾਡੀ ਇੰਸ਼ੋਰੈਂਸ ਇੰਨੀ ਪੇ ਕਰਦੇ ਆ ਉੱਥੇ ਜਾਓ, ਡੀਜ਼ਲ 50 ਸੈਂਟ ਭਾਜੀ ਗੈਸ ਨਾਲੋਂ ਮਹਿੰਗਾ, ਗੈਸ ਨਾਲੋਂ ਮੈਂ ਕਦੀ ਅੱਜ ਤੱਕ ਨੀ ਦੇਖਿਆ, ਆਪਣੇ 96 ਦਾ ਮੈਂ ਇੱਥੇ ਹੈਗਾ, ਡੀਜ਼ਲ ਤੇ ਗੈਸ ਬਰਾਬਰ ਹੁੰਦੇ ਆ, ਕਦੀ ਡੀਜ਼ਲ 1-2 ਸੈਂਟ ਥੱਲੇ ਹੁੰਦਾ ਕਦੀ ਉੱਪਰ ਆਉਂਦਾ, ਠੀਕ ਹੈ, ਮਾਰਕਾਰ ਨੇ ਕਰੋੜਾਂ ਰੁਪਈਆ ਬਾਹਰ ਦੇ ਦਿੱਤਾ, ਤੁਸੀਂ ਯਾਰ 20,000-10,000 ਡਾਲਰ ਨੂੰ ਰੋਈ ਜਾਂਦੇ ਆ, ਉਹ 5-7 ਜਣਿਆਂ ਨੇ $1,00,000 ਨੀ ਲਿਆ ਹੋਣਾ, ਮੈਂ ਕੋਈ ਉਹਦੀ ਫੇਵਰ ਨੀ ਕਰਦਾ, ਮੈਂ ਵੀ ਉਹਨੇ ਚੰਗਾ ਕੀਤਾ ਆ, ਉਹਨਾਂ ਨੇ ਨਹੀਂ ਚੰਗਾ ਕੀਤਾ, ਪਰ ਦੈਟਸ ਨੋਟ ਏ ਬਿਗ ਡੀਲ, ਇਹ ਕੋਈ ਇਹਨਾਂ ਨੇ ਪਹਿਲੇ ਬੰਦੇ ਨੀ ਹੈ ਜਿਨ੍ਹਾਂ ਨੇ ਇਹ ਕੀਤਾ ਆ, ਇਹ ਤੋਂ ਪਿੱਛੇ ਜਾ ਕੇ ਫੋਲੋ ਜਿੰਨੇ ਵੀ ਆ ਲਿਬਰਲ ਆ ਕੰਜ਼ਰਵੇਟਿਵ ਆ ਐਨਡੀਪੀ ਨੇ ਸਭ ਤੋਂ ਜ਼ਿਆਦਾ ਗੰਦ ਪਾਇਆ ਤੇ ਦੇਸ਼ ਦਾ ਨਾਸ਼ ਕਰਕੇ ਰੱਖਤਾ, ਇਹ ਟੂਡੋ ਨੂੰ ਇੰਨੀ ਸਪੋਰਟ ਨਾ ਕਰਦੇ ਤੇ ਕਿੱਥੋਂ ਆ ਦਿਨ ਸਾਨੂੰ ਦੇਖਣੇ ਪੈਂਦੇ। ਜਗਮੀਤ ਸਿੰਘ ਉਹਦਾ ਭਰਾ ਆਪਣੀਆਂ ਵੋਟਾਂ ਲੈ ਲੈ ਕੇ ਇੰਸ਼ੋਰੈਂਸ ਦੇ ਮਸਲੇ ਦੇ ਕਿੱਥੇ ਤੋਂ ਕਿੱਥੇ ਪਹੁੰਚ ਗਏ। ਜੋ ਉਹਨੇ ਲਿਬਰਲ ਨੂੰ ਸਪੋਰਟ ਕੀਤੀ ਆ ਉਹਦਾ ਹੁਣ ਵੀ ਉਹਨੂੰ ਕ੍ਰੈਡਿਟ ਮਿਲ ਰਿਹਾ, ਜਿਹੜਾ
0: ਆਪਣੇ
4: ਆ ਜਿਹੜੇ ਤੁਹਾਡੇ ਬੈਂਕ ਸਾਹਿਬ ਹੈਗੇ ਆ ਇਹਨਾਂ ਨੇ ਕੀ ਕੀਤਾ, ਕਰੋੜਾਂ ਰੁਪਈਆਂ ਦਾ ਵੀ ਘਪਲਾ ਕਰਕੇ ਵਿੱਚ ਗੱਲਾਂ ਨਿਕਲਣ ਜਾਣ ਪਹਿਲੇ ਰਜਾਈ ਹੈਗੇ।
0: ਨਹੀਂ ਦੁਬਾਰਾ ਆ ਰਿਹਾ, ਦੁਬਾਰਾ ਕਹਿੰਦੇ ਓਨਟਾਰੀਓ ਦੇ ਲਿਬਰਲ ਲੀਡਰ ਦੇ ਤੌਰ ਤੇ ਉਹਨਾਂ ਨੇ ਆਪਣੀ ਇੱਛਾ ਜਤਾਤੀ ਹੈ।
4: ਹਾਂਜੀ ਹਾਂਜੀ, ਬਸ ਤੁਹਾਡੇ ਕੋਲ ਦੇਰ ਖਬਰਾਂ ਪਹੁੰਚਦੀਆਂ, ਇੱਥੇ ਲਿਬਰਲ ਦੀ 6 ਮਹੀਨੇ ਪਹਿਲਾਂ ਕਾਨਫਰੰਸ ਸੀ, ਉਹ ਚ ਕਲੀਅਰ ਹੋ ਗਿਆ
0: ਸੀ,
4: ਇੱਥੇ ਆਪਣੇ ਪਰ ਤੋਂ ਲੰਡੇ ਸੀ।
0: ਜੀ ਜੀ ਜੀ ਬਿਲਕੁਲ
4: ਭਾਜੀ, ਇਹ ਆਪਣੇ ਲੋਕਾਂ ਨੂੰ ਸਿਆਣੇ ਹੋਣਾ ਚਾਹੀਦਾ, ਤੇ ਮੈਨੂੰ ਲੱਗਦਾ ਲਿਬਰਲ ਨੇ ਜਿੱਦਾਂ ਜਿੰਨਾ ਕੀ ਗੰਦ ਪਾਣਾ ਹੀ ਪਾਤਾ, ਕੰਜ਼ਰਵੇਟਿਵ ਨੂੰ ਦੁਬਾਰਾ ਆਉਣਾ ਚਾਹੀਦਾ, ਜਿੱਦਾਂ ਆਪਣੇ ਸਟੀਫਨ ਹਾਰਪਰ ਨੇ ਪਾਰਦਾਰਾ ਕੀਤਾ ਸੀ, ਇੱਦਾਂ ਦੀ ਕੋਈ ਵਿਜ਼ਨ ਲੈ ਕੇ ਆਉਣ।
0: ਪਰ ਸੁਰਿੰਦਰ ਭਾਜੀ ਮੈਂ ਆਪਾਂ ਸ਼ਾਰਟ ਹੀ ਰੱਖਣਾ ਕਿਉਂਕਿ ਸਾਰੀਆਂ ਲਾਈਨਸ ਫਲੈਸ਼ ਕਰ ਰਹੀਆਂ, ਪਰ ਪਿੱਛੇ ਜੇ ਮੈਂ ਪਰਸੋਂ ਪਤਾ ਨਹੀਂ ਸਰਵੇਖਣ ਇੱਕ ਆਇਆ ਸੀਗਾ ਤੇ ਉਹਦੇ ਵਿੱਚ ਦੱਸਿਆ ਗਿਆ ਵੀ ਮਾਰ ਕਾਰਨੀ ਸਾਹਿਬ ਦੇ ਵਰਗਾ ਜਾਂ ਉਹਨਾਂ ਨੂੰ ਟੱਕਰ ਦੇਣ ਵਾਲਾ ਵਿਰੋਧੀਆਂ ਪਾਰਟੀਆਂ ਕੋਈ ਲੀਡਰ ਹੀ ਨਹੀਂ ਹੈਗਾ, ਕੋਈ ਆਗੂ ਹੀ ਨਹੀਂ ਹੈਗਾ ਇਸ ਵਕਤ, ਇਹ ਸਰਵੇਖਣ ਆਇਆ। ਪਤਾ ਨੀ ਤੁਸੀਂ ਸੁਣਿਆ ਜਾਂ ਨਹੀਂ ਸੁਣਿਆ, ਸ਼ਾਇਦ ਇਹ ਖਬਰ ਤੁਹਾਡੇ ਨਿਗਾਹ ਚ ਨਹੀਂ ਹੋਣੀ, ਤੇ ਅਸੀਂ ਪਰਸੋਂ ਖਬਰ ਹੈ ਜਿਹੜੀ ਸਾਂਝੀ ਕੀਤੀ ਸੀ
4: ਭਾਜੀ, ਉਹ ਤੁਹਾਡਾ ਧੰਨਵਾਦ, ਤੁਸੀਂ ਖਬਰ ਸਾਂਝੀ ਕੀਤੀ ਸੀ। ਗੱਲ ਏਦਾਂ ਜੀ, ਮਾਰ ਕਾਰਨੀ ਨੂੰ ਇਸੇ ਬੇਸ ਤੇ ਲਿਆਂਦਾ, ਇਹ ਬਹੁਤ ਸੋਹਣਾ ਭਾਰ ਇਹਨੇ ਯੂਕੇ ਚ ਕੀ ਕੀਤਾ, ਉੱਥੇ ਦਾ ਵੀ ਤੇ ਰਹਿ ਚੁੱਕਾ, ਉਹ ਲੋਕੀ ਇਹ ਐਵੇਂ ਹਵਾ ਹੁੰਦੀ ਆ।
0: ਉਹ ਕਹਿੰਦੇ ਬ੍ਰੈਗਜ਼ਿਟ ਦੇ ਵਿੱਚ ਇਹਨੇ ਚੰਗਾ ਕੰਮ ਕੀਤਾ, ਉਸ ਵਕਤ ਜਦੋਂ ਬ੍ਰੈਗਜ਼ਿਟ ਹੋ ਰਿਹਾ ਸੀਗਾ ਉੱਥੇ ਯੂਕੇ ਦੇ ਵਿੱਚ, ਤੇ ਉਦੋਂ ਚੰਗਾ ਕੰਮ ਕੀਤਾ। ਤੇ ਸਟੀਫਨ ਹਾਰਪਰ ਦੀ ਤੁਸੀਂ ਗੱਲ ਕੀਤੀ, ਉਹਨਾਂ ਦੇ ਦੌਰਾਨ ਵੀ ਆ ਜਿਹੜੇ ਗਵਰਨਰ ਰਹੇ ਨੇ ਕੈਨੇਡਾ ਦੇ,
4: ਪਰ ਭਾਜੀ ਹੁਣ ਤਾਂ ਆਪਣਾ ਹੀ ਘਰ ਪੂਰੀ ਜਾਂਦੇ
0: ਨਾ,
4: ਮੈਂ ਤਾਂ ਇੰਨਾ ਤਗੜਾ ਉਹ ਹੈ ਨੀ ਕੋਈ
0: ਵੀ,
4: ਇਹਨਾਂ ਦੀ ਜਿੰਨੀਆਂ ਕੰਪਨੀਆਂ ਜਿਹੜੀ ਬਲੂਮਬਰਗ ਜੇ ਉਹ ਜਿੰਨੇ ਕੰਟੈਕਟ ਉਹਨਾਂ ਨੂੰ ਜਾਈ ਜਾਂਦੇ ਆ। ਮੈਨੂੰ ਦੱਸੋ ਤੁਸੀਂ, ਅਸੀਂ ਡੀਜ਼ਲ ਬਾਹਰੋਂ ਬਾਏ ਕਰਦੇ ਆ, ਡੀਜ਼ਲ ਕਿਉਂ ਨੀ ਸਾਨੂੰ ਸਸਤਾ ਦਿੰਦੇ?
0: ਬਿਲਕੁਲ ਦਰੁਸਤ ਹੈ ਤੁਹਾਡੀ ਆਵਾਜ਼ ਭਾਜੀ ਜੀ, ਥੈਂਕ ਯੂ ਸਰ, ਥੈਂਕ ਯੂ ਸੁਰਿੰਦਰ ਭਾਈ।
4: 600 ਲੀਟਰ 4000 500 ਲੀਟਰ ਲਾ ਲਓ, ਕਿੰਨਾ ਫਰਕ ਪੈਂਦਾ।
0: ਜੀ ਜੀ ਬਿਲਕੁਲ ਬਿਲਕੁਲ, ਥੈਂਕ ਯੂ ਸਰ, ਥੈਂਕ ਯੂ ਜੀ ਸੁਰਿੰਦਰ ਭਾਜੀ, ਬਹੁਤ ਬਹੁਤ ਧੰਨਵਾਦ। ਆਰ ਐਸ ਜੀ ਸਵਾਗਤ ਹੈ ਜੀ।
5: ਜੀ ਥੈਂਕ ਯੂ ਮੇਰੀ ਕਾਲ ਲੈਣ ਦਾ ਸ਼ਮੀਰ
0: ਜੀ। ਜੀ ਵੈਲਕਮ ਭਾਜੀ, ਵੈਲਕਮ।
5: 89 ਦੇ ਵਿਚ ਉਦੋਂ ਵੀ ਫ੍ਰੀ ਟ੍ਰੇਡ ਕੀਤਾ ਸੀ, ਉਦੋਂ ਵੀ ਬਹੁਤ ਕੰਪਨੀਆਂ ਅਮਰੀਕਾ ਚਲ ਗਈਆਂ ਸੀਗੀਆਂ
0: ਜੀ,
5: ਤਾਂ ਉਦੋਂ ਵੀ ਕਾਫੀ ਜੋਬਸ ਵਗੈਰਾ ਲੂਜ਼ ਹੋ ਗਈਆਂ, ਪਰ ਲੇਕਿਨ 1-2 ਸਾਲ ਬਾਅਦ ਫੇਰ ਉਹ ਇੰਪਰੂਵ ਹੋਣ ਲੱਗ ਜਾਂਦਾ ਜੋ ਵੀ ਹੈਗਾ ਆ
0: ਜੀ ਜੀ।
5: ਤਾਂ ਬਾਕੀ ਜਿਹੜਾ ਇਹਨਾਂ ਨੇ ਇੰਨੀ ਜਨਤਾ ਬੁਲਾ ਲਈ ਆ, ਜਿਹੜੇ ਇੰਟਰਨੈਸ਼ਨਲ ਸਟੂਡੈਂਟ ਆ, ਇਹ ਸਾਰੇ ਨੀ ਗਲਤ ਹੈਗੇ, ਪਰ ਇਹਨਾਂ ਦੇ ਵਿੱਚੋਂ 25% ਠੀਕ ਆ, ਬਾਕੀ 75% ਸਾਰੇ ਗਲਤ ਆ। ਇਹ ਕੱਲ ਪਰਸੋਂ ਦੀ ਗੱਲ ਆ, ਉਹ ਮੇਰੀ ਸਪੀਡ ਤੇ ਜਾਂਦਾ, ਉੱਥੇ 40 ਦੀ ਸਪੀਡ ਆ, ਉਹ ਮੇਰੇ ਕੋਲ ਬੰਦਾ 120 ਤੇ ਆ ਰਿਹਾ ਮੇਰੇ ਸਾਹਮਣੇ, ਆਲਮੋਸਟ ਮੈਨੂੰ ਫਰੰਟ ਤੋਂ ਫਰੰਟ ਐਡ ਕਰਨ ਲੱਗਾ। ਮੈਂ ਜਿਸ ਕੰਪਨੀ ਚ ਕੰਮ ਕਰਦਾ, ਇੱਥੇ 150 ਦੇ ਕਰੀਬ ਲੋਕੇ ਰੱਖੇ ਹੋ ਸੀਗੇ।
0: ਅੱਛਾ ਜੀ।
5: ਉਹਨਾਂ ਨੇ ਨੋਟਿਸ ਲਾਇਆ ਸੀਗਾ ਉੱਥੇ ਕਿ ਤੁਸੀਂ ਆਪਣੇ ਕੱਪੜੇ ਚੇਂਜ ਕਰੋ, ਨਾ ਕੇ ਆਓ
0: ਜੀ,
5: ਉਸ ਕਹਿੰਦੇ ਸਮੈਲ ਆਉਂਦੀ ਉਹਨਾਂ ਕੋਲ।
0: ਬਿਲਕੁਲ,
5: ਘੱਟੋ ਘੱਟ ਤੁਸੀਂ ਜਿਹੜੀ ਕੰਟੀ ਚ ਆਏ ਆ ਤੁਸੀਂ ਉੱਦਾਂ ਦਾ ਬਣ ਜਾਓ, ਉੱਦਾਂ ਦੇ ਤੁਸੀਂ ਭਰਾਵਾ ਪਹਿਲੋ ਜੋ ਵੀ ਆ ਗੱਲਬਾਤ ਕਰਨ ਦਾ, ਉਹਨਾਂ ਨੂੰ ਕੋਈ ਡਿਸਪਲੇ ਨੀ ਪਤਾ, ਕੋਈ ਪਿੱਛੇ ਡੋਰ ਕਰਕੇ ਖੜਾ, ਉਹ ਲੰਘੀ ਜਾਂਦੇ ਆ, ਕੋਈ ਚੈਕ ਹੀ ਹੋ ਰਹੀ, ਕੋਈ ਕੁਛ ਨੀ। ਉਹ ਇਸ ਕਰਕੇ ਹੁਣ ਬਹੁਤ ਵਧੀਆ ਹੋ ਰਿਹਾ, ਜਿਹੜਾ ਇਹਨਾਂ ਨੂੰ ਜਿਹੜੇ ਬੇਵਕੂਫ ਬੰਦੇ ਆ ਉਹਨਾਂ ਨੂੰ ਫੜੀ ਜਾਂਦੇ ਆ ਤਾਂ ਚੱਕ ਚੱਕ ਕੇ ਬਾਹਰ ਸਿੱਟੀ ਜਾਂਦੇ
0: ਜੀ,
5: ਇਹ ਠੀਕ ਕਰਨਾ ਚਾਹੀਦਾ, ਇੱਦਾਂ ਹੀ ਹੋਣਾ ਚਾਹੀਦਾ
0: ਜੀ ਜੀ।
5: ਥੈਂਕ ਯੂ,
0: ਥੈਂਕ ਯੂ ਜੀ, ਥੈਂਕ ਯੂ। ਬਿਲਕੁਲ, ਜਿਹੜੇ ਸਿਸਟਮ ਨੂੰ ਗੰਧਲਾ ਕਰਨ ਦੀ ਕੋਸ਼ਿਸ਼ ਕਰਦੇ ਪਏ ਆ ਉਹਨਾਂ ਖਿਲਾਫ਼ ਜਿਹੜੀ ਸਖ਼ਤ ਕਾਰਵਾਈ ਹੈ ਜਿਹੜੀ ਉਹ ਹੋਣੀ ਹੀ ਚਾਹੀਦੀ ਹੈ। ਤੁਸੀਂ ਸਹੀ ਕਿਹਾ ਵੀ ਕੁਝ ਕੁ, ਇੱਕ ਮੈਨੂੰ ਵੀਡੀਓ ਹੈ ਜਿਹੜੇ ਕੱਲ੍ਹ ਸ਼ਾਇਦ ਸਾਡੇ ਲਿਸਨਰ ਕੱਲ੍ਹ ਜਾਂ ਪਰਸੋਂ ਉਹਨਾਂ ਨੇ ਭੇਜੀ ਹੈ, ਉਹ ਇੱਕ ਸ਼ਾਇਦ ਉਹਦੀ ਗਰਲਫ੍ਰੈਂਡ ਹੈ, ਪਤਾ ਨਹੀਂ ਉਹਨੂੰ ਡਿਗਰੀ ਮਿਲਦੀ ਹੈ ਅਤੇ ਲਲਕਾਰੇ ਮਾਰ ਰਿਹਾ ਥੱਲੇ। ਹਾਂਜੀ, ਸੋ ਇਹ ਚੀਜ਼ਾਂ ਜਿਹੜੀਆਂ ਸ਼ੋਭਾ ਨਹੀਂ ਦਿੰਦੀਆਂ, ਇਹਦੇ ਕਰਕੇ ਸਾਡੀ ਬਹੁਤ ਜਿਹੜੀ ਬੇਇੱਜ਼ਤੀ ਹੈ ਜਿਹੜੀ ਹੁੰਦੀ ਹੈ। ਸੋ ਜਿਸ ਮੁਲਕ ਦੇ ਵਿੱਚ ਆਈਏ, ਸੋ ਉਸ ਤਰ੍ਹਾਂ ਉੱਥੇ ਦੇ ਕਾਨੂੰਨਾਂ ਮੁਤਾਬਕ, ਉਸ ਦੇ ਢਾਂਚੇ ਦੇ ਮੁਤਾਬਕ ਅੱਜ ਅਸੀਂ ਰਹੀਏ ਤਾਂ ਉਨੀ ਹੀ ਰਿਸਪੈਕਟ ਹੈ ਜਿਹੜੀ ਸਾਨੂੰ ਹੋਰ ਮਿਲੇਗੀ। ਮੈਂ ਅਗਲੀ ਕਾਲ 'ਤੇ ਚੱਲਦਾ, ਉਸ ਤੋਂ ਪਹਿਲਾਂ ਜਿਹੜੀ ਇੱਕ ਮੈਂ ਖਬਰ ਹੈ ਜਿਹੜੀ ਉਹ ਸਾਂਝੀ ਕਰਨਾ ਚਾਹੁੰਦਾ। ਇਹ ਖਬਰ ਇਹ ਹੈ, ਕੈਨੇਡਾ ਅਤੇ ਖਾਸ ਕਰਕੇ ਟੋਰੋਂਟੋ ਦੇ ਵਿੱਚ ਦੁਕਾਨਾਂ ਤੋਂ ਜਿਹੜਾ ਸਮਾਨ ਚੋਰੀ ਕਰਨ ਦੀਆਂ ਜਿਹੜੀਆਂ ਘਟਨਾਵਾਂ ਲਗਾਤਾਰ ਜਿਹੜੀਆਂ ਵੱਧ ਰਹੀਆਂ ਨੇ, ਪੁਲਿਸ ਦੇ ਅੰਕੜਿਆਂ ਮੁਤਾਬਕ ਛੋਟੀ ਕੀਮਤ ਵਾਲੇ ਸਮਾਨ ਦੀ ਚੋਰੀ ਦੇ ਵਿੱਚ ਜਿਹੜਾ ਵੱਡਾ इजाफा दर्ज किया गया। कई कारोबारियों का कहना है कि असल गिनती सरकारी आंकड़िया के नालों किते ज्यादा है, क्योंकि हर घटना जिहड़ी है पुलिस नूं रिपोर्ट है जिहड़ी नहीं की जाती है, तुसीं भी जानते हो। दुकानदारां अनुसार महंगाई, इनफ्लेशन अते नशे की समस्या करके अते ऑर्गेनाइज्ड क्राइम, इस जो ये रिटेल थैफ्ट हो रहा है उहदे सब तो वड्डे कारण ने। कुछ लोग अपनियां जरूरतां पूरियां करन लई खान पीन जां रोजाना वरतों दा समान है जिहड़ा ओह चोरी करदे ने, अपनी रोज़मर्रा जिंदगी वास्ते जिहड़ा चोरी करदे ने, जां काले अच्छा जिहड़े ऑर्गेनाइज्ड क्राइम ने उह महंगा समान चोरी करके ऑनलाइन जां फिर काले बाजार दे विच दोस्तों इह बेचदे ने। इत्थे मैं तुहाडे तों दो क होर सवाल है उह पुछना चाहुंदा। 4146 जी स्वागत है जी।
6: हां जी सत श्री अकाल जी।
0: जी सत श्री अकाल भाजी।
6: देखो जी जो बोल हुआ ना ये बायस है, एक तरफ से तुमने तीनों बंदे कंजर्वेटिव के खड़ा कर दिए, एक तरफ तुमने लिबरल का खड़ा कर दिया, तुम एक एक से मुकाबला क्यों नहीं करते हो? तुम मार्क कार्ने को स्टीफन हार्पर से करो, मार्क कार्ने को तुम पियर पॉलिवर से करो, तुमने एक तरफ तुमने तीनों खड़े कर दिए और है तो सारे तो बंदे उधर वोट बट गई, गड़ाई समझ में
0: जी जी।
6: दूसरा ये आएगा कार्ने का कमाल तो ये हो गया, देखो कल बिलियंस ऑफ डॉलर रिजल्ट रेंटल वालों को दे दिया
0: जी,
6: वो सारे कॉन्डो में जो 50% डाउन है वो सारा मार्क कार्ने ने खरीद लेना है, और वो सारे ब्रुकफील्ड को बाद में बेच के ब्रुकफील्ड खरीद लेगी, बच्चों को रेंटल में डालेगी। ये है तोड़ी जूती तोड़े ही सर
0: है जी जी जी,
6: तोड़ा टैक्सपेयर वो भी भिगो के पानी में
0: जी,
6: ठीक है जी, वो हो गया
0: जी जी।
6: एक और खबर तुझे टाइम दो तो एक और 10 लाख कल ही कमाल आएगा
0: जी जी।
6: वो जो टेलीसैट है ना वो टेस्ला से जो मिलिट्री को सैटेलाइट इंटरनेट देगा,
0: हाँ जी,
6: वो भी मार्क कार्ने का दोस्त है, कल उसको भी ऐलान कर दिया 2.5 बिलियन उसको भी दे रहा है। जब मार्क कार्ने के बच्चे और उसके बच्चे ना दोनों छोटे सॉकर खेलते थे
0: जी,
6: वो पैसा जब ये ट्रूडो का बना तब भी उसे बिलियन दिया और ये बिलियन कुछ उड़ा दिया पैसा, देख लो जनवरी 2026 को कंपनी टेलीसैट ने बैंकक्रप्ट कर दिया, इस बंदे ने उस बैंकक्रप्ट कंपनी को और पैसा दे दिया, अब वो सैटेलाइट देगी, पढ़ लो ग्लोबल मेल सीसीटीवी कल ये सारा कमाल किया कार्ने ने,
0: टोरोंटो किराए वाले घर की कमी दूर करने वास्ते 2.7 बिलियन डॉलर का जिहड़ा निवेश है जिहड़ा करन दा उन्होंने कल ऐलान किया, ते ए रकम है जिहड़े अगले 3 साल दौरान 18 तो वध हाउसिंग प्रोजेक्टा वास्ते जिहड़ी वरती जाएगी। ते कारनी साहब ने कहा भी इस साल के अंत तक लगभग 4500 होर घरां दा निर्माण है जिहड़ा शुरू करन दा टीचा, ते इह ऐलान टोरोंटो दे मेयर ओलिविया चाओ नाल मिल के जिहड़े इह कीते गए ने। सो मैं इहदे ते जिहड़े तुहाडे सारियां जिहड़ियां कॉल्स भी लै रहा, ते नाल दी नाल जिहड़ा दोस्तो तुसीं स्टारलाइन पेंटिंग घर दे विच जां फिर कोई अपने बिजनेस होटल मोटल बिजनेस रेजिडेंशियल कमर्शियल जां फिर कोई एक्सटीरियर पेंट जिदा ब्रिक पेंट हो गया डैक पेंट कराना चाहते हो, तो स्टारलाइन पेंटिंग दे गोरा जी होना दे नाल तुसीं संपर्क कर सकते हो 416-230-4000 416-230-4000 ते स्टारलाइन पेंटिंग दे नाल संपर्क किया जा सकता। जे शिंगल या रूफिंग का काम करवाना, कई बार हवावां मीह झक्खड़ बहुत आ रहे ने शिंगल उड़ जांदियां ने, तो फिर LP रूफिंग की टीम दे नाल तुसी संपर्क कर सकते हो, शिंगल्स रिप्लेस कराने रिपेयर कराने जां फिर कोई कॉन्क्रीट का काम कराना चाहते हो, तो बलविंदर सिंह जी LP रूफिंग वाले उन्हां दे नाल संपर्क कर सकते हो 416-602-7216 416-602-7216 ते आ जिहड़ा बलविंदर जी होना दे नाल संपर्क किया जा सकता है। तो उत्थे दोस्तो तुसी आ जिहड़ा जे तुसी फर्स्ट टाइम होम बायर हो जां फिर तुसी आ घर खरीदन बारे आ जिहड़ा सोच रहे हो, कुछ के 3 जिहड़ियां मैं तुहाडे लई लै के आया, 4 बैडरूम दा ते 3 बाथ है जिहड़े मेन फ्लोर ते आ उहदा 4 बैडरूम 5 बाथरूम दा इह घर है, ते क्योंकि सैकेंड फ्लोर ते 4 बैडरूम ते 3 बाथ जे होण, एक जैक एंड जिल है ते सोने ते सुहागे वाली गल हुंदी है, फिनिश बेसमेंट दे नाल है, 9 फीट सीलिंग है जिहड़ी मेन फ्लोर ते है, 2008 दा इह घर बिल्ट है, 2600 दे करीब स्केयर फीट है, ते लॉट साइज इहदा 38x90 है, मोटीवेटेड सैलरस ने 9.5 लाख दा डबल कार गराज घर है जिहड़ा तुसी इह लै सकदे हो ब्रैम्पटन दे विच, ते उत्थे ही सारियां लिस्टिंग्स ब्रैम्पटन दी आईआं ਸੈਮੀ ਡਿਟੈਚ 2018 ਦਾ ਇਹ ਫੋਰ ਕਲੋਜ਼ਰ ਹੈ, 1800 ਸਕੁਅਰ ਫੀਟ ਹੈ, ਸੈਮੀ ਡਿਟੈਚ ਘਰ ਹੈ, ਵਾਕਆਊਟ ਬੇਸਮੈਂਟ ਦੇ ਨਾਲ, ਦੋ ਬੈਡਰੂਮ ਦੀ ਬੇਸਮੈਂਟ ਬਣੀ ਹੋਈ ਹੈ ਅਤੇ ਚਾਰ ਬੈਡਰੂਮ ਦਾ ਇਹ ਘਰ ਹੈ। 8 ਲੱਖ ਦਾ ਜਿਹੜਾ ਤੁਸੀਂ ਇਹ ਸੈਮੀ ਡਿਟੈਚ ਹੈ ਜਿਹੜਾ ਘਰ ਲੈ ਸਕਦੇ ਹੋ। ਅਤੇ ਐਵਨਡੇਲ ਏਰੀਆ ਦੇ ਵਿੱਚ ਇੱਕ ਟ੍ਰੈਡੀਸ਼ਨਲ ਬੰਗਲੋ ਹੈ, 1350 ਸਕੁਅਰ ਫੀਟ। ਇਹ ਬੰਗਲੋ ਮੈਂ ਪਹਿਲਾਂ ਵੀ ਕਿਹਾ ਸੀਗਾ, ਇਹ ਬੰਗਲੋ ਹੈ ਜਿਹੜਾ ਦੋਸਤੋ ਬਹੁਤ ਘੱਟ ਇੱਦਾਂ ਦੇ ਬੰਗਲੋ ਆਉਂਦੇ ਆ, ਮੇਨ ਫਲੋਰ 'ਤੇ ਤੁਹਾਨੂੰ ਦੋ ਵਾਸ਼ਰੂਮ ਮਿਲਦੇ ਹੋਣ। ਸੋ 1350 ਸਕੁਅਰ ਫੀਟ ਇੱਕ ਖੁੱਲ੍ਹਾ ਡੁੱਲਾ ਇਹ ਬੰਗਲੋ ਹੈ, ਟ੍ਰੈਡੀਸ਼ਨਲ ਬੰਗਲੋ ਹੈ, ਕੋਈ ਬੈਕ ਸਪਲਿਟ ਕੁਛ ਨਹੀਂ ਹੈਗਾ, ਟ੍ਰੈਡੀਸ਼ਨਲ ਬੰਗਲੋ ਹੈ। 3 ਬੈਡਰੂਮ ਅਤੇ 2 ਵਾਸ਼ਰੂਮ ਮੇਨ ਫਲੋਰ 'ਤੇ ਹੈ ਅਤੇ 1 ਬੈੱਡ ਅਤੇ 1 ਵਾਸ਼ ਹੈ ਜਿਹੜਾ ਉਹ ਬੇਸਮੈਂਟ ਦੇ ਵਿੱਚ ਬਣਿਆ ਹੋਇਆ। ਅਤੇ ਮੋਰ ਪੋਟੈਂਸ਼ੀਅਲ ਹੈ ਇਹਦੇ ਵਿੱਚ, ਡਬਲ ਕਾਰ ਗਰਾਜ ਬੰਗਲੋ ਹੈ, 6 ਗੱਡੀਆਂ ਦੀ ਪਾਰਕਿੰਗ ਹੈ ਜਿਹੜੀ ਉਹ ਡਰਾਈਵੇ ਦੇ ਵਿੱਚ, ਐਵਨਡੇਲ ਏਰੀਏ ਦੇ ਵਿੱਚ ਹੈ ਜਿਹੜਾ ਇਹ ਬੰਗਲੋ ਹੈ, 60x110 ਫੁੱਟ ਦੇ ਲੋਟ ਦੇ ਵਿੱਚ। ਸੋ ਇਹਨਾਂ ਸਾਰੀਆਂ ਲਿਸਟਿੰਗਸ ਬਾਬਤ ਹੈ ਜਿਹੜਾ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਮੇਰਾ 416-917-7763, 416-917-7763 'ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਤੁਹਾਡਾ ਆਪਣਾ ਮਲਟੀ ਅਵਾਰਡ ਵਿਨਰ ਬ੍ਰੋਕਰ ਸ਼ਮੀ ਪੱਠਲ। ਅਗਲੀ ਕਾਲ 'ਤੇ ਚੱਲਦਾ 4693 ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਭਾਜੀ,
7: ਚਲੋ ਤੁਸੀਂ ਕਾਲ ਹੋਲਡ ਮੈਨੂੰ ਹੋਲਡ ਕਰ ਲਿਓ ਮੇਰੇ।
0: ਅੱਛਾ, ਤੁਹਾਨੂੰ ਹੋਲਡ ਕਰ ਲਾਂ ਜੀ,
7: ਹੋਲਡ ਕਰ ਇੱਕ ਮਿੰਟ ਮੈਂ।
0: ਓਕੇ, ਚਲੋ ਠੀਕ ਹੈ ਜੀ, ਮੈਂ ਦੂਸਰੀ ਕਾਲ ਲੈ ਲੈਣਾ ਜਿੱਥੇ। ਅਗਲੀ ਕਾਲ 'ਤੇ ਚੱਲਦਾ 1807 ਜੀ, ਸਵਾਗਤ ਹੈ ਜੀ।
8: ਲਲਕਾਰੇ ਮਾਰਦਾ ਮੈਂ ਵੀ ਉਹ ਦੇਖੀਆਂ, ਜਿੱਥੇ ਉਹ ਬੈਠਾ ਹੋਊਗਾ ਬੰਦਾ, ਉਹਦੇ ਨਾਲ ਆਪਣੀ ਕਮਿਊਨਿਟੀ ਦੇ ਹੋਰ ਬੰਦੇ ਵੀ ਬੈਠੇ ਹੋਊਗੇ।
0: ਬਿਲਕੁਲ ਬਿਲਕੁਲ,
8: ਕੋਈ ਰੋਕਦਾ ਨੀ, ਕੋਈ ਉਹਨਾਂ ਨੂੰ ਕਹਿੰਦਾ ਹੀ ਨੀ, ਮਤਲਬ ਕਿ ਵੀ ਤੂੰ ਭਾਈ ਇਹ ਕੀ ਕਰ ਰਿਹਾ, ਇਹ ਚੰਗਾ ਨੀ ਲੱਗਦਾ ਹੈਗਾ, ਵੀ ਇਹ ਚੰਗੀ ਆ। ਵੀ ਹੁਣ ਜੇ ਸਟੂਡੈਂਟ ਜੇ 10 ਬੰਦੇ ਜਿੱਦਾਂ ਕਹਿੰਦੇ ਨਾ 25% ਸਹੀ ਆ, ਜੇ ਬਾਕੀ ਗਲਤ ਆ, ਉਹ ਕੋਈ ਕਿਸੇ ਨੂੰ ਕਵੇ ਤਾਂ ਸਹੀ, ਇੰਨਾ ਕੋਈ ਕਿਸੇ ਨੂੰ ਤਿਆਰ ਨੀ ਹੈਗੀ। ਹੁਣ ਇੱਕੋ ਗੱਲ ਨਹੀਂ, ਜੇ ਇੱਥੇ ਆਏ ਆ, ਹੁਣ ਇਹਨਾਂ ਨੂੰ ਸਰਕਾਰ ਨੇ ਸੱਦਿਆ ਸੀ ਪੜ੍ਹਨ ਵਾਸਤੇ, ਅਗਲੇ ਨੇ ਪੈਸੇ ਲੈ ਲੈ ਠੀਕ ਆ, ਕੰਮ ਮਿਲਦਾ ਤੁਸੀਂ ਕਰੋ, ਸਕਿੱਲ ਕਿਸੇ ਦੇ ਕੋਲ ਹੈ ਨੀ। ਮਤਲਬ ਕਿ ਇਹ ਕਈ ਚੀਜ਼ਾਂ ਮੈਂ ਦੇਖੀਆਂ, ਮਤਲਬ ਕਿ ਹੈਗੀਆਂ, ਮਤਲਬ ਕਿ ਸਹੀ ਵੀ ਆ ਤੇ ਗਲਤ ਵੀ ਆ, ਪਰ ਜਿੱਦਾਂ ਤੁਸੀਂ ਕਹਿੰਦੇ ਥੋੜੀ ਰਿਸਪੈਕਟ, ਜਿੱਦਾਂ ਥੋੜਾ ਰਹਿਣ ਸਹਿਣ ਇੱਥੇ ਦਾ, ਮਤਲਬ ਕਿ ਉਹ ਅਡੋਪਟ ਕਰਨਾ ਚਾਹੀਦਾ। ਨਾ ਕਿ ਇਹਦੀ ਗੱਲ ਕਰੋ, ਅਸੀਂ ਇਹਨੂੰ ਪੰਜਾਬ ਨਾਲ ਬਣਾਈਏ, ਕਿਉਂਕਿ ਪੰਜਾਬ ਨੂੰ ਕੈਨੇਡਾ ਬਣਾਉਣ ਦੀ ਕੋਸ਼ਿਸ਼ ਕਰੀਏ, ਕਿਉਂਕਿ ਸਾਡੇ ਬੰਦਿਆਂ ਨੇ ਉਲਟ ਇਹਨੂੰ ਕੈਨੇਡਾ ਦੀ, ਬਾਕੀ ਵੋਟਾਂ ਹੋਈਆਂ ਵੀ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ, ਇਹਦੇ ਉੱਤੇ ਸਾਰੇ ਕੋਈ ਏਦਾਂ ਬਾਜ਼ਾਰ ਲੈਂਦਾ, ਕੋਈ ਆਪਣੇ ਲੈਂਦਾ, ਠੀਕ ਆ, ਕੰਟਰੀ ਆ, ਕੋਈ ਵੀ ਚੰਗੀ ਵੀ ਆ, ਮਾੜੀ ਵੀ ਆ, ਬੰਦੇ ਚੰਗੇ ਮਾੜੇ, ਪਰ ਓਵਰਆਲ ਆਪਾਂ ਨੂੰ ਕੈਨੇਡਾ ਵਧੀਆ ਲੱਗਦਾ ਯਾਰ। ਇੱਥੇ ਆਪਾਂ ਰਹਿ ਰਹੇ, ਕੰਮ ਕਰ ਰਹੇ, ਬੜੀ ਵਧੀਆ ਰੋਟੀ ਪਾਣੀ ਆਪਣਾ ਚੱਲ ਰਿਹਾ ਆ, ਤੇ ਕੈਨੇਡਾ ਨੂੰ ਨਾ ਮਾੜਾ ਕਹੋ, ਮਤਲਬ ਕੈਨੇਡਾ ਨੂੰ ਮਾੜਾ ਬਣਾ ਦਿੱਤਾ, ਇਹ ਕੰਟਰੀ ਬਹੁਤ ਵਧੀਆ।
0: ਦੇਸ਼ ਕੋਈ ਵੀ ਭਾਜੀ ਮਾੜਾ ਨੀ ਹੁੰਦਾ, ਕੋਈ ਵੀ ਦੇਸ਼ ਹੈ ਜਿਹੜਾ ਉਹ ਮਾੜਾ ਨੀ ਹੁੰਦਾ, ਆਪਾਂ ਸਿਰਫ ਇੱਕ ਜਾਗਰੂਕਤਾ ਦੇ ਤੌਰ ਤੇ, ਸੁਚੇਤ ਦੇ ਤੌਰ ਤੇ ਗੱਲਬਾਤ ਕਰਦੇ ਹਾਂ, ਤਾਂ ਕਿ ਅਸੀਂ ਆਪਾਂ ਉਹ ਚੀਜ਼ਾਂ ਤੋਂ, ਜਿਹੜੀਆਂ ਚੀਜ਼ਾਂ ਤੋਂ ਭੱਜ ਕੇ 7 ਸਮੁੰਦਰੋਂ ਪਾਰ ਆਏ ਆ, ਉਹ ਚੀਜ਼ਾਂ ਇੱਥੇ ਦੁਬਾਰਾ ਨਾ ਰਿਪੀਟ ਹੋਣ, ਅਸੀਂ ਇਹ ਚਾਹੁੰਦੇ
8: ਹਾਂ। ਸੋਰੀ, ਮੈਂ ਇੱਕ ਗੱਲ ਕਹਿਣੀ ਆ, ਜਿੱਦਾਂ ਹੁਣ ਇੱਥੇ ਆ ਕੇ ਰੇਡੀਓ ਉਹ ਫਲਾਦੇ ਨੇ, ਐ ਕਰਤਾ ਵੋਟਾਂ ਏਦਾਂ ਬਣੀਆਂ, ਅਸੀਂ ਉੱਥੋਂ ਆਏ, ਉੱਥੇ ਅਸੀਂ ਉੱਥੇ ਲੋਕੀ ਕਿੰਨੇ ਕੁ ਜਾਗਰੂਕ, ਕਿੰਨੀਆਂ ਕੁ ਵੋਟਾਂ ਪਾ ਰਹੇ, ਉਹੀ ਪਾਰਟੀਆਂ ਉਹੀ ਉਹਨਾਂ ਨੂੰ ਲੁੱਟ ਰਹੀਆਂ ਆ ਹਰ ਵੇਲੇ, ਉਹੀ ਸੁਣਦਿਆਂ ਨੂੰ ਜਿੱਦਾਂ ਤੁਹਾਡੇ ਵੀ ਖ਼ਬਰ ਆ, ਬਿਜਲੀ ਮੁਲਾਜ਼ਮ ਕੱਚਿਆਂ ਤੋਂ ਪੱਕੇ ਕਰਦੇ, ਮਾਟਰ ਕੱਚਿਆਂ ਤੋਂ ਪੱਕੇ, ਆਹੀ ਕੁਛ ਚੱਲੀ ਜਾਂਦਾ ਉੱਥੇ, ਮਤਲਬ ਕਿ ਅਸੀਂ ਵੀ 50-50 ਸਾਲ ਦੇ ਹੋਏ ਆ, ਇਹ ਕੱਚੇ ਪੱਕੇ ਵਾਲਾ ਕੰਮ ਨੀ ਮੁੱਕਦਾ, ਉੱਥੇ ਲੋਕੀ ਕਿੰਨੇ ਕੁ ਜਾਗਰੂਕ ਆ, ਉੱਥੇ ਇਹਨਾਂ ਨੂੰ ਪਤਾ ਲੱਗਦਾ, ਇੱਥੇ ਆ ਕੇ ਐਵੇਂ ਸਲਾਹ ਲੱਭ ਪੈਂਦੇ ਦੇਣ। ਥੈਂਕ ਯੂ ਜੀ।
0: ਜੀ ਜੀ, ਬਹੁਤ ਬਹੁਤ ਧੰਨਵਾਦ ਭਾਜੀ, ਬਹੁਤ ਬਹੁਤ ਧੰਨਵਾਦ। ਬਾਕੀ ਆ ਜਿਹੜਾ ਜੋ ਵੀ ਆਪਾਂ ਵਿਸ਼ਿਆਂ ਦੇ ਉੱਤੇ ਗੱਲ ਕਰਦੇ ਹਾਂ, ਮੈਂ ਹਮੇਸ਼ਾ ਕਹਿੰਦਾ ਵੀ ਆਪਾਂ ਨੂੰ ਆ ਜਿਹੜਾ ਪਤਾ ਹੋਣਾ ਚਾਹੀਦਾ ਕੀ ਕੁਛ ਹੋ ਰਿਹਾ। ਬਾਕੀ ਜਦੋਂ ਹੁਣ ਵੋਟਾਂ ਆਉਂਦੀਆਂ, ਆਪਣੇ ਨੁਮਾਇੰਦਿਆਂ ਦੇ ਨਾਲ ਗੱਲ ਕਰਦੇ ਹਾਂ, ਅਤੇ ਉੱਥੇ ਹੀ ਆ ਜਿਹੜਾ ਤੁਹਾਡੀ ਬੁੱਕਤ ਪੈਂਦੀ ਹੈ। ਸੋ ਹਮੇਸ਼ਾ ਜਿਹੜੀ ਆਪਣੀ ਵੋਟ ਦਾ ਸਹੀ ਇਸਤੇਮਾਲ ਕਰੋ, ਕਿਸੇ ਮਗਰ ਲੱਗ ਕੇ ਨਾ ਕਰੋ। ਇਹ ਦੇਖੋ ਵੀ ਉਹਨਾਂ ਦਾ ਰੋਡ ਮੈਪ ਕੀ ਹੈ, ਕਿਉਂਕਿ ਇਹ ਜਿਹੜੀਆਂ ਵੋਟਾਂ ਤੁਹਾਡੇ ਬੱਚਿਆਂ ਦੇ ਭਵਿੱਖ ਦੇ ਜਿਹੜਾ ਆ ਇੱਕ ਦਾਅ ਹੁੰਦਾ ਨੇ। ਬਲਦੇਵ ਭਾਜੀ ਸਤਿ ਸ਼੍ਰੀ ਅਕਾਲ। ਓਕੇ, ਸੋ ਆਹ ਡ੍ਰੌਪ ਹੋ ਗਿਆ। ਬਲਦੇਵ ਭਾਜੀ ਸਤਿ ਸ਼੍ਰੀ ਅਕਾਲ ਜੀ।
9: ਸਤਿ ਸ਼੍ਰੀ ਅਕਾਲ
0: ਜੀ। ਸਤਿ ਸ਼੍ਰੀ ਅਕਾਲ ਭਾਜੀ।
9: ਲੰਮੀ
0: ਕਾਲ ਕਿੰਨੀ। ਸਤਿ ਸ਼੍ਰੀ ਅਕਾਲ ਭਾਜੀ।
9: 18 ਵਾਰੀ ਮੇਰਾ ਫੋਨ ਮਿਲਿਆ ਹੋਲਡ ਤੇ ਚਲੇ ਜਾਂਦੇ ਹਨਾ।
10: ਹਾਂਜੀ ਭਾਜੀ ਸਾਰੀਆਂ ਲਾਈਨਸ
9: ਬਾਹਰ ਲੰਮੀਆਂ। ਇੱਕੋ ਜਿਹੜਾ ਗਣੇਸ਼ ਜੀ ਉਹਨੂੰ ਸਾਨੂੰ ਰਿਕਾਰਡ ਕਰਕੇ ਦੇ ਦੇ, ਅਸੀਂ ਤੇਰੀ ਆਪੇ ਲਾ ਦਿਆ ਕਰਾਂਗੇ
10: ਜੀ। ਠੀਕ ਹੈ ਜੀ,
9: ਕੋਈ ਗੱਲ ਇੱਕੋ ਦਿਨ ਨਾਲ ਕਰਨੀ ਵੋਟ ਉਹਦੀ ਹੈ ਨੀ ਜੀ, ਵੋਟ ਉਹਦੀ ਇੰਡੀਆ ਜੀ।
10: ਚਲੋ
9: ਕੈਨੇਡਾ ਬਾਰੇ ਸੋਚਿਆ, ਕੈਨੇਡਾ ਦੀ ਗੱਲ ਕਰੋ
10: ਜੀ, ਤੁਸੀਂ ਕੀ ਕਹਿਣਾ
9: ਚਾਹੁੰਦੇ? ਬੰਦੇ ਦੀ ਕਾਲ ਕੱਟਦਾ ਕਹਿੰਦਾ ਲੰਮੀ ਕਾਲ, ਕਿੰਨੀ ਲੰਮੀ ਕਾਲ ਕਰਦੇ, ਸਾਡੀ ਤਾਂ ਲੈ ਨੀ ਮਿਲਦੀ
10: ਜੀ। ਚਲੋ ਸੋਰੀ, ਚਲੋ ਤੁਸੀਂ ਆਪਣੀ ਗੱਲ ਕਰ ਲਓ,
9: ਨਹੀਂ ਉਹਨੂੰ ਰਿਕਾਰਡ ਕਰਕੇ ਦੇ ਦੇ ਸਾਨੂੰ।
10: ਠੀਕ ਹੈ, ਠੀਕ ਹੈ ਜੀ,
9: ਵਧੀਆ ਕੰਟਰੀ ਵਧੀਆ ਰਹਿਣ ਦਿਓ
10: ਜੀ।
9: ਧੰਨਵਾਦ
10: ਜੀ, ਬਿਲਕੁਲ ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਰੇਸ਼ਮ ਜੀ ਸਵਾਗਤ ਹੈ ਭਾਜੀ।
11: ਹਾਂਜੀ ਸ਼ਮੀ ਜੀ, ਜਿਹੜੇ ਸੋਚ ਇਹ ਆ ਜਿਹੜੇ ਕਹਿੰਦੇ ਨਾ $2 billion ਦੇਤ ਆ ਯੂਕਰੇਨ ਨੂੰ, ਤੇ ਅਮੈਰੀਕਾ ਦੇ ਹਰ ਮਹੀਨੇ $2 billion ਦਿੰਦਾ ਪਾਕਿਸਤਾਨ ਨੂੰ, ਇਹ ਦਿੰਦੇ ਨਹੀਂ ਹੈ, ਇਹ ਉਹਨਾਂ ਨੂੰ ਆਪਣੇ ਅਧੀਨ ਕਰਕੇ ਆਪਣਾ ਮਾਲ ਵੇਚ ਕੇ ਇੱਥੇ ਜੋਬਾਂ ਕ੍ਰੀਏਟ ਕਰਦੇ ਆ। ਜੇ $2 billion ਦਾ ਸਮਾਨ ਉਹਨਾਂ ਨੂੰ ਫ੍ਰੀ ਵੀ ਦੇ ਦੇਣ, ਇੱਥੇ ਆਪਾਂ $100 ਪਿੱਛੇ $25 ਟੈਕਸ ਦੇ ਦਿੰਦੇ, ਉਹ $2 billion ਜਾਂ $5 billion ਇੱਥੇ ਹੋ ਜਾਣਾ ਉਹਨਾਂ ਦਾ, ਤੇ ਇਸ ਕਰਕੇ ਉਸ ਕੰਟਰੀ ਨੂੰ ਆਪਣੇ ਅਧੀਨ ਕਰਨ ਦੀ ਕੋਸ਼ਿਸ਼ ਕਰਦੇ ਆ। ਕਿਹੜਾ ਲੀਡਰ ਕਹਿ ਦਊਗਾ ਮੈਂ $2 billion ਦਿੱਤਾ, ਨਹੀਂ ਮੈਂ ਉਹਨਾਂ ਨੂੰ ਅਧੀਨ ਕਰ ਲਿਆ। ਅਧੀਨ ਨਹੀਂ ਕਹਿ ਸਕਦੇ ਉਹ ਕਦੇ ਵੀ, ਉਹ ਸਿੱਕਾ ਵਿੱਚ ਜਾਂਦੇ ਆ, ਉਹਨਾਂ ਨੂੰ ਆਪਣੇ ਕੰਟਰੋਲ ਵਿੱਚ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਸਭ ਤੋਂ ਮਾਲ ਖਰੀਦ
10: ਜੀ।
11: ਇਹ ਮੇਰੀ ਸੋਚ ਹੈ
10: ਜੀ। ਵਧੀਆ ਜੀ, ਥੈਂਕ ਯੂ ਭਾਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਅਮਨਦੀਪ ਜੀ ਸਵਾਗਤ ਹੈ ਜੀ।
12: ਸ਼ਮੀ ਸਤਿ ਸ਼੍ਰੀ
10: ਅਕਾਲ। ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ ਜੀ।
12: ਸੁੱਚਾ ਸਿੰਘ ਬੋਲਦਾ ਜੀ, ਤੇ ਮੈਂ ਤੇ ਅਪੀਲ ਕਰਨੀ ਸੀ ਵੀ ਜਿਹੜਾ ਆਉਣ ਵਾਲਾ ਸੰਡੇ ਹੈਗਾ
10: ਜੀ,
12: ਇਸ ਦਿਨ ਸ਼ਹੀਦ ਊਧਮ ਸਿੰਘ ਦੀ ਯਾਦ ਵਿੱਚ 19ਵੀਂ ਸਾਲਾਨਾ ਪਿਕਨਿਕ
10: ਜੀ,
12: ਉਹ ਜਿਹੜਾ ਡੇਅਰੀ ਐਂਡ ਗੌਰਵੀ ਦੇ ਉੱਤੇ ਪਾਰਕ ਹੈਗਾ, ਉੱਥੇ ਏ ਬਲਾਕ ਦੇ ਵਿੱਚ ਮਨਾਈ ਜਾ ਰਹੀ ਹੈ
10: ਜੀ।
12: ਤੇ ਜਿੰਨੇ ਆਪਣੇ ਸਰੋਤੇ ਨੇ ਪੰਜਾਬੀ ਸਾਰਿਆਂ ਨੂੰ ਅਪੀਲ ਹੈ ਕਿ ਉਸ ਦਿਨ ਉੱਥੇ 10 ਵਜੇ ਤੋਂ ਲੈ ਕੇ 6 ਵਜੇ ਤੱਕ ਖਾਣ ਪੀਣ ਦਾ ਸਾਰਾ ਕੁਛ ਐਨ ਪ੍ਰਬੰਧ ਕੀਤਾ ਜਾਏਗਾ, ਬੱਚਿਆਂ ਦੀਆਂ ਗੇਮਾਂ ਵੀ ਹੋਣਗੀਆਂ, ਤੇ ਸ਼ਹੀਦ ਊਧਮ ਸਿੰਘ ਬਾਰੇ ਬਰੀਫ ਹਿਸਟਰੀ ਵਿੱਚ ਦੱਸਿਆ ਜਾਏਗਾ ਬੱਚਿਆਂ ਨੂੰ, ਆਉਣ ਵਾਲਿਆਂ ਨੂੰ
10: ਜੀ।
12: ਤੇ ਜਿੰਨੇ ਵੀ ਸੁਣਦੇ ਪਏ ਨੇ ਸਰੋਤੇ ਸਭ ਨੂੰ ਅਪੀਲ ਕੇ ਉਸ ਦਿਨ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨ
10: ਜੀ। ਭਾਜੀ ਕੋਈ ਨੰਬਰ ਸ਼ੇਅਰ ਕਰਨਾ ਤੇ ਕਰ ਦਿਓ,
12: ਜਿਆਦਾ ਜਾਣਕਾਰੀ ਵਾਸਤੇ ਮੈਨੂੰ ਕਾਲ ਕਰ ਸਕਦੇ ਨੇ 416-871-3600
10: ਜਿਹੜੀ ਪਿਕਨਿਕ ਹੈ ਜਿਹੜੀ ਸੰਡੇ ਨੂੰ ਆ ਰਹੀ ਹੈ ਜੀ। ਥੈਂਕ ਯੂ ਭਾਜੀ, ਥੈਂਕ ਯੂ ਜੀ,
12: ਥੈਂਕ ਯੂ
10: ਜੀ, ਬਹੁਤ ਬਹੁਤ ਧੰਨਵਾਦ ਜੀ। 4693
13: ਭਾਜੀ, ਸ਼ਮੀ ਸਤਿ ਸ਼੍ਰੀ ਅਕਾਲ।
10: ਸਤਿ ਸ਼੍ਰੀ ਅਕਾਲ ਭਾਜੀ, ਹਾਂਜੀ।
13: ਇਹ ਤਾਂ ਦੇਖੋ ਜਿਹੜੇ ਪੈਸੇ ਦੇਣੇ ਯੂਕਰੇਨ ਨੂੰ, ਇਹ ਤਾਂ ਜੇ ਕੰਜ਼ਰਵੇਟਿਵ ਵੀ ਹੁੰਦੀ ਉਹਨਾਂ ਨੇ ਵੀ ਦੇਣੇ, ਦੇਖੋ ਘੱਟ ਗੱਲ ਕੋਈ ਗਵਰਨਮੈਂਟ ਆਏ ਉਹ ਸਾਰੇ ਦਿੰਦੇ ਹੀ ਆ, ਇਹਨਾਂ ਦਾ ਸਮਝੌਤਾ ਹੋਇਆ ਹੁੰਦਾ ਜਿੱਦਾਂ ਇਹਨਾਂ ਦੇ ਜਿਹੜੇ ਬਿਲਡ ਕਰਨ ਵਾਸਤੇ, ਕੋਈ ਵੀ ਆ ਸਰਕਾਰ ਆ ਜਾਵੇ ਉਹਨਾਂ ਨੇ ਆਪਣੇ ਫੇਵਰ ਕਰਨੀ ਹੁੰਦੀ ਆ। ਆਪਾਂ ਟੈਗ ਫੋਲਡ ਦੇਖੋ 413 ਜਿਹੜਾ ਬਣਾਉਣਾ, ਉੱਥੇ ਇਹਦੇ ਚੇਤੇ ਨੇ ਕਿੰਨੀਆਂ ਜ਼ਮੀਨਾਂ ਖਰੀਦੀਆਂ ਸੀਗੀਆਂ, ਹੁਣ ਕਾਰ ਨੀ ਕਰ ਲਿਆ, ਹੁਣ ਕਾਰ ਨੀ ਆ ਗਿਆ, ਤੇ ਸਾਡਾ ਪ੍ਰਾਈਮ ਮਿਨਿਸਟਰ ਆਇਆ ਲਿਬਰਲ ਦਾ, ਹੁਣ ਕੀ ਕਰੀਏ ਅਸੀਂ, ਦੇਣੇ ਆਪਣੇ ਚੇਤੇ ਨੂੰ ਪੈਸੇ, ਅਸੀਂ ਕੀ ਕਰੀਏ ਹੁਣ, ਅਸੀਂ ਵੀ ਆਪਣੇ ਜਿਹੜੇ ਦਿਨ ਬਹੁਤ ਬਣਾਉਣਾ, ਕੁਛ ਨਾ ਕੁਛ ਬਣਾ ਕੇ ਜਾਵਾਂਗੇ, ਹੁਣ ਜੇ ਸਾਡਾ ਫਾਇਦਾ ਨੀ ਹੋਇਆ ਤਾਂ ਕੀ ਕਰੀਏ। ਤੇ ਕੰਮ ਦਾ ਕੋਈ ਸਰਕਾਰ ਆ ਜਾਵੇ, ਕੰਮ ਇਹਨਾਂ ਨੇ ਆਮ ਲੋਕਾਂ ਵਾਸਤੇ ਕਿਸੇ ਨੇ ਨੀ ਕਰਨਾ, ਚਾਹੇ ਜਿੱਦਾਂ ਮਰਜ਼ੀ ਕੋਈ ਗੱਲ, ਚਾਹੇ ਵੋਟਾਂ ਹੈਗੀਆਂ ਨਾ ਵੋਟਾਂ ਅਸੀਂ ਪਾਈਏ ਚੰਗੀ ਤਰ੍ਹਾਂ, ਨਾ ਕੋਈ ਚੰਗਾ ਆਦਮੀ ਮੁਹਰੇ ਲਿਆਈ
10: ਜੀ,
13: ਹੁਣ ਆਦਮੀ ਆਪਣੇ ਲਿਆਂਦੇ ਸੀ, ਜਗਮੀਤ ਸਿੰਘ ਲਿਆਂਦਾ ਸੀਗਾ, ਕਿੰਨੀਆਂ ਵੀ ਚੜ ਸੀਗੀ ਪਹਿਲਾਂ, ਮੁੜ ਕੇ ਕੀ ਕਰਕੇ ਗਿਆ, ਸਾਰਾ ਖੂਹ ਚ ਪਾ ਗਿਆ, ਕੀਤੀ ਗ੍ਰਹਿ ਖੂਹ ਚ ਪਾ ਗਿਆ, ਉਹ ਕੀ ਕਰੀਏ ਆਪਣੇ ਬੰਦੇ ਇੱਥੇ ਵੀ ਆ, ਹੁਣ ਕਹਿੰਦੇ ਇਹਨਾਂ ਬੰਦੇ ਨੇ ਇੰਨੇ ਪੈਸੇ ਖਰਚੇ ਨੇ, ਐਮ ਪੀ ਨੇ ਕਰ ਦਿੱਤੇ, ਭਾਈ ਕੋਈ ਲੰਡੋਂ ਵੀ ਆਇਆ, ਕੋਈ ਬਿੰਡ ਚੁਰ ਤਾਂ ਪਿਆ, ਉਹਨਾਂ ਦੇ ਕੋਈ ਆ ਨੀ ਬਾਹਰ, ਉਹਨਾਂ ਨੇ ਕਿੰਨੇ ਖਰਚੇ ਆ, ਜਦੋਂ ਉਹਨਾਂ ਨੇ ਵੀ ਕੱਢ ਕੇ ਮੋਹਰੇ ਰੱਖੋ, ਉਹਨਾਂ ਨੇ ਕਿੰਨੇ ਖਰਚੇ, ਇਹਨਾਂ ਨੇ ਬ੍ਰਹਮ ਵਾਲਿਆਂ ਨੇ ਖਰਚ ਲਏ, 3-4 ਬੰਦੇ ਜਿਹੜੇ ਇਹਨਾਂ ਦੇ ਮੋਹਰੇ ਆਏ, ਇਹਨਾਂ ਦੇ ਮੋਹਰੇ ਆ ਗਏ।
10: ਵਿਰੋਧੀ ਪਾਰਟੀਆਂ ਭਾਜੀ ਆਡਿਟ ਤੇ ਜ਼ੋਰ ਪਾ ਰਹੀਆਂ ਵੀ ਆਡਿਟ ਹੋਣੀ ਚਾਹੀਦੀ ਹੈ, ਤੇ ਜਾਂਚ ਹੈ ਜਿਹੜੀ ਪੂਰੀ ਪਾਰਦਰਸ਼ਤਾ ਦੇ ਨਾਲ ਹੈ, ਜਿਹੜਾ ਉਹ ਲੋਕਾਂ ਸਾਹਮਣੇ ਆਵੇ ਜੀ,
13: ਹੋਣੀ ਚਾਹੀਦੀ, ਸਾਰਾ ਕੁਝ ਹੋਣਾ ਚਾਹੀਦਾ, ਸਾਰਿਆਂ ਦਾ ਕੱਢ ਕੇ ਮੋਹਰੇ ਰੱਖਣਾ ਚਾਹੀਦਾ
10: ਜੀ,
13: ਬਾਕੀ ਇਹ ਲਿਬਰਲ ਸਪੋਰਟ ਕਰਨੀ ਆ, ਕੰਜ਼ਰਵੇਟਿਵ ਆ, ਕੰਜ਼ਰਵੇਟਿਵ ਤੇ ਕੌਣ ਪਾਉਣੇ ਆ, ਅਸੀਂ ਆਰਾਮ ਨਾਲ ਢੋਲਕੀ ਜਾ ਕੇ ਗਾਣੇ ਸੁਣਨੇ ਜੀ। ਥੈਂਕ ਯੂ
10: ਜੀ, ਥੈਂਕ ਯੂ ਜੀ, ਥੈਂਕ ਯੂ ਜੀ, ਸੋ ਨਾਈਸ ਆਫ ਯੂ ਭਾਜੀ। ਜਸ ਪੁੱਲਰ ਭਾਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਜੀ।
14: ਸਤਿ ਸ਼੍ਰੀ ਅਕਾਲ ਸ਼ਮੀ ਜੀ, ਤੁਹਾਨੂੰ ਵੀ ਤਾਂ ਸੁੱਤਣ ਪਿਆ ਪਈ, ਸਤਿ ਸ਼੍ਰੀ ਅਕਾਲ ਜੀ,
10: ਕੀ ਹਾਲ ਚਾਲ ਹੈ? ਬਹੁਤ ਵਧੀਆ ਭਾਜੀ, ਬਹੁਤ ਵਧੀਆ, ਥੈਂਕ ਯੂ ਜੀ,
14: ਬਿਲਕੁਲ ਜੀ, ਪ੍ਰੋਗਰਾਮ ਬਹੁਤ ਵਧੀਆ ਕਰ ਰਹੇ ਜੀ
10: ਜੀ, ਧੰਨਵਾਦ ਸਰ,
14: ਗਿਆ ਹਾਜੀ ਦੇ ਵਿੱਚ
10: ਜੀ,
14: ਹਾਂ ਜੀ, ਪ੍ਰਭਾ ਪਰਮਾਤਮਾ ਚੜ੍ਹਦੀ ਕਲਾ ਰੱਖੇ
10: ਜੀ, ਥੈਂਕ ਯੂ ਭਾਜੀ।
14: ਬਸ ਜੀ, ਆਪਾਂ ਮੈਂ ਸੁਨੇਹਾ ਦੇਣਾ ਸੀ, ਕਿਉਂਕਿ ਬਹੁਤ ਸਾਰੇ ਸੱਜਣ ਫਸਟ ਟਾਈਮ ਬਾਹਰ ਹੈਗੇ
10: ਜੀ,
14: ਤੁਸੀਂ ਵੀ ਐਡ ਦਿੰਦੇ ਰਹਿੰਦੇ ਹੋ ਤਾਂ ਉਹਨਾਂ ਨੂੰ ਕਾਫੀ ਗੱਲਾਂ ਹੁੰਦੀਆਂ ਜਿਹੜੀਆਂ ਉਹਨਾਂ ਨੂੰ ਨਹੀਂ ਪਤਾ ਹੁੰਦੀਆਂ ਸੋ ਮਿਸਯੂਜ਼ ਬਹੁਤ ਹੁੰਦੇ ਹੈਗੇ ਸੋ ਇਸ ਕਰਕੇ ਥੋੜੇ ਜਿਹਾ ਮੈਂ ਉਹਨੂੰ ਇੱਕ ਬੇਨਤੀ ਕਰੂੰ ਕਿ ਆਪਣੇ ਆਪ ਨੂੰ ਪਹਿਲਾਂ ਪ੍ਰੀ ਕੁਆਲੀਫਾਈ ਕਰਕੇ ਰੱਖੋ ਪ੍ਰਪੇਅਰ ਹੋ ਆਪਣੇ ਆਪ ਨੂੰ ਮੇਕ ਸ਼ੋਰ ਤੁਹਾਡੇ ਕੋਲ ਡਾਊਨ ਪੇਮੈਂਟ ਪ੍ਰੋਪਰਲੀ ਹੋਵੇ ਤਾਂ ਜੇ ਤੁਹਾਡੇ ਕੋਲ ਡਾਊਨ ਪੇਮੈਂਟ ਨਹੀਂ ਹੈਗੀ ਤਾਂ ਕਈ ਵਾਰ ਕੀ ਹੁੰਦਾ ਕਿ ਹੁੰਦੀ ਸਾਡੇ ਕੋਲ ਹੈਗੀ ਡਾਊਨ ਪੇਮੈਂਟ ਅਸੀਂ ਉਹਨੂੰ ਜਸਟੀਫਾਈ ਨਹੀਂ ਕਰ ਸਕਦੇ ਕਿਵੇਂ ਸ਼ੋ ਕਰਨੀ ਹੈ ਕਿਉਂਕਿ ਸਾਡੇ ਕਲਚਰ ਹੈ ਕਿ ਅਸੀਂ ਮਦਰ ਤੋਂ ਫਾਦਰ ਤੋਂ ਬ੍ਰਦਰ ਸਿਸਟਰ ਤੋਂ ਪੈਸੇ ਆਮ ਹੀ ਲੈ ਲੈਂਦੇ ਹਾਂ ਔਰ ਅਸੀਂ ਜਸਟੀਫਾਈ ਨਹੀਂ ਕਰ ਸਕਦੇ ਲਾਸਟ ਮਿੰਟ ਤੇ ਮੇਰੇ ਕੋਲ ਬਹੁਤ ਸਾਰੀ ਡੀਲ ਆਉਂਦੀ ਲਾਸਟ ਮਿੰਟ ਤੇ ਸਟੱਕ ਹੋ ਜਾਂਦੀ ਹੈ ਉਹਨਾਂ ਸਮਝਣ ਦੀ ਕੀ ਕਰੀਏ ਸੋ ਇਸ ਕਰਕੇ ਥੋੜੇ ਪਹਿਲਾਂ ਕਿਸੇ ਵੀ ਪ੍ਰੋਫੈਸ਼ਨਲ ਨੂੰ ਮਿਲ ਲਓ ਸਾਰੇ ਪ੍ਰੋਫੈਸ਼ਨਲ ਹੈ ਤਾਂ ਆਪਾਂ ਤੁਸੀਂ ਪਹਿਲਾਂ ਜਾਣੇ ਹੋ ਜੱਜ ਤੁਸੀਂ ਹੁੰਦੇ ਹੋ ਜੱਜਮੈਂਟ ਤੁਹਾਡੀ ਹੁੰਦੀ ਹੈ ਕਿ ਮਿਲ ਕੇ ਉਹਨਾਂ ਨਾਲ ਗੱਲਬਾਤ ਕਰੋ ਪੁੱਛੋ ਉਹਨਾਂ ਸਾਰੀ ਗੱਲਬਾਤ ਬਾਕੀ ਰਿਨਿਊਲ ਆ ਰਹੀ ਹੈ ਤੁਹਾਡੀ ਇਸ ਟਾਈਮ ਤਾਂ ਉਹਨੂੰ ਇਗਨੋਰ ਨਾ ਕਰੋ ਉਹਨੂੰ ਵੈਸੇ ਹੀ ਨਾ ਸਾਈਨ ਕਰਕੇ ਭੇਜ ਦਿਓ ਹਮੇਸ਼ਾ ਵਾਸਤੇ ਸਾਡੇ ਨਾਲ ਗੱਲ ਕਰੋ ਤੁਹਾਨੂੰ ਕੋਈ ਨਾ ਕੋਈ ਬੈਨੀਫਿਟ ਜ਼ਰੂਰ ਹੋਊਗਾ ਅਸੀਂ ਉਹ ਜੇ ਰਿਨਿਊਲ ਹੁੰਦੀ ਅਸੀਂ ਸਾਈਨ ਕਰਦੇ ਹਾਂ ਭੇਜ ਦਿੰਦੇ ਹਾਂ ਸਾਨੂੰ ਪਤਾ ਹੀ ਨਹੀਂ ਹੁੰਦਾ ਸੋ ਕਿਤੇ ਨਾ ਕਿਤੇ ਸਾਡੇ ਨਾਲ ਇੱਕ ਵਾਰੀ ਗੱਲ ਕਰੋ ਸਾਡੇ ਨਾਲ ਬਹਿ ਕੇ ਉਹ ਡਿਸਕਸ ਕਰੋ
15: ਸੰਪਰਕ ਕੀਤਾ ਜਾ ਸਕਦਾ ਥੈਂਕ ਯੂ ਭਾਜੀ ਜੀ ਸਤਿ ਸ੍ਰੀ ਅਕਾਲ ਜੀ ਜਤਿੰਦਰ ਭਾਜੀ ਸਤਿ ਸ੍ਰੀ ਅਕਾਲ
16: ਹਾਂਜੀ
15: ਸਤਿ ਸ੍ਰੀ ਅਕਾਲ ਜੀ
16: ਹਾਂਜੀ ਭਾਜੀ ਮੈਂ ਵੀ ਇਨਪੁਟ ਪਾਉਣਾ ਚਾਹੁੰਦਾ ਤੇ ਮੈਂ ਤਾਂ ਸਿਰਫ ਇੰਨੇ ਕਹਿਣਾ ਚਾਹੁੰਦਾ ਕਿ ਵੀ ਸਾਰੀਆਂ ਕੰਟਰੀਆਂ ਜਿੰਨੀਆਂ ਮਰਜ਼ੀ ਦੇਖ ਲਓ ਜਦੋਂ ਤੁਸੀਂ ਰਿਪੀਟ ਗਵਰਨਮੈਂਟ ਕਰਦੇ ਆ ਭਾਜੀ ਉਹ ਨਾ ਇੱਕ ਤਰ੍ਹਾਂ ਦੀ ਡਿਕਟੇਟਰ ਬਣ ਜਾਂਦੀ ਹੈ ਉਹਨਾਂ ਨੂੰ ਪਰਵਾਹ ਨਹੀਂ ਰਹਿੰਦੀ ਮੇਰੇ ਕਹਿਣ ਦਾ ਮਤਲਬ ਇਹ ਆ ਵੀ ਚੇਂਜ ਬਹੁਤ ਜ਼ਰੂਰੀ ਹੈ ਇੱਕ ਵਾਰੀ ਚੇਂਜ ਕਰਕੇ ਫਿਰ ਬੰਦੇ ਨੂੰ ਡਰ ਰਹਿੰਦਾ ਗਵਰਨਮੈਂਟ ਨੂੰ ਜਾਂ ਜਿਹੜੇ ਹੁੰਦੇ ਨਾ ਕਿ ਹਾਂ ਵੀ ਨਹੀਂ ਨਹੀਂ ਜੇ ਅਸੀਂ ਚੰਗੇ ਕੰਮ ਨਹੀਂ ਕੀਤੇ ਜਾਣੀ 100 ਵਿੱਚੋਂ ਜੇ 80 ਨਹੀਂ ਕੀਤੇ ਤਾਂ ਇਹ ਸਾਨੂੰ ਪਬਲਿਕ ਲਾ ਦੂਗੀ ਇਹ ਨਹੀਂ ਹੋਣਾ ਚਾਹੀਦਾ ਜਿਵੇਂ ਇੰਡੀਆ ਵਿੱਚ ਜਿਹੜੇ ਆਪਣਾ ਬੀਜੇਪੀ ਆ ਉਹਨੂੰ ਲੱਗਦਾ ਸਾਡੇ ਵਿੱਚ ਮਤਲਬ ਕਿ ਇਹ ਹੈਗਾ ਕਿ ਅਸੀਂ ਮਤਲਬ ਕਿ ਸੱਤਾ ਤੋਂ ਬਾਅਦ ਜਾ ਨਹੀਂ ਸਕਦੇ ਪਾਵਰ ਤੋਂ ਤੇ ਇੱਧਰ ਇਹ ਲੱਗਦਾ ਵੀ ਲਿਬਰਲ ਆਪਾਂ ਨੂੰ ਜਾ ਹੀ ਨਹੀਂ ਸਕਦੀ ਹਨਾ ਸਾਰਿਆਂ ਨੂੰ ਇਹ ਲੱਗ ਰਿਹਾ ਬਟ ਚੇਂਜ ਕਰਨ ਚ ਕੀ ਇਤਰਾਜ਼ ਆ ਭਾਜੀ ਮੈਨੂੰ ਤਾਂ ਕੁਸ਼ਚਨ ਹੈ ਵੀ ਚੇਂਜ ਕਰਨ ਚ ਇਤਰਾਜ਼ ਕੀ ਹੈ ਫੇਰ ਦੁਬਾਰਾ ਆਇਆ ਰਿਪੀਟ ਨਹੀਂ ਹੋਣੀ ਚਾਹੀਦੀ ਭਾਜੀ ਉਹ ਚ ਬਹੁਤ ਗੜਬੜ ਹੋ ਜਾਂਦੀ
15: ਬਦਲਾਅ ਚਾਹੀਦਾ ਜੀ ਕਿਸੇ ਵੀ ਚੀਜ਼ ਚ ਬਦਲਾਅ ਚਾਹੀਦਾ ਹੀ ਚਾਹੀਦਾ ਹੈ ਜੀ ਬਿਲਕੁਲ ਸਹੀ ਹਾਂਜੀ
16: ਬਦਲਾਅ ਚਾਹੀਦਾ ਤੇ ਫਿਰ ਉਹਨੂੰ ਕੰਟੀਨਿਊ ਨਾ ਕਰੋ ਉਹਨੂੰ ਵੀ ਬਦਲਾਅ ਕਰੋ
15: ਅੱਗੇ ਵੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਥੈਂਕ ਯੂ ਜਤਿੰਦਰ ਭਾਜੀ ਤੇ ਨਾਲ ਦੀ ਨਾਲ ਮੈਂ ਵੀ ਮੰਨਦਾ ਵੀ ਆਪੋਜੀਸ਼ਨ ਹੈ ਜਿਹੜੀ ਉਹ ਸਟਰੋਂਗ ਹੋਣੀ ਚਾਹੀਦੀ ਹੈ ਤਾਂ ਕਿ ਸਰਕਾਰਾਂ ਨੂੰ ਅਜੇ ਗਲਤ ਉਹਨਾਂ ਦੀਆਂ ਨੀਤੀਆਂ ਨੇ ਤਾਂ ਉਹਨਾਂ ਨੂੰ ਘੇਰਿਆ ਜਾਵੇ ਤੇ ਉੱਥੇ ਹੀ ਦੋਸਤੋ ਸ਼ੇਰ ਆਟਾ ਪ੍ਰਾਊਡ ਸਪਾਂਸਰ ਨੇ ਹਾਂਜੀ ਵਿਰਾਸਤ ਰੇਡੀਓ ਦੇ ਤੇ ਉੱਥੇ ਹੀ ਐਵੀ ਧਾਲੀਵਾਲ ਤੁਸੀਂ ਜਿਹੜਾ USA ਦੇ ਵਿੱਚ ਹੈ ਜਿਹੜਾ ਕੋਈ ਵੀ ਬਿਜ਼ਨਸ ਵਪਾਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 416-882-1200 ਤੇ ਸੰਪਰਕ ਕੀਤਾ ਜਾ ਸਕਦਾ ਤੇ ਥਰੂ ਵੇ ਸਪੈਸ਼ਲਾਈਜ਼ਡ ਟ੍ਰੇਲਰ ਕਿਸੇ ਵੀ ਤਰ੍ਹਾਂ ਦੇ ਟ੍ਰੇਲਰ ਹੈ ਜਿਹੜੇ ਤੁਸੀਂ ਲੈਣੇ ਫਲੈਟ ਬੈਡ ਹੋ ਗਿਆ ਬੀ ਟ੍ਰੇਨ ਡਰੋਪ ਟੈਕਸ ਕੋਲਵੈਲ ਟ੍ਰੇਲਰਸ ਹੈ ਜਿਹੜੇ ਸੈਮੀ ਟ੍ਰੇਲਰ ਮਾਰਕੀਟ ਹੈ ਕੈਨੇਡਾ ਤੇ US ਨੂੰ ਹੈ ਜਿਹੜਾ 40 ਸਾਲਾਂ ਤੋਂ ਸਰਵ ਕਰ ਰਹੇ ਨੇ ਸੋ ਧਨੇਸਰ ਸਾਹਿਬ ਹਿੰਦਾ ਬਾਈ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 905-219-0080-905-219-0080 ਜਾਂ ਫਿਰ 1170 ਫਿਊਸਟਰ ਡਰਾਈਵ ਮਿਸੀਸਾਗਾ ਵਿਖੇ ਹੈ ਜਿਹੜਾ ਇਹਨਾਂ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਦਵਿੰਦਰ ਪਵਾਰ ਸਾਹਿਬ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਕਾਲ ਮੋਰਗੇਜ ਦੇ ਨਾਲ ਕੰਮ ਕਰਦੇ ਨੇ 647-988-8731 ਤੇ ਸੰਪਰਕ ਕੀਤਾ ਜਾ ਸਕਦਾ ਬਾਕੀ ਪਿਕਨਿਕ ਹੈ ਜਿਹੜੀ ਆਪਣੀ ਸੈਣੀ ਪਿਕਨਿਕ ਹੈ ਜੀ ਐਤਵਾਰ ਨੂੰ 23 ਅਗਸਤ ਨੂੰ ਹੈ ਜਿਹੜੀ ਹੋਣ ਜਾ ਰਹੀ ਹੈ ਬੈਲਾ ਗਾਰਡਨਸ ਦੇ ਵਿੱਚ ਤਾਰਾ ਸਿੰਘ ਹੋਣਾ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ 647-992-87-99 ਤੇ ਸਾਂਝਾ ਵਿਰਸਾ ਦੀ ਪਿਕਨਿਕ ਹੈ ਜਿਹੜੀ ਉਹ ਵੀ 23 ਅਗਸਤ ਨੂੰ ਬੱਲੇ ਬੱਲੇ ਫਾਰਮ ਦੇ ਵਿੱਚ ਹੋਣ ਜਾ ਰਹੀ ਹੈ ਤੇ ਜੰਜੂਆ ਸਾਹਿਬ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ 647-835-5294 647-835-5294 ਤੇ ਜਿਹੜਾ ਸੰਪਰਕ ਕੀਤਾ ਜਾ ਸਕਦਾ ਬਾਕੀ ਤੁਸੀਂ ਜਿਹੜਾ ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਕੋਈ ਰੀਅਲ ਸਟੇਟ ਬਾਬਤ ਕੋਈ ਗੱਲ ਕਰਨਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ ਆਪਣੀ ਕੋਈ ਤੁਸੀਂ ਜਿਹੜੀ ਲਾਈਫ ਇੰਸ਼ੋਰੈਂਸ ਟਰਮ ਜਾਂ ਫਿਰ ਪਰਮਾਨੈਂਟ ਪਾਲਿਸੀ ਲੈਣਾ ਚਾਹੁੰਦੇ ਹੋ ਜਾਂ ਫਿਰ ਕ੍ਰਿਟੀਕਲ ਇੰਸ਼ੋਰੈਂਸ ਮੈਂ ਹਮੇਸ਼ਾ ਕਹਿੰਦਾ ਇਹ ਪਲਾਨ ਲੈ ਕੇ ਰੱਖੋ ਇੱਕ ਤਾਂ ਤੁਹਾਨੂੰ ਕਵਰੇਜ ਮਿਲਦੀ ਹੈ ਪਲੱਸ ਤੁਸੀਂ ਜਿਹੜਾ ਆਪਣਾ ਪ੍ਰੀਮੀਅਮ ਹੈ ਜਿਹੜਾ ਪ੍ਰੀਮੀਅਮ ਜਿਹੜਾ ਆ 20 ਸਾਲਾਂ ਜਾਂ 65 ਸਾਲ ਦੀ ਉਮਰ ਤੇ ਆ ਜਿਹੜਾ ਵਾਪਸ ਲੈ ਸਕਦੇ ਹੋ ਜਿੰਨਾ ਕੰਪਨੀ ਨੂੰ ਦਿੱਤਾ ਹੋਇਆ, ਜੇ ਕੋਈ ਕਲੇਮ ਹੈ ਜਿਹੜਾ ਤੁਸੀਂ ਨਹੀਂ ਲੈਂਦੇ। ਸੋ ਕੁਝ ਕੁ ਪ੍ਰੋਪਰਟੀਜ਼ ਆ ਜਿਹੜੀਆਂ ਮੈਂ ਤੁਹਾਡੇ ਨਾਲ ਸ਼ੇਅਰ ਵੀ ਕੀਤੀਆਂ। ਸੋ ਮੈਨੂੰ ਆ ਜਿਹੜੀਆਂ ਕਪਲ ਆਫ ਕਾਲਸ ਆ ਜਿਹੜੀਆਂ ਆਲਰੇਡੀ ਆ ਜਿਹੜੀਆਂ ਆ ਚੁੱਕੀਆਂ ਨੇ, ਸੋ ਮੈਂ ਬਾਅਦ 'ਚ ਤੁਹਾਨੂੰ ਆ ਜਿਹੜਾ ਫੋਲੋ ਅਪ ਕਰਦਾ। ਸੋ ਮੇਰਾ ਨੰਬਰ ਹੈ ਜੀ 416-917-6063, 416-917-7763। ਤੁਹਾਡਾ ਆਪਣਾ ਸ਼ੰਮੀ ਭੱਠਲ, ਮੇਰੇ ਨਾਲ ਤੁਸੀਂ ਪ੍ਰੋਗਰਾਮ ਤੋਂ ਬਾਅਦ ਜੁੜ ਸਕਦੇ ਹੋ। ਬਾਕੀ ਪ੍ਰੋਗਰਾਮ ਬਾਬਤ, ਰੇਡੀਓ ਵਿਰਾਸਤ ਬਾਬਤ ਤੁਸੀਂ ਕੋਈ ਇੱਥੇ ਐਡਵਰਟਾਈਜ਼ਮੈਂਟ ਕਰਨਾ ਚਾਹੁੰਦੇ ਹੋ ਜਾਂ ਕੋਈ ਫੀਡਬੈਕ ਦੇਣਾ ਚਾਹੁੰਦੇ ਹੋ, ਤਾਂ ਤੰਬੜ ਸਾਹਿਬ ਜੀ ਹੁਣਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਭਾਅ ਜੀ ਹੁਣਾਂ ਦਾ ਨੰਬਰ 416-451-2222, 416-451-2222 'ਤੇ ਤੰਬੜ ਸਾਹਿਬ ਹੁਣਾਂ ਦੇ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਆ। ਸੰਧੂ ਸਾਹਿਬ, ਲਾਸਟ ਕਾਲ ਲਵਾਂਗਾ, ਉਸ ਤੋਂ ਬਾਅਦ ਮੈਂ ਮਾਫ਼ੀ ਚਾਹਾਂਗਾ। ਬਾਕੀ ਸਾਰੇ ਪਲੀਜ਼ ਡਰੋਪ ਕਰ ਦਿਓ। ਸੰਧੂ ਸਾਹਿਬ ਵੈਲਕਮ ਜੀ ਐਨ ਸੀ।
17: ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਕਾਫੀ ਸਾਰੇ ਗਵਰਨਮੈਂਟ ਦੇ ਪ੍ਰੋਗਰਾਮ ਆ ਹੋਮ ਰੈਨੋਵੇਸ਼ਨ ਲੈ ਕੇ, ਮੇਰਾ ਹੀਟਿੰਗ ਐਂਡ ਕੂਲਿੰਗ ਦਾ ਕੰਮ ਆ
15: ਜੀ।
17: ਕਿਸੇ ਨੂੰ ਵੀ ਫਰਨਸ ਦੀ ਟੂਨਅਪ ਚਾਹੀਦੀ ਆ ਜਾਂ ਕੋਈ ਵਾਟਰ ਹੀਟਰ ਹੈ, ਟੈਂਕਲੈਸ ਆ ਜਾਂ ਕੋਈ ਵੀ ਰਿਬੇਟ ਪ੍ਰੋਗਰਾਮ ਮੇਰੇ ਨਾਲ ਗੱਲ ਕਰਨੀ ਚਾਹੁੰਦਾ ਵਾ, ਤਾਂ ਮੈਂ ਨੰਬਰ ਦੇ ਦੇਣਾ, ਟਾਈਮ ਬੜਾ ਥੋੜਾ ਮੈਂ ਲੇਟ ਹੋ ਗਿਆ, ਤੇ 647-7046-647-647-6046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-7046-
15: ਦਾ ਭਲਾ।

0: The Must Societe clearance sale is on August 6th to 10th. Save up to 70% on furniture and decor from Must Societe and Jardin de Ville. 5 days only, 1270 Caledonia Road in North York, while supplies last.
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
2: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
3: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
2: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
3: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
2: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
3: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
2: ਪ੍ਰੋਗਰਾਮ ਪੰਜਾਬੀ ਲਹਿਰਾਂ
3: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
4: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
1: This is AM 530, CHLO AM, an Evanoff communication station serving Brampton, Mississauga, Toronto, the GTA, and the world at am530.ca.

0: ਬੜੇ ਗਾਣੇ ਗਾਏ ਜਾ ਰਹੇ ਨੇ ਸੋਹਣਿਓ, ਕਿੱਥੇ ਅੰਬਰਾਂ ਦੇ ਘਰ ਪਾ ਲਿਆ? ਸਾਡੇ ਨਾਲ ਤਾਂ ਗੱਲ ਕਰਨ ਦਾ ਵੀ ਟਾਈਮ ਨਹੀਂ।
1: ਟਾਈਮ ਤੇ ਅੱਜ ਕੱਲ ਨਵੀਂ ਸਿੱਧੂ ਦੇ ਸ਼ੋਅ ਦੇ ਨਾਲ ਬੀਤ ਰਿਹਾ, ਬੱਲੇ ਬੱਲੇ ਹੋ ਜਾਂਦੀ ਹੈ।
0: ਓ ਯੈਸ, ਨਵੀਂ ਸਿੱਧੂ ਸ਼ੋਅ ਦਾ ਤਾਂ ਮੈਂ ਵੀ ਫੈਨ ਹਾਂ।
1: ਬਸ ਸੁਬਹ ਸ਼ਾਮ AM 530 ਰੇਡੀਓ ਦੀ ਸ਼ਾਨ ਤੇ ਪੰਜਾਬੀਆਂ ਦਾ ਮਾਣ, ਮੇਲ ਫੀਮੇਲ ਬੱਚੇ ਬੁੱਢੇ ਦੀ ਜ਼ੁਬਾਨ ਤੇ ਇੱਕੋ ਹੀ ਨਾਮ, ਟਿਊਨ ਇਨ ਨਵੀਂ ਸਿੱਧੂ ਸ਼ੋਅ।
0: ਜੀ ਹਾਂ, ਇਨਫਰਮੇਸ਼ਨ ਤੇ ਐਂਟਰਟੇਨਮੈਂਟ ਅਤੇ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੀ ਡਬਲ ਡੋਜ਼,
1: ਪੰਜਾਬੀ ਲਹਿਰਾ ਨਵੀਂ ਸਿੱਧੂ ਸ਼ੋਅ।
0: ਇੰਸਟਾਗ੍ਰਾਮ ਪੰਜਾਬੀ ਲਹਿਰਾ, ਕਾਲ 647-504-1557, 647-504-1557 ਔਰ ਵਿਜ਼ਿਟ punjabilehra.com।
2: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਓ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9915154548।
3: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
4: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
3: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
4: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
5: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
4: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ, ਹੁਣੇ ਕਾਲ ਕਰੋ 416-509-1509 ਤੇ।
5: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
4: 416-509-1509
5: ਔਰ ਵਿਜ਼ਿਟ insuranceforyou.ca।
2: ਹਰ ਤਰ੍ਹਾਂ ਦੀ ਫਸਟ, ਸੈਕੰਡ ਜਾਂ ਥਰਡ।
6: Reason. This is the effects of famous Masala Chai by Navigators Cafe.
7: I know this place. They're also famous for delicious snacks like aloo patties, samosa, vada pav, spring rolls, mango lassi and my favorite, samosa chaat and bhel.
8: Navigators Cafe.
7: Brit, samosa chaat and bhel.
8: Navigators Cafe. Located at northwest corner of Queen Street East and Airport Road in Brampton. They are conveniently open 24/7.
9: ਸੱਚ ਕਿਹੋ ਜਿਹਾ ਹੁੰਦਾ?
10: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
11: ਮਿੱਟੀ ਚੁਗਦੀ ਫਸਲ ਸੱਚ ਹੈ,
10: ਖੁਰੋ ਦੀ ਪਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਹ।

0: 905-673-3333 905-673-3333 ਸਟੂਡੀਓ ਦਾ ਇੱਕ ਕੁਇਕ ਨੰਬਰ। ਬਹੁਤ ਹੀ ਖੂਬਸੂਰਤ ਚੜ੍ਹਦੀ ਕਲਾ ਵਾਲੀ ਸਵੇਰ ਕੈਨੇਡਾ ਦੀ ਧਰਤੀ ਤੋਂ ਅਤੇ ਪੰਜਾਬ ਦੀ ਧਰਤੀ ਦੀ ਸ਼ਾਮ ਲੋਢਾ ਵੇਲਾ ਤਰਕਾਲਾ ਤੋਂ ਸਾਡੇ ਨਾਲ ਰਮੇਸ਼ ਹੁਸ਼ਿਆਰਪੁਰ ਜੀ ਰੋਜ਼ ਦੀ ਤਰ੍ਹਾਂ ਜੁੜ ਚੁੱਕੇ ਨੇ, ਉਹਨਾਂ ਦਾ ਵੀ ਸਵਾਗਤ ਕਰਦੇ ਹਾਂ। 905-673-3333 ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ। ਜੀਆਂ ਨੂੰ ਆਖਦੇ ਹਾਂ ਰਮੇਸ਼ ਹੁਸ਼ਿਆਰਪੁਰ ਜੀ ਹੁਣ ਦਾ। ਭਾਅ ਜੀ ਸਤਿ ਸ਼੍ਰੀ ਅਕਾਲ, ਜੀਆਂ ਨੂੰ ਗੁੱਡ ਮਾਰਨਿੰਗ ਜੀ।
1: ਪ੍ਰਭ ਸੰਧੂ ਜੀ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ। ਸੋ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਵੀ ਤੁਹਾਡੇ ਤੱਕ ਲੈ ਕੇ ਆ ਰਹੇ ਨੇ ਜੀ ਮੱਲੀ ਟੈਂਟ ਸਰਵਿਸਿਸ। ਆਊਟਡੋਰ ਟੈਂਟ ਦੀਆਂ ਸੇਵਾਵਾਂ ਦਿੰਦੇ ਨੇ, ਆਊਟਡੋਰ ਈਵੈਂਟਸ ਦੇ ਲਈ ਤੁਸੀਂ ਯਾਦ ਰੱਖਣਾ ਮੱਲੀ ਟੈਂਟ ਸਰਵਿਸਿਸ 647-997-2569-6 ਮੱਲੀ ਟੈਂਟ ਸਰਵਿਸ। ਨਾਲ ਦੀ ਨਾਲ ਗਿੱਲ ਫਾਰਮ ਦਾ ਸੁਨੇਹਾ ਤੁਹਾਨੂੰ ਦੇਈਦਾ, ਜ਼ਰੂਰ ਯਾਦ ਰੱਖਣਾ ਫੁੱਲਾਂ ਦੇ ਸੋਹਣੇ ਸ਼ਹਿਰ ਕੈਲਡਨ ਇੱਕ ਗੇੜਾ ਜ਼ਰੂਰ ਮਾਰ ਕੇ ਆਉਣਾ ਗਿੱਲ ਫਾਰਮ, ਜਿੱਥੇ ਤੁਸੀਂ ਤਾਜ਼ਾ ਸਬਜ਼ੀਆਂ ਦੇ ਨਾਲ ਨਾਲ ਆਪਣੇ ਬੈਕਯਾਰਡ ਵਾਸਤੇ ਫਾਰਮ ਹਾਊਸ ਵਾਸਤੇ ਪਨੀਰੀਆਂ ਲੈ ਕੇ ਆ ਸਕਦੇ ਹੋ ਸਬਜ਼ੀਆਂ ਦੀਆਂ। ਨਾਲ ਦੀ ਨਾਲ ਤੁਸੀਂ ਫਰੈਸ਼ ਚੱਕੀ ਆਟਾ ਗਿੱਲ ਫਾਰਮ 416-898 87-78 416-898-8778 ਗਿੱਲ ਫਾਰਮ 'ਤੇ ਇੱਕ ਗੇੜਾ ਜ਼ਰੂਰ ਮਾਰ ਕੇ ਆਉਣਾ। ਸੋ ਇੱਕ ਵਾਰ ਫਿਰ ਪੰਜਾਬੀ ਲਹਿਰਾਂ 'ਚ ਜੁੜੇ ਹੋਏ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ, ਪਿਆਰ, ਮੁਹੱਬਤ, ਖੂਬਸੂਰਤ ਅਤੇ ਚੜ੍ਹਦੀ ਕਲਾ ਵਾਲੀ ਸਵੇਰ ਦੇ ਵਿੱਚ ਇੱਕ ਵਾਰ ਫਿਰ ਸਭ ਦਾ ਜੀ ਆਇਆਂ ਨੂੰ। ਪਹਿਲੀ ਖਬਰ ਦੇ ਵੱਲ ਚੱਲਦੇ ਹਾਂ ਰਮੇਸ਼ ਜੀ। ਦੇਸ਼ ਦਾ ਸਭ ਤੋਂ ਮਹਿੰਗਾ ਰੋਡ ਬਰਸਾਤ ਦੀ ਭੇਂਟ ਚੜ੍ਹ ਗਿਆ। ਮਹਿੰਗਾ ਮਤਲਬ ਮਜ਼ਬੂਤ ਹੋਣਾ ਚਾਹੀਦਾ ਸੀ, ਮਹਿੰਗਾ ਮਤਲਬ ਇੱਕ ਜਾਨਦਾਰ ਅਤੇ ਲੰਬੀ ਉਮਰ ਵਾਲਾ। ਸੜਕਾਂ ਤਾਂ ਅੱਜ ਵੀ ਭਾਰਤ ਦੇ ਵਿੱਚ ਕਈ ਗੋਰਿਆਂ ਦੀਆਂ ਬਣੀਆਂ ਹੋਈਆਂ ਸੜਕਾਂ, ਉਹ ਆਪਾਂ ਜੇ ਗੱਲ ਕਰੀਏ ਜਦੋਂ ਦੇਸ਼ ਸਾਡਾ ਗੁਲਾਮ ਸੀ ਉਦੋਂ ਦੀਆਂ ਵੀ ਕਈ ਪੁਲ ਖੜ੍ਹੇ ਆ, ਕਈ ਬਿਲਡਿੰਗਾਂ ਖੜ੍ਹੀਆਂ, ਪਰ ਜਿਹੜੇ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਸਭ ਤੋਂ ਮਜ਼ਬੂਤ ਅਤੇ ਮਹਿੰਗਾ ਰੋਡ ਬਰਸਾਤ ਦੀ ਭੇਂਟ ਚੜ੍ਹ ਗਿਆ, ਕਿਹੜਾ ਉਹ ਰੋਡ ਆ ਇਸ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਦਿਓ।
1: ਪ੍ਰਭ ਸੰਧੂ ਜੀ, ਤੁਸੀਂ ਅੰਗਰੇਜ਼ਾਂ ਦੇ ਸਮੇਂ ਦੀ ਯਾਦ ਕਰਾਤੀ। ਖੈਰ, ਅੰਗਰੇਜ਼ਾਂ ਦੇ ਸਮੇਂ ਨੂੰ ਭਾਰਤੀ ਲੋਕ ਕੋਈ ਵਧੀਆ ਸਮਾਂ ਤਾਂ ਨਹੀਂ ਕਹਿੰਦੇ, ਬੁਰਾਈਆਂ ਹੀ ਬੁਰਾਈਆਂ ਸੀ ਕਿਉਂਕਿ ਉਹ ਮਾਲਕ ਸੀ, ਭਾਰਤੀ ਲੋਕ ਗੁਲਾਮ ਸੀ। ਪਰੰਤੂ ਜਿੱਦ ਨੂੰ ਤੁਸੀਂ ਇਸ਼ਾਰਾ ਕੀਤਾ ਨਾ, ਉਹਨਾਂ ਸੜਕਾਂ ਦੀ ਗੱਲ, ਖਾਸ ਕਰਕੇ ਪੁਲਾਂ ਦੀ ਗੱਲ, ਇਹ ਵਾਕਈ ਗੱਲ ਤੁਹਾਡੀ ਦਰੁਸਤ ਹੈ ਕਿ ਉਸ ਵੇਲੇ ਦੀਆਂ ਬਣੀਆਂ ਕੁਛ ਇਮਾਰਤਾਂ ਚਾਹੇ ਪੁਲ ਹੋਣ ਚਾਹੇ ਸੜਕਾਂ, ਉਹ ਵੱਖਰੀ ਗੱਲ ਹੈ ਕਿ ਜਦੋਂ ਇੱਕ ਮਨਿਆਦ ਕਿਸੇ ਚੀਜ਼ ਦੀ ਪੂਰੀ ਹੋ ਜਾਵੇ ਜਾਂ ਸਮੇਂ ਦੇ ਹਿਸਾਬ ਦੇ ਨਾਲ ਉਹਨੂੰ ਉੱਚਾ ਕਰਨਾ ਪੈ ਜਾਵੇ, ਵੱਡਾ ਕਰਨਾ ਪੈ ਜਾਵੇ, ਇੱਧਰ ਉੱਧਰ ਕਰਨਾ ਪੈ ਜਾਵੇ, ਤੋੜਨੀ ਪੈਂਦੀ ਨਹੀਂ ਤੇ ਉਹ ਵਾਕਈ ਅਸੀਂ ਉਹ ਬਹੁਤ ਚੰਗੀ ਤਰ੍ਹਾਂ ਚੀਜ਼ਾਂ ਵੇਖੀਆਂ ਜਿਹੜੀਆਂ ਦੀ ਮਨਿਆਦ ਅਸੀਂ 100-150 ਸਾਲ ਸੁਣੀ ਹੈ ਕਿ ਇੱਦਾਂ ਚਿਪਾਈਏ ਪੁਲ ਬਣਿਆ, ਪਤਾ ਨਹੀਂ ਆ ਦੂਜੀ ਤੀਜੀ ਪੀੜ੍ਹੀ ਆ ਗਈ ਹੈ ਅਤੇ ਇਹ ਪੁਲ ਚੱਲਦੇ, ਅੰਗਰੇਜ਼ਾਂ ਦੇ ਸਮੇਂ ਦੀ ਗੱਲ ਹੈ। ਅਤੇ ਜਿਹੜਾ ਤਾਜ਼ਾ ਤਰੀਨ ਤੁਸੀਂ ਅੱਜ ਸਵਾਲ ਖੜਾ ਕੀਤਾ ਕਿ ਭਾਰਤ ਦਾ ਇੱਕ ਉਹ ਮਾਰਗ, ਭਾਰਤ ਦਾ ਇੱਕ ਉਹ ਐਕਸਪ੍ਰੈਸ ਵੇ ਜਿਹਦਾ ਪ੍ਰਭ ਸੰਧੂ ਜੀ ਉਦਘਾਟਨ, ਜੇ ਮੈਂ ਦਿਨਾਂ ਦੀ ਗੱਲ ਕਰਾਂ ਤੇ ਤੁਸੀਂ ਹੈਰਾਨ ਹੋ ਜੂਗੇ, 18-19 ਦਿਨ ਪਹਿਲਾਂ ਉਹਦਾ ਉਦਘਾਟਨ ਕੀਤਾ ਤੇ ਉਦਘਾਟਨ ਦੇ ਵੇਲੇ ਸੋਹਲੇ ਇਹ ਗਾਏ ਗਏ ਕਿ ਇੱਦਾਂ ਦੀਆਂ ਸੜਕਾਂ ਤੇ ਅਮਰੀਕਾ ਵਿੱਚ ਵੀ ਨਹੀਂ, ਤੇ ਉਹ ਸੜਕਾਂ 18 ਦਿਨਾਂ ਦੇ ਵਿੱਚ ਸੰਧੂ ਸਾਹਿਬ 80-85 ਥਾਵਾਂ ਤੋਂ ਟੁੱਟ ਗਈ, ਕਿਤੇ ਵਹਿ ਗਈ, ਕਿਤੇ ਖੱਡਾ ਪੈ ਗਿਆ,

0: 18ਵੇਂ ਦਿਨ ਤੁਸੀਂ ਕਹਿ ਲਓ ਕਿ ਉਹਦੇ ਵਿੱਚ ਖੱਡੇ ਨਜ਼ਰ ਆ ਗਏ, ਉਹ ਚ ਤਰੇੜਾਂ ਪੈ ਗਈਆਂ, ਕਿਤੇ ਜਿਹਨੂੰ ਕਹਿੰਦੇ ਹੇਠਾਂ ਦੱਬ ਜਾਣਾ, ਧਸ ਜਾਣਾ, ਕਿਤੇ ਹੇਠਾਂ ਧਸ ਗਿਆ। ਇਹ ਹਾਲਾਤ ਹੈ ਭਾਰਤ ਦੇ। ਔਰ ਇਹ ਵੀ ਪਤਾ ਲੱਗਾ ਜਦੋਂ ਘੋਖ ਪੜਤਾਲ ਕੀਤੀ ਕਿ ਆਖਿਰ ਕਾਰਨ ਕੀ ਹੈ। ਇੱਦਾਂ ਦਾ 47 ਮਾਫ ਕਰਨਾ 75 ਕਰੋੜ ਰੁਪਏ ਪ੍ਰਤੀ ਕਿਲੋਮੀਟਰ ਖਰਚੇ ਹੋਣ ਤੇ ਰੋਡ ਬੈਠ ਜਾਵੇ, ਇਹਦਾ ਕਾਰਨ ਕੀ ਹੈ? ਹੁਣ ਪ੍ਰਭ ਸੰਧੂ ਜੀ, ਇੱਥੇ ਸਾਨੂੰ ਕਾਰਨ ਉਹ ਤਾਂ ਨਹੀਂ ਲੱਭਿਆ ਜਿਹੜਾ ਪਿਛਲੇ ਸਮੇਂ ਚ ਮੈਂ ਸਰੋਤਿਆਂ ਨਾਲ ਵੀ ਸਾਂਝੇ ਕਰਦਾ ਰਿਹਾ ਕਿ ਬਿਹਾਰ ਵਿੱਚ ਇੱਕ ਪੁਲ ਇਸ ਕਰਕੇ ਟੁੱਟ ਗਿਆ, ਉਹ ਕਹਿੰਦੇ ਜੀ ਤਾਂ ਉਹਦੇ ਹੇਠਾਂ ਚੂਹਿਆਂ ਨੇ ਚਗੇਰਾ ਮਾਰ ਦਿੱਤੀਆਂ ਸੀ, ਭਾਵ ਕਿ ਚੂਹਿਆਂ ਨੇ ਪੁਲ ਤੋੜ ਦਿੱਤਾ, ਨਵਾਂ ਬਣਿਆ ਕਰੋੜਾਂ ਅਰਬਾਂ ਦਾ ਪੁਲ। ਕਦੇ ਅਸੀਂ ਸੁਣਿਆ ਜੀ ਕਿ ਉਹਦੇ ਵਿੱਚ ਜੀ ਗੜਬੜ ਹੋ ਗਈ, ਫਲਾਨਾ ਹੋ ਗਿਆ ਜੀ, ਬਰਸਾਤ ਜ਼ਿਆਦਾ ਆ ਗਈ, ਬੜਾ ਸੁਣਿਆ। ਪਰੰਤੂ ਇਸ ਵਾਰ ਨਾ ਤੇ ਸਾਨੂੰ ਅਜੇ ਤੱਕ ਇਹ ਪਤਾ ਲੱਗਾ ਕਿ ਚੂਹਿਆਂ ਨੇ ਚਗੇਰ ਮਾਰ ਦਿੱਤੀ ਜਾਂ ਹੇਠਾਂ ਕਮੀ ਰਹਿ ਗਈ ਜਾਂ ਖੱਬੇ ਕਮੀ ਰਹਿ ਗਈ। ਸੱਜੇ ਪਤਾ ਇਹ ਲੱਗਿਆ ਕਿ ਅਸਲ ਵਿੱਚ ਉਹ ਜਿਹਨੂੰ ਠੇਕਾ ਦਿੱਤਾ ਸੀ ਉਸ ਕੰਪਨੀ ਦਾ ਨਾਮ ਸੀਗਾ PNC। ਇਹ ਉਹ PNC ਕੰਪਨੀ ਜਿਹਦਾ ਕੰਪਨੀ ਦਾ ਮਾਲਕ ਹੈ ਉਹਦਾ ਭਰਾ ਭਾਰਤੀ ਜਨਤਾ ਪਾਰਟੀ ਦਾ ਮੌਕੇ ਦਾ ਰਾਜ ਸਭਾ ਮੈਂਬਰ ਹੈ ਨਵੀਨ ਜੈਨ। ਨਵੀਨ ਜੈਨ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਚੋਟੀ ਦਾ ਲੀਡਰ ਹੈ, ਉਹਦੇ ਭਰਾ ਦੀ ਕੰਪਨੀ ਨੂੰ ਇਹ ਠੇਕਾ ਮਿਲਿਆ ਸੀ। ਔਰ ਉਹ ਭਰਾ ਦੀ ਕੰਪਨੀ ਪਤਾ ਹੀ ਵੀ ਲੱਗਾ 2 ਸਾਲ ਪਹਿਲਾਂ ਬੈਨ ਕੀਤੀ ਗਈ ਸੀ, ਹਾਲਾਂਕਿ ਬਾਅਦ ਵਿੱਚ ਬਹਾਲ ਕਰ ਦਿੱਤੀ। ਬਹਾਲ ਤੋਂ ਬਾਅਦ ਆ 4700 ਕਰੋੜ ਦਾ ਠੇਕਾ ਹੈ ਤੇ ਇੱਕ ਦੀ ਗੱਲ ਕੀਤੀ ਮੈਂ, ਹੋਰ ਪਤਾ ਨੀ ਕਿੰਨੇ ਆ। ਔਰ ਹੁਣ ਕਹਿੰਦੇ ਅਸੀਂ ਫਿਰ ਉਹਨੂੰ ਨੋਨ ਪਰਫਾਰਮੈਂਸ ਐਲਾਨ ਦਿੱਤਾ, ਉਸ ਕੰਪਨੀ ਨੂੰ ਬਲੈਕਲਿਸਟ ਨਹੀਂ ਕੀਤਾ, ਉਹਨੂੰ ਅਜੇ ਪਰਚਾ ਨਹੀਂ ਦਰਜ ਹੋਇਆ, ਕੋਈ ਸਜ਼ਾ ਨਹੀਂ ਹੈ, ਕੇਵਲ ਨੋਨ ਪਰਫਾਰਮੈਂਸ ਵਾਲੀ ਕੰਪਨੀ ਉਹਨੂੰ ਐਲਾਨਿਆ PNC ਨੂੰ, ਜਿਹੜੀ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਦੇ ਭਰਾ ਦੀ ਕੰਪਨੀ ਹੈ। ਹੁਣ ਸੜਕ ਤੇ ਚਲੋ ਲੱਗ ਪਏ ਆ ਬਣਾਉਣ, ਕਿਤੇ ਟੋਏ ਪੂਰ ਰਹੇ ਆ, ਕਿਤੇ ਕੁਛ ਕਰ ਰਹੇ ਆ, ਪਰੰਤੂ ਪ੍ਰਭ ਸੰਧੂ ਜੀ ਗੱਲ ਇਹ ਹੈ ਕਿ ਜੇ 4700 ਕਰੋੜ 63 ਕਿਲੋਮੀਟਰ ਤੇ ਲੱਗ ਰਿਹਾ ਤੇ ਉਹ ਸੜਕ ਤੇ ਮਾਫ ਕਰਨਾ, ਭਾਵੇਂ ਸੋਨੇ ਦੀ ਬਣਾ ਲਓ, ਜਿੰਨਾ ਪੈਸਾ ਉੱਥੇ ਥੱਪ ਦਿੱਤਾ। ਹੁਣ ਉਹ ਸੜਕ ਵਿੱਚ ਅਸੀਂ ਇਹੀ ਥੋੜੋ ਨਾਪਣਾ ਕਿ ਬਸ ਜੀ ਇੱਥੇ ਪਹਿਲਾਂ 3 ਘੰਟੇ ਲੱਗਦੇ ਸੀ, ਹੁਣ 1 ਘੰਟਾ ਲੱਗਦਾ। ਉੱਥੇ ਤਾਂ ਹੋਰ ਚੀਜ਼ਾਂ ਵੀ ਵੇਖਣੀਆਂ ਪੈਣਗੀਆਂ, ਉਹ ਵੀ ਟੋਲ ਪਲਾਜ਼ਾ ਨਾਲ ਹੈ 4700 ਕਰੋੜ ਤੇ। ਅਸੀਂ ਕਹੀਏ ਕਿ 4700 ਕਰੋੜ ਦੇਸ਼ ਦੀ ਸਰਕਾਰ ਦਾ ਖਰਚ ਕੇ ਗੁਜ਼ਾਰਾ ਹੋ ਜਾਏਗਾ, ਐ ਨਹੀਂ ਹੈ। ਟੋਲ ਪਲਾਜ਼ਾ ਪਹਿਲੇ ਨੰਬਰ ਤੇ ਹੈ, ਟੋਲ ਪਲਾਜ਼ੇ ਤੋਂ ਬਿਨਾਂ ਤੁਸੀਂ ਉਸ ਰੋਡ ਤੇ ਪੈਰ ਨਹੀਂ ਧਰ ਸਕਦੇ, ਤੇ ਉਹ ਰੋਡ ਜਿਹੜਾ ਹੈਗਾ 80-85 ਥਾਵਾਂ ਤੋਂ ਟੁੱਟ ਗਿਆ। ਭਾਰਤੀ ਹਰੇਕ ਕਿਲੋਮੀਟਰ ਚ ਅਸੀਂ ਕਹਿ ਸਕਦੇ ਹਾਂ 1 ਤੋਂ 1.5 ਜਿਹੜੀਆਂ ਤਰੇੜਾਂ ਪਈਆਂ ਹਰੇਕ ਕਿਲੋਮੀਟਰ ਦੇ ਵਿੱਚ। 63 ਕਿਲੋਮੀਟਰ ਲੰਬਾ ਮਾਰਗ ਹੈ। ਔਰ ਜਿਹੜੇ ਭਾਰਤ ਦੇ ਇਸ ਵੇਲੇ ਆਵਾਜਾਈ ਮੰਤਰੀ ਹੈ ਨਿਤਿਨ ਗਡਕਰੀ ਜੀ, ਜਿਹਨਾਂ ਬਾਰੇ ਬੜੀਆਂ ਗੱਲਾਂ ਹੁੰਦੀਆਂ, ਤੇ ਇਹ ਨਿਤਿਨ ਗਡਕਰੀ ਹੁਣਾਂ ਦਾ ਵਿਭਾਗ ਹੈ ਜਿੱਥੇ ਉਂਗਲ ਖੜੀ ਹੋਈ ਹੈ। ਤੋ ਇਹੋ ਜਿਹੀ ਕੋਈ ਖਬਰ ਪੈਸੇ ਭਾਰਤ ਚ ਪਹਿਲੀ ਖਬਰ ਨਹੀਂ ਹੈ। ਕਦੇ ਚੂਹੇ ਕਿਸੇ ਪੁਲ ਨੂੰ ਤੋੜ ਜਾਂਦੇ ਆ, ਕਦੇ ਕਹਿੰਦੇ ਜੀ ਬਰਸਾਤ ਜ਼ਿਆਦਾ ਹੋ ਗਈ, ਤੇ ਆਹ ਤੇ ਸਿਰੇ ਦੀ ਹੈਰਾਨੀ ਹੋ ਗਈ ਕਿ 1 ਕਿਲੋਮੀਟਰ ਦੇ ਉੱਪਰ ਏਡੇ ਵੱਡੇ ਪੱਧਰ ਤੇ ਸਰਮਾਇਆ ਲੱਗਾ ਹੋਵੇ, ਪੈਸਾ ਲੱਗਾ ਹੋਵੇ, ਤੇ ਜਿੱਦਣ ਇਹ ਉਦਘਾਟਨ ਕੀਤਾ ਸੀ ਉਦਣ ਸਿਫਤਾਂ ਤੇ ਸੋਹਲੇ ਇਹ ਗਾਏ। ਹੁਣ ਜੀ ਇੱਥੇ ਅਮਰੀਕਾ ਤੋਂ ਜਾਂ ਸੜਕਾਂ ਵੀ ਇਹਦੇ ਸਾਹਮਣੇ ਕਮਜ਼ੋਰ ਪੈ ਜਾਣਗੀਆਂ, ਇਹਦੇ ਸਾਹਮਣੇ ਤੇ ਅਮਰੀਕਾ ਵੀ ਕੁਛ ਨਹੀਂ ਹੈ, ਮੇਰੇ ਸ਼ਬਦ ਨਹੀਂ ਹੈ, ਇਹ ਨਿਤਿਨ ਗਡਕਰੀ ਦੇ ਸ਼ਬਦ ਹੈ 18-19 ਦਿਨ ਪਹਿਲੇ ਜਿੱਦਣ ਇਹਦਾ ਉਦਘਾਟਨ ਕੀਤਾ ਸੀ। ਔਰ ਦਾਅਵੇ ਇੱਦਾਂ ਕੀਤੇ ਜਾਂਦੇ ਸੀ ਚਾਹੇ ਜਹਾਜ਼ ਇੱਥੇ ਉੱਤਰ ਜਾਏ, ਜਹਾਜ਼ ਨੂੰ ਤੇ ਰੋਡ ਨੂੰ ਕੁਛ ਹਿੱਲ ਹੋ ਹੀ ਨਹੀਂ ਸਕਦਾ, ਤੇ 18 ਦਿਨਾਂ ਚ ਪਹਿਲੀ ਬਰਸਾਤ ਵਿੱਚ ਫੂਕ ਨਿਕਲ ਗਈ ਹੈ, ਜਿਹੜਾ ਸਿੱਧਾ ਕਾਰਨ ਜੇ ਘੋਖੀ ਹੈ ਤੇ 100% ਉਹ ਕਾਰਨ ਜਿਹੜਾ ਹੁਣ ਤੱਕ ਨਜ਼ਰ ਆਉਂਦਾ ਹੈ ਉਹ ਕਾਰਨ ਭ੍ਰਿਸ਼ਟਾਚਾਰ ਹੈ। ਭ੍ਰਿਸ਼ਟਾਚਾਰ ਤੋਂ ਇਲਾਵਾ ਦੂਜਾ ਕਾਰਨ ਸਾਨੂੰ ਸਭ ਕੋਈ ਨਜ਼ਰ ਨਹੀਂ ਆ ਰਿਹਾ
1: ਜੀ। ਮੇਰਾ ਦੇਸ਼ ਮਹਾਨ ਹੈ ਤੇ ਜਿੱਥੇ 50,000 ਤੇ ਲੱਖ ਰੁਪਈਏ ਦੀ ਖਾਤਰ ਕਿਸਾਨ ਜਾਨ ਦੇ ਰਿਹਾ, ਤੇ ਇੱਧਰ 4700 ਕਰੋੜ ਦਾ ਜਿਹੜਾ ਬਣਿਆ ਹੋਇਆ ਮਾਰ ਗਿਆ ਉਹ ਪਾਣੀ 'ਚ ਵਹਿ ਰਿਹਾ। ਚਲੋ ਐਨੀਵੇ 905-673-33-37 ਜੁੜਿਓ ਪੰਜਾਬੀ ਲਹਿਰਾਂ ਦੇ ਨਾਲ।
2: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416

0: 8115385 लवाना वेलनेस स्पा जो रखे तुहाडी सेहत अते सुंदरता दा ख्याल।
1: तो बिल्कुल जी लवाना वेलनेस स्पा तुसी वर्क फ्रॉम होम करके जां ज्यादा लोंग टाइम ड्राइविंग करने वास्ते थोड़ी अपर लोअर बैक पेन दे विच प्रॉब्लम आई है, पेन हो रही है, सियाटका बैक पेन है, किसी भी तरह की बैक पेन है, मसाज के जरिए थोड़ी पेन नू रिलीफ देंगे। लवाना वैलनेस स्पा जरूर एक चक्कर मार के आना, पंजाबी लहरां का रैफरेंस देने पर तुहानू 20% डिस्काउंट भी मिलेगा। सो 905-673-3337 नाल दी नाल तुहानू हरवीन मावी जी का सुनेहा दईए, तुसी अपनी आटो ते होम इंश्योरेंस दे विच बहुत सारे पैसे बचाना चाहुंदे हो, तुहाडी आटो इंश्योरेंस की रीन्यूअल वध के आ गई आ, बहुत सारे डॉलर सेव करने के लिए तुसी हरवीन मावी जी की टीम में संपर्क करना है। होम ते आटो इंश्योरेंस दे विच 12 सालों का तजर्बा रखते हैं, ग्रुप ते बंडल डिस्काउंट लगा के थोड़ी इंश्योरेंस बिल्कुल घटा के दे देंगे। सो कॉल कर लो जी हरवीन मावी जी नूं 647-287-0976 647-287-0976 हरवीन मावी जी 905-673-3337 जुड़े हो पंजाबी लहरां दे नाल। अगली खबर दे वल चलदे आ जी। रमेश जी पंजाब दे सरकारी स्कूलों दे दाखले दी विधानसभा च गूंज पई, ये किसी नवे कानून के मुताबिक गूंज पई या रोजाना जिहड़े नॉर्मल विषय होंदे आ उन्हां दे कारण ही ये जिहड़ियां गल्लां बातां चलियां दोबारा विधानसभा दे विच?
2: प्रभ संतू जी 3 तरीक नूं अजलास दा पहला दिन सी ते चलसो चल अज 6 अगस्त हो गई आ। रोज कुछ ना कुछ चर्चे होंदे आ। असी बीते दिनां च वी सांझ पाई कि पंजाब दी सरकार नूं जिहड़े सूत बैठते आ, माफक बैठते, फिट बैठते आ, वो मते अंदर पेश किते जा रहे हैं ते पास किते जा रहे हैं। कुछ मते विरोधियों की हाजरी च पास करते, कुछ विरोधियों की गैर हाजरी च कर दते। अज भी उवें एक मता पास किया कि असी पंजाब का जिहड़ा विद्या का सिलेबस है, पढ़ाई का सिलेबस है, उस पढ़ाई के सिलेबस विच कहिंदे असी विशेष तब्दीली करनी। मता सर्बसंमति नाल पास होया। तब्दीली यह करनी आ कि पंजाब की जिहड़ी एजुकेशन है उहदे नाल एक सबजैक्ट एक होर उहदे विच पाठक्रम जोड़ना आ, नशियां दे खिलाफ विद्यार्थियों नूं किवें तैयार करना है, किवें उहनां दी मानसिकता मजबूत करनी है, किवें उहनां नूं नशे दे खिलाफ जिहड़ा तैयार करके लहर दे नशियां दे खिलाफ एक लहर चलाउणी है। गलती चंगी है, पंजाब की विधानसभा चों मता पेश भी होया ते पास हो गया। पहला भी पंजाब की सरकार ये गल कह चुकी है कि जरा असी नशे के खिलाफ सिलेबस लैके आ रहे हैं, बहुत जल्द जरा बहुत जल्द लागू हो जाएगा, वो बकायदा बजट असी अलाट कर देना, सारा कुछ कर देना। दूजा जरा दाखले की गल की, दाखले का मुद्दा चुकया है विरोधी धिर ने, खास करके कांग्रेस पार्टी ने। उन्होंने सवाल खड़ा किया कि तुम सिक्ख्या क्रांति के इन्ने सोहले गाने हो, कोई पुछो ही ना। ਤੁਸੀਂ ਕਹਿੰਦੇ ਜੀ ਕਮਾਲ ਕਰਤਾ, ਕ੍ਰਾਂਤੀ ਆ ਗਈ ਆ ਪੰਜਾਬ ਦੇ ਵਿੱਚ, ਭਾਰਤ ਵਿੱਚ ਇੱਦਾਂ ਦਾ ਐਜੂਕੇਸ਼ਨ ਵਾਲਾ ਸੂਬਾ ਹੀ ਕੋਈ ਨਹੀਂ, ਇੱਥੇ ਕਮਾਲ ਹੋਈ। ਕਿਉਂਕਿ ਜਿਹੜੀ ਮੌਕੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਪ੍ਰਭ ਸੰਧੂ ਜੀ ਦਾਅਵੇ ਵੀ ਇਹੀ ਕਰਦੇ ਆ ਕਿ ਅਸੀਂ ਸਿੱਖਿਆ ਦੀ ਕ੍ਰਾਂਤੀ ਲੈ ਆਉਂਦੀ, ਕਮਾਲ ਕਰ ਦਿੱਤਾ। ਹੁਣ ਜਦੋਂ ਕਾਂਗਰਸੀਆਂ ਨੇ ਸਵਾਲ ਖੜਾ ਕੀਤਾ ਕਿ ਭਾਈ ਉਲਟਾ ਤੁਹਾਡੇ ਹੀ ਅੰਕੜੇ ਆ, ਤੁਹਾਡੇ ਵਿਭਾਗਾਂ ਦੀਆਂ ਰਿਪੋਰਟਾਂ ਆ ਕਿ ਇੱਥੇ ਤੇ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਵਿਦਿਆਰਥੀਆਂ ਦੀ ਗਿਣਤੀ ਬਹੁਤ ਫਰਕ ਪਿਆ, ਭਾਵ ਕਿ 2 ਲੱਖ ਦੇ ਕਰੀਬ ਸਕੂਲਾਂ ਚੋਂ ਦਾਖਲਾ ਘੱਟ ਗਿਆ, 2 ਲੱਖ ਤੋਂ ਵੱਧ, ਔਰ ਕਈ ਸਕੂਲ ਕਹਿੰਦੇ ਬੰਦ ਹੋ ਗਏ। ਉੱਥੇ ਪੰਜਾਬ ਦੇ ਸਿੱਖਿਆ ਮੰਤਰੀ ਕਹਿੰਦੇ ਜੀ ਬਿਲਕੁਲ ਨਹੀਂ, ਦਾਖਲੇ ਘਟੇ ਨਹੀਂ ਆ, ਅਸਲ ਵਿੱਚ ਪਹਿਲਾਂ ਬੋਗਸ ਦਾਖਲੇ ਹੁੰਦੇ ਸੀ, ਉਹ ਬੋਗਸ ਦਾਖਲੇ ਨਹੀਂ ਇਸ ਵਾਰ। ਭਾਵ ਕਿ ਗੱਲ ਉਹੀ ਹੈ ਕਿ ਜੇ ਪਹਿਲਾਂ 29 ਲੱਖ ਵਿਦਿਆਰਥੀ ਸੀ ਤੇ ਹੁਣ ਉਹ ਵਿਦਿਆਰਥੀ ਘੱਟ ਕੇ 26 ਲੱਖ ਹੋ ਗਿਆ। ਜਿਹੜੇ 3-3.5 ਲੱਖ ਘਟੇ ਆ ਵਿਦਿਆਰਥੀ, ਕਹਿੰਦੇ ਜੀ ਉਹ ਇਹ ਕਾਰਨ ਆ ਕਿ ਬੋਕਸ ਸੀਗੇ ਵਿਦਿਆਰਥੀ, ਬੋਕਸ ਕੱਟ ਦਿੱਤੇ। ਮੈਂ ਬਹੁਤ ਵਾਰ ਜ਼ਿਕਰ ਕਰਦਾ ਹੁੰਦਾ ਕਿ ਸਾਡੇ ਦੇਸ਼ ਦੇ ਵਿੱਚ ਅੰਕੜਿਆਂ ਦੀ ਸਿਆਸਤ ਆ ਗਈ ਹੈ। ਪਹਿਲਾਂ ਸਿਆਸਤ ਹੁੰਦੀ ਸ਼ਬਦਾਂ ਦੀ, ਮਹਿਸੂਸ ਕਰਦਾ ਸੀ ਬੰਦਾ, ਭਾਵ ਕਿ ਵਿਰੋਧੀ ਧਿਰ ਤੰਜ ਕੱਸ ਦੇਵੇ ਤੇ ਜਿਹੜੀ ਸੱਤਾਧਾਰੀ ਹੁੰਦੀ ਸੀ ਬੇਇੱਜ਼ਤ ਮਹਿਸੂਸ ਕਰਦੀ ਸੀ, ਉਹਦਾ ਜਵਾਬ ਦਿੰਦਿਆਂ ਕਹਿੰਦੀ ਹੁੰਦੀ ਸੀ ਕਿ ਭਾਈ ਅਸੀਂ ਧਿਆਨ ਦੇ ਰਹੇ ਹਾਂ, ਕਰਾਂਗੇ। ਵਿਰੋਧੀ ਧਿਰ ਧਿਰ ਸਵਾਲਾਂ ਤੋਂ ਡਰਦੀ ਸੀ ਕਿ ਲੋਕ ਸਵਾਲ ਨਾ ਪੁੱਛਣ। ਹੁਣ ਇੱਥੇ ਅੰਕੜਿਆਂ ਦੀ ਖੇਡ ਆ ਗਈ ਆ, ਸਵਾਲ ਜਿੰਨੇ ਮਰਜ਼ੀ ਪੁੱਛ ਲਓ, ਉਹਨਾਂ ਨੇ ਅੰਕੜੇ ਘੁਮਾ ਫਰਾ ਕੇ ਆਪਣੇ ਹੱਕ ਵਿੱਚ ਫਿੱਟ ਕਰ ਦੇਣੇ। ਪੰਜਾਬ ਦੇ ਵਿਦਿਆ ਮੰਤਰੀ ਕਹਿੰਦੇ ਜੀ ਇਹ ਤਾਂ ਬਹੁਤ ਚੰਗਾ ਹੋ ਗਿਆ, ਜਿਹੜੇ ਦਾਖਲਾ ਘੱਟ ਗਿਆ, ਬੋਕਸ ਵਿਦਿਆਰਥੀ ਅਸੀਂ ਕੱਟ ਦਿੱਤੇ, ਜਿਹੜਾ ਉਹਨਾਂ ਨੂੰ ਫਾਇਦਾ ਮਿਲਦਾ ਸੀ ਉਦਾਂ ਹੀ ਜਾਅਲੀ ਫਾਇਦਾ ਸੀ, ਉਦਾਂ ਹੀ ਵਰਦੀਆਂ ਜਾਈ ਜਾਂਦੀਆਂ ਸੀ, ਉਹਦਾ ਹੁਣ ਜਿਹੜਾ ਪੈਸਾ ਬਚਣਾ, ਮਿਡ ਡੇ ਮੀਲ ਦਾ ਪੈਸਾ ਲੱਗਣਾ, ਉਹ ਸਕੂਲਾਂ ਦੀ ਹੋਰ ਡਿਵੈਲਪਮੈਂਟ ਵਿੱਚ ਲੱਗੇਗਾ। ਭਾਵ ਕਿ ਉਹਨਾਂ ਨੇ ਇੱਕ ਢੰਗ ਦੇ ਨਾਲ ਸਕੂਲ ਦੇ ਅਧਿਆਪਕਾਂ ਨੂੰ ਇਹ ਗੱਲ ਕਹਿ ਦਿੱਤੀ ਕਿ ਸਕੂਲਾਂ ਦੇ ਅਧਿਆਪਕ ਪਹਿਲਾਂ ਵਰਦੀਆਂ ਵੀ ਖਾਂਦੇ ਸੀ, ਮਿਡ ਡੇ ਮੀਲ ਵੀ ਖਾਂਦੇ ਸੀ, ਬੇਈਮਾਨੀ ਕਰਦੇ ਸੀਗੇ, ਬੋਗਸ ਦਾਖਲੇ ਸੀ, ਹੁਣ ਬੋਗਸ ਨਹੀਂ ਹੈ, ਸਾਡੀ ਸਰਕਾਰ ਦੀ ਪ੍ਰਾਪਤੀ। ਭਾਵ ਇਹ ਉਹ ਚੀਜ਼ ਨੂੰ ਵੀ ਉਹਨਾਂ ਨੇ ਆਪਣੀ ਪ੍ਰਾਪਤੀ ਚ ਪੇਸ਼ ਕਰ ਦਿੱਤਾ, ਜਿਹੜੇ ਦਾਖਲੇ ਘਟੇ ਆ। ਬੀਤੇ ਦਿਨਾਂ ਚ ਵੀ ਮੈਂ ਇੱਕ ਸਾਂਝ ਪਾਈ ਸੀ ਕਿ ਮਿਡ ਡੇ ਮੀਲ ਸੁਸਾਇਟੀ ਜਿਹੜੀ ਭਾਰਤ ਪੱਧਰ ਦੀ ਜਿਹੜੀ ਬੱਚਿਆਂ ਨੂੰ ਖਾਣਾ ਪ੍ਰਦਾਨ ਕਰਦੀ ਹੈ, ਉਹਨਾਂ ਨੇ ਵੀ ਇਸ ਗੱਲ ਤੇ ਚਿੰਤਾ ਪ੍ਰਗਟ ਕੀਤੀ ਸੀ ਕਿ ਪੰਜਾਬ ਦੇ ਵਿੱਚ ਜਿਹੜੀ ਅਸੀਂ ਗ੍ਰਾਂਟ ਜਾਰੀ ਕਰਦੇ ਉਸ ਗ੍ਰਾਂਟ ਵਿੱਚ ਕਮੀ ਆਈ ਹੈ। ਕਹਿੰਦੇ ਕਿ ਇਹ ਸਾਡੀ ਪ੍ਰਾਪਤੀ ਨਹੀਂ ਹੈ, ਇਹ ਇਸ਼ਾਰਾ ਇਹ ਹੈ ਕਿ ਪੰਜਾਬ ਦੇ ਸਕੂਲਾਂ ਚ ਦਾਖਲਾ ਘਟਿਆ, ਹਾਜ਼ਰੀ ਘਟੀ ਹੈ ਸਰਕਾਰੀ ਸਕੂਲਾਂ ਚ। ਹੁਣ ਪ੍ਰਭ ਸੰਧੂ ਜੀ ਗਰਾਊਂਡ ਪੱਧਰ ਦੀ ਸੱਚਾਈ ਮੈਂ ਬਿਆਨ ਕਰਾਂ ਤੇ ਲਗਾਤਾਰ ਸਰਕਾਰੀ ਸਕੂਲਾਂ ਦਾ ਬੇੜਾ ਗਰਕ ਹੋ ਰਿਹਾ ਲਗਾਤਾਰ। ਕਾਰਨ ਕਈ ਹੈ, ਕੋਈ ਇੱਕ ਕਾਰਨ ਨਹੀਂ ਹੈ, ਕਾਰਨ ਬਹੁਤ ਸਾਰੇ ਹੈ। ਮੈਂ ਨਹੀਂ ਕਹਿੰਦਾ ਕਿ ਭਗਵੰਤ ਮਾਨ ਸਰਕਾਰ 100% ਜ਼ਿੰਮੇਵਾਰ ਹੈ, ਜ਼ਿੰਮੇਵਾਰ ਤੇ ਦਹਾਕਿਆਂ ਤੋਂ ਜਿਹੜੇ ਰਾਜ ਪ੍ਰਬੰਧ ਕਰਤੀਆਂ ਆ ਰਹੀਆਂ ਸਰਕਾਰਾਂ ਉਹ ਨੇ, ਪਰੰਤੂ ਹੁਣ ਨਹੀਂ ਅਸੀਂ ਇਹ ਕਹਿ ਸਕਦੇ ਕਿ ਆਮ ਆਦਮੀ ਪਾਰਟੀ ਜ਼ਿੰਮੇਵਾਰ ਨਹੀਂ, ਕਿਉਂਕਿ 4.5 ਸਾਲ ਇਹਨੂੰ ਵੀ ਹੋ ਗਏ ਹੈ। ਜਿੰਨੀਆਂ ਪਾਰਟੀਆਂ ਨੇ ਅੱਜ ਤੱਕ ਰਾਜ ਕੀਤਾ ਜਾਂ ਰਾਜ ਕਰ ਰਹੀ ਤੇ ਰਹਿ, ਇਹ ਸਰਕਾਰੀ ਸਕੂਲਾਂ ਦਾ ਜਿਹੜਾ ਵਿਹੜਾ ਗਰਕ ਹੋਇਆ ਉਹਦੇ ਲਈ ਜ਼ਿੰਮੇਵਾਰ ਹੈ। ਔਰ ਸਰਕਾਰੀ ਸਕੂਲਾਂ ਦੇ ਵਿੱਚ ਜਿਹੜਾ ਵੱਡਾ ਕਾਰਨ ਹੈ, ਜਿਹੜੇ ਸਰਕਾਰੀ ਅਧਿਆਪਕ ਹੈ, ਜਿਹੜੇ ਇੱਕ ਬਹੁਤ ਯੋਗ ਅਧਿਆਪਕ ਮੈਂ ਕਹਿ ਸਕਦਾ, ਤਾਂ ਵੀ ਇਹਨੂੰ ਕਿਸੇ ਨੂੰ ਛੱਡ ਲੈਂਦੇ ਹਾਂ, ਉਹ ਯੋਗ ਅਧਿਆਪਕਾਂ ਨੂੰ ਪੜ੍ਹਾਉਣ ਦਾ ਮੌਕਾ ਤੇ ਦਿੱਤਾ ਹੀ ਨਹੀਂ ਜਾ ਰਿਹਾ, ਉਹਨਾਂ ਦੇ ਉੱਤੇ ਹੋਰ ਕੰਮ ਲਏ ਜਾ ਰਹੇ ਹੈ। ਸਕੂਲਾਂ ਵਿੱਚ ਅਧਿਆਪਕ ਘੱਟ ਹੈ, ਸੜਕਾਂ ਤੇ ਜ਼ਿਆਦਾ ਆ, ਪਿੰਡਾਂ ਦੇ ਵਿੱਚ ਸਰਵੇ ਇਹਨਾਂ ਦੇ ਕਰ ਰਹੇ। ਮੈਂ ਇਸ ਵਾਰ ਜ਼ਿਕਰ ਕੀਤਾ ਸੀ ਜਦੋਂ ਕਿ ਸਕੂਲਾਂ ਦਾ ਸੈਸ਼ਨ ਸ਼ੁਰੂ ਹੋਇਆ ਸੀ ਕਿ ਆਹ ਸਾਲ ਪੰਜਾਬ ਦੀ ਸਰਕਾਰੀ ਐਜੂਕੇਸ਼ਨ ਦਾ ਸਭ ਤੋਂ ਨਿਘਾਰ ਵਾਲਾ ਸਾਲ ਹੋਣਾ। ਉਹਦਾ ਕਾਰਨ ਇਹ ਸੀ ਕਿ ਲਗਭਗ ਵੱਡਾ ਹਿੱਸਾ ਅਧਿਆਪਕ ਮਰਦਮ ਸ਼ੁਮਾਰੀ ਚ ਲਾਏ ਗਏ, ਇੱਕ ਉਹਦਾ ਪੜਾਅ ਹੋਇਆ ਜੇ ਇੱਕ ਪੜਾਅ ਨਵੰਬਰ ਚ ਹੋਰ ਹੋਣਾ ਜਦੋਂ ਬੱਚਿਆਂ ਦੇ ਪੇਪਰ ਹੋਣੇ। ਫਿਰ ਉਸ ਤੋਂ ਬਾਅਦ ਪੰਜਾਬ ਸਰਕਾਰ ਦਾ ਆਪਣਾ ਡਰੱਗ ਸਰਵੇ, ਉੱਥੇ ਅਧਿਆਪਕ ਲਾ ਤੇ ਬਚੇ ਖੁਚੇ। ਜੇ ਇਹ ਕੰਮ ਨਿਬੇੜ ਕੇ ਉਹ ਸਕੂਲਾਂ ਚ ਆਉਣ ਲੱਗੇ ਤੇ ਮੁੜ ਕੇ ਉਹਨਾਂ ਨੂੰ ਵੋਟਾਂ ਵਾਲੀ SIR ਵਿੱਚ ਲਾ ਦਿੱਤਾ। ਭਾਵ ਕਿ 2-2.5-3 ਮਹੀਨੇ ਏਦਾਂ ਦੇ ਆ ਜਦੋਂ ਅਧਿਆਪਕ ਸਕੂਲਾਂ ਚ ਹੀ ਨਹੀਂ ਪੜੇ, ਤੇ ਨਵੰਬਰ ਤੋਂ ਫਿਰ ਮਰਦਮ ਸ਼ੁਮਾਰੀ ਦਾ ਦੂਸਰਾ ਪੜਾਅ ਸ਼ੁਰੂ ਹੋ ਜਾਣਾ ਹੈ। ਨਵੰਬਰ ਵਾਲਾ ਮਰਦਮ ਸ਼ੁਮਾਰੀ ਦਾ ਪੜਾਅ ਖਤਮ ਹੋਣਾ ਜਦੋਂ ਚੜ੍ਹਦਾ ਸਾਲ ਹੋਣਾ, ਭਾਵ ਕਿ ਪੇਪਰ ਐਨ ਸਿਰ ਤੇ ਹੋਣੇ ਆ, ਉਦੋਂ ਵੋਟਾਂ ਆ ਜਾਣੀਆਂ, ਮਾਸਟਰਾਂ ਨੇ ਵੋਟਾਂ ਪਾਉਣੀਆਂ, ਤੇ ਫਿਰ ਕਿੱਥੋਂ ਪੜ੍ਹ ਲੈਣਗੇ ਨਿਆਣੇ? ਨਿਆਣਿਆਂ ਨੇ ਹਵਾ ਚੋਂ ਤੇ ਪੜ੍ਹਨਾ ਨਹੀਂ, ਅਧਿਆਪਕਾਂ ਨੇ ਪੜ੍ਹਾਉਣਾ ਹੈ। ਜੇ ਆਪਾਂ ਕਹੀਏ ਕਿ ਸਰਕਾਰ ਨੇ ਭਰਤੀ ਬਹੁਤ ਕਰ ਦਿੱਤੀ ਹੈ, ਸਰਕਾਰ ਦੇ ਆਪਣੇ ਅੰਕੜੇ ਹੈ ਕਿ ਅਸੀਂ 68,000 ਭਰਤੀ ਕੀਤੀ ਹੈ ਸਰਕਾਰੀ ਪੂਰੇ ਪੰਜਾਬ ਦੇ ਵਿੱਚ, ਉਹ 68,000 ਵਿੱਚੋਂ ਸਿੱਖਿਆ ਵਿਭਾਗ ਵਿੱਚ ਤੇ ਮੁੱਠੀ ਭਰ ਹੈ, ਭਾਵ ਕਿ ਨਾ ਮਾਤਰ ਭਰਤੀ, ਉਹ ਤੋਂ ਜ਼ਿਆਦਾ ਰਿਟਾਇਰਮੈਂਟ ਹੋ ਗਈ ਹੈ, ਸੇਵਾ ਮੁਕਤੀ ਵੱਧ ਹੋਈ ਹੈ, ਭਰਤੀ ਘੱਟ ਹੋਈ ਹੈ, ਤਾਂ ਅਸੀਂ ਐਜੂਕੇਸ਼ਨ ਦੀ ਕਿੱਥੇ ਆਸ ਕਰ ਸਕਦੇ ਹਾਂ ਕਿ ਚੰਗੀ ਐਜੂਕੇਸ਼ਨ ਹੋਵੇਗੀ? ਸੋ ਗੱਲਾਂ ਭਗਵੰਤ ਮਾਨ ਸਰਕਾਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੱਟਾਂ ਤੇ ਹੱਥ ਮਾਰ ਕੇ ਬਹੁਤ ਵੱਡੀਆਂ ਵੱਡੀਆਂ ਕਰ ਰਹੀ ਹੈ, ਪਰੰਤੂ ਗਰਾਊਂਡ ਪੱਧਰ ਦੀ ਸੱਚਾਈ ਹੈ ਕਿ ਸਰਕਾਰੀ ਐਜੂਕੇਸ਼ਨ ਤੰਤਰ ਇਸ ਵੇਲੇ ਬਹੁਤ ਬੁਰੀ ਤਰ੍ਹਾਂ ਨਿਗਾਰ ਚ ਜਾ ਰਿਹਾ। ਤੇ ਦੂਜੇ ਪਾਸੇ ਜਿਹੜੀ ਅੱਜ ਵਿਧਾਨ ਸਭਾ ਦੀ ਗੱਲ ਹੈ, ਵਿਰੋਧੀ ਧਿਰਾਂ ਨੇ ਚੁੱਕੀ ਹੈ, ਸੱਤਾਧਾਰੀ ਨੇ ਜਵਾਬ ਦਿੱਤਾ, ਤੇ ਕੇਵਲ ਉੱਥੇ ਅੰਕੜਿਆਂ ਦੀ ਖੇਡ ਖੇਡੀ ਜਾ ਰਹੀ ਹੈ।
1: ਜੀ ਬਿਲਕੁਲ ਜੀ, ਔਰ ਨਾਲ ਦੀ ਨਾਲ ਤੁਹਾਨੂੰ ਮੈਸੇਜ ਦਈਏ ਹਰਮਨ ਬੱਤਾ ਦਾ, ਮੌਰਗੇਜ ਬ੍ਰੋਕਰ, ਤੁਸੀਂ ਘਰ ਖਰੀਦਣਾ, ਰੀਨਿਊਲ, ਰੀਫਾਈਨੈਂਸਿੰਗ ਅਤੇ ਪ੍ਰੀ ਅਪਰੂਵਲ ਅਤੇ ਇਨਵੈਸਟਮੈਂਟ ਪ੍ਰੋਪਰਟੀ ਦੀ ਮੌਰਗੇਜ ਲੈਣ ਬਾਰੇ ਸੋਚ ਰਹੇ ਸੀ, ਤਾਂ ਤੁਸੀਂ ਹਰਮਨ ਬੱਤਾ ਮੌਰਗੇਜ ਬ੍ਰੋਕਰ ਨੂੰ ਯਾਦ ਰੱਖਣਾ ਹੈ, 647-685-9000, 6476859000 ਹਰਮਨ ਬੱਤਾ। ਔਰ ਮੌਰਗੇਜ ਹੋ ਗਈ ਆ, ਕਲੋਜ਼ਿੰਗ ਵੀ ਹੋ ਗਈ ਆ, ਅਤੇ ਘਰ ਦਾ ਕੁੰਡਾ ਖੋਲਦਿਆਂ ਸਾਰ ਤੁਹਾਨੂੰ ਪਤਾ ਲੱਗਾ ਕਿ ਅਪਲਾਈਂਸਿਸ ਕਿੱਥੋਂ ਲੈਣੇ ਆ। ਸੋ ਘਰ ਦੀ ਸ਼ਾਨ ਬਣਾਉਣੀ ਆ, ਬੇਸਮੈਂਟ ਜਾਂ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜੇ ਤੁਸੀਂ ਅਪਲਾਈਂਸਿਸ ਲੈਣੇ ਆ, ਤਾਂ ਤੁਸੀਂ ਅਪਲਾਈਂਸ ਜੰਕਸ਼ਨ 'ਤੇ ਇੱਕ ਗੇੜਾ ਜ਼ਰੂਰ ਮਾਰ ਕੇ ਆਉਣਾ। ਕਿਸੇ ਵੀ ਤਰ੍ਹਾਂ ਦੇ ਅਪਲਾਈਂਸ ਤੁਸੀਂ ਦੇਖ ਰਹੇ ਹੋ, ਫਰਿੱਜ, ਸਟੋਵ, ਡਿਸ਼ ਵਾਸ਼ਰ, ਡਰਾਇਰ, ਅਪਲਾਈਂਸ ਜੰਕਸ਼ਨ ਤੁਹਾਨੂੰ 2 ਲੋਕੇਸ਼ਨ ਤੋਂ ਸਰਵ ਕਰਦਾ ਆ, 905-450-0054 ਪੰਜਾਬੀ ਲੈਣ ਦਾ ਰੈਫਰੈਂਸ ਦੇਣਾ ਨਾ ਭੁੱਲਣਾ, 905-450-0054 ਅਪਲਾਈਂਸ ਜੰਕਸ਼ਨ। ਨਾਲ ਦੀ ਨਾਲ ਸਟੂਡੀਓ 'ਚ ਜੁੜ ਚੁੱਕੇ ਨੇ ਹਰਪ੍ਰੀਤ ਸੈਣੀ ਜੀ, ਟੌਪ ਚੋਇਸ ਇੰਸ਼ੋਰੈਂਸ ਦੇ ਨਾਲ ਕੰਮ ਕਰਦੇ ਨੇ, ਜਿੱਥੇ ਇੰਸ਼ੋਰੈਂਸ ਦੇ ਬਾਬਤ ਤੁਹਾਨੂੰ ਅਵੇਅਰਨੈਸ ਦਾ ਮੈਸੇਜ ਦੇ ਰਹੇ ਨੇ, ਉੱਥੇ ਨਾਲ ਦੀ ਨਾਲ ਪਰਿਵਾਰਾਂ ਨੂੰ ਸੁਰੱਖਿਅਤ ਫਾਈਨੈਂਸ਼ੀਅਲ ਪਲੈਨਿੰਗ ਅਤੇ ਇੰਸ਼ੋਰੈਂਸ ਦੀ ਰੋਜ਼ ਅਸੀਂ ਗੱਲਬਾਤ ਕਰਦੇ ਹਾਂ। ਸੁਪਰਵੀਜ਼ਾ, ਹੈਲਥ ਇੰਸ਼ੋਰੈਂਸ, ਡੈਂਟਲ ਇਨਵੈਸਟਮੈਂਟ ਪਲਾਨ, ਕ੍ਰਿਟੀਕਲ ਇਲਨੈਸ, ਕਿਸੇ ਵੀ ਤਰ੍ਹਾਂ ਦਾ ਇੰਸ਼ੋਰੈਂਸ ਦੇ ਬਾਬਤ ਤੁਹਾਡਾ ਸਵਾਲ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ, ਤੁਸੀਂ ਨਾਮ ਇੱਕੋ ਯਾਦ ਰੱਖਣਾ, ਹਰਪ੍ਰੀਤ ਸੈਣੀ ਜੀ, ਟੌਪ ਚੋਇਸ ਇੰਸ਼ੋਰੈਂਸ, 416-817-6500। ਹਰਪ੍ਰੀਤ ਜੀ ਸਾਡੇ ਨਾਲ ਸਟੂਡੀਓ 'ਚ ਬਣ ਚੁੱਕੇ ਨੇ। ਸਤਿ ਸ਼੍ਰੀ ਅਕਾਲ ਹਰਪ੍ਰੀਤ ਜੀ, ਜੀ ਆਇਆਂ ਨੂੰ ਸਵਾਗਤ ਹੈ ਪੰਜਾਬੀ ਲਹਿਰਾਂ 'ਚ।
3: ਥੈਂਕ ਯੂ ਸੋ ਮੱਚ ਪ੍ਰਭ, ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ। ਜੀ ਹਰਪ੍ਰੀਤ ਜੀ, ਅੱਜ ਆਪਾਂ ਕਿਹੜੇ ਵਿਸ਼ੇ 'ਤੇ ਗੱਲਬਾਤ ਕਰ ਰਹੇ ਹਾਂ? ਕਿਉਂਕਿ ਵੈਸੇ ਜਿੱਦਾਂ ਮੈਂ ਪਹਿਲਾਂ ਕਹਿੰਦਾ ਹੁੰਦਾ ਕਿ ਇੰਸ਼ੋਰੈਂਸ ਦੇ ਵਿੱਚ ਬਹੁਤ ਸਾਰੇ ਐਸੇ ਵਿਸ਼ੇ ਆ, ਸਾਰੇ ਦੇ ਸਾਰੇ ਵਿਸ਼ੇ ਅਵੇਅਰਨੈਸ ਨੂੰ ਟੱਚ ਕਰਨ ਵਾਲੇ ਹੁੰਦੇ ਆ।
3: ਬਿਲਕੁਲ ਪ੍ਰਭ, ਤੁਸੀਂ ਸਹੀ ਕਿਹਾ, ਕਿਉਂਕਿ ਇਸੇ ਕਰਕੇ ਡਿਫਰੈਂਟ ਡਿਫਰੈਂਟ ਪਲਾਨਸ ਬਣੇ ਹੋਏ ਆ, ਡਿਫਰੈਂਟ ਡਿਫਰੈਂਟ ਟੋਪਿਕਸ ਦੇ ਉੱਪਰ ਆਪਾਂ ਵੀ ਇਨਫੋਰਮੇਸ਼ਨ ਦਿੰਦੇ ਰਹਿੰਦੇ ਹਾਂ। ਸਪੈਸ਼ਲੀ ਜਿਹੜੀ ਮੈਂ ਅੱਜ ਗੱਲ ਕਰਨ ਜਾ ਰਹੀ ਹਾਂ, ਕਿਉਂਕਿ ਜਿੱਦਾਂ ਤੁਸੀਂ ਹੁਣੇ ਕਿਹਾ ਕਿ ਮੋਰਗੇਜ ਕਰਵਾ ਲਈ ਆ, ਘਰ ਕਲੋਜ਼ ਹੋ ਗਿਆ ਆ, ਐਂਡ ਜਿੱਥੇ ਆਪਾਂ ਨੂੰ ਅਪਲਾਇੰਸਿਸ ਦੀ ਜ਼ਰੂਰਤ ਆ, ਉਹਦੇ ਨਾਲ ਜਿਹੜੀ ਮੇਜਰ ਜ਼ਰੂਰਤ ਹੈਗੀ ਆ ਉਹ ਹੈਗੀ ਆ ਮੋਰਗੇਜ ਇੰਸ਼ੋਰੈਂਸ ਦੀ। ਵੈਸੇ ਤਾਂ ਜਦੋਂ ਆਪਾਂ ਘਰ ਦੀ ਕਲੋਜ਼ਿੰਗ ਹੀ ਕਰਵਾਉਂਦੇ ਹਾਂ, ਜਦੋਂ ਆਪਾਂ ਮੋਰਗੇਜ ਲਈ ਅਪਲਾਈ ਹੀ ਕਰਦੇ ਹਾਂ, ਉਸ ਵੇਲੇ ਹੀ ਆਪਾਂ ਨੂੰ ਇਹ ਚਾਹੀਦਾ ਹੈਗਾ ਹੈ ਕਿ ਜਿੱਥੇ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖ ਰਹੇ ਹਾਂ, ਉੱਥੇ ਆਪਣੀ ਜਿਹੜੀ ਕਵਰੇਜ ਹੈਗੀ ਆ, ਆਪਣੀ ਜਿਹੜੀ ਪ੍ਰੋਟੈਕਸ਼ਨ ਹੈਗੀ ਆ, ਕਿਉਂਕਿ ਜਦੋਂ ਆਪਾਂ ਮੋਰਗੇਜ ਲਈ ਅਪਲਾਈ ਕਰਦੇ ਹਾਂ ਉਹਦਾ ਮਤਲਬ ਇਹ ਹੈਗਾ ਕਿ ਅਸੀਂ ਸਭ ਤੋਂ ਵੱਡੀ ਲਾਇਬਿਲਟੀ ਲੈ ਰਹੇ ਹਾਂ, ਕਿਉਂਕਿ ਇਸ ਵੇਲੇ ਅਗਰ ਆਪਾਂ ਦੇਖੀਏ ਤਾਂ ਕ੍ਰੈਡਿਟ ਕਾਰਡਾਂ ਦਾ ਬੈਲੈਂਸ ਮੇ ਬੀ 10,000, 15,000, 20,000, 25,000 ਡਾਲਰ ਹੋਊਗਾ, ਲਾਈਨ ਆਫ ਕ੍ਰੈਡਿਟ ਕਿਸੇ ਨੇ ਲਈ ਹੋਊਗੀ ਤਾਂ ਉਹ ਵੀ ਇੰਨੇ ਕੁ ਦੀ ਹੋਊਗੀ, ਬਟ ਇਹ ਹੈਗਾ ਆ ਕਿ ਸਭ ਤੋਂ ਜ਼ਿਆਦਾ ਵੱਡੀ ਲਾਇਬਿਲਟੀ, ਸਭ ਤੋਂ ਜ਼ਿਆਦਾ ਵੱਡੀ ਜਿਹੜਾ ਸਾਡਾ ਲੋਨ ਹੈਗਾ ਉਹ ਮੋਰਗੇਜ ਦਾ ਹੀ ਆ, ਜਿਹਦਾ ਬੈਲੈਂਸ 5-6 ਲੱਖ ਤੋਂ ਲੈ ਕੇ ਮਿਲੀਅਨ ਤੋਂ ਉੱਪਰ ਦਾ ਵੀ ਹੋ ਸਕਦਾ ਆ, ਤਾਂ ਇਸ ਕਰਕੇ ਉਹਨੂੰ ਪ੍ਰੋਟੈਕਟ ਕਰਨਾ ਵੀ ਸਾਡੀ ਹੀ ਰਿਸਪੋਂਸੀਬਿਲਟੀ ਬਣਦੀ ਆ, ਕਿਉਂਕਿ ਜਿੱਥੇ ਅਸੀਂ ਚਾਹੁੰਦੇ ਹੁੰਦੇ ਹਾਂ ਕਿ ਸਾਡਾ ਜਿਹੜਾ ਸਭ ਤੋਂ ਵੱਡਾ ਲੋਨ ਕਵਰ ਹੋ ਸਕੇ, ਉੱਥੇ ਸਭ ਤੋਂ ਵੱਡੀ ਇਨਵੈਸਟਮੈਂਟ ਵੀ ਸਾਡੀ ਹੀ ਉਸ ਘਰ ਦੇ ਵਿੱਚ ਪਈ ਹੁੰਦੀ ਹੈ, ਕਿਉਂਕਿ ਡਾਊਨ ਪੇਮੈਂਟ ਦੇ ਵਿੱਚ ਜਿੰਨਾ ਅਸੀਂ ਪੈਸਾ ਦਿੱਤਾ ਆ ਉਹ ਸਾਰਾ ਕੈਸ਼ ਜਿਹੜਾ ਹੈਗਾ ਉਸ ਘਰ ਦੇ ਵਿੱਚ ਇਨਵੋਲਵ ਹੋਇਆ ਹੁੰਦਾ। ਸੋ ਇਸ ਕਰਕੇ ਮੋਰਗੇਜ ਦੀ ਪ੍ਰੋਟੈਕਸ਼ਨ ਕਰਾਉਣੀ ਜਿਹੜੀ ਹੈਗੀ ਉਹ ਬਹੁਤ ਜ਼ਰੂਰੀ ਆ। ਬਹੁਤ ਵਾਰ ਆਪਾਂ ਇਸ ਟੋਪਿਕ ਦੀ ਗੱਲ ਕੀਤੀ ਹੈ ਕਿ ਜਦੋਂ ਅਸੀਂ ਮੋਰਗੇਜ ਇੰਸ਼ੋਰੈਂਸ ਕਰਾਉਣੀ ਆ ਉਹ ਅਸੀਂ ਬੈਂਕ ਤੋਂ ਲਈਏ ਜਾਂ ਫਿਰ ਜਿਹੜੀਆਂ ਇੰਸ਼ੋਰੈਂਸ ਕੰਪਨੀਜ਼ ਹੈਗੀਆਂ ਉਹਨਾਂ ਤੋਂ ਲਈਏ, ਕੀ ਫਰਕ ਹੈਗਾ ਆ, ਕੀ ਅੰਡਰ ਰਾਈਟਿੰਗ ਦਾ ਪ੍ਰੋਸੈਸ ਹੈਗਾ ਆ, ਕਿਉਂਕਿ ਜਦੋਂ ਅਸੀਂ ਪ੍ਰਭ ਜੀ ਘਰ ਦੀ ਕਲੋਜ਼ਿੰਗ ਹੁੰਦੀ ਹੈ, ਸਭ ਤੋਂ ਵੱਡੀ ਸਾਨੂੰ ਚਿੰਤਾ ਹੁੰਦੀ ਹੈ ਕਿ ਫਟਾਫਟ ਸਾਡੀ ਮੋਰਗੇਜ ਹੋ ਜਾਵੇ, ਤੇ ਸਾਡੀ ਜਦੋਂ ਮੋਰਗੇਜ ਅਸੀਂ ਕਰਾਉਣੇ ਹੈਗੇ ਆ ਤੇ ਜਿਹੜੇ ਪਰਸਨ ਮੋਰਗੇਜ ਸਾਡੀ ਕਰਦੇ ਆ, ਕਈ ਵਾਰ ਸਾਨੂੰ ਉਹ ਰਿਕਮੈਂਡ ਕਰਦੇ ਆ ਕਿ ਮੋਰਗੇਜ ਇੰਸ਼ੋਰੈਂਸ ਤੁਸੀਂ ਉਹਨਾਂ ਹੀ ਬੈਂਕਿੰਗ ਇੰਸਟੀਟਿਊਸ਼ਨ ਤੋਂ ਐਡ ਆਨ ਕਰਵਾ ਲਓ ਤਾਂ ਕਿ ਤੁਹਾਡੀ ਕਵਰੇਜ ਜਿਹੜੀ ਹੈਗੀ ਉਹ ਨਾਲੋਂ ਨਾਲ ਸ਼ੁਰੂ ਹੋ ਸਕੇ। ਕਿਤੇ ਇੱਕ ਪੁਆਇੰਟ ਦੇ ਉੱਪਰ ਚਲੋ ਉਹ ਸਾਨੂੰ ਪ੍ਰੋਟੈਕਟ ਕਰ ਰਹੇ ਹੁੰਦੇ ਆ, ਬਟ ਦੂਜੇ ਪੁਆਇੰਟ ਦੇ ਉੱਪਰ ਆਪਾਂ ਇਹ ਦੇਖਣਾ ਹੁੰਦਾ ਆ ਕਿ ਉਸ ਪ੍ਰੋਟੈਕਸ਼ਨ ਦੇ ਲਈ ਅਸੀਂ ਜਿਹੜੀ ਕੋਸਟ ਪੇ ਕਰ ਰਹੇ ਹਾਂ ਕਿ ਸਾਨੂੰ ਉਹਦੇ ਬਿਹਾਈਂਡ ਦੇ ਉੱਪਰ ਉਨੀ ਸੇਮ ਕਵਰੇਜ ਮਿਲ ਰਹੀ ਹੈ ਜਿੰਨੀ ਆਪਾਂ ਨੂੰ ਇੰਸ਼ੋਰੈਂਸ ਕੰਪਨੀ ਤੋਂ ਮਿਲਣੀ ਚਾਹੀਦੀ ਸੀ। ਸੋ ਥੋੜ੍ਹੇ ਜਿਹੇ ਮੈਂ ਡਿਫਰੈਂਸਿਸ ਦੱਸ ਦਿੰਦੀ ਹਾਂ। ਇੱਕ ਤਾਂ ਇਹ ਹੈਗਾ ਆ ਕਿ ਜਿਹੜੀ ਵੀ ਆਪਾਂ ਮੋਰਗੇਜ ਇੰਸ਼ੋਰੈਂਸ ਕਿਸੇ ਬੈਂਕਿੰਗ ਇੰਸਟੀਟਿਊਸ਼ਨ ਤੋਂ ਲੈਂਦੇ ਹਾਂ ਉਹ ਪਰਟੀਕੁਲਰ ਉਸ ਮੋਰਗੇਜ ਦੇ ਨਾਲ ਲਿੰਕਡ ਆ। ਸੋ ਕੱਲ੍ਹ ਨੂੰ ਤੁਸੀਂ ਉਹ ਘਰ ਵੇਚ ਦਿੰਦੇ ਹੈਗੇ ਆ, ਕੱਲ੍ਹ ਨੂੰ ਤੁਹਾਡਾ ਉਹ ਘਰ ਪੇ ਆਫ ਹੋ ਜਾਂਦਾ ਆ, ਤੁਹਾਡੀਆਂ ਜਿਹੜੀਆਂ ਉਹ ਪਾਲਿਸੀਜ਼ ਜਿਹੜੀਆਂ ਹੈਗੀਆਂ ਜੇ ਤੁਸੀਂ ਘਰ ਉਹ ਵੇਚ ਦਿੰਦੇ ਆ ਨਾਲ ਹੀ ਪਾਲਿਸੀ ਖਤਮ ਆ, ਤੁਸੀਂ ਨਵਾਂ ਘਰ ਲਓਗੇ ਤੁਹਾਨੂੰ ਨਵੀਂ ਮੋਰਗੇਜ ਕਰਾਉਣੀ ਪਊਗੀ, ਤੁਹਾਨੂੰ ਨਵੀਂ ਇੰਸ਼ੋਰੈਂਸ ਕਰਾਉਣੀ ਪਊਗੀ। ਬਟ ਇਹੀ ਜੇ ਤੁਸੀਂ ਆਪਣੀ ਪਰਸਨਲ ਪਾਲਿਸੀ ਲਈ ਹੋਵੇ ਤੁਸੀਂ ਸੇਮ ਪਾਲਿਸੀ ਨੂੰ ਕੰਟੀਨਿਊ ਕਰ ਸਕਦੇ ਆ, ਚਾਹੇ ਜਿੰਨੇ ਮਰਜ਼ੀ ਘਰ ਬਦਲੋ। ਸੋ ਆਪਾਂ ਨੂੰ ਹਰ ਵਾਰੀ ਆਪਣੀ ਪਾਲਿਸੀ ਚੇਂਜ ਕਰਨ ਦੀ ਜ਼ਰੂਰਤ ਨਹੀਂ ਹੈਗੀ, ਆਪਣੀ ਹੈਲਥ ਜਿਹੜੀ ਹੈਗੀ ਉਹ ਲੌਕ ਹੋ ਜਾਂਦੀ ਹੈ। ਸੋ ਅਗਰ ਤੁਸੀਂ ਬੈਂਕਿੰਗ ਇੰਸਟੀਟਿਊਸ਼ਨ ਤੋਂ ਪਾਲਿਸੀ ਲੈਣੇ ਹੈਗੇ ਆ, ਤੁਹਾਡੀ ਕੋਈ ਵੀ ਹੈਲਥ ਪਹਿਲਾਂ ਚੈੱਕ ਨਹੀਂ ਹੁੰਦੀ। ਸੋ ਉਹਨਾਂ ਨੇ ਤੁਹਾਨੂੰ ਸਿਰਫ ਮੈਡੀਕਲ ਕੁਐਸਚਨ ਆਨਸਰਸ ਕਰਨੇ ਆ, ਔਰ ਕਈ ਵਾਰ ਉਹ ਕਰਦੇ ਵੀ ਨਹੀਂ ਹੈਗੇ। ਸੋ ਤੁਹਾਡੇ ਕੋਲ ਸਿਰਫ ਸਾਈਨ ਕਰਵਾਏ ਹੁੰਦੇ ਆ, ਔਰ ਜਦੋਂ ਤੁਸੀਂ ਮੈਕਸੀਮਮ ਜਿਹੜੇ ਲਿਸਨਰਸ ਉਹ ਹੋਣਗੇ ਇਸ ਵੇਲੇ ਜਿਹਨਾਂ ਨੂੰ ਮੈਂ ਇਹ ਕਹਾਂ ਕਿ ਅਗਰ ਤੁਹਾਡੇ ਕੋਲ ਕਿਸੇ ਵੀ ਬੈਂਕਿੰਗ ਇੰਸਟੀਟਿਊਸ਼ਨ ਤੋਂ ਮੋਰਗੇਜ ਇੰਸ਼ੋਰੈਂਸ ਹੈਗੀ ਆ, ਕੀ ਤੁਹਾਡੇ ਕੋਲ ਉਹਦੇ ਪੇਪਰ ਵਰਕ ਹੈਗੀ ਆ? ਐਂਡ ਬਹੁਤਿਆਂ ਕੋਲ ਪੇਪਰ ਵਰਕ ਹੀ ਨਹੀਂ ਹੈਗਾ, ਔਰ ਬਹੁਤਿਆਂ ਨੇ ਉਸ ਐਪਲੀਕੇਸ਼ਨ ਨੂੰ ਕਦੇ ਦੇਖਿਆ ਹੀ ਨਹੀਂ ਹੈਗਾ ਕਿ ਜਿਹਦੇ ਵਿੱਚ ਮੈਡੀਕਲ ਕੁਐਸਚਨ ਆਨਸਰ ਦੇ ਜਵਾਬ ਉਹਨਾਂ ਨੇ ਦਿੱਤੇ ਸੀ। ਜਿੱਥੇ ਇੰਸ਼ੋਰੈਂਸ ਵਰਡ ਹੈਗਾ ਹੈ ਨਾ, ਚਾਹੇ ਉਹ ਕਿਸੇ ਬੈਂਕਿੰਗ ਇੰਸਟੀਟਿਊਸ਼ਨ ਤੋਂ ਹੋਵੇ ਚਾਹੇ ਇੰਸ਼ੋਰੈਂਸ ਕੰਪਨੀ ਤੋਂ ਹੋਵੇ, ਉੱਥੇ ਮੈਡੀਕਲ ਅੰਡਰ ਰਾਈਟਿੰਗ ਇਨਵੋਲਵ ਆ। ਸੋ ਉਹਦਾ ਮਤਲਬ ਇਹ ਹੈਗਾ ਆ ਕਿ ਜਿਹੜੇ ਮੈਡੀਕਲ ਕੁਐਸਚਨ ਆਨਸਰ ਦੇ ਜਵਾਬ ਤੁਸੀਂ ਦਿੱਤੇ ਸੀਗੇ, ਕਲੇਮ ਉਹਦੇ ਤੇ ਬੇਸਡ ਹੀ ਮਿਲਣਾ ਆ। ਸੋ ਅਗਰ ਤੁਸੀਂ ਕੋਈ ਵੀ ਜਵਾਬ ਆਪ ਦਿੱਤਾ ਹੀ ਨਹੀਂ ਹੈਗਾ, ਤਾਂ ਤੁਸੀਂ ਆਪ ਸੋਚ ਸਕਦੇ ਆ ਕਿ ਤੁਹਾਡੀ ਮੈਡੀਕਲ ਹਿਸਟਰੀ ਕੌਣ ਬੰਦਾ ਜਾਣ ਸਕਦਾ ਆ, ਤੇ ਜੇ ਤੁਸੀਂ ਦਿੱਤੇ ਹੈਗੇ ਆ ਤੇ ਤੁਸੀਂ ਪ੍ਰੋਪਰਲੀ ਨਹੀਂ ਦਿੱਤੇ ਹੈਗੇ ਤਾਂ ਫਿਰ ਵੀ ਤੁਹਾਨੂੰ ਕਲੇਮ ਦੇ ਟਾਈਮ ਤੇ ਪ੍ਰੋਬਲਮ ਆ ਸਕਦੀ ਆ। ਸੋ ਇਸ ਕਰਕੇ ਇੱਕ ਵਾਰੀ ਮੈਂ ਜ਼ਰੂਰ ਕਹੂੰਗੀ ਕਿ ਆਪਣੇ ਉਹ ਪਾਲਿਸੀ ਪੇਪਰ ਰਿਵਿਊ ਜ਼ਰੂਰ ਕਰੋ, ਤੁਸੀਂ ਉਹਨਾਂ ਨੂੰ ਕੱਢੋ, ਉਹਨਾਂ ਨੂੰ ਦੇਖੋ ਕਿ ਹਾਂ ਕਿਹੜੇ ਮੈਡੀਕਲ ਕੁਐਸਚਨ ਆਂਸਰ ਸੀਗੇ ਜਦੋਂ ਤੁਸੀਂ ਇੰਸ਼ੋਰੈਂਸ ਲਈ ਸੀਗੀ, ਕੀ ਉਹਨਾਂ ਦੇ ਆਂਸਰ ਤੁਸੀਂ ਪ੍ਰੋਪਰਲੀ ਦਿੱਤੇ ਸੀ ਉਸ ਲਈ ਕਿ ਨਹੀਂ ਦਿੱਤੇ ਸੀ, ਜਾਂ ਤੁਸੀਂ ਸਾਡੇ ਕੋਲ ਉਹਨਾਂ ਪਾਲਿਸੀਜ਼ ਨੂੰ ਰਿਵਿਊ ਕਰਵਾ ਸਕਦੇ ਆ। ਕੋਈ ਵੀ ਤੁਹਾਡੇ ਕੁਐਸਚਨ ਹੈਗੇ ਆ, ਮੋਰਗੇਜ ਇੰਸ਼ੋਰੈਂਸ ਕਰਵਾਉਣੀ ਹੈਗੀ ਆ ਤਾਂ ਇੰਸ਼ੋਰੈਂਸ ਕੰਪਨੀ ਤੋਂ ਕਰਾਓ, ਮੈਡੀਕਲ ਅੰਡਰ ਰਾਈਟਿੰਗ ਅਪਫਰੰਟ ਹੋਊਗੀ, ਪਾਲਿਸੀ ਤੁਹਾਡੀ ਕੰਟੀਨਿਊ ਹੋਊਗੀ, ਘਰ ਪੇ ਆਫ ਹੋਣ ਤੋਂ ਬਾਅਦ ਵੀ ਤੁਸੀਂ ਉਹਨੂੰ ਆਪਣੀ ਪਰਮਾਨੈਂਟ ਲਾਈਫ ਇੰਸ਼ੋਰੈਂਸ ਦੇ ਵਿੱਚ ਕਨਵਰਟ ਕਰਵਾ ਸਕਦੇ ਆ ਬਿਨਾਂ ਕਿਸੇ ਮੈਡੀਕਲ ਤੋਂ। ਸੋ ਬਹੁਤ ਸਾਰੇ ਬੈਨੀਫਿਟਸ ਤੁਹਾਨੂੰ ਐਕਸਟਰਾ ਮਿਲ ਸਕਦੇ ਆ। ਨੰਬਰ ਹੈਗਾ ਜੀ ਮੇਰਾ 416-817-6500-416-817-6500।
1: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ ਹਰਪ੍ਰੀਤ ਜੀ। 905-600-73-33-39-05-673-33-37 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਨਾਲ ਦੀ ਨਾਲ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਨੂੰ ਤੁਸੀਂ ਯਾਦ ਰੱਖਣਾ ਆ, ਬਿਲਡਿੰਗ ਸਪਲਾਈਜ਼ ਦੀਆਂ ਸਾਰੀਆਂ ਜ਼ਰੂਰਤਾਂ ਇੱਕੋ ਛੱਤ ਥੱਲੇ ਪੂਰੀਆਂ ਹੋ ਜਾਣੀਆਂ ਜੀ। ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਹਰ ਤਰ੍ਹਾਂ ਦਾ ਵਧੀਆ ਕੁਆਲਿਟੀ ਦਾ ਅਤੇ ਵਧੀਆ ਸੇਵਾਵਾਂ ਦੇ ਲਈ ਅਤੇ ਵਧੀਆ ਕੀਮਤਾਂ ਦੇ ਲਈ ਬਿਲਡਿੰਗ ਸਪਲਾਈਜ਼ ਲਈ ਇੱਕੋ ਇੱਕ ਵੱਡਾ ਸਟੋਰ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼। ਤੁਸੀਂ ਇਹਨਾਂ ਦੀ ਵੈਬਸਾਈਟ 'ਤੇ ਵੀ ਜਾ ਕੇ ਬਰਾਊਜ਼ ਕਰਕੇ ਆਇਓ, www.bestvaluebuildingsupplies.ca 647-961-0585 ਬੈਸਟ ਵੈਲਿਊ ਬਿਲਡਿੰਗ ਸਪਲਾਈਜ਼। ਸੋ 905-600-73-33-37 ਬਹੁਤ ਸਾਰੀਆਂ ਖਬਰਾਂ ਨੇ, ਕਾਲਸ ਵੀ ਬਹੁਤ ਸਾਰੀਆਂ ਨੇ। ਬਸ ਇੱਕ ਖਬਰ ਤੋਂ ਬਾਅਦ ਫਿਰ ਆਪਾਂ ਕਾਲਸ ਦੇ ਵੱਲ ਚੱਲਦੇ ਹਾਂ, ਇਜਾਜ਼ਤ ਲਵਾਂਗੇ ਰਮੇਸ਼ ਚਾਰਪੁਰ ਜੀ ਤੋਂ। ਸੋ ਅਗਲੀ ਖਬਰ ਰਮੇਸ਼ ਜੀ, ਪੰਜਾਬ ਦੇ ਹਜ਼ਾਰਾਂ ਮੁਲਾਜ਼ਮਾਂ ਵੱਲੋਂ ਕੱਲ੍ਹ ਚੰਡੀਗੜ੍ਹ ਵਿੱਚ ਕਰਨਗੇ ਪ੍ਰਦਰਸ਼ਨ। ਇਹ ਮੈਨੂੰ ਲੱਗਦਾ ਕਿ ਮੁਲਾਜ਼ਮ ਜਿਹੜਾ ਤਬਕਾ ਆ, ਬਾਕੀ ਜਿੱਥੇ ਆਮ ਆਦਮੀ ਪਾਰਟੀ ਸਭ ਨੂੰ ਖੁਸ਼ ਕਰਨ ਦੇ ਵਿੱਚ ਟੂੰ ਟੂੰ ਕਰਾਉਣ 'ਚ, ਟੀਂ ਟੀਂ ਕਰਾਉਣ 'ਚ ਜਿੱਥੇ ਸਮਰੱਥ ਰਹੀ ਆ, ਪਰ ਮੁਲਾਜ਼ਮਾਂ ਦੇ ਨਾਲ ਕਿਤੇ ਨਾ ਕਿਤੇ ਇਹਨਾਂ ਦੀ ਬਣੀ ਨਹੀਂ, ਚਾਹੇ ਉਹ ਰਿਟਾਇਰ ਮੁਲਾਜ਼ਮ ਹੋਣ ਚਾਹੇ ਜਿਹੜੇ ਆਮ ਜਿਹੜੇ ਪੰਜਾਬ ਦੇ ਦੂਜੇ ਵਰਗਾਂ ਦੇ ਮੁਲਾਜ਼ਮ ਹੋਣ ਜੀ।
2: ਪ੍ਰਭ ਸੰਧੂ ਜੀ, ਗੱਲ ਇਹ ਹੈ ਕਿ ਪੰਜਾਬ ਦਾ ਜਿਹੜਾ ਮੁਲਾਜ਼ਮ ਤਬਕਾ, ਜਿਹਨੂੰ ਅਸੀਂ ਵੱਖ ਵੱਖ ਵਿਭਾਗਾਂ ਦੇ ਕਰਮਚਾਰੀ ਆਖਦੇ ਹਾਂ, ਚਾਹੇ ਉਹ ਸਿਹਤ ਵਿਭਾਗ ਹੈ, ਕੋਈ ਡਾਕਟਰ ਹੈ, ਨਰਸ ਹੈ, ਜਾਂ ਕੋਈ ਪਟਵਾਰੀ ਹੈ, ਕੋਈ ਨਹਿਰੀ ਪਟਵਾਰੀ ਹੈ, ਕੋਈ ਗ੍ਰਾਮ ਸੇਵਕ ਹੈ, ਕੋਈ ਸੈਕਟਰੀ ਹੈ, ਕੋਈ ਅਧਿਆਪਕ ਹੈ, ਜਾਂ ਕੁਛ ਹੋਰ ਹੈ, ਬੜੇ ਵੱਖ ਵੱਖ ਵਿਭਾਗ ਹੈ। ਅਸਲ ਵਿੱਚ ਪੰਜਾਬ ਦੀ ਜਿਹੜੀ ਮੌਕੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਇਹ ਵਾਕਈ ਜਿਹੜੀ ਹੈ ਸਮਝ ਲਓ ਕਿ ਆਹਮੋ ਸਾਹਮਣੇ ਦੀ ਪਾਲਿਸੀ ਰਹੀ ਹੈ। ਪੰਜਾਬ ਦੀ ਸਰਕਾਰ ਜਿਹੜੀ ਮੌਕੇ ਦੀ ਭਗਵੰਤ ਮਾਨ ਸਰਕਾਰ ਹੈ, ਇਹਨਾਂ ਨੇ ਮੁਲਾਜ਼ਮਾਂ ਦੀ ਪੂਰਾ ਰੱਤੀ ਪਰ ਪਰਵਾਹ ਨਹੀਂ ਕੀਤੀ। ਅਸੀਂ ਵੀ ਬੜਾ ਲੰਬਾ ਸਮਾਂ ਪੱਤਰਕਾਰਤਾ ਦੇ ਖੇਤਰ ਵਿੱਚ ਜਾਂ ਪੰਜਾਬ ਦੇ ਵਿੱਚ ਮੁਲਾਜ਼ਮ ਵਰਗ ਦੇ ਨਾਲ ਜਾਂ ਵੱਖ ਵੱਖ ਸਰਕਾਰਾਂ ਦੇ ਨਾਲ ਕਿਤੇ ਨਾ ਕਿਤੇ ਸਾਂਝਾ ਪੈਂਦੀਆਂ ਰਹੀਆਂ, ਦੇਖਦੇ ਰਹੇ ਹਾਂ, ਸੁਣਦੇ ਰਹੇ ਹਾਂ। ਠੀਕ ਹੈ, ਪਿਛਲੀਆਂ ਸਰਕਾਰਾਂ ਵੀ ਮੁਲਾਜ਼ਮਾਂ ਨੂੰ ਲਾਰੇ ਲਾ ਦਿੰਦੀਆਂ ਸੀ, ਲਾਰੇ ਲਾ ਕੇ ਮੁੱਕਰ ਜਾਂਦੀਆਂ ਸੀ, ਪਰੰਤੂ ਕੁਛ ਨਾ ਕੁਛ ਪੂਰਤੀ ਉਹਨਾਂ ਦੀ ਹੋ ਜਾਂਦੀ ਸੀ। ਘੱਟੋ ਘੱਟ ਕੋਈ ਸਰਕਾਰ ਅਸੀਂ ਇੱਦਾਂ ਦੀ ਨਹੀਂ ਵੇਖੀ ਜਿਹੜੀ ਮੁਲਾਜ਼ਮਾਂ ਨੂੰ ਸਿੱਧੀ ਮੁਖਾਲਫਤ ਕਰੇ ਕਿ ਭਾਈ ਤੁਸੀਂ ਚੀਜ਼ਾਂ ਕੀ ਹੋ ਸਾਡੇ ਸਾਹਮਣੇ, ਇਹ ਤੇ ਪਹਿਲਾਂ ਤਨਖਾਹਾਂ ਬਹੁਤ ਲੈਂਦੇ ਆ, ਇਸ ਕਰਕੇ ਇਹਨਾਂ ਦੀ ਤਨਖਾਹ ਤੇ ਬਹੁਤ ਜ਼ਿਆਦਾ ਆ, ਔਰ ਉਹਦੇ ਲਈ ਪ੍ਰੈਸ ਵਾਰਤਾ, ਪ੍ਰੈਸ ਕਾਨਫਰੰਸਾਂ ਕੀਤੀਆਂ ਜਾਣ, ਲੋਕਾਂ ਨੂੰ ਦੱਸਿਆ ਜਾਵੇ ਜੀ ਮੁਲਾਜ਼ਮ ਤਨਖਾਹਾਂ ਬਹੁਤ ਲੈਂਦੇ ਆ। ਕਿਉਂਕਿ ਜੇ ਇਹਨੂੰ ਸਿਧਾਂਤਕ ਤੌਰ ਤੇ ਗੱਲ ਕਹੀਏ ਤੇ ਸਰਕਾਰਾਂ ਦੀ ਇਹ ਡਿਊਟੀ ਦਾ ਹਿੱਸਾ ਹੀ ਨਹੀਂ ਹੈ, ਮੁਲਾਜ਼ਮ ਤੇ ਉਹਨਾਂ ਦਾ ਅੰਗ ਹੈ, ਉਹਨਾਂ ਦੀ ਰੀੜ ਦੀ ਹੱਡੀ ਹੈ। ਮੁਲਾਜ਼ਮ ਕਿਹੜਾ ਆਪਣੀ ਤਨਖਾਹ ਆਪ ਲੈ ਕੇ ਆਉਂਦੇ ਜੀ, ਬੈਂਕ ਵਿੱਚ ਜਾਂਦੇ ਆ, ATM ਕਾਰਡ ਪਾਉਂਦੇ ਆ ਤੇ ਉਹਨਾਂ ਦੀ ਤਨਖਾਹ ਮਰਜ਼ੀ ਨਾਲ ਨਿਕਲ ਆਉਂਦੀ ਹੈ, ਇਹਨਾਂ ਸਰਕਾਰਾਂ ਨੇ ਤੈਅ ਕੀਤੀ ਹੈ। ਔਰ ਨਾਲੇ ਕਹਿੰਦੇ ਹੁੰਦੇ ਛੱਜ ਤੇ ਬੋਲੇ ਛਾਣ ਨੀ ਕਿਵੇਂ ਬੋਲੇ, ਜਿਹਦੇ ਚ ਆਪਣੇ ਚ ਪਤਾ ਨੀ ਕਿੰਨੇ ਕੁ ਛੇਕ। ਪੰਜਾਬ ਦੇ ਵਿਧਾਇਕਾਂ ਦੀ ਤਨਖਾਹ ਕਿਤੇ ਘੱਟ ਹੈ, ਹੋਰ ਪੱਤੇ ਇਹਨਾਂ ਦੇ ਕਿਤੇ ਘੱਟ ਹੈ, ਪਹਿਲਾਂ ਆਪਣੀ ਤਾਂ ਗੱਲ ਕਰਨ। ਅਫਸਰਸ਼ਾਹੀ ਨੂੰ ਸਾਰਾ ਕੁਛ ਦੇਈ ਜਾਂਦੇ, ਮੁਲਾਜ਼ਮਾਂ ਬਾਰੇ ਕਹਿੰਦੇ ਜਿਹਦੇ ਨਾਲ ਤਨਖਾਹਾਂ ਵੱਧ ਹੈ। ਹੁਣ ਸਥਿਤੀ ਜਿਹੜੀ ਇਹ ਬਣ ਗਈ ਹੈ ਕਿ ਆਹਮੋ ਸਾਹਮਣੇ ਦੀ ਸਥਿਤੀ ਹੈ। ਹਾਈ ਕੋਰਟ ਵਿੱਚ ਤਾਜ਼ਾ ਤਰੀਨ ਪੰਜਾਬ ਦੇ ਮੁਲਾਜ਼ਮਾਂ ਨੇ ਦੋਹਰੀ ਜਿੱਤ ਪ੍ਰਾਪਤ ਕੀਤੀ ਮਹਿੰਗਾਈ ਪੱਤੇ ਦੇ ਰੂਪ ਚ, ਕਿ ਮਿਲਣਾ ਚਾਹੀਦਾ। ਹਾਈ ਕੋਰਟ ਨੇ ਦੋਹਰਾ ਠੱਪਾ ਲਾ ਦਿੱਤਾ, ਪਰੰਤੂ ਪੰਜਾਬ ਦੀ ਸਰਕਾਰ ਬੜਾ ਸਿੱਧਾ ਤੇ ਸਪਸ਼ਟ ਹੈ, ਪਤਾ ਲੱਗਾ ਸੁਪਰੀਮ ਕੋਰਟ ਜਾ ਰਹੀ ਹੈ। ਹੁਣ ਜਿਹੜਾ ਮੁਲਾਜ਼ਮਾਂ ਦੀ ਤੁਸੀਂ ਰੈਲੀ ਦੀ ਗੱਲ ਕੀਤੀ ਹੈ, ਇਕੱਠ ਦੀ ਜਾਂ ਸੰਘਰਸ਼ ਦੀ ਗੱਲ ਕੀਤੀ, ਜਿਹੜਾ ਕੱਲ ਚੰਡੀਗੜ੍ਹ ਦੇ ਵਿੱਚ ਰੱਖਿਆ ਹੈ, ਜਿਹੜੀਆਂ ਮੇਰੇ ਕੋਲ ਰਿਪੋਰਟਾਂ ਹੈ ਕਿ ਪੰਜਾਬ ਦੇ ਮੁਲਾਜ਼ਮਾਂ ਦਾ ਸ਼ਾਇਦ ਸਭ ਤੋਂ ਵੱਡਾ ਇਕੱਠ ਹੋਵੇਗਾ ਕੱਲ ਜਿਹੜਾ ਚੰਡੀਗੜ੍ਹ 'ਚ ਹੋਣ ਜਾ ਰਿਹਾ। ਔਰ ਜੇ ਪੰਜਾਬ ਦੀ ਸਰਕਾਰ ਅਜੇ ਤੱਕ ਸੁਪਰੀਮ ਕੋਰਟ ਨਹੀਂ ਕਹੀ, ਮੈਨੂੰ ਲੱਗਦਾ ਕਿ ਸ਼ਾਇਦ ਉਸ ਇਕੱਠ ਵਾਲੇ ਪਾਸੇ ਵੇਖ ਰਹੀ ਹੈ। ਜੇ ਤੇ ਵੱਡਾ ਇਕੱਠ ਹੋ ਗਿਆ ਤੇ ਨਾ ਜਾਣਗੇ ਕਿ ਹੋਰ ਢੰਗ ਲਾ ਪਿਲਾਣਗੇ, ਜੇ ਛੋਟਾ ਇਕੱਠ ਹੋਇਆ ਤੇ ਪਹਿਲਾਂ ਹੀ ਉਹ ਪਰਵਾਹ ਕਰਦੇ। ਹਾਲਾਂਕਿ ਤਜਰਬਾ ਮੇਰਾ ਇਹ ਆਖਦਾ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਇਹ ਢੰਗ ਹੈ ਕੋਈ ਠੀਕ ਢੰਗ ਨਹੀਂ ਹੈ। ਮੁਲਾਜ਼ਮਾਂ ਨੂੰ 100% ਨਾਰਾਜ਼ ਕਰਕੇ ਕਿਸੇ ਪੋਲੀਟੀਕਲ ਪਾਰਟੀ ਦਾ ਸਰਕਾਰ ਦਾ ਗੁਜ਼ਾਰਾ ਨਹੀਂ ਹੋ ਸਕਦਾ। ਠੀਕ ਹੈ, ਅੱਜ ਦੇ ਸਮੇਂ ਉਹਨਾਂ ਦੇ ਰਾਜਨੀਤਿਕ ਅੰਕੜੇ ਕਹਿੰਦੇ ਹੋਣਗੇ ਕਿ ਕੋਈ ਗੱਲ ਨਹੀਂ, ਮੁੱਠੀ ਭਰ ਮੁਲਾਜ਼ਮ ਹੈ, ਰੁਸਤੇ ਤੇ ਰੁਸ ਜਾਣ। ਪਰੰਤੂ ਸੰਧੂ ਸਾਹਿਬ ਬਤੌਰ ਪੱਤਰਕਾਰ, ਮੇਰਾ ਤਜਰਬਾ ਇਹ ਆਖਦਾ ਕਿ ਆਮ ਆਦਮੀ ਪਾਰਟੀ ਲਈ ਇਹ ਜਿਹੜੀ ਨਾਰਾਜ਼ਗੀ ਹੈ ਬੜੀ ਵੱਡੀ ਸਿਆਸੀ ਤੌਰ ਤੇ ਭਾਰੀ ਪੈ ਸਕਦੀ ਹੈ। ਬਾਕੀ ਵੇਖਦੇ ਆਉਂਦੇ ਦਿਨਾਂ ਚ ਕੀ ਹੁੰਦਾ ਹੈ। ਕੱਲ ਚੰਡੀਗੜ੍ਹ ਵਿੱਚ ਪੰਜਾਬ ਦਾ ਮੁਲਾਜ਼ਮ ਵਰਗ ਇਕੱਠਾ ਹੋਣ ਜਾ ਰਿਹਾ, ਪੰਜਾਬ ਸਰਕਾਰ ਦੇ ਨਾਲ ਨਾਰਾਜ਼ਗੀਆਂ ਹੈ। ਦੋ ਤੇ ਸਿੱਧੀਆਂ ਹੀ ਨਾਰਾਜ਼ਗੀਆਂ ਨਾ, ਕਿ ਇੱਕ ਉਹਨਾਂ ਨੇ ਪੁਰਾਣੀ ਪੈਨਸ਼ਨ ਦਾ ਲਾਰਾ ਲਾਇਆ ਸੀ ਜਦੋਂ ਸੱਤਾ ਚ ਆਉਣਾ ਸੀ ਕਿ ਪੁਰਾਣੀ ਪੈਨਸ਼ਨ ਬਹਾਲ ਕਰ ਦਿਆਂਗੇ, ਔਰ ਕੱਲਾ ਲਾਰਾ ਨਹੀਂ ਲਾਇਆ, ਬਾਅਦ ਵਿੱਚ ਵੋਟਾਂ ਸੀ ਜਦੋਂ ਇਹ ਪੰਜਾਬ ਚ ਸਰਕਾਰ ਬਣ ਗਈ, ਅਗਲੇ ਸਾਲ ਵੋਟਾਂ ਸੀ ਗੁਜਰਾਤ ਤੇ ਹਿਮਾਚਲ ਚ। ਪੰਜਾਬ ਦਾ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜੀ, ਆਹ ਵੇਖੋ ਜੀ, ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਨਵੀਂ ਪੈਨਸ਼ਨ ਪੁਰਾਣੀ ਪੈਨਸ਼ਨ ਲਾਗੂ ਕਰ ਦਿੱਤੀ। ਉਹ ਨੋਟੀਫਿਕੇਸ਼ਨ ਤੋਂ ਬਾਅਦ ਵੀ ਸਰਕਾਰ ਪੰਜਾਬ ਦੀ 100% ਮੁੱਕਰ ਗਈ। ਇੱਕ ਤਾਂ ਹੁੰਦਾ ਨਾ ਲਾਰਾ ਲਾਇਆ ਜੀ, ਪੈਸੇ ਹੈ ਨਹੀਂ ਗੇ, ਅਗਲੇ ਸਾਲ ਆ ਜਾਣਗੇ, ਕਰ ਦਿਆਂਗੇ, ਵਿੱਚ ਵਿਚਾਲੇ ਦਾ ਰਾਹ ਲੱਭ ਰਹੇ, 100% ਮੁੱਕਰ ਗਈ। ਕਹਿੰਦੇ ਨਹੀਂ ਦੇਣੀ। ਆ ਹੁਣ DA ਵਾਲਾ ਦੂਸਰਾ ਮੁੱਦਾ ਸੀ, ਇੱਥੇ ਵੀ 100%, ਉਹ ਕਹਿੰਦੇ ਜਾਓ ਜੋ ਕਰਨਾ ਕਰ ਲਓ। ਸੋ ਇਸ ਕਰਕੇ ਹੁਣ ਕੱਲ ਜਿਹੜਾ ਪੰਜਾਬ ਦੇ ਮੁਲਾਜ਼ਮਾਂ ਦਾ ਜਿਹੜਾ ਨਾਰਾਜ਼ਗੀ ਦੇ ਵਿੱਚੋਂ ਸਰਕਾਰ ਦੇ ਖਿਲਾਫ ਇਕੱਠ ਹੋਣ ਜਾ ਰਿਹਾ, ਮੈਨੂੰ ਲੱਗਦਾ ਕਿ ਜੇ ਵਾਕਈ ਮੁਲਾਜ਼ਮ ਜੋ ਅੰਕੜੇ ਸਾਡੇ ਕੋਲ ਮੁਲਾਜ਼ਮ ਵਰਗ ਨੇ ਭੇਜੇ ਆ ਵੱਖ ਵੱਖ ਜਥੇਬੰਦੀਆਂ ਵੱਲੋਂ, ਜੋ ਸਾਡੇ ਕੋਲ ਟਿੱਪਣੀਆਂ ਆ ਰਹੀਆਂ, ਪ੍ਰੈਸ ਨੋਟ ਆ ਰਹੇ ਆ, ਉਹ ਤੇ ਇਹੀ ਸੰਕੇਤ ਦੇ ਰਹੇ ਕਿ ਕੱਲ ਇੱਕ ਵੱਡਾ ਇਕੱਠ ਚੰਡੀਗੜ੍ਹ ਚ ਹੋਣ ਜਾ ਰਿਹਾ। ਸੋ ਵੇਖਦੇ ਹਾਂ ਕੱਲ ਕਿੱਡਾ ਵੱਡਾ ਇਕੱਠ ਹੁੰਦਾ ਤੇ ਕੀ ਪ੍ਰਭਾਵ ਉਹਦਾ ਪੰਜਾਬ ਦੀ ਸਰਕਾਰ ਤੇ ਪੈਂਦਾ।
1: ਜੀ ਬਹੁਤ ਸ਼ੁਕਰੀਆ। ਔਰ ਸਾਡੇ ਵਿੱਚ ਕਾਰ ਪਹੁੰਚ ਚੁੱਕੇ ਨੇ ਰਸ਼ਮੀਤ ਕੌਰ ਜੀ, ਅਕਾਲ ਮੋਰਗੇਜ ਦੇ ਪ੍ਰਿੰਸੀਪਲ ਬ੍ਰੋਕਰ ਨੇ, ਮੋਰਗੇਜ ਦੇ ਬਾਬਤ ਗੱਲਬਾਤ ਕਰਾਂਗੇ। ਰਸ਼ਮੀਤ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਪੰਜਾਬੀ ਲੈਣ ਚ ਸਵਾਗਤ ਤੁਹਾਡਾ।
4: ਬਹੁਤ ਧੰਨਵਾਦ ਸਰ ਜੀ ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ, ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਮਾਰਨਿੰਗ ਜੀ। ਜਿੱਦਾਂ ਤੁਸੀਂ ਮੈਂਸ਼ਨ ਕੀਤਾ ਜੀ, ਮੋਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਆਪਣੇ ਲਿਸਨਰ ਦੀ, ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 6475394499, ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਅੱਜ ਅੱਜ ਗੱਲਬਾਤ ਕਰਾਂਗੇ ਜੀ ਅਸੀਂ ਡਾਊਨ ਪੇਮੈਂਟ ਬਾਰੇ। ਕਈ ਵਾਰ ਇਨਕੁਆਇਰੀ ਆਉਂਦੀ ਹੈਗੀ ਹੈ ਕਲਾਇੰਟ ਦੀ ਕਿ ਮੈਂ ਫਸਟ ਟਾਈਮ ਹੋਮ ਬਾਇਰ ਹਾਂ, ਕਿ ਮੈਂ 5% ਨਾਲ ਘਰ ਲੈ ਸਕਦਾ। ਜੋ ਫਸਟ ਟਾਈਮ ਹੋਮ ਬਾਇਰ ਨੇ ਮਿਨੀਮਮ ਡਾਊਨ ਪੇਮੈਂਟ ਰਿਕੁਆਇਰਮੈਂਟ 5% ਹੈ, ਬਟ ਐਟ ਦ ਸੇਮ ਟਾਈਮ ਉਹਦੇ ਨਾਲ ਵੀ ਬਹੁਤ ਸਾਰੇ ਹੋਰ ਰੂਲ ਲਾਗੂ ਹੁੰਦੇ ਨੇ, ਬਹੁਤ ਸਾਰੇ ਫੈਕਟਰਸ ਇਨਵੋਲਵ ਹੁੰਦੇ ਨੇ। ਇਗਜ਼ਾਮਪਲ ਦੇ ਤੌਰ ਤੇ ਲਈਏ ਕਿ ਜੇ ਤੁਸੀਂ 7 ਲੱਖ ਦਾ ਘਰ ਲੈ ਰਹੇ ਹੋ, ਪਹਿਲੇ 5 ਲੱਖ ਵਾਸਤੇ 5% ਹੈ, ਅਗਲੇ 2 ਲੱਖ ਵਾਸਤੇ 10% ਹੈ। ਇਹ ਮਿਨੀਮਮ ਡਾਊਨ ਪੇਮੈਂਟ ਰਿਕੁਆਇਰਮੈਂਟ ਹੈਗੀ ਹੈ ਫੋਰ ਐਨੀ ਫਸਟ ਟਾਈਮ ਹੋਮ ਬਾਇਰ। ਬਟ ਇਸ ਦੇ ਨਾਲ ਨਾਲ ਬੈਂਕ ਤੁਹਾਡੀ ਇਨਕਮ ਵੀ ਦੇਖ ਰਿਹਾ, ਤੁਹਾਡਾ ਕ੍ਰੈਡਿਟ ਵੀ ਦੇਖ ਰਿਹਾ। ਹੁਣ ਭਾਵੇਂ ਸਾਡੀ ਇਨਕਮ ਵੀ ਵਧੀਆ ਹੈਗੀ ਹੈ, ਅਸੀਂ ਫਸਟ ਟਾਈਮ ਹੋਮ ਬਾਇਰ ਵੀ ਹੈਗੇ ਹਾਂ, ਬਟ ਕ੍ਰੈਡਿਟ ਮਾੜਾ ਹੈ, ਉੱਥੇ ਡੈਲੀਕੁਐਂਸੀਜ਼ ਹੈਗੀਆਂ, ਪੇਮੈਂਟ ਮਿਸ ਹੈਗੀਆਂ ਨੇ, ਉਸ ਵੇਲੇ ਜਿਹੜਾ ਹੈਗਾ ਬੈਂਕ ਬਾਏ ਡਿਫਾਲਟ ਸਾਡੀ ਡਾਊਨ ਪੇਮੈਂਟ 20% ਦੀ ਕਰ ਦਿੰਦਾ। ਅਸੀਂ 5% 10% ਤੇ ਘਰ ਨਹੀਂ ਲੈ ਸਕਦੇ ਕਿਉਂਕਿ ਉਸ ਵੇਲੇ ਇੰਸ਼ੋਰੈਂਸ ਜਿਹੜਾ ਹੈਗਾ ਸਾਨੂੰ ਇੰਸ਼ੋਰੈਂਸ ਨਹੀਂ ਦਿੰਦਾ। ਸੋ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਧਿਆਨ 'ਚ ਰੱਖਣੀਆਂ ਪੈਂਦੀਆਂ ਨੇ ਜਦੋਂ ਅਸੀਂ ਘਰ ਬਾਏ ਕਰਦੇ ਹੈਗੇ ਆ। ਹਮੇਸ਼ਾ ਇੱਕ ਪ੍ਰੀ ਅਪਰੂਵਲ, ਇੱਕ ਪ੍ਰੀ ਅਸੈਸਮੈਂਟ ਜ਼ਰੂਰ ਕਰਾਓ ਘਰ ਲੈਣ ਤੋਂ ਪਹਿਲਾਂ, ਤਾਂ ਕਿ ਲੇਟਰ ਔਨ ਕਲੋਜ਼ਿੰਗ ਵੇਲੇ ਕੋਈ ਇਸ਼ੂਜ਼ ਨਾ ਆਉਣ। ਹਮੇਸ਼ਾ ਕਹਿੰਦੀ ਹਾਂ ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੁੰਦੀ ਹੈ, ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ। ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜਸ, 6475394499, ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਧੰਨਵਾਦ ਜੀ,
1: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ। ਤੁਸੀਂ ਗੂਗਲ ਵੀ ਕਰ ਸਕਦੇ ਹੋ ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜ, ਮੋਰਗੇਜ ਦੇ ਬਾਬਤ ਕੋਈ ਵੀ ਸਵਾਲ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ, ਰਸ਼ਮੀਤ ਜੀ ਉਹਨਾਂ ਨੂੰ ਤੁਸੀਂ ਰਾਬਤਾ ਕਰ ਸਕਦੇ ਹੋ। ਸੋ 905-673-3337। ਰਮੇਸ਼ ਜੀ, ਜੇ ਤੁਹਾਡੀ ਆਗਿਆ ਹੋਵੇ ਤਾਂ ਆਪਾਂ ਕਾਲਜ ਦੇ ਵੱਲ ਚੱਲੀਏ, ਬਹੁਤ ਲੰਬੀਆਂ ਸਮੇਂ ਤੋਂ ਕਾਲਜ ਹੋਲਡ ਨੇ ਜੀ। ਅਗਲੀ ਕਾਲ ਵੱਲ ਚੱਲਦੇ ਹਾਂ ਜੀ, 1052। ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਉਣਰ ਹੋ ਜੀ। ਜੀ ਸਰ ਸਤਿ ਸ਼੍ਰੀ ਅਕਾਲ।
5: ਮੈਂ ਕਿ ਬ੍ਰਦਰ, ਕੱਲ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਬਾਰੇ ਗੱਲ ਕੀਤੀ ਸੀ, ਮੈਂ 2 ਮਿੰਟ ਤੁਹਾਡੇ ਲਊਂਗਾ। ਗੁਰੂ ਦੇਖੋ ਜੀ, ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਦਾ ਰੋਣਾ ਪੈ ਰਿਹਾ ਸਾਰੇ ਇੰਡੀਆ ਦੇ ਵਿੱਚ, ਸਿਰਫ ਪੰਜਾਬ 'ਚ ਪੈ ਰਿਹਾ। ਜੋ ਮੈਂ ਨੋਟ ਕੀਤਾ, 85% ਜਿਹੜਾ ਉਹ ਰੋਣਾ ਪੈ ਰਿਹਾ ਪਿੰਡਾਂ ਦੇ ਵਿੱਚ। ਗੁਰੂ ਗ੍ਰੰਥ ਸਾਹਿਬ ਜਦੋਂ ਆਪਾਂ ਨੂੰ ਕਹਿੰਦੇ ਹਾਂ ਕਿ ਉਹ ਮਤਲਬ ਇੱਕ ਜੀਨੀ ਜਾਤ ਜੋਤ ਹੈਗੀ ਆ, ਉਹਦੀ ਕੌਣ ਮਤਲਬ ਦਿਸ ਬਹਿਤਰ ਸਨ, ਦੂਸਰੀ ਗੱਲ ਇਹ ਆ ਕਿ ਬਾਹਰਲੇ ਕੰਟਰੀਆਂ ਵਿੱਚ ਵੀ ਗੁਰਦੁਆਰੇ ਹੈਗੇ ਆ, ਗੁਰਦੁਆਰਿਆਂ ਦੀ ਸਿਰਫ ਪ੍ਰਬੰਧਕਾਂ ਦੀ ਲੜਾਈ ਜ਼ਰੂਰ ਸੁਣੀ ਗਈ ਆ, ਲੇਕਿਨ ਆਹ ਗੱਲਾਂ ਬਹੁਤ ਘੱਟ ਸੁਣੀ ਗਈਆਂ। ਜਿੰਨੇ ਵੀ ਲੋਕ ਕਾਲਾਂ ਕਰਦੇ ਆ ਬਾਹਰਲੇ ਕੰਟਰੀਆਂ 'ਚ ਵੀ ਆ ਗਏ ਆ, ਲੇਕਿਨ ਉਹ 60% ਆਹੀ ਗੱਲ ਕਰਦੇ ਆ ਗੁਰੂ ਗ੍ਰੰਥ ਸਾਹਿਬ ਦੀ ਬੇਈ ਵੈਲੀ ਹੋ ਗਈ। ਹੋਰ ਤਾਂ ਇੰਡੀਆ ਦੇ ਵਿੱਚ ਕਦੀ ਕਿਸੇ ਸ਼ਹਿਰ 'ਚੋਂ ਨਹੀਂ ਸੁਣੀ, ਕਿਸੇ ਵੱਡੇ ਵੱਡੇ ਸ਼ਹਿਰਾਂ 'ਚੋਂ ਨਹੀਂ ਸੁਣੀ। ਹੁਣ ਮੈਂ ਤੁਹਾਨੂੰ ਦੱਸਦਾ, 75 ਤੋਂ ਪਹਿਲਾਂ ਮੈਂ ਇੰਡੀਆ 'ਚ ਸੀ, ਮੈਂ ਉੱਥੇ ਸਕੂਲਾਂ 'ਚ ਪੜ੍ਹਦਾ ਸੀ ਅਤੇ ਫਿਰ ਕਾਲਜਾਂ 'ਚ ਵੀ ਆ ਗਿਆ।
1: ਸਰ ਥੋੜ੍ਹਾ ਜਿਹਾ ਆਪਾਂ ਜੇ ਸ਼ਾਰਟ ਰੱਖੀਏ ਤਾਂ ਕਿ ਬਹੁਤ ਸਾਰੇ ਹੋਰ ਵੀ ਕਾਲਰਸ ਲਾਈਨ 'ਤੇ ਨੇ।
5: ਮੇਰੀ ਗੱਲ ਸੁਣੋ, ਉੱਥੇ ਗੁਟਕੇ ਖਿਲਦੇ ਹੋ ਅਸੀਂ ਦੇਖਦੇ ਹੁੰਦੇ ਸੀ, ਉਦੋਂ ਤੱਕ ਤਾਂ ਕਹਿੰਦੇ ਕਦੀ ਕੋਈ ਰੌਲਾ ਨਹੀਂ ਪਿਆ, ਕੁਛ ਨਹੀਂ ਹੋਇਆ। ਹੁਣ ਮਕਸਦ ਇਹ ਆ ਕਿ ਗੁਰੂ ਗ੍ਰੰਥ ਸਾਹਿਬ ਨੂੰ ਬੰਦ ਵੀ ਕਰਦੇ ਆ, ਸਭ ਕੁਛ ਕਰਦੇ ਆ, ਲੇਕਿਨ ਮਕਸਦ ਇਹ ਆ ਕਿ ਗੱਲਾਂ ਜਿਹੜੀਆਂ ਆਉਂਦੀਆਂ ਉਹ ਇਹੀ ਗੱਲਾਂ ਆਉਂਦੀਆਂ, ਮਤਲਬ ਜੀ ਗੁਰੂ ਗ੍ਰੰਥ ਸਾਹਿਬ ਦੀ ਜੀ ਵੈਦਕੀ ਕਰਦੀ ਵੈਦੀ ਕਰਦੀ। ਮੇਰਾ ਖਿਆਲ ਨਹੀਂ ਹੈ ਦੁਨੀਆਂ ਵਿੱਚ ਕੋਈ ਗੁਰੂ ਗ੍ਰੰਥ ਸਾਹਿਬ ਜੀ ਵੈਦੀ ਕਰ ਸਕਦਾ। ਥੈਂਕ ਯੂ ਵੈਰੀ ਮਚ।
1: ਬਹੁਤ ਸ਼ੁਕਰੀਆ ਜੀ। ਜੀ ਰਮੀ ਜੀ,
2: ਇਹ ਬੜਾ ਨਾ ਸਰੋਤਿਓ, ਇਹਨੂੰ ਅਸੀਂ ਕਹਿ ਸਕਦੇ ਇੱਕ ਕੰਪਲੀਕੇਟਡ ਮੁੱਦਾ ਆ। ਇਹਨੂੰ ਆਪਾਂ ਸਿੱਧਾ ਜਿਹਾ ਨਹੀਂ, ਨਾ ਹੱਕ ਵਿੱਚ ਨਾ ਵਿਰੋਧ ਵਿੱਚ, ਨਾ ਅਸੀਂ ਕਹੀਏ ਕਿ ਮੇਰੇ ਚੰਦ ਸ਼ਬਦ ਇਸ ਮਸਲੇ ਨੂੰ ਨਿਬੇੜਾ ਕਰ ਸਕਦੇ। ਨਹੀਂ, ਮੈਂ ਤੁਹਾਡੀ ਗੱਲ ਦੇ ਨਾਲ ਗੱਲ ਜੋੜਦਾ, ਮੈਂ ਨਿਬੇੜਾ ਨਹੀਂ ਕਰ ਸਕਦਾ, ਸੱਚੀ ਗੱਲ ਇਹ ਹੈ। ਕਿਉਂਕਿ ਇਹ ਮਸਲਾ ਵਾਕਿਆ ਬਹੁਤ, ਜਿਹਨੂੰ ਆਪਾਂ ਕਹਾਂਗੇ ਸਿੱਖ ਸਕੋਲਰਾਂ ਦਾ ਮਸਲਾ ਆ, ਇਹ ਸਿੱਖ ਬੁੱਧੀਜੀਵੀ ਵਰਗ ਨੇ ਤੈਅ ਕਰਨਾ ਕਿ ਬੇਅਦਬੀ ਦੀ ਡੈਫੀਨੇਸ਼ਨ, ਕਿਹਨੂੰ ਅਸੀਂ ਬੇਅਦਬੀ ਮੰਨਣਾ ਹੈ, ਅੱਜ ਅਸੀਂ ਕਿਉਂ ਬੇਅਦਬੀਆਂ ਮੰਨਣ ਲੱਗੇ, ਕੀ ਪਹਿਲਾਂ ਹੁੰਦੀਆਂ ਸੀ ਜਾਂ ਨਹੀਂ ਹੁੰਦੀਆਂ ਸੀ। ਇੱਕ ਪੱਤਰਕਾਰ ਜਾਂ ਅਸੀਂ ਤੁਸੀਂ ਕੇਵਲ ਚਰਚਾ ਕਰਕੇ ਦਾ ਨਿਬੇੜਾ ਨਹੀਂ ਕਰ ਸਕਦੇ, ਬੜਾ ਸੀਰੀਅਸ ਮੁੱਦਾ ਹੈ। ਹੁਣ ਮੈਂ ਉਦਾਹਰਣ ਦਿੰਦਾ, ਦੇਖੋ ਇੱਕ ਸਮਾਂ ਅਸੀਂ ਤੁਸੀਂ ਵੇਖਿਆ ਆ ਜਿਹੜੀਆਂ ਬੁੱਕ ਸੇਲਰ ਹੁੰਦੇ ਸੀ, ਜਿਹਨੂੰ ਕਿਤਾਬਾਂ ਦੀ ਦੁਕਾਨ ਆਖਦੇ, ਉੱਥੋਂ ਵੀ ਗੁਟਕਾ ਸਾਹਿਬ ਆਪ ਮਿਲ ਜਾਂਦੇ ਸੀ। ਸਮਾਂ ਭਾਈ ਚਤਰ ਸਿੰਘ, ਭਾਈ ਜੀਵਨ ਸਿੰਘ ਦੀ ਦੁਕਾਨ ਤੁਸੀਂ ਅਸੀਂ ਵੇਖੀ ਹੈ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਦੇ ਅੱਗੇ ਹੁੰਦੀ ਸੀ, ਅੱਜ ਵੀ ਹੈ, ਉੱਥੋਂ ਵੀ ਗ੍ਰੰਥ ਸਾਹਿਬ ਮਿਲਦੇ ਰਹੇ ਹੈ। ਦਿੱਕਤ ਕਿਤੇ ਹੋਰ ਹੈ, ਅਸਲ ਵਿੱਚ ਦਿੱਕਤ ਹੋਰ ਹੈ। ਅਸੀਂ ਉਹ ਅਸੀਂ ਅੱਜ ਕੋਈ ਕਿਤਾਬਾਂ ਵਾਲਾ ਰੱਖ ਕੇ ਦੱਸੇ ਗੁਟਕਾ ਸਾਹਿਬ, ਅੱਗੇ ਗੁਟਕਾ ਸਾਹਿਬ ਆਮ ਸੀ। ਫਿਰ ਮੈਂ ਉਹ ਵੀ ਸਮਾਂ ਤੁਸੀਂ ਵੀ ਵੇਖਿਆ ਆ ਕਿ ਇੱਕ ਪਿੰਡ ਵਿੱਚ ਗੁਰਦੁਆਰਾ ਹੁੰਦਾ ਸੀ, ਸਾਰੇ ਪਿੰਡਾਂ 'ਚ ਗੁਰਦੁਆਰੇ ਨਹੀਂ ਸੀ, ਗੁਰਦੁਆਰੇ ਵੀ ਅਸੀਂ ਕਹੀਏ ਕਿ ਸਾਰੇ ਪਿੰਡਾਂ ਸੀ। ਆਨੰਦ ਕਾਰਜ ਲਈ ਕਈ ਵਾਰ ਦੂਸਰੇ ਗੁਆਂਢੀ ਪਿੰਡ ਤੋਂ ਜਿਹੜਾ ਗੁਰੂ ਗ੍ਰੰਥ ਸਾਹਿਬ ਲਿਆਂਦੇ ਜਾਂਦੇ ਸੀ, ਉੱਥੇ ਕੋਈ ਗ੍ਰੰਥ ਸਾਹਿਬ ਦਾ ਅਸੀਂ ਕਹੀਏ ਕਿ ਬਹੁਤ ਵੱਡਾ, ਜਿਵੇਂ ਵਿਹੜਿਆਂ 'ਚ ਰੱਖ ਕੇ ਆਨੰਦ ਕਾਰਜ ਹੁੰਦੇ ਸੀ, ਨਾਲ ਦੂਜੇ ਪਾਸੇ ਕੋਈ ਹੋਰ ਹੋਈ ਜਾਂਦਾ ਉਹੀ ਵਿਹੜਿਆਂ ਦੇ ਵਿੱਚ, ਮਾਫ ਕਰਨਾ, ਬੜਾ ਕੁਛ ਅਸੀਂ ਜਾਣੇ ਅਣਜਾਣੇ 'ਚ ਅਵੱਗਿਆ ਜਿਹਨੂੰ ਕਹਿੰਦੇ ਹੁੰਦੀ ਰਹੀ ਹੈ, ਪਰੰਤੂ ਰੌਲਾ ਨਹੀਂ ਪੈਂਦਾ। ਦੇਖੋ ਮਸਲਾ ਕਿੱਥੇ, ਜਿਹੜਾ ਮੈਂ ਸਮਝਦਾ ਬੇਅਦਬੀ ਉਦੋਂ ਨਹੀਂ ਹੈ ਜਦੋਂ ਤੁਹਾਡੇ ਤੋਂ ਜਾਣੇ ਅਣਜਾਣੇ 'ਚ ਹੁੰਦੀ ਹੈ, ਦਿਲੋਂ ਤੁਹਾਡੇ ਸਤਿਕਾਰ ਹੈ ਜਾਣੇ ਅਣਜਾਣੇ 'ਚ ਦੇਖਿਆ ਤੁਸੀਂ ਗੁਟਕਾ ਸਾਹਿਬ ਲਿਆਂਦਾ ਬੁੱਕ ਸੈਲਰ ਤੋਂ, ਪਾਣ ਨਹੀਂ ਲਿਆਂਦਾ ਜਾਂ ਆਪਣੇ ਬੱਚਿਆਂ ਨੂੰ ਪ੍ਰੇਰਿਤ ਕਰਨ ਲਿਆਂਦਾ, ਕੋਈ ਬੇਅਦਬੀ ਨਹੀਂ। ਉਹਨੇ ਵੇਚਿਆ, 4 ਪੈਸੇ ਕਮਾ ਲਏ, ਪਰੰਤੂ ਵੇਚ ਦਿੱਤਾ, ਕੋਈ ਰੌਲਾ ਨਹੀਂ ਹੈ। ਕਿੱਥੇ ਰੱਖਿਆ ਸੀ, ਕੋਈ ਰੌਲਾ ਨਹੀਂ ਸੀ ਇੱਕ ਸਮੇਂ, ਅੱਜ ਤਾਂ ਬਹੁਤ ਰੌਲਾ ਹੈ। ਤੁਸੀਂ ਲਿਆ ਕੇ ਬੱਚੇ ਕਿਹੜੀ ਅਲਮਾਰੀ 'ਚ ਰੱਖਿਆ, ਕੋਈ ਰੌਲਾ ਨਹੀਂ, ਬੱਚੇ ਤੁਹਾਡੇ ਤੋਂ ਸਿੱਖ ਰਹੇ ਆ, ਤੁਸੀਂ ਅਰਦਾਸ ਸਿੱਖ ਲਈ, 10 ਗੁਰੂਆਂ ਦੇ ਨਾਮ ਆ ਗਏ, ਸਾਨੂੰ ਪਤਾ ਲੱਗ ਗਿਆ ਨਿਤਨੇਮ ਕੀ ਹੁੰਦਾ, ਬੜੀ ਚੰਗੀ ਗੱਲ ਹੈ, ਮਨ 'ਚ ਚੰਗੀ ਭਾਵਨਾ ਹੈ, ਪਰੰਤੂ ਅੱਜ ਕੀ ਵਾਪਰ ਰਿਹਾ। ਅੱਜ ਦਾ ਦੌਰ ਹੀ ਕੁਛ ਇੱਦਾਂ ਦਾ ਆ ਗਿਆ ਕਿ ਕੁਝ ਲੋਕਾਂ ਨੇ ਇਹ ਚੀਜ਼ਾਂ ਨੂੰ ਬੇਅਦਬੀ ਦੇ ਲਈ ਵਰਤਿਆ, ਅਕਸਾਇਆ ਗਿਆ। ਦੇਖੋ ਜੇ ਅਸੀਂ ਉਹ 1915 ਦਾ ਸੀਨ ਯਾਦ ਕਰ ਲਈਏ ਕਿ ਗੁਰੂ ਗ੍ਰੰਥ ਸਾਹਿਬ ਚੋਰੀ ਹੋਣੇ, ਇੱਕ ਹੱਦ ਤੱਕ ਸਿੱਖ ਭੜਕੇ, ਸ਼ਾਇਦ ਲੋਕ ਮੰਨ ਲੈਂਦੇ ਕਿਤੇ ਨਾ ਕਿਤੇ, ਮੈਂ ਮੰਨਣੇ ਚਾਹੀਦਾ ਨਹੀਂ, ਮੰਨ ਲੈਂਦੇ। ਫਿਰ ਬਾਅਦ ਵਿੱਚ ਜਦੋਂ ਪਤਾ ਲੱਗਿਆ ਕਿ ਭਾਈ ਸਿੱਖਾਂ ਨੇ ਤੇ ਭਰਥੂ ਹੀ ਨਹੀਂ ਪਾਇਆ, ਸਾਡੀ ਤੇ ਮਨ ਦੀ ਗੱਲ ਉੱਥੇ ਹੀ ਰਹਿ ਗਈ, ਫਿਰ ਅੰਗ ਗਲੀਆਂ 'ਚ ਖਿਲਾਰੇ, ਅਕਸਾਇਆ ਗਿਆ ਨਾ ਸਿੱਖਾਂ ਨੂੰ, ਆਪ ਵੀ ਕਿਵੇਂ ਵਰਤਿਆ। ਫਿਰ ਸਿੱਖ ਫਿਰ ਵੀ ਚਲੋ ਇੱਕ ਹੱਦ ਤੱਕ ਰੌਲਾ ਪਾਇਆ, ਉੱਥੇ ਵੀ ਨਹੀਂ ਰੁਕੀ। ਜਦੋਂ ਪਤਾ ਲੱਗਾ ਕਿ ਸਿੱਖਾਂ ਨੇ ਤੇ ਜੇ ਭਾਂਬੜੀ ਨਹੀਂ ਬਚਾਇਆ ਇਹਨਾਂ ਦੇ, ਤਾਂ ਅਸੀਂ ਜ਼ਖਮਾਂ ਇਹਨਾਂ ਨੂੰ ਹੋਰ ਇਹਨਾਂ ਨੂੰ ਟੱਕ ਲਾਈਏ, ਫਿਰ ਦੁਆਰਾਂ ਤੇ ਪੋਸਟਰ ਲਾਏ ਕਿ ਆਹ ਵੇਖੋ ਤੁਹਾਡੇ ਗੁਰੂ ਨੂੰ ਅਸੀਂ ਗਲੀਆਂ ਖਿਲਾ ਰਹੇ, ਤੁਸੀਂ ਕੀ ਕਰ ਲਿਆ ਸਰ। ਇਹ ਹੁੰਦੀਆਂ ਚੀਜ਼ਾਂ। ਫਿਰ ਉਹਦੇ ਵਿੱਚੋਂ ਇੱਦਾਂ ਦਾ ਬਹੁਤ ਕੁਛ ਵਰਤਾਂਤ ਵਾਪਰਿਆ। ਬਾਅਦ ਵਿੱਚ ਜੇ ਸਿੱਖਾਂ ਨੇ ਆਪਣੇ ਸੂਬੇ ਵਿੱਚ ਸੰਘਰਸ਼ ਕੀਤਾ, ਉਹਨਾਂ ਤੇ ਗੋਲੀਆਂ ਚਲਾਤੀਆਂ, ਉੱਥੇ ਬੇਅਦਬੀ ਸ਼ਬਦ ਹੇਠਾਂ ਰਹਿ ਗਿਆ, ਬੇਅਦਬੀ ਤੋਂ ਉੱਪਰ ਬਹੁਤ ਚੀਜ਼ਾਂ ਚਲ ਗਈਆਂ। ਸੋ ਇਸ ਕਰਕੇ ਇਸ ਵਰਤਾਂਤ ਨੂੰ ਸਮਝਣਾ ਸਮਝਾਉਣਾ ਬੜਾ ਔਖਾ ਆ। ਬੇਅਦਬੀਆਂ ਅੱਜ ਦੇ ਸਮੇਂ ਹੋ ਰਹੀ ਹੈ, ਉਹਦੇ ਮਗਰ ਸਿਆਸੀ ਲੋਕਾਂ ਦਾ ਵੀ ਹੱਥ ਹੈ ਤੇ ਸ਼ਰਾਰਤੀ ਲੋਕਾਂ ਦਾ ਵੀ ਹੱਥ ਹੈ। ਅਸੀਂ ਤੁਸੀਂ ਜਿਹੜੇ ਹੈਗੇ ਹਾਂ ਉਹਦਾ ਹਿੱਸਾ ਹੀ ਬਣ ਰਹੇ ਜਾਣੇ ਅਣਜਾਣੇ ਵਿੱਚ। ਤੁਸੀਂ ਸ਼ਰਧਾਵਾਨ ਹੋ, ਕੋਈ ਰੌਲਾ ਨਹੀਂ ਹੈ, ਪਰੰਤੂ ਮੁੱਠੀ ਭਰ ਲੋਕ ਇਹਨੂੰ ਆਪਣੇ ਸਿਆਸਤ ਹਿੱਤ ਵਰਤ ਰਹੇ, ਔਰ ਇਕੱਲੇ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ, ਭਾਰਤ ਦੇ ਵਿੱਚ ਵੱਖ ਵੱਖ ਧਰਮਾਂ ਨੂੰ ਆਪਣੇ ਸਿਆਸੀ ਹਿੱਤਾਂ ਲਈ ਵਰਤਿਆ ਤੇ ਅਸੀਂ ਉਹਦੇ ਲਈ ਵਰਤ ਹੋ ਰਹੇ
1: ਜੀ। ਬਹੁਤ ਸ਼ੁਕਰੀਆ। ਅਗਲੇ ਕਾਲ ਵੱਲ ਚੱਲਦੇ ਹਾਂ ਜੀ। ਸਰ ਜਤਿੰਦਰ ਸਿੰਘ ਜੀ, ਤੁਸੀਂ ਆਉਣਾ ਰਹੋ ਜੀ।
6: ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ।
1: ਜੀ ਸਤਿ ਸ਼੍ਰੀ ਅਕਾਲ ਜੀ।
6: ਹਾਂਜੀ ਸੰਧੂ ਸਾਹਿਬ, ਵੀਰ ਜੀ ਮੇਰਾ ਮਤਲਬ ਕਿ ਸਵਾਲ ਹੈਗਾ ਕਿ ਵੀ ਜਿਹੜਾ ਕਾਂਗਰਸ ਪਾਰਟੀ ਦੇ ਵਿੱਚ ਹੋ ਰਿਹਾ ਨਾ ਜੀ, ਕਿ ਵੀ ਪੰਜਾਬ ਵਿੱਚ ਹੋ ਰਿਹਾ, ਹੁਣ ਆਪਾਂ ਨੂੰ ਲੱਗ ਰਿਹਾ ਹੈਗਾ ਵੀ ਜਿਹੜੇ ਮਹਾਰਾਸ਼ਟਰ, ਪੱਛਮੀ ਬੰਗਾਲ, ਯੂਪੀ ਚ ਕਿਉਂ ਫੇਲ ਹੋਈ, ਬਿਹਾਰ ਚ ਕਿਉਂ ਫੇਲ ਹੋਈ, ਕਿਉਂਕਿ ਲੀਡਰ ਜਿਹੜਾ ਵਿਜ਼ਡਮ ਵਾਲਾ ਹੋਣਾ ਚਾਹੀਦਾ ਹੈਗਾ, ਸਮਝਦਾਰ ਹੋਣਾ ਚਾਹੀਦਾ। ਰਾਹੁਲ ਗਾਂਧੀ ਲੱਗਦਾ ਗੱਲਾਂ ਚ ਸਮਝਦਾਰ ਆ, ਤੇ ਬਟ ਉਹ ਐਕਟ ਨੀ ਹੋ ਰਿਹਾ ਵੀ ਸਮਝਦਾਰੀ, ਕਿਉਂਕਿ ਖਲਾਰਾ ਇੰਨਾ ਪੈ ਗਿਆ ਹੈਗਾ ਨਾ ਇਹਦੇ ਵਿੱਚ। ਰਮੇਸ਼ ਜੀ ਮੈਨੂੰ ਇੱਕ, ਜਿਵੇਂ ਗੁਰੂ ਸਾਹਿਬਾਨ ਸਾਰੇ ਨੇ ਫੋਕਸ ਕਿਉਂ ਕੀਤਾ ਸੰਗਤ ਤੇ, ਹਨਾ ਜੀ, ਜਿਹੜੇ ਸੰਗਤ ਨਾਲ ਜਿਹੜੇ ਹੁੰਦੇ ਹੋਣੇ ਬੰਦੇ ਸਮਝਦਾਰ ਹੋਣੇ ਚਾਹੀਦੇ ਆ, ਰਾਹੁਲ ਗਾਂਧੀ ਦੇ ਨਾਲ ਜਿਹੜੇ ਬੰਦੇ ਆਪਣਾ ਉਹ ਹੈਗਾ ਜੈਰਾਮ ਰਮੇਸ਼ ਹੋ ਗਿਆ ਜੀ, ਆਪਣਾ ਸੁਰਜੇਵਾਲ ਹੋ ਗਿਆ ਜੀ, ਆਪਣਾ ਵੇਨੂ ਗੋਪਾਲ ਹੋ ਗਿਆ ਜੀ, ਇਹ ਬੰਦੇ ਸੈਲਫਿਸ਼ ਹੈਗੇ, ਆਪਣੇ ਬਾਰੇ ਸੋਚਦੇ ਆ ਮੈਨੂੰ ਸੀਟਾਂ ਰਾਜ ਸਭਾ ਦੀ ਮਿਲ ਜਾਵੇ ਬਸ ਢੱਠੇ ਖੂਹ ਚ ਜਾਵੇ ਪਾਰਟੀ। ਜਿਹੜੇ ਦੂਜੇ ਪਾਸੇ ਉਹ ਪਾਰਟੀ ਹੈਗੀ ਆ ਬੀਜੇਪੀ, ਉਹਦੇ ਨਾਲ ਉਹ ਹੈਗੇ ਛਾਤਰ ਬੰਦੇ ਜਿੰਨੇ ਵੀ ਹੈਗੇ ਦੂਸਰੇ ਮੋਦੀ ਦੇ ਨਾਲ, ਉਹ ਸੋਚਦੇ ਮੇਰਾ ਲੀਡਰ ਅੱਗੇ ਜਾਵੇ, ਹਨਾ ਜੀ, ਤੇ ਇਹੀ ਫਰਕ ਹੈਗਾ, ਤਾਂ ਹੀ ਕਾਂਗਰਸ ਪਾਰਟੀ ਫੇਲ ਹੋ ਰਹੀ ਹੈ। ਇਹਦੇ ਵਿੱਚ ਰਾਹੁਲ ਗਾਂਧੀ ਜੇ ਲੀਡਰ ਜੇ ਵਿਜ਼ਡਮ ਵਾਲਾ ਹੁੰਦਾ ਤਾਂ ਓਦਾਂ ਲੱਗਦਾ ਚੰਗਾ ਹੈਗਾ ਵੀ ਹਾਂ ਵੀ ਗੱਲਾਂ ਬਾਤਾਂ ਸਹੀ ਆ। ਉਹ ਪੰਜਾਬ ਦੇ ਵਿੱਚ ਅਮਰਿੰਦਰ ਬੜਿੰਗ ਨੂੰ ਤੇ ਚਰਨਜੀਤ ਨੂੰ ਛੱਡ ਕੇ ਤੀਜਾ ਕੋਈ ਬੰਦਾ ਧਰ ਦੇਵੇ, ਕੋਈ ਕੀ ਫਰਕ ਪੈਂਦਾ। ਰਮੇਸ਼ ਜੀ ਮੇਰਾ ਸਭ ਤੋਂ ਵੱਡਾ ਕੁਐਸਚਨ ਇਹ ਆ ਵੀ ਰਾਹੁਲ ਗਾਂਧੀ ਚ ਕਮੀ ਕਿੱਥੇ ਆ, ਸੰਗਤ ਦੀ ਕਮੀ ਹੈਗੀ ਆ, ਤੇ ਸੈਕਿੰਡ ਥਿੰਗ ਇਹ ਆ ਵੀ ਅਸੀਂ ਜਿਹੜਾ ਐਡੀ ਵੱਡੀ ਫੈਮਿਲੀ, ਇੰਨੇ ਰਾਜ ਕੀਤਾ ਵੱਡਾ ਗਾਂਧੀ ਪਰਿਵਾਰ ਨੇ, ਉਹ ਪ੍ਰਿੰਕਾ ਗਾਂਧੀ ਉਹ ਨਾ ਆਪਣੇ ਭਰਾ ਨੂੰ ਸਮਝਾਉਂਦੀ ਪਈ ਆ, ਜੋ ਉਹ ਕੋਈ ਸ਼ਹੀਦ ਹੋ ਜਾਵੇ ਸੋਲਜੀਅਰ ਕੁਛ ਵੀ ਹੋ ਜਾਵੇ ਜੀ, ਹੱਸੀ ਜਾਂਦੀ ਕੋਈ ਸੀਰੀਅਸ ਗੱਲ ਹੀ ਨੀ ਹੈਗੀ। ਲੀਡਰਸ਼ਿਪ ਕੁਆਲਿਟੀ ਚ ਕਮੀ ਕਿੱਥੇ ਆ, ਗੱਲਾਂ ਬਾਤਾਂ ਚ ਦੋਨੇ ਭੈਣਾਂ ਭਰਾ ਸਹੀ ਲੱਗਦੇ ਆ, ਕਮੀ ਕਿੱਥੇ ਆ ਰਮੇਸ਼ ਜੀ, ਉਹ ਨੀ ਸਮਝ ਆ ਰਹੀ, ਦੱਸਿਓ ਜਰਾ।
7: ਦੇਖੋ ਗੱਲ ਇਸ ਤਰ੍ਹਾਂ ਆ, ਜਦੋਂ ਅਸੀਂ ਰਾਹੁਲ ਗਾਂਧੀ ਦਾ ਜ਼ਿਕਰ ਕਰਦੇ ਹਾਂ ਨਾ, ਤਾਂ ਰਾਹੁਲ ਗਾਂਧੀ ਦਾ ਜੇ ਅੱਜ ਅਸੀਂ ਵੇਖਣਾ ਹੈ ਜਾਂ ਅੱਜ ਤੋਂ ਅਸੀਂ ਉਦੋਂ ਚਲੇ ਜਾਈਏ ਜਦੋਂ ਉਹਨੂੰ ਪਹਿਲੀ ਵਾਰ ਕਾਂਗਰਸ ਦਾ ਪ੍ਰਧਾਨ ਬਣਾਇਆ ਸੀ, ਦਹਾਕਿਆਂ ਦਾ ਫਰਕ ਹੈ ਉਸ ਤਰੀਕ ਤੇ ਅੱਜ ਦੀ ਤਰੀਕ ਸੀ। ਉਦੋਂ ਮੇਰੀ ਟਿੱਪਣੀ ਹੋਰ ਸੀ, ਅੱਜ ਟਿੱਪਣੀ ਹੋਰ ਹੈ। ਉਦੋਂ ਮੇਰੀ ਟਿੱਪਣੀ ਬੜੀ ਸਿੱਧੀ ਤੇ ਸਪਸ਼ਟ ਸੀ ਕਿ ਕਾਂਗਰਸ ਦਾ ਫੈਸਲਾ ਗਲਤ ਹੈ, ਰਾਹੁਲ ਗਾਂਧੀ ਡਿਜ਼ਰਵ ਨਹੀਂ ਕਰਦਾ ਸੀ, ਉਦੋਂ ਦੀ ਗੱਲ ਕਰਦਾ। ਅੱਜ ਉਹਨੂੰ ਪ੍ਰਧਾਨ ਬਣਾ ਦਿਓ, ਮੈਂ ਹੋਰ ਕਹਾਂਗਾ ਕਿ ਠੀਕ ਹੈ ਅੱਜ ਉਹ ਡਿਜ਼ਰਵ ਕਰਦਾ, ਅੱਜ ਉਹ ਤੋਂ ਤਜਰਬਾ ਹੈਗਾ, ਅੱਜ ਉਹ ਪ੍ਰਧਾਨਗੀ ਦੇ ਲਾਇਕ ਹੈ। ਹੁਣ ਉਹ ਸਮੇਂ ਤੇ ਅੱਜ ਦੇ ਸਮੇਂ ਦੇ ਵਿੱਚ ਕਾਂਗਰਸ ਨੇ ਜਿਹੜਾ ਨੁਕਸਾਨ ਕਰ ਲਿਆ ਉਹਦੀ ਕੋਈ ਵੀ ਨਹੀਂ ਭਰਪਾਈ ਕਰ ਸਕਦਾ। ਹੁਣ ਉਹ ਜਿਹੜਾ ਨੁਕਸਾਨ ਉਸ ਵੇਲੇ ਕਰ ਲਿਆ ਜਦੋਂ ਉਹ ਪ੍ਰਧਾਨਗੀ ਦੇ ਜੋਗਾ ਹੀ ਨਹੀਂ ਸੀ, ਜਿਵੇਂ ਮੈਂ ਪੰਜਾਬ ਦੀ ਗੱਲ ਨਾਲ ਜੋੜ ਕੇ ਕਰਦਾ, ਰਾਜਾ ਬੜਿੰਗ ਦੀ ਕਾਂਗਰਸ ਪ੍ਰਤੀ ਕੀ ਵਫਾਦਾਰੀ, ਇਮਾਨਦਾਰੀ ਪਰੇ ਰੱਖ ਦਿੰਦੇ ਹਾਂ ਕਿੰਨਾ ਉਹ ਕਾਂਗਰਸ ਪ੍ਰਤੀ ਵਫਾਦਾਰ ਹੈ, ਇਮਾਨਦਾਰ ਹੈ ਜਾਂ ਪੰਜਾਬ ਪ੍ਰਤੀ। ਜਦੋਂ ਉਹਨੂੰ ਪ੍ਰਧਾਨ ਬਣਾਇਆ, ਦੱਸੋ, ਮੈਂ ਤੇ ਕਾਂਗਰਸ ਦੀ ਸਮੁੱਚੀ ਪਾਰਟੀ ਤੇ ਸਵਾਲ ਖੜਾ, ਕੀ ਇਹਨਾਂ ਨੇ ਵੇਖਿਆ ਰਾਹੁਲ ਗਾਂਧੀ, ਜਿਹਨੂੰ ਆਪਾਂ ਕਹਿੰਦੇ ਸਮੇਂ ਤੋਂ ਪਹਿਲਾਂ ਕਿਸੇ ਨੂੰ ਜਦੋਂ ਅਹੁਦਾ ਮਿਲ ਜਾਵੇ, ਕੋਈ ਟਾਵਾਂ ਟਾਵਾਂ ਤੇ ਕਾਮਯਾਬ ਹੁੰਦਾ, ਬਹੁਤੇ ਫੇਲ ਹੁੰਦੇ ਆ। ਅੱਜ ਉਹਦੀ ਲੜਾਈ ਹੈ, ਉਹਦੇ ਲਈ ਰਾਜਾ ਬੜਿੰਗ ਜ਼ਿੰਮੇਵਾਰ ਨਹੀਂ ਹੈ, ਉਹਦੇ ਲਈ ਜ਼ਿੰਮੇਵਾਰ ਹੈ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਵਿੱਚ ਰਾਹੁਲ ਗਾਂਧੀ ਵੀ ਹੈ। ਮੈਂ ਇਹ ਮਹਿਸੂਸ ਕਰਦਾ ਹਾਂ ਕਿ ਰਾਹੁਲ ਗਾਂਧੀ ਜਾਂ ਕਾਂਗਰਸ ਦੀ ਜਿਹੜੀ ਕੇਂਦਰੀ ਲੀਡਰਸ਼ਿਪ ਹੈ ਉਹ ਉਲਝਣ ਦਾ ਸ਼ਿਕਾਰ ਹੈ। ਉਹ ਕਿਤੇ ਨਾ ਕਿਤੇ ਉੱਥੇ ਪ੍ਰਧਾਨ, ਠੀਕ ਹੈ, ਸਾਨੂੰ ਮਲਕ ਅਰਜਨ ਖੜਗੇ ਨਜ਼ਰ ਆ ਰਹੇ ਹੈ, ਮਾਫ਼ ਕਰਨਾ, ਸੱਚੀ ਗੱਲ ਹੈ ਕਿ ਮਲਕ ਅਰਜਨ ਖੜਗੇ, ਮੈਨੂੰ ਇਹ ਲੱਗਦਾ ਕਿ ਉਹ ਇੱਕ ਮੋਹਰ ਹੈ ਇਸ ਵੇਲੇ ਤੇ ਪ੍ਰਧਾਨ ਕੀ ਰਾਹੁਲ ਗਾਂਧੀ ਜਾਂ ਗਾਂਧੀ ਪਰਿਵਾਰ ਹੀ ਕਰ ਰਿਹਾ ਹੈ। ਇਤਰਾਜ਼ ਕੋਈ ਨਹੀਂ ਗਾਂਧੀ ਪਰਿਵਾਰ ਕਰੇ, ਪਰੰਤੂ ਜਿਸ ਢੰਗ ਦੀ ਕਰ ਰਿਹਾ ਉਹ ਢੰਗ ਤੇ ਇਤਰਾਜ਼ ਹੈ। ਜ਼ਿੰਮੇਵਾਰੀ ਵੱਡੀ ਹੈ, ਪਾਰਟੀ ਵੱਡੀ ਹੈ, ਦੇਸ਼ ਦਾ ਇੱਕ ਵੱਡਾ ਹਿੱਸਾ ਕਾਂਗਰਸ ਨੂੰ ਬਦਲ ਵਜੋਂ ਵੇਖਦਾ, ਪੰਜਾਬ ਦਾ ਇੱਕ ਹਿੱਸਾ ਉਹਨੂੰ ਬਦਲ ਵਜੋਂ ਵੇਖਦਾ, ਪਰੰਤੂ ਉਹ ਆਪਣੇ ਆਪ ਨੂੰ ਇੱਕ ਬਦਲ ਦਿਖਾਉਣ ਵਿੱਚ ਫੇਲ ਹੈ, ਮੇਰਾ ਤਜਰਬਾ ਇਹ ਆ
1: ਜੀ। ਨੈਕਸਟ ਕਾਲ ਵੱਲ ਚੱਲਦੇ ਹਾਂ ਜੀ। ਜੀ ਸਤਿ ਸ੍ਰੀ ਅਕਾਲ, ਕੁਲਦੀਪ ਸਿੰਘ ਜੀ, ਤੁਸੀਂ ਆਨਰ ਹੋ।
8: ਹਾਂਜੀ, ਸਤਿ ਸ੍ਰੀ ਅਕਾਲ
1: ਜੀ। ਸਤਿ ਸ੍ਰੀ ਅਕਾਲ ਜੀ।
8: ਪ੍ਰਭ ਜੀ, ਰਮੇਸ਼ ਜੀ, ਤੁਹਾਨੂੰ ਯਾਦ ਹੋਏਗਾ ਕਿ ਜਦੋਂ ਅਕਾਲ ਤਖ਼ਤ ਸਾਹਿਬ ਦੇ ਉੱਤੇ ਹਮਲਾ ਹੋਇਆ ਸੀ ਤੇ ਉਸ ਟਾਈਮ ਦੇ ਉੱਤੇ ਸਾਡੇ ਰਾਸ਼ਟਰਪਤੀ ਜੀ ਸੀ ਉਹ ਗਿਆਨੀ ਦਿਆਲ ਸਿੰਘ ਸਨ, ਤੇ ਕਿਸੇ ਵੇਲੇ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਜੇ ਇੰਦਰਾ ਗਾਂਧੀ ਕਵੇ ਤਾਂ ਮੈਂ ਉਹਦੇ ਘਰ ਦਾ ਝਾੜੂ ਵੀ ਮਾਰ ਸਕਦਾ। ਜਿਹੜੇ ਸਾਡੇ ਉਹ ਖਬਰਾਂ ਦੇ ਵਿੱਚ ਸੰਧਵਾ ਸਾਹਿਬ ਨੇ, ਇਹਨਾਂ ਨੇ ਇਸ ਪਾਰਟੀ ਖੜੀ ਹੋਣ ਤੋਂ ਪਹਿਲਾਂ ਬੜੇ ਬੜੇ ਅੰਦੋਲਨ ਤੇ ਬੜੇ ਬੜੇ ਇਕੱਠਾਂ ਚ ਜਾਂਦੇ ਰਹੇ ਨੇ, ਲੇਕਿਨ ਜਦੋਂ ਹੁਣ ਪਾਵਰ ਚ ਆਏ ਨੇ ਤੇ ਉਸ ਤੋਂ ਬਾਅਦ ਸਾਰਾ ਕੁਛ ਹੀ ਚੇਂਜ ਹੋ ਗਿਆ। ਸਾਨੂੰ ਬੜਾ ਅਫਸੋਸ ਹੈ ਇਸ ਗੱਲ ਦਾ, ਲੇਕਿਨ ਜਿਹੜੇ ਅੰਮ੍ਰਿਤਧਾਰੀ ਨੇ ਤੇ ਇੱਕ ਜਿਹੜੇ ਮੌਕੇ ਦੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੇ, ਉਹ ਵੀ ਇੱਕ ਅੰਮ੍ਰਿਤਧਾਰੀ ਨੇ ਤੇ ਉਹਨਾਂ ਦੇ ਸਿਰ ਤੇ ਜਿਹੜੀ ਦਸਤਾਰ ਹੈ ਉਹ ਸਿੱਖ ਧਰਮ ਦੇ ਤੇ ਸਿੱਖਾਂ ਵਾਸਤੇ ਬੜੀਆਂ ਜ਼ਿੰਮੇਵਾਰੀਆਂ ਵਾਲੀ ਦਸਤਾਰ ਹੈ। ਤੇ ਤੁਹਾਨੂੰ ਯਾਦ ਵੀ ਹੋਏਗਾ ਸੰਧਵਾ ਸਾਹਿਬ ਅੰਮ੍ਰਿਤਧਾਰੀ ਸੀ ਤੇ ਪ੍ਰਭ ਜੀ ਤੁਹਾਨੂੰ ਵੀ ਪਤਾ ਹੈ ਕਿ ਇੱਕ ਗਊ ਕੋਲੋਂ ਉਹਦੀ ਪੂਛ ਨੂੰ ਫੜ ਕੇ ਤਾਂ ਪੰਡਿਤ ਕੋਲੋਂ ਆਸ਼ੀਰਵਾਦ ਲੈਂਦੇ ਸੀ। ਮੈਨੂੰ ਤੁਹਾਡਾ ਇਹ ਪਲੇਟਫਾਰਮ ਬਹੁਤ ਵੱਡਾ ਹੈ, ਇਹਦੇ ਨਾਲ ਅਸੀਂ ਤਾਂ ਮੇਰੀ ਫੈਮਿਲੀ ਅਸੀਂ ਤਾਂ ਜੁੜੇ ਹਾਂ ਕਿ ਇੱਥੇ ਨਿਰਪੱਖ ਹੋ ਕੇ ਗੱਲ ਕੀਤੀ ਜਾਂਦੀ ਹੈ। ਤੁਸੀਂ ਮੈਨੂੰ ਦੱਸੋ ਕਿ ਸਾਡਾ ਜਿਹੜਾ ਸਿੱਖਾਂ ਦਾ ਧਰਮ ਹੈ ਉਹ ਸਾਨੂੰ ਇੱਧਰਲੇ ਪਾਸੇ ਨੂੰ ਗਊ ਦੀ ਅਸੀਂ ਗਾਤਰਾ ਪਾਇਆ ਹੈ ਅੰਮ੍ਰਿਤ ਛਕਿਆ ਤਾਂ ਅਸੀਂ ਗਊ ਦੇ ਨਾਲ ਆਸ਼ੀਰਵਾਦ ਲੈ ਸਕਦੇ ਹਾਂ। ਮੈਂ ਤਾਂ ਕਹਿੰਦਾ ਜਿੱਦਾਂ ਕਿਹਾ ਜਾਂਦਾ ਕਿ ਗਊ ਮੂਤਰ ਦੇ ਨਾਲ ਬਿਮਾਰੀਆਂ ਵੀ ਦੂਰ ਹੁੰਦੀਆਂ, ਉਹਨੂੰ ਉਹ ਵੀ ਸੇਵਨ ਕਰਨਾ ਚਾਹੀਦਾ। ਦੂਸਰੀ ਗੱਲ ਨਾਲ ਇਹ ਹੈ ਕਿ ਜਦੋਂ ਉਹਨਾਂ ਦਾ ਇੱਕ ਮੰਤਰੀ ਵਿਧਾਨ ਸਭਾ ਦੇ ਵਿੱਚ ਸਪੀਕਰ ਜਿਹੜਾ ਸਪੀਕਰ ਜਿਹੜਾ ਇੱਕ ਉਹਦੀ ਜ਼ਿੰਮੇਵਾਰੀ ਹੈ, ਜਿੱਦਾਂ ਪਾਰਲੀਮੈਂਟ ਦੇ ਵਿੱਚ ਸਪੀਕਰ ਦੀ ਜ਼ਿੰਮੇਵਾਰੀ ਹੈ ਉਦਾਂ ਵਿਧਾਨ ਸਭਾ ਚ ਵੀ ਜ਼ਿੰਮੇਵਾਰੀ ਹੈ। ਕੱਲ ਅਸੀਂ ਇਹ ਵੇਖਿਆ ਵੀ ਉਹ ਇੱਕ ਢੇਰ ਬਣ ਕੇ ਜੇ ਕੋਈ ਬੋਲਿਆ ਜਾ ਰਿਹਾ ਸੀ ਤੇ ਉਹ ਸਰਕਾਰ ਜਵਾਬ ਦਿੰਦੀ ਹਰੇਕ ਨੂੰ। ਇਹ ਸਪੀਕਰ ਸਾਹਿਬ ਨੇ ਜਵਾਬ ਦਿੱਤਾ ਕਿ ਹਾਂਜੀ ਤੁਹਾਡੇ ਰਿਸ਼ਤੇਦਾਰਾਂ ਨੇ ਬੇਈਮਾਨੀਆਂ ਕੀਤੀਆਂ ਨੇ, ਉਹਨਾਂ ਨੇ ਬੇਅਦਬੀਆਂ ਕੀਤੀਆਂ ਨੇ, ਉਹਨਾਂ ਨੂੰ ਇੱਕ ਢੇਰ ਬਣਨ ਦੀ ਨਹੀਂ ਸੀ ਲੋੜ। ਬਾਕੀ ਜੇ ਕਿਸੇ ਨੂੰ ਆਪਾਂ ਦੁੱਖ ਨਹੀਂ ਲੱਗਦਾ ਤੇ ਆਈ ਐਮ ਸੋਰੀ, ਲੇਕਿਨ ਅੱਜ ਦੇਖ ਲਓ ਅਸੀਂ ਜੋ ਅਸੀਂ ਕੀ ਪੁੱਛਣਾ ਚਾਹੁੰਦੇ ਹਾਂ, ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਜੀਠੀਏ ਨੇ ਮੁੱਛ ਖੜੀ ਕਰ ਦਿੱਤੀ, ਉਹਦੀ ਮੁੱਛ ਥੱਲੇ ਹੋ ਗਈ, ਅਸੀਂ ਇਹ ਖਬਰਾਂ ਸੁਣਨਾ ਚਾਹੁੰਦੇ ਹਾਂ। ਲਾਸਟ ਟਾਈਮ ਤੇ ਮੈਂ ਤੁਹਾਨੂੰ ਗੱਲ ਕਹੀ ਸੀ ਤੇ ਪ੍ਰਭ ਜੀ ਤੁਸੀਂ ਟਿੱਪਣੀ ਕੀਤੀ ਸੀ ਕਿ ਸਿੱਖਾਂ ਦਾ ਇੱਕ ਮਸਲਾ ਹੱਲ ਕਰੋ, ਤੁਸੀਂ ਉਹ ਮਸਲੇ ਬਾਰੇ ਬੋਲੇ ਸੀ। ਉਸ ਤੋਂ ਬਾਅਦ ਮੇਰੇ ਵੀਰਾਂ ਦੀਆਂ ਕੌਲਾਂ ਆਈਆਂ ਸੀ ਜਿਨ੍ਹਾਂ ਨੇ ਕਿਹਾ ਕਿ ਆਹ ਬੜੇ ਬੜੇ ਮਸਲੇ ਨੇ। ਹੁਣ ਮੈਂ ਇੱਕ ਗੱਲ ਕਰਨ ਲੱਗਾ ਹੋਰ ਤੇ ਲਾਸਟ ਵਨ, ਜਦੋਂ ਬੀ ਐਡ ਕਰਦੇ ਸੀ ਨਾ ਆਪਣੇ ਪ੍ਰਭ ਜੀ ਬੀ ਐਡ ਦੇ ਵਿੱਚ ਕਰਨ ਲੱਗਿਆ, ਉਹ ਕਹਿੰਦੇ ਵੀ ਜਿਹਨੇ ਬੀ ਐਡ ਕਰ ਲਈ ਸਮਲੋ ਵੀ ਉਹ ਥਾਣੇਦਾਰ ਬਣ ਗਿਆ ਔਰ ਨੌਕਰੀ ਪੱਕੀ ਹੋ ਗਈ ਉਹਦੀ। ਇਸ ਵੇਲੇ 3,000 ਤੋਂ ਉੱਪਰ ਰਮੇਸ਼ ਜੀ ਨੂੰ ਮਾਂ ਨੇ ਪੁੱਛਿਆ ਤਾਂ ਰਮੇਸ਼ ਜੀ ਨੇ ਦੱਸਿਆ 3,000 ਤੋਂ ਉੱਪਰ ਅਸਾਮੀਆਂ ਖਾਲੀ ਨੇ, ਖਾਲੀ ਨੇ, ਆਉਣ ਵਾਲੇ ਟਾਈਮ ਤੇ ਉਹ ਅਸਾਮੀਆਂ ਭਰੀਆਂ ਜਾਣਗੀਆਂ। ਪ੍ਰਭ ਜੀ ਉਹ ਭਰਨਗੇ ਕੌਣ? ਪ੍ਰਵਾਸੀ, ਉਹ ਬੀ ਐਡ ਕਰਨਗੇ ਤੇ ਅਸੀਂ ਜਿਹੜੇ ਸਿੱਖ ਦਸਤਾਰ ਬੰਨ ਕੇ ਅਸੀਂ ਉਹਨਾਂ ਨੂੰ ਸਲੂਟ ਕਰਾਂਗੇ। ਇਹ ਸਾਡੇ ਸਾਰਾ ਸਰਦਾਰ ਹੈ ਜੀ, ਸਿੱਖਾਂ ਦਾ ਨਾਂ ਅਸੀਂ ਇੱਕ ਹੋਣਾ ਹੈ,
7: ਆਪਣੇ ਆਪ ਚ ਕੀ। ਅਸੀਂ ਪਹਿਲਾਂ ਤੇ ਸਵਾਲ ਇਹੀ ਹੈ ਕਿ ਅਸੀਂ ਬਿਹਾਰ, ਉੱਤਰ ਪ੍ਰਦੇਸ਼, ਝਾਰਖੰਡ ਜਾਂ ਦੂਸਰੇ ਹੋਰ ਰਾਜਾਂ ਤੋਂ ਆਉਣ ਵਾਲਿਆਂ ਨੂੰ ਪ੍ਰਵਾਸੀ ਕਹਿਣਾ ਚਾਹੀਦਾ ਕਿ ਨਹੀਂ? ਪਹਿਲਾਂ ਤੇ ਇਹੀ ਸਵਾਲ ਆ ਸਾਡੇ ਤੁਹਾਡੇ ਸਾਰਿਆਂ ਲਈ ਹੈ, ਕਿਉਂਕਿ ਲਗਭਗ ਵੱਡਾ ਹਿੱਸਾ ਇਸ ਗੱਲ ਨੂੰ ਮੰਨਦਾ ਕਿ ਭਾਰਤ ਵਿੱਚ ਦੂਜੇ ਸੂਬੇ ਤੋਂ ਇੱਕ ਸੂਬੇ ਵਿੱਚ ਆਉਣ ਵਾਲੇ ਨੂੰ ਪ੍ਰਵਾਸੀ ਨਹੀਂ ਆਖਿਆ ਜਾ ਸਕਦਾ। ਹਾਂ, ਇਹ ਗੱਲ ਤੁਹਾਡੀ ਠੀਕ ਹੈ ਕਿ ਪੰਜਾਬ ਸੂਬੇ ਦੀ ਗੱਲ ਕਰੀਏ ਤੇ ਪੰਜਾਬ ਦੀ ਆਪਣੀ ਆਬਾਦੀ ਦੁਨੀਆਂ ਦੇ ਹੋਰ ਮੁਲਕਾਂ ਨੂੰ ਕੁਛ ਚਲੇ ਗਈ ਹੈ, ਕੁਛ ਤੇਜ਼ੀ ਨਾਲ ਜਾ ਰਹੀ ਹੈ, ਤੇ ਪੰਜਾਬ ਦੇ ਵਿੱਚ ਜਿਹੜੀ ਉਹ ਸਪੇਸ ਖਾਲੀ ਹੋਈ ਹੈ ਉਹ ਸਪੇਸ ਦੂਜੇ ਸੂਬੇ ਦੇ ਮਜ਼ਦੂਰਾਂ ਨੇ ਜਾਂ ਵੱਖ ਵੱਖ ਜਿਹੜੇ ਕੰਮ ਧੰਦੇ ਲਈ ਆਉਂਦੇ ਆ ਵੱਡੇ ਪੱਧਰ ਤੇ ਉਹ ਸਪੇਸ ਭਰੀ ਹੈ। ਔਰ ਮੈਂ ਹਮੇਸ਼ਾ ਉੱਤੇ ਇੱਕੋ ਸ਼ਬਦ ਕਹਿਣਾ, ਅੱਜ ਵੀ ਉਹ ਕਹਿ ਕੇ ਐਂਡ ਕਰ ਦੇਣਾ, ਮੈਂ ਸਮਝਦਾ ਕਿ ਪ੍ਰਵਾਸ ਆਦਿ ਕਾਲ ਤੋਂ ਹੀ ਹੁੰਦਾ, ਇੱਥੇ ਵੀ ਹੁੰਦਾ, ਹੋਰ ਕਿਤੇ ਵੀ ਹੁੰਦਾ, ਪਰੰਤੂ ਪੰਜਾਬ ਦੇ ਵਿੱਚ ਜਿਹੜਾ ਆਵਾਸ ਤੇ ਪ੍ਰਵਾਸ, ਭਾਵ ਕਿ ਜਿਹੜੇ ਲੋਕ ਇੱਥੋਂ ਜਾ ਰਹੇ ਆ ਉਹ ਵੀ ਤੇ ਜਿਹੜੇ ਇੱਥੇ ਆ ਰਹੇ ਆ ਉਹ ਵੀ, ਇਹ ਗੈਰ ਕੁਦਰਤੀ ਵਰਤਾਰਾ ਹੈ
1: ਜੀ। ਬਹੁਤ ਸ਼ੁਕਰੀਆ ਹਰਪ੍ਰੀਤ ਜੀ ਜੁੜੇ ਨੇ, ਇੱਕ ਵਾਰੀ ਸ਼ੋਰਟ ਤੇ ਕੁਇਕ ਜਿਹਾ ਮੈਸੇਜ ਲੈ ਲਈਏ, ਬਹੁਤ ਸਾਰੀਆਂ ਕਾਲਸ ਨੇ, ਖਬਰਾਂ ਵੀ ਸਾਡੀਆਂ ਬਹੁਤ ਤੇਜ਼ ਪਈਆਂ ਨੇ। ਸੋ ਹਰਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਇੱਕ ਵਾਰ ਆਪਾਂ ਫਿਰ ਥੋੜਾ ਜਿਹਾ ਸ਼ੋਰਟ ਰੱਖੀਏ ਤੇ ਆਪਣਾ ਸੁਨੇਹਾ ਦੇ ਜੀ।
9: ਬਿਲਕੁਲ ਪ੍ਰਭ, ਸੋ ਜਿੱਥੇ ਆਪਾਂ ਮੌਰਗੇਜ ਇੰਸ਼ੋਰੈਂਸ ਦੀ ਗੱਲ ਕੀਤੀ ਆ, ਮੈਡੀਕਲ ਅੰਡਰ ਰਾਈਟਿੰਗ ਦੀ ਗੱਲ ਕੀਤੀ ਆ, ਸੋ ਜਿੰਨੇ ਵੀ ਸਾਡੇ ਲਿਸਨਰਸ ਇਸ ਵੇਲੇ ਜੁੜੇ ਆ, ਕਿਸੇ ਦਾ ਕੋਈ ਵੀ ਕੁਐਸਚਨ ਹੈਗਾ ਆ, ਚਾਹੇ ਤੁਹਾਡੀਆਂ ਆਪਣੀਆਂ ਪਰਸਨਲ ਲਾਈਫ ਇੰਸ਼ੋਰੈਂਸ ਆ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ, ਜਾਂ ਸਮਰ ਦਾ ਟਾਈਮ ਚੱਲਦਾ ਪਿਆ ਆ, ਕੋਈ ਵੀ ਵਿਜ਼ਿਟਰਸ ਆ ਰਹੇ ਆ, ਤੁਸੀਂ ਆਪਣੇ ਪੇਰੈਂਟਸ ਨੂੰ ਸੁਪਰ ਵੀਜ਼ਾ ਦੇ ਉੱਪਰ ਸਪੋਂਸਰ ਕਰਨਾ, ਇਹਨਾਂ ਸਾਰੀਆਂ ਮੈਡੀਕਲ ਇੰਸ਼ੋਰੈਂਸ ਵਾਸਤੇ ਤੁਸੀਂ ਜ਼ਰੂਰ ਮੈਨੂੰ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਆ। ਕੋਈ ਵੀ ਇਨਵੈਸਟਮੈਂਟ ਆਪਸ਼ਨ ਦੇ ਬਾਰੇ ਜਾਣਨਾ ਚਾਹੁੰਦੇ ਆ, ਕਿਹੜੇ ਪਲਾਨ ਦੇ ਵਿੱਚ ਤੁਸੀਂ ਇਨਵੈਸਟਮੈਂਟ ਕਰੋਗੇ, ਕਿੰਨੇ ਕੁ ਬੈਨੀਫਿਟਸ ਤੁਹਾਨੂੰ ਮਿਲ ਸਕਦੇ ਆ CRA ਵੱਲੋਂ, ਉਹਦੀ ਵੀ ਡਿਟੇਲ ਇਨਫੋਰਮੇਸ਼ਨ ਸਾਡੇ ਕੋਲ ਲਈ ਜਾ ਸਕਦੀ ਆ, ਚਾਹੇ ਉਹ TFSA ਦਾ ਅਕਾਊਂਟ ਹੈਗਾ, RRSP ਫਸਟ ਟਾਈਮ ਹੋਮ ਸੇਵਿੰਗ ਅਕਾਊਂਟ, ਜਾਂ ਜਿਨ੍ਹਾਂ ਫੈਮਿਲੀਜ਼ ਦੇ ਵਿੱਚ ਕੋਈ ਵੀ ਡਿਸੇਬਲ ਪਰਸਨ ਆ ਤੇ ਜਿਨ੍ਹਾਂ ਦੀ ਏਜ 49 ਤੋਂ ਥੱਲੇ ਆ, ਤੇ ਉਹ ਜਾਣਨਾ ਚਾਹੁੰਦੇ ਆ ਕਿ $90,000 ਤੱਕ ਦੀ ਗ੍ਰਾਂਟ ਲਈ ਉਹ ਕਿੱਦਾਂ ਕੁਆਲੀਫਾਈ ਹੋ ਸਕਦੇ ਆ, ਇਹਨਾਂ ਸਾਰੇ ਪਲਾਨਸ ਦੀ ਇਨਫੋਰਮੇਸ਼ਨ ਵਾਸਤੇ ਨੰਬਰ ਹੈਗਾ ਜੀ 416-817-6500, ਆਫਿਸ ਸਾਡਾ ਲੋਕੇਟਿਡ ਹੈਗਾ ਮੈਕਵੀਨ ਐਂਡ ਮੇਫੀਲਡ ਡਰਾਈਵ ਦੇ ਉੱਪਰ, 11-617 ਮੈਕਵੀਨ ਡਰਾਈਵ, ਯੂਨਿਟ ਨੰਬਰ ਨੰਬਰ 6 ਸਟਾਪ ਚੋਇਸ ਇੰਸ਼ੋਰੈਂਸ ਦਾ ਆਫਿਸ ਤੇ ਨੰਬਰ ਮੇਰਾ ਅਗੇਨ 416-817-6500
1: ਬਹੁਤ ਸ਼ੁਕਰੀਆ ਰਵੀ ਜੀ ਥੈਂਕ ਯੂ ਸੋ ਮਚ ਜੀ ਔਰ ਨਾਲ ਦੀ ਨਾਲ ਬ੍ਰੈਂਪਟਨ ਕ੍ਰੈਮਟੋਰੀਅਮ ਨੂੰ ਤੁਸੀਂ ਯਾਦ ਰੱਖਣਾ ਆ ਕ੍ਰੈਮਨੇਸ਼ਨ ਅਤੇ ਫਿਊਨਲ ਦੀਆਂ ਸੇਵਾਵਾਂ ਦਿੰਦੇ ਨੇ ਆਪਣੇ ਫਿਊਨਲ ਦੀ ਪ੍ਰੀ ਪਲਾਨਿੰਗ ਤੁਸੀਂ ਜੇ ਕਰਨਾ ਚਾਹੁੰਦੇ ਹੋ ਅੱਜ ਦੇ ਪ੍ਰਾਈਜ਼ ਲੌਕ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਬ੍ਰੈਂਪਟਨ ਕ੍ਰੈਮਟੋਰੀਅਮ ਨਾਲ ਰਾਬਤਾ ਕਰ ਸਕਦੇ ਹੋ 905-458-2222 905-458-2222 905-458-2222 ਬ੍ਰੈਂਪਟਨ ਕ੍ਰੈਮਟੋਰੀਅਮ ਨਾਲ ਗੱਲਬਾਤ ਕਰ ਸਕਦੇ ਹੋ ਨਾਲ ਦੀ ਨਾਲ ਹਰਵੀਨ ਮਾਵੀ ਜੀ ਦਾ ਮੈਸੇਜ ਇੱਕ ਵਾਰ ਫਿਰ ਤੁਹਾਡੇ ਤੱਕ ਦੇਈਏ ਹੋਮ ਅਤੇ ਆਟੋ ਇੰਸ਼ੋਰੈਂਸ ਦੇ ਵਿੱਚ 12 ਸਾਲਾਂ ਦਾ ਤਜ਼ਰਬਾ ਰੱਖਣ ਵਾਲੇ ਹਰਵੀਨ ਮਾਵੀ ਜੀ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਇਹਨਾਂ ਕੋਲ ਬੰਡਲ ਡਿਸਕਾਊਂਟ ਅਤੇ ਗਰੁੱਪ ਡਿਸਕਾਊਂਟਸ ਲਗਾ ਕੇ ਤੁਹਾਡੀ ਇੰਸ਼ੋਰੈਂਸ ਕੱਟ ਕੀਤੀ ਜਾਊਗੀ ਬਹੁਤ ਸਾਰੇ ਡਾਲਰ ਤੁਹਾਡੇ ਬਚਾ ਕੇ ਤੁਹਾਡੀ ਜੇਬ 'ਚ ਪਾਏ ਜਾਣਗੇ ਹਰਵੀਨ ਮਾਵੀ ਜੀ ਹੋਮ ਅਤੇ ਆਟੋ ਇੰਸ਼ੋਰੈਂਸ ਵਿੱਚ ਲੰਬੇ ਸਮੇਂ ਦਾ ਤਜ਼ਰਬਾ ਪੰਜਾਬੀ ਹਿੰਦੀ ਉਰਦੂ ਦੇ ਵਿੱਚ ਤੁਹਾਨੂੰ ਸਰਵ ਕਰਨਗੇ 647-287-0976 6472870976 ਹਰਵੀਨ ਮਾਵੀ ਜੀ ਇੱਕ ਕਾਲ ਲਵਾਂਗੇ ਲਾਸਟ ਕਾਲ 1845 ਸਰ 30 ਸਕਿੰਟ ਦੀ ਗੱਲ ਰੱਖਿਓ ਤਾਂ ਕਿ ਰਮੇਸ਼ ਜੀ ਤੁਹਾਡੇ ਸਵਾਲ ਦਾ ਜਵਾਬ ਦੇ ਪਾਉਣ ਜੀ ਤੁਸੀਂ
10: ਮੇਰੀ ਗੱਲ ਤੇ ਚਲੋ ਲੰਮੀ ਸੀ ਪਰ ਕੋਈ ਨੀ ਮੈਂ ਛੁੱਟੀ ਕਰ ਦਿੰਦਾ ਰਮੇਸ਼ ਜੀ ਨੇ ਕੱਲ ਗੱਲ ਕੀਤੀ ਸੀਗੀ ਵੀ ਉਹ ਜਿਹੜਾ ਦਰਬਾਰ ਸਾਹਿਬ ਦੇ ਗਲਿਆਰੇ ਚੋਂ ਇੱਕ ਚੀਜ਼ ਅਕਾਲੀਆਂ ਨੂੰ ਖੜਕੀ ਸੀ ਉਹਦਾ ਭਗਤ ਪੂਰਨ ਸਿੰਘ ਜੀ ਦਾ ਜਿਹੜਾ ਖੋਖਾ ਜੇ ਉਹ ਕਿਤੇ ਖੋਖਾ ਕਦੀ ਤੁਸੀਂ ਦੇਖਿਆ ਹੋਵੇ ਤੇ ਅਸੀਂ ਵੀ ਦੇਖਿਆ ਗੇਟ ਦੇ ਕੋਲ ਹੁੰਦਾ ਸੀ ਬਹੁਤ ਵੱਡਾ ਲੱਕੜ ਦਾ ਪਰ ਉਹ ਖੋਖੇ ਦੇ ਕਿਤੇ ਥੱਲੇ ਰਮੇਸ਼ ਜੀ ਜਾ ਕੇ ਦੇਖਿਓ ਇੱਕ ਅਜੂਬਾ ਹੀ ਬਣਿਆ ਉੱਥੇ ਜਿਹੜਾ ਮਤਲਬ ਮਲਟੀ ਮੀਡੀਆ ਜਿਹੜਾ ਬਣਿਆ ਨਾ ਮਿਊਜ਼ਿਕ ਔੜਾ ਜਿਹੜਾ ਦਰਸਾਉਂਦਾ ਸਿੱਖ ਇਤਿਹਾਸ ਨੂੰ ਤੇ ਜਿਹੜਾ ਇੰਨਾ ਕੁਛ ਬਣਨ ਦੇ ਬਾਵਜੂਦ ਜੇ ਉਹ ਖੋਖਾ ਉੱਥੇ ਰਹਿੰਦਾ ਤੇ ਫਿਰ ਤੁਸੀਂ ਆਪ ਦੱਸੋ ਉਹਦੀ ਦਿੱਖ ਕਿਹੋ ਜਿਹੀ ਹੋਣੀ ਸੀ ਉੱਥੇ ਹੋਰ ਦੁਕਾਨਾਂ ਵੀ ਬਹੁਤ ਸੀਗੀਆਂ ਉੱਥੇ ਹੋਰ ਵੀ ਖੋਖੇ ਬਹੁਤ ਸੀ ਉਹਨਾਂ ਨੂੰ ਵੱਖਰੇ ਬਣਾ ਕੇ ਦਿੱਤਾ ਤੇ ਭਗਤ ਪੂਰਨ ਸਿੰਘ ਜੀ ਦਾ ਤੇ ਸਗਾ ਉਹਨਾਂ ਨੇ ਬੂਥ ਅੰਦਰ ਹੀ ਦਿੱਤਾ ਫਿਰ ਜਿੱਥੇ ਜੋੜੇ ਜਮ੍ਹਾਂ ਕਰਾਈਦੇ ਨੇ ਮੈਨੂੰ ਲੱਗਦਾ ਹਰ ਚੀਜ਼ ਨੂੰ ਕ੍ਰਿਟੀਸਾਈਡ ਕਰਨਾ ਗਲਤ ਗੱਲ ਹੈ ਠੀਕ ਹੈ ਜਿੱਥੇ ਉਹ ਗਲਤ ਨੇ ਗਲਤ ਨੇ ਪਰ ਤੁਸੀਂ ਜਾ ਕੇ ਤੇ ਦੇਖੋ ਉਹਦੇ ਥੱਲੇ ਕੀ ਬਣਿਆ ਉਹ ਗਲਿਆਰਾ ਕਿੱਡਾ ਸੋਹਣਾ ਲੱਗਦਾ ਤੇ ਜੇ ਉਹ ਗਲਿਆਰੇ ਤੇ ਖੋਖਾ ਉੱਥੇ ਹੀ ਰਹਿੰਦਾ ਤੇ ਉਹ ਗਲਿਆਰਾ ਕਿੱਦਾਂ ਦਾ ਲੱਗਦਾ ਬਸ ਜੀ ਇਹੀ
1: ਜੀ ਸਰ ਬਹੁਤ ਸ਼ੁਕਰੀਆ ਜੀ ਜੀ ਰਮੇਸ਼ ਜੀ
7: ਚਲੋ ਮੈਂ ਹੁਣ ਵੀ ਮਹਿਸੂਸ ਕਰਦਾ ਕਿ ਭਗਤ ਪੂਰਨ ਸਿੰਘ ਜਾਂ ਪਿੰਗਲਵਾੜੇ ਦੀ ਜੇ ਆਪਾਂ ਭੂਮਿਕਾ ਦੀ ਗੱਲ ਕਰੀਏ ਜੋ ਉਸਨੇ ਸਮਾਜ ਵਿੱਚ ਉਹਨਾਂ ਦੀ ਉਸ ਪਿੰਗਲਵਾੜੇ ਦੀ ਭਗਤ ਮੈਂ ਬਿਲਕੁਲ ਜੀ ਮੇਰੇ ਉਹ ਸੀਨ ਦ੍ਰਿਸ਼ ਮੇਰੇ ਅੱਖਾਂ ਅੱਗੇ ਆ ਕਈ ਵਾਰ ਮੈਨੂੰ ਵੀ ਉੱਥੇ ਜਾਣ ਦਾ ਮੌਕਾ ਮਿਲਿਆ ਆ ਮੈਂ ਕੱਲ ਇਸ ਗੱਲ ਦਾ ਜ਼ਿਕਰ ਵੀ ਕੀਤਾ ਸੀ ਕਿ ਜਰਦਿਆ ਖੱਬੇ ਹੱਥ ਛੋਟਾ ਜਿਹਾ ਲਿਖਿਆ ਹੈ ਜਦਕਿ ਮੈਂ ਸਮਝਦਾ ਕਿ ਉਹ ਵੱਡਾ ਡਿਜ਼ਰਵ ਕਰਦਾ ਸੀ ਮੈਂ ਸਮਝਦਾ ਕਿ ਉਹ ਬੜੀ ਇੱਕ ਕਹਿ ਲਈਏ ਕਿ ਬੇਇਨਸਾਫੀ ਸੀ ਮੈਂ ਨਹੀਂ ਕਹਿੰਦਾ ਪਿੰਗਲਵਾਲਾ ਆਸ਼ਰਮ ਤੋਂ ਵੀ ਉਹ ਨਾਰਾਜ਼ਗੀਆਂ ਉਦੋਂ ਆਈਆਂ ਸੀ ਕਲੀਆਂ ਮੇਰੀਆਂ ਨੇ ਨਾਰਾਜ਼ਗੀਆਂ ਨਹੀਂ ਰਹੀਆਂ ਉਦੋਂ ਪਿੰਗਲਵਾਲਾ ਆਸ਼ਰਮ ਤੋਂ ਵੀ ਉਹ ਨਾਰਾਜ਼ਗੀਆਂ ਉੱਠੀਆਂ ਸੀ ਉਹ ਨਾਰਾਜ਼ਗੀਆਂ ਤੋਂ ਬਾਅਦ ਹੀ ਜਿਹੜਾ ਜੋੜਾ ਘਰ ਦੇ ਉਰਲੇ ਪਾਸੇ ਛਬੀਲ ਦੇ ਪਿਛਲੇ ਪਾਸੇ ਜਿਹੜੀ ਜਗ੍ਹਾ ਉਹਨਾਂ ਨੂੰ ਅਲਾਟ ਕੀਤੀ ਗਈ ਤੇ ਕੀਤੀ ਗਈ ਸੀਗੀ ਇਸ ਕਰਕੇ ਰੌਲਾ ਤਾਂ ਸੀਗਾ ਐ ਨਾ ਅਸੀਂ ਕਹੀਏ ਕਲੀਨ ਚਿੱਟ ਤਾਂ ਨਹੀਂ ਮੈਂ ਦੇ ਸਕਦਾ ਅਕਾਲੀ ਦਲ ਦੀ ਉਸ ਵੇਲੇ ਦੀ ਸਰਕਾਰ ਨੂੰ ਇਹਨਾਂ ਨੇ ਉਰੇ ਪਰੇ ਤੇ ਉਹ ਕੀਤਾ ਸੀ ਇਹਨਾਂ ਨੇ ਕਿਉਂ ਸਮੁੱਚੀ ਐਸ ਜੀ ਪੀ ਸੀ ਨੇ ਕੀਤਾ ਸੀ ਕਿਉਂਕਿ ਇਹਨਾਂ ਲਈ ਤੇ ਉਹ ਵਾਧੂ ਦਾ ਬਹੁਤ ਸੀ ਇਹਨਾਂ ਦਾ ਲੈਣਾ ਦੇਣਾ ਹੀ ਕੋਈ ਨਹੀਂ ਸੀ ਤਾਂ ਆਪਣੇ ਸੁੰਦਰਤਾ ਤੇ ਬਸ ਲੱਗੇ ਸੀ ਕਿਸ ਢੰਗ ਦੇ ਨਾਲ ਤੇ ਉਹ ਤੁਹਾਡੇ ਵਰਗੇ ਲੋਕਾਂ ਦੇ ਰੌਲੇ ਰੱਪੇ ਦੇ ਨਾਲ ਉਹ ਜਿਹੜਾ ਇੱਕ ਕਮਰਾ ਦਿੱਤਾ ਤੇ ਦਿੱਤਾ ਸੀ ਜੇ ਉਹਨੂੰ ਹੋਰ ਵਧੀਆ ਬਣਾਇਆ ਹੁੰਦਾ ਤੇ ਸ਼ਾਇਦ ਅੱਜ ਇਹ ਨੁਕਸ ਨਾ ਨਿਕਲਦੇ
1: ਸੋ ਬਿਲਕੁਲ ਜੀ ਸੋ ਇਹ ਸੀ ਅੱਜ ਦਾ ਪ੍ਰੋਗਰਾਮ ਸੋ ਹੁਣ ਇੱਥੇ ਸਾਨੂੰ ਇਜਾਜ਼ਤ ਦਿਓ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਰਮੇਸ਼ ਜੀ ਬਹੁਤ ਸ਼ੁਕਰੀਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਲਈ ਕੱਲ੍ਹ ਨੂੰ ਫਿਰ ਮਿਲਦੇ ਹਾਂ ਨਵੀਆਂ ਖਬਰਾਂ ਨਵੇਂ ਦਿਨ ਅਤੇ ਨਵੀਆਂ ਗੱਲਾਂ ਬਾਤਾਂ ਦੇ ਨਾਲ ਬਹੁਤ ਸ਼ੁਕਰੀਆ ਬਹੁਤ ਜੀ ਹਨ ਥੈਂਕ ਯੂ ਸੋ ਮਚ ਜੀ
7: ਜੀ ਸੰਤੋਸ਼ ਤੋਂ ਬਹੁਤ ਬਹੁਤ ਮਿਹਰਬਾਨੀ
1: ਜੀ ਸਤਿ ਸ਼੍ਰੀ ਅਕਾਲ ਜੀ ਸੋ ਆਪਾਂ ਹੁਣ ਇੱਥੇ ਇਜਾਜ਼ਤ ਲਵਾਂਗੇ ਇਸ ਤੋਂ ਬਾਅਦ ਨਵੀਂ ਸਿੱਧੂ ਸ਼ੋਅ ਪੰਜਾਬੀ ਲਹਿਰਾਂ ਦਾ ਅਗਲੇ ਹਿੱਸੇ ਦੇ ਵਿੱਚ ਆਪਾਂ ਉਹਨੂੰ ਇੰਜੋਏ ਕਰਨਾ ਸਰ ਨੇ ਰਲ ਮਿਲ ਕੇ ਮੇਰਾ ਖੁਦ ਦਾ ਪਸੰਦੀਦਾ ਸ਼ੋਅ ਪ੍ਰਾਈਮ ਟਾਈਮ ਡਰਾਈਵ ਟਾਈਮ ਸ਼ੋਅ ਪੰਜਾਬੀ ਲਹਿਰਾਂ ਸੋ ਇੱਥੇ ਮੈਨੂੰ ਦਿਓ ਇਜਾਜ਼ਤ ਆਪਾਂ ਮਿਲਦੇ ਹਾਂ ਸ਼ਾਮ ਨੂੰ 9 ਤੋਂ 10 ਰੇਡੀ ਪ੍ਰੋਗਰਾਮ ਉਡਾਨ ਦੇ ਵਿੱਚ ਅਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਤੁਹਾਨੂੰ ਮੱਲੀ ਟੈਂਟ ਸਰਵਿਸ ਦਾ ਨੰਬਰ ਦੇ ਦਈਏ ਆਊਟਡੋਰ ਟੈਂਟ ਦੀਆਂ ਸੇਵਾਵਾਂ ਦੇ ਲਈ ਆਊਟਡੋਰ ਕੋਈ ਵੀ ਤੁਹਾਡਾ ਈਵੈਂਟ ਆ ਤਾਂ ਤੁਸੀਂ ਮੱਲੀ ਟੈਂਟ ਸਰਵਿਸ ਨੂੰ ਯਾਦ ਰੱਖਣਾ ਆ 647-999-2569 647-999-2569 ਮੱਲੀ ਟੈਂਟ
11: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ ਹਾਈ ਰਿਸਕ ਕਿਉਂ ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ ਇਸ ਲਈ ਹੁਣੇ ਕਾਲ ਕਰੋ ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ ਸ਼ਾਇਦ
12: ਆਪਣੇ ਪਰਿਵਾਰ ਦੀ ਰੱਖਿਆ ਕਰੋ ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ ਹੋਰ ਜਾਣਨ ਲਈ higherlicensed.ca ਤੇ ਜਾਓ ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ

ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045 1557।

0: ਪੰਜਾਬੀ
1: ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕ

0: ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557।
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
3: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
1: ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ।

0: jolly good mood today. What is the reason?
1: This is the effects of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਿਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲ੍ਹੇ ਨੇ, 11 to 8, 905-204-1313, 905-204-1313। ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ।
4: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 905-7

0: ਸੀ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਤੇ ਪੰਜਾਬੀ ਦਲਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮਾਰਨਿੰਗ ਸਭ ਨੂੰ, ਕਿਵੇਂ ਹੋ, ਕੀ ਹਾਲ ਚਾਲ ਨੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸਵੇਰ ਨੂੰ। ਸਵੇਰ ਦੇ ਵਿੱਚ ਪਿਆਰ ਸਤਿਕਾਰ, ਵੈਲਕਮ, ਹੈਪੀ ਹੈਪੀ ਹੈਪੀ ਫਰਾਈਡੇ ਜੂਨੀਅਰ। ਓ ਵਾਹ ਬਈ ਵਾਹ, ਕਿਆ ਬਾਤ ਹੈ, ਨਵੀਂ ਫਰਾਈਡੇ ਨੇ ਤਾਂ ਚੱਕ ਤੇ ਫਟੇ। ਸੋ ਫਰਾਈਡੇ ਜੂਨੀਅਰ ਆ ਚੁੱਕਿਆ, ਤੇ ਕਿਵੇਂ ਹੋ ਸਾਰੇ? ਠੀਕ ਠਾਕ ਹੋ? ਬੱਲੇ ਬੱਲੇ ਚੜ੍ਹਦੀ ਕਲਾ 'ਚੋਂ ਮੈਂ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਵੀਕ ਨੂੰ ਖੂਬ ਆਪਣੇ ਯਾਰਾਂ ਦੋਸਤਾਂ ਪਰਿਵਾਰਾਂ ਸਮੇਤ ਇੰਜੋਏ ਕਰ ਰਹੇ ਹੋ। ਐਂਡ ਫਰਾਈਡੇ ਜੂਨੀਅਰ ਆਵੇ ਫਿਰ ਤਾਂ ਬੱਲੇ ਬੱਲੇ ਤੇ ਬਹਿਰਾ ਬਹਿਰਾ ਹੀ ਆ, ਹੈ ਹੋਵੇ ਇੱਦਾਂ ਦਾ ਖੂਬਸੂਰਤ ਪਲੈਜੈਂਟ ਵੈਦਰ ਤੇ ਬੰਦੇ ਦਾ ਵੈਸੇ ਹੀ ਜੀ ਜਿਹਾ ਲੱਗ ਜਾਂਦਾ। ਅੱਜ ਕਹਿੰਦੇ ਆ ਹਲਕੀਆਂ ਫੁਲਕੀਆਂ ਬਹੁਤ ਹੀ ਥੋੜ੍ਹੀਆਂ ਥੋੜ੍ਹੀਆਂ ਕਣੀਆਂ ਪੈ ਸਕਦੀਆਂ, ਕੱਲ੍ਹ ਨੂੰ ਵੀ ਥੋੜ੍ਹੀ ਬਹੁਤੀ ਬਾਰਿਸ਼ ਦੀ ਉਮੀਦ ਰੱਖਿਓ ਕਹਿੰਦੇ, ਅਤੇ ਪਰਸੋਂ ਨੂੰ ਵੀ ਮੇ ਬੀ। ਬਟ ਵੈਦਰ ਕਾਫੀ ਗਰਮ ਹੈ, ਕਾਫੀ ਸੋਹਣਾ, ਬਹੁਤ ਪਿਆਰਾ, ਅਤੇ ਇਸ ਮੌਸਮ ਨੂੰ ਖੂਬ ਇੰਜੋਏ ਕਰੋ। ਵਧੀਆ ਯਾਰ, ਗਰਮੀ ਥੋੜ੍ਹੀ ਬਹੁਤੀ ਹੋਣੀ ਵੀ ਚਾਹੀਦੀ ਹੈ। ਗਰਮੀ ਹੁੰਦੀ ਹੈ ਤਾਂ ਹੀ ਬੰਦਾ ਯੂਨੋ, ਤੁਸੀਂ ਦੇਖੋ ਕਿੰਨਾ ਕੰਮ ਹੋਣ ਲੱਗ ਜਾਂਦਾ ਸਮਰ ਦੇ ਵਿੱਚ, ਰੈਨੋਵੇਸ਼ਨਸ, ਕੋਈ ਕੌਂਕਰੀਟ ਦਾ ਕੰਮ, ਬਾਹਰਲੇ ਜਿੰਨੇ ਵੀ ਆਊਟਡੋਰ ਕੰਮ ਨੇ, ਜ਼ਿਆਦਾਤਰ ਆਪਣੇ ਹੁਣ ਹੀ ਸਮਾਂ ਹੈਗਾ, ਇਹ 2-4 ਮਹੀਨੇ ਨੇ, ਨਹੀਂ ਤਾਂ ਵਿੰਟਰ ਦੇ ਵਿੱਚ ਤਾਂ ਉਹ ਕੰਮ ਸਾਰੇ ਹੀ ਤਕਰੀਬਨ ਖੜ੍ਹ ਹੀ ਜਾਂਦੇ ਨੇ। ਸੋ ਸਟੂਡੀਓ 'ਚ ਤੁਹਾਡਾ ਸਭ ਦਾ ਸਵਾਗਤ ਹੈ, ਅਤੇ ਐਨੀ ਟਾਈਮ ਸਾਡੇ ਨਾਲ ਗੱਲਬਾਤ ਕਰਨੀ ਹੋਵੇ ਤਾਂ 9056737 9056737 3337 ਆਪਣਾ ਇੱਕੋ ਇੱਕ ਫੋਨ ਨੰਬਰ ਹੈ। ਅੱਜ ਯਾਰ ਸਵੇਰੇ ਟੋਰੋਂਟੋ ਪੁਲਿਸ ਇੱਕ ਇਨਵੈਸਟੀਗੇਸ਼ਨ 'ਚ ਇਨਵੋਲਵ ਹੋਈ, ਇੱਕ ਮੌਤ ਹੋਈ ਅਤੇ ਇੱਕ ਆਫਿਸਰ ਇਨਵੋਲਵਡ ਸ਼ੂਟਿੰਗ ਹੋਈ। ਸੋ ਇੱਕ ਆਫਿਸਰ ਮਾਈਨਰ ਇੰਜਰੀਜ ਇੱਕ ਕ੍ਰੈਸ਼ ਕਰਕੇ ਫੇਸ ਕਰ ਰਹੇ ਨੇ, ਸੋ ਲਕਲੀ ਹੀ ਇਜ਼ ਓਕੇ, ਬਟ ਬੀ ਸੇਫ, ਖਿਆਲ ਰੱਖੋ ਯਾਰ। ਅੱਜ ਕੱਲ੍ਹ ਪੁਲਿਸ ਦੀ ਵੀ ਪ੍ਰੋਟੈਕਸ਼ਨ ਲੋਕ ਘੱਟ ਹੀ ਕਰਦੇ ਆ, ਲੋਕ ਮਾਨਸਿਕ ਤੌਰ 'ਤੇ ਬਹੁਤ ਤੰਗ ਨੇ ਪਤਾ ਨਹੀਂ, ਜਾਂ ਹੋਰ ਕੋਈ ਇਸ਼ੂਜ਼ ਨੇ। ਐਂਡ ਇੱਕ ਲਾਈਫ ਥ੍ਰੈਟਨਿੰਗ ਇੰਜਰੀਜ ਕਿਸੇ ਨੇ ਫੇਸ ਕੀਤੀਆਂ, ਕੋਈ ਮਾਈਨਰ ਇੰਜਰੀਜ ਅਤੇ ਇੱਕ ਮੌਤ, ਅਤੇ ਪੁਲਿਸ ਆਫਿਸਰ ਵੀ ਇੰਜਰਡ ਦੇਖ ਲਓ, ਹੈ। ਸੋ ਜਸਟ ਬੀ ਕੇਅਰਫੁਲ ਐਂਡ ਥੋੜ੍ਹਾ ਜਿਹਾ ਵੱਧ ਤੋਂ ਵੱਧ ਆਪਣਾ ਵੀ ਆਪਣਿਆਂ ਦਾ ਖਿਆਲ ਰੱਖੋ। ਪਹਿਲਾਂ ਇੰਨਾ ਯੂਨੋ ਬਾਹਰ ਬੂਹਰ ਨਿਕਲਣ ਵੇਲੇ ਡਰ ਨਹੀਂ ਸੀ ਹੁੰਦਾ, ਪਤਾ ਅੱਧੀ ਅੱਧੀ ਰਾਤ ਤੱਕ ਬਾਹਰ ਰਹਿਣਾ, ਕਿਸੇ ਯਾਰ ਦੋਸਤ ਦੇ ਘਰੇ ਗਏ ਤਾਂ ਤੜਕੇ 2-3 ਵਜੇ ਵੀ ਵਾਕ ਕਰਕੇ ਘਰੇ ਆਉਣਾ ਤਾਂ ਨੋ ਇਸ਼ੂ। ਬਟ ਹੁਣ ਤੁਸੀਂ ਦੇਖੋ, ਮੈਨੂੰ ਨਹੀਂ ਲੱਗਦਾ ਕਿ ਕੋਈ ਪੇਰੈਂਟਸ ਹੈਗੇ ਜਿਹੜੇ ਕੰਫਰਟੇਬਲੀ ਕਹਿਣਗੇ ਹਾਂ ਸਾਡੇ ਬੱਚੇ ਜੇ ਰਾਤ ਨੂੰ ਅੱਧੀ ਰਾਤ ਤੱਕ ਵੀ ਬਾਹਰ ਰਹਿੰਦੇ, ਸਾਨੂੰ ਤਾਂ ਕੋਈ ਇਸ਼ੂ ਨਹੀਂ। ਜ਼ਿਆਦਾਤਰ ਇਸ਼ੂ ਇਹੀ ਹੁੰਦਾ ਕਿ ਬੱਚੇ ਛੇਤੀ ਛੇਤੀ ਘਰੇ ਆਉਣੀ, ਅਸੀਂ ਪਿੱਕ ਕਰਨ ਜਾਵਾਂਗੇ ਜਾਂ ਜਿੱਥੇ ਗਏ ਉੱਥੇ ਹੀ ਰਹਿ ਲੈਣ। ਸੋ ਇੱਕ ਡਰ ਬਹੁਤ ਜ਼ਿਆਦਾ ਆ। ਪ੍ਰੋਗਰਾਮ ਹੈ ਪੰਜਾਬੀ ਦਾ, ਅਤੇ ਸਾਡੇ ਨਾਲ ਸੌਰਭ ਰਤਨ ਜੀ ਵੀ ਜੁੜ ਚੁੱਕੇ ਨੇ, ਅਤੇ 416-833-8583 ਸੌਰਭ ਜੀ ਦਾ ਫੋਨ ਨੰਬਰ ਹੈ। A to Z ਕੋਈ ਵੀ ਫਾਈਨੈਂਸ਼ੀਅਲ ਮਦਦ ਦੀ ਲੋੜ ਹੈ, ਸੌਰਭ ਰਤਨ 416-833-8583 ਇੱਕ ਨਾਲੇ ਕਾਲ ਵੀ ਲੈ ਲਈਏ। 6919 ਹੈਲੋ,
1: ਹਾਂਜੀ ਕਵੀ ਜੀ, ਗੁੱਡ ਮਾਰਨਿੰਗ ਜੀ।
0: ਗੁੱਡ ਮਾਰਨਿੰਗ ਜੀ।
1: ਹਾਂਜੀ ਕਵੀ ਜੀ, ਇੱਕ ਮੈਂ ਗੱਲ ਸ਼ੇਅਰ ਕਰਨੀ ਸੀ ਆਪਣੀ, ਜਿੱਦਾਂ ਤੁਸੀਂ ਗੇਮਾਂ ਹੋਈਆਂ ਜਾਂ ਸਿੱਖ ਗੇਮਸ, ਹਾਂ ਹਾਂ, ਜਿਹੜੀ ਪਹਿਲੀਆਂ ਫਸਟ ਗੇਮਾਂ ਹੋਈਆਂ ਉਹ ਤਾਂ ਮੈਂ ਫਸਟ ਵਿਨਰ ਰਹਿ ਜੀ 5 ਕਿਲੋਮੀਟਰ ਰੇਸ ਦਾ।
0: ਓ ਵਾਹ ਵੀ ਵਾਹ, ਕੀ ਬਾਤ ਹੈ, ਚੱਕਤੇ ਫੱਟੇ, ਮੁਬਾਰਕਾਂ ਤੁਹਾਨੂੰ।
1: ਹਾਂਜੀ ਥੈਂਕ ਯੂ ਜੀ। ਇੱਕ ਮੇਰੀ ਬੇਨਤੀ ਸੀ ਰਿਕੁਐਸਟ ਸੀਗੀ
0: ਜੀ,
1: ਕਿ ਜੇ ਮੇਰੇ ਕੋਲ ਐਕਚੁਅਲੀ ਉੱਥੇ ਦੀ ਉਹਦੀਆਂ ਪਿਕਚਰ ਜਾਂ ਉਹਦੀਆਂ ਫੋਟੋਆਂ ਜਾਂ ਵੀਡੀਓ ਕੋਈ ਕਲਿਪਸ ਹੈ ਨਹੀਂਗੀ, ਜੇ ਕਿਸੇ ਕੋਲ ਹੋਣ ਤਾਂ ਬੇਨਤੀ ਆ ਕਿ ਆਪਣੇ ਪੰਜਾਬੀ ਲਹਿਰਾਂ ਦੇ ਕਿਸੇ ਸੋਸ਼ਲ ਗਰੁੱਪ ਦੇ ਕਿਸੇ ਪਾ ਦੇਣ।
0: ਕੋਈ ਗੱਲ ਨਹੀਂ ਜੀ, ਜੇ ਮਿਲੀ ਤੁਹਾਨੂੰ ਦੱਸ ਦਿਆਂਗੇ, ਠੀਕ ਹੈ।
1: ਹਾਂਜੀ, ਆ ਕੇ ਲਿੰਕ ਹੋਏ ਤਾਂ ਜ਼ਰੂਰ। ਇੱਕ ਨਵੀਂ ਜੀ ਮੈਂ ਹੋਰ ਗੱਲ ਕਰਨੀ, ਇੱਕ ਦਿਨ ਪਲੀਜ਼ ਹੈ ਨਾ,

0: ਇਹ ਸਪੋਰਟਸ ਦੇ ਜਰੂਰ ਰੱਖਿਆ ਕਰੋ ਤੁਸੀਂ, ਮੈਂ ਉਹਦਾ ਗੱਲ ਤੁਸੀਂ ਕਰਦੇ ਹੁੰਦੇ ਬਾਸਕਟਬਾਲ ਦੀ ਆਈਸ ਹਾਕੀ ਦੀ ਕਰਦੇ ਰਹਿੰਦੇ ਆ, ਪਰ ਜਰੂਰ ਇੱਕ ਦਿਨ ਰੱਖੋ ਸਪੋਰਟਸ ਲਈ ਉਧਰ ਵੀ
1: ਰੋਜ਼ ਹੀ ਹੁੰਦਾ ਸਪੋਰਟਸ ਦੀ ਗੱਲ, ਬਸ ਤੁਸੀਂ ਕਹਿ ਹੀ ਦਿੱਤਾ ਕਰਦੀ ਆ ਗੱਲ ਬਸ ਸਪੋਰਟਸ ਦੀ।
2: ਤੁਸੀਂ ਕੁਐਸਚਨ ਆਨਸਰ ਵੀ ਕਰਦੇ ਹੈਗੇ ਹੋ, ਔਰ ਆਪਣੀ ਕੋਸ਼ਿਸ਼ ਹੁੰਦੀ ਹੈ ਕਿ ਅਪਡੇਟ ਕਰ ਸਕੀਏ ਕਿ ਵਟਸ ਹੈਪਨਿੰਗ, ਵਟ ਸ਼ੁਡ ਬੀ ਕੰਸਿਡਰਡ ਐਂਡ ਵਟ ਸ਼ੁਡ ਨਾਟ ਬੀ ਕੰਸਿਡਰਡ। ਉਹਦੀ ਲੜੀ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਮਾਰਕੀਟ ਤੋਂ ਆਪਾਂ ਕੀ ਐਕਸਪੈਕਟੇਸ਼ਨ ਕਰ ਸਕਦੇ ਹਾਂ, ਕਿਉਂਕਿ ਆਪਣੀ ਕੋਸ਼ਿਸ਼ ਹੈ ਹਮੇਸ਼ਾ ਕਿ ਆਪਾਂ ਓਨੈਸਟ ਓਪੀਨੀਅਨ ਦਈਏ ਕਿ ਮਾਰਕੀਟ ਫੋਰਸਿਸ ਤੇ ਮੀਡੀਆ ਆਊਟਲੈਟਸ ਜੋ ਇੰਡੀਕੇਟਰਸ ਦੇ ਰਹੇ ਨੇ
1: ਸੋਸ਼ਲ ਮੀਡੀਆ ਦੇਖ ਲਿਆ, ਅੱਛਾ ਇਹਨੇ ਆਹ ਕਹਿਤਾ ਉਹ ਕਹਿਤਾ, ਹੁਣ ਜ਼ਰੂਰੀ ਇਹ ਹੈ। ਸੋ ਹਾਂਜੀ ਸਰਬ, ਤੁਸੀਂ ਸਰਬ ਵੀ ਗੱਲ ਕਰ ਰਹੇ ਸੀ ਤੁਸੀਂ?
2: ਹਾਂਜੀ ਹਾਂਜੀ ਬਿਲਕੁਲ, ਇਹ ਜ਼ਰੂਰੀ ਹੈ ਜੀ, ਕਿਉਂਕਿ ਕਾਰਨ ਇਹ ਹੈ ਕਿ ਅੰਡਰਸਟੈਂਡਿੰਗ ਜਿਹੜੀ ਹੈਗੀ ਹੈ ਉਹ ਸਟਰੋਂਗ ਹੋਏਗੀ ਤਾਂ ਹੀ ਇਨਵੈਸਟਮੈਂਟ ਦਾ ਥੀਸਿਸ ਤਿਆਰ ਹੋ ਸਕੇਗਾ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਚਾਰ ਕੰਸਰਨ ਮਾਰਕੀਟ ਦੇ ਵਿੱਚ ਐਡਰੈਸ ਹੋਣਗੇ। ਪਹਿਲੀ ਗੱਲ ਕਿ ਇੰਟਰਸਟ ਰੇਟਸ ਜਿਹੜੇ ਹੈਗੇ ਨੇ, ਜਿਹੜਾ ਫੈਡਰਲ ਰਿਜ਼ਰਵ ਹੈਗਾ US ਦੇ ਵਿੱਚ ਉਹ ਕਿਸ ਤਰ੍ਹਾਂ ਦੇ ਨਾਲ ਮੂਵ ਕਰਦਾ ਹੈਗਾ ਜਦੋਂ ਆਪਾਂ ਕਲੈਕਟਿਵ ਐਗਰੀਮੈਂਟ ਦੀ ਤੇ ਕਲੈਕਟਿਵ ਬਾਰਗੇਨਿੰਗ ਦੀ ਗੱਲ ਕਰਦੇ ਹੈਗੇ ਹਾਂ। ਦੂਸਰੀ ਚੀਜ਼ ਇਰਾਨ ਦਾ ਜਿਹੜਾ ਇਸ਼ੂ ਹੈਗਾ ਉਹ ਡੈਫੀਨੇਟਲੀ ਸ਼ਾਰਟ ਟਰਮ ਦੇ ਵਿੱਚ ਮਾਰਕੀਟ ਨੂੰ ਇੰਪੈਕਟ ਕਰ ਰਿਹਾ। ਸੋ ਇੱਕ ਤੋਂ ਦੋ ਕੁਆਟਰ ਜਿਹੜੇ ਹੈਗੇ ਨੇ ਇਨਫਲੇਸ਼ਨ ਨੂੰ ਲੈ ਕੇ ਖਰਾਬ ਹੋ ਸਕਦੇ ਨੇ, ਜਿਹਦੇ ਕਰਕੇ ਹੀ ਇੰਟਰਸਟ ਰੇਟ ਜਿਹੜੀ ਹੈਗੀ ਵਧਣ ਦੀ ਸੰਭਾਵਨਾ 1-2 ਟਾਈਮਸ ਹੋ ਸਕਦੀ ਹੈ। ਤੀਸਰੀ ਚੀਜ਼, ਮਾਰਕੀਟ ਇਸ ਵੇਲੇ ਪ੍ਰਾਈਸਿੰਗ ਕਰਕੇ ਚੱਲ ਰਹੀ ਹੈਗੀ ਆ ਕਿ ਕੋਈ ਡਿਟੀਰੀਓਰੇਸ਼ਨ ਲੌਂਗ ਟਰਮ ਦੀ ਕੰਜ਼ਿਊਮਰ ਜਾਂ ਮਾਰਕੀਟ ਦੀ ਜਿਹੜੀ ਹੈਗੀ ਆ ਇਕਨੋਮਿਕ ਕੰਡੀਸ਼ਨ ਜਿਹਨੂੰ ਆਪਾਂ ਕਹਿੰਦੇ ਹਾਂ ਉਹ ਨਹੀਂ ਹੈਗੀ, ਮੀਨਸ ਕਿ ਦੀਜ਼ ਆਰ ਆਲਰੇਡੀ ਆਲ ਟੈਂਪਰੇਰੀ। ਸੋ ਇਹਦੇ ਵਿੱਚ ਕੀ ਹੋਏਗਾ ਕਿ ਜਿਹੜੀਆਂ ਕੰਪਨੀਆਂ ਨੇ ਐਕਸਟਰਾ ਆਰਡੀਨਰੀ ਪ੍ਰੀਮੀਅਮ ਅਕਮੂਲੇਟ ਕੀਤਾ ਹੋਇਆ, ਭਾਵ ਰਿਟਰਨ ਅਕਮੂਲੇਟ ਕੀਤੀ ਹੋਈ ਆ, ਉਹ ਸ਼ੈੱਡ ਹੋਣਗੀਆਂ। ਜਿਹੜੇ ਸਟਾਕਸ ਸ਼ਾਰਟ ਹੋਣਗੇ ਉਹ ਸ਼ਾਰਟ ਹੋਣਗੇ, ਪਰ ਜਿਹੜੇ ਲੋਕ ਇਹਨਾਂ ਇਹਨਾਂ ਚੀਜ਼ਾਂ ਤੋਂ ਪਰਾਂ ਰਹਿਣਗੇ ਉਹ ਨੋਰਮਲ ਰਹਿਣਗੇ। ਤੀਸਰੀ ਚੀਜ਼, ਗੋਲਡ ਦੇ ਵਿੱਚ ਜਿਵੇਂ ਮੈਂ ਕਿਹਾ ਸੀਗਾ ਕਿ ਗੋਲਡ ਜਿਹੜਾ ਹੈਗਾ ਵੈ ਹੁਣ ਡਿਮਾਈਸ ਦਾ ਕਾਰਨ ਬਣੇਗਾ, ਨਹੀਂ, ਗੋਲਡ ਦੇ ਵਿੱਚ ਸ਼ਾਈਨ ਹਜੇ ਬਰਕਰਾਰ ਰਹੇਗੀ। ਗੋਲਡ ਇਜ਼ ਨਾਟ ਗੋਇੰਗ ਟੂ ਲੂਜ਼ ਦ ਸ਼ੀਨ, ਬਟ ਮੁੱਦਾ ਇਹ ਹੈਗਾ ਕਿ ਕੀ ਅਸੀਂ ਫਿਜ਼ੀਕਲ ਗੋਲਡ 'ਚ ਇਨਵੈਸਟ ਕਰਨਾ ਹੈ, ਕਿਉਂਕਿ ਗੋਲਡ ਕੰਪਨੀ ਦੇ ਸਟਾਕਸ ਤੇ ਗੋਲਡ ਦੇ ਫਿਜ਼ੀਕਲ ਗੋਲਡ ਦੇ ਰੇਟਸ ਇਹ ਸੇਮ ਡਾਇਰੈਕਸ਼ਨ ਦੇ ਵਿੱਚ ਮੂਵ ਨਹੀਂ ਕਰਦੇ। ਸੋ ਇਸ ਕਰਕੇ ਕੀ ਸਾਡੇ ਕੋਲ ਬੈਟਰ ਆਲਟਰਨੇਟ ਹੈਗਾ ਇਹ ਸੋਚਣਾ ਪੈਣਾ। ਲਾਸਟ ਬਟ ਨਾਟ ਲੀਸਟ, ਜਿਹੜੇ ਲੋਕ ਰਿਟਾਇਰੀਜ਼ ਨੇ ਉਹਨਾਂ ਨੂੰ ਆਪਣੀ ਯੀਲਡਸ ਲੌਕ ਕਰ ਲੈਣੀਆਂ ਚਾਹੀਦੀਆਂ। ਕਾਰਨ ਕੀ ਹੈ ਕਿ ਸ਼ਾਰਟ ਟਰਮ ਯੀਲਡਸ ਨੂੰ ਲੌਕ ਕਰਨ ਦਾ ਟਾਈਮ ਬੜਾ ਅੱਛਾ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਬੌਂਡਸ ਵਿਲ ਨਾਟ ਲੂਜ਼ ਦ ਮਨੀ, ਰੀਜ਼ਨ ਬੀਇੰਗ ਬੌਂਡਸ ਐਂਡ ਐਕੁਇਟੀਜ਼ ਆਰ ਗੋਇੰਗ ਇਨ ਦ ਸੇਮ ਡਾਇਰੈਕਸ਼ਨ ਵਿਚ ਇਜ਼ ਕੁਆਇਟ ਇੰਟਰਸਟਿੰਗ, ਲੇਕਿਨ ਇਹ ਜਾਰੀ ਰਹੇਗਾ। ਹਾਂ, ਇਹ ਹੈ ਕਿ ਤੁਸੀਂ ਆਪਣੇ ਪੈਸੇ ਨੂੰ ਸਟਰਕਚਰ ਕਿਵੇਂ ਕਰਨਾ ਓਵਰ ਅ ਪੀਰੀਅਡ ਆਫ 5, 10, 15, 20 ਈਅਰਸ, ਫੀਲ ਫ੍ਰੀ ਟੂ ਗਿਵ ਮੀ ਅ ਕਾਲ, ਤਾਂ ਕਿ ਇੱਕ ਓਨੈਸਟ ਐਡਵਾਈਜ਼ਰੀ ਲੈ ਕੇ ਆਪਾਂ ਪੈਸੇ ਨੂੰ ਪ੍ਰੋਪਰ ਪਲੇਸ ਕਰ ਸਕੀਏ, ਸਟਰਕਚਰ ਕਰ ਸਕੀਏ। ਨੰਬਰ ਬੜਾ ਸਿੰਪਲ ਹੈ, 416-833-8533, 416-833-8533 ਜੀ ਨਵੀ
1: ਜੀ। ਸੌਰਭ ਜੀ ਦਾ ਫੋਨ ਨੰਬਰ ਹੈ 416-833-8533, 416-833-8533। ਤੇ ਸੌਰਭ ਜੀ ਬਹੁਤ ਵੈਸੇ ਨਾ ਦੇਖਿਆ ਜਾਵੇ, ਹੁਣ ਚਲੋ ਆਪਾਂ ਗੱਲਾਂ ਕਰਦੇ ਹਾਂ ਤੇ ਬੜੇ ਲੋਕ, ਮੈਂ ਨਹੀਂ ਕਹੂੰਗਾ ਅਨਐਜੂਕੇਟਡ ਨੇ, ਅਨਇਨਫੋਰਮਡ ਨੇ, ਬਹੁਤ ਸਾਰੇ ਲੋਕ ਹੁਣ 35-40 ਕਈ 55-50 ਕਈ 60-65 ਬਹੁਤ ਸਾਰੇ ਲੋਕਾਂ ਨੇ ਇੱਕ ਡਾਲਰ ਵੀ ਇਨਵੈਸਟ ਨਹੀਂ ਕੀਤਾ ਹੋਇਆ, ਬੈਂਕਾਂ 'ਚ ਪੈਸੇ ਪਏ ਆ, ਤੇ ਆਈ ਥਿੰਕ ਬੜੇ ਲੋਕ ਮਿਸ ਆਊਟ ਕਰ ਰਹੇ ਨੇ।
2: ਬਿਲਕੁਲ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਹੈਗਾ ਕਿ ਮਾਰਕੀਟ ਇਜ਼ ਅ ਪਲੇਸ ਟੂ ਲੂਜ਼ ਮਨੀ। ਮੈਂ ਗੱਲ ਕਾਫੀ ਵਾਰ ਦੁਹਰਾਉਂਦਾ ਹੈਗਾ, ਇਗਨੋਰੈਂਸ ਡ੍ਰਿਵਨ ਹੈਗਾ ਇਹ, ਕਿਉਂਕਿ ਜੇ ਦੇਖੋ ਬਿਜ਼ਨਸ, ਕਾਮਰਸ ਔਰ ਇਕਨੋਮਿਕ ਐਕਟੀਵਿਟੀ ਨਹੀਂ ਹੈ ਤੇ ਸਾਡਾ ਕਿਸੇ ਦਾ ਵੀ ਗੁਜ਼ਾਰਾ ਨਹੀਂ ਹੈ, ਇਹ ਦੁਨੀਆ ਚੱਲ ਨਹੀਂ ਸਕਦੀ। ਜਿਹੜਾ ਸਟਾਕ ਮਾਰਕੀਟ ਹੈ ਇੱਕ ਐਸਾ ਪਲੇਟਫਾਰਮ ਹੈ ਜਿਹੜਾ ਕੋਈ ਵੀ ਸੈਲੇਬਲ ਪ੍ਰੋਡਕਟ ਸਰਵਿਸ ਕ੍ਰੀਏਟ ਹੋ ਰਹੀ ਹੈ ਦੁਨੀਆ ਦੇ ਵਿੱਚ, ਉਹਦੀ ਮਤਲਬ ਗਰੋਥ, ਉਹਦੇ ਪ੍ਰੋਫਿਟੇਬਿਲਿਟੀ, ਉਹਦਾ ਇੰਡੀਕੇਟਰ ਹੈ, ਭਾਵ ਕਿ ਉੱਥੇ ਉਹ ਚੀਜ਼ ਟ੍ਰੇਡ ਹੋ ਰਹੀ ਹੈ ਜਿਹਦੇ ਨਾਲ ਉਹ ਪ੍ਰੋਡਕਟ ਔਰ ਸਰਵਿਸ ਦੁਨੀਆ ਦੇ ਵਿੱਚ ਇਵੋਲਵ ਹੋ ਰਹੀ ਹੈ, ਜਿਹਦੇ ਨਾਲ ਮੈਨੂਫੈਕਚਰਿੰਗ, ਜਿਹਦੇ ਨਾਲ ਜੌਬਸ ਜਿਹਦੇ ਨਾਲ ਗਰੋਥ ਜਿਹਦੇ ਨਾਲ ਪੈਸਾ ਜਨਰੇਟ ਹੋ ਰਿਹਾ। ਸੋ ਇਸ ਕਰਕੇ ਔਰ ਦੂਸਰੀ ਗੱਲ ਇਹ ਹੈ ਕਿ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਅਗਰ ਇਸ ਫੀਲਡ ਦੇ ਮਾਹਰ ਹੋ ਤਾਂ ਹੀ ਤੁਸੀਂ ਪੈਸੇ ਲਾਣੇ ਆ। ਦਿਸ ਇਜ਼ ਨੋਟ ਰਿਟਨ ਇਨ ਐਨੀ ਬੁੱਕ। ਆਪਾਂ ਬਿਮਾਰ ਹੁੰਦੇ ਹਾਂ, ਡਾਕਟਰ ਕੋਲ ਜਾਂਦੇ ਹਾਂ, ਆਪਾਂ ਕੋਈ ਪ੍ਰੋਪਰਟੀ ਦੀ ਕਲੋਜ਼ਿੰਗ ਕਰਨੀ ਹੈ, ਲਾਇਰ ਕੋਲ ਜਾਂਦੇ ਹਾਂ, ਮੋਰਗੇਜ ਲੈਣੀ ਹੈ, ਆਪਾਂ ਮੋਰਗੇਜ ਪ੍ਰੋਫੈਸ਼ਨਲ ਕੋਲ ਜਾਂਦੇ ਹਾਂ, ਬੈਂਕ ਕੋਲ ਜਾਂਦੇ ਹਾਂ। ਮੀਨਸ ਕਿ ਵਾਈ ਵੀ ਡੂ ਨੋਟ ਅੰਡਰਸਟੈਂਡ ਕਿ ਅਸੀਂ ਇਨਵੈਸਟਮੈਂਟ ਨੂੰ ਵੀ ਆਪਣੀ ਜ਼ਿੰਦਗੀ ਦੇ ਵਿੱਚ ਇੰਪੋਰਟੈਂਟ ਐਲੀਮੈਂਟ ਦੀ ਤਰ੍ਹਾਂ ਉਤਾਰਨਾ ਹੈ। ਇਹ ਆਈਸੋਲੇਟਡ ਇਵੈਂਟ ਨਹੀਂ ਹੋਣਾ ਚਾਹੀਦਾ। ਇਹ ਇੱਦਾਂ ਨਹੀਂ ਹੈਗਾ ਕਿ ਠੀਕ ਹੈ ਜਦੋਂ ਜ਼ਰੂਰਤ ਹੈ ਉਦੋਂ ਕਰ ਲਾਂਗੇ। ਨੋ, ਜਿਵੇਂ ਇੰਸ਼ੋਰੈਂਸ ਦੀ ਇੱਕ ਕਹਾਵਤ ਹੈ ਕਿ ਜਦੋਂ ਜ਼ਰੂਰਤ ਹੈ ਉਦੋਂ ਇੰਸ਼ੋਰੈਂਸ ਨਹੀਂ ਲੈ ਸਕਦੇ। ਸਿਮੀਲਰਲੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੇ ਲਈ ਸਟੈਪਸ ਅੱਜ ਲੈਣੇ ਪੈਣਗੇ। ਇਹੀ ਸੰਦੇਸ਼ ਹਮੇਸ਼ਾ ਸਵੇਰੇ ਦਿੱਤਾ ਜਾਂਦਾ ਹੈ। ਸੋ ਫੀਲ ਫ੍ਰੀ ਟੂ ਗਿਵ ਮੀ ਅ ਕਾਲ ਐਂਡ ਮੇਕ ਅ ਮੀਨਿੰਗਫੁਲ ਚੇਂਜ ਇਨ ਯੋਰ ਲਾਈਫ। ਜੀ ਨਵੀ,
1: ਨੰਬਰ ਹੈ 416-833-8583, 416-833-8583। ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। ਸੋ ਪ੍ਰੋਗਰਾਮ ਪੰਜਾਬੀ ਦਾ ਆਪਣੇ ਘਰਾਂ ਦੀ ਸ਼ਾਨ ਉਦੋਂ ਵੱਧਦੀ ਹੈ ਜਦੋਂ ਆਪਣੇ ਨੇਬਰ, ਆਪਣੇ ਗਾਹਾਂ ਦੀ ਗਾਹਾਂ ਜਿੰਨੇ ਲੋਕ ਕੋਲ ਰਹਿੰਦੇ ਆ ਉਹ ਵੀ ਆਪਣੇ ਘਰ ਨੂੰ ਮੇਨਟੇਨ ਰੱਖਣ। ਬਟ ਅਗੇਨ ਆਪਣਾ ਕੋਈ, ਮੈਨੂੰ ਨਹੀਂ ਲੱਗਦਾ ਕਿ ਮੈਂ ਹੱਕ ਬਣਦਾ ਕਿ ਆਪਾਂ ਕਿਸੇ ਨੂੰ ਕ੍ਰਿਟੀਸਾਈਜ਼ ਕਰੀਏ ਕਿ ਤੂੰ ਬਈ ਖਿਆਲ ਨਹੀਂ ਰੱਖਦਾ, ਤੂੰ ਆਪਣੇ ਘਰ ਨੂੰ ਮੇਨਟੇਨ ਨਹੀਂ ਰੱਖਦਾ। ਮਨ 'ਚ ਸੋਚ ਆਉਂਦੀ ਤਾਂ ਜ਼ਰੂਰ ਹੈ, ਕਿਉਂਕਿ ਕਿਤੇ ਨਾ ਕਿਤੇ ਆਪਾਂ ਨੂੰ ਲੱਗਦਾ ਹੁੰਦਾ ਯਾਰ ਕਿ ਅਸੀਂ ਇੰਨੀ ਮਿਹਨਤ ਕਰ ਕਰਕੇ ਆਪਣੇ ਘਰਾਂ ਨੂੰ, ਆਪਣੇ ਯਾਰਡਸ ਨੂੰ ਪ੍ਰੋਪਰਲੀ ਮੇਨਟੇਨ ਰੱਖ ਰਿਹਾ, ਜਦੋਂ ਨਾਲ ਦਾ ਨਹੀਂ ਨਾ ਰੱਖ ਰਿਹਾ ਤਾਂ ਦੁੱਖ ਲੱਗਦਾ। ਇੱਕ ਮੇਰੇ ਨੋਨ 'ਚ ਕੋਈ ਹੈਗੇ ਨੇ ਅਤੇ ਉਹ ਨਾ, ਚਲੋ ਠੀਕ ਹੈ, ਆਪਣੇ ਘਰ ਨੂੰ ਪ੍ਰੋਪਰਲੀ ਸਜਾ ਕੇ ਰੱਖਦੇ ਆ, ਆਪਣੇ ਫਰੰਟ ਬੈਕਯਾਰਡ ਨੂੰ ਵਧੀਆ ਯੂਨੋ ਮੇਨਟੇਨ ਰੱਖਦੇ ਆ। ਉਹਨਾਂ ਦੇ ਨੇਬਰ ਨੇ, ਉਹਨਾਂ ਦਾ ਘਾਹ ਵੀ ਸੜਿਆ ਪਿਆ, ਕਦੇ ਕੋਈ ਚਲੋ ਕੱਟ ਦਿੰਦੇ ਆ ਬਟ ਕਦੇ ਪਾਣੀ ਪੂਣੀ ਨਹੀਂ ਲਾਉਣਾ, ਅਤੇ ਐਂ ਲੱਗਦਾ ਜਿਵੇਂ ਪਤਾ ਨਹੀਂ ਕਿੰਨੇ ਕਿੰਨੇ ਸਾਲ ਉਹਨਾਂ ਨੇ ਆਪਣੇ ਘਾਹ ਦਾ ਖਿਆਲ ਹੀ ਨਹੀਂ ਰੱਖਿਆ। ਅਤੇ ਉਹਨਾਂ ਨੇ ਕਿਹੜਾ ਕਹਿਤਾ ਕਿ ਯਾਰ ਤੁਸੀਂ ਥੋੜ੍ਹੇ ਜਿਹਾ ਪਲੀਜ਼ ਆਪਣੇ ਗਰਾਸ 'ਤੇ ਗ੍ਰੀਨਰੀ ਲੈ ਕੇ ਆਓ, ਗਰਾਸ ਸੀਡ ਪਾ ਲਓ, ਪਾਣੀ ਪੂਣੀ ਲਾ ਲਿਆ ਕਰੋ। ਕਦੇ ਨਹੀਂ ਪਾਣੀ ਲਾਉਂਦੇ ਬਿਲਕੁਲ ਵੀ, ਘਾਹ ਐਂ ਸੜਿਆ ਪਿਆ, ਯੈਲੋ ਹੋਇਆ ਪਿਆ, ਚਲੋ ਕੱਟ ਦਿੰਦੇ ਆ, ਇੰਨਾ ਚੰਗਾ। ਅਤੇ ਜਿਹੜਾ ਘਰ ਦਾ ਮਾਲਕ ਆ ਉਹ ਕਹਿੰਦਾ ਤੂੰ ਕੌਣ ਹੁੰਦਾ ਮੈਨੂੰ ਕਹਿਣ ਵਾਲਾ? ਉਹ ਕਹਿੰਦਾ ਯਾਰ ਮੈਂ ਤੇਰਾ ਨੇਬਰ ਹਾਂ, ਮੇਰਾ ਵੀ ਥੋੜ੍ਹਾ ਬਹੁਤਾ ਘਾਹ ਨਾਲ ਲੱਗਦਾ, ਅਤੇ ਜੇ ਤੂੰ ਆਪਣੇ ਲੋਨ ਨੂੰ ਮੇਨਟੇਨ ਰੱਖੇਗਾ ਤਾਂ ਹੀ ਜਾ ਕੇ ਮੇਰੀ ਅਤੇ ਤੇਰੇ ਦੂਜੇ ਨੇਬਰ ਦੇ ਘਰ ਦੀ ਇੱਕ ਥੋੜ੍ਹੀ ਜਿਹੀ ਲੁੱਕ ਵਧੀਆ ਲੱਗੇਗੀ। ਹੁਣ ਅਸੀਂ ਵਧੀਆ ਖਿਆਲ ਰੱਖਦੇ ਹਾਂ, ਤੇਰਾ ਆਏ ਪਿਆ। ਉਹਨੂੰ ਕਹਿੰਦਾ ਕਿ ਤੇਰਾ ਕੋਈ ਰਾਈਟ ਨਹੀਂ ਹੈਗਾ, ਤੂੰ ਆਪਦਾ ਖਿਆਲ ਰੱਖ, ਮੈਂ ਜਿਵੇਂ ਰੱਖਣਾ ਮੈਂ ਆਪਦਾ ਰੱਖੂੰਗਾ। ਕਈ ਬੜੇ ਢੀਠ ਜਿਹੇ ਬੰਦੇ ਹੁੰਦੇ ਆ ਨਾ, ਸਟਬਰਨ ਜੇ, ਉਹ ਤਾਂ ਸਗਾ ਤੇ ਉਹਨਾਂ ਨੂੰ ਕੁਛ ਕਹਿ ਦਿਓ ਹੁਣ ਤਾਂ ਬਿਲਕੁਲ ਹੀ ਨਹੀਂ ਬੰਦੇ ਨੇ ਕੁਛ ਕਰਨਾ। ਨੰਬਰ ਹੈ ਆਪਣਾ 9056733337। ਕੀ ਆਪਾਂ ਇੰਜ ਆਪਣੇ ਕਿਸੇ ਨੇਬਰਸ ਨੂੰ ਕੁਛ ਕਹਿ ਸਕਦੇ ਹਾਂ ਉਹਨਾਂ ਦੇ ਲੋਟ ਨੂੰ, ਲੈਂਡ ਨੂੰ? ਲੈਂਡ ਨਹੀਂ ਕਹੂੰਗਾ ਹੁਣ, ਕਿੰਨਾ ਕੁ ਸਾਈਜ਼ ਹੁੰਦਾ, ਬਟ ਲੈਂਡਸਕੇਪਿੰਗ ਨੂੰ ਲੈ ਕੇ ਆਪਾਂ ਕੀ ਕ੍ਰਿਟੀਸਾਈਜ਼ ਕਰ ਸਕਦੇ ਉਹਨਾਂ ਨੂੰ ਜਾਂ ਨਹੀਂ ਚੰਗਾ ਲੱਗਦਾ? ਨੰਬਰ ਹੈ ਆਪਣਾ 9056733337। ਹੁਣ ਚਲੋ ਦੁੱਖ ਤਾਂ ਲੱਗਦਾ ਹੀ ਹੈ ਕਿ ਤੁਸੀਂ ਮਿਹਨਤ ਕਰਦੇ ਹੋ, ਪੈਸੇ ਲਾਉਂਦੇ ਹੋ, ਅਤੇ ਅਗਲਾ ਬੰਦਾ ਬਿਲਕੁਲ ਹੀ ਖਿਆਲ ਨਹੀਂ ਰੱਖ ਰਿਹਾ। ਬਟ ਅਗੇਨ ਕੁਐਸਚਨ ਇਹ ਹੈ ਕਿ ਕੀ ਆਪਣਾ ਕੋਈ ਰਾਈਟ ਬਣਦਾ ਕਿ ਆਪਾਂ ਉਸ ਬੰਦੇ ਨੂੰ ਕੁਛ ਕਹੀਏ, ਕਿਤੇ ਨਾ ਕਿਤੇ ਕ੍ਰਿਟੀਸਾਈਜ਼ ਕਰੀਏ? 9056733337 ਆਪਣਾ ਨੰਬਰ ਹੈ, 9056733337। 905-673-3337 'ਤੇ ਗੱਲਬਾਤ ਤੁਹਾਡੇ ਨਾਲ ਹੋ ਸਕਦੀ ਹੈ। ਹੋ ਸਕਦਾ ਤੁਹਾਡਾ ਵੀ ਕਿਤੇ ਨਾ ਕਿਤੇ ਮੇਬੀ ਇਸ ਟਾਈਪ ਦਾ ਐਕਸਪੀਰੀਅੰਸ ਹੋਇਆ ਹੋਵੇਗਾ। ਸੋ ਥੋੜ੍ਹੀ ਜਿਹੀ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ। ਐਂਡ ਜੇ ਤੁਸੀਂ ਕਦੇ ਆਪਣੇ ਕਿਸੇ ਨੇਬਰ ਨੂੰ ਮਾੜਾ ਮੋਟਾ ਕਿਹਾ ਹੋਵੇ ਕਿ ਯਾਰ ਘਾਹ ਕੱਟ ਲਿਆ ਕਰ ਜਾਂ ਪਾਣੀ ਪੂਣੀ ਲਾ ਲਿਆ ਕਰੋ, ਹੁੰਦਾ ਕਈ ਵਾਰ ਆਪਾਂ ਜਸਟ ਹਾਸੇ ਮਜ਼ਾਕ ਦੇ ਵਿੱਚ ਵੀ ਗੱਲ ਕਹਿ ਦਿੰਦੇ ਹਾਂ, ਬਟ ਇਹੋ ਜਿਹੇ ਲੋਕਾਂ ਨੂੰ ਗੱਲ ਚੰਗੀ ਨਹੀਂ ਲੱਗਦੀ, ਕਿਤੇ ਨਾ ਕਿਤੇ ਚੁੱਭਦੀ ਜ਼ਰੂਰ ਹੈ। ਸੋ 905-673-3337 ਆਪਣਾ ਫੋਨ ਨੰਬਰ ਹੈ ਤੇ ਤੁਹਾਡੀਆਂ ਕੁਝ ਕਾਲਸ ਲੈਣੇ ਜ਼ਰੂਰ ਆ। 9056733337 ਇਜ਼ ਦ ਨੰਬਰ ਟੂ ਕਾਲ। ਏਰੀਅਨ ਮਿਲਸ ਐਕਿਰਾ ਨੂੰ ਸਾਰੇ ਯਾਦ ਰੱਖੋ, ਐਕਿਰਾ ਦੀ ਗੱਡੀ ਲਓ। ਜਗਦੀਪ ਭੱਲਾ ਤੇ ਕਰਨ ਸ਼ਰਮਾ ਦੋਨੋਂ ਜਾਣੇ ਮੈਨੇਜਰ ਨੇ ਇਸ ਡੀਲਰਸ਼ਿਪ ਦੇ। ਸੋ ਏਰੀਅਨ ਮਿਲਸ ਐਕਿਰਾ 9058285800 ਨੰਬਰ ਹੈ, 9058285800। ਫਰੈਸ਼ ਫੂਡ ਸੈਂਟਰ ਨੂੰ ਵੀ ਯਾਦ ਰੱਖੋ, ਗਰੋਸਰੀ ਕਰਨੀ ਹੈ ਵਧੀਆ ਟੌਪ ਦੀ, 12570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦੇ ਕੋਰਨਰ ਤੇ, ਕੈਨੇਡੀ ਅਤੇ ਮੇਫੀਅਰ ਦੇ ਬਿਲਕੁਲ ਨਾਲ। ਫਰੈਸ਼ ਫੂਡ ਸੈਂਟਰ ਤੁਹਾਡੇ ਲਈ ਹਾਜ਼ਰ ਹੈ, ਮਨਪਸੰਦ ਦੀ ਗਰੋਸਰੀ ਕਰੋ, ਵਧੀਆ ਫਰੈਸ਼ ਸਮਾਨ ਤੇ ਟੌਪ ਟੌਪ ਟੌਪ ਦੀਆਂ ਡੀਲਾਂ ਐਟ ਫਰੈਸ਼ ਫੂਡ ਸੈਂਟਰ ਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਪਹੁੰਚ ਸਕਦੇ ਹੋ। ਸੋ ਸਵਾਲ ਮੇਰਾ ਅੱਜ ਦਾ ਇਹ ਹੈ ਕਿ ਆਪਾਂ ਐਜ਼ ਅ ਹੋਮ ਓਨਰ ਆਪਣੇ ਨੇਬਰਸ ਨੂੰ ਟੋਕ ਸਕਦੇ ਹਾਂ ਇੱਦਾਂ ਕਿ ਯਾਰ ਤੇਰਾ ਤੇਰੇ ਘਰ ਦਾ ਕੀ ਹਾਲ ਹੋਇਆ, ਥੋੜ੍ਹੀ ਜਿਹੀ ਲੈਂਡਸਕੇਪਿੰਗ ਕਰ ਲਿਆ ਕਰ, ਥੋੜ੍ਹਾ ਜਿਹਾ ਖਿਆਲ ਰੱਖ ਰਿਹਾ ਕਰ, ਜਾਂ ਆਪਾਂ ਆਪਣੇ ਲੇਨ 'ਚ ਰਹੀਏ। ਆਪਣਾ ਕੋਈ ਹੱਕ ਨਹੀਂ ਬਣਦਾ ਕਿ ਆਪਾਂ ਕਿਸੇ ਨੂੰ ਕੁਛ ਵੀ ਕਹੀਏ, ਪਰ ਨੇਬਰਹੁੱਡ ਤਾਂ ਫਿਰ ਦੇਖੋ, ਨੇਬਰ ਤਾਂ ਇਹੀ ਹੈ ਕਿ ਨੇਬਰ ਲੋੜ ਵੇਲੇ ਵੀ ਕੰਮ ਆਵੇ, ਨੇਬਰ ਤੁਹਾਨੂੰ ਕੁਛ ਕਹਿ ਵੀ ਦਿੰਦਾ, ਮਾਇੰਡ ਨਹੀਂ ਕਰੀਦਾ। ਪਰ ਤੁਹਾਡਾ ਕੀ ਓਪੀਨੀਅਨ ਹੈ? ਸਵਾਲ ਮੈਨੂੰ ਤੁਹਾਨੂੰ ਇਹ ਹੈ, ਹੁਣ ਇਸ ਬੰਦੇ ਨੇ ਇੱਕ ਨੇ ਆਪਣੇ ਨੇਬਰ ਨੂੰ ਕਹਿ ਦਿੱਤਾ ਤੇ ਨੇਬਰ ਨੇ ਮਾਇੰਡ ਕੀਤਾ ਕਿ ਤੂੰ ਆਪਣਾ ਕੰਮ ਕਰ, ਮੈਨੂੰ ਆਪਣਾ ਕਰਨ ਦੇ, ਤੇਰਾ ਕੋਈ ਹੱਕ ਨਹੀਂ ਵੀ ਤੂੰ ਮੇਰੇ ਘਰ ਵੱਲ ਦੇਖ ਕੇ ਆਏ ਟੋਕਾ ਟਕਾਈ ਕਰੇ। ਬਟ ਮੈਨੂੰ ਲੱਗਦਾ ਕਿ ਜੇ ਯਾਰ ਅਗਲਾ ਬੰਦਾ ਤੁਹਾਡੇ ਕੋਲ ਰਹਿ ਰਿਹਾ ਵੀ ਉਹਦੀ ਫੁੱਲ ਰਾਈਟ ਹੈ, ਜੇ ਕੋਈ ਗਲਤ ਚੀਜ਼ ਹੋ ਰਹੀ ਹੈ ਤਾਂ ਗਲਤ ਚੀਜ਼ ਨੂੰ ਆਪਾਂ ਗਲਤ ਕਹਾਂਗੇ, ਚੰਗੀ ਹੈ ਤਾਂ ਬੰਦਾ ਚੰਗਾ ਵੀ ਕਹਿ ਦਿੰਦਾ ਕਿ ਵਾਹ ਯਾਰ ਕਿੰਨੇ ਸੋਹਣੇ ਫੁੱਲ ਬੂਟੇ ਲਾਏ ਆ, ਬਹੁਤ ਸੋਹਣਾ ਲੱਗਦਾ। ਸੋ ਸਟੂਡੀਓ ਦਾ ਆਪਣਾ ਨੰਬਰ ਹੈ 9056733337, 905-673-3337। ਸਿੰਪਲ ਮੇਰਾ ਕੁਐਸਚਨ ਇਹ ਹੈ ਤੁਹਾਨੂੰ, ਡੂ ਵੀ ਹੈਵ ਦ ਰਾਈਟ, ਕੀ ਆਪਣਾ ਹੱਕ ਬਣਦਾ ਕਿ ਆਪਾਂ ਅਗਲੇ ਬੰਦੇ ਨੂੰ ਕ੍ਰਿਟੀਸਾਈਜ਼ ਕਰੀਏ ਜਾਂ ਉਹਨਾਂ ਦੇ ਘਰ ਬਾਰੇ ਕੋਈ ਕਮੈਂਟ ਕਰੀਏ, ਜਾਂ ਤੁਹਾਨੂੰ ਲੱਗਦਾ ਨਹੀਂ ਨਾ ਵੀ ਆਪਣਾ ਕੋਈ ਰਾਈਟ ਨਹੀਂ ਬਣਦਾ, ਉਹਦਾ ਆਪਦਾ ਘਰ ਹੈ, ਉਹ ਜਿਵੇਂ ਮਰਜ਼ੀ ਚਾਹੇ ਖਿਆਲ ਰੱਖੇ ਚਾਹੇ ਨਾ ਰੱਖੇ। ਨੰਬਰ ਹੈ ਆਪਣਾ 9056733337, 905-673-3337 ਤੇ ਤੁਹਾਡੀ ਕਾਲ ਸਾਨੂੰ ਆ ਸਕਦੀ ਹੈ, ਜ਼ਰੂਰ ਹੋਣੀ ਚਾਹੀਦੀ ਵੀ ਹੈ। 9056733337, 905-673-3337, 9056733337 ਆਪਣਾ ਫੋਨ ਨੰਬਰ ਹੈ ਤੇ ਜ਼ਰੂਰ ਤੁਸੀਂ ਦੇਖੋ। ਬਹੁਤ ਵਾਰ ਨਾ ਮੈਨੂੰ ਕਈ ਵਾਰ ਕਾਲਸ ਵੀ ਆਉਣੀ ਕਿ ਨਵੀਂ ਯਾਰ ਸਾਡੇ ਇੱਦਾਂ ਦੇ ਨੇਬਰ ਨੇ, ਉਹ ਆਏ ਨਹੀਂ ਕਰਦੇ, ਉਹ ਇੱਦਾਂ ਕਰਦੇ ਆ, ਬਿਲਕੁਲ ਖਿਆਲ ਨਹੀਂ ਰੱਖਦੇ, ਆਪਾਂ ਕੰਪਲੇਂਟਾਂ ਬਹੁਤ ਕਰਦੇ ਹਾਂ। ਸੋ ਤੁਹਾਡਾ ਕੀ ਓਪੀਨੀਅਨ ਹੈ ਜ਼ਰੂਰ ਤੁਹਾਡੇ ਤੋਂ ਜਾਣਦੇ ਹਾਂ ਤੇ 9056733337 ਆਪਣਾ ਨੰਬਰ ਹੈ, 905-673-3337 ਤੇ ਕਾਲ ਤੁਹਾਡੀ ਆ ਰਹੀ ਹੈ। 1136 ਹੈਲੋ।
3: ਹੈਲੋ,
1: ਸਤਿ ਸ਼੍ਰੀ ਅਕਾਲ ਜੀ।
3: ਹਾਂਜੀ ਭਾਜੀ, ਮੇਰੇ ਇਹੀ ਹੈ ਕਿ ਹਾਂਜੀ ਆਪਣਾ ਰਾਈਟ ਤਾਂ ਕੋਈ ਨਹੀਂ ਬਣਦਾ ਰਾਈਟ, ਕਿ ਉਹਨਾਂ ਦੀ ਪ੍ਰਾਈਵੇਟ ਪ੍ਰਾਪਰਟੀ ਆਪਣੀ ਆ, ਪਰ ਇਹ ਲਾਈਕ ਜਨਰਲ ਨੌਲੇਜ ਨਾ, ਬੰਦੇ ਨੂੰ ਆਪਣਾ ਘਾਹ ਕੱਟ ਕੇ ਰੱਖਣਾ ਚਾਹੀਦਾ, ਨਾਈਸ ਲੱਗੇ ਉਹਨੂੰ, ਵਾਟਰ ਦੋ ਤਾਂ ਕਿ ਗ੍ਰੀਨ ਰਹੇ। ਇਸੇ ਤਰ੍ਹਾਂ ਜਿੱਦਾਂ ਤੁਸੀਂ ਗੱਲ ਕਰ ਰਹੇ ਨਾ, ਸਿਮਲਾ ਸਾਡੇ ਪ੍ਰੋਬਲਮ ਸੀ, ਸਾਹਮਣੇ ਸਾਡੇ ਘਰ ਦੇ ਸੀਗੇ, ਇੰਡੀਆ ਰਹਿ ਰਹੇ, ਉਹ ਵੀ ਰੈਂਟਲ, ਅਸੀਂ ਵੀ ਰੈਂਟਲ ਹਾਂ, ਤੇ ਉਹ ਸਾਰਾ ਗਾਰਬੇਜ ਆਪਣੇ ਫਰੰਟ ਗਰਾਂਜ ਕੋਲ ਰੱਖਦੇ, ਸਾਰਾ ਹੀ ਕੁਛ ਨਾ ਏਦਾਂ ਹੀ ਸਿੱਟੀ ਜਾ ਰਹੇ, ਗਾਰਬੇਜ ਓਪਨ ਵੀ ਗਾਰਬੇਜ, ਸੋਇਲ ਹੁਣ ਬਹੁਤ ਦਿਨ ਤੱਕ ਏਦਾਂ ਹੀ ਪਿਆ ਰਿਹਾ, ਸੋਇਲ ਹੁਣ ਕਿਸੇ ਨੇ ਕੰਪਲੇਨ ਨੇਬਰਹੁੱਡ ਚੋਂ ਕੀਤੀ ਆ ਜਾਂ ਕੀ, ਤੇ ਉਹ ਲੱਗਦੇ ਵੀ ਇੰਜ ਸੀਗੇ ਜਿੱਦਾਂ ਕੋਈ ਲਾਈਕ ਡਰੱਗੀ ਜੇ ਹੁੰਦੇ ਨੇ ਅੰਦਰ ਰਹਿੰਦੀ ਫੈਮਿਲੀ, ਸਾਰੇ ਗਾਰਬੇਜ ਬਾਹਰ ਰੱਖਦੇ, ਤੇ ਉਹਦੇ ਨਾਲ ਸਾਰੇ ਲਾਈਕ ਨੇਬਰ ਅਪਸੈਟ ਹੋ ਰਹੇ ਸੀ ਕਿ ਕੋਈ ਸਟੰਕਸ ਆਉਣਗੇ ਇੱਧਰ ਏਰੀਆ ਚ ਆਉਣਾ ਸ਼ੁਰੂ ਹੋ ਜਾਣਗੇ ਰਾਈਟ, ਗਾਰਬੇਜ ਆਊਟਸਾਈਡ ਪਿਆ, ਤੁਸੀਂ ਜੇ ਕਹੋਗੇ ਵੀ ਅਗਲੇ ਕਰਦੇ ਨੀ ਰਾਈਟ, ਸੋ ਆਪਾਂ ਕਈ ਵਾਰੀ ਇਹਨਾਂ ਲੋਕਾਂ ਨੂੰ ਕੁਛ ਕਰ ਨੀ ਸਕਦੇ, ਪਰ ਇਹਨਾਂ ਦੀ ਕੰਪਲੇਨ ਹੀ ਕਰ ਸਕਦੇ ਲਾਅ ਵਾਲਿਆਂ ਨੂੰ। ਹੋਰ
1: ਦੇਖੋ ਗਾਰਬੇਜ ਨਾ, ਗਾਰਬੇਜ ਵੱਖਰੀ ਗੱਲ ਹੈ, ਜੇ ਕੋਈ ਗਾਰਬੇਜ ਰੱਖ ਰਿਹਾ ਉਹ ਬਿਲਕੁਲ ਇੱਕ ਵਾਇਲੇਸ਼ਨ ਹੈ, ਉਹਨੂੰ ਲੈ ਕੇ ਆਪਾਂ ਕੰਪਲੇਂਟ ਕਰ ਸਕਦੇ ਹਾਂ। ਜਿਹੜੀ ਹੁਣ ਗੱਲ ਮੈਂ ਕੀਤੀ ਹੈ, ਸਿਟੀ ਨੂੰ ਤੁਸੀਂ ਕੰਪਲੇਂਟ ਨਹੀਂ ਕਰ ਸਕਦੇ ਵੀ ਅਗਲੇ ਦਾ ਘਾਹ ਸੜਿਆ ਪਿਆ, ਸੋ ਤੁਹਾਡੀ ਗੱਲ ਜਿਹੜੀ ਹੈ ਉਹ ਤਾਂ ਜ਼ਰੂਰ ਕੰਪਲੇਂਟ ਕਰਨੀ ਚਾਹੀਦੀ। ਜੇ ਉਹ ਫਿਰ ਤੋਂ ਕਰਨ, ਤੁਸੀਂ ਚੁੱਪ ਕਰਕੇ ਸਿਟੀ ਨੂੰ ਕਾਲ ਕਰੋ, ਸਿਟੀ ਆ ਕੇ ਵਾਰਨਿੰਗ ਦੇਵੇਗੀ, ਜੇ ਬੰਦੇ ਫਿਰ ਵੀ ਨਹੀਂ ਸੁਣਦੇ ਤਾਂ ਸਿਟੀ ਚੱਕ ਕੇ ਫਾਈਨ ਦਊਗੀ ਉਹਨਾਂ ਨੂੰ। ਚੰਗੀ ਗੱਲ ਹੈ। ਨਹੀਂ ਦੇਖੋ ਆਪਣਾ ਚਾਹੇ ਰੈਂਟਰ ਰੈਂਟਲ ਦੇ ਬੇਸ ਤੇ ਰਹਿ ਰਹੇ ਹਾਂ ਜਾਂ ਆਪਣਾ ਆਪਦਾ ਘਰ ਹੈ ਯਾਰ, ਵੀ ਨੀਡ ਟੂ ਟੇਕ ਕੇਅਰ। ਤੁਸੀਂ ਹੁਣ ਮਿਲੀਅਨ ਡਾਲਰ ਦੇ ਘਰ ਨੇ, ਤੁਸੀਂ ਥੋੜਾ ਬਹੁਤਾ ਤਾਂ ਪਾਣੀ ਲਾ ਦਿਆ ਕਰੋ, ਬੰਦਾ ਹਫ਼ਤੇ ਚ ਇੱਕ ਅੱਧੀ ਵਾਰ ਲਾ ਦਿੰਦਾ। 9258 ਹੈਲੋ
4: ਹੈਲੋ
1: ਜੀ,
4: ਹਾਂਜੀ ਗੁੱਡ ਮਾਰਨਿੰਗ ਜੀ,
1: ਗੁੱਡ ਮਾਰਨਿੰਗ।
4: ਕਹਿਣਾ ਚਾਹੀਦਾ ਜੀ, ਜ਼ਰੂਰ ਕਹਿਣਾ ਚਾਹੀਦਾ, ਬਟ ਵੀ ਹੈਵ ਟੂ ਫਾਇੰਡ ਅ ਵੇ ਕਿ ਕਿਸ ਤਰੀਕੇ ਨਾਲ ਕਿਹਾ ਜਾਵੇ ਕਿ ਅਗਲੇ ਨੂੰ ਅਗਲਾ ਕੰਮ ਵੀ ਕਰ ਜੇ, ਤੁਹਾਡੀ ਗੱਲ ਵੀ ਮੰਨ ਜੇ, ਤੇ ਉਹਨੂੰ ਬੁਰਾ ਵੀ ਨਾ ਲੱਗੇ, ਚਿੜੇ ਵੀ ਨਾ ਤੁਹਾਡੇ ਨਾਲ, ਤੇ ਜ਼ਰੂਰ ਕਹਿਣਾ ਚਾਹੀਦਾ, ਤੇ ਟਰਾਈ ਟੂ ਫਾਇੰਡ ਇਨ ਅ ਵੇ ਕਿ ਇਨਫਲੂਐਂਸ ਵਿਦਆਊਟ ਅਥਾਰਿਟੀ।
1: ਨਹੀਂ ਪਰ ਕਿਵੇਂ ਹੁਣ ਤੁਸੀਂ ਕਿਵੇਂ ਕਹੋਗੇ? ਮੈਨੂੰ ਪਤਾ ਤੁਸੀਂ ਕਹਿ ਰਹੇ ਹੋ ਕਿ ਕਿਤੇ ਬੰਦਾ ਯੂਨੋ ਬਸ ਗੱਲਾਂ ਗੱਲਾਂ ਚ ਕਹਿ ਦੇਵੇ, ਬਟ ਏਦਾਂ ਦੀ ਗੱਲ ਤੁਸੀਂ ਕਿਵੇਂ ਕਹੋਗੇ?
4: ਪਤਾ ਨੀ, ਵੀਲ ਹੈਵ ਟੂ ਫਾਇੰਡ ਅ ਵੇ, ਕੁਛ ਤਾਂ ਵਧੀਆ ਕਹਿਣਾ ਪਊਗਾ।
1: ਪਰ ਆਪਾਂ ਓਪਨਲੀ ਕਿਉਂ ਨਹੀਂ ਕਹਿ ਸਕਦੇ? ਹੁਣ ਜੇ ਮੈਨੂੰ ਕੋਈ ਕਹੇ ਨਵੀਂ ਯਾਰ ਕਿਵੇਂ ਆ, ਠੀਕ ਆ, ਥੋੜੇ ਯਾਰ ਪਾਣੀ ਪੂਣੀ ਲਾ ਦਿਆ ਕਰ, ਵੀ ਘਾਹ ਦਾ ਦੇਖ ਕੀ ਹਾਲ ਹੋਇਆ ਪਿਆ, ਇਹ ਗੱਲ ਆਪਾਂ ਇੰਨੀ ਗਲਤ ਕਿਵੇਂ ਕਹਿਣੀ?
4: ਪ੍ਰੋਬਬਲੀ ਸਾਡੇ ਕਲਚਰ ਚ ਐਵੇਂ ਸਿੱਧਾ ਡਾਇਰੈਕਟ ਹੋ ਕੇ ਨਹੀਂ ਕਿਹਾ ਜਾਂਦਾ, ਮੇਰੀ ਵੀ ਗੱਲ ਹੈਗੀ ਹੈ। ਮੈਂ ਮੈਂ ਮੈਂ ਪਤਾ ਕਿਵੇਂ ਕਹੂੰਗਾ, ਮੈਂ ਕਹੂੰਗਾ ਯਾਰ ਨਵੀਂ ਯਾਰ ਘਰ ਦਾ ਕੀ ਕਹਿੰਦੇ ਕਲਰ ਏਦਾਂ ਦਾ ਕਿਉਂ ਹੋ ਗਿਆ, ਤੈਨੂੰ ਪਤਾ ਕੀ ਕਾਰਨ ਹੈ? ਅੱਛਾ, ਅਗਲੇ ਦਿਨ ਫੇਰ ਜਾਊਂਗਾ, ਮੈਂ ਕਹੂੰਗਾ ਮੈਂ ਸਰਚ ਕੀਤਾ ਇੰਟਰਨੈਟ ਤੇ, ਇਹਦਾ ਰੀਜ਼ਨ ਇਹ ਹੈ ਕਿ ਪਾਣੀ ਨਫ ਨਹੀਂ ਦਿੱਤਾ ਜਾਂਦਾ,
1: ਜੇ
4: ਤੂੰ ਪਾਣੀ ਨਫ ਦਏਗਾ ਤੇ ਸ਼ਾਇਦ ਗੱਲ ਬਣ ਜੂ, ਟ੍ਰਾਈ ਜ਼ਰੂਰ ਹੈ।
1: ਠੀਕ ਹੈ, ਪਰ ਆਈ ਥਿੰਕ ਆਪਾਂ ਨੂੰ ਥੋੜ੍ਹਾ ਜਿਹਾ ਯਾਰ ਓਪਨ ਹੋਣਾ ਵੀ ਠੀਕ ਹੈ। ਹੁਣ ਜੇ ਆਪਾਂ ਨੂੰ ਕੋਈ ਕਹੇ ਆਪਾਂ ਵੀ ਸੁਣੀਏ, ਜੇ ਆਪਾਂ ਕਿਸੇ ਨੂੰ ਕਹੀਏ ਤਾਂ ਉਹ ਬੰਦਾ ਵੀ ਸੁਣੇ।
4: ਹਾਂਜੀ, ਮੈਨੂੰ ਕੋਈ ਇਸ਼ੂ ਨਹੀਂ, ਪਰ ਮੈਨੂੰ ਲੱਗਦਾ ਇੱਥੇ ਰਹਿਣ ਤੋਂ ਬਾਅਦ ਲੋਕਾਂ ਨੂੰ ਥੋੜਾ ਜਿਹਾ ਹੋ ਗਿਆ ਕਿ ਕੀ ਕਹਿੰਦੇ ਇੱਥੇ ਦਾ ਕਲਚਰ ਸਾਡਾ ਇੱਦਾਂ ਕੈਨੇਡਾ ਦਾ ਵੀ, ਕਿ ਕੰਮ ਤੇ ਵੀ ਤੁਹਾਨੂੰ ਸਿੱਧਾ ਨੀ ਡਾਇਰੈਕਟ ਨੀ ਕਿਹਾ ਜਾਂਦਾ ਕਿ ਆਹ ਕੰਮ ਕਰਦੇ ਬਾਈ।
1: ਨਹੀਂ, ਇਸ ਗੱਲ ਥੋੜੀ ਸਹੀ ਹੈ ਯਾਰ, ਉਹ ਜਿਹੜੀ ਇੱਕ ਖੁੱਲ ਜੀ ਹੈ ਉਹ ਲੋਕਾਂ ਦੇ ਵਿੱਚ ਨਹੀਂ ਰਹੀ, ਹਰੇਕ ਬੰਦਾ ਬੜਾ ਇਮੋਸ਼ਨਲ ਹੋ ਜਾਂਦਾ, ਮਾਇੰਡ ਕਰਦਾ, ਲੋਕ ਇੱਕ ਇੱਕ ਚੀਜ਼ ਨੂੰ ਇਨਸਲਟ ਲੈਂਦੇ। ਹੁਣ ਪਹਿਲਾਂ ਪਹਿਲਾਂ ਹੁੰਦਾ ਸੀ ਕਿਸੇ ਦਾ ਭਾਰ ਵੱਧਦਾ ਤਾਂ ਪਰਿਵਾਰ ਦੇ ਮੈਂਬਰਾਂ ਨੇ ਕਹਿ ਦੇਣਾ ਓਏ ਦੇਖ ਯਾਰ ਤੂੰ ਤਾਂ ਕਿੰਨਾ ਭਾਰਾ ਹੋ ਗਿਆ। ਹੁਣ ਜੇ ਮਾੜਾ ਜਿਹਾ ਵੀ ਕਿਸੇ ਨੂੰ ਕਹੀਏ ਉਹ ਬੰਦਾ ਗਾਲਾਂ ਕੱਢਦਾ ਵੀ ਤੂੰ ਕੌਣ ਹੁੰਦਾ ਮੈਨੂੰ ਕਹਿਣ ਵਾਲਾ। ਸੁਣਨ ਦੀ ਸ਼ਕਤੀ ਇੱਕ ਰੱਖੀਏ। ਕਮਲ ਜੀ ਸਾਡੇ ਨਾਲ ਨੇ, ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਦੇ ਸਾਡੇ ਐਕਸਪਰਟ ਨੇ, ਗੱਡੀਆਂ ਘਰਾਂ ਦੀ ਇੰਸ਼ੋਰੈਂਸ ਘੱਟ ਨਹੀਂ ਰਹੀ। ਕਮਲ ਜੀ ਨੂੰ ਕਾਲ ਕਰੋ, ਦੇਖਿਓ ਸਹੀ, $500 ਤੋਂ ਲੈ ਕੇ $1,000 ਤੱਕ ਦਾ ਡਿਸਕਾਊਂਟ ਸਾਨੂੰ ਦਵਾ ਰਹੇ ਆ ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਦੇ ਵਿੱਚ। ਕਮਲਜੀਤ ਦਾ ਨੰਬਰ ਹੈ 6473944369। ਕਮਲਜੀਤ ਵੈਲਕਮ।
5: ਥੈਂਕ ਯੂ ਨਵੀ, ਐਂਡ ਸਤਿ ਸ੍ਰੀ ਅਕਾਲ ਸਾਰੇ ਲਿਸਨਰਸ ਨੂੰ। ਅਗਰ ਕਿਸੇ ਦੀ ਫਿਰ ਰਿਨਿਊਅਲ ਆਈ ਹੈ, ਪ੍ਰਾਈਸ ਵੱਧ ਕੇ ਆਇਆ, ਜਾਂ ਕਿਸੇ ਨੂੰ ਕੋਈ ਵੀ ਕਮਰਸ਼ੀਅਲ ਆਟੋ ਜਾਂ ਹੋਮ ਦੀ ਇੰਸ਼ੋਰੈਂਸ ਚਾਹੀਦੀ ਆ, ਤੇ ਸਾਨੂੰ ਇੱਕ ਵਾਰ ਜ਼ਰੂਰ ਕਾਲ ਕਰ ਲੈਣਾ। ਸਾਡੇ ਕੋਲ ਅਪ ਟੂ 40% ਡਿਸਕਾਊਂਟ ਅਵੇਲੇਬਲ ਆ। ਅਗਰ ਕੋਈ ਸਾਲ ਦਾ 500 ਤੋਂ ਲੈ ਕੇ $1,000 ਸੇਵ ਕਰਦਾ, ਤੇ ਆਪਾਂ ਤਾਂ ਹੀ ਰਿਕਮੈਂਡ ਕਰਾਂਗੇ ਕਿ ਪਾਲਿਸੀ ਸਾਡੇ ਨਾਲ ਚੇਂਜ ਕਰੋ। ਫੋਨ ਨੰਬਰ ਹੈਗਾ 6473944369, 647-394-4469। ਤੇ ਮੈਂ ਦੱਸਣਾ ਚਾਹੁੰਦੀ ਹਾਂ ਕਿ ਪਾਲਿਸੀ ਲੈਣ ਵੇਲੇ ਲੋਅ ਰੇਟਸ ਦੇ ਨਾਲ ਨਾਲ ਆਪਣੀਆਂ ਜਿਹੜੀਆਂ ਮੋਸਟ ਇੰਪੋਰਟੈਂਟ ਕਵਰੇਜ ਤੇ ਡਿਸਕਾਊਂਟ ਜ਼ਰੂਰ ਰਿਵਿਊ ਕਰਿਆ ਕਰੋ। ਬਿਕੋਜ਼ ਕਈ ਵਾਰ ਕੀ ਹੁੰਦਾ ਕਿ ਬ੍ਰੋਕਰ ਪ੍ਰੀਮੀਅਮ ਘੱਟ ਕਰਨ ਦੇ ਚੱਕਰ ਵਿੱਚ ਮੋਸਟ ਇੰਪੋਰਟੈਂਟ ਕਵਰੇਜ ਦੇਣੀਆਂ ਮਿਸ ਕਰ ਦਿੰਦੇ ਨੇ, ਜਿਵੇਂ ਕਿ ਕਲੇਮ ਫੋਰ ਗਿਵਨੈਸ ਤੇ ਮਾਈਨਰ ਕਨਵੈਕਸ਼ਨ ਪ੍ਰੋਟੈਕਸ਼ਨ, ਜਿਹਦੇ ਨਾਲ ਨਾਲ ਤੁਹਾਡਾ ਫਸਟ ਐਟ ਫਾਲਟ ਐਕਸੀਡੈਂਟ ਤੇ ਮਾਈਨਰ ਕਨਵਿਕਸ਼ਨ ਵੇਵ ਆਫ ਹੋ ਜਾਂਦੇ ਨੇ, ਅਦਰਵਾਈਜ਼ ਰਿਨਿਊਲ ਤੇ ਕਾਫੀ ਜ਼ਿਆਦਾ ਪ੍ਰੀਮੀਅਮ ਵੱਧ ਕੇ ਆ ਜਾਂਦਾ। ਉਸੇ ਤਰ੍ਹਾਂ ਹੀ ਆਪਣੇ ਡਿਸਕਾਊਂਟ ਵੀ ਰਿਵਿਊ ਕਰਿਆ ਕਰੋ ਕਿ ਜੋ ਡਿਸਕਾਊਂਟ ਤੁਹਾਨੂੰ ਮਿਲ ਰਹੇ ਆ ਤੁਸੀਂ ਉਹਨਾਂ ਲਈ ਕੁਆਲੀਫਾਈ ਕਰਦੇ ਆ ਜਾਂ ਨਹੀਂ। ਅਦਰਵਾਈਜ਼ ਅਗਰ ਤੁਹਾਨੂੰ ਕੱਲ ਨੂੰ ਕਲੇਮ ਲੈਣ ਦੀ ਲੋੜ ਹੈਗੀ ਆ ਤੇ ਇਨਵੈਸਟੀਗੇਸ਼ਨ ਹੁੰਦੀ ਆ ਤੇ ਤੁਹਾਨੂੰ ਉੱਥੇ ਕਾਫੀ ਜ਼ਿਆਦਾ ਪ੍ਰੋਬਲਮ ਆ ਸਕਦੀ ਆ। ਸੋ ਅਗਰ ਕਿਸੇ ਨੇ ਵੀ ਆਪਣਾ ਆਟੋ ਹੋਮ ਕਮਰਸ਼ੀਅਲ ਇੰਸ਼ੋਰੈਂਸ ਤੇ $500 ਤੋਂ ਲੈ ਕੇ $1,000 ਸਾਲ ਦਾ ਘੱਟ ਤੋਂ ਘੱਟ ਸੇਵ ਕਰਨਾ ਤੇ ਸਾਨੂੰ ਕਾਲ ਕਰ ਲੈਣਾ। ਆਈ ਐਮ ਵੈਰੀ ਕੌਨਫੀਡੈਂਟ ਅਸੀਂ ਤੁਹਾਡਾ ਪ੍ਰੀਮੀਅਮ ਜ਼ਰੂਰ ਘੱਟ ਕਰਵਾ ਕੇ ਦੇਵਾਂਗੇ। ਫੋਨ ਨੰਬਰ ਅਗੇਨ ਹੈਗਾ 6473944369, 647-394-4439। ਥੈਂਕ ਯੂ ਨਵੀ।
1: ਥੈਂਕ ਯੂ ਜੀ। ਨੰਬਰ ਇੱਕ ਕੁਇਕ ਹੈ 647-394-4349, 6473944369 ਦੇ ਉੱਤੇ ਤੁਸੀਂ ਕਾਲ ਜ਼ਰੂਰ ਜ਼ਰੂਰ ਜ਼ਰੂਰ ਕਰੋ ਤੇ ਤੁਹਾਡੇ ਲਈ ਹਾਜ਼ਰ ਹੈ ਕਮਲਜੀਤ। 647-394-4349 ਬੜਾ ਪੈਸਾ ਬਚਾ ਕੇ ਦੇਣਗੇ, ਸੋ ਇੱਕ ਵਾਰ ਕਾਲ ਕਰ ਲਿਆ ਕਰੋ। ਕੁਆਲਿਟੀ ਕਾਰ ਰਿਪੇਅਰ ਦੀ ਟੀਮ ਹਾਜ਼ਰ ਹੈ। ਜੇ ਕਿਸੇ ਨੇ ਵੀ ਆਪਣੇ ਉਬਰ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਵਾਉਣੀ ਹੈ, ਤੁਹਾਡੇ ਗੱਡੀ ਦੇ ਕੋਈ ਵੀ ਇੰਜਨ ਟ੍ਰਾਂਸਮਿਸ਼ਨ ਦੇ ਇਸ਼ੂ ਨੇ, ਕੁਆਲਿਟੀ ਕਾਰ ਰਿਪੇਅਰ ਦੇ ਕੁਲਵੰਤ ਜੀ ਕਾਲ ਕਰ ਲਓ। ਓਨੈਸਟ ਅਫੋਰਡੇਬਲ ਰਿਲਾਇਬਲ ਟੀਮ ਹੈ 905-460-1111, 905-460-1111। ਕੁਆਲਿਟੀ ਕਾਰ ਰਿਪੇਅਰ ਨੂੰ ਤੁਸੀਂ ਯਾਦ ਜ਼ਰੂਰ ਜ਼ਰੂਰ ਜ਼ਰੂਰ ਰੱਖੋ। 1542 ਹਾਂਜੀ
6: ਜਿਸ ਤਰ੍ਹਾਂ ਤੁਸੀਂ ਉਹ ਗੱਲ ਕੀਤੀ ਵੀ ਜੇ ਕੋਈ ਤੁਹਾਡੇ ਆਂਢ ਗੁਆਂਢ ਦਾ ਕੋਈ ਮੁਸ਼ਕਲ ਆਉਂਦੀ ਆ ਤੇ ਗੱਲ ਕਹਿੰਦੀ, ਮੇਰੇ ਹਿਸਾਬ ਨੂੰ ਤਾਂ ਜ਼ਰੂਰ ਜੀ ਜੇ ਕੋਈ ਏਦਾਂ ਦੀ ਕੋਈ ਹੁੰਦਾ ਵਾ ਕੋਈ ਜਿਸ ਤਰ੍ਹਾਂ ਤੁਸੀਂ ਘਾਹ ਦੀ ਗੱਲ ਕੀਤੀ ਆ ਤੇ ਕਹਿਣ ਚ ਕੋਈ ਹਰਜ ਨੀ, ਪਰ ਉਹ ਇਹਨਾਂ ਵੀ ਸ਼ਬਦਾਂ ਦਾ ਹੀ ਇਸਤੇਮਾਲ ਕਿਸੇ ਤਰੀਕੇ ਨਾਲ ਕਰਨਾ, ਜਿਸ ਤਰ੍ਹਾਂ ਪਿਆਰ ਆ ਵੀ ਉਹ ਕਿੱਦਾਂ ਦਾ ਤੁਹਾਡੇ ਨਾਲ ਬਿਲੀਵ ਰੱਖਦੇ ਆ, ਉਸ ਤਰੀਕੇ ਦੇ ਨਾਲ ਗੱਲ ਕਰ ਲੈਣੀ, ਕੋਈ ਹਰਜ ਨੀ ਜੀ ਹੈਗਾ ਉਹਨਾਂ ਨੂੰ ਦੱਸਣਾ। ਹਾਂਜੀ ਬੰਦੇ ਜਿਹੜੇ ਉਹ ਆਪਣਾ ਜੈਲਸ ਕਰਦੇ ਆ ਵੀ ਸਾਨੂੰ ਕਿਉਂ ਕਹਿੰਦਾ ਵਾ ਜਾਂ ਕੋਈ ਟੋਕਦੇ ਆ, ਜੇ ਕੋਈ ਪਿਆਰ ਆ ਤੇ ਤਾਂ ਹੀ ਉਹ ਕਿਸੇ ਤਰੀਕੇ ਦੇ, ਜੇ ਆਪਾਂ ਸਿੱਧਾ ਕਹਾਂ ਯਾਰ ਤੂੰ ਪਾਣੀ ਨਾ ਲਾਇਆ ਤੇਰਾ ਘਾਹ ਛੱਡੀ ਜਾਂਦਾ, ਫਿਰ ਤੇ ਅਗਲਾ ਬੋਲੂਗਾ ਹੀ ਗਾੜੀਓ ਅੱਗੋਂ ਬੋਲੂਗਾ ਹੀ,
1: ਜਿਹੜੇ ਬੰਦੇ ਰਹਿੰਦੇ ਬੜੇ ਆਈਸੋਲੇਟਡ ਜੇ ਆ, ਨਾ ਕਦੇ ਕੋਈ ਹੈਲੋ ਨਾ ਕਦੇ ਹਾਏ, ਇਹੋ ਜਿਹੇ ਬੰਦੇ ਨੂੰ ਮੈਂ ਤਾਂ ਕਹਿੰਦਾ ਚਿੱਠੀ ਲਿਖ ਕੇ ਉਹਦੇ ਫਰੰਟ ਡੋਰ ਤੇ ਰੱਖ ਦੋ ਕਿ ਹਾਏ ਆਈ ਐਮ ਅ ਫਰੈਂਡਲੀ ਨੇਬਰ ਤੇ ਪਲੀਜ਼ ਸਾਡੀ ਦੋ ਚਾਰ ਜਾਣੇ ਦੀ ਗੱਲ ਹੋਈ ਹੈ ਤੇ ਆਪਣੇ ਲੋਨ ਦਾ ਆਪਣੀ ਯਾਰ ਦਾ ਥੋੜ੍ਹਾ ਜਿਹਾ ਖਿਆਲ ਰੱਖ ਰਿਹਾ ਕਰੋ। ਪਤਾ ਨਹੀਂ ਲੋਕ ਯਾਰ ਇਹ ਚੀਜ਼ਾਂ ਨਾ ਇਹ ਵੀ ਮੈਨੂੰ ਲੱਗਦਾ ਹੋਣੀ ਸ਼ੁਰੂ ਹੋਈਆਂ ਵੀ ਆਪਣੇ ਨੇਬਰਸ ਨਾਲ ਕੋਈ ਗੱਲਬਾਤ ਨਹੀਂ ਕਰਨੀ, ਕੁਛ ਕਹਿਣਾ ਨਹੀਂ। ਪਹਿਲਾਂ ਤਾਂ ਕਹਿ ਦਿੰਦੇ ਸੀ ਸਾਰੇ, ਹੁਣ ਸਾਡੇ ਪੁਰਾਣੇ ਨੇਬਰ ਸੀ ਕਦੇ ਕਹਿ ਦੇਣਾ ਵੀ ਹਾਂ ਵੀ ਯਾਰ ਆਹ ਕੀ ਹੋ ਗਿਆ, ਅਤੇ ਅਗਲੇ ਨੇ ਬਿਲਕੁਲ ਮਾਇੰਡ ਨਹੀਂ ਕਰਨਾ, ਉਹਨਾਂ ਨੇ ਕਹਿ ਦੇਣਾ ਭਾਜੀ ਯਾਰ ਸੋਰੀ ਟਾਈਮ ਹੀ ਲੱਗਿਆ। ਹੁਣ ਜੇ ਮੜ ਜਾ ਕਹਿ ਦਿਓ ਹਾਂ ਵੀ ਆਹ ਕੀ ਹੋ ਗਿਆ, ਉਹਨੇ ਕਹਿਣਾ ਤੇਰੀ ਇਹ ਤੇਰੀ ਉਹ, ਗਾਲਾਂ ਕੱਢਣੀਆਂ ਚੱਕ ਕੇ ਤੁਹਾਨੂੰ। ਐਚ ਕੇ ਮੂਵਰਸ ਨੂੰ ਯਾਦ ਰੱਖੋ, ਇੱਕ ਵਧੀਆ ਟੌਪ ਦੀ ਮੂਵਿੰਗ ਕੰਪਨੀ ਦੀ ਭਾਲ ਚੋਂ, ਇਹਨਾਂ ਕੋਲ 30 ਸਾਲ ਦਾ ਐਕਸਪੀਰੀਅੰਸ ਹੈ। ਐਚ ਕੇ ਮੂਵਰਸ ਉਹ ਵਾਹ ਤੁਹਾਡੇ ਲਈ ਬਿਲਕੁਲ ਅਵੇਲੇਬਲ ਨੇ। ਐਚ ਕੇ ਮੂਵਰਸ ਦੀ ਟੀਮ ਦਾ ਨੰਬਰ ਹੈ 416-524-6704, 416-524-6704। ਐਚ ਕੇ ਮੂਵਰਸ 416-524-6704। ਐਚ ਕੇ ਮੂਵਰਸ ਦੀ ਟੀਮ ਦੇ ਨਾਲ ਤੁਸੀਂ ਗੱਲਬਾਤ ਜ਼ਰੂਰ ਕਰਨੀ ਹੈ ਜੇ ਵਧੀਆ ਮੂਵਿੰਗ ਕੰਪਨੀ ਲੱਭ ਰਹੇ ਹੋ। 416-524-6704 ਐਚ ਕੇ ਮੂਵਰਸ ਦੇ ਨਾਲ ਤੁਸੀਂ ਗੱਲਬਾਤ ਜ਼ਰੂਰ ਕਰੋ। ਇੱਕ ਮੈਂ ਉਸੇ ਨਾਲ ਨਾਲ ਤੁਹਾਨੂੰ ਹਮੇਸ਼ਾ ਦੱਸਦਾ ਹੁੰਦਾ ਯਾਰ ਕਿ ਐਨਕਾਂ ਚਾਹੀਦੀਆਂ ਹੰਬਰ ਵੈਸਟ ਅਤੇ ਗੋਰਵੇ ਬਿਯੋਂਡ ਆਈਵਰ, ਤੁਹਾਨੂੰ ਪ੍ਰਿਸਕ੍ਰਿਪਸ਼ਨ ਦੀਆਂ ਨਿਗਾਹ ਦੀਆਂ ਐਨਕਾਂ ਚਾਹੀਦੀਆਂ, ਸਨ ਗਲਾਸਿਸ ਚਾਹੀਦੀਆਂ, ਤਾਂ ਬਿਯੋਂਡ ਆਈਵਰ ਦੇ ਰੋਮੀ ਭਾਅ ਜੀ ਕੋਲ ਜਾਓ। ਰੋਮੀ ਦੀ ਕਿਤੇ ਰੀਸ ਹੈ ਯਾਰ, ਡਾਇਰੈਕਟ ਬਿਲਿੰਗ ਇੰਸ਼ੋਰੈਂਸ ਨੂੰ ਕਰਦੇ ਆ। ਰੋਮੀ ਦਾ ਨੰਬਰ ਹੈ 905-793-3933-905-793-3933-905-793-3933-905-793-3933-905-793-3933-905-793-3933-905-793-3933-905-793-3933-905-793-3933-905-993-3933-905-793-8-1-9-8-1-9-8-1-9-8-1-9-8-1-9-8-1-9-8-1-9-8-1-9-8-1-9-8-1-9-8-1-9-8-1-9-8-1-9-8-1-9-8-1-9-8-1-9-8-1-9-8-1-9-8-1-9-8-1-9-8-1-9-8-1-9-8-1-9-8-1-9-8-1-9-8-1-9-8-1-9-8-1-9-8-1-9-8-1-9-8-1-9-8-1-9-8-1-9-8-1-9-8-1-9-8-1-9-8-1-9-8-1-9-8-1-9-8-1-9-8-1-9-8-1-9-8-1-9-8-1-9-8-1-9-8-1-9-8-1-9-8-1-9-8-1-9-8-1-9-8-1-9-8-1-
7: ਹੁੰਦੇ ਹੋ ਹੁਣ ਬੜੇ ਬੰਦੇ ਸੁਣ ਕੇ ਤੁਹਾਡੀ ਗੱਲ ਕਹਿਣਗੇ ਹਾਂ ਯਾਰ ਸਾਡਾ ਘਰ ਵੀ ਸੜਿਆ ਹੀ ਆ, ਸਾਨੂੰ ਵੀ ਕਿਸੇ ਦਾ ਗੱਲ ਕਹਿ ਰਿਹਾ।
1: ਆਲੇ ਦੁਆਲੇ ਤੁਹਾਡੇ ਲੋਕ ਰਹਿ ਰਹੇ ਆ ਉਹਨਾਂ ਦਾ ਕਿਤੇ ਨਾ ਕਿਤੇ ਦਾ ਰਾਈਟ ਬਣਦਾ ਹੀ ਆ ਨਹੀਂ?
7: ਨਵੀਂ ਵੀਰੇ ਅੱਜ ਕੱਲ ਤੋਂ ਸੁਣ ਕੇ ਰਾਜੀ ਨਾ, ਗੱਲ ਇਹ ਆ ਪਹਿਲਾਂ ਹਾਲਾਤ ਹੋਰ ਸੀਗੇ, ਅੱਜ ਕੱਲ ਮਾਹੌਲ ਸਾਨੂੰ ਚਲਾਉਣਾ ਪੈਂਦਾ, ਕੋਵਿਡ ਦਾ ਫਲੋ ਵਾਲੀ ਗੱਲ ਆ ਅੱਜ ਕੱਲ। ਹੁਣ ਜਿਹੜਾ ਮੇਰਾ ਨੇਬਰ ਆ ਮੈਂ ਉਹਨੂੰ ਵਧੀਆ ਬੁਲਾਉਂਦਾ ਹਨਾ, ਹੈਲੋ ਹਾਏ, ਉਹ ਵੀ ਵਧੀਆ ਬੁਲਾਉਂਦਾ ਹੈਲੋ ਹਾਏ, ਤੇ ਫਿਰ ਅਗਲਾ ਬੋਲੋ ਵੀ ਜਾਂਦਾ, ਅਗਲਾ ਕਹਿੰਦਾ ਯਾਰ ਇਹਦਾ ਮੇਰੀ ਕੰਮੀ ਗੱਡੀ
1: ਜਿਵੇਂ
7: ਅਗਲਾ ਕਿੰਨੀਆਂ ਟੈਨਸ਼ਨ ਡਿਪਰੈਸ਼ਨ ਜ਼ਿਆਦਾ ਦੌਰੇ ਫਿਰਦਾ, ਕਾਂ ਸੀ ਨਹੀਂ ਸੀ।
1: ਆਪਣਾ ਕੰਮ ਕਰਦੇ ਹੋ ਤੇ ਉਹਨੂੰ ਆਪਣਾ ਕਰਨ ਦਿੰਦੇ ਹੋ?
7: ਹਾਂਜੀ ਹਾਂਜੀ ਏਦਾਂ ਹੀ ਆ ਜੀ, ਸਾਡੇ ਸਾਹਮਣੇ ਹੁਣ ਬਹੁਤ ਸੋਹਣਾ ਮੇਨਟੇਨ ਰੱਖਦੇ ਨੇ ਘਾਹ ਨਾ, ਤੇ ਉਹ ਪ੍ਰੋਪਰ ਫਲਾਵਰ ਦਾ ਧਿਆਨ ਰੱਖਦੇ ਨੇ, ਤੇ ਹੁਣ ਸਾਡੇ ਗੁਆਂਢ ਵੀ ਜਿੱਥੇ ਮੈਂ ਰਹਿੰਦਾ ਲੋਕੈਲਿਟੀ ਉੱਥੇ ਚਲੋ ਬਹੁਤ ਸੋਹਣਾ ਰੱਖਦਾ ਸਾਰਾ ਕੁਛ ਹਨਾ, ਆਂਢ ਗੁਆਂਢ ਸਾਰੇ ਪ੍ਰੋਪਰ ਧਿਆਨ ਰੱਖਦੇ ਨੇ, ਨਵੇਂ ਬੱਚੇ ਨਿਕਲਦੇ ਨੇ ਖੇਡਦੇ ਆ ਗੇਮ ਕਿਆ ਕਰਦੇ ਆ, ਤੇ ਉਹ ਡਿਪੈਂਡ ਕਰਦਾ ਹੁੰਦਾ। ਹੁਣ ਜੇ ਇੱਕ ਬੰਦਾ ਏਦਾਂ ਦਾ ਹੈਗਾ ਤੁਸੀਂ ਉਹਨੂੰ ਇਹ ਗੱਲ ਕਹੋਗੇ, ਉਹਦਾ ਕਹਿੰਦਾ ਯਾਰ ਮੈਂ ਦੇਖਾਂ ਨਾ ਦੇਖਾਂ ਯਾਰ ਐਵੇਂ ਤੂੰ ਮਾਵਾਂ ਬਣੀਆਂ ਨਾ, ਅੱਜ ਕੱਲ ਇਹ ਟਾਈਮ ਆ ਨਾ, ਅੱਜ ਕੱਲ ਵਿਹਲਾ ਨੀ ਕਿਸੇ ਨੂੰ ਗੱਲ, ਸਿਆਣਾ ਬਲ ਜੇ ਤੁਸੀਂ ਤੁਸੀਂ ਅਗਲੇ ਦਾ ਚੰਗਾ ਸੋਚੋਗੇ ਨਾ,
1: ਕਿਸੇ ਨੂੰ ਕਹਿਣ ਜੋਗੇ ਨੀ ਆਪਾਂ ਰਹੇ। ਗੱਲ ਗਲਤ ਹੈ, ਮੈਨੂੰ ਲੱਗਦਾ ਮਾਹੌਲ ਥੋੜਾ ਚੇਂਜ ਹੋਣਾ ਜ਼ਰੂਰੀ ਵੀ ਹੈ।
7: ਤੁਸੀਂ ਮਾੜਾ ਅਵੇਅਰਨੈਸ ਕਰਿਆ ਕਰੋ, ਗਰੋ ਟ੍ਰੀਜ਼, ਆਪਣਾ ਧਿਆਨ ਰੱਖੋ, ਹਲਕਾ ਜਿਹਾ ਮੈਸੇਜ ਦੇ ਦੋ, ਤੇ ਲੋਕੀ ਇਹ ਸੀਗੇ ਇਸ ਚੀਜ਼ ਨੂੰ ਜਗਣਗੇ ਯਾਰ, ਕਿਉਂਕਿ ਤੁਸੀਂ ਤਾਂ ਲਾਈਕ ਪਬਲਿਕ ਨੂੰ ਇਹ ਗੱਲ ਕਹੋਗੇ ਨਾ, ਤੇ ਅਵੇਅਰਨੈਸ ਹੀ ਮੇਨ ਆ ਇਹਦੇ ਵਿੱਚ। ਤੇ ਹੁਣ ਅਗਲੀ ਪਬਲਿਕ ਵਾਲੀ ਪਬਲਿਕ ਨੂੰ ਤੁਸੀਂ ਗੱਲ ਕਹਿ ਰਹੇ ਹੋ
1: ਤੇਰੇ ਟੌਪਿਕ ਤੋਂ ਬਾਅਦ ਮੈਨੂੰ ਵੀ ਯਾਦ ਹੈ ਕਿ ਮੇਰਾ ਵੀ ਘਾਹ ਵਧਿਆ ਪਿਆ, ਮੈਂ ਹੁਣ ਜਾ ਕੇ ਕੱਟੂਗਾ।
7: ਉਹੀ ਕਹਿ ਰਿਹਾ ਜੀ, ਇੱਕ ਨਹੀਂ ਕਈ ਬੰਦੇ ਸੋਚਣਗੇ ਇੱਦਾਂ ਦੇ, ਪਰ ਹਾਂ ਯਾਰ ਘਾਹ ਮੇਰਾ ਵੀ ਇੱਦਾਂ ਦਾ ਹੈਗਾ, ਪਰ ਮੈਨੂੰ ਵੀ ਧਿਆਨ ਰੱਖਣਾ ਚਾਹੀਦਾ ਇਹ ਗੱਲ,
1: ਤੁਹਾਨੂੰ ਦੱਸੀਏ ਕਿ ਫੈਸ਼ਨ ਆਈਕਿਊ ਤੇ ਪਹੁੰਚੋ, ਕੁੜਤੇ ਪਜਾਮੇ ਚਾਹੀਦੇ ਆ, ਕੋਟ ਪੈਂਟ ਚਾਹੀਦੇ ਆ, ਇੱਕ ਲੋ ਤੇ ਦੂਜਾ 30% 30% ਆਫ ਏਅਰਪੋਰਟ ਡੇਰੀ ਕੁਈਨ ਕੈਨੇਡੀ ਮਕਵੀਰ ਮੇਫੀਲਡ ਫੈਸ਼ਨ ਆਈਕਿਊ। ਲੇਡੀਜ਼ ਦੇ ਸੂਟ ਚਾਹੀਦੇ ਆ, ਲਹਿੰਗੇ ਚਾਹੀਦੇ ਆ, ਉਹ ਵੀ ਇੱਕ ਲੋ, ਦੂਜਾ 30% ਆਫ ਫੈਸ਼ਨ ਆਈਕਿਊ ਏਅਰਪੋਰਟ ਡੇਰੀ ਕੁਈਨ ਕੈਨੇਡੀ ਮਕਵੀਨ ਮੇਫੀਲਡ ਫੈਸ਼ਨ ਆਈਕਿਊ। ਤੁਸੀਂ ਗੱਡੀ ਲੈਣੀ ਹੈ ਨਾ, ਕੈਲੇਡਨ ਮਿਤਸੂਬਿਸ਼ੀ ਤੇ ਇੱਕ ਵਾਰ ਗੇੜਾ ਮਾਰ ਕੇ ਆਓ, 10 ਸਾਲ ਦੀ ਅਗਲੇ ਤੁਹਾਨੂੰ ਵਾਰੰਟੀ ਦੇ ਰਹੇ ਨੇ। ਗੱਡੀਆਂ ਬੜੀਆਂ ਕਮਾਲ ਦੀਆਂ ਕੈਲੇਡਨ ਮਿਤਸੂਬਿਸ਼ੀ ਤੇ, 6476782754
8: ਸਾਡੇ ਕੋਲ ਪ੍ਰਾਪਰਟੀ ਸੀ ਸੈਂਡਲਵੁੱਡ ਫਲ ਫਸ ਤੇ, ਤੇ ਸਾਨੂੰ ਥਰੋ ਵੀ ਹਟਾਉਣੀ ਪੈਂਦੀ ਸੀ ਉੱਥੇ ਸਾਈਡ ਵਾਕ ਤੋਂ, ਤੇ ਘਾਹ ਵੀ ਕੱਟਣਾ ਪੈਂਦਾ ਸੀ ਜੇ ਕਿਤੇ ਥੋੜਾ ਜਿਹਾ ਅਸੀਂ ਮਿਸ ਕਰਕੇ, ਤੇ ਸੀਡੀ ਕੱਟ ਕੇ ਸਾਨੂੰ ਬਿੱਲ ਭੇਜ ਦਿੰਦੀ ਸੀ। ਇਹਦੇ ਨਾਲ ਤੁਹਾਨੂੰ ਐਗਜ਼ਾਮਪਲ ਹੋ ਦਿੰਦਾ, ਮੇਰੇ ਬ੍ਰਦਰ ਨੇ ਵੱਡੇ ਉਹ ਘਾਹ ਹੀ ਕੱਢਦੇ, ਤੁਹਾਨੂੰ ਸੁਆ ਕੀ ਆ, ਸਿੱਧੀ ਕੱਟ ਕੇ ਉਹਨੂੰ ਬਿੱਲ ਭੇਜ ਦਿੰਦੀ
1: ਆ, ਭੇਜ ਦਿੰਦੀ ਆ।
8: ਲੇਕਿਨ ਇਹ ਹਾਂਜੀ ਮੈਨੂੰ ਇੱਕ ਇਹ ਤੁਹਾਨੂੰ ਨਾ ਜਿਵੇਂ ਕਹਿੰਦੇ ਨੇਬਰ ਨੂੰ ਕਹਿਣਾ, ਇਹ ਆਪਣਾ ਰਾਈਟ ਤਾਂ ਨੀ ਹੈਗਾ, ਮੈਂ ਕਹਿੰਦਾ ਪ੍ਰਿਵਿਲੇਜ ਜ਼ਰੂਰ ਹੈਗਾ, ਇਹ ਡਿਪੈਂਡ ਕਰਦਾ ਤੁਹਾਡੇ ਉਹਦੇ ਰਿਲੇਸ਼ਨਸ਼ਿਪ ਕਿਸ ਤਰ੍ਹਾਂ ਦੇ ਹੈਗੇ ਨੇ, ਤੇ ਲੈਂਗੁਏਜ ਉਸ ਤਰ੍ਹਾਂ ਦੀ ਵਰਤੋ ਬਈ ਵੀਰ ਪਿਆਰ ਦੀ ਬਣਿਆ ਰਹੇ, ਤੇ ਜੇ ਤੁਹਾਡਾ ਉਹ ਬੰਦਾ ਪਹਿਲਾਂ ਹੀ ਸੁਣਦਾ ਨੀ ਤੁਹਾਡੀ ਚੁੱਪ ਕਰਕੇ ਸਿਟੀ ਨੂੰ ਫੋਨ ਕਰਦੇ ਹੋਏ ਘੱਟ ਜਾਣ।
1: ਨਹੀਂ ਪਰ ਪਤਾ ਕੀ ਹੈ, ਇੱਧਰ ਇਸ ਸਿਚੁਏਸ਼ਨ ਚ ਘਾਹ ਕੱਟਿਆ ਹੁੰਦਾ, ਬਸ ਪਾਣੀ ਨੀ ਕਦੇ ਲਾਇਆ ਹੁੰਦਾ, ਸੜਿਆ ਪਿਆ। ਇਸ ਮਾਮਲੇ ਚ ਸਿਟੀ ਨੂੰ ਕੁਛ ਕਹਿ ਵੀ ਨਹੀਂ ਸਕਦੇ, ਕਿਉਂਕਿ ਸਿਟੀ ਦਾ ਕੋਈ ਇਦਾਂ ਦਾ ਬਾਈਲਾਅ ਹੀ ਹੈ ਨੀ ਗਾ ਵੀ ਘਾਹ ਤੁਹਾਡਾ ਹਰਾ ਹੋਣਾ ਚਾਹੀਦਾ। ਸਿਰਫ ਤੁਸੀਂ ਕਹਿ ਸਕਦੇ ਹੋ ਬੰਦੇ ਨੂੰ, ਬਟ ਤੁਹਾਨੂੰ ਲੱਗਦਾ ਕਿ ਨਹੀਂ ਕਹਿਣਾ ਚਾਹੀਦਾ?
8: ਨਹੀਂ ਤੁਸੀਂ ਨਾ, ਨਹੀਂ ਪ੍ਰਿਵਿਲੇਜ ਹੈ, ਤੁਹਾਡਾ ਰਾਈਟ ਨਹੀਂਗਾ।
1: ਹਾਂ
9: ਰਿਬਨੇ ਦੇ ਵਿੱਚ ਹੁੰਦਾ ਬਈ ਤੁਸੀਂ ਪਿਆਰ ਦੇ ਨਾਲ ਉਹਨੂੰ ਸਮਝਾਵੋ ਵੀ ਦੇਖ ਬਈ ਇਸ ਤਰ੍ਹਾਂ ਨਾ ਆਪਣੇ ਨੇਬਰ ਬੜਾ ਚੰਗਾ ਨੀ ਲੱਗਦਾ ਹੈਗਾ, ਆਪਾਂ ਰਲ ਮਿਲ ਕੇ ਰਹਿਣਾ, ਆਪਣਾ ਮੁਲਕ ਹੈ, ਆਪਣਾ ਹੀ ਦੇਸ਼ ਆ, ਆਪਣਾ ਹੀ ਪਿੰਡ ਹੈ
1: ਜੀ,
9: ਬਸ ਪਿਆਰ ਨਾਲ।
1: ਠੀਕ ਹੈ, ਨਹੀਂ ਬਿਲਕੁਲ, ਸੋ ਪਿਆਰ ਨਾਲ ਕਹਿ ਦੋ, ਇਹੀ ਤੁਸੀਂ ਮੰਨਦੇ ਹੋ ਸਿਟੀ ਨੂੰ, ਉਹ ਤਾਂ ਚਲੋ ਮੈਂ ਤੁਹਾਡੀ ਗੱਲ ਸਮਝਦਾ, ਸਿਟੀ ਨੂੰ ਆਪਾਂ ਤਾਂ ਹੀ ਕਹਿ ਸਕਦੇ ਹਾਂ ਪਰ ਜੇ ਅਗਲੇ ਦਾ ਘਾਹ ਕੱਟਿਆ ਨਾ ਹੋਵੇ। ਹੁਣ ਇਸ ਸਿਚੁਏਸ਼ਨ 'ਚ ਤਾਂ ਅਗਲਾ ਕੱਟ ਤਾਂ ਦਿੰਦਾ ਬਟ ਖਿਆਲ ਬਿਲਕੁਲ ਜ਼ੀਰੋ ਰੱਖਦਾ। ਹਰਮਨ ਵੀ ਸਾਡੇ ਨਾਲ ਨੇ, ਟੀਮ ਹਰਮਨ ਬੱਤਾ, ਸਾਡੀ ਨੰਬਰ ਵਨ ਮੋਰਗੇਜ ਦੀ ਟੀਮ। ਅਗਰ ਕਿਸੇ ਨੇ ਮੋਰਗੇਜ ਕਰਾਉਣੀ ਹੈ, ਹੋਮ ਐਕੁਇਟੀ, ਲਾਈਨ ਆਫ ਕ੍ਰੈਡਿਟ ਆਦਿ ਕਰਾਉਣੀ ਹੈ, ਦੇਖੋ ਇਹ ਬੜੇ ਵੱਡੇ ਕੰਮ ਨੇ, ਤੁਸੀਂ ਇੱਕ ਪ੍ਰੋਫੈਸ਼ਨਲ ਕੋਲ ਜਾਇਆ ਕਰੋ। ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਹਰਮਨ ਨੂੰ ਕਾਲ ਕਰ ਲਓ, ਯੂ ਵਿਲ ਨੋਟ ਬੀ ਡਿਸਅਪੋਇੰਟਡ, ਤੁਸੀਂ ਸਕਦੇ ਕਹੋਗੇ ਨਵੀਂ ਯਾਰ ਬੱਲੇ ਬੱਲੇ ਕਮਾਲ ਹੋ ਗਈ। ਸੋ ਹਰਮਨ ਵੈਲਕਮ।
10: ਥੈਂਕ ਯੂ ਨਵੀ, ਗੁੱਡ ਮਾਰਨਿੰਗ ਐਵਰੀਵਨ। ਨਵੀ, ਕਲੋਜ਼ਿੰਗ ਕਾਸਟ ਬਾਰੇ ਥੋੜਾ ਜਿਹਾ ਮੈਂ ਐਜੂਕੇਟ ਕਰਨਾ ਚਾਹੁੰਦਾ। ਜਦੋਂ ਕਲਾਇੰਟਸ ਦਾ ਨਾਲ ਪ੍ਰੀ ਕੁਆਲੀਫਿਕੇਸ਼ਨ ਸੈਸ਼ਨ ਕਰਦੇ ਹਾਂ, ਅਸੀਂ ਅਕਸਰ ਦੇਖਿਆ ਜਾਂਦਾ ਸਪੈਸ਼ਲੀ ਫਸਟ ਟਾਈਮ ਹੋਮ ਬਾਇਰਸ, ਉਹਨਾਂ ਨੂੰ ਕਈ ਵਾਰ ਨਹੀਂ ਪਤਾ ਹੁੰਦਾ ਕਿ ਸਾਨੂੰ ਔਨ ਟਾਪ ਆਫ ਡਾਊਨ ਪੇਮੈਂਟ ਸਾਨੂੰ ਕਲੋਜ਼ਿੰਗ ਕਾਸਟ ਵੀ ਚਾਹੀਦੀ ਆ। ਤੇ ਜਦੋਂ ਆਪਾਂ ਇੰਟਰਵਿਊ ਚ ਘਰ ਲੈਂਦੇ ਹਾਂ ਤਾਂ ਇੱਕ ਲੈਂਡ ਟ੍ਰਾਂਸਫਰ ਟੈਕਸ ਜਿਹੜਾ ਵੱਡਾ ਚੰਕ ਆਫ ਤੁਹਾਡੀ ਕਲੋਜ਼ਿੰਗ ਕਾਸਟ ਉਹ ਚ ਜਾਂਦੀ ਆ, ਤੇ ਉਹ ਕਿਕ ਇਨ ਕਰਦਾ। ਐਂਡ ਜਿਹੜੇ ਕਲਾਇੰਟਸ ਮਿਨੀਮਮ ਡਾਊਨ ਪਲਾਨ ਕਰਕੇ ਚੱਲਦੇ ਨੇ, 7-8 ਲੱਖ ਦਾ ਘਰ ਲੈਂਦੇ ਨੇ ਤੇ 45-50-55,000 ਉਹਨਾਂ ਕੋਲ ਡਾਊਨ ਹੁੰਦੀ ਆ, ਤੇ ਉੱਪਰ $10,000 ਕਈ ਵਾਰ ਉਹਨਾਂ ਨੂੰ ਸਰਪ੍ਰਾਈਜ਼ ਹੀ ਮਿਲਦਾ ਕਿ ਜੀ ਇਹ ਸਾਡੀ ਕਲੋਜ਼ਿੰਗ ਕਾਸਟ ਕਿੱਥੋਂ ਆਈ, ਸਾਨੂੰ ਤਾਂ ਪਤਾ ਨਹੀਂ ਸੀ। ਐਂਡ ਇੱਕਦਮ ਫਸਟ ਟਾਈਮ ਹੋਮ ਬਾਹਰ ਲਈ ਜਾਂ ਕਿਸੇ ਹੋਰ ਲਈ ਵੀ 10-15,000 ਔਨ ਦਾ ਡੇ ਆਫ ਦਾ ਕਲੋਜ਼ਿੰਗ ਜਾਂ ਉਹ ਤੋਂ ਇੱਕ ਦਿਨ ਪਹਿਲਾਂ ਕੱਢਣਾ ਔਖਾ ਹੋ ਜਾਂਦਾ ਜਿਹੜੇ ਕਲਾਇੰਟਸ ਮਿਨੀਮਮ ਡਾਊਨ ਦਾ ਪਲਾਨ ਕਰਕੇ ਚੱਲਦੇ ਨੇ। ਸੋ ਜਦੋਂ ਤੁਸੀਂ ਘਰ ਲੈਂਦੇ ਹੋ, ਉਹ ਤੋਂ ਪਹਿਲਾਂ ਜ਼ਰੂਰ ਪ੍ਰੋਫੈਸ਼ਨਲ ਨਾਲ ਸੈੱਟ ਕਰੋ, ਚਾਹੇ ਤੁਸੀਂ ਰੀਅਲ ਸਟੇਟ ਪ੍ਰੋਫੈਸ਼ਨਲ ਕੋਲ ਬਹਿੰਦੇ ਹੋ ਜਾਂ ਮੋਰਗੇਜ ਪ੍ਰੋਫੈਸ਼ਨਲ ਕੋਲ ਬਹਿੰਦੇ ਹੋ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੀਆਂ ਕੋਸਟ ਐਸੋਸੀਏਟਡ ਨੇ ਜਦੋਂ ਤੁਸੀਂ ਘਰ ਲੈਂਦੇ ਹੋ। ਤੁਹਾਨੂੰ ਹੋਮ ਇੰਸ਼ੋਰੈਂਸ ਚਾਹੀਦੀ ਆ ਔਨ ਦਾ ਡੇ ਆਫ ਦਾ ਕਲੋਜ਼ਿੰਗ, ਲੈਂਡ ਟ੍ਰਾਂਸਫਰ ਟੈਕਸ ਦੇ ਪੈਸੇ ਹੋਣੇ ਚਾਹੀਦੇ ਨੇ। ਜਦੋਂ ਬੈਂਕ ਨੇ ਫਾਈਲ ਪ੍ਰੂਫ ਕਰਨੀ ਆ, ਉਹਨਾਂ ਨੇ ਕੱਲੀ ਡਾਊਨ ਪੇਮੈਂਟ ਨਹੀਂ ਦੇਖਣੀ, ਉਹਨਾਂ ਨੇ ਡਾਊਨ ਪੇਮੈਂਟ ਪਲੱਸ ਕਲੋਜ਼ਿੰਗ ਕੋਸਟ ਤੁਹਾਡੇ ਅਕਾਊਂਟ 'ਚ ਦੇਖਣੀ ਆ। ਸੋ ਤਾਂ ਕਿ ਤੁਹਾਡਾ ਪ੍ਰੋਸੈਸ ਸਮੂਦ ਰਹੇ ਮੋਰਗੇਜ ਦਾ, ਫਿਰ ਆਪਾਂ ਕਹਿੰਦੇ ਹਾਂ ਜੀ ਸਾਨੂੰ ਟੈਨਸ਼ਨ ਹੋ ਗਈ ਮੋਰਗੇਜ ਨਹੀਂ ਅਪਰੂਵ ਹੋਈ, ਪਹਿਲਾਂ ਜੇ ਆਪਾਂ ਆਪ ਪ੍ਰਿਪੇਅਰ ਕਰ ਲਈਏ ਥੋੜਾ ਜਿਹਾ ਤਾਂ ਤੁਹਾਡਾ ਪ੍ਰੋਸੈਸ, ਤੁਹਾਡੀ ਅਪਰੂਵਲ ਬੜੇ ਟਾਈਮ ਤੇ ਆਊਗੀ। ਸਾਡੇ ਵੱਲੋਂ ਕੋਈ ਕੁਐਸਚਨ ਜਾਂ ਕੋਈ ਕੁਐਸਚਨਸ ਨੇ ਤੁਹਾਡੇ ਜਾਂ ਕੋਈ ਹੈਲਪ ਦੀ ਲੋੜ ਆ, ਸਾਡੀ ਟੀਮ ਨੂੰ ਐਨੀ ਟਾਈਮ ਰੀਚ ਆਊਟ ਕਰ ਸਕਦੇ ਹੋ। ਮੈਂ ਹਮੇਸ਼ਾ ਕਹਿੰਦਾ ਕਿ ਪ੍ਰੀ ਕੁਆਲੀਫਿਕੇਸ਼ਨ ਕੋਈ ਵੀ ਕੰਸਲਟੇਸ਼ਨ ਸੈਸ਼ਨ ਕਰਨਾ, ਉਹਦੀ ਕੋਈ ਫੀਸ ਨਹੀਂ ਹੁੰਦੀ ਹੈਗੀ। ਮੋਸਟ ਆਫ ਦਾ ਫਾਲਸ ਤੇ ਸਾਡੀ ਕੋਈ ਫੀਸ ਨਹੀਂ ਹੁੰਦੀ, ਵੀ ਗੈਟ ਪੇਡ ਬਾਏ ਦਾ ਬੈਂਕਸ। ਸੋ ਕਾਲ ਕਰ ਲਓ ਕੋਈ ਵੀ ਕੁਐਸਚਨ ਆ। ਟੀਮ ਹਰਮਨ ਬੱਤਾ 647-685-9000, 647-685-9000। ਥੈਂਕ ਯੂ ਨਵੀ।
1: ਥੈਂਕ ਯੂ ਹਰਮਨ। 647-685-9000, 647-685-9000। ਵਧੀਆ ਬੰਦੇ ਕੋਲ ਜਾਓ, ਯੂ ਵਿਲ ਨਾਟ ਬੀ ਅਪਸੈਟ। 6266 ਹੈਲੋ, 6266 ਹੈਲੋ ਜੀ, ਓਕੇ 8604 ਹੈਲੋ।
11: ਹਾਂਜੀ ਸਤਿ ਸ਼੍ਰੀ ਅਕਾਲ ਨਵੀ ਜੀ।
1: ਸਤਿ ਸ਼੍ਰੀ ਅਕਾਲ ਜੀ।
11: ਹਾਂਜੀ ਉਹ ਸਰ ਜੀ, ਤੁਹਾਡਾ ਕੁਐਸਚਨ ਤੇ ਬਹੁਤ ਕੰਪਲੀਕੇਟਡ ਜਿਹਾ ਹੋ ਗਿਆ। ਪਹਿਲਾਂ ਤਾਂ ਮੈਂ ਸਮਝਦਾ ਸੀ ਸਿਰਫ ਘਾਹ ਘੂ ਕੱਟਣ ਦਾ ਇਸ਼ੂ ਆ, ਫਿਰ ਤੁਸੀਂ ਕਿਹਾ ਨਹੀਂ ਘਾਹ ਕੱਟਿਆ ਆ, ਪਾਣੀ ਦੇਣ ਦਾ ਇਸ਼ੂ ਆ। ਤੇ ਸੋ ਮੈਂ ਤਾਂ ਇਹ ਕਹਿੰਦਾ ਜੀ, ਜਿਹੜਾ ਘਾਹ ਘੂ ਕੱਟਣ ਦੀ ਗੱਲ ਆ, ਮੈਂ ਤਾਂ ਕਈ ਵਾਰੀ ਜਦੋਂ ਮੈਂ ਆਪਣਾ ਘਾਹ ਕੱਟਦਾ ਹੁੰਦਾ ਤੇ ਮੇਰੇ ਕੋਲ ਕੋਰਡਲੈਸ ਵੀ ਹੈਗੀ ਆ ਦੂਜੀ ਮਸ਼ੀਨ, ਤੇ ਮੈਂ ਤਾਂ ਫਿਰ ਗੁਆਂਢੀ ਦੇ ਵੀ ਨਾਲ ਲੱਗਦਾ ਰਗੜਾ ਲਾ ਲੈਂਦਾ, ਮੰਨ ਲਓ ਉਹਦਾ ਵੀ ਕੱਟ ਦਿੰਦਾ।
1: ਠੀਕ ਹੈ
11: ਜੀ। ਤੇ ਰਹੀ ਗੱਲ ਜਿਹੜਾ ਪਾਣੀ ਪੂਣੀ ਲਾਉਣ ਦੀ, ਤੇ ਦੂਜਾ ਇਹ ਵੀ ਸਾਰਿਆਂ ਨੇ ਐਪਰੀਸ਼ੀਏਟ ਕਰ ਲਈ ਦਾ, ਜੇ ਕੋਈ ਤੁਹਾਨੂੰ ਨਹੀਂ ਸੁਣਦਾ ਤਾਂ ਕਹਿਣ ਚ ਕੋਈ ਹਰਜ ਨਹੀਂ ਹੁੰਦਾ। ਜਿੱਦਾਂ ਉਹੀ ਆਪਣੇ ਕਈ ਸਰੋਤੇ ਕਹਿ ਰਹੇ ਆ, ਵੀ ਉਹਨੂੰ ਪੋਲਾਈਟਲੀ ਜੀ ਕਹਿ ਦੋ, ਹਨਾ, ਕੱਟਣ ਦੇ ਵੀ ਆਪਣੇ ਸਰੋਤੇ ਐਕਸਪਲੇਨ ਕਰ ਗਿਆ ਲੈ ਵੀ ਸਿਟੀ ਕੱਟ ਦਿੰਦੀ, ਨਹੀਂ ਤਾਂ ਸਿਟੀ ਤੁਹਾਨੂੰ ਵਾਰਨਿੰਗ ਦੇ ਦਿੰਦੀ ਆ ਜਾਂ ਕਿੱਦਾਂ, ਹਨਾ, ਘਾਹ ਕੱਟਣ ਦੀ। ਸਾਡੇ ਇੱਥੇ ਮੌਂਟੇਲ ਚ ਐਡੇ ਚੱਲਦਾ, ਬਾਕੀ ਬ੍ਰਹਮਚੰਦ ਮਿਸੀ ਸਾਹਿਬ ਦਾ ਵੀ ਇੱਦਾਂ ਹੀ ਹੋਊਗਾ। ਬਾਕੀ ਰਹੀ ਗੱਲ ਆ ਜੀ, ਜੇ ਕਿਸੇ ਪਾਸੇ ਵੀ ਪੇਸ਼ ਨੀ ਚੱਲਦੀ, ਤੇ ਜਿਵੇਂ ਮੈਂ ਦੱਸਿਆ ਮੇਰਾ ਬੇਟਾ ਹੁਣ 2 ਵੀਕ ਟੂਰ ਤੇ ਗਿਆ, ਮੇਰੇ ਤੋਂ ਉਹਦਾ ਘਰ ਕਾਫੀ ਦੂਰ ਸੀ, ਉਹ ਮੈਨੂੰ ਕਹਿੰਦਾ ਡੈਡੀ ਮੇਰੇ ਦੂਜੇ ਕੁ ਦਿਨ ਪਾਣੀ ਜਾ ਕੇ ਲਾਇਆ ਕਰੀਓ। ਤੇ ਮੈਂ 2 ਵਾਰ ਹੀ ਲਾ ਕੇ ਆਇਆ, ਉਹ UK ਤੇ ਗ੍ਰੀਸ ਗਿਆ ਸੀ 2 ਵੀਕ ਵਾਸਤੇ। 2 ਵਾਰੀ ਰੱਬ ਨੂੰ ਮੈਂ ਅਰਦਾਸ ਕਰਤੀ, ਮੈਂ ਕਿਹਾ ਰੱਬਾ ਮੀਂਹ ਪਾਵੇ ਅੱਜ ਮੇਰੇ ਕੋਲ ਟਾਈਮ। ਸੋ ਏਦਾਂ ਕਰੋ, ਜਿਹੜੇ ਬੰਦੇ ਏਦਾਂ ਤੁਹਾਡੇ ਨੇਬਰ ਨਹੀਂ ਕਰਦੇ,
1: ਜੇ ਤੁਸੀਂ ਨਹੀਂ ਲਾ ਸਕਦੇ ਜਾਂ ਉਹ ਆਪਣੇ ਸੁਣਦਾ ਨਹੀਂ, ਰੱਬ ਨੂੰ ਅਰਦਾਸ ਕਰ ਦੋ। ਠੀਕ ਹੈ, ਫਿਰ ਰੱਬ ਨੂੰ ਹੀ ਕਹਿ ਦੋ ਥੈਂਕ ਯੂ। ਨਹੀਂ ਰੱਬ ਨੂੰ ਕਹਿ ਦੇ ਕਿ ਰੱਬਾ ਮੈਂ ਨਾ ਆਪਣੇ ਨੇਬਰ ਨੂੰ ਕਹਿ ਸਕਦਾ ਨਾ ਉਹ ਮੇਰੀ ਗੱਲ ਸੁਣਦਾ, ਪਲੀਜ਼ ਰੱਬਾ ਤੂੰ ਹੀ ਮੇਰੀ ਮਦਦ ਕਰ ਦੇ, ਠੀਕ ਹੈ ਤੁਹਾਡੀ ਗੱਲ। ਸੋ ਓਕੇ 905-673-3337 ਨੰਬਰ ਹੈ ਆਪਣਾ, ਆਪਣੀ ਗੱਲ ਦੇਖੋ, ਕੋਈ ਕੰਪਲੀਕੇਟਡ ਨਹੀਂ ਗੱਲ ਹੋ ਰਹੀ, ਬੜੀ ਸਿੰਪਲ ਜਿਹੀ ਗੱਲ ਹੈ। ਗੱਲ ਇਹ ਹੈ ਕਿ ਇੱਕ ਬੰਦਾ ਅਤੇ ਉਹਦਾ ਨੇਬਰ, ਉਹਦਾ ਘਾਹ ਸੜਿਆ ਪਿਆ, ਕਦੇ ਉਹ ਪਾਣੀ ਨਹੀਂ ਲਾਉਂਦਾ, ਬਿਲਕੁਲ ਖਿਆਲ ਨਹੀਂ ਰੱਖਦਾ, ਕੱਟ ਦਿੰਦਾ ਬਟ ਪਾਣੀ ਨਹੀਂ ਕਦੇ ਲਾਇਆ, ਪਤੰਦਰ ਨੇ ਕਹਿ ਲਓ ਕਿ ਪਤਾ ਨਹੀਂ ਕਿੰਨੇ ਕਿੰਨੇ ਮਹੀਨੇ ਪਾਣੀ ਵੀ ਨਹੀਂ ਲਾਇਆ। ਸੁਣ ਇਹ ਬੰਦਾ ਕਹਿੰਦਾ ਯਾਰ ਨਵੀ ਮੈਂ ਉਹਨੂੰ ਕਿਹੜਾ ਕਹਿਤਾ ਕਿ ਉਹ ਹਾਂ ਵੀ ਜੌਨ ਕਿੱਦਾਂ ਵੀ ਪਲੀਜ਼ ਯਾਰ ਪਾਣੀ ਵੀ ਲਾ ਦਿਆ ਕਰ, ਘਾਹ ਦਾ ਕੀ ਹਾਲ ਹੋਇਆ ਪਿਆ। ਜੌਨ ਨੇ ਅੱਗਿਓਂ ਮਾਇੰਡ ਬਹੁਤ ਕੀਤਾ, ਜੌਨ ਕਹਿੰਦਾ ਤੂੰ ਕੌਣ ਹੁੰਦਾ ਹੈ ਮੈਨੂੰ ਕਹਿਣ ਵਾਲਾ, ਮੇਰਾ ਘਰ ਹੈ, ਮੇਰੀ ਮਰਜ਼ੀ ਹੈ, ਮੈਂ ਪਾਣੀ ਲਾਵਾਂ ਮੈਂ ਨਾ ਲਾਵਾਂ, ਇਟਸ ਅਪ ਟੂ ਮੀ, ਮੇਰੀ ਮੇਰੀ ਡਿਸੀਜਨ ਹੈ। ਸੋ ਉਹਨੇ ਮਾਇੰਡ ਬਹੁਤ ਕੀਤਾ ਇਸ ਗੱਲ ਨੂੰ ਵੀ ਇਹਨੇ ਮੈਨੂੰ ਕਹਿ ਕਿੱਦਾਂ ਦਿੱਤਾ। ਸੋ ਇਹ ਮੈਂ ਪੁੱਛ ਰਿਹਾ ਕਿ ਜੇ ਅਗਲੇ ਨੇ ਕਹਿ ਵੀ ਦਿੱਤਾ ਯਾਰ ਤੁਹਾਨੂੰ ਲੱਗਦਾ ਕਿ ਕੋਈ ਵੱਡੀ ਗੱਲ ਹੈ? ਹੁਣ ਕੁਝ ਕੁ ਲੋਕ ਕਹਿ ਰਹੇ ਨਵੀਂ ਯਾਰ ਨਹੀਂ ਕਹਿਣਾ ਚਾਹੀਦਾ, ਅਗਲੇ ਦਾ ਘਰ ਹੈ ਉਹ ਜਿੱਦਾਂ ਮਰਜ਼ੀ ਕਰੇ, ਉਹ ਪਾਣੀ ਲਾਵੇ ਨਾ ਲਾਵੇ, ਇਟਸ ਅਪ ਟੂ ਹਿਮ। ਦੂਜੇ ਪਾਸੇ ਕੁਝ ਕੁ ਲੋਕ ਕਹਿ ਰਹੇ ਨਵੀਂ ਕਹਿ ਦੇਣਾ ਚਾਹੀਦਾ, ਫਿਰ ਕੀ ਹੋ ਗਿਆ ਹੈ, ਐਡੀ ਕਿਹੜੀ ਗੱਲ ਹੈ, ਤੁਹਾਡਾ ਨੇਬਰ ਹੈ ਅਕਸਰ, ਹੁਣ ਤੁਸੀਂ ਜੇ ਨਾਲ ਦੇ ਘਰੇ ਰਹਿ ਰਹੇ ਹੋ ਤੁਹਾਡਾ ਫੁੱਲ ਰਾਈਟ ਹੈ। ਸੋ ਨੰਬਰ ਹੈ ਆਪਣਾ 905-673-3337। ਸੋ ਗੱਲ ਕੋਈ ਕੰਪਲੀਕੇਟਡ ਨਹੀਂ, ਗੱਲ ਸਿੰਪਲ ਹੀ ਆਪਣੀ, ਅਤੇ ਕੰਪਲੀਕੇਟਡ ਆਪਣੇ ਵੱਲੋਂ ਮੱਲੋ ਮੱਲੀ ਕਰਵਾਈ ਜਾਂਦੀ ਹੈ। ਸੋ ਇੱਕ ਤੁਸੀਂ ਹੁਣ ਇੱਕ ਵਧੀਆ ਟੀਮ ਨੂੰ ਹਾਇਰ ਕਰਨਾ ਘਾਹ ਕੱਟਣ ਲਈ, ਮੈਂ ਦਿੰਦਾ ਨੰਬਰ, ਤੁਹਾਡੀ ਲੈਂਡਸਕੇਪਿੰਗ ਦਾ ਖਿਆਲ ਨਹੀਂ ਤੁਸੀਂ ਆਪ ਰੱਖ ਸਕਦੇ, ਤੁਸੀਂ ਯਾਦ ਰੱਖੋ ਐਸ ਐਸ ਲੋਨ ਕੇਅਰ ਵਾਲਿਆਂ ਨੂੰ 437-655-1984 437-655-1984। ਵਧੀਆ ਟੀਮ ਹੈ, ਤੁਹਾਡੇ ਲੈਂਡਸਕੇਪਿੰਗ ਦਾ ਪੂਰਾ ਖਿਆਲ ਰੱਖਣਗੇ, ਫੁੱਲ ਬੂਟੇ ਕੋਈ ਲਵਾਉਣੇ ਹੈ, ਨਵਾਂ ਘਾਹ ਲਗਵਾਉਣਾ, ਇਹਨਾਂ ਨੂੰ ਕਰੋ ਫੋਨ। ਇੱਕ ਨਾ ਤੁਹਾਡੇ ਲਈ ਵਧੀਆ ਓਪਰਚੁਨਿਟੀ ਹੈ, ਸੁਣੋ ਧਿਆਨ ਨਾਲ, ਤੁਸੀਂ ਬ੍ਰੈਂਪਟਨ ਦੇ ਵਿੱਚ ਆਪਣੀ ਖੁਦ ਦੀ ਸਲੋਨ ਖੋਲਣੀ ਆ, ਸਲੋਨ ਐਂਡ ਸਪਾ, ਟੋਰਬਰਮ ਤੇ ਸਟੀਲਸ, ਬਹੁਤ ਪ੍ਰਾਈਮ ਲੋਕੇਸ਼ਨ, ਇੱਕ ਚੱਲੀ ਚਲਾਈ ਤੁਹਾਨੂੰ ਸਲੋਨ ਮਿਲ ਰਹੀ ਹੈ। ਇਹ ਬ੍ਰੈਂਪਟਨ ਦੀ ਸਭ ਤੋਂ ਬਿਜ਼ੀਐਸਟ ਸਲੋਨ ਹੈ, ਤੁਹਾਨੂੰ ਚੱਲੀ ਚਲਾਈ ਮਿਲ ਜਾਣੀ ਹੈ, ਹੋਰ ਕੀ ਚਾਹੀਦਾ। ਵਾਧੂ ਦੀ ਪਾਰਕਿੰਗ ਹੈ, 9 ਸਟੇਸ਼ਨ ਬਣੇ ਆ, 5 ਬੰਦਿਆਂ ਦੇ ਸਟੇਸ਼ਨ ਹੈ, 4 ਲੇਡੀਜ਼ ਦੇ, ਇੱਕ ਵੇਟਿੰਗ ਸਟੇਸ਼ਨ ਵੀ ਹੈ, ਚੇਅਰਾਂ ਸਾਰੀਆਂ ਨਵੀਆਂ ਨੇ, 3 ਵਾਸ਼ ਸਟੇਸ਼ਨ ਨੇ, ਵੱਖਰਾ ਇੱਕ ਲੰਚ ਰੂਮ ਹੈ। ਇਹ ਚੱਲੀ ਚਲਾਈ ਸਲੋਨ ਤੁਹਾਨੂੰ ਮਿਲ ਰਹੀ ਹੈ, ਬਹੁਤ ਹੀ ਬਿਜ਼ੀ ਲੋਕੇਸ਼ਨ ਹੈ, ਇੱਥੇ ਲਾਈਨਾਂ ਲੱਗੀਆਂ ਰਹਿੰਦੀਆਂ ਨੇ, ਇੰਨੀ ਬਿਜ਼ੀ ਲੋਕੇਸ਼ਨ ਹੈ। ਸੋ ਤੁਸੀਂ ਨੰਬਰ ਨੋਟ ਕਰ ਲਓ, ਜਾਣਕਾਰੀ ਲੈ ਲਓ, 647-998-5152 647-998-5152 647-998-5152 ਕਹਿ ਦਿਓ ਨਵੀਂ ਤੋਂ ਮਿਲਿਆ ਨੰਬਰ। ਸੋ ਸਟੂਡੀਓ 'ਚ ਗੱਲਬਾਤ ਥੋੜ੍ਹੀ ਸਾਡੀ ਹੋ ਰਹੀ ਹੈ, ਆਪਣਾ ਸਟੂਡੀਓ ਦਾ ਫੋਨ ਨੰਬਰ ਹੈ 905-673-3337
12: ਹਾਂਜੀ ਨਵੀਂ ਵੀਰੇ, ਮੈਂ ਕੁਝ ਕਹਿਣਾ ਸੀਗਾ ਵੀ ਮੈਨੂੰ ਲੱਗਦਾ ਹੁੰਦਾ ਵੀ ਤੁਸੀਂ ਆਪਣਾ ਨੰਬਰ ਹੈ ਜਿਹੜਾ 905-673-3337 ਇੱਕ ਵਾਰੀ ਮੈਂ ਸਾਰਾ ਰੇਡੀਓ ਸੁਣਦਾ, ਤੇ ਇੱਕ ਵਾਰੀ ਤੁਸੀਂ ਨੰਬਰ ਆਪਣਾ ਹੀ 9 ਵਾਰੀ ਬੋਲਿਆ।
1: ਹੈਲੋ, ਫਿਰ ਕੀ ਹੋ ਗਿਆ, ਹੋਰ ਸੁਣਾਓ ਤੁਸੀਂ, ਕੁਛ ਹੋਰ ਕੋਈ ਗੱਲ ਕਰਨੀ ਆ? ਨਹੀਂ ਪਰ ਉਹ ਤਾਂ ਹੁਣ ਭਾਜੀ, ਚਲੋ ਖੈਰ, ਹੋਰ ਕੁਛ ਕਹਿਣਾ ਚਾਹੁੰਦੇ ਹੋ ਅੱਜ ਦੇ ਇਸ ਵਿਸ਼ੇ ਬਾਰੇ?
12: ਬਸ ਉਹੀ ਹੁੰਦਾ ਵੀ ਕਹਿਣ ਦਾ ਤਰੀਕਾ ਹੁੰਦਾ ਹੈ ਹਨਾ, ਜੇ ਆਪਾਂ ਪਿਆਰ ਨਾਲ ਕਹਿ ਲਈਏ ਤਾਂ ਬੰਦਾ ਸੁਣ ਲੈਂਦਾ ਹਨਾ। ਤੇ ਮੈਂ ਤਾਂ ਕਹੂੰਗਾ ਵੀ ਜੇ ਉਹ ਨਹੀਂ ਕੱਟ ਰਿਹਾ ਬੰਦਾ ਤਾਂ ਇੱਕ ਦੋ ਵਾਰੀ ਉਹਦਾ ਆਪ ਕੱਟ ਦੋ, ਸ਼ਾਇਦ ਉਹਨੂੰ ਅਹਿਸਾਸ ਹੋ ਜੇ ਹਨਾ ਵੀ ਤੂੰ ਨਾ ਕਰ ਹਨਾ, ਇਹ ਚੀਜ਼ ਆ ਜਾਂਦੀ ਹੈ। ਕਹਿ ਮਤਲਬ ਪਿਆਰ ਨਾਲ ਕਹਿ ਦੇਣਾ ਚਾਹੀਦਾ।
1: ਪਰ ਭਾਜੀ ਗੱਲ ਇਹ ਵੀ ਹੈ, ਜੇ ਕੋਈ ਚੀਜ਼ਾਂ ਤੁਸੀਂ ਕਹਿ ਰਹੇ ਹੋ ਕੰਮ ਦੀਆਂ ਚੀਜ਼ਾਂ ਨੇ, ਫਿਰ ਚਲੋ ਫਾਇਦਾ ਹੈ, ਠੀਕ ਹੈ ਨਾ। ਹੁਣ ਜੇ ਕਿਸੇ ਦਾ ਘਾ, ਉਹਦਾ ਹਾਲ ਬੁਰਾ ਹੋਇਆ ਪਿਆ, ਫਿਰ ਚਲੋ ਜ਼ਰੂਰ ਕਹਿਣਾ ਚਾਹੀਦਾ, ਕਿਉਂਕਿ ਉਹ ਚੀਜ਼ ਇੱਕ ਤਾਂ ਚੰਗੀ ਵੀ ਨਹੀਂ ਲੱਗਦੀ, ਨਾਲੇ ਤੁਸੀਂ ਬੁਰਾ ਹਾਲ ਕੀਤਾ ਹੋਇਆ, ਏਡਾ ਮਹਿੰਗਾ ਘਰ ਲਿਆ ਹੋਇਆ, ਹੁਣ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਹੋ ਉਹਦਾ ਕੋਈ ਹੁਣ ਮੈਨੂੰ ਲੱਗਦਾ ਮਤਲਬ ਤਾਂ ਹੈ ਨਹੀਂ। ਨਹੀਂ ਉਹ ਵੱਖਰੀਆਂ ਗੱਲਾਂ ਨੇ, ਦੇਖੋ ਇੱਕ ਤਾਂ ਹੁੰਦਾ ਭਾਜੀ ਕਿਸੇ ਨੂੰ ਕੋਈ ਕੰਮ ਦੀ ਚੀਜ਼ ਕਹਿਣੀ, ਜਿਹੜੀ ਚੀਜ਼ ਦਾ ਚਲੋ ਬਹੁਤ ਜ਼ਿਆਦਾ ਬੈਨੀਫਿਟ ਹੈ, ਬਟ ਇੱਕ ਹੁੰਦਾ ਤੁਸੀਂ ਉਹੀ ਗੱਲਾਂ ਨੇ। ਚਲੋ ਖੈਰ ਬਹੁਤ ਸ਼ੁਕਰੀਆ ਤੁਹਾਡਾ। 1240 ਹੈਲੋ।
13: ਹਾਂਜੀ ਨਵੀ ਜੀ।
1: ਹਾਂਜੀ ਭਾਜੀ
13: ਕੀ ਹਾਲ ਚਾਲ? ਪੁੱਤਰ ਠੀਕ ਠਾਕ
1: ਆ? ਬਹੁਤ ਵਧੀਆ, ਤੁਸੀਂ ਸੁਣਾਓ ਕੀ ਬਣਦਾ?
13: ਸੁਰਿੰਦਰ ਭਾਜੀ ਠੀਕ ਆ?
1: ਬਹੁਤ ਵਧੀਆ ਜੀ, ਬੱਲੇ ਬੱਲੇ ਆ।
13: ਵਧੀਆ, ਕੱਲ ਸੁਣਿਆ ਸ਼ੋ ਬਹੁਤ ਵਧੀਆ, ਬਹੁਤ ਵਧੀਆ ਸ਼ਾਮਿਲ ਆਇਆ ਉਹਨਾਂ ਨੇ। ਅੱਛਾ ਉਹ ਨੇਬਰ ਦੀ ਗੱਲ ਬਥੇਰੇ ਆਪਣੇ ਕਹਿੰਦੇ ਮਾਈ ਦੀ ਲੱਸੀ ਜਾ ਜਿੱਥੇ ਮਾਜੀ ਬਹਿ ਕੇ ਪੀ ਲਓ। ਸਾਡੇ ਗੁਜਰਾਤੀ ਆ ਇੱਕ ਪਾਸੇ, ਇੱਕ ਪਾਸੇ ਸ੍ਰੀ ਲੰਕਨ ਆ ਜੀ। ਯਾਰ ਦੋਨੇ ਨੇਬਰ ਇੰਨੇ ਵਧੀਆ ਸਾਡੇ ਨਾ, ਉਹ ਜਦੋਂ ਘਾਹ ਕੱਟਣ ਲੱਗੇ ਨਾ ਤੇ ਉਹ ਅਸੀਂ ਆਪੇ ਕੱਟ ਦੇ ਉਹਨੇ ਸਾਈਡ ਦੋ ਵੀ। ਉਹ ਇੱਕ ਦਿਨ ਉਹਨਾਂ ਦਾ ਉਹਨਾਂ ਦਾ ਮੁੰਡਾ ਕਹਿੰਦਾ ਅੰਕਲ ਜੀ ਪਲੀਜ਼ ਕਹਿੰਦਾ ਆ ਕੇ ਹੈਂ, ਹੁਣ ਤੁਸੀਂ ਸ਼ਰਮਿੰਦਾ ਨਾ ਕਰੋ, ਮੈਂ ਆਪੇ ਕੱਟ ਦਿਆ ਕਰ।
1: ਨਹੀਂ ਪਤਾ ਕੀ ਹੈ, ਬਹੁਤ ਸਾਰੇ ਲੋਕ ਜਿਹੜੇ ਕਿ ਵੀਰ ਕਹਿ ਕੇ ਗਏ ਕਹਿੰਦੇ ਨਾ ਵੀ ਕੋਈ ਗੱਲ ਕਹਿਣੀ ਹੈ ਨਾ ਉਹਦਾ ਤਰੀਕਾ, ਚਲੋ ਬੰਦਾ ਗੱਲਾਂ ਗੱਲਾਂ ਚ ਕਹਿ ਦਿੰਦਾ, ਫਿਰ ਬੰਦਾ ਥੋੜਾ ਸ਼ਰਮਿੰਦਾ ਜਿਹਾ ਹੋ ਕੇ ਫਿਰ ਕਹਿੰਦਾ ਯਾਰ ਮੈਂ ਹੁਣ ਆਪਣੇ ਘਾਹ ਦਾ ਖਿਆਲ ਹੀ ਨੀ ਕੀਤਾ, ਨਾ ਮੈਂ ਕੱਟਿਆ, ਨਾ ਕੋਈ ਫੁੱਲ ਬੂਟੇ ਲਾਇਆ, ਹੁਣ ਮੈਂ ਥੋੜੇ ਆ ਸੀਰੀਅਸ ਹੋ ਜਾਣਾ ਇਸ ਮਾਮਲੇ ਚ।
13: ਅੱਛਾ ਖਰਾਬ ਸਾਡੇ ਵੀ ਕਰ ਗਿਆ, ਸਾਡੇ ਹਰਿਆਣਾ ਸਾਡਾ ਬਹੁਤ ਵਧੀਆ ਕੀਤਾ ਦੇ ਲੋ ਕਹਿੰਦੇ ਸਾਡੇ
1: ਠੀਕ ਹੈ, ਫਿਰ ਉਹ ਡਬਲ ਕੰਮ ਕਰ ਗਿਆ। ਸੋ ਨੰਬਰ ਹੈ ਆਪਣਾ 905-673-3337 9056733777। ਤੇ ਇੱਕ ਤੁਸੀਂ ਯਾਦ ਜ਼ਰੂਰ ਰੱਖੋ ਕਿ ਕਿਸੇ ਨੇ ਵੀ ਨਵਾਂ ਟੌਪ ਦਾ ਕਿਚਨ ਰੈਡੀ ਕਰਾਉਣਾ, ਕਮਾਲ ਦਾ ਕਿਚਨ ਰੈਡੀ ਕਰਾਉਣਾ, ਤੁਸੀਂ ਯਾਦ ਰੱਖੋ ਜ਼ਰੂਰ ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਭਾਜੀ ਨੂੰ, ਜਸਪਾਲ ਜੀ ਨੂੰ ਫੋਨ ਕਰੋ, ਕਿਚਨ ਐਸੀ ਤਿਆਰ ਕਰਨਗੇ ਕਿ ਤੁਹਾਡੇ ਕੋਈ ਵੀ ਮਹਿਮਾਨ ਘਰ ਆਵੇਗਾ ਨਾ ਉਹ ਵੀ ਕਹੂਗਾ ਬੱਲੇ ਬੱਲੇ ਯਾਰ ਅਗਲੇ ਨੇ ਤਾਂ ਬਹਿਰਾ ਬਹਿਰਾ ਕਰਾਤੀ। ਸੋ ਤੁਸੀਂ ਕਿਚਨ ਰੈਡੀ ਕਰਾਓ, ਨੰਬਰ ਹੈ 416-859-1920 ਤੇ ਕਾਲ ਕਰੋ ਨਿਊ ਹਾਈਟਸ ਕਿਚਨ 1922। ਹੈਲੋ
14: ਕਿੱਦਾਂ ਨਾ ਵੀ ਕੀ ਹਾਲ ਹੈ ਬਾਈ?
1: ਠੀਕ ਹੈ ਜੀ, ਕਿੱਦਾਂ?
14: ਨਹੀਂ ਜੇ ਅਗਲਾ ਕਹਿੰਦਾ ਵਾ ਫਿਰ ਤਾਂ ਜੀ ਸਦ ਕੇ ਅਗਲਾ ਕਹਿੰਦੇ, ਹੁਣ ਮੇਰਾ ਮੈਂ ਹੁੰਦਾ ਸੀ, ਮੇਰਾ ਨੇਬਰ ਮੇਰੇ ਡਰਾਈਵ ਚ ਸਰੋਂ ਹਟਾਉਂਦਾ ਰਿਹਾ ਹੈ ਨਾ,
1: ਚਲੋ ਠੀਕ ਹੈ, ਥੈਂਕ ਯੂ ਭਾਜੀ। ਕਹਿੰਦੇ ਕਿਸੇ ਹੋਰ ਦਾ ਘਾਹ ਨਹੀਂ ਕੱਟਣਾ ਚਾਹੀਦਾ, ਬਟ ਚਲੋ ਮੈਨੂੰ ਲੱਗਦਾ ਕਿ ਯਾਰ ਜੇ ਕਿਸੇ ਦੀ ਮਦਦ ਹੋ ਵੀ ਜਾਂਦੀ ਹੈ ਤਾਂ ਏਡੀ ਕਿਹੜੀ ਗੱਲ ਹੈ। ਈਗਲ ਟਰੱਕ ਟਾਇਰ ਐਂਡ ਰਿਪੇਅਰ ਸੈਂਟਰ, ਟਰੱਕ ਦੀ ਅਲਾਈਨਮੈਂਟ, ਟਰੱਕ ਦਾ ਓਇਲ ਚੇਂਜ, ਟਰੱਕ ਦੇ ਨਵੇਂ ਟਾਇਰ, ਕੋਈ ਵੀ ਟਰੱਕ ਦੀ ਰਿਪੇਅਰ ਮਿਲਟਨ ਦੇ ਵਿੱਚ 10874 ਸਟੀਲਸ ਐਵਨਿਊ ਈਸਟ। ਬਹੁਤ ਖਾਸ ਡਿਸਕਾਊਂਟ ਤੁਹਾਨੂੰ।
15: The Must So CHA clearance sale is on August 6th to 10th. Save up to 70% on furniture and decor from Must So CHA and Jardin de Ville. 5 days only, 1270 Caledonia Road in North York, while supplies last. This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਕਿ ਤੁਸੀਂ ਵੀ ਇਨਵੈਸਟਮੈਂਟ ਦੇ ਇਸ ਦੌਰ 'ਚ ਪ੍ਰਾਪਰਟੀ 'ਚ ਇਨਵੈਸਟ ਕਰਨਾ ਚਾਹੁੰਦੇ ਹੋ, ਕਿ ਤੁਸੀਂ ਵੀ ਪ੍ਰੋਫਿਟੇਬਲ ਆਊਟਕਮ ਲਈ ਪ੍ਰਾਪਰਟੀ ਲੱਭ ਰਹੇ ਹੋ, ਫਿਰ ਫੇਅਰ ਡੀਲ ਰਿਅਲਟੀ ਰਿਪ੍ਰੈਜ਼ੈਂਟਸ ਆਊਟਸਟੈਂਡਿੰਗ ਫਾਰਮ ਹਾਊਸ, 28 ਏਕਰ ਲੈਂਡ ਵਿਦ 2 ਰੋਡ ਫਰੰਟੇਜਸ, ਡਬਲ ਕਾਰ ਗਰਾਜ, ਗ੍ਰੀਨ ਹਾਊਸ ਐਂਡ ਵਰਕਸ਼ਾਪ, ਇਹੀ ਨਹੀਂ 407 ਤੇ 418 ਹਾਈਵੇ ਤੋਂ ਸਿਰਫ 1 ਕਿਲੋਮੀਟਰ ਦੀ ਦੂਰੀ ਤੇ। ਫਾਰ ਬੈਸਟ ਇਨਵੈਸਟਮੈਂਟਸ ਕਾਲ ਦ ਬੈਸਟ ਟੀਮ, ਫੇਅਰ ਡੀਲ ਰਿਅਲਟੀ, ਬ੍ਰੋਕਰ ਆਫ ਰੈਕਡ ਹਰਦੀਪ ਪੰਦੇਵ, ਐਂਡ 905-671-2000।
1: You are listening to your favorite radio show, Radio Awaz, The Voice, Zindabad, Zindabad. For advertising, please call 416-518-3200.
2: ਜੇ ਟਾਈਮ ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਿਡ, ਜਿੱਥੇ ਤੁਸੀਂ ਟਰੱਕ ਵਾਸ਼, ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ। ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ, ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45, ਤੁਸੀਂ ਕੈਡ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850, ਸਾਰੀਆਂ ਰੀਅਰ ਡਰਮ ਐਂਡ ਰੀਅਰ ਬ੍ਰੇਕ ਚੇਂਜ ਐਟ $750, ਐਂਡ ਏਸੀ ਰੀਚਾਰਜ ਇਜ ਐਟ ਜਸਟ $180. ਸੋ ਰੀਚ ਆਊਟ ਟੂ ਦੈਮ, ਕਾਲ ਐਟ 905-452-9955. ਇਹਨਾਂ ਦਾ ਐਡਰੈਸ ਹੈ 71 ਸੈਫਰ ਡਰਾਈਵ, ਬਰੈਮਟਨ, ਤੇ ਰਾਈਟ ਨਾਓ ਇਹ ਹਾਇਰਿੰਗ ਵੀ ਕਰ ਰਹੇ ਨੇ। ਜੇ ਤੁਹਾਨੂੰ ਟਰੱਕ ਮਕੈਨਿਕ ਦਾ ਕੋਈ ਐਕਸਪੀਰੀਅੰਸ ਹੈ, ਯੂ ਕੈਨ ਕਾਲ ਦੈਮ, ਦੇਅਰ ਨੰਬਰ ਇਜ 905-452-9955।
3: ਰੀਅਲ ਐਸਟੇਟ ਦੀ ਦੁਨੀਆ ਵਿੱਚ ਆਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ, ਫੇਅਰ ਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਾਲ ਹੱਥ ਮਿਲਾਓ,
4: ਰੀਅਲ ਐਸਟੇਟ ਦੀਆਂ ਬਰੀਕੀਆਂ ਸਿੱਖੋ ਤੇ ਕੰਪਨੀ ਵੱਲੋਂ ਕਲਾਇੰਟਸ ਲੀਡਸ ਵੀ ਪਾਓ।
3: ਫੇਅਰ ਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਵੇਂ ਏਜੰਟ ਹਾਇਰ ਕਰ ਰਹੇ ਨੇ।
4: ਅੱਜ ਹੀ ਕਾਲ ਕਰੋ ਫੇਅਰ ਡੀਲ ਦੇ ਬ੍ਰੋਕਰ ਆਫ ਰਿਕਾਰਡ ਹਰਦੀਪ ਪੰਦੇਰ ਨੂੰ
3: 905-671-2000।
4: ਫੇਅਰ ਡੀਲ ਨਾਲ ਹੱਥ ਮਿਲਾਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ।
5: ਘਰ ਨੂੰ ਘਰ ਬਣਾਉਂਦਾ ਹੈ ਕੰਫਰਟੇਬਲ ਫਰਨੀਚਰ, ਤੇ ਜਦੋਂ ਫਰਨੀਚਰ ਦੀ ਗੱਲ ਆਉਂਦੀ ਹੈ ਤੇ ਫਿਰ ਯਾਦ ਆਉਂਦੇ ਨੇ ਕਾਸਾ ਫਰਨੀਚਰ ਵਾਲੇ, ਜੋ ਹੈ ਸਭ ਤੋਂ ਪੁਰਾਣੀ ਤੇ ਭਰੋਸੇਮੰਦ ਫਰਨੀਚਰ ਦੀ ਦੁਕਾਨ। ਜੀ ਹਾਂ, ਇੱਥੇ ਤੁਹਾਨੂੰ ਮਿਲਦਾ ਹੈ ਕਸਟਮ ਸੋਫਾ, ਲੈਦਰ ਸੋਫਾ, ਸੋਫੇ, ਡਬਲ ਬੈਡ, ਮੈਟ੍ਰੈਸ ਤੇ ਪੂਰੇ ਘਰ ਦਾ ਸਾਰਾ ਫਰਨੀਚਰ, ਉਹ ਵੀ ਵਾਜਿਬ ਰੇਟਾਂ ਤੇ। ਸੋ ਅੱਜ ਹੀ ਪਹੁੰਚੋ ਕਾਸਾ ਫਰਨੀਚਰ, 120 ਡੈਲਟਾ ਪਾਰਕ ਬੁਲੇਵਾਰਡ, ਬ੍ਰੈਂਪਟਨ। ਇਹਨਾਂ ਦੀ ਇੱਕ ਹੋਰ ਲੋਕੇਸ਼ਨ ਹੈ ਸੋਫਾ ਮਾਰਟ, 24 ਰੀਗਨ ਰੋਡ, ਬ੍ਰੈਂਪਟਨ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਪਰਮਜੀਤ ਹੋਰਾਂ ਨੂੰ 905-803-8056, 905-803-8056।
6: ਕੈਨੇਡਾ ਰੈਵਨਿਊ ਏਜੰਸੀ ਯਾਨੀ ਕਿ CRA ਬਿਨਾਂ ਕਿਸੇ ਕੋਰਟ ਜਜਮੈਂਟ ਤੋਂ ਤੁਹਾਡੇ ਬੈਂਕ ਅਕਾਊਂਟ ਨੂੰ ਸੀਜ਼ ਜਾਂ ਫ੍ਰੀਜ਼ ਕਰ ਸਕਦੇ ਹਾਂ। ਤੁਸੀਂ CRA ਦੇ ਕਰਜ਼ੇ ਨੂੰ ਲੀਗਲੀ ਮਾਫ਼ ਕਰਵਾ ਸਕਦੇ ਹੋ। ਫਾਰ ਮੋਰ ਇਨਫੋਰਮੇਸ਼ਨ ਕਾਲ DCAF
7: 905-908-2499-905-908-9499 or visit 411debt.ca. Some conditions apply.
8: ऑटो ओनर्स, क्या आप ज्यादा इंश्योरेंस प्रीमियम पे कर रहे हैं या फिर नया ड्राइवर ऐड करने के बाद आपका इंश्योरेंस प्रीमियम बहुत बढ़ गया है? अगर आपके पास जी या G2 लाइसेंस है और कनाडा में 3 सालों का इंश्योरेंस एक्सपीरियंस है तो टेंशन मत लीजिए।
9: ऑल स्टेट इंश्योरेंस के दीक्षा गुलेरिया को आज ही कॉल करें, जो आपको अच्छा प्रीमियम, ऑनेस्ट एडवाइस और ग्रेट सर्विस भी देंगे। अपनी होम और ऑटो इंश्योरेंस का पैकेज बनवाएं और अप टू 30% तक बचाएं। ऑल स्टेट इंश्योरेंस के दीक्षा गुलेरिया 647-656-2810, दैट इज 647-656-2810।
10: ड्राइव कर रहे हो, शो नो एंजॉय कर रहे हो, कुछ बोल रहे हो?
11: ड्राइविंग लाइसेंस?
10: नो।
11: पुलिस ऑफिसर?
10: नो नो।
11: ट्रैफिक लाइट्स?
10: नो।
11: देन
12: डायमंड इंश्योरेंस दे पवन कौर गिल दा ए मैसेज। मोस्ट ऑफ इंटोरियंस इग्नोर कर रहे हैं अपनी ऑटो इंश्योरेंस रिन्यूअल या अपने रेट नु चेक कर ले। आज ही कॉल करो 30 तो वध कंपनीज नाल काम कर रहे पवन कौर गिल। 3 मिनट दे विच 300 तो लेके 1500 तक साल दी इंश्योरेंस कट सकदी है ऑटो, होम और इन्वेस्टमेंट प्रॉपर्टीज दी। 647-325-1900, 647-325-9100, पवन कौर गिल फ्रॉम डायमंड इंश्योरेंस।
13: जिंदगी एक सफर है सुहाना।
14: की तुसी कहना ਘਰ ਨੂੰ ਪੇਂਟ ਕਰਾਉਣਾ ਹੁੰਦਾ ਹੈ, ਕਨਫਿਊਜ਼ ਹੋ ਜਾਂਦੇ ਹੋ, ਬਹੁਤ ਸਾਰੇ ਪੇਂਟਰਸ ਤੇ ਪੇਂਟਿੰਗ ਕੰਪਨੀ ਦੇ ਨੰਬਰ, ਪਰ ਤੁਸੀਂ ਰਿਐਲਟੀ ਪੇਂਟਿੰਗ ਨੂੰ ਕਿਉਂ ਨਹੀਂ ਚੁਣੋਗੇ? ਫਾਇਰ ਸਟੇਸ਼ਨ, 5-star ਹੋਟਲਸ, ਬਿਲਡਰ ਦੇ ਕਸਟਮ ਕਾਰਸ ਜਾਂ ਸਰਕਾਰੀ ਇਮਾਰਤਾਂ ਨੂੰ ਪੇਂਟ ਕਰ ਚੁੱਕੇ ਹਨ, ਉੱਥੇ ਤੁਹਾਡੇ ਘਰ ਨੂੰ 24 ਘੰਟਿਆਂ ਦੇ ਅੰਦਰ ਅੰਦਰ ਪੇਂਟ ਕਰ ਦਿੰਦੇ ਹਨ। ਇਹਨਾਂ ਦਾ ਰੇਟ, ਇਹਨਾਂ ਦੀ ਕੁਆਲਿਟੀ ਨੂੰ ਕੋਈ ਵੀ ਮੈਚ ਨਹੀਂ ਕਰ ਸਕਦਾ। 7 ਸਾਲ ਦੇ ਕੀਤੇ ਹੋਏ ਕੰਮ ਦੀ ਗਾਰੰਟੀ ਹੋਵੇਗੀ। ਫ੍ਰੀ ਐਸਟੀਮੇਟ ਲਈ ਸੁਖਮਨ ਨੂੰ ਕਾਲ ਕਰ ਸਕਦੇ ਹੋ 416-816-8401, 416-816-8104601,

0: Pancho, 30 Rambler Drive, Brampton. Major intersection, Steels and Kennedy, 9054512600.
1: Hello, bro. Kithe hai tu?
2: Main client nu milan ja reha. Soch reha si Tim Hortons ch baith jaiye.
1: Oh, yaar. Ye ta old school ho gaya. Hun ta client meetings classy honiyan chahidiyan ne. Nazara restaurant leke jao unnanu. Private booths ne full privacy mildi hai. Free Wi-Fi te luxury ambience. Business meeting bhi set ho jandi hai. Te khana bhi bahut vadhiya.
2: Oho, ये तो प्रॉपर प्रोफेशनल मीटिंग हो गई।
1: नजारा रेस्टोरेंट, 30 रैम्बलर ड्राइव, ब्रैम्पटन, मेजर इंटरसेक्शन, स्टील्स एंड कैनेडी। हुने कॉल करो 9054512600, 9054512600।
3: याद है मैनू जदों मेरा फर्स्ट एक्सीडेंट होया सी किन्नी परेशान हो गई सी मैं इंश्योरेंस नाल डील करना गड्डी पेंट कराना किन्ने झंझट थैंक्स करदी हां मैं स्पीडएक्स ऑटो कलिजन वालियां दा जिन्ना ने मेरी इंश्योरेंस नाल खुद डील कीता रेंटल कार भी दित्ती ते मेरी कार नू बिल्कुल नवी वर्गी बना दित्ता ते तुसी भी पहुंचो स्पीडएक्स ऑटो कलिजन 181 रदरफोर्ड रोड साउथ यूनिट 11 ते या कॉल करो 416-277-9221 416-277-9221
4: ਓ ਯਾਰ ਬਿਜ਼ਨਸ ਦਾ ਮਾੜਾ ਹਾਲ ਹੋਇਆ ਪਿਆ ਕਿੰਨੀਆਂ ਤਰਕੀਬਾਂ ਲਗਾ ਚੁੱਕਾ ਪਰ ਫਿਰ ਵੀ ਕੋਈ ਗੱਲ ਨਹੀਂ ਬਣ ਰਹੀ
5: ਨਿਰਮਲ ਬਾਬੇ ਨੇ ਕਿਹਾ ਸੀ ਕਿਰਪਾ ਹੋ ਜਾਊਗੀ ਨਿੰਬੂ ਮਿਰਚਾਂ ਟੰਗੋ ਪਰ ਕਿਰਪਾ ਤਾਂ ਹੋਈ ਨਹੀਂ
6: ਆਨਲਾਈਨ ਵੀ ਮਾਰਕੀਟਿੰਗ ਕਰਕੇ ਦੇਖ ਲਈ ਪਰ ਕੋਈ ਰਿਜ਼ਲਟ ਹੀ ਨਹੀਂ ਆਇਆ
7: ਇਹਦਾ ਮਤਲਬ ਤੁਸੀਂ ਰੇਡੀਓ ਆਵਾਜ਼ ਟ੍ਰਾਈ ਨਹੀਂ ਕੀਤਾ
8: ਰੇਡੀਓ ਆਵਾਜ਼ ਰੇਡੀਓ ਆਵਾਜ਼ ਰੋਜ਼ਾਨਾ ਸਵੇਰੇ 9 ਤੋਂ 10 ਵਜੇ ਤੱਕ ਐਵਰੀ ਸੈਟਰਡੇ 10 ਤੋਂ 1 ਵਜੇ ਤੱਕ ਪ੍ਰਾਈਮ ਟਾਈਮ ਤੇ ਵਧੇਰੇ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 416-518-3200

ਮੈਂ ਗਲੀਆਂ ਦਾ ਰੋੜਾ ਕੂੜਾ ਮੇਰੇ ਸਾਹਿਬ ਦੀਆਂ ਵੜੇਈਆਂ ਤਣਕੇ ਜਿੰਨੀ ਕਦਰ ਨਾ ਮੇਰੀ ਮੈਨੂੰ ਤਖ਼ਤ ਬਿਠਾਇਆ ਸਾਈਆਂ ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਬੱਲੇ ਬੱਲੇ ਤਾਂ ਬੱਲੇ ਬੱਲੇ ਬੱਲੇ ਉਸ 'ਤੇ ਰਹਿਮਤਾਂ ਬਖਸ਼ੇ ਸਦਕਾ ਇੱਕ ਵਾਰ ਫਿਰ ਤੋਂ ਬਰੂਹਾਂ 'ਤੇ ਦੱਸ ਸਕਦੇ ਰਹੇ ਅਮਨਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ।

ਲੱਗੇ ਧਰਤੀ ਨੂੰ ਕਿ ਧਰਤੀ ਨੂੰ ਛੱਡ ਕੇ ਰਿਸਕ ਲੈਣ ਲੱਗੇ। ਜੇ ਮੈਂ ਤੁਹਾਡੀ ਸਿੰਪਲ ਭਾਸ਼ਾ 'ਚ ਕਹਾਂ, ਜਿਵੇਂ ਤੁਸੀਂ ਸਾਰੇ ਮੈਨੂੰ ਮਿਲਦੇ ਹੋ, ਤੁਹਾਡੀ ਸਿੰਪਲ ਭਾਸ਼ਾ 'ਚ ਮੇਰੇ ਆਫਿਸ ਦੇ ਉੱਪਰੋਂ ਜੀ ਹੁਣ ਨੰਗੂਗੀ ਭੱਜਣ ਲੱਗੀ ਹੈ, ਉੱਪਰ ਨੋੜਨ ਲੱਗੀ ਹੈ। ਯਾਨੀ ਕਿ ਧਰਤੀ 'ਤੇ ਖੜੀ ਸੀ ਇਹ ਫਲਾਈਟ, ਇਹਦੀ ਕੋਈ ਕਦਰ ਨਹੀਂ ਸੀ, ਪਰ ਜਦੋਂ ਹਵਾ ਚੜੂਗੀ ਇਹਦੀ ਕਦਰ ਉਦੋਂ ਪੈਣੀ ਹੈਗੀ ਹੈ, ਉਦੋਂ ਹੀ ਇਹਨੇ ਰਿਸਕ ਲੈਣਾ ਹੈਗਾ। ਅਤੇ ਰਿਸਕ ਭਾਵੇਂ ਕੁਛ ਪਰਸੈਂਟ ਹੁੰਦਾ, ਪਰ ਸਮਝਦਾਰੀ ਨਾਲ, ਯਾਨੀ ਕਿ ਪੂਰੀ ਟੈਕਨੀਕ ਦੇ ਨਾਲ, ਕਿੱਦਾਂ ਉੜਨਾ, ਕਿੱਦਾਂ ਉਤਰਨਾ, ਕਿੱਥੇ ਕਿਵੇਂ ਏਅਰ ਦਾ ਜਿਹੜਾ ਹੈਗਾ ਸਪੇਸ ਕਿਹੜਾ ਹੋਊਗਾ, ਹਾਈਟ ਕਿੰਨੀ ਹੋਊਗੀ ਅਤੇ ਸਪੀਡ ਕਿੰਨੀ, ਸਾਰਾ ਕੁਛ ਇਹਦੇ ਵਿੱਚ ਇਨਵੋਲਵ ਹੈ। ਨਹੀਂ ਕਿ ਉਈਓ ਉੜਨ ਲੱਗ ਗਈ ਬਸ ਅਤੇ ਥੱਲੇ ਡਿੱਗ ਗਈ, ਲਾਈ ਬੇਕਦਰਾਨਾ ਯਾਰੀ, ਟੁੱਟ ਗਈ ਤੜਕ ਕਰਕੇ, ਉਹਦਾ ਕੰਮ ਨਹੀਂ ਹੈ। ਅਤੇ ਦੂਸਰੇ ਪਾਸੇ ਇਹ ਆ ਕਿ ਸਮੁੰਦਰੀ ਬੇੜੇ ਖੜ੍ਹੇ ਨੇ ਖੁੰਜਿਆਂ 'ਤੇ ਲੱਗੇ, ਤੁਹਾਨੂੰ ਬੜੇ ਸ਼ਾਂਤ ਜਿਹੇ ਨਜ਼ਰ ਆਉਂਦੇ ਨੇ, ਪਰ ਅਸ਼ਾਂਤ ਸਮੁੰਦਰ ਦੀਆਂ ਲਹਿਰਾਂ ਨੂੰ ਚੀਰਦੇ ਹੋਏ ਲੰਘਦੇ ਨੇ ਵਿੱਚੋਂ, ਅਤੇ ਲੰਘ ਕੇ ਪੜਾਅ ਤੱਕ ਪਹੁੰਚਦੇ ਨੇ। ਤੁਹਾਡਾ ਸਾਰਾ ਮਾਲ ਪਾਣੀ ਜੋ ਖਾਂਦੇ ਪੀਂਦੇ ਹੋ ਸਭ ਚੱਕ ਚੱਕ ਲਿਆਉਂਦੇ ਨੇ ਸਮੁੰਦਰੀ ਬੇੜੇ। ਸਾਨੂੰ ਲੱਗਦਾ ਕਿ ਪਾਣੀ 'ਚ ਬੜਾ ਡਰ ਲੱਗਦਾ, ਸਾਨੂੰ ਬੜਾ ਲੱਗਦਾ ਕਿ ਹਵਾ 'ਚ ਬੜਾ ਡਰ ਲੱਗਦਾ, ਪਰ ਇਹ ਰਿਸਕ ਨੂੰ ਕੱਢਦੇ ਨੇ ਅਤੇ ਤਾਂ ਹੀ ਇਹਨਾਂ ਦੀ ਵੈਲਿਊ ਬਣਦੀ ਹੈਗੀ ਆ। ਜ਼ਿੰਦਗੀ ਕੁਛ ਇਸੇ ਤਰ੍ਹਾਂ ਦੀ ਹੈ ਕਿ ਤੁਸੀਂ ਕੁਛ ਪਾਉਣਾ ਅਤੇ ਕੁਛ ਗਵਾਉਣ ਲਈ ਜ਼ਰੂਰ ਤਿਆਰ ਹੋ, ਪਰ ਸਾਡੀ ਆਦਤ ਹੈ ਕਿ ਅਸੀਂ ਪ੍ਰੋਫਿਟ ਲਈ ਬਿਜ਼ਨਸ ਕਰਦੇ ਹਾਂ। ਜੇ ਲੌਸ ਹੋ ਜਾਵੇ ਤਾਂ ਅਸੀਂ ਨਾਰਾਜ਼ ਹੋ ਜਾਂਦੇ ਹਾਂ, ਗੁੱਸੇ ਹੋ ਜਾਂਦੇ ਹਾਂ, ਅਸੀਂ ਸ਼ਿਕਾਇਤਾਂ ਕਰਨ ਲੱਗ ਜਾਂਦੇ ਹਾਂ, ਕਿਸੇ ਦਾ ਕਸੂਰ ਲੱਭਣ ਲੱਗ ਜਾਂਦੇ ਹਾਂ, ਕਿਸੇ 'ਤੇ ਇਲਜ਼ਾਮ ਥੋਪਣ ਦੀ ਕੋਸ਼ਿਸ਼ ਕਰਦੇ ਹਾਂ। ਪਰ ਮੈਂ ਦੇਖਿਆ ਕਿ ਕੰਮ ਦਿਲਿਆਂ ਨੂੰ ਦਿਲ ਨਾ ਪਰਿਆਂ ਨੂੰ ਪਰਦੇ ਹੀ ਆ ਖੁਦਾ, ਸਭ ਬੇਕਰਿਆਂ ਨੂੰ ਕਰਦੇ ਹੀ ਹਰ ਸੁਹਾਗਣ ਦਾ ਜ਼ਿੰਦਾ ਰਹੇ ਸੁਹਾਗ, ਉਮਰ ਬੀਤੀ ਜਾ ਰਹੀ ਨੂੰ ਵਰਦਈ, ਬੇੜੀਆਂ 'ਤੇ ਝਾਂਜਰਾਂ 'ਚ ਉਸ ਵਰੇ ਮੁਕਤ ਕੈਦੀ ਕਸਬਿਆਂ ਨੂੰ ਕਰਦੇ, ਸਾਰਿਆਂ ਮੁਲਕਾਂ ਨੂੰ ਬਖਸ਼ੀ ਅਮਨ ਤੂੰ, ਬੁੱਧਰ 'ਤੇ ਖਾਕ ਚਿਹਰੇ ਰੋਸ਼ਨ ਕਰਦੀ। ਡਾਕਟਰ ਜਗਤਾਰ ਜਿੱਥੇ ਕਹਿੰਦੇ ਨੇ ਕਿ ਬੇੜੀਆਂ 'ਤੇ ਝਾਂਜਰਾਂ 'ਚੋਂ ਇਸ ਵਰੇ ਮੁਕਤ ਕੈਦੀ ਕਸਬਿਆਂ ਨੂੰ ਕਰਦੀ। ਸੋ ਮੁਕਤ ਕੈਦੀ ਕਸਬੇ ਕੀ ਆ? ਸਾਡਾ ਮਾਨਸਿਕਤਾ, ਸਾਡਾ ਮਨ, ਜਿੱਥੇ ਸਾਨੂੰ ਲੱਗਦਾ ਕਿ ਮੈਨੂੰ ਸਭ ਕੁਛ ਪਤਾ ਹੈ ਅਤੇ ਮੈਂ ਇਹ ਕਰੂੰਗਾ। ਅੱਜ ਇੰਟਰਨੈਟ ਦਾ ਜ਼ਮਾਨਾ ਪੀਕ ਦੇ ਉੱਤੇ ਚੱਲਦਾ ਪਿਆ। ਮੇਰੀ ਸੋਚ ਹੈ ਕਿ ਇਸ ਤੋਂ ਬਾਅਦ ਹੁਣ ਕੁਛ ਨਵਾਂ ਆਊਗਾ, ਇਹ ਖਤਮ ਹੋ ਜੂਗਾ, ਕਿਉਂਕਿ ਹਰੇਕ ਆਦਮੀ ਜੱਜ ਬਣਿਆ ਹੋਇਆ ਅਤੇ ਹਰੇਕ ਆਦਮੀ ਵਕੀਲ ਬਣਿਆ ਹੋਇਆ, ਹਰ ਆਦਮੀ ਖੜ੍ਹਾ ਕਿਸੇ ਪ੍ਰਧਾਨ ਮੰਤਰੀ ਨੂੰ ਕੁਐਸਚਨ ਕਰ ਰਿਹਾ ਅਤੇ ਹਰ ਬੇਰੋਜ਼ਗਾਰ ਖੜ੍ਹਾ ਇੰਸਟੀਟਿਊਟਸ ਨੂੰ ਗਾਲਾਂ ਕੱਢ ਰਿਹਾ, ਜਿੱਥੇ ਉਹਨੇ ਕੰਮ ਕਰਨਾ ਜਾਂ ਕੀਤਾ ਹੈਗਾ ਉਹਨੂੰ ਗਾਲਾਂ ਕੱਢ ਰਿਹਾ ਹੈਗਾ। ਸੋ ਇਹ ਸਭ ਕੁਛ ਚੱਲ ਰਿਹਾ ਦੁਨੀਆਂ ਦੇ ਵਿੱਚ, ਅਤੇ ਇਹ ਵਿੱਚ ਮਾਨਸਿਕ ਬੁੱਧੀ ਜਿਹੜੀ ਹੈ, ਜਿਹਦੇ ਨਾਲ ਆਪਾਂ ਕਹਿੰਦੇ ਨਾ ਹੇ ਸੱਚੇ ਪਾਤਸ਼ਾਹ, ਜਿਹੜਾ ਹੈਗਾ ਮਨ ਨੀਵਾਂ ਮਤ ਉੱਚੀ ਕਰ ਰਾਖਾ ਆਪ ਵਾਹਿਗੁਰੂ, ਅਰਦਾਸ 'ਚ ਅਸੀਂ ਕਹਿੰਦੇ ਹਾਂ ਮਨ ਨੀਵਾਂ ਮਤ ਉੱਚੀ ਕਰ ਰਾਖਾ ਆਪ ਵਾਹਿਗੁਰੂ। ਬਹੁਤਾਤ ਆਪਾਂ ਅਰਦਾਸ ਹੀ ਭੁੱਲ ਗਏ ਹੈਗੇ ਹਾਂ, ਕਿਵੇਂ ਆ, ਸਾਨੂੰ ਕਾਹਲੀ ਹੁੰਦੀ ਆ, ਹਿੱਲ ਰਹੇ ਹੁੰਦੇ ਖੜ੍ਹੇ ਆਏ ਕਿ ਕਦੋਂ ਖਤਮ ਹੋਊ, ਕਦੋਂ ਫਿਨਿਸ਼ ਹੋਊ। ਜਦੋਂ ਤੁਸੀਂ ਇੱਕ ਇੱਕ ਸ਼ਬਦ 'ਚ ਹੇ ਪਿਆਰੇ ਸਤਿਗੁਰ ਸੱਚੇ ਪਾਤਸ਼ਾਹ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ, ਜੋ ਤੇਰੇ ਨਾਮ ਦੀ ਗੱਲ ਕਰਨ, ਤੇਰੀ ਮਹਿਮਾ ਦੀ ਗੱਲ ਕਰਨ, ਜੋ ਤੇਰੀ ਓਟ ਦੀ ਗੱਲ ਕਰਨ, ਤੇਰੇ ਆਸਰੇ ਦੀ ਗੱਲ ਕਰਨ, ਤੇਰਾ ਤੇਰਾ ਤੇਰਾ ਸੱਚੇ ਪਾਤਸ਼ਾਹ ਰੱਖ ਲੈ ਗਰੀਬ ਜਾਣ ਕੇ। ਸੋ ਜਿੱਥੇ ਇਸ ਓਟ ਦੀ ਗੱਲ ਚੱਲਦੀ ਹੈ, ਉਸ ਮਹਿਮਾ ਦੀ ਗੱਲ ਚੱਲਦੀ ਹੈ, ਉਸ ਸਤਿਗੁਰ ਸੱਚੇ ਪਾਤਸ਼ਾਹ ਅੱਗੇ ਅਸੀਂ ਅਰਦਾਸ ਕਰਦੇ ਹਾਂ ਕਿ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾ, ਯਾਨੀ ਕਿ ਉਹ ਲੜ ਲੱਗੇ ਹੋਣ ਕਿਸੇ ਪਾਸੇ, ਉਹ ਕਿਤੇ ਆਵਾਰਾਂ ਗਊਆਂ ਜਿਹੜੀਆਂ ਸੜਕਾਂ 'ਤੇ ਘੁੰਮ ਰਹੀਆਂ ਨੇ ਉਹਨਾਂ ਵਰਗੇ ਨਾ ਹੋਣ, ਅਤੇ ਜਿਹੜੀਆਂ ਗਊਆਂ ਕੀਲਿਆਂ 'ਤੇ ਬੰਨੀਆਂ ਹੋਈਆਂ ਨੇ, ਤੇਰਾ ਤੇਰਾ ਤੇਰਾ ਸੱਚੇ ਪਾਤਸ਼ਾਹ ਰੱਖ ਲੈ ਗਰੀਬ ਜਾਣ ਕੇ, ਉਹ ਗਊਆਂ ਦਾ ਮੁੱਲ ਪੈਂਦਾ ਮੰਡੀਆਂ ਦੇ ਵਿੱਚ। ਲੋਕ ਮੰਗਦੇ ਨੇ ਲੱਖਾਂ ਲੱਖਾਂ ਕਰੋੜਾਂ ਰੁਪਇਆ ਦੇ ਕੇ ਉਹਨਾਂ ਨੂੰ ਮੰਗਦੇ ਨੇ, ਅਤੇ ਜਿਹੜੀਆਂ ਸੜਕਾਂ 'ਤੇ ਤੁਰੀਆਂ ਫਿਰਦੀਆਂ ਉਹਨਾਂ 'ਤੇ ਡੰਡੇ ਪੈਂਦੇ ਨੇ। ਇਸ ਲਈ ਕਹਿੰਦੇ ਸਹੀ ਪਿਆਰੇ ਮੇਲ 'ਤੇ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ। ਰਿਵਾਜ਼ ਵਿੱਚ ਮੈਂ ਅਮਰਦੀਪ ਸਿੰਘ ਬੈਨੀਪਾਲ ਇੱਕ ਵਾਰ ਫਿਰ ਤੋਂ ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹੋਏ ਚੱਲਦੇ ਅੱਜ ਖੂਬਸੂਰਤ ਜੀ ਸਵੇਰ ਦੇ ਵੱਲ, ਜਿਸ ਵਿੱਚ ਅਸੀਂ ਤੁਸੀਂ ਔਰ CHLOM 530 ਡਾਇਲ ਹੈ ਡਿਜੀਟਲ ਫ੍ਰੀਕੁਐਂਸੀ ਰਾਹੀਂ ਇਸ ਸਮੇਂ ਪੈਨਸਿਲਵੇਨੀਆ, ਨਿਊਯਾਰਕ, ਵਾਸ਼ਿੰਗਟਨ, ਨਿਊ ਜਰਸੀ ਤੱਕ ਤੁਸੀਂ ਸਾਨੂੰ ਸੁਣ ਰਹੇ ਹੋ। ਔਰ ਤੁਸੀਂ ਸਾਨੂੰ ਜੁਆਇਨ ਕਰਨਾ, ਯਾਨੀ ਕਿ ਆਪਣੇ ਇਸ ਪ੍ਰੋਗਰਾਮ ਨੂੰ ਜੁਆਇਨ ਕਰਨਾ, ਜਿਸ ਰਾਹੀਂ ਤੁਸੀਂ ਇੱਕ ਮਿੰਟ ਦੇ ਵਿੱਚ ਤਕਰੀਬਨ 80,000 ਤੋਂ 1,25,000 ਬੰਦੇ ਤੱਕ ਪਹੁੰਚ ਜਾਂਦੇ ਹੋ। ਇਹ ਯੂਟਿਊਬ ਦੇ ਵਿਊ ਨਹੀਂ ਹੈਗੇ, ਇੰਸਟਾਗ੍ਰਾਮ ਦੇ ਲਾਈਕਸ ਨਹੀਂ ਹੈਗੇ ਕਿ ਲਾਈਕ ਆਏ ਹੋਏ ਨੇ 20, ਸ਼ੇਅਰ ਹੋਏ ਨੇ 5,000। ਮੈਂ ਇੱਕ ਐਜੂਕੇਸ਼ਨ ਤੁਹਾਨੂੰ ਦੇਣੀ ਚਾਹੁੰਦਾ ਹਾਂ। ਮੇਰੇ ਕੋਲ ਇੱਕ ਨੰਬਰ ਆ, ਕੋਈ ਵੀ ਬੰਦਾ ਟੋਰਾਂਟੋ ਦੇ ਵਿੱਚੋਂ, ਆ ਜਿਹੜੇ ਤੁਸੀਂ ਔਨਲਾਈਨ 'ਤੇ ਪੈਸੇ ਖਰਚਦੇ ਹੋ ਜਿਹੜੇ ਲੋਕਾਂ ਦੇ ਉੱਤੇ, ਮੈਂ ਇਹਨਾਂ ਦੇ ਅਸਲੀਅਤ ਦੱਸਣ ਲੱਗਿਆ। ਤੁਸੀਂ ਮੈਨੂੰ ਕੋਈ ਵੀ ਬੰਦਾ ਕਾਲ ਕਰੋ ਔਨ ਏਅਰ, ਮੈਂ ਇੱਕ ਨੰਬਰ ਦਿੰਦਾ, ਇਹ ਬੰਦਾ 1200 ਰੁਪਏ ਇੰਡੀਅਨ ਰੁਪੀਸ ਦੇ ਵਿੱਚ 10,000 ਨਕਲੀ ਤੁਹਾਨੂੰ ਜਿਹੜੇ ਹੈਗੇ ਫੋਲੋਅਰ ਦਿੰਦਾ। ਤੁਸੀਂ ਕਮੈਂਟਸ ਲੈਣੇ ਨੇ, ਇਹ ਤੁਹਾਡੇ ਤੋਂ 50 ਰੁਪਈਏ

ਇੱਕ ਕਮੈਂਟ ਦੇ ਲੈਂਦੇ ਨੇ ਜਿਹੜੇ ਪਾਉਣਗੇ, ਜਿਹੜੇ ਸਟਾਰ ਜੇ ਦਲ ਜੇ ਪਾ ਦੇਣਗੇ ਬਸ। ਅਤੇ ਤੁਸੀਂ ਸ਼ੇਅਰ ਕਰਾਉਣੇ ਨੇ, ਇਹ ਤੁਹਾਡੇ ਤੋਂ 30 ਰੁਪਈਏ ਇੱਕ ਸ਼ੇਅਰ ਦੇ ਲੈਂਦੇ ਨੇ, ਤੁਹਾਡੀ ਵੀਡੀਓ ਨੂੰ ਐਂ ਸ਼ੇਅਰ ਹੋਇਆ ਦਿਖਾਉਣਗੇ ਕਿ ਵਾਇਰਲ ਹੋ ਗਈ ਹੈ ਜੀ, ਬਸ ਇਹ ਬੁਰੀ ਤਰ੍ਹਾਂ ਵਾਇਰਲ ਹੋ ਗਈ। ਅਤੇ ਉਹ ਜਿਹੜਾ ਬੰਦਾ ਉਹ ਤੁਹਾਨੂੰ ਠੱਗੂਗਾ ਆ ਕੇ, ਕਿਉਂਕਿ ਇਹੋ ਜਿਹੇ ਲੋਕ ਦਿੱਲੀ, ਬਠਿੰਡੇ, ਹੈਦਰਾਬਾਦ ਸਾਰੇ ਕਿਤੇ ਬੈਠੇ ਨੇ, ਯੂਪੀ 'ਚ ਬੈਠੇ ਨੇ, ਕਾਨਪੁਰ 'ਚ ਬੈਠੇ ਨੇ। ਇਹ ਲੋਕ ਨਕਲੀ ਪ੍ਰੈਜੈਂਸ ਦਿਖਾ ਕੇ ਤੁਹਾਡੇ ਤੋਂ ਪੈਸਾ ਲੈਂਦੇ ਨੇ। ਰੇਡੀਓ ਜੋ ਮੈਂ ਬੋਲ ਦਿੱਤਾ ਹੈ ਸਭ ਨੇ ਸੁਣ ਲਿਆ, ਅਤੇ ਜਦੋਂ ਤੁਸੀਂ ਕਿਸੇ ਨੂੰ ਪੁੱਛੋਗੇ M530 ਸੁਣਦੇ ਹੋ, ਕਹਿੰਦੇ ਜੀ 20 ਸਾਲ ਤੋਂ ਸੁਣ ਰਿਹਾ, 15 ਸਾਲ ਤੋਂ ਸੁਣ ਰਿਹਾ। ਹੁਣ ਜਿਹੜਾ ਇੰਸਟਾਗ੍ਰਾਮ, ਫੇਸਬੁੱਕ 'ਤੇ ਬੈਠਾ, ਮੈਂ ਨਹੀਂ ਕਹਿੰਦਾ ਕਿ ਉਹ ਵਧੀਆ ਨਹੀਂ ਹੈਗਾ, ਅੱਛਾ ਹੈ, ਕੋਈ ਗੱਲ ਨਹੀਂ, ਪਰ ਬਹੁਤਿਆਂ ਨੂੰ ਐਂ ਲੱਗਦਾ ਵੀ ਪਤਾ ਨਹੀਂ ਅਸੀਂ ਕੀ ਕਰ ਰਹੇ, ਹਰੇਕ ਮੂੰਹ ਨੂੰ ਕੈਮਰਾ ਲਾ ਕੇ ਬੈਠਾ। ਇੰਸਟਾਗ੍ਰਾਮ ਫੇਸਬੁੱਕ 'ਤੇ ਜਿਹੜਾ ਤੁਹਾਨੂੰ ਕਲਾਇੰਟਲ ਆਉਂਦਾ ਹੈਗਾ, ਉਹ ਇਮਚਿਓਰ ਕਲਾਇੰਟ ਬਹੁਤ ਆ। ਮੈਨੂੰ ਇੱਕ ਕੋਈ ਬੰਦੇ ਮਿਲੇ, ਉਹ ਰੇਡੀਓ ਦੇ ਵਿੱਚ ਮਾਰਕੀਟਿੰਗ ਦਾ ਕੰਮ ਕਰਦੇ ਸੀ, ਮੇਰਾ ਸ਼ੋਅ ਸੁਣ ਰਹੇ ਨੇ ਹੁਣ ਵੀ, ਕਹਿੰਦੇ ਜੀ ਮੈਨੂੰ ਫੇਸਬੁੱਕ ਇੰਸਟਾਗ੍ਰਾਮ ਤੋਂ ਵਧੀਆ। ਮੈਂ ਕਿਹਾ ਭਾਅ ਜੀ ਸਭ ਤੋਂ ਵੱਧ ਐਕਸੀਡੈਂਟ ਕਲੇਮਸ ਨੇ ਜਿਹਨਾਂ ਲੋਕਾਂ ਦੇ, ਤੁਸੀਂ ਉਹਨਾਂ ਨੂੰ ਆਪਣੀ ਮਾਰਕੀਟ ਦੀ ਬੁੱਕ ਦੇ ਵਿੱਚ ਲਿਖ ਰਹੇ ਹੋ ਐਜ਼ ਏ ਆਟੋ ਇੰਸ਼ੋਰੈਂਸ ਕੰਪਨੀ। ਕਹਿੰਦੇ ਇਹ ਤਾਂ ਗੱਲ ਸਹੀ ਹੈ ਜੀ, ਕਲੇਮ ਬਹੁਤ ਆਏ ਨੇ। ਮੈਂ ਕਿਹਾ ਬਲੈਕਲਿਸਟ ਕਰ ਦੇਣਾ ਕੰਪਨੀਆਂ ਨੇ ਤੁਹਾਨੂੰ, ਕਿ ਤੁਹਾਡੇ ਪੋਲਿਸੀਜ਼ ਦੇ ਵਿੱਚ ਕਲੇਮ ਬਹੁਤ ਨੇ, ਕਿਉਂਕਿ ਉੱਥੇ ਲੋਕ ਉਹੋ ਜਿਹੇ ਨੇ, ਮਨਚਲੇ ਨੇ। ਤੁਹਾਨੂੰ ਮਚਿਓਰ ਲੋਕ ਚਾਹੀਦੇ ਹੁੰਦੇ ਆ, ਸੰਸੀਅਰ। ਰੇਡੀਓ 'ਤੇ ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਰਿਲਾਇਬਿਲਟੀ, ਕ੍ਰੈਡੀਬਿਲਟੀ ਦੇ ਨਾਲ, ਉਹਨਾਂ ਲੋਕਾਂ ਤੱਕ ਪਹੁੰਚਾਉਣਾ ਜਿਹੜੇ ਖਰਚਦੇ ਨੇ ਅਤੇ ਜਿਨ੍ਹਾਂ ਕੋਲ ਖਰਚਣ ਲਈ ਸਾਧਨ ਨੇ। ਤਾਂ ਜ਼ਰੂਰ ਸਾਨੂੰ ਕੰਟੈਕਟ ਕਰਿਓ 416-518-3200, 416-518-3200, 416-518-3200।

0: ਸੋ ਸ਼ੈਲੇਂਦਰ ਦੀ ਕਲਮ ਯਾਨੀ ਕਿ ਗੀਤ ਹੁੰਦੇ ਸੀ, ਗੀਤਾਂ ਦੇ ਮਤਲਬ ਹੁੰਦੇ ਸੀ, ਲੋਕਾਂ ਦੀ ਜ਼ਿੰਦਗੀ ਦਾ ਆਧਾਰ ਬਣਦੇ ਸੀ ਇਹ ਗੀਤ। ਅਤੇ ਮੁਕੇਸ਼ ਸਾਹਿਬ ਦੀ ਆਵਾਜ਼ ਜਿਹੜੀ ਹੈਗੀ ਆ, ਅਤੇ ਨਾਲ ਨਾਲ ਸ਼ੰਕਰ ਜੈਕਿਸ਼ਨ ਇਹਨਾਂ ਦੀ ਜੋੜੀ ਸੀ। ਜ਼ੋਰ ਲੱਗਿਆ ਹੁੰਦਾ ਸੀ ਕਿ ਜਿਹੜਾ ਵੀ ਗਾਣਾ ਆਊਗਾ ਉਹ ਟੌਪ 'ਤੇ ਹੀ ਜਾਊ, ਥੱਲੇ ਨਹੀਂ ਜਾਊਗਾ। ਐਕਸਕਲੂਸਿਵਿਟੀ 'ਚ ਸੈੱਲ ਹੁੰਦੇ ਸੀਗੇ, ਯਾਨੀ ਕਿ ਜਿਹਨੂੰ ਰਾਜ ਕਪੂਰ ਨੇ ਸਾਈਨ ਕਰ ਲਿਆ ਤਾਂ ਰਾਜ ਕਪੂਰ ਨੇ ਸਾਰੀਆਂ ਹੀ ਫਿਲਮਸ ਲਈ ਸਾਈਨ ਕਰ ਲਿਆ। ਸ਼ੰਕਰ ਜੈਕਿਸ਼ਨ ਲੋਕਾਂ ਨੂੰ ਆਪਣੀ ਵੈਲਿਊ ਕੱਢਣੀ ਆਉਂਦੀ ਸੀ, ਉਹ ਇੰਸਟਾਗ੍ਰਾਮਾਂ ਫੇਸਬੁੱਕਾਂ ਦੇ ਨਕਲੀ ਚੋਲੇ ਪਾ ਕੇ ਨਹੀਂ ਚੱਲਦੇ ਸੀਗੇ, ਛੇਤੀ ਗਰੋਥ ਦੇ ਰਾਹ ਦੇ ਵਿੱਚ ਨਹੀਂ ਸੀ। ਸ਼ੰਕਰ ਕੇ ਜੈਕਿਸ਼ਨ ਨੂੰ ਇਹ ਮੇਰੇ ਜਨਮ ਤੋਂ ਕਿਤੇ ਪਹਿਲਾਂ ਦੇ ਰਹੇ, ਪਰ ਜਦੋਂ ਇਹਨਾਂ ਨੂੰ ਪੜ੍ਹਦੇ ਹਾਂ ਲੈਜੈਂਡਸ ਨੂੰ, ਆਪਾਂ ਜੇ ਅਸੀਂ ਲੈਜੈਂਡਸ ਨੂੰ ਪੜ੍ਹਨਾ ਛੱਡ ਦਿੱਤਾ, ਸਾਡੇ ਜਿਹੜੇ ਆਹ ਦਿਖਾਉਣ ਵਾਲੇ ਲੋਕਾਂ ਨੂੰ ਪੜ੍ਹਨਾ ਛੱਡ ਦਿੱਤਾ, ਤਾਂ ਫਿਰ ਅਸੀਂ ਰੁਲ ਜਾਂਦੇ ਹਾਂ। ਹਮ ਰੁਲਤੇ ਪੜ੍ਹਦੇ ਕੋਈ ਬਾਤ ਨਾ ਪੁੱਛੇ ਜੀ। ਉਹ 9:21 ਸਟੂਡੀਓ ਦੇ ਘੜੀਆਂ ਦੇ ਉੱਤੇ ਹੋਏ ਨੇ, ਅਤੇ ਕਿਸੇ ਕੀ ਮੁਸਕਰਾਹਟ ਕੋ ਜਿਹੜਾ ਹੈਗਾ ਤੁਸੀਂ ਹੋਰ ਵਧਾਉਣਾ, ਕਿਸੇ ਦੇ ਦਰਦ ਨੂੰ ਤੁਸੀਂ ਹੋਰ ਘਟਾਉਣਾ ਹੈਗਾ, ਹੈ ਨਾ, ਕਿਸੇ ਦੀ ਮੁਸ਼ਕਿਲ ਕਿ ਰਾਹ 'ਚੋਂ ਰੋੜੇ ਨੂੰ ਹਟਾਇਆ ਇੱਥੇ ਦੱਸ ਖਾਂ, ਕਦੇ ਜ਼ਖਮੀ ਕਿਸੇ ਦਾ ਫੱਟ ਨਹੀਂ ਉਹ ਸੀਤਾ, ਐਵੇਂ ਫੇਰੀ ਤਸਵੀ, ਵਾਹਿਗੁਰੂ ਵਾਹਿਗੁਰੂ ਅੱਲਾ ਅੱਲਾ ਰਾਮ, ਐਵੇਂ ਫੇਰੀ ਤਸਵੀ ਕੱਖ ਵੀ ਨਹੀਂ ਕੀਤਾ। ਸੋ ਰਾਹ 'ਚੋਂ ਰੋੜੇ ਨੂੰ ਹਟਾਇਆ, ਮੈਨੂੰ ਯਾਦ ਆ ਜਾਂਦਾ ਕਿ ਇਹ ਜਨਮ ਤੁਹਾਰੇ ਲੇਖੇ ਦੇ ਵਿੱਚ ਭਗਤ ਪੂਰਨ ਸਿੰਘ ਜੀ ਪਿੰਗਲਵਾੜੇ ਵਾਲੇ ਦਰਵੇਸ਼ ਰੂਹ ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਾਣੇ, ਬ੍ਰਹਮ ਗਿਆਨੀ ਸੀਗੇ ਉਹ। ਸੋ ਪਿਤਾ ਦੇ ਨਜਾਇਜ਼ ਸੰਬੰਧ ਸੀਗੇ, ਵਿਆਹ ਕਰਾਉਣ ਤੋਂ ਮਨਾ ਕਰ ਦਿੱਤਾ, ਦੂਸਰੀ ਪਤਨੀ ਦੇ ਤੌਰ ਦੇ ਉੱਤੇ ਇਹਨੂੰ ਲੋਕ ਜਾਣਦੇ ਸੀ, ਅਤੇ ਕਹਿ ਦਿੱਤਾ ਕਿ ਇਸ ਪਿੰਡ ਨੂੰ ਛੱਡ ਕੇ ਚਲੀ ਜਾ, ਰਾਜੇ ਵੱਲ ਰੋਣੋ, ਮੇਰਾ ਪਿੰਡ ਆ, ਰਾਜੇ ਵੱਲ ਰੋਣੋ, ਮੈਂ ਕਦੇ ਗਿਆ ਨਹੀਂ ਪਰ ਕੋਸ਼ਿਸ਼ ਕਰੂੰਗਾ ਕਦੇ ਜਾਣ ਦੀ, ਅਤੇ ਉਹ ਕੱਢ ਦਿੱਤਾ ਘਰੋਂ। ਅਤੇ ਰਸਤੇ 'ਚ ਤੁਰੇ ਜਾਂਦੇ ਨੇ ਮਾਂ ਅਤੇ ਪੁੱਤ, ਮਾਂ ਰੋ ਰਹੀ ਹੈ ਕਿ ਇਹਨੂੰ ਮੈਂ ਰੋਟੀ ਕਿੱਥੋਂ ਖਿਲਾਊਂਗੀ, ਛੱਤ ਕਿੱਥੇ ਹੋ ਗਈ, ਅਸੀਂ ਜਾਵਾਂਗੇ ਕਿੱਥੇ, ਇੱਥੋਂ ਬਾਅਦ। ਹਿੰਦੂ ਪਰਿਵਾਰ 'ਚੋਂ ਪੈਦਾ ਹੋਏ ਸੀ ਭਗਤ ਪੂਰਨ ਸਿੰਘ ਜੀ, ਹਾਂਜੀ। ਸੋ ਜਿਨ ਸੇਵਿਆ ਤਿਨ ਪਾਇਆ ਮਾਣ, ਜਿਨ ਸੇਵਿਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲੱਗੇ, ਸੰਸਾਰ ਨੇ ਜਾਣਨਾ ਸ਼ੁਰੂ ਕਰ ਦਿੱਤਾ ਇੱਕ ਬੱਚੇ ਨੂੰ ਜਿਹੜਾ ਯਤੀਮ ਹੋ ਚੁੱਕਿਆ ਸੀ, ਮਾਂ ਮਰ ਗਈ ਸੀ, ਉਹ ਤੋਂ ਬਾਅਦ ਥੋੜ੍ਹੇ ਚਿਰ ਬਾਅਦ ਮਾਂ ਚਲੀ ਗਈ ਸੀ ਅਕਾਲ ਚਲਾਣ ਕਰ ਗਈ, ਉਹ ਤੋਂ ਬਾਅਦ ਯਤੀਮ ਹੋ ਗਏ, ਗੁਰਦੁਆਰੇ ਚਲੇ ਗਏ। ਗੁਰਦੁਆਰੇ 'ਚ ਜਾ ਕੇ ਭਗਤ ਪੂਰਨ ਸਿੰਘ ਜੀ ਨੇ ਸ਼ਰਨ ਲਈ, ਭਾਈ ਸਾਹਿਬ ਨੇ ਬੜਾ ਪਿਆਰ ਕਰਨਾ ਰੱਖਣਾ, ਉੱਥੋਂ ਹੀ ਪਿਆਰਾ ਸਿੰਘ ਕਦੇ ਬਣੇ, ਪਿਆਰਾ ਸਿੰਘ ਜੀ ਮੇਰੇ ਬਣ ਜਾਏ ਗਲ ਦਾ ਹਾਰ ਹੋਏ, ਪਿਆਰਾ ਸਿੰਘ ਤੋਂ ਪਿੰਗਲਵਾੜਾ ਪੈਦਾ ਹੋਇਆ ਸੀ। ਦੇਖ ਲਓ ਕਿੱਡੀ ਵੱਡੀ ਸੱਚੇ ਪਾਤਸ਼ਾਹ ਜੀ ਦੀ, ਕੋਈ ਕਹਿ ਦਿੰਦਾ ਨਾ, ਮੈਂ ਕਿਸੇ ਨੂੰ ਪੜ੍ਹ ਰਿਹਾ ਸੀ ਨਾਸਤਿਕ ਨੂੰ, ਉਹ ਕਹਿੰਦਾ ਵੀ ਜੇ ਪਰਮੇਸ਼ਵਰ ਦੇ ਹੱਥ ਹੋਵੇ ਤਾਂ ਦੁਨੀਆਂ 'ਚ ਇੰਨਾ ਖੂਨ ਨਾ ਵਹੇ, ਵੀ ਇੰਨੇ ਮਾਰ ਮਰੀਆ ਨਾ ਹੋਵੇ ਜੇ ਪਰਮੇਸ਼ਵਰ ਦੇ ਹੱਥ 'ਚ ਹੋਵੇ, ਪ੍ਰਭ ਭਾਵੇ ਤਾਂ ਪਾਥਰ ਤਾਰੇ, ਪ੍ਰਭ ਭਾਵੇ ਬਿਨਸਾਂਸ 'ਤੇ ਰੱਖੇ। ਇਹ ਤਾਂ ਅਸੀਂ ਕਹੀਏ ਜਿਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਬਹੁਤ ਪਿਆਰਿਆਂ ਨੂੰ ਗਵਾਇਆ ਹੈਗਾ, ਬਹੁਤ ਪਿਆਰਿਆਂ ਨੂੰ ਆਪਣੇ ਹੱਥਾਂ 'ਚੋਂ ਗਵਾ ਦਿੱਤਾ, ਅਸੀਂ ਫਿਰ ਚੜ੍ਹਦੀ ਕਲਾ 'ਚ ਕਹਿੰਦੇ ਪ੍ਰਭ ਭਾਵੇ ਤਾਂ ਪਾਥਰ ਚੱਲ ਰਹੇ, ਪ੍ਰਭਾਵੇ ਤਾਂ ਬਿਨ ਸਾਂਸ 'ਤੇ ਰੱਖੇ। ਸੁਖਮਨੀ ਸਾਹਿਬ 'ਚ ਪੰਜਵੇਂ ਪਾਤਸ਼ਾਹ ਔਰ ਪੰਜਵੇਂ ਔਰ ਨੌਵੇਂ ਪਾਤਸ਼ਾਹ ਸ਼ਹਾਦਤ ਤੋਂ ਪਹਿਲਾਂ ਦੋਨੋਂ ਸ਼ਹੀਦ ਹੋਏ, ਇੱਕੋ ਚੀਜ਼ ਕਹੀ ਕਿ ਅਸੀਂ ਜਪਜੀ ਸਾਹਿਬ ਦਾ ਪਾਠ ਸੰਪੂਰਨ ਕਰਾਂਗੇ, ਉਸ ਤੋਂ ਬਾਅਦ ਸਾਨੂੰ ਸ਼ਹੀਦ ਕਰ ਦਿਓ, ਕੋਈ ਸਵਾਲ ਨਹੀਂ, ਕੋਈ ਜਵਾਬ ਨਹੀਂ, ਉਸ ਤੋਂ ਬਾਅਦ ਅਸੀਂ ਕੋਈ ਦੁਨਿਆਵੀ ਗੱਲ ਨਹੀਂ ਕਰਨੀ ਹੈਗੀ, ਖਤਮ। ਬਸ ਜਪਜੀ ਸਾਹਿਬ ਦਾ ਪਾਠ ਸੰਪੂਰਨ ਹੁੰਦੇ, ਇਹ ਨੇ ਸ਼ਕਤੀਆਂ ਤੁਹਾਡੇ ਪਾਠ 'ਚ। ਅੱਜ ਤੁਸੀਂ ਗਾਉਣੇ ਵਾਲਾ ਮਗਰ ਲੱਗ ਕੇ ਨਾਮਾ ਨਾਲ, ਕੱਲ੍ਹ ਮੈਨੂੰ ਇੱਕ ਬੰਦੇ ਦਾ ਫੋਨ ਆਇਆ ਕਿ ਮੈਂ ਕੰਮ ਕਰਨਾ ਜੀ, ਮੈਂ ਕਿਹਾ ਨਾਂ ਕੀ ਹੈ, ਕਹਿੰਦਾ ਫਲਾਣਾ ਜਵੰਦਾ ਐਗਜ਼ਾਮਪਲ ਐਗਜ਼ਾਮਪਲ, ਮੈਂ ਕਿਹਾ ਕੀ, ਕਹਿੰਦਾ ਫਲਾਣਾ, ਮੈਂ ਕਿਹਾ ਕੌਰ ਸਿੰਘ, ਕਹਿੰਦਾ ਨਹੀਂ ਕੌਰ ਸਿੰਘ ਨਹੀਂ, ਇਹੀ ਹੈ ਜੀ ਬਸ ਫਲਾਣਾ ਜਵੰਦਾ। ਮੈਂ ਕਿਹਾ ਯਾਰ ਗਾਉਣੇ ਵਾਲੇ ਰੱਖਦੇ ਹੁੰਦੇ ਨੇ ਇਹੋ ਜਿਹਾ ਨਾਂ, ਕਿਉਂਕਿ ਉਹਨਾਂ ਨੇ ਊਤ ਪਤੂਤ ਬਹੁਤ ਕਰਨਾ ਹੁੰਦਾ ਸਟੇਜਾਂ 'ਤੇ ਚੜ੍ਹ ਕੇ, ਊਲ ਜਲੂਲ ਕਰਕੇ ਉਹ ਸਿੰਘ ਲਾਉਂਦੇ ਚੰਗੇ ਨਹੀਂ ਲੱਗਦੇ, ਅਤੇ ਉਹ ਤਾਂ ਫਿਰ ਨਾਂ ਇਕੱਲਾ ਸਿੱਧਾ ਹੀ ਰੱਖ ਲੈਂਦੇ ਨੇ, ਵਿੱਚੋਂ ਸਿੰਘ ਅਤੇ ਕੌਰ ਕੱਟ ਦਿੰਦੇ ਨੇ, ਲੌਜਿਕ ਆ, ਇਹ ਵੀ ਲੌਜਿਕ ਹੈ। ਗਾਉਣੇ ਵਾਲਾ ਹਨੇਰੇ ਦੇ ਵਿੱਚ ਕਾਲੀਆਂ ਐਨਕਾਂ ਲਾ ਕੇ ਸਟੇਜ ਦੇ ਉੱਤੇ ਖੜ੍ਹਾ ਹੁੰਦਾ, ਹੈਗਾ ਨਾ ਲੌਜਿਕ, ਕਿ ਕਿਸੇ ਨੂੰ ਖਾਧੀ ਪੀਤੀ ਤਰ੍ਹਾਂ ਪਤਾ ਲੱਗ ਜਾਵੇ। ਉਹ ਤੁਸੀਂ ਕੀ ਆ, ਨਸ਼ੇੜੀਆਂ ਭੰਗੀਆਂ ਦੇ ਮਗਰ ਲੱਗੇ ਹੋ, ਟੈਂਪਰੇਰੀ ਜੇ ਲੋਕ ਨੇ, ਦੋ ਗਾਣੇ ਚੱਲੇ ਦੋ ਫੇਲ ਹੋਏ, ਇਹ ਅੱਜ ਗਾਉਣ ਲੱਗੇ ਨੇ ਤਾਂ ਸਦੀਆਂ ਤੋਂ ਗਾ ਰਹੇ ਨੇ। ਗਾਉਣ ਨੂੰ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ, ਗਾਵਣ ਤੁਧ ਨੂੰ ਪਾਵਨ ਪਾਣੀ ਬੈਸੰਤ ਰਾਜਾ ਧਰਮ ਦੁਆਰੇ, ਗਾਵਣ ਤੁਧ ਨੂੰ ਸਿੱਧ ਸਮਾਧੀ ਅੰਦਰ, ਸਾਧ ਵਿਚਾਰੇ ਸਾਧ ਸਿੱਧਾਂ ਦੇ ਨਾਲ ਸਮਾਧੀਆਂ ਲੱਗੀਆਂ ਹੋਈਆਂ ਨੇ, ਤੈਨੂੰ ਗਾ ਰਹੇ ਨੇ, ਹੇ ਪਰਮ ਪੁਰਖ ਪਰਮੇਸ਼ਵਰ, ਅਤੇ ਮੈਂ ਵੀ ਤੈਨੂੰ ਗਾ ਰਿਹਾ, ਗਾਵਨ ਤੁਧ ਨੂੰ ਰਤਨ ਪਾਏ ਤੇਰੇ 68 ਤੀਰ ਨਾਲ ਭਗਤ। ਜੋ ਤੁਸੀਂ ਜਪਜੀ ਸਾਹਿਬ 'ਚ ਪੜ੍ਹ ਸਕਦੇ ਹੋ ਨਾ, ਜੋ ਜੋ ਤੁਸੀਂ ਜੋ ਆਮ ਸੋ ਸੋਰੀ, ਮੈਂ ਕਈ ਵਾਰੀ ਤੁਹਾਡੇ ਰਸ਼ ਦੇ ਨਾਲ ਕੋਈ ਚੀਜ਼ ਗਲਤ ਉਚਾਰਨ ਕਰ ਜਾਣਾ, ਪਰ ਭਾਵ ਅਰਥ ਸਮਝਣ ਦੀ ਜ਼ਰੂਰਤ ਹੈ। ਭਾਵ ਅਰਥ ਇਹ ਹੈ ਕਿ ਉਸ ਪਰਮੇਸ਼ਵਰ ਦਾ ਗੁਣ ਗਾਉਣ ਨਾਲ ਸਭ ਕੁਛ ਹੀ ਹੁੰਦਾ, ਉਵੇਂ ਹੀ ਹੈ ਜਿਵੇਂ ਹੋਣਾ ਸੀਗਾ, ਉਵੇਂ ਹੀ ਜੇ ਕਿਸੇ ਨੇ ਜਾਣਾ ਤੁਹਾਡੇ ਕੋਲੋਂ ਚਲੇ ਜਾਣਾ, ਪਰ ਉਹਨੂੰ ਸਹਿਣ ਦੀ ਤਾਕਤ ਜਿਹੜੀ ਆ 10 ਗੁਣਾ ਵੱਧ ਜਾਂਦੀ ਹੈ। ਹੁੰਦਾ ਉਵੇਂ ਹੀ ਹੈ ਜਿਵੇਂ ਤੁਹਾਨੂੰ ਕਹਾਂ ਨਾ ਵੀ ਤੁਸੀਂ ਪਾਠ ਕਰੋ, ਆ ਪੜਤਾਲ ਵਾਲੇ ਕੰਮ ਕਰਾਂ, ਤੁਸੀਂ ਆ ਪਾ ਕਰ ਲਓ, ਮੱਛੀਆਂ ਨੂੰ ਦਾਣੇ ਪਾਇਓ, ਉਹਨੂੰ ਆ ਪਾਇਓ, ਫਲਾਣਾ ਗ੍ਰਹਿ ਖੁਸ਼ ਹੋਜੂ, ਚਲੋ ਜੀ ਫਿਰ ਉਹ ਕੰਮ ਟਲ ਜੂਗਾ ਜਿਹੜਾ ਤੇਰੇ ਨਾਲ ਹੋਣਾ ਸੀ। ਇੱਦਾਂ ਨਹੀਂ ਹੈਗਾ, ਇਹ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਉਸ ਪਰਮੇਸ਼ਵਰ ਨਾਲ ਜੁੜ ਕੇ, ਉਸ ਹਰੀ ਨਾਲ, ਰਾਮ ਨਾਲ, ਕ੍ਰਿਸ਼ਨ ਨਾਲ, ਜੋ ਵੀ ਨਾਂ ਲੈਂਦੇ ਤੁਸੀਂ ਅੱਲਾਹ ਦਾ, ਉਹ ਜਿਹੜੇ ਦੁੱਖ ਨੇ ਨਾ ਉਹ ਛੋਟੇ ਹੋ ਜਾਂਦੇ ਨੇ, ਉਹ ਖਤਮ ਹੋ ਜਾਂਦੇ, ਉਹਨਾਂ ਦੀ ਵੈਲਿਊ ਨਹੀਂ ਰਹਿੰਦੀ ਕੋਈ ਵੀ। ਤੁਸੀਂ ਉਹਦੀ ਵੈਲਿਊ ਬਣਾਈ ਹੁੰਦੀ ਹੈ, ਇੱਕ ਇੱਕ ਸਾਹ ਦੇ ਉੱਤੇ ਉਹਨਾਂ ਨੂੰ ਵਜ਼ਨ ਪਾ ਕੇ ਚੱਕਿਆ ਹੁੰਦਾ, ਪਰ ਜਦੋਂ ਪ੍ਰਭ ਭਾਵੇ ਤਾਂ ਪੱਥਰ ਤਾਰੇ, ਉਸ ਵੇਲੇ ਉਹ ਵੈਲਿਊ ਖਤਮ ਹੋ ਜਾਂਦੀ ਹੈ ਤਕਲੀਫਾਂ ਦੁੱਖਾਂ ਦੀ, ਜਦੋਂ ਤੁਸੀਂ ਨਾਮ ਸਿਮਰਨ ਜਪਦੇ ਹੋ। ਨਾਮ ਇਹ ਨਹੀਂ ਹੈਗਾ ਕਿ ਤੁਹਾਡੇ 'ਤੇ ਥੋਪਿਆ ਗਿਆ ਕਿ ਤੂੰ ਮੇਰਾ ਜਪੇਗਾ ਤਾਂ ਗੱਲ ਬਣੂਗੀ। ਨਾਮ ਇਜ਼ ਐਨਰਜੀ, ਜਿਵੇਂ ਤੁਸੀਂ ਬੂਸਟਰ ਨਹੀਂ ਲੈਂਦੇ ਹੈਗੇ, ਤੁਸੀਂ ਐਨਰਜੀ ਦੀਆਂ ਗੋਲੀਆਂ ਨਹੀਂ ਖਾਂਦੇ ਹੈਗੇ, ਤੁਸੀਂ ਸਪਲੀਮੈਂਟਸ ਨਹੀਂ ਖਾਂਦੇ ਹੈਗੇ। ਉਹ ਸਪਲੀਮੈਂਟ ਦਾ ਮਤਲਬ ਇਹ ਥੋੜ੍ਹੀ ਹੈ ਕਿ ਤੁਹਾਡੇ ਅੰਦਰ ਆਹ ਹੋ ਜਾਣਾ, ਉਹਦਾ ਮਤਲਬ ਹੈ ਉਹ ਬੈਲੈਂਸ ਕਰਦਾ, ਉਹ ਜੋ ਚੀਜ਼ ਘੱਟ ਰਹੀ ਹੈ ਡੈਫੀਸ਼ੀਐਂਸੀ ਨੂੰ ਖਤਮ ਕਰਦਾ। ਇਸੇ ਤਰ੍ਹਾਂ ਨਾਮ ਸਿਮਰਨ ਆ ਜਿਹੜਾ ਉਹ ਇਹਨੂੰ ਖਤਮ ਕਰਦਾ। ਸੋ ਭਗਤ ਪੂਰਨ ਸਿੰਘ ਜੀ ਤੋਂ ਲੈ ਕੇ ਸਾਰਿਆਂ ਨੂੰ ਮੈਂ ਸਜਦਾ ਕਰਦਾ, ਸਲਾਮ ਕਰਦਾ। ਰੇਡੀਓ ਆਵਾਜ਼ ਦੇ ਵਿੱਚ ਤੁਸੀਂ ਸਾਰੇ ਸ਼ਾਮਿਲ, ਮੇਰੇ ਨਾਲ ਸਾਥੀ, ਮੇਰੇ ਹਾਥੀ ਉਹਦੇ ਸੱਚ, ਮੇਰੇ ਸਾਥੀ ਸੰਤੋਸ਼ ਜੀ ਆ ਗਏ ਨੇ। ਸੰਤੋਸ਼ ਜੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਅਮਨ ਜੀ, ਸਤਿ ਸ਼੍ਰੀ ਅਕਾਲ ਸਾਰੇ ਰੇਡੀਓ ਲਿਸਨਰਸ ਨੂੰ। ਬਹੁਤ ਹੀ ਵਧੀਆ ਅਮਨ ਜੀ ਸ਼ੋ ਚੱਲ ਰਿਹਾ, ਮੈਂ ਦੂਸਰੀ ਸਾਈਡ ਤੋਂ ਸੁਣ ਰਿਹਾ। ਬਹੁਤ ਹੀ ਵਧੀਆ ਗੱਲਾਂ ਦੱਸ ਰਹੇ ਹੋ ਤੁਸੀਂ,
0: ਤੇ
1: ਥੈਂਕ ਯੂ ਸੋ ਮਚ। ਤੁਸੀਂ ਸਾਡੀ,
0: ਸੰਤੋਸ਼ ਜੀ ਨੇ ਲਿਖ ਕੇ ਦਿੱਤੀਆਂ, ਮੈਂ ਬੋਲਤੀਆਂ ਸਾਰੀਆਂ।
1: ਓ ਮਾਈ ਗੋਡ, ਅਮਨ ਜੀ ਅਜੇ ਉਹ ਦਿਨ ਨਹੀਂ ਆਇਆ, ਮੈਨੂੰ ਲੱਗਦਾ ਨਹੀਂ ਇਸ ਜਨਮ 'ਚ ਉਹ ਆਊਗਾ।
0: ਬਹੁਤ ਤੁਰੇ ਸੰਤੋਸ਼ ਜੀ, ਪਲੀਜ਼ ਇੱਦਾਂ ਵੀ ਨਾ ਸਿੱਟੋ ਥੱਲੇ। ਸੋ ਇਸ ਸਮੇਂ ਸੰਤੋਸ਼ ਮੈਂ ਨਾ ਸ਼ੇਰਜੰਗ ਸਿੰਘ ਰਾਣਾ ਇੱਕ ਮੈਸੇਜ ਘਰ ਘਰ ਪਹੁੰਚਾ ਰਹੇ ਹਾਂ ਕਿ ਇੱਕ ਸਬਸਿਡੀ ਹੈ ਜਿਹੜੀ, ਇਹ ਗ੍ਰਾਂਟ ਨਹੀਂ ਖਾਣੀ ਆਪਾਂ ਲੈ ਕੇ ਵੀ ਖਾ ਜਾਣੀਆਂ, ਚੋਰਾਂ ਵਾਂਗੂ ਪੈ ਜਾਈਏ ਟੁੱਟ ਕੇ। ਇਹ ਸਮਝਣ ਦੀ ਬਜਾਏ ਕਿ ਜਿਹੜੀ ਇਹ ਪੜ੍ਹਾਈ ਦੀ ਗ੍ਰਾਂਟ ਹੈ, ਇਹ ਸਾਡੇ ਬੱਚਿਆਂ ਵਾਸਤੇ ਆ। ਇਹ ਸਰਕਾਰਾਂ ਨੇ ਬੰਦ ਕਰਨੀਆਂ, ਜਾਣ ਕੇ ਖੋਲਦੇ ਨੇ ਇਹ ਚੀਜ਼ ਨੂੰ, ਖੋਲ ਦਿੰਦੇ ਨੇ ਵੀ ਲੋਕ ਮਿਸਯੂਜ਼ ਕਰ ਲੈਣ। ਮਿਸਯੂਜ਼ ਕਰਨ ਤੋਂ ਬਾਅਦ ਫਿਰ ਇਹਨੂੰ ਬੰਦ ਕਰ ਦਾਂਗੇ, ਬਹਾਨਾ ਹੋਊਗਾ ਸਾਡੇ ਕੋਲ ਬੰਦ ਕਰਨ ਦਾ, ਇਹਨੂੰ ਬੰਦ ਕਰ ਦਾਂਗੇ ਪੱਕਾ ਹੀ। ਐਂ ਕਰੋ, ਇਹਨੂੰ ਖੋਲ ਦਿਓ, ਚੋਰਾਂ ਮੂਹਰੇ ਰਜਾਈ ਸੁੱਟ ਦਿਓ, ਚੋਰ ਪਾੜ ਦੇਣਗੇ ਰਜਾਈ ਨੂੰ ਖਿੱਚ ਖਿੱਚ ਕੇ, ਫਿਰ ਬਹਾਨਾ ਲਾ ਦਾਂਗੇ ਵੀ ਚੋਰ ਰਜਾਈਆਂ ਚੱਕ ਕੇ ਲੈਂਦੇ, ਅੱਜ ਤੋਂ ਬਾਅਦ ਰਜਾਈ ਦੇਣੀ ਬੰਦ ਆ। ਇਹ ਵੀ ਸਰਕਾਰਾਂ ਦੀਆਂ ਪਾਲਿਸੀਜ਼ ਹੁੰਦੀਆਂ ਨੇ। ਡਾਕਟਰ ਸਾਹਿਬ, ਤੈਨੂੰ ਨਹੀਂ ਪਤਾ ਲੱਗਦਾ ਉੱਥੇ ਬੈਠੇ ਨੂੰ ਪਾਰਲੀਮੈਂਟ 'ਚ, ਤੈਨੂੰ ਅਸੀਂ ਭੇਜਿਆ ਸਾਰਿਆਂ ਨੇ, ਆ ਤੇਰੇ ਜਿਹੜੇ ਨਾਲ ਦੇ ਚੇਲੇ ਨੇ ਸਾਰੇ ਇੱਥੇ ਘੁੰਮਦੇ ਨੇ ਕਾਰਾਂ ਦੇ ਵਿੱਚ, ਇਹ ਨਹੀਂ ਸਾਈਨ ਪੜ੍ਹਦੇ ਸੜਕਾਂ ਦੇ ਉੱਤੇ ਲੱਗੇ, ਇਹ ਕੋਈ ਰੱਬ ਬਣ ਗਏ ਨੇ। ਫਿਰ ਇਹਨਾਂ ਦੀਆਂ ਖਬਰਾਂ ਹੁੰਦੀਆਂ ਨੇ, ਇਹਨੇ ਇੱਥੋਂ ਪੈਸੇ ਲੈ ਲਏ, ਇਹਨੇ ਉੱਥੋਂ ਲੈ ਲਏ, ਹੋਟਲਾਂ 'ਚ। ਹੋ ਇਹ ਰਿਹਾ ਕਿ ਥੱਲੇ ਵਾਲੇ ਖੁਸ਼ ਰੱਖੋ ਤਾਂ ਜੋ ਕੁਛ ਬੋਲਣ ਨਾ, ਇੰਜੋਏ ਕਰਨ ਦਿਓ। ਮੀਡੀਆ ਬਹੁਤ ਸਟਰੋਂਗ ਆ, ਮੀਡੀਆ ਨੇ ਪਕੜ ਕੇ ਨੰਗੇ ਕਰਤੇ ਕਿ ਡੱਗ ਫੋੜ ਨੇ ਐਸ਼ਾਂ ਲਾਈਆਂ ਹੋਈਆਂ ਥੱਲੇ ਵਾਲਿਆਂ ਨੂੰ। ਅਤੇ ਤੁਹਾਡੇ ਤੁਹਾਡੇ ਲੈਂਡਲੋਰਡ ਟੈਨੈਂਟ ਬੋਰਡ ਦਾ ਜਲੂਸ ਦੇਖੋ ਕੀ ਆ, ਅੱਠ ਅੱਠ। ਉਹ ਇਹ ਜਸਟਿਸ ਹੈ, ਇਹ ਬੋਰਡ ਦੀ ਨਹੀਂ ਗੱਲ ਚੱਲ ਰਹੀ, ਕਿਸੇ ਦੇ ਮਕਾਨ ਮਾਲਕ ਦੀ ਨਹੀਂ ਗੱਲ ਚੱਲਦੀ। ਤੁਸੀਂ ਕਿਸੇ ਦੇ ਹਿਊਮਨ ਰਾਈਟਸ ਨੂੰ ਐਕਸਪਲੋਇਟ ਕਰ ਰਹੇ ਹੋ, ਤੁਸੀਂ ਗੱਲਾਂ ਮਾਰਦੇ ਹੋ LCPO 'ਚ ਕੰਮ ਕਰਨ ਵਾਲੇ ਵਰਕਰਾਂ ਦੀ ਸੇਫਟੀ ਦੀਆਂ, ਇਹ ਚੋਚਲਿਆਂ ਨਾਲ ਇਹ ਮੁਲਕ ਥੱਲੇ ਸਿੱਟਿਆ ਤੁਸੀਂ। ਆ ਜਿਹੜੀਆਂ ਕੰਧਾਂ ਖੜੀਆਂ ਕੀਤੀਆਂ ਨੇ, ਇੱਕ ਬੰਦਾ ਆਇਆ ਉਹ ਮੈਨੂੰ ਕਹਿੰਦਾ ਯਾਰ ਇੰਡੀਆ ਨਾਲੋਂ ਵੱਧ ਕੰਧਾਂ ਤਾਂ ਇੱਥੇ ਖੜੀਆਂ ਕੀਤੀਆਂ ਬਾਹੂਆਂ ਦੀਆਂ, ਕੋਈ ਫਾਰਮ ਅਪਲਾਈ ਕਰ ਦਿਓ, ਕੋਈ ਰਿਪਲਾਈ ਹੀ ਨਹੀਂ ਆਉਂਦਾ। ਹੋਰ ਛੱਡੋ, ਪ੍ਰਾਈਵੇਟ ਕੰਪਨੀਆਂ ਵੱਡੀਆਂ 'ਚ ਨਹੀਂ ਆਉਂਦਾ, ਜਿਨ੍ਹਾਂ ਨੇ ਸਿਸਟਮ ਖਰੀਦ ਲਏ, ਉਹਨਾਂ ਨੇ ਸਿਸਟਮ ਖਰੀਦ ਲਏ। ਇੱਕ ਅਮੈਰੀਕਾ ਦੀ ਕੰਪਨੀ ਹੈ CBS, ਉਹਨੇ ਜਿੰਨੀ TTC ਆ, ਜਿੰਨਾ ਟੋਰੋਂਟੋ ਦੀਆਂ ਬੱਸਾਂ ਨੇ, ਉਹਨੇ ਸਾਰੇ ਰਾਈਟਸ ਖਰੀਦ ਲਏ। ਤੁਸੀਂ ਉੱਥੇ ਕਿੱਥੋਂ ਆਪਣੀ ਐਡ ਪਾਲੋਗੇ, ਤੁਸੀਂ ਕਿਵੇਂ ਵੱਡੇ ਹੋਵੋਗੇ? ਜਦੋਂ ਇੱਕ ਇਸ਼ਤਿਹਾਰ ਨੂੰ ਇੱਕ ਕੰਪਨੀ ਖਰੀਦ ਚੁੱਕੀ ਆ, ਉਹ ਕਿਸੇ ਨੂੰ ਦਿੰਦੀ ਨਹੀਂ ਉਹਦੇ ਹੱਕ। ਆ ਤੁਸੀਂ ਅੱਜ ਇੰਸਟਾਗ੍ਰਾਮ ਟੈਕਸਟ ਆ ਲਾ ਲਓ, ਤੁਹਾਡੇ ਜਿਉਂ ਐਡ ਆਉਣ ਲੱਗਦੀਆਂ ਨੇ ਵਿੱਚ ਇੱਕ ਇੱਕ ਵੀਡੀਓ ਦੇ ਵਿੱਚ, ਹੈਰਾਨ ਰਹਿ ਗਿਆ ਮੈਂ ਤਾਂ ਯਾਰ, ਵੀ ਇਹ ਕੀ ਕਰਨ ਲੱਗ ਗਏ, ਧੰਦੇ ਕਿਹੋ ਜਿਹੇ ਬਣਾ ਲਏ। ਸ਼ਾਂਤ ਅਤੇ ਅਸ਼ਾਂਤ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ, ਹੋਣਾ ਉਵੇਂ ਹੀ ਆ, ਜੋ ਤੁਧ ਭਾਵੇ ਸੋਈ ਭਲੀ ਕਰ। ਫਿਲਹਾਲ ਚੱਲਦੇ ਹਾਂ, ਜਿਨ੍ਹਾਂ ਦੇ ਘਰਾਂ ਦੇ ਵਿੱਚ ਆ ਗ੍ਰਾਂਟਾਂ ਜਿਹੜੀਆਂ 2 ਨੰਬਰ ਦੀਆਂ ਦਵਾਉਂਦੇ ਸੀ, ਵੈਸੇ ਤਾਂ ਬੰਦ ਬੁੰਦ ਹੋ ਗਈਆਂ ਹੋਣੀਆਂ, ਹੁਣ ਇਹ ਲਓ ਜੀ ਪੈਸੇ, ਫਿਰ ਇਹ ਮੋੜਦੇ ਨਹੀਂ ਗੇ ਤੁਸੀਂ, ਫਿੱਟ ਲਾਹਣ ਤਾਂ ਤੁਹਾਡੇ ਲੋਕਾਂ ਦੇ ਉੱਤੇ ਜਿਹੜੇ ਤੁਸੀਂ ਇਸ ਕੰਟਰੀ ਨੂੰ ਲੁੱਟਣ ਲਈ ਆਏ ਸੀ ਇੱਥੇ। ਤੁਹਾਡੇ ਤਾਂ ਗੋਰਿਆਂ 'ਚ ਕੀ ਫਰਕ ਆ ਹੋਏ ਈਸਟ ਇੰਡੀਆ ਕੰਪਨੀ ਦੇ, ਫਿੱਟ ਲਾਹਣ ਤਾਂ ਤੁਹਾਡੇ 'ਤੇ ਜਿਹੜੇ ਇਹ ਸੋਚਦੇ ਆ ਕਿ ਤੁਹਾਡੇ ਤੋਂ ਇੱਥੇ ਕਮਾ ਨਹੀਂ ਹੋਣਾ, ਚੋਰੀਓ ਕਰ ਲੈਂਦੇ, ਫਿੱਟ ਲਾਹਣ ਤਾਂ। ਮੈਨੂੰ 4 ਫੋਨ ਆ ਗਏ ਪਿਛਲੇ 2 ਮਹੀਨਿਆਂ 'ਚ ਕਿ ਵਕੀਲ ਐਂ ਕਰੂਗਾ, 2 ਨੰਬਰ ਦੇ ਵਿੱਚ ਪੈਸੇ ਦਊਗਾ, ਉਹ ਪ੍ਰਾਈਵੇਟ ਮੋਰਗੇਜ ਦਿਖਾਉਣੀ ਨਹੀਂ ਹੈ, ਉਹ ਤੋਂ ਬਾਅਦ ਉਹ ਪੈਸੇ ਮੋੜਨੇ ਨਹੀਂ ਗੇ, ਫਿਰ ਉਹ ਟ੍ਰਾਂਸਫਰ ਇੱਧਰ ਹੋ ਜੂਗਾ, ਇਹ ਟਾਈਟਲ ਇੰਸ਼ੋਰੈਂਸ 'ਤੇ ਚੱਲ ਜਾਓ, ਉੱਥੇ ਚੱਲ ਜਾਓ। ਫਿੱਟ ਲਾਹਣਤ ਹੈ ਤੁਹਾਡੇ ਸਾਰਿਆਂ 'ਤੇ ਜੇ ਤੁਹਾਨੂੰ ਕਮਾਉਣਾ ਨਹੀਂ ਆਉਂਦਾ ਇੱਥੇ। ਬੇਗੈਰਤ ਲੋਕ ਆਪਾਂ ਜਿਹੜੇ ਸਾਰੇ ਮੁਲਕ ਨੂੰ ਚੂਸ ਕੇ ਖਾਣ ਲੱਗੇ ਹੋਏ ਹਾਂ, ਨਾ ਵੀ ਨਾ ਤੁਹਾਡੇ ਬੱਚਿਆਂ ਨੇ ਜਿੱਧਰ ਮਰਜ਼ੀ ਭੱਜੋ, 1.5 ਲੱਖ ਬੰਦਾ ਬੈਕ 'ਚ ਲੈ ਗਿਆ। ਜੇ ਤੁਹਾਡੇ ਜਵਾਕ ਉਹਨਾਂ ਕੰਟਰੀਆਂ 'ਚ ਰਹਿ ਲਏ, ਤੁਸੀਂ ਉਹਨਾਂ ਕੰਟਰੀਆਂ ਦੀ ਗੱਲ ਕਰਦੇ ਹੋ, ਬਹੁਤ ਵਧੀਆ ਨੇ, ਜਿੱਥੇ ਸਿਲੰਡਰ ਲਈ ਇੱਕ ਆਟੋ ਰਿਕਸ਼ਾ ਜਾ ਰਿਹਾ, ਮਜ਼ਦੂਰ ਚਲਾ ਰਿਹਾ, ਇੱਕ ਚੋਰ ਪਿੱਛੋਂ ਲਾ ਲਾ ਕੇ ਸਿਲੰਡਰ ਸਿੱਟੀ ਜਾ ਰਿਹਾ ਥੱਲੇ, ਫਿਰ ਮੋਢਿਆਂ 'ਤੇ ਰੱਖ ਕੇ ਚੋਰ ਸਿਲੰਡਰ ਲੈ ਜਾਂਦੇ ਨੇ। ਇੱਕ ਆਦਮੀ ਨੇ 20-50-1 ਕਰੋੜ ਰੁਪਇਆ ਖਰਚ ਕੇ ਏਜੰਸੀ ਖੋਲ੍ਹੀ, ਇੱਕ ਮਜ਼ਦੂਰ ਥੋੜ੍ਹੇ ਜਿਹੇ ਪੈਸਿਆਂ ਲਈ ਜਿਵੇਂ ਕੰਮ ਕਰ ਰਿਹਾ, ਉਹ ਲਿਜਾਈ ਜਾ ਰਿਹਾ, ਉਹ ਵਿਚਾਰੇ ਗਰੀਬ ਦੇ ਪੈਸੇ ਕੱਟੇ ਗਏ ਹੋਣੇ ਆ ਮਜ਼ਦੂਰ ਦੇ ਸਿਲੰਡਰ ਆਉਣੇ ਦੇ। ਉਹ ਤਾਂ ਕੈਮਰੇ ਲੱਗੇ ਤਾਂ ਵਿਚਾਰ ਦਾ ਬਚਾਅ ਹੋ ਗਿਆ ਹੋਣਾ ਵੀ ਚਲੋ ਜੀ ਇਹਨੇ ਨਹੀਂ ਚੋਰੀ ਕੀਤੀ, ਨਹੀਂ ਤਾਂ ਮਾਲਕ ਚੱਕ ਕੇ ਉਹ ਜਿਹੇ ਨੂੰ ਅੰਦਰ ਕਰਾਉਂਦੇ ਵੀ ਇਹਨੇ ਸਿਲੰਡਰ ਵੇਚਦੇ ਹੋਣੇ ਆ। ਤੁਸੀਂ ਉਹਨਾਂ ਤੇ ਤੁਸੀਂ ਆਪਣੇ ਰੰਗ ਦਿਖਾਉਣ ਲੱਗੇ ਹੋ ਵਾਲੇ, ਅਖੇ ਫਲਾਣੇ ਜੇਲ੍ਹ 'ਚ ਬੈਠੇ ਕੈਦੀ ਨੇ ਇੱਥੇ ਆਪਣਾ ਗੈਂਗਸਟਰ ਭੇਜ ਦਿੱਤਾ, ਉਹ ਬੁਰਕੇ ਰੱਖਣ ਲੱਗ, ਉਹ ਭਾਈ ਤੁਹਾਨੂੰ ਪਚਦਾ ਨਹੀਂ ਪਿਆ ਜੋ ਤੁਹਾਨੂੰ ਮਿਲ ਰਿਹਾ ਨਾ, ਉਹ ਹਜ਼ਮ ਨਹੀਂ ਹੋ ਰਿਹਾ ਅਸਲ 'ਚ ਤੁਹਾਡੇ, ਤੁਸੀਂ ਡਾਈਜੈਸਟ ਨਹੀਂ ਕਰ ਪਾ ਰਹੇ, ਇੱਥੇ ਕੀ ਆ, ਇੱਥੇ ਤਾਂ ਇੰਨੇ ਪੈਸੇ ਬਣਦੇ। ਜਦੋਂ ਤੁਸੀਂ ਆਪਣੇ ਸਕਿੱਲ 20 ਸਾਲ ਤੋਂ ਇੰਪਰੂਵ ਨਹੀਂ ਕਰੋਗੇ ਤੁਹਾਡਾ ਇਹੀ ਹਾਲ ਰਹੂਗਾ। ਸ਼ੇਰ ਜੰਗ ਸਿੰਘ ਰਾਣਾ ਫੈਕਟਰੀ 'ਚੋਂ ਬਾਹਰ ਨਿਕਲ ਕੇ ਆਏ ਨੇ, ਮੈਂ ਟਰੱਕ ਦੀ ਸੀਟ ਤੋਂ ਉੱਠ ਕੇ ਆਇਆ, ਸਕਿੱਲ ਇੰਪਰੂਵ ਕੀਤੇ ਨੇ, ਅਸੀਂ ਨਹੀਂ ਕਦੇ ਗਾਲਾਂ ਕੱਢ ਦਿੰਦੇ ਇਸ ਮੁਲਕ ਨੂੰ, ਅਸੀਂ ਉਸਤਤ ਕਰਦੇ ਹਾਂ ਇਸ ਮੁਲਕ ਦੀ ਕਿ ਸਾਡੇ ਬੱਚੇ ਸਾਡੇ ਅਗਲੀ ਪੀੜ੍ਹੀ ਵੱਡੀ ਹੋ ਰਹੀ ਹੈ ਇਸ ਮੁਲਕ 'ਚ, ਇਹਨੂੰ ਬਣਿਆ ਰਹਿਣ ਦਿਓ, ਵਧੀਆ ਕੰਮ ਕਰਨ ਦੇ ਢੰਗ ਸਿੱਖੋ, ਨਿਪੁੰਨਤਾ ਸਿੱਖਣੀ ਨਹੀਂ। $18 ਪਤਾ ਨਹੀਂ ਵੀ ਮਿਲਦੇ ਨੇ, ਉਹੋ ਜਿਹਾ ਉਹ ਆ ਜਿਹੜਾ ਉੱਥੇ ਬੈਠਾ ਵਜ਼ੀਰ, ਅੜੇ ਡਾਊਨ ਟਾਊਨ 'ਚ ਬੈਠੇ ਨੇ ਪਾਰਲੀਮੈਂਟ ਖੋਲ੍ਹ ਕੇ, ਅੱਜ ਸਵੇਰੇ 9 ਵਜੇ ਸੇ ਮਿਨੀਮਮ ਵੇਜਿਸ $19, ਉਹ ਮਾਮਾ 12 ਰੁਪਈਏ 'ਚ ਬਫਲੋ ਮਿਨੀਮਮ ਵੇਜਿਸ ਦੇ ਨਾਲ ਫੈਕਟਰੀਆਂ ਮੂਵ ਹੋ ਰਹੀਆਂ ਨੇ, ਕਿਉਂ ਸਟੇਟ ਦਾ ਸੱਤਿਆਨਾਸ਼ ਮਾਰ ਰਹੇ ਹੋ, ਆਪਣੇ ਬਿਲਡਰ ਆੜੀਆਂ ਦੀਆਂ ਗਰਦਨਾਂ ਮਰੋੜੋ ਜਿਨ੍ਹਾਂ ਨੇ ਸਾਰਾ ਪੈਸਾ ਐਂਡ ਅਲਟੀਮੇਟਲੀ ਸਾਰਾ ਪੈਸਾ ਬਿਲਡਰਾਂ ਕੋਲ ਚਲਿਆ ਗਿਆ ਪਿਛਲੇ 4 ਸਾਲ 'ਚ ਜੋ ਵੀ ਘੁੰਮਿਆ ਮਾਰਕੀਟ 'ਚ, ਅਲਟੀਮੇਟਲੀ ਕੈਲਕੂਲੇਸ਼ਨ ਕਰਕੇ ਦੇਖਿਓ ਕੋਈ ਵੀ ਬੰਦਾ, ਦਵਾਉਣ ਵਾਲੇ ਜਿਹੜੇ ਦਲਾਲ ਨੇ ਜਿਹੜੇ ਇੰਸਟਾਗ੍ਰਾਮਾਂ ਫੇਸਬੁੱਕਾਂ ਦੇ ਉੱਤੇ ਭੱਜੇ ਫਿਰਦੇ ਸੀ ਕੋਟਾਂ ਪਾ ਕੇ, ਡੈਰੀਆਂ ਛਾਲਾਂ ਮਾਰਦੇ, ਸਪਾਈਡਰਮੈਨ ਉੱਪਰੋਂ ਛੱਤ ਤੋਂ ਥੱਲੇ ਮਾਰੀ, ਆਹ ਮਕਾਨ ਆਹ ਵੇਚਤਾ, ਮੂੰਹ ਲੁਕੋ ਕੇ ਬੈਠੇ ਨੇ ਸਪਾਈਡਰਮੈਨ ਜਿਹੜੇ ਹੈਗੇ ਨੇ, ਕਿਉਂਕਿ ਇਹਨਾਂ ਨੇ ਲੋਕਾਂ ਨੂੰ ਮਿਸਲੀਡ ਕੀਤਾ, ਲੋਕਾਂ 'ਚ ਲਾਲਚ ਜਾਗਿਆ ਕਿ ਮੇਰੇ ਬਣੇ ਨਹੀਂ, ਬਾਕੀ ਅਸੀਂ ਵੀ ਇਨਵੈਸਟਮੈਂਟਸ ਦਾ ਗੱਲ ਕਰਦੇ ਹਾਂ, ਕੰਮ ਕਰਦੇ ਹਾਂ, ਕਿਉਂ ਨਹੀਂ ਲੋਸ ਪ੍ਰੋਫਿਟ ਹੈਗੇ ਨੇ, ਜੇ 20% ਦਾ ਲੋਸ ਹੈ ਇਟ ਇਜ਼ ਸਟਿਲ ਪ੍ਰੋਫਿਟ, ਜਾਂ ਕੀ ਮਾੜਾ ਹੈਗਾ, ਇੱਥੇ ਤਾਂ ਭਾਂਡੇ ਵਿਕ ਗਏ 25 ਸਾਲ ਪੁਰਾਣੇ ਆਏ ਹੋਏ ਲੋਕਾਂ ਨੇ, ਮਕਾਨ ਇਹ ਪੇਡ ਆਊਟ ਸੀ ਉਹਦੇ ਸਾਰੇ ਵਿੱਚੋਂ ਪੈਸੇ ਕੱਢ ਕੇ ਲਾ ਦਿੱਤੇ, ਅਤੇ ਅੱਜ ਮਕਾਨ ਦੀ ਵੀ ਵੈਲਿਊ ਡਾਊਨ ਆ, ਲੋਨ ਜ਼ਿਆਦਾ ਅਤੇ ਜਿਹੜੀਆਂ ਪ੍ਰੋਪਰਟੀਆਂ 'ਚ ਕਿਉਂ ਵੀ ਵੜ ਗਈਆਂ, ਇਹ ਲਾਲਚ ਆ, ਅਸੀਂ ਵੇਚ ਦਾਂਗੇ ਚਾਚਾ ਜੀ ਕੋਈ ਚੱਕਰ ਨਹੀਂ, ਭੂਆ ਰੁਕ ਜਾ ਮੈਂ ਵੇਚੂੰਗਾ, ਤੂੰ ਸਾਈਨ ਕਰ, ਗਲੀ ਗਲੀ ਦੇ ਵਿੱਚ ਤੰਡ ਮਿਲਦਾ ਤੁਹਾਨੂੰ ਲੱਗਿਆ ਹੋਇਆ, ਸਾਈਨ ਲੱਗਿਆ ਹੋਇਆ ਇੱਥੇ ਗੋਲਡ ਟ੍ਰੀ ਸਟਰੀਟ ਦੇ ਉੱਤੇ, ਉਹਨਾਂ ਨੇ ਹੋਰਾਂ ਨੇ ਬਹੁਤ ਸਾਰੇ ਲੋਕਾਂ ਨੇ ਵਿਚਾਰਿਆਂ ਨੇ ਮਿਹਨਤ ਦੇ ਪੈਸੇ ਪਾਏ ਨਹੀਂ ਅਫੋਰਡ ਹੋ ਰਹੇ। ਹੈਰਾਨੀ ਹੁੰਦੀ ਹੈ ਜਦੋਂ ਮਾਰਕ ਕਾਰਨੀ ਖੜ ਕੇ ਸਟੇਟਮੈਂਟ ਦੇ ਰਿਹਾ ਹੁੰਦਾ ਕਿ ਫੀਫਾ ਦਾ ਪ੍ਰੈਜੀਡੈਂਟ ਹੈ ਜਿਹੜਾ ਉਹ ਇੱਦਾਂ ਇੱਦਾਂ, ਉਹ ਮਾਰਕ ਕਾਰਨੀ ਸਾਹਿਬ ਤੈਨੂੰ ਅਸੀਂ ਇਸ ਲਈ ਲੈ ਕੇ ਆਏ ਸੀ ਕਿ ਤੂੰ ਲੋਕਾਂ ਦੇ ਘਰਾਂ ਦੀਆਂ ਮੋਰਗੇਜਸ ਦੇ ਉੱਤੇ ਅਸਰ ਪਾਏਗਾ, ਲੋਕ ਰਿਲੈਕਸ ਹੋ ਜਾਣਗੇ ਥੋੜ੍ਹੇ ਜਿਹੇ, ਤੈਨੂੰ ਇਸ ਲਈ ਨਹੀਂ ਲੈ ਕੇ ਆਏ ਸੀ ਕਿ ਤੂੰ ਉੱਥੇ ਬਹਿ ਜਾ ਅਤੇ ਅਨਾਊਂਸਮੈਂਟਾਂ ਕਰੀ ਚੱਲ ਬੈਠ ਕੇ, ਜਹਾਜ਼ ਚੱਕ ਲਿਆ ਇੱਧਰ ਨੂੰ, ਜਹਾਜ਼ ਚੱਕ ਲਿਆ ਉੱਧਰ ਨੂੰ, ਠੀਕ ਆ ਕਿਹੜਾ ਕਿੱਡਾ ਕੁ ਬਿਜ਼ੀ ਆ ਤੂੰ, ਜਿਹੜਾ ਤੁਸੀਂ ਭਾਈ ਪ੍ਰਾਈਮ ਮਿਨਿਸਟਰ ਸਾਹਿਬ ਤੁਸੀਂ ਇੱਕ ਛੋਟਾ ਜਿਹਾ ਕੰਮ ਨਹੀਂ ਕਰ ਸਕਦੇ ਕਿ ਐਮੋਟਾਈਜੇਸ਼ਨ ਸਕੈਜੂਲ ਚੇਂਜ ਕਰ ਦਈਏ ਲੋਕਾਂ ਦਾ, ਲੋਕ ਪੀੜਿਤ ਨੇ, ਉਹਨਾਂ ਨੂੰ ਸਾਹ, ਕਿਹੜੇ ਪੀੜਿਤ ਨੇ ਜਿਹੜੇ ਟੈਕਸ ਦੇ ਰਹੇ ਨੇ, ਜਿਹੜੇ ਵੈਲਫੇਅਰਾਂ 'ਤੇ ਬੈਠੇ ਨੇ, ਓਨਟੈਰੀਓ ਡਿਸੇਬਿਲਟੀ, ਓਨਟੈਰੀਓ ਵਰਕਸ ਫਲਾਣਾ ਇੰਜੋਏ ਕਰਦੇ ਨੇ, ਨਾ ਉਹ ਪਹਿਲਾਂ ਉਹਦੇ ਪੱਲੇ ਕੁਛ ਨਹੀਂ ਨਾ ਹੋਣਾ, ਦੇ ਆਰ ਇੰਜੋਇੰਗ ਦੇਅਰ ਲਾਈਫ, ਉਹਨਾਂ ਨੂੰ ਇੱਕ ਮਕਾਨ ਮਿਲ ਜਾਂਦਾ, ਉਹ 'ਚ 8 ਮਹੀਨੇ ਫ੍ਰੀ ਰਹਿੰਦੇ ਨੇ, ਬਿੱਲ ਬੱਤੀਆਂ ਪਾਣੀ ਅਸੀਂ ਦੇਣਾ ਹੁੰਦਾ, ਕਿਉਂਕਿ ਸਾਡੇ 'ਤੇ ਡੰਡਾ ਸਰਕਾਰ ਦਾ ਕਿ ਤੇਰੇ ਜਿਹੜੇ ਕੋ ਹੈਗੇ ਨੇ ਉਹ ਖੋਲਾਂਗੇ, ਨਹੀਂ ਤਾਂ ਦੇ ਨੂੰ, ਉਹਨੂੰ ਫ੍ਰੀ 'ਚ ਬਿੱਲ ਬੱਤੀਆਂ ਪਾਣੀ ਅਸੀਂ ਦਿੰਦੇ ਹਾਂ, ਅਤੇ ਡੱਗ ਫੋੜ ਕਹਿੰਦਾ ਮੇਰੇ ਬੰਦੇ ਬਿਜ਼ੀ ਨੇ, ਮੈਂ ਤੁਹਾਨੂੰ ਕੱਲ੍ਹ ਦਾ ਕੇਸ ਦਿਖਾ ਦੂੰਗਾ, ਭਰਿਆ ਪਿਆ ਕੂੜੇ ਨਾਲ ਮਕਾਨ, 8 ਮਹੀਨਿਆਂ ਬਾਅਦ ਇਹ ਬੰਦੇ ਪੈਸੇ ਲੈ ਕੇ ਨਿਕਲੇ ਨੇ ਡਿਫੋਲਟਰਸ, ਅਤੇ ਤੁਸੀਂ ਇੱਥੇ ਇੱਥੇ LCBO 'ਤੇ ਸ਼ਰਾਬ ਦੀਆਂ ਬੋਤਲਾਂ ਚੋਰੀ ਕਰਨ ਵਾਲਿਆਂ ਨੂੰ ਫੜਨ 'ਚ ਬਿਜ਼ੀ ਹੋਏ ਹੋ ਕਿ ਕੀ ਗੱਲ, ਇਹਨਾਂ ਨੂੰ ਕੌਣ ਟ੍ਰੀਕ ਕਰੂਗਾ ਬਈ। ਰਾਣਾ ਜੀ ਆਪਣਾ ਮੈਸੇਜ ਦਿਓ ਜੀ, ਮੈਂ ਹੋਰੇ ਪਾਸੇ ਲੈ ਗਿਆ ਸ਼ੁਰੂ ਨੂੰ। ਸ਼ੇਰਜੰਗ ਸਿੰਘ ਰਾਣਾ ਸਾਡੇ ਨਾਲ ਨੇ, ਰਾਣਾ ਜੀ ਮੈਂ ਕੋਈ ਗੱਲ ਝੂਠ ਬੋਲੀ ਆ ਕਿ ਕੰਟਰੀ ਨੂੰ ਬਲੇਮ ਕਰੀ ਜਾਣਾ ਸਾਰੀ ਦਿਹਾੜੀ, ਇਹ ਕੰਟਰੀ 'ਚ ਤਾਂ ਸਰਵਾਈਵਲ ਆ ਫਲਾਣਾ ਹੀ ਆ, ਜਦੋਂ ਤੁਸੀਂ ਆਪਣੇ ਸਕਿੱਲ ਇੰਪਰੂਵ ਨਹੀਂ ਕਰੋਗੇ ਤਾਂ ਸਰਵਾਈਵਲ 'ਤੇ ਹੀ ਰਹੋਗੇ। ਇੱਕ ਇੰਡਸਟਰੀ 'ਚ 15 ਸਾਲ ਤੋਂ ਕੰਮ ਕਰੀ ਜਾ ਰਹੇ ਹੋ ਟਰੱਕਾਂ ਦੇ ਵਿੱਚ, ਅਤੇ 15 ਸਾਲਾਂ 'ਚ ਟਰੱਕਿੰਗ 'ਚ ਚੇਂਜ ਨਹੀਂ ਆਊਗਾ ਕੋਈ, ਅੱਜ ਆ ਗਿਆ ਅੱਜ ਆਪਾਂ ਰੌਣਾ ਪਾਉਣਾ ਸ਼ੁਰੂ ਕਰਤਾ, ਮੁਲਕ ਮਾੜਾ, ਮੁਲਕ ਨਹੀਂ ਮਾੜਾ, ਅਸੀਂ ਸਕਿੱਲਡ ਨਹੀਂ ਹੋਏ, ਅਸੀਂ ਤੁਰੇ ਨਹੀਂ ਕਿਸੇ ਪਾਸੇ ਨੂੰ, ਇਹ ਵੀ ਸਾਡਾ ਕਸੂਰ ਹੈਗਾ, ਇੰਡਸਟਰੀ ਵੀ ਥੱਲੇ ਗਈ ਆ, ਦੋਨੋਂ ਚੀਜ਼ਾਂ ਨੇ। ਰਾਣਾ ਜੀ ਦਿਓ ਮੈਸੇਜ ਪਲੀਜ਼।
2: ਥੈਂਕ ਯੂ ਸੋ ਮਚ ਅਮਨ ਜੀ, ਤੁਹਾਨੂੰ ਤੇ ਆਪਣੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਸਹੀ ਦੱਸ ਰਹੇ ਹੈਗੇ ਅਮਨ ਜੀ, ਕੁਛ ਮੈਂ ਦੇਖਿਆ ਹੈਗਾ ਕਈ ਲੋਕ ਆਉਂਦਿਆਂ ਹੀ ਕੈਨੇਡਾ ਦੇ ਵਿੱਚ ਇੰਜੋਇਮੈਂਟ ਕਰਨਾ ਚਾਹੁੰਦੇ, ਇੰਜੋਏ ਪੂਰਾ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਇਹ ਨਹੀਂ ਪਤਾ ਵੀ ਪਹਿਲਾਂ ਮਿਹਨਤ ਕਰਨੀ ਪਏਗੀ ਫਿਰ ਇੰਜੋਇਮੈਂਟ ਹੈਗਾ। ਉਹਨਾਂ ਨੇ ਡਿਫਰੈਂਟ ਡਾਇਰੈਕਸ਼ਨ, ਮੈਨੂੰ ਕਈ ਲੋਕ ਜਾਣਦੇ ਨੇ ਜਿਹੜੇ ਕਿ ਮੰਡੇ ਟੂ ਫਰਾਈਡੇ ਜਿੱਦਾਂ 8 ਘੰਟੇ ਜੋਬ ਕਰ ਲਿਆ, ਦੈਟਸ ਆਲ, ਉਸ ਤੋਂ ਬਾਅਦ ਉਹਨਾਂ ਨੇ ਆਪਣੀ ਸੋਚ ਹੀ ਨਹੀਂ ਵਧਾਈ ਹੈਗੀ ਵੀ ਹਾਂ ਵੀ ਮੈਂ ਸੈਟਰਡੇ ਸੰਡੇ ਕੁਛ ਐਕਸਟਰਾ ਕੁਛ ਮੈਂ ਸਕਿੱਲ ਸਿੱਖ ਲਵਾਂ। ਉਹੀ ਚੀਜ਼ ਹੈਗੀ ਹੈ ਫਿਰ ਜਿਹੜਾ ਲੈਵਲ ਆ, ਜਿਹੜਾ ਉਹਨਾਂ ਦਾ ਲਾਈਫ ਸਟਾਈਲ ਹੈ ਉਨਾ ਹੀ ਰਹਿ ਜਾਂਦਾ ਹੈਗਾ। ਆਈ ਆਲਵੇਜ਼ ਰਿਕਮੈਂਡ ਵੀ ਆਪਾਂ ਇੱਥੇ ਆ ਕੇ ਇਹਨਾਂ ਕੰਟਰੀਆਂ ਦੇ ਵਿੱਚ ਆ ਕੇ ਇੱਕ ਤਰੱਕੀ ਲਈ ਆਏ ਸੀ, ਆਪਣੇ ਆਪਣੇ ਪਰਿਵਾਰ ਨੂੰ, ਆਪਣੇ ਕਹਿ ਲਓ ਵੀ ਜਿਹੜੇ ਵੀ ਸਾਡਾ ਆਇਰਾ ਦਾਇਰਾ ਸੀਗਾ, ਉਹਦੀ ਖੁਸ਼ਹਾਲੀ ਵੀ ਆਈ ਸੀ ਕਿ ਜੇ ਅਸੀਂ ਇੱਥੇ ਆ ਕੇ ਕੰਮ ਕਾਰ ਨਹੀਂ ਪ੍ਰੋਪਰਲੀ ਕਰਦੇ ਤੇ ਡੈਫੀਨੇਟਲੀ ਪਿੱਛੇ ਰਵਾਂਗੇ, ਫਿਰ ਤਾਂ ਇੱਥੋਂ ਦਾ ਤੇ ਉੱਥੋਂ ਦਾ ਕੋਈ ਫਰਕ ਹੀ ਨਾ ਰਿਹਾ। ਐਂਡ ਮੈਂ ਦੋ ਚੀਜ਼ਾਂ ਕਹੂੰਗਾ ਅੱਜ ਅਮਨ ਜੀ, ਸਭ ਤੋਂ ਜ਼ਰੂਰੀ ਹੈ ਸਾਡਾ ਇੱਥੇ ਕ੍ਰੈਡਿਟ ਵਧੀਆ ਹੋਣਾ ਚਾਹੀਦਾ ਹੈਗਾ, ਐਂਡ ਸੈਕਿੰਡਲੀ ਜਿੰਨਾ ਸਾਡੀ ਇਨਕਮ ਹੈ ਉਹਦੇ ਅਕੋਰਡਿੰਗਲੀ ਸਾਨੂੰ ਟੈਕਸ ਪੇ ਕਰਨਾ ਚਾਹੀਦਾ ਹੈਗਾ। ਕਾਰਨ ਇਹ ਹੈ ਕਿ ਮੈਂ ਬਹੁਤ ਸਾਰੇ ਲੋਕ ਦੇਖੇ ਨੇ ਜਿਨ੍ਹਾਂ ਨੇ ਬਿਗਨਿੰਗ ਦੇ ਉੱਤੇ ਟੈਕਸ ਚੋਰੀ ਕਰਕੇ ਜਾਂ ਕੁਛ ਏਦਾਂ ਦੇ ਕੰਮ ਕਰਕੇ ਉਹਨਾਂ ਨੇ ਜਿਹੜਾ ਹੈਗਾ ਵੱਡੇ ਮਾਰ ਕੇ ਨਹੀਂ ਮਾਰੇ, ਕਿਉਂਕਿ ਜਿਹੜੀਆਂ ਬੈਂਕਾਂ ਨੇ, ਬੈਂਕ ਨੇ ਤਾਂ ਇਹ ਦੇਖਣਾ ਹੈਗਾ ਵੀ ਤੁਸੀਂ ਆਪਣਾ ਡਾਊਨ ਪੇਮੈਂਟ ਕਿੱਥੋਂ ਲੈ ਕੇ ਆਉਂਦੀ ਹੈ ਐਂਡ ਟੈਕਸ ਤੁਸੀਂ ਕਿੰਨਾ ਫਾਈਲ ਕਰਦੇ ਹੈਗੇ ਹੋ। ਅਗਰ ਕੋਈ ਬੰਦਾ ਕਹਿੰਦਾ ਜੀ ਮੇਰੇ ਕੋਲ ਦੋ ਚਾਰ ਪੰਜ ਮਿਲੀਅਨ ਡਾਲਰ ਕੈਸ਼ ਪਿਆ ਹੈਗਾ, ਬੈਂਕਾਂ ਉਹਨਾਂ ਨੂੰ ਲਾਈਕ ਨਹੀਂ ਕਰਦੀਆਂ, ਇਹੀ ਕਾਰਨ ਹੁੰਦਾ ਵੀ ਉਹ ਕੋਈ ਵੱਡੀ ਕੋਈ ਪ੍ਰੋਪਰਟੀ ਜਾਂ ਵੱਡੀ ਕੋਈ ਇਨਵੈਸਟਮੈਂਟ ਕਰ ਹੀ ਨਹੀਂ ਪਾਉਂਦੇ, ਚਾਹੁੰਦੇ ਉਹ ਵੀ ਨਹੀਂ ਕਰ ਪਾ ਸਕਦੇ, ਐਂਡ ਅਗਰ ਕਰਦੇ ਵੀ ਨੇ ਤੇ ਉਹਨਾਂ ਨੂੰ ਇੰਟਰਸਟ ਰੇਟ ਬਹੁਤ ਜ਼ਿਆਦਾ ਦੇਣੇ ਪੈਂਦੇ ਨੇ। ਸੋ ਅਗਰ ਅਸੀਂ ਇਸ ਕੈਨੇਡਾ 'ਚ ਤਰੱਕੀ ਕਰਨੀ, ਜੋ ਇੱਥੋਂ ਦੇ ਰੂਲਸ ਐਂਡ ਰੈਗੂਲੇਸ਼ਨਸ ਨੇ ਉਹਨਾਂ ਨੂੰ ਪ੍ਰੋਪਰਲੀ ਫੋਲੋ ਕਰਨਾ ਪਏਗਾ। ਬਹੁਤ ਚੰਗਾ ਕੰਟਰੀ ਹੈ ਜੀ, ਮੈਂ ਤਾਂ ਇਹ ਕਹੂੰਗਾ ਵੀ ਦੁਨੀਆ ਦੇ ਜਿੰਨੇ ਵੀ ਕੰਟਰੀ ਹੈ ਉਹਨਾਂ ਸਭ ਤੋਂ ਜਿਹੜਾ ਬੈਸਟ ਹੈ ਕੈਨੇਡਾ ਹੈਗਾ, ਅਗਰ ਅਸੀਂ ਪ੍ਰੋਪਰਲੀ ਸਾਨੂੰ ਇੱਥੇ ਗਾਈਡੈਂਸ ਮਿਲ ਜੇ। ਐਂਡ ਕਈ ਲੋਕ ਹੈਗੇ ਨੇ ਜਿੱਥੋਂ ਤੁਸੀਂ ਉਹਨਾਂ ਨੂੰ ਗਾਈਡ ਵੀ ਕਰ ਦਿਓ ਲੇਕਿਨ ਉਹ ਮੰਨਣ ਨੂੰ ਤਿਆਰ ਨਹੀਂ ਹੈਗੇ, ਫਿਰ ਤਾਂ ਚੇਂਜਿਸ ਕੋਈ ਹੋਰ ਹੋ ਹੀ ਨਹੀਂ ਸਕਣੀਆਂ। ਸੋ ਇਸ ਕਰਕੇ ਜ਼ਰੂਰੀ ਹੈ ਵੀ ਆਪਾਂ ਨੂੰ ਜਿਹੜਾ ਇੱਥੋਂ ਦਾ ਸਿਸਟਮ ਜਿਹੜਾ ਹੈਗਾ ਦੇਖਣਾ ਪਏਗਾ। ਬਾਕੀ ਅਮਨ ਜੀ ਜਿਹੜਾ ਆਪਾਂ ਕਿਹਾ ਹੈਗਾ ਵੀ ਜਿਹੜਾ ਗ੍ਰਾਂਟ ਦੀ ਗੱਲ ਕੀਤੀ ਹੈਗੀ, $90,000 ਦੀ ਗ੍ਰਾਂਟ ਗੌਰਮੈਂਟ ਨੇ ਇਸ ਕਰਕੇ ਬਣਾਈ ਹੈ, ਫੈਡਰਲ ਗੌਰਮੈਂਟ ਨੇ, ਜਿਹੜੇ ਲੋਕ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਨੇ ਉਹਨਾਂ ਦੇ ਫਿਊਚਰ ਦੀ ਸਟਰੋਂਗ ਬਣਾਉਣ ਲਈ। ਕਿਉਂਕਿ ਮੰਨ ਲਓ ਅੱਜ ਕਿਸੇ ਫੈਮਿਲੀ ਦੇ ਵਿੱਚ ਸਪੈਸ਼ਲ ਨੀਡ ਵਾਲਾ ਬੱਚਾ ਹੈਗਾ, ਅਗਰ ਕੱਲ ਨੂੰ ਪੇਰੈਂਟਸ ਨੂੰ ਪਹਿਲਾਂ ਕੁਛ ਹੋ ਗਿਆ ਤੇ ਉਸ ਬੱਚੇ ਨੂੰ ਸੰਭਾਲਣਾ ਕਿੰਨੇ ਹੈਗਾ, ਗੌਰਮੈਂਟ ਕੋਲ ਇੰਨੇ ਹੋਸਪਿਟਲ ਜਾਂ ਇੰਨੇ ਨਰਸਿੰਗ ਹੋਮਸ ਵਗੈਰਾ ਨਹੀਂ ਹੈਗਾ ਜਿੱਥੇ ਉਹ ਉਹਨਾਂ ਸਾਰੇ ਬੱਚਿਆਂ ਦੀ ਟੇਕ ਕੇਅਰ ਕਰ ਸਕਣ। ਇਹੀ ਕਾਰਨ ਹੈ ਗੌਰਮੈਂਟ ਇਨਕਰੇਜ ਕਰ ਰਹੀ ਹੈ ਵੀ ਪੇਰੈਂਟਸ ਵੀ ਕੁਝ ਪੈਸੇ ਜਮ੍ਹਾਂ ਕਰ ਲੈਣ, ਗੌਰਮੈਂਟ ਦੇ ਦਿੰਦੀ ਹੈ ਜਿਹਦੇ ਨਾਲ ਕਿ ਇੰਨੇ ਕੁ ਪੈਸੇ ਹੋ ਜਾਣਗੇ, ਬੱਚੇ ਨੂੰ ਕਿਸੇ ਤੇ ਫਾਈਨੈਂਸ਼ਲੀ ਡਿਪੈਂਡੈਂਟ ਨਹੀਂ ਹੋਣਾ ਪਏਗਾ। ਇਸ RDSP ਅਕਾਊਂਟ ਦਾ ਮਕਸਦ ਹੀ ਇਹ ਹੈਗਾ, ਇੱਕ ਲੌਂਗ ਟਰਮ ਸੇਵਿੰਗ ਅਕਾਊਂਟ। ਕਈ ਲੋਕਾਂ ਨੂੰ ਲੱਗਦਾ ਹੈਗਾ ਵੀ ਸ਼ਾਇਦ ਅਸੀਂ ਅੱਜ ਪੇਪਰ ਸਾਈਨ ਕਰਨੇ ਤੇ $90,000 ਅਗਲੇ ਮਹੀਨੇ ਆ ਜਾਣਾ, ਏਦਾਂ ਨਹੀਂ ਹੈਗਾ, ਇਹਦਾ ਪ੍ਰੋਸੈਸ ਹੈਗਾ। ਸੋ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ, ਅਗਰ ਤੁਹਾਡੇ ਮਾਈਂਡ 'ਚ ਕੋਈ ਵੀ ਸਵਾਲ ਹੋਵੇ 416-910-9000 416-910-9000 ਐਂਡ ਈਵਨ ਕ੍ਰੈਡਿਟ ਸਕਸੈਸਫੁਲ ਕਿੱਦਾਂ ਹੋਣਾ ਇਹਦੇ ਲਈ ਵੀ ਜਿਹੜਾ ਹੈਗਾ ਅਮਨ ਜੀ ਨੂੰ ਕਾਲ ਕਰ ਲਓ, ਮੈਨੂੰ ਕਾਲ ਕਰ ਲਓ, ਅਸੀਂ ਰੀਅਲ ਐਗਜ਼ਾਮਪਲਸ ਹੈਗੇ ਸਾਰੀ ਦੁਨੀਆ ਦੇ ਅੱਗੇ, ਇੱਥੇ ਆ ਕੇ ਮਿਹਨਤ ਕੀਤੀ, ਜ਼ੀਰੋ ਤੋਂ ਸਟਾਰਟ ਕੀਤਾ ਤੇ ਅੱਜ ਬਹੁਤ ਵੱਡਾ ਮੈਂ ਕਹੂੰਗਾ ਪ੍ਰਾਊਡ ਹੁੰਦਾ ਇੰਪਾਇਰ ਇਸਟੈਬਲਿਸ਼ ਕੀਤਾ ਕੈਨੇਡਾ 'ਚ। ਧੰਨਵਾਦ ਸਾਰਿਆਂ ਦਾ। ਨੰਬਰ ਅਗੇਨ ਮੇਰਾ
0: 416-916-9000 ਸ਼ੇਰ ਜੰਗ ਸਿੰਘ ਰਾਣਾ ਜੀ ਨਾਲ ਗੱਲ ਕਰ ਸਕਦੇ ਹੋ। ਜੋ ਗੱਲ ਮੈਂ ਕੀਤੀ ਸੰਤੋਸ਼, ਮੈਂ ਪੁੱਛਣਾ ਚਾਹੁੰਦਾ ਸੀਗਾ ਸਿਆਹੀ ਡੋਲੀ ਆ ਉਹਦੇ ਤੇ ਠੱਪਾ ਇਹ ਲੋਕ ਲਾ ਸਕਦੇ ਨੇ, ਕੀ ਤੁਸੀਂ ਸੋਚਦੇ ਹੋ? ਮੈਂ ਕੱਲ੍ਹ ਹੀ ਦੇਖ ਰਿਹਾ ਸੀ ਕਿ 1,25,000 ਲੋਕ ਇਹ ਮੁਲਕ ਛੱਡ ਕੇ ਚੱਲ ਗਏ। ਕੀ ਤੁਸੀਂ ਆਪਣੀ ਮਾਂ ਨੂੰ ਛੱਡ ਕੇ ਚਲੇ ਜਾਂਦੇ ਹੋ ਕਿ ਆਪਣੇ ਬੱਚਿਆਂ ਨੂੰ ਛੱਡ ਕੇ ਚਲੇ ਜਾਂਦੇ ਹੋ ਜੇ ਤੁਹਾਨੂੰ ਲੱਗਦਾ ਕਿ ਰੋਟੀ ਨਹੀਂ ਸਾਡੇ ਤੋਂ ਅਰੇਂਜਮੈਂਟ ਹੋ ਰਹੀ ਜਾਂ ਸਾਡੀ ਇੱਛਾ ਦੇ ਮੁਤਾਬਕ ਨਹੀਂ ਹੋ ਰਿਹਾ ਜਿਵੇਂ ਅਸੀਂ ਚਾਹੁੰਦੇ? ਇਹ ਮੁਲਕ 'ਚ ਕੀ ਆ, ਉੱਥੇ ਨੌਕਰ ਚਾਕਰ ਸੀ ਭਾਈ, ਉੱਥੇ ਸਿਲੰਡਰ ਵੀ ਲਾ ਲੈਂਦੇ ਨੇ ਆਟੋ ਰਿਕਸ਼ੇ 'ਚ ਚੱਲਦੇ 'ਚੋਂ, ਉੱਥੇ ਤੁਹਾਡੇ ਖੜੇ ਦੀ ਚੀਨੀ ਲਾ ਕੇ ਵੀ ਭੱਜ ਜਾਂਦੇ ਨੇ। 15 ਵੀਡੀਓ ਕੱਲ੍ਹ ਮੈਂ ਦੇਖੀਆਂ, ਉੱਥੇ ਮੂੰਹ 'ਤੇ ਕੱਪੜਾ ਜਿਹਾ ਲੈ ਕੇ, ਇੱਕ ਰੁਮਾਲ 3 ਰੁਪਈਏ ਦਾ ਬੰਨ ਕੇ, ਇੱਕ ਕਟੂਆ ਜਿਹਾ ਚੱਕ ਕੇ ਹੱਥ 'ਚ, ਲੋਕਾਂ ਦੀਆਂ ਸ਼ਰੇਆਮ ਹੱਥਾਂ 'ਚ ਪਰਸ ਖੋ ਕੇ ਲੈ ਜਾਂਦੇ ਨੇ, ਹੈ ਜੀ। ਤੇ ਮੇਰਾ ਕੁਐਸਚਨ ਹੈ ਤੁਹਾਨੂੰ ਸਾਰਿਆਂ ਨੂੰ ਸੰਤੋਸ਼, ਪੁੱਛਣਾ ਚਾਹੁੰਦਾ ਕਿ ਤੁਸੀਂ ਸੋਚਦੇ ਹੋ ਮੈਂ ਗਲਤ ਕਹਿ ਰਿਹਾ ਕਿ ਸਹੀ ਕਹਿ ਰਿਹਾ?
1: ਨਹੀਂ ਅਮਨ ਜੀ, ਤੁਸੀਂ
0: ਨਹੀਂ, ਮੈਂ ਤਾਂ ਲੋਕਾਂ ਤੋਂ ਪੁੱਛਣਾ, ਤੁਸੀਂ ਤਾਂ ਐਵੇਂ ਕਹਿ ਦੋਗੇ, ਤੁਹਾਡਾ ਕੀ ਹੈ? ਤੁਹਾਡਾ ਮੇਰਾ ਤਾਂ ਇਹ ਹਿਸਾਬ ਆ, ਟੋਬੇ ਤੇ ਡੱਡੂ ਵਾਲਾ, ਤੁਸੀਂ ਕਹੋਗੇ ਨਹੀਂ ਨਹੀਂ ਤੁਸੀਂ ਠੀਕ ਕਹਿੰਦੇ ਹੋ, ਡੱਡੂ ਟੋਬੇ ਦਾ ਗਵਾਹ ਬਣ ਗਿਆ।
1: ਚਲੋ ਜੀ, ਅਸੀਂ ਸਾਰਿਆਂ ਨੂੰ ਪੁੱਛ ਲੈਂਦੇ ਆ ਅਮਨ ਜੀ ਕਿ ਸਾਰੇ ਕੀ ਕਹਿੰਦੇ ਆ।
0: ਤੁਸੀਂ ਜੋ ਮੈਂ ਗੱਲ ਬੋਲੀ ਹੈ ਪਿਛਲੇ ਕੁਛ ਮਿੰਟ ਦੇ ਵਿੱਚ, ਜੇ ਤਾਂ ਇਹਦੀ ਕੋਈ ਵੈਲਿਊ ਆ ਤਾਂ ਜਵਾਬ ਦਿਆ ਕਰੋ, ਨਹੀਂ ਤਾਂ ਬਾਏ ਬਾਏ ਟਾਟਾ। ਮੈਨੂੰ ਟੈਕਸਟ ਮੈਸੇਜ ਆ ਗਿਆ ਇੱਕ ਕਿ ਡਰਾਈਵਿੰਗ ਸਕੂਲ ਦਾ ਕੰਮ ਕਰਦੇ ਜੀ, ਮੈਂ ਇੰਸਟ੍ਰਕਟਰ ਹਾਂ, ਇਸ ਵੇਲੇ ਨਾਲ ਹਾਂ, ਮੈਨੂੰ ਗੱਲ ਬੜੀ ਚੰਗੀ ਲੱਗੀ। 1989 ਤੋਂ ਅਸੀਂ ਇੱਥੇ ਰਹਿ ਰਹੇ ਹਾਂ, 1990 ਤੋਂ ਅਸੀਂ ਇੱਥੇ ਰਹਿ ਰਹੇ ਹਾਂ, ਠੀਕ ਹੈ। ਵੀ ਸਾਨੂੰ ਇਹ ਮੁਲਕ ਬਹੁਤ ਪਿਆਰਾ ਲੱਗਦਾ, ਹੁਣ ਵੀ ਡਰਾਈਵਿੰਗ ਇੰਸਟ੍ਰਕਟਰ ਦੇ ਤੌਰ 'ਤੇ ਕਮਾ ਕੇ ਘਰ ਲੈ ਕੇ ਸ਼ਾਮ ਨੂੰ ਆਵਾਂਗੇ, ਜੋ ਬਣੂਗਾ ਸਾਡਾ, ਹੈ ਨਾ, ਸਿਖਾ ਰਹੇ ਹਾਂ। ਅਤੇ ਮੈਨੂੰ ਕਾਲ ਆਈ ਇੱਕ ਮੁੰਡੇ ਦੀ, ਮੈਨੂੰ ਲੱਗਦਾ ਸੀ ਗੱਲਬਾਤ ਤੋਂ ਨਵਾਂ ਮੁੰਡਾ ਆਇਆ ਇੱਥੇ, ਇਹ ਮੈਨੂੰ ਕਹਿ ਰਿਹਾ ਸੀਗਾ ਕਹਿੰਦਾ ਭਾਅ ਜੀ ਜਗ੍ਹਾ ਜਗ੍ਹਾ 'ਤੇ ਐਡ ਚਲਾਉਣ ਲੱਗੇ ਹੋਏ ਨੇ ਕਿ ਆ ਜੋ ਲੈ ਜੋ, ਮੋੜਨਾ ਨਹੀਂ ਹੈਗਾ, ਇਲੀਗਲ ਹੈ, ਟੋਟਲੀ ਇਲੀਗਲ। ਅਤੇ ਮੈਂ ਜਿਹੜੀ ਗੱਲ ਕਹੀ ਆ ਵੀ ਇਹ ਪਹਿਲਾਂ ਖੂੰਜੇ ਜੇ ਖੋਲ ਦਿੰਦੇ ਨੇ ਵੀ ਚੱਲਣ ਦਿਓ, ਫਿਰ ਇਹਨੂੰ ਬੰਦ ਕਰ ਦਾਂਗੇ, ਇਹ ਵੀ ਸਕੀਮੀ ਨੇ। ਉਹ ਭਾਈ ਮੋਨੀਟਰਿੰਗ ਸਿਸਟਮ ਥੋੜ੍ਹਾ ਤੇਲ ਲੈਣ ਗਿਆ ਹੋਇਆ ਹੈ, ਉਈਓ ਗੱਫੇ ਜੇ ਖੋਲ ਦਿੰਦੇ ਹਰੇਕ ਨੂੰ ਚੱਕ ਕੇ, ਮੋਨੀਟਰ ਕਿਉਂ ਨਹੀਂ ਕਰਦੇ, ਚੈੱਕ ਕਿਉਂ ਨਹੀਂ ਕਰਦੇ ਤੁਸੀਂ? ਹਾਂਜੀ ਹਰਪ੍ਰੀਤ, ਕੀ ਕਹਿਣਾ ਚਾਹੋਗੇ? ਸਤਿ ਸ੍ਰੀ ਅਕਾਲ ਜੀ।
3: ਤੁਹਾਨੂੰ
0: ਇਹ ਮੁਲਕ ਵਧੀਆ ਲੱਗਦਾ ਕਿ ਨਹੀਂ ਲੱਗਦਾ, ਇਹ ਦੱਸ ਦੋ ਬਸ।
3: ਬਹੁਤ ਵਧੀਆ ਲੱਗਦਾ, ਮੈਨੂੰ 30 ਸਾਲ ਪਰ ਮੈਂ ਤਾਂ ਜਾਂਦੀ ਹਾਂ, ਸਟਰਗਲ ਹੀ ਕਰਦੀ ਹਾਂ।
0: ਬਹੁਤ ਸ਼ੁਕਰੀਆ, ਆਪਾਂ ਤਾਂ ਜਸਟ ਕੈਨੇਡਾ ਲਈ ਪੁੱਛ ਰਹੇ ਹਾਂ। ਹਰਪ੍ਰੀਤ, ਇਸ ਮੁਲਕ ਦੀ ਵਿਚਾਰੇ ਦੀ ਥੋੜੀ ਕੋਈ ਗਲਤੀ ਹੈ, ਵਿਚਾਰਾ ਕਿਉਂ ਹੈ ਤਾਂ ਸਾਨੂੰ ਪਾਲਣਹਾਰ ਆ, ਅਸੀਂ ਵਿਚਾਰੇ ਹਾਂ।
3: ਹਾਂਜੀ, ਲੋਕਾਂ ਦੀ ਗਲਤੀ ਹੈ ਭਾਜੀ, ਆਪਾਂ ਕਹਿੰਦੇ ਹੁੰਦੇ ਆਪਣੇ ਇਹ ਮੁਲਕ ਜੋ ਮੁਲਕ ਨੇ ਆਪਾਂ ਬਹੁਤ ਕੁਝ ਦਿੱਤਾ।
0: ਨਹੀਂ, ਇਹਨਾਂ ਨੇ 4 ਸਾਲ ਚ ਨਾ ਟਰੂਡੋ ਹੋਣਾ ਨੇ ਜਿਹੜੇ ਦਰਵਾਜ਼ੇ ਨਹੀਂ ਖੋਲੇ ਸੀ ਇਹਦੇ ਮਿਨਿਸਟਰ ਨੇ, ਉਹ ਇੱਕ ਰਿਪੋਰਟ ਆਈ ਹੈ ਕਿ ਸਟੂਡੈਂਟ ਵੀਜ਼ੇ ਰਾਹੀਂ ਸਭ ਤੋਂ ਵੱਧ ਵੀਜ਼ਾ ਐਕਸਪਲੋਇਟ ਹੋਇਆ, ਕ੍ਰਿਮੀਨਲ ਤੇ ਜਿਹੜੇ ਲੋਕ ਲਾਅ ਪ੍ਰੋਸੀਡਿੰਗ ਨੂੰ ਫੇਸ ਕਰ ਰਹੇ ਸੀ ਉਹ ਸਭ ਤੋਂ ਵੱਧ ਲੋਕ ਅਲੱਗ ਅਲੱਗ ਮੁਲਕਾਂ ਤੋਂ ਚੜ ਕੇ ਆਏ, ਆਪਣੇ ਮੁਲਕ ਦੇ ਤਾਂ ਬਹੁਤ ਜ਼ਿਆਦਾ ਆਏ ਇੱਥੇ। ਇਹਨਾਂ ਨੇ ਸੱਗੀ ਨਾਲ ਪਰਾਂਦਾ ਫ੍ਰੀ ਕੀਤਾ ਸੀ ਨਾ ਵੀ 12ਵੀਂ ਪੜ੍ਹਨਾ ਸੀ ਕੁੜੀ ਦੇ ਨਾਲ, ਉਹਦੇ ਘਰ ਵਾਲੇ ਦਾ ਵੀਜ਼ਾ ਪਹਿਲਾਂ ਲੱਗੂਗਾ ਕੁੜੀ ਦਾ ਬਾਅਦ ਚੋਂ, ਤਾਂ ਹੀ ਉੱਥੇ ਅਖਬਾਰਾਂ 'ਚ ਖਬਰਾਂ ਲੱਗਦੀਆਂ ਸੀ ਜੀ 'ਚ ਕਿ 12ਵੀਂ 'ਚ ਹੋਣੇ ਵਾਲੀ ਆ, ਆਪ 30 ਲੱਖ ਰੁਪਏ ਲੈ ਕੇ ਆ ਜਾਓ ਕੋਈ ਬੰਦਾ ਜਿਹੜਾ ਆਉਂਦਾ, ਅਤੇ ਫਿਰ ਉਹ 30 ਲੱਖ ਦੇ ਵਿੱਚੋਂ ਤੁਸੀਂ ਪੈਸੇ ਲਾਓ, ਤੁਹਾਡੇ ਵਾਲਾ ਅਸੀਂ ਕੱਢ ਦਾਂਗੇ। ਇਹਨਾਂ ਲੋਕਾਂ ਨੇ ਕੰਟਰੀ ਦਾ ਬੇੜਾ ਗਰਕ ਕੀਤਾ ਅਸਲ 'ਚ ਆ ਕੇ। ਆਹ ਵੀਡੀਓ ਦੇਖ ਰਿਹਾ ਸੀ ਇੱਥੇ ਏਅਰਪੋਰਟ ਐਂਡ ਮੇਫੀਲਡ ਵਾਲੇ ਪਲਾਜ਼ੇ ਦੇ ਵਿੱਚ ਕਾਰਾਂ ਘੁਮਾਉਣ ਲਈ, ਕਹਿੰਦਾ 22 ਅੱਜ ਆ ਗਿਆ, ਆ ਸਪੈਟੇ ਅੱਜ ਆ ਗਏ 22 ਦੀ ਸ਼ਕਲ ਦੇਖਣ ਵਾਲੀ ਸੀ, ਇਹਨੂੰ ਕੋਈ ਮੰਗਵਾ ਸਕੂਟਰ ਨਾ ਦੇਵੇ ਪਿੰਡ 'ਚ। ਆ ਲੋਨ 'ਤੇ ਗੱਡੀ ਚੱਕਣੀਆਂ, ਕਿਸ਼ਤਾਂ ਦਿੰਦਾ ਹੋਣਾ, ਖਾਲੀ ਨਹੀਂ ਲੁਕੋ ਕੇ ਕਿਤੇ ਭੱਜੇ ਫਿਰਦੇ ਹੋਣੇ, ਇੰਸ਼ੋਰੈਂਸਾਂ ਇਹੋ ਜਿਹੀਆਂ ਨਿਕਲਦੀਆਂ ਵੀ ਹੋਈਆਂ ਹੁੰਦੀਆਂ ਨੇ। 22 ਦੀ ਵੀਡੀਓ ਬਣਾ ਕੇ ਹਾ ਹਾ ਹਾ ਹਾ ਹਾ, ਕੀ ਇੰਪਰੈਸ਼ਨ ਦੇ ਰਹੇ ਹੋ ਇਸ ਮੁਲਕ ਦਾ ਤੁਸੀਂ ਹੋਏ, ਤੁਹਾਡੇ ਤੁਹਾਡਾ ਕਰਦੇ ਕਟਾਪਾ ਪੰਜਾਬ ਪੁਲਿਸ ਮੰਗੋ। ਮੇਰੀ ਗੱਲ ਸੁਣੋ, ਉੱਥੇ ਪੰਜਾਬ 'ਚ ਮੈਂ ਦੇਖਿਆ ਜੀ ਉਹ ਮੋਟਰਸਾਈਕਲ ਦੇ ਪਟਾਕੇ ਜੇ ਪਾਉਂਦੇ ਸੀ, ਪੁਲਿਸ ਵਾਲੇ ਭੱਜ ਕੇ ਗਏ, ਉਹ ਮੁੜੇ ਯੂ ਟਰਨ ਮਾਰ ਕੇ ਪੁਲਿਸ ਨੂੰ ਦੇਖ ਕੇ SHO ਭੱਜ ਕੇ, ਗੁਲਾਮ ਆ ਤੂੰ ਧੂ ਹੀ ਆਉਂਦੇ ਸੀ ਕਰਦੇ ਸੀ, ਅੰਕਲ ਸਾਡਾ ਮੋਟਰਸਾਈਕਲ। ਉਹ ਕਹਿੰਦਾ ਤਾਂ ਤੁਹਾਡੀ ਇਹੀ ਕਿ ਤਹੀ ਮੋਟਰਸਾਈਕਲ ਦੀ ਗੰਦ ਪਾਇਆ ਤੁਸੀਂ, ਇਹ ਛਿੱਤਰਾਂ ਦੀ ਜਿਹੜੇ ਖਾਣੇ ਵਾਲੇ ਲੋਕ ਨੇ ਨਾ, ਇਹਨਾਂ ਨੂੰ ਇਹ ਸੌਫਟ ਜਿਹੜੀਆਂ ਚੀਜ਼ਾਂ ਨੇ, ਡਿਗਨਿਟੀ, ਰਿਸਪੈਕਟ, ਇਹ ਜਿਹੜੀਆਂ ਤੁਹਾਨੂੰ ਮਿਲੀਆਂ ਨੇ, ਇਹ ਮੁਲਕ ਨੇ ਦਿੱਤੀਆਂ ਨੇ, ਇਹ ਲਾਅ ਸੌਫਟ ਤਾਂ ਸ਼ਹਿਰੀ ਕੋਲ ਅਧਿਕਾਰ ਵੱਧ ਨੇ ਕਾਨੂੰਨ ਦੇ ਵਿੱਚ, ਜਿਹੜੇ ਕਾਨੂੰਨ ਦੇ ਪ੍ਰੋਟੈਕਟ ਕਰਨ ਵਾਲੇ ਸਿਸਟਮ ਬਣੇ ਨੇ ਉਹਨਾਂ ਤੋਂ ਉੱਪਰ ਅਧਿਕਾਰ ਦਿੱਤੇ। LCP ਦੀ ਗੱਲ ਚੱਲ ਰਹੀ ਸੀ ਇਸ ਵੇਲੇ, ਆ ਬੇਲ ਦੇ ਉੱਪਰ ਗੱਲ ਚੱਲ ਰਹੀ ਸੀ, ਬੇਲ ਕਿਉਂ ਬਾਰ ਬਾਰ ਗ੍ਰਾਂਟ ਕੀਤੀ ਜਾਂਦੀ, 905-673-3337। ਤੁਹਾਨੂੰ ਨਹੀਂ ਲੱਗਦਾ ਸਭ ਕੁਝ ਠੀਕ ਚੱਲਦਾ ਪਿਆ? ਦੈਟਸ ਗੁੱਡ, ਰੀਅਲੀ ਐਪਰੀਸ਼ੀਏਟ। ਤੁਹਾਨੂੰ ਲੱਗਦਾ ਕਿ ਬਹੁਤ ਵਧੀਆ ਚੱਲ ਰਿਹਾ ਸਾਰਾ ਕੁਝ? ਰੀਅਲੀ ਐਪਰੀਸ਼ੀਏਟ। ਤੁਹਾਨੂੰ ਲੱਗਦਾ ਕਿ ਜੋ ਮੈਂ ਬੋਲ ਰਿਹਾ ਇਹਦੇ 'ਚ ਕਿਤੇ ਕੋਈ ਸੱਚਾਈ ਹੈ ਕਿ ਨਹੀਂ ਹੈ? 905-673-3337 905-673-3337 'ਤੇ ਤੁਸੀਂ ਕਾਲ ਕਰ ਸਕਦੇ ਹੋ, 905-673-3337 'ਤੇ ਕਾਲ ਕਰਨੀ ਹੈਗੀ ਆ, ਅਤੇ ਤੁਹਾਡੀ ਗੱਲਬਾਤ ਸਾਡੇ ਨਾਲ ਸ਼ੇਅਰ ਹੋ ਜੂਗੀ। ਟਾਈਮ ਥੋੜ੍ਹਾ ਹੈਗਾ ਸਾਡੇ ਕੋਲ, 905, ਦੋ ਲਾਈਨ ਖਾਲੀ ਨੇ ਮੇਰੀਆਂ, ਦੋ ਬਿਜ਼ੀ ਨੇ। 905-673-3337 ਤੁਸੀਂ ਜੋ ਹੋ ਰਿਹਾ ਇਹਨੂੰ ਕਿਵੇਂ ਮਹਿਸੂਸ ਕਰ ਰਹੇ ਹੋ, ਜਿਵੇਂ ਚੱਲ ਰਿਹਾ ਤੁਹਾਨੂੰ ਵਧੀਆ ਲੱਗਦਾ ਵੀ ਬਹੁਤ ਵਧੀਆ ਚੱਲ ਰਿਹਾ, ਕੋਈ ਕਹਿ ਰਿਹਾ ਕਿਸੇ ਨੂੰ ਤੂੰ ਗ੍ਰਾਂਟ, ਮੈਂ ਫੋਨ 'ਤੇ ਰੇਡੀਓ 'ਤੇ ਤਾਂ ਗੱਲ ਕੀਤੀ ਆ, ਐਵੇਂ ਫਸ ਨਾ ਜਾਇਓ, ਇਹਨਾਂ ਨੇ ਸਾਈਨ ਕਰਾ ਕੇ ਭੱਜ ਜਾਣੇ ਨੇ ਵਿੱਚੋਂ ਕਮਿਸ਼ਨਾਂ ਲੈ ਕੇ ਆਪਣੀਆਂ, ਇਹ ਇਹਨਾਂ ਨੂੰ ਕੁਛ ਬਣਦਾ ਪਿਆ ਤਾਂ ਹੀ ਤੁਹਾਨੂੰ ਜ਼ੋਰ ਲਾ ਰਹੇ ਨੇ। ਸਹੀ ਲੋਕ ਸਹੀ ਢੰਗ ਨਾਲ ਚੱਲੋ, ਤੁਸੀਂ ਬਾਲ ਬੱਚਿਆਂ ਵਾਲੇ ਹੋ ਸਾਰੇ, ਤੁਹਾਡੇ ਬੱਚਿਆਂ ਨੇ ਹੋਰ ਕਿਤੇ ਰਹਿ ਨਹੀਂ ਪਾਉਣਾ ਇੱਥੋਂ ਜਾ ਕੇ, 8ਵੀਂ ਤੱਕ ਆਪਣਾ ਜਵਾਕ ਪੜ੍ਹਾ ਲਿਓ, ਲੈ ਜਿਓ ਉਹਨੂੰ ਕਿਸੇ ਹੋਰ ਮੁਲਕ 'ਚ, ਦੇਖ ਲਿਓ ਜੇ ਬਸ ਗਿਆ ਇਹ ਜਾ ਕੇ ਉੱਥੇ। 905-673-3337 ਬਲੌਕ ਕਾਲ ਬੈਨ ਹੀ ਲੈਣੀ ਵੀ ਇੱਥੇ, ਕਾਲ ਦੇ ਨਾਲ ਕਾਲ ਕਰ ਲਓ ਜੀ ਗੱਲ ਕਰਨੀ ਕਿਸੇ ਨੇ, ਨਹੀਂ ਹੈਗਾ ਤਾਂ ਓਕੇ ਟਾਈਮ, ਧੰਨਵਾਦ ਤੁਹਾਡਾ। MH18 ਡੋਰ ਵਿੰਡੋ ਰਿਪੇਅਰ ਵਾਲੇ ਨੇ, ਆਹ ਮੁੰਡਾ ਦੋ ਜੋਬਸ ਕਰਦਾ ਨਾਲ ਨੌਕਰੀ ਕਰਦਾ, ਇਹ ਨੇ ਮਿਹਨਤ ਕਸ਼ ਲੋਕ ਜਿਨ੍ਹਾਂ ਨੇ ਇੱਥੇ ਮੁਲਕ 'ਚ ਅਮੀਰ ਹੋਣਾ ਹੈਗਾ, ਬਸ ਇਹਨਾਂ ਨੂੰ ਇਹ ਸਮਝ ਆ ਜੂਗੀ ਸਪੀਡ ਨਾਲ ਨਹੀਂ ਤਰਕੀਬ ਨਾਲ ਬਣਨਾ ਸਭ ਕੁਛ। ਇਹ ਮੁੰਡਾ ਕਹਿੰਦਾ ਤੁਹਾਡਾ ਕਿਸੇ ਦਾ ਵੀ ਡੋਰ ਖਰਾਬ ਆ, ਤੁਹਾਡਾ ਕਿਸੇ ਦੀ ਵਿੰਡੋ ਖਰਾਬ ਹੈਗੀ ਆ, ਰਿਪਲੇਸ ਕਰਨੀ ਆ, ਸ਼ੀਸ਼ਾ ਟੁੱਟ ਗਿਆ, ਫੋਗੀ ਗਲਾਸ ਹੈਗਾ ਤੁਹਾਡਾ, ਅਤੇ ਤੁਸੀਂ ਪੂਰੀ ਘਰ ਦੀ ਚੇਂਜ ਨਹੀਂ ਕਰਾ ਸਕਦੇ, ਜਾਂ ਇੰਟੀਰੀਅਰ ਡੋਰ ਜਿਹੜਾ ਤੁਹਾਡਾ ਫਸਦਾ, ਵਾਈਨਲ ਡੋਰ ਸਲਾਈਡਿੰਗ ਜਿਹੜੀ ਤੁਸੀਂ ਲਾਉਣੀ ਚਾਹੁੰਦੇ ਹੋ ਬਾਹਰਲੇ ਪਾਸੇ ਜਾਲੀ ਵਾਲੀ, ਹਾਂਜੀ ਕੋਈ ਵੀ ਵਿੰਡੋ ਡੋਰ ਦੇ ਵਿੱਚ ਕੋਈ ਪ੍ਰੋਬਲਮ ਆ ਗਈ, ਹੀ ਕੈਨ ਹੈਲਪ। MH18 ਡੋਰ ਵਿੰਡੋ ਰਿਪੇਅਰ ਕਾਲ ਕਰ ਲਓ, 647-551-0004 647-551-0004 ਦੇ ਉੱਤੇ ਤੁਸੀਂ ਕਾਲ ਕਰਨੀ ਆ। ਅਤੇ ਕੰਪਨੀਆਂ ਸੀ ਜਿਹੜਾ ਤੁਹਾਡੇ ਨਾਲ ਉਹਦੀ ਵੀ ਗੱਲ ਕਰਾਂਗੇ, ਅਤੇ ਹੈਲੋ ਹਾਂਜੀ,
4: ਮੈਂ ਕਹਿਣਾ ਚਾਹੁੰਦੀ ਹਾਂ ਕਿ ਵੀ ਕੇਮ ਇਨ 1972
3: ਐਂਡ ਅਸੀਂ ਇੰਨੀ ਸਾਰਿਆਂ ਨੇ ਜਿਹੜੇ ਵੀ ਆਏ ਉਸ ਟਾਈਮ ਦੇ ਵਿੱਚ ਉਹਨਾਂ ਨੇ ਇਹ ਮੁਲਕ ਦੇ ਵਿੱਚ ਇੰਨਾ ਕੰਮ ਕੀਤਾ ਕਿ ਉੱਤੇ ਆਪਣੀ ਇੱਜ਼ਤ ਕੀਤੀ ਹੈ ਤੇ 4 ਸਾਲਾਂ ਦੇ ਵਿੱਚ ਇਹ ਸਾਰਿਆਂ ਨੇ ਸੱਤਿਆ ਨਾਸ ਮਾਰਤੀ ਹੈ।
0: ਚਲੋ ਉਹ ਨਹੀਂ ਗੱਲ, ਗੱਲ 4-5 ਸਾਲ ਦੀ ਨਹੀਂ ਹੈ ਭੈਣ ਜੀ, ਗੱਲ ਹੈ ਕਿ ਲੋਕ ਉਧਰ ਨੂੰ ਤੁਰ ਪਏ ਜਿਹੋ ਜਿਹੇ ਮੁਲਕਾਂ ਚੋਂ ਆਏ ਸੀ, ਉਹੋ ਜਿਹੇ ਕੰਮਾਂ ਨੂੰ ਤੁਰ ਪਏ, ਚੰਗੇ ਭਲੇ ਬਾਲ ਬੱਚਿਆਂ ਵਾਲੇ ਵੀ ਆਹ ਲੈ ਲਓ ਆਹ ਗ੍ਰਾਂਟ ਵਾਲਾ ਕਹਿੰਦਾ ਮੋੜਦੀਓ ਨਹੀਂ ਹੈ ਤੁਸੀਂ ਬਸ ਲੈ ਲਓ, ਇਹੋ ਜਿਹੇ ਕਿਹੜੇ ਪਲਾਨ ਹੋਏ ਸਰਕਾਰ ਦੇ ਕਿ ਸਰਕਾਰ ਤੜਫ ਰਹੀ ਹੈ ਪੈਸੇ ਲੈ ਲਓ ਤੇ ਤੁਸੀਂ ਮੋੜਿਓ ਨਾ, ਹੁੰਦਾ ਕਦੇ ਇਦਾਂ ਤੁਸੀਂ
3: ਨਹੀਂ ਹੁੰਦਾ। ਯੂ ਨੋ ਦੀ ਅਦਰ ਥਿੰਗ ਇਜ਼ ਜਿਹੜਾ ਗੰਦ ਪਾਇਆ ਔਨ ਦ ਸਟਰੀਟਸ ਐਂਡ ਐਵਰੀਥਿੰਗ ਔਨ ਦ ਰੋਡ।
0: ਚਲੋ ਚਲੋ ਮੇਰੀ ਗੱਲ ਸੁਣੋ ਨਾ, ਇਹ ਚ ਬਾਇ ਲਾਅ ਆਫੀਸਰ ਰਿਸਪੋਨਸੀਬਲ ਨੇ, ਇਹ ਨਹੀਂ ਹੈਗੇ ਇਹ ਜਿਹੜੇ ਤੁਸੀਂ ਚੁਣ ਚੁਣ ਕੇ ਕਾਉਂਸਲਰ ਨਹੀਂ ਭੇਜੇ ਹੋਏ ਤੁਹਾਡੇ, ਇਹ ਰਿਸਪੋਨਸੀਬਲ ਨੇ, ਤੁਸੀਂ ਇਹਨਾਂ ਨੂੰ ਵੀ ਨਾ ਭੁੱਲੋ ਵਿਚਾਰਨੇ, ਤਾਂ ਆਪਣੀਆਂ ਆਦਤਾਂ ਦੇ ਮਜਬੂਰ ਨੇ,
3: ਮਜਬੂਰ ਨੇ,
0: ਤੁਸੀਂ ਕਾਉਂਸਲਰਸ ਦੀ ਗੱਲ ਕਰੋ, ਇਹ ਕਿੱਥੇ ਸੁੱਤੇ ਪਏ ਨੇ,
3: ਉਹਨਾਂ ਨੂੰ ਈਮੇਲ
0: ਆ ਗਈਆਂ, ਉਹਨਾਂ ਨੂੰ ਉਹ ਪ੍ਰਵਾਹ ਕਰਦੇ ਨੇ, ਤਨਖਾਹ ਲੱਗੀ ਹੋਈ ਆ, ਹੋਟਲਾਂ 'ਚ ਲੋਕ ਰਹਿੰਦੇ ਨੇ, 6 ਕਿਲੋਮੀਟਰ ਤੇ ਘਰ ਹੁੰਦਾ, ਹੋਟਲ ਦਾ ਕਮਰਾ 300 ਰੁਪਏ ਰਾਤ ਤੇ ਲੈ ਕੇ ਕਿਰਾਏ ਤੇ ਰਹਿੰਦੇ ਨੇ, ਉਹਨਾਂ ਦਾ ਬੌਸ ਹੋਰੇ ਕੰਮਾਂ 'ਚ ਬਿਜ਼ੀ, ਆਪਾਂ ਨੂੰ ਅੱਛਾ ਅਮਰੀਕਾ ਦੀ ਇਹ ਕਿਤੇ ਹੀ ਅਮਰੀਕਾ ਨੂੰ ਇਹ ਕਰ ਦੂੰ, ਲਿਆਓ ਜਹਾਜ਼ ਪ੍ਰਾਈਵੇਟ ਜਹਾਜ਼ ਲੈ ਕੇ ਆਓ, ਪ੍ਰਾਈਵੇਟ ਜਹਾਜ਼ 'ਚ ਘੁੰਮਿਆ ਕਰਾਂਗੇ, ਉਹ ਮੁੜਦੋ ਲੋਕਾਂ ਨੂੰ ਪਤਾ ਲੱਗ ਗਿਆ। ਹੈਲ ਜਿਹੜੀ ਆ ਇੱਕ ਪਾਸੇ ਨਹੀਂ, ਇਹ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਵਾਲੇ ਜਿਹੜੀਆਂ ਏਜੰਸੀਜ਼ ਨੇ ਉਹਨਾਂ ਦੇ ਵਿੱਚ ਨੈਗਲੀਜੈਂਸੀ ਲਾਪਰਵਾਹੀ ਦਾ ਆਉਣਾ, ਤੁਸੀਂ ਕਿਸੇ ਲਈ ਕਾਲ ਕਰ ਦਿਓ ਉਹ 2 ਮਿੰਟ 'ਚ ਪੱਲਾ ਝਾੜਨ ਦੀ ਕੋਸ਼ਿਸ਼ ਕਰਦੇ ਨੇ ਵੀ ਖਿਹੜਾ ਛੁੱਟ ਜਾਵੇ ਕਿਸੇ ਹੋਰ 'ਤੇ ਪੈ ਜਾਵੇ, ਅਤੇ ਤੁਸੀਂ ਕੋਈ ਨਵੀਂ ਚੀਜ਼ ਕਰਨੀ ਅਪਲਾਈ ਕਰ ਦਿਓ, ਇਹ ਤੁਹਾਡਾ ਜਿਉਣਾ ਹਰਾਮ ਕਰ ਦੇਣਗੇ, ਟਾਕੀ ਇੱਧਰ ਨੂੰ ਕਾਹਤੇ ਆ, ਇਹ ਟਾਕੀ ਦੀ ਫਲਾਣੀ ਗ੍ਰੇਡਿੰਗ ਕਰਾ ਕੇ ਲੈ ਕੇ ਆਓ, ਹੁਣ ਇੱਥੇ ਫਲਾਣਾ ਇੰਜੀਨੀਅਰ ਹਾਇਰ ਕਰੋ, ਇਹ ਇੰਜੀਨੀਅਰ ਕੰਪਨੀ ਸਾਨੂੰ ਤਾਂ ਪਤਾ ਨਹੀਂ ਕਿਹੜੀ ਆ, ਸਾਨੂੰ ਤਾਂ ਪਤਾ ਨਹੀਂ ਕਿਹੜੀ ਆ, ਆਹ 6 ਕੰਪਨੀਆਂ ਨੇ, ਲੋਕ ਲੱਭ ਲਓ, ਉਹ 6 ਕੰਪਨੀਆਂ ਨੂੰ ਪਤਾ ਹੁੰਦਾ ਵੀ 7ਵਾਂ ਬੰਦਾ ਹੈ ਨਹੀਂਗਾ, ਰਗੜੋ ਚੰਗੀ ਤਰ੍ਹਾਂ ਰਗੜੋ ਇਹਨਾਂ ਨੂੰ ਫੜ ਕੇ, ਫਿਰ ਉਹ ਰੇਟ ਦਿੰਦੇ ਨੇ ਕਿ ਕਾਗਜ਼ 'ਤੇ ਡਰਾਇੰਗਾਂ ਬਣਾਉਣ ਦਾ 8,000-7,000, ਇਹ ਮਿਲੀ ਭੁਗਤਾ, ਹੋਰ ਕੀ ਹੈਗਾ ਇਹ ਕੀ ਹੋਰ ਇਹ ਮੁਲੀ ਭੁਗਤੇ ਆ ਇਹ ਸਭ ਕੁਛ, ਅਤੇ ਉਹ ਬਾਊ ਬੈਠੇ ਨੇ ਉਹਨੂੰ ਪਤਾ 2.5 ਲੱਖ ਦਾ ਪੇਰੋਲ ਆ, ਲੱਤਾਂ 'ਤੇ ਜਿਹੜੇ ਟੇਬਲ 'ਤੇ ਲੱਤਾਂ ਨਹੀਂ ਰੱਖ ਸਕਦੇ, ਬਸ ਲੋਕਾਂ 'ਤੇ ਲੱਤਾਂ ਰੱਖ ਕੇ ਬਹਿੰਦੇ ਨੇ ਉਹ, ਇਹ ਇੱਕ ਐਵੇਂ, ਮੈਂ ਚਾਈਨਾ ਜਾ ਕੇ ਆਇਆ ਮੈਂ ਤਾਂ ਇੱਦਾਂ ਗੱਲਾਂ ਬੋਲਦਾ, ਜਿਸ ਮੁਲਕ ਨੇ ਸੁਧਾਰ ਕਰਨਾ ਇੱਕ ਆਦਮੀ ਨੇ ਸੁਧਾਰ ਕਰ ਦਿੱਤਾ ਪੂਰੇ ਮੁਲਕ ਦਾ। 905-673-3337 ਇਹਦੇ 'ਤੇ ਕਾਹਨੂੰ ਗੱਲ ਕਰਨੀ, ਆਪਾਂ ਬਾਬੇ ਬਖਤੌਰੇ 'ਤੇ ਗੱਲ ਕਰਦੇ ਹਾਂ, ਬਾਬੇ ਬਖਤੌਰੇ ਤੁਸੀਂ ਕਾਲ ਕਰ ਲਿਓ 905-673-3337, ਤੁਸੀਂ ਨਾਮ ਅਤੇ ਡੇਟ ਆਫ ਬਰਥ ਦੱਸਣਾ, ਅਸੀਂ ਤੁਹਾਡੀਆਂ ਆਦਤਾਂ ਦੱਸਾਂਗੇ ਕਿੱਦਾਂ ਦੀਆਂ ਨੇ, ਸੰਤੋਸ਼ ਪਹਿਲੀ ਆਦਤਾਂ ਹੀ ਦੱਸਾਂਗੇ ਵਾਲੀ ਜਿਹੜੀ ਹੁਣ ਚੱਲਦੀ ਹੈ, ਆਵਲੀ ਦੱਸਾਂਗੇ ਤੁਹਾਡੀ ਕਿ ਤੁਹਾਡੇ ਆਸ ਪਾਸ ਜੋ ਮਰਜ਼ੀ ਹੈ, ਸਭ ਤੋਂ ਮਾੜਾ ਹੁੰਦਾ ਮੁਰਦਾ ਸ਼ਾਂਤੀ ਨਾਲ ਭਰ ਜਾਣਾ, ਸਭ ਤੋਂ ਖਤਰਨਾਕ ਹੁੰਦਾ ਹੈ ਤੁਹਾਡੇ ਸੁਪਨਿਆਂ ਦਾ ਮਰ ਜਾਣਾ, ਸਭ ਤੋਂ ਖਤਰਨਾਕ ਹੁੰਦਾ ਹੈ ਸਭ ਕੁਝ ਸਹਿਣ ਕਰ ਜਾਣਾ, ਕੁਝ ਨਾ ਕਹਿ ਪਾਉਣਾ, ਸਭ ਤੋਂ ਖਤਰਨਾਕ ਹੁੰਦਾ ਹੈ ਤੁਹਾਡੇ ਸੁਪਨਿਆਂ ਦਾ ਮਰ ਜਾਣਾ। ਪਾਸ਼ ਕਹਿੰਦਾ ਸੀਗਾ, ਮਰ ਗਿਆ ਸੀ ਆਪ, ਗੋਲੀ ਨਾਲ ਮਾਰਿਆ ਸੀਗਾ, ਕ੍ਰਾਂਤੀਕਾਰੀ ਸੀ ਪਾਸ਼, ਬਾਅਦ 'ਚੋਂ ਪੰਜਾਬ ਪੁਲਿਸ ਨੇ ਕੇਸ ਪਾ ਕੇ ਜਨਾਨੀ ਨਾਲ ਸੌਂਦਾ ਸੀ, ਆਹ ਬੰਦੇ ਨਾਲ ਸੌਂਦਾ ਸੀ, ਇਹ ਨਾਲ ਸੌਂਦੇ, ਜੋ ਇਹ ਕਰਦੇ ਹੁੰਦੇ ਨੇ, ਕਿਸੇ ਦੀ ਜਾਨ ਦੀ ਕੁਰਬਾਨੀ ਨੂੰ ਜ਼ੀਰੋ ਕਰ ਦੇਣਾ, ਅਤੇ ਅਸੀਂ ਗਿੱਜੇ ਹੋਏ ਹਾਂ ਮੀਡੀਆ ਤੋਂ ਇਹ ਖਬਰਾਂ ਸੁਣ ਕੇ, ਅੱਛਾ ਇਹ ਜਨਾਨੀ ਨਾਲ ਸੌਂਦਾ ਹੁੰਦਾ ਸੀ, ਬੰਦੇ ਨਾਲ ਨਹੀਂ ਸੌਂਦਾ ਸੀਗਾ, ਅਸੀਂ ਇੰਨੇ ਕੁ ਜੋਗੇ ਹਾਂ, ਅਸੀਂ ਇਹਨਾਂ ਦੀਆਂ ਕੁਰਬਾਨੀਆਂ ਨੂੰ ਰੰਗ ਲਿਆਓ ਜੀ, ਇਹਨਾਂ ਸ਼ਹੀਦਾਂ ਦੀ ਕੁਰਬਾਨੀ ਇੱਕ ਦਿਨ ਰੰਗ ਲਿਆਓ, ਰੰਗ ਨਹੀਂ ਲਿਆ ਸਕੀ, ਚਾਹੇ ਭਗਤ ਸਿੰਘ ਹੋਣਾ ਦੀ ਗੱਲ ਕਰ ਲਈਏ ਚਾਹੇ ਕਿਸੇ ਦੀ ਵੀ, ਪਰ ਇਹਨਾਂ ਦੀ ਸ਼ਹਾਦਤਾਂ ਬਹੁਤ ਵੱਡੀਆਂ ਨੇ, ਬੇਮਿਸਾਲ ਨੇ, ਇਹੋ ਜਿਹੀਆਂ ਸ਼ਹਾਦਤਾਂ ਦੀ ਮਿਸਾਲ ਨਹੀਂ ਮਿਲਦੀ ਹੈਗੀ। 905-673-3337 ਸਟੂਡੀਓ ਨੰਬਰ ਹੈ। ਯੂੰ ਗਏ ਯੂੰ ਵਾਪਸ ਆਏ।
4: ਇਕਨੋਮੀ ਬਹੁਤ ਟਫ ਚੱਲ ਰਹੀ ਹੈ, ਟਰੱਕਿੰਗ ਇੰਡਸਟਰੀ ਸਲੋ ਹੈ, ਬਿਲਡਰ ਕਲੋਜ਼ਿੰਗਸ ਰੁਕ ਰਹੇ ਨੇ, ਤੇ ਕਈ ਬਿਜ਼ਨੈਸਿਸ ਲਾਸ ਵਿੱਚ ਜਾ ਰਹੇ ਨੇ ਜਿੱਥੇ ਸੇਵਿੰਗਸ ਤਾਂ ਖਤਮ ਹੋਣ ਲੱਗ ਜਾਂਦੀਆਂ। ਪਰ ਕੈਨੇਡਾ ਵਿੱਚ ਫਾਈਨੈਂਸ਼ੀਅਲ ਸਟ੍ਰੈਸ ਦੇ ਲਈ ਲੀਗਲ ਆਪਸ਼ਨਸ ਅਵੇਲੇਬਲ ਨੇ ਥਰੂ ਦੀ ਇਨਸੋਲਵੈਂਸੀ ਪ੍ਰੋਸੈਸ। ਤੁਹਾਨੂੰ ਡੈਟ ਨੂੰ ਪ੍ਰੋਪਰਲੀ ਅਸੈਸ ਕਰਨ, ਮੈਨੇਜ ਕਰਨ ਤੇ ਸਿਚੁਏਸ਼ਨ ਅਕੋਰਡਿੰਗ ਰਿਲੀਫ ਆਪਸ਼ਨ ਸਮਝਾਉਣ ਵਿੱਚ ਹੈਲਪ ਕਰਦੇ ਨੇ। ਇਸ ਪ੍ਰੋਸੈਸ ਨਾਲ ਤੁਸੀਂ ਆਪਣੀ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ ਕੰਟਰੋਲ ਵਿੱਚ ਲਿਆ ਸਕਦੇ ਹੋ ਤੇ ਅਗਲਾ ਸਹੀ ਸਟੈਪ ਪਲਾਨ ਕਰ ਸਕਦੇ ਹੋ। ਜ਼ਿਆਦਾ ਇਨਫੋਰਮੇਸ਼ਨ ਲਈ ਅੱਜ ਹੀ ਕਾਲ ਕਰੋ 416-518-3200।
5: ਹਾਂ ਵੀਰ, ਵੀਰ ਕਿੱਧਰ ਫਾਈਲਾਂ ਚੱਕੀ ਫਿਰਦਾ ਸਵੇਰੇ ਸਵੇਰੇ?
6: ਉਹ ਭਾਜੀ ਮੋਰਗੇਜ ਲਈ ਮਹੀਨਾ ਹੋ ਗਿਆ ਇੱਕ ਦਫ਼ਤਰ ਤੋਂ ਦੂਜੇ ਦਫ਼ਤਰ ਚੱਕਰ ਕੱਟਦੇ ਹੋਏ।
5: ਯਾਰ ਆ ਕਿੰਨੇ ਸਵਾਲ ਜਵਾਬ ਕਰਦੇ ਨੇ ਮੋਰਗੇਜ ਵਾਲੇ।
7: ਦੇਖ ਬਾਈ, ਜੇ ਤੂੰ ਲੈਣਾ ਮੋਰਗੇਜ ਜਾਂ ਲੋਨ
8: ਤੇ ਤੇਰਾ ਕੰਮ 24 ਘੰਟਿਆਂ 'ਚ ਕਰਨਗੇ ਮਿਸਟਰ ਸੰਧੂ।
5: ਅੱਛਾ ਜੀ,
9: ਆਹੋ ਜੀ, ਨੀਡ ਪ੍ਰਾਈਵੇਟ ਮੋਰਗੇਜ ਐਂਡ ਲੋਨਸ? ਦੈਨ ਕਾਲ ਮਿਸਟਰ ਸੰਧੂ ਐਟ 905-671-2000। ਨੋ ਕੁਐਸਚਨਸ, ਨੋ ਕ੍ਰੈਡਿਟ ਚੈੱਕ, ਲੋਨ ਅਪਰੂਵਲ ਵਿਦ ਇਨ 24 ਆਵਰਸ। ਨੰਬਰ ਰੱਖੋ ਯਾਦ, 905-671-2000, 905-671-2000, ਮਿਸਟਰ ਸੰਧੂ।
0: ਹਾਂਜੀ, ਹੈਲੋ।
10: ਹੈਲੋ,
0: ਹਾਂਜੀ
10: ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
10: ਹਾਂਜੀ, April 20 ਜੀ,
0: ਮਤਲਬ ਆਹੀ ਦੇਖਣਾ ਸੀ ਤੁਹਾਡਾ ਮੈਂ, April 20। ਹੁਣੇ ਦੱਸਦਾ ਜੀ, ਹੋਰ ਕਿਸੇ ਨੇ ਪਤਾ ਕਰਨਾ ਉਹ ਵੀ ਦੱਸ ਦਿਓ, 905-673-3337। ਬਾਬਾ ਬਖਤੋਰਾ ਖੋਲ੍ਹ ਦਿੰਦੇ, ਤੁਹਾਡੀ ਲਾਈਨ ਨਹੀਂ ਕੱਟ ਹੁੰਦੀ। ਇਹ ਚੀਜ਼ਾਂ 'ਚ ਮੈਂ ਜਾਗਰੂਕ ਕਰ ਰਿਹਾ ਤੁਹਾਨੂੰ, ਹੋਰ ਕੁਛ ਨਹੀਂ। ਮੇਰਾ ਕੰਮ ਆ ਅਵੇਅਰਨੈਸ ਲੈ ਕੇ ਆਉਣਾ, ਇਹਦੇ ਲਈ ਵੀ ਗੁਰਦੇ ਥੋੜ੍ਹੇ ਜਿਹੇ ਉੱਦਾਂ ਦੇ ਚਾਹੀਦੇ ਹੁੰਦੇ ਨੇ। ਗਾਣੇ ਗੁਣੇ ਅਤੇ ਗੱਲਾਂ ਗੁੱਲਾਂ ਤਾਂ ਮੈਂ ਵੀ ਬਥੇਰੀਆਂ ਸੁਣਾ ਦੂੰਗਾ, ਬਟਨ ਲੱਗੇ ਨੇ ਦੱਬਦਿਆ ਕਰੂੰਗਾ। ਜੋ ਮੁੱਦੇ ਚੱਲਦੇ ਪਏ ਨੇ ਜਿਨ੍ਹਾਂ ਦੇ ਵਿੱਚ ਸਿਸਟਮ ਐਕਸਪਲੋਇਟ ਹੋ ਰਿਹਾ ਹੈਗਾ, ਤੁਹਾਡੇ ਬੱਚਿਆਂ ਦੇ ਆਉਣ ਵਾਲੇ ਸਮੇਂ ਦਾ ਭਵਿੱਖ ਐਕਸਪਲੋਇਟ ਹੋ ਰਿਹਾ, ਉਹਨਾਂ ਮੁੱਦਿਆਂ ਦੇ ਉੱਤੇ ਸਹੀ ਢੰਗ ਨਾਲ ਗੱਲ ਕਰੀਏ। ਜੇ ਅੱਜ ਕੋਈ ਬੰਦਾ ਸਕੂਲ ਟਰੱਸਟੀ ਤੋਂ ਮੇਅਰ ਦੇ ਇਲੈਕਸ਼ਨ 'ਚ ਜਾਂ ਉਹ ਕਾਊਂਸਲਰ ਦੇ ਇਲੈਕਸ਼ਨ 'ਚ ਜਾਂ ਰੀਜਨਲ ਕਾਊਂਸਲਰ 'ਚ ਖੜਾ, ਉਹਨੂੰ ਪੁੱਛੀਏ ਪਹਿਲਾਂ ਤੇਰੇ ਅੰਡਰ 8 ਜਾਂ 25 ਸਕੂਲ ਸੀ, 25 ਸਕੂਲਾਂ ਦੇ ਡਰਾਈਵੇਜ਼ ਦੇ ਵਿੱਚ ਡਰੱਗ ਵੇਚਣ ਵਾਲੇ ਆਉਂਦੇ ਸੀ ਕਿ ਨਹੀਂ ਆਉਂਦੇ ਸੀ? ਉੱਥੇ ਗੁੰਡੇ ਆ ਕੇ ਬੁਲਿੰਗ ਕਰਦੇ ਸੀ ਦੂਜੇ ਬੱਚਿਆਂ ਨੂੰ ਕਿ ਨਹੀਂ ਕਰਦੇ ਸੀ? ਪਹਿਲਾਂ ਇਹਦੇ ਉੱਤੇ ਰਿਪੋਰਟ ਦੇ, ਤੇਰੀ ਪਿਛਲੀ ਰਿਪੋਰਟ ਕਾਰਡ ਦੇ, ਸਾਨੂੰ ਕੀ ਆ, ਅਗਲੀ ਵਾਰ ਤਰੱਕੀ ਤੈਨੂੰ ਅਸੀਂ ਫਿਰ ਦਾ। ਅਸੀਂ ਤਾਂ ਲੋਕਾਂ ਨੂੰ ਗਿੱਝੇ ਹੋਏ ਹਾਂ, ਉਹ ਆਪਾਂ ਨੂੰ ਜਾਣਦਾ, ਉਹ ਆਪਣੇ ਭੋਗ 'ਤੇ ਆ ਗਿਆ ਸੀ, ਉਹ ਆਪਣੇ ਘਰ ਆ ਗਿਆ ਸੀ, ਉੱਥੇ ਪਾਰਕ 'ਚ ਮਿਲ ਗਿਆ ਸੀ, ਵੋਟ ਪਾ ਦਿਓ। ਉਹਨੂੰ ਯਕੀਨ ਹੋਇਆ ਹੋਇਆ ਵੀ ਲੋਕ ਤਾਂ ਜਿੱਦਾਂ ਦੇ ਹੈਗੇ ਨੇ ਸਮਝ ਆ ਗਏ ਮੈਨੂੰ ਕਿੱਦਾਂ ਦੇ ਨੇ, ਅਤੇ ਮੈਂ ਇਹ ਚੀਜ਼ਾਂ ਨੂੰ ਸਮਝਾ ਰਿਹਾ ਤੁਹਾਨੂੰ। ਨਵਾਂ ਕੈਂਡੀਡੇਟ ਕੌਣ ਆ ਰਿਹਾ ਉਹ ਵੀ ਦੇਖੋ, ਉਹ ਕੋਈ ਕ੍ਰੈਡੀਬਿਲਟੀ ਹੈ ਉਹਨਾਂ ਦੀ ਗੱਲਬਾਤ ਦੇ ਵਿੱਚ? ਉਹ ਕੁਛ ਕਰਨਾ ਚਾਹੁੰਦੇ ਨੇ ਕਿ ਉਹ ਸਿੱਧਾ ਕਹਿਣ ਕਿ ਮੈਨੂੰ ਜੀ ਤੁਸੀਂ ਕਾਊਂਸਲਰ ਬਣਾ ਦਿਉ, ਮੈਂ ਆਪਣੀ ਤਨਖਾਹ ਵਧਾਉਣੀ ਚਾਹੁੰਦਾ, ਇਜਾਫਾ ਕਰਨਾ ਚਾਹੁੰਦਾ, ਆਪਣੀ ਪਾਵਰ ਵਧਾਉਣੀ ਚਾਹੁੰਦਾ, ਅਤੇ ਤੁਸੀਂ ਮੈਨੂੰ ਬਣਾ ਦਿਉ ਪਲੀਜ਼, ਅਤੇ ਮੇਰਾ ਫਿਰ ਵਾਧਾ ਹੋ ਜਾਵੇ। ਮੈਂ ਓਨੈਸਟਲੀ ਜੇ ਮੈਂ ਖੜੂੰਗਾ, ਮੈਂ ਤਾਂ ਇੱਦਾਂ ਗੱਲ ਕਰੂੰਗਾ ਤੁਹਾਡਾ, ਓਨੈਸਟਲੀ ਮੈਂ ਤੁਹਾਡੇ ਕੰਮ ਕਰਦਿਆ ਕਰੂੰਗਾ, ਮੈਂ ਆਪਣੀ ਤਨਖਾਹ ਵੀ ਵਧਾਉਣੀ ਆ, ਆਪਣੀ ਪੋਸਟ ਵੀ ਉੱਪਰ ਲੈ ਕੇ ਜਾਣੀ, ਮੈਂ ਤੁਹਾਡੀ ਸੇਵਾ 'ਚ ਆ ਗਿਆ, ਮੈਂ ਤੁਹਾਨੂੰ ਝੂਠ ਨਹੀਂ ਬੋਲੂੰਗਾ ਕਿਸੇ ਨੂੰ ਵੀ। ਅਭਿਸ਼ੇਕ, ਓ ਸਟੂਡੀਓ ਨੰਬਰ 905-673-3337। ਮਾਸਟਰ ਯੂਰ ਐਗਜ਼ਾਮ, ਤੁਸੀਂ ਐਗਜ਼ਾਮ ਈਜ਼ੀ ਕਰਨਾ ਚਾਹੁੰਦੇ ਹੋ, ਸਮਝ ਕੇ ਪੜ੍ਹ ਕੇ ਜਾਂ ਇਹਨਾਂ ਤੋਂ ਜੋ ਵੀ ਇਹ ਹੈਲਪ ਕਰਨਗੇ, ਤੁਸੀਂ ਇਹਦੇ ਲਈ ਮਾਸਟਰ ਯੂਰ ਐਗਜ਼ਾਮ ਨੂੰ ਕੰਟੈਕਟ ਕਰਨਾ, ਰੀਅਲ ਸਟੇਟ ਮੋਰਗੇਜ ਇੰਸ਼ੋਰੈਂਸ, ਅਤੇ ਤੁਸੀਂ ਡਿਜ਼ਾਈਨਰ ਦਾ ਕਿਸੇ ਵੀ ਤਰ੍ਹਾਂ ਦਾ ਐਗਜ਼ਾਮ ਕਲੀਅਰ ਕਰਨਾ ਹੈਗਾ, ਜਿਹੜਾ ਕਿ 2 ਮਹੀਨੇ ਤੋਂ ਲੈ ਕੇ 4 ਮਹੀਨੇ ਦੇ ਵਿੱਚ ਤੁਹਾਡੇ ਕੋਲ ਕਿਸੇ ਵੀ ਚੀਜ਼ ਦਾ ਲਾਇਸੈਂਸ ਆ ਸਕਦਾ, 8 ਤੋਂ ਵੱਧ ਲਾਇਸੈਂਸ ਨੇ। ਮਾਸਟਰ ਯੂਰ ਐਗਜ਼ਾਮ 4373756656, 437-376-5656 ਨੰਬਰ ਦੇ ਉੱਤੇ ਤੁਸੀਂ ਕੰਟੈਕਟ ਕਰਨਾ। ਟਰੂ ਨੌਰਥ ਕੰਪਨੀ ਆ, ਗ੍ਰੈਵਲ ਤੁਸੀਂ ਪਵਾਉਣੀ ਆ ਕਿਸੇ ਨੇ ਵੀ, ਜਾਂ ਕੋਈ ਵੀ ਕੰਟਰੈਕਟਰ ਆ ਆਪਣੀ ਜਿਹੜੀ ਵੇਸਟ ਆ, ਡਰਾਈਵੇ ਪੱਟਿਆ ਸੀ ਉਹਦਾ ਜਿਹੜਾ ਗੰਦ ਗੁੰਦਾ ਸੁੱਟਣਾ ਹੈਗਾ, ਉਹਦੇ ਲਈ ਤੁਸੀਂ ਟਰੂ ਨੌਰਥ ਦਾ ਯਾਰਡ ਆ 15 ਮਿੰਟਾਂ 'ਚ ਵਿਹਲੇ ਹੀ ਕਰ ਦੇਣਗੇ, 10 ਮਿੰਟ 'ਚ ਵਿਹਲੇ ਕਰ ਦੇਣਗੇ, 5 ਮਿੰਟ 'ਚ ਵਿਹਲੇ ਕਰ ਦੇਣਗੇ ਤੁਹਾਨੂੰ। ਟਰੂ ਨੌਰਥ 416-803-0623, 416-803-0623। ਹਾਂਜੀ ਬੋਲੋ ਜੀ, ਸਿਮਰਨਦੀਪ ਕੀ ਕਹਿਣਾ ਜੀ? ਸਰਨਦੀਪ,
11: ਹਾਂਜੀ ਕੀ ਹਾਲ ਆ ਭਾਈ?
0: ਚੜ੍ਹਦੀ ਕਲਾ
11: ਭਾਈ, ਵਧੀਆ ਵਾ ਤੁਹਾਡਾ ਟਾਕ ਸ਼ੋ। ਮਤਲਬ ਇਸ ਚੀਜ਼ ਤੇ ਗੱਲ ਹੋਣੀ ਚਾਹੀਦੀ ਆ, ਜਿਹੜੇ ਇੱਕ ਤਾਂ ਗਰਾਂਟਾਂ ਵਾਲੇ ਆ, ਜਿਹੜਾ ਰੌਲਾ ਪਾਪਾ ਦੱਸਦੇ ਲੋਕਾਂ ਦਾ ਫਾਇਦਾ ਕਰਾਉਂਦੇ।
0: ਮੈਂ ਆਈ ਸਵੇਅਰ ਟੂ ਗੋਡ, ਮੈਂ ਕਦੇ ਨਹੀਂ ਸੁਣਿਆ, ਪਰਮੇਸ਼ਵਰ ਹਾਜ਼ਰ ਨਾਜ਼ਰ ਨੇ, ਮੈਂ ਕਦੇ ਰੇਡੀਓ ਨਹੀਂ ਲਾਇਆ ਹੁੰਦਾ, ਬਟ ਆਈ ਹਰਡ, ਬਟ ਜੇ ਮੈਂ ਖੰਭਿਆਂ ਤੇ ਦੇਖਦਾ ਲਿਖਿਆ ਹੁੰਦਾ।
11: ਮੈਂ ਵੀ ਖੰਭੇ ਤੇ ਲਿਖ ਕੇ ਲਿਖੇ ਨੂੰ ਵੇਖ ਕੇ
0: ਕਾਲ, ਮੈਂ ਕਾਲ ਕੀਤੀ, ਉਹ ਮੈਨੂੰ ਮੋਟੀਵੇਟ ਕਰ ਰਿਹਾ ਸੀ, ਤੂੰ ਮੋੜਨੇ ਨਹੀਂ ਗਏ, ਲੈ ਲਾ, ਮੈਨੂੰ ਬਹੁਤ ਮੋਟੀਵੇਟ ਕਰ ਰਿਹਾ ਸੀ ਉਹ ਬੰਦਾ, ਪੁੱਛ ਕੇ ਕਿਤੇ ਕੋਈ ਮਕਾਨ, ਉਹਨੂੰ ਪਤਾ ਆਪੇ ਲੀਨ ਪਾ ਦੇਣਗੇ ਦੇ ਮਕਾਨ ਤੇ ਬਾਅਦ ਚੋਂ, ਚਲਾਉਂਦੇ ਕਾਲਜ ਨੇ, ਬਣਾਉਂਦੇ ਬਿਲਡਿੰਗਾਂ ਪਏ ਨੇ, ਇਹ ਸਭ ਕੁਝ ਚੱਲ ਰਿਹਾ ਜੀ ਇੱਥੇ। ਗੁਰਤੇਜ ਜੀ,
12: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
12: ਹਾਂਜੀ, ਮੈਂ ਤੁਹਾਡਾ ਸ਼ੋਅ ਸੁਣਦਾ ਹੁੰਦਾ, ਨਵਾਂ ਨਵਾਂ ਹੀ ਸੁਣਨ ਲੱਗਿਆ, ਬਹੁਤ ਵਧੀਆ ਲੱਗਦਾ ਜੀ।
0: ਚਲੋ, ਬਹੁਤ ਸ਼ੁਕਰ ਹੈ ਪਰਮਾਤਮਾ ਦਾ।
12: ਹਾਂਜੀ,
0: ਧੰਨਵਾਦ ਤੁਹਾਡਾ ਜੀ, ਬਸ ਇਹਨਾਂ ਹੀ ਕਹਿਣਾ ਸੀ,
12: ਧੰਨਵਾਦ। ਹਾਂਜੀ ਹਾਂਜੀ,
0: ਚਲੋ ਜੀ, ਤੁਸੀਂ ਲਾਸਟ ਕੀ ਕਹਿਣਾ ਜੀ ਕੁਝ? ਮੈਂ ਕਿਹਾ ਟਾਈਮ ਥੋੜਾ ਘੱਟ ਹੋਣਾ, ਆਪਣੇ ਕਾਲ ਸਾਰੇ ਬਿਜ਼ੀ ਹੋਣ ਲੱਗ ਗਏ। ਹਾਂਜੀ,
11: ਚਲੋ ਕਰ ਲਓ ਦੂਜੀ।
0: ਠੀਕ ਹੈ ਸਰ, ਥੈਂਕ ਯੂ। ਸੋ ਤੁਸੀਂ ਹਾਈਲੈਂਡ ਆਟੋ ਰਿਪੇਅਰ ਸੈਂਟਰ ਦਾ ਨੰਬਰ ਜ਼ਰੂਰ ਨੋਟ ਕਰੋ, 19 ਸਾਲ ਦਾ ਐਕਸਪੀਰੀਅੰਸ ਹੈ, MTO ਤੋਂ ਅਪਰੂਵਡ ਵਰਕਸ਼ਾਪ ਆ, ਅਤੇ ਤੁਸੀਂ ਕੋਈ ਵੀ ਰਿਪੇਅਰ, ਸੇਫਟੀ ਕਰਾਉਣੀ ਆ ਗੱਡੀਆਂ ਦੀ, ਊਬਰ ਸਕਿੱਪ ਜਾਂ ਕੋਈ ਵੀ ਰਿਪੇਅਰ ਆ, ਬੇਫਿਕਰੇ ਹੋ ਕੇ ਚੱਲ ਜਾਓ ਗੈਰੀ ਗਰੇਵਾਲ, ਯਾਰਾਂ ਦੇ ਯਾਰ, ਹਾਈਲੈਂਡ ਆਟੋ ਰਿਪੇਅਰ ਸੈਂਟਰ, 905-463-6363 'ਤੇ ਕੰਟੈਕਟ ਕੀਤਾ ਜਾ ਸਕਦਾ। ਇਹਦੇ ਨਾਲ ਨਾਲ ਅੱਜ ਨਾ ਜਿੰਨੇ ਵੀ ਲੋਕ ਸੁਣਦੇ ਨੇ, ਤੁਹਾਡੇ 'ਚੋਂ ਕੋਈ ਬੰਦਾ ਕਿਸੇ ਕੰਪਨੀ ਦੇ ਵਿੱਚ ਸੁਪਰਵਾਈਜ਼ਰ ਲੱਗਿਆ ਹੋਇਆ, ਪ੍ਰੋਡਕਸ਼ਨ ਦੇ ਵਿੱਚ ਹੈਗੇ ਹੋ ਜਾਂ ਤੁਸੀਂ ਮੈਨੂਫੈਕਚਰਿੰਗ 'ਚ ਹੋ, ਤੁਹਾਨੂੰ ਪੈਲਟਸ ਦੀ ਜ਼ਰੂਰਤ ਪੈਂਦੀ ਆ, ਜਾਂ ਕੋਈ ਬੰਦਾ ਇੱਥੋਂ ਪੈਲਟਸ ਇੰਡੀਆ ਐਕਸਪੋਰਟ ਕਰਨੀਆਂ ਚਾਹੁੰਦਾ ਹੈਗਾ। ਪੈਲਟਸ ਹੁੰਦੀਆਂ ਜਿਹੜੀਆਂ ਸਕਿੱਡ ਹੁੰਦੀਆਂ ਨੇ, ਕੈਨੇਡੀਅਨ ਸਕਿੱਡਸ ਨੇ, ਇਹਨਾਂ ਦਾ ਦੁਨੀਆ 'ਚ ਨਾਂ ਹੈਗਾ, ਅਤੇ ਤੁਸੀਂ ਕੋਈ ਵੀ ਆਪਰੇਸ਼ਨ ਮੈਨੇਜਰ ਹੋ, ਸ਼ਿਪਿੰਗ ਡਿਪਾਰਟਮੈਂਟ 'ਚ ਕੰਮ ਕਰਦੇ ਹੋ, ਤੁਸੀਂ ਜ਼ਰੂਰ ਕੰਟੈਕਟ ਕਰਨਾ ਆਪਣੀ ਕਮਿਊਨਿਟੀ ਦੀ, ਇੱਕ ਕੰਪਨੀ ਆ ਜਿਹੜੀ ਪੈਲਟਸ ਮੈਨੂਫੈਕਚਰ ਕਰਕੇ ਵੇਚਦੀ ਆ, ਅਤੇ MK ਪੈਲਟਸ ਇਹਦਾ ਨਾਮ ਹੈ, ਅਤੇ ਜਿੰਨੇ ਵੀ ਲੋਕ ਸੁਣਦੇ ਹੋ, ਤੁਸੀਂ ਟੋਇਟਾ 'ਚ ਕੰਮ ਕਰਦੇ ਹੋ, ਤੁਸੀਂ ਕਿਤੇ ਹੋਰ, ਤੁਸੀਂ ਜ਼ਰੂਰ ਕੰਟੈਕਟ ਕਰੋ, ਯਾਨੀ ਕਿ ਆਪਾਂ ਨੇ ਕੀ ਲੈਣਾ, ਇਹਨਾਂ ਨੂੰ ਮਿਲੋ, ਇਹਨਾਂ ਨਾਲ ਕੰਟੈਕਟ ਕਰੋ, ਅਤੇ ਤੁਸੀਂ ਕੋਈ ਆਪ ਤੁਹਾਨੂੰ ਪੈਲਟਸ ਦੀ ਜ਼ਰੂਰਤ ਹੈ, ਟਰਾਂਸਪੋਰਟ ਦਾ ਕੰਮ ਕਰਦੇ ਹੋ ਜਾਂ ਡੌਕ ਕਰੋਸਿੰਗ ਦਾ ਕੰਮ ਕਰਦੇ ਹੋ, 365-866 VSC ਨੰਬਰ ਹੈ 365-866-VSC ਜਾਂ info@mkpellets.ca ਨੰਬਰ ਦੇ ਉੱਤੇ ਈਮੇਲ ਦੇ ਉੱਤੇ ਤੁਸੀਂ ਈਮੇਲ ਕਰ ਸਕਦੇ ਹੋ। ਇਹਨਾਂ ਨੇ ਸਾਨੂੰ ਜੁਆਇਨ ਕੀਤਾ ਤੇ 514 ਨੰਬਰ ਕੀ ਕਹਿਣਾ ਚਾਹੁੰਦੇ ਤੁਸੀਂ? ਹੈਲੋ,
13: ਹਾਂਜੀ ਭਾਈ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
13: ਕਹਿੰਦਾ ਮੇਰੇ ਚਾਹੁੰਦਾ ਜੀ, ਵੇਖੋ ਜੀ, ਇਹਨਾਂ ਖੰਭੇ ਭਰੇ ਆ ਜੀ, ਲੋਨ ਵਾਪਸ ਨਹੀਂ ਕਰਨਾ ਤੇ ਆਓ ਸਾਡੇ ਕੋ ਆਓ। ਹਾਂਜੀ
0: ਹਾਂਜੀ,
13: ਇਹਨਾਂ ਨੂੰ ਵੀ ਟਿਕਟ ਮਿਲਣੀ ਚਾਹੀਦੀ ਜੀ।
0: ਉਹ ਟਿਕਟ ਛੱਡੋ ਭਰਾ, ਇਹ ਦੋ ਨੰਬਰ ਚ ਦੋ ਨੰਬਰ ਹੀ ਹੈ, ਕਿੱਥੇ ਨਿਕਲੇ ਹੋਏ ਨੇ? ਖੁੰਭਾਂ ਵਾਂਗੂ ਬਾਹਰ ਨਿਕਲੇ ਹੋਏ ਨੇ ਇਹ ਸਭ ਦੋ ਨੰਬਰ। ਇਹ ਲੂਪ ਹੋਲਸ ਨੇ ਨਾ ਜਿਹੜੇ ਕਾਨੂੰਨ ਦੇ ਵਿੱਚ ਲੋਕਾਂ ਨੂੰ ਪ੍ਰੋਟੈਕਟ ਕਰਨ ਲਈ ਬਣਾਏ ਹੋਏ, ਥੋੜੇ ਥੋੜੇ ਮੋਰੀਆਂ ਨੇ, ਇਹ ਉਹਨਾਂ ਦੇ ਨਜਾਇਜ਼ ਫਾਇਦੇ ਲੈਣ ਲੱਗੇ ਹੋਏ ਨੇ, ਇਹ ਮਿਸਯੂਜ਼ ਕਰਨ ਲੱਗੇ ਵੀ ਇੱਕਦਮ ਬੰਦ ਹੋ ਜਾਵੇ ਸਭ ਕੁਛ, ਜਾਂ ਤਾਂ ਸਾਨੂੰ ਜੇਲ੍ਹ 'ਚ ਸਿੱਟ ਦੇ ਕਾਤੇ ਨਹੀਂ, ਜੇ ਸਿੱਟਦੇ ਨਹੀਂ ਇਹ ਕਹਿੰਦੇ ਇਹ ਤਾਂ ਬੇਵਕੂਫ ਨੇ, ਇਹਨਾਂ ਦਾ ਕੀ ਆ। ਮੈਂ ਤੁਹਾਨੂੰ ਸਾਰਿਆਂ ਨੂੰ ਔਨ ਏਅਰ ਕਹਿਣਾ ਚਾਹੁੰਦਾ, ਕੋਈ ਬੰਦਾ ਕਿਸੇ ਸਕੈਮ 'ਚ ਨਾ ਫਸ ਜਾਓ ਕਿ ਆਪਾਂ ਤਾਂ ਚਲੇ ਹੀ ਜਾਣਾ, ਸਿਟੀਜ਼ਨਸ਼ਿਪ ਰਿਵੋਕ ਹੋਊਗੀ, ਵਾਪਸ ਜਾ ਕੇ ਚੱਕ ਲਿਆਉਣਗੇ ਉੱਥੋਂ ਜਾ ਕੇ। ਇੰਡੀਆ ਦੇ ਕੈਨੇਡਾ ਨਾਲ ਸਾਈਨ ਨੇ, ਇੱਥੋਂ ਲਿਖ ਕੇ ਤੁਹਾਡੇ SHO ਨੂੰ ਭੇਜਤਾ ਨਾ, ਤੁਹਾਡਾ ਸਾਰਾ ਟੱਬਰ ਚੱਕ ਲਿਆ ਕਰਨਾ ਉਹਨੇ ਫਗਵਾੜੇ ਜਾ ਕੇ ਘਰੋਂ।
13: ਮੈਂ ਤੇ ਇਹਨਾਂ ਨੂੰ ਕਾਲ ਕਰਦਾ ਨਾ ਜੀ, ਮੈਂ ਕਿਹਾ ਤੁਹਾਡੇ ਕੋਲ ਐਡਵਰਟਾਈਜ਼ਮੈਂਟ ਦੇਣ ਵਾਸਤੇ ਪੈਸੇ ਹੈ ਨਹੀਂ, ਤੁਸੀਂ ਲੋਕਾਂ ਦਾ ਲੋਨ ਮਾਫ ਕਰਾਉਂਦੇ ਜੋ ਫਿਰ ਕਾਲ ਕੱਟ ਕੇ ਭੱਜਣਗੇ।
0: ਬਸ ਯਾਰ, ਜਿਹੋ ਜਿਹੇ ਕੋਕੋ ਜਿਹੇ ਜਵਾਕ ਨੇ। ਥੈਂਕ ਯੂ ਸੋ ਮਚ। ਤੇ ਆਟੋ ਇੰਸ਼ੋਰੈਂਸ ਦੇ ਵਿੱਚ ਤੁਸੀਂ ਨਾਮ ਨੋਟ ਕਰੋ, ਮਨਮੋਹਨ ਸਿੰਘ ਦਾ। ਆਟੋ ਇੰਸ਼ੋਰੈਂਸ ਘਟਾਉਣੀ ਚਾਹੁੰਦੇ ਹੋ, ਨੰਬਰ ਹੈ 416-990-3200 416-990-3200 416-990-3200। ਸਾਲ ਕੋ ਗਿਆ ਮਨਮੋਹਨ ਨੂੰ ਤੁਹਾਡੀ ਆਟੋ ਇੰਸ਼ੋਰੈਂਸ ਘਟਾਉਂਦਿਆਂ ਦਾ ਸਾਰਿਆਂ ਦਾ। ਪਰਮ ਕੁਇਕ ਲਿਊਬ ਐਂਡ ਰਿਪੇਅਰ ਵਾਲੇ ਨੇ, ਨੈਗਰਾ ਫਾਲ ਦੇ ਏਰੀਆ 'ਚ ਕਿਸੇ ਦੀ ਕਾਰ 'ਚ ਕੋਈ ਪ੍ਰੋਬਲਮ ਆ, ਨੈਗਰਾ ਫਾਲ ਦੇ ਏਰੀਆ 'ਚ ਉੱਥੇ ਲੋਕਲ ਬੈਠੇ ਨੇ, 13 ਰਿਚਮੰਡ ਸਟਰੀਟ ਦੇ ਉੱਤੇ ਪਰਮ ਕੁਇਕ ਲਿਊਬ ਐਂਡ ਰਿਪੇਅਰ, ਨੈਗਰਾ ਫਾਲ, ਸੇਂਟ ਕੈਥਰਨ, ਜਿਹੜੇ ਮਰਜ਼ੀ ਸ਼ਹਿਰ ਤੋਂ ਚੱਲ ਜਾਓ, 10 ਮਿੰਟ ਪੈਣੀ ਆ ਵਰਕਸ਼ਾਪ। ਐਡਰੈਸ ਪਾ ਲਿਓ, ਪਰਮ ਕੁਇਕ ਲਿਊਬ ਐਂਡ ਰਿਪੇਅਰ। ਇਹ ਮਿਸਿਸਾਗਾ ਤੋਂ ਬਾਅਦ ਸੈਕਿੰਡ ਲੋਕੇਸ਼ਨ ਖੁੱਲ੍ਹ ਚੁੱਕੇ ਨੇ, ਅਤੇ ਰਾਈਟ ਵਿੰਡੋ ਫੋਰਸ ਨਵੀਆਂ ਟਾਕੀਆਂ ਦਰਵਾਜ਼ੇ ਲਗਾਉਣੇ ਨੇ ਅਤੇ ਕਿਸ਼ਤਾਂ 'ਤੇ ਲਗਾਉਣੇ ਨੇ, ਸਾਰੇ ਘਰ ਦੇ ਚੇਂਜ ਹੋਣ ਵਾਲੇ ਨੇ, ਤਾਂ ਤੁਸੀਂ ਰਾਈਟ ਵਿੰਡੋ ਫੋਰਸ ਨੂੰ ਕੰਟੈਕਟ ਕਰਨਾ। ਫਾਈਨੈਂਸਿੰਗ ਅਵੇਲੇਬਲ ਹੈ, ਅਤੇ 20% ਡਾਊਨ ਦੇ ਕੇ ਤੁਸੀਂ ਵਿੰਡੋ ਲਵਾ ਸਕਦੇ ਹੋ। ਜਿੰਨੀ ਐਨਰਜੀ ਬਿੱਲ ਤੁਹਾਡਾ ਐਕਸਟਰਾ ਆਉਂਦਾ, ਉਨੀ ਕੁ ਕਿਸ਼ਤ ਬਣਦੀ ਹੈ, $100 ਦੀ, $150 ਦੀ ਕਿਸ਼ਤ ਬਣ ਜਾਊ। 416-206-3200-416-206-3200 dentistry@rambler, ਡਾਕਟਰ ਜਤਿੰਦਰ ਕੌਰ ਗਰੇਵਾਲ। ਤੁਸੀਂ ਔਰਥੋ ਤੋਂ ਲੈ ਕੇ ਕੋਈ ਵੀ ਦੰਦਾਂ ਦੀ ਸਾਂਭ ਸੰਭਾਲ ਦੀ ਗੱਲ ਚੱਲਦੀ ਹੈ, dentistry@rambler ਨੂੰ ਕੰਟੈਕਟ ਕਰਨਾ, 905-451-8211। ਨਾਨਕ ਡਕਟ ਕਲੀਨਿੰਗ ਦੇ ਵਿੱਚ ਤੁਸੀਂ ਜੋ $150 ਚ 3000 ਸਕੇਅਰ ਫੁੱਟ ਤੱਕ ਦਾ ਘਰ ਕਰਦੇ ਨੇ। ਮੈਨੂੰ ਕੰਪਲੇਂਟ ਆਈ ਸੀ ਵੀ ਮੁੰਡਿਆ ਨਾਨਕ ਵਾਲਿਆ ਤੈਨੂੰ ਕਾਲ ਆਉਣੀ ਆ, ਭੁੱਲ ਜਾਂਦਾ। 416-729-1521 ਜਿਵੇਂ ਸਾਨੂੰ ਐਡ ਮਿਲੀ ਅਸੀਂ ਉਵੇਂ ਦੱਸਦੇ ਹਾਂ, ਜੇ ਨਹੀਂ ਹੋਊਗਾ ਅਸੀਂ ਕੰਟੈਕਟ ਕਰਾਂਗੇ, ਬੈਕ ਪੁੱਛਾਂਗੇ। ਤੁਸੀਂ ਵੀਡੀਓ ਇੰਸਪੈਕਸ਼ਨ ਕਰਾਉਣੀ ਆ, ਆਪਣੇ ਜਿਹੜੇ ਹੈਗੇ ਨੇ ਵੈਂਟ ਚੈੱਕ ਕਰਵਾਉਣੇ ਨੇ, ਸਾਰੇ ਕਰਕੇ ਦੇਣਗੇ, ਕਲੀਨ ਕਰ ਦੇਣਗੇ ਘਰ ਨੂੰ ਇੱਕ ਵਾਰ। 416-729-1521 ਤੁਹਾਡਾ ਫਿਲਟਰ ਬਿਲਕੁਲ ਫ੍ਰੀ ਚੇਂਜ ਕਰਕੇ ਜਾਣਗੇ ਡਕਟ ਕਲੀਨਿੰਗ ਦੇ ਨਾਲ। ਔਰ ਇਸੇ ਤਰ੍ਹਾਂ ਤੁਸੀਂ ਫਰੈਸ਼ ਗਰੋਸਰੀ ਡਿਪੂ ਦੀਆਂ ਦੋ ਲੋਕੇਸ਼ਨ ਨੇ, ਦੋਨਾਂ 'ਤੇ ਜਾਓ, ਵਿਟਬੀ ਔਰ ਬ੍ਰੈਂਪਟਨ, ਸੇਵਿੰਗ ਦਾ ਦੂਸਰਾ ਨਾਮ। ਫਰੈਸ਼ ਗਰੋਸਰੀ ਡਿਪੂ ਰਾਤ ਦੇ 12 ਵਜੇ ਤੱਕ ਖੁੱਲ੍ਹੇ ਹੁੰਦੇ ਨੇ। RSG ਕਸਟਮ ਸੋਫੇ ਨੇ ਮੈਨੂੰ ਇੱਕ ਛੋਟਾ ਸੋਫਾ ਬਣਾ ਕੇ ਦਿੱਤਾ, ਬਾਹਰ ਲੋਬੀ 'ਚ ਬਹਿਣ ਨੂੰ, ਵਾਟਰ ਪਰੂਫ ਆ, ਚਾਹੇ ਬਾਹਰ ਰੱਖ ਲਓ ਡਰਾਈਵ 'ਚ ਚਾਹੇ ਅੰਦਰ ਰੱਖ ਲਓ, ਇਹ 'ਚ ਕੋਈ ਖਟਮਲ ਖੁਟਮਲ ਕੁਛ ਨਹੀਂ ਪਊਗਾ। ਅਤੇ ਇੰਨਾ ਵਧੀਆ ਕੱਪੜਾ ਜਿਹੜਾ ਕਿ ਤੁਸੀਂ ਗੱਦੇ ਨੂੰ ਦੇਖੋਗੇ, ਸੋਫੇ ਨੂੰ ਦੇਖੋਗੇ, ਤੁਸੀਂ ਸੋਚੋਗੇ ਕਹਿੰਦੀ ਕਿੰਨੇ ਹਜ਼ਾਰ ਦਾ ਹੋਣਾ, $100 'ਚ ਬਣਾ ਕੇ ਦਿੱਤਾ। RSG ਕਸਟਮ ਸੋਫਾ ਐਂਡ ਅਪਹੋਸਟਰੀ, ਪੁਰਾਣੇ ਸੋਫੇ ਨਵੇਂ ਕਰੋ ਜਾਂ ਨਵੇਂ ਕਸਟਮ ਸੋਫੇ ਬਣਾਓ। 647-705-1317 647-705-1317 ਔਰ ਤਵਾ ਕਿਚਨ ਨੂੰ ਕੋਈ ਵੀ ਕੇਟਰਿੰਗ ਉਹਦੇ ਵਾਸਤੇ, ਜਾਂ ਤੁਸੀਂ ਅੱਜ ਕੋਈ ਵੀ ਇਵੈਂਟ ਹੈ 10-20-30 ਬੰਦਿਆਂ ਦਾ ਖਾਣਾ, ਕੰਮ 'ਤੇ ਕਿਉਂ, ਕੰਮ 'ਤੇ ਖਾਣਾ ਮੰਗਾਉਣਾ, ਮੇਥੀ ਮਲਾਈ ਮੁਰਗ ਔਡਰ ਕਰਿਓ, ਮੇਥੀ ਮਲਾਈ ਪਨੀਰ ਜਾਂ ਮੇਥੀ ਮਲਾਈ ਮਸ਼ਰੂਮ, ਜਾਂ ਤੁਸੀਂ ਔਡਰ ਕਰਿਓ ਤਵਾ ਚਿਕਨ ਰਾੜੇ ਵਾਲਾ, ਜਿਹੜੀ ਕਿ ਸਭ ਤੋਂ ਵਧੀਆ ਤਰੀ ਹੁੰਦੀ ਹੈ ਟੋਰਾਂਟੋ 'ਚ, ਟੋਰਾਂਟੋ 'ਚ ਬਹੁਤ ਮਸ਼ਹੂਰ ਹੈ, ਜਾਂ ਇਹਨਾਂ ਦੀ ਮੋਟਰ ਵਾਲੀ ਗੋਟ ਕਰੀ। ਕਿਚਨਰ ਤੋਂ ਬੰਦੇ ਮਿਲੇ, ਮੈਂ ਉੱਥੇ ਗਿਆ ਸੀ ਫੂਡ ਚੱਕਣ, ਕਹਿੰਦੇ ਕਿਚਨਰ ਤੋਂ ਲੈਣਾ ਹੈ ਮੋਟਰ ਵਾਲੀ ਗੋਟ ਕਰੀ ਅਤੇ ਨਾਲ ਤਵਾ ਚਿਕਨ ਲੈ ਕੇ ਗਏ। ਸੋ ਤੁਸੀਂ ਜ਼ਰੂਰ ਕੰਟੈਕਟ ਕਰਨਾ ਤਵਾ ਕਿਚਨ, 3 ਲੋਕੇਸ਼ਨ, 905-790-1699 ਔਰ HSP ਕੰਸਟਰਕਸ਼ਨ ਵਾਲਿਆਂ ਨੂੰ ਕਾਲ ਕਰੋਗੇ, ਕੰਸਟਰਕਸ਼ਨ ਦਾ ਕੋਈ ਵੀ ਕੰਮ, ਜਗਜੀਤ ਸਿੰਘ ਤੁਹਾਡੇ ਘਰ ਦੀ ਫ੍ਰੀ ਵੈਲਿਊਏਸ਼ਨ ਕਰਕੇ ਦੱਸ ਦੇਣਗੇ ਕਿੰਨਾ ਖਰਚਾ ਆਊ। 416-671-0709 ਸੰਤੋਸ਼ ਆਪਣਾ ਨੰਬਰ ਦੇ ਦਿਓ ਐਂਡ ਦੇ ਵਿੱਚ।
14: 416-471-4242 416-471-4242 416-471-4242 416-471-4242 416-471-4242 416-471-4242 416-471-4242 416-471-4242 416-471-4242 416-471-4242 416-471-4242 416-471-4242 416-471-4242 416-471-4242 416-471-4242 416-471-4242 416-471-4242 416-471-4242 416-471-4242 416-471-4242 416-471-4242 416-471-4242 416-471-4242 416-471-4242 416-471-4242 416-471-4242 416-471-4242 416-471-4242 416-471-4242 416-471-4242 416-471-4242 416-471-4242 416-471-4242 416-471-4242 416-471-4242 416-471-4242 416-471-4242 416-471-4242 416-471-4242 416-471-4242 416-471-4242 416-471-4242 416-471-4242 416-471-4242 416-471-4242 416-471-4242 416-471-4242 416-471-4242 416-471-4242 416-471-4242 416-471-4242 416-471-4242 416-471-4242 416-471-4242 ਆਪਣੇ ਪਰਿਵਾਰ ਦੀ ਰੱਖਿਆ ਕਰੋ। ਸਿਰਫ ਲਾਇਸੈਂਸ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ hirelicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਿਟੀ ਵੱਲੋਂ ਇੱਕ ਸੁਨੇਹਾ।
15: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਸੁਣਨ ਜਾ ਰਹੇ ਹੋ ਗੁਰਦਾਸ ਰੇਡੀਓ ਪ੍ਰੋਗਰਾਮ ਜਸ ਤੱਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by the listeners or callers based on the information provided. Enjoy.
2: ਰਾਤ ਆ ਮੈਂ ਛੱਡ ਦਿੰਨੀ ਆ, ਪਰ ਜਨਾਬ ਚੱਲੇ ਕਿੱਥੇ ਹੋ?
3: ਮੈਂ ਚੱਲਿਆ ਸਕਾਈਡਮ ਆਟੋ ਐਂਡ ਬੋਡੀ ਸੈਂਟਰ, ਜਿਹੜੇ ਕਰਦੇ ਨੇ ਮੇਰੀ ਕਾਰ ਦੀ ਕੇਅਰ, ਬੈਸਟ ਸਰਵਿਸ ਤੇ ਫੁੱਲ ਰਿਪੇਅਰ।
2: ਇਹ ਹੋਈ ਹਨ ਸਕਾਈਡਮ ਗਰੁੱਪ ਆਫ ਕੰਪਨੀਜ਼, ਜਿਹਨਾਂ ਦੀਆਂ GTA ਦੇ ਵਿੱਚ 4 ਲੋਕੇਸ਼ਨਾਂ ਨੇ। ਮੇਰੀ ਫਰੈਂਡ ਅਨੂ ਦੀ ਐਕਸੀਡੈਂਟਲ ਕਾਰ ਵੀ ਫਿਕਸ ਕਰਕੇ ਨਵੀਂ ਬਣਾਤੀ ਸੀ।
3: ਜੀ ਹਾਂ, ਕਾਰਾਂ ਦੇ ਨਾਲ ਨਾਲ ਬੱਸਾਂ ਅਤੇ ਵੱਡੇ ਟਰੱਕਾਂ ਦੀ ਹਰ ਤਰ੍ਹਾਂ ਦੀ ਰਿਪੇਅਰ ਅਤੇ ਬੋਡੀ ਵਰਕ ਦਾ ਕੰਮ ਵੀ ਕੀਤਾ ਜਾਂਦਾ ਹੈ। ਰੇਟ ਵਾਸਤੇ ਬੈਸਟ ਪੈਕੇਜ ਪ੍ਰੋਵਾਈਡ ਕੀਤੇ ਜਾਂਦੇ ਨੇ। ਬਥੇਰੀ ਜਾਣਕਾਰੀ ਲਈ ਕਾਲ ਕਰੋ 905-874-9878।
4: ਮੈਂ ਨਵਾਂ ਘਰ ਲਿਆ, ਤੈਨੂੰ ਪਤਾ ਹੈ ਪ੍ਰੋਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰੋਪਰਟੀ ਲਈ ਹੈ। ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰੈਂਪਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਹਾਂ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ। ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
5: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ। ਸਾਰੇ ਬ੍ਰਾਂਡਸ ਦੇ ਆਥੋਰਾਈਜ਼ਡ ਡੀਲਰਸ ਵੀ ਨੇ। ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ, ਕਾਲ 905-450-0054, 905-450-0054।
0: ਜੇ ਤੁਸੀਂ ਜੌਬ ਦੀ ਭਾਲ ਕਰ ਰਹੇ ਹੋ ਤਾਂ ਕੈਨ ਟਰੱਕ ਨੂੰ ਕੰਟੈਕਟ ਕਰੋ। ਤੁਹਾਡੇ ਕੋਲ AZ ਲਾਇਸੈਂਸ ਹੋਣਾ ਚਾਹੀਦਾ ਹੈ, ਤੁਹਾਡਾ CVOR ਬਿਲਕੁਲ ਕਲੀਨ ਹੋਣਾ ਚਾਹੀਦਾ ਹੈ, 2 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ। ਕੰਟੈਕਟ ਲਈ ਨੰਬਰ ਹੈ 647-9257-57-57, 6472925757। ਜੇਕਰ ਤੁਸੀਂ ਆਪਣੇ ਟਰੱਕਾਂ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ ਟਰੱਕਾਂ ਨੂੰ ਵਾਸ਼ ਵੀ ਕਰਾਉਣਾ ਚਾਹੁੰਦੇ ਹੋ ਤਾਂ ਆਲ ਟਰੱਕ ਲਿਊਬ ਐਂਡ ਵਾਸ਼ 24/7 ਸਰਵਿਸ ਪ੍ਰੋਵਾਈਡ ਕਰਦੇ ਹਨ। ਇੱਥੇ ਕੈਮਰੇ ਲੱਗੇ ਹੋਏ ਹਨ ਜਿਸ ਕਰਕੇ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ। ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼, 905-452-99-55, 905-452-9955। ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-7523-40, 647-765-2340। ਤੁਹਾਡੇ ਘਰ ਨਵੇਂ ਬੱਚੇ ਦਾ ਜਨਮ ਹੁੰਦਾ ਹੈ ਤੇ ਉਸਦਾ ਸਿਨ ਨੰਬਰ ਆ ਜਾਂਦਾ ਹੈ ਤਾਂ ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ ਓਪਨ ਕਰਵਾਓ ਤਾਂ ਕਿ ਬੱਚੇ ਦੀ ਹਾਇਰ ਐਜੂਕੇਸ਼ਨ ਲਈ ਸੇਵਿੰਗ ਕਰ ਸਕੋ। ਇਸ ਵਿੱਚ ਫੈਡਰਲ ਗਵਰਨਮੈਂਟ ਵੱਲੋਂ 20% ਦੀ ਗ੍ਰਾਂਟ ਦਿੱਤੀ ਜਾਂਦੀ ਹੈ ਤੇ ਇਹ ਪਲਾਨ CRA ਨਾਲ ਰਜਿਸਟਰ ਹੁੰਦਾ ਹੈ। CLB ਦੀ ਐਡੀਸ਼ਨਲ ਗ੍ਰਾਂਟ ਲਈ ਵੀ ਐਲੀਜੀਬਲ ਹੋ ਸਕਦੇ ਹੋ ਤੇ ਕੰਪਾਊਂਡ ਇੰਟਰਸਟ ਦੀ ਪਾਵਰ ਵਰਕ ਕਰਦੀ ਹੈ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਜਸਵਿੰਦਰ ਕੌਰ ਇੰਸ਼ੋਰੈਂਸ ਬ੍ਰੋਕਰ 647-765-2340, 647-765-2340।
6: ਅਸੀਂ ਕਰਦੇ ਹਾਂ ਫਿਕਰ, ਤੁਸੀਂ ਰਹੋ ਬੇਫਿਕਰ, ਤੁਸੀਂ ਜੀਓ ਬੇਫਿਕਰ। ਕੀ ਗੱਲ ਬਾਈ ਜੀ, ਇੰਨੇ ਬੇਫਿਕਰ ਤਾਂ ਤੁਸੀਂ ਮੈਨੂੰ ਕਦੇ ਨਜ਼ਰ ਨਹੀਂ ਆਏ। ਰਾਜ਼ ਕੀ ਹੈ? ਬੇਫਿਕਰ ਹੋਣ ਦਾ ਇਹ ਰਾਜ਼ ਮੈਨੂੰ ਦਿੱਤਾ ਹੈ ਜਸਵਿੰਦਰ ਕੌਰ ਤੱਗਰ ਦੀ ਇੰਸ਼ੋਰੈਂਸ ਪਾਲਿਸੀਜ਼ ਨੇ। ਸਾਡੀ ਲਾਈਫ ਇੰਸ਼ੋਰੈਂਸ, ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨਸ, ਸਾਡੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਤੇ ਬੱਚਿਆਂ ਲਈ RESP। ਤੁਸੀਂ ਵੀ ਰਹੋ ਬੇਫਿਕਰ ਤੇ ਕਾਲ ਕਰੋ ਜਸਵਿੰਦਰ ਕੌਰ ਤੱਗਰ ਨੂੰ 647-765-2340, 647-765-2340।
7: You're listening to Guntas Radio on AM 530 from 10 to 11 a.m. Monday to Friday with Jazz Tagar, your favorite show.

0: 5:30 ਦੇ ਨਾਲ ਤੇ ਸੁਣਨ ਜਾ ਰਹੇ ਹੋ ਅੱਜ ਦਾ ਗੁੰਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਤੇ ਵੈਰੀ ਵੈਰੀ ਗੁੱਡ ਮਾਰਨਿੰਗ। ਲਓ ਜੀ, ਅੱਜ ਹੋ ਗਈ ਅਗਸਤ ਮਹੀਨੇ ਦੀ 6 ਤਰੀਕ, ਸਾਲ 2026 ਦਾ ਦਿਨ ਅੱਜ ਹੋ ਗਿਆ ਜੀ, ਵੀਰਵਾਰ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਹੈਪੀ ਥਰਸਡੇ ਹੋ ਗਿਆ ਤੇ ਹਿੰਦੀ ਦੇ ਵਿੱਚ ਦੇਖ ਲਓ ਵੀਰਵਾਰ ਨੂੰ ਕੁਛ ਹੋਰ ਵੀ ਕਹਿੰਦੇ ਆ। ਵੀਰਵਾਰ ਬੜਾ ਘੱਟ ਕਹਿੰਦੇ ਆ, ਜਿਹੜੇ ਠੇਠ ਹਿੰਦੀ ਬੋਲਦੇ ਆ ਨਾ ਉਹ ਵੀਰਵਾਰ ਨੂੰ ਕੁਛ ਹੋਰ ਕਹਿੰਦੇ ਆ ਤੇ ਹੋਰ ਨਾਮ ਹੈ ਯਾਨੀ ਕਿ ਹਿੰਦੀ ਦੇ ਵਿੱਚ। ਤੇ ਜੇ ਸਾਡੇ ਹਿੰਦੀ ਦੇ ਲਿਸਨਰਸ ਸੁਣ ਰਹੇ ਆ ਤਾਂ ਬਿਲਕੁਲ ਦੱਸੋ ਵੀਰਵਾਰ ਨੂੰ ਹਿੰਦੀ ਦੇ ਵਿੱਚ, ਪਿਓਰ ਹਿੰਦੀ ਦੇ ਵਿੱਚ ਕੀ ਕਿਹਾ ਜਾਂਦਾ। ਸੋ 647-874-1313 ਤੇ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰਕੇ ਗੱਲਬਾਤ ਕਰ ਸਕਦੇ ਹੋ। ਤੇ ਲਓ, ਸਾਵਣ ਦਾ ਚੱਲ ਰਿਹਾ ਮਹੀਨਾ, ਸਾਵਣ ਦੀ ਅੱਜ ਹੋ ਗਈ 22 ਤਰੀਕ, ਕੱਲ 21 ਸੀਗੀ। ਮੈਂ 20 ਕਹਿਤਾ, ਕੋਈ ਨਹੀਂ ਆਇਆ ਦੱਸਣ ਮੈਨੂੰ ਵੀ ਮੈਂ ਠੀਕ ਦੱਸਿਆ ਕਿ ਨਹੀਂ ਦੱਸਿਆ, ਹੈ ਨਾ। ਇਹਦਾ ਮਤਲਬ ਹੈ ਤੁਸੀਂ ਜਿਹੜੇ ਦੇਸੀ ਮਹੀਨੇ ਆ ਨਾ ਉਹਨਾਂ ਦੀ ਤਰੀਕ ਧਿਆਨ ਨਾਲ ਸੁਣਦੇ ਨਹੀਂ ਹੈਗੇ। ਮੈਂ ਨੋਟ ਇਹ ਕੀਤਾ ਕੱਲ, ਕਿਉਂਕਿ ਜਦੋਂ ਮੈਂ ਦੱਸਿਆ ਉਦੋਂ ਹੀ ਮੈਨੂੰ ਪਤਾ ਲੱਗ ਗਿਆ ਕਿ ਇਹ ਤਾਂ ਮੈਂ ਕੱਲ੍ਹ ਵਾਲਾ, ਕਿਉਂਕਿ ਮੇਰੇ ਕੋਲ ਮੇਰੀ ਆਪਣੀ ਜਿਹੜੀ ਕਾਪੀ ਹੁੰਦੀ ਆ, ਮੈਂ ਨਿੱਤ ਪ੍ਰਤੀ ਪ੍ਰੋਪਰ ਲਿਖਦੀ ਹਾਂ ਵੀ ਮੈਂ ਅੱਜ ਕੀ ਕਰਨਾ, ਕਿਹੜੇ ਕਿਹੜੇ ਸਪੋਂਸਰ ਸਾਡੇ ਆਉਣੇ, ਅੱਜ ਡੇਟ ਕੀ ਆ, ਦਿਨ ਕੀ ਆ, ਹੈ ਨਾ। ਸੋ ਉਹਦੇ ਵਿੱਚ ਜਦੋਂ ਮੈਂ ਦੇਖਿਆ, ਮੈਂ ਕਿਹਾ ਮੈਂ ਤਾਂ ਕਹਿਤਾ 20 ਸਾਵਣ, ਪਰ ਅੱਜ ਤਾਂ ਹੈਗਾ 21, ਹੈ ਨਾ। ਮੈਂ ਕਿਹਾ ਦੇਖਦੇ ਹਾਂ ਕੋਈ ਨਾ ਕੋਈ ਆਊਗਾ, ਉਹ ਤੋਂ ਬਾਅਦ ਫਿਰ ਮੈਨੂੰ ਵੀ ਦਿਮਾਗ 'ਚੋਂ ਨਿਕਲ ਗਈ ਗੱਲ। ਪਰ ਕੱਲ੍ਹ 21 ਤਰੀਕ ਸੀਗੀ ਸਾਵਣ ਮਹੀਨੇ ਦੀ ਅਤੇ ਅੱਜ ਹੋ ਗਈ ਜੀ 22 ਤਰੀਕ। ਸੋ ਸੁਣਿਆ ਕਰੋ ਧਿਆਨ ਨਾਲ, ਜਿੱਥੇ ਲੱਗਦਾ ਵੀ ਹਾਂ, ਕਈ ਵਾਰ ਉਹੀ ਹੁੰਦਾ ਆਪਾਂ, ਇਹ ਤਾਂ ਚਲੋ ਮੇਰੇ ਕੋਲੋਂ ਅਚਾਨਕ ਗਲਤੀ ਨਾਲ ਕਿਹਾ ਗਿਆ, ਪਰ ਕਈ ਵਾਰ ਆਪਾਂ ਵੈਸੇ ਵੀ ਕਹਿੰਦੇ ਹਾਂ ਵੀ ਦੇਖਦੇ ਹਾਂ ਸਾਡੇ ਸਰੋਤੇ ਸੁਣ ਰਹੇ ਆ ਕਿ ਨਹੀਂ ਸੁਣ ਰਹੇ, ਹੈ ਨਾ। ਸੋ ਤੁਸੀਂ ਜ਼ਰੂਰ ਨੋਟ ਰੱਖਿਆ ਕਰੋ, ਜਿਵੇਂ ਅੱਜ 22 ਤਰੀਕ ਹੋ ਗਈ, ਸਾਉਣ ਮਹੀਨੇ ਦੀ ਹੈ, ਪੰਜਾਬੀ 'ਚ ਸਾਉਣ ਕਹਿੰਦੇ ਆ। ਅਤੇ ਲਓ ਜੀ, ਜੇ ਆਪਾਂ ਗੱਲ ਕਰੀਏ ਸੰਮਤ ਨਾਨਕਸ਼ਾਹੀ 558 ਚੱਲ ਰਿਹਾ, ਸਮਾਂ ਹੋ ਗਿਆ 10:09, 11 ਵਜੇ ਤੱਕ ਗੱਲਬਾਤ ਜਿਹੜੀ ਆ ਤੁਹਾਡੀ ਸਾਡੀ ਚੱਲੇਗੀ। ਅਤੇ ਅੱਜ ਵੀਰਵਾਰ ਦਾ ਦਿਨ ਹੈ, ਵੀਰਵਾਰ ਨੂੰ ਫਿਰ ਆਪਾਂ ਗੱਲਾਂ ਬਾਤਾਂ ਕਰਦੇ ਹੁੰਦੇ ਹਾਂ ਆਪਣੇ ਪਿੰਡਾਂ ਦੀਆਂ, ਆਪਣੇ ਪੰਜਾਬ ਦੀਆਂ। ਸੋ ਕੋਈ ਵੀ ਗੱਲਬਾਤ ਤੁਸੀਂ ਕਰਨੀ ਹੁੰਦੀ ਹੈ ਨਾ ਤਾਂ ਜ਼ਰੂਰ ਤੁਸੀਂ ਕਾਲ ਕਰਨੀ ਹੈ। ਬਾਕੀ ਅੱਜ ਵੀ ਅਸੀਂ ਕਰਾਂਗੇ ਗੱਲਬਾਤ, ਸਕੂਲ ਦੀ ਕਰਾਂਗੇ, ਆਪਣੇ ਪਿੰਡ ਦੀ ਕਰਾਂਗੇ, ਅਤੇ ਹੋਰ ਕੋਈ ਵੀ। ਕਈ ਵਾਰ ਤੁਹਾਡੇ ਦਿਮਾਗ 'ਚ ਕੋਈ ਹੁੰਦਾ ਟੋਪਿਕ ਕਿ ਆਹ ਵਾਲਾ ਕਦੀ ਆਪਾਂ ਨੇ ਟੱਚ ਹੀ ਨਹੀਂ ਕੀਤਾ, ਹੈ ਨਾ, ਪੰਜਾਬ ਬਾਰੇ ਆਹ ਗੱਲ ਨਹੀਂ ਕੀਤੀ, ਆਪਣੇ ਪਿੰਡ ਬਾਰੇ, ਆਪਣੇ ਸਕੂਲ ਬਾਰੇ, ਆਪਣੇ ਘਰ ਬਾਰੇ, ਆਪਣੇ ਬਾਰੇ, ਸੋ ਤੁਸੀਂ ਮੈਨੂੰ ਜ਼ਰੂਰ ਸੁਝਾਅ ਵੀ ਦੇ ਸਕਦੇ ਹੋ। ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਪ੍ਰੋਗਰਾਮ ਤੋਂ ਬਾਅਦ, 647-874-1313 'ਤੇ ਇਹ ਸਟੂਡੀਓ ਦਾ ਨੰਬਰ ਹੈ। ਮੇਰਾ ਨੰਬਰ ਤੁਸੀਂ ਨੋਟ ਕਰੋ, 647-765-2340, 6477652340 'ਤੇ ਤੁਸੀਂ 11 ਵਜੇ ਤੋਂ ਬਾਅਦ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਬਾਕੀ ਤੁਹਾਡੀ ਕੋਈ ਇੰਸ਼ੋਰੈਂਸ ਦੀ ਨੀਡ ਹੁੰਦੀ ਹੈ ਤਾਂ ਵੀ ਤੁਸੀਂ ਮੈਨੂੰ ਕਾਲ ਕਰਨੀ ਹੈ, ਅਤੇ ਆਪਣੀ ਕੋਈ ਵੀ ਤੁਸੀਂ ਪੋਲਿਸੀ ਕਰਾਈ ਹੋਈ ਹੈ ਜਾਂ ਨਹੀਂ ਵੀ ਕਰਵਾਈ, ਜਾਂ ਬੱਚਿਆਂ ਦਾ ਤੁਸੀਂ ਐਜੂਕੇਸ਼ਨ ਪਲਾਨ ਕਰਾਉਣਾ ਚਾਹੁੰਦੇ ਹੋ ਅਤੇ ਸੇਵਿੰਗ ਕਰਨੀ ਹੈ ਬੱਚੇ ਦੀ ਪੜ੍ਹਾਈ ਦੇ ਲਈ, ਕਿਉਂ, ਕਿਉਂਕਿ ਜਿਹੜੀ ਪੜ੍ਹਾਈ ਹੈ ਜੀ ਉਹ ਤਾਂ ਬਹੁਤ ਜ਼ਰੂਰੀ ਹੈ, ਐਜੂਕੇਸ਼ਨ ਸਟੱਡੀ ਤੋਂ ਬਿਨਾਂ ਕੁਛ ਵੀ ਨਹੀਂ ਹੈਗਾ। ਸੋ ਅੱਜ ਆਪਾਂ ਸਕੂਲ ਦੀਆਂ ਗੱਲਾਂ ਬਾਤਾਂ ਵੀ ਕਰਾਂਗੇ, ਜਿਹੜੇ ਮਜਮੂਨ ਹੁੰਦੇ ਆ, ਮਜਮੂਨ ਹੀ ਕਹਿੰਦੇ ਆ ਨਾ ਸਬਜੈਕਟਸ ਨੂੰ, ਮੇਰੇ ਪਾਪਾ ਕਹਿੰਦੇ ਹੁੰਦੇ ਸੀ ਮਜਮੂਨ, ਹੈ ਨਾ, ਮਜਬੂਨ ਕਹਿੰਦੇ ਆ। ਸੋ ਸਬਜੈਕਟਸ ਜਿਹੜੇ ਹੁੰਦੇ ਆਪਾਂ ਲੈਂਦੇ ਹਾਂ, ਸੋ ਉਹਦੇ ਵਿੱਚ ਵੀ ਬੜੇ ਫੇਵਰੇਟ ਆਪਣੇ ਹੁੰਦੇ ਕਈਆਂ ਦੇ, ਹੈ ਨਾ, ਵੀ ਕਿਹੜਾ ਸਬਜੈਕਟ ਸਾਡਾ ਫੇਵਰੇਟ ਹੈ, ਕਿਹੜੇ ਸਬਜੈਕਟ ਤੋਂ ਡਰ ਲੱਗਦਾ। ਮੈਥ ਨੰਬਰ 1 ਹੁੰਦਾ ਮੋਸਟਲੀ, ਅਤੇ ਇੰਗਲਿਸ਼ ਵੀ, ਹੈ ਨਾ, ਪਰ ਕਈਆਂ ਦੇ ਬੜੇ, ਜਿਵੇਂ ਜੋਗ੍ਰਾਫੀ, ਹਿਸਟਰੀ ਹੋ ਗਈ ਜਾਂ ਸਾਇੰਸ ਹੋ ਗਈ, ਮੈਥ ਵੀ ਕਈਆਂ ਦਾ ਬੜਾ ਫੇਵਰੇਟ ਹੁੰਦਾ ਪਰ ਬੜੇ ਘੱਟ ਦਾ ਹੁੰਦਾ। ਸੋ ਕਰਾਂਗੇ ਜੀ ਗੱਲਾਂ ਬਾਤਾਂ ਅੱਜ ਇਹ ਸਾਰੀਆਂ, ਅਤੇ ਤੁਸੀਂ ਵੀ ਗੱਲਬਾਤ ਕਰਨੀ ਹੈ 647-874-1313 'ਤੇ। ਅਤੇ ਮੌਸਮ ਦੀ ਜਾਣਕਾਰੀ ਵੀ ਤੁਹਾਨੂੰ ਦੇਣੀ ਹੈ, ਪਰ ਆਪਣੇ ਕਾਲ ਆ ਰਹੀ ਹੈ, ਇਹਨਾਂ ਦੀ ਗੱਲਬਾਤ ਪਹਿਲਾਂ ਸੁਣ ਲੈਂਦੇ ਹਾਂ। ਹਾਂਜੀ ਸਰ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ, ਕੈਸੀ ਹੈ ਆਪ?
0: ਜੀ ਸਰ, ਬਹੁਤ ਅੱਛੇ, ਆਪ ਸੁਣਾਏ
1: ਜੀ। ਗੁਰੂਵਾਰ ਬੋਲਤੇ ਹੈ, ਔਰ ਦੂਸਰਾ ਹਿੰਦੀ ਮੇਂ ਜੋ ਲਫ਼ਜ਼ ਹੈ ਵੋ ਹੈ ਬ੍ਰਹਸਪਤੀਵਾਰ।
0: ਬ੍ਰਹਸਪਤੀਵਾਰ ਹੈ, ये थोड़ा मुश्किल है, वैसे कईयों को नहीं पता लगता होगा, है ना।
1: ये संस्कृत का वर्ड है, ये हिंदी का नहीं है। अच्छा। ये लोग जो है मिक्स कर देते संस्कृत, देखिए जो भी बोलता ना ये हिंदी है, उनको पता ही नहीं है हिंदी है, क्योंकि शुद्ध हिंदी कोई भी नहीं बोल सकता, याद रखिए आप, क्योंकि फिर सामने वाला समझता नहीं ना। आप बताइए, मैं पंजाबी में एक लफ्ज बोलूंगा जो आपके समझ में नहीं आएगा, तो आप बोलेंगे ये केड़ी लैंग्वेज ऐसी, तो मैं बोलूंगा ये पंजाबी है, ये मैं कभी सुनी नहीं वर्ड, तो इसका मतलब ये है वो वर्ड बोलना चाहिए।

0: ਦੂਜੀ ਭਾਜੀ ਨੂੰ ਵੀ ਲੈਂਦੇ ਹਾਂ, ਪਰ ਨਾ ਮੈਂ ਉਹੀ ਗੱਲ ਕਰਦੀ ਹਾਂ ਜਿਵੇਂ ਨਾ ਜਿਹੜੇ ਪਹਿਲਾਂ ਹੀਰੋ ਸੀਗੇ, ਸਾਰੇ ਹੀਰੋਇਨਾਂ ਵੀ ਹੀਰੋ ਵੀ ਉਦਾਂ ਦੇ ਬੜੇ ਮੁਸ਼ਕਲ ਹੈ ਹੁਣ ਦੇ ਸਮੇਂ ਦੇ ਵਿੱਚ, ਹੈ ਨਾ। ਚਲੋ ਹੁਣ ਦੇ ਵੀ ਬੜੇ ਵਧੀਆ, ਆਪਾਂ ਇਹ ਨਹੀਂ ਕਿਸੇ ਨੂੰ ਗਲਤ ਨਹੀਂ ਕਹਿ ਰਹੇ, ਪਰ ਜਿਵੇਂ ਇੱਕ ਤਾਂ ਉਹ ਨੈਚੁਰਲ ਸੀਗੇ, ਉਹਨਾਂ ਦੀ ਬਿਊਟੀ ਵੀ ਨੈਚੁਰਲ ਸੀਗੀ, ਹੁਣ ਤਾਂ ਬੜਾ ਕੁਛ ਛੇੜਖਾਨੀ ਬੋਡੀ ਨਾਲ ਕੀਤੀ ਜਾਂਦੀ ਹੈ, ਚਾਹੇ ਫੈਟ ਰਿਡਿਊਸ ਕਰਾ ਲੈਂਦੇ ਆ, ਚਾਹੇ ਫੇਸ ਨੂੰ ਚੇਂਜ ਕਰਾ ਲੈਂਦੇ ਆ, ਹੈ ਨਾ। ਪਹਿਲਾਂ ਦੇਖੋ ਉਹ ਕੁਦਰਤੀ, ਜਿਵੇਂ ਆਪਾਂ ਕਹਿੰਦੇ ਨਾ, ਨੈਚੁਰਲ ਬਿਊਟੀ ਉਹਨਾਂ 'ਚ ਸੀਗੀ, ਔਰ ਉਹਨਾਂ ਦੀ ਐਕਟਿੰਗ ਵੀ ਬੜੀ ਲਾਜਵਾਬ ਸੀਗੀ, ਜਿਹੜੀ ਕਿ ਹੁਣ ਉਸ ਤਰੀਕੇ ਦੀ ਨਹੀਂ। ਹੁਣ ਤਾਂ ਬੜਾ ਸਾਰਾ ਕੁਝ ਡਿਫਰੈਂਟ ਹੈ, ਪਰ ਚਲੋ ਸਮੇਂ ਦੇ ਨਾਲ ਕਹਿੰਦੇ ਸਾਰਾ ਕੁਝ ਚੇਂਜ ਹੁੰਦਾ ਰਹਿੰਦਾ। ਸੋ ਵੈਸੇ ਜੇ ਧਰਮਿੰਦਰ ਸਾਹਿਬ ਦੀ ਆਪਾਂ ਗੱਲ ਕਰੀਏ ਨਾ, ਉਹ ਓਵਰਆਲ ਜਿਵੇਂ ਬਾਹਰੋਂ ਦਿੱਖ ਤਾਂ ਕਮਾਲ ਦੀ ਹੈ ਹੀ ਸੀਗੀ, ਹੈ ਨਾ, ਪਰਸਨੈਲਿਟੀ ਉਹਨਾਂ ਦੀ, ਤੇ ਅੰਦਰੂਨੀ ਪਰਸਨੈਲਿਟੀ ਵੀ ਬਹੁਤ ਸੀਗੀ, ਅੱਧੇ ਮਿਲਣਸਾਰ ਸੀ, ਵਧੀਆ ਤਰੀਕੇ ਦੇ ਨਾਲ ਗੱਲਬਾਤ ਕਰਦੇ ਸੀ, ਕਿਉਂਕਿ ਇੱਥੇ ਉਹ ਨਾ ਕੈਨੇਡਾ ਆਏ ਸੀਗੇ ਉਹ। ਸੋ ਮੈਨੂੰ ਵੀ ਮਿਲਣ ਦਾ ਮੌਕਾ ਮਿਲਿਆ, ਤੇ ਹੈਂਡਸ਼ੇਕ ਮੈਂ ਉਹਨਾਂ ਨਾਲ ਕੀਤਾ, ਜਿਵੇਂ ਹੁਣ ਭਾਜੀ ਦੱਸ ਕੇ ਗਏ ਆ ਨਾ ਕਿ ਉਹਨਾਂ ਦੇ ਹੱਥ ਜਿਹੜੇ ਉਂਗਲੀਆਂ ਉਹਦੇ 'ਚ ਨਹੀਂ ਸੀ ਪੈਂਦੀਆਂ, ਡਾਇਲ ਕਰਨਾ ਹੁੰਦਾ ਸੀ ਜਦੋਂ ਟੈਲੀਫੋਨ ਜਿਵੇਂ ਪਹਿਲਾਂ ਹੁੰਦੇ ਸੀ ਡਾਇਲ ਕਰਨ ਵਾਲੇ, ਹੈ ਨਾ, ਟ੍ਰਿੰਗ ਟ੍ਰਿੰਗ ਹੁੰਦਾ ਸੀ ਜਦੋਂ ਤੁਸੀਂ ਕੋਈ ਨੰਬਰ ਡਾਇਲ ਕਰਦੇ ਹੋ, ਤੇ ਮੈਂ ਵੀ ਹੈਂਡਸ਼ੇਕ ਕੀਤਾ। ਵਾਕਈ ਉਹਨਾਂ ਦਾ ਹੱਥ ਜਿਵੇਂ ਨਾ ਵੀ ਐਨ ਭਾਰਾ ਚੰਗਾ, ਵੀ ਜਿਵੇਂ ਆਪਾਂ ਕਹਿ ਸਕਦੇ ਹਾਂ, ਹੈ ਨਾ, ਆਮ ਨਾਲੋਂ। ਸੋ ਉਹੀ ਹੈ ਵੀ ਬੜੇ ਡਾਊਨ ਟੂ ਅਰਥ ਸੀਗੇ, ਨਹੀਂ ਤਾਂ ਕੌਣ ਕਿਸੇ ਨਾਲ, ਜਿਵੇਂ ਅਸੀਂ ਕਿਹੜਾ, ਚਲੋ ਉਹਨਾਂ ਨੂੰ ਜਾਣਦੇ ਹਾਂ, ਜਾਂ ਹੋਰ ਜਿਹੜੇ ਵੀ ਉਹਨਾਂ ਦੇ ਬੜੇ ਸਾਰੇ ਦੀਵਾਨੇ ਲੋਕ ਹੈ ਨਾ, ਉਹਨਾਂ ਨੂੰ ਮਿਲਦੇ ਆ, ਜਾਂ ਘਰ ਕਹਿੰਦੇ ਜਾਂਦੇ ਹੁੰਦੇ ਸੀ, ਸਭ ਨੂੰ ਅੰਦਰ ਬੁਲਾ ਲੈਂਦੇ ਹੁੰਦੇ ਸੀ ਜਦੋਂ ਬੰਬੇ ਕੋਈ ਜਾਂਦਾ ਸੀ, ਨਹੀਂ ਤਾਂ ਕਈ ਮਿਲਦੇ ਹੀ ਨਹੀਂ, ਪਤਾ ਨਹੀਂ ਕੌਣ ਕਿੱਦਾਂ ਦਾ ਹੋਊਗਾ। ਸੋ ਇੱਦਾਂ ਦੇ ਜਿਹੜੇ ਹੀਰੋ ਹੀਰੋਇਨਾਂ ਜਿਹੜੇ ਪਹਿਲਾਂ ਸੀਗੇ, ਹੈ ਨਾ, ਸੋ ਉਹਨਾਂ ਦੀ ਜਿਹੜੀ ਗੱਲਬਾਤ ਬੋਲਬਾਣੀ ਉਦਾਂ ਦੀ ਹੋਣਾ ਬੜਾ ਔਖਾ। ਸੋ ਬਿਲਕੁਲ ਜੀ, ਉਹਨਾਂ ਨੂੰ ਅੱਜ ਚਲੋ ਯਾਦ ਹੋ ਗਏ, ਕੀਤੇ ਗਏ ਯਾਦ। ਤੇ ਲਓ ਜੀ, ਆਪਾਂ ਹੁਣ ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ, ਪਰ ਹੁਣ ਆਪਾਂ ਪਹਿਲਾਂ ਨਰਦੇਵ ਸਿੱਧੂ ਭਾਜੀ ਤੋਂ ਮੌਰਗੇ ਸੰਬੰਧੀ ਲਈਏ ਜਾਣਕਾਰੀ। ਤੇ ਨਰਦੇਵ ਜੀ, ਸਵਾਗਤ ਤੁਹਾਡਾ।
1: ਧੰਨਵਾਦ ਜਸਵਿੰਦਰ ਜੀ, ਤੁਹਾਨੂੰ ਤੇ ਗੁਣਤਾਸ ਰੇਡੀਓ ਸੁਣਨ ਵਾਲੇ ਸਾਰੇ ਸੰਗਤਾਂ ਨੂੰ ਗੁੱਡ ਮਾਰਨਿੰਗ ਜੀ।
0: ਜੀ, ਗੁੱਡ ਮਾਰਨਿੰਗ ਸਰ।
1: ਆਪਾਂ ਗੱਲਬਾਤ ਕਰਾਂਗੇ ਜੀ ਰੀਫਾਈਨਾਂਸ ਦੇ ਬਾਰੇ। ਰੀਫਾਈਨਾਂਸ ਜਸਵਿੰਦਰ ਜੀ ਕਈ ਕਾਰਨਾਂ ਕਰਕੇ ਕੀਤੀ ਜਾ ਸਕਦੀ ਹੈਗੀ ਹੈ। ਫੋਰ ਐਗਜ਼ਾਮਪਲ, ਤੁਹਾਡੀ ਮੌਰਗੇਜ ਕਿਤੇ ਪ੍ਰਾਈਵੇਟ ਲੈਂਡਰ ਨਾਲ ਹੈਗੀ ਹੈ, ਕਿਤੇ ਬੀ ਲੈਂਡਰ ਨਾਲ ਹੈਗੀ ਹੈ, ਹਾਈ ਇੰਟਰਸਟ ਰੇਟ ਤੇ ਹੈਗੀ ਹੈ, ਉਹਨੂੰ ਮੂਵ ਕਰਕੇ ਕਿਸੇ ਮੇਜਰ ਏ ਲੈਂਡਰ ਨਾਲ ਕੀਤਾ ਜਾ ਸਕਦਾ ਹੈਗਾ, ਲੋ ਇੰਟਰਸਟ ਰੇਟ ਤੇ ਕੀਤਾ ਜਾ ਸਕਦਾ, ਜਿਹਦੇ ਨਾਲ ਤੁਹਾਡੇ ਕਾਫੀ ਸਾਰੇ ਪੈਸੇ ਦੀ ਸੇਵਿੰਗ ਹੋ ਸਕਦੀ ਹੈ। ਐਟ ਦੀ ਸੇਮ ਟਾਈਮ ਇਹਦਾ ਇਹ ਵੀ ਰੀਜ਼ਨ ਹੋ ਸਕਦਾ ਹੈ ਕਿ ਤੁਸੀਂ ਕੋਈ ਸੈਕਿੰਡ ਮੌਰਗੇਜ ਚੱਕੀ ਹੈਗੀ ਹੈ, ਜਾਂ ਤੁਸੀਂ ਕੋਈ ਮਹਿੰਗੇ ਭਾਅ ਦੇ ਕ੍ਰੈਡਿਟ ਕਾਰਡਾਂ ਤੇ ਪੈਸੇ ਚੱਕੇ ਹੈਗੇ ਆ, ਜਾਂ ਕੋਈ ਹੋਰ ਕੋਈ ਐਕਸਪੈਂਸਿਵ ਹਾਈ ਇੰਟਰਸਟ ਰੇਟ ਡੈਟ ਜਿਹੜਾ ਹੈਗਾ ਤੁਸੀਂ ਚੱਕਿਆ ਹੋਇਆ, ਉਹਨੂੰ ਸਾਰਿਆਂ ਨੂੰ ਇਕੱਠਿਆਂ ਕਰਕੇ ਕੰਸੋਲੀਡੇਟ ਕਰਕੇ ਹਾਈ ਇੰਟਰਸਟ ਰੇਟ ਡੈਟ ਨੂੰ ਲੋ ਇੰਟਰਸਟ ਰੇਟ ਡੈਟ ਦੇ ਵਿੱਚ ਤਬਦੀਲ ਕੀਤਾ ਜਾ ਸਕਦਾ। ਰੀਫਾਈਨਾਂਸ ਕਰਕੇ ਮੌਰਗੇਜ ਪਾਇਆ ਜਾ ਸਕਦਾ, ਇੱਕ ਪੇਮੈਂਟ ਬਣ ਜਾਂਦੀ ਹੈ, ਪੇਮੈਂਟ ਕਾਫੀ ਘੱਟ ਜਾਂਦੀ ਹੈ, ਉਹਦੇ ਨਾਲ ਤੁਹਾਡੀ ਕਾਫੀ ਸੇਵਿੰਗ ਹੋ ਸਕਦੀ ਹੈਗੀ ਹੈ, ਇਹਦੇ ਨਾਲ ਤੁਹਾਡਾ ਕੈਸ਼ ਫਲੋ ਬੈਟਰ ਹੋ ਜਾਂਦਾ, ਤੇ ਨਾਲ ਦੀ ਨਾਲ ਤੁਹਾਡੀ ਜਿਹੜੀ ਐਮਰਟਾਈਜੇਸ਼ਨ ਆ ਉਹ 30 ਸਾਲ ਦੀ ਹੋ ਜਾਂਦੀ ਹੈ, ਤੇ ਉਹਦੇ ਨਾਲ ਕੈਸ਼ ਫਲੋ ਬੈਟਰ ਹੋਣ ਦੇ ਵਿੱਚ ਤੁਹਾਡੀ ਹੈਲਪ ਹੁੰਦੀ ਹੈਗੀ ਹੈ, ਤੁਹਾਡੀ ਪੇਮੈਂਟ ਘੱਟ ਜਾਂਦੀ ਹੈਗੀ ਹੈ ਨਾਲ ਦੀ ਨਾਲ। ਤੇ ਜੇਕਰ ਤੁਹਾਡੇ ਕ੍ਰੈਡਿਟ ਕਾਰਡ ਲਾਈਨ ਆਫ ਕ੍ਰੈਡਿਟ ਭਰੇ ਹੋਣ ਕਰਕੇ ਕ੍ਰੈਡਿਟ ਖਰਾਬ ਹੋ ਰਿਹਾ ਸੀਗਾ, ਤੁਹਾਡਾ ਸਕੋਰ ਡਾਊਨ ਜਾ ਰਿਹਾ ਸੀਗਾ, ਉਹ ਵੀ ਤੁਹਾਡਾ ਬੈਟਰ ਹੋ ਜਾਏਗਾ, ਤੁਸੀਂ ਘਰ ਚੋਂ ਪੈਸੇ ਕੱਢਣਾ ਚਾਹੁੰਦੇ ਹੋ ਉਹ ਵੀ ਰੀਫਾਈਨੈਂਸ ਕਰਕੇ ਪੈਸੇ ਵੀ ਕੱਢੇ ਜਾ ਸਕਦੇ ਹੈਗੇ ਆ। ਤੁਸੀਂ ਆਪਣੇ ਘਰ ਦੇ ਟਾਈਟਲ ਦੇ ਵਿੱਚ ਕੋਈ ਚੇਂਜ ਕਰਨੀ ਚਾਹੁੰਦੇ, ਭਾਵ ਕਿ ਆਪਣੇ ਘਰ ਦੇ ਵਿੱਚ ਕਿਸੇ ਦਾ ਨਾਮ ਪਾਉਣਾ ਚਾਹੁੰਦੇ ਜਾਂ ਕਿਸੇ ਦਾ ਨਾਮ ਕੱਢਣਾ ਚਾਹੁੰਦੇ ਹੋ, ਉਹ ਵੀ ਰੀਫਾਈਨੈਂਸ ਕਰਕੇ ਕੀਤਾ ਜਾ ਸਕਦਾ ਹੈ। ਆਮ ਤੌਰ ਤੇ ਜਿੰਨੀ ਤੁਹਾਡੇ ਘਰ ਦੀ ਅਪਰੇਜ਼ਡ ਵੈਲਿਊ ਆਉਂਦੀ ਹੈਗੀ ਜੀ, ਉਹਦਾ 80% ਤੱਕ ਆਪਾਂ ਰੀਫਾਈਨੈਂਸ ਕਰਕੇ ਦੁਬਾਰਾ ਮੌਰਗੇਜ ਪਾ ਸਕਦੇ ਹਾਂ। ਤੇ ਜਨਰਲੀ ਇਹਦਾ ਜਿਹੜਾ ਬੈਸਟ ਟਾਈਮ ਹੈ ਜੀ ਰੀਫਾਈਨੈਂਸ ਦਾ, ਉਹ ਹੁੰਦਾ ਹੈਗਾ ਮੌਰਗੇਜ ਰਿਨਿਊਅਲ ਦਾ ਟਾਈਮ। ਬਾਕੀ ਜਿਹੜੇ ਰੀਫਾਈਨੈਂਸ ਹੈ ਜੀ, ਉਹ ਅੱਗੇ ਪਿੱਛੇ ਵੀ ਕੀਤੀ ਜਾ ਸਕਦੀ ਹੈਗੀ ਹੈ। ਸੋ ਤੁਸੀਂ ਆਪਣੀ ਮੌਰਗੇਜ ਨੂੰ ਰੀਫਾਈਨੈਂਸ ਕਰਨਾ ਚਾਹੁੰਦੇ ਹੈਗੇ ਹੋ, ਇਹਦੇ ਬਾਰੇ ਕੋਈ ਤੁਹਾਨੂੰ ਜਾਣਕਾਰੀ ਚਾਹੀਦੀ ਹੈਗੀ ਹੈ, ਤਾਂ ਨੰਬਰ ਹੈ ਜੀ 647-294-55-03। ਨਰਦੇਵ ਸਿੱਧੂ 647-294-55-03। ਟਾਈਮ ਦੇਣ ਲਈ ਧੰਨਵਾਦ ਜੀ।
0: ਜੀ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਬਿਲਕੁਲ ਜੀ, ਨਰਦੇਵ ਸਿੱਧੂ ਜੀ ਨਾਲ ਤੁਸੀਂ ਗੱਲਬਾਤ ਕਰਨੀ ਹੈ ਜੇ ਕੋਈ ਵੀ ਤੁਹਾਡਾ ਮੌਰਗੇਜ ਨੂੰ ਲੈ ਕੇ ਕੁਐਸਚਨ ਕੰਸਰਨ ਹੁੰਦਾ, ਕਿਉਂਕਿ ਨਾ ਕਈ ਵਾਰੀ ਬੜਾ ਕੁਛ ਹੁੰਦਾ ਜਿਹੜਾ ਕਿ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ। ਕਈ ਵਾਰ ਘਰ ਬਾਰ ਖਰੀਦਣ ਦਾ ਆਪਾਂ ਫਟਾਫਟ ਸੋਚ ਲੈਂਦੇ ਹਾਂ, ਪਰ ਉਹਦੇ ਪਿੱਛੇ ਜਿਵੇਂ ਮੌਰਗੇਜ ਤਾਂ ਇੱਥੇ ਨੰਬਰ 1 ਤੇ ਆਉਂਦੀ ਹੈ। ਸੋ ਪਹਿਲਾਂ ਜ਼ਰੂਰ ਗੱਲਬਾਤ ਆਪਣੀ ਕਰ ਲਓ, ਤਾਂ ਕਿ ਬਾਅਦ ਦੇ ਵਿੱਚੋਂ ਕੋਈ ਪ੍ਰੋਬਲਮ ਨਾ ਹੋਵੇ ਜਦੋਂ ਫਿਰ ਡੀਲ ਡਨ ਹੋਣ ਲੱਗਦੀ। ਕਈ ਵਾਰ ਉਦੋਂ ਇੰਨੀ ਔਖਿਆਈ ਆਉਂਦੀ ਨਾ ਕਈਆਂ ਨੂੰ, ਰਹੇ ਰੱਬ ਦਾ ਨਾਂ, ਹੈ ਨਾ। ਕਈਆਂ ਦਾ ਆਪਾਂ ਨੇ ਸੁਣਿਆ ਹੋਇਆ ਵੀ ਬੜਾ ਮੁਸ਼ਕਿਲ ਉਹਨਾਂ ਨੂੰ ਸਮਾਂ ਫਿਰ ਉਹ ਕੱਢਣਾ ਪੈਂਦਾ। ਸੋ ਨੰਬਰ ਤੁਸੀਂ ਨੋਟ ਕਰ ਲਓ ਜੀ, ਨਵਦੇਵ ਸਿੱਧੂ ਜੀ ਨੂੰ ਕਾਲ ਕਰਨ ਦੇ ਲਈ ਨੰਬਰ ਹੈਗਾ 647-294-5503, ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਤੇ ਜੇ ਤੁਸੀਂ ਚਾਹੁੰਦੇ ਹੋ ਨਾ ਬਹੁਤ ਵਧੀਆ ਤੁਸੀਂ ਟਿਕਟਾਂ ਲੈਣੀਆਂ ਏਅਰਫੇਅਰ, ਤੇ ਕੱਲ ਵੀ ਮੈਂ ਅਨਾਊਂਸ ਕੀਤੀਆਂ ਸੀ, ਸੋ ਬਹੁਤ ਸਾਰੀਆਂ ਕਾਲਸ ਜਿਹੜੀਆਂ ਉਹ ਦੀਪਾਂਸ਼ ਕੋਲ ਗਈਆਂ। ਸੋ ਹੁਣ ਤੁਸੀਂ ਪਤਾ ਕਰ ਲਓ ਟਿਕਟਾਂ ਅਵੇਲੇਬਲ ਹੈਗੀਆਂ ਕਿ ਨਹੀਂ ਹੈਗੀਆਂ, ਕਿਉਂਕਿ ਰੇਟ ਜਿਹੜੇ ਭੇਜੇ ਸੀ ਨਾ ਬੜੇ ਹੀ ਕਮਾਲ ਦੇ ਰੇਟ, ਇੰਨੇ ਘੱਟ ਰੇਟ ਦੇ ਵਿੱਚ ਬੜਾ ਔਖੇ ਆ ਤੁਹਾਨੂੰ ਟਿਕਟਾਂ ਮਿਲਣੀਆਂ। ਹਵਾਈ ਸਫ਼ਰ ਕਰਨਾ ਤੁਸੀਂ, ਮੈਂ ਇੱਕ ਵਾਰੀ ਫਿਰ ਦੱਸ ਦਿੰਦੀ ਹਾਂ ਤੁਹਾਨੂੰ, ਕਿਉਂਕਿ ਫਿਰ ਆਪਾਂ ਨੇ ਨਾ ਪੰਜਾਬ ਨੂੰ ਜਾਣਾ, ਪੰਜਾਬ ਗੇੜਾ ਮਾਰ ਕੇ ਆਉਣਾ ਹੈ, ਪਿੰਡ ਗੇੜਾ ਮਾਰਨਾ, ਅਤੇ ਇਹ ਮੈਂ ਗੀਤ ਤੁਹਾਨੂੰ ਸੁਣਾਉਣਾ ਬੜਾ ਵਧੀਆ। ਅਤੇ ਬਾਕੀ ਅੱਜ ਸਕੂਲ ਦੀ ਗੱਲਬਾਤ ਵੀ ਆਪਾਂ ਨੇ ਕਰਨੀ ਹੈ, ਸਕੂਲ ਦੇ ਵਿੱਚ ਕੋਈ ਤੁਹਾਡੀ ਯਾਦਗਾਰੀ ਪਲ ਹੋਵੇ ਉਹ ਤੁਸੀਂ ਦੱਸਣਾ, ਅਤੇ ਬਾਕੀ ਤੁਹਾਡਾ ਫੇਵਰੇਟ ਸਬਜੈਕਟ ਕਿਹੜਾ ਸੀਗਾ, ਸਕੂਲ ਦੇ ਵਿੱਚ ਫੇਵਰੇਟ ਸਬਜੈਕਟ ਕਿਹੜਾ ਸੀ, ਅਤੇ ਫੇਵਰੇਟ ਟੀਚਰ ਕੌਣ ਸੀਗੇ, ਹੈ ਨਾ। ਅਤੇ ਜ਼ਰੂਰ ਤੁਸੀਂ ਇਹ ਮੇਰੇ ਨਾਲ ਸ਼ੇਅਰ ਕਰਨਾ ਅੱਜ 647-874-1313 'ਤੇ, 5-7 ਮਿੰਟ ਬਾਅਦ ਤੁਸੀਂ ਕਰਿਓ ਕਾਲ, ਅਦਰਵਾਈਜ਼ ਫਿਰ ਤੁਹਾਨੂੰ ਵੇਟ ਕਰਨੀ ਪੈਣੀ ਹੈ। ਮੈਂ ਤੁਹਾਨੂੰ ਨੰਬਰ ਦੇ ਦੇਵਾਂ ਹੁਣ ਦੁਆਬਾ ਟੂਰਸ ਐਂਡ ਟਰੈਵਲਸ ਦਾ, ਨੰਬਰ ਨੋਟ ਕਰੋ, ਅਤੇ ਨੰਬਰ ਹੈਗਾ ਜੀ 905-673-1400, 905-673-1400 'ਤੇ ਜਿਹੜੀ ਗੱਲਬਾਤ ਹੈ ਉਹ ਕੀਤੀ ਜਾ ਸਕਦੀ ਹੈ। ਅਤੇ ਜੇ ਤੁਸੀਂ ਚਾਹੁੰਦੇ ਹੋ ਕਿ ਟਿਕਟਾਂ, ਹੁਣ ਮੈਂ ਦੱਸਾਂ ਤੁਹਾਨੂੰ, ਅਕਤੂਬਰ ਮੰਥ 'ਚ ਤੁਸੀਂ ਜਾਣਾ ਦਿਵਾਲੀ ਟਾਈਮ ਦੇ ਟਰੈਵਲਰਸ ਬਣਨਾ ਤੁਸੀਂ, ਤਾਂ ਤੁਸੀਂ ਅਕਤੂਬਰ 'ਚ 1 ਵੇ ਹੈ ਇਹ, ਟੋਰੋਂਟੋ ਟੂ ਡੈਲੀ ਇੱਕ ਸਟੋਪ ਦੇ ਨਾਲ, 2 ਬੈਗ ਹੈ, 1095 ਦੀ ਟਿਕਟ ਹੈ। ਅਕਤੂਬਰ 'ਚ ਤੁਸੀਂ ਸਟਾਰਟਿੰਗ ਦੇ ਵਿੱਚ ਹੀ ਜਾਣਾ ਟੋਰੋਂਟੋ ਟੂ ਅੰਮ੍ਰਿਤਸਰ, ਜੇ ਸਿੱਧਾ ਫਿਰ ਗੋਲਡਨ ਟੈਂਪਲ ਪਹੁੰਚਣਾ, ਜਿਵੇਂ ਬਹੁਤਿਆਂ ਨੂੰ ਹੁੰਦਾ ਕਿ ਅਸੀਂ ਸਭ ਤੋਂ ਪਹਿਲਾਂ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰੀਏ ਹੈ, ਅਤੇ ਫਿਰ ਤੁਸੀਂ ਟੋਰੋਂਟੋ ਟੂ ਅੰਮ੍ਰਿਤਸਰ ਦੀ ਜੀ 1 ਵੇ ਦੀ ਟਿਕਟ ਲੈਣੀ ਅਕਤੂਬਰ 'ਚ ਜਾਣਾ। ਕਤਰ ਏਅਰਵੇਜ਼ ਹੈ, ਬੜੇ ਟੌਰ ਨਾਲ ਜਾਓਗੇ ਤੁਸੀਂ, 1 ਸਟੋਪ 2 ਬੈਗ ਦੇ ਨਾਲ 1295 ਦੀ ਟਿਕਟ ਤੁਹਾਨੂੰ ਮਿਲਣੀ ਹੈ, 1295 ਦੀ। ਅਕਤੂਬਰ ਮਿਡ ਤੋਂ ਬਾਅਦ ਜਾ ਕੇ ਨਵੰਬਰ ਦਸੰਬਰ 'ਚ ਵਾਪਸ ਆਉਣਾ ਜੇ ਤੁਸੀਂ, ਤਾਂ ਟੋਰੋਂਟੋ ਟੂ ਡੈਲੀ ਦੀ ਇਹ ਆਉਣ ਜਾਣ ਦੀ ਟਿਕਟ ਹੈ, 1 ਸਟੋਪ 2 ਬੈਗ ਦੇ ਨਾਲ 1740 ਦੀ। ਨੰਬਰ ਮੈਂ ਬੋਲ ਦਿੰਦੀ ਹਾਂ ਇੱਕ ਵਾਰ ਫਿਰ, 905-673-1400, 905-673-1400। ਅਤੇ ਇੱਕ ਟਿਕਟ ਹੋਰ ਬੜੀ ਸਪੈਸ਼ਲ ਹੈ, ਇਹ ਹੈਗੀ ਆ ਅਕਤੂਬਰ 'ਚ ਜਾ ਕੇ ਅਕਤੂਬਰ 'ਚ ਹੀ ਆਉਣਾ ਵਾਪਸ, ਦਿਵਾਲੀ ਤੋਂ ਪਹਿਲਾਂ ਰਿਟਰਨ ਜੇ ਕਰਨਾ 3 ਹਫ਼ਤੇ ਲਈ ਤੁਸੀਂ ਜਾਣਾ, ਅਤੇ ਲੌਂਗ ਲੇ ਓਵਰ ਦੇ ਨਾਲ ਰਸਤੇ ਵਿੱਚ, ਅਤੇ ਤੁਸੀਂ ਟਿਕਟ ਲਓ 1140 ਦੀ, ਰਿਟਰਨ ਟਿਕਟ 1140 ਦੀ, ਟੋਰੋਂਟੋ ਟੂ ਡੈਲੀ ਰਿਟਰਨ ਟਿਕਟ 1140 ਦੀ। ਅਤੇ ਨੰਬਰ ਤੁਸੀਂ ਨੋਟ ਕਰੋ, ਅਕਤੂਬਰ 'ਚ ਜਾ ਕੇ ਅਕਤੂਬਰ 'ਚ ਹੀ ਆਉਣਾ ਵਾਪਸ, 905-673-1400, 905-673-1400।

0: ਜੀ ਜੁੜੇ ਤੁਸੀਂ ਗੁਣਤਾਸ ਰੇਡੀਓ ਦੇ ਨਾਲ, ਬਿਲਕੁਲ ਜਾਣਾ ਪਿੰਡ ਗੇੜਾ ਮਾਰ ਕੇ ਆਉਣਾ ਤੇ ਕਰਦੇ ਆ ਗੱਲਬਾਤ ਤੁਹਾਡੇ ਨਾਲ। ਤੇ ਹੁਣ ਆਪਾਂ ਪਹਿਲਾਂ ਪੰਜਾਬ ਇੰਸ਼ੋਰੈਂਸ ਤੇ ਚੱਲੀਏ ਤੇ RDSP ਦੀ ਲਈਏ ਜਾਣਕਾਰੀ। ਰਾਣਾ ਭਾਜੀ ਜੁੜ ਗਏ ਸਾਡੇ ਨਾਲ। ਹਾਂਜੀ ਭਾਜੀ, ਸਤਿ ਸ੍ਰੀ ਅਕਾਲ।
1: ਸਤਿ ਜੀ, ਤੁਹਾਨੂੰ ਤੇ ਆਪਣੇ ਸਾਰੇ ਲਿਸਟਰਸ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਅੱਜ ਆਪਾਂ ਗੱਲਬਾਤ ਕਰਦੇ ਹਾਂ ਵੀ ਜਿਹੜੇ ਵੀ ਆਪਣੇ ਲਿਸਨਰ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਹੈ, ਅੰਡਰ RDSP ਅਕਾਊਂਟ ਉਹਨਾਂ ਨੂੰ $90,000 ਦੀ ਗ੍ਰਾਂਟ ਤਾਂ ਮਿਲ ਹੀ ਸਕਦੀ ਹੈ, ਪਰ ਨਾਲ ਨਾਲ ਤਿੰਨ ਜਿਹੜੇ ਬੈਨੀਫਿਟਸ ਨੇ ਉਹਨਾਂ ਨੂੰ ਹੋਰ ਮਿਲ ਸਕਦੇ ਨੇ। ਜਦੋਂ ਵੀ CRA ਨੇ ਉਹਨਾਂ ਨੂੰ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਇਸ਼ੂ ਕਰਨਾ ਹੈਗਾ ਤੇ ਗੌਰਮੈਂਟ ਨੇ ਕਿਹਾ ਹੈਗਾ ਵੀ ਅਸੀਂ 10 ਸਾਲਾਂ ਦਾ ਜਿਹੜਾ ਪਿਛਲਾ ਹੈਗਾ ਅਪ ਟੂ ਜਿਹੜਾ ਹੈਗਾ $40,000 ਤੱਕ ਜਿਹੜਾ ਟੈਕਸ ਹੈਗਾ ਉਹ ਰਿਫੰਡ ਕਰ ਦੇਣਗੇ। ਬੇਸਿਕਲੀ ਮੰਨ ਲਓ ਜੇ ਕੋਈ ਪਰਸਨ ਹੈ ਜਿਹਨਾਂ ਦੇ ਘਰ ਦੇ ਵਿੱਚ ਸਪੈਸ਼ਲ ਨੀਡ ਵਾਲੇ ਬੱਚੇ ਹੈਗੇ ਨੇ ਐਂਡ ਪੇਰੈਂਟਸ ਹਾਇਰ ਇਨਕਮ ਦੇ ਵਿੱਚ ਹੈਗੇ ਨੇ, ਉਹਨਾਂ ਨੇ ਜਿਹੜਾ ਟੈਕਸ ਭਰਿਆ ਹੁੰਦਾ, ਸੋ ਜਦੋਂ DTC ਕਿਸੇ ਨੂੰ ਵੀ ਇਸ਼ੂ ਹੁੰਦਾ ਤੇ ਅਪਰੋਕਸੀਮੇਟਲੀ $10,000 ਦਾ ਨਾਨ ਰਿਫੰਡੇਬਲ ਟੈਕਸ ਕ੍ਰੈਡਿਟ ਜਿਹੜਾ ਹੈਗਾ ਉਸ ਪਰਿਵਾਰ ਨੂੰ ਦਿੱਤਾ ਜਾਂਦਾ। ਇਹੀ ਕਾਰਨ ਹੈ ਵੀ ਤੁਹਾਡੀ ਇਨਕਮ ਦੇ ਅਕੋਰਡਿੰਗਲੀ ਤੁਹਾਨੂੰ $40,000 ਤੱਕ ਜਿਹੜਾ ਹੈਗਾ ਟੈਕਸ ਰਿਫੰਡ ਆ ਸਕਦਾ ਹੈਗਾ। ਐਂਡ ਸੈਕਿੰਡ ਜਿਹੜਾ ਬੈਨੀਫਿਟ ਹੈ ਉਹ ਚਾਈਲਡ ਡਿਸੇਬਿਲਟੀ ਬੈਨੀਫਿਟ ਹੈਗਾ ਜਿਹੜਾ ਕਿ $3,480 ਹਰ ਸਾਲ ਬਣਦਾ, ਮਹੀਨੇ ਦੇ $290 ਬਣਦੇ ਨੇ ਅਗਰ ਬੱਚੇ 18 ਸਾਲ ਤੋਂ ਛੋਟੇ ਨੇ ਤੇ ਪੇਰੈਂਟਸ ਨੂੰ $290 ਹਰ ਮਹੀਨੇ ਉਹ ਐਕਸਟਰਾ ਮਿਲ ਸਕਦਾ ਅਗਰ ਉਹਨਾਂ ਦੀ ਇਨਕਮ ਸਾਲ ਦੀ $82,000 ਤੋਂ ਘੱਟ ਹੈਗੀ ਹੈ। ਐਂਡ ਜਿਹੜੇ ਵੀ ਲੋਕ ਜਿਹਨਾਂ ਦੀ ਉਮਰ 18 ਸਾਲ ਤੋਂ ਬਾਅਦ ਹੈਗੀ ਹੈ ਉਹਨਾਂ ਨੂੰ $2,450 ਕੈਨੇਡਾ ਡਿਸੇਬਿਲਟੀ ਬੈਨੀਫਿਟ ਮਿਲ ਸਕਦਾ ਹੈਗਾ ਅਗਰ ਉਹਨਾਂ ਦੀ ਇਨਕਮ $37,000 ਤੋਂ ਸਾਲਾਨਾ ਘੱਟ ਹੈਗੀ ਹੈ। ਇਹ ਜਿਹੜਾ ਨਵਾਂ ਬੈਨੀਫਿਟ ਹੈ ਪਿਛਲੇ ਸਾਲ ਹੀ ਗੌਰਮੈਂਟ ਨੇ ਜੁਲਾਈ ਮਹੀਨੇ ਤੋਂ ਸਟਾਰਟ ਕੀਤਾ, ਇਹ ਰੈਟ੍ਰੋਐਕਟਿਵ ਲਿਆ ਜਾ ਸਕਦਾ ਅਗਰ ਤੁਸੀਂ ਅਪਲਾਈ ਨਹੀਂ ਕੀਤਾ ਤੇ ਪਿਛਲੇ ਜਿਹੜਾ 14 ਮਹੀਨਿਆਂ ਦਾ ਕਹਿ ਲਓ ਜਾਂ 13 ਮਹੀਨਿਆਂ ਦਾ ਇਕੱਠੇ ਪੈਸੇ ਜਿਹੜੇ ਨੇ ਗੌਰਮੈਂਟ ਤੁਹਾਨੂੰ ਭੇਜ ਦੇਗੀ ਐਂਡ ਇਹਦਾ ਪ੍ਰੋਸੈਸਿੰਗ ਪੀਰੀਅਡ ਅਪਰੋਕਸੀਮੇਟਲੀ 28 ਦਿਨ ਦਾ ਹੁੰਦਾ। ਸੋ ਤੁਸੀਂ ਕਾਲ ਕਰਨਾ ਹੈਗਾ ਸਾਰੀਆਂ ਗ੍ਰਾਂਟਸ ਲੈਣ ਲਈ ਅਗਰ ਤੁਹਾਡੇ ਪਰਿਵਾਰ ਦੇ ਵਿੱਚ ਇੱਦਾਂ ਦੇ ਮੈਂਬਰ ਹੈ ਜੋ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਨੇ ਤੇ ਡੈਫੀਨੇਟਲੀ ਤੁਹਾਨੂੰ ਇਹਨਾਂ ਸਾਰੀਆਂ ਚੀਜ਼ਾਂ ਦਾ ਬੈਨੀਫਿਟ ਹੋ ਸਕਦਾ। ਮੇਰਾ ਡਾਇਰੈਕਟ ਨੰਬਰ ਹੈ 416-910-9000, 416-910-9000, ਵੈਬਸਾਈਟ ਹੈ punjabinsurance.ca। ਐਂਡ ਭਾਜੀ ਜਿਹੜੇ ਵੀ ਲੋਕ ਜਿਹਨਾਂ ਦੇ ਕੋਲ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਨਹੀਂ ਹੈਗਾ, ਅਗਰ ਉਹਨਾਂ ਨੂੰ ਲੱਗਦਾ ਹੈਗਾ ਜਿਹੜੀ ਡੇਲੀ ਐਕਟੀਵਿਟੀ ਆਪਾਂ ਕਰਦੇ ਹਾਂ ਪਰਫੋਰਮ ਕਰਨ ਦੇ ਵਿੱਚ ਸਾਨੂੰ ਕੋਈ ਦਿੱਕਤ ਆ ਰਹੀ ਹੈ, ਜਿੱਦਾਂ ਦੇਖਣ ਦੇ ਵਿੱਚ, ਸੁਣਨ ਦੇ ਵਿੱਚ, ਬੋਲਣ ਦੇ ਵਿੱਚ, ਕੱਪੜੇ ਪਾਉਣ ਦੇ ਵਿੱਚ, ਵਾਕ ਕਰਨ ਦੇ ਵਿੱਚ, ਖਾਣਾ ਖਾਣ ਦੇ ਵਿੱਚ, ਤੇ ਉਹਨਾਂ ਨੂੰ ਇਹ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਮਿਲ ਸਕਦਾ ਹੈਗਾ। ਐਂਡ ਜਿਹੜੀਆਂ ਪਿਛਲੇ 10 ਸਾਲਾਂ ਦੀਆਂ ਜਿਹੜੀਆਂ ਗ੍ਰਾਂਟਸ ਨੇ ਅਗਰ ਤੁਹਾਡੀ ਐਲੀਜੀਬਿਲਟੀ ਬਣਦੀ ਹੈ ਉਹ ਗ੍ਰਾਂਟ ਵੀ ਜਿਹੜੀ $90,000 ਚ ਤੁਹਾਨੂੰ ਪਿਛਲੇ 10 ਸਾਲ ਦਾ ਮਿਲ ਸਕਦੇ ਨੇ। ਪਰ ਉਹਦੇ ਲਈ ਤੁਹਾਨੂੰ ਕਾਲ ਕਰਨਾ ਪਏਗਾ ਪੰਜਾਬ ਇੰਸ਼ੋਰੈਂਸ ਤੇ 416-910-9000, 416-910-9000, ਵੈਬਸਾਈਟ ਹੈ punjabinsurance.ca। ਤੇ ਨਾਲ ਨਾਲ ਭਾਜੀ ਜਿਹੜੇ ਲੋਕਲ ਬੈਨੀਫਿਟਸ ਹੈਗੇ ਨੇ ਜਿਹੜੇ ਕੋਈ ODSP ਜਾਂ ਕੋਈ ਹੋਰ ਉਹਨਾਂ ਨੂੰ ਬੈਨੀਫਿਟ ਮੰਥਲੀ ਬੇਸ ਤੇ ਮਿਲ ਰਹੇ ਨੇ ਉਹ ਵੀ ਬੰਦ ਨਹੀਂ ਹੋਣਗੇ, ਉਹਦੇ ਤੇ ਵੀ ਕੋਈ ਇੰਪੈਕਟ ਨਹੀਂ ਪਏਗਾ। ਜਿਹੜੀ ਗ੍ਰਾਂਟ ਦੀ ਅੱਜ ਮੈਂ ਗੱਲ ਕਰ ਰਿਹਾ ਹੈਗਾ ਇਹ ਫੈਡਰਲ ਗਵਰਨਮੈਂਟ ਦੀ ਗ੍ਰਾਂਟ ਹੈਗੀ ਹੈ, ਸੋ ਇਹਦੇ ਲਈ ਜਿਹੜਾ ਹੈਗਾ ਤੁਹਾਨੂੰ ਅਪਲਾਈ ਕਰਨਾ ਪਏਗਾ। ਆਪਾਂ ਹਰੇਕ ਸਟੈਪ ਤੇ ਤੁਹਾਡੀ ਹੈਲਪ ਕਰਾਂਗੇ ਟੂ ਗੈਟ ਦਿਸ ਮੈਕਸੀਮਮ ਗ੍ਰਾਂਟ। ਮੇਰਾ ਨੰਬਰ ਹੈ 416-910-9000, 416-910-9000, ਵੈਬਸਾਈਟ ਹੈ punjabinsurance.ca। ਤੇ ਲਾਸਟ ਵਿੱਚ ਭੈਣੀ ਮੈਂ ਕੁਛ ਇੰਪੇਅਰਡ ਕੰਡੀਸ਼ਨ ਦੱਸਣਾ ਚਾਹਾਂਗਾ, ਅਗਰ ਇਹਨਾਂ ਚੋਂ ਤੁਹਾਨੂੰ ਕੋਈ ਵੀ ਇਸ਼ੂ ਹੈਗਾ ਜਾਂ ਤੁਹਾਡੇ ਕਿਸੇ ਰਿਲੇਟਿਵ ਨੂੰ ਤੇ ਤੁਹਾਨੂੰ ਇਹ $90,000 ਦੀ ਗ੍ਰਾਂਟ ਤੇ ਅਦਰ ਬੈਨੀਫਿਟ ਮਿਲ ਸਕਦੇ ਹੈਗੇ ਨੇ। ਈਵਨ ਜਦੋਂ ਇਹ ਗ੍ਰਾਂਟ 2008 ਤੋਂ ਸਟਾਰਟ ਹੋਈ ਸੀ ਉਦੋਂ ਸਿਰਫ ਜਿਹੜੇ ਲੋਕ PR ਜਾਂ ਸਿਟੀਜ਼ਨ ਹੁੰਦੇ ਸੀ ਉਹਨਾਂ ਨੂੰ ਇਹ ਗ੍ਰਾਂਟ ਮਿਲਦੀ ਸੀ, ਪਰ ਲੇਟਰ ਔਨ ਅਮੈਂਡਮੈਂਟ ਉਹਨਾਂ ਨੇ ਕਰਕੇ ਜਿਹੜੇ ਲੋਕ ਇੱਥੇ ਪੱਕੇ ਨਹੀਂ ਵੀ ਹੈਗੇ ਲੇਕਿਨ ਉਹਨਾਂ ਕੋਲ ਵੈਲਿਡ ਸੋਸ਼ਲ ਇੰਸ਼ੋਰੈਂਸ ਨੰਬਰ ਹੈਗਾ, ਡਿਸੇਬਿਲਟੀ ਕ੍ਰੈਡਿਟ ਸਰਟੀਫਿਕੇਟ ਵੈਲਿਡ ਹੈਗਾ, ਤੇ ਉਹਨਾਂ ਨੂੰ ਇਹ ਸਾਰੀਆਂ ਗ੍ਰਾਂਟਸ ਮਿਲ ਸਕਦੀਆਂ ਨੇ। ਸੋ ਜਿੱਦਾਂ ਕੋਈ ਪਰਸਨ ਇਨਸੁਲਿਨ ਡਿਪੈਂਡੈਂਟ ਹੈ, ਆਪਾਂ ਡੇਲੀ ਇਨਸੁਲਿਨ ਲੈ ਰਹੇ ਹਾਂ ਤੇ ਆਪਾਂ ਇਹ ਗ੍ਰਾਂਟਸ ਲੈ ਸਕਦੇ ਹਾਂ। ਇਸ ਤੋਂ ਇਲਾਵਾ ਆਪਾਂ ਸਪੈਸ਼ਲ ਨੀਡ ਵਾਲੇ ਬੱਚਿਆਂ ਦੀ ਗੱਲ ਕੀਤੀ, ਸਾਰੇ ਜਿਹੜੇ ਹੈਗੇ ਬੱਚੇ ਇਹਦੇ ਵਿੱਚ ਜਿਹੜਾ ਕਵਰ ਕੀਤੇ ਜਾ ਰਹੇ ਨੇ। ਇਸ ਤੋਂ ਇਲਾਵਾ ਆਟਿਜ਼ਮ, ਡਾਊਨ ਸਿੰਡਰਮ, ADHD, ਡੈਮੈਂਸ਼ੀਆ, ਅਲਜ਼ਾਈਮਰ, CP ਦਾ ਕੋਈ ਇਸ਼ੂ ਹੈ, ਡਿਵੈਲਪਮੈਂਟਲ ਡਿਲੇ, ਐਪੀਲੈਪਸੀ, ਕਰੋਨਿਕ ਕੋਈ ਕੰਡੀਸ਼ਨ ਹੈ, ਡਿਵੈਲਪਮੈਂਟਲ ਡਿਸੇਬਿਲਟੀਸ ਤੇ MS ਦਾ ਇਸ਼ੂ ਹੈ, ਸਵੇਅਰ ਕੋਲਾਈਟਸ, ਸਵੇਅਰ ਅਰਥਰਾਈਟਸ, ਕੋਰਨ ਡਿਜ਼ੀਜ਼, ਲਿਊਪਸ, ਕਿਡਨੀ ਫੇਲੀਅਰ ਰਿਕੁਆਇਰਿੰਗ ਡਾਇਲਿਸਿਸ, ਕੋਈ ਕੈਂਸਰ ਦਾ ਪੇਸ਼ੈਂਟ ਹੈ, ਇਲਾਜ ਲੰਬਾ ਚੱਲ ਰਿਹਾ, ਉਮਰ 49 ਸਾਲ ਤੋਂ ਘੱਟ ਹੈ, ਤੇ ਉਹਨਾਂ ਨੂੰ ਵੀ ਇਹ $90,000 ਦੀ ਗ੍ਰਾਂਟ ਦਾ ਫਾਇਦਾ ਹੋ ਸਕਦਾ ਹੈ। ਸਵੇਅਰ ਡਿਪਰੈਸ਼ਨ, ਹਾਰਟ ਡਿਜ਼ੀਜ਼, ਸਟ੍ਰੋਕ ਸਰਵਾਈਵਰ, ਬਾਈਪੋਲਰ ਡਿਸਆਰਡਰ, ਸਕਿਜ਼ੋਫਰੀਨੀਆ, PTSD, ਐਂਗਜ਼ਾਇਟੀ ਡਿਸਆਰਡਰ, ਸਵੇਅਰ ਲਰਨਿੰਗ ਡਿਸੇਬਿਲਟੀਜ਼, ਹੀਅਰਿੰਗ ਲਾਸ, ਡੈਫਨੈਸ, ਵਿਜ਼ਨ ਇੰਪੇਅਰਮੈਂਟ, ਬਲਾਈਂਡਨੈਸ, OCD, ਪੋਲੀਓ, ਪਾਰਕਿੰਸਨ, ਪੈਰਾਲਾਈਸਿਸ, ਇਹ ਪਿੰਜਰੀ, ਪੇਨ, ਗੁਲਕੋਮਾ, ਕਾਫੀ ਚੀਜ਼ਾਂ ਨੇ ਜਿਹੜੀਆਂ ਕਵਰ ਕੀਤੀਆਂ ਜਾ ਰਹੀਆਂ ਨੇ। ਅਗਰ ਇਹਨਾਂ ਚੋਂ ਕੋਈ ਵੀ ਤੁਹਾਨੂੰ ਇਸ਼ੂ ਹੈਗਾ ਤਾਂ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ। ਮੇਰਾ ਡਾਇਰੈਕਟ ਨੰਬਰ ਹੈ ਜੀ 416-910-9000। ਐਂਡ ਪੰਜਾਬ ਇੰਸ਼ੋਰੈਂਸ ਵੱਲੋਂ ਕਿਸੇ ਵੀ ਕਲਾਇੰਟ ਤੋਂ RDSP ਅਕਾਊਂਟ ਓਪਨ ਕਰਨ ਦਾ ਕੋਈ ਵੀ ਫੀਸ ਚਾਰਜ ਨਹੀਂ ਕੀਤੀ ਜਾ ਰਹੀ। ਨੰਬਰ ਟੂ ਰੀਚ ਪੰਜਾਬ ਇੰਸ਼ੋਰੈਂਸ 416-910-9000, 416-910-9000, ਤੇ ਵੈਬਸਾਈਟ ਹੈ punjabinsurance.ca। ਥੈਂਕ ਯੂ ਸੋ ਮਚ ਭੈਣ ਜੀ, ਸਮਾਂ ਦੇਣ ਲਈ ਧੰਨਵਾਦ ਤੁਹਾਡਾ
0: ਜੀ। ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਬਿਲਕੁਲ ਜੀ, ਤੁਸੀਂ ਨੰਬਰ ਨੋਟ ਕਰ ਲਓ। ਕਈ ਵਾਰੀ ਨਾ ਪਤਾ ਵੀ ਨਹੀਂ ਹੁੰਦਾ ਵੀ ਹਾਂ ਅਸੀਂ RDSP ਦੇ ਲਈ ਐਲੀਜੀਬਲ ਹੈਗੇ ਕਿ ਨਹੀਂ ਹੈਗੇ, ਪਰ ਜਦ ਤੁਸੀਂ ਕਾਲ ਕਰਨੀ ਹੈ ਨਾ ਤੁਹਾਨੂੰ ਆਪਣੇ ਆਪ ਇਹਨਾਂ ਨੇ ਸਾਰੀ ਇਨਫੋਰਮੇਸ਼ਨ ਦੇ ਦੇਣੀ ਹੈ। 416-910-9000, 416-910-9000 ਤੇ ਗੱਲਬਾਤ ਤੁਸੀਂ ਕਰ ਲਓ। ਤੇ ਲਓ ਜੀ ਨੈਕਸਟ ਕਾਲ ਤੇ ਚੱਲਦੇ ਆ ਆਪਾਂ। ਹਾਂਜੀ ਸਤਿ ਸ੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਭਾਈ ਜੀ।
2: ਵਧੀਆ, ਬਹੁਤ ਬੇਸ ਹੋ ਚੱਲ ਰਿਹਾ ਬਰੋ ਜੀ
0: ਜੀ।
2: ਬਾਕੀ ਹਿੰਦੀ ਜੇ ਰਵੀਵਾਰ ਨਹੀਂ ਕਹਿੰਦੇ ਆਪਣੇ ਵੀਰਵਾਰ ਨੂੰ ਜੀ, ਹਿੰਦੀ ਜੇ
0: ਕੀ ਕਹਿੰਦੇ ਆ?
2: ਰਵੀਵਾਰ, ਰਵੀਵਾਰ ਨਹੀਂ ਕਹਿੰਦੇ ਉਹ, ਕਰਦੇ ਹੁੰਦੇ ਰਵੀਵਾਰ ਹਿੰਦੀ
0: ਕਹਿੰਦੇ ਹੁੰਦੇ ਆ। ਤਾਂ ਸੰਡੇ ਹੁੰਦਾ, ਐਤਵਾਰ
2: ਬਾਕੀ ਸਾਡੇ ਉੱਥੇ ਬਾਗੇ ਪੁਰਾਣੇ ਜੀ, ਉਹ ਹੁੰਦਾ ਜੀ ਮਦਾਰੀ ਦਾ ਹੋਟਲ, ਬਹੁਤ ਮਸ਼ਹੂਰ ਸੀ। ਹਾਂਜੀ, ਜਿੰਨੇ ਉਹ ਮੁੰਡੇ ਕਾਲਜ ਵਾਲੇ ਸੀ ਇੱਥੋਂ ਅਸੀਂ ਰੋਡਿਆਂ ਤੋਂ ਨਾ ਜੀ, ਮੁੰਡੇ ਕੁੜੀਆਂ ਉੱਥੇ ਸਮੋਸੇ ਖਾਣ ਹੁੰਦੇ ਸੀ ਉਹ।
0: ਅੱਛਾ,
2: ਹਾਂਜੀ ਸੱਚੀ ਗੱਲ ਆ ਜੀ, ਖਾਤਾ ਪੁਰਾਣੀ ਕਾਫੀ ਹੈ।
0: ਠੀਕ ਹੈ,
2: ਤੇ ਜਿੰਨੇ ਮੁੰਡੇ ਕੁੜੀਆਂ ਕਾਲਜ ਆਏ ਤੇ ਉੱਥੋਂ ਸਮੋਸੇ ਖਾਂਦੇ ਸੀ।
0: ਠੀਕ ਹੈ ਠੀਕ ਹੈ, ਟੇਸਟੀ
2: ਹੁੰਦੇ ਨੇ ਨਾ ਖਾਂਦੇ ਨੇ। ਹਾਂਜੀ ਹਾਂਜੀ, ਬਹੁਤ ਵਧੀਆ। ਹਾਂਜੀ ਬਹੁਤ ਵਧੀਆ, ਹਾਂਜੀ ਅਸੀਂ ਵੀ ਖਾਂਦੇ ਨੇ ਉੱਥੇ, ਬਹੁਤ ਵਧੀਆ ਲੱਗਦਾ। ਹਾਂਜੀ
0: ਜੀ ਜੀ ਜੀ,
2: ਤੇ ਹੁਣ ਤਾਂ ਉਹ ਗੱਲ ਬਣਦੀ ਨੀ, ਫਰਕ ਪੈਗਾ ਪੈਸੇ ਦਾ ਬਹੁਤ ਫਰਕ ਪੈ ਗਿਆ ਨਾ।
0: ਬਿਲਕੁਲ,
2: ਸਵਾਲ ਦਾ ਬੜਾ ਫਰਕ ਪੈ ਗਿਆ ਜਾਣਾ ਜੀ।
0: ਜਿਹੜੀਆਂ ਚੀਜ਼ਾਂ ਆਪਾਂ ਖਾਂਦੇ ਆ ਉਹ ਖਾਂਦੇ ਹੁੰਦੇ ਸੀ, ਪੱਟੀ ਤੇ ਗੁੜਗੱਟਾ ਮੈਨੂੰ ਯਾਦ ਆ, ਹੈ ਨਾ, ਏਦਾਂ ਦੀਆਂ ਚੀਜ਼ਾਂ। ਤੇ ਬਾਕੀ ਕਾਲਜ ਦੇ ਵਿੱਚ ਉਹ ਬੜੇ ਸਮੋਸੇ ਖਾਧੇ ਅਸੀਂ, ਹੈ ਨਾ। ਈਵਨ ਕਿ ਚੰਡੀਗੜ੍ਹ 30 ਸੈਕਟਰ ਸ਼ਿਵ ਦੀ ਦੁਕਾਨ ਹੈ ਉਹ, ਉਹਨਾਂ ਦੇ ਸਮੋਸੇ ਵਾਓ ਹੈ। ਹੁਣ ਵੀ ਤੁਸੀਂ ਜਾਣੋ, ਜਿਵੇਂ ਅਸੀਂ ਹੁਣ ਗਏ ਨਾ, ਤੇ ਅਸੀਂ ਦੇਖੋ ਸਭ ਜਗ੍ਹਾ ਖਾਧਾ ਪੀਤਾ, 17-22 ਇਹ ਉਹ ਸਭ ਜਗ੍ਹਾ ਹੈ, ਪਰ ਫਿਰ ਵੀ ਉੱਦਾਂ ਦਾ ਮਜ਼ਾ ਨਹੀਂ ਆਇਆ। ਜਦੋਂ 30 ਸੈਕਟਰ ਅਸੀਂ ਗਏ ਨਾ, ਮੈਂ ਆਪਣੀ ਫਰੈਂਡ ਦੇ ਘਰ ਗਈ, ਹੈ ਨਾ, ਉਹਨਾਂ ਨੇ ਸਮੋਸੇ ਮੰਗਾਏ ਵੀ ਉਹ ਆਪਾਂ ਖਾਂਦੇ ਹੁੰਦੇ ਸੀ ਇੱਥੇ ਸਕੂਲ 'ਚ, ਤੇ ਵੀ ਉਹ ਮੰਗਾਉਂਦੇ, ਹੈ ਨਾ, ਉਹ ਇੰਨੇ ਟੇਸਟੀ, ਉਹ ਸੇਮ ਉਹੀ ਟੇਸਟ ਜਿਹੜਾ ਕਿ ਜਦੋਂ ਅਸੀਂ ਉੱਥੇ ਅਸੀਂ ਖਾਂਦੇ ਹੁੰਦੇ ਸੀ। ਬੜੇ ਅਸੀਂ ਗੁਲਾਬ ਜਾਮਣਾ ਅਤੇ ਸਮੋਸੇ ਬੜੇ ਹੀ ਖਾਧੇ ਹੈ, ਅਤੇ ਉਹ ਉਹੀ ਟੇਸਟ। ਸਗੋਂ ਨਾ ਮੇਰੀ ਬੇਟੀ ਵੀ ਕਵੇ, ਕਹਿੰਦੀ ਮੰਮਾ ਹੁਣ ਅਸੀਂ ਵਾਪਸ ਜਾਣ ਵਾਲੇ ਹਾਂ ਕੈਨੇਡਾ ਨੂੰ, ਅਤੇ ਹੁਣ ਤੁਸੀਂ ਕਹਿੰਦੇ ਅਸਲੀ ਚੀਜ਼ ਤਾਂ ਹੁਣ ਖਵਾਈ, ਹੈ ਨਾ। ਉਹ ਇੰਨੇ ਸਵਾਦ ਹੁੰਦੇ ਆ ਨਾ, ਰਹੇ ਰੱਬ ਦਾ ਨਾਮ। ਨਹੀਂ ਤਾਂ ਚਲੋ ਆਪਾਂ ਇੱਥੇ ਵੀ ਸਮੋਸੇ ਖਾਂਦੇ ਹਾਂ, ਹੋਰ ਵੀ ਕਿਤੇ ਖਾਂਦੇ ਹਾਂ, ਪਰ ਇੰਨੇ ਵਧੀਆ ਜੀ ਨਹੀਂ ਲੱਗਦੇ ਬਹੁਤੇ, ਹੈ ਨਾ, ਠੀਕ ਠੀਕ ਹੀ ਹੁੰਦੇ ਆ। ਪਰ ਉਹਨਾਂ ਦਾ ਟੇਸਟ ਇੰਨਾ ਵੱਖਰਾ ਔਰ ਇੰਨੇ ਸਵਾਦ ਹੁੰਦੇ ਆ, ਔਰ ਚਟਨੀ ਉਹਨਾਂ ਦੀ ਬੜੀ ਵਧੀਆ ਹੁੰਦੀ ਹੈ ਜਿਹੜੀ ਕਿ ਬਸ ਨਜ਼ਾਰਾ ਹੀ ਬੰਨਿਆ ਜਾਂਦਾ। ਉਹ ਕਹਿੰਦੇ ਸਾਰੇ ਪਾਸੇ ਘੁਮਾਤਾ, ਜਿਹੜਾ ਅਸਲੀ ਤੇ ਉਹ ਤਾਂ ਤੁਸੀਂ ਹੁਣ ਖਵਾਏ ਹੈ। ਸੋ ਉਹ ਹੁਣ ਵੀ ਯਾਦ ਆਉਂਦੇ ਆ ਵੀ ਬੜਾ ਮਜ਼ਾ ਆਇਆ ਉੱਧਰ ਖਾ ਕੇ ਸਮੋਸੇ। ਸੋ ਇੱਦਾਂ ਹੁੰਦਾ ਕਿਤੇ ਕਿਤੇ ਦੀ ਕੋਈ ਚੀਜ਼ ਬੜੀ ਵਧੀਆ ਹੁੰਦੀ ਆ। ਸੋ ਅੱਜ ਆਪਾਂ ਸਕੂਲਾਂ ਦੀ ਗੱਲਬਾਤ ਕਰ ਰਹੇ ਹਾਂ ਵੀ ਸਕੂਲ ਦੇ ਵਿੱਚ ਤੁਹਾਡਾ ਫੇਵਰੇਟ ਸਬਜੈਕਟ ਕਿਹੜਾ ਸੀਗਾ, ਜੇ ਦੱਸਣਾ ਚਾਹੋ ਤਾਂ ਬਿਲਕੁਲ 647-874-1313 ਆਪਣੇ ਸਟੂਡੀਓ ਦਾ ਨੰਬਰ ਹੈ। ਅਤੇ ਮੈਂ ਇੱਕ ਨੰਬਰ ਤੁਹਾਨੂੰ ਹੋਰ ਦੇ ਦੇਵਾਂ ਜੀ, ਇਹ ਹੈਗਾ ਈਗਲ ਟਰੱਕ ਸੇਲਸ ਦੇ ਬਿੱਲ ਸੇਖੋਂ ਜੀ ਦਾ। ਤੁਸੀਂ ਇਹਨਾਂ ਨੂੰ ਕੰਟੈਕਟ ਕਰੋ ਜੇ ਤੁਸੀਂ ਵਧੀਆ ਟਰੱਕ ਹੈ ਜਿਹੜੇ ਉਹ ਲੈਣਾ ਚਾਹੁੰਦੇ ਹੋ, ਕਿਉਂਕਿ ਫਾਈਨਾਂਸਿੰਗ ਵੀ ਇਹਨਾਂ ਨੇ ਔਨ ਦਾ ਸਪੋਟ ਹੀ ਕਰ ਦੇਣੀ ਹੈ।
3: ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
4: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ,
5: ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋਂ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
6: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਟਰੱਕ ਸੇਲ, 17 Stratton Avenue, ਬ੍ਰੈਂਪਟਨ। ਕਾਲ ਵਿਲ ਸੇਖੋਂ 416-819-6000।

0: 7 99 88 77 sofascudio.ca. Thank you, ji.
1: ਰਾਤਾਂ ਮੈਂ ਛੱਡ ਦਿੰਨੀ ਆ ਪਰ ਜਨਾਬ ਚੱਲੇ ਕਿੱਥੇ ਹੋ?
2: ਮੈਂ ਚੱਲਿਆ ਸਕਾਈਡਮ ਆਟੋ ਐਂਡ ਬੋਡੀ ਸੈਂਟਰ, ਜਿਹੜੇ ਕਰਦੇ ਨੇ ਮੇਰੀ ਕਾਰ ਦੀ ਕੇਅਰ, ਬੈਸਟ ਸਰਵਿਸ ਤੇ ਫੁੱਲ ਰਿਪੇਅਰ।
1: ਇਹ ਹੋਈ ਹਨ ਸਕਾਈਡਮ ਗਰੁੱਪ ਆਫ ਕੰਪਨੀਜ਼, ਜਿਹਨਾਂ ਦੀਆਂ GTA ਦੇ ਵਿੱਚ 4 ਲੋਕੇਸ਼ਨਾਂ ਨੇ। ਮੇਰੀ ਫਰੈਂਡ ਅਨੂ ਦੀ ਐਕਸੀਡੈਂਟਲ ਕਾਰ ਵੀ ਫਿਕਸ ਕਰਕੇ ਨਵੀਂ ਬਣਾਤੀ ਸੀ।
2: ਜੀ ਹਾਂ, ਕਾਰਾਂ ਦੇ ਨਾਲ ਨਾਲ ਬੱਸਾਂ ਅਤੇ ਵੱਡੇ ਟਰੱਕਾਂ ਦੀ ਹਰ ਤਰ੍ਹਾਂ ਦੀ ਰਿਪੇਅਰ ਅਤੇ ਬੋਡੀ ਵਰਕ ਦਾ ਕੰਮ ਵੀ ਕੀਤਾ ਜਾਂਦਾ ਹੈ। ਰੇਟ ਵਾਸਤੇ ਬੈਸਟ ਪੈਕੇਜ ਪ੍ਰੋਵਾਈਡ ਕੀਤੇ ਜਾਂਦੇ ਨੇ। ਬਥੇਰੀ ਜਾਣਕਾਰੀ ਲਈ ਕਾਲ ਕਰੋ 905-874-9978।
3: ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-63-6475-2340। ਲੋ ਜੀ, ਜੁੜੇ ਤੁਸੀਂ ਗੁਰਤਾਸ ਰੇਡੀਓ ਦੇ ਨਾਲ ਤੇ ਮੈਂ ਨਾ ਤੁਹਾਨੂੰ ਹੁਣ ਇੱਕ ਵਾਰ ਮੌਸਮ ਦੀ ਜਾਣਕਾਰੀ ਦੇ ਦਵਾਂ। ਮੈਨੂੰ ਮੈਸੇਜ ਆਇਆ, ਕਹਿੰਦੇ ਮੌਸਮ ਤਾਂ ਅੱਜ ਤੁਸੀਂ ਦੱਸਿਆ ਹੀ ਨਹੀਂ ਤੇ ਅਸੀਂ ਤਾਂ ਕਹਿੰਦੇ ਉੱਦਾਂ ਹੀ ਪਲਾਨ ਕਰਦੇ ਹਾਂ ਜਿੱਦਾਂ ਤੁਸੀਂ ਦੱਸਦੇ ਹੋ। ਵਾਹ, ਅੱਛਾ, ਇੱਦਾਂ ਵੀ ਹੈਗਾ। ਤੇ ਲਓ ਜੀ, ਬ੍ਰੈਂਪਟਨ ਦੇ ਵਿੱਚ ਜੇ ਹੁਣ ਦੇਖੀਏ ਨਾ 24 ਡਿਗਰੀ ਸੈਲਸੀਅਸ ਟੈਂਪਰੇਚਰ ਹੈ, ਅੱਜ ਬੱਦਲਵਾਈ ਐਨ ਬਣੀ ਹੋਈ ਹੈ ਤੇ ਹੁਣ ਕਹਿੰਦੇ ਆ ਵੀ ਮਾੜਾ ਮੋਟਾ ਮੀਂਹ ਵੀ ਪੈ ਸਕਦਾ ਕਿਤੇ ਕਿਤੇ, ਹੈਨਾ, ਪਰ ਬੱਦਲ ਹੀ ਨਜ਼ਰ ਆ ਰਿਹਾ। 28 ਡਿਗਰੀ ਸੈਲਸੀਅਸ ਹਾਈ ਜਾਣਾ, ਲੋ 17 ਜਾਣਾ। 1 ਵਜੇ ਤੋਂ ਬਾਅਦ ਥੋੜ੍ਹੀ ਬਹੁਤੀ ਧੁੱਪ ਨਿਕਲ ਸਕਦੀ ਹੈ, ਬੱਦਲਾਂ ਦੇ ਵਿੱਚੋਂ ਚਮਕਾਰੇ ਮਾਰੂਗਾ ਸੂਰਜ ਦੇਵਤਾ, ਪਰ 3 ਵਜੇ ਤੋਂ ਬਾਅਦ ਮੀਂਹ ਜਿਹੜਾ ਉਹ ਪੈਣ ਲੱਗ ਜਾਣਾ। 6 ਵਜੇ ਤੱਕ ਥੋੜ੍ਹਾ ਜ਼ਿਆਦਾ ਨਹੀਂ, ਥੋੜ੍ਹਾ ਥੋੜ੍ਹਾ ਪਏਗਾ ਅਤੇ ਬਾਕੀ 8:35 'ਤੇ ਸਨਸੈੱਟ ਹੋ ਜਾਣਾ ਹੈ। ਰਾਤ ਦਾ ਟੈਂਪਰੇਚਰ ਵੀ 23-22-21-20 ਅਤੇ ਕੱਲ੍ਹ ਸਵੇਰੇ 6 ਵਜੇ 19 ਡਿਗਰੀ ਸੈਲਸੀਅਸ ਟੈਂਪਰੇਚਰ ਤੁਸੀਂ ਮਹਿਸੂਸ ਵੀ ਕਰੋਗੇ ਅਤੇ ਹੋਏਗਾ। 6:14 'ਤੇ ਕੱਲ੍ਹ ਨੂੰ ਸਨਰਾਈਜ਼ ਹੋਣਾ ਅਤੇ ਕੱਲ੍ਹ ਨੂੰ ਵੀ ਬੱਦਲਵਾਈ ਹੈ ਅਤੇ ਫਿਰ 10 ਵਜੇ ਮੀਂਹ ਪੈਣਾ, ਸੋ ਫਿਰ ਮੀਂਹ ਦਾ ਗੀਤ ਲਾਉਣਾ ਪੈਣਾ ਕੱਲ੍ਹ ਨੂੰ, ਸੋ ਪਹਿਲਾਂ ਹੀ ਸੋਚ ਲਓ ਹੈ। ਚਲੋ ਹੁਣ ਆਪਾਂ ਲਾਈਏ ਗੀਤ ਅਤੇ ਆਪਾਂ ਸਕੂਲ ਦੀ ਗੱਲਬਾਤ ਕਰ ਰਹੇ ਹਾਂ। ਸਕੂਲ ਦੇ ਵਿੱਚ ਕਿਹੜੇ ਟੀਚਰ, ਕਿਹੜਾ ਸਬਜੈਕਟ ਤੁਹਾਨੂੰ ਸਭ ਤੋਂ ਵਧੀਆ ਲੱਗਦਾ ਸੀ ਅਤੇ ਕਿਹੜੇ ਤੋਂ ਤੁਹਾਨੂੰ ਬੜਾ ਡਰ ਲੱਗਦਾ ਸੀ? ਜਦੋਂ ਫਿਰ ਉਹ ਕਹਿ ਦਿੰਦਾ ਪੀਰੀਅਡ ਆ ਜਾਂਦਾ ਅਤੇ ਫਿਰ ਕਹਿ ਦਿੰਦੇ ਆ ਵੀ ਆਏ ਹਾਏ ਹੁਣ ਫਲਾਣੇ ਮੈਡਮ ਜਾਂ ਸਰ ਨੇ ਆਉਣਾ ਜਾਂ ਆਹ ਵਾਲਾ ਸਬਜੈਕਟ ਆ ਅਤੇ ਸਾਨੂੰ ਇਹ ਸਮਝ ਹੀ ਨਹੀਂ ਆਉਂਦਾ, ਇੱਦਾਂ ਦਾ ਵੀ ਸੀ ਕੋਈ? ਅਤੇ ਜ਼ਰੂਰ ਸਾਂਝ ਪਾ ਸਕਦੇ ਹੋ ਅਤੇ ਸਕੂਲ ਦੀ ਗੱਲਬਾਤ ਕਰ ਸਕਦੇ ਹੋ। ਅਤੇ ਬਾਕੀ ਤਾਂ ਜਿਹੜੇ ਸਟੂਡੈਂਟ ਆ, ਹੈਂ, ਇੰਟਰਨੈਸ਼ਨਲ ਸਟੂਡੈਂਟ, ਦੇਖੋ ਇੱਥੇ ਜਿਹੜਾ ਵਰਤਾਰਾ ਵਰਤਿਆ ਉਹਦੀ ਵੀ ਗੱਲਬਾਤ ਆਪਾਂ ਕਰਾਂਗੇ। ਪਹਿਲਾਂ ਗੀਤ ਸੁਣੀਏ ਥੋੜ੍ਹਾ ਜਿਹਾ।

0: ਦੀ ਇੱਕ ਨੰਬਰ ਮੈਂ ਦੇ ਦਵਾਂ, ਇਹ ਹੈਗਾ ਬਿਊਟੀ ਸਲੋਨ ਦਾ ਨੰਬਰ। ਸੋ ਵਧੀਆ, ਤੁਸੀਂ ਜੇਕਰ ਆਪਣਾ ਫੇਸ਼ੀਅਲ ਕਰਾਉਣਾ ਚਾਹੁੰਦੇ ਹੋ, ਪੈਸੇ ਵੀ ਤੁਹਾਡੇ ਘੱਟ ਲੱਗਣ ਅਤੇ ਫੇਸ਼ੀਅਲ ਵੀ ਐਨ ਵਧੀਆ ਕਰਕੇ ਦੇਣ ਤੁਹਾਨੂੰ, ਕਿਉਂਕਿ ਨਾ ਜਿਹੜੇ ਫੇਸ਼ੀਅਲ ਅੱਜ ਕੱਲ੍ਹ ਚੱਲ ਰਹੇ ਆ ਸਾਰੇ ਬੜੇ ਮਹਿੰਗੇ ਆ, ਜਿਨ੍ਹਾਂ ਨੂੰ ਆਪਾਂ ਹਾਈ ਫਾਈ ਕਹਿ ਦਿੰਦੇ ਹਾਂ ਵੀ, ਕਿਉਂਕਿ ਹਰ ਇੱਕ ਦਾ ਜੀ ਕਰਦਾ ਕਿ ਐਂ ਵਧੀਆ ਜਿਹਾ ਫੇਸ਼ੀਅਲ ਕਰਾਇਆ ਜਾਵੇ ਅਤੇ ਫੇਸ ਦੀ ਜਿਹੜੀ ਸਕਿਨ ਆ ਫਿਰ ਵਧੀਆ ਰਹੇ। ਸੋ ਗੋਲਡ ਫੇਸ਼ੀਅਲ ਤੁਸੀਂ ਕਰਾਉਣਾ $60 'ਚ ਕਰਾ ਸਕਦੇ ਹੋ, ਡਿਟੋਕਸ ਫੇਸ਼ੀਅਲ ਕਰਾਉਣਾ $75 ਦੇ ਵਿੱਚ ਹੈ, ਐਂਟੀ ਏਜਿੰਗ ਫੇਸ਼ੀਅਲ $85 ਦੇ ਵਿੱਚ, ਮਾਈਕਰੋ ਨੀਡਲਿੰਗ $185 ਦੇ ਵਿੱਚ ਅਤੇ ਮਾਈਕਰੋ ਡਰਮਾ ਫੇਸ਼ੀਅਲ $85 ਦੇ ਵਿੱਚ ਆ। ਸੋ ਬਾਕੀ ਤੁਹਾਨੂੰ ਡਿਸਕਾਊਂਟ ਵੀ ਮਿਲਣਾ, ਤੁਸੀਂ ਗੁਣਤਾਸ ਰੇਡੀਓ ਦਾ ਰੈਫਰੈਂਸ ਦੇ ਦਿਓ। ਤੁਸੀਂ ਪੀ ਐਲ ਪ੍ਰਾਈਮ ਲੁੱਕ ਸਟੂਡੀਓ ਪਹੁੰਚਣਾ, ਜਿਨ੍ਹਾਂ ਦੀ ਗ੍ਰੈਂਡ ਓਪਨਿੰਗ ਹੁਣੇ ਇਸੇ ਸੰਡੇ ਹੋਈ ਹੈ 26 ਜੁਲਾਈ ਨੂੰ, ਅਤੇ ਇਹ ਮੇਲ ਫੀਮੇਲ ਦੋਨਾਂ ਵਾਸਤੇ ਹੀ ਹੈ ਇਹ ਸਲੋਨ, ਬਹੁਤ ਕਮਾਲ ਦਾ। ਚੰਨੀ ਭੈਣ ਜੀ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ, ਅਪੁਆਇੰਟਮੈਂਟ ਬੁੱਕ ਕਰਾ ਸਕਦੇ ਹੋ। ਨੰਬਰ ਤੁਸੀਂ ਨੋਟ ਕਰ ਲਓ, ਕੋਈ ਵੀ ਅਪੁਆਇੰਟਮੈਂਟ ਬੁੱਕ ਕਰਾਉਣ ਦੇ ਲਈ 416-722-4215 416-722-4215 'ਤੇ ਤੁਹਾਡੀ ਗੱਲਬਾਤ ਜਿਹੜੀ ਆ ਹੋ ਸਕਦੀ ਹੈ। ਅਤੇ ਇਹ ਈਟੋਬੀਕੋ ਦੇ ਵਿੱਚ ਇਹਨਾਂ ਦੀ ਲੋਕੇਸ਼ਨ ਹੈਗੀ ਹੈ ਜੀ, ਔਰ ਬਹੁਤ ਵਧੀਆ ਸਰਵਿਸ ਹੈ ਜਿਹੜਾ ਸਲੂਨ ਹੈ, ਬੜਾ ਸੋਹਣਾ ਨਵਾਂ ਨਕੋਰ ਬਣਿਆ ਹੋਇਆ ਅਤੇ ਸਰਵਿਸ ਤਾਂ ਨੰਬਰ 1 ਹੈ ਹੀ, ਬੜਾ ਐਕਸਪੀਰੀਅੰਸ ਹੈ ਜੀ ਇਹਨਾਂ ਨੂੰ, ਚੰਨੀ ਭੈਣ ਜੀ ਨੂੰ। ਸੋ ਨੰਬਰ ਤੁਸੀਂ ਨੋਟ ਕਰ ਲਓ ਇੱਕ ਵਾਰ ਫਿਰ, 416-722-4215 416-722-4215 'ਤੇ ਜਿਹੜੀ ਗੱਲਬਾਤ ਹੈ ਉਹ ਕੀਤੀ ਜਾ ਸਕਦੀ ਹੈ। ਅਤੇ ਬਾਕੀ ਆਲ ਟਰੱਕ ਲਿਊਬ ਐਂਡ ਵਾਸ਼ 'ਤੇ ਤੁਸੀਂ ਪਹੁੰਚ ਰਹੇ ਹੋ ਆਪਣੇ ਟਰੱਕਾਂ ਨੂੰ ਅੰਦਰੋਂ ਬਾਹਰੋਂ ਵਾਸ਼ ਕਰਾਉਣ ਦੇ ਲਈ, ਕਿਉਂਕਿ ਸਾਰੀਆਂ ਸਰਵਿਸਿਜ਼ ਤੁਹਾਨੂੰ ਇੱਕੋ ਜਗ੍ਹਾ ਤੋਂ ਮਿਲਣੀਆਂ। ਕਈ ਵਾਰ ਕਿਤੇ ਠੀਕ ਕਰਾਉਣ ਜਾਂਦੇ ਆ, ਵਾਸ਼ ਕਰਾਉਣਾ ਤਾਂ ਕਿਤੇ ਹੋਰ ਜਾਂਦੇ ਆ, ਹੈ ਨਾ, ਪਰ ਇਹਨਾਂ ਦਾ ਖੁੱਲ੍ਹਾ ਡੁੱਲਾ ਯਾਰਡ ਹੈ, ਤੁਸੀਂ ਆਪਣਾ ਟਰੱਕ ਲੈ ਕੇ ਜਾਓ ਉੱਥੇ, ਔਰ 24/7 ਸਰਵਿਸ ਹੈ, ਔਰ ਡਿਸਕਾਊਂਟ ਪ੍ਰਾਈਸ ਤੁਹਾਨੂੰ ਮਿਲਣੇ ਆ ਜਦੋਂ ਤੁਸੀਂ ਗੁਣਤਾਸ ਰੇਡੀਓ ਦਾ ਰੈਫਰੈਂਸ ਦੇਣਾ। ਨੰਬਰ ਤੁਸੀਂ ਨੋਟ ਕਰ ਲਓ, ਇਹਨਾਂ ਦਾ ਨੰਬਰ ਹੈਗਾ ਜੀ 905-452-99-55 9054522995। ਅਤੇ ਕੈਨ ਟਰੱਕ ਦੇ ਜਗਤਾਰ ਰਮਨ ਜੀ ਨੂੰ ਕੁਝ ਡਰਾਈਵਰਸ ਚਾਹੀਦੇ ਆ, ਤੁਸੀਂ ਇਹਨਾਂ ਨੂੰ ਕਾਲ ਕਰੋ ਅਤੇ ਵਧੀਆ ਤੁਹਾਨੂੰ ਜੋਬ ਮਿਲੂਗੀ। ਪਰ ਇਹ ਜਿਹੜਾ ਇਹਨਾਂ ਦੀ ਰਿਕੁਆਇਰਮੈਂਟ ਆ ਉਹ ਪਤਾ ਕੀ ਹੈ, ਉਹ ਹੈਗੀ ਹੈ 2 ਸਾਲ ਦਾ ਤਾਂ ਐਕਸਪੀਰੀਅੰਸ ਕਹਿੰਦੇ ਹੋਵੇ, ਬਿਲਕੁਲ ਫਰੈਸ਼ ਹੈ ਜਿਹੜੇ ਨਵੇਂ, ਉਹਨਾਂ ਨੂੰ ਇਹ ਹਾਇਰ ਨਹੀਂ ਕਰਦੇ। ਅਤੇ ਬਾਕੀ ਸੀ ਵੀ ਓ ਆਰ ਬਿਲਕੁਲ ਕਲੀਨ ਕਲੀਅਰ ਹੋਣਾ ਚਾਹੀਦਾ ਤੁਹਾਡਾ, ਅਤੇ ਤੁਸੀਂ ਇਹਨਾਂ ਨੂੰ ਕੰਟੈਕਟ ਕਰੋ। ਵਧੀਆ ਗੇੜੇ, ਵਧੀਆ ਪੇ, ਚਾਹੇ ਤੁਸੀਂ US ਨੂੰ ਜਾਣਾ, ਮੋਂਟਰੀਅਲ ਨੂੰ ਜਾਣਾ, ਹੋਰ ਪ੍ਰੋਵਿੰਸਿਸ ਨੂੰ ਜਾਣਾ, ਜਾਂ ਫਿਰ ਬਾਹਰ ਜਾਣਾ ਹੀ ਨਹੀਂ, ਇੱਥੇ ਸਿਟੀ 'ਚ ਟਰੱਕ ਚਲਾਉਣਾ, ਕਿਉਂਕਿ ਹਰ ਇੱਕ ਦੀ ਆਪਣੀ ਆਪਣੀ ਰਿਕੁਆਇਰਮੈਂਟ ਹੈ, ਹੈ ਨਾ, ਕਿਵੇਂ ਤੁਸੀਂ ਫੀਲ ਕਰਦੇ ਹੋ ਡਰਾਈਵਿੰਗ ਕਰਦੇ ਸਮੇਂ, ਕਿਉਂਕਿ ਡਰਾਈਵਿੰਗ ਦੇ ਵਿੱਚ ਨਾ ਜਿਹੜਾ ਤੁਹਾਡਾ ਪਰਿਪੱਕਵ ਹੋਣਾ, ਐਕਸਪੀਰੀਅੰਸਡ ਅਤੇ ਪ੍ਰੋਫੈਸ਼ਨਲਿਜ਼ਮ ਇਹਦੇ ਵਿੱਚ ਬਹੁਤ ਹੋਵੇ, ਕਿਉਂਕਿ ਐਡਾ ਵੱਡਾ ਟਰੱਕ ਲੈ ਕੇ ਤੁਸੀਂ ਰੋਡ 'ਤੇ ਜਾਣਾ, ਖਿਲਵਾੜ ਨਹੀਂ ਤੁਸੀਂ ਕਰ ਸਕਦੇ ਦੂਜੇ ਦੀਆਂ ਜ਼ਿੰਦਗੀਆਂ ਦੇ ਨਾਲ। ਕਈ ਵਾਰੀ ਬਿਲਕੁਲ ਨਵੇਂ ਹੁੰਦੇ ਆ, ਉਹਨਾਂ ਨੂੰ ਇਕੱਲਿਆਂ ਨੂੰ ਟਰੱਕ ਦੇ ਕੇ ਭੇਜ ਦਿੰਦੇ ਆ, ਉਹ ਵੀ ਅਜਿਹੀਆਂ ਰਾਹਵਾਂ 'ਤੇ ਜਿਵੇਂ ਦੂਜੇ ਪ੍ਰੋਵਿੰਸਿਸ ਦੇ ਵਿੱਚ ਜਾਂਦੇ ਨੇ, ਕਹਿੰਦੇ ਕਈ ਹਾਈਵੇ ਹੈਗੇ ਬੜੇ ਰਿਸਕੀ ਆ ਉੱਥੇ ਤੁਸੀਂ ਜਦੋਂ ਆਪਣਾ ਟਰੱਕ ਚਲਾਉਂਦੇ ਹੋ, ਕਿਉਂਕਿ ਇੰਨੇ ਜੇ ਤੁਹਾਨੂੰ ਉਸ ਜਗ੍ਹਾ ਦੀ ਪਹਿਚਾਣ ਨਹੀਂ, ਉਸ ਡਰਾਈਵਿੰਗ ਬਾਰੇ ਤੁਸੀਂ ਜ਼ਿਆਦਾ ਜਾਣਦੇ ਨਹੀਂ, ਫਿਰ ਬੜਾ ਔਖਾ ਕੰਮ ਹੋ ਜਾਂਦਾ। ਸੋ ਨੰਬਰ ਤੁਸੀਂ ਨੋਟ ਕਰੋ ਜੀ, ਕੈਨ ਟਰੱਕ ਦੇ ਜਗਤਾਰ ਰਮਨ ਜੀ ਨੂੰ ਕੰਟੈਕਟ ਕਰੋ 647-292-5757 647-292-5757 'ਤੇ ਗੱਲਬਾਤ ਹੋ ਸਕਦੀ ਹੈ। ਅਤੇ ਲਓ ਜੀ, ਪਰਮਜੀਤ ਦਿਓਲ ਜੀ ਸਾਡੇ ਨਾਲ ਜੁੜੇ, ਇਹਨਾਂ ਤੋਂ ਆਪਾਂ ਰੀਅਲ ਅਸਟੇਟ ਦੀ ਲਈਏ ਜਾਣਕਾਰੀ ਅਤੇ ਲਿਸਟਿੰਗਸ ਲੈ ਕੇ ਆਉਂਦੇ ਆ ਹਮੇਸ਼ਾ ਬੜੇ ਵਧੀਆ। ਪਰਮਜੀਤ ਜੀ ਸਵਾਗਤ ਤੁਹਾਡਾ।
1: ਸਤਿ ਸ਼੍ਰੀ ਅਕਾਲ ਜੀ, ਮੇਰੇ ਵੱਲੋਂ ਗੁਣਤਾਸ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਪਣੇ ਸਰੋਤਿਆਂ ਨਾਲ ਕੁਛ ਕੁ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ ਸੀ। ਸਭ ਤੋਂ ਪਹਿਲਾਂ ਤਾਂ ਇੱਕ ਹੌਟ ਲਿਸਟਿੰਗ, ਇੱਕ ਕਮਰਸ਼ੀਅਲ ਯੂਨਿਟ ਜਿਹੜਾ ਕਿ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ, ਇਹ ਤੁਹਾਨੂੰ ਬੋਵੇਡ ਅਤੇ ਟੋਰਬ੍ਰਮ ਦੇ ਨਜ਼ਦੀਕ ਬੜੇ ਪਲਾਜ਼ੇ ਦੇ ਵਿੱਚ ਮਿਲ ਰਿਹਾ ਵਾ, ਜਿਸ ਦੀ ਜਿਹੜੀ ਕਿ ਪ੍ਰਾਈਸ ਬੜੀ ਹੀ ਲੋਅ ਰੱਖੀ ਗਈ ਆ। ਇਹ 1400 square feet ਦਾ ਯੂਨਿਟ ਆ, ਜਿਸ ਦੇ ਵਿੱਚ ਰੈਸਟੋਰੈਂਟ ਦਾ ਬਿਜ਼ਨਸ ਚੱਲ ਰਿਹਾ ਵਾ। ਅਗਰ ਤੁਸੀਂ ਇਹ ਯੂਨਿਟ ਇਕੱਲਾ ਖਰੀਦਣਾ ਚਾਹੁੰਦੇ ਹੋ ਜਾਂ ਤੁਸੀਂ ਵਿਦ ਬਿਜ਼ਨਸ ਖਰੀਦਣਾ ਚਾਹੁੰਦੇ ਹੋ, ਦੋਵੇਂ ਹੀ ਆਪਸ਼ਨ ਹਨ। ਇਹਦੀ ਪ੍ਰਾਈਸ ਬੜੀ ਲੋਅ ਰੱਖੀ ਗਈ ਆ। ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਜਾਂ ਮਿਸੀਸਾਗਾ ਦੇ ਵਿੱਚ ਯੂਨਿਟ ਵਿਦ ਬਿਜ਼ਨਸ ਲਿਸਟ ਕੀਤਾ ਹੋਇਆ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378। ਦੂਸਰਾ ਬਿਊਟੀ ਸਲੋਨ ਜਿਹੜਾ ਕਿ ਕੈਲਡਨ ਦੇ ਵਿੱਚ ਲਿਸਟ ਕੀਤਾ ਗਿਆ ਵਾ, ਜਿਸ ਦੀ ਸੇਲ ਬਹੁਤ ਹੀ ਗੁੱਡ ਆ, ਰੈਂਟ ਸਿਰਫ $4100 ਪਰ ਮੰਥ, ਲੀਜ਼ ਲੌਂਗ ਟਰਮ 5+5 ਤੇ ਆਸਕਿੰਗ ਪ੍ਰਾਈਸ ਸਿਰਫ 49,000 ਡਾਲਰ ਰੱਖੀ ਗਈ ਆ, ਸਟਿਲ ਨੈਗੋਸ਼ੀਏਬਲ ਆ। ਅਗਰ ਤੁਸੀਂ ਇਹਦੀ ਬੈਸਟ ਡੀਲ ਲੈਣਾ ਚਾਹੁੰਦੇ ਹੋ, ਜਾਂ ਬ੍ਰਾਂਪਟਨ ਦੇ ਵਿੱਚ ਦੋ ਲਿਸਟ ਕੀਤੇ ਹੋਏ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ, ਜਾਂ ਮਿਸੀਸਾਗਾ ਦੇ ਵਿੱਚ ਦੋ ਲਿਸਟ ਕੀਤੇ ਹੋਏ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ, ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378। ਤੇ ਲਾਸਟ ਦੇ ਵਿੱਚ ਇੱਕ ਇੰਡੀਅਨ ਪੰਜਾਬੀ ਰੈਸਟੋਰੈਂਟ ਜਿਹੜਾ ਕਿ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ, ਇਹ ਤੁਹਾਨੂੰ ਬ੍ਰਾਂਪਟਨ ਦੇ ਈਸਟ ਸਾਈਡ ਤੇ ਮਿਲ ਰਿਹਾ ਵਾ, ਜਿਸ ਦੀ ਸੇਲ ਮੋਰ ਦੈਨ 60,000 ਤੋਂ ਉੱਪਰ ਪਰ ਮੰਥ, ਰੈਂਟ ਬਹੁਤ ਹੀ ਲੋ 5100 ਡਾਲਰ ਪਰ ਮੰਥ ਇਨਕਲੂਡਿੰਗ TMI HST, ਲੀ ਜਿਹੜੀ ਆ ਉਹ 5+5 ਮਿਲੇਗੀ, ਤੇ ਪ੍ਰਾਈਸ ਬੜੀ ਹੀ ਲੋ ਰੱਖੀ ਗਈ ਆ, ਆਸਕਿੰਗ ਪ੍ਰਾਈਸ 230,000। ਸਟਿਲ ਨੈਗੋਸ਼ੀਏਬਲ ਆ, ਤੁਹਾਨੂੰ ਇਹਦੀ ਬੈਸਟ ਡੀਲ ਮਿਲ ਸਕਦੀ ਆ। ਅਗਰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ, ਜਾਂ ਤੁਸੀਂ ਵੀ ਕੋਈ ਬਿਜ਼ਨਸ ਸੈਲ ਕਰਨਾ ਚਾਹੁੰਦੇ ਹੋ ਜਾਂ ਪ੍ਰਾਪਰਟੀ ਸੈਲ ਕਰਨਾ ਚਾਹੁੰਦੇ ਹੋ, ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378, 416-993-7378। ਥੈਂਕਸ ਜੀ।
0: ਜੀ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਲਓ ਜੀ, ਆਪਾਂ ਨਾ ਸਕੂਲਾਂ ਦੀ ਗੱਲਬਾਤ ਕਰ ਰਹੇ ਹਾਂ, ਸਟੂਡੈਂਟਸ ਦੀ ਗੱਲਬਾਤ ਕਰ ਰਹੇ ਹਾਂ, ਹੈ ਨਾ। ਆਪਾਂ ਵੀ ਸਟੂਡੈਂਟ ਰਹੇ ਹਾਂ, ਤੇ ਚਲੋ ਬੰਦਾ ਹਮੇਸ਼ਾ ਹੀ ਸਟੂਡੈਂਟ ਰਹਿੰਦਾ ਕਿਉਂਕਿ ਕੁਛ ਨਾ ਕੁਛ ਸਿੱਖਦਾ ਰਹਿੰਦਾ, ਹੈ ਨਾ। ਪਰ ਜਿਹੜੇ ਆਪਾਂ ਸਕੂਲ ਕਾਲਜਾਂ 'ਚ ਪੜ੍ਹ ਕੇ ਆਏ ਹਾਂ, ਯੂਨੀਵਰਸਿਟੀਆਂ 'ਚ ਪੜ੍ਹ ਕੇ ਆਏ, ਹੈ ਨਾ, ਉਹ ਜਿਹੜੇ ਸਮਾਂ ਹੈ ਨਾ, ਉਹ ਕਦੇ ਵੀ ਨਹੀਂ ਭੁੱਲਦਾ ਬੰਦੇ ਨੂੰ। ਜਿਹੜੇ ਆਪਣੇ ਟੀਚਰ ਹੈ, ਆਪਣੇ ਸਬਜੈਕਟ ਜਾਂ ਕੋਈ ਵੀ ਯਾਦਾਂ ਜਿਹੜੀਆਂ ਬੜੀਆਂ ਸਾਡੇ ਜ਼ਿਹਨ ਦੇ ਵਿੱਚ ਬੈਠੀਆਂ ਹੁੰਦੀਆਂ, ਜਾਂ ਇਹਦੇ ਨਾਲ ਨਾਲ ਜਿਹੜਾ ਆਪਾਂ ਖਾਧਿਆ ਪੀਤਾ ਹੁੰਦਾ, ਆਪਣੇ ਮਿੱਤਰ ਬੇਲੀ ਹੁੰਦੇ ਆ, ਹੈ ਨਾ, ਫਰੈਂਡਸ ਹੁੰਦੇ ਆ, ਉਹ ਵੀ ਕਦੇ ਨਹੀਂ ਭੁੱਲਦੇ। ਸੋ ਜਿਹੜੇ ਸਟੂਡੈਂਟ ਲਾਈਫ ਹੈ ਨਾ, ਬਹੁਤ ਨਵੇਕਲੀ ਜਿਹੀ ਹੁੰਦੀ, ਬਹੁਤ ਵਧੀਆ ਹੁੰਦੀ, ਉਹ ਮੁੜ ਕੇ ਨਹੀਂ ਸਮਾਂ ਆਉਂਦਾ ਉਦਾਂ ਦਾ ਆਉਂਦਾ ਜਿਵੇਂ ਦਾ ਆਪਾਂ ਨੇ ਉਦੋਂ ਬਿਤਾਇਆ ਹੋਇਆ ਹੁੰਦਾ, ਹੈ ਨਾ। ਸਿਰਫ ਆਪਾਂ ਉਹਨਾਂ ਨੂੰ ਯਾਦ ਹੀ ਕਰ ਸਕਦੇ ਹੁੰਦੇ ਹਾਂ। ਪਰ ਦੇਖੋ, ਚਲੋ ਆਪਣੇ ਕੈਨੇਡਾ ਦੇ ਵਿੱਚ ਵੀ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਆਉਂਦੇ ਆ, ਉਹ ਇੱਥੇ ਚੰਗੇ ਭਵਿੱਖ ਵਾਸਤੇ ਆਉਂਦੇ ਆ, ਪੜ੍ਹਨ ਆਉਂਦੇ ਆ, ਫਿਰ ਪੜ੍ਹ ਕੇ ਵੀ ਅਸੀਂ ਪੱਕੇ ਹੋ ਜਾਈਏ ਅਤੇ ਫਿਰ ਸਾਨੂੰ ਇੱਥੇ ਵਧੀਆ ਜੋਬਸ ਮਿਲਣ, ਹੈ ਨਾ, ਸਾਡਾ ਘਰ ਬਾਰ ਹੋਵੇ, ਫੈਮਿਲੀ ਹੋਵੇ, ਜਾਂ ਪੇਰੈਂਟਸ ਨੂੰ ਬੁਲਾ ਲਈਏ। ਕਿੰਨੀਆਂ ਰੀਝਾਂ ਉਹਨਾਂ ਦੀਆਂ ਹੁੰਦੀਆਂ, ਕਿੰਨੇ ਅਰਮਾਨ ਹੁੰਦੇ ਆ ਉਹਨਾਂ ਦੇ, ਹੈ ਨਾ। ਪਰ ਕਈ ਵਾਰੀ ਜਿਵੇਂ ਹੁਣ ਸੁਣਨ 'ਚ ਜਿਹੜਾ ਆ ਰਿਹਾ ਇੰਟਰਨੈਸ਼ਨਲ ਸਟੂਡੈਂਟਸ ਦੇ ਨਾਲ ਜੋ ਕੁਛ ਇੱਥੇ ਹੁੰਦਾ, ਜਾਂ ਜਿਹੜੇ ਐਜ਼ ਏ ਇੰਟਰਨੈਸ਼ਨਲ ਸਟੂਡੈਂਟ ਆਏ ਆ ਅਤੇ ਉਹ ਆ ਕੇ ਕ੍ਰਾਈਮ ਦੇ ਵਿੱਚ ਪੈ ਗਏ, ਹੈ ਨਾ। ਇਹ ਦੇਖੋ, ਤੁਹਾਨੂੰ ਨਾ ਯਾਦ ਹੋਊਗਾ, ਮੈਂ ਗੱਲ ਕੀਤੀ ਸੀਗੀ ਵੀ ਜਿਹੜੇ ਇੱਥੇ ਕ੍ਰਾਈਮ ਕਰਦੇ ਆ ਉਹ ਆਪਣੇ ਹੀ ਕਿਉਂ ਨਿਕਲਦੇ ਆ। ਜਿਵੇਂ ਆਮ ਤੌਰ 'ਤੇ ਆਪਾਂ ਕਹਿੰਦੇ ਹਾਂ ਵੀ ਹਾਂ, ਸਾਡੇ ਇੰਡੀਅਨਸ ਹੀ ਹੁੰਦੇ ਆ, ਮੋਸਟਲੀ ਪੰਜਾਬੀ ਨਿਕਲਦੇ ਆ, ਵੀ ਕੀ ਹੈ ਵੀ ਕੁਛ ਰੀਜ਼ਨ ਪਿੱਛੇ ਹੋ ਸਕਦਾ। ਇੱਦਾਂ ਨਹੀਂ ਹੋ ਸਕਦਾ ਵੀ ਇਹ ਸਾਡੇ ਹੀ ਲੋਕ ਇੱਦਾਂ ਕਰਨ ਕਿ ਇਹ ਕਿਸੇ ਦੀ ਚਾਲ ਹੈ ਜਾਂ ਕੁਛ ਨਾ ਕੁਛ ਗੜਬੜ ਹੈ ਕਿਸੇ ਤਰ੍ਹਾਂ ਦੀ, ਹੈ ਜਿਵੇਂ ਉਹ ਕਹਿੰਦੇ ਹੱਦੇ ਆ, ਕੁਛ ਤੋਂ ਹੈ, ਕੁਛ ਤੋਂ ਗੜਬੜ ਹੈ, ਹੈ। ਸੋ ਉਹ ਹਿਸਾਬ 'ਤੇ ਮੈਂ ਦੇਖ ਲਓ ਗੱਲ ਕੀਤੀ ਸੀਗੀ, ਔਰ ਸਹੀ ਜਿਹੜਾ ਜਿਵੇਂ ਦਿਮਾਗ ਕਹਿੰਦੇ ਆ ਵੀ ਚੱਲਿਆ ਮੇਰਾ ਵੀ, ਔਰ ਬਹੁਤਿਆਂ ਨੇ ਚਲੋ ਕੀਤੀ ਹੋਣੀ ਇਹ ਗੱਲ। ਅਤੇ ਹੁਣ ਜਿਹੜੀ ਰੀਸੈਂਟਲੀ ਇੰਟੈਲੀਜੈਂਸ ਰਿਪੋਰਟ ਆਈ ਹੈ CBSA ਦੀ, ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੀ, ਕਿ ਜਿਹੜੇ ਇੱਥੇ ਐਜ਼ ਏ ਇੰਟਰਨੈਸ਼ਨਲ ਸਟੂਡੈਂਟ ਆਉਂਦੇ ਆ, ਅਤੇ ਇਹਦੇ ਪਿੱਛੇ ਜਿਹੜਾ ਨਟੋਰੀਅਸ ਲਾਰੈਂਸ ਬਿਸ਼ਨੋਈ ਗੈਂਗ ਹੈ, ਉਹਨਾਂ ਨੇ ਇੰਟਰਨੈਸ਼ਨਲ ਸਟੂਡੈਂਟ ਵੀਜ਼ਾ ਪ੍ਰੋਗਰਾਮ ਨੂੰ ਐਕਸਪਲੋਇਟ ਕਰਤਾ। ਮਤਲਬ ਕਿ ਇੱਕ ਵਾਇਲੈਂਟ ਟ੍ਰਾਂਜੈਸ਼ਨਲ ਕ੍ਰਾਈਮ ਨੈੱਟਵਰਕ ਹੈ ਨਾ, ਉਹ ਤਿਆਰ ਕਰਤਾ ਇੰਟਰਨੈਸ਼ਨਲ ਸਟੂਡੈਂਟਸ ਨੂੰ ਲੈ ਕੇ। ਸੋ ਹੁਣ ਉੱਥੋਂ ਉਹ ਕਿਵੇਂ ਇੱਥੇ ਆਉਂਦੇ ਸੀਗੇ, ਹੈ ਨਾ, ਪੱਤਰ ਪੇਪਰ ਉਹ ਬਣਾ ਦਿੰਦੇ ਹੋਣੇ। ਹੁਣ ਚਲੋ ਗੱਲ ਇੱਥੇ ਆ ਰਹੀ ਹੈ ਵੀ ਜਿਹੜੀ ਆਪਣੀ ਇੱਥੇ ਫੈਡਰਲ ਗੌਰਮੈਂਟ ਹੈ ਜਾਂ ਇਮੀਗ੍ਰੇਸ਼ਨ ਡਿਪਾਰਟਮੈਂਟ ਹੈ, ਉਹਨਾਂ ਨੇ ਚੰਗੀ ਤਰ੍ਹਾਂ ਇਨਵੈਸਟੀਗੇਸ਼ਨ ਨਹੀਂ ਕੀਤੀ, ਅਤੇ ਇੱਦਾਂ ਦੇ ਬੰਦੇ ਇੱਥੇ ਕਿਵੇਂ ਆ ਗਏ ਜਿਨ੍ਹਾਂ ਨੇ ਇੰਨਾ ਕ੍ਰਾਈਮ ਇੱਥੇ ਕਰ ਦਿੱਤਾ। ਸੋ ਕ੍ਰਾਈਮ ਦੀ ਜਿਹੜੀ ਜਿਵੇਂ ਆਪਾਂ ਕਹਿੰਦੇ ਪਰਸੈਂਟੇਜ ਇੰਨੀ ਇੱਥੇ ਵੱਧ ਗਈ, ਮੈਸਿਵ ਕ੍ਰਾਈਮ ਸਪਾਈਕ ਹੋ ਗਿਆ। ਕਿੰਨੇ ਪਰਸੈਂਟ, 2016 ਤੋਂ ਲੈ ਕੇ 2024 ਦੇ ਵਿੱਚ 8,800% ਵਧਿਆ ਕ੍ਰਾਈਮ। ਔਰ ਉਹਨਾਂ ਨੂੰ ਕਰਨ ਵਾਲੇ ਕੌਣ ਸੀ ਜਿਹਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਦਾ ਨਾਮ ਆ ਜਾਂਦਾ, ਕਿ ਉਹ ਇਸ ਬੇਸ 'ਤੇ ਇੱਥੇ ਆਏ, ਮਤਲਬ ਕਿ ਉਹੀ ਇਹਨਾਂ ਨੇ ਉਹ ਤਿਆਰ ਕਰਕੇ ਉੱਥੋਂ ਇੱਦਾਂ ਭੇਜ ਦਿੱਤੇ, ਅਤੇ ਫਿਰ ਇੱਥੇ ਜਿਹੜੇ ਵਾਇਲੈਂਟ ਕ੍ਰਾਈਮਸ, ਪੋਲੀਟੀਕਲ ਅਸੈਸੀਨੇਸ਼ਨਸ ਜਿਵੇਂ ਹਰਦੀਪ ਨਿੱਜਰ ਦੀ ਦਾ ਕਤਲ ਹੋਇਆ, ਜਾਂ ਹੋਰ ਬੜੇ ਇੱਦਾਂ ਦੇ ਆਪਾਂ ਨੂੰ ਜਿਹੜੇ ਆਪਣੇ ਐਕਸਟੋਰਸ਼ਨ ਦੇ ਮਾਮਲੇ ਬੜੇ ਆਪਾਂ ਨੇ ਸੁਣੇ, ਹੈ ਨਾ, ਜਿਹਦੇ ਵਿੱਚ ਧਮਕੀਆਂ ਭਰੇ ਪੱਤਰ, ਫੋਨ ਕਾਲਸ, ਈਮੇਲਸ, ਜਿਹਦੇ ਵਿੱਚ ਪੈਸੇ ਲੈਣ ਦੀ ਗੱਲਬਾਤ, ਵੀ ਪੈਸੇ ਦੇ ਦਿਓ, ਨਹੀਂ ਅਸੀਂ ਇਹ ਕਰ ਦਾਂਗੇ, ਉਹ ਕਰ ਦਾਂਗੇ, ਅਤੇ ਕਈਆਂ ਨੂੰ ਤਾਂ ਮਾਰ ਵੀ ਦਿੱਤਾ ਗਿਆ ਹੈ ਨਾ, ਗੋਲੀਆਂ ਦੇਖੋ ਕਿੰਨੀਆਂ ਚੱਲੀਆਂ ਸਮੇਂ ਸਮੇਂ 'ਤੇ। ਸੋ ਇਹ ਵਾਇਲੈਂਟ ਕ੍ਰਾਈਮ ਲਿੰਕ ਜਿਹੜਾ ਹੈਗਾ ਨਾ, 97% ਤੱਕ ਜਿਹੜੇ ਇਨਵੋਲਵਮੈਂਟ ਰਹੀ ਹੈ ਜਿਹੜੇ ਇਹ ਓਫੈਂਸ ਕੀਤੇ ਆ। ਸੋ ਤੁਸੀਂ ਇਹ ਲਗਾ ਲਓ ਵੀ ਇੰਟਰਨੈਸ਼ਨਲ ਸਟੂਡੈਂਟਸ ਹੀ ਚਾਰਜ ਹੋਏ 2024 ਦੇ ਵਿੱਚ, ਜੇ ਆਪਾਂ ਦੇਖੀਏ ਨਾ 2418 ਇੰਡੀਵਿਜੁਅਲ ਜਿਹੜੇ ਸਟੂਡੈਂਟਸ ਸੀਗੇ ਉਹ ਚਾਰਜ ਹੋਏ। ਸੋ ਇੱਦਾਂ ਜਿਹੜਾ ਟਿਊਸ਼ਨ ਸਕੈਮਸ ਐਕਸਪੋਜ਼ ਵੀ ਬੜਾ ਹੋਇਆ ਹੈ ਨਾ, ਕਹਿਣ ਦਾ ਮਤਲਬ ਹੈ ਕਿ 47,000 ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਹੈਗੇ ਆ ਉਹ ਇੱਦਾਂ ਦੇ ਕਹਿੰਦੇ ਆ ਗਏ ਵੀ ਜਿਹੜੇ ਕਿ ਨਹੀਂ ਆਉਣੇ ਚਾਹੀਦੇ ਸੀ, ਉਹਨਾਂ ਦੇ ਕੰਪਲਾਈਂਸ ਜੋ ਉਹਨਾਂ ਦੇ ਪੱਤਰ ਪੇਪਰ ਪ੍ਰੋਪਰ ਉਹ ਹੋਣੇ ਚਾਹੀਦੇ ਨਹੀਂ ਸੀਗੇ। ਕਿਉਂ? ਕਿਉਂਕਿ ਜਿਵੇਂ ਜੇ ਆਪਾਂ ਦੇਖੀਏ ਨਾ 2022 ਦੇ ਵਿੱਚ ਕਹਿੰਦੇ 800,000 ਯਾਨੀ ਕਿ 800,000 ਤੋਂ ਵੱਧ ਇੰਟਰਨੈਸ਼ਨਲ ਸਟੂਡੈਂਟਸ ਦੇ ਵਾਧੇ ਦੇ ਵਿਚਕਾਰ ਕੈਨੇਡਾ ਨੇ ਭਾਰਤ ਦੇ ਸਭ ਤੋਂ ਬਦਨਾਮ ਕ੍ਰਾਈਮ ਗਰੁੱਪ ਲਈ ਦਰਵਾਜ਼ੇ ਖੋਲ੍ਹ ਦਿੱਤੇ। ਮਤਲਬ ਕਿ ਇਹਨਾਂ ਸਟੂਡੈਂਟਸ ਦੇ ਵਿੱਚ ਉਹ ਬੰਦੇ ਆ ਗਏ ਇੱਥੇ ਆ ਕੇ, ਫਿਰ ਜਿਹੜਾ ਜਿਵੇਂ ਹੁਣ ਆਪਾਂ ਦੇਖ ਰਹੇ ਨਾ ਕਿਉਂ ਕ੍ਰਾਈਮ ਇੰਨਾ ਵਧਿਆ, ਕਿਉਂ ਆਪਣੇ ਲੋਕਾਂ ਦੇ ਨਾਮ ਆਏ। ਜਿਵੇਂ ਮੈਂ ਕਹਿੰਦੀ ਸੀ ਵੀ ਕੋਈ ਸਾਜਿਸ਼ ਹੋ ਸਕਦੀ ਹੈ, ਕੋਈ ਨਾ ਕੋਈ ਤਾਂ ਰੀਜ਼ਨ ਹੋਊਗਾ, ਕੋਈ ਹੋਰ ਵੀ ਤਾਂ ਹੋ ਸਕਦਾ ਕਿਉਂ ਆਪਣੇ ਇੰਡੀਅਨ ਜਾਂ ਆਪਣੇ ਪੰਜਾਬੀਆਂ ਦੇ ਨਾਮ ਆਉਂਦੇ ਆ। ਅਤੇ ਦੇਖ ਲਓ ਆਹ ਗੱਲ ਜਿਹੜੀ ਹੈ ਇਹ CBSE ਨੇ ਜਿਹੜੀ ਆਪਣੀ ਇੰਟੈਲੀਜੈਂਸ ਰਿਪੋਰਟ ਦੇ ਵਿੱਚ ਇਹ ਜ਼ਾਹਿਰ ਕੀਤਾ। ਸੋ ਹੁਣ ਗੱਲ ਇੱਥੇ ਦੀ ਗੌਰਮੈਂਟ 'ਤੇ ਵੀ ਆ ਰਹੀ ਵੀ ਇਹਨਾਂ ਨੇ ਕਿੱਦਾਂ ਇਹਨਾਂ ਨੂੰ ਆਉਣ ਦਿੱਤਾ, ਪਰ ਇਹਦਾ ਉਂਝ ਜਵਾਬ ਕਹਿ ਤਾਂ ਸਾਰੇ ਦਿੰਦੇ ਹਾਂ ਇਹਨਾਂ ਨੇ ਇਨਵੈਸਟੀਗੇਸ਼ਨ ਨਹੀਂ ਕੀਤੀ ਪ੍ਰੋਪਰ, ਤਾਂ ਉਹ ਇੱਦਾਂ ਦੇ ਜਿਹੜੇ ਕ੍ਰਿਮੀਨਲ ਬੰਦੇ ਇੱਥੇ ਆ ਗਏ ਅਤੇ ਉਹਨਾਂ ਨੇ ਕ੍ਰਾਈਮ ਇੰਨਾ ਕੀਤਾ ਹੱਦੋਂ ਵੱਧ, ਅਤੇ ਜਿਵੇਂ ਦੀ ਸਿਚੁਏਸ਼ਨ ਹੁਣ ਬਣੀ ਹੋਈ ਹੈ ਇੱਥੇ, ਜਿਹੜੀਆਂ ਤੁਹਾਨੂੰ ਕਾਲਾਂ ਦੇਖੋ ਕਿੰਨੀਆਂ ਫਰੋਡ ਕਾਲਾਂ ਆਉਂਦੀਆਂ। ਹੁਣ ਕਈਆਂ ਦੇ ਤਾਂ ਫੋਨ ਇੱਦਾਂ ਹੁੰਦੇ ਆ ਜਾਂ ਉਹਨਾਂ ਨੇ ਕੁਛ ਔਨ ਕੀਤਾ ਹੋਇਆ ਹੁੰਦਾ ਕਿ ਉਸ ਆ ਜਾਂਦਾ ਫਰੋਡ ਕਾਲ। ਮੈਨੂੰ ਦਿਨ 'ਚ 3-4 ਕਾਲਾਂ ਇੱਦਾਂ ਦੀਆਂ ਆਉਂਦੀਆਂ। ਜੇ ਤੁਸੀਂ ਉਹ ਮੈਂ ਇੱਕ ਦਿਨ ਨਾ ਔਨ ਕਰਕੇ ਦੇਖਿਆ, ਮੈਂ ਕਿਹਾ ਦੇਖਾਂ ਕਹਿੰਦੇ ਕੀ ਹੈ ਅਤੇ ਕਰਦੇ ਕੀ ਆ। ਉਹ ਐਂ ਬੋਲਦੇ ਆ ਵੀ ਹਾਂ ਅਸੀਂ CRA ਵੱਲੋਂ ਬੋਲ ਰਹੇ ਹਾਂ, ਅਸੀਂ ਤੁਹਾਡੇ ਬੈਂਕ ਤੋਂ ਬੋਲ ਰਹੇ ਹਾਂ, ਤੁਹਾਡੇ ਇੰਨੇ ਪੈਸੇ ਦੇਣ ਵਾਲੇ ਆ, ਅਤੇ ਉਹ ਐਨ ਬੋਲਦੇ ਆ ਵੀ ਆਪਾਂ ਨੂੰ ਵੀ ਲੱਗਦਾ ਵੀ ਇਹ ਕੋਈ ਗੋਰਾ ਜਾਂ ਗੋਰੀ ਬੋਲ ਰਿਹਾ, ਹਾਂ ਇਹ ਤਾਂ ਵੀ ਸਹੀ ਹੈ ਜਿਹੜੀ ਕਾਲ ਆਈ ਆਪਾਂ ਨੂੰ। ਸੋ ਕਈਆਂ ਦੇ ਫੋਨ ਹੁੰਦੇ ਆ, ਹੁਣ ਜਿਵੇਂ ਮੇਰੇ ਵਿੱਚ ਵੀ ਉਹ ਆ ਜਾਂਦਾ ਫਰੋਡ ਹੈ ਨਾ, ਸਕੈਮ ਕਾਲ ਆ ਵੀ ਫਰੋਡ ਸਕੈਮ ਲਿਖਿਆ ਹੋਇਆ ਹੁੰਦਾ ਉੱਥੇ, ਪਰ ਕਈ ਔਨ ਕਰ ਲੈਂਦੇ। ਉਹ ਜਦ ਪੁੱਛਦੇ ਹਾਂਜੀ ਵੀ ਤੁਸੀਂ ਫਲਾਣੇ ਬੋਲ ਰਹੇ ਹੋ, ਬੰਦਾ ਕਹਿੰਦਾ ਯੈਸ, ਅਤੇ ਬਸ ਫਿਰ ਉਹ ਤੋਂ ਬਾਅਦ ਤੁਹਾਡੇ ਅਕਾਊਂਟ ਬੈਂਕਾਂ ਦੇ ਖਾਲੀ ਅਤੇ ਖਾਲੀ ਹੋ ਜਾਂਦੇ। ਸੋ ਇਹ ਚੀਜ਼ਾਂ ਦਾ ਬੜਾ ਧਿਆਨ ਰੱਖੋ। ਇੱਕ ਲੇਟੈਸਟ ਹੀ ਨਿਊਜ਼ ਹੈ ਕਿ ਉਹ ਇੱਕ ਲੇਡੀ ਹੈ, ਉਹਨੂੰ ਕਾਲ ਆਈ ਅਤੇ ਉਹਨੂੰ ਲੱਗਿਆ ਵੀ ਇਹ ਓਨਟੈਰੀਓ ਦੀ ਗੱਲ ਹੈ, ਉਹਨੂੰ ਲੱਗਿਆ ਮੇਰੇ ਬ੍ਰਦਰ ਦੀ ਕਾਲ ਹੈ ਕਿਉਂਕਿ ਹੁਣ AI ਹੈ, AI ਨਾਲ ਆਵਾਜ਼ ਉੱਦਾਂ ਹੀ ਬਣਾ ਲੈਂਦੇ ਆ ਉਹ, ਅਤੇ ਉਹਨੇ ਉਹਨੂੰ ਲੱਗਿਆ ਮੇਰੇ ਬ੍ਰਦਰ ਦੀ ਕਾਲ ਹੈ, ਉਹ ਕਹਿੰਦਾ ਮੈਨੂੰ $12,000 ਚਾਹੀਦੇ ਆ। ਉਹ ਫਟਾਫਟ ਉਹਨੇ ਕਰਤੇ ਉਹ ਕਿ ਹਾਂ ਵੀ ਮੇਰੇ ਬ੍ਰਦਰ ਮੁਸ਼ਕਲ 'ਚ ਹੈ ਇੱਥੇ, ਦੇਖੋ ਚਲੋ ਭੈਣ ਭਾਈ ਦਾ ਵੀ ਆਪਸ 'ਚ ਪਿਆਰ ਕਿੰਨਾ, ਨਹੀਂ ਤਾਂ ਕੋਈ ਦਿੰਦਾ ਹੀ ਨਹੀਂ ਕਿਸੇ ਨੂੰ, ਕਹਿੰਦੇ ਮੇਰੇ ਕੋਲ ਤਾਂ ਹੈ ਹੀ ਨਹੀਂ ਹੈ ਨਾ। ਸੋ ਉਹ 12,000 ਉਹਨੇ ਲੂਜ਼ ਕਰਤੀ ਮਨੀ। ਸੋ ਇਸ ਕਰਕੇ ਬੜਾ ਧਿਆਨ ਰੱਖੋ, ਐਵੇਂ ਨਹੀਂ ਵੀ ਫੋਨ ਕਾਲ ਆ ਗਈ ਅਤੇ ਡਰ ਜਾਣਾ, ਕੋਈ ਕੁਛ ਨਹੀਂ ਇੱਕਦਮ ਹੋਣ ਲੱਗਿਆ, ਅਤੇ ਬੜਾ ਰੱਖੋ ਜੀ ਧਿਆਨ। ਅਤੇ ਪ੍ਰੇਮ ਭਾਅ ਜੀ ਜੁੜੇ ਆ, ਦੇਖਦੇ ਹਾਂ ਕੀ ਕਹਿਣਾ ਚਾਹੁੰਦੇ। ਹਾਂਜੀ ਭਾਅ ਜੀ ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ।
1: ਹਾਂਜੀ ਸਤਿ ਸ਼੍ਰੀ ਅਕਾਲ।
0: ਹਾਂਜੀ ਸਤਿ ਸ਼੍ਰੀ ਅਕਾਲ, ਸ਼ੋਰਟ ਹੀ ਰੱਖਿਓ।
1: ਬਿਲਕੁਲ ਬਿਲਕੁਲ, ਅੱਧਾ ਮਿੰਟ।
0: ਜੀ ਜੀ
1: ਹੈਲੋ।
0: ਹਾਂਜੀ ਹਾਂਜੀ, ਤੁਸੀਂ ਆਉਣੇ ਰਹੋ। ਹਾਂਜੀ
1: ਹਾਂਜੀ ਹਾਂਜੀ ਭਾਅ ਜੀ, ਦੇਖੋ ਇਹ ਹੈਗਾ ਤਾਂ ਵੈਸੇ ਉਹ ਤਾਂ ਗਵਰਨਮੈਂਟ ਦਾ ਫਾਲਟ ਹੈਗਾ ਆ, ਜਿੱਦਾਂ ਹੁਣ ਕਹੋਗੇ ਜਿੰਨਾ ਵੀ ਆਪਣੇ
0: ਗਵਰਨਮੈਂਟ ਦਾ ਫਾਲਟ ਹੈਗਾ ਮੈਂ ਮੰਨਦੀ ਹਾਂ, ਪਰ ਪਤਾ ਭਾਅ ਜੀ ਕੀ ਹੈ, ਪੱਤਰ ਪੇਪਰ ਜਦੋਂ ਤੁਹਾਡੇ ਠੀਕ ਹੈ ਸਾਰੇ, ਇਹਨਾਂ ਨੇ ਪੱਤਰ ਪੇਪਰ ਦੇਖੇ ਤਾਂ ਇਹਨਾਂ ਨੂੰ ਲੱਗਿਆ ਠੀਕ ਹੈ, ਹੁਣ ਉੱਥੋਂ ਉਹਨਾਂ ਨੇ ਉਦਾਂ ਦੇ ਬਣਾ ਦਿੱਤੇ ਕਿ ਐਵਰੀਥਿੰਗ ਇਜ਼ ਓਕੇ ਆ। ਇਹਨਾਂ ਨੇ ਤਾਂ ਜਦੋਂ ਇਨਵੈਸਟੀਗੇਸ਼ਨ ਪੇਪਰ ਡਾਕੂਮੈਂਟ ਚੈੱਕ ਕਰਨੇ ਆ, ਜਦੋਂ ਓਕੇ ਆ ਤਾਂ ਓਕੇ ਹੀ ਕਰੂਗਾ ਬੰਦਾ, ਫਿਰ ਇਹ ਵੀ ਤਾਂ ਹੈ ਨਾ।
1: ਮੈਂ ਉਹ ਨੀ ਗੱਲ ਕਰਦਾ, ਮੈਂ ਇਹ ਗੱਲ ਕਰਦਾ ਕਿ ਪਹਿਲੀ ਗੱਲ ਤਾਂ ਜਿੰਨੇ ਇਹਨਾਂ ਨੇ ਸਟੂਡੈਂਟਸ ਜਾਂ ਰਿਫਿਊਜੀ ਜਾਂ ਹੋਮ ਉਹ ਜਿਹੜੇ ਕਹਿ ਲੋਗੇ ਦੂਸਰੇ ਕੰਟਰੀਆਂ ਤੋਂ ਆਏ ਆ ਨਾ, ਉਹਨਾਂ ਨੂੰ ਇੱਥੇ ਬੁਲਾ ਲਿਆ ਨਾ, ਉਹਦੇ ਨਾਲ ਕੋਈ ਇਕੋਨਮੀ ਦੇ ਵਿੱਚ ਵਾਧਾ ਨੀ ਹੋਇਆ, ਉਹਦੇ ਨਾਲ ਇਕੋਨਮੀ ਡਾਊਨ ਹੀ ਗਈ ਆ। ਹੁਣ ਤੁਸੀਂ ਦੇਖੋ ਭੈਣ ਜੀ, ਜਿਹੜੀ ਊਬਰ ਆ ਨਾ, ਉਬਰ ਨੇ ਜਿਹੜਾ ਬੰਧੂਆ ਮਜ਼ਦੂਰ ਬਣਾਇਆ ਲੋਕਾਂ ਨੂੰ ਨਾ, ਉਹ ਕਿੰਨੇ ਪੈਸੇ ਦਿੰਦੀ? 25% ਕੱਟ ਲੈਂਦੀ ਆ, ਹਨਾ, ਸੋਰੀ 25% ਦਿੰਦੀ ਆ, 75% ਕੱਟਦੀ ਆ ਨਾ ਉਬਰ। ਹੁਣ ਜਿਹੜੇ ਜਿਹੜੇ ਕੰਮ ਕੌਣ ਕਰਦਾ? ਇੰਟਰਨੈਸ਼ਨਲ ਸਟੂਡੈਂਟ ਜਾਂ ਟੈਂਪਰੇਰੀ ਵਰਕਰ ਉਬਰ ਦੇ ਵਿੱਚ ਕੰਮ ਕਰਦੇ ਆ। ਆਮ ਬੰਦਾ ਜਿਹੜਾ ਜਿਹੜਾ ਸਿਟੀਆਂ ਨੇ ਉਹ ਤਾਂ ਸਰਵਾਈਵ ਹੀ ਨੀ ਕਰ ਸਕਦਾ ਉਬਰ ਦੇ ਨਾਲ। ਇਹ ਵੀ ਤਾਂ ਦੇਖੋ ਨਾ, ਉਹ ਹੁਣ ਉਹਦੇ ਨਾਲ ਕੀ ਹੋਇਆ, ਜਿਹੜੀ ਟੈਕਸੀ ਇੰਡਸਟਰੀ ਹੈਗੀ ਆ, ਮੇਨ ਟੈਕਸੀ ਇੰਡਸਟਰੀ ਜਿਹੜੀ ਆ, ਉਹਨੂੰ ਢਾਲ ਲੱਗੀ ਨਾ। ਹੁਣ ਹੁਣ ਕੰਪਲੇਂਟ ਬਹੁਤ ਆ ਰਹੀਆਂ ਨਾ, ਕਿਉਂਕਿ ਉਹ ਕੀ ਕਰਦੇ ਫਿਰ ਉਬਰ ਡਰਾਈਵਰ ਫਿਰ ਹੋਰ ਨਜਾਇਜ਼ ਫਿਰ ਅਟਕਦੇ ਆ ਦੂਸਰੇ ਤਰ੍ਹਾਂ, ਉਹ ਫਿਰ ਟੈਕਸੀ ਦੇ ਫਿਰ ਚੱਕਦੇ ਆ ਔਨ ਦਾ ਰੋਡ, ਸਕੂਪਿੰਗ ਕਰਦੇ ਆ, ਯੂਨੋ, ਜਿਹੜਾ ਟੈਕਸੀ ਦਾ ਫਿਰ ਉਹ ਵੀ ਚੱਕੀ ਜਾਂਦੇ ਆ,
0: ਇਨਫੋਰਮੇਸ਼ਨ ਵੀ ਦੇਣੀ ਸੀ। ਤੇ ਅੱਜ ਨਾ ਹੀਰੋਸ਼ੀਮਾ ਡੇ ਵੀ ਆ, ਅੱਜ ਦੇ ਦਿਨ 6 ਅਗਸਤ ਨੂੰ ਜਿਹੜਾ ਹੈਗਾ ਇਹ ਹੀਰੋਸ਼ੀਮਾ ਡੇ ਜਿਹੜਾ ਮਨਾਇਆ ਜਾਂਦਾ, ਕਿਉਂ? ਕਿਉਂਕਿ ਯਾਦ ਕੀਤਾ ਜਾਂਦਾ ਜਦੋਂ ਨਿਊਕਲੀਅਰ ਵੈਪਨ ਯੂਜ਼ ਕੀਤੇ ਗਏ ਸੀ USA ਵੱਲੋਂ, ਤੇ ਜਦੋਂ ਸੈਕਿੰਡ ਵਰਲਡ ਵਾਰ ਹੋਈ ਸੀ ਨਾ, ਉਦੋਂ ਜਿਹੜੇ ਨਿਊਕਲੀਅਰ ਵੈਪਨ ਜਿਹੜੇ ਬੰਬ ਆਪਾਂ ਕਹਿ ਸਕਦੇ ਹਾਂ, ਪਰਮਾਣੂ ਬੰਬਾਂ ਦਾ ਇਸਤੇਮਾਲ ਕੀਤਾ ਗਿਆ ਸੀ ਜਦੋਂ ਸੈਕਿੰਡ ਵਰਲਡ ਵਾਰ ਹੋਈ ਸੀ। ਸੋ ਜਪਾਨ ਦੇ ਵਿੱਚ ਹੈਗਾ ਜੀ ਇਹ ਹੀਰੋਸ਼ੀਮਾ, ਸੋ ਉੱਥੇ ਜਿਹੜਾ ਹੈਗਾ ਇਹ ਪਰਮਾਣੂ ਬੰਬ ਗੇਰਿਆ ਗਿਆ ਸੀ, ਜਿੱਥੇ ਕਿ ਬਹੁਤ ਸਾਰੇ ਲੋਕ, ਹਜ਼ਾਰਾਂ ਹੀ ਲੋਕ ਜਿਹੜੇ ਮਾਰੇ ਗਏ ਸੀਗੇ। ਸੋ ਇਹ ਐਟੋਮਿਕ ਬੋਮ ਉਦੋਂ ਯੂਜ਼ ਕੀਤਾ ਗਿਆ ਸੀ। ਫਿਰ ਉਹ ਤੋਂ ਬਾਅਦ 9 ਤਰੀਕ ਨੂੰ, 9 ਅਗਸਤ ਨੂੰ ਨਾਗਾਸਾਕੀ ਤੇ ਯੂਜ਼ ਕੀਤਾ ਗਿਆ ਸੀ ਇਹ ਬੋਮ। ਤੇ ਕੱਲ ਨੂੰ ਨਾ ਮੈਂ ਇਹਦੇ ਬਾਰੇ ਹੋਰ ਥੋੜਾ ਜਿਹਾ ਦੱਸੂਗੀ ਤੇ ਕੁਸ਼ਚਨ ਵੀ ਤੁਹਾਨੂੰ ਪੁੱਛੂਗੀ। ਤੇ ਹੁਣ ਤਾਂ ਆਪਣਾ ਸਮਾਂ ਹੋ ਗਿਆ ਜੀ, ਮੇਰਾ ਨੰਬਰ ਨੋਟ ਕਰ ਲਓ, 6447563 40, 6477652340। ਤੁਹਾਡਾ ਦਿਨ ਹੋਵੇ ਬੜਾ ਵਧੀਆ ਜੀ, ਮਿਲਦੇ ਆ ਕੱਲ ਨੂੰ। ਸਤਿ ਸ਼੍ਰੀ ਅਕਾਲ।
2: ਦੇਹਾਂ ਫਿਕਰ, ਤੁਸੀਂ ਰਹੋ ਬੇਫਿਕਰ, ਤੁਸੀਂ ਜੀਓ ਬੇਫਿਕਰ।
3: The Musk Societe clearance sale is on August 6th to 10th. Save up to 70% on furniture and decor from Musk Societe and Jardin de Ville. 5 days only, 1270 Caledonia Road in North York, while supplies last. This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ ਕਿਸਾਨ।

0: यार इना इंश्योरेंसा ने ते धुआं कढ़ाता वधिया ते जायज रेट कित्थों मिलेगा
1: टॉप फाइनेंशियल इंक तो जो अपनिया बेहतर ते भरोसेमंद सेवावां लई जाने जांदे ने
2: क्रिटिकल मॉर्गेज RESP RRSP विजिटर इंश्योरेंस सुपर वीजा स्पेशल डिसेबिलिटी प्लान फॉर ट्रकर्स जे तुहाडे कोल 20 नालों ज्यादा ड्राइवर ने ता तुहानू अनबीटेबल प्राइस लेके देंगे
1: कॉल करो 20 सालां दे तजुर्बे वाले सुरजीत सिंह पड्डा जी नू 647-300-3100
2: या मिलो 70 डेल्टा पार्क बुलेवार्ड यूनिट 11 ब्रैम्पटन
3: लाओ जी चक्को फिर खुशखबरी ब्रैम्पटन निवासियां ले खुशखबरी हुण जदों भी तुसी कैनेडियन इंडियन या पाकिस्तानी ग्रोसरी खरीदना चाहो तां ब्रैम्पटन विच इंडियन फ्रूट लैंड दीआं चारों लोकेशनां विचों जिथे मर्जी आ जाओ चाहे 15 फैंडोवे ब्रैम्पटन होवे जां दूजी लोकेशन 45 डस्ट ड्राइव ब्रैम्पटन या फिर तीजी लोकेशन 9985 मैकविन ड्राइव यूनिट 9 ब्रैम्पटन इंडियन फ्रूट लैंड ते हुण चौथी नवीं लोकेशन 1465 मेफिल रोड ब्रैम्पटन ਵਧੀਆ ਗਰੋਸਰੀ ਸਭ ਤੋਂ ਨੇੜੇ ਇੰਡੀਅਨ ਫਰੂਟਲੈਂਡ 905-456-9900
2: HK Movers का हो साथ लोकल एंड लॉन्ग डिस्टेंस के लिए टेंशन लेने की नहीं है बात HK Movers होम ऑफिस अपार्टमेंट्स एंड डिलीवरी बिग और स्मॉल वी मूव इट ऑल वी आल्सो शिप कार्स वी आल्सो डू स्टोरेज 30 इयर्स एक्सपीरियंस वी सर्व विद अ स्माइल HK Movers गिव अस अ कॉल मिस्टर हरमिंदर 416-524-6704 416-524-6704
4: हासल फ्री मूविंग के लिए HK Movers
3: इस बार रक्षाबंधन के पावन अवसर को बनाएं और भी ज्यादा स्टाइलिश खरीदिए JTA में कहीं और न मिलने वाली बेहद खूबसूरत राखियां इंडिया सजावट एंड पूजा हट से और आपके घर की सजावट के लिए भी बहुत कुछ मिलेगा ओनली एट इंडिया सजावट एंड पूजा हट 31 मेलनी ड्राइव यूनिट 5 ब्रैम्पटन 905-458-6808
5: ਬਾਈ ਜੀ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ
6: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ ਓਏ ਉਹਦੇ ਤੋਂ ਵਧੀਆ ਕੋਈ ਨਹੀਂ
7: ਜੀ ਹਾਂ ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਮਪਟਨ ਕਾਲ ਬਿੱਲ ਸੇਖੋ 416-819-6000
5: ਬਾਈ ਜੀ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ
6: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ ਓਏ ਉਹਦੇ ਤੋਂ ਵਧੀਆ ਕੋਈ ਨਹੀਂ
7: ਜੀ ਹਾਂ ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਮਪਟਨ ਕਾਲ ਬਿੱਲ ਸੇਖੋ 416-819-6000
8: ਕਿ ਤੁਸੀਂ ਵੀ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਸੁਪਰ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਤੇ ਕੈਨੇਡਾ ਲੈ ਕੇ ਆ ਰਹੇ ਹੋ ਤੇ ਫਿਰ ਪਲੈਨਟ ਇੰਸ਼ੋਰੈਂਸ ਤੋਂ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਟਰ ਇੰਸ਼ੋਰੈਂਸ ਪਲਾਨ ਲੈ ਕੇ ਉਹਨਾਂ ਨੂੰ ਪ੍ਰੋਪਰਲੀ ਪ੍ਰੋਟੈਕਸ਼ਨ ਦਿਓ ਸਾਡੇ ਅਪਰੂਵਲ ਫਾਸਟ ਨੇ ਕਵਰੇਜ ਤੁਹਾਡੀ ਨੀਡ ਦੇ ਮੁਤਾਬਿਕ ਹੈ ਤੇ ਕੰਪ੍ਰੀਹੈਂਸਿਵ ਪਲਾਨ ਹੈ ਜਿਹੜਾ ਇਹ ਸਾਰਾ ਕੁਝ ਤੁਹਾਨੂੰ ਮਿਲ ਸਕਦਾ ਹੈ ਬਹੁਤ ਹੀ ਅਫੋਰਡੇਬਲ ਪ੍ਰਾਈਸ ਤੇ ਤੁਸੀਂ ਮੈਨੂੰ ਕਾਲ ਕਰੋ ਇਹਦੇ ਲਈ ਨੰਬਰ ਹੈ 416-524-3535 416-524-3535 ਵਿਦੇਸ਼ ਆਬਰਾ ਫਰੋਮ ਪਲੈਨਟ ਇੰਸ਼ੋਰੈਂਸ

0: ਜੇ ਤੁਸੀਂ ਵੀ ਫਸਟ ਜਾਂ ਸੈਕੰਡ ਮੋਰਗੇਜ ਜਾਂ ਰੀਫਾਈਨਾਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੀ ਗੱਡੀ ਮੋੜੋ 1200 ਡੈਰੀ ਰੋਡ ਈਸਟ ਯੂਨਿਟ 22 ਮਿਸਿਸਾਗਾ 416-804-2015 416-804-2015
1: ਆਜ ਖੁਸ਼ ਤੋਂ ਬਾਤ ਹੋ ਗਈ
2: ਉਹ ਤਾਂ ਹੋਣਾ ਹੀ ਹੈ ਜਦੋਂ ਢਿੱਲੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ ਤਾਂ ਨਕਦਾ ਬਣਦਾ ਹੀ ਹੈ
3: ਆਜ ਮੇਰੇ ਪਾਸ ਬਿਲ ਗਏ ਹੈ ਪ੍ਰਾਪਰਟੀ ਹੈ ਬੈਂਕ ਬੈਲੈਂਸ ਹੈ ਬੰਗਲਾ ਹੈ ਗਾੜੀ
2: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ ਟੀਵੀ ਸ਼ੋਜ਼ ਵੈਬ ਸੀਰੀਜ਼ ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ ਹੋਰ ਦੱਸ ਕਿਆ ਚਾਹੀਦਾ
4: ਚੱਲ ਕੇ ਰਹੇ ਆਪਰ
2: ਓ ਭਾਜੀ ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ
5: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ ਨਾ ਮੁਮਕਿਨ ਹੈ
2: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ ਐਬਨੀਜ਼ਰ ਐਂਡ ਗੋਰ ਰੋਡ 905-204-1313 ਜਾਂ ਢਿੱਲੋਂਵੀਡੀਓ.com ਹੋਰ ਕੋਈ ਸੇਵਾ
6: ਡਾਕਟਰ ਕੁਮਾਰ ਡਾਕਟਰ ਕੁਮਾਰ ਡਾਕਟਰ ਕੁਮਾਰ ਡਾਕਟਰ ਕੁਮਾਰ ਲੱਗੇ ਹੋਏ ਨਸ਼ਿਆਂ ਤੋਂ ਮੁਕਤੀ ਦਿਵਾਉਣ ਵਾਸਤੇ ਸ਼ਰਾਬ ਅਫੀਮ ਪੋਸਤ ਡੋਡਿਆਂ ਦੇ ਨਸ਼ਿਆਂ ਤੋਂ ਦੂਰ ਕਰ ਦਿੰਦੇ ਹਨ ਡਾਕਟਰ ਕੁਮਾਰ ਲੇਡੀਜ਼ਾਂ ਦੇ ਮਰਦਾਂ ਦੇ ਗੁਪਤ ਰੋਗਾਂ ਦਾ ਇਲਾਜ ਡਾਕਟਰ ਕੁਮਾਰ ਬਜ਼ੁਰਗਾਂ ਦੇ ਮੋਢੇ ਗੋਡੇ ਦੁਖਦੇ ਆ ਭਾਈ ਡਾਕਟਰ ਕੁਮਾਰ ਹਰਬਲ ਵੈਗਰਾ ਵੀ ਤੁਹਾਨੂੰ ਵੇਚਦੇ ਆ ਡਾਕਟਰ ਕੁਮਾਰ ਹਰ ਤਰ੍ਹਾਂ ਦੇ ਇਲਾਜ ਵਾਸਤੇ ਡਾਕਟਰ ਕੁਮਾਰ 416-425-0138 ਗ੍ਰੇਟਰ ਪੰਜਾਬ ਪਲਾਜ਼ਾ ਮਾਲਟਨ ਗੁਰੂ ਘਰ ਦੇ ਕੋਲ ਡਾਕਟਰ ਕੁਮਾਰ 416-425-0138 ਤੇ ਕਾਲ ਕਰ ਸਕਦੇ ਹੋ
7: You're listening to Punjabi Versa, Monday to Friday, 11 a.m. to 12 p.m. For more information, call 647-448-1000. Toronto's number one station, AM 530.
8: Punjabi Versa!

0: ਸਤਿ ਸ਼੍ਰੀ ਅਕਾਲ ਪੰਜਾਬੀ ਵਿਰਸਾ ਰੇਡੀਓ ਤੁਸੀਂ ਔਨ ਕਰ ਲਿਆ ਹੈ ਔਰ ਸਿੰਘ ਹਰਜੀਤ ਤੁਹਾਡੇ ਨਾਲ ਹਾਜ਼ਰ ਹੈ ਔਰ ਅੱਜ ਇਸ ਖੂਬਸੂਰਤ ਮੌਸਮ ਵਿੱਚ ਕੱਲ੍ਹ ਤਾਂ ਬੜੀ ਗਰਮੀ ਸੀ ਔਰ ਅੱਜ ਤਾਂ ਥੋੜ੍ਹਾ ਜਿਹਾ ਮੌਸਮ ਹਲੇ ਠੀਕ ਲੱਗ ਰਿਹਾ ਔਰ ਚਲੋ ਮੌਸਮ ਦੇ ਆਪਣੇ ਨਜ਼ਾਰੇ ਆ ਹਰ ਮੌਸਮ ਦਿਨ ਤਿਉਹਾਰ ਜਿਹੜੇ ਆ ਉਹ ਮਾਣਨੇ ਚਾਹੀਦੇ ਆ ਔਰ ਕਹਿੰਦੇ ਹੁੰਦੇ ਖੁਸ਼ੀਆਂ ਜਿਹੜੀਆਂ ਹੁੰਦੀਆਂ ਉਹ ਜਿਹੜੇ ਵੇਲੇ ਮਰਜ਼ੀ ਆਪਾਂ ਮਾਣ ਸਕਦੇ ਹਾਂ ਜਿਹੜੇ ਮਰਜ਼ੀ ਵੇਲੇ ਆਪਾਂ ਨੱਚ ਸਕਦੇ ਹਾਂ ਟੱਪ ਸਕਦੇ ਹਾਂ ਖਾ ਸਕਦੇ ਹਾਂ ਪੀ ਸਕਦੇ ਹਾਂ ਔਰ ਇਹ ਜ਼ਿੰਦਗੀ ਦਾ ਸ਼ੁਕਰਾਨਾ ਆਲਵੇਜ਼ ਕਰਨਾ ਚਾਹੀਦਾ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਮਾਲਕਾ ਤੇਰਾ ਜਿਹੜਾ ਸਾਨੂੰ ਜ਼ਿੰਦਗੀ ਦਾ ਮੈਨੂੰ ਤੁਹਾਨੂੰ ਸਾਰਿਆਂ ਨੂੰ ਜਿੰਨੇ ਵੀ ਸਾਡੇ ਪਰਿਵਾਰ ਸੁਣ ਰਹੇ ਆ ਕਿ ਜ਼ਿੰਦਗੀ ਦਾ ਇੱਕ ਦਿਨ ਦੇਖਣ ਵਾਸਤੇ ਸਾਨੂੰ ਹੋਰ ਮਿਲ ਗਿਆ ਸ਼ੁਕਰਾਨਾ ਹੋਣਾ ਚਾਹੀਦਾ ਉਸ ਗੁਰੂ ਸਾਹਿਬਾਂ ਦਾ ਅੱਲਾਹ ਤਾਲਾ ਦਾ ਈਸ਼ਵਰ ਦਾ ਸ਼੍ਰੀ ਰਾਮ ਜੀ ਦਾ ਜਿਹਨੂੰ ਜਿਹਨੂੰ ਵੀ ਤੁਸੀਂ ਮੰਨਦੇ ਹਾਂ ਜੀਸਸ ਮਹਾਰਾਜ ਨੂੰ ਔਰ ਜਿੰਨੇ ਵੀ ਦੇਵੀ ਦੇਵਤਿਆਂ ਨੂੰ ਤੁਸੀਂ ਮੰਨਦੇ ਹਾਂ ਸਾਰਿਆਂ ਦਾ ਸਤਿਕਾਰ ਕਰਦਾ ਹੋਇਆ ਸ਼ੋ ਪੰਜਾਬੀ ਵਿਰਸਾ ਤੁਹਾਡੇ ਵਾਸਤੇ ਹਾਜ਼ਰ ਹੈ ਔਰ ਇਸ ਦੇ ਨਾਲ ਵਾਲੀ ਅੱਜ ਦਾ ਪ੍ਰੋਗਰਾਮ ਸਪੈਸ਼ਲ ਤੌਰ ਤੇ ਹਰਪ੍ਰੀਤ ਸੈਣੀ ਜੀ ਵੱਲੋਂ ਸਪਾਂਸਰ ਕੀਤਾ ਜਾ ਰਿਹਾ ਤੁਹਾਨੂੰ ਪਤਾ ਕਿ ਹਰਪ੍ਰੀਤ ਸੈਣੀ ਜੀ ਲੰਬੇ ਅਰਸੇ ਤੋਂ ਤੁਹਾਡੇ ਵਾਸਤੇ ਇੰਸ਼ੋਰੈਂਸ ਦੀਆਂ ਸੇਵਾਵਾਂ ਦਿੰਦੇ ਆ ਔਰ ਇੰਸ਼ੋਰੈਂਸ ਦੇ ਮਾਸਟਰ ਲੋਕ ਹੈ ਔਰ ਇਹਨਾਂ ਦੀ ਆਪਣੀ ਜਿਹੜੀ ਕਿ ਕੰਪਨੀ ਹੈ ਜਿੱਥੋਂ ਤੁਹਾਨੂੰ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਦੀਆਂ ਸਰਵਿਸ ਮਿਲਦੀਆਂ ਭਾਵੇਂ ਤੁਸੀਂ ਵਿਜ਼ਟਰ ਇੰਸ਼ੋਰੈਂਸ ਲੈਣੀ ਹੋਵੇ ਬਹੁਤ ਫੈਮਲੀਆਂ ਹਲੇ ਵੀ ਸੁਪਰ ਵੀਜ਼ੇ ਨੂੰ ਅਪਲਾਈ ਕਰ ਰਹੀਆਂ ਔਰ ਜਿਸ ਵੇਲੇ ਸੁਪਰ ਵੀਜ਼ਾ ਅਪਲਾਈ ਕਰਨਾ ਹੁੰਦਾ ਤਾਂ ਤੁਹਾਨੂੰ ਪਤਾ ਕਿ ਫਿਰ ਹਰਪ੍ਰੀਤ ਸੈਣੀ ਦੀ ਤੁਹਾਨੂੰ ਲੋੜ ਪੈਂਦੀ ਹੈ ਕਿਉਂਕਿ ਸੁਪਰ ਵੀਜ਼ਾ ਵਾਸਤੇ ਜਿਹੜੀ ਕਿ ਇੰਸ਼ੋਰੈਂਸ ਹੈ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਉਹ ਜ਼ਰੂਰੀ ਹੋਣ ਕਰਕੇ ਹੀ ਵੀਜ਼ਾ ਆਫਿਸ ਨੇ ਤੁਹਾਡਾ ਵੀਜ਼ਾ ਕਲੀਅਰ ਕਰਨਾ ਹੈ ਔਰ ਹਰਪ੍ਰੀਤ ਸੈਣੀ ਜੀ ਨੂੰ ਤੁਸੀਂ ਕਾਲ ਵੀ ਕਰ ਸਕਦੇ ਹਾਂ 416-817-6500 ਦੇ ਕੌਕ ਦੀ ਜਾ ਸਕਦੀ ਹੈ 416-817-6500 ਦੇ ਕੌਕ ਦੀ ਜਾ ਸਕਦੀ ਹੈ ਕੱਲ੍ਹ ਗਾਣਾ ਲਵਾ ਦਿੱਤਾ ਸੀ ਉਹਨਾਂ ਨੇ ਪਰਬਤ ਕੇ ਪਿੱਛੇ ਚੰਬੇਗਾ ਗਾਓ ਔਰ ਗਾਣਾ ਕੱਲ੍ਹ ਮੈਚ ਖਾਂਦਾ ਸੀ ਬਹੁਤ ਵਧੀਆ ਅਤੇ ਅੱਜ ਇਹੋ ਜਿਹੇ ਮੌਸਮ ਨੂੰ ਕਿਹੜਾ ਗਾਣਾ ਢੁੱਕਦਾ ਵੀ ਸਵੇਰੇ ਸਵੇਰੇ ਸਾਡੇ ਭਾਈਜਾਨ ਵੀ ਸੁਣ ਰਹੇ ਆ ਬਹੁਤ ਸਾਡੇ ਹੋਰ ਫੈਮਲੀਜ਼ ਵੀ ਸੁਣ ਰਹੀਆਂ ਸ਼ੋਅ ਨੂੰ ਕੁਛ ਇਸ ਤਰ੍ਹਾਂ ਦਾ ਗੀਤ ਦੱਸੋ ਸਵੇਰੇ ਸਵੇਰੇ ਜਿਹੜਾ ਕਿ ਸੁਣ ਕੇ ਇੱਕ ਵਾਰੀ ਫਿਰ ਕਹੀਏ ਬਈ ਮਨ ਵਾਕਈ ਇਹ ਗੀਤ ਦੀ ਤਲਾਸ਼ ਦੇ ਵਿੱਚ ਸੀ ਔਰ ਤੁਹਾਡੇ ਵਾਸਤੇ ਸਟੂਡੀਓ ਦਾ ਨੰਬਰ ਹਰ ਰੋਜ਼ ਤਰ੍ਹਾਂ ਸੇਮ ਹੀ ਹੁੰਦੇ ਆ 905-6733-337 905-673-3337 ਦੇ ਮੇਰੀ ਤੁਹਾਡੀ ਅਤੇ ਤੁਹਾਡੀ ਮੇਰੀ ਗੱਲਬਾਤ ਤੁਹਾਡੀਆਂ ਸੋਹਣੀਆਂ ਸੋਹਣੀਆਂ ਅਤੇ ਮਿੱਠੀਆਂ ਮਿੱਠੀਆਂ ਆਵਾਜ਼ਾਂ ਨਾਲ ਹੋ ਸਕਦੀ ਹੈ ਮਿੱਠੀਆਂ ਮਿੱਠੀਆਂ ਆਵਾਜ਼ਾਂ ਅਤੇ ਮਿੱਠਾ ਮਿੱਠਾ ਪਿੱਛੇ ਹੋਵੇ ਮਿਊਜ਼ਿਕ ਅਤੇ ਰੇਡੀਓ ਚੱਲਦਾ ਹੋਵੇ ਪੰਜਾਬੀ ਵਿਰਸਾ ਅਤੇ 11:12 ਹੋ ਗਈ ਹੁਣ ਸਟੂਡੀਓ ਦੀ ਘੜੀ ਤੱਕ 12 ਵਜੇ ਤੱਕ ਇਸੇ ਤਰ੍ਹਾਂ ਗੀਤ ਸੰਗੀਤ ਔਰ ਬਹੁਤ ਹੀ ਪਿਆਰੇ ਪਿਆਰੇ ਮਿੱਠੇ ਮਿੱਠੇ ਨਗਮੇ ਤੁਹਾਡੇ ਵਾਸਤੇ ਪੇਸ਼ ਕੀਤੇ ਜਾਣਗੇ ਪੰਜਾਬੀ ਵਿਰਸਾ ਹੈਲੋ
1: ਹੈਲੋ
0: ਜੀ ਸਰ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਕਿਰਪਾ ਗੁਰੂ ਸਾਹਿਬ ਜੀ ਜਸਵਿੰਦਰ ਜੀ ਤੁਸੀਂ ਦੱਸੋ ਕਿਦਾਂ ਠੀਕ ਹੋ
1: ਬਹੁਤ ਵਧੀਆ ਜੀ ਬਹੁਤ ਵਧੀਆ ਕੱਲ ਜੀ ਮਾਤਾ ਜੀ ਸੁਣ ਕੇ ਬਹੁਤ

0: ਦਿਲ ਹੁੰਦੇ ਆ ਨਾ, ਕਹਿੰਦੇ ਹੁੰਦੇ ਆ ਦਿਲ ਦੇ ਵਿੱਚ ਜਿਹੜੀ ਤਾਂਘ ਹੁੰਦੀ ਹੈ ਨਾ, ਉਹ ਬੜੀ ਇੱਕ ਜ਼ਰੂਰੀ ਹੁੰਦੀ ਹੈ।
1: ਬਿਲਕੁਲ ਜੀ ਬਿਲਕੁਲ।
0: ਔਰ ਬੱਚਿਆਂ ਦੇ ਪ੍ਰਤੀ ਤੁਹਾਨੂੰ ਪਤਾ ਕਿ ਉਹ ਤਾਂਘ ਹਮੇਸ਼ਾ ਹੀ ਪੇਰੈਂਟਸ ਦੀ ਹੁੰਦੀ ਹੈ, ਭਾਵੇਂ ਬੱਚੇ ਕਹਿੰਦੇ ਹੁੰਦੇ ਪੋਤਕ ਪੁੱਤ ਹੋ ਜਾਂਦੇ ਆ, ਪਰ ਮਾਪੇ ਨਹੀਂ ਕਦੀ ਕ ਮਾਪੇ ਹੁੰਦੇ, ਮਾਪੇ ਜਿਹੜੇ ਹਮੇਸ਼ਾ ਮਾਪੇ ਰਹਿੰਦੇ ਆ।
1: ਉਹਨਾਂ ਦਾ ਪਿਆਰ ਹਮੇਸ਼ਾ ਉੱਥੇ ਰਹਿੰਦਾ ਦਿਲ ਦੇ ਵਿੱਚ,
0: ਸਤਿਕਾਰ ਕਰਿਆ ਕਰੋ ਜਿੰਨਾ ਕਰ ਸਕਦੇ, ਮਾਂ ਨਾਲ ਰੋਜ਼ ਗੱਲ ਕਰਿਆ ਕਰੋ। ਇੱਕ ਗੱਲ ਹੋਰ ਦੱਸਾਂ ਤੁਹਾਨੂੰ, ਤੁਹਾਡੇ ਕਿੰਨੇ ਬ੍ਰਦਰ ਸਿਸਟਰ ਆ ਤੁਸੀਂ?
1: ਅਸੀਂ ਜੀ 4 ਬ੍ਰਦਰ ਆ, 2 ਸਿਸਟਰ ਆ ਜੀ।
0: 4 ਬ੍ਰਦਰ ਤੇ
1: 2 ਸਿਸਟਰ?
0: 2 ਸਿਸਟਰ। ਸਾਰੇ ਇੱਥੇ ਹੀ ਆ ਜਾਂ ਇੰਡੀਆ ਹੀ ਸਾਰੇ?
1: ਨਹੀਂ ਜੀ, ਮੇਰੇ 2 ਬ੍ਰਦਰ ਤੇ 1 ਸਿਸਟਰ ਅਮਰੀਕਾ ਦੇ ਵਿੱਚ ਆ।
0: ਅੱਛਾ।
1: ਮੈਂ ਤੇ ਮੇਰੀ 1 ਸਿਸਟਰ ਇੱਥੇ ਹੈਗੇ ਆ ਕੈਨੇਡਾ ਦੇ ਵਿੱਚ।
0: ਅੱਛਾ ਅੱਛਾ, ਚਲੋ ਬੜੀ
1: ਅੱਛੀ। ਛੋਟਾ ਬ੍ਰਦਰ ਜਿਹੜਾ ਹੈਗਾ ਉਹ ਆਪਣੇ ਮਾਤਾ ਜੀ ਦੇ ਕੋਲ ਹੈਗਾ ਘਰ।
0: ਵਾਹ ਜੀ ਵਾਹ, ਚਲੋ ਬੜੀ ਅੱਛੀ ਗੱਲ ਹੈ ਸਰ। ਔਰ ਤੁਸੀਂ ਪਿਆਰ ਕਰਦੇ ਹੋ ਮਾਂ ਜੀ ਨੂੰ, ਤੇ ਮਾਂ ਦੀਆਂ ਅਸੀਸਾਂ ਫਿਰ ਡੈਫੀਨਿਟਲੀ ਤੁਹਾਡੇ ਸਿਰ ਤੇ ਆਲਵੇਜ਼ ਹੀ ਹੋਣੀਆਂ ਸਰ। ਹੋਰ ਸੁਣਾਓ, ਸਭ ਠੀਕ ਹੈ ਨਾ?
1: ਐਨ ਵਧੀਆ, ਫਸਟ ਕਲਾਸ ਜੀ।
0: ਗੀਤ ਗੂਤ ਕਿਹੜਾ ਅੱਜ ਚੋਣ ਕਰ ਸਕਦੇ ਹੋ ਤੁਸੀਂ?
1: ਭਾਜੀ ਤੁਸੀਂ ਕੋਈ ਵੀ ਸੁਣਾ ਦਿਓ ਜੀ, ਅਸੀਂ ਕੋਈ ਅੱਗੇ ਗੱਲ ਹੀ ਨਹੀਂ ਹੈ।
0: ਅੱਛਾ ਚਲੋ, ਮੌਸਮ ਬੜਾ ਵਧੀਆ, ਬੜੀ ਮਿਹਰਬਾਨੀ, ਥੈਂਕ ਯੂ ਵੈਰੀ ਮੱਚ ਜਸਵਿੰਦਰ ਜੀ, ਸੌਰੀ ਤੁਹਾਡੀ ਲਾਈਨ ਕੱਟੀ ਗਈ, ਨੈਕਸਟ ਕਾਲ ਤੇ ਜਾਣੇ ਆ। ਟ੍ਰੈਫਿਕ, ਹੈਲੋ।
2: ਹਾਂਜੀ ਨਮਸਕਾਰ ਵੀਰ ਜੀ।
0: ਓ ਨਮਸਕਾਰ ਜੀ, ਚੰਬੇ ਵਾਲੀ ਸਰਕਾਰ।
2: ਹੋਰ ਸਰ ਕੀ ਹਾਲ ਹੈ?
0: ਹਾਲ ਠੀਕ ਆ, ਤੁਸੀਂ ਆਪਣਾ ਗਾਣਾ ਲਵਾ ਲੈਂਦੇ ਆ ਤੇ ਮੁੜ ਕੇ ਸਾਨੂੰ ਕਹਿੰਦੇ ਨਹੀਂ ਜੀ ਗੱਲ ਖਤਮ, ਬਸ ਇਹ ਤੁਹਾਡੀ ਚੰਗੀ ਗੱਲ ਆ।
2: ਨਹੀਂ ਨਹੀਂ ਸਰ, ਗਾਣਾ ਨਹੀਂ, ਗਾਣਾ ਲਗਾ ਦਿਓ ਭਾਜੀ ਤੁਸੀਂ। ਹਮਨੇ ਤੁਮਕੋ ਦਿਲ ਦੇ ਦਿਆ ਜੇ ਵੀ ਨਾ ਪੁੱਛਾ ਕੌਣ ਹੋ ਤੁਮ।
0: ਤੁਸੀਂ ਹੈ ਨਾ ਡਾਊਨ ਟਾਊਨ ਤੋਂ ਮੁੜ ਕੇ ਆਉਣਾ ਨੀ ਹੁਣ ਉੱਥੇ ਰਹਿਣਾ? ਉੱਥੇ ਪੁਲਿਸ ਘੋੜਿਆਂ ਦੇ ਵੀ ਹੁੰਦੀ ਆ, ਸਾਈਕਲਾਂ ਦੇ ਵੀ ਹੁੰਦੀ ਆ।
2: ਚਲੋ ਲਗਾ ਦਿਓ ਲਗਾ,
0: ਐਵੇਂ ਨਾ ਪੰਗਾ ਲੈ ਲਿਓ ਸਵੇਰੇ ਸਵੇਰੇ ਉੱਥੇ ਕਿਤੇ ਪੰਗਾ ਪਾ ਲਿਓ ਸਵੇਰੇ ਸਵੇਰੇ ਕਿਤੇ, ਮੁੜ ਕੇ ਮੈਨੂੰ ਬਾਅਦ ਚ ਫੋਨ ਕਰੋ ਭਾਈ ਸਾਹਿਬ ਤਾਂ ਉੱਥੇ ਡਿਵੀਜ਼ਨ 18 ਚ ਰੱਖਿਆ ਅਗਲਿਆਂ ਨੇ। 905-673-3337। ਹੈਲੋ।
3: ਹੈਲੋ,
0: ਹਾਂਜੀ ਸਰ।
3: ਸਰ ਜੀ ਉਹ ਬ੍ਰੈਂਟਨ ਅਪਲਾਈਸਿਸ ਸੁਲਤਾਨ ਦਾ ਫੋਨ ਨੰਬਰ ਮਿਲ ਸਕਦਾ ਜੀ?
0: ਜ਼ਰੂਰ ਲਓ ਸਰ, 905।
3: ਲੈਂਡਲਾਈਨ ਵਾਲਾ ਨਹੀਂ ਜੀ, ਪਰਸਨਲ ਨੰਬਰ।
0: ਪਰਸਨਲ ਨੰਬਰ ਫਿਰ ਤੁਸੀਂ ਉਹਨੂੰ ਬਾਅਦ ਚ ਕਾਲ ਕਰੋ, ਮੈਂ ਤੁਹਾਨੂੰ ਦੇ ਦਾਂਗਾ ਸਰ, ਮੈਂ ਔਨ ਏਅਰ ਨਹੀਂ ਦੇ ਸਕਦਾ। ਠੀਕ ਹੈ ਸਰ?
3: ਓਕੇ, ਇਹੀ ਨੰਬਰ ਤੇ?
0: ਨਹੀਂ ਜੀ, ਮੇਰੇ ਸੈੱਲ ਫੋਨ ਤੇ ਕਰਿਓ, ਮੈਂ ਹੁਣੇ ਨੰਬਰ ਬੋਲਦਾ। ਠੀਕ ਹੈ ਸਰ, ਉਸ ਨੰਬਰ ਤੇ ਕਰਿਓ ਕਾਲ। ਥੈਂਕ ਯੂ ਵੈਰੀ ਮੱਚ, ਨੈਕਸਟ ਕਾਲ ਤੇ ਜਾਣੇ। ਹੈਲੋ ਹੈਲੋ
4: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਜੀ ਸਤਿ ਸ਼੍ਰੀ ਅਕਾਲ ਜੀ, ਗੁਰਦੀਪ ਜੀ, ਕੀ ਹਾਲ ਆ ਜੀ?
4: ਠੀਕ ਆ ਜੀ, ਤੁਸੀਂ ਸੁਣਾਓ? ਕੈਲਗਰੀ ਤੋਂ ਬੋਲ ਰਹੇ ਜੀ।
0: ਵਾਹ ਜੀ ਵਾਹ, ਕੈਲਗਰੀ ਵਾਲਿਓ ਕੀ ਹਾਲ ਆ?
4: ਠੀਕ ਆ ਜੀ।
0: ਤੁਹਾਡੇ ਤਾਂ ਠੰਡ ਪੈਂਦੀ ਹੋਣੀ ਉੱਥੇ ਤਾਂ? ਨਹੀਂ ਠੀਕ ਹੀ ਆ ਮੌਸਮ?
4: ਨਹੀਂ ਨਹੀਂ, ਹੁਣ ਇੱਥੇ +20 ਚੱਲ ਰਿਹਾ
0: ਤੇ ਸਾਡੇ ਤਾਂ 20 ਤੋਂ ਉੱਪਰ ਆ, ਥੋੜਾ ਜਿਹਾ ਜ਼ਿਆਦਾ ਹੀ ਆ ਕੰਮ।
4: ਇੱਥੇ 37 ਤੱਕ ਚਲਾ ਗਿਆ ਸੀ ਵੈਸੇ।
0: ਅੱਛਾ ਚਲੋ ਕੋਈ ਗੱਲ ਨਹੀਂ, ਕੱਲ ਸਾਡੇ ਵੀ ਇੱਥੇ 40 ਸੀ ਕੁਛ। ਪਰ ਫਿਰ ਵੀ ਤੁਸੀਂ ਠੰਡੇ ਇਲਾਕੇ 'ਚ ਬੈਠੇ ਆ। ਉੱਥੇ ਯਾਰ ਕੈਲਗਰੀ ਗੋਡਿਆਂ ਗੁੱਡਿਆਂ ਦੀ ਪ੍ਰੋਬਲਮ ਜ਼ਿਆਦਾ ਨਹੀਂ ਆਉਂਦੀ ਉੱਥੇ ਬਜ਼ੁਰਗਾਂ ਨੂੰ? ਠੰਡ ਜ਼ਿਆਦਾ ਹੁੰਦੀ ਆ?
4: ਨਹੀਂ ਵੈਸੇ ਇੰਨੀ ਤਾਂ ਨਹੀਂ ਹੁੰਦੀ। ਹੁਣ ਇੱਥੇ ਯੂਜ ਹੋਏ ਹੋਏ ਜਿਹੜੇ ਬੰਦੇ ਨਵੇਂ ਆ ਉਹਨੂੰ ਥੋੜੀ ਪ੍ਰੋਬਲਮ, ਜਿਹੜੇ ਜਾਂ ਓਲਡ ਏਜ ਆਉਂਦੇ ਜਿਹੜੇ ਉਹਨਾਂ ਨੂੰ ਥੋੜੀ ਪ੍ਰੋਬਲਮ ਹੁੰਦੀ ਆ,
0: ਕਿਉਂਕਿ ਠੰਡ 'ਚ ਕਹਿੰਦੇ ਆ ਗੋਡੇ ਗੁੱਡੇ ਜ਼ਿਆਦਾ ਦੁਖਣ ਲੱਗ ਪੈਂਦੇ ਨਾ, ਇਸ ਕਰਕੇ ਮੈਂ ਤੁਹਾਨੂੰ ਪੁੱਛਿਆ। ਕੈਲਗਰੀ ਸੁਣਾਓ, ਸਭ ਠੀਕ ਠਾਕ ਨਾ ਪਰਿਵਾਰ ਦਾ? ਕੈਲਗਰੀ ਸਾਰਾ?
4: ਹਾਂਜੀ ਸਭ ਠੀਕ ਠਾਕ ਆ।
0: ਚਲੋ ਬੜਾ ਅੱਛੀ ਗੱਲ ਆ ਸਰ, ਹੋਰ ਸਭ ਠੀਕ ਆ ਫੈਮਿਲੀ ਸਰ?
4: ਹਾਂਜੀ ਸਭ ਠੀਕ ਆ ਜੀ।
0: ਬੜੀ ਮਿਹਰਬਾਨੀ, ਕੁਛ ਕਹਿਣਾ ਚਾਹੋਗੇ ਹੋਰ ਵੀਰਾ ਜੀ?
4: ਇੱਕ ਗਾਣਾ ਸੁਣਾ ਦਿਓ, ਉਹੀ
0: ਕਿਹੜਾ?
4: ਬੇਖੁਦੀ ਮੈਂ ਸਨਮ ਉੱਠ ਗਏ ਜੋ ਕਦਮ।
0: ਹਾਂ ਹਾਂ ਹਾਂ ਹਾਂ, ਬੜੇ ਕਮਾਲ ਕਮਾਲ ਦੇ ਗੀਤ ਤੁਸੀਂ ਅੱਜ ਦੱਸ ਰਹੇ ਹੋ ਸਾਰੇ ਜਣੇ ਮੈਨੂੰ, ਡੈਫੀਨੇਟਲੀ ਮੈਂ ਪਲੇ ਕਰੂੰਗਾ। ਔਰ ਸਭ ਤੋਂ ਪਹਿਲਾਂ ਇਹ ਗੀਤ ਸਾਡੇ ਚੰਬੇ ਵਾਲਿਆਂ ਨੇ ਕਿਹਾ, ਜਸਵਿੰਦਰ ਭਾਈ ਨੇ ਕਿਹਾ ਜਿਹੜਾ ਮਰਜ਼ੀ ਲਾ ਦਿਓ ਗੀਤ, ਅੱਜ ਬੀਬਾ ਬੋਆਏ ਨਹੀਂ ਆਏ। ਔਰ ਅੱਜ ਤੁਹਾਡੇ ਵਾਸਤੇ ਇੱਕ ਇੱਦਾਂ ਦੀ ਇੰਸ਼ੋਰੈਂਸ ਦੀ ਪਾਲਿਸੀ ਆ ਰਹੀ ਹੈ, ਤੁਹਾਨੂੰ ਸਾਰਿਆਂ ਨੂੰ ਉਹ ਪਾਲਿਸੀਆਂ ਲੈਣੀਆਂ ਪੈਣੀਆਂ। ਅਤੇ ਹਰਪ੍ਰੀਤ ਸੈਣੀ ਨੂੰ ਮੈਂ ਸਪੈਸ਼ਲੀ ਤੌਰ 'ਤੇ ਰਿਕੁਐਸਟ ਕੀਤੀ ਸੀ, ਮੈਂ ਕਿਹਾ ਜੀ ਅੱਜ ਉਹ ਪਾਲਿਸੀ ਲੈ ਕੇ ਆਇਓ ਜਿਹੜੀ ਪਾਲਿਸੀ ਸਾਡੇ ਹਰ ਘਰ ਦੀ ਜ਼ਰੂਰਤ ਹੋਵੇ, ਹਰ ਘਰ ਦੀ ਜ਼ਰੂਰਤ ਹੋਵੇ। ਅੱਜ ਉਹਦੇ ਪਾਲਿਸੀ ਬਾਰੇ ਗੱਲਬਾਤ ਕਰਾਂਗੇ ਬੜੀ ਜਲਦੀ, ਪਰ ਉਸ ਤੋਂ ਪਹਿਲਾਂ ਥੋੜ੍ਹਾ ਜਿਹਾ ਗੀਤ ਸੁਣ ਲਓ ਯਾਰ। ਇਹ ਗੀਤ ਮੇਰਾ ਬਹੁਤ ਪਸੰਦ ਦਾ ਗੀਤ ਹੈ, ਔਰ ਚੰਬੇ ਵਾਲੇ ਭਾਅ ਜੀ ਸਾਡੇ ਪਤਾ ਇਹਨਾਂ ਨੂੰ ਕਿ ਇਹ ਗੀਤ ਹਰਜੀਤ ਜੀ ਨੇ ਨਾ ਨਹੀਂ ਕਰਨਾ। ਹਮਨੇ ਤੁਮਕੋ ਦਿਲ ਹੀ ਦੇ ਦਿਆ ਯੇ ਵੀ ਨਾ ਪੁੱਛਾ ਕੌਣ ਹੋ ਤੁਮ, ਹੈਂ ਜਦੋਂ ਦਿਲ ਦੇ ਦਿੱਤਾ ਤੇ ਫਿਰ ਇਹ ਪੁੱਛਿਆ ਵੀ ਨਹੀਂ ਕੌਣ ਆ ਤੁਸੀਂ, ਕੀ ਕਰਦੇ ਆ, ਕਿਹੜੀ ਬਰਾਦਰੀ ਹੈ, ਕਿੱਥੋਂ ਪੰਜਾਬ ਤੋਂ ਆਏ, ਇੰਡੀਆ ਤੋਂ ਕਿੱਥੋਂ ਆਏ ਆ, ਇੱਥੇ ਕੰਮ ਕੀ ਕਰਦੇ ਆ, ਤੇ ਸਾਰੀਆਂ ਚੀਜ਼ਾਂ ਬਾਅਦ 'ਚ ਪਤਾ ਲੱਗਦੀਆਂ। ਜਿਸ ਵੇਲੇ ਫਿਰ 4 ਅੱਖੀਆਂ 2 ਹੋ ਜਾਂਦੀਆਂ, ਫਿਰ ਜਿਸ ਵੇਲੇ ਇਹ ਸਾਰੀਆਂ ਸਾਰੀਆਂ ਸਾਰੀਆਂ ਗੱਲਾਂ ਇੱਕ ਦੂਸਰੇ ਦੇ ਪ੍ਰਤੀ ਅਣਜਾਣ ਰਿਸ਼ਤੇ ਜਿਹੜੇ ਹੁੰਦੇ ਆ, ਸਭ ਤੋਂ ਜ਼ਿਆਦਾ ਮਹੱਤਵਪੂਰਨ ਰਿਸ਼ਤੇ ਉਹ ਬਣ ਜਾਂਦੇ ਆ।

ਪ੍ਰੋਗਰਾਮ ਪੰਜਾਬੀ ਵਿਰਸਾ ਦਾ ਵਨ ਐਂਡ ਓਨਲੀ ਤੁਹਾਡੇ ਸ਼ਹਿਰ ਇੱਕੋ ਹੀ ਆ ਬਾਈ ਜੀ ਸਿੰਘ ਹਰਜੀਤ ਜਿਹੜਾ ਕਿ ਤੁਹਾਡੇ ਵਾਸਤੇ 11 ਤੋਂ 12 ਪੰਜਾਬੀ ਵਿਰਸਾ ਰੇਡੀਓ ਪੇਸ਼ ਕਰਦਾ ਹੈ ਔਰ ਟੈਨਸ਼ਨ ਫਰੀ ਸ਼ੋਅ ਹੁੰਦਾ ਭਾਵੇਂ ਉਹ ਕੋਈ ਵੀ ਸੁਣਦਾ ਆਵੇ ਸਾਰੀ ਟੈਨਸ਼ਨ ਫਰੀ ਪ੍ਰੋਗਰਾਮ ਕਰ ਦੇਣਾ ਆਪਾਂ ਤੇ ਰੂਬਰ ਵਾਲੇ ਕਿੱਥੇ

0: बहुत प्यारा सॉन्ग आला, हमने तुमको दिल ही दे दिया ये भी ना पूछा कौन हो कम। और हरप्रीत सैनी तो पहला मैं एक बार राजन जी नु लाइन तलना। राजन जी की हाल चाल है सर?
1: बहुत वधिया जी, बहुत वधिया, बहुत बहुत धन्यवाद हरजीत जी, तुहानू वी ते साडे सारे श्रोता नु प्यार भरी सत श्रीकाल जी।
0: जी सत श्रीकाल सर।
1: ਹਾਂਜੀ ਸਰ, ਸੋ ਜਿਹੜੇ ਵੀ ਸਾਡੇ ਸਰੋਤ ਜੀ ਅੱਖਾਂ ਦਾ ਚੈੱਕਅਪ ਕਰਵਾਉਣਾ ਚਾਹੁੰਦੇ ਨੇ, ਦੱਸਦੇ ਜਾਈਏ ਕਿ ਡਾਕਟਰ ਸਾਡੇ ਕੋਲ ਸਾਡੀ ਸੈਂਡਲਵੁੱਡ ਤੇ ਕ੍ਰੈਡਿਟ ਵਿਊ ਵਾਲੀ ਲੋਕੇਸ਼ਨ ਦੇ ਉੱਤੇ ਅਵੇਲੇਬਲ ਨੇ, ਤਕਰੀਬਨ 3 ਵਜੇ ਤੋਂ ਲੈ ਕੇ 6 ਵਜੇ ਤੱਕ। ਤੁਸੀਂ ਉੱਥੇ ਵਾਕ ਇਨ ਵੀ ਕਰ ਸਕਦੇ ਹੋ ਜਾਂ ਕਾਲ ਕਰਕੇ ਆਪਣੀ ਅਪੁਆਇੰਟਮੈਂਟ ਬੁੱਕ ਕਰਵਾ ਸਕਦੇ ਹੋ। 905-460-8888-905-460-8888। ਪੂਰਾ ਹਰਜੀਤ ਜੀ ਕੰਪਲੀਟ ਕੰਪਰੀਹੈਂਸਿਵ ਐਗਜ਼ਾਮ ਹੁੰਦਾ, ਵਿਜ਼ਨ ਚੈੱਕ ਕਰਦੇ ਹਾਂ ਅਸੀਂ, ਹੈਲਥ ਚੈੱਕ ਕਰਦੇ ਹਾਂ, ਔਰ ਐਡਵਾਂਸ ਟੈਕਨੋਲੋਜੀ ਦੇ ਅਸੀਂ ਇਕੁਇਪਮੈਂਟ ਰੱਖੇ ਹੋਏ ਨੇ ਜਿਹਦੇ ਚ OCT, ਟੋਪੋਗ੍ਰਾਫੀ, ਰੈਟਨੋਗ੍ਰਾਫੀ, AR, NCT, ਸਲੈਕਟ ਲੈਂਪ, ਵਿਜੁਅਲ ਫੀਲਡ, 7 ਅਲੱਗ ਅਲੱਗ ਡਿਵਾਈਸ ਨੇ ਜਿਨ੍ਹਾਂ ਦੇ ਨਾਲ ਅੱਖ ਦਾ ਜੀ ਹਰ ਇੱਕ ਕੋਨਾ ਚੈੱਕ ਹੁੰਦਾ, ਔਰ ਜਿਹੜੇ ਵੀ ਰਿਜ਼ਲਟ ਆਉਂਦੇ ਨੇ ਡਾਕਟਰ ਨਾਲ ਤੁਹਾਨੂੰ ਡਿਜੀਟਲੀ ਇੱਕ ਡਿਸਪਲੇ ਸਕਰੀਨ ਦੇ ਉੱਤੇ ਦਿਖਾਉਂਦੇ ਨੇ ਸਾਰੇ ਤਰ੍ਹਾਂ ਦੇ। ਜੇ ਕੋਈ ਕਾਲਾ ਮੋਤੀ ਆ ਰਿਹਾ, ਚਿੱਟਾ ਮੋਤੀ ਆ ਰਿਹਾ, ਜਾਂ ਤੁਹਾਡੇ ਬੱਚਿਆਂ ਦੀ ਵਿਜ਼ਨ ਘੱਟੀ ਜਾ ਰਹੀ ਹੈ, ਰੁਕਦੀ ਨਹੀਂ, ਉਹ ਸਾਰੀਆਂ ਚੀਜ਼ਾਂ ਨੂੰ ਟ੍ਰੀਟ ਕਰਨ ਦੇ ਲਈ ਸਾਡੇ ਕੋਲ ਇੱਥੇ ਸਾਰੇ ਇਕੁਇਪਮੈਂਟ ਹੈਗੇ ਨੇ। ਸੋ ਜ਼ਰੂਰ ਕਾਲ ਕਰਕੇ ਅਪੁਆਇੰਟਮੈਂਟ ਬੁੱਕ ਕਰਵਾਓ, 905-460-8888। ਤੇ ਜਿਨ੍ਹਾਂ ਨੇ ਸਾਡਾ ਵੈਲਿਊ ਪੈਕੇਜ ਲੈਣਾ, ਫਿਰ ਤੁਸੀਂ ਜੇ ਵੈਲਿਊ ਪੈਕੇਜ ਦਾ ਫਾਇਦਾ ਲੈ ਸਕਦੇ ਹੋ, ਸਿਰਫ $129 ਦੇ ਵਿੱਚ ਤੁਹਾਨੂੰ ਅਸੀਂ ਕੰਪਲੀਟ ਪੇਅਰ ਪ੍ਰਿਸਕ੍ਰਿਪਸ਼ਨ ਗਲਾਸਿਸ ਦੇ ਰਹੇ ਹਾਂ, ਜਿਹਦੇ ਚ ਸਿਲੈਕਟਡ ਬ੍ਰਾਂਡਡ ਫਰੇਮ ਵੀ ਹੈ ਤੇ ਨਾਲ ਸਿੰਗਲ ਵਿਜ਼ਨ ਲੈਂਸਿਸ ਵੀ ਨੇ। ਤੇ ਤਕਰੀਬਨ $258 ਤੁਹਾਨੂੰ ਅਸੀਂ ਕੰਪਲੀਟ ਪੇਅਰ ਪ੍ਰੋਗਰੈਸਿਵ ਗਲਾਸਿਸ ਦੇ ਰਹੇ ਹਾਂ, ਇਹਦੇ ਚ SLR ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਵੀ ਨੇ ਤੇ ਨਾਲ ਬ੍ਰਾਂਡਡ ਫਰੇਮ ਵੀ ਹੈ। ਤੇ ਆਪਣੀ ਐਨਕਾਂ ਦੇ ਉੱਤੇ ਤੁਸੀਂ ਜਿੰਨੀਆਂ ਮਰਜ਼ੀ ਕੋਟਿੰਗ ਐਡ ਕਰਾ ਸਕਦੇ ਹੋ, ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ। ਤੇ ਜੇ ਤੁਸੀਂ 2 ਪੇਅਰ ਬਣਾਉਣਾ ਚਾਹੁੰਦੇ ਹੋ, ਪਹਿਲੇ ਪੇਅਰ ਤੇ ਕੋਟਿੰਗਾਂ 50% ਆਫ ਨੇ ਤੇ ਦੂਜੇ ਪੇਅਰ ਤੇ ਕੋਟਿੰਗਾਂ ਬਿਲਕੁਲ ਫ੍ਰੀ ਹੈ। ਸੋ ਇੱਦਾਂ ਦੀਆਂ ਹੋਰ ਬਹੁਤ ਸਾਰੀਆਂ ਡੀਲਸ ਨੇ ਜਿਹੜੀਆਂ ਤੁਸੀਂ ਸਾਡੇ ਸਟੋਰ ਤੇ ਵਿਜ਼ਿਟ ਕਰਕੇ ਲੈ ਸਕਦੇ ਹੋ। ਪਹੁੰਚਣਾ ਜੀ ਤੁਸੀਂ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, 410 ਐਂਡ ਸੀਲਸ ਕਹਿ ਲਓ ਜਾਂ ਕੈਨੇਡੀਅਨ ਸੀਲਸ ਕਹਿ ਲਓ, ਵਾਲਮੰਡ ਵਾਲਾ ਪਲਾਜ਼ਾ ਜੀ। ਤੇ ਨਾਲ ਦੂਜੀ ਲੋਕੇਸ਼ਨ ਹੈ ਸਾਡੀ 10635 ਕ੍ਰੈਡਿਟ ਵਿਊ ਰੋਡ,
0: ਥੈਂਕ ਯੂ ਸੋ ਮਚ ਹਰਜੀਤ ਜੀ। ਪਹਿਲਾਂ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ। ਹਰ ਇਨਸਾਨ ਨੇ ਦੁਨੀਆਂ ਦੇ ਵਿੱਚੋਂ ਚਲੇ ਜਾਣਾ, ਠੀਕ ਆ। ਮੈਂ ਤੁਸੀਂ ਆ ਜਿੰਨੇ ਵੀ ਸੁਣ ਰਹੇ ਆ ਸਾਰਿਆਂ ਨੇ ਚਲ ਜਾਣਾ, ਹਰ ਇੱਕ ਦੀ ਵਾਰੀ ਜਦੋਂ ਸਮਾਂ ਆਉਣਾ ਚਲੇ ਜਾਣਾ। ਖਾਸ ਕਰਕੇ ਮੈਂ ਚਾਹੁੰਦਾ ਕਿ ਜਿਹੜੇ ਬੰਦੇ 70+ ਹੋ ਗਏ ਆ ਜਾਂ 60+ ਹੋ ਗਏ ਆ, ਅਕਸਰ ਉਹਨਾਂ ਨੂੰ ਪਤਾ ਕਿ ਆਪਣੀ ਵੱਧਦੀ ਉਮਰ ਵੱਲ ਉਹ ਜਾ ਰਹੇ ਆ, ਘੱਟਦੀ ਉਮਰ ਵੱਲ ਨਹੀਂ ਜਾ ਰਹੇ। ਅੱਜ ਜਿੰਨੇ ਵੀ ਸਾਡੇ ਵੀਰ ਸੁਣ ਰਹੇ ਆ, ਸਾਡੀਆਂ ਲੇਡੀਜ਼ ਸੁਣ ਰਹੀ ਆ, ਜਿਨ੍ਹਾਂ ਦੇ ਮਾਂ ਪਿਓ ਇੱਥੇ ਆ, ਜਿਨ੍ਹਾਂ ਦੇ ਸੱਸ ਸਹੁਰੇ ਇੱਥੇ ਆ, ਜਿਨ੍ਹਾਂ ਦੇ ਪੇਰੈਂਟਸ ਇੱਥੇ ਆ, ਉਹਨਾਂ ਦੀ ਉਮਰ 70+ ਹੋ ਗਈ ਆ, 80+ ਹੋ ਗਈ ਆ, ਕੀ ਅਸੀਂ ਉਹਨਾਂ ਦੀ ਫਿਨਰਲ ਇੰਸ਼ੋਰੈਂਸ ਕਰਾ ਸਕਦੇ ਹਾਂ?
0: ਬਿਲਕੁਲ ਕਰਾ ਸਕਦੇ ਹਾਂ, ਅਪ ਟੂ ਏਜ 85।
2: ਅੱਛਾ, ਜਿਨ੍ਹਾਂ ਦੀ ਉਮਰ ਭਾਵੇਂ ਦਵਾਈਆਂ ਦਵਾਈਆਂ ਜਿੰਨੀ ਮਰਜ਼ੀ ਖਾਂਦੇ ਹੋ।
0: ਹਾਂਜੀ, ਕੁਛ ਗਰੰਟਿਡ ਇਸ਼ੂ ਪਲਾਨਸ ਹੈਗੇ ਆ, ਆਫਕੋਰਸ ਕੁਛ ਨੋਨ ਮੈਡੀਕਲ ਪ੍ਰੋਡਕਟ ਹੈਗੇ ਆ ਜਿਨ੍ਹਾਂ ਦੇ ਵਿੱਚ ਤੁਹਾਨੂੰ ਕੋਈ ਮੈਡੀਕਲ ਇਸ਼ੂਜ਼ ਵੀ ਹੋਣ, ਉਹਦੇ ਵਿੱਚ ਵੀ ਕਵਰੇਜ ਮਿਲ ਜਾਂਦੀ ਆ। ਬਟ ਡੈਫੀਨੇਟਲੀ ਜਿਹੜੀ ਇੰਸ਼ੋਰੈਂਸ ਦੇ ਪ੍ਰੀਮੀਅਮ ਹੁੰਦੇ ਆ, ਮਤਲਬ ਕਿ ਉਹਦੀ ਜਿਹੜੀ ਕਾਸਟ,
2: ਇਹ ਬਹੁਤ ਜ਼ਰੂਰੀ ਗੱਲਾਂ ਆ ਅੱਜ ਜਿਹੜੀ ਤੁਹਾਨੂੰ ਮੈਂ ਦੱਸ ਰਿਹਾ, ਔਰ ਇਹ ਗੱਲਾਂ ਹਰ ਪਰਿਵਾਰ ਦੇ ਵਿੱਚ ਢੁੱਕਦੀਆਂ। ਜਿਹੜੇ ਘਰਾਂ ਦੇ ਵਿੱਚ ਖਾਸ ਕਰਕੇ ਸਾਡੇ ਬਜ਼ੁਰਗ 70, 75, 80, 83, 82 ਸਾਲ ਦੇ ਵੀ ਹੋ ਗਏ ਆ, ਉਹਨਾਂ ਦੀ ਇੰਸ਼ੋਰੈਂਸ ਵੀ ਹੋ ਜਾਣੀ ਆ। ਸੁਣੋ ਪੂਰੀ ਡਿਟੇਲ ਦੇ ਵਿੱਚ ਹਰਪ੍ਰੀਤ ਸੈਣੀ ਦਾ ਨੰਬਰ 416-817-6500। ਜੀ ਹਰਪ੍ਰੀਤ।
0: ਸੋ ਜਿਹੜੇ ਇਹ ਵਾਲੇ ਪ੍ਰੋਡਕਟ ਹੈਗੇ ਆ ਨਾ, ਜਦ ਆਪਾਂ ਕਿਸੇ ਵੀ ਪ੍ਰੋਡਕਟ ਦੀ ਗੱਲ ਕਰੀਏ, ਲਾਈਫ ਇੰਸ਼ੋਰੈਂਸ ਦੇ ਆਪਾਂ ਚਲੋ ਹੁਣ ਇਸ ਵੇਲੇ ਗੱਲ ਕਰ ਰਹੇ ਹਾਂ, ਜਾਂ ਫਿਊਨਰਲ ਇੰਸ਼ੋਰੈਂਸ ਦੀ ਗੱਲ ਕਰ ਰਹੇ ਹਾਂ, ਉਹਦਾ ਜਿਹੜਾ ਪ੍ਰਾਈਸ ਹੈਗਾ ਆ, ਉਹਦੀ ਜਿਹੜੀ ਕੋਸਟ ਹੈਗੀ ਆ, ਜਾਂ ਉਹਦਾ ਜਿਹੜਾ ਪ੍ਰੀਮੀਅਮ ਹੈਗਾ ਆ, ਬੇਸਿਕਲੀ 2-3 ਚੀਜ਼ਾਂ 'ਤੇ ਡਿਪੈਂਡ ਕਰਦਾ ਆ। ਇੱਕ ਤਾਂ ਬੰਦੇ ਦੀ ਏਜ ਕੀ ਆ। ਸੋ ਅੱਜ ਕਿਸੇ ਦੀ ਏਜ 25 ਸਾਲ ਆ, ਕਿਸੇ ਦੀ 30 ਸਾਲ ਆ, ਕਿਸੇ ਦੀ 50 ਸਾਲ ਆ, ਡੈਫੀਨੇਟਲੀ 21 ਸਾਲ ਦੀ ਏਜ ਗਰੁੱਪ ਦੇ ਨਾਲ ਰੇਟ ਵੱਧਦਾ ਹੈ। ਇਹਦੇ ਵਿੱਚ ਕੋਈ ਏਜ ਬੈਂਡ ਨਹੀਂ ਹੈਗੇ। ਲਾਈਫ ਇੰਸ਼ੋਰੈਂਸ ਦੇ ਵਿੱਚ ਕੋਈ ਏਦਾਂ ਨਹੀਂ ਹੈਗਾ ਕਿ ਕੋਈ ਬੰਦਾ 50 ਤੋਂ 55 ਦੇ ਵਿੱਚ ਇਹਦਾ ਸੇਮ ਰੇਟ ਆਉਣਾ।
2: ਮੈਂ ਇੱਕ ਗੱਲ ਸਿੰਪਲ ਗੱਲ ਮੰਨ ਲੈਣਾ, ਚਲੋ ਇੱਕ ਆਪਾਂ ਇਗਜ਼ਾਮਪਲ ਦੇ ਦਿੰਦੇ ਹਾਂ, ਮੈਂ ਇੰਸ਼ੋਰੈਂਸ ਦਾ ਕੰਮ ਤਾਂ ਨਹੀਂ ਕਰਦਾ, ਮੈਨੂੰ ਇਹਨਾਂ ਚੀਜ਼ਾਂ ਦਾ ਪਤਾ ਨਹੀਂ। ਸਪੋਜ਼ ਕਰੋ ਕਿਸੇ ਦੀ ਉਮਰ 70+ ਹੋ ਗਿਆ ਬੰਦਾ,
0: ਹਾਂਜੀ,
2: ਕੋਈ ਫੀਮੇਲ ਆ ਜਾਂ ਮੇਲ ਆ, ਸਪੋਜ਼ ਕਰੋ 5-600 ਡਾਲਰ ਮਹੀਨੇ ਦੀ ਹੋਊ ਇੰਸ਼ੋਰੈਂਸ ਉਹਨਾਂ ਦੀ,
0: ਡਿਪੈਂਡ ਕਰਦਾ ਕਿੰਨੇ ਦੀ ਕਵਰੇਜ ਲੈਣੇ ਆ, ਡਿਪੈਂਡ ਕਰਦਾ ਉਹਨਾਂ ਦਾ ਕੀ ਹੈਲਥ ਇਸ਼ੂ ਹੈ। ਸਪੋਜ਼ ਕਰੋ
2: ਅਸੀਂ 1 lakh ਡਾਲਰ ਦੀ ਕਵਰ ਲੈਣੇ ਆ, ਜਸਟ ਰਫਲੀ ਆਈਡੀਆ ਮੈਂ ਕਹਿ ਰਿਹਾ, ਨੰਬਰ ਨਾ ਦਿਓ ਮੈਨੂੰ ਐਗਜ਼ੈਕਟਲੀ, ਮੈਨੂੰ ਪਤਾ ਤੁਹਾਡੇ ਕੋਲ ਤੁਹਾਡਾ ਲੈਪਟਾਪ ਨਹੀਂ ਹੈਗਾ, ਇੱਕ ਰਫਲੀ ਆਈਡੀਆ ਕਹਿ ਸਕਦੇ 500-600-700 ਦਾ ਕੋਈ ਜਾ ਸਕਦੀ ਹੈ?
0: ਹਾਂਜੀ ਜਾ ਸਕਦੀ ਹੈ।
2: ਠੀਕ ਆ, ਜਿਹੜਾ ਬੰਦਾ 75 ਪਲੱਸ ਆ ਜਾਂ 70 ਪਲੱਸ ਆ, ਉਹ ਜੇ 500-600 ਡਾਲਰ 700 ਡਾਲਰ ਮਹੀਨੇ ਦੇ ਇੰਸ਼ੋਰੈਂਸ ਦੇ ਰਿਹਾ ਫਿਨਰਲ ਇੰਸ਼ੋਰੈਂਸ 1 lakh ਡਾਲਰ। ਅੱਛਾ ਇੱਕ ਗੱਲ ਇੱਥੇ ਹੋਰ ਆ ਜਾਂਦੀ ਆ, ਅਸੀਂ ਚਲੋ 500-700 ਡਾਲਰ ਮਹੀਨੇ ਦਾ ਵੀ ਦੇ ਦਿੱਤਾ, 400 ਦੇ ਦਿੱਤਾ, ਡਿਪੈਂਡ ਕਰਦਾ ਤੁਸੀਂ ਦੱਸਿਆ ਏਜ 'ਤੇ ਜਾਂ ਉਹਨਾਂ ਦੇ ਕੀ ਇਸ਼ੂ ਹੈਗੇ ਹੈਲਥ ਦੇ, ਉਸ ਹਿਸਾਬ ਨਾਲ ਇੰਸ਼ੋਰੈਂਸ ਹੋਊਗੀ। ਠੀਕ ਆ, ਸਪੋਜ਼ ਕਰੋ ਅਸੀਂ 1 lakh ਡਾਲਰ ਦੀ ਇੰਸ਼ੋਰੈਂਸ ਕਰਾ ਲਈ, ਸਾਡੇ ਫਿਨਰਲ ਦਾ ਲੱਗਾ 10,000 ਡਾਲਰ ਜਾਂ 15,000 ਡਾਲਰ।
0: ਹਾਂਜੀ,
2: ਤੇ ਸਾਨੂੰ ਜਿਹੜੇ ਫਿਨਰਲ ਦੇ ਪੈਸੇ ਕਿੰਨੇ ਮਿਲੂਗੇ, ਸਾਨੂੰ 1 lakh ਡਾਲਰ ਪੂਰਾ ਮਿਲੂਗਾ ਜਾਂ ਸਿਰਫ ਫਿਨਰਲ ਦੇ ਪੈਸੇ ਮਿਲੂਗੇ, ਇਹ ਬੜੀ ਜ਼ਰੂਰੀ ਗੱਲ ਦੱਸੋ ਮੈਨੂੰ।
0: ਇਹ ਵਾਲੀਆਂ ਜਿਹੜੀਆਂ ਪਾਲਿਸੀਜ਼ ਹੈਗੀਆਂ ਇਹਦੇ ਵਿੱਚ ਬੈਨੀਫਿਸ਼ਰੀ ਕੋਈ ਫਿਨਰਲ ਹੋਮ ਨਹੀਂ ਹੈਗਾ। ਸੋ ਇਹ ਵਾਲੀਆਂ ਪਾਲਿਸੀਜ਼ ਦੇ ਵਿੱਚ ਬੈਨੀਫਿਸ਼ਰੀ ਤੁਹਾਡੇ ਆਪਣੇ ਫੈਮਿਲੀ ਦੇ ਮੈਂਬਰ ਆ।
2: ਸਪੋਜ਼ ਕਰੋ ਕਿ ਪਿਓ ਦੀ ਇੰਸ਼ੋਰੈਂਸ ਕਰਾਤੀ ਮੁੰਡੇ ਨੇ,
0: ਹਾਂਜੀ,
2: ਤੇ ਬੈਨੀਫਿਸ਼ਰੀ ਮੁੰਡਾ ਕਰਤਾ ਜਾਂ ਕੁੜੀ ਬਣ ਗਈ, ਜੇ 1 lakh ਡਾਲਰ ਦੀ ਇੰਸ਼ੋਰੈਂਸ ਕਰਾਈ ਆ,
0: 1 lakh ਡਾਲਰ
2: ਬਾਪੂ ਦੀ ਇੰਸ਼ੋਰੈਂਸ ਕਰਾਈ ਆ, ਬੀਜੀ ਦੀ ਇੰਸ਼ੋਰੈਂਸ ਕਰਾਈ ਆ, ਤੇ 1 lakh ਡਾਲਰ ਮੁੰਡੇ ਦੇ ਅਕਾਊਂਟ 'ਚ ਆਜੂ।
0: ਬਿਲਕੁਲ ਜੀ,
2: ਕੁੜੀ ਦੇ ਅਕਾਊਂਟ 'ਚ ਆਜੂ,
0: ਜਿਹਦਾ ਵੀ ਨਾਮ ਸ਼ੇਅਰ ਕਰਕੇ ਵੀ ਪਾ ਸਕਦੇ ਹੋ,
2: ਭੈਣ ਭਰਾ ਦੋਨੇ,
0: ਬਿਲਕੁਲ 50-50 ਵੀ ਪਾਇਆ ਜਾ ਸਕਦਾ।
2: ਅੱਛਾ, ਭਾਵੇਂ ਫਿਨਰਲ ਦੇ 10,000 ਲੱਗੇ, ਭਾਵੇਂ 10-15 ਲੱਗੇ,
0: ਡਸਨਟ ਮੈਟਰ, ਚਾਹੇ ਤੁਸੀਂ 2 lakh ਲਾ ਲਓ, ਉਹਨਾਂ ਨੇ 1 lakh ਹੀ ਦੇਣਾ।
2: ਅੱਛਾ ਬਈ, ਉਹ ਟੈਕਸ ਟੂਕਸ ਨਹੀਂ ਕੋਈ ਕੱਟਦੇ?
0: ਨਹੀਂ ਜੀ, ਜਿਹੜੇ ਲਾਈਫ ਇੰਸ਼ੋਰੈਂਸ ਹੈਗੀ ਆ ਆਲਵੇਜ਼ ਟੈਕਸ ਫਰੀ ਆ, ਨਾ ਇੱਥੇ ਕੋਈ ਇਨਕਮ ਟੈਕਸ ਆ, ਨਾ ਇੱਥੇ ਇਹਦੇ ਕੋਲ ਉੱਪਰ ਕੋਈ ਹੋਰ ਕੋਈ ਟੈਕਸ ਲੱਗਣਾ।
2: ਫਿਨਰਲ ਇੰਸ਼ੋਰੈਂਸ ਜਿਹੜੀ ਆ ਇਹ ਬਹੁਤ ਪਰਿਵਾਰਾਂ ਜ਼ਰੂਰੀ ਆ, ਔਰ ਮੈਂ ਸਮਝਦਾ ਕਿ ਆਮ ਤੁਸੀਂ ਦੇਖ ਦਿਓ ਫਿਨਰਲ ਦੇ 10-12,000 ਡਾਲਰ ਦਾ ਖਰਚਾ ਤਾਂ ਫਿਨਰਲ ਹੋਮ ਦਾ ਹੀ ਬਣ ਜਾਂਦਾ। ਆਈ ਥਿੰਕ ਫਿਰ ਅਸੀਂ ਗੁਰਦੁਆਰਾ ਸਾਹਿਬ ਜਾ ਕੇ ਪਾਠ ਵੀ ਕਰਾਉਣੇ ਆ, ਅੰਤਿਮ ਅਰਦਾਸ ਵੀ ਕਰਾਉਣੀ ਆ, ਅਤੇ ਉੱਥੇ ਭਾਈ ਸਾਹਿਬ ਉਹਨਾਂ ਨੇ ਵੀ ਲੈਣੇ ਆ, 10 ਡਾਲਰ ਥਾਲੀ ਵੀ ਲੈਣੀ ਉਹਨਾਂ ਨੇ ਉੱਥੇ ਜਿੰਨੇ ਸੱਜਣ ਗਏ ਆ। ਠੀਕ ਆ ਨਾ, ਅਖੰਡ ਪਾਠ ਸਾਹਿਬ ਵੀ ਰਖਾਣੇ ਹੁੰਦੇ ਆ, ਉਹ ਵੀ ਭੇਟਾਂ ਹੁੰਦੀ ਆ, ਚਲੋ ਜ਼ਰੂਰੀ ਆ। ਇਹ ਸਾਰਾ ਖਰਚਾ ਕਰਕੇ ਜੇ 10-12-15,000 ਡਾਲਰ ਤੁਹਾਡਾ ਲੱਗ ਵੀ ਜਾਂਦਾ, ਕੰਮ ਤੋਂ ਵੀ ਛੁੱਟੀਆਂ ਲੈਣੀਆਂ ਆਪਾਂ, ਉਹ ਵੀ ਨੁਕਸਾਨ ਆਪਣਾ ਹੋਣਾ, ਅਤੇ ਜੇ ਇਹ ਸਾਰਾ ਖਰਚਾ ਕਰਕੇ ਤਕਰੀਬਨ 15,000 ਡਾਲਰ ਹੀ ਬਣ ਜਾਵੇ, ਫਿਰ ਉੱਥੇ ਚਾਹ ਪਾਣੀ ਦਾ ਸਮਾਨ ਵੀ ਲਿਆਉਣਾ ਪੈਣਾ, ਜੇ ਬਾਪੂ ਹੋਣੀ ਵਧੀਆ ਏਜ ਭੋਗ ਕੇ ਗਏ ਤਾਂ ਤੁਸੀਂ ਜਲੇਬੀਆਂ ਵੀ ਲਾਉਣੀਆਂ ਪੈਣੀਆਂ, ਠੀਕ ਆ, ਭੁਜੀਆਂ ਬਦਾਨਾ ਵੀ ਲਾਉਣਾ ਪੈਣਾ, ਹਰ ਚੀਜ਼ ਦੇ ਖਰਚਾ ਹੀ ਹੁੰਦਾ। ਠੀਕ ਆ ਨਾ, ਪਕੌੜੇ ਵੀ ਲਾਉਣੇ ਪੈਣੇ, ਚਲੋ ਉਹ ਗੁਰਦੁਆਰੇ ਦੇ ਦਿੰਦੇ ਆ, ਪਰ ਉਹ ਚਲੋ ਪੈਸੇ ਵਿੱਚ ਲਾ ਲਾਉਂਦੇ, ਕੋਈ ਗੱਲ ਨਹੀਂ, ਪਰ ਖਰਚਾ ਇਹ ਸਾਰਾ ਕਰਕੇ ਜੇ 1 lakh ਡਾਲਰ ਸਾਡੇ ਅਕਾਊਂਟ 'ਚ ਆ ਜਾਵੇ, ਅਤੇ ਜੇ ਅਸੀਂ 15 lakh ਤਾਂ 85,000 ਡਾਲਰ ਤਾਂ ਕੋਈ ਉੱਥੇ ਟੈਕਸ ਟੂਕਸ ਤਾਂ ਨਹੀਂ ਦੇਣਾ ਪੈਣਾ?
0: ਨਹੀਂ, ਕੋਈ ਟੈਕਸਿਸ ਨਹੀਂ।
2: ਅਤੇ 50,000 ਦੀ ਵੀ ਕਰਾ ਸਕਦੇ,
0: 25 ਦੀ ਵੀ ਕਰਾ ਸਕਦੇ, 10,000 ਦੀ ਵੀ ਕਰਾ ਸਕਦੇ,
2: ਉਹ ਫਿਰ ਉਹਦਾ ਪ੍ਰੀਮੀਅਮ ਘਟੀ ਜਾਊਗਾ।
0: ਬਿਲਕੁਲ ਜੀ,
2: ਨਹੀਂ ਅਸੀਂ 1 lakh ਦੀ ਕਰਾਵਾਂਗੇ। ਤੁਹਾਨੂੰ ਨੰਬਰ ਦਿਓ, ਕਿਹੜੇ ਨੰਬਰ ਤੇ ਕਾਲ ਕਰਨੀ ਹੈ?
0: 4168176500।
2: ਦੁਬਾਰਾ ਨੰਬਰ ਬੋਲ ਦਿਓ, ਇਹ ਬਹੁਤ ਜ਼ਰੂਰੀ ਪਾਲਿਸੀ ਹੈ ਜਿਹੜੀ ਤੁਸੀਂ ਅੱਜ ਲੈ ਕੇ ਆਏ ਹੋ ਜੀ,
0: 4168176500।
2: ਇਸ ਨੰਬਰ ਤੇ ਹਰਪ੍ਰੀਤ ਸੈਣੀ ਜੀ ਨੂੰ ਕਾਲ ਤੁਸੀਂ ਕਰ ਲਓ, ਤੁਹਾਨੂੰ ਪੂਰੇ 12 ਵਜੇ ਤੋਂ ਬਾਅਦ ਜਾਂ ਤੁਸੀਂ ਉਹਨੂੰ ਟੈਕਸਟ ਮੈਸੇਜ ਕਰ ਦਿਓ ਜਾਂ ਫੋਨ ਕਰ ਦਿਓ ਇਹਨਾਂ ਨੂੰ, ਤੁਹਾਨੂੰ 12 ਵਜੇ ਤੋਂ ਬਾਅਦ ਇਹ ਪੂਰੀਆਂ ਡਿਟੇਲਸ ਦੇ ਵਿੱਚ ਜਾਣਕਾਰੀ ਦੇਣਗੇ। ਮੈਂ ਪਹਿਲੇ ਕਹਿ ਗੱਡਿਆਂ, ਹਰ ਇਨਸਾਨ ਨੇ ਦੁਨੀਆਂ ਵਿੱਚੋਂ ਚਲੇ ਜਾਣਾ ਹੈ ਜਿਹਨੇ ਜਨਮ ਲਿਆ ਹੈ, ਪਰ ਜੇ ਸਾਨੂੰ ਪਤਾ ਕਿ ਪਾਪਾ ਜੀ ਦੀ ਤਬੀਅਤ ਠੀਕ ਨਹੀਂ ਰਹਿੰਦੀ, ਬੀਜੀ ਦੀ ਤਬੀਅਤ ਠੀਕ ਨਹੀਂ ਰਹਿੰਦੀ, ਤਾਂ ਆਪਾਂ ਕਿਉਂ ਨਹੀਂ ਉਹਨਾਂ ਦੀ ਫਿਨਰਲ ਇੰਸ਼ੋਰੈਂਸ ਕਰਾ ਲੈਂਦੇ? 500-700 ਡਾਲਰ, ਮੈਂ ਕਹਿੰਦਾ 800 ਵੀ ਦੇਣਾ ਪੈ ਜਾਵੇ ਮਹੀਨੇ ਦਾ, ਠੀਕ ਹੈ ਨਾ, ਪਰ ਜੇ 1 lakh ਡਾਲਰ ਤੁਸੀਂ ਇੰਸ਼ੋਰੈਂਸ ਕਰਾਉਂਦੇ ਆ, 10-15,000 ਦਾ ਐਂਡ ਆਫ ਦਾ ਡੇ ਖਰਚਾ ਹੋ ਵੀ ਜਾਂਦਾ, ਤੇ ਫਿਰ ਵੀ ਜੇ ਦੇਖਿਆ ਜਾਵੇ ਬਾਪੂ ਦੀ ਇੰਸ਼ੋਰੈਂਸ ਕਰਾ ਕੇ 80-85,000 ਫਿਰ ਵੀ ਸਾਡੇ ਅਕਾਊਂਟ 'ਚ ਆ ਗਿਆ। ਇਹ ਇੱਕ ਦਿਮਾਗ ਦੀ ਗੱਲ ਹੈ, ਇਹ ਜ਼ਰੂਰੀ ਨਹੀਂ ਕਿ ਅਸੀਂ ਇੱਕ ਪ੍ਰੋਫਿਟ ਕਰਨਾ ਹੈ, ਨਹੀਂ। ਇਹ
0: ਇੱਕ ਚੀਜ਼ ਮੈਂ ਸੋਰੀ ਹਰਜੀਤ ਜੀ ਇੱਥੇ ਐਡ ਆਨ ਕਰ ਦਵਾਂ, ਕਿਉਂਕਿ ਆਪਾਂ ਚਲੋ ਫਿਊਨਰਲ ਇੰਸ਼ੋਰੈਂਸ ਦੀ ਗੱਲ ਕਰਦੇ ਪਏ ਹਾਂ, ਸਾਡੇ ਬਹੁਤ ਸਾਰੇ ਲਿਸਨਰਸ ਹੋਣਗੇ ਜਿਨ੍ਹਾਂ ਨੇ ਆਪਣੇ ਪੇਰੈਂਟਸ ਦਾ ਨਾਮ ਆਪਣੇ ਘਰਾਂ ਦੇ ਵਿੱਚ ਐਡ ਆਨ ਕਰਵਾਇਆ ਸੀ, ਕਿਉਂਕਿ ਉਹਨਾਂ ਦੀ ਪੈਨਸ਼ਨ ਇਨਕਮ ਆਉਂਦੀ ਸੀਗੀ ਤਾਂ ਮੌਰਗੇਜ ਲਈ ਕੁਆਲੀਫਾਈ ਹੋਣ ਲਈ। ਪਰ ਜੇ ਕੱਲ੍ਹ ਹੁਣ ਇਨ ਕੇਸ ਪੇਰੈਂਟਸ ਨੂੰ ਕੁਛ ਹੋ ਜਾਂਦਾ ਆ, ਤਾਂ ਉਸ ਮੌਰਗੇਜ ਲਈ ਤੁਹਾਨੂੰ ਦੁਬਾਰਾ ਤੋਂ ਕੁਆਲੀਫਾਈ ਹੋਣਾ ਪੈਣਾ ਨਾ, ਕਿਉਂਕਿ ਜਦੋਂ ਉਹਨਾਂ ਦਾ ਨਾਮ ਤੁਸੀਂ ਬਾਹਰ ਕੱਢੋਗੇ ਤੁਸੀਂ ਦੁਬਾਰਾ ਤੋਂ ਹਸਬੈਂਡ ਵਾਈਫ ਕੁਆਲੀਫਾਈ ਹੋਵੋਗੇ। ਜੇ ਤੁਸੀਂ ਹੁਣ ਪਹਿਲਾਂ ਨਹੀਂ ਕੁਆਲੀਫਾਈ ਹੋਏ ਸੀਗੇ ਉਹਨਾਂ ਦੀ ਇਨਕਮ ਤੋਂ ਬਿਨਾਂ, ਉਹਨਾਂ ਦੀ ਪੈਨਸ਼ਨ ਇਨਕਮ ਤੁਸੀਂ ਐਡ ਆਨ ਕਰਵਾਈ ਆ ਤਾਂ ਤੁਸੀਂ ਕੁਆਲੀਫਾਈ ਹੋਏ ਆ, ਤਾਂ ਫਿਰ ਤੁਸੀਂ ਉਹਨਾਂ ਦੇ ਜਾਣ ਤੋਂ ਬਾਅਦ ਕਿੱਦਾਂ ਹੋਣਾ? ਐਟਲੀਸਟ ਤਾਂ ਵੀ ਤੁਹਾਨੂੰ ਕਵਰੇਜ ਚਾਹੀਦੀ ਆ ਉਹਨਾਂ ਦੀ ਕਿ ਉਹਨਾਂ ਕੁ ਪੋਰਸ਼ਨ ਜਿਹੜਾ ਹੈਗਾ ਤੁਸੀਂ ਆਪਣੀ ਡਾਊਨ ਪੇਮੈਂਟ ਚ ਪਾ ਸਕੋ ਤੇ ਤੁਸੀਂ ਦੁਬਾਰਾ ਤੋਂ ਕੁਆਲੀਫਾਈ
2: ਹੋ ਸਕੋ। ਇੱਕ ਗੱਲ ਹੋਰ ਆ ਗਈ, ਇਹ ਤੁਸੀਂ ਬੜੀ ਸਿਆਣੀ ਗੱਲ ਕੀਤੀ ਹੈ। ਦੇਖੋ ਟੈਕਨੀਕਲ ਬੰਦੇ ਹੁੰਦੇ ਹੋ, ਟੈਕਨੀਕਲ ਗੱਲਾਂ ਆਮ ਪਰਿਵਾਰਾਂ ਦੇ ਵਿੱਚ ਕਈ ਵਾਰੀ ਬੀਜੀ ਦਾ ਨਾਂ ਪਵਾਇਆ ਹੁੰਦਾ ਪੈਨਸ਼ਨ ਆਉਂਦੀ, ਜਾਂ ਬਾਪੂ ਜੀ ਦਾ ਨਾਂ ਪਵਾਇਆ ਹੁੰਦਾ ਹੈ ਨਾ, ਪਾਪਾ ਜੀ ਦਾ ਨਾਮ ਪਵਾਇਆ, ਚਲੋ ਬਾਪੂ ਦੀ ਪੈਨਸ਼ਨ ਆਉਂਦੀ ਹੈ 4000 ਮਹੀਨੇ ਦੀ ਹੈ ਨਾ, ਉਹ ਇਨਕਮ ਚ ਆ ਜਾਂਦੀ, ਇਨਕਮ ਚ ਆ
0: ਜਾਂਦੀ।
2: ਇਹ ਗੱਲ ਤੁਹਾਡੀ ਬਿਲਕੁਲ ਸਿਆਣੀ ਗੱਲ ਹੈ, ਕੱਲ ਨੂੰ ਚੜਾਈ ਕਰ ਗਏ ਬਾਪੂ ਜੀ ਤੇ ਫਿਰ ਪੰਗਾ ਪੈ ਜੂਗਾ, ਉਹ ਦੱਸਣਾ ਤਾਂ ਪੈਣਾ ਹੀ ਆ ਬੈਂਕ ਨੂੰ।
0: ਹਾਂਜੀ, ਕਿਉਂਕਿ ਜਦੋਂ ਉਹਨਾਂ ਦਾ ਨਾਮ ਤੁਸੀਂ ਮੌਰਗੇਜ ਚੋਂ ਕਢਵਾਉਣਾ ਆ,
2: ਹਾਂ
0: ਤਾਂ ਤੁਸੀਂ ਹਸਬੈਂਡ ਵਾਈਫ ਨੇ ਦੁਬਾਰਾ ਤੋਂ ਕੁਆਲੀਫਾਈ ਕਰਨਾ ਹੈ।
2: ਅੱਛਾ, ਫਿਰ ਦੁਬਾਰਾ ਪੇਪਰ ਵਰਕ ਸਾਰਾ ਮੰਗਣਾ।
0: ਹਾਂਜੀ।
2: ਅੱਛਾ ਹਰਪ੍ਰੀਤ, ਆਪਾਂ ਲੱਖ ਦੀ ਤੁਸੀਂ ਕਹਿੰਦੇ ਆ ਇੰਸ਼ੋਰੈਂਸ, ਆਪਾਂ 2 ਲੱਖ ਦੀ ਵੀ ਕਰਾ ਸਕਦੇ ਆ?
0: ਬਿਲਕੁਲ ਕਰਵਾ ਸਕਦੇ ਹਾਂ, ਬਸ ਸਿਰਫ ਇਹ ਕਿ ਪ੍ਰੀਮੀਅਮ ਕਿੰਨਾ ਤੁਸੀਂ ਅਫੋਰਡ ਕਰਦੇ ਆ ਉਹਨਾਂ ਦੀ ਹੈਲਥ ਕੀ ਅਲਾਅ ਕਰਦੀ ਹੈ ਉਹਦੇ ਅਕੋਰਡਿੰਗਲੀ।
2: ਓਕੇ, ਇੱਕ ਕੁਐਸਚਨ ਇੱਥੇ ਹੋਰ ਆ ਜਾਂਦਾ, ਸਪੋਜ਼ ਕਰੋ ਹਸਪੀਟਲ ਦੇ ਵਿੱਚ ਬਾਪੂ ਜੀ ਪਏ ਆ, ਬੀਜੀ ਪਏ ਆ, ਉਮਰ ਉਹਨਾਂ ਦੀ 75+ ਆ ਜਾਂ 80 ਸਾਲਾਂ ਦੀ ਉਮਰ ਆ।
0: ਹਾਂਜੀ।
2: ਤੇ ਉਹ ਸਮਾਂ ਜ਼ਿੰਦਗੀ ਦਾ ਨੇੜੇ ਆ ਰਿਹਾ ਉਹਨਾਂ ਦਾ।
0: ਹਾਂਜੀ।
2: ਇਹ ਬੜਾ ਟੈਕਨੀਕਲ ਸਵਾਲ ਆ, ਕਿਉਂਕਿ ਇਹ ਜਿਹੜੇ ਸਵਾਲ ਹੁੰਦੇ ਆ ਨਾ, ਇਹ ਅਸੀਂ ਜਿਹੜੇ ਪ੍ਰੋਫੈਸ਼ਨਲ ਲੋਕ ਹੁੰਦੇ ਉਹਨਾਂ ਨੂੰ ਪੁੱਛ ਸਕਦੇ ਹਾਂ ਅਸੀਂ। ਅੱਜ ਮੇਰੇ ਦਿਮਾਗ 'ਚ ਗੱਲ ਆਈ, ਮੈਂ ਕਿਹਾ ਇਹ ਸਵਾਲ ਜਿਹੜਾ ਹਰਪ੍ਰੀਤ ਸੈਣੀ ਲੈ ਕੇ ਆਇਆ ਪੋਲਸੀ, ਇਹ ਬਹੁਤ ਕਮਾਲ ਦੀ ਪੋਲਸੀ ਲੈ ਗਿਆ। ਬਹੁਤ ਪਰਿਵਾਰਾਂ 'ਚ ਕਿਸੇ ਦਾ ਕੋਈ ਇੱਦਾਂ ਦਾ ਬ੍ਰਦਰ ਹੋ ਸਕਦਾ, ਕਈ ਵਾਰੀ ਕਿਸੇ ਦੀ ਕੋਈ ਸਿਸਟਰ ਹੋ ਸਕਦੀ ਹੈ, ਕਿਸੇ ਦਾ ਕੋਈ, ਜ਼ਰੂਰੀ ਨਹੀਂ ਕਿ ਬਜ਼ੁਰਗ ਹੀ ਹੋਣ, ਕੋਈ ਵੀ ਹੈਲਥ ਦਾ ਇਸ਼ੂ ਕਿਸੇ ਨੂੰ ਵੀ ਆ ਸਕਦਾ, ਉਹਨਾਂ ਦੀ ਇੰਸ਼ੋਰੈਂਸ ਵੀ ਹੋ ਜੂਗੀ।
0: ਦੇਖੋ ਜਿਹੜੇ ਨਾ ਜੀ ਜਦੋਂ ਮੈਂ ਗੱਲ ਸ਼ੁਰੂ ਕੀਤੀ ਸੀਗੀ ਕਿ ਹੈਲਥ ਦੇ ਉੱਪਰ ਬਹੁਤ ਡਿਪੈਂਡ ਕਰਦਾ ਕਿ ਆਪਾਂ ਕਿਹੜੇ ਕਵਰੇਜ ਲਈ ਕੁਆਲੀਫਾਈ ਕਰਦੇ ਹਾਂ। ਜਿਹੜੀ ਕਵਰੇਜ ਹੈਗੀ ਆ ਅਪ ਟੂ ਏਜ 85 ਤੱਕ ਕਵਰੇਜ ਸਾਰਿਆਂ ਨੂੰ ਮਿਲ ਸਕਦੀ ਆ।
2: ਠੀਕ ਆ।
0: ਈਵਨ 2 ਬੰਦਾ ਡੈਥ ਬੈੱਡ ਤੇ ਵੀ ਹੋਵੇ ਤਾਂ ਵੀ ਕਵਰੇਜ ਮਿਲ ਸਕਦੀ
2: ਆ। ਅੱਛਾ, ਮਿਲ ਸਕਦੀ ਆ।
0: ਬਟ ਉਹਨਾਂ ਪਾਲਿਸੀਜ਼ ਦੇ ਵਿੱਚ, ਕਿਉਂਕਿ ਜਿਹੜੇ ਗਰੰਟਿਡ ਇਸ਼ੂ ਪ੍ਰੋਡਕਟ ਹੁੰਦੇ ਆ ਜਿਨ੍ਹਾਂ ਦੇ ਵਿੱਚ ਕੋਈ ਮੈਡੀਕਲ ਕੁਐਸਚਨ ਨਹੀਂ ਹੈਗਾ ਕੁਆਲੀਫਾਈ ਹੋਣ ਦੇ ਲਈ ਕਵਰੇਜ ਲੈਣ ਦੇ ਲਈ, ਉਹਦੇ ਵਿੱਚ 2 ਸਾਲ ਦਾ ਵੇਟਿੰਗ ਪੀਰੀਅਡ ਹੁੰਦਾ ਪਾਲਿਸੀ ਦੇ ਵਿੱਚ। ਮਤਲਬ ਕਿ ਵਿਦ ਇਨ 2 ਈਅਰ ਅਗਰ ਕਿਸੇ ਬੰਦੇ ਨੂੰ ਕੁਛ ਹੋ ਗਿਆ ਤਾਂ ਬਹੁਤੀਆਂ ਕੰਪਨੀਜ਼ ਦੇ ਵਿੱਚ ਪ੍ਰੀਮੀਅਮ ਰਿਫੰਡ ਹੁੰਦਾ ਆ, 2 ਈਅਰਸ ਤੋਂ ਬਾਅਦ ਕੁਛ ਹੁੰਦਾ ਆ ਤਾਂ ਫੁੱਲ ਕਵਰੇਜ ਮਿਲਦੀ ਆ।
2: ਅੱਛਾ।
0: ਸੋ ਇਸ ਕਰਕੇ ਆਪਣਾ ਕੋਈ ਲਾਸ ਨਹੀਂ ਹੈਗਾ, ਕਿਉਂਕਿ ਜਿਹੜਾ ਬੰਦਾ ਹਸਪੀਟਲ ਦੇ ਵਿੱਚ ਹੈਗਾ ਉਹਦਾ ਮਤਲਬ ਇਹ ਨਹੀਂ ਹੈਗਾ ਕਿ ਉਹਨੇ ਅੱਜ ਹੀ ਚਲੇ ਜਾਣਾ। ਸੋ ਉਹ ਬੰਦਾ ਸਰਵਾਈਵ ਕਰ ਸਕਦਾ ਹੈ ਕਿਉਂਕਿ ਮੈਡੀਕਲ ਸਿਸਟਮ ਸਟਰੋਂਗ ਆ। ਅਗਰ ਤੁਸੀਂ ਉਹਨਾਂ ਦੀ ਕਵਰੇਜ ਲਈ ਹੋਵੇ ਤਾਂ ਉਸ ਪਰਸਨ ਦੇ ਲਈ ਇਹ ਹੈਗਾ ਆ ਕਿ ਅਗਰ ਵਿਦ ਇਨ 2 ਈਅਰ ਕੋਈ ਕਲੇਮ ਆ ਗਿਆ ਤਾਂ ਜਿਹੜਾ ਤੁਸੀਂ ਪ੍ਰੀਮੀਅਮ ਦਿੱਤਾ ਸੀ ਉਹ ਸਾਰਾ ਵਾਪਸ ਆ ਜਾਣਾ।
2: ਤਾਂ ਨਹੀਂ, ਅਸੀਂ ਨਾ ਤੁਹਾਡੇ ਨਾਲ ਡਿਟੇਲ ਤੁਹਾਡੇ ਆਫਿਸ ਆ ਕੇ ਗੱਲ ਕਰਾਂਗੇ ਜਿਹੜੇ, ਪਰ ਕਿਉਂਕਿ ਤੁਸੀਂ ਉੱਥੇ ਬੈਠ ਕੇ ਇਹਨੂੰ ਵਧੀਆ ਤਰੀਕੇ ਨਾਲ ਹੋਰ ਐਕਸਪਲੇਨ ਕਰ ਸਕਦੇ ਆ, ਕਿਉਂਕਿ ਤੁਹਾਡਾ ਤਜਰਬਾ ਹੈ। ਹਰਪ੍ਰੀਤ ਸੈਨੀਅਰਾਂ ਦਾ ਨੰਬਰ ਮੈਂ ਵੀ ਤੁਹਾਨੂੰ ਦੇ ਦਿੰਦਾ, ਤੁਸੀਂ ਨੋਟ ਕਰ ਲਓ, ਅੱਜ ਮਿਲਣਾ, ਕੱਲ ਮਿਲਣਾ, ਪਰਸੋਂ ਮਿਲਣਾ, ਵੀਕਐਂਡ ਤੇ ਮਿਲਣਾ, ਹਰਪ੍ਰੀਤ ਸੈਨੀ ਦਾ ਆਫਿਸ ਮੇਫੀਲਡ ਐਂਡ
0: ਮੈਕਵੀਨ
2: ਦੇ ਕਾਰਨਰ ਦੇ ਆ ਇਹਨਾਂ ਦਾ ਆਫਿਸ, ਤੁਸੀਂ ਉੱਥੇ ਬ੍ਰੈਂਡ ਨਿਊ ਆਫਿਸ ਜਾਓ, ਮਿਲੋ ਜਾ ਕੇ। ਇਹ ਜ਼ਿੰਦਗੀ ਦਾ ਸੱਚ ਹੈ, ਇਹ ਜ਼ਿੰਦਗੀ ਦਾ ਬਿਲਕੁਲ ਸੱਚ ਹੈ, ਹਰ ਇੱਕ ਇਨਸਾਨ ਨੇ ਦੁਨੀਆਂ 'ਚੋਂ ਚਲੇ ਜਾਣਾ ਹੈ। ਨੰਬਰ ਹਰਪ੍ਰੀਤ ਦੁਬਾਰਾ ਦਿਓ ਇੱਕ ਵਾਰੀ ਪਲੀਜ਼।
0: 4168176500, 416-817-6500।
3: ਟੀਮ 4 ਐਂਟਰਟੇਨਮੈਂਟ ਪੇਸ਼ ਕਰਦੇ ਨੇ ਪੰਜਾਬੀ ਵਿਰਸਾ 2026।
4: ਓਏ ਸਾਵਣ ਚੜਿਆ ਤੀ,
3: ਟੋਰਾਂਟੋ ਸ਼ੋਅ ਸੰਡੇ 9 ਅਗਸਤ ਨੂੰ,
4: ਦੁਨੀਆ ਮੇਲੇ ਜਾਂਦੀ
3: ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ।

0: for entertainment. 647-400-6862-416-303-4444.
1: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ। ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਇਆ ਬਹੁਤ ਹੀ ਵੱਡੀ ਸੇਵਿੰਗਸ, ਬੈਸਟ ਫੋਨ ਪਲਾਨਸ ਤੇ ਬਿਨਾਂ ਕਿਸੇ ਸ਼ਰਤ ਤੋਂ। ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨਸ ਚ ਸੇਵਿੰਗ ਚਾਹੁੰਦੇ ਹੋ, ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ, ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ। ਵਿਜ਼ਿਟ ਕਰੋ ਸੈਲੂਲਰ ਪੁਆਇੰਟ, ਸੇਵ ਟੂਡੇ, ਇਟਸ ਦੈਟ ਈਜ਼ੀ। ਆਪਣੀ ਨੀਅਰੈਸਟ ਲੋਕੇਸ਼ਨ cellularpoint.ca ਤੇ ਵੇਖੋ। ਸੈਲੂਲਰ ਪੁਆਇੰਟ, ਮੋਰ ਫੋਨਸ, ਮੋਰ ਪਲਾਨਸ, ਮੋਰ ਚੋਇਸ।
2: ਘਰ ਤਾਂ ਆਪਾਂ ਐਡਾ ਵੱਡਾ, ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਈਐਂਸਿਸ ਵੀ ਹਾਈ ਐਂਡ ਹੀ ਲੈਣੇ ਆ।
3: ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, ਐਲਈਡੀ ਟੀਵੀ, ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਈਐਂਸਿਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ, ਉਹ ਵੀ ਬਿਨਾ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ 905-450-2828-905-450-2828.
4: ਅੱਜ ਦੇ ਸਮੇਂ ਵਿੱਚ ਹਰ ਮਾਪੇ ਦੀ ਇਹੋ ਇੱਛਾ ਹੈ ਕਿ ਮੇਰਾ ਬੱਚਾ ਪੜ੍ਹਾਈ ਵਿੱਚ ਵੀ ਅੱਗੇ ਹੋਵੇ ਤੇ ਆਪਣੀਆਂ ਜੜ੍ਹਾਂ, ਆਪਣੇ ਸੰਸਕਾਰਾਂ ਤੇ ਆਪਣੀ ਪਛਾਣ ਨਾਲ ਵੀ ਜੁੜਿਆ ਰਹੇ। ਇਸ ਸੁਪਨੇ ਨੂੰ ਸਾਕਾਰ ਕਰ ਰਿਹਾ ਹੈ ਗੋਬਿੰਦ ਸਰਵਰ ਸਕੂਲ। ਸਾਡਾ ਮੰਨਣਾ ਹੈ ਕਿ ਅਸਲ ਸਿੱਖਿਆ ਉਹ ਹੈ ਜੋ ਬੱਚੇ ਦੇ ਦਿਮਾਗ ਨੂੰ ਗਿਆਨ, ਦਿਲ ਨੂੰ ਸੰਸਕਾਰ ਅਤੇ ਜੀਵਨ ਨੂੰ ਮਕਸਦ ਦੇਵੇ। ਬੇਹੱਦ ਖੂਬਸੂਰਤ ਜ਼ਿੰਦਗੀਆਂ ਬਣਾਉਣ ਲਈ ਵਚਨਬੱਧ ਹੈ ਗੋਬਿੰਦ ਸਰਵਰ ਸਕੂਲ। ਗੋਬਿੰਦ ਸਰਵਰ ਬ੍ਰੈਂਪਟਨ ਦੀ ਨਵੀਂ ਲੋਕੇਸ਼ਨ ਆ ਰਹੀ ਹੈ, ਕਾਰਨਰ ਆਫ ਏਅਰਪੋਰਟ ਰੋਡ ਐਟ ਕੁਈਨ ਸਟਰੀਟ। ਜੇਕੇ ਤੋਂ ਗ੍ਰੇਡ 10 ਤੱਕ ਰਜਿਸਟ੍ਰੇਸ਼ਨ ਕਰਨ ਲਈ ਸੰਪਰਕ ਕਰੋ 905-458-6222।

0: Point and Cellular Point present AmiWare live in Toronto. August at Great Canadian Casino Resort. Toronto wale ready ho jao. Buy your tickets at ticketmaster.ca or call 647-964-8573.
1: A1 Cakes and Pastries 1997 to thodi seva karda aa reha hai. Cakes, pastries, mithaiyan, samose te party decoration bhi le sakde ho. Nakal karke cakes ate pastries bechan walean to bacho te Jaspal Nagra nu phone karo. A1 Cakes
2: Magaliye. Program Punjabi Virsa naal tusi jude hoye ha aur Harpreet Saini di bahut lines busy hai aur 12 to baad tuhanu definitely call karange kyunki jehda sach hai ohne sach hi rehna hai. ਇਸ ਚੀਜ਼ ਨੂੰ ਝੂਠ ਕਰਾਰ ਨਹੀਂ ਦਿੱਤਾ ਜਾ ਸਕਦਾ ਤੁਸੀਂ ਜਿੱਥੇ ਵੀ ਸੁਣ ਰਹੇ ਹਾਂ ਆਵਾਜ਼ ਮੇਰੀ ਨੂੰ ਤੁਸੀਂ ਨਿਆਗਰਾ ਫਾਲ ਸੁਣ ਰਹੇ ਹਾਂ ਉਰਲੀਆ ਸੁਣ ਰਹੇ ਹਾਂ ਹੈਮਿਲਟਨ ਓਕਵਿਲ ਈਟੋਬਿਕੋ ਮਿਸੀਸਾਗਾ ਬ੍ਰੈਂਪਟਨ ਨਾਰਥ ਯਾਰਕ ਡਾਊਨਟਾਊਨ ਮਾਰਕਮ ਸਕਾਰਬੋ ਜਿੱਥੇ ਵੀ ਤੁਸੀਂ ਮੇਰੀ ਆਵਾਜ਼ ਨੂੰ ਸੁਣ ਰਹੇ ਹਾਂ ਹਰ ਪਰਿਵਾਰ ਦੇ ਵਿੱਚ ਕੋਈ ਇਦਾਂ ਦਾ ਇਸ਼ੂ ਡੈਫੀਨੇਟਲੀ ਹੋਏਗਾ ਔਰ ਤੁਹਾਨੂੰ ਆਉਣ ਦੀ ਲੋੜ ਵੀ ਨਹੀਂ ਜੇ ਤੁਸੀਂ ਨਹੀਂ ਆ ਸਕਦੇ ਜੇ ਦੂਰ ਰਹਿੰਦੇ ਆ ਜੇ ਆ ਸਕਦੇ ਆ ਮੋਸਟ ਵੈਲਕਮ ਇਹਨਾਂ ਦੇ ਆਫਿਸ ਆਓ ਅੱਜ ਘੱਟੋ ਘੱਟ ਵੀ ਹਰਪ੍ਰੀਤ ਸੈਣੀ ਇਹਨਾਂ ਨੂੰ ਇਹ ਕਹਿੰਦੇ ਆ ਵੀ 10 ਤੋਂ ਘੱਟ ਜਿਹੜਾ ਇਹ ਪ੍ਰੀਮੀਅਮ ਹੋਏਗਾ 10 ਲੋਕਾਂ ਵਾਸਤੇ 10 ਪਾਲਿਸੀਆਂ ਅੱਜ ਹੋਣੀਆਂ ਇਹਨਾਂ ਦੀਆਂ ਕਿਉਂਕਿ ਇਹਨਾਂ ਨੇ ਕੰਪਨੀ ਨਾਲ ਗੱਲ ਕੀਤੀ ਹੈ ਉਹ ਪ੍ਰੀਮੀਅਮ ਥੋੜ੍ਹਾ ਘੱਟ ਆਇਆ ਕੁਛ ਸਪੈਸ਼ਲ ਅੱਜ ਆਫਰ ਦਿੱਤੀ ਜਾ ਰਹੀ ਹੈ ਇਸ ਕਰਕੇ ਅਸੀਂ ਥੋੜ੍ਹਾ ਇਸ ਗੱਲ ਦੇ ਉੱਤੇ ਜ਼ੋਰ ਪਾ ਰਹੇ ਹਾਂ ਕਿ ਤੁਸੀਂ ਕੰਮ ਕਰਾ ਲਓ ਇਹਦੇ ਵਿੱਚ ਦੇਖੋ ਫਾਇਦਾ ਨੁਕਸਾਨ ਨਹੀਂ ਕਿਸੇ ਦਾ ਹੁੰਦਾ ਸਿਰਫ ਇੱਕ ਟੈਕਨੀਕਲ ਚੀਜ਼ਾਂ ਹੁੰਦੀਆਂ ਜਿਹਨੂੰ ਅਸੀਂ ਫੋਲੋ ਅਪ ਕਰਨਾ ਹੈ ਇਸ ਕਰਕੇ ਮੈਂ ਵੀ ਬਹੁਤਾ ਜ਼ੋਰ ਅੱਜ ਇਸ ਕਰਕੇ ਲਾ ਰਿਹਾ ਕਿ 10 ਪਾਲਿਸੀ ਅੱਜ ਇਹਨਾਂ ਨੂੰ ਕਰਨੀਆਂ ਹਨ ਇਹਨਾਂ ਨੇ ਔਰ ਉਹ ਪਾਲਿਸੀਆਂ ਤਕਰੀਬਨ ਮੈਨੂੰ ਲੱਗਦਾ 2-3 ਤਾਂ ਹੋ ਹੀ ਗਈਆਂ ਫੋਨ 'ਤੇ ਉਹਨਾਂ ਦੀਆਂ ਡੇਟ ਆਫ ਬਰਥ ਵੀ ਆ ਗਈਆਂ ਸਾਰਾ ਕੁਛ ਆ ਗਿਆ ਹਰਪ੍ਰੀਤ ਸੈਣੀ ਜੀ ਨਾਲ ਗੱਲਾਂ ਵੀ ਕਰ ਰਹੇ ਨਾਲ ਟੈਕਸਟ ਮੈਸੇਜ ਵੀ ਹੋ ਰਹੇ ਆ 10 ਪਾਲਿਸੀਆਂ ਦਾ ਅੱਜ ਪ੍ਰੀਮੀਅਰ ਬਹੁਤ ਜ਼ਿਆਦਾ ਵਧੀਆ ਹੋਣਾ 416-817-6500 ਖੋਸਾ ਭਾਅ ਜੀ ਕੀ ਹਾਲ ਚਾਲ ਹੈ ਬਾਈ 1 ਅਗਸਤ ਆ ਗਈ ਨੇੜੇ ਅੱਜ 6 ਤਰੀਕ ਹੋ ਗਈ ਆ ਤਕਰੀਬਨ 15 ਦਿਨ ਤੋਂ ਵੀ ਤਕਰੀਬਨ ਘੱਟ ਹੀ ਟਾਈਮ ਰਹਿ ਗਿਆ ਹੁਣ 15 ਦਿਨ ਰਹਿ ਗਏ 2 ਹਫ਼ਤੇ ਰਹਿ ਗਏ ਬਸ ਹੈ ਨਾ ਹਾਂ ਅੱਜ ਮੈਨੂੰ ਸਭ ਤੋਂ ਪਹਿਲਾਂ ਜਿਵੇਂ ਮੈਂ ਕੱਲ ਵੀ ਤੁਹਾਡੀ ਗੱਲ ਇਸ ਵਿੱਚ ਸੀ ਕਿ ਮੈਨੂੰ ਲੋਕੇਸ਼ਨ ਜ਼ਰੂਰ ਦੱਸੋ ਕਿਉਂਕਿ ਬਹੁਤ ਪਰਿਵਾਰ ਕਨਫਿਊਜ਼ ਨਾ ਹੋ ਜਾਣ ਕਿਤੇ ਇਸ ਵਾਰੀ ਕਿ ਲੋਕੇਸ਼ਨ ਕਿੱਥੇ ਆ ਪਲੀਜ਼ ਪਹਿਲਾਂ ਲੋਕੇਸ਼ਨ ਦੱਸੋ
3: ਲੋਕੇਸ਼ਨ ਸਾਡੀ ਹੈਗੀ ਹੈ ਜੀ ਮਿਸਾਗਾ ਦੇ ਵਿੱਚ ਆ ਇਹਨੂੰ ਜੇ ਕਹਿ ਦਿਓ ਬਾਰਡਰ ਆਫ ਮਿਸਾਗਾ ਐਂਡ ਬ੍ਰੈਂਪਟਨ ਪੈਂਦਾ 50 ਮੈਥਸਨ ਬੁਲੇਵਰਡ
2: ਹਾਂ ਤੁਸੀਂ ਮੇਲੇ ਦੀ ਲੋਕੇਸ਼ਨ ਦੱਸੀ ਮੈਂ ਕਦੇ ਆਪਣੀ ਲੋਕੇਸ਼ਨ ਨਾਲ ਦੱਸ ਦਿਓ ਕਿੱਥੇ ਤੁਹਾਡਾ ਆਫਿਸ ਦਾ ਹਾਂ ਮੇਲੇ ਦੀ ਲੋਕੇਸ਼ਨ ਜੀ
3: ਮੇਲੇ ਦੀ ਲੋਕੇਸ਼ਨ ਆ
2: ਜੀ
3: ਬਿਲਕੁਲ ਹਾਈਵੇ 10 ਦੇ ਮਿਸਾਗਾ ਦੇ ਕੋਰਨਰ ਦੇ ਵਿੱਚ ਆ ਬਹੁਤ ਵੱਡੀ ਲੈਂਡ ਆ ਜੀ ਤਕਰੀਬਨ 14-15 ਏਕੜ ਆ ਜਿੱਥੇ ਇਹ ਮੇਲਾ ਹੋਣ ਜਾ ਰਿਹਾ ਕੋਈ ਪਾਰਕਿੰਗ ਦੀ ਕਿਸੇ ਚੀਜ਼ ਦਾ ਕੋਈ ਵੀ ਇਸ਼ੂ ਨਹੀਂ ਹੈ ਤੁਸੀਂ ਦੂਰੋਂ ਹੀ ਫੂਡ ਵਰਲਡ ਦੇ ਤੁਹਾਨੂੰ ਸਾਈਨ ਦੱਸ ਪੈਣੇ ਆ ਪਹਿਲਾਂ ਹਾਈਲੈਂਡ ਫਾਰਮ ਤੋਂ ਉੱਥੇ ਫੂਡ ਵਰਲਡ ਦੇ ਜਿਹੜੇ ਆ ਸਾਈਨ ਤੁਹਾਨੂੰ ਦੱਸ ਪੈਣੇ ਆ
2: ਜੀ
3: ਤੇ ਬਾਕੀ ਸਟੇਜ ਲੱਗੀ ਦੱਸ ਪੈਣੀ ਆ ਦੂਰੋਂ ਹੀ ਕੋਈ ਏਦਾਂ ਦੀ ਇਹ ਹੈ ਨੀਗੀ ਜੀ ਬਿਲਕੁਲ ਤੁਸੀਂ ਹਾਈਵੇ 10 ਦੇ ਔਨ ਹਾਈਵੇ 10 ਹਾਈਵੇ 10 ਦੇ ਬਿਲਕੁਲ ਉੱਪਰ ਆ ਕੋਰਨਰ ਆਫ ਹਾਈਵੇ 10 ਐਂਡ ਮੈਕਸਨ ਬੁਲੇਵਰਡ ਆ ਜੀ
2: ਜੀ ਜੀ
3: 403 ਤੋਂ ਆਉਣਾ ਤਾਂ ਵੀ 2 ਮਿੰਟਾਂ 401 ਤੋਂ ਆਉਣਾ ਤਾਂ ਵੀ 2 ਮਿੰਟਾਂ ਜਿੱਧਰੋਂ ਮਰਜ਼ੀ ਆ ਜਾਓ ਜੀ ਹਰੇਕ ਪਾਸਿਓਂ ਐਕਸੈਸੇਬਲ ਆ ਜੀ
2: ਠੀਕ ਹੈ
3: ਤੇ ਪਹਿਲੀ ਵਾਰ ਜਿਹੜਾ ਪੰਜਾਬ ਦੇ ਆਏ ਵੀ ਕਿਹਾ ਜਾ ਸਕਦਾ ਜੀ ਮਿਸਾਗਾ ਚ ਗਿਆ ਨਹੀਂ ਮੋਸਟਲੀ ਬ੍ਰੈਂਪਟਨ ਤੇ ਉਹਦੇ ਕਹਿੰਦੇ ਟੋਰਾਂਟੋ ਟੋਬੀਕੋਕ ਦੇ ਵਿੱਚ ਹੀ ਰਿਹਾ
2: ਜੀ ਜੀ
3: ਪਹਿਲੀ ਵਾਰ ਕੀ ਆ ਉਹਦੇ ਕਹਿੰਦੇ ਜੀ ਵਾਰ ਅਸੀਂ ਮਿਸਾਗਾ ਚ ਪਹੁੰਚੇ ਹਾਂ ਮਿਸਾਗਾ ਨਿਵਾਸੀਆਂ ਨੂੰ ਵੀ ਬੇਨਤੀ ਹੈ ਜਿੱਥੇ ਪੂਰੇ ਪੰਜਾਬੀ ਆਉਂਦੇ ਆ ਨਾ ਮੇਰਾ ਖਿਆਲ ਹੈ ਕਿ ਜੇ ਮਿਸਾਗਾ ਨੇ ਗੱਲ ਜਿੱਤ ਲਿਆ ਪੱਕਾ ਇੱਥੇ ਹੀ ਰੱਖ ਲੈਣਾ ਆਪਾਂ
2: ਬਿਲਕੁਲ ਸਹੀ ਗੱਲ ਹੈ ਬਹੁਤ ਅੱਛੀ ਗੱਲ ਹੈ ਜੀ ਜੀ ਔਰ ਮੈਂ ਕੱਲ ਵੀ ਜ਼ਿਕਰ ਤੁਹਾਡੇ ਨਾਲ ਕੀਤਾ ਸੀ ਸਟਾਲਸ ਹਲੇ ਖੋਸਾ ਸਾਹਿਬ ਲੱਗ ਸਕਦੇ ਆ ਹੋਰ
3: ਜੀ ਕਾਫੀ ਜਿਹੜੇ ਬਿਜ਼ਨਸ ਅਵੇਲੇਬਲ ਆ ਤੁਸੀਂ ਕੋਈ ਮੋਰਗੇਜ ਵਗੈਰਾ ਦਾ ਕਰਨਾ ਚਾਹੁੰਦੇ ਹੋ ਕਿ ਰੀਅਲ ਏਸਟੇਟ ਦਾ ਜਿਹੜੀਆਂ ਟਰੱਕਿੰਗ ਕੰਪਨੀਆਂ ਕਾਫੀ ਆਉਂਦੀਆਂ ਸਾਡੇ ਨਾਲ ਤੁਸੀਂ ਕੋਈ ਫਿਊਲ ਕਾਰਡ ਦਾ ਹੋਵੇ ਜਾਂ ਕੋਈ ਹੋਰ ਤੁਹਾਡਾ ਬਿਜ਼ਨਸ ਹੋਵੇ ਉਹਦੇ ਬਾਰੇ ਗੱਲਬਾਤ ਕਰ ਸਕਦੇ ਹੋ ਜੀ ਫੂਡ ਦਾ ਸਟਾਲ ਲਾਉਣਾ ਚਾਹੁੰਦੇ ਹੋ ਕੱਲ ਇੱਕ ਮੇਰੇ ਵੀਰ ਦਾ ਆਇਆ ਸੀ ਕਹਿੰਦਾ ਮੈਂ ਗੰਨਿਆਂ ਦਾ ਰਸ ਦਾ ਸਟਾਲ ਲਾਉਣਾ ਪਰ ਕਨਫਰਮ ਨਹੀਂ ਕੀਤਾ ਕਿਸੇ ਵੀ ਤਰ੍ਹਾਂ ਤੁਸੀਂ ਕੋਈ ਸਟਾਲ ਲਾਉਣਾ ਚਾਹੁੰਦੇ ਹੋ ਕਾਲ ਕਰ ਸਕਦੇ ਹੋ 416-894-9900 ਕਈ ਵਾਰ ਹਰਜੀਤ ਜੀ ਲਾਈਨ ਬਿਜ਼ੀ ਹੁੰਦੀ ਹੈ ਕਿਉਂਕਿ ਕੋਈ ਨਾ ਕੋਈ ਫੋਨ ਆਉਂਦੇ ਰਹਿੰਦੇ ਆ
2: ਜੀ ਜੀ
3: ਆਪਣਾ ਜਿਹੜਾ ਸੁਨੇਹਾ ਜ਼ਰੂਰ ਛੱਡ ਦਿਆ ਕਰੋ ਟੈਕਸਟ ਮੈਸੇਜ ਕਰ ਦਿਆ ਕਰੋ ਤੇ ਫਿਰ ਤੁਹਾਨੂੰ ਜਿਹੜਾ ਜੀ ਦੁਬਾਰਾ ਜਦੋਂ ਵੀ ਅਸੀਂ ਫ੍ਰੀ ਹੋਵਾਂਗੇ ਕਾਲ ਕਰ ਲਾਂਗੇ ਜਿਵੇਂ ਤੁਹਾਨੂੰ ਵੀ ਬਹੁਤ ਸਾਰੇ ਕਲਾਕਾਰਾਂ ਦੀ ਵੀ ਲੰਮੀ ਲਿਸਟ ਆ ਜਿਸ ਦੇ ਵਿੱਚ ਗਿੱਲ ਹਰਦੀਪ ਵੀਰ ਸੁਖਵੰਤ ਪਹੁੰਚ ਰਿਹਾ ਜੀ ਨਾਲ ਦੀ ਨਾਲ ਕਰਿੰਦਰ ਬਰਾੜ ਪਹੁੰਚ ਰਿਹਾ
2: ਜੀ ਜੀ
3: ਗਾਣਾ ਦੀ ਜੋੜੀ ਆ ਜੀ ਹਰਿੰਦਰ ਸੰਧੂ, ਅਮਨ ਧਾਲੀਵਾਲ,
2: ਵਾਹ ਜੀ ਵਾਹ,
3: ਚੰਗੀ ਲੰਮੀ ਚੌੜੀ ਲਿਸਟ ਹੈ ਜੀ
2: ਜਿਹੜੀ। ਬਹੁਤ ਅੱਛੀ ਗੱਲ ਹੈ ਸਰ, ਬਹੁਤ ਅੱਛੀ ਗੱਲ ਹੈ। ਔਰ ਆਉਣ ਵਾਲੇ ਸਮੇਂ ਚ ਆਰਟਿਸਟਾਂ ਨਾਲ ਗੱਲਾਂ ਬਾਤਾਂ ਵੀ ਕਰਾਂਗੇ। ਖੋਸਾ ਸਾਹਿਬ ਪੂਰੀ ਤਿਆਰੀ ਕਰੋ, ਔਰ ਪੂਰਾ ਬ੍ਰੈਂਪਟਨ ਮਿਸੀਸਾਗਾ ਤੋਂ ਲੋਕ ਆਉਣਗੇ, ਔਰ ਦੂਰੋਂ ਨੇੜਿਓਂ ਈਟੋਬਿਕੋ ਸਕਾਰਬੋ ਫੈਮਿਲੀਆਂ ਆ ਰਹੀਆਂ, ਔਰ ਸਾਰਿਆਂ ਨੇ ਆ ਕੇ ਮੇਲੇ। ਟਿਕਟ ਕਿੰਨੀ ਹੈ ਸੱਚ? ਟਿਕਟ ਤੁਸੀਂ ਦੱਸੀ ਨੀ ਸਰ।
3: ਟਿਕਟ ਦੀ ਪ੍ਰਾਈਜ਼ ਕੋਈ ਨੀ ਜੀ, ਕਿਉਂਕਿ ਪੰਜਾਬੀ ਚ ਕਹਿੰਦੇ ਨਾ ਤੇਰੇ ਦਰਸ਼ਨ ਦੁੱਧ ਵਰਗੇ ਜੀ, ਤੇ ਜਦੋਂ ਦਰਸ਼ਨ ਦੇ ਦਰਸ਼ਨਾਂ ਮੂਹਰੇ ਪ੍ਰਾਈਜ਼ ਦਾ ਕੋਈ ਮੁੱਲ ਨੀ ਹੈ ਜੀ, ਕੋਈ ਟਿਕਟ ਨੀ।
2: ਓਹੋ ਅੱਛਾ, ਉਹ ਫਿਰ ਉਹੀ ਗੱਲ ਆ ਗਈ, ਕਹਿੰਦੇ ਤੇਰਾ ਵਿਕਦਾ ਜੈ ਗੁਰੇ ਪਾਣੀ ਤੇ ਲੋਕਾਂ ਦਾ ਦੁੱਧ ਵਿਕਦਾ ਹੈ, ਤੇ ਤੁਸੀਂ ਦੁੱਧ ਹੀ ਬਣਦੇ ਨਾ ਉੱਥੇ, ਗੱਲ ਖਤਮ। ਕਿ ਚੱਕਰ ਇਹ ਹੈ ਕਿ ਤੁਹਾਡੇ ਵਾਸਤੇ ਸਰ ਸ਼ੁਭ ਇਸ਼ਾਵਾਂ, ਔਰ ਨੰਬਰ ਇੱਕ ਵਾਰੀ ਖੋਸਾ ਸਾਹਿਬ ਦੁਆਰਾ ਦੇ ਦਿਓ ਜਿਹਨਾਂ ਨੇ ਸਟਾਲ ਲਾਉਣਾ ਪਲੀਜ਼।
3: ਜੀ ਮੈਂ ਸਪੈਸ਼ਲ ਤੌਰ ਤੇ ਜਿੰਨੇ ਵੀ ਸਾਡੇ ਸਪੋਂਸਰ, ਬਿਜ਼ਨਸਮੈਨ, ਵਲੰਟੀਅਰ, ਜਿੰਨਾ ਵੀ ਸਾਡਾ ਮੀਡੀਆ, ਧੰਨਵਾਦ ਕਰਦਾ ਜਿਹਦੀ ਬਦੌਲਤ ਇਹ ਸਾਨੂੰ ਨਾ ਟਿਕਟ ਲਾਉਣ ਦੀ ਲੋੜ ਪੈਂਦੀ ਆ, ਤੇ ਨਾ ਫਿਰ ਸਾਨੂੰ, ਕਿਉਂਕਿ ਸਾਡੇ ਖਰਚੇ ਥੋੜੇ ਹੁੰਦੇ ਆ
2: ਜੀ, ਜੀ ਜੀ
3: ਬਿਜ਼ਨਸਮੈਨ ਕਵਰ ਕਰ ਲੈਂਦੇ ਜਾਂ ਆਪ ਕਵਰ ਕਰ ਲਈਦੇ ਆ, ਇਸ ਕਰਕੇ ਜਿਹੜਾ ਇਹਦਾ ਨਾਂ ਪੰਜਾਬ ਦੇ ਰੱਖਿਆ ਜੀ, ਦੋਨਾਂ ਪੰਜਾਬਾਂ ਦੀ ਸਾਂਝ ਪਾਉਣ ਵਾਸਤੇ, ਲਹਿੰਦਾ ਪੰਜਾਬ, ਚੜ੍ਹਦਾ ਪੰਜਾਬ, ਸਾਰੇ ਅਸੀਂ ਰਲ ਮਿਲ ਕੇ ਬੈਠਦੇ ਹਾਂ ਜੀ। ਕਿਸੇ ਨੇ ਵੀ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ 416-800-9494-9400
2: ਬੜੀ ਮਿਹਰਬਾਨੀ ਸਰ, ਥੈਂਕ ਯੂ ਵੈਰੀ ਮਚ, ਸੋ ਨਾਈਸ ਆਫ ਯੂ ਸਰ, ਥੈਂਕ ਯੂ ਵੈਰੀ ਮਚ। ਪ੍ਰੋਗਰਾਮ ਪੰਜਾਬੀ ਵਿਰਸਾ, ਨੀਲਮ ਜੀ ਆ ਗਏ ਆ, ਮੌਰਗੇ ਦੇ ਸਪੈਸ਼ਲਿਸਟ ਆ, ਸਾਡੀ ਟੋਰਾਂਟੋ ਦੀ ਰਾਣੀ। ਵਈ ਵਾਹ ਰਾਣੀ ਸਾਹਿਬਾ, ਕਿਆ ਹਾਲ ਹੈ ਆਪਕੇ?
4: ਆਈ ਐਮ ਵੈਰੀ ਗੁੱਡ, ਥੈਂਕ ਯੂ ਸਰ, ਤੁਸੀਂ ਸੁਣਾਓ?
2: ਮੈਂ ਕਿਹਾ ਰਾਣੀ ਸਾਹਿਬਾ ਦਾ ਫੋਨ ਆ ਗਿਆ, ਪਹਿਲਾਂ ਰਾਣੀ ਸਾਹਿਬਾ ਨੂੰ ਲੈ ਲਈ ਜਲਦੀ, ਜਿਹੜੇ ਰਾਣੀ ਨਾਰਾਜ਼ ਨਾ ਹੋ ਜਾਵੇ ਕਿਤੇ ਸਨੇ, ਰਾਣੀਆਂ ਦੇ ਟੌਰ ਹੁੰਦੀ ਹੈ ਨਾ ਬੜੀ।
4: ਮੈਂ ਨਾਰਾਜ਼ ਵੈਸੇ ਤੁਹਾਡਾ ਹੋਣ ਹੀ ਵਾਲੀ ਆ, ਫਿਰ ਪਹਿਲਾਂ ਇਹ ਸਟੋਰੀ ਸੁਣੋ ਫਿਰ ਗੱਲ ਕਰਦੇ।
2: ਜੀ ਜੀ ਬੋਲੋ ਪਲੀਜ਼।
4: ਤੁਹਾਨੂੰ ਤਾਂ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਜੀ।
4: ਮੈਨੂੰ ਕੱਲ ਕਿਸੇ ਇੱਕ ਲੇਡੀ ਦਾ ਫੋਨ ਆਇਆ, ਤੇ ਉਹ ਲੇਡੀ ਦਾ ਕਹਿਣਾ ਸੀ, ਕਹਿੰਦੇ ਸੀ ਮੌਰਗੇਜ ਦਾ ਕੰਮ ਹੈ, ਕਿਤੇ ਕਰਾ ਦੋਗੇ, ਮੁਸੀਬਤ ਚ ਆਉਂਦੇ ਸੰਦਾਰ, ਸਾਰੀ ਸਟੋਰੀ ਸੁਣੀ। ਮੈਂ ਕਿਹਾ ਹਾਂਜੀ ਹੋ ਜੂਗਾ, ਕੋਈ ਗੱਲ ਨੀ, ਲਾਈਕ ਥੋੜਾ ਜਿਹਾ ਟਾਈਮ ਲੱਗੂਗਾ, ਮਹੀਨਾ ਡੇਟ, ਪਰ ਇਹ ਹੋ ਜੂਗਾ, ਹੈਨਾ? ਤੇ ਕਹਿੰਦੇ ਕਿ ਇੱਥੇ ਫੀਸਾਂ ਫੂਸਾਂ ਵੀ ਹੁੰਦੀਆਂ। ਮੈਂ ਕਿਹਾ ਹਾਂਜੀ, ਤੁਹਾਨੂੰ ਇੱਕ ਤਾਂ ਲੋਇਰ ਦੀ ਫੀਸ ਦੇਣੀ ਪੈਣੀ ਆ, ਤੇ ਦੂਜਾ ਤੁਹਾਨੂੰ ਤੁਹਾਡੀ ਅਪਰੇਜ਼ਲ ਹੋਏਗੀ, ਤੀਜਾ ਆਪਣੀ ਫੀਸ ਹੋਏਗੀ। ਉਹ ਕਹਿੰਦੇ ਕਿਤੇ ਤੁਹਾਨੂੰ ਪਤਾ ਸਰਜੀਤ ਜੀ ਨੇ, ਜੋ ਮੇਰੇ ਬ੍ਰਦਰ ਨੇ, ਮੈਂ ਕਿਹਾ ਸਕੇ ਬ੍ਰਦਰ ਨੇ, ਕਹਿੰਦੇ ਸਕਿਆ ਨਾਲੋਂ ਜ਼ਿਆਦਾ ਨੇ। ਮੈਂ ਕਿਹਾ ਸਕਿਆ ਨਾਲੋਂ ਜ਼ਿਆਦਾ ਦਾ ਮਤਲਬ ਕੀ ਹੁੰਦਾ ਕਿ ਲਾਈਕ ਜਾਂ ਤਾਂ ਇੱਕ ਸਕੇ ਬ੍ਰਦਰ ਹੁੰਦਾ ਜਾਂ ਲਾਈਕ ਬਣਾਏ ਹੁੰਦੇ ਆ, ਹਨਾ?
2: ਅੱਛਾ ਜੀ।
4: ਕਹਿੰਦੇ ਨਹੀਂ ਜੀ, ਅਸੀਂ ਪੱਗ ਵੱਟ ਭਰਾ। ਮੈਂ ਕਿਹਾ ਪਰ ਤੁਸੀਂ ਲੇਡੀ ਬੋਲਦੇ ਹੋ, ਹਨਾ? ਕਹਿੰਦੇ ਹਾਂਜੀ, ਉਹ ਮੇਰੇ ਹਸਬੈਂਡ ਦੇ ਪੱਗ ਵੱਟ ਭਰਾ ਨੇ।
2: ਅੱਛਾ।
4: ਮੈਂ ਕਿਹਾ ਮੈਂ ਕੱਲ ਹਰਜੀਤ ਜੀ ਦਾ ਬਹੁਤ ਤਵਾ ਲਾਣਾ ਵੀ ਤੁਸੀਂ ਕਿੰਨੇ ਕੁ ਗਰੀਬ ਪਾਲ ਰੱਖੇ, ਜਿਹੜੇ ਬੇਚਾਰੇ ਪੈਸੇ ਦਿੰਦੇ ਨੀ। ਫਿਰ ਉਹ ਕਹਿੰਦੇ ਕਿ ਤੁਹਾਡੇ ਕੋਲ, ਹਰਜੀਤ ਜੀ ਹਰ ਵਾਰੀ ਕਹਿੰਦੇ ਨੀਲਮ ਜੀ ਦੇਖੋ ਅੱਜ ਕਾਟੇਜ ਤੇ ਗਏ ਹੋਏ, ਨੀਲਮ ਜੀ ਦੇਖੋ ਵੈਕੇਸ਼ਨ ਤੇ ਗਏ, ਤੁਹਾਡੇ ਕੋਲ ਇੰਨੇ ਪੈਸਾ, ਤੁਸੀਂ ਫਿਰ ਵੀ ਤੁਸੀਂ ਸਾਡੇ ਵਕੀਲ ਦਾ ਪੈਸਾ ਨੀ ਦੇ ਸਕਦੇ? ਇਹ ਕਿੱਦਾਂ ਪੋਸੀਬਲ? ਹੁਣ ਮੈਂ ਹਰਜੀਤ ਜੀ ਨੂੰ ਪੁੱਛਦਾ, ਤੁਸੀਂ ਸਾਰਿਆਂ ਨੂੰ ਇਹ ਕਹਿੰਦੇ ਹੋ ਕਿ ਚਲੋ ਕੋਈ ਨੀ, ਮੇਰਾ ਨਾਮ ਲੱਗ ਗਈ ਕੰਮ ਹੋ ਜੀ ਤੁਹਾਡਾ?
2: ਦੇਖੋ ਪਤਾ ਕੀ ਗੱਲ ਆ, ਇਹ ਤੁਹਾਡਾ ਪਿਆਰ ਆ, ਔਰ ਜੇ ਤੁਹਾਨੂੰ ਕੋਈ ਸੱਜਣ ਮਿੱਤਰ ਮੇਰਾ ਨਾਮ ਲੈ ਕੇ ਫੋਨ ਕਰਦਾ ਨਾ, ਇਟ ਮੀਨਸ ਕਿ ਉਹ ਸੋਚਿਆ ਕਰੋ ਕਿ ਮੈਨੂੰ ਵੀ ਪਿਆਰ ਕਰਦੇ ਆ, ਤੁਹਾਨੂੰ ਵੀ ਪਿਆਰ ਕਰਦੇ ਆ, ਤੇ ਤੁਸੀਂ ਅੱਜ ਮੈਂ ਤੁਹਾਨੂੰ, ਤੁਸੀਂ ਮਿੰਨਾ ਹੋ ਜਾਏ ਭਾਵੇਂ ਨਾਰਾਜ਼ ਭਾਵੇਂ ਰਹੇ ਹੋ ਖੁਸ਼, ਅਸੀਂ ਕੋਈ ਵਕੀਲ ਕੂਲ ਦੀ ਫੀਸ ਨਹੀਂ ਦੇਣੀ, ਤੁਹਾਨੂੰ ਦੇਣੀ ਪੈਣੀ ਆ, ਬਸ ਗੱਲ ਖਤਮ। ਬਸ ਹੁਣ ਤੁਸੀਂ ਮੈਨੂੰ ਪਤਾ ਬਾਅਦ ਚ ਮੇਰਾ ਪੰਗਾ ਪਾਉਣਾ, ਮੈਨੂੰ ਪਤਾ, ਤੇ ਮੈਂ ਤੁਹਾਡਾ ਅੱਜ ਫੋਨ ਚੱਕਣਾ ਨੀ ਮੁੜ ਕੇ, ਮੈਨੂੰ ਪਤਾ ਤੁਸੀਂ ਮੇਰਾ ਪੰਗਾ ਪਾਉਣਾ, ਤੇ ਜਿੰਨੀ ਵੀ ਵਕੀਲਾਂ ਦੀ ਫੀਸ ਹੋਈ 2,000-2,500 ਕੋਈ ਵੀ, ਮੈਂ ਤੁਹਾਨੂੰ ਅੱਜ, ਜਿੰਨੇ ਵੀ ਲਿਸਨਰ ਅੱਜ ਸਾਡੇ ਸੁਣ ਰਹੇ ਆ, ਮੇਰੇ ਕੋ ਭਰਾ ਲਿਓ, ਜਿਹੜੇ ਹੈਗੇ ਆ 2,500 ਅਕਾਊਂਟ, ਜੋ ਵੀ ਲੈ ਲਓ ਤੁਸੀਂ, ਹੋਰ ਕੀ ਹੋਣਾ ਮੈਂ, ਠੀਕ ਹੈ ਨਾ? ਤੇ ਇਹ ਨੀਲਮ ਜੀ ਬੜੇ ਸਾਡੇ ਪਿਆਰੇ ਆ, ਕੋਈ ਇਦਾਂ ਦੀ ਗੱਲ ਨੀ ਨੀਲਮ ਜੀ, ਜੇ ਵੀ ਸਾਨੂੰ ਕੋਈ ਵੀ ਸੱਜਣ, ਕੋਈ ਸਾਡੀਆਂ ਲੇਡੀਜ਼, ਕੋਈ ਵੀਰ ਸਾਡੇ ਕਾਲ ਕਰਦੇ ਆ ਨਾ, ਸੋ ਮੈਨੂੰ ਪਤਾ ਕੀ ਹੈ, ਜੇ ਤੁਸੀਂ ਪਿਆਰ ਕਰਦੇ ਹੋ ਸਾਰੇ ਜਣੇ, ਤੇ ਮੈਨੂੰ ਮੇਰਾ ਨਾਮ ਲੈ ਕੇ ਕੋਈ ਵੀ ਫੋਨ ਕਰਦਾ ਕਰ ਦਿਆ ਕਰੋ, ਕੋਈ ਇੱਦਾਂ ਦੀ ਗੱਲ ਨਹੀਂ, ਕੋਈ ਭਰਾ ਬਣਾਓ, ਕੋਈ ਵੀਰ ਬਣਾਓ, ਕੋਈ ਭਾਈ ਬਣਾਓ, ਕੋਈ ਬਾਕੀ ਐਕਸ ਵਾਈ ਜੈਡ ਤੁਹਾਡੀ ਮਰਜ਼ੀ, ਜੋ ਮਰਜ਼ੀ ਬਣਾਓ, ਠੀਕ ਹੈ ਨਾ? ਤੇ ਇਹ ਨੀਲਮ ਜੀ ਦਾ ਨੰਬਰ ਮੈਂ ਇੱਕ ਵਾਰ ਤੁਹਾਨੂੰ ਜ਼ਰੂਰ ਦਊਂਗਾ, ਨੀਲਮ ਜੀ 647-739-8710, ਅੱਜ ਤੁਸੀਂ ਔਨ ਏਅਰ ਬਿਨਾਂ ਪ੍ਰੋਵਿਸ ਕਰੋ, ਜਦੋਂ ਵੀ ਕਲੋਜ਼ਿੰਗ ਹੋਏਗੀ, ਜਿਹਨਾਂ ਦੀ ਹੋਏਗੀ, ਅਸੀਂ ਲਾਇਰ ਦੀ ਫੀਸ ਨਹੀਂ ਦੇਣੀ, ਤੁਸੀਂ ਰਹੋ ਭਾਵੇਂ ਖੁਸ਼ ਭਾਵੇਂ ਹੋਵੋ ਨਾਰਾਜ਼, ਮੈਂ ਤੁਹਾਡੇ ਕੋਲ ਅੱਜ ਔਨ ਏਅਰ ਕਵਾਣੀ ਕਵਾਣੀ ਆ ਗੱਲ, ਬਸ ਗੱਲ ਖਤਮ।
4: ਚਲੋ ਤੁਹਾਡਾ ਕਿਆ ਸਿਰ ਮੱਥੇ,
2: ਬਹੁਤ
4: ਸਾਰੇ ਲੋਕ ਨੇ ਜਿਨ੍ਹਾਂ ਦੇ ਰਿਨਿਊਅਲ ਦੇ ਟਾਈਮ ਦੇ ਉੱਤੇ ਆਪਾਂ ਬਹੁਤ ਕੁਝ ਕਰ ਸਕਦੇ ਹੁੰਦੇ ਆ, ਉਹਦੇ ਚ ਨੰਬਰ 1 ਕੀ ਜੇ ਰਿਨਿਊਅਲ ਦਾ ਟਾਈਮ ਆ ਗਿਆ ਤੁਹਾਡੇ ਕੋਲ ਡੈਟਸ ਹੈਗੀਆਂ, ਸੈਕਿੰਡ ਮੋਰਗੇਜ ਹੈਗੀ, ਆਪਾਂ ਕੰਸੋਲੀਡੇਟ ਕਰਕੇ ਮੋਰਗੇਜ ਰਲਾ ਕੇ ਇੱਕ ਪੇਮੈਂਟ ਬਣਾ ਸਕਦੇ ਹਾਂ।
2: ਠੀਕ ਹੈ।
4: ਦੂਜੀ ਗੱਲ ਹੈ ਕਿ ਕਾਫੀ ਦੇਰ ਪਹਿਲਾਂ ਜਦੋਂ ਲੋਕਾਂ ਨੇ ਘਰ ਲਿੱਤੇ ਸੀ ਉਹ ਇਹ ਸੋਚ ਸੋਚ ਕੇ ਲਿੱਤੇ ਹੋਏ ਸੀਗੇ ਕਿ ਬੇਸਮੈਂਟਾਂ ਜਿਹੜੀਆਂ ਉਹਦੇ ਚੋਂ ਕਿਰਾਇਆ ਆਏਗਾ, ਉਹਦੇ ਨਾਲ ਥੋੜੀਆਂ ਜਿਹੜੀਆਂ ਪੇਮੈਂਟਾਂ ਈਜ਼ੀ ਨਿਕਲ ਜਾਇਆ ਕਰਨਗੀਆਂ, ਉਹ ਇਸ ਵੇਲੇ ਬੇਸਮੈਂਟਾਂ ਚੜ੍ਹਦੀਆਂ ਨੀ ਪਈਆਂ ਤੇ ਉਹ ਜਿਹੜੀ ਸ਼ੋਰਟਫਾਲ ਦੇਖਣ ਨੂੰ ਮਿਲਦੀ ਪਈ ਉਹਦੇ ਚ ਡੇਲਿੰਕੁਐਂਸੀਜ਼ ਬਹੁਤ ਜ਼ਿਆਦਾ ਆਉਂਦੀਆਂ ਪਈਆਂ। ਉਹਦੇ ਕਰਕੇ ਮਾਰਕੀਟ ਕਾਫੀ ਸਾਰੀ ਬਹੁਤ ਮਾਰਕੀਟ ਕਾਫੀ ਡਾਊਨ ਹੈ, ਘਰਾਂ ਦੇ ਪ੍ਰਾਈਸਿਸ ਹੋ ਸਕਦਾ ਹੋਰ ਵੀ ਥੱਲੇ ਚਲੇ ਜਾਣ। 35% ਇਨ ਬ੍ਰੈਂਪਟਨ ਪੀਪਲ ਆਰ ਬਿਹਾਈਂਡ ਇਨ ਮੋਰਗੇਜ ਪੇਮੈਂਟ, ਉਹਦਾ ਕਾਰਨ ਇਹ ਹੈ ਕਿ ਲੋਕਾਂ ਕੋਲ ਜਾਂ ਕੰਮ ਹੈ ਨੀ ਤੇ ਜਾਂ ਮੋਰਗੇਜ ਪੇਮੈਂਟਾਂ ਜਿਹੜੀਆਂ ਉਹ ਆਪਾਂ ਅੱਡੀਆਂ ਚੁੱਕ ਕੇ ਫਾ ਉਦੋਂ ਲਿੱਤੇ ਸੀ ਤਾਂ ਹੁਣ ਉਹਦੇ ਭੁਗਤਾਨ ਭੁਗਤਦੇ ਪਏ। ਹਾਊਐਵਰ ਜੇ ਤੁਸੀਂ ਇਸ ਸਿਚੁਏਸ਼ਨ ਚ ਹੈਗੇ ਹੋ, ਤੁਹਾਡੇ ਕੋਲ ਘਰ ਚ ਐਕੁਟੀ ਹੈਗੀ ਹੈ, ਇਫ ਯੂ ਹੈਵ ਐਨ ਐਕੁਟੀ ਵਿਚ ਇਜ਼ ਮਿਲੀਅਨ ਦਾ, ਮੰਨ ਲਓ ਘਰ ਦਾ 5 ਲੱਖ ਦੀ ਮੋਰਗੇਜ ਜਾਂ 1.5 ਲੱਖ ਦੇ ਕਰਜ਼ੇ ਕੁਰਜ਼ੇ ਜਿਹੜੇ ਵਿੱਚ ਸੈਕਿੰਡ ਮੋਰਗੇਜ ਵਿੱਚ ਕ੍ਰੈਡਿਟ ਕਾਰਡ ਕਾਰਾਂ ਦੀ ਕਿਸ਼ਤਾਂ ਦਿਸਦਾ, ਆਪਾਂ ਉਹ ਸਾਰੇ ਦੇ ਸਾਰੇ ਇੱਕ ਪੇਮੈਂਟ ਚ ਰਲਾ ਸਕਦੇ ਹੁੰਦੇ ਆ ਵਿਚ ਇਜ ਮੋਰਗੇਜ, ਜਿਹਦਾ ਸਭ ਤੋਂ ਘੱਟ ਇੰਟਰਸਟ ਹੈ 3.7-3.8 ਇਹਦੇ ਨੇੜੇ ਤੇੜੇ, ਬਾਕੀ ਦਾ ਤੁਸੀਂ ਕ੍ਰੈਡਿਟ ਕਾਰਡ ਦਾ 20-25% ਇੰਟਰਸਟ ਨਹੀਂ ਕਰਦੇ ਹੋ। ਐਂਡ ਔਨ ਟੋਪ ਇੱਕ ਉਹ ਹੈਬਿਟ ਹੋ ਜਾਂਦੀ ਹੈ ਕਿ ਚਲੋ ਕਾਰਡ ਤੇ ਕੱਲ ਨੂੰ ਪੈਸੇ ਦੇ ਦਾਂਗੇ ਜਾਂ ਪਰਸੋਂ ਨੂੰ ਦੇ ਦਾਂਗੇ, ਮਿਨੀਮਮ ਪੇਮੈਂਟ ਦਾ ਤਾਂ ਤੁਸੀਂ ਆ ਜਾਂਦੇ ਹੋ ਵਿਚ ਇਜ ਕਈ ਪੀਪਲ $800-900 ਜਸਟ ਮਿਨੀਮਮ ਪੇਮੈਂਟ ਦਾ ਪੇ ਕਰੀ ਜਾਂਦੇ, ਬੈਲੈਂਸ ਉੱਥੇ ਦਾ ਉੱਥੇ ਖੜਾ, ਸੇਮ ਐਸ ਅ ਸੈਕਿੰਡ ਮੋਰਗੇਜ, ਸੇਮ ਐਸ ਸੈਕਿੰਡ ਮੋਰਗੇਜ, $2,200 ਤੱਕ ਤੁਸੀਂ ਸੇਵ ਕਰ ਸਕਦੇ ਹੋ ਇਫ ਵੀ ਕੰਸੋਲੀਡੇਟ ਦੀਸ ਡੈਟਸ ਔਨ ਮੋਰਗੇਜ। ਲਾਸਟ ਥਿੰਗ, ਤੁਸੀਂ ਉਹ ਲਾਈਨ ਆਫ ਕ੍ਰੈਡਿਟ ਬਣਾ ਕੇ ਰੱਖਣੀ ਹੈ, ਘਰਾਂ ਦੇ ਪ੍ਰਾਈਸ ਡਿੱਗਦੇ ਪਏ ਆ, ਇਸ ਵੇਲੇ ਐਕੁਟੀ ਹੈਗੀ ਆ, ਕੱਲ ਨੂੰ ਇਹ ਗੈਪ ਹੋ ਜਾਣੀ ਹੈ, ਹੂ ਨੋਜ਼, ਆਈ ਐਮ ਨੋਟ ਲਾਈਕ 100%, ਪਰ ਫੇਰ ਵੀ ਜਿੱਦਾਂ ਮਾਰਕੀਟ ਆ ਉਹਦੇ ਹਿਸਾਬ ਦੇ ਨਾਲ ਤੁਸੀਂ ਅੰਦਾਜ਼ਾ ਲਗਾ ਸਕਦੇ।
2: ਜੀ ਜੀ ਜੀ।
4: If you have an equity, take it out, put it somewhere safe, don't spend it on the time that then jadon ghar jo equity nahi ho gaya, at least you will have that money safe,
2: what is
4: the koi interest nahi panda, stays in your bank, that's all, jinni we up to 80% loan to value the apan tonu karza la ke de sakde ha। Mortgage broker, mortgage queen, mortgage alliance in Neelam Saro, 647-739-8710, have a wonderful day।
2: ਨੰਬਰ ਨੀਲਮ ਜੀ ਇੱਕ ਵਾਰੀ ਪਲੀਜ਼ ਦੁਬਾਰਾ ਦੇ ਕੇ ਜਾਓ,
4: 647-739-8710
2: ਤੇ ਨੀਲਮ ਜੀ ਨੂੰ ਕਾਲ ਕੀਤੀ ਜਾ ਸਕਦੀ ਹੈ। ਥੈਂਕ ਯੂ ਵੈਰੀ ਮਚ ਮੈਮ, ਸੋ ਨਾਈਸ ਆਫ ਯੂ। ਪ੍ਰੋਗਰਾਮ ਪੰਜਾਬੀ ਵਿਰਸਾ, ਰਾਜਨ ਜੀ ਬੋਲੋ ਸਰ, ਕੀ ਹਾਲ ਆ ਜੀ?
5: ਬਹੁਤ ਵਧੀਆ ਜੀ, ਬਹੁਤ ਬਹੁਤ ਧੰਨਵਾਦ। ਇੱਕ ਵਾਰੀ ਫਿਰ ਸਾਰੇ ਸਰੋਤੇ ਨੂੰ ਦੱਸ ਦਈਏ ਵੀ ਜਿਨ੍ਹਾਂ ਨੇ ਵੀ ਅੱਖਾਂ ਦਾ ਚੈੱਕਅਪ ਕਰਵਾਉਣਾ ਡਾਕਟਰ ਸਾਡੇ ਕੋਲ ਜੀ, ਅੱਜ ਸਾਡੀ ਸੈਂਡਲਵੁੱਡ ਤੇ ਕ੍ਰੈਡਿਟ ਵੀ ਵਾਲੀ ਲੋਕੇਸ਼ਨ ਦਿੱਤੇ ਹੈ, ਜੇ ਅੱਜ ਨਹੀਂ ਆ ਸਕਦੇ ਤੇ ਸੈਟਰਡੇ ਨੂੰ ਸਾਡੀ ਰੈਜ਼ੋਲੂਸ਼ਨ ਵਾਲੀ ਲੋਕੇਸ਼ਨ ਦਿੱਤੇ ਵੀ ਡਾਕਟਰ ਅਵੇਲੇਬਲ ਹੋਣਗੇ। ਸੋ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਇੱਕੋ ਇੱਕ ਨੰਬਰ 905-460-8888-905-460-8888। ਜੀ ਨਾਲ ਦੀ ਨਾਲ ਦੱਸਦੇ ਜਾਈਏ ਵੀ ਜਿਨ੍ਹਾਂ ਨੇ ਵੀ ਬ੍ਰਾਂਡਿਡ ਫਰੇਮ ਲੈਣੇ ਨੇ, ਵਰਸਾਚੀ ਦੇ, ਡੋਲਚੀ ਗਬਾਨਾ ਦੇ, ਟੋਮ ਫੋਰਡ ਦੇ, ਟਿਫਨੀ ਦੇ, ਬਲੈਂਸੀਆਗਾ ਦੇ, ਪ੍ਰਾਡਾ ਦੇ, ਗੁੱਚੀ ਦੇ, ਇਹ ਸਾਰੇ ਦੇ ਸਾਰੇ ਬ੍ਰਾਂਡਿਡ ਫਰੇਮ ਤੁਹਾਨੂੰ ਅੱਜ ਫਲੈਟ 30% ਡਿਸਕਾਊਂਟ ਦੇ ਉੱਤੇ ਮਿਲ ਰਹੇ ਨੇ।
2: ਜੀ ਜੀ।
5: ਜੇ ਤੁਸੀਂ ਰੇਵਨ ਦੇ ਫਰੇਮ ਲੈਣਾ ਚਾਹੁੰਦੇ ਹੋ, ਅਰਮਾਨੀ ਦੇ, ਮਾਈਕਲ ਕੋਰਸ ਦੇ, ਕੋਚ ਦੇ, ਕੇਟਸਪੀਡ ਦੇ, ਤੇ ਤੁਹਾਨੂੰ ਫਲੈਟ 50% ਆਫ ਮਿਲ ਰਹੇ ਨੇ। ਤੇ ਸਭ ਤੋਂ ਵਧੀਆ ਡੀਲ ਤੁਹਾਨੂੰ ਟੋਮੀ ਹਿਲਫਿਗਰ ਦੇ ਫਰੇਮ, ਕੈਲਵਿਨ ਕਲਾਈਨ ਦੇ ਫਰੇਮ, ਵੈਲੈਂਟੀਨੋ ਦੇ ਫਰੇਮ ਤੇ ਫੈਂਡੀ ਦੇ ਫਰੇਮ ਫਲੈਟ 75% ਆਫ ਦਿੱਤੇ ਜਾ ਰਹੇ ਨੇ।
2: ਜੀ।
5: ਇੱਦਾਂ ਦੀਆਂ ਬਹੁਤ ਸਾਰੀਆਂ ਹੋਰ ਡੀਲ ਨੇ ਜਿਹੜੀਆਂ ਤੁਸੀਂ ਸਾਡੇ ਸਟੋਰ ਤੇ ਵਿਜਿਟ ਕਰਕੇ ਲੈ ਸਕਦੇ ਹੋ। ਸਪੈਕਸ ਐਕਸਪ੍ਰੈਸ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, ਫੋਰਟਨ ਐਂਡ ਸੀਲਸ ਕਹਿ ਲਓ ਜਾਂ ਕੈਨੇਡੀ ਐਂਡ ਸੀਲ ਦੀ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ, ਤੇ ਨੰਬਰ ਇੱਕ ਵਾਰੀ ਫਿਰ ਸਾਡਾ ਜੀ 905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ ਦੱਸਦੇ ਜਾਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬਿਲ ਕਰਦੇ ਹਾਂ।
2: ਵੈਰੀ ਗੁੱਡ।
5: 905-460-8888 905-460-8888।
2: ਪ੍ਰੋਗਰਾਮ ਪੰਜਾਬੀ ਵਿਰਸਾ, ਔਰ ਇਸ ਦੇ ਨਾਲ ਨਾਲ ਤੁਹਾਨੂੰ ਦੱਸ ਦਈਏ ਕਿ ਏਅਰ ਪ੍ਰੋ ਮਕੈਨੀਕਲ ਕੰਪਨੀ ਤੁਸੀਂ ਕਾਲ ਕਰ ਸਕਦੇ ਹਾਂ। ਕੱਲ ਗਰਮੀ ਬੜੀ ਸੀ, ਕੱਲ ਲੋਕਾਂ ਦੇ ਏਸੀ ਨਹੀਂ ਚੱਲੇ, ਬੜਾ ਕੰਮ ਪੰਗਾ ਪਿਆ, ਬਹੁਤ ਲੋਕਾਂ ਨੂੰ ਮੈਂ ਨੰਬਰ ਦਿੱਤੇ ਏਅਰ ਪ੍ਰੋ ਦੇ, ਸਾਡੇ ਭਾਜੀ ਪਰਮਜੀਤ ਭਾਜੀ ਉਹਨਾਂ ਦਾ, ਟੋਨੀ ਭਾਈ ਦਾ ਨੰਬਰ ਮੈਂ ਦਿੱਤਾ, ਔਰ ਬਹੁਤ ਪਰਿਵਾਰਾਂ ਨੇ ਕਾਲ ਕੀਤੀ, ਗੈਸ ਭਰ ਕੇ ਰਾਤੀ ਬਿਲਕੁਲ ਠੰਡੇ ਹਾਰੇ ਹੋ ਕੇ ਸੁੱਤੇ ਆ ਬੰਦੇ, ਔਰ ਇਹ ਜਿਨ੍ਹਾਂ ਦੀ ਗੈਸ ਲੀਕ ਹੋ ਗਈ ਹੈ, ਗੈਸ ਭਰਨ ਵਾਲੀ ਹੈ, ਤੁਹਾਡੇ ਏ ਸੀ ਦੇ ਵਿੱਚ ਨੰਬਰ ਨੋਟ ਕਰੋ 416-720-2081। ਘਰ ਦੇ ਨਵੇਂ ਏ ਸੀ ਲਵਾਉਣੇ ਆ, ਹੁਣ ਲਵਾ ਲਓ, ਹੁਣ ਤੁਹਾਨੂੰ ਡਿਸਕਾਊਂਟ ਮਿਲ ਰਿਹਾ, ਰੈਗੂਲਰ ਪ੍ਰਾਈਸ ਤੋਂ 15-20% ਦਾ ਡਿਸਕਾਊਂਟ ਤੁਹਾਨੂੰ ਮਿਲ ਰਿਹਾ, 10 ਸਾਲ ਦੀ ਨਾਲ ਹੋਊਗੀ ਗਰੰਟੀ ਏ ਸੀ ਦੀ। 416-720-2081 ਤੇ ਕਾਲ ਕੀਤੀ ਜਾ ਸਕਦੀ ਹੈ। ਜਿਨ੍ਹਾਂ ਦੀ ਘਰ ਦੀ ਫਰਨਸ ਖਰਾਬ ਹੋ ਗਈ ਹੈ, ਨਵੀਂ ਲਵਾ ਲਓ, ਨੰਬਰ ਇੱਕੋ ਹੀ ਹੈ 416-720-2081 ਤੇ ਕਾਲ ਕੀਤੀ ਜਾ ਸਕਦੀ ਹੈ। ਨਵੀਂ ਫਰਨਸ ਦਾ ਰੇਟ ਬੜਾ ਘੱਟ ਹੈ, ਔਰ ਬ੍ਰੈਂਡ ਵਧੀਆ ਇਹਨਾਂ ਕੋਲ ਆਏ ਆ, ਬ੍ਰੈਂਡ ਵਾਲੇ ਜਿਹੜੀ ਤੁਸੀਂ ਫਰਨਸ ਲਾਉਣੀ ਹੈ, ਬ੍ਰੈਂਡ ਵਾਲਾ ਏ ਸੀ ਲਵਾਉਣਾ, ਵਧੀਆ ਗੈਸ ਭਰ ਕੇ ਨਵੇਂ ਮਾਡਲ ਦੀ ਗੈਸ, ਪੁਰਾਣੀਆਂ ਗੈਸਾਂ ਨੇ ਅੱਜ ਕੱਲ੍ਹ ਖਤਮ ਹੋ ਗਈਆਂ, ਅੱਜ ਕੱਲ੍ਹ ਪੁਰਾਣੇ ਏਸੀਆਂ ਦੇ ਵਿੱਚ ਨਾ ਪੁਰਾਣੀ ਗੈਸ ਭਰੀ ਹੋਈ ਹੈ, ਇਹ ਨਵੇਂ ਏਸੀ ਆ, ਨਵੀਂ ਗੈਸ ਭਰਦੇ ਇਹਦੇ 'ਚ, ਅਤੇ ਵੇਖਿਓ ਜਿਹਾ ਫਰਾਰੇ ਮਾਰਦੀ ਹਵਾ, ਜੇ ਉੱਤੇ ਹਵਾ ਨਹੀਂ ਜਾਂਦੀ ਸੈਕਿੰਡ ਫਲੋਰ 'ਤੇ ਤਾਂ ਇੱਕ ਵਾਰੀ ਕਾਲ ਕਰਕੇ ਪੁੱਛ ਲਓ ਭਾਈ, ਅਤੇ ਤੁਹਾਡੇ ਘਰ ਆ ਕੇ ਚੈੱਕ ਕਰ ਜਾਣਗੇ ਆ ਕੇ, ਜੇ 100-150 ਲੈ ਵੀ ਗਈ ਤਾਂ ਸਾਰੇ ਪੱਖੇ ਪੁੱਖੇ ਸੈੱਟ ਕਰ ਜਾਣਗੇ ਏਸੀ ਦੇ, ਜਿਹੜੀ ਕਹਿੰਦੇ ਨਾ ਸਰਵਿਸ ਹੁੰਦੀ ਆ ਉਹ ਹੋ ਜਾਏਗੀ ਤੁਹਾਡੇ ਏਸੀ ਦੀ। ਨੰਬਰ ਨੋਟ ਕਰੋ, 40 ਸਾਲ ਪੁਰਾਣੀ ਇਹ ਕੰਪਨੀ ਆ ਕੈਨੇਡਾ ਦੇ ਵਿੱਚ, ਇਹ ਪਰਮਜੀਤ ਅਰਨ ਦੁਨੀਆ ਜਾਣਦੀ ਆ, ਪਰਮਜੀਤ ਸਿੰਘ, ਇਹ ਐਸਾ ਕਮਾਲ ਦਾ ਕੰਮ ਕਰਦੇ ਆ ਕਿ ਕਮਾਲ ਹੀ ਕਰ ਦਿੰਦੇ ਆ। 416-720-2081 ਤੇ ਕਾਲ ਕੀਤੀ ਜਾ ਸਕਦੀ ਹੈ, ਔਰ ਪਰਮਜੀਤ ਸਿੰਘ ਉਹਨਾਂ ਨੂੰ ਕਾਲ ਕਰ ਲਿਓ। ਮਾਸਟਰ ਜੂਲਰ ਵੱਲੋਂ ਅਗਲੇ ਗੀਤ ਨੂੰ ਸਪੋਂਸਰ ਕੀਤਾ ਜਾ ਰਿਹਾ, ਔਰ ਮਾਸਟਰ ਜੂਲਰ ਕੈਸਾ ਸਟੋਰ ਬਣਿਆ ਬਈ, ਭੁੱਖ ਲੈਂਦੀ ਜਾ ਕੇ, ਜਿਹਨੂੰ ਕਹਿੰਦੇ ਨਾ ਚੋਟੀ ਦਾ ਸਟੋਰ ਬਣਿਆ ਮਾਸਟਰ ਜੂਲਰ, ਏਅਰਪੋਰਟ ਹੈ ਮੇਫਿਟ ਦੇ ਕੋਰਨਰ 'ਤੇ ਹੈ, ਔਰ ਇਸ ਦੇ ਨਾਲ ਨਾਲ ਹੀ ਤੁਹਾਡੇ ਵਾਸਤੇ ਮਾਸਟਰ ਜੂਲਰ ਬਵੇੜ ਐਂਡ ਮਾਊਂਟ ਐਸ਼ ਦੇ ਕੋਰਨਰ 'ਤੇ ਹੈ ਮਾਸਟਰ ਜੂਲਰ ਵਾਲੇ। ਤੁਸੀਂ ਵੀ ਵਧੀਆ ਸੋਨਾ ਲੈਣਾ, 24 ਕੈਰਟ ਦੇ ਬਿਸਕੁਟ ਲੈਣੇ ਆ, ਕੜੇ ਬਣਾਉਣੇ, ਇੰਡੀਆ ਜਾ ਰਹੇ ਹਾਂ, ਅਤੇ ਮਾਸਟਰ ਜੂਲਰ ਤੁਹਾਡੇ ਵਾਸਤੇ ਹਾਜ਼ਰ ਹੈ। ਮਾਸਟਰ ਜੂਲਰ ਵਾਲੇ ਕਹਿੰਦੇ ਆ ਇਸ ਵੀਕਐਂਡ ਦੇ ਤੁਹਾਡੇ ਵਾਸਤੇ ਸਪੈਸ਼ਲ ਆਫਰ ਚੱਲ ਰਹੀ ਹੈ, ਜਿਨ੍ਹਾਂ ਨੇ ਵੀਰਾਂ ਨੇ ਕੜੇ ਬਣਾਉਣੇ ਆ ਉਹਨਾਂ ਦੀ ਸਪੈਸ਼ਲ ਆਫਰ ਆ, ਰੇਟ ਬੜਾ ਘੱਟ ਆ, ਔਰ ਤਾਜ਼ੇ ਤਾਜ਼ੇ ਕੜੇ, ਵਧੀਆ ਡਿਜ਼ਾਈਨਰ ਕੜੇ ਤਿਆਰ ਹੋਣ, ਉੱਤੇ ਏਕ ਓਂਕਾਰ ਲਿਖਿਆ ਹੋਏਗਾ, ਖੰਡਾ ਵਾਹਿਆ ਹੋਏਗਾ, ਜੇ ਉਸ ਤਰ੍ਹਾਂ ਦੇ ਓਮ ਅੱਲਾ ਦਾ ਨਾਂ ਲਿਖਵਾਉਣਾ ਹੈ ਕੜਿਆਂ ਦੇ ਉੱਤੇ, ਉਹ ਵੀ ਲਿਖ ਦੇਣਗੇ। ਮਾਸਟਰ ਜੂਲਰ 905-906-2424 ਦੇ ਕਾਲ ਕੀਤੀ ਜਾ ਸਕਦੀ, ਹੈੱਡ ਆਫਿਸ ਦੇ ਅਮਨ ਜੀ ਨੂੰ ਕਾਲ ਕਰ ਲਿਓ, ਜਾਂ ਗੁਰਪ੍ਰੀਤ ਸਿੰਘ ਵਾਲਿਆਂ ਨੂੰ ਕਾਲ ਕੀਤੀ ਜਾ ਸਕਦੀ ਹੈ। ਬਹੁਤ ਪਿਆਰ ਵਾਲੇ ਸੱਜਣ, ਪਿਓ ਪੁੱਤ ਦੀ ਜੋੜੀ, ਅਤੇ ਫਿਰ ਐਸਾ ਕਮਾਲ ਦਾ ਕੰਮ ਕਰਦੇ ਆ, ਸੋਨਾ ਖਿੱਚ ਕੇ ਰੱਖਦੇ ਆ। 905-906-2424 ਦੇ ਕਾਲ ਕੀਤੀ ਜਾ ਸਕਦੀ ਹੈ, ਮਾਸਟਰ ਜੂਲਰ ਤੁਹਾਡੇ ਵਾਸਤੇ ਹਾਜ਼ਰ ਹੈ, ਵਧੀਆ ਸੋਨਾ, ਕੁਆਲਿਟੀ ਦਾ ਸੋਨਾ।

0: ਬਹੁਤ ਪਿਆਰਾ ਗੀਤ ਹੈ। ਹਰਪ੍ਰੀਤ ਸੈਣੀ ਤਾਂ ਵਿਹਲੇ ਨਹੀਂ ਹੋਇਆ ਜੇ ਗੱਲਾਂ ਕਰ ਕਰਕੇ, ਕਿਉਂਕਿ ਪਤਾ ਕੀ ਹੈ, ਹਰ ਇੱਕ ਪਰਿਵਾਰ ਦੀ ਨੀਡ ਹੈ ਔਰ ਜਿਹੜੀ ਆ ਪਾਲਿਸੀ ਅੱਜ ਆਈ ਹੈ ਇਹ ਹਰ ਪਰਿਵਾਰ ਦੀ ਨੀਡ ਹੈ। ਹਰਪ੍ਰੀਤ ਸੈਣੀ ਜੀ, ਤੁਸੀਂ ਨੰਬਰਸ ਆਫ ਕਾਲਸ ਰਿਸੀਵ ਕੀਤੀਆਂ ਔਰ ਤੁਸੀਂ 12ਵੇਂ ਤੋਂ ਬਾਅਦ ਉਹਨਾਂ ਨੂੰ ਜਾ ਕੇ ਪੂਰੀਆਂ ਡਿਟੇਲਸ ਦੇ ਵਿੱਚ ਪਾਲਿਸੀ, ਇੱਕ ਤਾਂ ਬੰਦਾ ਬੜਾ ਕਾਹਲਾ ਸੀ, ਉਹ ਕਹਿੰਦਾ ਜੀ ਕਰ ਹੀ ਦਿਓ ਪਾਲਿਸੀ ਹੁਣੇ, ਪਰ ਆਫਿਸ ਜਾ ਕੇ ਕਰਨਗੇ ਪਾਲਿਸੀ, ਇੰਨੀ ਜਲਦੀ ਨਹੀਂ ਹੁੰਦਾ। ਔਰ ਹਰਪ੍ਰੀਤ ਜੀ, ਹੋਰ ਅਖੀਰ 'ਤੇ ਅੱਜ ਸਿਰਫ ਮੈਂ ਇਸ ਪਾਲਿਸੀ ਬਾਰੇ ਗੱਲ ਕੀਤੀ ਹੈ ਕਿਉਂਕਿ ਪਾਲਿਸੀ ਬੜੀ ਜ਼ਰੂਰੀ ਸੀ ਇਹ। ਬਹੁਤ ਪਰਿਵਾਰਾਂ 'ਚ ਇਸ਼ੂ ਹੁੰਦਾ, ਕਈ ਵਾਰੀ ਫਾਈਨੈਂਸ਼ਲੀ ਤੌਰ 'ਤੇ ਬੰਦੇ ਸਟਰੋਂਗ ਨਹੀਂ ਹੁੰਦੇ, ਉਹ ਕੋਈ ਨਾ ਕੋਈ ਚਲੋ ਚਾਰ ਪੈਸੇ ਜੁੜ ਜਾਂਦੇ ਆ। ਦੇਖੋ, ਜਾਣਾ ਤਾਂ ਹਰ ਇਨਸਾਨ ਨਹੀਂ ਆ, ਫਿਰਨਲ ਵੀ ਹੋਣਾ, ਫਿਰਨਲ ਦੇ ਪੈਸੇ ਵੀ ਲੱਗਣੇ ਆ, ਪਰ ਜਾਣ ਲੱਗਿਆ ਜੇ ਕੁਛ ਕਹਿੰਦੇ ਹੁੰਦੇ, ਜੇ ਕੋਈ ਫਾਈਨੈਂਸ਼ਲੀ ਤੌਰ 'ਤੇ ਹੈਲਪ ਹੁੰਦੀ ਹੈ ਤਾਂ ਵਾਈ ਨਾਟ, ਇਹ ਕਰਾ ਲੈਣੀ ਚਾਹੀਦੀ ਹੈ। ਇਹਨਾਂ ਮੁਲਕਾਂ 'ਚ ਪਾਲਿਸੀਆਂ ਹਨ, ਅਤੇ ਮੈਂ ਸਮਝਦਾ ਕਿ ਜਿਹੜੇ ਪਰਿਵਾਰਾਂ ਵਿੱਚ ਸਾਡੇ ਬਜ਼ੁਰਗਾਂ ਦੀ ਏਜ 70+, 75+, 80+, ਦੇਖੋ 85 ਸਾਲ ਤੱਕ ਹੋ ਸਕਦੀ ਹੈ ਨਾ।
1: ਬਿਲਕੁਲ ਜੀ, ਮੈਕਸਿਮਮ ਏਜ 85 ਤੱਕ।
0: ਹਾਂਜੀ, ਥੋੜ੍ਹਾ ਜਿਹਾ ਹੋਰ ਦੱਸੋ ਡਿਟੇਲ, ਜਿਹੜੀ ਤੁਹਾਨੂੰ ਕਾਲਸ ਆਈਆਂ ਉਹਨਾਂ ਨੂੰ 12ਵੇਂ ਤੁਸੀਂ ਕਰੋਗੇ ਜਾ ਕੇ ਆਫਿਸ ਜਾ ਕੇ ਕਾਲ, ਅਤੇ ਇਹ ਪਾਲਿਸੀ ਜਲਦੀ ਜਲਦੀ ਕਰਾ ਲਓ। ਕਈ ਵਾਰੀ ਕੰਪਨੀਆਂ ਦੇ ਹੁੰਦਾ ਸਿਸਟਮ, ਪਤਾ ਨਹੀਂ ਹੁੰਦਾ ਕਿਹੜੇ ਵੇਲੇ ਕੰਪਨੀ ਦੇ ਕਿਹੜਾ ਟਾਈਮ 'ਤੇ ਪਾਲਿਸੀ ਚੇਂਜ ਹੋ ਜਾਂਦੀ ਹੈ ਔਰ ਪ੍ਰੀਮੀਅਮ ਵੱਧ ਜਾਂਦੇ ਹੁੰਦੇ ਆ, ਅਤੇ ਜਿੰਨੀ ਜਲਦੀ ਹੋ ਸਕਦਾ ਉਨੀ ਜਲਦੀ ਕਰਾਓ। ਹਰਪ੍ਰੀਤ ਜੀ, ਹੋਰ ਕੀ ਕਹਿਣਾ ਚਾਹੋਗੇ?
1: ਬਿਲਕੁਲ ਜੀ ਜੀ, ਸੋ ਇਹਦੇ ਵਿੱਚ ਜਿਹੜੀ ਆਪਾਂ ਜਿਹੜੀ ਫਿਊਨਰਲ ਇੰਸ਼ੋਰੈਂਸ ਦੀ ਆਪਾਂ ਅੱਜ ਕੱਲ੍ਹ ਕੀਤੀ ਹੈਗੀ ਆ, ਸੋ ਡਿਪੈਂਡਿੰਗ ਅਪੋਨ ਕੀ ਏਜ ਹੈਗੀ ਆ ਪੇਰੈਂਟਸ ਦੀ, ਕਿੰਨੀ ਅਮਾਊਂਟ ਦੀ ਤੁਸੀਂ ਕਵਰੇਜ ਦੇਖ ਰਹੇ ਆ, ਕਿਉਂਕਿ ਤੁਸੀਂ $10,000, $15,000, $20,000, $25,000, $1,00,000 ਤੱਕ ਦੀ ਕਵਰੇਜ ਲੈ ਸਕਦੇ ਆ। ਸੋ ਉਹਨਾਂ ਦੀ ਹੈਲਥ ਦੇ ਅਕੋਰਡਿੰਗਲੀ, ਉਹਨਾਂ ਦੀ ਏਜ ਦੇ ਅਕੋਰਡਿੰਗਲੀ ਉਹਨਾਂ ਦਾ ਪ੍ਰੀਮੀਅਮ ਹੋਊਗਾ। ਸੋ ਜ਼ਰੂਰ ਤੁਸੀਂ ਅਗਰ ਕਿਸੇ ਨੇ ਵੀ ਕੋਈ ਕੋਟੇਸ਼ਨ ਲੈਣੀ ਹੈਗੀ ਹੈ ਇਹਦੇ ਵਿੱਚ, ਤੁਸੀਂ ਮੈਨੂੰ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਆ, ਜਾਂ ਤੁਸੀਂ ਵੀਕਐਂਡ ਦੇ ਉੱਪਰ ਸਾਡੀ ਆਫਿਸ ਵਿਜ਼ਿਟ ਕਰਨਾ ਹੈਗਾ ਜਿਹੜਾ ਮੈਕਵੀਨ ਅਤੇ ਮੇਫੀਲਡ ਡਰਾਈਵ ਉੱਪਰ ਹੈਗਾ ਬ੍ਰੈਂਪਟਨ ਦੇ ਵਿੱਚ, ਤੁਸੀਂ ਉੱਥੇ ਵੀ ਆ ਸਕਦੇ ਆ। 11675-11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੋਪ ਚੋਇਸ ਇੰਸ਼ੋਰੈਂਸ ਦਾ ਆਫਿਸ ਅਗਰ ਮੇਰਾ 416-817-6500, ਡਿਫਰੈਂਟ ਪਲਾਨਸ ਡਿਫਰੈਂਟ ਇਨਵੈਸਟਮੈਂਟ ਆਪਸ਼ਨ ਆਪਾਂ ਆਲਵੇਜ਼ ਦੱਸਦੇ ਰਹਿੰਦੇ ਹਾਂ। ਜਦੋਂ ਵੀ ਤੁਸੀਂ ਕੋਈ ਵੀ ਕਲਾਇੰਟ ਵਿਜ਼ਿਟ ਕਰਦਾ ਹੈ, ਉਹਨਾਂ ਦਾ ਪ੍ਰੋਪਰ ਨੀਡ ਅਨੈਲਿਸਿਸ ਕਰਕੇ ਕਿ ਉਹਨਾਂ ਨੂੰ ਕਿੰਨੀ ਕੁ ਅਮਾਊਂਟ ਦੀ ਕਵਰੇਜ ਦੀ ਜ਼ਰੂਰਤ ਆ ਅਤੇ ਕਿਹੜੇ ਇਨਵੈਸਟਮੈਂਟ ਆਪਸ਼ਨ ਉਹਨਾਂ ਲਈ ਵਧੀਆ ਹੋਣਗੇ, ਉਹਨਾਂ ਦੇ ਬਾਰੇ ਵੀ ਆਪਾਂ ਜ਼ਰੂਰ ਦੱਸਦੇ ਹਾਂ। ਸੋ ਨੰਬਰ ਮੇਰਾ ਅਗੇਨ 416-817-6500-416-817-6500।
0: ਨੰਬਰ ਇੱਕ ਵਾਰੀ ਹਰਪ੍ਰੀਤ ਸੈਣੀ ਜੀ ਦਾ ਮੈਂ ਵੀ ਦੇਣਾ, ਬੜੇ ਪੁਰਾਣੇ ਆਪਣੇ ਫੀਲਡ ਦੇ ਵਿੱਚ ਔਰ ਲੰਬੇ ਸਮੇਂ ਦਾ ਤਜਰਬਾ ਰੱਖਦੇ ਹਰਪ੍ਰੀਤ ਸੈਣੀ ਜੀ, 416-817-6500 ਦੇ ਕਾਲ ਕੀਤੀ ਜਾ ਸਕਦੀ ਹੈ। ਮੈਨੂੰ ਪਤਾ ਬਹੁਤ ਫੈਮਿਲੀਜ਼ ਹਰਪ੍ਰੀਤ ਜੀ ਸਾਡੀਆਂ ਕੰਮ 'ਤੇ ਇਸ ਵੇਲੇ ਸੁਣ ਰਹੀਆਂ ਲੇਡੀਜ਼ ਹੈ ਨਾ, ਉਹ ਤੁਹਾਨੂੰ 3:30-4 ਵਜੇ ਤੋਂ ਬਾਅਦ 5 ਵਜੇ ਕਾਲ ਕਰਨਗੇ ਘਰ ਜਾ ਕੇ, ਅਤੇ ਉਦੋਂ ਫੋਨ ਤੁਸੀਂ ਜ਼ਰੂਰ ਚੱਕ ਲਿਓ, ਠੀਕ ਆ? ਕਿਉਂਕਿ ਘਰ ਜਾ ਕੇ ਸਲਾਹ ਕਰਨਗੇ, ਜਾ ਕੇ ਆਪਣੇ ਹਸਬੈਂਡ ਨਾਲ, ਲੇਡੀਜ਼ ਜਾ ਕੇ ਸਾਡੇ ਵੀਰਸ ਹੋ ਰਿਹਾ ਕਿ ਰੂਪਰ ਵਾਲੇ ਘਰ ਜਾਣਗੇ ਆਪਣੀ ਮਿਸਿਸ ਨਾਲ ਸਲਾਹ ਕਰਨਗੇ, ਤੇ ਉਹ ਫਿਰ ਇਹ ਜਿਹੜੀ ਪਾਲਿਸੀ ਹੈ ਉਹਨਾਂ ਜ਼ਰੂਰ ਲੈ ਕੇ ਦਿਓ ਆਪਣੇ ਬਜ਼ੁਰਗਾਂ ਵਾਸਤੇ। ਨੰਬਰ ਇੱਕ ਵਾਰੀ ਦੁਬਾਰਾ ਦੇ ਦਿਓ ਪਲੀਜ਼।
1: 416-817-6500-416-817-6500।
0: ਹੰਸ ਰਾਜ ਹੰਸ ਸਤੰਬਰ 18 ਨੂੰ ਫਰਾਈਡੇ ਨਾਈਟ ਨੂੰ ਲਿਵਿੰਗ ਆਰਟ ਸੈਂਟਰ ਮਿਸੀਸਾਗਾ ਚ ਆ ਰਹੇ ਆ, ਤੁਹਾਡੇ ਵਾਸਤੇ ਸ਼ੋਅ ਹੋ ਰਿਹਾ ਹੈ ਪੂਰੇ ਬੈਂਡ ਦੇ ਨਾਲ, ਪੂਰੇ ਆਰਕੈਸਟਰਾ ਨਾਲ, ਔਰ ਜਨਾਬ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੀਆਂ ਕਵਾਲੀਆਂ ਵੀ ਗਾਉਣਗੇ ਹੰਸ ਰਾਜ ਹੰਸ। ਜੇ ਤੁਸੀਂ ਚਾਹੁੰਦੇ ਆ ਕਿ ਹੰਸ ਰਾਜ ਹੰਸ ਤੁਹਾਡੇ ਸਟੋਰ ਤੇ ਆਵੇ, ਤੁਹਾਡੇ ਆਫਿਸ 'ਚ ਆਵੇ, ਤੁਹਾਡੀ ਫੈਕਟਰੀ ਦੇ ਵਿੱਚ ਆਵੇ, ਤੇ ਤੁਸੀਂ ਮੈਨੂੰ ਕਾਲ ਕਰ ਲਿਓ, ਥੋੜਾ ਜਿਹਾ ਚੜਾਵਾ ਚਾੜਨਾ ਪੈਣਾ ਤੇ ਫਿਰ ਕੰਮ ਹੋ ਜਾਣਾ ਤੁਹਾਡਾ, ਠੀਕ ਹੈ? ਨਾਲੇ ਤੁਹਾਡੀ ਟੌਹਰ ਬਣ ਜੂਗੀ, ਤੁਹਾਡੇ ਰਿਸ਼ਤੇਦਾਰ, ਪਰਿਵਾਰ ਦੇ ਮੈਂਬਰ, ਤੁਹਾਡੇ ਇੰਪਲੋਈਜ਼ ਅਤੇ ਸਾਰੇ ਫੋਟੋ ਖਿਚਾਉਣਗੇ ਹੰਸ ਰਾਜ ਹੰਸ ਦੇ ਨਾਲ। ਮੈਨੂੰ ਕਾਲ ਕਰਨੀ ਪੈਣੀ ਉਹਦੇ ਵਾਸਤੇ 647-441-6478-4481,000। ਨਾਲੇ ਤੁਹਾਡੇ ਆਫਿਸ ਆ ਜਾਣਗੇ, ਨਾਲੇ ਉੱਥੇ ਆ ਕੇ ਤੁਹਾਡੇ ਨਾਲ ਚਾਹ ਪਾਣੀ ਪੀਣਗੇ ਹੰਸ ਰਾਜ ਹੰਸ।

0: 5:30.
1: Wakey, wakey, wakey, wakey.
2: It's wake up time. It's wake up time.
1: Now is the time to wake up.
0: Crank up the radio. You're listening to the Dave Toddler Show, brought to you in part by Culture of Punjab.
3: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
4: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਨੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
5: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੌਰਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੌਰਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
6: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਜੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
5: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
6: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
5: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
6: ਅੱਜ ਹੀ ਕਾਲ ਕਰੋ ਨੀਲਮ ਸਜੋਵ ਨੂੰ
5: 647-10-647-739-8710।
7: ਸ਼ੀਸ਼ਾ ਹੋ ਯਾ ਦਿਲ ਹੋ,
8: www.reetiglassandwindow.com।
9: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਮਕੈਨਿਕ ਨੂੰ ਗੋਦ ਲੈ ਲਿਆ,
10: ਉਹ ਮੈਂ ਕੀ ਕਰਾਂ? ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
9: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
10: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
9: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
10: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
11: Culture of Punjab, serving the South Asian community in and around the GTA. For exciting packages, promotional offers and inquiries, please call 416-677-0609. That's 416-677-0609. Culture of Punjab.
3: ਮੈਂ ਕਿਹਾ ਕਿੱਥੇ ਜਾ ਰਹੀ ਹੈ?
12: 10 ਵਾਰੀ ਕਿਹਾ ਪਿੱਛੋਂ ਹਾਕ ਨਾ ਮਾਰਿਆ ਕਰੋ, ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
3: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
13: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ, 416-700-9100।
14: ਦੇਖੋ ਜੀ, ਇੱਕ ਤੇ ਮੱਛੀ ਹੁੰਦੀ ਹੈ ਜਿਹੜੀ ਪਾਣੀ ਚ ਰਹਿੰਦੀ ਹੈ, ਤੇ ਦੂਸਰੀ ਮੱਛੀ ਹੁੰਦੀ ਹੈ ਜਿਹਨੂੰ ਵੇਖ ਕੇ ਮੂੰਹ ਚ ਪਾਣੀ ਆ ਜਾਂਦਾ ਹੈ। Indian Sweet Master to mil jiye, aaj hi chak lo.
13: Corner of McLaughlin and Ray Lawson. Call 905-450-2800.
15: Now open till 2 a.m.
16: I am Dave Tatla and you are not.
17: Indian Fruitland, one stop for all your grocery needs.
18: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
17: ਇੰਡੀਅਨ ਫਰੂਟ ਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ, ਸਭ ਤੋਂ ਵਧੀਆ ਪ੍ਰਾਈਸਿਸ ਤੇ, ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟ ਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ, ਨੀਅਰ ਹੋਰਾਂਥਰੋ ਸਟਰੀਟ, ਬ੍ਰੈਂਪਟਨ।
19: ਦੱਸ ਭਲਾ ਇਹਦਾ ਕੀ ਸਬੂਤ ਆ ਕਿ ਤੂੰ ਡੰਡ ਮਾਰਨ ਦੇ ਲਈ ਅਖਾੜੇ ਚ ਗਿਆ ਸੀ? ਓਏ
20: ਆ ਵੇਖੋ ਉੱਥੋਂ ਦੀ ਲਾਲ ਮਿੱਟੀ ਪਾਪਾ।
19: ਬਾਈ ਵੈਰੀ ਗੁੱਡ, ਵੈਰੀ ਗੁੱਡ। ਅੱਛਾ ਤੇ ਹੁਣ ਤੂੰ ਦੱਸ, ਬਈ ਕੰਪਿਊਟਰ ਦੀ ਕਲਾਸ ਲਗਾਉਣ ਗਈ ਸੀ, ਇਹਦਾ ਕੀ ਸਬੂਤ ਆ?
20: ਆ ਦੇਖੋ ਡੈਡੀ, ਉੱਥੋਂ ਦੇ ਕੰਪਿਊਟਰ ਦਾ ਮਾਊਸ
19: ਹੈ।
21: ਫਿੱਟੇ ਮੂੰਹ ਤੇਰੇ।
22: Vision Vanities ਤੇ new shipment ਆ ਗਈ ਹੈ। Bathroom Vanities ਦੇ selected models ਤੇ ਵੀ up to 60% off. Contractors ਲਈ special prices. ਇਹ ਨਹੀਂ, Vanities ਦੀ purchase ਤੇ selected range of mirrors free. ਡੇਅਰੀ ਵਿਜਨ ਵੈਨਿਟੀਜ਼ ਡਿਕਸੀ ਐਂਡ ਡੇਅਰੀ ਦੇ ਬਿਲਕੁਲ ਨਜ਼ਦੀਕ ਕਾਲ 905-671-1800-905-671-1800
1: ਕੰਡੀਸ਼ਨਸ ਅਪਲਾਈ
2: Ladies and gentlemen, introducing from CHLO AM 530, the number one radio host in the world.

0: गुड आफ्टरनून, वेलकम टू डेव टाला शो। आज के प्रोग्राम में बहनों और भाइयों आप सबका स्वागत है। आशावादियां उम्मीद करते हैं कि तुहाडा अज दा दिन अच्छा गुजर रहा होगा। साडी कोशिश रहेगी 2 बजे तक नैशनल इंटरनैशनल खबर आना तुहानू जोड़ के रखिए। अगे चल के सुखी निजी साहब प्रोग्राम पेश करनगे वतनों दूर और मनप्रीत जी इंडिया तो खबरां तुहाडे लई पेश करनगे। सब तो पहला छतरी छाता रिपोर्ट हाजिर है। सूरज सिंह अज 6:11 ते कानूनी तौर ते आया, शाम नूं 8:34 ते चले जाणा। महीना पहला 9 बजे जांदा हुंदा सी, तकरीबन 24-25 मिंट दिन घट गया। मामा चंद सिंह तुहानूं पता ही है 11:33 ते आया शाम नूं, ते कल नूं दुपहरे 2 बजे जाणा उहने। अज दा मौसम सारा दिन बदलवाई, हल्की हल्की धुप भी कदे ना कदे निकलेगी, बारिश पैण दे सार नजर आउंदे ने, चखड़ झोले आउणगे, थंडरस्टॉर्म आउणगे, तापमान 28 डिग्री। कल नूं कलाउडी थंडरस्टॉर्म ते बारिश, तापमान 26 डिग्री। सैटरडे नूं मिक्स ऑफ सन एंड कलाउड थंडरस्टॉर्म, तापमान 30 डिग्री। संडे नूं तापमान 30 डिग्री होणगे, मिक्स ऑफ सन एंड कलाउड, बारिश पैण दे सार नजर आउंदे ने। मंडे नूं भी बारिश पएगी, तापमान 28 डिग्री। ट्यूजडे नूं मिक्स ऑफ सन एंड कलाउड, 26 डिग्री तापमान रहणगे। ਸਾਡੇ ਸਟੂਡੀਓ ਦੇ ਨੰਬਰ 2 ਵਜੇ ਤੱਕ ਸੇਮ ਹੁੰਦੇ ਨੇ 905-799-0999-799-0999। ਸਪੋਰਟਸ ਦੇ ਖੇਤਰ ਚ ਰਤੀ ਬਲੂਜੀ ਵਾਲਿਆਂ ਨੇ 10ਵੀਂ ਇਨਿੰਗ ਚ ਜਾ ਕੇ ਹਿਊਸਟਨ ਐਸਟਰੋ ਨੂੰ 5-4 ਦੇ ਫਰਕ ਨਾਲ ਹਰਾਇਆ।
1: ਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
2: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street, or call 905-791-4900.
0: Apni community layi khushkhabri, Helix Wellness Physio and Rehab Center khul chukya hai, jithon tusi physiotherapy, massage therapy, chiropractor wargiyan sevaavan professionals valon dittiyan jandiyan han. Eh taqreeban sariyan insurance companyan naal khud deal karde ne. Counseling service vi available han. Helix Wellness Physio Rehab, 10930 Gorway Drive, Unit C X1, Gorway and Countryside de corner te. Jyada jankari layi please call 905-913-5256. 905-913-5256.
3: Are you ready?
0: ਟਿੱਕਾ ਜੰਕਸ਼ਨ ਲਈ 647-429-4040। ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ, 647-429-4040। ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ, 647-429-4040। ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ, 647-429-4040-647-429-4040-647-429-4040-6474-4040। ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਰੁਪਏ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 B ਸਟੀਲਜ਼ ਐਵਨਿਊ, ਨੀਅਰ ਟੋਬਰਮ, ਯੂਨਿਟ 32। 905-460-9099-905-460-9099-460-9099 ਇਹਨਾਂ ਦਾ ਨੰਬਰ ਹੈ।
4: 40 ਸਾਲ ਹੋ ਗਏ ਆਪਣੇ ਵਿਆਹ ਨੂੰ, ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ?
5: ਮੇਰੀ ਮੰਨੋ, ਆਪਾਂ ਪਿੰਡ ਨਾ ਚੱਲੀਏ।
4: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
5: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ, ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ।
6: 40 ਸਾਲਾਂ ਤੋਂ ਬੇਦਾਗ ਸਰਵਿਸ,
7: ਗਿੱਲ ਇੰਟਰਨੈਸ਼ਨਲ ਟ੍ਰੈਵਲ।
5: ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆਂ ਦੇ ਕਿਸੇ ਵੀ ਕੋਨੇ 'ਚ ਕਰਨਾ ਹੋਵੇ ਟ੍ਰੈਵਲ,
7: ਸਰਵਿੰਗ ਕੈਨੇਡਾ ਨੇਸ਼ਨ ਵਾਈਡ।
5: 905-671-8400 ਔਰ 905-796-8800 ਔਰ ਵਿਜ਼ਿਟ gilltravels.ca।
0: ਗੁਰਪ੍ਰੀਤ ਜੀ ਪ੍ਰੋਗਰਾਮ ਚ ਤੁਹਾਡਾ ਨਿੱਘਾ ਸਵਾਗਤ ਹੈ।
3: ਥੈਂਕ ਯੂ ਸੋ ਮਚ ਦੇਵ ਜੀ। ਸਭ ਤੋਂ ਪਹਿਲੇ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਉਮਰਪ੍ਰੀਤ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਕੱਲ ਤੁਹਾਨੂੰ ਅਵਾਰਡ ਵਗੈਰਾ ਮਿਲੇ, ਲੰਚ ਬੜਾ ਸੋਹਣਾ ਹੋਇਆ।
3: ਥੈਂਕ ਯੂ, ਥੈਂਕ ਯੂ।
0: ਤੁਹਾਡੀਆਂ ਫੋਟੋਆਂ ਦੇਖੀਆਂ ਤੇ ਬੜਾ ਮੂਡ ਜਿਹਾ ਆਫ ਜਿਹਾ ਵੀ ਹੋਇਆ। ਮੈਂ ਕਿਉਂ

0: ਮਹੀਨੇ ਨਾਲੋਂ ਜ਼ਿਆਦਾ ਹੋਈ ਹੈ। ਹਰਪ੍ਰੀਤ ਜੀ, ਬੰਦਾ ਭਜਾਈ ਜਾ ਰਿਹਾ ਸੀ, ਸਪੀਡ ਪਤਾ ਕਿੰਨੀ ਸੀ? 8700 ਕਿਲੋਮੀਟਰ ਦੀ ਸਪੀਡ ਨਾਲ ਭਜਾ ਰਿਹਾ ਸੀ ਬੰਦਾ, ਬੰਦਾ ਨਹੀਂ ਮਸ਼ੀਨ ਭਜਾ ਰਹੀ ਸੀ 8700 ਕਿਲੋਮੀਟਰ ਦੀ ਸਪੀਡ ਨਾਲ। ਸਾਡੇ ਲਿਸਨਰ ਵੀ ਕਹਿੰਦੇ ਹੋਣੇ ਕਿ ਇਹ ਮੂਡ ਸਵੇਰੇ ਸਵੇਰੇ ਤਾਂ ਨਹੀਂ ਪੀ ਫਿਰਦਾ। ਐਕਚੁਅਲੀ ਕੀ ਸੀ, ਰਾਕਟ ਸੀ, ਰਾਕਟ ਉੱਪਰ ਗਿਆ ਸੀਗਾ ਜਨਵਰੀ 25 ਚ, ਉਹਨੇ ਉੱਥੇ ਜਾ ਕੇ ਦੋ ਸੈਟੇਲਾਈਟ ਜਿਹੜੀਆਂ ਛੱਡਣੀਆਂ ਸੀ ਉਹ ਛੱਡ ਛੁੱਟਦੀਆਂ, ਮੁੜ ਕੇ ਉਹਨੇ ਵਾਪਸ ਆਉਣਾ ਸੀ, ਵਾਪਸ ਆਇਆ ਹੀ ਨਹੀਂ। ਤੇ ਬਿਨਾਂ ਬੰਦਿਆਂ ਵਾਲਾ ਜਿਹੜਾ ਰਾਕਟ ਜਿਹਾ ਸੀ ਉਹ ਸੀਗਾ, ਉਹ ਗੜੇ ਗੂੜੇ ਕੱਢਦਾ ਰਿਹਾ। ਤੇ ਪਿਛਲੇ ਦਿਨ ਕਿਸੇ ਨੇ ਪ੍ਰੈਡਿਕਟ ਕੀਤਾ ਵੀ ਕਿਸੇ ਨਾ ਕਿਸੇ ਨੇ ਜਾ ਕੇ ਮੂਨ ਚ ਵੱਜੇਗਾ, ਫਿਰ ਐਕਸੀਡੈਂਟ ਹੋ ਗਿਆ ਜੀ, ਚੰਦ ਦੇ ਵਿੱਚ ਠਾ ਦਿਨ ਜਾ ਕੇ ਵੱਜਿਆ। ਤੇ ਇਹਦਾ ਭਾਰ ਹੈ 4000 ਕਿਲੋ, 8800 ਪਾਊਂਡ ਬਣਦਾ ਹੈ। ਤੇ ਫਿਰ ਮੈਂ ਮਾੜੀ ਹੋਰ ਸਰਚ ਕੀਤੀ, ਇੱਕ ਦੋ ਨਹੀਂ, ਹਜ਼ਾਰ ਦੋ ਨਹੀਂ, ਕਈ ਹਜ਼ਾਰ ਇਸ ਤਰ੍ਹਾਂ ਦੀਆਂ ਜਿਹੜੇ ਵਸਤੂਆਂ ਨੇ ਆਸਮਾਨ ਚ ਬ੍ਰਹਿਮੰਡ ਚ ਤੁਰੀਆਂ ਫਿਰਦੀਆਂ ਨੇ। ਆਪਾਂ ਨੂੰ ਉਹਦਾ ਨੁਕਸਾਨ ਇਸ ਕਰਕੇ ਨਹੀਂ ਹੈ, ਜਦੋਂ ਆਪਣੇ ਵਾਲੇ ਐਟਮੋਸਫੇਅਰ ਚ ਆਉਂਦੀਆਂ ਉਹਨਾਂ ਨੂੰ ਅੱਗ ਲੱਗ ਜਾਂਦੀ, ਭਸਮ ਹੋ ਜਾਂਦੀ ਆ। ਹਾਂ, ਉੱਤੇ ਬਹੁਤ ਗਰਬੇ ਆ ਜਿਹੜਾ ਉਹ ਤੁਰਿਆ ਫਿਰਦਾ ਉੱਪਰ ਸੱਜੇ ਖੱਬੇ। ਬਾਰਾਂ ਦੇ ਕਰੀਬ ਲੋਕੀ ਫੜੇ ਜਿਹਨਾਂ ਕੋਲੋਂ 21 ਟਨ ਕੋਕੇਨ ਫੜੀ ਆ, 21 ਟਨ, ਤੇ 44 ਅਰੈਸਟ ਕੀਤੇ ਗਏ ਲੋਕੀ। ਐਨੀ ਹਾਓ, ਸਾਡੇ ਨਾਲ ਉਮਰਪ੍ਰੀਤ ਜੀ ਆ ਜਿਹੜਾ ਲਾਈਫ ਇੰਸ਼ੋਰੈਂਸ ਨਾਲ ਦੀ ਨਾਲ ਸਰਟੀਫਾਈਡ ਫਾਈਨੈਂਸ਼ੀਅਲ ਐਡਵਾਈਜ਼ਰ ਵੀ ਨੇ। ਕੀ ਕਹਿਣਾ ਚਾਹੋਗੇ ਅੱਜ?
1: ਦੇਵ ਜੀ, ਜਿਹੜੀ ਫਾਈਨੈਂਸ਼ੀਅਲ ਪਲੈਨਿੰਗ ਦੀ ਜੇ ਮੈਂ ਗੱਲ ਕਰਾਂ, ਫਾਈਨੈਂਸ਼ੀਅਲ ਪਲੈਨਿੰਗ ਜਿਹੜੀ ਹੈਗੀ ਇਸ ਆਲ ਅਬਾਊਟ ਯੂਅਰ ਵੈਲਥ, ਮਤਲਬ ਅਕੋਮੋਲੇਸ਼ਨ ਆਫ ਯੂਅਰ ਵੈਲਥ, ਪ੍ਰਿਜ਼ਰਵੇਸ਼ਨ ਆਫ ਯੂਅਰ ਵੈਲਥ ਤੇ ਇਨਹੈਰੀਟੈਂਸ ਆਫ ਯੂਅਰ ਵੈਲਥ। ਵੀ ਪੈਸਾ ਆਪਾਂ, ਠੀਕ ਹੈ, ਆਪਾਂ ਖਰਚਾ ਖੁਰਚਾ ਕੱਢ ਕੇ ਜੋ ਪੈਸਾ ਬਚਿਆ, ਹੁਣ ਉਹਨੂੰ ਆਪਾਂ ਕਿਵੇਂ ਵਧਾਉਣਾ, ਉਹਨੂੰ ਅਕੋਮੋਲੇਟ ਕਰਨਾ, ਉਹਨੂੰ ਪ੍ਰਿਜ਼ਰਵ ਵੀ ਕਰਕੇ ਰੱਖਣਾ, ਫਿਰ ਉਹਨੂੰ ਇਨਹੈਰਿਟ ਵੀ ਕਰਨਾ। ਸੋ ਪੈਸਾ ਜਿਹੜਾ ਹੈਗਾ ਦੋ ਤਰੀਕਿਆਂ ਨਾਲ ਬਣਦਾ, ਪਹਿਲਾਂ ਮੈਨ ਐਟ ਵਰਕ, ਮਨੀ ਐਟ ਵਰਕ। ਮੈਨ ਐਟ ਵਰਕ ਤੁਸੀਂ ਬਹੁਤ ਵਧੀਆ, ਜੋ ਵੀ ਤੁਹਾਡੀ ਸਕਿੱਲ ਹੈ, ਤੁਸੀਂ ਕੰਮ ਕਰ ਰਹੇ ਹੋ, ਪੈਸਾ ਬਣਾ ਰਹੇ ਹੋ, ਉਹ ਤੁਹਾਡੀ ਸਕਿੱਲ ਹੈ। ਮਨੀ ਐਟ ਵਰਕ ਉਹ ਫਾਈਨੈਂਸ਼ੀਅਲ ਐਡਵਾਈਜ਼ਰ ਦੀ ਸਕਿੱਲ ਹੈ ਕਿ ਉਹਨੇ ਤੁਹਾਡੇ ਪੈਸੇ ਨੂੰ ਕਿਵੇਂ ਵਧਾਉਣਾ। ਸੋ ਦੋ ਤਿੰਨ ਚੀਜ਼ਾਂ ਹੁੰਦੀਆਂ ਧਿਆਨ ਚ ਰੱਖਣ ਵਾਲੀਆਂ ਜਦੋਂ ਆਪਾਂ ਪੈਸੇ ਨੂੰ ਵਧਾਉਣ ਦੀ ਗੱਲ ਕਰਦੇ ਹਾਂ, ਗਰੋ ਕਰਾਉਣ ਦੀ ਗੱਲ ਕਰਦੇ ਹਾਂ। ਪਹਿਲਾਂ ਤੁਸੀਂ ਟੂਲ ਕਿਹੜਾ ਚੂਜ਼ ਕਰ ਰਹੇ ਹੋ, ਦੂਜਾ ਤੁਹਾਡੇ ਕੈਪੀਟਲ ਦੀ ਗਰੋਥ ਕਿੰਨੀ ਹੈ, ਤੇ ਤੀਜਾ ਉਹਦੀ ਟੈਕਸੇਸ਼ਨ ਕੀ ਹੈ। ਸੋ ਟੂਲ ਦਾ ਮਤਲਬ ਇਹ ਹੈ ਕਿ ਆਪਾਂ ਕਿੰਨੇ ਟੂਲ ਹੈਗੇ, RRSP ਹੈ, TFSA ਹੈ, FHSA ਹੈ, ਨੋਨ ਰਜਿਸਟਰਡ ਹੈ, ਰੀਅਲ ਸਟੇਟ ਹੈ, ਜੋ ਵੀ ਹੈ, ਤੁਸੀਂ ਇਹ ਦੇਖਣਾ ਵੀ ਤੁਸੀਂ ਟੂਲ ਕਿਹੜਾ ਚੂਜ਼ ਕੀਤਾ। ਦੂਜਾ ਹੈਗਾ ਵੀ ਪੈਸੇ ਨੂੰ ਆਪਾਂ ਗਰੋ ਕਿਵੇਂ ਕਰਾਉਣਾ, ਆਪਾਂ ਕਿਹੜੇ ਫੰਡਸ ਦੇ ਵਿੱਚ ਪੈਸਾ ਪਾਉਣਾ ਜਾਂ ਸਟੋਕਸ ਦੇ ਵਿੱਚ ਪਾਉਣਾ। ਕੁਝ ਕੁ ਆਪਸ਼ਨ ਹੁੰਦੀ ਹੈ, ਸਟਾਕਸ ਹੈ, ਇਨਵੈਸਟਮੈਂਟ ਫੰਡਸ ਹੈ, ਜਾਂ ਸਿਕਿਉਰਟੀਜ਼ ਹੈ, ਮਤਲਬ 30-40-50% ਤੱਕ ਦੀ ਗਰੋਥ ਹੋ ਜਾਂਦੀ ਹੈ। ਬਟ ਜਿਹੜੀ ਗਰੋਥ ਹੈ ਉਹ ਡਾਇਰੈਕਟਲੀ ਡਿਪੈਂਡ ਕਰਦੀ ਹੈ ਵੀ ਤੁਸੀਂ ਕਿੰਨਾ ਰਿਸਕ ਲੈ ਸਕਦੇ ਹੋ, ਤੁਹਾਡੇ ਕੈਪੀਟਲ ਤੇ ਕਿੰਨਾ ਰਿਸਕ ਹੈ। ਜੇ ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਇਹ ਸੋਚ ਕੇ ਵੀ ਕੱਲ ਪੈਸੇ ਦਾ ਕੀ ਬਣਨਾ, ਬਿਲਕੁਲ ਰਿਸਕ ਨਾ ਲਓ।
0: ਤੁਸੀਂ ਤਾਂ, ਤੁਹਾਡੀ ਜਿਹੜੀ ਗੱਲ ਹੈ ਰਿਸਕ ਦੀ ਗੱਲ ਆਉਂਦੀ ਹੈ
1: ਜੀ,
0: ਜੇ ਬੰਦਾ ਕਸੀਨੋ ਚ ਹਾਰ ਜੇ ਰਾਤ ਨੂੰ ਨੀਂਦ ਨਹੀਂ ਆਉਂਦੀ, ਜੇ ਜਿੱਤ ਜੇ ਨੀਂਦ ਸਾਲੀ ਫੇਰ ਵੀ ਨਹੀਂ ਹੁੰਦੀ,
1: ਫੇਰ ਵੀ ਨਹੀਂ ਆਉਂਦੀ, ਬਹੁਤ ਖੁਸ਼ੀ ਨਾਲ ਵੀ ਨੀਂਦ ਨਹੀਂ ਆਉਂਦੀ ਤੇ ਦੁੱਖ ਨਾਲ ਵੀ ਨੀਂਦ ਨਹੀਂ ਆਉਂਦੀ।
0: ਤੁਹਾਡੀ ਗੱਲ ਠੀਕ ਹੈ ਵੀ ਜੇ ਆਰਾਮ ਨਾਲ ਸੌਣਾ ਤੁਸੀਂ, ਫੇਰ ਭਾਈ ਇਹੋ ਜਿਹੀਆਂ ਚੀਜ਼ਾਂ ਤੋਂ ਦੂਰ ਰਹੋ,
1: ਰਿਸਕ ਤੋਂ ਦੂਰ ਰਹੋ। ਫਿਰ 5-7-8% ਤਾਂ ਚਲੋ ਬੜੀ ਨਾਰਮਲ ਜੀ ਆਪਾਂ ਗਰੋਥ ਕਰਾ ਸਕਦੇ ਹੁੰਦੇ ਆ। ਤੇ ਤੀਜਾ ਹੈਗਾ ਟੈਕਸੇਸ਼ਨ। ਟੈਕਸੇਸ਼ਨ ਦਾ ਕੀ ਮਤਲਬ ਹੈ ਕਿ ਦੇਖੋ, ਜੋ ਵੀ ਤੁਸੀਂ ਪੈਸਾ ਬਚਾਇਆ, ਜੇ ਤੁਸੀਂ ਪਰਸਨਲੀ ਮਤਲਬ ਜੋਬ ਕਰਦੇ ਹੋ ਤਾਂ ਤੁਹਾਡੇ ਪਰਸਨਲ ਅਕਾਊਂਟ ਦੇ ਵਿੱਚ ਆ, ਜੇ ਤੁਸੀਂ ਬਿਜ਼ਨਸ ਓਨਰ ਹੋ ਤਾਂ ਆਫਕੋਰਸ ਘਰ ਦੇ ਖਰਚੇ ਤਾਂ ਉਹਨਾਂ ਨੇ ਵੀ ਕਰਨੇ ਆ, ਬਾਕੀ ਜੋ ਬੱਚਿਆ ਤੁਹਾਡੇ ਕਾਰਪੋਰੇਟ ਅਕਾਊਂਟ ਦੇ ਵਿੱਚ ਪਿਆ ਪੈਸਾ। ਹੁਣ ਦੋਨੋਂ ਪਰਸਨਲੀ ਓਨਡ ਆ ਜਾਂ ਕਾਰਪੋਰੇਸ਼ਨ ਦੇ ਵਿੱਚ ਆ, ਦੋਨੋਂ ਦਾ ਬਿਲਕੁਲ ਡਿਫਰੈਂਟ ਉਹਨਾਂ ਦੀਆਂ ਆਪਸ਼ਨਸ ਹੁੰਦੀਆਂ, ਬਿਲਕੁਲ ਡਿਫਰੈਂਟ ਟੈਕਸ ਟ੍ਰੀਟਮੈਂਟ ਹੁੰਦਾ। ਲੈਸ ਜੇ ਤੁਸੀਂ ਬਿਜ਼ਨਸ ਓਨਰ ਹੋ, ਤੁਸੀਂ $100 ਆਪਾਂ ਕਮਾਇਆ, ਉਸ ਚੋਂ ਆਪਾਂ 12.2% ਆਪਾਂ ਕਾਰਪੋਰੇਟ ਟੈਕਸ ਪੇ ਕਰਕੇ ਪਿੱਛੇ 87% ਬਚਿਆ। ਹੁਣ ਜਦੋਂ ਆਪਾਂ ਪਰਸਨਲੀ ਕੱਢਿਆ ਉਹ ਪੈਸਾ ਤਾਂ ਉਹ $60 ਰਹਿ ਗਏ। ਹੁਣ ਮੈਂ ਕਹੂੰਗੀ ਵੀ ਤੁਸੀਂ ਪਰਸਨਲੀ, ਤੁਹਾਨੂੰ ਨਹੀਂ ਚਾਹੀਦਾ, ਤੁਸੀਂ ਉਹਨੂੰ ਨਾ ਕੱਢੋ ਪੈਸੇ ਨੂੰ, ਸਿਰਫ ਕਾਰਪੋਰੇਟ ਟੈਕਸ ਪੇ ਕਰਕੇ ਆਪਾਂ ਤੁਹਾਡੀ ਕਾਰਪੋਰੇਸ਼ਨ ਚ ਪੈਸੇ ਨੂੰ ਉਵੇਂ ਇਨਵੈਸਟ ਕਰ ਸਕਦੇ ਹਾਂ ਵੀ ਕੱਲ ਨੂੰ ਤੁਹਾਡਾ ਪੈਸਾ CRA ਨੂੰ ਬਾਈਪਾਸ ਕਰਕੇ ਤੁਹਾਡੇ ਕੋਲ ਆਊਗਾ। ਉਹਦੇ ਲਈ ਨੰਬਰ ਹੈ ਜੀ ਮੇਰਾ 6474616 1616, 6474-1646-1616।
0: 446-1616 ਮੈਂ ਅੱਜ ਵੀ ਅਖਬਾਰ ਪੜ੍ਹਿਆ, ਮੇਨ ਸਟ੍ਰੀਮ ਮੀਡੀਆ ਦੇ, ਇੰਟਰਨੈਟ ਤੇ ਵੀ ਪੜ੍ਹੇ ਆ, ਦੋ ਘਰੇ ਆਉਂਦੇ ਉਹ ਵੀ ਪੜ੍ਹੇ ਆ, ਅਜੇ ਤੱਕ ਨੀਨਾ ਟਾਂਗੜੀ ਔਰ ਹਰਦੀਪ ਗਰੇਵਾਲ ਨੇ ਨਾ ਤਾਂ

0: ਪੈਸੇ ਮੋੜੇ ਆ ਨਾ ਗਲਤੀ ਮੰਨੀ ਆ, ਲੇਕਿਨ ਜਿਹੜਾ ਸਟੈਨ ਚੋ ਸੀ ਉਹਨੇ ਗਲਤੀ ਵੀ ਮੰਨ ਲਈ, ਪੈਸੇ ਵੀ ਮੋੜਤੇ, ਹੋਰ ਵੀ ਹੈਗੇ ਜਿਨ੍ਹਾਂ ਨੇ ਕੋਈ ਖਬਰ ਨਹੀਂ ਆਈ। ਯਾਰ ਜਦੋਂ ਇਲੈਕਸ਼ਨ ਆਈ ਫੇਰ ਕੀ ਕਰੋਗੇ? ਜੇ ਉਦੋਂ ਮੋੜੇ ਉਦੋਂ ਨਹੀਂ ਲੋਕਾਂ ਨੇ ਬਖਸ਼ਣਾ, ਹੁਣ ਹੀ ਫਟਾਫਟ ਕਹਿ ਦੋ ਲੈ ਵੀ ਗਲਤੀ ਸੀ ਮੇਰੀ, ਮੈਂ ਆਪਦੇ ਫਲਾਨੇ ਨਾਲ, ਹਰਦੀਪ ਤਾਂ ਕਹਿੰਦੇ ਮੈਂ ਖਣੀ ਕਿਹਦੇ ਨਾਲ ਸਲਾਹ ਮਸ਼ਵਰਾ ਕਰ ਰਿਹਾ, ਉਸ ਤੋਂ ਬਾਅਦ ਦੱਸੂਗਾ। ਵੈਸੇ ਦੇਖਿਆ ਜਾਏ ਨੀਨਾ ਟਾਂਗੜੀ ਨੇ 18,976 ਮੋੜਨੇ ਆ ਜੇ ਮੋੜੇ, ਤੇ ਹਰਦੀਪ ਗਰੇਵਾਲ ਨੇ 27,275 ਮੋੜਨੇ ਆ ਜੇ ਮੋੜੇ। ਆਲਰਾਈਟ, ਜਾਣਦੇ ਹਾਂ ਉਹਨੇ ਸਟੇ ਟਿਊਨ, ਤੁਹਾਨੂੰ ਜੋਕ ਵੀ ਸੁਣਾਉਣਾ, ਪਹਿਲਾਂ ਟ੍ਰਿਪਲ ਏ ਲੈਂਡਸਕੇਪਿੰਗ ਦਾ ਆ ਸੁਨੇਹਾ।
1: ਕੋਈ ਚਾਹੁੰਦਾ ਹੈ ਕਿ ਉਹਦਾ ਘਰ ਸਭ ਤੋਂ ਸੋਹਣਾ ਦਿਖੇ, ਤੇ ਜੇ ਤੁਸੀਂ ਵੀ ਇਹੀ ਚਾਹੁੰਦੇ ਹੋ ਤਾਂ ਮਿਲੋ ਟ੍ਰਿਪਲ ਏ ਲੈਂਡਸਕੇਪਿੰਗ ਕੰਪਨੀ ਲਿਮਿਟਿਡ ਵਾਲਿਆਂ ਨੂੰ। ਜੇ ਆਪਣੇ ਘਰ ਦੇ ਬੈਕਯਾਰਡ ਨੂੰ ਬਣਾਉਣਾ ਚਾਹੁੰਦੇ ਹੋ ਹੋਰ ਵੀ ਖੂਬਸੂਰਤ, ਜਾਂ ਫਿਰ ਕਰਵਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਜਾਂ ਇੰਟਰਲੋਕਿੰਗ, ਸਾਰਾ ਕੰਮ ਟੌਪ ਦਾ ਕਰਾਂਗੇ ਅਤੇ ਸਭ ਤੋਂ ਬੈਸਟ ਰੇਟਸ ਵੀ ਦੇਣਗੇ। ਟ੍ਰਿਪਲ ਏ ਲੈਂਡਸਕੇਪਿੰਗ, ਕਾਲ 647-784-1213।
0: ਪੰਜਾਬੀ ਬਾਏ ਨੇਚਰ ਉਹਨਾਂ ਵੱਲੋਂ ਆਈਕੋਨ ਇਵੈਂਟ ਸਪੇਸ ਇਨ ਮਿਸਾਗਾ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ। ਬਹੁਤ ਹੀ ਸ਼ਾਨਦਾਰ ਐਲੀਗੈਂਟ ਬੈਂਕਵਟ ਹਾਲ ਹੈ, ਤੁਸੀਂ ਆਪਣੇ ਫੰਕਸ਼ਨ ਨੂੰ ਇੱਕ ਬਹੁਤ ਹੀ ਖੂਬਸੂਰਤ ਯਾਦਗਾਰੀ ਮਾਹੌਲ ਅੰਦਰ ਮਨਾਓ ਜੀ। ਫੂਡ ਨੰਬਰ 1, ਸਜਾਵਟ ਨੰਬਰ 1, ਲੋਕੇਸ਼ਨ ਨੰਬਰ 1, 100 to 1200 ਮਹਿਮਾਨਾਂ ਦਾ ਸਵਾਗਤ ਕਰਨਗੇ ਆਈਕੋਨ ਇਵੈਂਟ ਸਪੇਸ, 68 ਡਿਕਸੀ ਰੋਡ ਇਨ ਮਿਸਾਗਾ। ਲੱਕੀ ਵਾਲੀਆ ਜਾਂ ਮੋਨੂ ਵਾਲੀਆ ਜੀ ਨੂੰ ਘੰਟੀ ਖੜਕਾ ਲਓ 905-965-2631।
2: ਨਾ ਚਾਚਾ ਜੀ, ਆਹ 3 ਮਹੀਨੇ ਹੋ ਗਏ ਤੁਹਾਨੂੰ ਮੋੜਗੇ ਤੇ ਕਾਗਜ਼ ਇਕੱਠੇ ਕਰਦਿਆਂ ਨੂੰ, ਹੁਣ ਤਾਂ ਤੁਹਾਡੀ ਮੋੜਗੇ ਅਪਰੂਵ ਨਹੀਂ ਹੋਈ
3: ਹੈ। ਓ ਤੂੰ ਰੇਫੜਾ, ਉਹ ਮੋੜਗੇ ਅਪਰੂਵ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ, 100 ਪਾਪੜ ਬੇਲਣੇ ਪੈਂਦੇ ਆ, ਲੱਗਿਆ ਗੱਲਾਂ ਮਾਰਦਾ।
2: ਓ ਚਾਚਾ ਜੀ, ਮੈਂ ਤਾਂ ਪਹਿਲਾਂ ਹੀ ਕਿਹਾ ਸੀ ਬਈ ਫਸਟ ਜਾਂ ਸੈਕਿੰਡ ਮੋੜਗੇਜ ਦੀ ਲੋੜ ਹੋਵੇ, ਰੀਫਾਈਨੈਂਸਿੰਗ ਦੀ ਲੋੜ ਹੋਵੇ, ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ, ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ, ਤਾਂ ਸੁਣਦੇ ਮੇਰੀ ਗੱਲ, ਜੇ ਸਾਰੇ ਪਾਸਿਓਂ ਹੋ ਗਈ ਨਾ ਤਾਂ ਬਾਹ ਫੜੂ ਕਮਲਜੀਤ ਸਰਾ, 416-356-1870, 416-355-1870। ਪੈਗੀ ਪੱਲੇ,
4: ਸਾਰੇ ਘਰ ਦਾ ਕੰਮ ਤਾਂ ਮੈਂ ਹੀ ਕਰਦੀ ਹਾਂ, ਹੁਣ ਕਾਰਪੇਟ ਤੁਸੀਂ ਕਲੀਨ ਕਰੋਗੇ?
5: ਜਿਹੜੇ ਕੰਮ ਲਈ ਇੰਨੀ ਵਧੀਆ ਪ੍ਰੋਫੈਸ਼ਨਲ ਹੈਲਪ ਮਿਲਦੀ ਹੋਵੇ ਉਹ ਮੈਂ ਕਿਉਂ ਕਰਾਂ? ਮੈਂ ਤੇ ਅਮਨ ਨੂੰ ਫੋਨ ਮਿਲਾਉਂਗਾ 416-277-4616 ਤੇ।
4: ਫਿਰ ਤੁਸੀਂ ਵੀ ਕਾਲ ਕਰੋ ਬੈਸਟ ਡਕਟ ਐਂਡ ਕਾਰਪੇਟ ਕਲੀਨਿੰਗ, ਭਾਵੇਂ ਹੋਵੇ ਡਕਟ ਕਲੀਨਿੰਗ, ਰੈਜ਼ੀਡੈਂਸ਼ੀਅਲ, ਬੈਂਕਵੇਟ ਜਾਂ ਆਫਿਸ ਕਾਰਪੇਟ ਕਲੀਨਿੰਗ, ਕਾਲ ਬੈਸਟ ਡਕਟ ਐਂਡ ਕਾਰਪੇਟ ਕਲੀਨਿੰਗ 416-277-4616।
6: ਹੁਣ ਟੈਂਟ ਕਰਵਾਉਣ ਲਈ ਲੁਧਿਆਣਾ ਜਾਣ ਦੀ ਲੋੜ ਨਹੀਂ, ਆਪਣੇ ਜਸ਼ਨ ਟੈਂਟਸ ਵਾਲੇ ਹੈ ਨਾ, ਕਿਸੇ ਵੀ ਫੰਕਸ਼ਨ ਨੂੰ ਬਣਾਓ ਸ਼ਾਨਦਾਰ
7: ਜਸ਼ਨ ਟੈਂਟਸ ਦੇ ਨਾਲ,
6: ਵਿਆਹ ਹੋਵੇ, ਬਰਥਡੇ ਪਾਰਟੀ,
7: ਕਾਰਪੋਰੇਟ ਇਵੈਂਟਸ ਜਾਂ ਕੋਈ ਵੀ ਖਾਸ ਮੌਕਾ,
6: ਸਾਡੇ ਕੋਲ ਮਿਲਣਗੇ ਫਰੇਮ ਟੈਂਟਸ, ਹਾਈ ਪੀਕ ਟੈਂਟਸ, ਕਲੀਅਰ ਟੌਪ ਟੈਂਟਸ ਅਤੇ ਪੌਪ ਅਪ ਟੈਂਟਸ।
7: ਇਸ ਤੋਂ ਇਲਾਵਾ ਕਿਰਾਏ ਤੇ ਅਵੇਲੇਬਲ ਨੇ ਟੇਬਲਸ, ਚੇਅਰਸ, ਫਲੋਰਿੰਗ ਅਤੇ ਪੋਰਟੇਬਲ ਵਾਸ਼ਰੂਮ,
6: ਘਰਾਂ ਅਤੇ ਟੈਂਟਾਂ ਲਈ ਪ੍ਰੋਫੈਸ਼ਨਲ ਲਾਈਟਿੰਗ ਦੀ ਸੁਵਿਧਾ ਵੀ, ਕੁਆਲਿਟੀ ਸਰਵਿਸ, ਵਾਜਬ ਰੇਟ ਅਤੇ ਸਮੇਂ ਸਿਰ ਡਿਲੀਵਰੀ। ਅੱਜ ਹੀ ਕਾਲ ਕਰੋ ਜਸ਼ਨ 416-294-2857,
7: 416-294-2857।
6: ਜਸ਼ਨ ਟੈਂਟਸ, ਹਰ ਫੰਕਸ਼ਨ ਨੂੰ ਦਿਓ ਇੱਕ ਸ਼ਾਨਦਾਰ ਲੁੱਕ।
8: ਬੱਚਿਆ, ਆਪਣੇ ਜਿਹੜੇ ਬੜਾ ਸ਼ਾਂਤੀ ਆ, ਕਿਸ ਘਰ ਵਿੱਚ ਰਹਿੰਦੀ ਆ?
9: ਸਰ ਜੀ ਮੈਂ ਦੱਸੋ ਸਰ, ਜਿਸ ਘਰ ਚ ਪਤੀ ਪਤਨੀ ਦੋਵੇਂ ਮੋਬਾਈਲ ਚਲਾਉਂਦੇ ਹੋਣ।
10: ਫਿੱਟੇ ਮੁਤੇਰੇ,
11: ਐਵਰੈਸਟ ਟ੍ਰਾਂਸਪੋਰਟੇਸ਼ਨ ਹਾਇਰ ਕਰ ਰਹੇ ਨੇ ਕ੍ਰਾਸ ਬਾਰਡਰ ਏਜ਼ੀ ਡਰਾਈਵਰਸ, ਬਹੁਤ ਹੀ ਸ਼ਾਨਦਾਰ ਅਪਰਚੁਨਿਟੀ, ਡੈਡੀਕੇਟਿਡ ਆਟੋ ਪਾਰਟਸ, ਡੇਲੀ ਹੋਮ ਰਨਸ, ਸੇਮ ਟਰੱਕ ਤੇ ਟ੍ਰੇਲਰਸ, ਲਗਭਗ 3000 ਮਾਈਲ ਪਰ ਵੀਕ ਮਿਲਣਗੇ, ਸਟਾਰਟਿੰਗ ਫਰੋਮ ਪੁਸ਼ਾਵਾ, ਇਚੋਵਿਕੋ ਅਤੇ ਬੋਲਟਨ। ਜੇ ਤੁਹਾਡੇ ਕੋਲ ਵੀ ਹੈ ਵੈਲਿਡ ਏਜ਼ੀ ਲਾਇਸੈਂਸ, ਕਲੀਨ CVOR ਤੇ ਐਬਸਟ੍ਰੈਕਟ, US ਬਾਰਡਰ ਐਲੀਜੀਬਿਲਿਟੀ ਤੇ ਫਾਸਟ ਕਾਰਡ, ਤਾਂ ਅੱਜ ਹੀ ਐਵਰੈਸਟ ਟ੍ਰਾਂਸਪੋਰਟੇਸ਼ਨ ਨੂੰ ਕਾਲ ਕਰੋ 9058462229, ਐਕਸਟੈਂਸ਼ਨ ਹੈ 4, ਜਾਂ ਫਿਰ 9053348222, ਯਾਨੀ 905-8462229 ਤੇ, ਜਾਂ ਫਿਰ ਕਾਲ ਕਰੋ 905-334-8222, ਐਕਸਟੈਂਸ਼ਨ ਹੈ 4।
0: ਐਵਰੇਜ ਟਰਾਂਸਪੋਰਟ ਦਾ ਤੁਸੀਂ ਸੁਨੇਹਾ ਸੁਣਿਆ ਜੀ। ਐਵਰੇਜ ਟਰਾਂਸਪੋਰਟ ਦੀ ਜੇ ਗੱਲ ਕਰੀਏ, ਇਹਨਾਂ ਨੂੰ ਬਹੁਤ ਸਾਰੇ ਏਜ਼ ਦੇ ਡਰਾਈਵਰ ਚਾਹੀਦੇ ਨੇ, ਆਟੋ ਪਾਰਟਸ ਦੇ ਡੈਡੀਕੇਟਡ ਰੂਟ ਨੇ, ਸਵੇਰੇ ਜਾਣਾ ਸ਼ਾਮ ਨੂੰ ਘਰੇ ਆ ਜਾਣਾ, 3000 ਮੀਲ ਹਫ਼ਤੇ ਦੇ ਮਿਲਣਗੇ, ਪੈਸੇ ਵੀ ਚੰਗੇ ਨੇ, ਨਾਲ ਦੇ ਨਾਲ ਮਿਡਵੈਸਟ ਅਤੇ US ਇਸ ਲਈ ਡਰਾਈਵਰ ਚਾਹੀਦੇ ਨੇ। ਸੁਨਹਿਰੀ ਮੌਕਾ ਹੈ ਜੀ, ਪੇ ਵਧੀਆ ਹੈ, 905-846-2229, 8462229 ਇਹਨਾਂ ਦਾ ਨੰਬਰ ਹੈ, ਲੈਂਡਸਕੇਪਿੰਗ ਵਾਲਿਆਂ ਦਾ ਨੰਬਰ ਮੰਗਿਆ ਸੀ ਬਾਈ ਨੇ, 6477841213, AAA ਲੈਂਡਸਕੇਪਿੰਗ, 647-784-1213 ਇਹਨਾਂ ਦਾ ਨੰਬਰ ਹੈ। ਜਿਹੜਾ ਇਰਾਨ ਦਾ ਯੁੱਧ ਚੱਲ ਰਿਹਾ ਇਸ ਸਮੇਂ, ਉਹਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਹਰਮੋਜ਼ ਦੀ ਜਿਹੜੀ ਡੀਲ ਆ ਉਹ ਆਲਮੋਸਟ ਕਲੋਜ਼ ਹੋ ਚੁੱਕੀ ਹੈ। ਦੋਨੇ ਸਾਈਡਾਂ ਆਪਣੇ US ਵਾਲੇ ਅਤੇ ਉਹ ਸਾਰੇ ਐਗਰੀ ਹੋ ਗਏ। ਇਹ ਖਬਰ ਓਮਾਨ ਵਾਲਿਆਂ ਨੇ ਦਿੱਤੀ ਹੈ। ਰਸ਼ੀਆ ਨੇ ਮਿਸਲ ਦਾਗੀਆਂ ਅਤੇ ਕੀਵ ਦੇ ਵਿੱਚ 17 ਲੋਕਾਂ ਦਾ ਮੌਤ ਹੋ ਗਈ ਜਾਂ ਕਤਲ ਕਰ ਦਿੱਤਾ ਗਿਆ। ਆਪਣੇ ਇੱਥੇ ਜਦੋਂ ਹੀਟ ਵੇਵ ਆਉਂਦੀ ਆ, ਜੇ ਮੀਂਹ ਮੂੰਹ ਨਾ ਪਵੇ, ਇੱਥੇ ਵੀ ਨਾ ਕਰਦੇ ਆ ਜੀ, ਤੁਸੀਂ ਘਰ ਨੂੰ ਪਾਣੀ ਨਾ ਲਾਓ, ਤੁਸੀਂ ਗੱਡੀ ਨਾ ਧੋ, ਕਹਿ ਦਿੰਦੇ ਗੱਡੀ ਨਾ ਧੋ, ਕਾਰ ਵਾਸ਼ਾਂ ਵਾਲਿਆਂ ਨੂੰ ਤਾਂ ਬੰਦ ਨਹੀਂ ਕਰਦੇ, ਉਹ ਵੀ ਕਹਿੰਦੇ ਕਾਰ ਵਾਸ਼ਾਂ ਸਾਰੀਆਂ ਬੰਦ ਹੋਣ। ਹੁਣ ਪੋਰਟੋ ਰੀਕੋ ਦੇ ਵਿੱਚ ਸੋਕਾ ਪਿਆ ਹੋਇਆ, ਉੱਥੇ ਉਹਨਾਂ ਨੇ ਪਾਣੀ ਨੂੰ ਸੇਵ ਕਰਨ ਲਈ ਕਿਹਾ ਹੋਇਆ, ਗੱਡੀਆਂ ਗੋਡੀਆਂ ਧੋਣੀਆਂ ਮਨਾ, ਘਾਹ ਘੂ ਤਾਂ ਪਹਿਲਾਂ ਹੀ ਥੋੜਾ ਹੁੰਦਾ ਉੱਥੇ, ਸੋ ਜਿੰਨਾ ਘੱਟ ਕਹਿੰਦੇ ਯੂਜ਼ ਕਰ ਸਕਦੇ ਹੋ ਕਰੋ। ਆਪਣੇ ਇੱਥੇ ਜਿਹੜੇ ਰੈਫਿਊਜੀ ਕਲੇਮ ਨੇ, ਜਦੋਂ ਦਾ ਸਰਕਾਰ ਨੇ ਬਿੱਲ C-12 ਮਾਰਚ ਵਿੱਚ ਮਤਾ ਪਾਸ ਕੀਤਾ, 13,710 ਲੋਕਾਂ ਨੇ ਆਪਣਾ ਰਿਫਿਊਜੀ ਜਾਂ ਸਾਲਮ ਕਲੇਮ ਕੀਤਾ। ਪਿਛਲੇ ਸਾਲ ਇਹ 27,838 ਦਾ ਅੰਕੜਾ ਦੱਸਿਆ ਜਾ ਰਿਹਾ ਹੈ। ਜਿਹੜੇ ਲੋਕ ਚੋਰੀਆਂ ਕਰਦੇ ਨੇ, ਸ਼ਰਾਬ ਚੋਰੀ, ਬਟਰ ਚੋਰੀ, ਦੇਸੀ ਘਿਓ ਚੋਰੀ, ਆਪਣੇ ਉਮਰਪ੍ਰੀਤ ਜੀ ਮੇਕਅਪ ਚੋਰੀ, ਸ਼ੋਪਰ ਡਰੱਗ ਮਾਰਟ ਚ ਜਾਂਦੇ ਝੋਲੇ ਭਰ ਕੇ ਲੈ ਆਉਂਦੇ ਆ, ਉਹ 2-4 ਫੜੀਆਂ ਬੀਬੀਆਂ।
12: ਮੇਕਅਪ ਤਾਂ ਮਹਿੰਗਾ ਕਿੰਨਾ ਦੇਵ ਜੀ,
0: ਨਾ ਲਾਇਆ ਕਰੋ, ਸਾਨੂੰ ਕਹਿਣਗੇ ਸ਼ਰਾਬ ਕਿਉਂ। ਅੱਛਾ, ਇੱਕ ਰੇਡੀਓ ਹੋਸਟ ਆ
12: ਜੀ,
0: ਉਹਨੇ ਟਿਕਟੋਕ ਤੇ ਇੱਕ ਰੀਲ ਪਾਤੀ, ਜਿਹੜੀਆਂ ਸਾਡੀਆਂ ਬੱਚੀਆਂ ਨੇ ਜੀ, ਇਹ ਪਾਰਟੀਆਂ ਤੇ ਦਾਰੂ ਦਾ ਸੇਵਨ ਜ਼ਿਆਦਾ ਕਰਦੀਆਂ ਨੇ, ਯੇ ਆ ਵੋ, ਫਿਰ ਉਹਦੀ ਰੇਲ ਬਣਾਈ ਕੁੜੀਆਂ ਨੇ, ਵੀ ਨਾ ਮੁੰਡੇ ਅਲਾਊਡ ਆ, ਕੁੜੀਆਂ ਅਲਾਊਡ ਨਹੀਂ ਹੈ, ਮੁੰਡੇ ਕਿਉਂ ਪੀਂਦੇ, ਉਹਨਾਂ ਨੂੰ ਨਹੀਂ ਰੋਕਦੇ ਤੁਸੀਂ, ਉਹ ਲਾਓ ਵੀ ਮੇਰਾ ਮੁੰਡਾ ਵਾ, ਲੋਹੜੀ ਮਨਾਈ ਸੀ, ਮੇਰਾ ਨਾਮ ਲੈ ਕੇ ਜਾਊਗਾ, ਕੁੜੀਆਂ ਨੇ ਤਾਂ ਦੂਜੇ ਘਰੇ ਜਾਣਾ, ਇਹ ਕਿਉਂ ਪੀਂਦੀਆਂ ਨੇ, ਉਹ ਚੰਗਾ ਉਹਦਾ ਜਲੂਸ ਨਿਕਲਣ ਲੱਗਿਆ। ਖੈਰ, ਗੱਲ ਮੇਕਅਪ ਤੋਂ ਚੱਲੀ ਸੀ, ਹੋਰ ਹੀ ਪਾਸੇ ਤੁਰ ਗਈ। 546 ਲੋਕ ਅਰੈਸਟ ਕੀਤੇ ਆਪਣੇ ਇੱਥੇ ਲੋਕਲੀ ਟੋਰਾਂਟੋ ਪੁਲਿਸ ਨੇ, 4,033 ਉਹਨਾਂ ਦੇ ਚਾਰਜਸ ਲੱਗੇ ਨੇ, 1.6 million ਦਾ ਮਰਚੈਂਡਾਈਜ਼ ਉਹਨਾਂ ਕੋਲੋਂ ਫੜਿਆ ਗਿਆ ਹੈ। LCB ਹੈ, ਔਰ ਇਹਦੇ ਨਾਲ ਦੀ ਨਾਲ ਸ਼ੋਪਰ ਡਰੱਗ ਮਾਰਟ ਦਾ ਸਮਾਨ ਹੈ ਜਿਹੜਾ, ਉਹ ਵੀ ਬਹੁਤ ਸਾਰਾ ਉਹਨਾਂ ਨੇ ਫੜਿਆ ਹੈ। ਮਸਕੋਕਾ ਚ ਵੀ ਚੋਰੀਆਂ ਹੋਣ ਲੱਗ ਗਈਆਂ ਜੀ, ਜਾ ਕੇ ਆਪਾਂ ਸਮਝਦੇ ਇੱਥੇ ਹੀ ਹੁੰਦੀਆਂ ਨੇ, ਉੱਥੇ ਵੀ ਚੋਰੀਆਂ ਹੋਣ ਲੱਗ ਗਈਆਂ ਨੇ। 14-15 ਸਾਲ ਦੇ ਉਮਰ ਦੇ 2 ਬੱਚਿਆਂ ਨੂੰ ਉੱਥੇ ਫੜਿਆ, ਉਹਨਾਂ ਦਾ ਨਾਮ ਤਾਂ ਨਹੀਂ ਦੱਸਿਆ। ਇੱਕ ਬੰਦਾ ਲਾਈਵ ਸਟ੍ਰੀਮ ਕਰ ਰਿਹਾ ਸੀ ਮੈਕਸੀਕੋ 'ਚ, ਬੈਠਾ ਆਪਦੇ ਦੋਸਤਾਂ ਨਾਲ, 2 ਆਏ ਗੋਲੀਆਂ ਮਾਰੀਆਂ ਮਾਰਤਾ। ਇੱਕ ਬੰਦਾ ਹੋਰ ਆ ਜਿਹੜਾ ਅੱਜ ਸੋਸ਼ਲ ਮੀਡੀਆ ਦੇ ਕੀ ਕਹਿੰਦੇ ਹੁੰਦੇ ਆ ਇਨਫਲੂਐਂਸਰ ਜੇ, ਉਹ ਮੈਂ ਤੁਹਾਨੂੰ ਦੱਸ ਸਕਦਾ, ਦਿਖਾ ਨਹੀਂ ਸਕਦਾ। ਉਹ ਲਾਈਵ ਸਟ੍ਰੀਮ ਕਰਦਾ ਕਰਦਾ ਪਤਾ ਨਹੀਂ ਕੀ ਹੋ ਗਿਆ, ਉਹ ਚਾਕੂ ਲੈ ਕੇ ਆਪਦੇ ਆਪ ਨੂੰ ਵੱਢਣ ਲੱਗ ਗਿਆ, ਸਾਰੀ ਬਾਡੀ ਦੇ ਮੂੰਹ ਤੇ ਹੱਥਾਂ ਤੇ ਸਾਰੇ ਕੱਟ ਮਾਰ ਲਏ, ਸਾਰੇ ਕਹਿ ਰਹੇ ਉਹ ਨਾ ਕਰ ਨਾ ਕਰ, ਕਿਸੇ ਪੁਲਿਸ ਨੂੰ ਫੋਨ ਕੀਤਾ ਤਾਂ ਜਾ ਕੇ ਉਹਨੂੰ ਜਾ ਕੇ ਫੜਿਆ, ਹੁਣ ਹਸਪਿਟਲ 'ਚ ਪਿਆ, 4 ਜਿੰਨੀ ਉਹਦੀ ਬਾਡੀ ਆ ਸਾਰੇ ਉਹਦੇ ਪੱਟੀਆਂ ਲੱਗੀਆਂ
12: ਹੋਈਆਂ।
0: ਦਿਮਾਗੀ ਤੌਰ 'ਤੇ ਮੇਰਾ ਨਾਮ ਨਹੀਂ ਦੱਸਣਾ ਚਾਹੁੰਦਾ ਬੰਦੇ ਦਾ। ਖੈਰ, ਇੱਕ ਖਬਰ ਸੁਣਾ ਦਿੰਦੇ ਫਿਰ ਅੱਗੇ ਚੱਲਦੇ ਹਾਂ। ਏਅਰ ਟਾਈਮ ਅਵੇਲੇਬਲ ਹੈ ਜੀ ਸਾਡੇ ਕੋਲ, ਅਗਰ ਤੁਸੀਂ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਸ਼ੁਰੂ ਕਰਨਾ ਚਾਹੁੰਦੇ ਹੋ, ਯੂ ਆਰ ਮੋਸਟ ਵੈਲਕਮ। ਵੀਕਐਂਡ 'ਤੇ ਸਾਡੇ ਕੋਲ ਏਅਰ ਟਾਈਮ ਅਵੇਲੇਬਲ ਹੈ, ਤੁਸੀਂ ਆਪਣੇ ਨਾਲ ਸੰਪਰਕ ਕਰ ਲਿਓ 416-677-0609। ਗਰਬੇ ਜਿਹੜਾ ਤੁਸੀਂ ਪਿਕਨਿਕ ਮਨਾਉਣ ਜਾਂਦੇ ਹੋ, ਪਲੀਜ਼ ਜਾਓ, ਇੰਜੋਏ ਕਰੋ, ਲੇਕਿਨ ਗਰਬੇ ਨਾ ਸੁੱਟ ਕੇ ਆਓ। ਜੇ ਤਾਂ ਉੱਥੇ ਡੱਬੇ ਡੁੱਬੇ ਪਏ ਹੁੰਦੇ ਆ, ਡਰੰਮ ਜੇ ਵੱਡੇ ਵੱਡੇ, ਉਹ 'ਚ ਸੁੱਟ ਦਿਓ। ਜੇ ਨਹੀਂ ਹੈਗੇ ਗਰਬੇ 'ਚ ਪਾ ਕੇ ਲੈ ਆਓ ਯਾਰ, ਘਰੇ ਵੀ ਸੁੱਟ ਸਕਦੇ ਹੋ, ਕਿਉਂ ਜਲੂਸ ਕੱਢਦੇ ਹੋ। ਹੁਣ ਇੱਕ ਵੀਡੀਓ ਆਈ ਆ ਜੀ, ਲੇਕ ਦੇ ਵਿੱਚ ਸ਼ੈਂਪੂ ਲਾ ਕੇ ਲੇਕ 'ਚ ਵੜ ਗਿਆ। ਉਹ ਗੰਗਾ ਮਈਆ ਤਾਂ ਉੱਥੇ ਗੰਦੀ ਕੀਤੀ, ਹੁਣ ਸਾਡੀਆਂ ਲੇਕਾਂ ਗੰਦੀਆਂ ਕਰੋਗੇ ਇੱਥੇ? ਤੁਸੀਂ ਆਪਦੇ ਘਰੇ ਨਾ ਲਿਆ ਕਰੋ। ਅੱਛਾ, ਹੋਰ ਵੀ ਰੀਲਾਂ ਦੇਖੀਆਂ ਹੋਣੇ ਸਾਡੇ ਲਿਸਨਰ ਨੇ, ਜਿਹੜੇ ਡੰਪ ਮੈਟਰਸ ਆ ਬਾਹਰ ਕਿਸੇ ਦੇ ਉਈ ਖੇਤ ਵਿੱਚ ਸੁੱਟਤਾ, ਜਾਂ ਗਰਭ 'ਚ ਸੁੱਟਤਾ, ਜਾਂ ਕੰਸਟਰਕਸ਼ਨ ਦਾ ਸਮਾਨ ਸੁੱਟਤਾ, ਹੁਣ ਕੀ ਕਰਦੇ ਆ, ਗੋਰੇ ਆ ਜਾਂਦੇ ਆ, ਨਾਲੇ ਬਣਾਉਂਦੇ ਆ ਵੀਡੀਓ, ਨਾਲੇ ਕੱਢਦੇ ਆ ਕਿਲੋ ਕਿਲੋ ਦੀਆਂ ਗਾਲਾਂ, ਤੇ ਨਾਲੇ ਨੀਵੀਂ ਜੀ ਪਾ ਕੇ ਅੰਗਰੇਜ਼ੀ ਦੀ ਦੁੱਕੀ ਵਰਗਾ ਮੂੰਹ ਪਾ ਕੇ ਬਣਾ ਕੇ ਉਹ ਸਮਾਨ ਚੱਕ ਕੇ ਫੇਰ ਰੱਖ ਲੈਂਦੇ ਆ। ਇੱਕ ਗੋਰੇ ਨੇ ਨਾਲੇ ਉਹਨੂੰ ਕੱਢੀਆਂ ਗਾਲਾਂ, ਨਾਲੇ ਉਹਨੂੰ ਸਮਾਨ ਚੱਕਣ ਨੂੰ ਕਿਹਾ, ਨਾਲੇ ਕਹਿੰਦਾ ਪਾਣੀ ਵੀ ਪੀ ਲਾ ਨਾਲ ਦੀ ਨਾਲ, ਇਹਨੂੰ ਕਹਿੰਦੇ ਆ ਨਾਲੇ ਚਪੇੜਾ ਮਾਰਦਾ ਤੇ ਨਾਲੇ ਕਹਿੰਦਾ ਪਾਣੀ ਪੀ। ਐਨੀਵੇ, ਸਾਡੇ ਨਾਲ ਉਮਰਪ੍ਰੀਤ ਜੀ ਹਾਜ਼ਰ ਨੇ। ਹਾਂਜੀ,
12: ਦੇਵ ਜੀ ਵੈਲਥ ਦੀ ਆਪਾਂ ਗੱਲ ਕਰ ਰਹੇ ਹਾਂ, ਸੋ ਆਪਾਂ ਸਾਰੇ ਬਹੁਤ ਮਿਹਨਤ ਕਰਦੇ ਹਾਂ, ਆਪਾਂ ਥੋੜਾ ਥੋੜਾ ਪੈਸਾ ਸੇਵ ਕਰਕੇ ਫਿਰ ਉਹਨੂੰ ਗਰੋ ਕਰਵਾਉਂਦੇ ਹਾਂ ਵੀ ਕੱਲ ਨੂੰ ਸਾਡੇ ਲਈ ਪੈਸਾ ਹੋਏ, ਸਾਡੇ ਬੱਚਿਆਂ ਲਈ ਪੈਸਾ ਹੋਏ। ਪਰ ਤੁਸੀਂ ਇੱਕ ਚੀਜ਼ ਦੇਖੋ ਦੇਵ ਜੀ ਕਿ ਅਸੀਂ ਸਾਡੇ ਬੱਚਿਆਂ ਨੂੰ ਕੁਛ ਨਹੀਂ ਪਤਾ ਹੁੰਦਾ, ਈਵਨ ਅਸੀਂ ਪਾਲਿਸੀਜ਼ ਕੀਤੀਆਂ ਲਾਈਫ ਇੰਸ਼ੋਰੈਂਸ ਦੀਆਂ, ਸਾਡੇ ਬੈਨੀਫਿਸ਼ਰੀਜ਼ ਨੂੰ ਨਹੀਂ ਪਤਾ ਹੁੰਦਾ ਵੀ ਉਹ ਬੈਨੀਫਿਸ਼ਰੀ ਆ ਸਾਡੀ ਪਾਲਿਸੀ ਤੇ, ਜਾਂ ਸਾਡੇ ਅਕਾਊਂਟਸ ਦੀ ਇਨਫੋਰਮੇਸ਼ਨ ਨਹੀਂ, ਸਾਡੇ ਸਪਾਊਸ ਨੂੰ ਨਹੀਂ ਪਤਾ, ਸਾਡੇ ਬੱਚਿਆਂ ਨੂੰ ਨਹੀਂ ਪਤਾ।
0: ਕੀ ਇਹ ਜ਼ਰੂਰੀ ਹੈ? ਮੈਂ ਦੱਸਦਾ ਜੀ, ਮੇਰੇ ਬੈਨੀਫਿਸ਼ਰੀ ਤੁਸੀਂ ਹੋ ਜਾਂ ਮੇਰਾ ਬੱਚਾ ਹੈ, ਬੱਚਿਆਂ ਨੂੰ ਦੱਸਣਾ ਜ਼ਰੂਰੀ ਹੈ? ਇਹਨਾਂ ਨੇ ਪਹਿਲਾਂ ਹੀ ਟੇਟੂਗਾ ਜਾਂ ਦਬਾ ਦੇਣਾ ਸਾਡਾ?
12: ਨਹੀਂ ਨਹੀਂ ਦੇਵ ਜੀ, ਦੇਖੋ ਜੇ ਇਵੇਂ ਦੀ ਗੱਲ ਹੋਏ ਫਿਰ ਅਸੀਂ ਬੱਚਿਆਂ ਨੂੰ ਬਣਾਵਾਂਗੇ ਕਿਉਂ ਬੈਨੀਫਿਸ਼ਰੀ?
0: ਓਕੇ,
12: ਸਾਫ ਪਤਾ ਲੱਗ ਜਾਂਦਾ ਹੁੰਦਾ ਵੀ ਤੁਹਾਡੇ ਬੱਚੇ ਤੁਹਾਡੇ ਹੈਗੇ ਕਿ ਨਹੀਂ ਹੈ। ਹੁਣ ਅਸੀਂ ਜੇ ਬੱਚਿਆਂ ਨੂੰ ਬੈਨੀਫਿਸ਼ਰੀ ਬਣਾਇਆ, ਅਸੀਂ ਤਾਂ ਹੀ ਬਣਾਇਆ ਜੇ ਮੈਨੂੰ ਕੁਛ ਹੋ ਜੇ, ਮੇਰੇ ਬੱਚਿਆਂ ਕੋਲ ਪੈਸਾ ਹੋਏ। ਹੁਣ ਜੇ ਬਣਾਇਆ ਤਾਂ ਫਿਰ ਉਹਨਾਂ ਨੂੰ ਪਹਿਲੇ ਦੱਸੋ ਤਾਂ ਸਹੀ ਨਾ ਕਿ ਤੁਸੀਂ ਬੈਨੀਫਿਸ਼ਰੀ ਹੋ। ਸੋ ਮੇਰੀ ਕੋਸ਼ਿਸ਼ ਇਹੀ ਹੁੰਦੀ ਆ ਵੀ ਜਿਹੜੀ ਵੀ ਫੈਮਿਲੀ ਆਪਾਂ ਨੂੰ ਮਿਲਦੀ ਆ ਵੀ ਜੇ ਬੈਨੀਫਿਸ਼ਰੀ ਉਹਨਾਂ ਦੇ ਬੱਚੇ ਆ, ਅਡਲਟ ਆ ਜਾਂ ਬ੍ਰਦਰ ਸਿਸਟਰ ਆ, ਮੈਂ ਜ਼ਰੂਰ ਕਹਿੰਦੀ ਹੁੰਦੀ ਆ ਵੀ ਮੈਨੂੰ ਜ਼ਰੂਰ ਮਿਲਾਇਓ ਉਹਨਾਂ ਨਾਲ, ਤਾਂ ਕਿ ਕੱਲ ਨੂੰ ਜੇ ਮਤਲਬ ਅਨਫੋਰਚੁਨੇਟਲੀ ਤੁਸੀਂ ਨਹੀਂ ਹੋ ਤਾਂ ਮੈਨੂੰ ਹੀ ਗੱਲ ਕਰਨਗੇ ਨਾ, ਉਹ ਕਿੱਥੇ ਜਾਣਗੇ ਫਿਰ,
0: ਹੈਨਾ।
12: ਔਰ ਦੂਜਾ ਇੱਕ ਹੁੰਦਾ ਫਾਈਨੈਂਸ਼ੀਅਲ ਫੋਲਡਰ, ਜਿਹੜਾ ਮੈਂ ਬਹੁਤ ਸਟਰੋਂਗਲੀ ਰਿਕਮੈਂਡ ਕਰਦੀ ਹਾਂ ਆਪਣੇ ਸਾਰੇ ਲਿਸਨਰਸ ਨੂੰ ਵੀ ਫਾਈਨੈਂਸ਼ੀਅਲ ਫੋਲਡਰ ਜਿਵੇਂ ਦੇਵ ਜੀ ਆਪਣੇ ਪੁਰਾਣੇ ਟਾਈਮ ਤੇ ਹੁੰਦਾ ਸੀ ਨਾ, ਆਪਣੇ ਹਾਂਜੀ ਮਤਲਬ ਉਹ ਇੱਕ ਉਹ ਹੁੰਦਾ ਸੀਗਾ ਬ੍ਰੀਫਕੇਸ ਜਿਹਾ ਵੀ ਜੇ ਕੁਝ ਨਹੀਂ ਲੱਭਿਆ ਤਾਂ ਜੀ ਉਹ ਆਪਣੇ ਦਾਦੇ ਦੇ ਬ੍ਰੀਫਕੇਸ ਚ ਲੱਭ ਜਾਓ, ਸਾਰਾ ਕੁਝ ਲੱਭ ਜਾਊਗਾ ਉਹਦੇ ਚ। ਹਾਂਜੀ, ਸੋ ਉਹ ਐਕਚੁਅਲੀ ਫਾਈਨੈਂਸ਼ੀਅਲ ਫੋਲਡਰ ਹੀ ਹੈ ਅੱਜ ਕੱਲ, ਚਲੋ ਪੀਡੀਐਫ ਫਾਰਮ ਦੇ ਵਿੱਚ ਆ ਗਿਆ ਜਾਂ ਤੁਸੀਂ ਪੇਪਰ ਦੀ ਫਾਰਮ ਦੇ ਵਿੱਚ ਵੀ ਲੈ ਸਕਦੇ ਹੋ। ਉਹਦੇ ਚ ਤੁਹਾਡੀਆਂ ਸਾਰੀਆਂ ਬੇਸਿਕ ਇਨਫੋਰਮੇਸ਼ਨ, ਮਤਲਬ ਤੁਹਾਡਾ ਡਾਕਟਰ ਕੀ ਆ, ਤੁਹਾਡੇ ਈਮੇਲਸ ਕੀ ਆ, ਉਹਨਾਂ ਦੇ ਪਾਸਵਰਡ ਕੀ ਆ, ਤੁਹਾਡੇ ਅਕਾਊਂਟ ਦੀ ਇਨਫੋਰਮੇਸ਼ਨ ਕੀ ਆ, ਉੱਥੇ ਕਿੰਨਾ ਪੈਸਾ ਪਿਆ, ਉਹਦਾ ਪਾਸਵਰਡ ਕੀ ਆ, ਲਾਈਫ ਇੰਸ਼ੋਰੈਂਸ ਪਾਲਿਸੀਜ਼ ਆ ਤੁਹਾਡੀਆਂ ਕਿਹੜੀ ਕੰਪਨੀ ਨਾਲ ਆ, ਪਾਲਿਸੀ ਨੰਬਰ ਕੀ ਆ, ਬੈਨੀਫਿਸ਼ਰੀ ਕੌਣ ਹੈ, ਔਰ ਇਹ ਸਾਰੀ ਇਨਫੋਰਮੇਸ਼ਨ ਤੁਹਾਡੀ ਇਮੀਡੀਏਟ ਫੈਮਿਲੀ ਦੇ ਵਿੱਚ ਸ਼ੇਅਰਡ ਹੋਣੀ ਚਾਹੀਦੀ ਹੈ, ਤੁਹਾਡੇ ਸਪਾਊਸ ਨੂੰ ਪਤਾ ਹੋਏ, ਤੁਹਾਡੇ ਬੱਚਿਆਂ ਨੂੰ ਪਤਾ ਹੋਏ ਕਿ ਜੇ ਆਲ ਆਫ ਏ ਸਡਨ ਮੈਂ ਨਹੀਂ ਹਾਂ ਤਾਂ ਫਿਰ ਅੱਗੋਂ ਉਹਨਾਂ ਨੇ ਕੀ ਐਕਸ਼ਨ ਲੈਣਾ। ਸੋ ਫਾਈਨੈਂਸ਼ੀਅਲ ਫੋਲਡਰ ਤੁਸੀਂ ਮੇਰੇ ਤੋਂ ਜ਼ਰੂਰ ਲੈ ਸਕਦੇ ਹੋ, ਆਫਿਸ ਵਿਜ਼ਿਟ ਕਰ ਲਓ ਤਾਂ ਫਿਜ਼ੀਕਲ ਕਾਪੀ ਲੈ ਲਓਗੇ, ਜੇ ਨਹੀਂ ਤੁਸੀਂ ਆਫਿਸ ਆਉਣਾ ਤਾਂ ਤੁਸੀਂ ਫੋਨ ਤੇ ਮੈਨੂੰ ਫੋਨ ਕਰ ਲਓ ਤਾਂ ਮੈਂ ਤੁਹਾਨੂੰ ਪੀਡੀਐਫ ਵੀ ਭੇਜ ਦਾਂਗੀ। ਜੇ ਤੁਸੀਂ ਮੈਨੂੰ ਆਪਣਾ ਫਾਈਨੈਂਸ਼ੀਅਲ ਐਡਵਾਈਜ਼ਰ ਬਣਾਉਣਾ, ਆਈ ਵੁੱਡ ਬੀ ਮੋਰ ਦੈਨ ਹੈਪੀ ਟੂ ਹੈਲਪ ਯੂ, ਬਟ ਜੇ ਮੈਂ ਨਹੀਂ ਵੀ ਹਾਂ ਤੁਹਾਡੀ ਫਾਈਨੈਂਸ਼ੀਅਲ ਐਡਵਾਈਜ਼ਰ ਤਾਂ ਵੀ ਫਾਈਨੈਂਸ਼ੀਅਲ ਫੋਲਡਰ ਤੁਹਾਨੂੰ ਮਿਲ ਜਾਏਗਾ। ਸੋ ਨੰਬਰ ਹੈ ਜੀ ਮੇਰਾ 6476 1646 6 4 46 16 16।
0: ਲੁਧਿਆਣੇ ਵਿੱਚ ਪੰਜਾਬ ਕਾਂਗਰਸ ਦੀ ਮੀਟਿੰਗ ਦੌਰਾਨ ਭਾਰੀ ਹੰਗਾਮਾ ਹੋਇਆ ਜੀ। ਆਸ਼ੂ ਅਤੇ ਵੜਿੰਗ ਦੇ ਜਿਹੜੇ ਸਮਰਥਕ ਸਨ ਆਹਮਣੋ ਸਾਹਮਣੇ ਹੋਏ। ਰਾਜਾ ਵੜਿੰਗ ਦੀ ਹਾਜ਼ਰੀ 'ਚ ਚੰਨੀ ਅਤੇ ਆਸ਼ੂ ਦੇ ਨਾਅਰੇ ਲੱਗੇ। ਅਮਰੀਕਾ ਵਿੱਚ ਇੱਕੋ ਪਰਿਵਾਰ ਦੇ ਤਿੰਨ ਜੀਆਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਮਾਮਲਾ ਸਾਹਮਣੇ ਆਇਆ, ਪੁਲਿਸ ਇਸ ਦੀ ਜਾਂਚ ਪੜਤਾਲ ਕਰ ਰਹੀ ਹੈ। ਤੁਹਾਨੂੰ ਲੈ ਕੇ ਚੱਲਦੇ ਹਾਂ ਬ੍ਰੈਂਪਟਨ ਟੀਵੀ ਐਂਡ ਅਪਲਾਈਸ 9054508228। ਸੁਲਤਾਨ ਜੀ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ। ਸੁਲਤਾਨ ਜੀ ਵੈਲਕਮ ਟੂ ਦ ਸ਼ੋਅ ਸਰ।
13: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ। ਫ੍ਰਿਜ ਦੇਅਰ ਪ੍ਰੋਫੈਸ਼ਨਲ ਐਂਡ ਗੈਲਰੀ, ਬੋਸ਼ ਜਰਮਨ ਬ੍ਰਾਂਡ ਹੈ, ਸੋਨੀ ਐਂਡ ਸੈਮਸੰਗ ਵਰਗੀਆਂ ਕੰਪਨੀਜ਼ ਇਹਦੇ ਚ ਪਾਰਟਿਸਪੇਟ ਕਰ ਰਹੀਆਂ। ਟੀਵੀ ਦੀ ਜੇ ਗੱਲ ਕਰੀਏ ਜੀ, ਸਾਡੇ ਕੋਲ ਇਸ ਟਾਈਮ ਜਿਹੜੀ ਪ੍ਰਮੋਸ਼ਨ ਹੈ ਉਹਦੇ ਚ 55 ਇੰਚ ਕਿਸੇ ਨੇ ਲੈਣਾ $800 ਵਾਲਾ $399 ਦਾ ਮਿਲੇਗਾ। ਜੇ 65 ਇੰਚ ਟੀਵੀ ਲੈਣਾ ਚਾਹੁੰਦੇ ਜੀ $1000 ਵਾਲਾ $699 ਦਾ ਮਿਲੇਗਾ। ਜੇ 75 ਇੰਚ ਟੀਵੀ ਲੈਣਾ ਜੀ ਤੇ $1300 ਵਾਲਾ $899 ਚ ਮਿਲੇਗਾ। ਜੇ 85 ਇੰਚ ਟੀਵੀ ਦੀ ਗੱਲ ਕਰੀਏ $2300 ਵਾਲਾ $1599 ਦਾ ਦਿੱਤਾ ਜਾ ਰਿਹਾ ਤੇ 6 ਮਹੀਨੇ ਚ ਪੇ ਕਰਨਗੇ ਕਸਟਮਰ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਹੈ ਜੀ। ਇਸੇ ਤਰ੍ਹਾਂ ਸਾਡੇ ਹੋਮ ਅਪਲਾਈਸਿਸ ਸੈਕਸ਼ਨ ਚ ਵੀ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪ ਫਰਿੱਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ $12,000 ਵਾਲਾ ਸਿਰਫ $6,900 ਦਾ, ਮੋਰ ਦੈਨ $5,000 ਦੀ ਸੇਵਿੰਗ ਹੈ। ਵੈਸੇ ਸਾਡੇ ਕੋਲ ਸਪੈਸ਼ਲ ਤੇ ਜਿਹੜਾ ਸਿੰਗਲ ਪੀਸ ਫਰਿੱਜ, ਜੇ ਤੁਸੀਂ ਬੇਸਮੈਂਟ ਅਪਾਰਟਮੈਂਟ ਲਈ, ਕੋਂਡੋਮੀਨੀਅਮ ਲਈ ਜਾਂ ਸੈਕਿੰਡ ਫਰਿੱਜ ਗਰਾਜ ਰੱਖਣ ਲਈ ਲੈਣਾ ਚਾਹੁੰਦੇ ਜੀ, ਇਹ ਵੀ $1200 ਵਾਲਾ $699 ਦਾ। ਇਹ 30 ਇੰਚ ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ ਹੈ, 68 ਇੰਚ ਦੀ ਹਾਈਟ ਹੈ ਜੀ, ਸਿਰਫ $699 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲੇਗਾ। ਜਿੱਥੇ ਵਾਸ਼ਰ ਐਂਡ ਡਰਾਇਰ ਤੇ $800 ਦੀ ਸੇਵਿੰਗ ਹੈ, ਫਰੰਟ ਲੋਡ ਵਾਸ਼ਰ ਐਂਡ ਡਰਾਇਰ $2600 ਵਾਲਾ ਜੀ ਸਿਰਫ $1899 ਦਾ, ਅਲਟਰਾ ਫਰੈਸ਼ ਵੈਂਟ ਸਿਸਟਮ ਦੇ ਨਾਲ ਸਿਰਫ ਔਰ ਸਿਰਫ $1799 ਚ ਪੇਅਰ ਮਿਲੇਗਾ ਤੇ 6 ਮਹੀਨੇ ਚ ਤੁਸੀਂ ਪੇ ਕਰਨਾ $800 ਫਰੰਟ ਲੋਡ ਵਾਸ਼ਰ ਐਂਡ ਡਰਾਇਰ ਤੇ ਸੇਵਿੰਗ ਹੈ। ਕੱਲਾ ਵਾਸ਼ਰ $599 ਦਾ ਮਿਲ ਜਾਏਗਾ, ਸਿੰਗਲ ਪੀਸ ਕੱਲਾ ਡਰਾਇਰ ਚਾਹੀਦਾ ਜੀ $499 ਦਾ ਮਿਲ ਜਾਏਗਾ, ਕੱਲੀ ਡਿਸ਼ਵਾਸ਼ਰ ਚਾਹੀਦੀ ਹੈ ਜੀ $1000 ਵਾਲੀ, $499 ਦੀ ਮਿਲੇਗੀ ਤੇ ਫ੍ਰੀ ਡਿਲੀਵਰ ਹੋ ਜਾਣੀ ਹੈ। 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, ਜਾਂ ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ BramptonAppliances.com। ਇਹ ਵਨ ਵਰਲਡ ਹੈ ਜੀ। 9054502828, 905-450-2828 ਜੀ।
0: ਤੁਸੀਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਜਾ ਕੇ ਇਸ ਦਾ ਫਾਇਦਾ ਚੱਕ ਸਕਦੇ ਹੋ। 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। ਥੈਂਕ ਯੂ ਸਰ,
13: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
14: ਪੰਜਾਬ ਦੀ ਨਵੀਂ ਪੀੜ੍ਹੀ, ਮੱਝ ਰੱਖਣੀ ਨੀ ਦੁੱਧ ਅਸਲੀ ਚਾਹੀਦਾ, ਕਮਾਉਣੀ ਪੰਜੀ ਨੀ ਕੱਪੜੇ ਬ੍ਰਾਂਡਰ ਚਾਹੀਦੇ ਆ, ਮਾਂ ਬਿਰਧ ਆਸ਼ਰਮ ਚ ਤੇ ਘਰੇ ਪਿੱਟ ਬੁੱਲ, ਹੱਕਾਂ ਦਾ ਪਤਾ ਨੀ ਲੜਾਈਆਂ ਕਲਾਕਾਰਾਂ ਪਿੱਛੇ, ਤੇ ਬਾਪੂ ਅੱਖਾਂ ਤੋਂ ਅੰਨਾ ਹੋ ਗਿਆ ਤੇ ਮੁੰਡਾ ਰੇਬਨ ਲਾ ਕੇ ਧੁੱਪ ਚ ਫਿਰਦਾ। ਇਹ ਵੀਰੇ ਮਰ ਗਈ ਜ਼ਮੀਰ ਦੀਆਂ ਨਿਸ਼ਾਨੀਆਂ, ਸੱਚੀਆਂ ਜ਼ਰੂਰ ਆ ਗੱਲਾਂ, ਕੌੜੀਆਂ ਵੀ ਲੱਗਣਗੀਆਂ, ਬਾਕੀ ਮੈਂ ਵੀ ਕੋਈ ਚੰਗਾ ਬੰਦਾ ਨੀ ਬਈ। ਖੁਸ਼ ਰਹੋ, ਲਵ ਯੂ ਆ ਸਾਰਿਆਂ ਨੂੰ, ਧੰਨਵਾਦ।
15: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
16: ਸਤਿ ਸ਼੍ਰੀ ਅਕਾਲ ਦੇਵ ਭਾਜੀ, ਇਸ ਵੇਲੇ ਅਸੀਂ ਲੈ ਕੇ ਆਏ ਆ ਬਹੁਤ ਹੀ ਵਧੀਆ ਮੋਬਾਈਲ ਪਲਾਨ ਦੀ ਡੀਲਸ, ਅਨਲਿਮਿਟਡ ਡੇਟਾ ਪਲਾਨਸ ਵਿਦ 5-year ਪ੍ਰਾਈਸ ਗਾਰੰਟੀ। ਹਾਂਜੀ, ਤੁਸੀਂ ਠੀਕ ਸੁਣਿਆ, 5-year ਦੀ ਪ੍ਰਾਈਸ ਗਾਰੰਟੀ ਹੈਗੀ। $40 ਦੇ ਵਿੱਚ US ਮੈਕਸੀਕੋ ਰੋਮਿੰਗ, $50 ਦੇ ਵਿੱਚ ਇੰਟਰਨੈਸ਼ਨਲ ਰੋਮਿੰਗ, 64 ਕੰਟਰੀਜ਼ ਇੰਕਲੂਡਿਡ, ਨੋ ਕੰਟਰੈਕਟ, ਨੋ ਐਕਟੀਵੇਸ਼ਨ ਫੀ। ਇਹ ਆਫਰ ਬੁੱਕ ਕਰਨ ਲਈ ਤੁਸੀਂ ਹੁਣੇ ਕਾਲ ਕਰਿਓ 647-946-2525, 647-946-2525, 2525। ਤੇ ਇਸ ਤੋਂ ਇਲਾਵਾ ਸਾਡੇ ਕੋਲ ਇੰਟਰਨੈਟ ਦੀ ਆਫਰਸ ਵੀ ਹੈਗੀ, ਹਾਈ ਸਪੀਡ ਇੰਟਰਨੈਟ, ਅਨਲਿਮਿਟਡ ਯੂਸੇਜ, ਸਪੈਸ਼ਲ ਕ੍ਰੈਡਿਟਸ, ਤੇ ਨੰਬਰ ਸੇਮ ਹੈਗਾ ਕਾਲ ਕਰਨ ਲਈ 647-946-2525, 647-946-2525।
0: ਸ੍ਰੀ ਹਰਿਮੰਦਰ ਸਾਹਿਬ ਤੋਂ ਹੁਣ ਹੋਣ ਵਾਲੇ ਗੁਰਬਾਣੀ ਤੇ ਲਾਈਵ ਪ੍ਰਸਾਰਣ ਨੂੰ ਲੈ ਕੇ ਇੱਕ ਵੱਡਾ ਬਦਲਾਅ ਸਾਹਮਣੇ ਆਇਆ ਹੈ। ਹੁਣ ਦੁਨੀਆ ਭਰ ਵਿੱਚ 1000 ਤੋਂ ਵੱਧ ਡਿਜੀਟਲ ਪਲੈਟਫਾਰਮ ਤੇ ਹੋਏਗਾ। ਅਮਰੀਕਾ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਦੀ ਇੱਛਾ ਰੱਖਣ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ। ਸੈਂਟਰ ਫਾਰ ਇਮੀਗ੍ਰੇਸ਼ਨ ਸਟੱਡੀਜ਼ ਦੀ ਇੱਕ ਤਾਜ਼ਾ ਰਿਪੋਰਟ ਅਨੁਸਾਰ ਟਰੰਪ ਨੇ ਭਾਰਤ ਅਤੇ ਚੀਨ ਦੇ ਵਿਦਿਆਰਥੀਆਂ ਲਈ F-1 ਵੀਜ਼ਾ ਦੀ ਜਿਹੜੀ ਗਿਣਤੀ ਹੈ ਉਹ ਬਹੁਤ ਜ਼ਿਆਦਾ ਕਮੀ ਕਰ ਦਿੱਤੀ ਹੈ। ਸਾਡੇ ਨਾਲ ਕਮਲਜੀਤ ਸਰਾਂ ਜੀ ਹਾਜ਼ਰ ਨੇ, ਸਰ ਵੈਲਕਮ ਟੂ ਦਾ ਸ਼ੋ।
17: ਦੇਵ ਜੀ, ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਵੀਰੇ ਜੀ, ਕੀ ਹਾਲ ਚਾਲ ਹੈ?
17: ਬਹੁਤ ਵਧੀਆ ਦੇਵ ਜੀ, ਬਹੁਤ ਵਧੀਆ,
0: ਵਧੀਆ ਚਾਹੀਦਾ। ਕੀ ਹੁਕਮ ਹੈ ਅੱਜ
17: ਦੇਵ ਜੀ? ਹੁਕਮ ਇਹ ਆ ਵੀ ਆਪਾਂ ਨੂੰ ਮੋਰਗੇਜ ਦਾ ਜਿਹੜਾ ਕੰਮ ਆ ਵੀ ਮੋਰਗੇਜ ਆਪਾਂ ਨੂੰ ਕਿਹੜੇ ਕਿਹੜੇ ਹਾਲਾਤਾਂ ਦੇ ਵਿੱਚ ਚਾਹੀਦੀ ਆ? ਫਸਟ ਆਫ ਆਲ ਤਾਂ ਇਹ ਗੱਲ ਆ ਨਾ, ਪਹਿਲਾਂ ਤਾਂ ਆਪਾਂ ਨੂੰ ਉਸ ਹਾਲਾਤ ਚ ਮੋਰਗੇਜ ਚਾਹੀਦੀ ਆ ਜਦੋਂ ਬੰਦਾ ਫਸਟ ਟਾਈਮ ਘਰ ਲੈਂਦਾ। ਤੇ ਜਦੋਂ ਵੀ ਬੰਦਾ ਕੋਈ ਫਸਟ ਟਾਈਮ ਘਰ ਲੈਂਦਾ ਉਦੋਂ ਫੋਰ ਸ਼ਿਓਰ, ਕਿਉਂਕਿ ਨਹੀਂ ਪਤਾ ਹੁੰਦਾ ਸਾਰੀਆਂ ਗੱਲਾਂ ਦਾ, ਹਨਾ, ਨਿੱਕੇ ਨਿੱਕੇ ਪਾਰਟ ਆ, ਇੱਕ ਮਹੀਨਾ ਦਾ ਕੰਮ ਆ, ਵਿੱਚ ਬਹੁਤ ਗੱਲਾਂ ਹੁੰਦੀਆਂ ਜਿਹੜੀਆਂ ਨਹੀਂ ਪਤਾ ਹੁੰਦੀਆਂ। ਸੋ ਜਿਹੜਾ ਵੀ ਬੰਦਾ ਫਸਟ ਟਾਈਮ ਘਰ ਲੈਂਦਾ, ਘਰ ਦੇਖਣ ਦਾ ਕੋਈ ਇਸ਼ੂ ਨਹੀਂ ਗਾ, ਘਰ ਵੀ ਤੁਸੀਂ ਦੇਖ ਲੈਣਾ, ਪਰ ਸਭ ਤੋਂ ਪਹਿਲਾਂ ਤੁਹਾਡਾ ਬਜਟ, ਤੁਹਾਡਾ ਪਲਾਨ ਬਣਨਾ ਬਹੁਤ ਜ਼ਰੂਰੀ ਆ ਵੀ ਸਾਡਾ ਕਿੱਥੋਂ ਤੱਕ ਬਜਟ ਆ, ਕਿਹੜੀ ਕਿੱਥੋਂ ਤੱਕ ਸਾਨੂੰ ਮੋਰਗੇਜ ਹੋ ਸਕਦੀ ਆ, ਕਿਹੜੇ ਸਾਨੂੰ ਰੇਟ ਤੇ ਮੋਰਗੇਜ ਮਿਲੂਗੀ, ਕਿਹੜੀ ਬੈਂਕ 'ਚ ਅਸੀਂ ਐਲੀਜੀਬਲ ਆ, ਕੀ ਅਸੀਂ ਕੰਮ ਕਰਦੇ ਹਾਂ, ਕਿੰਨੀ ਸਾਨੂੰ ਡਾਊਨ ਪੇਮੈਂਟ ਚਾਹੀਦੀ ਆ, 5 ਚਾਹੀਦੀ ਆ, 10 ਚਾਹੀਦੀ ਆ, ਜਾਂ 20% ਦੇ ਉੱਤੇ ਹੋਊਗੀ। ਸੋ ਇਹ ਸਾਰੀਆਂ ਗੱਲਾਂ ਜੇ ਤੁਸੀਂ ਕੈਲਕੂਲੇਟ ਕਰਕੇ ਚੱਲੋਗੇ ਤਾਂ, ਸੋ ਮੇਰੇ ਕਹਿਣ ਦਾ ਮਤਲਬ ਵੀ ਤੁਹਾਨੂੰ ਮੋਰਗੇਜ ਦੇ ਵਿੱਚ ਕੋਈ ਵੀ ਦਿੱਕਤ ਨਹੀਂ ਆਉਣੀ, ਕਿਉਂਕਿ ਜਿਹੜੇ ਬੰਦੇ ਪੁਰਾਣੇ ਉਹਨਾਂ ਨੂੰ ਸਭ ਨੂੰ ਪਤਾ ਜਦੋਂ ਵੀ ਤੁਹਾਡੀ ਮੋਰਗੇਜ ਦੇ ਵਿੱਚ ਦਿੱਕਤ ਆਉਂਦੀ ਆ ਇਹ $10-20 ਵਾਲਾ ਕੰਮ ਨਹੀਂ ਹੋ ਜਾਂਦਾ ਗਾ ਵੀ ਚੱਲ ਕੋਈ ਨਾ ਆਪਾਂ ਫੇਰ ਕਮਾ ਲਾਂਗੇ। ਇੱਥੇ ਤੁਹਾਡਾ ਘੱਟੋ ਘੱਟ ਨਹੀਂ ਤਾਂ $40-50,000 ਦਾ ਮਾਮੂਲੀ ਨੁਕਸਾਨ ਪਿਆ ਹੁੰਦਾ। ਸੋ ਮੈਨੂੰ ਨੀ ਆਈ ਡੋਂਟ ਥਿੰਕ ਸੋ ਵੀ ਕੋਈ ਤਾਂ ਸਮਝ ਆਉਂਦੀ ਵੀ ਕਿਤੇ ਫਸਟ ਟਾਈਮ ਬਾਇਰ ਬੰਦਾ ਘਰ ਲੈਂਦਾ ਹੋਵੇ ਤੇ ਉੱਥੇ ਅਗਲਾ ਚਾਹ $40-50,000 ਦਾ ਨੁਕਸਾਨ ਕਰਾ ਲਵੇ, ਹਨਾ। ਸੋ ਇਹ ਗੱਲਾਂ ਜ਼ਰੂਰ ਦੇਖ ਕੇ ਚੱਲੋ। ਦੂਸਰੀ ਗੱਲ ਦੇਵ ਜੀ ਇਹ ਆ ਵੀ ਕਿਸੇ ਭੈਣ ਭਰਾ ਦੇ ਕ੍ਰੈਡਿਟ ਕਾਰਡ ਜ਼ਿਆਦਾ ਭਰ ਗਏ ਆ, ਜਾਂ ਸੈਕਿੰਡ ਮੋਰਗੇਜ ਚੱਕੀ ਸੀ ਅੱਜ ਉਹਦਾ ਕਿਸੇ ਪਾਸੇ ਨਹੀਂ ਹੱਲ ਹੋ ਰਿਹਾ, ਉਸ ਸੂਰਤ ਦੇ ਵਿੱਚ ਵੀ ਆਪਾਂ ਨੂੰ ਮੋਰਗੇਜ ਹੀ ਕੰਮ ਦਿੰਦੀ ਆ, ਕਿਉਂਕਿ ਜਿਹੜੇ ਤੁਸੀਂ ਹਾਈ ਰੇਟ ਆਫ ਇੰਟਰਸਟ ਦੇ ਉੱਤੇ ਤੁਹਾਡੇ ਕਰਜ਼ੇ ਹੁੰਦੇ ਹੋ, ਆਪਾਂ ਮੋਰਗੇਜ ਦੇ ਵਿੱਚ ਕਿਉਂਕਿ ਰੇਟ ਆਫ ਇੰਟਰਸਟ ਘੱਟ ਹੁੰਦਾ ਕਰਕੇ ਛੋਟੀ ਪੇਮੈਂਟ ਕਰ ਸਕਦੇ ਹਾਂ। ਇੱਕ ਉਦਾਹਰਨ ਦੇਊਂਗਾ, ਜੇ ਤੁਹਾਡੀਆਂ $2,2500 ਦੀ ਅਨਸਿਕਿਉਰਡ ਪੇਮੈਂਟਾਂ ਬਣਦੀਆਂ ਤੇ ਜਦੋਂ ਮੌਰਗੇਜ ਦੇ ਵਿੱਚ ਐਡ ਹੋ ਜਾਂਦੀਆਂ $500-$700 ਤੱਕ ਬਣ ਜਾਂਦੀ ਆ। ਸੋ ਦੇਵ ਜੀ ਜਿਹੜੀ ਤੀਸਰੀ ਗੱਲ ਆਪਾਂ ਨੂੰ ਮੌਰਗੇਜ ਕਿੱਥੇ ਲੋੜ ਪੈਂਦੀ ਆ, ਆਪਾਂ ਨੂੰ ਮੌਰਗੇਜ ਦੀ ਲੋੜ ਪੈਂਦੀ ਆ ਜਦੋਂ ਆਪਾਂ ਪ੍ਰੀ ਕੰਸਟਰਕਸ਼ਨ ਦੇ ਵਿੱਚ ਘਰ ਬੁੱਕ ਕਰਾ ਲੈਂਦੇ ਹਾਂ ਤੇ ਬਹੁਤ ਸਾਰੇ ਭੈਣ ਭਰਾ ਲੈਂਡਰ ਦੀ ਕਲੋਜ਼ਿੰਗ ਡੇਟ ਦੀ ਲੈਟਰ ਦੀ ਵੇਟ ਕਰਦੇ ਰਹਿੰਦੇ ਵੀ ਉਹ ਲੈਟਰ ਸਾਡੇ ਹੱਥ ਜਾਊਗੀ ਤਾਂ ਅਸੀਂ ਮਾਰਕੀਟ ਦੇ ਵਿੱਚ ਮੌਰਗੇਜ ਵੇਖਣ ਜਾਵਾਂਗੇ, ਉਹਦਾ ਪਤਾ ਕਰਨ ਜਾਵਾਂਗੇ। ਪਰ ਉਸ ਟਾਈਮ ਜਿਵੇਂ ਕਹੀਏ ਤੀਏ ਕਮਾਨੋਂ ਨਿਕਲ ਚੁੱਕਿਆ ਹੁੰਦਾ, ਤੁਹਾਨੂੰ 20-25 ਦਿਨ ਦਾ ਟਾਈਮ ਦਿੰਦੇ, 20-25 ਦਿਨ ਦੇ ਵਿੱਚ ਬਿਲਡਰ ਦੀ ਕੋਈ ਵੀ ਕਲੋਜ਼ਿੰਗ ਤੁਹਾਨੂੰ ਪ੍ਰੀ ਕੰਸਟਰਕਸ਼ਨ ਦੀ ਬੈਂਕ ਤੋਂ ਨਹੀਂ ਹੁੰਦੀ। ਇੱਕ ਤਾਂ ਦੇਵ ਜੀ ਗੱਲ ਇਹ ਆ ਵੀ ਜਦੋਂ ਮੌਰਗੇਜ ਆਪਾਂ ਪ੍ਰੀ ਕੰਸਟਰਕਸ਼ਨ ਬੈਂਕ ਤੋਂ ਹੀ ਕਰਵਾਉਣੀ ਚਾਹੀਦੀ ਹੈ, ਕਿਉਂਕਿ ਜਦੋਂ ਆਪਾਂ ਪਾਸਿਓਂ ਕਰਵਾ ਲੈਂਦੇ ਹਾਂ ਜਾਂ ਪ੍ਰਾਈਵੇਟ ਲੈ ਲੈਂਦੇ ਹਾਂ, ਇੱਕ ਤਾਂ ਪਹਿਲਾਂ ਹੀ ਕੁਛ ਨਾ ਕੁਛ ਰੇਟ ਪ੍ਰੋਪਰਟੀਆਂ ਦੇ ਘੱਟ ਆਏ ਆ, ਉੱਤੋਂ ਤੁਸੀਂ ਪ੍ਰਾਈਵੇਟ ਲੈ ਲਈ ਤਾਂ ਸਮਝ ਲਓ ਕਹਿਣ ਦਾ ਮਤਲਬ ਪ੍ਰੋਪਰਟੀ ਦੇ ਵਿੱਚ ਕੁਛ ਵੀ ਨਹੀਂ ਰਹਿ ਜਾਂਦਾ। ਬਾਕੀ ਕਿਸੇ ਵੀ ਭੈਣ ਭਰਾ ਨੇ ਕਈ ਵਾਰੀ ਆਪਦਾ ਨਾਮ ਕਢਾਉਣਾ ਹੁੰਦਾ, ਆਪਾਂ ਨੂੰ ਉੱਥੇ ਵੀ ਮੌਰਗੇਜ ਦੀ ਲੋੜ ਪੈਂਦੀ, ਕਈ ਵਾਰੀ ਕੋਈ ਨਾਮ ਐਡ ਕਰਵਾਉਣਾ ਹੁੰਦਾ ਜਾਂ ਕਿਸੇ ਕਾਰਨ ਕਰਕੇ ਆਪਾਂ ਪ੍ਰੋਪਰਟੀ ਟ੍ਰਾਂਸਫਰ ਕਰਨੀ ਹੈ ਕੋਈ ਬੱਚਿਆਂ ਦੇ ਨਾਂ ਕਰਨੀ ਆ। ਸੋ ਕਿਸੇ ਵੀ ਹਾਲਤ ਦੇ ਵਿੱਚ ਤੁਹਾਨੂੰ ਮੌਰਗੇਜ ਦੇ ਰਿਗਾਰਡਿੰਗ ਕੋਈ ਵੀ ਕੰਸਰਨ ਆ, ਕਿਹੜੀ ਬੈਂਕ ਤੋਂ ਹੋਣੀ, ਕੀ ਰੇਟ ਆਫ ਇੰਟਰਸਟ ਹੋਣਾ ਜਾਂ ਕੰਮ ਬਿਲਕੁਲ ਮੌਰਗੇਜ ਦਾ ਟ੍ਰਾਂਸਪੇਰੈਂਟ ਕਰਾਉਣਾ, ਜੋ ਤੁਹਾਨੂੰ ਦੱਸਿਆ ਹੋਊਗਾ ਉਹੀ ਪੇਪਰਾਂ ਦੇ ਉੱਤੇ ਹੋਊਗਾ। ਜਿਵੇਂ ਕਹਿ ਰਹੀ 19-21 ਦਾ ਫਰਕ ਤਾਂ ਮੈਂ ਬਹੁਤ ਦੂਰ ਦੀ ਗੱਲ ਹੈ ਵੀ ਇੱਥੇ ਤੁਹਾਨੂੰ ਸੈਂਟਾਂ ਦਾ ਵੀ ਫਰਕ ਨਹੀਂ ਪੈਣ ਦੇਣਾ, ਜੋ ਤੁਹਾਨੂੰ ਦੱਸਿਆ ਹੋਊਗਾ ਉਹੀ ਪੇਪਰਾਂ ਤੇ ਹੋਊਗਾ। ਸੋ ਕਿਸੇ ਵੀ ਭੈਣ ਭਰਾ ਨੂੰ ਮੌਰਗੇਜ ਦਾ ਕੋਈ ਵੀ ਕੰਸਰਨ ਆ, ਕੋਈ ਵੀ ਕੁਐਸਚਨ ਆ, ਕੋਈ ਵੀ ਡਾਊਟ ਆ, ਯੂ ਕੈਨ ਕਾਲ ਮੀ ਐਨੀ ਟਾਈਮ 416-356-1870-416-356-1870 ਨੰਬਰ ਫੇਰ ਬੋਲ ਦਿੰਦੇ 416-356-1870-416-356-1870। ਸੋ ਦੇਵ ਜੀ ਏਅਰ ਦੇ ਉੱਤੇ ਟਾਈਮ ਦੇਣ ਲਈ ਬਹੁਤ ਬਹੁਤ ਧੰਨਵਾਦ।
0: ਬੜੀ ਮਿਹਰਬਾਨੀ ਵੀਰੇ, ਥੈਂਕ ਯੂ। ਆਲ ਰਾਈਟ, ਇਹਦੇ ਨਾਲ ਨਾਲ ਇੱਕ ਫਰਮ ਆ ਜਿਹਨਾਂ ਨੂੰ 8 ਏਜ ਡਰਾਈਵਰ ਚਾਹੀਦੇ ਨੇ ਟੋਰਾਂਟੋ ਤੋਂ ਮੋਨਟਰੀਅਲ ਦੇ ਰਹਿੰਦੇ ਜਾਂ ਟੋਰਾਂਟੋ ਤੋਂ US ਲਈ, ਪੇ ਵਧੀਆ ਮਿਲੇਗੀ, ਟੌਪ ਦੀ ਮਿਲੇਗੀ, ਬਾਈ ਵੀਕਲੀ ਮਿਲੇਗੀ। ਤੁਸੀਂ ਕੁਲਦੀਪ ਮੰਗੜ ਸਾਹਿਬ ਨੂੰ ਫੋਨ ਕਰ ਲਓ 647-972-6455-647-972-6464-5256-5254-5455-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5254-5 ਜਿਹੜਾ ਅਮਰੀਕਾ ਦਾ ਜਿਹੜਾ ਵਪਾਰ ਹੈ 1.9 billion dollars ਘਟਿਆ ਹੈ। 70% ਜਿਹੜੇ ਨੇ ਆਪਣੇ ਕੈਨੇਡੀਅਨ ਉਹ ਅਮਰੀਕਨ ਸ਼ਰਾਬ ਅੱਗੇ ਨਾਲੋਂ ਘੱਟ ਪੀਂਦੇ ਨੇ। BC ਵਿੱਚ ਜੰਗਲਾਂ ਦੀ ਅੱਗ ਬੁਝਾਉਣ ਦੌਰਾਨ ਹੈਲੀਕਾਪਟਰ ਹਾਦਸਾਗ੍ਰਸਤ ਹੋਇਆ, ਪਾਇਲਟ ਜ਼ਖਮੀ ਹੋ ਗਿਆ। ਅਮਰੀਕਾ ਨਾਲ ਗੱਲਬਾਤ ਤੇ ਸਾਡਾ ਰੁੱਖ ਪਹਿਲਾਂ ਹੀ ਸਖ਼ਤ ਹੈ, ਕਾਰਨੀ ਨੇ ਫਰਮਾਇਆ। ਅਕਾਲੀ ਦਲ ਦੀ ਸਰਕਾਰ ਆਉਣ ਤੇ ਸਰਕਾਰੀ ਨੌਕਰੀਆਂ 'ਚ 100% ਭਾਰਤੀ ਪੰਜਾਬੀਆਂ ਲਈ ਹੋਵੇਗੀ, ਸੁਖਬੀਰ ਬਾਦਲ ਨੇ ਕਿਹਾ। ਜੇ ਇਹੀ ਕੰਮ ਕਰੇ ਕੈਨੇਡਾ ਵਾਲੇ ਕਹਿ ਦੇਣ ਵੀ ਸਰ ਜਿਹੜੇ ਕੈਨੇਡੀਅਨ ਆ ਉਹਨਾਂ ਨੂੰ ਮਿਲੇਗੀ ਨੌਕਰੀ, ਫੇਰ ਕੀ ਹੋਊ? ਕਰਦੇ ਆ ਜੀ ਜਿਹੜੇ ਭਈਏ ਆ ਪੰਜਾਬ 'ਚੋਂ ਕੱਢ ਦਿਓ, ਅਸੀਂ ਕੀ ਹਾਂ ਇੱਥੇ, ਭਈਏ ਹੀ ਹਾਂ। ਉਹ ਜੇ ਉੱਥੇ MLA MP ਬਣ ਲੈ ਗਏ, ਸਾਡੇ 50 ਖੜਦੇ ਨੇ। ਕੈਲਡਨ ਹੁਣ ਸਾਡੇ ਇੱਥੇ ਪ੍ਰੋਵਿੰਸ ਦੇ ਵਿੱਚ ਇਲੈਕਸ਼ਨ ਹੋਣੀ ਆ ਲੋਕਲ ਸਾਡੇ ਮਿਊਨਸੀਪੈਲਿਟੀ ਦੀ, ਬ੍ਰੈਂਪਟਨ ਵਿੱਚ 50 ਤੋਂ ਵੱਧ ਖੜੇ ਨੇ। ਫਿਰ ਸਾਨੂੰ ਵੀ ਤਾਂ ਭਈਏ ਹੀ ਹੋਏ, ਅਸੀਂ ਇੱਥੇ ਆ ਕੇ ਕੰਮ ਕਰਦੇ, ਬਾਹਰਲੇ ਆਪਦਾ ਮੁਲਕ ਛੱਡ ਕੇ ਕੱਢ ਦਿਓ ਸਾਨੂੰ ਇੱਥੋਂ। ਖੈਰ, ਸੁਪਰੀਮ ਕੋਰਟ ਵੱਲੋਂ ਆਸਾ ਰਾਮ ਨੂੰ ਜਿਹੜੀ ਉਹਦੀ ਜ਼ਮਾਨਤ ਆ ਉਹ ਤੋਂ ਇਨਕਾਰ ਆ, ਕਹਿੰਦਾ ਜੇ ਬੜਾ ਔਖਾ ਤੁਰਿਆ ਨਹੀਂ ਜਾਂਦਾ ਕੇਅਰ ਟੇਕਰ ਰੱਖ ਲਾ ਅੰਦਰ। ਉਹ ਜਿਹੜੇ ਇੱਕ ਸੀਗਾ ਰਾਮ ਰਹੀਮ, ਉਹਦੀ ਜਿਹੜੀ ਸੀ ਮਨਪ੍ਰੀਤ, ਨਹੀਂ ਕੀ ਸੀ ਕੁੜੀ ਦਾ ਨਾਂ, ਹਨੀ, ਉਹ ਹਨੀ ਨਹੀਂ ਦੇਖੀ ਵਿਚਾਰੀ, ਕਿੱਧਰ ਗਈ, ਬੜਾ ਤਰਸਦੇ ਉਹਨੂੰ। ਇੱਕ ਉਹ ਹੋਈ, ਇੱਕ ਰਾਧੇ ਮਾਂ ਹੋਈ, ਇਹ ਵਾਹਵਾ ਜੀ ਜਲ ਹੋਈ ਰੱਖਦੀਆਂ ਸੀ। ਟੋਰਾਂਟੋ ਪੁਲਿਸ ਵੱਲੋਂ ਕੀਤੀ ਗਈ ਗੋਲਾਬਾਰੀ 'ਚ ਇੱਕ ਵਿਅਕਤੀ ਦੀ ਮੌਤ। ਇਹ ਗੋਲੀਆਂ ਚੱਲੀਆਂ ਜੀ ਕਾਲਜ ਵੇ ਏਰੀਆ ਈਸਟ ਆਫ ਵਿੰਸਟਨ ਚਰਚਿਲ ਸਵੇਰੇ। 73 million US ਡਾਲਰ ਦੇ ਇਕਰਾਰਨਾਮੇ ਨੇ ਮਿਸਿਸਾਗਾ ਦੇ NBA ਸਟਾਰ ਨੂੰ ਸ਼ਹਿਰ ਦਾ ਸਭ ਤੋਂ ਅਮੀਰ ਐਥਲੀਟ ਵਿੱਚ ਬਣਾ ਦਿੱਤਾ। ਇਹਦਾ ਨਾਮ ਡਿਲਨ ਹੈ। ਪਿਕਰਿੰਗ, ਏਜੈਕਸ ਅਤੇ ਟੋਰਾਂਟੋ ਵਿੱਚ ਕਸੀਨੋ ਵਰਕਰ ਹੜਤਾਲ 'ਤੇ ਨੇ। ਲਓ ਜੀ, ਬ੍ਰੈਂਪਟਨ ਵਿੱਚ ਅੱਜ ਸਵੇਰੇ ਸਵੇਰੇ ਹਿਟ ਐਂਡ ਰਨ ਹੋਇਆ, ਪੈਦਲ ਯਾਤਰੀ ਦੀ ਜਿਹੜੀ ਕਾਫੀ ਸੱਟਾਂ ਲੱਗੀਆਂ। 410 ਅਤੇ ਸਟੀਲ 'ਤੇ ਇਹ ਹੋਇਆ ਸੀ। ਗਰੇਵਾਲ ਸਾਹਿਬ, ਵੈਲਕਮ ਟੂ ਦਾ ਸ਼ੋਅ ਸਰ।
18: ਹਾਂਜੀ ਦੇਵ ਜੀ,
0: ਕੀ ਹਾਲ ਹੈ ਵੀਰੇ?
18: ਵਾਹ, ਖਬਰ ਤੁਸੀਂ ਵਧੀਆ ਸੁਣਾਈ ਆ, ਮੈਂ ਕੱਲ ਵੀ ਸੁਣੀ ਸੀ ਕਿਸੇ ਸਟੇਸ਼ਨ ਤੇ।
0: ਅੱਛਾ,
18: ਤੇ ਲੇਕਿਨ ਇਹ ਵੀ ਉਹੀ ਜਦੋਂ ਕਹਿੰਦੇ ਆ ਜੀ ਉੱਥੇ ਭਈਏ ਆ ਗਏ, ਉਹ ਆ ਕਰਦੇ ਆ, ਉਹ ਐਂ ਕਰਦੇ ਆ। ਪਹਿਲੀ ਗੱਲ ਤਾਂ ਇਹ ਆ ਵੀ ਜਿਹੜੇ ਸਾਡੇ ਨਿਆਣੇ ਉੱਥੇ ਰਹਿੰਦੇ ਹੀ ਨੀ, ਇੱਧਰ ਭੱਜੇ ਆਉਂਦੇ ਨੇ।
0: ਹਾਂਜੀ,
18: ਖੇਤਾਂ 'ਚ ਕੰਮ ਕੌਣ ਕਰਦਾ, ਚੌਲ ਕੋਈ ਇੱਕ ਜ਼ਿਮੀਦਾਰ ਨੂੰ ਦਿਖਾਵੇ ਲਾਉਂਦਾ ਹੋਵੇ ਉੱਥੇ। ਤੇ ਬਾਕੀ ਤੁਸੀਂ ਕਹਿ ਦਿੱਤੀ ਜਿਹੜੀ ਗੱਲ ਕਿਸੀ, ਮੈਂ ਤੁਹਾਨੂੰ ਪਤਾ ਹੀ ਆ ਵੀ ਇੱਥੇ ਬੜਾ ਪੁਰਾਣਾ, ਤੇ ਮੈਂ 88 ਦੇ ਵਿੱਚ ਸਭ ਤੋਂ ਪਹਿਲਾਂ MP ਦੀ ਇਲੈਕਸ਼ਨ ਲੜੀ ਸੀ, ਮੈਂ ਹਾਰ ਗਿਆ ਸੀ 1500 ਵੋਟ 'ਤੇ। ਜੇ ਸਾਨੂੰ ਇੱਥੇ ਬਰਾਬਰ ਦੇ ਹੱਕ ਦਿੱਤੇ ਹੋਏ ਨੇ ਜੀ, ਉਹਨਾਂ ਨੂੰ ਅਸੀਂ ਹੱਕ ਨਹੀਂ ਦਿੰਦੇ, ਅਸੀਂ ਕਿਹੜੀ ਕਿਹੜੀ ਦੁਨੀਆਂ ਚ ਰਹਿੰਦੇ ਹਾਂ?
0: ਗਰੇਵਾਲ ਸਾਹਿਬ, ਆਪਾਂ ਜਿਹੜੇ ਹਿੰਦੁਸਤਾਨੀ ਆ ਸਭ ਤੋਂ ਜ਼ਿਆਦਾ ਰੇਸਿਸਮ ਅਸੀਂ ਕਰਦੇ ਹਾਂ। ਅਸੀਂ ਜਾਤਾਂ ਦੇ ਨਾਮ ਤੇ ਗੁਰਦੁਆਰੇ ਨੇ, ਜਾਤਾਂ ਦੇ ਨਾਮ ਤੇ ਪਿਕਨਿਕ ਹੁੰਦੇ ਨੇ, ਜਾਤਾਂ ਦੇ ਨਾਮ ਤੇ ਡਾਇਰੈਕਟਰੀਆਂ ਬਣਾਈਆਂ ਜਾਂਦੀਆਂ ਨੇ, ਇੱਕ ਦੂਜੇ ਜਾਤ ਨੂੰ ਅਸੀਂ ਚੰਗਾ ਨਹੀਂ ਸਮਝਦੇ, ਪਰ ਜਦੋਂ ਕਿਡਨੀ ਫੇਲ ਹੋ ਜਾਏ, ਜਿਹੜੀ ਜਾਤ ਦਾ ਮਰਜ਼ੀ ਦੇ ਦਿਓ, ਕਿਡਨੀ ਦੇ ਦਿਓ ਮੈਨੂੰ।
18: ਮੈਂ ਤੁਹਾਨੂੰ ਆਪਣਾ ਦੱਸਦਾ ਵੀ ਮੈਂ ਛੋਟਾ ਹੁੰਦਾ ਵੀ ਸਾਡੇ ਜਿਹੜੇ ਕੰਮ ਕਰਦੇ ਉਹਨਾਂ ਨੇ ਬਹਿ ਕੇ ਰੋਟੀ ਖਾਂਦਾ ਰਿਹਾ, ਮੈਂ ਕਦੇ ਬਲਤਕਰੇ ਨਹੀਂ ਕੀਤਾ ਵੀ ਮਜ਼੍ਹਬੀ ਨੇ ਜਾਂ ਕੋਈ ਨੇ। ਹੁਣ ਮੇਰੇ ਕੋਲ ਬਿਹਾਰੀ ਇੱਕ ਰੱਖਿਆ ਹੋਇਆ ਸੀਗਾ, ਮੇਰਾ ਕੁੱਕ, ਉਹਨੂੰ ਮੈਂ ਬਰਾਬਰ ਬਿਠਾ ਕੇ ਖਵਾਉਂਦਾ ਰਿਹਾ ਜਿਹੜਾ ਮੈਂ ਖਾਂਦਾ ਸੀ।
0: ਕੈਨੇਡੀਅਨ ਖੁਫੀਆ ਰਿਪੋਰਟ ਵਿਚ ਭਾਰਤ ਦੇ ਬਿਸ਼ਨੋਈ ਗੈਂਗ ਦੇ ਮੁੱਖ ਮੈਂਬਰਾਂ ਦੇ ਨਾਮ ਹਾਜ਼ਰ ਨੇ। ਬ੍ਰੈਕਫਾਸਟ ਅਸੀਂ ਕਹਿੰਦੇ ਵਧੀਆ ਹੋਣਾ ਚਾਹੀਦਾ, ਪਰ ਸਿਹਤ ਲਈ ਵੀ ਚੰਗਾ ਹੋਣਾ ਚਾਹੀਦਾ। ਜਿਹੜਾ ਬ੍ਰੈਕਫਾਸਟ ਹੈ ਵਧੀਆ ਹੋਣਾ ਚਾਹੀਦਾ, ਸਿਹਤ ਲਈ ਵੀ ਚੰਗਾ ਹੋਣਾ ਚਾਹੀਦਾ। ਤੁਸੀਂ ਅੱਜ ਜਾਓ devtadla.com ਤੇ, ਪੰਜ ਜਿਹੜੇ ਸਭ ਤੋਂ ਵਧੀਆ ਬ੍ਰੈਕਫਾਸਟ ਆ ਦੇਸੀ ਇੰਡੀਅਨ ਬ੍ਰੈਕਫਾਸਟ, ਉਹਦਾ ਉੱਥੇ ਮੈਂ ਫੋਟੋਆਂ ਵੀ ਲਾਈਆਂ ਤੇ ਉਹਦੀ ਹਿਸਟਰੀ ਵੀ ਲਿਖੀ ਆ। ਛੋਲੇ ਭਟੂਰੇ ਉਹਦੇ ਚ ਨੀ ਆਉਂਦਾ, ਜਿਹੜਾ ਗੋਟ ਨਿਹਾਰੀ ਆ ਪਰੌਂਠਿਆਂ ਨਾਲ ਉਹਦੇ ਚ ਨੀ ਆਉਂਦਾ ਹੈਗਾ।
12: ਮੈਂ ਉਹੀ ਤੁਹਾਨੂੰ ਪੁੱਛਣ ਲੱਗੀ ਸੀ ਵੀ ਤੁਸੀਂ ਵਧੀਆ ਕਿਹੜੇ ਵੇਜ, ਮਤਲਬ ਹੈਲਥ ਦੇ ਉਸ
0: ਹੈਲਥ ਦੇ ਰਿਲੇਟਡ। ਤੁਹਾਡੇ ਬਾਡੀ ਨੂੰ ਜਿਹੜਾ ਸਵੇਰੇ ਸਵੇਰੇ ਉੱਠ ਕੇ ਚਾਹੀਦੇ ਆ ਵਿਟਾਮਿਨ ਵਗੈਰਾ, ਇਹ ਉਹ ਵੀ ਆ ਉਹਦੇ ਚ, ਤੇ ਤੁਹਾਡੇ ਪੇਟ ਭਰ ਵੀ ਜਾਂਦਾ ਤੇ ਤੁਹਾਡੀ ਦਿਹਾੜੀ ਵੀ ਵਧੀਆ ਨਿਕਲਦੀ ਹੈ। ਜੇ ਸਵੇਰੇ ਉੱਠ ਕੇ ਰਾਤ ਦੀਆਂ ਵਜੇ ਰੋਟੀਆਂ ਖਾਣੀਆਂ, ਉਹਦੇ ਨਾਲ ਉਹ ਗੱਲ ਨਹੀਂ ਬਣਦੀ। ਜੇ ਖਾਣੀਆਂ ਨਾ ਉਹਦੀ ਚੂਰੀ ਚਾਰੀ ਬਣਾ ਲਓ, ਵਿੱਚ ਪਾ ਕੇ ਥੋੜਾ ਸਵਾਦ ਲੱਗੇ। ਐਨੀਵੇ, ਐ ਕਰਦੇ ਆ ਕੁਝ ਸੰਦੇਸ਼ਾਂ ਦਾ ਜੋਕ ਸੁਣਾਉਂਦੇ ਆ ਤੇ ਫਿਰ ਉਮਰ ਪੇਜ ਨਾਲ ਗੱਲਬਾਤ ਚੱਲਦੀ ਰਹੇਗੀ। ਰੂਪਾ ਬਰਾੜ, ਪੰਜ ਵਕੀਲਾਂ ਦੀ ਵੱਡੀ ਐਕਸੀਡੈਂਟ ਸਪੈਸ਼ਲਿਸਟ ਟੀਮ ਹੈ, ਐਕਸੀਡੈਂਟ ਤੋਂ ਬਾਅਦ ਤੁਹਾਡੇ ਹੱਕਾਂ ਲਈ ਖੜਦੇ ਨੇ। ਪੰਜ ਵਕੀਲਾਂ ਦੀ ਮਹਾਰਤ ਐਕਸਪੀਰੀਅੰਸ ਟੀਮ ਨੂੰ ਪਤਾ ਹੈ ਕਿ ਇੰਸ਼ੋਰੈਂਸ ਕੰਪਨੀ ਨਾਲ ਕਿਵੇਂ ਨਜਿੱਠਿਆ ਜਾਂਦਾ ਹੈ। ਮਿਲੀਅਨਸ ਐਂਡ ਮਿਲੀਅਨਸ ਆਫ ਡਾਲਰ ਇਹਨਾਂ ਨੇ ਆਪਣੇ ਕਲਾਇੰਟਸ ਨੂੰ ਇੰਸ਼ੋਰੈਂਸ ਕੰਪਨੀ ਤੋਂ ਦਵਾਏ ਨੇ, ਆਪਣੀ ਫੀਸ ਕੇਸ ਸੈਟਲ ਹੋਣ ਤੋਂ ਬਾਅਦ ਲੈਂਦੇ ਨੇ। ਰੂਪਾ ਬਰਾੜ 416-999-5939 416-991-5939 ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਨਾ ਨਾ ਨਾ ਨਾ, ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਕੁੱਤੇ ਹੁੰਦੇ ਤਾਂ ਵਫਾ ਨਾ ਕਰਦੇ, ਜਨਾਬ ਤਾਂ ਕੁੱਤਿਆਂ ਤੋਂ ਵੀ ਉੱਤੇ ਨਿਕਲੇ। ਆਪਣੀ ਕਮਿਊਨਿਟੀ ਲਈ ਖੁਸ਼ਖਬਰੀ, ਹੀਲੈਕਸ ਵੈਲਨੈਸ ਫਿਜ਼ੀਓ ਐਂਡ ਰੀਹੈਬ ਸੈਂਟਰ ਖੁੱਲ ਚੁੱਕਿਆ ਹੈ, ਜਿੱਥੋਂ ਤੁਸੀਂ ਫਿਜ਼ੀਓਥੈਰੇਪੀ, ਮਸਾਜ ਥੈਰੇਪੀ, ਕਾਇਰੋਪ੍ਰੈਕਟਰ ਵਰਗੀਆਂ ਸੇਵਾਵਾਂ ਪ੍ਰੋਫੈਸ਼ਨਲਸ ਵੱਲੋਂ ਦਿੱਤੀਆਂ ਜਾਂਦੀਆਂ ਹਨ। ਇਹ ਤਕਰੀਬਨ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਨਾਲ ਖੁਦ ਡੀਲ ਕਰਦੇ ਨੇ। ਕਾਉਂਸਲਿੰਗ ਸਰਵਿਸ ਵੀ ਅਵੇਲੇਬਲ ਹਨ। ਹੀਲੈਕਸ ਵੈਲਨੈਸ ਫਿਜ਼ੀਓ ਰੀਹੈਬ 10930 ਗੋਰਵੇ ਡਰਾਈਵ ਯੂਨਿਟ CX1 ਗੋਰਵੇ ਐਂਡ ਕੰਟਰੀ ਸਾਈਡ ਦੇ ਕਾਰਨਰ ਤੇ। ਜ਼ਿਆਦਾ ਜਾਣਕਾਰੀ ਲਈ ਪਲੀਜ਼ ਕਾਲ 905-913-5256 905-913-5256
19: ਦੇਖੋ ਜੀ, ਕਰਤਾ ਹੈ ਆਪਣਾ ਨੰਬਰ 1, ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ।
20: ਬਸ ਇੰਨੀ ਗੱਲ।

0: ਖਬਰਾਂ ਚ ਖਬਰ ਹੈ ਜੀ, ਇਰਾਨੀ ਫੌਜ ਧਮਕੀਆਂ ਦੇ ਵਿਰੁੱਧ ਪੂਰੀ ਤਰ੍ਹਾਂ ਤਿਆਰ ਹੈ। ਬੁਲਾਰੇ ਨੇ ਕਿਹਾ ਪ੍ਰਧਾਨ ਮੰਤਰੀ ਸ਼ਹਿਬਾਜ਼ 3 ਦਿਨਾਂ ਦੇ ਦੌਰੇ ਤੇ ਸਾਊਦੀ ਅਰਬ ਰਵਾਨਾ ਹੋਈ। CNN ਨਾਲ ਤਾਜ਼ਾ ਇੰਟਰਵਿਊ ਚ ਇਮਰਾਨ ਦੇ ਪੁੱਤਰਾਂ ਨੇ ਪਿਤਾ ਦੀ ਸਿਹਤ ਬਾਰੇ ਚਿੰਤਾ ਪ੍ਰਗਟਾਈ। 36 ਕਰੋੜ ਰੁਪਏ ਤੋਂ 180 ਕਰੋੜ ਰੁਪਏ ਪ੍ਰਧਾਨ ਮੰਤਰੀ ਮੋਦੀ ਦੀ ਵਿਦੇਸ਼ ਯਾਤਰਾ ਬਿੱਲ ਵਿਚ ਸ਼ਾਮਲ ਹੋਏ। 56% ਇੰਡੀਅਨ ਵਰਕਫੋਰਸ ਆ ਜਿਹੜੀ ਉਹ ਸੈਲਫ ਇੰਪਲੋਇਡ ਹੈ। ਟਰੰਪ ਨੇ ਅਮਰੀਕਾ ਵਿਚ ਗੋਲਾ ਬਰੂਦ ਦੀ ਘਾਟ ਦੀਆਂ ਰਿਪੋਰਟਾਂ ਨੂੰ ਝੂਠਾ ਦੱਸਿਆ। ਲੀਕ ਕਰਨ ਵਾਲਿਆਂ ਨੂੰ ਜੇਲ੍ਹ ਦੀ ਧਮਕੀ ਦਿੱਤੀ ਜਾਏਗੀ। ਉਮਰਪ੍ਰੀਤ ਜੀ, ਸੁਣਨ ਵਾਲੀ ਖਬਰ ਹੈ। ਟਰੰਪ ਨੇ ਅਮਰੀਕਾ ਵਿਚ ਗੋਲਾ ਬਰੂਦ ਦੀ ਘਾਟ ਨੂੰ ਝੂਠਾ ਦੱਸਿਆ, ਪਰ ਕਹਿੰਦਾ ਜੇ ਲੀਕ ਰਿਪੋਰਟ ਕਰੋਗੇ ਫਿਰ ਜੇਲ੍ਹ ਹੋਊਗੀ। ਇਹਦਾ ਮਤਲਬ ਘੱਟ ਆ ਕੋ ਵਾਧਾ? ਪਾਕਿਸਤਾਨ ਦੇ 4 ਵਿਚੋਂ 2 ਸੂਬਿਆਂ ਵਿਚ ਬਾਗੀ ਰਵੱਈਆ, ਸਰਕਾਰ ਦੀ ਪਕੜ ਕਮਜ਼ੋਰ ਹੋ ਰਹੀ ਹੈ। ਇੱਕ ਫਰਮ ਆ ਜਿਹਨਾਂ ਨੂੰ ਏਜ ਦਾ ਡਰਾਈਵਰ ਚਾਹੀਦਾ, ਟੋਰਾਂਟੋ ਮੋਂਟਰੀਅਲ, ਮੋਂਟਰੀਅਲ ਟੋਰਾਂਟੋ, ਟੋਰਾਂਟੋ ਮੋਂਟਰੀਅਲ ਨੂੰ ਜਾਣਾ ਹੈ, ਟੋਰਾਂਟੋ ਯੂਐਸ। ਹੁਣ ਜੇ ਟੋਰਾਂਟੋ ਤੋਂ ਯੂਐਸ ਕਹਿ ਰਿਹਾ ਇਹਦਾ ਮਤਲਬ ਯੂਐਸ ਤੋਂ ਟੋਰਾਂਟੋ ਮੁੜ ਕੇ ਵੀ ਆਉਣਾ ਹੈ ਨਾ, ਕੰਮ ਨੂੰ ਤਾਂ ਆਉਣਾ ਹੀ ਆ। ਪੈਸੇ ਚੰਗੇ ਮਿਲਣਗੇ, ਵਾਈ ਵੀਕਲੀ ਪੇ ਮਿਲੇਗੀ। ਕੁਲਦੀਪ ਮਾਂਗਣ ਨੂੰ ਫੋਨ ਕਰ ਲਓ, 647-972-6455 ਉਹਨਾਂ ਦਾ ਨੰਬਰ ਹੈ। ਉਮਰਪ੍ਰੀਤ ਜੀ, ਹੋਰ ਕੀ ਕਹਿਣਾ ਚਾਹੋਗੇ ਤੁਸੀਂ?
1: ਦੇਵ ਜੀ, ਫਾਈਨੈਂਸ਼ੀਅਲ ਪਲੈਨਿੰਗ ਦੀ ਆਪਾਂ ਗੱਲ ਕਰ ਰਹੇ ਹਾਂ, 2-3 ਮੈਂ ਕੁਇਕਲੀ ਟਿਪਸ ਦੇ ਦਿੰਦੀ ਹਾਂ ਫਾਈਨੈਂਸ਼ੀਅਲ ਪਲੈਨਿੰਗ ਨੂੰ ਲੈ ਕੇ। ਪਹਿਲਾ ਹੈਗਾ ਵੀ ਦੇਖੋ, ਕੈਨੇਡਾ ਦੇ ਵਿੱਚ ਨਾ ਬਹੁਤੀਆਂ ਚੀਜ਼ਾਂ ਜਦੋਂ ਆਪਾਂ ਇਨਹੈਰੀਟੈਂਸ ਦੀ ਗੱਲ ਕਰਦੇ ਹਾਂ ਟੈਕਸ ਫਰੀ ਨਹੀਂ ਹੈ। 2-3 ਚੀਜ਼ਾਂ ਨੂੰ ਛੱਡ ਕੇ ਸਾਰਾ ਕੁਝ ਟੈਕਸੇਬਲ ਹੈ, ਚਾਹੇ ਉਹ ਕੈਪੀਟਲ ਗੇਨ ਟੈਕਸਿਸ ਹੈ, ਜਾਂ ਤੁਹਾਡੀ ਇੰਟਰਸਟ ਇਨਕਮ ਹੈ ਟੈਕਸੇਬਲ ਹੈ, ਜਾਂ ਤੁਹਾਡੇ ਈਵਨ ਬਿਜ਼ਨਸਿਸ ਹੈ, ਰੀਅਲ ਸਟੇਟ ਹੈ, ਹਰ ਚੀਜ਼ ਤੇ ਕਿਸੇ ਨਾ ਕਿਸੇ ਤਰ੍ਹਾਂ ਟੈਕਸੇਬਲ ਕੌਨਸੀਕੁਐਂਸਿਸ ਹੈਗੇ ਹੀ ਆ ਉਹਦੇ। ਲੇਕਿਨ ਲਾਈਫ ਇੰਸ਼ੋਰੈਂਸ ਦੀਆਂ ਜਿਹੜੀਆਂ ਪਾਲਿਸੀਜ਼ ਹੈ ਉਹ ਟੈਕਸ ਫਰੀ ਹੈ। ਸੋ ਇਨਹੈਰੀਟੈਂਸ ਦੇ ਵਿੱਚ ਲੈਸ ਏ, ਤੁਸੀਂ ਕੋਈ ਇਨਵੈਸਟਮੈਂਟ ਪ੍ਰੋਪਰਟੀ ਲਈ ਆ, ਤੁਸੀਂ ਕੋਈ ਹੋਰ ਕੁਝ ਵੀ ਤੁਸੀਂ ਸੋਚ ਰਹੇ ਹੋ ਇਨਹੈਰੀਟੈਂਸ ਦੇ ਉਸਦੇ ਪੁਆਇੰਟ ਆਫ ਵਿਊ ਨਾਲ, ਤਾਂ ਉਹਦੇ ਨਾਲੋਂ ਬੈਟਰ ਆਪਸ਼ਨ ਹੁੰਦੀ ਵੀ ਲਾਈਫ ਇੰਸ਼ੋਰੈਂਸ ਲੈ ਲਓ। 1 ਮਿਲੀਅਨ 2 ਮਿਲੀਅਨ 10 ਮਿਲੀਅਨ ਜਿਹਨੂੰ ਵੀ ਆਪਾਂ ਜਸਟੀਫਾਈ ਕਰ ਸਕਦੇ ਹਾਂ ਉਹਨੇ ਦੀ ਲਾਈਫ ਇੰਸ਼ੋਰੈਂਸ ਲੈ ਲਓ, ਟੈਕਸ ਫਰੀ, ਅਗਲੀ ਜਨਰੇਸ਼ਨ ਨੂੰ ਤੁਹਾਡਾ ਪੈਸਾ ਮਲਟੀਪਲਾਈ ਕਰਕੇ ਮਿਲ ਜਾਣਾ। ਦੂਜਾ ਹੈਗਾ ਵੀ ਜਿਹੜੀਆਂ ਵੀ ਤੁਹਾਡੇ ਕੋਈ ਵੀ ਐਸਟ ਜਿਨ੍ਹਾਂ ਦੇ ਵਿੱਚ ਬੈਨੀਫਿਸ਼ਰੀ ਡੈਜ਼ਿਗਨੇਟਿਡ ਹੁੰਦੇ ਆ, ਜਿਵੇਂ TFSA ਹੈ, RRSPs ਹੈ, ਤੁਹਾਡੀਆਂ ਇੰਸ਼ੋਰੈਂਸ ਪਾਲਿਸੀਜ਼ ਹੈ, ਉਹਨਾਂ ਨੂੰ ਆਪਣੀ ਵਿਲ ਦੇ ਵਿੱਚ ਤੁਹਾਨੂੰ ਐਂਟਰ ਕਰਨ ਦੀ ਲੋੜ ਨਹੀਂ ਹੁੰਦੀ, ਕਿਉਂਕਿ ਜੇ ਤੁਸੀਂ ਵਿਲ 'ਚ ਐਡ ਕਰਦੇ ਹੋ ਪ੍ਰੋਬੇਟ ਪੇ ਹੋਣੀ ਹੈ ਔਰ ਫੈਮਿਲੀ ਨੂੰ ਪੈਸਾ ਆਉਣ ਨੂੰ ਵੀ ਟਾਈਮ ਲੱਗ ਜਾਂਦਾ। ਸੋ ਜਿਹੜੀਆਂ ਚੀਜ਼ਾਂ ਬੈਨੀਫਿਸ਼ਰੀ ਡੈਜ਼ਿਗਨੇਟਿਡ ਆ ਉਹਨਾਂ ਨੂੰ ਵਿਲ ਤੋਂ ਬਾਹਰ ਰੱਖੋ ਤਾਂ ਕਿ ਡਾਇਰੈਕਟਲੀ ਤੁਹਾਡੇ ਬੈਨੀਫਿਸ਼ਰੀ ਨੂੰ ਟੈਕਸ ਫਰੀ ਉਹ ਪਹੁੰਚ ਜਾਣ। ਤੀਜਾ ਹੈਗਾ ਵੀ ਜਦੋਂ ਆਪਾਂ TFSA ਦੀ ਗੱਲ ਕਰਦੇ ਹਾਂ, TFSA ਦੇ ਵਿੱਚ ਜੇ ਤੁਸੀਂ ਆਪਣੇ ਸਪਾਊਸ ਨੂੰ ਬੈਨੀਫਿਸ਼ਰੀ ਬਣਾਇਆ ਹੋਇਆ ਤਾਂ ਸਪਾਊਸ ਨੂੰ ਬੈਨੀਫਿਸ਼ਰੀ ਬਣਾਉਣ ਦੀ ਜਗ੍ਹਾ ਉਹਨੂੰ ਸਕਸੈਸਰ ਹੋਲਡਰ ਬਣਾ ਲਓ। ਉਹਦਾ ਕੀ ਮਤਲਬ ਹੈ ਵੀ ਕੱਲ ਨੂੰ ਜਦੋਂ ਜਾਣ ਤੋਂ ਬਾਅਦ ਜੇ ਉਹ ਬੈਨੀਫਿਸ਼ਰੀ ਹੈ, ਪੈਸਾ ਉਹਨੂੰ ਤਾਂ ਵੀ ਮਿਲ ਜਾਣਾ, ਸਕਸੈਸਰ ਹੋਲਡਰ ਹੈ ਤਾਂ ਵੀ ਮਿਲ ਜਾਣਾ। ਫਰਕ ਇੱਥੇ ਪੈਣਾ, ਇੱਕ ਤਾਂ ਇਹ ਹੈ ਵੀ ਜਦੋਂ ਸਕਸੈਸਰ ਹੋਲਡਰ ਹੈ ਉਹ ਤਾਂ ਉਹਦਾ TFSA ਦਾ ਰੂਮ ਨਹੀਂ ਯੂਜ਼ ਹੋਣਾ ਤੁਹਾਡੇ ਸਪਾਊਸ ਦਾ, ਲੈਸ ਏ 1 ਲੱਖ ਦਾ ਰੂਮ ਸੀ ਉਹਨਾਂ ਦਾ ਆਪਣਾ ਯੂਜ਼ ਹੋਇਆ ਹੋਇਆ, ਤੁਹਾਡਾ 1 ਲੱਖ ਆ ਗਿਆ ਕਿਉਂਕਿ ਸਕਸੈਸਰ ਹੋਲਡਰ ਹੈ, ਤਾਂ ਐਜ਼ ਏ TFSA ਹੀ ਉਹ ਚੱਲਦਾ ਰਹੂਗਾ, ਕੋਈ ਟੈਕਸੇਬਲ ਕੌਨਸੀਕੁਐਂਸਿਸ ਨਹੀਂ ਹੋਣਗੇ। ਦੂਜਾ ਹੈਗਾ ਵੀ ਠੀਕ ਹੈ ਤੁਸੀਂ ਬੈਨੀਫਿਸ਼ਰੀ ਬਣਾਤਾ ਉਹਨਾਂ ਕੋਲ ਚਲਾ ਗਿਆ, ਲੇਕਿਨ ਡੈਥ ਦੇ ਵਿੱਚ ਔਰ ਉਹਨਾਂ ਨੂੰ ਟ੍ਰਾਂਸਫਰ ਹੋਣ ਦੇ ਵਿੱਚ ਜਿੰਨਾ ਟਾਈਮ ਲੱਗਿਆ, ਜੇ ਉਹਦੇ 'ਚ ਕੋਈ ਗਰੋਥ ਹੋਈ ਹੈ ਉਹ ਟੈਕਸੇਬਲ ਹੋਊਗੀ ਜੇ ਆਪਾਂ ਬੈਨੀਫਿਸ਼ਰੀ ਬਣਾਇਆ। ਸੋ ਜੇ ਤੁਹਾਡੇ TFSA ਅਕਾਊਂਟਸ ਹੈ, ਤੁਹਾਡੇ ਸਪਾਊਸਿਸ ਤੁਸੀਂ ਬੈਨੀਫਿਸ਼ਰੀ ਬਣਾਏ ਹੋਏ ਹੈ, ਉਹਨਾਂ ਨੂੰ ਚੇਂਜ ਕਰਕੇ ਸਕਸੈਸਰ ਹੋਲਡਰ ਬਣਾ ਲਓ। ਤੁਸੀਂ ਮੇਰੇ ਤੋਂ ਕੋਈ ਇਨਫੋਰਮੇਸ਼ਨ ਲੈਣੀ ਹੈ TFSA ਦੀ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਨੰਬਰ ਹੈ ਜੀ 6464616416 4416 1616।
0: August 1 ਤੋਂ ਲੈ ਕੇ ਅੱਜ ਤੱਕ 5, 6, 7, 14, 15, 16 ਸੈਂਟ ਪੈਟਰੋਲ ਥੱਲੇ ਆ ਗਿਆ 5-7 ਦਿਨਾਂ ਚ, ਤੇ ਅੱਜ ਅੱਧੀ ਰਾਤੋਂ 1 ਸੈਂਟ ਹੋਰ ਥੱਲੇ ਜਾ ਰਿਹਾ। ਮੰਡੀਆਂ ਦੇ ਭਾਅ ਵੀ ਦੱਸ ਦਿੰਦੇ ਹਾਂ ਜਨਕ ਜੁਲੋ ਦੇ ਸਹਿਯੋਗ ਨਾਲ ਜੀ। ਮੰਡੀਆਂ ਦੇ ਭਾਅ 'ਚ ਇਹ ਹੈ ਕਿ ਜਿਹੜਾ ਸਾਡਾ ਟੋਰਾਂਟੋ ਸਟਾਕ ਚੇਂਜ ਆ, ਪਹਿਲਾਂ ਤਾਂ ਉਹ ਦੱਸੀਏ, ਉਹ ਥੱਲੇ ਜਾ ਰਿਹਾ। ਡਾਓ ਥੱਲੇ, ਨੈਸਡੈਕ ਥੱਲੇ, ਸੋਨਾ ਅਤੇ ਡਾਲਰ ਆ ਉਹ ਵੀ ਥੱਲੇ, ਸਿਰਫ ਕਰੂਡ ਆਇਲ ਹੈ ਜਿਹੜਾ ਉਹ ਉੱਪਰ ਜਾ ਰਿਹਾ ਹੈ। ਚਾਹੁੰਦੇ ਹਾਂ ਆਉਂਦੇ ਹਾਂ ਤੇ ਤੁਹਾਨੂੰ ਜੋਕ ਵੀ ਸੁਣਾਉਂਦੇ ਹਾਂ।
2: ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ,
3: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
2: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
4: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
2: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
4: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
5: Indian Fruitland, one stop for all your grocery needs.
6: ले इको जगह तो किथे सारा कुछ मिलता है दो चीजां ले एक जगह रुको फिर अगलियां दो दी दूसरी जगह रुको
5: इंडियन फ्रूट लैंड है सच्ची वन स्टॉप फॉर ऑल योर ग्रोसरी नीड्स सब तो वधिया ग्रोसरी सब तो वधिया प्राइसेस से आज ही पहुंचो हुन इंडियन फ्रूट लैंड दी सतवीं लोकेशन भी खुल गई है ऑन 25 सैंडलवुड पार्कवे नियर होरांथ्रो स्ट्रीट ब्रैम्पटन
0: अभिषेक जी वेल्कम टू द शो सर
7: रियल्टर बहुत ही सोनी लिस्टिंग्स लेके आए हैं लंदन के अंदर ब्रांड न्यू लिस्टिंग डिटैच्ड कार चार बेडरूम प्लस दो बेडरूम दी लीगल बेसमेंट टू कार गैराज चार गड्डियां दी पार्किंग रेनोवेटेड किचन एंड बाथरूम्स $4,500 रेंट कैश फ्लो पॉजिटिव सिर्फ और सिर्फ 7,95,000 के अंदर मिल्टन के अंदर असाइनमेंट सेल वन बेडरूम प्लस डेन वन पार्किंग वन लॉकर दा कॉन्डो ब्रांड न्यू 5,90,000 दी परचेज परचेज प्राइस तो 1,00,000 थले थोनू दवांगे जी ब्रैम्पटन के अंदर एक्सक्लूसिव लिस्टिंग पाई शेप लॉट 120 फीट डीप 115 फीट वाइड एट द बैक 10 गड्डियां दी पार्किंग $6,000 रेंट एक्सेलेंट लोकेशन 5 बेडरूम्स बने हुए ने जी आप होर बेडरूम बिल्ड कर सकते हैं ए डील पाने लिए मैनू कॉल करो 647-792-7000 647-792-7000 मिसिसागा के अंदर टू बेड टू बाथ का कॉन्डो टाउन हाउस क्लार्कसन के अंदर सिर्फ और सिर्फ 4,99,000 के अंदर ब्रांड न्यू बिल्डिंग ब्रांड न्यू डिवेलपमेंट बिल्डर वालों लेकशोर एंड डिक्सी दे उते टाउन हाउसेस ओनली 500 स्टार्टिंग वीकेंड ते स्पेशल एक्सक्लूसिव ऑफर्स एंड इंसेंटिव्स ने 1.5 साल दे अंदर क्लोजिंग है एक्सटेंडेड डिपॉजिट स्ट्रक्चर है ए डील पाने लिए मैनू कॉल करो 647-792-7000 647-792-7000 ते जे सैलर हो तुसी अपनी प्रॉपर्टी बेचना चाहते हो साडे कोल बायर्स ने हु आर लुकिंग फॉर गुड प्रॉपर्टीज एंड गुड डील्स मैनू हुणे कॉल करो 647-792-7000 647-792-7000
0: अपने वीर जे जे निजर इन्हां कोल बहुत वधिया वधिया बिजनेस प्रॉपर्टी आउंदियां रहिंदियां हन जिवें मोटल होटल गैस स्टेशन प्लाजा बहुते बिजनेस दे नाल रहायश दा भी इंतजाम हुंदा है अपने वीर जे जे निजर नूं कॉल करो जी 647-201-6002 647-201-6002
8: कि तुसी भी डॉक्टर डेंटिस्ट आईटी प्रोफेशनल या इनकॉर्पोरेटेड बिजनेस ओनर हो एंड यू हैव रिटेन्ड अर्निंग्स इन योर कॉर्पोरेशन एज वेल द प्रॉब्लम इज के जदों भी तुसी इस पैसे नो विदड्रॉ करना है इन द फॉर्म ऑफ सैलरी और डिविडेंड्स बोथ आर टैक्सेबल बट द सॉल्यूशन टू दिस प्रॉब्लम इज के थोड़िया रिटेन्ड अर्निंग्स नो स्पेशलाइज्ड टैक्स एफिशिएंट स्ट्रेटजीज इन्वेस्ट किया जा सकता है जिथे पैसा टैक्स शेल्टर ग्रो करेगा और तुसी इस पैसे नो टैक्स एफिशिएंटली यूज करना है फॉर एनी फ्यूचर गोल और फॉर योर रिटायरमेंट नीड टू नो मोर दिस इज उमरप्रीत चावला डेजिग्नेटेड फाइनेंशियल And number to call is 647-446-1616. 647-446-1616.
0: Morgan Solution de Gurpreet Samraji. ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ ਕਾਲ 905-460-9099 ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ 80-90,000 ਬੇਸ ਨੂੰ ਬਣਾਉਣ ਲਈ ਚਾਹੀਦੇ ਨੇ ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ 2155 ਬੀ ਸਟੀਲਜ਼ ਐਵਨਿਊ ਨੀਅਰ ਟੋਬਰਮ ਯੂਨਿਟ 32 905-460-9099 905-460-9099 ਇਹਨਾਂ ਦਾ ਨੰਬਰ ਹੈ ਅਸੀਂ ਤਕਦੀਰ ਤੇ ਨਹੀਂ ਸੱਜਣਾ ਅਸੀਂ ਤਕਦੀਰ ਤੇ ਨਹੀਂ ਵਾਹਿਗੁਰੂ ਤੇ ਭਰੋਸਾ ਕਰਦੇ ਹਾਂ
1: ਵੈਰੀਫਾਈ ਹੋ ਜੂਗਾ ਕਿ ਤੁਸੀਂ ਠੀਕ ਕੀਤਾ ਤੇ ਜੇ ਉਹਦੇ ਚ ਕੁਝ ਪ੍ਰੋਬਲਮ ਹੈ ਤਾਂ ਆਪਾਂ ਉਹਨੂੰ ਫਿਕਸ ਕਰ ਸਕਦੇ ਹਾਂ ਜਾਂ ਤੁਹਾਡੀਆਂ ਕੋਈ ਵੀ ਇੰਸ਼ੋਰੈਂਸ ਪਾਲਿਸੀਜ਼ ਆ ਉਹਨਾਂ ਨੂੰ ਤੁਸੀਂ ਰਿਵਿਊ ਕਰਵਾਉਣਾ ਜਾਂ ਕੋਈ ਤੁਹਾਡੀਆਂ ਇਨਵੈਸਟਮੈਂਟਸ ਆ ਉਹਨਾਂ ਨੂੰ ਤੁਸੀਂ ਰਿਵਿਊ ਕਰਵਾਉਣਾ ਜ਼ਰੂਰ ਤੁਸੀਂ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਨੰਬਰ ਹੈ ਜੀ 6474416 1616, ਅਲਬਰਟਾ, ਬੀਸੀ, ਮੈਨੀਟੋਬਾ, ਸਸਕੈਚਵਾਨ, ਨੋਵਾ ਸਕੋਸ਼ੀਆ ਤੇ ਓਨਟਾਰੀਓ, ਇਹਨਾਂ ਸਾਰੀਆਂ ਪ੍ਰੋਵਿੰਸਿਸ ਚ ਮੈਂ ਲਾਇਸੈਂਸ ਨਾ। ਵੈਬਸਾਈਟ uchawla.com ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਤੇ ਆਫਿਸ ਹੈ ਜੀ ਸਾਡਾ ਮਕਵੀਨ ਤੇ ਮੇਫੀਲਡ ਦੇ ਇੰਟਰਸੈਕਸ਼ਨ ਤੇ। ਨੰਬਰ ਅਗੇਨ 6474416 1616, 647-446-1616। ਥੈਂਕ ਯੂ ਸੋ ਮਚ ਦੇਵ।
0: ਥੈਂਕ ਯੂ ਜੀ।
9: ਲੈ ਬਈ ਮੈਂ ਹੁਣ ਤੇਰੀ ਕਾਮਨ ਸੈਂਸ ਦੇਖਣੀ ਆ, ਮੈਨੂੰ ਸਵਾਲ ਦਾ ਜਵਾਬ ਦੇ ਬਈ ਰੰਗ ਲਾਲ ਡਵ ਸਾਬਣ ਦੇ ਨਾਲ ਹੁੰਦਾ ਜਾਂ ਲਕਸ ਦੇ ਨਾਲ ਹੁੰਦਾ?
10: ਡਵ ਸਾਬਣ ਨਾਲ।
9: ਬਿਲਕੁਲ ਗਲਤ ਜਵਾਬ, ਕਿਉਂਕਿ ਰੰਗ ਲਾਲ ਤਾਂ ਕਿਸੇ ਦੇ ਥੱਪੜ ਨਾਲ ਹੀ ਹੋ ਸਕਦਾ।
11: ਫਿੱਟੇ ਮੂੰਹ ਤੇਰੇ।
0: ਸਾਡੇ ਕੋਲ ਵੀਕਐਂਡ ਤੇ ਏਅਰ ਟਾਈਮ ਅਵੇਲੇਬਲ ਹੈ, ਸੈਟਰਡੇ ਸੰਡੇ ਅਗਰ ਤੁਸੀਂ ਲੈਣਾ ਚਾਹੁੰਦੇ ਹੋ ਸਾਡੇ ਨਾਲ ਸੰਪਰਕ ਕਰ ਲਿਓ 4166770609, ਔਰ ਨਾਲ ਦੀ ਨਾਲ ਐਡਵਰਟਾਈਜ਼ ਕਰਨੀ ਚਾਹੁੰਦੇ ਹੋ ਮੰਡੇ ਟੂ ਫਰਾਈਡੇ 12 to 2 ਦੇ ਵਿਚਕਾਰ ਤਾਂ ਵੀ ਸਾਡੇ ਨਾਲ ਗੱਲ ਕਰ ਲਿਓ 416-670-0609। ਉੱਪਰ ਵਾਲੇ ਦਾ ਦੁਆ ਕਰਮ ਰਿਹਾ, ਫਿਰ ਮਿਲਾਂਗੇ। ਡੇਵ ਟਾਵਲਾ ਨੂੰ ਇਜਾਜ਼ਤ ਦਿਓ। ਹੈਵ ਅ ਵੰਡਰਫੁਲ ਡੇ, ਹੈਵ ਅ ਬਿਊਟੀਫੁਲ ਡੇ।
2: ਗਲਤ ਕਾਊਂਟਿੰਗ ਸਿਖਾਈ ਜਾਂਦੇ ਹੋ?
12: ਕਾਊਂਟਿੰਗ ਨਹੀਂ, ਇਹ ਤੇ 32, 55, 80 ਤੇ 98 ਇੰਚ ਦੇ ਟੀਵੀ ਨੇ
13: ਜੋ ਅੱਜ ਹੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਆਏ ਨੇ। ਇਹਨਾਂ ਕੋਲ ਸਾਰੇ ਹਾਊਸ ਹੋਲਡ ਅਪਲਾਈਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। 32 to 98 ਇੰਚ ਦੇ ਲੇਟੈਸਟ ਟੀਵੀ ਵੀ ਅਵੇਲੇਬਲ ਨੇ
14: ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, 801 Bowie Drive ਨੀਅਰ ਚਿੰਗੂਜ਼ੀ। ਕਾਲ 905-450-2828, 905-530-CHLO-AM,
15: serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
16: ਸੰਸਾਰ ਦੇ ਕੋਨੇ ਕੋਨੇ ਵਿੱਚ ਵਸਦੇ ਪੰਜਾਬੀਆਂ ਤੱਕ ਵਿਰਸੇ ਦੀ ਖੁਸ਼ਬੂ ਪਹੁੰਚਾਉਂਦਾ ਇਹ ਹੈ ਵਤਨੋਂ ਦੂਰ ਰੇਡੀਓ। ਦਿਸ ਇਜ਼ ਵਤਨੋਂ ਦੂਰ ਰੇਡੀਓ।
17: ਵਤਨੋਂ ਦੂਰ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ, ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ, ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ। ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ। ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ, ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਵਤਨੋਂ ਦੂਰ ਰੇਡੀਓ।
16: ਦਿਸ ਇਜ਼ ਵਤਨੋਂ ਦੂਰ ਰੇਡੀਓ।

0: ਜੀ ਆਇਆਂ ਨੂੰ ਸਾਰਿਆਂ ਨੂੰ ਵੈਰੀ ਵੈਰੀ ਵੈਰੀ ਗੁੱਡ ਆਫਟਰਨੂਨ। ਔਰ ਤੁਸੀਂ ਜੁੜ ਚੁੱਕੇ ਹੋ ਵਤਨੋਂ ਦੂਰ ਦੇ ਨਾਲ, ਹੁਣੇ ਹੁਣੇ ਦੇਵਤਾ ਅਤਲਾ ਜੀ ਦੇ ਨਾਲ ਸੀ ਅਤੇ ਹੁਣ ਸਾਡੀ ਵਾਰੀ, ਅਤੇ ਉਸ ਤੋਂ ਬਾਅਦ ਫਿਰ ਰਾਜਵੀਰ ਹੋਰੀ ਆਉਣਗੇ। ਕੁਝ ਖਬਰਾਂ ਦੀ ਗੱਲਬਾਤ ਹੋਵੇਗੀ ਇੱਥੋਂ ਦੀਆਂ ਅਤੇ ਇੰਡੀਆ ਦੀਆਂ, ਅਤੇ ਕੁਝ ਗੀਤ ਸੰਗੀਤ ਹੋਵੇਗਾ, ਸਪੌਂਸਰਾਂ ਦੇ ਸੰਦੇਸ਼ ਹੋਣਗੇ, ਅਤੇ ਕੁਝ ਸਮਾਜ 'ਚ ਜੋ ਹੋ ਰਿਹਾ ਉਹਦੇ ਬਾਰੇ 'ਚ ਗੱਲਬਾਤ ਹੋਵੇਗੀ। ਜੋ ਵੀ ਸਟੂਡੀਓ ਦੇ ਵਿੱਚ ਸਾਡੇ ਪਹੁੰਚੀਆਂ ਨੇ ਖਬਰਾਂ, ਉਹਨਾਂ ਦੇ ਉੱਤੇ ਗੱਲਬਾਤ ਹੋਵੇਗੀ। ਨੰਬਰ ਹੈ ਸਾਡਾ 905-799-0999-905-799-0999 ਤੇ ਗੱਲ ਕਰ ਸਕਦੇ ਹੋ। ਸਟੂਡੀਓ 'ਚ ਮੇਰਾ ਸਾਥ ਦੇ ਰਹੇ ਨੇ ਕਿਰਨ ਜੀ। ਕਿਰਨ ਜੀ ਵੈਲਕਮ।
1: ਸਤਿ ਸ਼੍ਰੀ ਅਕਾਲ ਸੁਖੀ ਜੀ, ਤੁਹਾਨੂੰ ਵੀ ਔਰ ਸਾਡੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਜੀ। ਔਰ ਬਿਲਕੁਲ ਜੀ, ਉਮੀਦ ਕਰਦੇ ਹਾਂ ਕਿ ਸਾਰੇ ਬਹੁਤ ਵਧੀਆ ਹੋਣਗੇ ਜਿੱਥੋਂ ਵੀ ਤੁਸੀਂ ਸਾਨੂੰ ਸੁਣ ਰਹੇ ਹੋ, ਭਾਵੇਂ ਗੱਡੀਆਂ 'ਚੋਂ ਕਾਰਾਂ 'ਚੋਂ ਜਾਂ ਕੰਮਾਂ ਕਾਰਾਂ ਤੋਂ ਸੁਣਦੇ ਹੁੰਦੇ ਹਾਂ। ਔਰ ਇੱਕ ਘੰਟੇ ਦਾ ਜਿਹੜਾ ਜੀ ਆਪਣਾ ਸਾਥ ਹੈ, ਉਹਦੇ ਵਿੱਚ ਆਪਾਂ ਜਿਹੜੀ ਸਪੌਂਸਰਸ ਦੇ ਮੈਸੇਜਸ, ਗੀਤ ਸੰਗੀਤ ਦੇ ਨਾਲ ਨਾਲ ਦੀ ਨਾਲ ਕੁਛ ਕੁ ਜਿਹੜੀ ਹੈ ਜੀ ਵਧੀਆ ਗੱਲਾਂ ਬਾਤਾਂ ਦੇ ਨਾਲ ਅਤੇ ਜਲੰਧਰ ਸਟੂਡੀਓ ਤੋਂ ਮਨਪ੍ਰੀਤ ਜੀ ਦੇ ਨਾਲ ਜਿਹੜੀ ਜੀ ਸਾਂਝ ਪਾਵਾਂਗੇ। ਅਤੇ ਨਾਲ ਦੀ ਨਾਲ ਜਿਹੜਾ ਹੈ ਜੀ ਸਾਡੇ ਨਾਲ ਕਰਨੀ ਹੋਵੇ ਕੋਈ ਵੀ ਗੱਲਬਾਤ ਜਾਂ ਕੋਈ ਫਰਮਾਇਸ਼ੀ ਲਵਾਉਣਾ ਹੋਵੇ ਗੀਤ, ਅਤੇ ਨੰਬਰ ਹੈਗਾ ਬਹੁਤ ਆਸਾਨ 905-799-0999 ਤੇ ਜਿਹੜੀ ਹੈ ਜੀ ਗੱਲਬਾਤ ਹੋ ਸਕਦੀ ਹੈ। ਔਰ ਨਾਲ ਦੀ ਨਾਲ ਵੈਦਰ ਰਿਪੋਰਟ ਜਿਹੜੀ ਜੀ ਸਾਂਝੀ ਕਰਦੇ ਹੋਏ ਦੱਸਦੀ ਕਿ ਅੱਜ ਦਾ ਵੈਦਰ ਹੈਗਾ 28 ਡਿਗਰੀ, ਅਤੇ ਆਪਾਂ ਕਹਿ ਸਕਦੇ ਕਿ ਕਲਾਊਡੀ ਜਿਹਾ ਜਿਹੜਾ ਜੀ ਵੈਦਰ ਹੈਗਾ ਆ। ਹਵਾ ਦੀ ਸਪੀਡ 18 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ ਹੈਗੀ ਆ। ਸੋ ਇਹ ਸੀਗਾ ਅੱਜ ਦਾ ਜਿਹੜਾ ਜੀ ਕੁਛ ਕੁ ਵੈਦਰ ਰਿਪੋਰਟ ਦੀ ਅਪਡੇਟ। ਔਰ ਨਾਲ ਦੀ ਨਾਲ ਜਿਹੜਾ ਹੈ ਜੀ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਜੀ ਅਸੀਂ ਜਿਹੜੀ ਇੰਸ਼ੋਰੈਂਸ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ। ਤੁਸੀਂ ਗੱਡੀਆਂ ਦੀ ਇੰਸ਼ੋਰੈਂਸ ਕਰਵਾਉਣੀ, ਘਰਾਂ ਦੀ ਇੰਸ਼ੋਰੈਂਸ ਜਾਂ ਕੋਈ ਕਮਰਸ਼ੀਅਲ ਇੰਸ਼ੋਰੈਂਸ ਤੇ ਗੱਲਬਾਤ ਤੁਸੀਂ ਕਰ ਸਕਦੇ ਹਾਂ ਜਿਹੜੀ ਜੀ ਦੇ ਨਾਲ, ਤੇ ਅੱਜ ਉਹਨਾਂ ਨਾਲ ਵੀ ਆਪਾਂ ਤੁਹਾਡੀ ਜਿਹੜੀ ਜੀ ਗੱਲਬਾਤ ਕਰਾਵਾਂਗੇ ਤੇ ਥੋੜੀ ਜੀ ਹੋਰ ਜਾਣਕਾਰੀ ਦਵਾਵਾਂਗੇ। ਨਾਲ ਦੀ ਨਾਲ ਜਿਹੜਾ ਜੀ ਅੱਜ ਦਾ ਪ੍ਰੋਗਰਾਮ ਅਸੀਂ ਮੁਕੇਸ਼ ਚੌਹਾਨ ਦੀ ਜੀ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹੈਗੇ। ਮੋਰਗੇ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਤੁਸੀਂ ਮੁਕੇਸ਼ ਚੌਹਾਨ ਦੇ ਨਾਲ ਗੱਲਬਾਤ ਕਰ ਸਕਦੇ ਹਾਂ 6475127000 ਤੇ ਗੱਲਬਾਤ ਜਿਹੜੀ ਜੀ ਇਹਨਾਂ ਦੇ ਨਾਲ ਹੋ ਸਕਦੀ ਆ।
0: ਔਰ ਇਸ ਦੇ ਨਾਲ ਨਾਲ ਢਿੱਲੋ ਵੀਡੀਓ ਨੇ ਵੀ ਅੱਜ ਦੇ ਪ੍ਰੋਗਰਾਮ 'ਚ ਸਹਿਯੋਗ ਹੈ। ਤੁਸੀਂ ਕੋਈ ਵੀ IPTV ਲੈਣਾ, ਕੋਈ IP ਜਿਹੜਾ ਹੈਗਾ ਐਪ, ਉਹ ਕਿਸ ਤਰੀਕੇ ਨਾਲ ਡਾਊਨਲੋਡ ਕਰਨਾ ਜਾਂ ਫਿਰ ਰੇਡੀਓ ਲੈਣਾ, ਸਾਰੀ ਗੱਲਬਾਤ ਤੁਸੀਂ ਸੈਮੀ ਢਿੱਲੋ ਹੋਰਾਂ ਨੂੰ ਪੁੱਛ ਲਿਓ ਔਰ ਉਹਨਾਂ ਨਾਲ ਅਸੀਂ ਥੋੜ੍ਹੀ ਦੇਰ 'ਚ ਗੱਲਬਾਤ ਵੀ ਕਰਾਂਗੇ। 9052041313 ਉਹਨਾਂ ਦਾ ਨੰਬਰ ਹੈ। ਆਉਣ ਵਾਲੇ ਦਿਨਾਂ 'ਚ ਕੋਈ ਫੰਕਸ਼ਨ ਕਰਨਾ ਚਾਹੁੰਦੇ ਹੋ ਤੇ ਵੁੱਡਵਾਈਨ ਬੈਂਕਟ ਹਾਲ ਦੀਆਂ ਸਮਾਵਾਂ ਲੈਣ ਲਈ ਨੰਬਰ ਹੈ 416-743-0003। ਇੰਸ਼ੋਰੈਂਸ ਸੰਬੰਧੀ ਕੋਈ ਇਨਫੋਰਮੇਸ਼ਨ ਚਾਹੀਦੀ ਹੈ ਮੋਨਾ ਮਹਿੰਗੀ ਜੀ, ਨੰਬਰ ਹੈ 416-509-1509। ਤੇ ਸਿੰਘਾਪੁਰ ਜੁਲਰ ਨੇ ਵੀ ਅੱਜ ਦੇ ਪ੍ਰੋਗਰਾਮ ਨੂੰ ਸਪੌਂਸਰ ਕੀਤਾ ਹੈ। ਸਿੰਘਾਪੁਰ ਜੁਲਰ ਦਾ ਨੰਬਰ ਹੈ ਜੀ 905-612-1500 ਤੇ ਕਾਲ ਕਰ ਸਕਦੇ ਹੋ।
1: ਬਿਲਕੁਲ ਜੀ। ਔਰ ਨਾਲ ਦੀ ਨਾਲ ਜਿਹੜਾ ਹੈ ਜੀ ਦੱਸ ਦੇ ਕਿ ਅੱਜ ਦਾ ਪ੍ਰੋਗਰਾਮ ਪੀਜ਼ਾ ਡਿਪੂ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ। ਵਧੀਆ ਸਵਾਦ ਪੀਜ਼ਾ ਖਾਣਾ ਵਿਦ ਬੈਸਟ ਟੋਪਿੰਗਸ, ਤੁਸੀਂ ਗੱਲਬਾਤ ਜਿਹੜੀ ਹੈ ਜੀ ਪੀਜ਼ਾ ਡਿਪੂ ਦੇ ਨਾਲ ਕਰ ਸਕਦੇ ਹਾਂ। ਆਪਣੀ ਨੇੜਲੀ ਲੋਕੇਸ਼ਨ ਤੇ ਜਾ ਕੇ ਜਿਹੜਾ ਹੈ ਜੀ ਪੀਜ਼ਾ ਆਰਡਰ ਕਰ ਸਕਦੇ ਹਾਂ। ਨਾਲ ਦੀ ਨਾਲ ਅੱਜ ਦਾ ਪ੍ਰੋਗਰਾਮ ਦਾ ਮਾਸਟਰ ਬਿਲ ਫੈਬ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ, ਜਿਹੜੇ ਕਿ ਫੈਬਰੀਕੇਟਰ ਸਪਲਾਇਰ ਹੈਗਾ ਵਿਦ ਇਨ ਦਾ ਕੈਨੇਡਾ। ਤੇ ਨਾਲ ਦੀ ਨਾਲ ਜੇ ਘਰਾਂ ਦੇ ਬਾਹਰ ਤੁਸੀਂ ਜਿਹੜਾ ਜੀ ਵਧੀਆ ਸ਼ਾਨਦਾਰ ਕਿਚਨਸ ਬਣਾਉਣੀਆਂ ਹੈਗੀਆਂ, ਚਾਹੇ ਤੁਸੀਂ ਗਰਾਜ ਦੇ ਵਿੱਚ ਬਣਾਉਣੀਆਂ ਹੈਗੀਆਂ ਜਾਂ ਤੁਸੀਂ ਕੋਈ ਫੈਂਸ ਗੇਟਸ ਲਵਾਉਣੀਆਂ, ਸਨ ਰੂਮ ਬਣਵਾਉਣਾ ਜਾਂ ਕੋਈ ਡੋਰਸ ਐਂਡ ਵਿੰਡੋਜ਼, ਤੇ ਗੱਲਬਾਤ ਤੁਸੀਂ ਅਵਨੀਤ ਜੀ ਹੋਣਾ ਦੇ ਨਾਲ ਕਰ ਸਕਦੇ ਹੋ 437-955-2020 ਤੇ। ਇਹਨਾਂ ਦੇ ਨਾਲ ਵੀ ਜਿਹੜੀ ਹੈ ਜੀ ਗੱਲਬਾਤ ਹੋ ਸਕਦੀ ਹੈ। ਔਰ ਨਾਲ ਦੀ ਨਾਲ ਜਿਹੜਾ ਜੀ ਅੱਜ ਦਾ ਪ੍ਰੋਗਰਾਮ ਅਸੀਂ ਸਪੈਕਸ ਐਕਸਪ੍ਰੈਸ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ। ਸਪੈਕਸ ਐਕਸਪ੍ਰੈਸ ਤੋਂ ਰਾਜਨ ਜੀ ਵੀ ਬਹੁਤ ਜਲਦੀ ਸਟੂਡੀਓ ਦੇ ਵਿੱਚ ਪਹੁੰਚਣਗੇ ਤੇ ਕੁਛ ਕੁ ਜਿਹੜੀ ਹੈ ਜੀ ਕੀ ਉਹਨਾਂ ਕੋਲ ਇਸ ਟਾਈਮ ਆਫਰਸ ਚੱਲ ਰਹੀਆਂ ਨੇ ਤੇ ਕੀ ਤੁਸੀਂ ਜਿਹੜਾ ਹੈ ਜੀ ਉਹਨਾਂ ਕੋਲੋਂ ਸਪੈਸ਼ਲ ਪੈਕੇਜਸ ਅੱਖਾਂ ਦੇ ਰਿਲੇਟਡ, ਅੱਖਾਂ ਰੂਟੀਨ ਆਈ ਚੈੱਕਅਪਸ ਦੇ ਰਿਲੇਟਡ, ਕੋਈ ਤੁਸੀਂ ਜਿਹੜਾ ਜੀ ਫਰੇਮਸ ਬਣਵਾਉਣੇ ਆ ਉਹਦੇ ਰਿਲੇਟਡ ਗੱਲਬਾਤ ਕਰ ਸਕਦੇ ਹਾਂ। ਤਦ ਤੱਕ ਲਈ ਉਹਨਾਂ ਦਾ ਨੰਬਰ ਤੁਸੀਂ ਲੈ ਲਓ ਜੀ 905-405-4888 ਤੇ ਗੱਲਬਾਤ ਜਿਹੜੀ ਜੀ ਹੋ ਸਕਦੀ 905-460-8888 ਤੇ ਇਹਨਾਂ ਦੇ ਨਾਲ ਵੀ ਜਿਹੜੀ ਜੀ ਗੱਲਬਾਤ ਕਰ ਸਕਦੇ ਹਾਂ।
0: ਨਾਲ ਦੀ ਨਾਲ ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ ਜੀ ਉਹ ਟੈਲੀ ਟਾਈਮ ਦੇ ਸਹਿਯੋਗ ਨਾਲ ਅਸੀਂ ਪੇਸ਼ ਕਰ ਰਹੇ ਹਾਂ। ਇਲੈਕਟ੍ਰੋਨਿਕ ਦਾ ਕੋਈ ਵੀ ਸਮਾਨ ਖਰੀਦਣਾ ਚਾਹੁੰਦੇ ਹੋ ਟੈਲੀ ਟਾਈਮ ਦੀਆਂ ਸੇਵਾਵਾਂ ਲੈ ਲਓ, ਤੁਹਾਨੂੰ TELETIME.CA ਤੇ ਸ਼ਾਪਿੰਗ ਕਰ ਸਕਦੇ ਹੋ ਜਾਂ ਫਿਰ ਤੁਸੀਂ ਬ੍ਰਮਟਨ ਦੇ ਵਿੱਚ, ਮਿਸਾਗਾ ਦੇ ਵਿੱਚ, ਟੋਬੀ ਕੋਚ, ਜਿੱਥੇ ਜਿੱਥੇ ਵੀ ਨਵੀਆਂ ਲੋਕੇਸ਼ਨਾਂ ਨੇ ਉੱਥੇ ਤੁਸੀਂ ਜਾ ਕੇ ਵੀ ਦੇਖ ਸਕਦੇ ਹੋ। ਨੰਬਰ ਹੈ 905-273-5550 ਤੇ ਅਗਰ ਤੁਸੀਂ ਟਰੈਵਲ ਇੰਸ਼ੋਰੈਂਸ ਦੀ ਭਾਲ ਦੇ ਵਿੱਚ ਹੋ, ਬੱਚਿਆਂ ਦੇ ਲਈ RESP ਜਾਂ ਫਿਰ ਸੇਵਿੰਗ ਪਲਾਨਸ, ਤੇ ਹਰਪ੍ਰੀਤ ਸੈਣੀ ਹੋਰਾਂ ਦੀਆਂ ਸੇਵਾਵਾਂ ਲੈਣ ਲਈ ਨੰਬਰ ਹੈ 416-817-6500 ਤੇ ਟਿੱਕਾ ਜੰਕਸ਼ਨ ਦੀ ਗੱਲਬਾਤ ਕਰਦੇ ਹਾਂ ਜੀ। ਟਿੱਕਾ ਜੰਕਸ਼ਨ ਬਹੁਤ ਵਧੀਆ ਖਾਣਾ ਹੁੰਦਾ ਹੈ, ਰਦਰਫੋਰਡ ਦੇ ਕੁਈਨ ਦਾ ਕਾਰਨਰ ਹੈ, ਲਾਈਵ ਮਿਊਜ਼ਿਕ ਚੱਲਦਾ ਹੁੰਦਾ, ਬੜਾ ਵਧੀਆ ਮਾਹੌਲ ਹੈ। ਤੁਸੀਂ ਟਿੱਕਾ ਜੰਕਸ਼ਨ ਤੇ ਟੇਬਲ ਬੁਕਿੰਗ ਲਈ 6474294040 ਤੇ ਦੂਰ ਦਰੇਡੇ ਜਾਣ ਲਈ ਸਸਤੀਆਂ ਹਵਾਈ ਟਿਕਟਾਂ ਲੱਭ ਰਹੇ ਹੋ ਤੇ ਫਿਰ ਕਟਾਰੀਆ ਟੂਰ ਐਂਡ ਟਰੈਵਲ ਦੀਆਂ ਸੇਵਾਵਾਂ ਲੈ ਲਓ। 905-678-1200 ਇਹਨਾਂ ਦਾ ਨੰਬਰ ਹੈ। ਅੱਜ ਦਾ ਪ੍ਰੋਗਰਾਮ ਪੀਜ਼ਾ ਡਿਪੂ ਦੇ ਸਹਿਯੋਗ ਨਾਲ ਅਸੀਂ ਪੇਸ਼ ਕਰ ਰਹੇ ਹੈਗੇ ਆ। ਪੀਜ਼ਾ ਡਿਪੂ ਦੀਆਂ ਵੀ ਬਹੁਤ ਸਾਰੀਆਂ ਲੋਕੇਸ਼ਨ ਤੁਹਾਡੇ ਆਸ ਪਾਸ ਨੇ, ਵਧੀਆ ਪੀਜ਼ਾ ਖਾਣਾ ਸਵਾਦਲਾ, ਤੇ ਤੁਸੀਂ ਫਿਰ pizzadepot.ca ਤੇ ਜਾ ਕੇ ਵੀ ਆਰਡਰ ਜਿਹੜਾ ਕਰ ਸਕਦੇ ਹੋ। ਤੇ ਇੱਕ ਵਾਰੀ ਫਿਰ ਦੱਸ ਦਈਏ ਜੀ, ਸਾਡਾ ਨੰਬਰ 9057990999 ਜਿਹੜਾ ਹੈ। ਔਰ ਕਿਰਨ ਜੀ, ਆਪਾਂ ਥੋੜੀ ਜਿਹੀ ਗੱਲਬਾਤ ਪਹਿਲਾਂ ਇੱਥੋਂ ਦੀਆਂ ਲੋਕਲ ਖਬਰਾਂ ਤੋਂ ਸ਼ੁਰੂ ਕਰਦੇ ਹਾਂ। ਖਬਰਾਂ ਪਹੁੰਚੀਆਂ ਕਿ ਜਿਹੜਾ 2 ਸਾਲ ਤੋਂ ਅਮਰੀਕਾ ਤੇ ਕੈਨੇਡਾ ਦਾ ਚੱਕਰ ਚੱਲ ਰਿਹਾ ਹੈਗਾ ਵਪਾਰਕ ਤੌਰ ਦੇ ਉੱਤੇ, ਕਦੀ ਅਮਰੀਕਾ ਕੁਛ ਕਹਿ ਦਿੰਦਾ, ਕਦੀ ਕੈਨੇਡਾ ਕੁਛ ਕਹਿ ਦਿੰਦਾ। ਤਕਰੀਬਨ ਲਗਭਗ 2 ਸਾਲ ਦੇ ਵਿੱਚ $2 billion ਦਾ ਜਿਹੜਾ ਘਾਟਾ ਪਿਆ ਕੈਨੇਡਾ ਨੂੰ, $2 billion ਦਾ। ਤੇ ਉਧਰ ਜਿਹੜੇ ਕੈਨੇਡੀਅਨ ਬੰਦੇ ਨੇ, ਜਿਨ੍ਹਾਂ ਦੇ ਵਿੱਚੋਂ ਕੈਨੇਡੀਅਨ ਜਿਹੜੇ ਅਸਲੀ ਕੈਨੇਡਾ ਨੂੰ ਪਿਆਰ ਕਰਦੇ ਨੇ, ਜਿਨ੍ਹਾਂ ਚੋਂ ਹਾਲੇ ਵੀ 75% ਜਿਹੜੇ ਇਹੋ ਜਿਹੇ ਨੇ, ਉਹ ਕਹਿੰਦੇ ਅਸੀਂ ਕਦੀ ਵੀ ਕੈਨੇਡਾ ਦੀ ਸੋਰੀ USA ਦੀ ਜਿਹੜੀ ਸ਼ਰਾਬ ਆ ਉਹ ਨਹੀਂ ਖਰੀਦਣੀ, ਅਸੀਂ ਕੈਨੇਡੀਅਨ ਸ਼ਰਾਬ ਹੀ ਪੀਆ ਕਰਨੀ। ਜਿਹੜੇ ਆਪਣੇ ਮੁਲਕ ਨੂੰ ਪਿਆਰ ਕਰਦੇ। ਤੇ ਉਧਰ BC ਦੇ ਵਿੱਚ ਜੰਗਲਾਂ ਨੂੰ ਬਹੁਤ ਭਿਆਨਕ ਅੱਗ ਲੱਗੀ ਹੋਈ ਆ, 200 ਤੋਂ ਵੱਧ ਘਰ ਜਿਹੜੇ ਉਹ ਤਬਾਹ ਹੋ ਚੁੱਕੇ ਨੇ। ਤੇ ਕੱਲ ਅੱਗ ਬੁਝਾਉਂਦੇ ਪਹਾੜਾਂ ਦੇ ਉੱਤੇ ਇੱਕ ਹੈਲੀਕਾਪਟਰ ਜਿਹੜਾ ਉਹ ਵੀ ਹਾਦਸੇ ਦਾ ਸ਼ਿਕਾਰ ਹੋ ਗਿਆ ਜੀ। ਜਿਹੜੇ ਹੈਲੀਕਾਪਟਰ ਦੇ ਰਾਹੀਂ ਪਾਣੀ ਪਾਉਂਦੇ ਨਾ ਉੱਥੇ ਅੱਗ ਬੁਝਾਉਣ ਦੇ ਆਪਣੇ ਤਰੀਕੇ ਹੁੰਦੇ ਆ। ਸੋ ਉਹਦੇ ਨਾਲ ਨਾਲ ਤੇ ਅੱਜ ਮਿਸਾਗਾ ਦੇ ਵਿੱਚ ਵੀ ਇੱਕ ਅਰਲੀ ਮਾਰਨਿੰਗ ਵਾਰਦਾਤ ਹੋਈ, ਜਿਸ ਦੇ ਵਿੱਚ 3 ਵਿਅਕਤੀ ਫੜੇ ਗਏ, 1 ਵਿਅਕਤੀ ਦੀ ਗੋਲੀ ਨਾਲ ਹੱਤਿਆ ਹੋਈ। ਔਰ ਪੁਲਿਸ ਨੇ ਇਹ ਕਿੱਦਾਂ ਹੋਇਆ ਕੀ ਹੋਇਆ, ਜਿੰਨੀ ਕੁ ਸਾਡੇ ਕੋਲ ਖਬਰ ਪਹੁੰਚੀ ਅਸੀਂ ਹੋਰ ਵੀ ਵਿਸਥਾਰ ਨਾਲ ਤੁਹਾਨੂੰ ਦੱਸਾਂਗੇ।
1: ਬਿਲਕੁਲ ਜੀ, ਬਿਲਕੁਲ। ਔਰ ਤੁਹਾਡੇ ਕੋਲ ਵੀ ਕੋਈ ਖਬਰ ਹੋਵੇ ਸਾਡੇ ਲਿਸਨਰਸ ਕੋਲ, ਤੇ ਬਿਲਕੁਲ ਜੀ ਸਾਡੇ ਨਾਲ ਤੁਸੀਂ ਸਾਂਝੀ ਕਰ ਸਕਦੇ ਹੋ। ਨੰਬਰ ਸਾਡੇ ਇੱਕ ਵਾਰੀ ਫਿਰ 9057990999 ਤੇ ਜਿਹੜੀ ਹੈ ਜੀ ਤੁਸੀਂ ਗੱਲਬਾਤ ਕਰ ਸਕਦੇ ਹੈਗੇ ਆ। ਔਰ ਨਾਲ ਦੀ ਨਾਲ ਜਿਹੜਾ ਹੈ ਜੀ ਅਸੀਂ ਆਲਵੇਜ਼ ਸਾਡੇ ਲਿਸਨਰਸ ਨੂੰ ਕਹਿੰਦੇ ਹੁੰਦੇ ਹਾਂ ਕਿ ਠੀਕ ਹੈ ਕੋਈ ਤੁਸੀਂ ਗੱਲਬਾਤ, ਜਿੱਦਾਂ ਕੱਲ ਵੀ ਸਾਨੂੰ ਬਹੁਤ ਸਾਰੇ ਸਾਡੇ ਲਿਸਨਰਸ ਦੇ ਕਾਲਸ ਆਈਆਂ ਸੀਗੀਆਂ ਜਿਹਦੇ ਵਿੱਚ ਆਪਾਂ ਗੱਲਬਾਤ ਕੀਤੀ ਸੀਗੀ ਕਿ ਠੀਕ ਹੈ ਆਪਾਂ ਇੱਥੇ ਆ ਗਏ ਆ, ਪਿੱਛੇ ਜਿਹੜੇ ਜੀ ਕੰਮ ਕਰਨ ਦੇ ਲਈ ਆਪਾਂ ਰੱਖੇ ਹੈਗੇ ਆ, ਉਹ ਵੀ ਕਈ ਵਾਰੀ ਪਿੰਡਾਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਖਰੂਦ ਪੂਰਾ ਫੁੱਲ ਔਨ ਪੱਟ ਦਿੰਦੇ ਆ। ਸੋ ਉਹਦੇ 'ਤੇ ਗੱਲਬਾਤ ਕੀਤੀ ਸੀਗੀ, ਅਤੇ ਨਾਲ ਦੀ ਨਾਲ ਕਿਉਂਕਿ ਸਾਉਣ ਦਾ ਮਹੀਨਾ ਵੀ ਚੱਲ ਰਿਹਾ, ਸਾਡੀਆਂ ਕੋਈ ਵੀ ਭੈਣਾਂ ਸਾਡੇ ਨਾਲ ਕੋਈ ਗੱਲਬਾਤ ਕਰਨਾ ਚਾਹੁਣ, ਕੋਈ ਪਿੰਡਾਂ ਦੀ ਯਾਦ ਜਿਹੜੀ ਹੈ ਜੀ ਦਿਵਾਉਣੀ ਚਾਹੁਣ, ਜਾਂ ਪਿੰਡਾਂ ਦੀ ਕੋਈ ਯਾਦ 'ਤੇ ਗੱਲਬਾਤ ਕਰਨੀ ਹੋਵੇ, ਅਤੇ ਨੰਬਰ ਇਹੀ ਹੈ ਜੀ। ਔਰ ਨਾਲ ਦੀ ਨਾਲ ਜਾਣਕਾਰੀ ਇਹ ਵੀ ਦੇ ਦਈਏ ਕਿ ਸਾਡੀ ਟੀਮ ਜਿਹੜਾ ਜੀ ਰੀਅਲ ਸਟੇਟ ਦਾ ਵੀ ਕੰਮ ਕਰਦੀ ਹੈਗੀ ਆ। ਰੀਅਲ ਸਟੇਟ ਸੰਬੰਧੀ ਕੋਈ ਵੀ ਗੱਲਬਾਤ ਕਰਨੀ ਹੋਵੇ, ਚਾਹੇ ਤੁਹਾਡੀ ਪ੍ਰੋਪਰਟੀ ਇੱਥੇ ਆ, ਚਾਹੇ ਇੰਡੀਆ ਦੇ ਵਿੱਚ ਆ, ਚਾਹੇ ਇੰਡੀਆ ਦੇ ਵਿੱਚ ਖਰੀਦਣੀ ਆ, ਇੱਥੇ ਕੋਈ ਪ੍ਰੋਪਰਟੀ ਖਰੀਦਣੀ ਆ, ਸਾਡੇ ਕੋਲ ਬਹੁਤ ਸਾਰੇ ਜਿਹੜੇ ਆ ਜੀ ਗੈਸ ਸਟੇਸ਼ਨਸ ਇਸ ਟਾਈਮ ਸੇਲ 'ਤੇ ਆਏ ਹੋਏ ਆ, ਬਹੁਤ ਐਕਸਕਲੂਸਿਵ ਜਿਹੜੀ ਜੀ ਆਫਰਸ ਹੈਗੀ ਆ। ਨਾਇਗਰਾ ਫਾਲ ਦੇ ਵਿੱਚ ਪ੍ਰੋਪਰਟੀ ਲੈਣਾ ਚਾਹੁੰਦੇ ਤਾਂ ਵੀ ਸਾਡੇ ਕੋਲ ਅਵੇਲੇਬਲ ਹੈਗੀ ਆ। ਲੰਡਨ ਸਾਈਡ ਜੇ ਕੋਈ ਤੁਸੀਂ ਜਿਹੜਾ ਜੀ ਬਿਜ਼ਨਸ ਸਟਾਰਟਅਪ ਕਰਨਾ ਚਾਹੁੰਦੇ, ਸਾਡੇ ਕੋਲ ਬਹੁਤ ਵਧੀਆ ਵਧੀਆ ਜਿਹੜੀਆਂ ਜੀ ਓਪਰਚੁਨਿਟੀਜ਼ ਹੈਗੀਆਂ ਆ। ਵਿਦ ਇਨ ਦਾ ਬਰੈਂਪਟਨ ਤਾਂ ਵੀ ਸਾਡੇ ਕੋਲ ਤੁਸੀਂ ਪਲਾਜ਼ੇ ਦੇ ਵਿੱਚ ਯੂਨਿਟਸ ਲੈ ਸਕਦੇ ਆ। ਗੱਲ ਕੀ ਨੰਬਰ ਇੱਥੇ ਹੋ ਸਕਦੀ ਹੈ ਗੱਲਬਾਤ, 416-881-7070 ਤੇ ਜਿਹੜੀ ਜੀ ਗੱਲਬਾਤ ਕਰ ਸਕਦੇ ਆ।
0: ਤੇ ਇੱਥੇ ਬੈਠੇ ਬਿਠਾਏ ਅਗਰ ਤੁਸੀਂ ਕੋਈ ਭਾਰਤ ਦੇ ਵਿੱਚ ਵੀ ਪ੍ਰੋਪਰਟੀ ਲੱਭ ਰਹੇ ਹੋ, ਔਰ ਕਾਂਡੋ ਪ੍ਰੋਜੈਕਟ ਸਾਡੇ ਕੋਲ ਚੱਲ ਰਿਹਾ, ਬੜਾ ਤੇਜ਼ੀ ਦੇ ਨਾਲ ਵਿਕ ਰਿਹਾ, ਮੋਹਾਲੀ ਦੇ ਵਿੱਚ, ਜਲੰਧਰ ਦੇ ਵਿੱਚ ਤੇ ਲੁਧਿਆਣੇ ਦੇ ਵਿੱਚ, ਤੁਸੀਂ ਥੋੜੇ ਜਿਹੇ ਪੈਸੇ ਦੇ ਕੇ ਉਹਨੂੰ ਹੋਲਡ ਕਰਾਉਣਾ, ਕਲੋਜ਼ਿੰਗ ਜਦੋਂ ਦੀ ਚਾਹੋ ਲੈ ਸਕਦੇ ਹੋ, ਭਾਵੇਂ ਰਾਈਟ ਵੇ ਲੈਣੀ ਰਾਈਟ ਵੇ, ਸਾਲ ਬਾਅਦ ਲੈਣੀ ਸਾਲ ਬਾਅਦ, ਔਰ 4 ਸਾਲ ਬਾਅਦ ਲੈਣੀ ਤਾਂ ਵੀ। ਇਹ ਜਿਹੜਾ ਕਾਂਡੋ ਹੈ ਤਕਰੀਬਨ 30 ਲੱਖ ਰੁਪੀਜ਼ ਤੋਂ ਸ਼ੁਰੂ ਹੁੰਦਾ। ਨੰਬਰ ਇਹੀ ਹੈ 416-881-7070। ਤੇ ਜੇਕਰ ਉਦਾਂ ਵੀ ਕੋਈ ਤੁਸੀਂ ਇੱਥੇ ਬੈਠੇ ਬਿਠਾਏ ਪ੍ਰੋਪਰਟੀ ਵੇਚਣੀ ਵੀ ਆ, ਜਾਂ ਫਿਰ ਕੋਈ ਡਿਸਪਿਊਟ ਚੱਲ ਰਿਹਾ ਹੈਗਾ, ਤੇ ਤੁਸੀਂ ਕੋਈ ਉਹਦੇ ਲਈ ਸਹੀ ਟੀਮ, ਸਹੀ ਸਲਾਹ ਮਸ਼ਵਰਾ ਲੈਣਾ ਹੈ ਕਿ ਗੌਰਮੈਂਟ ਦੇ ਥਰੂ ਕਿੱਦਾਂ ਉੱਥੇ ਅਪਰੋਚ ਕਰਨੀ, ਤਾਂ ਵੀ ਤੁਸੀਂ ਸਲਾਹ ਕਰ ਸਕਦੇ ਹੋ 416-881-7070 ਦੇ ਉੱਤੇ। ਕਿਰਨ ਜੀ, ਇੱਕ ਨਾ ਸਿਆਣੇ ਕਹਿੰਦੇ ਹੁੰਦੇ ਸੀਗੇ ਕਿ ਜਦੋਂ ਤੁਸੀਂ ਖੁਸ਼ੀਆਂ ਕਿਸੇ ਨਾਲ ਵੰਡਦੇ ਹੋ ਤੇ ਖੁਸ਼ੀਆਂ ਵੱਧਦੀਆਂ ਨੇ, ਪਰ ਇੱਕ ਵਿਅਕਤੀ ਨੇ ਮੈਨੂੰ ਲਿਖ ਕੇ ਭੇਜਿਆ, ਕਹਿੰਦੇ ਬਿਲਕੁਲ ਗੱਲ ਅੱਜ ਦੇ ਜ਼ਮਾਨੇ 'ਚ ਝੂਠ ਹੈ, ਫਿਰ ਸੱਚ ਕੀ ਹੋ ਸਕਦਾ। 9057990999 ਤੇ ਦੇਖਦੇ ਹਾਂ ਸਾਡੇ ਲਿਸਨਰ ਉਹਨਾਂ ਦਾ ਕੀ ਵਿਚਾਰ ਹੈ। ਉਹ ਕਹਿੰਦੇ ਕਿ ਖੁਸ਼ੀਆਂ ਵੰਡਣ ਨਾਲ ਖੁਸ਼ੀਆਂ ਵੱਧਦੀਆਂ ਨਹੀਂ, ਇਹ ਅੱਜ ਦੇ ਜ਼ਮਾਨੇ ਦੀ ਝੂਠ ਗੱਲ ਹੈ, ਸੱਚ ਕੀ ਹੈ ਇਹ ਦੇਖਦੇ ਹਾਂ ਜੀ। ਸਾਡੇ ਲਿਸਨਰ ਕਿਹੜਾ ਸਿਆਣਾ ਸੱਚ ਸਾਨੂੰ ਦੱਸ ਸਕਦਾ, ਨਹੀਂ ਤਾਂ ਫਿਰ ਆਪਾਂ ਜਿਨ੍ਹਾਂ ਨੇ ਭੇਜਿਆ ਲਿਖ ਕੇ ਆਪਾਂ ਉਹਨਾਂ ਨੂੰ ਪੁੱਛਾਂਗੇ ਕਿ ਫਿਰ ਖੁਸ਼ੀਆਂ ਵੰਡਣ ਨਾਲ ਖੁਸ਼ੀਆਂ ਵੱਧਦੀਆਂ ਨਹੀਂ ਤਾਂ ਫਿਰ ਕੀ ਹੁੰਦਾ, ਕੀ ਵਾਧਾ। ਨੰਬਰ 905-799-0999 ਦੇ ਉੱਤੇ ਜਿਹੜੀ ਕਾਲ ਕਰ ਸਕਦੇ ਹੋ। ਤੇ ਲਓ ਫਿਰ ਇੱਕ ਮਿਊਜ਼ੀਕਲ ਬ੍ਰੇਕ ਲੈ ਲੈਂਦੇ ਹਾਂ, ਉਸ ਤੋਂ ਬਾਅਦ ਫਿਰ ਤੁਹਾਡੇ ਨਾਲ ਜੁੜਾਂਗੇ, ਇਸੇ ਹੀ ਤਰ੍ਹਾਂ ਗੱਲਾਂ ਬਾਤਾਂ ਕਰਦੇ ਰਹਾਂਗੇ ਜੀ।

0: ਜੀ ਇੱਕ ਵਾਰੀ ਫਿਰ ਵੈਲਕਮ ਹੈ ਔਨਲਾਈਨਾਂ ਤੁਹਾਡੇ ਵੱਲੋਂ ਆਲਮੋਸਟ ਸਾਰੀਆਂ ਫੁੱਲ ਨੇ ਨੰਬਰ ਦੱਸ ਦਿੰਦੇ 9057990999 ਔਰ ਲੈਂਦੇ ਹਾਂ ਪਹਿਲੀ ਕਾਲ ਮਨਿੰਦਰ ਜੀ ਜੀ ਆਇਆਂ ਨੂੰ
1: ਸਤਿ
0: ਸ੍ਰੀ ਅਕਾਲ ਜੀ
1: ਕੁਛ ਵੀ ਜਮਾਨਾ ਕੋਈ ਵੀ ਆਵੇ ਖੁਸ਼ੀਆਂ ਵੰਡਣ ਨਾਲ ਖੁਸ਼ੀਆਂ ਵਧਣੀਆਂ ਨੇ ਜੀ ਤੇ ਇਹਦੇ ਨਾਲ ਪੀਸ ਆਫ ਮਾਇੰਡ ਮਿਲਦਾ ਹੋਰ ਕੁਛ ਨੀ ਹੈ ਜੇ ਆ ਕਿ ਉਹਦੇ ਬਦਲੇ ਸਾਨੂੰ ਕੁਛ ਮਿਲੇ ਉਹ ਕੁਛ ਮਿਲਦਾ ਨਹੀਂ ਦੇਣਾ ਹੀ ਪੈਂਦਾ ਬਸ
0: ਪਰ ਇੱਕ ਸਾਡੇ ਸੱਜਣ ਨੇ ਉਹਨਾਂ ਨੇ ਮੈਨੂੰ ਕਿਹਾ ਕਿ ਨਹੀਂ ਇਹ ਗੱਲ ਪੁਰਾਣੀ ਸੀ ਕਿ ਖੁਸ਼ੀਆਂ ਜਦੋਂ ਹੁੰਦੀਆਂ ਨੇ ਖੁਸ਼ੀਆਂ ਦੂਜਿਆਂ ਚ ਵੰਡਦੇ ਹੋ ਤੇ ਖੁਸ਼ੀਆਂ ਵੱਧਦੀਆਂ ਨੇ ਕਹਿੰਦੇ ਅੱਜ ਕੱਲ ਇਹ ਬਿਲਕੁਲ ਝੂਠ ਹੈ ਇੱਕ ਹੋਰ ਚੀਜ਼ ਵੱਧਦੀ ਆ ਉਹ ਦੱਸੋ ਕੀ ਆ
1: ਨਹੀਂ ਉਹਦੇ ਨਾਲ ਤੁਹਾਡੇ ਮਨ ਦੀ ਜਿਹੜੀ ਖੁਸ਼ੀ ਹੈ ਆਪਣੇ ਮਨ ਦੀ ਖੁਸ਼ੀ ਹੈ ਉਹ ਵੱਧਦੀ ਹੈ ਤੁਹਾਡੇ ਮਨ ਨੂੰ ਸ਼ਾਂਤੀ ਚੈਨ ਤੁਹਾਡੀ ਵੱਧਦੀ ਹੈ ਜਿਹੜਾ ਜ਼ਿੰਦਗੀ ਦਾ ਸੁੱਖ ਹੈ ਉਹ ਵੱਧਦਾ
0: ਚਲੋ ਠੀਕ ਹੈ ਜੀ ਤੁਹਾਡੀ ਗੱਲ ਨਾਲ ਵੀ ਸਹਿਮਤ ਹੈ ਪਰ ਦੇਖਦੇ ਹਾਂ ਬਾਕੀ ਦੇ ਕਾਲਰ ਕੀ ਕਹਿੰਦੇ ਆ 9057990999 ਤੇ ਸਾਨੂੰ ਜਿਹੜੀ ਹੈਗੀ ਹੈ ਕਾਲ ਕਰ ਸਕਦੇ ਹੋ ਜੀ ਜੀ ਆਇਆਂ ਨੂੰ ਜੀ ਸੇਖੋ ਸਰ
2: ਸੇਖੋ ਭਾਜੀ
0: ਜੀ ਜੀ ਜੀ

0: ਜਿੱਦਾਂ ਕਹਿ ਰਹੀ ਹੈ ਰਿਸ਼ਤੇਦਾਰੀਆਂ ਦੇ ਵਿੱਚ ਡਿਸਟੈਂਸ ਵੱਧ ਰਹੇ ਨੇ, ਲੋਕਾਂ ਨੂੰ ਬਰਦਾਸ਼ਤ ਨਹੀਂ ਹੈਗਾ ਇੱਕ ਦੂਜੇ ਦਾ, ਮਤਲਬ ਤਰੱਕੀ ਕਰਨਾ।
1: ਅੱਛਾ ਜੀ, ਰਿਸ਼ਤੇਦਾਰੀਆਂ ਚ ਕਿਉਂ ਆ, ਸੱਜਣਾ ਮਿੱਤਰਾਂ ਯਾਰਾਂ ਦੋਸਤਾਂ ਚ ਨਹੀਂ ਆ, ਰਿਸ਼ਤੇਦਾਰਾਂ ਵਾਲਿਆਂ ਨੂੰ ਬਾਲੀ ਜੈਲਸ ਹੁੰਦੀ ਇੱਕ ਦੂਜੇ ਤੋਂ?
0: ਹਾਂਜੀ ਹਾਂਜੀ, ਰਿਸ਼ਤੇਦਾਰੀ ਬਲੱਡ ਰਿਲੇਸ਼ਨ ਤਾਂ ਜ਼ਿਆਦਾ ਖਰਾਬ ਹੋ ਰਹੇ ਨੇ ਜੀ ਅੱਜ ਕੱਲ ਹਨਾ ਜੀ, ਕਿ ਵੀ ਉਹ ਤਾਂ ਬਰਦਾਸ਼ਤ ਨਹੀਂ ਕਰਦੇ, ਉਹ ਤਾਂ ਕਹਿੰਦੇ ਨੇ ਵੀ ਇਹ ਤਾਂ ਬਸ ਮੰਗਣ ਤੱਕ ਆ ਜਾਣ, ਏਦਾਂ ਚੰਗੇ ਲੱਗਣਗੇ ਸ਼ਾਇਦ।
1: ਠੀਕ ਹੈ ਜੀ, ਦੇਖਦੇ ਆ ਜੀ ਬਾਕੀ ਦੇ ਕਾਲਰ ਤੁਹਾਡੇ ਨਾਲ ਸਹਿਮਤ ਜਾਂ ਨਹੀਂ। 9057990999 ਤੇ ਕਾਲ ਕਰ ਸਕਦੇ ਹੋ। ਔਰ ਸਾਡੇ ਨਾਲ ਹਰਪ੍ਰੀਤ ਸੈਣੀ ਜੀ ਨੇ। ਹਰਪ੍ਰੀਤ ਜੀ, ਜੀ ਆਇਆਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ?
2: ਥੈਂਕ ਯੂ ਸੋ ਮਚ ਸੁਖੀ ਜੀ, ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਕਹਿ ਰਹੀ ਹਾਂ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ, ਔਰ ਤੁਹਾਨੂੰ ਕੱਲ ਇੱਕ ਕਾਫੀ ਵੱਡਾ ਅਵਾਰਡ ਮਿਲਿਆ, ਔਰ ਅਸੀਂ ਤਾਂ ਬੜੇ ਖੁਸ਼ ਹਾਂ ਕਿ ਸਾਡੇ ਟੀਮ ਦੇ ਮੈਂਬਰ ਨੂੰ ਕਿਸੇ ਨੂੰ ਅਵਾਰਡ ਮਿਲਿਆ। ਪਰ ਇੱਥੇ ਕਹਿੰਦੇ ਕਿ ਜੇਕਰ ਖੁਸ਼ੀਆਂ ਵੰਡਣ ਨਾਲ ਖੁਸ਼ੀਆਂ ਵੱਧਦੀਆਂ, ਤੇ ਅੱਜ ਕੱਲ ਕਹਿੰਦੇ ਵੱਧਦੀਆਂ ਨਹੀਂ, ਅੱਜ ਕੱਲ ਕਹਿੰਦੇ ਜੈਲਸ ਵੱਧਦੀ ਆ ਜਾਂ ਫਿਰ ਇੱਕ ਹੋਰ ਚੀਜ਼ ਆ ਉਹ ਵੱਧਦੀ ਆ।
2: ਤੁਸੀਂ ਦੱਸੋ
1: ਉਹ ਫਿਰ
2: ਥੋੜਾ ਸਰਪ੍ਰਾਈਜ਼ ਜਿਹਾ ਰੱਖੀ ਜਾਂਦੇ ਆ ਹੁਣ, ਜਿਹਨਾਂ ਨੇ ਕਿਹਾ ਖੁਸ਼ੀਆਂ ਵੰਡਣ ਦੇ ਨਾਲ ਖੁਸ਼ੀਆਂ ਵੱਧਦੀਆਂ, ਹੋਣਾ ਤਾਂ ਵੈਸੇ ਏਦਾਂ ਹੀ ਚਾਹੀਦਾ।
1: ਹਾਂਜੀ,
2: ਤੇ ਪਰ ਇਹ ਹੈਗਾ ਕਿ ਅੱਜ ਕੱਲ ਦੇ ਹਿਸਾਬ ਦੇ ਨਾਲ ਮੈਨੂੰ ਲੱਗਦਾ ਇਹ ਵਾਲੀ ਚੀਜ਼ ਫਿਲੋਸਫੀਕਲ ਰਹਿ ਗਈ, ਤੇ ਬਾਕੀ ਜੈਲਸ, ਹੇਟ, ਇਹ ਸਾਰੀਆਂ ਚੀਜ਼ਾਂ ਜ਼ਿਆਦਾ ਹੋਣ ਲੱਗ ਗਈਆਂ,
1: ਇਹ ਜ਼ਿਆਦਾ ਵਧਣ ਲੱਗ ਗਈਆਂ ਨਾ। ਚਲੋ ਆਪਾਂ ਦੱਸਦੇ ਹਾਂ ਬਾਕੀ ਹੋਰ ਕਾਲਰਾਂ ਦੀ ਵੀ ਕਾਲ ਲੈ ਰਹੇ ਹਾਂ, ਕਾਲਾਂ ਮੈਂ ਇਸ ਟਾਈਮ ਸਾਰੀਆਂ ਲਾਈਨਾਂ ਫੁੱਲ ਹੋ ਗਈਆਂ ਨੇ। ਔਰ ਹਰਪ੍ਰੀਤ ਜੀ, ਤੁਸੀਂ ਵੈਸੇ ਪਹਿਲਾਂ ਮੁਬਾਰਕਾਂ ਤੁਹਾਨੂੰ ਜਿਹੜਾ ਤੁਹਾਨੂੰ ਕੱਲ੍ਹ ਅਵਾਰਡ ਮਿਲਿਆ, ਤੇ ਅਸੀਂ ਤਾਂ ਵੇਟ ਕਰ ਰਹੇ ਸੀ ਕਿ ਤੁਸੀਂ ਸਟੂਡੀਓ ਚ ਆਓਗੇ, ਕੁਛ ਮਿੱਠਾ ਲੈ ਕੇ ਆਓਗੇ, ਇੱਕ ਦੂਜੇ ਇੱਥੇ ਖਾਣ ਨੂੰ ਹੋਗਾ, ਚਾਹ ਦਾ ਕੱਪ ਹੋਵੇਗਾ, ਪਰ ਤੁਸੀਂ ਫੋਨ ਤੇ ਹੀ ਸਾਰ ਰਹੇ ਹੋ।
2: ਨੈਕਸਟ ਵੀਕ ਕਰਾਂਗੇ।
1: ਚਲੋ ਠੀਕ ਹੈ ਜੀ, ਫਿਰ ਕੀ ਕਹਿਣਾ ਚਾਹੁੰਦੇ ਹੋ ਅੱਜ?
2: ਦੇਖੋ ਸੱਚੀ ਜੀ, ਥੈਂਕ ਯੂ ਸੋ ਮਚ ਅਵਾਰਡ ਦੇ ਲਈ ਵੀ, ਤੇ ਜਿਹੜੇ ਤੁਸੀਂ ਮੁਬਾਰਕਾਂ ਦੇ ਰਹੇ ਉਹਨਾਂ ਦੇ ਲਈ, ਕਿਉਂਕਿ ਇਹ ਜਿਹੜੇ ਅਵਾਰਡਸ ਹੁੰਦੇ ਹੈਗੇ ਨਾ, ਸਪੈਸ਼ਲੀ ਜਿਹੜੇ ਸਾਡੇ ਕੰਮ ਦੇ ਵਿੱਚ ਜਦੋਂ ਅਸੀਂ ਟੌਪ ਐਡਵਾਈਜ਼ਰ ਸਿਲੈਕਟ ਹੁੰਦੇ ਹਾਂ, ਅਲੀਟ ਐਡਵਾਈਜ਼ਰ ਸਿਲੈਕਟ ਹੁੰਦੇ ਹਾਂ, ਉਹ ਇੱਕ ਤਾਂ ਇਹ ਹੈਗਾ ਕਿਉਂਕਿ ਮੀਡੀਆ ਜਿਹੜਾ ਹੈਗਾ ਉਹਦੇ ਵਿੱਚ ਬਹੁਤ ਵੱਡਾ ਮਾਧਿਅਮ ਬਣਦਾ ਹੈ, ਕਿਉਂਕਿ ਸਾਡਾ ਮੈਸੇਜ ਅੱਗੇ ਸਾਡੇ ਜਿਹੜੇ ਲਿਸਨਰਸ ਹੈਗੇ ਉਹਨਾਂ ਤੱਕ ਪਹੁੰਚਾਉਣ ਦੇ ਲਈ, ਤੇ ਸਭ ਤੋਂ ਵੱਡੀ ਹੈਲਪ ਹੈਗੀ ਆ ਉਹਨਾਂ ਕਲਾਇੰਟਸ ਦੀ ਸਾਡੇ ਉੱਪਰ ਭਰੋਸਾ ਕਰਨ ਦੇ ਲਈ ਕਿ ਹਾਂ ਅਸੀਂ ਉਹਨਾਂ ਨੂੰ ਵਧੀਆ ਗਾਈਡ ਕਰ ਰਹੇ ਹਾਂ, ਉਹਨਾਂ ਦੀ ਵਧੀਆ ਫਾਈਨੈਂਸ਼ੀਅਲ ਪਲੈਨਿੰਗ ਕਰ ਰਹੇ ਹਾਂ, ਇਸੇ ਕਰਕੇ ਜਿਹੜੇ ਸਾਰੇ ਅਵਾਰਡਸ ਹੈਗੇ ਉਹ ਮਿਲਦੇ ਆ, ਕਿਉਂਕਿ ਇਕੱਲੇ ਅਵਾਰਡਸ ਦੇ ਨਾਲ ਕੁਛ ਨਹੀਂ ਹੋ ਸਕਦਾ, ਸਿਰਫ ਇਹ ਹੈਗਾ ਕਿ ਟੀਮ ਵਰਕ ਬਹੁਤ ਜ਼ਰੂਰੀ ਆ ਹਰੇਕ ਕੰਮ ਦੇ ਵਿੱਚ, ਸੋ ਜੇ ਅਸੀਂ ਕਿਤੇ ਵੀ ਸਕਸੈਸਫੁਲ ਹੋਣਾ ਹੈਗਾ ਉਹ ਟੀਮ ਵਰਕ ਦੇ ਨਾਲ ਹੀ ਹੁੰਦਾ ਆ, ਤੇ ਜਿੰਨੀ ਸਾਡੀ ਟੀਮ ਮੈਂਬਰ ਸੀਗੇ, ਜਿੰਨੇ ਸਾਡੇ ਐਡਵਾਈਜ਼ਰ ਸੀਗੇ ਟੌਪ ਚੋਇਸ ਇੰਸ਼ੋਰੈਂਸ ਦੇ, ਜਿਹਨਾਂ ਨੂੰ ਅਵਾਰਡ ਮਿਲੇ ਆ, ਮੇਰੇ ਵੱਲੋਂ ਵੀ ਉਹਨਾਂ ਸਾਰਿਆਂ ਨੂੰ ਵੀ ਕੰਗ੍ਰੈਚੁਲੇਸ਼ਨਸ, ਤੇ ਜਿੰਨੇ ਸਾਡੇ ਲਿਸਨਰਸ ਹੈਗੇ ਆ, ਅਗਰ ਤੁਸੀਂ ਵੀ ਚਾਹੁੰਦੇ ਆ ਅਗਰ ਇਸ ਫੀਲਡ ਨੂੰ ਜੁਆਇਨ ਕਰਨਾ, ਤੁਸੀਂ ਵੀ ਚਾਹੁੰਦੇ ਆ ਕਿ ਕੋਈ ਏਦਾਂ ਦੀ ਟੀਮ ਮਿਲੇ ਜਿਹਦੇ ਵਿੱਚ ਤੁਹਾਡੀ ਤਰੱਕੀ ਦੇ ਨਾਲ ਕਿਸੇ ਨੂੰ ਜੈਲਸ ਨਾ ਹੋਵੇ, ਤੁਹਾਡੀ ਤਰੱਕੀ ਦੇ ਵਿੱਚ ਉਹ ਮੋਢੇ ਨਾਲ ਮੋਢਾ ਲਾ ਕੇ ਜੁੜ ਸਕਣ, ਤੇ ਤੁਹਾਨੂੰ ਅੱਗੇ ਇਸ ਤਰੱਕੀ ਦੇ ਲਈ ਹੋਰ ਮੋਟੀਵੇਟ ਕਰ ਸਕਣ ਕਿ ਹਾਂ ਤੁਸੀਂ ਵੀ ਅੱਗੇ ਜਿਹੜੇ ਹੈਗੇ ਆ ਟੌਪ ਐਡਵਾਈਜ਼ਰ, ਪ੍ਰੋਪਰ ਮੈਂਟਰਸ਼ਿਪ, MDRT ਲੈਵਲਸ ਤੱਕ ਕਿੱਦਾਂ ਪਹੁੰਚਣਾ ਹੈਗਾ, ਉਹ ਸਾਰੀ ਗਾਈਡੈਂਸ ਦੇ ਲਈ ਤੁਸੀਂ ਜ਼ਰੂਰ ਸਾਨੂੰ ਜੁਆਇਨ ਕਰ ਸਕਦੇ ਆ, ਸਾਡਾ ਆਫਿਸ ਆ ਕੇ ਵਿਜ਼ਿਟ ਕਰ ਸਕਦੇ ਆ, ਪ੍ਰੋਪਰ ਟ੍ਰੇਨਿੰਗ ਮਿਲੂਗੀ, ਪ੍ਰੋਪਰ ਆਫਿਸ ਸਟਰਕਚਰ ਮਿਲੂਗਾ, ਔਰ ਡਿਫਰੈਂਟ ਡਿਫਰੈਂਟ ਕੰਪਨੀਜ਼ ਦਾ ਐਕਸੈਸ ਮਿਲੂਗਾ ਤੁਹਾਨੂੰ, ਤਾਂ ਕਿ ਤੁਸੀਂ ਆਪਣੇ ਅਗਲੇ ਕਲਾਇੰਟਸ ਦੇ ਲਈ ਵਧੀਆ ਪਲੈਨਿੰਗ ਕਰ ਸਕੋ, ਤੇ ਜਿੰਨੇ ਸਾਡੇ ਕਲਾਇੰਟਸ ਹੈਗੇ ਆ ਅਗਰ ਤੁਸੀਂ ਵੀ ਚਾਹੁੰਦੇ ਹੈਗੇ ਆ ਕਿ ਤੁਸੀਂ ਇਸ ਫਾਈਨੈਂਸ਼ੀਅਲ ਪਲੈਨਿੰਗ ਦਾ ਪਾਰਟ ਬਣਨਾ ਚਾਹੁੰਦੇ ਆ, ਤੇ ਤੁਹਾਡੀ ਫਾਈਨੈਂਸ਼ੀਅਲ ਪਲੈਨਿੰਗ ਸਟਰੋਂਗ ਹੋ ਸਕੇ ਉਹਦੇ ਲਈ ਹੀ ਆਪਾਂ ਵਰਕ ਕਰਦੇ ਹਾਂ, ਤਾਂ ਕਿ ਅਸੀਂ ਅੱਗੇ ਪ੍ਰੋਪਰ ਨੌਲੇਜ ਵੀ ਲੈ ਸਕੀਏ ਤੇ ਤੁਹਾਨੂੰ ਉਸ ਨੌਲੇਜ ਨੂੰ ਅੱਗੇ ਪ੍ਰੋਵਾਈਡ ਕਰ ਸਕੀਏ, ਤਾਂ ਕਿ ਜਿਹੜੇ ਤੁਹਾਡਾ ਫਿਊਚਰ ਸਿਕਿਓਰ ਹੋ ਸਕੇ। ਸੋ ਕੋਈ ਵੀ ਤੁਹਾਡੇ ਕੁਐਸਚਨਸ ਹੁੰਦੇ ਆ, ਚਾਹੇ ਉਹ ਕੋਈ ਇੰਸ਼ੋਰੈਂਸ ਦੀ ਪਲੈਨਿੰਗ ਆ, ਚਾਹੇ ਉਹ ਇਨਵੈਸਟਮੈਂਟ ਆਪਸ਼ਨ ਆ, ਚਾਹੇ ਤੁਹਾਡੀ ਵੈਲਥ ਮੈਨੇਜਮੈਂਟ ਆ, ਡਿਫਰੈਂਟ ਡਿਫਰੈਂਟ ਕ੍ਰਾਈਟੀਰੀਆ ਹੈਗੇ ਆ, ਡਿਫਰੈਂਟ ਡਿਫਰੈਂਟ ਸਟ੍ਰੈਟੇਜੀਜ਼ ਹੈਗੀਆਂ ਜਿਨ੍ਹਾਂ ਦੇ ਨਾਲ ਆਪਾਂ ਸਾਰੇ ਸਕਸੈਸਫੁਲ ਹੋ ਸਕਦੇ ਹਾਂ। ਸੋ ਨੰਬਰ ਹੈਗਾ ਜੀ ਮੇਰਾ 4168176500। ਅਗਰ ਤੁਸੀਂ ਸਾਡਾ ਆਫਿਸ ਵਿਜ਼ਿਟ ਕਰਨਾ ਚਾਹੁੰਦੇ ਆ, ਜਿਹੜਾ ਮੈਕਵੀਨ ਐਂਡ ਮੇਫੀਲਡ ਡਰਾਈਵ ਦੇ ਉੱਪਰ ਆ ਬ੍ਰੈਂਪਟਨ ਦੇ ਵਿੱਚ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੌਪ ਚੋਇਸ ਇੰਸ਼ੋਰੈਂਸ ਆਫਿਸ, ਤੇ ਨੰਬਰ ਮੇਰਾ ਹੈਗਾ ਜੀ 4168176500।
1: ਥੈਂਕ ਯੂ ਜੀ, ਥੈਂਕ ਯੂ, ਧੰਨਵਾਦ ਜੀ,
2: ਥੈਂਕ ਯੂ ਜੀ
1: ਜੀ। ਹੈਲੋ, ਲਾਈਨ ਡਿਸਕਨੈਕਟ ਹੋ ਗਈ ਜੀ, ਔਰ ਦੁਬਾਰਾ ਕਰ ਲੈਣਾ ਫੋਨ ਜੀ, ਲਾਈਨਾਂ ਮੇਰੇ ਕੋਲ ਲੱਗ ਗਿਆ ਸਾਡੇ ਕੋਲ ਹੱਥ ਗਲਤੀ ਨਾਲ। 9057990999 ਤੇ ਕਾਲ ਕਰ ਸਕਦੇ ਹੋ, ਤੇ ਸਟੂਡੀਓ ਦੇ ਵਿੱਚ ਵੀ ਸਾਡੇ ਰੌਣਕਾਂ ਲੱਗ ਗਈਆਂ, ਔਰ ਸ਼ਾਹ ਸਾਹਿਬ ਪਹੁੰਚ ਗਏ, ਨਾਸਰ ਸ਼ਾਹ ਸਾਹਿਬ ਜੀ ਆਇਆਂ ਨੂੰ ਸ਼ਾਹ ਸਾਹਿਬ
3: ਬਹੁਤ ਸ਼ੁਕਰੀਆ ਸੁਖੀ ਜੀ, ਰੇਡੀਓ ਪ੍ਰੋਗਰਾਮ ਸਾਨੂੰ ਨਮਸਤੇ, ਸਤਿ ਸ੍ਰੀ ਅਕਾਲ, ਅਸਲਾਮ ਵਾਲੇਕੁਮ।
1: ਅੱਛਾ ਜੀ ਸ਼ਾਹ ਸਾਹਿਬ, ਆਪਣਾ ਜਿਹੜਾ ਟੌਪਿਕ ਸੀ ਕਿ ਵੀ ਜਿਹੜਾ ਕਿ ਖੁਸ਼ੀਆਂ, ਜੇਕਰ ਤੁਸੀਂ ਖੁਸ਼ ਹੋ, ਤੁਹਾਡੇ ਘਰੇ ਕੋਈ ਖੁਸ਼ੀ ਆ, ਤੁਸੀਂ ਅਗਰ ਦੂਜਿਆਂ ਨਾਲ ਵੰਡਦੇ ਹੋ ਤਾਂ ਖੁਸ਼ੀ ਵੱਧਦੀ ਆ, ਪਰ ਅੱਜ ਕੱਲ੍ਹ ਦੇ ਜ਼ਮਾਨੇ 'ਚ ਕਹਿੰਦੇ ਕਿ ਨਹੀਂ, ਖੁਸ਼ੀ ਨਹੀਂ ਵੱਧਦੀ, ਜੈਲਸ ਵੱਧਦੀ ਆ, ਨਫ਼ਰਤ ਵੱਧਦੀ ਆ, ਤੁਹਾਡੇ ਦੁਸ਼ਮਣ ਵੱਧ

0: ਤੇ ਸੱਚ ਹੈ ਕਿ ਨਹੀਂ?
1: ਭਾਜੀ ਬਿਲਕੁਲ ਕਹਿਣ ਨੂੰ ਤਾਂ ਸੱਚ ਹੈ, ਲੇਕਿਨ ਹਕੀਕਤ ਪਤਾ ਕੀ ਹੈ? ਹਕੀਕਤ ਉਹੀ ਜਿਹੜੇ ਬੰਦਾ ਅੰਡਰਸਟੈਂਡ ਕਰੇ। ਅੰਡਰਸਟੈਂਡਿੰਗ ਐਵੇਂ ਵੀ ਅਗਰ ਤੁਸੀਂ ਪੁਰਾਣੇ ਵਕਤਾਂ ਹੀ ਵੇਖੋ ਨਾ, ਉਹ ਲੋਕ ਸ਼ੇਅਰ ਕਰਦੇ ਸਨ ਕੋਈ ਵੀ ਖੁਸ਼ੀ, ਛੋਟੀ ਛੋਟੀ ਖੁਸ਼ੀ ਨੂੰ ਸ਼ੇਅਰ ਕਰਦੇ ਸਨ, ਔਰ ਪੂਰੇ ਪਿੰਡਾਂ ਦੇ ਪਿੰਡ ਜਿਹੜੇ ਇੰਜੋਏ ਕਰਦੇ ਸਨ ਉਸ ਗੱਲਬਾਤ ਨੂੰ। ਹੁਣ ਟੋਟਲੀ ਡਿਫਰੈਂਟ ਹੈ, ਲੋਕ ਜੈਲਸ ਹੁੰਦੇ ਨੇ ਔਰ ਵਾਕਈ ਜੈਲਸ ਹੁੰਦੇ ਨੇ, ਕੋਈ ਐਸੀ ਗੱਲ ਨਹੀਂ, ਇਹਦੇ 'ਚ ਕੋਈ ਸੈਕਿੰਡ ਰਾਏ ਨਹੀਂ। ਲੇਕਿਨ ਮੈਂ ਇਸ ਮੌਕੇ 'ਤੇ ਇਹ ਲੋਕਾਂ ਨੂੰ ਰਿਕੁਐਸਟ ਕਰਾਂਗਾ, ਤੁਸੀਂ ਜੈਲਸ ਹੋਣਾ ਬੰਦ ਕਰ ਦਿਓ, ਦੁਖੀ ਹੋਣਾ ਬੰਦ ਕਰ ਦਿਓ ਕਿਸੇ ਦੀ ਖੁਸ਼ੀ ਵੇਖ ਵੇਖ ਕੇ। ਅਤੇ ਮੈਂ ਗਰੰਟੀ ਕਰਨਾ ਔਨ ਏਅਰ, ਤੁਹਾਡੀਆਂ ਖੁਸ਼ੀਆਂ ਔਰ ਤੁਹਾਡਾ ਜਿਹੜਾ ਕਾਮਯਾਬੀਆਂ ਵੱਧ ਜਾਵਾਂਗੀਆਂ।
0: ਕਹਿੰਦੇ ਹੁੰਦੇ
1: ਕਰਕੇ ਵੇਖੋ ਇੱਕ ਵਾਰੀ।
0: ਮੈਂ ਕਿਹਾ ਸ਼ਾਹ ਸਾਹਿਬ, ਮੈਂ ਇੱਕ ਨਾ ਪੜ੍ਹ ਰਿਹਾ ਸੀ, ਕਹਿੰਦੇ ਕਿ ਸਭ ਤੋਂ ਇੱਕ ਮਹਿੰਗੀ ਚੀਜ਼ ਹੈ ਉਹ ਹੈ ਇਮਾਨਦਾਰੀ।
1: ਜੀ,
0: ਉਹ ਕਿਸੇ ਕੋਲ ਹੁੰਦੀ ਹੈ ਨਾ, ਤੇ ਜਿਹੜੇ ਕੋਲ ਜੋ ਕੁਛ ਹੋਊਗਾ ਉਹੀ ਦਊਗਾ, ਜੇ ਜਿਹਦੇ ਕੋਲ ਖੁਦ ਨਫ਼ਰਤ ਹੈ ਦੂਜੇ ਨਫ਼ਰਤ ਕਰੇਗਾ। ਸੋ ਦੇਖਦੇ ਹਾਂ ਜੀ ਅਗਲੀ ਕਾਲ। ਜੀ ਆਇਆਂ ਨੂੰ ਜੀ। ਹੈਲੋ ਜੀ, ਜੀ ਜੀ ਤੁਸੀਂ ਆਉਂਦੇ ਹੋ?
2: ਹਾਂਜੀ, ਸਤਿ ਸ੍ਰੀ ਅਕਾਲ, ਪਹਿਲਾਂ ਫੋਨ ਕੱਟ ਹੋ ਗਿਆ ਸੀ।
0: ਹਾਂਜੀ ਹਾਂਜੀ,
2: ਮੈਂ ਵੀ ਇਹੀ ਕਹਿਣਾ ਚਾਹੁੰਦਾ ਵੀ ਖੁਸ਼ੀਆਂ ਬੰਦਾ ਆਪਣੇ ਨੂੰ ਹੀ ਦੱਸਦਾ ਹੁੰਦਾ, ਵੀ ਖੁਸ਼ੀ ਜਿਹੜੀ ਦੱਸਦਾ ਹੁੰਦਾ ਖੁਸ਼ੀ ਹੈ ਯਾਰ, ਆਪਣੇ ਬੰਦੇ ਨੀ ਕਰਦਾ ਹੁੰਦਾ ਹਰੇਕ। ਇਹਦਾ ਮਤਲਬ ਕਿ ਖੁਸ਼ੀ ਵੰਡਣ ਨਾਲ ਪਿਆਰ ਹੀ ਵੱਧਦਾ, ਇਹ ਨੀ ਕਿ ਖੁਸ਼ੀ ਨਾਲ ਪਿਆਰ ਘੱਟਦਾ।
0: ਪਰ ਕਹਿੰਦੇ ਆ ਆਪਣਿਆਂ ਤੋਂ ਬਚ ਕੇ ਸ਼ੁਕਰ ਮਨਾਈ ਜਾਓ, ਗੈਰਾਂ ਤੋਂ ਕਦੋਂ ਡਰਦਾ, ਕਿਹੜਾ ਭੇਤੀ ਆ।
2: ਬਿਲਕੁਲ, ਇਹ ਤਾਂ ਹੈ, ਥੋੜੇ ਕਈਆਂ ਬੰਦੇ ਦੀ ਆਦਤ ਹੁੰਦੀ ਹੈ ਥੋੜੀ ਜੈਲਸ ਕਰਨਾ। ਸਾਡੇ ਜਿਹੜਾ ਬਾਈ ਨੇ ਹੁਣੇ ਆਪਣੇ ਪਾਕਿਸਤਾਨੀ ਬਾਈ ਸ਼ਗਨ ਹੈ, ਇਹ ਭਰਾ ਸਾਡਾ
0: ਜੀ,
2: ਕਹਿੰਦੇ ਪਿੰਡਾਂ ਚ ਬਹਿ ਕੇ ਖੁਸ਼ੀਆਂ ਇੱਕ ਦੂਜੇ ਨਾਲ ਵੰਡ ਰਹੇ ਸੀ। ਹੁਣ ਅਸੀਂ ਆਪਣੀਆਂ ਭੈਣਾਂ ਮਾਈਆਂ ਬੀਬੀਆਂ ਬਹਿ ਕੇ ਮੰਜੇ ਤੇ ਇਕੱਠੇ ਹੋ ਕੇ ਗੱਲਾਂ ਕਰਦੀਆਂ ਯਾਰ,
0: ਬਿਲਕੁਲ
2: ਇੱਕ ਦੂਜੇ ਨੂੰ ਆਪਣੇ ਦਿਲ ਦੀਆਂ ਗੱਲਾਂ ਦੱਸਣੀਆਂ, ਮੈਂ ਉਹਨਾਂ ਨੂੰ ਦੱਸਣੀਆਂ, ਏਦਾਂ ਚੱਲਦਾ ਹੁੰਦਾ ਸੀ ਪਿੰਡਾਂ ਚ ਸਾਡੇ।
0: ਬਿਲਕੁਲ ਜੀ, ਸਾਰੇ ਪਿੰਡਾਂ ਚ ਪਹਿਲਾਂ ਏਦਾਂ ਹੀ ਸੀ ਜੀ, ਜੇ ਕਿਸੇ ਦੇ ਘਰ ਦਿਨ ਸੋਧ ਵੀ ਹੋਣਾ ਸਾਰਿਆਂ ਨੇ ਇੱਕ ਦੂਜੇ ਤੱਕ, ਪਿੰਡਾਂ ਦਾ ਮਾਹੌਲ ਹੀ ਬੜਾ ਚੰਗਾ ਸੀ, ਜੇ ਉਹਨਾਂ ਨੂੰ ਪੈਸੇ ਦੀ ਜ਼ਰੂਰਤ ਥੋੜੇ ਬਹੁਤੇ ਪੈਸੇ ਦੇਣੇ, ਕੋਈ ਆਟੇ ਦੀ ਜ਼ਰੂਰਤ ਹੈ ਉਹ ਦੇਣਾ ਘਰਾਂ ਚ,
2: ਪੈਸੇ ਜੀ ਆਟੇ ਦੀ ਜ਼ਰੂਰਤ ਹੋਵੇ ਜਾਂ ਕੋਈ, ਹੁਣ ਕੀ ਉਹ ਸਰੋਂ ਤਿਲ ਘਰ ਕਹਾਣੀ ਦਾ ਕਢਾਉਂਦੇ ਹੁੰਦੇ ਸੀ, ਉਹ ਤੇਲ ਵੀ ਕਿਸੇ ਨੇ ਕਹਿਣਾ ਵੀ ਸਾਡੇ ਤੜਕਾ ਲਾਉਣ ਲਈ ਮੁੱਕ ਗਿਆ, ਉਹ ਵੀ ਨਾਲ ਦੇ ਫੜ ਲਏ।
0: ਮੈਂ ਕਿਹਾ ਜੀ ਜੇ ਕੋਈ ਫੰਕਸ਼ਨ ਹੁੰਦਾ ਸੀਗਾ ਪਿੰਡ ਵਾਲੇ ਦੁੱਧ ਹੀ ਨੀ ਮੁੱਕਣ ਦਿੰਦੇ ਸੀ, ਜਦੋਂ ਜਾਣਾ ਉਹਨਾਂ ਨੇ ਆਪਣਾ ਡੋਲੂ ਲੈ ਕੇ ਜਾਣਾ।
2: ਮੈਂ ਕਹਿੰਦਾ ਸਾਰੇ ਇਕੱਠੇ ਹੋ ਕੇ ਸਾਰੀ ਹੈਲਪ ਕਰਦੇ ਸੀ, ਏਦਾਂ ਮਿੰਟ ਲਾਓ ਸੀ ਖਾਣਾ ਬਣਾਉਣ ਨੂੰ।
0: ਹਾਂ ਹਾਂ, ਤੁਸੀਂ ਜਾਣਾ ਨੀ ਇਹਨਾਂ ਦੇ, ਇਹ ਤਾਂ ਸਾਲੇ ਹਵਾ ਚ ਆ ਗਿਆ, ਇਹ ਤਾਂ ਆ ਹੋ ਗਿਆ, ਇਹ ਤਾਂ ਆ ਹੋ ਗਿਆ, ਦੁੱਧ ਤਾਂ ਕੀ ਲੈ ਕੇ ਜਾਣਾ, ਜਿਹੜਾ ਜਿਹੜਾ ਮੁੱਲ ਵੀ ਅਗਲੇ ਨੇ ਲੈਣਾ ਉਹਨੂੰ ਵੀ ਕਹਿ ਦਿੰਦੇ ਵੀ ਇਹਨਾਂ ਨੂੰ ਮੁੱਲ ਦੁੱਧ ਵੀ ਨਾ ਦਿਓ।
2: ਇੱਕ ਹੋਰ ਗੱਲ ਦੱਸੋ, ਜਦੋਂ ਕਿਸੇ ਦੇ ਆਪਾਂ ਪਾਠ ਦਿਖਾਉਂਦੇ ਸੀ
0: ਜੀ,
2: ਉਦੋਂ ਸਾਰੇ
0: ਬਿਲਕੁਲ ਜੀ ਉਹੀ ਮੈਂ ਤੁਹਾਨੂੰ ਦੱਸਿਆ। ਹਾਂਜੀ, ਬੜਾ ਅੱਛਾ ਮਾਹੌਲ ਸੀਗਾ, ਹੁਣ ਜ਼ਮਾਨੇ ਦੇ ਨਾਲ ਨਾਲ ਪਤਾ ਨੀ ਕੀ ਕੁਛ ਬਦਲੀ ਜਾਂਦਾ ਲੋਕਾਂ ਦੇ ਦਿਲਾਂ ਚ, ਜ਼ਹਿਰ ਭਰੀ ਜਾਂਦੀ ਆ ਔਰ ਪਤਾ ਨੀ ਕੀ ਆ ਜੀ, ਬਾਕੀ ਦੇਖਦੇ ਹਾਂ ਜੀ। ਥੈਂਕ ਯੂ ਤੁਹਾਡਾ ਕਾਲ ਕਰਨ ਲਈ, 9057990999 ਤੇ ਕਰ ਸਕਦੇ ਹੋ। ਔਰ ਸਾਡੇ ਨਾਲ ਜੀ ਇਸ ਟਾਈਮ ਵਿਕਰਮ ਜੀ ਵੀ ਪਹੁੰਚ ਗਏ ਨੇ ਪ੍ਰਾਈਮ ਇੰਟਰਨੈਸ਼ਨਲ ਕਾਲਜ ਤੋਂ। ਜੀ ਆਇਆਂ ਨੂੰ ਜੀ, ਤੁਹਾਡੇ ਕੋਲ ਵੀ ਕੋਈ ਐਸਾ ਕੋਰਸ ਹੈਗਾ ਜਿਹੜਾ ਜੈਲਸ ਨੂੰ ਘਟਾਵੇ ਜਾਂ ਵਧਾਵੇ?
3: ਮੈਂ ਤਾਂ ਕਹਿੰਦਾ ਜੀ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ, ਬਟ ਮੈਂ ਸਮਝਦਾ ਕਿ ਉਸ ਮਾਲਕ ਦੇ ਹੱਥ ਹੀ ਹੈ ਜੀ, ਇਹ ਜੋ ਇਨਸਾਨ ਦੀ ਫਿਤਰਤ ਹੈ ਜੈਲਸ ਹੋਣਾ ਦੂਸਰੇ ਨੂੰ ਦੇਖ ਕੇ
0: ਜੀ।
3: ਬਟ ਮੈਂ ਸਮਝਦਾ ਕਿ ਜੇ ਮਾੜਾ ਆਪਣਾ ਮਾੜਾ ਕਰਮ ਕਰਨਾ ਨਹੀਂ ਛੱਡਦਾ ਤੇ ਚੰਗਾ ਆਪਣਾ ਚੰਗਾ ਕਿਉਂ ਛੱਡੇ, ਤੇ ਆਪਣਾ ਚੱਲੀ ਜਾਓ, ਆਪਣੀ ਚਾਲ ਚੱਲੀ ਜਾਓ। ਠੀਕ ਹੈ ਅੱਜ ਉਹ ਸੁਖੇਵਾਂ ਨਹੀਂ ਮਾਹੌਲ, ਦੂਸਰੇ ਨੂੰ ਦੇਖ ਕੇ ਨਹੀਂ ਬੰਦਾ ਸਹਾਰਦਾ ਕਿ ਵੀ ਉਹ ਕਿਸ ਤਰ੍ਹਾਂ ਵੱਧ ਗਿਆ,
0: ਤੇ
3: ਸਾਡੀ ਆਪਣੀ ਅਸੀਂ ਸਟੇਟਸ ਹੋ ਚੁੱਕਾ ਹੈ ਕਿ ਵੀ 6 ਇੰਚ ਦੇ ਕ੍ਰੇਟ ਵਿੱਚ ਕੇਕੜਿਆਂ ਦੀ ਤਰ੍ਹਾਂ ਸਾਰੇ ਨੇ, ਇੱਕ ਚੜਨ ਲੱਗਦਾ ਤੇ ਦੂਸਰਾ ਦੀ ਲੱਤ ਖਿੱਚ ਲੈਂਦਾ, ਤੇ ਇਹ ਬੜਾ ਦੁਖਾਂਤ ਹੈ ਕਿ ਜਿੱਥੇ ਇੱਕ ਇਨਸਾਨ ਨੂੰ ਇਨਸਾਨ ਦੇ ਨਾਲ ਜੁੜ ਕੇ ਚੱਲਣਾ ਚਾਹੀਦਾ ਸੀਗਾ, ਤਰੱਕੀ ਕਰਦੇ ਸਾਰੇ ਹੀ ਬਾਹ ਫੜ ਕੇ ਚੱਲੇ ਤੇ।
1: ਵਿਕਰਮ ਜੀ ਮੈਂ ਇੱਕ ਚੀਜ਼ ਐਡ ਕਰਦਾ ਜਾਵਾਂ, ਬੜੀ ਪੁਰਾਣੀ ਗੱਲ ਹੈ ਵੀ ਸਾਡੇ ਸੁਣਨ 'ਚ ਆਇਆ, ਮੇਰੇ ਸੀਨੀਅਰ ਜਿਹੜੇ ਮੇਰੇ ਦਾਦਾ ਜੀ ਉਹ ਦੱਸਦੇ ਹੁੰਦੇ ਸਨ, ਪਹਿਲੇ ਇੱਕ ਪਿੰਡਾਂ 'ਚ ਕੀ ਹੁੰਦਾ ਸੀ ਜਦੋਂ ਵਿਆਹ ਸ਼ਾਦੀ ਹੁੰਦੀ ਸੀਗੀ ਧੀ ਪੁੱਤਰ ਦੀ, ਤੇ ਉਹ ਕਹਿੰਦੇ ਸੀ ਪੈਸਾ ਪੂਸਾ ਦੇਣ ਦੀ ਬਜਾਏ ਜਾਂ ਕੁਛ ਐਸੀ ਗਿਫਟ ਦੇਣ ਦੀ ਬਜਾਏ ਤੁਸੀਂ ਇੱਕ ਇੱਕ ਇੱਟ ਲੈ ਕੇ ਆ ਜਾਓ।
3: ਬਹੁਤ ਸੋਹਣੀ ਗੱਲ,
1: ਇੱਕ ਇੱਕ ਇੱਟ ਲੈ ਕੇ ਆਓਗੇ, ਇਹ ਕੱਲ ਨੂੰ ਜਦੋਂ ਵੀ ਆਪਣਾ ਘਰ ਬਣਾਉਣ ਜੋਗਾ ਹੋਏਗਾ ਤੇ ਆਪਣਾ ਘਰ ਬਣਾ ਲਏਗਾ, ਇੱਟਾਂ ਉਹਨੂੰ ਬਾਈ ਨਹੀਂ ਕਰਨੀਆਂ ਪੈਣਗੀਆਂ। ਤੇ ਪਹਿਲੇ ਜ਼ਮਾਨੇ 'ਚ ਇਹ ਥਿੰਕਿੰਗ ਹੁੰਦੀ ਵੀ ਇੱਟ ਦਾ ਮਤਲਬ ਕੀ ਹੈ, ਤੁਸੀਂ ਉਹਦੀ ਹੈਲਪ ਕਰ ਰਹੇ ਹੋ। ਸਪੋਰਟ ਕਰ ਰਹੇ ਹੋ ਤੇ ਸਰ ਹੁਣ ਕਿੱਥੇ
0: ਭਾਜੀ ਐਟ ਤਾਂ ਲੈ ਕੇ ਹੁਣ ਵੀ ਆਉਂਦੇ ਆ ਪਰ ਪਿੱਛੇ ਉਹਦੀ ਸਿਰ ਚ ਮਾਰਦੇ ਲੁਕੋ ਕੇ ਲੈ ਕੇ ਆਉਂਦੇ ਦੇਖਦੇ ਜੀ ਅਗਲੇ ਕਾਲਰ ਜੀ ਆਇਆਂ ਨੂੰ ਜੀ
4: ਹਾਂਜੀ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ
4: ਹਾਂਜੀ ਆਪਣੇ ਨਜਰ ਸਾਹਿਬ ਦੇਖੋ ਗੱਲ ਇਸ ਤਰ੍ਹਾਂ ਆ ਮੈਨੂੰ ਵੀ ਮਤਲਬ 30-35 ਸਾਲ ਹੋ ਗਏ ਇੱਧਰ ਆਇਆਂ ਨੂੰ
0: ਹਾਂਜੀ
4: ਤੇ ਮੈਂ ਪੰਜਾਬ ਵੀ ਜਾਂਦਾ ਜੀ ਹਰ ਸਾਲ ਦੋ ਸਾਲ ਬਾਅਦ 3-4 ਮਹੀਨੇ 5-6 ਮਹੀਨੇ ਅਸਲ ਚ ਨਾ ਗੱਲ ਕੀ ਆਮ ਅਸੀਂ ਗੱਲ ਕਰਦੇ ਹਾਂ ਜਿੱਦਾਂ ਮੋਸਟ ਆਫ ਕਾਲਰ ਵੀ ਇਹੀ ਗੱਲ ਕੁਛ ਕੋਈ ਬੁਲਾਉਂਦਾ ਨੀ ਜੀ ਏਦਾਂ ਨੀ ਆਪ ਬੁਲਾ ਲਓ ਸਾਡੇ ਚ ਉਹ ਚ ਕੀ ਫਰਕ ਆ ਔਰ ਮੈਨੂੰ ਕਦੀ ਵੀ ਸਰ ਕਦੀ ਮਹਿਸੂਸ ਨੀ ਹੋਇਆ ਕਦੀ ਮੈਂ ਪਿੰਡ ਤੋਂ ਹੀ ਆ ਜੀ ਅੱਜ ਵੀ ਅੱਜ ਤੱਕ ਅਸੀਂ ਪਿੰਡ ਚ ਹੀ ਰਹਿੰਦੇ ਹਾਂ ਤੇ ਮਤਲਬ ਮੈਂ ਲੱਭ ਲੈਣਾ ਜੋ ਮੈਨੂੰ ਲੱਭਣਾ ਹੁੰਦਾ ਮੈਂ 6 ਵਜੇ ਕਿਸੇ ਦਾ ਦਰਵਾਜ਼ਾ ਵੀ ਖੜਕਾ ਦੇਣਾ ਹਾਲਾਂਕਿ ਮੈਨੂੰ ਬ੍ਰਦਰ ਮੇਰੇ ਹੋਰ ਜਿਹੜਾ ਸਾਡੇ ਕੋਲ ਉੱਥੇ ਪਰਿਵਾਰ ਦੇ ਬੰਦੇ ਕਹਿੰਦੇ ਯਾਰ ਤੂੰ ਪਹਿਲਾਂ ਵਾਂਗੂ ਕਰਦਾ ਰਹਿੰਦਾ ਏਦਾਂ ਫਿਰ ਜਾਈਦਾ ਨੀ ਕਿਸੇ ਦੇ ਮੈਂ ਕਿਹਾ ਯਾਰ ਕਾਹਤੇ ਸ਼ੁਰੂਆਤ ਗੱਲ ਸ਼ੁਰੂਆਤ ਕਰਨ ਦੀ ਹੁਣ ਅਸੀਂ ਜੇ ਕਹਿ ਕੇ ਮੈਨੂੰ ਵੀ ਕੋਈ ਬੁਲਾਉਂਦਾ ਉਹ ਤਾਂ ਬੁਲਾਉਂਦਾ ਨੀ ਤੇ ਮੈਂ ਉਹਨੂੰ ਬੁਲਾ ਲੈਣਾ ਫਿਰ ਸਾਡੇ ਦੋਨੋਂ ਚ ਫਰਕ ਹੀ ਰਹਿ ਗਿਆ ਤੇ ਆਪਾਂ ਬੁਲਾਉਂਦੇ ਨੀ ਹੈਗੇ ਸੋ ਗੱਲ ਕੀ ਹੈ ਜੀ ਪਹਿਲ ਕਰਨ ਦੀ ਜ਼ਰੂਰਤ ਵੀ ਆ ਜ਼ਰੂਰਤ ਹੈ ਸਾਨੂੰ ਅੱਜ ਵੀ ਸਾਰਾ ਕੁਛ ਇੱਥੇ ਹੀ ਪਿਆ ਹੈਗਾ ਐਵਰੀਥਿੰਗ ਇਜ਼ ਹੇਅਰ ਪਰ ਅਸੀਂ ਲੱਭਣਾ ਕਿੱਦਾਂ ਹੈ ਉਹ ਸਾਡੇ ਤੇ ਡਿਪੈਂਡ ਕਰਦਾ ਹੈ ਪੀਪਲ ਸਟਿਲ ਲਵ ਯੂ ਸਟਿਲ ਲਾਈਕ ਯੂ ਸਾਰਾ ਕੁਛ ਜੋ ਵੀ ਆ ਹਨਾ ਤੇ ਭਾਈਚਾਰਾ ਵੀ ਉੱਥੇ ਹੀ ਆ ਅੱਜ ਵੀ ਅਸੀਂ ਵਿਆਹ ਸ਼ਾਦੀਆਂ ਤੇ ਇਕੱਠੇ ਹੁੰਦੇ ਹਾਂ ਪਿਕਨਿਕ ਮੰਗਾਉਂਦੇ ਹਾਂ ਲੋਹੜੀ ਮਨਾਉਂਦੇ ਹਾਂ ਕੀ ਆ ਅਸੀਂ ਤਰੀਕੇ ਬਦਲ ਦਿੱਤੇ ਆ ਜੇ ਅਸੀਂ ਉਹ ਆਪਣਾ ਪਲ ਲੈ ਕੇ ਚੱਲੀਏ ਥੋੜਾ ਜਿਹਾ ਯਾਰ ਉਹਨੇ ਬੁਲਾਇਆ ਤਾਂ ਮੈਂ ਬੁਲਾ ਲੈਂਦਾ ਮੇਰੇ ਖਿਆਲ ਉਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਹੈਗੀ ਮੈਨੂੰ ਕਦੀ ਮਹਿਸੂਸ ਨਹੀਂ ਹੋਇਆ ਸਰ ਕਦੀ ਵੀ
0: ਬਹੁਤ ਵਧੀਆ ਗੱਲ ਹੈ ਬਹੁਤ ਵਧੀਆ ਥੈਂਕ ਯੂ ਸਰ ਥੈਂਕ ਯੂ ਦੇਖੋ ਜੀ ਇਹਨਾਂ ਦੀ ਗੱਲ ਕਹਿਣ ਦਾ ਮਤਲਬ ਕਿ ਸਾਰੇ ਇੱਕੋ ਜਿਹੇ ਵੀ ਨਹੀਂ ਹੈਨਾ ਔਰ ਬਹੁਤ ਸਾਰੇ ਠੀਕ ਹੈ ਬਹੁਤ ਸਾਰੇ ਪਰ ਜ਼ਮਾਨੇ ਦੇ ਨਾਲ ਵੀ ਬਹੁਤ ਸਾਰੇ ਬਦਲ ਗਏ
5: ਬਿਲਕੁਲ
0: ਤੇ ਹੁਣ ਆਪਾਂ ਗੱਲ ਕਰਦੇ ਹਾਂ ਸ਼ਾਹ ਸਾਹਿਬ ਹੁਣ ਕਿਉਂਕਿ ਜ਼ਮਾਨੇ ਵਿੱਚ ਪੈਸੇ ਦੀ ਲੋੜ ਰਹਿੰਦੀ ਹੈ ਤੇ ਇਸ ਟਾਈਮ ਬਹੁਤ ਜਿਹੜੇ ਬਾਹਰ ਲੋਕਾਂ ਦੇ ਵਿੱਚ ਇਹ ਵੀ ਗੱਲ ਹੈ ਕਿ ਸ਼ਾਇਦ ਮੌਰਗੇਜ ਨਹੀਂ ਮਿਲਦੀ ਬਿਜ਼ਨਸ ਖੋਲਣ ਲਈ ਲੋਨ ਨਹੀਂ ਮਿਲਦਾ ਤੇ ਤੁਸੀਂ ਪਿਛਲੇ 25 ਸਾਲ ਤੋਂ ਇਸ ਕੰਮ ਦੇ ਵਿੱਚ ਹੋ ਪਹਿਲਾਂ ਨਾਲੋਂ ਕਿੰਨਾ ਔਖਾ ਹੋਇਆ ਕੰਮ
1: ਦੇਖੋ ਸੁਖੀ ਜੀ ਕਦੀ ਵੀ ਕੰਮ ਔਖਾ ਨਹੀਂ ਹੋਇਆ ਸਿਰਫ ਤੁਹਾਨੂੰ ਕੰਮ ਕਰਨਾ ਆਉਣਾ ਚਾਹੀਦਾ ਜਦੋਂ ਤੁਹਾਨੂੰ ਕੰਮ ਕਰਨਾ ਆਉਂਦਾ ਹੈ ਤਾਂ ਫਿਰ ਕੰਮ ਔਖਾ ਨਹੀਂ ਹੁੰਦਾ ਕਿਉਂਕਿ ਅਸੀਂ ਇੰਨੇ ਸਾਲਾਂ ਦਾ ਐਕਸਪੀਰੀਅੰਸ ਜਿਹੜਾ ਹੈਗਾ ਉਹ ਕਹਿੰਦੇ ਨਾ ਪ੍ਰੈਕਟਿਸ ਮੇਕਸ ਅ ਮੈਨ ਪਰਫੈਕਟ ਲੱਗੇ ਰਹੋ ਕਿਸੇ ਕੰਮ ਹੀ ਤੁਹਾਨੂੰ ਬਹੁਤ ਕੁਛ ਸਿੱਖਣ ਮਿਲਦਾ ਡੇਲੀ ਕੋਈ ਨਾ ਕੋਈ ਨਵੀਂ ਚੀਜ਼ ਸਿੱਖਦੇ ਹੋ ਔਰ ਅਸੀਂ ਔਨ ਏਅਰ ਕਿਉਂ ਕਹਿੰਦੇ ਹਾਂ ਇਸੇ ਵਜ੍ਹਾ ਤੋਂ ਵੀ ਪਹਿਲੇ ਘੁੰਮੋ ਫਿਰੋ ਚੈੱਕ ਕਰੋ ਔਰ ਆਖਰ ਤੇ ਸਾਨੂੰ ਕਾਲ ਕਰੋ ਕਹਿਣ ਦਾ ਮਕਸਦ ਇੱਕੋ ਹੀ ਹੁੰਦਾ ਵੀ ਤੁਸੀਂ ਸਾਡੇ ਤੱਕ ਜਦੋਂ ਪਹੁੰਚੋ ਤੁਹਾਡੀ ਤਸੱਲੀ ਹੋਣੀ ਚਾਹੀਦੀ ਹੈ ਬਾਕੀ ਲੋਕ ਤੁਹਾਨੂੰ ਕੀ ਔਫਰ ਕਰ ਰਹੇ ਹੋ ਅਸੀਂ ਤੁਹਾਨੂੰ ਕੀ ਔਫਰ ਕਰਨ ਜਾ ਰਹੇ ਹਾਂ ਇਹ ਬਹੁਤ ਜ਼ਰੂਰੀ ਹੁੰਦਾ ਸਮਝਣਾ ਜਦੋਂ ਵੀ ਤੁਸੀਂ ਕਿੰਨੇ ਨਾਲ ਕੰਮ ਸਟਾਰਟ ਕਰਨ ਲੱਗੋ ਉਹਦੇ ਬਾਰੇ ਜਾਣੋ ਫਿਰ ਉਹਨੂੰ ਕੰਮ ਦਵੋ ਹੁਣ ਅਸੀਂ ਇੰਨੇ ਸਾਲਾਂ ਦੇ ਵਿੱਚ ਕਮਰਸ਼ੀਅਲ ਮੋਰਗੇਜ ਦੀ ਤੁਸੀਂ ਕਹਿ ਲਓ ਵੀ ਈਚੀ ਬੀਚੀ ਨੂੰ ਜਾਣਨੇ ਔਰ ਇੰਨੇ ਚੰਗੇ ਤਰੀਕੇ ਨਾਲ ਕਮਰਸ਼ੀਅਲ ਮੋਰਗੇਜ ਕਰੀਦੀਆਂ ਬਹੁਤ ਘੱਟ ਲੋਕ ਤੁਹਾਨੂੰ ਇੱਥੇ ਆਪਣੀ ਕਮਿਊਨਿਟੀ 'ਚ ਮਿਲਣਗੇ ਜਿਹੜੇ ਕਮਰਸ਼ੀਅਲ ਮੋਰਗੇਜ ਕਰ ਰਹੇ ਨੇ ਅਸੀਂ ਕਮਰਸ਼ੀਅਲ ਮੋਰਗੇਜ ਦੀ ਜੀ ਕਾਫੀ ਮਹਾਰਤ ਰੱਖਦੇ ਹਾਂ ਔਰ ਗਰੰਟੀ ਕਰਨੀ ਆ ਤੁਹਾਨੂੰ ਇੰਟਰਸਟ ਰੇਟ ਦੇ ਨਾਲ ਨਾਲ ਜਿਹੜੇ ਟਰਮਸ ਐਂਡ ਕੰਡੀਸ਼ਨ ਉਹ ਬੈਸਟ ਦਵਾਂਗੇ ਸਿਰਫ ਕਾਲ ਕਰਨੀ ਹੈ 6477-741-9000 ਕੋਈ ਵੀ ਤੁਸੀਂ ਹੋਟਲ ਮੋਟਲ ਗੈਸ ਸਟੇਸ਼ਨ ਜਾਂ ਕੋਈ ਫਰਨੀਚਰ ਲੈਣੀ ਜਾਂ ਪਲਾਜ਼ਾ ਲੈਣਾ ਜਾਂ ਪਲਾਜ਼ੇ ਵਿੱਚ ਕੋਈ ਯੂਨਿਟ ਬਾਈ ਕਰਨਾ ਉਹਦੇ ਵਾਸਤੇ ਸਾਨੂੰ ਕਾਲ ਕਰੋ ਅਸੀਂ ਗਰੰਟੀ ਨਾਲ ਤੁਹਾਨੂੰ ਬੈਸਟ ਰੇਟ ਦਵਾਵਾਂਗੇ 6477-741-9000 ਔਰ ਇਹਦੇ ਨਾਲ ਨਾਲ ਤੁਸੀਂ ਕੋਈ ਅਗਰ ਘਰ ਬਾਈ ਕਰਨਾ ਉਹਦੀ ਵੀ ਅਸੀਂ ਮੋਰਗੇਜ ਕਰ ਰਹੇ ਹਾਂ ਕਿਸੇ ਤਰ੍ਹਾਂ ਦੀ ਰੀਫਾਈਨਾਂਸ ਕਰਕੇ ਘਰ ਵਿੱਚੋਂ ਪੈਸੇ ਕੱਢਣੇ ਜਾਂ ਕਮਰਸ਼ੀਅਲ ਬਿਲਡਿੰਗ 'ਚੋਂ ਤੁਸੀਂ ਪੈਸੇ ਕੱਢ ਕੇ ਤੁਸੀਂ ਕਿਧਰੇ ਹੋਰ ਇਨਵੈਸਟ ਕਰਨਾ ਚਾਹੁੰਦੇ ਹੋ ਅੱਜ ਕੱਲ੍ਹ ਇਨਵੈਸਟਮੈਂਟ ਦਾ ਟਾਈਮ ਹੈ ਤੁਸੀਂ ਲਾਜ਼ਮੀ ਇਨਵੈਸਟ ਕਰੋ ਕੋਈ ਵੀ ਨਵੀਂ ਤੋਂ ਨਵੀਂ ਕੋਈ ਪ੍ਰਾਪਰਟੀ ਲਓ ਜ਼ਿਆਦਾ ਕੋਸ਼ਿਸ਼ ਕਰੋ ਅਗਰ ਤੁਸੀਂ ਕਮਰਸ਼ੀਅਲ ਮੋਰਗੇਜ ਲੈ ਸਕਦੇ ਹੋ ਤਾਂ ਕਮਰਸ਼ੀਅਲ ਬਿਜ਼ਨਸ 'ਚ ਆਓ ਕਿਉਂਕਿ ਅੱਜ ਕੱਲ੍ਹ ਇਹਦੇ 'ਚ ਕਾਫੀ ਗਰੰਟੀ ਹੈ ਤੁਹਾਨੂੰ ਬਿਜ਼ਨਸ 'ਚ ਫਾਇਦਾ ਹੋਏਗਾ ਸੁਣ ਲੇਟਰ ਤੇ ਕਾਲ ਕਰੋ 6477-741-9000 ਇੱਕ ਬਹੁਤ ਵਧੀਆ ਲੋਨ ਹੈ ਸੁੱਖੀ ਜੀ ਜਿਹਨੂੰ ਕਹਿੰਦੇ ਨੇ SBI ਲੋਨ ਵੀ ਕਹਿੰਦਾ ਸਮਾਲ ਬਿਜ਼ਨਸ ਲੋਨ ਔਰ ਗੌਰਮੈਂਟ ਗਰੰਟੀ ਲੋਨ ਵੀ ਕਹਿੰਦਾ ਔਰ ਇਸ ਲੋਨ 'ਚ ਖੂਬੀ ਕੀ ਤੁਹਾਡੀ ਜਿਹੜੀ ਪਰਸਨਲ ਗਰੰਟੀ ਬਹੁਤ ਥੋੜ੍ਹੀ ਜਿਹੀ ਹੈ ਥੋੜ੍ਹੀ ਜਿਹੀ ਰਿਸਕ ਨਾਲ ਤੁਸੀਂ ਬਹੁਤ ਵਧੀਆ ਕੰਮ ਕਰ ਸਕਦੇ ਹੋ 5 ਲੱਖ ਤੱਕ ਤੁਹਾਨੂੰ ਬੜੀ ਆਸਾਨੀ ਨਾਲ ਮਿਲ ਸਕਦਾ ਕੋਈ ਵੀ ਤੁਸੀਂ ਇੰਡਸਟਰੀ ਲਗਾਉਣੀ ਹੈ ਕੋਈ ਤੁਸੀਂ ਮਸ਼ੀਨ ਬਾਈ ਕਰਨੀ ਚਾਹ ਰਹੇ ਹੋ ਕੋਈ ਬਿਊਟੀ ਪਾਰਲਰ ਕੋਈ ਸਕੈਨਿੰਗ ਕੁਛ ਵੀ ਤੁਸੀਂ ਕਰਨਾ ਚਾਹ ਰਹੇ ਹੋ ਉਹਦੇ ਵਾਸਤੇ ਸਾਨੂੰ ਕਾਲ ਕਰੋ ਅਸੀਂ ਤੁਹਾਨੂੰ ਟਰਨ ਕੀ ਪ੍ਰੋਜੈਕਟ ਦੇ ਸਕਦੇ ਹਾਂ ਈਵਨ ਰੈਸਟੋਰੈਂਟ ਖੋਲ੍ਹਣਾ ਕੋਈ ਗਰੋਸਰੀ ਸਟੋਰ ਖੋਲ੍ਹਣਾ ਕੋਈ ਡਾਲਰ ਸਟੋਰ ਖੋਲ੍ਹਣਾ ਉਹਦੇ ਵਾਸਤੇ ਵੀ ਸਾਨੂੰ ਕਾਲ ਕਰੋ ਲੇਕਿਨ ਫਿਜ਼ੀਕਲੀ ਕੋਈ ਚੀਜ਼ ਇਨਵੋਲਵ ਹੋਣੀ ਚਾਹੀਦੀ ਕਿਉਂਕਿ ਲੋਕ ਕਹਿੰਦੇ ਜੀ ਅਸੀਂ ਸਰਵਿਸ ਬਿਜ਼ਨਸ ਕਰਨੇ ਆ ਸਰਵਿਸ ਬਿਜ਼ਨਸ ਤੇ ਇਹ ਲੋਨ ਨਹੀਂ ਮਿਲਦਾ ਫਿਜ਼ੀਕਲੀ ਅਗਰ ਕੋਈ ਤੁਸੀਂ ਇਨਵੋਲਵਮੈਂਟ ਹੈਗੀ ਹੈ ਕਿਸੇ ਤਰ੍ਹਾਂ ਦੇ ਵਿੱਚ ਤੁਸੀਂ ਇਹ 5 ਲੱਖ ਤੱਕ ਲੋਨ ਲੈ ਸਕਦੇ ਹੋ ਉਹਦੇ ਵਾਸਤੇ ਕਾਲ ਕਰੋ 6477-741-9000 ਇਹਦੇ ਸਿਰਫ 3 ਚੀਜ਼ਾਂ ਚਾਹੀਦੀਆਂ ਹੁੰਦੀਆਂ ਤੁਹਾਡਾ ਕ੍ਰੈਡਿਟ ਸਹੀ ਹੋਣਾ ਚਾਹੀਦਾ ਔਰ ਤੁਹਾਡੇ ਕੋਲ ਡਾਊਨ ਪੇਮੈਂਟ ਹੋਣੀ ਚਾਹੀਦੀ ਉਹ ਘਰ ਤੁਹਾਡੇ ਨਾਮ ਹੋਣੀ ਚਾਹੀਦਾ, ਘਰ 'ਤੇ ਲੈਣ ਨਹੀਂ ਪਾਉਂਦੇ ਉਹ, ਸਿਰਫ ਦੇਖਣਾ ਚਾਹੁੰਦੇ ਨੇ ਵੀ ਪੈਸਾ ਲੈ ਕੇ ਬੰਦੇ ਨੇ ਭੱਜਣਾ ਤਾਂ ਨਹੀਂ। ਅਗਰ ਤਿੰਨ ਚੀਜ਼ਾਂ ਤੁਹਾਡੇ ਕੋਲ ਹੈਗੀਆਂ ਨੇ ਅਤੇ ਬਾਕੀ ਸਾਰੇ ਦਾ ਸਾਰਾ ਕੰਮ ਅਸੀਂ ਕਰਾਂਗੇ, ਉਹ ਸਿਰਫ ਕਾਲ ਕਰੋ 6477419000। ਇੱਕ ਲੇਡੀਜ਼ ਵਾਸਤੇ ਬਹੁਤ ਵਧੀਆ ਲੋਨ ਚੱਲਦਾ ਪਿਆ, ਹਾਲੇ ਤੱਕ ਬੰਦ ਨਹੀਂ ਹੋਇਆ, ਇੱਕ ਸਾਲ ਹੋ ਗਿਆ ਵੀ ਉਹ 50,000 ਤੋਂ ਲੈ ਕੇ 1,00,000 ਤੱਕ ਮਿਲਦਾ ਪਿਆ, 50,000 ਤੋਂ ਲੈ ਕੇ 1,00,000 ਤੱਕ। ਕੋਈ ਵੀ ਤੁਸੀਂ ਨਵਾਂ ਬਿਜ਼ਨਸ ਸਟਾਰਟ ਕਰਨਾ, ਕਿਸੇ ਤਰ੍ਹਾਂ ਦਾ ਬਿਜ਼ਨਸ ਸਟਾਰਟ ਕਰਨਾ, ਉਹਦੇ ਵਾਸਤੇ ਕਾਲ ਕਰੋ, ਘਰੋਂ ਬਹਿ ਕੇ, ਜ਼ਰੂਰੀ ਨਹੀਂ ਕੋਈ ਤੁਸੀਂ ਕਮਰਸ਼ੀਅਲ ਯੂਨਿਟ ਲੈ ਕੇ ਤੁਸੀਂ ਬਿਜ਼ਨਸ ਸਟਾਰਟ ਕਰਨਾ, ਘਰੋਂ ਬਹਿ ਕੇ ਆਪਰੇਟ ਕਰ ਸਕਦੇ ਹੋ। ਕੋਈ ਵੀ ਤੁਸੀਂ ਕੱਪੜੇ ਦਾ, ਜੂਲਰੀ ਦਾ, ਸਪਾ ਦਾ, ਟਿਫਨ ਦਾ, ਕੇਟਰਿੰਗ ਦਾ ਕੋਈ ਵੀ ਕੰਮ ਸਟਾਰਟ ਕਰਨਾ ਚਾਹੁੰਦੇ ਹੋ ਤੇ ਉਹਦੇ ਵਾਸਤੇ ਸ਼ਰਤ ਇੱਕੋ ਹੀ ਹੈ, ਤੁਹਾਡਾ ਕ੍ਰੈਡਿਟ ਸਹੀ ਹੋਣਾ ਚਾਹੀਦਾ 700+ ਅਗਰ ਬੀਕਨ ਸਕੋਰ ਹੈ। ਕਾਲ ਕਰੋ 6477419000। ਜੀ ਸੁਖੀ ਜੀ,
0: ਥੈਂਕ ਯੂ ਸਰ, ਥੈਂਕ ਯੂ। ਇੱਕ ਛੋਟੀ ਜਿਹੀ ਚੀਜ਼ ਤੁਹਾਨੂੰ ਸੁਣਾਉਣੇ ਆ ਜੀ।
5: ਯਾਰ ਕਮੀਨੇ ਤੇ ਬਾਜ਼ੇ ਕਈ ਕਈ ਸਾਲ ਨਹੀਂ ਮਿਲਦੇ ਪਰ ਅੰਦਰੋਂ ਹੋੜ ਨਗੀਨੇ ਆਜ਼ਮ ਉੱਥੇ ਖੂਨ ਡੋਲ ਤੇ ਜਿੱਥੇ ਯਾਰ ਦੇ ਵਗਣ ਪਸੀ।
0: ਕੀ ਬਾਤ, ਇੱਦਾਂ ਦੇ ਸ਼ਾਹ ਸਾਹਿਬ ਇੱਦਾਂ ਦੇ ਲੋਕ ਵੀ ਹੁੰਦੇ,
1: ਜ਼ਬਰਦਸਤ।
0: ਤੇ ਲਓ ਫਿਰ ਜੀ ਆਪਣੇ ਕੋਲ ਇਸ ਟਾਈਮ ਜਸਵਿੰਦਰ ਜੀ ਹੁਣਾਂ ਦੀ ਕਾਲ ਆ ਜੀ। ਆਇਆਂ ਨੂੰ ਸਰ ਸਿਆਣੇ ਦੀ ਕਹਾਵਤ ਆ ਕਿ ਖੁਸ਼ੀਆਂ ਜੇ ਤੁਹਾਡੇ ਘਰੇ ਆਉਂਦੀਆਂ ਜਾਂ ਕਿਸੇ ਵੀ ਇਨਸਾਨ ਕੋਲ ਆਉਂਦੀਆਂ ਤੇ ਖੁਸ਼ੀਆਂ ਵੰਡਣ ਨਾਲ ਖੁਸ਼ੀਆਂ ਵੱਧਦੀਆਂ ਨੇ, ਤੇ ਕਹਿੰਦੇ ਅੱਜ ਕੱਲ੍ਹ ਖੁਸ਼ੀਆਂ ਨਹੀਂ ਵੱਧਦੀਆਂ, ਜੈਲਸ ਵੱਧਦੀ ਆ, ਨਫ਼ਰਤ ਵੱਧਦੀ ਆ, ਤੁਹਾਡੇ ਦੁਸ਼ਮਣ ਵੱਧਦੇ ਆ, ਕਿੰਨੇ ਕੁ ਤੁਸੀਂ ਇਹਦੇ ਨਾਲ ਸਹਿਮਤ ਹੋ?
6: ਇਹ ਹੁਣ ਜੀ ਪੰਜਾਬੀ ਚ ਕਹਿਣਗੇ ਵੈਸੇ ਤਾਂ ਅਸਕਸਣੀ ਹੋਈ ਆ, 200% ਜਿਹੜੇ ਲੋਕ ਆ ਤੁਸੀਂ ਜੋ ਮਾੜਾ ਜਿਹਾ ਦੋ ਪੈਰ ਗਾਂਹ ਚੱਕ ਲਓ ਨਾ ਜੀ, ਉਹਨੇ ਤੁਹਾਡੇ ਬਰਾਬਰ ਦੋ ਪੈਰ ਚੱਕਣ ਦੀ ਥਾਂ ਤੇ ਪੂਰਾ ਜ਼ੋਰ ਲਾ ਦੇਣਾ ਜਿਹੜੇ ਤੁਸੀਂ ਦੋ ਪੈਰ ਚੱਕੇ ਉਹਨਾਂ ਕਿਵੇਂ ਪਿਛਾ ਖਿੱਚਾ। ਵੈਸੇ ਸਾਡੇ ਸਮਾਜ ਦਾ ਹਿੱਸਾ ਨਹੀਂ ਅਸੀਂ ਕਹਿ ਦਈਏ ਕੌਮ ਨੂੰ ਜਾਂ ਜਿਹੜੇ ਧਰਮ ਨੂੰ ਜਾਂ ਜਿਹੜੇ ਮੁਲਕ ਨੂੰ ਅਸੀਂ ਬਿਲੋਂਗ ਕਰਦੇ ਹਾਂ, ਉੱਥੇ ਤਾਂ ਅਸੀਂ ਇੱਕ ਦੂਜੇ ਦੇ ਦੁੱਖ ਸੁੱਖ ਦੇ ਵਿੱਚ ਭਾਈਵਾਲ, ਲੋਕਾਂ ਦੀਆਂ ਦੁੱਖਾਂ ਤਕਲੀਫਾਂ ਆਪਣੇ ਸਿਰ ਲੈਣ ਵਾਲੀ ਕੌਮ ਆ। ਪਰ ਪਤਾ ਨੀ ਇਹਨੂੰ ਕਿਹੜੀ ਪੰਜਾਬੀ ਕਹਿਣ ਕੋਲ ਨਜ਼ਰ ਲੱਗ ਗਈ ਆ ਜਾਂ ਫਿਰ ਜਿਹੜਾ ਇਹੋ ਜਿਹਾ ਕੰਮ ਹੋ ਗਿਆ ਜਿਹਦੇ ਕਾਰਨ ਅਸੀਂ ਆਪਸ ਵਿੱਚ ਵਿਤਕਰੇ ਇੰਨੇ ਜ਼ਿਆਦਾ ਪਾ ਰਹੇ ਹਾਂ, ਜਾਂ ਫਿਰ ਜਿਵੇਂ ਤੁਸੀਂ ਗੱਲਬਾਤ ਕੀਤੀ ਆ ਵੀ ਕਿਸੇ ਦੀ ਤਰੱਕੀ ਦੇ ਵਿੱਚ ਖੁਸ਼ ਹੋਣ ਦੀ ਬਜਾਏ ਵਧਾਈ ਤਾਂ ਜ਼ਰੂਰ ਦੇ ਦਿੰਦੇ ਆ ਤੇ ਨਾਲ ਦੀ ਨਾਲ ਹੀ ਜਿਹੜੀ ਦਿਲ ਦੇ ਵਿੱਚ ਅੰਦਰ ਇੱਕ ਜੈਲਸ ਫੀਲ ਹੁੰਦੀ ਆ ਵੀ ਹਾਂ ਇਹ ਕਿਵੇਂ ਕਰ ਗਿਆ, ਉਹ ਨਾਲ ਦੀ ਨਾਲ ਦੇਖਣ ਇੱਕ ਉਹਦੇ ਕਹਿਣ ਨੂੰ ਤਰੱਕੀ ਦੀ ਅਰਦਾਸ ਦੇ ਨਾਲ ਦੂਜੇ ਪਾਸੇ ਦੀ ਅਰਦਾਸ ਜ਼ਿਆਦਾ ਕਰਦੇ ਆ ਕਿ ਪ੍ਰਮਾਤਮਾ ਫਿਰ ਵਾਪਸ ਆ ਜੀ। ਇਹ ਚੰਗੀਆਂ ਗੱਲਾਂ ਨੀ ਮੇਰੇ ਖਿਆਲ, ਜੇ ਤੁਸੀਂ ਕਿਸੇ ਦੀ ਖੁਸ਼ੀ ਚ ਖੁਸ਼ ਹੁੰਦੇ ਆ ਨਾ
0: ਜੀ ਤੇ
6: ਗੁਰੂ ਮਹਾਰਾਜ ਤੁਹਾਨੂੰ ਇੰਨੀਆਂ ਕੁ ਤਰੱਕੀਆਂ ਇੰਨੀਆਂ ਕੁ ਖੁਸ਼ੀਆਂ ਬਖਸ਼ਦਾ ਤੁਸੀਂ ਮੈਂ ਕਹਿੰਦਾ ਵੀ ਸੋਚ ਨੀ ਸਕਦੀ। ਇਹ ਮੈਂ ਆਪਣੇ ਤਜਰਬੇ ਦੀ ਗੱਲ ਕਰਦਾ ਜੀ, ਮੈਂ ਇੰਨੇ ਸਾਲਾਂ ਤੋਂ ਕੋਸ਼ਿਸ਼ ਰਹੀ ਆ ਕੋਈ ਵੀ ਚਲੋ ਜ਼ਿੰਦਗੀ ਚ ਤਰਾ ਚੜਾ ਆਉਂਦੇ ਰਹਿੰਦੇ ਆ ਕਿ ਕਿਸੇ ਨੂੰ ਵੀ ਕਦੇ ਲੋੜ ਪਵੇ ਉਹਦੀ ਲੋੜ ਮੁਤਾਬਕ ਕੱਢੋ, ਜੇ ਕਿਸੇ ਨੂੰ ਕਿਸੇ ਮਦਦ ਦੀ ਲੋੜ ਆ ਉਹਦੇ ਨਾਲ ਚੱਲੋ ਜੀ। ਮੈਂ ਮੇਰੇ ਕੋਲ ਕੋਈ ਐਸਾ ਇਨਸਾਨ ਆ ਜੀ ਕਦੇ ਵੀ ਕਿਸੇ ਦੀ ਪ੍ਰੋਬਲਮ ਆਵੇ ਮੈਨੂੰ ਅਗਲਾ ਫੋਨ ਕਰੇ ਨਾ ਕਰੇ ਮੈਂ ਜ਼ਰੂਰ ਅਗਲੇ ਨੂੰ ਫੋਨ ਕਰਕੇ ਪੁੱਛਦਾ ਭਾਜੀ ਕੋਈ ਮਦਦ ਦੀ ਲੋੜ ਹੋਈ ਹੈਲਪ ਦੀ ਲੋੜ ਹੋਈ ਜ਼ਰੂਰ ਦੱਸਿਓ ਜੇ ਮੈਨੂੰ ਪਤਾ ਲੱਗੇ।
0: ਬਿਲਕੁਲ ਜੀ,
6: ਸਾਡੇ ਭਾਈਚਾਰੇ ਦੀ ਇੱਕ ਸਾਂਝ ਆ, ਸਾਨੂੰ
0: ਜਿਹਦੇ ਵਿੱਚ ਕਾਫੀ ਆਰਟਿਸਟ ਵੀ ਪਹੁੰਚ ਰਹੇ ਨੇ, ਉੱਥੇ ਵੀ ਇੱਕ ਕਮਿਊਨਿਟੀ ਨੇ ਇਕੱਠੇ ਹੋਣਾ, ਰਲ ਮਿਲ ਕੇ ਉਹ ਦਿਨ ਨੂੰ ਮਨਾਉਣਾ, ਉਹਦੀਆਂ ਤਿਆਰੀਆਂ ਕਿੱਦਾਂ ਚੱਲ ਰਹੀਆਂ?
6: ਉਹਦੀਆਂ ਤਿਆਰੀਆਂ ਆਲਮੋਸਟ ਮੁਕੰਮਲ ਵਾਂਗ ਆ ਜੀ, ਕਿਉਂਕਿ ਹਰੇਕ ਸਾਲ ਇਹ ਜਿਹੜਾ ਦਿਨ ਆ ਪੰਜਾਬ ਡੇ ਇਹ ਦੋਨੇ ਪੰਜਾਬਾਂ ਦਾ ਸਾਂਝਾ ਦਿਨ ਆ ਜੀ, ਦੋਨੇ ਪੰਜਾਬਾਂ ਦੇ ਲੋਕਾਂ ਨੂੰ ਉਡੀਕ ਰਹਿੰਦੀ ਆ ਕਿ ਅਸੀਂ ਇਸ ਦਿਨ ਜਾਈਏ, ਕਿਉਂਕਿ ਇਹ ਮੇਲੇ ਵਰਗਾ ਮਾਹੌਲ ਹੁੰਦਾ, ਇਹ ਪਹਿਲਾ ਐਸਾ ਫੇਰ ਜਾਂ ਮਿੰਟ ਜਾਂ ਮੇਲਾ ਲਾ ਲਓ ਜਿੱਥੇ ਲੋਕ ਚਾਦਰ ਵੀ ਪਾ ਕੇ ਆ ਸਕਦੇ ਆ, ਕੁੜਤੇ ਪਜਾਮੇ ਪਾ ਕੇ, ਕੈਂਠੇ ਲਾ ਕੇ, ਸਾਡੀਆਂ ਭੈਣਾਂ ਆਪਣੇ ਜਿਹੋ ਜਿਹਾ ਵੀ ਪਹਿਰਾਵਾ ਚਾਹੁੰਦੀਆਂ, ਸੱਗੀ ਫੁੱਲ ਜੋ ਵੀ ਉਹਨਾਂ ਨੇ ਲਾਉਣਾ ਲਾ ਕੇ ਇਸ ਮੇਲੇ ਦਾ ਸ਼ਿੰਗਾਰ ਬਣ ਸਕਦੀਆਂ ਜੀ। ਸਾਡੀ ਕੋਸ਼ਿਸ਼ ਹੁੰਦੀ ਜਿਹੜਾ ਸਭ ਤੋਂ ਵਧੀਆ ਡਰੈਸ ਪਾ ਕੇ ਆਵੇ ਉਹਨੂੰ, ਨੌਜਵਾਨ ਜਿਹੜਾ ਗੱਭਰੂ ਨੂੰ ਉਸਕੇ ਭੈਣ ਨੂੰ ਜਿਹੜੀ ਆ ਬੈਸਟ ਪੰਜਾਬਣ ਦਾ ਅਵਾਰਡ ਦਿੱਤਾ ਜਾਂਦਾ ਹਰੇਕ ਸਾਲ ਨਾਲ ਦੀ ਨਾਲ ਬਜ਼ੁਰਗਾਂ ਵੱਲੋਂ ਸੀਪ ਦੇ ਟੂਰਨਾਮੈਂਟ ਜਿਹੜੀਆਂ ਕਾਫੀ ਬਜ਼ੁਰਗ ਨਹੀਂ, ਅੱਜ ਕੱਲ੍ਹ ਤਾਂ ਨੌਜਵਾਨ ਬਹੁਤ ਵੱਡੇ ਲੈਵਲ ਤੇ ਜੀ ਇਸ ਟੂਰਨਾਮੈਂਟ ਦੇ ਤਕਰੀਬਨ 60 ਦੇ ਕਰੀਬ ਟੀਮਾਂ ਹੁੰਦੀਆਂ ਭਾਗ ਲੈਂਦੇ ਆ, ਸੀਪ ਦੇ ਟੂਰਨਾਮੈਂਟ ਹੋਣੇ ਆ, ਕਬੂਤਰਾਂ ਦੀ ਬਾਜ਼ੀ ਹੋਣੀ ਆ, ਛੋਟੇ ਬੱਚਿਆਂ ਦਾ 11 ਵਜੇ ਤੋਂ ਲੈ ਕੇ 1 ਵਜੇ ਤੱਕ ਭੰਗੜੇ ਦਾ, ਹੋਰ ਬਹੁਤ ਸਾਰੇ ਕੰਪੀਟੀਸ਼ਨ ਹੋਣੇ ਆ, ਕਬੂਤਰਾਂ ਦੀ ਬਾਜ਼ੀ ਹੁੰਦੀ ਆ ਜੀ, ਇਹ ਅਸਲੀ ਕਬੂਤਰਾਂ ਜਿੰਨਾ ਹੀ ਬਾਜ਼ੀ ਹੁੰਦੀ ਆ ਜੀ ਜਿਹੜੀ ਹਰੇਕ ਸਾਲ ਆ। ਤੁਸੀਂ ਕੋਸ਼ਿਸ਼ ਕਰਨੀ ਆ ਪਲੀਜ਼ ਵੇਲੇ ਨਾਲ ਪਹੁੰਚੋ, ਜੇ ਵੇਲੇ ਨਾਲ ਪਹੁੰਚੋਗੇ 11 ਕੁ ਵਜੇ ਪਹੁੰਚ ਜਾਓ, ਫਿਰ ਸਾਡਾ ਮੇਲਾ ਵੇਲੇ ਨਾਲ ਸ਼ੁਰੂ ਹੋਜੂ। ਮੈਂ ਅੱਗੇ ਵੀ ਕਹਿੰਦਾ ਫਿਰ ਕਲਾਕਾਰਾਂ ਨੂੰ ਵੀ ਗਾਉਣ ਦਾ ਪੂਰਾ ਮਜ਼ਾ ਆਊ, ਜਿਹਨੂੰ 30 ਮਿੰਟ ਦਿੱਤੇ ਸੀ ਉਹਨੂੰ 30 ਮਿੰਟ ਮਿਲ ਜਾਂਦੇ ਆ, ਨਹੀਂ ਤਾਂ ਫਿਰ ਤੁਹਾਨੂੰ ਵੀ ਪਤਾ ਤੁਸੀਂ ਸੁੱਖੀ ਜੀ ਇਸ ਚੀਜ਼ਾਂ ਦੇ ਪਾਰਟ ਰਹੇ ਹੋ, ਸ਼ੋਆਂ 'ਚ ਤੁਹਾਡਾ ਵੀ ਲੰਮਾ ਤਜ਼ਰਬਾ, ਫਿਰ ਜਦੋਂ ਆਡੀਅੰਸ ਲੇਟ ਹੁੰਦੀ ਆ, ਸ਼ੋ ਲੇਟ ਸ਼ੁਰੂ ਹੋ ਜਾਂਦਾ, ਫਿਰ ਸਾਨੂੰ ਜਿਹੜੀ ਆ ਹੌਲੀ ਹੌਲੀ ਸਾਰੇ ਕਲਾਕਾਰਾਂ ਦੇ ਟਾਈਮ ਤੇ ਦਾਤੀ ਫੇਰਨੀ ਪੈਂਦੀ ਆ, ਤੇ ਟਾਈਮ ਦੀ ਕਿੱਲਤ ਆ ਜਾਂਦੀ, ਨਾ ਫਿਰ ਕਲਾਕਾਰ ਨੂੰ ਗਾਉਣ ਦਾ ਮਜ਼ਾ ਆਉਂਦਾ, ਨਾ ਫਿਰ ਸੁਣਨ ਵਾਲੇ ਨੂੰ ਪ੍ਰੋਪਰ ਸੁਣਨ ਦਾ ਮਜ਼ਾ ਆਉਂਦਾ ਜੀ। ਸਾਡੀ ਇਹ ਸਭ ਤੋਂ ਵੱਡੀ ਅਪੀਲ ਆ, ਜਿਹੜਾ ਵੀ ਤੁਹਾਡਾ ਕੋਈ ਕੰਮ ਧੰਦਾ 21 ਤਰੀਕ ਨੂੰ ਕਰ ਲਿਓ, 23 ਨੂੰ ਕਰ ਲਿਓ, 22 ਨੂੰ ਪੂਰਾ ਦਿਨ ਵਿਹਲਾ ਰੱਖਣਾ, ਆਪਣਾ ਜਿਹੜਾ ਪੰਜਾਬੀਆਂ ਦਾ ਪੰਜਾਬ ਡੇ ਆ ਉਹਨੂੰ ਮਾਨਣ ਵਾਸਤੇ। ਕੋਈ ਵੀ ਜਾਣਕਾਰੀ ਲੈਣੀ ਆ ਸੁੱਖੀ ਜੀ ਨਾਲ ਗੱਲਬਾਤ ਕਰ ਲਿਓ, ਜਿੰਨਾ ਵੀ ਮੀਡੀਆ ਸਾਰਾ ਪਾਰਟ ਆਫ ਇਸ ਮੇਲੇ ਦਾ ਟੀਮ ਮੈਂਬਰ ਆ, ਜਾਂ ਮੇਰੇ ਨਾਲ ਗੱਲਬਾਤ ਕਰ ਲਿਓ ਜੀ 416-894-9406-8944-9400। ਸੁੱਖੀ ਜੀ ਬਹੁਤ ਬਹੁਤ ਧੰਨਵਾਦ,
0: ਥੈਂਕ ਯੂ ਸੋ ਮਚ, ਥੈਂਕ ਯੂ ਸਰ, ਥੈਂਕ ਯੂ ਜੀ, ਥੈਂਕ ਯੂ। ਔਰ ਇਸ ਦੇ ਨਾਲ ਨਾਲ ਜੀ ਸਾਡੇ ਇਸ ਟਾਈਮ ਸਾਡੀ ਲਾਈਨ ਜਿਹੜੀ ਹੈਗੀ ਉਹ ਸਪੈਕਸ ਐਕਸਪ੍ਰੈਸ ਦੇ ਨਾਲ ਜੁੜ ਚੁੱਕੀ ਆ। ਔਰ ਰਾਜਨ ਜੀ, ਕੀ ਅੱਜ ਵੀਕਐਂਡ ਆ ਰਿਹਾ ਹੈਗਾ, ਲੌਂਗ ਵੀਕਐਂਡ ਲੰਘ ਕੇ ਗਿਆ, ਤੇ ਅੱਜ ਕਿਹੜੀ ਖੁਸ਼ਖਬਰੀ ਦਈਏ?
7: ਬਿਲਕੁਲ ਜੀ, ਸਭ ਤੋਂ ਪਹਿਲਾਂ ਤੇ ਸੁੱਖੀ ਜੀ ਤੁਹਾਨੂੰ ਤੇ ਵਤਨ ਦੂਰ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਨਾਲ ਦੀ ਨਾਲ ਮੈਂ ਗੱਲ ਕਰਨਾ ਚਾਹੁੰਦਾ, ਜਿਹੜੇ ਟੌਪਿਕ ਦਾ ਤੁਸੀਂ ਗੱਲ ਕਰ ਰਹੇ ਸੀ ਬੜਾ ਵਧੀਆ ਟੌਪਿਕ ਸੀ ਜੀ, ਵੀ ਲੋਕੀ ਖੁਸ਼ ਵੀ ਹੁੰਦੇ ਨੇ ਤੇ ਲੋਕੀ ਜੈਲਸ ਵੀ ਹੁੰਦੇ ਨੇ। ਸੋ ਜੇ ਲੋਕੀ ਤੁਹਾਡੇ ਤੋਂ ਜੈਲਸ ਹੁੰਦੇ ਆ ਤੇ ਇਹ ਤੁਹਾਨੂੰ ਵਾਹਿਗੁਰੂ ਦੀ ਬਖਸ਼ਿਸ਼ ਹੀ ਸਮਝਣੀ ਚਾਹੀਦੀ ਹੈ ਕਿ ਤੁਸੀਂ ਬਲੈਸਡ ਹੋ, ਤੁਸੀਂ ਗਰੋ ਕਰਦੇ ਪਏ ਹੋ, ਤੇ ਜੇ ਗਰੋ ਕਰਦੇ ਪਏ ਤੇ ਤਾਂ ਹੀ ਲੋਕੀ ਤੁਹਾਡੇ ਤੋਂ ਜੈਲਸ ਹੋ ਰਹੇ ਨੇ। ਸੋ ਇਹਨੂੰ ਪੋਜ਼ਿਟਿਵ ਵੇ ਦੇ ਨਾਲ ਲੈਣਾ ਚਾਹੀਦਾ, ਨਾ ਕਿ ਨੈਗੇਟਿਵ, ਵੀ ਵਾਹਿਗੁਰੂ ਕੋਲ ਅਰਦਾਸ ਹੀ ਕਰਨੀ ਚਾਹੀਦੀ ਵੀ ਇਸੇ ਤਰ੍ਹਾਂ ਹੀ ਤੁਹਾਡੇ ਤੇ ਮਿਹਰ ਬਣਾਈ ਰੱਖੇ, ਵੀ ਤੁਸੀਂ ਤਰੱਕੀ ਕਰਦੇ ਰਹੋ, ਤੇ ਜੇ ਲੋਕੀ ਜੈਲਸ ਹੁੰਦੇ ਨੇ ਤੇ ਉਹ ਆਪਣੀ ਉਹਨਾਂ ਦੀ ਨੇਚਰ ਆ ਜੀ।
0: ਸੋ
7: ਮੇਰਾ ਇਹ ਵਿਊ ਸੀ ਉਹਦੇ ਉੱਤੇ। ਬਾਕੀ ਅੱਜ ਸਟੈਕਸ ਐਕਸਪ੍ਰੈਸ ਦੇ ਉੱਤੇ ਕਿਹੜੀਆਂ ਕਿਹੜੀਆਂ ਡੀਲਾਂ ਚੱਲ ਰਹੀਆਂ ਉਹਦੇ ਬਾਰੇ ਜ਼ਰੂਰ ਦੱਸਣਾ ਚਾਹਾਂਗਾ। ਸਭ ਤੋਂ ਪਹਿਲਾਂ ਦੱਸਣਾ ਚਾਹਾਂਗਾ ਜੀ, ਜਿਨ੍ਹਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ, ਡਾਕਟਰ ਸਾਡੇ ਕੋਲ ਅੱਜ 3 ਵਜੇ ਤੋਂ ਲੈ ਕੇ 6 ਵਜੇ ਤੱਕ ਸਾਡੀ ਕ੍ਰੈਡਿਟ ਵਿਊ ਤੇ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ ਅਵੇਲੇਬਲ ਨੇ। ਸਾਡੇ ਸਟੋਰ ਤੇ ਉੱਥੇ ਵਾਕ ਇਨ ਵੀ ਕਰ ਸਕਦੇ ਨੇ, ਪਰ ਜੇ ਤੁਸੀਂ ਕਾਲ ਕਰਕੇ ਆਪਣੀ ਅਪੋਇੰਟਮੈਂਟ ਬੁੱਕ ਕਰਵਾ ਲਓਗੇ ਤੇ ਤੁਹਾਡਾ ਟਾਈਮ ਸੇਵ ਹੋਏਗਾ। ਸੋ ਨੰਬਰ ਹੈ ਜੀ ਸਾਡਾ 905-460-8888-905-460-8888। ਤੇ ਖਾਸ ਕਰਕੇ ਹੁਣ ਜੀ ਸਕੂਲ ਖੁੱਲਣ ਵਾਲੇ ਨੇ ਨੈਕਸਟ ਮੰਥ, ਤੇ ਬੱਚਿਆਂ ਦੇ ਵਾਸਤੇ ਜੇ ਤੁਸੀਂ ਕਲਾਸਿਸ ਲੱਭ ਰਹੇ ਹੋ ਜਾਂ ਬੱਚਿਆਂ ਵਾਸਤੇ ਤੁਸੀਂ ਜਿਹੜਾ ਆਈ ਐਗਜ਼ਾਮ ਕਰਾਉਣਾ ਹੈ ਤੇ ਜ਼ਰੂਰ ਪਹੁੰਚੋ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ, ਕਿਉਂਕਿ ਬੈਕ ਟੂ ਸਕੂਲ ਸੇਲ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ। ਤੁਹਾਨੂੰ $129 ਦੇ ਵਿੱਚ ਅਸੀਂ ਵੈਲਿਊ ਪੈਕੇਜ ਦੇ ਰਹੇ ਹਾਂ। ਇਹਦੇ ਵਿੱਚ ਤੁਹਾਨੂੰ ਸਿਲੈਕਟਡ ਬ੍ਰਾਂਡਡ ਫਰੇਮ ਵੀ ਦਿੱਤਾ ਜਾ ਰਿਹਾ ਹੈ ਤੇ ਨਾਲ ਸਿੰਗਲ ਵਿਜ਼ਨ ਲੈਂਸਿਸ ਵੀ ਦਿੱਤੇ ਜਾ ਰਹੇ ਨੇ। ਤੇ ਜੇ ਤੁਸੀਂ ਪ੍ਰੋਗਰੈਸਿਵ ਕਲਾਸਿਸ ਲੈਣਾ ਚਾਹੁੰਦੇ ਹੋ ਤੇ $258 ਚ ਤੁਹਾਨੂੰ ਕੰਪਲੀਟ ਪੇਅਰ ਪ੍ਰੋਗਰੈਸਿਵ ਕਲਾਸਿਸ ਦਾ ਮਿਲ ਰਿਹਾ ਜੀ। ਇਹਦੇ ਚ SLR ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਨੇ, ਨਾਲ ਸਿਲੈਕਟਡ ਬ੍ਰਾਂਡਡ ਫਰੇਮ ਹੈ। ਤੇ ਜੇ ਤੁਸੀਂ ਆਪਣੀ ਐਨਕਾਂ ਦੇ ਉੱਤੇ ਕੋਈ ਵੀ ਕੋਟਿੰਗ ਕਰਵਾਉਣਾ ਚਾਹੁੰਦੇ ਹੋ ਤੇ ਸਾਰੀ ਕੋਟਿੰਗਾਂ ਫਲੈਟ 50% ਆਫ ਨੇ। ਤੇ ਜੇ ਤੁਸੀਂ 2 ਪੇਅਰ ਬਣਾਉਣਾ ਚਾਹੁੰਦੇ ਹੋ, ਪਹਿਲੇ ਪੇਅਰ ਤੇ ਕੋਟਿੰਗਾਂ 50% ਆਫ ਹੈ ਤੇ ਦੂਜੇ ਪੇਅਰ ਦੇ ਉੱਤੇ ਕੋਟਿੰਗਾਂ 100% ਆਫ, ਯਾਨੀ ਕਿ ਬਿਲਕੁਲ ਫ੍ਰੀ ਹੈ। ਸੋ ਇਹ ਡੀਲਾਂ ਲੈਣ ਲਈ ਸਾਡੇ ਸਰੋਤੇ ਕਿਸੇ ਵੀ ਲੋਕੇਸ਼ਨ ਤੇ ਪਹੁੰਚ ਸਕਦੇ ਨੇ। ਪਹਿਲੀ ਲੋਕੇਸ਼ਨ ਹੈ ਜੀ 35 ਰੈਜੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, ਪੋਰਟਨ ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲਸ ਇੰਟਰਸੈਕਸ਼ਨ ਵਾਲਮਾਰਟ ਵਾਲਾ ਪਲਾਜ਼ਾ। ਤੇ ਦੂਜੀ ਲੋਕੇਸ਼ਨ ਹੈ 10635 ਕ੍ਰੈਡਿਟ ਵਿਊ ਰੋਡ, ਤੇ ਕ੍ਰੈਡਿਟ ਵਿਊ ਤੇ ਸੈਂਡਲਵੁੱਡ ਦੀ ਇੰਟਰਸੈਕਸ਼ਨ ਹੈ ਜੀ। ਹੋਰ ਕੋਈ ਵੀ ਜਾਣਕਾਰੀ ਚਾਹੀਦੀ ਹੈ ਤੇ ਇੱਕੋ ਇੱਕ ਨੰਬਰ 905-460-8888 ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟ ਹੈਗੇ ਨੇ ਦੱਸ ਜਾਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਅਸੀਂ ਡਾਇਰੈਕਟ ਬੁੱਕ ਕਰਦੇ ਹਾਂ। ਸੋ ਨੰਬਰ ਇੱਕ ਵਾਰੀ ਫਿਰ ਜੀ 905-460-8888-905-460-8888
0: ਜੀ। ਤੁਸੀਂ ਇਸ ਟਾਈਮ 5:30 AM ਦੇ ਉੱਤੇ ਵਤਨ ਦੂਰ ਦੇ ਨਾਲ ਜੁੜੇ ਹੋ। 1:28 ਤੇ ਕੁਝ ਸੈਕਿੰਡ ਸਾਡੇ ਸਟੂਡੀਓ ਦੀ ਘੜੀ ਮੁਤਾਬਕ ਹੋਏ ਨੇ। ਕਾਫੀ ਤੁਹਾਡੇ ਵੱਲੋਂ ਕਾਲਸ ਆ ਰਹੀਆਂ, ਬਹੁਤ ਬਹੁਤ ਧੰਨਵਾਦ ਆਪਣੇ ਵਿਚਾਰ ਦੇਣ ਦਾ, ਆਪਣਾ ਸਹਿਯੋਗ ਦੇਣ ਦਾ। ਔਰ ਇਸੇ ਤਰ੍ਹਾਂ ਅੱਜ ਦੇ ਪ੍ਰੋਗਰਾਮ ਨੂੰ ਜਿੱਥੇ ਅਸੀਂ ਢਿੱਲੋਂ ਵੀਡੀਓ ਦੇ ਸਹਿਯੋਗ ਨਾਲ ਪੇਸ਼ ਕਰ ਰਹੇ ਹਾਂ, ਉਸ ਦੇ ਨਾਲ ਨਾਲ ਵੁੱਡਵਾਈਨ ਬੈਂਕੋਟ ਹਾਲ, ਡਰੀਮ ਕਨਵੈਨਸ਼ਨ ਸੈਂਟਰ, ਟੈਲੀਟੈਮ ਇਲੈਕਟ੍ਰੋਨਿਕਸ, ਸਮੋਸਾ ਸਵੀਟ ਫੈਕਟਰੀ, ਸਿੰਗਾਪੁਰ ਜੂਲਰ, ਹਰਪ੍ਰੀਤ ਸੈਣੀ ਜੀ, ਔਰ ਹੋਰ ਵੀ ਸਾਡੇ ਜਿਹੜੇ ਸਪੋਂਸਰ ਨੇ, ਜਿਹਨਾਂ ਚੋਂ ਟਿੱਕਾ ਜੰਕਸ਼ਨ, ਪੀਜ਼ਾ ਡੀਪੂ ਤੇ ਸਾਡੀ ਰੀਅਲ ਸਟੇਟ ਦੀ ਟੀਮ ਤੇ ਨਾਲ ਹੀ ਹੈ ਪ੍ਰਾਈਮ ਇੰਟਰਨੈਸ਼ਨਲ ਕਾਲਜ ਤੋਂ ਵਿਕਰਮ ਜੀ ਸਾਡੇ ਨਾਲ ਨੇ। ਸੋ ਵਿਕਰਮ ਜੀ ਤੁਸੀਂ ਤੁਹਾਡੀ ਗੈਰ ਹਾਜ਼ਰੀ ਲੱਗੀ ਰਹੀ ਕਿੰਨੇ ਦਿਨ ਕਿਉਂਕਿ ਕਾਫੀ ਤੁਸੀਂ ਬਿਜ਼ੀ ਰਹੇ, ਜਿਹੜਾ ਤੁਸੀਂ ਜੋਬ ਫੇਅਰ ਕੀਤਾ ਸੀ ਉਹਦੇ ਚ ਕਾਫੀ ਲੋਕਾਂ ਦਾ ਫਾਇਦਾ ਹੋਇਆ
3: ਜੀ,
0: ਤੇ ਹੁਣ ਕੁਛ ਅੱਜ ਆਪਾਂ ਨਵਾਂ ਕੀ ਗੱਲਬਾਤ ਦੱਸਣੀ।
3: ਮੈਂ ਪਹਿਲੇ ਤੇ ਧੰਨਵਾਦ ਕਰਾਂਗਾ ਸੁਖੀ ਜੀ ਤੁਹਾਡਾ, ਕਿਉਂਕਿ ਇੰਨਾ ਸੋਹਣਾ ਪ੍ਰਚਾਰ ਹੋ ਗਿਆ ਕਿ ਸਾਡੇ ਬਾਹਰ ਇੰਨੇ ਕੁ ਲੋਕ ਆਏ, ਸਾਨੂੰ ਖੁਦ ਨੂੰ ਮਹਿਸੂਸ ਹੋ ਰਿਹਾ ਸੀਗਾ ਕਿ ਵੀ ਕਿੰਨੇ ਲੋਕਾਂ ਨੂੰ ਅਸੀਂ ਮਦਦ ਕਰ ਪਾਏ ਹਾਂ, ਕਿੰਨੇ ਲੋਕਾਂ ਨੂੰ ਅਸੀਂ ਟੱਚ ਕਰ ਪਾਏ ਹਾਂ। ਸੋ ਸਾਡੇ ਕੋਲ 150-200 ਬੰਦਾ ਇੱਥੇ ਪਹੁੰਚਿਆ, ਜਿਨ੍ਹਾਂ 'ਚੋਂ ਕਾਫੀਆਂ ਨੂੰ ਲੈਟਰ ਔਨ ਦਾ ਸਪੋਟ ਮਿਲੀ, ਕਾਫੀਆਂ ਦੇ ਇੰਟਰਵਿਊ ਅਜੇ ਵੀ ਚੱਲ ਰਹੇ ਨੇ, ਅਸੀਂ ਚੇਜ਼ ਕਰ ਰਹੇ ਹਾਂ ਉਹਨਾਂ ਨਾਲ। ਜੋ ਹੁਣ ਅਸੀਂ ਵਾਧੂ ਇੱਕ ਹੋਰ ਐਡੀਸ਼ਨ ਮੈਂ ਲੈ ਕੇ ਆਇਆ ਇਸ ਚੀਜ਼ ਨੂੰ, ਉਹਦੇ 'ਚ ਅਸੀਂ ਇਹ ਔਫਰ ਦੇ ਕੇ ਆ ਰਹੇ ਹਾਂ ਕਿ ਅਸੀਂ ਸਪਟੈਂਬਰ 'ਚ ਆਪਣਾ ਓਪਨ ਹਾਊਸ ਕਰ ਰਹੇ ਹਾਂ ਮਿਡ ਵਿੱਚ, ਔਰ ਇਸ ਮਹੀਨੇ ਤੋਂ ਅਸੀਂ ਸ਼ੁਰੂ ਕਰ ਰਹੇ ਹਾਂ ਕਿ ਜਿੱਥੇ ਸਾਡੇ ਕੋਲ ਕੰਪਿਊਟਰਾਈਜ਼ਡ ਅਕਾਊਂਟਿੰਗ ਟੈਕਸ ਐਂਡ ਪੇਰੋਲ ਦਾ ਪ੍ਰੋਗਰਾਮ ਅਸੀਂ ਲਾਂਚ ਕਰ ਰਹੇ ਹਾਂ। ਇਸ ਪ੍ਰੋਗਰਾਮ ਦੇ ਤਹਿਤ 24 ਹਫ਼ਤਿਆਂ 'ਚ ਔਰ 34 ਹਫ਼ਤਿਆਂ 'ਚ ਕਰ ਸਕਦੇ ਹਾਂ, ਫਾਸਟ ਟਰੈਕ ਵੀ ਹੈ ਸਾਡੇ ਕੋਲ, ਔਰ ਇਹਦੇ ਵਿੱਚ ਅਸੀਂ ਲੈਪਟਾਪ ਨਾਲ ਦੇ ਰਹੇ ਹਾਂ। ਜਿਹੜਾ ਵੀ ਸਟੂਡੈਂਟ ਇਹਦੇ 'ਚ ਇਨਰੋਲ ਕਰੇਗਾ ਉਹਨੂੰ ਨਾਲ ਲੈਪਟਾਪ ਮਿਲੇਗਾ, ਨਾਲ ਅਕਾਊਂਟਿੰਗ ਸੋਫਟਵੇਅਰ ਮਿਲੇਗਾ, ਅਤੇ ਨਾਲ ਮਾਈਕਰੋਸੋਫਟ ਆਫਿਸ ਦਾ ਵੀ ਅਸੀਂ ਦਾਂਗੇ। ਔਰ ਜਿਹੜਾ ਫੂਡ ਸਰਵਿਸ ਵਰਕਰ ਹੈ, ਸਾਡੇ ਕੋਲ ਇੱਕ ਹੋਰ ਪ੍ਰੋਗਰਾਮ ਹੈ, ਬੜਾ ਛੋਟਾ 16 ਹਫ਼ਤਿਆਂ ਦਾ ਪ੍ਰੋਗਰਾਮ ਹੈ। ਇਹਦੇ ਵਿੱਚ ਜਿਹੜੇ ਸਟੂਡੈਂਟਸ ਨੇ ਉਹ ਹੈਲਥ ਕੇਅਰ ਸੈਕਟਰ 'ਚ ਵੀ ਜਾ ਸਕਦੇ ਨੇ ਔਰ ਹੋਸਪਿਟੈਲਿਟੀ ਸੈਕਟਰ ਵਿੱਚ ਵੀ ਜਾ ਸਕਦੇ ਨੇ। ਪਰਸਨਲ ਸਪੋਰਟ ਵਰਕਰ ਸਾਡੇ ਕੋਲ ਬਹੁਤ ਸੋਹਣਾ ਪ੍ਰੋਗਰਾਮ ਹੈ, ਜਿਹਦੇ 'ਚ ਅਸੀਂ ਇਨਸ਼ੋਰ ਕੀਤਾ ਕਿ ਬੱਚਿਆਂ ਸਾਰੇ ਸਟੂਡੈਂਟਸ ਨੂੰ ਜੋਬ ਮਿਲ ਸਕੇ। ਔਰ ਇਹਦੇ ਇਲਾਵਾ ਸਾਡੇ ਕੋਲ ਮੈਡੀਕਲ ਆਫਿਸ ਅਸਿਸਟੈਂਟ ਪ੍ਰੋਗਰਾਮ ਵੀ ਹੈਗਾ, ਜਿਹੜਾ ਕਿ ਐਲੀਜੀਬਲ ਹੈ ਕਿ ਜਿਹੜਾ ਸਟੂਡੈਂਟਸ ਇਹਦੇ 'ਚ ਗ੍ਰੈਜੂਏਟ ਹੋਣਗੇ ਉਹ ਕਿਸੇ ਕਲੀਨਿਕ 'ਚ ਕੰਮ ਕਰ ਸਕਦੇ ਨੇ, ਹੈਲਥ ਕੇਅਰ ਸੈਕਟਰ 'ਚ ਹੀ ਰਹਿਣਗੇ ਬਟ ਕਲੀਨਿਕ 'ਚ ਕੰਮ ਕਰ ਸਕਦੇ ਨੇ, ਐਡਮਿਨਿਸਟ੍ਰੇਟਿਵ ਵਰਕ ਕਰ ਸਕਦੇ ਨੇ।
0: ਓਕੇ,
3: ਇਹ ਸਾਰੇ ਪ੍ਰੋਗਰਾਮ ਬਹੁਤ ਸੋਹਣੇ ਨੇ ਔਰ ਇਹਨਾਂ ਸਾਰੇ ਪ੍ਰੋਗਰਾਮਾਂ ਨੂੰ ਨਾਲ ਅਸੀਂ ਜੇ ਜਿਸ ਤਰ੍ਹਾਂ ਉਸ ਸਾਹਿਬ ਤੁਹਾਨੂੰ ਪਤਾ ਹੈ ਕਿ ਪਿਛਲੇ ਮਹੀਨੇ ਬੰਦ ਹੋ ਗਿਆ, ਬਟ ਦੇਰ ਇਜ਼ ਅਦਰ ਪ੍ਰੋਗਰਾਮ ਜਿਹਦੇ 'ਚ ਅਸੀਂ ਇਹਨਾਂ ਨੂੰ ਅਪ ਟੂ $28,000 ਤੱਕ ਦੇ ਗ੍ਰਾਂਟ ਗਵਰਨਮੈਂਟ ਤੋਂ ਲੈ ਕੇ ਦੇ ਸਕਦੇ ਹਾਂ।
0: ਓਕੇ,
3: ਔਰ ਇਹਦੇ ਵਿੱਚ ਜਿੱਥੇ ਉਹਨਾਂ ਨੂੰ ਗ੍ਰਾਂਟ ਮਿਲੇਗਾ ਨਾਲ ਇਹਨਾਂ ਪ੍ਰੋਗਰਾਮਾਂ ਨੂੰ ਸਾਡੇ ਨਾਲ ਕਰਨ 'ਤੇ ਗ੍ਰੈਜੂਏਸ਼ਨ ਬੋਨਸ ਵੀ ਹੈ, ਜਿਹਦੇ 'ਚ $1,000 ਤੋਂ ਲੈ ਕੇ $1,500 ਤੱਕ ਗ੍ਰੈਜੂਏਸ਼ਨ ਬੋਨਸ, ਮਤਲਬ ਜਿਸ ਤਰ੍ਹਾਂ ਤੁਸੀਂ ਗ੍ਰੈਜੂਏਟ ਹੋਵੋਗੇ ਸਾਡੇ ਵੱਲੋਂ ਗਿਫਟ ਮਿਲੇਗਾ ਕਿ ਤੁਸੀਂ ਗ੍ਰੈਜੂਏਸ਼ਨ ਬੋਨਸ ਕੀਤੀ।
0: ਅੱਛਾ ਜੀ, ਜਿਹੜੀ ਗਵਰਨਮੈਂਟ ਤੋਂ ਗ੍ਰਾਂਟ ਹੈ ਲੋਨ ਨਹੀਂ, ਗ੍ਰਾਂਟ ਦੀ ਗੱਲ ਕਰ ਰਹੇ?
3: ਮੈਂ ਸਿਰਫ ਗ੍ਰਾਂਟ ਦੀ ਗੱਲ ਕਰ ਰਿਹਾ ਜੀ, ਉਸ ਐਪ ਬੰਦ ਹੋ ਗਿਆ ਪ੍ਰਾਈਵੇਟ ਕੈਰੀਅਰ ਕਾਲਜਿਸ ਵਾਸਤੇ, ਲੇਕਿਨ ਗਵਰਨਮੈਂਟ ਨੇ ਹੋਰ ਰਸਤਾ ਖੋਲਿਆ ਹੋਇਆ ਜਿਹਦੇ ਵਾਸਤੇ ਅਸੀਂ ਗਾਈਡ ਕਰਾਂਗੇ ਇਹਨਾਂ ਨੂੰ ਸਾਰਿਆਂ ਨੂੰ। ਬੈਟਰ ਜੋਬਸ ਓਨਟੇਰੀਓ ਹੈ, ਇਹਦੇ ਵਿੱਚ ਅਪ ਟੂ $28,000 ਤੱਕ ਇਹਨਾਂ ਨੂੰ ਗ੍ਰਾਂਟ ਮਿਲ ਸਕਦਾ, ਜਿਹਦੇ ਜਿਹੜਾ ਕੋਈ ਵਾਪਸ ਨਹੀਂ ਮੋੜਨਾ। ਔਰ ਉਹਦੇ ਬਾਵਜੂਦ ਵੀ ਜਿੱਥੇ ਲੈਪਟਾਪ ਨੇ, ਜਿੱਥੇ ਸਮਾਰਟ ਸਰਵ ਫੂਡ ਸਰਵਿਸ ਵਰਕਰ ਵਾਸਤੇ ਸਮਾਰਟ ਸਰਵ ਜਿਹੜਾ ਐਲਕੋਹਲ ਨੂੰ ਡੀਲ ਕਰਨ ਵਾਸਤੇ ਸਰਟੀਫਿਕੇਸ਼ਨ ਹੁੰਦਾ, ਉਹ ਵੀ ਅਸੀਂ ਫ੍ਰੀ ਦੇ ਰਹੇ ਹਾਂ। ਔਰ ਇਹਦੇ ਇਲਾਵਾ ਬੈਟਰ ਜੋਬਸ ਓਨਟੇਰੀਓ ਦੀ ਜਿੰਨੀ ਵੀ ਹੈਲਪ ਹੋ ਸਕੇਗੀ ਉਹਨਾਂ ਨੂੰ ਅਪਲਾਈ ਕਰਨ ਵਾਸਤੇ ਉਹ ਅਸੀਂ ਗਾਈਡ ਕਰਾਂਗੇ, ਉਹਦਾ ਕੋਈ ਪੈਸਾ ਨਹੀਂ, ਕੋਈ ਐਸਾ ਐਸੀ ਇਹਨਾਂ ਦੀ ਕੋਈ ਕੋਸਟ ਨਹੀਂ ਹੈ ਜਿਹੜੀ ਇਹਨਾਂ ਨੂੰ ਦੇਣੀ ਪਵੇ। ਔਰ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਇਸ ਫੀਲਡ ਵਿੱਚ ਆਉਣਾ ਚਾਹ ਰਹੇ ਨੇ, ਚਾਹੇ ਉਹ ਫੂਡ ਸਰਵਿਸ ਵਰਕਰ ਹੈ, ਮੈਡੀਕਲ ਆਫਿਸ ਅਸਿਸਟੈਂਟ ਹੈ ਜਾਂ ਕੰਪਿਊਟਰਾਈਜ਼ ਅਕਾਊਂਟਿੰਗ ਵੀ ਹੈ, ਉਹਨਾਂ ਵਾਸਤੇ ਵੀ ਫਾਸਟ ਟਰੈਕ ਪ੍ਰੋਗਰਾਮ ਸਾਡੇ ਕੋਲ ਹੈਗੇ ਨੇ, ਜਿਹੜੇ ਫਾਸਟ ਟਰੈਕ ਪ੍ਰੋਗਰਾਮ ਉਹ ਕਰਕੇ ਔਰ ਬਹੁਤ ਜਲਦੀ ਜੋਬ ਰੈਡੀ ਹੋ ਸਕਦੇ ਨੇ।
0: ਤੇ ਇਹਦਾ ਕੋਈ ਹੈ ਕਦੋਂ ਕਲਾਸਾਂ ਸ਼ੁਰੂ ਆ ਜਾਂ ਕਿੱਦਾਂ ਉਹਨਾਂ ਨੇ ਤੁਹਾਡੇ ਤੱਕ ਅਪਰੋਚ ਕਿੱਦਾਂ ਕਰਨੀ?
3: ਸਾਡੀ ਇਨਰੋਲਮੈਂਟਸ ਚਾਲੂ ਨੇ ਜੀ, ਔਰ ਇਹ ਸਾਡੇ ਪ੍ਰੋਗਰਾਮ ਆਉਣ ਵਾਲੇ ਮਹੀਨੇ 'ਚ ਸ਼ੁਰੂ ਹੋ ਜਾਣਗੇ। ਸਾਡਾ ਨੰਬਰ ਹੈ 6474991009, ਜਾਂ ਸਾਨੂੰ ਡਾਇਰੈਕਟਲੀ ਕਾਲ ਕਰੋ ਜਾਂ ਸਾਡੀ ਵੈਬਸਾਈਟ www.primeinternational.ca ਤੇ ਜਾ ਕੇ ਆਪਣੀ ਕੰਸਲਟੇਸ਼ਨ, ਚਾਹੇ ਵਰਚੁਅਲ ਲੈਣਾ ਚਾਹੋ ਚਾਹੇ ਇਨ ਪਰਸਨ ਲੈਣਾ ਚਾਹੋ, ਉਹ ਖੁਦ ਸਾਡੀ ਵੈਬਸਾਈਟ ਤੇ ਬਲੌਕ ਕਰ ਸਕਦੇ ਹੋ ਬੁੱਕ ਐਨ ਅਪੁਆਇੰਟਮੈਂਟ ਕਰਕੇ। ਔਰ ਸਾਡੇ ਕਾਉਂਸਲਰਸ ਇਹਨਾਂ ਨੂੰ ਗਾਈਡ ਕਰਨਗੇ, ਇਹਨਾਂ ਨੂੰ ਹਰ ਤਰ੍ਹਾਂ ਦੀ ਇਨਫੋਰਮੇਸ਼ਨ ਦੇਣਗੇ ਤੇ ਨਾਲ ਹੀ ਇਹਨਾਂ ਨੂੰ ਅੱਛੀ ਤਰ੍ਹਾਂ ਤਾਲੀਮ ਦੇ ਕੇ ਜੋਬ ਲਗਵਾਉਣ ਤੱਕ ਦੀ ਹੈਲਪ ਜਿਹੜੀ ਹੈ ਅਸੀਂ ਕਰਾਂਗੇ।
0: ਨੰਬਰ ਵੀ ਨਾਲ ਨਾਲ ਦੇ ਦਿਓ ਜੀ।
3: ਸਾਡਾ ਨੰਬਰ ਹੈ ਜੀ 6474991009।
0: ਔਰ ਗ੍ਰੇਟ ਪੰਜਾਬ ਬਿਜ਼ਨਸ ਸੈਂਟਰ ਦੇ ਵਿੱਚ ਹੀ ਇਹਨਾਂ ਦਾ ਜੀ ਕਾਲਜ ਦੀ ਇੱਕ ਬ੍ਰਾਂਚ ਹੈ, ਤੇ 6474991009 ਤੇ ਤੁਸੀਂ ਗੱਲ ਕਰ ਸਕਦੇ ਹੋ। ਥੈਂਕ ਯੂ ਜੀ।

0: ਬਾਤ ਜੀ, ਕਿਆ ਬਾਤ, ਬਹੁਤ ਹੀ ਖੂਬਸੂਰਤ ਲਾਈਨਾਂ ਜੀ। ਬੱਬੂ ਮਾਨ ਹੋਣਾ ਦੀ ਆਵਾਜ਼ ਤੇ ਲਿਖਿਆ ਵੀ ਇਹਨਾਂ ਵੱਲੋਂ, ਕੀਤਾ ਤਬਾਹ ਮੈਨੂੰ ਲਾਰਿਆਂ ਦੇ ਨਾਲ। ਸੋ ਇੱਥੇ ਵੀ ਗੱਲ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਤੁਹਾਡੇ ਪੈਸਿਆਂ ਦੀ ਬਚਤ ਕਰੀਏ, ਕਿਉਂਕਿ ਜਿਹੜੀ ਇੰਸ਼ੋਰੈਂਸ ਦੇ ਨਾਲ ਸਾਡੀ ਲਾਈਨ ਜੁੜ ਗਈ ਹੈ, ਇੰਸ਼ੋਰੈਂਸ ਤੁਹਾਨੂੰ ਪਤਾ ਕਿ ਬਹੁਤ ਹੀ ਜ਼ਿਆਦਾ ਜ਼ਰੂਰਤਮੰਦ ਹੈ, ਜ਼ਰੂਰਤ ਪੈਂਦੀ ਤੁਹਾਨੂੰ ਇੰਸ਼ੋਰੈਂਸ ਦੀ, ਜਿਨ੍ਹਾਂ ਦੇ ਵਿੱਚੋਂ ਆਟੋ ਇੰਸ਼ੋਰੈਂਸ, ਹੋਮ ਇੰਸ਼ੋਰੈਂਸ, ਕਮਰਸ਼ੀਅਲ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਅਤੇ ਹੋਰ ਕਈ ਵਾਰੀ ਤੁਹਾਨੂੰ ਗਰੁੱਪ ਬੈਨੀਫਿਟ ਵੀ ਚਾਹੀਦੇ ਹੁੰਦੇ ਆ। ਸੋ ਸਾਰਿਆਂ ਦੇ ਵਿੱਚ ਹੈਲਪ ਕਰਦੇ ਨੇ ਜਿਹੜੀ ਇੰਸ਼ੋਰੈਂਸ ਵਾਲੇ। ਸੋ ਦੇਖਦੇ ਹਾਂ ਕੀ ਅੱਜ ਤੁਹਾਡੇ ਲਈ ਕੋਈ ਜਾਣਕਾਰੀ ਲੈ ਕੇ ਹਾਜ਼ਰ ਨੇ। ਜੀ ਆਇਆਂ ਨੂੰ ਸਰ।
1: ਹਾਂ ਸਤਿ ਸ਼੍ਰੀ ਅਕਾਲ ਭਾਜੀ, ਸਾਰੇ ਸਰੋਤਿਆਂ ਨੂੰ ਪਿਆਰ ਭਾਈ, ਸਤਿ ਸ਼੍ਰੀ ਅਕਾਲ। ਬਹੁਤ ਵਧੀਆ ਟੋਪਿਕ ਸੀਗਾ ਅੱਜ ਦਾ।
0: ਅੱਛਾ ਜੀ, ਤੁਸੀਂ ਵੀ ਸੁਣ ਰਹੇ ਸੀ ਪ੍ਰੋਗਰਾਮ, ਇਹਦਾ ਮਤਲਬ?
1: ਹਾਂਜੀ, ਵੇਟ ਕਰ ਰਹੇ ਸੀਗੇ, ਬੜਾ ਵਧੀਆ ਟੋਪਿਕ, ਬੜੀ ਰੌਣਕ ਲੱਗੀ ਰਹੀ।
0: ਨਹੀਂ ਰੌਣਕ ਤਾਂ ਠੀਕ ਹੈ, ਪਰ ਵਾਕਈ ਗੱਲ ਸੱਚ ਹੈ ਵੈਸੇ ਕਿ ਪੁਰਾਣੇ ਜ਼ਮਾਨੇ ਦੇ ਵਿੱਚ ਜਾਂ ਪਹਿਲਾਂ ਲੋਕੀ ਖੁਸ਼ੀਆਂ ਵੰਡਦੇ ਸੀ ਤੇ ਖੁਸ਼ੀਆਂ ਜ਼ਿਆਦਾ ਵੱਧਦੀਆਂ ਸੀ, ਤੇ ਹੁਣ ਜੇ ਕਿਸੇ ਨੂੰ ਦੱਸਦੇ ਆਪਾਂ ਖੁਸ਼ੀ ਦਾ ਵੀ ਮੈਂ ਆਹ ਕੰਮ ਕਰ ਰਿਹਾ ਜਾਂ ਕੀਤਾ ਆ ਜਾਂ ਕਰਨ ਜਾ ਰਿਹਾ, ਤੇ ਉਹ ਜੈਲਸ ਨਾਲ ਭਰ ਜਾਂਦੇ ਆ, ਨਫ਼ਰਤ ਨਾਲ ਭਰ ਜਾਂਦੇ ਆ, ਦੁਸ਼ਮਣੀਆਂ ਵਧਣ ਲੱਗ ਪੈਂਦੀਆਂ।
1: ਮੈਨੂੰ ਲੱਗਦਾ ਭਾਜੀ ਹਰ ਇੰਡੀਵਿਜੁਅਲ ਤੇ ਡਿਪੈਂਡ ਕਰਦਾ, ਕਈ ਤੇ ਦੂਸਰੇ ਦੀ ਖੁਸ਼ੀ ਚ ਖੁਸ਼ ਹੁੰਦੇ ਆ, ਤੇ ਜਿਹੜਾ ਕੋਈ ਜੈਲਸ ਵੀ ਹੁੰਦਾ ਉਹ ਆਪਣੀ ਸਿਹਤ ਦਾ ਹੀ ਨੁਕਸਾਨ ਕਰਨ ਡਿਆ, ਜਿਹਨੂੰ ਰੱਬ ਨੇ ਦਿੱਤਾ ਉਹ ਤੇ ਤਰੱਕੀਆਂ ਹੀ ਕਰਨ ਡਿਆ।
0: ਬਿਲਕੁਲ ਜੀ, ਬਿਲਕੁਲ,
1: ਪੋਜ਼ਿਟਿਵ ਮਾਈਂਡ ਸੈਟ ਨਾਲ ਰਹਿਣਾ ਚਾਹੀਦਾ ਆਪਾਂ ਨੂੰ, ਸਗੋਂ ਈਵਨ ਕਮਿਊਨਿਟੀ ਚ, ਕਿਉਂਕਿ ਵੱਧਦਾ ਖੁਸ਼ ਹੋਣਾ ਚਾਹੀਦਾ ਆਪਣਾ ਬੰਦਾ ਉੱਥੇ ਪਹੁੰਚ ਗਿਆ, ਨਾਲ ਦੁਨੀਆਂ ਦੇ ਤਾਂ ਤੋਂ ਤਾਂ ਹੈ ਨਾ, ਤੇ ਖੁਸ਼ ਹੋਣਾ ਚਾਹੀਦਾ ਕਿਸੇ ਦੀ ਖੁਸ਼ੀ ਚ।
0: ਠੀਕ ਹੈ ਜੀ, ਤੇ ਹੁਣ ਆਪਾਂ ਕਿੱਦਾਂ ਖੁਸ਼ ਕਰੀਏ ਸਾਰਿਆਂ ਨੂੰ, ਇੰਸ਼ੋਰੈਂਸ ਦੀ ਕੋਈ ਦਿਓ ਖੁਸ਼ ਖਬਰੀ।
1: ਖੁਸ਼ੀ ਕਰਦੀ ਬਾਈ, ਸਾਡਾ ਪ੍ਰੋਡਕਟ ਹੀ ਇੱਦਾਂ ਦਾ, ਕੋਈ ਸੇਲ ਵਗੈਰਾ ਨਹੀਂ ਲੱਗਦੀ, ਪਰ ਅਸੀਂ ਸ਼ੌਪ ਰਾਉਂਡ ਕਰਕੇ ਮੇਰੇ ਕੋਲ 15 ਤੋਂ ਉੱਤੇ ਕੰਪਨੀਆਂ ਜੋ ਵੀ ਬੈਸਟ ਰੇਟ ਆ ਉਹ ਕਲਾਇੰਟ ਨੂੰ ਦੇ ਸਕਦੇ ਹਾਂ। ਸੋ ਕਿਸੇ ਵੀ ਭੈਣ ਭਰਾ ਦਾ ਰਿਨਿਊਅਲ ਆ ਰਿਹਾ ਹੋਵੇ, ਹੋਮ ਆਟੋ ਜਾਂ ਕਮਰਸ਼ੀਅਲ ਪਾਲਿਸੀ ਹੋਵੇ ਕਿਸੇ ਵੀ ਤਰ੍ਹਾਂ ਦੀ, ਤੇ ਮੈਨੂੰ ਕੰਟੈਕਟ ਕਰਨ 416-902-0706 ਤੇ ਮੈਂ ਜੋ ਬੈਸਟ ਹੋ ਸਕਦਾ ਮੈਂ ਦੱਸ ਸਕਦਾ। ਤੇ ਬਾਕੀ ਅੱਜ ਨਾ ਕੱਲ ਮੈਂ ਓਦਾਂ ਤੁਹਾਨੂੰ ਕਲੇਮ ਵਗੈਰਾ ਦੱਸਦਾ ਕਈ ਹੋ ਸਕਦਾ ਤੇ ਰੋਤਿਆਂ ਦੀ ਨੌਲੇਜ ਇਸ ਪਾਸੇ ਵਧੇ। ਕੱਲ ਹੀ ਮੈਨੂੰ ਸਵੇਰੇ ਕਾਲ ਆਈ, ਕੱਲ ਕਿਸੇ ਦਾ ਨਾ ਕਾਰ ਵੈਂਡਲਾਈਜ਼ ਹੋ ਗਈ, ਸੋ ਕਾਰ ਦੇ ਵਿੱਚ ਉਹਨਾਂ ਦਾ ਲੈਪਟਾਪ ਵੀ ਸੀ, ਥੋੜੇ ਪੈਸੇ ਵੀ ਸੀ, ਘੜੀ ਵੀ ਸੀਗੀ, ਤੇ ਉਹ ਉਹਨਾਂ ਨੇ ਵੈਂਡਲਾਈਜ਼ ਦੋਵੇਂ ਕਾਰਾਂ ਤੋੜੀਆਂ, ਪਹਿਲਾਂ ਸ਼ੀਸ਼ੇ ਤੋੜੇ, ਫਿਰ ਉਹਨਾਂ ਨੇ ਕੱਢਿਆ ਸਮਾਨ ਤੇ ਲੈ ਗਏ। ਸੋ ਇਹ ਜਿਹੜਾ ਕਲੇਮ ਹੁੰਦਾ, ਚਲੋ ਕਾਰ ਦਾ ਕਲੇਮ ਤੇ ਆਟੋ ਇੰਸ਼ੋਰੈਂਸ ਦਊਗੀ, ਪਰ ਜਿਹੜਾ ਸਮਾਨ ਤੁਹਾਡੀ ਕਾਰ ਚ ਪਿਆ ਉਹ ਕਲੇਮ ਜਿਹੜਾ ਉਹ ਹੋਮ ਇੰਸ਼ੋਰੈਂਸ ਕਿੱਕ ਇਨ ਕਰਦੀ ਹੈ।
0: ਓਕੇ,
1: ਅਨਫੋਰਚੁਨੇਟਲੀ ਉਹ ਜਿਹੜੇ ਕਲਾਇੰਟ ਸੀਗੇ ਉਹਨਾਂ ਨੇ ਡਿਡਕਟੇਬਲ ਇੰਸ਼ੋਰੈਂਸ ਕਢਾਉਣ ਵਾਸਤੇ ਵੱਧ ਰੱਖਿਆ ਹੋਇਆ ਸੀ, ਉਹਨਾਂ ਨੇ 5000 ਰੱਖਿਆ ਸੀ, ਉਹ ਕਹਿੰਦੇ ਵੀ ਘਰ ਦਾ ਕਲੇਮ ਤਾਂ ਚਲੋ ਹੁੰਦਾ ਨੀ ਕਦੀ, ਤੇ ਉਹਨਾਂ ਦਾ ਜਿਹੜਾ ਕਲੇਮ ਹੈ ਉਹ ਘੱਟ ਹੈ 5000 ਤੋਂ, ਸੋ ਨਹੀਂ ਲੈਣਗੇ। ਪਰ ਇਸ ਇਹ ਵੀ ਚੀਜ਼ਾਂ ਨਾ ਰੱਖਣੀਆਂ ਚਾਹੀਦੀਆਂ ਬੰਦੇ ਨੂੰ ਆਪਣੇ ਨੋਟਿਸ ਚ, ਮੇਰਾ ਡਿਡਕਟੇਬਲ ਕਿੰਨਾ। ਨਾਲ ਕਈ ਵਾਰੀ ਆਪਾਂ ਸਮਝਦੇ ਹਾਂ ਵੀ ਹਰ ਚੀਜ਼ ਦੀ ਨਾ ਲਿਮਿਟ ਹੁੰਦੀ ਹੈ, ਤੁਹਾਡੀ ਘੜੀ ਚੋਰੀ ਹੋਈ, ਘੜੀ ਮੈਕਸੀਮਮ ਇੰਸ਼ੋਰੈਂਸ ਕੰਪਨੀ ਨੇ ਕਿੰਨੀ ਪੇ ਕਰਨੀ ਹੈ, ਜੇ ਤੁਸੀਂ ਫਾਇਰ ਆਰਮਸ ਰੱਖੀਆਂ ਘਰ ਚ ਉਹਦੀ ਵੀ ਮੈਕਸੀਮਮ ਹੁੰਦੀ ਹੈ ਵੀ ਇੰਨਾ ਪੇ ਕਰਨਾ, ਜਵੈਲਰੀ ਦੀ ਵੀ ਮੈਕਸ ਲਿਮਿਟ ਹੁੰਦੀ ਹੈ। ਸੋ ਜੇ ਤੁਹਾਡੇ ਘਰ ਚ ਲੈਟ ਸੇ ਜਵੈਲਰੀ ਜ਼ਿਆਦਾ ਪਈ ਹੈ, ਤਾਂ ਮੇਕ ਸ਼ੋਰ ਇੰਸ਼ੋਰੈਂਸ ਕੰਪਨੀ ਐਜ਼ ਅ VPA ਨੂੰ ਐਡ ਕਰ ਸਕਦੀ ਹੈ,
0: ਮੇਰੇ ਖਿਆਲ ਜਿਹੜਾ ਇੰਸ਼ੋਰੈਂਸ ਕਰਨ ਵਾਲਾ ਤੇ ਕਰਾਉਣ ਵਾਲਾ ਦੋਨਾਂ ਨੂੰ ਬੈਠ ਕੇ ਐਕਸਪਲੇਨ ਕਰਨਾ ਚਾਹੀਦਾ ਇੱਕ ਦੂਜੇ ਨੂੰ ਕਿ ਮੈਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ, ਵੀ ਆਹ ਛੋਟੀ ਜਿਹੀ ਗਲਤੀ ਨਾ ਕਈ ਵਾਰੀ ਫਿਰ ਬਾਅਦ ਚੋਂ ਬੰਦਾ ਪਛਤਾਉਂਦਾ।
1: ਹਾਂਜੀ, ਮੈਂ ਇੱਕ ਸਾਡੇ ਕਲਾਇੰਟ ਸੀਗੇ ਉਹਨੂੰ ਸਮਝਾਇਆ ਵੀ ਸੀਗਾ, ਉਹਦੀ ਉਹ ਕੋਈ ਜਵੈਲਰੀ ਕਾਫੀ $1,00,000 ਤੋਂ ਵੱਧ ਫਿਰ ਘਰੇ ਚੋਰੀ ਹੋਈ, ਮੁੜ ਕੇ ਕਲੇਮ ਨੀ ਮਿਲਿਆ, ਤੇ ਕਾਫੀ ਫਾਇਰ ਆਰਮਸ ਵੀ ਕਾਫੀ ਰੱਖੀਆਂ ਸੀ ਉਹਨਾਂ ਨੇ, ਉਹ ਵੀ ਚੋਰੀ ਹੋ ਗਈਆਂ।
0: ਅੱਛਾ, ਇੱਕ ਸਵਾਲ ਹੋ ਰਿਹਾ ਜੀ, ਜਦੋਂ ਹੁਣ ਮੰਨ ਲਓ ਕੋਈ ਇਦਾਂ ਚੋਰੀ ਹੋਵੇ, ਜਵੈਲਰੀ ਹੋ ਗਈ ਜਾਂ ਕੋਈ ਹੋਰ ਕੋਈ ਕੀਮਤੀ ਚੀਜ਼ਾਂ ਹੋ ਗਈਆਂ, ਤੇ ਫਿਰ ਇੰਸ਼ੋਰੈਂਸ ਵਾਲੇ ਤੁਹਾਡੇ ਕੋਲ ਪੁਰਾਣੀਆਂ ਰਸੀਦਾਂ ਵੀ ਮੰਗਦੇ ਹੋਣਗੇ ਕਿ ਕਿੱਥੋਂ ਲਈਆਂ ਸੀ, ਕਿੰਨੇ ਦੀ ਸੀ ਜਾਂ ਕੀ ਹੋਇਆ?
1: ਹਾਂਜੀ, ਐਡਜਸਟਰ ਮੰਗਦੇ ਆ ਜੀ ਰਸੀਦ, ਜੇ ਨਾ ਪ੍ਰੋਡਿਊਸ ਹੋਏ ਉਹਦੇ ਵੀ ਤਰੀਕੇ ਹੁੰਦੇ ਆ, ਪਰ ਉਹ ਬੇਸਿਕਲੀ ਕਈ ਵਾਰੀ ਹੁੰਦਾ ਨਹੀਂ ਸੰਭਾਲੀਆਂ ਹੁੰਦੀਆਂ, ਪਰ ਕੋਈ ਪਿਕਚਰ ਹੋਵੇ ਕੁਛ ਵੀ ਹੋਵੇ, ਡਿਪੈਂਡਿੰਗ ਔਨ ਐਡਜਸਟਰ ਇੰਸ਼ੋਰੈਂਸ ਕੰਪਨੀ, ਪਰ ਇਟਸ ਰੈਕਮੈਂਡਡ ਵੀ ਤੁਹਾਡੇ ਕੋਲ ਰਸੀਦਾਂ ਹੋਣੀਆਂ ਚਾਹੀਦੀਆਂ।
0: ਬਿਲਕੁਲ ਜੀ, ਔਰ ਸਾਡੀ ਗੱਲਬਾਤ ਚੱਲ ਰਹੀ ਹੈ ਜੀ ਜੇਡੀ ਇੰਸ਼ੋਰੈਂਸ ਤੋਂ, ਔਰ ਨੰਬਰ ਮੈਂ ਇਹਨਾਂ ਦਾ ਦਿੰਦਾ 416-902-0706 ਦੇ ਉੱਤੇ, ਜੇਕਰ ਤੁਸੀਂ ਕੋਈ ਇੰਸ਼ੋਰੈਂਸ ਵੱਧ ਪੇ ਕਰ ਰਹੇ ਹੋ ਜਾਂ ਵੈਸੇ ਤੁਸੀਂ ਇਹਨਾਂ ਨੂੰ ਪੁੱਛਣਾ ਕਿ ਤੁਹਾਡੀ ਕਾਰ ਦੀ ਜਾਂ ਘਰ ਦੀ ਜਾਂ ਫਿਰ ਕਿਸੇ ਕਮਰਸ਼ੀਅਲ ਬਿਲਡਿੰਗ ਦੀ ਜਾਂ ਤੁਹਾਡੇ ਵਪਾਰ ਦੀ ਇੰਸ਼ੋਰੈਂਸ ਕਿੱਦਾਂ ਘੱਟ ਸਕਦੀ ਹੈ, ਤੇ ਨੰਬਰ 416-902-0706 ਤੇ ਗੱਲ ਕਰ ਸਕਦੇ ਹੋ। ਹੋਰ ਕੁਛ ਕਹਿਣਾ ਚਾਹੁੰਦੇ ਹੋ ਜੀ?
1: ਬਸ ਬਸ ਇਹ ਕੁਛ, ਕਿਸੇ ਵੀ ਭੈਣ ਭਰਾ ਦੀ ਕੋਈ ਰਿਨਿਊਅਲ ਆ ਰਿਹਾ ਇੱਕ ਵਾਰੀ ਕਾਲ ਕਰਨ, ਉਹਦਾ ਉਹਨਾਂ ਦੀ ਕੋਈ ਫੀਸ ਨੀ, ਫਰੀ ਕੋਰਟ ਹੈ, ਸੋ ਅਸੀਂ ਸਾਰਾ ਕੰਮ ਕਰਕੇ ਤੁਹਾਨੂੰ ਬੈਸਟ ਰੇਟ ਦੇ ਦਾਂਗੇ, ਤੇ ਜਿੱਦਾਂ ਫਿਰ ਉਹ ਡਿਸੀਜਨ ਲੈ ਸਕਦੇ ਆ। ਅਸੀਂ ਟਰਾਈ ਕਰਾਂਗੇ ਪਰ ਸੇਮ ਕਵਰੇਜ ਜਾਂ ਬੈਟਰ ਕਵਰੇਜ ਬੈਟਰ ਪ੍ਰਾਈਸ ਦੇਈਏ।
0: ਥੈਂਕ ਯੂ ਸਰ, ਥੈਂਕ ਯੂ,
1: ਟਾਈਮ ਦੇਣ ਲਈ ਥੈਂਕ ਯੂ ਬਾਈ,
0: ਥੈਂਕ ਯੂ, ਥੈਂਕ ਯੂ ਜੀ। ਔਰ ਕਿਸੇ ਵੀ ਜਿਹੜੇ ਵਪਾਰੀ ਸੱਜਣ ਸਾਡੇ ਰੇਡੀਓ ਤੇ ਆ ਕੇ ਬੋਲਦੇ ਨੇ, ਤੁਹਾਨੂੰ ਕਦੇ ਵੀ ਕਿਸੇ ਦਾ ਨੰਬਰ ਵੀ ਚਾਹੀਦਾ ਹੁੰਦਾ ਸਾਡੇ ਤੋਂ, ਤੁਸੀਂ ਆਫਿਸ ਚੋਂ ਐਨੀ ਟਾਈਮ ਕਾਲ ਕਰਕੇ ਲੈ ਸਕਦੇ ਹੋ। ਸਾਡਾ ਨੰਬਰ ਹੈ 905-799-0999 905-799-0999 ਹੈ ਜੀ।
2: ਬਿਲਕੁਲ ਜੀ, ਔਰ ਨਾਲ ਦੀ ਨਾਲ ਜਿਹੜਾ ਜੀ ਇੱਕ ਵਾਰੀ ਫਿਰ ਦੱਸ ਦਈਏ ਕਿ ਸਪੈਕਸ ਐਕਸਪ੍ਰੈਸ ਦੇ ਸਯੋਗਨਾ ਵੀ ਅੱਜ ਦਾ ਪ੍ਰੋਗਰਾਮ ਪੇਸ਼ ਕੀਤਾ ਸੀਗਾ। ਤੁਸੀਂ ਜਿਹੜਾ ਹੈ ਜੀ ਉਹਨਾਂ ਦੀ ਡਾਕਟਰਸ ਦੀ ਟੀਮ ਜਿਹੜੀ ਹੈ ਜੀ ਅੱਜ ਕ੍ਰੈਡਿਟ ਵਿਊ ਵਾਲੀ ਲੋਕੇਸ਼ਨ 'ਤੇ ਜਿਹੜੇ ਜੀ ਅਵੇਲੇਬਲ ਹੈਗੀ ਆ, ਔਰ ਤੁਸੀਂ ਉਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਕਰਕੇ ਆਪਣੀ ਅਪੋਇੰਟਮੈਂਟ ਬਣਾ ਸਕਦੇ ਹਾਂ। 3 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਡਾਕਟਰਸ ਜਿਹੜੇ ਜੀ ਆਈ ਐਗਜ਼ਾਮ ਦੇ ਲਈ ਅਵੇਲੇਬਲ ਹੈਗੇ ਆ। 10635 ਕ੍ਰੈਡਿਟ ਰੋਡ 'ਤੇ ਸੈਂਡਲਵੁੱਡ ਐਂਡ ਕ੍ਰੈਡਿਟ ਵਿਊ ਦਾ ਜਿਹੜਾ ਜੀ ਇੰਟਰਸੈਕਸ਼ਨ ਆ। ਸੋ ਗੱਲਬਾਤ ਕਰਨ ਦੇ ਲਈ ਨੰਬਰ 9054680888 9054680888 'ਤੇ ਤੁਸੀਂ ਇਹਨਾਂ ਦੇ ਨਾਲ ਜਿਹੜੀ ਹੈ ਜੀ ਗੱਲਬਾਤ ਕਰ ਸਕਦੇ ਹੋ।

0: समोसा एंड स्वीट फैक्ट्री जिथे पाजी दिया सारी आइटमां $4.75 पर पाउंड तो शुरू ने। बेसन पिस्ता रसगुल्ले फॉर जस्ट $5 पर पाउंड। तुहाडे इन्ने सालां दे भरोसे अते विश्वास कारण असी लेके आए कस्टमर्स एप्रिसिएशन सेल 2026 100% कैनेडियन मेड टॉप क्वालिटी स्वीट हुण 3 लोकेशंस तो सर्व करदे ने। 2 इन ब्रैम्पटन 1850 एल्बन रोड टोबीको। वधेरे जानकारी ले कॉल करो 416-213-1165 ते 416-213-1165।
1: आज खुश तो बात हो गई था।
2: ओ ता होना ही है जदों ढिल्लों वीडियो दा नो फ्रीजिंग नो बफरिंग आला 4K अल्ट्रा हाई क्वालिटी आईपीटीवी बॉक्स होवे तै नक ता बणदा ही है।
1: हां मेरे पास बिल्डिंग है, प्रॉपर्टी है, बैंक बैलेंस है, बंगला है, गाड़ी है।
2: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ ਆਈਪੀਟੀਵੀ ਬਾਕਸ ਹੈ ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ?
3: ਕਿਉਂ ਕਹਿ ਰਹੇ ਆਪ?
2: ਓ ਭਾਜੀ ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ।
4: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
2: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ। ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਂਵੀਡੀਓ.com। ਹੋਰ ਕੋਈ ਸੇਵਾ?
5: ਮਿੱਤਰਾਂ ਦੇ ਜੰਕਸ਼ਨ ਤੇ।
6: ਉਹ ਕਿਹੜੇ ਜੰਕਸ਼ਨ ਤੇ?
7: ਇੱਕਾ ਜੰਕਸ਼ਨ ਬ੍ਰੈਂਪਟਨ ਤੇ।
5: ਰਾਤ ਲੱਗੀਆਂ ਮਹਿਫਲਾਂ ਨਾਰੇ
7: ਬਈ, ਮਹਿਫਲਾਂ ਤੇ ਰੋਜ਼ ਹੀ ਲੱਗਦੀਆਂ ਨੇ। ਟਿੱਕਾ ਜੰਕਸ਼ਨ ਬ੍ਰੈਂਪਟਨ ਤੇ। ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਆਓ, ਤਾਜ਼ਾ ਸਵਾਦਲਾ ਖਾਓ ਤੇ 100% ਦੀ ਕਪੈਸਿਟੀ ਵਾਲੇ ਸ਼ਾਨਦਾਰ ਬੈਂਕਟ ਹਾਲ ਵਿੱਚ ਆਪਣੀਆਂ ਖੁਸ਼ੀਆਂ ਦੇ ਜਸ਼ਨ ਮਨਾਓ। ਟਿੱਕਾ ਜੰਕਸ਼ਨ ਬ੍ਰੈਂਪਟਨ ਕਰਦੇ ਨੇ ਕੇਟਰਿੰਗ ਬਿਗ ਔਰ ਸਮਾਲ ਵਿਦ ਲਾਈਵ ਫੂਡ ਟਰੱਕ 11 AM to 6 PM। ਆਲ ਡਰਿੰਕਸ 50% off। ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਕਾਲ ਕਰੋ 647-429-4040 647-429-4040। ਟਿੱਕਾ ਜੰਕਸ਼ਨ ਬ੍ਰੈਂਪਟਨ।
8: ਕੈਨੇਡਾ ਵਿੱਚ 75+ ਲੋਕੇਸ਼ਨਸ ਦੇ ਨਾਲ ਪੀਜ਼ਾ ਡੀਪੂ ਲੈ ਕੇ ਆਇਆ ਫੁੱਲ ਔਨ ਟੇਸਟ ਦਾ ਕੌਂਬੋ। 50+ ਟੌਪਿੰਗਸ ਦੇ ਨਾਲ ਬਣਾਓ ਆਪਣਾ ਫੇਵਰਿਟ ਪੀਜ਼ਾ। ਟ੍ਰਾਈ ਕਰੋ ਸਵੀਟ ਚਿਲੀ ਮੈਂਗੋ ਪੀਜ਼ਾ ਜਾਂ ਸ਼ਾਹੀ ਪਨੀਰ ਪੀਜ਼ਾ।
9: ਜੂਸੀ ਅਤੇ ਸਪਾਈਸੀ ਵਿੰਗਸ 25 ਫਲੇਵਰਸ ਦੇ ਵਿੱਚ ਅਤੇ ਇੰਡੀਅਨ ਸਟਾਈਲ ਚਿਕਨ ਵਿੰਗਸ ਵੀ ਟ੍ਰਾਈ ਕਰੋ।
8: ਲੋਡਡ ਫ੍ਰਾਈਜ਼ ਨਾਲ ਬਟਰ ਚਿਕਨ ਫ੍ਰਾਈਜ਼, ਸ਼ਾਹੀ ਪਨੀਰ ਫ੍ਰਾਈਜ਼, ਮਤਲਬ ਹਰ ਬਾਈਟ ਵਿੱਚ ਫੁੱਲ ਪੈਸਾ ਵਸੂਲ। ਆਪਣੇ ਨਜ਼ਦੀਕੀ ਸਟੋਰ ਤੇ ਜਾਓ ਜਾਂ pizzadepot.ca ਤੇ ਆਰਡਰ ਕਰੋ।
9: ਤੇ ਜੇ ਤੁਸੀਂ ਬਿਜ਼ਨਸ ਕਰਨਾ ਹੈ ਤਾਂ ਫ੍ਰੈਂਚਾਈਜ਼ੀ ਐਟ pizzadepot.ca ਤੇ ਅੱਜ ਹੀ ਅਪਲਾਈ ਕਰੋ। pizzadepot, ਸਵਾਦ ਦੇ ਚੌਪ ਟੌਪਿੰਗਸ ਨਾਨ ਸਟੌਪ।
10: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
11: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
10: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
11: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
12: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
11: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
12: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ
11: 416-509-1509
12: ਔਰ ਵਿਜ਼ਿਟ insuranceforyou.ca।
13: यारों के साथ टशन या फैमिली के साथ करना हो जशन, ढाबा ऑन द फॉल्स आए, टेस्ट का वादा और चॉइस भी ज्यादा।
14: दिल्ली वाला बटर चिकन, रोगन जोश, सोया चाप, बेस्ट वेज नॉन वेज बिरयानी इन द टाउन, बेस्ट वेज नॉन वेज एपेटाइजर या माउथ वाटरिंग मेन कोर्स खाना हो तो सीधा चले आए ढाबा ऑन फॉल्स, द बेस्ट फूड इन नाइग्रा फॉल्स। LLBO एंड बियर ऑन टैप ऑल्सो अवेलेबल, वॉकिंग डिस्टेंस फ्रॉम द फॉल्स, फ्री पार्किंग। विजिट 5039 सेंटर स्ट्रीट नाइग्रा फॉल्स, कॉल 905-358-0864
13: 905-358-0864 Dhaba on the Falls।
15: Don't blame your luck for all the unhappiness in your life. You just need the support of a person who can give you the right guidance. Meet the renowned psychic fortune teller Pandit Nanda Ji today, who is the expert of palm reading, face reading and horoscopes. Solution is available for all the problems related to family, health, drinking, depression, financial problems and bad luck. 100% removal of black magic, evil spirits and spells. All religions welcome. Located at Queen and Kennedy in Brampton. Call Pandit Nanda Ji 647-822-9607 647-822-9607
16: Listen live Vatno Do Radio with Sukhi Nijer।
17: ਸੋ ਦੋਸਤੋ, ਤਕਰੀਬਨ 4-5 ਮਿੰਟ ਰਹਿ ਗਏ ਨੇ। ਇੱਕ ਬਹੁਤ ਖੂਬਸੂਰਤ ਗੀਤ ਵੀ ਤੁਹਾਡੇ ਲਈ ਚੁਣਿਆ ਜਾਂਦੇ ਜਾਂਦੇ, ਪਰ ਨਾਲ ਨਾਲ ਤੁਹਾਡਾ ਧੰਨਵਾਦ ਵੀ ਕਰੀਏ ਕਿ ਤੁਹਾਡੇ ਵੱਲੋਂ ਇਦਾਂ ਦੇ ਜਦੋਂ ਟੌਪਿਕ ਸਾਨੂੰ ਰਿਕਮੈਂਡ ਹੁੰਦੇ ਆ, ਫਿਰ ਕਿਉਂਕਿ ਕਮਿਊਨਿਟੀ ਵਿੱਚ ਕਾਫੀ ਕੁਝ ਹੋ ਰਿਹਾ ਔਰ ਇੱਕ ਦੂਜੇ ਤੱਕ ਪਹੁੰਚਦੀਆਂ ਗੱਲਾਂ, ਤਾਂ ਫਿਰ ਹੋ ਸਕਦਾ ਕਿਸੇ ਨਾ ਕਿਸੇ ਦੇ ਦਿਮਾਗ 'ਚ ਕੋਈ ਗੱਲ ਪੈ ਜਾਏ ਅਤੇ ਸੁਧਾਰ ਵੀ ਹੋਵੇ। ਸੋ ਸਾਨੂੰ ਦੱਸਿਆ ਕਰੋ ਕਿਸ ਟੌਪਿਕ 'ਤੇ, ਕਿਸ ਵਿਸ਼ੇ ਦੇ ਉੱਤੇ ਗੱਲਬਾਤ ਲੈ ਕੇ ਆਈਏ, ਅਤੇ ਫਿਰ ਆਪਣੇ ਵਿਚਾਰ ਵੀ ਜ਼ਰੂਰ ਦਿਆ ਕਰੋ। ਅੱਜ ਵੀ ਤੁਸੀਂ ਆਪਣੇ ਵਿਚਾਰ ਦਿੱਤੇ, ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ। ਸੋ ਅੱਜ ਦਾ ਪ੍ਰੋਗਰਾਮ ਢਿੱਲੋਂ ਵੀਡੀਓ, ਵੁੱਡਵਾਈਨ ਬੈਂਕਟ ਹਾਲ ਔਰ ਡ੍ਰੀਮ ਕਨਵੈਨਸ਼ਨ ਸੈਂਟਰ, ਸਿੰਗਾਪੁਰ ਜੂਲਰ, ਟੈਲੀਟਾਈਮ ਇਲੈਕਟ੍ਰੋਨਿਕ, ਹਰਪ੍ਰੀਤ ਸੈਣੀ ਜੀ, ਕਟਾਰੀਆ ਟੂਰ ਐਂਡ ਟਰੈਵਲ, ਔਰ ਟਿੱਕਾ ਜੰਕਸ਼ਨ, ਢਾਬਾ ਔਨ ਦਾ ਫੋਲ, ਕੀਆ 427, ਔਰ ਇਸ ਦੇ ਨਾਲ ਨਾਲ ਜੀ ਓਂਕਾਰ ਟਰੈਵਲ, ਪੀਜ਼ਾ ਡਿਪੋ, ਅੰਜਮ ਕ੍ਰੇਸ਼ੀ ਅਤੇ ਸਾਡੀ ਰੀਅਲ ਸਟੇਟ ਦੀ ਟੀਮ ਦੇ ਸਹਿਯੋਗ ਦੇ ਨਾਲ ਤੁਸੀਂ ਸੁਣਿਆ, ਸਾਰਿਆਂ ਦਾ ਧੰਨਵਾਦ ਹੈ। ਜੇ ਕਿਸੇ ਦਾ ਵਪਾਰ ਹੈ, ਜੇ ਕੋਈ ਤੁਸੀਂ ਮੰਨ ਲਓ ਕਿ ਕੰਸਟਰਕਸ਼ਨ ਦਾ ਕੰਮ ਕਰ ਰਹੇ ਹੋ, ਜਾਂ ਫਿਰ ਤੁਸੀਂ ਲੋਇਰ ਹੋ, ਜਾਂ ਫਿਰ ਤੁਸੀਂ ਇਮੀਗ੍ਰੇਸ਼ਨ ਦਾ ਕੰਮ ਕਰ ਰਹੇ ਹੋ, ਅਤੇ ਸਾਡੇ ਕੋਲ ਕੁਝ ਸਪੋਟ ਖਾਲੀ ਨੇ ਪ੍ਰਮੋਸ਼ਨ ਲਈ, ਕਮਰਸ਼ੀਅਲ ਲਈ, ਤੁਹਾਨੂੰ ਬਹੁਤ ਵਧੀਆ ਪੈਕੇਜ ਅਸੀਂ ਦੇ ਸਕਦੇ ਹਾਂ। ਤੁਸੀਂ ਕਾਲ ਕਰਨੀ ਹੈ 905-799-0999 905-799-0999 ਦੇ ਉੱਤੇ।
3: ਬਿਲਕੁਲ ਜੀ, ਔਰ ਨਾਲ ਦੀ ਨਾਲ ਜਨ ਜਾਂਦੇ ਵੀ ਦੱਸ ਦੇ ਕਿ ਅੱਜ ਦਾ ਪ੍ਰੋਗਰਾਮ ਅਸੀਂ ਸਪੈਕਸ ਐਕਸਪ੍ਰੈਸ ਦੇ ਸਹਿਯੋਗ ਨਾਲ ਪੇਸ਼ ਕੀਤਾ ਸੀ। ਨਾਲ ਦੀ ਨਾਲ ਜਿਹੜੀ ਇੰਸ਼ੋਰੈਂਸ ਦੀ ਸੀ ਕਿ ਜੇਡੀ ਜੀ ਨੇ ਤੁਹਾਨੂੰ ਬਹੁਤ ਸਾਰੀਆਂ ਜਿਹੜੀਆਂ ਜੀ ਇਨਫੋਰਮੇਸ਼ਨ ਦੱਸੀ ਰਿਲੇਟਡ ਟੂ ਘਰਾਂ ਦੀ ਇੰਸ਼ੋਰੈਂਸ, ਗੱਡੀਆਂ ਦੀ ਇੰਸ਼ੋਰੈਂਸ ਅਤੇ ਕਮਰਸ਼ੀਅਲ ਇੰਸ਼ੋਰੈਂਸ, ਕੋਈ ਜਿਹੜਾ ਜੀ ਤੁਸੀਂ ਗੱਲਬਾਤ ਕਰਨੀ ਹੋਵੇ ਇਨਵੈਸਟਮੈਂਟ ਆਪਸ਼ਨਸ ਦੇ ਬਾਰੇ, ਜਾਂ ਅੱਜ ਤੁਸੀਂ ਕੋਈ ਜਿਹੜੇ ਜੀ ਬੈਨੀਫਿਟਸ ਦੇ ਬਾਰੇ ਕਰਨੀ ਹੈ ਗੱਲ, ਤਾਂ ਹੋ ਸਕਦੀ ਹੈ ਨਾਲ ਦੀ ਨਾਲ 416-902-0706 'ਤੇ। ਸੋ ਬਹੁਤ ਬਹੁਤ ਸ਼ੁਕਰੀਆ ਸਾਡੇ ਸਾਰੇ ਲਿਸਨਰਸ ਦਾ ਜਿਨ੍ਹਾਂ ਨੇ ਸਾਨੂੰ ਜਿਹੜਾ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਸੇਜ ਕੀਤੇ ਆ, ਕਾਲਸ ਕੀਤੀਆਂ ਅਤੇ ਆਪਣਾ ਜਿਹੜਾ ਹੈ ਜੀ ਓਪੀਨੀਅਨ ਸਾਡੇ ਤੱਕ ਪਹੁੰਚਾਇਆ। ਸੋ ਬਿਲਕੁਲ ਜੀ, ਕੱਲ ਨੂੰ ਆਪਾਂ ਦੁਬਾਰਾ ਮਿਲਾਂਗੇ ਇੱਕ ਨਵੇਂ ਟੌਪਿਕ ਦੇ ਨਾਲ ਅਤੇ ਇੱਕ ਨਵੇਂ ਦਿਨ ਦੀ ਸ਼ੁਰੂਆਤ ਦੇ ਨਾਲ। ਤਦ ਤੱਕ ਸਾਨੂੰ ਦਿਓ ਇਜਾਜ਼ਤ ਜੀ, ਸਤਿ ਸ਼੍ਰੀ ਅਕਾਲ ਔਰ ਮਿਲਦੇ ਹਾਂ ਕੱਲ ਨੂੰ ਜੀ।
17: ਜੀ, ਪਰ ਬੇਨਤੀ ਕਰਾਂਗੇ ਟੌਪਿਕ ਸਾਨੂੰ ਤੁਸੀਂ ਦੱਸਿਆ ਕਰੋ ਕਿਸ ਟੌਪਿਕ ਦੀ ਜ਼ਰੂਰਤ ਹੈ ਕਮਿਊਨਿਟੀ ਦੇ ਵਿੱਚ ਸੁਧਾਰ ਲਿਆਉਣ ਲਈ, ਜਿਹੜੀ ਕਿ ਅਵੇਅਰਨੈਸ ਮਿਲੇ ਅਤੇ ਲੋਕਾਂ ਤੱਕ ਗੱਲਬਾਤ ਪਹੁੰਚੇ। 905-799-0999 'ਤੇ ਤੁਸੀਂ ਕਦੀ ਵੀ ਸਾਨੂੰ ਕਾਲ ਕਰ ਸਕਦੇ ਹੋ। ਕੋਈ ਪ੍ਰੋਪਰਟੀ ਖਰੀਦਣੀ ਆ, ਕੋਈ ਵੇਚਣੀ ਆ, ਕੋਈ ਇੱਥੋਂ ਬੈਠੇ ਇੰਡੀਆ 'ਚ ਖਰੀਦਣੀ ਆ, ਇੰਡੀਆ 'ਚ ਵੇਚਣੀ ਆ, ਕੋਈ ਤੁਹਾਨੂੰ ਹੈਲਪ ਚਾਹੀਦੀ ਹੈ NRI ਜਿਹੜੇ ਡਿਪਾਰਟਮੈਂਟ ਤੋਂ, ਤਾਂ ਵੀ ਸਾਡੀ ਟੀਮ ਤੁਹਾਡੀ ਮਦਦ ਕਰੇਗੀ। ਨੰਬਰ ਹੈ 905-799-0999 'ਤੇ ਕਦੀ ਵੀ ਕਾਲ ਕਰ ਸਕਦੇ ਹੋ। ਦਿਓ ਇਜਾਜ਼ਤ, ਔਰ ਹੁਣ ਰਾਜਵੀਰ ਹੁਣੀ ਪ੍ਰੋਗਰਾਮ ਕਰਨਗੇ, ਪਰ ਉਸ ਤੋਂ ਪਹਿਲਾਂ ਇਹ ਗੀਤ ਜ਼ਰੂਰ ਤੁਹਾਨੂੰ ਸੁਣਾਵਾਂਗੇ, ਅਤੇ ਰੱਬ ਨੇ ਚਾਹਿਆ ਤਾਂ ਕੱਲ੍ਹ ਫਿਰ ਮੁਲਾਕਾਤ ਹੋਵੇਗੀ। ਹੱਸਦੇ ਵੱਸਦੇ ਰਹੋ ਜੀ, ਖੁਸ਼ ਰਹੋ, ਜੈਲਸ ਨਾ ਕਰੋ ਕਿਸੇ ਨਾਲ, ਨਫ਼ਰਤ ਨਾ ਕਰੋ, ਕੋਸ਼ਿਸ਼ ਕਰਿਆ ਕਰੋ ਕਿ ਮੁਹੱਬਤ ਕਰੋ, ਮੁਹੱਬਤ ਕਰੋਗੇ ਤੁਹਾਨੂੰ ਵੀ ਸਕੂਨ ਮਿਲਦਾ ਜੀ।

0: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ ਹਾਈ ਰਿਸਕ ਕਿਉਂ ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟੋਇਲਟ ਜ਼ਰੂਰ ਵਰਤਾਂਗੇ ਇਸ ਲਈ ਹੁਣੇ ਕਾਲ ਕਰੋ ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ ਹੋਰ ਜਾਣਨ ਲਈ hirelicense.ca ਤੇ ਜਾਓ ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
3: ਦਿੱਤੀ ਹੋਈ ਨਿਸ਼ਾਨੀ ਵਰਗਾ ਮਾਖਿਓ ਮਿੱਠੀ ਬੋਲੀ ਵਰਗਾ ਤੇ ਸੌ ਰੰਗਾਂ ਦੀ ਹੋਲੀ ਵਰਗਾ ਨਿਊਜ਼ ਵਿਊਜ਼ ਗੀਤ ਸੰਗੀਤ ਹਾਸੇ ਠੱਠੇ ਦੇ ਲੈ ਕੇ ਰੰਗ ਤੁਹਾਡੇ ਰੂਬਰੂ ਲੈ ਕੇ

0: ਨੀ ਮੈਂ ਮਰ ਜਾ ਕਾਹਦੀਆਂ ਗੱਲਾਂ ਨੇ ਬਈ ਉਹੀ ਰੈਸਟੋਰੈਂਟ ਨੇ ਦੋ ਚਾਰ ਉਹੀ ਦੋ ਚਾਰ ਚੀਜ਼ਾਂ ਖਾਣ ਨੂੰ ਫੇਰ ਵੀ ਲੋਕਾਂ ਨੇ 50 ਲੱਖ ਚੁੱਕਿਆ ਕੈਨੇਡਾ ਆਉਣ ਨੂੰ
1: ਭੂਆ ਜੀ ਇਹਦਾ ਮਤਲਬ ਸ਼ਾਇਦ ਤੁਸੀਂ ਸਵੀਟ ਮਹਿਲ ਨਹੀਂ ਗਏ
0: ਨਹੀਂ ਮੈਂ ਮਰ ਜਾ ਉੱਥੇ ਕੀ ਹੁਣ
1: GTA ਦਾ ਸਭ ਤੋਂ ਸਵਾਦਲਾ ਖਾਣਾ ਉੱਥੇ ਹੀ ਤਾਂ ਮਿਲਦਾ ਹੈ ਸਹੀ ਸੁਣਿਆ ਬਈ ਜਿੰਨਾ ਸੋਹਣਾ ਰੈਸਟੋਰੈਂਟ ਹੈ ਉਸ ਤੋਂ ਵੀ ਜ਼ਿਆਦਾ ਸਵਾਦ ਸਵੀਟ ਮਹਿਲ ਦੀ ਹਰ ਇੱਕ ਡਿਸ਼ ਹੈ ਜਲੇਬੀਆਂ ਪਕੌੜੇ ਸਮੋਸੇ ਟਿੱਕੀਆਂ ਵਿਆਹ ਹੋਵੇ ਪਾਰਟੀ ਜਾਂ ਹੋਣ ਕਿੱਟੀਆਂ ਸਵੀਟ ਮਹਿਲ ਦੀ ਵੈਜ ਜਾਂ ਨਾਨ ਵੈਜ ਆਈਟਮਸ ਲਈ ਡਾਈਨਿੰਗ ਕਰੋ ਜਾਂ ਕੇਟਰਿੰਗ ਕਰਵਾਓ ਇੱਕੋ ਨੰਬਰ ਘੁਮਾਓ 416-679-9991 ਔਰ ਵਿਜ਼ਿਟ ਯੂਨਿਟ 9680 ਰੈਕਸਡੇਲ ਬੁਲੇਵਾਰਡ ਟੋਬੀਕੋ ਸਵੀਟ ਮਹਿਲ ਟ੍ਰੈਡੀਸ਼ਨ ਆਫ ਟੇਸਟ
2: ਜੋ ਕਰਨਗੇ ਮੇਰੀ ਕਾਰ ਦੀ ਕੇਅਰ ਬੈਸਟ ਸਰਵਿਸ ਤੇ ਫੁੱਲ ਰਿਪੇਅਰ ਐਕਸੀਡੈਂਟ ਹੋਣ ਤੇ ਇੰਸ਼ੋਰੈਂਸ ਕੰਪਨੀ ਨਾਲ ਡੀਲ ਵੀ ਕਰਦੇ ਨੇ ਸਕਾਈਡੋਮ ਗਰੁੱਪ ਆਫ ਕੰਪਨੀਜ਼ ਪਿਛਲੇ 25 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ
3: ਬਈ ਇੱਥੇ ਕਾਰਾਂ ਦੇ ਨਾਲ ਨਾਲ ਬੱਸਾਂ ਤੇ ਵੱਡੇ ਟਰੱਕਾਂ ਦੀ ਰਿਪੇਅਰ ਤੇ ਬਾਡੀ ਵਰਕ ਦਾ ਵੀ ਕੰਮ ਕੀਤਾ ਜਾਂਦਾ ਹੈ ਫਲੀਟ ਵਾਸਤੇ ਸਪੈਸ਼ਲ ਪੈਕੇਜ ਨੇ
2: ਕਾਲ ਕਰੋ 905-874-9878
4: ਉਹ ਅੱਜ ਤਾਂ ਕਮਾਲ ਹੀ ਹੋ ਗਈ ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ ਮੈਂ ਗਿਆ ਲਾਈਨ ਇੱਕ ਗੱਲ ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ
5: ਜੀ ਹਾਂ ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਸਾਰੇ ਹਾਊਸ ਹੋਲਡ ਅਪਲਾਈਂਸਿਸ ਮਿਲਣਗੇ ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ ਫ੍ਰਿਜ ਸਟੋਵ ਡਿਸ਼ਵਾਸ਼ਰ ਲਾਂਡਰੀ ਸੈੱਟ ਜੋ ਮਰਜ਼ੀ ਲੈ ਜਾਓ 801 ਬੋਵੇ ਡਰਾਈਵ ਨੀਅਰ ਚਕੂਜ਼ੀ 905-450-2888
6: ਜੀ ਦੋਸਤੋ ਤੁਸੀਂ ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਮੈਂ ਤੁਹਾਡਾ ਹੋਸਟ ਐਂਡ ਦੋਸਤ ਰਾਜਵੀਰ ਬੋਪਰੇ ਪ੍ਰੋਗਰਾਮ ਦੇ ਵਿੱਚ ਸਾਥ ਬਣਿਆ ਰਹੇਗਾ 1 ਘੰਟੇ ਦਾ 2 ਵਜੇ ਤੋਂ ਲੈ ਕੇ 3 ਵਜੇ ਤੱਕ ਹਾਜ਼ਰੀ ਭਰਾਂਗੇ ਸੋ ਸਾਡੇ ਨਾਲ ਸਵਰਨ ਸਿੰਘ ਟਾਣਾ ਸਾਹਿਬ ਪੰਜਾਬ ਦੀ ਧਰਤੀ ਤੋਂ ਖਬਰਾਂ ਦੇ ਨਾਲ ਸਾਂਝ ਪਾਉਣਗੇ ਤੇ ਇਹਨਾਂ ਖਬਰਾਂ ਨੂੰ ਸਪਾਂਸਰ ਕੀਤਾ ਜਾ ਰਿਹਾ ਮੁਸਕਾਨ ਦਿਓਲ ਉਹਨਾਂ ਦੇ ਵੱਲੋਂ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇੰਸ਼ੋਰੈਂਸ ਸੁਪਰ ਵਿਜੇ ਦੇ ਇੰਸ਼ੋਰੈਂਸ ਜਾਂ ਫਿਰ ਵਿਜ਼ਟਰ ਇੰਸ਼ੋਰੈਂਸ ਤੁਸੀਂ ਲੈਣੀ ਚਾਹੁੰਦੇ ਹੋ ਤਾਂ ਮੁਸਕਾਨ ਦਿਓਲ ਉਹਨਾਂ ਦਾ ਨੰਬਰ ਹੈ ਜਿਹੜਾ ਤੁਸੀਂ ਨੋਟ ਕਰਕੇ ਰੱਖ ਲਓ 647-5564-2733 ਤੇ ਗੱਲਬਾਤ ਕੀਤੀ ਜਾ ਸਕਦੀ ਹੈ 647-5564-2733 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਸੋ ਟਾਣਾ ਸਾਹਿਬ ਦੇ ਨਾਲ ਆਪਾਂ ਖਬਰਾਂ ਤੇ ਝਾਤ ਪਾਵਾਂਗੇ ਅੱਜ ਥੋੜ੍ਹਾ ਜਿਹਾ ਪਹਿਲਾਂ ਹੀ ਲੈ ਕੇ ਆਏ ਹਾਂ ਟਾਣਾ ਸਾਹਿਬ ਨੂੰ ਕਿਉਂਕਿ ਖਬਰਾਂ ਵੀ ਬੜੀਆਂ ਜ਼ਰੂਰੀ ਹੈ ਟਾਣਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ
7: ਬੜੀ ਮਿਹਰਬਾਨੀ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਸਾਰੇ ਜੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ
6: ਸਤਿ ਸ਼੍ਰੀ ਅਕਾਲ ਟਾਣਾ ਸਾਹਿਬ ਪਹਿਲੀ ਖਬਰ ਵੱਲ ਝਾਤ ਪਾਵਾਂਗੇ ਇੱਕ ਤਾਂ ਅੱਛਾ ਇਹਦੇ 'ਚ ਨਾ ਇਹ ਕਾਕਰੋਚ ਪਾਰਟੀ ਹੈ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਬੜੀ ਹਾਈਲਾਈਟ ਹੋਈ ਸੀ ਬਹੁਤ ਕੁਝ ਹੋਇਆ ਸੀਗਾ ਸੋ ਉਹਦੇ ਵੱਲੋਂ ਇੱਕ ਪਾਰਟੀ ਹੈ ਜਿਹੜੀ ਸ਼ੁਰੂ ਹੋਣੀ ਹੈ ਵੀ ਕਿਆ ਬੋਲਤੀ ਪਬਲਿਕ ਮੁਹਿੰਮ ਆ ਜਿਹੜੀ ਉਹ ਕਾਕਰੋਚ ਪਾਰਟੀ ਜਿਹੜੀ ਸ਼ੁਰੂ ਕਰਨ ਜਾ ਰਹੀ ਹੈ ਕਿਆ ਬੋਲਤੀ ਮੁਹਿੰਮ ਇਹਦੇ ਨਾਲ ਦਾ ਹੀ ਲੱਗਦਾ ਇੱਕ ਸਵਾਲ ਮੇਰਾ ਹੋਰ ਵੀ ਹੈ ਕਿ ਜੇ ਜੋ ਪਬਲਿਕ ਹੈ ਜੇ ਸਭ ਜਾਣਤੀ ਹੈ ਇਹ ਗੀਤ ਉਹੀ ਬਣ ਜਾਂਦੇ ਆ ਕਿ ਜਾਂ ਸੱਚੀ ਪਬਲਿਕ ਜਾਣਦੀ ਹੈ ਜੇ ਪਬਲਿਕ ਜਾਣਦੀ ਹੁੰਦੀ ਹੈ ਫਿਰ ਉਹ ਉਹਨਾਂ ਲੀਡਰਾਂ ਨੂੰ ਦੁਬਾਰਾ ਕਿਉਂ ਜਿਤਾ ਦਿੰਦੇ ਜਿਹਨਾਂ ਦਾ ਪਤਾ ਹੁੰਦਾ ਵੀ ਇਹਨਾਂ ਨੇ ਕਰਨਾ ਕੁਛ ਨਹੀਂ ਹੈ ਜੇ ਜੋ ਪਬਲਿਕ ਹੈ ਜੇ ਜਾਣਦੀ ਹੈ ਜਾਂ ਨਹੀਂ ਜਾਣਦੀ ਹੈ ਜੀ
7: ਬਾਈ ਜੀ ਪਬਲਿਕ ਨਾ ਜਾਣਦੇ ਤਾਂ ਸਾਰਾ ਕੁਝ ਹੀ ਹੁੰਦੀ ਆ ਪਰ ਘੇਸਰ ਜੀ ਮਾਰ ਲੈਂਦੀ ਹੁੰਦੀ ਕਿਉਂਕਿ ਪਬਲਿਕ ਬਾਹਲੀ ਸਿਆਣੀ ਨਹੀਂ ਹੁੰਦੀ ਜਿਹੜੀ ਭੀੜ ਹੁੰਦੀ ਹੈ ਨਾ ਭੀੜ ਦਾ ਕੋਈ ਮੂੰਹ ਨਹੀਂ ਹੁੰਦਾ ਬਾਈ ਜੀ ਭੀੜ ਦਾ ਕੋਈ ਵਿਸ਼ੇਸ਼ ਚਿਹਰਾ ਨਹੀਂ ਹੁੰਦਾ ਤੁਸੀਂ ਦੇਖੋ ਵੀ ਜਦੋਂ ਭੀੜ ਦੀ ਗੱਲ ਕਰੀਏ ਨਾ ਉਦੋਂ ਅਣਪਛਾਤਿਆਂ ਦੇ ਉੱਤੇ ਪਰਚਾ ਦਰਜ ਹੁੰਦਾ ਭੀੜ ਦੇ ਵਿੱਚ ਪਛਾਣ ਵਾਲੇ ਪਰਚੇ ਨਹੀਂ ਹੁੰਦੇ ਗੇ ਉਹ ਗੱਲ ਹੈ ਜੀ ਕਿ ਦੇਖੋ ਇਹ ਜਿਹੜੀ ਪਬਲਿਕ ਹੈ ਸਭ ਜਾਣਦੀ ਹੈ ਇਹ ਗਾਣਿਆਂ ਦੇ ਵਿੱਚ ਸੋਹਣੀ ਗੱਲ ਲੱਗਦੀ ਪਰ ਜੇ ਜਾਣਦੀ ਹੋਵੇ ਭੀੜ ਤੇ ਫਿਰ ਭਾਈ ਜਿਹਨਾਂ ਨੇ ਕੁਛ ਨੀ ਕੀਤਾ ਉਹ ਵਾਰ ਵਾਰ ਕਿਵੇਂ ਜਿੱਤ ਲੈਣ ਇਹ ਨਾ ਫਿਰ ਪਬਲਿਕ ਦੇ ਕੋਲ ਇੱਕ ਹੋਰ ਬਹਾਨਾ ਹੁੰਦਾ ਜੀ ਕਿ ਭੋਲਿਆਂ ਨੂੰ ਗੁਮਰਾਹ ਕਰ ਲਿਆ ਆਪਦੇ ਘਰ ਨੂੰ ਬਾਈ ਜੀ ਸਾਰੇ ਸਿਆਣੇ ਆ ਕੋਈ ਭੋਲਾ ਨੀ ਹੁੰਦਾ ਮੈਂ ਤਾਂ ਕਦੇ ਦੇਖਿਆ ਨੀ ਵੀ ਆਪਦੇ ਘਰ ਨੂੰ ਬੰਦਾ ਬਹੁਤ ਭੋਲਾ ਹੋਵੇ ਸਾਰੇ ਆਪਦੇ ਘਰ ਨੂੰ ਸਾਰੇ ਸਿਆਣੇ ਹੁੰਦੇ ਆ ਪਰ ਗੱਲ ਹੈ ਜੀ ਕਿ ਹੁਣ ਜਿਹੜਾ ਕਾਂਗਰਸ ਜਨਤਾ ਪਾਰਟੀ ਵਾਲੇ ਆ ਉਹਨਾਂ ਨੇ ਗੱਲ ਕਹੀ ਹੈ ਕਿ ਅਸੀਂ ਸਤੰਬਰ ਮਹੀਨੇ ਤੋਂ ਕਿਆ ਬੋਲਤੀ ਪਬਲਿਕ ਇਹ ਮੁਹਿੰਮ ਸ਼ੁਰੂ ਕਰਾਂਗੇ ਉਹ ਕਹਿੰਦੇ ਜੀ ਪੂਰੇ ਭਾਰਤ ਦੇ ਵਿੱਚ ਕਰਾਂਗੇ ਸਿੱਖਿਆ ਦੇ ਮਾਮਲੇ ਚ ਤੇ ਬੇਰੁਜ਼ਗਾਰੀ ਦੇ ਮਾਮਲੇ ਦੇ ਵਿੱਚ ਅਸੀਂ ਕੰਮ ਕਰਾਂਗੇ ਅਸੀਂ ਸਿਆਸੀ ਤੌਰ ਦੇ ਉੱਤੇ ਕੋਈ ਧਿਰ ਖੜੀ ਨਹੀਂ ਕਰਾਂਗੇ ਪਰ ਇਸ ਵੇਲੇ ਸਿੱਖਿਆ ਦੇ ਰੁਜ਼ਗਾਰ ਦੇ ਤੇ ਬਹੁਤ ਸਾਰੇ ਹੋਰ ਮੁੱਦੇ ਭਾਰਤ ਦੇ ਵਿੱਚ ਜਿਨ੍ਹਾਂ ਦੇ ਉੱਤੇ ਕੰਮ ਕਰਨਾ ਚਾਹੀਦਾ ਤੇ ਅਸੀਂ ਇਹ ਕੰਮ ਨੈਕਸਟ ਈਅਰ ਕਰਾਂਗੇ ਜੀ
6: ਸੋ ਅਗਲੀ ਖਬਰ ਵੱਲ ਚੱਲਾਂਗੇ ਇਹ ਖਬਰਾਂ ਤਕਰੀਬਨ ਇੱਦਾਂ ਦੀਆਂ ਖਬਰਾਂ ਹਰ ਰੋਜ਼ ਹੀ ਸੁਰਖੀਆਂ ਬਟੋਰਦੀਆਂ ਨੇ ਜਿਨ੍ਹਾਂ ਦੇ ਵਿੱਚ ਕਾਂਗਰਸ ਪਾਰਟੀ ਆ ਉਹਦੀ ਕਦੇ ਕਿਸੇ ਮੀਟਿੰਗ ਦੇ ਵਿੱਚ ਹੰਗਾਮਾ ਹੋ ਜਾਂਦਾ ਕਦੇ ਕਿਸੇ ਰੈਲੀ ਦੇ ਵਿੱਚ ਹੰਗਾਮਾ ਹੋ ਜਾਂਦਾ ਜਿਵੇਂ ਆਪਾਂ ਉਸ ਦਿਨ ਵੀ ਗੱਲ ਕਰਦੇ ਸੀ ਕਿ ਕਾਟੋ ਕਲੇਸ਼ ਆ ਚਾਹੇ ਕਾਟੋ ਵੀ ਆ ਜਾਂ ਆਪਾਂ ਕਹਿੰਦੇ ਕਿ ਇਹਨਾਂ ਦੇ ਫਲਾਣੇ ਦੇ ਤਾਂ ਘਰੇ ਕੁੱਤ ਕਲੇਸ਼ ਹੀ ਪਿਆ ਰਹਿੰਦਾ ਸੋ ਉਹ ਮਤਲਬ ਹੈ ਸਾਰੇ ਜਾਨਵਰਾਂ ਵਾਲੀ ਗੱਲ ਜਦੋਂ ਉਹਨਾਂ ਦੇ ਨਾਲ ਕਲੇਸ਼ ਦੇ ਨਾਲ ਅਸੀਂ ਸ਼ਬਦ ਕੋਈ ਜੋੜਦੇ ਹਾਂ ਪਰ ਇਹ ਕਲੇਸ਼ ਪੈਂਦਾ ਕਿਉਂ ਆ ਕਾਹ ਤੋਂ ਇਹਨਾਂ ਦੀ ਹਾਈਕਮਾਂਡ ਸਮਝਾਉਂਦੀ ਨਹੀਂ ਹੈ ਕਿ ਭਾਈ ਇਹ ਗੱਲਾਂ ਆਪਣੀ ਪਾਰਟੀ ਦੇ ਲਈ ਨੁਕਸਾਨਦੇਹ ਹੋ ਸਕਦੇ ਨੇ ਆਉਣ ਵਾਲੀ ਜਿਹੜੀ ਇਲੈਕਸ਼ਨ, ਹਾਲਾਂਕਿ ਬਹੁਤ ਵਧੀਆ ਮੌਕਾ ਇਹਨਾਂ ਕੋਲ ਹੈ, ਹਜੇ ਵੀ ਹੈ, ਜੇਕਰ ਸੰਭਲ ਕੇ ਚੱਲਣ। ਜੀ
7: ਦੇਖੋ ਬਾਈ ਜੀ, ਇਹ ਨਾ ਕੋਈ ਵੀ ਧਿਰ ਹੋਵੇ ਨਾ, ਉਹ ਆਪਦੇ ਕਲਚਰ ਦੇ ਵਿੱਚੋਂ ਬਾਹਰ ਨਹੀਂ ਨਿਕਲਦੀ। ਇਹ ਕਾਂਗਰਸ ਦਾ ਕਲਚਰ ਆ, ਜਿਹੜਾ ਕੁਛ ਇਸ ਵੇਲੇ ਹੋ ਰਿਹਾ ਨਾ, ਕਾਂਗਰਸ ਆਪਦੇ ਕਲਚਰ ਦੇ ਕਰਕੇ ਸਾਰਾ ਕੁਝ ਕਰ ਰਹੀ ਆ। ਉਹ ਹੁਣ ਆਪਦੀਆਂ ਆਦਤਾਂ ਤੋਂ ਜੋ ਉਹਨਾਂ ਨੂੰ ਮਿਲਿਆ, ਇਸ ਦੇ ਵਿੱਚ ਕਾਂਗਰਸ ਦੇ ਤਾਂ ਮੇਰੇ ਖਿਆਲ DNA ਦੇ ਵਿੱਚ ਹੀ ਆ ਗਈ ਇਹ ਗੱਲ ਵੀ ਆਪਾਂ ਖੜੂ ਪਾਉਣਾ। ਹੈਰਾਨੀ ਇਸ ਗੱਲ ਦੀ ਬਾਈ ਜੀ, ਇਸ ਵੇਲੇ ਨਾ ਪੰਜਾਬ ਦੇ ਵਿੱਚ ਕਾਂਗਰਸ ਦੀ ਇੱਕ ਮੁਹਿੰਮ ਚੱਲਦੀ ਆ, ਹਰ ਬੂਥ ਕਾਂਗਰਸ ਮਜ਼ਬੂਤ, ਤੇ ਮਗਰ ਬੋਰਡ ਲੱਗਾ ਹੁੰਦਾ ਤੇ ਮੂਹਰੇ ਜਿਹਨਾਂ ਨੇ ਬੂਥ ਮਜ਼ਬੂਤ ਕਰਨਾ ਹੁੰਦਾ ਜੁੰਡੀ ਜੁੰਡੀ ਹੋਈ ਜਾਂਦੇ ਹੁੰਦੇ ਆ, ਮਗਰ ਬੋਰਡ ਤੇ ਲਿਖਿਆ ਹੁੰਦਾ ਹਰ ਬੂਥ ਕਾਂਗਰਸ ਦੀ ਮਜ਼ਬੂਤ, ਤੇ ਮੂਹਰੇ ਕਾਂਗਰਸੀ ਆ ਜਿਹੜੇ ਜਿਹੜੇ ਧੌਣ ਧੱਫਾ ਕਰੀ ਜਾਂਦੇ ਹੁੰਦੇ ਆ। ਅੱਜ ਵੀ ਲੁਧਿਆਣਾ ਦੇ ਵਿੱਚ ਕਾਂਗਰਸੀਆਂ ਦੀ ਮੀਟਿੰਗ ਹੋਈ ਆ, ਅੱਜ ਇੱਥੇ ਰਾਜਾ ਵੜਿੰਗ ਸਮਰਥਕ ਉਹਨਾਂ ਨੇ ਕਿਹਾ ਜੀ ਰਾਜਾ ਵੜਿੰਗ ਜਿੰਦਾਬਾਦ, ਤੇ ਜਿਹੜੇ ਭਾਰਤ ਭੂਸ਼ਣਾ ਸੀ ਉਹਦੇ ਸਮਰਥਕ ਉਹਨਾਂ ਨੇ ਕਿਹਾ ਜੀ ਕਿਆ ਜੀ ਜਿੰਦਾਬਾਦ, ਸਿਮਰਜੀਤ ਬੈਂਸ ਦੇ ਸਮਰਥਕਾਂ ਨੇ ਕਿਹਾ ਸਿਮਰਜੀਤ ਬੈਂਸ ਜਿੰਦਾਬਾਦ। ਮੈਂ ਨਾ ਅੱਜ ਇੱਕ ਹੋਰ ਗੱਲ ਸੋਚੀ, ਮੈਂ ਕਿਹਾ ਜੀ ਚਲੋ ਬੈਂਸ ਨੂੰ, ਆਸ਼ੂ ਨੂੰ, ਵੜਿੰਗ ਨੂੰ, ਚੰਨੀ ਨੂੰ, ਇਹਨਾਂ ਨੂੰ ਤਾਂ ਚਲੋ ਕਾਂਗਰਸ ਦੇ ਵਿੱਚ ਕੁੱਝ ਨਾ ਕੁੱਝ ਮਿਲ ਜਾਊਗਾ ਜਾਂ ਨਹੀਂ ਮਿਲ ਜਾਊਗਾ ਜਾਂ ਬਹੁਤ ਮਿਲਿਆ, ਇਸ ਗੱਲ ਦੀ ਆਸ ਹੈਗੀ ਹੋਰ ਵੀ ਮਿਲੂਗਾ। ਤਾਂ ਜਿਹੜੇ ਝੋਲੀ ਚੱਕ ਜੇ ਮਗਰ ਨੇ, ਇਹਨਾਂ ਨੂੰ ਕੀ ਮਿਲਦਾ ਹੋਇਆ? ਇਹਨਾਂ ਨੇ ਤਾਂ ਗੱਲ ਦਾ ਤਾਂ ਬਹਿ ਜਾਂਦਾ ਰੌਲਾ ਪਾ ਪਾ ਕੇ ਵੀ ਭਾਈ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕੇ, ਤਾਂ ਸੋਚ ਤੇ ਇਹਨਾਂ ਨੂੰ ਇਹ ਨੀ ਪਤਾ ਵੀ ਸਾਡੀ ਕੀ, ਉਹਦੀ ਦਾ ਕੀ ਪਤਾ ਹੋਣਾ। ਸੋ ਇਹ ਹੈ ਜੀ ਕਿ ਇਸ ਵੇਲੇ ਜਿਹੜੇ ਮਗਰ ਫੜ ਕੇ ਰੌਲਾ ਪਾਉਣ ਵਾਲੇ ਹੁੰਦੇ ਆ ਨਾ, ਇਹ ਉਵੇਂ ਆ ਵੀ ਜਿਵੇਂ ਉਹ ਕਲਾਕਾਰ ਦੇ ਪਿੱਛੇ ਕੋਰਸ ਬੋਲਣ ਵਾਲੇ ਹੁੰਦੇ ਆ, ਕੋਰਸ ਬੋਲਣ ਵਾਲੇ ਵੀ ਚਲੋ ਉਹਨਾਂ ਦਾ ਕੁਛ ਹੈ ਨਾ ਕੋਈ ਲੈ ਦੇ ਵਿੱਚ, ਕੋਈ ਕਹਿ ਦੇਈਏ ਕੋਈ ਰਿਦਮ ਦੇ ਵਿੱਚ ਹੁੰਦੇ ਆ, ਇਹ ਤਾਂ ਰਿਦਮ ਦੇ ਵਿੱਚ ਵੀ ਹੈ, ਤਾਂ ਤਾਂ ਕਰੀ ਜਾਂਦੇ ਆ, ਬਸ ਬੁਰਾ ਹਾਲ ਤੇ ਮੌਕੇ ਤੇ ਆਈ ਆ ਜੀ।
6: ਅੱਛਾ ਟਾਣਾ ਸਾਹਿਬ, ਇੱਕ ਚੀਜ਼ ਹੋਰ ਦੱਸਿਓ ਕਿ ਪੰਜਾਬ ਦੇ ਵਿੱਚ ਨਾ ਜਦੋਂ ਕਿਤੇ ਕੋਈ ਫਿਲਮ ਆਉਂਦੀ ਹੈ ਜਾਂ ਕੁਛ ਹੋਰ ਵੀ ਆਉਂਦਾ, ਤੇ ਹਮੇਸ਼ਾ ਆਪਾਂ ਕਹਿੰਦੇ ਕਿ ਯਾਰ ਨਸ਼ਾ ਇਹਦਾ ਕੋਡ ਕੱਢਣ ਵਾਲਾ, ਪਰ ਫਿਰ ਬਹੁਤ ਸਾਰੀਆਂ ਇੱਦਾਂ ਦੀਆਂ ਖਬਰਾਂ ਵੀ ਆ ਜਾਂਦੀਆਂ ਕਿ ਨਸ਼ਾ ਇਕੱਲਾ ਪੰਜਾਬ ਦੇ ਵਿੱਚ ਹੀ ਥੋੜ੍ਹਾ, ਨਸ਼ਾ ਤਾਂ ਦੁਨੀਆ ਭਰ ਦੇ ਵਿੱਚ ਹੀ ਆ, ਹਰ ਥਾਂ 'ਤੇ ਓਵਰਡੋਜ਼ ਨਾਲ ਬਹੁਤ ਸਾਰੇ ਲੋਕ ਆ ਜਿਹੜੇ ਉਹਨਾਂ ਦੀ ਡੈਥ ਹੋ ਰਹੀ ਹੈ, ਦੁਨੀਆ ਭਰ ਦੇ ਵਿੱਚ ਹੋ ਰਹੀ ਹੈ, ਇਕੱਲੇ ਪੰਜਾਬ ਦੇ ਵਿੱਚ ਨਹੀਂ ਹੋ ਰਹੀ, ਪਰ ਪੰਜਾਬ ਦੇ ਵਿੱਚ ਹੁਣ ਇੱਕ ਤੱਥ ਸਾਹਮਣੇ ਆਇਆ ਜਿਹਦੇ ਵਿੱਚੋਂ ਇਹ ਪਤਾ ਲੱਗ ਰਿਹਾ ਕਿ 65% ਜਿੰਨੇ ਵੀ ਨਸ਼ਾ ਕਰਨ ਵਾਲੇ ਆ ਉਹਨਾਂ ਦੇ ਵਿੱਚੋਂ ਨੌਜਵਾਨ ਆ। ਇਹਦਾ ਮਤਲਬ ਨੌਜਵਾਨ ਪੀੜ੍ਹੀ ਆ ਜਿਹੜੀ ਉਹ ਗ੍ਰਿਫਤ ਦੇ ਵਿੱਚ ਆ, 50% ਤੋਂ ਉੱਪਰ ਟੱਪ ਗਈ ਜੇ 65% ਆ। ਕੀ ਹੁਣ ਜਿਹੜਾ 65% ਆ ਇਹ ਵੀ ਦੱਸ ਦਿਓ ਕਿ ਬਹੁਤ ਸਾਰੇ ਕਾਲਜਾਂ ਦੇ ਵਿੱਚ ਜਾਂ ਯੂਨੀਵਰਸਿਟੀ ਦੇ ਵਿੱਚ ਜਦੋਂ ਕਈ ਵਾਰ ਅੱਗੇ ਹੁੰਦਾ ਸੀ ਕਿ ਉਹਨਾਂ ਦੇ ਬਾਹਰ ਦੇਖੋ ਤੇ ਕਿਤੇ ਨਾ ਕਿਤੇ ਕੋਈ ਸ਼ੀਸ਼ੀਆਂ ਡਿੱਗੀਆਂ ਪਈਆਂ ਹੁੰਦੀਆਂ ਸੀ, ਕੋਈ ਟੀਕੇ ਡਿੱਗੇ ਪਏ ਹੁੰਦੇ ਸੀਗੇ, ਫਿਰ ਉਦੋਂ ਤਾਂ ਗੀਤ ਵੀ ਬਣ ਗਏ ਸੀਗੇ ਕਿ ਇੱਕ ਸ਼ੀਸ਼ੀ ਹੋਵੇ ਫੈਂਸੀ ਡਰੈਲ ਦੀ, ਹੋਰ ਕੋਈ ਨਹੀਂ ਚਾਹਤ ਮੇਰੇ ਦਿਲ ਦੀ। ਸੋ ਇੱਦਾਂ ਦੇ ਗੀਤ ਆ ਜਿਹੜੇ ਉਹ ਬਣਾਤੇ ਸੀ ਵੀ ਹੋਰ ਕੋਈ ਨਹੀਂ ਚਾਹੀਦਾ। ਤੁਸੀਂ ਦੱਸੋ ਕਿ ਇਹਦੇ 'ਚ ਇਕੱਲੇ ਮੁੰਡੇ ਹੀ ਆ ਜਿਹੜੇ ਨੌਜਵਾਨ ਆ ਕਿ ਜਾਂ ਇਹਦੇ 'ਚ ਕੁੜੀਆਂ ਦਾ ਵੀ ਕੁਝ ਯੋਗਦਾਨ ਹੈਗਾ ਵਾ? ਜੀ
7: ਬਾਈ ਜੀ, ਦੇਖੋ ਆਪਾਂ ਨਾ ਇਹ ਗੱਲ ਕਹਿ ਦਿੰਦੇ ਕਿ ਬਾਕੀ ਵੱਖ ਵੱਖ ਦੇਸ਼ਾਂ ਦੇ ਵਿੱਚ ਵੀ ਤਾਂ ਹੋਰ ਵੀ ਥਾਵਾਂ ਤੇ ਨਸ਼ਾ ਹੈਗਾ। ਪਹਿਲਾਂ ਤਾਂ ਬਾਈ ਜੀ ਆਪਦੇ ਘਰ ਦਾ ਫਿਕਰ ਕਰਾਂਗੇ ਆਪਾਂ, ਬਾਅਦ ਦੇ ਵਿੱਚ ਹੋਰਾਂ ਦਾ ਫਿਕਰ ਕਰਾਂਗੇ। ਸਾਡੇ ਵਾਲੇ ਜਿਹੜੇ ਕਿ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਦੇ ਵੱਲੋਂ ਸਾਏ ਆ, ਉਹਨਾਂ ਨੇ ਜਿਹੜਾ ਨਸ਼ਿਆਂ ਦੇ ਵਿੱਚ ਆਪਦਾ ਲੀਨ ਕੀਤਾ ਖੁਦ ਨੂੰ, ਪਹਿਲਾਂ ਤਾਂ ਜ਼ਿਕਰ ਉਹਨਾਂ ਦਾ ਹੀ ਕਰਨਾ ਬਣਦਾ ਵੀ ਉਹਨਾਂ ਨੂੰ ਕੀ ਲੋੜ ਪੈ ਗਈ ਤੇ ਉਹ ਕਿਉਂ ਇਸ ਰਾਹ ਦੇ ਉੱਤੇ ਤੁਰ ਪਏ। ਇਸ ਵੇਲੇ ਜਿਹੜੀ ਅੱਜ ਰਿਪੋਰਟ ਆਈ ਆ, ਸੰਸਦੀ ਕਮੇਟੀ ਦੀ ਰਿਪੋਰਟ ਆਈ ਆ, ਵਿਧਾਨ ਸਭਾ ਕਮੇਟੀ ਦੀ ਰਿਪੋਰਟ ਆ, ਉਹਦੇ 'ਚ ਗੱਲ ਕਹੀ ਕਿ ਟੋਟਲ ਪੰਜਾਬ ਦੇ ਵਿੱਚ ਜਿੰਨੇ ਲੋਕ ਇਸ ਵੇਲੇ ਨਸ਼ਾ ਕਰ ਰਹੇ ਆ, ਮੰਨ ਲਓ ਉਦਾਹਰਣ ਦੇ ਤੌਰ ਤੇ ਮੈਂ ਕਹਿੰਦਾ ਵੀ ਮੰਨ ਲਓ 100,000 ਬੰਦਾ ਨਸ਼ਾ ਕਰ ਰਿਹਾ ਹੋਵੇ, ਮੰਨ ਲਓ ਉਹਦੇ ਵਿੱਚੋਂ 65% ਐਸੇ ਆ ਜਿਹੜੇ ਕਿ 18 ਤੋਂ 35 ਸਾਲ ਦੇ ਆ। 65% ਮੰਨ ਲਓ ਤੁਸੀਂ 10,00,000 ਮੰਨ ਲਓ, ਤੁਸੀਂ ਚਲੋ ਕਰੋੜ ਮੰਨ ਲਓ, ਜਿੰਨਾ ਵੀ ਮੰਨਣਾ ਹੋਵੇ, ਉਹਦਾ 65% ਹਿੱਸਾ ਐਸਾ ਜਿਹੜਾ ਕਿ 18 ਤੋਂ 35 ਸਾਲ ਦਾ, ਮਤਲਬ ਪੰਜਾਬ ਦੀ ਜਵਾਨੀ ਦਾ ਵੱਡਾ ਹਿੱਸਾ ਤੇ ਨਸ਼ਿਆਂ ਦੇ ਵਿੱਚ ਲੱਗਾ ਪਿਆ। ਇਹ ਕੋਈ ਇਉਂ ਨੀ ਵੀ ਭਾਈ ਫਲਾਣੇ ਦੀ ਸਰਕਾਰ ਨੇ ਕੀਤਾ, ਸਾਰੀਆਂ ਸਰਕਾਰਾਂ ਨੇ ਇਉਂ ਹੀ ਕੀਤਾ, ਨਾ ਤਾਂ ਸਰਕਾਰਾਂ ਚੰਗੀਆਂ ਬਾਈ ਜੀ, ਨਾ ਲੋਕ ਚੰਗੇ ਆ। ਜੇ ਕਿਸੇ ਨੇ ਨਸ਼ਾ ਕਰਨਾ ਤਾਂ ਉਹਨੂੰ ਰੋਕ ਕੋਈ ਨੀ ਸਕਦਾ, ਤੇ ਜਿਹਨੇ ਨਹੀਂ ਕਰਨਾ ਉਹਨੂੰ ਲਾ ਵੀ ਕੋਈ ਨੀ ਸਕਦਾ। ਹੁਣ ਤੁਹਾਡਾ ਵੀ ਸਰਕਲ ਆ, ਤੁਸੀਂ ਆਪਦੇ ਸਾਥੀਆਂ ਦੇ ਵਿੱਚ ਰਹੇ ਆ ਪੰਜਾਬ ਚ, ਮੈਂ ਵੀ ਆਪਣੇ ਦਾਇਰੇ ਦੇ ਵਿੱਚ ਰਹਿੰਦਾ, ਨਾ ਤਾਂ ਮੈਨੂੰ ਕਿਸੇ ਨੇ ਢਾ ਕੇ ਨਸ਼ੇ ਤੇ ਲਾਇਆ ਤੇ ਨਾ ਤੁਹਾਡੇ ਤੁਹਾਨੂੰ ਲਾਇਆ, ਨਾ ਮੈਂ ਕਿਤੇ ਨਸ਼ੇ ਦਾ ਸਵਾਲ ਦੇਖਿਆ ਨਾ ਤੁਸੀਂ ਦੇਖਿਆ। ਪਰ ਜੇ ਮੰਨ ਲਓ ਹੁਣ ਆਪਦਾ ਇਮਾਨ ਡੋਲੇ ਵੀ ਭਾਈ ਯਾਰ ਯਾਰ ਨੇ ਲਵਲੀ ਜਾ ਪਿੱਗ ਲਾਉਣਾ, ਭਰਾ ਦੀਆਂ ਖੁਸ਼ੀਆਂ ਦੇ ਵਿੱਚ ਸ਼ਾਂਤ ਸਾਂਝੇ ਹੋਣਾ ਕਿ ਨਹੀਂ ਹੋਣਾ, ਮਨ ਤੇ ਟੈਨਸ਼ਨ ਬਹੁਤ ਆ ਯਾਰ ਹੁਣ ਕੀ ਕਰੀਏ, ਆਹ ਤਾਂ ਕੁਛ ਕਰਨਾ ਹੀ ਪੈਣਾ, ਤੇ ਫਿਰ ਭਾਈ 100 ਬਹਾਨੇ ਹੈਗੇ ਆ। ਮੈਂ ਤਾਂ ਹਮੇਸ਼ਾ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨਾ ਵੀ ਤੁਹਾਨੂੰ, ਤੁਸੀਂ ਤੁਹਾਡੇ ਬਾਰੇ ਆਪ ਅਕਾਲੀ ਭਾਜਪਾ ਹੀ ਕਿਉਂ ਸੋਚਣ, ਜਦੋਂ ਤੁਸੀਂ ਆਪਦੇ ਟੱਬਰ ਬਾਰੇ ਨਹੀਂ ਸੋਚ ਰਹੇ ਤਾਂ ਤੁਹਾਡੇ ਬਾਰੇ ਸਿਆਸੀ ਲੋਕ ਕਿਵੇਂ ਸੋਚ ਰਹਿਣਗੇ? ਪਹਿਲਾਂ ਤੁਸੀਂ ਆਪਦੇ ਟੱਬਰ ਬਾਰੇ ਸੋਚੋ, ਆਪਦੀ ਜ਼ਿੰਦਗੀ ਬਾਰੇ ਸੋਚੋ, ਆਪਦੇ ਭਵਿੱਖ ਬਾਰੇ ਸੋਚੋ, ਆਪਦੀ ਪੜ੍ਹਾਈ ਬਾਰੇ ਸੋਚੋ, ਤੇ ਫਿਰ ਸ਼ਾਇਦ ਤੁਹਾਡੇ ਬਾਰੇ ਕੁਛ ਸੋਚ ਲਵੇ। ਤੁਸੀਂ ਸਾਰਾ ਕੁਝ ਚੰਗਾ ਕਰਦੇ ਹੋ, ਸਿਆਸੀ ਲੋਕ ਤਾਂ ਨਹੀਂ ਤੁਹਾਡੇ ਬਾਰੇ ਸੋਚਦੇ, ਜੇਕਰ ਤੁਸੀਂ ਬਾਅਦ ਦੇ ਵਿੱਚ ਕਰੀ ਜਾਓ ਇਸੇ ਗੱਲ ਨੂੰ ਪ੍ਰਾਪਤੀ ਮੰਨੀ ਚੱਲੋ ਵੀ ਬੁਪਰੋਨੋਰਫੇਨ ਦੀ ਗੋਲੀ ਹੁਣ ਜੀਭ ਵਾਲੀ ਗੋਲੀ ਬਣਨ ਲੱਗ ਪਈ ਆ, ਇਹ ਤਾਂ ਕੋਈ ਪ੍ਰਾਪਤੀ ਹੈ ਨਾ, ਪਰ ਪੰਜਾਬ ਦੇ ਲੋਕਾਂ ਨੂੰ ਆਪਦੇ ਇਰਾਦੇ ਮਜ਼ਬੂਤ ਕਰਨੇ ਪੈਣਗੇ ਜੇਕਰ ਆਪਾਂ ਨਸ਼ੇ ਤੋਂ ਬਚਣਾ।
6: ਸੋ ਪਰਮਜੀਤ ਬਾਜੀ ਵੀ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਆ, ਪਰਮਜੀਤ ਬਾਜੀ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ।
8: ਸਤਿ ਸ੍ਰੀ ਅਕਾਲ ਜੀ, ਇੰਨਾ ਸਤਿਕਾਰ ਨਾ ਦਿਓ ਤੁਸੀਂ ਮੈਨੂੰ, ਵੈਸੇ ਹਾਥੀ ਜੋੜ ਲਏ ਤੁਸੀਂ।
6: ਹਾਂ, ਟਹਿਣਾ ਸਾਹਿਬ ਵੀ ਨਾਲ ਨੇ ਸਾਡੇ, ਉਹਨਾਂ ਨੂੰ ਫਤਿਹ ਬੁਲਾ ਲਓ।
8: ਟਹਿਣਾ ਸਾਹਿਬ ਸਤਿ ਸ੍ਰੀ ਅਕਾਲ ਜੀ।
6: ਮੈਨੂੰ ਜੀਭ ਵਾਲੀ ਗੋਲੀ ਲਾਤੀ, ਮੈਨੂੰ ਪਤਾ ਨਾ ਲੱਗੇ ਵੀ ਜੀਭ ਵਾਲੀ ਗੋਲੀ ਕਿਹੜੀ ਆ। ਕਹਿੰਦਾ ਜੀਭ ਵਾਲੀ ਮੈਂ ਤਿੰਨ ਗੋਲੀਆਂ ਲਾਤੀਆਂ। ਮੈਂ ਕਿਹਾ ਯਾਰ ਗੋਲੀ ਕਿਹੜਾ ਅੱਖਾਂ 'ਚ ਪਾਉਣੀ ਹੁੰਦੀ, ਜੀਭ ਵਾਲੀ ਹੁੰਦੀ ਆ ਗੋਲੀ ਤਾਂ ਜੀਭ ਤੇ। ਉਹ ਕਹਿੰਦਾ ਨਹੀਂ, ਇਹ ਗੋਲੀ ਹੋਰ ਹੁੰਦੀ ਆ। ਕਹਿੰਦਾ ਉਹਨਾਂ ਨੂੰ ਇਹ ਲੱਗਿਆ ਕਿ ਇਹਦਾ ਡਿਪਰੈਸ਼ਨ ਖਤਮ। ਫਿਰ ਉਹਨੇ ਬਾਅਦ 'ਚ ਜਾ ਕੇ ਮੈਨੂੰ ਦੱਸਿਆ ਕਿ ਇਹ ਬਾਈ ਜੇ ਨਸ਼ਾ ਛਡਾਉਣਾ ਉਹਨੂੰ ਦਿੰਦੇ ਆ ਬਾਈ ਜੀਭ ਵਾਲੀ ਗੋਲੀ ਕੀ ਹੁੰਦੀ ਆ। ਟਹਿਣਾ ਸਾਹਿਬ ਥੋੜ੍ਹਾ ਜਿਹਾ ਦੱਸੋ ਕਿਹੜੀ ਹੈ ਜੀਭ ਵਾਲੀ ਗੋਲੀ ਇਹ।
7: ਸਰਕਾਰੀ ਨਸ਼ਾ ਛੁਡਾਊ ਕੇਂਦਰ ਤੋਂ ਪਰ ਹੁਣ ਇਹਦੀ ਬਲੈਕ ਹੁੰਦੀ ਆ। ਜਿਹੜੇ ਲੋਕਾਂ ਨੂੰ ਹੁਣ ਜਾਂਦਾ ਹੋਵੇ ਕਿਸੇ ਲਿਮਿਟ ਤੱਕ ਨਸ਼ਾ, ਜਿਹੜੇ ਕਿ ਬੇਹੱਦ ਨਸ਼ਾ ਕਰਦੇ ਆ, ਉਹਨਾਂ ਦੇ ਉੱਤੇ ਤਾਂ ਇੱਕ ਗੋਲੀ ਅਸਰ ਕਰਦੀ ਨੀ, ਤਿੰਨ ਘੰਟੇ ਬਾਅਦ ਉਹਨਾਂ ਹੋਰ ਚਾਹੀਦੀ ਆ। ਫਿਰ ਉਹ ਬਲੈਕ ਦੇ ਵਿੱਚ ਲੈਂਦੇ ਆ। ਇਹ ਫਿਰ ਗੋਲੀ ਡੇਢ ਡੇਢ ਦੋ ਦੋ ਸੌ ਢਾਈ ਢਾਈ ਸੌ ਰੁਪਏ ਦੀ ਹੋ ਜਾਂਦੀ ਆ। ਹੁਣ ਅਗਲਾ ਰੌਲਾ ਬਾਈ ਜੀ ਇਹ ਆ ਵੀ ਮਨ ਲੋ ਕੇ ਬੰਦਾ ਚਿੱਟੇ ਦੀ ਵਰਤੋਂ ਕਰਦਾ, ਉਹਨੇ ਤਲਬ ਘਟਾਉਣ ਦੇ ਲਈ ਇਹ ਜੀਭ ਵਾਲੀ ਗੋਲੀ ਸ਼ੁਰੂ ਕਰ ਲਈ। ਹੁਣ ਜੀਭ ਵਾਲੀ ਗੋਲੀ ਨੀ ਛੁੱਟਦੀ, ਹੁਣ ਅਗਲੀ ਸਮੱਸਿਆ ਇਹ ਆ ਜੀ।
6: ਗੁਰਬਾਣੀ ਦਾ ਪ੍ਰਸਾਰਣ ਜਿਹੜਾ ਉਹ ਨਹੀਂ ਹੋਇਆ, ਹੋ ਸਕਿਆ ਕਰੇਗਾ, ਸ਼੍ਰੋਮਣੀ ਕਮੇਟੀ ਨੇ ਇਹ ਕਹਿਤਾ। ਸੋ ਇਹਦਾ ਮਤਲਬ ਇਹ ਵੀ ਹੈ ਕਿ ਜਿਹੜੇ ਬਹੁਤ ਸਾਰੇ ਲੋਕ ਬਿਨਾਂ ਇਜਾਜ਼ਤ ਤੋਂ ਜਾਂ ਉੱਥੇ ਪ੍ਰਾਈਵੇਟ ਚੈਨਲ ਵਾਲੇ ਕਹਿ ਲਈਏ ਜਾਂ ਆਪਾਂ ਇਹ ਕਹਿ ਲਈਏ ਕਿ ਸੋਸ਼ਲ ਮੀਡੀਆ ਵੀ ਅੱਜ ਕੱਲ੍ਹ ਬਹੁਤ ਸਾਰਾ ਐਕਟਿਵ ਹੈਗਾ, ਉਹਦੇ ਵਾਲੇ ਕਹਿ ਲਈਏ ਵੀ ਉਹ ਸਾਰੇ 'ਤੇ ਰੋਕ ਲੱਗੇਗੀ ਉਹਨਾਂ 'ਤੇ।
7: ਅੱਜ ਨਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਗੱਲ ਕਹੀ ਆ ਕਿ ਦਰਬਾਰ ਸਾਹਿਬ ਤੋਂ ਸਿੱਧਾ ਗੁਰਬਾਣੀ ਦਾ ਜਿਹੜਾ ਪ੍ਰਸਾਰਨ ਆ ਉਹਨੂੰ ਕੋਈ ਵੀ ਪ੍ਰਾਈਵੇਟ ਚੈਨਲ ਤੇ ਸੋਸ਼ਲ ਮੀਡੀਆ ਵਾਲਾ ਪਾ ਨਹੀਂ ਸਕਦਾ, ਨਹੀਂ ਤਾਂ ਅਸੀਂ ਉਹਦੇ 'ਤੇ ਕਾਨੂੰਨੀ ਕਾਰਵਾਈ ਕਰਾਂਗੇ। ਦੇਖੋ ਕਿਸੇ ਨੂੰ ਇਹ ਗੱਲ ਮਾੜੀ ਲੱਗ ਸਕਦੀ ਆ ਕਿਉਂਕਿ ਆਪਾਂ ਕਹਾਂਗੇ ਯਾਰ ਗੁਰਬਾਣੀ ਦੇ ਕਿਲੇ ਆਪਾਂ ਤਾਂ ਇਹ ਗੱਲ ਕਹਿੰਦੇ ਹਾਂ ਨਾ ਇਹਨਾਂ ਨੇ ਕਬਜ਼ਾ ਕੀਤਾ ਹੋਇਆ ਇਹ ਸਭ ਥਾਵਾਂ ਤੇ ਕਿਉਂ ਨਹੀਂ ਪਾਉਂਦੇ ਗੇ ਬਾਈ ਜੀ। ਪਰ ਜੇ ਆਪਾਂ ਦੂਜਾ ਪੱਖ ਇਹਦਾ ਦੇਖੀਏ ਉਹਦੇ ਵਿੱਚ ਵੀ ਆ, ਇੱਥੇ ਪੰਜਾਬ ਦੇ ਵਿੱਚ ਘਰ ਘਰ ਦੇ ਵਿੱਚ ਟੀਵੀ ਚੈਨਲ ਬਣਿਆ ਰਿਹਾ। ਹੁਣ ਮੰਨ ਲਓ ਸਵਰਨ ਸਿੰਘ ਆ ਜਿਹੜਾ, ਉਹ ਸਵਰਨ ਸਿੰਘ ਨੇ ਆਪਦੇ ਨਾਂ ਤੇ ਥੋੜੀ ਚੈਨਲ ਬਣਾਇਆ, ਕੋਈ ਪਤਾ ਨੀ ਪੰਜ ਦਸ ਸੱਤ ਵੀਹ ਬਣਾਏ ਹੋਣ, ਕੋਈ ਲਾਲ ਸਲਾਮ

0: ਬਸ ਜਾਂਦੇ ਜਾਂਦੇ ਹੋਰ ਦੱਸ ਦਿਓ ਵੀ ਤੁਸੀਂ ਇੱਕ ਵੀਡੀਓ ਪਾਈ ਸੀ ਕਿ ਵੀ ਹੈ ਕੋਈ ਇਸ ਸਰਦਾਰ ਵਰਗਾ ਅਤੇ ਇਹ ਵੀਡੀਓ ਹਿਲਾ ਕੇ ਰੱਖ ਦੂਗੀ ਉਹ ਬਸ ਸਿਰਫ ਮੈਂ ਚਾਹੇ ਇੱਕ ਮਿੰਟ ਦੇ ਵਿੱਚ ਦੱਸ ਦਿਓ ਵੀ ਉਹ ਸਰਦਾਰ ਦੇ ਵਿੱਚ ਕਿਹੜੀ ਖਾਸੀਅਤ ਆ ਬਾਕੀ ਲੋਕ ਆਪੇ ਜਾ ਕੇ ਦੇਖ ਲੈਣਗੇ ਵੀ ਕਿਹੜੀ ਗੱਲਬਾਤ ਆ ਜੀ
1: ਜੀ ਇਹ ਨਾ ਡੇਰਾ ਬੱਸੀ ਦੇ ਵਿੱਚ ਇੱਕ ਲੈਬੋਰਟਰੀ ਆ ਜਦੋਂ ਨਾ ਆਪਾਂ ਟੈਸਟ ਕਰਵਾਉਂਦੇ ਮੰਨ ਲਓ ਕੋਈ ਕਿਸੇ ਨੇ ਫੁੱਲ ਬੋਡੀ ਟੈਸਟ ਕਰਾਉਣੇ ਆ ਕਿਸੇ ਨੇ ਕੋਈ ਆਪਣਾ ਕੋਈ ਵੀ ਟੈਸਟ ਕਰਾਉਣਾ ਜਿਹੜਾ ਲੈਬੋਰਟਰੀ ਚ ਜਾ ਕੇ ਉਹ ਮੰਨ ਲਓ 3000 ਦਾ 2000 ਦਾ ਹੁੰਦਾ ਇਹ 75% ਲੈਸ ਤੇ ਕਰਦੇ ਆ
0: ਅੱਛਾ
1: ਉਹ ਬੰਦੇ ਨੇ ਕਦੇ ਕਿਸੇ ਤੋਂ 1 ਰੁਪਇਆ ਦਾਨ ਨਹੀਂ ਲਿਆ ਕਰੋੜਾਂ ਦੀਆਂ ਮਸ਼ੀਨਾਂ ਡੇਰਾ ਬੱਸੀ ਦੇ ਵਿੱਚ ਆਪਣੀ ਪਰਸਨਲ ਥਾਂ ਤੇ ਲਾਈਆਂ ਤੇ ਪੂਰੇ ਪੰਜਾਬ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਉਹਨਾਂ ਨੇ ਸਬ ਸੈਂਟਰ ਬਣਾਏ ਆ ਉੱਥੋਂ ਬਲੱਡ ਦੇ ਸੈਂਪਲ ਲਏ ਜਾਂਦੇ ਆ ਤੇ ਜਿਹੜਾ ਮੰਨ ਲਓ ਟੈਸਟ ਬਾਹਰ 1000 ਦਾ ਇੱਥੇ 250 ਦਾ ਉਹ ਕਹਿੰਦੇ 250 ਦੇ ਵਿੱਚੋਂ ਵੀ 200 ਰੁਪਏ ਖਰਚ ਆਉਂਦਾ 50 ਰੁਪਏ ਅਸੀਂ ਜਿਹੜਾ ਉਹ ਲੈਬੋਰਟਰੀ ਦਾ ਖਰਚਾ ਤੇ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਕੱਢਦੇ ਆ
0: ਇੰਨਾ ਫਰਕ
1: ਕਹਿੰਦੇ ਨਾ ਤਾਂ ਅਸੀਂ ਬਾਹਰੋਂ ਕਿਸੇ ਤੋਂ ਪੈਸਾ ਲੈ ਕੇ ਲੈਬੋਰਟਰੀ ਚ ਪਾਇਆ ਤੇ ਨਾ ਹੀ ਲੈਬੋਰਟਰੀ ਦੇ ਵਿੱਚ ਅਸੀਂ ਕਿਸੇ ਦਾ ਕੋਈ ਸਹਿਯੋਗ ਲਿਆ ਤੇ ਨਾ ਹੀ ਇਹ ਵੀ ਕੋਈ ਕਿਸੇ ਹੋਰ ਤੋਂ ਅਸੀਂ ਲੈ ਕੇ ਵੀ ਮਸ਼ੀਨ ਸਾਨੂੰ ਦਾਨ ਕਰ ਦਿਓ ਇਹਦਾ ਕਰਦੇ ਸਾਰਾ ਕੁਝ ਆਪ ਹੀ ਕੀਤਾ ਜੀ
0: ਬਹੁਤ ਵੱਡਾ ਫਰਕ ਕੱਟਣਾ ਸਾਹਿਬ 3000 ਤੋਂ $250 ਦੀ ਜੇ ਗੱਲਬਾਤ ਆ ਗਈ ਬਹੁਤ ਵੱਡਾ ਬਿਗ ਡਿਫਰੈਂਸ ਸੋ ਕਿਸ ਦਿਨ ਆਪਾਂ ਕਰਾਂਗੇ ਗੱਲਬਾਤ ਇਹਨਾਂ ਨੂੰ ਲੈ ਕੇ ਆਵਾਂਗੇ ਯਾਰ ਤੇ ਆਪਾਂ
1: ਟੈਸਟ ਕਰਦੇ 10 ਰੁਪਏ ਦੀ ਸ਼ੂਗਰ ਟੈਸਟ ਕਰਦੇ ਆ 20 ਰੁਪਏ ਦੇ ਵਿੱਚ ਕੋਲੇਸਟ੍ਰੋਲ ਕਰਦੇ ਤੇ ਜੇ ਆਪਾਂ ਬਾਹਰ ਜਾਈਏ ਤਾਂ 100 ਰੁਪਏ ਤੇ ਪੈਂਦਾ ਜੀ
0: ਕਹਿਣਾ ਸਾਹਿਬ ਕਿਸ ਦਿਨ ਇਹਨਾਂ ਨੂੰ ਜਗਾਇਓ ਰਾਤ ਨੂੰ ਆਪਾਂ ਲੈ ਕੇ ਆਈਏ ਇਹਨਾਂ ਨੂੰ ਕਰੀਏ ਗੱਲਬਾਤ ਇਹਨਾਂ ਨਾਲ ਥੋੜੀ ਜੀ
1: ਸਤਿ ਵਚਨ ਠੀਕ ਹੈ ਜੀ ਠੀਕ ਹੈ
0: ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ ਵੈਰੀ ਮੱਚ ਬਹੁਤ ਬਹੁਤ ਸ਼ੁਕਰੀਆ
1: ਮਿਹਰਬਾਨੀ
0: ਬਹੁਤ ਬਹੁਤ ਧੰਨਵਾਦ ਜੀ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਤੇ ਪਰਮਜੀਤ ਬਾਈ ਜੀ ਸਾਡੇ ਸਟੂਡੀਓ ਵਿੱਚ ਨੇ ਬਾਈ ਜੀ ਕੀ ਹਾਲ ਚਾਲ ਹੈ
2: ਮੈਂ ਬਿਲਕੁਲ ਚੜ੍ਹਦੀ ਕਲਾ 'ਚ ਜੀ
0: ਚੜ੍ਹਦੀ ਕਲਾ 'ਚੋਂ
2: ਹਾਂਜੀ
0: ਖਬਰਾਂ ਟਾਣਾ ਸਾਹਿਬ ਕੁਝ ਸਮੁੰਦਰ ਬੰਦ ਕਰ ਜਾਂਦੇ ਆ ਜਦੋਂ ਆਉਂਦੇ ਫਿਰ
2: ਬਿਲਕੁਲ ਜੀ ਔਰ ਜਿਹੜੀ ਇੱਕ ਜਿਹੜੀ ਕੱਲੀ ਕੱਲੀ ਖਬਰ ਹੈ ਨਾ ਜਿਹੜੀ ਪਰਖੀ ਹੋਈ ਹੈ ਘੋਖ ਕੱਢ ਕੇ ਇਹ ਨਹੀਂ ਵੀ ਬਾਅਦ ਦੇ ਵਿੱਚ ਕਹਿ ਕੁਛ ਗਏ ਤੇ ਬਾਅਦ 'ਚੋਂ ਖਬਰ ਹੋਵੇ ਨਾ ਅੱਜ ਕੱਲ੍ਹ ਚੱਲਦਾ ਵੀ ਇੱਦਾਂ ਤੁਸੀਂ ਦੇਖਦੇ ਨੀ ਟਿਕਟੋਕ 'ਤੇ ਕਿੰਨੀਆਂ ਨਿਊਜ਼ ਆਉਂਦੀਆਂ ਉਹ ਕਈ ਬੰਦਿਆਂ ਨੂੰ ਤਾਂ ਮਾਰ ਹੀ ਦਿੰਦੇ ਉਹ ਹਾਰ ਪਾਏ ਹੁੰਦੇ ਨੇ ਬੰਦਾ ਗੂਗਲ ਸਰਚ ਕਰ ਲੱਗ ਜਾਂਦਾ ਸੱਚੀ ਜੀਨਾ ਕਿ ਮਰ ਗਿਆ
0: ਗੀਤਾ ਜਲਦਰ ਬਾਈ ਨੇ ਫੜ ਲਿਆ ਸੀ ਇੱਕ ਉਹ ਪਾਨ ਦਸ ਹਰੇਕ ਕਲਾਕਾਰ ਦੀ ਉਹ ਇੱਕ ਨਛੱਤਰ ਗਿੱਲ ਦਾ ਗੀਤ ਲਾ ਕੇ ਪਿੱਛੇ ਤੇ ਉਹ ਮਤਲਬ ਪਾ ਦਿਆ ਕਰੇ ਤੇ ਉਹ ਇਹਨਾਂ ਨੇ ਫੜ ਲਿਆ ਕਿਤੇ ਉਹਦੀ ਵੀਡੀਓ ਵੀ ਪਾਈ ਸੀ ਇਹਨਾਂ ਨੇ ਵੀ ਤੂੰ ਸਾਰੇ ਕਲਾਕਾਰੀ ਦੱਬੀ ਜਾਂਦਾ ਅਕੇਲੀ ਅੱਛਾ ਉੱਥੇ ਵਿਊ ਆ ਜਾਂਦੇ ਨਾ ਇੱਕਦਮ
2: ਆ ਜਾਂਦੇ
0: ਜਿਹੜੇ ਹਾਂ ਅਗਲੇ ਨੂੰ ਅਗਲਾ ਦਾ ਕੋਈ ਫੇਵਰੇਟ ਕਲਾਕਾਰ ਹੁੰਦਾ ਉਹਦੀ ਫੋਟੋ ਲਾ ਕੇ ਉੱਥੇ ਗੀਤ ਪਾਤਾ ਅਗਲਾ ਕਹਿੰਦਾ ਵੀ ਹੋ ਗਿਆ ਉਹ
2: ਪਰ ਤੁਸੀਂ ਇਹ ਦੇਖੋ ਵੀ ਪੈਸੇ ਦੇ ਥੱਲੇ ਕਿੰਨਾ ਕੁ ਆਪਾਂ ਦੱਬ ਗਏ ਹਨਾ ਵੀ ਸਾਨੂੰ ਨਾ ਕਿਸੇ ਦੀ ਇੱਜ਼ਤ ਦਾ ਖਿਆਲ ਰਹਿ ਗਿਆ ਹਨਾ ਨਾ ਕਿਸੇ ਦਾ ਕੋਈ ਮਾਣ ਤਾਣ ਰਹਿ ਗਿਆ ਨਾ ਕਿਸੇ ਦੀ ਕੋਈ ਰਿਸਪੈਕਟ ਸਾਰਾ ਖਤਮ ਹੀ ਹੋ ਗਿਆ ਪੈਸੇ ਥੱਲੇ ਦੱਬ ਹੀ ਹੋਈ ਜਾਂਦਾ
0: ਤੁਸੀਂ ਸੋਚ ਕੇ ਦੇਖਿਓ ਵੀ ਕਿੰਨੇ ਲੋਕ ਸੋਸ਼ਲ ਮੀਡੀਆ ਕਰਕੇ ਸੁਸਾਈਡ ਵੀ ਕਰ ਗਏ
2: ਬਿਲਕੁਲ ਕਰ ਗਏ ਜੀ
0: ਬਹੁਤ ਸਾਰੇ ਲੋਕ ਸੁਸਾਈਡ ਕਰ ਗਏ
2: ਜਿਹੜੇ ਗੇਮਾਂ ਖੇਡਦੇ ਸੀ ਐਡਿਕਟ ਸੀਗੇ ਤੁਸੀਂ ਯਕੀਨ ਕਰਿਓ ਮੈਂ ਇੱਕ ਦਿਨ ਹਸਪੀਟਲ ਦੇ ਵਿੱਚ ਭਾਜੀ ਗਿਆ ਠੀਕ ਹੈ ਜੀ ਮੈਨੂੰ ਕੋਈ ਕੰਮ ਸੀਗਾ ਤਾਂ ਉੱਥੇ ਇੱਕ ਬੱਚਾ 17-18 ਸਾਲ ਦਾ ਠੀਕ ਹੈ ਜੀ ਤੇ ਮੈਂ ਉਹ ਬੜਾ ਸਿੱਖ ਉਹਦੇ ਮੈਂ ਪੁੱਛਿਆ ਘਰਦੇ ਨੂੰ ਮੈਂ ਕਿਹਾ ਹੋਇਆ ਕੀ ਇਹਨੂੰ ਉਹ ਬੰਦਾ ਭਾਜੀ 26 ਘੰਟੇ ਲਗਾਤਾਰ ਗੇਮਾਂ ਖੇਡਦਾ ਰਿਹਾ ਵਾਸ਼ਰੂਮ ਤੱਕ ਨਹੀਂ ਉੱਠਿਆ ਭਾਜੀ ਸਿੱਖ ਹੋ ਗਿਆ
0: 26 ਘੰਟੇ
2: ਨਿਕਲੇ ਨੀ ਰੂਮ ਚੋਂ ਨੀ ਬਾਹਰ ਨਿਕਲੇ
0: ਸੱਚੀ ਗੱਲ
2: ਹਾਂਜੀ ਉਹ ਜਿਹੜੀ ਗੇਮਾਂ ਖੇਡਦੇ ਨਾ ਲੜਾਈ ਵਾਲੀਆਂ ਤੇ ਉਹ ਲੈ ਕੇ
0: ਉਹ ਵੀ ਉਹ ਪਤਾ ਨਹੀਂ ਕੀ ਨਾਮ ਆ ਉਹ ਜਿਹੜੀ ਲੜਾਈ ਵਾਲੀ ਗੇਮ ਆ ਉਹ ਵੀ ਰੋਕਣਾ ਚਾਹੀਦਾ ਬੱਚਿਆਂ ਨੂੰ ਉਹ ਐਡਿਕਟਡ ਹੋ ਜਾਂਦੇ ਉੱਥੇ ਹਨਾ ਨਹੀਂ ਤਾਂ
2: ਉਹ ਕਹਿੰਦੀ 26 ਘੰਟੇ ਹੋ ਗਏ ਸਾਡੀ ਗੱਲ ਹੀ ਨਹੀਂ ਸੁਣਦਾ ਗਾਲਾਂ ਕੱਢਦਾ ਅੰਦਰੋਂ
0: ਸੋ ਜਿਹੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਨਾਲ ਅੱਜ ਗੱਲਾਂ ਬਾਤਾਂ ਅਸੀਂ ਕਰਾਂਗੇ ਜਿੱਥੇ ਸਰ ਨਾਲ ਪਰਮਜੀਤ ਬਾਈ ਜੀ ਸੁੱਖ ਨਾਲ ਪਹੁੰਚਿਆ ਸਟੂਡੀਓ ਵਿੱਚ ਇਹਨਾਂ ਨਾਲ ਗੱਲਬਾਤ ਕਰਾਂਗੇ ਨਾਲ ਦੀ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਪ੍ਰੋਗਰਾਮ ਦਾ ਇਹ ਹਿੱਸਾ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਵੱਲੋਂ ਸਪੋਂਸਰ ਕੀਤਾ ਜਾ ਰਿਹਾ ਜੇਕਰ ਤੁਸੀਂ ਕੋਈ ਤੁਹਾਡੇ ਘਰ ਬਰਥਡੇ ਪਾਰਟੀ ਆ ਤਾਂ ਵੀ ਤੁਸੀਂ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ 'ਤੇ ਇੱਕ ਵਾਰ ਗੇੜਾ ਮਾਰਿਆ ਹੋ ਸਾਰਾ ਹੀ ਸਮਾਨ ਤੁਹਾਨੂੰ ਡੈਕੋਰੇਸ਼ਨ ਤੋਂ ਲੈ ਕੇ ਗ੍ਰੋਸਰੀ ਤੱਕ ਉੱਥੋਂ ਮਿਲ ਜਾਣੀ ਹੈ ਨੰਬਰ ਨੋਟ ਕਰ ਲਓ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ 416-748-2116 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ 416-748-2116 ਤੇ ਤੁਸੀਂ ਗੱਲਬਾਤ ਕਰ ਲੈਣੀ ਹੈ ਤੇ ਜੇਕਰ ਤੁਸੀਂ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇੰਸ਼ੋਰੈਂਸ ਜਾਂ ਫਿਰ ਸੁਪਰਵਿਜ਼ਰ ਦੀ ਇੰਸ਼ੋਰੈਂਸ ਲੈਣੀ ਚਾਹੁੰਦੇ ਹੋ ਤਾਂ ਮੁਸਕਾਨ ਦਿਓਲ ਉਹਨਾਂ ਦਾ ਨੰਬਰ ਹੈ ਜਿਹੜਾ 647-564-2733 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ 647-564-2733 ਪਰਮਜੀਤ ਬਾਈ ਤੁਸੀਂ ਵੀ ਲਿਖਦੇ ਵੀ ਰਹਿੰਦੇ ਹੋ ਅਤੇ ਗੀਤਕਾਰੀ ਦਾ ਗਾਇਕੀ ਦਾ ਸ਼ੌਂਕ ਵੀ ਆ ਸੁਣਦੇ ਬਹੁਤ ਰਹਿੰਦੇ ਹੋ ਪੜ੍ਹਦੇ ਰਹਿੰਦੇ ਹੋ ਜਿਵੇਂ ਤਿੱਤਰ ਬਟੇਰੇ ਇਹਨਾਂ ਦੇ ਵੀ ਕੋਈ ਗੀਤ ਗੂਤ ਆਏ ਹੋਏ ਆ ਕੋਈ
2: ਬਿਲਕੁਲ ਜੀ
0: ਜਾਂ ਹੋਰ ਕੋਈ ਜਿਹੜੇ ਜਾਣ
2: ਮਰਗਾਬੇ ਡਾਰ
0: ਮੈਂ ਦੱਸਦਾ ਆਪਾਂ ਇਹਨਾਂ ਦੇ ਪੰਛੀ ਤਾਂ ਗਿਣ ਕੇ ਦੇਖਿਓ ਤੁਸੀਂ ਅੱਜ ਬੋਲਦਾ ਬਨੇਰੇ ਉੱਤੇ ਕਾਂ ਅੱਜ ਮੇਰੇ ਉਹ ਸੋਣਾ ਹਨਾ ਜਿਹਦਾ ਲੈਣਾ ਨੀ ਸਹੇਲੀਓ ਮੈਂ ਨਾ ਨੀ ਅੱਜ ਮੇਰੇ
2: ਉਹ ਸੋਣਾ
0: ਕਾਂ ਹੋ ਗਿਆ
2: ਮੈਂ ਗਾਣਾ ਸੁਣਿਆ ਸੀ ਕਹਿੰਦਾ ਪਿੱਛੇ ਜਾਣ ਦਾ ਨਾ ਕੋਈ ਫਾਇਦਾ ਡਾਰ ਵਾਂਗ ਤਿੱਤਰਾਂ ਦੀ ਆਪੇ ਮਿਲੂਗੀ ਮੋੜ ਤੇ ਆ ਕੇ ਜੇ ਲੋੜ ਹੋਈ ਮਿੱਤਰਾਂ
0: ਵਾਹ ਇੱਥੇ ਤਿੱਤਰ ਆ ਗਿਆ
2: ਔਰ ਤੁਸੀਂ ਨਾ ਰਾਜਵੀਰ ਜੀ ਤੁਸੀਂ ਥੋੜਾ ਜਿਹਾ ਨਾ ਸੁਧਾਰੋ ਆਪਣੇ ਆਪ ਨੂੰ ਤੁਸੀਂ ਅਗਲੇ ਨੂੰ ਫਸਾਉਣ ਵਾਲਾ ਕੰਮ ਕਰਦੇ ਮੈਂ ਸੁਣਦਾ ਬਹੁਤ ਵਧੀਆ ਦੇਖੋ ਮੈਂ

0: 100%
1: ਮੈਂ ਕਿਸੇ ਨੂੰ ਪਤਾ ਨਹੀਂ ਕੀ ਕਹਿ ਕੇ ਮੈਂ ਰਾਜਵੀਰ ਦੇ ਰੇਡੀਓ ਤੇ ਚੱਲਾ, ਰਾਜਵੀਰ ਇੱਥੇ ਬੈਠੇ ਮੈਨੂੰ ਕਹਿ ਰਿਹਾ ਇਹ ਸੁੱਖ ਨਾਲ ਆਏ ਨੇ, ਹੁਣ ਮੈਂ ਸੱਜੇ ਪਾਸੇ ਦੇਖਿਆ ਮੈਂ ਕਿਹਾ ਮੈਂ ਤਾਂ ਇਕੱਲਾ ਆਇਆ ਹਨਾ,
2: ਸੁੱਖ ਤਾਂ ਹੈ ਨਹੀਂ,
1: ਸੁੱਖ ਤਾਂ ਹੈ ਨਹੀਂ ਨਾਲ, ਸੁੱਖ ਕੋਈ ਵੀ ਹੋ ਸਕਦਾ, ਲੇਡੀ ਵੀ ਹੋ ਸਕਦਾ
2: ਜਿਹੜਾ ਆਪਣੇ ਫਰਨੀਚਰ ਵਾਲਾ ਸੁੱਖ,
1: ਭਾਜੀ ਲੇਡੀਜ਼ ਵੀ ਹੋ ਸਕਦੀ ਕੋਈ ਸੁੱਖ, ਉਹਨੂੰ ਵੀ ਕਹਿ ਦਿੰਦੇ ਪਿਆਰ ਸੁੱਖ,
2: ਤੁਸੀਂ ਤੁਹਾਡੇ ਘਰ ਦੇ ਸੁਣਦੇ ਹੁਣ,
1: ਮੇਰੇ ਘਰ ਦੇ ਸੁਣਦੇ ਹੁਣ ਭਾਜੀ, ਤੁਸੀਂ ਤਾਂ ਸ਼ਾਮ ਦੀ ਰੋਟੀ ਬੰਦ ਕਰਾ ਦੇਣੀ, ਸਾਡੇ ਤਾਂ ਸਿੱਟਣ ਲੱਗੇ ਵੀ ਕਾਰ ਵਿੱਚ ਮਿੰਟ ਹੀ ਲਾਉਂਦੇ।
2: ਅੱਛਾ ਤਿੱਤਰ ਵਾਲੇ ਦੇ ਤੁਸੀਂ ਦੱਸਤਾ ਕਾਂ ਵਾਲੇ ਤੇ ਹੋ ਗਿਆ,
1: ਹਾਂਜੀ
2: ਹੋਰ ਦੇਸੀ ਬਾਂਦਰੀ ਬਲੈਤੀ ਜਿੱਤਾਂ ਬਾਂਦਰ ਦਾ ਬੰਦੀ
1: ਉੱਤੇ ਵੀ ਹੋ ਗਿਆ, ਉਹ ਵੀ ਸਹੀ ਹੋ ਗਿਆ,
2: ਉਹ ਤਿੰਨ ਹੋ ਗਏ,
1: ਸ਼ੇਰਾਂ ਦੀ ਕੌਮ ਪੰਜਾਬੀ,
2: ਸ਼ੇਰਾਂ ਦੀ ਕੌਮ ਪੰਜਾਬੀ, ਹਾਂ ਸ਼ੇਰਾਂ ਦੇ ਤਾਂ ਬਹੁਤ ਹੋ ਗਏ ਨਾ,
1: ਬਿਲਕੁਲ,
2: ਤੇ ਸ਼ੇਰਾਂ ਦੀ ਕੌਮ ਪੰਜਾਬੀ
1: ਹੈ, ਟਿਕਲਾ ਕਲੈਰੀਆ ਮੋਰਾ ਵੇ ਤੋਂ ਨਾ ਤੋਂ ਪੰਜਾਬਣ ਦੀ
2: ਯਾ ਵਾਹ
1: ਹਣਾ ਜੀ,
2: ਹੋਰ ਆਉਣ ਦੇ ਬਣ ਗਈ ਗੱਲ, ਬਣ ਗਈ ਗੱਲ, ਬਣ ਗਈ ਗੱਲ, ਤੁਸੀਂ ਇੱਥੇ ਬੈਠੇ ਹੱਸੀ ਜਾਂਦੇ, ਤੁਸੀਂ ਵੀ ਕੁਝ ਕਰੋ,
3: ਮੈਂ ਦੇਖ ਰਿਹਾ
2: 100% ਕਰੀ ਜਾਂਦੇ ਹੋ, ਉਹਨਾਂ ਨੇ ਤਿੰਨ ਚਾਰ ਦੱਸਿਆ, ਸਿੱਖਲਾ ਕਲੈਰੀਆ ਮੋਰਾ ਵੇ ਤੋਰਨਾ ਤੋਰ ਪੰਜਾਬਣ ਦੀ,
1: ਹਾਂਜੀ
2: ਸ਼ੇਰਾਂ ਸ਼ੇਰਾਂ ਦੀ ਸਾਡੇ ਸ਼ੇਰਾਂ ਦੀ ਕੀ ਸੀ,
1: ਸ਼ੇਰਾਂ ਦੀ ਕੌਮ ਪੰਜਾਬੀ,
2: ਸ਼ੇਰਾਂ ਦੀ ਕੌਮ ਪੰਜਾਬੀ,
1: ਹਾਂਜੀ
2: ਹੋਰ
1: ਇੱਕ ਸੀਗਾ
2: ਬਾਜ ਤੇ ਵੀ ਹੋਊਗਾ,
1: ਹਾਂਜੀ
2: ਬਾਜ ਤੇ, ਬਾਜ ਵਰਗੀ ਅੱਖ ਰੱਖੀ ਦੀ ਸਾਡੇ,
1: ਹਾਂਜੀ ਬਾਜ ਤੇ ਵੀ ਹੋਣਾ ਜੀ,
2: ਬਾਜ ਤੇ ਹੋਊਗਾ ਹਨਾ,
1: ਬਾਜ ਤੇ ਵੀ ਹੋਣਾ, ਘੋੜਿਆਂ ਤੇ ਵੀ ਹੋਣਾ, ਯਾਰ ਤੇਰਾ ਘੋੜੇ ਵਰਗਾ, ਇਹਨਾਂ ਲੰਡੂਆਂ ਤੋਂ ਕਿੱਥੇ ਡਰਦਾ, ਇਹ ਵੀ ਗਾਣਾ ਹੈਗਾ ਹਨਾ, ਮੈਂ ਸੁਣਿਆ, ਮੈਂ ਗਾਣੇ ਸਾਰੇ ਸੁਣਦਾ ਭਾਜੀ, ਮੈਂ ਇੱਦਾਂ ਦੇ ਵੀ ਲੜਾਈ ਵਾਲੇ ਵੀ ਤੇ ਸ਼ਾਂਤੀ ਵਾਲੇ ਵੀ,
2: ਗਿੱਦੜਾਂ ਦਾ ਵੀ ਹੈਗਾ ਮੇਰੇ ਖਿਆਲ, ਉਹ ਬਾਬੇ ਦਾ ਕਿਹੜਾ,
1: ਗਿੱਦੜਾਂ ਦਾ ਸੁਣਿਆ ਗੁਰੂ ਫਿਰਦੇ,
2: ਹਾਂ
1: ਕਹਿੰਦੇ ਸ਼ੇਰ ਮਾਰਨਾ,
2: ਕਹਿੰਦੇ ਸ਼ੇਰ ਮਾਰਨਾ, ਗਿੱਦੜ ਤੇ ਸ਼ੇਰ ਦੋਨੇ ਹੈਗੇ,
1: ਉਹ ਯਾਰ ਇੱਕ ਗੱਲ ਹੈ ਸੱਚ, ਮੈਨੂੰ ਹੁਣ ਗੱਲ ਯਾਦ ਆਈ,
2: ਹਾਂ
1: ਆਪਾਂ ਕਹਿ ਦਿੰਦੇ ਨਾ ਸ਼ੇਰ ਸ਼ੇਰ ਸ਼ੇਰ ਸ਼ੇਰ, ਪਰ ਤੁਸੀਂ ਕਦੀ ਦੇਖ ਲਓ ਸ਼ੇਰ ਕਦੀ ਸ਼ਿਕਾਰ ਕਰਦਾ ਹੀ ਨਹੀਂ ਭਾਜੀ,
2: ਹਾਂ ਔਰ ਆਪਾਂ ਕਹਿੰਦੇ ਸ਼ੇਰ ਸ਼ਿਕਾਰ ਕਰਦਾ
1: ਨਹੀਂ, ਸ਼ੇਰ ਨਹੀਂ ਲਿਆਉਂਦੀ ਮਾਰ ਕੇ,
2: ਅੱਛਾ ਸ਼ੇਰ ਖਾਂਦਾ,
1: ਸ਼ੇਰ ਹਾਂ ਸ਼ੇਰ ਉਹ ਹੁੰਦਾ ਜਿਹੜੇ ਜੱਤ ਜੀ ਹੁੰਦੀ,
2: ਹਾਂ ਹਾਂ,
1: ਹੁਣ ਉਹ ਕਹਿੰਦੇ ਵੀ ਸ਼ੇਰ ਅੱਜ ਅਸੀਂ ਪਿੱਠ ਤੇ ਵਾਰ ਨਹੀਂ ਕਰਦੇ, ਸ਼ੇਰ ਤਾਂ ਫੜਦਾ ਹੀ ਪਿੱਛੋਂ ਸ਼ਿਕਾਰ ਨੂੰ, ਅੱਗੇ ਭੱਜ ਕੇ ਤਾਂ ਫੜ ਹੀ ਨਹੀਂ ਹੁੰਦਾ ਉਤੋਂ,
2: ਕਿਉਂ
1: ਉਹ ਨਹੀਂ ਭਾਜੀ ਦੌੜ ਹੀ ਨਹੀਂ ਸਕਦਾ ਇੰਨਾ,
3: ਦੌੜ ਨਹੀਂ ਹੈਗੀ,
2: ਹੈ
3: ਸ਼ੇਰ ਤੇ ਦੌੜ ਨਹੀਂ ਹੈਗੀ,
2: ਅੱਛਾ ਸ਼ੇਰ ਭੱਜਦਾ ਨਹੀਂ,
3: ਅੱਛਾ ਹਾਂ ਸ਼ੇਰ ਕਹਿੰਦੇ ਜਿੰਨੇ ਸ਼ਿਕਾਰ ਮਗਰ ਪੂਰੇ ਦਿਨ ਚ ਭੱਜਦਾ ਉਹ ਚ ਸਿਰਫ 15% ਦਾ ਸ਼ਿਕਾਰ ਕਰ ਸਕਦਾ ਉਹ,
1: ਹਾਂਜੀ
3: 85%
2: ਉਹਦੇ ਸ਼ੇਰ ਆ ਗਿਆ ਤੁਸੀਂ ਤੇ ਮੂਰੇ ਭੱਜ ਸਕਦੇ ਹੋ,
3: ਹਾਂ
1: ਹਾਂ ਭੱਜ ਸਕਦੇ ਹੋ, ਹਾਂਜੀ ਬਿਲਕੁਲ,
2: ਐਵੇਂ ਨਾ ਫਸਾ ਦਿਓ ਕਿਸੇ ਨੂੰ, ਤੁਸੀਂ
3: ਗੂਗਲ ਕਰਕੇ ਦੇਖੋ ਜੀ ਸ਼ੇਰ ਕਿੰਨੇ ਪਰਸੈਂਟ ਸ਼ਿਕਾਰ ਕਰਦਾ, ਸ਼ੇਰ ਜਿਹਦੇ ਮਗਰ ਪੈਂਦਾ ਸਿਰਫ 15% ਤੋਂ ਫੜੇ ਜਾਂਦੇ ਆ,
2: ਬਾਕੀ ਭੱਜ ਜਾਂਦੇ,
1: ਹਾਂ ਭੱਜ ਜਾਂਦੇ,
2: ਤੇ ਸ਼ੇਰ ਨਹੀਂ,
1: ਸ਼ੇਰ ਨਹੀਂ ਫੜ ਲੈਂਦੀ,
3: ਸ਼ੇਰ ਨਹੀਂ ਫੜ ਲੈ,
1: ਉਹ ਬਹੁਤ ਤੇਜ਼ ਭੱਜਦੀ ਭਾਜੀ, ਕੰਮ ਕੋਈ ਨਹੀਂ ਨਾ, ਜੰਗਲ
3: ਉਹਦੇ ਘਰ ਰੋਟੀ ਲਾਉਣੀ,
1: ਸ਼ੇਰ ਜੰਗਲ ਦਾ ਰਾਜਾ ਭਾਜੀ, ਉਹਨੇ 100 ਫੈਸਲੇ ਕਰਾਉਣੇ ਇਧਰ ਉਧਰ,
2: ਨਹੀਂ ਜੰਗਲ ਦਾ ਰਾਜਾ ਸੱਚੀ ਹੁੰਦਾ, ਕੋਈ ਨਹੀਂ
1: ਹੁੰਦਾ, ਹੁੰਦਾ ਹੁੰਦਾ
2: ਉਹ
1: ਮਰਜ਼ੀ ਨਾਲ ਹੀ ਹੁੰਦਾ, ਜੰਗਲ 'ਚ ਕਿਹੜਾ ਵੋਟਾਂ ਪੈਂਦੀਆਂ ਭਾਜੀ, ਉਹ ਤਾਂ ਮਰਜ਼ੀ ਨਾਲ ਕਹਿ ਤਾ, ਜੇ ਮੈਂ ਰਾਜਾ ਤੇ ਮੈਂ ਰਾਜਾ ਹੀ ਹਾਂ ਭਾਜੀ, ਹਾਥੀ ਦੇਖੋ ਕਿੱਡਾ ਤਕੜਾ ਜਾਨਵਰ ਭਾਜੀ,
3: ਆਪਾਂ ਇੱਕ ਦਿਨ ਪਹਿਲਾਂ ਵੀ ਗੱਲ ਕਰੀ ਸੀ, ਉਹਦਾ ਬਲੀਫ ਸਿਸਟਮ ਤਕੜਾ ਜੀ ਸ਼ੇਰ ਦਾ, ਉਹਨੇ ਕਹਿਤਾ ਮੈਂ ਰਾਜਾ ਦਾ,
1: ਮੈਂ ਰਾਜਾ,
3: ਜਦ ਕਿ ਸ਼ੇਰ ਵਿੱਚ ਇੱਦਾਂ ਦੀ ਕੋਈ ਕੁਆਲਿਟੀ ਨਹੀਂ ਹੈਗੀ, ਜੇ ਤੁਸੀਂ ਵੱਡੇ ਵਾਲੇ ਪੱਖ ਤੋਂ ਦੇਖਦੇ ਹੋ ਵੱਡਾ ਹਾਥੀ ਮੰਨਿਆ ਜਾਂਦਾ ਸ਼ਾਇਦ, ਜੇ ਤੁਸੀਂ
2: ਵੱਡਾ ਪਿੰਡ ਕਿਹੜਾ,
3: ਮੇਰਾ ਮਹਿਲਕਲ
2: ਇੱਥੇ ਇਹਨਾਂ ਦੇ ਆਸੇ ਪਾਸੇ ਛੱਡੋ, ਇਹਨਾਂ ਦੇ ਸ਼ੇਰ ਕਹਿੰਦਾ, ਸ਼ੇਰ 'ਚ ਕੋਈ ਕੁਆਲਿਟੀ ਨਹੀਂ ਹੈਗੀ,
3: ਤੁਸੀਂ ਦੇਖ ਲਓ ਜੇ ਆਪਾਂ ਕਲੈਬਰ ਨਹੀਂ ਮੰਨਦੇ ਤਾਂ ਆਪਾਂ ਲੂਬੜੀ ਨੂੰ ਮੰਨਦੇ ਹਾਂ,
1: ਬਿਲਕੁਲ
2: ਚੁਸਤ ਲੂਬੜੀ ਹੈ,
3: ਜੇ ਆਪਾਂ ਭੱਜਣ 'ਚ ਮੰਨਦੇ ਹਾਂ ਤਾਂ ਆਪਾਂ ਚੀਤੇ ਦੀ ਮੰਨਦੇ ਹਾਂ, ਵੀ ਉਹਦੇ
2: ਚੀਤਾ ਭੱਜਦਾ
3: ਤਾਰ ਜਾ ਰਿਹਾ, ਸ਼ੇਰ 'ਚ ਤਾਂ ਕੋਈ ਕੁਆਲਿਟੀ ਹੈ ਹੀ ਨਹੀਂ, ਆਪਾਂ ਨੂੰ ਉਹ ਕਰਾਂ,
2: ਫਿਰ ਆਪਾਂ ਐਂ ਕਾਹਤੋਂ ਕਹਿੰਦੇ ਵੀ ਇਹ ਤਾਂ ਸਾਡਾ ਸ਼ੇਰ ਬੱਚਾ, ਇਹ ਤਾਂ ਸਾਡਾ ਸ਼ੇਰ ਪੁੱਤ,
3: ਉਹ ਸਾਡਾ ਸਿਸਟਮ ਇੱਥੇ ਬਣ ਗਿਆ, ਉਹ ਕਹਿੰਦੇ ਬਸ ਮੈਂ ਰਾਜਾ ਦਾ ਰਾਜਾ ਹੋਊਗਾ, ਬਸ ਗੱਲ ਖਤਮ,
2: ਉਹਨੇ ਮਤਲਬ ਆਪ ਹੀ ਕਹਿਤਾ,
3: ਹਾਂ ਕਹਿੰਦਾ ਮੈਂ ਰਾਜਾ ਦਾ ਰਾਜਾ, ਬਸ
1: ਉਹ ਸਾਨੂੰ ਤਾਂ, ਮੈਂ ਤਾਂ ਸ਼ੇਰ ਲਫ਼ਜ਼ ਹੀ ਆਪਣੇ ਬਾਰੇ ਘੱਟ ਸੁਣਿਆ, ਜਿਹੜਾ ਖੇਲਦੇ ਹੁੰਦੇ ਸਾਡਾ ਵਾਜੇ ਘਰੋਂ ਤੇ ਮੇਰੇ ਕੁੱਤੇ ਆ ਜਾ, ਆਪਾਂ ਕੁੱਤਿਆਂ ਰੋਟੀ ਇੱਦੀ ਪੀਦੀ
2: ਵਾਜਾ ਨਹੀਂ, ਪਰ ਮੈਂ ਅੱਜ ਸੋਚਦਾ ਸੀ ਆਹੀ ਗੱਲ ਵੀ ਜਦੋਂ ਕਹਿੰਦੇ ਵੀ ਜੇ ਆਪਾਂ ਕੁੱਤਾ ਕਿਸੇ ਬੰਦੇ ਨੂੰ ਕਹਿ ਦਈਏ ਤਾਂ ਉਹ ਇਨਸਲਟ ਫੀਲ ਕਰਦਾ, ਵੀ ਉਹਨੂੰ ਐਂ ਲੱਗਦਾ ਵੀ ਤੂੰ ਮੈਨੂੰ ਗਾਲ ਕੱਢਦਾ ਕੁੱਤਾ ਕਿਸੇ ਥਾਂ ਦਾ, ਪਰ ਨਾਲੇ ਕੁੱਤਾ ਵਫਾਦਾਰ ਬਹੁਤ ਆ ਬਾਈ, ਆਪਾਂ ਕਹਿੰਦੇ ਵੀ ਕੁੱਤਾ ਦਾ ਬਾਈ ਵਫਾਦਾਰ ਆ, ਇਹਨੂੰ ਜਿੱਥੇ ਮਰਜ਼ੀ ਛੱਡੋ ਘਰੇ ਤੁਹਾਡੇ ਸੌਂਕ ਕੇ ਆ ਜਾਂਦਾ ਵਾ, ਕੁੱਤੇ ਨਾਲ ਤਾਂ ਦੋਸਤੀ ਬਹੁਤ ਲੋਕਾਂ ਦੀ ਐਸੀ, ਪਿਆਰ ਬਹੁਤ ਕਮਾਲ ਦਾ, ਤੇ ਇਹ ਤਾਂ ਵਫਾਦਾਰ ਬੰਦਾ, ਸੋ ਮਤਲਬ ਵਫਾ ਜੇ ਆਪਾਂ ਕਹਿ ਦਈਏ ਉਹ ਬੇਈਮਾਨਾ ਬੰਦੇ ਨੂੰ, ਉਹ ਵੀ ਦੁੱਖ ਲੱਗਦਾ, ਤੇ ਜੇ ਹੁਣ ਉਹਨੂੰ ਕਹਦੀ ਵੀ ਤੈਨੂੰ ਇਨ ਦੇ ਫਾਰਮ ਆਫ ਤਾਂ ਆਪਾਂ ਤੈਨੂੰ ਚੰਗਾ ਇਮਾਨਦਾਰ, ਤੈਨੂੰ ਵਫਾਦਾਰੀ ਕਹਿ ਜਾਏ,
1: ਨਹੀਂ ਜੀ ਮੈਂ ਤੈਨੂੰ ਡੂੰਘਾਈ 'ਚ ਲੈ ਕੇ ਚੱਲਦਾ ਥੋੜ੍ਹੇ,
2: ਤੁਸੀਂ
1: ਕਹਿੰਦੇ ਦੇਖੋ ਤੁਸੀਂ ਤੁਸੀਂ ਨਾ ਮੈਨੂੰ ਮੈਨੂੰ ਲੱਗਦਾ ਤੁਸੀਂ ਬੁਲਾਉਂਦੇ ਇਸ ਕਰਕੇ ਮੋਰਗੇ ਦਾ, ਤੁਸੀਂ ਮੈਨੂੰ ਪੈਸਾ ਨਹੀਂ ਬਣਾਉਣ ਦੇਣਾ, ਤੁਸੀਂ ਮੈਨੂੰ 40-45 ਮਿੰਟ ਗੱਲ ਤੁਸੀਂ ਰੁਪਈਆ ਵੱਟਣ ਨਹੀਂ ਦੇਣਾ ਭਾਜੀ, ਪਿਛਲੀ ਵਾਰੀ 1 ਰੁਪਈਆ ਨਹੀਂ ਵੱਟਣ ਦਿੱਤਾ ਭਾਜੀ ਬੰਦੇ ਨੇ, ਪਰ ਐਂਡ ਦੇ ਉੱਤੇ ਕਹਿੰਦਾ ਮੋਰਗੇ ਦੀ ਗੱਲ ਦੱਸੋ ਜੀ, ਹੁਣ ਮੈਂ ਦੱਸਦਾ ਤੁਹਾਨੂੰ
2: ਆਪਾਂ ਕਹਿੰਦੇ ਮੋਰਗੇ ਦੀ ਕਿ ਦੂਜੀ,
1: ਨਹੀਂ ਮੈਂ ਤੁਹਾਨੂੰ ਕੁੱਤੇ ਵਾਲੀ ਗੱਲ ਦੱਸਦਾ, ਆਪਾਂ ਕਹਿੰਦੇ ਕੁੱਤਾ ਵਫਾਦਾਰ ਆ, ਕੁੱਤਾ ਵਫਾਦਾਰ ਨਹੀਂ ਹੈ, ਕੁੱਤਾ ਗੱਦਾਰ ਹੈ,
2: ਜਾਣ ਦਿਆ ਕਰੋ,
1: ਸੁਣੋ ਮੇਰੀ ਗੱਲ, ਹੁਣ ਮੈਂ ਆਪਾਂ ਯਾਰ ਦੋ ਆਪਾਂ ਹਿਊਮਨ ਬੀਇੰਗ ਹੈ ਨਾ ਜੀ, ਮੈਂ ਕਿਸੇ ਲਈ ਜਾ ਕੇ ਤੁਹਾਡੀ ਖੁਸ਼ਾਮਦੀਦ ਕਰਾਂ, ਤੁਹਾਡੇ ਖਿਲਾਫ ਜਾ ਕੇ ਬੋਲਾਂ ਤਾਂ ਮੈਨੂੰ ਗੱਦਾਰ ਕਿਹਾ ਜਾਊਗਾ, ਹੁਣ ਦੂਸਰੇ ਪਾਸੇ ਕਹਾਵਤ ਹੈ ਕੁੱਤੇ ਦਾ ਕੁੱਤਾ ਵੈਰੀ, ਕਿਹਾ ਜਾਂਦਾ
2: ਹੁਣ
1: ਕੁੱਤਾ ਵੀ ਭਾਜੀ
2: ਆਪਣੀ ਕੌਮ ਦੇ ਇਹਦਾ ਮਤਲਬ ਕਹਿੰਦਾ ਵੀ ਕੁੱਤਾ ਵੀ ਫਿਰ ਗਦਾਰੀ ਜਾ ਗਿਆ
1: ਕੁੱਤਾ ਭਾਜੀ
3: ਬਿਲਕੁਲ ਜਿਵੇਂ ਕਿਹਾ ਜਾਂਦਾ ਕਹਿੰਦੇ
2: ਫਿਰ ਵਫਾਦਾਰੀ ਕਿੱਧਰ ਗਈ ਉਹਦੀ ਬੰਦੇ ਲਈ ਤਾਂ ਵਫਾਦਾਰ ਆ
3: ਕਹਿੰਦੇ ਇੱਕ ਕੁੱਤਾ ਕਹਿੰਦਾ ਵੀ ਮੈਂ ਰਾਤ ਮੇਰੀ ਸਪੀਡ ਇੰਨੀ ਆ ਮੈਂ ਰਾਤ ਰਾਤ ਭੱਜ ਕੇ ਹਰਿਦੁਆਰ ਚਲਾ ਜਾਵਾਂ ਪਰ ਜਿਹੜੇ ਗੁਆਂਢ ਚ ਕੁੱਤੇ ਬੈਠੇ ਮੈਨੂੰ ਲੰਘਣ ਨਹੀਂ ਦਿੰਦੇ ਅਗਲੀ ਗਲੀ ਵਾਲੇ ਕਿਉਂਕਿ ਘੇਰ ਲੈਂਦੇ ਇਹਨੂੰ
2: ਬੰਦੇ ਨੂੰ ਵੀ ਤਾਂ ਘੇਰਦੇ ਆ ਬੰਦੇ
1: ਬੰਦੇ ਨੇ ਹਾਂ ਕਹਿੰਦੇ ਕੁੱਤੀ ਰਲ ਗਈ ਚੋਰਾਂ ਨਾਲ ਹੈ ਤਾਂ ਸੇਮ ਵੀ ਕੁੱਤੀ ਕਿੱਦਾਂ ਰਲ ਗਈ ਚੋਰਾਂ ਨਾਲ
2: ਜਿਹੜਾ ਹੁਣ ਜਿਵੇਂ ਸਾਡਾ ਪਲੇ ਆ ਉਹ ਚ ਅਸੀਂ ਕਹਿੰਦੇ ਬੰਦੇ ਬਣੋ ਬੰਦੇ ਦਾ ਟਾਈਟਲ ਰੱਖਿਆ ਸੀ ਆਪਣੇ ਆਪ ਨੂੰ ਵੀ ਕਹਿੰਦੇ ਹਾਂ ਕਦੇ ਜਾਨਵਰਾਂ ਨੂੰ ਨਹੀਂ ਕਹਿੰਦਾ ਕਦੇ ਕਿਸੇ ਨੂੰ ਤੁਸੀਂ ਕਿਹਾ ਆਮ ਹੀ ਆ ਉਹ ਕਹਾਵਤ ਬਾਪੂ ਵੀ ਆਪਣਾ ਕਹਿੰਦਾ ਰਿਹਾ ਹਰੇਕ ਨੂੰ ਕਹਿੰਦੇ ਹੁੰਦੇ ਆ ਵੀ ਬੰਦਾ ਬਣ ਜਾ ਬੰਦਾ ਉਹ ਤੂੰ ਬੰਦਾ ਬਣ ਬੰਦੇ ਬਣੋ ਬੰਦੇ ਅੱਗੇ ਕਦੇ ਕਿਸੇ ਨੇ ਕਿਹਾ ਵੀ ਕੁੱਤੇ ਬਣੋ ਕੁੱਤੇ ਕੁੱਤੇ ਨੂੰ ਕੋਈ ਨਹੀਂ ਕਹਿੰਦਾ ਮੱਝ ਨੂੰ ਮੱਝ ਬਣ ਮੱਝ ਲੂੰਬੜੀ ਬਣ ਲੂੰਬੜੀ ਉਹ ਪਹਿਲਾਂ ਹੀ ਹੈਗੇ ਆ ਆਪਾਂ ਵੀ ਤਾਂ ਬੰਦੇ ਹੈਗੇ ਆਪਾਂ ਨੂੰ ਫਿਰ ਕਾਹਤੋਂ ਕਹਿੰਦੇ ਬੰਦੇ ਬਣੋ ਬੰਦੇ
1: ਨਹੀਂ ਜਿੱਦਾਂ ਕਹਿੰਦੇ ਯਾਰ ਤੂੰ ਕੀ ਬਾਂਦਰ ਵਾਂਗੂ ਟਪੂਸੀਆਂ ਮਾਰੀ ਜਾਂਦਾ ਯਾਰ ਤੂੰ ਕੀ ਊਂ ਠੰਗ ਮੂੰਹ ਚੱਕਿਆ ਉਹ ਯਾਰ ਤੂੰ ਸਾਪਿਆਂ ਤੋਂ ਡੰਗ ਮਾਰੇਗਾ ਹਨਾ ਉਹ ਕੁਆਲਿਟੀਆਂ ਹੋਣ ਦੀ ਵਜ੍ਹਾ ਦੇ ਨਾਲ ਜਿਹੜੀਆਂ ਬੰਦੇ ਵਿੱਚ ਇਹ ਕੁਆਲਿਟੀ ਆਉਂਦੀ ਉਹਦੀ ਵਜ੍ਹਾ ਨਾਲ ਕਹਿੰਦੇ ਯਾਰ ਬੰਦੇ
2: ਕੁਆਲਿਟੀ ਦੇ ਨਾਲ ਤੁਸੀਂ ਦੱਸੋ ਵੀ ਜਿਹੜਾ ਤਾਂ ਚੁਸਤਾ ਉਹਨੂੰ ਕਹਿੰਦਾ ਵੀ ਇਹ ਲੂੰਬੜੀ ਵਾਂਗੂ ਚੁਸਤਾ ਫਿਰ
1: ਨਹੀਂ
2: ਲੂੰਬੜੀ ਨਾਲ ਨਹੀਂ ਕਦੇ ਸੁਣਿਆ
1: ਨਹੀਂ ਨਹੀਂ ਨਹੀਂ ਨਹੀਂ ਚੁਸਤ ਹੁਸ਼ਿਆਰੀ ਤੇ ਚਲਾਕੀ ਇਹ ਦੋ ਅਲੱਗ ਅਲੱਗ ਗੱਲਾਂ
2: ਨੇ ਕਾਂ ਚੁਸਤਾ ਕਿ ਨਹੀਂ
1: ਨਹੀਂ ਨਹੀਂ ਚੁਸਤ ਕੋਈ ਨੀ ਹੈਗਾ
2: ਇਹ ਕਾਂ ਉੱਡਦਾ ਜਾਂਦਾ ਜਦੋਂ ਡਲਾ ਚੱਕੋ ਤਾਂ ਕਾਂ ਪਹਿਲੇ ਉੱਡ ਜਾਂਦਾ ਨੂੰ ਪਤਾ ਹੁੰਦਾ ਵੀ ਮਾਰੋ
1: ਤੇ ਕਿਉਂ ਜਿੱਥੇ ਤੁਹਾਨੂੰ ਪਤਾ ਲੱਗਦਾ ਪੈਣੀ ਆ ਤੁਸੀਂ ਨਹੀਂ ਭੱਜਦੇ ਦੇਖੋ ਚਲਾਕੀ ਤੇ ਹੁਸ਼ਿਆਰੀ ਦੋ ਅਲੱਗ ਅਲੱਗ ਚੀਜ਼ ਸੁਣਨ ਨੂੰ ਸੇਮ ਲੱਗਦੀਆਂ ਚਲਾਕੀ ਪਤਾ ਕੀ ਹੈ ਚਲਾਕੀ ਇਹ ਵੀ ਮੈਂ ਰਾਜਵੀਰ ਕੋਲੋਂ $100 ਠੱਗਣਾ
2: ਅੱਛਾ
1: ਹੁਸ਼ਿਆਰੀ ਇਹ ਹੈ ਰਾਜਵੀਰ ਨੂੰ ਪਤਾ ਲੱਗ ਗਿਆ ਵੀ ਪਰਮਜੀਤ ਨੇ ਮੈਨੂੰ $100 ਠੱਗਣਾ ਉਹ ਤੋਂ ਪਹਿਲਾਂ ਰਾਜਵੀਰ ਖਿਸਕ ਜਾਏ
2: ਸਿੰਪਲ ਵਰਡ ਮੈਂ ਤੁਹਾਨੂੰ ਦੱਸਦਾ ਵੀ ਚਲਾਕੀ ਇਹ ਆ ਵੀ 2:26 ਮਿੰਟ ਹੋ ਗਏ ਜਦ ਤੱਕ ਮੋਰਗੇ ਦੀ ਇੱਕ ਗੱਲ ਨਹੀਂ ਮੈਂ ਕਰਨ ਦਿੱਤੀ ਤੁਹਾਨੂੰ ਹੁਸ਼ਿਆਰੀ ਇਹ ਆ ਤੁਹਾਨੂੰ ਪਤਾ ਵੀ ਮੈਨੂੰ ਜਾਣ ਕੇ ਨਹੀਂ ਕਰਨ ਦਿੰਦਾ ਮੈਂ ਕਰ ਲੈਣੀ ਆ
1: ਮੈਂ ਕਰ ਲੈਣੀ
3: ਕਰਨੀ ਹੈਗੀ ਆ
2: ਕਰਨੀ ਹੈ
1: ਉਹ ਬਿਲਕੁਲ ਪਤਾ ਕੀ ਹੈ ਯਾਰ ਪਹਿਲਾਂ ਮੋਰਗੇ ਵਾਲਿਆਂ ਦੀ ਬੜੀ ਇੱਜ਼ਤ ਸੀ ਭਾਈ 10-15 ਸਾਲ ਜਦੋਂ ਮਾਰਕੀਟ ਕਰਦੇ ਸੀ ਨਾ ਉਹ ਨਾ ਹੁਣ ਤਾਂ ਤੂੰ ਕਰਦੇ ਲੋਕੀ ਪਹਿਲਾਂ ਤਾਂ ਕਹਿੰਦੇ ਪਰਮਜੀਤ ਜੀ ਆ ਗਏ ਸੀ ਤੁਹਾਡੇ ਕੋਲ ਹੁਣ ਤਾਂ ਕਹਿੰਦੇ ਹਾਂ ਦੱਸ
2: ਹਨਾ
1: ਮੈਂ ਤਾਂ ਡਰਦਾ ਕਿਸੇ ਨੂੰ ਕਾਲ ਹੀ ਨਹੀਂ ਕਰਦਾ ਭਾਈ ਹਾਲਾਤ ਬਹੁਤ ਮਾੜੇ ਨੇ
2: ਲਓ ਜੀ ਬਾਈ ਉਹਨਾਂ ਦਾ ਨੰਬਰ ਨੋਟ ਕਰ ਲਓ ਹੁਣ ਅੱਛਾ ਮੈਨੂੰ ਇਹ ਲੱਗਦਾ ਜਦੋਂ ਆਪਣੀ ਗੱਲਾਂ ਬਾਤਾਂ ਸੁਣ ਕੇ ਤੁਹਾਨੂੰ ਹੋਰ ਫੋਨ ਆਉਣ ਲੱਗ ਜਾਣੇ ਬਾਈ ਆਪਾਂ ਪੋਡਕਾਸਟ ਕਰ ਲਈਏ
1: ਹੱਥ ਹੱਥ ਬੰਨੇ ਮਾਰੇ
2: 416-804-2015 ਬਾਈ ਉਹਨਾਂ ਦਾ ਨੰਬਰ ਹੈ 416-804-2015 ਫੁੱਲ ਟਾਈਮ ਮੋਰਗੇਜ ਦਾ ਕੰਮ ਕਰਦੇ ਆ ਵੱਡਾ ਬਹੁਤ ਖੂਬਸੂਰਤ ਬਹੁਤ ਸੋਹਣਾ ਆਫਿਸ ਬਣਾਇਆ ਹੋਇਆ ਤੁਸੀਂ ਕਦੇ ਜਾ ਕੇ ਦੇਖਿਓ ਬੜੀ ਵਧੀਆ ਗ੍ਰੀਨ ਟੀ ਆ ਜਿਹੜੀ ਉਹ ਪਿਲਾਉਂਦੇ ਆ ਸੋ ਤੁਸੀਂ ਚਾਹ ਪੀਣੀ ਆ ਚਾਹ ਪਿਲਾਉਂਦੇ ਆ ਤੇ ਜਾ ਕੇ ਤੁਸੀਂ ਜਦੋਂ ਬੈਠੋਗੇ ਤਾਂ ਨਾਲ ਲੱਡੂ ਕੋਲੇ ਰੱਖੇ ਹੁੰਦੇ ਇਹਨਾਂ ਦੇ ਉਹ ਵੀ ਹਾਂ ਮੋਤੀਚੂਰ ਦੇ ਉਹ ਵੀ ਖਵਾਉਂਦੇ ਆ ਇਹ ਆਪ ਕਿਉਂ ਬਾਈ ਦੱਸੋ
1: ਨਹੀਂ ਬਿਲਕੁਲ ਜੀ ਔਰ ਦੇਖੋ ਮਹਿਮਾਨ ਜਿਹੜਾ ਸਾਡੇ ਮੈਂ ਉਹ ਕਹਿੰਦਾ ਭਾਗਾਣਾ ਘਰ ਹੁੰਦਾ ਜਿਸ ਘਰ ਦਾ ਕੋਈ ਚਾਹ ਪਾਣੀ ਪੀਂਦਾ ਔਰ ਯਕੀਨ ਕਰਨਾ ਸਾਡੀ ਰੋਜ਼ੀ ਰੋਟੀ ਦੀ ਯਕੀਨ ਮੰਨਿਓ ਸਮਟਾਈਮ ਨਾ ਲੋਕ ਮੇਰੇ ਤੇ ਹੱਸਦੇ ਨੇ ਹਨਾ ਕੋਈ ਵੀ ਉੱਠ ਕੇ ਮਤਲਬ 11-12 ਵਜੇ ਉੱਠਦਾ ਨਹੀਂ ਔਰ ਮੈਨੂੰ ਇਹ ਲੱਗਦਾ ਮੈਂ 8:30 ਵਜੇ ਜਾ ਕੇ ਦਫ਼ਤਰ ਆਪਣਾ ਖੋਲ੍ਹ ਕੇ ਨਾ ਜੀ ਉੱਥੇ
2: ਹਾਂ
1: ਮੱਥਾ ਟੇਕ ਕੇ ਧੂਬੱਤੀ ਕਰਕੇ ਫਿਰ ਅਸੀਂ ਅੱਡੇ ਤੇ ਬੈਠੀ ਦਾ ਤਾਂ ਕਿ ਉੱਥੋਂ ਸਾਡੀ ਰੋਜ਼ੀ ਰੋਟੀ ਚੱਲਦੀ ਹੈ ਦੇਖੋ ਮਜ਼ਾਕ ਤਾਂ ਆਪਣਾ ਚੱਲਦਾ ਹੀ ਰਹਿੰਦਾ
2: ਹਨਾ
1: ਪਰ ਕਲਾਇੰਟ ਸਾਡੇ ਲਈ ਭਾਜੀ ਰੱਬ ਰੂਪ
2: ਇਮਾਨਦਾਰੀ ਨਾਲ ਕੰਮ ਕਰ ਦਿਓ ਸਰ ਮੇਰੀ ਗੱਲ ਤੁਹਾਡੀ ਇਹ ਆ ਸੋ ਇਹਦੇ ਲਈ ਤੁਹਾਨੂੰ ਮੁਬਾਰਕਬਾਦ ਵੀ ਆ
1: ਧੰਨਵਾਦ
2: 416-804-2015 ਇਹਨਾਂ ਦਾ ਨੰਬਰ ਆ ਜਿਹੜਾ ਉਹ ਨੋਟ ਕਰਕੇ ਰੱਖ ਲਓ 416-804-2015 ਤੇ ਅੱਛਾ ਜੇਕਰ ਤੁਸੀਂ ਕੋਈ ਕੰਮ ਦੀ ਭਾਲ ਦੇ ਵਿੱਚ ਸੀਗੇ ਤਾਂ ਕੰਮ ਦੀ ਭਾਲ ਦੇ ਵਿੱਚ ਤੁਹਾਨੂੰ ਮੈਂ ਨਾ ਇੱਕ ਨੰਬਰ ਦਿੰਦਾ ਹਾਇਰਿੰਗ ਕਰ ਰਹੇ ਆ ਇਹਨਾਂ ਨੂੰ ਜਨਰਲ ਲੇਬਰ ਵਾਲਿਆਂ ਦੀ ਜ਼ਰੂਰਤ ਆ ਬੈਰੀ ਏਰੀਏ ਦੇ ਵਿੱਚ ਜੇ ਤੁਸੀਂ ਰਹਿੰਦੇ ਉੱਧਰ ਨੇੜੇ ਤੇੜੇ ਆਸੇ ਪਾਸੇ ਬੈਰੀ ਦੇ ਤਾਂ ਤੁਸੀਂ ਕਾਲ ਕਰ ਲਿਓ ਚਾਹੇ ਕੱਲ੍ਹ ਤੋਂ ਕੰਮ 'ਤੇ ਚਲੇ ਜਾਇਓ ਕੱਲ੍ਹ ਤੋਂ ਕੰਮ 'ਤੇ ਤੁਸੀਂ ਜਾ ਸਕਦੇ ਹੋ ਨੰਬਰ ਮੈਂ ਤੁਹਾਨੂੰ ਨੋਟ ਕਰਵਾ ਦਿੰਦਾ 416-473-5508 ਤੁਸੀਂ ਕਹਿ ਰਹੇ ਹੋ ਕੰਮ ਨਹੀਂ ਲੱਭਦਾ ਇਹ ਕਹਿੰਦੇ ਬੰਦੇ ਨਹੀਂ ਲੱਭਦੇ ਕੰਮ ਬਾਈ ਵਾਧੂ ਆ ਤੁਸੀਂ ਸਵੇਰ ਦੀ ਸ਼ਿਫਟ ਲੈਣੀ ਆ ਦੁਪਹਿਰ ਦੀ ਲੈਣੀ ਆ ਸ਼ਾਮ ਦੀ ਸ਼ਿਫਟ ਲੈਣੀ ਆ ਸੋ ਬੈਰੀ ਓਰੀਲੇ ਆ ਹੁਣੇ ਕੱਲ੍ਹ ਨੂੰ ਸਟਾਰਟ ਕਰ ਲਿਓ ਚਾਹੇ ਕੰਮ ਅਤੇ ਤੁਸੀਂ ਨੰਬਰ ਨੋਟ ਕਰ ਲਓ ਜੇ ਸਵੇਰ ਵਾਲੀ ਸ਼ਿਫਟ ਆ ਤਾਂ 7 ਵਜੇ ਤੋਂ ਲੈ ਕੇ 3:30 ਵਜੇ ਤੱਕ ਤੁਹਾਡੀ ਸ਼ਿਫਟ ਹੈ ਜਿਹੜੀ ਖਤਮ ਹੋ ਜਾਣੀ ਹੈ ਹੁਣੇ ਕੰਮ ਸਟਾਰਟ ਕਰ ਸਕਦੇ ਹੋ ਬਹੁਤ ਵਧੀਆ ਇਨਵਾਇਰਮੈਂਟ ਵਧੀਆ ਪੇ ਮਿਲਣੀ ਹੈ ਤੁਹਾਨੂੰ ਚੋਟੀ ਦੀ 416-473-5508 416-473-5308 416-473-5508 'ਤੇ ਗੱਲਬਾਤ ਕੀਤੀ ਜਾ ਸਕਦੀ ਹੈ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ

0: ਜਿਹੜੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿੱਥੇ ਅਸੀਂ ਹੋਰ ਗੱਲਾਂ ਬਾਤਾਂ ਕਰ ਰਹੇ ਹਾਂ ਪਰਮਜੀਤ ਬਾਈ ਜੀ ਸਾਡੇ ਨਾਲ ਅਤੇ ਗੁਰਮੀਤ ਸਿੰਘ ਜੀ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਅਤੇ ਉਹਨਾਂ ਤੋਂ ਆਪਾਂ ਪੁੱਛਦੇ ਹਾਂ। ਪਹਿਲਾਂ ਤਾਂ ਆਪਾਂ ਵੈਲਕਮ ਆਖਦੇ ਕਰਦੇ ਹਾਂ। ਇੱਕ ਸੈਮੀਨਾਰ ਆ ਜਿਹੜਾ ਉਹ ਹੋਣ ਜਾ ਰਿਹਾ 8 ਅਗਸਤ ਨੂੰ, ਕਿਹੜਾ ਸੈਮੀਨਾਰ ਆ, ਕਿੱਥੇ ਹੋਣਾ, ਕੀ ਕੁਝ ਇਸ ਸੈਮੀਨਾਰ ਦੇ ਵਿੱਚ ਹੋਊਗਾ, ਕਿਹੜੇ ਬੁਲਾਰੇ ਹੋਣਗੇ, ਮਕਸਦ ਕੀ ਹੈ, ਸਾਰੀ ਗੱਲਬਾਤ ਦੱਸਣਗੇ ਬਾਈ ਜੀ। ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ।
1: ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਜੀ, ਧੰਨਵਾਦ ਬਹੁਤ ਬਹੁਤ
0: ਜੀ। ਧੰਨਵਾਦ ਵੀਰ ਜੀ। ਥੋੜ੍ਹਾ ਜਿਹਾ ਦੱਸਿਓ ਅਤੇ 8 ਅਗਸਤ ਨੂੰ ਆਪਾਂ, ਇੱਕ ਤਾਂ ਫਰੀ ਐਂਟਰੀ ਆ, ਕੋਈ ਇਹਦੀ ਟਿਕਟ ਨਹੀਂ ਹੈ, ਫਰੀ ਫੂਡ ਹੋਊਗਾ, ਖਾਣ ਪੀਣ ਦਾ ਪ੍ਰਬੰਧ ਵੀ ਤੁਹਾਡੇ ਹੋਊਗਾ, ਸੋ ਐਂਟਰਟੇਨਮੈਂਟ ਵੀ ਹੋਊਗਾ। ਉੱਥੇ ਹੋਰ ਕਿਹੜੀਆਂ ਕਿਹੜੀਆਂ ਵਿਸ਼ੇ, ਕਿਹੜੇ ਕਿਹੜੇ ਰੱਖੇ ਜਾਣਗੇ, ਕਿਹੜੇ ਕਿਹੜੇ ਬੁਲਾਰੇ ਹੋਣਗੇ, ਕਿੱਦਾਂ ਦਾ ਇਹ ਸੈਮੀਨਾਰ ਆ, ਥੋੜ੍ਹਾ ਜਿਹਾ ਦੱਸੋ ਇਹਦੇ ਬਾਰੇ।
1: ਹਾਂਜੀ, ਇਹ ਮਿਕਸਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ ਦੀ 7ਵੀਂ ਇੰਟਰਨੈਸ਼ਨਲ ਕਾਨਫਰੰਸ ਹੈ ਜੀ। 6 ਸਫਲ ਕਾਨਫਰੰਸ ਪਹਿਲਾਂ ਹੋਈਆਂ ਨੇ ਵੱਖ ਕੋਨਿਆਂ ਦੇ ਵਿੱਚ, ਇਟਲੀ, ਇੰਗਲੈਂਡ, ਵੈਨਕੂਵਰ, ਫਿਰ ਪੰਜਾਬ, ਤੇ ਹੁਣ ਇਹ 7ਵੀਂ ਜਿਹੜੀ ਆ ਇੱਥੇ ਹੋ ਰਹੀ ਆ। ਇਸ ਦੀ ਸ਼ੁਰੂਆਤ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਗਿਣਤੀ ਕਰਕੇ 5 ਤਖਤਾਂ ਦੇ ਸਾਹਿਬਾਨ ਦੀ ਰਹਿਨਮਾਈ ਅੰਦਰ 2024 ਵਿੱਚ ਹੋਈ ਸੀ। ਔਰ ਇਸ ਕਾਨਫਰੰਸ ਦੇ ਵਿੱਚ ਗੁਰੂ ਸਾਹਿਬ ਦਾ ਇਹ ਉਪਦੇਸ਼ ਕਿ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ ਨੂੰ ਅੱਗੇ ਲੈ ਕੇ ਜਾਇਆ ਜਾ ਰਿਹਾ, ਉਸ ਚੀਜ਼ ਨੂੰ ਇੱਕ ਚਾਨਣ ਮੁਨਾਰੇ ਦੇ ਤੌਰ ਤੇ ਦੁਨੀਆਂ ਵਿੱਚ ਫੈਲਾਉਣ ਵਾਸਤੇ ਵੱਖ ਵੱਖ ਬੁੱਧੀਜੀਵੀ ਇਕੱਤਰ ਹੋ ਕੇ, ਜਿਨ੍ਹਾਂ ਦੇ ਨਾਲ ਇਹ ਸਾਂਝ ਪਈ ਗਈ ਇਸ ਸੁਨੇਹੇ ਦੀ, ਉਹ ਬਹੁਤ ਹੀ ਹੈਰਾਨੀ ਨਾਲ ਔਰ ਬਹੁਤ ਪਿਆਰਾਂ ਨਾਲ ਇਹਨੂੰ ਪ੍ਰਾਪਤ ਕਰਦੇ ਔਰ ਐਪਰੀਸ਼ੀਏਟ ਕਰਦੇ ਕਿ ਅਸੀਂ ਤਾਂ ਲੱਭਦੇ ਫਿਰਦੇ ਸੀ ਵੀ ਕਿਤੋਂ ਇਸ ਤਰ੍ਹਾਂ ਦੀ ਉੱਚੀ ਗੱਲ ਸੁਣਨ ਨੂੰ ਮਿਲੇ ਜਿੱਥੇ ਪਰਮਾਤਮਾ ਪ੍ਰਤੀ ਪਿਆਰ ਜਿਹੜਾ ਆ ਆਪਸ ਵਿੱਚ ਵਧਾਇਆ ਜਾ ਸਕੇ, ਮਨੁੱਖਤਾ ਨੂੰ ਇੱਕ ਦੂਜੇ ਨਾਲ ਸਾਂਝੇ ਤੌਰ ਤੇ ਦੇਖਿਆ ਜਾ ਸਕੇ।
0: ਮੇਨ ਗੱਲ ਕਿ ਮਨੁੱਖਤਾ ਅਤੇ ਇਨਸਾਨੀਅਤ, ਹਮਦਰਦੀਆਂ, ਇਹਦਾ ਵਿਸ਼ਾ ਹੋਏਗਾ। ਸੋ ਇੱਥੇ ਇਹਦੇ ਬੁਲਾਰੇ ਵੀ ਹੋਰ ਪਹੁੰਚ ਰਹੇ ਅਤੇ ਕਿਹੜੇ ਕਿਹੜੇ ਟੀਮ ਮੈਂਬਰ, ਮੈਂ ਦੇਖ ਰਿਹਾ ਸੀਗਾ ਕਿ ਕਾਫੀ ਟੀਮ ਮੈਂਬਰ ਜਿਹੜੇ ਇੱਕ ਤਾਂ ਹੈਗੇ ਆ ਜੀ ਆਪਣੇ ਆਪਣੀ ਕਮਿਊਨਿਟੀ ਦੇ, ਉਹ ਆਪਣੀ ਕਮਿਊਨਿਟੀ ਤੋਂ ਬਾਹਰ ਵੀ ਬਹੁਤ ਸਾਰੇ ਜਿਹੜੇ ਹੈਗੇ ਇਹਨਾਂ ਦੇ ਟੀਮ ਮੈਂਬਰ ਆ ਤੁਹਾਡੇ।
1: ਜੀ, ਜਰਮਨੀ, ਬਲੇਵੀਆ, ਅਰਜਨਟੀਨਾ, ਯੂਰਪ ਦੇ ਹੋਰ ਦੇਸ਼ਾਂ ਤੋਂ, ਆਸਟ੍ਰੇਲੀਆ, ਨਿਊਜ਼ੀਲੈਂਡ, ਇੱਥੋਂ ਸਾਰੀ ਜਗ੍ਹਾ ਤੋਂ ਜਿਹੜੇ ਨੇ, ਟੋਟਲ 90 ਕੰਟਰੀਜ਼ ਤੋਂ ਵੱਧ ਕੰਟਰੀਜ਼ ਵਿੱਚ ਜਿਹੜੇ ਨੇ ਮੈਂਬਰਸ ਨੇ ਇਸ ਔਰਗੇਨਾਈਜੇਸ਼ਨ ਨਾਲ 2 ਸਾਲਾਂ ਵਿੱਚ ਜੁੜ ਚੁੱਕੇ, ਕਿਉਂਕਿ ਸੁਨੇਹਾ ਇੰਨਾ ਪਾਵਰਫੁੱਲ ਹੈ ਔਰ ਪਿਆਰਾਂ ਭਰਿਆ ਕਿ ਹਰ ਕੋਈ ਇਸ ਨੂੰ ਪਸੰਦ ਕਰਦਾ ਔਰ ਆਪਣੀ ਜੀਵਨ ਵਿੱਚ ਬਦਲਾਵ ਤੇ ਆਪਾਂ ਸਾਰੇ ਹੀ ਚਾਹੁੰਦੇ ਹਾਂ। ਸੋ ਉਸ ਕਹਾਣੀ ਨੂੰ ਹਰ ਕੋਈ ਸਮਝਣਾ ਚਾਹੁੰਦਾ, ਉਹਦੇ ਤੇ ਚੱਲਣਾ ਚਾਹੁੰਦਾ, ਆਪਣੇ ਘਰਾਂ ਵਿੱਚ ਆਪਾਂ ਖੁਸ਼ੀਆਂ ਦਾ ਮਾਹੌਲ ਬਣਾਉਣਾ ਚਾਹੁੰਦੇ ਹਾਂ, ਪਰਿਵਾਰਾਂ ਰਿਸ਼ਤੇਦਾਰਾਂ ਦੇ ਨਾਲ ਆਪਣਾ ਪਿਆਰ ਹੈ ਜਿਹੜਾ ਉਹ ਵੱਧ ਜਾਵੇ, ਜੋ ਆਪਾਂ ਤੇ ਆਪਣਾ ਤੇ ਭਾਈਚਾਰਾ ਹੀ ਇਸ ਗੱਲ ਨਾਲ ਜਾਣਿਆ ਜਾਂਦਾ, ਤੇ ਉਸ ਚੀਜ਼ ਨੂੰ ਜਿਉਂਦਾ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
0: ਹਾਂਜੀ ਵੀਰ ਜੀ, ਜਿਵੇਂ ਨਾ ਹੁਣ ਇਹਨਾਂ ਦਿਨਾਂ ਦੇ ਵਿੱਚ ਖਾਸ ਤੌਰ ਤੇ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਸਟ੍ਰੈਸ ਦੇ ਵਿੱਚ ਚਲੇ ਜਾਂਦੇ ਆ, ਛੋਟੇ ਛੋਟੇ ਰਿਸ਼ਤਿਆਂ ਦੀਆਂ ਗੰਢਾਂ ਐਸੀਆਂ ਵੱਜ ਜਾਂਦੀਆਂ ਨੇ ਜਿਹੜੀਆਂ ਉਹ ਨਹੀਂ ਖੁੱਲ੍ਹਣ ਦੇ ਵਿੱਚ ਆਉਂਦੀਆਂ, ਜਾਂ ਸਾਡੇ ਦਿਮਾਗ ਦੇ ਵਿੱਚ ਐਸੇ ਜਾਲੇ ਲੱਗ ਜਾਂਦੇ ਆ ਜਿਹਨਾਂ ਨੂੰ ਅਸੀਂ ਆਪ ਸਾਫ਼ ਹੀ ਨਹੀਂ ਕਰ ਪਾਉਂਦੇ, ਜਾਂ ਰੌਲਾ ਬਹੁਤ ਆਸੇ ਪਾਸੇ ਪੈ ਰਿਹਾ, ਅਸੀਂ ਅੰਦਰਲੇ ਰੌਲਾ ਜਿਹੜਾ ਚੱਲਦਾ ਵਾ ਉਹਨੂੰ ਸ਼ਾਂਤ ਨਹੀਂ ਕਰ ਪਾਉਂਦੇ, ਅਸੀਂ ਆਪਣੇ ਆਪ ਨਾਲ ਵੀ ਗੱਲ ਨਹੀਂ ਕਰ ਪਾਉਂਦੇ, ਆਪਣੇ ਆਪ ਨੂੰ ਪਹਿਚਾਨਣ ਦੇ ਵਿੱਚ ਵੀ ਦਿੱਕਤ ਆ ਰਹੀ ਆ, ਇਹ ਮੈਨੂੰ ਲੱਗਦਾ ਕਿ ਉਹਨੂੰ ਜੋੜਨ ਦੇ ਵਿੱਚ ਵੀ ਸਹਾਈ ਹੋ।
1: ਜੀ, ਇੱਥੇ ਮੇਰੇ ਨਾਲ ਭਾਈ ਪਲਵਿੰਦਰ ਸਿੰਘ ਜੀ ਇੰਡੀਆ ਤੋਂ ਇਸ ਕਾਨਫਰੰਸ ਨੂੰ ਅਟੈਂਡ ਕਰਨ ਆਏ ਨੇ, ਉਹ ਇਸ ਗੱਲ ਦਾ ਆਪ ਜੀ ਨੂੰ ਵੇਰਵਾ ਦੇ।
0: ਜੀ ਵੀਰ ਜੀ।
2: ਹਾਂਜੀ ਵੀਰ ਜੀ, ਜਿਵੇਂ ਤੁਸੀਂ ਗੱਲ ਬਿਲਕੁਲ ਸੱਚ ਆਖੀ ਆ ਕਿ ਅੱਜ ਜੋ ਮਨੁੱਖ ਦਾ ਜਿਹੜਾ ਅੰਦਰ ਆ ਉਹ ਬਿਲਕੁਲ ਇਹਨਾਂ ਚੀਜ਼ਾਂ ਦੇ ਵਿੱਚ ਘਿਰਿਆ ਹੋਇਆ, ਸੋ ਇਹ ਜਿਹੜੀ ਗੁਰਬਾਣੀ ਦੇ ਚਾਨਣ ਵਿੱਚ ਇਹਨਾਂ ਚੀਜ਼ਾਂ ਦਾ ਕੀ ਹੱਲ ਆ, ਕਿਵੇਂ ਅਸੀਂ ਆਪਣੇ ਅੰਦਰ ਨਾਲ ਜੁੜ ਕੇ ਤੇ ਕਿਵੇਂ ਆਪਣੇ ਪਰਿਵਾਰ ਤੋਂ ਬਾਅਦ ਸਮਾਜ ਤੇ ਸਮਾਜ ਤੋਂ ਬਾਅਦ ਵੱਖ ਵੱਖ ਮੁਲਕਾਂ ਤੱਕ ਇਹ ਚੀਜ਼ ਕਿਵੇਂ ਫੈਲੇ, ਸੋ ਉਹਦੇ ਲਈ ਹੀ ਇੱਕ ਹਫ਼ਤਾਵਾਰੀ ਇੱਕ ਅਸੀਂ ਇੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚੋਂ ਇੱਕ ਸੰਦੇਸ਼ ਜਾਂ ਇੱਕ ਪ੍ਰੈਕਟਿਸ ਦੇ ਤੌਰ ਤੇ, ਅਭਿਆਸ ਦੇ ਤੌਰ ਤੇ ਅਸੀਂ ਆਪਣੇ ਜੋ ਸਾਡੇ ਮੈਂਬਰ ਆ ਉਹਨਾਂ ਨੂੰ ਦਿੰਦੇ ਹਾਂ ਕਿ ਆਪਾਂ ਹੁਣ ਇੱਕ ਪੂਰਾ ਹਫ਼ਤਾ, ਮੰਨ ਲਓ ਜੇ ਨਿਮਰਤਾ ਦੀ ਗੱਲ ਹੈ ਤੇ ਪੂਰਾ ਹਫ਼ਤਾ ਜਦੋਂ ਏਦਾਂ ਦੀਆਂ ਚੀਜ਼ਾਂ ਫੇਸ ਕਰਾਂਗੇ ਤਾਂ ਆਪਾਂ ਨਿਮਰਤਾ ਚ ਰਹਿਣਾ, ਜੇ ਗੁੱਸੇ ਵਾਲੀ ਚੀਜ਼ ਆ ਤੇ ਉਹ ਆਪਾਂ ਉਹਨੂੰ ਕਿਵੇਂ ਹੈਂਡਲ ਕਰਨਾ ਗੁਰਬਾਣੀ ਦੇ ਚਾਨਣ ਵਿੱਚ, ਤੇ ਉਹ ਇੱਕ ਹਫ਼ਤਾ ਪੂਰਾ ਪ੍ਰੈਕਟਿਸ ਹੁੰਦੀ ਆ, ਅਭਿਆਸ ਹੁੰਦਾ ਤੇ ਫਿਰ ਉਹਦੀ ਫੀਡਬੈਕ ਆਉਂਦੀ ਆ ਕਿ ਮੇਰੇ ਇਸ ਹਫ਼ਤੇ ਚ ਮੇਰੇ ਸਾਹਮਣੇ ਆਹ ਪ੍ਰੋਬਲਮ ਆਈ ਤੇ ਫਿਰ ਮੈਂ ਉਹਨੂੰ ਯਾਦ ਕੀਤਾ ਕਿ ਮਹਾਰਾਜ ਜੀ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ। ਸੋ ਇਹ ਅੰਦਰ ਨਾਲ ਜੁੜੀ, ਨਿੱਜੀ ਤੌਰ ਤੇ ਹਰ ਇੱਕ ਮਨੁੱਖ ਨਾਲ ਜੁੜੀ ਹੋਈ ਇਹ ਚੀਜ਼ ਹੈ ਜੀ।
0: ਕਈ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਨਾ ਸਾਡੇ ਉਹ ਬਿਲੀਫ ਸਿਸਟਮ ਦੇ ਵਿੱਚ ਅਨਕੌਨਸ਼ੀਅਸ ਮਾਈਂਡ ਦੇ ਵਿੱਚ ਪੱਕੇ ਤੌਰ 'ਤੇ ਘਰ ਕਰ ਗਈਆਂ ਹੁੰਦੀਆਂ ਨੇ, ਸਾਨੂੰ ਪਤਾ ਵੀ ਨਹੀਂ ਹੁੰਦਾ ਕਿ ਕੀ ਕੁਛ ਅਸੀਂ ਮੰਨੀ ਬੈਠੇ ਹਾਂ, ਜਿਹੜੇ ਮੰਨੀ ਬੈਠੇ ਹੁੰਦੇ ਹਾਂ ਉਹਨੂੰ ਜੜ੍ਹਾਂ ਤੋਂ ਪੁੱਟਣ ਦੀ ਕਈ ਵਾਰ ਜ਼ਰੂਰਤ ਹੁੰਦੀ ਆ। ਕਿ ਜੇਕਰ ਬਿਮਾਰ ਬੰਦੇ ਨੂੰ ਇਹ ਨਹੀਂ ਪਤਾ ਕਿ ਬਿਮਾਰੀ ਕੀ ਆ ਤਾਂ ਕੋਈ ਵੀ ਡਾਕਟਰ ਉਹਦਾ ਇਲਾਜ ਨਹੀਂ ਕਰ ਸਕਦਾ ਹੈ। ਸੋ ਉਹ ਬਿਲੀਫ ਸਿਸਟਮ ਨੂੰ ਕਿਸ ਤਰੀਕੇ ਨਾਲ ਤੋੜਨਾ, ਆਪਣੇ ਕੰਫਰਟ ਜ਼ੋਨ ਨੂੰ ਕਿਸ ਤਰੀਕੇ ਨਾਲ ਤੋੜਨਾ, ਪਲੱਸ ਬਹੁਤ ਵਾਰ ਇਹ ਆ ਜਾਂਦੀ ਹੈ ਦਿੱਕਤ ਕਿ ਤੁਹਾਡਾ ਮਾਈਂਡ ਜੋ ਕੁਛ ਤੁਸੀਂ ਸੋਚਦੇ ਹੋ ਜਾਂ ਫੀਲ ਕਰਦੇ ਹੋ ਤੁਹਾਡਾ ਮਾਈਂਡ ਉਸ ਤਰ੍ਹਾਂ ਦੇ ਕੈਮੀਕਲ ਰਿਐਕਸ਼ਨਸ ਕਰਦਾ, ਉਸ ਤਰ੍ਹਾਂ ਦੇ ਕੈਮੀਕਲ ਨੇ ਜਿਹੜਾ ਉਹ ਛੱਡਦਾ ਅਤੇ ਉਹਦਾ ਅਸਰ ਤੁਹਾਡੀ ਬਾਡੀ 'ਤੇ ਹੁੰਦਾ ਫਿਜ਼ੀਕਲ 'ਤੇ, ਅਤੇ ਉਹਦਾ ਅਸਰ ਜਦੋਂ ਫਿਜ਼ੀਕਲ ਤੁਹਾਡੀ ਹੈਲਥ ਆ ਉਹ 'ਤੇ ਹੁੰਦਾ ਤਾਂ ਉਹ ਤੋਂ ਬਾਅਦ ਫਿਰ ਬੰਦੇ ਨੂੰ ਲੱਗਦਾ ਕਿ ਯਾਰ ਮੈਂ ਬਿਮਾਰ ਹੋ ਗਿਆ। ਅਸਲ ਦੇ ਵਿੱਚ ਬਿਮਾਰ ਤੁਸੀਂ ਨਹੀਂ, ਬਿਮਾਰ ਬੰਦੇ ਦੇ ਥੋਟਸ ਹੁੰਦੇ ਆ। ਜਦੋਂ ਥੋਟਸ ਲੈਂਦਾ ਅਤੇ ਉਹਨਾਂ ਨੈਗੇਟਿਵ ਥੋਟਸ ਨੂੰ ਜਾਂ ਉਹਨਾਂ ਨੂੰ ਫਿਲਟਰ ਕਰਨ ਦਾ ਸੌਖਾ ਤਰੀਕਾ ਵੀ ਮੈਨੂੰ ਲੱਗਦਾ ਜਦੋਂ ਬੰਦਾ ਇਸ ਨੂੰ ਅਟੈਂਡ ਕਰੇਗਾ ਉਹਦੇ 'ਚੋਂ ਲੱਭ ਜਾਏਗਾ ਜੀ।
2: ਜੀ ਜੀ ਬਿਲਕੁਲ, ਤੁਸੀਂ ਸਹੀ ਪੁਆਇੰਟ ਫੜਿਆ ਤੇ ਇਹਨਾਂ ਕਾਨਫਰੰਸਿਸ ਦਾ ਜੋ ਮਕਸਦ ਆ ਉਹ ਇਹੀ ਆ ਕਿ ਜੋ ਇਹ ਹਜ਼ਾਰਾਂ ਲੋਕਾਂ ਊਰਜਾਵਾਨ ਲੋਕ ਜਿਹੜੇ ਜਾਗਦੇ ਸਿਰਾਂ ਵਾਲੇ, ਮੁਹੱਬਤਾਂ ਵਾਲੇ, ਪਿਆਰਾਂ ਵਾਲੇ ਲੋਕ ਜਦੋਂ ਆਪਾਂ ਇਹਨਾਂ 'ਚ ਬੈਠਦੇ ਹਾਂ, ਇਹਨਾਂ ਦੇ ਅਨੁਭਵ ਆਪਣੇ ਨਾਲ ਸਾਂਝੇ ਕਰਦੇ ਆ ਤੇ ਕੁਦਰਤੀ ਤੌਰ 'ਤੇ ਜਿਹੜਾ ਉਹ ਵਾਈਬ੍ਰੇਸ਼ਨਸ ਹੁੰਦੀਆਂ ਜੋ ਔਰਾ ਹੁੰਦਾ ਉਹਦੇ ਵਿੱਚ ਜੋ ਆਪਾਂ ਪ੍ਰਵੇਸ਼ ਕਰਦੇ ਹਾਂ, ਤੇ ਬਿਲਕੁਲ ਇਹ ਜੋ ਮਕਸਦ ਆ ਕਾਨਫਰੰਸ ਦਾ ਇਹੀ ਆ ਕਿ ਆਪਾਂ ਉਹ ਚੀਜ਼ ਨੂੰ ਜੇ ਆਪਣੇ ਅਨੁਭਵ ਨੂੰ ਸਾਂਝਾ ਕਰੀਏ ਤੇ ਨਾਲੇ ਕਿਉਂਕਿ ਕੁਐਸਚਨ ਆਨਸਰ ਵੀ ਉੱਥੇ ਹੁੰਦੇ ਆ ਕਿ ਤੁਸੀਂ ਆਪਣੀ ਗੱਲ ਦੱਸ ਸਕਦੇ ਹਾਂ ਤੇ ਫਿਰ ਸਟੇਜ 'ਤੇ ਜਿਹੜੇ ਬੁੱਧੀਜੀਵੀ ਲੋਕ ਆ ਜਾਂ ਜਿਹੜੇ ਅਨੁਭਵੀ ਲੋਕ ਆ ਤੇ ਉਹ ਤੁਹਾਡਾ ਇਸ ਚੀਜ਼ ਦਾ ਹੱਲ ਦੱਸਦੇ ਆ ਜੀ।
0: ਜੀ ਸੋ ਆਪਣਾ ਨੰਬਰ ਕੋਈ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਨੰਬਰ ਵੀ ਸ਼ੇਅਰ ਕਰ ਦਿਓ, ਤੇ ਜ਼ਰੂਰ ਇੱਕ ਵਾਰ ਕੋਈ ਹੋਰ ਇਨਫੋਰਮੇਸ਼ਨ ਸ਼ੇਅਰ ਕਰਨੀ ਚਾਹੁੰਦੇ ਵੀ ਜੀ ਉਹ ਵੀ ਦੇ ਦਿਓ ਜੀ।
1: ਜੀ ਇਸ ਹਫ਼ਤੇ ਦੀ ਜਿਸ ਤਰ੍ਹਾਂ ਪ੍ਰੈਕਟਿਸ ਆ, ਤੁਸੀਂ ਬਹੁਤ ਸੋਹਣੀ ਗੱਲ ਛੋਈ, ਉਹ ਤੁਹਾਡੇ ਨਾਲ ਸਾਂਝੀ ਕਰਦੇ ਹਾਂ, ਉਹਨੂੰ ਸਪੋਰਟ ਕਰੇਗੀ ਤੁਹਾਡੀ ਕਨਵਰਸੇਸ਼ਨ ਨੂੰ, ਕਿ ਇਸ ਹਫ਼ਤੇ ਦੀ ਪ੍ਰੈਕਟਿਸ ਵਿੱਚ ਹੈ ਕਿ ਆਪਾਂ ਆਪਣੇ ਆਲੇ ਦੁਆਲੇ ਦੇ ਜਿਹੜੇ ਵੀ ਹਸਬੈਂਡ ਵਾਈਫ, ਭੈਣਾਂ ਭਰਾ, ਮਾਂ ਪਿਓ, ਉਹਨਾਂ ਦੇ ਵਿੱਚ ਕਿਹੜੇ ਕਿਹੜੇ ਗੁਣ ਨੇ ਸਿਰਫ ਉਹੀ ਦੇਖਣੇ, ਔਗੁਣ ਛੱਡਣੇ, ਸਿਰਫ ਗੁਣ ਦੇਖਣੇ ਉਹਨਾਂ ਦੇ ਵਿੱਚ। ਔਗੁਣ ਤੇ ਆਪਾਂ ਦੇਖਦੇ ਹਾਂ ਤਾਂ ਹੀ ਰਿਸ਼ਤੇ ਖਰਾਬ ਹੁੰਦੇ ਨੇ, ਪਰ ਸਿਰਫ ਗੁਣਾਂ ਨੂੰ ਦੇਖ ਕੇ ਉਹਨਾਂ ਦੇ ਨਾਲ ਜਦੋਂ ਵੀ ਗੱਲਬਾਤ ਕਰਨੀ, ਜਿਹਨੂੰ ਵੀ ਜਦੋਂ ਵੀ ਮਿਲਦੇ ਹਾਂ ਦਿਨ ਦੇ ਵਿੱਚ, ਉਹਨਾਂ ਦੇ ਨਾਲ ਆਪਣੇ ਰਿਸ਼ਤਿਆਂ ਨੂੰ ਸੁਖਾਵੇਂ ਕਰਨ ਵਾਸਤੇ ਇਹ ਪ੍ਰੈਕਟਿਸ ਇਸ ਹਫ਼ਤੇ ਦੀ ਹੈ। ਤੇ ਬਾਕੀ ਦੀ ਜਿਹੜੀ ਇਨਫੋਰਮੇਸ਼ਨ ਤੁਸੀਂ ਮੰਗੀ ਹੈ ਕਿ ਇਹ ਮਿਸੀਸਾਗਾ ਸਪੋਰਟਸ ਐਂਡ ਇੰਟਰਟੇਨਮੈਂਟ ਸੈਂਟਰ, ਜਿਹੜਾ ਕਿ ਪੈਰਾਮਾਊਂਟ ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਉੱਥੇ ਇਹ 8 ਅਗਸਤ ਨੂੰ ਸਵੇਰੇ 9 ਵਜੇ ਦਰਵਾਜ਼ੇ ਖੁੱਲਣਗੇ ਜੀ, ਰਜਿਸਟ੍ਰੇਸ਼ਨ ਆਰੰਭ ਹੋਏਗੀ ਔਰ 5 ਵਜੇ ਤੱਕ ਹੋਏਗਾ। ਫੂਡ ਤੁਸੀਂ ਦੱਸ ਹੀ ਦਿੱਤਾ ਕਿ ਇਹ ਉੱਥੇ ਉਪਲਬਧ ਹੋਏਗਾ, ਤੇ ਇਹਦੀ ਰਜਿਸਟ੍ਰੇਸ਼ਨ ਤੁਸੀਂ ਟਿਕਟ ਮਾਸਟਰ ਤੇ ਆਨਲਾਈਨ ਜਾ ਕੇ ਪ੍ਰਾਪਤ ਕਰ ਸਕਦੇ ਹੋ ਜਾਂ hkl.org ਦੇ ਮੇਨ ਪੇਜ ਦੇ ਉੱਤੇ ਜਦੋਂ ਤੁਸੀਂ ਜਾਓਗੇ ਉੱਥੇ ਲਿਖਿਆ ਹੋਏਗਾ ਰਜਿਸਟਰ ਯੋਰਸੈਲਫ, ਤੇ ਆਪਾਂ ਪਰਿਵਾਰਾਂ ਸਮੇਤ ਆਉਣਾ ਤੇ ਵਧੀਆ ਹੋਏਗਾ ਜੇ ਆਪਾਂ ਰਜਿਸਟ੍ਰੇਸ਼ਨ ਹੁਣ ਕਰਾ ਲਈਏ, ਫਿਰ ਤੁਹਾਨੂੰ 4-5 ਸੀਟਾਂ ਇਕੱਠੀਆਂ ਮਿਲ ਜਾਣਗੀਆਂ। ਤੇ ਫੋਨ ਨੰਬਰ ਜਿਹੜੇ ਨੇ ਉਹ ਹੈਗੇ ਜੀ 4374342959, 437-434-2429।

0: ਬਹੁਤ ਬਹੁਤ ਧੰਨਵਾਦ ਵੀਰ ਜੀ, ਬਹੁਤ ਬਹੁਤ ਸ਼ੁਕਰੀਆ। 437 434 2969 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਬਹੁਤ ਬਹੁਤ ਧੰਨਵਾਦ ਵੀਰ ਜੀ, ਥੈਂਕ ਯੂ,
1: ਮਿਹਰਬਾਨੀ ਭਾਅ ਜੀ, ਬਹੁਤ ਧੰਨਵਾਦ,
0: ਬਹੁਤ ਬਹੁਤ ਧੰਨਵਾਦ ਜੀ। ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਪਰਮਜੀਤ ਬਾਈ ਹੁਣੀ, ਜਿਵੇਂ ਨਾ ਮਸ਼ੀਨ ਦੇ ਵਿੱਚ ਆਟਾ ਪਾ ਦਈਏ ਫਿਰ ਆਟਾ ਗੁੰਨਦੇ ਹੀ ਆ, ਸੋ ਇਹਨਾਂ ਦੇ ਦਿਮਾਗ ਦੇ ਵਿੱਚ ਹੁਣ ਇਹ ਦੇਖੀ ਜਾ ਰਹੇ ਆ ਗੱਲਾਂ ਬਾਤਾਂ। ਹੁਣ ਇਹਨਾਂ ਨੇ, ਹੁਣ ਇਹਨਾਂ ਨੂੰ ਮੌਕਾ ਮਿਲਣਾ, ਦੇਖੋ ਹੁਣ ਇਹਨਾਂ ਨੇ ਸਾਰੀ ਚੱਕ ਦੇਣੇ ਨੇ ਫੱਟੇ। ਤੇ ਉਸ ਤੋਂ ਪਹਿਲਾਂ ਵਕਾਰ ਖਾਨ ਸਾਹਿਬ ਨੂੰ ਲੈ ਲਈਏ।
2: ਅਰੇ ਸਰ, ਕੋਈ ਟੈਂਸ਼ਨ,
0: ਵਕਾਰ ਖਾਨ ਸਾਹਿਬ ਇਹ ਖਾਸ ਇਸ ਕਰਕੇ ਨੇ, ਜਿਵੇਂ ਤੁਸੀਂ ਬਹੁਤ ਟਾਈਮ ਤੋਂ ਆਪਣੇ ਫੀਲਡ ਦੇ ਵਿੱਚ ਮਾਸਟਰ ਹੋ, ਇਹ ਆਪਣੇ ਫੀਲਡ ਵਿੱਚ ਰੌਜਰ ਨਾਲ ਕੰਮ ਕਰਦੇ ਆ। ਇਹ ਕਹਿੰਦੇ ਜਿਹੜੀਆਂ ਭਮੀਰੀਆਂ ਜਿਹੀਆਂ ਘੁੰਮਦੀਆਂ ਨੇ ਇੰਟਰਨੈਟ ਤੇ
2: ਜੀ,
0: ਦਿਨੇ ਦਿਖਾ ਦੂੰ ਤਾਰੇ ਵਾਲੀਆਂ, ਉਹ ਬੰਦ ਹੋ ਜਾਂਦੀਆਂ ਨੇ ਕਿਉਂਕਿ ਮਾਡਮ ਮਾੜਾ ਲਈ ਫਿਰਦੇ ਹੋ। ਜੇ ਮਾਡਮ ਮਾੜਾ ਤਾਂ ਉਹ ਉਹਨਾਂ ਨਾਲ ਹੀ ਕੰਮ ਕਰਦੇ ਆ ਰੌਜਰ ਨਾਲ, ਸੋ ਰੌਜਰ ਦੀ ਬੈਸਟ ਡੀਲ ਲੈ ਕੇ ਦੇਣਗੇ। ਵਕਾਰ ਖਾਨ ਸਾਹਿਬ ਜੀ ਆਇਆਂ ਨੂੰ ਸਰ ਸਤਿ ਸ਼੍ਰੀ ਅਕਾਲ
3: ਜੀ। ਥੈਂਕ ਯੂ ਸੋ ਮਚ ਰਾਜਵੀਰ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਰਾਜਵੀਰ ਜੀ, ਮੇਰੇ ਕੋਲ ਰੌਜਰ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ। ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ, 500, 1500 ਔਰ 2000 ਦੀ ਸਪੀਡ ਵਾਲੇ ਰੌਜਰ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ। ਰੌਜਰ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ। ਕੈਨੇਡਾ, US ਅਨਲਿਮਿਟਿਡ ਕਾਲਿੰਗ ਮਿਲੇਗੀ, ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6478648000, 6478648000। ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ। ਨੰਬਰ ਅਗੇਨ 6478648000, 647 864 8000,
0: 647 864 8000 ਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਸ਼ੁਕਰੀਆ ਜੀ।
3: ਥੈਂਕ ਯੂ ਸੋ ਮੱਚ ਰਾਜਵੀਰ ਜੀ।
4: ਛੱਡ ਕੇ ਪਿੰਡ ਆ ਜਾਂਦਾ ਤਾਂ ਉਹਦੀ ਭਾਬੀ

0: ਜੀ ਪਰਮਜੀਤ ਭਾਈ ਜੀ, ਕੀ ਹਾਲ ਚਾਲ ਹੈ?
1: ਬਹੁਤ ਹੀ ਜ਼ਿਆਦਾ ਵਧੀਆ ਜੀ।
0: ਕਿਵੇਂ?
1: ਚੜ੍ਹਦੀ ਕਲਾ 'ਚ।
0: ਅੱਛਾ, ਗੱਲ ਵਧੀਆ, ਗੱਲਬਾਤ ਜਿਹੜੇ ਸੈਮੀਨਾਰ ਦੀ ਗੱਲਬਾਤ ਵਧੀਆ ਅੱਛੀ ਹੋਈ
1: ਜੀ, ਬਿਲਕੁਲ। ਔਰ ਮੈਨੂੰ ਇੱਦਾਂ ਲੱਗਦਾ ਹੁੰਦਾ ਯਾਰ, ਆਪਾਂ ਨੂੰ ਜ਼ਰੂਰ ਇੱਧਰਲੇ ਪਾਸੇ ਵੀ ਥੋੜ੍ਹਾ ਜਿਹਾ ਧਿਆਨ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੈ,
0: ਹੈ ਨਾ?
1: ਹਾਂ, ਜਿੱਥੇ ਕਿ ਇਸ ਵੇਲੇ ਨਾ ਆਪਾਂ ਕੋਈ ਚੀਜ਼ ਲੱਭਦੇ ਨਾ, ਉੱਥੇ ਹੁੰਦੀ ਨਹੀਂ।
0: ਕਦੇ ਵੀ ਕੋਈ ਵੀ ਚੀਜ਼ ਜੇ ਤੁਸੀਂ ਕਹੋ ਨਾ ਮੈਂ ਨਵੀਂ ਲਿਖੀ ਆ ਜਾਂ ਨਵੀਂ ਚੀਜ਼ ਆ, ਮੈਨੂੰ ਉਹ ਚੀਜ਼ ਐਗਜ਼ਿਸਟ ਕਰਦੀ ਹੁੰਦੀ ਹੈ ਵਰਲਡ 'ਚ, ਕਿਤੇ ਨਾ ਕਿਤੇ ਹੁੰਦੀ ਆ ਪਹਿਲਾਂ ਹੀ। ਉਹਨੂੰ ਨਵੇਂ ਤਰੀਕੇ ਨਾਲ ਤੁਸੀਂ ਪ੍ਰੈਜੈਂਟ ਕਰ ਸਕਦੇ ਹੋ ਕੁਛ ਵੀ, ਹੈ ਨਾ? ਵੀ ਨਵੇਂ ਸ਼ਬਦ ਘੜ ਲਓ ਤੁਸੀਂ ਜਾਂ ਕੁਛ ਵੀ ਆ, ਕ੍ਰੀਏਟਿਵਿਟੀ ਆ, ਉਹ ਕਿਤੇ ਨਾ ਕਿਤੇ ਤਾਂ ਪਹਿਲਾਂ ਹੈ ਨਾ। ਉਹਨੂੰ ਤੁਸੀਂ ਰੂਪ ਕਿਵੇਂ ਦੇਣਾ? ਜਿਵੇਂ ਹੁਣ ਬਹੁਤ ਸਾਰੇ ਸਿੰਗਰ ਨੇ, ਉਹ ਕਹਿੰਦੇ ਬਾਈ ਮੈਂ ਇਹਨੂੰ ਗਾਉਣਾ, ਉਹ ਕਹਿੰਦੇ ਆਵਾਜ਼ ਤੁਹਾਨੂੰ ਗੋਡ ਗਿਫਟਡ ਹੋ ਸਕਦੀ, ਪਰ ਤਰਾਸ਼ਣਾ ਤੁਹਾਨੂੰ ਪੈਣਾ। ਜੇ ਤੁਸੀਂ ਨਹੀਂ ਤਰਾਸ਼ੋਗੇ ਤਾਂ ਨਹੀਂ ਗੱਲ ਬਣੂਗੀ।
1: ਬਿਲਕੁਲ ਜੀ, ਔਰ ਲਫ਼ਜ਼ ਦਾ ਇਜ਼ ਦੇਅਰ, ਲਫ਼ਜ਼ ਤਾਂ ਉੱਥੇ ਸੀਗੇ ਸੀ ਆਲਰੇਡੀ ਆ। ਹੁਣ ਧਰਤੀ ਵੀ ਇੱਥੇ ਸੀਗੀ, ਤਾਂ ਲੱਭਿਆ ਕਿਤੇ ਵਾਸਕੋ ਡਾ ਗਾਮਾ ਨੇ ਲੱਭ ਲਿਆ, ਕਿਤੇ ਕਿਸੇ ਨੇ ਕੁਛ ਲੱਭ ਲਿਆ, ਕਿਸੇ ਨੇ ਹਰੇਕ ਨੇ ਜਿੱਦੇ ਤਾਂ ਲੱਭੀ ਗਏ।
0: ਉਧਰ ਕੋਲੰਬਸ ਲੱਭੀ ਫਿਰਦੇ?
1: ਹਾਂ, ਉਧਰ ਕੋਲੰਬਸ ਸਾਰਿਆਂ ਨੇ ਆਪਣੀ ਆਪਣੀ ਭਾਜੀ ਲੱਭ ਕੇ ਤਾਂ ਖੋਜਾਂ ਰੱਖ ਕੇ ਮੋਹਰੇ ਕਰਦੀਆਂ ਸੀ, ਜਗ੍ਹਾ ਤਾਂ ਸੀਗੀ ਇੱਥੇ।
0: ਇਹ ਵਾਸਕੋ ਡਾ ਗਾਮਾ ਅਤੇ ਗੁਰੂ ਨਾਨਕ ਪਾਤਸ਼ਾਹ ਦਾ ਜਦੋਂ ਇੱਕ ਉਦੋਂ ਜਰਨੀ, ਉਹ ਟਾਈਮ ਪੀਰੀਅਡ ਮੇਰੇ ਖਿਆਲ ਸੇਮ ਚੱਲਦਾ ਉਹਨਾਂ ਦਾ ਟਾਈਮ ਪੀਰੀਅਡ।
1: ਮੈਂ ਗਲਤ ਬਿਆਨੀ ਨਹੀਂ ਕਰਨੀ, ਨਹੀਂ ਪਤਾ
0: ਮੈਂ ਸ਼ਾਇਦ ਅੱਜ ਤੱਕ ਮੈਂ ਕਿਤੇ ਪੜ੍ਹਿਆ ਸੀਗਾ ਵੀ ਉਸ ਟਾਈਮ ਪੀਰੀਅਡ ਦੇ ਵਿੱਚ ਹੀ ਉਹ ਉਹਨਾਂ ਨੇ ਉਧਰੋਂ, ਮਤਲਬ ਉਹਨਾਂ ਨੇ ਅਲੱਗ ਆਪਣੀ ਜਰਨੀ ਸ਼ੁਰੂ ਕੀਤੀ ਸੀਗੀ, ਪਾਤਸ਼ਾਹ ਦੀ ਆਪਦੀ ਅਲੱਗ ਜਰਨੀ ਸ਼ੁਰੂ।
1: ਜਾਂ ਤੁਹਾਨੂੰ ਪਤਾ ਨਹੀਂ, ਜਾਂ ਤਾਂ ਮੈਨੂੰ ਫਸਾਉਣ ਦੀ ਕੋਸ਼ਿਸ਼ ਕਰ ਰਹੇ ਵੀ ਘਰੇ ਜਾਂਦਾ, ਇਹਨੂੰ 15-20 ਗਾਲਾਂ ਪੈ ਹੀ ਜਾਣਗੇ।
0: ਅੱਛਾ, ਇੱਕ ਇੱਕ ਬੁੱਕ ਆ ਗੁਰੂ ਨਾਨਕ ਪਾਤਸ਼ਾਹ ਨਾਲ ਚੱਲਦੇ ਆ
1: ਜੀ,
0: ਉਹ ਜੇ ਤੁਹਾਨੂੰ ਟਾਈਮ ਮਿਲਿਆ ਤਾਂ, ਵਿਰਮ ਸਿੰਘ ਸੰਧੂ ਹੋਣਾ ਦੀ ਹੈ
1: ਜੀ,
0: ਉਹ 'ਚ ਕਾਫੀ ਚੀਜ਼ਾਂ ਨੇ। ਉਹ 'ਚ ਇਹ ਆ ਕਿ ਜਿਹੜਾ ਆਪਾਂ ਕਹਿੰਦੇ ਕਿ 20 ਰੁਪਏ ਦਾ ਸੀਗਾ, 20 ਰੁਪਏ ਨਹੀਂ ਸੀ ਉਦੋਂ, ਬਹਿਲੋਲੀ ਸਿੱਕਾ ਚੱਲਦਾ ਸੀਗਾ, ਬਹਿਲੋਲੀ ਸਿੱਕਾ। ਹੁਣ ਬਹਿਲੋਲੀ ਸਿੱਕਾ ਕਿੰਨੇ ਦੇ ਵਿੱਚ ਸੀਗਾ, ਕਿੰਨੇ ਰੁਪਏ ਅੱਜ ਦੇ ਬਣਦੇ ਆ, ਕਿੰਨੇ ਉਹ ਮਤਲਬ ਟੰਨਾਂ ਦੇ ਹਿਸਾਬ ਨਾਲ ਫੂਡ ਬਣ ਜਾਂਦਾ ਬਾਈ ਜੀ, ਜੇ ਆਪਾਂ ਫੂਡ ਦਾ ਉਹ ਦੇਖਦੇ ਹਾਂ ਆਪਾਂ। ਸੋ ਉਹਦੀਆਂ ਗੱਲਾਂ ਬਾਤਾਂ, ਚਲੋ ਐਨੀਵੇਜ਼, ਜੇ ਕਿਤੇ ਟਾਈਮ ਲੱਗਿਆ ਤਾਂ ਜ਼ਰੂਰ ਕਿਤਾਬਾਂ 'ਚ ਤੁਹਾਨੂੰ ਲੱਗਦਾ ਹੁੰਦਾ ਕਿ ਕਿਤਾਬਾਂ ਹੁਣ ਔਨਲਾਈਨ ਆ ਗਈਆਂ ਵੀ ਇਹਦੇ ਨਾਲ ਸਰ ਸਕਦਾ, ਜਾਂ ਤੁਹਾਨੂੰ ਲੱਗਦਾ ਹੁੰਦਾ ਕਿ ਨਹੀਂ ਯਾਰ ਹੈਂਡੀ ਬੁੱਕ ਹੋਵੇ ਤਾਂ ਵਧੀਆ?
1: ਨਹੀਂ, ਦੇਖੋ ਹੈਂਡੀ ਬੁੱਕ ਇੱਦਾਂ ਹੈ ਕਿ ਕਿਤਾਬ ਤਾਂ ਤੁਸੀਂ ਕਿਤੇ ਵੀ ਪੜ੍ਹ ਸਕਦੇ ਹੋ। ਮੇਰੇ ਕੋਲ ਕਿਤਾਬ ਪਈ ਹੈ ਜੀ, ਕਿਤੇ ਮੈਂ ਕਿਤੇ ਗਿਆ, ਕਿਤੇ ਮੈਂ 10 ਮਿੰਟ ਪਹਿਲਾਂ ਪਹੁੰਚ ਗਿਆ, ਉੱਥੇ ਮੈਂ ਕਿਤਾਬ ਖੋਲ ਲਈ, ਹੈ ਨਾ ਜੀ, ਨਾ ਤੁਹਾਡੀ ਅੱਖਾਂ 'ਤੇ ਕੋਈ ਗਲਤ ਅਸਰ ਪਵੇ। ਠੀਕ ਹੈ, ਨਾਲੇ ਜਿੱਥੋਂ ਛੱਡੀ ਤੁਹਾਨੂੰ ਪਤਾ ਵੀ ਉੱਥੇ ਖੰਭ ਰੱਖ ਲੈਣਾ, ਮੋੜ ਦਾ ਤੁਹਾਨੂੰ ਪਤਾ ਖੰਭ ਹੈਗਾ ਆਪਣੇ ਕੋਲ, ਹੈ ਨਾ, ਇੱਥੇ ਪੇਜ ਛੱਡਿਆ ਸੀ, ਜਹਾਜ਼ 'ਚ ਬੈਠੇ ਹੋ, ਟ੍ਰੇਨ 'ਚ ਬੈਠੇ ਹੋ, ਬੱਸ 'ਚ ਬੈਠੇ ਹੋ, ਬੈਕ ਯਾਰਡ 'ਚ ਤੁਸੀਂ ਆਪਣੇ ਬੈਠੇ ਹੋ, ਕਿਤਾਬ ਤਾਂ ਭਾਅ ਜੀ ਆਲਵੇਜ਼ ਤੁਹਾਡਾ ਇੱਕ ਬਹੁਤ ਵਧੀਆ ਫਰੈਂਡ ਆ। ਔਰ ਜ਼ਰੂਰ ਹਰੇਕ ਬੰਦੇ ਨੂੰ ਪੜ੍ਹਨ, ਕਿਉਂਕਿ ਬੁੱਕਸ ਇਹੋ ਜਿਹੀਆਂ ਨੇ, ਯਕੀਨ ਕਰਨਾ, ਉਹ ਬੁੱਕ ਜਿੱਥੋਂ ਮਰਜ਼ੀ ਤੁਸੀਂ ਪੜ੍ਹਨੀ ਸ਼ੁਰੂ ਕਰ ਲਓ,
0: ਉੱਥੋਂ ਹੀ
1: ਭਾਵੇਂ ਤੁਸੀਂ ਐਂਡ ਤੋਂ ਸ਼ੁਰੂ ਕਰ ਲਓ, ਪਹਿਲੇ ਪੇਜ ਤੋਂ ਸ਼ੁਰੂ ਕਰ ਲਓ, 20ਵੇਂ ਤੋਂ ਕਰ ਲਓ, 30ਵੇਂ ਤੋਂ ਕਰ ਲਓ, ਜੇ ਕਿਸੇ ਨੂੰ ਚਾਹੀਦੀ ਤਾਂ ਲੈ ਜਾਓ, ਕੋਈ ਟੈਨਸ਼ਨ ਨਹੀਂ। ਲਾਈਫ ਚੇਂਜਿੰਗ ਬੁੱਕਸ ਨੇ, ਲਾਈਫ ਚੇਂਜਿੰਗ ਬੁੱਕਸ।
0: ਇੱਕ ਹੋਰ ਬੁੱਕ ਆ ਰਹੀ ਹੈ ਨਵੀਂ, ਹੈ ਨਾ?
1: ਹਾਂਜੀ, ਆ ਰਹੀ ਜੀ,
0: ਉਹ ਵੀ ਆ ਰਹੀ ਹੈ,
1: ਉਹ ਤੁਸੀਂ ਹਾਲੇ ਤਾਂ ਦੱਸਿਓ, ਆਪਾਂ ਉਹਦੇ
0: ਉਹਨੂੰ ਲਾਂਚ ਕਰਾਂਗੇ, ਆਪਾਂ
1: ਲਾਂਚ ਕਰਾਂਗੇ, ਕਿਸੇ ਵੱਡੇ VIP ਨੂੰ ਕਹਿ ਕੇ ਰਿਬਨ ਕਟਾਵਾਂਗੇ
0: ਇੱਥੇ ਰਹਿ। ਅੱਛਾ, ਤੁਸੀਂ ਮੋਰਗੇਜ ਦਾ ਦੱਸੋ, ਜਿਹੜਾ ਵੀਰ ਤੁਹਾਡੇ ਕੋਲ ਆਇਆ ਸੀਗਾ, ਉਹ ਕਹਿੰਦਾ ਸੀ ਉਹ ਤੁਸੀਂ ਦੱਸ ਰਹੇ ਸੀ ਵੀ ਉਹਦਾ ਕੰਮ ਬਸ ਸਰੀ ਆ, ਕਾਫੀ ਦਿੱਕਤ ਦੇ ਵਿੱਚ ਸੀਗਾ, ਟੈਨਸ਼ਨ 'ਚ, ਸਟ੍ਰੈਸ 'ਚ, ਜਿਹੜਾ ਤੁਸੀਂ ਦੱਸ ਰਹੇ ਸੀਗੇ।
1: ਸੱਚੀ ਗੱਲ ਦੱਸਾਂ, ਇਸ ਵਕਤ ਜਿਹੜੇ 100% ਮੇਰੇ ਕੋਲ ਕਲਾਇੰਟ ਆ ਰਹੇ, ਸਾਰੇ ਸਟ੍ਰੈਸ ਦੇ ਵਿੱਚ ਹੀ ਆ,
0: ਜ਼ਿਆਦਾ ਸਟ੍ਰੈਸ,
1: ਥੋੜ੍ਹੀ ਨਹੀਂ ਜ਼ਿਆਦਾ ਸਟ੍ਰੈਸ ਦੇ ਵਿੱਚ। ਔਰ
0: ਗੱਲ
1: ਖਿੱਚ ਕੇ ਇੱਥੇ ਤੱਕ ਲੈ ਆਏ ਵੀ 3-3, 4-4 ਪੇਮੈਂਟਾਂ ਮਿਸ ਹੋ ਗਈਆਂ, ਵੀ ਯਾਰ ਤੁਹਾਨੂੰ ਜੇ ਪਤਾ ਸੀ ਵੀ ਪਹਿਲੀ ਪੇਮੈਂਟ ਹੀ ਮਿਸ ਹੋਈ, ਤੁਸੀਂ ਕਿਸੇ ਨਾਲ ਗੱਲ ਕਰ ਲਓ। ਹੁਣ ਸਭ ਤੋਂ ਵੱਡੀ ਪ੍ਰੋਬਲਮ,
0: ਬੰਦਾ ਕਈ ਵਾਰ ਗੱਲ ਇਸ ਕਰਕੇ ਨਹੀਂ ਕਰਦਾ ਵੀ ਯਾਰ ਇਹ ਕੀ ਕਹਿਣਗੇ, ਕੋਈ ਕੀ ਕਹੂਗਾ, ਕਾਹ ਤੋਂ ਦੇਖਣਾ, ਮਤਲਬ ਤੁਸੀਂ ਆਪਦਾ ਹੱਲ ਕਰੋ।
1: ਦੁਨੀਆ ਕਾ ਸਭਸੇ ਬੜਾ ਰੋਗ ਕਿਆ ਸੋਚੇਂਗੇ ਮੇਰੇ ਬਾਰੇ ਮੇ ਲੋਗ, ਇਹ ਸਭ ਤੋਂ ਵੱਡਾ ਰੋਗ ਹੀ ਇਹ ਆ। ਹੁਣ ਜੇ ਭਾਜੀ ਰਾਜਵੀਰ ਜੀ ਤੁਸੀਂ ਦੇਖੋ ਨਾ, ਹੁਣ ਮੈਂ ਤੁਹਾਨੂੰ ਦੱਸਦਾ ਇੱਕ ਵੱਡੀ ਗੱਲ, ਇਹਨੂੰ ਮੈਂ ਸੌਖੇ ਤਰੀਕੇ ਨਾਲ ਸਮਝਾਉਂਦਾ। ਮੈਂ ਤੁਹਾਨੂੰ ਕਹਾਂ ਰਾਜਵੀਰ ਜੀ, ਚਲੋ ਆਪਾਂ ਨਾ ਅੱਜ ਖੁਦਕੁਸ਼ੀ ਕਰਦੇ ਹਾਂ, ਲੇਕ ਇੰਟੇਰੀ 'ਚ ਜਾ ਕੇ ਛਾਲ ਮਾਰੀਏ। ਉਹ ਤੁਸੀਂ ਕਹਾਂ ਯਾਰ ਤੂੰ ਮਰ ਜਾ ਕੇ ਮੈਂ ਤੇਰੇ ਨਾਲ ਕਿਉਂ ਮਰਾਂ, ਜੇ ਤੂੰ ਮੇਰੇ ਨਾਲ ਮਰਨਾ ਨਹੀਂ ਫਿਰ ਮੈਂ ਜ਼ਿੰਦਗੀ ਜੀਣੀ ਕਿਸ ਤਰੀਕੇ ਨਾਲ, ਰਾਜਵੀਰ ਨੂੰ ਕੋਈ ਹੱਕ ਨਹੀਂ ਮੈਨੂੰ ਕਹਿਣ ਦਾ, ਜੇ ਤਾਂ ਮਰਨ ਦਾ ਪ੍ਰੋਮਿਸ ਨਾਲ ਹੈ ਫਿਰ ਤਾਂ ਜੋ ਕਹਿ ਮੈਂ ਕਰਦਾ, ਜੇ ਮੇਰੇ ਨਾਲ ਮਰਨਾ ਨਹੀਂ ਨਾ ਲੈਟ ਮੀ ਡੂ ਵਟ ਆਮ ਡੂਇੰਗ ਇਟ। ਠੀਕ ਹੈ, ਜੋ ਵੀ ਤੁਹਾਡਾ ਦਿਲ ਕਰਦਾ ਆਪਣੇ ਡਿਸੀਜਨ ਜਦ ਤੱਕ ਤੁਸੀਂ ਆਪ ਲੈਣੇ ਨਾ। ਬਿਗੈਸਟ ਪ੍ਰੋਬਲਮ ਪਤਾ ਕਿੱਥੇ ਆ ਕੇ ਮੁੱਕਦੀ ਆ, ਜਦੋਂ ਤੁਹਾਡੀ ਕੋਈ ਮੋਰਗੇਜ ਦੀ ਟਰਬਲ ਪੈਂਦੀ, ਇਕੱਲੀ ਮੋਰਗੇਜ ਦੀ ਟਰਬਲ ਨਹੀਂ ਹੈ ਯਾਰ, ਸਵੇਰੇ ਗੱਡੀ ਨਹੀਂ ਸਟਾਰਟ ਹੋ ਰਹੀ ਸਾਡੀ, ਹੈ ਨਾ, ਤੁਸੀਂ ਸਭ ਤੋਂ ਪਹਿਲਾਂ ਮੈਨੂੰ ਕਾਲ ਮਾਰੋ ਯਾਰ ਪਰਮਜੀਤ ਗੱਡੀ ਨਹੀਂ ਸਟਾਰਟ ਹੋ ਰਹੀ, ਕੀ ਹੋ ਸਕਦਾ? ਪਰਮਜੀਤ ਫਿਰ ਆਪਣੇ 'ਚ ਗੜ ਲਓ, ਥੋੜ੍ਹੀ ਮਾਰ ਕੇ ਦੇ ਲਾ ਬੈਟਰੀ, ਤੁਸੀਂ ਯਾਰ ਮਕੈਨਿਕ ਨੂੰ ਕਿਉਂ ਨਹੀਂ ਕਾਲ ਕਰਦੇ, ਜਦੋਂ ਟੋ ਟਰੱਕ ਵਾਲੇ ਨੂੰ ਕਿਉਂ ਨਹੀਂ ਕਾਲ ਕਰਦੇ, 10 ਮਿੰਟਾਂ 'ਚ ਤੁਹਾਡੀ ਗੱਡੀ ਟੋ ਕਰਕੇ ਉਹਨੂੰ ਮਕੈਨਿਕ ਦੇ ਲੈ ਜਾਣੀ, ਉਹ ਸਲਾਹਾਂ ਕਰਦੇ ਕਰਦੇ ਤੁਸੀਂ ਆਪਣਾ ਕਿੰਨਾ ਟਾਈਮ ਖਰਾਬ ਕਰ ਲਿਆ।
0: ਅੱਛਾ, ਮੈਂ ਇਹ ਦੱਸਦਾ ਕਿਉਂ ਨਹੀਂ ਕਾਲ ਕਰਦੇ, ਸਾਨੂੰ ਇਹ ਲੱਗਦਾ ਕਿ ਯਾਰ ਜੇ ਅਸੀਂ ਮਕੈਨਿਕ ਨੂੰ ਕਾਲ ਕਰ ਲਈ, ਉਹਨੇ ਕਹਿੰਦਾ ਟੋ ਕਰਾ ਲਾ, ਟੋ ਦਾ ਪਤਾ ਨਹੀਂ ਹੁਣ 400-500 ਜਿੰਨਾ ਵੀ ਲੱਗਦਾ ਹੋਵੇ, ਟੋ ਦੇ ਇੰਨੇ ਪੈਸੇ ਲੱਗ ਤੂੰ ਤਾਂ ਸ਼ੁਕਰ ਕਰ ਕਿਸਮਤ ਵਾਲਾ ਜਿਹੜਾ ਤੂੰ ਬਚ ਗਿਆ, ਤੂੰ ਐਂ ਲਈ ਫਿਰਦਾ ਸੀਗਾ, ਸਾਨੂੰ ਤਾਂ ਪਤਾ ਨਹੀਂ ਕੀ ਆ। ਅਸੀਂ ਸਾਨੂੰ ਲੱਗਦਾ ਸੀ ਯਾਰ ਪੈਸੇ ਬਚ ਜਾਣਗੇ, ਪਰ ਉਹ ਪੈਸੇ ਬਚਾਉਣ ਦੇ ਚੱਕਰ 'ਚ ਕਈ ਵਾਰ ਪੈਸੇ ਉਹ ਅਸੀਂ ਕੰਮ ਇੰਨਾ ਖਰਾਬ ਕਰ ਲੈਂਦੇ ਹਾਂ, ਫਿਰ ਸਾਨੂੰ ਲੱਗਦਾ ਕਿ ਚੰਗਾ ਸ਼ੁਕਰ ਆ ਇੰਨਾ ਕੁ ਨਾਲ ਹੀ ਸਰ ਗਿਆ ਜੀ ਮਕੈਨਿਕ ਦੇ ਵੀ। ਇਹ ਤੁਹਾਡੇ ਫੀਲਡ 'ਚ ਵੀ ਐਂ ਹੁੰਦਾ ਵੀ ਪੈਸੇ ਬਚਾਉਣ ਦੇ ਚੱਕਰ?
1: ਸਾਡੇ ਵੀ ਬਿਲਕੁਲ ਇਹੀ ਹੈ ਜੀ, ਸਾਡੇ 'ਚ ਇੰਨਾ ਨਹੀਂ ਹੁੰਦਾ ਵੀ ਪੈਸੇ, ਮਤਲਬ ਦੇਖੋ ਹੁਣ ਜਿਹੜੇ ਬੰਦੇ ਨੇ ਕੰਮ ਕਰਨਾ ਉਹਨਾਂ ਪੈਸੇ ਤਾਂ ਲੈਣੇ ਆ ਨਾ, ਠੀਕ ਆ, ਪਰ ਹੁਣ ਜੇ ਤੁਸੀਂ ਪ੍ਰਾਈਜ਼ ਆਲੂਆਂ ਦੀ ਪੇ ਕਰਨੀ ਤਾਂ ਮੱਛੀ ਦਾ ਸਵਾਦ ਥੋੜ੍ਹੀ ਨਾ ਆਉਣਾ
2: ਤੁਹਾਨੂੰ,
1: ਹਰੇਕ ਚੀਜ਼ ਦੀ ਪ੍ਰਾਈਜ਼ ਹੈ ਇੱਥੇ। ਹੁਣ ਜੇ ਤੁਸੀਂ ਕਹੋ ਹੁਣ ਮੇਰੇ ਕੋਲ 11 ਸਟਾਫ ਮੈਂਬਰ ਨੇ ਹਨਾ, 160 ਏਜੰਟ ਨੇ, ਐਡਾ ਵੱਡਾ ਤੁਸੀਂ ਆਫਿਸ ਬਣਾਇਆ, ਹੁਣ ਪੈਸੇ ਤਾਂ ਲੱਗਣਗੇ ਜੇ ਕੋਈ ਕੰਮ ਕਰਾਉਣਾ, ਐਡੇ ਐਡੇ ਬੱਲਬ ਬਣਦਾ 100-100 ਵਾਟ ਦਾ, ਉਹਦੇ ਵੀ ਬਿੱਲ ਦੇਣੇ, ਫਿਰ ਘਰੇ ਵੀ ਕੋਈ ਤੋਰੀ ਫੁਲਕਾ ਲੈ ਕੇ ਜਾਣਾ ਸੀ। ਪਰ ਇੰਨਾ ਹੈਗਾ ਵੀ ਮੈਂ ਇਹ ਕਹਿ ਦਿੰਦਾ ਹੁਣ ਭਾਈ ਮੈਨੂੰ ਰਿਟੇਨਰ ਕੁਛ ਨਹੀਂ ਚਾਹੀਦਾ, ਨਾ ਮੈਨੂੰ 500 ਨਾ ਮੈਨੂੰ 1000, ਕਲੋਜਿੰਗ 1 ਤਰੀਕ ਦੀ ਆ, 1 ਤਰੀਕ ਨੂੰ ਨਾ ਪੈਸੇ ਹੋਏ 2 ਨੂੰ ਦੇ ਜਾਓ, 2 ਨੂੰ ਹੋਏ ਨਾ ਤਾਂ 15, ਕੋਈ ਲਿਖਾ ਪੜ੍ਹੀ ਨਹੀਂ ਤਾਂ 15 ਨੂੰ ਦੇ ਜਾਓ, ਤੁਸੀਂ ਆਪਣਾ ਕੰਮ ਪਹਿਲਾਂ ਸਾਰ ਲਓ। ਇਹ ਮੈਂ ਜ਼ਰੂਰ ਕਰ ਸਕਦਾ। ਹੁਣ ਗੱਲ ਮੈਂ ਮੁੜ ਕੇ ਉੱਥੇ ਆਉਣਾ ਵੀ ਲੋਕ ਫਸੇ ਮੇਰੇ ਕੋਲ ਕਿੱਦਾਂ ਆਉਂਦੇ ਨੇ, ਹੁਣ ਪੇਮੈਂਟਾਂ ਮਿਸ ਨੇ, ਕਿਸੇ ਨੇ ਕਿਹਾ ਸੀ ਕੋਈ ਨਹੀਂ ਬੈਂਕ ਤੇਰਾ ਕੁਛ ਨਹੀਂ ਕਰਦਾ, ਹੁਣ ਬੈਂਕ ਨੇ ਭਾਜੀ ਘਰਾਂ ਨੂੰ ਨੋਟਿਸ ਸਰਵ ਕਰ ਦਿੱਤੇ ਨੇ, ਹੁਣ ਘਰ 'ਚ ਭਰ ਭਰ ਕੇ ਐਕੁਇਟੀ ਪਈ ਆ, 10 ਲੱਖ ਦਾ ਘਰ ਆ, 5 ਲੱਖ ਦੀ ਮੌਰਗੇਜ ਆ, ਪਾਵਰ ਆਫ ਸੇਲ ਦਾ ਨੋਟਿਸ ਇਸ਼ੂ ਆਇਆ ਪਿਆ, ਤੁਹਾਨੂੰ ਸਿਆਣਾ ਕੌਣ ਕਹੂਗਾ, ਠੀਕ ਹੈ ਨਾ। ਤੁਸੀਂ ਆਓ, ਅਗਰ ਬਾਂਹ ਫਸ ਗਈ ਤਾਂ ਯਾਰ ਪਰਮੀਤ $20,000 ਚਾਹੀਦਾ, $20,000 ਲੈ ਜਾਓ ਘਰ ਦੇ ਉੱਤੇ, $200 ਪੇਮੈਂਟ ਬਣਦੀ ਉਹਦੀ, ਤੁਸੀਂ ਆਪਣੀ ਪੇਮੈਂਟਾਂ ਦਾ ਅਪਡੇਟ ਕਰੋ ਯਾਰ, ਗੱਲ ਤਾਂ ਕਰੋ ਕਿਸੇ ਨਾਲ। ਨੰਬਰ ਮੇਰਾ ਨੋਟ ਕਰਕੇ ਰੱਖੋ, 416-804-2015-416-804-2015।
0: ਇੱਕ ਚੀਜ਼ ਹੋਰ ਦੱਸੋ, ਬਹੁਤ ਵਾਰ ਨਾ ਬੀ ਲੈਂਡਰ ਕੋਲ ਅਗਲੇ ਨੇ ਕਰਾਈਆਂ ਹੁੰਦੀਆਂ ਨੇ
1: ਜੀ,
0: ਉਹਨੂੰ ਏ ਲੈਂਡਰ ਦੇ ਵਿੱਚ ਲਿਆਂਦਾ ਜਾ ਸਕਦਾ ਹੁੰਦਾ ਜਾਂ ਕਿਉਂਕਿ ਉਹਦੇ ਨਾਲ ਹੀ ਮੈਨੂੰ ਲੱਗਦਾ ਸੌਖਾ ਸਾ ਹੋਣ ਲੱਗ ਜਾਊ ਬੰਦੇ ਨੂੰ?
1: ਮੈਂ ਦੱਸਦਾ ਨਾ, ਇਸ ਸਾਈਡ ਤੇ ਡੀਲ ਜਾਂਦੀ ਗਈ ਨੇ। ਹੁੰਦਾ ਕੀ ਆ, ਸਮਟਾਈਮ ਨਾ ਦੋ ਚੀਜ਼ਾਂ ਚੱਲਦੀਆਂ ਨੇ, ਜਾਂ ਤੁਸੀਂ ਰਿਲੇਸ਼ਨ ਬਚਾਉਂਦੇ ਹੋ, ਜਾਂ ਤੁਸੀਂ ਆਪਣੇ ਆਪ ਨੂੰ ਬਚਾਉਂਦੇ ਹੋ, ਠੀਕ ਹੈ ਜੀ। ਮਤਲਬ ਰਿਲੇਸ਼ਨ ਬਚਾਉਣਾ ਵੀ ਯਾਰ ਮੇਰੇ ਤੇ ਕੋਈ ਗੱਲ ਨਾ ਆਵੇ, ਮੈਂ ਆਪਣੇ ਆਪ ਨੂੰ ਨਹੀਂ ਬਚਾਉਂਦਾ, ਮੈਂ ਰਿਲੇਸ਼ਨ ਬਚਾਉਣਾ। ਮੈਂ ਕਹਿੰਦਾ ਵੀ ਆਪਣਾ ਰਿਲੇਸ਼ਨ ਕਾਇਮ ਰਹੇ, ਮੈਂ ਬੰਦੇ ਦੀ ਮੇਜਰ ਬੈਂਕ ਤੋਂ ਕਰਾ ਦਿਆਂ, ਮੈਨੂੰ ਜਿਹੜੀ ਟਰਬਲ ਆਊਗੀ ਦੇਖੀ ਜਾਊਗੀ। ਹੁਣ ਆਪਾਂ ਨੂੰ ਪਤਾ ਹੀ ਹੈ ਇਹ 'ਚ ਕੋਈ ਝੂਠ ਬੋਲਣ ਦੀ ਲੋੜ ਨਹੀਂ, ਕਿੰਨੇ ਕੁ ਬੰਦੇ ਨੇ ਜਿਹੜੇ ਸਾਈਡ ਤੇ ਕੁਆਲੀਫਾਈਡ ਕਰਦੇ ਨੇ ਮੇਜਰ ਬੈਂਕਸ ਦੇ ਨਾਲ। ਹੁਣ ਜਿਹੜੇ ਬੰਦੇ ਨੇ 10 ਲੱਖ ਘਰ ਲੈਣਾ, 10 ਲੱਖ ਦਾ ਨੋਟਿਸ ਅਸਮੈਂਟ ਤੇ 35,000 ਦੀ ਇਨਕਮ ਆ, ਕਿੱਦਾਂ ਕਰਾ ਲਓਗੇ ਤੁਸੀਂ? ਕੋਈ ਨਾ ਕੋਈ ਕਿਤੇ ਨਾ ਕਿਤੇ ਕੋਈ ਨਾ ਕੋਈ ਘੁੰਡੀ ਹੁੰਦੀ ਆ ਬੰਦੇ ਕੋਲ, ਜਿਹੜਾ ਉਹ ਬੰਦਾ ਤੁਹਾਡੀ ਮੌਰਗੇਜ ਕਰਾ ਦਿੰਦਾ, ਉਹਨੂੰ ਫਿਰ ਪੈਸੇ ਵੀ ਲੈਣੇ ਨੇ। ਮੈਂ ਬਿਲਕੁਲ ਕਹਿੰਦਾ ਜਿਹੜੀ ਬੀ ਸਾਈਡ ਤੋਂ ਜਿਹੜੇ ਬੰਦੇ ਦੀ 5% ਤੋਂ ਉੱਪਰ ਮੌਰਗੇਜ ਹੈ, 5% ਇੰਟਰਸਟ ਰੇਟ ਜਿਹੜਾ ਦੇ ਰਿਹਾ ਉਹ ਇਸ ਵਕਤ ਫਸਿਆ ਹੀ ਹੈ, ਕਿਉਂਕਿ ਮੇਰੇ ਕੋਲ 3.5% ਹੈ, 35 ਸਾਲ ਦੀ ਅਮੋਰਟਾਈਜੇਸ਼ਨ ਹੈ। ਸਕੋਰ ਮੈਨੂੰ ਬਸ ਇਹ ਚਾਹੀਦਾ ਕਿ 650 ਤੋਂ ਉੱਪਰ ਸਕੋਰ ਲੈ ਆਇਓ, ਬੰਦਾ ਭਾਵੇਂ ਹਸਪਤਾਲ ਦੇ ਬੈੱਡ ਤੇ
0: ਪਿਆ। ਅੱਛਾ ਇੱਕ ਚੀਜ਼ ਹੋਰ ਦੱਸੋ
1: ਜੀ,
0: ਮੈਨੂੰ ਕੱਲ ਹੀ ਮਿਲਿਆ ਸੀ ਕਸਟਮਰ ਵੀਰ ਆਪਣੇ, ਉਹਨਾਂ ਨੂੰ ਮੈਂ ਕੱਲ ਕਿਹਾ ਕਿ ਤੁਹਾਨੂੰ ਪ੍ਰੋਪਰਟੀ ਦਿਖਾ ਦਿੰਦੇ ਜੀ, ਉਹ ਫਸਟ ਟਾਈਮ ਬਾਇਰ ਆ
1: ਜੀ,
0: ਉਹ ਕਹਿੰਦਾ ਸੀ ਕਿ ਮੈਂ ਖਿੱਚ ਦੋਗੇ 10% ਹੀ ਕਰ ਸਕਦਾ
1: ਜੀ,
0: ਬਣ ਜੂ ਗੱਲ?
1: ਹਾਂ ਕਰ ਲਾਂਗੇ ਜਗਾੜ, ਵੱਢ ਦੇਗੇ ਘਰ 'ਚ। ਪਰ ਇੰਨਾ ਖਿਆਲ ਰੱਖਿਆ ਕਰੋ ਵੀ ਜਿਹੜਾ 10% ਬੰਦਾ ਦਿੰਦਾ ਨਾ ਦੂਸਰੇ ਡਾਊਨ ਪੇਮੈਂਟ, 4.5% ਉਹ CHMC ਪ੍ਰੀਮੀਅਮ ਦਿੰਦਾ,
0: ਉਹ ਮੈਂ ਦੱਸਿਆ ਉਹਨਾਂ ਨੂੰ
1: ਹੈ ਨਾ।
0: ਹਾਂ ਉਹ ਤਾਂ ਜਾਣੇ ਜਾਣੇ,
1: ਉਹ ਤਾਂ ਜਾਣੇ ਜਾਣਾ, ਉਹਦੇ ਹੋਰ ਬੜੇ ਹੱਲ ਨੇ ਜਿਹੜੇ ਰੇਡੀਓ ਤੇ ਨਹੀਂ ਆਪਾਂ ਦੱਸ ਸਕਦੇ। ਪਰ ਜੇ ਕਿਸੇ ਕੋਲ 10% ਵੀ ਡਾਊਨ ਪੇਮੈਂਟ ਹੈ ਤਾਂ ਘਰ ਲੈਣਾ ਚਾਹੁੰਦਾ, ਫਸਟ ਟਾਈਮ ਹੋਮ ਬਾਇਰ ਜਾਂ ਸੈਕੰਡ ਟਾਈਮ ਹੋਮ ਬਾਇਰ ਆ, ਲਾ ਦੇਂਗੇ ਕੋਈ ਨਾ ਕੋਈ ਕਿਤੇ ਨਾ ਕਿਤੇ।
0: ਰਿਬੇਟ ਵਗੈਰਾ ਵੀ ਹੁਣ ਤਾਂ ਮਿਲਦੀ ਹੈ ਜਿਹੜੀ?
1: ਹਾਂਜੀ,
0: ਉਹ ਸਾਰੇ ਚੀਜ਼ਾਂ
1: ਰਹਿਣ ਨਹੀਂ ਦਿਓ ਜੀ। ਰਿਬੇਟ ਦਾ ਕੰਮ ਕੀ ਆ? ਰਿਬੇਟ ਦੱਸਣਾ ਕਿਸੇ ਨੇ ਹੈ ਨਹੀਂਗਾ, ਪਰ ਰਿਬੇਟ ਤਾਂ ਇਹੀ ਆ ਵੀ ਦੱਸ ਦਿਓ ਫਟਾਫਟ, 15-20 ਕਾਲਾਂ ਵੱਜਣ, 500 ਇਧਰੋਂ ਫੜਿਆ, 1000 ਇਧਰੋਂ ਫੜਿਆ, ਸਤਿ ਸ੍ਰੀ ਅਕਾਲ। ਰਿਬੇਟ ਜਿਹੜੇ ਬੰਦੇ ਨੇ ਰਿਬੇਟ ਦੇਣੀ ਹੈ, ਠੀਕ ਹੈ ਜੀ। ਜਿਹੜੇ ਬੰਦੇ ਨੇ ਤੁਹਾਨੂੰ ਕਿਹਾ ਵੀ ਹਾਂ ਚਲੋ ਸਿਟੀ ਨੇ ਕਿਹਾ ਵੀ ਤੁਸੀਂ $20,000 ਤੁਹਾਨੂੰ ਸਾਡੇ ਵੱਲੋਂ ਮਿਲਿਆ, ਜਦੋਂ 10,000 ਤੁਹਾਡਾ, 10,000 ਤੁਸੀਂ ਵਾਪਸ ਕਰਨਾ, ਉਹ 10,000 ਵਾਪਸ ਕਰਨਾ ਜਵਾਨੀ ਕਲਾਮੀ ਥੋੜ੍ਹੀ ਆ, ਤੁਹਾਡੇ ਘਰ ਦੇ ਉੱਤੇ ਲੀਨ ਪਈ ਹੋਈ ਹੈ, ਕੋਈ ਹੋਰ ਤੁਸੀਂ ਲੈ ਨਹੀਂ ਸਕਦੇ, ਪੈਸੇ ਨਹੀਂ ਲੈ ਸਕਦੇ, ਸਿਟੀ ਦੀ ਲੀਨ ਹੈ।
0: ਅੱਛਾ, ਮੌਰਗੇਜ ਵਾਲਿਆਂ ਨੂੰ ਕਦੋਂ ਪਤਾ ਲੱਗ ਜਾਂਦਾ ਸੱਚੀ ਕਹਾਣੀ ਦਾ ਵੀ ਯਾਰ ਇਹਦੀ ਮੌਰਗੇਜ ਹੋ ਜਾਣੀ ਹੈ ਜਾਂ ਨਹੀਂ ਹੋਣੀ? ਕਿਉਂਕਿ ਬੰਦਾ ਫੋਨ ਕਰਦਾ ਰਹਿੰਦਾ, ਫਿਰ ਐਂਡ ਤੱਕ ਸਾਹ ਸੁੱਤੇ ਰਹਿੰਦੇ ਆ, ਉਹ ਕਈ ਵਾਰ ਮੌਰਗੇਜ ਵਾਲੇ ਫੋਨ ਚੱਕਣੋਂ ਹਟ ਜਾਂਦੇ।
1: ਪਹਿਲੇ 5 ਮਿੰਟ ਪਤਾ ਲੱਗ ਜਾਂਦਾ, ਪਹਿਲੇ 5 ਮਿੰਟ 'ਚ ਪਤਾ ਲੱਗ ਜਾਂਦਾ ਡੀਲ ਕਿੱਥੋਂ ਹੋਣੀ। ਜਦੋਂ ਤੁਸੀਂ ਐਂਡ ਮੂਮੈਂਟ ਤੇ ਕਹਿੰਦੇ ਹੋ ਪ੍ਰਾਈਵੇਟ ਤੇ ਓਨ ਕਰਵਾ ਲਓ, ਹਨਾ, ਉਹ ਤੁਹਾਡੀ ਫਾਈਲ ਤੇ ਕਦੀ ਕੰਮ ਹੀ ਨਹੀਂ ਹੋਇਆ ਕਦੀ,
0: ਮਤਲਬ ਹੋਇਆ ਨਹੀਂ ਪਹਿਲਾਂ।
1: ਨਹੀਂ, ਜੇ ਤੁਹਾਨੂੰ ਲੱਗਦਾ ਵੀ ਤੁਹਾਡੀ ਫਾਈਲ ਤੇ ਕੰਮ ਹੋਇਆ ਨਾ, ਵੀ 45 ਦਿਨ ਬ੍ਰੋਕਰ ਕੋਲ ਫਾਈਲ ਪਈ ਰਹੀ ਹੈ, ਟੈਕੋਫੈਕਸ ਦੀ ਵੈਬਸਾਈਟ ਤੇ ਜਾ ਕੇ ਆਪਣਾ ਕ੍ਰੈਡਿਟ ਪੁੱਲ ਕਰ ਲਓ, ਪਤਾ ਲੱਗ ਜਾਣਾ ਕਿਤੇ ਕਿਤੇ ਪੁੱਲ ਆ। ਜਦ ਇਨਕੁਆਇਰੀ ਕੋਈ ਨਹੀਂ ਪਈ, ਨਾ TD's ਕੋਸ਼ੀਆ, RBC, ਹੋਮ ਟਰਸਟ, ਮੈਨੂ ਲਾਈਫ, ਕਦੀ ਇਨਕੁਆਇਰੀ ਕੋਈ ਨਹੀਂ ਪਈ।
0: ਮਤਲਬ ਜਦੋਂ ਹੁਣ
1: ਬੰਦਾ ਹੋ ਗਈ ਫਾਈਲ,
0: ਬੰਦਾ ਤੁਹਾਡੇ ਕੋਲ ਜਾਂਦਾ, ਤੁਸੀਂ ਬੈਠ ਕੇ ਪਹਿਲੀ ਸੈਟਿੰਗ ਦੇ ਵਿੱਚ ਜਾਂ ਦੂਜੀ ਚ ਲਾ ਲਓ ਜਾਂ ਪਹਿਲੀ ਚ ਲਾ ਲਓ, ਤੁਸੀਂ ਉਹਨੂੰ ਦੱਸ ਦਿੰਦੇ ਹੋ ਹਾਂ ਭਾਈ ਤੇਰੀ ਬੈਂਕ ਤੋਂ ਹੋ ਸਕਦੀ ਹੈ ਜਾਂ ਨਹੀਂ ਹੋ ਸਕਦੀ?
1: ਮੈਂ ਦੱਸ ਜਿੱਥੋਂ ਹੋਣੀ ਮੈਂ ਦੱਸਣਾ ਹੀ ਉੱਥੋਂ। ਔਰ ਯਕੀਨ ਕਰਿਓ, ਮੈਂ ਪਿੱਛੇ ਕਦੀ ਕਿਸੇ ਨੂੰ ਕਾਲ ਨਹੀਂ ਕੀਤੀ, ਹੰਕਾਰ ਨਾ ਸਮਝੋ। ਬਹੁਤ ਬੰਦੇ ਨੂੰ ਇਹ ਲੱਗਦਾ ਵੀ ਯਾਰ ਦੂਸਰਾ ਇਹਨਾਂ ਨੇ ਪਿੱਛੇ ਹੀ ਪੈ ਜਾਣਾ। ਹੁਣ ਮੇਰੇ ਕੋਲ ਕਲਾਇੰਟ ਆਉਂਦੇ ਨੇ, ਮੈਂ ਉਹਨਾਂ ਨੂੰ ਇਹ ਕਹਿ ਦਿੰਦਾ ਭਾਅ ਜੀ ਆਹ ਨੰਬਰ ਮੇਰਾ, ਆਹ ਸੈੱਲ ਨੰਬਰ ਆ, ਜੇ ਡੀਲ ਕਰਵਾਉਣੀ ਹੋਈ ਸ਼ਾਮ ਨੂੰ ਮੈਸੇਜ ਕੱਢ ਦਿਓ, ਇਹਨਾਂ ਲਿਖ
0: ਵਿੱਚ ਤੁਸੀਂ ਡੀਲ ਕੀਤੀ ਸੀਗੀ, ਉਹ ਬੰਦਾ ਕਹਿੰਦਾ ਬਾਈ ਜੀ ਵੀ ਲੱਗਦਾ ਨਹੀਂ ਸੀ ਕਿ ਉਹ ਕਿਸੇ ਤੋਂ ਵੀ, ਕਹਿੰਦਾ ਅਸੀਂ ਪਤਾ ਕਰ ਲਿਆ ਸੀ ਵੀ ਹੋਊਗੀ, ਅਤੇ ਕਹਿੰਦਾ ਵੀ ਕਿਵੇਂ ਕੀਤੀ? ਮੈਂ ਕਿਹਾ ਜੀ ਉਹਨਾਂ ਨੂੰ ਪੁੱਛੋ, ਉਹ ਉਹਨਾਂ ਦਾ ਕੰਮ ਆ
1: ਜੀ,
0: ਉਹਨਾਂ ਨੇ ਕਰਤੀ ਨਾ ਤੁਹਾਡੀ ਮੁਰਗੀ ਹੋ ਗਈ। ਕਹਿੰਦਾ ਹਾਂਜੀ ਬਾਈ ਅਸੀਂ ਥੈਂਕ ਯੂ ਕਰਨਾ ਸੀ, ਉਹਨਾਂ ਨੇ ਆਈ ਸੀ ਮੈਨੂੰ ਕੈਮਰੇ ਤੋਂ ਕਾਲ, ਅਤੇ ਉਹ ਤੁਹਾਡਾ ਧੰਨਵਾਦ ਕਰ ਰਹੇ ਸੀ, ਪਰ ਉਹ ਕਹਿੰਦਾ ਉਹ ਆਪ ਵੀ ਕਹੀ ਜਾਵੇ, ਕਹਿੰਦਾ ਮੈਨੂੰ ਵੀ ਨਹੀਂ ਸੀ ਲੱਗਦਾ ਮੇਰੀ ਹੋ ਜੂਗੀ।
1: ਹਾਂ ਨਹੀਂ, ਤਿੰਨ ਸਾਹਿਬ ਸੀਗੇ ਕੈਮਰੇ 'ਚ ਤੋਂ ਸੀਗੇ, ਉਹਨਾਂ ਨੇ ਮੈਨੂੰ ਅੱਜ ਵੀ ਕਿਹਾ ਸੀ, ਕਹਿੰਦੇ ਬੇਸ਼ੱਕ ਦੀ ਮੇਰਾ ਨਾਮ ਬੋਲ ਦੇ, ਮੇਰਾ ਨੰਬਰ ਵੀ ਬੋਲ ਦੇ, ਜਿਹਨੂੰ ਕੋਈ ਰੈਫਰੈਂਸ ਲੈਣਾ ਕੋਈ ਡੀ ਟੈਂਸ਼ਨ। ਚੱਕਰ ਪਤਾ ਕੀ ਹੁੰਦਾ ਰਾਜ ਵੀ, ਦੋ ਗੱਲਾਂ ਹੁੰਦੀਆਂ ਨੇ, ਇੱਕ ਬੰਦਾ ਨਾ ਇੱਕ ਬਿਜ਼ੀ ਹੁੰਦਾ, ਇੱਕ ਬਿਜ਼ੀ ਦਿਖਾਉਂਦਾ ਹੁੰਦਾ। ਸਾਡਾ ਨਾ ਚਾਚਾ ਹੈ, ਮੈਂ ਮਜ਼ਾਕ ਨਹੀਂ ਕਰਦਾ, ਸੱਚੀ ਗੱਲ ਲੱਗਾ ਦੱਸਾਂ, ਚਾਚਾ ਕਾਲੀ ਆ ਸਾਡਾ ਇੱਕ, ਹਨਾ ਉਹਦੇ ਕੋਲ ਨਾ,
0: ਦੂਜਾ ਚਾਚਾ ਕਿਹੜਾ ਸੀਗਾ?
1: ਉਹ ਬਖਸ਼ੀ ਆ ਦਾ ਭਰਾ ਹੀ ਆ।
0: ਅੱਛਾ, ਕਾਲੀ ਦਾ।
1: ਉਹਦੇ ਕੋਲ ਨਾ ਕੋਈ ਡੰਗਰ, ਨਾ ਉਹਦੇ ਕੋਲ ਬੱਚਾ, ਉਹਦੇ ਕੋਲ ਕੁਛ ਨਹੀਂ ਹੈਗਾ, 2 ਕਿੱਲੇ ਜ਼ਮੀਨ ਉਹ ਪੱਠੇ ਬੀਜ ਲੈਂਦਾ। ਉਹ ਪੰਡ ਚੱਕ ਕੇ ਤੁਹਾਨੂੰ ਸਵੇਰੇ ਵੀ ਤੇ ਸ਼ਾਮ ਨੂੰ ਮਿਲਿਆ ਹੋਊਗਾ, ਉਹ ਪੱਠੇ ਕਹਿੰਦੇ ਲੈ ਵੜਦਾ? ਉਹਨੂੰ ਪੁੱਛ ਲਓ, ਉਹਨੂੰ ਕਹੇ ਚਾਚਾ ਡੰਗਰ ਤਾਂ ਤੇਰੇ ਕੋਲ ਹੈ ਨਹੀਂ, ਉਹ ਬਸ ਇਹੀ ਦਿਖਾਉਂਦਾ ਵੀ ਮੈਂ ਬਹੁਤ ਬਿਜ਼ੀ ਹਾਂ। ਉਹਨੂੰ ਜਿਹਨੂੰ ਆਵਾਜ਼ ਮਾਰੀ ਉਹਦੇ ਪੱਠੇ ਸਿੱਟਦੇ ਨੇ ਉਹਨੂੰ, ਨਾ ਉਹਨੂੰ ਕੋਈ ਪੈਸਾ ਲੈਣਾ, ਪਰ ਲੋਕਾਂ ਨੂੰ ਦੂਰੋਂ ਦੇਖਣ ਨੂੰ ਲੱਗਦਾ ਵੀ ਯਾਰ
0: ਬਿਜ਼ੀ
1: ਹੈ, ਇਹਦੇ ਕੋਲ 15-20 ਡੰਗਰ ਹੋਣੇ ਨੇ, ਹਨਾ। ਪਰ ਇਹੋ ਜਿਹਾ ਕੁਛ ਨਹੀਂ ਹੁੰਦਾ, ਸਮਟਾਈਮ ਉਹਦਾ ਦਿਖਾਉਂਦਾ ਹੀ ਆ ਬਿਜ਼ੀ, ਪਰ ਤੁਸੀਂ ਮੈਂ ਦਿਖਾ ਨਹੀਂ ਰਿਹਾ ਵੀ ਮੈਂ ਬਹੁਤ ਜ਼ਿਆਦਾ ਬਿਜ਼ੀ, ਤੁਸੀਂ ਆ ਕੇ ਦੇਖ ਲਓ ਦਫ਼ਤਰ ਦੇ ਵਿੱਚ, ਹੱਥ ਕੰਗਣ ਨੂੰ ਆਰ ਸੀਗੀ, ਪੜ੍ਹੇ ਲਿਖੇ ਨੂੰ ਫਾਰਸੀ ਗੀ, ਅਸੀਂ ਕਿਹੜਾ ਉੱਥੇ ਫੜ ਕੇ ਬਿਠਾਏ ਨੇ ਬੰਦੇ, ਫਿਰ ਵੀ ਤੁਸੀਂ ਆਓਗੇ ਤਾਂ ਮੈਂ ਕਹਿੰਦਾ ਵੀ ਹਰੇਕ ਬੰਦੇ ਨੂੰ 10-15 ਮਿੰਟ ਵੇਟ ਕਰਨੀ ਪੈਂਦੀ ਆ, ਉੱਥੇ ਤੁਸੀਂ ਵੀ ਆ ਕੇ ਦੇਖਿਆ
0: ਕਿਵੇਂ ਹੈਗਾ,
1: ਜੇ ਕਿਸੇ ਦਾ ਕੰਮ ਨਿਕਲ ਰਿਹਾ ਤਾਂ ਹੀ ਉਹ ਲੋਕ ਆਉਂਦੇ ਨੇ ਨਾ। ਨੰਬਰ ਮੈਂ ਦੱਸ ਦਿੰਦਾ 416-804-2015, ਮਾਲ ਸਾਹਿਬ ਇਸ਼ਾਰਾ ਕਰ ਰਹੇ ਕੋਈ ਬੜੀ ਜ਼ਰੂਰੀ ਕਾਲ ਹੈ ਉੱਧਰ। ਹਾਂ, ਮੈਂ ਮੌਰਗੇਜ ਕਿੰਗ ਦਾ ਜਿਹੜਾ ਆਫਿਸ ਹੈ ਜੀ, ਡੇਰੀ ਐਂਡ ਟੋਮ ਕੰਦੇ ਜਿਹੜੇ ਸਿਵੇ ਨੇ, ਇਹਦੇ ਬਾਹਰਲੇ ਪਾਸੇ ਨਵਾਂ ਪਲਾਜ਼ਾ ਬਣਿਆ, 1200 ਡੇਰੀ ਰੋਡ, ਯੂਨਿਟ ਨੰਬਰ 22, ਡੇਰੀ ਐਂਡ ਟੋਮ ਕੰਦੇ ਇੰਟਰਸੈਕਸ਼ਨ ਹੈ। ਸੰਗਿਆ ਨਾ ਕਰੋ ਯਾਰ, ਨੰਬਰ ਤੁਹਾਡੇ ਕੋਲ ਹੈਗਾ, ਜਿਵੇਂ
0: ਨਾਮ ਵੀ ਪਤਾ ਲਿਓ,
1: ਹਾਂ ਗੱਡੀ ਦੇ ਡਿੱਕੀ 'ਚ ਵਿਆਹ ਹੁੰਦਾ ਟਾਇਰ ਤੁਹਾਡਾ 5ਵਾਂ, ਕਿਤੇ ਪਾਰਟ ਜਦੋਂ ਲੋਡ ਪੈ ਜਾਂਦੀ ਉਹਦੀ, ਇੱਦਾਂ ਹੀ ਸਾਂਭ ਕੇ ਰੱਖ ਲਓ ਨੰਬਰ, ਪਹਿਲੀ ਗੱਲ ਤਾਂ ਮੌਰਗੇ ਵਾਲੀ ਦੇ ਵਕੀਲ ਦੀ ਲੋੜ ਕਹਿਣ ਨੂੰ ਪਵੇ ਨਾ, ਜੇ ਪੈ ਜਾਏ ਤਾਂ ਨੰਬਰ 416-804-2015-8045-2015। ਮੌਰਗੇ ਦੀ ਗੱਲਬਾਤ ਖਤਮ, ਹੁਣ ਜੋ ਪੁੱਛਣਾ ਪੁੱਛ,
0: ਮੈਂ ਤਾਂ ਪੁੱਛਣ ਲੱਗਿਆ ਸੀਗਾ ਵੀ ਕਹਿੰਦੇ ਵਕੀਲ ਦੀ ਲੋੜ ਨਾ ਪਵੇ, ਹੁਣ ਜੇ ਮੌਰਗੇ ਦੀ ਪੈ ਗਈ ਤਾਂ ਫਿਰ ਕਲੋਜ਼ਿੰਗ ਲਈ ਤਾਂ ਵਕੀਲ ਦੀ ਲੋੜ ਪੈਣੀ ਆ, ਉਹਦੀ ਪੈ ਜਾਓ
1: ਜਿਹੜੀ ਵਕੀਲ ਦੀ, ਤੁਸੀਂ ਗੱਲ ਦੇ ਵਿੱਚੋਂ ਅੰਗੂਰ ਨੂੰ ਅੰਗੂਰ ਦੀ ਛਿੱਲ ਨਾ ਲਾਇਆ ਕਰੋ, ਜਿਹੜੀ ਵਕੀਲ ਦੀ ਮੈਂ ਗੱਲ ਕਰਦਾ ਲੋਕ ਸਮਝ ਗਏ ਨੇ ਵੀਰ ਜੀ।
0: ਅੱਛਾ, ਤੁਸੀਂ ਉਹ ਕਚਹਿਰੀ 'ਚ ਮੇਲੇ ਲੱਗਦੇ ਵਾਲੀ ਗੱਲ ਕਰ,
1: ਕਚਹਿਰੀ 'ਚ ਮੇਲੇ ਵਾਲੀ ਵਕੀਲ ਦੀ ਗੱਲ ਕਰ,
0: ਕਾਹਦੇ ਮੇਲੇ ਮੇਲੇ ਮੂਲੇ ਉਹ ਪੁੱਛ ਕੇ ਦੇਖੋ ਜਿਹਨਾਂ ਜਾਣਾ ਪੈਂਦਾ ਕਿ ਨਹੀਂ, ਐਵੇਂ ਗੀਤ ਹੀ ਬਣੇ ਇਹ,
1: ਜਲੂਸ ਕਢਾਉਂਦੇ ਬੰਦੇ।
0: ਸੋ 416-804-2015 ਤੇ ਤੁਸੀਂ ਕਾਲ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦ ਬਾਈ, ਥੈਂਕ ਯੂ ਵੈਰੀ ਮੱਚ।
1: ਨਹੀਂ ਮੈਂ ਜਾਣਾ ਨਹੀਂ, ਮੈਂ ਬੈਠਾ ਸੁਣਦਾ।
0: ਅੱਛਾ, ਬੈਠਾ ਸੁਣਦਾ,
1: ਓਕੇ ਓਕੇ, ਕਰੋ 9 ਮਿੰਟ
0: ਲਾਓ। ਸੁਣੋ ਸੁਣੋ ਸੁਣੋ ਜੀ, ਸਾਡੇ ਨਾਲ ਨਾਗਪਾਲ ਸਾਹਿਬ ਵੀ ਨੇ। ਨਾਗਪਾਲ ਸਾਹਿਬ ਜੀ, ਇਹਨੂੰ ਸਤਿ ਸ਼੍ਰੀ ਅਕਾਲ। ਨਾਗਪਾਲ ਸਾਹਿਬ ਦੀ ਕਾਲ ਹੈ ਜਿਹੜੀ ਉਹ ਮੇਰੇ ਖਿਆਲ ਡਿਸਕਨੈਕਟ ਹੋ ਗਈ ਆ, ਤੇ ਰਾਜਨ ਜੀ ਸਾਡੇ ਨਾਲ ਆ ਚੁੱਕਿਆ। ਰਾਜਨ ਬਾਈ ਜੀ, ਸਤਿ ਸ਼੍ਰੀ ਅਕਾਲ ਜੀ, ਇਹਨੂੰ
2: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਰਾਜਵੀਰ ਜੀ, ਤੁਹਾਨੂੰ ਤੇ ਸਾਰੰਗ ਡੇਰੀ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ? ਠੀਕ ਠਾਕ ਹੋ ਸਰ?
2: ਬਹੁਤ ਵਧੀਆ ਜੀ, ਬਹੁਤ ਵਧੀਆ, ਚੜ੍ਹਦੀ ਕਲਾ ਜੀ।
0: ਤੁਸੀਂ ਦੱਸੋ ਕਿ ਬੰਦਾ ਕਹਿੰਦਾ ਯਾਰ ਹੁਣ ਧੁੰਦਲਾ ਜਿਹਾ ਦੇਣ ਲੱਗ ਗਿਆ, ਤੇ 40-45 ਸਾਲ ਤੋਂ ਬਾਅਦ ਵੈਸੇ ਥੋੜਾ ਥੋੜਾ ਫਰਕ ਪੈਣਾ ਸ਼ੁਰੂ ਹੋ ਜਾਂਦਾ, ਫਿਰ ਜਦੋਂ ਬੰਦਾ ਦੇਖੇ ਨਾ ਵੀ ਫੋਨ ਨੇੜੇ ਜਿਹਾ ਕਰਦਾ, ਉਹਨੂੰ ਪੁੱਛ ਲਵੇ ਵੀ ਹੁਣ ਮੈਨੂੰ ਲੱਗਦਾ ਕੰਮ ਹੋ ਗਿਆ, ਵੀ ਮੈਂ ਇਹਨੂੰ ਕੋਲ ਲਵਾ ਲਾ। ਕਈ ਵਾਰ ਅਸੀਂ ਕਾਲ ਕਰਦੇ ਹਾਂ, ਕਈ ਵਾਰ ਸ਼ਰਮ ਮੰਨਦੇ ਵੀ ਲੈ ਅਗਲਾ ਕੋਈ ਐਨਕ ਲੱਗ ਗਈ, ਹੁਣ ਤਾਂ ਬੱਚਿਆਂ ਦੇ ਬਹੁਤ ਬੱਚਿਆਂ ਦੇ ਲੱਗੇ ਹੋਏ ਆ। ਇੱਕ ਬੱਚਾ ਮੈਨੂੰ ਇਹੋ ਜਿਹਾ ਵੀ ਮਿਲਿਆ, ਉਹਦੇ ਬਹੁਤ ਮੋਟੇ ਸ਼ੀਸ਼ੇ ਲੱਗੇ ਸੀ ਇੰਡੀਆ ਤੋਂ, ਉਹ ਕਹਿੰਦਾ ਮੈਂ ਕਿਹਾ ਤੂੰ ਲੈਂਜ ਪਵਾ ਲਾ
1: ਜੀ,
0: ਕਹਿੰਦਾ ਵੀ ਇਹ ਲੈਂਜ ਵੀ ਨਹੀਂ ਪੈਂਦੇ, ਪਤਾ ਨਹੀਂ 6 ਨੰਬਰ ਜਾਂ 7 ਨੰਬਰ ਕਿੰਨਾ ਸੀਗਾ ਜੀ ਉਹਦਾ, ਛੋਟੇ ਹੁੰਦੇ 4 ਸਾਲ ਦੀ ਉਮਰ ਤੋਂ ਕਹਿੰਦਾ ਮੈਨੂੰ ਪਤਾ ਲੱਗ ਗਿਆ ਸੀ ਜੀ।
2: ਇਸੇ ਕਰਕੇ ਜੀ ਅਸੀਂ ਇੱਕ ਸਪੈਸ਼ਲ ਜਿਹੜਾ ਨਾ ਆਪਣੇ ਬੱਚਿਆਂ ਨੂੰ ਜ਼ਰੂਰ ਦੱਸਦਾ ਵੀ ਜਿੰਨੇ ਵੀ ਸਾਡੇ ਪਰਿਵਾਰ ਨੇ, ਜੇ ਤੁਹਾਡੇ ਕੋਲ ਬੱਚੇ ਹੈਗੇ ਨੇ ਤਾਂ ਜ਼ਰੂਰ ਇਹਨਾਂ ਦਾ ਸਮੇਂ ਸਿਰ ਆਈ ਐਗਜ਼ਾਮ ਕਰਾਉਂਦੇ ਰਹੋ, ਸਾਲ 'ਚ ਇੱਕ ਵਾਰੀ ਇਹਨਾਂ ਦਾ ਅੱਖਾਂ ਦਾ ਚੈੱਕਅਪ ਕਰਾਓ, ਤੇ ਸਾਡੇ ਕੋਲ ਜਿਹੜੀ ਸਪੈਸ਼ਲ ਮਸ਼ੀਨ ਅਸੀਂ ਲਿਆਉਂਦੇ ਨਾ ਟੋਪੋਗ੍ਰਾਫੀ ਦੀ, ਇਹਦੇ 'ਚ ਜ਼ਰੂਰ ਅੱਖਾਂ ਦਾ ਚੈੱਕਅਪ ਕਰਾਇਆ ਕਰੋ। ਇਹ ਮਸ਼ੀਨ ਕੀ ਕਰਦੀ ਹੈ, ਇਹ ਪਹਿਲਾਂ ਹੀ ਦੱਸ ਦਿੰਦੀ ਸਾਨੂੰ ਵੀ ਜਦੋਂ ਬੱਚਾ ਛੋਟਾ ਨਾ ਵੀ ਉਹਦਾ ਚੈੱਕ ਕਰਕੇ ਦੱਸ ਦਿੰਦੇ ਵੀ ਇਹਦੀ ਜੇ ਸਕੈਨ ਕੀਤਾ ਵੀ ਇਹਦੀ ਐਕਸੀਲੈਂਸ ਮੇਜਰ ਕਰ ਲਈ ਦੀ ਵੀ ਕੀ ਬੱਚਾ ਤੁਹਾਡਾ ਇਸ ਕੈਟਾਗਰੀ 'ਚ ਤਾਂ ਨਹੀਂ ਆਉਂਦਾ, ਵੀ ਜਿਹਦਾ ਹਰ ਸਾਲ ਨੰਬਰ ਵਧਣਾ, ਤੇ ਜੇ ਆਉਂਦਾ ਤੇ ਫਿਰ ਅਸੀਂ ਉਹਨੂੰ ਪਹਿਲਾਂ ਹੀ ਐਨਕ ਇਹੋ ਜਿਹੀ ਬਣਾ ਕੇ ਦਿੰਦੀ ਜਿਹਦੇ ਨਾਲ ਉਹਦਾ ਨੰਬਰ ਉੱਥੇ ਦਾ ਉੱਥੇ ਹੀ ਖੜ ਜਾਵੇ, ਨੰਬਰ ਅੱਗੇ ਵਧੇ ਹੀ ਨਾ। ਇਹਨੂੰ ਕਹਿੰਦੇ ਜੀ ਮਾਇਓਪੀਆ ਕੰਟਰੋਲ ਟ੍ਰੀਟਮੈਂਟ, ਯਾਨੀ ਕਿ ਨੰਬਰ ਜੇ 2 ਹੈ ਤਾਂ 2 ਤੋਂ 2.25 ਹੋ ਜੂਗਾ, ਪਰ ਇਹ ਨਹੀਂ ਵੀ 2 ਤੋਂ ਨੰਬਰ 4 ਹੋ ਗਿਆ, ਫਿਰ ਅਗਲੇ ਸਾਲ 4 ਤੋਂ 6 ਹੋ ਗਿਆ, ਫਿਰ ਜਦੋਂ 10 ਨੰਬਰ ਪਹੁੰਚ ਗਿਆ ਫਿਰ ਕਹੀਦਾ ਵੀ ਇੱਛਾ ਯਾਰ ਹੁਣ ਇਹਨੂੰ ਬੈਕ ਕਰ ਲਓ, ਫਿਰ ਕੋਈ ਬੈਕ ਆਉਣ ਦਾ ਤਰੀਕਾ ਹੈ ਨਹੀਂ। ਸੋ ਸਮੇਂ ਸਿਰ ਜੇ ਤੁਸੀਂ ਰੋਕਥਾਮ ਕਰਵਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਆ ਕੇ ਸਾਡੇ ਕੋਲ ਜਿਹੜੀ ਟੋਪੋਗ੍ਰਾਫੀ ਦੀ ਮਸ਼ੀਨ ਹੈ ਉਹਦੇ 'ਚ ਆਪਣਾ ਬੱਚਿਆਂ ਦਾ ਐਗਜ਼ਾਮ ਕਰਾਓ। ਸੋ ਆਈ ਐਗਜ਼ਾਮ ਕਰਾਉਣ ਦੇ ਲਈ ਨੰਬਰ ਇੱਕੋ ਇੱਕ ਹੈ ਜੀ 905-460-8888, ਸਾਡੀ ਅੱਜ ਜਿਹੜੀ ਕ੍ਰੈਡਿਟ 460-88-88 ਤੇ ਜਾਂਦੇ ਜਾਂਦੇ ਆਪਣਾ ਇੱਕ ਵੈਲਿਊ ਪੈਕੇਜ ਦੱਸ ਦਈਏ। ਬਹੁਤ ਭੈਣ ਭਰਾ ਹੁੰਦੇ ਜਿਹਨਾਂ ਕੋਲ ਬੈਨੀਫਿਟ ਜ਼ਿਆਦਾ ਨਹੀਂ ਹੁੰਦੇ, ਉਹਨਾਂ ਹੁੰਦਾ ਵੀ ਸਾਡੇ ਕੋਲ ਬੈਨੀਫਿਟ ਬਹੁਤ ਥੋੜੇ ਨੇ ਜੀ, ਜਾਂ ਹੈ ਹੀ ਨਹੀਂ, ਕੋਈ ਵਧੀਆ ਡੀਲ ਮਿਲ ਜਾਏ। $129 ਚ ਕੰਪਲੀਟ ਪੇਅਰ ਪ੍ਰਿਸਕ੍ਰਿਪਸ਼ਨ ਗਲਾਸਿਸ ਦਾ ਬਣਾ ਕੇ ਦੇ ਰਹੇ ਹਾਂ, ਇਹ 'ਚ ਸਿਲੈਕਟਡ ਬ੍ਰਾਂਡਿਡ ਫਰੇਮ ਵੀ ਹੈ ਤੇ ਨਾਲ ਸਿੰਗਲ ਵਿਜ਼ਨ ਲੈਂਸਿਸ ਵੀ ਨੇ, ਤੇ $258 ਚ ਕੰਪਲੀਟ ਪੇਅਰ ਪ੍ਰੋਗਰੈਸਿਵ ਗਲਾਸਿਸ ਦਾ, ਜਿਹਦੇ 'ਚ SLR ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਨੇ ਤੇ ਨਾਲ ਸਿਲੈਕਟਡ ਬ੍ਰਾਂਡਿਡ ਫਰੇਮ ਹੈ। ਤੇ ਜੇ ਆਪਣੀ ਐਨਕਾਂ ਦੇ ਉੱਤੇ ਕੋਈ ਵੀ ਕੋਡਿੰਗ ਐਡ ਕਰਾਉਣੀ ਹੈ ਤੇ ਸਾਰੀ ਕੋਡਿੰਗਾਂ ਫਲੈਟ 50% ਆਫ ਨੇ, ਤੇ ਜੇ ਦੋ ਪੇਅਰ ਬਣਾਉਣੇ ਨੇ ਪਹਿਲੇ ਪੇਅਰ ਤੇ ਕੋਡਿੰਗਾਂ 50% ਆਫ ਤੇ ਦੂਜੇ ਪੇਅਰ ਤੇ ਕੋਡਿੰਗਾਂ 100% ਆਫ, ਯਾਨੀ ਕਿ ਬਿਲਕੁਲ ਫ੍ਰੀ ਹੈ। ਸੋ ਡੀਲਾਂ ਲੈਣ ਲਈ ਪਹੁੰਚੋ ਸਾਡੇ ਸਰੋਤੇ ਸਪੈਕਸ ਐਕਸਪ੍ਰੈਸ ਦੇ ਉੱਤੇ 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, ਪੋਰਟਨ ਐਂਡ ਸ਼ੀਲਡਸ ਕਹਿ ਲਓ ਜਾਂ ਕੈਨੇਡੀਅਨ ਸ਼ੀਲਡ ਇੰਟਰਸੈਕਸ਼ਨ ਵਾਲਮਾਰਟ ਵਾਲਾ ਪਲਾਜ਼ਾ, ਤੇ ਨੰਬਰ ਇੱਕ ਵਾਰੀ ਫਿਰ ਜੀ 905-460-88-88। ਤੇ ਜੇ ਤੁਹਾਡੇ ਕੋਲ ਬੈਨੀਫਿਟ ਹੈਗੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬਿਲ ਕਰਦੇ ਆ। 905-460-88-88, 905-460-88-88।
0: ਬਹੁਤ ਬਹੁਤ ਮਜ਼ਾ, ਥੈਂਕ ਯੂ। ਲਓ ਜੀ, ਹਾਇਰਿੰਗ ਲਈ ਮੈਂ ਤੁਹਾਨੂੰ ਦੱਸ ਦਵਾਂ ਕਿ ਬੈਰੀ ਓਰੇਲੀਆ ਦੇ ਏਰੀਆ ਦੇ ਵਿੱਚ ਜੇ ਤੁਸੀਂ ਰਹਿੰਦੇ ਹੋ ਤੇ ਤੁਹਾਨੂੰ ਕੱਲ੍ਹ ਤੋਂ ਹੀ ਕੰਮ ਤੁਸੀਂ ਸਟਾਰਟ ਕਰ ਸਕਦੇ ਹੋ। ਜੋਬ ਤੁਹਾਨੂੰ ਨਹੀਂ ਸੀ ਲੱਭ ਰਹੀ, ਬਹੁਤ ਵਧੀਆ ਪੇ ਮਿਲੂਗੀ ਤੇ ਫੁੱਲੀ ਬਹੁਤ ਵਧੀਆ ਤੁਹਾਨੂੰ ਇਨਵਾਇਰਮੈਂਟ ਬਹੁਤ ਕਮਾਲ ਦਾ ਮਿਲੂਗਾ। ਸੋ 416-473-5508 ਇਹਨਾਂ ਦਾ ਨੰਬਰ ਹੈ, 416-473-5308, 416-473-5508 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਕੰਮ ਦੀ ਭਾਲ ਦੇ ਵਿੱਚ ਹੋ, ਸਵੇਰੇ 7 ਵਜੇ ਕੰਮ ਸ਼ੁਰੂ ਕਰਕੇ 3:30 ਵਜੇ ਵਿਹਲੇ ਹੋ ਜਾ ਕਰਨਾ, ਸਾਰਾ ਦਿਨ ਤੁਹਾਡੇ ਕੋਲ ਪਿਆ। 416-473-5508, 416-473-5308 ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਨਾਗਪਾਲ ਸਾਹਿਬ ਨਾਲ ਤੁਸੀਂ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਾਗਪਾਲ ਸਾਹਿਬ ਦਾ ਨੰਬਰ ਤੁਸੀਂ ਨੋਟ ਕਰਕੇ ਰੱਖ ਲਓ, 437-264-3175। ਜੇਕਰ ਤੁਸੀਂ ਆਨਲਾਈਨ ਕਲਾਸਿਸ ਲਾਉਣੀਆਂ ਚਾਹੁੰਦੇ ਹੋ 437-264-3175 ਤੇ ਤੁਸੀਂ ਗੱਲਬਾਤ ਕਰ ਲੈਣੀ ਹੈ। ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ ਜਾਂ ਫਿਰ ਸੁਪਰ ਵਿਜੇ ਦੀ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ ਤਾਂ ਮੁਸਕਾਨ ਦਿਓਲ ਹੋਣਾ ਦਾ ਨੰਬਰ ਹੈ ਜਿਹੜਾ ਉਹ ਨੋਟ ਕਰਕੇ ਰੱਖ ਲਓ, 647-5564-2733, 647-564-2733 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਅਤੇ ਪਰਮਜੀਤ ਬਾਈ ਜੀ ਨਾਲ ਅੱਜ ਜਿਹੜੀਆਂ ਸਾਡੀਆਂ ਗੱਲਾਂ ਬਾਤਾਂ ਹੋਈਆਂ, ਅਤੇ ਜੇ ਤੁਸੀਂ ਇਹਨਾਂ ਦਾ ਨੰਬਰ ਲੈਣਾ ਚਾਹੁੰਦੇ ਹੋ, ਇਹਨਾਂ ਦਾ ਨੰਬਰ ਇਹ ਆਪ ਹੀ ਦੇ ਦੇਣਗੇ, ਆ ਬੈਠੇ ਆ ਜੇ, ਇਹ ਕਹਿੰਦੇ ਮੈਂ ਆਪ ਹੀ ਦਊਂ ਨੰਬਰ।
1: ਬਿਲਕੁਲ ਜੀ, ਨੰਬਰ ਨੋਟ ਕਰੋ, 416-804-2015।
0: ਕਿੰਨੇ ਸਾਲ ਪੁਰਾਣਾ ਨੰਬਰ ਹੈ
1: ਇਹ? ਹੋਈ ਹੈ ਮੇਰੇ ਕੋਲ 25-30 ਸਾਲ ਹੋ ਗਿਆ ਹੁਣ ਮੈਨੂੰ ਲੱਗਦਾ,
0: ਉਹੀ ਚੱਲਦਾ ਬਹੁਤ ਟਾਈਮ ਤੋਂ, ਜਦੋਂ ਮੈਂ ਜਾਣਦਾ ਤੁਹਾਨੂੰ ਉਦੋਂ ਦਾ ਨੰਬਰ ਇਹੀ ਹੈ,
1: ਲੋੜ ਹੀ ਨਹੀਂ ਪਈ ਚੇਂਜ ਕਰਨੇ ਦੀ,
0: ਹੈ ਨਾ। 416-804-2015
1: 'ਚ ਬਹੁਤ ਮੌਜ ਰਹੀ ਆਪਾਂ ਨੂੰ ਸਨ 2015 'ਚ। ਆਪਾਂ ਕਹਿੰਦੇ ਸਰ 804 ਯਾਦ ਰੱਖਣਾ, 2015 ਚੱਲੀ ਜਾਂਦਾ ਯਾਦ ਆ।
0: ਹਾਂ ਵੀ ਗੱਲ 2015 ਤਾਂ ਚੱਲੀ ਜਾਂਦਾ
1: ਉਦੇ, ਹਾਂ ਕਹਿ ਤਾਂ
0: ਮੈਂ ਉਦੋਂ 2010 'ਚ ਸ਼ੁਰੂ ਕੀਤਾ ਸੀ ਰੇਡੀਓ,
1: ਹਾਂ
0: ਤੇ ਉਦੋਂ ਮੈਂ ਆਪਣੇ ਨਾਲ, ਤੁਸੀਂ 2010 'ਚ ਜੁਆਇਨ ਕਰ ਗਏ ਸੀ,
1: ਹਾਂ ਵੀਕਐਂਡ ਤੇ ਆਪਾਂ ਕਰਦੇ ਸੀ,
0: ਹਾਂ ਵੀਕਐਂਡ ਤੇ ਹੁੰਦਾ ਸੀ ਉਦੋਂ। ਉਸ ਤੋਂ ਬਾਅਦ ਫਿਰ 440 ਚੱਲਿਆ,
1: ਦੇਖ ਲਓ ਕਿੰਨੇ ਸਾਲ ਹੋ ਗਏ ਆਪਾਂ ਨੂੰ, ਹੈ ਨਾ, 16 ਸਾਲ ਤਾਂ ਆਪਾਂ ਨੂੰ ਹੋ ਗਿਆ।
0: ਵਾਹ ਵਾਹ। ਸੋ ਅੱਛਾ, ਮੈਂ ਇਹਨਾਂ ਨੂੰ ਇਹ ਹੀ ਕਿਹਾ, ਮੈਂ ਜਦੋਂ ਮੈਂ ਪਹਿਲੀ ਵਾਰ ਮਿਲਿਆ ਸੀ, ਮੈਂ ਕਿਹਾ ਬਾਈ ਤੁਹਾਡੀਆਂ ਗੱਲਾਂ ਬੜੀਆਂ ਕਮਾਲ ਦੀਆਂ ਹੁੰਦੀਆਂ ਯਾਰ, ਬਹੁਤ ਸੋਹਣੀਆਂ ਗੱਲਾਂ ਕਰਦੇ ਹੋ। ਅਤੇ ਉਹ ਤੋਂ ਬਾਅਦ ਅੱਛਾ ਕਈ ਬੰਦੇ ਆ ਜਿਨ੍ਹਾਂ ਨੇ ਜਾ ਕੇ ਸਰਵਿਸ ਲਈਆਂ, ਜਿਨ੍ਹਾਂ ਦੀ ਮੌਰਗੇਜ ਅੜੀ ਹੋਈ ਸੀਗੀ ਉਹ ਵੀ ਕਢਾਤੀ, ਉਹ ਵੀ ਇਹਨਾਂ ਨੇ ਕਰਾਇਆ ਕੰਮ, ਉਹਨਾਂ ਦੀ ਜਦੋਂ ਐਪਰੀਸ਼ੀਏਸ਼ਨ ਮਿਲਦੀ ਹੈ ਫਿਰ ਇਹ ਹੁੰਦਾ ਕਿ ਬਹੁਤ ਵਾਰ ਸਾਨੂੰ ਬੰਦਾ ਪੁੱਛ ਲੈਂਦਾ ਵੀ ਯਾਰ ਕੋਈ ਬੰਦਾ ਦੱਸੋ, ਫਿਰ ਬਾਈ ਹੁਣੀ ਕਹਿੰਦੇ ਵੀ ਆ ਜਾਓ, ਜੇ ਤੁਹਾਨੂੰ ਜਿਵੇਂ ਇਹਨਾਂ ਨੇ ਕਿਹਾ ਨਾ ਵੀ ਜੇ ਇੱਕ ਸਟਿੱਪਣੀਆਂ ਵਾਂਗੂ ਟਾਇਰ ਆ, ਪਹਿਲਾਂ ਪਤਾ ਕਰ ਲਓ ਜੇ ਸੌਖੀ ਤਰੀਕੇ ਨਾਲ ਹੁੰਦੀ ਹੈ ਕਿ ਤਾਂ ਆਸੇ ਪਾਸੇ ਕਰ ਲਓ, ਜੇ ਔਖਾ ਕੰਮ ਤੁਹਾਨੂੰ ਲੱਗਦਾ ਫਿਰ ਆ ਜਾਓ। ਇਹਨਾਂ ਦਿਨਾਂ 'ਚ ਇਹ ਵੀ ਨਹੀਂ ਕਹਿਣ ਦੀ ਲੋੜ ਕਿਉਂਕਿ ਇਹਨਾਂ ਦਿਨਾਂ 'ਚ ਹੈ ਹੀ ਔਖਾ।
1: ਹਾਂ ਬਿਲਕੁਲ, ਔਰ ਰਾਜਵੀਰ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ, ਤੁਸੀਂ ਸ਼ਾਇਦ ਗੱਲ ਮੇਰੇ ਹਾਸੇ 'ਚ ਲਓਗੇ, ਮੈਨੂੰ ਟਿਪ ਵੀ ਦੇ ਜਾਂਦੇ ਲੋਕ, ਮੇਰੇ ਭੈਣ ਭਰਾ ਸਭ ਦਾ ਹਜ਼ਾਰ 1500-1500 $2000 ਵੱਧ ਵੀ ਦੇ ਜਾਂਦੇ,
0: ਕਿਉਂਕਿ ਕੰਮ ਅਗਲਾ ਕਹਿੰਦਾ ਯਾਰ ਸਾਡਾ
1: ਕੰਮ ਟਾਈਮ ਨਾਲ ਹੋ ਗਿਆ, ਹੈ ਨਾ। ਤੁਸੀਂ ਇਹ ਹਿਸਾਬ ਲਾ ਲਓ ਵੀ ਜਦੋਂ ਮਤਲਬ ਹੁਣ ਵੀ ਤੁਸੀਂ ਆ ਕੇ
0: ਅੱਛਾ ਬਾਈ ਇੱਕ ਚੀਜ਼ ਦੱਸੋ, ਜੇ ਅਪਰੇਜ਼ਲ ਹੀ ਨਾ ਹੋਵੇ ਪ੍ਰੋਪਰਟੀ ਦਾ ਫਿਰ
1: ਉਹਦਾ ਵੀ ਹੱਲ ਦੱਸ ਦਿਆਂਗੇ ਤੁਹਾਨੂੰ।
0: ਅੱਛਾ, ਹੋ ਜਾਊਗਾ,
1: ਬੜਾ ਦੁੱਖ ਦੀ ਰੱਗ ਤੁਸੀਂ ਫੜ ਲਈ, ਪਰ ਜੇ ਕਿਹਦੀ ਅਪਰੇਜ਼ਲ ਵੀ ਨਹੀਂ ਨਾ ਆ ਰਹੀ ਤਾਂ ਵੀ ਤੁਸੀਂ ਫੋਨ ਕਰ ਲਿਓ 416-804-2015, ਮੋਟਾ ਮੋਟਾ ਦੱਸ ਦਿੰਦਾ ਹੁੰਦਾ ਅਪਰੇਜ਼ਲ ਕਿਉਂ ਨਹੀਂ ਆ ਰਹੀ। ਅਪਰੇਜ਼ਲ ਉਹਨਾਂ ਦੀ ਨਹੀਂ ਆ ਰਹੀ ਜਿਹੜੇ ਘਰ ਬਿਲਡਰ ਦੇ ਨੇ,
0: ਅੱਛਾ,
1: ਜਿਹੜੇ ਰੀਸੇਲ ਵਾਲੇ ਆ ਉਹ ਤਾਂ ਜੇ ਅਪਰੇਜ਼ਲ 100,000 ਵੀ ਆ ਗਈ, ਰੀਸੇਲ ਰੀਫਾਈਨੈਂਸਿੰਗ ਅਗਲਾ ਕਰਾ ਰਿਹਾ ਤੁਹਾਨੂੰ $100,000 ਘੱਟ ਮਿਲ ਜੂ, ਚਲਾ ਲੇਗਾ,
0: ਚੱਲ ਜੂਗਾ।
1: ਹਾਂ,
0: ਹੁਣ ਜਿਹੜਾ ਬੰਦੇ ਨੇ 19 ਦਾ ਲਿਆ ਸੀ ਅਪਰੇਜ਼ਲ 14 ਦੀ ਆ ਗਈ,
1: 14 ਦੀ ਆ ਰਹੀ, ਉਹ ਫਿਰ ਬਿਲਡਰ ਨਾਲ ਗੱਲ ਕਰਕੇ ਬਿਲਡਰ ਨੂੰ ਅਪਰੇਜ਼ਲ ਦੀ ਕਾਪੀ ਭੇਜ ਕੇ ਭਾਈ ਵੀ ਆਹ ਦੇਖ
0: ਪੈਸੇ ਵੀ ਕਟਵਾ ਦਿੰਦੇ,
1: ਹਾਂ ਭਾਜੀ 2,00,000 ਕਢਾਇਆ ਪਿਛਲੇ ਸ਼ੈਲਬਨ ਦੀ ਪ੍ਰਾਪਰਟੀ ਦੇ ਵਿੱਚ ਬੰਦੇ ਦਾ,
0: ਬਿਲਡਰ ਕਢਾਤਾ 416-804-2015 ਤੇ ਤੁਸੀਂ ਕਾਲ ਕਰ ਲਿਓ, ਹੱਲ ਸਾਰੇ ਹੈਗੇ
3: ਜੀ। ਕਿਉਂ ਭਾਜੀ ਜੀ, ਬਿਲਕੁਲ ਜੀ,
0: ਤੁਸੀਂ ਕੁਝ ਕਹਿਣਾ ਚਾਹੁੰਦੇ ਹੋ?
3: ਬਿਲਕੁਲ ਜੀ, ਜੇ ਕੋਈ ਲੋੜ ਆ ਤਾਂ ਪਰਮਜੀਤ ਨਾਲ ਗੱਲ ਕਰੋ,
0: ਅਸੀਂ ਐਵੇਂ ਬੈਠੇ ਇੱਥੇ। ਮੈਨੂੰ ਖੁਸ਼ੀ ਹੋਏਗੀ ਹਨਾ ਰਾਤ ਨੂੰ ਢਾਈ ਵਜੇ ਕਾਲ ਕਰਤੀ ਸਤਿਕਾਲ ਜੀ ਕਹਿੰਦਾ ਸਤਿਕਾਲ ਕਹਿੰਦੇ ਮੈਨੂੰ ਰਾਈਡ ਚਾਹੀਦੀ ਸੀ ਟਰੱਕ ਤੋਂ ਆਇਆ ਮੈਂ ਉਹ ਕਹਿੰਦਾ ਬਾਈ ਮੈਂ ਤਾਂ ਵਕੀਲ ਬੋਲਦਾ ਮੈਂ ਤਾਂ ਹਨਾ ਕਹਿੰਦਾ ਤੁਹਾਡੀ ਐਡ ਚੱਲਦੀ ਮੈਂ ਸੁਣੀ ਜੇ ਮੈਂ ਤੁਹਾਡੇ ਕਿਸੇ ਕੰਮ ਆ ਸਕਾਂ ਕਹਿੰਦਾ ਮੈਨੂੰ ਉਹ ਕਹਿੰਦਾ ਨਹੀਂ ਨਹੀਂ ਉਹ ਦੋ ਚਾਰ ਦਿਨ ਰੇਡੀਓ ਵਾਲਾ ਗੁਜਰ ਗਿਆ ਕਹਿੰਦਾ ਗੱਲ ਸੁਣੋ ਚੇਂਜ ਕਰ ਕਹਿੰਦਾ ਇਹਨੂੰ ਕਹਿੰਦਾ ਕੀ ਆ ਕਹਿੰਦਾ ਜੇ ਮੈਂ ਤੁਹਾਡੇ ਕਿਸੇ ਕਾਨੂੰਨੀ ਕੰਮ ਆ ਸਕਾਂ ਤਾਂ ਮੈਨੂੰ ਕਾਲ ਕਰ ਤਾਂ ਕਰਕੇ ਸਹੀ ਤੁਸੀਂ ਜੇ ਮੌਰ ਗਏ ਦੀ ਹੋਰ ਬੰਦਾ ਕਹਿੰਦਾ ਭਾਜੀ ਐਂ ਕਰੋ ਬਸ ਸੱਚੀ ਦੇ ਸ਼ੂਜ਼ ਭੇਜ ਦਿਓ ਅੱਜ ਪ੍ਰੋਗਰਾਮ ਸਾਨੂੰ ਦੇ ਦਿਓ ਇੱਥੇ ਅਗਲੇ ਪ੍ਰੋਗਰਾਮ ਤੱਕ ਰੱਬ ਰੱਖਾ ਸਤਿ ਸ਼੍ਰੀ ਅਕਾਲ ਜੀ।

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।

0: ਹੈ ਤੁਹਾਡਾ ਆਪਣਾ ਰੇਡੀਓ ਦੇਸ਼ ਪ੍ਰਦੇਸ਼
1: ਫਾਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
3: ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
2: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
3: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ, ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ। ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
4: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
3: 416-509-1509
4: ਔਰ ਵਿਜ਼ਿਟ insuranceforyou.ca।
5: ਦੋਸਤੋ, ਦੇਸ਼ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਆ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ ਟੀਵੀ ਨੂੰ ਕਲਿੱਕ ਕਰੋ, ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7।
6: ਲੱਖਾਂ ਦਿਲਾਂ ਦੀ ਧੜਕਣ, ਦਾ ਸੁਪਰ ਸਟਾਰ ਐਮੀ ਵਿਰਕ।
7: ਮੈਂ ਕਿੱਥੇ ਬੈਠੇ ਆ ਕਰੂੰ, ਆਓ ਜੱਟ ਖੱਬੀ ਸੀਟ ਤੇ ਬੰਦੂਕ ਰੱਖ ਦੇ।
6: ਸਾਊਂਡ ਲਾਈਵ ਐਂਡ ਸੈਲੂਲਰ ਪੁਆਇੰਟ ਪ੍ਰੈਜ਼ੈਂਟ ਐਮੀ ਵਿਰਕ ਲਾਈਵ ਇਨ

AM 530 ਤੋਂ ਤੁਸੀਂ ਟਿਊਨ ਇਨ ਕਰ ਚੁੱਕੇ ਹੋ ਤੁਹਾਡਾ ਮਨਪਸੰਦ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਸਾਰੇ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਅਤੇ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਥਰਸਡੇ ਦਾ ਦਿਨ ਹੈ, 6 ਅਗਸਤ ਅੱਜ ਹੋ ਚੁੱਕੀ ਹੈ, 3:08 ਅਤੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦੀ ਘੜੀ ਦੇ ਉੱਪਰ। ਇਸ ਸਮੇਂ ਬ੍ਰੈਂਪਟਨ ਦੇ ਵਿੱਚ ਤੁਹਾਡਾ ਅਤੇ ਮੇਰਾ ਸਾਥ ਬਣ ਚੁੱਕਿਆ ਪੂਰੇ 3 ਘੰਟਿਆਂ ਦਾ, ਯਾਨੀ ਕਿ ਪੂਰੇ 6 ਵਜੇ ਤੱਕ। ਅਤੇ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਬਹੁਤ ਖੂਬਸੂਰਤ ਵੈਦਰ ਨੂੰ। ਅਤੇ ਵੀਕਐਂਡ ਦੀ ਸ਼ੁਰੂਆਤ ਤੁਹਾਡੀ ਸਾਡੇ ਨਾਲ ਆਲਮੋਸਟ ਹੋ ਰਹੀ ਹੈ ਅਤੇ ਉਮੀਦ ਹੈ ਕਿ ਸਾਰੇ ਪੂਰਾ ਤਿਆਰ ਬਰ ਤਿਆਰ ਹੋਣਗੇ। ਅਤੇ 3:09 ਅਤੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦਾ ਨੰਬਰ 905-564-5444 ਸਟੂਡੀਓ ਦਾ ਨੰਬਰ ਹੈ। ਸਭ ਤੋਂ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਹਰ ਰੋਜ਼ ਦੀ ਤਰ੍ਹਾਂ ਵਾਹਿਗੁਰੂ ਦਾ ਓਟਾਸਟਾ ਲੈ ਕੇ ਸਰਵਨ ਕਰਦੇ ਹਾਂ ਭਾਈ ਗੋਪਾਲ ਸਿੰਘ ਜੀ ਦੀ ਆਵਾਜ਼ ਦੇ ਵਿੱਚ ਬਹੁਤ ਹੀ ਮਿੱਠਾ ਸ਼ਬਦ, ਅਤੇ ਉਸ ਤੋਂ ਬਾਅਦ ਪ੍ਰੋਗਰਾਮ 'ਚ ਅੱਗੇ ਵਧਾਂਗੇ। ਸੁੰਦਰ ਉਹ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਹਾਡਾ ਤੇ ਸਾਡਾ ਸਾਥ ਬਣ ਚੁੱਕਿਆ ਪੂਰੇ 6 ਵਜੇ ਤੱਕ, ਯਾਨੀ ਕਿ ਪੂਰੇ 3 ਘੰਟੇ ਦਾ ਤੁਹਾਡਾ ਤੇ ਸਾਡਾ ਸਾਥ ਹੈ ਤੇ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਵੀਕਐਂਡ ਦੀ ਸ਼ੁਰੂਆਤ ਤੁਹਾਡੀ ਸਾਡੇ ਨਾਲ ਹੋ ਰਹੀ ਹੈ, ਥਰਸਡੇ ਦਾ ਦਿਨ ਹੈ ਤੇ ਉਮੀਦ ਹੈ ਕਿ ਸਾਰੇ ਹੀ ਪੂਰਾ ਵੀਕਐਂਡ ਨੂੰ ਲੈ ਕੇ ਤਿਆਰ ਬਰ ਤਿਆਰ ਹੋਣਗੇ। ਸਟੂਡੀਓ ਦਾ ਨੰਬਰ 905-564-4444 905-564-6444 ਦੇ ਉੱਪਰ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਤੇ 3 ਘੰਟੇ ਦੇ ਸਾਥ ਦੇ ਵਿੱਚ ਕਾਫੀ ਸਾਰੀਆਂ ਗੱਲਾਂ ਬਾਤਾਂ, ਕਾਫੀ ਸਾਰਾ ਗੀਤ ਸੰਗੀਤ ਵੀ ਹੋਏਗਾ ਤੇ ਕੁਛ ਸਪੋਂਸਰ ਸੰਦੇਸ਼ ਵੀ ਹੋਣਗੇ ਤੇ ਨਾਲ ਅੱਜ ਅਸੀਂ ਕਰ ਰਹੇ ਹਾਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਡੇਲ ਮੁੰਡੇ ਜੀ ਦੇ ਆਫਿਸ ਦੇ ਵਿੱਚੋਂ, ਜਿੱਥੇ ਕਿ ਤੁਹਾਡੇ ਲਈ ਬਹੁਤ ਹੀ ਵਧੀਆ ਅੱਜ ਪ੍ਰੋਜੈਕਟ ਦੀ ਪੂਰੀਆਂ ਡਿਟੇਲਸ ਦੇਵਾਂਗੇ। ਨਾਇਗਰਾ ਫਾਲਸ ਦੇ ਵਿੱਚ ਬਹੁਤ ਹੀ ਕਮਾਲ ਦਾ ਤੁਸੀਂ ਲੋਕੇਸ਼ਨ ਦੇ ਉੱਪਰ ਆਪਣਾ ਘਰ ਦੇਖ ਰਹੇ ਹੋ, ਸੋਚ ਰਹੇ ਹੋ ਤੇ ਹੁਣ ਲੈਣ ਦਾ ਮੌਕਾ ਆ ਗਿਆ ਵਾ ਤੇ ਤਜਿੰਦਰ ਸਿੱਧੂ ਸਰ ਪਹੁੰਚ ਚੁੱਕੇ ਨੇ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਲੈ ਕੇ ਰੀਅਲ ਸਟੇਟ ਹੱਟ ਤੋਂ ਨੇ ਡੇਲ ਮੁੰਡੀ ਜੀ, ਤੇ ਜ਼ਰੂਰ ਇਹਨਾਂ ਦੇ ਨਾਲ ਤੁਸੀਂ ਗੱਲਬਾਤ ਕਰੋ। 416-313-1313 ਦੇ ਉੱਪਰ ਤੁਹਾਡੀ ਗੱਲਬਾਤ ਹੋਏਗੀ ਤੇ ਆਪਾਂ ਲਾਈਨ ਤੇ ਜੋੜਦੇ ਹਾਂ ਉਹਨਾਂ ਨੂੰ ਤੇ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਸਿੱਧੂ ਸਰ,
1: ਮਿਹਰਬਾਨੀ ਮਨਪ੍ਰੀਤ, ਬਹੁਤ ਬਹੁਤ ਸ਼ੁਕਰੀਆ। ਤੇ ਸਭ ਤੋਂ ਪਹਿਲਾਂ ਜਿੰਨੇ ਵੀ ਸਰੋਤੇ ਨੇ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਹੁਣ ਤੋਂ ਲੈ ਕੇ ਠੀਕ ਸ਼ਾਮ ਦੇ 6 ਵਜੇ ਤੱਕ, ਤਜਿੰਦਰ ਸਿੰਘ ਸਿੱਧੂ ਸਿੱਧੂ ਬੜੇ ਬੜੇ ਸੁਣਨ ਦੇ ਸਵਾਗਤ ਅੱਜ ਦੇ ਪ੍ਰੋਗਰਾਮ ਦੇ ਵਿੱਚ। ਅੱਜ ਯੂਨੀਅਰ ਫਰਾਈਡੇ ਹੈਗਾ ਜਿਹਨੂੰ ਵੀਰਵਾਰ ਕਹਿੰਦੇ ਆਪਾਂ, ਤੇ ਅਗਸਤ ਮਹੀਨੇ 6 ਤਰੀਕ ਹੋ ਚੁੱਕੀ ਆ ਤੇ ਅਸੀਂ ਇਸ ਵਧੀਆ ਮੌਸਮ ਦੇ ਵਿੱਚ ਪਹੁੰਚ ਚੁੱਕੇ ਹਾਂ ਡੇਲ ਮੁੰਡੇ ਹੋਣਾ ਦੇ ਆਫਿਸ 7895 ਟ੍ਰੈਨਵੇ ਡਰਾਈਵ ਸਵੀਟ ਨੰਬਰ 206 ਦੇ ਵਿੱਚ ਡੇਲ ਮੁੰਡੇ ਹੋਣ ਮੇਰੇ ਨਾਲ ਨੇ। ਡੇਲ ਜੀ, ਜੀਆਂ ਨੂੰ ਲੈ ਕੇ ਸਵਾਗਤ ਜੀ।
2: ਸਾਹਿਬ ਬੜਾ ਸ਼ੁਕਰੀਆ ਤੁਹਾਨੂੰ, ਭੈਣਾਂ ਭਰਾਵਾਂ ਨੂੰ ਬੜੇ ਆਦਰ ਪਿਆਰ ਸਤਿਕਾਰ ਨਾਲ, ਮਨਪ੍ਰੀਤ ਜੀ ਨੂੰ ਸਤਿ ਸ੍ਰੀ ਅਕਾਲ ਸਲਾਮ ਵਾਸਤੇ ਪ੍ਰਵਾਨ ਹੋਵੇ ਜੀ।
0: ਸਤਿ ਸ੍ਰੀ ਅਕਾਲ ਜੀ।
1: ਸਭ ਤੋਂ ਪਹਿਲਾਂ ਤਾਂ ਆਪਾਂ ਕਾਫੀ ਦੇਰ ਬਾਅਦ ਲੈ ਕੇ ਆਏ ਹਾਂ ਲਾਈਵ ਲੋਕੇਸ਼ਨ ਤੁਹਾਡੇ ਆਫਿਸ ਦੇ ਵਿੱਚੋਂ, ਤੇ ਹੁਣ ਲੋਕਾਂ ਵਾਸਤੇ ਸੁਨਹਿਰੀ ਮੌਕਾ ਵੀ ਹੈ ਕਿਉਂਕਿ ਜਿਹਨਾਂ ਨੇ ਲੋਕਾਂ ਨੇ ਬਾਇੰਗ ਕਰਨੀ ਆ ਉਹਨਾਂ ਦੀ ਹੁਣ ਫੁੱਲ ਚੜ੍ਹਾਈ ਆ, ਕਹਿਣ ਦਾ ਮਤਲਬ ਫੁੱਲ ਪਾਵਰ ਉਹਨਾਂ ਦੇ ਹੱਥ ਵਿੱਚ ਆ ਜਿਹਨਾਂ ਨੇ ਬਾਇੰਗ ਕਰਨੀ ਆ।
2: ਜੀ ਸਰ ਸਾਹਿਬ, ਬੜਾ ਧੰਨਵਾਦ ਤੁਹਾਡਾ, ਹਮੇਸ਼ਾ ਆਪਾਂ ਵੀ ਅਪਰੀਸ਼ੀਏਟ ਕਰਦੇ ਆ ਕਿ ਜਿੰਨਾ ਤੁਸੀਂ ਐਫਰਟ ਪਾਇਆ ਜਾਂ ਜਿੰਨਾ ਕਮਿਊਨਿਟੀ ਨੂੰ ਬੈਨੀਫਿਟ ਮਿਲਿਆ ਤੁਹਾਡੇ ਰੇਡੀਓ ਸ਼ੋਅ ਦੇ ਥਰੂ ਵੀ, ਤਾਂ ਪਿਛਲੇ 20-25 ਸਾਲਾਂ ਤੋਂ ਇਵੇਂ ਹੀ ਚੱਲੀ ਆਉਂਦਾ ਔਰ ਮੈਨੂੰ ਲੱਗਦਾ ਕਿ ਆਪਾਂ ਇੱਦਾਂ ਹੀ ਕਮਿਊਨਿਟੀ ਦੇ ਰੂਬਰੂ ਹੁੰਦੇ ਰਹੇ ਹਾਂ ਔਰ ਹਮੇਸ਼ਾ ਇਹ ਸੋਚ ਆਪਾਂ ਲੈ ਕੇ ਆਏ ਕਿ ਸਾਡੀ ਕ੍ਰੈਡੀਬਿਲਟੀ ਅਕਾਊਂਟੇਬਿਲਿਟੀ ਇਹ ਕਦੀ ਕੁਐਸਚਨ 'ਚ ਨਾ ਆਵੇ, ਸਾਡੀ ਜਿਹੜੀ ਇੰਟੈਗਰਿਟੀ ਆ ਇਹ ਕਾਫੀ ਹਾਈ ਰਹਿਣੀ ਚਾਹੀਦੀ ਆ। ਸੋ ਜਿਵੇਂ ਆਪਾਂ ਜਿਹੜਾ 22 ਦੇ ਵਿੱਚ ਪ੍ਰੋਡਕਟ ਵੇਚਿਆ ਸੀ ਸਿੱਧੂ ਸਾਹਿਬ, ਮੈਂ ਉਦਣ ਵੀ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਅਸੀਂ ਉਹਦੀਆਂ $4-4 ਲੱਖ ਪ੍ਰਾਈਸਾਂ ਘਟਾਈਆਂ, $5-5 ਲੱਖ ਘਟਾਈਆਂ, ਜਿਹੜੇ ਟਾਊਨ ਹਾਲ ਸੀਗੇ ਉਹਨਾਂ ਦੀਆਂ ਸਿੱਧੀਆਂ ਹੀ $4 ਲੱਖ ਪ੍ਰਾਈਸਾਂ ਨਾਇਗਰਾ ਫਾਲ ਦੇ ਇਸ ਪ੍ਰੋਡਕਟ ਦੀਆਂ ਸੀ ਕਢਵਾ ਕੇ ਦਿੱਤੀਆਂ ਭੈਣਾਂ ਭਰਾਵਾਂ ਨੂੰ, ਚਾਹੇ ਅਸੀਂ ਕੋਰਟ 'ਚ ਗਏ ਬੈਲਟਰ ਦੇ ਨਾਲ ਫਾਈਟ ਕੀਤੀ, ਬੜੀਆਂ ਵੱਡੀਆਂ ਵੱਡੀਆਂ ਪ੍ਰੋਬਲਮ ਆਈਆਂ, ਇਸ਼ੂ ਦੇ ਵਿੱਚ ਅਸੀਂ ਵੀ ਸਟੱਕ ਰਹੇ। ਐਂਡ ਆਫ ਦਾ ਡੇ ਸਿੱਧੂ ਸਾਹਿਬ, ਜਿੱਦਾਂ ਸਿਆਣੇ ਕਹਿੰਦੇ ਹੁੰਦੇ ਕਿ ਜੋ ਬੀਜੂਗੇ ਉਹੀ ਵੱਢੂਗੇ, ਮੈਂ ਕਹਿੰਦਾ ਕਿ ਜੋ ਬੀਜਿਆ ਸੀ ਉਹਦਾ ਪੁੱਠਾ ਕਰੀ
1: ਜੀ,
2: ਜੋ ਬੀਜਿਆ ਸੀ ਅੱਜ ਉਹੋ ਹੀ ਵੱਢ ਰਹੇ ਹਾਂ, ਅੱਜ ਜਦੋਂ ਅਸੀਂ ਵੱਢਦੇ ਹਾਂ ਜੋ ਪਿੱਛੇ ਬੀਜਿਆ ਸੀ ਉਹ ਅਸੀਂ ਦੇਖ ਰਹੇ ਹਾਂ। ਸੋ ਮਾਰਕੀਟ ਉਦੋਂ ਹੌਟ ਸੀ, ਕਾਫੀ ਜ਼ਿਆਦਾ ਪੈਸਾ ਉੱਪਰ ਗਈਆਂ, ਪਰ ਅਸੀਂ ਪਹਿਲੇ ਰੀਅਲਟਰ ਆ ਕੈਨੇਡਾ ਦੇ ਵਿੱਚ ਜਿਹੜੇ ਸਕਸੈਸਫੁਲੀ ਅਸੀਂ ਸਾਡੇ ਭੈਣਾਂ ਭਰਾਵਾਂ ਦੀਆਂ ਪ੍ਰਾਈਸਾਂ ਜਿਹੜੀਆਂ ਘਟਵਾਈਆਂ, ਉਹਨਾਂ ਦੀਆਂ ਕਲੋਜ਼ੀਆਂ ਹੋਈਆਂ, ਲੋਕਾਂ ਨੂੰ ਬਹੁਤ ਸਾਰੇ ਅਪਰੇਜ਼ਲ ਦੇ ਇਸ਼ੂ ਆਉਂਦੇ ਨੇ
1: ਜੀ।
2: ਸਿੱਧੂ ਸਾਹਿਬ, ਪਹਿਲਾ ਪ੍ਰੋਡਕਟ ਆ ਜੇ ਤੁਹਾਡਾ $1 million ਦਾ ਘਰ ਸੀ ਤਾਂ ਉਹਦੀ ਅਪਰੇਜ਼ਲ 1.2 ਆਉਂਦੀ ਸੀ, 1.1 ਆਉਂਦੀ ਸੀ, ਜੇ 980 ਦਾ ਅਸੀਂ ਕੀਤਾ ਉਹਦੀ ਅਪਰੇਜ਼ਲ 1.1 ਆਈ, ਔਰ ਪਹਿਲੀ ਵਾਰੀ ਹੋਇਆ ਕਿ ਬਿਲਡਰ ਵੀ ਕਾਫੀ ਬਾਅਦ 'ਚ ਸਾਡੇ ਨਾਲ ਬਹੁਤ ਜ਼ਿਆਦਾ ਖਿਜਿਆ, ਕਾਫੀ ਅਸੀਂ ਪ੍ਰੋਬਲਮਾਂ 'ਚ ਗਏ, ਕਈ ਜੇ ਪੰਜਾਬੀ 'ਚ ਕਹੋ ਸਾਰੇ ਤੁਸੀਂ ਸਾਡਾ ਅਪਰੇਜ਼ਲ ਪ੍ਰਾਈਸ ਤੋਂ ਵੀ ਘੱਟ ਥੱਲੇ ਲਿਆ ਕੇ ਘਰ ਦੇ ਦਿੱਤੇ ਲੋਕਾਂ ਨੂੰ। ਸੋ ਦੈਟ ਵਾਸ ਬਿਗ ਓਪਰਚੁਨਿਟੀ, ਬਿਗ ਅਚੀਵਮੈਂਟ, ਇਹ ਸਾਡੀ ਕਮਿਊਨਿਟੀ ਦੀ ਅਚੀਵਮੈਂਟ,
1: ਸਾਡੀ ਪ੍ਰਾਪਤੀ ਆ,
2: ਸਾਡੀ ਪ੍ਰਾਪਤੀ ਜੀ, ਸਾਡੀ ਕਮਿਊਨਿਟੀ ਦੇ ਭਾਈਚਾਰੇ ਦੀ ਵੀ ਪ੍ਰਾਪਤੀ ਆ। ਦੇਖੋ ਸਿੱਧੂ ਸਾਹਿਬ, ਆਪਣੇ 10,000 ਇਸ਼ੂ ਚੱਲਣੇ ਆਪਸ 'ਚ, ਆਪਾਂ ਲੜੀਏ ਦੋਵੇਂ ਭਰਾ ਇੱਕ ਦੋ ਨੂੰ ਕੁੱਟੀਏ ਮਾਰੀਏ, ਅਸੀਂ ਆਪਣੀ ਜਗ੍ਹਾ ਤੇ ਆ
1: ਜੀ,
2: ਜਦੋਂ ਅਸੀਂ ਕਿਤੇ ਬਾਹਰ ਫਾਈਟ ਕਰਦੇ ਆ ਸਾਡੇ ਲਈ ਬੜੀ ਕੱਲ ਕੋਈ ਪ੍ਰਾਇਓਰਟੀ ਆ, ਇਹ ਚੀਜ਼ ਹੋਣੀ ਚਾਹੀਦੀ ਹੈ ਕਿ ਅਸੀਂ ਇਕੱਠੇ ਹੋ ਜਾਈਏ ਤਾਂ ਹੀ ਅਸੀਂ ਕੁਛ ਅਚੀਵ ਕਰ ਸਕਦੇ ਹਾਂ
1: ਜੀ।
2: ਔਰ ਇਹ ਅਚੀਵਮੈਂਟ ਦਾ ਜਿਹੜਾ ਸਿਹਰਾ ਸਾਡੇ ਭੈਣਾਂ ਭਰਾਵਾਂ ਨੂੰ ਵੀ ਜਿਹਨਾਂ ਨੇ ਸਾਡੇ ਤੋਂ ਘਰ ਬਾਹਰ ਕੀਤੇ ਉਹਨਾਂ ਨੂੰ ਵੀ ਜਾਂਦਾ ਕਿ ਅਸੀਂ ਸਕਸੈਸਫੁਲੀ ਇਹ ਜਿਹੜਾ ਕੰਮ ਕਰਵਾਇਆ, ਚਾਹੇ ਇੰਡੀਵਿਜੁਅਲ ਡੀਲ ਤੇ ਕੰਮ ਕੀਤਾ ਚਾਹੇ ਇਕੱਠਿਆ ਕੀਤਾ, ਜਿਸੇ ਵੀ ਤਰ੍ਹਾਂ ਹਰੇਕ ਵਾਰੀ ਸਕਸੈਸਫੁਲ ਆ ਜਿਹੜੀ ਸਾਡੇ ਭੈਣਾਂ ਭਰਾਵਾਂ ਨੂੰ ਵੀ ਆਈ ਸਿੱਧੂ ਸਾਹਿਬ
1: ਜੀ ਜੀ।
2: ਹੁਣ ਕਹਿ ਲਓ ਕਿ ਦੂਸਰੀ ਗੱਲ ਮੈਂ ਜੇ ਦੇਖਾਂ ਪੂਰੇ ਕੈਨੇਡਾ ਦੀ ਮਾਰਕੀਟ 'ਚ ਬਿਲਡਰਾਂ ਦੀ ਕਿਸਮਤ ਹੀ ਮਾੜੀ ਆ ਜੀ ਸਿੱਧੂ ਸਾਹਿਬ, ਇਹ ਵਿਚਾਰੇ ਇਸ ਟਾਈਮ ਰਗੜ ਹੋ ਰਹੇ ਆ। ਥੋੜਾ ਚਿਰ ਸੀ ਇਹਨਾਂ ਨੇ ਬੁੱਲੇ ਬੜੇ ਲੁੱਟੇ, ਲੋਕਾਂ ਨੂੰ ਲੁੱਟਿਆ, ਪਰ ਪੰਜਾਬੀ 'ਚ ਆਪਾਂ ਏਦਾਂ ਵੀ ਕਹਿੰਦੇ ਹਾਂ ਉਹੀ ਜਿਹੜੀ ਆਪਾਂ ਗੱਲ ਕੀਤੀ ਕਿ ਜੋ ਬੀਜੂਗੇ ਉਹ ਹੀ ਵੱਢੂਗੇ
1: ਜੀ।

0: ਕਿਸੇ ਨੂੰ 100 ਮਿਲੀਅਨ ਦਾ ਘਾਟਾ ਪੈ ਰਿਹਾ, ਕਿਸੇ ਨੂੰ 50 ਦਾ ਪੈ ਰਿਹਾ, ਬੈਂਕਾਂ ਉਹਨਾਂ ਦੇ ਪਿੱਛੇ ਪਈਆਂ ਹੋਈਆਂ, ਤੁਸੀਂ ਪ੍ਰੋਪਰਟੀਆਂ ਆਪਣੀਆਂ ਕਲੋਜ਼ ਕਰੋ ਕਿਉਂਕਿ ਬੈਂਕਾਂ ਤੋਂ ਲੋਨ ਲੈ ਕੇ ਘਰ ਉਹਨਾਂ ਨੇ ਬਣਾਏ ਨੇ। ਹੁਣ ਇਸ ਟਾਈਮ ਬਾਹਰ ਦਾ ਟਾਈਮ ਆ, ਬਾਇੰਗ ਮਾਰਕੀਟ ਆ, ਜਿੱਥੇ ਵੀ ਕਿਤੇ ਕੋਈ ਵੀ ਭੈਣ ਭਰਾ ਆਪਣੇ ਪ੍ਰੋਗਰਾਮ ਨੂੰ ਸੁਣਦਾ, ਮੈਂ ਇਹ ਨਹੀਂ ਕਹਿੰਦਾ ਸਾਡੇ ਕੋਲ ਹੀ ਆਓ ਤੁਸੀਂ ਭਰਾਵੋ, ਤੁਹਾਡੇ ਆਪਣੇ ਰੀਅਲਟਰ ਹੋਣਗੇ, ਆਪਣਾ ਤੁਹਾਡਾ ਸਰਕਲ ਹੋਊਗਾ, ਚਾਹੇ ਤੁਸੀਂ ਰੀਅਲਟਰ ਵੀ ਸੁਣਦੇ ਆ, ਤੁਸੀਂ ਜੇ ਅੱਜ ਦੀ ਡੇਟ ਦੇ ਵਿੱਚ ਆਪਣੀ ਬਾਇੰਗ ਕਰੋਗੇ ਤਾਂ ਤੁਹਾਨੂੰ ਸਭ ਤੋਂ ਵਧੀਆ ਪ੍ਰਾਈਸ ਤੇ ਤੁਹਾਨੂੰ ਇਹੋ ਜਿਹੀਆਂ ਪ੍ਰੋਪਰਟੀਆਂ ਮਿਲਣਗੀਆਂ ਜਿਹਨਾਂ ਦੇ ਵਿੱਚ ਇਕੁਇਟੀ ਆਲਰੇਡੀ ਪਈ ਆ। ਪਰ ਸ਼ਰਤ ਇਹਦੇ ਤੇ ਆ ਕਿ ਤੁਹਾਡੀਆਂ ਆਪਣੀਆਂ ਅੱਖਾਂ ਖੁੱਲੀਆਂ ਹੋਣੀਆਂ ਚਾਹੀਦੀਆਂ, ਤੁਹਾਡੇ ਰੀਅਲਟਰ ਦੀਆਂ ਅੱਖਾਂ ਖੁੱਲੀਆਂ ਹੋਣੀਆਂ ਚਾਹੀਦੀਆਂ, ਉਹਨੂੰ ਬੇਸ ਪ੍ਰਾਈਸ ਮਾਰਕੀਟ ਦੀ ਪਤਾ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਆ, ਪਰ ਸਕੇਅਰ ਫੁੱਟ ਨੂੰ ਪ੍ਰਾਈਸ ਕੱਢਣੀ ਆਉਣੀ ਚਾਹੀਦੀ ਆ। ਇਹ ਨਹੀਂ ਆ ਕਿ 2000 ਸਕੇਅਰ ਫੁੱਟ ਨੂੰ 5000 ਸਕੇਅਰ ਫੁੱਟ ਨਾਲ ਕੰਪੇਅਰ ਕੀਤਾ ਜਾਵੇ। ਸੋ ਇਹ ਇੱਕ ਜਿਹੜੀ ਮਾਰਕੀਟ ਦੀ ਡੀਪ ਨੌਲੇਜ ਆ, ਇਹ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਆ। ਪਰ ਮੈਂ ਕਹਿੰਦਾ ਜੇ ਇਹ ਤੁਹਾਡੇ ਕੋਲ ਹੈਗੀ ਆ ਤਾਂ ਤੁਸੀਂ ਹਮੇਸ਼ਾ ਅੱਜ ਦੀ ਮਾਰਕੀਟ ਦੇ ਵਿੱਚ ਬਾਹਰ ਜਿੰਨਾ ਸਕਸੈਸਫੁਲ ਹੋਊਗਾ, ਮੈਨੂੰ ਨਹੀਂ ਲੱਗਦਾ ਪਿਛਲੇ 4-5 ਸਾਲਾਂ ਦੇ ਵਿੱਚ ਕੋਈ ਇਹੋ ਜਿਹੀ ਪਹਿਲੋ ਜਾਂ ਪਿਛਲੇ 10 ਸਾਲਾਂ 'ਚ ਵੀ ਇਹੋ ਜਿਹੀ ਓਪਰਚੁਨਿਟੀ ਆਈ, ਕਿਉਂਕਿ ਮਾਰਕੀਟ ਉੱਪਰ ਹੀ ਜਾਈ ਜਾਂਦੀ ਸੀ। ਹੁਣ ਮਾਰਕੀਟ ਡਿੱਗੀ ਆ, ਹੁਣ ਬਿਲਡਰ ਆਪਣੀ ਪ੍ਰਾਈਸ ਤੋਂ ਵੀ, ਕਈ ਬਿਲਡਰ ਕੋਲੇ ਪੈਸੇ ਦੇ ਦੇ ਕੇ ਤੁਹਾਨੂੰ ਪ੍ਰੋਪਰਟੀਆਂ ਦੇ ਰਹੇ ਆ, ਹੁਣ ਉਹ ਪ੍ਰੋਪਰਟੀਆਂ ਚੱਕਣ ਦਾ ਬੈਨੀਫਿਟ ਆ। ਔਰ ਸਭ ਤੋਂ ਵੱਡੀ ਗੱਲ ਸ੍ਰੀ ਸਾਹਿਬ ਇਹ ਆ, ਜੇ ਤੁਸੀਂ $1 ਮਿਲੀਅਨ ਦਾ ਘਰ ਲੈਂਦੇ ਆ ਤੇ ਤੁਹਾਨੂੰ 13% HST ਰਾਈਟ ਵੇ ਮਿਲ ਰਹੀ ਆ, $1,30,000 ਤਾਂ ਕਹਿ ਲਓ ਕਿ ਜਿਹੜਾ ਗਵਰਨਮੈਂਟ ਨੂੰ ਉਹਨੇ ਟੈਕਸ ਦੇਣਾ ਸੀ ਬਿਲਡਰ ਨੇ, ਉਹ ਤੁਹਾਨੂੰ ਰਾਈਟ ਔਨ ਕਲੋਜ਼ਿੰਗ ਮਿਲਣਾ
1: ਜੀ।
0: ਇਹ 1 ਸਾਲ ਦਾ ਹੀ ਪ੍ਰੋਗਰਾਮ ਆ। ਸੋ ਜੇ ਤੁਹਾਡੀ 2 ਲੱਖ ਡਾਊਨ ਪੇਮੈਂਟ ਆ, 1,30,000 ਤਾਂ ਤੁਹਾਡੇ ਕੋਲ ਉਹੀ ਆ ਗਿਆ, ਤੁਹਾਡੇ ਕੋਲ ਪਿੱਛੇ 70,000 ਬਚਿਆ ਦੇਣ ਨੂੰ, ਠੀਕ ਹੈ। ਸੋ ਇਹ ਵੀ ਇੱਕ ਕਿਸਮ ਦੀ ਕਹਿ ਲਓ ਕਿ ਪ੍ਰਾਈਸ ਰਿਡਕਸ਼ਨ ਆ ਆਫਟਰ ਯੂਅਰ ਬਾਇੰਗ ਐਸ ਵੈਲ। ਇੱਕ ਤਾਂ ਮਾਰਕੀਟ ਇੰਨੀ ਥੱਲੇ ਡਿੱਗੀ ਆ, ਬਿਲਡਰ ਆਪਣੀ ਕੋਸਟ ਤੇ ਘਰ ਦੇ ਰਿਹਾ, ਦੂਸਰਾ ਉਹਦੀ ਕੋਸਟ ਤੋਂ ਥੱਲੇ ਜਾ ਕੇ 13% ਤੁਹਾਨੂੰ ਹੋਲ ਮਿਲ ਰਿਹਾ। ਸੋ ਇਹ ਚੀਜ਼ਾਂ ਜਿਹੜੀਆਂ ਤੁਹਾਨੂੰ ਮੇਰੇ ਰੀਅਲ ਸਟੇਟ ਕੈਰੀਅਰ ਦੇ ਵਿੱਚ ਪਹਿਲੀ ਵਾਰੀ ਆਈਆਂ ਸਿੱਧੂ ਸਾਹਿਬ। ਹੁਣ ਜਿਹੜਾ ਆਪਣਾ ਨਵਾਂ ਪ੍ਰੋਜੈਕਟ ਆ, ਆਪਾਂ ਹਮੇਸ਼ਾ ਕਹਿੰਦੇ ਹਾਂ ਤੁਹਾਡੇ ਸਾਹਮਣੇ ਆਪਾਂ ਵੀਡੀਓ ਚਲਾਈ ਹੋਈ ਆ, ਪਾਣੀ ਦੇ ਕੰਢੇ ਦੇ ਉੱਤੇ ਘਰ ਆ ਜੀ ਇਹ, ਸਾਹਮਣੇ ਦੇ ਕਿਸ਼ਤੀਆਂ ਚੱਲਦੀਆਂ, ਤੁਸੀਂ ਦੇਖ ਲਓ, ਰੀਅਲ ਡਰੋਨ ਨਾਲ ਆਪਾਂ ਵੀਡੀਓ ਸ਼ੂਟ ਕੀਤੀ ਆ। ਔਰ ਇਹਦੇ ਵਿੱਚ ਸਿੱਧੂ ਸਾਹਿਬ ਇੱਕ ਘਰ ਦੇ ਵਿੱਚ 3 ਘਰ ਆ, ਜੇ ਤੁਸੀਂ ਬਲਾਕ ਲੈਣੇ 12 ਯੂਨਿਟ ਮਿਲਦੇ ਤੁਹਾਨੂੰ। ਸੋ ਜੇ 12 ਯੂਨਿਟ ਮਿਲਦੇ ਆ, ਜੇ ਤੁਹਾਨੂੰ CMSC ਕੱਲ ਨੂੰ ਅਪਰੂਵ ਕਰਦੀ ਆ 10% ਤੇ, ਤੁਹਾਨੂੰ 45 ਈਅਰ ਦੀ ਐਮੋਟਾਈਜੇਸ਼ਨ ਮਿਲਦੀ ਆ। ਇਹ ਬੜੀ ਧਿਆਨ ਨਾਲ ਗੱਲ ਸੁਣਨੇ ਵਾਲੀ ਸੀ ਸਾਹਿਬ, ਜਿੰਨੇ ਵੀ ਸਾਡੇ ਭੈਣ ਭਰਾ ਸੁਣਦੇ ਨੇ, ਜਿਹੜੇ ਤਾਂ ਚੰਗੇ ਇਨਵੈਸਟਰ ਨੇ ਜਿਹਨਾਂ ਨੂੰ ਪਤਾ ਪੈਸਾ ਕਿੱਥੇ ਰੱਖਣਾ ਤੇ ਕਦੋਂ ਲਾਉਣਾ ਤੇ ਕਿੱਦਾਂ ਉਹ ਚ ਪੈਸੇ ਕੱਢਣੇ, ਇਹ ਉਹਨਾਂ ਦੇ ਪੂਰੀ ਕੰਮ ਦੀ ਗੱਲ ਆ ਸਿੱਧੂ ਸਾਹਿਬ।
1: ਜੀ ਜੀ,
0: 13% ਤੁਹਾਨੂੰ ਕ੍ਰੈਡਿਟ ਮਿਲ ਗਿਆ HST ਦਾ, ਜੇ 10% ਤੁਸੀਂ ਅਪਰੂਵ ਹੋ ਗਿਆ 3% ਤਾਂ ਤੁਹਾਡੀ ਜੇਬ 'ਚ ਹੋਰ ਆ ਗਿਆ, ਜੇਬ 'ਚ ਤੁਸੀਂ $0 ਲੈ ਕੇ ਘਰ ਲੈ ਸਕਦੇ, ਸਿਰਫ ਡਿਪੋਜ਼ਿਟ ਹੀ ਦੇਣਾ ਕਲੋਜ਼ਿੰਗ ਤੇ, ਹੋ ਸਕਦਾ 3% ਤੁਹਾਡੀ ਜੇਬ 'ਚ ਹੀ ਆ ਜਾਵੇ 3%। ਸੋ ਜੇਕਰ ਕੋਈ ਵੀ ਭੈਣ ਭਰਾ ਸੁਣਦਾ, ਤੁਸੀਂ ਚੰਗੀ ਇਨਵੈਸਟਮੈਂਟ ਲਾਉਣਾ ਚਾਹੁੰਦੇ ਹੋ, ਇੱਕ ਘਰ ਦੀ ਪ੍ਰਾਈਸ ਦੇ ਕੇ ਤੁਹਾਨੂੰ 3 ਯੂਨਿਟ ਉਹਦੇ ਵਿੱਚ ਮਿਲਣ, ਤੇ ਜੇ ਤੁਸੀਂ ਪੂਰਾ ਬਲੋਕ ਲਓ ਤੁਹਾਡੇ ਕੋਲ 12 ਯੂਨਿਟ ਹੈਗੇ ਆ, ਪਲੱਸ ਤੁਹਾਨੂੰ HST ਕ੍ਰੈਡਿਟ ਮਿਲਦਾ, ਪਲੱਸ ਤੁਹਾਨੂੰ 45 ਈਅਰ ਦੀ ਐਮੋਟਾਈਜੇਸ਼ਨ ਮਿਲ ਸਕਦੀ ਆ। ਔਰ ਹਰੇਕ ਡੀਲ ਆ 1 ਮੰਥ ਕੰਡੀਸ਼ਨਲ ਹੋਣੀ ਆ, ਤੇ ਜਿਹੜੀ ਤੁਹਾਨੂੰ ਅਸੀਂ CMSC ਦੇ ਕੋਲੋਂ ਅਪਰੂਵ ਕਰਾ ਸਕੀਏ
1: ਜੀ।
0: ਔਰ CMSC ਦਾ ਇੱਕ ਪ੍ਰੋਗਰਾਮ ਆ, 10% ਤੇ ਇੰਸ਼ੋਰੈਂਸ ਦਾ ਸਰਟੀਫਿਕੇਟ ਲੈ ਕੇ ਤੁਸੀਂ 45 ਸਾਲ ਦੀ ਐਮੋਟਾਈਜੇਸ਼ਨ ਤੱਕ ਜਾ ਸਕਦੇ ਆ।
1: ਪਿਛਲੀ ਵਧਾਈ ਆਪਣਾ 35 ਦੀ ਸੀ ਨਾ
0: ਸਿੱਧੂ ਸਾਹਿਬ, ਇਹ ਜਦੋਂ ਤੁਹਾਡੇ ਕੋਲ ਇੱਕ ਪੂਰਾ ਬਲੋਕ ਆ ਗਿਆ,
1: ਠੀਕ ਆ।
0: ਸੋ ਇਹ ਇੱਕ CMSC ਦੇ ਸਪੈਸ਼ਲ ਗਵਰਨਮੈਂਟ ਦੇ ਪ੍ਰੋਗਰਾਮ ਆ, ਉਹਨੂੰ 2 ਤਰ੍ਹਾਂ ਦੀ ਫੰਡਿੰਗ ਮਿਲਦੀ ਆ, ਇੱਕ ਤਾਂ ਬਿਲਡਰ ਨੂੰ ਫੰਡਿੰਗ ਦਿੰਦੇ ਆ ਉਹ, ਤੁਸੀਂ ਐਜ ਏ ਬਿਲਡਿੰਗ ਦੀ ਫੰਡਿੰਗ ਲੈਣੀ ਆ, ਇੱਕ ਤੁਹਾਨੂੰ ਐਸੇ ਇਨਵੈਸਟਰ ਮਿਲਦੀ ਫੰਡਿੰਗ ਕਿ ਤੁਸੀਂ ਓਕੇ, ਤੁਹਾਨੂੰ ਲੋ ਇੰਟਰਸਟ ਰੇਟ ਮਿਲਦਾ ਜੀ, ਤੇ ਤੁਹਾਨੂੰ ਉੱਥੇ 45 ਸਾਲ ਦੀ ਐਮੋਟੇਸ਼ਨ ਦਿੰਦੇ ਆ, ਪਰ ਉਹਦੇ ਮਿਨੀਮਮ ਰਿਕੁਆਇਰਮੈਂਟ ਆ 5 ਯੂਨਿਟ,
1: ਠੀਕ ਆ।
0: ਜੇ ਤੁਸੀਂ ਇੱਥੇ 2 ਯੂਨਿਟ ਬੁੱਕ ਕਰ ਲੈਂਦੇ ਤੁਹਾਡੇ ਕੋਲ 6 ਮਿਲਦੇ ਆ, ਜੇ 2 ਤੁਸੀਂ ਘਰ ਬੁੱਕ ਕਰਦੇ ਤੁਹਾਡੇ ਕੋਲ 6 ਯੂਨਿਟ ਹੋ ਜਾਂਦੇ, ਤੁਸੀਂ ਆਟੋਮੈਟਿਕਲੀ ਉੱਥੇ ਅਪਰੂਵ ਹੋ ਜਾਂਦੇ ਆ। ਜੇ ਤੁਸੀਂ ਪੂਰਾ ਬਲੋਕ ਕਰ ਲੈਂਦੇ 4 ਦਾ, ਉਹ 'ਚ 12 ਯੂਨਿਟ ਆ, ਤੁਹਾਡੀ ਆਪਣੀ ਇੱਕ 51 ਸਟਰੀਟ ਦਾ ਹੋ ਜਾਣਾ, ਉਹਨੂੰ ਤੁਸੀਂ ਆਪ ਹੀ ਮੇਨਟੇਨ ਕਰ ਲਓ, ਘਾਹ ਕਟਾਉਣਾ ਕਿੱਦਾਂ ਕਰਨਾ, ਤੇ ਤੁਹਾਨੂੰ ਉੱਥੇ 45 ਈਅਰ ਦੀ ਐਮੋਟੇਸ਼ਨ ਲੱਗ ਜਾਣੀ ਆ। ਜੇ ਤੁਹਾਨੂੰ ਪਰ ਇੱਕ ਘਰ $1500 ਵੀ ਕੈਸ਼ ਫਲੋ ਆਉਂਦਾ ਸਾਰੇ ਖਰਚੇ ਕੱਢ ਕੇ, ਤੇ ਤੁਹਾਨੂੰ ਆਲਮੋਸਟ $6000 ਮੰਥਲੀ ਇੱਥੋਂ ਕੈਸ਼ ਫਲੋ ਸਿੱਧੇ ਤੁਹਾਡੀ ਜੇਬ 'ਚ ਕੜਕ ਕੜਕ ਕਰਦੇ, ਜਿਹੜੇ ਡਾਲਰ ਆਉਣੇ ਨੇ ਸਾਰੇ ਖਰਚੇ ਕੱਢ ਕੇ। ਉਹ ਸਿੱਧੂ ਸਾਹਿਬ, ਅਸੀਂ ਕਾਫੀ ਇਹਦੇ ਹਿਸਾਬ ਕਿਤਾਬ ਲਾਏ, ਕਾਫੀ ਦਿਨ ਅਸੀਂ CMSC ਵਾਲਿਆਂ ਨਾਲ ਜਾ ਕੇ ਬਹਿੰਦੇ ਰਹੇ, ਨੈਗੋਸ਼ੀਏਟ ਕਰਦੇ ਰਹੇ ਕਿ ਯਾਰ ਅਸੀਂ ਐਂਡ ਯੂਜ਼ਰ ਹੋ ਕੇ ਵੀ ਅਸੀਂ ਉਹ ਬੈਨੀਫਿਟ ਲਈਏ ਜਿਹੜਾ ਬਿਲਡਰ ਵੀ ਲੈ ਲੈਂਦਾ
1: ਜੀ।
0: ਸੋ ਇਹ ਇੱਕ ਬਹੁਤ ਹੀ ਵਧੀਆ ਪ੍ਰੋਡਕਟ ਹੈ ਸਿੱਧੂ ਸਾਹਿਬ। ਅਗਲੇ ਲਿੰਕ ਦੇ ਵਿੱਚ ਆਪਾਂ ਇਹਦੀਆਂ ਹੋਰ ਵੀ ਗੱਲਾਂ ਬਾਤਾਂ ਕਰਦੇ ਰਹਿਣਾ, ਇਹਨੂੰ ਹੋਰ ਵੀ ਐਕਸਪਲੋਰ ਕਰਾਂਗੇ। ਜੇਕਰ ਤੁਸੀਂ ਇੱਥੇ ਪੂਰਾ ਬਲੋਕ ਬਾਏ ਕਰਨਾ, ਸਾਡੇ ਕੋਲ ਸਿਰਫ 16 ਬਲੋਕ ਆ ਜੀ ਸਿੱਧੂ ਸਾਹਿਬ। 16 ਬਲੋਕਾਂ ਦੇ ਵਿੱਚ 2 ਅਸੀਂ ਆਪ ਰੱਖੇ ਨੇ, ਆਪਾਂ ਆਪ ਫਰੰਟੀ ਕਹਿੰਦੇ ਹਾਂ, 2 ਬਲੋਕ ਅਸੀਂ ਆਪਣੇ ਲਈ ਰੱਖੇ ਨੇ, ਬਾਕੀ ਜਿਹੜੇ ਨੇ ਚਲੋ 4-5 ਸਾਡੇ ਆਲਰੇਡੀ ਰਿਜ਼ਰਵ ਹੋ ਚੁੱਕੇ ਆ, ਬਾਕੀ ਦੇ ਸਾਰੇ ਬਲੋਕ ਪਏ ਆ। 1 ਮਹੀਨਾ ਲੱਗ ਜਾਵੇ, 1 ਦਿਨ ਲੱਗ ਜਾਵੇ, 2 ਵੀਕਾਂ ਲੱਗ ਜਾਣ, 5 ਵੀਕਾਂ ਲੱਗ ਜਾਣ, ਅਸੀਂ ਆ ਰੇਡੀਓ ਸ਼ੋਅ ਦੇ ਉੱਤੇ ਵੇਚਾਂਗੇ ਉਹਨਾਂ ਨੂੰ। ਔਰ ਇਹ ਨਹੀਂ ਆ ਭਾਈ ਜਿਹੜਾ ਫਸਟ ਕਮ ਫਸਟ ਸਰਵ ਉਹਨਾਂ ਨੂੰ ਹੋਊਗਾ। ਔਰ ਇਦੋਂ ਵਧੀਆ ਪ੍ਰੋਡਕਟ ਤੁਸੀਂ ਪੂਰਾ ਕੈਨੇਡਾ ਘੁੰਮ ਲਓ, ਕੈਸ਼ ਫਲੋ ਚੈੱਕ ਕਰ ਲਓ, ਮੋਰਗੇਜ ਚੈੱਕ ਕਰ ਲਓ, ਪ੍ਰੋਡਕਟ ਦੇਖ ਲਓ, ਸਕੇਅਰ ਫੁੱਟ ਦੇਖ ਲਓ। ਤੁਹਾਨੂੰ 1 ਘਰ ਤੁਸੀਂ ਬਾਏ ਕਰਦੇ ਆ, 3 ਮਿਲਦੇ ਆ, 3 ਕਿਚਨਾਂ, 3 ਲੀਗਲ ਯੂਨਿਟ ਤੁਹਾਡੇ
1: ਜੀ,
0: 3 ਸਿੱਧੂ ਸਾਹਿਬ ਲੀਗਲ ਯੂਨਿਟ।
1: ਲਿੰਕ ਦੇ ਵਿੱਚ ਪੂਰਾ ਵਿਸਤਾਰ ਪੂਰਵਕ ਲੈਣੇ ਇੱਕ ਵਾਰੀ ਜਾਣਕਾਰੀ।
2: ਜੀ ਬਹੁਤ ਸ਼ੁਕਰੀਆ, ਤੇ ਬਿਲਕੁਲ ਜ਼ਰੂਰ ਤੁਸੀਂ ਗੱਲਬਾਤ ਕਰ ਸਕਦੇ ਹੋ ਡੇਲ ਮੁੰਡੀ ਜੀ ਦੇ ਨਾਲ, ਤੁਸੀਂ ਪੂਰੀ ਪ੍ਰੋਜੈਕਟ ਦੀ ਇਨਫੋਰਮੇਸ਼ਨ ਲੈ ਸਕਦੇ ਹੋ, ਤੇ ਨਾਲੇ ਤੁਹਾਨੂੰ ਪ੍ਰੋਪਰਲੀ ਸਮਝਾ ਕੇ ਪ੍ਰੋਜੈਕਟ ਦਾ ਡਿਟੇਲਸ ਦੇ ਕੇ ਫਿਰ ਤੁਸੀਂ ਬੁੱਕ ਕਰਵਾਓ। ਨੰਬਰ 416-413-1313, 416-413-1313 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ। ਹਰ ਥਰਸਡੇ ਨੂੰ ਸਾਡੇ ਮਹਿਮਾਨ ਹੁੰਦੇ ਨੇ ਫਾਈਨੈਂਸ਼ੀਅਲ ਐਡਵਾਈਜ਼ਰ ਉਮਰਪ੍ਰੀਤ ਕੌਰ ਜੀ, ਜਿਨ੍ਹਾਂ ਦੇ ਨਾਲ ਤੁਸੀਂ ਗੱਲਬਾਤ ਕਰਨੀ ਹੈ ਜੇ ਤੁਸੀਂ ਆਪਣੀ ਕੋਈ ਵੀ ਇੰਸ਼ੋਰੈਂਸ ਪਾਲਿਸੀ ਕਰਵਾਉਣਾ ਚਾਹੁੰਦੇ ਹੋ। ਹੈਲਥ ਇੰਸ਼ੋਰੈਂਸ ਪਾਲਿਸੀਜ਼ ਦੇ ਨਾਲ ਨਾਲ ਤੁਹਾਡੀ ਪੂਰੀ ਲਾਈਫ ਦੀ ਫਾਈਨੈਂਸ਼ੀਅਲ ਪਲੈਨਿੰਗ ਦੇ ਵਿੱਚ ਤੁਹਾਡੀ ਪੂਰੀ ਹੈਲਪ ਕਰਦੇ ਨੇ। ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ ਨੇ ਅਤੇ ਸਾਡੇ ਨਾਲ ਲਾਈਨ 'ਤੇ ਜੁੜੇ ਹੋਏ ਨੇ। ਆਪਾਂ ਜਾਣਕਾਰੀ ਲਵਾਂਗੇ ਡਿਫਰੈਂਟ ਡਿਫਰੈਂਟ ਪਾਲਿਸੀਜ਼ ਦੇ ਬਾਰੇ ਅਤੇ ਕਿਵੇਂ ਤੁਸੀਂ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਕਰ ਸਕਦੇ ਹੋ ਉਹਦੇ ਬਾਰੇ ਵੀ। ਨੰਬਰ 647-446-1616 ਉਮਰਪ੍ਰੀਤ ਕੌਰ ਚਾਵਲਾ ਜੀ ਦਾ ਨੰਬਰ ਹੈ। ਉਮਰਪ੍ਰੀਤ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ।
3: ਥੈਂਕ ਯੂ ਸੋ ਮਚ ਮਨਪ੍ਰੀਤ ਜੀ, ਸਭ ਤੋਂ ਪਹਿਲੇ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਉਮਰਪ੍ਰੀਤ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ।
2: ਹਾਂਜੀ ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ, ਤੁਸੀਂ ਬਹੁਤ ਟਾਈਮ ਵੇਟ ਕੀਤੀ, ਅੱਜ ਲਾਈਵ ਕਰਕੇ ਥੋੜਾ ਜਿਹਾ ਬਿਜ਼ੀ ਹੋ ਗਿਆ, ਬਟ ਥੈਂਕ ਯੂ। ਹਾਂਜੀ ਹਾਂਜੀ, ਆਪਣਾ ਮੈਸੇਜ ਦਿਓ।
3: ਬਿਲਕੁਲ ਮਨਪ੍ਰੀਤ, ਅੱਜ ਮੇਰਾ ਸਪੈਸ਼ਲੀ ਮੈਸੇਜ ਹੈਗਾ ਯੰਗਸਟਰਸ ਲਈ। ਯੰਗਸਟਰ ਚਾਹੇ ਤੁਸੀਂ ਇਮੀਗ੍ਰੈਂਟ ਹੋ, ਚਾਹੇ ਤੁਸੀਂ ਇੱਥੇ ਦੇ ਹੋ, ਜੋ ਮੈਨੂੰ ਮੋਸਟਲੀ ਸੁਣਨ ਨੂੰ ਮਿਲਦਾ ਕਿ ਆਮ ਟੂ ਯੰਗ ਫੋਰ ਦਾ ਫਾਈਨੈਂਸ਼ੀਅਲ ਪਲੈਨਿੰਗ। ਸਾਨੂੰ ਅਸੀਂ ਕਈ ਵਾਰ ਸਾਨੂੰ ਲੱਗਦਾ ਹੁੰਦਾ ਕਿ ਨਹੀਂ ਹਜੇ ਤਾਂ ਨਾ ਮੈਂ ਆਪਣੇ ਕੋਈ ਇੰਸ਼ੋਰੈਂਸ ਬਾਰੇ ਸੋਚਣਾ, ਨਾ ਮੈਂ ਕੋਈ ਆਪਣੀਆਂ ਸੇਵਿੰਗਸ ਬਾਰੇ ਸੋਚਣਾ। ਸੋ ਮੈਂ ਸਿੰਪਲ ਕਹਿੰਦੀ ਹੁੰਦੀ ਹਾਂ ਵੀ ਜੇ ਤੁਸੀਂ ਕਾਰ ਡਰਾਈਵ ਕਰ ਸਕਦੇ ਹੋ, ਮਤਲਬ ਤੁਹਾਨੂੰ ਗਵਰਨਮੈਂਟ ਨੇ ਇੱਕ ਰਿਸਪੋਂਸੀਬਲ ਪਰਸਨ ਡਿਕਲੇਅਰ ਕਰਤਾ ਕਿ ਤੁਸੀਂ ਰਿਸਪੋਂਸੀਬਿਲਟੀ ਲੈ ਸਕਦੇ ਹੋ ਆਪਣੀ ਔਰ ਜਿਹੜਾ ਦੂਸਰਾ ਪੈਸੰਜਰ ਹੈ ਤੁਹਾਡੇ ਨਾਲ ਜਾਂ ਸਾਹਮਣੇ ਵਾਲਾ ਡਰਾਈਵਰ ਦੀ, ਤਾਂ ਫਿਰ ਤੁਸੀਂ ਫਾਈਨੈਂਸ਼ੀਅਲ ਪਲੈਨਿੰਗ ਲਈ ਕਿਵੇਂ ਰਿਸਪੋਂਸੀਬਲ ਨਹੀਂ ਹੈਗੇ। ਜੇ ਤੁਸੀਂ ਮਤਲਬ ਲੋਨ ਤੁਸੀਂ ਫਲਾਈ ਕਰ ਸਕਦੇ ਹੋ, ਤੁਸੀਂ ਟ੍ਰਿਪ ਤੇ ਜਾ ਸਕਦੇ ਹੋ ਆਪਣੇ ਫਰੈਂਡਸ ਨਾਲ, ਤੁਸੀਂ ਵਕੇਸ਼ਨ ਇੰਜੋਏ ਕਰ ਸਕਦੇ ਹੋ, ਫਿਰ ਤੁਸੀਂ ਫਾਈਨੈਂਸ਼ੀਅਲ ਪਲੈਨਿੰਗ ਲਈ ਕਿਵੇਂ ਯੰਗ ਹੋ। ਸੋ ਆਈ ਕੰਪਲੀਟਲੀ ਅੰਡਰਸਟੈਂਡ, ਕਈ ਵਾਰ ਸਾਨੂੰ ਇਹ ਲੱਗਦਾ ਹੁੰਦਾ ਜਦੋਂ ਜਿਹੜੇ ਯੰਗਸਟਰ ਹੈ ਵੀ ਆਪਾਂ ਇੰਸ਼ੋਰੈਂਸ ਕੀ ਕਰਨੀ ਹੈ, ਸਾਡੀ ਇਨਕਮ ਤੇ ਸਾਡੀ ਫੈਮਿਲੀ ਡਿਪੈਂਡੈਂਟ ਨਹੀਂ ਹੈ ਜੇ ਆਪਾਂ ਲਾਈਫ ਇੰਸ਼ੋਰੈਂਸ ਦੀ ਗੱਲ ਕਰੀਏ। ਔਰ ਬਿਲਕੁਲ ਸਹੀ ਗੱਲ ਹੈ, ਜੇ ਤੁਸੀਂ ਹਜੇ ਉਨਾ ਕਮਾ ਹੀ ਨਹੀਂ ਰਹੇ ਔਰ ਫੈਮਿਲੀ ਆਪਣੀ ਵੈਲ ਆਫ ਹੈ, ਉਹਨਾਂ ਨੂੰ ਸਾਡੀ ਇਨਕਮ ਦਾ ਕੋਈ ਲੈਣਾ ਦੇਣਾ ਨਹੀਂ ਹੈ, ਸਾਡਾ ਆਪਣਾ ਹਜੇ ਵਿਆਹ ਨਹੀਂ ਹੋਇਆ, ਆਪਾਂ ਬਹੁਤ ਯੰਗ ਆ, ਬਿਲਕੁਲ ਤੁਹਾਨੂੰ ਇੰਸ਼ੋਰੈਂਸ ਦੀ ਕੋਈ ਲੋੜ ਨਹੀਂ ਹੈ ਲਾਈਫ ਇੰਸ਼ੋਰੈਂਸ ਦੀ। ਐਟਲੀਸਟ ਤੁਸੀਂ ਸੇਵਿੰਗ ਸਟਾਰਟ ਕਰੋ, ਐਟਲੀਸਟ ਆਪਣੀ ਹੈਬਿਟ ਬਣਾਓ ਸੇਵਿੰਗ ਦੀ। ਕੁਝ ਵੀ ਨਹੀਂ ਸਮਝ ਆ ਰਿਹਾ ਤਾਂ TFSA ਸਟਾਰਟ ਕਰ ਲਓ, ਔਰ ਸਿਰਫ ਜ਼ਿਆਦਾ ਨਹੀਂ, ਚਲੋ 18-20 ਸਾਲ ਦੀ ਉਮਰ ਹੈ, ਮੇ ਬੀ ਤੁਸੀਂ ਫੁੱਲ ਟਾਈਮ ਕੰਮ ਕਰ ਰਹੇ ਹੋ ਜਾਂ ਮੇ ਬੀ ਤੁਸੀਂ ਪਾਰਟ ਟਾਈਮ ਕੰਮ ਕਰ ਰਹੇ ਹੋ, $25-50 ਮੰਥ ਦੇ, ਬਾਈ ਵੀਕਲੀ ਵੀਕਲੀ ਤਾਂ ਬਹੁਤ ਆਰਾਮ ਨਾਲ ਸੇਵ ਕੀਤੇ ਜਾ ਸਕਦੇ ਆ, ਕਿਉਂਕਿ ਤੁਸੀਂ ਆਪਣੇ ਪੇਰੈਂਟਸ ਨਾਲ ਰਹਿ ਰਹੇ ਹੋ, ਤੁਹਾਡੇ ਕੋਈ ਐਕਸਟਰਾ ਖਰਚੇ ਨਹੀਂ ਹੈਗੇ। ਸੋ ਜੇ ਮੈਂ TFSA ਦੀ ਗੱਲ ਕਰਾਂ ਵੀ ਤੁਸੀਂ $25 ਵੀਕਲੀ ਆਪਾਂ ਇਨਵੈਸਟ ਕਰਨੇ ਸ਼ੁਰੂ ਕਰੀਏ, ਪਲੱਸ ਜੇ ਤੁਸੀਂ 20 ਸਾਲ ਦੀ ਏਜ ਵਿੱਚ ਸਟਾਰਟ ਕੀਤਾ ਔਰ ਆਉਣ ਵਾਲੇ 45 ਸਾਲਾਂ ਲਈ ਆਪਾਂ ਸੇਮ ਸਿਨੈਰੀਓ ਰੱਖਿਆ, ਤੁਸੀਂ $58,500 ਪੂਰੇ 45 ਸਾਲਾਂ ਦੇ ਵਿੱਚ ਇਨਵੈਸਟ ਕਰੋਗੇ। ਲੇਕਿਨ ਕਿਉਂਕਿ ਆਪਾਂ ਇਨਵੈਸਟ ਕਰ ਰਹੇ ਹਾਂ, ਕੰਪਾਊਂਡਿੰਗ ਹੋ ਰਹੀ ਹੈ, 10% ਦੀ ਮੈਂ ਗਰੋਥ ਲਈ ਹੈ, ਇਹ ਤੁਹਾਡੇ 58,000 ਜਿਹੜੇ ਹੈਗੇ ਓਵਰ ਮਿਲੀਅਨ ਹੋ ਜਾਣਗੇ ਆਫਟਰ 45 ਈਅਰਸ। ਔਰ ਸਭ ਤੋਂ ਇੰਪੋਰਟੈਂਟ ਜਿਹੜਾ ਵਰਡ ਆਉਂਦਾ ਟੈਕਸ ਫਰੀ, ਕਿਉਂਕਿ TFSA ਦਾ ਅਕਾਊਂਟ ਹੈ। ਸੋ ਬੇਸਿਕਲੀ ਮਤਲਬ ਆਪਣੀ ਹੈਬਿਟ ਬਣਾਓ, ਚਾਹੇ ਤੁਸੀਂ ਜੇ ਪੇਰੈਂਟ ਹੋ ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਨੂੰ, ਆਪਣੇ ਬੱਚਿਆਂ ਨੂੰ ਐਜੂਕੇਟ ਕਰੋ ਕਿ TFSA ਸਟਾਰਟ ਕਰੋ। ਕਈ ਵਾਰ TFSA ਆਪਾਂ ਬੈਂਕਸ ਦੇ ਵਿੱਚ ਸਟਾਰਟ ਕੀਤਾ ਹੁੰਦਾ, ਚਲੋ TFSA ਤੁਸੀਂ ਕਿਤੇ ਵੀ ਸਟਾਰਟ ਕਰ ਸਕਦੇ ਹੋ, ਮੇਨ ਚੀਜ਼ ਇਹ ਹੈ ਕਿ ਪੈਸਾ ਗਰੋ ਕਰਨਾ ਚਾਹੀਦਾ, ਕਿਹੜੇ ਫੰਡਸ ਦੇ ਵਿੱਚ ਪੈਸਾ ਤੁਹਾਡਾ ਇਨਵੈਸਟਿਡ ਹੈ, ਉੱਥੇ ਉਹਦੀ ਜਦੋਂ ਤੁਸੀਂ ਇਨਵੈਸਟ ਕਰਨਾ ਸ਼ੁਰੂ ਕੀਤਾ ਉਹਦੀ ਗਰੋਥ ਕੀ ਹੈ। ਜ਼ਰੂਰ ਆਪਾਂ ਤੁਹਾਡੀਆਂ ਸਟੇਟਮੈਂਟਸ ਰਿਵਿਊ ਕਰ ਸਕਦੇ ਹੁੰਦੇ ਹਾਂ, ਜਾਂ ਤੁਹਾਨੂੰ ਕੋਈ ਹੈਲਪ ਚਾਹੀਦੀ ਹੈ ਫੰਡ ਚੂਜ਼ ਕਰਨ ਲਈ, ਉਹ ਵੀ ਮੈਂ ਤੁਹਾਡੀ ਹੈਲਪ ਕਰ ਸਕਦੀ ਹਾਂ। ਸੋ ਨੰਬਰ ਹੈ ਜੀ ਮੇਰਾ 1616-647-1616. Thank you so much, Manpreet.
2: Ji, bahut bahut shukriya. Zaroor tusi galbaat karo Umarpreet Kaur Chawla ji de naal, number 647-446-1616. 647-446-1616 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ। ANJ ਆਟੋਮੋਟਿਵ ਰਿਪੇਅਰ ਦੇ ਨਾਲ ਗੱਲਬਾਤ ਕਰੋ। ਜੇ ਤੁਸੀਂ ਆਪਣੀ ਕਾਰਜ਼ ਨੂੰ ਰਿਪੇਅਰ ਕਰਵਾਉਣ ਦਾ ਕੰਮ ਕਰਾਉਣਾ ਹੋਵੇ, ਇਹ ਤੁਹਾਨੂੰ ਨਵੇਂ ਸਮਰ ਟਾਇਰਸ ਵੀ ਪ੍ਰੋਵਾਈਡ ਕਰਦੇ ਨੇ, ਪੁਰਾਣੇ ਟਾਇਰਸ ਨੂੰ ਚੇਂਜ ਕਰ ਦਿੰਦੇ ਨੇ, ਵੀਲ ਅਲਾਈਨਮੈਂਟ ਵੀ ਕਰਨਗੇ, ਹਰ ਤਰ੍ਹਾਂ ਦਾ ਸਸਪੈਂਸ਼ਨ ਦਾ ਕੰਮ ਤੁਸੀਂ ਇਹਨਾਂ ਦੇ ਕੋਲੋਂ ਕਰਵਾਓ। ਇੰਜਨ ਦਾ ਕੋਈ ਵੀ ਕੰਮ ਨਜ਼ਰ ਆ ਰਿਹਾ, ਬ੍ਰੇਕਸ ਐਗਜ਼ੌਸਟ ਹੋ ਰਹੇ ਨੇ, ਰਿਪੇਅਰ ਕਰਵਾਉਣ ਦੀ ਲੋੜ ਹੈ, ਆਇਲ ਚੇਂਜ ਕਰਵਾਉਣੀ ਹੋਵੇ, ਜਾਂ ਤੁਸੀਂ ਆਪਣੀ ਗੱਡੀਆਂ ਦੀ ਰਸਟ ਪਰੂਫਿੰਗ ਕਰਾਉਣਾ ਚਾਹੁੰਦੇ ਹੋ ਤਾਂ ਨੰਬਰ ਤੁਸੀਂ ਨੋਟ ਕਰੋ 9058577596 ਤੇ ਤੁਸੀਂ ਪਹੁੰਚ ਸਕਦੇ ਹੋ 91 ਹੀਲੀ ਰੋਡ ਬੋਲਟਨ ਦੇ ਵਿੱਚ, ਹਾਈਵੇ 50 ਐਂਡ ਮੇਫਿਲ ਦਾ ਇੰਟਰਸੈਕਸ਼ਨ ਹੈ, ਹੋਮ ਡਿਪੋ ਦੇ ਬਿਲਕੁਲ ਨਜ਼ਦੀਕ ਨੇ, ਤੇ ਨੰਬਰ 905-857-7596 9058577596 ANJ ਆਟੋਮੋਟਿਵ ਰਿਪੇਅਰ ਦਾ ਨੰਬਰ ਹੈ। 2736 ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।
4: ਮਨਬੜੀ ਦਾ ਗਾਣਾ ਲਾਓਗੇ ਕੁਲਵਿੰਦਰ ਬਿੱਲੇ ਦਾ?
2: ਹਾਂਜੀ,
4: ਕਰਦਾ ਦਾ ਬਲਵੀਰ ਭਾਬੀ ਵਾਲਾ,
2: ਕੁਲਵਿੰਦਰ ਬਿੱਲੇ ਦਾ।
4: ਕੁਲਵਿੰਦਰ ਬਿੱਲੇ ਦਾ,
2: ਠੀਕ ਹੈ ਜੀ, ਮੈਨੂੰ ਥੋੜਾ ਜਿਹਾ ਟਾਈਮ ਦਿਓ, ਮੈਂ ਸੁਣਾਉਣੀ ਹੈ ਤੁਹਾਨੂੰ।
4: ਓਕੇ,
2: ਹਾਂਜੀ, ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ। ਸਟੂਡੀਓ ਨੰਬਰ 9055646444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਸਕਦੇ ਹੋ। ਤੇ ਲੋ ਫਿਰ ਪ੍ਰੋਗਰਾਮ 'ਚ, ਅੱਜ ਦੇ ਪ੍ਰੋਗਰਾਮ ਦਾ ਪਹਿਲਾ ਗਾਣਾ ਹਸਤਿੰਦਰ ਦੇ ਆਵਾਜ਼ ਦੇ ਵਿੱਚ, ਬਿਲਕੁਲ ਨਵਾਂ ਗਾਣਾ, ਤੁਸੀਂ ਇੰਜੋਏ ਕਰੋ, ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 905-564-44-905-564-4444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਹੋ ਅਤੇ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋਵੋਗੇ। ਅਤੇ ਅੱਜ ਅਸੀਂ ਕਰ ਰਹੇ ਹਾਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਡੇਲ ਮੁੰਡੇ ਜੀ ਦੇ ਆਫਿਸ ਤੋਂ, ਜਿੱਥੇ ਕਿ ਤੁਹਾਡੇ ਲਈ ਬਹੁਤ ਹੀ ਵਧੀਆ ਵਧੀਆ ਅੱਜ ਅਸੀਂ ਡੀਲਸ ਦਵਾ ਰਹੇ ਹਾਂ ਤੁਹਾਨੂੰ। ਡੀਲਸ ਵੀ ਇੱਦਾਂ ਦੀਆਂ ਨੇ ਕਿ ਤੁਸੀਂ ਆਪਣੀ ਪਸੰਦ ਦਾ ਘਰ ਵੀ ਲੈਣਾ ਅਤੇ ਉਹ ਵੀ ਤੁਸੀਂ ਇੱਕ ਪ੍ਰਾਈਸ ਦੇ ਵਿੱਚ 3 ਘਰ ਲੈ ਲੈਣੇ ਨੇ। ਬਹੁਤ ਵਧੀਆ ਇਹ ਪ੍ਰੋਜੈਕਟ ਲੈ ਕੇ ਆਏ ਨੇ ਅਤੇ ਤੁਸੀਂ ਇਹਦੇ ਬਾਰੇ ਪੂਰੀ ਇਨਫੋਰਮੇਸ਼ਨ ਲਓ। 416-413-1313 ਦੇ ਬਾਰੇ ਇਸ ਨੰਬਰ 'ਤੇ ਤੁਸੀਂ ਕਾਲ ਕਰੋ ਡੇਲ ਮੁੰਡੀ ਜੀ ਦੇ ਆਫਿਸ ਦੇ ਵਿੱਚ, ਅਤੇ ਤੁਸੀਂ ਇਸ ਘਰ ਦੇ ਬਾਰੇ ਅਤੇ ਪੂਰੇ ਪ੍ਰੋਜੈਕਟ ਦੇ ਬਾਰੇ ਪੂਰੀ ਇਨਫੋਰਮੇਸ਼ਨ ਲੈ ਸਕਦੇ ਹੋ। ਨਾਇਗਰਾ ਫਾਲਸ ਦਾ ਪ੍ਰੋਜੈਕਟ ਤੁਹਾਡੇ ਲਈ ਲੈ ਕੇ ਆਏ ਨੇ, ਬੜਾ ਕਮਾਲ ਦਾ ਡੇਲ ਮੁੰਡੀ ਜੀ। ਅਗਲੇ ਕਾਲਰ 1000 ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।
1: ਇਹ ਹੈਗਾ ਡਾਕਟਰ ਮਮਤਾ ਜੋਸ਼ੀ ਦਾ ਗਾਇਆ ਹੋਇਆ ਅੰਬਰ ਦੇ ਤਾਰੇ ਮਾਈਆ।
0: ਅੰਬਰ ਦੇ ਤਾਰੇ ਮਾਈਆ ਕਿਹੜੇ ਸਿੰਗਰ ਦਾ?
1: ਡਾਕਟਰ ਮਮਤਾ ਜੋਸ਼ੀ।
0: ਡਾਕਟਰ ਮਮਤਾ ਜੋਸ਼ੀ, ਠੀਕ ਹੈ ਜੀ, ਮੈਂ ਨੋਟ ਕਰ ਲਿਆ। ਮੈਨੂੰ ਥੋੜਾ ਜਿਹਾ ਟਾਈਮ ਦਿਓ, ਮੈਂ ਸੁਣਾਉਂਦੀ ਹਾਂ ਤੁਹਾਨੂੰ।
1: ਓਕੇ,
0: ਹਾਂਜੀ, ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ। ਸਟੂਡੀਓ ਨੰਬਰ 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਸੰਦਲ ਪੇਂਟਿੰਗ ਦੇ ਨਾਲ ਜ਼ਰੂਰ ਗੱਲਬਾਤ ਕਰੋ, ਜਿਹੜੇ ਕਿ ਪ੍ਰੋਫੈਸ਼ਨਲ ਪੇਂਟਰਸ ਨੇ ਤੁਹਾਡੇ ਲਈ। ਇਹ ਨੇਮ ਬ੍ਰਾਂਡ ਐਂਡ ਅਫੋਰਡੇਬਲ ਪੇਂਟ ਇਹ ਕਰਦੇ ਨੇ, ਤੁਸੀਂ ਜਿੱਥੇ ਕਿਤੇ ਵੀ ਰਹਿੰਦੇ ਹੋਵੋ ਸਾਰੇ GTA ਏਰੀਆ ਦੇ ਵਿੱਚ ਤੁਹਾਨੂੰ ਆਪਣੀਆਂ ਸਰਵਿਸਿਜ਼ ਦਿੰਦੇ ਨੇ, ਅਤੇ ਨਾਲ ਦੀ ਨਾਲ ਹੀ ਤੁਸੀਂ ਇਹਨਾਂ ਦੇ ਕੋਲੋਂ ਕਿਤੇ ਵੀ ਤੁਸੀਂ ਰਹਿੰਦੇ ਹੋਵੋ, ਲੰਡਨ, ਕੇਮਬ੍ਰਿਜ, ਗਲਫ, ਨਾਇਗਰਾ ਫਾਲਸ, ਬ੍ਰੈਂਪਟਨ, ਮਿਸਿਸਾਗਾ, ਕਿਸੇ ਵੀ ਏਰੀਆ ਦੇ ਵਿੱਚ ਹੈਗੇ ਹੋ, ਤੁਸੀਂ ਇਹਨਾਂ ਦੇ ਕੋਲੋਂ ਹਰ ਜਗ੍ਹਾ ਦੇ ਉੱਪਰ, ਰੈਜੀਡੈਂਸ਼ੀਅਲ ਐਂਡ ਕਮਰਸ਼ੀਅਲ ਜਗ੍ਹਾ ਦੇ ਉੱਪਰ ਤੁਸੀਂ ਪੇਂਟ ਕਰਵਾ ਸਕਦੇ ਹੋ। ਚਾਹੇ ਕੋਈ ਘਰ ਹੈ, ਕੋਈ ਆਫਿਸ ਹੈ, ਕੋਈ ਰੈਸਟੋਰੈਂਟ ਹੈ, ਕਿਤੇ ਵੀ ਪੇਂਟ ਕਰਵਾਓ ਸੰਦਲ ਪੇਂਟਿੰਗ ਤੋਂ। ਸੁਖਜੀਤ ਜੀ ਦੇ ਨਾਲ ਤੁਹਾਡਾ ਸੰਪਰਕ ਹੋਏਗਾ। ਸੁਖਜੀਤ ਸਿੰਘ ਜੀ ਦਾ ਨੰਬਰ 6478-232-3613-647-8222-3313, ਇਹਨਾਂ ਦਾ ਨੰਬਰ ਹੈ। ਹਰ ਥਰਸਡੇ ਨੂੰ ਸਾਡੇ ਮਹਿਮਾਨ ਹੁੰਦੇ ਨੇ ਉਮਰਪ੍ਰੀਤ ਕੌਰ ਚਾਵਲਾ ਜੀ, ਜਿਹੜੇ ਕਿ ਤੁਹਾਨੂੰ ਫਾਈਨੈਂਸ਼ੀਅਲ ਪਲੈਨਿੰਗ ਕਰਨ ਦੇ ਵਿੱਚ ਪੂਰੀ ਹੈਲਪ ਕਰਦੇ ਨੇ, ਅਤੇ ਨਾਲ ਹੀ ਤੁਸੀਂ ਆਪਣੀ ਹੈਲਥ ਇੰਸ਼ੋਰੈਂਸ ਪਾਲਿਸੀਜ਼, ਲਾਈਫ ਇੰਸ਼ੋਰੈਂਸ, ਡਿਸੇਬਿਲਿਟੀ, ਕ੍ਰਿਟੀਕਲ ਇਲਨੈਸ, ਬੱਚਿਆਂ ਦੇ RSP ਪਲਾਨਸ, ਹਰ ਇੱਕ ਪਾਲਿਸੀ ਦੇ ਬਾਰੇ ਜਾਣਕਾਰੀ ਵੀ ਲਓ ਅਤੇ ਆਪਣੀ ਪਾਲਿਸੀਜ਼ ਵੀ ਜ਼ਰੂਰ ਕਰਵਾਓ। ਅਤੇ ਆਪਾਂ ਗੱਲਬਾਤ ਕਰਦੇ ਹਾਂ ਉਮਰਪ੍ਰੀਤ ਕੌਰ ਚਾਵਲਾ ਜੀ ਦੇ ਨਾਲ। ਹਾਂਜੀ ਮੈਮ, ਸਵਾਗਤ, ਸਤਿ ਸ਼੍ਰੀ ਅਕਾਲ ਇੱਕ ਵਾਰ ਫਿਰ ਤੋਂ।
2: ਹਾਂਜੀ, ਥੈਂਕ ਯੂ ਸੋ ਮਚ ਮਨਪ੍ਰੀਤ। ਸੋ ਆਪਾਂ ਸੇਵਿੰਗਸ ਦੀ ਗੱਲ ਕੀਤੀ ਆ,
0: ਹਾਂਜੀ,
2: ਥੋੜ੍ਹੀ ਜਿਹੀ ਜੇ ਮੈਂ ਇੰਸ਼ੋਰੈਂਸ ਦੀ ਗੱਲ ਕਰਾਂ, ਦੇਖੋ ਇੰਸ਼ੋਰੈਂਸ ਜਦੋਂ ਕੋਈ ਵੀ ਇੰਸ਼ੋਰੈਂਸ ਦੀ ਗੱਲ ਕਰ ਲਓ, ਚਾਹੇ ਉਹ ਲਾਈਫ ਹੈ, ਕ੍ਰਿਟੀਕਲ ਇਲਨੈਸ ਹੈ, ਡਿਸੇਬਿਲਟੀ ਇੰਸ਼ੋਰੈਂਸ ਹੈ, ਜਿਹੜੀ ਮੇਨ ਚੀਜ਼ ਹੈ ਨਾ ਇੰਸ਼ੋਰੈਂਸ, ਉਹ ਹੁੰਦਾ ਇੰਸ਼ੋਰੈਂਸ ਦਾ ਪ੍ਰੀਮੀਅਮ।
0: ਹਾਂਜੀ,
2: ਤੁਸੀਂ ਕੋਈ ਵੀ ਪਲਾਨ ਲਿਆ, ਆਪਾਂ ਸਭ ਤੋਂ ਪਹਿਲੇ ਇਹੀ ਦੇਖਦੇ ਹਾਂ ਵੀ ਇੰਸ਼ੋਰੈਂਸ ਦਾ ਪ੍ਰੀਮੀਅਮ ਕੀ ਹੈ।
0: ਹੁਣ
2: ਇੰਸ਼ੋਰੈਂਸ ਦਾ ਪ੍ਰੀਮੀਅਮ ਡਿਪੈਂਡ ਕਰਦਾ ਹੁੰਦਾ ਵੀ ਆਪਾਂ ਪਲਾਨ ਕਿਵੇਂ ਦਾ ਲਿਆ। ਸਭ ਤੋਂ ਪਹਿਲੀ ਚੀਜ਼ ਵੀ ਐਪਲ ਟੂ ਐਪਲ ਕੰਪੇਅਰ ਕਰਨਾ ਹੁੰਦਾ। ਆਪਾਂ ਕਦੇ ਵੀ ਲਾਈਫ ਇੰਸ਼ੋਰੈਂਸ ਦਾ ਪ੍ਰੀਮੀਅਮ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਨਾਲ ਕੰਪੇਅਰ ਕਰ ਹੀ ਨਹੀਂ ਸਕਦੇ, ਕਿਉਂਕਿ ਬਿਲਕੁਲ ਦੋਨੋਂ ਡਿਫਰੈਂਟ ਰਿਸਕ ਨੂੰ ਕਵਰ ਕਰਦੇ ਆ। ਈਵਨ ਜੇ ਆਪਾਂ ਸਿਰਫ ਲਾਈਫ ਇੰਸ਼ੋਰੈਂਸ ਦੀ ਵੀ ਗੱਲ ਕਰੀਏ, ਉਹਦੇ ਚ ਵੀ ਡਿਫਰੈਂਟ ਪਲਾਨਸ ਹੁੰਦੇ ਆ। ਤੁਸੀਂ ਟਰਮ ਇੰਸ਼ੋਰੈਂਸ ਦਾ ਪ੍ਰੀਮੀਅਮ ਪਰਮਾਨੈਂਟ ਇੰਸ਼ੋਰੈਂਸ ਨਾਲ ਕੰਪੇਅਰ ਕਰ ਹੀ ਨਹੀਂ ਸਕਦੇ। ਸਾਨੂੰ ਹੁਣ ਕੀ ਹੈ ਕਿ ਪਰਸਨਲੀ ਸਾਨੂੰ ਪਰਮਾਨੈਂਟ ਇੰਸ਼ੋਰੈਂਸ ਦੇ ਪਲਾਨ ਵਧੀਆ ਲੱਗਦੇ ਹੁੰਦੇ ਆ, ਕਿਉਂਕਿ ਉਹਦੇ ਚ ਕੈਸ਼ ਵੈਲਿਊਜ਼ ਹੈ, ਉਹਦੇ ਚ ਡੈਥ ਬੈਨੀਫਿਟ ਤਾਂ ਚਲੋ ਇੰਸ਼ੋਰੈਂਸ ਦਾ ਇੱਕ ਪੁਆਇੰਟ ਹੈਗਾ ਹੀ ਹੈ। ਲੇਕਿਨ ਕਈ ਵਾਰ ਕੀ ਹੁੰਦਾ ਵੀ ਸਾਡੇ ਲਈ ਅਫੋਰਡੇਬਲ ਨਹੀਂ ਹੁੰਦਾ ਉਹ, ਸਾਨੂੰ ਲੱਗਦਾ ਹੁੰਦਾ ਵੀ ਸਾਡੀ ਅੱਜ ਅਫੋਰਡੇਬਿਲਟੀ ਨਹੀਂ ਹੈ। ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਵੀ ਘਰ ਬਾਏ ਕਰਨਾ, ਅਸੀਂ ਸਾਰਿਆਂ ਨੇ ਘਰ ਬਾਏ ਕਰਨਾ, ਪਰ ਜੇ ਅੱਜ ਬਾਏ ਕਰਨ ਦੀ ਅਫੋਰਡੇਬਿਲਟੀ ਨਹੀਂ ਹੈ, ਆਪਾਂ ਹਜੇ ਕੈਨੇਡਾ 'ਚ ਨਵੇਂ ਆਏ ਹਾਂ, ਆਪਾਂ ਇੰਨੇ ਸਾਲ ਰੈਂਟ 'ਤੇ ਵੀ ਤਾਂ ਰਹਿੰਦੇ ਹੀ ਆ ਨਾ, ਗੱਲ ਇਹ ਵੀ ਛੱਤ ਤਾਂ ਚਾਹੀਦੀ ਹੋਈ ਹੈ। ਸੇਮ ਇੰਸ਼ੋਰੈਂਸ ਦੇ ਵਿੱਚ ਹੈ ਵੀ ਜੇ ਤੁਸੀਂ ਪਰਮਾਨੈਂਟ ਪਲਾਨ ਅੱਜ ਨਹੀਂ ਲੈ ਸਕਦੇ, ਦੈਟਸ ਫਾਈਨ, ਐਟਲੀਸਟ ਟਰਮ ਲੈ ਕੇ ਆਪਣੀ ਹੈਲਥ ਨੂੰ ਲੌਕ ਕਰ ਲਓ। ਕੱਲ੍ਹ ਨੂੰ ਡਾਊਨ ਦਾ ਰੋਡ ਆਪਾਂ ਉਸੇ ਟਰਮ ਇੰਸ਼ੋਰੈਂਸ ਨੂੰ ਸੇਮ ਪਰਮਾਨੈਂਟ ਮਨੀ ਬੈਕ ਪਲਾਨ ਦੇ ਵਿੱਚ ਕਨਵਰਟ ਕਰ ਲਾਂਗੇ ਵਿਦਆਊਟ ਮੈਡੀਕਲ ਡੈਕਲਾਰੇਸ਼ਨ। ਅੱਜ ਤੁਸੀਂ 10 ਸਾਲ ਤੋਂ ਲੈ ਕੇ 40 ਸਾਲ ਤੱਕ ਦੀ ਆਪਾਂ ਕੋਈ ਵੀ ਟਰਮ ਲੈ ਸਕਦੇ ਹਾਂ। ਅਮਾਊਂਟ ਕਿੰਨਾ ਚਾਹੀਦਾ ਉਹ ਨੀਡ ਅਨਾਲਿਸਿਸ ਦੇ ਬੇਸ ਤੇ ਹੁੰਦਾ, ਤੁਹਾਡੀ ਆਊਟਸਟੈਂਡਿੰਗ ਮੋਰਗੇਜਿਸ ਹੈ, ਤੁਹਾਡੇ ਬੱਚੇ ਛੋਟੇ ਆ, ਤੁਹਾਡੇ ਕੋਈ ਬਿਜ਼ਨਸ ਲੋਨ ਲਏ ਹੋਏ ਆ, ਤੁਹਾਡੇ ਗੱਡੀਆਂ ਦੇ ਲੋਨ ਹੈ, ਜੋ ਵੀ ਹੈ, ਆਪਾਂ ਸਾਰਾ ਕੈਲਕੂਲੇਟ ਕਰਕੇ 65 ਤੱਕ ਦੀ ਤੁਹਾਡੀ ਇਨਕਮ ਕੀ ਜਨਰੇਟ ਹੋਣੀ ਹੈ ਉਹਨੂੰ ਕਾਊਂਟ ਕਰਕੇ ਉਹਦੇ ਬੇਸਿਸ ਤੇ ਆਪਾਂ ਟਰਮ ਇੰਸ਼ੋਰੈਂਸ ਲੈਂਦੇ ਹਾਂ। ਬਟ ਉਹੀ ਟਰਮ ਇੰਸ਼ੋਰੈਂਸ ਨੂੰ ਆਪਾਂ ਉਹਦਾ ਇੱਕ ਪੋਰਸ਼ਨ ਆਪਾਂ ਪਰਮਾਨੈਂਟ ਕਨਵਰਟ ਕਰ ਸਕਦੇ ਹਾਂ, ਆਪਾਂ ਪੂਰੀ ਟਰਮ ਇੰਸ਼ੋਰੈਂਸ ਨੂੰ ਪਰਮਾਨੈਂਟ ਕਨਵਰਟ ਕਰ ਸਕਦੇ ਹਾਂ। ਸਾਨੂੰ ਉਸ ਟਾਈਮ ਤੇ ਕੋਈ ਵੀ ਹੈਲਥ ਇਸ਼ੂ ਹੈ ਕੋਈ ਕੁਐਸਚਨ ਨਹੀਂ ਪੁੱਛਿਆ ਜਾਂਦਾ। ਔਰ ਈਵਨ ਇੰਸ਼ੋਰੈਂਸ ਨਾਲ ਅਸੀਂ ਕਈ ਵਾਰ ਇੰਸ਼ੋਰੈਂਸ ਨੂੰ ਐਜ਼ ਅ ਨੈਗੇਟਿਵ ਵਰਡ ਲੈ ਲੈਂਦੇ ਹਾਂ, ਬਟ ਮੈਨੂੰ ਲੱਗਦਾ ਇੰਸ਼ੋਰੈਂਸ ਬਹੁਤ ਹੀ ਪੋਜ਼ਿਟਿਵ ਵਰਡ ਹੈ, ਕਿਉਂਕਿ ਇੰਸ਼ੋਰੈਂਸ ਕੰਪਨੀਜ਼ ਵੀ ਚਾਹੁੰਦੀਆਂ ਹੁੰਦੀਆਂ ਵੀ ਤੁਸੀਂ ਠੀਕ ਰਹੋ। ਤਾਂ ਹੀ ਟਾਈਮ ਟੂ ਟਾਈਮ ਇੰਸ਼ੋਰੈਂਸ ਕੰਪਨੀਜ਼ ਵੱਲੋਂ ਐਪ ਲਾਂਚ ਹੁੰਦੀਆਂ ਉਹਨਾਂ ਦੇ, ਜੇ ਤੁਹਾਡੀ ਹੈਲਦੀ ਹੈਬਿਟਸ ਹੈ ਤਾਂ ਤੁਹਾਨੂੰ ਉਹਦੇ ਰਿਵਾਰਡ ਪੁਆਇੰਟਸ ਮਿਲਦੇ ਆ, ਕਿਉਂਕਿ ਇੰਸ਼ੋਰੈਂਸ ਕੰਪਨੀਜ਼ ਵੀ ਜਾਣਦੀਆਂ ਕਿ ਤੁਸੀਂ ਲਿਵ ਲੌਂਗ ਕਰੋਗੇ ਤਾਂ ਹੀ ਉਹਨਾਂ ਦੇ ਕਲੇਮ ਘੱਟ ਆਣਗੇ. ਸੋ ਇੰਸ਼ੋਰੈਂਸ ਨੂੰ ਇੱਕ ਪੋਜ਼ਿਟਿਵ ਸਮਝ ਕੇ ਲਓ. ਤੁਹਾਡੀ ਕੀ ਅਫੋਰਡੇਬਿਲਟੀ ਆ, ਤੁਹਾਡਾ ਕੈਨੇਡਾ ਦੇ ਵਿੱਚ ਕੀ ਸਟੇਟਸ ਹੈ, ਤੁਹਾਡੀਆਂ ਕੀ ਲਾਇਬਿਲਟੀਜ਼ ਹੈ, ਜ਼ਰੂਰ ਤੁਸੀਂ ਮੇਰੇ ਨਾਲ ਡਿਸਕਸ ਕਰ ਸਕਦੇ ਹੋ. ਉਹਦੇ ਬੇਸਿਸ 'ਤੇ ਆਪਾਂ ਇੱਕ ਕਸਟਮਾਈਜ਼ ਪਲਾਨ ਤੁਹਾਡੇ ਲਈ ਰੈਡੀ ਕਰ ਸਕਦੇ ਹਾਂ. ਸੋ ਨੰਬਰ ਹੈ ਜੀ ਮੇਰਾ
0: 647-446-1616. ਇਹਨਾਂ ਦਾ ਨੰਬਰ ਹੈ. ਅਗਲੇ ਕਾਲਰ 2865 ਜੀ, ਸਤਿ ਸ਼੍ਰੀ ਅਕਾਲ. ਹਾਂਜੀ ਸਤਿ ਸ਼੍ਰੀ ਅਕਾਲ ਜੀ.
3: ਵਧੀਆ ਜੀ, ਚੜ੍ਹਦੀ ਕਲਾ ਤੇ ਬਹੁਤ ਸਲੋਅ ਚੱਲ ਰਿਹਾ ਜੀ.
0: ਹਾਂਜੀ ਹਾਂਜੀ ਬਿਲਕੁਲ, ਥੈਂਕ ਯੂ. ਪਰਸੋਂ ਨੂੰ ਕਰਾਂਗੇ, ਠੀਕ ਹੈ.
3: ਕੱਲ ਥੋੜੇ ਬਿਜੀ ਆ, ਥੋੜਾ ਜਿਹਾ ਬਿਜੀ ਆ ਕੱਲ ਸਾਰਾ ਦਿਨ.
0: ਅੱਛਾ,
3: ਤੇ ਪਰਸੋਂ ਕਰਾਂਗੇ, ਠੀਕ ਹੈ. ਪਰਸੋਂ ਲੈ ਕੇ ਰੱਖੀ,
0: ਠੀਕ ਹੈ ਜੀ. ਥੈਂਕ ਯੂ, ਥੈਂਕ ਯੂ, ਤੁਸੀਂ ਹਾਜ਼ਰੀ ਲਵਾਈ ਜੀ. ਸਤਿ ਸ਼੍ਰੀ ਅਕਾਲ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ. ਸਟੂਡੀਓ ਨੰਬਰ 905-564-6444-905-564-4444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ, ਅਤੇ ਉਮੀਦ ਹੈ ਕਿ ਸਾਰੇ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋ. ਅਤੇ ਇਸ ਤੋਂ ਪਹਿਲਾਂ ਕਿ ਆਪਾਂ ਨੈਕਸਟ ਲਾਈਵ ਆਲੋਕੇਸ਼ਨ ਪ੍ਰੋਗਰਾਮ ਦੇ ਨਾਲ ਲਿੰਕ ਦੇ ਨਾਲ ਜੁੜੀਏ, ਪਹਿਲਾਂ ਆਪਾਂ ਫਰਮਾਇਸ਼ੀ ਗਾਣਾ ਇੱਕ ਸੁਣਾਈਏ ਤੁਹਾਨੂੰ ਕੁਲਵਿੰਦਰ ਬਿੱਲਾ ਦੀ ਆਵਾਜ਼ ਦੇ ਵਿੱਚ. ਪਹਿਲਾਂ ਫਰਮਾਇਸ਼ੀ ਗਾਣਾ ਇੰਜੋਏ ਕਰੋ, ਸੁੰਦਰੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ.
4: ਤੇਰੇ ਯਾਰ ਨੇ ਯਾਰ ਮਾਰ ਕੀਤੀ ਹੈ, ਮਾਰ ਕੀਤੀ ਹੈ, ਫੌਜ ਚੋਂ ਛੁੱਟੀ ਲੈ ਕੇ ਆ ਜਾ, ਛੁੱਟੀ ਲੈ ਕੇ ਆ ਜਾ, ਨਹੀਂ ਤਾਂ ਪਿੰਡ ਵਿੱਚ, ਨਹੀਂ ਤਾਂ ਪਿੰਡ ਵਿੱਚ.
5: ਮੌੜਾ ਵਾਲੇ ਹਰਦੀਪ ਮਾਨ ਦੇ ਵਿਆਹ ਵਿੱਚ ਆਏ ਸਾਰੇ ਬਰਾਤੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ. ਲਓ ਬਈ ਮਿੱਤਰੋ, ਤੁਹਾਡੀ ਫਰਮਾਇਸ਼ ਤੇ ਪੇਸ਼ ਕਰਨ ਜਾ ਰਿਹਾ ਢੈਪਈ ਵਾਲਾ ਕੁਲਵਿੰਦਰ ਬਿੱਲਾ, ਗਾਥਾ ਸੁੱਚੇ ਸੂਰਮੇ ਦੀ. ਸੁਣ ਕੇ ਬਾਈ ਓਏ,

0: ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ, ਆਪਣੀ ਪਸੰਦ ਦੇ ਗਾਣੇ ਵੀ ਤੁਸੀਂ ਇੰਜੋਏ ਕਰ ਰਹੇ ਹੋਵੋਗੇ। ਸਟੂਡੀਓ ਨੰਬਰ 905-564-6444 905-564-4444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। 905-564-6444 ਸਟੂਡੀਓ ਦਾ ਨੰਬਰ ਹੈ। ਜੇ ਤੁਸੀਂ ਆਪਣੀ ਆਟੋ ਇੰਸ਼ੋਰੈਂਸ ਦੇ ਰੇਟਸ ਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਅੱਜ ਹੀ ਮਨੂ ਸ਼ਰਮਾ ਜੀ ਦੇ ਨਾਲ ਗੱਲਬਾਤ ਕਰੋ। ਜੁਲਾਈ ਤਾਂ ਹੁਣ ਨਿਕਲ ਚੁੱਕਾ ਹੈ, ਹੁਣ ਅਗਸਤ ਮਹੀਨਾ ਸਟਾਰਟ ਹੋ ਚੁੱਕਿਆ। ਜੁਲਾਈ ਤੋਂ ਬਾਅਦ ਜਿਨ੍ਹਾਂ ਦੀਆਂ ਵੀ ਹੁਣ ਪਾਲਿਸੀਜ਼ ਰਿਨਿਊ ਹੋਣ ਵਾਲੀਆਂ ਨੇ ਆਟੋ ਇੰਸ਼ੋਰੈਂਸ ਦੀਆਂ, ਤਾਂ ਉਹ ਤੁਸੀਂ ਧਿਆਨ ਦੇ ਨਾਲ ਸੁਣੋ। ਤੁਹਾਨੂੰ ਹੁਣ ਐਕਸੀਡੈਂਟ ਬੈਨੀਫਿਟਸ ਅਤੇ ਹੋਰ ਵੀ ਕਵਰੇਜਿਸ ਦੇ ਲਈ ਇੱਕ ਨਵੇਂ ਫੈਸਲੇ ਲੈਣੇ ਪੈ ਸਕਦੇ ਆ, ਅਤੇ ਬਟ ਜ਼ਰੂਰੀ ਇਹ ਹੈ ਕਿ ਤੁਹਾਨੂੰ ਸਮਝਣਾ ਚਾਹੀਦਾ ਕਿ ਜਿਹੜੇ ਇਹ ਡਿਸੀਜਨਸ ਤੁਸੀਂ ਹੁਣ ਤੋਂ ਲਓਗੇ ਇਹ ਤੁਹਾਡੀ ਅਤੇ ਤੁਹਾਡੀ ਫੈਮਿਲੀ ਦੀ ਸੇਫਟੀ ਦੇ ਉੱਪਰ ਕੀ ਅਸਰ ਪਾ ਸਕਦੇ ਆ। ਅਤੇ ਸਿਰਫ ਘੱਟ ਪ੍ਰੀਮੀਅਮਸ ਦੇਖ ਕੇ ਡਿਸੀਜਨਸ ਨਾ ਲਓ, ਸਹੀ ਕਵਰੇਜ ਦਾ ਹੋਣਾ ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ। ਇਸ ਕਰਕੇ ਜਿਨ੍ਹਾਂ ਦੀ ਵੀ ਹੁਣ ਆਟੋ ਇੰਸ਼ੋਰੈਂਸ ਦੀ ਰਿਨਿਊਅਲ ਆਉਣ ਵਾਲੀ ਹੈ, ਜਾਂ ਤੁਸੀਂ ਆਪਣੇ ਘਰ ਯਾਨੀ ਕਿ ਹੋਮ ਇੰਸ਼ੋਰੈਂਸ ਐਂਡ ਬਿਜ਼ਨਸ ਇੰਸ਼ੋਰੈਂਸ ਦੇ ਲਈ ਬੈਟਰ ਕਵਰੇਜ ਐਂਡ ਬੈਟਰ ਰੇਟਸ ਲੱਭ ਰਹੇ ਹੋ, ਤਾਂ ਜ਼ਰੂਰ ਤੁਸੀਂ ਮਨੂ ਸ਼ਰਮਾ ਜੀ ਦੇ ਨਾਲ ਸੰਪਰਕ ਕਰੋ। ਅਤੇ ਗੱਲਬਾਤ ਕਰਨ ਦੇ ਲਈ ਨੰਬਰ ਹੈ 299-952-9532 289-952-9532 ਮਨੂ ਸ਼ਰਮਾ ਜੀ ਦਾ ਨੰਬਰ ਹੈ। ਅਤੇ ਲੋ ਫਿਰ ਗੱਲਬਾਤ ਕਰੀਏ ਇੱਕ ਵਾਰ ਫਿਰ ਤੋਂ ਲਾਈਵ ਲੋਕੇਸ਼ਨ ਪ੍ਰੋਗਰਾਮ ਦੇ ਨਾਲ ਜੁੜਦੇ ਹਾਂ। ਤਜਿੰਦਰ ਸਿੱਧੂ ਸਰ ਪਹੁੰਚੇ ਹੋਏ ਨੇ ਡੇਲ ਮੁੰਡੀ ਜੀ ਦੇ ਆਫਿਸ, ਬਹੁਤ ਹੀ ਕਮਾਲ ਦਾ ਇੱਕ ਪ੍ਰੋਜੈਕਟ ਤੁਹਾਡੇ ਲਈ ਲੈ ਕੇ ਆਏ ਹੋਏ ਨੇ ਨਾਇਗਰਾ ਫਾਲਸ ਦੇ ਵਿੱਚ, ਉਹਦੇ ਬਾਰੇ ਆਪਾਂ ਪੂਰੀ ਇਨਫੋਰਮੇਸ਼ਨ ਤੁਹਾਨੂੰ ਦੇ ਰਹੇ ਹਾਂ। 416-413-1313 ਤੁਸੀਂ ਡੇਲ ਮੁੰਡੀ ਜੀ ਦੇ ਆਫਿਸ ਕਾਲ ਕਰ ਸਕਦੇ ਹੋ। ਜੀ ਸਿੱਧੂ ਸਰ
1: ਮਿਹਰਬਾਨੀ, ਮਨਪ੍ਰੀਤ ਬਹੁਤ ਬਹੁਤ ਸ਼ੁਕਰੀਆ ਇੱਕ ਵਾਰੀ ਫਿਰ ਦੋਸਤੋ ਤਜਿੰਦਰ ਸਿੰਘ ਸਿੱਧੂ ਵੱਲੋਂ ਸਾਰਿਆਂ ਨੂੰ ਜੀ ਆਇਆਂ ਨੂੰ। ਅੱਜ ਅਸੀਂ ਲਾਈਵ ਲੋਕੇਸ਼ਨ ਪਹੁੰਚੇ ਹੋਏ ਹਾਂ। ਰੀਅਲ ਸਟੇਟ ਦੀ ਹਿਸਟਰੀ ਦੇ ਵਿੱਚ ਇੱਕ ਪ੍ਰੋਜੈਕਟ ਆਇਆ ਨਾਇਗਰਾ ਫਾਲ, ਪਾਣੀ ਦੇ ਬਿਲਕੁਲ ਕੰਢੇ
0: ਜੀ।
1: ਇੱਕ ਦੇ ਪ੍ਰਾਈਸ ਵਿੱਚ ਤੁਹਾਨੂੰ 3 ਯੂਨਿਟਾਂ ਮਿਲਣੀਆਂ ਹੈਗੀਆਂ, ਤੇ ਇਹ ਤਾਂ ਮੈਂ ਪਹਿਲੀ ਵਾਰ ਸੁਣਿਆ ਮੈਂ ਵੀ ਕਿ ਇੱਕ ਦੇ ਪੇ ਕਰੋ ਤੇ 3 ਯੂਨਿਟਾਂ ਮਿਲ ਜਾਣੀਆਂ।
0: ਹਾਂਜੀ,
1: ਯਾਨੀ ਇੱਕ ਆਪਣੇ ਕੋਲ ਰੱਖ ਲਓ, 2 ਰੈਂਟ ਤੇ ਕਰ ਦਿਓ, ਤਾਂ ਵੀ ਇਹ ਬਹੁਤ ਅੱਛੀ ਡੀਲ ਹੈ।
0: ਬਿਲਕੁਲ,
1: ਇੱਕ ਪ੍ਰਾਈਸ ਦੇ ਵਿੱਚ 3 ਯੂਨਿਟ ਤੁਹਾਨੂੰ ਮਿਲ ਰਹੀਆਂ। ਅਸੀਂ ਪਹੁੰਚੇ ਹੋਏ ਅੱਜ 7895 Tranmere Drive ਸਵੀਟ ਨੰਬਰ 206 ਦੇ ਵਿੱਚ, ਇਹ ਡਿਕਸੀ ਡੇਅਰੀ ਦੇ ਨੇੜੇ ਆ। ਇਹ ਤੁਸੀਂ ਇੱਥੇ ਵੀ ਆ ਕੇ ਮਿਲ ਸਕਦੇ ਹੋ। ਅੱਜ ਸਟਾਫ ਹੈਗਾ ਡੇਲ ਮੁੰਡੀ ਹੋਰੀ ਜਿਹੜੇ ਹੈਗੇ ਨੇ, ਬਹੁਤ ਸਾਰੇ ਲੋਕ ਜਿਉਂ ਹੀ ਅਸੀਂ ਪ੍ਰੋਗਰਾਮ ਸ਼ੁਰੂ ਕੀਤਾ 3-4 ਫੈਮਲੀਆਂ ਆ ਗਈਆਂ ਨੇ। ਡੇਲ ਜੀ ਉਹਨਾਂ ਨਾਲ ਬਿਜ਼ੀ ਨੇ ਕਿਉਂਕਿ ਮੈਨੂੰ ਫਿਰ ਆਪ ਬੋਲਣਾ ਪਿਆ, ਤੇ ਅੱਗੇ ਲੱਗ ਗਿਆ ਅਗਲੇ ਲਿੰਕ ਵਿੱਚ ਡੇਲ ਹੋਣ ਤੋਂ ਹੋਰ ਜਾਣਕਾਰੀ ਲਵਾਂਗੇ ਆਪਾਂ
0: ਜੀ ਜੀ।
1: ਔਰ ਮੈਨੂੰ ਇਹ ਜ਼ਰੂਰ ਪਤਾ ਕਿ ਇੱਕ ਦੀ ਪ੍ਰਾਈਸ ਪੇ ਕਰਕੇ ਤੁਹਾਨੂੰ 3 ਯੂਨਿਟਾਂ ਮਿਲਣੀਆਂ ਹੈਗੀਆਂ।
0: ਹਾਂਜੀ,
1: ਤੇ ਇਹਨਾਂ ਕਦੇ ਵੀ ਰੀਅਲ ਸਟੇਟ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦੀ ਡੀਲ ਨਹੀਂ ਮਿਲਣੀ। ਇਹ ਨਾਇਗਰਾ ਫਾਲ ਦੇ ਵਿੱਚ ਮੈਂ ਸਾਹਮਣੇ ਦੇਖ ਰਿਹਾ, ਇਹ ਬਿਲਕੁਲ ਪਾਣੀ ਦੇ ਕੰਢੇ ਤੇ ਇਹ ਬਹੁਤ ਸੋਹਣੇ ਘਰ ਬਣੇ ਹੋਏ ਨੇ, ਤੇ ਤੁਸੀਂ ਆ ਕੇ ਵੀ ਇੱਥੇ ਸਿਰੇ ਦੇਖ ਸਕਦੇ ਹੋ। ਅੱਜ ਜਿਵੇਂ ਦਿਖਾਇਆ ਗਿਆ ਸਾਰੇ ਪਾਣੀ ਨਾਇਗਰਾ ਦੇ ਵੀ ਜਾ ਕੇ ਵੀ ਦੇਖ ਸਕਦੇ ਹੋ ਔਨ ਸਾਈਡ ਤੇ ਜਿੱਥੇ ਬਣਨੇ ਹੋਏ ਨੇ ਘਰ। ਤੇ ਨਾਲ ਜਿਹਨੇ ਮੈਂ ਦੱਸਿਆ ਕਿ ਨੰਬਰ ਤੁਸੀਂ ਲੈ ਲਓ 416-413-1313 416-413-1313 ਨੰਬਰ ਹੈ। ਪਰਮਾਨੰਦ ਮੈਂ ਜਲਦੀ ਜਲਦੀ ਦੇਰ ਹੋਣ ਨਾਲ ਲੈ ਕੇ ਆਵਾਂਗਾ, ਜੋ ਫਾਰਗ ਹੁੰਦੇ ਨੇ ਆਪਣੇ ਕਸਟਮਰ ਦੇ ਨਾਲ,
0: ਕਿਉਂਕਿ
1: 2-3 ਫੈਮਲੀ ਇਕੱਠੀਆਂ ਆਈਆਂ ਉਹਨਾਂ ਦੇ ਨਾਲ ਬੈਠੇ ਨੇ
0: ਜੀ,
1: ਸਮਝਾ ਰਹੇ ਨੇ ਉਹਨਾਂ ਨੂੰ, ਅਗਲੇ ਲਿੰਕ ਵਿੱਚ ਪੂਰੀ ਜਾਣਕਾਰੀ ਦਿੰਦੇ ਹਾਂ।
0: ਹਾਂਜੀ ਬਿਲਕੁਲ, ਜ਼ਰੂਰ ਤੁਸੀਂ ਨੰਬਰ ਨੋਟ ਕਰ ਲਓ ਡੇਲ ਮੁੰਡੀ ਜੀ ਦਾ, ਨੰਬਰ 416-413-1313 416-413-1313 ਦੇ ਉੱਪਰ ਤੁਸੀਂ ਜ਼ਰੂਰ ਕੰਟੈਕਟ ਕਰ ਸਕਦੇ ਹੋ। 0345 ਜੀ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
2: ਇੱਕ ਚੀਜ਼ ਪੁੱਛਣਾ ਸੀ, ਜਿਹੜੇ ਇਹ ਹੁਣੇ ਮੈਂ ਥੋੜੀ ਦੇਰ ਪਹਿਲੇ 2 ਵਜੇ ਦੇ ਲਗਭਗ ਮੈਂ ਜਦੋਂ ਬੋਪਰਾ ਡਿਟੇਲ ਕਰ ਰਹੇ ਸੀ, ਉਹਦੇ ਵਿੱਚ ਮੈਨੂੰ ਗੁਰੂ ਨਾਨਕ ਸਾਹਿਬ ਜੀ ਦਾ ਕੀ ਕਹਿੰਦੇ ਉਹਨਾਂ ਦੀ ਕੋਈ ਉਹਦੇ ਤੇ ਸੈਮੀਨਾਰ ਹੋਣਾ ਸੀ, ਉਹਦੇ ਬਾਰੇ ਦੱਸੋ।
0: ਆਮ ਸੌਰੀ ਬਟ ਤੁਸੀਂ ਨਾ ਉਹ ਪਿਛਲੇ ਪ੍ਰੋਗਰਾਮ ਦੀ ਗੱਲ ਕਰ ਰਹੇ ਹੋ, ਬਟ ਮੈਨੂੰ ਹੁਣ ਉਹਦੇ ਬਾਰੇ ਪਤਾ ਨਹੀਂ ਉਹ ਕੀ ਇਨਫੋਰਮੇਸ਼ਨ ਦੇ ਰਹੇ ਸੀਗੇ।
2: ਬੋਪਾ ਜੀ, ਬੋਪਾ ਜੀ ਦਾ ਨੰਬਰ ਦੇ ਸਕਦੇ ਤੁਸੀਂ ਆਪ?
0: ਸਿੱਧੂ ਸਰ ਲਾਈਨ ਤੇ ਨੇ। ਸਿੱਧੂ ਸਰ ਤੁਸੀਂ ਇਹਨਾਂ ਨਾਲ ਗੱਲ ਕਰੋਗੇ ਪਲੀਜ਼? ਹਾਂਜੀ,
1: ਉਹ ਤੇ ਜਾਣਕਾਰੀ ਲੈ ਲੈਣਗੇ ਨੰਬਰ।
2: ਹਾਂਜੀ ਹਾਂਜੀ, ਬੋਪਾ ਜੀ ਦਾ ਨੰਬਰ ਦੇ ਦਿਓ ਮੈਨੂੰ।
0: ਮੇਰੀ ਗੱਲਬਾਤ ਹੋ ਰਹੀ ਹੈ ਪੂਰੇ 6 ਵਜੇ ਤੱਕ ਤੇ ਅੱਜ ਅਸੀਂ ਲਾਈਵ ਆਨ ਲੋਕੇਸ਼ਨ ਪ੍ਰੋਗਰਾਮ ਵੀ ਕਰ ਰਹੇ ਹਾਂ ਤੁਹਾਡੇ ਲਈ ਤੇ ਉਮੀਦ ਹੈ ਕਿ ਤੁਸੀਂ ਸਾਰੇ ਪ੍ਰੋਗਰਾਮ ਦੇ ਨਾਲ ਜੁੜੇ ਹੋ ਤੇ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋ ਰਾਇਲ ਡਿਜੀਟਲ ਦੇ ਨਾਲ ਤੁਸੀਂ ਗੱਲਬਾਤ ਕਰੋ ਜੇ ਤੁਸੀਂ ਆਪਣੀਆਂ ਸੈੱਲ ਫੋਨ ਦੀਆਂ ਡੀਲਸ ਲੈਣੀਆਂ ਹੋਣ ਜਾਂ ਤੁਸੀਂ ਆਪਣੇ ਘਰਾਂ ਦੇ ਵਿੱਚ ਹਾਈ ਸਪੀਡ ਅਨਲਿਮਿਟਡ ਇੰਟਰਨੈਟ ਲਗਵਾਉਣਾ ਚਾਹੁੰਦੇ ਹੋ ਤਾਂ ਸਿਰਫ $55 ਦੀ ਡੀਲ ਹੈ 1.5 GB ਡਾਟਾ ਦੇ ਨਾਲ ਤੁਸੀਂ ਜ਼ਰੂਰ ਲਓ ਇਹਨਾਂ ਦੇ ਕੋਲੋਂ ਤੇ 80 ਮੈਰੀਟਾਈਮ ਓਨਟਾਰੀਓ ਬੁਲੇਵਰਡ ਯੂਨਿਟ ਨੰਬਰ 58 ਦੇ ਉੱਪਰ ਇਹਨਾਂ ਦਾ ਆਫਿਸ ਲੋਕੇਟਡ ਹੈ ਤੇ ਹਾਈ ਸਪੀਡ ਅਨਲਿਮਿਟਡ ਇੰਟਰਨੈਟ ਦੀ ਡੀਲ 1.5 GB ਡਾਟਾ ਦੇ ਨਾਲ ਸਿਰਫ $55 ਦੇ ਵਿੱਚ ਤੁਹਾਨੂੰ ਦੇ ਰਹੇ ਨੇ ਜ਼ਰੂਰ ਤੁਸੀਂ ਗੱਲਬਾਤ ਕਰੋ ਰਾਇਲ ਡਿਜੀਟਲ ਤੋਂ ਅਮਨ ਜੀ ਦੇ ਨਾਲ ਏਅਰਪੋਰਟ ਰੋਡ ਐਂਡ ਕੁਈਨ ਦੇ ਬਿਲਕੁਲ ਨਜ਼ਦੀਕ ਇਹਨਾਂ ਦਾ ਆਫਿਸ ਲੋਕੇਟਡ ਹੈ ਨੰਬਰ 647-201-1313 ਰਾਇਲ ਡਿਜੀਟਲ ਤੋਂ ਅਮਨ ਜੀ ਦਾ ਨੰਬਰ ਹੈ ਨੈਕਸਟ ਫਰਮਾਇਸ਼ੀ ਗਾਣਾ ਤੁਸੀਂ ਇੰਜੋਏ ਕਰੋ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੇ ਲੋ ਫਿਰ ਗੱਲਬਾਤ ਕਰਾਂਗੇ ਇੱਕ ਵਾਰ ਫਿਰ ਤੋਂ ਅਮਰਪ੍ਰੀਤ ਕੌਰ ਚਾਵਲਾ ਜੀ, ਸਾਡੇ ਹਰ ਥਰਸਡੇ ਨੂੰ ਸਾਡੇ ਮਹਿਮਾਨ ਹੁੰਦੇ ਨੇ ਤੇ ਤੁਹਾਨੂੰ ਇੰਸ਼ੋਰੈਂਸ ਰਿਲੇਟਡ ਐਂਡ ਫਾਈਨੈਂਸ਼ੀਅਲ ਪਲੈਨਿੰਗ ਦੇ ਰਿਲੇਟਡ ਪੂਰੀ ਇਨਫੋਰਮੇਸ਼ਨ ਦਿੰਦੇ ਨੇ। ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ, ਨੰਬਰ 6474616116 ਦੇ ਉੱਪਰ ਤੁਸੀਂ ਗੱਲਬਾਤ ਕਰਨੀ ਹੈ। ਤੁਹਾਨੂੰ ਪੂਰੀ ਚੰਗੀ ਤਰ੍ਹਾਂ ਸਮਝਾਉਣਗੇ ਤੁਹਾਡੇ ਲਈ ਕਿਹੜੀ ਪੋਲਿਸੀ ਵਧੀਆ ਰਹੇਗੀ, ਕਿਹੜੀ ਬੈਨੀਫਿਸ਼ੀਅਲ ਰਹੇਗੀ ਤੇ ਫਿਰ ਤੁਹਾਡੇ ਲਈ ਕਰਕੇ ਦੇਣਗੇ। ਜ਼ਰੂਰ ਗੱਲਬਾਤ ਕਰੋ 6474416116 ਉਮਰਪ੍ਰੀਤ ਕੌਰ ਚਾਵਲਾ ਜੀ ਦੇ ਨਾਲ। ਹਾਂਜੀ ਉਮਰਪ੍ਰੀਤ ਜੀ,
1: ਥੈਂਕ ਯੂ ਸੋ ਮਚ ਮਨਪ੍ਰੀਤ। ਸੋ ਆਪਾਂ ਇੰਸ਼ੋਰੈਂਸ ਦੀ ਗੱਲ ਕੀਤੀ ਹੈ, ਆਪਾਂ ਇਨਵੈਸਟਮੈਂਟਸ ਦੀ ਗੱਲ ਕੀਤੀ ਹੈ। ਤੁਹਾਡੀਆਂ ਕੋਈ ਆਲਰੇਡੀ ਐਗਜ਼ਿਸਟਿੰਗ ਪਾਲਿਸੀਜ਼ ਹੈ ਤੁਸੀਂ ਰਿਵਿਊ ਕਰਨਾ, ਕਿਉਂਕਿ ਕਈ ਵਾਰ ਹੁੰਦਾ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਅਸੀਂ ਰਿਵਿਊ ਕਦੋਂ ਕਰਨਾ ਹੁੰਦਾ। ਤੁਸੀਂ ਵਰਕ ਪਰਮਿਟ ਤੇ ਸੀ, ਹੁਣ ਤੁਸੀਂ PR ਹੋਏ, ਤੁਸੀਂ ਪਹਿਲੇ ਅਨਮੈਰਿਡ ਸੀ ਹੁਣ ਮੈਰਿਜ ਹੋਈ ਹੈ, ਜਾਂ ਬੱਚੇ ਹੋਏ ਆ, ਜਾਂ ਤੁਸੀਂ ਕੋਈ ਪਹਿਲਾ ਘਰ ਲਿਆ, ਜਾਂ ਤੁਸੀਂ ਕੋਈ ਇਨਵੈਸਟਮੈਂਟ ਪ੍ਰੋਪਰਟੀ ਐਡ ਕੀਤੀ ਹੈ, ਜਾਂ ਕੋਈ ਬਿਜ਼ਨਸ ਐਡ ਕੀਤਾ, ਮਤਲਬ ਐਸੈਟਸ ਦੇ ਵਿੱਚ ਕੋਈ ਵੀ ਚੇਂਜ ਆਇਆ, ਦਿਸ ਇਜ਼ ਦ ਟਾਈਮ ਟੂ ਰਿਵਿਊ ਯੋਰ ਪਾਲਿਸੀਜ਼। ਜ਼ਰੂਰ ਤੁਸੀਂ ਆਪਣੇ ਐਡਵਾਈਜ਼ਰ ਨਾਲ ਰਿਵਿਊ ਕਰ ਲਓ, ਜਾਂ ਤੁਸੀਂ ਮੇਰੇ ਨਾਲ ਵੀ ਰਿਵਿਊ ਕਰ ਸਕਦੇ ਹੋ। ਤੁਸੀਂ ਫੋਨ ਤੇ ਮੈਨੂੰ ਪਿਕਚਰ ਕਲਿੱਕ ਕਰਕੇ ਭੇਜ ਦਿਓ ਤਾਂ ਆਪਾਂ ਫੋਨ ਤੇ ਵੀ ਰਿਵਿਊ ਕਰ ਸਕਦੇ ਹਾਂ, ਜਾਂ ਤੁਸੀਂ ਆਫਿਸ ਵਿਜ਼ਿਟ ਕਰ ਲਓ। ਇਸ ਤੋਂ ਇਲਾਵਾ ਤੁਹਾਡਾ ਕੋਈ ਵੀ ਕੁਐਸਚਨ ਹੈ, ਚਾਹੇ ਉਹ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਹੈ, ਲਾਈਫ ਕ੍ਰਿਟੀਕਲ ਇਲਨੈਸ, ਡਿਸੇਬਿਲਟੀ, ਸੁਪਰ ਵੀਜ਼ਾ, ਵਿਜ਼ਟਰ, ਟਰੈਵਲ ਇੰਸ਼ੋਰੈਂਸ, ਜਾਂ ਕਿਸੇ ਵੀ ਤਰ੍ਹਾਂ ਦੀਆਂ ਇਨਵੈਸਟਮੈਂਟ ਤੇ ਤੁਸੀਂ ਗੱਲ ਕਰਨੀ ਹੈ, RESP ਬੱਚਿਆਂ ਦਾ ਐਜੂਕੇਸ਼ਨ ਸੇਵਿੰਗ ਪਲਾਨ, ਪਹਿਲਾ ਕਰ ਲੈਣਾ, FHSA, RRSP, TFSA ਦੀ ਆਪਾਂ ਪਹਿਲੇ ਇਨਫੋਰਮੇਸ਼ਨ ਦਿੱਤੀ ਹੈ, ਜਾਂ ਰਜਿਸਟਰਡ ਡਿਸੇਬਿਲਟੀ ਸੇਵਿੰਗਸ ਪਲਾਨ ਜਿਹਦੇ ਚ ਘਰ ਚ ਕੋਈ ਵੀ ਬੱਚਾ ਵਿਦ ਸਪੈਸ਼ਲ ਨੀਡਸ ਜਾਂ ਕੋਈ ਅਡਲਟ ਹੈ ਡਿਸੇਬਿਲਟੀ ਤੇ, DTC ਤੁਹਾਡੀ ਅਪਰੂਵਡ ਹੈ, 49 ਤੋਂ ਏਜ ਤੁਹਾਡੀ ਘੱਟ ਹੈ, ਤਾਂ ਤੁਸੀਂ ਵੀ ਗਵਰਨਮੈਂਟ ਦੀ 90,000 ਤੱਕ ਦੀ ਜਿਹੜੀ ਗ੍ਰਾਂਟ ਹੈ ਉਹਦੇ ਲਈ ਤੁਸੀਂ ਐਲੀਜੀਬਲ ਹੋ ਸਕਦੇ ਹੋ। ਸੋ RDSP ਦੀ ਤੁਸੀਂ ਇਨਫੋਰਮੇਸ਼ਨ ਲੈਣੀ ਹੈ, ਤੁਹਾਡੀ ਫੈਮਿਲੀ ਫਰੈਂਡਸ ਦੇ ਵਿੱਚ ਕੋਈ ਬੱਚਾ ਤੁਹਾਨੂੰ ਪਤਾ ਹੈ ਕਿ ਉਹ ਡਿਸੇਬਿਲਟੀ ਤੇ ਹੈ, ਜ਼ਰੂਰ ਤੁਸੀਂ ਨੰਬਰ ਪਾਸ ਔਨ ਕਰ ਸਕਦੇ ਹੋ। ਨੰਬਰ ਹੈ ਜੀ 6474616116, 6474416116। ਥੈਂਕ ਯੂ ਸੋ ਮਚ ਮਨਪ੍ਰੀਤ
0: ਜੀ, ਬਹੁਤ ਬਹੁਤ ਸ਼ੁਕਰੀਆ। ਜ਼ਰੂਰ ਤੁਸੀਂ ਗੱਲਬਾਤ ਕਰੋ ਉਮਰਪ੍ਰੀਤ ਕੌਰ ਚਾਵਲਾ ਜੀ ਦੇ ਨਾਲ, ਨੰਬਰ 6474616116, 6474416116 ਦੇ ਉੱਪਰ ਤੁਸੀਂ ਜ਼ਰੂਰ ਕੰਟੈਕਟ ਕਰ ਸਕਦੇ ਹੋ। ਤੇ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲੈ ਕੇ ਸਟੇਸ਼ਨਰੀ ਤੋਂ ਬਾਅਦ ਜਲਦ ਵਾਪਸ ਆਵਾਂਗੇ। ਸੁੰਦਰ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
2: ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟ੍ਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ, ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-248-7011, 905-239-7711। ਕੋਮਲ ਟ੍ਰੈਵਲ ਐਂਡ ਟੂਰਸ। ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ, ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ, ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ, ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫਰੂਟ ਮਿਲਦਾ ਹੈ, ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ। ਆਪਣੇ ਨੇੜਲੀ ਲੋਕੇਸ਼ਨ ਤੇ ਆਓ, 45 Dust Drive, 15 Fender Way, ਬਰੈਂਪਟਨ, 9985 ਮਕਵੀਨ ਡਰਾਈਵ ਬਰੈਂਪਟਨ, 1465 ਮੇਫੀਲਡ ਰੋਡ ਬਰੈਂਪਟਨ, 33 ਫਾਰਲੀ ਡਰਾਈਵ ਗੋਲਫ ਦੇ ਵਿੱਚ, 600 ਹੈਸਪਲਰ ਰੋਡ ਕੇਮਬ੍ਰਿਜ, ਨਵੀਂ ਖੁੱਲੀ ਬ੍ਰਾਂਚ 25 ਸੈਂਟਰਲ ਵੁੱਡ ਪਾਰਕਵੇ, ਕੈਨੇਡੀ ਦੇ ਸੈਂਟਰਲ ਵੁੱਡ ਪਾਰਕਵੇ ਦੇ ਨੇੜੇ ਆਓ। ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ।
3: The Must Societe clearance sale is on August 6th to 10th. Save up to 70% on furniture and decor from Must Societe and Jardin de Ville. 5 days only, 1270 Caledonia Road in North York, while supplies last. This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
4: Rocky, tu apni insurance kis to karwanda yaar?
5: Oye kalla main nahi, apni community da har banda insurance expert Mona Mangi ji kol karwande ne.
4: Wah, yaar number ta dai Mona ji da.
5: Haan ji, tusi vi note karo, insurance koi vi hove, insurance for you di Mona Mangi ji. Jede life insurance, critical illness insurance, super visa insurance ate har tarah di insurance de layi bharosemand naam hai. Hune call karo 416-509-1509 te.
3: Yaad rakho, Mona Mangi from Insurance for You,
5: 416-509-1509.

0: ਹੈ ਤੁਹਾਡਾ ਆਪਣਾ ਰੇਡੀਓ ਦੇਸ਼ ਪ੍ਰਦੇਸ਼।
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551। Canada Day Study Visa, Express Entry, Canadian Express Entry, Spousal File, Parents PR, Super Visa, Nanny, Work Permit, Farmer, Investor, ya Self-Employed di File, Gal ki, Immigration di har problem da solution lain lai, Community de jaane pehchane ate tajrubekar Immigration Consultant, Gary Virk nu milo.
2: Koi case refuse ho gaya ya appeal te chala gaya, hove Immigration da koi bhi masla, hamesha yaad rakho ikko hi na, ate ikko hi tha. CIC Immigration, hune hi call karo, 416-456-6161।
3: ਲੱਖਾਂ ਦਿਲਾਂ ਦੀ ਧੜਕਨ ਦ ਸੁਪਰ ਸਟਾਰ ਐਮੀ ਵਿਰਕ।
4: ਮੈਂ ਕਿੱਥੇ ਬੈਠਿਆ ਕਰੂੰ, ਆਓ ਝੱਟ ਖੱਬੀ ਸੀਟ ਤੇ ਬੰਦੂਕ ਰੱਖ ਦੇ।
3: ਸਾਊਂਡ ਲਾਈਵ ਐਂਡ ਸੈਲੂਲਰ ਪੁਆਇੰਟ ਪ੍ਰੈਜ਼ੈਂਟ ਐਮੀ ਵਿਰਕ ਲਾਈਵ ਇਨ ਟੋਰਾਂਟੋ। August at Great Canadian Casino Resort. Toronto Valio, ready ho jo. Buy your tickets at ticketmaster.ca or call 647-964-8573.
5: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
6: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
7: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ।
8: ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ।
5: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-456-3381 416-457-3381।
9: ਤੁਹਾਡੇ ਬਿਜ਼ਨਸ ਨੂੰ ਪ੍ਰਮੋਟ ਕਰਨ ਲਈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਐਂਡ ਟੀਵੀ ਤੁਹਾਡੇ ਅੰਗ ਸੰਗ ਹੈ 24 ਘੰਟੇ ਸੱਤੋ ਦਿਨ। ਹੁਣ ਤੱਕ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਹਜ਼ਾਰਾਂ ਹੀ ਬਿਜ਼ਨਸ ਦੀ ਗ੍ਰੈਂਡ ਓਪਨਿੰਗ ਲਾਈਵ ਔਨ ਲੋਕੇਸ਼ਨ ਨਾਲ ਕਰਵਾ ਚੁੱਕਿਆ ਹੈ ਤੇ ਕਰਵਾ ਰਿਹਾ ਹੈ। ਇੰਪੋਸੀਬਲ ਇਜ਼ ਨਥਿੰਗ। ਤੁਸੀਂ ਵੀ ਆਪਣੇ ਬਿਜ਼ਨਸ ਵਿੱਚ ਵਾਧਾ ਕਰਨ ਵਾਸਤੇ ਦੇਸ਼ ਪ੍ਰਦੇਸ਼ ਰੇਡੀਓ ਦਾ ਲਾਈਵ ਔਨ ਲੋਕੇਸ਼ਨ ਫ੍ਰਾਈਡੇ ਸੈਟਰਡੇ ਕਰਵਾਓ। ਫਾਰ ਬੁਕਿੰਗ ਕਾਲ ਤਜਿੰਦਰ ਸਿੱਧੂ ਐਟ 416-725-2551।

0: ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਇੱਕ ਘੰਟਾ ਨਿਕਲ ਚੁੱਕਾ ਹੈ ਤੇ 2 ਘੰਟੇ ਦਾ ਤੁਹਾਡਾ ਤੇ ਸਾਡਾ ਸਾਥ ਹੋ ਰਿਹਾ ਹੈ। ਸਟੂਡੀਓ ਨੰਬਰ 905-564-44 ਸਟੂਡੀਓ ਦਾ ਨੰਬਰ ਹੈ। ਇਸ ਨੰਬਰ ਦੇ ਉੱਪਰ ਤੁਹਾਡੇ ਤੇ ਮੇਰੀ ਗੱਲਬਾਤ ਹੋ ਰਹੀ ਹੈ ਪੂਰੇ 6 ਵਜੇ ਤੱਕ। ਤੇ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਸਪੈਕਸ ਐਕਸਪ੍ਰੈਸ ਦੇ ਬਾਰੇ, ਜਿਹੜੇ ਕਿ ਤੁਹਾਡੇ ਲਈ ਲੋਕੇਟਡ ਨੇ ਕੈਨੇਡੀ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ, ਜਾਂ 410 ਐਂਡ ਸਟੀਲਸ ਕਹਿ ਲਓ, 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ ਲੋਕੇਟਡ ਨੇ। ਤੁਹਾਡੇ ਲਈ ਇਹ ਕਸਟਮਰ ਐਪਰੀਸੀਏਸ਼ਨ ਸੇਲ ਇਹਨਾਂ ਨੇ ਲਗਾਈ ਹੋਈ ਹੈ। ਬ੍ਰਾਂਡਡ ਸਨ ਗਲਾਸਿਸ ਸਭ ਤੋਂ ਲੋਵੈਸਟ ਪ੍ਰਾਈਸਿਸ ਦੇ ਵਿੱਚ ਤੁਹਾਨੂੰ ਦੇ ਰਹੇ ਨੇ। ਸਿੰਗਲ ਵਿਜ਼ਨ ਗਲਾਸਿਸ, ਜਿਨ੍ਹਾਂ ਦੀ ਰੈਗੂਲਰ ਪ੍ਰਾਈਸ $400 ਦੀ ਹੈ, ਇਹ ਤੁਹਾਨੂੰ ਦੇ ਰਹੇ ਨੇ $129 ਦੇ ਵਿੱਚ, $129 ਦੇ ਵਿੱਚ। ਅਤੇ ਪ੍ਰੋਗਰੈਸਿਵ ਗਲਾਸਿਸ ਤੁਸੀਂ ਲੈ ਸਕਦੇ ਹੋ $258 ਦੇ ਵਿੱਚ। ਜੇ ਕੋਈ ਵੀ ਤੁਸੀਂ ਲੈਂਸ ਦੇ ਉੱਪਰ ਕੋਟਿੰਗ ਕਰਾਉਣਾ ਚਾਹੁੰਦੇ ਹੋ ਤਾਂ ਫਲੈਟ 50% ਡਿਸਕਾਊਂਟ ਦੇ ਰਹੇ ਨੇ। ਅਤੇ ਤੁਸੀਂ ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ ਤੁਹਾਡੇ ਲਈ, ਅਤੇ ਤੁਸੀਂ ਕੁਝ ਵੀ ਅਪਫਰੰਟ ਨਹੀਂ ਪੇ ਕਰਨਾ ਹੁੰਦਾ। ਕੰਪ੍ਰੀਹੈਂਸਿਵ ਆਈ ਐਗਜ਼ਾਮ, ਤੁਸੀਂ ਜਾ ਕੇ ਦੋ ਡਾਕਟਰਸ ਨੂੰ, ਅੱਜ ਵੀ ਡਾਕਟਰਸ ਅਵੇਲੇਬਲ ਨੇ, ਕੱਲ੍ਹ ਨੂੰ ਵੀ ਅਵੇਲੇਬਲ ਹੋਣਗੇ, ਐਂਡ ਸੈਟਰਡੇ ਵਾਲੇ ਦਿਨ ਵੀ ਅਵੇਲੇਬਲ ਨੇ। ਜ਼ਰੂਰ ਆਪਣੀ ਅਪੁਆਇੰਟਮੈਂਟ ਬੁੱਕ ਕਰੋ ਅਤੇ ਪਹੁੰਚ ਜਾਓ ਤੁਸੀਂ 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, ਵਾਲਮਾਰਟ ਵਾਲੇ ਪਲਾਜ਼ੇ ਦੇ ਅੰਦਰ, ਸਪੈਕਸ ਐਕਸਪ੍ਰੈਸ। ਨੰਬਰ 905-460-8888, 905-460-8888 ਸਪੈਕਸ ਐਕਸਪ੍ਰੈਸ ਦਾ ਨੰਬਰ ਹੈ। ਅਗਲੇ ਕਾਲਰ 0490 ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਇੱਕ ਮੰਮਰ ਸੀ ਤੇ ਆਸ਼ਾ ਪੌਂਸਲ ਦਾ ਨਾਮ ਦੇ ਜੀ।
0: ਹਾਂਜੀ, ਦੱਸੋ ਕਿਹੜਾ ਗਾਣਾ ਸੁਣਨਾ?
1: ਗਾਣਾ ਜੀ ਰਾਜ ਕੀ ਬਾਤ ਹੈ ਕਹਿ ਦੂੰ ਤੋ।
0: ਰਾਜ ਕੀ ਬਾਤ ਹੈ ਕਹਿ ਦੂੰ ਤੋ,
1: ਕਹਿ ਦੂੰ ਤੋ। ਹਾਂਜੀ
0: ਠੀਕ ਹੈ ਜੀ, ਮੈਨੂੰ ਥੋੜਾ ਟਾਈਮ ਦਿਓ, ਮੈਂ ਸੁਣਾਉਂਦੀ ਹਾਂ। ਹਾਂਜੀ, ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ। ਸਟੂਡੀਓ ਨੰਬਰ 905-564-4444, 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਅਤੇ ਉਮੀਦ ਹੈ ਕਿ ਸਾਰੇ ਪ੍ਰੋਗਰਾਮ ਦੇ ਨਾਲ ਸਾਡੇ ਲਿਸਨਰ ਜੁੜੇ ਹੋਏ ਨੇ। SS ਲੋਨ ਕੇਅਰ ਦੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ, ਜੇ ਤੁਸੀਂ ਆਪਣੇ ਘਰਾਂ ਦੇ ਬਾਹਰ ਜਿੰਨਾ ਵੀ ਘਾਹ ਵਗੈਰਾ ਹੈਗਾ ਉਹ ਪੂਰਾ ਪ੍ਰੋਪਰਲੀ ਕਟਵਾਉਣਾ ਚਾਹੁੰਦੇ ਹੋ, ਬੈਕਯਾਰਡ ਨੂੰ ਪੂਰਾ ਕਲੀਨ ਕਰਵਾਉਣਾ ਚਾਹੁੰਦੇ ਹੋ, ਤਾਂ SS ਲੋਨ ਕੇਅਰ ਨੂੰ ਯਾਦ ਰੱਖੋ। ਇਹਨਾਂ ਦੀ ਟੀਮ ਐਕਸਟ੍ਰੀਮਲੀ ਪ੍ਰੋਫੈਸ਼ਨਲ ਹੈ, ਤੁਸੀਂ ਨਵੀਂ ਸੋਡਿੰਗ ਕਰਵਾ ਸਕਦੇ ਹੋ ਇਹਨਾਂ ਦੇ ਕੋਲੋਂ। ਜਿੰਨਾ ਵੀ ਘਾਹ ਹੈਗਾ ਫਰੰਟ ਦੇ ਉੱਪਰ ਜਾਂ ਬੈਕਯਾਰਡ 'ਚ, ਸਾਰਾ ਉਹ ਕੱਟ ਕੇ ਬਹੁਤ ਸੋਹਣੀ ਲੈਂਡਸਕੇਪਿੰਗ ਕਰਨਗੇ, ਤੁਹਾਡੇ ਲੋਨ ਨੂੰ ਪੂਰਾ ਮੇਨਟੇਨ ਕਰਕੇ ਤੁਹਾਨੂੰ ਦੇਣਗੇ। ਗੁਰਪ੍ਰੀਤ ਸਿੰਘ ਜੀ ਨੂੰ ਕਾਲ ਕਰੋ SS ਲੋਨ ਕੇਅਰ ਤੋਂ। ਅਤੇ ਨੰਬਰ ਇਹਨਾਂ ਦਾ 4376551984, 437-655-1984 ਦੇ ਉੱਪਰ ਤੁਹਾਡੀ ਗੱਲਬਾਤ ਹੋਏਗੀ SS ਲੋਨ ਕੇਅਰ ਤੋਂ ਗੁਰਪ੍ਰੀਤ ਸਿੰਘ ਜੀ ਦੇ ਨਾਲ। ਅਤੇ ਅੱਜ ਅਸੀਂ ਕਰ ਰਹੇ ਹਾਂ ਲਾਈਵ ਲੋਕੇਸ਼ਨ ਪ੍ਰੋਗਰਾਮ ਡੇਲ ਮੁੰਡੀ ਜੀ ਦੇ ਆਫਿਸ ਤੋਂ, ਰੀਅਲ ਅਸਟੇਟ ਹੱਟ ਤੋਂ ਨੇ ਡੇਲ ਮੁੰਡੀ ਜੀ, ਜਿਨ੍ਹਾਂ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਜੇ ਤੁਸੀਂ ਵੀ ਨਾਇਗਰਾ ਫਾਲਸ ਵਿੱਚ ਬਹੁਤ ਹੀ ਕਮਾਲ ਦਾ ਅਤੇ ਬੜਾ ਯੂਨੀਕ ਜਿਹਾ ਪ੍ਰੋਜੈਕਟ ਇਹ ਲੈ ਕੇ ਆਏ ਹੋਏ ਨੇ, ਇੱਕ ਘਰ ਦੇ ਪ੍ਰਾਈਸ ਦੇ ਵਿੱਚ ਤੁਹਾਨੂੰ 3 ਘਰ ਮਿਲ ਰਹੇ ਨੇ ਨਾਇਗਰਾ ਫਾਲਸ ਦੇ ਵਿੱਚ, ਅਤੇ ਜ਼ਰੂਰ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰੋ, ਪ੍ਰੋਜੈਕਟ ਦੇ ਬਾਰੇ ਪੂਰੀ ਇਨਫੋਰਮੇਸ਼ਨ ਲਓ। ਅਤੇ ਕਾਫੀ ਵਧੀਆ ਇੱਕ ਕਹਿ ਲਓ ਪ੍ਰੋਫਿਟੇਬਲ ਪ੍ਰੋਜੈਕਟ ਹੈ, ਇਹਦੇ ਬਾਰੇ ਜਾਣਕਾਰੀ ਵੀ ਲਓ ਅਤੇ ਘਰਾਂ ਦੀ ਬੁਕਿੰਗ ਕਰਵਾਓ। ਨੰਬਰ 416-413-1313, 416-413-1313, 416-413-1313, ਇਸ ਨੰਬਰ ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ। ਸਤਿੰਦਰ ਸਰਤਾਜ ਜੀ ਦੀ ਆਵਾਜ਼ ਦੇ ਵਿੱਚ ਨੈਕਸਟ ਫਰਮਾਇਸ਼ੀ ਗਾਣਾ ਆ, ਤੁਸੀਂ ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ ਤੇ ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 905-564-44-905-564-44 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਅੱਜ ਅਸੀਂ ਕਰ ਰਹੇ ਹਾਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ। ਬਹੁਤ ਹੀ ਕਮਾਲ ਦਾ ਪ੍ਰੋਜੈਕਟ ਡੇਲ ਮੁੰਡੀ ਜੀ ਹਮੇਸ਼ਾ ਲੈ ਕੇ ਆਉਂਦੇ ਨੇ ਤੇ ਇਸ ਵਾਰ ਵੀ ਨਾਇਗਰਾ ਫਾਲਸ ਵਿੱਚ ਬਹੁਤ ਹੀ ਯੂਨੀਕ ਐਂਡ ਬਹੁਤ ਹੀ ਵਧੀਆ ਪ੍ਰੋਜੈਕਟ ਤੁਹਾਡੇ ਲਈ ਲੈ ਕੇ ਆਏ ਨੇ। ਜ਼ਰੂਰ ਤੁਸੀਂ ਗੱਲਬਾਤ ਕਰੋ ਨੰਬਰ 416-413-1313-416-413-1313 ਦੇ ਉੱਪਰ ਤੁਸੀਂ ਜ਼ਰੂਰ ਕੰਟੈਕਟ ਕਰੋ। ਡੇਲ ਮੁੰਡੀ ਜੀ ਦੇ ਨਾਲ ਗੱਲਬਾਤ ਹੋਏਗੀ ਤੁਹਾਡੀ ਅਤੇ ਤਜਿੰਦਰ ਸਿੱਧੂ ਸਰ ਪਹੁੰਚੇ ਹੋਏ ਨੇ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਲੈ ਕੇ ਡੇਲ ਮੁੰਡੀ ਜੀ ਦੇ ਆਫਿਸ ਅਤੇ ਆਪਾਂ ਗੱਲਬਾਤ ਕਰਦੇ ਹਾਂ ਪ੍ਰੋਜੈਕਟ ਦੇ ਬਾਰੇ, ਥੋੜ੍ਹੀ ਜਿਹੀ ਹੋਰ ਇਨਫੋਰਮੇਸ਼ਨ ਲੈਂਦੇ ਹਾਂ ਜੀ। ਸਿੱਧੂ ਸਰ,
1: ਜੂਨੀਅਰ ਫਰਾਈਡੇ ਅੱਜ ਵੀਰਵਾਰ ਹੈ ਅਤੇ ਬੜੇ ਸੋਹਣਾ ਗੀਤ ਸੰਗੀਤ 3 ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਤੁਹਾਡੇ ਨਾਲ ਹੈਗੇ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਲੈ ਕੇ। ਮੈਂ ਤੁਹਾਡਾ ਆਪਣਾ ਹੋਸਟ ਤਜਿੰਦਰ ਸਿੰਘ ਸਿੱਧੂ ਸੁਦਮਾ ਵਾਲਾ ਅਤੇ ਅਸੀਂ ਪਹੁੰਚੇ ਹਾਂ ਡੇਲ ਮੁੰਡੇ ਹੋਰਾਂ ਦੇ ਆਫਿਸ ਦੇ ਵਿੱਚ। ਅੱਜ ਇੱਕ ਐਸਾ ਜਨੀਕ ਬੜੇ ਲੰਬੇ ਸਮੇਂ ਬਾਅਦ ਪ੍ਰੋਜੈਕਟ ਲੈ ਕੇ ਆਏ ਹਾਂ ਅਤੇ ਲੋਕਾਂ 'ਚ ਬੜੀ ਉਤਸ਼ਾਹ ਹੈ, ਇਸ ਪ੍ਰੋਜੈਕਟ ਦਾ ਚਰਚਾ ਕਾਫੀ ਹੈ ਕਿਉਂਕਿ ਇੱਕ ਪ੍ਰਾਈਜ਼ ਦੇ ਵਿੱਚ 3 ਯੂਨਿਟਾਂ ਮਿਲਣੀਆਂ, ਕੋਈ ਖਾ ਲਈ ਦਾ ਬੜਾ ਨਹੀਂ ਉਹ ਵੀ ਰੀਅਲ ਸਟੇਟ ਦੇ ਵਿੱਚ। ਵੇਟਿੰਗ ਕਰਦੇ ਕਰਦੇ ਕਰਦੇ ਹੁਣ ਕਿਨ੍ਹਾਂ ਦੇ ਜਿਹੜਾ ਵਾਇੰਗ ਪਾਵਰ ਜਿਨ੍ਹਾਂ ਨੇ ਖਰੀਦਣੇ ਨੇ ਘਰ, ਉਹਨਾਂ ਕੋਲ ਪੂਰੀ ਤੇਰੇ ਹੱਥ ਜਿੰਦਰ ਦੀ ਚਾਬੀ, ਯਾਨੀ ਉਹ ਕਹਿਣ ਦਾ ਭਾਵ ਆ ਸਾਰੇ ਜਿੰਨੇ ਵੀ ਘਰ ਦਾ ਚਾਬੀ ਅੱਜ ਕੱਲ੍ਹ ਬਾਇੰਗ ਵਾਲੇ ਜਿਹਨਾਂ ਨੇ ਬਾਏ ਕਰਨੀ ਆ ਉਹਨਾਂ ਦੇ ਹੱਥ ਵਿੱਚ ਆ। ਡੇਲੀ ਬੜੀ ਚਰਚਾ ਇਸ ਪ੍ਰੋਜੈਕਟ ਦੀ, ਕਾਫੀ ਮੈਨੂੰ ਫੋਨ ਵੀ ਆ ਰਹੇ
2: ਸਿਰ ਸਾਹਿਬ। ਐਤਕੀ ਤਾਂ ਮੈਨੂੰ ਇਹ ਲੱਗਿਆ ਕਿ ਇਹੋ ਜਿਹੇ ਰੀਅਲ ਸਟੇਟ ਤੇ ਆਪਾਂ ਮੋੜ ਤੇ ਆ ਕੇ ਖੜੇ ਕੇ, ਜਿੱਦਾਂ ਨੀ ਕੋਈ ਭਾਂਡਾ ਲੈਣ ਜਾਂਦਾ ਟਨਕਾ ਕੇ ਇੱਕ ਦੇਖਦਾ ਦੂਸਰਾ ਟਨਕਾਉਂਦਾ ਤੀਸਰਾ ਟਨਕਾਉਂਦਾ ਟਨਕਾ ਕੇ ਆ ਨੀ ਫਿਰ ਭਾਈ ਇੰਨੇ ਨੀ ਇੰਨੇ ਦੇਣੇ ਆ।
1: ਤੁਸੀਂ ਮੈਨੂੰ ਵੀ ਕਹਿ ਰਹੇ ਸੀ

0: ਅਸਾ ਜੀ, ਗੌਰਮੈਂਟ ਦੇ ਕੋਲ ਕੋਈ ਦੂਸਰੀ ਚੋਇਸ ਨਹੀਂ। ਜਿੰਨੀ ਕੈਨੇਡਾ ਦੀ ਬਿਲਡਿੰਗ ਜਿਹੜੀ ਕਮਿਊਨਿਟੀ ਆ, ਜਿੰਨੇ ਬਿਲਡਰ ਆ, ਮੋਸਟਲੀ ਦੇ ਆਰ ਔਨ ਦਾ ਐਜ ਟੂ ਬੈਂਕ ਪ੍ਰਾਪਟ। ਹੁਣ ਉਹਦਾ ਕਾਰਨ ਮੈਂ ਤੁਹਾਨੂੰ ਦੱਸ ਦਿੰਦਾ ਜੀ। ਪਹਿਲਾਂ ਬਿਲਡਰਾਂ ਨੇ ਪ੍ਰੋਡਕਟ ਬਣਾਏ ਸਾਰੇ, ਵੇਚੇ ਤੇ ਉਹ ਸਸਤੇ, ਉਹਨਾਂ ਤੋਂ ਉਹਨਾਂ ਨੇ ਜਦੋਂ ਵੇਚੇ ਤਾਂ ਸਸਤੇ ਵੇਚਤੇ, ਇੱਕਦਮ ਮਾਰਕੀਟ ਕਰ ਗਏ ਛੂਟ। ਜਦੋਂ ਮਾਰਕੀਟ ਛੂਟ ਕੀਤੀ, ਜਦੋਂ ਉਹਨਾਂ ਦਾ ਬਣਾਉਣ ਦਾ ਟਾਈਮ ਆਇਆ ਤੇ ਟ੍ਰੇਡ ਡਬਲ ਹੋ ਗਈ, ਹਰੇਕ ਚੀਜ਼ ਦੀ ਪ੍ਰਾਈਸ ਡਬਲ ਡਬਲ ਹੋ ਗਈ। ਸੋ ਉਹਨਾਂ ਨੇ ਉੱਥੇ ਉਹਨਾਂ ਟਾਈਮਾਂ ਤੇ ਘਾਟੇ ਖਿਰਦੇ। ਉਹਦੇ ਵਿੱਚ ਡਿਊਰਿੰਗ ਤੇ 2 ਸਾਲ ਸੀ ਜਿਹਦੇ ਵਿੱਚ ਬਿਲਡਰ ਪੈਸੇ ਬਣਾ ਕੇ, ਜਿਹਨਾਂ ਨੇ ਕਹਿ ਲਓ ਬੂਮ ਦੇ ਵਿੱਚ
1: ਬਬਲ ਸੀ,
0: ਬਬਲ ਦੇ ਵਿੱਚ ਹੀ ਉਹ ਕਲੋਜ਼ ਕਰ ਗਏ, ਉਹ ਤਾਂ ਪੈਸੇ ਬਣਾ ਗਏ। ਪਰ ਜਿਹੜੀ ਮੋਸਟ ਆਫ ਦਾ ਜਿਹਨਾਂ ਨੇ ਕਾਂਡੋ ਵੇਚੇ ਸੀ, ਦੂਸਰੇ ਵੇਚੇ ਸੀ, ਉਹ ਸਾਰੇ ਆ ਕੇ ਸਟਕ ਹੋ ਗਏ।
1: ਕਾਂਡੋ ਤਾਂ ਅਜੇ ਸਟਕ ਆ ਥੋੜੀ, ਕਾਂਡੋ ਕੋਲ ਘੱਟ ਰੁਝਾਨ ਆ ਲੋਕਾਂ ਦਾ।
0: ਸਿਰਫ 6 ਸਾਲ ਲੱਗਦੇ ਇੱਕ ਕੋਂਡੋਮੀਨੀਅਮ ਬਣਨੇ ਨੂੰ, ਜਿਹੜੀ ਬਿਲ ਲੱਗਿਆ 25-26 ਸਟੋਰੀ, ਫਾਊਂਡੇਸ਼ਨ ਤੋਂ ਲੈ ਕੇ ਉੱਪਰ ਤੱਕ 5-6 ਸਾਲ ਚਲੇ ਜਾਂਦੇ। ਜੇ ਉਹਨਾਂ ਨੇ 5 ਸਾਲ ਪਹਿਲਾਂ ਵੇਚਿਆ ਸੀ, ਉਸ ਹਿਸਾਬ ਨਾਲ ਟ੍ਰੇਡ ਦੀਆਂ ਪ੍ਰਾਈਸਾਂ ਸੀ, ਸਾਰਾ ਕੁਛ ਆ। ਹੁਣ ਪ੍ਰਾਈਸਾਂ ਡੈਗੀਆਂ, 2-2 ਲੱਖ ਥੱਲੇ ਆ ਗਈਆਂ ਕਾਉਂਡੋ ਦੀਆਂ, 3-3 ਲੱਖ ਥੱਲੇ ਆ ਗਈਆਂ, ਅਪਰੇਜ਼ਲਾਂ ਨਹੀਂ ਆਉਣੀਆਂ, ਲੋਕਾਂ ਨੇ ਕਲੋਜ਼ ਨਹੀਂ ਕੀਤੇ। ਲੋਕੀ ਕਹਿੰਦੇ ਅਸੀਂ ਆਪਣਾ ਡਿਪੋਜ਼ਿਟ ਵੀ ਛੱਡਿਆ, ਸਾਡੇ ਗਲੋਂ ਸਿਆਪਾ ਲਵੇ ਜੇ ਬਿਲਡਰ ਸਾਨੂੰ ਛੱਡ ਦੇਵੇ ਤਾਂ। ਬਹੁਤ ਸਾਰੇ ਲੋਕੀ ਲਾ ਸੂਟਾਂ ਦੇ ਵਿੱਚ ਵੀ ਚੱਲੇ ਆ, ਗੌਰਮੈਂਟ ਵੀ ਦੇਖਦੀ ਆ ਵੀ ਜੇ ਆਹ ਕਮਿਊਨਿਟੀ ਡਿਸਟਰੋਏ ਹੋ ਗਈ ਜਿਹੜੇ ਬਿਲਡਰ ਆ, ਇੱਥੇ ਬਚਣਾ ਕੁਛ ਨਹੀਂ। ਸਾਰੇ ਲੋਕੀ ਸੋਚਦੇ ਬਿਲਡਰ ਬਹੁਤ ਪੈਸੇ ਬਣਾਉਂਦੇ, ਬਹੁਤ, ਇਹ ਗਲਤ ਗੱਲ ਆ। ਸਭ ਤੋਂ ਵੱਡੀ ਜਿਹੜੀ ਬਿਲਡਿੰਗ ਕਮਿਊਨਿਟੀ 'ਚ ਜੇ ਮੈਂ ਕਹਿੰਦਾ ਤੁਹਾਡੀ ਜੇਬ ਨੂੰ ਟੀਕਾ ਲਾਉਂਦੀ ਆ ਗੌਰਮੈਂਟ ਆ। ਅੱਗੇ ਵੀ ਆਪਾਂ ਇੱਕ ਵਾਰੀ ਗੱਲ ਕੀਤੀ ਸੀ, ਤੁਸੀਂ $1,000,000 ਦਾ ਘਰ ਬਣਾਉਂਦੇ, $2,50,000 ਪਹਿਲਾਂ ਟੈਕਸ ਲਾ ਲੈਂਦੇ ਤੁਹਾਡੇ ਤੋਂ,
1: ਗੌਰਮੈਂਟ ਲੈ ਜਾਂਦੀ ਆ
0: 13% HST ਹੈ ਜੀ, $1,30,000 HST ਹੋ ਗਈ, $90,000 ਡਿਵੈਲਪਮੈਂਟ ਚਾਰਜਸ ਹੋ ਗਏ, $25,000-26,000 ਤੇ ਤੁਹਾਡਾ ਲੈਂਡ ਟ੍ਰਾਂਸਫਰ ਟੈਕਸ ਹੋ ਗਿਆ, ਫਿਰ ਤੁਹਾਡੀਆਂ ਪਰਮਿਟ ਫੀਸਾਂ ਹੋ ਗਈਆਂ, ਫਿਰ ਤੁਸੀਂ ਸਰਵਿਸਿੰਗ ਕਰਾਉਂਦੇ ਆ, ਫਿਰ ਹੋਰ ਸਮਾਨ ਤੇ ਅਪਰੋਕਸੀਮੇਟਲੀ $3,00,000 ਦੇ ਲੱਗ ਗਏ ਤੁਹਾਡੇ $1,000,000 ਦੇ ਘਰ ਦੇ ਉੱਤੇ ਟੈਕਸ ਆ
1: ਗੌਰਮੈਂਟ ਦਾ।
0: ਤੇ ਤੁਸੀਂ ਇਹ ਦੱਸੋ ਭਾਈ, ਬਿਲਡਰ ਪੈਸੇ ਬਣਾਉਂਦਾ ਕਿ ਗੌਰਮੈਂਟ ਬਣਾਉਂਦੀ? ਹੁਣ ਇਹਨਾਂ ਨੂੰ ਥੋੜੀ ਜਿਹੀ ਅਕਲ ਆਈ, ਅਸੀਂ HST 1 ਸਾਲ ਲਈ ਛੱਡ ਦਿੱਤਾ।
1: ਦੇਖੋ ਬਿਲਡਰ ਤਾਂ ਕਿੰਨਾ ਮਟੀਰੀਅਲ ਵੀ ਲਾਉਂਦਾ, ਉਹਦੇ ਪੈਸੇ ਵੀ ਉਹਦੇ, ਗੌਰਮੈਂਟ ਦਾ ਕੁਛ ਨਹੀਂ, ਬੈਠੇ ਦੇ ਮਿਲੀ ਜਾਣੇ।
0: ਦੋ ਬੰਦੇ ਪੈਸਾ ਕਮਾਉਂਦੇ ਜੀ, ਇੱਕ ਜਿਹੜੀਆਂ ਬਿਲਡਰ ਦੀਆਂ ਬੈਂਕਾਂ ਤੇ ਇੱਕ ਗੌਰਮੈਂਟ। ਗੌਰਮੈਂਟ ਤਾਂ ਮੈਨੂੰ ਪਤਾ ਨੀ ਇੰਨਾ ਸਾਡੇ ਪੈਸੇ ਲਾ ਲਾ ਕੇ ਕਦੀ ਯੂਕਰੇਨ ਨੂੰ ਭੇਜ ਦਿੰਦੇ ਆ, ਕਦੀ ਕਿਤੇ ਭੇਜ ਦਿੰਦੇ ਆ, $300,000,000 ਇੱਧਰ ਦੇ ਦਿਓ, ਕਿਸੇ ਦੇ ਜੈਂਡਰ ਇਕੁਐਲਿਟੀ ਦਾ ਭੇਜ ਦਿਓ।
1: ਪਤਾ ਨੀ, ਹੁਣੇ ਮੈਂ ਸੁਣਿਆ ਬ੍ਰਾਜ਼ੀਲ ਨੂੰ ਭੇਜਦੇ, ਪਤਾ ਨੀ ਕਿੰਨੇ ਆ ਉਹਨੂੰ।
0: ਸਾਡੇ ਨਿਆਣੇ ਲਈ ਜੋਬਾਂ ਕ੍ਰੀਏਟ ਕੀਤੀਆਂ ਜਾਣ, ਇੰਨੇ ਕਿੰਨੇ ਲੋਕੀ ਸਟਰਗਲ ਕਰਦੇ ਆ, ਉਹਨਾਂ 'ਚ ਪੈਸਾ ਵੰਡਿਆ ਜਾਵੇ, ਕੈਨੇਡਾ ਦੇ ਵਿੱਚ ਕੈਨੇਡਾ ਦਾ ਪੈਸਾ ਇਨਵੈਸਟ ਕੀਤਾ ਜਾਵੇ। ਪਰ ਨਹੀਂ, ਅਸੀਂ ਭੱਜ ਭੱਜ ਕੇ ਕਾਰਨੀ ਨੂੰ ਵੋਟਾਂ ਪਾਉਂਦੇ, ਖਰੇ ਉਹਨੇ ਕੀ ਅਸਮਾਨ ਲਾ ਕੇ ਥੱਲੇ ਰੱਖ ਦੇਣਾ, ਉਹਨਾਂ ਨਾਲ ਤਾਂ ਫੋਰਡ ਹੀ ਵੱਧ ਬੜਕਾ ਬੁੜਕਾ ਮਾਰੀ ਜਾਂਦਾ, ਚਾਹੇ ਕੁਛ ਹੋਵੇ ਚਾਹੇ ਨਾ ਹੋਵੇ। ਸਾਹਿਬ ਉਹਨੇ ਸਿੱਧੀ ਧਮਕੀ ਦੇ ਸਾਹਿਬ, ਸਾਡੀ ਬਿਜਲੀ ਬੰਦ ਕਰ ਦੂ। ਪੁਆਇੰਟ ਇਹ ਸੀ ਕਿ ਪੂਰਾ ਅਮਰੀਕਾ ਦਾ
1: ਨੈਸ਼ਨਲ
0: ਨਿਊਯਾਰਕ ਦੇ ਪ੍ਰੀਮੀਅਰ ਤੱਕ ਸਾਰੇ ਇੱਥੇ ਆ ਕੇ ਬਹਿ ਗਏ ਸੀ, ਭਰਾਵਾ ਤੁਸੀਂ ਇਹ ਸਾਡੇ ਨਾਲ ਨਾ ਕਰੋ। ਪਰ ਉਹ ਟਰੰਪ ਦੇ ਖਿਲਾਫ ਪੂਰੇ ਦੇ ਪੂਰੇ ਹੋ ਗਏ, ਉਹਨਾਂ ਦੀ ਸਟੇਟ ਦੇ ਜਿੰਨੇ ਸੀ। ਸੋ ਦੇ ਮੈਨੀ ਫੈਕਟਰ ਕਿ ਤੁਹਾਡੇ ਕੋਲ
1: ਜਿਹੜੀ ਲੀਡਰਸ਼ਿਪ ਦੇਖ ਰਿਹਾ ਇੰਨੀ ਸੋਹਣੀ ਹੈ ਆਪਣੀ, ਮੈਂ ਤਾਂ ਜਾਂਦਾ ਰਹਿੰਦਾ ਇੱਥੇ, ਕਿਉਂਕਿ ਮੇਰੇ ਤੋਂ ਗੁਆਂਢ ਹੀ ਆ ਤੇ ਉੱਥੇ, ਤੇ ਕਿੰਨਾ ਸੋਹਣਾ ਪਾਣੀ ਦਾ ਵਹਾਅ ਆ, ਤੇ ਆ ਤੁਹਾਡੀ ਪ੍ਰਾਪਰਟੀ ਜਿਹੜੀ ਹੈਗੀ ਆ ਸਾਹਮਣੇ ਮੈਂ ਦੇਖ ਰਿਹਾ, ਜਿੱਥੇ ਘਰ ਬਣਨੇ ਨੇ।
0: ਹਾਂਜੀ,
1: ਤੇ ਸਾਹਮਣੇ ਪੂਰਾ ਰਿਵਰ ਬਹੁਤ ਵੱਡੀ
0: ਰਿਵਰ ਆ। ਮੈਂ ਕਿਹਾ ਸਿੱਧ ਸਾਹਿਬ, ਇੱਥੇ ਤੁਸੀਂ ਹੁਣ ਸਮਰ ਚ ਜਾਓ, ਪਤਾ ਨੀ ਕਿੱਥੋਂ ਕਿੱਥੋਂ ਲਿਆ ਕੇ ਲੋਕੀ ਕਿਸ਼ਤੀਆਂ ਭਿਆਉਂਦੇ, ਇਹਦੇ ਵਿੱਚ ਪਿਕਨਿਕ ਕਰਦੇ, ਮੱਛੀਆਂ ਫੜ ਰਹੇ ਆ ਲੋਕੀ, ਜਿਵੇਂ ਤੁਸੀਂ ਕੱਲ ਗੱਲ ਕੀਤੀ ਸੀ, ਭਾਵੇਂ ਉੱਥੇ ਬੈਠ ਕੇ ਤਾਸ਼ ਖੇਡੋ। ਮੈਂ ਕਿਹਾ ਤਾਸ਼ ਕਿਸ਼ਤੀ 'ਚ ਹੀ ਖੇਡੋ, ਨਾਲ ਮੱਛੀ ਲਈ ਗੁੱਡੀ ਲਾਈ ਬੈਠੋ,
1: ਕਿਸ਼ਤੀ ਦੇ ਵਿੱਚ ਖੇਡੋ।
0: ਹਾਂਜੀ, ਔਰ ਮੈਂ ਕਹਿੰਦਾ ਜਿਹੜੀ ਪ੍ਰਾਈਸ ਆ ਸਿੱਧ ਸਾਹਿਬ, ਮੈਂ ਦੱਸਦਾ 3 ਯੂਨਿਟ ਤੁਹਾਨੂੰ ਮਿਲਦੇ, 3 ਬੈਡਰੂਮ 2 ਬੈਡਰੂਮ 1 ਬੈਡਰੂਮ, ਜਾਂ ਜਿਹੜਾ ਦੂਸਰਾ ਫਲੋਰ ਪਲਾਨ ਹੈ 1 ਬੈਡਰੂਮ 2 ਬੈਡਰੂਮ 1 ਬੈਡਰੂਮ। ਹੁਣ ਤੁਹਾਨੂੰ 3 ਕਿਚਨਾਂ ਮਿਲਦੀਆਂ, ਇੰਨੇ ਜ਼ਿਆਦਾ ਤੁਹਾਨੂੰ ਬਾਥਰੂਮ ਮਿਲਦੇ, 3 ਲੀਗਲ ਯੂਨਿਟ ਆ, 3 ਦੇ ਜਿਹੜਾ ਬਿਲਡਰ ਆ ਤੁਹਾਡੇ ਡਿਵੈਲਪਮੈਂਟ ਚਾਰਜਸ ਪੇ ਕਰ ਰਿਹਾ। ਜੇ ਤੁਹਾਨੂੰ $7,50,000 ਚ ਪ੍ਰੋਡਕਟ ਦਿੰਦਾ, ਉੱਤੋਂ 86,000 HST ਦਾ ਕ੍ਰੈਡਿਟ ਆ, 786 ਇਹ ਕੱਢ ਦਿਓ ਤੁਸੀਂ, ਤੁਸੀਂ ਲਾਈਕ ਆਲਮੋਸਟ 6 ਕੁਛ ਦੇ ਵਿੱਚ ਤੁਹਾਨੂੰ 3 ਘਰ ਮਿਲਦੇ, 3 ਘਰ ਲੀਗਲ, 3 ਘਰ 6 ਕੁਛ ਦੇ ਵਿੱਚ ਮਿਲਦੇ ਆ। ਤੇ ਉੱਤੋਂ ਜੇ ਤੁਹਾਨੂੰ CMSA ਦੀ ਫੰਡਿੰਗ ਮਿਲ ਗਈ, ਮੌੜਗੇ ਮਿਲ ਗਈ, ਤਾਂ ਤੁਹਾਡੀ 10% ਤੇ ਡਾਊਨ ਪੇਮੈਂਟ ਹੁੰਦੀ ਹੈ। ਜੇ 10 ਤੇ ਹੁੰਦੀ ਆ, 13% ਤਾਂ HST ਮਿਲ ਗਈ ਤੁਹਾਨੂੰ, ਆਪ ਤੁਸੀਂ ਜੇ ਚੁੱਕੀ ਲਾ 0 ਲੱਗੇ ਪੈਸੇ ਬਿਲਡਰ ਦੇ ਆ, HST ਦਾ ਤੁਹਾਨੂੰ ਕੈਡਰ ਮਿਲ ਗਿਆ। ਜੇ 45 ਈਅਰ ਦੀ ਐਮੋਟਾਈਜੇਸ਼ਨ ਤੁਹਾਨੂੰ ਮਿਲ ਜਾਂਦੀ ਹੈ ਇਹਦੇ ਵਿੱਚ, ਤਾਂ ਤੁਸੀਂ ਕਹਿ ਲਓ ਕਿ ਆਲਮੋਸਟ ਤੁਹਾਡੀ ਕਿਸ਼ਤ ਨਾ ਮੁਤਾਬਕ ਹੀ ਰਹਿ ਜਾਂਦੀ ਆ,
1: ਕਿਉਂਕਿ ਜਿੰਨੀ ਨਵੀਂ ਆਪਣੀ ਅਮੋਟੇਸ਼ਨ ਹੋਏਗੀ 30 ਦੀ ਹੋਏਗੀ 35 ਦੀ ਹੋਵੇਗੀ ਜਾਂ

0: ਤਾਲੀ ਦੀ ਹੋ ਕੇ ਹੋਰ ਘੱਟ ਜਾਣੀ ਹੈ ਕਿਸ਼ਤ।
1: ਹਾਂਜੀ, ਸੀਐਮਐਸਈ ਦਾ ਇੰਟਰਸਟ ਰੇਟ ਵੀ ਬਹੁਤ ਘੱਟ ਆ ਜੀ
0: ਜੀ ਜੀ,
1: ਕਿਉਂਕਿ ਮੋਰਗੇ ਇੰਸ਼ੋਰੈਂਸ ਆ, ਗਵਰਨਮੈਂਟ ਉਹਨੂੰ ਸਪੋਰਟ ਕਰਦੀ ਆ, ਫਿਰ ਜਿੰਨਾ ਰੈਂਟਲ ਜਿਹਨਾਂ ਨੂੰ ਵੱਧ ਤੋਂ ਵੱਧ ਦਿੱਤਾ ਜਾਵੇ। ਔਰ ਜੇ ਤੁਸੀਂ ਪੂਰਾ ਬਲੋਕ ਲੈ ਲੈਂਦੇ ਹੋ ਤੁਹਾਨੂੰ 12 ਘਰ ਮਿਲ ਜਾਂਦੇ, 12 ਸਟੈਕ ਟਾਊਨ ਹਾਊਸ ਬਣ ਜਾਂਦੇ ਆ। ਜੇ ਆਪਾਂ ਨੂੰ ਸਟੈਕ ਟਾਊਨ ਹਾਊਸ ਵਾਂਗੂ ਦੇਖੀਏ, ਜੇ ਤੁਸੀਂ ਇੱਕ ਘਰ ਲੈਂਦੇ ਹੋ ਤੇ 3 ਮਿਲ ਜਾਂਦੇ, ਜੇ 4 ਹੀ ਲੈ ਲੈਂਦੇ ਹੋ ਬਲੋਕ ਤੁਹਾਡਾ ਤੁਹਾਨੂੰ 12 ਮਿਲ ਜਾਂਦੇ ਨੇ। ਤੇ ਜੇ ਪਰ ਬਲੋਕ ਦੇ ਪਿੱਛੇ ਵੀ ਤੁਹਾਨੂੰ ਮੈਂ ਕਹਿੰਦਾ ਵੀ ਚਲੋ ਮਿਨੀਮਮ ਲਾ ਲਓ, ਇੱਕ ਘਰ ਦੇ ਪਿੱਛੇ ਜੇ ਤੁਹਾਨੂੰ 3000 ਵੀ ਕੈਸ਼ ਫਲੋ ਆਉਂਦਾ ਤਾਂ 12-13 ਹਜ਼ਾਰ ਵਾਲਾ ਤੁਹਾਡਾ ਕੈਸ਼ ਫਲੋ ਬਣ ਜਾਂਦਾ। ਮੈਂ ਕਹਿੰਦਾ ਕਿ ਚਾਹੇ ਤੁਸੀਂ ਕਮਰਸ਼ਲ ਦੇਖ ਲਓ, ਚਾਹੇ ਕੁਛ ਹੋਰ ਵੀ ਦੇਖ ਲਓ, ਜਿੰਨੇ ਘੱਟ ਪੈਸਾ ਜੇ ਤੁਹਾਡੀ ਇੱਥੇ ਰਿਟਰਨ ਆ, ਮੇਰੇ ਰੀਅਲ ਸਟੇਟ ਕੈਰੀਅਰ ਦੇ ਵਿੱਚ ਮੈਂ ਕਿਤੇ ਨਹੀਂ ਦੇਖੀ ਜੀ।
0: ਜੀ ਜੀ,
1: ਔਰ ਮੈਂ ਕਹਿੰਦਾ ਉਹ ਇੱਕ ਕਹਾਵਤ, ਮੈਂ ਹੁਣ ਰੇਡੀਓ 'ਤੇ ਨਹੀਂ ਬੋਲਦੀ ਜੀ, ਨਹਾਓ ਅਤੇ ਨਚੋੜੀ ਵਾਲੀ ਕਹਾਵਤ ਤੁਹਾਨੂੰ ਵੀ ਪਤਾ ਜੀ।
0: ਜੀ ਜੀ,
1: ਅਤੇ ਉਹ ਇੱਥੇ ਆਉਂਦੀ ਵੀ ਬਿਲਡਰ ਵੀ HST ਕ੍ਰੈਡਿਟ ਦੇ ਕੇ, ਸਾਰਾ ਕੁਝ ਦੇ ਕੇ, ਡਿਵੈਲਪਮੈਂਟ ਚਾਰਜਸ ਦੇ ਕੇ, ਉਹ ਵੀ ਕੋਈ ਵੱਧ ਪੈਸੇ ਨਹੀਂ ਬਣਾ ਰਿਹਾ। ਸੋ ਇਹਦੀ 1.5 ਸਾਲ ਬਾਅਦ ਆ ਕਲੋਜ਼ਿੰਗ ਹੋਣੀ ਆ। ਸਾਡੇ ਕੋਲ ਟੋਟਲ 16 ਬਲੋਕ ਆ, ਜਿਹਦੇ ਵਿੱਚ 4 ਬਲੋਕ ਆਲਰੇਡੀ ਜਾ ਚੁੱਕੇ ਆ, ਬਾਕੀ ਜਿਹੜੇ ਬਲੋਕ ਸਾਡੇ ਕੋਲ ਅਵੇਲੇਬਲ ਆ। ਜਿੰਨੇ ਵੀ ਭੈਣ ਭਰਾ ਸੁਣਦੇ ਹੋ, ਜੇ ਤੁਸੀਂ ਕੈਸ਼ ਫਲੋ ਲੈਣਾ ਚਾਹੁੰਦੇ ਹੋ, ਜੇ ਤੁਸੀਂ ਫਸਟ ਟਾਈਮ ਬਾਹਰੋਂ ਮੂਵ ਆਉਣਾ ਚਾਹੁੰਦੇ ਹੋ ਜਾਓ, ਮੂਵ ਦੋ ਹਿੱਸੇ ਰੈਂਟ ਕਰ ਦਿਓ, ਆਰਾਮ ਨਾਲ ਕੋਈ ਤੀਜਾ ਬੰਦਾ ਤੁਹਾਡੀਆਂ ਕਿਸ਼ਤਾਂ ਦੇਵੇ, ਤੁਸੀਂ ਫ੍ਰੀ 'ਚ ਆਰਾਮ ਨਾਲ ਲਾਲੇ ਬਣ ਕੇ ਘੁੰਮੋ, ਉੱਥੇ ਪਾਣੀ ਦੇ ਕੰਢੇ ਉੱਥੇ ਜੀ ਘੁੰਮੋ ਫਿਰੋ, ਤੁਹਾਡਾ ਕੋਈ ਖਰਚਾ ਹੀ ਨਹੀਂ ਕਰਦਾ। ਮੈਂ ਕਹਿੰਦਾ ਇਦੂ ਬੈਟਰ
0: ਬਹੁਤ ਸਾਰੀ ਕਮਿਊਨਿਟੀ ਐਸੀ ਆ ਜਿਹੜੇ ਯੰਗਸਟ ਪੀਪਲ ਨੇ, ਗੋਰੇ ਕਹਿ ਲਓ ਹਨਾ, ਉਹ ਨੀ ਬਾਏ ਕਰਦੇ, ਉਹ ਕਹਿੰਦੇ ਇਸ ਤੋਂ ਰੈਂਟ ਹੀ ਰਹਿਣਾ,
1: ਰੈਂਟ ਕੀਤੇ ਮੈਨੂੰ ਕਹਿੰਦਾ ਤੁਸੀਂ ਬਾਏ ਕਰ ਲਓ, ਤੁਸੀਂ ਬਾਏ ਕਿਉਂ ਨੀ ਕਰ ਲੈਂਦੇ, ਤੁਸੀਂ ਰੈਂਟ ਹੀ ਕਰੀ ਜਾਂਦੇ ਆ। ਕਹਿੰਦੇ ਨਹੀਂ ਅਸੀਂ ਬਾਏ ਕਰਨਾ, ਅਸੀਂ ਕਿਉਂ, ਉਹ ਕਹਿੰਦੇ ਨਾ ਅਸੀਂ ਨਿਆਣੇ ਲੈਣੇ ਆ ਤੇ ਨਾ ਅਸੀਂ ਘਰ ਬਾਏ ਕਰਨਾ, ਅਸੀਂ ਉਹੋ ਜਿਹੀ ਕੋਈ ਲਾਇਬਿਲਟੀ ਲੈਣੀ ਨੀ। ਮੈਂ ਤਾਂ ਆਪ ਸੋਚ ਕੇ ਹੈਰਾਨ ਹੋਣਾ ਵੀ ਭਾਈ
0: ਕਹਿਣ ਦਾ ਭਾਵ ਇਹ ਹੈ ਕਿ ਪੰਜੇ ਅੰਗਲਾਂ ਬਰਾਬਰ ਨਹੀਂ ਨਾ ਹੈ, ਹਰ ਇੱਕ ਦੀ ਸੋਚਣੀ ਵੱਖ ਵੱਖਰੀ ਹੈ,
1: ਹਰੇਕ ਦੀ ਸੋਚਣੀ ਵੱਖਰੋ ਵੱਖਰੀ ਆ। ਔਰ ਮੈਂ ਕਹਿੰਦਾ ਕਿ ਰੈਂਟਲ ਦੀ ਸ਼ਾਰਟੇਜ ਆ,
0: ਸਭ ਦੇ ਵੱਖਰੇ ਨੇ, ਅਸੀਂ ਕੀ ਕਰੀਏ ਨਾ, ਦਸਤਾਜ ਕਹਿਣ
1: ਮੈਂ ਕਿਹਾ ਰੀਜਨ ਦਾ ਕੰਮ ਟੋਟਲ।
0: ਆਪਾਂ ਜਿਹੜਾ ਪ੍ਰੋਜੈਕਟ ਲੈ ਕੇ ਤੁਸੀਂ ਅੱਜ ਆਏ ਹੋ, ਮੈਂ ਤਾਂ ਹੀ ਆਇਆ, ਮੈਂ ਕਿਹਾ ਕੁਛ ਕੱਢਣ ਪਾਉਣ ਨੂੰ ਹੈ ਇਹਦੇ 'ਚ, ਤੁਸੀਂ ਕਿਹਾ ਹੈਗਾ। ਹੁਣ ਇਹ 'ਚ ਕੱਢਣ ਪਾਉਣ ਨੂੰ ਇਹ ਆ ਕਿ ਇੱਕ ਪ੍ਰਾਈਸ ਦੇ ਵਿੱਚ ਤੁਹਾਨੂੰ 3 ਮਿਲ ਜਾਣੇ ਨੇ, ਹੋਰ ਕੀ ਚਾਹੁੰਦੇ
1: ਜੀ, ਇਹ ਕੱਢਣ ਕੱਢਣ ਨੂੰ ਹੀ ਆ ਜ਼ਿਆਦਾ, ਪਾਉਣੇ ਨੂੰ ਘੱਟ ਹੈ ਇੱਥੇ
0: ਵਿੱਚ,
1: ਇਹਦੇ ਵਿੱਚ ਜ਼ਿਆਦਾ ਨਿਕਲ ਨਹੀਂ ਆ, ਪੈਣਾ ਤੁਹਾਡਾ ਬਹੁਤ ਘੱਟ ਆ। ਔਰ ਪੂਰੇ ਕੈਨੇਡਾ ਦੇ ਵਿੱਚ ਤੁਸੀਂ
0: ਸਾਂਭ ਕੇ ਰੱਖੇ ਹੋਏ ਪੈਸੇ ਮੇਰੇ ਵਰਗੇ, ਥੋੜੇ ਬਹੁਤ ਬੈਂਕ ਦੇ ਵਿੱਚ, ਉੱਥੇ ਬੜਾ ਇੰਟਰਸਟ ਨਹੀਂ ਮਿਲਦਾ, ਇੱਧਰ ਲਾ ਲਓ ਥੋੜੇ ਬਹੁਤ, ਇਹ 3 ਘਰ ਆਪਦੇ ਫਸਾਓ, 1.5 ਸਾਲ ਦੀ ਕਲੋਜ਼ਿੰਗ ਹੋਣੀ ਹੈ।
1: ਸਿਰ ਸਾਹਿਬ ਜੇ ਤੁਹਾਡੇ ਕੋਲ $1,00,000 ਬੈਂਕ 'ਚ ਪਿਆ, ਤੁਹਾਨੂੰ 2,000 ਮਿਲਦਾ ਹੋਊਗਾ, ਇੱਥੇ ਤੁਹਾਨੂੰ $85,000 ਸਿੱਧੀ HST ਮਿਲ ਜਾਣੀ ਆ। 1.5 ਸਾਲ ਬਾਅਦ ਜੇ $1,00,000 ਤੁਸੀਂ ਇੱਥੇ ਇਨਵੈਸਟ ਕਰ ਲੈਂਦੇ ਹੋ, $85,000 HST, ਕਿੱਥੋਂ ਇਹੋ ਜਿਹੀ ਰਿਟਰਨ ਮਿਲਣੀ ਤੁਹਾਨੂੰ? ਇਹ ਤਾਂ ਸਿੱਧੀ ਗਵਰਨਮੈਂਟ ਦੀ HST ਪੜਕ ਕਰਕੇ ਤੁਹਾਨੂੰ ਪਹਿਲੇ ਦਿਨ ਕਲੋਜ਼ਿੰਗ ਦੇ ਉੱਤੇ ਮਿਲ ਜਾਣੀ ਆ। ਆਪ ਫਰੰਟ ਐਗਰੀਮੈਂਟ ਦੇ ਵਿੱਚ ਲਿਖਿਆ ਹੋਇਆ ਸਾਰਾ ਕੁਛ, ਇਹਦਾ ਕਾਨੂੰਨ ਬਣਿਆ ਹੋਇਆ, ਸੋ ਇਹ 'ਚ ਕੋਈ ਦੂਜੀ ਰਾਏ ਨਹੀਂ ਆ।
0: ਅੱਜ ਆਪਾਂ ਕਿੰਨੇ ਵਜੇ ਤੱਕ ਇੱਥੇ ਹੈਗੇ?
1: ਅੱਜ ਆਪਾਂ ਰਾਤ ਦੇ ਇੱਥੇ 7 ਵਜੇ ਤੱਕ ਹੈਗੇ ਜੀ। ਜੇਕਰ ਕੋਈ ਵੀ ਭੈਣ ਭਰਾ ਸਾਨੂੰ ਵਿਜਿਟ ਕਰਨਾ ਚਾਹੁੰਦਾ, ਤੁਸੀਂ ਜ਼ਰੂਰ ਸਾਡੇ ਆਫਿਸ 'ਚ ਪਹੁੰਚ ਜਾਓ।
0: ਮੈਂ ਇਹ ਕਹਾਂਗਾ ਕਿ ਫੋਨ ਮੈਂ ਇੱਕ ਗੱਲ ਕਹਾਂਗਾ, ਫੋਨ 'ਤੇ ਇਨਫੋਰਮੇਸ਼ਨ ਲੈਣਾ ਨੂੰ ਬਿਹਤਰ ਇਹ ਆ, ਖੁੱਲ੍ਹਾ ਟਾਈਮ ਲੱਗੇ ਕਿ ਨਫਰ ਆਫਿਸ ਤੁਹਾਡਾ ਟੀਵੀ ਲੱਗਿਆ ਸਾਹਮਣੇ, ਬਹਿ ਕੇ ਉਹਨਾਂ ਨੂੰ ਪੂਰਾ ਵਿਸਥਾਰ ਪੂਰ ਸਮਝਾਓਗੇ ਵੀ ਕੀ ਤੁਹਾਨੂੰ ਕਰਨਾ ਹੋਊਗਾ, ਕਿ ਸਮਝਣ ਚੀਜ਼ਾਂ ਨੇ ਸਾਰੀਆਂ ਇਹ। ਪਹੁੰਚੋ 7895 ਡਰਾਈਵ, ਸਵੀਟ ਨੰਬਰ 206, ਜਿਹਨੂੰ ਇੰਗਲਿਸ਼ 206 ਕਹਿ ਦਿੰਦੇ ਹਾਂ, ਡਿਕਸੀ ਡੈਰਜ ਨਜ਼ਦੀਕ ਗੁਰਦੁਆਰਾ ਸਿੰਘ, ਮਤਲਬ ਬਿਲਕੁਲ ਅਪੋਜਿਟ ਸਾਈਡ 'ਤੇ ਜਦੋਂ ਆਪਣੇ ਆਉਣੇ ਆ ਨਾ, ਡਰੂ ਰੋਡ ਦੇ ਉੱਤੇ ਤੁਸੀਂ ਆ ਜਾਓ ਅਤੇ ਆ ਕੇ ਨੰਬਰ ਵੀ ਲੈ ਲਓ ਇਨਫੋਰਮੇਸ਼ਨ ਵਾਸਤੇ, 416-413-1313, ਡਿਕਸੀ ਡੈਰਜ ਨੇੜੇ ਆ ਅਸੀਂ, ਅਤੇ ਬੈਠਿਆ ਆਫਿਸ ਦੇ ਵਿੱਚ 7 ਵਜੇ ਤੱਕ ਸ਼ਾਮ ਦੇ ਆਓ, ਖੁੱਲ੍ਹ ਕੇ ਪੂਰੀ ਇਹਦੀ ਇਨਫੋਰਮੇਸ਼ਨ ਲਓ ਇਸ ਪ੍ਰੋਜੈਕਟ ਦੀ। ਕਈ ਵਾਰ ਫੋਨ 'ਤੇ ਨਹੀਂ ਆਪਾਂ ਦੇ ਸਕਦੇ ਪੂਰੀ ਇਨਫੋਰਮੇਸ਼ਨ, ਕਿਉਂਕਿ ਬੈਠ ਕੇ ਜਦੋਂ ਦੇਖ ਸਕਦੇ ਹਾਂ ਤਾਂ ਸਮਝਾਇਆ ਜਾਏਗਾ, ਟੀ ਵੀ ਦੇ ਸਾਹਮਣੇ ਕੀ ਕੁਛ ਮਿਲ ਰਿਹਾ ਸਾਰਾ ਦਿਖਾਇਆ ਜਾਊਗਾ।
1: ਫੋਨ 'ਤੇ ਆਪਾਂ ਗੱਲ ਕਰ ਸਕਦੇ, ਦਿਖਾ ਨਹੀਂ ਸਕਦੇ, ਜਦੋਂ ਤੁਸੀਂ ਦੇਖਦੇ ਆ ਤੁਹਾਨੂੰ ਫਿਰ ਪਤਾ ਲੱਗਦਾ
0: ਜੀ।
1: ਫੋਨ ਦੇ ਉੱਤੇ ਮੈਂ ਕੁਛ ਵੀ ਕਹਿ ਸਕਦਾ, 80% ਗੱਲਾਂ ਬੰਦੇ ਨੂੰ ਸਮਝ ਨਹੀਂ ਲੱਗਦੀਆਂ। ਜਿਹੜੇ ਤੁਸੀਂ ਪ੍ਰੋਡਕਟ ਦੇਖਦੇ ਆ ਫਿਰ ਪ੍ਰੋਡਕਟ ਸਮਝਾਉਂਦੇ ਆ, ਫਿਰ ਪੂਰੀ ਸਮਝ ਲੱਗ
0: ਜੀ। ਚਲਦੇ ਆ ਵਾਪਸ ਸਟੂਡੀਓ, ਅਗਲੇ ਲਿੰਕ ਦੇ ਵਿੱਚ ਫਿਰ ਰੇਲਦੀ ਨੂੰ ਲੈ ਕੇ ਆਉਂਦੇ ਆ। ਚਲਦੇ ਆ ਮਨਪ੍ਰੀਤ ਦੇ ਬਾਜੀ। ਮਨਪ੍ਰੀਤ
2: ਜੀ, ਬਿਲਕੁਲ ਬਹੁਤ ਹੀ ਕਮਾਲ ਦਾ ਪ੍ਰੋਜੈਕਟ ਹੈ ਜਿਹੜਾ ਕਿ ਡੇਲ ਮੁੰਡੇ ਜੀ ਤੁਹਾਡੇ ਲਈ ਲੈ ਕੇ ਆਏ ਨੇ। ਜ਼ਰੂਰ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਲਓ। ਨੰਬਰ ਹੈ 416-413-1313, 416-413-1313 ਦੇ ਉੱਪਰ ਤੁਸੀਂ ਜ਼ਰੂਰ ਗੱਲਬਾਤ ਕਰ ਸਕਦੇ ਹੋ ਡੇਲ ਮੁੰਡੇ ਜੀ ਦੇ ਨਾਲ। ਤੇ ਨਾਲੇ ਤੁਸੀਂ ਗਿਲਜ਼ ਸਵੀਟ ਫੈਕਟਰੀ ਦੇ ਨਾਲ ਗੱਲਬਾਤ ਕਰੋ ਜਿਹੜੇ ਕਿ ਪਿਓਰ ਵੈਜੀਟੇਰੀਅਨ ਨੇ, ਲਾਈਵ ਕੇਟਰਿੰਗ ਤੁਹਾਡੀਆਂ ਸਾਰੀਆਂ ਸਪੈਸ਼ਲ ਓਕੇਜਨਸ ਵਿੱਚ ਕਰਦੇ ਨੇ, ਮਸ਼ੀਨ ਮੇਡ ਸਮੋਸੇ, ਹੈਂਡ ਮੇਡ ਸਮੋਸੇ ਜਿਹੜੇ ਕਿ ਇਹਨਾਂ ਦੇ ਬਹੁਤ ਦੂਰ ਦੂਰ ਤੱਕ ਸਟੋਰਸ ਦੇ ਵਿੱਚ ਪਹੁੰਚਾਏ ਜਾਂਦੇ ਨੇ, ਉਹ ਵੀ ਤੁਸੀਂ ਜ਼ਰੂਰ ਇਹਨਾਂ ਦੇ ਟਰਾਈ ਕਰੋ। ਸਾਰੀਆਂ ਮਿਠਾਈਆਂ ਮੇਡ ਇਨ ਕੈਨੇਡਾ ਨੇ, ਕਿਤੋਂ ਬਾਹਰੋਂ ਨਹੀਂ ਮੰਗਾਉਂਦੇ, ਸ਼ੁੱਧ ਖੋਈ ਦੀਆਂ ਮਿਠਾਈਆਂ ਤੁਸੀਂ ਇਹਨਾਂ ਦੇ ਕੋਲ ਲਓ ਅਤੇ ਲਾਈਵ ਫੂਡ ਟਰੱਕ ਕੇਟਰਿੰਗ ਕਰਵਾ ਸਕਦੇ ਹੋ ਆਪਣੀਆਂ ਸਾਰੀਆਂ ਸਪੈਸ਼ਲ ਲੋਕੇਸ਼ਨਸ ਦੇ ਵਿੱਚ। ਅਤੇ ਇਹਨਾਂ ਦੀਆਂ 5 ਲੋਕੇਸ਼ਨਸ ਤੁਹਾਨੂੰ ਚਲੋ ਫਰੈਸ਼ਕੋਸ ਦੇ ਵਿੱਚ ਮਿਲ ਜਾਣਗੀਆਂ, 2 ਲੋਕੇਸ਼ਨਸ ਕੈਲਗਰੀ ਦੇ ਵਿੱਚ ਨੇ, ਹੈੱਡ ਆਫਿਸ ਲੋਕੇਟਡ ਹੈ 2131 ਵਿਲੀਅਮਸ ਪਾਰਕਵੇ, ਯੂਨਿਟ ਨੰਬਰ 3 ਬਰੈਂਪਟਨ ਦੇ ਵਿੱਚ। ਅਤੇ ਨੰਬਰ ਤੁਸੀਂ ਨੋਟ ਕਰ ਲਓ 905-799-2616, 905-799-2616, ਗਿਲਜ਼ ਸਵੀਟ ਫੈਕਟਰੀ ਦਾ ਨੰਬਰ ਹੈ। ਅਤੇ ਲਓ ਫਿਰ ਲਈਏ ਆਪਾਂ ਹੁਣ ਇੱਕ ਛੋਟੇ ਜਿਹੇ ਮਿਊਜ਼ੀਕਲ ਬ੍ਰੇਕ। ਨੈਕਸਟ ਫਰਮਾਇਸ਼ੀ ਗਾਣਾ ਆਸ਼ਾ ਭੋਸਲੇ ਐਂਡ ਮੁਹੰਮਦ ਰਫੀ ਜੀ ਦੀ ਆਵਾਜ਼ ਦੇ ਵਿੱਚ, ਇੰਜੋਏ ਕਰੋ, ਸੁੰਦਰ ਉਹ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੇ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। 4:33 ਤੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦੀ ਘੜੀ ਦੇ ਉੱਪਰ। ਪੂਰੇ 6 ਵਜੇ ਤੱਕ ਤੁਹਾਡਾ ਸਾਡਾ ਸਾਥ ਹੈ। ਅਗਲੇ ਕਾਲਰ ਮੇਰੇ ਨਾਲ ਜੁੜੇ ਹੋਏ ਨੇ 4241 ਜੀ, ਸਤਿ ਸ਼੍ਰੀ ਅਕਾਲ
1: ਜੀ। ਸਤਿ ਸ਼੍ਰੀ ਅਕਾਲ ਜੀ ਮਨਪ੍ਰੀਤ ਜੀ, ਤੁਹਾਡਾ ਪ੍ਰੋਗਰਾਮ ਬੜਾ ਵਧੀਆ।
0: ਹਾਂਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ, ਮੈਂ ਦੇਲ ਮੁੰਡੀ ਉਹਨਾਂ ਨੂੰ ਵਧਾਈਆਂ ਦਿੰਦਾ। ਬਹੁਤ ਵਧੀਆ ਪ੍ਰੋਜੈਕਟ ਲੈ ਕੇ ਆਉਂਦੇ ਹਰ ਵਾਰੀ। ਗੁਰਮੇਲ ਸਿੰਘ ਤੋਂ ਬੋਲਦਾ ਮੈਂ।
0: ਹਾਂਜੀ,
1: ਉਹਨਾਂ ਨੂੰ ਵਧਾਈਆਂ ਦੇ ਦਿਓ।
0: ਹਾਂਜੀ
1: ਮੁੰਡੀ ਉਹਨਾਂ ਨੂੰ।
0: ਹਾਂਜੀ ਹਾਂਜੀ ਜ਼ਰੂਰ।
1: ਵੈਰੀ ਨਾਈਸ ਪਰਸਨੈਲਿਟੀ ਹੈ ਜੀ। ਹਰ ਵਾਰੀ ਜਦੋਂ ਪ੍ਰੋਜੈਕਟ ਲਿਆਉਂਦੇ ਬਹੁਤ ਵਧੀਆ ਲਿਆਉਂਦੇ।
0: ਬਿਲਕੁਲ ਬਿਲਕੁਲ ਸਹੀ ਗੱਲ ਹੈ।
1: ਤੇ ਵਧੀਆ ਸਿੱਧੂ ਸਾਹਿਬ ਵੀ ਨਾਲ ਉਹਨਾਂ ਦੇ ਬੈਠੇ ਆ।
0: ਹਾਂਜੀ,
1: ਬਹੁਤ ਵਧੀਆ ਪ੍ਰਮੋਟ ਕਰ ਰਹੇ ਸਾਰੇ ਆਪਣੇ ਪ੍ਰੋਜੈਕਟ ਨੂੰ।
0: ਹਾਂਜੀ,
1: ਮੇਰੇ ਨਾਲ ਫਰਮਾਇਸ਼ ਆ ਤੁਹਾਨੂੰ ਇਹ ਗੀਤ ਦੀ, ਬੱਬੂ ਮਾਨ ਦੀ ਜੀ, ਵੀ ਸਾਨੂੰ ਪਤਾ ਹੀ ਨਹੀਂ ਲੱਗਿਆ ਕਰ
0: ਕਿਹੜਾ ਗਾਣਾ
1: ਬੱਬੂ ਮਾਨ ਦਾ ਜੀ।
0: ਹਾਂਜੀ ਹਾਂਜੀ, ਕਿਹੜਾ
1: ਸਾਨੂੰ ਪਤਾ ਹੀ ਨਹੀਂ ਲੱਗਿਆ ਕਦ ਪਿਆਰ ਹੋ ਗਿਆ।
0: ਠੀਕ ਹੈ ਜੀ, ਮੈਨੂੰ ਥੋੜਾ ਟਾਈਮ ਦਿਓ, ਮੈਂ ਸੁਣਾਉਣੀ ਆ। ਹਾਂਜੀ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਸਟੂਡੀਓ ਨੰਬਰ 905-564-6444 ਦੇ ਉੱਪਰ ਤੁਸੀਂ ਕਾਲਸ ਕਰ ਰਹੇ ਹੋ। 905-564-6444 ਸਟੂਡੀਓ ਦਾ ਨੰਬਰ ਹੈ। ਆਲ ਲਿੰਕ ਟਰੈਵਲ ਮਿਸ ਸਾਗਰ ਦੇ ਨਾਲ ਤੁਸੀਂ ਗੱਲਬਾਤ ਕਰੋ। ਸੈਪਟੈਂਬਰ ਸਪੈਸ਼ਲ ਇਹਨਾਂ ਨੇ ਫੇਅਰ ਲਗਾਏ ਨੇ ਦਿੱਲੀ ਤੋਂ ਟੋਰੋਂਟੋ ਦੇ ਨੋਨ ਸਟੋਪ ਫਲਾਈਟਸ ਦੇ। ਜੇਕਰ ਤੁਸੀਂ 1-ਵੇ ਟਿਕਟ ਲੈਣਾ ਚਾਹੁੰਦੇ ਹੋ ਦਿੱਲੀ ਤੋਂ ਟੋਰੋਂਟੋ ਦੀ ਸਪਟੈਂਬਰ ਮਹੀਨੇ ਦੇ ਲਈ, ਤਾਂ $790 ਦੀ ਟਿਕਟ ਹੋਏਗੀ, $790 ਦੀ ਟਿਕਟ। ਜੇ ਤੁਸੀਂ ਰਿਟਰਨ ਟਿਕਟ ਦੇਖ ਰਹੇ ਹੋ ਸਪਟੈਂਬਰ ਦੇ ਵਿੱਚ ਇੰਡੀਆ ਤੋਂ ਇੱਥੇ ਆ ਕੇ ਅਤੇ ਵਾਪਸੀ ਕਰਨੀ ਹੋਵੇ ਟੋਰੋਂਟੋ ਤੋਂ ਦਿੱਲੀ ਦੀ ਫੈਬਰੀ ਜਾਂ ਮਾਰਚ ਦੇ ਵਿੱਚ, ਤਾਂ $1490 ਦੀਆਂ ਟਿਕਟਸ ਹੋਣਗੀਆਂ। $1490 ਦੀ ਟਿਕਟਸ ਹੋਣਗੀਆਂ। ਆਨ ਲਿੰਕ ਟਰੈਵਲ ਮਿਸ ਸਾਗਾ 'ਤੇ ਤੁਸੀਂ ਗੱਲਬਾਤ ਕਰਨੀ ਹੈ ਰਿਤੂ ਧਾਲੀਵਾਲ ਜੀ ਦੇ ਨਾਲ ਇਹਨਾਂ ਟਿਕਟਸ ਦੇ ਲਈ। ਅਤੇ ਨਾਲ ਹੀ ਜੇਕਰ ਤੁਸੀਂ ਦਿਵਾਲੀ ਸਪੈਸ਼ਲ ਫੇਅਰ ਦੇਖ ਰਹੇ ਹੋ ਤਾਂ ਟੋਰੋਂਟੋ ਤੋਂ ਦਿੱਲੀ ਤੁਸੀਂ ਇਹਨਾਂ ਦੇ ਕੋਲੋਂ ਬੁਕਿੰਗ ਕਰਵਾਓ ਅਕਤੂਬਰ ਦੇ ਵਿੱਚ, ਅਤੇ ਦਿੱਲੀ ਤੋਂ ਟੋਰੋਂਟੋ ਦੀ ਵਾਪਸੀ ਹੋ ਸਕਦੀ ਹੈ ਦਸੰਬਰ ਦੇ ਵਿੱਚ। ਅਤੇ ਦਿਵਾਲੀ ਸਪੈਸ਼ਲ ਇਹ ਟਿਕਟਸ ਨੇ $1790 ਦੀਆਂ, $1790 ਦੇ ਵਿੱਚ ਤੁਸੀਂ ਟਰੈਵਲ ਕਰ ਸਕਦੇ ਹੋ। ਆਲ ਲਿੰਕ ਟਰੈਵਲ ਮਿਸ ਸਾਗਾ ਦੇ ਨਾਲ ਗੱਲਬਾਤ ਕਰੋ। ਜੇ ਤੁਸੀਂ ਕਿਤੇ ਵੀ ਕੋਈ ਆਈਲੈਂਡ ਘੁੰਮਣ ਜਾਣਾ ਹੋਵੇ, ਲੈਟਸੇ ਮੈਕਸੀਕੋ ਤੁਸੀਂ ਜਾਣਾ ਚਾਹੁੰਦੇ ਹੋ, ਤਾਂ $1000 ਦੇ ਵਿੱਚ ਪੈਕੇਜ ਸਟਾਰਟ ਹੋ ਜਾਂਦੇ ਨੇ ਅਤੇ 5-star ਹੋਟਲਸ ਦੇ ਵਿੱਚ ਤੁਹਾਡੀ ਸਟੇ ਹੁੰਦੀ ਹੈ। ਜ਼ਰੂਰ ਤੁਸੀਂ ਕੰਟੈਕਟ ਕਰੋ ਆਲ ਲਿੰਕ ਟਰੈਵਲ ਮਿਸ ਸਾਗਾ 'ਤੇ ਰਿਤੂ ਧਾਲੀਵਾਲ ਜੀ ਨੂੰ, ਨੰਬਰ 905-565-8704, 905-565-8704। ਆਲ ਲਿੰਕ ਟਰੈਵਲ ਮਿਸ ਸਾਗਾ 'ਤੇ ਤੁਹਾਡੀ ਗੱਲਬਾਤ ਹੋਏਗੀ ਰਿਤੂ ਧਾਲੀਵਾਲ ਜੀ ਦੇ ਨਾਲ। ਅਗਲੇ ਕਾਲਰ 5313 ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ।
2: ਮਨਪ੍ਰੀਤ ਕੌਰ ਜੀ, ਜਿਹੜੀ ਏਅਰਲਾਈਨ ਦਾ ਹੁਣ ਤੁਸੀਂ ਦੱਸਦੇ ਸੀ ਇਹਦਾ ਨੰਬਰ ਕਿੰਨਾ ਵਾ?
0: ਹਾਂਜੀ ਲਿਖ ਲਓ, 905
2: 905
0: ਹਾਂਜੀ
2: 905 ਲਿਖ ਲਿਆ ਜੀ।
0: ਹਾਂਜੀ 565
2: 565
0: ਹਾਂਜੀ
2: 565 ਜੀ ਹਾਂਜੀ
0: 8704
2: 88
0: 8704
2: 8704
0: 04 ਹਾਂਜੀ
2: ਠੀਕ ਹੈ ਜੀ। ਅੱਛਾ ਮਨਪ੍ਰੀਤ ਤੌਰ ਜੀ,
0: ਹਾਂਜੀ
2: ਤੇ ਇੱਕ ਸੌਂਗ ਸੁਣਾ ਦਿਓਗੇ?
0: ਹਾਂਜੀ ਦੱਸੋ।
2: ਸੁਣਾ ਸਕਦੇ ਹੋ ਕਿ ਕੁੜੀ ਮੈਂ ਦਿੱਲੀ ਸ਼ਹਿਰ ਦੀ, ਕੀ ਹੋਇਆ ਜੇ ਤੁਸੀਂ ਜੱਟ ਲੁਧਿਆਣੇ ਦਾ?
0: ਠੀਕ ਹੈ ਜੀ, ਮੈਂ ਲਗਾਉਂਦੀ ਹਾਂ, ਬਸ ਥੋੜ੍ਹਾ ਜਿਹਾ ਟਾਈਮ ਦਿਓ। ਠੀਕ ਹੈ,
2: ਓਕੇ, ਧੰਨਵਾਦ।
0: ਹਾਂਜੀ, ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ। ਆਲ ਲਿੰਕ ਟਰੈਵਲ ਦਾ ਇੱਕ ਵਾਰ ਫਿਰ ਨੰਬਰ ਮੈਂ ਦੇ ਦਿੰਦੀ ਹਾਂ, ਮਿਸਿਸ ਸਾਗਾ ਬ੍ਰਾਂਚ ਦੇ ਉੱਪਰ ਰਿਤੂ ਧਾਲੀਵਾਲ ਜੀ ਨੂੰ ਕਾਲ ਕਰੋ। 905-565-8704, 905-565-8704 ਦੇ ਉੱਪਰ ਤੁਸੀਂ ਕੰਟੈਕਟ ਕਰਨਾ ਆਲ ਲਿੰਕ ਟਰੈਵਲ ਮਿਸਿਸ ਸਾਗਾ 'ਤੇ ਰਿਤੂ ਧਾਲੀਵਾਲ ਜੀ ਦੇ ਨਾਲ ਤੁਹਾਡਾ ਸੰਪਰਕ ਹੋ ਸਕਦਾ। ਅਤੇ ਮੈਂ ਦੱਸਦੀ ਹਾਂ ਕਿ ਐਮੀ ਵਿਰਕ ਜੀ ਬਹੁਤ ਹੀ ਵਧੀਆ ਤੁਹਾਡੇ ਲਈ ਸ਼ੋਅ ਲੈ ਕੇ ਆ ਰਹੇ ਨੇ ਗ੍ਰੇਟ ਕੈਨੇਡੀਅਨ ਕੈਸੀਨੋ ਰਿਜ਼ੋਰਟ ਦੇ ਵਿੱਚ। ਇਹ ਸ਼ੋਅ ਹੋਣ ਜਾ ਰਿਹਾ ਆ 30 ਅਗਸਤ ਨੂੰ, ਇਸ ਲਈ ਫਟਾਫਟ ਆਪਣੀ ਟਿਕਟਸ ਨੂੰ ਬੁੱਕ ਕਰਵਾ ਲਓ ਕਿਉਂਕਿ ਬਹੁਤ ਜਲਦੀ ਇਹ ਸ਼ੋਅ ਜਿਹੜਾ ਹੈਗਾ ਆ ਸੋਲਡ ਆਊਟ ਹੋਣ ਵਾਲਾ ਆ। ਕੁਝ ਕੁ ਹਜੇ ਸੀਟਸ ਬਚੀਆਂ ਹੋਈਆਂ ਨੇ, ਜ਼ਰੂਰ ਤੁਸੀਂ ਆਪਣੀਆਂ ਟਿਕਟ ਮਾਸਟਰ .ca ਦੇ ਉੱਪਰ ਜਾ ਕੇ ਆਪਣੀ ਟਿਕਟਸ ਨੂੰ ਬੁੱਕ ਕਰ ਲਓ। ਬੜਾ ਕਮਾਲ ਦਾ ਬਹੁਤ ਹੀ ਵਧੀਆ ਸ਼ੋਅ ਹੋਏਗਾ ਇਹ। ਐਮੀ ਵਿਰਕ ਜਿਹੜੇ ਤੁਹਾਨੂੰ ਪਤਾ ਹੀ ਆ, ਬਹੁਤ ਸੋਹਣੇ ਸੋਹਣੇ ਗਾਣੇ ਨੇ, ਬਹੁਤ ਵਧੀਆ ਇਹ ਕੰਮ ਕਰ ਰਹੇ ਨੇ, ਅਤੇ ਤੁਸੀਂ ਇਹਨਾਂ ਦਾ ਸ਼ੋਅ ਲਾਈਵ ਦੇਖਣ ਦਾ ਤੁਹਾਨੂੰ ਮੌਕਾ ਮਿਲ ਰਿਹਾ 30th ਆਫ ਅਗਸਤ ਨੂੰ 30 ਅਗਸਤ ਨੂੰ ਤੇ ਇਹ ਹੋਏਗਾ ਗ੍ਰੇਟ ਕੈਨੇਡੀਅਨ ਕੈਸੀਨੋ ਰਿਜ਼ੋਰਟ ਦੇ ਵਿੱਚ। ਜਿਨ੍ਹਾਂ ਨੇ ਪਹਿਲਾਂ ਜਿਹੜਾ ਪਹਿਲਾਂ ਇਹਨਾਂ ਦਾ ਸ਼ੋਅ ਵੈਸੇ ਹੋ ਰਿਹਾ ਸੀਗਾ 14 ਅਗਸਤ ਨੂੰ, ਉਹ ਹੁਣ ਚੇਂਜ ਹੋ ਚੁੱਕਿਆ ਆ ਕੁਝ ਰੀਜ਼ਨਸ ਕਰਕੇ। ਤੇ ਉਹ ਜੇ ਤੁਸੀਂ ਪਹਿਲਾਂ ਟਿਕਟਸ ਲੈ ਲਈਆਂ ਸੀ ਤੁਸੀਂ ਆਪਣੀ ਟਿਕਟਸ ਨੂੰ ਰਿਫੰਡ ਵੀ ਕਰਵਾ ਸਕਦੇ ਹੋ, ਤੇ ਜੇਕਰ ਤੁਸੀਂ ਟਿਕਟਸ ਨੂੰ ਆਪਣਾ ਚੇਂਜ ਕਰਵਾ ਕੇ ਇੱਥੇ ਲੈਣਾ ਚਾਹੁੰਦੇ ਹੋ ਗ੍ਰੇਟ ਕੈਨੇਡੀਅਨ ਕੈਸੀਨੋ ਰਿਜ਼ੋਰਟ ਦੇ ਵਿੱਚ, ਕਿਉਂਕਿ ਜੋ ਇਹ ਵੈਨਿਊ ਚੇਂਜ ਹੋ ਚੁੱਕਿਆ ਆ, ਜੇ ਤੁਸੀਂ ਆਪਣੇ ਟਿਕਟਸ ਨੂੰ ਮੋਡੀਫਾਈ ਕਰਾਉਣਾ ਹੋਵੇ ਤਾਂ ਨੰਬਰ ਤੁਸੀਂ ਨੋਟ ਕਰ ਲਓ 6479648573-647-964-8573 ਦੇ ਉੱਪਰ ਤੁਸੀਂ ਕਾਲਸ ਕਰ ਸਕਦੇ ਹੋ। ਅਤੇ ਅਦਰਵਾਈਜ਼ ਤੁਸੀਂ ਟਿਕਟ ਮਾਸਟਰ .ca ਦੇ ਉੱਪਰ ਜਾ ਕੇ ਆਪਣੀ ਟਿਕਟਸ ਨੂੰ ਬੁੱਕ ਕਰਵਾ ਲਓ। ਬੜਾ ਕਮਾਲ ਦਾ ਸ਼ੋਅ ਲੈ ਕੇ ਇਹ ਆ ਰਹੇ ਨੇ ਐਮੀ ਵਿਰਕ ਜੀ ਆਪਣੇ ਸ਼ਹਿਰ ਦੇ ਵਿੱਚ ਟੋਰੋਂਟੋ ਦੇ ਵਿੱਚ ਗ੍ਰੇਟ ਕੈਨੇਡੀਅਨ ਕੈਸੀਨੋ ਰਿਜ਼ੋਰਟ ਦੇ ਵਿੱਚ ਇਹ ਹੁਣ ਸ਼ੋਅ ਹੋਣ ਜਾ ਰਿਹਾ ਯੂਟੋਬੀਕੋ 'ਚ। ਜ਼ਰੂਰ ਇਹਨੇ ਟਿਕਟਸ ਬੁੱਕ ਕਰੋ ਟਿਕਟ ਮਾਸਟਰ .ca ਦੇ ਉੱਪਰ ਜਾ ਕੇ ਫਟਾਫਟ ਟਿਕਟਸ ਨੂੰ ਬੁੱਕ ਕਰੋ, ਕਿਉਂਕਿ ਇਸ ਤੋਂ ਪਹਿਲਾਂ ਕਿ ਤੁਹਾਡੀ ਟਿਕਟਸ ਨਾ ਮਿਲਣ ਤੁਹਾਨੂੰ ਬਾਅਦ 'ਚ, ਇਸ ਲਈ ਪਹਿਲਾਂ ਪਹਿਲਾਂ ਹੀ ਬੁੱਕ ਕਰ ਲਓ। 30 ਅਗਸਤ ਨੂੰ ਇਹ ਸ਼ੋਅ ਹੋਏਗਾ। ਅਗਲੇ ਕਾਲਰ 1122 ਜੀ, ਸਤਿ ਸ਼੍ਰੀ ਅਕਾਲ।
3: ਮੈਨੂੰ
0: ਗਾਣੇ ਵੈਸੇ ਪਤਾ ਨੀ, ਜਿਹੜੇ ਫੇਮਸ ਜੇ ਗਾਣੇ ਨੇ ਮੈਂ ਉਹ ਲਗਾ ਦਿੰਦੀ ਹੁੰਦੀ ਹਾਂ। ਬਿਲਕੁਲ ਅੱਜ ਅਸੀਂ ਕਰ ਰਹੇ ਹਾਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ। ਡੇਲ ਮੁੰਡੇ ਜੀ ਦੇ ਆਫਿਸ ਦੇ ਵਿੱਚ ਪਹੁੰਚੇ ਹੋਏ ਨੇ, ਤਜਿੰਦਰ ਸਿੱਧੂ ਜੀ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਲੈ ਕੇ। ਤੁਸੀਂ ਵੀ ਨਾਇਗਰਾ ਫਾਲਸ ਦੇ ਵਿੱਚ ਆਪਣਾ ਇੱਕ ਵਧੀਆ ਘਰ ਦੇਖ ਰਹੇ ਹੋ, ਸੋਚ ਰਹੇ ਹੋ, ਤੇ ਹੁਣ ਉਹ ਘਰ ਲੈਣ ਦਾ ਟਾਈਮ ਆ ਗਿਆ ਆ। ਤੇ ਨੰਬਰ ਹੈਗਾ ਆ 416-413-1313, 416-413-1313 ਦੇ ਉੱਪਰ ਤੁਸੀਂ ਜ਼ਰੂਰ ਕੰਟੈਕਟ ਕਰ ਸਕਦੇ ਹੋ ਡੇਲ ਮੁੰਡੀ ਜੀ ਦੇ ਨਾਲ। ਅਤੇ ਇਹਨਾਂ ਦੇ ਕੋਲੋਂ ਤੁਸੀਂ ਵਧੀਆ ਇੱਕ ਪ੍ਰੋਜੈਕਟ ਵੀ ਲੈ ਸਕਦੇ ਹੋ ਆਪਣੇ ਰਹਿਣ ਦੇ ਲਈ। ਤੁਸੀਂ ਨਾ ਘਰ ਲੱਭਦੇ ਹੀ ਹੋਵੋ, ਮੈਂ ਦੱਸਦਿਆਂ ਥੋੜ੍ਹਾ ਜਿਹਾ ਪ੍ਰੋਜੈਕਟ ਦੇ ਬਾਰੇ ਕਿ ਤੁਸੀਂ ਇੱਕ ਪ੍ਰੋਜੈਕਟ ਇੱਕ ਘਰ ਦੇ ਪ੍ਰਾਈਸ ਦੇ ਵਿੱਚ ਤੁਸੀਂ ਦੋ ਘਰ ਹੋਰ ਲੈ ਸਕਦੇ ਹੋ, ਮਤਲਬ ਕਿ ਤਿੰਨ ਘਰ ਤੁਹਾਨੂੰ ਮਿਲਣਗੇ। ਇੰਨਾ ਵਧੀਆ ਇਹ ਪ੍ਰੋਜੈਕਟ ਹੈ, ਮੈਨੂੰ ਨਹੀਂ ਲੱਗਦਾ ਇੱਦਾਂ ਦਾ ਕੋਈ ਪ੍ਰੋਜੈਕਟ ਪਹਿਲਾਂ ਕੋਈ ਆਇਆ ਹੋਏਗਾ, ਅਤੇ ਇੱਕ ਨਵਾਂ ਹੀ ਇਹ ਪ੍ਰੋਜੈਕਟ ਹੈ, ਇਸ ਕਰਕੇ ਤੁਸੀਂ ਜ਼ਰੂਰ ਇਹਦੇ ਬਾਰੇ ਗੱਲਬਾਤ ਕਰੋ। ਇੱਕ ਘਰ ਦੀ ਪ੍ਰਾਈਸ ਦੇ ਵਿੱਚ ਤੁਸੀਂ ਤਿੰਨ ਘਰ ਲੈ ਰਹੇ ਹੋ, ਅਤੇ ਜ਼ਰੂਰ ਗੱਲਬਾਤ ਕਰੋ ਤੁਸੀਂ ਡੇਲ ਮੁੰਡੇ ਜੀ ਦੇ ਨਾਲ। ਨੰਬਰ ਹੈ 416-413-1313, 416-413-1313 ਦੇ ਉੱਪਰ ਤੁਸੀਂ ਕਾਲਸ ਕਰ ਸਕਦੇ ਹੋ। ਅਤੇ ਲਓ ਫਿਰ ਮੈਂ ਜਿਵੇਂ ਦੱਸਿਆ ਤੁਹਾਨੂੰ, ਐਮੀ ਵਿਰਕ ਜੀ ਬੜਾ ਕਮਾਲ ਦਾ ਸ਼ੋਅ ਲੈ ਕੇ ਆ ਰਹੇ ਨੇਗੇ, ਅਤੇ ਬਹੁਤ ਸੋਹਣੇ ਸੋਹਣੇ ਗਾਣੇ ਨੇ ਇਹਨਾਂ ਦੇ, ਤੁਸੀਂ ਲਾਈਵ ਇਨ ਕੌਨਸਰਟ ਇਹਨਾਂ ਦਾ ਜ਼ਰੂਰ ਇੰਜੋਏ ਕਰਿਓ ਗ੍ਰੇਟ ਕੈਨੇਡੀਅਨ ਕੈਸੀਨੋ ਰਿਜ਼ੋਰਟ ਦੇ ਵਿੱਚ 30 ਅਗਸਤ ਨੂੰ। ਅਤੇ ਲਓ ਫਿਰ ਐਮੀ ਵਿਰਕ ਜੀ ਦੀ ਆਵਾਜ਼ ਦੇ ਵਿੱਚ ਤੁਸੀਂ ਗਾਣਾ ਇੰਜੋਏ ਕਰੋ, ਅਤੇ ਟਿਕਟ ਮਾਸਟਰ .ca ਦੇ ਉੱਪਰ ਜਾ ਕੇ ਆਪਣੀਆਂ ਟਿਕਟਸ ਨੂੰ ਫਟਾਫਟ ਬੁੱਕ ਕਰ ਲਓ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਤੁਸੀਂ ਟਿਊਨ ਕੀਤਾ ਹੋਇਆ ਹੈ ਤੇ ਤੁਹਾਡਾ ਆਪਣਾ ਪ੍ਰੋਗਰਾਮ ਹੈ ਤੇ ਤੁਸੀਂ ਆਪਣੀ ਪਸੰਦ ਦੇ ਗਾਣੇ ਵੀ ਇੰਜੋਏ ਕਰ ਰਹੇ ਹੋ ਤੇ ਉਮੀਦ ਹੈ ਕਿ ਸਾਰੇ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋਣਗੇ। 4:45 ਹੋ ਗਏ ਨੇ ਤੇ ਟਾਈਮ ਹੋ ਗਿਆ ਸਾਡਾ, ਚੱਲੀਏ ਹੁਣ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਨਾਲ ਜੁੜੀਏ ਤੇ ਤੁਸੀਂ ਆਪਣੇ ਪ੍ਰੋਜੈਕਟ ਦੇ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ। ਬਹੁਤ ਵਧੀਆ ਇਹ ਪ੍ਰੋਜੈਕਟ ਹੈ, ਇੱਕ ਵਾਰ ਤੁਸੀਂ ਇਹਨਾਂ ਨੂੰ ਮਿਲੋ ਤੇ ਪੂਰਾ ਪ੍ਰੋਜੈਕਟ ਸਮਝੋ ਤੇ ਫਿਰ ਦੇਖੋ ਕਿ ਤੁਹਾਡੇ ਲਈ ਕਿੰਨਾ ਇਹ ਪ੍ਰੋਫਿਟੇਬਲ ਸਾਬਤ ਹੁੰਦਾ ਆ। ਜ਼ਰੂਰ ਗੱਲਬਾਤ ਕਰੋ ਡੇਲ ਮੁੰਡੇ ਜੀ ਦੇ ਨਾਲ, ਨੰਬਰ 416-413-1313, 416-413-1313 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ ਰਿਅਲਟਰ ਡੇਲ ਮੁੰਡੇ ਜੀ ਦੇ ਨਾਲ। ਤੇ ਗੱਲਬਾਤ ਕਰਦੇ ਹਾਂ ਤਜਿੰਦਰ ਸਿੱਧੂ ਸਰ ਉੱਤੇ ਪਹੁੰਚੇ ਹੋਏ ਨੇ ਇਹਨਾਂ ਦੇ ਆਫਿਸ ਤੇ ਤੁਹਾਨੂੰ ਪ੍ਰੋਜੈਕਟ ਦੀਆਂ ਹੋਰ ਡਿਟੇਲਸ ਦੇਣਗੇ। ਜੀ ਸਿੱਧੂ ਸਰ,
1: ਬਹੁਤ ਵਧੀਆ ਪ੍ਰੋਜੈਕਟ ਹੈ ਔਰ ਇੱਕ ਵਾਰੀ ਫਿਰ ਸਾਰੇ ਸਰੋਤਿਆਂ ਨੂੰ ਤੇਜਿੰਦਰ ਸਿੰਘ ਸਿੱਧੂ ਵੱਲੋਂ ਜੀਆਂ ਨੂੰ, ਦਿੱਲੀ ਜੀਆਂ ਨੂੰ, ਤੁਸੀਂ ਗਿਲੀ ਸੀਗੇ ਕਸਟਮਰ ਦੇ ਨਾਲ ਤੇ
2: ਸਾਹਿਬ ਆਪਣਾ ਲਿੰਕ ਵੀ ਮਿਸ ਹੋਇਆ ਸੋ ਐਕਸਪਲੇਨੇਸ਼ਨ
1: ਗੱਲ ਨਹੀਂ ਆਪਾਂ ਕਰਦੇ ਹਾਂ ਕਵਰ ਡਾਊਨ। ਇਹ ਹੈਗਾ ਕਿ ਸਾਡੇ ਕਹਿੰਦੇ ਕਾਲਰ ਵੀ ਕੁਛ ਹੈਗੇ ਨੇ, ਉਹਨਾਂ ਨੇ ਏਅਰ ਤੇ ਆ ਕੇ ਆਖਿਆ ਕਿ ਡੀਲ ਜੀ ਬੜੇ ਸੋਹਣੇ ਪ੍ਰੋਜੈਕਟ ਲੈ ਕੇ ਆਉਂਦੇ ਨੇ ਜਦੋਂ ਵੀ ਏਰੀਆ ਸਵੇਰ ਦੇ ਵਿੱਚ ਆਉਂਦੇ ਨੇ, ਤੇ ਆਹ ਪ੍ਰੋਜੈਕਟ ਵੀ ਆਪਾਂ ਨੂੰ ਲੱਗਦਾ ਕਿ ਕਮਿਊਨਿਟੀ ਦੀ ਬਹੁਤ ਨਾ ਮਦਦ ਹੋਏਗੀ ਕਿਉਂਕਿ ਇੱਕ ਪ੍ਰਾਈਸ ਦੇ ਵਿੱਚ ਤਿੰਨ ਜੁੰਡਾਂ ਮਿਲਣੀਆਂ ਅੱਜ ਪਹਿਲਾਂ ਤਾਂ ਕਦੇ ਹੋਇਆ ਨਹੀਂ ਜਿਹਦਾ ਹਿਸਟਰੀ ਵਿੱਚ ਨਹੀਂ ਹੋਇਆ।
2: ਸਿਰ ਸਾਹਿਬ ਮੈਂ ਇਹ ਕਹਿੰਦਾ ਕਿ ਦੇਖੋ ਹਰੇਕ ਇਨਸਾਨ ਗਲਤੀਆਂ ਕਰਦਾ, ਸਾਡੇ ਤੋਂ ਵੀ ਹੋਏ ਹੋ
1: ਕੋਈ,
2: ਪਰ ਜਿੰਨਾ ਅਸੀਂ ਲੜੇ ਆਪਣੇ ਲੋਕਾਂ ਲਈ ਹਨਾ, ਲੋਕੀ ਆਪਣੇ ਲਈ ਆਪ ਨਹੀਂ ਲੜੇ
1: ਬਿਲਡਰ ਨੂੰ।
2: ਮੈਂ ਕਿਹਾ ਲੋਕੀ ਇੱਥੇ ਚਲੇ ਜਾਂਦੇ ਉੱਠ ਕੇ, ਮੈਂ ਕਿਹਾ ਤੁਸੀਂ ਚੱਲ ਜਾਓ ਮੈਂ ਨਹੀਂ ਹਟਣਾ।
0: ਸਿੱਧੂ ਸਰ ਡੇਲ ਮੁੰਡੇ ਜੀ ਦੀ ਆਵਾਜ਼ ਥੋੜੀ ਜਿਹੀ, ਆਈ ਥਿੰਕ ਉਹਨਾਂ ਦਾ ਮਾਈਕ ਬੰਦ ਹੋ ਗਿਆ ਆ।
2: ਹਾਂਜੀ, ਮੈਂ ਜਿਹੜੀ ਆਪਾਂ ਗੱਲ ਕਰਦੇ ਸੀ ਕਿ ਦੇਖੋ ਮੇਰੀ ਇਹ ਕੋਸ਼ਿਸ਼ ਆ ਕੋਈ
1: ਲੜਦੇ ਰਹੇ
2: ਹੈਪੀ, ਚਾਹੇ ਕੋਈ ਹੋਵੇ ਨਾ ਹੋਵੇ ਪਰ ਅਨਹੈਪੀ ਨਾ ਹੋਵੇ। ਅਨਹੈਪੀ ਮੇਰੇ ਰੀਅਲ ਸਟੇਟ ਕੈਰੀਅਰ ਦੇ ਵਿੱਚ ਪੂਰੇ ਚ ਜ਼ਿੰਦਗੀ ਦੇ ਵਿੱਚ ਸਿਰਫ ਦੋ ਬੰਦਿਆਂ ਦਾ ਡਿਪੋਜ਼ਿਟ ਗਿਆ ਜੀ, ਉਹ ਵੀ ਫੋਨ ਹੀ ਚੱਕਣੋਂ ਹਟ ਗਿਆ।
1: ਅੱਛਾ,
2: ਉਹ ਵੀ ਮੈਂ ਵਾਪਸ ਕਰਾਉਣ ਲਈ ਬਿਲਡਰ ਨਾਲ ਮੀਟਿੰਗਾਂ ਕਰ ਲਈਆਂ, ਸਾਰਾ ਕੁਝ ਕਰ ਲਿਆ, ਬਿਲਡਰ ਵੀ ਐਗਰੀ ਹੋ ਗਿਆ, ਉਹ ਬੰਦੇ ਨੇ ਸਾਡਾ ਫੋਨ ਹੀ ਚੱਕਿਆ, ਮੂਵ ਵੀ ਹੋ ਗਏ। ਮੇਰੇ ਪੂਰੇ ਰੀਅਲ ਸਟੇਟ ਕੈਰੀਅਰ 'ਚ ਉਹ ਮੈਨੂੰ ਹਮੇਸ਼ਾ ਬੋਦਰ ਕਰਦਾ ਰਹਿਣਾ ਹਮੇਸ਼ਾ ਜ਼ਿੰਦਗੀ 'ਚ, ਵੀ ਬੰਦੇ ਐਟਲੀਸਟ ਗਏ ਤਾਂ ਕਿੱਥੇ ਗਏ, ਸਾਨੂੰ ਵੀ ਨਹੀਂ ਪਤਾ ਲੱਗਿਆ ਗਿਆ ਤਾਂ ਕਿੱਥੇ ਗਏ। ਪਤਾ ਨਹੀਂ ਜੀ ਕੀ ਹੋਇਆ, ਪਰ ਮੈਂ ਕਹਿੰਦਾ ਵੀ ਵੀ ਟ੍ਰਾਈਡ ਆਲਵੇਜ਼ ਆਵਰ ਬੈਸਟ ਕਿ ਭਾਈ ਕਿਸੇ ਦਾ ਨੁਕਸਾਨ ਨਾ ਹੋਵੇ। ਦੇਖੋ ਹਰੇਕ ਚੀਜ਼ ਸਾਡੇ ਕੰਟਰੋਲ 'ਚ ਹੈ ਨਹੀਂ, ਪਰ ਆਹ ਵੀ ਪ੍ਰੋਡਕਟ ਆਪਾਂ ਜਦੋਂ ਤੁਹਾਡੇ ਰੇਡੀਓ ਦੇ ਵਿੱਚ ਬੜੇ ਢੋਲ ਵਜਾਏ, ਬੜੇ ਢੋਲ ਵਜਾਏ, ਹੁਣ ਢੋਲ ਤਾਂ ਆਪਾਂ ਵਜਾ ਲਿਆ, ਇੰਟੈਗ੍ਰਿਟੀ ਤਾਂ ਸਾਡੀ ਆ ਗਈ ਨਾ, ਕੁਐਸਚਨ ਤੁਹਾਡੀ ਆ ਗਈ, ਲੋਕੀ ਤਾਂ ਤੁਹਾਨੂੰ ਰੇਡੀਓ ਤੇ ਕਾਲਾਂ ਕਰਨੀਆਂ
1: ਜੀ ਜੀ,
2: ਔਰ ਰੇਡੀਓ ਤੇ ਆਪਾਂ ਬਾਹਾਂ ਖੜੀਆਂ ਕਰਕੇ ਕਹਿੰਦੇ 5 ਲੱਖ ਘਟਾਤਾ, 4 ਲੱਖ ਘਟਾਤਾ, ਘਟਾਇਆ ਤਾਂ ਕਹਿੰਦੇ ਜਿਹਨਾਂ ਦਾ ਘਟਾਇਆ ਉਹਨਾਂ ਨੂੰ ਪਤਾ ਸਾਰਿਆਂ ਨੂੰ, ਠੀਕ ਹੈ ਜੀ। ਸੋ ਮੈਂ ਇਹ ਕਹਿੰਦਾ ਕਿ ਆਹ ਜਿਹੜਾ ਪ੍ਰੋਡਕਟ ਆ ਸਿੱਧ ਸਾਹਿਬ ਏਦਾਂ ਦਾ ਮੇਰੇ ਰੀਅਲ ਸਟੇਟ ਕੈਰੀਅਰ 'ਚ ਨਹੀਂ ਆ, ਤੁਹਾਨੂੰ ਇੱਕ ਪ੍ਰਾਈਸ ਦੇ ਵਿੱਚ 3 ਘਰ ਮਿਲਦੇ ਆ
1: ਜੀ,
2: ਇੱਕ ਘਰ ਦਾ ਤੁਸੀਂ ਪ੍ਰੋਪਰਟੀ ਟੈਕਸ ਪੇ ਕਰਦੇ ਆ, ਤੁਹਾਨੂੰ 3 ਯੂਨਿਟ ਮਿਲਦੇ ਆ।
1: ਅੱਛਾ, ਮੈਂ ਇੱਕ ਗੱਲ ਹੋਰ ਸੋਚ ਰਿਹਾ ਵਾ ਦਿਲ ਜੀ, ਕਿਉਂਕਿ ਵੈਸੇ ਤਾਂ ਹਰ ਵਰਗ ਦਾ ਬੰਦਾ ਇਨਵੈਸਟਮੈਂਟ ਕਰਦਾ
2: ਜੀ,
1: ਪਰ ਜਿਹੜੇ ਬੰਦੇ ਮੈਨੂੰ ਲੱਗਦਾ ਬਈ ਸੈਮੀ ਰਿਟਾਇਰ ਹੋਣ ਵਾਲੇ ਨੇ ਜਾਂ ਕੁਛ ਹੋਰ ਹੋਣ, ਉਹਨਾਂ ਵਾਸਤੇ ਮੈਂ ਕਹਿੰਦਾ ਇਹ ਪ੍ਰੋਪਰਟੀ ਬਹੁਤ ਵਧੀਆ, ਕਿਉਂਕਿ ਇੱਕ 'ਚੋਂ ਰਹਿ ਵੀ ਸਕਦੇ ਜੇ ਰਹਿਣਾ ਚਾਹੁਣ,
2: ਹਾਂਜੀ,
1: ਬਾਕੀ ਦੋਨੋਂ ਰੈਂਟ 'ਤੇ ਦੇ ਲਓ, ਵੇਚ ਰਹੀ ਜਾਣਗੇ।
2: ਮੈਂ ਇਹ ਕਹਿੰਦਾ ਜੀ ਜੇ ਜਿੱਦਾਂ ਹੁਣ ਬਹੁਤ
1: ਜਿਹੜਾ ਬੰਦੇ ਨੇ ਰਿਟਾਇਰ ਹੀ ਹੋਣਾ, ਉਹ ਚਾਹੇ ਇੱਥੇ ਟਰਾਂਟੋ ਰਹਿ ਲਏ, ਚਾਹੇ ਮਿਸਟਰ ਰਹਿ ਲਏ, ਬ੍ਰੈਂਟਨ ਰਹਿ ਲਏ, ਚਾਹੇ ਉੱਧਰ ਤਾਂ ਬਾਹਲਾ ਸੋਹਣਾ ਏਰੀਆ ਜਿਹੜਾ ਹੈਗਾ,
2: ਬਹੁਤ ਸਾਰੇ ਨਵੇਂ ਇਮੀਗ੍ਰੈਂਟਸ ਸਭ ਆਈ ਟੀ ਦਾ ਕੰਮ ਕਰਦੇ ਆ, ਜਿੱਦਾਂ 3 ਜਣੇ ਹੋ ਕੇ ਲੈ ਸਕਦੇ, 3 ਘਰ ਆ ਉਹਨਾਂ ਦੇ ਸੈਪਰੇਟ, ਕਹਿ ਲੈਣ ਭਾਈ 3 ਸਟੈਕਟਾਂ ਅਸੀਂ ਹੋ ਗਏ ਉਹਨਾਂ ਦੇ, 1 ਘਰ ਦੀ ਪ੍ਰਾਈਸ ਦਿੰਦੇ ਆ, 3 ਉਹਨਾਂ ਨੂੰ ਘਰ ਮਿਲਦੇ ਆ, 3 ਦੀਆਂ ਸੈਪਰੇਟ ਪਾਰਕਿੰਗਾਂ, 3 ਦੀਆਂ ਸੈਪਰੇਟ ਕਿਚਨਾਂ, ਕੋਈ ਐਂਟਰੈਂਸ ਇੱਕ ਦੂਜੇ ਨਾਲ ਇੰਟਰਫੇਅਰ ਨਹੀਂ ਕਰਦੀ, ਕਿਸੇ ਦੀ ਐਂਟਰ ਉਧਰਲੇ ਪਾਸੇ ਕਿਸੇ ਦੀ ਉਧਰਲੇ ਪਾਸੇ, ਇੱਥੇ ਬਿਊਟੀਫੁਲੀ ਡਿਜ਼ਾਈਨਡ ਪ੍ਰੋਡਕਟ, ਬ੍ਰਿਲੀਅੰਟ ਜਿਹੜਾ ਪ੍ਰੋਡਕਟ ਉਹਨਾਂ ਡਿਜ਼ਾਈਨ ਕੀਤਾ, ਮੈਂ ਤਾਂ ਆਰਕੀਟੈਕਟ ਨੂੰ ਸਲਿਊਟ ਕਰਦਾ ਕਿ ਯਾਰ ਬੰਦੇ ਨੇ ਇੱਕ ਵਾਰੀ ਫਿਰ ਪ੍ਰੂਵ ਕੀਤਾ ਕਿ ਆਹ ਵੀ ਕੁਛ ਬਣ ਸਕਦਾ। ਮੈਂ ਤਦੇ ਕਹਿੰਦਾ ਵੀ ਪੂਰੇ ਕੈਨੇਡਾ ਦੇ ਵਿੱਚ ਮੈਨੂੰ ਇਹੋ ਜਿਹਾ ਕੋਈ ਪ੍ਰੋਡਕਟ ਲੱਭਿਆ ਨਹੀਂ, ਐਂਡ ਪ੍ਰਾਈਸ ਸਭ ਤੋਂ ਵੱਡੀ ਗੱਲ ਆ ਸਿਰ ਸਭ 13% ਰਾਈਟ ਔਨ ਦਾ ਸਪੋਟ ਤੁਹਾਨੂੰ HST ਮਿਲੀ ਜਾਂਦੀ ਆ, ਸਿੱਧਾ ਹੀ 13% ਤੁਹਾਡੀ ਪ੍ਰੋਪਰਟੀ 'ਚ ਪ੍ਰਾਈਸ ਘੱਟਦੀ ਆ ਰਾਈਟ ਵੇ ਉਹਦੇ 'ਤੇ, ਜਿੱਥੇ ਉਹ ਤੁਹਾਡੀ ਡਾਊਨ ਪੇਮੈਂਟ 'ਤੇ ਆ ਕੇ ਕੜਾਕ ਕਰਕੇ ਡਿੱਗ ਪੈਂਦੀ ਆ। ਜੇ ਤੁਸੀਂ ਪਹਿਲਾਂ ਡਿਪੋਜ਼ਿਟ ਦਿੱਤਾ ਤੇ ਜੇ ਤੁਸੀਂ 10% ਤੇ ਕੁਆਲੀਫਾਈ ਹੋਏ ਨੇ ਤੁਹਾਡਾ ਡਿਪੋਜ਼ਿਟ ਵੀ ਮੁੜਿਆ ਆਉਣਾ, ਤੁਸੀਂ ਫ੍ਰੀ ਦੇ ਪ੍ਰੋਪਰਟੀ ਲੈ ਕੇ ਤੇ ਤੁਹਾਡਾ ਕੈਸ਼ ਫਲੋ ਆਉਣ ਲੱਗ ਪੈਣਾ। ਸੋ ਮੈਨੂੰ ਇਹੋ ਜਿਹੀ ਪ੍ਰੋਪਰਟੀ ਪਹਿਲਾਂ ਕਦੇ ਨਹੀਂ ਮਿਲੀ, ਕਿਉਂਕਿ ਇਹਦੇ 'ਚ ਇੱਕ ਬੈਨੀਫਿਟ ਇਹ ਵੀ ਹੋਇਆ ਸੀ ਸਾਹਿਬ, ਜਿਹੜਾ ਅੰਟਾਰੀਓ ਗਵਰਨਮੈਂਟ ਨੇ 13% HST ਦਾ ਕ੍ਰੈਡਿਟ ਦੇ ਦਿੱਤਾ।
1: ਬਹੁਤ ਅੱਛੀ,
2: ਨਾਟ ਸਾਰੇ ਕੈਨੇਡਾ ਦੇ ਵਿੱਚ ਤਾਂ ਹੈ ਨਹੀਂ, ਪਰ ਜਿੱਥੇ ਜਿੱਥੇ ਹੈਗਾ, ਜਿੱਦਾਂ ਫੋਰਡ ਨੇ ਬਹੁਤ ਸਿਆਣਪ ਕੀਤੀ ਕਿ ਮੈਂ ਵੀ ਕਮਿਊਨਿਟੀ ਬਚਾਉਣੀ ਆ, ਲੋਕਾਂ ਨੂੰ ਫਾਇਦਾ ਹੋਣਾ ਚਾਹੀਦਾ। ਜੇ ਕਿਸੇ ਦੇ ਨਾਲ ਕਿਸੇ ਦਾ ਕੋਈ ਬੈਲਡਰ ਹੇਰਾ ਫੇਰੀ ਕਰਦਾ, ਡੈਫੀਨੇਟਲੀ ਤੁਸੀਂ ਉਹ ਚੀਜ਼ ਨੂੰ ਜ਼ਰੂਰ ਕੰਸਿਡਰ ਕਰਿਓ। ਜੇ ਤੁਸੀਂ April 1st ਤੋਂ ਬਾਅਦ ਐਗਰੀਮੈਂਟ ਲਿਖਿਆ ਤਾਂ ਤੁਸੀਂ 13% HST ਲਈ ਐਲੀਜੀਬਲ ਆ ਰਾਈਟ ਔਨ ਦਾ ਸਪੋਟ। ਆਪਣੀ ਜੇਬ ਦੇ ਵਿੱਚ ਪਾਓ, ਤੁਹਾਡੀ ਡਾਊਨ ਪੇਮੈਂਟ ਚ ਕੰਮ ਆ ਜਾਊਗਾ, ਤੁਹਾਡੇ ਕਿਤੇ ਹੋਰ ਕੰਮ ਆ ਜਾਏਗਾ। ਇਹਦੀ ਸ਼ਰਤ ਆ ਤੁਹਾਡਾ ਐਗਰੀਮੈਂਟ April 1st ਤੋਂ ਬਾਅਦ ਲਿਖਿਆ ਹੋਣਾ ਚਾਹੀਦਾ। ਸੋ ਇਹ ਬਹੁਤ ਵਧੀਆ ਪ੍ਰੋਡਕਟ ਹੈ ਸ੍ਰੀ ਸਾਹਿਬ, ਚਾਹੇ ਰੈਂਟਲ ਲਈ ਦੇਖ ਲਓ, ਤੁਹਾਡੇ ਕੋਲ ਕੈਸ਼ ਫਲੋ ਹੈਗਾ, ਜੇ ਤੁਸੀਂ ਆਪ ਮੂਵ ਹੋਣਾ ਤੁਹਾਡੀਆਂ ਕੋਈ ਤੀਜਾ ਬੰਦਾ ਕਿਸ਼ਤਾਂ ਪੇ ਕਰੂਗਾ, ਜੇ ਤੁਸੀਂ 3 ਜਣੇ ਆ 3 ਜਗ੍ਹਾ ਰੈਂਟ ਦੇ ਆ, ਉਦੋਂ ਘੱਟ ਤਾਂ ਕਿਤੇ ਤੁਹਾਡਾ ਘਰ ਆਪਣੇ ਬਣ ਜਾਣੇ ਯੂਨਿਟ।
1: ਜੀ ਜੀ,
2: ਮਜ਼ੇ ਦੇ ਨਾਲ ਰਹੀ ਚਲੋ। ਜੇ 2 ਫੈਮਿਲੀ ਇੱਕ ਬੇਸਮੈਂਟ 'ਚ ਰਹੀਆਂ ਭਰਾਵੋ, ਤੁਹਾਡੇ ਲਈ ਤਾਂ ਸੋਨੇ ਤੇ ਸੁਹਾਗਾ ਇਹ, ਤੁਹਾਡੇ ਲਈ ਤਾਂ ਇੱਕ ਕਲਕ ਚਾਂਦੀ ਚਾਂਦੀ ਆ। ਤੁਸੀਂ ਆਪਣੇ ਘਰ ਦੇ ਵਿੱਚ ਆਪਣੇ ਆਪਣੇ ਯੂਨਿਟ 'ਚ ਰਹੋਗੇ, ਇੱਕ ਯੂਨਿਟ ਫਿਰ ਤੁਹਾਡੇ ਕੋਲ ਰੈਂਟ ਕਰਨੇ ਨੂੰ ਆ। ਮੈਂ ਕਹਿੰਦਾ ਕਿ ਹਰੇਕ ਵਰਗ ਦੇ ਲਈ ਆ ਪ੍ਰੋਡਕਟ ਟੋਪ ਨੌਚ ਆ ਜੀ। ਪ੍ਰਾਈਸ ਇਹਦੀ $7.5 ਲੱਖ ਤੋਂ ਸ਼ੁਰੂ ਹੁੰਦੀ ਹੈ ਸਿਰ ਸਾਹਿਬ,
1: ਸਾਢੇ 7 ਤੋਂ 13% ਜਿਹੜਾ
2: ਉਹ ਵੀ ਤੁਹਾਨੂੰ HST ਦਾ ਕ੍ਰੈਡਿਟ ਮਿਲ ਜਾਣਾ,
1: ਤੇ ਉਹਦੇ ਵਿੱਚ 86,000 ਡਾਲਰ
2: ਤੁਹਾਨੂੰ HST ਦਾ ਕ੍ਰੈਡਿਟ ਆ, $7.5 ਲੱਖ ਕਰ ਦਿੱਤੇ। ਸੋ ਤੁਸੀਂ ਜੇ 7.5 ਚੋਂ 90 ਕਰ ਲਈਏ, ਪਿੱਛੇ ਕਿੰਨਾ ਰਹਿ ਗਿਆ, 6-60 ਕਹਿ ਲਓ ਕਿ 6-65 ਦਾ ਤੁਹਾਨੂੰ ਪੈ ਜਾਣੇ 3 ਘਰ। ਤੇ ਤੁਸੀਂ 1 ਬੈਡਰੂਮ ਦੀ ਕਾਂਡੋ ਲੈ ਕੇ ਛੁੱਟਦੇ ਇੰਨੇ 'ਚ, ਜਾਂ ਤੁਸੀਂ 2 ਬੈਡਰੂਮ ਦੀ ਕਾਂਡੋ ਮਿਨੀਮਮ ਲਓਗੇ ਨਾ, ਤਾਂ ਤੁਹਾਨੂੰ 6.5 ਨਾਗਰਾ ਫਾਲ ਦੇ ਵੀ ਦੇਖੋ,
1: ਲੋਕਾਂ ਨੇ ਲਈਆਂ ਨੇ ਮੈਨੂੰ ਪਤਾ 8-8 ਲੱਖ ਦੇ ਵਿੱਚ ਵੀ ਕਾਂਡੋ ਲਈਆਂ ਪਹਿਲਾਂ ਸੋਫੇ ਹੋਏ ਨੇ।
2: ਮੈਂ ਕਿਹਾ ਸਿੱਧਾ ਵਾ, ਹੁਣ ਵੀ ਮੈਂ ਦੇਖਦਾ ਉੱਥੇ ਲੱਗੀਆਂ ਹੋਈਆਂ ਕੋਈ 9 ਲੱਖ ਦੀ ਕਾਂਡੋ, 1 ਬੈਡਰੂਮ ਦੀ, ਕੋਈ 2 ਬੈਡਰੂਮ ਦੀ, $8.5 ਲੱਖ ਦੀ। ਮੈਂ ਆਪ ਸੋਚਦਾ ਸੀ, ਫਿਰ ਮੈਂ ਕੰਪੇਅਰ ਕਰਦਾ ਇਸ ਪ੍ਰੋਡਕਟ ਦੇ ਨਾਲ, ਮੈਂ ਕਿਹਾ ਯਾਰ ਜਿਹੜੇ ਬੰਦੇ ਨੇ ਆਹ ਕਾਂਡੋ ਲੈਣੀ ਆ ਉਹਦੇ ਨਾਲ ਉਹ ਤਾਂ ਉਹ ਸ਼ਰਾਈ ਹੋ, ਜਿਹਨੂੰ ਆਹ ਪ੍ਰੋਡਕਟ ਦਾ ਪਤਾ ਹੋਊਗਾ ਤਾਂ ਉਹ ਕਾਂਡੋ ਜਾ ਕੇ ਲੋਕਾਂ ਵਨ ਆਫ ਦਾ ਬੈਸਟ ਪ੍ਰੋਡਕਟ ਇਸ ਟਾਈਮ ਮਾਰਕੀਟ ਦੇ ਵਿੱਚ ਆ। ਮੈਂ ਸਾਡੀ ਗੱਲ ਨਹੀਂ ਕਰਦਾ, ਪੂਰੀ ਮਾਰਕੀਟ ਦੇ ਵਿੱਚ ਇਹ ਟੌਪ ਦਾ ਪ੍ਰੋਡਕਟ ਆ। ਪੈਸੇ ਤੁਹਾਡੇ ਘੱਟ ਲੱਗਦੇ ਆ, ਕੱਢਣ ਨੂੰ ਜ਼ਿਆਦਾ ਤੇ ਪਾਉਣ ਨੂੰ ਘੱਟ। ਸੋ ਮੈਂ ਇਹ ਕਹਿੰਦਾ ਕਿ ਤੁਸੀਂ ਇੱਥੇ ਵੱਢੂਗੇ ਜ਼ਿਆਦਾ ਤਾਂ ਬੀਜੂਗੇ ਘੱਟ। ਇਹ ਸਭ ਕਈ ਆਲੂ 150 ਬੋਰੀ ਕਿੱਲੇ ਦੀ ਨਿਕਲਦੀ ਆ, ਉਹੀ ਜੱਟ ਬੰਦੇ ਮੁੜ ਮੁੜ ਕੇ ਆਪਣੇ ਵੱਲ ਨੂੰ ਭੱਜੇ ਆਉਂਦੇ ਆ। ਕਿਸੇ ਦੇ ਕਿਸੇ ਦੀਆਂ 10 ਬੋਰੀਆਂ ਕਣਕ ਦੀਆਂ ਨਿਕਲਦੀਆਂ, ਕਿਸੇ ਦੀਆਂ 30 ਨਿਕਲਦੀਆਂ। ਇਹ 30 ਵਾਲਾ ਹੀ ਕੰਮ ਆ ਤੁਹਾਡਾ ਭਰਾਵੋ, ਬੀਜ ਤੁਹਾਡਾ ਓਨਾ ਕੀ ਲੱਗਦਾ, ਤੁਹਾਡੀ ਬਣਤਰ ਵੱਧ।
1: ਮੈਂ ਦੱਸਦਾ ਕਿ ਦੇਲ ਮੁੰਡੀ ਹੋਰਾਂ ਦਾ ਸਟਾਫ ਤੇ ਇਹ ਅੱਜ ਆਫਿਸ ਦੇ ਵਿੱਚ ਨੇ, ਸ਼ਾਮ ਦੇ 7 ਵਜੇ ਤੱਕ ਅਸੀਂ ਇਹ ਜਿਹਾ ਲਾਈਵ ਲੋਕੇਸ਼ਨ 6 ਵਜੇ ਤੱਕ ਤੁਸੀਂ ਆ ਸਕਦੇ ਹੋ। 7895 Tranmere Drive, unit number 206, 206, Dixie Derge Nazik, telephone number note kar lo, 416-413-1313, telephone number ha, aapa matbhi agle rin kiti milde ya, te baapis sa de studio, te jude rao sa nara, thik sham de, 6 baje tak.
0: ਜੀ ਬਿਲਕੁਲ, ਜ਼ਰੂਰ ਤੁਸੀਂ ਗੱਲਬਾਤ ਕਰ ਲਓ ਡੇਲ ਮੁੰਡੀ ਜੀ ਦੇ ਨਾਲ। ਨੰਬਰ ਹੈ 416-416-1313, 416-413-1313 ਦੇ ਉੱਪਰ ਤੁਸੀਂ ਇਸ ਪ੍ਰੋਜੈਕਟ ਦੀਆਂ ਪੂਰੀਆਂ ਡਿਟੇਲਸ ਲੈ ਸਕਦੇ ਹੋ। ਚਲੋ ਫਿਰ ਆਪਾਂ ਲੈਂਦੇ ਹਾਂ ਹੁਣ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ, ਨੈਕਸਟ ਫਰਮਾਇਸ਼ੀ ਗਾਣਾ ਬੱਬੂ ਮਾਨ ਦੀ ਆਵਾਜ਼ ਦੇ ਵਿੱਚ ਤੁਸੀਂ ਇੰਜੋਏ ਕਰੋ, ਅਤੇ ਵਾਪਸ ਆਵਾਂਗੇ, ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਕੈਂਪਨ ਦੇ ਵਿੱਚ ਸਿੰਸ 1998 ਤੋਂ ਸੁਪਰ ਮਾਰਟ ਕਮਿਊਨਿਟੀ ਸੇਵਾ ਕਰਦਾ ਆ ਰਿਹਾ ਹੈ, ਜਿੱਥੇ ਕਿ ਕਸਟਮ ਮੇਡ ਸੋਫਾ ਸੈੱਟ ਤਿਆਰ ਕੀਤੇ ਜਾਂਦੇ ਨੇ, ਹੰਡ ਅਨੁਸਾਰ 100% ਰੀਅਲ ਵੁੱਡ ਫਰੇਮ, ਚੰਗੇ ਸਪਰਿੰਗ ਪਾਏ ਜਾਂਦੇ ਨੇ ਤੇ ਕਹਿੰਦੇ ਕੋਈ ਵੀ ਸੇਲ ਨਹੀਂ ਅਸੀਂ ਲਾਉਂਦੇ। ਮਾਰਕੀਟ ਨਾਲੋਂ ਕਹਿੰਦੇ ਸਾਡੀ ਕੀਮਤ $50-60 ਵੱਧ ਹੋਏਗੀ, ਲੇਕਿਨ ਕੁਆਲਿਟੀ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਏਗਾ। ਅੱਜ ਹੀ ਰੀਗਨ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਆਓ, ਨੰਬਰ 24 ਰੀਗਨ ਰੋਡ ਤੇ ਸੋਫਾ ਮਾਰਟ ਤੇ ਇੱਕ ਚੱਕਰ ਲਗਾਓ। ਟੈਲੀਫੋਨ ਨੰਬਰ 9057918056 ਜਾਂ ਪਰਮਜੀਤ ਨੂੰ ਕਾਲ ਕਰੋ 9057928056। 9057928056 ਸਿੰਸ 1998 ਤੋਂ ਸੋਫਾ ਮਾਰਟ ਕਮਿਊਨਿਟੀ ਦੀ ਸੇਵਾ।

0: 1230.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਹੋਣ ਦੇ ਨਾਤੇ ਸੋਫਾ ਮਾਰ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ ਚਾਰ ਸੀਟਾਂ ਵਾਲਾ ਪੰਜ ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ 11x11 10x10 ਦਾ ਸੋਫਾ ਤਿਆਰ ਕਰਵਾ ਸਕਦੇ ਹੋ ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਮਟਨ ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-80-53 905-792-8053 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ
2: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ
3: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਦੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ
4: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੇ ਲਾਈਫ ਇੰਸ਼ੋਰੈਂਸ ਮੌਰਗੇਜ ਇੰਸ਼ੋਰੈਂਸ ਡਿਸੇਬਿਲਿਟੀ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ
2: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381
5: Simply Indian brings you all simply delicious deals. Buy one, get one free every day. Suray 10 to sham 7 baje tak on dine-in and take-outs. Maza lavo Sunday no paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, maza lavo saag makki di roti da. Hey, yummy deals are Simply Indian. This sariya hi locations te. Dining, take-out and catering also available. Call at 905-794-8111. Simply delicious. Matlab, Simply Indian.
6: Malli Tent Services to our special events. Har ek size de waterproof tents provide karde ne. 10 by 10 feet to like 40 by 100 feet de tambu ne. Tables te kursiyan vi naal leke aunde ne te tuhade backyard nu banquet hall vaangu banaunde ne. Fancy chairs vi available han. LED glow in the dark bani banaiyan bars, tables te kursiyan vi tusi rent kar sakde ho. Ajj hi Malli Tent Services nu call karo 647-999-2569. 647-999-2569.

0: ਸਮੱਸਿਆ ਸੈਕਿੰਡ ਮੋਰਗੇਜ ਜਾਂ ਰੀਫਾਈਨਾਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੀ ਗੱਡੀ ਮੋੜੋ 1200 ਡੈਰੀ ਰੋਡ ਈਸਟ ਯੂਨਿਟ 22 ਮਿਸਿਸਾਗਾ 416-804-2015 416-804-2015
1: ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ ਕੋਮਲ ਟ੍ਰੈਵਲ ਐਂਡ ਟੂਰਸ ਡੈਸਟੀਨੇਸ਼ਨ ਬੈਡਿੰਗ ਕਰਨੀ ਹੈ ਸ਼ਿਪ ਕਰੂਜ਼ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-238-7711 905-239-7711 ਕੋਮਲ ਟ੍ਰੈਵਲ ਐਂਡ ਟੂਰਸ ਤੁਹਾਡੀਆਂ ਕਾਰਾਂ ਦੀ ਤਸੱਲੀ ਬਖਸ਼ ਮੁਰੰਮਤ ਲਈ ਏ&ਜੇ ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ ਸੇਫਟੀ ਇਨਸਪੈਕਸ਼ਨ ਫ੍ਰੀ ਐਮਿਸ਼ਨ ਟੈਸਟ ਨਿਊ ਤੇ ਯੂਜ਼ ਟਾਇਰ ਪਵਾਓ ਰਸਟ ਪ੍ਰੂਫਿੰਗ ਦਾ ਕੰਮ ਓਇਲ ਚੇਂਜ ਬ੍ਰੇਕ ਜੋਬ ਟ੍ਰਾਂਸਮਿਸ਼ਨ ਇੰਜਨ ਦਾ ਕੋਈ ਵੀ ਕੰਮ ਹੋਵੇ ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ ਹਾਈਵੇ 50 ਤੇ ਮੇਫੀਲਡ ਦੇ ਨੇੜੇ ਨੰਬਰ 91 ਹੇਲੀ ਰੋਡ ਔਰ ਹੋਮ ਡਿਪੂ ਦੇ ਨਾਲ ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-8655-7596 905-857-7596 ਏ&ਜੇ ਆਟੋ ਰਿਪੇਅਰ ਜਿਹੜੇ ਕਿ ਬੋਲਟਨ ਅਤੇ ਬ੍ਰੈਂਪਟਨ ਦੇ ਬਾਰਡਰ ਤੇ ਨੇ।

0: ਆਪਣਾ ਰੇਡੀਓ ਦੇਸ ਪਰਦੇਸ
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551

ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। 2 ਘੰਟੇ ਨਿਕਲ ਚੁੱਕੇ ਨੇ ਤੇ 1 ਘੰਟੇ ਦਾ ਤੁਹਾਡਾ ਤੇ ਸਾਡਾ ਸਾਥ ਹਜੇ ਹੋਰ ਹੈ, ਯਾਨੀ ਕਿ ਪੂਰੇ 6 ਵਜੇ ਤੱਕ ਤੇ 5:06 ਤੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦੀ ਘੜੀ ਦੇ ਉੱਪਰ ਇਸ ਸਮੇਂ ਬ੍ਰੈਂਪਟਨ ਦੇ ਵਿੱਚ। ਸਟੂਡੀਓ ਦਾ ਨੰਬਰ 905-500-5444 9055646444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਤੇ ਅੱਜ ਅਸੀਂ ਕਰ ਰਹੇ ਹਾਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਰੀਅਲ ਅਸਟੇਟ ਹੱਟ ਤੋਂ ਟੇਲ ਮੁੰਡੇ ਜੀ ਦੇ ਆਫਿਸ ਤੋਂ। ਤੇਜਿੰਦਰ ਸਿੱਧੂ ਜੀ ਪਹੁੰਚੇ ਹੋਏ ਨੇ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਲੈ ਕੇ ਤੇ ਤੁਹਾਨੂੰ ਅਸੀਂ ਬਹੁਤ ਹੀ ਵਧੀਆ ਪ੍ਰੋਜੈਕਟ ਦੀਆਂ ਡਿਟੇਲਸ ਦੇ ਰਹੇ ਹਾਂ। ਨਾਇਗਰਾ ਫਾਲਸ ਦੇ ਵਿੱਚ ਬੜਾ ਹੀ ਕਮਾਲ ਦਾ ਇਹ ਪ੍ਰੋਜੈਕਟ ਲੈ ਕੇ ਆਏ ਨੇ, ਕਾਫੀ ਯੂਨੀਕ ਪ੍ਰੋਜੈਕਟ ਹੈ ਜਿਹੜਾ ਕਿ ਤੁਸੀਂ ਇੱਕ ਘਰ ਦੀ ਪ੍ਰਾਈਸ ਦੇ ਵਿੱਚ 3 ਘਰ ਲੈ ਰਹੇ ਹੋ ਸੇਮ ਪ੍ਰਾਈਸ ਦੇ ਵਿੱਚ ਹੀ। ਜ਼ਰੂਰ ਤੁਸੀਂ ਇਹਦੇ ਬਾਰੇ ਗੱਲਬਾਤ ਕਰੋ 416-413-1313 ਦੇ ਉੱਪਰ 416-413-1313 ਡੇਲ ਮੁੰਡੀ ਜੀ ਦਾ ਨੰਬਰ ਹੈ ਤੇ ਬੜੀ ਜਲਦੀ ਆਪਾਂ ਲਾਈਵ ਲੋਕੇਸ਼ਨ ਪ੍ਰੋਗਰਾਮ ਦੇ ਨਾਲ ਵੀ ਜੁੜਾਂਗੇ। ਸਵੀਟਸ ਐਂਡ ਰੈਸਟੋਰੈਂਟ ਜ਼ਰੂਰ ਪਹੁੰਚੋ ਤੁਸੀਂ। ਇਹਨਾਂ ਦੀਆਂ ਸਾਰੀਆਂ ਲੋਕੇਸ਼ਨਸ ਐਵਰੀ ਡੇ ਰਾਤ ਦੇ 2 ਵਜੇ ਤੱਕ ਓਪਨ ਰਹਿੰਦੇ ਨੇ। 2 ਤੋਂ ਕਈ ਵਾਰ ਜ਼ਿਆਦਾ ਵੀ ਹੋ ਜਾਂਦਾ ਜੇ ਇਹਨਾਂ ਦੇ ਕੋਲ ਕੋਈ ਨਾ ਕੋਈ ਕਸਟਮਰਸ ਆ ਰਹੇ ਹੁੰਦੇ ਨੇ ਤਾਂ ਇਹ ਲੇਟ ਨਾਈਟ 3-4 ਵਜੇ ਤੱਕ ਵੀ ਓਪਨ ਰਹਿੰਦੇ ਨੇ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ, ਇਹਨਾਂ ਦੇ ਕੋਲੋਂ ਫਰੈਸ਼ ਟ੍ਰੈਡੀਸ਼ਨਲ ਇੰਡੀਅਨ ਮਿਠਾਈਆਂ, ਸ਼ੁੱਧ ਖੋਏ ਦੀਆਂ, ਡਰਾਈ ਫਰੂਟਸ ਵਾਲੀਆਂ ਤੁਸੀਂ ਜ਼ਰੂਰ ਇਹਨਾਂ ਦੇ ਕੋਲੋਂ ਲੈ ਕੇ ਆਓ। ਫਰੈਸ਼ ਐਂਡ ਫਲੇਵਰਫੁੱਲ ਫੂਡ, ਵੈਜੀਟੇਰੀਅਨ ਐਂਡ ਨੋਨ ਵੈਜੀਟੇਰੀਅਨ, ਇਹਨਾਂ ਹੀ ਤੁਹਾਡੇ ਲਈ ਬਹੁਤ ਹੀ ਲਾਜਵਾਬ ਤਿਆਰ ਕਰਦੇ ਨੇ। ਤੁਸੀਂ ਬੈਠ ਕੇ ਡਾਈਨ ਇਨ ਕਰ ਸਕਦੇ ਹੋ, ਟੇਕ ਆਊਟਸ ਵੀ ਅਵੇਲੇਬਲ ਨੇ ਇਹਨਾਂ ਦੇ ਕੋਲ। ਤੁਸੀਂ ਜਦੋਂ ਜਾਓਗੇ ਇਨਸਾਈਡ ਇਹਨਾਂ ਦੇ ਕੋਲ ਕਾਫੀ ਵਧੀਆ ਵਧੀਆ ਡੀਲਸ ਲੱਗੀਆਂ ਹੁੰਦੀਆਂ ਨੇ, ਕੁਝ ਡਾਈਨ ਇਨ ਦੇ ਲਈ, ਟੇਕ ਆਊਟਸ ਦੇ ਲਈ ਬਹੁਤ ਵਧੀਆ ਵਧੀਆ ਡੀਲਸ, ਇਹ ਮਲਟੀਪਲ ਡੀਲਸ ਲਗਾਉਂਦੇ ਨੇ, ਇੱਕ ਅੱਧੇ ਨਹੀਂ ਕਾਫੀ ਜ਼ਿਆਦਾ ਡੀਲਸ ਤੁਹਾਨੂੰ ਮਿਲਣਗੀਆਂ। ਅੱਜ ਥਰਸਡੇ ਵਾਲੇ ਦਿਨ ਹੱਕਾ ਥਾਲੀ ਬਾਏ 1 ਗੈਟ 1 ਫ੍ਰੀ ਤੁਸੀਂ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਦੇ ਨਾਲ ਲੈ ਸਕਦੇ ਹੋ। ਹੱਕਾ ਥਾਲੀ ਯਾਨੀ ਕਿ ਚਾਈਨੀਜ਼ ਥਾਲੀ ਜਿਹਦੇ ਵਿੱਚ ਚਾਈਨੀਜ਼ ਫੂਡ ਆਈਟਮਸ ਹੋਣਗੀਆਂ, ਉਹ ਤੁਸੀਂ ਇਹਨਾਂ ਦੇ ਕੋਲੋਂ ਜ਼ਰੂਰ ਲੈ ਕੇ ਆਓ ਬਾਏ 1 ਗੈਟ 1 ਫ੍ਰੀ ਅੱਜ ਦੇ ਦਿਨ ਦੇ ਵਿੱਚ। ਅਤੇ ਇਹਨਾਂ ਦੀਆਂ 3 ਲੋਕੇਸ਼ਨਸ ਨੇ, ਤਿੰਨੋਂ ਲੋਕੇਸ਼ਨਸ ਦੇ ਉੱਪਰ ਤੁਸੀਂ ਆਪਣੇ ਆਰਡਰਸ ਪਲੇਸ ਕਰੋ ਅਤੇ ਜਾ ਕੇ ਤੁਸੀਂ ਪਿਕਅਪ ਕਰ ਲਿਓ, ਜਾਂ ਤੁਸੀਂ ਬੈਠ ਕੇ ਡਾਈਨ ਇਨ ਵੀ ਕਰ ਸਕਦੇ ਹੋ। ਅਤੇ ਜੇ ਤੁਹਾਡੇ ਘਰਾਂ ਦੇ ਵਿੱਚ ਕੋਈ ਵੀ ਵਿਆਹ ਸ਼ਾਦੀ ਆ ਰਹੀ ਹੈ, ਕਿਸੇ ਨੇ ਕੋਈ ਪਾਠ ਰਖਵਾਉਣਾ ਹੋਵੇ, ਜਾਂ ਕੋਈ ਵੀ ਪਾਰਟੀ ਦਾ ਮਾਹੌਲ ਹੈ, ਕਿਸੇ ਦਾ ਬਰਥਡੇ, ਕਿਸੇ ਦਾ ਐਨੀਵਰਸਰੀ ਆ ਰਹੀ ਹੈ, ਤੁਸੀਂ ਪਾਰਟੀ ਕਰਨ ਲੱਗੇ ਹੋ, ਸਾਰੀਆਂ ਸਪੈਸ਼ਲ ਓਕੇਜ਼ਨਸ ਦੇ ਵਿੱਚ ਇਹਨਾਂ ਦੇ ਕੋਲੋਂ ਲਾਈਵ ਫੂਡ ਟਰੱਕ ਕੇਟਰਿੰਗ ਕਰਵਾ ਸਕਦੇ ਹੋ। ਜਾਂ ਤੁਸੀਂ ਟਰੱਕ ਕੇਟਰਿੰਗ ਨਹੀਂ ਕਰਵਾਉਣਾ ਚਾਹੁੰਦੇ, ਨੋਰਮਲ ਕੇਟਰਿੰਗ ਵੀ ਜ਼ਰੂਰ ਕਰਵਾ ਸਕਦੇ ਹੋ, ਬਹੁਤ ਹੀ ਲਾਜਵਾਬ ਕੇਟਰਿੰਗ ਕਰਦੇ ਨੇ ਇਹ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ। ਪਹਿਲੀ ਲੋਕੇਸ਼ਨ 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਐਂਡ ਕੈਸਲ ਮੋਰ ਦੀ ਇੰਟਰਸੈਕਸ਼ਨ 'ਤੇ ਹੈ। ਨੰਬਰ ਇੱਥੋਂ ਦਾ 905-794-8111, 905-794-8111 'ਤੇ ਕਾਲ ਕਰ ਸਕਦੇ ਹੋ। ਦੂਸਰੀ ਲੋਕੇਸ਼ਨ ਹੈ 85 ਮੌਂਟਪੇਲੀਅਰ ਸਟਰੀਟ, ਮਿਸਿਸਾਗਾ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਦੇ ਉੱਪਰ ਮਿਲਣਗੇ। ਨੰਬਰ 905-593-4400, 905-593-4400 'ਤੇ ਕਾਲ ਕਰ ਸਕਦੇ ਹੋ। ਤੀਸਰੀ ਲੋਕੇਸ਼ਨ ਹੈ 15 ਫੈਂਡਰ ਵੇ, ਬੋਬੇਡ ਐਂਡ ਚਿੰਕਿਊਜ਼ੀ ਦੇ ਇੰਟਰਸੈਕਸ਼ਨ 'ਤੇ ਹੈ ਅਤੇ ਨੰਬਰ ਇੱਥੋਂ ਦਾ 905-840-2200, 905-840-2200। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਦੇ ਨੰਬਰਸ ਨੇ। ਅਤੇ ਨਾਲ ਹੀ ਜੇ ਤੁਹਾਡੇ ਘਰਾਂ 'ਚ ਕੋਈ ਫੰਕਸ਼ਨ ਆ ਰਿਹਾ ਅਤੇ ਤੁਹਾਨੂੰ ਟੈਂਟ ਦੀ ਲੋੜ ਹੈ ਤਾਂ ਮੱਲੀ ਟੈਂਟ ਸਰਵਿਸਿਜ਼ ਨੂੰ ਯਾਦ ਰੱਖੋ। ਇਹਨਾਂ ਦੇ ਕੋਲ ਕਲੀਅਰ ਟੈਂਟ ਵੀ ਹੈਗੇ ਨੇ, ਵਾਈਟ ਟੈਂਟ ਵੀ ਹੈਗੇ ਆ ਅਤੇ ਸਾਰੇ ਵਾਟਰਪਰੂਫ ਟੈਂਟ ਤੁਹਾਡੇ ਲਈ ਲੈ ਕੇ ਆਉਂਦੇ ਨੇ। 10x10 ਫਿੱਟ ਤੋਂ ਲੈ ਕੇ 40x160 ਦੇ ਸਾਰੇ ਸਾਈਜ਼ ਦੇ ਵੱਡੇ ਵੱਡੇ ਟੈਂਟਸ ਇਹਨਾਂ ਦੇ ਕੋਲ ਅਵੇਲੇਬਲ ਨੇ। ਅਤੇ ਇਸ ਤੋਂ ਇਲਾਵਾ ਡਾਂਸ ਫਲੋਰ ਲੈ ਸਕਦੇ ਹੋ, ਟੈਂਟ ਫਲੋਰ ਵੀ ਹੈਗੇ ਨੇ, ਸਟੇਜ, LED ਬਾਰਸ, ਲਾਈਨਰ ਵਿਦ ਡਰੇਪਿੰਗ, ਸ਼ੈਂਡਲੀਅਰ ਵੀ ਤੁਸੀਂ ਲਗਵਾ ਸਕਦੇ ਹੋ ਟੈਂਟ ਦੇ ਵਿੱਚ। ਡੈਕੋਰੇਸ਼ਨ ਦਾ ਇਹਨਾਂ ਦੇ ਕੋਲ ਸਾਰਾ ਸਮਾਨ ਹੈ, ਬਹੁਤ ਹੀ ਵਧੀਆ ਵਧੀਆ, ਅਤੇ ਬਹੁਤ ਡਿਫਰੈਂਟ ਤਰ੍ਹਾਂ ਦੀਆਂ ਚੇਅਰਸ ਐਂਡ ਟੇਬਲਸ ਹੈਗੇ ਨੇ ਅਤੇ ਬਹੁਤ ਸੋਹਣੇ ਕਾਰਪੇਟਸ ਲਗਾਉਂਦੇ ਨੇ ਟੈਂਟ ਦੇ ਵਿੱਚ। ਤੁਸੀਂ ਮੌਸਮ ਦੇ ਅਕੋਰਡਿੰਗਲੀ ਹੀਟਰਸ ਜਾਂ ਫੈਨਸ ਵੀ ਲਗਵਾ ਸਕਦੇ ਹੋ। ਅਤੇ ਲਗਜ਼ਰੀ ਪੋਰਟੇਬਲ ਟ੍ਰੇਲਰ ਵਾਸ਼ਰੂਮਸ ਲੈ ਕੇ ਆਉਂਦੇ ਨੇ, 2 ਸੈਪਰੇਟ ਯੂਨਿਟ ਮੈਨ ਐਂਡ ਵੈਮਨ ਦੇ ਲਈ। ਅਤੇ ਇੰਡੀਆ ਵਾਂਗੂ ਤੁਸੀਂ ਲੰਬੀਆਂ ਲੰਬੀਆਂ ਲੜੀਆਂ ਲਗਵਾ ਕੇ ਆਪਣੀ ਘਰਾਂ ਦੀ ਪੂਰੀ ਪ੍ਰੋਪਰ ਲਾਈਟਨਿੰਗ ਇਹਨਾਂ ਦੇ ਕੋਲੋਂ ਕਰਵਾ ਸਕਦੇ ਹੋ। ਮੱਲੀ ਟੈਂਟ ਸਰਵਿਸਿਜ਼ ਨੂੰ ਕਾਲ ਕਰੋ, ਨੰਬਰ 6477992569, 6479999251, ਮੱਲੀ ਟੈਂਟ ਸਰਵਿਸਿਜ਼ ਦਾ ਨੰਬਰ ਹੈ। 5:10 ਤੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦੀ ਘੜੀ ਦੇ ਉੱਪਰ ਤੇ ਲੋ ਫਿਰ ਆਪਾਂ ਸੁਣੀਏ ਨੈਕਸਟ ਫਰਮਾਇਸ਼ੀ ਗਾਣਾ। ਸੁਰਿੰਦਰ ਕੌਰ ਜੀ ਦੇ ਨਾਲ ਨੇ ਹਰਚਰਨ ਗਰੇਵਾਲ ਜੀ, ਇਹਨਾਂ ਦੀ ਆਵਾਜ਼ ਤੁਸੀਂ ਗਾਣਾ ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 905-564-6444-905-564-4444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਤੇ ਉਮੀਦ ਹੈ ਕਿ ਤੁਸੀਂ ਆਪਣੀ ਪਸੰਦ ਦੇ ਗਾਣੇ ਵੀ ਇੰਜੋਏ ਕਰ ਰਹੇ ਹੋਵੋਗੇ। ਸੋਫਾ ਮਾਰਟ ਐਂਡ ਕੈਸਲ ਲੈਦਰ ਲਾਈਨ ਦੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ, ਤੁਸੀਂ ਆਪਣੇ ਘਰਾਂ 'ਚ ਕਸਟਮਾਈਜ਼ਡ ਸੋਫਾ ਸੈੱਟਸ ਲੈ ਕੇ ਆਉਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਦੀਆਂ ਦੋਨਾਂ ਲੋਕੇਸ਼ਨਸ 'ਤੇ ਵਿਜ਼ਿਟ ਕਰ ਸਕਦੇ ਹੋ। ਸੋਫਾ ਮਾਰਟ ਐਂਡ ਕੈਸਲ ਲੈਦਰ ਲਾਈਨ ਦੋ ਲੋਕੇਸ਼ਨਸ ਨੇ ਬਟ ਓਨਰ ਸੇਮ ਨੇ ਅਤੇ ਇਹਨਾਂ ਦੇ ਕੋਲ ਤੁਹਾਨੂੰ ਫਲੋਰ ਮਾਡਲਸ ਜਿੰਨੇ ਵੀ ਨੇ ਉਹ ਅਪ ਟੂ 60% ਡਿਸਕਾਊਂਟ ਕਲੀਅਰੈਂਸ ਦੇ ਉੱਪਰ ਮਿਲਣਗੇ ਦੋਨਾਂ ਲੋਕੇਸ਼ਨਸ ਦੇ ਉੱਪਰ। ਅਤੇ ਫੈਬਰਿਕ ਦੇ ਸੋਫੇ ਤੁਸੀਂ ਕਸਟਮਾਈਜ਼ ਕਰਵਾ ਕੇ ਬਣਵਾ ਸਕਦੇ ਹੋ ਅਤੇ ਫੈਬਰਿਕ ਦੇ ਸੋਫਿਆਂ ਦੇ ਵਿੱਚ ਤੁਹਾਨੂੰ ਕਾਊਂਟਲੈਸ ਕਲਰ ਆਪਸ਼ਨਸ ਮਿਲਣਗੀਆਂ। ਇੰਨੀ ਜ਼ਿਆਦਾ ਵੈਰਾਇਟੀ ਹੈ ਨਾ, ਤੁਹਾਨੂੰ ਕਾਊਂਟ ਕਰਨੀ ਔਖੀ ਹੋ ਜਾਣੀ ਹੈ। ਅਤੇ ਫੈਬਰਿਕ ਦੇ ਵਿੱਚ ਵੀ ਬਹੁਤ ਜ਼ਿਆਦਾ ਵੈਰਾਇਟੀ ਹੈ ਅਤੇ ਕਲਰ ਦੇ ਵਿੱਚ ਤਾਂ ਤੁਸੀਂ ਜਿਹੜਾ ਮਰਜ਼ੀ ਕਲਰ ਤੁਸੀਂ ਬਣਵਾ ਸਕਦੇ ਹੋ। ਅਤੇ ਲੈਦਰ ਦੇ ਸੋਫਿਆਂ ਦੇ ਵਿੱਚ ਵੀ 50+ ਕਲਰ ਚੋਇਸਿਸ ਤੁਹਾਨੂੰ ਮਿਲਦੀਆਂ ਨੇ ਅਤੇ ਜ਼ਰੂਰ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ। ਕੈਨੇਡੀਅਨ ਮੇਡ ਬੈਡਰੂਮ ਸੈੱਟਸ ਐਂਡ ਮੈਟ੍ਰੇਸਿਸ ਵੀ ਤੁਹਾਨੂੰ ਸੁਪਰ ਐਕਸਾਈਟਡ ਡੀਲਸ ਦੇ ਉੱਪਰ ਪ੍ਰੋਵਾਈਡ ਕਰਦੇ ਨੇ। ਪਿਛਲੇ 28 ਸਾਲਾਂ ਤੋਂ ਕੈਨੇਡੀਅਨ ਮੇਡ ਸੋਫਾ ਸੈੱਟਸ ਟੋਪ ਕੁਆਲਿਟੀ ਦੇ ਵਿੱਚ ਤੁਹਾਨੂੰ ਪ੍ਰੋਵਾਈਡ ਕਰਦੇ ਆ। ਤੁਸੀਂ ਇਹਨਾਂ ਦੇ ਵੇਅਰਹਾਊਸ ਵਿਜ਼ਿਟ ਕਰਕੇ ਫਰੇਮ ਐਂਡ ਫੋਮ ਦੀ ਕੁਆਲਿਟੀ ਵੀ ਚੈੱਕ ਕਰ ਸਕਦੇ ਹੋ ਅਤੇ ਜ਼ਰੂਰ ਤੁਸੀਂ ਆਪਣਾ ਪੂਰੇ ਘਰ ਦਾ ਫਰਨੀਚਰ ਇਹਨਾਂ ਦੇ ਕੋਲੋਂ ਅੰਡਰ ਵਨ ਰੂਫ ਲੈਣ ਦੇ ਲਈ ਪਹੁੰਚੋ ਅਤੇ ਡੀਲਸ ਦਾ ਫਾਇਦਾ ਲਓ। ਦੋ ਲੋਕੇਸ਼ਨਸ ਨੇ, ਪਹਿਲੀ ਲੋਕੇਸ਼ਨ 24 ਰੀਗਨ ਰੋਡ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਜ਼ਦੀਕ ਹੈ ਅਤੇ ਦੂਸਰੀ ਲੋਕੇਸ਼ਨ ਹੈ 120 ਡੈਲਟਾ ਪਾਰਕ ਬੁਲੇਵਰਡ। ਅਤੇ ਜ਼ਰੂਰ ਤੁਸੀਂ ਪਹੁੰਚੋ ਸੋਫਾ ਮਾਰਟ ਐਂਡ ਕੈਸਲ ਅਦਰ ਲਾਈਨ। ਪਰਮਜੀਤ ਕੌਰ ਜੀ ਨੂੰ ਕਾਲ ਕਰਕੇ ਗੱਲਬਾਤ ਕਰ ਸਕਦੇ ਹੋ, ਹੋਰ ਜਾਣਕਾਰੀ ਲਓ। ਨੰਬਰ ਹੈ 905-803-8056, 905-803-8056 ਜਾਂ ਫਿਰ 905-700

$1,500 ਤੋਂ ਲੈ ਕੇ $2,200 ਜਾਂ ਉਸ ਤੋਂ ਵੀ ਜ਼ਿਆਦਾ ਇੱਕ ਵੀਕ ਦੇ ਵਿੱਚ ਕਮਾ ਸਕਦੇ ਆ। ਜ਼ਰੂਰ ਤੁਸੀਂ ਗੱਲਬਾਤ ਕਰੋ ਜੇਕਰ ਤੁਹਾਡੇ ਕੋਲ ਵੈਰੀਫਾਈਡ 2 ਸਾਲ ਦਾ ਲਾਇਸੈਂਸ ਹੈ, ਤੁਹਾਡੀ 23 ਸਾਲ ਦੀ ਏਜ ਹੈ, ਜ਼ਰੂਰ ਤੁਸੀਂ ਗੱਲਬਾਤ ਕਰੋ। ਕਲੀਨ ਰੈਕਰਡ ਹੋਣਾ ਚਾਹੀਦਾ ਤੁਹਾਡਾ। ਅਤੇ ਗੱਲਬਾਤ ਕਰਨ ਦੇ ਲਈ ਨੰਬਰ ਤੁਸੀਂ ਨੋਟ ਕਰ ਲਓ ਸੁੱਖੀ ਢੱਟ ਜੀ ਦੇ ਨਾਲ, ਨੰਬਰ ਹੈ 416-6695-2416 666-9520 ਟੱਟ ਟਰਾਂਸਫਰ ਦਾ ਨੰਬਰ ਹੈ। ਅਤੇ ਇਹਨਾਂ ਦੇ ਕੋਲ ਰੋਇਲ ਇਨਫੀਲਡ ਬੁਲਟ ਐਂਡ ਕਲਾਸਿਕ ਦੇ ਪੁਰਾਣੇ ਮਾਡਲਸ ਅਵੇਲੇਬਲ ਨੇ, ਉਹਦੇ ਲਈ ਵੀ ਤੁਸੀਂ ਜ਼ਰੂਰ ਕੰਟੈਕਟ ਕਰ ਸਕਦੇ ਹੋ ਸੁੱਖੀ ਢੱਟ ਜੀ ਦੇ ਨਾਲ। 1951 ਤੋਂ ਲੈ ਕੇ 2020 ਦੇ ਇਹਨਾਂ ਦੇ ਕੋਲ ਮਾਡਲਸ ਅਵੇਲੇਬਲ ਨੇ। ਨੰਬਰ 416-666-9520 416-6695-2020 ਇਹਨਾਂ ਦਾ ਨੰਬਰ ਹੈ। ਨੈਕਸਟ ਮਿਊਜ਼ੀਕਲ ਬ੍ਰੇਕ, ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਜੀ ਦੀ ਆਵਾਜ਼ ਦੇ ਵਿੱਚ ਤੁਸੀਂ ਗਾਣਾ ਇੰਜੋਏ ਕਰੋ। ਜਲਦ ਵਾਪਸ ਆਵਾਂਗੇ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 905-564-44 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਤੇ ਉਮੀਦ ਹੈ ਕਿ ਆਪਣੀ ਪਸੰਦ ਦੇ ਗਾਣੇ ਇੰਜੋਏ ਕਰ ਰਹੇ ਹੋਵੋਗੇ। ਤੇ ਮੇਰੇ ਨਾਲ ਇਸ ਸਮੇਂ ਲਾਈਨ ਤੇ ਜੁੜ ਚੁੱਕੇ ਨੇ ਮੌਰਗੇਜ ਬ੍ਰੋਕਰ ਪ੍ਰਭਦੀਪ ਸਿੰਘ ਜੀ। ਇਹਨਾਂ ਦੇ ਨਾਲ ਤੁਸੀਂ ਜ਼ਰੂਰ ਗੱਲਬਾਤ ਕਰੋ ਜੇ ਤੁਸੀਂ ਆਪਣੀ ਮੌਰਗੇਜ ਕਰਵਾਉਣੀ ਹੋਵੇ, ਫਸਟ ਮੌਰਗੇਜ, ਸੈਕਿੰਡ ਮੌਰਗੇਜ, ਜਾਂ ਤੁਸੀਂ ਆਪਣੀ ਸੇਮ ਡੇ ਕਲੋਜ਼ਿੰਗ ਤੁਹਾਡੀ ਆ ਰਹੀ ਹੈ ਤੇ ਤੁਹਾਡੀ ਮੌਰਗੇਜ ਹਜੇ ਹੋ ਨਹੀਂ ਰਹੀ, ਕੋਈ

0: ਤੁਹਾਡੀ ਪ੍ਰੋਬਲਮ ਆ ਰਹੀ ਹੈ, ਕੋਈ ਵੀ ਤੁਹਾਡੇ ਕੰਸਰਨਸ ਨੇ, ਤੁਸੀਂ ਤੁਹਾਨੂੰ ਪ੍ਰਾਈਵੇਟ ਫੰਡਸ ਦੀ ਲੋੜ ਹੈ, ਤੁਸੀਂ ਪ੍ਰੋਪਰਟੀ ਰੀਫਾਈਨਾਂਸ ਕਰਨ ਬਾਰੇ ਸੋਚ ਰਹੇ ਹੋ, ਕੋਈ ਵੀ ਕੰਸਰਨਸ ਹੋਣ, ਕੋਈ ਵੀ ਕੁਐਸਚਨ ਹੋਣ, ਤੁਸੀਂ ਨੰਬਰ ਇੱਕ ਯਾਦ ਰੱਖੋ 416-710-7524 416-710-7524 ਤੇ ਪ੍ਰਭਦੀਪ ਸਿੰਘ ਜੀ ਤੁਹਾਨੂੰ ਸਾਰੀ ਸੋਲੂਸ਼ਨ ਦੇਣਗੇ ਮੋਰਗੇਜ ਰਿਲੇਟਡ। ਪ੍ਰਭਦੀਪ ਜੀ ਸਵਾਗਤ, ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਮਨਪ੍ਰੀਤ ਜੀ, ਨਾਲ ਨਾਲ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰੇ ਹੀ ਲਿਸਨਰਸ ਨੂੰ ਜੀ।
0: ਜੀ ਪ੍ਰਭਦੀਪ ਜੀ, ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਦੇ ਹਾਂ, ਜਿਹੜੇ ਸਾਡੇ ਲਿਸਨਰਸ ਦੀ ਹੁਣ ਮੋਰਗੇਜ ਰਿਨਿਊਅਲ ਆਉਣ ਵਾਲੀ ਹੋਵੇ, ਉਹਨਾਂ ਨੂੰ ਕਿਹੜੀਆਂ ਚੀਜ਼ਾਂ ਧਿਆਨ ਵਿੱਚ ਰੱਖਣ ਦੀ ਲੋੜ ਹੈ ਤੇ ਤੁਸੀਂ ਉਹਨਾਂ ਦੀ ਕਿਵੇਂ ਹੈਲਪ ਕਰਦੇ ਹੋ?
1: ਬਿਲਕੁਲ, ਦੇਖੋ ਮੇਰਾ ਤਾਂ ਮਨਪ੍ਰੀਤ ਜੀ ਇਹ ਕਹਿਣਾ ਹੁੰਦਾ ਵੀ ਜਦੋਂ ਤੁਹਾਨੂੰ ਪਤਾ ਤੁਹਾਡੀ ਰਿਨਿਊਅਲ ਆ ਰਹੀ ਹੈ, ਡੈਫੀਨੇਟਲੀ ਵੱਖਰੋ ਵੱਖਰੇ ਬੈਂਕਾਂ ਤੋਂ ਰੇਟ ਸ਼ੋਪ ਰਾਊਂਡ ਕਰੋ। ਤੇ ਹਮੇਸ਼ਾ ਇਹ ਹੁੰਦਾ ਵੀ ਹੈ, ਕਲਾਇੰਟ ਸ਼ੋਪ ਰਾਊਂਡ ਕਰਦੇ ਨੇ, ਬਟ ਉਹ ਕਰਕੇ ਮਨ ਦੇ ਵਿੱਚ ਸਿਰਫ ਇਸ ਗੱਲ ਕਰਕੇ ਡਰ ਰੱਖ ਜਾਂਦੇ ਵੀ ਯਾਰ ਅਸੀਂ ਸ਼ਾਇਦ ਕੁਆਲੀਫਾਈ ਨਾ ਹੋ ਪਾਈਏ। ਬਟ ਜੇ ਤੁਸੀਂ ਮੇਰੇ ਨਾਲ ਗੱਲ ਕਰੋਗੇ, ਤੁਹਾਨੂੰ ਮੈਂ ਗਾਰੰਟੀਡ ਦੱਸ ਦਿੰਦਾ ਇੱਕ ਵਾਰੀ ਤੁਹਾਡੀ ਪ੍ਰੋਫਾਈਲ ਦੇਖ ਕੇ, ਜੇ ਮੈਂ ਤੁਹਾਨੂੰ ਕਹਿਤਾ ਵੀ ਜਿਹੜਾ ਤੁਹਾਨੂੰ ਇੰਟਰਸਟ ਰੇਟ ਅੱਜ ਰੀਨੂਅਲ ਤੇ ਆਫਰ ਹੋ ਰਿਹਾ ਇਹ ਦੋ ਘੱਟ ਦਵਾਉਂਗਾ, ਤਾਂ ਤੁਹਾਨੂੰ ਜਿਹੜੀ ਕੁਆਲੀਫਾਈ ਕਰਨ ਵਾਲੀ ਗੱਲਾਂ ਨੇ ਤੁਹਾਨੂੰ ਉਹ ਚੀਜ਼ ਦੀ ਫਿਕਰ ਲੈਣ ਦੀ ਲੋੜ ਹੀ ਨਹੀਂ ਰਹਿ ਜਾਣੀ। ਤੁਹਾਨੂੰ ਸਾਰਾ ਤੁਹਾਡਾ ਏ ਟੂ ਜ਼ੈਡ ਪ੍ਰੋਸੈਸ ਹੈ ਜਿਹੜਾ ਸਾਰਾ ਸਮਝਾ ਦਿੱਤਾ ਜਾਊਗਾ। ਜ਼ਰੂਰੀ ਨਹੀਂ ਵੀ ਭੈਣ ਭਰਾ ਇਕੱਲੇ ਟੀ ਡੀ ਬੈਂਕ ਦੀ ਰੀਨੂਅਲ ਤੇ ਵੇਟ ਕਰਦੇ ਪਏ ਆ, ਕੋਈ ਬੀ ਐਮ ਓ ਦੀ ਤੁਹਾਨੂੰ ਰੀਨੂਅਲ ਆ ਰਹੀ ਹੈ, ਬਥੇਰੇ ਭੈਣ ਭਰਾ ਬੀ ਸਾਈਡ ਵਾਲੇ ਬੈਂਕਾਂ ਚ ਵੀ ਸਟੱਕ ਨੇ, ਬਥੇਰੇ ਭੈਣ ਭਰਾ ਪ੍ਰਾਈਵੇਟ ਮੋਰਗੇਜਾਂ ਚ ਵੀ ਸਟੱਕ ਨੇ, ਬਥੇਰਿਆਂ ਨੂੰ ਸੈਕਿੰਡ ਮੋਰਗੇਜ ਲੈਣੀ ਪੈ ਗਈ, ਵੱਖਰੋ ਵੱਖਰੇ ਮਹਿੰਗੇ ਭਾਅ ਦੀਆਂ ਮੋਰਗੇਜਾਂ ਚੱਕੀ ਫਿਰਦੇ ਨੇ ਭੈਣ ਭਰਾ। ਉਹਦੇ ਵਿੱਚ ਦੇਖੋ ਤੁਹਾਡਾ ਕਸੂਰ ਨੀ ਗਾ, ਅਨਫੋਰਚੁਨੇਟਲੀ ਉਦੋਂ ਤੁਹਾਡੀ ਜਿਹੜੀ ਫਾਈਲ ਦੀ ਸਟਰਕਚਰਿੰਗ, ਜਿਹੜੇ ਵੀ ਬ੍ਰੋਕਰ ਰਾਹੀਂ ਜਾਂ ਹੋ ਸਕਦਾ ਤੁਸੀਂ ਕਿਸੇ ਨੂੰ ਖੰਭੇ ਤੇ ਐਡ ਦਿੱਤੇ ਨੂੰ ਕਾਲ ਕਰ ਲਈ ਜਾਂ ਇੱਕ ਜਣੇ ਨੂੰ ਕਾਲ ਕਰ ਲਈ, ਉਹਨੂੰ ਆਪ ਕੰਮ ਕਰ ਜੇ ਸਾਨੂੰ ਕੰਮ ਕਰਵਾਤਾ, ਉਹਦੇ ਵਿੱਚ ਦੇਖੋ ਅਲਟੀਮੇਟਲੀ ਨੁਕਸਾਨ ਹੋਇਆ ਤੁਹਾਡਾ। ਮੇਰੇ ਨਾਲ ਕੰਮ ਕਰੇ ਦਾ ਫਾਇਦਾ ਤੁਹਾਨੂੰ ਅਲਟੀਮੇਟਲੀ ਕੀ ਹੋਊਗਾ? ਮੇਰੇ ਕੋਲੇ ਡਾਇਰੈਕਟ ਐਕਸੈਸ ਹੈ ਜੀ, ਮੈਂ ਆਪ ਡਾਇਰੈਕਟ ਬ੍ਰੋਕਰ ਹਾਂ, ਮੇਰੇ ਕੋਲੇ ਡਾਇਰੈਕਟ ਐਕਸੈਸ ਹੈ ਲੈਂਡਰ ਦਾ, ਡਾਇਰੈਕਟਲੀ ਗੱਲ ਕਰੀ ਦੀ ਹੈ ਜਿਹੜਾ ਮੇਰਾ ਕਮਿਊਨੀਕੇਸ਼ਨ ਲੈਂਡਰ ਨਾਲ ਹੈ ਡਾਇਰੈਕਟਲੀ ਹੈ, ਕੋਈ ਐ ਨਹੀਂ ਤੀਜੇ ਥਾਂ ਮੈਂ ਕਿਸੇ ਨੂੰ ਪੁੱਛਦਾ ਫਿਰਦਾ ਯਾਰ ਬਾਈ ਫਾਈਲ ਦਾ ਦੱਸੋ ਕੀ ਬਣਿਆ। ਸੋ ਜੇ ਤੁਸੀਂ ਪਹਿਲੇ ਟਾਈਮ ਚ ਖਤਰਾ ਖਾਈ ਬੈਠੇ ਹੋ, ਨੁਕਸਾਨ ਤੁਹਾਨੂੰ ਹੀ ਝੱਲਣਾ ਪੈ ਗਿਆ। ਅੱਜ ਜੇ ਤੁਹਾਨੂੰ ਪਤਾ ਰੀਨੂਅਲ ਮੌਕੇ ਆਪਦੇ ਚਾਰ ਪੈਸੇ ਤੁਸੀਂ ਬਚਾਉਣੇ ਹੈ ਤਾਂ ਕਾਲ ਜ਼ਰੂਰ ਕਰ ਲਿਓ। ਰੀਨੂਅਲ ਮੌਕੇ ਦੇ ਤੁਹਾਨੂੰ ਮੈਂ ਫਾਇਦੇ ਵੀ ਦੱਸ ਦਿੰਦਾ ਕਿ ਤੁਹਾਨੂੰ ਮੈਂ ਜੇ ਮੇਰੇ ਤੋਂ ਰੀਨੂਅਲ ਤੁਸੀਂ ਕਰਵਾਓਗੇ, ਇੱਕ ਤਾਂ ਦੇਖੋ ਜੀ ਤੁਹਾਨੂੰ ਕੈਸ਼ਬੈਕ ਦਵਾਉਂਗਾ, ਦੂਸਰੀ ਗੱਲ ਜਿਹੜਾ ਵੀ ਤੁਹਾਨੂੰ ਅੱਜ ਕਿਹੜੇ ਵੀ ਬੈਂਕ ਤੋਂ ਰੇਟ ਮਿਲਦਾ ਪਿਆ ਉਹ ਬੀਟ ਕਰਕੇ ਤੁਹਾਨੂੰ ਘੱਟ ਇੰਟਰਸਟ ਰੇਟ ਦਵਾਇਆ ਜਾਊਗਾ, ਠੀਕ ਹੈ ਜੀ। ਕਈ ਵਾਰੀ ਐਂ ਵੀ ਹੋਇਆ ਤੁਹਾਡਾ ਜਿਹੜੇ ਲੋਅਰ ਵਾਲਾ ਖਰਚਾ ਆ ਉਹ ਵੀ ਕਵਰ ਕਰਵਾ ਦੇਈਦਾ ਬੈਂਕ ਤੋਂ ਹੀ, ਕਿਉਂ? ਕਿਉਂਕਿ ਬੈਂਕ ਨੂੰ ਨਵਾਂ ਬਿਜ਼ਨਸ ਦੇਈਦਾ ਹੈਗਾ, ਤੇ ਬਥੇਰੀ ਵਾਰੀ ਭੈਣ ਭਰਾਵਾਂ ਨੂੰ ਹੁੰਦਾ ਕੋਈ ਲਾਈਨ ਆਫ ਕ੍ਰੈਡਿਟ ਦਾ ਪ੍ਰੋਡਕਟ ਨਹੀਂ ਬਣਦਾ ਹੁੰਦਾ ਜਦੋਂ ਐਪਲੀਕੇਸ਼ਨ ਇਹਨਾਂ ਦੀ ਕੀਤੀ ਜਾਂਦੀ ਹੈਗੀ। ਜਦੋਂ ਆਪਾਂ ਨਵੇਂ ਸਿਰੇ ਐਪਲੀਕੇਸ਼ਨ ਨਵੇਂ ਬੈਂਕ ਨਾਲ ਕਰਾਂਗੇ, ਸਕੈਜੂਅਲ ਏ ਬੈਂਕ ਨਾਲ ਕਿਸੇ ਨਾਲ ਵੀ ਕਰਾਂਗੇ, ਤੁਹਾਡੀ ਫਾਈਲ ਦੀ ਸਟਰਕਚਰਿੰਗ ਹੀ ਇਸ ਹਿਸਾਬ ਨਾਲ ਕੀਤੀ ਜਾਊਗੀ ਵੀ ਤੁਹਾਨੂੰ ਲਾਈਨ ਆਫ ਕ੍ਰੈਡਿਟ ਨਾਲ ਦਿੱਤੀ ਜਾਵੇ, ਉਹ ਜਿਵੇਂ ਜਿਵੇਂ ਤੁਹਾਡਾ ਮੋਰਗੇਜ ਦਾ ਬਕਾਇਆ ਬੈਲੈਂਸ ਘਟੀ ਜਾਊਗਾ ਉਵੇਂ ਉਵੇਂ ਤੁਹਾਡੀ ਲਾਈਨ ਆਫ ਕ੍ਰੈਡਿਟ ਬਣੀ ਜਾਊਗੀ। ਸੋ ਬਥੇਰੇ ਹੀ ਫਾਇਦੇ ਵਾਲੇ ਆਪਸ਼ਨਸ ਨੇ, ਇਹ ਸਾਰਾ ਕੁਝ ਬਗੈਰ ਪੈਨਲਟੀ ਤੋਂ ਹੋ ਸਕਦਾ, ਬਟ ਗੱਲ ਕੀ ਜੇ ਗੱਲ ਕਰੋਗੇ ਤਾਂ ਕੋਈ ਨਾ ਕੋਈ ਤੁਹਾਨੂੰ ਮੈਂ ਹੱਲ ਦੱਸ ਪਾਊਂਗਾ। ਨੰਬਰ ਦੱਸ ਦਿੰਦਾ ਜੀ 416-710-7524 416-710-7524 ਕਿਸੇ ਵੀ ਭੈਣ ਭਰਾ ਦੀ ਕਿਸੇ ਤਰੀਕੇ ਦੀ ਰਿਨੂਅਲ ਆ ਰਹੀ ਹੈ ਕੈਨੇਡਾ ਵਾਈਡ, ਕਿਤੇ ਵੀ ਤੁਹਾਡੀ ਆ ਰਹੀ ਹੈ ਜੀ, ਮੇਰਾ ਲਾਇਸੈਂਸ ਕੈਨੇਡਾ ਵਾਈਡ ਐਕਟਿਵ ਹੈ ਸਾਰੇ ਕੈਨੇਡਾ ਤੋਂ, ਜਿੱਥੇ ਵੀ ਕਿਤੇ ਤੁਸੀਂ ਆਪਦੇ ਨੂੰ ਸਟੱਕ ਮਹਿਸੂਸ ਕਰਦੇ ਹੋ ਤੁਸੀਂ ਇੱਕ ਵਾਰੀ ਕਾਲ ਕਰ ਲਿਓ, ਤੁਹਾਨੂੰ ਡੈਫੀਨੇਟਲੀ ਚੰਗਾ ਹਾਲ ਦੱਸੂਗਾ ਜੀ। ਬੈਕ ਟੂ ਮਨਪ੍ਰੀਤ ਜੀ।
0: ਜੀ ਬਿਲਕੁਲ ਪ੍ਰਦੀਪ ਜੀ, ਕਈ ਵਾਰ ਇੱਦਾਂ ਹੁੰਦਾ ਕਿ ਬਹੁਤ ਸਾਰੇ ਲੋਕਾਂ ਨੇ ਨਾ ਸਿਕਿਓਰ ਡੈਟ ਚੱਕੇ ਹੁੰਦੇ ਨੇ, ਯਾਨੀ ਕਹਿ ਲਓ ਕਿ ਮਹਿੰਗੇ ਰੇਟ ਦੇ ਉੱਪਰ ਕਾਫੀ ਸਾਰੇ ਕਰਜ਼ੇ ਚੁੱਕੇ ਹੁੰਦੇ ਆ, ਉਹਨਾਂ ਦੀ ਤੁਸੀਂ ਕਿਵੇਂ ਹੈਲਪ ਕਰਦੇ ਹੋ?
1: ਬਿਲਕੁਲ ਮਨਪ੍ਰੀਤ, ਦੇਖੋ ਜ਼ਿਆਦਾਤਰ ਕੀ ਹੁੰਦਾ ਹੈਗਾ ਅੱਜ ਕੱਲ੍ਹ ਨਾ ਇੰਟਰਨੈਟ ਦਾ ਐਕਸਪੋਜਰ ਜ਼ਿਆਦਾ ਹੋਣ ਕਰਕੇ ਆ ਜਿਹੜੀ ਚੀਜ਼ਾਂ ਕੁਇਕਲੀ ਰੈਡਲੀ ਅਵੇਲੇਬਲ ਨੇ, ਤੁਸੀਂ ਗੂਗਲ ਤੇ ਸਰਚ ਕਰਨੀ ਤੁਹਾਨੂੰ ਰੈਡਲੀ ਆ ਜਾਣੀ, ਆ ਚੁੱਕੋ ਜੀ ਆਹ ਕੰਪਨੀਆਂ ਬੈਠੀਆਂ ਨੇ, ਉਹਦੇ ਵਿੱਚ ਜ਼ਿਆਦਾਤਰ ਕੰਪਨੀਆਂ ਕਿ ਯੂ ਸੋਲਵ ਹੋ ਗਈ ਜਾਂ ਬਥੇਰੀਆਂ ਛੋਟੇ ਪੇਡੇ ਲੋਨ ਵਾਲੇ ਆ ਗਏ ਜਾਂ ਛੋਟੀਆਂ ਛੋਟੀਆਂ ਜਿਹੜੀ ਲੋਨ ਦੇਣ ਵਾਲੀਆਂ ਕੰਪਨੀਆਂ ਨੇ ਉਹ ਜ਼ਿਆਦਾਤਰ ਆਪਦੀ ਸਪੋਂਸਰਡ ਐਡਾਂ ਲਵਾ ਕੇ ਆਪਦੀ ਅਟਰੈਕਸ਼ਨ ਜ਼ਿਆਦਾ ਰੱਖਦੀਆਂ ਨੇ। ਹੁਣ ਬਾਏ ਗਵਰਨਡ ਬਾਡੀਜ਼ ਇਹਨਾਂ ਨੂੰ ਅਲਾਊਡ ਹੁੰਦਾ ਤੁਸੀਂ ਆਲਮੋਸਟ 60% ਤੱਕ ਰਫਲੀ ਇੰਟਰਸਟ ਚਾਰਜ ਕਰ ਸਕਦੇ ਹੋ, 60% ਕਹਿਣ ਨੂੰ ਹੁੰਦਾ। ਜਦੋਂ ਇਹਨਾਂ ਨੇ ਐਡਵਰਟਾਈਜ਼ਮੈਂਟ ਕਰਨੀ ਇਹਨਾਂ ਨੇ ਐਂ ਲਿਖ ਦੇਣਾ ਜੀ ਤੁਹਾਨੂੰ ਜਿਹੜਾ ਇੰਟਰਸਟ ਰੇਟ ਹੈਗਾ 4% ਆ ਸਿਰਫ, ਹੁਣ ਦੇਖਣ ਵਾਲੇ ਬੰਦੇ ਨੂੰ ਉਹ ਚੀਜ਼ ਅਟਰੈਕਟਿਵ ਲੱਗਣੀ ਆ, ਬਟ ਉਹ 4% ਇੰਟਰਸਟ ਜਿਹੜਾ ਹੈਗਾ ਜੀ ਮੰਥਲੀ ਆ, ਉਹਨੂੰ ਜੇ ਤੁਸੀਂ ਐਨੁਅਲੀ ਕੈਲਕੂਲੇਟ ਕਰੋਗੇ ਆਲਮੋਸਟ ਦੈਟਸ 48%। ਹੁਣ ਜਿਹੜੇ ਬੰਦੇ ਨੇ 10,000-15,000 ਲਿਆ ਹੁੰਦਾ ਉਹਨੂੰ ਜਦੋਂ ਮੋੜਨ ਦੀ ਵਾਰੀ ਆਉਣ 25-30 ਲੈ ਲੈਣਾ ਉਹ ਤੋਂ। ਸੋ ਜੇ ਕਿਸੇ ਤਰੀਕੇ ਦੇ ਇਹੋ ਜਿਹੇ ਅਨਸਿਕਿਓਰ ਕਰਜ਼ਿਆਂ 'ਚ ਫਸੇ ਹੋਏ ਹੈਗੇ ਹੋ, ਦੇਖੋ ਬੈਂਕਰਪਸੀ ਪ੍ਰਪੋਜ਼ਲ ਆਲਵੇਜ਼ ਇਜ਼ ਦ ਵੇ, ਬਟ ਉਸ ਚੀਜ਼ ਨਾਲ ਤੁਹਾਨੂੰ ਜਿਹੜੇ ਨੈਗੇਟਿਵ ਇੰਪੈਕਟ ਆਣੇ ਆ ਤੁਹਾਨੂੰ ਇੱਕ ਮਾੜੀ ਨਿਗਾਹ ਨਾਲ ਹੀ ਦੇਖਣਾ, ਉਸ ਤੋਂ ਬਾਅਦ ਕਿਸੇ ਵੀ ਕ੍ਰੈਡੀਟਰ ਨੇ ਜਿਹਨੇ ਤੁਹਾਨੂੰ ਲੋਨ ਦੇਣਾ ਹੈਗਾ ਉਸ ਚੀਜ਼ ਤੋਂ ਬਚਾਵ ਕਰਨਾ, ਉਸ ਤੋਂ ਪਹਿਲਾਂ ਆਪਦਾ ਕੋਈ ਹੱਲ ਕਢਾਉਣਾ। ਦੇਖੋ ਜੇ ਤਾਂ ਘਰ ਹੈਗਾ ਆ ਚੱਲਦੀ ਮੋਰਗੇਜ ਵੀ ਨਹੀਂ ਤੜਵਾਉਣੀ ਕਰਵਾਉਣੀ ਚਾਹੁੰਦੇ ਘਰ ਦੀ ਤਾਂ ਉਹਦੇ ਅਗੇਂਸਟ ਲਾਈਨ ਆਫ ਕ੍ਰੈਡਿਟ ਬਣ ਜੂਗੀ, ਜਾਂ ਜੇ ਤੁਸੀਂ ਚੱਲਦੀ ਮੌਰਗੇਜ ਤੁੜਵਾਉਣ ਲਈ ਰਾਜੀ ਵੀ ਹੋ, ਰੀਫਾਈਨੈਂਸ ਕਰਵਾ ਕੇ ਤੁਹਾਡੇ ਸਾਰੇ ਆ ਕਰਜ਼ੇ ਜਿਹੜੇ ਨੇ 3.5-4% ਤੇ ਆ ਜਾਣਗੇ, ਵੱਖਰੋ ਵੱਖਰੇ ਭਾਵੇਂ ਤੁਸੀਂ ਲਾਈਨ ਆਫ ਕ੍ਰੈਡਿਟ ਦਾ ਕ੍ਰੈਡਿਟ ਕਾਰਡ ਆ। ਜੇ ਤੁਹਾਡੇ ਕੋਲ ਘਰ ਨਹੀਂ ਹੈਗਾ ਤਾਂ ਜੇ ਤੁਹਾਡੇ ਕੋਲ ਬਿਜ਼ਨਸ ਆ ਤਾਂ ਕੁਝ ਕੁ ਗਵਰਨਮੈਂਟ ਸਬਸਿਡਾਈਜ਼ ਦਾ ਜਦੇ ਟੈਰਿਫਸ ਲੱਗੇ ਨੇ, ਗਵਰਨਮੈਂਟ ਸਬਸਿਡਾਈਜ਼ ਲੋਨਸ ਆਏ ਨੇ, ਉਹਨਾਂ ਬਾਰੇ ਤੁਸੀਂ ਜਾਣਕਾਰੀ ਲੈ ਸਕਦੇ ਹੋ, ਹੋ ਸਕਦਾ ਤੁਸੀਂ ਉਸ ਚੀਜ਼ ਲਈ ਕੁਆਲੀਫਾਈ ਕਰ ਦਿਓ। ਸੋ ਗੱਲ ਕੀ, ਜੇ ਗੱਲ ਕਰੋਗੇ ਤਾਂ ਕੋਈ ਨਾ ਕੋਈ ਡੈਫੀਨੇਟਲੀ ਹੱਲ ਦੱਸਿਆ ਜਾਊਗਾ, ਬਟ ਹੱਥ ਤੇ ਹੱਥ ਧਰ ਕੇ ਇੱਕ ਕੰਫਰਟ ਲੈਵਲ 'ਚ ਨਾ ਬੈਠੋ ਵੀ ਤੁਸੀਂ ਮਿਨੀਮਮ ਪੇਮੈਂਟ ਕਰੀ ਜਾ ਰਹੇ ਹੋ, ਕਿਉਂਕਿ ਜਿੰਨੀਆਂ ਮਿਨੀਮਮ ਪੇਮੈਂਟਸ ਕਰੋਗੇ ਉਹਨੇ ਤੁਹਾਡਾ ਸਕੋਰ ਵੀ ਮਿਨੀਮਮ ਲੈ ਜਾਣਾ। ਉਸ ਚੀਜ਼ ਤੋਂ ਹੱਲ ਕਢਾਉਣਾ ਆ, ਗੱਲ ਕਰ ਲਿਓ। ਹਮੇਸ਼ਾ ਕਹਿੰਦਾ ਉਹਨਾਂ ਤੁਹਾਨੂੰ ਆਈਡੀਆ ਪ੍ਰਜੈਂਟ ਕੀਤਾ ਜਾਊਗਾ, ਤੁਹਾਨੂੰ ਗੱਲ ਜਚੂਗੀ ਤਾਂ ਹੀ ਅਗਾਂਹ ਵਧਾਂਗੇ, ਅਲਟੀਮੇਟਲੀ ਪੇਪਰਾਂ ਤੇ ਸਾਈਨ ਤੁਸੀਂ ਹੀ ਕਰਨੇ ਆ। ਸੋ ਕਾਲ ਕਰੇ ਦਾ ਕੋਈ ਮੁੱਲ ਨਹੀਂ ਗਾ, ਤੁਹਾਨੂੰ ਹੱਲ ਜ਼ਰੂਰ ਚੰਗਾ ਦੱਸਿਆ ਜਾਊਗਾ। ਨੰਬਰ ਇੱਕ ਫਿਰ ਦੱਸ ਦਿੰਦਾ, 416-710-7524, 416-710-7524। ਕਿਸੇ ਤਰੀਕੇ ਦਾ ਕੋਈ ਵੀ ਮੌਰਗੇਜ ਸੰਬੰਧੀ, ਕੋਈ ਫਾਈਨੈਂਸ਼ੀਅਲ ਬਰਡਨ ਸੰਬੰਧੀ ਤੁਹਾਨੂੰ ਕੋਈ ਗੱਲਬਾਤ ਹੈ, ਕੋਈ ਸ਼ਾਰਟਫਾਲ ਆ ਰਹੀ ਹੈ, ਕੋਈ ਪ੍ਰੀ ਕੰਸਟਰਕਸ਼ਨ ਦੇ ਵਿੱਚ ਕੌਂਡੋ ਘਰ ਬੁੱਕ ਕਰਵਾਇਆ ਸੀਗਾ ਉਹਨੂੰ ਲੈ ਕੇ ਪਰੇਸ਼ਾਨੀ ਹੈ, ਕੋਈ ਵੀ ਚੀਜ਼ ਹੈ, ਕਾਲ ਇੱਕ ਜਸਟ ਕਾਲ ਅਵੇ 416-710-7524, 416-710-7524। ਬਹੁਤ ਬਹੁਤ ਧੰਨਵਾਦ ਮਨਪ੍ਰੀਤ ਜੀ ਦਾ ਸਮਾਂ ਦੇਣ ਲਈ।
0: ਜੀ ਬਹੁਤ ਬਹੁਤ ਸ਼ੁਕਰੀਆ, ਜ਼ਰੂਰ ਤੁਸੀਂ ਵੀ ਗੱਲਬਾਤ ਕਰੋ ਮੌਰਗੇਜ ਬ੍ਰੋਕਰ ਪ੍ਰਭਦੀਪ ਸਿੰਘ ਜੀ ਦੇ ਨਾਲ। ਨੰਬਰ ਹੈ 416-710-7524, 416-710-7524 ਦੇ ਉੱਪਰ ਤੁਸੀਂ ਕਾਲਸ ਕਰ ਸਕਦੇ ਹੋ, ਤੇ ਤੁਹਾਨੂੰ ਮੌਰਗੇਜ ਰਿਲੇਟਡ ਤੁਹਾਡੇ ਕੋਈ ਵੀ ਸਵਾਲ ਨੇ, ਕੋਈ ਵੀ ਤੁਹਾਨੂੰ ਕੰਸਰਨਸ ਨੇ, ਤੁਸੀਂ ਪ੍ਰਭਦੀਪ ਸਿੰਘ ਜੀ ਦੇ ਨਾਲ ਸੰਪਰਕ ਕਰ ਸਕਦੇ ਹੋ। ਤੇ ਮੈਂ ਤੁਹਾਨੂੰ ਦੱਸ ਦਿਆਂ ਕਿ ਟਰੂ ਸਾਊਂਡ ਲਾਈਵ ਤੇ ਸੈਲੂਲਰ ਪੁਆਇੰਟ ਤੁਹਾਡੇ ਲਈ ਪ੍ਰੈਜੈਂਟ ਕਰ ਰਹੇ ਨੇ ਰਾਹਤ ਫਤਿਹ ਅਲੀ ਖਾਨ ਜੀ ਦਾ ਸ਼ੋਅ, ਜੋ ਕਿ ਬਹੁਤ ਹੀ ਕਮਾਲ ਦਾ ਹੋਣ ਜਾ ਰਿਹਾ ਹੈ ਟੋਰੋਂਟੋ ਦੇ ਵਿੱਚ 27th September ਨੂੰ, ਸੰਡੇ ਵਾਲੇ ਦਿਨ, ਸਕੋਸ਼ੀਆ ਬੈਂਕ ਅਰੀਨਾ ਦੇ ਵਿੱਚ 7 ਵਜੇ ਇਹ ਸ਼ੋਅ ਸਟਾਰਟ ਹੋਏਗਾ, ਤੇ ਤੁਸੀਂ ਇਹਦੀਆਂ ਟਿਕਟਸ ਹੁਣੇ ਤੋਂ ਬੁੱਕ ਕਰ ਸਕਦੇ ਹੋ ticketmaster.ca ਦੇ ਉੱਪਰ ਜਾ ਕੇ ਇਹਨਾਂ ਦੀਆਂ ਟਿਕਟਸ ਇਹ ਬੁੱਕ ਕਰੋ। ਵੰਸ ਅਪੋਨ ਅ ਟਾਈਮ ਇਹ ਵਰਲਡ ਟੂਰ ਲੈ ਕੇ ਆ ਰਹੇ ਨੇਗੇ ਰਾਹਤ ਫਤਿਹ ਅਲੀ ਖਾਨ ਜੀ, ਜੋ ਕਿ ਸੈਲੂਲਰ ਪੁਆਇੰਟ ਐਂਡ ਟਰੂ ਸਾਊਂਡ ਲਾਈਵ ਤੁਹਾਡੇ ਲਈ ਪ੍ਰੈਜੈਂਟ ਕਰ ਰਹੇ ਨੇ ਟੋਰੋਂਟੋ ਦੇ ਵਿੱਚ 27th September ਨੂੰ, 27 September ਨੂੰ, ਸੰਡੇ ਵਾਲੇ ਦਿਨ ਸ਼ਾਮ ਨੂੰ 7 ਵਜੇ ਸ਼ੋਅ ਹੋਏਗਾ ਸਕੋਸ਼ੀਆ ਬੈਂਕ ਅਰੀਨਾ ਦੇ ਵਿੱਚ। ticketmaster.ca ਦੇ ਉੱਪਰ ਜਾ ਕੇ ਤੁਸੀਂ ਆਪਣੀਆਂ ਟਿਕਟਸ ਨੂੰ ਜ਼ਰੂਰ ਬੁੱਕ ਕਰ ਸਕਦੇ ਹੋ। ਮੇਰੇ ਨਾਲ ਅਗਲੇ ਕਾਲਰ ਜੁੜੇ ਨੇ 4902 ਜੀ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ। ਹਾਂਜੀ, ਆਪਣੇ ਕੋਲ ਕੋਈ ਨੰਬਰ ਹੈਗਾ ਸੈੱਲ ਫੋਨ ਡੀਲ ਵਾਲਿਆਂ ਦਾ?
0: ਹਾਂਜੀ ਹਾਂਜੀ, ਨੋਟ ਕਰ ਲਓ ਤੁਸੀਂ, 647 ਤੁਹਾਨੂੰ ਅਸੀਂ ਅਗਲੀ ਇਨਫੋਰਮੇਸ਼ਨ ਦਵਾਵਾਂਗੇ। ਨਾਇਗਰਾ ਫਾਲਸ ਵਿੱਚ ਪ੍ਰੋਜੈਕਟ ਲੈ ਕੇ ਆਏ ਹੋਏ ਨੇ ਡੇਲ ਮੁੰਡੀ ਜੀ, ਉਹਦੇ ਬਾਰੇ ਆਪਾਂ ਹੋਰ ਇਨਫੋਰਮੇਸ਼ਨ ਲਵਾਂਗੇ, ਤੇ ਜ਼ਰੂਰ ਤੁਸੀਂ ਸਾਡੇ ਨਾਲ ਜੁੜੇ ਰਹੋ, ਪੂਰੇ 6 ਵਜੇ ਤੱਕ ਸਾਥ ਬਣਿਆ ਹੋਇਆ।

0: ਤੋਂ ਬਾਅਦ ਤੁਹਾਡੇ ਨਾਲ ਫਿਰ ਤੋਂ ਜੁੜੇ ਹੋਏ ਆ ਪੂਰੇ 6 ਵਜੇ ਤੱਕ 5:33 ਹੋ ਗਏ ਨੇ। ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਕਿ ਤੁਸੀਂ ਸਾਰੇ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋ ਤੇ ਅਗਲੇ ਕਾਲਰ ਜੁੜੇ ਨੇ 2865 ਜੀ। ਸਤਿ ਸ਼੍ਰੀ ਅਕਾਲ
1: ਗੀਤ ਕਹਿੰਦੀ ਸੋਚ ਮਸ਼ੀਲਿਆ ਤੇਰੀ ਦੇ ਮੋਢੇ ਨਾਲ ਮੋਢਾ ਕਹਿ ਜਾਂਦਾ ਕਿੰਨਾ ਵਧੀਆ ਗੀਤ ਲਿਖਿਆ ਬਾਈ ਹਨਾ ਜੀ।
0: ਹਾਂਜੀ ਸਿੱਧੂ ਸਰ ਨੇ ਹੈਲਪ ਕੀਤੀ। ਹਾਂਜੀ ਥੈਂਕ ਯੂ ਸਿੱਧੂ ਸਰ ਨੇ ਹੈਲਪ ਕੀਤੀ ਵੀ ਇਹ ਗਾਣਾ ਲਗਾ ਦੋ ਕਿਉਂਕਿ ਮੈਨੂੰ ਥੋੜਾ ਜਿਹਾ ਚੂਜ਼ ਕਰਨ ਦੇ ਵਿੱਚ ਥੋੜਾ ਜਿਹਾ ਹੋ ਜਾਂਦਾ, ਬਟ ਨਾ ਸਿੱਧੂ ਸਰ ਨੇ ਮੇਰੀ ਹੈਲਪ ਕਰਤੀ ਤੇ ਤੁਸੀਂ ਇੰਜੋਏ ਕੀਤਾ। ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ। ਚਲੋ ਫਿਰ ਆਪਾਂ ਗੱਲਬਾਤ ਕਰੀਏ ਹੁਣ ਇੱਕ ਵਾਰ ਫਿਰ ਤੋਂ ਤੇਜਿੰਦਰ ਸਿੱਧੂ ਜੀ ਪਹੁੰਚੇ ਹੋਏ ਨੇ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਲੈ ਕੇ ਡੇਲ ਮੁੰਡੇ ਜੀ ਦੇ ਆਫਿਸ। ਤੁਸੀਂ ਜ਼ਰੂਰ ਇਹਨਾਂ ਦੇ ਨਾਲ ਗੱਲਬਾਤ ਕਰੋ ਤੇ ਧਿਆਨ ਦੇ ਨਾਲ ਪ੍ਰੋਜੈਕਟ ਸੁਣੋ ਤੇ ਡਿਟੇਲਸ ਲਓ ਤੇ ਫਿਰ ਤੁਸੀਂ ਆਪਣਾ ਪ੍ਰੋਜੈਕਟ ਇਹ ਜਿਹੜਾ ਘਰਾਂ ਦਾ ਬਹੁਤ ਵਧੀਆ ਘਰ ਲੈ ਕੇ ਆਏ ਨੇ ਇਹਨਾਂ ਨੂੰ ਬੁੱਕ ਕਰਵਾ ਸਕਦੇ ਹੋ। ਨੰਬਰ ਹੈ 416-416-1313 ਜੀ ਸਿੱਧੂ ਸਰ।
2: ਮਿਹਰਬਾਨੀ ਮਨਪ੍ਰੀਤ, ਬਹੁਤ ਬਹੁਤ ਸ਼ੁਕਰੀਆ ਦੋਸਤੋ। ਇੱਕ ਵਾਰੀ ਫੇਰ ਸਾਨੂੰ ਸਭ ਨੂੰ ਅਸੀਂ ਡੇਲ ਮੋਢੇ ਦੇ ਆਫਿਸ ਤੋਂ ਜਿਹਾ ਕਹਿੰਦੇ ਹਾਂ ਡਿਕਸੀ ਅਤੇ ਡੈਰੀ ਦੇ ਨਜ਼ਦੀਕ ਅਸੀਂ ਬੈਠੇ ਹਾਂ ਤੇ ਇਸ ਸਮੇਂ ਤੁਹਾਡੇ ਲਈ ਅਸੀਂ ਇੱਕ ਵਧੀਆ ਡੀਲ ਲੈ ਕੇ ਆਏ ਹੋਏ ਹਾਂ ਘਰਾਂ ਦੀ ਤੇ ਉਹਦੀ ਜਾਣਕਾਰੀ ਦੇ ਰਹੇ ਹਾਂ। ਅਸੀਂ ਹੈਗੇ ਹਾਂ 7895 93 ਡਰਾਈਵ ਜ਼ੀਰੋ ਨੰਬਰ 206 ਡੇਲ। ਤੁਸੀਂ ਅੱਜ ਇੰਨਾ ਬਿਜ਼ੀ ਰਹੇ ਹੋ, ਆਈ ਗਏ ਆ ਕਸਟਮਰ ਆਪਣੇ, ਤੁਹਾਨੂੰ ਉਹਨਾਂ ਨੂੰ ਬਹਿਣਾ ਪਿਆ, ਤੁਹਾਨੂੰ ਕਾਫੀ ਘੱਟ ਲਿੰਕ ਲੱਗੇ ਨੇ, ਪਰ ਮੈਨੂੰ ਇਹ ਲੱਗ ਰਿਹਾ ਕੱਲ ਨੂੰ ਆਪਾਂ ਨੂੰ ਫੇਰ ਲਾਈਵ ਕਰਨਾ ਪੈਣਾ।
3: ਹਾਂਜੀ
2: ਤਿੰਨ ਘਰ
3: ਮਿਲਦੇ ਜੀ ਇੱਕ ਦੀ ਪ੍ਰਾਈਸ
2: ਤੇ ਉਹ ਇਹ ਚੀਜ਼ ਬੜੀ ਮੈਨੂੰ ਨਾ ਜਨੀਕ ਜੀ ਲੱਗੀ ਹੈ। ਅੱਜ ਤੱਕ ਮੈਨੂੰ ਲੱਗਦਾ ਮੈਂ ਵੀ ਕਿੰਨੇ ਸਮੇਂ ਤੋਂ ਆਇਆ ਹੋਇਆ ਇਸ ਕੰਟਰੀ ਦੇ ਵਿੱਚ, 45 ਸਾਲ ਤਾਂ ਹੋ ਗਏ ਹੋਣੇ ਆ।
3: ਹਾਂਜੀ
2: ਇੰਨਾ ਕਦੇ ਡੀਲ ਕਦੇ ਆਈ ਨੀ ਘਰਾਂ ਦੀ ਇਸ ਤਰ੍ਹਾਂ ਜੀ।
3: ਮੈਂ ਤਾਂ ਹੈਰਾਨ ਹਾਂ ਜੀ, ਮੈਂ ਤਾਂ ਆਪ ਹੀ ਹੈਰਾਨ ਹਾਂ। ਪਹਿਲਾਂ ਪਹਿਲਾਂ ਜਦੋਂ ਆਪਾਂ ਗੱਲ ਕਰਦੇ ਸੀ ਫਿਰ ਮੈਂ ਬਿਲਡਰ ਨੂੰ ਕਿਹਾ ਪ੍ਰਾਈਸ ਨੈਗੋਸ਼ੀਏਟ ਆਪਾਂ ਕਰਦੀਆਂ ਥੋੜਾ ਘਟਾਉਣਾ, ਉਹ ਕਹਿੰਦਾ ਮੈਨੂੰ ਤੂੰ ਇੱਕ ਗੱਲ ਦੱਸ ਵੀ ਤੂੰ ਆਲੇ ਦੁਆਲੇ 20-25 ਬਿਲਡਰ ਨੂੰ ਪੁੱਛ ਕਿਹਾ ਵੀ ਅਸੀਂ ਆਹ ਪ੍ਰੋਡਕਟ ਬਣਾਉਣਾ ਵੀ ਇੰਨੇ 'ਚ ਬਣ ਜੂਗਾ ਕਿ ਨਹੀਂ।
2: ਅੱਛਾ
3: ਮੈਂ ਬਾਅਦ ਚ ਮੈਂ ਵੀ ਸੋਚਿਆ ਕਿਉਂਕਿ ਆਪਾਂ ਆਪਣੇ ਵੀ ਬਣਾਏ ਰੈਂਟਲ ਯੂਨਿਟਸ ਨਾ, ਫਿਰ ਮੈਂ ਸਾਰੇ ਨੰਬਰ ਕ੍ਰੰਚ ਕੀਤੇ, ਫਿਰ ਮੈਂ ਕਿਹਾ ਯਾਰ ਆਹ ਤਾਂ ਲੋਟਰੀ ਡੀਲ ਹੀ ਆ, ਇਦੋਂ ਬੈਟਰ ਨੀ, ਤੁਸੀਂ ਆਪ ਵੀ ਬਣਾਓ 8.5-9 ਚ ਤੁਹਾਡਾ ਬਣਨਾ
2: ਆਪਣੇ
3: ਤੇ ਇੱਥੇ ਤੁਹਾਨੂੰ ਨਾਲ ਇੱਕ ਹੋਰ ਚੀਜ਼ਾਂ ਸੀ ਤਾਂ ਸਭ ਤੋਂ ਵੱਡਾ ਬੈਨੀਫਿਟ ਇਹ ਆ ਤੁਹਾਨੂੰ ਆਲਮੋਸਟ 86-90 ਹਜ਼ਾਰ ਡਾਲਰ ਰਾਈਟ ਔਨ ਕਲੋਜ਼ਿੰਗ ਇੱਕ ਕ੍ਰੈਡਿਟ ਮਿਲਦਾ, ਉਹ ਤੁਹਾਡੀ ਡਾਊਨ ਪੇਮੈਂਟ ਬਣ ਜਾਂਦੀ ਆ
2: ਜੀ।
3: ਪਰ ਤੁਸੀਂ ਪ੍ਰੋਪਰਟੀ ਟੈਕਸ ਚੈੱਕ ਘਰ ਦਾ ਦਿੰਦੇ ਆ, ਘਰ ਤੁਹਾਨੂੰ 3 ਮਿਲੀ ਜਾਂਦੇ ਆ
2: ਜੀ।
3: ਤੁਸੀਂ ਇਹ ਵੀ ਸੋਚੋ ਨਾ ਤੁਹਾਡੇ ਖਰਚੇ 19 ਆ, ਹੁਣ ਬਿਲਡਰ ਦੇ 3 ਵੱਖਰੇ ਏਸੀ ਲਾਉਣੇ ਪੈਣੇ, ਸਾਰਾ ਕੁਝ ਵੱਖਰਾ ਵੱਖਰਾ ਕਰਨਾ ਪੈਣਾ,
2: ਤਿੰਨ
3: ਕਿਚਨ, 3 ਫਰੰਟ ਡੋਰਾਂ, 3 ਹੀ ਇਹਦੇ ਵਿੱਚ ਪਾਰਕਿੰਗ, ਟ੍ਰਿਪਲ ਖਰਚਾ ਜੀ ਉਹਦਾ ਕਹਿ ਲਓ। ਮੈਂ ਕਹਿੰਦਾ ਇੱਕ ਬੈਡਰੂਮ ਦੀ ਕਾਂਡੋ ਲੈ ਕੇ ਆਓ 6-7 ਲੱਖ ਡਾਲਰ, ਇੱਥੇ ਤੁਹਾਨੂੰ 3 ਘਰ ਮਿਲੀ ਜਾਂਦੇ ਭਰਾਵੋ, 3 ਘਰ, ਇੱਕ ਘਰ ਦੇ ਵਿੱਚ 3 ਘਰ ਬਣਾ ਕੇ ਦੇਣੇ ਉਹਨਾਂ ਨੇ, 3 ਕਿਚਨਾਂ ਦੇਣੀਆਂ, ਬਿਊਟੀਫੁਲ ਕੌਨਸੈਪਟ। ਮੈਂ ਕੌਨਸੈਪਟ ਵੱਲੋਂ ਮੈਂ ਤਾਂ ਬਿਲਡਰ ਨਾਲੋਂ ਆਰਕੀਟੈਕਟ ਨੂੰ ਜ਼ਿਆਦਾ ਸਲਿਊਟ ਕਰਦਾ ਜੀ, ਬ੍ਰਿਲੀਅੰਟਲੀ ਉਹਨੇ ਸੋਚਿਆ ਅੱਜ ਦੀ ਮਾਰਕੀਟ ਦੇ ਹਿਸਾਬ ਨਾਲ। ਥੋਟ ਪ੍ਰੋਸੈਸ ਉਹਦਾ ਇਹ ਆ ਕਿ ਕੋਈ ਵੀ ਆ ਜਾਏ ਉਹੀ ਇਹਨੂੰ ਫੋਰਡ ਕਰ ਲਓ, ਉਹ ਤਾਂ ਥੋੜਾ ਡੱਕ ਪਕੜਦਾ। ਥੈਂਕ ਯੂ ਜੀ, ਹੁਣ ਕੋਈ ਵੀ ਆਵੇ ਕੋਲ ਪੈਸੇ ਵੀ ਨਹੀਂ ਫਿਰ ਵੀ ਤੁਸੀਂ ਬਾਏ ਕਰੋ, ਆਪਣਾ ਡਿਪੋਜ਼ਿਟ ਦੇ ਦੋ, ਤੁਹਾਡੀ ਕਲੋਜ਼ਿੰਗ ਤੇ ਤੁਹਾਨੂੰ ਪੈਸੇ ਗਵਰਨਮੈਂਟ ਨੇ ਦੇਣੇ ਆ। ਸੋ ਇਹ
2: ਡੱਕ ਪਾਉਣ ਜੋ ਤੁਰਦਾ ਨਾ ਮੈਨੂੰ ਸੋਹਣਾ ਲੱਗਦਾ, ਜਿਵੇਂ ਕਬੱਡੀ ਪਾਉਣ ਨਹੀਂ ਲੱਗਿਆ ਹੁੰਦਾ ਕਬੱਡੀ ਵਾਲੇ ਪ੍ਰਭਾਵ ਨਹੀਂ ਤੁਰਦੇ ਹੁੰਦੇ, ਐਂ ਤੁਰਦਾ ਹੈ
3: ਪੂਰਾ ਜੀ। ਜਿਲੇ ਆਪਾਂ ਉਹਨੂੰ ਮਿਲਦੇ ਵੀ ਆਪਾਂ ਮਿਲੇ ਉਹਨਾਂ ਨੂੰ ਉਦੋਂ ਵੀ ਗੱਲ ਖੁੱਲ ਕੇ ਗੱਲ ਕਰਦਾ, ਤੁਹਾਡੇ ਕੋਲ ਖੜ ਜਾਂਦਾ ਏਦਾਂ ਆਇਆ ਨੂੰ, ਮਤਲਬ ਕਿਸਮ ਨੇ ਕਹਿੰਦਾ ਹੁੰਦਾ ਝੋਟਾ ਟਰੈਕਟਰ ਹੁੰਦਾ ਉਹ ਜਿਹਾ ਅੰਟਾਰੀਓ ਲਿਆ ਬੰਦਾ, ਉਹ ਲਾਈਕ ਗਾਟਰ ਪ੍ਰੀਮੀਅਰ
2: ਬਾਈ ਤਾਂ ਉਹ ਜੱਟੀ ਹੈ ਨਾ, ਖੇਤੀਬਾੜੀ ਜਿਆਦਾ ਕਰਦਾ।
3: ਹਾਂਜੀ ਮੈਂ ਉਹੀ ਕਹਿੰਦਾ ਜੀ ਕਿ ਇਹੋ ਜਿਹੇ ਪੋਲੀਟੀਸ਼ੀਅਨ ਚਾਹੀਦੇ ਓਨੈਸਟੀ। ਹੁਣ ਦੇਖੋ
2: ਆਪਾਂ ਤਾਂ ਬੈਨੀਫਿਟ ਦਿੱਤਾ ਨਾ,
3: ਹੁਣ ਸਿੱਧੂ ਸਾਹਿਬ ਦੇਖੋ ਲਿਬਰਲ ਦੇ ਕਿੱਡੇ ਕਿੱਡੇ ਘਪਲੇ, ਬਿਲੀਅਨ ਡਾਲਰ ਖਾ ਗਏ ਤੇ ਇੱਥੇ ਇਹਨਾਂ ਨੇ 20,000 ਕੀਤਾ ਨਾ, ਚੱਕ ਕੇ ਆਪਣਾ ਮਿਨਿਸਟਰ ਹੀ ਬਾਹਰ ਮਾਰਿਆ, ਮਿਨਿਸਟਰੀ ਖੋਲੀ ਜਿਹੜਾ ਟੂਰਿਜ਼ਮ ਮਿਨਿਸਟਰ ਸੀ। ਮੈਂ ਤਾਂ ਹਾਫ ਹੈਰਾਨ ਆ ਤੇ ਇੰਨੀ ਚੀਜ਼ ਤੇ
2: ਮੋੜਨੀ ਪੈਣੀ ਮੈਨੂੰ,
3: ਕੱਲੇ ਕੱਲੇ ਤੂੰ 25-25 ਕਢਾਉਣੀ ਜੀ, ਆਪਣੇ ਵਾਲੇ ਯਾਦ ਰੱਖਣੇ ਗਏ ਸਾਰੇ ਸਾਡੇ ਕੋਲ ਸੱਤ ਤਰ੍ਹਾਂ ਦੇ ਡਿਫਰੈਂਟ ਡਿਫਰੈਂਟ ਇਹਨਾਂ ਦੇ ਪਲਾਨ ਆ, ਤੁਸੀਂ ਆ ਕੇ ਦੇਖ ਲਓ ਆਪਣੇ ਤਰੀਕੇ ਦਾ ਪਲਾਨ ਪਿਕ ਕਰ ਲਓ। ਤੁਹਾਨੂੰ ਇਹ ਘਰ ਮਿਲਣੇ ਨੇ, ਇੱਕ ਘਰ ਦੇ ਵਿੱਚ ਤਿੰਨ ਘਰ ਆ, ਤਿੰਨ ਕਿਚਨਾਂ ਆ, ਤਿੰਨਾਂ ਦੇ ਵਿੱਚ ਡਿਫਰੈਂਟ ਡਿਫਰੈਂਟ ਸਾਡੇ ਕੋਲ ਪਲਾਨ ਵੀ ਹੈਗੇ। ਜੇ ਤੁਸੀਂ ਆਪਣੇ ਤੌਰ ਦੀ ਕਿਚਨ ਦੇਖਣਾ ਚਾਹੁੰਦੇ ਹੋ ਉਸ ਤਰੀਕੇ ਦਾ, ਤੁਸੀਂ ਯੂਨਿਟ ਪਿਕ ਕਰ ਸਕਦੇ ਹੋ ਇੱਧਰਲੇ ਪਾਸੇ ਨਹੀਂ ਦੂਸਰੇ ਪਾਸੇ। ਜੇ ਦੋ ਜਣੇ ਇਕੱਠੇ ਹੋ ਕੇ ਬਲਾਕ ਲੈ ਲਓ ਫਿਰ ਸੀ ਐਮ ਐਸ ਦੀ ਫੰਡਿੰਗ ਤੁਹਾਨੂੰ ਅਪਰੂਵਡ ਆ, ਫਿਰ ਤਾਂ 10% ਡਾਊਨ ਪੇਮੈਂਟ ਤੁਸੀਂ ਚੱਕੋ, 45 ਸਾਲ ਦੀ ਅਮੋਟੇਸ਼ਨ ਆ। ਇੱਥੇ ਫੈਮਿਲੀ ਬੈਂਕਰ ਹੀ ਆਏ ਸੀਗੇ ਜੀ ਜਿਹੜੇ ਹੀ,
2: ਅੱਛਾ
3: ਆ ਦੂਏ ਪਾਸੇ ਅਸੀਂ ਨੰਬਰ ਕ੍ਰੰਚ ਕਰਦੇ ਸੀ, ਉਹਨਾਂ ਨੇ ਤੁਸੀਂ ਵੀ ਬੈਠੇ ਸੀ ਇੱਧਰ ਦੂਏ ਪਾਸੇ, 2-2.5 ਘੰਟੇ ਲਾਏ ਇਕੱਲਾ ਇਕੱਲਾ ਉਹਨਾਂ ਨੇ ਟੈਕਸ ਦਾ ਨੰਬਰ ਦੇਖਿਆ, ਮੋਰਗੇ ਕਿੰਨੀ ਆਉਣੀ ਆ, ਸਾਰਾ ਕੁਛ ਕਰ ਕਰਾ ਕੇ। ਜਿਹੜੇ ਨੰਬਰ ਮੈਂ ਰੇਡੀਓ ਤੇ ਬੋਲੇ ਸੀ, ਮੈਂ ਅੰਦਾਜ਼ੇ ਨਾਲ ਬੋਲੇ ਸੀ, ਉਹਨਾਂ ਨੇ ਇਕੱਲਾ ਇਕੱਲਾ ਕ੍ਰੰਚ ਕਰਕੇ ਦੇਖਿਆ ਤੇ ਨੰਬਰ ਉਦੋਂ ਘੱਟਦਾ ਹੀ ਆ ਸਿੱਧੇ ਤੌਰ।
2: ਅੱਛਾ ਠੀਕ ਆ,
3: ਮੈਂ ਕਹਿੰਦਾ ਵੀ ਹਾਂ $1500 ਪਰ ਜਿਹਨਾਂ ਤੁਹਾਨੂੰ ਕੈਸ਼ ਫਲੋ ਆਉਂਦਾ ਥੋੜਾ ਜ਼ਿਆਦਾ ਹੀ ਆਉਂਦਾ ਉਹਦੇ ਹਿਸਾਬ ਦੇ ਨਾਲ, ਪਰ ਫਿਰ ਵੀ ਆਪਾਂ ਮਿਨੀਮਮ ਨੰਬਰ ਦੇ ਉੱਤੇ ਚੱਲਦੇ ਹਾਂ। ਸੋ ਮੈਂ ਕਹਿੰਦਾ ਜੇ ਤੁਸੀਂ ਬਲੌਕ ਹੀ ਲਾ ਲੈਂਦੇ ਆ 45 ਈਅਰ ਦੀ ਐਮੋਟਾਈਜੇਸ਼ਨ ਦੇ ਉੱਤੇ ਚਲੇ ਜਾਓ ਤੁਸੀਂ, ਤੁਹਾਨੂੰ ਸੀ ਐਮ ਐਸ ਸੀ ਦੀ ਫੰਡਿੰਗ ਮਿਲਦੀ ਆ, 10% ਦੇ ਤੁਸੀਂ ਕਲੋਜ਼ ਕਰਾ ਲਓ, 13% ਐਡਜਸਟੀ ਮਿਲ ਜਾਣੀ ਆ, ਤੁਹਾਡਾ ਜੇਬ 'ਚੋਂ ਕੋਈ ਡਾਲਰ ਨਹੀਂ ਕੱਢਣਾ ਸੀ ਤੁਹਾਨੂੰ।
2: ਜੀ ਜੀ,
3: ਮੈਂ ਕਹਿੰਦਾ ਇਹ ਇੱਕ ਇਹੋ ਜਿਹਾ ਬੀਜ ਆ ਜਿਹੜਾ ਤੁਸੀਂ ਥੋੜ੍ਹੇ ਜਿਹੇ ਪੈਸੇ ਦੇ ਕੇ ਲਾਉਣਾ ਤੇ ਜਦੋਂ ਵੱਢਣਾ
2: 1.5 ਸਾਲ ਤੋਂ ਅੱਜ ਤੋਂ ਬਾਅਦ
3: ਉਹਦਾ ਤੁਹਾਨੂੰ ਪਤਾ ਲੱਗਣਾ ਵੀ ਭਰਾਵੋ ਆ ਅਸੀਂ ਕਿੱਦਾਂ ਲੈ ਲਿਆ ਤੇ ਕੀ ਹੋ ਗਿਆ। ਤੇ ਮੈਂ ਇਹ ਕਹਿੰਦਾ ਵੀ ਮੈਂ ਤਾਂ ਆਪ ਦੇਖ ਕੇ ਹੈਰਾਨ ਹਾਂ ਇਸ ਪ੍ਰੋਡਕਟ ਨੂੰ ਕਿ ਯਾਰ ਜੇ ਤੁਸੀਂ 10% ਤੇ ਅਪਰੂਵ ਹੋ ਗਏ ਤੁਹਾਡਾ ਤਾਂ ਜੇਬ 'ਚ ਡਾਲਰ ਵੀ ਨਹੀਂ ਲੱਗਿਆ, ਤੁਹਾਨੂੰ ਤਾਂ ਘਰ ਹੀ ਮਿਲ ਗਿਆ ਫ੍ਰੀ ਦੇ ਵਿੱਚ।
2: ਅੱਛਾ ਮੈਂ
3: ਤੁਹਾਡੀ ਡਾਊਨ ਪੇਮੈਂਟ
2: ਤੁਹਾਡੀ ਥੋੜ੍ਹੀ ਗੱਲ ਕਰ ਰਿਹਾ, ਹਰ ਬੰਦਾ ਜੋ ਨਾ ਹੁੰਦਾ ਜਿਹੜਾ ਡਿਵੈਲਪਰ ਹੁੰਦਾ ਜਾਂ ਕਹਿੰਦੇ ਬਿਜ਼ਨਸਮੈਨ ਹੁੰਦਾ ਉਹ ਕਹਿੰਦੇ ਹੁਣ ਡੱਗਪੁਰ ਉਹਨਾਂ ਨੇ ਐਲਾਨ ਕੀਤਾ ਕਰ ਦਿੱਤਾ ਔੜੇ ਕਿ ਜੇ ਚਾਹੇ ਬਣਾਇਆ ਹੋਵਾਂ ਮੁੱਖ ਮੰਤਰੀ ਚਾਹੇ ਕੋਈ ਹੋਰ ਹੋਵੇ ਅਸੀਂ ਨੈਗਰਾ ਬੈਲਟ ਜਿਹੜੀ ਹੈਗੀ ਆ ਨੈਗਰਾ ਵਾਲਾ ਛੋਟਾ ਏਅਰਪੋਰਟ ਆ ਉਹਨੂੰ ਐਕਸਪੈਂਡ ਕਰਨਾ ਫਿਊਚਰ ਦੇ ਵਿੱਚ, ਦੋ ਕਸੀਨੋ ਪਹਿਲਾਂ ਹੈਗੀਆਂ ਹੋਰ ਬਣਾਉਣੀਆਂ ਉੱਥੇ ਉਹਨੂੰ ਅਸੀਂ ਲੋਸ ਮੇਕਰ ਬਣਾ ਦੇਣਾ।
3: ਸਾਹਿਬ ਮੈਂ ਉਹ ਕਮੇਟੀ ਦੇ ਵਿੱਚ ਆ ਉੱਥੇ ਜਿਹੜੇ ਉਹ ਚੱਲਦਾ ਨਾਲ ਨਾਲ, ਮੈਨੂੰ ਵੀ ਡਿਸਕਸ਼ਨ ਪਤਾ ਲੱਗਦੀ ਰਹਿੰਦੀਆਂ। ਆਪਾਂ ਵੀ ਗੱਲ ਜਦੋਂ ਪਹਿਲਾਂ ਨਾਗਾਫਲ ਦੇ ਹਸਪੀਟਲ ਦੀ ਆਪਾਂ ਤੁਹਾਡੇ ਰੇਡੀਓ ਤੋਂ ਪਹਿਲਾਂ ਗੱਲ ਕੀਤੀ ਸੀ ਵੀ ਇੱਥੇ ਕੈਨੇਡਾ ਦਾ ਸਭ ਤੋਂ ਵੱਡਾ ਹਸਪਤਾਲ ਬਣ ਲੱਗਾ, ਹੁਣ ਉਹ ਕੈਨੇਡਾ ਦਾ ਸੈਕਿੰਡ ਲਾਰਜੈਸਟ ਹਸਪੀਟਲ ਆ, ਸੋ ਬਣ ਗਿਆ ਹੁਣ ਅੱਜ ਅਗਲੇ 1-2 ਮਹੀਨਿਆਂ 'ਚ ਉਹਦੀ ਉਹਨਾਂ ਨੇ ਮਹੂਰਤ ਕਰਨਾ, ਇਨੋਗਰੇਸ਼ਨ ਕਰਨੀ ਆ। ਠੀਕ ਹੈ, ਹੁਣ ਆਪਾਂ ਏਅਰਪੋਰਟ ਦੀ ਗੱਲ ਪਹਿਲਾਂ ਤੁਹਾਡੇ ਰੇਡੀਓ 'ਤੇ ਕੀਤੀ ਸੀ ਵੀ ਇੱਥੇ ਇੰਟਰਨੈਸ਼ਨਲ ਏਅਰਪੋਰਟ ਬਣ ਲੱਗਿਆ ਭਾਈ, ਹੁਣ ਉਹ ਏਅਰਪੋਰਟ ਅਪਰੂਵ ਵੀ ਹੋ ਗਿਆ ਸਾਰਾ ਕੁਛ ਆ। ਠੀਕ ਹੈ, ਜਿੱਦਣ ਉਹ ਬਣ ਗਿਆ ਤੁਸੀਂ ਦੇਖੋ ਜਦ ਸਿੱਧ ਸਾਹਿਬ ਤੁਸੀਂ ਵੇਗਸ ਵਾਲੇ ਕਸੀਨੋ ਲਿਆਉਣੇ ਆ ਉੱਥੇ ਜਿਹੜੇ ਬਿਲੀਅਨੇਅਰ ਆਉਣੇ ਆ ਉਹਨਾਂ ਨੇ ਟੋਰਾਂਟੋ ਤੋਂ ਤਾਂ ਨਹੀਂ ਜਾਣਾ, ਨਾ ਹੀ ਉਹਨਾਂ ਨੇ ਤਾਂ ਆਪਣੇ ਪ੍ਰਾਈਵੇਟ ਜੈਟ ਲਾਉਣੇ ਆ ਨਾਗਾਫਾਲ 'ਚ ਤਾਂ ਆ ਕੇ, ਕਿਉਂਕਿ ਨੌਰਥ ਪਰਲੇ ਪਾਸੇ ਤਾਂ ਹੈਗਾ ਵੇਗਸ, ਇੱਧਰਲੇ ਪਾਸੇ ਕੋਈ ਇਹੋ ਜਿਹਾ ਹੈ ਹੀ ਨਹੀਂ
2: ਜੀ।
3: ਸੋ ਇਹਨਾਂ ਨੇ ਇੱਥੋਂ ਜਿਹੜਾ ਨਾਗਾਫਾਲ ਆ ਇਹਨੂੰ ਵੇਗਸ ਵਾਂਗੂ ਬਣਾਉਣਾ, ਡੁਬਈ ਵਾਂਗੂ ਬਣਾਉਣਾ, ਥੋੜ੍ਹੇ ਜਿਹਾ ਡੈਸਟੀਨੇਸ਼ਨ ਧਰਤੀ ਦੇ ਉੱਤੇ ਬਣਨੇ ਆ ਕਿਉਂਕਿ ਦੁਨੀਆ ਦਾ ਅਜੂਬਾ ਵੀ ਆ ਇਹ। ਸੋ ਇੱਥੇ ਗਰੋਥ ਇੰਨੀ ਕੁ ਜ਼ਿਆਦਾ ਹੋ ਜਾਣੀ ਆ, ਇਨਫਰਾਸਟ੍ਰਕਚਰ ਹੀ ਬਣ ਰਿਹਾ। ਹੁਣ ਅਗਲੇ ਪਲਾਨ ਆ ਕਿ ਟੋਰਾਂਟੋ ਨੂੰ ਟ੍ਰੇਨ ਕਿੱਦਾਂ ਲੱਗਣੀ ਆ, ਬਹੁਤ ਸਾਰੀਆਂ ਡਿਸਕਸ਼ਨ ਚੱਲ ਰਹੀਆਂ ਜਿਹੜੀਆਂ ਬਾਹਰ ਨਹੀਂ ਆਉਂਦੀਆਂ, 2 ਸਾਲਾਂ ਬਾਅਦ ਬਾਹਰ ਆਉਣੀਆਂ, ਪਰ ਅੱਜ ਹੀ ਅਸੀਂ ਤੁਹਾਨੂੰ ਰੇਡੀਓ 'ਤੇ ਦੱਸ ਦਿੰਦੇ ਹਾਂ ਕਿ ਭਾਈ ਨਾਗਰਾਫਾਲ ਦਾ ਫਿਊਚਰ ਬਹੁਤ ਜ਼ਿਆਦਾ ਬ੍ਰਾਈਟ ਆ। ਇਹ ਇੱਕ ਜਿੱਦਾਂ ਕਈ ਨਹੀਂ ਕੰਟਰੀਆਂ ਦੇ ਸਿਲਸਾ ਰਾਜਧਾਨੀ ਨਹੀਂ ਇੰਨੀ ਮਸ਼ਹੂਰ ਹੁੰਦੀ, ਉਹਨਾਂ ਦੀਆਂ ਹੋਰ ਜਗ੍ਹਾ ਬਹੁਤ ਜ਼ਿਆਦਾ ਮਸ਼ਹੂਰ ਹੁੰਦੀਆਂ।
2: ਜੀ ਜੀ ਜੀ,
3: ਉੱਥੇ ਧੱਕਾ ਹੀ ਵੱਜਦਾ ਹੁੰਦਾ, ਸੋ ਨਾਗਰਾਫਾਲ ਵੀ ਉਸ ਜਗ੍ਹਾ 'ਤੇ ਚੱਲ ਜਾਣਾ ਜਿੱਥੇ ਧੱਕਾ ਵੱਜਣਾ, ਉੱਥੇ ਲੋਕਾਂ ਤੋਂ ਪ੍ਰਾਪਰਟੀਆਂ ਨਹੀਂ ਲਈਆਂ ਜਾਣੀਆਂ। ਜੇ ਤੁਸੀਂ ਅੱਜ ਇੱਥੇ ਇਨਵੈਸਟ ਕਰ ਲਿਆ ਮੈਂ ਕਹਿੰਦਾ ਕਿ ਤੁਹਾਡੀਆਂ ਆਉਣ ਵਾਲੀਆਂ ਜਨਰੇਸ਼ਨਾਂ, ਤੁਹਾਡਾ ਬੁਢਾਪਾ, ਤੁਹਾਡਾ ਫਿਊਚਰ ਇੰਨਾ ਕੁ ਬ੍ਰਾਈਟ ਆ, ਕੈਸ਼ ਫਲੋ ਤੁਹਾਨੂੰ ਡਿੱਗੀ ਜਾਣਾ, ਤੇ ਸਭ ਤੋਂ ਘੱਟ ਬੀਜਿਆ ਤੇ ਸਭ ਤੋਂ ਵੱਧ ਤੁਸੀਂ ਵੱਢ ਲੈਣਾ।
2: ਜੀ ਹੁਣ ਤਾਂ ਪ੍ਰਾਈਸ ਵੀ ਕੁਛ ਵੀ ਨਹੀਂ ਹੈ, 6 ਲੱਖ ਦੇ ਕਰੀਬ ਪੈਣਾ ਆਪਾਂ ਨੂੰ, 3 ਘਰ ਬਣੇ ਆ।
3: ਇਹ ਜੇ 7.5 ਦਾ ਸਿਲਸਾ ਵਿੱਚੋਂ 86,000 ਜਾਂ 90,000 ਐਚ ਐਸ ਟੀ ਕੱਢ ਕੇ ਤਾਂ ਪਿੱਛੋਂ ਤੁਹਾਨੂੰ ਬਚਣਾ 6,664 ਇੱਥੇ ਕੁ ਪੈਣਾ ਐਚ ਐਸ ਟੀ ਦਾ ਕ੍ਰੈਡਿਟ ਤੋਂ ਬਾਅਦ। ਸੋ ਜੇ ਮੈਂ ਹੋਈ ਕਹਿੰਦਾ ਜੀ 10% ਦਾ ਤੁਸੀਂ ਕੁਆਲੀਫਾਈ ਹੋ ਗਏ ਭਾਈ, 13% ਦਾ ਤੁਹਾਨੂੰ ਐਚ ਐਸ ਟੀ ਮਿਲ ਗਈ, ਤੁਸੀਂ ਜੇਬ ਚੋਂ ਕੀ ਦਿੱਤਾ? ਡਿਪੋਜ਼ਿਟ ਹੀ ਦਿੱਤਾ, ਫਿਰ ਤੁਹਾਨੂੰ ਮੁੜਿਆ ਹੋਗਾ ਕਲੋਜ਼ਿੰਗ ਤੇ। ਮੈਂ ਤਾਂ ਇਹੀ ਰਿਕਮੈਂਡ ਕਰਦਾ ਮਿਨੀਮਮ 20% ਸਿੱਟੀ ਰੱਖੋ ਡਾਊਨ ਪੇਮੈਂਟ ਵਿੱਚ,
2: 20% ਨਾ ਇੱਕ ਟੈਕਸ ਪੇਮੈਂਟ ਹੋਰ ਘੱਟ ਜਾਂਦੀ
3: ਹੋਣੀ। ਸਿੱਧੇ ਸਾਹਿਬ ਜੇ ਆਪਾਂ ਦੂਸਰਾ ਪਾਸਾ ਦੇਖੀਏ, ਜੇ ਆਪਾਂ 7.5 ਦਾ ਲਿਆ
2: ਤਾਂ ਜੇ ਕਿਸੇ ਕੋਲ 10% ਲੈਣਾ ਚਾਹੇ ਉਹਨੂੰ ਵੀ ਮਿਲ ਜੂਗਾ, ਇਹੀ ਕੋਈ ਗੱਲ ਨਹੀਂ ਜੀ।
3: ਹਾਂਜੀ ਸੀਐਮਐਸਏ ਦੀ ਫੰਡਿੰਗ 10% ਤੇ ਹੈਗੀ ਆ। ਜੇ ਤੁਸੀਂ ਉਦਾਂ ਹੀ 10% ਸਿਸਵਾਬ ਦਿੱਤਾ 13% ਰਜਿਸਟਰੀ ਫੇਰ ਤਾਂ 23% ਹੋ ਗਿਆ। ਜੇ ਤੁਸੀਂ ਜੇਬ ਚ 10% ਦਿੱਤਾ, ਜੇ ਤੁਸੀਂ $1,00,000 ਡਿਪੋਜ਼ਿਟ ਦਿੱਤਾ ਯੂਨਿਟ ਦਾ 13% ਰਜਿਸਟਰੀ ਮਿਲ ਗਈ, ਤੁਹਾਡੇ ਕੋਲੇ ਤਾਂ 20-22% ਡਿੱਗ ਗਿਆ ਵਿੱਚ ਉਦਾਂ ਹੀ
2: ਡਾਊਨ ਪੇਮੈਂਟ ਚਲੀ ਗਈ।
3: ਇਹ ਮੈਂ ਕਹਿੰਦਾ ਕਿ ਇਹ ਇੱਕ ਓਪਰਚੁਨਿਟੀ ਆ, ਇੱਕ ਸਾਲ ਦੀ ਇਹ ਓਪਰਚੁਨਿਟੀ ਆ, ਜਿਹੜਾ ਗਵਰਨਮੈਂਟ ਵੀ ਰੀਬੇਟ ਦੇ ਰਹੀ ਆ, ਉੱਤੋਂ ਬਿਲਡਰ ਵੀ ਫਰਸਟ੍ਰੇਟਡ ਹੈਗੇ, ਉਹਨਾਂ ਨੇ ਆਪਣੇ ਪ੍ਰੋਡਕਟ ਵੇਚਣੇ ਆ, ਇੰਨੀ ਪ੍ਰਾਈਸ 'ਚ ਤੁਸੀਂ ਆਪ ਵੀ ਨਹੀਂ ਘਰ ਬਣਾ ਸਕਦੇ, ਔਰ ਇੰਨਾ ਰੈਂਟ ਏਰੀਆ ਇਸ ਏਰੀਏ ਦੇ ਵਿੱਚ ਆ, ਤੁਹਾਡੇ 3 ਯੂਨਿਟ ਰੈਂਟ ਚੜ੍ਹਨੇ ਆ, ਜੇ ਤੁਸੀਂ 2 ਜਣੇ ਇਕੱਠੇ ਹੋ ਕੇ ਬਲੋਕ ਲੈ ਲਓ। ਮੈਂ ਇਹ ਕਹਿੰਦਾ ਕਿ ਇੱਥੇ ਤੁਹਾਡੇ ਰੇਡੀਓ ਦੇ ਉੱਤੇ ਸਿਰੇ ਸਾਹਿਬ ਤੁਸੀਂ 100-100 ਬੰਦੇ ਨੂੰ ਜਾ ਕੇ ਦੱਸਿਆ ਕਰੋਗੇ ਯਾਰ ਆਹ ਮਾੜੀ ਮਾਰਕੀਟ ਆਈ ਸੀ ਤੇ ਸਾਡੀ ਇੱਥੇ ਲਾਟਰੀ ਲੱਗ ਗਈ ਰਹੀ ਹੈ ਸਟੇਟ 416-313-13-13 ਤੇ ਕਾਲ ਕੀਤੀ ਜਾ।
2: ਜਿਹੜਾ ਗੌਰਮੈਂਟ ਦਾ ਪ੍ਰੋਗਰਾਮ ਚੱਲ ਰਿਹਾ ਉਹ ਵੀ ਬੂਸਟ ਕਰ ਲਈ ਰੇਸ਼ਿਪ ਨੂੰ ਮਿਲ ਰਿਹਾ, ਜਦੋਂ ਪੂਰੀ ਬੂਸਟ ਹੋ ਗਈ ਉਹਨਾਂ ਨੇ ਵੀ ਇਹ ਜਿਹੜੇ ਗਏ ਦੱਸ ਦੇਣੇ ਨੇ, ਹੁਣ ਤਾਂ ਚੱਲਣਗੇ ਅੱਜ ਤਾਂ ਚੱਲ ਰਹੇ ਨੇ, ਪਰ ਗੌਰਮੈਂਟ ਨੂੰ ਪਤਾ ਕਿ ਥੋੜ੍ਹੀ ਜਿਹੀ ਪੁਸ਼ ਕਰੀਏ ਲੋਕਾਂ ਨੂੰ, ਥੋੜ੍ਹੇ ਪੈਸੇ ਦੇਈਏ ਹਨਾ ਆਪਣੀ ਜੇਬ ਦੇ ਵਿੱਚੋਂ, ਜਦੋਂ ਇਕਦਮ ਇਕੋਨਮੀ ਫਿਰ ਅਪ ਹੋ ਗਈ ਫਿਰ ਉਹਨਾਂ ਨੇ ਇਸ ਪ੍ਰੋਗਰਾਮ ਨੇ ਉਹ ਵੀ ਚੱਲਿਆ।
3: ਮਗਰ ਸਿੰਘ ਸਾਹਿਬ ਨਾਇਗਰਾ ਫਾਲ ਦੇ ਨਾਲ ਹੀ ਇਹ ਪ੍ਰੋਡਕਟ ਕੰਪੇਅਰ ਕਰੋ, ਲੋਕੇਸ਼ਨ ਕੰਪੇਅਰ ਕਰੋ, ਪਾਣੀ ਦੇ ਕੰਢੇ ਦੇ ਉੱਤੇ 1.5 ਲੱਖ ਤਾਂ ਲੋਕੇਸ਼ਨ ਹੀ ਮਹਿੰਗੀ ਆ, ਪਰ ਜੇ ਤੁਸੀਂ ਪ੍ਰਾਈਸ ਉਹਦੇ ਕੰਡੋਮੀਨੀਅਮ ਨਾਲ ਵੀ ਕੰਪੇਅਰ ਕਰ ਲਓ ਤਾਂ ਫਿਰ ਵੀ ਤੁਹਾਨੂੰ ਕਿਤੇ ਵੱਧ ਸਸਤਾ ਪੈਂਦਾ। ਉੱਥੇ ਇੱਕ ਕੌਂਡੋ ਮਿਲਣੀ, ਇੱਥੇ ਤੁਹਾਨੂੰ 3 ਘਰ ਮਿਲਦੇ, 3 ਯੂਨਿਟ ਮਿਲਦੇ ਆ, ਕੱਲ੍ਹ ਤੁਹਾਡੇ ਕੋਲ 3 ਸਟੈਕ ਟਾਊਨ ਹਾਊਸ ਹੋ ਜਾਂਦੇ ਆ ਇੱਕ ਘਰ ਦੇ ਵਿੱਚ, ਤੇ ਤੁਸੀਂ ਇੱਕ ਦਾ ਹੀ ਪ੍ਰੋਪਰਟੀ ਟੈਕਸ ਦਿੰਦੇ ਆ, ਤੁਹਾਡੀ ਕੈਰਿੰਗ ਕੋਸਟ ਬਹੁਤ ਜ਼ਿਆਦਾ ਲੈਸ ਹੋ ਜਾਂਦੀ ਆ, ਤੇ ਤੁਹਾਡੀ ਰਿਟਰਨ, ਤੁਹਾਡਾ ਕੈਸ਼ ਫਲੋ ਬਹੁਤ ਜ਼ਿਆਦਾ ਇਹਨਾਂ 'ਚ ਵੱਧ ਜਾਂਦਾ ਜੀ।
2: 416-413-13-13 ਟੈਲੀਫੋਨ ਨੰਬਰ ਹੈ, ਅੱਜ ਸ਼ਾਮ ਦੇ 7 ਵਜੇ ਤੱਕ ਆਫਿਸ ਵਿੱਚ ਨੇ, 7895 Crimea Drive ਇਸਵੀ ਨੰਬਰ 206 ਦੇ ਵਿੱਚ ਆਓ ਤੇ 7 ਵਜੇ ਤੱਕ ਮਿਲ ਸਕਦੇ ਹੋ। ਤੇ ਵਾਪਸ ਚੱਲਦੇ ਹਾਂ ਸਟੂਡੀਓ, ਜਾਣ ਤੋਂ ਪਹਿਲਾਂ ਇੱਕ ਲਿਖ ਹੋਰ ਲਵਾਂਗੇ
0: ਜੀ,
2: ਕੱਲ੍ਹ ਨੂੰ ਵੀ ਅਸੀਂ ਇੱਥੇ ਲਾਈਵ ਲੋਕੇਸ਼ਨ 'ਤੇ ਹੋਵਾਂਗੇ ਜੀ, ਵਾਪਸ ਚੱਲਦੇ ਹਾਂ
0: ਜੀ। ਬਿਲਕੁਲ ਜ਼ਰੂਰ ਤੁਸੀਂ ਗੱਲਬਾਤ ਕਰ ਸਕਦੇ ਹੋ ਡੇਲ ਮੁੰਡੀ ਜੀ ਦੇ ਨਾਲ, ਨੰਬਰ ਇਹਨਾਂ ਦਾ 416-413-13-13 416-413-1313 ਦੇ ਉੱਪਰ ਤੁਸੀਂ ਜ਼ਰੂਰ ਕੰਟੈਕਟ ਕਰ ਸਕਦੇ ਹੋ। ਪੀਅਰਸਨ ਕਿਚਨ ਕੈਬਨਿਟ ਐਂਡ ਰੈਨੋਵੇਸ਼ਨ ਦੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ, A to Z ਰੈਨੋਵੇਸ਼ਨ ਦਾ ਸਾਰਾ ਕੰਮ ਕਰਦੇ ਨੇ, ਮੈਨੂਫੈਕਚਰ ਕਰਦੇ ਅਤੇ ਇੰਸਟਾਲ ਕਰਦੇ ਨੇ ਕਿਚਨ ਕੈਬਨਿਟਸ, ਕਲੋਜ਼ੈਟਸ, ਬਾਰਸ ਵੀ ਤੁਸੀਂ ਇਹਨਾਂ ਦੇ ਕੋਲੋਂ ਬਣਵਾ ਸਕਦੇ ਹੋ। ਇਹਨਾਂ ਦੇ ਕੋਲ ਆਪਣੀਆਂ CNC ਮਸ਼ੀਨਸ ਲੱਗੀਆਂ ਹੋਈਆਂ ਨੇ ਜਿਹੜੀਆਂ ਕਿ ਡੋਰਸ ਦੀ ਕਟਿੰਗ ਦੇ ਲਈ ਹੁੰਦੀਆਂ, ਫੈਬਰੀਕੇਟ ਕਰਦੇ ਨੇ ਅਤੇ ਇੰਸਟਾਲ ਕਰਦੇ ਨੇ ਕੁਆਡਸ ਅਤੇ ਕਾਊਂਟਰ ਟੋਪਸ, ਬਹੁਤ ਹੀ ਕੰਪੀਟੀਟਿਵ ਪ੍ਰਾਈਸ ਦੇ ਉੱਪਰ, ਅਤੇ ਇਹ ਲੀਡਿੰਗ ਮੈਨੂਫੈਕਚਰਸ ਨੇ। ਕਸਟਮਾਈਜ਼ਡ ਵੈਨਿਟੀਜ਼ ਤੁਸੀਂ ਇਹਨਾਂ ਦੇ ਕੋਲੋਂ ਆਪਣੀ ਪਸੰਦ ਦੀਆਂ ਬਣਵਾਓ, ਅਤੇ ਇਹਨਾਂ ਦੇ ਕੋਲ ਕੁਝ ਇਹਦੇ ਕੋਲ ਹਾਇਰਿੰਗ ਚੱਲ ਰਹੀ ਹੈ, ਕੁਝ ਵਰਕਰਸ ਦੀ ਲੋੜ ਹੈ ਇਹਨਾਂ ਨੂੰ, ਕਿਚਨ ਕੈਬਨਿਟ ਇੰਸਟਾਲਰਸ ਚਾਹੀਦੇ ਨੇ ਇਹਨਾਂ ਨੂੰ, ਅਤੇ ਨਾਲ ਹੀ ਵੁੱਡ ਵਰਕ ਦੇ ਲਈ ਕੁਝ ਪਰਸਨਸ ਚਾਹੀਦੇ ਨੇ। ਜੇਕਰ ਤੁਹਾਨੂੰ ਲੱਕੜੀ ਦੇ ਉੱਪਰ ਕੰਮ ਕਰਨਾ ਆਉਂਦਾ ਆ, ਵੈਸੇ ਸਾਰਾ ਮਸ਼ੀਨ ਵਰਕ ਹੀ ਹੁੰਦਾ ਆ, ਅਤੇ ਜਾਂ ਫਿਰ ਤੁਸੀਂ ਕਿਚਨ ਕੈਬਨਿਟ ਇੰਸਟਾਲ ਕਰਨੇ ਜਾਣਦੇ ਹੋ, ਤਾਂ ਜ਼ਰੂਰ ਗੱਲਬਾਤ ਕਰੋ ਰਣਜੀਤ ਸਿੰਘ ਜੀ ਦੇ ਨਾਲ, ਇਹਨਾਂ ਨੂੰ ਕੁਝ ਵਰਕਰਸ ਦੀ ਲੋੜ ਹੈ। ਨੰਬਰ 6477-400-4550 ਤੇ ਪਹੁੰਚਣਾ ਤੁਸੀਂ ਕੈਨੇਡੀ ਐਂਡ ਗਲਿਡਨ ਦੇ ਇੰਟਰਸੈਕਸ਼ਨ ਤੇ, 271 Glidden Road ਯੂਨਿਟ ਨੰਬਰ 5 ਬ੍ਰੈਂਪਟਨ ਦੇ ਵਿੱਚ ਲੋਕੇਟਡ ਨੇ। ਪੀਅਰਸਨ ਕਿਚਨ ਕੈਬਨਿਟ ਤੋਂ ਰਣਜੀਤ ਸਿੰਘ ਜੀ, 647-400-4550 6474-400-4550 ਇਹਨਾਂ ਦਾ ਨੰਬਰ ਹੈ। ਨੈਕਸਟ ਫਰਮਾਇਸ਼ੀ ਕਰਨਾ ਤੁਸੀਂ ਇੰਜੋਏ ਕਰੋ ਜੋਸ਼ ਬਰਾੜ ਦੀ ਆਵਾਜ਼ ਦੇ ਵਿੱਚ, ਸੁੰਦਰ ਉਹ ਦੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਫੇਰ ਕਾਕਰੋਚ ਦਾ ਚੂਹਾ? ਉਹ ਹਾਲੇ ਮਹੀਨਾ ਪਹਿਲਾਂ ਟ੍ਰੀਟਮੈਂਟ ਕਰਾਈ ਸੀ।
1: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਸਤੇ ਦੇ ਚੱਕਰ ਚ ਨਾ ਪਾਓ, ਹੁਣ ਉੱਪਰੋਂ ਬੇਸਮੈਂਟ ਵਾਲੇ ਬੈੱਡ ਬੱਗ ਦੀ ਕੰਪਲੇਂਟ ਵੀ ਕਰੀ ਜਾਂਦੇ ਆ।
0: ਮੈਂ ਤਾਂ ਕਹਿੰਦਾ ਘਰ ਹੀ ਵੇਚ ਦਿੰਦੇ ਆ।
2: ਆਪ ਘਰ ਚੋਂ ਬਾਹਰ ਕਿਉਂ ਜਾਣਾ? ਚੂਹੇ ਕਾਕਰੋਚਾਂ ਨੂੰ ਕੱਢੋ, ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ, ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ, ਰੈਸਟੋਰੈਂਟ, ਹੋਟਲਸ, ਮੋਟਲਸ, ਨਰਸਿੰਗ ਹੋਮਸ ਵਿੱਚ ਵੀ ਕੰਮ

0: ਸਸਤੀ ਗਰੋਸਰੀ ਹੋਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 ਡਸਟ ਡਰਾਈਵ 15 ਫੈਂਡਰ ਵੇ ਬ੍ਰੈਂਟਨ 9985 ਮਕਵੀਨ ਡਰਾਈਵ ਬ੍ਰੈਂਟਨ 1465 ਮੇਫੀਲਡ ਰੋਡ ਬ੍ਰੈਂਟਨ 33 ਫਾਰਲੀ ਡਰਾਈਵ ਗੋਆ or 600 Haskell Road, Cambridge. Namikuni Branch, 25 Centralwood Parkway, Canadian Centralwood Parkway. Come here, hariya taziya sabziya, aur ji sasti grocery waste pahuncho, Indian Fruit Land te.
1: Lakhan dilan di dhadkan, the superstar, Ami Wir.
2: Main kithe baithe aa karu, aao jatt khappi seat te bandook rakh da.
1: True Sound Live and Cellular Point present, Ami Wir, live in Toronto. At Great Canadian Casino Resort. Toronto Valio, ready ho jo. Buy your tickets at ticketmaster.ca or call 647-964-8573.
3: ਹਾਏ ਰੱਬਾ ਹੁਣ ਕੀ ਬਣੂ
4: ਜੇ ਤੁਸੀਂ ਕਾਰ ਇੰਜਰੀ ਚ ਇਨਵੋਲਵ ਹੋ ਗਏ ਹੋ ਜਾਂ ਸੱਟ ਲੱਗੀ ਹੈ ਗਲਤੀ ਤੁਹਾਡੀ ਜਾਂ ਕਿਸੇ ਹੋਰ ਦੀ ਤਾਂ ਯਾਦ ਰੱਖੋ ਇੱਕੋ ਨਾਮ ਬਰਾ ਟੈਂਬਰ ਪਰਸਨਲ ਇੰਜਰੀ ਲਾਇਰ
5: ਇਹਨਾਂ ਕੋਲ ਹੈ 5 ਧੜਲੇਦਾਰ ਕੈਨੇਡੀਅਨ ਜੰਪਾ ਲਾਇਰਸ ਦੀ ਟੀਮ
4: ਜੋ ਦਵਾਉਂਦੇ ਨੇ ਵੱਧ ਤੋਂ ਵੱਧ ਲੀਗਲ ਸੈਟਲਮੈਂਟ ਨੋ ਅਪ ਫਰੰਟ ਫੀ ਇਹਨਾਂ ਦੀ ਟੀਮ ਕੋਲ ਤੱਕ ਮਿਲੀਅਨਸ ਡਾਲਰ ਤੱਕ ਦੀ ਸੈਟਲਮੈਂਟ ਕਰਾ ਚੁੱਕੀ ਹੈ ਤੇ ਪੈਸੇ ਸੈਟਲਮੈਂਟ ਤੋਂ ਬਾਅਦ ਹੀ ਚਾਰਜ ਕਰਦੇ ਨੇ ਅੱਜ ਹੀ ਕਾਲ ਕਰੋ ਰੂਪਾ ਬਰਾੜਪੁਰਾ ਨੂੰ 416-991-5939 Barat Timber Personal Injury Lawyer Highway 10 and Derry 6980 Martis Drive Unit 9 Mississauga

0: ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਕੁਝ ਕੁ ਸਮੇਂ ਦਾ ਹੋ ਰਿਹਾ ਹੈ ਤੇ ਲੋ ਫਿਰ ਚੱਲਾਂਗੇ ਇੱਕ ਵਾਰ ਫਿਰ ਤੋਂ ਲਾਸਟ ਲਿੰਕ ਦੇ ਲਈ। ਰੀਅਲ ਐਸਟੇਟ ਹੱਟ ਤੋਂ ਡੇਲ ਮੁੰਡੇ ਜੀ ਤੁਹਾਡੇ ਲਈ ਬਹੁਤ ਹੀ ਵਧੀਆ ਪ੍ਰੋਜੈਕਟ ਲੈ ਕੇ ਆਏ ਹੋਏ ਨੇ ਨਾਇਗਰਾ ਫਾਲਸ ਦੇ ਵਿੱਚ, ਜਿਹਦੀ ਅਸੀਂ ਅੱਜ ਅਸੀਂ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ। ਜਿੰਦੇ ਸਿੱਧੂ ਸਰ ਪਹੁੰਚੇ ਹੋਏ ਨੇ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਲੈ ਕੇ ਤੇ ਗੱਲਬਾਤ ਕਰਾਂਗੇ। ਜੀ ਸਿੱਧੂ ਸਰ,
1: ਮਿਹਰਬਾਨੀ। ਅੱਜ ਅਸੀਂ ਪਹੁੰਚੇ ਹੋਏ ਹਾਂ ਇੱਕ ਐਸਾ ਪ੍ਰੋਜੈਕਟ ਲੈ ਕੇ ਡੇਲ ਬੋਲੀ ਹੁਣ ਦੇ ਆਫਿਸ ਚੋਂ, ਔਰ ਇਹ ਪ੍ਰੋਜੈਕਟ ਦੀ ਚਰਚਾ ਕਾਫੀ ਹੋ ਰਹੀ ਹੈ ਕਿਉਂਕਿ ਰੀਅਲ ਸਟੇਟ ਦੇ ਵਿੱਚ ਮੈਂ ਦੱਸਦਿਆਂ ਕਿ ਇਸ ਤਰ੍ਹਾਂ ਦੇ ਪ੍ਰੋਜੈਕਟ ਪਹਿਲਾਂ ਕਦੇ ਵੀ ਨਹੀਂ ਆਏ ਜਿਹੜੇ ਅਸੀਂ ਲੈ ਕੇ ਅੱਜ ਆਏ ਹਾਂ ਤੁਹਾਡੇ ਵਾਸਤੇ। ਮੈਂ ਦੱਸਦਿਆਂ ਕਿ ਇਹ ਜਿਹੜੇ ਰੈਡੀ ਹੋਣੇ ਨੇ ਡੇਢ ਸਾਲ ਤੱਕ, ਹੁਣ ਤੋਂ ਲੈ ਕੇ ਬੁੱਕ ਕਰਾਓਗੇ ਡੇਢ ਸਾਲ ਦੇ ਵਿੱਚ ਬਣਨੇ ਨੇ ਇਹ। ਆਉਣ ਵਾਲੇ ਸਮੇਂ ਵਿੱਚ ਤੁਹਾਡੇ ਕੋਲ ਪਲੈਂਟੀ ਆਫ ਟਾਈਮ ਵੀ ਹੈਗਾ, ਔਰ ਬੜਾ ਅੱਛਾ ਇਹ ਪ੍ਰੋਜੈਕਟ ਹੈਗਾ। ਅਸੀਂ ਪਹੁੰਚੇ ਹੋਏ ਡੇਲ ਮੁੰਡੇ ਹੁਣ ਦੇ ਆਫਿਸ, 7895 ਟ੍ਰੈਨਵੇ ਡਰਾਈਵ, ਸਵੀਟ ਨੰਬਰ 206। ਨੰਬਰ ਹੈ ਇਨਫੋਰਮੇਸ਼ਨ ਵਾਸਤੇ 416-413-1313 ਟੈਲੀਫੋਨ ਨੰਬਰ ਹੈ। ਅਤੇ ਡੇਲ ਮੁੰਡੇ ਹੁਣ ਤੋਂ ਹੋਰ ਇਨਫੋਰਮੇਸ਼ਨ ਲੈਂਦੇ ਹਾਂ ਇਸ ਪ੍ਰੋਜੈਕਟ ਦੀ, ਔਰ ਇੱਕ ਦੀ ਪ੍ਰਾਈਸ ਪੇ ਕਰਨੀ ਆ
2: ਜੀ,
1: ਅਤੇ ਤਿੰਨ ਮਿਲਣੇ ਆ ਤੁਹਾਨੂੰ ਘਰ।
2: ਹਾਂਜੀ,
1: ਇਹ ਪਹਿਲੀ ਵਾਰੀ ਆ। ਬੱਕਰੀਆਂ, ਕਿਚਨਾਂ, ਬੱਕਰੀਆਂ ਹੀ, ਪਾਰਕਿੰਗ, ਤਿੰਨ ਯੂਨਿਟ ਜਿਹੜੇ, ਇੱਕ ਤੁਸੀਂ ਆਪ ਰੱਖ ਲਓ, ਦੋ।
2: ਪਰ ਸਿੱਧੂ ਸਾਹਿਬ, ਪ੍ਰੋਡਕਟ ਵੀ ਸਾਡਾ ਹਾਈ ਐਂਡ ਆਲੀਸ਼ਾਨ ਪ੍ਰੋਡਕਟ ਆ, ਜਿਹੜਾ ਟੋਪ ਨੌਚ ਪ੍ਰੋਡਕਟ ਆ। ਮੈਂ ਕਹਿੰਦਾ ਕੋਈ ਇਹ ਨੀ ਵੀ ਤੁਹਾਨੂੰ ਵਧੀਆ ਪ੍ਰਾਈਸ ਮੈਂ ਰਹੀ ਤੇ ਪ੍ਰੋਡਕਟ ਮਾੜਾ, ਮੈਂ ਕਹਿੰਦਾ ਸਭ ਤੋਂ ਪਹਿਲਾਂ ਟੋਪ ਦਾ ਪ੍ਰੋਡਕਟ ਆ। ਕਿਚਨਾਂ ਵੀ ਇਹਨਾਂ ਦੀਆਂ ਟੋਪ ਦੀਆਂ, ਘਰ ਦਾ ਸਟੱਕੋ ਸਟੋਨ ਬ੍ਰਿਕ ਪੈਕੇਜ ਆ ਸਾਰੇ ਦੇ ਵਿੱਚ, ਔਰ ਸਾਰੇ ਘਰ ਦੇ ਵਿੱਚ ਤੁਹਾਨੂੰ ਹਾਰਡਵੁੱਡ ਮਿਲਣੀ ਇਹਦੇ। ਇਟਸ ਬਿਊਟੀਫੁਲੀ ਡਿਜ਼ਾਈਨਡ ਪ੍ਰੋਡਕਟ ਨੇ, ਓਕ ਦੀਆਂ ਸਟੇਅਰ ਸੱਤ ਸਾਰੇ ਘਰ ਦੇ ਵਿੱਚ। ਸੋ ਮੈਂ ਕਹਿੰਦਾ ਕਿ ਏਦੂ ਬੈਟਰ ਤੁਹਾਨੂੰ ਨੀ ਘਰ ਮਿਲ ਸਕਦੇ ਜੇ ਤੁਸੀਂ ਦੇਖਣਾ ਚਾਹੁੰਦੇ ਹੋ।
1: ਜਿਹੜੀਆਂ ਫਾਲਸ ਨੇ ਉੱਥੋਂ ਥੋੜੀ ਨੇੜੀ ਆ, ਨਜ਼ਦੀਕ ਚੰਦੀ
2: 4-5 ਮਿੰਟ, ਜਿਹੜੀ ਮਰੀਨ ਲੈਂਡ ਬਿਲਕੁਲ ਇਹਦੇ ਨਾਲ ਹੀ ਆ ਜੀ, ਰਿਵਰ ਦੇ ਉੱਤੇ ਆ ਬਿਲਕੁਲ ਘਰ ਇਹ। ਸੋ ਜਦੋਂ ਮੇਰੇ ਬਹੁਤ ਸਾਰੇ ਭੈਣ ਭਰਾ ਜਾਂਦੇ ਹੋਣੇ ਉੱਥੇ, ਇੱਕ ਟਮੋਟਰ ਬਣਿਆ ਪਾਣੀ ਦੇ ਕੰਢੇ, ਉਹ ਟਮੋਟਰ ਵਾਲਾ ਰਿਵਰ ਆ, ਉਹਦੇ ਨਾਲ ਹੀ ਜਾ ਕੇ ਮੋਹਰੇ ਘਰ ਪੈ ਜਾਂਦੇ ਇਹ। ਪਰ ਜੇ ਡਰਾਈਵ ਕਰਨ ਏਰੀਆ
1: ਕਮਿਊਨਿਟੀ ਬੜੀ ਸ਼ਾਂਤੀ ਜੀ ਸਾਰੀ ਉੱਥੇ ਨਾ।
2: ਇਹ ਇੱਥੇ ਕੀ ਘਰ ਆ ਜੀ, ਇਹ ਜਿਹੜੇ 1000 ਇਧਰਲੇ ਪਾਸੇ, 200 ਉਧਰਲੇ ਪਾਸੇ, ਪ੍ਰਾਈਵੇਟ ਵਾਂਗੂ ਹੀ ਆ ਸਾਰਾ ਏਰੀਆ। ਪਾਣੀ ਦਾ ਕੰਢਾ, ਆਲੇ ਦੁਆਲੇ ਜੰਗਲ ਹੀ ਜੰਗਲ ਆ ਸਾਰਾ, ਹਨਾ, ਨਾ ਉਧਰ ਘਰ ਆ ਨਾ ਉਧਰ, ਮੋਹਰੇ ਰਿਵਰ ਚੱਲੀ ਜਾਂਦਾ ਜੀ। ਸੋ ਤੁਸੀਂ ਪਾਣੀ ਦੇ ਨਾਲ ਨਾਲ ਡਰਾਈਵ ਕਰਦੇ ਆ, ਤੁਹਾਨੂੰ ਏਦਾਂ ਲੱਗਦਾ ਵੀ ਆ ਕਿਸੇ ਬਾਹਰਲੇ ਮੁਲਕ ਚ ਜਾ ਗਿਆ, ਬਾਉਂਡਰ ਚ ਜਾ ਕੇ ਬਾਹਰਲਾ ਮੁਲਕ ਹੀ ਲੱਗਦਾ ਜੀ। ਬਹੁਤ ਸੋਹਣਾ ਪ੍ਰੋਡਕਟ ਆ ਜੀ। ਮੈਂ
1: ਕਹਿੰਦਾ ਡੋਰਚੈਸਟਰ ਵੱਲ ਜਾਂਦੇ ਹਾਂ, ਉਦੋਂ ਪਹਿਲਾਂ ਹੀ ਆ ਇਹ ਟਿਮ ਹਾਰਟਨ ਦੇ ਬਿਲਕੁਲ ਨਾਲ, ਜਿਹੜੀ ਪਾਣੀ ਪੈਂਦਾ ਪਾਣੀ ਦੇ ਸਾਈਡ ਤੇ।
2: ਨਹੀਂ ਇਹ ਇਹ ਦੂਸਰੇ ਪਾਸੇ ਨੂੰ ਚਿਪਵਾ। ਹਾਂਜੀ ਹਾਂਜੀ, ਤੁਸੀਂ ਰਾਈਟ ਆ ਜੀ, ਉਧਰ ਦੀ ਆਉਂਦੇ ਤੇ ਡੋਰਚੈਸਟਰ ਤੋਂ ਪਹਿਲਾਂ। ਹਾਂਜੀ, ਨਹੀਂ ਤੁਸੀਂ ਦੂਸਰੇ ਪਾਸੇ ਜਿਹੜੇ
1: ਪਰਲੇ ਪਾਸੇ ਜਾ ਰਹੇ
2: ਹਾਂ। ਔਰ ਜਿਹੜਾ ਸਿੱਧ ਸਾਹਿਬ ਨਵਾਂ ਹਸਪੀਟਲ ਬਣਿਆ, ਇੱਥੇ 4-5 ਮਿੰਟ ਦੀ ਡਰਾਈਵ ਦੇ ਉੱਤੇ ਆ, ਕੈਨੇਡਾ ਦਾ ਸੈਕੰਡ ਲਾਰਜੈਸਟ ਹਸਪੀਟਲ ਆ, ਬਹੁਤ ਟੋਪ ਨੌਚ ਦਾ ਹਸਪੀਟਲ ਵੀ ਬਣਿਆ। ਔਰ ਜਿਹੜੀ ਆ ਸਾਈਟ ਆ, ਕੁਆਲਿਟੀ ਵਾਈਜ਼ ਨੰਬਰ 1 ਆ ਸਿੱਧ ਸਾਹਿਬ। ਮੈਂ ਕਹਿੰਦਾ ਇਹਦੇ ਨਾਲ ਥੋੜਾ ਕੁ ਪ੍ਰੋਡਕਟ ਬਣਿਆ ਪਿਆ ਡਿਟੈਚ ਘਰ ਇਸੇ ਬਿਲਡਰ ਦੇ
1: ਬਣੇ। ਬਹੁਤ ਸਾਰੇ ਲੋਕਾਂ ਨੇ ਜਾਣਾ ਨਾਇਗਰਾ ਫਾਲ, ਉਧਰ ਨੂੰ ਜਾਣਗੇ, ਜਾ ਕੇ ਨਾ ਉਹ ਦੇਖਿਆ ਉਹ ਵਿਆਹ ਦਾ ਕਿੱਥੇ ਹੈਗੀ, ਤੈਨੂੰ ਐਗਜੈਕਟਲੀ ਪਤਾ ਲੱਗ ਜੂਗਾ ਜਿਹੜੇ ਬੰਦੇ ਡਰਾਈਵ ਕਰ ਰਹੇ ਆ, 10 ਦਿਨ ਮਾੜਾ ਥਰੂ ਕਰਕੇ ਨਾ।
2: ਹਾਂਜੀ, ਆਪਾਂ ਮੈਨੂੰ ਤੁਸੀਂ ਟੈਕਸਟ ਮੈਸੇਜ ਕਰ ਦਿਓ, ਮੈਂ ਤੁਹਾਨੂੰ ਲੋਕੇਸ਼ਨ ਭੇਜ ਸਕਦਾ, ਤੁਸੀਂ ਜਾ ਕੇ ਦੇਖ ਕੇ ਆਓ। ਔਰ ਦੂਸਰੀ ਗੱਲ ਆ, ਜਿਹੜਾ ਇਨਵੈਸਟਰ ਆ, ਫਸਟ ਟਾਈਮ ਬਾਹਰ ਆ, ਤੁਸੀਂ ਰਿਟਾਇਰਮੈਂਟ ਹੋਮ ਲਾਉਣਾ ਚਾਹੁੰਦੇ ਹੋ, ਤੁਸੀਂ ਇਹੋ ਜਿਹਾ ਘਰ ਲੱਭਦੇ ਹੋ ਜਿਹੜਾ ਕੋਈ ਤੀਜਾ ਤੁਹਾਡੇ ਘਰ ਦੇ ਖਰਚੇ ਪੇ ਕਰੇ, ਤਾਂ ਤੁਸੀਂ ਫ੍ਰੀ 'ਚ ਰਵੋ, ਆਹ ਪ੍ਰੋਡਕਟ ਤੁਹਾਡੇ ਲਈ ਆ ਭਾਈ। ਤੇ ਜਿਹੜਾ ਕੋਈ ਭੈਣ ਭਰਾ ਚਾਹੁੰਦਾ ਵੀ ਕਲੋਜ਼ਿੰਗ ਤੇ ਤੁਹਾਨੂੰ 13% ਕੋਈ ਦੂਜਾ ਹੀ ਦੇ ਜਾਵੇ, ਗੌਰਮੈਂਟ ਹੀ ਦੇ ਜਾਵੇ, ਤਾਂ ਇਹ ਘਰ ਤੁਹਾਡੇ ਲਈ ਆ। ਜਿਹੜਾ ਵੀ ਭੈਣ ਭਰਾ ਸੋਚਦਾ ਕਿ ਯਾਰ ਇਹ 2 ਬੈਡਰੂਮ ਦੀ ਕਾਂਡੋ ਲੈਣੀ ਆ $5-6 ਲੱਖ ਦੀ, ਉਹਨਾਂ ਵਾਲਾ ਤੁਸੀਂ 7.5 ਦੇ 3 ਘਰ ਲੈ ਲਵੋ। ਔਰ ਮੈਂ ਕਹਿੰਦਾ 1.5 ਸਾਲ ਬਾਅਦ ਕਲੋਜ਼ਿੰਗ ਹੈ ਇਹਨਾਂ ਦੀ, ਜੇ ਰੈਂਟ ਦੇਖੀਏ ਜਾਏ, ਜੇ CMSE ਦੀ ਫੰਡਿੰਗ ਲਈ ਅਪਰੂਵ ਹੋ ਜਾਏ, ਤਾਂ ਤੁਹਾਡੀ ਇੱਕ ਕਿਸਮ ਦੀ ਲੋਟਰੀ ਵਾਂਗੂ ਆ, ਕੜਕ ਕੜਕ ਤੁਹਾਡੇ ਅਕਾਊਂਟ 'ਚ ਮਹੀਨੇ ਦੇ ਮਹੀਨੇ ਪੈਸੇ ਹੀ ਡਿੱਗਣੇ ਆ ਇੱਥੇ। ਐਂਡ ਪੂਰਾ ਕਹਿ ਲਓ ਕਿ ਟੋਪ ਨੌਚ ਪ੍ਰੋਡਕਟ ਆ ਜੀ, ਸਟੱਕੋ ਸਟੋਨ ਦੇ ਨਾਲ ਬਾਲਕੋਨੀਆਂ ਬਣੀਆਂ। ਇਹ ਨੀ ਕਿ ਵੀ ਮਾੜਾ ਜਿਹਾ ਪ੍ਰੋਡਕਟ ਆ, ਪ੍ਰੋਡਕਟ ਵੀ ਬਾਹਲਾ ਹੀ ਵਧੀਆ ਜੀ, ਆਲੀਸ਼ਾਨ ਪ੍ਰੋਡਕਟ ਆ। ਜਿੰਨਾ ਕੁ ਅਸੀਂ ਪ੍ਰੋਡਕਟ ਵੇਚਿਆ ਜਾਂ ਪਹਿਲੋਂ ਵੀ ਟਾਊਨ ਹਾਊਸ ਵੇਚੇ, ਇਹ ਬਹੁਤ ਜ਼ਿਆਦਾ ਹਾਈ ਐਂਡ ਘਰ ਨੇ। ਪ੍ਰਾਈਸ ਬਹੁਤ ਵਧੀਆ, ਤੁਹਾਡੇ ਕੋਲ ਐਚ ਐਸ ਟੀ ਦਾ ਕ੍ਰੈਡਿਟ ਆ, ਇਦੋਂ ਸਸਤੀ ਡੀਲ ਤੁਸੀਂ ਆਪ ਵੀ ਬਣਾ ਲਓ ਤੇ ਤੁਹਾਡਾ ਢਾਈ ਤਿੰਨ ਲੱਖ ਡਾਲਰ ਵੱਧ ਹੀ ਲੱਗਣਾ ਬਣਾਉਣ ਦੇ ਉੱਤੇ, ਔਰ ਤੁਹਾਡੇ ਕੋਲ ਕੈਸ਼ ਫਲੋ ਬਾਹਲਾ ਹੀ ਜ਼ਿਆਦਾ ਐਚ ਐਸ ਟੀ ਸਾਹਿਬ। ਇਹ ਪਹਿਲਾ ਪ੍ਰੋਡਕਟ ਆ ਜਿਹਦੇ ਵਿੱਚ ਮੈਂ ਦੇਖਿਆ ਕਿ ਇੰਨਾ ਜ਼ਿਆਦਾ ਕੈਸ਼ ਫਲੋ ਤੁਹਾਨੂੰ ਮਿਲ ਸਕਦਾ, ਆਫਟਰ ਸਾਰੇ ਖਰਚੇ ਕੱਢੇ ਇੰਨਾ ਤੁਹਾਨੂੰ ਕੈਸ਼ ਫਲੋ ਇਹਦੇ ਵਿੱਚੋਂ ਮਿਲ ਜਾਣਾ। ਮੇਰੇ ਅੱਜ ਤੱਕ ਕਿਸੇ ਪ੍ਰੋਡਕਟ ਦੇ ਵਿੱਚ ਇੰਨਾ ਕੈਸ਼ ਫਲੋ ਨਹੀਂ।
3: ਤੁਸੀਂ 7 ਵਜੇ ਤੱਕ ਆ ਸਕਦੇ ਹੋ ਡੇਲ ਮੋਡਲ ਦੇ ਆਫਿਸ 7895 Tranway Drive ਸਵੀਟ ਨੰਬਰ 206, ਔਰ ਇਹਨੂੰ ਕਾਲ ਕਰ ਸਕਦੇ ਹੋ 416-413-1313, 416-413-1313 ਟੈਲੀਫੋਨ ਨੰਬਰ ਹੈ। ਦੋਸਤੋ ਵੀਕਐਂਡ ਆਲਮੋਸਟ ਆਪਣੇ ਬੂਹੇ ਦਸਕਦੇ, ਫਰਾਈਡੇ ਹੈਗਾ, ਸ਼ਾਮ ਬੜੀ ਸੋਹਣੀ ਮਨਮੋਹਣੀ ਹੈ, ਘਰਾਂ ਦੇ ਬੈਠੋ ਬਾਰਬੀਕਿਊ ਕਰੋ, ਡਿਆਰੇ ਲਓ ਪੂਰਾ, ਕੱਲ ਨੂੰ ਫਿਰ ਫਰਾਈਡੇ ਦੀ ਵੇਟ ਕਰੋ, ਪਰ ਅਸੀਂ ਫਰਾਈਡੇ ਵੀ ਤੁਹਾਨੂੰ ਇਨਫੋਰਮੇਸ਼ਨ ਦੇਵਾਂਗੇ ਸ਼ਾਮ ਨੂੰ।
2: ਸੈਟਰਡੇ
3: ਮੈਨੂੰ ਜਾਣਾ ਸੀਗਾ ਜੀ, ਉੱਧਰ ਨੂੰ ਲੈ ਕੇ ਤੁਹਾਨੂੰ,
2: ਤੁਸੀਂ ਮੇਰੀ ਮਿਹਨਤ ਸੁਣ ਲਓ,
3: ਚਲੋ ਕਰਕੇ ਫਿਰ ਬਾਹਰ ਨਿਕਲ ਜੂ ਮੈਂ, ਸੱਚ ਵੀ ਆ ਜਾਣੇ ਸੀ।
2: ਠੀਕ ਆ ਜੀ,
3: ਓਕੇ, ਕੱਲ ਨੂੰ ਵੀ ਅਸੀਂ ਇੱਥੇ ਹੋਵਾਂਗੇ, ਲਾਈਵ ਲੋਕੇਸ਼ਨ ਦੀ ਇਨਫੋਰਮੇਸ਼ਨ ਦੇਵਾਂਗੇ,
2: ਸੈਟਰਡੇ
3: ਵੀ ਦੇਵਾਂਗੇ ਇਨਫੋਰਮੇਸ਼ਨ ਪੂਰੀ। ਜਿਹੜਾ ਪ੍ਰੋਜੈਕਟ ਹੀ ਅੱਛਾ ਤਾਂ ਲੋਕਾਂ ਨੂੰ ਆਪ ਵੀ ਪਤਾ ਲੱਗ ਜਾਂਦਾ, ਲੋਕ ਵੀ ਸਿਆਣੇ ਨੇ ਨਾ।
2: ਇਹਨਾਂ ਜੀ ਇੱਕ ਕਿਸਮ ਦੀ ਲੋਟਰੀ ਟਾਈਪ ਡੀਲ ਆ ਇਨਵੈਸਟਰ ਲਈ।
3: ਬਿਲਕੁਲ, ਆਪਾਂ ਕੱਲ੍ਹ ਦੇ ਪ੍ਰੋਗਰਾਮ ਵਿੱਚ ਹੋਰ ਗਿਆਨ ਕਰਾਂਗੇ, ਹੁਣ ਟਾਈਮ ਆਪਣੇ ਸਵਾਗਤ ਦੀ ਵੱਲ ਜਾ ਜਮਾ ਚੱਲਦੇ ਸਟੂਡੀਓ ਮਨਪ੍ਰੀਤ ਦੇ ਪਾਸ। ਮਨਪ੍ਰੀਤ, ਬੈਕ ਟੂ ਯੂ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਵੈਲਕਮ ਲਾਈਵ ਲੋਕੇਸ਼ਨ ਤੋਂ।
0: ਜੀ ਬਿਲਕੁਲ, ਤੇ ਲਾਈਵ ਲੋਕੇਸ਼ਨ ਪ੍ਰੋਗਰਾਮ ਦੀ ਇੱਥੇ ਸਮਾਪਤੀ ਹੁੰਦੀ ਹੈ। ਮੇਰੀ ਕੋਈ ਮੁਲਾਕਾਤ ਤੁਹਾਡੇ ਨਾਲ ਕੱਲ ਨੂੰ ਹੋਏਗੀ, ਦੁਪਹਿਰ ਦੇ 3 ਵਜੇ ਤੋਂ ਲੈ ਕੇ 6 ਵਜੇ ਤੱਕ। ਉਦੋਂ ਤੱਕ ਮੈਂ ਮਨਪ੍ਰੀਤ ਕੌਰ ਤੋਂ ਰਹਿਤੀ ਤੁਹਾਡੇ ਤੋਂ ਇਜਾਜ਼ਤ ਲੈਂਦੀ ਹਾਂ। ਹੱਸਦੇ ਰਹੋ, ਮੁਸਕਰਾਉਂਦੇ ਰਹੋ, ਕੱਲ੍ਹ ਨੂੰ ਮਿਲਦੇ ਹਾਂ, ਸਤਿ ਸ਼੍ਰੀ ਅਕਾਲ।

0: ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬੀ ਲਹਿਰਾਂ
2: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
2: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
1: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: Main thoda apna vakeel, Brij Mohan.

0: ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ। ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557।
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
3: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
1: ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ।

0: what is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਿਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲ੍ਹੇ ਨੇ 11 ਤੋਂ 8 905-204-1313 905-204-1313 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ
4: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼ ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ ਫੁੱਲ ਗਰਾਜ ਡੋਰਸ $349.99 ਤੋਂ ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ ਐਕਸਟਰਾ ਸਪੈਸ਼ਲ ਔਨ ਬਿਦੇ ਸਿਸਟਮ ਬੈਸਟ ਸਰਵਿਸ ਬੈਸਟ ਪ੍ਰਾਈਸ 905-7

0: your tickets now at heritagesounds.ca. Presented by TD Bank in association with Turkish Airlines, Heritage Canada, Experience Ontario, Experience Brampton, and the Toronto Star.
1: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045715

ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਦਾਰਾ ਲੈ ਕੇ, ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ ਤੇ ਇੱਕ ਆਪਣੀ ਬੜੀ ਪਿਆਰੀ ਮੁਲਾਕਾਤ ਰਹੇਗੀ। ਐਂਡ ਕਿਵੇਂ ਹੋ, ਕੀ ਹਾਲ ਚਾਲ, ਬੱਲੇ ਬੱਲੇ ਚੜ੍ਹਦੀ ਗੱਲਾਂ ਚੋਂ, ਇੰਜੋਏ ਕਰ ਰਹੇ ਹੋ ਕੀ ਕਹਿੰਦੇ ਹੁੰਦੇ ਆ ਕਿ ਕਾਟੋ ਫੁੱਲਾਂ ਤੇ? ਸਭ ਨੂੰ ਹੈਪੀ ਫਰਾਈਡੇ ਜੂਨੀਅਰ।

क्या बात है। सो स्टूडियो का एक क्विक नंबर है 905-673-3337 905-673-3337 ऑलवेज ऑलवेज ऑलवेज हो सकती है। ठीक 10 बजे तक यही अपना स्टूडियो का नंबर रहेगा। सो तुसी साढ़े तो बाद भी सुनोगे रेडियो उड़ान प्रभ संधु होर दे नाल, ते उस तो बाद पंजाबी सांझ डॉक्टर साहब नाल सुनोगे, ते फिर चल सो चल प्रोग्राम थोड़े लिए पेश होंदे रहेंगे। हर एक ही प्रोग्राम इस फ्रीकुएंसी ते नंबर वन है। तुसी सारे प्रोग्राम्स नूं सवेर तो लैके रात तक, रात तो लैके सवेर तक इंजॉय करते हो, एंड थैंक यू सो मच। तुसी बड़े लंबे समय तो साढ़े नाल जुड़े हो, एंड थोड़ा ये जो प्यार है, थोड़ा प्यार ते नाल दी नाल एक ना सपोर्ट बहुत जरूरी है। बिजनेसिस नूं सपोर्ट बहुत जरूरी है, कलाकारां नूं सपोर्ट बहुत जरूरी है, सानू कोई भी मीडिया सपोर्ट बहुत जरूरी है। सो हर एक इंसान नूं सपोर्ट की लोड़ है। तुसी जिथे मर्जी काम करते हो डजेंट मैटर, हुण जे तुसी किसे यू नो किसी भी कंपनी लिए काम करते हो, थोड़ा अपने कोवर्कर्स की या कस्टमर्स की सपोर्ट की लोड़ होंगी है। सो दुनिया चलती ही सपोर्ट के नाल है। एक दूजे की सपोर्ट करो, एक दूजे दी लत्तां ना खिंचो, एक दूजे नाल मोढ़े नाल मोढ़ा जोड़ के ना जे आप तुरांगे फिर ही जाके किते सक्सैसफुल सारे होवांगे। कईयां नूं लगदा हुंदा कि मैं उहदी लत्तां खिच दूंगा, मैं उहनूं तंग करूंगा, मैं उहनूं ये कह दूंगा, उहदे नाल कुछ नहीं होना। तुसीं बॉदर हो रहे हो। जिहड़े लोग ना बिना किसे गल्लों कदे ना कदे बस किसी नूं अपसैट करन दी कोशिश करदे आ, ਉਹ ਫਿਰ ਬੰਦੇ ਕਿਸੇ ਕੰਮ ਦੇ ਨਹੀਂ ਹੁੰਦੇ। ਸੋ ਗੱਲਾਂ ਬਾਤਾਂ ਕਰਦੇ ਹਾਂ, ਅਤੇ ਨੰਬਰ ਹੈ ਆਪਣਾ 905-673-3337। ਕੋਈ ਵੀ ਗੀਤ ਸੁਣਨਾ ਤੁਹਾਡੀ ਮਰਜ਼ੀ ਹੈ, ਤੁਸੀਂ ਸਾਨੂੰ ਦੱਸੋ, ਅਤੇ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਲਈ ਲੱਗਿਆ। ਜੀ ਯਾਰ ਇੱਕ ਬੜਾ ਵਧੀਆ ਗੀਤ ਆਇਆ ਤੁਹਾਨੂੰ ਮੈਂ ਸੁਣਾਉਣਾ। ਮੈਂ ਜਿੰਮ ਦੇ ਵਿੱਚ ਸੁਣ ਰਿਹਾ ਸੀ ਅਤੇ ਬੱਲੇ ਮੈਨੂੰ ਇੱਕ ਇੱਕ ਬੋਲ ਉਸ ਗਾਣੇ ਦੇ ਬੜੇ ਵਧੀਆ ਲੱਗੇ। ਨਵਾਂ ਗਾਣਾ ਕਿਹਦਾ ਕਿਹੜਾ ਗਾਣਾ ਤੁਹਾਨੂੰ ਜਲਦੀ ਦੱਸਦੇ ਹਾਂ। ਤੁਹਾਡੇ ਲਈ ਮੈਂ ਕੋਸ਼ਿਸ਼ ਕਰਦਾ ਕਿ ਉਹੀ ਪਹਿਲਾਂ ਆਪਣਾ ਗਾਣਾ ਪਲੇ ਹੋਵੇ ਅਤੇ ਤੁਹਾਡੇ ਲਈ ਪੇਸ਼ ਕਰਦੇ ਜਲਦੀ ਜਲਦੀ ਜਲਦੀ ਜਲਦੀ। ਯਾਦ ਰੱਖੋ ਇੱਕ ਨੰਬਰ ਤੁਸੀਂ ਗੁਰਕਰਮ ਢੀਂਡਸਾ ਦਾ, ਗੁਰਕਰਮ ਢੀਂਡਸਾ ਅਤੇ ਮਨਪ੍ਰੀਤ ਢੀਂਡਸਾ, ਗੱਡੀਆਂ ਘਰਾਂ ਦੀ ਇੰਸ਼ੋਰੈਂਸ ਕਰਵਾਉਣੀ ਹੈ, ਤੁਸੀਂ ਮਨਪ੍ਰੀਤ ਨੂੰ ਅੱਜ ਹੀ ਫੋਨ ਕਰ ਲਓ। ਅਤੇ ਮਨਪ੍ਰੀਤ ਸਾਡੇ ਹਜ਼ਾਰਾਂ ਹੀ ਲਿਸਨਰਸ ਦੀ ਔਲਰੇਡੀ ਇੰਸ਼ੋਰੈਂਸ ਘਟਾ ਚੁੱਕੇ ਆ। ਤੁਸੀਂ ਵੀ ਚਾਹੁੰਦੇ ਹੋ ਕਿ ਕਾਰ ਵੈਨ ਟਰੱਕ ਦੀ ਇੰਸ਼ੋਰੈਂਸ ਵਿੱਚ ਵਧੀਆ ਰੇਟ ਮਿਲੇ, ਤਾਂ ਮਨਪ੍ਰੀਤ ਢੀਂਡਸਾ 416-500-1818 416-500-1818 416-500-1818 416-500-1818 ਇੱਕ ਤਾਂ ਇਹ ਨਾ ਆਈਫੋਨ ਟਿੰਗ ਟਿੰਗ ਕਰਨ ਨੂੰ ਵੀ ਨਹੀਂ ਹਟਦੇ ਹੈ। ਅੱਜ ਕੱਲ੍ਹ ਮੈਸੇਜਿਸ ਦਾ ਬੜਾ ਇੱਕ ਜ਼ਮਾਨਾ ਚੱਲ ਪਿਆ। ਪਹਿਲਾਂ ਸੀਗਾ ਕਿਸੇ ਨਾਲ ਗੱਲ ਕਰਨੀ ਹੈ ਕਾਲ ਕਰੋ, ਹੁਣ ਮੈਸੇਜ ਮੈਨੂੰ, ਪਰ ਯਾਰ ਮੈਸੇਜ ਵਧੀਆ ਲੱਗਦੇ ਆ। ਜਾਂ ਤਾਂ ਹੋਵੇ ਕੋਈ ਬਾਹਲੀ ਜ਼ਰੂਰੀ ਗੱਲ ਹੈ, ਮੈਸੇਜਿਸ 'ਤੇ ਨਹੀਂ ਹੋ ਸਕਦੀ, ਫਿਰ ਤਾਂ ਠੀਕ ਹੈ। ਬਟ ਐਵੇਂ ਕਈ ਵਾਰ ਕਿਸੇ ਨੂੰ ਕਾਲ ਕਰਦੇ ਹੋ, ਸਮਾਂ ਬੜਾ ਲੱਗ ਜਾਂਦਾ ਕਾਲਾਂ ਦੇ ਵਿੱਚ, ਹਾਂ ਬਈ ਕਿਵੇਂ ਆ, ਹੋਰ ਸੁਣਾ ਘਰ ਬਾਰ। ਚਲੋ ਕੋਈ ਮਾੜੀ ਗੱਲ ਨਹੀਂ ਕਿਸੇ ਦਾ ਹਾਲ ਚਾਲ ਪੁੱਛਣਾ, ਬਟ ਕਈ ਵਾਰ ਮੈਨੂੰ ਲੱਗਦਾ ਹੁੰਦਾ ਨਾ ਕਿ ਫਾਲਤੂ ਗੱਲਾਂ ਬਹੁਤ ਹੁੰਦੀਆਂ ਫੋਨ 'ਤੇ। ਕਿਸੇ ਨੂੰ ਵਾਕਈ ਕੋਈ ਕੰਮ ਹੈ, ਟੈਕਸਟ ਮੈਸੇਜ ਕਰੋ ਕਿ ਹਾਂ ਬਈ ਆਹ ਕੰਮ ਸੀਗਾ, ਦੱਸੀ ਤੂੰ ਫਰੀ ਆ ਜਾਂ ਨਹੀਂ, ਹਾਂ ਬਈ ਇਹ ਗੱਲ ਸੀਗੀ, ਦੱਸੀ ਤੇਰਾ ਕੀ ਇਰਾਦਾ। ਅੱਜ ਕੱਲ੍ਹ ਈਮੇਲ ਵੀ ਕਰ ਦਿਓ।

0: ਹਿਊਜ਼ ਐਵਨਿਊ ਈਸਟ, ਤੁਸੀਂ ਮਿਲਟਨ 'ਚ ਜਾਓ 401 ਤੋਂ ਉੱਤਰ ਅਨੁਸਾਰ ਸਟੀਲਸ ਅਤੇ ਜੇਮਸ ਨੋ ਪਾਰਕਵੇ ਅਤੇ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਇਹਨਾਂ ਦੀ ਦੂਜੀ ਲੋਕੇਸ਼ਨ ਹੈ ਅਤੇ ਮਨੂ ਜੀ ਤੁਹਾਡੇ ਲਈ ਅਵੇਲੇਬਲ ਨੇ। ਮਨੂ ਨੂੰ ਤੁਸੀਂ ਕਾਲ ਕਰੋ, ਅਪੋਇੰਟਮੈਂਟ ਬਣਾਓ ਅਤੇ ਜਾ ਕੇ ਆਪਣੇ ਟਰੱਕ ਦਾ ਕੋਈ ਵੀ ਕੰਮ ਹੈ ਕਰਵਾਓ। 647-234-6293 647-234-6293। ਵੈਸੇ ਤੁਸੀਂ ਕੀ ਪ੍ਰੈਫਰ ਕਰਦੇ ਹੋ, ਫੋਨ ਕਾਲ ਜਾਂ ਤੁਸੀਂ ਟੈਕਸਟ ਮੈਸੇਜ ਦੇ ਹੀ ਹੱਕ 'ਚੋਂ? ਕਿਵੇਂ ਫੋਨ ਕਰਕੇ ਕਿਸਦਾ ਟਾਈਮ ਵੇਸਟ ਕਰਨਾ, ਕੋਈ ਲੋੜ ਨਹੀਂ, ਬਸ ਟੈਕਸਟ ਮੈਸੇਜ ਕਰੋ ਅਤੇ ਕੋਈ ਵੀ ਗੱਲ ਹੈ ਉਹ ਜਲਦੀ ਸੋਲਵ ਹੋ ਜਾਂਦੀ ਹੈ ਅਤੇ ਤੁਹਾਨੂੰ ਜਵਾਬ ਜਲਦੀ ਮਿਲ ਜਾਂਦਾ ਟੈਕਸਟ ਮੈਸੇਜ ਵਿੱਚ। ਕਈ ਵਾਰ ਕਿਸੇ ਨੂੰ ਫੋਨ ਕਰੋ ਨਾ, ਬੰਦੇ ਦਾ ਰਿਪਲਾਈ ਵੈਸੇਜ ਆ ਜਾਂਦਾ ਕਈ ਵਾਰ ਵੀ, ਸੋਰੀ ਆਈ ਐਮ ਬਿਜ਼ੀ ਪਲੀਜ਼ ਟੈਕਸਟ। ਠੀਕ ਹੈ, ਹੁਣ ਬੰਦਾ ਨਹੀਂ ਫੋਨ ਚੱਕ ਸਕਦਾ, ਤੁਸੀਂ ਟੈਕਸਟ ਮੈਸੇਜ ਕਰ ਦਿਓ। ਬਟ ਕਈਆਂ ਨੂੰ ਨਹੀਂ, ਚਲੋ ਉਨਾ ਇੱਕ ਸ਼ੌਂਕ ਟੈਕਸਟਿੰਗ ਦਾ, ਬਟ ਤੁਸੀਂ ਟੈਕਸਟ ਜਾਂ ਫੋਨ ਕਾਲ ਦੇ ਹੱਕ 'ਚੋਂ ਕੀ ਤੁਸੀਂ, ਤੁਹਾਡੀ ਪ੍ਰੈਫਰੈਂਸ ਕੀ ਹੈ? ਹੁਣ ਬਹੁਤ ਸਾਰੇ ਲੋਕ ਨੇ ਉਹ ਬਹੁਤ ਘੱਟ ਫੋਨ ਚੱਕਦੇ ਨੇ, ਜੇ ਗੱਲ ਕਰਨੀ ਉਹਨਾਂ ਨੂੰ ਤੁਹਾਨੂੰ ਪਤਾ ਕਿ ਮੈਸੇਜ ਹੀ ਕਰਨਾ ਪਊਗਾ, ਬੰਦੇ ਨੇ ਫੋਨ ਨਹੀਂ ਚੱਕਣਾ। ਸੋ ਤੁਹਾਡੇ ਵਿੱਚੋਂ ਜਿੰਨੇ ਵੀ ਸਾਨੂੰ ਸੱਜਣ ਮਿੱਤਰ ਸੁਣ ਰਹੇ ਆ, ਕੀ ਤੁਹਾਡੀ ਪ੍ਰੈਫਰੈਂਸ ਕੀ ਹੈ, ਟੈਕਸਟ ਜਾਂ ਫੋਨ ਕਾਲ 'ਤੇ ਕਿਉਂ? ਨੰਬਰ ਹੈ ਆਪਣਾ 905-673-3337 905-673-3337 ਆਪਣਾ ਨੰਬਰ ਹੈ 905-673-3337 ਫੋਨ ਕਾਲ ਜਾਂ ਟੈਕਸਟ 'ਤੇ ਕਿਉਂ ਜ਼ਿਆਦਾਤਰ ਕੀ ਕਰਦੇ ਹੋ? ਅਤੇ ਮਤਲਬ ਆਪਣੀ ਕਮਿਊਨਿਟੀ ਦੇ ਵਿੱਚ ਤਾਂ ਜ਼ਿਆਦਾ, ਹਜੇ ਜੋ ਮੇਰਾ ਐਕਸਪੀਰੀਅੰਸ ਹੈ, ਆਪਾਂ ਔਨ ਦਾ ਫੋਨ ਹੀ ਗੱਲ ਕਰਨਾ ਚਾਹੁੰਦੇ ਹਾਂ। ਔਨ ਦਾ ਫੋਨ ਛੱਡੋ, ਕਈ ਲੋਕ ਕਹਿੰਦੇ ਵੀ ਅਸੀਂ ਤੇਰੇ ਨਾਲ ਕੋਈ ਗੱਲ ਕਰਨੀ ਬਟ ਮਿਲ ਕੇ ਕਰਨੀ ਆ। ਉਹਨਾਂ ਨੂੰ ਪੁੱਛੀਦਾ ਯਾਰ ਕਿ ਮਿਲ ਕੇ ਕਾਹਨੂੰ ਕਰਨੀ ਆ ਤੁਸੀਂ, ਹੁਣ ਸਾਨੂੰ ਤੁਹਾਡੇ ਨਾਲ ਗੱਲ ਕਰਨੀ ਹੈ, ਫੋਨ 'ਤੇ ਹੈਗੇ ਆ, ਜੋ ਪੁੱਛਣਾ ਪੁੱਛ ਲਓ। ਹੁਣ ਕਈ ਵਾਰ ਨਾ ਮੈਨੂੰ ਕੁਝ ਇੱਕ ਸੱਜਣ ਮਿੱਤਰ ਨੇ ਉਹ ਕਹਿਣਗੇ ਕਿ ਮੈਂ ਵੀ ਤੇਰੇ ਨਾਲ ਗੱਲ ਕਰਨੀ ਹੈ ਕੋਈ, ਬਟ ਮਿਲ ਕੇ ਕਰਨੀ ਹੈ। ਮੈਂ ਕਿਹਾ ਭਾਅ ਜੀ ਹੁਣ ਮਿਲ ਕੇ ਟਾਈਮ ਪਲਾਨ ਕਰਾਂਗੇ, ਮਿਲਾਂਗੇ, ਉਹੀ ਗੱਲਾਂ ਫੋਨ 'ਤੇ ਹੋ ਜਾਂਦੀਆਂ ਨੇ। 9409 ਹੈਲੋ, ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
1: ਵਧੀਆ, ਮੀਂਹ ਪਈ ਜਾਂਦਾ ਅੱਜ ਤਾਂ।
0: ਮੀਂਹ ਪਈ ਜਾਂਦਾ ਕਿੱਥੇ?
1: ਇੱਧਰ ਬਹੁਤ ਜ਼ੋਰ ਨਾਲ ਪਿਆ ਸੀ, ਹੁਣ ਥੋੜਾ ਸਹੀ ਹੋਇਆ।
0: ਕਿੱਧਰ?
1: ਸੈਂਡਲਵੁੱਡ ਵਾਲੀ ਸਾਈਡ ਚਿੰਕੀਜ਼ੀ, ਇੱਧਰ
0: ਵਾਲੀ ਸਾਈਡ। ਸੈਂਡਲਵੁੱਡ ਚਿੰਕੀਜ਼ੀ, ਅੱਛਾ ਠੀਕ ਹੈ। ਅੱਛਾ, ਸਾਢੇ ਨਹੀਂ ਹਰੇ ਪਿਆ ਮੀਂਹ?
1: ਇੱਧਰ ਬਹੁਤ ਤੇਜ਼ ਸੀ, ਇੱਧਰ ਕੁਛ ਦੇਖ ਵੀ ਨਹੀਂ ਸੀ ਰਿਹਾ।
0: ਅੱਛਾ, ਚਲੋ ਖਿਆਲ ਰੱਖੋ ਫਿਰ, ਵਧੀਆ ਮੀਂਹ ਵੀ ਪੈਣਾ ਚਾਹੀਦਾ।
1: ਹਾਂਜੀ, ਤੁਸੀਂ ਪੁੱਛ ਰਹੇ ਸੀ ਕੰਫਰਟੇਬਲ ਕਿੱਦਾਂ, ਮੈਂ ਤਾਂ ਜ਼ਿਆਦਾ ਮੈਸੇਜ ਤੇ ਹੀ ਆ।
0: ਮੈਸੇਜ ਤੇ ਹੋ, ਠੀਕ ਹੈ। ਮੈਸੇਜ ਦੇ ਵਿੱਚ ਕਿਉਂ ਕੰਫਰਟੇਬਲ ਹੋ ਜਾਂਦੇ ਤੁਸੀਂ?
1: ਇੱਕ ਤਾਂ ਇੱਕਦਮ ਜੇ ਕਿਸੇ ਦਾ ਫੋਨ ਆਉਂਦਾ, ਫਿਰ ਜੇ ਉਹ ਕੋਈ ਕੰਮ ਕਹਿੰਦਾ, ਫਿਰ ਇੱਕਦਮ ਫਿਰ ਉਸ ਹਿਸਾਬ ਨਾਲ ਸੋਚਣ ਦਾ ਟਾਈਮ ਨਹੀਂ ਮਿਲਦਾ ਰਿਪਲਾਈ ਕਰਨ ਲਈ। ਜਦੋਂ ਕੋਈ ਮੈਸੇਜ ਆਉਂਦਾ, ਫਿਰ ਕੰਮ ਦੇਖ ਕੇ ਉਸ ਹਿਸਾਬ ਨਾਲ ਥੋੜਾ ਸੋਚਣ ਦਾ ਵੀ ਟਾਈਮ ਮਿਲ ਜਾਂਦਾ ਕਿ ਹਾਂ ਆ ਜਵਾਬ ਦੇ ਸਕਦੇ ਆ।
0: ਹਾਂ, ਫੋਨ ਤੇ ਨਾ ਜੇ ਹੁਣ ਕੋਈ ਕਵੇ ਵੀ ਕੱਲ ਨੂੰ ਬਿਜ਼ੀ ਆ, ਤੇ ਆਪਾਂ ਕਈ ਵਾਰ ਕਹਿ ਦਿੰਦੇ ਹਾਂ ਕਿ ਨਹੀਂ ਬਈ, ਫਿਰ ਉਹ ਬੰਦਾ ਥੋੜੇ ਤੋਂ ਕੋਈ ਨਾ ਕੋਈ ਫੇਵਰ ਮੰਗ ਲੈਂਦਾ ਮੈਸੇਜ ਤੇ। ਫਿਰ ਵੀ ਆਪਾਂ ਪੁੱਛ ਸਕਦੇ ਹਾਂ ਵੀ ਕੀ ਗੱਲ ਹੈ, ਕੀ ਚਾਹੀਦਾ ਤੈਨੂੰ? ਨਹੀਂ, ਠੀਕ ਹੈ ਤੁਹਾਡੀ ਗੱਲ, ਫੋਨ ਤੇ ਜਦੇ ਜਵਾਬ ਦੇਣਾ ਪੈਂਦਾ।
1: ਹਾਂਜੀ, ਉਹੀ ਨਾ।
0: ਤੁਸੀਂ ਯਾਰਾਂ, ਤੁਸੀਂ ਫਰੈਂਡਸ ਨੂੰ, ਫੈਮਿਲੀ ਨੂੰ ਕਿਸ ਨਾਲ ਨਹੀਂ ਬੜਾ ਫੋਨ ਤੇ ਗੱਲ ਕਰਦੇ?
1: ਫੈਮਿਲੀ ਨਾਲ ਹੀ, ਫੈਮਿਲੀ ਉਹਦੇ ਕਰਦੀ ਜਦੋਂ ਕੋਈ ਕੰਮ ਹੁੰਦਾ ਕਿ ਹਾਂ ਕਦੋਂ ਆਣਾ ਘਰ, ਕਿੱਥੇ ਆ ਗਈ, ਇਹ ਉਹ
0: ਬਸ।
1: ਤੇ ਫਰੈਂਡਸ ਇੱਕੋ ਹੀ ਮੇਰੀ ਬੈਸਟ ਫਰੈਂਡ ਆ, ਬਸ ਉਹਦੇ ਨਾਲ ਹਫ਼ਤੇ 'ਚ ਇੱਕ ਵਾਰ ਬਸ ਸਾਰੇ ਸਾਰੇ ਦਿਲ ਦੀਆਂ ਗੱਲਾਂ ਕਰ ਲਈ ਦੀਆਂ ਬਸ।
0: ਹਾਂ, ਪਰ ਤੁਹਾਨੂੰ ਬਾਕੀ ਦੇ ਕਹਿੰਦੇ ਨਹੀਂ ਵੀ ਯਾਰ ਤੂੰ ਤਾਂ ਸਾਨੂੰ ਮੈਸੇਜ ਹੀ ਕਰਦੀ ਰਹਿੰਦੀ, ਕਿਤੇ ਫੋਨ ਵੀ ਕਰ ਲਿਆ ਕਰ? ਠੀਕ ਹੈ, ਕਿਉਂਕਿ ਅੱਜ ਕੱਲ ਨਾ ਜ਼ਿਆਦਾਤਰ ਗੱਲਾਂ, ਬਹੁਤ ਘੱਟ ਲੋਕ ਨੇ ਜਿਨ੍ਹਾਂ ਨਾਲ ਤੁਸੀਂ ਕੋਈ ਕੁਆਲਿਟੀ ਦੀ ਗੱਲ ਕਰਦੇ ਹੋ, ਜ਼ਿਆਦਾਤਰ ਫਾਲਤੂ ਦੀਆਂ ਗੱਲਾਂ ਹੁੰਦੀਆਂ ਨੇ।
1: ਹਾਂਜੀ, ਸਹੀ ਗੱਲ ਆ।
0: ਚਲੋ ਠੀਕ ਹੈ, ਥੈਂਕ ਯੂ। ਹੋਰ ਸਭ ਠੀਕ ਠਾਕ? ਰਾਜ਼ੀ ਨੀ ਬਾਲਾ, ਜੇ ਕਿਸੇ ਨੂੰ ਫੋਨ ਮੈਂ ਕਰ ਲੈਂਦੀ ਹਾਂ ਤਾਂ ਉਹ ਕਹਿੰਦੇ ਕਿ ਇਹਦਾ ਕਿੱਥੋਂ ਫੋਨ ਆ ਗਿਆ। ਚਲੋ ਠੀਕ ਹੈ ਯਾਰ, ਕੁੜੀ ਬਿਜ਼ੀ ਆ ਹੁਣ, ਐਵੇਂ ਫੋਨਾਂ 'ਤੇ ਥੋੜ੍ਹਾ ਲੱਗੇ ਰਹਿਣਾ ਸਾਰਾ ਦਿਨ। ਤੁਸੀਂ ਦੁਆਬਾ ਟਰੈਵਲ ਨੂੰ ਯਾਦ ਰੱਖੋ।

0: ਪ੍ਰੋਜੈਕਟ ਮੈਨੂੰ ਪ੍ਰਾਈਸਿਸ ਪਹੁੰਚੀਆਂ ਨੇ ਦੁਆਬਾ ਟਰੈਵਲ ਤੋਂ ਟੋਰਾਂਟੋ ਟੂ ਦਿੱਲੀ ਸਪਤੰਬਰ ਦੇ ਐਂਡ ਦੇ ਵਿੱਚ ਜਾਓ ਤੇ ਅਕਟੂਬਰ ਦੇ ਐਂਡ ਦੇ ਵਿੱਚ ਵਾਪਸ ਆਓ। ਇੱਕ ਸਟੋਪ ਹੈ ਬੱਲੇ ਵਿਦ ਹੋਟਲ ਇਨਕਲੂਡਿਡ ਕਿਉਂਕਿ ਥੋੜ੍ਹਾ ਲੰਬਾ ਸਟੋਪ ਹੈ, ਬਟ ਰਾਊਂਡ ਟ੍ਰਿਪ ਦੀ ਟਿਕਟ ਜਾਓ ਤੇ ਵਾਪਸ ਆਓ $1,090 ਸਿਰਫ, ਨਾਲੇ ਦੋ ਟੈਚੀ ਹੈ ਯਾਰ, ਹੋਰ ਕੀ ਚਾਹੀਦਾ। ਸਪਤੰਬਰ ਐਂਡ ਜਾਓ, ਅਕਤੂਬਰ ਐਂਡ 'ਚ ਮੁੜ ਆਓ, ਨਾਲੇ ਤੁਹਾਨੂੰ ਹੋਟਲ ਮਿਲੂਗਾ ਜਿੱਥੇ ਸਟੇ ਹੈ, ਵਧੀਆ ਸ਼ਹਿਰ ਘੁੰਮੋ। $1,090 ਦੀ ਸਿਰਫ ਟਿਕਟ ਹੈ। 905-796-7800 ਦੁਆਬਾ ਟਰੈਵਲ। ਜੇ ਅਕਤੂਬਰ ਜਾਣਾ ਦਿਵਾਲੀ ਦੇ ਮੌਕੇ 'ਤੇ, ਅਕਤੂਬਰ ਦੀ ਵਨ ਵੇ ਟਿਕਟ ਹੈ ਟੋਰਾਂਟੋ ਟੂ ਦਿੱਲੀ, ਵਨ ਵੇ, ਇੱਕ ਸਟੋਪ ਹੈ, ਦੋ ਟੈਚੀ ਹੈ, ਇਹ $1,095 ਦੀ ਹੈ। ਤੇ ਜੇ ਤੁਸੀਂ ਅੰਮ੍ਰਿਤਸਰ ਜਾਣਾ ਵਨ ਵੇ, ਟੋਰਾਂਟੋ ਟੂ ਅੰਮ੍ਰਿਤਸਰ ਵਨ ਵੇ ਕਤਰ ਦੇ ਨਾਲ, ਕਤਰ ਏਅਰਵੇਜ਼, ਵਨ ਸਟੋਪ, ਦੋ ਟੈਚੀ, $1,295। ਤੇ ਜੇ ਅਕਤੂਬਰ ਮਿਡ ਤੋਂ ਬਾਅਦ ਜਾਣਾ, ਅਕਤੂਬਰ ਮਿਡ ਤੋਂ ਬਾਅਦ ਜਾ ਕੇ ਨਵੰਬਰ ਦਸੰਬਰ 'ਚ ਮੁੜਨਾ ਟੋਰਾਂਟੋ ਟੂ ਦਿੱਲੀ, $1,740। ਸੋ ਇਹ ਸਾਰੀਆਂ ਆਪਸ਼ਨਸ ਨੇ। ਦੁਆਬਾ ਟਰੈਵਲ 905-796-7800, ਇਹਨਾਂ ਤੋਂ ਵਧੀਆ ਸਰਵਿਸ ਨਹੀਂ ਮਿਲਣੀ ਤੁਹਾਨੂੰ। 905-796-7800 ਦੁਆਬਾ ਟਰੈਵਲ ਨੂੰ ਕਾਲ ਕਰੋ। 9181 ਹਾਂਜੀ ਜੀ, ਸਤਿ
1: ਸ੍ਰੀ
0: ਅਕਾਲ ਨਵੀਂ, ਕੀ ਹਾਲ ਆ? ਵਧੀਆ ਜੀ, ਕੀ ਬਣਦਾ? ਬਸ ਨਾ ਬੈਠੇ ਜੀ, ਪ੍ਰੋਗਰਾਮ ਲਾ ਕੇ ਬੈਠੇ ਸਾਡਾ, ਹੋਰ ਅਸੀਂ ਕੀ ਕਰਨਾ। ਕੀ ਬਾਤ ਹੈ,
1: ਬਿਲਕੁਲ ਹੁਣ ਸਾਡਾ ਟਾਈਮ ਵਧੀਆ ਨਿਕਲਦਾ ਵਿਹਲੇ ਬੈਠਿਆਂ
0: ਦਾ। ਵਧੀਆ, ਦੇਖੋ ਵਿਹਲੇ ਨੀ, ਕੰਮ ਕਰ ਰਹੇ ਹੋ ਤੁਸੀਂ, ਸਾਨੂੰ ਸੁਣ ਰਹੇ ਹੋ?
1: ਚਲੋ ਠੀਕ
0: ਹੈ।
1: ਮੈਂ ਕਿਹਾ ਵੀ ਹੁਣ ਤੁਸੀਂ ਫੋਨ ਦੀ ਗੱਲ ਕੀਤੀ, ਸਾਡੇ ਕੋਲ ਮੋਟੋਰੋਲਾ ਕੀ ਕਹਿੰਦੇ ਕਹਿ ਨਾ ਵੀ ਨੇ ਲੈ ਹੁੰਦਾ ਹੁਣ
0: ਤੁਹਾਡੇ ਕੋਲ ਮੋਟੋਰੋਲਾ ਦਾ ਫੋਨ ਹੈ ਹਜੇ ਵੀ?
1: ਉਹ ਨਹੀਂ, ਉਹ ਹੁਣ ਤਾਂ ਚੇਂਜ ਕਰਤਾ ਨਿਆਣੇ ਨੇ, ਮੈਨੂੰ ਆਈਫੋਨ ਲੈ ਕੇ ਦੇ ਦਿੱਤਾ ਮੁੰਡੇ ਨੇ, ਕਹਿੰਦਾ ਨਹੀਂ ਹੁਣ ਆਹ ਯੂਜ ਕਰਿਆ ਕਰੋ, ਉਹ ਹੁਣ ਕਰਨਾ ਨੀ ਆਉਣਾ, ਥੋੜਾ ਵਾਲਾ ਚਲਾ ਲਈ ਦਾ, ਹੁਣ ਉਹੀ ਚਲਾਉਣਾ ਪਿਆ, ਹੁਣ ਥੋੜਾ ਥੋੜਾ ਐਕਸਪੀਰੀਅੰਸ ਹੋ ਗਿਆ। ਪਹਿਲਾਂ ਉਹੀ ਹੁੰਦੇ ਸੀ ਟੱਚ ਸਕਰੀਨ ਵਾਲੇ,
0: ਉਂਗਲੀ
1: ਨਾਲ ਟੈਕਸਟ ਹੁੰਦੇ ਹੀ ਨੀ ਸੀ, ਉਦੋਂ ਡਾਇਰੈਕਟ ਕਰਦੇ ਹੀ ਨੀ ਸੀ, ਸਿੱਧੀ ਕਾਲ ਕਰੀਏ ਸੀ, ਹੋਰ ਬੰਦਿਆਂ ਦੇ ਆਉਂਦੇ ਹੁੰਦੇ ਆ, ਨਿਆਣੇ ਦੇਖਦੇ ਆ।
0: ਅੱਛਾ,
1: ਕੀ ਆ?
0: ਤੁਸੀਂ ਨਾ ਨਿਆਣੇ ਨੂੰ ਕਹੋ ਕਿ ਤੁਹਾਨੂੰ ਉਹ ਸਿਖਾਉਣ ਕੇ ਵੋਇਸ ਨੋਟ ਕਿਵੇਂ ਭੇਜਣਾ, ਤੁਸੀਂ ਆਪਣੀ ਆਵਾਜ਼ ਰਿਕਾਰਡ ਕਰਕੇ ਭੇਜ ਦਿਆ ਕਰੋ। ਕਿਸੇ ਨਾ ਕਿਸੇ ਨੂੰ
1: ਹੁਣ ਮੇਰੀ ਬੇਟੀ ਨੇ ਉਹ ਯੂਟਿਊਬ ਹੋਰ ਸਾਰਾ ਕੁਛ ਬੈਠੀ ਰਹਿੰਦੀ ਮੇਰੇ ਕੋਲ ਖਿਆਲ ਕੇ
0: ਯੂਟਿਊਬ ਸਭ ਤੋਂ ਵੱਧ ਤੁਸੀਂ ਸਾਰੇ ਚਲਾਉਂਦੇ ਹੋ, ਅਸੀਂ ਘੱਟ ਚਲਾਉਂਦੇ ਹਾਂ ਹਜੇ।
1: ਨਹੀਂ ਸੱਚੀ, ਮੈਂ ਕਈ ਵਾਰ ਰਾਤ ਨੂੰ ਖੋਲ ਦਿੰਦੀ ਆ ਤਾਂ ਉਹ ਲਾ ਕੇ ਆਈਪੋਡ ਜਾਂ ਕਾਲਜ ਥੋੜਾ ਚਿਰ ਬੈਠਦੀ ਆ।
0: ਆਈਪੋਡ ਨਹੀਂ, ਏਅਰਪੋਡ,
1: ਉਹ ਨਿਕਲ ਜਾ, ਹੁਣ ਸਾਨੂੰ ਨਹੀਂ ਪਤਾ ਉਹਦੇ ਬਾਰੇ ਦਾ।
0: ਅੱਛਾ ਚਲੋ ਕੋਈ ਨਾ, ਠੀਕ ਹੈ।
1: ਸਾਡੇ ਤਾਂ ਉਹ ਹੁੰਦੇ ਸੀਗੇ, ਉਹ ਜਿਹੜੇ ਹੁੰਦੇ ਆ ਵਾਕਮੈਨ ਦੇ,
0: ਵਾਕਮੈਨ ਹੁੰਦੇ ਸੀ, ਬਿਲਕੁਲ ਬਿਲਕੁਲ ਬਿਲਕੁਲ,
1: ਉਹਦੇ ਉਦਾਂ ਦਾ ਲਾ ਕੇ ਸੁਣਦੇ ਰਹੀਦਾ ਸੀ ਅੱਗੇ।
0: ਅੱਛਾ ਚਲੋ ਠੀਕ ਹੈ ਜੀ, ਬਹੁਤ ਧੰਨਵਾਦ ਤੁਹਾਡਾ, ਥੈਂਕ ਯੂ। ਨਹੀਂ ਚਲੋ ਠੀਕ ਹੈ, ਜਿਹੜੇ ਹੁਣ ਆਪਣੇ ਵੱਡੇ ਨੇ, ਵੈਸੇ ਨਾ ਆਪਣੀਆਂ ਗ੍ਰੈਂਡ ਮਦਰਸ ਹੋ ਗਈਆਂ, ਗ੍ਰੈਂਡ ਪੇਰੈਂਟਸ ਹੋ ਗਏ, ਉਹ ਲਰਨ ਕਰ ਗਏ ਨੇ ਕਾਫੀ ਟੈਕਨੋਲੋਜੀ ਦੇ ਵਿੱਚ, ਜਿੱਦ ਤੱਕ ਮੈਂ ਦੇਖਿਆ ਐਡਵਾਂਸ ਹੋ ਚੁੱਕੇ ਨੇ, ਉਹ ਵੋਇਸ ਨੋਟ ਵੀ ਭੇਜ ਦਿੰਦੇ ਆ, ਵੀਡੀਓ ਨੋਟ ਵੀ ਭੇਜ ਦਿੰਦੇ ਆ, ਤੇ ਕਾਫੀ ਹੱਦ ਤੱਕ ਚਲੋ ਹੁਣ ਬੰਦਾ ਬੈਠਾ ਰਹਿੰਦਾ, ਕੁਛ ਨਾ ਕੁਛ ਸਿੱਖਦਾ ਹੀ ਹੈ, ਚੰਗੀ ਗੱਲ ਹੈ। ਮੈਂ ਕੱਲ ਪਰਸੋਂ ਮੈਂ ਆਪਣੇ ਗ੍ਰੈਂਡਫਾਦਰ ਨੂੰ BC ਮੈਂ ਮਿਲਿਆ, ਮੇਰੇ ਨਾਨਾ ਜੀ ਉੱਥੇ ਰਹਿੰਦੇ ਆ, ਅਤੇ ਮੈਂ ਗਿਆ ਕਮਰੇ 'ਚ ਅਤੇ ਉਹ ਯੂਟਿਊਬ ਲਾਈ ਬੈਠੇ ਸੀ। ਮੈਂ ਹੈਰਾਨ ਹੋਇਆ, ਮੈਂ ਕਿਹਾ ਪਾਪਾ ਜੀ ਤੁਹਾਨੂੰ ਕਿੱਥੇ ਯੂਟਿਊਬ ਬਾਰੇ ਪਤਾ ਚੱਲ ਗਿਆ? ਕਹਿੰਦੇ ਬਸ ਹੁਣ ਬੈਠੇ ਖਬਰਾਂ ਸੁਣੀ ਜਾਈਦੀਆਂ ਨੇ। ਮੈਂ ਕਿਹਾ ਕਿਆ ਬਾਤ ਹੈ, ਵਧੀਆ ਗੱਲ ਹੈ। ਸੋ ਦੇਖੋ, ਜੋ ਮਰਜ਼ੀ ਆਪਣੀ ਉਮਰ ਹੋਵੇ, ਆਪਾਂ ਕੁਛ ਨਾ ਕੁਛ ਜੇ ਸਿੱਖ ਸਕਦੇ ਹਾਂ ਦੈਨ ਵਾਈ ਨਾਟ, ਚਾਹੀਦਾ ਰਾਈਟ। ਹੁਣ ਬੰਦਾ ਜੇ ਥੋੜ੍ਹੀ ਜਿਹੀ ਉਮਰ ਵੱਧ ਗਈ ਤਾਂ ਮਤਲਬ ਇਹ ਥੋੜ੍ਹੀ ਸਾਰਾ ਕੁਛ ਭੁੱਲ ਹੀ ਗਏ। ਸੋ ਟੈਕਸਟ ਮੈਸੇਜ ਤੁਸੀਂ ਪ੍ਰੈਫਰ ਕਰਦੇ ਹੋ, ਤੁਸੀਂ ਲਾਈਕ ਕਰਦੇ ਹੋ, ਜਾਂ ਤੁਸੀਂ ਲੋਕਾਂ ਨਾਲ ਫੋਨ 'ਤੇ ਗੱਲਾਂ ਕਰਨਾ ਜ਼ਿਆਦਾ ਪਸੰਦ ਕਰਦੇ ਹੋ, ਅਤੇ ਕਿਉਂ? ਇਹ ਮੈਂ ਤੁਹਾਨੂੰ ਬਸ ਦੋ ਚਾਰ ਤੁਹਾਡੀਆਂ ਕਾਲਾਂ ਮੈਂ ਕਿਹਾ ਵੀ ਲੈ ਲਈਏ, ਅਤੇ ਤੁਹਾਨੂੰ ਮੈਂ ਪੁੱਛਿਆ ਟੈਕਸਟ ਮੈਸੇਜ ਜਾਂ ਫੋਨ ਕਾਲ ਕੀ ਤੁਸੀਂ ਜ਼ਿਆਦਾ ਹੀ ਕਰਦੇ ਹੋ? ਮੈਂ ਤਾਂ ਜ਼ਿਆਦਾ ਯਾਰ ਟੈਕਸਟ ਮੈਸੇਜ ਹੀ ਕਰਦਾ। ਕੋਈ ਮੈਨੂੰ ਆਉਂਦਾ ਵੀ ਹੈ ਫੋਨ, ਕਈ ਵਾਰ ਮੈਨੂੰ ਹੁੰਦਾ ਯਾਰ ਕਿ ਬੰਦਾ ਮੈਸੇਜ ਹੀ ਕਰ ਦੇਵੇ ਅਤੇ ਮੈਸੇਜ ਦੇ ਵਿੱਚ ਰਿਪਲਾਈ ਕਰ ਦਈਏ। ਚਲੋ ਦੋ ਚਾਰ ਜਾਣੇ ਨੇ ਜਿਨ੍ਹਾਂ ਨਾਲ ਫੋਨ 'ਤੇ ਗੱਲਾਂ ਕਰ ਲੈਂਦੀਆਂ ਨੇ, ਕੋਈ ਖਾਸ ਯਾਰ ਦੋਸਤ ਨੇ, ਬਟ ਜ਼ਿਆਦਾ ਹੁੰਦਾ ਕਿ ਕੋਈ ਈਮੇਲ ਕਰ ਦੇਵੇ, ਕੋਈ ਟੈਕਸਟ ਕਰ ਦੇਵੇ। ਚਲੋ ਕੋਈ ਬੜੀ ਇੰਪੋਰਟੈਂਟ ਬਿਜ਼ਨਸ ਦੀ ਗੱਲ ਹੈ, ਚਲੋ ਦੈਟਸ ਅ ਡਿਫਰੈਂਟ ਸਟੋਰੀ। ਬਟ ਮੈਸੇਜ ਵਿੱਚ ਜਿਵੇਂ ਇੱਕ ਲੇਡੀ ਨਹੀਂ ਕਹਿ ਕੇ ਗਏ ਕਿ ਥੋੜ੍ਹੇ ਤੁਹਾਨੂੰ ਸੋਚਣ ਦਾ ਸਮਾਂ ਜਿਹਾ ਮਿਲ ਜਾਂਦਾ। ਸੋ ਨੰਬਰ ਹੈ ਆਪਣਾ ਸਟੂਡੀਓ ਦਾ 9056733337 'ਤੇ ਗੱਲਬਾਤ ਹੋ ਰਹੀ ਹੈ। 9056733337 9056733337 'ਤੇ ਗੱਲਬਾਤ ਹੋ ਰਹੀ ਹੈ। 905-600-7373 ਆਪਣਾ ਇੱਕੋ ਇੱਕ ਫੋਨ ਨੰਬਰ ਹੈ। ਸੋ ਪ੍ਰੋਗਰਾਮ ਪੰਜਾਬੀ ਲਹਿਰਾ ਤੁਸੀਂ ਸੁਣ ਰਹੇ ਹੋ। ਯਾਦ ਰੱਖੋ GTA ਕ੍ਰੈਡਿਟ ਨੂੰ, GTA ਕ੍ਰੈਡਿਟ ਦੇ ਰੇਖਾ ਅਤੇ ਨਦੀਮ ਜੀ ਦੇ ਨਾਲ ਤੁਸੀਂ ਗੱਲਬਾਤ ਕਰੋ। ਜੇ ਸਿਰ ਕਰਜ਼ਾ ਚੜ ਗਿਆ ਜ਼ਿਆਦਾ, ਟੈਨਸ਼ਨ ਬਿਲਕੁਲ ਨਹੀਂ ਲੈਣੀ, ਰੇਖਾ ਅਤੇ ਨਦੀਮ ਜੀ ਨੂੰ ਫੋਨ ਘੁਮਾ ਲਓ। ਪਿਛਲੇ 25 ਸਾਲਾਂ ਤੋਂ ਕਰਜ਼ਾ ਮਾਫ਼ ਕਰਵਾ ਰਹੇ ਨੇ GTA ਕ੍ਰੈਡਿਟ ਦੇ ਰੇਖਾ ਅਤੇ ਨਦੀਮ। ਨੰਬਰ ਹੈ 416-650-1100 416-650-1100 416-650-1100 'ਤੇ ਤੁਸੀਂ ਕਾਲ ਕਰੋ। ਆਪਾਂ ਨਾ ਲੱਭਦੇ ਰਹਿੰਦੇ ਹਾਂ ਕਿ ਸਾਨੂੰ ਕੋਈ ਵਧੀਆ ਬਿਜ਼ਨਸ ਓਪਰਚੁਨਿਟੀ ਮਿਲੇ। ਇੱਕ ਸਲੋਨ ਦੀ ਬਿਜ਼ਨਸ ਵਕਾਊ ਹੈ, ਸਲੋਨ ਐਂਡ ਸਪਾ ਦੀ ਬਿਜ਼ਨਸ ਹੈ, ਅਤੇ ਸਟੀਲਸ ਅਤੇ ਟੋਰਬਰਮ 'ਤੇ ਇਹ ਬਿਜ਼ਨਸ ਲੋਕੇਟਡ ਹੈ। ਮੈਂ ਕਹਿੰਦਾ ਇੰਨੀ ਬਿਜ਼ੀ ਸਲੋਨ ਹੈ, ਬਰੈਂਪਟਨ ਦੀ ਸਭ ਤੋਂ ਬਿਜ਼ੀ ਸਲੋਨ ਹੈ, ਕਸਟਮਰਸ ਦੀ ਲਾਈਨ ਲੱਗੀ ਰਹਿੰਦੀ ਹੈ ਇੱਥੇ ਫੇਸਿੰਗ ਟੂ ਸਟੀਲਸ, ਸਟੀਲਸ ਐਂਡ ਟੋਰਬਰਮ, ਵਾਧੂ ਦੀ ਪਾਰਕਿੰਗ ਹੈ, ਬੜਾ ਬਿਜ਼ੀ ਪਲਾਜ਼ਾ। ਇੱਥੇ 9 ਸਟੇਸ਼ਨ ਬਣੇ ਆ 5 ਬੰਦਿਆਂ ਲਈ, 4 ਲੇਡੀਜ਼ ਦੇ ਲਈ, ਇੱਕ ਵੇਟਿੰਗ ਸਟੇਸ਼ਨ ਵੀ ਹੈ, ਵੱਖਰਾ ਲੰਚ ਰੂਮ ਵੀ ਬਣਿਆ, 3 ਵਾਸ਼ਿੰਗ ਸਟੇਸ਼ਨ ਵੀ ਨੇ। ਸੋ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਬਿਜ਼ਨਸ ਆਪਣੀ ਸ਼ੁਰੂ ਕਰਨੀ ਹੈ, ਇਹ ਬਣੀ ਬਣਾਈ ਬਿਜ਼ਨਸ ਤੁਹਾਨੂੰ ਮਿਲ ਰਹੀ ਹੈ, ਸਾਰਾ ਕੁਛ ਰੈਡੀ ਹੈ, ਨਵੀਆਂ ਚੇਅਰਾਂ ਚੂਰਾਂ ਲੱਗੀਆਂ 2026 ਦੇ ਵਿੱਚ, ਪਿੱਛੇ ਜਿਹੜਾ ਬੈਕ ਸਾਈਡ ਹੈ ਉੱਥੋਂ ਵੀ ਐਂਟਰੈਂਸ ਪਾਰਕਿੰਗ ਹੈਗੀ ਹੈ, ਅਤੇ ਨਾਲੇ ਇੱਥੇ ਦੋ ਸੈਕਸ਼ਨਸ ਬਣੀਆਂ, ਬੈਕ ਸੈਕਸ਼ਨ ਵੀ ਹੈ, ਫਰੰਟ ਸੈਕਸ਼ਨ ਵੀ ਹੈ। ਸੋ ਕਹਿਣ ਦਾ ਭਾਵ ਕਿ ਤੁਹਾਡੇ ਲਈ ਬੜੀ ਵਧੀਆ ਓਪਰਚੁਨਿਟੀ ਹੈ। ਨਵਾਂ 2026 ਦੇ ਵਿੱਚ ਹੌਟ ਵਾਟਰ ਟੈਂਕ ਲਾਇਆ ਗਿਆ। ਤੁਸੀਂ ਇੱਕ ਨੰਬਰ ਨੋਟ ਕਰੋ, ਅਤੇ ਸਟੀਲਸ ਅਤੇ ਟੋਰਬਰਮ 'ਤੇ ਬਿਜ਼ਨਸ ਹੈ, 6479985152 ਕਹਿ ਦਿਓ ਕਿ ਪੰਜਾਬੀ ਲਹਿਰਾ ਤੋਂ ਨਵੀਂ ਤੋਂ ਤੁਸੀਂ ਨੰਬਰ ਲਿਆ, 6479985152 6479985152 647-998-5152 ਦੇ ਉੱਤੇ ਤੁਸੀਂ ਗੱਲਬਾਤ ਜ਼ਰੂਰ ਕਰੋ, ਅਤੇ ਤੁਹਾਡੇ ਲਈ ਇਹਨਾਂ ਦੀ ਟੀਮ ਹਾਜ਼ਰ ਹੈ। ਐਮੀ ਵਿਰਕ ਆ ਰਿਹਾ ਤੁਹਾਡੇ ਸ਼ਹਿਰ ਬਈ, ਐਮੀ ਵਿਰਕ 30 ਅਗਸਤ ਨੂੰ ਗ੍ਰੇਟ ਕੈਨੇਡੀਅਨ ਕਸੀਨੋ ਵੈਨਿਊ, ਸਭ ਤੋਂ ਟੋਪ ਦਾ ਮੈਨੂੰ ਲੱਗਦਾ ਹੁੰਦਾ ਕਿ ਅੱਜ ਕੱਲ੍ਹ ਆਪਣੇ ਸ਼ਹਿਰ ਦਾ ਇਹ ਵੈਨਿਊ ਹੈ, ਅਤੇ ਐਮੀ ਵਿਰਕ ਦੇ ਸੁਪਰ ਹਿੱਟ ਗੀਤ ਤੁਸੀਂ ਸੁਣੋਗੇ, ਤੁਸੀਂ ਕਹੋਗੇ ਨਵੀਂ ਯਾਰ ਬੱਲੇ ਬੱਲੇ ਕਮਾਲ ਹੀ ਕਰਤੀ ਐਮੀ ਨੇ, ਅਤੇ ਐਮੀ ਦੀ ਆਵਾਜ਼ ਯਾਰ ਬੜੀ ਘੈਂਟ ਹੈ।

0: your tickets at ticketmaster.ca or call
1: 647-964-8573. Ticketmaster.ca to see. ਆਪਣੀ ਟਿਕਟ ਜ਼ਰੂਰ ਲਓ ਐਂਡ ਐਮੀ ਨੂੰ ਤੁਸੀਂ ਦੇਖਣ ਲਈ ਹੋ ਜਾਓ ਕੈਮ ਯਾਰ ਐਂਡ ਕੈਮ ਹੋਣਾ ਜ਼ਰੂਰੀ ਆ। ਇੱਕ ਨਾ ਮੈਂ ਨੰਬਰ ਦਿੰਦਾ ਹੁੰਦਾ, ਬੜੇ ਲੋਕ ਹੀ ਨੰਬਰ ਲੈ ਰਹੇ ਆ। ਜੇ ਤੁਸੀਂ ਬਿਲਡਰ ਤੋਂ ਕੋਈ ਘਰ ਲਿਆ ਅਤੇ ਤੁਹਾਡਾ ਘਰ ਹੁਣ ਤੁਸੀਂ ਕਲੋਜ਼ ਨਹੀਂ ਕਰ ਪਾ ਰਹੇ, ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ। ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਅਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ 'ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ, ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 647-716-1987, 647-716-1987, ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ, 647-716-1987 ਨੰਬਰ ਹੈ। ਵੈਰੀ ਗੁੱਡ, ਜ਼ਰੂਰ ਤੁਸੀਂ ਜੇ ਗਿੱਲ ਨੂੰ ਕਾਲ ਕਰੋ ਅਤੇ ਇਹ ਨੰਬਰ ਸਾਡੇ ਤੋਂ ਵੀ ਐਨੀ ਟਾਈਮ ਲੈ ਸਕਦੇ ਹੋ, ਸੋਰੀ, ਕੋਈ ਵੀ ਨੰਬਰ ਵੈਸੇ ਸਾਡੇ ਸਪੋਂਸਰਸ ਦੇ, ਸਾਡੇ ਬਿਜ਼ਨਸ ਪਰਸਨਸ ਦੇ ਤੁਹਾਨੂੰ ਚਾਹੀਦੇ ਨੇ। ਸਾਡਾ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾਂ, PUNJABILEHRAN, ਦਿਨ ਰਾਤ ਇੰਸਟਾਗ੍ਰਾਮ 'ਤੇ ਮੈਸੇਜ ਕਰ ਦਿਆ ਕਰੋ, ਨੋ ਇਸ਼ੂਜ਼। 9111, ਹੈਲੋ ਹੈਲੋ ਜੀ,
2: ਹੈਲੋ ਜੀ, ਹਾਂਜੀ
1: ਹਾਂਜੀ, ਕਿਵੇਂ ਹੋ ਜੀ?
2: ਹਾਂਜੀ,
1: ਹਾਂਜੀ, ਦੱਸੋ ਜੀ, ਕੋਈ ਕੀ ਕੰਮ ਕਰਨ ਵਾਲਾ? ਤੁਸੀਂ ਪੂਲ ਦਾ ਕੀ ਕੰਮ ਕਰਾਉਣਾ? ਹਾਂਜੀ, ਅੱਛਾ, ਪੂਲ ਤੁਸੀਂ ਬਣਵਾਉਣਾ ਬੈਕਯਾਰਡ 'ਚ?
2: ਹਾਂਜੀ।
1: ਅੱਛਾ, ਕਿਆ ਬਾਤ ਹੈ!
2: ਤੁਸੀਂ ਨੰਬਰ ਲਿਖਿਆ,
1: ਪੂਲ ਬਣਵਾਉਣਾ ਤੁਸੀਂ? ਮੇਰੇ ਕੋਲ ਸੀਗਾ ਯਾਰ ਕੋਈ ਨੰਬਰ, ਤੁਸੀਂ ਨਾ ਮੈਨੂੰ ਥੋੜ੍ਹਾ ਜਿਹਾ ਟਾਈਮ ਦਿਓ, ਮੈਂ, ਮੇਰੇ ਕੋਲ ਤੁਹਾਡਾ ਨੰਬਰ ਹੈਗਾ ਅਤੇ ਮੈਂ ਲੱਭ ਕੇ ਤੁਹਾਨੂੰ ਦਿੰਦਾ, ਠੀਕ ਹੈ? ਮੈਂ ਤੁਹਾਨੂੰ ਭੇਜ ਦੂੰਗਾ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਨੋ ਪ੍ਰੋਬਲਮ। ਪੂਲ ਬਣਵਾਉਣਾ ਇਹਨਾਂ ਨੇ? ਅੱਛਾ, ਸੋ ਪੂਲ ਯਾਰ ਕੌਣ ਬਣਾਉਂਦਾ? ਮੇਰੇ ਕੋਲ ਸੀਗਾ ਕੋਈ, ਕਿਸੇ ਨੇ ਮੈਨੂੰ ਦਿੱਤਾ ਹੋਇਆ ਨੰਬਰ, ਹੁਣ ਮੈਨੂੰ ਲੱਭਣਾ ਪੈਣਾ, ਮੈਂ ਲੱਭ ਕੇ ਇਹਨਾਂ ਨੂੰ ਦੇਵਾਂ। ਸੋ ਜੇ ਕਿਸੇ ਕੋਲ ਹੋਊਗਾ ਤਾਂ ਮੈਨੂੰ ਤੁਸੀਂ ਇੰਸਟਾਗ੍ਰਾਮ 'ਤੇ ਮੈਸੇਜ ਕਰ ਦਿਓ ਜੇ ਤੁਸੀਂ ਪੂਲ ਬਣਾਉਂਦੇ ਹੋ, ਅਤੇ ਮੈਂ ਤੁਹਾਡਾ ਨੰਬਰ ਇਹਨਾਂ ਨੂੰ ਭੇਜ ਦੇਣਾ। ਸੋ ਪੂਲ ਬਣਵਾਉਣਾ ਇਹਨਾਂ ਨੇ ਅਤੇ ਤੁਹਾਨੂੰ ਨਾਲੇ ਕੰਮ ਮਿਲ ਜੂਗਾ। ਸਾਡਾ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾਂ, PUNJABILEHRAN, ਅਤੇ ਸਾਨੂੰ ਤੁਸੀਂ ਮੈਸੇਜ ਕਰ ਦਿਓ ਅਤੇ ਜੇ ਹੋ ਸਕਿਆ ਫਿਰ ਤੁਹਾਡਾ ਨੰਬਰ ਇਹਨਾਂ ਨੂੰ ਭੇਜ ਦਾਂਗੇ, ਪੂਲ ਬਣਵਾਉਣਾ। ਠੀਕ ਹੈ, ਓਕੇ, ਮੈਂ ਨੰਬਰ ਇਹਨਾਂ ਦਾ ਨੋਟ ਕਰ ਲਿਆ। ਸੁਣਦੇ ਹਾਂ ਇਹ ਗੀਤ, ਅੱਜ ਮੈਂ ਸੁਣਿਆ ਸੀ ਬੜਾ ਟੌਪ ਦਾ, ਹਸਤਿੰਦਰ ਦਾ, ਸੁਣੋ ਦੋਕ ਬੋਲ, ਲਿਖਿਆ ਬੜਾ ਕਮਾਲ ਦਾ ਯਾਰ ਕਪਤਾਨ ਨੇ।

0: ਵਾ ਬਈ ਵਾ ਕਿਆ ਬਾਤ ਹੈ ਓਕੇ ਗਾਣਾ ਵਧੀਆ ਸੀ ਨਾ ਪੀ ਆਰ ਪਿੰਡਾਂ ਦੀ ਕਿੰਨੀਆਂ ਗੱਲਾਂ ਕੀਤੀਆਂ ਗਈਆਂ ਰਿਸ਼ਤਿਆਂ ਨੂੰ ਲੈ ਕੇ ਅੱਜ ਕੱਲ੍ਹ ਚਲੋ ਇੱਦਾਂ ਦੇ ਗਾਣੇ ਬੜੇ ਪੁਰਾਣੇ ਸਮੇਂ ਨੂੰ ਲੈ ਕੇ ਨਵੇਂ ਮੁੰਡੇ ਘੱਟ ਕਰਦੇ ਆ ਮੈਂ ਨਹੀਂ ਕਿਧਰ ਕਿ ਕਰਦੇ ਨਹੀਂ ਬਟ ਬਹੁਤ ਵਧੀਆ ਉਪਰਾਲਾ ਯਾਰ ਸਤਿੰਦਰ ਦਾ ਵੈਰੀ ਗੁੱਡ 1981 ਹਾਂਜੀ ਵੀਰੇ
1: ਹਾਂਜੀ ਵੀਰੇ ਕੀ ਹਾਲ ਆ
0: ਬਹਿ ਜਾ ਬਹਿ ਜਾ ਬੱਲੇ ਬੱਲੇ ਕੀ ਬਣਦਾ
1: ਫ੍ਰੈਂਚ ਦਾ ਡਰਾਅ ਕੱਢੀ ਜਾਂਦੇ ਆ ਪੰਜ ਇਨਵੀਟੇਸ਼ਨ ਤੇ ਫ੍ਰੈਂਚ ਬੋਲਣਾ ਕਿਹਦੇ ਨਾਲ ਆ ਇਹ ਪ੍ਰਾਂਤਣ ਵਿੱਚ ਤਾਂ ਪੰਜਾਬੀ ਬੋਲਦੇ ਸਾਰੇ
0: ਹਾਂ ਪੰਜਾਬੀ ਦੇ ਡਰਾਅ ਕੱਢਣੇ ਚਾਹੀਦੇ ਆ
1: ਪੰਜਾਬੀ ਦੇ ਵੀ ਹੁਣ ਇੰਗਲਿਸ਼ ਚ ਆਪਾਂ ਥੈਂਕ ਯੂ ਸੋਰੀ
0: ਚਲੋ ਹੁਣ ਕੀ ਕਰ ਸਕਦੇ ਆ ਫ੍ਰੈਂਚ ਇੱਥੇ ਦੀ ਸੈਕੰਡ ਲੈਂਗੁਏਜ ਆ
1: ਹਾਂਜੀ ਹਾਂਜੀ ਤੇ ਮੈਂ ਵੀ ਇਹ ਗੱਲ ਕਰਨੀ ਸੀਗੀ ਮਤਲਬ ਮੈਂ ਇੱਕ ਗੱਲ ਕਰਕੇ ਹੀ ਮਜ਼ਾ ਆਉਂਦਾ ਟੈਕਸਟ ਨਾਲੋਂ ਤੇ ਜਦੋਂ ਆਪਾਂ ਗੱਲ ਕਰਦੇ ਹਾਂ ਅਗਲੇ ਦਾ ਆਪਣਾ 100% ਕੰਸੈਂਟ੍ਰੇਸ਼ਨ ਆਪਣੇ ਵੱਲ ਹੁੰਦੀ ਆ ਜਦੋਂ ਟੈਕਸ ਕਰਦੇ ਹਾਂ ਜਦੋਂ ਟੈਕਸ ਕਰਕੇ ਅਗਲਾ ਹੋਰ ਕਿਤੇ ਬਿਜ਼ੀ ਹੋ ਜਾਂਦਾ ਉਹ ਫਿਰ ਗੱਲ ਚੱਲਦੀ ਚੱਲਦੀ ਉਹ ਗੱਲ ਦਾ ਮਜ਼ਾ ਵੀ ਨਹੀਂ ਆਉਂਦਾ ਇੰਨਾ
0: ਨਹੀਂ ਪਰ ਪਤਾ ਕੀ ਹੈ ਬਹੁਤ ਕੋਈ ਖਾਸ ਹੈ ਤੁਹਾਡੇ ਮਾਂ ਬਾਪ ਨੇ ਜਾਂ ਭੈਣ ਭਰਾ ਨੇ ਜਾਂ ਕੋਈ ਇੱਕ ਅੱਧੇ ਦੋਸਤ ਨੇ ਫਿਰ ਤਾਂ ਠੀਕ ਹੈ ਬਟ ਕਈ ਵਾਰ ਜੇ ਕਿਸੇ ਹੋਰ ਦਾ ਫੋਨ ਆਉਂਦਾ ਤੁਹਾਨੂੰ ਪਤਾ ਕਿਸੇ ਨਾ ਕਿਸੇ ਕੰਮ ਨੂੰ ਹੀ ਹੋਊਗਾ
1: ਹਾਂਜੀ ਹਾਂਜੀ ਏਦਾਂ ਵੀ ਹੋ ਜਾਂਦਾ ਕਈ ਵਾਰੀ ਕਈ ਵਾਰ ਮੂਡ ਨਹੀਂ ਹੁੰਦਾ ਆਪਣਾ ਕਈ ਵਾਰ ਗੱਲ ਕਰਨ ਦਾ ਵੀ ਕਿਸੇ ਨਾਲ ਜਿਹੜਾ ਬੰਦਾ ਬੜਾ ਪੁਆਇੰਟ ਨਹੀਂ ਹੁੰਦਾ ਵੈਸੇ ਹਾਲ ਚਾਲ ਪੁੱਛਣ ਲਈ ਫੋਨ ਮੈਂ ਵੀ ਕਰ ਲੈਂਦਾ ਹਾਲ ਚਾਲ ਪੁੱਛਣ ਲਈ ਫੋਨ
0: ਨਹੀਂ ਪਰ ਹਾਲ ਚਾਲ ਕਿੰਨੇ ਅੱਗ ਨੂੰ ਕਰਦੇ ਹੋ ਫੋਨ ਹਾਲ ਚਾਲ ਪੁੱਛਣ ਬਹੁਤ ਘੱਟ
1: ਬਹੁਤ ਘੱਟ ਹੁੰਦਾ ਬਟ ਏਦਾਂ ਹੁੰਦਾ ਨਾ ਕਮਿਊਨੀਕੇਸ਼ਨ ਰੱਖਣਾ ਥੋੜਾ ਜ਼ਰੂਰੀ ਹੁੰਦਾ
0: ਉਹ ਵੀ ਗੱਲ ਠੀਕ ਹੈ
1: ਜੇ ਇਕੱਲੇ ਬੈਠੇ ਹਨਾ ਤੇ ਜੇ ਲਾਈਕ ਫੋਨ ਕਰਦੇ ਰਹਾਂਗੇ ਅਗਲਾ ਵੀ ਫੋਨ ਆਉਂਦਾ ਰਹਿੰਦਾ ਥੋੜਾ ਲਿੰਕ ਜਿਹਾ ਬਣਿਆ ਰਹਿੰਦਾ ਜ਼ਰੂਰੀ ਨਹੀਂ ਹੁੰਦਾ ਆਪਾਂ ਅੱਗੇ ਲਈ ਕਿਸੇ ਕੰਮ ਲਈ ਫੋਨ ਕਰਦੇ ਹਾਂ ਤੇ ਆਪਾਂ ਮੈਂ ਤਾਂ ਬੜਿਆਂ ਨੂੰ ਕਾਲ ਕਰ ਲਈਦਾ ਹੈਲੋ ਹੈ ਜਿਹੜੇ ਜਿਹੜੇ ਬੰਦੇ ਖਾਸ ਨੇ ਪੰਜ ਸੱਤ ਬੰਦੇ ਹੈਗੇ ਨੇ ਬਾਹਲੇ ਨਹੀਂ
0: ਚਲੋ ਠੀਕ ਹੈ
1: ਮਤਲਬ ਹਫ਼ਤੇ ਬਾਅਦ 10 ਦਿਨਾਂ ਬਾਅਦ ਬਈ ਹੋਰ ਠੀਕ ਠਾਕ ਸਭ ਮੌਜਾਂ ਨੇ
0: ਲਾਈਕ
1: 5 ਮਿੰਟ ਲਈ
0: ਨਹੀਂ ਵਧੀਆ ਗੱਲ ਹੈ ਜੇ ਤੁਸੀਂ ਕਰਦੇ ਹੋ ਯਾਰ ਨਹੀਂ ਤਾਂ ਬਹੁਤ ਘੱਟ ਲੋਕ ਨੇ ਜਿਹੜੇ ਅੱਜ ਕੱਲ੍ਹ ਏਦਾਂ ਕਰਦੇ ਨੇ
1: ਹਾਂਜੀ ਨਹੀਂ ਕਰਨਾ ਚਾਹੀਦਾ ਜੀ ਜਿਹਨਾਂ ਨੇ ਤੁਸੀਂ ਪੁਰਾਣੇ ਵਰਤੇ ਹੋ ਜਿਹਨਾਂ ਨੇ ਤੁਹਾਡਾ ਕਿ ਚੰਗੇ ਟਾਈਮ 'ਚ ਜਾਂ ਮਾੜੇ ਟਾਈਮ ਥੋੜਾ ਕੰਮ ਸਾਰਿਆ ਤੇ ਤੁਹਾਨੂੰ ਯਾਦ ਰੱਖਣਾ ਜ਼ਰੂਰ ਚਾਹੀਦਾ
0: ਹਾਂ ਪਰ ਅੱਜ ਕੱਲ੍ਹ ਉਹੀ ਹੈ ਨਾ ਹੁਣ ਜੇ ਆਪਾਂ ਨੂੰ ਆਉਂਦਾ ਵੀ ਹੈ ਕੋਈ ਫੋਨ ਕਿਸੇ ਪੁਰਾਣੇ ਦਾ ਆਪਾਂ ਨੂੰ ਪਤਾ ਹੁੰਦਾ ਯਾਰ ਇਹਨੇ ਖਬਰਾਂ ਕੀ ਪੁੱਛਣਾ ਹੋਊਗਾ
1: ਜ਼ਿਆਦਾ ਤਾਂ ਲੋਕੀ ਤਾਂ ਨਹੀਂ ਫੋਨ ਚੱਕਦੇ ਅਗਲਾ ਕਹਿੰਦੇ ਨੇ ਪੈਸੇ ਮੰਗਣੇ ਹੋਣਗੇ
0: ਸਹੀ ਗੱਲ ਪੈਸੇ ਵੀ ਪੈਸਿਆਂ ਨੇ ਪਵਾੜੇ ਪਾਏ ਹੋਏ ਆ ਸਹੀ ਗੱਲ ਤੁਹਾਡੀ ਦੇਖੋ ਵੱਡੇ ਵੱਡੇ ਬੰਦੇ ਨਾਲ ਪੰਗੇ ਪਏ ਹੋਏ ਆ ਮੈਂ ਕੱਲ ਪਰਸੋਂ ਮੈਨੂੰ ਲੱਗਦਾ ਕਿਹਦੀ ਕੋਈ ਕੋਈ ਸਿੰਗਰ ਸੀ ਮੈਨੂੰ ਯਾਦ ਨਹੀਂ ਕੌਣ ਉਹਨਾਂ ਦਾ ਮੈਂ ਪੋਸਟ ਦੇਖਿਆ ਉਹਨਾਂ ਨੇ ਵੀ ਪਾਇਆ ਕਹਿੰਦੇ ਕਿ ਕਿਸੇ ਖਾਸ ਨੂੰ ਮੈਂ ਪੈਸੇ ਦੇ ਬੈਠਾ ਤੇ ਉਹਨੇ ਪੈਸੇ ਮੋੜੇ ਨਹੀਂ ਤੇ ਉਹਦੇ ਕਰਕੇ ਸਾਡੀ ਯਾਰੀ ਖਰਾਬ ਹੋ ਗਈ ਸੋ ਪੈਸੇ ਨਾ ਹੀ ਦੋ ਤਾਂ ਚੰਗੀ ਗੱਲ ਹੈ ਪੈਸੇ ਦੇ ਦੋ ਹਾਂ ਨਹੀਂ ਬਹੁਤ ਵਾਰ ਆਪਾਂ ਗੱਲ ਕੀਤੀ ਇਹਦੇ ਬਾਰੇ ਥੋੜੀ ਕਦੇ ਵਿਗੜੀ ਹੈ ਵੈਸੇ ਪੈਸੇ ਦੇਣ ਕਰਕੇ
1: ਨਹੀਂ ਮੈਂ ਵੀ ਆਪਣਾ ਡਿਸਿਪਲਿਨ ਬਣਾਇਆ ਹੈ ਨਾ ਪੈਸੇ ਮੰਗਾਂ ਤੇ ਨਾ ਪੈਸੇ ਦਵਾਂ
0: ਨਹੀਂ ਪਰ ਤੁਹਾਨੂੰ ਕੋਈ ਬਹੁਤ ਹੀ ਤੁਹਾਡੇ ਨੇੜੇ ਬੰਦਾ ਪੁੱਛ ਲਵੇ ਯਾਰ ਮੈਨੂੰ $3,000 ਚਾਹੀਦਾ ਨਹੀਂ ਦਊਂਗੇ
1: ਮੈਂ ਨਹੀਂ ਦਊਂਗਾ
0: ਅੱਛਾ ਸਾਰਿਆਂ ਨਾਲ ਹੀ ਤੁਸੀਂ ਫਿਰ ਇਹ ਰੂਲ ਬਣਾਇਆ ਹੈ
1: ਮੈਂ ਡਿਸਿਪਲਿਨ ਬਣਾਇਆ ਵੇ ਸ਼ੁਰੂ ਤੋਂ ਬਣਾ ਮਤਲਬ ਇਦਾਂ ਵੀ ਨਾਲ ਮੈਂ ਦਵਾਂ ਕਿਉਂਕਿ ਤੁਹਾਡੀ ਯਾਰੀ ਚ ਫਰਕ ਪੈਣ ਲੱਗ ਜਾਂਦਾ
0: ਠੀਕ ਹੈ ਠੀਕ ਹੈ
1: ਯਾਰੀ ਵਿੱਚ ਵੀ ਤੁਹਾਡੀ ਯਾਰੀ ਵਿੱਚ ਵੀ ਤੇ ਪੂਰਾ ਪਰਾਂ ਸਾਰ ਲਈਦਾ ਹਨਾ ਜਿੱਦਾਂ ਮੈਨੂੰ ਜ਼ਿਆਦਾ ਲੋਡ ਹੋਏ ਮੈਂ ਚਲੋ ਵਾਈਫ ਤੋਂ ਲੈ ਲੈਂਦਾ ਮੈਂ ਚਲੋ ਹਨਾ ਕਹਿੰਦਾ ਯਾਰ ਮੈਂ $2,000 ਚਾਹੀਦਾ ਮੈਨੂੰ ਦੇ ਦੇ ਮੈਂ ਤੈਨੂੰ ਵਾਪਸ ਕਰ ਦੂੰਗਾ ਤੇ ਫੈਮਿਲੀ ਵਿੱਚ ਏਦਾਂ ਹੁੰਦਾ ਨਾ ਪਰ ਜਿੱਦਾਂ ਹਾਈ ਦੋਵਾਂ ਸਾਡੇ ਹਸਬੈਂਡ ਵਾਈਫ ਵਿੱਚ ਤੇ ਕੈਸ਼ੀਅਰ ਮੇਰੀ ਵਾਈਫ ਆ ਜੋ ਫੈਮਿਲੀ ਸੇਵਿੰਗ ਕਰ ਰਹੀ ਹੈ ਮੇਰੀ ਵਾਈਫ ਕਰਦੀ ਆ
0: ਠੀਕ ਹੈ
1: ਮੇਰੇ ਤੋਂ ਸੇਵਿੰਗ ਹੁੰਦੀ ਨਹੀਂ ਮੇਰੇ ਤੋਂ ਪੈਸੇ ਮੇਰੇ ਕੋਲ ਵਾਲੇ ਪੈਸੇ ਹੁਣ ਉਹ ਮੇਰੇ ਤੋਂ ਅਲੱਗ ਲੁੱਕ ਜਾਂਦੇ ਆ
0: ਠੀਕ ਹੈ
1: ਤੇ ਉਹ ਫਿਰ ਵਾਈਫ ਸਾਂਭ ਕੇ ਰੱਖਦੀ ਆ ਪਤਾ ਯਾਰ ਇੰਨੇ ਪੈਸੇ ਸਾਂਭੇ ਹੋਏ ਨੇ ਤੇ ਤਾਂ ਕਰਕੇ ਆ
0: ਠੀਕ ਹੈ
1: ਤੇ ਫਿਰ ਜੇ ਲੋਡ ਹੁੰਦੀ ਹੈ ਜ਼ਿਆਦਾ ਪੈਸੇ ਦੇ ਉਹ ਤੋਂ ਮੰਗ ਲਈਦੇ ਆ ਜਦੋਂ ਮੇਰੇ ਕੋਲ ਆਉਂਦੇ ਆ ਫਿਰ 500 ਕਰਕੇ ਮੈਂ ਵਾਪਸ ਕਰ ਦਿੰਦਾ
0: ਠੀਕ ਹੈ ਅੱਛਾ ਵਾਈਫ ਤੋਂ ਵੀ ਤਾਂ ਵਾਈਫ ਨੂੰ ਵੀ ਵਾਪਸ ਕਰਨੇ ਪੈਂਦੇ ਅੱਜ ਕੱਲ੍ਹ ਪੈਸੇ
1: ਨਹੀਂ ਉਹ ਦੱਸ ਦੇਣਾ ਨਾ ਮੈਨੂੰ ਖਾਣੇ ਚੀਜ਼ ਦੀ ਲੋੜ ਹੈਗੀ ਆ
0: ਮੈਂ ਵੈਸੇ ਹੀ ਗੱਲ ਕਰਦਾ ਵੀ ਅੱਜ ਕੱਲ ਵਾਈਫ ਦੇ ਪੈਸੇ ਥੋੜੇ ਆ ਥੋੜੇ ਉਹਦੇ ਆ ਨਹੀਂ
1: ਪਰ ਏਦਾਂ ਹੁੰਦਾ ਨਾ ਗਾਹ ਤੁਹਾਡਾ ਆਉਣ ਵਾਲੇ 5 ਸਾਲਾਂ ਚ ਪਲਾਨ ਹੈਗਾ ਪਰ ਉਹਦੇ ਵਿੱਚੋਂ ਪੈਸੇ ਤੁਹਾਡੇ ਘੱਟ ਜਾਣਗੇ, ਘਰ ਲੈਣਾ ਤੁਸੀਂ
0: ਪੈਸੇ ਵਾਪਸ ਕਰ ਦਿੰਦਾ ਕੀ ਇਹਨੇ ਗੱਲ ਸੁਣ ਕੇ ਕਿਹਾ ਹੋਊਗਾ ਬੱਲੇ ਭਰਾਵਾ ਹੈ ਤੂੰ ਚੰਗਾ ਘਰ ਵਾਲਾ ਕਿ ਤੂੰ ਵਾਈਫ ਨੂੰ ਹੀ ਪੈਸੇ ਵਾਪਸ ਕਰ ਰਿਹਾ। ਪੀ ਐਨ ਜੇ ਰੈਨੋਵੇਸ਼ਨ ਨੂੰ ਯਾਦ ਰੱਖੋ ਸਾਰੇ, ਪੀ ਐਨ ਜੇ ਰੈਨੋਵੇਸ਼ਨ ਦੇ ਪ੍ਰਸ਼ਾਂਤ ਬਾਈ, ਤੁਸੀਂ ਅਗਰ ਵਧੀਆ ਟੌਪ ਦੀ ਨੰਬਰ 1 ਬੇਸਮੈਂਟ ਤਿਆਰ ਕਰਾਉਣੀ ਹੈ ਲੀਗਲ, ਜਾਂ ਵਾਸ਼ਰੂਮ ਰੈਨੋਵੇਟ ਕਰਵਾਉਣਾ, ਕੋਈ ਫਲੋਰਿੰਗ ਨਵੀਂ ਪਵਾਉਣੀ ਹੈ, ਕੋਈ ਘਰ ਦੀ ਨਿੱਕੀ ਮੋਟੀ ਵੀ ਕੋਈ ਰਿਪੇਅਰ ਹੈ, ਤਾਂ ਪ੍ਰਸ਼ਾਂਤ ਨੂੰ ਕਾਲ ਕਰੋ। ਪੀ ਐਂਡ ਜੇ ਰੈਨੋਵੇਸ਼ਨ ਕੋਈ ਸ਼ੋਰਟਕੱਟ ਨਹੀਂ, ਸੋਲਿਡ ਕੰਮ ਕਰਦੇ ਆ, ਵਧੀਆ ਬੰਦੇ ਨੇ। 437-318-0400 ਨੰਬਰ ਹੈ। 0072 ਹੈਲੋ ਬੋਸ ਤਾਂ ਹੈਗੀਆਂ ਪਰ ਵਾਈਫ ਨੂੰ ਵੀ ਪੈਸੇ ਵਾਪਸ ਕਰਨੇ ਪੈ ਜਾਂਦੇ ਆ, ਮੈਂ ਪਹਿਲੀ ਵਾਰ ਗੱਲ ਸੁਣੀ ਹੈ। ਚਲੋ ਪਰ ਠੀਕ ਹੈ, ਉਹਨਾਂ ਦੀ ਗੱਲ ਕਹਿੰਦੇ ਕਿ ਯਾਰ ਨਹੀਂ ਤਾਂ ਫਿਰ ਪੈਸਿਆਂ ਚ ਪਿੱਛੇ ਪੈ ਜਾਏਗਾ ਜੇ ਨਹੀਂ ਵਾਪਸ ਕਰਦੇ ਤਾਂ।
1: ਪਰ ਇੱਕ ਗੱਲ ਹੈ ਨਵੀਂ ਵੀਰੇ, ਜਿਹੜੇ ਕੁੜੀ ਕੁੜੀ ਕੋਲ ਹੈਗੀ ਥੋੜੀ ਜਿਹੀ ਨਾ ਮਤਲਬ ਪਾਵਰ ਹੁੰਦੀ ਹੈ ਕਿ ਥੋੜਾ ਕੰਟਰੋਲ ਰੱਖ ਲੈਂਦੀ ਪੈਸੇ ਦਾ, ਮੁੰਡੇ ਕੰਟਰੋਲ ਨਹੀਂ ਰੱਖਦੇ ਪੈਸੇ ਦੇ।
0: ਮੁੰਡੇ ਨਹੀਂ, ਬਹੁਤ ਸਾਰੇ ਲੋਕ ਤਾਂ ਕਹਿੰਦੇ ਆ ਕੁੜੀਆਂ ਸੂਟਾਂ ਤੇ ਕੁੜੀਆਂ ਜੁਐਲਰੀ ਤੇ ਖਰਚ ਦਿੰਦੀਆਂ ਨੇ।
1: ਮੇਰਾ ਜਿਹੜਾ ਐਕਸਪੀਰੀਅੰਸ ਹੈ, ਮੈਂ ਤਾਂ ਇਹ ਮੰਨਦਾ ਵੀ ਮਤਲਬ ਆਪਾਂ ਇੰਨਾ ਜ਼ਿਆਦਾ ਕੰਟਰੋਲ ਕਰਨਾ ਪੈਸੇ ਨੂੰ ਕੁੜੀਆਂ ਲਈ ਮਤਲਬ ਬੈਟਰ ਹੈ, ਕਈ ਕੁੜੀਆਂ ਲਈ ਬੈਟਰ ਹੈ, ਸਾਰੀਆਂ ਰੇਤੀ
0: ਚੱਲਦਾ ਕੁਛ। ਚਲੋ ਠੀਕ ਹੈ,
1: ਕੁੜੀਆਂ ਕੋਲ ਹੁੰਦੀ ਥੋੜੀ ਉਹ ਪਾਵਰ ਮਤਲਬ ਕੰਟਰੋਲ ਕਰ ਲੈਂਦੀ।
0: ਹੋਰ ਸੁਣਾਓ। ਠੀਕ ਹੈ, ਤੇ ਦੂਜੀ ਗੱਲ ਪੈਸਿਆਂ ਦੀ, ਤੁਸੀਂ ਪੈਸੇ ਕੋਈ ਯਾਰਾਂ ਦੋਸਤਾਂ ਨੂੰ ਕਦੇ ਦੇ ਦਿੰਦੇ ਉਧਾਰ ਜਾਂ ਨਹੀਂ?
1: ਨਹੀਂ ਵੀਰੇ,
0: ਚਲੋ ਠੀਕ ਹੈ ਵੀਰੇ, ਬਹੁਤ ਧੰਨਵਾਦ, ਥੈਂਕ ਯੂ, ਸ਼ੁਕਰੀਆ ਸਰ। ਸੋ ਪ੍ਰੋਗਰਾਮ ਹੈ ਪੰਜਾਬੀ ਨਾਲ ਤੇ ਸਾਡੇ ਨਾਲ ਹਰਮਨ ਜੁੜੇ ਆ, ਟੀਮ ਹਰਮਨ ਬੱਤਾ, ਤੇ ਹਰਮਨ ਸਾਡੇ ਮੌਰਗੇਜ, ਸਾਡੇ ਕਿਸ ਨੇ ਵੀ ਕੋਈ ਪੈਸੇ ਤੁਹਾਨੂੰ ਚਾਹੀਦੇ ਆ, ਹੋਮ ਐਕਟੀ ਲਾਈਨ ਆਫ ਕ੍ਰੈਡਿਟ ਹੋ ਗਈ, ਮੋਰਗੇਜ ਹੋ ਗਈ, ਤੁਸੀਂ ਭਾਲ ਰਹੇ ਹੋ ਕਿ ਕੋਈ ਭਰੋਸੇ ਵਾਲੇ ਬੰਦੇ ਹੋਣ, ਤਾਂ ਟੀਮ ਹਾਰਮਨ ਬੱਤਾ 647-685-9000 647-685-9000 ਜੀ ਹਾਰਮਨ ਵੈਲਕਮ।
2: Thank you, Navi. Good evening, everyone. Beautiful topic, Navi. Closing cost ਬਾਰੇ ਜ਼ਰੂਰ ਅਪਡੇਟ ਕਰਦੇ ਹਾਂ Navi, ਆਪਾਂ ਆਪਣੇ ਲਿਸਨਰਸ ਨੂੰ, ਸਪੈਸ਼ਲੀ ਫਸਟ ਟਾਈਮ ਹੋਮ ਬਾਇਰ ਚ ਦੇਖਿਆ ਜਾਂਦਾ ਕਿ ਆਪਾਂ ਡਾਊਨ ਪੇਮੈਂਟ ਲਈ ਇਹ ਬਜਟ ਰੱਖ ਲੈਂਦੇ ਹਾਂ, ਪਲੱਸ ਕਲੋਜ਼ਿੰਗ ਕੋਸਟ ਕਈ ਵਾਰ ਰੱਖਣਾ ਭੁੱਲ ਜਾਂਦੇ ਹਾਂ, ਐਂਡ ਅੰਟਰੀਓ ਦੇ ਵਿੱਚ ਕਲੋਜ਼ਿੰਗ ਕੋਸਟ ਕਾਫੀ ਆ ਜਾਂਦੀ ਹੈ। ਜੇ ਤੁਸੀਂ 7-8 ਲੱਖ ਦਾ ਘਰ ਲੈਂਦੇ ਹੋ ਤਾਂ $10,000-$13,000 ਫਸਟ ਟਾਈਮ ਹੋਮ ਬਾਇਰ ਦੀ ਕਲੋਜ਼ਿੰਗ ਕੋਸਟ ਆ ਜਾਂਦੀ ਆ। ਮੈਂ ਇੱਕ ਦੱਸਦਾ ਨਾ ਕਿ ਰੂਲ ਆਫ ਥੰਬ ਲਾ ਕੇ ਚੱਲਿਆ ਕਰੋ, 1.5% ਆਫ ਪਰਚੇਸ ਪ੍ਰਾਈਸ, 1.5% ਪਰਚੇਸ ਪ੍ਰਾਈਸ ਦਾ ਫਸਟ ਟਾਈਮ ਹੋਮ ਬਾਇਰ ਹੋ ਜੇ ਤੁਸੀਂ ਲਾ ਕੇ ਚੱਲੋ ਕਿ ਤੁਹਾਡੀ ਕਲੋਜ਼ਿੰਗ ਕੋਸਟ ਆ ਜਾਣੀ ਆ। ਬਟ ਤੁਸੀਂ ਘਰ ਲੈਣ ਤੋਂ ਪਹਿਲਾਂ ਪ੍ਰੋਫੈਸ਼ਨਲ ਨਾਲ ਜ਼ਰੂਰ ਬੈਠੋ ਤਾਂ ਕਿ ਤੁਹਾਨੂੰ ਐਗਜੈਕਟ ਅਮਾਊਂਟ ਪਤਾ ਹੋਵੇ ਕਿ ਡਾਊਨ ਪੇਮੈਂਟ ਪਲੱਸ ਉੱਪਰ ਕਿੰਨੇ ਪੈਸੇ ਚਾਹੀਦੇ ਨੇ ਤੁਹਾਨੂੰ, ਤਾਂ ਕਿ ਬਾਅਦ ਚ ਕੋਈ ਸਰਪ੍ਰਾਈਜ਼ ਨਾ ਮਿਲੇ। ਐਂਡ ਤੁਸੀਂ ਉਹ ਪਲਾਨ ਕਰ ਲਓ, ਜਦੋਂ ਫਾਈਲ ਕਿਸੇ ਵੀ ਲੈਂਡਰ ਨੇ, ਕਿਸੇ ਵੀ ਬੈਂਕ ਨੇ ਪ੍ਰੂਵ ਕਰਨੀ ਆ, ਉਹਨੇ ਨਾਟ ਓਨਲੀ ਤੁਹਾਡੀ ਡਾਊਨ ਪੇਮੈਂਟ ਬਟ ਆਲਸੋ ਤੁਹਾਡੀ ਕਲੋਜ਼ਿੰਗ ਕੋਸਟ ਵੀ ਦੇਖਣੀ ਆ। ਸੋ ਉਹ ਵੀ ਤੁਹਾਡੇ ਅਕਾਊਂਟ ਚ ਹੋਣੀ ਚਾਹੀਦੀ ਆ। ਇਹ ਤੋਂ ਇਲਾਵਾ ਕੋਈ ਹੋਰ ਤੁਹਾਡਾ ਕੁਐਸਚਨ ਆ, ਸਪੈਸ਼ਲੀ ਸੈਲਫ ਇੰਪਲੋਇਡ ਕਲਾਇੰਟਸ ਅਕਸਰ ਦੇਖਿਆ ਜਾਂਦਾ ਆਪਣੇ ਜਿਹੜੇ ਕਮਿਊਨਿਟੀ ਚ ਟਰੱਕਿੰਗ ਚ ਬਹੁਤ ਨੇ ਆਪਣੇ ਕਲਾਇੰਟਸ ਨਵੀ, ਉਹਨਾਂ ਦੀ ਸਭ ਤੋਂ ਵੱਡੀ ਕੰਪਲੇਂਟ ਇਹੀ ਹੁੰਦੀ ਕਿ ਭਾਜੀ ਜਦੋਂ ਅਸੀਂ ਜਾਂਦੇ ਹਾਂ ਬੈਂਕ ਮੋਰਗੇਜ ਨਹੀਂ ਪ੍ਰੂਵ ਕਰਦਾ, ਜਾਂ ਬਹੁਤ ਘੱਟ ਅਮਾਊਂਟ ਲਈ ਮੋਰਗੇਜ ਪ੍ਰੂਵ ਮਿਲਦੀ ਆ, ਜਾਂ ਸਾਨੂੰ ਆਪਸ਼ਨ ਮਿਲਦੀ ਆ ਕਿ ਬੀ ਲੈਂਡਰ ਕੋਲ ਚਲੇ ਜਾਓ ਜਿੱਥੇ 5-5% ਤੇ ਇੰਟਰਸਟ ਰੇਟ ਤੇ ਮੋਰਗੇਜ ਅਪਰੂਵਲ ਮਿਲਦੀ ਆ। ਮੇਰੇ ਕੋਲ ਕਾਫੀ ਇੱਦਾਂ ਦੇ ਪ੍ਰੋਗਰਾਮਸ ਨੇ ਜਿੱਥੇ ਏ ਬੈਂਕ ਤੋਂ ਤੁਸੀਂ less than 20% down ਤੇ, ਜੇ ਸੈਲਫ ਇੰਪਲੋਇਡ ਹੋ ਤਾਂ 3.6-3.7% ਇੰਟਰਸਟ ਰੇਟ ਤੇ ਤੁਹਾਨੂੰ ਮੋਰਗੇਜ ਮਿਲ ਸਕਦੀ ਆ। ਬਟ ਇੱਕ ਸ਼ਰਤ ਆ ਕਿ ਤੁਹਾਨੂੰ ਪਹਿਲਾਂ ਮਿਲਣਾ ਪੈਣਾ, ਇੱਕ ਵਾਰ ਪਹਿਲਾਂ ਮਿਲੋ, ਆਪਣੀ ਫਾਈਲ ਪ੍ਰਿਪੇਅਰ ਕਰਵਾਓ, ਐਂਡ ਜੇ ਕੋਈ ਕਮੀ ਪੇਸ਼ੀ ਆ ਉਹ ਦੂਰ ਕਰੋ। ਕ੍ਰੈਡਿਟ ਸਕੋਰ ਆਪਣਾ ਵਧੀਆ ਹੋਣਾ ਚਾਹੀਦਾ, ਸੋ ਡਿਸਅਪੋਇੰਟ ਨਹੀਂ ਹੋਣਾ ਜੇ ਕੋਈ ਬੈਂਕ ਤੁਹਾਨੂੰ ਘੱਟ ਮੋਰਗੇਜ ਲਈ ਅਪਰੂਵ ਕਰਦਾ। ਇੱਕ ਵਾਰ ਜ਼ਰੂਰ ਸਾਡੀ ਟੀਮ ਨਾਲ ਗੱਲ ਕਰੋ, ਟੀਮ ਹਰਮਨ ਬੱਤਾ 6476858000
1: ਨਹੀਂ ਉਹ ਤਾਂ ਮੈਂ ਬਹੁਤ ਵਧੀਆ ਰਹਿੰਦਾ। ਮੈਂ ਬਹੁਤ ਆਪਣੇ ਬੰਦਿਆਂ ਨੂੰ ਆਪਣੇ ਰਿਸ਼ਤੇ ਨੂੰ ਪੈਸਾ ਦੇ ਕੇ ਬਹੁਤ ਗਲਤ ਕੰਮ ਕੀਤਾ ਹੈ ਨਾ, ਸਹੀ ਗੱਲ। ਇਸ ਕਰਕੇ ਮੈਂ ਕਹਿੰਦਾ ਬੰਦਾ ਕੋਰਾ ਸਹੀ ਕੋਰਾ ਆ, ਖਾਸ ਕਰਕੇ ਆ ਧਰਤੀ ਦੇ ਜਿੰਨਾ ਕੁ ਬੰਦਾ ਕੋਰਾ ਰਹੂਗਾ ਆਪਣੇ ਚਾਰ ਦਿਨ ਵਧੀਆ ਕੱਢ ਲਊਗਾ, ਨਹੀਂ ਤਾਂ ਨਹੀਂ।
0: ਬਿਲਕੁਲ
1: ਭਲਾ ਕਰੇ ਬੰਦਾ, ਸਹੀ
0: ਨਹੀਂ। ਸੋ ਚਾਹੇ ਵਾਈਫ ਤੋਂ ਵੀ 1000-1200 ਲਿਆ, ਉਹਨੂੰ ਵੀ ਵਾਪਸ ਹੀ ਕਰ ਦੇਣਾ ਚਾਹੀਦਾ ਹੈ। ਠੀਕ ਹੈ, ਚਲੋ ਬਹੁਤ ਸ਼ੁਕਰੀਆ। ਤੁਸੀਂ ਵੈਸੇ ਉਹ ਕੱਟ ਗਏ ਕਾਲ ਨੂੰ, ਮੈਂ ਇਹਨਾਂ ਨੂੰ ਪੁੱਛਣਾ ਸੀ ਵੀ ਤੁਹਾਡੇ ਨਾਲ ਕੀ ਨੁਕਸਾਨ ਹੋਇਆ, ਕਿਹਨੂੰ ਦਿੱਤੇ, ਤੇ ਉਸ ਸਿਚੁਏਸ਼ਨ ਦੇ ਵਿੱਚ ਕੀ ਪ੍ਰੋਬਲਮ ਪਈ, ਕਿਉਂਕਿ ਅੱਜ ਕੱਲ੍ਹ ਨਾ ਪਤਾ ਨਹੀਂ ਜਿੰਨਾ ਕੁ ਮੈਂ ਦੇਖਿਆ, ਹੁਣ ਮੈਂ ਕਿਹਾ ਯਾਰਾਂ ਦੋਸਤਾਂ 'ਚ ਦੇਖਿਆ ਕਿਸੇ ਨੇ 20,000 ਦਿੱਤਾ, ਕਿਸੇ ਨੇ ਕੁਛ ਦਿੱਤਾ, ਕਿਸੇ ਨੇ ਕੁਛ ਦਿੱਤਾ, ਅਤੇ ਵਾਪਸ ਹੋ ਗਏ ਪੈਸੇ। ਆਈ ਨਹੀਂ ਕਿ ਅਗਲਾ ਫੋਨ ਚੁੱਕਣੋਂ ਬੰਦ ਕਰਤਾ, ਜਾਂ ਹੁਣ ਬੰਦੇ ਨੇ ਜਾਣਾ ਕਿੱਥੇ ਆ, ਜੇ ਆਪਾਂ ਬਰੈਂਪਟਨ 'ਚ ਸਾਰੇ ਰਹਿੰਦੇ ਹਾਂ ਜਾਂ ਕੋਈ ਇੱਕ ਦੋ ਯਾਰ ਦੋਸਤ ਇੱਥੇ ਰਹਿੰਦੇ ਆ, ਇੱਕ ਨੇ 5,000-7,000, ਕਈ ਨੇ 15,000-20,000 ਦੇ ਤਾ, ਤਾਂ ਅਗਲੇ ਨੇ ਭੱਜ ਥੋੜ੍ਹਾ ਜਾਣਾ। ਸੋ ਓਕੇ, ਖੈਰ ਨੰਬਰ ਹੈ ਆਪਣਾ 9056733337। ਆਪਾਂ ਡਿਸਕਸ਼ਨ ਕਾਫੀ ਕੀਤੀ ਹੈ, ਬਟ ਇਹ ਆਲਵੇਜ਼ ਰੈਲੇਵੈਂਟ ਰਹਿੰਦੀ ਹੈ, ਕਿਉਂਕਿ ਪਤਾ ਨਹੀਂ ਕਿੰਨੇ ਕੁ ਲੋਕਾਂ ਨਾਲ ਪੈਸੇ ਦੇਣ ਦਾ ਧੋਖਾ ਹੋਇਆ। ਸੋ ਇੱਕ ਤੁਸੀਂ ਰੋਇਲ ਪਰਫਿਊਮਸ ਨੂੰ ਯਾਦ ਰੱਖੋ, ਤੁਸੀਂ ਪਰਫਿਊਮ ਲੈਣੇ ਆ ਨਾ ਮਾਰਕੀਟ ਦੇ ਵਿੱਚ, ਜਿਹੜੇ $500-500 ਦੇ ਪਰਫਿਊਮ ਨੇ, ਉਹੀ ਪਰਫਿਊਮ ਤੁਹਾਨੂੰ ਮਿਲ ਰਹੇ ਨੇ ਰੋਇਲ ਪਰਫਿਊਮਸ ਤੋਂ, ਸਿਰਫ ਤੇ ਸਿਰਫ $50 ਦੇ ਵਿੱਚ। ਯਾਰ $50 ਦੇ ਵਿੱਚ ਪਰਫਿਊਮ ਜਿਹੜੇ 500 ਮਾਰਕੀਟ 'ਚ ਨੇ, ਉਹ $50 ਦੇ ਵਿੱਚ ਰੋਇਲ ਪਰਫਿਊਮਸ। ਇਹ ਆਪਣੇ ਜਿਹੜੇ ਓਇਲ ਨੇ ਸਵਿਟਜ਼ਰਲੈਂਡ ਤੋਂ ਇੰਪੋਰਟ ਕਰਦੇ ਨੇ, 6-8 ਘੰਟੇ ਇਹਨਾਂ ਦਾ ਜਿਹੜਾ ਫਰੈਗਰੈਂਸ ਹੈ ਉਹ ਰਹਿੰਦਾ। ਦੋ ਪਰਫਿਊਮ ਖਰੀਦੋ, ਇੱਕ ਬਿਲਕੁਲ ਫ੍ਰੀ ਹੈ, royalperfumes.co, ਰੀਗਨ ਰੋਡ ਗੁਰੂ ਘਰ ਦੇ ਬਿਲਕੁਲ ਨਾਲੇ, 1 Regan Road, ਸਿੱਖ ਸੰਗਤ ਗੁਰੂ ਘਰ ਤੋਂ ਸਿਰਫ 200 meters ਦੂਰ, 437-315-0701, 437-315-0701, 437-315-0701, ਜੀ 0072। ਹਾਂਜੀ
3: ਨਵੀਰੇ, ਸੋਰੀ ਮੈਂ ਤੁਹਾਨੂੰ ਦੁਬਾਰਾ ਕਾਲ ਕਰ ਰਿਹਾ। ਨਵੀਰੇ ਮੈਨੂੰ ਇੱਕ ਛੋਟਾ ਫੇਵਰ ਚਾਹੀਦਾ ਜੀ, ਇੱਕ ਨਾ ਬੇਸਮੈਂਟ ਚਾਹੀਦੀ ਨਵੀਰੇ, ਸੈਪਟੈਂਬਰ ਤੋਂ ਕੋਈ ਹੋਵੇ ਧਿਆਨ ਤਾਂ ਦੱਸ ਸਕਦੇ ਹੋ ਜੀ,
0: ਕਿੱਥੇ
3: ਬੈਡਰੂਮ ਹੈ, 3 bedroom ਹੋਵੇ, ਬਰੈਂਪਟਨ ਚ ਮਿਲ ਜੇ ਕਿਤੇ ਵੀ ਜੀ।
0: ਓਕੇ, ਬਰੈਂਪਟਨ ਦੇ ਵਿੱਚ ਤੁਹਾਨੂੰ ਬੇਸਮੈਂਟ ਚਾਹੀਦੀ ਹੈ 2 bedroom ਦੀ?
3: ਹਾਂ 2 or 3 ਚੱਲ ਜੂ,
0: ਕਿਤੇ ਵੀ ਬਰੈਂਪਟਨ ਚ
3: ਹੋਵੇ, ਕਿਤੇ ਵੀ ਹਾਂ ਚੱਲ ਜੂਗਾ।
0: ਤੇ ਕੌਣ ਕੌਣ ਹੈ?
3: ਇੱਕ
0: ਬਹੁਤ ਹੀ ਪਿਆਰੀ ਫੈਮਿਲੀ ਹੈ ਬਈ, ਬਰੈਂਪਟਨ ਦੇ ਵਿੱਚ ਕਿਤੇ ਵੀ ਬਰੈਂਪਟਨ ਚ ਬੇਸਮੈਂਟ ਰੈਂਟ ਤੇ ਅਵੇਲੇਬਲ ਹੈ, ਤਾਂ ਤੁਸੀਂ ਵੀਰ ਨੂੰ ਕਾਲ ਕਰੋ ਤੇ ਬੇਸਮੈਂਟ ਤੁਹਾਡੀ ਰੈਂਟ ਹੋ ਜੂਗੀ ਜਲਦੀ। ਨੰਬਰ ਹੈ 437-431-0072, 437-431-0072, 437-431-0072, ਤੇ ਦੋ ਬੈਡਰੂਮ 3 bedroom ਦੀ ਬੇਸਮੈਂਟ ਬਰੈਂਪਟਨ ਚ ਕਿਤੇ ਵੀ ਹੋਵੇ ਚਾਹੀਦੀ ਹੈ ਵੀਰੇ। ਠੀਕ ਹੈ,
3: ਥੈਂਕ ਯੂ ਸੋ ਮਚ ਵੀਰੇ,
0: ਕੋਈ ਨਾ ਜੇ ਮਿਲ ਗਈ ਤਾਂ ਦੱਸ ਦਿਓ। ਠੀਕ ਹੈ, ਥੈਂਕ ਯੂ ਵੀਰੇ, ਗੁੱਡ ਲੱਕ ਟੂ ਯੂ। ਤੇ ਦੇਖੋ ਪਰਿਵਾਰ ਹੈ, ਕੋਈ ਫੈਮਿਲੀ ਯਾਰ, ਬੇਸਮੈਂਟ ਮਿਲ ਜਾਵੇ ਅਗਲੇ ਨੂੰ, ਨਾਲੇ ਆਪਾਂ ਨੂੰ ਖੁਸ਼ੀ ਹੈ ਕਿ ਯਾਰ ਅਗਲੇ ਦਾ ਕੰਮ ਹੋ ਗਿਆ ਕਿ ਨਹੀਂ। ਇੱਕ ਤੁਸੀਂ ਨਾ ਗਿੱਲ ਫਾਰਮ ਨੂੰ ਯਾਦ ਰੱਖੋ, ਮੈਨੂੰ ਅੱਜ ਹੀ ਗਿੱਲ ਫਾਰਮ ਵਾਲਿਆਂ ਦਾ ਮੈਸੇਜ ਆਇਆ, ਕਹਿੰਦੇ ਨਵੀ ਸਾਡੀਆਂ ਸਬਜ਼ੀਆਂ ਜਿਹੜੀਆਂ ਨੇ ਫਾਰਮ ਦੀਆਂ ਫਰੈਸ਼ ਸਬਜ਼ੀਆਂ, ਕਹਿੰਦੇ ਅਸੀਂ ਹਰ ਰੋਜ਼ ਫਰੈਸ਼ ਸਬਜ਼ੀਆਂ ਪਿੱਕ ਕਰਦੇ ਹਾਂ, ਸਾਗ, ਪਾਲਕ, ਮੇਥੇ, ਕੱਦੂ, ਗੋਭੀ, ਬੈਂਗਣ, ਫਲੀਆਂ, ਦੇਸੀ ਖੀਰੇ, ਉਹ ਵਾਹ, ਤੁਸੀਂ ਜਾਓ ਫਾਰਮ ਫਰੈਸ਼ ਸਬਜ਼ੀਆਂ ਰੋਜ਼ ਇਹ ਪਿੱਕ ਕਰਦੇ ਨੇ। ਇਹਨਾਂ ਕੋਲ ਮਿੱਠੇ ਵਾਟਰਮੈਲਨ ਵੀ ਨੇ, ਖਰਬੂਜਾ ਵੀ ਹੈ, ਦੇਸੀ ਆਂਡੇ ਵੀ ਹੈ। ਇਹਨਾਂ ਦਾ ਆਟਾ ਜਿਹੜਾ ਕਿ ਫਰੈਸ਼ ਡੇਲੀ ਪੱਥਰ ਦੀ ਚੱਕੀ ਦੇ ਨਾਲ ਪੀਸਿਆ ਜਾਂਦਾ, ਫਾਰਮ ਦਾ ਫਰੈਸ਼ ਸ਼ਹਿਦ ਹੈ। ਸੋ ਸਬਜ਼ੀਆਂ ਯਾਰ, ਮੈਂ ਵੀ ਜਾਊਂਗਾ ਕੱਲ੍ਹ ਪਰਸੋਂ ਨੂੰ ਚੱਕ ਕੇ ਲੈ ਕੇ ਆਵਾਂਗੇ ਸਬਜ਼ੀਆਂ ਯਾਰ ਫਾਰਮ ਦੀਆਂ। ਡਿਕਸੀ ਅਤੇ ਕਿੰਗ, ਡਿਕਸੀ ਐਂਡ ਕਿੰਗ, 14085 ਡਿਕਸੀ ਰੋਡ, ਗਿੱਲ ਫਾਰਮ, ਗਿੱਲ ਫਾਰਮ, ਗਿੱਲ ਫਾਰਮ, ਅਤੇ ਤੁਸੀਂ ਜਾਓ 6100। ਹੈਲੋ, ਨਮਸਕਾਰ ਜੀ, ਕਿਵੇਂ ਹੋ?
1: ਵਧੀਆ ਬਾਈ ਜੀ। ਬਾਈ ਯਾਰ, ਟੌਪਿਕ ਚੱਲ ਰਿਹਾ ਪੈਸਿਆਂ ਦਾ, ਬਾਈ ਸਹੀ ਹੈ ਯਾਰ, ਬਥੇਰੇ ਬਾਈ ਮੈਂ ਵੀ ਬਹੁਤ ਵਾਰ ਫੜੇ ਪੈਸੇ ਤੇ ਮੋੜੇ ਵੀ ਇੱਥੇ, ਅਸੀਂ ਵੀ ਬਹੁਤ ਵਾਰ ਦਿੱਤੇ ਆ, ਮਤਲਬ ਕਿ ਕੋਈ ਚੱਕਰ ਦੀ ਗੱਲ ਨੀ ਪਈ ਹਜੇ ਤੱਕ ਤਾਂ।
0: ਸੋ ਤੁਹਾਨੂੰ, ਅੱਛਾ ਤੁਸੀਂ ਕਦੇ, ਤੁਹਾਨੂੰ ਕੋਈ ਪ੍ਰੋਬਲਮ ਨਹੀਂ ਫੇਸ ਕਰਨੀ ਪਈ ਹੈ?
1: ਨਹੀਂ ਨਹੀਂ, ਹਾਂ ਐਵੇਂ ਕਹੀ ਚੀਜ਼ ਨਹੀਂ ਵੀਰੇ, ਹੱਥ ਨੂੰ ਹੱਥ ਯਾਰ, ਦਿੱਤੇ ਵੀ ਬਹੁਤ ਪੈਸੇ ਤੇ ਫੜੇ ਵੀ ਲੋਕਾਂ ਤੋਂ, ਖਾਸ ਬੰਦਿਆਂ ਤੋਂ ਫੜੇ ਵੀ, ਦੋਸਤਾਂ ਤੋਂ।
0: ਨਹੀਂ ਪਰ ਯਾਰ ਪਤਾ ਨੀ ਆਪਾਂ, ਮੈਂ ਨਾ ਪਤਾ ਨੀ ਕਿੰਨੀਆਂ ਕਹਾਣੀਆਂ ਸੁਣੀਆਂ ਪ੍ਰੋਗਰਾਮ ਚ, ਹੁਣ ਮੈਂ ਇਹ ਟੌਪਿਕ ਘੱਟੋ ਘੱਟ ਨਹੀਂ ਤਾਂ ਇਹ 3-4 ਵਾਰੀ ਆਇਆ, ਤੇ ਜਿੰਨਿਆਂ ਨਾਲ ਵੀ ਗੱਲ ਹੋਈ ਆ, ਮੈਜੋਰਿਟੀ ਮੈਂ ਕਹਿੰਦਾ ਕਿ 95% ਲੋਕਾਂ ਨੇ ਕਿਹਾ ਨਵੀਂ ਕਦੇ ਨਾ ਪੈਸਾ ਦਿਓ ਕਿਸੇ ਨੂੰ।
1: ਪਰ ਬਾਈ ਆਪਾਂ ਕੀ ਮੰਗਦੇ ਵੀ ਉੱਥੋਂ, ਜਿਹੜਾ ਬਾਹਲਾ ਗਰੀਬੀ ਆ, ਇੰਨੀ ਵੀ ਗਰੀਬੀ ਨੂੰ ਦੂਜੇ ਨੇ ਪਹਿਲਾਂ ਜਵਾਬ ਹੀ ਦੇ, ਜਿਹੜਾ ਬਾਹਲਾ ਗਰੀਬੀ ਆਪਣੇ ਕੋਈ ਦੋ ਚਾਰ ਹੀ ਹੁੰਦੇ ਬੰਦੇ ਗਰੀਬੀ,
0: ਪਰ ਕਈ ਹੁਣ ਬਹੁਤ ਗਰੀਬੀ ਹੁੰਦੇ ਆ ਤੇ ਉਹ ਵੀ ਫਿਰ ਪਤਾ ਨੀ ਫੋਨ ਚੱਕਣ ਹੀ ਫੜ ਦਿੰਦੇ ਆ।
1: ਨਹੀਂ ਭਾਜੀ, ਬਟ ਨਹੀਂ ਆਪਾਂ ਐਵੇਂ ਕਿਸੇ ਨੂੰ ਮਾੜਾ ਕਹਿਣਾ, ਹਜੇ ਤੱਕ ਨੀ ਹੋਇਆ, ਕੱਲ ਦਾ ਪਤਾ ਨੀ ਜੀ।
0: ਅੱਛਾ ਚਲੋ, ਬਟ ਤੁਹਾਡੇ ਨਾਲ ਵਧੀਆ ਐਕਸਪੀਰੀਅੰਸ ਹੋਏ ਨੇ ਹੈ?
1: ਹਾਂਜੀ ਹਾਂਜੀ ਹਾਂਜੀ।
0: ਚਲੋ
1: ਦੋਸਤ ਨੂੰ, ਤੇ ਉਹਨੇ ਬੇਚਾਰਾ ਅੱਜ 6:45 ਤੱਕ ਗੱਡੀ ਚ ਪਿਆ ਰਿਹਾ ਬਾਹਰ।
0: ਨਹੀਂ, ਉਹ ਗੱਡੀ ਚ ਪਿਆ ਰਿਹਾ ਤੇ ਪਈ ਨੂੰ ਟਿਕਟਾਂ ਮਿਲ ਗਈਆਂ?
1: ਨਹੀਂ ਨਹੀਂ, ਇੱਕ ਦਿਨ ਪਹਿਲਾਂ ਨੂੰ ਰਾਤੀ ਮਿਲੀ ਸੀ ਗੱਡੀ ਚ, ਅੱਜ ਫਿਰ ਰਾਤੀ ਸੁੱਤਾ ਨੀ, ਚਲੋ ਉਹਨਾਂ ਗੱਡੀ ਚ ਪੈ ਗਿਆ, ਗੱਡੀ ਉਹਨਾਂ ਲਾ ਕੇ ਖੜ ਗਿਆ ਸਾਈਡ ਤੇ, ਪਲਾਜ਼ਾ ਪਲੂਜ਼ ਵਗ ਗਿਆ ਸੀ, ਤੇ 6 ਵਜੇ ਤੋਂ ਬਾਅਦ ਗੱਡੀ ਪਾਰ ਕਰਕੇ ਚਲੋ ਘਰੇ ਵਗ ਗਿਆ।
0: ਨਹੀਂ, ਦਿਨੇ ਵੀ ਹੈ, ਤੁਸੀਂ 3 ਘੰਟੇ ਤੋਂ ਵੱਧ ਸਿਟੀ ਤੇ ਨਹੀਂ ਲਾ ਸਕਦੇ। ਵੈਸੇ ਚਲੋ ਬਹੁਤ ਘੱਟ ਮੈਂ ਸੁਣਿਆ ਕਿ ਮਿਲੀਆਂ ਟਿਕਟਾਂ, ਬਟ ਮਿਲ ਸਕਦੀਆਂ ਨੇ 24 ਘੰਟੇ 7 ਦਿਨ
1: ਆਹੀ ਮਿਲੀ ਉਹਨੂੰ, 3 ਘੰਟੇ ਬਾਅਦ ਮਿਲੀ ਜੀ
0: ਦੁਬਾਰਾ। ਹਾਂ ਉਹੀ ਹੈ, 3 ਘੰਟੇ ਤੋਂ ਵੱਧ ਤੁਸੀਂ ਨਹੀਂ 3 ਘੰਟੇ ਤੋਂ ਵੱਧ ਗੱਡੀ ਖੜਾ ਸਕਦੇ।
1: ਠੀਕ ਹੈ,
0: ਚਲੋ ਸ਼ੁਕਰੀਆ, ਥੈਂਕ ਯੂ ਬਾਈ ਜੀ। ਕਹਿੰਦੇ ਕਿ ਨਵੀਂ ਯਾਰ ਪੈਸਿਆਂ ਦਾ ਐਡਾ ਕਿਹੜਾ ਚੱਕਰ ਆ, ਸਾਨੂੰ ਤਾਂ ਜਿਹਨਾਂ ਨੂੰ ਅਸੀਂ ਦਿੱਤੇ ਆ ਉਹਨਾਂ ਨੇ ਵਾਪਸ ਵੀ ਕੀਤੇ ਆ, ਜਿਹਨਾਂ ਤੋਂ ਅਸੀਂ ਲਏ ਆ ਅਸੀਂ ਉਹਨਾਂ ਨੂੰ ਰਿਟਰਨ ਵੀ ਕੀਤੇ, ਐਡੀ ਕਿਹੜੀ ਗੱਲ ਹੈ। ਚਲੋ ਨਹੀਂ, ਆਲ ਗੁੱਡ ਯਾਰ, ਹਰੇਕ ਦਾ ਜ਼ਰੂਰੀ ਥੋੜ੍ਹਾ ਵੀ ਬੁਰਾ ਹੀ ਐਕਸਪੀਰੀਅੰਸ ਹੋਣਾ ਕਿ ਨਹੀਂ। ਪੈਸ਼ਨ ਰੂਫਿੰਗ, ਮੈਂ ਹਮੇਸ਼ਾ ਕਹਿੰਦਾ ਉਹਨਾਂ ਹੁਣ ਸਮਰ ਹੈ, ਰੂਫ ਦਾ ਕੰਮ ਪਲੀਜ਼ ਕਰਾ ਲਓ ਟਾਈਮ ਨਾਲ, ਰੂਫ ਦੀ ਰਿਪੇਅਰ ਹੈ, ਨਵੀਂ ਰੂਫ ਲੱਗਣ ਵਾਲੀ ਹੈ, ਜੇ ਕਿਤੇ ਰੂਫ ਤੁਹਾਡੀ ਲੀਕ ਹੋਣੀ ਸ਼ੁਰੂ ਹੋ ਗਈ ਨਾ, ਬਹੁਤ ਬਿਪਤਾ, ਘਰ ਦੇ ਪੂਰੇ ਸਟਰਕਚਰ ਨੂੰ ਡੈਮੇਜ ਆ ਰਹੀ ਹੈ। ਸੋ ਪੈਸ਼ਨ ਰੂਫਿੰਗ, 647-9913 ਨੰਬਰ ਹੈ, 6479199413 ਫੁੱਲੀ ਇੰਸ਼ੋਰਡ ਕੰਪਨੀ ਹੈ, 647-9913-9913। ਮੱਲੀ ਟੈਂਟ ਸਰਵਿਸਿਸ, ਤੁਸੀਂ ਆਪਣੇ ਘਰ ਹੁਣ ਵਿਆਹ ਸ਼ਾਦੀ ਦਾ ਕੋਈ ਫੰਕਸ਼ਨ ਕਰ ਰਹੇ ਹੋ, ਮੱਲੀ ਟੈਂਟ ਵਾਲੇ ਕੋਲ ਲੱਗਿਆ ਹੋਵੇ ਨਾ ਟੈਂਟ, ਮੈਂ ਕਹਿੰਦਾ ਘਰ ਹੀ ਤੁਹਾਡਾ ਬੈਂਕਟ ਹਾਲ ਬਣ ਜਾਂਦਾ। ਮੱਲੀ ਟੈਂਟ ਸਰਵਿਸਿਸ, ਮੱਲੀ ਟੈਂਟ ਸਰਵਿਸਿਸ, 6479992569। ਇਹਨਾਂ ਕੋਲ ਟੈਂਟ ਵੀ ਨੇ, ਟੇਬਲ ਵੀ ਨੇ, ਚੇਅਰਾਂ ਵੀ ਨੇ, ਡਾਂਸ ਫਲੋਰ ਵੀ ਨੇ, ਬਾਰ ਵੀ ਹੈ, ਨਾਲ ਇਹਨਾਂ ਕੋਲ ਲਗਜ਼ਰੀ ਪੋਰਟੇਬਲ ਜਿਹੜੇ ਵਾਸ਼ਰੂਮ ਨੇ ਉਹ ਵੀ ਨੇ। 6479992569 ਮੱਲੀ ਟੈਂਟ ਸਰਵਿਸਿਸ, ਮੱਲੀ ਟੈਂਟ ਸਰਵਿਸਿਸ। 9409 ਹੈਲੋ,
4: ਹਾਂਜੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
4: ਸਾਡੇ ਗੁਰੂ ਜੀ ਕਹਿੰਦੇ ਹੁੰਦੇ ਆ, ਕਰਜ਼ਾ ਲੈ ਕੇ ਨਾ ਦੇਣਾ ਚੋਰੀ ਧਾੜੀ ਤੋਂ ਵੀ ਵੱਡਾ ਪਾਪ ਆ।
0: ਹਾਂ ਉਹ ਤਾਂ ਹੈਗਾ ਹੀ ਆ।
4: ਹਾਂਜੀ, ਉਹ ਕਹਿੰਦੇ ਇਹ ਨੀ ਕਿ ਕਰਜ਼ਾ ਨਾ ਲਓ, ਆਪਾਂ ਲੋੜ ਪੈ ਲੈਂਦੀ ਆ ਇਨਸਾਨ ਆ, ਪਰ ਬੇਈਮਾਨੀ ਨਾ ਰੱਖੋ ਦਿਲ ਚ। ਹਾਂਜੀ, ਉਹ ਫਿਰ ਬਹੁਤ ਵੱਡਾ ਪਾਪ ਆ।
0: ਤੁਸੀਂ ਕਦੇ ਕਿਸੇ ਤੋਂ ਪੈਸਾ ਲਿਆ, ਬੋਰੋ ਕੀਤਾ?
4: ਹਾਂਜੀ, ਲੋੜ ਪੈ ਜਾਂਦੀ ਆ, ਮੈਂ ਫਰੈਂਡਸ ਤੋਂ ਵੀ, ਕਈ ਵਾਰ ਘਰਦਿਆਂ ਤੋਂ ਵੀ। ਹਾਂਜੀ, ਫਿਰ ਵਾਪਿਸ ਕਰ ਦੇਈ ਦੇ ਆ, ਪਰ ਦਿੱਤੇ ਵੀ ਆ, ਜਦੋਂ ਜਿੱਥੋਂ ਮੈਲ ਲੈਂਦੀ ਸੀ ਜਿੱਥੋਂ ਮੈਂ ਲਏ ਜਿੰਨੇ ਮੇਰੀ ਹੈਲਪ ਕੀਤੀ ਹੈ, ਜੇ ਉਹਨੂੰ ਕਦੇ ਲੋੜ ਪੈ ਜੇ ਫਿਰ ਮੇਰੇ ਕੋਲ ਨਾ ਵੀ ਹੋਣ, ਮੈਂ ਕਿਸੇ ਹੋਰ ਤੋਂ ਮੰਗ ਕੇ ਦਿੰਦੀ।
0: ਅੱਛਾ, ਆਏ ਨਾ ਕਰਿਆ ਕਰੋ, ਕਿਸੇ ਨੂੰ ਪੈਸੇ ਦੇਣੇ ਤਾਂ ਆਪਦੀ ਜੇਬ ਚੋਂ ਦੇ ਦਿਆ ਕਰੋ, ਕਿਸੇ ਤੋਂ ਮੰਗ ਕੇ ਨਾ ਦਿਆ ਕਰੋ।
4: ਹਾਂਜੀ,
0: ਫਿਰ ਨਹੀਂ ਤਾਂ ਤੁਹਾਨੂੰ ਪੰਗਾ ਪੈਂਦਾ, ਤੁਹਾਨੂੰ ਜੇ ਤੁਹਾਡੇ ਕੋਲ ਹੀ ਹੈ ਨੀ ਕਿ ਤੁਸੀਂ ਵਾਪਸ ਕਿਵੇਂ ਕਰੋਗੇ ਫਿਰ ਉਹਨਾਂ ਨੂੰ।
4: ਸਾਡੇ
0: ਫਿਰ ਅਸੀਂ ਬਚੇ ਹੋਏ ਆ ਨਹੀਂ, ਪਰ ਤੁਹਾਨੂੰ ਕੀ ਪਤਾ, ਅਸੀਂ ਚਾਹੇ ਅਸੀਂ ਮੇ ਬੀ ਕੈਲੀਫੋਰਨੀਆ ਬੈਠੇ ਹਾਂ, ਅਸੀਂ ਮੇ ਬੀ ਵੈਨਕੂਵਰ ਬੈਠੇ ਹਾਂ, ਅਸੀਂ ਮੇ ਬੀ ਇੰਗਲੈਂਡ ਬੈਠੇ ਹਾਂ। ਹਾਂ,
4: ਮੈਂ ਸੋਚਿਆ ਸ਼ਾਇਦ ਬ੍ਰੈਂਪਟਨ ਚ ਹੋਣੇ।
0: ਬ੍ਰੈਂਪਟਨ ਚ ਨਹੀਂ, ਅਸੀਂ ਸਾਰੇ ਕਿਤੇ ਹਾਂ।
4: ਓਕੇ ਓਕੇ,
0: ਠੀਕ ਹੈ ਜੀ, ਚਲੋ ਸ਼ੁਕਰੀਆ ਤੁਹਾਡਾ, ਬਹੁਤ ਧੰਨਵਾਦ ਤੁਹਾਡਾ, ਥੈਂਕ ਯੂ। 9181 ਹਾਂਜੀ ਭਾਜੀ,
5: ਹਾਂਜੀ ਅਜੇ ਭਾਈ ਨਵੀਂ ਜਵਾਰ ਆ ਗਿਆ ਫੋਨ
0: ਜੀ।
5: ਹਾਂ, ਮੈਂ ਕਿਹਾ ਪੈਸੇ ਨਹੀਂ ਗੱਲ ਹੈ, ਪੈਸੇ ਤਾਂ ਅਸੀਂ ਬੜੇ ਲਏ, ਇੱਕੋ ਹੀ ਮੇਰਾ ਫਰੈਂਡ ਆ ਜਦੋਂ ਦੇ ਆਏ ਆ, ਤੀਹ ਸਾਲ ਹੋ ਗਏ, ਇੱਕ ਪੈਸੇ ਲੈ ਵੀ ਲਈਦੇ ਆ, ਬਾਪ ਉਹ ਵੀ ਲੈ ਲੈਂਦਾ, ਅਸੀਂ ਵੀ ਲੈ ਲਈਦੇ ਆ, ਵਾਪਸ ਵੀ ਕਰ ਦਈਦੇ ਆ, ਸਾਰਾ ਚੱਲਦਾ ਹੀ ਆਉਂਦਾ ਸਿਸਟਮ, ਨਾ ਕਦੀ ਰੱਖੇ ਹੁਣ।
0: ਮਤਲਬ ਕਹਿੰਦਾ ਐਡਵਾਂਸ ਦੇ ਦਿਓ
5: ਬਣਾ ਕੇ ਜਾਊਂਗਾ, ਉਹ ਨਾ ਅੱਜ ਤੱਕ ਆਉਂਦਾ ਰਾਈਟ।
0: ਸਾਂਝਾ ਬੈਂਕ ਅਕਾਊਂਟ ਹੀ ਹੁੰਦਾ ਕਿ ਯਾਰਾਂ ਦੋਸਤਾਂ ਨਾਲ, ਤੇ ਚਲੋ ਓਦਾਂ ਦੇ ਯਾਰ ਸਭ ਨੂੰ ਮਿਲਣ, ਬਟ ਓਦਾਂ ਦੇ ਯਾਰ ਕਦੇ ਮੈਂ ਕਹਿੰਦਾ ਉਹਨਾਂ ਕਿ ਧੋਖਾ ਨਾ ਦੇਣ, ਨਹੀਂ ਤਾਂ ਫਿਰ ਐਸੀ ਸੱਟ ਲੱਗਦੀ ਹੈ ਨਾ ਦਿਲ ਨੂੰ ਕਿ ਛੱਡੀ ਗੱਲਾਂ ਦੋ। ਲਵਾਨਾ ਵੈਲਨੈਸ ਪਾ, ਦੇਖੋ ਤੁਸੀਂ ਨਾ, ਆਪਾਂ ਆਪਣੀ ਕਮਿਊਨਿਟੀ, ਚਲੋ ਹੁਣ ਪੱਕੀ ਗੱਲ ਹੈ ਕਿ ਸਪਾ ਆਪਾਂ ਮਸਾਜ ਮਸੂਜ ਕਰਾਉਣ ਲੱਗੇ ਹਾਂ, ਇਹ ਬਹੁਤ ਜ਼ਰੂਰੀ ਚੀਜ਼ਾਂ ਨੇ। ਜਿਹੜੇ ਵੱਡੇ ਤੋਂ ਵੱਡੇ ਐਥਲੀਟ ਨੇ ਤੁਹਾਨੂੰ ਪਤਾ, ਉਹ ਮੈਨੂੰ ਲੱਗਦਾ ਹਫ਼ਤੇ 'ਚ 2-4 ਵਾਰ ਕਰਾਉਂਦੇ ਹੀ ਹੈ ਮਸਾਜ, ਆਪਾਂ ਸਾਲ 'ਚ ਮੇ ਵੀ ਇੱਕ ਵਾਰ ਕਰਾਉਂਦੇ ਹਾਂ। ਸੋ ਲਵਾਨਾ ਵੈਲਨੈਸ ਸਪਾ, ਜੇ ਤੁਹਾਡੇ ਕੋਲ ਬੈਨੀਫਿਟ ਨੇ, ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ, ਇਹਨਾਂ ਕੋਲ RMT ਰਜਿਸਟਰਡ ਮਸਾਜ ਥੈਰੇਪਿਸਟ ਬੜੇ ਨੇ। ਜੇ ਤੁਹਾਡੇ ਕੋਲ ਨਹੀਂ ਬੈਨੀਫਿਟ, ਇਹਨਾਂ ਕੋਲ ਨੌਨ RMT ਰਿਲੈਕਸਿੰਗ ਮਸਾਜ ਨੇ, $80 ਦਾ ਮਸਾਜ ਹੈ ਜਿਹੜਾ ਇੱਕ ਘੰਟੇ ਦਾ, ਉਹ ਸਿਰਫ 75 ਦੇ ਵਿੱਚ। ਹਾਈਡਰਾ ਫੇਸ਼ੀਅਲ ਲੇਡੀਜ਼ 150 ਦੀ ਥਾਂ 'ਤੇ 130 ਦੇ ਵਿੱਚ, ਲੇਜ਼ਰ ਹੇਅਰ ਰਿਮੂਵਲ 250 ਦੀ ਥਾਂ 'ਚ 200 'ਚ, ਵੈਕਸਿੰਗ 120 ਦੀ ਥਾਂ 'ਤੇ 100 'ਚ। ਸੋ ਲਵਾਨਾ ਵੈਲਨੈਸ ਪਾ, ਜੇ ਸਾਇਆਟਿਕਾ ਬੈਕ ਪੇਨ ਹੈ, ਬੈਠੇ ਰਹਿੰਦੇ ਹੋ ਕੰਮ 'ਤੇ, ਕਈ ਸਾਡੇ ਟਰੱਕ ਡਰਾਈਵਰ ਮਿੱਤਰ ਸੱਜਣ ਨੇ, ਤੁਹਾਨੂੰ ਕੋਈ ਇਸ਼ੂ ਹੈ ਸਾਇਆਟਿਕਾ ਦਾ, ਤਾਂ ਲਵਾਨਾ ਵੈਲਨੈਸ ਸਪਾ, ਏਅਰਪੋਰਟ ਐਂਡ ਸਟੀਲਸ, 341 ਪਾਰਕ ਹਰਸਟ ਸਕੁਆਇਰ, 416-881-5385 ਹੈਲੋ
6: ਨਵੀਂ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
6: ਬਸ ਵਧੀਆ ਜੀ, ਮੈਂ ਤੁਹਾਡੇ ਤੋਂ ਟੌਪਿਕ ਤੋਂ ਥੋੜਾ ਜਿਹਾ ਹਟ ਕੇ ਇੱਕ ਮੈਸੇਜ ਦੇਣਾ ਸੀਗਾ ਵੀ ਹੁਣ ਆਉਣ ਵਾਲਾ ਸੰਡੇ ਹੈ, ਇਸ ਦਿਨ ਸ਼ਹੀਦ ਊਧਮ ਸਿੰਘ ਜੀ ਦੀ ਯਾਦ ਵਿੱਚ ਉਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਸਾਲਾਨਾ ਪਿਕਨਿਕ, 19ਵੀਂ ਪਿਕਨਿਕ ਮਨਾਈ ਜਾ ਰਹੀ ਹੈ।
0: ਠੀਕ ਹੈ ਜੀ,
6: ਇਹ ਹੈਗੀ ਜੀ ਡੈਰੀ ਐਂਡ ਡੋਰਵੇ ਦੇ ਕੋਲ ਜਿਹੜਾ ਪਾਰਕ ਹੈਗਾ ਉਹਦੇ ਏ ਬਲਾਕ ਵਿੱਚ, ਤੇ ਮੈਂ ਸਾਰੇ ਜਿੰਨੇ ਸਰੋਤੇ ਸੁਣ ਰਹੇ ਨੇ ਤੁਹਾਨੂੰ ਵੀ ਵਿਸ਼ੇਸ਼ ਤੌਰ ਤੇ ਕਹਾਂਗਾ ਕਿ ਟਾਈਮ ਲਈ ਆਪਣਾ ਸਮਾਂ ਕੱਢ ਕੇ ਉੱਥੇ ਜ਼ਰੂਰ ਹਾਜ਼ਰੀ ਭਰਿਓ ਅਤੇ ਹਰ ਤਰ੍ਹਾਂ ਦਾ ਪ੍ਰਬੰਧ ਉੱਥੇ ਖਾਣ ਪੀਣ ਦਾ ਕੋਈ ਕਿਸੇ ਕੋਲ ਚਾਰਜ ਨਹੀਂ ਕੀਤਾ ਜਾਂਦਾ।
0: ਤੁਸੀਂ ਤੁਸੀਂ ਭਾਜੀ ਮੈਨੂੰ ਮੈਸੇਜ ਕਰਕੇ ਭੇਜ ਦਿਓ ਇਨਫੋਰਮੇਸ਼ਨ,
6: ਮੈਂ ਭੇਜ ਦਿੰਦਾ ਜੀ।
0: ਤੁਹਾਡੇ ਕੋਲ ਮੇਰਾ ਨੰਬਰ ਹੈਗਾ ਮੈਂ ਤੁਹਾਨੂੰ ਵਟਸਐਪ ਤੇ ਮੈਸੇਜ ਕਰਤਾ, ਉਸ ਮੈਸੇਜ ਉਸ ਨੰਬਰ ਤੇ ਭੇਜ ਦਿਓ, ਠੀਕ ਹੈ, ਫਲਾਇਰ ਜਾਂ ਪੋਸਟਰ ਜੋ ਵੀ ਹੈ। ਨੋ ਪ੍ਰੋਬਲਮ, ਫਿਰ ਬੋਲ ਦਿਆਂਗੇ, ਠੀਕ ਹੈ। ਚਲੋ ਚਾਹੀਦਾ ਯਾਰ, ਕਿਉਂ ਨਹੀਂ, ਜੇ ਕੋਈ ਤੁਹਾਡੇ ਲਈ ਫੰਕਸ਼ਨ ਹੋ ਰਹੇ ਹੋ ਵੀ ਏਡੇ ਵੱਡੇ ਇੱਕ ਪਰਸਨੈਲਿਟੀ ਦੀ ਯਾਦ ਦੇ ਵਿੱਚ, ਅਤੇ ਅਸੀਂ ਇਨਫੋਰਮੇਸ਼ਨ ਸਾਂਝੀ ਕਰ ਦਿਆਂਗੇ ਸਾਰਿਆਂ ਤੱਕ, ਵਾਈ ਨਾਟ। ਇੱਕ ਮੈਂ ਅਕਸਰ ਹੀ ਮੈਸੇਜ ਦਿੰਦਾ ਹੁੰਦਾ ਐਚ ਕੇ ਮੂਵਰਸ ਦਾ, ਨੰਬਰ ਵਨ ਮੂਵਿੰਗ ਕੰਪਨੀ ਆਪਣੇ ਪੂਰੇ ਸ਼ਹਿਰ ਦੀ, 30 ਸਾਲ ਦਾ ਜਿੰਨਾ ਕੋਲ ਐਕਸਪੀਰੀਅੰਸ ਹੋਵੇ ਯਾਰ, ਹੁਣ 30 ਸਾਲ ਦੇ ਵਿੱਚ ਤੁਹਾਨੂੰ ਪਤਾ ਬੰਦਾ ਕਿੱਡਾ ਮਾਹਰ ਹੋ ਜਾਂਦਾ ਕਿਸੇ ਵੀ ਕੰਮ 'ਚ। ਐਚ ਕੇ ਮੂਵਰਸ, ਜੇ ਨਵਾਂ ਘਰ ਲੈ ਰਹੇ ਹੋ ਤਾਂ ਨੰਬਰ ਹੈ 416-524-6704, 416-524-6704, ਐਚ ਕੇ ਮੂਵਰਸ ਨੂੰ ਯਾਦ ਰੱਖੋ। ਸਬਜ਼ੀ ਮਾਰਕੀਟ ਨਾਲੇ ਰੈਸਟੋਰੈਂਟ ਹੈ, ਨਾਲੇ ਗਰੋਸਰੀ ਸਟੋਰ ਹੈ, 24 ਘੰਟੇ 7 ਦਿਨ ਖੁੱਲ੍ਹਾ, 10 ਲੋਰਮੈਲ ਗੇਟ ਸੈਂਡਲਵੁੱਡ ਮੈਕਲੋਗਲਿਨ, ਜਾਂ 10970 ਬ੍ਰੈਮਲੀ ਰੋਡ ਬ੍ਰੈਮਲੀ ਕੰਟਰੀ ਸਾਈਡ ਸਬਜ਼ੀ ਮਾਰਕੀਟ। ਸਬਜ਼ੀ ਮਾਰਕੀਟ 'ਤੇ ਤੁਸੀਂ ਗੇੜਾ ਇੱਕ ਜ਼ਰੂਰ ਲਗਾਓ। ਸਬਜ਼ੀ ਮਾਰਕੀਟ ਹਰ ਤਰ੍ਹਾਂ ਦੀਆਂ ਤਾਜ਼ੀਆਂ ਸਬਜ਼ੀਆਂ, ਗੋਲ ਕੱਦੂ, ਚੱਪਣ ਕੱਦੂ, ਟਿੰਡੋ, ਹਰੇ ਮਟਰ, ਸਾਗ, ਬਾਥੂ ਆਦਿ ਮਿਲ ਰਿਹਾ। ਇਹਨਾਂ ਦਾ ਰੈਸਟੋਰੈਂਟ ਵੀ ਹੈ, ਚਿਕਨ ਲੈਗ, ਬਿਰਿਆਨੀ, ਫਿਸ਼ ਪਕੌੜਾ, 1 ਕਿਲੋ 1 ਫਰੀ, 24/7 ਚੌਵੀ ਘੰਟੇ ਖੁੱਲ੍ਹੇ ਆ, 10 ਲੋਰਮੈਲ ਗੇਟ ਸੈਂਡਲਵੁੱਡ ਮੈਕਲੋਗਲਿਨ, ਜਾਂ 10970 ਬ੍ਰੈਮਲੀ ਰੋਡ ਬ੍ਰੈਮਲੀ ਅਤੇ ਕੰਟਰੀ ਸਾਈਡ ਦੇ ਕੋਰਨਰ 'ਤੇ। ਕੁਝ ਥੋੜ੍ਹੀਆਂ ਕਾਲਸ ਆ ਰਹੀਆਂ ਸੀ ਅਤੇ ਕੱਟੀਆਂ ਗਈਆਂ, ਤੁਸੀਂ ਦੁਬਾਰਾ ਤੋਂ ਕਰ ਸਕਦੇ ਹੋ ਫੋਨ। ਨੰਬਰ ਹੈ ਆਪਣਾ 9056733337 9056733337 ਫਰੈਸ਼ ਏਅਰ ਸੋਰੀ 5 ਰਿਵਰਸ ਡਕਟ ਕਲੀਨਿੰਗ। ਤੁਸੀਂ ਆਪਣੀ ਡਕਟ ਕਲੀਨਿੰਗ ਹਜੇ ਤੱਕ ਨਹੀਂ ਕਰਾਈ, ਮੈਂ ਤੁਹਾਨੂੰ ਇੱਕ ਨੰਬਰ ਦਿੰਦਾ, ਨਾਲੇ ਤੁਹਾਡੇ ਪੈਸੇ ਬਹੁਤ ਸਾਰੇ ਬਚਣਗੇ, ਬੜਾ ਹੀ ਰੀਜ਼ਨੇਬਲ ਰੇਟ ਹੈ। ਅਤੇ ਜੋ ਇਹ ਡਕਟ ਕਲੀਨਿੰਗ ਕਰਦੇ ਆ ਬਹੁਤ ਹੀ ਬਰੀਕੀ ਨਾਲ, ਕੈਮਰਾ ਪਾ ਕੇ ਤੁਹਾਨੂੰ ਦਿਖਾਉਂਦੇ ਆ ਕਿੰਨਾ ਪਹਿਲਾਂ ਕਿੰਨੀ ਡਸਟ ਸੀ ਅਤੇ ਬਾਅਦ ਦੇ ਵਿੱਚ ਕਿੰਨੀ ਸਫਾਈ ਹੈ। ਸੋ ਤੁਸੀਂ ਯਾਦ ਰੱਖੋ ਜ਼ਰੂਰ 5 ਰਿਵਰਸ ਡਕਟ ਕਲੀਨਿੰਗ ਦੀ ਟੀਮ ਨੂੰ, ਅਤੇ ਫੋਨ ਨੰਬਰ ਹੈ 5 ਰਿਵਰਸ ਦਾ 4375-6887750 5 ਰਿਵਰਸ ਡਕਟ ਕਲੀਨਿੰਗ 4004 ਹੈਲੋ
7: ਹਾਂਜੀ ਗੁੱਡ ਈਵਨਿੰਗ ਜੀ
0: ਗੁੱਡ ਈਵਨਿੰਗ
7: ਹਾਂਜੀ ਮੈਂ ਗੱਲ ਕਰਨੀ ਸੀ ਆਪਣੇ ਟੌਪਿਕ ਬਾਰੇ
0: ਹਾਂਜੀ ਸਰ
7: ਮੈਂ ਵੀ ਪੈਸੇ ਲਏ ਸੀ ਮੇਰੇ ਤੋਂ
0: ਕਿਸੇ ਨੇ ਤੁਹਾਡੇ ਤੋਂ ਪੈਸੇ ਲਏ ਸੀ ਠੀਕ ਹੈ ਤੁਹਾਡੇ ਕੀ ਲੱਗਦੇ ਸੀ
7: ਹਾਂਜੀ ਮੇਰਾ ਫਰੈਂਡ ਸੀ
0: ਓਕੇ
7: ਹਾਂਜੀ ਤੇ ਉਹਨਾਂ ਨੇ ਪੈਸੇ ਲਏ ਤੇ ਮੈਂ ਕਿਹਾ ਵੀ ਚਲੋ ਠੀਕ ਆ ਵੀ ਸ਼ੁਰੂ ਤੋਂ ਆਪਾਂ ਹਨਾ ਵੀ ਜਾਣਦੇ ਇੱਕ ਦੂਜੇ ਨੂੰ ਠੀਕ ਆ ਚਲੋ ਵੀ ਮੁੜ ਦੂਗਾ ਇਹ ਤੇ ਕਿਉਂਕਿ ਪਹਿਲਾਂ ਵੀ ਉਹਨੇ ਇੱਕ ਦੋ ਵਾਰੀ ਥੋੜੇ ਛੱਕੇ ਵਾਪਸ ਕਰਤੇ ਤੇ ਫੇਰ ਉਹਨੇ ਥੋੜੇ ਜਿਹੇ ਜ਼ਿਆਦਾ ਲੈਣੇ ਤੇ ਮੈਂ ਕਿਹਾ ਵੀ ਚਲੋ ਕੋਈ ਜ਼ਰੂਰਤ ਹੋ ਸਕਦੀ ਹੈ
0: ਜੀ
7: ਕੰਮ ਟਾਈਮ ਹੋ ਜਾਂਦਾ ਤੇ ਫੇਰ ਮੈਂ ਕਾਫੀ ਟਾਈਮ ਵੇਟ ਕੀਤੀ ਮੈਨੂੰ ਇਹ ਸੀ ਵੀ ਮੈਂ ਖੁਦ ਨਾ ਮੰਗਾ ਵੀ ਅਗਲਾ ਆਪੇ ਵਾਪਸ ਕਰ ਦੇ ਵੀ ਉਹਨੂੰ ਪਤਾ ਹੀ ਆ
0: ਜੀ
7: ਤੇ ਮੈਂ ਕਾਫੀ ਟਾਈਮ ਵੇਟ ਕੀਤੀ ਬਟ ਮੈਨੂੰ ਕੋਈ ਮੈਂ ਕਿਹਾ ਚਲੋ ਆਪਾਂ ਕਹਿ ਦਿੰਦੇ ਹਾਂ ਹਨਾ ਵੀ ਮੈਨੂੰ ਜ਼ਰੂਰਤ ਸੀ ਮੈਂ ਕਿਹਾ ਵੀ ਚਲੋ ਆਪਾਂ ਆਪਦੇ ਪੈਸੇ ਕੁਛ ਲੈਂਦੇ ਹਾਂ ਜਿਹੜੇ ਆਪਾਂ ਲੈਣੇ ਉਹ ਲੈ ਲੈਂਦੇ ਲੋਕਾਂ ਤੋਂ ਫਿਰ ਆਪਣਾ ਕੰਮ ਕਰ ਲੈਂਦੇ ਹਾਂ ਤੇ ਮੈਂ ਫਿਰ ਉਹਨਾਂ ਨੂੰ ਕਾਫੀ ਉਹਨੇ ਕਿਹਾ ਵੀ ਠੀਕ ਆ, ਉਹਨੇ ਕਿਹਾ ਮੈਨੂੰ ਥੋੜੀ ਜਿਹੀ ਹੋਰ ਮੈਨੂੰ ਲਾਈਕ ਪੈਸੇ ਚਾਹੀਦੇ ਰਿਟਰਨ ਕਰ ਦੇਣੇ।
0: ਅੱਛਾ,
7: ਤੇ ਮੈਂ ਸੋਚਿਆ ਵੀ ਚਲੋ ਜੇ ਹੋ ਸਕਦਾ ਹਨਾ ਵੀ ਜਦੋਂ ਸਾਰੇ ਆਪਾਂ ਨੂੰ ਮਿਲ ਜਾਣ ਤੇ ਮੈਂ ਥੋੜੇ ਬਹੁਤੇ ਫਿਰ ਹੋਰ ਦੇਤੇ ਕਿਉਂਕਿ ਉਹ ਤਾਂ ਬਹੁਤ ਥੋੜੇ ਸੀ। ਬਟ ਉਹ ਦੇ ਕੇ ਉਸ ਤੋਂ ਬਾਅਦ ਮੈਨੂੰ ਪਹਿਲਾਂ ਵਾਲੇ ਤਾਂ ਕੀ ਕੁਛ ਵੀ ਨੀ ਮਿਲਿਆ।
0: ਨਹੀਂ ਪਰ ਤੁਸੀਂ ਭਾਜੀ ਕਿਵੇਂ ਟਰਸਟ ਕਰ ਲਿਆ ਜਿਹੜਾ ਬੰਦਾ ਇੰਨੇ ਚਿਰ ਤੋਂ ਸਾਨੂੰ ਕੁਛ ਹੀ ਨੀ ਮੋੜ ਰਿਹਾ, ਹੋਰ ਲੈ ਕੇ ਉਹ ਕਿਵੇਂ ਮੋੜ ਦੂਗਾ?
7: ਮੇਰੇ ਸ਼ਹਿਰ ਤੋਂ ਸੀ ਬੈਕ ਹੋਮ ਤੋਂ ਮੈਨੂੰ ਸ਼ੁਰੂ ਤੋਂ ਜਾਣ ਦਾ, ਬਟ ਹੁਣ ਬ੍ਰੈਂਪਟਨ ਦੇ ਵਿੱਚ ਹੀ ਆ ਚਲੋ ਜਿੱਥੇ ਪਹਿਲਾਂ ਰਹਿੰਦਾ ਹੁੰਦਾ ਸੀ ਮੈਨੂੰ ਪਤਾ ਸੀ ਮੈਂ ਇੱਕ ਦੋ ਵਾਰੀ ਜਾ ਆਇਆ, ਬਟ ਹੁਣ ਉਹ ਪਤਾ ਵੀ ਨੀ ਕਿੱਥੇ ਰਹਿ ਰਿਹਾ ਤੇ ਨਾ ਹੀ ਕੋਈ ਮੇਰੀ ਕਾਲ ਦਾ ਆਨਸਰ ਕਰ
0: ਰਿਹਾ। ਤੁਸੀਂ ਤੁਸੀਂ ਮਾਈਂਡ ਨੀ ਕਰਦੇ ਤਾਂ ਕਿੰਨੇ ਪਹਿਲਾਂ ਕਿੰਨੇ ਪੈਸੇ ਦਿੱਤੇ, ਬਾਅਦ ਚੋਂ ਕਿੰਨੇ ਦਿੱਤੇ?
7: ਪਹਿਲਾਂ ਜਿਵੇਂ ਮੇਰਾ ਸੀ ਕੋਈ, ਕਿਉਂਕਿ ਉਦੋਂ ਦਾ ਸਟੂਡੈਂਟ ਟਾਈਮ ਹੁੰਦੇ ਸੀ ਉਦੋਂ ਕੋਈ 2000 ਸਮਥਿੰਗ ਸੀ,
0: ਹਾਂ
7: ਤੇ ਬਟ ਉਦੋਂ ਉਸ ਟਾਈਮ ਬਹੁਤ ਵੱਡਾ ਅਮਾਊਂਟ ਹੁੰਦਾ ਸੀ।
0: ਹਾਂ ਹਾਂ ਉਹ ਤਾਂ ਹੈ।
7: ਹਾਂਜੀ ਕਿਉਂਕਿ ਕਾਫੀ ਸਾਲ ਹੋ ਗਏ ਆ, ਤੇ ਫਿਰ ਉਸ ਤੋਂ ਬਾਅਦ ਉਹਨੇ ਜਿਵੇਂ ਮੈਨੂੰ 200 ਦੇ ਦੇ, 400 ਦੇ ਦੇ, ਐਂ ਕਰਕੇ ਕਾਫੀ ਵਾਰੀ ਵੀ ਹੁਣ ਤੇਰੇ ਇਕੱਠੇ ਰਿਟਰਨ ਕਰਦੇ ਨੇ ਤੇ, ਬਟ ਚਲੋ ਮੈਂ ਤਾਂ ਛੱਡ ਦਿੱਤਾ ਵੀ ਇਟਸ ਓਕੇ, ਚਲੋ ਜੋ ਹੋ ਗਿਆ ਸੋ ਹੋ ਗਿਆ, ਵੀ ਚਲੋ ਆਪਾਂ ਆਪਣੀ ਫ੍ਰੈਂਡਸ਼ਿਪ ਦਾ ਕੰਟੀਨਿਊ ਕਰੀਏ। ਬਟ ਉਹ ਇਸ ਚੱਕਰ ਦੇ ਵਿੱਚ ਉਹ ਕਾਲ ਵੀ ਨੀ ਆਨਸਰ ਕਰਦੇ, ਨਾ ਹੀ ਮੇਰਾ ਕੋਈ ਮੈਸੇਜ ਦੇਖ ਰਿਹਾ।
0: ਉਹ ਤਾਂ ਕਿੱਥੇ ਕਰਨੀ ਹੈ, ਜਿਹੜਾ ਬੰਦਾ ਚੋਰ ਹੈ, ਹੁਣ ਚੋਰ ਥੋੜੋ ਜਿਨ੍ਹਾਂ ਤੋਂ ਚੋਰੀ ਕੀਤੀ ਹੈ ਉਹਨਾਂ ਨਾਲ ਕੋਈ ਯਾਰੀ ਦੋਸਤੀ ਰੱਖਦੀ, ਉਹ ਤਾਂ ਉਹੀ ਗੱਲ ਹੋ ਗਈ ਵੀ ਕਿਸੇ ਕੁੜੀ ਨੇ ਤੁਹਾਡੇ ਤੇ ਚੀਟ ਕੀਤਾ, ਬਾਅਦ ਦੇ ਵਿੱਚ ਤੁਸੀਂ ਉਹਨੂੰ ਦੋਸਤ ਬਣਾਈ ਫਿਰੋ, ਉਹਦਾ ਕੀ ਫਾਇਦਾ?
7: ਥੋੜਾ ਜਿਹਾ ਇਹ ਚੀਜ਼ ਮੈਨੂੰ ਰੀਜ਼ਨ ਇਹ ਲੱਗਦਾ ਵੀ ਉਹ ਕੋਈ ਜਿਵੇਂ ਡਰੱਗਸ ਵਗੈਰਾ ਵਿੱਚ ਪੈ ਗਿਆ, ਨੋਰਮਲੀ ਬੰਦਾ ਇਹ ਨਹੀਂ ਕਰਦਾ।
0: ਬਥੇਰੇ ਕਰਦੇ ਭਾਜੀ, ਦੁਨੀਆ ਪਰੇ ਤੋਂ ਪਰੇ ਪਈ ਆ ਤੇ ਠੱਗਣ ਨੂੰ ਤਾਂ ਲੋਕ ਇੱਥੇ ਠੱਗਣ ਵਾਲੇ ਜ਼ਿਆਦੇ ਆ ਤੇ ਜਿਹੜੇ ਲੋਇਲ ਬੰਦੇ ਉਹ ਘੱਟ ਨੇ। ਬਟ ਖੈਰ ਥੈਂਕ ਯੂ ਸਰ, ਬਹੁਤ ਸ਼ੁਕਰੀਆ ਤੁਹਾਡਾ ਤੇ ਧੰਨਵਾਦ ਤੇ ਬੈਸਟ ਵਿਸ਼ਿਸ ਟੂ ਯੂ। ਸੋ ਦੇਖੋ ਇੰਨਾ ਪੈਸਾ ਦਿੱਤਾ ਕਿਸੇ ਨੂੰ, ਉਹੀ ਪੈਸਾ ਸੌਰਵ ਜੀ ਸਟਾਕ ਮਾਰਕੀਟ ਚ ਅੱਜ ਤੋਂ 15-20 ਸਾਲ ਪਹਿਲਾਂ ਲਾਇਆ ਹੋਵੇ, ਹੁਣ ਨੂੰ ਪਤਾ ਨੀ ਕਿੰਨੇ ਹਜ਼ਾਰ ਹੋਏ ਹੋਣਗੇ। ਹੈ
8: ਐਬਸੋਲੂਟਲੀ ਨਵੀਂ, ਐਬਸੋਲੂਟਲੀ।
0: ਸੋ ਬਿਲਕੁਲ, ਸੌਰਵ ਰਤਨ ਜੀ ਸਾਡੇ ਨਾਲ ਨੇ, ਸੌਰਵ ਜੀ ਸਾਡੇ ਫਾਈਨੈਂਸ਼ੀਅਲ ਐਕਸਪਰਟ ਨੇ। ਐਂਡ ਸਭ ਨੂੰ ਦੇਖੋ, ਅਸੀਂ ਇੱਕ ਬਸ ਇੱਕ ਅਵੇਅਰਨੈਸ ਹੀ ਕ੍ਰੀਏਟ ਕਰ ਰਹੇ ਹਾਂ ਕਿ ਪਲੀਜ਼ ਜਿੰਨਾ ਜਲਦੀ ਹੋ ਸਕੇ ਤੁਸੀਂ ਆਪਣੀ ਇਨਵੈਸਟਿੰਗ ਸ਼ੁਰੂ ਕਰੋ। ਆਪਣੇ ਘਰਾਂ ਦੇ ਵਿੱਚ ਇਹ ਹੈ ਕਿ ਘਰ ਲੈ ਲਿਆ, ਚਲੋ ਠੀਕ ਹੈ, ਆਪਾਂ ਨੂੰ ਲੱਗਦਾ ਹੁੰਦਾ ਕਿ ਘਰ ਲੈ ਲਿਆ ਤਾਂ ਉਹ ਇੱਕ ਪੈਸਿਵ ਇਨਕਮ ਆ। ਬਟ ਜਿਹੜੇ ਹੋਮ ਓਨਰਸ ਨੇ, ਮਲਟੀਪਲ ਪ੍ਰੋਪਰਟੀਜ਼ ਨੇ, ਤੁਹਾਨੂੰ ਪਤਾ ਕਿ ਦਿਨ ਰਾਤ ਕਦੇ ਟੈਨੈਂਟ ਦਾ ਫੋਨ ਆ ਗਿਆ, ਟੁੱਟ ਗਿਆ, ਰਿਪੇਅਰ ਕਰਾਓ, ਆਹ ਹੋ ਗਿਆ, ਉਹ ਹੋ ਗਿਆ, ਉਹ ਤਾਂ ਇੱਕ ਫੁੱਲ ਟਾਈਮ ਜੋਬ ਹੈ। ਬਟ ਜਿਹੜੇ ਲੋਕ ਇਨਵੈਸਟਿੰਗ ਸ਼ੁਰੂ ਕਰ ਲੈਂਦੇ ਆ, ਅੱਜ ਪੈਸੇ ਲਾਏ, ਹੌਲੀ ਹੌਲੀ ਤੁਸੀਂ ਹਰ ਵੀਕ ਹਰ ਮਹੀਨੇ ਪੈਸੇ ਆਪਣੇ ਪੇ ਚੈੱਕ ਚੋਂ ਜਿੰਨਾ ਹੋ ਸਕਦਾ ਇਨਵੈਸਟ ਕਰੋ, ਤੇ ਅੱਜ ਤੋਂ 20-25 ਸਾਲ ਬਾਅਦ ਤੁਸੀਂ ਬਹੁਤ ਹੀ ਰਿਲੈਕਸ ਅਤੇ ਰਿਟਾਇਰ ਵਾਂਗ ਹੋਵੋਗੇ। ਸੋ ਸਰਬ ਜੀ ਕੀ ਜਾਣਕਾਰੀ ਹੈ ਫਿਰ ਅੱਜ ਦੀ?
8: ਬਿਲਕੁਲ ਨਵੀਂ, ਤੁਸੀਂ ਬੜੀ ਅੱਛੀ ਔਰ ਪ੍ਰੈਕਟੀਕਲ ਗੱਲ ਕਹੀ ਹੈਗੀ ਹੈ ਕਿ ਸਟਾਕ ਮਾਰਕੀਟ ਦਾ ਨਾਂ ਦਾ ਨਾ ਇੱਕ ਤਾਂ ਹੋਵਾ ਨਹੀਂ ਬਣਾਉਣਾ ਚਾਹੀਦਾ, ਇਹ ਮੇਰੀ ਲਿਸਨਰਸ ਨੂੰ ਰਿਕੁਐਸਟ ਹੈ। ਔਰ ਨਾ ਹੀ ਤੁਸੀਂ ਇਹਨੂੰ ਡੈਟਰੈਂਸ ਬਣਾਓ ਕਿ ਇੱਕ ਤੁਸੀਂ ਰਾਈਟ ਐਕਸ਼ਨ ਲੈਣਾ। ਜਿਵੇਂ ਅੱਜ ਹੀ ਮੈਨੂੰ ਇੱਕ ਲਿਸਨਰ ਦਾ ਫੋਨ ਆਇਆ ਤੇ ਉਹ ਆਪਣੇ ਮੇਰੇ ਐਗਜ਼ਿਸਟਿੰਗ ਕਲਾਇੰਟ ਵੀ ਨੇ, ਉਹ ਆਪਣੇ ਲਿਸਨਰ ਵੀ ਨੇ, ਉਹਨਾਂ ਦੇ ਮਿੱਤਰ ਨੇ, ਤੇ ਮੈਨੂੰ ਕਹਿੰਦੇ ਭਾਜੀ ਮੈਂ ਪ੍ਰੋਫੈਸ਼ਨਲ ਇੰਜੀਨੀਅਰ ਹਾਂ ਔਰ ਬਿਜ਼ਨਸ ਕਰ ਰਿਹਾ ਤੇ ਮੈਂ ਪੈਸੇ ਆਪ ਇਨਵੈਸਟ ਕਰ ਰਿਹਾ, ਤੇ ਉਹਨਾਂ ਮੈਨੂੰ ਫੰਡ ਵੀ ਦੱਸਿਆ ਜਿਹੜਾ ਬੈਂਕ ਦੇ ਵਿੱਚ ਯੂਜ਼ ਕਰ ਰਹੇ ਨੇ, ਕਪਲ ਆਫ ਫੰਡਸ। ਤੇ ਇੰਟਰਸਟਿੰਗਲੀ ਸੋ ਹੀ ਟੋਲਡ ਮੀ ਦੈਟ ਹੀ ਮੇਡ 19% ਦਿਸ ਈਅਰ ਐਂਡ 10-12% ਫੋਰ ਦਾ ਲਾਸਟ 12-13 ਸਾਲ ਤੋਂ। ਤੇ ਜਦੋਂ ਫਿਰ ਗੱਲਾਂ ਸ਼ੇਅਰ ਹੋਈਆਂ ਤੇ ਕਹਿੰਦੇ ਭਾਜੀ ਤੁਹਾਡੀ ਰਿਟਰਨ ਕਿੰਨੀ ਆ, ਮੈਂ ਕਿਹਾ ਅਰਾਊਂਡ 36-37% ਫੋਰ ਦਿਸ ਈਅਰ, ਲਾਸਟ 12 ਈਅਰ ਇਜ਼ ਓਵਰ 20%, ਸੋ ਕੁੱਲ ਮਿਲਾ ਕੇ ਡਬਲ ਦਾ ਰਿਟਰਨ। ਸੋ ਇਜ਼ ਇਟ ਸਮਥਿੰਗ ਐਕਸਟਰਾਆਰਡੀਨਰੀ ਗੋਇੰਗ ਔਨ? ਨੋ। ਕਾਰਨ ਕੀ ਹੈ ਕਿ ਤੁਸੀਂ ਕਿਹੜੇ ਇੰਸਟੀਟਿਊਸ਼ਨ, ਕਿਹੜੇ ਫੰਡ 'ਚ ਪੈਸੇ ਪਾਏ ਹੈ, ਉਹੀ ਤੁਹਾਡਾ ਡਿਫਰੈਂਸ਼ੀਅਲ ਹੈ, ਉੱਥੋਂ ਹੀ ਤੁਹਾਡੀ ਰਿਟਰਨ ਜਿਹੜੀ ਹੈਗੀ ਹੈ ਉਹ ਬਣ ਕੇ ਆ ਰਹੀ ਹੈਗੀ ਹੈ। ਫੋਰ ਐਗਜ਼ਾਮਪਲ, ਹੁਣ S&P 500 ਦੇ ਵਿੱਚ ਜਦੋਂ ਆਪਾਂ ਗੱਲ ਕਰਦੇ ਹਾਂ ਅਮੈਰੀਕਨ ਮਾਰਕੀਟ 'ਚ ਇਨਵੈਸਟ ਕਰਨ ਦਾ, ਜਿਹੜੀਆਂ ਟੋਪ 10 ਕੰਪਨੀਜ਼ ਹੈਗੀਆਂ ਨੇ ਜਿਵੇਂ NVIDIA ਐਕਸੈਟਰਾ ਐਕਸੈਟਰਾ, ਉਹਨਾਂ ਦਾ ਮੋਰ ਦੈਨ 45% ਜਿਹੜਾ ਰੈਵਨਿਊ ਹੈ ਉਹ ਗਲੋਬਲ ਬਿਜ਼ਨਸ ਤੋਂ ਆ ਰਿਹਾ, ਭਾਵ ਕਿ ਆਊਟਸਾਈਡ ਅਮੈਰੀਕਾ ਜਿਹੜੇ ਓਪਰੇਸ਼ਨ ਹੋ ਰਹੇ ਹੈਗੇ ਨੇ। ਸੋ ਟੈਕਨੀਕਲੀ ਸਪੀਕਿੰਗ ਤੁਸੀਂ US ਇਨਵੈਸਟ ਕੀਤਾ, ਲੇਕਿਨ ਮੇਜਰ ਚੰਕ ਆਫ ਪ੍ਰੋਫਿਟੇਬਿਲਿਟੀ ਥਰੂ ਸਟਾਕ ਮਾਰਕੀਟ ਅਰਾਈਜ਼ਿੰਗ ਆਊਟ ਆਫ ਦਾ ਰਿਜ਼ਲਟਸ ਜਿਹੜੇ ਕੰਪਨੀ ਡਿਕਲੇਅਰ ਕਰਦੀ ਹੈ ਕੁਆਰਟਰ ਟੂ ਕੁਆਰਟਰ, ਉਹਦਾ ਇੰਪੈਕਟ ਗਲੋਬਲ ਸੇਲਸ ਦਾ ਹੈਗਾ। ਸੋ ਸੇਲਸ ਗਲੋਬਲੀ ਹੋ ਰਹੀ ਹੈ, ਸਟਾਕ S&P 500 ਤੇ ਟ੍ਰੇਡ ਹੋ ਰਿਹਾ ਤੇ ਉਹਦੇ ਪ੍ਰੋਫਿਟ ਦੀ ਹਾਰਵੈਸਟਿੰਗ ਪੀਪਲ ਲਾਈਕ ਮੀ ਆਰ ਸਿਟਿੰਗ ਹੇਅਰ। ਹੁਣ ਇੰਡੀਵਿਜੁਅਲ ਸਟਾਕਸ ਮੇ ਬੀ ਰਿਟਰਨਿੰਗ ਐਨੀਵੇਅਰ 100% ਤੋਂ 1000% ਰਿਟਰਨ ਇਨ ਅ ਈਅਰ, ਪਰ ਉਹ ਕਿੰਨੇ ਕੁ ਲੋਕਾਂ ਨੂੰ ਪਤਾ ਹੈ, ਕਿੰਨੇ ਲੋਕ ਪ੍ਰੋਐਕਟਿਵਲੀ ਐਕਟ ਕਰ ਪਾ ਰਹੇ ਨੇ, ਕਿੰਨੇ ਲੋਕ ਰਿਸਰਚ ਦੇ ਨਾਲ ਜੁੜੇ ਹੋਏ ਨੇ? ਬਹੁਤ ਘੱਟ। ਸੋ ਅਗਰ ਅਸੀਂ ਸਹਿੰਦੇ ਅੱਛੀ ਡਬਲ ਡਿਜਿਟ ਰਿਟਰਨ ਲੈ ਕੇ ਆਉਣੀ ਹੈਗੀ ਹੈ, ਉਹਦੇ ਲਈ ਸਾਨੂੰ ਕੋਈ ਐਕਸਟਰਾਆਰਡੀਨਰੀ ਰਿਸਕ ਲੈਣ ਦੀ ਲੋੜ ਨਹੀਂ, ਤਿੰਨ ਚੀਜ਼ਾਂ ਕਰਨ ਦੀ ਲੋੜ ਹੈ, ਡਿਸਿਪਲਨ, ਐਜੂਕੇਸ਼ਨ, ਅੰਡਰਸਟੈਂਡਿੰਗ ਤੇ ਆਪਣੀ ਰਿਸਕ ਐਪੀਟਾਈਟ, ਮੀਨਸ ਕਿ ਤੁਸੀਂ ਟਾਈਮ ਹੋਰਾਈਜ਼ਨ ਜਿਹੜਾ ਹੈਗਾ ਉਹ ਆਪਣਾ ਬਿਲਡ ਕਰਨਾ ਹੈਗਾ। ਔਰ ਡਜ਼ਨਟ ਮੈਟਰ, ਔਰ ਇਹ ਸਾਨੂੰ ਬਾਰ ਬਾਰ ਮਾਰਕੀਟ ਦੱਸਦੀ ਹੈ ਕਿ ਚਾਹੇ ਇਰਾਨ ਦਾ ਕ੍ਰਾਈਸਿਸ ਹੈ, ਚਾਹੇ ਯੂਕਰੇਨ ਦਾ ਕ੍ਰਾਈਸਿਸ ਹੈ, ਚਾਹੇ ਕੋਵਿਡ ਹੈ, ਚਾਹੇ ਉਹ ਬਾਅਦ ਦੇ ਵਿੱਚ ਜਿਹੜੇ ਹੈਗੇ ਨੇ ਐਨਰਜੀ ਦਾ ਜਿਹੜਾ ਕ੍ਰਾਈਸਿਸ ਸੀ, ਇਨਫਲੇਸ਼ਨ ਆਇਆ ਸੀਗਾ, ਸੋ ਮਾਰਕੀਟਸ ਨੇ ਆਲ ਟਾਈਮ ਹਿੱਟ ਕੀਤਾ ਹੈਗਾ ਔਰ ਮਾਰਕੀਟਸ ਨੇ ਫਰਦਰ ਅਲਫਾ ਜਿਹੜਾ ਹੈਗਾ ਉਹ ਦੇਈ ਜਾਣਾ ਹੈ, ਲੇਕਿਨ ਵਿਦ ਇਨ ਦੈਟ ਅਲਫਾ ਅੱਛਾ ਫੰਡ ਤੁਹਾਡੇ ਲਈ ਚੰਗਾ ਬੇਟਾ ਜਿਹੜਾ ਹੈਗਾ ਕ੍ਰੀਏਟ ਕਰਦਾ ਹੈ। ਬੇਟਾ ਮੀਨਸ ਕਿ ਤੁਹਾਡਾ ਅਪਸਾਈਡ ਤੇ ਡਾਊਨ ਸਾਈਡ ਪ੍ਰੋਟੈਕਸ਼ਨ, ਅਪਸਾਈਡ ਨੂੰ ਕਿਵੇਂ ਆਪਾਂ ਵਧਾਉਣਾ ਹੈ ਤੇ ਡਾਊਨ ਸਾਈਡ ਪ੍ਰੋਟੈਕਸ਼ਨ ਨੂੰ ਕਿਵੇਂ ਲੈ ਕੇ ਚੱਲਣਾ, ਇਹਦੇ ਵਿੱਚ ਹੀ ਤੁਹਾਡੀ ਸਟੈਂਡਰਡ ਡੇਵੀਏਸ਼ਨ ਹੈ। ਸੋ ਇਸ ਕਰਕੇ ਡੂ ਨਾਟ ਬੀ ਸਕੇਅਰਡ ਆਫ, ਬਹੁਤ ਸਾਰੇ ਲੋਕ ਬਹੁਤ ਅੱਛਾ ਪੈਸਾ ਬਣਾ ਰਹੇ ਨੇ ਐਂਡ ਯੂ ਸ਼ੁੱਡ ਆਲਸੋ ਮੇਕ ਮਨੀ ਪ੍ਰੋਵਾਈਡਡ ਯੂ ਆਰ ਵਰਕਿੰਗ ਵਿਦ ਅ ਗੁੱਡ ਟੀਮ ਜਿਹੜੇ ਤੁਹਾਡੇ ਪੈਸੇ ਸੁਚੱਜੇ ਤਰੀਕੇ ਦੇ ਨਾਲ ਇਨਵੈਸਟ ਕਰਦੀ ਹੈ ਔਰ ਇਹਦੇ ਵਿੱਚ ਤੁਸੀਂ ਆਪਣਾ ਪ੍ਰਿੰਸੀਪਲ ਮੋਟੇ ਤੌਰ ਤੇ ਲੂਜ਼ ਨਹੀਂ ਕਰਦੇ ਹੈਗੇ ਔਰ ਤੁਸੀਂ ਬਹੁਤ ਫੀਸ ਵੀ ਨਹੀਂ ਪੇ ਕਰਦੇ। ਖਾਸ ਕਰਕੇ ਉਹ ਲੋਕ ਜਿਹੜੇ ETF ਐਕਸਚੇਂਜ ਟ੍ਰੇਡਿਡ ਫੰਡਸ ਇਹਦੇ ਵਿੱਚ ਸੋਚਦੇ ਹੈਗੇ ਨੇ ਕਿ ਵਾਈ ਸ਼ੁੱਡ ਵੀ ਇਨਵੈਸਟ ਇਨ ਫੰਡਸ, ਵੀ ਕੈਨ ਬੈਟਰ ਪੇ ਲੈਸ ਫੀਸ, ਗਿਵ ਮੀ ਅ ਕਾਲ ਐਂਡ ਲੈਟ ਮੀ ਸ਼ੋਅ ਯੂ ਕਿ ਤੁਹਾਡਾ ਫੀ ਦਾ ਸਾਰਾ ਪਰਸਪੈਕਟਿਵ ਵੀ ਚੇਂਜ ਹੋ ਜਾਏਗਾ। 416-833-8533 416-833-8533 ਔਰ ਨਵੀਂ ਜਿਵੇਂ ਇੱਕ ਕਹਾਵਤ ਹੈ ਨਾ ਕਿ ਹਰ ਮਹਿੰਗੀ ਚੀਜ਼ ਅੱਛੀ ਨਹੀਂ ਹੁੰਦੀ ਤੇ ਹਰ ਸਸਤੀ ਚੀਜ਼ ਨੂੰ ਵੀ ਅਡੋਪਟ ਕਰਨਾ ਮਾੜੀ ਗੱਲ ਨਹੀਂ ਹੁੰਦੀ। ਸੋ ਇਸ ਕਰਕੇ ਆ ਕੇ ਸਮਝੋ, ਕੰਪੇਅਰ ਕਰੋ ਐਂਡ ਦੈਨ ਮੇਕ ਐਨ ਇਨਫੋਰਮਡ ਡਿਸੀਜਨ।
0: ਸੌਰਵ ਜੀ ਨੂੰ ਮਿਲੋ ਜ਼ਰੂਰ, ਤੁਹਾਨੂੰ ਦੇਖੋ ਮਿਲਣ ਦਾ ਕੋਈ ਕੋਸਟ ਨਹੀਂ, ਤੁਸੀਂ ਇਨਫੋਰਮੇਸ਼ਨ ਤੇ ਨੌਲੇਜ ਹੀ ਗੈਦਰ ਕਰ ਰਹੇ ਹੋ, ਤੁਸੀਂ ਐਜੂਕੇਟ ਹੋਵੋਗੇ, ਸਿੱਧੀ ਜੀ ਗੱਲ ਹੈ। ਸੋ ਜੇ ਤੁਹਾਨੂੰ ਹੈਗਾ ਕਿ ਯਾਰ ਨਵੀਂ ਅਸੀਂ ਇਨਵੈਸਟਿੰਗ ਕਰਨਾ ਚਾਹੁੰਦੇ ਹਾਂ ਬਟ ਸਾਨੂੰ ਡਰ ਲੱਗਦਾ ਸਾਡੇ ਪੈਸੇ ਨਾ ਕਿਤੇ ਯੂਨੋ ਹੁੰਦਾ ਹੀ ਆ ਕਿ ਪੈਸੇ ਲਾਏ ਕਿਤੇ ਗੁੰਮ ਨਾ ਜਾਣ ਜਾਂ ਪੈਸੇ ਲਾਏ ਸਾਨੂੰ ਕੋਈ ਹੋਰ ਨਾ ਇਸ਼ੂ ਆ ਜਾਵੇ। ਸੋ ਡੋਂਟ ਵਰੀ, ਤੁਸੀਂ ਜ਼ਰੂਰ ਸੌਰਵ ਜੀ ਨੂੰ ਇੱਕ ਵਾਰ ਮਿਲ ਲਓ ਅਤੇ ਵੈਰੀ ਪ੍ਰੋਫੈਸ਼ਨਲ ਤੁਸੀਂ ਕਹੋਗੇ ਕਿ ਯਾਰ ਅਸੀਂ ਕੁਛ ਨਾ ਕੁਛ ਗੇਨ ਕਰਕੇ ਨਿਕਲੇ ਹਾਂ। 416-833-8533-8533-8533 ਸੌਰਵ ਜੀ ਸ਼ੁਕਰੀਆ ਸਰ, ਐਜ਼ ਆਲਵੇਜ਼ ਥੈਂਕ ਯੂ।
8: Thank you, Ji.
0: Thank you, Ji. 0349, hello.
9: Hello, Navi Paji, Sat Sri Akal, ki haal chaal?
0: Bahut vadhiya ji, kivein ho?
9: ਬਸ ਠੀਕ ਹੈ ਜੀ, ਠੀਕ ਹੈ ਭਾਜੀ। ਟੌਪਿਕ ਤੇ ਗੱਲ ਕਰਨ ਵਾਸਤੇ ਫੋਨ ਕੀਤੀ ਹੈ, ਮੈਂ ਬਹੁਤ ਦੇਰ ਦਾ ਸੁਣ ਰਿਹਾ ਸੀਗਾ।
0: ਹਾਂਜੀ ਵੀਰੇ,
9: ਮੈਂ ਕਿਹਾ ਸ਼ਾਇਦ ਆਪਣਾ ਪ੍ਰੋਗਰਾਮ 7 ਵਜੇ ਡਨ ਹੋ ਜਾਣਾ, ਮੈਂ ਕਿਹਾ ਮੈਂ
0: ਤਾਂ ਨਾ ਨਾ ਕਰਿਆ ਕਰੋ ਯਾਰ, ਆਪਾਂ ਤਾਂ ਸਗੋਂ ਤੇ ਟਾਈਮ ਵਧਾਇਆ, ਤੁਸੀਂ ਘਟਾਈ ਜਾਂਦੇ ਹੋ।
9: ਨਹੀਂ ਭਾਜੀ, ਯੂਜ਼ਲੀ ਮੈਂ ਰੇਡੀਓ ਸੁਣਦਾ ਨਹੀਂ ਹੁੰਦਾ, ਇਸ ਟਾਈਮ ਘਰ ਦੇ ਹੁੰਦਾ, ਮੈਂ ਜਾਂਦੇ ਆਂਦੇ ਰੇਡੀਓ ਲਾ ਰਿਹਾ, ਮੀਂਹ ਪੈ ਰਿਹਾ ਸੀਗਾ।
0: ਨਹੀਂ ਅਸੀਂ ਤਾਂ 9 ਵਜੇ ਤੱਕ ਇੱਥੇ ਹੋਈਦਾ ਵੀਰੇ।
9: ਠੀਕ ਹੈ ਠੀਕ ਹੈ ਜੀ, ਚਲੋ ਵਧੀਆ। ਜਿਨ੍ਹਾਂ ਤੋਂ ਲਏ ਆ ਉਹਨਾਂ ਨੂੰ ਕਦੇ ਇਹ ਨੀ ਫੀਲ ਕਰਾਇਆ ਵੀ ਤੁਹਾਡਾ ਪੈਸਾ, ਅਸੀਂ ਤੁਹਾਡਾ ਪੈਸਾ ਤੁਹਾਨੂੰ ਮੰਗਣ ਵਾਸਤੇ ਕਹਿ ਲੋ ਵੀ ਬਹੁਤ, ਜਿੱਦਣ ਉਹ ਨੀ ਮੰਗ ਲਏ ਜਾਂ ਫਿਰ ਜਦੋਂ ਕਦੇ ਲਏ ਵੀ ਤਾਂ ਉਹਨਾਂ ਨੇ ਕਹਿ ਕੇ ਲਏ ਆ ਵੀ ਬਾਈ ਜਿੱਦਣ ਤੁਸੀਂ ਮੰਗੋਗੇ ਦੇ ਦੂੰਗੇ ਜਾਂ ਫਿਰ ਸਾਨੂੰ ਇੰਨਾ ਟਾਈਮ ਲੱਗ ਜਾਣਾ, ਜੇ ਉਸ ਤੋਂ ਪਹਿਲਾਂ ਲੋੜ ਪਈ ਤਾਂ ਬਾਈ ਦੱਸ ਦਿਓ। ਤੇ ਯੂਜਲੀ ਜੇ ਉਹ ਕਹਿੰਦੇ ਆ ਭਾਜੀ ਰਾਈਟ ਅਵੇ, ਉਹਨਾਂ ਦਾ ਪੈਸਾ ਉਹਨਾਂ ਨੂੰ ਹੀ ਦੇਣਾ, ਉਹਨਾਂ ਦਾ ਪੈਸਾ ਉਹਨਾਂ ਨੂੰ

0: ਪਿੱਛੋਂ ਫਰੈਂਡ ਦਾ ਬ੍ਰਦਰ।
1: ਹਾਂ ਫਰੈਂਡ ਦਾ, ਤੁਹਾਡੇ ਵਾਈਫ ਦਾ ਫਰੈਂਡ ਦਾ ਬ੍ਰਦਰ?
0: ਹਾਂਜੀ, ਵਾਈਫ ਦੇ ਫਰੈਂਡ ਦਾ।
1: ਬਲੇ, ਇਹ ਤਾਂ ਬੜੀ ਦੂਰ ਰਿਸ਼ਤੇਦਾਰੀ ਹੈ। ਤੇ ਤੁਸੀਂ ਉਹਨਾਂ ਨੂੰ ਕਿੰਨਾ ਪੈਸਾ ਦਿੱਤਾ?
0: ਜਿਵੇਂ ਕਹਿ ਲੋ ਵੀ ਫੈਮਿਲੀ ਰਿਲੇਟਿਵਸ ਟਾਈਪ ਹੀ ਆ ਸਾਡੇ, ਉਹ
1: ਪਲੇਟਫਾਰਮ
0: ਤੋਂ ਘਰੇ ਆਉਂਦੇ ਆ, ਅਸੀਂ ਵੀ ਉਹਨਾਂ ਦੇ ਘਰੇ ਜਾਂਦੇ ਆ। ਸੋ ਉਹ ਰਿਲੇਸ਼ਨ ਦੇ ਵਿੱਚ ਤਾਂ ਤੁਸੀਂ ਚਲੋ ਫਿਰ ਕਿਸੇ ਨਾ ਕਿਸੇ ਦੀ ਹੈਲਪ ਕਰ ਹੀ ਦਿੰਦੇ ਆ। ਈਵਨ ਮੈਂ ਆਪਣੇ ਫਰੈਂਡਸ ਦੀ ਵੀ ਕੀਤੀ ਹੈ, ਕਈ ਵਾਰੀ ਮੇਰੇ ਫਰੈਂਡ ਨੇ ਮੇਰੇ ਤੋਂ ਪੈਸੇ ਲੈ ਕੇ ਮੈਨੂੰ ਰਿਟਰਨ ਕਰਤੇ ਹੋਏ ਆ, ਮਤਲਬ ਕਦੇ ਪ੍ਰੋਬਲਮ ਨਹੀਂ ਆਈ। ਇਹ ਵੀ ਆਈ ਥਿੰਕ ਪ੍ਰੋਬਲਮ ਨਹੀਂ ਹੈਗੀ, ਬਟ ਮੇਰੇ ਹਿਸਾਬ ਨਾਲ ਦੋਨੋਂ ਨੇਚਰ ਦੇ ਲੋਕ ਹੀ ਇੱਥੇ ਬੈਠੇ ਹੋਏ ਆ, ਕਈ ਜਿਹੜੇ ਵੀ ਲੈ ਲਏ ਹੋਏ ਆ ਬਟ ਦੇਣੇ ਭੁੱਲੇ ਹੋਏ ਆ। ਤਾਂ ਹੀ ਕਹਿੰਦੇ ਵੀ ਮੰਗਣੇ ਸੌਖੇ ਆ, ਮੋੜਨੇ ਬਹੁਤ ਔਖੇ ਆ। ਜੇ ਮੰਗ ਲਏ ਤਾਂ ਬਈ ਮੋੜਨੇ ਵੀ ਸਿੱਖੋ, ਜਿਹੜੇ ਮੂੰਹੋਂ ਮੰਗੇ ਸੀਗੇ ਉਸੇ ਮੂੰਹੋਂ ਮੋੜਨੇ ਵੀ ਸਿੱਖੋ।
1: ਉਹ ਤਾਂ ਹੈ, ਪਰ ਚਲੋ ਠੀਕ ਹੈ, ਥੈਂਕ ਯੂ ਵੀਰੇ।
0: ਹਾਂਜੀ
1: ਥੈਂਕ ਯੂ। ਆਪਣੇ ਨਾ ਇੱਕ ਤਾਂ ਆਪਾਂ ਸਾਰੇ ਨੇ ਨਾ ਰਿਸ਼ਤੇਦਾਰੀਆਂ ਬਹੁਤ ਪਈਆਂ ਹੋਈਆਂ। ਅੱਛਾ, ਨਹੀਂ ਨਹੀਂ, ਭਾਵੇਂ ਸਾਡੇ ਫਰੈਂਡ ਦਾ, ਰਿਸ਼ਤੇਦਾਰ ਦਾ, ਦੋਸਤ ਦਾ, ਮਿੱਤਰ ਹੈ, ਪਰ ਉਹ ਸਾਡਾ ਵੀ, ਸਾਡੀ ਵੀ ਫੈਮਿਲੀ ਵਾਂਗ ਹੀ ਆ। ਸਾਰਿਆਂ ਨੂੰ ਆਪਾਂ ਬਹੁਤ ਛੇਤੀ ਫੈਮਿਲੀ ਬਣਾ ਲੈਂਦੇ ਹਾਂ, ਇੱਕ ਤਾਂ ਇਹ ਪੰਗਾ। ਫਿਰ ਜਦੋਂ ਪੰਗੇ ਪੈਂਦੇ ਆ, ਪੈਸੇ ਨਹੀਂ ਮੁੜਦੇ, ਫਿਰ ਆਪਾਂ ਪਛਤਾਉਣੇ ਬਹੁਤ ਆ, ਯਾਰ ਮੈਂ ਐਵੇਂ ਦੇ ਬੈਠਾ। ਸੋ ਪੈਸੇ ਬਹੁਤ ਸੋਚ ਸਮਝ ਕੇ ਦਿਆ ਕਰੋ ਯਾਰ, ਇੱਥੇ ਕਮਾਉਣੇ ਬਹੁਤ ਜ਼ਿਆਦਾ ਔਖੇ ਆ ਪੈਸੇ। ਏਰਿਨ ਮਿਲਸ ਐਕਿਰਾ ਨੂੰ ਯਾਦ ਰੱਖੋ, ਐਕਿਰਾ ਦੀ ਗੱਡੀ, ਐਕਿਰਾ ਦਾ SUV ਲੈਣਾ, ਏਰਿਨ ਮਿਲਸ ਐਕਿਰਾ ਦੇ ਮਿਸਟਰ ਜਗਦੀਪ ਭੱਲਾ ਅਤੇ ਕਰਨ ਸ਼ਰਮਾ, ਦੋ ਸਾਡੇ ਮਿੱਤਰ ਨੇ ਬੜੇ ਪਿਆਰੇ, ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ 9058285800, ਏਰਿਨ ਮਿਲਸ ਐਕਿਰਾ 9058285800। ਅਤੇ ਉਸ ਦੇ ਨਾਲ ਨਾਲ ਤੁਸੀਂ ਗੱਡੀ ਦਾ ਕੋਈ ਵੀ ਕੰਮ ਕਰਾਉਣਾ, ਇੰਜਨ, ਟ੍ਰਾਂਸਮਿਸ਼ਨ, ਕੋਈ ਊਬਰ ਲਿਫਟ ਦੀ ਸੇਫਟੀ ਇੰਸਪੈਕਸ਼ਨ ਹੈ, ਕਾਰਵੈਨ ਟਰੱਕ ਦਾ ਕੋਈ ਇਸ਼ੂ ਪੈ ਗਿਆ, ਤਾਂ ਰੋਇਲ ਆਟੋ ਸੈਂਟਰ ਸਟੀਲਸ ਅਤੇ ਮੈਲਨੀ ਦੇ ਐਨ ਕੋਰਨਰ 'ਤੇ ਰੋਇਲ ਆਟੋ ਸੈਂਟਰ ਹੈ, 9059914789054789014789, ਰੋਇਲ ਆਟੋ ਸੈਂਟਰ ਦੇ ਮਿਸਟਰ ਰਾਜ ਨੂੰ ਕਾਲ ਕਰੋ ਅਤੇ ਗੱਡੀ ਦਾ ਕੋਈ ਵੀ ਕੰਮ ਹੈ ਕਰਾਓ। 3924, ਹੈਲੋ
2: ਹੈਲੋ, ਸਤਿ ਸ਼੍ਰੀ ਅਕਾਲ ਨਵੀ,
1: ਸਤਿ ਸ਼੍ਰੀ ਅਕਾਲ ਜੀ।
2: ਅੱਛਾ, ਮੈਂ ਵੀ ਟੌਪਿਕ ਤੇ ਤੁਹਾਡਾ ਜਿਹੜਾ ਚੱਲਦਾ ਉਸ ਤੇ ਗੱਲ ਕਰਨੀ ਸੀ
1: ਜੀ। ਭਾਜੀ,
2: ਪੈਸੇ ਦਿੱਤੇ ਵੀ ਬਥੇਰਿਆਂ ਨੂੰ ਜੀ, ਲਏ ਵੀ ਬਥੇਰਿਆਂ ਤੋਂ, ਤਾਂ ਕਦੇ ਪਹਿਲਾਂ ਤਾਂ ਕਦੇ ਨੀ ਪ੍ਰੋਬਲਮ ਆਈ, ਪਰ 2019 ਜਾਂ 2020 ਚ ਮੈਂ ਦਿੱਤੇ ਸੀ ਕਿਸੇ ਨੂੰ, ਤੇ ਉਦੋਂ ਮੇਰੇ ਕੋਲ ਹੈ ਵੀ ਨੀ ਸੀਗੇ। ਉਹ ਬੰਦਿਆਂ ਨੇ ਘਰੇ, ਉਹਨਾਂ ਜਿਹੜਾ ਸੀਗਾ ਮੇਰਾ ਕਲੋਜ਼ ਰਿਸ਼ਤੇਦਾਰ ਸੀ, ਉਹਨਾਂ ਦੇ ਘਰੇ ਵਿਆਹ ਰੱਖਿਆ ਸੀ ਤੇ ਪੈਸੇ ਹੈ ਨੀ ਸੀ ਕੋਲੇ ਇੰਨੇ, ਤੇ ਮੈਨੂੰ ਕਹਿੰਦੇ ਵੀ ਪੈਸੇ ਚਾਹੀਦੇ, ਏਦਾਂ ਕਰਕੇ ਮੈਂ ਕਿਹਾ ਵੀ ਮੇਰੇ ਕੋਲ ਉਦਾਂ ਤਾਂ ਹੈ ਨੀ, ਮੈਂ ਮੇਰੇ ਕ੍ਰੈਡਿਟ ਕਾਰਡ ਤੋਂ ਦਿਵਾ ਦਿੰਦਾ ਤੁਹਾਨੂੰ ਜੋ ਵੀ ਕੁਛ ਲੈਣਾ ਤੁਸੀਂ, ਪਰ ਉਹਦਾ ਜਿਹੜਾ ਇੰਟਰਸਟ ਆ ਉਹ ਤੁਹਾਨੂੰ ਪੈਣਾ, ਵੀ ਉਹ ਮੈਂ ਨੀ ਭਰਨਾ ਤੇ ਜਿੰਨੀ ਦੇਰ ਵੀ ਆ। ਉਹ ਕਹਿੰਦੇ 2 ਮਹੀਨੇ ਲਈ ਸਾਨੂੰ ਚਾਹੀਦੇ ਆ, ਵੀ ਕੋਈ ਨੀ ਉਦੋਂ ਅਸੀਂ ਰਿਟਰਨ ਕਰਦੇ ਹਾਂ, ਕੋਈ ਗੱਲ ਨੀ, ਗੱਲ ਦਵਾ ਦੇ ਸਮਾਨ ਜਿਹੜਾ ਸਾਨੂੰ ਚਾਹੀਦਾ। ਮੈਂ ਕਿਹਾ ਠੀਕ ਆ। 2 ਮਹੀਨੇ ਛੱਡ ਗਈ, 2000 ਬਾਅਦ ਚ 2024-25 ਹਨਾ ਜੀ, 2019 ਤੋਂ ਲੈ ਕੇ 2 ਮਹੀਨੇ ਕੱਢ ਕੇ ਉਹਨਾਂ ਨੇ ਬਾਅਦ ਚ ਦਿੱਤੇ ਹੀ ਨੀ ਪੈਸੇ, ਹੈ ਨੀ। 2025 ਚ ਦੁੱਖ ਦੀ ਗੱਲ ਮੇਰੀ ਸਭ ਤੋਂ ਵੱਡੀ ਹੈ, 2025 ਚ ਮੈਂ ਬਹੁਤ ਜ਼ਿਆਦਾ ਬਿਮਾਰ ਹੋਇਆ ਸੀ ਤੇ ਮੇਰਾ ਪਤਾ ਨੀ ਸੀ ਮੈਂ ਬਚਣਾ ਕਿ ਨਹੀਂ ਬਚਣਾ, ਇਹ ਸਿਚੁਏਸ਼ਨ ਸੀ। ਮੈਂ ਉਹਦੇ ਕੋਲੇ, ਬੰਦੇ ਕੋਲੇ ਗਿਆ, ਮੈਂ ਕਿਹਾ ਵੀ ਉਹਦੇ ਘਰੇ ਗਿਆ, ਮੈਂ ਕਿਹਾ ਵੀ ਮੈਨੂੰ ਨਾ ਪੈਸੇ ਹੋਣ ਜ਼ਰੂਰ ਦੇ ਦੇ, ਵੀ ਮੇਰਾ ਪਤਾ ਨੀ ਕੀ ਬਣਨਾ, ਵੀ ਮੇਰੇ ਘੱਟੋ ਘੱਟ ਜੇ ਮੈਨੂੰ 6 ਮੰਥਸ ਵੀ ਘਰੇ ਬਹਿਣਾ ਪੈ ਗਿਆ ਤਾਂ ਮੈਂ ਮੋਰਗੇਜ ਵਗੈਰਾ ਮੇਰੀ ਚੱਲਦੀ ਰਹੀ। ਜਦੋਂ ਮੈਂ ਉਹਦੇ ਘਰੇ ਗਿਆ ਤਾਂ ਉਹ ਬੰਦਾ ਘਰੋਂ ਵਾਕਆਊਟ ਕਰ ਗਿਆ ਸੀ ਮੇਰੇ ਸਾਹਮਣੇ, ਘਰੇ ਮੇਰੇ ਗਿਆ ਹੋਇਆ।
1: ਅੱਛਾ, ਰਹਿੰਦਾ ਜੀ ਉੱਥੇ ਸੀ, ਮੈਂ ਤੁਹਾਡੇ ਗਿਆ, ਉਹ ਤੁਰ ਕੇ ਚਲੇ ਗਿਆ,
2: ਘਰੇ ਹੀ ਸੀ, ਮੈਂ ਪਤਾ ਕਰਕੇ ਗਿਆ ਪੂਰਾ। ਮੈਂ ਐਂਟਰ ਜਦੋਂ ਹੋਇਆ ਮੈਨੂੰ ਸਤਿ ਸ੍ਰੀ ਅਕਾਲ ਵੀ ਕੀਤੀ, ਪਰ ਉਹ ਬੰਦਾ, ਉਹਨੂੰ ਪਤਾ ਸੀ ਵੀ, ਪਹਿਲਾਂ ਤਾਂ ਮੈਨੂੰ ਕਹਿੰਦੇ ਵੀ ਹਿਸਾਬ ਕਰ ਸਾਡੇ ਨਾਲ ਆ ਕੇ ਵੀ। ਮੈਂ ਕਿਹਾ ਵੀ ਤੁਸੀਂ ਜਦੋਂ ਦਾ ਪੈਸੇ ਲਏ ਆ ਮੇਰੀ, ਤੁਸੀਂ ਉਦੋਂ ਦੀ ਇੰਸਟਾਲਮੈਂਟ ਵੀ ਕੋਈ ਨੀ ਭਰੀ, ਜਿਹੜਾ ਮੇਰੇ ਕਾਰਡਾਂ ਤੋਂ ਮੈਨੂੰ ਪੈ ਰਹੇ ਸੀ ਪੈਸੇ ਇੰਟਰਸਟ, ਨਹੀਂ ਤੇ ਉਹ ਇਕੱਠੇ ਹੋ ਹੋ ਕੇ ਹੁਣ ਪੈਸੇ ਜ਼ਿਆਦਾ ਹੋ ਗਏ, ਓਵਰ $50,000 ਹੋ ਗਿਆ।
1: ਬੱਲੇ ਬੱਲੇ, 50,000?
2: ਹਾਂਜੀ।
1: ਤੇ ਤੁਹਾਡੇ ਤੁਹਾਡੇ ਇਹ ਕੀ ਲੱਗਦੇ ਸੀਗੇ?
2: ਮੇਰੇ ਜੀਜਾ ਜੀ।
1: ਤੁਹਾਡੇ ਜੀਜਾ ਜੀ? ਅੱਛਾ।
2: ਤੇ ਉਹ ਬੰਦਾ ਘਰੇ, ਮੈਂ ਉਹਨਾਂ ਦੇ ਘਰੇ ਗਿਆ ਤਾਂ ਉਹ ਮੇਰੇ ਸਾਹਮਣੇ ਮੈਨੂੰ ਸਤਿ ਸ਼੍ਰੀ ਅਕਾਲ ਵੀ ਕੀਤੀ, ਪਰ ਉਹ ਪਹਿਲਾਂ ਮੈਨੂੰ ਕਹਿੰਦੇ ਰਹੇ ਵੀ ਹਿਸਾਬ ਕਰਾ ਕੇ ਮੇਰੇ ਨਾਲ। ਮੈਂ ਕਿਹਾ ਮੈਂ ਲਿਖ ਕੇ ਰੱਖਿਆ ਜੋ ਵੀ ਭਰਿਆ ਤੁਸੀਂ ਜੋ ਵੀ ਲਿਆ, ਮੈਂ ਤਾਂ ਉਹ ਲੈਪਟਾਪ ਨਾਲ ਲੈ ਗਿਆ। ਮੈਂ ਕਿਹਾ ਮੈਂ ਤੁਹਾਨੂੰ ਸਾਰਾ ਕੁਛ ਦਿਖਾ ਦਿੰਦਾ, ਵੀ ਪਹਿਲਾਂ ਤਾਂ ਮੈਂ ਪੈਸੇ ਦਿੱਤੇ ਫਿਰ ਉਹ ਲਿਖਾਂ ਜੀ, ਇਕੱਲੀ ਇਕੱਲੀ ਚੀਜ਼ ਹਨਾ ਲਿਖਦਾ, ਉਹ ਹਿਸਾਬ ਕਰਾਂ। ਫਿਰ ਜਦੋਂ ਗਿਆ ਤਾਂ ਉਹ ਘਰੋਂ ਹੀ ਵਾਕਆਊਟ ਕਰ ਗਿਆ ਬੰਦਾ, ਹੈ ਨਾ ਜੀ। ਹੁਣ ਉਹ ਮੇਰੇ ਨਾਲ

0: ਬੋਲਦੇ ਨਹੀਂ ਆ।
1: ਬੱਲੇ ਬੱਲੇ, ਤੇ ਪੈਸਾ ਵੀ ਨਹੀਂ ਹਜੇ ਤੱਕ ਵੀ ਨਹੀਂ ਦਿੱਤਾ?
0: ਪੈਸੇ ਤਾਂ ਭੁੱਲ ਹੀ ਜਾਓ ਜੀ ਹੁਣ, ਹੈ ਨਾ ਜੀ। ਮੈਂ ਉਹ ਮੈਂ ਹੁਣ ਇਹ ਕਹਿੰਦਾ ਹੁੰਦਾ ਵੀ ਮੈਂ 50,000 ਨਾ ਵੀ ਆਇਆ ਤਾਂ ਮੈਂ ਉਹਦੇ ਨਾਲ ਗਰੀਬ ਨਹੀਂ ਹੋ ਜਾਣਾ, ਹੈ ਨਾ ਜੀ। ਉਹ ਗੱਲ ਨਹੀਂ ਹੈ, ਗੱਲ ਦੁੱਖ ਦੀ ਗੱਲ ਇਹ ਹੈ ਵੀ ਮੇਰੀ ਇਹ ਜਦੋਂ ਮੈਂ ਇਹ ਸੀਗਾ ਵੀ ਮੈਂ ਮੇਰਾ ਇਹ ਨਹੀਂ ਪਤਾ ਸੀ ਮੈਂ ਬਚਣਾ ਕਿ ਨਹੀਂ ਬਚਣਾ, ਹੈ ਨਾ ਜੀ। ਤੇ ਉਸ ਟਾਈਮ ਵੀ ਬੰਦੇ ਨੇ ਬਾਹਲੇ ਨਹੀਂ ਤਾਂ ਚਲੋ ਥੋੜੇ ਹੀ ਦੇਣ ਦਾ, ਹੈ ਨਾ ਜੀ, ਵੀ ਇੰਨੇ ਕੁ ਬਣਦੇ ਚੱਲ ਯਾਰ ਠੀਕ ਆ, ਬਾਕੀ ਮੇਰੇ ਕੋਲ ਬਣਦੇ ਨੇ ਕੁਛ ਵੀ ਆ,
1: ਹੈ ਨਾ ਜੀ।
0: ਤੇ ਬਸ ਏਦਾਂ ਦੀ ਸਟੋਰੀ ਹੈ ਮੇਰੀ।
1: ਚਲੋ ਤੁਹਾਡੀ ਸਿਹਤ ਠੀਕ ਹੈ ਹੁਣ?
0: ਹੁਣ ਠੀਕ ਹੈ ਜੀ।
1: ਚਲੋ
0: ਸਾਲ ਹੋ ਗਿਆ 2025 ਦੇ ਅਪ੍ਰੈਲ ਚ ਸੀਗਾ ਮੇਰਾ ਸਰਜਰੀ, ਅਸੀਂ ਅਰਾਊਂਡ 10 hours ਦੀ ਸਰਜਰੀ ਹੋਈ ਮੇਰੀ।
1: ਬੱਲੇ ਬੱਲੇ, ਅੱਛਾ। ਚਲੋ ਮੇਨ ਗੱਲ ਇਹ ਹੈ ਕਿ ਤੁਹਾਡੀ ਸਿਹਤ ਠੀਕ ਆ, ਤੇ ਪੈਸਾ ਹੁਣ ਉਸ ਬੰਦੇ ਨੇ ਨਹੀਂ ਦਿੱਤਾ, ਤੇ ਜਿਹੜਾ ਪਤਾ ਕੀ ਹੈ ਹੁਣ ਮਾੜੇ ਕਰਮ ਕਰਦਾ ਤੇ ਉਹਦੇ ਨਾਲ ਵੀ ਫਿਰ ਬੁਰਾ ਹੀ ਹੁੰਦਾ।
0: ਹਾਂਜੀ, ਚਲੋ ਹੀ ਨਹੀਂ ਪੈਸਿਆਂ ਦੀ ਤਾਂ ਚਲੋ ਕੋਈ ਗੱਲ ਨੀ, ਹੈ ਨਾ ਜੀ। ਤੇ ਚਲੋ ਬੋਲਣੋ ਵੀ ਗਿਆ, ਰਿਸ਼ਤਾ ਵੀ ਟੁੱਟ ਗਿਆ, ਨਹੀਂ।
1: ਚਲੋ ਥੈਂਕ ਯੂ, ਨਹੀਂ ਦੁੱਖ ਤਾਂ ਥੈਂਕ ਯੂ ਵੀਰੇ। ਭਾਜੀ ਦੁੱਖ ਤਾਂ ਬਾਕੀ ਇਸੇ ਗੱਲ ਦਾ ਲੱਗਦਾ ਕਿ ਯਾਰ ਸਾਡੇ ਕੋਈ ਰਿਸ਼ਤੇ ਨੇ ਉਹ ਟੁੱਟ ਜਾਂਦੇ ਆ ਨਾ, ਤਾਂ ਮੇਨ ਇਸ਼ੂ ਆਈ ਥਿੰਕ ਉਹੀ ਆ। ਕਈ ਤੁਹਾਡੇ ਬਹੁਤ ਹੀ ਨਜ਼ਦੀਕ ਹੁੰਦੇ ਆ ਯਾਰ, ਕਿ ਤੁਸੀਂ ਭਰਾਵਾਂ ਨਾਲੋਂ ਵੱਧ ਕੇ ਕਰਦੇ ਹੋ, ਤੇ ਫਿਰ ਇੱਦਾਂ ਦੀ ਗੱਲ ਹੋ ਜਾਂਦੀ ਆ। ਤੇ ਚਲੋ ਜੀ ਬੁਲਾਉਣੋ ਵੀ ਗਏ ਤੇ ਸਾਰਾ ਕੁਛ ਡਨ ਖਤਮ। ਇੱਕ ਤੁਸੀਂ ਯਾਦ ਜ਼ਰੂਰ ਰੱਖਣਾ ਆਸ ਦੀ ਕਿਰਨ ਨੂੰ, ਪੰਜਾਬ ਸਰਕਾਰ ਅਪਰੂਵਡ ਨਸ਼ਾ ਛਡਾਊ ਕੇਂਦਰ ਹੈ, ਕਿਸੇ ਨੂੰ ਵੀ ਨਸ਼ੇ ਦੀ ਅਡਿਕਸ਼ਨ ਹੋ ਚੁੱਕੀ ਹੈ। ਤੇ ਦਿਆਲਪੁਰ ਕਪੂਰਥਲੇ ਦੇ ਵਿੱਚ ਇਹਨਾਂ ਦਾ ਰੀਹੈਬ ਕਲੀਨਿਕ ਹੈ। ਆਸ ਦੀ ਕਿਰਨ 9915154548 ਆਸ ਦੀ ਕਿਰਨ ਨੂੰ ਯਾਦ ਰੱਖੋ। ਮਨਜੀਤ ਸਾਡੇ ਨਾਲ ਨੇ ਅਪਲਾਇੰਸ ਜੰਕਸ਼ਨ ਤੋਂ। ਮਨਜੀਤ ਕਿਵੇਂ ਹੋ?
2: ਬਸ ਵਧੀਆ ਨਵੀ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੀ ਨਵੀਂ ਪ੍ਰੋਪਰਟੀ ਦੇ ਵਿੱਚ ਮੂਵ ਹੋ ਰਹੇ ਨੇ, ਤੁਸੀਂ 5 ਦੇ 5 ਅਪਲਾਇੰਸਿਸ ਦਾ ਕੋਂਬੋ ਦੇਖ ਰਹੇ ਹੋ। ਸੋ ਇਹਦੇ ਵਿੱਚ 36 ਇੰਚ ਵਾਈ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ, ਟੋਲ ਟੋਪ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ, ਵਿਦ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, $6500 ਦੀ ਵੈਲਿਊ ਦੇ 5 ਸਟੇਨਲੈਸ ਸਟੀਲ ਦੇ ਪ੍ਰੀਮੀਅਮ ਅਪਲਾਇੰਸਿਸ ਦਾ ਕੋਂਬੋ ਹੈ, ਜਿਹੜਾ ਕਿ ਸਿਰਫ $4499 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਡਰ ਦੇ ਨਾਲ ਜੇ ਨਵਾਂ ਘਰ ਬੁੱਕ ਕੀਤਾ ਤੇ ਬਿਲਟ ਇਨ ਅਪਲਾਇੰਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ, ਤਾਂ ਬਿਲਟ ਇਨ ਅਪਲਾਇੰਸਿਸ ਦਾ ਪੂਰਾ ਬੰਡਲ ਸੈੱਟ ਹੈ, ਜਿਹਦੇ ਵਿੱਚ 36 ਇੰਚ ਦਾ ਕਾਊਂਟਰ ਡੈਪਥ ਬਿਲਟ ਇਨ ਫ੍ਰਿਜ, 36 ਇੰਚ ਦਾ ਬਿਲਟ ਇਨ ਕੁੱਕਟੋਪ, 30 ਇੰਚ ਦਾ ਬਿਲਟ ਇਨ ਵਾਲਵਨ ਤੇ ਮਾਈਕਰੋਵੇਵ ਕੰਬੀਨੇਸ਼ਨ, ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ, $13,000 ਦੀ ਵੈਲਿਊ ਦਾ ਪ੍ਰੀਮੀਅਮ ਬਿਲਟ ਇਨ ਅਪਲਾਇੰਸਿਸ ਦਾ ਬੰਡਲ ਹੈ, ਜਿਹੜਾ ਕਿ ਸਿਰਫ $69,999 ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਤੇ ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਟੀਵੀ ਸੈਕਸ਼ਨ ਚ ਡੀਲ ਦੇਖ ਰਹੇ ਨੇ, ਸੈਮਸੰਗ ਬ੍ਰਾਂਡ ਦਾ 2026 ਦਾ ਲੇਟੈਸਟ ਮਿੰਨੀ ਐਲਈਡੀ 4K 75 ਇੰਚ ਸਕਰੀਨ ਸਾਈਜ਼ ਦਾ ਟੀਵੀ ਹੈ, ਜਿਹੜਾ ਕਿ $1,400 ਦੀ ਪ੍ਰਾਈਸ ਤੋਂ ਘਟਾ ਕੇ $899 ਚ ਐਕਸਕਲੂਸਿਵ ਅਪਲਾਇੰਸ ਜੰਕਸ਼ਨ ਤੇ ਤੁਸੀਂ ਲਗਾ ਸਕਦੇ ਆ। 6 ਮੰਥ ਚ ਪੇਮੈਂਟ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ। ਨੰਬਰ ਟੂ ਕਾਲ ਇਜ
1: 905-454-905-4054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0 ਹੰਬਰ ਵਾਸਤੇ ਗੋਰਵੇ ਤੇ ਬਿਯੋਂਡ ਆਈਵੇਅਰ ਹੈ, ਆਈ ਡਾਕਟਰ ਅਵੇਲੇਬਲ, ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਵੀ ਕਰਦੇ ਆ। ਬਿਯੋਂਡ ਆਈਵੇਅਰ 9057933937 9057933937 ਬਿਯੋਂਡ ਆਈਵੇਅਰ ਤੇ ਤੁਸੀਂ ਜ਼ਰੂਰ ਇੱਕ ਵਾਰ ਪਹੁੰਚੋ। 9345 ਹੈਲੋ,
3: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ,
3: ਕੀ ਹਾਲ ਚਾਲ ਬਾਈ?
1: ਬਹੁਤ ਵਧੀਆ ਜੀ, ਸੁਣਾਓ ਕਿੱਦਾਂ?
3: ਠੀਕ ਹੈ ਜੀ, ਆਪਣੇ ਨਾਲ ਵੀ ਹੋਈ ਹੈ ਜੀ ਥੋੜੀ।
1: ਅੱਛਾ, ਤੁਹਾਡੇ ਨਾਲ ਕੀ ਹੋਇਆ?
3: ਮੈਂ ਵੀ ਇੱਕ, ਮੈਨੂੰ ਮੁੰਡਾ ਬੈਕਹੋਂ ਤੋਂ ਜਾਣਦਾ ਸੀਗਾ ਤੇ ਉਹਦਾ ਡੈਡ ਤੇ ਮੇਰੇ ਡੈਡੀ ਫਰੈਂਡਸ਼ਿਪ ਸੀਗੇ ਤੇ ਉੱਥੇ ਵੀ ਜਾਣਦਾ ਸੀ ਤੇ ਇੱਥੇ ਵੀ ਜਾਣਦਾ ਸੀ। ਵੈਸੇ ਪਹਿਲਾਂ ਸੱਟਾ ਉਹਨੂੰ ਕੀ ਚੱਕਰ ਹੋਇਆ ਉਹਦੇ ਉੱਤੇ, ਮੈਨੂੰ ਕਹਿੰਦਾ ਮੈਨੂੰ ਯਾਰ ਪੈਸੇ ਚਾਹੀਦੇ ਥੋੜੇ ਜਿਹੇ, $500। ਤੇ ਮੈਂ ਕਿਹਾ ਵੀ, ਕਹਿੰਦਾ ਮੈਨੂੰ ਯਾਰ ਜ਼ਰੂਰੀ ਚਾਹੀਦੇ, ਹੋਣੇ ਚਾਹੀਦੇ। ਮੈਂ ਕਿਹਾ ਵੀ ਓਕੇ, ਮੈਂ ਇੱਦਾਂ ਕਰਦਾ, ਮੈਂ ਕਢਾ ਕੇ ਘਰ ਫੜਾ ਜਾਣਾ, ਤੈਨੂੰ ਮੈਂ ਪਤਾ ਕਿੱਥੇ ਰਹਿਣਾ, ਮੇਰੀ ਮਦਰ ਹੋਊਗੀ ਕਰੇ ਉਹ ਤੋਂ ਫੜ ਕੇ ਲੈ ਜਾਈ।
1: ਅੱਛਾ, ਤੇ ਇਹ ਇੰਡੀਆ ਦੀ ਗੱਲ ਹੈ?
3: ਇੱਥੇ ਦੀ,
1: ਇੱਥੇ ਦੀ। ਤੇ ਪੈਸਾ ਕਿੰਨਾ ਸੀਗਾ?
3: $500।
1: 500, ਠੀਕ ਹੈ, ਓਕੇ।
3: ਤੇ ਉਹ ਚਲੋ ਫੌਜੀ ਆਇਆ ਬਾਈ, ਮੈਨੂੰ ਬਾਈ ਉਹ ਬੰਦਾ ਆਇਆ ਤੇ ਪੈਸੇ ਲੈ ਗਿਆ ਹਨਾ। ਤੇ ਉਹਨੇ ਮੈਨੂੰ ਫੋਨ ਕੀਤਾ ਵੀ ਬਾਈ ਮੈਂ ਲੈ ਗਿਆ ਪੈਸੇ, ਮੈਂ ਕਿਹਾ ਵੀ ਠੀਕ ਹੈ ਕੋਈ ਨੀ, ਤੇ ਕਹਿੰਦਾ ਮੈਂ ਤਿੰਨ ਚਾਰ ਮਹੀਨਿਆਂ ਤੱਕ ਤੈਨੂੰ ਵਾਪਸ ਕਰ ਦੂੰ ਕੋਈ ਨੀ, ਮੈਂ ਕੋਈ ਚੱਕਰ ਨੀ ਦਾਨ ਦੇ ਕਰਦੇ ਹੈਗੇ ਕੋਈ ਨੀ ਹਨਾ। ਤੇ ਉਹ ਤੋਂ ਬਾਅਦ ਦੇ ਵਿੱਚ ਬਾਈ ਜੀ ਮੈਨੂੰ ਤਿੰਨਾਂ ਕੁ ਮਹੀਨੇ ਬਾਅਦ ਉਹਦਾ ਫੋਨ ਫਿਰ ਆਇਆ ਦੁਬਾਰਾ, ਤੇ ਮੈਨੂੰ ਕਹਿੰਦਾ ਵੀ ਬਾਈ ਜੀ ਤੁਸੀਂ ਮੇਰਾ ਸਾਰਾ ਕੰਮ ਵਧੀਆ ਹੋਇਆ, ਤੇ ਮੈਨੂੰ ਮੇਰੇ ਆਈ ਆ ਇੰਡੀਆ ਤੋਂ ਪੋਤੇ ਪੋਤੀਆਂ ਤੇ ਉਹ ਸਿੱਖ ਹੈ ਤੇ ਉਹਨਾਂ ਦਵਾਈ ਦੇ ਪੈਸੇ ਨੀ ਹੈਗੇ, ਤੇ ਮੈਂ ਮੈਂ ਕਿਹਾ ਮੈਂ ਤੁਹਾਨੂੰ ਦਵਾਈ ਲੈਣੀ ਹੈ ਤਾਂ ਮੈਂ ਦੱਸੋ ਕਿੱਥੇ ਲੈਣੀ ਹੈ, ਤੇ ਮੈਂ ਤੁਹਾਨੂੰ ਕੁਛ ਕਾਰਡ ਆਪਦਾ ਪੇ ਕਰ ਦਿੰਦਾ ਕੋਈ ਨੀ, ਵੀ ਅੱਗੇ ਤਾਂ 500 ਹੈਗਾ ਜਾਂ ਤੁਸੀਂ ਮੈਨੂੰ ਦੇ
1: ਦੋਗੇ।
3: ਤੇ ਕਹਿੰਦਾ ਵੀ ਨਹੀਂ ਉਹ ਤਾਂ ਠੀਕ ਹੈ ਬਟ ਕਹਿੰਦਾ ਵੀ ਉਹ ਪੈਸੇ ਜ਼ਰੂਰੀ ਲੈ ਕੇ ਆਉਣੀ ਜਲਦੀ ਤੇ ਵੀ ਮੈਨੂੰ ਕੈਸ਼ ਪੈਸੇ। ਮੈਂ ਕਿਹਾ ਵੀ ਚਲੋ ਕੋਈ ਨੀ ਮੈਂ ਟਰਾਈ ਕਰ ਲੈਂਦਾ, ਤੇ ਚਲੋ ਮੈਂ ਵਿਹਲਾ ਸੀਗਾ ਤੇ ਮੈਂ ਬੈਂਕ ਚੋਂ ਬਾਈ ਜੀ $300 ਕਢਾ ਕੇ ਤੇ ਮੈਂ ਉਹਦੇ ਘਰੇ ਆਪ ਫੜਾ ਕੇ ਆਇਆ।
1: ਅੱਛਾ।
3: ਮੈਂ ਉਹਦੇ ਘਰੇ ਫੜਾ ਕੇ ਆਇਆ ਬਾਈ ਜੀ ਘਰੇ
1: ਆਪ ਗਏ।
3: ਹਾਂ ਤੇ ਮੈਂ ਕਿਹਾ ਲੈ ਬਾਈ ਕੋਈ ਚੱਕਰ ਨੀ, ਤੂੰ ਕਹਿੰਦਾ ਕੋਈ ਨੀ ਮੈਨੂੰ ਟਾਈਮ ਥੋੜਾ ਦੇ ਤੇ ਮੈਂ ਆਪਾਂ ਕਰ ਲੈਂਦੇ। ਮੈਂ ਕਿਹਾ ਵੀ ਚਲੋ ਠੀਕ ਹੈ, ਮੈਨੂੰ ਸੀ ਮੈਂ ਕੋਈ ਨੀ ਪੈਸੇ ਹੈਗੇ ਦੇ ਦੇਣੇ ਹਨਾ। ਉਦੋਂ ਮੁੜ ਕੇ ਬਾਈ ਜੀ ਉਹਨੇ ਫੋਨ ਹੀ ਨੀ ਚੱਕਿਆ ਮੇਰਾ ਹਨਾ, ਮੈਂ ਵਟਸਐਪ ਤੇ ਇੰਡੀਆ ਵਾਲਾ ਵਟਸਐਪ ਚੱਲਦਾ ਜੀ, ਮੈਂ ਫੈਨ ਫੋਨ ਕੀਤੇ ਨਹੀਂ ਚੱਕਿਆ ਉਹਨੇ। ਚਲੋ ਅਸੀਂ ਨਾ ਕਿਤੇ ਕੋਈ ਅਰਤੀ ਕਿਸੇ ਦਾ ਫਿਊਨਰਲ ਸੀਗਾ ਹਨਾ, ਤੇ ਅਸੀਂ ਫਿਊਨਰਲ ਤੇ ਬਲ ਦੇ ਫਿਊਨਰਲ ਹੋਮ ਚ ਇਕੱਠੇ ਹੋ ਗਏ ਹਨਾ।
1: ਅੱਛਾ।
3: ਤੇ ਉਹ ਜਦੋਂ ਤੁਹਾਨੂੰ ਪਤਾ ਬੰਦਾ ਆਹਮੋ ਸਾਹਮਣੇ ਮਿਲ ਜਾਏ ਤਾਂ ਫੇਰ ਤਾਂ ਥੋੜੀ ਸ਼ਰਮ ਤਾਂ ਮਰਨੀ ਹੋਈ ਆ ਵੀ ਮੈਂ ਜਿਹੜਾ ਦਾ ਫੋਨ ਨਹੀਂ ਚੱਕਿਆ। ਤੇ ਮੈਨੂੰ ਕਹਿੰਦਾ ਮੈਂ ਆਖਿਆ ਮੈਂ ਨੀ ਕੁਛ ਵੀ ਉਹਨੂੰ ਕਿਹਾ ਪੈਸਿਆਂ ਨੂੰ ਕੁਛ ਨੀ, ਮੈਨੂੰ ਕਹਿੰਦਾ ਬਾਈ ਜੀ ਮੈਨੂੰ ਪਤਾ ਤੇ ਆਪਾਂ ਕੋਈ ਨੀ ਮੈਂ ਮਿਲਦੇ ਹਾਂ। ਮੈਂ ਆਖਿਆ ਵੀ ਚਲੋ ਠੀਕ ਹੈ, ਮੈਂ ਕਿਸੇ ਦੇ ਇਦਾਂ ਦੇ ਪ੍ਰੋਗਰਾਮ ਤੇ ਗਿਆ ਸੀ ਤੇ ਉਦੋਂ ਮੁੜ ਕੇ ਬਾਈ ਜੀ ਮੈਂ ਹੁਣ ਫੋਨ ਕਰਦਾ ਟਰਾਈ ਕਰਦਾ, ਮੈਨੂੰ ਜਿੱਥੇ ਮੈਂ ਜਾਣਾ ਹੁੰਦਾ ਕਈ ਵਾਰੀ ਆਉਣਾ ਹੁੰਦਾ ਉਹਨਾਂ ਨੂੰ ਪਤਾ ਹੁੰਦਾ ਉੱਥੇ ਆਉਣਾ ਤੇ ਹੁਣ ਬੰਦਾ ਨਾ ਫੋਨ ਚੱਕਦਾ
1: ਨਾ ਉੱਥੇ ਆਉਂਦਾ।
3: ਨਹੀਂ
1: ਪਰ ਜਾਂ ਤਾਂ ਦੇਖੋ ਪਰ ਜਾਂ ਤਾਂ ਹੋਵੇ ਵੀ ਚਲੋ $15,000-$20,000 ਵੀ ਬੰਦੇ ਨੂੰ ਮੋੜਨਾ ਹੀ ਬਹੁਤ ਔਖਾ, ਹੁਣ 500-700 ਦੇ ਕੇ ਤੁਸੀਂ ਪਰ
3: ਬਟ ਮੈਨੂੰ ਇਹ ਫੀਲ ਹੋਇਆ ਯਾਰ ਮੈਂ ਬੰਦੇ ਦੇ ਖਾਤੇ ਪੈਸੇ ਕਢਾ ਕੇ ਦੇ ਕੇ ਗਿਆ, ਫੜੇ ਫੜਾ ਕੇ ਗਿਆ, ਦੂਜੀ ਵਾਰੀ ਮੈਂ ਪੈਸੇ ਵੀ ਉਹਦੇ ਘਰੇ ਜਾ ਕੇ ਦੇ ਕੇ ਆਇਆ ਯਾਰ, ਕਿੱਡੀ ਵੱਡੀ ਗੱਲ
1: ਹੈ। ਨਹੀਂ ਨਹੀਂ ਹੈ ਬਹੁਤ ਵੱਡੀ ਗੱਲ ਹੈ ਤੇ ਥੈਂਕ ਯੂ ਭਾਜੀ, ਚਲੋ ਸ਼ੁਕਰੀਆ ਤੁਹਾਡਾ ਤੇ ਇਹੋ ਜਿਹੇ ਬੰਦੇ ਗਲੋਂ ਲਏ ਵਧੀਆ ਗੱਲ ਹੈ। ਬਟ ਨਹੀਂ ਦੇਖੋ ਪੰਗਾ ਇਹੀ ਹੈ ਨਾ ਵੀ ਤੁਸੀਂ ਆਪਣਾ ਪੈਸਾ ਵੀ ਦਿੱਤਾ ਘਰੇ ਜਾ ਕੇ ਦਿੱਤਾ ਤੇ ਉਹ ਬੰਦੇ ਨੇ ਬਹਾਨਾ ਕਿੱਡਾ ਮਾਰੇ ਵੀ ਦਵਾਈਆਂ ਦੀ ਲੋੜ ਹੈ, ਪਤਾ ਨਹੀਂ ਲੋਕ ਕੀ ਕੁਛ ਕਰਦੇ ਆ। ਸੋ ਥੋੜ੍ਹੇ ਮੈਨੂੰ ਪਤਾ ਕਿ ਬਸ ਫਲੋ ਦੇ ਵਿੱਚ ਆਪਾਂ ਦੇਸੀ ਬੰਦੇ ਆਪਣੇ ਤੋਂ ਕਦੇ ਕਦਾਈ ਕੋਈ ਗਾਲ ਗੁਲ ਨਿਕਲ ਜਾਂਦੀ ਹੈ, ਬਸ ਪਰਹੇਜ਼ ਰੱਖੋ ਮੇਰੇ ਕੋਲ। ਚਲੋ ਸਿਸਟਮ ਹੈਗਾ ਵੀ ਮੈਂ ਆਉਂਦੀ ਆਰ ਨਹੀਂ ਹੋਣ ਦਿੰਦਾ, ਉਹ ਮੈਂ ਵਰਤ ਲਿਆ, ਬਟ ਥੋੜ੍ਹੇ ਆ ਫਿਰ ਵੀ ਖਿਆਲ ਰੱਖੀਏ। ਓਕੇ ਸੋ ਪ੍ਰੋਗਰਾਮ ਪੰਜਾਬੀ ਦੇ ਨਾਲ 905-673-3337 ਨੰਬਰ ਹੈ ਆਪਣਾ, 9056733337। ਯਾਦ ਰੱਖੋ ਜ਼ਰੂਰ ਪ੍ਰਦੀਪ ਭਾਜੀ ਨੂੰ, ਤੁਹਾਡੇ ਅਪਲਾਇੰਸਿਸ ਰਿਪੇਅਰ ਹੋਣ ਵਾਲੇ ਆ ਮਿਸਟਰ ਪ੍ਰਦੀਪ ਭਾਜੀ ਨੂੰ ਯਾਦ ਰੱਖੋ ਤੁਸੀਂ, ਅਪਲਾਇੰਸਿਸ ਤੁਹਾਡੇ ਰਿਪੇਅਰ ਹੋਣ ਵਾਲੇ ਆ, ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ ਡਰਾਇਰ, 647-622-3203, 647-622-3203 ਮਿਸਟਰ ਪ੍ਰਦੀਪ ਨੂੰ ਕਾਲ ਕਰ ਲਓ। ਫੈਸ਼ਨ ਆਈਕਿਊ ਨੂੰ ਵੀ ਯਾਦ ਰੱਖੋ, ਜੇ ਕੋਟ ਪੈਂਟ ਕੁੜਤੇ ਪਜਾਮੇ ਚਾਹੀਦੇ ਨੇ ਫੈਸ਼ਨ ਆਈਕਿਊ ਤੇ ਕੁੜਤਾ ਪਜਾਮਾ ਕੋਟ ਪੈਂਟ ਇੱਕ ਲੈ ਲਓ, ਦੂਜਾ ਤੁਹਾਨੂੰ 30% ਡਿਸਕਾਊਂਟ ਤੇ, ਏਡੀ ਸਲੈਕਸ਼ਨ ਆ ਯਾਰ, ਤੁਸੀਂ ਕਸਟਮ ਸ਼ੇਰਵਾਨੀ ਆ, ਕਸਟਮ ਕੋਈ ਸਫਾਰੀ ਸੂਟ, ਕਸਟਮ ਕੋਈ ਕੋਟ ਪੈਂਟ ਤਿਆਰ ਕਰਾਉਣੇ ਆ, ਨੰਬਰ ਵਨ ਸਾਰਾ ਕਰਦੇ ਆ ਫੈਸ਼ਨ ਆਈਕਿਊ। 9054532225 ਏਅਰਪੋਰਟ ਡੇਰੀ, ਕੁਈਨ ਕੈਨੇਡੀ ਮਕਵੀਨ ਮੇਫੀਲਡ, ਫੈਸ਼ਨ ਆਈਕਿਊ, ਫੈਸ਼ਨ ਆਈਕਿਊ 9054532225 ਤੇ ਤੁਸੀਂ ਜ਼ਰੂਰ ਕਾਲ ਕਰ ਸਕਦੇ ਆ, ਪਹੁੰਚ ਹੀ ਜਾਓ, ਪਹੁੰਚ ਕੇ ਨਾਲੇ ਤੁਸੀਂ ਦੇਖ ਲਓਗੇ ਸਲੈਕਸ਼ਨ ਕਲੈਕਸ਼ਨ।
4: This is AM 530, CHLO AM, an Evanoff communication station, serving Brampton, Mississauga, Toronto, the GTA, and the world at am530.ca.
5: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
6: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
1: ਓ ਵਾਹ ਬਈ ਵਾਹ ਬ੍ਰਿਜ ਮੋਹਨ ਸਾਹਿਬ ਤਾਂ ਬੰਦੇ ਯਾਰ ਕਮਾਲ ਦੇ ਨੇ ਐਡਾ ਐਕਸਪੀਰੀਅੰਸ ਬੋਲਦਾ ਬ੍ਰਿਜ ਮੋਹਨ ਸਾਹਿਬ ਦਾ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਵਾਹ ਸਿੰਪਲੀ ਇੰਡੀਅਨ ਤੇ ਤੁਸੀਂ ਗੇੜਾ ਮਾਰਨਾ ਸਿੰਪਲੀ ਇੰਡੀ ਤੇ ਜਾਓਗੇ ਤੁਸੀਂ ਆਪ ਕਹੋਗੇ ਨਵੀਂ ਵਾਹ ਯਾਰ ਕਿਆ ਕਮਾਲ ਦੀ ਸਰਵਿਸ ਮਿਲੀ ਆ ਸੋ ਸਿੰਪਲੀ ਇੰਡੀਅਨ ਵਾਲੇ ਨੇ ਕੁਝ ਡੀਲਾਂ ਲਾਈਆਂ ਹੋਈਆਂ ਨੇ ਇੱਕ ਤਾਂ ਤੁਸੀਂ ਇਹਨਾਂ ਦੀ ਦੋ ਲੋਕੇਸ਼ਨ 'ਤੇ ਜਾਓਗੇ ਇੱਕ ਅਨਲਿਮਿਟਿਡ ਗੋਲ ਗੱਪਿਆਂ ਦਾ ਸਟੇਸ਼ਨ ਹੈ ਜਿੰਨੇ ਮਰਜ਼ੀ ਗੋਲ ਗੱਪੇ ਖਾਓ $9.99 ਆਈਸ ਗੋਲਾ ਇੰਜੋਏ ਕਰੋ $3.99 ਦਹੀਂ ਟਿੱਕੀ ਚਾਟ $5.99 ਸਿੰਪਲੀ ਇੰਡੀਅਨ 275 ਗਾਰਡਨ ਬਰੁੱਕ ਟ੍ਰੇਲ ਗਾਰਡਨ ਬਰੁੱਕ ਕੈਸਲਮੋਰ ਜਾਂ 85 ਮਾਉਂਟ ਪੈਲੀਅਰ ਸਟਰੀਟ ਮਿਸਾਗਾ ਫਾਈਨੈਂਸ਼ੀਅਲ ਸਿੰਪਲੀ ਇੰਡੀਅਨ ਸਿੰਪਲੀ ਦ ਬੈਸਟ 4839 ਹਾਂਜੀ
7: ਜੀ ਗੁੱਡ ਈਵਨਿੰਗ ਨਵੀ
1: ਗੁੱਡ ਈਵਨਿੰਗ ਜੀ
7: ਮੇਰਾ ਵੀ ਇੱਕ ਐਕਸਪੀਰੀਅੰਸ ਹੈ ਤੇ ਮੈਂ ਸ਼ੇਅਰ ਕਰਨਾ ਚਾਹੁੰਦਾ ਵਾਂ
1: ਜੀ
7: ਬੈਕ ਹੋਮ ਤੋਂ ਬੜਾ ਅੱਛਾ ਦੋਸਤ ਹੈਲਪ ਕੀਤੀ ਇੱਥੇ ਆਉਣ ਵਾਸਤੇ ਤੇ ਨੌਕਰੀ ਨੁਕਰੀ ਵੀ ਸ਼ੁਰੂ ਚ ਥੋੜੀ ਮੁਸ਼ਕਿਲ ਹੁੰਦੀ ਹੈ ਦੈਟਸ ਓਕੇ ਇੱਕ ਦਿਨ ਉਹਨੂੰ ਉਹਦੀ ਮੈਨੂੰ ਕਾਲ ਆਈ ਕਿ ਜੀ ਮੇਰੀ ਗੱਲ ਸੁਣੋ ਮੈਂ ਬੜੀ ਜ਼ਰੂਰੀ ਗੱਲ ਕਰਨੀ ਹੈ ਮੈਂ ਕਿਹਾ ਕੋਈ ਗੱਲ ਨੀ ਉਹਨੂੰ ਮਿਲਿਆ ਕਹਿੰਦਾ ਯਾਰ ਮੈਂ ਚੱਲਿਆ ਵਾ ਨਿਆਗਰਾ ਫਾਲ ਤੇ ਮੈਂ ਉੱਥੇ ਛਾਲ ਮਾਰਨੀ ਹੈ ਮੈਂ ਕਿਹਾ ਯਾਰ ਤੂੰ ਮੇਰਾ ਦੋਸਤ ਇੱਕ ਮਸਲਾ ਕੀ ਕਿਉਂ ਮੈਨੂੰ ਯਾਰ $2500 ਚਾਹੀਦਾ ਮੇਰਾ ਕਿਰਾਇਆ ਜਿਹੜਾ ਉਹ ਸਟੱਕ ਹੋ ਗਿਆ ਨਹੀਂ ਦੇ ਪਾ ਰਿਹਾ ਮੈਂ ਕਿਹਾ ਕੋਈ ਗੱਲ ਨੀ ਮੈਂ ਦੇ ਦਿੰਦਾ ਵਾ ਤੇ ਜੀ ਮੈਂ ਤੈਨੂੰ ਵਾਪਸ ਕਰ ਦਿਆਂਗਾ ਮੈਂ ਕਿਹਾ ਕੋਈ ਗੱਲ ਨੀ ਦੇ ਦਾਂਗੀ ਉਹਨੇ ਕੀ ਕੀਤਾ ਉਹਨੇ ਕੋਈ ਚੰਦ ਮਹੀਨਿਆਂ ਚ ਮੈਨੂੰ $1000 ਵਾਪਸ ਕੀਤਾ ਤੇ ਬਾਅਦ ਚ ਕਹਿੰਦਾ ਯਾਰ ਮੈਨੂੰ ਥੋੜੀ ਜਿਹੀ ਬ੍ਰੇਕ ਚਾਹੀਦੀ ਹੈ ਮੈਂ ਕਿਹਾ ਕੋਈ ਗੱਲ ਨੀ ਇਟਸ ਓਕੇ ਕੋਈ 6 ਮਹੀਨੇ ਲੰਘ ਗਿਆ ਸਾਲ ਲੰਘ ਗਿਆ ਮੈਂ ਫੋਨ ਕੀਤਾ ਉਹਦੀ ਮਿਲਕ ਕੀਤੀ ਨਾ ਯਾਰ ਉਹ ਪੇਮੈਂਟ ਥੋੜੀ ਜਿਹੀ ਰਹਿੰਦੀ ਬਾਕੀ ਕਿਤੇ ਦੇ ਦੇ ਕਹਿੰਦਾ ਯਾਰ ਹਾਲਾਤ ਤੇਰੇ ਵਧੀਆ ਨੀ ਹੈਗਾ ਮੈਂ ਕਿਹਾ ਕੋਈ ਗੱਲ ਨੀ ਤੇ ਕਿਸ ਤਰ੍ਹਾਂ ਦੇ ਸਕਦਾ ਤੂੰ ਕਹਿੰਦਾ ਮੈਂ $100 ਮਹੀਨੇ ਦਾ ਤੈਨੂੰ ਦੇ ਸਕਣਾ ਮੈਂ ਸੋਚਿਆ ਚੱਲ ਯਾਰ 1500-100 ਕਰਕੇ ਦੇ ਦੇ 15 ਮਹੀਨਿਆਂ ਚ ਪੂਰਾ ਹੋ ਜਾਏਗਾ ਉਹਨੇ 2 ਮਹੀਨੇ ਦਿੱਤੇ ਤੀਜੇ ਮਹੀਨੇ ਪੇਮੈਂਟ ਨਾ ਆਈ $100 ਨਾ ਆਇਆ ਮੈਂ ਉਹਨੂੰ ਕਾਲ ਕੀਤੀ ਮੈਂ ਯਾਰ ਫਰੈਂਡਲੀ ਰਿਮਾਈਂਡਰ ਹੈ ਤੇਰੀ ਪੇਮੈਂਟ ਨੀ ਆਈ $100 ਤੇ ਕਹਿੰਦਾ ਜੀ ਜੇ ਤੂੰ ਫਰੈਂਡਲੀ ਕਹਿਣ ਦਿਆ ਤੇ ਅਨਫਰੈਂਡਲੀ ਕੀ ਹੋਏਗਾ ਪਿਆਰ ਨਾਲ ਉਹਨੂੰ ਕਿਹਾ ਨਾ ਕਿ ਫਰੈਂਡਲੀ ਰਿਮਾਈਂਡਰ ਕਿ ਯਾਰ ਉਹ ਤੇਰੀ ਪੇਮੈਂਟ ਨੀ ਹਾਲ ਤੱਕ ਆਈ ਤੇ ਕਹਿੰਦਾ ਯਾਰ ਤੇ ਅਨਫਰੈਂਡਲੀ ਕੀ ਹੋਏਗਾ ਮੇਰੇ ਦਿਲ ਚ ਆਇਆ ਕਿ ਇਹ ਬੰਦੇ ਦੇ ਇਰਾਦੇ ਬਦਲ ਗਏ ਨੇ ਉਸ ਤੋਂ ਬਾਅਦ ਨਾ ਮੈਂ ਕਦੀ ਉਹਨੂੰ ਪੁੱਛਿਆ ਨਾ ਕਦੀ ਉਹਦਾ ਫੋਨ ਆਇਆ ਮੇਰਾ ਦਿਲ ਹੀ ਨੀ ਕੀਤਾ ਉਸ ਤੋਂ ਬਾਅਦ ਉਸ ਬੰਦੇ ਨਾਲ ਗੱਲ
1: ਤੁਸੀਂ ਕਿੰਨਾ ਟੋਟਲ ਦਿੱਤਾ ਉਹਨੂੰ
7: 2500 ਦਿੱਤਾ ਉਹਦੇ ਚ ਉਹਨੇ $1001 ਮੋੜਿਆ ਤੇ ਬਾਕੀ $200 ਮਹੀਨਾ ਮਹੀਨਾ ਕਰਕੇ ਦਿੱਤਾ ਤੇ ਉਸ ਤੋਂ ਬਾਅਦ ਸਮਝ ਲਓ
1: ਆਪਣੇ ਪੋਕਿਟ ਚੋ ਇੰਟਰਸਟ ਪੇ ਕਰ ਰਿਹਾ ਦੇਖ ਲੋ ਇਹ ਹਾਲ ਹੈ ਸੋ ਸਾਡੇ ਨਾਲ ਸੁਜੋਕ ਹੋਮੀ ਕਲੀਨਿਕ ਤੋਂ ਪਰਮਿੰਦਰ ਜੀ ਜੁੜ ਚੁੱਕੇ ਨੇ ਪਰਮਿੰਦਰ ਜੀ ਪਹਿਲਾਂ ਤਾਂ ਗੁੱਡ ਈਵਨਿੰਗ ਜੀ ਵੈਲਕਮ
8: ਵੈਰੀ ਗੁੱਡ ਈਵਨਿੰਗ ਨਵੀ ਤੁਹਾਨੂੰ ਦੱਸਣ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
1: ਸੋ ਪਰਮਿੰਦਰ ਜੀ ਪੇਰੈਂਟਸ ਬਹੁਤ ਪਰੇਸ਼ਾਨ ਹੁੰਦੇ ਆ ਜਦੋਂ ਦੇਖਦੇ ਆ ਕਿ ਸਾਡਾ ਬੱਚਾ ਨਾ ਸਾਡੀ ਗੱਲ ਸੁਣਦਾ ਸਾਡਾ ਬੱਚਾ ਬਸ ਸਾਰਾ ਦਿਨ ਸਾਡੇ ਤੇ ਯੈਲ ਕਰਦਾ ਰਹਿੰਦਾ ਸਾਡਾ ਬੱਚਾ ਚੀਕਾਂ ਮਾਰਦਾ ਰਹਿੰਦਾ ਜਾਂ ਕੋਈ ਵੀ ਜਦੋਂ ਬੱਚੇ ਨੂੰ ਲੈ ਕੇ ਬਿਹੇਵੀਅਰ ਇਸ਼ੂਜ ਨੇ ਤਾਂ ਪੇਰੈਂਟਸ ਬਹੁਤ ਪਰੇਸ਼ਾਨ ਨੇ ਥੋੜ੍ਹਾ ਜਿਹਾ ਦੱਸੋ ਵੀ ਕਿੱਦਾਂ ਕਿੱਦਾਂ ਦੇ ਇਸ਼ੂਜ਼ ਨੇ ਤੇ ਉਹਦੇ ਨਾਲ ਨਾਲ ਹੋਮਿਓਪੈਥੀ ਕਿਵੇਂ ਹੈਲਪ ਕਰਦੀ ਹੈ
8: ਬਿਲਕੁਲ ਨਵੀ ਸੋ ਬੇਸਿਕਲੀ ਆਈ ਵੁਡ ਲਾਈਕ ਟੂ ਮੋਰ ਫੋਕਸ ਔਨ ਯੰਗ ਕਿਡ ਛੋਟੇ ਬੱਚੇ ਕਿਉਂਕਿ ਉੱਥੋਂ ਹੀ ਇਹ ਚੀਜ਼ ਸ਼ੁਰੂ ਹੁੰਦੀ ਹੈ ਕਿ ਜਿਹੜੇ ਸਾਡੇ ਟੋਡਲਰਸ ਨੇ ਜਾਂ ਯੰਗ ਕਿਡਸ ਨੇ ਮੈਂ 10 ਸਾਲ ਤੋਂ ਛੋਟੇ ਬੱਚਿਆਂ ਦੀ ਗੱਲ ਤੇ ਫੋਕਸ ਕਰਨਾ ਜ਼ਿਆਦਾ ਚਾਹਾਂਗੀ ਸਭ ਤੋਂ ਪਹਿਲਾਂ ਤਾਂ ਆਈ ਥਿੰਕ ਪ੍ਰਾਇਮਰੀ ਰੀਜ਼ਨ ਬਿਕਮਸ ਇਜ਼ ਦੇਅਰ ਕਮਿਊਨੀਕੇਸ਼ਨ ਬੈਰੀਅਰ ਕਿ ਬੱਚਾ ਕਮਿਊਨੀਕੇਟ ਨਹੀਂ ਕਰ ਪਾ ਰਿਹਾ ਦੱਸ ਨਹੀਂ ਪਾ ਰਿਹਾ ਇਹਦੇ ਵਿੱਚ ਜੇ ਅਸੀਂ ਟੋਡਲਰਸ ਦੀ ਗੱਲ ਕਰੀਏ ਤਾਂ ਹੋ ਸਕਦਾ ਹੈ ਕਿ ਉਹਨਾਂ ਦੀ ਡਿਵੈਲਪਮੈਂਟਲ ਡਿਲੇਜ਼ ਹੈਗੇ ਉਹ ਦੱਸ ਨਹੀਂ ਪਾ ਰਹੇ ਉਹ ਕੀ ਚਾਹੁੰਦਾ ਜਾਂ ਫਿਰ ਉਹਦੀ ਸਪੀਚ ਡਿਲੇ ਹੈਗੀ ਹੈ ਪਤਾ ਨਹੀਂ ਚੱਲ ਰਿਹਾ ਵੀ ਉਹ ਕੀ ਚਾਹੁੰਦਾ ਉਹ ਪੂਰੀ ਤਰ੍ਹਾਂ ਆਪਣੀ ਗੱਲ ਨਹੀਂ ਕਰ ਪਾ ਰਿਹਾ ਆਰਟਿਸਟਿਕ ਬੱਚਿਆਂ 'ਚ ਵੀ ਇਹ ਪ੍ਰੋਬਲਮ ਆਉਂਦੀ ਹੈ ਜਿਹੜੀ ਕਿ ਸਾਨੂੰ 3 ਸਾਲਾਂ ਤੱਕ ਤਾਂ ਪਤਾ ਹੀ ਨਹੀਂ ਚੱਲਦਾ ਇਫ ਯੂ ਰੀਅਲੀ ਆਸਕ ਸੈਡ ਪਾਰਟ ਇਜ਼ ਵਨ ਆਫ ਆਰ ਐਕਸਟੈਂਡਡ ਫੈਮਿਲੀ ਆਲਸੋ ਵੀ ਹੈਵ 3 ਡਾਟਰਸ ਦੋ ਭਰਾਵਾਂ ਦੀਆਂ 3 ਛੋਟੀਆਂ ਛੋਟੀਆਂ ਬੱਚੀਆਂ ਔਰ ਐਜ਼ ਅ ਪ੍ਰੈਕਟੀਸ਼ਨਰ ਮੈਂ ਜਦੋਂ ਵੀ ਬੱਚਿਆਂ ਨੂੰ ਦੇਖਦੀ ਹਾਂ ਮੈਨੂੰ ਉਹਨਾਂ 'ਚ ਨੀਡ ਦਿਖਦੀ ਹੈ ਔਰ ਸਮ ਆਫ ਦੈਮ ਆਰ ਟੂ ਆਫ ਦੈਮ ਆਰ ਆਲਰੇਡੀ 4 ਈਅਰ ਐਜ਼ ਵੈਲ ਸਕੂਲੇ ਵੀ ਜਾਂਦੀ ਹੈ ਫਸਟ ਈਅਰ ਤੇ ਕਮਿਊਨੀਕੇਸ਼ਨ ਪ੍ਰੋਪਰ ਨਹੀਂ ਹੈਗਾ ਮੈਂ ਆਲਰੇਡੀ ਉਹ ਪੁਆਇੰਟ ਆਊਟ ਕਰ ਚੁੱਕੀ ਹਾਂ ਵੀ ਸਾਨੂੰ ਅਸੈਸਮੈਂਟ ਕਰਵਾਉਣੀ ਚਾਹੀਦੀ ਹੈ ਪਰ ਸ਼ਾਇਦ ਇੱਕ ਕਿਉਂਕਿ ਅਸੀਂ ਸ਼ਾਇਦ ਫੈਮਿਲੀ 'ਚੋਂ ਪੁਆਇੰਟ ਆਊਟ ਕਰ ਰਹੇ ਹਾਂ ਤਾਂ ਸਾਨੂੰ ਇੰਝ ਲੱਗਦਾ ਸਾਡੇ ਬੱਚੇ ਨੂੰ ਕੋਈ ਕਹਿੰਦਾ ਹੈ ਤੇ ਅਸੀਂ ਉਹ ਚੀਜ਼ ਨੂੰ ਨਹੀਂ ਧਿਆਨ ਦੇਣਾ ਚਾਹੁੰਦੇ ਫਾਈਨਲੀ ਵਨ ਆਫ ਦੈਮ ਸ਼ੋਡ ਅਪ ਟੂ ਮਾਈ ਕਲੀਨਿਕ ਨਾਟ ਇਨ ਪਰਸਨ ਕਲੀਨਿਕ ਕਿ ਓਕੇ ਦੀਦੀ ਯੂ ਪੁਆਇੰਟਡ ਇਟ ਆਊਟ ਐਂਡ ਮਾਈ ਚਾਈਲਡ ਹੈਜ਼ ਬੀਨ ਡਾਇਗਨੋਸਡ ਤਾਂ ਸਟਿਗਮਾ ਦੂਰ ਕਰੀਏ ਜੇ ਸਾਨੂੰ ਦਿਖ ਰਿਹਾ ਹੈ ਕਿ ਬੱਚਾ ਆਪਣੀ ਏਜ ਨਾਲ ਡਿਵੈਲਪ ਨਹੀਂ ਹੋ ਰਿਹਾ ਤਾਂ ਇੱਕ ਪ੍ਰੋਫੈਸ਼ਨਲ ਹੈਲਪ ਲੈਣ 'ਚ ਕੋਈ ਹਰਜ ਨਹੀਂ ਹੈ ਸਮੇਂ ਸਿਰ ਲਿੱਤੀ ਹੋਈ ਡਾਇਗਨੋਸਿਸ ਤੇ ਹੈ ਬੱਚੇ ਦੇ ਏਜ ਦੇ ਅੰਦਰ ਦੇ ਡਿਵੈਲਪਮੈਂਟਲ ਡਿਲੇਜ਼ ਨੂੰ ਕਵਰ ਕਰ ਸਕਦੀ ਹੈ ਕਿਉਂਕਿ ਜੇ 4 ਸਾਲ ਤੱਕ ਉਹਨਾਂ ਨੂੰ ਉਹ ਹੈਲਪ ਨਹੀਂ ਮਿਲੀ ਤੇ 4 ਸਾਲ ਤੱਕ ਦੇ ਜਿਹੜੇ ਉਹਦੇ ਗੈਪ ਸੀਗੇ ਉਸਨੇ ਉਹਦੀ ਲਰਨਿੰਗ ਨੂੰ ਬਿਹਾਈਂਡ ਕਰਤਾ ਹਾਲੇ ਵੀ ਕੁਛ ਨਹੀਂ ਡੁੱਲਿਆ ਵੀ ਕੈਨ ਸਟਿਲ ਵਰਕ ਔਨ ਦੈਟ ਚਾਈਲਡ ਬਟ ਆਈ ਮੀਨ ਟੂ ਸੇ ਇਜ਼ ਐਨ ਐਗਜ਼ਾਮਪਲ ਕਿ ਏਦਾਂ ਨਹੀਂ ਹੋਣਾ ਚਾਹੀਦਾ ਇੱਕ ਤਾਂ ਓਫੈਂਡ ਨਹੀਂ ਹੋਣਾ ਚਾਹੀਦਾ ਜੇ ਸਾਨੂੰ ਕੋਈ ਸਲਾਹ ਦਿੰਦਾ ਪਹਿਲੀ ਗੱਲ ਸੋ ਵਿਚ ਮੀਨਸ ਡਿਨਾਇਲ 'ਚੋਂ ਨਿਕਲੀਏ ਨੰਬਰ 2 ਯੈਸ ਸਮਟਾਈਮਸ ਵੀ ਆਰ ਡਿਸਟਰੈਕਟਡ ਕੋਈ ਬੱਚੇ 'ਚ ਪ੍ਰੋਬਲਮ ਨਹੀਂ ਬੱਚਿਆਂ ਸਾਡਿਆਂ 'ਚ ਕੋਈ ਪ੍ਰੋਬਲਮ ਨਹੀਂ ਅਸੀਂ ਡਿਸਟਰੈਕਟਡ ਹਾਂ ਐਜ਼ ਅ ਡਿਸਟਰੈਕਟਡ ਪੇਰੈਂਟ ਅਸੀਂ ਬੱਚੇ ਨੂੰ ਅਟੈਨਸ਼ਨ ਨਹੀਂ ਦਿੰਦੇ ਤੇ ਬੱਚਾ ਸਿੱਖ ਜਾਂਦਾ ਉੱਚੀ ਬੋਲਣਾ ਤੇ ਰੋਣਾ ਕਿਉਂਕਿ ਉਹਨੂੰ ਇੰਝ ਲੱਗਦਾ ਜਦੋਂ ਮੈਂ ਚਾਂਗਰਾ ਮਾਰਦਾ ਰੌਲਾ ਪਾਉਂਦਾ ਇਸ ਤਰ੍ਹਾਂ ਦਾ ਬਿਹੇਵੀਅਰ ਕਰਦਾ ਮੈਨੂੰ ਅਟੈਨਸ਼ਨ ਮਿਲਦੀ ਹੈ ਹੁੰਦਾ ਹੈ ਨਾ ਬੱਚਾ ਜਦੋਂ ਰੋਣ ਲੱਗਦਾ ਤਾਂ ਅਸੀਂ ਭੱਜ ਕੇ ਜਾਂਦੇ ਵੀ ਕੀ ਗੱਲ ਹੋ ਗਈ ਚਾਂਗਰਾ ਮਾਰਦਾ ਤਾਂ ਫਿਰ ਅਸੀਂ ਜ਼ਰੂਰ ਐਡਰੈਸ ਕਰਦੇ ਹਾਂ ਸੋ ਸਮਟਾਈਮਸ ਕਿਡਸ ਚੂਜ਼ ਦੋਜ਼ ਬਿਹੇਵੀਅਰਸ ਬਿਕੋਜ਼ ਆਫ ਆਵਰ ਇਨ ਅਟੈਨਸ਼ਨ ਐਸ ਵੈਲ ਸੋ ਪਹਿਲੀ ਗੱਲ ਸੀ ਕਮਿਊਨੀਕੇਸ਼ਨ ਹੈ ਔਰ ਉਹ ਵੀ ਇੱਕ ਕਮਿਊਨੀਕੇਸ਼ਨ ਤਰੀਕਾ ਬਣ ਜਾਂਦਾ ਬੱਚੇ ਦਾ ਕਮਿਊਨੀਕੇਟ ਕਰਨ ਦਾ ਬਾਈ ਯੂ ਨੋ ਇਸ ਤਰ੍ਹਾਂ ਮੈਂ ਕਰਾਂਗਾ ਤਾਂ ਮੈਨੂੰ ਫਿਰ ਅਟੈਨਸ਼ਨ ਮਿਲੇਗੀ ਸੈਕਿੰਡ ਕੁਡ ਬੀ ਕਿ ਉਹਨਾਂ ਦੇ ਫਿਜ਼ੀਕਲ ਨੀਡਸ ਨੇ ਜਿਵੇਂ ਕਿ ਕਈ ਬੱਚਿਆਂ ਨੂੰ ਜੇ ਨਹੀਂ ਦੱਸਣ ਆ ਰਿਹਾ ਕਮਿਊਨੀਕੇਟ ਕਈ ਵਾਰੀ ਬੱਚਿਆਂ ਨੂੰ ਖੁਦ ਨੂੰ ਹੀ ਨਹੀਂ ਸਮਝ ਆ ਰਹੀ ਮੇਰੇ ਕੋਲ ਬਹੁਤ ਸਾਰੇ ਇੱਦਾਂ ਦੇ ਬੱਚੇ ਨੇ ਕਿ ਜਿਹਨਾਂ ਨੂੰ ਭੁੱਖ ਲੱਗਦੀ ਹੈ ਤੇ ਉਹ ਰੋਣ ਲੱਗਦੇ ਆ ਮਦਰ ਕਹਿੰਦੀ ਹੈ ਕਿ ਇਹ ਪਤਾ ਨਹੀਂ ਕਿਉਂ ਰੋਂਦਾ ਹਾਂ ਸੋ ਫਾਈਨਲੀ ਵੀ ਕਮ ਟੂ ਅ ਕਨਕਲੂਜਨ ਕਿ ਜਦੋਂ ਬੱਚਾ ਉਹਨੂੰ ਖਾਣਾ ਦੇ ਦਿੰਦੇ ਉਹ ਰੋਣਾ ਬੰਦ ਹੋ ਜਾਂਦਾ ਸੋ ਐਕਸਟ੍ਰੀਮ ਹੰਗਰ ਥਰਸਟ ਈਵਨ ਔਰ ਲੈਕ ਆਫ ਪ੍ਰੋਪਰ ਸਲੀਪ ਉਹਦੇ ਨਾਲ ਵੀ ਬੱਚੇ ਦੇ ਬਿਹੇਵੀਅਰ ਦੇ ਅੰਦਰ ਚੇਂਜ ਬਹੁਤ ਸਾਰੀਆਂ ਮਾਵਾਂ ਕਹਿੰਦੀਆਂ ਜੇ ਆਫਟਰਨੂਨ ਨੈਪ ਨਾ ਲਵੇ ਫਿਰ ਤਾਂ ਇਹਨੇ ਚਿੜਚਿੜਾ ਹੋ ਜਾਣਾ ਇਹਨੇ ਰੋਣ ਲੱਗ ਜਾਣਾ ਇਹਨੇ ਲੱਤਾਂ ਮਾਵਾਂ ਮਾਰਨ ਲੱਗ ਜਾਣਾ ਖਿਜਣਾ ਫਿਰ ਇਹਨੇ ਰੋਟੀ ਵੀ ਨਹੀਂ ਖਾਣੀ ਆਪਣਾ ਫੂਡ ਵੀ ਨਹੀਂ ਖਾਣਾ ਦੁੱਧ ਵੀ ਨਹੀਂ ਲੈਣਾ ਕਿਉਂਕਿ ਇਸਦੀ ਨੈਪ ਪੂਰੀ ਨਹੀਂ ਹੋਈ ਵਿਚ ਮੀਨਸ ਉਹਦੀ ਫਿਜ਼ੀਕਲ ਨੀਡ ਪੂਰੀ ਨਹੀਂ ਹੋਈ ਪਰ ਕੀ ਫਿਜ਼ੀਕਲ ਨੀਡ ਇਜ਼ ਓਨਲੀ ਲਿਮਿਟਿਡ ਟੂ ਦੇਅਰ ਯੂ ਨੋ ਥਰਸਟ ਹੰਗਰ ਔਰ ਲੈਕ ਆਫ ਸਲੀਪ ਨੋ ਈਵਨ ਟੱਚ ਡਿਜ਼ਾਇਰ ਵੀ ਬੱਚਾ ਡਿਜ਼ਾਇਰ ਟੂ ਬੀਂਗ ਕੈਰਿਡ ਮਾਂ ਚੱਕ ਲਵੇ ਪਿਓ ਚੱਕ ਲਵੇ ਹੱਗ ਮਿਲ ਜਾਵੇ ਪਿਆਰ ਮਿਲ ਜਾਵੇ ਉਹ ਚੀਜ਼ ਵੀ ਜੇ ਬੱਚਾ ਚਾਹ ਰਿਹਾ ਮੈਨੂੰ ਚੱਕ ਲਓ ਮੈਨੂੰ ਚੱਕ ਲੈਣ ਵੀ ਆਰ ਨੋਟ ਪੇਇੰਗ ਅਟੈਨਸ਼ਨ ਬਿਕੋਜ਼ ਵੀ ਆਰ ਡੂਇੰਗ ਸਮਥਿੰਗ ਐਲਸ ਤਾਂ ਵੀ ਉਹ ਫਿਜ਼ੀਕਲ ਨੀਡ ਪੂਰੀ ਨਾ ਹੋਣ ਨਾ ਬੱਚੇ ਦਾ ਬਿਹੇਵੀਅਰ ਚੇਂਜ ਹੋ ਜਾਏਗਾ ਟ੍ਰਾਂਜੈਕਸ਼ਨ ਲਿਮਿਟਸ ਆਰ ਆਲਸੋ ਬੇਸਿਕਲੀ ਸਾਨੂੰ ਜਦੋਂ ਬੱਚੇ ਤੋਂ ਟਾਈਮ ਚਾਹੀਦਾ ਅਸੀਂ ਆਪਣਾ ਫੋਨ ਫੜਾ ਦਿੰਦੇ ਹਾਂ ਗੈਜਟਸ ਦੇ ਦਿੰਦੇ ਹਾਂ ਵੀ ਇਹ ਹੁਣ ਡਿਸਟਰੈਕਟਡ ਰਹੇ ਮੈਨੂੰ 15 ਮਿੰਟ ਮਿਲ ਜਾਣ ਮੈਂ ਤੜਕਾ ਲਾ ਲਾਂ ਜਾਂ ਮੈਂ ਆਪਣਾ ਫੋਨ ਕਾਲ ਫਿਨਿਸ਼ ਕਰ ਲਾਂ ਜਾਂ ਆਪਣਾ ਕੰਮ ਫਿਨਿਸ਼ ਕਰ ਲਾਂ ਅੱਧਾ ਘੰਟਾ ਬੱਚੇ ਨੂੰ ਉਹ ਦੇ ਦਿੱਤਾ ਉਸ ਤੋਂ ਬਾਅਦ ਜਦੋਂ ਹੀ ਅਸੀਂ ਆਪਣੇ ਜ਼ੋਨ ਚੋਂ ਬਾਹਰ ਨਿਕਲਦੇ ਹਾਂ ਵੀ ਮੇਰਾ ਤੜਕਾ ਲੱਗ ਗਿਆ ਹਾਂ ਇਹ ਤਾਂ ਅੱਧਾ ਘੰਟਾ ਹੋ ਗਿਆ ਫੋਨ ਦੇਖੀ ਜਾਂਦਾ ਅਸੀਂ ਉਹਦੇ ਦੇਖਦੇ ਹਾਂ ਹੱਥ 'ਚੋਂ ਫੋਨ ਖਿੱਚਦੇ ਹਾਂ ਸੋ ਵੀ ਡਿਡ ਨਾਟ ਗਿਵ ਦ ਚਾਈਲਡ ਅ ਟ੍ਰਾਂਜੈਕਸ਼ਨ ਟਾਈਮ ਕਿਉਂਕਿ ਹੁਣ ਸਾਨੂੰ ਪਤਾ ਲੱਗ ਗਿਆ ਵੀ ਬਸ ਹੁਣ ਇਹਨੂੰ ਫੋਨ ਨਹੀਂ ਮਿਲਣਾ ਚਾਹੀਦਾ ਅਸੀਂ ਡਿਸਾਈਡ ਕਰ ਲਿਆ ਸੋ ਵੀ ਡਿਡ ਨਾਟ ਡਿਸਾਈਡ ਦੇਣਾ ਕਦੋਂ ਹੈ ਕਿੰਨਾ ਕੁ ਦੇਣਾ ਚਾਹੀਦਾ ਕਿ ਨਹੀਂ ਦੇਣਾ ਚਾਹੀਦਾ ਤੇ ਜੇ ਲੈਣਾ ਹੈ ਤੇ ਕਿੱਦਾਂ ਲੈਣਾ ਲਿਮਿਟ ਕਿੱਦਾਂ ਸੈੱਟ ਕਰਨੀ ਇਟਸ ਆਵਰ ਪ੍ਰੋਬਲਮ ਐਂਡ ਦ ਲਾਸਟ ਇਜ਼ ਓਵਰ ਸਟਿਮੂਲੇਸ਼ਨ ਕਿਉਂ ਬੱਚਾ ਕਈ ਵਾਰੀ ਰੋਣ ਲੱਗ ਜਾਂਦਾ ਹੈ ਬਹੁਤ ਜ਼ਿਆਦਾ ਨੋਇਜ਼ ਹੈਗੀ ਹੈ ਭੀੜ ਭੜੱਕਾ ਹੈਗਾ ਓਵਰਵੈਲਮ ਹੋ ਜਾਂਦੇ ਬਹੁਤ ਸਾਰੇ ਬੱਚੇ ਕੋਈ ਸਾਡੇ ਯੂ ਨੋ ਕਿਚਨ ਚ ਕੁਕਿੰਗ ਹੋ ਰਹੀ ਹੈ ਤੇ ਸਾਡਾ ਕੁੱਕਰ ਸੀਟੀ ਮਾਰਦਾ, ਆਵਾਜ਼ ਕਰਦਾ, ਬੱਚਾ ਚੰਗਰਾ ਮਾਰਨ ਲੱਗਦਾ, ਰੋਣ ਲੱਗ ਜਾਂਦਾ, ਕੰਨਾਂ ਨੂੰ ਟੱਕਣ ਲੱਗ ਜਾਂਦਾ ਹੈ. ਸੋ ਦੋਜ਼ ਆਰ ਨਾਟ ਬਿਹੇਵੀਅਰ ਪ੍ਰੋਬਲਮਸ, ਓਵਰ ਸਟਿਮੂਲੇਸ਼ਨ ਆਫ ਦੇਅਰ ਬ੍ਰੇਨ, ਦ ਬ੍ਰੇਨ ਕੈਨੋਟ ਟੇਕ ਦੈਟ ਮਚ ਨੋਇਜ਼. ਕਿਸੇ ਪਾਰਟੀ ਚ ਜਾ ਕੇ ਕਈ ਪੇਰੈਂਟਸ ਨੇ ਨੋਟਿਸ ਕੀਤਾ ਹੋਏਗਾ ਕਿ ਪਾਰਟੀ ਚ ਜਾ ਕੇ ਸਾਡਾ ਬੱਚਾ ਰੋਣ ਲੱਗ ਜਾਂਦਾ. ਜ਼ਿਆਦਾਤਰ ਬੱਚੇ ਹੱਸਦੇ ਆ, ਉਹ ਯੂ ਨੋ ਡਾਂਸ ਫਲੋਰ ਤੇ ਡਾਂਸ ਕਰਦੇ ਆ, ਪਰ ਸਾਡਾ ਤਾਂ ਕੰਨਾਂ ਤੇ ਹੱਥ ਰੱਖਦਾ ਰੋਣ ਲੱਗ ਜਾਂਦਾ, ਵਿਚ ਮੀਨਸ ਹਿਸ ਬ੍ਰੇਨ ਗੈਟਸ ਓਵਰਲੀ ਸਟਿਮੂਲੇਟਡ. ਸੋ ਨਾਓ ਦ ਕੁਐਸਚਨ ਨਵੀ ਯੂ ਹੈਡ ਵਾਸ ਵਟ ਹੋਮਿਓਪੈਥੀ ਕੈਨ ਡੂ ਹੇਅਰ. ਵੰਡਰਫੁਲ ਰਿਜ਼ਲਟਸ ਹੋਮਿਓਪੈਥੀ ਕੈਨ ਬ੍ਰਿੰਗ ਇਨ ਈਚ ਐਂਡ ਐਵਰੀ ਚਾਈਲਡ. ਬੱਚਾ ਚਾਹੇ ਆਟਿਸਟਿਕ ਹੈ, ਡਿਲੇ ਡਿਵੈਲਪਮੈਂਟ ਹੈ, ਸਪੀਚ ਡਿਲੇ ਦਾ ਬੱਚਾ ਹੈਗਾ, ਫਿਜ਼ੀਕਲੀ ਉਹਦੀਆਂ ਟ੍ਰਾਂਜੈਕਸ਼ਨ ਸਹੀ ਨਹੀਂ ਹੋ ਰਹੀਆਂ ਹੈਗੀਆਂ, ਓਵਰਲੀ ਸਟਿਮੂਲੇਟਡ ਹੈਗਾ ਵਿਚ ਮੀਨਸ ਕਿ ਓਵਰਲੀ ਸੈਂਸਿਟਿਵ ਟੂ ਨੋਇਜ਼ ਹੈਗਾ, ਤਾਂ ਇਹ ਸਾਰੀਆਂ ਚੀਜ਼ਾਂ ਸਿਮਟੋਮੈਟਿਕਲੀ ਔਨ ਟਾਈਮ ਅਰਲੀ ਈਅਰ ਦੇ ਅੰਦਰ ਟ੍ਰੀਟ ਕੀਤੀਆਂ ਜਾ ਸਕਦੀਆਂ. ਜੇ ਬੱਚੇ ਇਹਨਾਂ ਚੀਜ਼ਾਂ ਦੇ ਨਾਲ ਗਰੋ ਕਰਦੇ ਨੇ, ਵਿਚ ਮੀਨਸ ਕਿ ਪਿਊਬਰਟੀ ਏਜ ਕਰਾਸ ਕਰ ਗਏ ਨੇ, ਦੈਟਸ ਵੈਨ ਇਟ ਬਿਕਮਸ ਡਿਫੀਕਲਟ. ਸੋ ਵਿਚ ਮੀਨਸ ਲੈਸ ਅਡਰੈਸ ਐਂਡ ਸੀ. ਜੇ ਸਾਡੇ ਬੱਚੇ ਛੋਟੀ ਉਮਰੇ, ਖਾਸ ਕਰਕੇ ਜੇ ਘਰ ਚ ਨਿਊ ਬੋਰਨ ਹੋ ਗਿਆ ਤੇ ਟੋਡਲਰ ਚੀਕਾ ਮਾਰਦਾ, ਕਿਉਂ? ਮੈਨੂੰ ਰਿਪਲੇਸ ਕਰ ਲਿਆ ਗਿਆ, ਉਹਨੂੰ ਉਹ ਟ੍ਰਾਂਜੈਕਸ਼ਨ ਨਹੀਂ ਮਿਲੀ, ਉਹਨੂੰ ਸਮਝਾਇਆ ਨਹੀਂ ਗਿਆ ਕਿ ਘਰੇ ਵੀਰਾ ਆਇਆ, ਇਟਸ ਨਾਟ ਤੇਰੀ ਜਗ੍ਹਾ ਲੈ ਲਈ ਗਈ ਹੈ. ਸੋ ਬਹੁਤ ਕੁਛ ਹੈ ਜਿਹੜਾ ਉਹ ਛੋਟੀ ਜਿਹੀ ਦਿਮਾਗ ਤੇ ਛੋਟੀ ਜਿਹੀ ਦੁਨੀਆਂ ਚ ਹੁੰਦਾ, ਜਿਸ ਨੂੰ ਸਮੇਂ ਸਿਰ ਸਮਝਣਾ ਤੇ ਇਲਾਜ ਕਰਨਾ ਬੱਚੇ ਦੇ ਬਿਹੇਵੀਅਰ ਤੇ ਮੈਂਟਲ ਹੈਲਥ ਐਂਡ ਗਰੋਥ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ. ਸੋ ਜੇ ਤੁਸੀਂ ਜਾਂ ਤੁਹਾਡੇ ਘਰ 'ਚ ਇੱਦਾਂ ਦਾ ਕੋਈ ਵੀ ਮਸਲਾ ਚੱਲ ਰਿਹਾ, ਐਜ਼ ਵੀ ਆਲਵੇਜ਼ ਸੇ, ਸੁਜੋਕ ਹੋਮਿਓ ਕਲੀਨਿਕ ਇਜ਼ ਦ ਡੈਸਟੀਨੇਸ਼ਨ ਵੇਅਰ ਵੀ ਹੈਵ ਯੋਰ ਐਂਸਰ.
1: ਨੰਬਰ ਤੁਸੀਂ ਇੱਕ ਕੁਇਕ ਨੋਟ ਕਰੋ, ਸੁਜੋਕ ਹੋਮਿਓ ਕਲੀਨਿਕ 6478562516, 6478562516, 6478562516 ਦੇ ਉੱਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਾਲ ਕਰੋ, ਸੁਜੋਕ ਹੋਮਿਓ ਕਲੀਨਿਕ. ਬਹੁਤ ਸ਼ੁਕਰੀਆ ਤੇ ਧੰਨਵਾਦ ਜੀ.
8: ਥੈਂਕ
1: ਯੂ ਸੋ ਮਚ ਨਵੀ. ਸੋ ਪ੍ਰੋਗਰਾਮ ਪੰਜਾਬੀ ਰਾ, ਤੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਜਾਣਕਾਰੀ ਦੇ ਰਿਹਾ ਸੀ ਕਿ ਤੁਹਾਡੇ ਆਪਣੇ ਸ਼ਹਿਰ 'ਚ ਯਾਰ ਜੈਸਮਿਨ ਸੈਂਡਲੈਸ ਆ ਰਹੀ ਹੈ. ਸੋ ਜੈਸਮਿਨ ਸੈਂਡਲੈਸ ਪਰਸੋਂ ਸੈਟਰਡੇ CAA ਗਰਾਊਂਡਸ ਸਟੀਲ ਕੈਨੇਡੀ ਤੇ ਪਰਫੋਰਮ ਕਰ ਰਹੀ ਹੈ. ਤੇ ਜੈਸਮਿਨ ਸੈਂਡਲੈਸ ਦੇ ਸ਼ੋਅ ਦੀਆਂ ਟਿਕਟਾਂ ਲਈ heritagesounds.ca, heritagesounds.ca, ਜੈਸਮਿਨ ਸੈਂਡਲੈਸ.

0: वाह क्या बात है, है नखरा टकीले दा शॉट वे। सो टकीला दी शॉटा भी ला लियो ते वधिया तुसी जैस्मिन सैंडलेस दा शो भी देखो, सिप सिप करदे करदे शो एंजॉय करो। सो सैटरडे नू 8 तरीक नू heritagesounds.ca heritagesounds.ca। गुरकर्म टीन सा बड़ा ही पॉपुलर नंबर है गुरकर्म दा। देखो ਜਦੋਂ ਕੋਈ ਨੰਬਰ ਪਾਪੂਲਰ ਹੋ ਜਾਂਦਾ ਉਹਦਾ ਫਿਰ ਕਾਰਨ ਵੀ ਇਹੀ ਹੈ ਯਾਰ, ਸਰਵਿਸ ਇੰਨੀ ਵਧੀਆ। ਸੋ ਤੁਹਾਡੇ ਗੱਡੀਆਂ ਘਰਾਂ ਦੀ ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਤੁਹਾਡੀ ਨਹੀਂ ਕੱਟ ਰਹੀ, ਸਾਰੀ ਰਾਜਵੰਤ ਰਾਜਵੰਤ ਨੂੰ ਕਾਲ ਕਰਨਾ, ਤੁਹਾਡੀ ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਨਹੀਂ ਕੱਟ ਰਹੀ। ਮੈਂ ਤੁਹਾਨੂੰ ਦੱਸਦਾ, ਤੁਸੀਂ ਰਾਜਵੰਤ ਨੂੰ ਕਾਲ ਕਰੋਗੇ ਨਾ, ਰਾਜਵੰਤ ਨੇ 25 ਤੋਂ ਵੱਧ ਕੰਪਨੀਆਂ ਨਾਲ ਡੀਲ ਕਰਨਾ, 25 ਤੋਂ ਵੱਧ ਕੰਪਨੀਆਂ ਤੋਂ ਤੁਹਾਨੂੰ ਕੋਟ ਲੈ ਕੇ 30% तक का डिस्काउंट लैके देंगे। राजवंत कौर 647-674-4735 647-674-4735 647-674-4735 राजवंत नू कॉल करो। देखियो सही थोड़े घर की इंश्योरेंस गड्डियां की इंश्योरेंस घटती, आप कहोगे नवी ਇਹ ਤਾਂ ਜਾਦੂ ਹੀ ਕਰਤਾ ਆਪਣੇ ਰਾਜਵੰਤ ਹੋਣਾ ਨੇ। ਇੰਡੀਅਨ ਫਰੂਟਲੈਂਡ ਦੀ ਬੱਲੇ ਬੱਲੇ ਹਮੇਸ਼ਾ ਸੀਗੀ, ਹੈਗੀ ਹੈ ਅਤੇ ਰਹੇਗੀ। ਇੰਡੀਅਨ ਫਰੂਟਲੈਂਡ ਦੀਆਂ ਮਲਟੀਪਲ ਲੋਕੇਸ਼ਨ ਖੁੱਲ ਚੁੱਕੀਆਂ ਯਾਰ, ਗਰੋਸਰੀ ਸਟੋਰ ਦੀਆਂ, ਸੈਂਡਲਵੁੱਡ, ਹਰਨਟੇਰੀਓ, ਮੇਫੀਲਡ ਐਂਡ ਕ੍ਰੈਡਿਟ ਵਿਊ, ਮਕਵੀਨ ਕੈਸਲਮੋਰ, ਬਵੇਡ ਚਿੰਕਿਊਜ਼ੀ, ਕੁਈਨ ਚਿੰਕਿਊਜ਼ੀ। ਇੰਡੀਅਨ ਫਰੂਟਲੈਂਡ ਨੂੰ ਯਾਦ ਰੱਖੋ, ਇੰਡੀਅਨ ਫਰੂਟਲੈਂਡ 'ਤੇ ਬਹੁਤ ਟੋਪ ਦੀਆਂ ਸੇਲਾਂ, ਪਹੁੰਚੋ ਅਤੇ ਵਧੀਆ ਆਪਣੇ ਮਨਪਸੰਦ ਦੀ ਗਰੋਸਰੀ ਕਰੋ ਇੰਡੀਅਨ ਫਰੂਟਲੈਂਡ। 1445 ਹੈਲੋ।
1: ਹੈਲੋ, ਹਾਂਜੀ ਨਵੀਂ ਵੀਰ,
0: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਬ੍ਰੋ ਯਾਰ, ਇੱਥੇ ਆਪਣੇ ਬ੍ਰੈਂਪਟਨ ਜਾਂ ਮੇਫੀ ਫਾਕੇ 'ਚ ਕੋਈ ਹੱਡੀਆਂ ਹੁੱਡੀਆਂ ਦਾ ਇਲਾਜ ਕਰਦਾ ਹੋਵੇ ਕੋਈ, ਹੈ ਯਾਰ ਕਿਸੇ ਦਾ ਨੰਬਰ ਚਾਹੀਦਾ ਸੀ?
0: ਦੇਸੀ ਡਾਕਟਰ ਦਾ ਚਾਹੀਦਾ?
1: ਹਾਂਜੀ ਹਾਂਜੀ, ਦੇਸੀ ਯਾਰ ਆਪਣੇ ਜਿਹੜੇ ਹੁੰਦੇ
0: ਦੇਸੀ ਨਾ, ਤੁਸੀਂ ਫੌਜੀ ਸਾਹਿਬ ਨੂੰ ਫੋਨ ਕਰ ਲਓ।
1: ਅੱਛਾ ਜੀ, ਫੌਜੀ ਸਾਹਿਬ, ਇਹਨਾਂ ਦਾ ਵੀ ਨੰਬਰ
0: ਨੰਬਰ ਇਹਨਾਂ ਦਾ 416
1: ਹਾਂਜੀ
0: 786
1: ਹਾਂਜੀ
0: 7211
1: ਠੀਕ
0: ਹੈ ਜੀ, ਥੈਂਕ ਯੂ ਵੀਰੇ, ਬਹੁਤ ਸ਼ੁਕਰੀਆ ਤੁਹਾਡਾ ਜੀ। 4984 ਹਾਂਜੀ
2: ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
2: ਬਸ ਠੀਕ ਠਾਕ ਭਾਜੀ, ਠੀਕ ਠਾਕ ਬੜੀ। ਕੱਲ ਪਰਸੋਂ ਇੱਕ ਚੀਜ਼ ਪੜ੍ਹਨ ਡਿਆ ਸੀਗਾ, ਕਹਿੰਦਾ ਦੋਵਾਂ ਚੋਂ ਇੱਕ ਤੇ ਇੱਕ ਜਣਾ ਮੁੱਕਰਿਆ ਹੋਊਗਾ ਤਾਂ ਹੀ ਇਸਟਾਮ ਪੇਪਰ ਬਣਿਆ।
0: ਅੱਛਾ
2: ਹਾਂਜੀ, ਤੇ ਇਹ ਠੱਗੀ ਠੋਰੀ ਤੇ ਭਾਜੀ ਸਦੀਆਂ ਤੋਂ ਚੱਲਦੀ ਆ ਰਹੀ ਆ, ਕੋਈ ਚੱਕਰ ਨੀ। ਪਰ ਮੈਂ ਮੰਨਦਾ ਵਾ ਭਾਜੀ ਕਿ ਕੁਛ ਨੀ, ਐਂਡ ਆਫ ਦੀ ਡੇ ਮਤਲਬ ਮੁੱਕ ਜਾਣਾ ਮੇਲਾ, ਕੋਈ ਗੱਲ ਨੀ, ਰਿਸ਼ਤੇ ਤੋੜਨੇ ਨੀ ਚਾਹੀਦੇ ਪੈਸਿਆਂ ਵਾਸਤੇ। ਪਰ
0: ਪਤਾ ਕੀ ਹੈ, ਜਿਹਨੇ ਪੈਸੇ ਲਏ ਹੁੰਦੇ ਆ ਜ਼ਿਆਦਾ ਤਾਂ ਰਿਸ਼ਤਾ ਉਹ ਤੋੜਦਾ, ਜਿਹਨੇ ਦਿੱਤੇ ਹੁੰਦੇ ਆ ਉਹ ਨੀ ਬੜਾ ਤੋੜਦਾ।
2: ਹਾਂ, ਮੈਂ ਇਹੋ ਹੀ ਗੱਲ ਕਰਨ ਲੱਗਾ ਵੀ ਜਿਹਨੇ ਫੜੇ ਹੁੰਦੇ ਨਾ ਪੈਸੇ, ਉਹ ਆਪਣੀ ਉਹ ਵਿਖਾ ਜਾਂਦਾ ਵਾ ਕਿ ਮੈਂ ਮਤਲਬ ਕੀ ਆ ਚੀਜ਼ ਅੰਦਰ।
0: ਜਿਹਨੇ ਨਾ ਵੀਰੇ ਜਿਹਨੇ ਪੈਸੇ ਦਿੱਤੇ ਹੁੰਦੇ ਆ ਉਹ ਫਿਰ ਵੀ ਕਹਿੰਦਾ ਚੱਲ ਯਾਰ ਪੈਸਾ ਨਾ ਮੋੜ, ਨੋ ਪ੍ਰੋਬਲਮ, ਕੋਈ ਚੱਕਰ ਨੀ, ਬਟ ਰਿਸ਼ਤਾ ਨਾ ਤੋੜ।
2: ਹਾਂਜੀ ਹਾਂਜੀ, ਕਿਉਂਕਿ ਜਦੋਂ ਜਿਹਨੇ ਦਿੱਤੇ ਹੁੰਦੇ, ਜਦੋਂ ਮੰਗਦਾ ਨਾ ਤੇ ਜਿਹਨੇ ਲਏ ਹੁੰਦੇ ਉਹ ਫਿਰ ਗਲ ਪੈਂਦਾ ਗਾੜੀਆਂ, ਨਾਲੇ ਚੋਰ ਨਾਲੇ ਚੱਤ, ਉਦੋਂ ਕੰਮ ਖਰਾਬ ਹੋ ਜਾਂਦਾ। ਤੇ ਮਤਲਬ ਮੈਂ ਤੇ ਇਹੀ ਸੋਚਦਾ ਭਾਜੀ, ਕਿਉਂਕਿ ਮੈਂ ਖੁਦ ਫੜੇ ਸੀ ਕਿਸੇ ਕੋਲ, ਮੇਰੇ ਕੋਲ ਥੋੜੇ ਡਿਲੇ ਹੋ ਗਏ ਕਾਫੀ, ਮੈਂ ਖੁਦ ਬੜੀ ਲੇਟ ਮੋੜੇ ਪੈਸੇ। ਪਰ ਜਦੋਂ ਮੇਰੇ ਕੋਲ ਕੋਈ ਹੁਣ ਮੰਗਦਾ ਵਾ ਦੇਣੇ ਪੈਂਦੇ ਆ ਭਾਜੀ, ਪਰ ਸਟੋਰੀ ਜੀ ਮਾੜੀ ਜਿਹੀ ਸੁਣਾ ਦੀ ਆ ਵੀ ਆਪਣਾ ਵੀ ਖਰਚਾ ਹੈਗਾ ਵਾ ਵੀ ਏਦਾਂ ਨੂੰ ਏਦਾਂ ਕਰਦੀ ਹਨਾ, ਵੀ ਜਾਂ ਇੰਨੇ ਚਿਰ ਨੂੰ ਕਰਦੀ, ਮੈਨੂੰ ਵੀ ਲੋੜ ਆ, ਪਹਿਲਾਂ ਹੀ ਪ੍ਰੈਸ਼ਰ ਜਿਹਾ ਬਣਾ ਲਈਦਾ ਅਗਲੇ ਦੇ।
0: ਨਹੀਂ ਠੀਕ ਹੈ, ਦੇਖੋ ਡਿਲੇ ਹੋ ਜਾਂਦਾ ਉਹਦਾ ਕੋਈ ਚੱਕਰ ਨਹੀਂ, ਬਟ ਅਗਲੇ ਨੂੰ ਦੱਸ ਦਿੱਤਾ ਜਾਵੇ ਵੀ ਯਾਰ ਮੇਰੇ ਤੋਂ ਥੋੜੇ ਡਿਲੇ ਆ, ਤੇ ਫਿਰ ਚਲੋ ਬੰਦਾ ਵੀ ਸਮਝ ਜਾਂਦਾ।
2: ਹਾਂਜੀ ਹਾਂਜੀ, ਤੇ ਬਾਕੀ ਭਾਜੀ ਸਾਰੀ ਦੁਨੀਆ ਧਾਰਦੀ ਚੱਲਣ ਦੀ ਮੇਰੇ ਖਿਆਲ
0: ਨਾਲ। ਨਹੀਂ ਚਲੋ ਇਹ ਵੀ ਹੈ ਕਿ ਜੇ ਹੁਣ ਆਪਾਂ ਮਦਦ ਕਰਨੀ ਬੰਦ ਕਰ ਦਿੱਤੀ ਤਾਂ ਫਿਰ ਦੁਨੀਆ ਕਿਵੇਂ ਚੱਲੂਗੀ, ਕਿ ਨਹੀਂ?
2: ਹਾਂਜੀ ਹਾਂਜੀ, ਇਹੀ ਗੱਲ ਹੈ। ਪਰ ਮੈਂ ਸੋਚਦਾ ਕਿ ਜੇ ਪੈਸੇ ਜਿਹਨੂੰ ਦਿੱਤੇ ਆ ਨਾ ਜਿੰਨੇ ਵੀ ਆ, ਉਹ ਇਹ 99 ਬੰਦਾ ਇਹ ਸੋਚ ਲੈ ਕਿ ਇਹ ਮਰ ਗਏ ਆ।
0: ਕੀ ਪੰਜਾਬੀ ਚ ਕੀ ਕਹਿੰਦੇ ਹੁੰਦੇ ਆ ਵੀ, ਕੋਈ ਪਤਾ ਨੀ, ਮੈਨੂੰ ਕਹਾਵਤ ਜੀ ਬਣੀ ਹੋਈ ਆ, ਨੇਕੀ ਕਰ ਤੇ ਖੂਹੇ ਮੇਂ ਡਾਲ। ਤੂੰ ਵੀ ਖਾਧੀਆਂ, ਨਹੀਂ ਮੈਂ ਵੀ ਖਾਧੀਆਂ, ਤੂੰ ਵੀ ਖਾ। ਮਿਹਰਬਾਨੀ ਸ਼ੁਕਰੀਆ ਤੇ ਮਿਹਰਬਾਨੀ ਸ਼ੁਕਰੀਆ ਜਨ ਓਕੇ ਇੱਕ ਤੁਸੀਂ ਯਾਦ ਜ਼ਰੂਰ ਰੱਖਣਾ ਮੈਸੇਜ ਕੈਲੇਡਨ ਮਿਤਸੂਬਿਸ਼ੀ ਦਾ ਮਿਤਸੂਬਿਸ਼ੀ ਦੀਆਂ ਗੱਡੀਆਂ ਕੈਲੇਡਨ ਮਿਤਸੂਬਿਸ਼ੀ ਤੋਂ ਲਓ 10 ਸਾਲ ਦੀ ਵਾਰੰਟੀ ਅਗਲੇ ਦੇ ਰਹੇ ਆ ਤੁਹਾਨੂੰ ਤੇ ਇੰਨੀਆਂ ਟੌਪ ਦੀਆਂ ਗੱਡੀਆਂ ਮੈਂ ਕਿਹਾ ਕਿ ਛੱਡ ਹੀ ਗੱਲਾਂ ਦੋ ਸੋ 6476782754 ਕੈਲੇਡਨ ਮਿਤਸੂਬਿਸ਼ੀ 6476782754 ਜੇ ਮੇਰੇ ਕੋਈ ਵੀ ਮਿੱਤਰ ਸੱਜਣ ਟਰੱਕ ਯਾਰਡ ਦੇ ਮਾਲਕ ਨੇ ਤੁਸੀਂ ਸੁਣ ਰਹੇ ਹੋ ਜੇ ਤੁਹਾਡੇ ਕੋਲ ਟਰੱਕ ਯਾਰਡ ਹੈ ਸਕਿਉਰਿਟੀ ਕੈਮਰੇ ਕੁਮਰੇ ਬੰਦ ਕਰੋ ਉਹਦਾ ਕੋਈ ਫਾਇਦਾ ਨਹੀਂ ਤੁਸੀਂ ਨਾ ਲਾਈਵ ਮੋਨੀਟਰਿੰਗ ਕਰਾਓ ਮੈਂ ਤੁਹਾਨੂੰ ਗੇਜ਼ਰ ਮੋਨੀਟਰਿੰਗ ਵਾਲਿਆਂ ਦਾ ਨੰਬਰ ਦਿੰਦਾ ਗੇਜ਼ਰ ਮੋਨੀਟਰਿੰਗ ਵਾਲੇ ਕੀ ਕਰਦੇ ਨੇ ਇਹ ਨਾ ਥਾਂ ਥਾਂ ਤੇ ਕੈਮਰੇ ਲਾਉਂਦੇ ਆ ਤੇ ਇਹਨਾਂ ਦੀ ਟੀਮ ਬੈਠੀ ਹੈ ਬਹੁਤ ਵੱਡੀ ਇਹ ਕੈਮਰੇ ਤੁਹਾਡੇ ਮੋਨੀਟਰ ਕਰ ਰਹੇ ਹੁੰਦੇ ਆ ਮੈਂ ਹੱਸਦਾ ਹੁੰਦਾ ਮੈਂ ਕਿ ਜੇ ਕਿਤੇ ਮੱਖੀ ਵੀ ਆ ਕੇ ਬਹਿ ਜਾਵੇ ਨਾ ਤੁਹਾਡੇ ਫੈਂਸ ਤੇ ਇਹਨਾਂ ਨੇ ਦੱਸ ਦੇਣਾ ਇੱਥੇ ਆ ਕੇ ਮੱਖੀ ਬੈਠੀ ਹੈ ਤੇ ਦੱਸੋ ਕੀ ਕਰਨਾ ਤੁਹਾਨੂੰ ਰਿਪੋਰਟ ਡੇਲੀ ਮਿਲੇਗੀ ਸੋ ਗੇਜ਼ਰ ਮੋਨੀਟਰਿੰਗ ਨੂੰ ਕਾਲ ਕਰੋ 905-520-5200 ਮਿਸਟਰ ਸਿੰਘ ਪੀਜ਼ਾ 100% ਪਿਓਰ ਵੈਜੀਟੇਰੀਅਨ ਪੀਜ਼ਾ ਮਿਸਟਰ ਸਿੰਘ ਪੀਜ਼ੇ ਨੇ ਚੱਕ ਦਿੱਤੇ ਫੱਟੇ ਤੇ ਤੁਸੀਂ ਮਿਸਟਰ ਸਿੰਘ ਪੀਜ਼ੇ ਤੇ ਇੱਕ ਵਾਰ ਅਜੇ ਜ਼ਰੂਰ ਪਹੁੰਚੋ 30 ਲੋਕੇਸ਼ਨਾਂ ਨੇ 2 ਲਾਰਜ ਪੀਜ਼ੇ 4-4 ਟੋਪਿੰਗ 4 ਫ੍ਰੀ ਡਿਪਿੰਗ ਸੌਸ 2 ਲੀਟਰ ਕੋਕ ਦੀ ਬੋਤਲ ਫ੍ਰੀ ਸਿਰਫ $40 ਦੇ ਵਿੱਚ ਮਿਸਟਰ ਸਿੰਘ ਪੀਜ਼ਾ ਤੁਹਾਡੇ ਲਈ ਲੋਕੇਟਡ ਹੈ ਬਰੈਂਪਟਨ ਨੋਰਥ ਪਾਰਕ ਟੋਰਬਮ ਕੁਈਨ ਮੈਕਲੋਗਲਿਨ ਗੋਰਵੇ ਮੇਫੀਲਡ ਕੈਸਲਮੋਰ ਮਕਵੀਨ ਮਿਸੀ ਸਾਗਰ ਰੋਡ ਫਾਈਨੈਂਸ਼ੀਅਲ ਬਾਕੀ ਬੋਲਟਨ ਮਿਸੀ ਸਾਗਰ ਟੋਰਾਂਟੋ ਇਟੋਬਕੋ ਰੈਕਸਡੇਲ ਮੋਲਟਨ ਓਸ਼ਵਾ ਸਟੋਨੀ ਕ੍ਰੀਕ ਕੇਮਬ੍ਰਿਜ ਵਿੰਡਜ਼ਰ ਵੋਡਸਟਾਕ ਲੰਡਨ ਕਿਚਨਰ ਮੈਂ ਕਹਿੰਦਾ ਕੋਈ ਸ਼ਹਿਰ ਹੀ ਹੈ ਨਹੀਂ ਜਿੱਥੇ ਇਹਨਾਂ ਦੀ ਲੋਕੇਸ਼ਨ ਨਹੀਂ 905-500-4000 ਮਿਸਟਰ ਸਿੰਘ ਪੀਜ਼ਾ 905-500 ਤੇ 4000 ਤੇ ਮਿਸਟਰ ਸਿੰਘ ਪੀਜ਼ੇ ਦੇ ਨਾਲ ਤੁਸੀਂ ਜ਼ਰੂਰ ਗੱਲਬਾਤ ਕਰੋ ਤੁਹਾਡੇ ਲਈ ਇਹਨਾਂ ਦੀ ਟੀਮ ਬਿਲਕੁਲ ਹਾਜ਼ਰ ਹੈ ਸੋ ਪ੍ਰੋਗਰਾਮ ਪੰਜਾਬੀ ਦੁਆਰਾ ਤੁਸੀਂ ਸੁਣ ਰਹੇ ਹੋ ਸਟੂਡੀਓ ਦਾ ਆਪਣਾ ਨੰਬਰ ਹੈ 905-6736-7337 ਆਪਣਾ ਫੋਨ ਨੰਬਰ ਹੈ ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ ਤੁਸੀਂ ਘਰ ਲੈ ਲਿਆ ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ ਫਿਕਰ ਨਾ ਕਰੋ ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ ਇਹ ਤੁਹਾਨੂੰ ਗਾਈਡ ਕਰਨਗੇ ਕੰਸਲਟ ਕਰਨਗੇ ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ ਚੋਂ ਛੁਟਕਾਰਾ ਦਿਵਾਉਂਦੇ ਨੇ ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ ਬਿਲਡਰ ਤੋਂ ਪ੍ਰੋਪਰਟੀ ਲੈ ਲਈ ਹੁਣ ਕਲੋਜ਼ਿੰਗ ਨਹੀਂ ਹੋ ਰਹੀ ਤੁਸੀਂ ਫਸ ਚੁੱਕੇ ਹੋ ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ ਨੰਬਰ ਹੈ 6477161987 ਜੇ ਗਿੱਲ ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ 647-716-1987 ਨੰਬਰ ਹੈ ਜੀ 9012 ਹੈਲੋ
3: ਹਾਂਜੀ ਸਤਿ ਸ੍ਰੀ ਅਕਾਲ ਨਵੀਂ ਭਾਜੀ ਕੀ ਹਾਲ ਹੈ ਜੀ
0: ਠੀਕ ਹੈ ਜੀ ਠੀਕ ਹੈ ਕਿਵੇਂ ਹੋ ਜੀ
3: ਬਸ ਬਿਲਕੁਲ ਵਧੀਆ ਜੀ ਤੁਹਾਡਾ ਪ੍ਰੋਗਰਾਮ ਸੁਣ ਰਿਹਾ ਸੀਗਾ ਤੇ ਮੈਂ ਵਿੱਚ ਵਿੱਚ ਵਾਲੇ ਸੁਣਦਾ ਰਹਿਣਾ
0: ਥੈਂਕ ਯੂ ਭਾਜੀ
3: ਟਾਪਿਕ ਸੀਗਾ ਚੱਲ ਰਿਹਾ ਤੇ ਮੈਨੂੰ ਮੇਰੀ ਵਿੱਚ ਹਾਜ਼ਰੀ ਲੱਗੀ ਟਾਪਿਕ ਕਰਕੇ
0: ਜੀ
3: ਤੇ ਤੁਹਾਡਾ ਉਧਾਰ ਦੀ ਗੱਲ ਚੱਲ ਰਹੀ ਪੈਸੇ ਦਿੱਤੇ ਕਿੱਦਾਂ ਹਨਾ ਤੇ ਉਹ ਗੱਲ ਇੱਦਾਂ ਕਿ ਜੇ ਤੁਸੀਂ ਕਿਸੇ ਨੂੰ ਕਹਿੰਦੇ ਹੁੰਦੇ ਸਿਆਣੇ ਵੀ ਜੇ ਕਿਸੇ ਨਾਲ ਤੁਸੀਂ ਦੁਸ਼ਮਣੀ ਪਾਉਣੀ ਆ ਜਾਂ ਤੁਸੀਂ ਆਪਣੀ ਯਾਰੀ ਦੋਸਤੀ ਤੋੜਨੀ ਆ ਤਾਂ ਉਹਨੂੰ ਪੈਸੇ ਉਧਾਰ ਦੇ ਦਿਓ ਉਹ ਟੁੱਟ ਜਾਂਦੀ ਹੈ ਜੀ ਮੇਰੇ ਨਾਲ ਹੋਇਆ ਸੀਗਾ ਇੱਥੇ ਲਾਸਟ ਈਅਰ ਇਨ ਜਨਵਰੀ ਵਨ ਆਫ ਮਾਈ ਫਰੈਂਡ ਲਾਈਕ ਦੋ ਸਾਲ ਤੁਸੀਂ ਇੱਕ ਦੂਜੇ ਨੂੰ ਜਾਣਦੇ ਸੀ ਤੇ ਮੈਨੂੰ ਕਹਿੰਦਾ ਮੈਨੂੰ ਬਹੁਤ ਉਦਾਸ ਬੈਠਾ ਉਹਦੇ ਘਰੇ ਮੈਂ ਇੱਕ ਦਿਨ ਗਿਆ ਹੋਇਆ ਸੀ ਅਸੀਂ ਘੁੰਮਣ ਫਿਰਨ ਇਕੱਠੇ ਚੱਲ ਜਾਈਦਾ ਤੇ ਕਹਿੰਦਾ ਯਾਰ ਮੈਂ ਬਹੁਤ ਉਦਾਸ ਆ ਤੇ ਮੈਂ ਕਿਹਾ ਚੱਕਰ ਕੀ ਆ ਕਹਿੰਦਾ ਯਾਰ ਦੱਸਣਾ ਕੀ ਆ ਬਾਹਲਾ ਤੰਗ ਆ ਮੈਂ $5,000 ਡਾਊਨ ਦੇ ਦਿੱਤਾ ਘਰ ਲਈ ਤੇ ਹੁਣ ਮੇਰੇ ਕੋਲ ਪੈਸੇ ਨੀ ਹੈਗੇ ਤੇ ਮੈਂ ਉਸ ਕਰਕੇ ਪਰੇਸ਼ਾਨ ਆ ਮੈਂ ਕਿਹਾ ਯਾਰ ਕਿੰਨੇ ਕੁ ਪੈਸੇ ਚਾਹੀਦੇ ਤੈਨੂੰ ਕਹਿੰਦਾ ਯਾਰ ਮੈਨੂੰ $20,000 ਚਾਹੀਦਾ ਤੇ ਪੇਰੈਂਟਸ ਆਏ ਹੋਏ ਆ ਮੈਨੂੰ ਮਿਲਣ ਸੁਪਰਵਿਜ਼ਰ ਤੇ ਉਹਨਾਂ ਦੇ 2 ਮਹੀਨੇ ਬਾਅਦ ਚੱਲ ਜਾਣਾ ਤੇ ਮਾਰਚ ਚ ਪੈਸੇ ਵਾਪਸ ਆ ਜਾਣੇ ਇੰਨੇ ਹੀ ਟਾਈਮ ਹੈ ਮੈਂ ਕਿਹਾ ਜੇ ਏਡੀ ਗੱਲ ਪਿੱਛੇ ਤੂੰ ਕਿਉਂ ਟੈਨਸ਼ਨ ਲੈਣਾ ਵੀ ਤੂੰ ਆਪਣਾ ਘਰ ਲੈ ਕੋਈ ਗੱਲ ਨੀ ਮੈਂ ਤੇਰੀ ਹੈਲਪ ਕਰ ਦਿੰਦਾ ਤੇ ਮੈਂ ਉਹਨੂੰ ਬੈਂਕ ਲੈ ਕੇ ਚਲ ਗਿਆ ਨਾਲ ਹੀ ਮੈਂ ਕਿਹਾ ਮੈਂ ਤੇਰੇ ਅਕਾਊਂਟ ਚ ਟ੍ਰਾਂਸਫਰ ਕਰ ਦਿੰਦਾ ਪੈਸੇ ਤੇ ਜਦੋਂ ਉਹਨੇ ਦੇਖੇ ਮੇਰੇ ਅਕਾਊਂਟ ਚ ਪੈਸੇ ਕਹਿੰਦਾ ਯਾਰ ਮੈਂ ਇੱਕ ਹੋਰ ਨੂੰ ਕਿਹਾ ਸੀ ਉਹ ਵੀ ਮੁੱਕਰ ਗਿਆ
0: ਤੂੰ ਏਦਾਂ
3: ਮੈਨੂੰ ਕਿਹਾ ਵੀ ਚਲੋ ਵੀ ਜੇ ਏਦਾਂ ਕਰਦੇ ਤਾਂ ਪਲੀਜ਼ ਬਹੁਤ ਲਾਈਕ ਮੈਂ 2-3 ਜਗ੍ਹਾ ਤੋਂ ਫੜਨਾ ਹੋਣਾ ਇੱਕ ਜਗ੍ਹਾ ਮੈਂ ਮੋੜ ਦੂੰਗਾ ਠੀਕ ਹੈ ਤੇ ਮੈਂ ਕਿਹਾ ਚਲੋ ਠੀਕ ਹੈ ਕਿਉਂਕਿ ਇੱਥੇ ਫਰੈਂਡ ਬਣਿਆ ਉਦਾਂ ਮੈਨੂੰ ਜਾਣਦਾ ਨੀ ਸੀ ਉਹ $20,000 ਲਿਆ ਮੈਂ ਇੱਕ ਸਾਲ ਪਹਿਲਾਂ ਦੀ ਗੱਲ ਕਰਦਾ ਹੁਣ ਅਗਲਾ ਸਾਲ ਵੀ ਆ ਗਿਆ ਉਹਦੇ ਵਿੱਚ ਵੀ ਜਨਵਰੀ ਨਿਕਲ ਗਿਆ ਤੁਹਾਨੂੰ ਦੇਖ ਲਓ ਕਿਹੜਾ ਟਾਈਮ ਹੈ ਮੈਂ ਹਰ ਰੋਜ਼ ਉਹਨੂੰ ਫੋਨ ਕਰਦਾ ਭਾਈ $50,000 ਜਿਹੜਾ ਬਚਿਆ ਉਹ ਤਾਂ ਦੇ ਦੇ ਉਹ ਮੈਨੂੰ ਹਰ ਰੋਜ਼ ਜੀ ਤਾਂ ਮੇਰੀ ਉੱਥੇ ਪ੍ਰੋਪਰਟੀ ਵਿਕ ਰਹੀ ਆ ਸ਼ਾਇਦ ਕੱਲ ਨੂੰ ਵਿਕ ਜੇ ਉਹ ਹੁਣ ਪੰਗਾ ਪੈ ਗਿਆ ਹੁਣ 1 ਮਹੀਨੇ ਨੂੰ ਵਿਕਣੀ ਅੱਜ ਉਹ ਨੀ ਬੈਠਾ ਉਹ ਨੀ ਕਰਦੇ ਕਰਦੇ ਇੰਨਾ ਟਾਈਮ ਨਿਕਲ ਗਿਆ ਤੇ ਆਪਾਂ ਲਾ ਲਿਆ ਕੰਨਾਂ ਨੂੰ ਹੱਥ ਤੇ ਅੱਜ ਤੋਂ ਬਾਅਦ ਕੋਈ ਪੈਸੇ ਮੰਗਦਾ ਉਹਨੂੰ ਪੂਰਾ ਜਵਾਬ ਦੇ ਕੇ ਬਚ ਜਾ
0: ਤੁਹਾਡਾ ਭਾਜੀ ਕੀ ਲੱਗਦੇ ਉਹ ਤੁਹਾਡੇ ਕੀ ਲੱਗਦੇ ਸੀ
3: ਕੋਈ ਵੀ ਨੀ ਜਸਟ ਲਾਈਕ ਇੱਥੇ ਆ ਕੇ ਕਿਸੇ ਜੋਬ ਤੇ ਮੈਨੂੰ ਮਿਲਿਆ ਸੀਗਾ ਮੈਂ ਸੁਪਰਵਾਈਜ਼ਰ ਸੀ ਉੱਥੇ ਮੈਥੋਂ ਉਹਨੇ ਕੰਮ ਕੀਤਾ ਉੱਥੋਂ ਸਾਡੀ ਨਾਈਸ ਟਾਕ ਹੋ ਗਈ ਵਧੀਆ ਫਰੈਂਡ ਬਣ ਗਏ ਉੱਦਾਂ ਹੀ ਫੈਮਿਲੀ ਫਰੈਂਡ ਜਿਹੇ ਬਣ ਜਾਂਦੇ ਬਸ ਇੰਨੇ ਜੀ ਫਸ ਗਿਆ ਮੈਂ
0: ਪਰ ਭਾਜੀ $70,000 ਐ ਦੇਣਾ ਕਿਸੇ ਨੂੰ ਨਾ ਕੋਈ ਰਿਸ਼ਤੇਦਾਰੀ ਆ ਨਾ ਕੋਈ ਯਾਰੀ ਦੋਸਤੀ ਬਾਹਲੀ ਖਾਸ ਹੈ ਬੜੀ ਵੱਡੀ ਗੱਲ ਹੈ ਯਾਰ
3: ਉਹਨੂੰ ਕੋਈ ਵਕੀਲ ਪਾ ਕੇ ਉਹਨੂੰ ਵਿਆਜੀ ਦੇ ਬਾਹਰ 10% ਨੂੰ ਮਿਲਦੇ ਤਾਂ ਮੈਥੋਂ 2 ਨੂੰ ਲੈ ਲਾ
0: ਸਹੀ ਗੱਲ ਹੈ
3: ਹੈਲਪ ਕਰ ਦੂੰਗਾ ਬਟ ਮੈਂ ਓਦਾਂ ਪੈਸੇ ਨਹੀਂ ਦੇਣੇ ਸੋ ਮੈਂ ਤੁਹਾਡੇ ਰੇਡੀਓ ਥਰੂ ਇਸ ਇੱਕ ਕਹਿ ਲਓ ਵੀ ਇੱਕ ਜਾਣਕਾਰੀ ਦੇਣਾ ਚਾਹੁੰਦਾ ਜਿਹੜੇ ਵੀ ਸੁਣਨ ਵਾਲੇ ਬਹੁਤ ਬੰਦਿਆਂ ਨੇ ਫੋਨ ਆਏ ਮੈਂ ਤੁਹਾਡੀ ਗੱਲਾਂ ਸੁਣੀ ਕਿ ਕਿਸੇ ਨੇ 500-700 ਜੋ ਵੀ ਆ ਤੇ ਆਈ ਥਿੰਕ ਮੇਰੇ ਨਾਲੋਂ ਜ਼ਿਆਦਾ ਕਿਸੇ ਨੇ ਨਹੀਂ ਦਿੱਤੇ
0: ਹੋਣੇ
3: ਪਰ ਮੈਂ ਮੈਂ ਮੈਂ ਫਸ ਗਿਆ ਪਰ ਮੈਨੂੰ ਮਿਲ ਜਾਣੇ ਇੰਨਾ ਮੈਨੂੰ ਪਤਾ ਹੈ ਬਟ ਉਹ ਜਿੱਦਾਂ ਲਾਰੇ ਲਾ ਲਾ ਕੇ ਸਾਰੀ ਇੱਦਾਂ ਵੀ ਜਿੰਨਾ ਟਾਈਮ ਨਿਕਲ ਜਾਵੇ ਤੇ ਪਰ ਇੱਦਾਂ ਹੈ ਕਿ ਜਿਹੜੇ ਮਿਹਨਤ ਦੇ ਪੈਸੇ ਵਾਪਸ ਆ ਹੀ ਜਾਂਦੇ ਹੁੰਦੇ ਆ ਹਨਾ ਤੇ ਪਰ ਇੱਦਾਂ ਹੈ ਕਿ ਆਪਣੀ ਬੇਇੱਜ਼ਤੀ ਆਪ ਹੀ ਬੰਦਾ ਕਰਾਉਂਦਾ ਕਿ
0: ਸਹੀ ਗੱਲ ਹੈ
3: ਪੈਸੇ ਦੇ ਕੇ ਮੰਗਣੇ ਬੜੇ ਔਖੇ ਲੱਗਦੇ ਆ ਜੀ
0: ਸਹੀ ਗੱਲ ਹੈ ਨਹੀਂ ਥੈਂਕ ਯੂ
3: ਮੈਂ ਮੰਗਦਾ ਮੈਨੂੰ ਫੀਲ ਹੁੰਦਾ
0: ਹਾਂ ਨਹੀਂ ਚਲੋ
3: ਪਲੀਜ਼ ਸਾਰਿਆਂ ਨੂੰ ਇਹ ਮੇਰੀ ਇੱਕ ਲਾਈਕ ਰਿਕੁਐਸਟ ਹੈ ਕਿ ਕਦੀ ਕਿਸੇ ਨੂੰ ਉਧਾਰ ਪੈਸੇ ਨਾ ਦਿਓ ਬੇਸ਼ੱਕ ਇੱਕ ਏਜੰਟ ਪਾ ਕੇ ਲਾਇਰ ਪਾ ਕੇ ਉਹਨੂੰ ਕੋਈ 10 ਦੀ ਜਗ੍ਹਾ ਮੈਥੋਂ 2% ਦੇ ਹਿਸਾਬ ਨਾਲ ਲੈਣਾ ਪਰ ਹੈਲਪ ਵੀ ਹੋ ਜੂਗੀ
0: ਤੇ
3: ਪੈਸੇ ਵੀ ਸਕੁਅਰ
0: ਸੀਜ਼ਨਲ ਗ੍ਰੈਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984 ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504-1557 647-504-1557 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040 416-477-2040 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ। ਵੈਰੀ ਗੁੱਡ ਜੀ, ਇੱਕ ਮੈਂ ਕਾਲ ਲੈਣ ਤੋਂ ਪਹਿਲਾਂ ਤੁਹਾਨੂੰ ਫਰੈਸ਼ ਫੂਡ ਸੈਂਟਰ ਦੀ ਇਨਫੋਰਮੇਸ਼ਨ ਵੀ ਦੇ ਦੇਵਾਂ। ਗਰੋਸਰੀ ਕਰਨੀ ਹੈ ਤਾਂ 12570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦੇ ਕੋਰਨਰ ਤੇ, ਕੈਨੇਡੀ ਅਤੇ ਮੇਫੀਲਡ ਦੇ ਬਿਲਕੁਲ ਨਾਲ ਫਰੈਸ਼ ਫੂਡ ਸੈਂਟਰ ਹੈ, ਵਧੀਆ ਟੌਪ ਦਾ ਗਰੋਸਰੀ ਸਟੋਰ ਹੈ। ਜਾਓ ਅਤੇ ਸਾਫ਼ ਸੁਥਰੇ ਦੇਖੋ, ਡੀਲਾਂ ਮਿਲ ਰਹੀਆਂ, ਸਾਫ਼ ਸੁਥਰਾ, ਵੈਲ ਔਰਗਨਾਈਜ਼ ਸਟੋਰ ਹੈ, ਵਧੀਆ ਸਰਵਿਸ ਹੈ। ਸੋ ਫਰੈਸ਼ ਫੂਡ ਸੈਂਟਰ ਤੇ ਪਹੁੰਚੋ। 2588 ਹੈਲੋ
4: ਹੈਲੋ
0: ਜੀ, ਵੈਲਕਮ
4: ਜੀ
0: ਜੀ।
4: ਕੋਈ ਕਿਸੇ